0: ਹਾਂਜੀ, ਬਾਕੀ ਇੱਕ ਅੱਜ ਆ ਜਿਹੜਾ ਤਾਂ ਆ ਇੱਕ ਨਸ਼ਾ ਛਡਾਉਣ ਕੇਂਦਰ ਦਾ ਦੱਸਦੇ ਇੰਡੀਆ, ਇੱਕ ਵਿਚਾਰਾ ਨਸ਼ਾ ਛਡਾਉਣ ਵਾਲਾ ਬੰਦਾ ਨੂੰ
1: ਗੋਲੀ ਮਾਰ ਦਿੱਤੀ ਕੈਂਪਸ ਦੇ ਵਿੱਚ। ਹਾਂਜੀ ਜੀ ਜੀ ਜੀ, ਬੜੀ ਬੜੀ ਸੈਡ ਗੱਲ ਹੋਈ ਹੈ ਬਲਕਿ। ਨਹੀਂ ਕੋਈ ਨਾ, ਉਹਦੀ ਹੁਣ ਸਾਰੀ ਜਾਣਕਾਰੀ ਹੁਣ ਖਬਰਾਂ ਆ ਰਹੀਆਂ ਆਪਣੀਆਂ ਤੇ ਉਹਦੇ ਵਿੱਚ ਦਵਾਂਗੇ।
0: ਓਕੇ ਥੈਂਕ,
1: ਠੀਕ ਹੈ ਸਰ, ਸ਼ੁਕਰੀਆ ਤੁਹਾਡਾ। ਅੱਛਾ ਬਾਈ ਜੀ, ਕਿਤੇ ਵੀ ਆਪਣਾ ਵੀ ਕਿਤੇ ਨਾ ਕਿਤੇ ਇੱਕ ਦੇਖਣਾ ਇੱਦਾਂ ਦਾ ਕਿ ਅਗਲਾ ਵੀ ਕਹਿੰਦਾ ਕਿ ਬੱਲਾ ਯਾਰ ਤਾਂ ਬਸ ਕਮਾਲ ਹੀ ਕਰਦੀ ਦੇਖਣ ਵਾਲੀ। ਸੋ ਖੈਰ, 905-673-3337 ਆਪਣਾ ਨੰਬਰ ਹੈ, 905-673-3337, 905-673-3337 ਆਪਣਾ ਫੋਨ ਨੰਬਰ ਹੈ। ਐਂਡ ਭਾਅ ਜੀ ਫਨੀ ਗੱਲ ਕਰਦੇ ਜਦੋਂ ਵੀ ਕਰਦੇ ਆ, ਮੈਂ ਤੁਹਾਨੂੰ ਇਨਫੋਰਮੇਸ਼ਨ ਇੱਕ ਦਿੰਦਾ ਹੁੰਦਾ। ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ, 275 ਗਾਰਡਨ ਬਰੁਕ ਟ੍ਰੇਲ, ਗਾਰਡਨ ਬਰੁਕ ਕੈਸਲਮੋਰ, 85 ਮਾਊਂਟ ਪੈਲੀ ਸਟਰੀਟ, ਮਿਸਾਗਾ ਫਾਈਨੈਂਸ਼ੀਅਲ, ਅਤੇ 15 ਫੈਂਡਰਵੇ ਬਵੇਡਨ ਚਿੰਕਿਊਜ਼ੀ। ਸਿੰਪਲੀ ਇੰਡੀਅਨ, ਸਿੰਪਲੀ ਇੰਡੀਅਨ, ਸਿੰਪਲੀ ਇੰਡੀਅਨ। ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਦਿਵਾਲੀ 'ਤੇ ਬਹੁਤ ਵੱਡਾ ਵੱਡਾ ਵੱਡਾ ਮੇਲਾ ਲੱਗਣ ਜਾ ਰਿਹਾ ਬਈ, ਅਤੇ ਗੈਟ ਰੈਡੀ ਸਿੰਪਲੀ ਇੰਡੀਅਨ। ਅਤੇ 150 ਤੋਂ ਵੱਧ ਕਿਸਮ ਦੀਆਂ ਮਠਿਆਈਆਂ ਹੋਣਗੀਆਂ ਸਿੰਪਲੀ ਇੰਡੀਅਨ, ਅਤੇ ਲਾਈਵ ਡੀ ਜੇ ਹੋਊਗਾ, ਅਤੇ ਸੇਲਾਂ ਹੀ ਸੇਲਾਂ, ਸੇਲਾਂ ਹੀ ਸੇਲਾਂ। ਸੋ ਗੈਟ ਰੈਡੀ। 0500 ਹੈਲੋ
2: ਜੀ, ਜੀ ਜੀ, ਉਹ ਮੈਂ ਨਵਾਂ ਨਵਾਂ ਆਇਆ ਤੇ ਉਹ ਆਪਣੇ ਦੋਸਤ ਨਾਲ ਬਾਹਰ ਗਿਆ ਤੇ ਉਹ ਬੰਦੇ ਵੇਖਦੇ ਪਏ ਤੇ ਕਹਿੰਦਾ ਵੇਖ ਐਕਸਰੇ ਤੇ ਕਰਦੇ ਨੀ।
1: ਅੱਛਾ, ਐਕਸਰੇ
2: ਜੀ।
1: ਜਦੋਂ ਤੁਸੀਂ ਇੱਥੇ ਨਵੇਂ ਨਵੇਂ ਆਏ
2: ਜੀ? ਜੀ, ਉਹ ਬੰਦੇ ਵੇਖਦੇ ਪਏ ਨਾ ਜਿਸ ਤਰ੍ਹਾਂ।
1: ਹਾਂਜੀ, ਪਰ ਤੁਸੀਂ ਆਏ ਕਿੱਥੋਂ ਸੀਗੇ?
2: ਖਿਆਲ ਕਿ ਕੋਈ, ਮੇਰਾ ਤਾਂ ਨੀ ਖਿਆਲ ਕਿ ਕੋਈ ਖਾਸ ਕਮਿਊਨਿਟੀ ਵੇਖਦੀ, ਸਾਰੇ ਵੇਖਦੇ ਨੇ।
1: ਅੱਛਾ, ਸੋ ਸਿਰਫ ਆਪਾਂ ਨੀ, ਸਾਰੇ ਦੇਖਦੇ ਨੇ? ਆਪਣੇ ਲੋਕਾਂ ਨੂੰ ਹੀ ਬਿਨਾਂ ਕਿਸੇ ਗੱਲੋਂ ਮਾੜੀ ਰੈਪੂਟੇਸ਼ਨ ਮਿਲਦੀ ਆ?
2: ਹਾਂਜੀ ਹਾਂਜੀ, ਮੋਸਟਲੀ ਹਾਂਜੀ, ਟ੍ਰੈਂਡ ਜਿਹਾ ਬਣ ਗਿਆ ਕਿ ਹਰ ਇਲਜ਼ਾਮ ਇਹਨਾਂ ਨੂੰ ਦਿੰਦੇ ਨੇ। ਲੇਕਿਨ ਐਸੀ ਕੋਈ ਨੀ ਗੱਲ, ਠੀਕ ਹੈ, ਵੇਖਦੇ ਨੇ ਸਾਰੇ ਵੇਖਦੇ ਨੇ। ਫਿਰ ਨੀ ਮੈਂ ਨਾਂ ਲੈਣ ਲਾ, ਉਹ ਤੇ ਮੈਂ ਵੇਖੇ ਨਾ, ਉਹ ਮੁੜ ਮੁੜ ਕੇ ਪਿੱਛੇ ਵੇਖਦੇ ਨੇ।
1: ਠੀਕ ਹੈ ਸਰ, ਬਹੁਤ ਸ਼ੁਕਰੀਆ ਤੁਹਾਡਾ, ਧੰਨਵਾਦ। 3583 ਹੈਲੋ।
3: ਹਾਂਜੀ, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ।
3: ਹਾਂਜੀ, ਮੈਂ ਕਿਹਾ ਜਿਵੇਂ ਆਪਾਂ ਆਪਦੀ ਕਮਿਊਨਿਟੀ ਨੂੰ ਮਾੜਾ ਕਹੀ ਜਾਂਦੇ ਆ ਸਾਰੇ, ਵੀ ਆਪਣੇ ਦੇਖਦੇ ਆ ਇੱਦਾਂ ਕਰਦੇ ਆ ਉੱਦਾਂ ਕਰਦੇ ਆ, ਬਟ ਜਦੋਂ ਆਪਾਂ ਫੈਮਿਲੀ ਨਾਲ ਜਾਂਦੇ ਤਾਂ ਆਪਣੀ ਵੀ ਫੈਮਿਲੀ ਨੂੰ ਤਾਂ ਕੋਈ ਦੇਖਦਾ, ਆਪਾਂ ਤਾਂ ਕੋਈ ਰਿਐਕਟ ਕਰਦੇ ਨੀ। ਇਹ ਤਾਂ ਬੰਦੇ ਤੇ ਡਿਪੈਂਡ ਕਰਦਾ ਵੀ ਉਹਨੇ ਬੰਦੇ ਦਾ ਕੀ ਰੂਪ ਦੇਖਿਆ। ਜੇ ਆਪਾਂ ਦੇਖੀਏ ਇਹ ਚੀਜ਼ ਨੂੰ, ਦੇਖਣ ਨਾਲ ਤਾਂ ਨੀ, ਚਲੋ ਕੋਈ ਵੀ ਚੀਜ਼ ਆਪਾਂ ਕਿਸੇ ਨੂੰ ਚੰਗਾ ਮਾੜਾ ਜੇ ਆਪਾਂ ਕਹਿ ਸਕਦੇ ਆ ਜਾਂ ਕੋਈ ਨਹੀਂ ਆਪਾਂ ਕਰ ਸਕਦੇ, ਦੇਖਣ ਨਾਲ ਤਾਂ ਨੀ ਮੇਰੇ ਹਿਸਾਬ ਨਾਲ ਇਹ ਚੀਜ਼ਾਂ ਕੁਛ ਹੁੰਦੀਆਂ। ਸਾਰੀ ਦੇਖਦੇ ਆ, ਸਾਰੀਆਂ ਕਮਿਊਨਿਟੀ ਦੇਖਦੇ ਆ। ਆਪਾਂ ਆਪਦੀ ਕਮਿਊਨਿਟੀ ਨੂੰ ਜੇ ਆਪਾਂ ਆਪ ਹੀ ਬੰਦੇ ਨਿੰਦਣ ਲੱਗ ਗਏ ਫਿਰ ਤਾਂ ਆਪਾਂ ਨੂੰ ਸਾਰੇ ਬਦਨਾਮ ਕਰ ਹੀ ਦੇਣਗੇ ਜੀ।
1: ਜੀ ਜੀ ਸਹੀ, ਹਾਂ ਉਹੀ, ਬਹੁਤ ਸਾਰੇ ਲੋਕ ਇਹੀ ਕਹਿ ਰਹੇ ਵੀ ਆਪਾਂ ਹੋਰ ਕੋਈ ਦੇਖ ਲਵੇ ਆਪਾਂ ਕੁਛ ਕਹਿੰਦੇ ਨੀ, ਜੇ ਆਪਣੇ ਲੋਕ ਦੇਖ ਲੈਣ ਫਿਰ ਆਪਾਂ ਏਡੀ ਵੱਡੀ ਗੱਲ ਬਣਾ ਲੈਂਦੇ ਆ।
3: ਏਡੀ ਵੱਡੀ ਗੱਲ ਬਣਾ, ਹੁਣ ਤੁਸੀਂ ਇੱਕ ਚੀਜ਼ ਦੇਖੋ ਜੀ, ਆਪਣੇ ਬੰਦਿਆਂ ਨੂੰ ਕਹਿ ਦਿੰਦੇ ਆ ਇਹ ਨਸ਼ੇ ਕਰਦੇ ਇੱਦਾਂ ਕਰਦੇ ਆ, ਆਪਾਂ ਕਿਸੇ ਡਾਊਨ ਟਾਊਨ ਚੱਲ ਜਾਓ, ਕਿਤੇ ਵੀ ਚੱਲ ਜਾਓ, ਹੋਰੇ ਕਿੰਨੇ ਨਸ਼ਿਆਂ ਨਾਲ ਹੋਮਲੈਸ ਸਟਰੀਟਾਂ ਦੇ ਕਿਹੜੇ ਲੁੱਟ ਪਏ ਹੁੰਦੇ ਆ ਜੀ, ਆਪਾਂ ਦੇਖਦੇ ਹਾਂ ਨਾ।
1: ਹਾਂ ਬਹੁਤ ਨੇ, ਬਿਲਕੁਲ।
3: ਇਹ ਚੀਜ਼ਾਂ ਇਹ ਆਪਣੇ ਲੋਕ ਆਪਾਂ ਆਪਦੇ ਆਪ ਨੂੰ ਆਪਾਂ ਆਪ ਹੀ ਬੇਵਕੂਫ ਬਣਾ ਰਹੇ ਆ, ਇੱਕ ਦੂਜੇ ਦੀਆਂ ਲੱਤਾਂ ਖਿੱਚ ਰਹੇ ਆ। ਆਪਾਂ ਆਪਦੀ, ਆਪਾਂ ਆਪ ਜੇ ਜਾਂਦੇ ਆ ਕਿਤੇ ਵੀ, ਤੁਸੀਂ ਦੇਖੋ ਜੀ ਆਪਣੀਆਂ ਵੀ ਤਾਂ, ਮੰਨ ਲਓ ਵਾਈਫ ਆ ਕੋਈ ਸਿਸਟਰ ਨਾਲ, ਉਹਨੂੰ ਦੇਖਦੇ ਹੀ ਆ ਸਾਰੇ, ਆਪਾਂ ਤਾਂ ਕਿਸੇ ਦੇ ਰੋੜਾ, ਸਮਝੋ ਨਾ ਗੱਲ ਨੂੰ ਤੁਸੀਂ। ਇਹ ਆਪਣੇ ਬੰਦਿਆਂ ਦੇ ਵਿੱਚ ਹੀ ਘਾਟਾ ਨੇ ਜੀ, ਆਪਾਂ ਆਪਦੇ ਬੰਦਿਆਂ ਨੂੰ ਬਦਨਾਮ ਕਰਨ ਤੇ ਤੁਲੇ ਹੋਏ ਆ। ਕਿਸੇ ਵੀ ਚੀਜ਼ ਦੇ ਵਿੱਚ, ਕਿਸੇ ਵੀ ਫੀਲਡ ਚ ਚੱਲ ਜਾਓ, ਟਰੈਕਿੰਗ ਚ ਚੱਲ ਜਾਓ, ਕਿਤੇ ਵੀ ਚੱਲ ਜਾਓ, ਹਰ ਚੀਜ਼ ਦੇ ਵਿੱਚ ਆਪਾਂ ਆਪਦੇ ਬੰਦਿਆਂ ਨੂੰ ਹੀ ਨਿੰਦਦੇ ਆ। ਕਿਸੇ ਹੋਰ ਕਮਿਊਨਿਟੀ ਨੇ ਦੇਖਿਆ, ਉਹ ਦੂਸਰੀ ਕਮਿਊਨਿਟੀ ਕੋਈ ਵੀ ਆ, ਆਪਦੀ ਕਮਿਊਨਿਟੀ ਨੂੰ ਸਪੋਰਟ ਕਰੂਗੀ, ਆਪਣੀ ਕਮਿਊਨਿਟੀ ਏਦਾਂ ਦੀ ਕਿਉਂ ਆ? ਆਪਾਂ ਨੂੰ ਵੀ ਸੁਧਾਰ ਕਰਨਾ ਚਾਹੀਦਾ ਨਾ, ਆਪਾਂ ਆਪਦੀ ਕਮਿਊਨਿਟੀ ਨੂੰ ਹਰ ਟਾਈਮ ਟਾਰਗੇਟ ਰੱਖਦੇ ਆ ਕਿਸੇ ਵੀ ਮੁੱਦੇ ਤੇ ਲੈ ਕੇ।
1: ਠੀਕ ਹੈ, ਥੈਂਕ ਯੂ ਵੀਰੇ। ਤਾਂ ਹੀ ਤਾਂ ਦੇਖੋ ਗੱਲਾਂ ਆਪਾਂ ਕਰ ਰਹੇ ਹਾਂ ਵੀ ਵਾਕੀ ਗੱਲਾਂ ਸੱਚ ਨੇ ਜਾਂ ਉਹੀ ਆਪਾਂ ਟਾਰਗੇਟ ਹੀ ਕਰਨ ਲੱਗ ਪੈਂਦੇ ਆ।
3: ਹਾਂਜੀ, ਆਪਾਂ ਟਾਰਗੇਟ ਹੀ ਕਰਨ ਲੱਗੇ ਨੇ, ਐਡਾ ਇਸ਼ੂ ਨਹੀਂ ਹੁੰਦਾ ਜਿੱਦਾਂ ਆਪਾਂ ਬਣਾ ਲੈਂਦੇ ਹਾਂ ਜੀ।
1: ਠੀਕ ਹੈ, ਥੈਂਕ ਯੂ ਵੀਰੇ, ਬਹੁਤ ਸ਼ੁਕਰੀਆ ਤੁਹਾਡਾ। ਗਾਣਾ ਨਹੀਂ ਸੀ ਕਿ ਗੱਲ ਏਡੀ ਨਹੀਂ ਸੀ ਜਿੱਡੀ ਤੂੰ ਬਣਾ ਕੇ ਬਹਿ ਗਿਆ। ਬ੍ਰੈਂਪਟਨ ਕ੍ਰੈਮੇਟੋਰੀਅਮ ਦੀ ਟੀਮ ਫਿਊਨਰਲ ਦੀ ਪ੍ਰੀ ਪਲੈਨਿੰਗ ਦੇ ਵਿੱਚ ਮਾਹਰ ਹੈ। ਅੱਜ ਦਾ ਤੁਹਾਡਾ ਰੇਟ ਲੌਕ ਹੋ ਜਾਊਗਾ ਫਿਊਨਰਲ, ਚਾਹੇ ਤੁਹਾਡਾ ਅੱਜ ਤੋਂ 50 ਸਾਲ ਬਾਅਦ ਹੋਵੇ। ਸੋ ਬ੍ਰੈਂਪਟਨ ਕ੍ਰੈਮੇਟੋਰੀਅਮ ਦਾ ਨੰਬਰ ਨੋਟ ਕਰੋ, 905-458-2228, 2228, 9054589058, 2222 ਤੇ ਇਹਨਾਂ ਨਾਲ ਸੰਪਰਕ ਕਰੋ। ਜਿਨ੍ਹਾਂ ਜਿਨ੍ਹਾਂ ਨੇ ਕਿਚਨ ਤਿਆਰ ਕਰਾਉਣੀ ਹੈ ਨਾ, ਵਧੀਆ ਟੌਪ ਦੀਆਂ ਕਸਟਮ ਕਲੋਜ਼ਿਟ। ਆਪਣੇ ਘਰ ਨੂੰ ਦੋ ਇੱਕ ਨਵੀਂ ਅਤੇ ਸ਼ਾਨਦਾਰ ਲੁੱਕ ਫੀਨਿਕਸ ਕਸਟਮ ਮਿਲਵਰਕ ਦੇ ਨਾਲ। ਕਿਚਨ ਕੈਬਨਿਟਸ, ਕਸਟਮ ਕਲੋਜ਼ਿਟਸ ਅਤੇ ਵੈਨਿਟੀਜ਼ ਵਾਜਬ ਕੀਮਤਾਂ ਅਤੇ ਕਮਾਲ ਦੀ ਕਾਰੀਗਰੀ ਦੇ ਨਾਲ। ਘਰ ਹੋਵੇ ਜਾਂ ਬਿਜ਼ਨਸ, ਰੈਸਟੋਰੈਂਟ, ਡੈਂਟਲ ਆਫਿਸ ਜਾਂ ਫਾਰਮੇਸੀ, ਹਰ ਤਰ੍ਹਾਂ ਦੇ ਕਸਟਮ ਮਿਲਵਰਕ ਦਾ ਐਕਸਪੀਰੀਅੰਸ। ਆਪਣੇ ਅਗਲੇ ਪ੍ਰੋਜੈਕਟ ਦੇ ਲਈ ਅੱਜ ਹੀ ਕਾਲ ਕਰੋ ਫੀਨਿਕਸ ਕਸਟਮ ਮਿਲਵਰਕ 416-822-2239 ਜਿੱਥੇ ਕੁਆਲਿਟੀ ਮਿਲੇ ਤੁਹਾਡੇ ਬਜਟ ਦੇ ਵਿੱਚ। ਕੀ ਬਾਤ ਹੈ, ਕੁਆਲਿਟੀ ਉਹ ਵੀ ਬਜਟ 'ਚ ਹੈ ਨਾ ਵੀ ਚੱਕ ਤੇ ਫਟੇ। ਐਂਡ ਤੁਸੀਂ ਹਮੇਸ਼ਾ ਪੁੱਛਦੇ ਹੋ ਕਿ ਨਾ ਵੀ ਯਾਰ ਬਿਜ਼ਨਸ ਸ਼ੁਰੂ ਕਰਨੀ ਹੈ, ਬਟ ਸਾਨੂੰ ਪਤਾ ਹੀ ਨਹੀਂ ਵੀ ਬਿਜ਼ਨਸ ਕਿਵੇਂ ਸ਼ੁਰੂ ਕੀਤੀ ਜਾਵੇ। ਸੋ ਤੁਸੀਂ ਇੱਕ ਮੈਸੇਜ ਯਾਦ ਰੱਖੋ ਗੁਰਿੰਦਰ ਸਿੰਘ ਜੀ ਦਾ। ਤੁਸੀਂ ਗੁਰਿੰਦਰ ਸਿੰਘ ਵੀਰ ਨੂੰ ਕਾਲ ਕਰੋ, ਬਿਜ਼ਨਸ ਤੁਸੀਂ ਸਟਾਰਟ ਕਰਨੀ ਹੈ ਨਾ, ਇਹ ਸਟੈਪ ਬਾਏ ਸਟੈਪ ਗਾਈਡ ਕਰਦੇ ਆ ਵੀ ਇੱਕ ਲੋ ਕੋਸਟ 'ਤੇ ਬਿਜ਼ਨਸ ਕਿਵੇਂ ਸ਼ੁਰੂ ਕੀਤੀ ਜਾਵੇ। ਵਨ ਔਨ ਵਨ ਕੰਸਲਟੇਸ਼ਨ ਹੀ ਦਿੰਦੇ ਆ, ਸਟੈਪ ਬਾਏ ਸਟੈਪ ਤੁਹਾਨੂੰ ਗਾਈਡ ਕਰਦੇ ਆ, ਸਟੈਪ ਬਾਏ ਸਟੈਪ। ਸੋ ਗੁਰਿੰਦਰ ਸਿੰਘ ਨੂੰ ਕਾਲ ਕਰੋ, ਬਿਜ਼ਨਸ ਕੋਈ ਫੂਡ ਇੰਡਸਟਰੀ, ਰੈਸਟੋਰੈਂਟ ਖੋਲ੍ਹਣਾ, ਕੋਈ ਟਰੱਕਿੰਗ ਕੰਪਨੀ ਖੋਲ੍ਹਣੀ ਹੈ, ਕੁਛ ਵੀ। ਤਾਂ ਗੁਰਿੰਦਰ ਸਿੰਘ 646-649-7365 646-649-7365 646-649-7365 646-649-7365 646-649-7365 646-649-7365 646-649-7365 646-649-7365 646-649-7365 646-649-7365 646-649-7365 646-649-7365 646-649-7365 646-649-7365 646-649-7365 646-649-7365 646-649-7365 646-649-7365 646-649-7365 646-649-7365 646-649-7365 646-649-7365 646-649-7365 646-649-7365 646-649-7365 646-649-7365 646-649-7365
4: ਜੇ ਹੁਣ ਜੇ ਅਗਲਾ ਦੇਖ ਰਿਹਾ ਤੇ ਤੁਸੀਂ ਵੀ ਅਗਲੇ ਨੂੰ ਦਸਾਂ ਬਾਰਾਂ ਸੈਕਿੰਡ ਲਈ ਦੇਖ ਰਹੇ ਹੋ ਵੀ ਤਾਂ ਨੋਟਿਸ ਹੋਏ ਨੋਟ ਕੀਤਾ ਹਾਂ ਫੇਰ ਹੀ ਨੋਟਿਸ ਹੋਇਆ ਹੁਣ ਤੁਸੀਂ ਸਪੋਜ਼ ਕਰੋ ਇੱਕ ਥਾਂ ਤੇ ਜਾ ਰਹੇ ਹੋ ਤੁਸੀਂ ਬੇਸ਼ੱਕ ਮਾਲ ਆ ਬੇ ਆਪਾਂ ਦੇਖਦੇ ਆ ਟਿਕ ਟਿਕ ਲਗਾ ਕੇ ਦੇਖਦੇ ਆ ਵੀ ਕੌਣ ਆ ਕਿਵੇਂ ਆ, ਬੜੇ ਆਪਣੇ ਪੰਜਾਬੀ ਦਾ ਹੀ ਦੇਖਦੇ ਆ ਆਪਣਾ ਇਹ ਆਪਣਾ ਬੰਦਾ ਨੋਟਿਸ ਕਰਦਾ, ਕਿਉਂਕਿ ਉਹਨੂੰ ਆਪਾਂ ਆਪਾਂ ਨੂੰ ਦੇਖਦਾ ਇਸ ਚੀਜ਼ ਦਾ, ਤੇ ਗੋਰੀਵਾਲ ਨੀ ਕੋਈ ਦੇਖਦਾ ਇੰਡਾ ਲਗਾਤਾਰ ਕੋਈ ਵੀ ਆ, ਆਪਣੇ ਬੰਦਾ ਆਪਣੇ ਵੱਲ ਹੀ ਦੇਖੂਗਾ ਨਾ, ਆਪਣੀ ਕਮਿਊਨਿਟੀ ਵੱਲ ਦੇਖੂਗਾ, ਜਿਵੇਂ ਚੀਨੀ ਆ ਜਿਵੇਂ ਵੀ ਉਹ ਕਹਿੰਦਾ ਸਾਡੀ ਕਮਿਊਨਿਟੀ ਦੇ ਆ, ਉਹ ਵੀ ਆਪਣੇ ਪੰਜਾਬੀ ਆ, ਕਿਉਂਕਿ ਉਹ ਆਪਣਾ ਆਪਣਾ ਹੁਣ ਮੈਂ ਜਾਣਾ ਕਿ ਟਰੈਵਲ ਕਰਦਾ ਹੁਣ ਮੈਂ ਦੇਖਦਾ ਯਾਰ ਕੋਈ ਸਰਦਾਰ ਆ ਕੋਈ ਹੋਇਆ ਮੈਂ ਦੇਖਦਾ ਹੁਣ ਲਗਾਤਾਰ, ਕਿਉਂਕਿ ਆਪਣੀ ਕਮਿਊਨਿਟੀ ਦਾ ਉਹਨੂੰ ਆਪਣਾ ਆਪਣਾ ਦੇਖਦਾ ਆਪਾਂ ਨੂੰ ਉਹ ਚ
1: ਠੀਕ ਹੈ
4: ਚਾਹੀਦਾ।
5: ਹਾਂਜੀ ਨਵੀਂ ਬਾਈ ਕੀ ਹਾਲ ਚਾਲ?
1: ਵਧੀਆ ਜੀ, ਕਿਵੇਂ?
5: ਹਾਂਜੀ ਵਧੀਆ ਬਾਈ, ਉਹੀ ਤੇੜੀ ਨਜ਼ਰ ਨਾਲ ਦੇਖਦੇ ਆ ਲੋਕੀ।
1: ਕਿੱਦਾਂ ਦੀ ਨਜ਼ਰ ਨਾਲ ਦੇਖਦੇ ਆ?
5: ਟੇਢੀ ਟੇਢੀ
1: ਟੇਢੀ ਨਜ਼ਰ, ਟੇਢੀ ਨਜ਼ਰ ਨਾਲ ਦੇਖਦੇ ਆ, ਕੌਣ ਦੇਖਦਾ ਟੇਢੀ ਨਜ਼ਰ ਨਾਲ?
5: ਕੀ ਬਾਈ ਆਪਾਂ ਕੀ ਗੱਲ ਕਰੀਏ, ਛੱਡੋ ਕੋਈ ਫਾਇਦਾ ਨੀ,
1: ਕੋਈ ਫਾਇਦਾ ਨੀ ਹੈਗਾ। ਚਲੋ ਕੋਈ ਨਾ, ਹੋਰ ਫਿਰ ਕੀ ਗੱਲ ਕਰਨੀ ਤੁਸੀਂ?
5: ਆਪਾਂ ਤਾਂ ਬਸ ਬਾਈ ਤੇ ਇੱਕ ਗਾਣੇ ਦੀ ਫਰਮਾਇਸ਼ ਸੀਗੀ ਬਾਈ ਜੀ। ਚੂਜ਼ਨ ਗਾਣਾ ਆਪਣੇ ਸਿੱਧੂ ਮੂਸੇਵਾਲੇ ਬਾਈ ਦਾ, ਖਾਸ ਮੈਂ ਆਪਣੇ ਸਨੀ ਮਾਲਟਨ ਜੀ ਦਾ ਅੰਦਰ ਵਿੱਚ ਉਹ ਕੀਤਾ ਹੋਇਆ ਨਾ ਉਹਨਾਂ ਨੇ।
1: ਅੱਛਾ, ਜਿਹੜਾ ਰੈਪ ਕੀਤਾ ਹੋਇਆ?
5: ਹਾਂ ਜੀ, ਹਾਂ ਜੀ, ਤੇ ਆਪਣੇ ਸ਼ੋ ਦੇ ਵੀ ਵਿੱਚ ਵੀ ਵਧੀਆ ਆਪਣੇ ਸਨੀ ਮਾਲਟਨ ਬਾਈ ਦੀ ਸਪੀਚ ਸੀਗੀ, ਆਪਾਂ ਫੈਨ ਹੈਗੇ ਬਾਈ ਦੇ।
1: ਅੱਛਾ, ਹਾਂ
5: ਜੀ, ਹਾਂ,
1: ਠੀਕ ਹੈ ਸਰ, ਲਾ ਦੇਵਾਂਗੇ, ਨੋ ਪ੍ਰੋਬਲਮ। ਰੇਖਾ ਅਤੇ ਨਦੀਮ ਨੂੰ ਫੋਨ ਕਰ ਲੋ, ਪਿਛਲੇ ਤਕਰੀਬਨ 25 ਸਾਲਾਂ ਤੋਂ ਕਰਜ਼ਾ ਮਾਫ਼ ਕਰਵਾ ਰਹੇ ਨੇ। ਜੀ ਟੀ ਏ ਕ੍ਰੈਡਿਟ 416-650-1100 ਦੇ ਉੱਤੇ ਕਾਲ ਕਰ ਲਓ ਤੇ ਜੀ ਟੀ ਏ ਕ੍ਰੈਡਿਟ ਦੀ ਟੀਮ ਤੁਹਾਡੇ ਲਈ ਬਿਲਕੁਲ ਹਾਜ਼ਰ ਹੈ ਐਂਡ ਡੈਟ ਫਰੀ ਕਰਵਾਉਣ 'ਚ ਤੁਹਾਡੀ ਪੂਰੀ ਮਦਦ ਕਰ ਰਿਹਾ। ਅਨਾਜ ਮਾਰਟ ਗਰੋਸਰੀ ਸਟੋਰ, ਹੁਣੇ ਬਾਈ ਜੀ ਕਹਿ ਕੇ ਗਏ ਕਿ ਨਵੀਂ ਯਾਰ ਅਸੀਂ ਵੀ ਗਰੋਸਰੀ ਕਰੀਦੀ ਹੈ ਤਾਂ ਅਨਾਜ ਮਾਰਟ 'ਤੇ ਜਾਈਦਾ ਹੁਣ ਤੁਹਾਡੀ ਐਡ ਸੁਣ ਕੇ। ਸੋ ਏਅਰਪੋਰਟ 'ਤੇ ਮੇਫੀਲਡ 'ਤੇ ਨਵੇਂ ਪਲਾਜ਼ੇ 'ਚ ਅਨਾਜ ਮਾਰਟ ਵਾਲੇ ਖੁੱਲ੍ਹੇ ਆ, ਤੁਸੀਂ ਅਨਾਜ ਮਾਰਟ 'ਤੇ ਜਾਓਗੇ ਤਾਂ ਆਪ ਕਹੋਗੇ ਨਵੀਂ ਯਾਰ ਕਿਆ ਟੋਪ ਦੀ ਗਰੋਸਰੀ ਹੈ, ਇੰਨਾ ਔਰਗਨਾਈਜ਼ ਸਟੋਰ ਹੈ। ਸੋ ਅਨਾਜ ਮਾਰਟ ਏਅਰਪੋਰਟ ਮੇਫੀਲਡ ਨਵੇਂ ਪਲਾਜ਼ੇ 'ਚ ਹੈ। 777 ਹੈਲੋ
6: ਹੈਲੋ ਬਾਈ, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਸਰ।
6: ਬਾਈ ਕੋਈ ਵੀਵੇ ਲਈ ਜੋਬ ਚਾਹੀਦੀ ਸੀਗੀ ਰੈਸਟੋਰੈਂਟ ਤੋਂ ਬਗੈਰ ਦੀ।
1: ਕੋਈ ਕਿ ਸੋਰੀ ਕਿਹੜੀ ਕਿਹਦੇ ਲਈ ਜੋਬ ਚਾਹੀਦੀ ਹੈ?
6: ਫੀਮੇਲ ਲਈ, ਨਵੀਂ ਵੀਰੇ ਫੀਮੇਲ ਲਈ ਵੀਰੇ,
1: ਰੈਸਟੋਰੈਂਟ ਤੋਂ ਇਲਾਵਾ।
6: ਹਾਂ ਜੀ, ਮੇਰੇ ਰੈਸਟੋਰੈਂਟ ਵਾਲੇ ਬਹੁਤ ਲਹੂ ਪੀਂਦੇ ਆ।
1: ਲਹੂ ਕੀ ਮਤਲਬ, ਕਿਵੇਂ ਪੀਂਦੇ ਆ?
6: ਬਾਈ ਇਹ ਤੈਨੂੰ ਪਤਾ, ਪੇਪੂ ਘੱਟ ਕਰਦੇ ਵੀਰੇ, ਤਾਂ ਕਹਿੰਦੇ ਸੀ ਵਰਕ ਪਰਮਿਟ ਤੇ ਲੇਡੀਜ਼, ਤਾਂ ਪਹੁੰਚੇ ਸੀਗੇ 50 ਸਾਲ ਦੀ ਏਜ ਆ।
1: ਅੱਛਾ, ਮੈਂ ਤਾਂ ਯਾਰ ਮੇਰੇ ਕੋਲ ਰੈਸਟੋਰੈਂਟ ਦਾ ਜ਼ਰੂਰ ਹੈਗਾ ਮੇਰੇ ਕੋਲ ਨੰਬਰ, ਹੋਰ ਹੁਣ ਕੋਈ ਜੋਬ ਲਈ ਫਿਲਹਾਲ ਭਾਜੀ ਜੇ ਹੁਣ ਜੇ ਕੋਈ ਮਿਲੀ ਤਾਂ ਦੱਸ ਦਾਂਗੇ, ਫਿਲਹਾਲ ਮੇਰੇ ਕੋਲ ਕੋਈ ਹੋਰ ਹੈ ਨਹੀਂ।
6: ਓਕੇ ਬਾਈ, ਤੂੰ ਗੱਲ ਫਾਰਮ ਦੀ ਐਡ ਕਰ ਦੋ ਨਾ ਬਾਈ, ਨੰਬਰ 1 ਮੁੰਡਾ ਉਹ ਕੈਲਵਨ ਮੁੰਡਾ।
1: ਓ ਕਿਆ ਬਾਤ, ਹਾਂ ਮੁੰਡਾ ਬਹੁਤ ਵਧੀਆ ਉਹ।
6: ਸਬਜ਼ੀ ਬਾਈ ਉਹਦੀ ਨੰਬਰ 1 ਸਬਜ਼ੀ ਆ ਬਾਈ, ਉਹ 2-3 ਐਲ ਵੀ ਉਦਾਂ ਹੀ ਸੇਵ ਦੇ ਦਿੰਦਾ ਬੰਦੇ ਨੂੰ ਸਾਰਾ ਕੁਝ, ਕਹਿੰਦਾ ਲੈ ਜਿਹੜਾ ਕਰ ਗਿਆ ਨਾ।
1: ਕਿਆ ਬਾਤ ਹੈ, ਕਿਆ ਬਾਤ ਹੈ, ਚਲੋ ਸ਼ੁਕਰੀਆ ਸਰ।
6: ਬਾਈ ਉਹ ਮੁੰਡਾ ਬਹੁਤ ਨਾਈਸ ਮੁੰਡਾ ਬਾਈ,
1: ਹਾਂ ਹੈ ਹੀ ਬਹੁਤ ਵਧੀਆ।
6: ਹਾਂਜੀ ਹਾਂਜੀ, ਨਵੀਂ ਬਾਈ ਬਹੁਤ ਗੁੱਡ ਬੰਦਾ।
1: ਥੈਂਕ ਯੂ ਸਰ, ਬਹੁਤ ਧੰਨਵਾਦ।
6: ਓਕੇ ਨਵੀਂ,
1: ਦੇਖਿਆ ਇਹ ਇਹਨਾਂ ਦੀ ਆਪਦੀ ਇੱਕ ਕੀ ਕਹਿੰਦੇ ਹੁੰਦੇ ਆ ਰਿਵਿਊ ਹੈ, ਨਾ ਮੈਂ ਬਾਈ ਜੀ ਉਹਨੂੰ ਜਾਣਦਾ ਨਾ ਮੈਂ ਇਹਨਾਂ ਨੂੰ ਕਿਹਾ ਕਿ ਦੱਸੋ। ਸੋ ਗਿੱਲ ਫਾਰਮ ਦੀਆਂ ਸਬਜ਼ੀਆਂ ਤਾਜ਼ੀਆਂ ਇੰਨੀਆਂ ਫਰੈਸ਼, ਤੇ ਬਾਈ ਜੀ ਉਹਨੇ ਜਿਵੇਂ ਕਹਿੰਦੇ ਕਿ ਉਈ ਉਹ ਵੱਧ ਪਾ ਦਿੰਦੇ ਆ, ਹੈ ਸੇਬ ਸੂਬ ਦੇ ਤਾ ਪਾਉਂਡ। ਸੋ ਤੁਸੀਂ ਜ਼ਰੂਰ ਜਾਓ ਡਿਕਸੀ ਐਂਡ ਕਿੰਗ, ਗਿੱਲ ਫਾਰਮ ਡਿਕਸੀ ਐਂਡ ਕਿੰਗ, ਗਿੱਲ ਫਾਰਮ ਡਿਕਸੀ ਐਂਡ ਕਿੰਗ, ਗਿੱਲ ਫਾਰਮ ਤੇ ਅੱਖਾਂ ਦੀ ਸਰਜਰੀ ਦੇ ਲਈ। ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ, ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨੋਰਮਲ ਲਾਈਫ ਜੀ ਰਿਹਾ, ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597.

0: अभी क्या बात है जी? 6828 हेलो सत्या जी।
1: मैं एक ट्रैफिक दी इनफॉरमेशन देनी सीगी इत्थे अपने 401 ईस्ट बॉन्ड ड्यूटन दे ड्यूटन तो अगे आके बंद कर दिता गया आ सारा कल तक खुलूगा। मेजर एक्सीडेंट हो गया बहुत बड़ा उत्थे।
0: अच्छा
1: ਹਾਂਜੀ ਜਦੋਂ ਆਪਾਂ ਵਿੰਡਸਰ ਤੋਂ ਆਉਂਦੇ
0: ਹਾਂ ਜੀ ਕਿੱਥੇ ਹੈ ਆਪਣਾ ਡਟਨ ਡਿਊਟਨ ਜੋ ਵੀ ਹੈ?
1: ਹਾਂਜੀ ਡਿਊਟਨ ਟਰੱਕਰਸ ਨੂੰ ਪਤਾ ਉੱਥੇ ਰੈਸਟ ਏਰੀਆ ਔਨ ਰੂਟ ਆਉਂਦਾ ਆ ਮੈਨੂੰ ਲੱਗਦਾ 190 ਐਗਜ਼ਿਟ ਦੇ ਲਾਗੇ ਬੰਨੇ ਆ।
0: ਅੱਛਾ
1: ਉੱਥੇ ਕੰਸਟਰਕਸ਼ਨ ਚੱਲ ਰਹੀ ਸੀਗੀ ਕੋਈ ਨਵੇਂ ਬ੍ਰਿਜ ਵਗੈਰਾ ਬਣਦੇ ਸੀਗੇ ਤੇ ਵਿੱਚ ਕੰਸਟਰਕਸ਼ਨ ਦੇ ਕੋਈ ਐਕਸੀਡੈਂਟ ਹੋ ਗਿਆ ਬਹੁਤ ਵੱਡਾ।
0: ਅੱਛਾ
1: ਸਾਰਾ ਹਾਈਵੇ ਜਿਹੜਾ ਉੱਥੋਂ ਬੰਦ ਕਰ ਦਿੱਤਾ ਗਿਆ ਕੱਲ ਤੱਕ।
0: ਅੱਛਾ
1: ਤੇ ਬਾਕੀ ਟਰੱਕਰਸ ਔਨ ਰੂਟ ਤੇ ਕਾਫੀ ਟਰੱਕ ਖੜੇ ਆ। ਬਾਕੀ ਉਸ ਤੋਂ ਅੱਗੇ ਆ ਕੇ ਇੱਕ ਐਗਜ਼ਿਟ ਆਉਂਦਾ ਆ ਉਸ ਐਗਜ਼ਿਟ ਤੇ ਤੁਸੀਂ ਸਾਊਥ ਨਾਰਥ ਕਿਸੇ ਪਾਸੇ ਨੂੰ ਵੀ ਜਾ ਕੇ ਅੱਗੇ ਜਿਹੜੀਆਂ ਸਰਵਿਸ ਰੋਡ ਤੋਂ ਫਿਰ ਆ ਕੇ ਤੁਸੀਂ 402 ਤੋਂ ਆ ਕੇ ਫਿਰ ਲੈ ਸਕਦੇ ਹੋ।
0: ਮੈਂ ਹੁਣੇ ਦੇਖ ਰਿਹਾ ਭਾਜੀ ਹਾਂਜੀ ਅੱਜ ਬਸ ਥੋੜਾ ਚਿਰ ਹੋਇਆ ਤੇ ਉੱਥੇ ਮੌਤਾਂ ਵੀ ਕਹਿੰਦੇ ਕਾਫੀ ਹੋਈਆਂ ਹੈ।
1: ਹਾਂਜੀ ਉੱਥੇ ਕੰਸਟਰਕਸ਼ਨ ਕਾਫੀ ਸੀ ਨਵੇਂ ਵੀਰੇ ਸਵੇਰੇ ਮੈਂ ਵਿੰਡਸਰ ਨੂੰ ਗਿਆ ਸੀਗਾ ਤੇ ਹੁਣ ਮੈਂ ਆ ਰਿਹਾ ਸੀ ਵਿੰਡਸਰ ਤੋਂ ਤਾਂ ਉਹ ਇੱਕਦਮ ਜਿਹੜੇ ਹੁਣ ਵਧੀਆ ਐਪ ਆ ਉਹ ਪਾਪ ਅਪ ਕਰ ਦਿੰਦੇ ਆ
0: ਤੁਹਾਨੂੰ
1: ਤੇ ਰੋਡ
0: ਉਹ ਕਹਿੰਦੇ ਕਿ ਇੱਕ ਟਰੱਕ ਕਿਸੇ ਗੱਡੀ 'ਚ ਵੱਜਿਆ ਗੱਡੀ ਖੜੀ ਸੀਗੀ ਟ੍ਰੈਫਿਕ ਦੇ ਵਿੱਚ।
1: ਜੀ ਜੀ ਜੀ
0: ਤੇ ਫਿਰ ਗੱਡੀ ਨੂੰ ਅੱਗ ਵੀ ਲੱਗੀ ਐਂਡ ਉਸ ਗੱਡੀ ਦੇ ਕੁਝ ਕੁ ਜਿਹੜੇ ਪੈਸੰਜਰ ਸੀਗੇ ਉਹਨਾਂ ਦੀ ਮੌਤ ਵੀ ਹੋਈ। ਹਜੇ ਨਹੀਂ ਦੱਸਿਆ ਵੀ ਕਿੰਨੀਆਂ ਕੁ ਮੌਤਾਂ ਹੋਈਆਂ ਬਟ ਬਿਲਕੁਲ ਤੁਹਾਡੀ ਗੱਲ ਸਹੀ ਹੈ
1: ਜੀ ਬਿਲਕੁਲ।
0: ਚਲੋ ਸੇਫ ਡਰਾਈਵ ਸੇਫ ਥੈਂਕ ਯੂ ਭਾਜੀ ਅਪਡੇਟ ਲਈ ਸਾਰੇ ਯਾਰ ਡਰਾਈਵ ਸੇਫ ਪਲੀਜ਼ ਖਿਆਲ ਰੱਖੋ ਆਪਣਾ। ਹੁਣੇ ਹੁਣੇ ਮੈਂ ਵੀ ਇਹ ਚੀਜ਼ ਪੜ੍ਹੀ ਹੈ ਐਂਡ ਪੁਲਿਸ ਰਿਪੋਰਟ ਮਲਟੀਪਲ ਡੈਥਸ ਇਨ ਹਾਈਵੇ 401 ਕ੍ਰੈਸ਼ ਆਊਟਸਾਈਡ ਆਫ ਲੰਡਨ ਸੋ 401

0: ਸਾਊਥ ਵੋਲ ਟਾਊਨਸ਼ਿਪ ਦੇ ਵਿੱਚ ਐਂਡ ਈਸਟ ਬਾਉਂਡ ਲੇਨਸ ਹਾਈਵੇ 401 ਆਇਓਨਾ ਰੋਡ ਤੇ ਕਰਨਲ ਟੈਬਟ ਰੋਡ ਤੋਂ ਬੰਦ ਨੇ ਅਗਲੇ ਤਕਰੀਬਨ 10 ਘੰਟੇ ਤੱਕ ਹੀ ਹੋ ਸਕਦਾ ਸੋ ਆਲਟਰਨੇਟ ਰੂਟ ਲਓ ਪਲੀਜ਼ ਪਲੀਜ਼ ਪਲੀਜ਼ ਬੇਨਤੀ ਹੈ ਡਰਾਈਵ ਸੇਫ ਡਰਾਈਵ ਸਲੋ ਖਿਆਲ ਰੱਖੋ ਯਾਰ ਆਪਣਾ ਵੱਧ ਤੋਂ ਵੱਧ ਅੱਜ ਕੱਲ੍ਹ ਯਾਰ ਐਕਸੀਡੈਂਟਸ ਦਾ ਪਤਾ ਨਹੀਂ ਲੱਗਦਾ ਅਚਾਨਕ ਹੀ ਹੋ ਜਾਂਦੇ ਆ ਐਂਡ ਰੋਜ਼ ਹੀ ਕੋਈ ਨਾ ਕੋਈ ਐਸੀ ਖਬਰ ਸੁਣਨ ਨੂੰ ਮਿਲਦੀ ਹੈ ਪਲੀਜ਼ ਬੀ ਕੇਅਰਫੁਲ ਹਾਰਡਵੁੱਡ ਜਾਇੰਟ ਟੋਰਬਰਮ ਐਂਡ ਸਟੀਲਸ ਤੇ ਹੈ ਹਾਰਡਵੁੱਡ ਲੈਮੀਨੇਟ ਵਾਈਨਲ ਟਾਈਲਾਂ ਏ ਟੂ ਜ਼ੈਡ ਕੋਈ ਵੀ ਫਲੋਰਿੰਗ ਦਾ ਸਮਾਨ ਚਾਹੀਦਾ ਹਾਰਡਵੁੱਡ ਜਾਇੰਟ ਟੋਰਬਰਮ ਐਂਡ ਸਟੀਲਸ ਜੀ 1137 ਹਾਂਜੀ
1: ਹਾਂਜੀ ਨਵੀਂ ਜੀ ਕੀ ਹਾਲ ਚਾਲ ਹੈ
0: ਠੀਕ ਹੈ ਜੀ ਕਿਵੇਂ ਹੋ
1: ਬਸ ਠੀਕ ਹੈ ਟੋਪਿਕ ਤੁਹਾਡਾ ਬਹੁਤ ਵਧੀਆ ਅੱਜ ਬਹੁਤ ਮੈਨੂੰ ਮੈਂ ਕਾਲ ਕੀਤੀ ਤੁਹਾਨੂੰ ਅੱਜ ਪਹਿਲੀ ਵਾਰੀ
0: ਹਾਂਜੀ ਭਾਜੀ
1: ਅੱਛਾ ਉਹ ਸ਼ੈਰਟਨ ਜਿਹੜਾ ਸੀ ਪਲਾਜ਼ਾ ਉਹ ਤੁਹਾਨੂੰ ਪਤਾ ਹੀ ਹੋਣਾ ਹੁਣ ਗੇਟ ਲਾ ਤੇ ਉਹਨਾਂ ਨੇ ਰਾਤ ਨੂੰ ਹੁਣ ਗੇਟ ਲਾ ਦਿੰਦੇ ਉੱਥੇ ਵੜਨ ਨਹੀਂ ਦਿੰਦੇ ਹਨਾ
0: ਸ਼ੈਰਟਨ ਵਾਲਾ
1: ਸ਼ੈਰਟਨ ਵਾਲਾ ਹਾਂ ਬਈ ਚਲੋ ਠੀਕ ਹੈ ਯਾਰ ਤੁਸੀਂ ਖੜ ਜਾਓ ਪਰ ਯਾਰ ਤੁਸੀਂ ਐਕਸਰਸਾਈਜ਼ ਕਰ ਲਓ ਕੋਈ ਆਪਣੇ ਚਹੂਜੀ ਪਾਰਕ ਚ ਮੁੰਡੇ ਵਾਲੀਬਾਲ ਖੇਡਦੇ ਹੁੰਦੇ ਆਪਣੇ ਹਨਾ ਤੇ ਤੁਸੀਂ ਖੜਦਾ ਉਹਦਾ ਫਾਇਦਾ ਕੀ ਮੈਨੂੰ ਇਹ ਨਹੀਂ ਸਮਝ ਆਈ ਫਿਰ ਤੁਸੀਂ ਉਹਦੇ ਛੱਤ ਦੇ ਉੱਤੇ ਬਹਿ ਕੇ ਪੀਜ਼ਾ ਖਾਈ ਜਾਂਦੇ ਹੋ ਨਾ ਉਹਨਾਂ ਤੇ ਬਹਿ ਕੇ ਪੀਜ਼ਾ ਖਾਈ ਜਾਂਦੇ ਹੋ ਨਾ
0: ਉੱਥੇ ਨਾਲ ਦੀ ਨਾਲ ਇੱਕ ਨਾ ਉਹਨੂੰ ਕਹਿੰਦੇ ਆ ਕਾਰ ਮੀਟ ਦੇ ਵਿੱਚ ਗੋਰੇ ਕਾਲੇ ਆਪਣੇ ਸਾਰੇ ਆਉਂਦੇ ਆ ਉਹਨਾਂ ਨੇ ਵੀ ਬੜਾ ਰੌਲਾ ਪਾਇਆ ਕਿਉਂਕਿ ਗੱਡੀਆਂ ਭਜਾਉਣੀਆਂ ਉੱਥੇ ਬਹਿਣਾ ਦਾਰੂ ਪੀ ਜਾਣੀ ਸੋ ਜਿਹੜੇ ਵੀ ਕਰਦੇ ਆ ਨਹੀਂ ਹੋਣਾ ਚਾਹੀਦਾ ਬਟ ਆਪਾਂ ਇਹ ਗੱਲ ਜ਼ਰੂਰ ਕਹੀਏ ਕਿ ਹੋਰ ਵੀ ਬਹੁਤ ਕਰਦੇ ਸਿਰਫ ਆਪਣੀ ਨਹੀਂ ਕਰਦੇ
1: ਨਹੀਂ ਮੈਂ ਕਿਹਾ ਬਾਕੀ ਵੀ ਕਰਦੇ ਹੁਣ ਤੁਸੀਂ ਆਪਣੇ ਦੇਖ ਲਓ ਤੁਸੀਂ ਵਾਈਫ ਨੂੰ ਜਿਮ ਦੀ ਮੈਂਬਰਸ਼ਿਪ ਦਵਾ ਕੇ ਦੇਖ ਲਓ ਤੁਹਾਨੂੰ ਪਤਾ ਲੱਗ ਜਾਣਾ ਆਪਣੇ ਬੰਦਿਆਂ ਦਾ ਤੁਹਾਨੂੰ ਅਨਕੰਫਰਟੇਬਲ ਕਰਦੇ ਫੀਲ ਕੋਈ ਨਹੀਂ ਕਰਦੇ ਹੁਣ ਦੂਜੇ ਦਿਨ ਉਹਨੇ ਕਹਿਣਾ ਵਾਈਫ ਨੇ ਵੀ ਮੈਂ ਨਹੀਂ ਜਾਣਾ ਵੀ ਜਿਮ ਇਹ ਕਿਉਂ ਹੁੰਦਾ ਇਹ ਦੱਸੋ ਮੈਨੂੰ ਬਾਕੀ ਲੋਕ ਵੀ ਤਾਂ ਜਾਂਦੇ ਹੀ ਆ ਮੈਂ ਨੀ ਕਹਿੰਦਾ ਬਾਕੀ ਨੀ ਜਾਂਦੇ ਗੋਰੇ ਵੀ ਜਾਂਦੇ ਕਾਲੇ ਵੀ ਜਾਂਦੇ ਜਿਮ ਚ ਆਪਣੇ ਕੱਲੇ ਕੱਲੇ ਕਿਉਂ ਤੁਰੇ ਫਿਰਦੇ ਨਵੀਂ ਮੈਨੂੰ ਇਹ ਬਹੁਤ ਹੁੰਦਾ ਪਾਰਟੀਆਂ ਹੁੰਦੀਆਂ ਬੁੜੀਆਂ ਅੱਡ ਬੈਠੀਆਂ ਹੁੰਦੀਆਂ ਬੰਦੇ ਅੱਡ ਬੈਠੇ ਹੁੰਦੇ ਕਿਉਂ ਬਈ ਤੁਸੀਂ ਹਿੱਟ ਕਰਦੇ ਹੋ ਕਿਸੇ ਨੂੰ ਅਨਕੰਫਰਟੇਬਲ ਕਰ ਤਾਂ ਹੀ ਅੱਡ ਅੱਡ ਹੁੰਦੇ ਨਾ ਅਗਲੇ ਕਹਿੰਦਾ ਬੁੜੀਆਂ ਅੱਡ ਬੈਠੀਆਂ ਬੋਰ ਹੋ ਜਾਂਦੀਆਂ ਇੱਧਰ ਦਾਰੂ ਪੀ ਜਾਂਦੇ ਹੁੰਦੇ ਆ ਯਾਰ ਕੀ ਆ ਇਹ ਹਨਾ ਜੇ ਤੁਸੀਂ ਰਿਸ਼ਤੇਦਾਰ ਹੋ ਜਾਂ ਫਰੈਂਡਸ ਹੋ ਤਾਂ ਇਕੱਠੇ ਬਹਿ ਜਾਓ ਸਾਰੇ ਜਾਣੇ
0: ਬੁੜੀਆਂ
1: ਤੇ ਬੰਦਿਆਂ ਨੂੰ ਸਾਰਿਆਂ ਨੂੰ ਖੜਾਈ ਦਾ ਗੇਮ ਹੈ ਨਾ ਤੇ ਕਈ ਪਾਰਟੀ ਚ ਮੈਂ ਗਿਆ ਜਿਹੜੇ ਬੈਕਗਰਾਉਂਡ ਮੈਂ ਵੀ ਪੇਂਡੂ ਬੈਕਗਰਾਉਂਡ ਆ ਬੁੜੀਆਂ ਅੱਡ ਬਹਿ ਜਾਣੀਆਂ ਬੰਦੇ ਅੱਡ ਬਹਿ ਜਾਣਗੇ ਉਹ ਬੱਚੇ ਅੱਡ ਬੈਠੇ ਹੁੰਦੇ ਆ ਯਾਰ ਤੂੰ ਇਨਵੋਲਵ ਕਰ ਲਓ ਉਹਨਾਂ ਨੂੰ ਵਿਚਾਰਿਆਂ ਨੂੰ ਬੱਚਿਆਂ ਨੂੰ ਨਾਲ
0: ਠੀਕ ਹੈ ਨੀ ਹੋਣਾ ਏਦਾਂ ਚਾਹੀਦਾ ਸਰ ਹੋਣਾ ਏਦਾਂ ਚਾਹੀਦਾ ਆਪਣੇ ਘਰਾਂ ਚ ਵੀ ਕੋਈ ਫੰਕਸ਼ਨ ਹੁੰਦਾ ਜੇ ਰਿਸ਼ਤੇਦਾਰ ਬੁਲਾਏ ਆ ਸਾਰੇ ਇਕੱਠੇ ਬਹਿ ਜਾਓ ਏਡੀ ਕਿਹੜੀ ਗੱਲ ਆ
1: ਨਹੀਂ ਨਵੀ ਤੁਸੀਂ ਕਬੱਡੀ ਮੈਚ ਹੁੰਦੇ ਆ ਤੁਸੀਂ ਆਪਣੀ ਵਾਈਫ ਲਿਜਾ ਦੋ ਕਬੱਡੀ ਮੈਚ ਤੇ ਯਾਰ ਨਹੀਂ ਲਿਜਾ ਸਕਦੇ
0: ਪਰ ਕਬੱਡੀ ਮੈਚ ਭਾਜੀ ਉਹ ਵੱਖਰੀ ਗੱਲ ਹੈ ਤੇ ਕੁੜੀਆਂ ਜਾਂਦੀ ਨਹੀਂ ਕਬੱਡੀ ਮੈਚ ਦੇਖਣ
1: ਕਿਉਂਕਿ ਯਾਰ ਜਾਣਗੀਆਂ ਜੇ ਲਓ ਜੇ ਬਾਕੀ ਲੈ ਕੇ ਆਉਂਗੇ ਜੇ ਜਾਣਗੀਆਂ ਜਦੋਂ ਕੋਈ ਲੈ ਕੇ ਨਹੀਂ ਜਾਂਦਾ ਮੇਲਿਆਂ ਦੇ ਆਡਾ ਤੁਰੇ ਫਿਰਦੇ ਆ ਘਰ ਵਾਲੀ ਨੂੰ ਘਰੇ ਛੱਡੀਆਂ ਹੁੰਦੀਆਂ
0: ਹਾਂ ਐਂ ਕਰਦੇ ਕਿ ਏਦਾਂ ਨਹੀਂ ਹੋਣਾ ਚਾਹੀਦਾ
1: ਹੋਰ ਨਹੀਂ ਕਰਦੇ ਯਾਰ ਇਹ ਗੱਲੋ ਗਲਤ ਗੱਲਾਂ ਹੈ ਜਿਹੜੀਆਂ ਆਪਾਂ ਤਾਂ ਹੀ ਤਾਂ ਅਨਕੰਫਰਟੇਬਲ ਫੀਲ ਕਰਦੇ ਆਪਣੇ ਬੰਦੇ ਜਦੋਂ ਪਲਾਜ਼ਿਆਂ ਜਾਂਦੇ ਆ ਭਾਵੇਂ ਨਹੀਂ ਕੁਝ ਕਹਿੰਦੇ ਪਰ ਫਿਰ ਵੀ ਤਾਂ ਔੜ ਲੱਗਦਾ ਬੜਾ ਨਾ ਬਹੁਤ ਜ਼ਿਆਦਾ ਔੜ ਲੱਗਦਾ
0: ਠੀਕ ਹੈ ਜੀ ਭਾਜੀ ਥੈਂਕ ਯੂ ਤੁਹਾਡਾ ਚਲੋ ਤੁਹਾਡਾ ਵੀ ਕਿਤੇ ਨਾ ਕਿਤੇ ਜਿਹੜੇ ਕੰਸਰਨ ਹੈ ਉਹ ਠੀਕ ਨੇ
1: ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸ ਦੇਣਾ ਮੈਂ ਉੱਥੇ ਫਰੀ ਰਿਹਾ ਉੱਥੇ ਹੈਗਾ ਬੀਅਰ ਕ੍ਰੀਕ ਪਾਰਕ ਉਹ ਤਾਂ ਗ੍ਰੈਂਡ ਸਟੈਂਡ ਚ ਬਹਿ ਜਾਂਦੇ ਸੀਗੇ ਬਜ਼ੁਰਗ ਹੁਣ ਬੋਰੀਆਂ ਉੱਥੇ ਜੋਗਿੰਗ ਕਰਦੀਆਂ ਪਹਿਲਾਂ ਤਾਂ ਸਾਹਮਣੇ ਦੇਖੀ ਜਾਣਾ ਫਿਰ ਉਹ ਭੱਜਦੀਆਂ ਫਿਰ ਪਿੱਛੋਂ ਦੇਖੀ ਜਾਣਾ ਉਹਨਾਂ ਨੂੰ ਫਿਰ ਉਹਨੇ ਪੁਲਿਸ ਕਾਲ ਕਰਕੇ ਆਪਣਾ ਬੰਦਾ ਪੰਜਾਬੀ ਸੀਗਾ ਕੋਪ ਉਹਨੇ ਆ ਕੇ ਕਿਹਾ ਵੀ ਬਜ਼ੁਰਗੋ ਤੁਸੀਂ ਇੱਥੇ ਗ੍ਰੈਂਡ ਸਟੈਂਡ ਚ ਨਾ ਬੈਠਿਆ ਕਰੋ ਫਿਰ ਉਹ ਹਟੇ ਉੱਥੋਂ ਬੈਠਣੇ ਹੋਣਾ
0: ਠੀਕ ਹੈ ਨੀ ਭਾਜੀ ਬਹੁਤ ਸ਼ੁਕਰੀਆ ਧੰਨਵਾਦ ਤੁਹਾਡਾ ਤੇ ਥੈਂਕ ਯੂ ਸੋ ਮਚ ਤੇ ਮੈਂ ਜ਼ਰੂਰ ਤੁਹਾਡੀ ਗੱਲ ਦੇ ਉੱਤੇ ਆਪਾਂ ਹੋਰ ਵੀ ਕਿਤੇ ਡਿਸਕਸ਼ਨ ਕਰਾਂਗੇ ਮੈਂ ਸਮਝ ਗਿਆ ਤੁਹਾਡੀ ਸਾਰੀ ਗੱਲ ਥੈਂਕ ਯੂ
1: ਥੈਂਕ ਯੂ ਸਰ ਬਹੁਤ ਸ਼ੁਕਰੀਆ
0: ਯਾਦ ਰੱਖੋ ਸਾਰੇ ਸਬਜ਼ੀ ਮਾਰਕੀਟ ਨੂੰ ਸਬਜ਼ੀ ਮਾਰਕੀਟ ਵਿਲੀਅਮ ਪਾਰਕਵੇ ਤੇ ਟੋਰਰੂਮ ਤੇ ਤੁਹਾਡੇ ਲਈ ਓਪਨ ਹੈ ਸਬਜ਼ੀ ਮਾਰਕੀਟ ਰੈਸਟੋਰੈਂਟ ਇਹਨਾਂ ਦੀ ਤੀਜੀ ਲੋਕੇਸ਼ਨ ਹੈ 24 ਘੰਟੇ ਖੁੱਲੇ ਆ ਵਿਲੀਅਮ ਪਾਰਕਵੇ ਟੋਰਰੂਮ ਸਬਜ਼ੀ ਮਾਰਕੀਟ ਵਿਲੀਅਮ ਪਾਰਕਵੇ ਟੋਰਰੂਮ ਸਬਜ਼ੀ ਮਾਰਕੀਟ ਤੇ ਤੁਸੀਂ ਇੱਕ ਵਾਰ ਜਾਓ ਵਧੀਆ ਟੋਪ ਟੋਪ ਟੋਪ ਦੀ ਡੀਲ ਲਓ ਸਬਜ਼ੀ ਮਾਰਕੀਟ ਤੇ ਪਾਓ ਭਾਜੀ 1 ਕਿਲੋ ਦੂਜੀ ਫ੍ਰੀ ਇੱਕ ਨਹੀਂ ਇਹਨਾਂ ਨੇ ਯਾਰ ਮੈਨੂੰ ਸੱਚ ਨਵੀਆਂ ਡੀਲਾਂ ਭੇਜੀਆਂ। ਓਕੇ ਸਾਰੀਆਂ ਡੀਲਾਂ ਸੁਣੋ, ਇੱਕ ਨਹੀਂ ਦੋ ਨਹੀਂ ਕਾਫੀ ਨੇ। ਇਹਨਾਂ ਦੀਆਂ ਤਿੰਨ ਲੋਕੇਸ਼ਨਾਂ ਨੇ, ਵਿਲੀਅਮਸ ਐਂਡ ਟੋਰਬਰਮ ਜਿਹੜਾ ਇੱਕ ਪਲਾਜ਼ਾ ਉੱਥੇ ਉਹ ਮੈਂ ਦੱਸਤਾ, ਬ੍ਰੈਮਲੀ ਕੰਟਰੀ ਸਾਈਡ 10970 ਬ੍ਰੈਮਲੀ ਰੋਡ, ਅਤੇ 10 ਲੋਰਮੈਲ ਗੇਟ ਸੈਂਡਲਵੁੱਡ ਮਕਲੋਗਲਿਨ। ਫਰੈਸ਼ ਜੂਸ, ਮਠਿਆਈਆਂ, ਚਿਕਨ ਲੈਗ 1 ਕਿਲੋ, 1 ਫਰੀ ਬਿਰਿਆਨੀ, 1 ਕਿਲੋ, 1 ਫਰੀ ਬਨ ਕੁਲਚਾ ਇੰਡੀਆ ਵਾਲਾ ਟੇਸਟ, 1 ਕਿਲੋ, 1 ਫਰੀ ਪਾਓ ਭਾਜੀ, 1 ਕਿਲੋ, 1 ਫਰੀ ਆਲੂ ਪੈਟੀ, 1 ਕਿਲੋ, 1 ਫਰੀ ਫਿਸ਼ ਪਕੌੜਾ, 1 ਪਾਊਂਡ ਨਾਲ 1 ਪਾਊਂਡ ਫਰੀ। ਸੋ ਤਿੰਨਾਂ ਲੋਕੇਸ਼ਨਾਂ 'ਤੇ, ਅਤੇ ਤਿੰਨੇ ਲੋਕੇਸ਼ਨ 24 ਘੰਟੇ ਤੁਹਾਡੇ ਲਈ ਓਪਨ ਨੇ। ਸੋ ਤੁਸੀਂ ਪਹੁੰਚਣਾ ਕਿੱਥੇ ਹੈ, 1-1 ਸਬਜ਼ੀ ਮਾਰਕੀਟ 'ਤੇ, ਠੀਕ ਹੈ। ਸੋ ਇੱਥੇ ਮਾਰੋ ਗੇੜਾ ਅਤੇ ਵਧੀਆ ਟੌਪ ਦੀਆਂ ਡੀਲਾਂ ਤੁਸੀਂ ਇਹਨਾਂ ਕੋਲੋਂ ਲੈ ਸਕਦੇ ਹੋ, ਸਬਜ਼ੀ ਮਾਰਕੀਟ।
2: ਮੈਂ ਗੁਰਪ੍ਰੀਤ ਸਿੰਘ ਢਿੱਲੋਂ, ਵਾਰਡ 9-10 ਤੋਂ ਰੀਜਨਲ ਕਾਉਂਸਲਰ ਉਮੀਦਵਾਰ। ਮੈਂ 2014 ਤੋਂ 2022 ਤੱਕ ਤੁਹਾਨੂੰ ਰੈਪ੍ਰੈਜ਼ੈਂਟ ਕੀਤਾ। ਮੇਰੀ ਐਬਸੈਂਸ ਵਿੱਚ ਅਸੀਂ ਦੇਖਿਆ ਟੈਕਸ ਇੰਕਰੀਸ, ਹਾਈ ਕ੍ਰਾਈਮ ਅਤੇ ਇੱਕ ਅਜਿਹੀ ਕਾਉਂਸਲ ਜਿਸ ਦੇ ਰੈਜ਼ੀਡੈਂਸ ਨੂੰ ਅਣਦੇਖਿਆ ਕੀਤਾ। ਜਦੋਂ ਮੈਂ ਤੁਹਾਨੂੰ ਰੈਪ੍ਰੈਜ਼ੈਂਟ ਕੀਤਾ, ਮੈਂ ਟੈਕਸ ਘੱਟ ਰੱਖੇ, ਬਜ਼ੁਰਗਾਂ ਨੇ ਬੱਸ ਸਰਵਿਸ ਮੁਫ਼ਤ ਕੀਤੀ, ਸੈਟੇਲਾਈਟ ਪੁਲਿਸ ਸਟੇਸ਼ਨ ਲਿਆਂਦਾ ਅਤੇ ਹਜ਼ਾਰਾਂ ਨੌਕਰੀਆਂ ਲਿਆਂਦੀਆਂ। ਸਭ ਤੋਂ ਇੰਪੋਰਟੈਂਟ, ਮੈਂ ਫਜ਼ੂਲ ਖਰਚ ਵਿਰੁੱਧ ਆਵਾਜ਼ ਉਠਾਈ ਅਤੇ ਤੁਹਾਡੇ ਕਾਜ਼ ਅਟੈਂਡ ਕੀਤੀਆਂ। ਹੁਣ ਮੈਨੂੰ ਕਰਪਸ਼ਨ ਨੂੰ ਰੋਕਣ ਲਈ ਤੁਹਾਡੀ ਮਦਦ ਦੀ ਲੋੜ ਹੈ। 26 ਅਕਤੂਬਰ ਨੂੰ ਭਰਖੀ ਹੋਈ ਲੀਡਰਸ਼ਿਪ ਨੂੰ ਵੋਟ ਪਾਓ, ਗੁਰਪ੍ਰੀਤ ਸਿੰਘ ਢਿੱਲੋਂ ਨੂੰ ਵੋਟ ਪਾਓ।
3: ਆਥੋਰਾਈਜ਼ਡ ਐਂਡ ਪੇਡ ਫੋਰ ਬਾਈ ਦ ਕੈਂਪੇਨ ਆਫਿਸ ਆਫ ਗੁਰਪ੍ਰੀਤ ਢਿੱਲੋਂ।
0: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475051557, 6475051557। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ।

0: in GTA. For more information, visit rajdhanisweets.ca.
1: Very good. G3550, hello.
2: ਹਾਂਜੀ ਸਤਿ ਸ਼੍ਰੀ ਅਕਾਲ ਭਾਜੀ।
1: ਸਤਿ ਸ਼੍ਰੀ ਅਕਾਲ ਜੀ।
2: ਹਾਂ ਬਸ ਭਾਜੀ ਬਹੁਤ ਵਧੀਆ। ਮੈਂ ਗਾਣਾ ਤੁਸੀਂ ਮੈਂ ਵੀ ਕਹਿਣਾ ਸੀ ਤੁਸੀਂ ਗਾਣਾ ਲਾਏ ਦਿੱਤਾ ਮੂਸੇ ਵਾਲੇ
1: ਨਾਲ। ਕੀ ਬਾਤ ਹੈ, ਜ਼ਰੂਰ
2: ਗਏ ਸੀ ਭਾਜੀ ਤੁਸੀਂ ਵੀ ਸ਼ੋਅ?
1: ਹਾਂਜੀ ਹਾਂਜੀ, ਮੈਂ ਸ਼ੋਅ ਦੀ ਵੀਡੀਓ ਪਾਈ ਹੈ, ਤੁਸੀਂ ਜਾ ਕੇ ਦੇਖਿਓ ਸਾਡੇ ਆਪਣੇ ਪੇਜ ਤੇ।
2: ਮੈਂ ਤਾਂ ਭਾਜੀ ਖੁਦ ਲਾਈਵ ਦੇਖ ਕੇ ਆਇਆ, ਮੈਂ ਪੂਰੀ ਫੈਮਿਲੀ ਜਾ ਕੇ ਆਇਆ।
1: ਓ ਬੱਲੇ, ਕਿ ਵਧੀਆ ਇੰਜੋਏ ਕੀਤਾ?
2: ਮੈਂ ਕਹਿੰਦਾ ਭਾਜੀ ਬਹੁਤ ਵਧੀਆ ਜੀ, ਮੈਂ ਕਹਿੰਦਾ ਵਧੀਆ ਆ ਗਿਆ, ਸਾਰੇ ਕਲਾਕਾਰਾਂ ਨੇ ਵਧੀਆ ਹੀ ਆ।
1: ਮੈਂ ਕਹਿੰਦਾ ਉਹ ਛੋਟੇ ਛੋਟੇ ਸਿੱਧੂ ਨੇ ਤਾਂ ਫੱਟੇ ਚੱਕਤੇ ਹੈ,
2: ਉਹ ਤਾਂ ਮੇਲਾ ਲੁੱਟ ਲਿਆ ਜੀ, ਉਹ ਤਾਂ ਮੇਲਾ ਹੀ ਲੁੱਟ ਲਿਆ।
1: ਸਹੀ ਗੱਲ ਨਹੀਂ, ਬੜਾ ਵਧੀਆ ਸੀ ਭਾਜੀ। ਦੇਖੋ ਪਤਾ ਕੀ ਹੈ, ਕਿਸੇ ਦਾ ਤੁਰ ਜਾਣਾ ਤੇ ਫਿਰ ਵੀ ਬੰਦੇ ਨੇ ਏਡਾ ਵੱਡਾ ਸ਼ੋਅ ਕਰਨਾ ਯਾਰ, ਕਿੱਡੀ ਵੱਡੀ ਗੱਲ ਹੁੰਦੀ ਹੈ
2: ਭਾਜੀ। ਭਾਜੀ ਰੀਨਾ ਸੋਲਡ ਆਊਟ ਕਰਨਾ ਕਿਤੇ ਖੇਲ ਪਈ ਆ।
1: ਹਾਂ ਨੋ, ਜਿਹੜੇ ਜਿਉਂਦੇ ਜੀ ਕੀ ਉਹ ਨਹੀਂ ਕਰ ਸਕਦੇ? ਖਬਰਾਂ ਵੀ ਪੇਸ਼ ਕਰਦੇ ਆ, ਤੇ ਤੁਸੀਂ UBT ਟ੍ਰਾਂਸਪੋਰਟ ਨੂੰ ਕਾਲ ਕਰੋ, ਇਹਨਾਂ ਨੂੰ ਟੋਰਾਂਟੋ ਟੂ ਮੋਂਟਰੀਅਲ, ਮੋਂਟਰੀਅਲ ਟੂ ਟੋਰਾਂਟੋ ਓਨਰ ਆਪਰੇਟਰ ਚਾਹੀਦੇ ਆ ਜਲਦੀ। 416-881-1934 UBT ਟ੍ਰਾਂਸਪੋਰਟ ਐਂਡ ਡਰਾਈਵਰਸ ਦੀ ਹਾਇਰਿੰਗ ਹੋ ਰਹੀ, ਓਨਰ ਆਪਰੇਟਰ ਦੀ ਹਾਇਰਿੰਗ ਹੋ ਰਹੀ ਹੈ। ਐਂਡ ਉਸ ਤੋਂ ਇਲਾਵਾ ਸਿਟੀ ਆਫ ਬਰੈਂਪਟਨ ਵੱਲੋਂ ਸਾਰਿਆਂ ਲਈ ਮੈਸੇਜ ਹੈ, ਅਤੇ ਸਿਟੀ ਆਫ ਬਰੈਂਪਟਨ ਤੁਹਾਨੂੰ ਇਹੀ ਬੇਨਤੀ ਕਰ ਰਿਹਾ ਕਿ ਪਲੀਜ਼ ਜਾਓ ਅਤੇ ਵੋਟ ਆਪਣੀ ਪਾਓ। ਸਾਰਿਆਂ ਨੂੰ ਇਹੀ ਬੇਨਤੀ ਹੈ, ਕਿਉਂਕਿ ਵੋਟ ਪਾਉਣਾ ਇੱਕ ਆਪਣਾ ਰਾਈਟ ਹੈ, ਅਤੇ ਇਸ ਰਾਈਟ ਨੂੰ ਐਕਸਰਸਾਈਜ਼ ਕਰੋ। ਸੋ ਜ਼ਰੂਰ ਤੁਸੀਂ ਐਡਵਾਂਸ ਵੋਟਿੰਗ ਜਿਹੜੀ ਲੰਘ ਕੇ ਗਈ ਉਹ 'ਚ ਨਹੀਂ ਵੋਟ ਪਾਈ, ਤਾਂ ਆਉਣ ਵਾਲੇ ਵੀਕਐਂਡ 16 ਅਤੇ 17 ਤਰੀਕ ਨੂੰ ਵੋਟ ਕਰ ਲਿਓ। ਵੀਕਡੇ ਦੁਪਹਿਰ ਤੋਂ 8 ਵਜੇ ਤੱਕ, ਵੀਕਐਂਡ 10 ਤੋਂ 5 ਵਜੇ ਤੱਕ, ਕਿਸੇ ਵੀ ਐਡਵਾਂਸ ਵੋਟਿੰਗ ਲੋਕੇਸ਼ਨ ਬਰੈਂਪਟਨ ਦੇ ਵਿੱਚ, brampton.ca/brampton votes brampton.ca/brampton votes ਦੇ ਉੱਤੇ ਤੁਸੀਂ ਆਪਣੀ ਆਪਣੀ ਆਪਣੀ ਵੋਟ ਜ਼ਰੂਰ ਜ਼ਰੂਰ ਜ਼ਰੂਰ ਪਾਓ, ਟਾਈਮ ਸਿਰ ਪਾਓ, ਅਤੇ ਸਭ ਨੂੰ ਇਹ ਪ੍ਰਾਇਓਰਟੀ ਜ਼ਰੂਰ ਮੰਨਣੀ ਚਾਹੀਦੀ ਹੈ।

0: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475045 6475 504 1557। ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597 ਵੈਰੀ ਗੁੱਡ। ਓਕੇ, ਇੱਕ ਨਾ ਤੁਹਾਨੂੰ ਅਸੀਂ ਡੀਟੇਲਿੰਗ ਬਰੋਜ਼ ਵਾਲਿਆਂ ਦਾ ਨੰਬਰ ਫਿਰ ਤੋਂ ਦਈਏ। ਡੀਟੇਲਿੰਗ ਬਰੋਜ਼ ਦੀ ਟੀਮ ਗੱਡੀ ਦੇ ਵਿੱਚ ਨਾ, ਜਿਵੇਂ ਆਪਣੇ ਰੋਲਸ ਰੋਇਸ ਦੀ ਛੱਤ ਉੱਤੇ ਲਾਈਟਾਂ ਲੱਗੀਆਂ ਹੁੰਦੀਆਂ ਜਿਹੜੀਆਂ ਸਟਾਰ ਲਾਈਟਸ ਨੇ, ਉਵੇਂ ਇਹ ਸਟਾਰ ਲਾਈਟਸ ਗੱਡੀ ਦੀ ਛੱਤ ਉੱਤੇ ਲਾਉਂਦੇ ਨੇ, ਕੋਈ ਵੀ ਕੱਟ ਵੱਢ ਨਹੀਂ ਕਰਦੇ। ਸੋ ਤੁਸੀਂ ਡੀਟੇਲਿੰਗ ਬਰੋਜ਼ ਨੂੰ ਕਾਲ ਕਰੋ ਅਤੇ ਸਟਾਰ ਲਾਈਟਾਂ ਦੇ ਨਾਲ ਨਾਲ ਸਾਊਂਡ ਡੈਂਪ, ਜਿਹਦੀ $500 ਦੀ ਵੈਲਿਊ ਹੈ, ਉਹ ਸਾਊਂਡ ਡੈਂਪ ਬਿਲਕੁਲ ਫ੍ਰੀ ਹੈ। ਸੋ ਡੀਟੇਲਿੰਗ ਬਰੋ 6478192034 6478192034।
1: ਅਤੇ ਫੀਸ ਤੁਹਾਡਾ ਕੇਸ ਸੈਟਲ ਹੋਣ ਤੋਂ ਬਾਅਦ ਲਈ ਜਾਵੇਗੀ। ਤੁਹਾਡੇ ਕੇਸ ਨੂੰ ਦੇਖ ਕੇ ਗਰੰਟੀ ਨਾਲ ਦੱਸ ਜਾਵੇਗਾ ਕਿ ਕਿੰਨੇ ਪਰਸੈਂਟ ਤੁਹਾਡਾ ਕਰਜ਼ਾ ਮਾਫ ਹੋ ਜਾਵੇਗਾ ਤੇ ਬਾਕੀ ਦਾ ਆਸਾਨ ਕਿਸ਼ਤਾਂ ਵਿੱਚ ਦੇ ਸਕੋਗੇ। ਕਲੈਕਸ਼ਨ ਕਾਲਸ ਆਨ
2: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
3: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।

0: ਅਗਰ ਕਾਰ ਵੈਨ ਐਸ ਯੂ ਵੀ ਲੈਣਾ ਟੋਪ ਟੋਪ ਟੋਪ ਦਾ ਨਾਮ ਇੱਕੋ ਹੈ ਉਹ ਹੈ ਏਰਨ ਮਿਲਸ ਐਕੂਰਾ ਏਰਨ ਮਿਲਸ ਐਕੂਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ ਨੰਬਰ ਵਨ ਸਰਵਿਸ ਨੰਬਰ ਵਨ ਰੇਟਸ ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ ਸੋ ਕਾਰ ਵੈਨ ਐਸ ਯੂ ਵੀ ਕੋਈ ਵੀ ਲੈਣਾ ਹੋਵੇ ਏਰਨ ਮਿਲਸ ਐਕੂਰਾ 9058825800 ਤੇ ਕਾਲ ਕਰੋ
1: ਸਤਿ ਸ਼੍ਰੀ ਅਕਾਲ ਗੁੱਡ ਈਵਨਿੰਗ ਸੁਣ ਰਹੇ ਹੋ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾ ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ ਕੀ ਹਾਲ ਚਾਲ ਠੀਕ ਠਾਕ ਹੋ ਉਮੀਦ ਕਰਦੇ ਹਾਂ ਤੁਸੀਂ ਅੱਜ ਦੀ ਖੂਬਸੂਰਤ ਸ਼ਾਮ ਨੂੰ ਇੰਜੋਏ ਕਰ ਰਹੇ ਹੋਗੇ ਸਟੂਡੀਓ ਦੀ ਘੜੀ ਦੇ ਮੁਤਾਬਕ 8:40 ਹੋ ਚੁੱਕੇ ਆ ਤੁਹਾਡਾ ਸਾਡਾ ਸਾਥ ਹੋਣ ਤੋਂ ਲੈ ਕੇ ਪੂਰੇ 10 ਤੱਕ ਬਣੇ ਰਹਿਣਾ ਸੋ ਇਸ ਤੋਂ ਬਾਅਦ 5 ਮਿੰਟਾਂ ਦੇ ਬਾਅਦ ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ ਪੰਜਾਬ ਦੀ ਧਰਤੀ ਤੋਂ ਖਬਰਾਂ ਲੈ ਕੇ ਬਸ ਤੁਹਾਡੇ ਰੂਬਰੂ ਹੋਣਗੇ ਤਦ ਤੱਕ ਸਟੇ ਟਿਊਨਡ ਅਤੇ ਗੱਲਾਂ ਬਾਤਾਂ ਚੱਲ ਰਹੀਆਂ ਜੀ 905-673-3337 905-673-3337

905-673-3337 905-673-3337 ਤੇ ਗੱਲਾਂ ਬਾਤਾਂ ਹੋ ਰਹੀ ਨੇ। ਸਟੂਡੀਓ ਦੇ ਇੱਕ ਨੰਬਰ 905-673-3337।

0: ਢਿੱਲੋਂ ਵੀਡੀਓ। ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਈਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲੇ ਨੇ, 11 ਤੋਂ 8, 905-204-1313, 905-204-1313।
1: ਚਲੋ ਵੀਡੀਓ 905-673-3337 ਦੇ ਗੱਲਾਂ ਬਾਤਾਂ ਹੋ ਰਹੀਆਂ। ਸਾਡੇ ਨਾਲ ਗੁਰਦੀਪ ਜੀ ਜੁੜ ਚੁੱਕੇ ਨੇ। ਗੁਰਦੀਪ ਜੀ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਕੀ ਹਾਲ ਚਾਲ?
2: ਕੀ ਹਾਲ ਚਾਲ ਜੀ?
1: ਚੜ੍ਹਦੀ ਕਲਾ ਜੀ, ਆਲ ਗੁੱਡ।
2: ਪ੍ਰਭਵੀਰ, ਮੈਂ ਤੁਹਾਨੂੰ ਪੁੱਛਣਾ ਕੁਛ।
1: ਜੀ ਸਰ।
2: ਹੈਲੋ।
1: ਜੀ ਜੀ ਜੀ ਸਰ, ਤੁਸੀਂ ਆਨਰ ਹੋ।
2: ਹਾਂਜੀ ਹਾਂਜੀ, ਮੈਂ ਕਿਹਾ ਜੀ ਮਾਨਸਾ ਵਿੱਚ ਜੋ ਕੁਛ ਹੋਇਆ, ਜਦੋਂ ਪਹਿਲਾਂ ਆਵਾਜ਼ ਉਠਾਉਣ ਦੀ ਵਾਰੀ ਆਈ ਉਦੋਂ ਕੋਈ ਖੜਾ ਨੀ, ਹੁਣ ਲੜਾਈਆਂ ਹੋ ਰਹੀਆਂ, ਪ੍ਰੋਟੈਸਟ ਹੋ ਰਿਹਾ, ਹੁਣ ਸਾਰੇ ਅੱਗੇ ਹੋ ਕੇ ਉਸ ਚੀਜ਼ ਨੂੰ ਵਿਰੋਧ ਬਣਾ ਰਿਹਾ, ਇਹ ਚੀਜ਼ ਪਹਿਲਾਂ ਕਿਉਂ ਨੀ ਕੀਤੀ?
1: ਆਪਾਂ 9 ਤੋਂ 10 ਇਸ ਵਾਸਤੇ ਗੱਲਬਾਤ ਕਰਾਂਗੇ, ਜੁੜਿਓ ਜ਼ਰੂਰ।
2: ਅੱਜ ਕੱਲ ਹਰ 2 ਦਿਨ ਬਾਅਦ ਮਰਡਰ, ਲੜਾਈ, ਨਸ਼ਾ, ਇਹੀ ਸਾਨੂੰ ਮਿਲ ਰਿਹਾ।
1: ਸੱਚ
2: ਪੁੱਛੋ ਜੀ ਨੀ ਕਰਦਾ ਇੰਸਟਾਗ੍ਰਾਮ ਖੋਲਣ ਨੂੰ, ਬਈ ਕੋਈ ਨਾ ਕੋਈ ਖਬਰ ਪੰਜਾਬ ਦੀ ਜਾਂ
1: ਚਲੋ ਜੀ ਕਰਦੇ ਹਾਂ ਆਪਾਂ 9 ਤੋਂ 10 ਗੱਲਾਂ ਬਾਤਾਂ ਜ਼ਰੂਰ ਕਰਦੇ ਹਾਂ ਪੰਜਾਬ ਦੀਆਂ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ, ਖਬਰਾਂ ਦਾ ਸਮਾਂ ਹੋ ਚੁੱਕਿਆ ਗੁਰਦੀਪ ਜੀ, ਬਹੁਤ ਸ਼ੁਕਰੀਆ। 905-673-3337 9056733 3 3

0: audio.ca ਦੇ ਸ਼ਗਲਦੀਪ ਹਾਈ ਰੇਟਡ ਸੋਫਾਸ ਤੁਹਾਡੇ ਰੂਮ ਦੇ ਸਾਈਜ਼ ਮੁਤਾਬਕ ਕਸਟਮ ਮੇਡ ਚੋਇਸ ਆਫ ਫੈਬਰਿਕ ਐਂਡ ਲੈਦਰ 10 ਸਾਲ ਫਰੇਮ ਅਤੇ 5 ਸਾਲ ਸਪਰਿੰਗ ਦੀ ਗਾਰੰਟੀ ਸੈਕਸ਼ਨਲ ਰਿਕਲਾਈਨਰ ਐਲ ਸ਼ੇਪ ਸ਼ਗਲਾਂ ਵਾਲੇ ਸੋਫਾ ਲਈ ਸ਼ਗਲਦੀਪ ਨੂੰ 905-799-8875 ਟੋਰਬਨ ਰੋਡ ਯੂਨਿਟ 1 ਸੋਫਾ ਸਟੂਡੀਓ.ca ਸ਼ਗਲਦੀਪ 905-799-8877
1: SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984-437-655-1984। ਸੁਜੋਕ ਹੋਮਿਓ ਕਲੀਨਿਕ ਤੁਹਾਡੀ ਸਿਹਤ ਦੀ ਨੈਚੁਰਲ ਹੀਲਿੰਗ ਦੀ ਮੰਜ਼ਿਲ। ਹੋਮਿਓਪੈਥੀ ਦੇ ਸੇਫ ਟ੍ਰੀਟਮੈਂਟਸ, 25 ਸਾਲ ਤੋਂ ਵੱਧ ਕਲੀਨਿਕਲ ਐਕਸਪੀਰੀਅੰਸ ਦੇ ਨਾਲ। ਜੇ ਤੁਸੀਂ ਸਫਰ ਕਰ ਰਹੇ ਹੋ ਡਿਪਰੈਸ਼ਨ, ਐਂਗਜ਼ਾਇਟੀ, ਪੈਨਿਕ ਅਟੈਕਸ, ਐਲਰਜੀ, ਬਰੀਥਿੰਗ ਪ੍ਰੋਬਲਮਸ, ਐਸਮਾ, IBS, ਅਸਿਡਿਟੀ, ਸੁਜੋਕ ਹੋਮਿਓ ਕਲੀਨਿਕ ਦੇ ਰਿਹਾ ਪਰਸਨਲਾਈਜ਼ਡ ਕੇਅਰ। ਲੇਡੀਜ਼ ਦੇ ਲਈ PCOS, ਓਵੇਰੀਅਨ ਸਿਸਟ, ਹਾਰਮੋਨਲ ਇੰਬੈਲੈਂਸ, ਪ੍ਰੈਗਨੈਂਸੀ ਰਿਲੇਟਡ ਇਸ਼ੂਜ਼, ਸਕਿਨ ਇਸ਼ੂਜ਼, ਐਕਜ਼ੀਮਾ, ਸੋਰਾਇਸਿਸ, ਐਕਸਪੀਰੀਅੰਸਡ ਹੋਮਿਓਪੈਥਸ ਦੇ ਰਹੇ ਨੇ ਇਫੈਕਟਿਵ ਇਲਾਜ। ਕੇਅਰ ਯੂ ਕੈਨ ਟਰਸਟ, ਹੀਲਿੰਗ ਯੂ ਕੈਨ ਫੀਲ। ਅਪੋਇੰਟਮੈਂਟ ਦੇ ਲਈ ਕਾਲ ਕਰੋ 647-856-2516। ਦੋ ਲੋਕੇਸ਼ਨਸ ਮਿਸਿਸਾਗਾ ਐਂਡ ਬ੍ਰੈਂਪਟਨ ਦੇ ਵਿੱਚ ਅਵੇਲੇਬਲ। 647-856-2516। ਟੈਕ ਸਪਿਰਿਟ, ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ, ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ। ਟੈਕ ਸਪਿਰਿਟ 905-621-4100। ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ, ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ, ਹੋਮ ਸਿਨੇਮਾ ਤਿਆਰ ਕਰਾਉਣਾ, ਵੈਰੀ ਪ੍ਰੋਫੈਸ਼ਨਲ ਟੀਮ। ਟੈਕ ਸਪਿਰਿਟ 905-621-4100, 905-621-4100 'ਤੇ ਫੋਨ ਜ਼ਰੂਰ ਕਰੋ।
2: ਮੋਰਗੇਜ ਦੇ ਵਧੀਆ ਰੇਟ ਚਾਹੁੰਦੇ ਹੋ? ਫਸਟ, ਸੈਕਿੰਡ, ਥਰਡ ਮੋਰਗੇਜ ਦੀ ਭਾਲ ਵਿੱਚ ਹੋ? ਤੁਹਾਨੂੰ ਐਕੁਇਟੀ ਲਾਈਨ ਆਫ ਕ੍ਰੈਡਿਟ, ਰੀਫਾਈਨਾਂਸਿੰਗ ਐਕਸਪਰਟ ਸਲਾਹ, ਛੇਤੀ ਬਣੋ ਕੰਮ। ਕਾਲ ਮੁਨੀਸ਼ ਤੇਜੀ ਐਟ 416-317-3487 ਟੂਡੇ। ਯੋਰ ਜੌਬ ਇਜ਼ ਡਨ। ਮੁਨੀਸ਼ ਤੇਜੀ, 416-317-3487, ਬ੍ਰੋਕਰੇਜ ਲਾਇਸੈਂਸ 10039।
0: ਹਰ ਤਰ੍ਹਾਂ ਦੀ ਫਸਟ, ਸੈਕਿੰਡ ਜਾਂ ਥਰਡ ਮੋਰਗੇਜ ਲਈ ਜਾਂ ਕਿਸੇ ਵੀ ਤਰ੍ਹਾਂ ਦਾ ਲੋਨ ਲੈਣ ਲਈ ਮਨੀਸ਼ ਨੂੰ ਕਾਲ ਕਰੋ 416-317-3487। ਬੈਸਟ ਰੇਟਸ, ਝਟਪਟ ਸਰਵਿਸ ਲਈ ਮਨੀਸ਼ 416-317-3487।
1: 24 ਘੰਟੇ 7 ਦਿਨ ਖੁੱਲਾ ਸਬਜ਼ੀ ਮਾਰਕੀਟ, ਰੈਸਟੋਰੈਂਟ ਐਂਡ ਗਰੋਸਰੀ ਸਟੋਰ ਦੋ ਲੋਕੇਸ਼ਨਸ ਤੋਂ ਸਰਵ ਕਰ ਰਹੇ ਨੇ। ਸੈਂਡਲਵੁੱਡ ਐਂਡ ਮੈਕਲੋਗਲਿਨ, 10 ਲੋਰਮੈਲ ਗੇਟ, ਜਾਂ ਪਹੁੰਚੋ 10970 ਬ੍ਰੈਮਲੀ ਰੋਡ। ਵੈਜ ਐਂਡ ਨਾਨ ਵੈਜ ਬਿਰਿਆਨੀ, ਬਾਏ ਵਨ ਗੇਟ ਵਨ ਫ੍ਰੀ। ਚਨਾ ਭਟੂਰਾ, ਬਾਏ ਵਨ ਗੇਟ ਵਨ ਫ੍ਰੀ। ਫਿਸ਼ ਪਕੌੜਾ, ਬਾਏ ਵਨ ਗੇਟ ਵਨ ਫ੍ਰੀ। ਤੰਦੂਰੀ ਚਿਕਨ ਲੈਗ, ਬਾਏ ਵਨ ਗੇਟ ਵਨ ਫ੍ਰੀ। ਮੈਂਗੋ ਲੱਸੀ, ਸਾਲਟ ਲੱਸੀ, ਮਿੱਠੀ ਲੱਸੀ, ਬਾਏ ਵਨ ਗੇਟ ਵਨ ਫ੍ਰੀ। ਹਰ ਰੋਜ਼ ਫਰੈਸ਼ ਸਾਗ ਤੇ ਮੱਕੀ ਦੀ ਰੋਟੀ। ਟਿਫਿਨ ਸਰਵਿਸ, ਪਿਕਅਪ ਅਤੇ ਡਿਲੀਵਰੀ ਦੇ ਲਈ ਵੀ ਅਵੇਲੇਬਲ ਹੈ। ਦੋਨਾਂ ਲੋਕੇਸ਼ਨਸ ਤੇ ਫਰੈਸ਼ ਸਬਜ਼ੀਆਂ, ਫਰੂਟ ਤੇ ਗਰੋਸਰੀ ਦੇ ਆਈਟਮ। ਤੇ ਹੁਣ ਆਲੂ, ਗੋਭੀ, ਮੂਲੀ ਤੇ ਪਿਆਜ਼ ਵਾਲੇ ਪਰੌਂਠੇ 2.99 ਦੇ ਵਿੱਚ। ਅੰਮ੍ਰਿਤਸਰੀ ਕੁਲਚਾ ਵਿਥ ਚਨਾ 7.99 ਤੇ ਪਨੀਰ ਐਂਡ ਮਿਕਸ ਪਰੌਂਠਾ 3.99। ਸਬਜ਼ੀ ਮਾਰਕੀਟ ਓਪਨ 24/7।
3: ਮੈਂ ਬਲਜਿੰਦਰ ਸਿੰਘ ਨਹਿਲ, ਆਪਣੇ ਬ੍ਰੈਂਪਟਨ ਨੇ ਸਭ ਕੁਝ ਦੇਖਿਆ ਹੈ। ਸੜਕਾਂ ਤੋਂ ਪਾਰਕਾਂ ਤੱਕ, ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ, ਕ੍ਰਾਈਮ ਤੋਂ ਕਰਪਸ਼ਨ ਤੱਕ, ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ ਕੰਮ ਨਾਲ ਬਣਦਾ ਹੈ। ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ, ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ। ਵੋਟ ਫਾਰ ਚੇਂਜ, ਵੋਟ ਫਾਰ ਬਲਜਿੰਦਰ ਸਿੰਘ ਨਹਿਲ, ਸਿਟੀ ਕੌਂਸਲਰ ਕੈਂਡੀਡੇਟ, ਵਾਰਡ 9 ਐਂਡ 10।
4: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਬਲਜਿੰਦਰ ਸਿੰਘ ਨਹਿਲ।
1: ਕੋਈ ਵੀ ਕਾਰ, ਵੈਨ, ਟਰੱਕ ਦਾ ਕੰਮ ਹੋਵੇ ਤਾਂ ਯਾਦ ਰੱਖੋ ਰੋਇਲ ਆਟੋ ਸੈਂਟਰ, ਰਿਲਾਇਬਲ, ਅਫੋਰਡੇਬਲ ਅਤੇ ਆਨੈਸਟ ਸਰਵਿਸ, ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਣਾ ਰਿਪੇਅਰ ਦੇ ਲਈ। ਰੋਇਲ ਆਟੋ ਸੈਂਟਰ ਟੈਸਲਾ ਦੇ ਵਹੀਕਲਸ ਤੇ ਵੀ ਕੰਮ ਕਰਦੇ ਆ ਕੋਈ ਵੀ ਰਿਪੇਅਰ ਕਿਸੇ ਵੀ ਮੇਕ ਐਂਡ ਮਾਡਲ ਸੇਫਟੀ ਸਰਟੀਫਿਕੇਸ਼ਨ ਉਬਰ ਲਿਫਟ ਦੀ ਸੇਫਟੀ ਕਰਾਉਣੀ ਹੈ ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ ਡਾਇਗਨੋਸਟਿਕ ਕੰਮ ਚ ਸਟੀਲਸ ਐਂਡ ਮੈਲਨੀ ਰੋਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ 905-798-1475-799-1498-1495-799-1498-1498-1498 ਰੋਇਲ ਆਟੋ ਸੈਂਟਰ ਦੁਆਬਾ ਟਰੈਵਲ ਐਂਡ ਟੂਰ ਪਾਕਿਸਤਾਨ ਜਾਣਾ ਇੰਡੀਆ ਜਾਣਾ ਦਿੱਲੀ ਦੀਆਂ ਫਲਾਈਟਾਂ ਨਾਲ ਹੁਣ ਅੰਮ੍ਰਿਤਸਰ ਦੀਆਂ ਫਲਾਈਟਾਂ ਦੇ ਵਿੱਚ ਵੀ ਤੁਹਾਨੂੰ ਹੈਲਪ ਕਰ ਰਹੇ ਨੇ ਦੁਆਬਾ ਟਰੈਵਲ ਟੌਪ ਦੀ ਸਰਵਿਸ ਟਿਕਟ ਲੈਣ ਤੋਂ ਤੁਹਾਡੇ ਵਾਪਸ ਆਉਣ ਤੱਕ ਸਰਵਿਸ ਪੂਰੀ ਮਿਲੇਗੀ ਟੌਪ ਦੀ ਪ੍ਰਾਈਸ ਦੁਆਬਾ ਟਰੈਵਲ 905-796-7800-905-796-7800 ਦੁਆਬਾ ਟਰੈਵਲ ਐਂਡ ਟੂਰ ਨੂੰ ਤੁਸੀਂ ਜ਼ਰੂਰ ਕਾਲ ਕਰੋ
5: ਸੋ ਬਿਲਕੁਲ ਜੀ ਸਾਡੀ ਕਾਲ ਲੱਗ ਚੁੱਕੀ ਹੈ ਪੰਜਾਬ ਦੀ ਧਰਤੀ ਤੋਂ ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ ਖਬਰਾਂ ਲੈ ਕੇ ਹਾਜ਼ਰ ਨੇ ਖਬਰਾਂ ਤੋਂ ਬਾਅਦ ਰੇਡੀਓ ਪ੍ਰੋਗਰਾਮ ਉਡਾਣ ਦੇ ਵਿੱਚ ਜਾਰੀ ਰਹਾਂਗੇ ਸੋ ਸਟੇ ਟਿਊਨਡ AM 530 ਦੀ ਸੁਪਰ ਹਿੱਟ ਫ੍ਰੀਕੁਐਂਸੀ ਦੇ ਨਾਲ ਸੋ ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ
6: ਖਬਰਾਂ ਦਾ ਬੁਲੇਟਿਨ ਪੰਜਾਬੀ ਲਹਿਰਾਂ ਰਾਹੀਂ ਪੰਜਾਬ ਦੇ ਮਾਨਸਾ ਵਿੱਚ ਐਂਟੀ ਡਰੱਗ ਟਾਸਕ ਫੋਰਸ ਦੇ ਸੰਚਾਲਕ ਪਰਵਿੰਦਰ ਸਿੰਘ ਦਾ ਹੱਤਿਆ ਤੋਂ ਬਾਅਦ ਇਹ ਮਾਮਲਾ ਕਾਫੀ ਜ਼ਿਆਦਾ ਗਰਮਾ ਗਿਆ ਅਤੇ ਪਰਵਿੰਦਰ ਸਿੰਘ ਚੋਟਾ ਜੋ ਕਿ ਮਾਨਸਾ ਵਿੱਚ ਲੰਬੇ ਸਮੇਂ ਤੋਂ ਨਸ਼ੇ ਦਾ ਵਿਰੋਧ ਕਰ ਰਹੇ ਸਨ ਉਹਨਾਂ ਨੂੰ ਕੱਲ ਮੈਡੀਕਲ ਸਟੋਰ ਮਾਲਕ ਵੱਲੋਂ ਦਿਨ ਦਿਹਾੜੇ ਚੱਲਦੇ ਫੇਸਬੁੱਕ ਲਾਈਵ ਦੇ ਵਿੱਚ ਗੋਲੀ ਮਾਰ ਦਿੱਤੀ ਗਈ ਮਾਨਸਾ ਵਿਖੇ ਪਰਵਿੰਦਰ ਸਿੰਘ ਚੋਟਾ ਦੇ ਕਤਲ ਨੂੰ ਲੈ ਕੇ ਕਮੇਟੀ ਬਣਾਈ ਗਈ ਹੈ ਜਿਸ ਵੱਲੋਂ 15 ਅਕਤੂਬਰ ਨੂੰ ਪੰਜਾਬ ਬੰਦ ਦਾ ਸੱਦਾ ਵੀ ਦਿੱਤਾ ਗਿਆ ਇਸ ਮਾਮਲੇ ਨੂੰ ਲੈ ਕੇ ਕਮੇਟੀ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਅਤੇ DGP ਦੇ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਹੈ ਪਰਵਿੰਦਰ ਸਿੰਘ ਚੋਟਾ ਦੇ ਕਤਲ ਦੇ ਮਾਮਲੇ ਵਿੱਚ ਪੁਲਿਸ ਨੇ ਹੁਣ ਤੱਕ 1 ਗ੍ਰਿਫਤਾਰੀ ਕੀਤੀ ਹੈ ਅਤੇ ਪੁਲਿਸ ਤੱਕ ਲੈਣਾ ਹੈ ਕਿ ਗੋਲੀਬਾਰੀ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ ਜਿਸ ਤੋਂ ਬਾਅਦ ਪੁਲਿਸ ਨੇ ਉਹਨਾਂ ਦੀ ਭਾਲ ਲਈ ਕਈ ਟੀਮਾਂ ਦਾ ਗਠਨ ਕੀਤਾ ਤਫਤੀਸ਼ ਦੇ ਹਿੱਸੇ ਵਜੋਂ ਮੁਲਜ਼ਮਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਇਸ ਦਰਮਿਆਨ ਮਾਨਸਾ ਵਿੱਚ ਪੱਕਾ ਮੋਰਚਾ ਵੀ ਲੱਗ ਗਿਆ ਅਤੇ ਉਸ ਮੋਰਚੇ ਵਿੱਚ ਵੱਡੀ ਗਿਣਤੀ ਵਿੱਚ ਲੋਕ ਸ਼ਾਮਲ ਹੋਏ ਨੇ ਅਤੇ ਪਰਵਿੰਦਰ ਸਿੰਘ ਚੋਟਾ ਲਈ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਮਾਮਲੇ ਦੀ CBI ਜਾਂਚ ਦੀ ਮੰਗ ਵੀ ਉੱਠ ਰਹੀ ਹੈ ਅਤੇ ਪੰਜਾਬ ਵਿੱਚ ਨਸ਼ੇ ਦਾ ਆਮ ਮੈਡੀਕਲ ਸਟੋਰਾਂ ਉੱਤੇ ਵਿਕਣਾ ਵੀ ਇੱਕ ਵਾਰ ਫੇਰ ਚਰਚਾ ਦਾ ਵਿਸ਼ਾ ਬਣ ਗਿਆ ਕਮੇਟੀ ਵੱਲੋਂ ਪਰਵਿੰਦਰ ਸਿੰਘ ਚੋਟਾ ਦੇ ਪੋਸਟਮਾਰਟਮ ਦੀ PGI ਤੋਂ ਕਰਾਉਣ ਦੀ ਮੰਗ ਵੀ ਕੀਤੀ ਗਈ ਅਤੇ ਜ਼ਿਲ੍ਹੇ ਦੇ ਸਿਹਤ ਵਿਭਾਗ ਅਤੇ ਪੁਲਿਸ ਅਧਿਕਾਰੀਆਂ ਉੱਪਰ ਮਾਮਲੇ ਦਰਜ ਕਰਨ ਦੀ ਮੰਗ ਵੀ ਉਠਾਈ ਜਾ ਰਹੀ ਹੈ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਜਾਤੀ ਆਧਾਰਿਤ ਵਿਤਕਰੇ ਦੇ ਦੋਸ਼ ਲਾਉਣ ਅਤੇ ਸਿੱਖ ਸੰਸਥਾ ਖਿਲਾਫ਼ ਵਰਤੀ ਗਈ ਇਤਰਾਜ਼ਯੋਗ ਸ਼ਬਦਾਵਲੀ ਨੂੰ ਲੈ ਕੇ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਵੱਲੋਂ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਦੇ ਕੇ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ ਹੈ ਇਹ ਸ਼ਿਕਾਇਤ ਸ੍ਰੀ ਦਰਬਾਰ ਸਾਹਿਬ ਦੇ ਜਨਰਲ ਮੈਨੇਜਰ ਮੇਜਰ ਸਿੰਘ ਦੀ ਅਗਵਾਈ ਹੇਠ ਸ੍ਰੀ ਦਰਬਾਰ ਸਾਹਿਬ ਦੇ ਅਧਿਕਾਰੀਆਂ ਵੱਲੋਂ ਦਰਜ ਕਰਵਾਈ ਗਈ ਇਸ ਸ਼ਿਕਾਇਤ ਵਿੱਚ ਕਿਹਾ ਗਿਆ ਕਿ ਵਿਧਾਇਕ ਵੱਲੋਂ ਲਾਏ ਗਏ ਦੋਸ਼ ਤੱਥਾਂ ਦੇ ਉਲਟ ਨੇ ਅਤੇ ਇਹਨਾਂ ਰਾਹੀਂ ਸਿੱਖ ਸੰਸਥਾਵਾਂ ਦੇ ਅਕਸ ਨੂੰ ਢਾਹ ਲਾਉਣ ਦੇ ਨਾਲ ਨਾਲ ਸੰਗਤ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ ਸ਼ਿਕਾਇਤ ਮੁਤਾਬਕ ਵਿਧਾਇਕ ਨੂੰ ਸਕੱਤਰੇਤ ਵਿਖੇ ਦਾਖਲ ਹੋਣ ਤੋਂ ਰੋਕਣ ਦਾ ਕਾਰਨ ਜਾਤੀ ਨਹੀਂ ਸਗੋਂ ਪਹਿਲਾਂ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੇ ਸਿੱਖ ਸੰਸਥਾ ਪ੍ਰਤੀ ਉਹਨਾਂ ਵੱਲੋਂ ਕੀਤੀਆਂ ਕਥਿਤ ਇਤਰਾਜ਼ਯੋਗ ਅਤੇ ਅਪਮਾਨਜਨਕ ਟਿੱਪਣੀਆਂ ਅਮਰਜੀਤ ਸਿੰਘ ਚਾਵਲਾ ਨਾਲ ਸੰਬੰਧਿਤ ਬਹਿਰੀਨ ਵਾਲੀ ਬੀਬੀ ਦੇ ਚਰਚਿਤ ਮਾਮਲੇ ਦੀ ਜਾਂਚ ਲਈ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਵਿਸ਼ੇਸ਼ ਜਾਂਚ ਟੀਮ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ SSP ਫਰੀਦਕੋਟ ਦੀ ਅਗਵਾਈ ਹੇਠ ਪੁੱਜੀ ਟੀਮ ਨੇ ਤਖ਼ਤ ਸਾਹਿਬ ਦੀਆਂ ਉਹਨਾਂ 3 ਸਰਾਵਾਂ ਦਾ ਨਿਰੀਖਣ ਕੀਤਾ ਜਿਹਨਾਂ ਦਾ ਜ਼ਿਕਰ ਸ਼ਿਕਾਇਤ ਨੇ ਆਪਣੀ ਸ਼ਿਕਾਇਤ ਵਿੱਚ ਕੀਤਾ ਇਸ ਮੌਕੇ ਬਹਿਰੀਨ ਵਾਲੀ ਸ਼ਿਕਾਇਤਕਰਤਾ ਬੀਬੀ ਵੀ ਟੀਮ ਦੇ ਨਾਲ ਮੌਜੂਦ ਰਹੀ 3 ਮੈਂਬਰੀ ਵਿਸ਼ੇਸ਼ ਜਾਂਚ ਟੀਮ ਵਿੱਚ ਚੋਟੀ ਦੇ ਪੁਲਿਸ ਅਧਿਕਾਰੀ ਸ਼ਾਮਲ ਨੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਥਾਨਕ ਪੁਲਿਸ ਤੋਂ ਕੇਸ ਦਾ ਰਿਕਾਰਡ ਹਾਸਲ ਕਰਨ ਮਗਰੋਂ ਨਿਯਮਾਂ ਮੁਤਾਬਕ ਜਾਂਚ ਕੀਤੀ ਜਾ ਰਹੀ ਪੰਜਾਬ ਦੇ ਮੁੱਖ ਮੰਤਰੀ ਦਫ਼ਤਰ ਤੋਂ ਬਾਅਦ ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲ ਵੀ ਜਾਂਚ ਅਤੇ ਛਾਪੇਮਾਰੀ ਚੱਲ ਪਈ ਹੈ ਇਨਫੋਰਸਮੈਂਟ ਡਾਇਰੈਕਟੋਰੇਟ ਯਾਨੀ ਕਿ ED ਨੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਬਠਿੰਡਾ ਅਤੇ ਅੰਮ੍ਰਿਤਸਰ ਵਿੱਚ ਖਰੀਦ ਕੀਤੀ ਜ਼ਮੀਨ ਦੇ ਕਥਿਤ ਘੁਟਾਲੇ ਦੇ ਮਾਮਲੇ ਵਿੱਚ ਪੁਲਿਸ ਕੇਸ ਦਰਜ ਕਰਨ ਲਈ ਕਿਹਾ ਹੈ ED ਨੇ ਬਠਿੰਡਾ ਦੇ ਅਮਰਜੀਤ ਮਹਿਤਾ ਦੀ ਅਗਵਾਈ ਵਾਲੀ ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਕਈ ਗੁਣਾ ਵੱਧ ਭਾਅ ਤੇ ਖਰੀਦੀ ਜ਼ਮੀਨ ਦੇ ਮਾਮਲੇ ਵਿੱਚ ਮੋਹਾਲੀ ਦੇ SSP ਨੂੰ ਲੰਘੇ ਕਲ ਪੱਤਰ ਭੇਜਿਆ ED ਨੇ ਪੜਤਾਲ ਵਿੱਚ ਪਾਇਆ ਕਿ ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਅਸਲ ਕੀਮਤ ਨਾਲੋਂ ਵੱਧ ਕੀਮਤ ਉੱਤੇ ਜ਼ਮੀਨ ਖਰੀਦਣ ਦੇ ਬਹਾਨੇ ਫੰਡਾਂ ਦੀ ਹੇਰਾਫੇਰੀ ਕੀਤੀ ਗਈ ਹੈ ईडी ਵੱਲੋਂ ਲਿਖੇ ਪੱਤਰ ਵਿੱਚ ਉਚੇਚੇ ਤੌਰ ਤੇ ਅਮਰਜੀਤ ਸਿੰਘ ਮਹਿਤਾ ਤੇ ਬਠਿੰਡਾ ਨਗਰ ਨਿਗਮ ਦੇ ਮੇਅਰ ਪਦਮਜੀਤ ਸਿੰਘ ਮਹਿਤਾ ਦੇ ਨਾਂ ਦੀ ਗੂੰਜ ਪਈ ਹੈ। ਈਡੀ ਨੇ ਇਸ ਮਾਮਲੇ ਵਿੱਚ ਮਨੀ ਲਾਂਡਰਿੰਗ ਦਾ ਸੰਦਰਭ ਦੱਸਿਆ ਹੈ। ਮੌਸਮ ਲਗਾਤਾਰ ਰੰਗ ਬਦਲ ਰਿਹਾ ਹੈ ਅਤੇ ਇਸ ਦਰਮਿਆਨ ਮੌਸਮ ਵਿਭਾਗ ਨੇ ਇੱਕ ਵਾਰ ਇੱਕ ਦਿਨ ਧੁੱਪ ਖਿੜੀ ਰਹਿਣ ਤੋਂ ਬਾਅਦ ਹੁਣ ਆਉਂਦੇ ਦਿਨਾਂ ਦੌਰਾਨ ਫਿਰ ਮੀਂਹ ਅਤੇ ਗੜੇਮਾਰੀ ਦੀ ਸੰਭਾਵਨਾ ਹੈ ਤੇ 14 ਤੋਂ 16 ਅਕਤੂਬਰ ਤੱਕ ਇਸੇ ਤਰ੍ਹਾਂ ਦਾ ਮੌਸਮ ਬਣਿਆ ਰਹਿਣ ਬਾਰੇ ਗੱਲ ਆਖੀ ਗਈ ਹੈ। ਸੁਪਰੀਮ ਕੋਰਟ ਨੇ ਦਿੱਲੀ ਸਰਕਾਰ ਨੂੰ ਨਿਰਦੇਸ਼ ਦਿੱਤਾ ਕਿ ਬੇਅੰਤ ਸਿੰਘ ਹੱਤਿਆ ਕਾਂਡ ਵਿੱਚ ਜੇਲ੍ਹ ਅੰਦਰ ਬੰਦ ਜਗਤਾਰ ਸਿੰਘ ਹਵਾਲਾ ਦੀ ਪਟੀਸ਼ਨ ਉੱਤੇ ਖੁਫੀਆ ਬਿਊਰੋ ਯਾਨੀ ਕਿ ਇਨਵੈਸਟੀਗੇਸ਼ਨ ਬਿਊਰੋ ਤੋਂ ਰਾਏ ਲਵੇ। ਹਵਾਲਾ ਨੇ ਦਿੱਲੀ ਦੀ ਤਿਹਾੜ ਜੇਲ੍ਹ ਤੋਂ ਪੰਜਾਬ ਦੀ ਕਿਸੇ ਜੇਲ੍ਹ ਵਿੱਚ ਦਿਖ ਕਰਨ ਦੀ ਮੰਗ ਕੀਤੀ ਹੈ। ਸੁਪਰੀਮ ਕੋਰਟ ਨੇ ਹੁਣ ਆਈਬੀ ਤੋਂ ਇਸ ਸੰਬੰਧੀ ਆਪਣੀ ਰਾਏ ਮੰਗੀ ਹੈ। ਚੋਣਾਂ ਦੀ ਵਿਸ਼ੇਸ਼ ਸੂਚੀ ਯਾਨੀ ਕਿ SIR ਵਿੱਚ ਗੜਬੜੀਆਂ ਨੂੰ ਲੈ ਕੇ ਵਿਰੋਧੀ ਪਾਰਟੀਆਂ ਭਾਵੇਂ ਚੋਣ ਕਮਿਸ਼ਨ ਪਰ ਇਸ ਤੋਂ ਬੇਫਿਕਰ ਚੋਣ ਕਮਿਸ਼ਨ ਅਗਲੇ ਸਾਲ ਯਾਨੀ 2027 ਦੇ ਸ਼ੁਰੂ ਵਿੱਚ ਹੀ ਉੱਤਰ ਪ੍ਰਦੇਸ਼ ਉੱਤਰਾਖੰਡ ਅਤੇ ਪੰਜਾਬ ਸਮੇਤ 5 ਸੂਬਿਆਂ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਵਿੱਚ ਪੂਰੀ ਸ਼ਿੱਦਤ ਨਾਲ ਰੁੱਝ ਗਿਆ ਅਤੇ ਵੱਡੀ ਖ਼ਬਰ ਇਹ ਸਾਹਮਣੇ ਆਈ ਹੈ ਕਿ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਜੋ ਕਿ ਅਗਲੇ ਸਾਲ ਹੋਣੀਆਂ ਹੈ ਉਹਨਾਂ ਦਾ ਐਲਾਨ 15 ਦਸੰਬਰ ਦੀ ਤਰੀਕ ਤੋਂ ਬਾਅਦ ਹੋ ਸਕਦਾ ਹੈ। ਜੋ ਸੰਕੇਤ ਮਿਲ ਰਹੇ ਨੇ ਉਹਨਾਂ ਮੁਤਾਬਕ ਚੋਣ ਕਮਿਸ਼ਨ ਵੀ 15 ਦਸੰਬਰ ਤੱਕ ਪੰਜਾਬ ਸਮੇਤ 5 ਦਾ ਦੌਰਾ ਪੂਰਾ ਕਰ ਲਵੇਗਾ ਅਤੇ ਅਜਿਹੇ ਵਿੱਚ 15 ਦਸੰਬਰ ਤੋਂ ਬਾਅਦ ਇਹਨਾਂ 5 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦਾ ਐਲਾਨ ਹੋ ਸਕਦਾ ਹੈ। ਇਹਨਾਂ ਵਿੱਚ ਪੰਜਾਬ ਉੱਤਰਾਖੰਡ ਅਤੇ ਉੱਤਰ ਪ੍ਰਦੇਸ਼ ਪ੍ਰਮੁੱਖ ਤੌਰ ਤੇ ਸ਼ਾਮਲ ਨੇ। ਇਸ ਤੋਂ ਇਲਾਵਾ ਗੋਆ ਅਤੇ ਮਨੀਪੁਰ ਵਿੱਚ ਵੀ ਵਿਧਾਨ ਸਭਾ ਚੋਣਾਂ ਹੋਣੀਆਂ ਨੇ। ਚੋਣ ਕਮਿਸ਼ਨ ਨੇ ਚੋਣਾਂ ਵਿੱਚ ਵਰਤੀਆਂ ਜਾਣ ਵਾਲੀਆਂ EVM ਦੀ ਪਹਿਲੇ ਪੜਾਅ ਦੀ ਜਾਂਚ ਵੀ ਸ਼ੁਰੂ ਕਰ ਦਿੱਤੀ ਹੈ ਅਤੇ ਕੁੱਲ ਮਿਲਾ ਕੇ ਆਉਂਦੇ ਦਿਨਾਂ ਦਾ ਚੋਣਾਂ ਦਾ ਮਾਹੌਲ ਹੋਰ ਜ਼ਿਆਦਾ ਪੱਕ ਸਕਦਾ ਹੈ। National Payment Corporation.
7: Everyone knows you don't let a kid swim unsupervised. You don't touch a baking tray straight out of the oven.
8: Ouch!
7: You're careful when using a sharp knife.
8: Ah!
7: And you don't drive without a seatbelt.
8: Buckle up!
7: But not everyone knows that prescription meds left out in the open cause accidental overdoses in young people every year. Substance reminds you to store your medications safely or bring them back to the pharmacy if they're expired. A message from Substance. Learn about it. Talk about it.
9: This is AM 530. CHLO AM. Serving Brampton, Mississauga, Toronto, the GTA, and the world at AM530.ca.

0: ਮੈਂ ਬਲਜਿੰਦਰ ਸਿੰਘ ਨਹਿਲ ਆਪਣੇ ਬ੍ਰੈਂਪਟਨ ਨੇ ਸਭ ਕੁਝ ਦੇਖਿਆ ਹੈ। ਸੜਕਾਂ ਤੋਂ ਪਾਰਕਾਂ ਤੱਕ, ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ, ਕ੍ਰਾਈਮ ਤੋਂ ਕਰਪਸ਼ਨ ਤੱਕ, ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ ਕੰਮ ਨਾਲ ਬਣਦਾ ਹੈ। ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ। ਵੋਟ ਫਾਰ ਚੇਂਜ, ਵੋਟ ਫਾਰ ਬਲਜਿੰਦਰ ਸਿੰਘ ਨਹਿਲ, ਸਿਟੀ ਕੌਂਸਲਰ ਕੈਂਡੀਡੇਟ, ਵਾਰਡ 9 ਐਂਡ 10।
1: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਬਲਜਿੰਦਰ ਸਿੰਘ ਨਹਿਲ।
2: ਮੈਂ ਹਰਸਿਮਰਨ ਸਿੰਘ। ਸਾਡਾ ਸ਼ਹਿਰ ਬ੍ਰੈਂਪਟਨ ਵੱਧ ਰਿਹਾ ਹੈ, ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ? ਪੁਲਿਸ, ਪੈਰਾਮੈਡਿਕਸ, ਰੀਜਨਲ ਰੋਡਸ, ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ। ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ ਆਉਣ ਵਾਲੀ 26 ਅਕਤੂਬਰ ਨੂੰ। ਵੋਟ ਫਾਰ ਚੇਂਜ, ਵੋਟ ਹਰਸਿਮਰਨ ਸਿੰਘ।
1: Authorized and paid by the campaign office of Harsimran Singh.
3: The 2026 Brampton municipal election is on Monday, October 26. If you can't vote on voting day, you can vote early during advance voting. Advance voting will take place on October 9, 10, 11, 16, and 17. Voting hours are weekdays from noon to 8 p.m. and weekends from 10 a.m. to 5 p.m. You can vote at any advance voting location in Brampton. Bring your voter notice if you received one and identification showing your name and address to vote. Didn't receive a voter notice? Bring your ID with you to vote and you can update or add your voter information in person. For voting locations, voter information, and a list of candidates, visit brampton.ca/bramptonvotes.
4: ਹੱਸਦੇ ਗਾਉਂਦੇ ਮੁਸਕਰਾਉਂਦੇ ਚਿਹਰਿਆਂ ਦੀ ਪਹਿਚਾਣ ਰੇਡੀਓ ਉਡਾਨ। ਗੱਲਾਂ, ਗੀਤ ਤੇ ਕਿੱਸੇ, ਕਹਾਣੀਆਂ ਦੀ ਉਡਾਨ, ਰੇਡੀਓ ਉਡਾਨ। ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਜਾਣ, ਰੇਡੀਓ ਉਡਾਨ। ਆਜੋ ਰਲ ਮਿਲ ਮਹਿਫਲ ਲਾਈਏ, ਇੱਕ ਦੂਜੇ ਦਾ ਪੁੱਛੀਏ ਹਾਲ, ਰੇਡੀਓ ਉਡਾਨ ਪ੍ਰਭ ਸਦਾ ਨਾਲ। ਦਰਿਆਵਾਂ ਤੋਂ ਨਹਿਰਾਂ ਤੱਕ, ਦਰਿਆਵਾਂ ਤੋਂ ਨਹਿਰਾਂ ਤੱਕ, ਪਿੰਡ ਕਸਬੇ ਤੇ ਸ਼ਹਿਰਾਂ ਤੱਕ, ਦਿਨ ਦੀ ਪਹਿਲੀ ਕਿਰਨ ਤੋਂ ਲੈ ਕੇ ਸਾਰੇ ਅੱਠੇ ਪਹਿਰਾਂ ਤੱਕ, ਖੂਹ ਦੀ ਠੰਡੀ ਰਾਤ ਤੋਂ ਲੈ ਕੇ ਹਾੜ ਦੇ ਸਿਖਰ ਦੁਪਹਿਰਾਂ ਤੱਕ, ਖੂਹ ਦੇ ਠੰਡੇ ਸ਼ੀਤਲ ਜਲ ਤੋਂ ਸੱਤ ਸਾਗਰ ਦੀਆਂ ਲਹਿਰਾਂ ਤੱਕ, ਕਹਿੰਦੀ ਕੌਣ ਅਜੀਜ਼ ਹੈ ਤੇਰਾ, ਆਪਣਿਆਂ ਤੋਂ ਗੈਰਾਂ ਤੱਕ, ਪੁੱਛਦੀ ਸੀ ਉਹ ਮੇਰਾ ਰੁਤਬਾ, ਮੈਂ ਕਿਹਾ ਤੇਰੇ ਪੈਰਾਂ ਤੱਕ, ਮੈਂ ਕਿਹਾ ਤੇਰੇ ਪੈਰਾਂ ਤੱਕ।
5: ਆਟੋ ਅਤੇ ਹੋਮ ਇੰਸ਼ੋਰੈਂਸ ਦੇ ਵੱਡੇ ਖਰਚਿਆਂ ਤੋਂ ਹੋ ਪਰੇਸ਼ਾਨ? ਹੁਣ ਸਮਾਂ ਹੈ ਵੱਡੀ ਬੱਚਤ ਕਰਨ ਦਾ। ਡੈਨ ਫੂਡਸ ਦੀ ਆਲ ਸਟੇਟ ਏਜੰਸੀ ਨਾਲ ਸਿੱਧਾ ਸੰਪਰਕ ਕਰੋ। ਆਟੋ ਅਤੇ ਘਰ ਦੀ ਇੰਸ਼ੋਰੈਂਸ ਨੂੰ ਬੰਡਲ ਤੇ ਗਰੁੱਪ ਕਰਕੇ ਤੁਸੀਂ $2,000 ਤੋਂ ਵੱਧ ਦੀ ਬੱਚਤ ਕਰ ਸਕਦੇ ਹੋ। ਇਹਨਾਂ ਕੋਲ ਵਿਸ਼ੇਸ਼ ਬੰਡਲ ਡਿਸਕਾਊਂਟ ਅਤੇ ਗਰੁੱਪ ਡਿਸਕਾਊਂਟ ਉਪਲਬਧ ਹਨ, ਜਿਨ੍ਹਾਂ ਨਾਲ ਪਹਿਲਾਂ ਹੀ ਬਹੁਤ ਸਾਰੇ ਪਰਿਵਾਰਾਂ ਦੀ ਬੱਚਤ ਹੋ ਚੁੱਕੀ ਹੈ। ਅੱਜ ਹੀ ਕਾਲ ਕਰੋ 416-447-5581 ਜਾਂ 437-604-5093। All State Insurance, ਤੁਹਾਡੀ ਸੁਰੱਖਿਆ, ਤੁਹਾਡੀ ਬੱਚਤ।
4: ਔਰ ਨਾਲ ਦੀ ਨਾਲ ਤੁਹਾਨੂੰ ਇੱਕ ਨੰਬਰ ਦੇ ਦਈਏ, ਜੇ ਤੁਸੀਂ ਘਰ ਵਾਸਤੇ, ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਜਾਂ ਤੁਸੀਂ ਬੇਸਮੈਂਟ ਵਾਸਤੇ ਅਪਲਾਈਂਸਿਸ ਲੱਭ ਰਹੇ ਸੀ, ਰੈਫਰੀਜਰੇਟਰ, ਡਿਸ਼ਵਾਸ਼ਰ, ਸਟੋਵ, ਟੀਵੀ, ਬਿਲਟਨ ਅਪਲਾਈਂਸਿਸ, ਤੁਸੀਂ ਡ੍ਰੀਮ ਹੋਮ ਅਪਲਾਈਂਸਿਸ ਨੂੰ ਯਾਦ ਰੱਖੋ, 905-805-3000 ਡ੍ਰੀਮ ਹੋਮ ਅਪਲਾਈਂਸਿਸ, 905-805-3000 ਵਿਜ਼ਿਟ ਡ੍ਰੀਮ ਹੋਮ ਅਪਲਾਈਂਸਿਸ ਫਾਰ ਦੀ ਬੈਸਟ ਪ੍ਰਾਈਸ, ਬੈਸਟ ਡੀਲ ਐਂਡ ਬੈਸਟ ਗਿਫਟਸ। 905-805-3000 2915 ਅਰਜੰਟੀਆ ਰੋਡ, ਮਿਸੀਸਾਗਾ, ਡ੍ਰੀਮ ਹੋਮ ਅਪਲਾਈਂਸਿਸ।
6: ਬ੍ਰੈਂਪਟਨ ਵਾਲਿਓ, ਹੁਣ ਮਹਿੰਗੇ ਪਰਫਿਊਮਾਂ ਤੇ $400-500 ਲਾਉਣ ਦੀ ਬਿਲਕੁਲ ਲੋੜ ਨਹੀਂ। ਰਾਇਲ ਪਰਫਿਊਮਸ ਦੀ ਹੋ ਚੁੱਕੀ ਹੈ ਗ੍ਰੈਂਡ ਓਪਨਿੰਗ। ਸਵਿਟਜ਼ਰਲੈਂਡ ਤੋਂ ਇੰਪੋਰਟ ਕੀਤੇ ਆਇਲਸ ਨਾਲ ਤਿਆਰ ਡਿਓਰ ਤੇ ਸ਼ਨੈਲ ਵਰਗੀ ਸੇਮ ਫ੍ਰੈਗਰੈਂਸ, ਜੋ ਚੱਲੇ 8 ਘੰਟਿਆਂ ਤੋਂ ਵੀ ਵੱਧ। ਹਰ ਪਰਫਿਊਮ ਸਿਰਫ $50 ਵਿੱਚ, ਅਤੇ ਰੇਡੀਓ ਉਡਾਨ ਦੇ ਸਰੋਤਿਆਂ ਲਈ ਖਾਸ ਧਮਾਕਾ, ਬਾਈ 2 ਗੈਟ 1 ਫ੍ਰੀ, ਯਾਨੀ $100 ਚ 3 ਪਰਫਿਊਮ ਤੇ ਨਾਲ ਇੱਕ ਤੋਹਫਾ ਰੇਡੀਓ ਉਡਾਨ ਪ੍ਰਭ ਸੰਧੂ ਦਾ ਰੈਫਰੈਂਸ ਦੇਣ ਤੇ। ਆਪਣੇ ਆਪ ਨੂੰ ਫੁੱਲਾਂ ਦੀ ਤਰ੍ਹਾਂ ਮਹਿਕਾਓ। ਅੱਜ ਹੀ ਆਓ ਯੂਨਿਟ 9-1 ਰੀਗਨ ਰੋਡ, ਬ੍ਰੈਂਪਟਨ, ਸਿੱਖ ਸੰਗਤ ਗੁਰੂ ਘਰ ਦੇ ਨੇੜੇ, ਜਾਂ ਆਰਡਰ ਕਰੋ www.royalperfumes.co ਤੇ। ਕਾਲ ਕਰੋ 437-315-0701।
7: ਓਹੋ, ਸਰਦੀ ਚ ਹੀਟ ਨੀ ਚਲਦੀ ਤੇ ਗਰਮੀ ਚ ਏਸੀ।
8: ਲੈ ਆਪਾਂ ਹੁਣੇ ਕਰਦੇ ਆ ਸੰਧੂ ਸਾਹਿਬ ਨਾਲ ਗੱਲ ਤੇ ਕਰਦੇ ਆ ਮਸਲੇ ਦਾ ਹੱਲ।
7: ਏਸੀ, ਫਰਨੇਸ, ਗੈਸ ਲਾਈਨ, ਵਾਟਰ ਹੀਟਰ ਜਾਂ ਹਿਊਮਿਡੀਫਾਇਰ ਸਰਵਿਸ ਜਾਂ ਇੰਸਟਾਲੇਸ਼ਨ, ਨਵ ਏਅਰ ਕੰਫਰਟ ਤੇ ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ ਚ ਕੰਫਰਟ ਪਾਓ। ਕਾਲ 6476 6640 6747 706 6840।
9: ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ।
10: ਇਹ ਸੱਚ ਕਿਹੋ ਜਿਹਾ ਹੁੰਦਾ?
11: ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ,
12: ਮਿੱਟੀ ਚੁਗਦੀ ਫਸਲ ਸੱਚ ਹੈ,
11: ਖੁਰੋ ਦੀ ਪਾਣੀ

ਸਤਿਗੁਰ ਹੋਏ ਦਿਆਲ ਤਸਰਦਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨਾ ਕਬ ਹੂੰ ਝੂਰੀਐ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਐ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਐ। ਅਕਾਲ ਪੁਰਖ ਦੇ ਦਿੱਤੇ ਹੋਏ ਸਾਰੇ ਰੰਗਾਂ ਨੂੰ ਮਾਣਦੇ ਹੋਏ ਜੁੜ ਚੁੱਕੇ ਹਾਂ ਜੀ ਇੱਕ ਵਾਰ ਫਿਰ ਇਹ ਖੂਬਸੂਰਤ ਸ਼ਾਮ, ਖੂਬਸੂਰਤ ਸਰੋਤਿਆਂ ਦੇ ਲਈ ਖੂਬਸੂਰਤ ਰੇਡੀਓ ਪ੍ਰੋਗਰਾਮ ਰੇਡੀਓ ਉਡਾਣ ਲੈ ਕੇ। ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ, ਮੇਰਾ ਸਾਥ ਦੇ ਰਹੇ ਹਮੇਸ਼ਾ ਇਸ ਤਰ੍ਹਾਂ

0: ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਬਹੁਤ ਪਿਆਰ ਸਤਿਕਾਰ ਅਦਾਬ ਸਤਿ ਸ਼੍ਰੀ ਅਕਾਲ ਸਾਰੇ ਦੋਸਤਾਂ ਨੂੰ ਮਿੱਤਰਾਂ ਨੂੰ ਭੈਣਾਂ ਨੂੰ ਭਰਾਵਾਂ ਨੂੰ ਸਾਡੇ ਬਜ਼ੁਰਗਾਂ ਸ਼ਹਿਨਸ਼ਾਹਾਂ ਨੂੰ ਫੁੱਲਾਂ ਵਰਗੇ ਚਿਹਰਿਆਂ 'ਤੇ ਰੱਬ ਵਰਗੀਆਂ ਮਾਵਾਂ ਨੂੰ ਬਹੁਤ ਬਹੁਤ ਪਿਆਰ ਸਤਿਕਾਰ ਅਦਾਬ ਅਤੇ ਨਮਸਕਾਰ ਜੁੜ ਚੁੱਕੇ ਜੀ ਰੇਡੀਓ ਪ੍ਰੋਗਰਾਮ ਉਡਾਨ ਦੇ ਨਾਲ AM 530 ਤੋਂ ਪ੍ਰਭ ਸੰਧੂ ਦੇ ਨਾਲ ਸਟੂਡੀਓ ਦੀ ਘੜੀਆਂ ਦੇ ਮੁਤਾਬਕ 9:08 ਹੋ ਚੁੱਕੇ ਤੁਹਾਡਾ ਸਾਡਾ ਸਾਥ ਹੋਣ ਤੋਂ ਲੈ ਕੇ 10 ਵਜੇ ਤੱਕ ਬਣੇ ਰਹਿਣਾ ਸੋ ਬਹੁਤ ਹੀ ਖੂਬਸੂਰਤ ਗੱਲਾਂ ਬਾਤਾਂ ਸੁਨੇਹੇ ਤੁਹਾਡੇ ਨਾਲ ਸਾਂਝੇ ਕਰਾਂਗੇ 905-673-3337 ਸਟੂਡੀਓ ਦੇ CM ਨੰਬਰ ਰਹਿਣ ਵਾਲੇ ਨੇ 905-673-3337 ਤੇ ਗੱਲਾਂ ਬਾਤਾਂ ਹੋ ਰਹੀ ਨੇ 905-673-3337 ਔਰ ਜੇ ਤੁਸੀਂ ਰੇਡੀਓ ਪ੍ਰੋਗਰਾਮ ਫੋਨ ਡਾਇਲ ਦੇ ਜ਼ਰੀਏ ਸੁਣਨਾ ਚਾਹੁੰਦੇ ਤੁਸੀਂ ਇੱਕ ਨੰਬਰ ਡਾਇਲ ਕਰਨਾ ਆ 416-477-2040 416-477-2040 ਡਾਇਲ ਕਰਕੇ ਤੁਸੀਂ ਰੇਡੀਓ ਪ੍ਰੋਗਰਾਮ ਇੱਥੇ ਬੈਠੇ ਕੈਨੇਡਾ ਦੇ ਵਿੱਚ ਕਿਤੋਂ ਵੀ ਤੁਸੀਂ ਸੁਣ ਸਕਦੇ ਹੋ ਵਿਦਾਊਟ ਕਿਸੀ ਐਨੀ ਡਿਸਟਰਬੈਂਸੀ ਦੇ ਸੋ ਤੁਸੀਂ ਇੰਜੋਏ ਕਰ ਸਕਦੇ ਹੋ AM 530 416-477-2040 ਡਾਇਲ ਕਰਕੇ ਰੇਡੀਓ ਪ੍ਰੋਗਰਾਮ ਸੁਣ ਸਕਦੇ ਹੋ ਸੋ 905-673-3337 ਨਾਲ ਦੀ ਨਾਲ ਅਸੀਂ ਟਿਕਟੋਕ 'ਤੇ ਵੀ ਲਾਈਵ ਹੋਏ ਹਾਂ ਸੋ ਮੁੰਡਾ ਸਾਡਾ ਬਹਿਣ ਲੱਗਿਆ ਕੁਰਸੀ 'ਤੇ ਡਿੱਗ ਪਿਆ ਸੀਗਾ ਸੋ ਸਟਾਰਟਿੰਗ ਦੇ ਵਿੱਚ ਥੋੜ੍ਹੀ ਜਿਹੀ ਖੇਦ ਹੋਈ ਸੀ ਅਤੇ ਸਵਾਗਤ ਹੈ ਗੁਮਨਾਮ ਕੀ ਹਾਲ ਚਾਲ ਆ
1: ਸਤਿ ਸ਼੍ਰੀ ਅਕਾਲ ਪ੍ਰਭ ਜੀ ਅਤੇ AM 530 ਸੁਣ ਰਹੇ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਠੀਕ ਆ ਜੀ ਮੈਂ
0: ਠੀਕ ਹਾਂ ਹਾਂ ਤਾਂ ਲੱਗਦੇ ਨਹੀਂ ਠੀਕ
1: ਬਚ ਗਿਆ
0: ਬਚ ਗਿਆ ਚਲੋ ਐਨੀਵੇ ਇਹ ਕੁਰਸੀ ਦਾ ਹੀ ਸਾਰਾ ਰੌਲਾ ਇਹ ਕੁਰਸੀ ਹਰ ਕਿਸੇ ਦੇ ਥੱਲੇ ਨਹੀਂ ਆਉਂਦੀ
1: ਬਿਲਕੁਲ
0: ਕੁਰਸੀ ਨੂੰ ਪਾਉਣ ਲਈ ਬੜੀਆਂ ਹੀ ਘਾਲਣਾ ਘਾਲਣੀਆਂ ਪੈਂਦੀਆਂ ਅਤੇ ਜਦੋਂ ਕੋਈ ਇਸ ਕੁਰਸੀ 'ਤੇ ਇੱਕ ਵਾਰੀ ਬਹਿ ਜੇ ਤੇਰੇ ਵਾਂਗੂ ਜਾਂ ਮੇਰੇ ਵਾਂਗੂ
1: ਹਾਂਜੀ
0: ਫਿਰ ਇਹਨੂੰ ਛੇਤੀ ਉਠਾਉਣਾ ਬਹੁਤ ਮੁਸ਼ਕਿਲ ਆ
1: ਇਹ ਵੀ ਚੀਜ਼ ਦੇਖ ਲਓ ਵੀ ਕੁਰਸੀ 'ਤੇ ਬਹਿ ਕੇ ਇਨਸਾਨ ਬਦਲ ਵੀ ਜਾਂਦਾ
0: ਸੋ 905-673-3337 ਅੱਜ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਕਰਨੀਆਂ ਪੰਜਾਬ ਦੇ ਹਾਲਾਤ 'ਤੇ ਗੱਲਬਾਤ ਕਰਾਂਗੇ ਬਹੁਤ ਮੈਨੂੰ ਕਾਲਜ਼ ਆਈਆਂ ਬੜੇ ਮੈਨੂੰ ਮੈਸੇਜ ਆਏ ਆ ਕਿ ਭਾਅ ਜੀ ਅੱਜ ਪਲੀਜ਼ ਪੰਜਾਬ 'ਚ ਜੋ ਵੀ ਵਾਪਰ ਰਿਹਾ ਜੋ ਵੀ ਹੋ ਰਿਹਾ ਉਸ 'ਤੇ ਗੱਲਬਾਤ ਕਰਾਂਗੇ ਪੰਜਾਬ ਦੇ ਵਿੱਚ ਬੜੀ ਦੁਖਦਾਈ ਘਟਨਾ ਹੋਈ ਆ ਪੰਜਾਬ ਇਹੋ ਜਿਹਾ ਨਹੀਂ ਸੀ
1: ਬਿਲਕੁਲ
0: ਪੰਜਾਬ ਇਹੋ ਜਿਹਾ ਕਦੋਂ ਹੋ ਗਿਆ ਕਦੋਂ ਬਣ ਗਿਆ ਪਤਾ ਹੀ ਨਹੀਂ ਚੱਲਿਆ
1: ਕਿਹਦੀ ਨਜ਼ਰ ਲੱਗ ਗਈ
0: ਨਜ਼ਰ ਖੈਰ ਆਪਣਿਆਂ ਦੀ ਲੱਗਦੀ ਆ ਬਗਾਨਿਆਂ ਦੀ ਨਹੀਂ ਜਿਹੜੇ ਆਪਣੇ ਹੁੰਦੇ ਆ ਜਿਹਨਾਂ ਨੂੰ ਅਸੀਂ ਹਮੇਸ਼ਾ ਆਪਣੇ ਕਹਿੰਦੇ ਹਾਂ ਅਤੇ ਮੈਨੂੰ ਲੱਗਦਾ ਕਿ ਉਹੀ ਸਾਡੀਆਂ ਬੁਰਾਈਆਂ ਦਾ ਕਾਰਨ ਬਣਦੇ ਆ ਇਸ ਦਿਨ ਗੱਲ ਵੀ ਕਰ ਰਹੇ ਸੀ ਕਿ ਮੈਨੂੰ ਕਿਸੇ ਨੇ ਪੁੱਛਿਆ ਕਿ ਹਮੇਸ਼ਾ ਆਪਣੇ ਹੀ ਕਿਉਂ ਆਪਣਿਆਂ ਦਾ ਨੁਕਸਾਨ ਕਰਦੇ ਆ ਆਪਣੇ ਹੀ ਕਿਉਂ ਆਪਣਿਆਂ ਦੇ ਬੇੜੀਆਂ 'ਚ ਵੱਟੇ ਪਾਉਂਦੇ ਨਾ ਸਿਆਣੇ ਕਹਿੰਦੇ ਹੁੰਦੇ ਯਾਰ ਮੇਰੇ ਬੇੜੀਆਂ 'ਚ ਵੱਟੇ ਕੌਣ ਪਾ ਗਿਆ
1: ਜੀ
0: ਹੈ ਨਾ ਤੂੰ ਹੀ ਪਾਏ ਆ ਇੱਦਾਂ ਕਹਿੰਦੇ ਹੁੰਦੇ ਸੀ ਸੋ ਆਪਣੇ ਹੀ ਆਪਣਿਆਂ ਦਾ ਨੁਕਸਾਨ ਕਰਦੇ ਆ ਪਰ ਇੱਦਾਂ ਹੀ ਅਰਜਨ ਨੇ ਮਹਾਂਭਾਰਤ ਦੇ ਵਿੱਚ ਸ਼੍ਰੀ ਕ੍ਰਿਸ਼ਨ ਜੀ ਨੂੰ ਪੁੱਛਿਆ ਕਿ ਸਾਹਮਣੇ ਆਪਣੇ ਹੀ ਆ ਮੈਂ ਤੀਰ ਕਿਵੇਂ ਚਲਾਵਾਂ ਮੈਂ ਕਿਵੇਂ ਮਾਰਾਂ ਸਾਹਮਣੇ ਯੁੱਧ ਲੜਨ ਵਾਲੇ ਵੀ ਉਹਦੇ ਆਪਣੇ ਭਰਾ ਸੀ ਨਾ
1: ਹਾਂਜੀ
0: ਕੌਰਵ ਪਾਂਡਵ ਆਪਸ ਮੇਂ ਭਰਾ ਹੀ ਸੀਗੇ
1: ਬਿਲਕੁਲ ਜੀ
0: ਤੇ ਕ੍ਰਿਸ਼ਨ ਜੀ ਕਹਿੰਦੇ ਜੇ ਉਹ ਆਪਣੇ ਹੁੰਦੇ ਤਾਂ ਸਾਹਮਣੇ ਨਾ ਹੁੰਦੇ
1: ਬਿਲਕੁਲ
0: ਬੜੀ ਖੂਬਸੂਰਤ ਗੱਲ ਕਹੀ ਕਿ ਜੇ ਉਹ ਆਪਣੇ ਹੁੰਦੇ ਤਾਂ ਤੁਹਾਡੇ ਸਾਹਮਣੇ ਨਾ ਹੁੰਦੇ ਸੋ ਤੁਹਾਡੇ ਜਿਹੜੇ ਆਪਣੇ ਹੁੰਦੇ ਉਹ ਤੁਹਾਡੇ ਰਾਹਾਂ ਦੇ ਵਿੱਚ ਰੋੜੇ ਕਦੇ ਨਹੀਂ ਵਿਛਾਉਂਦੇ ਸੋ 905-673-3337 ਪੰਜਾਬ ਦੇ ਵਿੱਚ ਜੋ ਕੁਛ ਅੱਜ ਜਾਂ ਕੱਲ੍ਹ ਸਵੇਰ ਵਾਪਰਿਆ ਅੱਜ ਦੇ ਆਪਣੇ ਸਮੇਂ ਦੇ ਗੇੜ ਨਾਲ ਜੇ ਸਵੇਰ ਦਾ ਕਹੀਏ ਇੰਡੀਆ ਦੇ ਵਿੱਚ ਕੱਲ੍ਹ ਸਵੇਰ ਦੀ ਗੱਲ ਆ
1: ਜੀ
0: ਪਰਮਿੰਦਰ ਸਿੰਘ ਝੋਟਾ ਮਾਨਸਾ ਦਾ ਇੱਕ ਐਕਟੀਵਿਸਟ ਆ ਜਿਹੜਾ ਨਸ਼ਾ ਤਸਕਰਾਂ ਦੇ ਖਿਲਾਫ ਲੜਦਾ ਆ ਰਿਹਾ ਪਿਛਲੇ ਲੰਬੇ ਸਮੇਂ ਤੋਂ
1: ਜੀ
0: ਅਤੇ ਬੜੀ ਹੈਰਾਨਗੀ ਦੀ ਗੱਲ ਆ ਕਿ ਲਾਈਵ ਫੇਸਬੁੱਕ ਲਾਈਵ ਚੱਲਦਿਆਂ ਗੋਲੀ ਮਾਰ ਦਿੱਤੀ ਜਾਂਦੀ ਆ ਔਰ ਪੰਜਾਬ ਦੇ ਇਸ ਤਰ੍ਹਾਂ ਦੇ ਹਾਲਾਤ ਪਹਿਲਾਂ ਕਦੀ ਨਹੀਂ ਵੇਖੇ ਸੀ ਪਰ ਜਦੋਂ ਦੀਆਂ ਅਸੀਂ ਵੈਸੇ ਤਾਂ ਦੇਖੋ ਮੈਂ ਕਿਸੇ ਸਰਕਾਰ ਨੂੰ ਕਿੰਤੂ ਪਰੰਤੂ ਨਹੀਂ ਕਰਦਾ ਮੇਰਾ ਪ੍ਰੋਗਰਾਮ ਬੜਾ ਪੋਲਾਈਟ ਜਿਹਾ ਅਤੇ ਸੱਭਿਆਚਾਰਕ ਵਿਸ਼ੇ ਨਾਲ ਹੁੰਦਾ ਪਰ ਮੈਂ ਇੱਕ ਗੱਲ ਕਹਿਣਾ ਚਾਹੂੰਗਾ ਕਿ ਅਸੀਂ ਬੜੀਆਂ ਉਮੀਦਾਂ ਦੇ ਨਾਲ ਬੜੇ ਚਾਵਾਂ ਦੇ ਨਾਲ ਬੜੀ ਖੁਸ਼ੀ ਦੇ ਨਾਲ ਆਮ ਆਦਮੀ ਪਾਰਟੀ ਨੂੰ ਪੰਜਾਬ ਸੌਂਪਿਆ ਸੀ
1: ਜੀ
0: ਪਰ ਜਦੋਂ ਪੰਜਾਬ ਸੌਂਪਿਆ ਸੀ ਉਦੋਂ ਪੰਜਾਬ ਐਸਾ ਪੰਜਾਬ ਨਹੀਂ ਸੀ ਪੰਜਾਬ ਬਹੁਤ ਹੱਦ ਤੱਕ ਸਹੀ ਸੀ ਸੋ ਸਾਨੂੰ ਇਹ ਉਮੀਦ ਨਹੀਂ ਸੀ ਕਿ ਪੰਜਾਬ ਇਸ ਤਰ੍ਹਾਂ ਦਾ ਹੋ ਜੂਗਾ ਇਸ ਤਰ੍ਹਾਂ ਦੇ ਪੰਜਾਬ ਦੇ ਹਾਲਾਤ ਬਣ ਜਾਣਗੇ ਕਿ ਸੱਚ ਬੋਲਣ 'ਤੇ ਗੋਲੀ ਜਿਵੇਂ ਸਿੱਧੂ ਮੂਸੇਵਾਲੇ ਦੇ ਅਸੀਂ ਗਾਣੇ ਵਿੱਚ ਵੀ ਸੁਣਿਆ ਸੀਗਾ ਕਿ ਸੱਚ ਬੋਲਣ ਵਾਲੇ ਨੂੰ ਫਾਂਸੀ ਜਾਂ ਗੋਲੀ ਉਹ ਜਿਹੜੀਆਂ ਗੱਲਾਂ ਕਿਤੇ ਨਾ ਕਿਤੇ ਸੱਚ ਹੁੰਦੀਆਂ ਪਹਿਲਾਂ ਅਸੀਂ ਸਿੱਧੂ ਮੂਸੇਵਾਲੇ ਨੂੰ ਗਵਾਇਆ ਫਿਰ ਨੰਗਲ ਲੰਬੀਆਂ ਨੂੰ
1: ਜੀ
0: ਫਿਰ ਦੀਪ ਸਿੱਧੂ ਹੋਣਾ ਨੂੰ ਅਤੇ ਅੱਜ ਪਰਮਿੰਦਰ ਝੋਟਾ ਸਾਡੇ ਵਿਚਕਾਰ ਨਹੀਂ, ਔਰ ਉਸਦੀ ਮੌਤ ਦਾ ਕਾਰਨ ਕੋਈ ਆਪਸੀ ਰੰਜਿਸ਼ ਨਹੀਂ, ਜਿਵੇਂ ਦੱਸਿਆ ਜਾ ਰਿਹਾ ਕਿ ਆਪਸੀ ਰੰਜਿਸ਼ ਦੇ ਕਾਰਨ ਉਹਦਾ ਕਤਲ ਹੋਇਆ ਆ। ਸੋ ਉਹ ਸਿਰਫ ਇਸ ਕਰਕੇ ਕਿ ਤੁਸੀਂ ਇੱਕ ਪੰਜਾਬ ਦੇ ਵਿੱਚ ਹੋ ਰਹੇ ਉਸ ਨਸ਼ੇ ਦੇ ਵਪਾਰ ਨੂੰ ਰੋਕਣ ਦੇ ਅਗੇਂਸਟ ਉਸਨੇ ਇੱਕ ਮੁਹਿੰਮ ਚਲਾਈ ਸੀ, ਇੱਕ ਆਵਾਜ਼ ਚੱਕੀ ਸੀ, ਅਤੇ ਉਸਦਾ ਨਤੀਜਾ ਉਸਨੂੰ ਕੀ ਮਿਲਿਆ ਜੀ? ਗੋਲੀ। ਔਰ ਉਹ ਆਪ ਵੀ ਕਹਿੰਦਾ ਰਿਹਾ, ਆਮ ਕਰਕੇ ਉਹ ਕਹਿੰਦਾ ਰਿਹਾ ਕਿ ਮੇਰੇ ਵਾਸਤੇ ਮੇਰਾ ਜਿਹੜਾ ਅੰਤ ਹੈ ਇੱਕ ਗੋਲੀ ਨਾਲ ਹੀ ਹੋਣਾ। ਔਰ ਪੰਜਾਬ ਦੇ ਵਿੱਚ ਸੱਚ ਬੋਲਣ ਦੀ ਇਹ ਸਜ਼ਾ, ਪਰ ਕੀ ਅਸੀਂ ਆਪਣੇ ਆਉਣ ਵਾਲੇ ਬੱਚਿਆਂ ਨੂੰ ਇਹ ਕਹਾਂਗੇ? ਕੀ ਅਸੀਂ ਆਪਣੇ ਆਉਣ ਵਾਲੇ ਬੱਚਿਆਂ ਨੂੰ ਇਹ ਕਹਾਂਗੇ ਕਿ ਸੱਚ ਨਾ ਬੋਲਿਓ? ਕੀ ਅਸੀਂ ਆਪਣੇ ਆਉਣ ਵਾਲੇ ਨਵੀਂ ਪੀੜ੍ਹੀ ਨੂੰ ਕਹਾਂਗੇ ਕਿ ਸੱਚ ਨਾ ਬੋਲਿਓ, ਹੱਕ ਸੱਚ ਦੀ ਗੱਲ ਨਾ ਕਰਿਓ? ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਮਾਂ ਪਿਓ, ਕੋਈ ਵੀ ਪੇਰੈਂਟਸ ਇਹ ਚਾਹੂਗਾ ਕਿ ਅਸੀਂ ਆਪਣੇ ਜਵਾਨ ਬੱਚੇ ਦੀ ਅਰਥੀ ਆਪਣੇ ਮੋਢਿਆਂ 'ਤੇ ਚੱਕੀਏ। ਸੋ ਪੰਜਾਬ ਦੇ ਹਾਲਾਤ ਵੇਖ ਕੇ ਤਾਂ ਇਹੀ ਲੱਗ ਰਿਹਾ ਕਿ ਅਸੀਂ ਨਹੀਂ ਚਾਹਾਂਗੇ ਕਿ ਸਾਡਾ ਬੱਚਾ ਸੱਚ ਬੋਲੇ, ਸਾਡਾ ਬੱਚਾ ਪੰਜਾਬ ਦੇ ਹੱਕ ਦੀ ਗੱਲ ਕਰੇ। ਸੋ 905-673-3337 905-673-3337 905-673-3337 'ਤੇ ਗੱਲਾਂ ਬਾਤਾਂ ਹੋ ਸਕਦੀਆਂ ਨੇ। ਸੋ ਪੰਜਾਬ ਦੀ ਗੱਲਬਾਤ ਕਰ ਰਿਹਾ, ਤੁਸੀਂ ਕੀ ਸੋਚਦੇ ਹੋ ਕਿ ਕੌਣ ਜ਼ਿੰਮੇਵਾਰ ਆ? ਤੁਹਾਨੂੰ ਕੀ ਲੱਗਦਾ ਕਿ ਕਿਸ ਦਾ ਦੋਸ਼ ਆ? ਕੀ ਉਸਨੇ ਦੁਕਾਨ 'ਤੇ ਜਾ ਕੇ ਨਸ਼ਾ ਤਸਕਰਾਂ ਦੇ ਜਾ ਕੇ ਜਿਹੜਾ ਤੁਸੀਂ ਉਹਨਾਂ ਦੇ ਨਾਲ ਕਿੰਤੂਪ੍ਰੰਤੀ ਕਰਨੀ, ਜਾਂ ਤੁਸੀਂ ਲਾਈਵ ਹੋਣਾ, ਜਾਂ ਉਹਨਾਂ ਨੂੰ ਨਸ਼ਾ ਰੋਕਣ ਵਾਸਤੇ ਕਹਿਣਾ, ਜਾਂ ਪ੍ਰਸ਼ਾਸਨ ਦੀ ਹੈਲਪ ਤਾਂ ਉਹ ਲੈ ਹੀ ਰਿਹਾ ਸੀ, ਪ੍ਰਸ਼ਾਸਨ ਤਾਂ ਪਹੁੰਚਦਾ ਹੀ ਨਹੀਂ, ਪ੍ਰਸ਼ਾਸਨ ਤਾਂ ਉਹ ਦੱਸ ਕੇ ਵੀ ਗਿਆ ਸੀ। ਇਸ ਸਾਰੇ ਘਟਨਾਕ੍ਰਮ ਦੇ ਵਿੱਚ ਤੁਸੀਂ ਕੀ ਮੰਨਦੇ ਹੋ? ਕੀ ਸਰਕਾਰ ਦੋਸ਼ੀ ਆ, ਜਾਂ ਤੁਹਾਨੂੰ ਆਮ ਇਨਸਾਨਾਂ ਨੂੰ, ਆਮ ਜਨਤਾ ਨੂੰ ਨਹੀਂ ਬੋਲਣਾ ਚਾਹੀਦਾ ਨਸ਼ਾ ਤਸਕਰਾਂ ਦੇ ਖਿਲਾਫ, ਕੋਈ ਵੀ ਪੰਜਾਬ ਦੇ ਖਿਲਾਫ, ਕੋਈ ਵੀ ਐਕਸ ਵਾਈ ਜ਼ੈਡ, ਕੋਈ ਪੰਜਾਬ ਦੇ ਖਿਲਾਫ ਕੋਈ ਵੀ ਕੋਈ ਗੱਲਬਾਤ ਕਰ ਰਿਹਾ, ਕੋਈ ਹਾਂ ਅੱਖਾਂ ਬੰਦ ਕਰ ਲਓ, ਸੱਚ ਨਾ ਬੋਲੋ ਨਹੀਂ ਤਾਂ ਗੋਲੀ ਵੱਜੂਗੀ। ਇਹ ਪੰਜਾਬ ਤਾਂ ਨਹੀਂ ਸੀ ਇੱਦਾਂ ਦਾ। ਬਹੁਤ ਸਾਰੀਆਂ ਕਾਲਜ ਨੇ, ਬੈਕ ਟੂ ਬੈਕ ਗੱਲਬਾਤ ਕਰਾਂਗੇ ਸਭ ਨਾਲ, ਪਰ ਇੱਕ ਮੇਰੀ ਬੇਨਤੀ ਹੈ, ਇੱਕ ਰਿਕੁਐਸਟ ਆ ਕਿ ਆਪਾਂ ਇਸ ਪ੍ਰੋਗਰਾਮ ਨੂੰ, ਬਹੁਤ ਸਾਰੀਆਂ ਮਾਵਾਂ ਭੈਣਾਂ ਬਜ਼ੁਰਗ ਸੁਣਦੇ ਨੇ, ਆਪਾਂ ਇੱਕ ਸਭਿਅਕ ਤਰੀਕੇ ਨਾਲ ਗੱਲਬਾਤ ਕਰਨੀ ਆ, ਇੱਕ ਪ੍ਰੋਗਰਾਮ ਦੀ ਜਿਹੜੀ ਉਹ ਪ੍ਰਤਿਸ਼ਠਾ ਬਣਾ ਕੇ ਰੱਖਣੀ ਆ, ਬਹੁਤ ਹੀ ਲਹਿਜ਼ੇ ਦੇ ਵਿੱਚ ਆਪਣੇ ਤੁਸੀਂ ਵਿਚਾਰ ਰੱਖ ਸਕਦੇ ਹੋ, ਪਰ ਆਪਾਂ ਆਪਣੀ ਸ਼ਬਦਾਵਲੀ ਨੂੰ ਬਹੁਤ ਧਿਆਨ ਦੇ ਵਿੱਚ ਰੱਖਣਾ ਆ, ਕਿਉਂਕਿ ਇਸ ਪ੍ਰੋਗਰਾਮ ਨੂੰ ਬਹੁਤ ਸਾਡੀਆਂ ਸਤਿਕਾਰਯੋਗ ਭੈਣਾਂ ਮਾਵਾਂ ਔਰਤਾਂ ਸੁਣਦੀਆਂ ਨੇ। ਸੋ ਆਪਾਂ ਆਪਣੀ ਭਾਸ਼ਾ ਬਹੁਤ ਸਭਿਕ ਰੱਖਣੀ ਆ। ਸੋ ਗੱਲਬਾਤ ਇਹ ਕਰਨੀ ਆ ਕਿ ਕੀ ਵਾਕਈ ਪੰਜਾਬ ਦੇ ਵਿੱਚ ਜੋ ਹੋ ਰਿਹਾ ਉਹ ਐਕਚੁਅਲ ਦੇ ਵਿੱਚ ਦੋਸ਼ ਕਿਸ ਦਾ ਆ? 905-673-3337 ਕੌਣ ਗਲਤ ਅਤੇ ਕੌਣ ਸਹੀ, ਇਹੀ ਗੱਲਬਾਤ ਕਰ ਰਹੇ ਹਾਂ। ਸੋ ਸਤਿ ਸ਼੍ਰੀ ਅਕਾਲ ਸਰ, ਤੁਸੀਂ ਆਉਣੇ ਰਹੋ। ਸੇਵਕ ਸਿੰਘ ਜੀ, ਤੁਸੀਂ ਪਹਿਲੀ ਕਾਲ, ਪਰ ਸ਼ੋਰਟ ਰੱਖਿਓ ਬਾਈ ਜੀ।
2: ਹਾਂਜੀ ਬਾਈ ਜੀ, ਮੈਨੂੰ ਤੁਸੀਂ ਇੱਕ ਮਿੰਟ, ਇੱਕ ਤੋਂ ਡੇਢ ਮਿੰਟ ਦੇਣਾ ਵਾ ਮੈਂ?
0: ਨਹੀਂ ਨਹੀਂ ਬਾਈ ਜੀ, ਨਹੀਂ ਸੋਰੀ, ਬਹੁਤ ਸਾਰੀਆਂ ਕਾਲਜ ਨੇ, ਮੈਂ ਸ਼ੋਰਟ, ਤੁਸੀਂ ਸਮਾਂ ਲੈ ਸਕਦੇ ਹੋ।
2: ਚਲੋ ਚਲੋ ਆਪਾਂ ਸਮਝਦੇ ਹਾਂ ਭਾਜੀ
0: ਜੀ।
2: ਇੱਕ ਟਾਈਮ ਸਿੱਖਾਂ ਤੇ ਐਵੇਂ ਦਾ ਸੀ, ਸਿੱਖ ਹਮਲੇ ਕਰਕੇ ਜੰਗਲ ਚ ਲੁਕ ਜਾਂਦੇ ਸੀਗੇ, ਠੀਕ ਆ ਜੀ, ਅਬਦਾਲੀ ਦੇ ਟਾਈਮ ਚ ਜੰਗਲ ਹਮਲੇ ਕਰਦੇ ਸੀ, ਲੁੱਟ ਮਾਰ ਕਰਕੇ ਕੁਛ ਵੀ ਆਪਦਾ ਜਿਹੜਾ ਕੰਮ ਆ ਪੂਰਾ ਕਰਕੇ ਜੰਗਲ ਚਲੇ ਜਾਂਦੇ, ਠੀਕ ਆ ਜੀ। ਫਿਰ ਆਪਾਂ ਰਾਤ ਯੁੱਧ ਨੀਤੀ ਸੀਗਾ ਵੀ ਸਾਨੂੰ ਉਵੇਂ ਦਾ ਸਮਾਂ ਅਪਣਾਉਣਾ ਪਾਇਆ, ਇੱਕ ਸਿੰਘ ਇੱਕ ਟਾਈਮ ਆਇਆ, ਸਿੰਘ ਕਹਿੰਦੇ ਵੀ ਆ ਜਾ ਅੱਗੇ ਖੜੇ ਆ ਤੇ ਨਾ ਟਾਈਮ ਬੰਨਿਆ, ਸਾਡਾ ਸਮਾਂ ਉਵੇਂ ਦਾ ਆ ਗਿਆ। ਜਿਹੜੀ ਅੱਜ ਆ ਨਾ ਭਾਜੀ, ਅੱਜ ਹਰ ਇੱਕ ਜਗ੍ਹਾ ਤੇ ਦੁਬਈ ਵਰਗੀਆਂ ਕੰਟਰੀਆਂ ਜਿੱਥੇ ਫਾਂਸੀ ਦੀ ਸਜ਼ਾ ਨਸ਼ੇ ਦੀ, ਨਸ਼ਾ ਉੱਥੇ ਵੀ ਵਿਕ ਰਿਹਾ। ਅੱਜ ਅਸੀਂ ਖੁੱਲ੍ਹੇਆਮ ਕਿਸੇ ਨਾਲ ਨਸ਼ੇ ਤਸਕਰਾਂ ਨਾਲ ਨਹੀਂ ਲੜ ਸਕਦੇ। ਤੁਹਾਨੂੰ ਝੋਟੇ ਵਾਲੀ ਘਟਨਾ ਜਿਹੜੀ ਤੁਸੀਂ ਬਹੁਤ ਹਾਈਲਾਈਟ ਕਰ ਰਹੇ ਹੋ, ਤਾਂ ਕਰ ਰਿਹਾ ਵੀ ਹਾਂ ਯਾਰ ਆਪਾਂ ਇਹ ਪ੍ਰੋਗਰਾਮ ਕਰੀਏ ਅੱਜ ਵੀ, ਚੱਲ ਵੀ ਚਾਰ ਬੰਦੇ ਗੱਲਾਂ। ਇਹ ਭਾਜੀ ਹਰ ਇੱਕ ਦਿਨ ਦੀ ਘਟਨਾ ਵਾ, ਹਰ ਇੱਕ ਪਿੰਡ ਦੇ ਵਿੱਚ ਬੰਦਾ ਮਰਦਾ ਵਾ, ਉਹ ਤੁਸੀਂ ਤਾਂ ਨੀ ਕਵਰ ਕਰਦੇ ਕਿਉਂਕਿ ਯਾਰ ਉਹ ਬੰਦੇ ਨੂੰ ਕਿਹੜਾ ਕੋਈ ਜਾਣਦਾ ਹੁੰਦਾ ਵਾ। ਹਰ ਇੱਕ ਪਿੰਡ ਦੇ ਵਿੱਚ ਬੰਦੇ ਆਵਾਜ਼ ਉਠਾਉਣ ਵਾਲੇ ਹੁੰਦੇ ਆ, ਮੈਂ ਉਹ ਚੀਜ਼ਾਂ ਨੂੰ ਵੇਖਣਾ ਵਾ। ਇੱਕ ਪੁਲਿਸ ਵਾਲੇ ਨੇ ਆਵਾਜ਼ ਉਠਾਈ
0: ਲਾਈਵ, ਦੇਖੋ

0: ਲੜੀ ਆ, ਕਿਸੇ ਇੱਕ ਬੰਦੇ ਨੇ ਅੱਜ ਦੱਸੋ ਵੀ ਆਪਾਂ ਕਹੀਏ ਕਿਸੇ ਇੱਕ ਬੰਦੇ ਨੇ ਥੋੜੀ ਯਾਦ ਕਰਾਇਆ
1: ਜੀ। ਬਹੁਤ ਸ਼ੁਕਰੀਆ ਬਾਈ ਜੀ, ਆਪਾਂ ਅਗਲੀ ਕਾਲ ਵੱਲ ਚੱਲੀਏ, ਹੋਰ ਬਹੁਤ ਸਾਰੀਆਂ ਕਾਲ ਨੇ। ਥੈਂਕ ਯੂ ਸੋ ਮਚ ਬਾਈ ਜੀ। ਜੀ ਜੱਸੀ ਬਜਾਜ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਓਨਰ ਜਸਜੀਤ ਜੀ?
2: ਹਾਂਜੀ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ।
2: ਦੇਖੋ ਹੋਇਆ ਮਾੜਾ ਜੀ, ਸਮੱਸਿਆ ਇਹ ਹੈ ਵੀ ਜਿਹੜੀ ਬਿਊਰੋਕਰੇਸੀ ਹੈ ਨਾ, ਉਹ ਸੇਮ ਚੱਲੀ ਆ ਰਹੀ ਹੈ
1: ਜੀ।
2: ਪਿਛਲੇ 30-40-50 ਸਾਲ ਤੋਂ ਸਰਕਾਰਾਂ ਬਦਲਦੀਆਂ ਨੇ ਪਾਲਿਸੀਆਂ, ਬਿਊਰੋਕਰੇਸੀ ਬਣਾਉਂਦੀ ਹੈ, ਉਹੀ ਕਰਦੀ ਹੈ। ਜਿਹੜੇ ਬੰਦੇ ਦੀ ਡੈਥ ਹੋਈ ਹੈ ਜੀ, ਇਹ ਤੋਂ ਪਹਿਲਾਂ ਵੀ ਸਰਕਾਰਾਂ 'ਚ ਹੋਇਆ, ਯਾਦ ਕਰੋ ਜੀ, ਜਦੋਂ ਅੰਮ੍ਰਿਤਸਰ ਦੇ ਵਿੱਚ ਇੱਕ ਥਾਣੇਦਾਰ ਆਪਣੀ ਕੁੜੀ ਨੂੰ ਪਹੁੰਚਾਉਂਦਾ ਸੀ ਤਾਂ ਕਿਸੇ ਸਰੇਆਮ ਚੁਰਾਹੇ ਚੜ੍ਹੇ ਗੋਲੀ ਮਾਰਤੀ ਸੀ। ਕਹਿੰਦਾ ਸੀਗਾ ਜੀ ਮੈਂ ਮਜੀਠੀਆ ਬੰਦਾ, ਮੈਨੂੰ ਜੋ ਮਰਜ਼ੀ ਕਰ ਲਓ। ਅਤੇ ਅਕਾਲੀ ਰਾਜ 'ਚ ਹੋਇਆ ਜੀ, ਔਰ ਤੁਹਾਨੂੰ ਯਾਦ ਵੀ ਹੋਇਆ ਸ਼ਾਇਦ, ਉਦੋਂ ਲਾਈਵ ਨਹੀਂ ਕਰਦੇ ਸੀ।
1: ਨਹੀਂ ਤੁਸੀਂ ਤੁਸੀਂ ਬਾਈ ਜੀ ਤੁਸੀਂ ਜਸਟੀਫਾਈ ਕਰ ਰਹੇ ਹੋ ਕਿ ਜੇ ਅਕਾਲੀਆਂ ਦੇ ਰਾਜ 'ਚ ਵੀ ਹੋਇਆ ਤੇ ਹੁਣ ਵੀ ਹੋਇਆ?
2: ਨਹੀਂ ਨਹੀਂ ਨਹੀਂ, ਬਿਲਕੁਲ ਜਸਟੀਫਾਈ ਨਹੀਂ ਕਰਦੇ ਜੀ। ਮੈਂ ਕਹਿ ਰਿਹਾ ਵੀ ਬਿਊਰੋਕਰੇਸੀ ਉਦੋਂ ਵੀ ਸੇਮ ਪੁਲਿਸ ਔਰ ਸਾਰੇ ਸੇਮ ਬੰਦੇ ਸੀਗੇ, ਅੱਜ ਵੀ ਸੇਮ ਬੰਦੇ ਨੇ, ਇਸ ਕਰਕੇ ਫਰਕ ਤੁਹਾਨੂੰ ਮੈਨੂੰ ਪੈ ਰਿਹਾ, ਉਹਨਾਂ ਨੂੰ ਕੋਈ ਫਰਕ ਨਹੀਂ, ਉਹਨਾਂ ਦਾ ਇਹ ਪ੍ਰੋਫੈਸ਼ਨ ਹੈ ਜੀ।
1: ਪਰ ਬਾਈ ਜੀ ਮੈਂ ਉਹੀ ਕਹਿ ਰਿਹਾ ਕਿ ਅਸੀਂ ਇਹਨਾਂ ਚੱਕਰਾਂ ਤੋਂ ਹੀ ਇਹਨਾਂ ਹੁਣ ਲੋਕ ਕੀ ਕਹਿ ਰਿਹਾ ਕਿ ਅਸੀਂ ਇਸੇ ਕਰਕੇ ਮਾਨ ਸਾਹਿਬ ਹੁਣ ਦੀ ਸਰਕਾਰ ਲੈ ਕੇ ਆਉਂਦੀ ਸੀ ਕਿ ਇਹਨਾਂ ਤੋਂ ਖਹਿੜਾ ਛਡਾਊਗਾ, ਕਿ ਆਪਾਂ ਜੇ ਹੁਣ ਵੀ ਇਹ ਕਹਾਂਗੇ ਕਿ ਉਦੋਂ ਵੀ ਹੁੰਦੇ ਸੀ ਤੇ ਫਿਰ ਸਾਨੂੰ ਇਹ ਸਰਕਾਰ ਲਿਆਉਣ ਦਾ ਫਾਇਦਾ ਕੀ ਹੋਇਆ?
2: ਨਹੀਂ ਮੈਂ ਕਹਿਣਾ ਜੀ ਆਪਾਂ ਸਰਕਾਰ ਬਦਲ ਦੋ, ਆਪਾਂ ਕਹਿੰਦੇ ਬਦਲਣੀ ਚਾਹੀਦੀ ਹੈ, ਕਿਉਂਕਿ ਦੇਖੋ ਜੇ ਲੋਕ ਖੁਸ਼ ਹੈ ਨੀ ਜੀ, ਆਪਣੇ ਕੋਲ ਪੀਸ ਆਫ ਮਾਈਂਡ ਹੈ ਨੀ, ਆਪਾਂ ਨੂੰ ਪਤਾ ਵੀ ਕੰਮ ਹੋ ਰਿਹਾ, ਬਦਲੋ ਸਰਕਾਰ। ਪਰ ਆਪਾਂ ਹੁਣ ਇਹ ਵੀ ਚਾਹੁੰਦੇ ਵੀ ਜਿਹੜੀ ਨਵੀਂ ਸਰਕਾਰ ਆ ਵੀ ਕੀ ਉਹ ਚੀਜ਼ ਬੰਦ ਕਰ ਦੂਗੀ
1: ਜੀ? ਬਿਲਕੁਲ, ਇਹ ਤਾਂ ਫੈਸਲਾ ਤਾਂ ਲੋਕ ਹੀ ਕਰਨ ਨਾ, ਦੇਖੋ ਇਹ ਤਾਂ ਲੋਕਾਂ ਦਾ ਹੀ ਫੈਸਲਾ ਨਾ।
2: ਅਸੀਂ ਦੇਖੋ ਵੋਟ ਪਾ ਸਕਦੇ ਹਾਂ ਨਹੀਂ, ਤੇ ਜੇ ਅਸੀਂ ਜੇ ਸਰਕਾਰਾਂ ਬਦਲ ਨਹੀਂ ਸਕਦੀਆਂ ਤੇ ਆਮ ਬੰਦੇ ਹੱਥ 'ਚ ਹੈ ਕੀ ਹੈ ਜੀ? ਫਿਰ ਤਾਂ ਆਪਾਂ ਠੀਕ ਆ, ਤੁਸੀਂ ਅੱਜ ਕਹਿ ਤਾ ਅਗਲੀ ਸਰਕਾਰ ਹੋ ਗਈ, ਆਪਾਂ ਫੇਰ ਬੋਲਾਂਗੇ
1: ਜੀ,
2: ਆਪਾਂ ਫਿਰ ਆਪਣੇ ਕੰਮ ਕਰਨ ਲੱਗ ਜਾਣਾ। ਪਰ ਗੱਲ ਇਹ ਜਿਹੜੀ ਆ ਭਾਈ ਸਾਹਿਬ ਜੀ ਕਹਿ ਕੇ ਨੇ, ਇਕੱਲਾ ਬੰਦਾ ਕੁਛ ਨਹੀਂ ਕਰ ਸਕਦਾ ਜੀ, ਤੁਹਾਨੂੰ ਸਾਰੇ ਸੰਗਠਨ ਹੋਣਾ ਪੈਣਾ ਜੀ, ਚਾਹੇ ਐਜ਼ ਏ ਪਬਲਿਕ ਜਾਂ ਫਿਰ ਆਪਾਂ ਆਪਣੇ ਨਿੱਜੀ ਮੁਹਾਜ਼ਰਾਂ ਤੋਂ ਉੱਠ ਕੇ ਵੋਟ ਪਾਈਏ ਜਿਹੜੇ ਬੰਦੇ ਆਪਾਂ ਨੂੰ ਚੰਗੇ ਲੱਗਦੇ ਨੇ
1: ਜੀ। ਬਹੁਤ ਸ਼ੁਕਰੀਆ ਬਾਈ ਜੀ, ਆਪਾਂ ਅਗਲੀ ਕਾਲ ਵੱਲ ਜਾਂਦੇ ਹਾਂ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ, ਤੁਹਾਡੇ ਸੁਝਾਅ ਓਨਰ ਪਹੁੰਚ ਚੁੱਕੇ ਨੇ ਜੀ। ਬਾਈ ਜੀ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ।
3: ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਸਰ, ਚੜ੍ਹਦੀ ਕਲਾ ਜੀ, ਆਇਆਂ ਨੂੰ।
3: ਮੈਂ ਤਾਂ ਛੋਟੀ ਜੀ ਗੱਲ ਹੀ ਕਰਨੀ ਹੈ ਜੀ। ਪਹਿਲੀ ਗੱਲ ਤਾਂ ਜੀ ਆਪਣਾ ਪੰਜਾਬ ਦੇ ਵਿੱਚ ਨਸ਼ਾ ਕੋਈ ਨਵਾਂ ਨਹੀਂ ਆਇਆ, ਸਦੀਆਂ ਤੋਂ ਚੱਲ ਰਿਹਾ
1: ਜੀ।
3: ਠੀਕ ਹੈ ਜੀ, ਤੇ ਪੰਜਾਬ ਦੇ ਵਿੱਚ ਇਹ ਜੋ ਕਤਲੇਆਮ ਹੁੰਦਾ ਹੈਗਾ, ਕੋਈ ਮਰਡਰ ਹੁੰਦੇ ਆ, ਇਹ ਵੀ ਕੋਈ ਅੱਜ ਨਹੀਂ ਚੱਲਦੇ, ਪੁਰਾਣੇ ਚੱਲਦੇ ਆਉਂਦੇ ਆ
1: ਜੀ।
3: ਠੀਕ ਹੈ ਜੀ, ਇਹ ਅਸੀਂ ਆਪਦੇ ਜਿਹੜੇ ਕਹਿ ਲੋ ਮਾੜੀਆਂ ਕਰਤੂਤਾਂ ਸਾਡੀਆਂ, ਸਾਨੂੰ ਬਹੁਤ ਆਦਤ ਹੈ ਉਹਨੂੰ ਲੁਕਾਉਣ ਦੀ। ਅਸੀਂ ਤਾਂ ਸਾਡੇ ਬਜ਼ੁਰਗਾਂ ਤੋਂ ਸੁਣਦੇ ਹੁੰਦੇ ਸੀ ਵੀ ਫਲਾਣੇ ਦਾ ਪਿਓ ਤੇ ਫਲਾਣੇ ਦਾ ਦਾਦਾ ਕਦੇ ਕਲਕੱਤੇ ਤੋਂ ਅਫੀਮ ਲੈ ਕੇ ਆਉਂਦਾ ਸੀ ਟਰੱਕ 'ਚ ਲੁਕੋ ਕੇ, ਤੇ ਕਦੇ ਬੀਕਾਨੇਰ ਤੋਂ ਤੇ ਕਦੇ ਅਫਗਾਨਿਸਤਾਨ ਤੋਂ। ਇਹ ਪੁਰਾਣੀਆਂ ਗੱਲਾਂ ਜੀ, ਜਦੋਂ ਉਸ ਟਾਈਮ ਜਦੋਂ ਕਹਿ ਲੋ ਤੁਸੀਂ ਵੀ ਚਾਹ ਨੂੰ ਵੀ ਨਸ਼ਾ ਮੰਨਦੇ ਸੀ ਲੋਕ।
1: ਬਾਈ ਜੀ ਪਰ ਆਪਾਂ ਜੇ ਇਹ ਵੇਖੀਏ ਜੋ ਅੱਜ ਹੋ ਰਿਹਾ, ਕੀ ਇਹ ਕਸੂਰ ਕਿਸ ਦਾ ਆ, ਇਹ ਰੁਕੂ ਕਿਸ ਤਰ੍ਹਾਂ? ਇਹ ਹਾਂਜੀ
3: ਇਹ ਨਾ ਰੁਕ ਨਹੀਂ ਸਕਦਾ, ਮੈਂ ਤਾਂ ਹੀ ਕਹਿੰਦਾ ਸੀ ਵੀ ਮੈਂ ਛੋਟੀ ਗੱਲ ਹੀ ਕਰਨੀ ਹੈ।
1: ਰੁਕ ਨਹੀਂ ਸਕਦਾ
3: ਜਿਹੜਾ ਇਹ ਕਨਸੈਪਟ, ਰੁਕ ਹੀ ਨਹੀਂ ਸਕਦਾ। ਤੇ ਨਾ ਹੀ ਆ ਜਿਵੇਂ ਡਬਈ ਦੀ ਐਗਜ਼ਾਮਪਲ ਦਿੰਦੇ ਆ, ਕੌਣ ਕਹਿੰਦਾ ਡਬਈ 'ਚ ਨਸ਼ਾ ਹੈ ਨਹੀਂ ਗਾ ਜੀ?
1: ਹਾਂ
3: ਠੀਕ ਹੈ ਨਾ ਜੀ, ਥੈਂਕ ਯੂ ਵੈਰੀ ਮਚ ਜੀ।
1: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ। ਸੋ ਅਗਲੀ ਕਾਲ ਵੱਲ ਚੱਲਦੇ ਹਾਂ ਜੀ। ਜੀ ਸਰ ਸਤਿ ਸ਼੍ਰੀ ਅਕਾਲ, 7533 ਤੁਸੀਂ ਓਨਰ ਹੋ ਜੀ?
4: ਜੀ ਸਤਿ ਸ਼੍ਰੀ ਅਕਾਲ ਬਾਈ ਜੀ, ਠੀਕ ਹੋ?
1: ਚੜ੍ਹਦੀ ਕਲਾ ਬਾਈ ਜੀ, ਆਲ ਗੁੱਡ ਜੀ।
4: ਭਾਜੀ ਮੈਨੂੰ ਐ ਲੱਗਦਾ ਨਵੀਂ ਸਰਕਾਰ ਆਉਣ ਦੇ ਨਾਲ ਜਿਹੜਾ ਲੋਕਲ ਯੰਗ ਯੂਥ ਆ ਉਹਦੀ ਅਪਰੋਚ ਬਹੁਤ ਹੋ ਗਈ ਆ ਹਰ ਸਾਈਡ
1: ਜੀ,
4: ਕਿ ਸਾਰੇ ਯੰਗ MLA ਜਾਂ ਬੰਦੇ ਹੈਗੇ ਨਾ, ਉਹ ਯੂਥ ਵੀ ਉਹੋ ਜਿਹਾ ਸੀਗਾ, ਤੇ ਹਰ ਬੰਦਾ ਜਿਹੜਾ ਯੰਗ ਆ ਨਾ ਉਹਨਾਂ ਦੀ ਬਹੁਤ ਜ਼ਿਆਦਾ ਪਹੁੰਚ ਹੋ ਗਈ ਆ ਉੱਥੇ ਪੰਜਾਬ 'ਚ। ਮੈਂ ਜਾ ਕੇ ਫੀਲ ਕੀਤਾ ਹਰ ਬੰਦਾ ਹੀ ਆਪਣੇ ਆਪ ਨੂੰ ਸਪੋਰਟ ਬਣਦਾ ਵੀ ਮੇਰੇ ਪਿੱਛੇ ਆਹ ਬੰਦਾ ਖੜਾ, ਮੇਰੇ ਪਿੱਛੇ ਆਹ ਬੰਦਾ ਖੜਾ ਆ। ਪਹਿਲਾਂ ਜਿਹੜੇ ਸੀਗੇ ਉਹ ਬਜ਼ੁਰਗ ਲੋਕੀ ਸੀ ਤੇ ਥੋੜੇ ਬੰਦੇ ਕੋਲ ਅਪਰੋਚ ਸੀਗੀ, ਥੋੜੇ ਲਿਮਿਟਡ। ਇਹ ਮੈਨੂੰ ਫੀਲ ਹੋ ਰਿਹਾ ਵੀ ਆਪਣੇ ਹੀ ਲੋਕੀ ਦੋਸ਼ੀ ਆ ਜੇ ਐਟ ਦੀ ਐਂਡ ਕਰੀਏ ਤਾਂ
1: ਜੀ। ਬਾਈ ਜੀ
4: ਆਪਣੇ ਆਪ ਨੂੰ ਸਮਝਦੇ
1: ਆ, ਬਹੁਤ ਸ਼ੁਕਰੀਆ ਬਾਈ ਜੀ, ਆਪਾਂ ਤੁਹਾਡੇ ਸੁਝਾਅ ਪਹੁੰਚ ਗਏ ਜੀ। ਅਗਲੀ ਕਾਲ ਵੱਲ ਚੱਲਦੇ ਜੀ। ਸਰ ਸਤਿ ਸ਼੍ਰੀ ਅਕਾਲ, 3272 ਤੁਸੀਂ ਓਨਰ ਹੋ ਜੀ? ਉਸ ਤੋਂ ਬਾਅਦ ਕੁਲਦੀਪ ਜੀ, ਸਰਪੰਚ ਸਾਹਿਬ ਵੀ ਲਾਈਨ ਤੇ ਨੇ।
5: ਹਾਂਜੀ ਸੰਧੂ ਸਾਹਿਬ ਜੀ, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਸਰ ਜੀ, ਆਇਆਂ ਨੂੰ।
5: ਮਹਾਰਾਜ ਜੀ ਬਹੁਤ ਦੁਖਦਾਈ ਘਟਨਾ ਹੋਈ ਆ, ਉਹ ਬੰਦਾ 2-3 ਸਾਲ ਤੋਂ ਦੁਹਾਈ ਦੇਣ ਲੱਗਿਆ ਸੀਗਾ, ਜਦ ਮੌਕੇ ਤੇ ਉਹ DSP ਨੂੰ ਇਨਫੋਰਮ ਕਰੀ ਗਿਆ ਵੀ ਆਓ ਪੁਲਿਸ ਭੇਜੋ ਪੁਲਿਸ ਭੇਜੋ, ਉਹਨੇ ਜਾਣ ਕੇ ਮਰਵਾਇਆ ਜੀ, ਤਾਂ ਇਹਦੇ ਵਿੱਚ ਕੋਈ ਲੁਕਸ਼ ਬਣਨ ਵਾਲੀ ਗੱਲ ਹੀ ਨੀ ਉਹਲੇ ਵਾਲੀ ਕੋਈ ਵੀ। ਇਹ ਤਾਂ ਜੋ ਵੀ ਕਰਵਾਇਆ ਪੁਲਿਸ ਨੇ ਕਰਵਾਇਆ, ਸਰਕਾਰ ਨੇ MLA ਮਨਾਂ ਨਾਲ ਕੇ ਕਰਵਾਇਆ, ਸਿੱਧੀ ਜੀ ਗੱਲ ਹੈ, ਕੋਈ ਇਹ ਝੂਠੀ ਨਹੀਂ, ਕੋਈ ਇੱਕ ਨਹੀਂ ਦੋ।
1: ਪਰ ਭਾਈ ਜੀ ਉਹ ਕਿਉਂ ਕਰਾਉਣਗੇ, ਉਹਦੇ ਪਿੱਛੇ ਤੁਸੀਂ ਕੀ ਲੌਜੀਕ ਸੋਚਦੇ ਹੋ?
5: ਦੇਖੋ ਜੀ ਕਰਾਉਣੇ, ਉਹਨਾਂ ਦਾ ਆਪਣਾ ਸਮਾਨ ਵੇਚਣਾ, ਮੈਂ ਸਿੱਧੀ ਗੱਲ ਕਹੂੰਗਾ, ਬਸ ਗੱਲ ਮੁੱਕੀ, ਉਹਨਾਂ ਨੂੰ ਕਿਸੇ ਨਾਲ ਪੈਸਿਆਂ ਨਾਲ ਆ ਉਹਨਾਂ ਨੂੰ ਤਾਂ। ਹਾਂਜੀ ਬਸ ਇੰਨੀ ਮੇਰੀ ਗੱਲ ਸੀਗੀ, ਮੈਂ ਇੰਨਾ ਕੁ ਤੁਹਾਡੇ ਕੋਲ ਆਪਣਾ ਕੀ ਕਹਿੰਦੇ ਹੁੰਦੇ ਆ ਸੁਝਾਅ ਦਿੱਤਾ, ਹੋਰ ਕਿਸੇ ਦਾ ਕੋਈ ਰੌਲਾ ਨੀ ਸਰ, ਪੈਸੇ ਦਾ ਮਸਲਾ ਬਸ, ਹੋਰ ਕੋਈ ਗੱਲ ਨੀ। MLA ਨੂੰ ਪੈਸੇ ਜਾਂਦੇ, ਪੁਲਿਸ ਵੇਚਣ ਵਾਲੇ ਵੇਚਦੇ ਆ, ਪੁਲਿਸ ਕਰ ਪਾਉਂਦੀ ਆ, ਠੀਕ ਆ ਜੀ।

0: ਉਹ ਕਹਿੰਦਾ ਸੀਗਾ ਆਪਣਾ ਪਰਮਿੰਦਰ ਝੋਟਾ ਵੀ ਇਹੀ ਕਹਿੰਦਾ ਸੀ ਪਰਮਾਤਮਾ ਉਹਦੀ ਆਤਮਾ ਨੂੰ ਸ਼ਾਂਤੀ ਬਖਸ਼ੇ, ਇਹੀ ਉਹ ਕਹਿੰਦਾ ਸੀ ਹਰ ਵੀਡੀਓ ਚ ਕਿ ਸਿਸਟਮ ਕਰਪਟ ਆ, ਸਿਸਟਮ ਸਭ ਕੁਝ ਕਰਾ ਲਿਆ।
1: ਦੇਖੋ ਸੰਧੂ ਸਾਹਿਬ ਜੀ, ਕੋਈ ਸ਼ੱਕ ਨਹੀਂ ਹੈ, ਜੋ ਕਰਵਾ ਰਹੀ ਸਰਕਾਰ ਕਰਾ ਰਹੀ, ਪੁਲਿਸ ਕਰਵਾ ਰਹੀ ਆ,
0: ਪਰ ਯਕੀਨ ਕਿੱਥੇ ਕਰੀਏ।
1: ਕੋਈ ਲੋਕਾਂ ਦਾ ਦੋਸ਼ ਨਹੀਂ ਗਾ ਇਹਦੇ ਵਿੱਚ, ਲੋਕਾਂ ਨੇ ਮੁੰਡੇ ਗੱਭਰੂ ਨੌਜਵਾਨ ਮਰ ਰਹੇ ਆ। ਉਹ ਵਿਚਾਰਾ ਕੀ ਉਹ ਬਲੈਕ ਕਰਦਾ ਸੀ, ਉਹ ਤਾਂ ਰੌਲੀ ਪਾਉਣ ਲੱਗਿਆ ਸੀ, ਅੱਜ ਦਾ ਥੋੜਾ ਪਾਉਂਦੇ, ਤੁਸੀਂ ਵੀ ਸੁਣਦੇ ਅਸੀਂ ਵੀ ਸੁਣਦੇ
0: ਜੀ ਬਾਈ ਜੀ ਜੀ
2: ਬੰਦਾ ਜਿਹੜਾ ਮਾਰ ਗਿਆ ਇਹਨੂੰ ਫੜ ਕੇ ਕੋਟੇ ਤੇ ਜੁੱਤੀਆਂ ਦਾ ਹਾਰ ਪਾ ਕੇ ਤਾਂ ਇਹਨੂੰ ਘੁਮਾਇਆ ਸੀ ਤਾਂ ਉਹ ਇਹ ਬੰਦਾ, ਪਰ ਇਹਨਾਂ ਨੂੰ ਇਹ ਚਾਹੀਦਾ ਨਹੀਂ ਸੀ ਕੱਲਾ ਜਾ ਕੇ ਉੱਥੇ ਵੀਡੀਓ ਬਣਾਉਂਦੇ ਜਾਂ ਉਹਨਾਂ ਨੂੰ ਕਹਿੰਦੇ, ਉਹਦੇ ਕੋਲ ਫੜਿਆ ਸੀ ਪਿਸਤੌਲ। ਪਰ ਦੇਖੋ ਉਹ ਫਿਰ ਉੱਥੋਂ ਆ ਗਏ ਲੈ ਕੇ ਉਹਨੂੰ ਕਹਿੰਦੇ ਉਹਦੇ ਕੋਲ ਸਾਹਮਣੇ ਆ ਕੇ ਉਹਦੇ ਗੋਲੀਆਂ ਮਾਰੀਏ ਕਿਸੇ ਤਹਿ ਤੇ ਨਾ, ਇੰਨਾ ਬੰਦਾ ਨਿਡਰ ਹੋਇਆ, ਉਸ ਬੰਦੇ ਨੂੰ ਕੋਈ ਖੌਫ ਨਹੀਂ ਹੋਇਆ ਕਿ ਮੈਂ ਇਹ ਕੀ ਕਰ ਰਿਹਾ ਹੈਗਾ ਪਾਗਲਾਂ ਦਾ। ਮੈਂ ਤਾਂ ਪੰਜਾਬ ਸਾਰਾ ਕਿੱਥੇ ਨੂੰ ਕਿੱਧਰ ਨੂੰ ਜਾ ਰਿਹਾ, ਜਿਹੜਾ ਇੱਕ ਯੋਧਾ ਸੀ, ਇੱਕ ਬੀਬੀਆਂ ਨੂੰ ਉੱਥੋਂ ਫੜ ਕੇ ਲਿਆਉਂਦੇ ਸੀ ਜਿਹੜੇ ਅਪਰਾਧੀ ਕੀ ਸੀਗਾ ਉਹਨੂੰ ਲੁੱਟਣ ਗਏ ਨੂੰ ਲੁੱਟਦੇ ਸੀ। ਅੱਜ ਸਾਡੇ ਪੰਜਾਬ ਦੇ ਇੱਕ ਨਸ਼ਿਆਂ ਜੋਗੇ ਰਹਿ ਗਏ, ਪਤਾ ਨੀ ਕਿੱਥੇ ਨੂੰ ਚਲ ਗਏ ਸਾਡੀ ਪੰਜਾਬ ਦੇ ਜੋਥ, ਇਹਨਾਂ ਕੰਮਾਂ ਚ ਕਿੱਦਾਂ ਪੈ ਗਿਆ। ਮੈਂ ਤਾਂ ਬਹੁਤ ਹੈਰਾਨ ਹਾਂ ਕਿ ਸਾਡੇ ਲੋਕਾਂ ਦੀ ਆਹ ਜਵਾਨੀ ਉੱਥੇ ਇੱਦਾਂ ਗੱਲ ਦੀ ਆ, ਜਿੱਦਾਂ ਬੱਚੇ ਨੇ ਕੀਤਾ, ਇਕੱਲੇ ਨੀ ਕਰਨਾ ਚਾਹੀਦਾ, ਇਕੱਠੇ ਹੋ ਕੇ 10-15 ਜਾਂ ਰੱਖਾ ਸਥਾਨਾਂ ਜਾਂ ਹੋਰ ਇਕੱਠੇ ਹੋ ਕੇ ਇਹਨਾਂ ਨੂੰ ਕਰਦੇ, ਇੱਦਾਂ ਦੇ ਇਹ ਕੰਮ ਪਾਰਦਰਤਾ ਨਾ ਹੋਵੇ। ਕੁਛ ਪੁਲਿਸ, ਬਾਕੀ ਆਮ ਆਦਮੀ ਪਾਰਟੀ ਬੰਦੇ ਆ ਬਹੁਤ ਗਏ, ਹੁਣ ਉਹ ਵੀ ਹੁਣ ਆਪਣੇ ਭਗਵੰਤ ਮਾਨ ਉਹਦੇ ਹੱਥ ਚ ਕੁਛ ਨੀ ਰਹਿ ਗਿਆ,
1: ਉਹ ਕਹਿੰਦੇ ਨਾ ਵੀ ਅੱਜ ਕੱਲ ਭਗਤ ਸਿੰਘ ਚਾਹੀਦਾ ਆਪਣੇ ਦੇਸ਼ ਸਮਾਜ ਨੂੰ ਜਾਂ ਦੇਸ਼ ਨੂੰ, ਪਰ ਜੇ ਕਦੇ ਭਗਤ ਸਿੰਘ ਗੁਆਂਢੀ ਦੇ ਘਰੇ ਜੰਮ ਪਵੇ ਨਾ, ਫੇਰ ਸਾਲਾ ਸਵਾਦ ਆ,
0: ਆਪਦੇ ਘਰੇ ਨਾ ਜੰਮੇ,
1: ਗੁਆਂਢੀ ਦੇ ਘਰੇ ਜੰਮ ਪਵੇ ਤਾਂ ਬੜਾ ਵਧੀਆ ਗੱਲ ਹੈ ਨਾ।
0: ਬਹੁਤ ਸ਼ੁਕਰੀਆ ਬਾਈ ਜੀ, ਬਿਲਕੁਲ ਆਈ ਥਿੰਕ ਮੈਂ ਥੋੜੀ ਗੱਲ ਨਾਲ ਐਗਰੀ ਹਾਂ, ਪਰ ਗੱਲ ਤਾਂ ਇਹ ਹੈ ਕਿ ਦੇਖੋ ਇੱਕ ਨੌਜਵਾਨ ਕਿਸੇ ਮਾਂ ਦਾ ਕਿਸੇ ਪਿਓ ਦਾ ਪੁੱਤਰ ਚਲਾ ਗਿਆ, ਔਰ ਉਹ ਵੀ ਸਿਸਟਮ ਦੇ ਖਿਲਾਫ ਲੜਦਾ ਔਰ ਨਸ਼ੇ ਦੇ ਖਿਲਾਫ ਲੜਦਾ, ਜਿਹੜਾ ਸਿਸਟਮ ਦਾ ਕੰਮ ਸੀ ਅਸਲ ਵਿੱਚ,
1: ਬਣਦੀ ਵੀ ਉਹ ਸਮਾਜ ਨੂੰ ਆਪਦੀ ਕਹਿੰਦੇ ਜ਼ਿੰਦਗੀ ਅਰਪਣ ਕਰ ਗਿਆ, ਹੁਣ ਆਪਣੇ ਸਾਰਾ ਫਰਜ਼ਬੰਦ ਦੇ ਪਰਿਵਾਰ ਲਈ ਉਹਦੇ ਬੱਚਿਆਂ ਨਾਲ।
0: ਪਰ ਕੀ ਬਾਈ ਜੀ, ਅਸੀਂ ਹੁਣ ਆਪਣੇ ਬੱਚਿਆਂ ਨੂੰ ਕਹਾਂਗੇ ਕਿ ਬਾਈ ਤੁਸੀਂ ਪੰਜਾਬ ਦੇ ਹੱਕ ਦੀ ਗੱਲ ਕਰੋ, ਪੰਜਾਬ ਦੇ ਵਿੱਚ ਹੋ ਰਿਹਾ ਜਿਹੜਾ ਨਸ਼ੇ ਦਾ ਵਪਾਰ ਜਾਂ ਹੋਰ ਕਿਸੇ ਬੁਰਾਈਆਂ ਦੇ ਖਿਲਾਫ ਗੱਲ ਕਰੋ, ਕੋਈ ਮਾਂ ਪਿਓ ਇਹ ਹਿੰਮਤ ਕਰੂਗਾ ਆਪਣੇ ਬੱਚਿਆਂ ਨੂੰ ਇਹ ਸਮਝਾਊਗਾ ਕਿ ਹੱਕ ਸੱਚ ਦੀ ਗੱਲ ਕਰੋ?
1: ਇਹ ਤਾਂ ਕਿਸੇ ਨੇ ਨਹੀਂ ਕਹਿਣਾ, ਨਹੀਂ
0: ਹੁਣ ਨਹੀਂ ਕਹਿਣਾ ਕਿਸੇ ਨੇ, ਜਾਨ ਬਚ ਜਾਂਦੀ, ਉਹ ਤੜਪ ਰਿਹਾ ਸੀਗਾ, ਉਹਦੀ ਜਾਨ ਬਚ ਸਕਦੀ ਸੀ, ਪਰ ਲੋਕਾਂ ਨੇ ਵੀਡੀਓ ਬਣਾਉਣੀਆਂ ਜ਼ਿਆਦਾ ਬਿਹਤਰ ਸਮਝੀ ਉਹਨੂੰ ਚੱਕਣ ਦੇ ਬਜਾਏ।
1: ਉਹ ਤਾਂ ਜੀ ਬੜੀ ਬੇਵਕੂਫੀ, ਉਹ ਚੱਕ ਲੈਂਦੇ ਤਾਂ ਸ਼ਾਇਦ ਉਹਦੇ ਕੋਲ ਅੱਜ ਗੱਲ ਕੁਛ ਹੋਰ ਹੋਣੀ, ਪਤਾ ਨੀ ਕਿ ਵੀਡੀਓ ਦੀ ਪੈ ਗਈ ਛੇਤੀ ਚੱਕ ਕੇ ਲੈਂਦਾ ਸੀਗੀ ਸਰੀਰ ਚ ਜਾਨ ਉਹਦੇ, ਬਹੁਤ ਕੱਢ ਜਾਣਾ ਟਾਈਮ ਉਹਨੇ।
0: ਜੀ ਬਹੁਤ ਸ਼ੁਕਰੀਆ ਵੀਰੇ, ਥੈਂਕ ਯੂ ਸੋ ਮਚ। ਸੋ 905-673-3337 ਇਹ ਵੀ ਇੱਕ ਬੜੀ ਵੱਡੀ ਤਰਾਸ ਦੀ ਆ ਗੁਮਨਾਮ, ਜਦੋਂ ਕੋਈ ਐਸੀ ਘਟਨਾ ਵਾਪਰਦੀ ਆ ਤੇ ਸਾਡੇ ਲੋਕ ਚੱਕਣ ਦੀ ਬਜਾਏ ਵੀਡੀਓ ਬਣਾਉਣਾ ਜ਼ਿਆਦਾ ਤਰਜੀਹ ਦਿੰਦੇ ਆ,
3: ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ
0: ਉਹ ਵੀ ਲੋਕ ਜ਼ਿੰਮੇਵਾਰ ਆ ਉਹਨੇ।
3: ਹਾਂਜੀ,
0: ਜਿਹਨਾਂ ਲੋਕਾਂ ਨੇ ਉਹਦੀਆਂ ਵੀਡੀਓ ਬਣਾਈਆਂ ਉਹਨੂੰ ਮੌਕੇ ਤੇ ਹੋਸਪਿਟਲ ਨਹੀਂ ਪਹੁੰਚਾਇਆ, ਔਰ ਹੋਸਪਿਟਲ ਵੀ ਕੋਈ ਜ਼ਿਆਦਾ ਦੂਰ ਨਹੀਂ ਸੀ,
3: ਹਾਂ ਬਹੁਤ ਨੇੜੇ ਸੀ ਮੈਂ ਸੁਣਿਆ। ਮੈਂ ਇੱਥੇ ਇਹੀ ਕਹੂੰਗਾ ਕਿ ਕਿਤੇ ਨਾ ਕਿਤੇ ਇਨਸਾਨੀਅਤ ਜਿਹੜੀ ਆ ਉਹ ਬਹੁਤ ਸ਼ਰਮਸਾਰ ਹੁੰਦੀ ਆ ਜਦੋਂ ਇੱਦਾਂ ਦੇ ਕੇਸ ਸਾਹਮਣੇ ਆਉਂਦੇ ਆ, ਤੇ ਬਹੁਤ ਹੀ ਮੰਦਭਾਗੀ ਘਟਨਾਵਾਂ ਜਿਹੜੀ ਹੋਈ, ਤੇ ਮੈਨੂੰ ਲੱਗਦਾ ਕਿ ਪੰਜਾਬ ਜਿਸ ਦਲਦਲ 'ਚ ਹੁਣ ਖੁੱਭ ਚੁੱਕਿਆ ਨਾ
0: ਜੀ,
3: ਹੁਣ ਬਹੁਤ ਆਲਮੋਸਟ ਨਾਮੁਮਕਿਨ ਆ ਇਹਨੂੰ ਬਾਹਰ ਕੱਢਣਾ, ਕਿਉਂਕਿ ਅੱਜ ਕੱਲ੍ਹ ਹਰ ਗਲੀ ਮੋੜ 'ਤੇ ਨਸ਼ਾ ਵਿਕਦਾ, ਅਤੇ ਮੈਂ ਵੀ ਜਦੋਂ ਆਪਦੇ ਘਰੇ ਗੱਲ ਕਰਦਾ ਉਹ ਵੀ ਕਿਤੇ ਨਾ ਕਿਤੇ ਸੁੱਖ ਮਨਾਉਂਦੇ ਆ ਕਿ ਤੂੰ ਸਹੀ ਟਾਈਮ ਤੇ ਕੈਨੇਡਾ ਚਲ ਗਿਆ
0: ਜੀ,
3: ਕਿ ਵਾਪਸ ਹਲੇ ਨਾ ਹੀ ਮੁੜੀ।
0: ਮੈਨੂੰ ਨੀ ਲੱਗਦਾ
3: ਕਿਤੇ ਨਾ ਕਿਤੇ ਮੇਰੇ ਆਪਦੇ ਮਾਪੇ ਇਹ ਗੱਲ ਕਹਿੰਦੇ ਆ ਕਿ ਵਾਪਸ ਨਾ ਹੀ ਸ਼ੇਰਾ।
0: ਸੋ ਬਿਲਕੁਲ ਜੀ, 905-673-3337 ਸਾਡੇ ਨਾਲ ਰਸ਼ਮੀਤ ਜੀ ਲਾਈਨ ਤੇ ਨੇ, ਅਕਾਲ ਮੌਰਗੀ ਦੇ ਪ੍ਰਿੰਸੀਪਲ ਬ੍ਰੋਕਰ ਨੇ, ਮੌਰਗੀ ਦੀਆਂ ਸੇਵਾਵਾਂ ਦਿੰਦੇ ਨੇ। ਮੌਰਗੀ ਦੇ ਬਾਬਤ ਤੁਹਾਡਾ ਕੋਈ ਵੀ ਸਵਾਲ, ਕਿਸੇ ਵੀ ਤਰ੍ਹਾਂ ਦੀ ਇਨਕੁਆਇਰੀ ਹੋਵੇ ਤਾਂ ਰਸ਼ਮੀਤ ਕੌਰ ਫਰੋਮ ਅਕਾਲ ਮੌਰਗੀ ਨੂੰ ਤੁਸੀਂ ਹਮੇਸ਼ਾ ਯਾਦ ਰੱਖਿਓ। ਰਸ਼ਮੀਤ ਜੀ, ਤੁਸੀਂ ਆਨਰ ਹੋ, ਜੀ ਆਇਆਂ ਨੂੰ ਜੀ।
4: ਬਹੁਤ ਬਹੁਤ ਧੰਨਵਾਦ ਪ੍ਰਭ ਜੀ, ਤੁਹਾਨੂੰ ਤੇ ਸਾਡੇ ਸਾਰੇ ਲਿਸਨਰਸ ਨੂੰ। ਰਸ਼ਮੀਤ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਵੈਰੀ ਗੁੱਡ ਈਵਨਿੰਗ ਜੀ।
0: ਵੈਰੀ ਗੁੱਡ ਈਵਨਿੰਗ ਜੀ।
4: ਬਿਲਕੁਲ ਜੀ, ਜਿੱਦਾਂ ਤੁਸੀਂ ਗੱਲ ਕਰਦੇ ਹੋ ਮੌਰਗੇਜ ਰਿਲੇਟਡ, ਕੋਈ ਵੀ ਇਨਕੁਆਇਰੀ ਹੈਗੀ ਆਪਣੇ ਲਿਸਨਰ ਦੀ, ਕਾਲ ਕਰ ਸਕਦੇ ਨੇ ਮੈਨੂੰ ਰਸ਼ਮੀਤ ਕੌਰ ਨੂੰ 6475394499, ਗੂਗਲ ਕਰ ਸਕਦੇ ਨੇ ਰਸ਼ਮੀਤ ਕੌਰ ਮੌਰਗੇਜ ਬ੍ਰੋਕਰ। ਅੱਜ ਪ੍ਰਭ ਜੀ ਬੜੀ ਇੰਟਰਸਟਿੰਗ ਜੀ ਕਾਲ ਸੀਗੀ, ਸੋ ਉਸ ਬਾਰੇ ਗੱਲ ਕਰਾਂਗੀ ਕਿ ਕਈ ਵਾਰ ਅਸੀਂ ਸੋਚ ਲੈਂਦੇ ਕਿ ਮੇਰੇ ਘਰ 'ਚ ਐਕੁਇਟੀ ਹੈਗੀ ਹੈ ਤੇ ਮੈਨੂੰ ਮੈਂ ਪੈਸੇ ਕੱਢ ਸਕਦੀ ਹੈਗੀ ਹਾਂ ਈਜ਼ੀਲੀ, ਬਟ ਕਲਾਇੰਟ ਦੀ ਕਾਲ ਇਹ ਸੀਗੀ ਕਿ ਵੀ ਘਰ 'ਚ ਐਕੁਇਟੀ ਹੈ ਤਾਂ ਵੀ ਬੈਂਕ ਨੇ ਡਿਕਲਾਈਨ ਕਰ ਦਿੱਤੀ ਹੈਗੀ ਹੈ ਫਾਈਲ, ਵੀ ਸਾਡੇ ਆਪਣੇ ਪੈਸੇ ਹੈਗੇ ਨੇ। ਪਹਿਲੀ ਚੀਜ਼ ਤੇ ਅਸੀਂ ਜਿੱਦਾਂ ਮੈਂ ਐਗਜ਼ਾਮਪਲ ਲੈ ਕੇ ਸਮਝਾਉਂਦੀ ਹੈਗੀ ਹਾਂ ਕਿ $1,000,000 ਦਾ ਮੇਰਾ ਘਰ ਹੈ ਤੇ 80% ਤੱਕ ਲੋਨ ਮਿਲ ਸਕਦਾ ਮੈਨੂੰ, 800,000 ਤੱਕ ਦਾ ਲੋਨ। ਬਟ ਉਹ 800,000 ਇੱਕ ਸਿਰਫ ਇੱਕ ਰੂਲ ਹੈ ਕਿ ਇੱਥੋਂ ਅਸੀਂ ਗੱਲ ਸ਼ੁਰੂ ਕਰ ਰਹੇ ਹਾਂ ਕਿ 80% ਤੱਕ ਮੈਨੂੰ ਲੋਨ ਮਿਲ ਸਕਦਾ ਹੈਗਾ ਕਿਉਂਕਿ ਮੇਰੇ ਘਰ ਵਿੱਚ ਐਕੁਇਟੀ ਹੈਗੀ ਹੈ, ਮੈਨੂੰ 20% ਡਾਊਨ ਰੱਖਣਾ ਪਏਗਾ। ਬਟ ਉਸ ਤੋਂ ਬਾਅਦ ਚਾਹੇ ਇਹ ਮੈਂ ਗੱਲ ਕਰਦੀ ਹਾਂ ਕਿ ਫ੍ਰੀ ਐਂਡ ਕਲੀਅਰ ਹਾਊਸ ਹੈਗਾ ਕਿ ਕੋਈ ਮੌਰਗੇਜ ਨਹੀਂ ਹੈਗੀ ਹੈ, ਪਰ ਮੈਕਸੀਮਮ 800,000 ਲੋਨ ਲੈਣ ਵਾਸਤੇ ਬੈਂਕ ਫਿਰ ਦੇਖਦਾ ਕਿ ਤੁਹਾਡੀ ਇਨਕਮ ਕੀ ਹੈ, ਤੁਹਾਡਾ ਕ੍ਰੈਡਿਟ ਕਿਹੋ ਜਿਹਾ ਹੈਗਾ, ਤੁਹਾਡੇ ਕੋਲ ਹੋਰ ਕਿਹੜੇ ਕਰਜ਼ੇ ਨੇ, ਇਹ ਦੇਖਣ ਵਾਸਤੇ ਕਿ ਜੇ ਤੁਸੀਂ 800,000 ਦਾ ਲੋਨ ਲੈ ਲਿਆ ਤੁਸੀਂ ਕੀ ਉਹਨੂੰ ਅਫੋਰਡ ਕਰ ਸਕਦੇ ਹੋ। ਸੋ ਬੇਸਿਕਲੀ ਜਿਹੜਾ ਘਰ ਤੁਹਾਡਾ ਫ੍ਰੀ ਐਂਡ ਕਲੀਅਰ ਹੈ ਉਹ ਤਾਂ ਤੱਕ ਤੁਹਾਡਾ ਨਹੀਂ ਹੈਗਾ ਕਿ ਜਦ ਤੱਕ ਤੁਸੀਂ ਉਹਨੂੰ ਵੇਚ ਕੇ ਕੈਸ਼ ਆਊਟ ਨਹੀਂ ਕਰ ਲੈਂਦੇ, ਬਟ ਜਦੋਂ ਤੁਸੀਂ ਉਹਨੂੰ ਬੈਂਕ ਕੋਲ ਲੈ ਕੇ ਜਾਂਦੇ ਹੋ ਕਿ ਘਰ ਗਿਰਵੀ ਰੱਖ ਕੇ ਵੀ ਅਸੀਂ ਮੌਰਗੇਜ ਲੈ ਰਹੇ ਹਾਂ ਉਹਦੇ ਉੱਤੇ, ਉਸ ਵੇਲੇ ਬੈਂਕ ਨੇ ਦੇਖਣਾ ਹੈ ਕਿ ਅਸੀਂ ਇਨਕਮ ਦੇ ਹਿਸਾਬ ਦੇ ਨਾਲ ਉਹਨੇ ਲੋਨ ਵਾਸਤੇ ਕੁਆਲੀਫਾਈ ਕਰਦੇ ਹਾਂ ਕਿ ਸਾਡੇ ਕੋਲ ਇੰਨੀ ਇਨਕਮ ਹੈਗੀ ਹੈ ਕਿ ਅਸੀਂ ਕਿਸ਼ਤਾਂ ਪੇ ਕਰ ਸਕਦੇ ਹੈਗੇ ਹਾਂ। ਹੁਣ ਜਦੋਂ ਤੁਹਾਡਾ ਬੈਂਕ ਮਨਾ ਕਰ ਦਿੰਦਾ ਹੈਗਾ ਅਸੀਂ ਕਿੱਦਾਂ ਹੈਲਪ ਕਰ ਸਕਦੇ ਹਾਂ ਐਜ਼ ਅ ਬ੍ਰੋਕਰ, ਕਿਉਂਕਿ ਮੇਰੇ ਕੋਲ ਸਾਰੇ ਤਰ੍ਹਾਂ ਦੇ ਬੈਂਕਾਂ ਦਾ ਐਕਸੈਸ ਹੈ, ਹਰ ਬੈਂਕ ਦੇ ਰੂਲਸ ਡਿਫਰੈਂਟ ਹੈਗੇ ਨੇ, 3 ਤਰ੍ਹਾਂ ਦੇ ਡਿਫਰੈਂਟ ਲੈਂਡਰਸ ਅਸੀਂ 3 ਕੈਟਾਗਰੀਜ਼ ਕਹਿ ਦਿੰਦੇ ਹੈਗੇ ਹਾਂ ਮਾਰਕੀਟ ਵਿੱਚ ਹੈਗੀਆਂ ਨੇ, ਮੇਜਰ ਬੈਂਕ ਜਾਂ ਏ ਲੈਂਡਰਸ ਕਹਿ ਦਈਦਾ, ਟਰਸਟ ਕੰਪਨੀਆਂ, ਕ੍ਰੈਡਿਟ ਯੂਨੀਅਨ ਜਿਨ੍ਹਾਂ ਨੂੰ ਅਸੀਂ ਬੀ ਲੈਂਡਰ ਕਹਿ ਦਈਦਾ ਹੈਗਾ, ਜਾਂ ਪ੍ਰਾਈਵੇਟ ਲੈਂਡਰਸ। ਸੋ ਹਰ ਲੈਂਡਰ ਦੀ ਡਿਫਰੈਂਟ ਆਪਸ਼ਨ ਹੈਗੀ ਹੈ, ਪੈਸੇ ਨਿਕਲ ਸਕਦੇ ਨੇ ਡਿਪੈਂਡਿੰਗ ਅਸੀਂ ਕਿਹੜੇ ਬੈਂਕ ਕੋਲ ਜਾ ਰਹੇ ਹੈਗੇ ਹਾਂ, ਡਿਫਰੈਂਟ ਆਪਸ਼ਨਸ ਬਣ ਸਕਦੀਆਂ। ਹਮੇਸ਼ਾ ਐਮਫਸਾਈਜ਼ ਕਰਦੀ ਹਾਂ ਹਰ ਕਲਾਇੰਟ ਦੀ ਸਿਚੁਏਸ਼ਨ ਜਿਹੜੀ ਉਹ ਵੱਖਰੀ ਹੁੰਦੀ ਹੈ, ਕਾਲ ਕਰੋ ਇਹ ਵੇਖਣ ਵਾਸਤੇ ਕਿ ਤੁਹਾਡੇ ਵਾਸਤੇ ਕੀ ਆਪਸ਼ਨਸ ਬਣ ਸਕਦੀਆਂ ਨੇ। ਰਸ਼ਮੀਤ ਕੌਰ ਫਰੋਮ ਅਕਾਲ ਮੌਰਗੇਜਸ, 6475394499, ਗੂਗਲ ਕਰ ਸਕਦੇ ਹੋ ਰਸ਼ਮੀਤ ਕੌਰ ਮੌਰਗੇਜ ਬ੍ਰੋਕਰ। ਧੰਨਵਾਦ ਜੀ,
0: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ। ਰਸ਼ਮੀਤ ਜੀ, ਹੁਣ ਤੁਸੀਂ ਕਾਲ ਕਰ ਲੈਣੀ ਆ ਮੌਰਗੇਜ ਦੇ ਬਾਬਤ ਕੋਈ ਵੀ ਸਵਾਲ, ਕਿਸੇ ਵੀ ਤਰ੍ਹਾਂ ਦੀ ਇਨਕੁਆਇਰੀ, 6475394499। ਅਗਲੀ ਕਾਲ ਸਾਡੀ ਪ੍ਰਦੀਪ ਗਿੱਲ ਜੀ ਸਾਡੇ ਨਾਲ ਜੁੜ ਚੁੱਕੇ ਨੇ। ਪ੍ਰਦੀਪ ਜੀ, ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਕੀ ਹਾਲ ਚਾਲ ਜੀ?
5: ਸਤਿ ਸ਼੍ਰੀ ਅਕਾਲ ਵੀਰ ਜੀ।
0: ਸਤਿ ਸ਼੍ਰੀ ਅਕਾਲ ਜੀ, ਚੜ੍ਹਦੀ ਕਲਾ।
5: ਮੈਂ ਨਾ ਭਾਜੀ ਵਿੱਚ ਥੋੜਾ ਜਿਹਾ ਡਿਸਕਨੈਕਟ ਹੋ ਗਿਆ ਸੀਗਾ ਫੈਮਿਲੀ ਨਾਲ, ਹੁਣ ਮੈਂ ਥੱਲੇ ਆ ਕੇ ਦੁਆਰੇ ਤੁਹਾਨੂੰ ਕਾਲ ਲਾਈ ਹੈ
0: ਜੀ।
5: ਮੈਂ ਭਾਜੀ ਇੱਦਾਂ ਨਹੀਂ ਲੱਗਦਾ ਵੀ ਇਨਸਾਨੀਅਤ ਜੀ ਜਮੇ ਘੱਟ ਗਈ ਜੀ, ਹੁਣ ਉਹ ਜਦੋਂ ਮਤਲਬ ਝੋਟੇ ਨੂੰ ਉਦੋਂ ਗੋਲੀਆਂ ਚਲਾਈਆਂ, ਕਿੰਨੇ ਲੋਕ ਸੀ ਜੀ ਬਾਜ਼ਾਰ ਦੇ ਵਿੱਚ, ਕਿਸੇ ਨੇ ਹਿੰਮਤ ਨਹੀਂ ਕੀਤੀ ਉਹਨੂੰ ਫੜ ਕੇ ਸੈੱਟ ਲੈਂਦੇ ਜੀ ਉੱਥੇ, ਕਿੰਨਾ ਟਾਈਮ ਉਹ ਬੰਦਾ ਉੱਥੇ ਤੜਫਦਾ ਰਿਹਾ, ਕਿਸੇ ਨੇ ਉਹਨੂੰ ਪਿੱਕ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਵੀ ਲੈ ਕੇ ਵੀ ਇਹ ਕਿਸੇ ਕਿਸੇ ਮਾਹੌਲ ਦਾ ਕੋਈ ਡਰ ਆ ਜੀ ਇੱਦਾਂ ਦਾ ਸਿਸਟਮ ਦਾ ਜਾਂ ਕੀ, ਮੈਨੂੰ ਨੀ ਸਮਝ ਆਉਂਦੀ। ਮੈਂ ਫੇਸਬੁੱਕ ਤੇ,
0: ਲੋਕ ਡਰਪੋਕ ਹੋ ਗਏ ਆਪਣੇ ਲੋਕਾਂ ਦੇ ਵਿੱਚ, ਡਰ ਬਹੁਤ ਆ ਗਿਆ ਸਿਸਟਮ ਦਾ ਕਹਿ ਲਓ, ਮਰਨ ਦਾ ਲੈ ਲਓ। ਹੁਣ ਮੈਨੂੰ ਲੱਗਦਾ ਕਿ ਇੱਕ ਬੰਦੇ ਤੋਂ ਇੱਕ ਬੰਦਾ ਗੋਲੀਆਂ ਮਾਰ ਰਿਹਾ, ਔਰ ਮੈਨੂੰ ਲੱਗਦਾ ਕਿ ਉਹ ਇੰਨਾ ਭਾਰਾ ਸੀ, ਇੱਕ ਵਾਰ ਡਿੱਗ ਪੈਂਦਾ ਤਾਂ ਉੱਠਿਆ ਵੀ ਨਹੀਂ ਜਾਣਾ ਸੀਗਾ। ਸੋ ਇੰਨੇ ਲੋਕਾਂ ਨੇ, ਇੱਕ ਬੰਦੇ ਦੀ ਜਾਨ ਬਚ ਸਕਦੀ ਸੀ ਜੇ ਥੋੜੀ ਜਿਹੀ ਹਿੰਮਤ ਕਰਦੇ ਤਾਂ।
5: ਹਾਂ, ਇੱਕ ਕਾਊਂਟਰ ਦਾ ਸਨ ਸੀਗਾ ਉੱਥੇ, ਸਿਰਫ ਇੱਕ ਜਨਰਲ ਹੀ, ਚਲੋ ਉਹ ਕਹੀ ਜਾਂਦਾ ਸੀ ਜਦੋਂ ਤੁਹਾਨੂੰ ਪਤਾ ਸੀਗਾ ਅਕਸਰ ਉੱਥੇ ਇੰਨੇ ਲੋਕ ਸੀ ਜੋ ਉਹਨੇ ਕੱਢ ਲਿਆ ਸੀ, ਤੇ ਕੀ ਉਹ ਛੋਟੀ ਜਿਹੀ ਸ਼ਾਪ ਦੇ ਵਿੱਚ ਕੀ ਨਹੀਂ ਸੀ ਕਰ ਸਕਦੇ ਇੰਨੇ ਜਾਣੇ।
0: ਚਲੋ ਗੋਲੀ ਲੱਗਣ ਤੋਂ ਬਾਅਦ ਉਹਦੀਆਂ ਵੀਡੀਓ ਬਣਾਉਣੀਆਂ ਉਹਨਾਂ ਨੇ ਜ਼ਿਆਦੀਆਂ ਜ਼ਰੂਰੀ ਸਮਝੀਆਂ, ਉਹ ਤੜਫ ਰਿਹਾ ਸੀ, ਔਰ ਮੈਨੂੰ ਤਾਂ ਹੈਰਾਨਗੀ ਹੈ ਕਿ ਜਿਸ ਇਨਸਾਨ ਨੇ ਉਹ ਵੀਡੀਓ ਬਣਾਈਆਂ ਕਿਹੜੇ ਬੇਰਹਿਮ ਲੋਕ ਹੋਣੇ ਆ ਜਾਂ ਡਰਪੋਕ ਹੋਣੇ ਆ ਜਾਂ ਬੇਰਹਿਮ ਹੋਣੇ ਆ ਜੇ ਉਹਨੂੰ ਹਸਪੀਟਲ ਜਾਣ ਦੀ ਜਗ੍ਹਾ ਤੇ ਉਸ ਦੀਆਂ ਵੀਡੀਓ ਬਣਾ ਰਹੇ ਆ। ਸੋ ਐਨੀਵੇ
5: ਦੇਖ ਲਓ ਜੀ, ਉਹਨਾਂ ਚੀਜ਼ਾਂ ਤੇ ਸਿਆਸੀਆਂ ਰੋਟੀਆਂ ਸੇਕੀਆਂ ਜਾਂਦੀਆਂ, ਕਿਸੇ ਨੇ ਕੋਈ ਗੱਲ ਤਾਂ ਕੀਤੀ ਨੀ ਵੀ ਨਸ਼ਾ ਇੱਦਾਂ ਸੀ ਨਸ਼ਾ ਉੱਦਾਂ ਸੀ। ਚਲੋ ਉਹ ਬੰਦਾ ਸੀ ਜੋ ਚੰਗਾ ਕੰਮ ਕਰਦਾ ਸੀ ਜਿਵੇਂ ਵੀ ਸੀ, ਮੈਂ ਕਈ ਵਾਰ ਮੈਂ ਭਾਵੁਕ ਹੋ ਜਾਂਦਾ ਜੀ ਕਿਤੇ ਕਿਤੇ ਦੇਖ ਕੇ ਵੀ ਮੈਨੂੰ ਇੱਦਾਂ ਲੱਗਿਆ। ਮੈਂ ਕਿਹਾ ਯਾਰ ਇੰਨੇ ਲੋਕ ਆ, ਪੁਰਾਣੇ ਟਾਈਮ ਦੇ ਵਿੱਚ ਜਦੋਂ ਪਿੰਡ ਦੇ ਵਿੱਚ ਕੋਈ ਮਤਲਬ ਇਹੋ ਜਿਹਾ ਕੋਈ ਸਮੱਸਿਆ ਆਉਣੀ ਤਾਂ ਲੋਕਾਂ ਨੇ ਇਕੱਠੇ ਹੋ ਜਾਣਾ, ਕੋਈ ਬਾਹਲੀ ਪੁਰਾਣੀ ਗੱਲ ਤਾਂ ਨੀ ਮੈਂ ਕਰਦਾ ਜੀ। ਇਹ ਮੈਨੂੰ ਲੱਗਦਾ ਵੀ 10-15 ਸਾਲ ਪਹਿਲਾਂ 2007-8 ਦੇ ਵਿੱਚ ਵੀ ਮਾਹੌਲ ਪਿੰਡਾਂ ਦਾ ਬਹੁਤ ਵਧੀਆ ਸੀਗਾ, ਪਿੰਡਾਂ ਦਾ ਕੋਈ ਸਮਾਂ ਹੈ ਨੀ ਸੀ। ਬਟ ਤੁਸੀਂ ਮੈਨੂੰ ਅੱਜ ਵੀ ਆਉਂਦਾ ਵੀ ਇਹਦਾ ਮਤਲਬ ਵੀ ਸਾਰੇ ਹੁਣ ਆਈਸੋਲੇਟ ਹੀ ਹੋ ਗਏ ਜੀ, ਅਸੀਂ ਆਪਣੇ ਫੈਮਲੀਆਂ ਨੂੰ ਆਪਣੇ।
0: ਮੈਂ ਉਹੀ ਗੱਲ ਕਰ ਰਿਹਾ ਸੀ ਕਿ ਜਿਹੜਾ ਲੋਕਾਂ ਦੇ ਪੁੱਤ ਬਚਾਉਂਦਾ ਰਿਹਾ ਤੇ ਉਹ ਵੀ ਕਿਸੇ ਮਾਂ ਦਾ ਪੁੱਤ ਸੀ, ਕਿਸੇ ਪਿਓ ਦਾ ਪੁੱਤ ਸੀ, ਤੇ ਉਹਦੀ ਲਾਸ਼ ਨੂੰ ਕਿਸੇ ਨੇ, ਲਾਸ਼ ਨੂੰ ਛੱਡੋ, ਉਹਨੂੰ ਜਿਉਂਦਾ ਤੜਫਦਾ ਰਿਹਾ, ਉਸ ਨੂੰ ਕਿਸੇ ਨੇ ਹੱਥ ਤੱਕ ਨਹੀਂ ਪਾਇਆ, ਉਹ ਲੋਕਾਂ ਵਾਸਤੇ ਲੜਦਾ ਰਿਹਾ ਨਾ।
5: ਹਾਂਜੀ ਹਾਂਜੀ ਹਾਂਜੀ, ਵੈਰੀ ਓਬਵੀਅਸ, ਮੈਂ ਉਹਦੀਆਂ ਬੜੀਆਂ ਵੀਡੀਓ ਦੇਖੀਆਂ ਪਹਿਲਾਂ ਵੀ ਇਹਦੇ ਨਾਲ ਡਿਸਪਿਊਟ ਸੀ। ਇੱਕ ਅੱਛਾ ਜਿਵੇਂ ਹੁਣ ਕਹਿ ਦਿੰਦੇ ਆ ਵੀ ਉਹ ਪੈਸੇ ਪੂਸੇ ਲੈਂਦਾ ਸੀ, ਤਾਂ ਮੈਂ ਇੱਕ ਦੋ ਵੀਡੀਓ ਇੱਦਾਂ ਦੀਆਂ ਵੀ ਦੇਖੀਆਂ ਜੀ ਵੀ ਇੱਕ ਮੈਡੀਕਲ ਨੇ ਉਹਨੇ ਕਿਹਾ ਵੀ ਜੇ ਤੂੰ ਹੁਣ ਅੱਗੇ ਤੋਂ ਵੇਚੇਂਗਾ, ਇਹ ਵੀਡੀਓ ਮੈਂ ਆਪਦੇ ਕੋਲੇ ਰੱਖ ਰਿਹਾ, ਵੀ ਜੇ ਤੂੰ ਅੱਗੇ ਤੋਂ ਵੇਚੇਂਗਾ ਮੈਂ ਫਿਰ ਵੀਡੀਓ ਪਾਊਂਗਾ।
0: ਨਹੀਂ ਬਿਲਕੁਲ ਜੀ, ਦੇਖੋ ਇਹ ਚੀਜ਼ਾਂ ਤਾਂ ਜਿੱਥੇ ਅੱਛਾਈ ਆ ਉੱਥੇ ਬੁਰਾਈ ਵੀ ਹੈ, ਜਿੱਥੇ ਇਹ ਕਰੈਕਟਰ ਅਸੈਸੀਨੇਟ ਤੇ ਹੋਣਾ ਹੀ ਆ ਨਾ, ਇਹ ਚੀਜ਼ਾਂ ਤਾਂ ਇਹ ਮੈਨੂੰ ਲੱਗਦਾ ਕਿ ਇਹ ਇਹਦੇ ਇਹੀ ਚੀਜ਼ਾਂ ਮੂਸੇ ਵਾਲੇ ਨਾਲ ਹੋਈਆਂ, ਇਹੀ ਚੀਜ਼ਾਂ ਦੀਪ ਸਿੱਧੂ ਨਾਲ ਹੋਈਆਂ, ਬਾਅਦ ਵਿੱਚ ਉਹਦੇ ਕਿਰਦਾਰ ਨੂੰ ਸਿੱਟਣ ਵਾਸਤੇ ਚੀਜ਼ਾਂ ਹੁੰਦੀਆਂ ਰਹਿਣਗੀਆਂ
5: ਜੀ। ਇਨਫਰਾਸਟ੍ਰਕਚਰ ਭੰਨਿਆ ਜਾ ਰਿਹਾ
0: ਜੀ,
5: ਸਿਸਟਮ ਨਾਲ ਖੇਡ ਹੋ ਰਿਹਾ ਜੀ ਨਾ
0: ਜੀ। ਬਹੁਤ ਸ਼ੁਕਰੀਆ ਵੀਰੇ, ਥੈਂਕ ਯੂ ਸੋ ਮਚ। ਆਪਾਂ ਤਾਂ ਗੱਲਾਂ ਬਾਤਾਂ ਦੇ ਜ਼ਰੀਏ ਸ਼ਰਧਾਂਜਲੀ ਦੇ ਸਕਦੇ ਹਾਂ। ਸੋ ਜੋ ਵੀ ਹੋਇਆ ਬਹੁਤ ਬੁਰਾ ਹੋਇਆ, ਇਹ ਨਹੀਂ ਹੋਣਾ ਚਾਹੀਦਾ ਸੀ ਸਾਨੂੰ ਇੱਦਾਂ ਦਾ ਪੰਜਾਬ, ਕਦੇ ਵੀ ਅਸੀਂ ਉਮੀਦ ਨਹੀਂ ਕੀਤੀ ਸੀ, ਔਰ ਖਾਸ ਕਰਕੇ ਸਾਨੂੰ ਇਹ ਅਸੀਂ ਇਮੈਜਿਨ ਹੀ ਨਹੀਂ ਕੀਤਾ ਸੀ ਕਿ ਪੰਜਾਬ ਇਸ ਤਰ੍ਹਾਂ ਦਾ ਹੋਊਗਾ। ਮੈਂ ਅੱਜ ਗੱਲਬਾਤ ਕਰ ਰਿਹਾ ਸੀ ਬਹੁਤ ਸਾਰੇ ਸੱਜਣਾ ਮਿੱਤਰਾਂ ਦੇ ਨਾਲ, ਅਤੇ ਬੜੇ ਸਾਰੇ ਸੱਜਣ ਮਿੱਤਰ ਜਿਹੜੇ ਵਾਪਸ ਜਾਣ ਦੀਆਂ ਤਿਆਰੀਆਂ ਕਰ ਰਹੇ ਸੀ ਕਿ ਅਸੀਂ ਪੰਜਾਬ ਜਾਵਾਂਗੇ, ਪੰਜਾਬ ਜਾ ਕੇ ਰਵਾਂਗੇ, ਉਹੀ ਪੰਜਾਬ, ਰੰਗਲਾ ਪੰਜਾਬ। ਪਰ ਹੁਣ ਲੱਗਦਾ ਸੋਚਣਾ ਪੈਣਾ ਸਾਨੂੰ, ਕਹਿੰਦੇ ਕਿ ਪੰਜਾਬ ਦੇ ਵਿੱਚ ਜੋ ਚੱਲ ਰਿਹਾ ਉਹ ਰਹਿਣ ਦੇ ਲਾਇਕ ਨਹੀਂ ਆ। ਸੋ 905-673-3337 ਸਰਪੰਚ ਸਾਹਿਬ, ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਕੀ ਹਾਲ ਚਾਲ? ਚੜ੍ਹਦੀ ਕਲਾ ਜੀ, ਆਲ ਗੁੱਡ, ਤੁਸੀਂ ਸੁਣਾਓ, ਠੀਕ ਹੋ?
6: ਬੇਨਤੀ ਪਹਿਲਾਂ ਕਰਦਾ ਨਾ ਇੱਕ ਨਾ, ਜਦੋਂ ਜਿਵੇਂ ਮੰਨ ਲਓ ਮੈਂ ਮਤਲਬ ਮੈਨੂੰ ਔਨ ਕਰਤਾ, ਔਨ ਏਅਰ ਕਰ ਦਿਆ ਕਰੋ, ਫਿਰ ਆਵਾਜ਼ ਦੂਜੀ ਨਹੀਂ ਸੁਣ ਜਾਂਦੀ ਆ ਕਰਦੀ ਵੀ
0: ਜੀ। ਜ਼ਰੂਰ ਜੀ, ਜ਼ਰੂਰ
6: ਕਰਦੀ ਦਾ, ਕਿਉਂਕਿ ਉਹਨਾਂ ਦਾ ਗੜਬੜ ਕਰਦਾ ਹੈ ਜੀ।
0: ਜੀ ਜ਼ਰੂਰ,
6: ਸਾਡੇ ਰਾਜੇ ਸਾਹਿਬ ਕੋਈ ਸਰਪੰਚ ਮਾਰਿਆ ਬਹੁਤ ਵਧੀਆ, ਮਤਲਬ ਉਹਨੇ ਕੰਮ ਕੁੰਮ ਕਰਾਏ, ਮੈਂ ਉਸ ਤੋਂ ਪਤਾ ਕੀਤਾ ਜਿਵੇਂ ਬਿਲਕੁਲ ਜ਼ਿੰਮੇਵਾਰ ਬਸੇ, ਤਾਂ ਉਹਨੇ ਕਿਹਾ ਜਿੰਨੇ ਕੰਮ ਤਿੰਨਾ ਚਾਹੋ ਸਰਪੰਚਾਂ ਪਹਿਲਾਂ ਕਰਾਏ ਨਾ ਪਿਛਲਿਆ
0: ਜੀ,
6: ਉਹਨੇ ਕੱਲੇ ਟੁੱਲੇ ਕਰਾ ਤੇ, ਠੀਕ ਆ। ਉਹਨੂੰ ਦਿੱਤਾ ਗਿਆ ਵੀ ਇਹਨੇ ਦੂਜੇ ਦੀ ਮਦਦ ਕਰਨਾ, ਦੂਜੇ ਗੈਂਗਸਟਰ ਦੀ, ਉਹਨੂੰ ਪੈਸੇ ਦਿੰਦਾ ਜੀ ਤਾਂ ਮਾਰਿਆ, ਗੈਂਗਸਟਰਾਂ ਮਾਰਿਆ ਜੀ। ਇੱਕ ਪੁਲਿਸ ਵਾਲਾ ਮਾਰ ਦਿੱਤਾ ਜੀ, ਉਹ ਉਹਦੀ ਮਦਦ ਕਰਦਾ ਸੀ ਤਾਂ ਉਹਨੂੰ ਮਾਰ ਦਿੱਤਾ ਜੀ। ਅੱਛਾ ਹੁਣ ਆਹ ਏਡਾ ਮੰਦਭਾਗਾ ਕੰਮ ਹੋਇਆ, ਦੇਖੋ ਸਾਰਾ ਲਾਈਵ ਚੱਲ ਰਿਹਾ, ਔਰ ਉਹ DSP ਨੂੰ ਕਹਿ ਕੇ ਆਇਆ ਵਾ ਜੀ, DSP ਨੂੰ ਕਾਲ ਕਰਕੇ ਵੀ ਮੈਂ ਬੰਦਾ ਭੇਜਿਆ ਸੀ, ਉਹ ਉੱਥੋਂ ਲੈ ਕੇ ਆਇਆ ਨਸ਼ਾ, ਮੈਂ ਉੱਥੇ ਚੱਲਿਆ ਜੀ, ਤੇ ਮੇਰੀ ਕਾਲ ਚੁੱਕੀ, ਉਹਨੇ ਕਾਲ ਨੀ ਚੁੱਕ ਰਿਹਾ DSP।
0: ਸੋ ਇਹ ਸਿਸਟਮ ਵੀ ਕਿਤੇ ਨਾ ਕਿਤੇ ਦੋਸ਼ੀ ਆ ਨਾ ਇਹਦੇ ਵਿੱਚ।
6: ਅੱਛਾ ਤੁਸੀਂ ਬੇਟੀ ਸੁਣਿਓ, ਮਤਲਬ ਆਪਣਾ ਹੈਗਾ ਜੀ ਕੁੰਵਰ ਵਿਜੇ ਪ੍ਰਤਾਪ MLA ਬਣਿਆ ਇਹਨਾਂ ਤੋਂ, ਉਹਨੂੰ ਸਾਰੀ ਹੀ ਸਾਰਾ ਭੇਤ ਸੀ ਪੁਲਿਸ ਨੇ, ਉਹਨੂੰ ਮਹਿਕਮਾ ਦੇਣਾ ਜਿਹਦੇ ਉਹਨੂੰ ਬਿਲਕੁਲ ਜੀਰੋ ਕਰਕੇ ਰੱਖ ਦਿੱਤਾ ਜੀ।
0: ਜੀ
6: ਤੇ ਸਰਕਾਰ ਨੂੰ ਆਪਾਂ ਕਿੱਡੇ ਜ਼ੋਰ ਨਾਲ ਬਣਾਇਆ ਸਾਰਿਆਂ ਨੇ, ਬਹੁਤ ਹੀ ਵੱਡੇ, ਖਾਸ ਕਰ ਬਾਹਰਲੇ ਆਪਣੇ ਜੋ ਵੀ ਕੈਨੇਡਾ ਅਮੈਰੀਕਾ ਜੋ ਵੀ ਦੇਸ਼ ਕਹਿਣਗੇ, ਸਪੋਰਟ ਕੀਤੀ ਫਾਈਨੈਂਸ਼ਲੀ, ਬਹੁਤ ਹੀ ਮੰਦਭਾਗ, ਬਹੁਤ ਹੀ ਮਾੜਾ ਹਾਲਾਤ ਜਿਹੜੀ ਤੁਸੀਂ ਗੱਲ ਕਹਿ ਜੀ ਨਾ, ਤੇ ਬਿਲਕੁਲ ਸੋਚ ਲਈ ਮਜਬੂਰ, ਵਾਪਸ ਜਾਣ ਨੂੰ ਬੜੇ ਤਿਆਰ ਹੋਏ ਬੇਟੇ, ਪਰ ਹੁਣ ਫਿਰ ਨਹੀਂ
0: ਜੀ। ਬਹੁਤ ਸ਼ੁਕਰੀਆ। ਮੈਂ ਵੀਡੀਓ ਤੇ ਕਮੈਂਟ ਪੜ੍ਹ ਰਿਹਾ ਸੀ, ਕਿਸੇ ਨੇ ਲਿਖਿਆ ਸੀ ਕਿ ਭਗਵੰਤ ਮਾਨ ਜੀ ਤੁਸੀਂ ਇੱਕ ਚੰਗੇ ਕਮੇਡੀਅਨ ਕਲਾਕਾਰ ਹੋ, ਤੇ ਤੁਸੀਂ ਕਮੇਡੀ ਕਰ ਲੈਂਦੇ, ਪੰਜਾਬ ਦਾ ਚੁਟਕਲਾ ਬਣਾ ਦਿੰਦੇ, ਪੰਜਾਬੀਆਂ ਦਾ ਜੋਕ ਬਣਾ ਦਿੰਦੇ, ਪੰਜਾਬੀਆਂ ਦਾ ਮਜ਼ਾਕ ਬਣਾ ਲੈਂਦੇ, ਪਰ ਪੰਜਾਬ ਨੂੰ ਕਬਰਸਤਾਨ ਨਾ ਬਣਾਉਂਦੇ। ਔਰ ਮੈਨੂੰ ਲੱਗਦਾ ਕਿਤੇ ਨਾ ਕਿਤੇ ਇਹ ਗੱਲਾਂ ਸੋਚਣੀਆਂ ਪੈਣੀਆਂ ਉਹਨਾਂ ਨੂੰ, ਪਰ ਹੁਣ ਤਾਂ ਦੇਖੋ ਜੀ, ਹੁਣ ਤਾਂ ਉਹ ਇਲੈਕਸ਼ਨ ਆ ਗਿਆ, ਦੇਖੋ ਕੀ ਬਣਦਾ। ਪਰ ਜੋ ਵੀ ਹੋਇਆ ਹੁਣ ਤੋਂ ਨਹੀਂ ਹੋ ਰਿਹਾ, ਮੈਨੂੰ ਲੱਗਦਾ ਕਿ ਜਦੋਂ ਦੀ ਸਰਕਾਰ ਬਣੀ ਆ, ਅਸੀਂ ਤਾਂ ਸਮੇਂ ਸਮੇਂ ਦੀਆਂ ਸਰਕਾਰਾਂ, ਵੈਸੇ ਮੇਰਾ ਇਹ ਕੰਸੈਪਟ ਨਹੀਂ ਆ, ਪਰ ਦੇਖੋ ਸਰਕਾਰਾਂ ਇਹ ਚੀਜ਼ਾਂ ਰੋਕ ਤਾਂ ਸਕਦੀਆਂ ਨਾ, ਕਿਹੜੀ ਚੀਜ਼ ਜਿਹੜੀ ਸਰਕਾਰਾਂ ਦੇ ਵੱਸ ਨਹੀਂ ਆ।
6: ਇਹ ਪ੍ਰਗਟ ਸਿੰਘ ਨੇ ਕਹੀ ਹੈ ਜੀ ਗੱਲ, ਪ੍ਰਧਾਨਗੀ ਉਹਦਾ ਸੰਭਾਲ ਲਿਆ ਵੀ ਚੰਗਾ ਕਮੇਡੀਅਨ, ਮੈਂ ਇੱਜ਼ਤ ਕਰਦਾ, ਪਰ ਤੇਰੀਆਂ ਸਾਰੀਆਂ ਜਿੰਨੀਆਂ ਗੂੰਗੀਆਂ ਜੋ ਮਤਲਬ ਹੈ ਆ, ਜੋ ਕਹਿਣਗੇ ਲਫ਼ਜ਼ ਆਪਾਂ ਨਹੀਂ ਕਹਿੰਦੇ, ਪਰ ਮਤਲਬ ਉਹਨਾਂ ਨੇ ਬੇੜਾ ਹੀ ਗਰ ਕਰਕੇ ਰੱਖ ਦਿੱਤਾ, ਬਿਲਕੁਲ ਇਹ ਬਹੁਤ ਜ਼ਿਆਦਾ ਮਨ ਤੋਂ ਜ਼ਿਆਦਾ।
0: ਜੀ ਬਹੁਤ ਸ਼ੁਕਰੀਆ ਸਰਪੰਚ ਸਾਹਿਬ, ਥੈਂਕ ਯੂ ਸੋ ਮਚ ਜੀ, ਬਹੁਤ ਸ਼ੁਕਰੀਆ ਜੀ। ਸਤਿ ਸ਼੍ਰੀ ਅਕਾਲ ਮਨਦੀਪ ਜੀ, ਤੁਸੀਂ ਪ੍ਰਦੀਪ ਜੀ ਜੀ ਜੀ ਚੜ੍ਹਦੀ ਕਲਾ ਬਾਈ ਜੀ ਤੁਸੀਂ ਸੁਣਾਓ ਠੀਕ ਹੋ
7: ਜੀ ਭਾਜੀ ਮੈਂ ਵੀ ਚਲੋ ਆਪਾਂ ਸਾਰੇ ਹੀ ਆਪਾਂ ਦੇਖ ਰਹੇ ਹਾਂ ਨਾ ਮੈਨੂੰ ਲੱਗਦਾ ਵੀ ਨਾ ਵੀਰਾ ਇਮੋਸ਼ਨਲ ਸੀਗਾ ਜਿੱਦਾਂ ਦੇਖੋ ਹੁਣ ਉੱਥੇ ਸਾਰੇ ਇਕੱਠੇ ਹੋਏ ਵੇ ਯਾਰ ਜਦੋਂ ਆਪਾਂ ਉਹਦੇ ਬੱਚਿਆਂ ਵੱਲ ਦੇਖਦੇ ਹਾਂ ਨਾ ਚਾਰ ਦਿਨ ਤੱਕ ਇਕੱਠ ਹੋ ਜਾਊਗਾ ਬਾਅਦ ਕਿਸੇ ਨੇ ਨੀ ਪੁੱਛਣਾ ਹੈਗਾ ਹਨਾ ਉਹ ਹੈਗੇ ਵਿਚਾਰੇ ਆਪਦੇ ਜੋਬ ਵੱਲੋਂ ਹਨਾ
0: ਜੀ
7: ਤੇ ਜਦੋਂ ਆਪਾਂ ਵੀਡੀਓ ਚ ਦੇਖਦੇ ਹਾਂ ਉਹ ਕਹਿ ਰਿਹਾ ਵੀ ਗੋਲੀ ਮਾਰ ਉਹ ਬਈ ਤੂੰ ਦੇਖ ਲੈ ਜਿਹੜਾ ਤੇਰੇ ਕੋਲੇ ਵੀ ਹੈਗੀ ਆ ਫੇਰ ਤਾਂ ਉਹਨੂੰ ਪ੍ਰਵੋਕ ਕਰ ਸਿਆਣਪ ਸੀਗੀ ਬਾਈ ਥੋੜਾ ਜਿਹਾ ਸਾਈਡ ਤੇ ਹੋ ਜਾਂਦਾ ਹਨਾ ਜਦੋਂ ਮੂਹਰੇ ਪੈਸਟਲ ਆ ਵੀਰੇ ਪਰ ਕੀ ਪਤਾ ਮੂਹਰੇ ਬੰਦੇ ਦੇ ਦਿਮਾਗ ਚ ਕੀ ਚੱਲਦਾ ਹਨਾ ਇਮੋਸ਼ਨਲ ਹੋ ਕੇ ਨਾ ਵੀਰੇ ਨੇ ਜਾਨ ਦੇ ਦਿੱਤੀ ਮੇਰੇ ਹਿਸਾਬ ਨਾਲ ਤਾਂ ਇੰਨਾ ਕੁ ਮੈਨੂੰ ਲੱਗਿਆ ਵਾ ਕੰਮ ਚੰਗਾ ਕਰਦਾ ਸੀਗਾ ਵਧੀਆ ਜਿਉਂਦਾ ਰਹਿੰਦਾ ਹਨਾ ਹੋ ਸਕਦਾ ਹੋਰ ਵੀ ਵਧੀਆ ਜਿਵੇਂ ਹੁਣ ਚਲੋ ਟਿਕਟ ਵੀ ਸ਼ਾਇਦ ਉਹਨੂੰ ਮਿਲ ਜਾਂਦੀ ਦੂਜੀ ਪਾਰਟੀ ਵੱਲੋਂ ਵਾਰਸ ਪੰਜਾਬ ਵੱਲੋਂ ਉੱਧਰ ਉਹਨੇ ਹੋਣਾ ਸੀਗਾ ਸ਼ਾਮ ਤੇ ਮੇਰੇ ਹਿਸਾਬ ਨਾਲ ਥੋੜੀ ਜਿਹੀ ਨਾ ਵੀਰਾ ਗਲਤੀ ਕਰ ਗਿਆ ਜਦੋਂ ਵੀਰੇ ਮੂਹਰੇ ਆਪਾਂ ਨੂੰ ਦਿਸ ਰਿਹਾ ਵਾ ਵੱਲੋਂ ਆਪਾਂ ਇੱਥੇ ਵੀ ਹੋਈਏ ਆਪਾਂ ਥੋੜਾ ਪਾਸੇ ਤਾਂ ਹੋਵਾਂਗੇ ਨਾ ਵੀ ਯਾਰ ਬੰਦਾ ਗੱਲ ਲਈ ਫਿਰਦਾ ਨਾ ਕਿਉਂਕਿ ਹੁਣ ਉੱਥੇ ਸਾਰੇ ਇਕੱਠੇ ਹੋ ਕੇ ਰੌਲਾ ਪਾਈ ਜਾਂਦੇ ਆ ਚਾਰ ਦਿਨਾਂ ਨੂੰ ਦੇਖ ਲਿਓ ਤੇ ਕੋਈ ਨੀ ਮਿਲਣਾ ਵੀਰੇ ਸਾਰੇ ਪਾਸੇ ਉਹਨੂੰ ਗਾਲਾਂ ਕੱਢਦੀਆਂ ਉਹਨੂੰ ਗਾਲਾਂ ਕੱਢਦੀਆਂ ਜੇ ਬਾਦਲ ਹੁੰਦੇ ਬਾਦਲਾਂ ਨੂੰ ਕੱਢ ਦੇਣੀ ਸੀ ਕਾਂਗਰਸ ਹੁੰਦੀ ਕਾਂਗਰਸ ਨੂੰ ਕੱਢੀ ਜਾਣੀ ਹੈ ਜੇ ਤਾਂ ਪਹਿਲਾਂ ਦਵਾਈ ਚੱਲੀ ਜਾਂਦਾ ਨਾ ਮਰਨ ਵਾਲਾ ਬੇਚਾਰਾ ਮਰ ਗਿਆ ਯਾਰ
0: ਜੀ ਬਿਲਕੁਲ ਭਾਈ ਜੀ ਬਿਲਕੁਲ ਬਹੁਤ ਸ਼ੁਕਰੀਆ
7: ਠੀਕ ਹੈ ਵੀਰੇ
0: ਥੈਂਕ ਯੂ ਸੋ ਮਚ ਜੀ 905-673-3337 905-673-3337 ਸੋ ਬਿਲਕੁਲ ਜੀ ਬਸ ਇਹੀ ਕਹਿ ਸਕਦੇ ਹਾਂ ਕਿ ਪਰਮਾਤਮਾ ਪਰਮਿੰਦਰ ਸਿੰਘ ਝੋਟੇ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਪਰ ਇਹ ਚੀਜ਼ਾਂ ਪੰਜਾਬ ਤੋਂ ਗਹਿਰੀ ਅਸੀਂ ਇਹ ਨਹੀਂ ਉਮੀਦ ਕੀਤੀ ਸੀ ਯਾਰ ਪੰਜਾਬ ਦੇ ਵਿੱਚ ਇਹ ਚੀਜ਼ਾਂ ਹੋ ਜਾਣਗੀਆਂ ਇਸ ਤਰ੍ਹਾਂ ਲੋਕ ਇੱਕ ਦੂਜੇ ਨੂੰ ਸ਼ਰੇਆਮ ਮਾਰਨ ਤੋਂ ਪਹਿਲਾਂ ਸੋਚਣਗੇ ਨਹੀਂ ਯਾਰ ਇਹ ਪੰਜਾਬ 'ਚ ਤਾਂ ਨਹੀਂ ਅਸੀਂ ਸੋਚ ਸਕਦੇ ਸੀ ਵੀ ਪੰਜਾਬ 'ਚ ਵੀ ਕਦੇ ਐਸੇ ਹਾਲਾਤ ਆਉਣਗੇ
3: ਮੈਂ ਤਾਂ ਹੁਣ ਇਹ ਸੋਚ ਰਿਹਾ ਸੀਗਾ ਕਿ ਹਥਿਆਰ ਕਿੰਨਾ ਕਾਮਨ ਹੋ ਗਿਆ ਤੁਸੀਂ ਇਹ ਦੇਖ ਲਓ ਇੱਕ ਮੈਡੀਕਲ ਸਟੋਰ ਚਲਾਉਣ ਵਾਲੇ ਕੋਲ ਵੀ ਅਸਲਾ ਵਾ ਜਦੋਂ ਮੈਂ ਪੰਜਾਬ 'ਚ ਸੀ ਅਸੀਂ ਬਹੁਤ ਕਿਤੇ ਸੁਣਨਾ ਕਿਸੇ ਸਰਪੰਚ ਨੇ ਰੱਖਿਆ ਹੋਣਾ ਜਾਂ ਕਿਸੇ ਵੱਡੇ ਆਦਮੀ ਨੇ ਰੱਖਿਆ ਹੋਣਾ ਪਰ ਅੱਜ ਕੱਲ੍ਹ ਤਾਂ ਅਸਲਾ ਵੀ ਆਮ ਹੋ ਗਿਆ ਬਿਲਕੁਲ
0: ਪਤਾ ਹੀ ਨਹੀਂ ਬਾਈ ਕਿਹਦੇ ਕਿਹਦੇ ਕੋਲ ਅਸਲ ਨਿਕਲਣਾ ਧਿਆਨ ਨਾਲ ਗੱਲਬਾਤ ਕਰਿਆ ਕਰੋ ਉੱਥੇ ਬਾਈ ਕਿਸੇ ਨੂੰ ਕਹਿਣ ਦਾ ਕੋਈ ਹਰਜ ਨਹੀਂ ਆ ਸੋ ਗੱਲਬਾਤ ਤਾਂ ਬਸ ਇਹੀ ਚੱਲ ਰਹੀ ਸੀ ਕਿ ਅਸੀਂ ਆਪਣੇ ਆਉਣ ਵਾਲੇ ਬੱਚਿਆਂ ਨੂੰ ਕਿਆ ਕਰਾਂਗੇ ਕੀ ਅਸੀਂ ਆਪਣੇ ਬੱਚਿਆਂ ਨੂੰ ਜਾਂ ਆਪਣੇ ਆਸ ਪਾਸ ਆਪਣੇ ਭੈਣਾਂ ਭਰਾਵਾਂ ਨੂੰ ਕਹਾਂਗੇ ਕਿ ਹੱਕ ਸੱਚ ਦੀ ਗੱਲ ਕਰਿਓ ਆਪਣੇ ਪੰਜਾਬ ਦੇ ਭਲੇ ਦੀ ਗੱਲ ਕਰਿਓ ਕੀ ਕਹਿ ਸਕਾਂਗੇ ਕਿ ਇੰਨੀ ਹਿੰਮਤ ਕਿਸੇ ਮਾਂ ਪਿਓ 'ਚ ਹੋਊਗੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਸੱਚੀ ਗੱਲ ਕਰਿਓ ਬੁਰਾਈ ਦੇ ਖਿਲਾਫ ਲੜਿਓ ਨਹੀਂ ਅੱਜ ਦੇ ਪੰਜਾਬ ਦੇ ਹਾਲਾਤ ਵੇਖ ਕੇ ਇਹ ਮੁਮਕਿਨ ਨਹੀਂ ਕਿ ਕੋਈ ਵੀ ਮਾਂ ਬਾਪ ਇੰਨੀ ਹਿੰਮਤ ਕਰੂਗਾ ਕਿ ਇਹ ਕਿਹੋ ਕਿ ਹੱਕ ਸੱਚ ਦੀ ਗੱਲ ਕਰਿਓ ਪੰਜਾਬ ਦੇ ਭਲੇ ਦੀ ਗੱਲ ਕਰਿਓ ਨਹੀਂ
3: ਬਿਲਕੁਲ ਜੀ
0: ਔਰ ਇਹਦਾ ਤਾਂ ਸਿੱਧਾ ਸਿੱਧਾ ਮਤਲਬ ਆ ਕਿ ਜੇ ਪੰਜਾਬ ਦੀ ਗੱਲ ਕਰੋਗੇ ਪੰਜਾਬ ਦੇ ਹੱਕ ਦੀ ਗੱਲ ਕਰੋਗੇ ਤਾਂ ਭਾਈ ਤੁਸੀਂ ਮਰੋਗੇ
3: ਮੈਨੂੰ ਤਾਂ ਲੱਗਦਾ ਹੁਣ ਪੰਜਾਬ ਦੇ ਲੋਕ ਕਿਤੇ ਨਾ ਕਿਤੇ ਉਹਨਾਂ ਨੂੰ ਇਹ ਬਣਾਇਆ ਜਾ ਰਿਹਾ ਵੀ ਚੁੱਪ ਕਰਕੇ ਕਬੂਤਰ ਬਣੇ ਰਹੋ ਬਿੱਲੀ ਆਵੇ ਤੇ ਖਾ ਜਾਵੇ ਬਸ ਅੱਖਾਂ ਬੰਦ ਕਰ ਲਓ ਪਤਾ ਨੀ ਹੋਰ ਕਿੰਨੀਆਂ ਜਾਨਾਂ ਪੰਜਾਬ ਦੇ ਨੌਜਵਾਨ ਹੋਣਗੇ
0: ਬਿਲਕੁਲ ਜੀ ਬਿਲਕੁਲ 905-673-3337 905-673-3337 ਦੇ ਗੱਲਾਂ ਬਾਤਾਂ ਹੋ ਰਹੀਆਂ ਨੇ ਕੁਛ ਕੁ ਆਪਾਂ ਵੋਟਾਂ ਦੀ ਗੱਲਬਾਤ ਚੱਲੀ ਸੀ ਸੋ ਇੱਧਰ ਵੀ ਜੀ ਤੁਸੀਂ ਇਲੈਕਸ਼ਨ ਆ ਗਏ ਨੇ ਐਡਵਾਂਸ ਵੋਟਿੰਗ ਵੀ ਹੋ ਰਹੀ ਆ ਤੁਸੀਂ ਵੋਟ ਆਪਣੀ ਜ਼ਰੂਰ ਪਾਓ ਵੋਟ ਦਾ ਹੱਕ ਜ਼ਰੂਰ ਭੁਗਤਾਓ ਬਾਅਦ ਵਿੱਚ ਅਸੀਂ ਬੜੇ ਨੁਕਸ ਕੱਢਦੇ ਹਾਂ ਵੀ ਇਹ ਹੋਇਆ ਇਹ ਨਹੀਂ ਕੀਤਾ ਉਹ ਨਹੀਂ ਕੀਤਾ ਇਲੈਕਸ਼ਨਸ ਹੋ ਰਹੀਆਂ ਨੇ ਇੱਥੇ ਆਪਣੇ ਤੁਸੀਂ ਜਿਨ੍ਹਾਂ ਦੇ ਘਰਾਂ ਦੇ ਵਿੱਚ ਵੋਟਿੰਗ ਵਾਲੇ ਕਾਰਡ ਆ ਚੁੱਕੇ ਨੇ ਬਈ ਆਪਣੀਆਂ ਵੋਟਾਂ ਪਾ ਕੇ ਆਓ ਜੇ ਨਹੀਂ ਆਈਆਂ ਤਾਂ ਕਾਲ ਕਰੋ ਜਾਓ ਉੱਥੇ ਜਾ ਕੇ ਆਪਣੀ ਆਈ ਡੀ ਲੈ ਕੇ ਵੋਟ ਪਾ ਕੇ ਆਓ ਤੁਹਾਡਾ ਵੋਟ ਦਾ ਅਧਿਕਾਰ ਆ ਸੋ ਵੋਟ ਪਾਉਣ ਦਾ ਜੇ ਤੁਹਾਨੂੰ ਕੈਨੇਡੀਅਨ ਗੌਰਮੈਂਟ ਨੇ ਅਧਿਕਾਰ ਦਿੱਤਾ ਆ ਤਾਂ ਵੋਟ ਤੁਸੀਂ ਜ਼ਰੂਰ ਪਾ ਕੇ ਆਓ ਸੋ 905-673-3337
8: The 2026 Brampton municipal election is on Monday, October 26th. If you can't vote on voting day, you can vote early during advance voting. Advance voting will take place on October 9, 10, 11, 16, and 17. Voting hours are weekdays from noon to 8 p.m. and weekends from 10 a.m. to 5 p.m. You can vote at any advance voting location in Brampton. Bring your voter notice if you received one and identification showing your name and address to vote. Didn't receive a voter notice? Bring your ID with you to vote and you can update or add your voter information in person. For voting locations, voter information, and a list of candidates, visit brampton.ca/bramptonvotes.
0: ਔਰ ਨਾਲ ਦੀ ਨਾਲ ਤੁਹਾਨੂੰ ਇੱਕ ਨੰਬਰ ਦੇ ਦਈਏ ਜੇ ਤੁਸੀਂ ਘਰ ਵਾਸਤੇ ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਜਾਂ ਤੁਸੀਂ ਬੇਸਮੈਂਟ ਵਾਸਤੇ ਅਪਲਾਈਂਸਿਸ ਲੱਭ ਰਹੇ ਸੀ ਰੈਫਰੀਜਰੇਟਰ ਡਿਸ਼ਵਾਸ਼ਰਸ ਸਟੋਵ ਟੀਵੀ ਬਿਲਟਨ ਅਪਲਾਈਂਸਿਸ ਤੁਸੀਂ ਡ੍ਰੀਮ ਹੋਮ ਅਪਲਾਈਂਸਿਸ ਨੂੰ ਯਾਦ ਰੱਖੋ 905-805-3000 ਡ੍ਰੀਮ ਹੋਮ ਅਪਲਾਈਂਸਿਸ 905-805-3000 visit Dream Home Appliances for the best price, best deal and best gifts 905-805-3000 2915 Argentia Road Mississauga Dream Home Appliances
9: Auto ate home insurance de vadde kharchiyan to ho pareshan ਹੁਣ ਸਮਾਂ ਹੈ ਵੱਡੀ ਬੱਚਤ ਕਰਨ ਦਾ ਡੈਨ ਫੋਰਡਸ ਦੀ ਆਲ ਸਟੇਟ ਏਜੰਸੀ ਨਾਲ ਸਿੱਧਾ ਸੰਪਰਕ ਕਰੋ ਆਟੋ ਅਤੇ ਘਰ ਦੀ ਇੰਸ਼ੋਰੈਂਸ ਨੂੰ ਬੰਡਲ ਤੇ ਗਰੁੱਪ ਕਰਕੇ ਤੁਸੀਂ $2,000 ਤੋਂ ਵੱਧ ਦੀ ਬੱਚਤ ਕਰ ਸਕਦੇ ਹੋ ਇਹਨਾਂ ਕੋਲ ਵਿਸ਼ੇਸ਼ ਬੰਡਲ ਡਿਸਕਾਊਂਟ ਅਤੇ ਗਰੁੱਪ ਡਿਸਕਾਊਂਟ ਉਪਲਬਧ ਹਨ ਜਿਨ੍ਹਾਂ ਨਾਲ ਪਹਿਲਾਂ ਹੀ ਬਹੁਤ ਸਾਰੇ ਪਰਿਵਾਰਾਂ ਦੀ ਬੱਚਤ ਹੋ ਚੁੱਕੀ ਹੈ ਅੱਜ ਹੀ ਕਾਲ ਕਰੋ 416-447-5581 ਜਾਂ 437-604-5093 ਆਲ ਸਟੇਟ ਇੰਸ਼ੋਰੈਂਸ ਤੁਹਾਡੀ ਸੁਰੱਖਿਆ ਤੁਹਾਡੀ ਬੱਚਤ
0: ਸੋ ਬਿਲਕੁਲ ਜੀ ਆਲ ਸਟੇਟ ਇੰਸ਼ੋਰੈਂਸ ਤੁਸੀਂ ਆਪਣੀ ਇੰਸ਼ੋਰੈਂਸ ਕਟਵਾਉਣ ਦੇ ਲਈ ਜੇ ਤੁਹਾਡੀ ਆਟੋ ਇੰਸ਼ੋਰੈਂਸ ਬਹੁਤ ਜ਼ਿਆਦਾ ਆ ਰਹੀ ਆ ਤੁਹਾਡੀ ਰੀਨਲ ਵੱਧ ਕੇ ਆ ਰਹੀ ਆ ਨਵੀਂ ਗੱਡੀ ਲਈ ਆ ਤਾਂ ਤੁਸੀਂ ਆਲ ਸਟੇਟ ਇੰਸ਼ੋਰੈਂਸ ਦੇ ਡਾਇਰੈਕਟ ਰਾਹੁਲ ਪ੍ਰਭਾਕਰ ਜੀ ਨੂੰ ਕਾਲ ਕਰ ਲਿਓ 437-604-5093 ਰਾਹੁਲ ਪ੍ਰਭਾਕਰ ਹੁਣ ਨਾਲ ਗੱਲਬਾਤ ਕਰ ਸਕਦੇ ਹੋ ਇੰਸ਼ੋਰੈਂਸ ਆਟੋ ਅਤੇ ਹੋਮ ਇੰਸ਼ੋਰੈਂਸ ਕਟਵਾਉਣ ਦੇ ਲਈ 437-604-5093 ਔਰ 23rd October ਨੂੰ ਦਿਵਾਲੀ ਗਾਲਾ ਫਿਰ ਹੋਣ ਜਾ ਰਿਹਾ ਇੱਕ ਤਰ੍ਹਾਂ ਨਾਲ ਇੱਕ ਬੜਾ ਹੀ ਖੂਬਸੂਰਤ ਮੇਲਾ ਤੁਹਾਡੇ ਲਈ ਸ਼ੁਭ ਹੈਲਪਿੰਗ ਹੈਂਡਸ ਐਂਡ ਨੀਲਮ ਸੇਠੀ ਜੀ ਲੈ ਕੇ ਆ ਰਹੇ ਨੇ ਐਟ ਰੈੱਡ ਰੋਸ ਕਨਵੈਨਸ਼ਨ ਸੈਂਟਰ ਦੇ ਵਿੱਚ ਔਰ 1233 ਡੇਰੀ ਰੋਡ ਦੇ ਉੱਪਰ ਮਿਸਾਗਾ ਦੇ ਵਿੱਚ ਔਰ ਇਸ ਦਿਨ ਪੂਰੀਆਂ ਰੌਣਕਾਂ ਲੱਗਣੀਆਂ ਜਿੱਥੇ ਖਾਣ ਪੀਣ ਦਾ ਪ੍ਰਬੰਧ ਹੋਣਾ ਉੱਥੇ ਮਿੱਕੀ ਨਰੂਲਾ ਜੀ ਆ ਰਹੇ ਨੇ ਸਪੈਸ਼ਲ ਇੰਡੀਆ ਤੋਂ ਇਸ ਦਿਵਾਲੀ ਗਾਲਾ ਮੇਲੇ ਦੀ ਸ਼ਾਨ ਸੋ ਤੁਸੀਂ ਜੇ ਇਸ ਮੇਲੇ ਦੇ ਵਿੱਚ ਦਿਵਾਲੀ ਇੰਜੋਏ ਕਰਨੀ ਆ ਆਪਣੇ ਫਰੈਂਡ ਫੈਮਿਲੀ ਦੇ ਨਾਲ ਤੁਸੀਂ ਇੱਕ ਖੂਬਸੂਰਤ ਸ਼ਾਮ ਦਿਵਾਲੀ ਦੀ ਸ਼ਾਮ ਤੁਸੀਂ ਐਟ ਰੈੱਡ ਰੋਸ ਦੇ ਵਿੱਚ ਦਿਵਾਲੀ ਗਾਲਾ ਦੇ ਵਿੱਚ ਮਨਾਉਣਾ ਚਾਹੁੰਦੇ ਹੋ ਤਾਂ ਬਹੁਤ ਲਿਮਿਟਡ ਜੀਆਂ ਸੀਟਾਂ ਨੇ ਔਰ ਬੜੀ ਇੱਕ ਵਾਜਬ ਜੀ ਇੱਕ ਟਿਕਟ ਰੱਖੀ ਗਈ ਆ ਤੁਸੀਂ ਆ ਕੇ ਉਸ ਦਿਨ ਇੰਜੋਏ ਕਰਨਾ ਬਹੁਤ ਹੀ ਜਾਣਕਾਰੀ ਲਈ ਸਾਡੇ ਨਾਲ ਨੀਲਮ ਜੀ ਜੁੜੇ ਹੋਏ ਨੇ ਸੋ ਨੀਲਮ ਜੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਕੀ ਹਾਲ ਚਾਲ ਜੀ ਨੀਲਮ ਜੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਤੁਸੀਂ ਆਉਣੇ ਰਹੋ ਜੀ ਓਕੇ ਚਲੋ ਐਨੀਵੇ ਮੈਂ ਮੈਸੇਜ ਦਿੰਦਾ ਜੀ ਸੋ ਨੀਲਮ ਜੀ ਹੁਣਾਂ ਦਾ ਮੈਸੇਜ ਮੈਂ ਤੁਹਾਨੂੰ ਕਨਵੇ ਕਰਦਾ ਆਈ ਥਿੰਕ ਮੇਰੀ ਆਵਾਜ਼ ਉਹਨਾਂ ਤੱਕ ਨਹੀਂ ਪਹੁੰਚ ਰਹੀ ਸੋ ਇਸ ਦਿਵਾਲੀ ਗਾਲਾ ਨਾਈਟ ਦੇ ਵਿੱਚ ਤੁਸੀਂ ਪਹੁੰਚਣਾ ਆ ਸੋ 6472-9643-87 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਨੀਨਾ ਵਰਮਾ ਨਾਲ ਜਾਂ ਤੁਸੀਂ ਨੀਲਮ ਸੇਠੀ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ 647-637-2339 ਸੋ ਦਿਵਾਲੀ ਗਾਲਾ ਨਾਈਟ 23 October ਨੂੰ ਤੁਸੀਂ ਇੰਜੋਏ ਕਰ ਸਕਦੇ ਹੋ ਐਟ ਰੈੱਡ ਰੋਜ਼ ਕਨਵੈਨਸ਼ਨ ਸੈਂਟਰ ਦੇ ਵਿੱਚ 23rd October ਨੂੰ ਸੋ 905-673-3337 905-673-3337 ਔਰ ਨਾਲ ਦੀ ਨਾਲ ਤੁਹਾਨੂੰ ਮੈਸੇਜ ਦਈਏ ਬਾਈ ਹੁਣ ਕਰਵਾ ਚੌਥ ਦਾ ਚੱਲ ਰਿਹਾ ਸੀਜ਼ਨ ਅਤੇ ਕਰਵਾ ਚੌਥ ਦਾ ਜਿਹੜਾ ਦਿਨ ਆ ਉਸ ਦਿਨ ਫਿਰ ਤੁਸੀਂ ਸ਼ੋਪਿੰਗ ਬੜੀ ਕਰਨੀ ਹੁੰਦੀ ਆ ਸੋ ਸ਼ੋਪਿੰਗ ਵਾਸਤੇ ਸਾਡੇ ਕੋਲ ਅੱਜ ਬਹੁਤ ਵਧੀਆ ਵਧੀਆ ਡੀਲਸ ਆ ਗਈਆਂ ਸਾਡੇ ਕੋਲ ਗੁਰਪ੍ਰੀਤ ਬਾਈ ਜੀ ਨੇ ਭੇਜੀਆਂ ਫੈਸ਼ਨ IQ ਤੋਂ ਸੋ ਫੈਸ਼ਨ IQ 'ਤੇ ਬਾਈ ਭੈਣਾਂ ਵਾਸਤੇ ਲੇਡੀਜ਼ ਵਾਸਤੇ ਬੜੀ ਵਧੀਆ ਖੁਸ਼ਖਬਰੀ ਆ 50% ਆਫ ਲੱਗ ਚੁੱਕਿਆ ਬੁਟੀਕਸ 'ਤੇ ਜਿੰਨੇ ਵੀ ਬੁਟੀਕਸ ਦੇ ਸੂਟ ਆ ਉਹ ਸਭ ਦੇ ਉੱਪਰ 50 ਅੱਧਾ ਮੁੱਲ 'ਤੇ
3: ਗੁਮਨਾਮ 50% ਆਫ ਹਾਂ
0: ਦੇਖ ਲਾ ਭਾਈ ਆਪਣੀਆਂ ਸਹੇਲੀਆਂ ਸਹੇਲੀਆਂ ਵਾਸਤੇ ਜੇ ਤੂੰ ਲੈਣਾ ਸਹੇਲੀ ਵਾਸਤੇ ਆਈ ਮੈਂ ਨਾ
3: ਨਹੀਂ ਤੇ ਕਰੂਏ ਲਈ ਕੁਛ ਨੀ
0: ਹੈ
3: ਕਰੂਏ ਲਈ ਕੁਛ ਨੀ
0: ਕਿਹਦੇ ਲਈ
3: ਜਿਹਦੇ ਲਈ ਵਰਤ ਰੱਖਣਾ ਉਹਦੇ ਲਈ ਕੁਛ ਨੀ
0: ਉਹਦੇ ਵਾਸਤੇ ਬਿਲਕੁਲ ਜੀ ਤੁਸੀਂ ਜਿੰਨੀਆਂ ਵੀ ਸਾਡੀਆਂ ਭੈਣਾਂ ਬਜ਼ੁਰਗ ਮਾਤਾਵਾਂ ਸੁਣ ਰਹੀਆਂ ਨੇ ਫੈਸ਼ਨ IQ 'ਤੇ ਇਸ ਟਾਈਮ 50% ਆਫ ਆ ਔਰ ਸੂਟਸ ਦੇ ਉੱਪਰ ਲੇਡੀ ਕੁਲੈਕਸ਼ਨ ਦੇ ਉੱਪਰ ਨਾਲ ਦੀ ਨਾਲ 5 ਬੈੱਡਸ਼ੀਟ ਤੁਹਾਨੂੰ$100 'ਚ ਮਿਲਣਗੀਆਂ 5 ਬੈੱਡਸ਼ੀਟਾਂ ਦੇ ਜਿਹੜੇ ਪੈਕਟ ਆ ਨਾ ਇੱਕ ਪੈਕਟ ਦੇ ਵਿੱਚ ਆਈ ਥਿੰਕ 3-4 ਪੀਸਾਂ ਦਾ ਸੈੱਟ ਹੋਣਾ ਉਸ ਦਾ 6 ਪੀਸਾਂ ਦਾ ਹੋਵੇ ਆਈ ਥਿੰਕ
3: ਇਹਨਾਂ ਕੋਲ ਬੜੇ ਸੋਹਣੇ ਵਿੰਟਰ ਬਲੈਂਕਟਸ ਵੀ ਨੇ
0: ਉਹ 3 ਬਲੈਂਕਟ ਪਹਿਲਾਂ 2 ਬਲੈਂਕਟ $100 ਦੇ ਸੀ ਹੁਣ 3 ਬਲੈਂਕਟ ਜਿਹੜੇ ਬਹੁਤ ਵਧੀਆ ਕੁਆਲਿਟੀ ਦੇ ਪ੍ਰੀਮੀਅਮ ਕੁਆਲਿਟੀ ਦੇ ਬਲੈਂਕਟ ਆ 3 ਬਲੈਂਕਟ ਓਨਲੀ $100 ਦੇ ਸੋ ਇਹ ਵੀ ਤੁਸੀਂ ਬਈ ਜਾ ਕੇ 3 ਪੀਸ ਲਗਜ ਸੈਟ $150 ਦਾ ਤੇ 25% ਆਫ ਲੱਗਿਆ ਹੋਇਆ ਜੇ ਮੈਨ ਸੂਟ ਤੇ ਕੋਈ ਵੀ ਕੁੜਤਾ ਪਜਾਮਾ ਤੁਸੀਂ ਲੈਨੇ ਹੋ ਨਾ ਤੇ ਸੈਕਿੰਡ ਦੇ ਉੱਪਰ ਨਹੀਂ ਸੈਕਿੰਡ ਤੇ ਨਹੀਂ 25% ਆਫ ਹਾਂ ਬਿਲਕੁਲ ਜੀ ਸੈਕਿੰਡ ਦੇ ਉੱਪਰ ਸੋ ਸੈਕਿੰਡ ਪ੍ਰੋਡਕਟ ਦੇ ਉੱਪਰ 25% ਆਫ ਫੈਸ਼ਨ ਆਈ ਕਿਊ ਤੇ ਨਾਲ ਦੀ ਨਾਲ ਟੇਲਰ ਟੀਮ ਇਹਨਾਂ ਕੋਲ ਅਵੇਲੇਬਲ ਆ ਕੁੜਤਾ ਪਜਾਮਾ ਸਵਾਉਣਾ ਕੋਟ ਸ਼ੇਰਵਾਨੀਆਂ ਔਰ ਨਾਲ ਦੀ ਨਾਲ ਕੋਟ ਪੈਂਟ ਆਪਣੇ ਤੁਸੀਂ ਸੈੱਟ ਕਰਵਾਉਣੇ ਆ ਤਾਂ ਬਿਲਕੁਲ ਸੇਮ ਟਾਈਮ ਤੁਹਾਡੇ ਕੋਟ ਪੈਂਟ ਬਲੇਜ਼ਰ ਕੁੜਤੇ ਪਜਾਮੇ ਸੂਟ ਸ਼ੇਰਵਾਨੀਆਂ ਫਿੱਟ ਕਰਕੇ ਤੁਹਾਨੂੰ ਦਿੱਤੇ ਜਾਣਗੇ ਔਨ ਦਾ ਸਪੋਰਟ ਇਹਨਾਂ ਕੋਲ ਇਨ ਹਾਊਸ ਟੇਲਰ ਟੀਮ ਅਵੇਲੇਬਲ ਆ ਸੋ ਫੈਸ਼ਨ ਆਈ ਕਿਊ 905-453-2225 9054532225 ਫੈਸ਼ਨ ਆਈ ਕਿਊ ਸਾਡੇ ਨਾਲ 1323 ਸਤਿ ਸ਼੍ਰੀ ਅਕਾਲ ਸਰ ਜੀ ਆਇਆਂ ਨੂੰ ਕੀ ਹਾਲ ਚਾਲ
10: ਹਾਂਜੀ ਸਤਿ ਸ਼੍ਰੀ ਅਕਾਲ ਭਾਜੀ
0: ਸਤਿ ਸ਼੍ਰੀ ਅਕਾਲ ਸਰ ਜੀ ਕੀ ਹਾਲ ਚਾਲ
10: ਹਾਂਜੀ ਵਧੀਆ ਭਾਜੀ ਮੈਂ ਤਾਂ ਇਹੀ ਕਹਿ ਰਿਹਾ ਪਰਮਿੰਦਰ ਝੋਟੇ ਬਾਰੇ
0: ਜੀ ਭਾਜੀ
10: ਭਾਜੀ ਥੋੜਾ ਜਿਹਾ ਉਹ ਤੱਤਾ ਚੱਲ ਗਿਆ ਉਹਨੂੰ ਜੇ ਤਾਂ ਸਰਕਾਰ ਦੀ ਕੋਈ ਸਪੋਰਟ ਹੁੰਦੀ ਕੋਈ ਨਾਲ ਗਨਮੈਨ ਹੁੰਦੇ ਫਿਰ ਤਾਂ ਉਹ ਜਾਂਦਾ ਹਨਾ
0: ਭਾਜੀ ਉਹ ਤੱਤਾ ਹੀ ਚੱਲਦਾ ਸੀ ਮੈਂ ਜਿੰਨੀਆਂ ਵੀਡੀਓ ਵੇਖੀਆਂ ਉਹ ਤੱਤਾ ਹੀ ਚੱਲਦਾ ਸੀ ਬਾਈ ਬਸ ਉਹਦਾ ਨੇਚਰ ਹੀ ਹੁੰਦਾ ਨਾ ਕਈ ਵਾਰੀ ਤੁਸੀਂ ਜਿਸ ਇਨਸਾਨ ਤੋਂ ਆਪਾਂ 100% ਪਰਫੈਕਟ ਆਪਾਂ ਕਿਸੇ ਚੀਜ਼ 'ਚੋਂ ਨਹੀਂ ਕਰ ਸਕਦੇ ਬਸ ਆਪਾਂ ਤਾਂ ਸਿਰਫ ਇਹ ਦੇਖ ਰਹੇ ਹਾਂ ਕਿ ਬਾਈ ਹੱਕ ਸੱਚ ਲਈ ਖੜਦਾ ਸੀ ਬੁਰਾਈਆਂ ਦੇ ਖਿਲਾਫ ਗੱਲ ਕਰਦਾ ਸੀ ਨਸ਼ੇ ਦੇ ਖਿਲਾਫ ਗੱਲ ਕਰਦਾ ਸੀ ਬਸ ਹੁਣ ਤੱਤਾ ਚੱਲਦਾ ਸੀ ਠੰਡਾ ਚੱਲਦਾ ਸੀ ਉਹਨੇ ਮੌਕਾ ਵਿਚਾਰ ਲੈਂਦਾ ਪੜ੍ਹਿਆ ਵਿਚਾਰ ਲੈਂਦਾ ਪੁਲਿਸ ਨਾਲ ਇਹ ਤਾਂ ਹੁਣ ਵੀਰੇ ਬਾਅਦ ਦੀਆਂ ਗੱਲਾਂ ਪਰ ਜੋ ਤੁਸੀਂ ਕਹਿ ਰਹੇ ਹੋ ਉਹ ਵੀ ਠੀਕ ਆ ਹਾਂ ਨਹੀਂ ਬਿਲਕੁਲ ਨੁਕਸਾਨ ਹਾਂ ਬਸ ਇਹੀ ਗੱਲ ਮੈਂ ਕਿ ਨੁਕਸਾਨ ਹੋ ਗਿਆ ਇਹ ਚੀਜ਼ਾਂ ਅਸੀਂ ਪਹਿਲਾਂ ਇਸ 'ਤੇ ਵਿਚਾਰ ਕਰ ਸਕਦੇ ਸੀ ਪਰ ਜਦੋਂ ਹੁਣ ਨੁਕਸਾਨ ਹੀ ਹੋ ਗਿਆ ਜਾਨ ਹੀ ਚਲੀ ਗਈ ਹੁਣ ਇਸ ਤੋਂ ਤਾਂ ਬਸ ਇਹ ਆ ਕਿ ਸਰਕਾਰਾਂ ਦਾ ਇਹਦੇ ਪ੍ਰਤੀ ਕੀ ਰੁੱਖ ਹੁੰਦਾ ਪ੍ਰਸ਼ਾਸਨ ਇਹਦੇ ਉੱਪਰ ਕੀ ਐਕਸ਼ਨ ਲੈਂਦਾ ਉਹ ਅੱਗੇ ਜਾ ਕੇ ਦੇਖਦੇ ਹਾਂ ਜੀ ਬਹੁਤ ਸ਼ੁਕਰੀਆ ਵੀਰੇ ਥੈਂਕ ਯੂ ਸੋ ਮਚ 905-673-3337 ਅਮਨਦੀਪ ਜੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਤੁਸੀਂ ਓਨਰ ਹੋ
11: ਬਾਈ ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ ਜੀ ਤੁਸੀਂ ਓਨਰ ਹੋ ਜੀ
11: ਬਾਈ ਜੀ ਮੈਂ ਅੱਜ ਪਹਿਲੀ ਵਾਰ ਕਾਲ ਕੀਤੀ ਆ ਤੁਹਾਨੂੰ ਤੇ ਮੈਂ ਉਬਰ ਕਰਦਾ ਨਾ ਮਤਲਬ ਮੈਂ ਉਬਰ ਹੀ ਤਾਂ ਕਰਦਾ ਕਿ ਮੈਂ ਰੇਡੀਓ ਸੁਣ ਸਕਾਂ
0: ਜੀ ਥੈਂਕ ਯੂ ਬਾਈ ਜੀ
11: ਹਾਂਜੀ ਤੇ ਜਿਹੜੀ ਆਪਾਂ ਗੱਲ ਕਰਦੇ ਆ ਨਾ ਜੋ ਪੰਜਾਬ 'ਚ ਹੋ ਰਿਹਾ ਇਹ ਨਾ ਮਤਲਬ ਬਹੁਤ ਪਹਿਲਾਂ ਮੈਂ ਵੀ ਇਹੀ ਏਦਾਂ ਹੀ ਚੀਜ਼ਾਂ ਸੋਚਦਾ ਸੀਗਾ ਕਿ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਜ਼ਿਆਦਾ ਪ੍ਰੋਬਲਮ ਹੈ ਪਰ ਮੈਨੂੰ ਲੱਗਦਾ ਹੁਣ ਪੰਜਾਬ ਦੇ ਹਰ ਜ਼ਿਲ੍ਹੇ 'ਚ ਪ੍ਰੋਬਲਮ ਹੈ ਮੈਂ ਇੱਕ ਛੋਟੀ ਜਿਹੀ ਗੱਲ ਦੱਸਦਾ ਤੁਹਾਨੂੰ ਸ਼ੌਕ ਹੋਵੇਗਾ ਗੱਲ ਸੁਣ ਕੇ
0: ਜੀ
11: ਮੇਰਾ ਇੱਕ ਫਰੈਂਡ ਸੀਗਾ ਉਹ ਕਿਸੇ ਚੌਂਕੇ ਦੇ ਵਿੱਚ ਇੰਚਾਰਜ ਸੀਗਾ ਤੇ ਮੈਂ ਉਹਨੂੰ ਪੁੱਛਿਆ ਕਿ ਯਾਰ ਉਹ ਸਾਹਮਣੇ ਆਪਾਂ ਨੂੰ ਪਤਾ ਉਹ ਪਿੰਡ ਦੇ ਵਿੱਚ ਇੱਦਾਂ ਨਸ਼ਾ ਵਿਕਦਾ ਜਾਂ ਇੱਦਾਂ ਲੋਕ ਨਸ਼ਾ ਕਰਦੇ ਨੇ
0: ਜੀ
11: ਉਹ ਕਹਿੰਦਾ ਮੈਨੂੰ ਵੀ ਪਤਾ ਇਹ ਗੱਲ ਜੇ ਤੂੰ ਉਹਨਾਂ ਦੇ ਘਰੇ ਫੜਨ ਜਾਏਗਾ ਤੈਨੂੰ ਪਤਾ ਨਹੀਂ ਲੱਗਣਾ ਮੈਂ ਪੁੱਛਿਆ ਵੀ ਇੱਦਾਂ ਕਿਉਂ ਹੋ ਸਕਦਾ ਜਦੋਂ ਪਤਾ ਵੀ ਲੋਕ ਉਹਨਾਂ ਤੋਂ ਲੈਂਦੇ ਆ ਉਹ ਕਹਿੰਦਾ ਸਟੋਕ ਸਾਰਾ ਲੁਕਾਉਂਦੇ ਹੀ ਜਿਹੜੇ ਪਿੰਡਾਂ ਦੇ ਵਿੱਚ ਜਿਹੜੇ ਵੱਡੇ ਧਰਨਾਟ ਬਣਦੇ ਨੇ ਨਾ ਜਿਨ੍ਹਾਂ ਨੂੰ ਕਹਿ ਲਓ ਵੀ ਉਹ ਸਰਪੰਚ ਆ ਜਾਂ ਪੰਚ ਆ ਜਿਨ੍ਹਾਂ ਦੇ ਘਰ ਪੁਲਿਸ ਵੀ ਰੇਡ ਮਾਰਨ ਤੋਂ ਡਰਦੀ ਹੈ ਕੀ ਲੋਕ ਕਹਿਣਗੇ ਤੇ ਉਹਨਾਂ ਦੇ ਘਰ ਕਹਿੰਦਾ ਸਾਰਾ ਸਟੋਕ ਪਿਆ ਹੁੰਦਾ ਕਿਸੇ ਦਾ ਮਜਾਲ ਆ ਜੇ ਕੋਈ ਕਿਸੇ ਸਰਪੰਚ ਨੂੰ ਕਹਿ ਦੇਵੇ ਜਾਂ ਕਿਸੇ ਪ੍ਰਧਾਨ ਨੂੰ ਕਹਿ ਦੇਵੇ ਕਿ ਤੁਹਾਡੇ ਘਰੇ ਸਮਾਨ ਪਿਆ ਕਹਿੰਦਾ ਲੋਕ ਸੋਚ ਵੀ ਨਹੀਂ ਸਕਦੇ ਤੇ ਇੱਥੋਂ ਤੱਕ ਕਿ ਪੰਜਾਬ ਦੇ ਲੋਕਾਂ ਦਾ ਹਾਲ ਮਾੜਾ ਹੋ ਗਿਆ ਭਾਜੀ
0: ਜੀ ਚਲੋ ਜੀ ਪੰਜਾਬ ਦੀ ਜਦੋਂ ਗੱਲ ਅਸੀਂ ਕਰਦੇ ਹਾਂ ਮੈਨੂੰ ਲੱਗਦਾ ਕਿ ਪੰਜਾਬ ਦਾ ਹਾਲਾਤ ਤਾਂ ਪਰਮਾਤਮਾ ਪੰਜਾਬ 'ਤੇ ਬਈ ਭਲੀ ਬਣਾ ਕੇ ਰੱਖੇ ਸੋ ਜੋ ਲੜਦਾ ਸੀ ਉਹ ਲੋਕਾਂ ਦੇ ਧੀਆਂ ਪੁੱਤਰਾਂ ਬਦਲੇ ਲੜਦਾ ਸੀਗਾ ਉਹ ਆਪਣੇ ਬਦਲੇ ਤਾਂ ਲੜ ਨਹੀਂ ਰਿਹਾ ਸੀ ਲੜਾਈ ਉਹ ਲੋਕਾਂ ਬਦਲੇ ਕਰ ਰਿਹਾ ਸੀ ਸੋ ਲੋਕਾਂ ਨੇ ਤੁਸੀਂ ਦੇਖ ਹੀ ਲਿਆ ਕਿ ਤੜਫ ਦੀਆਂ ਵੀਡੀਓ ਤਾਂ ਬਣਾ ਲਈਆਂ ਪਰ ਉਸਨੂੰ ਕਿਸੇ ਨੇ ਮੌਕੇ 'ਤੇ ਹਸਪਤਾਲ ਨਹੀਂ ਪਹੁੰਚਾਇਆ
11: ਇਹ ਭਾਜੀ ਲੋਕਾਂ 'ਚ ਵੀ ਨਾ ਬਹੁਤ ਜ਼ਿਆਦਾ ਡਰ ਹੋ ਗਿਆ ਕਿ ਅਸੀਂ ਜੇ ਕਿਸੇ ਦਾ ਜਿੱਦਾਂ ਇੱਦਾਂ ਹੀ ਸਾਡੇ ਨਾਲ ਕੋਈ ਗੋਲੀ ਮਾਰ ਜਾਵੇ ਉਹ ਚੌਂਕ ਦੇ ਵਿੱਚ ਮਤਲਬ ਚੌਂਕ ਦੇ ਵਿੱਚ ਖੜ ਕੇ ਉਹਨੇ ਬਾਅਦ ਚੋਂ ਗੋਲੀਆਂ ਮਾਰੀਆਂ ਮਤਲਬ ਕਿਸੇ ਦੀ ਜ਼ਮੀਰ ਨੇ ਇਜਾਜ਼ਤ ਨਹੀਂ ਦਿੱਤੀ ਪੂਰੇ ਪੰਜਾਬ ਦੇ ਲੋਕਾਂ ਨੇ ਜਿਹੜੇ ਖੜੇ ਸੀਗੇ ਕਿ ਅਸੀਂ ਏਦਾਂ ਕਿਸੇ ਨੂੰ ਰੋਕ ਲਈਏ ਕਿਉਂਕਿ ਜੇ ਸਾਹਮਣੇ ਇੱਕ ਛੋਟੀ ਦੁਕਾਨ 'ਚ ਕੋਈ ਏਦਾਂ ਵੀ ਬੋਲ ਦਿੰਦਾ ਉਹਨੂੰ ਕਿ ਹਾਂ ਤੂੰ ਹੱਥ ਲਾ ਕੇ ਦੇਖ ਇਹਨੂੰ ਜਾਂ ਐਕਸ ਵਾਈ ਜ਼ੈਡ ਕੁਛ ਵੀ ਬੋਲਦਾ ਤਾਂ ਮਤਲਬ ਕਿਸੇ ਬੰਦੇ ਦੀ ਹਿੰਮਤ ਹੀ ਨਹੀਂ ਹੁੰਦੀ ਕਿ ਉਹ ਸ਼ਰੇਆਮ ਗੋਲੀਆਂ ਮਾਰ ਜੇ
0: ਪਰ ਅਸੀਂ ਡਰਪੋਕ ਹੋ ਗਏ ਨਾ ਅਸੀਂ ਡਰ ਸਾਡੇ ਅੰਦਰ ਵੜ ਗਿਆ ਨਾ
11: ਇਹ ਸੋਚ ਤੋਂ ਵੀ ਪਰੇ ਹੋ ਗਈਆਂ ਜੋ ਪੰਜਾਬ 'ਚ ਗੱਲਾਂ ਸੀਗੀਆਂ ਮਤਲਬ ਮੈਨੂੰ ਲੱਗਦਾ ਸੀਗਾ ਜਦੋਂ ਅਸੀਂ ਕੋਲੇ ਪੜ੍ਹਦੇ ਸੀਗੇ 6-7 ਸਾਲ ਪਹਿਲਾਂ ਤਾਂ ਉਦੋਂ ਗੋਲੀਆਂ ਦੀ ਤਾਂ ਗੱਲ ਕਰਕੇ ਵੈਸੇ ਹੀ ਡਰ ਲੱਗਦਾ ਸੀਗਾ ਕੋਈ ਡਰ ਕੇ ਡੰਡੇ ਸੋਤਿਆਂ ਨਾਲ
0: ਜੀ ਬਿਲਕੁਲ ਬਹੁਤ ਸ਼ੁਕਰੀਆ ਵੀਰੇ ਥੈਂਕ ਯੂ ਸੋ ਮਚ ਗੱਲਾਂ ਤੁਹਾਡੀਆਂ ਬਿਲਕੁਲ ਵਾਜਬ ਨੇ ਹੁਣ ਅੱਜ ਕੱਲ੍ਹ ਤਾਂ ਜਿਵੇਂ ਹਥਿਆਰ ਆਮ ਹੋ ਗਿਆ ਸੋ 905-673-3337 ਬੰਦੇ ਦੀ ਜਾਨ ਤਾਂ ਹੁਣ ਕੀਮਤ ਰਹੀ ਨਹੀਂ

0: ਜ਼ਿੰਦਗੀ ਇੱਦਾਂ ਹੀ ਚੱਲਦੀ ਰਹਿਣੀ ਆ, ਹਾਲਾਤ ਇੱਦਾਂ ਹੀ ਬਦਲਦੇ ਰਹਿਣੇ ਆ, ਕਿਸੇ ਨੇ ਸਮੇਂ ਨੇ ਕਿਸੇ ਵਾਸਤੇ ਰੁਕਣਾ ਨਹੀਂ। ਅਸੀਂ ਅੱਜ ਯਾਦ ਕਰ ਰਹੇ ਹਾਂ, ਕੱਲ੍ਹ ਨੂੰ ਗੱਲ ਕਰਾਂਗੇ, ਪਰਸੋਂ ਕਰਾਂਗੇ। ਇੰਡੀਆ ਦੇ ਵਿੱਚ ਹੋ ਸਕਦਾ ਕਿ ਇੱਕ ਮਹੀਨਾ ਯਾਦ ਰੱਖਣ, ਦੋ ਮਹੀਨੇ ਯਾਦ ਰੱਖਣ, ਤਿੰਨ ਯਾਦ ਰੱਖਣ, ਪਰ ਸਭ ਕੁਛ ਨੋਰਮਲ ਹੋ ਜਾਣਾ। ਸਮਾਂ ਕਿਸੇ ਵਾਸਤੇ ਰੁਕਦਾ ਨਹੀਂ ਆ, ਬਟ ਸਮੇਂ ਤੋਂ ਕੁਛ ਸਿੱਖਿਆ ਲੈਣ ਦੀ ਲੋੜ ਆ। ਔਰ ਸਿੱਖਿਆ ਬਸ ਇਹੀ ਆ ਕਿ ਹੁਣ ਅੱਗੇ ਕੀ ਬਣੂਗਾ, ਕਿ ਅਸੀਂ ਹਮੇਸ਼ਾ ਹੀ ਇਹੀ ਸੋਚਦੇ ਰਹਾਂਗੇ ਕਿ ਸਰਕਾਰਾਂ ਕੁਛ ਕਰਨ, ਅਤੇ ਜੇ ਅਸੀਂ ਇਹ ਸੋਚਾਂਗੇ ਕਿ ਅਸੀਂ ਕੁਛ ਕਰੀਏ ਤਾਂ ਅਸੀਂ ਕੀ ਡਰਦੇ ਰਹਾਂਗੇ ਕਿ ਸਾਨੂੰ ਗੋਲੀ ਨਾ ਵੱਜੇ। ਪਰ ਸਵਾਲ ਇਹ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਕੀ ਕਹਾਂਗੇ, ਕਿ ਅਸੀਂ ਆਪਣੇ ਬੱਚਿਆਂ ਨੂੰ ਇਹ ਕਹਿ ਕੇ ਜਾਵਾਂਗੇ ਕਿ ਭਾਈ ਪੰਜਾਬ ਦਾ ਭਲਾ ਸੋਚਿਓ, ਪੰਜਾਬ ਦੇ ਹੱਕ ਦੀ ਗੱਲ ਕਰਿਓ, ਪੰਜਾਬ ਦੇ ਜਿਹੜੇ ਹੋ ਰਹੀਆਂ ਬੁਰਾਈਆਂ ਉਹਦੇ ਖਿਲਾਫ ਗੱਲ ਕਰਿਓ? ਨਹੀਂ, ਮੈਨੂੰ ਨਹੀਂ ਲੱਗਦਾ। ਸੋ 905-673-3337 ਇਸ 'ਤੇ ਗੱਲਬਾਤ ਕਰ ਰਹੀ ਸੀ। ਗੁਮਨਾਮ,
1: ਤੁਸੀਂ ਇਹ ਦੇਖੋ ਵੀ ਪੰਜਾਬ ਜਾਂ ਇਨਸਾਨੀਅਤ ਕਿਸ ਮੋੜ 'ਤੇ ਆ ਗਈ ਆ। ਨਸ਼ਾ ਕਰਨ ਵਾਲਾ ਵੀ ਮਰ ਰਿਹਾ, ਨਸ਼ਾ ਰੋਕਣ ਵਾਲਾ ਵੀ ਮਰ ਰਿਹਾ, ਅਤੇ ਮਰ ਕੌਣ ਰਿਹਾ? ਪੰਜਾਬ ਦੇ ਨੌਜਵਾਨ, ਪੰਜਾਬ ਦੀ ਨੌਜਵਾਨੀ। ਅਤੇ ਇਹ ਹੁਣ ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ ਕੀ ਬਣੋ ਦੁਨੀਆ ਦਾ। ਸੋ ਮਨ ਬਹੁਤ ਦੁਖੀ ਹੁੰਦਾ ਜਦੋਂ ਇੱਦਾਂ ਦੇ ਵਾਕਿਆ ਸੁਣਦੇ ਹਾਂ। ਕਈ ਵਾਰ ਇੱਕ ਸਵਾਲ ਜ਼ਰੂਰ ਖੜਾ ਹੋ ਜਾਂਦਾ ਪਿੱਛੇ ਕਿ ਕੀ ਬਣੋ।
0: ਬਿਲਕੁਲ ਜੀ। ਸੋ 905-673-3337 ਨਾਲ ਦੀ ਨਾਲ ਤੁਹਾਨੂੰ ਸੁਨੇਹਾ ਦਈਏ, BDS ਹੋਮ ਰੈਨੋਵੇਸ਼ਨ ਐਂਡ ਪੇਂਟਿੰਗ। ਜੁਗਰਾਜ ਬਾਈ ਜੀ ਕਹਿੰਦੇ ਕਿ ਤੁਸੀਂ ਸਾਰੇ ਪਾਸਿਓਂ ਸ਼ੋਪ ਅਰਾਊਂਡ ਕਰੋ, ਐਂਡ ਦੈਨ ਤੁਸੀਂ ਜੇ ਘਰ ਦੀ ਬੇਸਮੈਂਟ ਫਿਨਿਸ਼ ਕਰਵਾਉਣੀ ਆ, ਕੰਸਟਰਕਸ਼ਨ ਦਾ ਕੰਮ ਕਰਵਾਉਣਾ, ਰੈਨੋਵੇਸ਼ਨ ਦਾ ਕੰਮ ਕਰਵਾਉਣਾ, ਫਲੋਰਿੰਗ ਦਾ ਕੰਮ ਕਰਵਾਉਣਾ, ਡੈਕ ਫੈਂਸ ਪੇਂਟ ਕਰਵਾਉਣੀ ਆ, ਤਾਂ ਤੁਸੀਂ BDS ਹੋਮ ਰੈਨੋਵੇਸ਼ਨ ਜੁਗਰਾਜ ਬਾਈ ਹੁਣਾਂ ਨਾਲ ਗੱਲਬਾਤ ਕਰ ਲਿਓ। 905-965-6311 ਵਧੀਆ ਪ੍ਰਾਈਜ਼ ਦੇਣਗੇ ਅਤੇ ਕੰਮ ਇੱਕਦਮ ਵਧੀਆ ਕਰਕੇ ਜਾਣਗੇ। 12 ਸਾਲਾਂ ਦਾ ਬਾਈ ਹੁਣਾਂ ਦਾ ਤਜ਼ਰਬਾ ਆ BDS ਹੋਮ ਰੈਨੋਵੇਸ਼ਨ ਐਂਡ ਪੇਂਟਿੰਗ ਦੇ। ਜੁਗਰਾਜ ਬਾਈ ਜੀ 905-965-6311 905-965-6311 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਜੁਗਰਾਜ ਸਿੰਘ ਹੋਣਾਂ ਨਾਲ। ਔਰ ਨਾਲ ਦੀ ਨਾਲ ਤੁਹਾਨੂੰ ਪੀਜ਼ਾ ਟੂ ਗੋ, ਬੈਸਟ ਪੀਜ਼ਾ ਇਨ ਦਾ ਟਾਊਨ, ਸਨੀ ਬਾਈ ਹੋਣਾਂ ਨਾਲ ਗੱਲਬਾਤ ਕਰ ਲਿਓ। ਸਵਾਦਲਾ ਜਿਹਾ ਪੀਜ਼ਾ ਖਾਣਾ, ਅਤੇ ਤੁਹਾਨੂੰ ਅੱਗੇ ਵੀ ਅਸੀਂ ਕਹਿੰਦੇ ਹੁੰਦੇ ਹਾਂ ਕਿ 3 ਲੋਕੇਸ਼ਨ ਤੋਂ ਡਿਪ ਅਤੇ 1 ਡਰਿੰਕ ਸਾਡੇ ਵੱਲੋਂ ਲਾਈਫ ਟਾਈਮ ਲਈ ਫ੍ਰੀ ਆ। ਜਦੋਂ ਮਰਜ਼ੀ ਤੁਸੀਂ ਚੱਲ ਜਿਓ ਪੀਜ਼ਾ ਟੂ ਗੋ 'ਤੇ, ਕੁਛ ਵੀ ਬਾਏ ਕਰ ਦਿਓ, 1 ਡਰਿੰਕ ਅਤੇ 1 ਡਿਪ ਮੇਰੇ ਵੱਲੋਂ ਬਿਲਕੁਲ ਫ੍ਰੀ ਆ। ਬਸ ਰੇਡੀਓ ਉਡਾਣ ਦਾ ਰੈਫਰੈਂਸ ਦੇਣਾ ਤੁਸੀਂ ਚਿੰਗਿਊਜ਼ੀ ਅਤੇ ਕੁਈਨ ਵਾਲੀ ਲੋਕੇਸ਼ਨ, ਜਾਂ 2 County Court ਸ਼ੈਡਨ ਵਾਲੇ ਪਲਾਜ਼ੇ ਵਾਲੀ ਲੋਕੇਸ਼ਨ, ਅਤੇ ਜਾਂ ਤੁਸੀਂ ਮੈਕਲੋਗਨ ਅਤੇ ਸੈਂਡਲਵੁੱਡ ਵਾਲੇ ਪਲਾਜ਼ੇ ਦੇ ਵਿੱਚ ਜਿਹੜਾ ਪੀਜ਼ਾ ਟੂ ਗੋ ਆ, ਇਹਨਾਂ 3 ਲੋਕੇਸ਼ਨ 'ਤੇ ਕਦੇ ਵੀ ਤੁਸੀਂ ਕੋਈ ਵੀ ਪੀਜ਼ਾ ਬਾਏ ਕਰਦੇ ਹੋ, ਰੇਡੀ ਉਡਾਣ ਦਾ ਰੈਫਰੈਂਸ ਦੇ ਦਿਓ, 1 ਡਿਪ 'ਚ 1 ਡਰਿੰਕ ਮੇਰੇ ਵੱਲੋਂ ਬਿਲਕੁਲ ਫ੍ਰੀ। ਸੋ ਪੀਜ਼ਾ ਟੂ ਗੋ, ਬੈਸਟ ਪੀਜ਼ਾ ਇਨ ਦਾ ਟਾਊਨ, 905-805-9696 905-840-9696 ਪੀਜ਼ਾ ਟੂ ਗੋ 'ਤੇ ਤੁਸੀਂ ਪਹੁੰਚਣਾ ਆ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਸਪੈਸ਼ਲੀ ਗੱਲਬਾਤ ਕਰ ਰਹੇ ਸੀ ਪੰਜਾਬ ਦੇ ਹਾਲਾਤਾਂ 'ਤੇ। ਸੋ ਪੰਜਾਬ ਦੇ ਕੀ ਹਾਲਾਤ ਬਣ ਗਏ ਨੇ, ਅੱਗੇ ਜਾ ਕੇ ਕੀ ਹੋਊਗਾ, ਪ੍ਰਸ਼ਾਸਨ ਕੀ ਮੋੜ ਲੈਂਦਾ ਆ, ਦੇਖੇ ਜੀ ਕੀ ਬਣਦਾ ਆ। ਪਰ ਜੋ ਵੀ ਕੁਛ ਹੋ ਰਿਹਾ ਪੰਜਾਬ ਦੇ ਵਿੱਚ, ਇਹ ਚੰਗਾ ਨਹੀਂ ਹੋ ਰਿਹਾ। ਸੋ 905-673-3337

ਸੋ 905-673-3337 905-673-3337 ਜੁੜੇ ਹੋਏ ਰੇਡੀਓ ਪ੍ਰੋਗਰਾਮ ਉਡਾਨ ਦੇ ਨਾਲ ਏ ਐਮ 530 ਤੋਂ ਪ੍ਰਾਪਤ ਸੰਧੂ ਦੇ ਨਾਲ। ਔਰ ਜੇ ਤੁਸੀਂ ਰੇਡੀਓ ਪ੍ਰੋਗਰਾਮ ਉਡਾਨ ਦੇ ਵਿੱਚ ਆਪਣੇ ਬਿਜ਼ਨਸ ਨੂੰ ਐਡਵਰਟਾਈਜ਼ ਕਰਨਾ ਚਾਹੁੰਦੇ ਹੋ, ਤੁਸੀਂ ਆਪਣੇ ਬਿਜ਼ਨਸ ਦੀ ਐਡਵਰਟਾਈਜ਼, ਤੁਸੀਂ ਇਮੀਗ੍ਰੇਸ਼ਨ ਦਾ ਕੰਮ ਕਰਦੇ ਹੋ, ਤੁਸੀਂ ਲਾਈਫ ਇੰਸ਼ੋਰੈਂਸ ਦਾ ਕੰਮ ਕਰਦੇ ਹੋ, ਕੰਸਟਰਕਸ਼ਨ ਦਾ ਕੰਮ ਕਰਦੇ ਹੋ, ਕਿਸੇ ਵੀ ਤਰ੍ਹਾਂ ਦੇ ਤੁਸੀਂ ਜ਼ਿਆਦਾਤਰ ਜਿਹੜੇ ਆਪਣੇ ਘਰਾਂ ਦੇ ਵਿੱਚ ਕਲੀਨਿੰਗ ਦਾ ਕੰਮ ਜਾਂ ਕਲੀਨਿੰਗ ਸਰਵਿਸ ਦਾ ਕੰਮ ਕਰਦੇ ਹੋ, ਉਹ ਵੀ ਕੰਮ ਕਰਦੇ ਹੋ, ਸਨੋ ਰਿਮੂਵਲ ਦਾ ਕੰਮ ਕਰਦੇ ਹੋ, ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਸਾਡੇ ਕੋਲ ਕੁਛ ਕੁ ਸਲੋਟਸ ਪਏ ਨੇ, ਸੋ 437-0001-437-8700-0001 ਜਾਂ ਤੁਸੀਂ ਰੇਡੀਓ ਉਡਾਨ ਇੰਸਟਾਗ੍ਰਾਮ 'ਤੇ ਸਾਨੂੰ DM ਕਰ ਸਕਦੇ ਹੋ। ਬਹੁਤ ਵਾਜਬ ਜੇ ਬਜਟ ਦੇ ਵਿੱਚ ਤੁਹਾਡੀ ਐਡਵਰਟਾਈਜ਼ ਅਸੀਂ ਰੇਡੀਓ ਪ੍ਰੋਗਰਾਮ ਉਡਾਨ 'ਤੇ ਕਰਾਂਗੇ, ਨਾਲ ਤੁਹਾਨੂੰ ਸੋਸ਼ਲ ਮੀਡੀਆ ਦੇ ਉੱਪਰ ਵੀ ਪ੍ਰਮੋਟ ਕਰਾਂਗੇ। ਸੋ ਕਾਲ ਕਰ ਸਕਦੇ ਹੋ ਜਾਂ ਤੁਸੀਂ ਰੇਡੀਓ ਪ੍ਰੋਗਰਾਮ ਦੇ ਆਪਣੇ ਇੰਸਟਾਗ੍ਰਾਮ ਦੇ ਉੱਪਰ DM ਵੀ ਕਰ ਸਕਦੇ ਹੋ, ਉਡਾਨ ਮੀਡੀਆ ਆਫੀਸ਼ੀਅਲ ਦੇ ਪੇਜ ਦੇ ਉੱਪਰ, ਅਤੇ ਜਾਂ 437-870-0001 'ਤੇ ਕਾਲ ਕੀਤੀ ਜਾ ਸਕਦੀ ਹੈ।

0: ਸੋ 4378700001 ਅਸੀਂ ਅੱਜ ਦਾ ਪ੍ਰੋਗਰਾਮ ਅਤੇ ਉਮੀਦ ਕਰਦੇ ਹਾਂ ਤੁਸੀਂ ਚੜ੍ਹਦੀ ਕਲਾ 'ਚ ਹੋਵੋਗੇ, ਠੀਕ ਠਾਕ ਹੋਵੋਗੇ ਔਰ ਕੱਲ੍ਹ ਨੂੰ ਮਿਲਦੇ ਹਾਂ ਜੀ ਇਸੇ ਵੇਲੇ ਇਸੇ ਘੜੀ ਇਸੇ ਪਲ ਫਿਰ ਗੱਲਾਂ ਬਾਤਾਂ ਕਰਾਂਗੇ। ਸੱਚ ਬੋਲਣ ਦੀ ਗੱਲਬਾਤ ਅਸੀਂ ਕਰ ਰਹੇ ਸੀ ਅੱਜ ਕਿ ਸੱਚ ਸਭ ਸੁਣਨਾ ਚਾਹੁੰਦੇ ਨੇ
1: ਜੀ,
0: ਸੱਚ ਸਾਰੇ ਸੁਣਨਾ ਚਾਹੁੰਦੇ ਨੇ, ਚੰਗੀਆਂ ਗੱਲਾਂ, ਚੰਗੇ ਲੋਕ, ਜਿੱਦਾਂ ਝੋਟੇ ਨੂੰ ਪਸੰਦ ਸਭ ਕਰਦੇ ਸਨ, ਪਰ ਹੋਇਆ ਕੀ, ਮੌਕੇ 'ਤੇ ਉਸਦੀ ਤੜਫਦੀ ਹੋਏ ਆਖਰੀ ਸਾਵਾਂ 'ਚ ਪਈ ਲਾਸ਼ ਨੂੰ ਵੀ ਕਿਸੇ ਨੇ, ਚਲੋ ਖੈਰ ਇਹ ਚੀਜ਼ਾਂ ਸਾਡੇ ਵਾਸਤੇ ਬਹੁਤ ਸ਼ਰਮਨਾਕ ਆ। ਸਾਡੇ ਪੰਜਾਬੀਆਂ ਨੂੰ ਤਾਂ ਇਹ ਗੱਲਾਂ ਸ਼ੋਭਾ ਨਹੀਂ ਦਿੰਦੀਆਂ ਕਿ ਅਸੀਂ ਮਰਦੇ ਹੋਏ ਇਨਸਾਨ ਦੀ ਵੀਡੀਓ ਬਣਾਈਏ, ਤੜਫਦੇ ਹੋਏ ਇਨਸਾਨ ਦੀ ਵੀਡੀਓ ਬਣਾਈਏ ਅਤੇ ਉਸਨੂੰ ਚੱਕ ਕੇ ਹੋਸਪਿਟਲ ਨਾ ਪਹੁੰਚਾਈਏ। ਸੋ ਪਰਮਾਤਮਾ ਸਭ ਨੂੰ ਸਮਰੱਥ ਬਖਸ਼ੇ, ਚੜ੍ਹਦੀ ਕਲਾ 'ਚ ਰਹਿਣ, ਤੰਦਰੁਸਤ ਰਹੋ, ਖੁਸ਼ ਰਹੋ, ਆਬਾਦ ਰਹੋ, ਜ਼ਿੰਦਾਬਾਦ ਰਹੋ। ਜਿਵੇਂ ਗੱਲਬਾਤ ਕਰ ਰਹੀ ਸੀ ਕਿ ਸੱਚ ਸਭ ਸੁਣਨਾ ਚਾਹੁੰਦੇ ਨੇ, ਪਰ ਬਸ਼ਰਤੇ ਉਹ ਸੱਚ ਸਾਡੇ ਬਾਰੇ ਨਾ ਹੋਵੇ,
1: ਸਾਡੇ ਬਾਰੇ ਨਾ,
0: ਲੋਕਾਂ ਬਾਰੇ ਹੋਵੇ।
1: ਬਿਲਕੁਲ ਜੀ, ਬਹੁਤ ਡੂੰਘੀ ਗੱਲ ਕਹਿਤੀ ਪ੍ਰਭ ਜੀ ਤੇ।
0: ਸੋ 905-673-3337 ਇਸੇ ਫੋਨ 'ਤੇ ਕੱਲ੍ਹ ਨੂੰ ਫਿਰ ਗੱਲਾਂ ਬਾਤਾਂ ਕਰਾਂਗੇ। ਹੁਣ ਸਾਨੂੰ ਦਿਓ ਇਜਾਜ਼ਤ, ਭੁੱਲਿਓ ਨਾ ਮੁਸਕਰਾਉਣਾ, ਹੱਸੇ ਆਬਾਦ ਰੱਖਿਓ ਔਰ ਰੌਸ਼ਨ ਦਾ ਲੈ ਸਵੇਰਾ ਫਿਰ ਮਿਲਾਂਗੇ। ਯਾਦ ਰੱਖਿਓ ਜਾਂਦੇ ਜਾਂਦੇ ਇਹ ਖੂਬਸੂਰਤ ਜਿਹਾ ਮੈਸੇਜ ਦਈਏ, 17 ਅਕਤੂਬਰ ਨੂੰ ਦੇਬੀ ਲਾਈਵ ਹੋਣ ਜਾ ਰਿਹਾ, ਦੇਬੀ ਮਖਸੂਸਪੁਰੀ ਜੀ ਆ ਰਹੇ ਨੇ ਚੰਗਿਊਜ਼ੀ SS ਆਡੀਟੋਰੀਅਮ ਦੇ ਵਿੱਚ, ਉਹਦੇ ਟਿਕਟਸ ਦੇ ਬਾਰੇ ਵੀ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ। ਦੇਬੀ ਲਾਈਵ ਲੰਬੇ ਸਮੇਂ ਤੋਂ ਬਾਅਦ ਹੋ ਰਹੀ ਆ ਬਈ ਗੁਮਨਾਮ
1: ਜੀ, ਬਹੁਤ ਪਹਿਲਾਂ ਦੇਖਿਆ ਸੀ ਮੈਂ ਲਾਈਵ, ਹੁਣ ਤਾਂ ਮੈਨੂੰ ਲੱਗਦਾ।
0: ਸੋ ਬਿਲਕੁਲ ਜੀ, ਸੋ ਤੁਸੀਂ ਦੇਬੀ ਲਾਈਵ ਬਾਰੇ ਵੀ ਸਾਡੇ ਨਾਲ ਗੱਲਬਾਤ ਕਰਨੀ ਹੈ ਤਾਂ ਵੀ ਤੁਸੀਂ ਸਾਡੇ ਨਾਲ 437-870-001 'ਤੇ ਗੱਲਬਾਤ ਕਰ ਸਕਦੇ ਹੋ।

0: ਬ੍ਰੈਂਪਟਨ ਵਿੱਚ ਜੇ ਤੁਸੀਂ ਲੱਭ ਰਹੇ ਹੋ ਬੈਸਟ ਕੁਆਲਿਟੀ ਤੇ ਇੰਪੋਰਟਡ ਪ੍ਰੋਡਕਟਸ, ਤਾਂ ਫਿਰ ਤੁਹਾਡੀ ਟੈਨਸ਼ਨ ਹੁਣ ਛੂ ਮੰਤਰ ਹੋ ਜਾਵੇਗੀ। ਆਓ ਬ੍ਰੈਂਪਟਨ ਕੈਸ਼ ਐਂਡ ਕੈਰੀ ਤੇ, ਜਿੱਥੇ ਮਿਲਦੇ ਨੇ ਫਰੈਸ਼ ਵੈਜੀਟੇਬਲ, ਸਪਾਈਸਿਸ, ਸਨੈਕਸ, ਗਰੋਸਰੀਜ਼ ਤੇ ਕਿਚਨ ਆਈਟਮਸ, ਸਭ ਇੱਕੋ ਥਾਂ ਤੇ, ਐਂਡ ਮਾਈਂਡ ਬਲੋਇੰਗ ਵੈਰਾਈਟੀ ਨਾਲ ਤੁਹਾਨੂੰ ਲੱਗੂ ਸ਼ਾਪਿੰਗ ਦਾ ਮਜ਼ਾ ਅਸਲੀ ਪੰਜਾਬ ਵਰਗਾ। ਯਾਦ ਰੱਖੋ, 100 ਕੈਨੇਡੀ ਰੋਡ, ਸਾਊਥ ਬ੍ਰੈਂਪਟਨ, ਜਾਂ ਫਿਰ ਕੰਟੈਕਟ ਕਰ ਸਕਦੇ ਹੋ 9052304800 ਤੇ, ਜਾਂ ਈਮੇਲ ਕਰੋ ਬ੍ਰੈਂਪਟਨ ਕੈਸ਼ ਐਂਡ ਕੈਰੀ 2023@gmail.com ਤੇ। ਬਿਊਟੀ ਇੰਡਸਟਰੀ ਦੀ ਦੁਨੀਆ ਵਿੱਚ ਆਪਣਾ ਕਰੀਅਰ ਬਣਾਉਣ ਬਾਰੇ ਸੋਚ ਰਹੇ ਹੋ ਤਾਂ ਹੋ ਜਾਓ ਟੈਨਸ਼ਨ ਫ੍ਰੀ। ਅਮਾਇਰਾ ਅਕੈਡਮੀ ਹੇਅਰ ਐਂਡ ਐਸਥੈਟਿਕਸ ਤੁਹਾਡੇ ਇਸੇ ਕਰੀਅਰ ਤੇ ਡ੍ਰੀਮਸ ਨੂੰ ਦਿਖਾਉਣਗੇ ਸਹੀ ਰਾਹ, ਜੋ ਪ੍ਰੋਵਾਈਡ ਕਰਦੇ ਹਨ ਸਭ ਤੋਂ ਬਿਹਤਰੀਨ ਤੇ ਕੰਪਲੀਟ ਕੋਰਸ ਪੈਕੇਜ ਪੂਰੇ ਕੈਨੇਡਾ ਵਿੱਚ। ਹੇਅਰ ਸਟਾਈਲਿੰਗ ਡਿਪਲੋਮਾ, ਮੈਡੀਕਲ ਐਸਥੈਟਿਕ ਡਿਪਲੋਮਾ, ਇਹ ਸਭ ਦੇ ਨਾਲ ਨਾਲ ਅਮਾਇਰਾ ਅਕੈਡਮੀ ਆਪਣੇ ਯੂਨੀਕ ਤੇ ਸੁਪਰ ਸੈਟਿਸਫਾਈਂਗ ਹੇਅਰ ਸਰਵਿਸਿਸ ਐਂਡ ਸਪਾ ਲਈ ਵੀ ਜਾਣੇ ਜਾਂਦੇ ਹਨ। ਹੁਣੇ ਕਾਲ ਕਰੋ 9053996110 ਤੇ, ਔਰ ਵਿਜ਼ਿਟ 114 ਕੈਨੇਡੀ ਰੋਡ, ਯੂਨਿਟ 2, ਬ੍ਰੈਂਪਟਨ, ਓਨਟਾਰੀਓ। ਸਵਾਦ ਦੇ ਮਾਮਲੇ ਵਿੱਚ ਕੰਪਰੋਮਾਈਜ਼ ਕਦੇ ਵੀ ਨਹੀਂ ਕਰਨਾ ਚਾਹੀਦਾ, ਇਸੇ ਲਈ ਤੁਹਾਡੇ ਲਈ ਹੈ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। 1999 ਤੋਂ ਲੈ ਕੇ ਬ੍ਰੈਂਪਟਨ ਨੂੰ ਸਰਵ ਕਰ ਰਹੇ ਹਨ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। ਲੁਤਫ ਉਠਾਓ ਸਵਾਦਿਸ਼ਟ ਪੰਜਾਬੀ ਖਾਣੇ ਦਾ। ਬੁਫੇ, ਡਾਈਨ ਇਨ, ਟੇਕ ਆਊਟ, ਕੇਟਰਿੰਗ, ਲੰਚ ਤੇ ਡਿਨਰ, ਸਾਰਾ ਕੁਝ ਹੈ। ਸਵੀਟਸ ਤੇ ਸਨੈਕਸ ਦੀ ਵੱਡੀ ਕਲੈਕਸ਼ਨ ਵੀ ਹੈ, ਜੋ ਕਿ ਤੁਹਾਨੂੰ ਜ਼ਰੂਰ ਪਸੰਦ ਆਏਗੀ। ਤੇ ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਕਾਲ ਕਰੋ 9054503333 ਤੇ। ਐਡਰੈਸ ਵਿਲੇਜ ਆਫ ਇੰਡੀਆ, 114 ਕੈਨੇਡੀ ਰੋਡ, ਸਾਊਥ ਬ੍ਰੈਂਪਟਨ। ਬ੍ਰੈਂਪਟਨ ਵਿੱਚ ਘਰ ਜਾਂ ਪ੍ਰਾਪਰਟੀ ਖਰੀਦਣਾ ਚਾਹੁੰਦੇ ਹੋ? ਇੰਦਰ ਅਰੋੜਾ ਹੈ ਨਾ, ਆਪਣੇ ਬਿਜ਼ਨਸ ਪ੍ਰੋਜੈਕਟ ਲਈ ਇੱਕ ਕਮਰਸ਼ੀਅਲ ਪ੍ਰਾਪਰਟੀ ਤਾਂ ਨਹੀਂ ਲੱਭ ਰਹੇ? ਇੰਦਰ ਅਰੋੜਾ ਹੈ ਨਾ
1: ਜੀ, ਬਿਲਕੁਲ। ਅੱਜ ਹੀ ਕੰਟੈਕਟ ਕਰੋ ਰੀਮੈਕਸ ਗੋਲਡ ਰਿਐਲਿਟੀ ਇੰਕ ਦੇ ਬਹੁਤ ਹੀ ਤਜਰਬੇਕਾਰ ਤੇ ਕਾਬਿਲ ਬ੍ਰੋਕਰ ਇੰਦਰ ਅਰੋੜਾ ਨੂੰ, ਜੋ ਤੁਹਾਨੂੰ ਤੁਹਾਡੀ ਰਿਐਲਿਟੀ ਨੀਡਸ ਲਈ ਪ੍ਰੋਵਾਈਡ ਕਰਾਂਗੇ ਬੈਸਟ ਡੀਲਸ। ਇਹੀ ਨਹੀਂ, ਇੰਦਰ ਅਰੋੜਾ ਮੌਰਗੇਜ ਐਡਵਾਈਜ਼ਰ, ਰੀਅਲ ਐਸਟੇਟ ਲਾਇਰ ਐਂਡ ਸਟੈਗਿੰਗ ਸਰਵਿਸਿਜ਼ ਵੀ ਪ੍ਰੋਵਾਈਡ ਕਰਦੇ ਨੇ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਕਾਲ ਕਰੋ 4165257400। ਕੈਨੇਡਾ ਦੇ ਮੋਸਟ ਫੇਮਸ ਤੇ ਮੰਨੇ ਪਰਮੰਨੇ ਬ੍ਰੈਂਪਟਨ ਕੈਸ਼ ਐਂਡ ਕੈਰੀ, ਕੈਲਗਰੀ ਤੇ ਨਿਆਗਰਾ ਫਾਲਸ ਵਿੱਚ ਵੀ, ਜੋ ਕਿ ਹਨ ਇੰਪੋਰਟਰ, ਰਿਟੇਲਰ ਐਂਡ ਹੋਲਸੇਲਰ ਫਾਰ ਹੋਮ, ਕਿਚਨ, ਕਮਰਸ਼ੀਅਲ ਫੂਡ ਪ੍ਰੋਡਕਟਸ ਤੇ ਇਕਵਿਪਮੈਂਟ ਤੇ ਹੋਰ ਵੀ ਐਂਡਲੈਸ ਪ੍ਰੋਡਕਟਸ ਦੇ। ਫਿਰ ਤਿਆਰੀਆਂ ਕਰ ਲੋ ਤੇ ਸ਼ਾਪਿੰਗ ਲਿਸਟ ਵੀ ਰੈਡੀ ਕਰ ਲੋ। ਕਮਿੰਗ ਸੂਨ, ਐਡਰੈਸ 3643 ਪੋਰਟੇਜ ਰੋਡ, ਨਿਆਗਰਾ ਫਾਲਸ, ਐਂਡ 292230 ਵੈਗਨ ਵੀਲ ਬੁਲੇਵਾਰਡ, ਕੈਲਗਰੀ। ਕਾਲ ਕਰੋ ਸਰਦਾਰ ਦਲਬੀਰ ਸਿੰਘ ਕਥੂਰੀਆ ਜੀ ਨੂੰ ਐਟ 4167009100। ਤੁਸੀਂ ਸੁਣ ਰਹੇ ਹੋ ਸਬਰੰਗ ਰੇਡੀਓ ਬ੍ਰੈਂਪਟਨ ਬਾਈ ਡਾਕਟਰ ਦਲਬੀਰ ਸਿੰਘ ਕਥੂਰੀਆ, ਵਿਸ਼ਵ ਪੰਜਾਬੀ ਸਭਾ।
2: ਮੇਰਾ ਨਾਮ ਤਜਿੰਦਰ ਸਿੰਘ ਭਿੰਡਰ, ਵਾਰਡ 1 ਤੇ ਵਾਰਡ 5 ਵਿੱਚੋਂ ਸਿਟੀ ਕੌਂਸਲਰ ਦੀਆਂ ਇਲੈਕਸ਼ਨ ਲਈ ਰਨ ਕਰ ਰਿਹਾ ਹਾਂ। ਮਿਸਿਸਾਗਾ ਤੋਂ ਲੈ ਕੇ ਹਾਈਵੇ 410 ਤੱਕ ਸਾਡੀ ਬਾਉਂਡਰੀ ਹੈ ਜੀ। ਦੂਜੇ ਪਾਸਿਓਂ ਕਵੀਨ ਤੋਂ ਲੈ ਕੇ ਬਵੇੜ ਤੱਕ ਸਾਡਾ ਇੱਕੋ ਹੀ ਮੋਟੋ ਆ, ਲੋਕਾਂ ਨੂੰ ਇੱਕ ਸੁਨੇਹਾ ਪਹੁੰਚਾਉਣਾ ਵੀ ਤੁਸੀਂ ਵੋਟ ਪਾਉਣਾ ਨਾ ਭੁੱਲਿਓ, ਅਸੀਂ ਤੁਹਾਡੇ ਲਈ ਕੰਮ ਕਰਨਾ ਨਹੀਂ ਭੁੱਲਦੇ। ਮੇਰਾ ਫੋਨ ਨੰਬਰ ਆ 4372473594। ਧੰਨਵਾਦ।
3: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਤਜਿੰਦਰ ਸਿੰਘ ਪਿੰਡਰ।

ਮਾਂ ਬੋਲੀ ਹੈ ਮਾਵਾਂ ਵਰਗੀ ਠੰਡੀਆਂ ਮਿੱਠੀਆਂ ਛਾਵਾਂ ਵਰਗੀ ਮਾਂ ਬੋਲੀ ਹੈ ਮਾਵਾਂ ਵਰਗੀ ਠੰਡੀਆਂ ਮਿੱਠੀਆਂ ਛਾਵਾਂ ਵਰਗੀ ਬਾਲ ਪੁਨੇ ਦੇ ਚਾਵਾਂ ਵਰਗੀ ਤੇ ਸੱਜਣ ਦੀਆਂ ਖੁੱਲੀਆਂ ਬਾਹਾਂ ਵਰਗੀ ਖੁੱਲੀਆਂ ਡੁੱਲੀਆਂ ਥਾਵਾਂ ਵਰਗੀ ਮੇਰੇ ਪਿੰਡ ਨੂੰ ਜਾਂਦੇ ਰਾਹਾਂ ਵਰਗੀ ਆਓ ਇਸ ਦੀ ਸ਼ਾਨ ਵਧਾਈਏ ਇਹਦੇ ਸੋਹਲੇ ਰਲ ਮਿਲ ਗਾਈਏ ਕਿਉਂਕਿ ਬੋਲੀ ਨਾ ਰਹੀ ਤਾਂ ਕਵਿਤਾਵਾਂ ਰੁਲ ਜਾਣੀਆਂ ਮਾਵਾਂ ਦੀਆਂ ਲੋਰੀਆਂ ਦਵਾਵਾਂ ਰੁਲ ਜਾਣੀਆਂ ਐਡੇ ਮਹਿੰਗੇ ਮੁੱਲ ਵਾਲੀ ਚੀਜ਼ ਨਾ ਗਵਾ ਦਿਓ ਵੇਖਿਓ ਪੰਜਾਬੀ ਉਹ ਪੰਜਾਬੀ ਨਾ ਭੁਲਾ ਦਿਓ ਵੇਖਿਓ

ਚੇਅਰਮੈਨ ਡਾਕਟਰ ਦਲਬੀਰ ਕਥੂਰੀਆ ਜੀ ਦੁਆਰਾ ਮਾਂ ਬੋਲੀ ਪੰਜਾਬੀ ਪੰਜਾਬ ਅਤੇ ਪੰਜਾਬੀਅਤ ਨੂੰ ਸਮਰਪਿਤ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ ਜੁੜ ਚੁੱਕੇ ਸਾਰੇ ਹੀ ਦੋਸਤਾਂ ਮਿੱਤਰਾਂ ਭੈਣ ਭਰਾਵਾਂ ਬਜ਼ੁਰਗਾਂ ਅਤੇ ਰੱਬ ਵਰਗੀਆਂ ਮਾਵਾਂ ਨੂੰ

ਨਾਮ ਹੀ ਹੋਵਣ ਤਾਂ ਵੀ ਸੋਹਣੇ ਲੱਗਦੇ ਨੇ, ਨਾਮ ਹੀ ਹੋਵਣ ਤਾਂ ਵੀ ਸੋਹਣੇ ਲੱਗਦੇ ਨੇ, ਕੁਝ ਬੰਦਿਆਂ ਦੇ ਨਾਂ ਵੀ ਸੋਹਣੇ ਲੱਗਦੇ ਨੇ। ਦਿਲ ਵਿੱਚ ਹੋਵੇ ਆਸ ਕਿਸੇ ਦੇ ਆਵਣ ਦੀ, ਦਿਲ ਵਿੱਚ ਹੋਵੇ ਆਸ ਕਿਸੇ ਦੇ ਆਵਣ ਦੀ, ਉਦੋਂ ਕਾਲੇ ਕਾਂ ਵੀ ਸੋਹਣੇ ਲੱਗਦੇ ਨੇ। ਸੱਜਣਾ ਦੇ ਤਿਲ ਠੋਡੀ ਤੇ ਜਾਂ ਬੁੱਲੀਆਂ ਤੇ, ਸੱਜਣਾ ਦੇ ਤਿਲ ਠੋਡੀ ਤੇ ਜਾਂ ਬੁੱਲੀਆਂ ਤੇ, ਹੱਸਣ ਜਿਹੜੀ ਥਾਂ ਵੀ ਸੋਹਣੇ ਲੱਗਦੇ ਨੇ। ਦੂਜੇ ਕੰਢੇ ਪੱਟ ਚਰੀਂਦੇ ਹੋਵਣ ਤੇ, ਘੜਿਆਂ ਨਾਲ ਚਣਾ ਵੀ ਸੋਹਣੇ ਲੱਗਦੇ ਨੇ। ਰੱਬ ਦੀ ਕਸਮ ਰੁੱਖ ਸੱਜਣਾ ਦੇ ਵਿਹੜੇ ਦੇ, ਰੱਬ ਦੀ ਕਸਮ ਰੁੱਖ ਸੱਜਣਾ ਦੇ ਵਿਹੜੇ ਦੇ, ਦੇਣ ਨਾ ਭਾਵੇਂ ਛਾਂ ਵੀ ਸੋਹਣੇ ਲੱਗਦੇ ਨੇ, ਦੇਣ ਨਾ ਭਾਵੇਂ ਛਾਂ ਵੀ ਸੋਹਣੇ ਲੱਗਦੇ ਨੇ। ਸਤਿ ਸ਼੍ਰੀ ਅਕਾਲ ਜੀ ਦੋਸਤੋ, ਸਤਿ ਸ਼੍ਰੀ ਅਕਾਲ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਸਮਰਪਿਤ ਰੇਡੀਓ ਪ੍ਰੋਗਰਾਮ ਸਭ ਰੰਗ ਲੈ ਕੇ ਹਾਜ਼ਰ ਹਾਂ। ਮੈਂ ਤੁਹਾਡਾ ਆਪਣਾ ਹੋਸਟ, ਤੁਹਾਡਾ ਦੋਸਤ, ਰੇਡੀਓ ਪ੍ਰੋਗਰਾਮ ਸਭ ਰੰਗ ਦਾ ਸੂਤਰਧਾਰ ਡਾਕਟਰ ਦਰਸ਼ਨਦੀਪ, ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਪੇਸ਼ ਹੁੰਦੇ ਰੇਡੀਓ ਪ੍ਰੋਗਰਾਮ ਸਭ ਰੰਗ ਨੂੰ ਲੈ ਕੇ, ਜਿਸ ਨੂੰ ਤੁਸੀਂ ਸੁਣਦੇ ਹੋ, ਜਿਸ ਨਾਲ ਤੁਸੀਂ ਜੁੜਦੇ ਹੋ, ਜਿਸ ਨੂੰ ਤੁਸੀਂ ਪਿਆਰ ਕਰਦੇ ਹੋ, ਜਿਸ ਨੂੰ ਤੁਸੀਂ ਆਪਣਾ ਪ੍ਰੋਗਰਾਮ ਸਮਝ ਕੇ ਫੋਨ ਵੀ ਕਰਦੇ ਹੋ ਔਰ ਸਾਡੀ ਹੌਸਲਾ ਅਫਜ਼ਾਈ ਵੀ ਕਰਦੇ ਹੋ। ਅਤੇ ਸਾਡੀ ਕੋਸ਼ਿਸ਼ ਵੀ ਇਹੀ ਹੁੰਦੀ ਹੈ ਕਿ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਆਪਣੇ ਉਸ ਪੰਜਾਬ ਦੀਆਂ ਗੱਲਾਂ ਬਾਤਾਂ ਕੀਤੀਆਂ ਜਾਣ, ਉਸ ਪੰਜਾਬੀ ਸੱਭਿਆਚਾਰ ਦੀਆਂ, ਉਸ ਪੰਜਾਬੀ ਮਾਂ ਬੋਲੀ ਦੀਆਂ, ਜਿਸ ਨੂੰ ਅਸੀਂ ਇੰਨੀ ਦੂਰ ਕੈਨੇਡਾ ਦੇ ਵਿੱਚ ਵੱਸਦੇ ਹੋਏ ਮਿਸ ਕਰਦੇ ਹਾਂ। ਉਸ ਪੁਰਾਣੇ ਪੰਜਾਬ ਦੀਆਂ ਯਾਦਾਂ ਸਾਨੂੰ ਅਕਸਰ ਹੀ ਆਉਂਦੀਆਂ ਰਹਿੰਦੀਆਂ ਨੇ। ਕਈ ਵਾਰ ਖਾਸ ਸਿਚੁਏਸ਼ਨ ਦੇ ਵਿੱਚ ਜ਼ਿਆਦਾ ਯਾਦਾਂ ਆਉਂਦੀਆਂ ਨੇ, ਜਦੋਂ ਅਸੀਂ ਕਿਸੇ ਐਸੀ ਸਿਚੁਏਸ਼ਨ ਦੇ ਵਿੱਚ ਹੋਈਏ ਨਾ, ਤਾਂ ਮਿਸ ਕਰੀਏ ਕਿ ਯਾਰ ਉਹ ਪੁਰਾਣਾ ਪੰਜਾਬ, ਉਹ ਪੁਰਾਣੇ ਦੋਸਤ, ਉਹ ਪੁਰਾਣੇ ਮਿੱਤਰ, ਭੈਣ ਭਰਾ, ਉਹ ਪੁਰਾਣੀਆਂ ਥਾਵਾਂ ਜਿੱਥੇ ਸਾਡੀਆਂ ਬਹੁਤ ਅੱਛੀਆਂ ਅੱਛੀਆਂ ਯਾਦਾਂ ਜਿਹੜੀਆਂ ਜੁੜੀਆਂ ਹੋਈਆਂ ਸੀ, ਬਹੁਤ ਯਾਦ ਆਉਂਦੀਆਂ। ਉਹ ਕਹਿੰਦੇ ਜਦੋਂ ਕਿਸੇ ਚੀਜ਼ ਦੀ ਅਣਹੋਂਦ ਹੋਵੇ ਨਾ, ਤਾਂ ਉਹ ਚੀਜ਼ ਤੁਹਾਨੂੰ ਜ਼ਿਆਦਾ ਯਾਦ ਆਉਂਦੀ ਹੈ। ਜਿੰਨੀ ਕੋਈ ਚੀਜ਼ ਤੁਹਾਡੇ ਕੋਲ ਜ਼ਿਆਦਾ ਮਾਤਰਾ ਦੇ ਵਿੱਚ ਹੋਵੇ, ਉਹਨੂੰ ਉਦੋਂ ਓਨੀ ਸਾਨੂੰ ਉਹਦੀ ਕਦਰ ਘੱਟ ਲੱਗਦੀ ਹੈ। ਜਿੰਨੀ ਕੋਈ ਚੀਜ਼ ਸਾਡੇ ਕੋਲ ਘੱਟ ਮਾਤਰਾ ਵਿੱਚ ਹੋਵੇ, ਉਹਨੂੰ ਓਨੀ ਸਾਨੂੰ ਉਹ ਚੀਜ਼ ਜ਼ਿਆਦਾ ਜਿਹੜੀ ਅੱਛੀ ਲੱਗਦੀ ਹੈ। ਸੋ ਪੰਜਾਬ ਨੂੰ ਕਿਉਂਕਿ ਅਸੀਂ ਛੱਡਿਆ, ਆਪਣੀ ਸਰਜ਼ਮੀਨ ਨੂੰ ਅਸੀਂ ਛੱਡਿਆ, ਆਪਣੇ ਬੱਚਿਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਦੇ ਲਈ ਅਸੀਂ ਇੱਥੇ ਆਏ ਹੋਏ ਹਾਂ, ਤਾਂ ਸੁਭਾਵਿਕ ਤੌਰ 'ਤੇ ਹੈ ਉਹ ਪੁਰਾਣਾ ਜੀਵਨ, ਉਹ ਸਾਡੇ ਪੁਰਾਣੇ ਸਮੇਂ, ਉਹ ਪੁਰਾਣਾ ਜਿੱਥੇ ਅਸੀਂ ਆਪਣਾ ਬਚਪਨ ਗੁਜ਼ਾਰਿਆ, ਜਿੱਥੇ ਅਸੀਂ ਜਵਾਨੀ ਗੁਜ਼ਾਰੀ, ਉਹ ਯਾਦ ਆਉਣੀ ਸੁਭਾਵਿਕ ਹੀ ਹੈ। ਸੋ ਸਭ ਰੰਗ ਰੇਡੀਓ, ਜਿਸ ਦਾ ਇੱਕੋ ਇੱਕ ਨੰਬਰ ਹੈ 647-367-5353, 647-367-5353, 647-367-5353 ਪੇਸ਼ ਕੀਤਾ ਜਾਂਦਾ ਹੈ ਰੇਡੀਓ ਪ੍ਰੋਗਰਾਮ ਸਭ ਰੰਗ ਨੂੰ ਵਿਸ਼ਵ ਪੰਜਾਬੀ ਸਭਾ ਦੇ ਦੁਆਰਾ। ਵਿਸ਼ਵ ਪੰਜਾਬੀ ਸਭਾ ਦੇ ਦੁਆਰਾ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ ਨਾਲ ਤੁਸੀਂ ਪੜ੍ਹਦੇ ਹੋ ਆਨਲਾਈਨ ਪੰਜਾਬੀ ਅਖਬਾਰ, ਜਿਹੜਾ ਰੋਜ਼ ਤੁਸੀਂ ਆਨਲਾਈਨ ਪੜ੍ਹ ਸਕਦੇ ਹੋ। ਪੰਜਾਬ ਤੋਂ ਪਬਲਿਸ਼ ਹੁੰਦਾ ਹੈ ਔਰ ਉਹਦੇ ਵਿੱਚ ਪੰਜਾਬ ਦੀ ਰਾਜਨੀਤੀ ਦੀਆਂ, ਕੈਨੇਡਾ ਦੀ ਰਾਜਨੀਤੀ ਦੀਆਂ ਔਰ ਸਾਡੇ ਵਿਸ਼ਵ ਪੰਜਾਬੀ ਸਭਾ ਦੀਆਂ ਜੋ ਜੋ ਗਤੀਵਿਧੀਆਂ ਹੁੰਦੀਆਂ ਨੇ, ਇਸ ਤੋਂ ਇਲਾਵਾ ਸਮਾਜ ਦੇ ਵਿੱਚ ਜਿਹੜੇ ਜਿਹੜੇ ਵੀ ਕੋਈ ਭਖਦੇ ਮੁੱਦੇ ਹੋਣ, ਕੋਈ ਨੈਸ਼ਨਲ ਲੈਵਲ ਦੇ ਜਾਂ ਇੰਟਰਨੈਸ਼ਨਲ ਲੈਵਲ ਦੇ, ਉਹ ਸਾਰੇ ਉਸ ਅਖਬਾਰ ਦੇ ਵਿੱਚ ਕਵਰ ਕੀਤੇ ਜਾਂਦੇ ਨੇ। ਤੁਸੀਂ ਉਸ ਨੂੰ ਪੜ੍ਹ ਸਕਦੇ ਹੋ ਆਨਲਾਈਨ, ਉਸ ਦੀ ਐਪ ਲਓ, ਡਾਊਨਲੋਡ ਕਰਕੇ ਵਿਸ਼ਵ ਪੰਜਾਬੀ ਸਾਂਝ। VPS24.ca 24 ਘੰਟੇ 7 ਦਿਨ ਚੱਲਣ ਵਾਲਾ IPTV ਚੈਨਲ, ਤੁਸੀਂ IPTV ਚੈਨਲ ਦੇ ਪੰਜਾਬੀ ਸੈਕਸ਼ਨ ਵਿੱਚ ਜਾ ਕੇ VPS24.hd ਭਰੋਗੇ ਤਾਂ ਸਾਡੇ IPTV ਚੈਨਲ ਦੇ ਨਾਲ ਤੁਸੀਂ ਜੁੜ ਜਾਓਗੇ, ਜਿੱਥੇ ਤੁਸੀਂ ਦੇਖੋਗੇ ਪੰਜਾਬੀ ਦੀਆਂ ਪੁਰਾਣੀਆਂ, ਪੰਜਾਬੀ ਦੀਆਂ ਕਲਾਸਿਕ ਔਰ ਪੰਜਾਬੀ ਦੀਆਂ ਨਵੀਆਂ ਔਰ ਲੇਟੈਸਟ ਰਿਲੀਜ਼ ਹੋਈਆਂ ਫਿਲਮਾਂ ਅਕਸਰ ਅਸੀਂ ਅਪਲੋਡ ਕਰਦੇ ਰਹਿੰਦੇ ਹਾਂ। ਇਸ ਤੋਂ ਇਲਾਵਾ ਵਿਸ਼ਵ ਪੰਜਾਬੀ ਸਭਾ ਵੱਲੋਂ ਜੋ ਜੋ ਗਤੀਵਿਧੀਆਂ ਦਾ ਆਯੋਜਨ ਕੀਤਾ ਜਾਂਦਾ ਹੈ, ਚਾਹੇ ਉੱਥੇ ਕੈਨੇਡਾ ਦੇ ਵਿੱਚ ਹੋਣ ਜਾਂ ਕਿਤੇ ਹੋਰ ਜਿੱਥੇ ਜਿੱਥੇ ਇਸ ਦੀਆਂ ਇਕਾਈਆਂ ਨੇ, ਜੋ ਜੋ ਪ੍ਰੋਗਰਾਮ ਉੱਥੇ ਹੁੰਦੇ ਨੇ, ਉਹਨਾਂ ਸਾਰਿਆਂ ਦੀ ਰਿਕਾਰਡਿੰਗ ਅਸੀਂ ਉਸ 'ਤੇ ਅਪਲੋਡ ਕਰਦੇ ਰਹਿੰਦੇ ਹਾਂ। ਇਹਨਾਂ ਦਿਨਾਂ ਦੇ ਵਿੱਚ ਸਾਡੀ ਜਿਹੜੀ 2-3-4 ਅਕਤੂਬਰ ਨੂੰ ਕਾਨਫਰੰਸ ਹੋਈ ਸੀ, ਉਸ ਦੀਆਂ 3 ਦਿਨ ਦੀਆਂ ਜਿਹੜੀਆਂ ਲਾਈਵ ਟੈਲੀਕਾਸਟ ਜਿਹੜਾ ਨਾ, ਉਹ ਲਗਾਤਾਰ ਉੱਥੇ ਚੱਲ ਰਿਹਾ, ਕਿਉਂਕਿ ਉਹਨਾਂ ਦੋਸਤਾਂ, ਮਿੱਤਰਾਂ, ਭੈਣ ਭਰਾਵਾਂ ਦੇ ਲਈ ਜਿਹੜੇ ਹਾਜ਼ਰ ਨਹੀਂ ਹੋ ਸਕੇ, ਉਹ ਜ਼ਰੂਰ ਉਸ ਪ੍ਰੋਗਰਾਮ ਨੂੰ ਦੇਖਣ ਅਤੇ ਅਹਿਸਾਸ ਕਰਨ ਕਿ ਕਾਸ਼ ਅਸੀਂ ਵੀ ਉਸ ਪ੍ਰੋਗਰਾਮ ਨੂੰ
ਜੁਆਇਨ ਕੀਤਾ ਹੁੰਦਾ ਜੀ, ਅਸੀਂ ਵੀ ਉਸ ਪ੍ਰੋਗਰਾਮ ਦੇ ਵਿੱਚ ਹਾਜ਼ਰ ਹੋਏ ਹੁੰਦੇ। ਚਲੋ ਖੈਰ, ਅੱਜ ਹੋ ਗਿਆ ਜੀ, ਦਿਨ ਹੋ ਗਿਆ 13 ਤਰੀਕ ਹੋ ਗਈ, ਮੰਗਲਵਾਰ ਦਾ ਦਿਨ ਹੈ, 21 ਡਿਗਰੀ ਟੈਂਪਰੇਚਰ ਇਸ ਵੇਲੇ ਹੈ। ਦਿਨ ਵੇਲੇ ਅੱਜ ਗਰਮੀ ਰਹੀ ਹੈ ਕਾਫੀ, 28 ਡਿਗਰੀ ਤੱਕ ਟੈਂਪਰੇਚਰ ਗਿਆ। ਗਰਮੀ ਦੇਖੋ, ਕੁਦਰਤ ਦੇ ਰੰਗ ਦੇਖੋ, ਆ 2-3 ਦਿਨ ਪਹਿਲਾਂ ਕਿੰਨੀ ਸਰਦੀ ਹੋ ਗਈ ਸੀ, 10 ਤੋਂ ਵੀ ਥੱਲੇ ਟੈਂਪਰੇਚਰ ਹੋ ਗਿਆ ਸੀ, ਅੱਜ ਫਿਰ 28 ਡਿਗਰੀ ਤੱਕ ਗਿਆ ਦਿਨ ਵੇਲੇ। ਕੱਲ ਹੋ ਜਾਣੀ ਹੈ ਜੀ 14 ਤਰੀਕ, ਟੈਂਪਰੇਚਰ ਰਹੇਗਾ 16 ਡਿਗਰੀ ਰਹਿਣ ਦੀ ਸੰਭਾਵਨਾ ਹੈ। 7:32 ਤੇ ਸੂਰਜ ਦੇਵਤਾ ਨੇ ਦਰਸ਼ਨ ਦੇਣੇ ਨੇ ਤੇ 6:36 ਤੇ ਵਾਪਸ ਆਪਣੇ ਘਰ ਚਲੇ ਜਾਣਾ। 20-25 ਕਿਲੋਮੀਟਰ ਦੀ ਹਵਾ ਜਿਹੜੀ ਹੈ ਨਾ ਉਹ ਚੱਲੇਗੀ। ਸੋ 6473653 6473 ਸਾਡੇ ਸਟੂਡੀਓ ਦਾ ਨੰਬਰ ਹੈ। ਮੈਂ ਨਾ ਅੱਜ ਬਾਈ ਚਾਂਸ ਪੜ੍ਹ ਰਿਹਾ ਸੀ 2-4 ਲਾਈਨਾਂ, ਉੱਥੇ ਬੜਾ ਖੂਬਸੂਰਤ ਲਿਖਿਆ ਸੀ। ਉਹ ਕਹਿੰਦਾ ਕਿ ਜੋ ਮਿਲਿਆ ਉਹਦਾ ਸ਼ੁਕਰ ਨਹੀਂ, ਜੋ ਮਿਲਿਆ ਉਹਦਾ ਸ਼ੁਕਰ ਨਹੀਂ, ਨਾ ਮਿਲੇ ਦੇ ਪਿੱਛੇ ਭੱਜਦੇ ਹਾਂ। ਜੋ ਮਿਲਿਆ ਉਹਦਾ ਸ਼ੁਕਰ ਨਹੀਂ, ਨਾ ਮਿਲੇ ਦੇ ਪਿੱਛੇ ਭੱਜਦੇ ਹਾਂ। ਅਸੀਂ ਕਿੰਨੇ ਹੀ ਨਾ ਸ਼ੁਕਰੇ ਹਾਂ, ਨਾ ਸਬਰ ਕਰਦੇ ਹਾਂ ਤੇ ਨਾ ਰੱਜਦੇ ਹਾਂ। ਕਿੱਡੀ ਖੂਬਸੂਰਤ 2 ਲਾਈਨਾਂ ਦੇ ਵਿੱਚ ਵਿੱਚ ਹੀ ਬੜੀ ਵਧੀਆ ਉਹਨਾਂ ਨੇ ਲਾਈਨ ਲਿਖ ਦਿੱਤੀ। ਤੇ ਉਸ ਤੋਂ ਬਾਅਦ ਮੈਨੂੰ ਨਾ ਅਚਾਨਕ ਯਾਦ ਆਈ ਬੁੱਲੇ ਸ਼ਾਹ ਦੀ। ਬੁੱਲੇ ਸ਼ਾਹ ਦੇਖੋ ਕੋਈ ਐਸਾ ਨਹੀਂ ਹੈ ਜਿਹੜਾ ਸਾਡਾ ਪੰਜਾਬੀ ਭੈਣ ਭਰਾ ਜਿਹੜਾ ਬੁੱਲੇ ਸ਼ਾਹ ਦੇ ਨਾਮ ਤੋਂ ਵਾਕਫ ਨਾ ਹੋਏ। ਸੂਫੀ ਪੋਇਟ ਜਿੰਨੇ ਵੀ ਹੋਏ ਨਾ, ਉਹਨਾਂ ਟੌਪ ਦੇ 3-4 ਦੇ ਵਿੱਚ ਬੁੱਲੇ ਸ਼ਾਹ ਦਾ ਨਾਮ ਆਉਂਦਾ ਹੈ। ਬਾਬਾ ਫਰੀਦ, ਸ਼ਾਹ ਹੁਸੈਨ, ਬੁੱਲੇ ਸ਼ਾਹ ਤੇ ਸੁਲਤਾਨ ਬਾਹੂ, ਇਹਨਾਂ ਚਾਰਾਂ ਨੂੰ ਅਸੀਂ ਮੰਨਦੇ ਹਾਂ ਕਿ 4 ਜਿਹੜੇ ਟੌਪ ਰੈਂਕ ਦੇ ਸੂਫੀ ਪੋਇਟ ਹੋਏ ਨੇ। ਸੋ ਬੁੱਲੇ ਸ਼ਾਹ ਦਾ ਜ਼ਿਕਰ, ਬੁੱਲੇ ਸ਼ਾਹ ਦੀਆਂ ਕਾਫੀਆਂ ਸਾਡੇ ਬਹੁਤ ਵੱਡੇ ਵੱਡੇ ਗਾਇਕਾਂ ਨੇ ਗਾਇਆ ਹੈ ਉਸਨੂੰ। ਮੇਰੇ ਨਾਲ ਹੁਸਨੈਨ ਅਕਬਰ ਜੀ ਵੀ ਬੈਠਦੇ ਹੁੰਦੇ ਨੇ, ਉਹ ਵੀ ਬੁੱਲੇ ਸ਼ਾਹ ਨੂੰ ਬਹੁਤ ਵਧੀਆ ਗਾਉਂਦੇ ਨੇ, ਤੇ ਅੱਜ ਮੇਰਾ ਖਿਆਲ ਹੈ ਕਿ ਬਸ ਥੋੜੀ ਦੇਰ ਤੱਕ ਹੋ ਸਕਦਾ ਮੇਰੇ ਨਾਲ ਸ਼ਾਮਲ ਹੋ ਜਾਣਗੇ ਪ੍ਰੋਗਰਾਮ ਦੇ ਵਿੱਚ, ਤੇ ਉਹਨਾਂ ਤੋਂ ਵੀ ਆਪਾਂ ਬੁੱਲੇ ਸ਼ਾਹ ਦਾ ਕੋਈ ਨਾ ਕੋਈ ਕਲਾਮ ਅੱਜ ਸੁਣਾਂਗੇ। ਸੋ ਮੈਂ ਅੱਜ ਜਿਹੜੀ ਗੱਲ ਕਰ ਰਿਹਾ ਸੀ ਉਹ ਪਰਟੀਕੁਲਰ ਬੁੱਲੇ ਸ਼ਾਹ ਦੇ ਬਾਰੇ ਨਹੀਂ, ਮੈਂ ਸਿਰਫ ਇਹ ਕਰ ਰਿਹਾ ਸੀ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਲਾਈਨ ਦੱਸੀਆਂ ਸੀ ਨਾ ਕਿ ਜੋ ਮਿਲਿਆ ਉਹਦਾ ਸ਼ੁਕਰ ਨਹੀਂ, ਨਾ ਮਿਲੇ ਦੇ ਪਿੱਛੇ ਭੱਜਦੇ ਹਾਂ, ਅਸੀਂ ਕਿੰਨੇ ਹੀ ਨਾ ਸ਼ੁਕਰੇ ਹਾਂ, ਨਾ ਸਬਰ ਕਰਦੇ ਹਾਂ, ਨਾ ਰੱਜਦੇ ਹਾਂ। ਬੁੱਲੇ ਸ਼ਾਹ ਆਪਣੇ ਘਰੋਂ ਬਹੁਤ ਅਮੀਰ ਸੀ, ਬੜੇ ਉੱਚੇ ਘਰਾਣੇ ਦੇ ਨਾਲ ਉਹ ਸੰਬੰਧ ਰੱਖਦਾ ਸੀ, ਲੇਕਿਨ ਲਿਵ ਲੱਗ ਗਈ ਉਸਦੀ ਪਰਮਾਤਮਾ ਦੇ ਨਾਲ, ਉਸ ਅਕਾਲ ਪੁਰਖ ਦੇ ਨਾਲ, ਕਿ ਉਸ ਨੇ ਆਪਣੇ ਘਰ ਦੀ ਅਮੀਰੀ, ਘਰ ਦੀ ਸ਼ਾਨੋ ਸ਼ੌਕਤ, ਘਰ ਦੇ ਠਾਠ ਬਾਠ ਛੱਡ ਕੇ ਨਾ ਉਹਦੀ ਲਿਵ ਜਦੋਂ ਲੱਗ ਗਈ ਉਸ ਪਰਮਾਤਮਾ ਦੇ ਵੱਲ, ਉਸ ਅੱਲਾਹ ਤਾਲਾ ਦੇ ਵੱਲ, ਤੇ ਉਸ ਨੇ ਆਪਣੇ ਘਰ ਬਾਰ ਤੋਂ ਨਾ ਮੂੰਹ ਮੋੜ ਲਿਆ। ਤੇ ਉਸਦੇ ਦੋਸਤਾਂ ਮਿੱਤਰਾਂ ਨੇ ਉਸਨੂੰ ਬੜਾ ਸਮਝਾਇਆ, ਯਾਰ ਤੂੰ ਤੇ ਭਾਈ ਘਰੋਂ ਇੰਨਾ ਯਾਰ ਸਰਦਾ ਪੁੱਜਦਾ ਹੈ ਤੇ ਤੇਰੇ ਕੋਲ ਸਭ ਕੁਝ ਹੈ, ਤੇ ਤੂੰ ਕਿਉਂ ਇਸ ਪਾਸੇ ਵੱਲ ਚੱਲ ਪਿਆ। ਤਾਂ ਬੁੱਲੇ ਸ਼ਾਹ ਦੀਆਂ ਲਾਈਨਾਂ ਪਤਾ ਅੱਗੋਂ ਕੀ ਸੀ, ਬਹੁਤ ਖੂਬਸੂਰਤ ਲਾਈਨਾਂ ਅੱਗੋਂ ਉਹਨੇ ਬੋਲੀਆਂ। ਉਹ ਕਹਿੰਦਾ ਕਿ ਚੜ੍ਹਦੇ ਸੂਰਜ ਢਲਦੇ ਦੇਖੇ, ਬੁੱਝਦੇ ਦੀਵੇ ਬਲਦੇ ਦੇਖੇ, ਚੜ੍ਹਦੇ ਸੂਰਜ ਢਲਦੇ ਦੇਖੇ, ਬੁੱਝਦੇ ਦੀਵੇ

0: ਲੱਗਦਾ ਕਿ ਮੈਨੂੰ ਤਾਂ ਉਸ ਪਰਮਾਤਮਾ ਨੇ, ਅੱਲਾਹ ਤਾਲਾ ਨੇ ਸਭ ਕੁਝ ਦਿੱਤਾ, ਮੈਂ ਉਹਦਾ ਸ਼ੁਕਰ ਕਿਉਂ ਨਾ ਮਨਾਵਾਂ। ਸੋ ਅਸੀਂ ਸ਼ੁਕਰ ਮਨਾਉਂਦੇ ਹਾਂ ਭਲਾ ਜ਼ਿੰਦਗੀ ਦੇ ਵਿੱਚ, ਕਿੰਨਾ ਕੁ ਸ਼ੁਕਰ ਮਨਾਉਂਦੇ ਹਾਂ ਅਸੀਂ? ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਫੋਲੋ ਕਰਦੇ ਹਾਂ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਬਰ, ਸੰਤੋਖ, ਸ਼ੁਕਰ ਦੀ ਬਹੁਤ ਡੂੰਘੀ ਵਿਆਖਿਆ ਕੀਤੀ ਹੈ। ਤੇ ਪਰ ਅੱਜ ਆਪਾਂ ਗੱਲਬਾਤ ਇਹ ਕਰਦੇ ਹਾਂ ਕਿ ਸਹੀ ਅਰਥਾਂ ਦੇ ਵਿੱਚ ਸਾਨੂੰ ਸਬਰ ਹੈ, ਜੋ ਕੁਝ ਸਾਡੇ ਕੋਲ ਹੈ ਅਸੀਂ ਉਹਦੇ ਨਾਲ ਸਬਰ ਕਰਦੇ ਹਾਂ। ਅਸੀਂ ਕਦੇ ਕੋਸ਼ਿਸ਼ ਨਹੀਂ ਕੀਤੀ ਕਿਸੇ ਦੂਸਰੇ ਕਿਸੇ ਦਾ ਹੱਕ ਮਾਰੀਏ, ਜਾਂ ਜਿੱਥੋਂ ਸਾਡੀ ਅਸੀਂ ਕੋਸ਼ਿਸ਼ ਹੁੰਦੀ ਹੈ ਹੜੱਪ ਲਈਏ, ਨਹੀਂ ਕੋਸ਼ਿਸ਼ ਕੀਤੀ ਕਦੇ। ਸੋ ਇਹਨਾਂ ਗੱਲਾਂ ਬਾਤਾਂ ਦੇ ਨਾਲ ਆਪਾਂ ਅੱਜ ਦੇ ਪ੍ਰੋਗਰਾਮ ਨੂੰ ਅੱਗੇ ਤੋਰਾਂਗੇ। ਸੋ 647-5353-6475353 ਸਾਡੇ ਸਟੂਡੀਓ ਦਾ ਨੰਬਰ ਹੈ, ਤੇ ਸਾਡੇ ਬੀਬੀ ਗੋਸਲ ਜੀ ਮੇਰੇ ਨਾਲ ਔਨ ਏਅਰ ਹੋ ਗਏ ਨੇ। ਸਤਿ ਸ੍ਰੀ ਅਕਾਲ ਜੀ।
1: ਹਾਂਜੀ, ਸਤਿ ਸ੍ਰੀ ਅਕਾਲ ਡਾਕਟਰ ਜੀ, ਬਹੁਤ ਬਹੁਤ ਤੁਸੀਂ ਬੜੀਆਂ ਕੀਮਤੀ ਗੱਲਾਂ ਦੱਸੀਆਂ ਅੱਜ ਪੁੱਛੋ ਨਾ, ਤੇ ਹਮੇਸ਼ਾ ਸਾਡਾ ਪ੍ਰੋਗਰਾਮ ਤਾਂ ਬਹੁਤ ਚੰਗਾ ਹੁੰਦਾ।
0: ਸ਼ੁਕਰੀਆ
1: ਜੀ। ਅੱਜ ਇੰਡੀਆ ਦੀ ਖਬਰ ਸੁਣ ਕੇ ਦਿਲ ਤਾਂ ਬੜਾ ਦੁਖੀ ਆ ਕੇ ਗਿਆ, ਕਿੱਦਾਂ ਉੱਥੇ ਲੋ ਨਸ਼ੇ ਵੇਖਦੇ, ਕਿੱਦਾਂ ਲੋਕ ਫੁਕਰੀ ਦੇਖਦੇ, ਤੇ ਦਿਲ ਤਾਂ ਬੜਾ ਦੁਖੀ ਹੈ। ਪਰ ਤੁਸੀਂ ਬਹੁਤ ਚੰਗੇ ਦੱਸਿਆ, ਸਮਰ ਸੰਤੋਖ ਬਹੁਤ ਵੱਡੀ ਚੀਜ਼ ਹੈ। ਸਮਰ ਸੰਤੋਖ, ਜੇ ਕੋਈ ਸਮਰ ਆ ਗਿਆ, ਸੰਤੋਖ ਆ ਗਿਆ, ਉਹਦੇ ਕੋਲ ਸਭ ਕੁਛ ਆ ਗਿਆ। ਤੇ ਅਸੀਂ ਜਿਹੜੇ ਕਹਿੰਦੇ ਨੇ, ਤੁਸੀਂ ਉਹਨੇ ਦੱਸਿਆ ਵੀ ਜਿਹੜੇ ਸਾਡੇ ਕੋਲ ਹੈਗੀ ਆ ਉਹਦਾ ਸ਼ੁਕਰ ਨੀ ਕਰਦੇ, ਹੋਰ ਪਾਸੇ ਸੱਜੇ ਫਿਰਦੇ
0: ਆ।
1: ਇਹ ਮਨ ਦੀ ਦੌੜ ਲੱਗੀ ਰਹਿੰਦੀ ਆ, ਬਸ ਮੈਂ ਇਧਰੋਂ ਇਕੱਠਾ ਕਰ, ਮੈਂ ਇਧਰੋਂ ਇਕੱਠਾ ਕਰ, ਜਿਹਨਾਂ ਨੇ ਜਾਣਾ ਇੱਥੇ ਕੁਛ ਵੀ ਨੀ ਨਾਲ ਜਾਣਾ, ਉਹ ਤਾਂ ਖਾਲੀ ਤੁਰ ਜਾਣਾ। ਤੁਹਾਡਾ ਪ੍ਰੋਗਰਾਮ ਸੁਣ ਕੇ ਮਨ ਖੁਸ਼ ਹੋ ਜਾਂਦਾ ਜੀ, ਬਾਕੀ ਦਿਨ ਤੋਂ ਜੋ ਖਬਰਾਂ ਸੁਣਦੇ ਆ ਬੜਾ ਦੁਖੀ ਹੁੰਦਾ ਮਨ, ਪਰ ਪਰਮਾਤਮਾ ਸ਼ੁਕਰ ਹੋ ਕੇ ਤੁਹਾਡਾ
0: ਦੱਸੋ ਜੀ, ਜਿਹਨੂੰ ਸਬਰ ਹੈ ਨੀ ਉਹਨੂੰ ਸ਼ੁਕਰ ਹੈ ਨੀ। ਸਬਰ ਹੋਊਗਾ ਤੇ ਫਿਰ ਹੀ ਉਹ ਪਰਮਾਤਮਾ ਦਾ ਸ਼ੁਕਰ ਕਰੂਗਾ ਨਾ, ਜਦੋਂ ਸਬਰ ਹੀ ਨੀ ਆਉਣਾ ਤੇ ਉਹਨੇ ਸ਼ੁਕਰ ਕੀ ਕਰਨਾ ਫਿਰ ਉਹਨੇ ਪਰਮਾਤਮਾ।
1: ਸ਼ੁਕਰ ਕਿਹੜੇ ਵੇਲੇ ਕਰਨਾ, ਇਹ ਤੁਹਾਡੀ ਗੱਲ
0: ਬਿਲਕੁਲ। ਸ਼ੁਕਰੀਆ ਸ਼ੁਕਰੀਆ ਸ਼ੁਕਰੀਆ ਸ਼ੁਕਰੀਆ। ਸਤਿ ਸ੍ਰੀ ਅਕਾਲ ਜੀ, 1484।
2: ਹਾਂਜੀ, ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਡਾਕਟਰ ਸਾਹਿਬ ਕੀ ਹਾਲ ਚਾਲ ਨੇ?
2: ਵਧੀਆ ਜੀ, ਵਧੀਆ ਜੀ। ਰੱਬ ਦੇ ਰੰਗਾਂ ਨੂੰ ਕੌਣ ਪਛਾਣ ਸਕਿਆ ਜੀ?
0: ਰੱਬ ਦੇ ਰੰਗਾਂ ਨੂੰ ਕੋਈ ਨੀ ਪਛਾਣ ਸਕਦਾ,
2: ਕੋਈ ਨੀ ਪਛਾਣ ਸਕਿਆ।
0: ਲੇਕਿਨ ਸਾਨੂੰ ਜੋ ਸਾਡੇ ਕੋਲ ਡਾਕਟਰ ਸਾਹਿਬ ਹੈ, ਜੋ ਉਸ ਪਰਮਾਤਮਾ ਨੇ ਦਿੱਤਾ ਹੈ, ਅਸੀਂ ਉਹਦੇ ਨਾਲ ਸਬਰ ਸੰਤੋਖ ਕਿਉਂ ਨੀ ਕਰਦੇ? ਅਸੀਂ ਦੂਸਰਿਆਂ ਦੇ ਵੱਲ ਦੇਖ ਦੇਖ ਕੇ ਉਹਨਾਂ ਦੇ ਨਾਲ ਆਪਣਾ ਕੰਪੈਰੀਜ਼ਨ, ਉਹਨਾਂ ਦੇ ਨਾਲ ਆਪਣੀ ਤੁਲਨਾ ਕਰ ਕਰਕੇ ਆਪਣੀ ਲਾਈਫ ਕਿਉਂ ਖਰਾਬ ਕਰ ਲੈਂਦੇ ਹਾਂ?
2: ਦੇਖੋ, ਮੈਨੂੰ ਜਿਹੜਾ ਉਹ ਪਰਮਾਤਮਾ ਦਾ ਨਾਮ ਚੱਲਦਾ ਹੈ, ਉਹਨੂੰ ਮੰਗਣ ਦੀ ਲੋੜ ਨੀ ਹੈਗੀ। ਉਹਦੇ ਮਨ ਦੀਆਂ ਗੱਲਾਂ ਉਹ ਪਰਮਾਤਮਾ ਜਾਣਦਾ।
0: ਵੈਸੇ ਮੈਂ ਤੇ ਕਈ ਵਾਰੀ, ਮੇਰੇ ਮਨ ਚ ਤਾਂ ਕਈ ਵਾਰੀ ਇਹ ਵੀ ਖਿਆਲ ਆਉਂਦਾ ਕਿ ਅਸੀਂ ਜਦੋਂ ਕਿਸੇ ਧਾਰਮਿਕ ਸਥਾਨ ਤੇ ਜਾਂਦੇ ਆ ਨਾ, ਤੇ ਅਸੀਂ ਕੁਝ ਨਾ ਕੁਝ ਮੰਗਣ ਹੀ ਜਾਂਦੇ ਉੱਥੋਂ ਕੁਝ ਨਾ। ਅਸੀਂ ਜਾਂਦੇ ਨਾ ਮੋਸਟਲੀ ਮੰਗਣ ਹੀ। ਜੇ ਕੋਈ ਬੱਚਾ ਪੜ੍ਹਨ ਵਾਲਾ, ਉਹ ਜਦੋਂ ਪੇਪਰ ਹੋਣਗੇ ਤੇ ਜਾ ਕੇ ਗੁਰਦੁਆਰੇ ਜਾਂ ਮੰਦਿਰ ਦੇ ਵਿੱਚ ਜਾ ਕੇ ਅਰਦਾਸ ਕਰਦਾ ਮੇਰੇ ਪੇਪਰ ਚੰਗੇ ਹੋ ਜਾਣ। ਜਿਹੜਾ ਗਰੀਬ ਹੈ ਉਹ ਜਾ ਕੇ ਅਰਦਾਸ ਕਰਦਾ ਵੀ ਭਾਈ ਮੈਨੂੰ ਕੋਈ ਧਨ ਦੌਲਤ ਮਿਲ ਜੇ ਕਿਸੇ ਪਾਸੋਂ। ਕੋਈ ਨਾ ਕੋਈ ਅਸੀਂ ਮੰਗਣ ਹੀ ਜਾਂਦੇ ਉਹਦੇ ਕੋਲੋਂ। ਕਦੇ ਸੱਚੇ ਮਨ ਦੇ ਨਾਲ ਅਰਦਾਸ ਕਰਨ ਬਹੁਤ ਘੱਟ ਲੋਕ ਮੇਰਾ ਖਿਆਲ ਜਾਂਦੇ, ਜਿਹੜੇ ਇਹ ਕਹਿੰਦੇ ਵੀ ਇਹ ਪਰਮਾਤਮਾ ਸਾਨੂੰ ਤੰਦਰੁਸਤੀ ਦੇਈ, ਸਾਨੂੰ ਸਮਤ ਦੇਈ, ਸਾਨੂੰ ਬੁੱਧੀ ਦੇਈ ਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਚੰਗੇ ਕੰਮ ਕਰੀਏ, ਕਾਮਯਾਬੀ ਹਾਸਲ ਕਰੀਏ। ਹਾਂ ਨਹੀਂ, ਇਹ ਗੱਲਾਂ ਕਹਿਣ ਨੂੰ ਤਾਂ ਬਹੁਤ ਅੱਛੀਆਂ ਲੱਗਦੀਆਂ, ਪਰ ਜੇ ਅਸੀਂ ਪ੍ਰੈਕਟੀਕਲੀ ਦੇਖੀਏ, ਕਿੰਨੇ ਕੁ ਲੋਕ ਹੈ ਜਿਹੜੇ ਜਾ ਕੇ ਮੰਗ ਨਹੀਂ ਕਰਦੇ ਉਸ ਦਰਬਾਰ ਦੇ ਉੱਪਰ ਜਾ ਕੇ। ਚਲੋ ਡਾਕਟਰ ਸਾਹਿਬ, ਬਹੁਤ ਵਧੀਆ। ਡਾਕਟਰ ਸਾਹਿਬ, ਡਾਕਟਰ ਜਸਵੀਰ ਚੌਹਾਨ ਜੀ ਸਾਡੇ ਨਾਲ ਜੁੜਦੇ ਨੇ ਜੀ, ਰੋਜ਼ ਫੋਨ ਕਰਦੇ ਨੇ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਡਾਕਟਰ ਸਾਹਿਬ ਹੋਮਿਓਪੈਥੀ ਦੇ ਵਿੱਚ ਬੜਾ ਲੰਬਾ ਤਜਰਬਾ ਹੈ ਜੀ ਇਹਨਾਂ ਦਾ। ਤੁਸੀਂ ਕੋਈ ਸੇਵਾ ਲੈਣੀ ਹੋਏ, ਕੋਈ ਕਿਸੇ ਕਿਸਮ ਦੀ ਤੁਹਾਨੂੰ ਸਿਹਤ ਪੱਖੋਂ ਕੋਈ ਸਮੱਸਿਆ ਹੋਏ, ਤੇ ਤੁਸੀਂ ਇਹਨਾਂ ਦੀਆਂ ਸੇਵਾਵਾਂ ਲੈ ਸਕਦੇ ਹੋ। 647-993-1484 ਇਹਨਾਂ ਦਾ ਨੰਬਰ ਹੈ, 647-993-1484। ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਮਿਹਰਬਾਨੀ, ਥੈਂਕ ਯੂ। ਸਤਿ ਸ੍ਰੀ ਅਕਾਲ। ਸੋ 647-367-5353 ਗੱਲਾਂ ਬਾਤਾਂ ਅਸੀਂ ਅੱਜ ਕਰ ਰਹੇ ਸੀ। ਬੁੱਲੇ ਸ਼ਾਹ ਦੀਆਂ ਲਾਈਨਾਂ ਦੇ ਨਾਲ ਅਸੀਂ ਸ਼ੁਰੂ ਕੀਤਾ ਸੀ ਕਿ ਜ਼ਿੰਦਗੀ ਦੇ ਵਿੱਚ ਜੋ ਕੁਝ ਸਾਡੇ ਕੋਲ ਹੈ ਨਾ, ਉਸ ਦੇ ਨਾਲ ਅਸੀਂ ਆਪਣੇ ਆਪ ਨੂੰ ਜੇ ਸੰਤੁਸ਼ਟ ਕਰ ਲਈਏ ਨਾ, ਤਾਂ ਮੇਰਾ ਖਿਆਲ ਹੈ ਕਿ ਸਾਡੀ ਜ਼ਿੰਦਗੀ ਕਾਮਯਾਬ ਅਸੀਂ ਆਪਣੇ ਆਪ ਨੂੰ ਕਹਿ ਸਕਦੇ ਹਾਂ। ਪਰ ਲੇਕਿਨ ਅਸੀਂ ਇਸ ਸਟੇਜ ਦੇ ਉੱਪਰ ਜਾ ਕੇ ਖੜਦੇ ਨਹੀਂ ਆ। ਸਾਡੀ ਕੋਸ਼ਿਸ਼ ਹਮੇਸ਼ਾ ਹਰ

ਲਈ ਇਹੀ ਹੁੰਦੀ ਹੈ ਕਿ ਮੈਨੂੰ ਉਹ ਵੀ ਮਿਲ ਜੇ, ਮੈਨੂੰ ਉਹ ਵੀ ਮਿਲ ਜੇ, ਮੈਂ ਕੋਈ ਦੂਸਰਾ ਕੋਈ ਸਾਡੇ ਆਸ ਪਾਸ ਕੋਈ ਅਮੀਰ ਰਹਿੰਦਾ ਹੈ ਉਹਦੇ ਨਾਲ ਕੰਪੈਰੀਜ਼ਨ ਕਈ ਵਾਰੀ ਕਰਨ ਲੱਗ ਪੈਂਦੇ ਹਾਂ ਅਸੀਂ ਤੇ। ਪਰ ਇਸ ਤਰ੍ਹਾਂ ਜ਼ਿੰਦਗੀ ਦੇ ਵਿੱਚ ਅਸੀਂ ਮੁਸ਼ਕਲਾਂ ਸਹੇੜ ਲੈਂਦੇ ਹਾਂ। ਦੇਖੋ ਕਦੇ ਫੁੱਲਾਂ ਨੇ ਆਪਸ ਦੇ ਵਿੱਚ ਤੁਲਨਾ ਕੀਤੀ ਆਪਸ ਦੇ ਵਿੱਚ, ਗੁਲਾਬ ਦਾ ਫੁੱਲ ਹੈ ਉਹਦੀ ਆਪਣੀ ਅਹਿਮੀਅਤ ਹੈ, ਉਹਦੀ ਆਪਣਾ ਸੁੰਦਰਤਾ ਹੈ, ਉਹਦੀ ਆਪਣੀ ਖੁਸ਼ਬੂ ਹੈ। ਉਹਨੇ ਕਦੇ ਦੂਸਰਾ ਲੀਲੀ ਦਾ ਫੁੱਲ ਜਿਹੜਾ ਹੁੰਦਾ ਹੈ, ਮੈਰੀ ਗੋਲਡ ਵੀ ਜਿਹਨੂੰ ਅਸੀਂ ਕਹਿ ਦਿੰਦੇ ਹਾਂ, ਮੇਰਾ ਖਿਆਲ ਜਿਹੜਾ ਉਹ ਗਜਰੇ ਗੁਜਰੇ ਵਗੈਰਾ ਔਰਤਾਂ ਬਣਾਉਂਦੀਆਂ ਨੇ ਆਪਣੇ ਵਾਲਾਂ ਦੇ ਵਿੱਚ ਲਟਕਾਉਣ ਦੇ ਲਈ ਜਾਂ ਹੱਥਾਂ ਦੇ ਉੱਪਰ ਗਜਰੇ ਬਣਾਉਣ ਦੇ ਲਈ, ਉਹਦੀ ਆਪਣੀ ਮਹਿਕ ਹੈ, ਉਹਦੀ ਆਪਣੀ ਅਹਿਮੀਅਤ ਹੈ। ਕਦੇ ਉਹਨਾਂ ਨੇ ਆਪਸ ਦੇ ਵਿੱਚ ਕੰਪੈਰੀਜ਼ਨ ਕੀਤਾ, ਕਦੇ ਦਰਖਤਾਂ ਨੇ ਆਪਸ ਦੇ ਵਿੱਚ ਕੰਪੇਅਰ ਕੀਤਾ ਕਿ ਉਹ ਦੂਸਰਾ ਦਰਖਤ ਯਾਰ ਕਿੱਡਾ ਵੱਡਾ, ਮੈਂ ਛੋਟਾ ਰਹਿ ਗਿਆ, ਉਹਦੇ ਪੱਤੇ ਕਿਸ ਤਰ੍ਹਾਂ ਦੇ, ਮੇਰੇ ਪੱਤੇ ਕਿਸ ਤਰ੍ਹਾਂ ਦੇ, ਕਦੇ ਕੰਪੈਰੀਜ਼ਨ ਕੀਤਾ। ਸੋ ਤੁਲਨਾ ਜਦੋਂ ਕਰਾਂਗੇ ਨਾ ਜਦੋਂ ਅਸੀਂ ਕਿਸੇ ਦੇ ਨਾਲ, ਤਾਂ ਫਿਰ ਅਸੀਂ ਕਾਮਯਾਬੀ ਹਾਸਲ ਨਹੀਂ ਕਰ ਸਕਦੇ। ਬਾਕੀ ਸਬਰ ਤੇ ਸਾਨੂੰ ਹੈ ਹੀ ਨਹੀਂ, ਮੈਂ ਤੇ ਗੱਲ ਕਲੀਅਰ ਕੱਟ ਕਹਿ ਰਿਹਾ। ਜਿਹਦੇ ਕੋਲੇ ਪੈਸਾ ਹੈ ਉਹਦੇ ਕੋਲੇ ਟਾਈਮ ਨਹੀਂ ਹੈਗਾ, ਜਿਹਦੇ ਕੋਲੇ ਟਾਈਮ ਹੈਗਾ ਉਹਦੇ ਕੋਲੇ ਪੈਸਾ ਨਹੀਂ ਹੈਗਾ, ਜਿਹਦੇ ਕੋਲੇ ਨੌਕਰੀ ਹੈ ਬਹੁਤ ਵਧੀਆ ਉਹ ਨੌਕਰੀ ਤੋਂ ਅੱਕਿਆ ਪਿਆ, ਜਿਹਦੇ ਕੋਲੇ ਨੌਕਰੀ ਨਹੀਂ ਹੈ ਉਹ ਨੌਕਰੀ ਲੱਭਣ ਦੇ ਵਿੱਚ ਵਿਚਾਰਾ ਤੜਪੀ ਜਾਂਦਾ। ਸੋ ਕਿਸੇ ਪਾਸੇ ਵੀ ਤੁਸੀਂ ਦੇਖ ਲਓ, ਕੋਈ ਵੀ ਇਨਸਾਨ ਆਪਣੇ ਆਪ ਦੇ ਵਿੱਚ ਸੰਤੁਸ਼ਟ ਨਹੀਂ ਹੈ। ਸਾਡੇ ਇੱਕ ਕਾਲਰ ਆ ਗਏ ਨੇ 1831। ਸਤਿ ਸ਼੍ਰੀ ਅਕਾਲ ਜੀ, ਜਸਵੀਰ ਧਨੋਆ ਨਾਮ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਭੈਣ ਜੀ, ਸਤਿ ਸ਼੍ਰੀ ਅਕਾਲ। ਕਿੰਨਾ ਦਾ ਜੀ? ਸ਼ੁਕਰੀਆ ਜੀ। ਸੋ 647-367-5353 ਸਾਡਾ ਨੰਬਰ ਹੈ। ਸੋ ਗੱਲਾਂ ਬਾਤਾਂ ਦਾ ਸਿਲਸਿਲਾ ਆਪਾਂ ਇੱਦਾਂ ਹੀ ਜਾਰੀ ਰੱਖਾਂਗੇ ਕਿ ਕੋਈ ਵੀ ਇਨਸਾਨ ਆਪਣੇ ਆਪ ਦੇ ਵਿੱਚ ਸੰਤੁਸ਼ਟ ਨਹੀਂ ਹੈ। ਅਮੀਰ ਹੈ, ਉਹਦੇ ਕੋਲੇ ਧਨ ਦੌਲਤ ਬਹੁਤ ਹੈ, ਉਹਦੇ ਕੋਲੇ ਦੋਸਤਾਂ ਮਿੱਤਰਾਂ ਦੇ ਨਾਲ ਮਿਲਣ ਦਾ ਸਮਾਂ ਨਹੀਂ ਹੈ ਉਹਦੇ ਕੋਲ, ਉਹਨੂੰ ਅਜੀਬ ਕਿਸਮ ਦੀਆਂ ਟੈਨਸ਼ਨਾਂ ਨੇ। ਉਹਨੂੰ ਜਿਹੜਾ ਗਰੀਬ ਹੈ ਉਹ ਅਮੀਰ ਵੱਲ ਦੇਖੀ ਜਾਂਦਾ, ਯਾਰ ਕਾਸ਼ ਮੈਂ ਉਹਦੇ ਜਿੰਨਾ ਅਮੀਰ ਹੋਵਾਂ। ਨੌਕਰੀ ਵਾਲਾ ਸਮਾਂ ਲੱਭਦਾ ਰਿਲੈਕਸ ਹੋਣ ਵਾਸਤੇ, ਬੇਰੁਜ਼ਗਾਰ ਜਿਹੜਾ ਉਹ ਨੌਕਰੀ ਲਈ ਤੜਫਦਾ ਫਿਰਦਾ। ਸੋ ਇਸ ਤਰ੍ਹਾਂ ਜ਼ਿੰਦਗੀ ਦੇ ਵਿੱਚ ਹਰ ਇੱਕ ਆਦਮੀ ਆਪਣੇ ਆਪਣੇ ਕੰਮ ਦੇ ਵਿੱਚ ਮਸ਼ਰੂਫ ਹੈ, ਲੇਕਿਨ ਜਦੋਂ ਪੁੱਛਿਆ ਜਾਵੇ ਨਾ ਤਾਂ ਜ਼ਿੰਦਗੀ ਤੋਂ ਸੰਤੁਸ਼ਟ ਨਹੀਂ ਹੈ ਕਿ ਮੈਨੂੰ ਆਹ ਵੀ ਮਿਲ ਜੇ, ਮੈਨੂੰ ਉਹ ਵੀ ਮਿਲ ਜੇ, ਮੈਨੂੰ ਉਹ ਵੀ ਮਿਲ ਜੇ ਤੇ ਮੈਨੂੰ ਇਹ ਵੀ ਮਿਲ ਜੇ। ਸੋ ਬੜਾ ਖੂਬਸੂਰਤ ਜਿਹਾ ਇੱਕ ਗੀਤ ਮੈਂ ਤੁਹਾਡੇ ਨਾਲ ਪਹਿਲਾਂ ਸ਼ੇਅਰ ਕਰਦਾ, ਉਸ ਤੋਂ ਬਾਅਦ ਤੁਹਾਡੇ ਫੋਨ ਦੀ ਮੈਂ ਇੰਤਜ਼ਾਰ ਕਰਦਾ। 647-367-5353 ਪਹਿਲਾਂ ਸੁਣੋ ਪਿਆਰਾ ਜਿਹਾ ਗੀਤ ਜ਼ਿੰਦਗੀ ਦੇ ਬਾਰੇ ਕਿ ਕਿੱਦਾਂ ਅਸੀਂ ਜ਼ਿੰਦਗੀ ਤੋਂ ਅਸੰਤੁਸ਼ਟ ਹਾਂ।

0: ਸੋ ਜ਼ਿੰਦਗੀ ਜਦੋਂ ਹੈ ਉਸ ਨੂੰ ਇੰਜੋਏ ਕਰੋ, ਲੇਕਿਨ ਅਸੀਂ ਉਦੋਂ ਉਸ ਦੀ ਕਦਰ ਨਹੀਂ ਕਰਦੇ ਜਦੋਂ ਬੀਤਣ ਤੇ ਆ ਜਾਂਦੀ ਹੈ, ਫਿਰ ਅਸੀਂ ਪਛਤਾ ਰਹੇ ਹੁੰਦੇ। ਸਾਡੇ ਚਰਨ ਪਰਾਰ ਬਾਈ ਜੀ, ਸਤਿ ਸ੍ਰੀ ਅਕਾਲ ਜੀ।
1: ਬੁੱਲੇ
0: ਸ਼ਾਹ ਜੀਵਨ
1: ਮੈਨੂੰ ਦਿੱਤੀ ਸੀ ਗਿਫਟ ਨਰਿੰਦਰ ਕੋਲ।
0: ਜੀ ਜੀ ਜੀ ਜੀ ਜੀ ਜੀ ਪੜ੍ਹ ਲਈ ਕਿਤਾਬ ਕੇ ਅਜੇ ਸ਼ੁਰੂ ਕੀਤੀ ਆ?
1: ਮੈਂ ਦੂਜੀ ਵਾਰੀ ਪੜ੍ਹਨੀ ਸ਼ੁਰੂ ਕੀਤੀ।
0: ਅੱਛਾ, ਤੇ ਕੀ ਤੁਹਾਨੂੰ ਲੱਗਾ ਬੁੱਲੇ ਸ਼ਾਹ ਦੀ ਲਾਈਫ ਨੂੰ ਪੜ੍ਹ ਕੇ ਤੁਹਾਨੂੰ ਕਿੱਦਾਂ ਲੱਗਾ ਕਿ ਕਿੱਦਾਂ ਉਸ ਅਕਾਲ ਪੁਰਖ ਦੇ ਨਾਲ, ਉਸ ਰੱਬ ਦੇ ਨਾਲ ਜੁੜਿਆ ਹੋਇਆ ਸੀ, ਕਿਵੇਂ ਉਸਨੇ ਆਪਣੇ ਜੀਵਨ ਨੂੰ ਅਮੀਰੀ ਠਾਕ ਵਾਲਾ ਜੀਵਨ ਸੀ?
1: ਇਹਨਾਂ ਨੇ ਪਰਵਾਹ ਨੀ, ਬੁੱਲੇ ਸ਼ਾਹ ਉਹਨਾਂ ਨੇ ਪਰਵਾਹ ਨੀ ਕੀਤੀ। ਸਜਦਾ ਦਾ ਮੁੰਡਾ ਸੀਗਾ ਜੀ, ਇਹਨਾਂ ਨੇ ਪਰਵਾਹ ਨੀ ਕੀਤੀ ਕੋਈ ਵੀ। ਕਿਤੇ ਮੂੰਹ ਹੋ ਕੇ ਗਏ, ਕਦੇ ਕਿਤੇ ਮੂੰਹ ਹੋ ਕੇ ਗਏ। ਇਹਨਾਂ ਦਾ ਬਚਪਨ ਦਾ ਵੀ ਸਾਰਾ ਕੁਛ ਦੱਸਿਆ, ਉਹਦੇ ਵਿੱਚ ਲਿਖਿਆ।
0: ਬੁੱਲੇ ਸ਼ਾਹ ਨੇ ਤਾਂ ਜਿਹੜੇ ਸਾਡੇ ਧਾਰਮਿਕ ਤੌਰ ਤੇ ਵੀ ਜਿਹੜੇ ਪਖੰਡ ਸੀ ਨਾ, ਉਹਨਾਂ ਦੀਆਂ ਧੱਜੀਆਂ ਉਡਾਈਆਂ ਆਪਣੀ ਰਚਨਾ ਦੇ ਵਿੱਚ।
1: ਹਾਂਜੀ ਹਾਂਜੀ ਹਾਂਜੀ ਹਾਂਜੀ, ਔਰੰਗਜ਼ੇਬ ਦੇ ਟਾਈਮ ਦਾ ਸੀਗਾ ਜੀ।
0: ਬਿਲਕੁਲ ਧੱਜੀਆਂ ਉਡਾਈਆਂ। ਉਹ ਕਹਿੰਦਾ ਨਾ ਰੱਬ ਤੀਰਥ ਨਾ ਰੱਬ ਮੱਕੇ, ਤੇ ਉਹ ਕਹਿੰਦਾ ਵੀ ਰੱਬ ਤਾਂ ਇਨਸਾਨ ਦੇ ਅੰਦਰ ਹੀ ਵੱਸਦਾ, ਆਪਣੇ ਅੰਦਰੋਂ ਹੀ ਤੁਸੀਂ ਢੂੰਡ ਸਕਦੇ, ਬਾਹਰ ਕਿਤੇ ਮਨਾਂ ਚ ਜਾ ਕੇ ਪ੍ਰਮਾਤਮਾ ਨੂੰ ਨਹੀਂ ਲੱਭ ਸਕਦੇ।
1: 1740 ਦਾ ਜਿਹੜਾ ਘੱਲੂਘਾਰਾ ਕਾਨੂੰ, ਕਾਨੂੰ ਵਾਲੇ ਸ਼ਮਲੇ ਜੋ ਕਤਲੇਆਮ ਹੋਇਆ ਨਾ, ਉਹਦਾ ਵੀ ਜ਼ਿਕਰ ਕੀਤਾ ਜੀ ਇਹਨਾਂ
0: ਨੇ। ਜੀ ਜੀ,
1: ਉੱਥੇ ਮੈਨੂੰ ਹੋ ਸਕਦਾ ਜੇ ਉੱਥੇ ਦੀ ਮਿੱਟੀ ਅੱਜ ਵੀ ਪੱਟੀ ਜਾਵੇ ਨਾ, ਤੇ ਉਹ ਹੋ ਸਕਦਾ ਜੀ ਲਾਲ ਨਿਕਲੇ।
0: ਬਿਲਕੁਲ ਬਿਲਕੁਲ ਬਿਲਕੁਲ, ਸੂਰ ਦੇ ਵਿੱਚ ਹੀ ਬਣੇ ਆ ਜੀ, ਮਜ਼ਾਰ ਬਣੀ ਹੋਈ ਉੱਥੇ ਬੁੱਲੇ ਸ਼ਾਹ ਦੀ ਉੱਥੇ।
1: ਹਾਂਜੀ ਹਾਂਜੀ, ਮੈਨੂੰ ਪਤਾ ਉੱਥੇ ਕਵਾਲੀਆਂ ਹੁੰਦੀਆਂ ਜੀ। ਦੂਜੀ ਵਾਰੀ ਪੜ੍ਹਨੀ ਤਾਂ ਸ਼ੁਰੂ ਕੀਤੀ ਹੈ ਜੀ, ਮੈਨੂੰ ਕੁਛ ਯਾਦ ਰਹਿ ਜਾਵੇ, ਭੁੱਲ ਨਾ ਜਾਵਾਂ ਜੀ।
0: ਨਹੀਂ ਨਹੀਂ, ਬਹੁਤ ਅੱਛੀ ਗੱਲ ਹੈ, ਬਹੁਤ ਅੱਛੀ ਗੱਲ ਹੈ। ਜਿਹੜਾ ਇੱਕ ਅੱਛੇ ਰਾਈਟਰ, ਅੱਛੀ ਕਿਤਾਬ ਹੈ, ਉਹਨੂੰ ਤੁਸੀਂ ਜਿੰਨੇ ਵਾਰ ਮਰਜ਼ੀ ਪੜ੍ਹ ਲਓ, ਉਹਦੇ ਵਿੱਚੋਂ ਕੋਈ ਨਾ ਕੋਈ ਨਵੀਂ ਚੀਜ਼ ਤੁਹਾਨੂੰ ਕੋਈ ਨਾ ਕੋਈ ਲੱਭ ਜਾਂਦੀ ਉਹਦੇ ਵਿੱਚ।
1: ਹਾਂਜੀ ਹਾਂਜੀ ਹਾਂਜੀ, ਪੜ੍ਹਨੇ ਤੁਸੀਂ ਕਈ ਵਾਰੀ ਰੇਡੀਓ ਤੇ ਬੋਲਦੇ ਆ ਤੇ ਗਲਤ ਨੀ ਹੋ ਸਕਦੇ।
0: ਹਾਂ ਬਿਲਕੁਲ ਬਿਲਕੁਲ, ਉਹ ਤੇ ਹੈ ਹੀ ਹੈ। ਫਿਰ ਜਦੋਂ ਤੁਸੀਂ ਪੜ੍ਹਿਆ ਹੋਊਗਾ ਤੁਸੀਂ ਪੜ੍ਹ ਲਓ ਵਾਲੇ ਨੂੰ।
1: ਮੈਂ ਤੁਹਾਨੂੰ ਦੱਸਣ ਚੰਬਲ ਘਾਟੀ ਦੇ ਵਿਚ ਜਿਹੜੀ ਫੂਲਨ ਦੇਵੀ ਸੀ ਉਹਦੇ ਨਾਲ ਮੁਕਾਬਲਾ ਕੀਤਾ।
0: ਅੱਛਾ ਅੱਛਾ ਅੱਛਾ,
1: ਮੈਂ ਸੁਣੀ ਗਿਆ ਸਰਚ ਮਾਰੀ ਗੂਗਲ ਤੇ, ਉਹ ਤਕੜੇ ਦੇ ਫੋਨ ਨਹੀਂ ਸੀ ਉਹ।
0: ਅੱਛਾ ਅੱਛਾ ਅੱਛਾ, ਅੱਜ ਕੱਲ ਗੂਗਲ ਨੇ ਜੀ ਇਹ ਸਾਰੀਆਂ ਚੀਜ਼ਾਂ ਤੁਹਾਡੇ ਟਿਪਸ ਦੇ ਉੱਪਰ ਲਿਆ ਦਿੱਤੀਆਂ। ਤੁਸੀਂ ਕੋਈ ਵੀ ਗਲਤ ਬਿਆਨੀ ਕਰੂਗਾ ਤੇ ਨਾਲ ਦੀ ਨਾਲ ਤੋਂ ਉਸਨੇ ਫੜਿਆ ਜਾਣਾ, ਪਕੜਿਆ ਜਾਣਾ ਵੀ।
1: ਇਸੇ ਕਰਕੇ ਮੈਂ ਖੁਦ ਪੜ੍ਹ ਕੇ ਫੇਰ ਗੱਲ ਕਰਦਾ ਜੀ, ਓਦਾਂ ਨੀ ਕਰਦਾ ਜੀ।
0: ਚਲੋ ਬਹੁਤ ਵਧੀਆ, ਬੜਾ ਵਧੀਆ ਸ਼ੌਕ ਰੱਖਿਆ ਤੁਸੀਂ ਪੜ੍ਹਨ ਵਾਲਾ, ਇਹਨੂੰ ਜਾਰੀ
1: ਰੱਖੋ।
0: ਸਤਿ ਸ੍ਰੀ ਅਕਾਲ। ਸੋ 647-367-5353 ਸਾਡਾ ਨੰਬਰ ਹੈ, 6473675353। ਅਸੀਂ ਗੱਲਬਾਤ ਕਰ ਰਹੇ ਸੀ ਕਿ ਕਿਸ ਤਰ੍ਹਾਂ ਸਾਨੂੰ ਆਪਣੀ ਜ਼ਿੰਦਗੀ ਨੂੰ ਸੰਤੁਸ਼ਟ ਕਰਨ ਦੇ ਲਈ, ਆਪਣੇ ਆਪ ਨੂੰ ਸਬਰ ਦੇ ਵਿੱਚ ਰੱਖਣ ਲਈ, ਆਪਣੇ ਆਪ ਨੂੰ ਸੰਤੋਖ ਦੇ ਵਿੱਚ ਰੱਖਣ ਦੇ ਲਈ, ਇਹ ਕੋਈ ਬਾਹਰੋਂ ਕਿਸੇ ਨੇ ਹੈਲਪ ਨਹੀਂ ਕਰਨੀ ਸਾਡੀ। ਇਹ ਗੁਣ ਐਸੇ ਨੇ, ਇਹ ਕੁਆਲਿਟੀਜ਼ ਐਸੀਆਂ ਨੇ ਜਿਹੜੀਆਂ ਸਾਡੇ ਅੰਦਰ ਆਪਣੇ ਆਪ ਦੇ ਵਿੱਚ ਹੀ ਹਨ। ਬੁੱਲੇ ਸ਼ਾਹ ਲਿਖਦਾ ਨਾ ਇੱਕ, ਜਾ ਮੈਂ ਰਮਜ਼ ਇਸ਼ਕ ਦੀ ਪਾਈ, ਮੈਂ ਨਾ ਤੂਤੀ ਮਾਰ ਗਵਾਈ। ਉਹ ਕਹਿੰਦਾ ਜਦੋਂ ਮੈਨੂੰ ਪਰਮਾਤਮਾ ਦੇ ਸੱਚੇ ਇਸ਼ਕ ਦੀ ਸੋਝੀ ਹੋ ਗਈ, ਨਹੀਂ ਜਾ ਮੈਂ ਰਮਜ਼ ਇਸ਼ਕ ਦੀ ਪਾਈ, ਮੈਂ ਨਾ ਤੂਤੀ ਮਾਰ ਗਵਾਈ। ਮੈਂ ਨਾ ਤੂਤੀ ਮੀਨਸ ਕਿ ਮੇਰ ਤੇਰ ਦੀ ਭਾਵਨਾ ਮੇਰੇ ਵਿੱਚੋਂ ਖਤਮ ਹੋ ਗਈ। ਅੰਦਰ ਬਾਹਰ ਹੋਈ ਸਫਾਈ, ਮੇਰੇ ਅੰਦਰੋਂ ਤੇ ਬਾਹਰੋਂ ਸਫਾਈ ਹੋ ਗਈ। ਅੰਦਰ ਦੀ ਸਫਾਈ ਦੀ ਗੱਲ ਕੀਤੀ ਉਹਨੇ, ਅੰਦਰ ਦੀ ਸਫਾਈ ਮੀਨਸ ਕਿ ਜਿਹੜੇ ਮਨ ਦੇ ਵਿੱਚ ਵੈਰ ਵਿਰੋਧ ਊਚ ਨੀਚ ਤੇਰ ਮੇਰ ਦੀਆਂ ਜਿਹੜੀਆਂ ਭਾਵਨਾਵਾਂ ਨੇ ਨਾ, ਉਹ ਸਾਰੀਆਂ ਖਤਮ ਹੋ ਗਈਆਂ ਤੇ ਮੇਰੇ ਮਨ ਦੇ ਵਿੱਚ ਸੱਚਾਈ, ਮੇਰੇ ਮਨ ਦੇ ਵਿੱਚ ਇਮਾਨਦਾਰੀ, ਮੇਰੇ ਮਨ ਵਿੱਚ ਉਸ ਪਰਮਾਤਮਾ ਦੇ ਹਰ ਕਣ ਕਣ ਦੇ ਵਿੱਚ ਵਿਰਾਜਮਾਨ ਹੋਣ ਦੀ ਜਿਹੜੀ ਅਹਿਮੀਅਤ, ਉਹਨੂੰ ਮੈਂ ਮਹਿਸੂਸ ਕਰਨ ਲੱਗਾ। ਅੰਦਰ ਅੰਦਰ ਦੀ ਸਫਾਈ ਹੋਣ ਤੋਂ, ਜਦੋਂ ਅੰਦਰ ਬਾਹਰ ਦੀ ਹੋਈ ਸਫਾਈ, ਉਹ ਕਹਿੰਦਾ ਜਿੱਤ ਵੱਲ ਦੇਖਾਂ ਯਾਰੋ ਯਾਰ, ਮੈਂ ਜਿੱਥੇ ਵੀ ਦੇਖਦਾ ਸਾਂ ਮੈਨੂੰ ਉਸ ਪਰਮਾਤਮਾ ਦੇ ਹੀ ਦਰਸ਼ਨ ਹੁੰਦੇ ਸੀ। ਇਸ਼ਕ ਦੀ ਨਵੀਓ ਨਵੀਂ ਬਹਾਰ। ਸੋ ਬੁੱਲੇ ਸ਼ਾਹ ਬਹੁਤ ਕਮਾਲ ਦਾ ਸੂਫੀ ਕਵੀ ਹੋਇਆ ਹੈ। ਸੋ ਲੇਕਿਨ ਅਸੀਂ ਸਾਡੀ ਗੱਲਬਾਤ ਜਿਹੜੀ ਚੱਲ ਰਹੀ ਹੈ ਉਸ ਦੀ ਰਚਨਾ ਦੇ ਵਿੱਚ ਜੋ ਉਸਨੇ ਗੱਲ ਕੀਤੀ ਨਾ ਕਿ ਸਬਰ ਕਰਨ ਦੀ, ਸੰਤੋਖ ਕਰਨ ਦੀ, ਜ਼ਿੰਦਗੀ ਨੂੰ ਖੂਬਸੂਰਤ ਬਣਾਉਣ ਦੀ, ਉਹ ਅਸੀਂ ਤਾਂ ਹੀ ਬਣਾ ਸਕਦੇ ਹਾਂ ਜੇ ਅਸੀਂ ਜੋ ਸਾਡੇ ਕੋਲ ਪਰਮਾਤਮਾ ਨੇ ਉਸਨੂੰ ਦਿੱਤਾ ਹੈ ਨਾ, ਅਸੀਂ ਉਸ ਦੇ ਵਿੱਚ ਆਪਣੇ ਆਪ ਨੂੰ ਜਬਤ ਵਿੱਚ ਰੱਖ ਕੇ ਸਬਰ ਸੰਤੋਖ ਰੱਖਾਂਗੇ ਨਾ, ਤਾਂ ਫੇਰ ਹੀ ਅਸੀਂ ਜ਼ਿੰਦਗੀ ਨੂੰ ਖੂਬਸੂਰਤ ਬਣਾ ਸਕਦੇ ਨੇ। ਬੀਬੀ ਗੋਸਲ ਜੀ, ਹਾਂਜੀ
1: ਜੀ, ਸਾਡੇ ਦਸਵੀਂ ਦੇ ਵਿੱਚ ਸੀ, ਉੱਥੇ ਇੱਕ ਕਹਿੰਦੇ ਬੁੱਲੇ ਨਾਲ ਚੁੱਲ੍ਹਾ ਚੰਗਾ ਜਿਸ ਪਰ ਤਾਂ ਪਕਾਈਦਾ, ਨਾਲ ਮਜਲਸ ਕੀਤੀ ਭੂਰਾ ਪਾਉਡਰ
0: ਭੂਰਾ ਖਾਈਦਾ। ਉਹ ਕਹਿੰਦਾ ਵੀ ਜਿੱਥੇ ਸੰਗਤ ਹੋਏ ਨਾ ਫਕੀਰਾਂ ਦੀ, ਉੱਥੇ ਬੈਠ ਕੇ ਤੁਸੀਂ ਜਦੋਂ ਮਿਲ ਬੈਠ ਕੇ ਅੱਛੀਆਂ ਗੱਲਾਂ ਕਰਦੇ ਹੋ ਨਾ, ਤੇ ਉਸ ਦਾ ਕੋਈ ਜਵਾਬ ਨਹੀਂ ਹੈਗਾ। ਉਹ ਖਾਣੇ ਪੀਣੇ ਨਾਲੋਂ ਬਹੁਤ ਉੱਪਰ ਦੀ ਜਿਹੜੀ ਸਥਿਤੀ ਦੇ ਵਿੱਚ ਆਦਮੀ ਪਹੁੰਚ ਜਾਂਦਾ, ਸੰਗਤ ਦੇ ਵਿੱਚ ਜਦੋਂ ਪਹੁੰਚ ਜਾਂਦਾ। ਰਲ ਫਕੀਰਾਂ ਮਸਲਤ ਕੀਤੀ ਭੋਰਾ ਭੋਰਾ ਖਾਈ। ਜੀ ਜੀ, ਬਹੁਤ ਵਧੀਆ। ਸੋ ਸੰਗਤ ਦਾ ਤਾਂ ਦੇਖੋ ਅਸਰ ਹੈ ਹੀ ਹੈ ਜੀ, ਸੰਗਤ ਦਾ ਅਸਰ ਤੇ ਇਹਦੇ ਚ ਕੋਈ ਦੋ ਰਾਏ ਹੈ ਹੀ ਨਹੀਂ ਹੈ। ਉਹ ਕਹਿੰਦੇ ਇੱਕ ਵਾਰੀ ਅਕਬਰ ਬਾਦਸ਼ਾਹ ਵੀ ਗੁਰੂ ਅਮਰਦਾਸ ਜੀ ਕੋਲ ਆਇਆ ਸੀ ਜਦੋਂ ਗੋਇੰਦਵਾਲ ਸਾਹਿਬ ਚੱਲ ਕੇ, ਤਾਂ ਬੜੀ ਉਹਨਾਂ ਨੇ ਵੀ ਸੁਣੀ ਸੀ ਸ਼ੋਭਾ ਗੁਰੂ ਸਾਹਿਬ ਦੀ, ਉਹਨਾਂ ਦੇ ਮਨ ਦੇ ਵਿੱਚ ਸੀ ਵੀ ਕਿ ਮੈਂ ਵੀ ਇੱਕ ਵਾਰ ਜਾ ਕੇ ਮਿਲਾਂ ਉਹਨਾਂ ਨੂੰ। ਤੇ ਉਹ ਕਹਿੰਦੇ ਇੱਥੇ ਆਇਆ, ਪੁੱਤਰ ਦੀ ਦਾਤ ਪ੍ਰਾਪਤ ਕਰਨ ਦੀ ਕਿਸੇ ਨੇ ਦੱਸਿਆ ਕਿ ਉਹਨਾਂ ਦੇ ਜੋ ਬਲੈਸਿੰਗਸ ਹੈ ਉਹਦੇ ਵਿੱਚ ਬੜਾ ਪ੍ਰਤਾਪ ਹੈ, ਬੜਾ ਵਰਦਾਨ ਹੈ ਉਹਨਾਂ ਦੀ ਬਲੈਸਿੰਗਸ ਦੇ ਵਿੱਚ। ਤੇ ਜਦੋਂ ਉਹ ਕਹਿੰਦੇ ਮਿਲਣ ਵਾਸਤੇ ਆਇਆ ਤੇ ਉਹਨੇ ਕਿਹਾ ਵੀ, ਸੰਗਤਾਂ ਨੇ ਜਾ ਕੇ ਕਿਹਾ ਗੁਰੂ ਸਾਹਿਬਾਨ ਨੂੰ ਕਿ ਅਕਬਰ ਬਾਦਸ਼ਾਹ ਆਇਆ। ਉਹ ਕਹਿੰਦੇ ਵੀ ਮਿਲਣਾ ਮੈਂ ਉਹਨਾਂ ਨੂੰ। ਕਹਿੰਦੇ ਵੀ ਨਹੀਂ, ਪਹਿਲਾਂ ਪੰਗਤ ਤੇ ਫਿਰ ਸੰਗਤ। ਸੋ ਫਿਰ ਕਹਿੰਦੇ ਅਕਬਰ ਬਾਦਸ਼ਾਹ ਨੇ ਉੱਥੇ ਪੰਗਤ ਦੇ ਵਿੱਚ ਬੈਠ ਕੇ ਲੰਗਰ ਛਕਿਆ ਪਹਿਲਾਂ, ਤੇ ਉਸ ਤੋਂ ਬਾਅਦ ਗੁਰੂ ਸਾਹਿਬ ਦੇ ਨਾਲ ਮੁਲਾਕਾਤ ਕੀਤੀ। ਔਰ ਉਸਨੇ ਸਵਾਲ ਕੀਤਾ ਗੁਰੂ ਸਾਹਿਬ ਨੂੰ ਕਿ ਮੈਂ ਐਡਾ ਵੱਡਾ ਬਾਦਸ਼ਾਹ ਹਾਂ, ਲੇਕਿਨ ਜੋ ਮਜ਼ਾ ਮੈਨੂੰ ਉਸ ਪੰਗਤ ਵਿੱਚ ਬੈਠ ਕੇ ਲੰਗਰ ਛਕਣ ਦਾ ਆਇਆ ਨਾ ਖਾਣ ਦਾ, ਅੱਜ ਤੱਕ ਮੈਂ ਇੰਨਾ ਸਵਾਦਿਸ਼ਟ ਖਾਣਾ ਨਹੀਂ ਕਰਦਾ ਆਪਣੇ ਮਹਿਲਾਂ ਦੇ ਵਿੱਚ ਵੀ। ਤਾਂ ਗੁਰੂ ਸਾਹਿਬ ਨੇ ਉਹਨੂੰ ਜਿਹੜਾ ਜਵਾਬ ਦਿੱਤਾ ਸੀ ਨਾ ਬੜਾ ਖੂਬਸੂਰਤ, ਉਹ ਕਹਿੰਦੇ ਵੀ ਬਾਦਸ਼ਾਹ ਤੇਰੀ ਜਿਹੜੀ ਕਮਾਈ ਹੈ ਨਾ, ਤੇਰੇ ਖਜ਼ਾਨੇ ਦੇ ਵਿੱਚ ਜਿਹੜਾ ਪੈਸਾ ਹੈ ਨਾ, ਉਹਦੇ ਵਿੱਚ ਤਾਂ ਦੂਜੇ ਰਾਜਾਂ ਦੇ ਉੱਪਰ ਲੁੱਟ ਖਸੁੱਟ ਕਰਕੇ ਵੀ ਕੀਤਾ ਹੋਇਆ ਪੈਸਾ ਹੈਗਾ, ਲੋਕਾਂ ਨੂੰ ਕੀਤੇ ਹੋਏ ਜੁਰਮਾਨੇ ਜਿਹੜੇ ਉਹਦਾ ਪੈਸਾ ਵੀ ਹੈਗਾ, ਹਰ ਤਰ੍ਹਾਂ ਦਾ ਪੁੱਠੇ ਸਿੱਧੇ ਤਰੀਕੇ ਦੇ ਨਾਲ ਜਿਹੜਾ ਪੈਸਾ ਤੂੰ ਕਮਾਇਆ ਸਾਰਾ ਤੇਰੇ ਖਜ਼ਾਨੇ ਦੇ ਵਿੱਚ ਹੈ, ਤੇ ਉਸ ਖਜ਼ਾਨੇ ਦੇ ਵਿੱਚੋਂ ਤੇਰੇ ਘਰ ਦੇ ਵਿੱਚ ਜੋ ਰਾਸ਼ਨ ਆਉਂਦਾ ਉੱਥੇ ਪੱਕਦਾ ਤੂੰ ਖਾਣਾ, ਲੇਕਿਨ ਇੱਥੇ ਜਿਹੜੀ ਲੰਗਰ ਦੇ ਵਿੱਚ ਜਿਹੜਾ ਪਕਵਾਨ ਤੂੰ ਖਾਧਾ ਨਾ, ਇੱਥੇ ਦਸਾਂ ਨੌਵਾਂ ਦੀ ਕਿਰਤ ਕਮਾਈ ਦੀ ਜਿਹੜਾ ਇੱਥੇ ਪਕਵਾਨ ਤਿਆਰ ਹੁੰਦੇ ਨੇ, ਦਸਵੰਧ ਕੱਢ ਕੱਢ ਕੇ ਜਿਹੜੇ ਲੋਕ ਗੁਰੂ ਘਰ ਦੇ ਵਿੱਚ ਦਾਨ ਕਰਦੇ ਹਨ ਜਾਂ ਦਸਵੰਧ ਭੇਟ ਕਰਦੇ ਹਨ, ਤਾਂ ਉੱਥੋਂ ਜਿਹੜਾ ਪੱਕਿਆ ਹੋਇਆ ਲੰਗਰ ਹੁੰਦਾ ਹੈ, ਤੇ ਇਸ ਦਾ ਸਵਾਦਿਸ਼ਟ ਤਾਂ ਹੋਣਾ ਹੀ ਹੋਣਾ ਹੋਣਾ ਹੀ ਹੈ। ਸੋ ਪੰਗਤ ਵਿੱਚ ਬੈਠ ਕੇ, ਸੰਗਤ ਵਿੱਚ ਬੈਠ ਕੇ ਉਸ ਦਾ ਅਸਰ ਹੋਣਾ ਜਿਹੜਾ ਬਹੁਤ ਸੁਭਾਵਿਕ ਹੈ, ਸੰਗਤ ਦਾ ਅਸਰ ਤਾਂ ਹੁੰਦਾ ਹੀ ਹੁੰਦਾ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਉਹ ਕਹਿੰਦੇ ਵੀ ਜੈਸੀ ਸੰਗਤ ਤੈਸੀ ਰੰਗਤ, ਇਹ ਤਾਂ ਅਸੀਂ ਥਾਂ ਥਾਂ ਪੜ੍ਹਦੇ ਹਾਂ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਜਤਿੰਦਰ ਭੈਣ ਜੀ, ਤੁਸੀਂ ਆਉਂਦੇ ਰਹੋ। 4133 ਭੈਣ ਜੀ, ਤੁਸੀਂ ਆਉਂਦੇ ਰਹੋ, ਤੁਹਾਡੀ ਆਵਾਜ਼ ਨਹੀਂ ਆ ਰਹੀ, ਜਾਂ ਤਾਂ ਇੱਕ ਵਾਰ ਫੋਨ ਕੱਟ ਕੇ ਤੁਸੀਂ ਦੁਬਾਰਾ ਕਰ ਲਓ, ਤੇ ਆਵਾਜ਼ ਤੁਹਾਡੀ ਮੇਰੇ ਤੱਕ ਨਹੀਂ ਪਹੁੰਚ ਰਹੀ, ਮੈਂ ਤੁਹਾਨੂੰ ਆਨ ਏਅਰ ਕੀਤਾ ਹੋਇਆ। ਹਾਂਜੀ ਹਾਂਜੀ, ਹੁਣ ਆਵਾਜ਼ ਆਈ ਹੈ। ਹੈਲੋ ਹੈਲੋ ਹਾਂਜੀ ਹਾਂਜੀ, ਆਵਾਜ਼ ਆ ਗਈ ਜੀ, ਆ ਗਈ ਆ ਗਈ ਆਵਾਜ਼ ਆਈ ਹੈ।
2: ਆਪਣੀ ਆਪਾਂ ਨੂੰ ਦੇਖੋ, ਪੰਛੀ ਆ, ਜਾਨਵਰ ਆ, ਕੋਈ ਜਣਾ ਤਾਂ ਇਕੱਠਾ ਚੀਜ਼ਾਂ ਇਕੱਠੀਆਂ ਨਹੀਂ ਕਰਦੀ।
0: ਜੀ ਜੀ ਜੀ ਜੀ,
2: ਦੇਖ ਲੋ ਵੇਲੇ ਸਿਰ ਸੌਂਦੇ ਤੇ ਵੇਲੇ ਸਿਰ ਤੜਕੇ ਅੰਮ੍ਰਿਤ ਵੇਲੇ ਉੱਠ ਜਾਂਦੇ ਆ। ਤੇ ਇੱਕ ਬੰਦਾ ਹੀ ਹੈ, ਖਾਂਦਾ ਵੀ ਜ਼ਿਆਦਾ, ਇਕੱਠਾ ਵੀ ਜ਼ਿਆਦਾ ਕਰਦਾ, ਕੋਈ ਅੰਦਰ ਸੌਣ ਦਾ ਟਾਈਮ ਨੀ, ਪੰਕਚੁਅਲ ਨੀ ਬਿਲਕੁਲ ਵੀ, ਹਨਾ। ਮਾੜੇ ਪਾਸਿਓ ਪੱਟ ਕੇ ਤੇ ਚੰਗੇ ਪਾਸੇ ਜੇ ਲਾ ਲਈਏ ਨਾ
0: ਫੇਰ
2: ਹੀ ਆਪਣੀ
0: ਬਿਲਕੁਲ।
2: ਹਾਂਜੀ ਬਾਬਾ ਬੁੱਲੇ ਸ਼ਾਹ ਦਾ ਬਹੁਤ ਸੋਹਣਾ ਬੋਲਦੇ ਹੁੰਦੇ ਨਾ ਸੈਨ ਅਕਬਰ ਵੀ ਬੋਲਦੇ ਤੇ ਮੈਂ ਵੀ ਕਮਿਊਨਿਟੀ ਸੈਂਟਰ ਜਾਂਦੀ ਬਸ ਬੋਲਦੀ ਨੀ ਆ
0: ਜੀ
2: ਜਿਹੜੇ ਆ ਵਣ ਮੇਰੇ ਭਾਵੇਂ
0: ਜਾਣੇ ਜਾਣ ਤੋਂ ਭਾਵੇਂ ਨਾ ਜਾਣਵੇ
2: ਨਾ ਜਾਵਾਂ ਮੈਂ ਤੇਰੇ ਕੁਰਬਾਨ ਵਿਹੜੇ ਆਵਣ
0: ਬਿਲਕੁਲ ਬਿਲਕੁਲ
2: ਤੇ ਉਹਨੇ ਤਾਂ ਪਰਮਾਤਮਾ ਨੂੰ ਕਿਹਾ ਵਾ ਮੇਰੇ ਵਿਹੜੇ ਚ ਆ ਕੇ ਮੈਨੂੰ ਦਰਸ਼ਨ ਦੇ ਮੈਨੂੰ ਮਿਲ ਤੇ ਮੈਨੂੰ ਕਿਸੇ ਚੀਜ਼ ਦੀ ਹੋਰ ਭੁੱਖ ਨੀ ਭਾਵੇਂ ਤੂੰ ਜਾਣ
0: ਬਿਲਕੁਲ ਭਾਵੇਂ ਨਾ ਜਾਣ ਬਿਲਕੁਲ ਸਹੀ ਗੱਲ ਬਿਲਕੁਲ ਸਹੀ ਗੱਲ ਜੀ ਸ਼ੁਕਰੀਆ ਭੈਣ ਜੀ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ ਸੋ ਬਹੁਤ ਵਧੀਆ ਸਾਡੇ ਜਤਿੰਦਰ ਭੈਣ ਜੀ ਦਾ ਬੜਾ ਗੁਰਮਤ ਦੇ ਵਿੱਚ ਬੜਾ ਉਹਨਾਂ ਦਾ ਵਿਸ਼ਵਾਸ ਵੀ ਹੈ ਬੜਾ ਗਿਆਨ ਵੀ ਉਹਨਾਂ ਨੂੰ ਤੇ ਬੜੀਆਂ ਵਧੀਆ ਵਧੀਆ ਗੱਲਾਂ ਕਰਦੇ ਨੇ ਅੱਜ ਵੀ ਬੜੀ ਖੂਬਸੂਰਤ ਗੱਲ ਕੀਤੀ ਉਹ ਕਹਿੰਦੇ ਵੀ ਜਿੰਨੇ ਵੀ ਦੇਖੋ ਪਸ਼ੂ ਨੇ ਪੰਛੀ ਨੇ ਜਿੰਨੇ ਵੀ ਸਾਡੇ ਇਸ ਸ੍ਰਿਸ਼ਟੀ ਦੇ ਉੱਪਰ ਬ੍ਰਹਿਮੰਡ ਦੇ ਵਿੱਚ ਕਦੇ ਕਿਸੇ ਨੇ ਕੋਈ ਚੀਜ਼ ਜਮ੍ਹਾਂ ਨਹੀਂ ਕਰਕੇ ਰੱਖੀ ਦੇਖੋ ਉਹਨਾਂ ਨੂੰ ਇਹੀ ਹੁੰਦਾ ਹੈ ਕਿ ਅੱਜ ਜਿਹੜੀ ਚੀਜ਼ ਮਿਲ ਗਈ ਉਹ ਖਾਲੀ ਕੱਲ੍ਹ ਦਾ ਫਿਰ ਦੇਖੀ ਜਾਊਗੀ ਪਰਮਾਤਮਾ ਦੇਊਗਾ ਉਹਨਾਂ ਨੂੰ ਖਾਣ ਵਾਸਤੇ ਲੇਕਿਨ ਇੱਕ ਇਨਸਾਨ ਹੀ ਹੈ ਦੇਖੋ ਇਹਨੇ ਆਪ ਤਾਂ ਜਿਹੜਾ ਖਾਣਾ ਹੀ ਖਾਣਾ ਉਸ ਤੋਂ ਬਾਅਦ ਅੱਗੇ ਦੀ ਅੱਗੇ ਅੱਗੇ ਦੀ ਅੱਗੇ ਅੱਗੇ ਦੀ ਅੱਗੇ ਵੀ ਆਪਣਾ ਜਿਹੜਾ ਨਾ ਉਹ ਜੋੜਨ ਦੀ ਇਹਦੀ ਜਿਹੜੀ ਤਮੰਨਾ ਜਿਹੜੀ ਇਹਨੂੰ ਬਣੀ ਰਹਿੰਦੀ ਉਹ ਕਹਿੰਦੇ ਵੀ ਇੱਕ ਵਾਰ ਨਾ ਇੱਕ ਕੋਈ ਬਾਦਸ਼ਾਹ ਸੀ ਉਹ ਇੱਕ ਦਿਨ ਬੈਠਾ ਸੋਚੀ ਜਾਵੇ ਕਿ ਮੇਰੇ ਕੋਲੇ ਨਾ ਇੰਨਾ ਧਨ ਦੌਲਤ ਹੈ ਇੰਨੀ ਬੇਸ਼ੁਮਾਰ ਮੇਰੇ ਕੋਲੇ ਮਾਇਆ ਹੈ ਤੇ ਮੇਰੀਆਂ ਨਾ 7 ਪੀੜ੍ਹੀਆਂ ਬੈਠ ਕੇ ਨਾ ਖਾ ਸਕਦੀਆਂ ਉਹ ਫੇਰ ਨਾ ਇੱਕ ਦਿਨ ਸੋਚਣ ਲੱਗਾ ਕਹਿੰਦਾ ਯਾਰ ਮੇਰੀਆਂ 7 ਪੀੜ੍ਹੀਆਂ ਤਾਂ ਬੈਠ ਕੇ ਖਾ ਲੈਣਗੀਆਂ ਤੇ 8ਵੀਂ ਪੀੜ੍ਹੀ ਕੀ ਕਰੂਗੀ ਫਿਰ ਉਹਨੂੰ ਟੈਨਸ਼ਨ ਹੋ ਗਈ ਜੀ ਸਟ੍ਰੈਸ ਹੋ ਗਿਆ ਮਨ ਦੇ ਉੱਪਰ ਬੜਾ ਬੋਝ ਰਹਿਣ ਲੱਗ ਪਿਆ ਬੜਾ ਢਿੱਲਾ ਮੱਠਾ ਰਹਿਣ ਲੱਗ ਪਿਆ ਵੀ ਮੇਰੀ ਭਾਈ 7 ਪੀੜ੍ਹੀਆਂ ਦਾ ਤਾਂ ਮੇਰੇ ਕੋਲ ਹੈਗਾ 8ਵੀਂ ਪੀੜ੍ਹੀ ਕੀ ਕਰੂਗੀ ਮੇਰੀ ਤਾਂ ਉਹਦੇ ਜਿਹੜੇ ਮੰਤਰੀ ਸੰਤਰੀ ਸੀ ਉਹਨਾਂ ਨੇ ਪੁੱਛਿਆ ਬਾਦਸ਼ਾਹ ਨੂੰ ਭਾਈ ਕੀ ਗੱਲ ਹੋ ਗਈ ਉਹ ਕਹਿੰਦਾ ਵੀ ਮੈਨੂੰ ਪਤਾ ਨਹੀਂ ਮੇਰੇ ਮਨ ਦੇ ਉੱਪਰ ਨਾ ਬੋਝ ਬੜਾ ਹੈ ਕਿ ਮੇਰੀਆਂ 7 ਪੀੜ੍ਹੀਆਂ ਵਾਸਤੇ ਮੈਂ ਸਾਰਾ ਕੁਝ ਇਕੱਠਾ ਕਰ ਲਿਆ 8ਵੀਂ ਪੀੜ੍ਹੀ ਕੀ ਕਰੂਗੀ ਉਹ ਤਾਂ ਭੁੱਖੀ ਮਰ ਜੂ ਉਹ ਨਾ ਇੱਕ ਭਦਰ ਪੁਰਸ਼ ਦੇ ਕੋਲ ਨਾ ਕੋਈ ਸੁਣਿਆ ਸੀ ਉਹਨਾਂ ਨੇ ਵੀ ਬੰਦਾ ਬੜਾ ਕੋਈ ਸੁਲਝਿਆ ਹੋਇਆ ਸੀ ਉਹਦੇ ਕੋਲ ਉਹਨਾਂ ਨੇ ਟਾਈਮ ਲਿਆ ਤੇ ਬਾਦਸ਼ਾਹ ਨੂੰ ਉਹਦੇ ਕੋਲ ਲੈ ਗਏ ਬਾਦਸ਼ਾਹ ਆਪਣੇ 10-15 ਬੰਦਿਆਂ ਦੇ ਨਾਲ ਨਾ ਉਹਦੇ ਘਰ ਪਹੁੰਚੇ ਜਦੋਂ ਉਹਦੇ ਘਰ ਬੈਠੇ ਨਾ ਉਸ ਆਦਮੀ ਨੇ ਕਿਹਾ ਆਪਣੀ ਘਰਵਾਲੀ ਨੂੰ ਵੀ ਭਾਗਵਾਨ ਨੇ ਬਾਦਸ਼ਾਹ ਸਲਾਮਤ ਆਏ ਨੇ ਤੇ ਤੂੰ ਇਹਨਾਂ ਦੇ ਲਈ ਕੋਈ ਖਾਣਾ ਵਾਣਾ ਤਿਆਰ ਕਰ ਤੇ ਚਾਹ ਪਾਣੀ ਤਾਂ ਪਿਲਾ ਤੇ ਰਾਤ ਦਾ ਖਾਣਾ ਵਾਣਾ ਵੀ ਭਾਈ ਤਿਆਰ ਕਰਨਾ ਇਹਨਾਂ ਦਾ ਤੂੰ ਕਰਨਾ ਪੈਣਾ ਤੇ ਉਹਨੇ ਹੌਲੀ ਇੱਕ ਦਿਨੇ ਨਾ ਉਹਨੂੰ ਬੁਲਾ ਕੇ ਪਾਸੇ ਜੇ ਕੰਨ 'ਚ ਕਹਿਣ ਲੱਗੀ ਕਿ ਆਪਣੇ ਕੋਲੇ ਤਾਂ ਅੱਜ ਦੇ ਜਿਹੜਾ ਰਾਤ ਦਾ ਹੀ ਥੋੜ੍ਹਾ ਬਹੁਤਾ ਹੈਗਾ ਆਪਣੇ ਜੋਗਾ ਹੈਗਾ ਸੀ ਤੇ ਕੱਲ੍ਹ ਨੂੰ ਆਪਾਂ ਕੀ ਕਰਾਂਗੇ ਜੇ ਇਹਨਾਂ ਵਾਸਤੇ ਬਣਾ ਲਿਆ ਤਾਂ ਉਹ ਕਹਿੰਦਾ ਕੋਈ ਨਹੀਂ ਕੱਲ੍ਹ ਨੂੰ ਪਰਮਾਤਮਾ ਹੋਰ ਦੇਊਗਾ ਕੱਲ੍ਹ ਦੀ ਕੱਲ੍ਹ ਦੇਖਾਂਗੇ ਪਹਿਲਾਂ ਤੂੰ ਅੱਜ ਦਾ ਤਾਂ ਬਣਾ ਖਾ ਆਪਣੇ ਮਹਿਮਾਨ ਆਏ ਹਨ ਤੇ ਕਹਿੰਦੇ ਰਾਜਾ ਉਦੋਂ ਹੀ ਨਾ ਖੜਾ ਹੋ ਕੇ ਤੇ ਹੱਥ ਜੋੜ ਲਏ ਉਸ ਇਨਸਾਨ ਦੇ ਅੱਗੇ ਉਹਨੇ ਉਹ ਕਹਿੰਦਾ ਵੀ ਮੈਨੂੰ ਮੇਰੇ ਸਵਾਲ ਦਾ ਨਾ ਜਵਾਬ ਮਿਲ ਗਿਆ ਮੈਨੂੰ ਮੇਰੀ ਸਮੱਸਿਆ ਦਾ ਹੱਲ ਮਿਲ ਗਿਆ ਕਹਿੰਦਾ ਵੀ ਮੈਂ ਆਪਣੀਆਂ 7 ਪੀੜ੍ਹੀਆਂ ਦਾ ਹੋਣ ਦੇ ਬਾਵਜੂਦ 8ਵੀਂ ਪੀੜ੍ਹੀ ਦੇ ਬਾਰੇ ਚਿੰਤਤ ਹੋਈ ਜਾਂਦਾ ਵੀ ਉਹ ਕੀ ਕਰੂਗੀ ਤੇ ਇੱਕ ਇਹ ਇਨਸਾਨ ਮੈਂ ਦੇਖ ਲਿਆ ਜਿਨ੍ਹਾਂ ਕੋਲੇ ਸ਼ਾਮ ਦਾ ਹੈਗਾ ਇਹਨਾਂ ਨੂੰ ਇਹ ਪਤਾ ਨਹੀਂ ਕੱਲ੍ਹ ਕੀ ਬਣਾਉਣਾ ਤੇ ਫਿਰ ਵੀ ਸੰਤੁਸ਼ਟ ਹੈ ਫਿਰ ਵੀ ਲਾਈਫ ਦੇ ਵਿੱਚ ਕਿੱਡੇ ਪ੍ਰਸੰਨ ਹੈ ਤੇ ਮੈਂ ਟੈਨਸ਼ਨ ਪਾ ਲਈ ਬੈਠਾ ਸੋ ਏਦਾਂ ਦੀਆਂ ਜਦੋਂ ਸਾਡੇ ਮਨ ਦੇ ਵਿੱਚ ਚੀਜ਼ਾਂ ਆਉਂਦੀਆਂ ਨਾ ਕਿ ਜੋੜ ਜੋੜ ਕੇ ਮੈਂ ਇੱਕ ਦਿਨ ਪੜ੍ਹ ਰਿਹਾ ਸੀ ਉਹ ਕਹਿੰਦੇ ਵੀ ਇੱਕ ਇਨਸਾਨ ਆਪਣੀ ਜ਼ਿੰਦਗੀ ਦੇ ਵਿੱਚ ਜਿੰਨੀ ਕਮਾਈ ਕਰਦਾ ਉਹਦਾ 15% ਸਿਰਫ ਉਹ ਆਪਣੇ ਆਪ ਦੇ ਉੱਪਰ ਖਰਚ ਕਰਦਾ 85% ਉਹਦਾ ਸਾਰੀ ਜ਼ਿੰਦਗੀ ਦੀ ਕੀਤੀ ਕਮਾਈ ਹੈ ਨਾ ਜਿਹੜੀ ਉਹ ਚਾਹੇ ਬੱਚਿਆਂ ਤੇ ਲਾ ਲਵੇ ਘਰ ਤੇ ਲਾ ਲਵੇ ਜਿੱਧਰ ਮਰਜ਼ੀ ਲਾਈ ਜਾਵੇ ਉਹਦੀ 85% ਉਹਦੀ ਕਮਾਈ ਨਾ ਉਹ ਆਪ ਨਹੀਂ ਵਰਤ ਪਾਉਂਦਾ ਸਿਰਫ ਆਪਣੀ 10-15% ਕਮਾਈ ਸਾਰੀ ਜ਼ਿੰਦਗੀ ਦੀ ਆਪਣੇ ਉੱਪਰ ਆਪ ਖਰਚ ਕਰਦਾ ਸੋ ਦੇਖ ਲਓ ਕਿੱਧਰ ਦੀ ਗੱਲਾਂ ਜਿਹੜੀਆਂ ਤੁਰੀਆਂ ਜਾਂਦੀਆਂ ਤੇ ਆਪਣੇ ਆਪ ਨੂੰ ਸੰਤੁਸ਼ਟ ਕਰਨ ਦੇ ਲਈ ਨਾ ਤੁਹਾਨੂੰ ਇਹਨਾਂ ਚੀਜ਼ਾਂ ਤੋਂ ਸਬਕ ਲੈਣ ਦੀ ਥੋੜ੍ਹੀ ਜਿਹੀ ਜ਼ਰੂਰਤ ਹੈ ਤੇ ਨਾਲ ਚਲੋ ਤੁਹਾਨੂੰ ਇੱਕ ਪਿਆਰਾ ਜਿਹਾ ਇੱਕ ਗਾਣਾ ਸੁਣਾਉਣੇ ਆ ਉਸ ਤੋਂ ਬਾਅਦ ਫਿਰ ਆਪਾਂ ਗੱਲਬਾਤ ਨੂੰ ਅੱਗੇ ਤੋਰਾਂਗੇ ਪਹਿਲਾਂ ਸੁਣੋ ਇੱਕ ਮਾਨਕ ਸਾਹਿਬ ਦਾ

0: ਗੀਤ ਤੁਸੀਂ ਸੁਣ ਰਹੇ ਸੀ ਮਾਨਕ ਸਾਹਿਬ ਦੀ ਆਵਾਜ਼ ਦੇ ਵਿੱਚ। 647-367-5553 ਸਾਡਾ ਨੰਬਰ ਹੈ ਤੇ ਗੱਲਬਾਤ ਸਾਡੀ ਚੱਲ ਰਹੀ ਸੀ ਕਿ ਜ਼ਿੰਦਗੀ ਦੇ ਵਿੱਚ ਸਬਰ ਸੰਤੋਖ ਹੋਣਾ ਕਿਉਂ ਜ਼ਰੂਰੀ ਹੈ। ਇਹਨਾਂ ਦੇ ਨਾ ਹੋਣ ਦੇ ਕਾਰਨ ਸਾਡੀ ਜ਼ਿੰਦਗੀ ਦੇ ਵਿੱਚ ਜਿਹੜੀ ਸੰਤੁਸ਼ਟੀ ਹੈ ਨਾ, ਇੱਕ ਸਕੂਨ ਜਿਹੜਾ, ਉਹ ਨਹੀਂ ਜਿਹੜਾ ਪ੍ਰਾਪਤ ਹੋ ਸਕਦਾ। ਸਭ ਕੁਝ ਪ੍ਰਾਪਤ ਹੋਣ ਦੇ ਬਾਵਜੂਦ ਵੀ ਅਸੀਂ ਡਿਸਟਰਬ ਜਦੋਂ ਰਹਿੰਦੇ ਹਾਂ ਨਾ, ਜਦੋਂ ਅਸੀਂ ਮਾਨਸਿਕ ਤੌਰ ਤੇ ਪਰੇਸ਼ਾਨ ਰਹਿੰਦੇ ਹਾਂ, ਤਾਂ ਉਹਦੇ ਪਿੱਛੇ ਇਹੀ ਹੁੰਦਾ ਹੈ ਕਿ ਸਾਨੂੰ ਸਬਰ ਨਹੀਂ ਹੈ, ਸਾਨੂੰ ਸੰਤੋਖ ਨਹੀਂ ਹੈ। ਸਾਡੇ ਮਨ ਦੇ ਵਿੱਚ ਅਜੇ ਵੀ ਬਹੁਤ ਸਾਰੀਆਂ ਇੱਛਾਵਾਂ ਐਸੀਆਂ ਨੇ ਕਿ ਮੈਨੂੰ ਉਹ ਵੀ ਮਿਲ ਜੇ, ਮੈਨੂੰ ਉਹ ਵੀ ਮਿਲ ਜੇ, ਮੈਨੂੰ ਉਹ ਵੀ ਮਿਲ ਜੇ। ਤੁਸੀਂ ਦੇਖੋ, ਵੈਸੇ ਤਾਸ਼ ਬੜੇ ਖੇਡਦੇ ਅੱਜ ਕੱਲ ਪਾਰਕਾਂ ਦੇ ਵਿੱਚ ਸਾਡੇ ਸੀਨੀਅਰ ਬਜ਼ੁਰਗ। ਮੈਨੂੰ ਵੀ ਕਈ ਵਾਰੀ ਜਾਣ ਦਾ, ਸਾਡੇ ਘਰ ਦੇ ਨਾਲ ਪਾਰਕ ਹੈ ਨਾ, ਉੱਥੇ ਵੀ 3-4 ਢਾਣੀਆਂ ਬੈਠੀਆਂ ਹੁੰਦੀਆਂ ਤਾਸ਼ ਖੇਡਦੀਆਂ ਨੇ। ਸੋ ਤਾਸ਼ ਜਦੋਂ ਖੇਡਦੇ ਨਾ, ਉਦੋਂ ਦੇਖੋ ਕੋਈ ਵੀ ਖਿਡਾਰੀ ਸੰਤੁਸ਼ਟ ਨਹੀਂ ਹੁੰਦਾ ਜਦੋਂ ਪੱਤੇ ਵੰਡਦੇ ਹਾਂ ਆਪਾਂ। ਜਦੋਂ ਪੱਤੇ ਵੰਡਦੇ ਹਾਂ ਕੋਈ ਵੀ ਸੰਤੁਸ਼ਟ ਨਹੀਂ ਹੁੰਦਾ। ਹਰ ਬੰਦਾ ਚਾਹੁੰਦਾ ਕਿ ਮੈਨੂੰ ਇਹ ਪੱਤੇ ਆ ਜਾਣ, ਮੈਨੂੰ ਯਾਰ ਇਹ ਰੰਗ ਆ ਜਾਵੇ, ਮੈਨੂੰ ਬਾਸ਼ਾ ਆ ਜਾਵੇ, ਮੈਨੂੰ ਬੇਗੀ ਆ ਜਾਵੇ, ਮੈਨੂੰ ਵੱਡੇ ਵੱਡੇ ਪੱਤੇ ਆ ਜਾਣਾ ਤੇ ਫਿਰ ਮੈਂ ਵਧੀਆ ਖੇਡਾਂ। ਦੇਖੋ ਇੱਦਾਂ ਤੇ ਗੱਲ ਨਹੀਂ ਨਾ ਬਣਦੀ। ਫਿਰ ਇੱਦਾਂ ਤਾਂ ਸਾਰੇ ਚਾਹੁੰਗੇ ਕਿ ਮੈਨੂੰ ਉਹ ਵੀ ਮਿਲ ਜੇ, ਮੈਨੂੰ ਉਹ ਵੀ ਮਿਲ ਜੇ, ਮੈਨੂੰ ਉਹ ਵੀ ਮਿਲ ਜੇ। ਅਸਲੀ ਖਿਡਾਰੀ ਤਾਸ਼ ਦਾ ਅਸੀਂ ਉਹਨੂੰ ਕਹਿੰਦੇ ਹਾਂ ਕਿ ਪੱਤੇ ਜਿਸ ਤਰ੍ਹਾਂ ਦੇ ਮਰਜ਼ੀ ਆ ਜਾਣ, ਉਹਨਾਂ ਦੇ ਨਾਲ ਵਧੀਆ ਖੇਡ ਕੇ ਵਿਖਾਵੇ ਨਾ ਜਿਹੜਾ, ਉਹ ਅਸਲੀ ਖਿਡਾਰੀ ਹੈ। ਤੇ ਇਸੇ ਤਰ੍ਹਾਂ ਹੀ ਸਾਡੀ ਜ਼ਿੰਦਗੀ ਦੇ ਵਿੱਚ ਵੀ ਕਾਮਯਾਬ ਇਨਸਾਨ ਉਹ ਹੈ ਜਾਂ ਸੰਤੁਸ਼ਟ ਇਨਸਾਨ ਉਹ ਹੈ ਕਿ ਜੋ ਪਰਮਾਤਮਾ ਨੇ ਦੇ ਦਿੱਤਾ ਨਾ, ਜੋ ਉਸਦੀ ਅਪਰਮ ਅਪਾਰ ਕਿਰਪਾ ਹੋ ਗਈ, ਉਹਨੇ ਬਖਸ਼ਿਸ਼ ਕਰ ਦਿੱਤੀ, ਉਹਦੇ ਵਿੱਚ ਹੀ ਜਦੋਂ ਅਸੀਂ ਆਪਣੇ ਆਪ ਨੂੰ ਸੰਤੁਸ਼ਟ ਸਮਝਾਂਗੇ ਨਾ, ਤਾਂ ਫਿਰ ਮਨ ਨੂੰ ਸਕੂਨ ਜਿਹੜਾ ਨਾ, ਉਹ ਮਿਲੇਗਾ ਬਿਲਕੁਲ। ਉਹ ਕਹਿੰਦੇ ਇੱਕ ਰਾਜਾ ਸੀ ਇੱਕ ਵਾਰੀ, ਤੇ ਉਹਦੇ ਬੱਚੇ ਨੂੰ ਕੋਈ ਐਸੀ ਪ੍ਰੋਬਲਮ ਹੋ ਗਈ, ਐਸੀ ਕੋਈ ਸਮੱਸਿਆ ਹੋ ਗਈ। ਉਹਨੂੰ ਸਿਆਣਿਆਂ ਨੇ ਨਾ ਦੱਸਿਆ ਵੀ ਤੂੰ ਜੇਕਰ ਆਪਣੇ ਬੱਚੇ ਦੇ ਕਿਸੇ ਐਸੇ ਵਿਅਕਤੀ ਦੀ ਕਮੀਜ਼ ਲਿਆ ਕੇ ਪਾਵੇਂਗਾ ਨਾ ਵੀ ਜਿਹੜਾ ਬਹੁਤ ਖੁਸ਼ ਹੋਵੇ ਇਨਸਾਨ, ਉਹਦੀ ਕਮੀਜ਼ ਇਹਨੂੰ ਲਿਆ ਕੇ ਪਾ, ਫਿਰ ਇਹਦੇ ਜਿਹੜੀ ਪ੍ਰੋਬਲਮ ਹੈ ਨਾ ਜਿਹੜੀ, ਇਹ ਠੀਕ ਹੋਊਗਾ। ਸੋ ਰਾਜਾ ਸੀ, ਉਹਨੇ ਬੜੀ ਕੋਸ਼ਿਸ਼ ਕੀਤੀ, ਆਪਣੇ ਅਹਿਲਕਾਰ ਇੱਧਰ ਉੱਧਰ ਭੇਜਤੇ, ਵੱਡੇ ਤੋਂ ਵੱਡੇ ਅਮੀਰਾਂ ਦੇ ਕੋਲ ਵੀ ਭੇਜਿਆ, ਅਮੀਰਾਂ ਦੇ ਕੋਲ ਗਏ, ਇੱਕ ਅਮੀਰ ਦੇ ਕੋਲ ਗਏ, ਉਹ ਕਹਿੰਦੇ ਵੀ ਤਾਈ ਤੂੰ ਭਾਈ ਬਹੁਤ ਖੁਸ਼ ਹੈ ਤੇਰੀ ਕਮੀਜ਼, ਉਹ ਕਹਿੰਦਾ ਨਹੀਂ ਭਾਈ ਮੈਂ ਤਾਂ ਕੋਈ ਖੁਸ਼ ਨਹੀਂ, ਮੇਰੇ ਕੋਲ ਇੰਨੀ ਧਨ ਦੌਲਤ ਮਾਇਆ, ਮੈਨੂੰ ਤਾਂ ਹਰ ਵੇਲੇ ਇਹੀ ਚਿੰਤਾ ਲੱਗੀ ਰਹਿੰਦੀ ਹੈ ਕਿ ਰਾਤ ਨੂੰ ਕੋਈ ਚੋਰੀ ਨਾ ਹੋ ਜਾਵੇ, ਕੋਈ ਡਾਕਾ ਹੀ ਨਾ ਮਾਰ ਕੇ ਲੈ ਜੇ। ਬੜੇ ਲੋਕਾਂ ਨੂੰ ਪੁੱਛਿਆ ਵੀ ਜਿਹੜਾ ਬੰਦਾ ਖੁਸ਼ ਹੈ, ਕੋਈ ਨਾ ਦੱਸੇ ਮੈਂ ਭਾਈ ਖੁਸ਼ ਹਾਂ, ਕੋਈ ਖੁਸ਼ ਵਿਅਕਤੀ ਨਹੀਂ ਮਿਲਿਆ। ਇੱਕ ਗਏ ਤੇ ਇੱਕ ਨਾ ਬਾਈ ਚਾਂਸ ਇੱਕ ਕਿਨਾਰੇ ਦੇ ਉੱਪਰ ਨਾ ਝੌਂਪੜੀ ਜੀ ਦੇ ਬਾਹਰ ਇੱਕ ਕੋਈ ਫਕੀਰ ਬੈਠਾ, ਉਹਨੇ ਕੰਬਲ ਦੀ ਬੁੱਕਲ ਮਾਰੀ ਹੋਈ ਸੀ। ਉਹ ਬੜਾ ਆਰਾਮ ਨਾਲ ਆਪਣਾ ਗੁਣਗੁਣਾਈ ਜਾਵੇ ਤੇ ਰੱਬ ਦੇ ਗੁਣ ਗਾਈ ਜਾਵੇ ਤੇ ਹੱਸੀ ਜਾਵੇ ਉੱਚੀ ਉੱਚੀ। ਉਹ ਰਾਜੇ ਦੇ ਅਹਿਲਕਾਰ ਉਹਦੇ ਕੋਲ ਗਏ, ਉਹ ਕਹਿੰਦੇ ਵੀ ਤੂੰ ਬਹੁਤ ਖੁਸ਼ ਹੈ। ਉਹ ਕਹਿੰਦਾ ਵੀ ਮੈਨੂੰ ਕੋਈ ਗਮੀ ਵਾਲੀ ਗੱਲ ਹੀ ਕੋਈ ਨਹੀਂ ਹੈ, ਆਰਾਮ ਨਾਲ ਰੱਬ ਰੋਟੀ ਪਾਣੀ ਦਾ ਪ੍ਰਬੰਧ ਕਰ ਦਿੰਦਾ, ਮੈਂ ਖਾ ਲੈਣਾ ਤੇ ਮੈਂ ਰੱਬ ਦੇ ਗੁਣ ਗਾਈ ਜਾਣਾ ਤੇ ਮੈਂ ਖੁਸ਼ ਹਾਂ। ਉਹ ਕਹਿੰਦੇ ਵੀ ਤੇਰੀ ਕਮੀਜ਼ ਚਾਹੀਦੀ ਸਾਨੂੰ ਤੇ ਜਿੰਨੇ ਮਰਜ਼ੀ ਪੈਸੇ ਲੈ ਲਾ। ਉਹ ਕਹਿੰਦਾ ਕਮੀਜ਼ ਚਾਹੀਦੀ, ਉਹਨੇ ਕੰਬਲ ਪਾਸੇ ਢਾਇਆ ਤੇ ਵਿਚਾਰੇ ਨੇ ਕਮੀਜ਼ ਪਾਈ ਨਹੀਂ ਹੋਈ ਸੀ। ਸੋ ਖੁਸ਼ੀ ਜਿਹੜੀ ਇਹਨਾਂ ਚੀਜ਼ਾਂ ਦੇ ਨਾਲ, ਪਦਾਰਥਕ ਚੀਜ਼ਾਂ ਨਾਲ ਜਿਹੜੀ ਖੁਸ਼ੀ ਮਿਲਦੀ ਹੈ ਨਾ, ਉਹ ਖੁਸ਼ੀ ਨੂੰ ਅਸੀਂ ਰੀਅਲ ਸੈਂਸ ਦੇ ਵਿੱਚ ਖੁਸ਼ੀ ਮੇਰੇ ਮੁਤਾਬਕ ਨਹੀਂ ਕਹਿ ਸਕਦੇ। ਖੁਸ਼ੀ ਉਹ ਹੁੰਦੀ ਹੈ ਜਿਹੜੀ ਤੁਹਾਡੇ ਮਨ ਨੂੰ ਸਕੂਨ ਪਹੁੰਚੇ, ਮਨ ਨੂੰ ਰਿਲੀਫ ਮਿਲੇ, ਤੁਸੀਂ ਆਰਾਮ ਦੀ ਨੀਂਦ ਸੌਂ, ਤੁਹਾਡੇ ਘਰ ਦੇ ਵਿੱਚ ਇਤਫਾਕ ਹੋਏ, ਤੁਹਾਨੂੰ ਕਿਸੇ ਦਾ ਡਰ ਨਾ ਹੋਏ, ਤੁਹਾਨੂੰ ਕਿਸੇ ਦੇ ਕੋਈ ਦੇਣ ਦਾ ਡਰ ਨਾ ਹੋਵੇ, ਤੁਹਾਨੂੰ ਕਿਸੇ ਤੋਂ ਕੋਈ ਚਿੰਤਾ ਨਾ ਹੋਵੇ ਮੇਰਾ ਉੱਥੇ ਡੁੱਬ ਜੂਗਾ। ਇਹ ਚੀਜ਼ਾਂ ਤੋਂ ਉੱਪਰ ਜਦੋਂ ਉੱਠਾਂਗੇ ਨਾ, ਜਿਹੜਾ ਉਹ ਰਿਲੀਫ ਹੁੰਦੀ ਹੈ ਨਾ ਮਨ ਦੀ, ਜਦੋਂ ਬੰਦਾ ਆਰਾਮ ਨਾਲ ਰੋਟੀ ਪਾਣੀ ਖਾ ਕੇ ਸੌਂਦਾ ਤੇ 10-15 ਮਿੰਟ ਦੇ ਪੌਣੇ ਘੰਟੇ ਦੇ ਵਿੱਚ ਨੀਂਦ ਸੌ ਜਾਂਦਾ ਤੇ ਆਰਾਮ ਨਾਲ ਉੱਠਦਾ, ਉਹ ਸਹੀ ਸਾਰਥਕ ਜਿਹੜੀ ਲਾਈਫ ਹੁੰਦੀ ਹੈ। ਜੇ ਐ ਵੀ ਤੁਸੀਂ ਰਾਤ ਨੂੰ ਪੈ ਰਹੋ ਤੇ ਰਾਤ ਨੂੰ 2-2-3-3 ਵਜੇ ਤੱਕ ਨੀਂਦ ਨਾ ਆਵੇ, ਟੈਨਸ਼ਨ ਦਿਮਾਗ ਹੋਰ ਕਿਤੇ ਚੱਲਦਾ ਰਹੇ, ਯਾਰ ਉਹ ਲੈ ਗਿਆ ਕੋਈ, ਉਹ ਡੁੱਬ ਗਿਆ, ਯਾਰ ਮੈਂ ਆਹ ਕਰਨਾ ਸੀ, ਮੈਂ ਆਹ ਕਰਨਾ ਸੀ, ਇਹ ਕੰਮ ਰਹਿ ਗਿਆ, ਇਹ ਮੇਰਾ ਜੇ ਰਹਿ ਗਿਆ, ਉਹਨੂੰ ਤੁਸੀਂ ਖੁਸ਼ੀ ਕਹਿੰਦੇ ਹੋ, ਤਾਂ ਫਿਰ ਹੋ ਸਕਦਾ ਤੁਹਾਡੀ ਰਾਏ ਦੇ ਵਿੱਚ ਹੋ ਜਾਵੇ, ਲੇਕਿਨ ਮੇਰੇ ਮਨ ਦੇ ਵਿੱਚ ਮੈਨੂੰ ਇਹ ਚੀਜ਼ ਜਿਹੜੀ ਨਾ, ਉਹ ਮੈਂ ਨਹੀਂ ਇਸ ਚੀਜ਼ ਦੇ ਨਾਲ ਸਹਿਮਤ ਹੋ ਸਕਦਾ। ਚਲੋ ਕੋਈ ਗੱਲ ਨਹੀਂ, 647-367-5553 ਦੀ ਗੱਲ ਆਪਾਂ ਅੱਗੇ ਤੋਰਾਂਗੇ। ਮੈਂ ਇੱਕ ਛੋਟਾ ਜਿਹਾ ਮੈਸੇਜ ਤੁਹਾਡੇ ਨਾਲ ਸ਼ੇਅਰ ਕਰਦਾ, ਫਿਰ ਆਪਾਂ ਵਾਪਸ ਆਉਂਦੇ ਹਾਂ।
1: ਬਿਊਟੀ ਇੰਡਸਟਰੀ ਦੀ ਦੁਨੀਆ ਵਿੱਚ ਆਪਣਾ ਕਰੀਅਰ ਬਣਾਉਣ ਬਾਰੇ ਸੋਚ ਰਹੇ ਹੋ ਤਾਂ ਹੋ ਜਾਓ ਟੈਂਸ਼ਨ ਫ੍ਰੀ। ਅਮਾਇਰਾ ਅਕੈਡਮੀ ਹੇਅਰ ਐਂਡ ਐਸਥੈਟਿਕਸ ਤੁਹਾਡੇ ਇਸੇ ਕਰੀਅਰ ਤੇ ਡ੍ਰੀਮਸ ਨੂੰ ਦਿਖਾਉਣਗੇ ਸਹੀ ਰਾਹ, ਜੋ ਪ੍ਰੋਵਾਈਡ ਕਰਦੇ ਹਨ ਸਭ ਤੋਂ ਬਿਹਤਰੀਨ ਤੇ ਕੰਪਲੀਟ ਕੋਰਸ ਪੈਕੇਜ ਪੂਰੇ ਕੈਨੇਡਾ ਵਿੱਚ। ਹੇਅਰ ਸਟਾਈਲਿੰਗ ਡਿਪਲੋਮਾ, ਮੈਡੀਕਲ ਐਸਥੈਟਿਕ ਡਿਪਲੋਮਾ, ਇਹ ਸਭ ਦੇ ਨਾਲ ਨਾਲ ਅਮਾਇਰਾ ਅਕੈਡਮੀ ਆਪਣੇ ਯੂਨੀਕ ਤੇ ਸੁਪਰ ਸੈਟਿਸਫਾਈਂਗ ਹੇਅਰ ਸਰਵਿਸਿਜ਼ ਐਂਡ ਸਪਾ ਲਈ ਵੀ ਜਾਣੇ ਜਾਂਦੇ ਹਨ। ਹੁਣੇ ਕਾਲ ਕਰੋ 9053996110 ਤੇ ਔਰ ਵਿਜ਼ਿਟ 114 ਕੈਨੇਡੀ ਰੋਡ, ਯੂਨਿਟ 2, ਬ੍ਰੈਂਪਟਨ, ਓਨਟਾਰੀਓ। ਬ੍ਰੈਂਪਟਨ ਵਿੱਚ ਜੇ ਤੁਸੀਂ ਲੱਭ ਰਹੇ ਹੋ ਬੈਸਟ ਕੁਆਲਿਟੀ ਤੇ ਇੰਪੋਰਟਡ ਪ੍ਰੋਡਕਟਸ, ਤਾਂ ਫਿਰ ਤੁਹਾਡੀ ਟੈਨਸ਼ਨ ਹੁਣ ਛੂਮੰਤਰ ਹੋ ਜਾਵੇਗੀ। ਆਓ ਬ੍ਰੈਂਪਟਨ ਕੈਸ਼ ਐਂਡ ਕੈਰੀ ਤੇ, ਜਿੱਥੇ ਮਿਲਦੇ ਨੇ ਫਰੈਸ਼ ਵੈਜੀਟੇਬਲ, ਸਪਾਈਸਿਸ, ਸਨੈਕਸ, ਗਰੋਸਰੀਜ਼ ਤੇ ਕਿਚਨ ਆਈਟਮਸ, ਸਭ ਇੱਕੋ ਥਾਂ ਤੇ, ਐਂਡ ਮਾਈਂਡ ਬਲੋਇੰਗ ਵੈਰਾਇਟੀ ਨਾਲ ਤੁਹਾਨੂੰ ਲੱਗੂ ਸ਼ਾਪਿੰਗ ਦਾ ਮਜ਼ਾ ਅਸਲੀ ਪੰਜਾਬ ਵਰਗਾ। ਯਾਦ ਰੱਖੋ 100 ਕੈਨੇਡੀ ਰੋਡ, ਸਾਊਥ ਬ੍ਰੈਂਪਟਨ, ਜਾਂ ਫਿਰ ਕੰਟੈਕਟ ਕਰ ਸਕਦੇ ਹੋ 9052304800 ਤੇ, ਜਾਂ ਈਮੇਲ ਕਰੋ ਬ੍ਰੈਂਪਟਨ ਕੈਸ਼ ਐਂਡ ਕੈਰੀ 2023@gmail.com ਤੇ। ਸਵਾਦ ਦੇ ਮਾਮਲੇ ਵਿੱਚ ਕੰਪਰੋਮਾਈਜ਼ ਕਦੇ ਵੀ ਨਹੀਂ ਕਰਨਾ ਚਾਹੀਦਾ, ਇਸੇ ਲਈ ਤੁਹਾਡੇ ਲਈ ਹੈ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। 1999 ਤੋਂ ਲੈ ਕੇ ਬ੍ਰੈਂਪਟਨ ਨੂੰ ਸਰਵ ਕਰ ਰਹੇ ਹਨ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। ਲੁਤਫ ਉਠਾਓ ਸਵਾਦਿਸ਼ਟ ਪੰਜਾਬੀ ਖਾਣੇ ਦਾ, ਬੁਫੇ, ਡਾਈਨ ਇਨ, ਟੇਕ ਆਊਟ, ਕੇਟਰਿੰਗ, ਲੰਚ ਤੇ ਡਿਨਰ ਸਾਰਾ ਕੁਝ ਹੈ। ਸਵੀਟਸ ਤੇ ਸਨੈਕਸ ਦੀ ਵੱਡੀ ਕਲੈਕਸ਼ਨ ਵੀ ਹੈ, ਜੋ ਕਿ ਤੁਹਾਨੂੰ ਜ਼ਰੂਰ ਪਸੰਦ ਆਏਗੀ। ਤੇ ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਕਾਲ ਕਰੋ 905-450-3333 ਤੇ। ਐਡਰੈਸ ਵਿਲੇਜ ਆਫ ਇੰਡੀਆ, 114 ਕੈਨੇਡੀ ਰੋਡ, ਸਾਊਥ ਬ੍ਰੈਂਪਟਨ। ਬ੍ਰੈਂਪਟਨ ਵਿੱਚ ਘਰ ਜਾਂ ਪ੍ਰਾਪਰਟੀ ਖਰੀਦਣਾ ਚਾਹੁੰਦੇ ਹੋ? ਇੰਦਰ ਅਰੋੜਾ ਹੈ ਨਾ, ਆਪਣੇ ਬਿਜ਼ਨਸ ਪ੍ਰੋਜੈਕਟ ਲਈ ਇੱਕ ਕਮਰਸ਼ੀਅਲ ਪ੍ਰਾਪਰਟੀ ਤਾਂ ਨਹੀਂ ਲੱਭ ਰਹੇ? ਇੰਦਰ ਅਰੋੜਾ ਹੈ ਨਾ ਜੀ, ਬਿਲਕੁਲ। ਅੱਜ ਹੀ ਕੰਟੈਕਟ ਕਰੋ ਰੀਮੈਕਸ ਗੋਲਡ ਰਿਐਲਿਟੀ ਇੰਕ ਦੇ ਬਹੁਤ ਹੀ ਤਜਰਬੇਕਾਰ ਤੇ ਕਾਬਿਲ ਬ੍ਰੋਕਰ ਇੰਦਰ ਅਰੋੜਾ ਨੂੰ, ਜੋ ਤੁਹਾਨੂੰ ਤੁਹਾਡੀ ਰਿਐਲਿਟੀ ਨੀਡਸ ਲਈ ਪ੍ਰੋਵਾਈਡ ਕਰਾਂਗੇ ਬੈਸਟ ਡੀਲਸ। ਇਹੀ ਨਹੀਂ, ਇੰਦਰ ਅਰੋੜਾ ਮੌਰਗੇਜ ਐਡਵਾਈਜ਼ਰ, ਰੀਅਲ ਐਸਟੇਟ ਲਾਇਰ ਐਂਡ ਸਟੈਗਿੰਗ ਸਰਵਿਸਿਜ਼ ਵੀ ਪ੍ਰੋਵਾਈਡ ਕਰਦੇ ਨੇ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਕਾਲ ਕਰੋ 416-525-7400। ਕੈਨੇਡਾ ਦੇ ਮੋਸਟ ਫੇਮਸ ਤੇ ਮੰਨੇ ਪਰਮੰਨੇ ਬ੍ਰੈਂਪਟਨ ਕੈਸ਼ ਐਂਡ ਕੈਰੀ, ਕੈਲਗਰੀ ਤੇ ਨਿਆਗਰਾ ਫਾਲਸ ਵਿੱਚ ਵੀ, ਜੋ ਕਿ ਹਨ ਇੰਪੋਰਟਰ, ਰਿਟੇਲਰ ਐਂਡ ਹੋਲਸੇਲਰ ਫਾਰ ਹੋਮ, ਕਿਚਨ, ਕਮਰਸ਼ੀਅਲ ਫੂਡ ਪ੍ਰੋਡਕਟਸ ਤੇ ਇਕਵਿਪਮੈਂਟ ਤੇ ਹੋਰ ਵੀ ਐਂਡਲੈਸ ਪ੍ਰੋਡਕਟਸ ਦੇ। ਫਿਰ ਤਿਆਰੀਆਂ ਕਰ ਲੋ ਤੇ ਸ਼ੋਪਿੰਗ ਲਿਸਟ ਵੀ ਰੈਡੀ ਕਰ ਲੋ। ਕਮਿੰਗ ਸੂਨ, ਐਡਰੈਸ 3643 ਪੋਰਟੇਜ ਰੋਡ, ਨਿਆਗਰਾ ਫਾਲਸ, ਐਂਡ 292230 ਵੈਗਨ ਵੀਲ ਬੁਲੇਵਾਰਡ, ਕੈਲਗਰੀ। ਕਾਲ ਕਰੋ ਸਰਦਾਰ ਦਲਬੀਰ ਸਿੰਘ ਕਥੂਰੀਆ ਜੀ ਨੂੰ ਐਟ 416-700-9100। ਤੁਸੀਂ ਸੁਣ ਰਹੇ ਹੋ ਸਬਰੰਗ ਰੇਡੀਓ, ਬ੍ਰੈਂਪਟਨ, ਬਾਈ ਡਾਕਟਰ ਦਲਬੀਰ ਸਿੰਘ ਕਥੂਰੀਆ, ਵਿਸ਼ਵ ਪੰਜਾਬੀ ਸਭਾ।
2: ਮੇਰਾ ਨਾਮ ਤਜਿੰਦਰ ਸਿੰਘ ਭਿੰਡਰ, ਵਾਰਡ 1 ਤੇ ਵਾਰਡ 5 ਵਿੱਚੋਂ ਸਿਟੀ ਕੌਂਸਲਰ ਦੀਆਂ ਇਲੈਕਸ਼ਨ ਲਈ ਰਨ ਕਰ ਰਿਹਾ ਹਾਂ। ਮਿਸਿਸਾਗਾ ਤੋਂ ਲੈ ਕੇ ਹਾਈਵੇ 410 ਤੱਕ ਸਾਡੀ ਬਾਉਂਡਰੀ ਹੈ ਜੀ। ਦੂਜੇ ਪਾਸਿਓਂ ਕਵੀਨ ਤੋਂ ਲੈ ਕੇ ਬਵੇੜ ਤੱਕ ਸਾਡਾ ਇੱਕੋ ਹੀ ਮੋਟੋ ਆ, ਲੋਕਾਂ ਨੂੰ ਇੱਕ ਸੁਨੇਹਾ ਪਹੁੰਚਾਉਣਾ ਵੀ ਤੁਸੀਂ ਵੋਟ ਪਾਉਣਾ ਨਾ ਭੁੱਲਿਓ, ਅਸੀਂ ਤੁਹਾਡੇ ਲਈ ਕੰਮ ਕਰਨਾ ਨਹੀਂ ਭੁੱਲਦੇ। ਮੇਰਾ ਫੋਨ ਨੰਬਰ ਆ 437-247-3594। ਧੰਨਵਾਦ।
3: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਤਜਿੰਦਰ ਸਿੰਘ ਪਿੰਡਰ।
0: ਲੋ ਜੀ, ਵੈਲਕਮ ਬੈਕ। ਸਾਡੀਆਂ ਕਮਰਸ਼ੀਅਲ ਐਡ ਤੋਂ ਬਾਅਦ ਮੈਂ ਹਾਜ਼ਰ ਹਾਂ ਤੁਹਾਡੇ ਕੋਲ ਫਿਰ। 647-367-5353 ਸਾਡਾ ਨੰਬਰ ਆ, ਸਾਡੇ ਕਾਲਰ ਨੇ ਜੀ 0169। ਸਤਿ ਸ੍ਰੀ ਅਕਾਲ ਜੀ, ਜੀ ਆਇਆਂ ਨੂੰ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ
4: ਜੀ। ਆਪਣੇ ਤੁਸੀਂ ਇੱਕ ਮਿਸਾਲ ਦਿੱਤੀ ਹੈ ਕਿ ਤਾਸ਼ ਦੇ ਪੱਤਿਆਂ ਦੀ
0: ਜੀ,
4: ਇਸੇ ਤਰ੍ਹਾਂ ਪਰਮਾਤਮਾ ਨੇ ਕਿ ਪੱਤੇ ਵੰਡੇ ਹੋਏ ਨੇ ਸਾਡੇ ਜ਼ਿੰਦਗੀ ਦੇ ਵਿੱਚ ਹਰ ਇੱਕ ਦੇ ਹੱਥ ਦੇ।
0: ਬਿਲਕੁਲ ਬਿਲਕੁਲ।
4: ਦੇਖੋ ਆਪਣੇ ਇੱਕ ਵਿਅਕਤੀ ਹੈ ਕਿ ਮਰਸੀਡੀਜ਼ ਗੱਡੀ ਦੇ ਵਿੱਚ ਹੈ, ਉਹ ਆਪਣੇ ਲੱਤਾਂ ਤੋਂ ਵੀ ਇੱਕ ਅਗਰ ਮਜ਼ਦੂਰ ਹੈ, ਉਹਦੇ ਵਾਸਤੇ ਸਾਰੀਆਂ ਫੈਸਿਲਿਟੀ
0: ਜੀ।
4: ਇੱਕ ਵਿਅਕਤੀ ਹੈ ਕਿ ਉੱਥੇ ਹੀ ਇੱਕ ਰੋਡ ਦੇ ਉੱਪਰ ਕੇ ਆਪਣੀਆਂ ਲੱਤਾਂ ਲੈ ਕੇ ਚੱਲਦਾ, ਤੇ ਇਹ ਫਰਕ ਤਾਂ ਇਹ ਕਿ ਬੜਾ ਹੈ। ਲੇਕਿਨ ਇਹ ਕਿ ਜੋ ਬੈਠੇ ਹੈ ਉਹਨੂੰ ਇਹ ਕਿ ਫੀਲ ਹੁੰਦਾ ਕਿ ਯਾਰ ਅੱਬਾ ਇਹਨੂੰ ਕਿੰਨੀ ਵੱਡੀ ਹੈ ਕਿ ਨਿਮਤ ਦਿੱਤੀ।
0: ਬਿਲਕੁਲ ਬਿਲਕੁਲ।
4: ਕਿੰਨੀ ਵੱਡੀ ਹੈ ਕਿ ਨਿਮਤ ਦਿੱਤੀ ਤਾਂ ਆਪਣੇ ਵੱਲ। ਦੇਖੋ ਇਹ ਕਹੀ ਹੈ ਕਿ ਜਿਸ ਤਰ੍ਹਾਂ ਦੇ ਕਿ ਆਪਣੇ ਸਾਡੇ ਕੋਲ ਪਰਮਾਤਮਾ ਨੇ ਇੱਕ ਪੱਤੇ ਵੰਡੇ ਹੋਏ ਨੇ, ਉਹਦੇ ਵਿੱਚ ਸ਼ੁਕਰ ਗੁਜ਼ਾਰ ਕਰਨਾ।
0: ਬਸ ਇਹੀ ਹੈ ਨਾ ਜੀ, ਜਿੱਦਾਂ ਉਹ ਕਹਿੰਦੇ ਵੀ ਤਾਸ਼ ਦਾ ਕੋਈ ਵੀ ਖਿਡਾਰੀ ਆਪਣੇ ਪੱਤਿਆਂ ਦੇ ਨਾਲ ਸੰਤੁਸ਼ਟ ਨਹੀਂ ਹੁੰਦਾ, ਕਹਿੰਦਾ ਯਾਰ ਹੋਰ ਪੱਤੇ ਵਧੀਆ ਹੋਣੇ ਚਾਹੀਦੇ ਸੀ। ਉਸ ਤਰ੍ਹਾਂ ਹੀ ਸਾਡੀ ਵੀ ਜ਼ਿੰਦਗੀ ਦੇ ਵਿੱਚ ਕੋਈ ਆਦਮੀ ਆਪਣੇ ਆਪ ਚ ਸੰਤੁਸ਼ਟ ਨਹੀਂ, ਉਹ ਕਹਿੰਦਾ ਮੇਰੇ ਕੋਲ ਇਹ ਹੋਣਾ ਚਾਹੀਦਾ ਸੀ।
4: ਜੀ ਜੀ ਜੀ। ਆਪਣੇ ਜਿਸ ਤਰ੍ਹਾਂ ਆਪਣਾ ਮੇਰਾ ਧਰਮ ਆਪਣਾ ਇੱਕ ਹੀ ਹੈ ਵੀ ਇਹ ਜ਼ਿੰਦਗੀ ਦੀ ਇੱਕ ਤਮੰਨਾ ਕਿ ਵੀ ਇੱਕ ਦੋ ਗਜ਼ ਇੱਕ ਮਿੱਟੀ ਦੇ ਆਪਣੇ ਉਹ ਕਬਰ ਦਾ ਜਗ੍ਹਾ ਹੋਵੇ ਤਾਂ ਦੋ ਗਜ਼ ਹੀ ਇੱਕ ਕਫਨ ਦਾ ਕੱਪੜਾ। ਇਹਦੇ ਵਿੱਚ ਇੱਕ ਇਹ ਵੀ ਬੜਾ ਇੱਕ ਮੇਰੇ ਭਾਗ ਨੇ। ਤੇ ਬਾਕੀ ਫਿਰ ਇਹ ਕਿ ਉਹਨਾਂ ਕੋਲ ਜਿੰਨਾ ਕੋਲ ਉਹ ਤੁਸੀਂ ਦਿੱਤਾ ਨਾ ਇੱਕ ਸੱਤਾ ਪੀੜੀਆਂ ਦਾ, ਇਤਨੀਆਂ ਇਤਨੀਆਂ ਪੰਡਾਂ ਬੱਝੀਆਂ ਹੋਈਆਂ ਨੇ ਕਿ ਉਹ ਫਿਰ ਆਦੇ ਨੇ ਵੀ ਇਹ ਕਿ ਆਪਣੇ ਨੇ ਇੱਕ ਹੋਰ ਪਾਂਡੇ ਕਿਹਾ, ਇੱਕ ਹੋਰ ਖੂਹ ਹੈ ਨਾ, ਖੂਹ ਅਗਰ ਇਹ ਕਿ ਆਪਣੇ ਭਰ ਗਿਆ ਵਾ, ਉਹ ਦੂਸਰਾ ਇਹ ਕਿ ਆਪਣੇ ਦੇਖਦੇ ਨੇ ਵੀ ਇਹ ਕਿ ਖਾਲੀ ਆ,
0: ਜਿਹੜਾ ਨੈਗੇਟਿਵ ਸੋਚ ਵਾਲਾ ਸੀ ਉਹ ਕਹਿੰਦਾ ਅੱਧਾ ਗਲਾਸ ਖਾਲੀ ਹੈ।
4: ਬਸ ਇਹੀ ਹੈ ਕਿ ਦੇਖੋ ਨਾ, ਜੇ ਗੁਰੂ ਨਾਨਕ ਸਾਹਿਬ ਇਹ ਕਿ 20 ਰੁਪਈਏ ਲੈ ਕੇ ਨਿਕਲੇ ਹੈ ਨਾ, ਤੇ ਉਹਨਾਂ ਨੇ ਕਿ ਜਿਸਲੇ ਦੇਖਿਆ ਕਿ ਜ਼ਰੂਰਤਮੰਦ ਹੈ, ਉਹ ਅੱਜ ਤੱਕ ਇਹ ਕਿ ਜ਼ਿੰਦਗੀ ਦੇ ਵਿੱਚ 20 ਰੁਪਈਏ ਖਤਮ ਹੀ ਨਹੀਂ ਹੁੰਦੇ ਪਏ।
0: ਬਿਲਕੁਲ ਬਿਲਕੁਲ
4: ਜੀ, ਉਹਨਾਂ ਦਾ ਲੰਗਰ ਇੱਕ ਚੱਲਦਾ ਪਿਆ,
0: ਉਹਨਾਂ ਨੇ ਸ਼ੁਰੂਆਤ ਐਸੀ ਕੀਤੀ ਕਿ ਅੱਜ ਤੱਕ ਉਹ ਜਿਹੜਾ ਨਾ ਪ੍ਰਥਾ ਜਿਹੜੀ ਉਸ ਤੋਂ ਵੱਧ ਚੜ ਕੇ ਉਸੇ ਤਰੀਕੇ ਦਾ। ਸ਼ੁਕਰੀਆ ਜੀ, ਮਿਹਰਬਾਨੀ।
4: ਡਾਕਟਰ ਸਾਹਿਬ ਇਹ ਕਿ ਆਵਾਜ਼ ਇਹ ਕਿ ਲਗਾਉਂਦੇ ਰਹਿਣ ਇਹ ਕਿ ਆਪਣੇ ਨਾ ਅਸੀਂ ਤਾਂ ਇਹ ਕਿ ਚੜਦੇ ਲਹਿੰਦੇ ਪੰਜਾਬ ਤੋਂ ਆ ਨਾ
0: ਜੀ,
4: ਭਾਈ ਇਹ ਕਿ ਗੁਰੂ ਨਾਨਕ ਸਾਹਿਬ ਵਾਸਤੇ ਕਿ ਆਵਾਜ਼ ਹੀ ਹੈ ਕਿ ਭਾਈ ਇਹ ਕਿ ਲਾਂਘਾ ਖੁੱਲ੍ਹਾ, ਹਰ ਕੋਈ ਲੋਕੀ ਬਖਾ ਆਉਣਗੇ ਉਹਨਾਂ ਦੇ ਦਰਸ਼ਨ ਇਹ ਕਰਨਗੇ।
0: ਬਿਲਕੁਲ ਜੀ,
4: ਥੈਂਕ ਯੂ। ਆਪਣਾ ਫਰਜ਼ ਹੈ ਕਿਉਂਕਿ ਇਹ ਕਿ ਲਹਿੰਦੇ ਪੰਜਾਬ ਵਾਲ ਨੂੰ ਸਾਡਾ ਅਸਲ ਕਿ ਉਹਨਾਂ ਦਾ ਜਿਤਨੀਆਂ ਵੀ ਇੱਕ ਜਗ੍ਹਾ ਉਹ ਲਹਿੰਦੇ ਪੰਜਾਬ ਵਾਲੀ
0: ਜੀ,
4: ਆਪਣਾ ਆਪਣਾ ਆਪਣੀ ਆਵਾਜ਼ ਦੇ ਵਿੱਚ ਇੱਕ ਫਰਜ਼ ਨਿਭਾ
0: ਜੀ। ਥੈਂਕ ਯੂ, ਥੈਂਕ ਯੂ, ਸ਼ੁਕਰੀਆ ਮਿਹਰਬਾਨੀ। ਸੋ ਦੇਖੋ, ਅੱਛੀ ਸੰਗਤ ਦੇ ਨਾਲ ਅੱਛੀ ਰੰਗਤ ਜਿਹੜੀ ਹੈ ਨਾ ਆਉਂਦੀ ਆਉਂਦੀ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਅੱਜ ਕੱਲ੍ਹ ਤਾਂ ਦੇਖੋ ਤੁਸੀਂ ਮੋਬਾਈਲ ਦੇ ਵਿੱਚ ਕਿੱਡੀਆਂ ਫੈਸਿਲਿਟੀਜ਼ ਆ ਗਈਆਂ, ਉਹ ਜਿਹੜੇ ਹੈ ਨਹੀਂ ਉਹ ਤੁਸੀਂ ਉਹ ਡਾਊਨਲੋਡ ਕਰ ਲਓ ਨਾ ਸ਼ੇਅਰ ਇੱਟ, ਉਹ ਸ਼ੇਅਰ ਇੱਟ ਕਰਕੇ ਤੇ ਇੱਕ ਮੋਬਾਈਲ ਨੂੰ ਦੂਸਰੇ ਮੋਬਾਈਲ ਦੇ ਨਾਲ ਰੱਖ ਦਿਓ, ਇੱਧਰ ਦਾ ਡਾਟਾ ਦੂਜਾ ਟ੍ਰਾਂਸਫਰ ਹੋ ਜਾਂਦਾ ਉਸੇ ਪਾਸੇ। ਔਰ ਇਸ ਤਰ੍ਹਾਂ ਦੀਆਂ ਹੋਰ ਬੜੀਆਂ ਟੈਕਨੀਕਸ ਆ ਗਈਆਂ, ਤੁਸੀਂ ਮੋਬਾਈਲ ਨੂੰ ਮੋਬਾਈਲ ਦੇ ਨਾਲ ਰੱਖੋ, ਇੱਕ ਮੋਬਾਈਲ ਦਾ ਡਾਟਾ ਦੂਸਰੇ ਦੇ ਵਿੱਚ ਟ੍ਰਾਂਸਫਰ ਹੋ ਜਾਂਦਾ ਉਹਦੇ ਨਾਲ ਹੀ। ਤੇ ਯਾਰ ਜੇ ਅਸੀਂ ਕਿਸੇ ਅੱਛੀ ਸੰਗਤ ਵਾਲੇ ਦੋਸਤ ਮਿੱਤਰ ਕੋਲੇ ਬੈਠਾਂਗੇ ਤੇ ਸਾਡੇ ਵਿੱਚ ਨਹੀਂ ਉਹ ਕੁਆਲਿਟੀਆਂ ਉਹ ਗੁਣ ਜਿਹੜੀਆਂ ਆ ਸਕਦੀਆਂ, ਬਿਲਕੁਲ ਆਉਣਗੀਆਂ। ਸਾਡੇ ਕਾਲਰ ਆ ਗਏ ਨੇ, ਸਤਿ ਸ੍ਰੀ ਅਕਾਲ ਜੀ, ਟਾਈਮ ਹੁਣ ਹੋਇਆ ਪਿਆ ਤੇ ਬਰੀਫ ਦੇ ਵਿੱਚ ਗੱਲ ਕਰਿਓ। 4587 ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ।
5: ਚਲੋ ਕਰਦੇ ਆ ਜੀ, ਆਪਾਂ ਜਦੋਂ ਕੰਮ ਕਾਰ ਕਰਦੇ ਆ
0: ਜੀ,
5: ਕਈ ਵਾਰੀ ਖੜ ਕੇ ਬਸ ਰੱਬ ਦਾ ਸ਼ੁਕਰ ਕਰ ਦੇਈਦਾ ਜੀ, ਹੱਥ ਜੋੜ ਕੇ
0: ਕਰਨਾ ਚਾਹੀਦਾ, ਬਿਲਕੁਲ ਕਰਨਾ ਚਾਹੀਦਾ, ਬਿਲਕੁਲ ਕਰਨਾ ਚਾਹੀਦਾ, ਬਿਲਕੁਲ ਕਰਨਾ।
5: ਇਹ ਜ਼ਰੂਰੀ ਨਹੀਂ ਵੀ ਜਾਂ ਕਦੇ ਸਪੈਸ਼ਲੀ, ਬਸ ਕਈ ਵਾਰੀ ਤੁਰੇ ਤੁਰੇ ਜਾਂਦੇ ਦੇ ਖਿਆਲ ਆ ਜਾਂਦਾ ਮਨ ਚ, ਫਿਰ ਕੰਮ ਕਰਦੇ ਕਰਦੇ ਦੋ ਇੱਕ ਸੈਕਿੰਡ ਲਈ ਹੱਥ ਜੋੜ ਕੇ ਖੜ ਜਾਈਦਾ,
0: ਬਿਲਕੁਲ ਕਰਨਾ
5: ਚਾਹੀਦਾ।
0: ਚਲੋ ਬਸ ਤੁਸੀਂ ਸ਼ੁਕਰਾਨਾ ਕਰਦੇ ਹੋ ਨਾ, ਇਹ ਸਮਝ ਲਓ ਬਹੁਤ ਵਧੀਆ ਤੁਹਾਡੀ ਸੋਚ ਹੈ, ਬਹੁਤ ਵਧੀਆ ਸੋਚ।
5: ਹਾਂਜੀ ਹਾਂ, ਕਰ ਦੇਈਦਾ, ਕਹਿਣਾ ਪੈ ਰਿਹਾ ਆਪਣੇ ਜਿਹੜੇ ਆਪਾਂ ਇੰਡੀਅਨ ਲੋਕ ਆ, ਆਪਾਂ ਉੱਥੋਂ ਆਏ ਆ, ਆਪਾਂ ਨੂੰ ਤਾਂ ਇੰਨੀ ਪੈਸੇ ਦੀ ਭੁੱਖ ਪੈ ਗਈ ਆ ਜੀ, ਜਿਵੇਂ ਅਸੀਂ ਉਧਰੋਂ ਭੁੱਖੇ ਮਰਦੇ ਆ ਗਏ।
0: ਦੇਖੋ
5: ਸਾਡੇ ਬਜ਼ੁਰਗ, ਸਾਡੀਆਂ ਮਾਤਾਵਾਂ ਹੈ ਨਾ, ਕਿਵੇਂ ਖੇਤਾਂ ਚ ਕਿਵੇਂ ਕੰਮ ਕਰਦੇ ਫਿਰਦੇ ਆ, ਵਧੀਆ ਵਧੀਆ ਜਿਹੜੇ ਬਾਹਲੇ ਉਧਰੋਂ ਚੰਗੇ ਘਰ, ਉਹ ਬਾਹਲੇ ਇੱਧਰ ਦੁਖੀ ਆ ਜੀ ਆ ਕੇ, ਉਹ ਕਹਿੰਦੇ ਬਣਦਾ ਹੀ ਕੁਛ ਨੀ, ਬਣਦਾ ਹੀ ਕੁਛ।
0: ਚਲੋ ਕੋਈ ਨੀ, ਠੀਕ ਹੋ ਜਾਊਗਾ, ਸ਼ੁਕਰੀਆ ਜੀ, ਥੈਂਕ ਯੂ ਵੈਰੀ ਮਚ, ਥੈਂਕ ਯੂ। ਸੋ ਦੋਸਤੋ, ਟਾਈਮ ਅੱਜ ਦਾ ਸਾਡਾ ਸਮਾਪਤੀ ਵੱਲ ਹੋ ਚੁੱਕਿਆ ਤੇ ਕੱਲ ਮਿਲਾਂਗੇ ਆਪਾਂ ਕਿਸੇ ਨਵੇਂ ਵਿਸ਼ੇ ਦੇ ਨਾਲ। ਤਦ ਤੱਕ ਦੇ ਲਈ ਖੁਸ਼ ਰਹੋ, ਆਬਾਦ ਰਹੋ, ਜ਼ਿੰਦਾਬਾਦ।

0: This is AM 530, CHLO AM, serving Brampton, Mississauga, Toronto, the GTA, and the world at am530.ca.
1: ਪੰਜਾਬੀ
2: ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ
1: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ
2: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ
1: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ
2: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ
1: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ
2: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ
1: ਪ੍ਰੋਗਰਾਮ ਪੰਜਾਬੀ ਲਹਿਰਾਂ
2: ਹਫ਼ਤੇ ਦੇ ਸੱਤੇ ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ
3: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
4: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597 ਕਿਸੇ ਨੇ ਵੀ ਅਗਰ ਕਾਰ ਵੈਨ ਐਸ ਯੂ ਵੀ ਲੈਣਾ ਟੌਪ ਟੌਪ ਟੌਪ ਦਾ ਨਾਮ ਇੱਕੋ ਹੈ ਉਹ ਹੈ ਏਰਨ ਮਿਲਸ ਐਕਿਊਰਾ ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ ਨੰਬਰ ਵਨ ਸਰਵਿਸ ਨੰਬਰ ਵਨ ਰੇਟਸ ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ ਸੋ ਕਾਰ ਵੈਨ ਐਸ ਯੂ ਵੀ ਕੋਈ ਵੀ ਲੈਣਾ ਹੋਵੇ ਏਰਨ ਮਿਲਸ ਐਕਿਊਰਾ 905-828-5800 905-828-5800 ਤੇ ਕਾਲ ਕਰੋ
5: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ

0: ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਮੈਂ ਬਲਜਿੰਦਰ ਸਿੰਘ ਨਹਿਲ। ਆਪਣੇ ਬ੍ਰੈਂਪਟਨ ਨੇ ਸਭ ਕੁਝ ਦੇਖਿਆ ਹੈ, ਸੜਕਾਂ ਤੋਂ ਪਾਰਕਾਂ ਤੱਕ, ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ, ਕ੍ਰਾਈਮ ਤੋਂ ਕਰਪਸ਼ਨ ਤੱਕ। ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ, ਕੰਮ ਨਾਲ ਬਣਦਾ ਹੈ। ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ, ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ। ਵੋਟ ਫਾਰ ਚੇਂਜ, ਵੋਟ ਫਾਰ ਬਲਜਿੰਦਰ ਸਿੰਘ ਨਹਿਲ, ਸਿਟੀ ਕੌਂਸਲਰ ਕੈਂਡੀਡੇਟ, ਵਾਰਡ 9 and 10।
2: ਆਥੋਰਾਈਜ਼ਡ ਐਂਡ ਪੇਡ ਫੋਰ ਬਾਈ ਦ ਕੈਂਪੇਨ ਆਫਿਸ ਆਫ ਬਲਜਿੰਦਰ ਸਿੰਘ ਨਹਿਲ।
3: Jolly good mood today. What is the reason?
4: This is the effects of famous masala chai by Navigator's Cafe.
3: I know this place. They're also famous for delicious snacks like aloo fettis, samosa, vada pav, spring rolls, mango lassi, and my favorite, samosa chaat and bhel.
5: Navigator's Cafe, located at northwest corner of Queen Street East and Airport Road in Brampton. They are conveniently open 24/7.
6: ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ। ਢਿੱਲੋਂ ਵੀਡੀਓ 19

0: ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ 11 ਤੋਂ 8, 905-204-1313, 905-204-1313। ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557।
1: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
2: SNS ਲੋਅਰਸ ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000।
3: ਮੈਂ ਹਰਸਿਮਰਨ ਸਿੰਘ, ਸਾਡਾ ਸ਼ਹਿਰ ਬਰੈਂਪਟਨ ਵੱਧ ਰਿਹਾ ਹੈ ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ? ਪੁਲਿਸ, ਪੈਰਾਮੈਡਿਕਸ, ਰੀਜਨਲ ਰੋਡਸ, ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ। ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ, ਆਉਣ ਵਾਲੀ 26 ਅਕਤੂਬਰ ਨੂੰ ਵੋਟ ਫਾਰ ਚੇਂਜ, ਵੋਟ ਹਰਸਿਮਰਨ ਸਿੰਘ।
0: ਆਥੋਰਾਈਜ਼ਡ ਐਂਡ ਪੇਡ ਫੋਰ ਬਾਈ ਦ ਕੈਂਪੇਨ ਆਫਿਸ ਆਫ ਹਰਸਿਮਰਨ ਸਿੰਘ। SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984, 437-655-1984। ਟੈਕ ਸਪਿਰਿਟ, ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ, ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ। ਟੈਕ ਸਪਿਰਿਟ 905-621-4100। ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ, ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ, ਹੋਮ ਸਿਨੇਮਾ ਤਿਆਰ ਕਰਾਉਣਾ, ਵੈਰੀ ਪ੍ਰੋਫੈਸ਼ਨਲ ਟੀਮ, ਟੈਕ ਸਪਿਰਿਟ 905-621-4100, 905-621-4100 ਤੇ ਫੋਨ ਜ਼ਰੂਰ ਕਰੋ। ਕਿਸੇ ਨੇ ਵੀ ਅਗਰ ਕਾਰ, ਵੈਨ, SUV ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, SUV ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ 905-828-5800, 905-828-5800 ਤੇ ਕਾਲ ਕਰੋ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 647-504-1557, 647-504-1557। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040-416-477-2040। ਸਟੂਡੀਓ ਦੇ ਵਿੱਚ ਲਾਈਵ ਕਾਲ ਕਰਨ ਦੇ ਲਈ ਫੋਨ ਨੰਬਰ ਹੈ 905-673-3337, 905-673-3337।

ਕੀ ਹਾਲ ਚਾਲ ਨੇ ਸਭ ਦੇ? ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵੀ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਦਾ ਲੈ ਕੇ, ਠੀਕ 9 ਵਜੇ ਤੱਕ ਤੁਹਾਡਾ ਸਾਡਾ ਸਾਥ ਰਹੇਗਾ ਬਈ। ਹੈਪੀ ਕਹਿਣ ਤਾਂ ਲੱਗਿਆ ਸੀ ਮੈਂ ਮੰਡੇ, ਬਟ ਲੌਂਗ ਵੀਕਐਂਡ, ਬੱਲੇ ਬੱਲੇ ਬੱਲੇ ਬੱਲੇ ਬੱਲੇ ਲੌਂਗ ਵੀਕਐਂਡ ਲੰਘ ਕੇ ਗਿਆ। ਤੇ ਲੌਂਗ ਵੀਕਐਂਡ ਯਾਰ ਸਭ ਇੰਜੋਏ ਕਰਦੇ ਹੀ ਕਰਦੇ, ਤੇ ਹੁਣ ਸ਼ੋਰਟ ਵੀਕ ਹੈ, ਇਹਦੀ ਵੀ ਇੱਕ ਖੁਸ਼ੀ ਅਲੱਗ ਹੀ ਹੁੰਦੀ ਹੈ। ਸ਼ੋਰਟ ਵੀਕ ਇੰਜੋਏ ਕਰਦੇ ਹਾਂ ਤੇ ਤੁਹਾਡੇ ਨਾਲ ਲਾਉਂਦੇ ਹਾਂ ਰੌਣਕਾਂ। ਪ੍ਰੋਗਰਾਮ ਪੰਜਾਬੀ ਲਹਿਰਾ ਤੁਸੀਂ ਸੁਣ ਰਹੇ ਹੋ 905 673 3337 ਤੇ ਵੈਲਕਮ।

ਮੈਂ ਟਿਊਜ਼ਡੇ ਦੀ ਇਸ ਕਮਾਲ ਦੀ ਈਵਨਿੰਗ, ਅੱਜ ਤਾਂ ਮੌਸਮ ਯਾਰ ਹੋਇਆ ਪਿਆ ਪੂਰੇ ਦਾ ਪੂਰਾ ਆਪਣੇ ਸਮਰ ਵਾਲਾ, 25-26 ਡਿਗਰੀ ਟੈਂਪਰੇਚਰ, ਮੈਂ ਤਾਂ ਕਿਹਾ ਨਿਕਲ ਕੇ ਜੈਕਟ ਪਾ ਕੇ, ਅਤੇ ਬਾਅਦ ਦੇ ਵਿੱਚ ਹੋਇਆ ਯਾਰ ਕਿ ਨਵੀਂ ਹਜੇ ਨਾ ਜੈਕਟਾਂ ਜੁਕਟਾਂ ਕੱਢੋ। ਇਹ ਤਾਂ ਕੁਦਰਤ ਨੇ ਆਪਾਂ ਨੂੰ ਇੱਕ ਮੌਕਾ ਦਿੱਤਾ ਕਿ ਸਮਰ ਨੂੰ ਖੂਬ ਇੰਜੋਏ ਕਰੀਏ, ਸੋ ਬਾਹਰ ਨਿਕਲੋ, ਵਾਕ ਵੂਕ 'ਤੇ ਜਾਓ, ਹੈਵ ਅ ਗੁੱਡ ਟਾਈਮ, ਇੰਜੋਏ ਕਰੋ, ਅਤੇ ਅਸੀਂ ਤੁਹਾਡੇ ਨਾਲ ਹਾਂ, ਤੁਸੀਂ ਸਾਡੇ ਨਾਲ ਲਾਉਂਦੇ ਹਾਂ ਰੌਣਕਾਂ, ਗੀਤ ਸੰਗੀਤ, ਕੁਝ ਕੁ ਤੁਹਾਡੇ ਪਸੰਦ ਦਾ ਹੋਊਗਾ, ਕੁਝ ਕੁ ਸਾਡੇ ਪਸੰਦ ਦਾ ਹੋਊਗਾ, ਅਤੇ ਇੱਕ ਯਾਰ ਸਾਂਝ ਹੀ ਹੈ ਤੁਹਾਡੀ ਸਾਡੀ, ਗੱਲਾਂ ਬਾਤਾਂ ਮਾਰ ਲਾਂਗੇ ਦੋ ਚਾਰ, ਅਤੇ ਗੀਤ ਸੰਗੀਤ ਸੁਣ ਲਾਂਗੇ ਇਕੱਠੇ, ਇੱਕ ਪਿਆਰੀ ਜਿਹੀ ਈਵਨਿੰਗ ਨੂੰ ਇੰਜੋਏ ਕਰਦੇ ਹਾਂ। ਮੈਂ ਕਹਿੰਦਾ ਹੁੰਦਾ ਕਿ ਜਦੋਂ ਬੰਦਾ ਯਾਰ ਗੱਡੀ 'ਚ ਇਕੱਲਾ ਇਕੱਲਾ ਜਾ ਰਿਹਾ, ਸਿਰਫ ਗਾਣੇ ਸੁਣ ਰਹੇ ਹੋ, ਗੱਲ ਜੀ ਨਹੀਂ ਬਣਦੀ। ਨਾਲੇ ਆਪਣੇ ਦੇਖੋ ਪ੍ਰੋਗਰਾਮ ਦੀ ਖਾਸੀਅਤ ਹੈ, ਆਪਾਂ ਗੱਲਾਂ ਵੀ ਮਾਰ ਲੈਂਦੇ ਹਾਂ, ਗੀਤ ਸੰਗੀਤ ਵੀ ਸੁਣਾ ਦਈਦਾ, ਤੁਹਾਨੂੰ ਕਿਤੇ ਨਾ ਕਿਤੇ ਕੋਈ ਇਨਫੋਰਮੇਸ਼ਨ ਵੀ ਦੇ ਦਿੱਤੀ ਹੈ। ਸੋ ਇਕੱਠੇ ਲੈਟਸ ਨੀਰੋ ਇਸ ਸ਼ਾਮ ਨੂੰ ਸਜਾਈਏ ਮਹਿਫਿਲ ਮਿੱਤਰਾਂ ਦੀ, ਸਜਦੀ ਰੋਜ਼ ਸ਼ਾਮ ਨੂੰ ਪੰਜਾਬੀ ਲਹਿਰਾਂ 'ਤੇ ਹੈ। ਸੋ ਮਹਿਫਿਲ ਤੁਹਾਡੀ ਸਾਡੀ ਹੈ, ਜੁੜ ਚੁੱਕੀ ਹੈ, ਤੁਸੀਂ ਜੁੜ ਚੁੱਕੇ ਹੋ, ਅਤੇ ਮਹਿਫਿਲ ਸ਼ੁਰੂ ਹੋ ਚੁੱਕੀ ਹੈ, ਅਤੇ ਨੱਚੀ ਜੋ ਸਾਡੇ ਨਾਲ ਉਹਨੂੰ ਦਿਲ ਵੀ ਦਿਆਂਗੇ। ਵਾਹ ਕਿਆ

ਸਾਡੀ ਇੱਕ ਤਾਂ ਹੰਸ ਰਾਜ ਹੰਸ ਸਾਹਿਬ ਨਾਲ ਇੰਟਰਵਿਊ ਹੈ, ਅਸੀਂ ਯੂਟਿਊਬ ਤੇ ਪਾਈ ਤੇ ਉਹਨੂੰ ਤੁਸੀਂ ਬੜਾ ਇੰਜੋਏ ਕਰ ਰਹੇ ਹੋ ਤੇ ਗੱਲਾਂ ਬਾਤਾਂ ਵਾਕਈ ਹੋਈਆਂ ਵੀ ਬਹੁਤ ਸੋਹਣੀਆਂ ਨੇ। ਸੋ ਯੂਟਿਊਬ ਚੈਨਲ ਹੈ ਸਾਡਾ ਪੰਜਾਬੀ ਲਹਿਰਾ ਤੇ ਹੰਸ ਰਾਜ ਹੰਸ ਸਾਹਿਬ ਨਾਲ ਬੀਤੇ ਦਿਨੀ ਜਦੋਂ ਟੋਰੋਂਟੋ ਆਏ ਸੀਗੇ ਉਹਨਾਂ ਨਾਲ ਗੱਲਬਾਤ ਬੜੀ ਸੋਹਣੀ ਹੋਈ। ਸੋ ਦੇਖਿਓ ਜ਼ਰੂਰ ਤੁਸੀਂ ਉਸ ਵੀਡੀਓ ਨੂੰ ਐਂਡ ਸਾਡੀਆਂ ਬਾਕੀ ਦੀਆਂ ਵੀ ਇੰਟਰਵਿਊ ਜਿੰਨੀਆਂ ਵੀ ਪਈਆਂ ਤੁਸੀਂ ਇੰਜੋਏ ਕਰੋ। ਸੋ ਬਹੁਤ ਸਾਰੀਆਂ ਨੇ ਐਂਡ ਬੜੇ ਅੱਛੇ ਅੱਛੇ ਕਲਾਕਾਰਾਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ ਯਾਰ, ਐਂਡ ਉਹ ਜਿਹੜੀ ਗੱਲਬਾਤ ਹੈ ਉਹ ਹੁੰਦੀ ਬੜੀ ਵਧੀਆ, ਖਾਸ ਤੌਰ 'ਤੇ ਜਦੋਂ ਇੰਨੇ ਵਧੀਆ ਇਨਸਾਨ ਕਲਾਕਾਰ ਹੋਣ। ਸਤਿੰਦਰ ਸਰਤਾਜ ਸਾਹਿਬ ਨਾਲ ਇੰਟਰਵਿਊ ਹੈ, ਸਿੱਧੂ ਮੂਸੇਵਾਲੇ ਬਾਈ ਨਾਲ ਇੰਟਰਵਿਊ ਹੈ, ਸੁਖਸ਼ਿੰਦਰ ਸ਼ਿੰਦਾ, ਰਾਣਾ ਰਣਬੀਰ, ਮਲਕੀਤ ਸਿੰਘ, ਹਰਭਜਨ ਮਾਨ, ਗੁਰਸੇਵਕ ਮਾਨ ਜੀ, ਬਾਬੂ ਸਿੰਘ ਮਾਨ ਜੀ, ਹੁਸਤਿੰਦਰ, ਨਿਰਵੈਰ ਪੰਨੂ, ਤਰਸੇਮ ਜੱਸੜ, ਜੈਜ਼ੀ ਬੀ ਭਾਜੀ, ਕੁਲਬੀਰ ਝਿੰਜਰ ਨਾਲ ਛੋਟੀ ਜਿਹੀ ਗੱਲਬਾਤ ਹੈ, ਗਿੱਪੀ ਗਰੇਵਾਲ, ਗੁਰਪ੍ਰੀਤ ਘੁੱਗੀ ਹੋਰਾਂ ਨਾਲ, ਗੁਰੂ ਰੰਧਾਵਾ, ਆਪਣੇ ਹਰਦੀਪ ਗਰੇਵਾਲ ਬਾਈ ਜੀ ਤੇ ਬੱਬੂ ਮਾਨ ਸਾਹਿਬ ਨਾਲ ਦੋ ਇੰਟਰਵਿਊਜ਼ ਨੇ ਮੈਨੂੰ ਲੱਗਦਾ। ਤੇ ਤੁਸੀਂ ਜ਼ਰੂਰ ਚੈੱਕ ਕਰੋ ਐਂਡ ਤੁਸੀਂ ਗੱਲਾਂ ਬਾਤਾਂ ਤੇ ਇੰਟਰਵਿਊਜ਼ ਨੂੰ ਖੂਬ ਇੰਜੋਏ ਕਰੋਗੇ। ਸੋ ਪ੍ਰੋਗਰਾਮ ਪੰਜਾਬੀ ਲਹਿਰਾਂ ਗੱਲਬਾਤ ਹੋ ਰਹੀ ਹੈ ਤੁਹਾਡੀ ਸਾਡੀ 905-673-3337 9056733337 ਇਜ਼ ਦਾ ਨੰਬਰ ਟੂ ਕਾਲ। ਸੋ ਆ ਜਾਓ

ਅਮਿਊਜ਼ਮੈਂਟ ਪਾਰਕਾਂ 'ਚ ਕਾਫੀ ਇਸ਼ੂਜ਼ ਆ ਰਹੇ ਨੇ ਤੇ ਤੁਸੀਂ ਸੁਣਿਆ ਹੋਊਗਾ ਸਿਕਸ ਫਲੈਗਸ ਜੋਰਜੀਆ ਦੇ ਵਿੱਚ ਕੱਲ ਜੋ ਇੰਸੀਡੈਂਟ ਹੋਇਆ ਇੱਕ ਰੋਲਰ ਕੋਸਟਰ ਤੋਂ ਬੰਦਾ ਡਿੱਗ ਪਿਆ ਤੇ ਉਹਦੀ ਡੈਥ ਹੋ ਗਈ। ਬੜਾ ਡੈਡਲੀ ਇੰਸੀਡੈਂਟ ਐਟਲਾਂਟਾ ਦੇ ਨੇੜੇ ਹੋਇਆ ਸਿਕਸ ਫਲੈਗਸ ਤੇ। ਤੇ ਹੁਣ ਵੰਡਰਲੈਂਡ ਵਾਲੇ ਨੇ ਵੀ ਆਪਣੀਆਂ ਦੋ ਰਾਈਡਸ ਲਵਾਇਸਨ ਐਂਡ ਬਹੀਮਸ ਆਈ ਥਿੰਕ ਰਾਈਟ ਇਹ ਦੋ ਨੇ ਉਹਨਾਂ ਨੂੰ ਵੀ ਬੰਦ ਕਰ ਦਿੱਤਾ ਗਿਆ ਟੈਂਪਰੇਰੀਲੀ। ਆਈ ਐਮ ਸ਼ੋਰ ਕਿ ਕੋਈ ਨਾ ਕੋਈ ਟੈਸਟਿੰਗ ਕਰ ਰਹੇ ਹੋਣਗੇ ਜਸਟ ਕੌਸ਼ਨ ਦੇ ਤੌਰ ਤੇ, ਕਿਉਂਕਿ ਯਾਰ ਏਡੀ ਵੱਡੀ ਗੱਲ ਹੋਣੀ ਇੱਕ ਅਮਿਊਜ਼ਮੈਂਟ ਪਾਰਕ ਤੇ ਕਿਸੇ ਦਾ ਡਿੱਗ ਪੈਣਾ, ਉਹਨਾਂ ਦੀ ਮੌਤ ਹੋ ਜਾਣੀ, ਕਿਉਂਕਿ ਕੈਨੇਡਾਜ਼ ਵੰਡਰਲੈਂਡ ਵੀ ਇੱਕ ਸਿਕਸ ਫਲੈਗਸ ਦੀ ਪ੍ਰੋਪਰਟੀ ਹੈ। 2023 ਦੇ ਵਿੱਚ ਕੈਨੇਡਾਜ਼ ਵੰਡਰਲੈਂਡ ਸਿਕਸ ਫਲੈਗ ਦੀ ਪ੍ਰੋਪਰਟੀ ਬਣੀ ਐਂਡ ਹੁਣ ਇਹ ਕਹਿ ਰਿਹਾ ਕਿ ਸਾਨੂੰ ਪਤਾ ਨਹੀਂ ਕਿ ਇਹ ਦੋ ਜਿਹੜੇ ਰੋਲਰ ਕੋਸਟਰਸ ਨੇ ਕਦੋਂ ਦੁਬਾਰਾ ਤੋਂ ਖੁੱਲਣਗੇ। ਸੋ ਇਟਸ ਸਕੇਰੀ। ਮੈਂ ਸਵੇਰੇ ਵੀ ਗੱਲਬਾਤ ਕਰ ਰਿਹਾ ਸੀ ਯਾਰ ਕਿ ਕਿਵੇਂ ਹੈ ਇੱਕ ਡਰਾਉਣ ਵਾਲੀ ਖਬਰ ਹੈ ਯਾਰ। ਹੁਣ ਆਪਾਂ ਅਕਸਰ ਜਾਣੀ ਹਾਂ ਵੰਡਰਲੈਂਡ ਤਾਂ ਅਸੀਂ ਤਾਂ ਸ਼ੁਰੂ ਤੋਂ ਮਤਲਬ ਤਾਂ ਜਦੋਂ ਦੇ 50-70 ਸਾਲਾਂ ਦੇ ਹੋਏ ਹਾਂ ਜਾ ਰਹੇ ਹਾਂ ਤੇ ਹਰ ਸਾਲ ਜਾਈਦਾ ਸੀ, ਬੜੀ ਵਾਰ ਸੀਜ਼ਨ ਪਾਸ ਲੈ ਲੈਣਾ ਤੇ ਬਸ ਇਹੀ ਰਾਈਡਾਂ ਤੇ ਸਾਰਾ ਦਿਨ ਜਾਈ ਜਾਣਾ ਜਾਈ ਜਾਣਾ। ਤੇ ਇੱਦਾਂ ਦੀ ਜਦੋਂ ਕੋਈ ਸਟੋਰੀ ਹੁੰਦੀ ਹੈ ਉਹ ਵੀ ਆਪਣੇ ਇੰਨੇ ਨੇੜੇ, ਚਲੋ ਸਿਕਸ ਫਲੈਗਸ ਫਿਰ ਵੀ ਜੋਰਜੀਆ ਇਟਸ ਨੋਟ ਟੂ ਫਾਰ, ਸੋ ਇੱਦਾਂ ਦੀ ਗੱਲ ਹੋਣੀ ਇਟਸ ਕਾਫੀ ਸਕੇਰੀ ਸਟੋਰੀ ਹੈ। ਸੋ ਖੈਰ ਪ੍ਰੋਗਰਾਮ ਪੰਜਾਬੀ ਰਹਿਣਾ 905-673-3337 ਆਪਣਾ ਨੰਬਰ ਹੈ, 905-673-3337 ਤੇ ਗੱਲਬਾਤ ਤੁਹਾਡੀ ਸਾਡੀ ਹੋ ਸਕਦੀ ਹੈ। ਅੱਜ ਮੈਂ ਇੱਕ ਤੁਹਾਨੂੰ ਨੰਬਰ ਦੇਣਾ ਚਾਹੁੰਦਾ ਤੇ ਉਹ ਨੰਬਰ ਹੈ ਹੀਲ ਐਕਸ ਵੈਲਨੈਸ ਵਾਲਿਆਂ ਦਾ। ਸੋ ਹੀਲ ਐਕਸ ਵੈਲਨੈਸ ਫਿਜ਼ੀਓ ਐਂਡ ਰੀਹੈਬ ਗੋਰਵੇ ਅਤੇ ਕੰਟਰੀ ਸਾਈਡ ਦੇ ਕੋਰਨਰ ਦੇ ਉੱਤੇ ਲੋਕੇਟਡ ਨੇ। ਫਿਜ਼ੀਓਥੈਰੇਪੀ ਪ੍ਰੋਵਾਈਡ ਕਰਦੇ ਆ ਤੇ ਬਹੁਤ ਕਮਾਲ ਦੀ ਸਰਵਿਸ ਹੈ। ਬੀਤੇ ਦਿਨ ਮੇਰੇ ਮੋਮ ਇੱਥੇ ਗਏ ਤੇ ਬੜੀਆਂ ਕਲੀਨਿਕਸ ਨੂੰ ਟਰਾਈ ਕਰਨ ਤੋਂ ਬਾਅਦ ਕਹਿੰਦੇ ਨਾ ਵੀ ਜੋ ਇਹਨਾਂ ਦੀ ਸਰਵਿਸ ਸੀ ਨਾ ਵੀ ਕਿਤੇ ਵੱਧ ਕੀ ਸੀ ਬਾਕੀਆਂ ਨਾਲੋਂ। ਸੋ ਇਹ ਓਨੈਸਟ ਅਸੀਂ ਤੁਹਾਨੂੰ ਫਸਟ ਹੈਂਡ ਕਹਿੰਦੇ ਕਿ ਇੱਕ ਰੈਫਰੈਂਸ ਦੇ ਰਹੇ ਹਾਂ। ਹੀਲੈਕਸ ਫਿਜ਼ੀਓ

ਈਬ੍ਰੇਸ ਚਾਹੀਦੀ ਹੈ, ਉਹਦੇ ਵਿੱਚ ਵੀ ਮਦਦ ਕਰਦੇ ਆ। ਇੰਸ਼ੋਰੈਂਸ ਸਾਰੀ ਐਕਸੈਪਟ ਕੀਤੀ ਜਾਂਦੀ ਹੈ। ਤੁਸੀਂ ਹੀਲੈਕਸ ਵੈਲਨੈਸ ਤੇ ਇੱਕ ਵਾਰ ਜਾਓ, ਸਾਡਾ ਰੈਫਰੈਂਸ ਦੇ ਦਿਓ, ਤੁਹਾਨੂੰ ਖਾਸ ਡਿਸਕਾਊਂਟ ਵੀ ਪ੍ਰੋਵਾਈਡ ਕੀਤਾ ਜਾਵੇਗਾ। ਹੀਲੈਕਸ ਵੈਲਨੈਸ, ਗੋਰਵੇ ਕੰਟਰੀ ਸਾਈਡ, 905-913-5256। ਕਿਤੋਂ ਫਿਜ਼ੀਓ ਲੈ ਰਹੇ ਹੋ ਤੁਸੀਂ ਸਰਵਿਸ ਤੋਂ ਨਹੀਂ ਖੁਸ਼, ਇੱਕ ਵਾਰ ਮੇਰੇ ਕਹਿਣ ਤੇ ਇੱਥੇ ਜਾਓ, ਇੱਕ ਟ੍ਰੀਟਮੈਂਟ ਇੱਥੋਂ ਲੈ ਕੇ ਦੇਖੋ। 905-913-5256 ਨੰਬਰ ਹੈ। ਤੇ ਉਸ ਤੋਂ ਇਲਾਵਾ ਮੈਡੀਕਲ ਐਸਥੈਟਿਕ ਟ੍ਰੀਟਮੈਂਟ ਵੀ ਪ੍ਰੋਵਾਈਡ ਕਰਦੇ ਆ, ਸਕਿਨ ਲੇਜ਼ਰ, ਸਕਿਨ ਲਾਈਟ ਥੈਰੇਪੀ, ਜੇ ਕੋਈ ਸਕਿਨ ਕੰਡੀਸ਼ਨਸ ਨੇ, ਕੋਈ ਸਕਾਰਸ ਨੇ, ਕੋਈ ਫਾਈਨ ਲਾਈਨਸ ਰਿੰਕਲਸ ਨੇ, ਉਸ ਦੀ ਵੀ ਇਹ ਟ੍ਰੀਟਮੈਂਟ ਕਰਦੇ ਆ। ਜੇ ਕਿਤੇ ਕੋਈ ਵਾਲ ਝੜ ਰਹੇ ਆ, ਹੇਅਰ ਫੋਲਿਕਸ ਟ੍ਰੀਟਮੈਂਟ ਵੀ ਪ੍ਰੋਵਾਈਡ ਕਰਦੇ ਆ। ਸੋ ਮੈਨੀ ਡਿਫਰੈਂਟ ਡਿਫਰੈਂਟ ਸਰਵਿਸਿਸ, ਇੱਕ ਵਾਰ ਵਿਜ਼ਿਟ ਕਰੋ। ਹੀਲ ਐਕਸ ਵੈਲਨੈਸ, ਫਿਜ਼ੀਓ ਐਂਡ ਰੀਹੈਬ, ਗੋਰਵੇ ਕੰਟਰੀ ਸਾਈਡ, 905-913-5256, 905-913-5256 ਤੇ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ, ਤੁਹਾਡੇ ਲਈ ਅਵੇਲੇਬਲ।

ਤੁਹਾਡੇ ਲਈ ਇੱਕ ਵਧੀਆ ਜਿਹਾ ਗੀਤ ਲਾਉਂਦੇ ਹਾਂ ਯਾਰ, ਬੜਾ ਲੈਜੈਂਡਰੀ, ਤੇ ਫਿਰ ਵਾਪਸ ਆ ਕੇ ਤੁਹਾਡੇ ਨਾਲ ਗੱਲਾਂ ਬਾਤਾਂ ਕਰਾਂਗੇ, ਤੇ ਇਹ ਜੋ ਗੀਤ ਹੈ ਅਸੀਂ ਤੁਹਾਨੂੰ ਜ਼ਰੂਰ ਸੁਣਾਉਂਦੇ ਹਾਂ। ਬਟ ਤੁਸੀਂ ਗੁਰਿੰਦਰ ਸਿੰਘ ਹੋਣਾ ਦਾ ਵੀ ਨੰਬਰ ਨੋਟ ਕਰੋ, ਕਿਸੇ ਨੇ ਵੀ ਅਗਰ ਬਿਜ਼ਨਸ ਸ਼ੁਰੂ ਕਰਨੀ ਆ, ਆਪਾਂ ਸੁਪਨੇ ਤਾਂ ਬੜੇ ਲੈਂਦੇ ਹਾਂ ਯਾਰ, ਮੈਂ ਰੈਸਟੋਰੈਂਟ ਖੋਲ੍ਹਣਾ, ਮੈਂ ਕੋਈ ਫੂਡ ਬਿਜ਼ਨਸ ਸਟਾਰਟ ਕਰਨੀ ਹੈ, ਮੈਂ ਕੋਈ ਟਰੈਕਿੰਗ ਕੰਪਨੀ ਖੋਲ੍ਹਣੀ ਹੈ, ਕੋਈ ਵੀ ਬਿਜ਼ਨਸ ਹੈ, ਬਟ ਆਪਾਂ ਨੂੰ ਪਤਾ ਨਹੀਂ ਹੁੰਦਾ ਕਿ ਉਹ ਬਿਜ਼ਨਸ ਨੂੰ ਕਿਵੇਂ ਸਟਾਰਟ ਕਰੀਏ, ਕਿਵੇਂ ਪਰਮਿਟਸ ਲੈਣੇ ਆ, ਕਿਵੇਂ ਫਾਈਨੈਂਸਿੰਗ ਦੇ ਵਿੱਚ ਮਦਦ ਹੋਵੇਗੀ। ਬੜੀਆਂ ਚੀਜ਼ਾਂ ਆਉਂਦੀਆਂ ਨੇ ਬਿਜ਼ਨਸ ਓਪਨ ਕਰਨ ਦੇ ਵਿੱਚ, ਕਿੰਨੇ ਪੈਸੇ ਲੱਗਣੇ ਚਾਹੀਦੇ ਆ। ਸੋ ਲੋ ਕੋਸਟ 'ਤੇ ਕੋਈ ਵੀ ਬਿਜ਼ਨਸ ਸ਼ੁਰੂ ਕਰਨੀ ਹੈ, ਤੁਸੀਂ ਗੁਰਿੰਦਰ ਸਿੰਘ ਜੀ ਨੂੰ ਕਾਲ ਕਰੋ, 1-on-1 ਕੰਸਲਟੇਸ਼ਨ ਪ੍ਰੋਵਾਈਡ ਕਰਦੇ ਆ, ਬਿਜ਼ਨਸ ਕਿਵੇਂ ਸਟਾਰਟ ਕਰਨੀ ਹੈ, ਸਟੈਪ ਬਾਏ ਸਟੈਪ ਤੁਹਾਨੂੰ ਗਾਈਡ ਕਰਨਗੇ। ਤੁਸੀਂ ਇੱਕ ਵਾਰ ਕਾਲ ਕਰ ਲਓ, ਜੇ ਬਿਜ਼ਨਸ ਸ਼ੁਰੂ ਕਰਨ ਬਾਰੇ ਸੋਚ ਰਹੇ ਸੀ, ਪਤਾ ਨਹੀਂ ਸੀ ਲੱਗ ਰਿਹਾ ਯਾਰ ਅਸੀਂ ਕਿੱਥੋਂ ਸ਼ੁਰੂ ਕਰੀਏ, ਤਾਂ 6-4-7-6-4-9-7-3-6-5 ਨੰਬਰ ਹੈ, 6-4-9-7-3-6-5-6-4-7-6-4-9-7-3-6-5 ਦੇ ਉੱਤੇ ਤੁਹਾਡੀ ਗੱਲਬਾਤ ਹੋਵੇਗੀ ਗੁਰਿੰਦਰ ਸਿੰਘ ਭਾਜੀ ਹੋਣਾ ਨਾਲ, ਤੁਹਾਡੀ ਪੂਰੀ ਐਨ ਗਾਈਡੈਂਸ ਦੇ ਵਿੱਚ ਤੁਹਾਡੇ ਲਈ ਹਾਜ਼ਰ ਨੇ। ਸੋ ਇਹਨਾਂ ਨੂੰ ਇੱਕ ਵਾਰ ਤੁਸੀਂ ਕਰੋ ਫੋਨ। ਸੋ ਪ੍ਰੋਗਰਾਮ ਮੈਂ ਪੰਜਾਬੀ ਰਹਾਂ, ਅਤੇ ਨੰਬਰ ਹੈ ਆਪਣਾ 905-673-33-37, ਅਤੇ ਤੁਹਾਡੇ ਨਾਲ ਜਲਦੀ ਹੀ ਗੱਲਾਂ ਬਾਤਾਂ ਦਾ ਜੋ ਸਿਲਸਿਲਾ ਹੈ ਉਹ ਆਪਾਂ ਸ਼ੁਰੂ ਕਰਾਂਗੇ। ਬਟ ਮੈਂ ਕਿਹਾ ਯਾਰ ਤੁਹਾਨੂੰ ਕਿਉਂ ਨਾ ਮਾਣਕ ਸਾਹਿਬ ਹੀ ਸੁਣਾ ਦਈਏ, ਬੱਲੇ ਬੱਲੇ ਬੱਲੇ। ਸੋ ਕੁਲਦੀਪ ਮਾਣਕ, ਕਿਆ ਆਵਾਜ਼, ਕਿਆ ਅੰਦਾਜ਼, ਅਤੇ ਇਹਨਾਂ ਦੀ ਗਾਇਕੀ ਦੀ ਯਾਰ ਰੀਸ ਹੈ ਕਿਤੇ। ਅਤੇ ਮਾਣਕ ਸਾਹਿਬ, ਕਿਸੇ ਵੀ ਤੁਸੀਂ ਆਰਟਿਸਟ ਨੂੰ ਜਦੋਂ ਮਾਣਕ ਸਾਹਿਬ ਦਾ ਨਾਂ ਲੈ ਦਿਓ ਨਾ, ਹਰੇਕ ਦੇ ਮੂੰਹੋਂ ਇਹੀ ਨਿਕਲਦਾ ਕਿ ਵਾਹ ਬਈ ਵਾਹ, ਜੋ ਮਾਣਕ ਸਾਹਿਬ ਗਾ ਕੇ ਨਾ, ਉਹ ਨਹੀਂ ਕਿਸ ਤੋਂ ਗਾ ਹੋਣਾ, ਅਤੇ ਬਿਨਾਂ ਮਾਈਕ ਤੋਂ ਕਿਹਾ, ਮੈਂ ਕਹਿੰਦਾ ਕਿ ਸਟੇਜ ਦੇ ਅੱਗੇ ਮਾਈਕ ਪਿਆ ਹੋਣਾ, ਅਤੇ ਪਿੱਛੋਂ ਆਪਣੇ ਮਾਣਕ ਸਾਹਿਬ ਨੇ ਹੇਕ ਲਾਉਂਦਿਆਂ ਨੇ ਆਉਣਾ, ਅਤੇ ਮਾਈਕ ਦੀ ਲੋੜ ਹੀ ਨਹੀਂ ਸੀ ਪੈਂਦੀ ਯਾਰ। ਹੁਣ ਐਡੇ ਕਲਾਕਾਰ ਅਤੇ ਇੰਨਾ ਐਕਸਪੀਰੀਅੰਸ, ਅਤੇ ਪਤਾ ਨਹੀਂ ਕਿੰਨੇ ਕਿੰਨੇ ਖਾੜੇ ਰੋਜ਼ ਦੇ ਲਾਉਣੇ। ਸੋ ਗੀਤ ਲਾਉਂਦੇ ਹਾਂ, ਅਤੇ ਫਿਰ ਵਾਪਸ ਆ ਕੇ ਤੁਹਾਡੇ ਨਾਲ ਗੱਲਾਂ ਬਾਤਾਂ ਕਰਦੇ ਹਾਂ।

0: ਕਿਆ ਬਾਤ ਹੈ ਯਾਰ। ਤੇ ਮੈਨੂੰ ਪਤਾ ਵੀਕਐਂਡ ਤੋਂ ਬਾਅਦ ਤੁਹਾਡਾ ਵੀ ਮੂਡ ਹੁੰਦਾ ਕਿ ਨਵੀਂ ਯਾਰ ਥੋੜ੍ਹਾ ਬਹੁਤ ਗੀਤ ਸੰਗੀਤ ਹੀ ਸੁਣਾਈ ਜਾਓ। ਤੇ ਬੰਦਾ ਆਪਾਂ ਅਕਸਰ ਹੁਣ 3 ਦਿਨ ਦੀਆਂ ਛੁੱਟੀਆਂ ਮਨਾ ਕੇ ਹਟੇ ਹਾਂ, ਸੋ ਥਕਾਵਟ ਜੀ ਤਾਂ ਥੋੜ੍ਹੀ ਬਹੁਤੀ ਹੁੰਦੀ ਹੁੰਦੀ ਹੈ। ਸੋ ਪ੍ਰੋਗਰਾਮ ਪੰਜਾਬੀ ਦਾ 905-673-3337 ਆਪਣਾ ਫੋਨ ਨੰਬਰ ਹੈ। ਸਾਡੇ ਨਾਲ ਲਾਈਨ ਦੇ ਉੱਤੇ ਜੁੜ ਚੁੱਕੇ ਨੇ ਰਕੇਸ਼ ਸ਼ਰਮਾ ਜੀ, ਜੋ ਤੁਹਾਡੇ ਬ੍ਰੈਂਪਟਨ ਸਿਟੀ ਕੌਂਸਲਰ ਦੇ ਉਮੀਦਵਾਰ ਨੇ ਵਾਰਡ 7 and 8 ਦੇ ਲਈ। ਸੋ ਵੀਕਐਂਡ ਤੇ ਐਡਵਾਂਸ ਪੋਲਿੰਗ ਲੰਘ ਕੇ ਹਟੀ ਹੈ, ਤੇ ਐਡਵਾਂਸ ਪੋਲਿੰਗ ਦੇ ਵਿੱਚ ਵੀ ਬੜੀ ਵੱਡੀ ਗਿਣਤੀ ਦੇ ਵਿੱਚ ਐਤਕੀ ਵੋਟਸ ਪਈਆਂ। ਤੇ ਕਹਿੰਦੇ ਆ ਕਿ ਜੇ ਆਪਾਂ ਟੋਰਾਂਟੋ ਦੀ ਗੱਲ ਕਰੀਏ ਤਾਂ ਇਲੈਕਸ਼ਨ ਜੰਪਡ ਨੀਅਰਲੀ 72%, ਆਪਾਂ ਜੇ 2023 ਦੀ ਬਾਈ ਇਲੈਕਸ਼ਨ ਦੇ ਨਾਲ ਕੰਪੇਅਰ ਕਰੀਏ। ਸੋ ਤਕਰੀਬਨ 2,22,000 ਬੰਦਾ ਟੋਰਾਂਟੋ ਦੇ ਵਿੱਚ ਐਡਵਾਂਸ ਪੋਲਿੰਗ ਦੇ ਵਿੱਚ ਆਪਣਾ ਵੋਟ ਪਾਉਣ ਗਿਆ। ਸੋ ਚੰਗੀ ਗੱਲ ਹੈ ਯਾਰ, ਆਪਾਂ ਨੂੰ ਜ਼ਰੂਰ ਵੋਟ ਪਾਉਣੀ ਚਾਹੀਦੀ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਵੀ ਐਡਵਾਂਸ ਪੋਲਿੰਗ ਹੋ ਰਹੀ ਹੈ। ਸੋ ਰਕੇਸ਼ ਜੀ ਵੈਲਕਮ ਸਰ।
1: ਥੈਂਕ ਯੂ ਨਵੀਂ ਭਾਜੀ, ਔਰ ਸਾਰੇ ਸਰੋਤਿਆਂ ਨੂੰ, ਪੰਜਾਬੀ ਲਹਿਰਾਂ ਦੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ, ਨਮਸਕਾਰ, ਅਦਾਬ ਐਂਡ ਹੈਲੋ।
0: ਹੈਲੋ ਜੀ, ਵੈਲਕਮ ਰਕੇਸ਼ ਜੀ, ਥੋੜ੍ਹਾ ਫੋਨ ਦੇ ਨੇੜੇ ਆ ਜਾਓ, ਜਾਂ ਆਈ ਥਿੰਕ ਮੇਬੀ ਤੁਸੀਂ ਸਪੀਕਰ ਦੇ ਹੋ, ਐਂਡ ਫਿਰ ਆਪਣੀ ਕਲੀਅਰਲੀ ਪੂਰੀ ਗੱਲਬਾਤ ਹੋ ਸਕੇਗੀ। ਸੋ ਰਕੇਸ਼ ਜੀ, ਫਿਰ ਕਿਵੇਂ ਚੱਲ ਰਹੀ ਹੈ ਆਪਣੀ ਕੈਂਪੇਨ?
2: ਕੈਂਪੇਨ ਜੀ ਜ਼ੋਰਾਂ ਤੇ ਆ, ਔਰ ਨਵੀਂ ਜੀ ਔਰ ਸਾਨੂੰ ਆਪਣੇ ਕਮਿਊਨਿਟੀ ਦਾ ਬਹੁਤ ਸਾਥ ਮਿਲ ਰਿਹਾ। ਜਿੰਨੇ ਰੈਜ਼ੀਡੈਂਸ ਆ ਆਪਣੇ ਬ੍ਰੈਂਪਟੋਨੀਅਨ ਆ, ਸਾਡੇ ਵਾਰਡ 7 and 8 ਚ ਸਾਡੇ ਨਾਲ ਮੋਢਾ ਲਾ ਕੇ ਤੁਰੇ ਹੋਏ ਆ, ਔਰ ਸਾਡੀ ਪੂਰੀ ਸਪੋਰਟ ਕਰਦੇ ਆ, ਸਾਡੇ ਨਾਲ ਜਾ ਕੇ ਇੰਟਰੋਡਕਸ਼ਨ ਕਰਦੇ ਆ। ਜੇ ਅਸੀਂ ਡੋਰ ਨੋਕਿੰਗ ਕਰਦੇ ਹਾਂ, ਸਾਡੇ ਨਾਲ ਜਾਂਦੇ ਆ ਤਾਂ ਕਹਿੰਦੇ ਰਕੇਸ਼ ਸ਼ਰਮਾ ਨੂੰ ਹੀ ਵੋਟ ਪਾਉਣੀ ਆ, ਤੇ ਬਹੁਤ ਸਹਿਯੋਗ ਮਿਲਿਆ। ਹੁਣ ਵੀ ਸਾਡੀ ਡੋਰ ਨੋਕਿੰਗ ਜਿਹੜੀ ਚੱਲਦੀ ਪਈ ਆ, ਸਾਡੀ ਪੂਰੀ ਟੀਮ, ਅਸੀਂ ਲੋਕਾਂ ਨੂੰ ਆਪ ਖੁਦ ਮਿਲਦੇ ਹਾਂ, ਪੂਰਾ ਅੱਛਾ ਉਹਨਾਂ ਨਾਲ ਮੀਟਿੰਗ ਕਰਦੇ ਹਾਂ, ਉਹਨਾਂ ਦੀਆਂ ਕੰਸਰਨਸ ਹੁੰਦੇ ਹੈਗੇ, ਉਹਨਾਂ ਦੇ ਇਸ਼ੂਸ ਹੁੰਦੇ ਹੈਗੇ, ਤਾਂ ਉਹ ਬੜੇ ਖੁਸ਼ ਹੁੰਦੇ ਆ। ਹਾਂਜੀ ਤੁਸੀਂ ਆਏ ਆ, ਇਕੱਲੇ ਸਾਡੇ ਫਲਾਇਰ ਨਹੀਂ ਰੱਖ ਕੇ ਚੱਲ ਗਏ ਜੀ, ਡੋਰ ਉੱਤੇ ਮੈਸ ਪਾਈ ਜਾਂਦੇ ਅਸੀਂ, ਨਾ ਮੈਂ ਫਲਾਇਰ ਮੈਂ ਬਿਜ਼ਨਸ ਕਾਰਡ ਆਪਣਾ ਦਿੰਦਾ ਹੈਗਾ ਉਹਨਾਂ ਨੂੰ ਪ੍ਰੋਪਰ, ਤੇ ਉਹ ਬਹੁਤ ਖੁਸ਼ ਹੁੰਦੇ ਆ, ਔਰ ਸਾਨੂੰ ਆਪਾਂ ਨੇ ਸ਼ੇਅਰ ਕਰਦੇ, ਈਵਨ ਉਧਰ ਕਮਿਊਨਿਟੀ ਵੀ, ਵਾਈਟ ਕਮਿਊਨਿਟੀ, ਸਾਰਿਆਂ ਨੂੰ ਅਸੀਂ ਮਿਲ ਰਹੇ ਹਾਂ, ਸਾਰੇ ਹੀ ਸਾਨੂੰ ਵੋਟ ਕਰਨਗੇ ਇਸ ਵਾਰ, ਉਹ ਬਹੁਤ ਖੁਸ਼ ਹੈਗੇ ਆ, ਔਰ ਪੂਰਾ ਉਤਸ਼ਾਹ ਆ ਆਪਣੀ ਕਮਿਊਨਿਟੀ ਦੇ ਵਿੱਚ, ਸਾਡੇ ਬ੍ਰੈਂਪਟਨ ਦੇ ਵਿੱਚ ਇਹਦੀਆਂ ਇਲੈਕਸ਼ਨ ਦਾ, ਤੇ ਜਿਹੜੀਆਂ ਹੁਣ ਐਡਵਾਂਸ ਪੋਲਿੰਗ ਹੋ ਕੇ ਗਈ ਆ 8, 9, 10, 11 ਨੂੰ, ਤੇ ਇਹਦੇ ਵਿੱਚ ਜਿਹੜੀ ਆ ਸਿਟੀ ਹਾਲ ਚ ਜਦੋਂ ਅਸੀਂ ਗਿਆ, ਮੈਂ ਪਹਿਲੇ ਦਿਨ ਵੋਟ ਪਾਉਣ ਤੇ ਕਾਫੀ ਉੱਥੇ ਗਹਿਮਾ ਗਹਿਮੀ ਸੀ, 100 to 150 ਬੰਦੇ ਦੀ ਲਾਈਨ ਸੀ ਜਿਹੜੀ ਟੁੱਟੀ ਨਹੀਂ ਹੈਗੀ, ਤੇ ਉਹ ਪਹਿਲੇ ਦਿਨ ਕਾਫੀ ਜਿੱਦਾਂ ਬ੍ਰੈਂਪਟਨ ਦੇ ਵਿੱਚ ਵੋਟ ਪਈ ਆ। ਫਿਰ ਉਸ ਤੋਂ ਬਾਅਦ ਅਸੀਂ ਜਦੋਂ ਆਪਣੇ ਵਾਰਡ ਦੀ ਗੱਲ ਕਰੀਏ, 7-8 ਦੀ ਵਾਰਡ ਗੱਲ ਕਰਦੇ ਹਾਂ, ਤਾਂ ਸਿਰਫ 1752 ਹੀ ਵੋਟਾਂ ਪਈਆਂ ਹਜੇ ਤੱਕ 3 ਦਿਨਾਂ ਦੇ ਵਿੱਚ, ਤੇ ਕਾਫੀ ਵੱਡਾ ਵਾਰਡ ਹੈ, ਕਾਫੀ ਵੱਡੀ ਬਾਉਂਡਰੀ ਲਾਈਨ ਹੈ, ਔਰ ਇਹਦੇ ਵਿੱਚ ਹੁਣ ਜਿਹੜੇ ਲੋਕੀ ਕਈ ਬਿਜ਼ੀ ਸੀਗੇ ਕੰਮਾਂ ਕਾਰਾਂ 'ਚ ਸੀ, ਤੇ ਹੁਣ ਤੁਹਾਡੇ ਕੋਲ ਚਾਂਸ ਹੈਗਾ ਆਪਣੀ ਚੇਂਜ ਲਿਆਉਣ ਦਾ। ਹੁਣ 16-17 ਨੂੰ ਜਿਹੜਾ ਫਰਾਈਡੇ ਆਉਣਾ 16 ਨੂੰ, ਆਪਣਾ 8 ਵਜੇ ਤੱਕ ਆ, ਲੇਟ ਈਵਨਿੰਗ ਤੱਕ ਵੋਟ ਹੈਗੀ ਆ, ਸੈਟਰਡੇ ਨੂੰ 5 ਵਜੇ ਤੱਕ ਵੋਟ ਹੈਗੀ ਆ, ਤੇ ਤੁਸੀਂ ਭੁੱਲਣਾ ਨਹੀਂ ਕਿ ਆਪਣਾ ਇਸ ਤਰੀਕ ਨੂੰ ਤੁਸੀਂ ਵੋਟ ਪਾਉਣੀਆਂ ਹੈਗੀਆਂ, ਤੇ ਫਾਈਨਲ ਡੇਟ ਜਿਹੜਾ ਹੈਗਾ ਵੋਟਿੰਗ ਦਾ ਹੈਗਾ ਆਪਣਾ 2 October 26, ਉਹ ਵੀ 8 ਵਜੇ ਤੱਕ ਹੈ। ਦੇਖੋ ਨਵੀਂ ਜੀ, ਤੁਹਾਨੂੰ ਪਤਾ ਹੈਲੋਵੀਨ ਆ ਰਹੀ ਆ, ਮੈਂ ਇੱਕ ਵਾਲਮਾਰਟ ਗਿਆ, ਬੱਚਾ ਇੱਕ ਇੰਨਾ ਐਡਵਾਂਸ ਸੀ, ਉਹ ਕਹਿੰਦਾ ਮੈਂ ਆਹੀ ਕੋਸਟਿਊਮ ਲੈਣਾ, ਜਿੱਦਾਂ ਉਹ ਇੰਨੀ ਉਹਦੀ ਡੈਡੀਕੇਸ਼ਨ ਸੀ ਉਹਦੇ ਲਈ ਕਿ ਹਾਂਜੀ ਮੈਨੂੰ ਜੀ ਆਹੀ ਮਿਲੇ, ਤੇ ਹੁਣ ਉਹ ਦੇਖੋ ਹਜੇ ਪੂਰੀ ਤਿਆਰੀ ਨਾਲ, ਇਹ ਹਜੇ 31 ਨੂੰ ਹੈਲੋਵੀਨ ਆਉਣੀ ਆ, ਠੀਕ ਹੈ ਜੀ, ਉਹ ਇੱਕ ਬੱਚਾ ਇਸ ਤਰ੍ਹਾਂ ਕਰ ਸਕਦਾ। ਤੁਸੀਂ ਆਪਣਾ ਮਨ ਚਾਹਿਆ ਕੈਂਡੀਡੇਟ ਰਿਪ੍ਰੈਜੈਂਟੇਟਿਵ ਤੁਸੀਂ ਚੁਣਨਾ ਹੈਗਾ, ਜਿਹਨੇ ਤੁਹਾਡੇ ਇਹਦੇ ਵਿੱਚ ਇਹ ਕੰਮ ਆਉਣੇ ਹੈਗੇ ਆ, ਮਿਊਂਸੀਪਲ ਜਿਹੜੇ ਸਿਟੀ ਦੇ ਵਿੱਚ ਆ, ਇਹ MP ਵਗੈਰਾ ਜਿਹੜੀਆਂ ਤੁਹਾਨੂੰ, ਜਿਹੜੇ ਕੋਈ ਵੀ ਤੁਹਾਡੀ ਸਨੋ ਰਿਮੂਵਲ, ਕੋਈ ਪਾਰਕ ਦਾ ਇਸ਼ੂ, ਕੋਈ ਪਾਰਕਿੰਗ ਦਾ ਇਸ਼ੂ ਜਿਹੜੇ ਸਿਟੀ ਦੇ ਵਿੱਚ ਆ, ਇਹ ਹੁਣ ਤੁਹਾਨੂੰ ਮੌਕਾ ਆ ਸਹੀ ਕੈਂਡੀਡੇਟ ਚੁਣਨ ਦਾ, ਤੇ ਇਹ ਤੁਸੀਂ ਆਪਣਾ ਜਿਹੜਾ ਵੋਟ ਦਾ ਰਾਈਟ ਹੈ ਉਹ ਮਿਸ ਨਾ ਕਰੋ। ਜਿੰਨੇ ਵੀ ਸਿਟੀਜ਼ਨ ਆ, ਮੈਨੂੰ ਉਹਨਾਂ ਨੂੰ ਹੱਥ ਜੋੜ ਕੇ ਗੁਜ਼ਾਰਿਸ਼ ਹੈ, ਉਹਨਾਂ ਨੂੰ ਰਿਕੁਐਸਟ ਕਰਦਾ ਕਿ ਆਹ 16-17 ਨੂੰ ਘਰੋਂ ਨਿਕਲ ਕੇ ਵੋਟ ਪਾ ਕੇ ਆਓ, ਤੇ ਆਪਣਾ ਜਿਹੜਾ ਰਾਈਟ ਦਾ ਪ੍ਰੋਪਰ ਯੂਜ਼ ਕਰੋ। ਤੇ ਇਹ ਜਿਹੜੀ ਆ ਹੁਣ ਕਿਉਂ ਅਸੀਂ ਖੜੇ ਆ, ਮੈਨੂੰ ਕੋਈ ਲੋੜ ਨਹੀਂ ਹੈਗੀ ਕਿ ਹਾਂਜੀ ਮੈਂ ਪੋਲੀਟਿਕਸ 'ਚ ਆਵਾਂ, ਨਾ ਕੋਈ ਮੈਂ ਪੋਲੀਟੀਸ਼ੀਅਨ ਆ, ਨਾ ਮੈਨੂੰ ਕੋਈ ਲੋੜ ਹੈ, ਮੈਨੂੰ ਆਪਣੀ ਕਮਿਊਨਿਟੀ ਨੇ ਅੱਗੇ ਹੋ ਕੇ ਖੜਾ ਕੀਤਾ ਕਿ ਤੁਸੀਂ ਸਾਡੀ ਆਵਾਜ਼ ਬਣੋ, ਅੱਗੇ ਸਾਨੂੰ ਰਿਪ੍ਰੈਜੈਂਟ ਕਰੋ, ਜਿਹੜੇ ਸਾਡੇ ਇਸ਼ੂ ਆ, ਪੇਨ ਸਾਡੀਆਂ ਪ੍ਰੋਬਲਮਸ ਆ ਉਹਨੂੰ ਤੁਸੀਂ ਰਿਜ਼ੋਲਵ ਕਰੋ, ਉਹਨੂੰ ਸਿਟੀ ਹਾਲ 'ਚ ਲੈ ਕੇ ਜਾਓ, ਸਾਡੀ ਕੋਈ ਨਹੀਂ ਸੁਣਦਾ ਹੈਗਾ। ਜਿਸ ਤਰ੍ਹਾਂ ਤੁਹਾਨੂੰ ਪਤਾ ਆ ਹਰੇਕ ਨੂੰ ਮਿਲਦਾ, ਸਭ ਤੋਂ ਵੱਡਾ ਕਿਸਾਨ ਮੇਰੇ ਤੋਂ ਵੀਡੀਓ ਭਾਜੀ ਰਿਕਾਰਡਡ ਆ ਆਪਣੇ ਰੈਜੀਡੈਂਸ ਦੀਆਂ, ਜਿਹਦਾ ਅਸੀਂ ਡੋਰ ਨੋਕ ਕਰਦੇ ਹੈਗੇ, ਉਹ ਪਹਿਲਾਂ ਕਹਿੰਦਾ ਅਸੀਂ ਜੀ ਆਹ ਸਾਡਾ ਮਸਲਾ ਹੱਲ ਕਰੋ, ਅਸੀਂ ਆਪਣੀ ਸਟਰੀਟ ਆਪਣੇ ਮੁਹੱਲੇ ਦੇ ਵਿੱਚ ਆਪਣੀ ਸਿਕਿਉਰਿਟੀ ਸਾਰਿਆਂ ਨੇ ਰਲ ਕੇ ਪੈਸਾ ਲਾ ਕੇ ਇੱਕ ਸਿਕਿਉਰਿਟੀ ਬੰਦਾ ਹਾਇਰ ਕੀਤਾ, ਉਹ ਸਾਡੀ ਸਿਕਿਉਰਿਟੀ ਕਰਦਾ, ਤੇ ਉਹ ਅਸੀਂ ਕਿਉਂ ਨੀ, ਅਸੀਂ ਜਿਹੜੇ ਇੰਨੇ ਵਧੀਆ ਕੰਟਰੀ ਚ ਰਹਿੰਦੇ ਹਾਂ, ਅਸੀਂ ਇੰਨਾ ਪ੍ਰੋਪਰਟੀ ਟੈਕਸ ਦਿੰਦੇ ਹਾਂ, ਰਾਈਟ, ਸਾਨੂੰ ਕਿਉਂ ਨੀ ਸੇਫਟੀ ਮਹਿਸੂਸ ਹੁੰਦੀ? ਬਿਜ਼ਨਸਮੈਨ ਤਾਂ ਡਰੇ ਹੋਏ ਹੈਗੇ ਆ, ਤੇ ਆਪਣੇ ਕੋਈ ਪਬਲਿਕ ਆਮ ਜਨਤਾ ਪਾਰਕ ਨੀ ਜਾ ਸਕਦੀ, ਇਹ ਕਿਉਂ ਇਸ ਤਰ੍ਹਾਂ ਦਾ ਡਰ ਖੌਫ ਜਿਹੜਾ ਆਪਾਂ ਨੂੰ ਹੈਗਾ? ਇਹ ਚੀਜ਼ ਤੇ ਕੰਮ ਕਰਨ ਦੀ ਲੋੜ ਹੈ, ਇਹਨੂੰ ਦੇਖਣ ਦੀ ਲੋੜ ਹੈ, ਕਿੱਥੇ ਕੋਈ ਚੀਜ਼ ਮਿਸਿੰਗ ਹੈ ਉਹਨੂੰ ਆਪਾਂ ਸਹੀ ਕਰੀਏ। ਜਿੰਨੇ ਚੱਕਰ ਸਿਟੀਜ਼ਨ ਸੇਫ ਨੀ ਫੀਲ ਕਰਦਾ, ਉਹ ਕੰਟਰੀ ਔਰ ਉਹ ਸ਼ਹਿਰ ਉਹ ਮਹੱਲ ਕਦੀ ਵੀ ਤਰੱਕੀ ਨਹੀਂ ਕਰ ਸਕਦਾ। ਸਾਨੂੰ ਇੱਥੇ ਇਹ ਚੀਜ਼ ਹਟਾਉਣੀ ਪੈਣੀ ਆ, ਇੱਥੇ ਪ੍ਰੋਪਰ ਆਪਣਾ ਸਿਸਟਮ ਪੁਲਿਸ ਜਿਹੜਾ ਹੈਗਾ ਉਹਦੀ ਆਡਿਟਿੰਗ ਹੋਵੇ। ਅਸੀਂ ਇੰਨਾ ਬਜਟ ਦੇ ਰਹੇ, ਇੰਨਾ ਪੈਸਾ ਦੇ ਰਹੇ, ਸਾਨੂੰ ਸੇਫਟੀ ਕਿਉਂ ਨਹੀਂ ਮਿਲਦੀ? ਕਾਰਾਂ ਇੰਨੀਆਂ ਥੈਫਟ ਹੋਈਆਂ ਹੈਗੀਆਂ, ਕਿ ਚੋਰੀ ਹੋਈ ਆ, ਵੈਂਡਲਿਜ਼ਮ ਹੋਇਆ ਹੈਗਾ, ਤੇ ਆਪਾਂ ਨੂੰ ਕਿਉਂ ਨੀ ਆਪਾਂ ਨੂੰ ਫੈਸਿਲਿਟੀ ਮਿਲਦੀ, ਕਿਉਂ ਨੀ ਉਹਨਾਂ ਨੂੰ ਨੱਥ ਪਾਈ ਜਾਂਦੀ? ਇਹ ਕੁਛ ਦੇ ਪਿੱਛੇ ਕੀ ਕਾਰਨ ਹੈ? ਉਹ ਸਾਨੂੰ ਰੂਟ ਕੌਜ਼ ਜਿਹੜੀ ਮਿਸਮੈਨੇਜਮੈਂਟ ਉਹ ਸਾਨੂੰ ਲੱਭਣ ਦੀ ਲੋੜ ਹੈ। ਉੱਥੇ ਅੱਛੇ ਬੰਦੇ ਹੋਣੇ ਚਾਹੀਦੇ ਆ ਟੌਪ ਤੇ, ਜਿਹੜੇ ਕਿ ਹਾਂ ਇਹਨੂੰ ਚੀਜ਼ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਨ, ਆ ਕੇ ਜਦੋਂ ਗੱਲਾਂ ਕਰਨ, ਵੋਟਿੰਗ ਹੋਣ, ਦੋ ਚੀਜ਼ ਉਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ, ਠੀਕ ਹੈ? ਦੂਜਾ ਵੱਡਾ ਮਸਲਾ ਆ ਜਾਂਦਾ ਪ੍ਰੋਪਰਟੀ ਟੈਕਸ ਦਾ। ਪ੍ਰੋਪਰਟੀ ਟੈਕਸ ਕਿਉਂ ਵੱਧ ਰਿਹਾ? ਪ੍ਰੋਪਰਟੀ ਟੈਕਸ ਜਿਹੜਾ ਰੈਵਨਿਊ ਚਾਹੀਦਾ, ਇਹਨੂੰ ਹੋਰ ਰਿਸੋਰਸਿਸ ਤੋਂ ਲੱਭਣਾ ਚਾਹੀਦਾ, ਉਹਦੀ ਮਿਸਮੈਨੇਜਮੈਂਟ ਨਾ ਹੋਵੇ, ਉਹਨੂੰ ਪ੍ਰੋਪਰ ਯੂਟੀਲਾਈਜੇਸ਼ਨ ਹੋਵੇ, ਉਹਦੀ ਪ੍ਰੋਪਰ ਜਿਹੜੀ ਆਪਾਂ ਨੂੰ ਰੋਕਣ ਦੀ ਲੋੜ ਹੈ ਕਿ ਜਿਹੜੀ ਅਨਸੈਸਰੀ ਅਸੀਂ ਵੇਸਟ ਕਰਦੇ ਆ। ਪ੍ਰੋਪਰ ਸਾਡੇ ਸਿਟੀਜ਼ਨ ਨੂੰ ਅਕਾਊਂਟੇਬਿਲਟੀ ਚਾਹੀਦੀ, ਟ੍ਰਾਂਸਪੇਰੈਂਸੀ ਚਾਹੀਦੀ, ਕਿੱਥੇ ਸਾਡੇ ਫੰਡਸ ਸਾਡੇ ਯੂਜ਼ ਹੁੰਦੇ ਆ, ਤੇ ਬਹੁਤ ਵੱਡੇ ਵੱਡੇ ਮਸਲੇ ਆ। ਦੇਖੋ ਤੁਸੀਂ ਕਾਲ ਕਰਦੇ ਪੁਲਿਸ ਨੂੰ, ਉੱਥੇ ਵੇਟਿੰਗ ਦਾ ਕਿੰਨਾ ਆ, ਜਾਂ ਉਹਨਾਂ ਨੂੰ ਇਹਨੂੰ ਆਉਂਦੀ ਨੀ, ਪੁਲਿਸ ਹੀ ਨਹੀਂ ਘਰ ਆਉਂਦੀ ਕਿ ਹਾਂ ਕਿਸੇ ਦੇ ਮੇਰੇ ਨਾਲ ਕੰਮ ਕਰਦੇ ਜਿਹਨਾਂ ਦੀਆਂ ਵੰਗਾਂ ਖੋਲਣ ਦੀ ਕੋਸ਼ਿਸ਼ ਕੀਤੀ, ਉਹਨਾਂ ਨੂੰ ਚੱਕ ਕੇ ਕਾਰ ਚ ਕਿਡਨੈਪ ਕਰਨ ਲੱਗੇ, ਨਹੀਂ ਜੀ ਅਸੀਂ ਨਹੀਂ ਆ ਸਕਦੇ, ਤੁਹਾਡਾ ਅਜੇ 300-400 ਕੇਸ ਆ ਜੀ, ਸ਼ੁਕਰ ਕਰੋ ਤੁਹਾਡੀਆਂ ਹਜੇ ਤੇ ਉਹਨਾਂ ਨੇ ਹੱਥ ਨਹੀਂ ਵੱਢੇ ਹੈਗੇ, ਕਦੇ ਬੰਗਾ ਖੋਣ ਦੀ ਕੋਸ਼ਿਸ਼ ਕੀਤੀ ਆ, ਤੇ ਇਸ ਤਰ੍ਹਾਂ ਦਾ ਥੋੜਾ ਰਿਸਪੌਂਸ ਚਾਹੀਦਾ। ਉੱਥੇ ਬੰਦਾ ਰਾਈਟ ਵੇ ਸਰਵਿਸ ਮਿਲਣੀ ਚਾਹੀਦੀ ਆ, ਠੀਕ ਹੈ? ਹੋਸਪਿਟਲ ਕਾਲ ਕਰਦੇ, ਹੋਸਪਿਟਲ ਜਾਂਦੇ, ਕਿੰਨਾ ਕਿੰਨਾ ਵੇਟਿੰਗ ਟਾਈਮ ਆ, ਇੰਨਾ ਤੁਹਾਨੂੰ ਪੈਸਾ ਦਿੰਦੇ, ਤੁਹਾਨੂੰ ਇਨਫਰਾਸਟਰਕਚਰ ਕਿਉਂ ਨਹੀਂ ਮਿਲਦਾ ਹੈਗਾ? ਕਿਉਂ ਨਹੀਂ ਸੈਕਿੰਡ ਹੋਸਪਿਟਲ ਆਉਂਦਾ ਹੈਗਾ? ਜਦੋਂ ਵੋਟਾਂ ਆਉਂਦੀਆਂ ਉਦੋਂ ਗੱਲਬਾਤ ਹੋ ਜਾਂਦੀ ਆ, ਉਦੋਂ ਬਾਅਦ ਫਿਰ ਹਟ ਜਾਂਦੇ ਆ। ਇਹ ਸਾਨੂੰ ਆਵਾਜ਼ ਉੱਥੇ ਉਠਾਉਣੀ ਪਏਗੀ। ਅਗਰ ਤੁਸੀਂ ਚਾਹੁੰਦੇ ਆ ਇਸ ਵਾਰ ਕੋਈ ਅੱਛੀ ਆਵਾਜ਼ ਤੁਹਾਡੀ ਆਵੇ, ਸਿਟੀ ਦੇ ਵਿੱਚ ਤੁਹਾਨੂੰ ਰੀਪ੍ਰਜੈਂਟ ਕਰੇ, ਤੁਹਾਡੇ ਮਸਲੇ ਹੱਲ ਕਰੇ, ਤਾਂ ਇੱਕੋ ਹੀ ਹੱਲ ਹੈ, ਰਕੇਸ਼ ਸ਼ਰਮਾ। ਰਕੇਸ਼ ਸ਼ਰਮਾ ਨੂੰ ਤੁਸੀਂ ਵੋਟ ਪਾਉਣੀ ਆ, ਤੇ ਉਹਨੂੰ 7th ward 8 ਦਾ ਕੌਂਸਲਰ ਬਣਾ ਕੇ ਤੁਹਾਡੇ ਜਿੰਨੇ ਵੀ ਮਸਲੇ, ਜੇ ਤੁਸੀਂ ਮੈਨੂੰ ਕਹੋ ਕਿ ਹਾਂਜੀ ਆਹ ਚੀਜ਼ ਮੈਨੂੰ ਕੋਈ ਨਾਮ ਫੇਮ ਜਾਂ ਪੈਸੇ ਦੀ ਜ਼ਰੂਰਤ ਨਹੀਂ, ਜੇ ਚੀਜ਼ਾਂ ਚੇਂਜ ਨਹੀਂ ਹੋਈਆਂ ਮੈਂ ਰਿਜ਼ਾਈਨ ਕਰ ਦਊਂਗਾ, ਉੱਥੇ ਤੁਸੀਂ 100 ਦਿਨਾਂ ਬਾਅਦ ਦੇਖ ਲਿਓ ਜਿੰਨੇ ਵੀ ਮਸਲੇ ਤੁਹਾਡੇ, ਉੱਥੇ ਜਾਵਾਂਗੇ। ਆਪਾਂ ਸੱਚੇ ਦਿਲ ਨਾਲ ਜਿਹੜਾ ਕੰਮ ਕਰਨਾ ਹੈਗਾ, ਇੰਨੇ ਸਾਲਾਂ ਦੇ ਹੋ ਗਏ, 33 ਸਾਲ ਹੋ ਗਏ ਇੱਥੇ, ਜੋ ਵੀ ਕੀਤਾ ਦਿਲੋਂ ਕੀਤਾ ਆ, ਜੋ ਵੀ ਆਪਣਾ ਕੰਮ ਕੀਤਾ ਦਿਲੋਂ ਕੀਤਾ ਔਰ ਵਧੀਆ ਸਕਸੈਸ ਹਾਸਲ ਕੀਤੀ ਆ।
0: ਬਿਲਕੁਲ। ਸੋ ਰਕੇਸ਼ ਸ਼ਰਮਾ ਤੁਹਾਡੇ ਕੈਂਡੀਡੇਟ ਨੇ ਫੋਰ ਸਿਟੀ ਕੌਂਸਲਰ ਇਨ ਬ੍ਰੈਂਪਟਨ, ਵਾਰਡਸ 7 and 8। ਤੁਸੀਂ ਇਹਨਾਂ ਦਾ ਪਰਸਨਲ ਨੰਬਰ ਨੋਟ ਕਰੋ, ਕੋਈ ਵੀ ਇਹਨਾਂ ਨਾਲ ਤੁਸੀਂ ਗੱਲਬਾਤ ਕਰਨੀ ਹੈ ਤੁਹਾਡੇ ਲਈ ਹਾਜ਼ਰ ਨੇ। ਐਂਡ ਬੜੇ ਲੋਕ ਕਹਿੰਦੇ ਯਾਰ ਅਸੀਂ ਕੌਂਸਲਰ ਨੂੰ ਫੋਨ ਕੀਤਾ, ਫੋਨ ਨਹੀਂ ਚੱਕ ਰਹੇ। ਸੋ ਇਹ ਰਕੇਸ਼ ਜੀ ਦਾ ਪਰਸਨਲ ਨੰਬਰ ਹੈ। ਸੋ ਵਾਰਡ 7 and 8 ਦੇ ਰੈਜੀਡੈਂਟਸ ਦੇ ਲਈ 416-823-9905, 416-823-9505। ਕਈ ਕਹਿੰਦੇ ਆ ਕਿ ਭਾਜੀ ਅਸੀਂ ਕੌਂਸਲਰ ਦੇ ਦਫ਼ਤਰ 'ਚ ਜਾਂਦੇ ਹਾਂ, ਸਾਨੂੰ ਕੋਈ ਮਿਲਦਾ ਨਹੀਂ। ਮੈਂ ਤੁਹਾਨੂੰ ਰਕੇਸ਼ ਜੀ ਦੇ ਦਫ਼ਤਰ ਦਾ ਵੀ ਐਡਰੈਸ ਦੇ ਰਿਹਾ, ਹੁਣ ਨਹੀਂ ਦਫ਼ਤਰ ਇਹਨਾਂ ਦਾ, ਬੜੇ ਲੰਬੇ ਸਮੇਂ ਦਾ ਖੁੱਲ੍ਹਾ। ਐਂਡ ਇਹਨਾਂ ਦੇ ਰੀਅਲ ਇਸਟੇਟ ਦੀ ਬ੍ਰੋਕਰੇਜ ਦਾ ਇਹਨਾਂ ਦਾ ਆਪਦਾ ਦਫ਼ਤਰ ਹੈ, 9300 ਗੋਰਵੇ ਡਰਾਈਵ ਸਵੀਟ 205, 9300 ਗੋਰਵੇ ਡਰਾਈਵ ਸਵੀਟ 205। ਨੰਬਰ ਹੈ 416-823-9905। ਡਾਇਰੈਕਟ ਲਾਈਨ ਹੈ, ਗਾਰੰਟੀ ਕਰਦੇ ਆ ਕਿ ਫੋਨ ਇਹ ਐਂਸਰ ਕਰਨਗੇ, ਨਹੀਂ ਤਾਂ ਕਾਲ ਬੈਕ ਆ ਜੂਗੀ 416-823-9505। ਰਕੇਸ਼ ਜੀ ਬਹੁਤ ਸ਼ੁਕਰੀਆ ਸਰ।
2: ਬਿਲਕੁਲ ਜੀ, ਲਾਸਟ ਵਿੱਚ ਮੈਂ ਕਹਿਣਾ ਚਾਹੁੰਦਾ, ਇੱਕ ਮੈਂ ਕੋਈ ਨਾ ਸਾਡਾ ਫੋਨ ਚੇਂਜ ਹੋਇਆ, ਨਾ ਸਾਡਾ ਆਫਿਸ ਡਰੈਸ, ਹਮੇਸ਼ਾ ਤੁਹਾਨੂੰ ਅਸੀਂ ਰੈਡੀ ਆ, ਐਕਸੈਸੀਬਲ ਆ ਤੁਹਾਡੇ ਕੋਲ, ਤੁਸੀਂ ਕਦੀ ਵੀ ਤੁਹਾਨੂੰ ਲੋੜ ਹੈ ਚਾਹੀਦੇ ਅਸੀਂ ਅਵੇਲੇਬਲ ਹੈਗੇ ਆ। ਜਿਨ੍ਹਾਂ ਨੇ ਵੀ ਵੋਟ ਭੈਣ ਭਰਾ ਹੁਣ ਕਰਨਾ ਚਾਹੁੰਦੇ ਹੈਗਾ, ਅਸੀਂ ਹੁਣ ਇੱਥੇ ਡੋਰ ਨੋਕਿੰਗ ਕਰਦੇ ਸੀ, ਉਹਨਾਂ ਨੂੰ ਆਪਣੇ ਰਾਈਡ ਚਾਹੀਦੀ ਆ, ਬੱਚੇ ਜਿੱਦਾਂ ਕੋਈ ਸਿਆਣੇ ਨਹੀਂ ਜਾ ਸਕਦੇ, ਅਸੀਂ ਰਾਈਡ ਪ੍ਰੋਵਾਈਡ ਕਰਦੇ ਆ,
0: ਸਾਨੂੰ
2: ਸਾਡੇ ਕੈਂਪੇਨ ਆਫਿਸ ਦੇ ਵਿੱਚ ਅਸੀਂ ਰਾਈਡ ਵੇ ਤੁਹਾਨੂੰ ਲੈ ਕੇ ਜਾਵਾਂਗੇ। ਸਾਡਾ ਮੋਟਿਵ ਔਰ ਵਿਜ਼ਨ ਇਹ ਹੈਗਾ ਨਵੀਂ, ਯੂਅਰ ਟਰੱਸਟ ਇਜ਼ ਮਾਈ ਰਿਸਪੋਨਸਿਬਿਲਟੀ ਲੈਟਸ ਬਿਲਡ ਅ ਬੈਟਰ ਬ੍ਰੈਂਪਟਨ
0: ਥੈਂਕ ਯੂ 416-830-9905 ਇਹਨਾਂ ਦਾ ਫੋਨ ਨੰਬਰ ਥੈਂਕ ਯੂ ਸਰ ਬਹੁਤ ਸ਼ੁਕਰੀਆ ਧੰਨਵਾਦ ਸੋ ਪ੍ਰੋਗਰਾਮ ਪੰਜਾਬੀ ਰਹਿਣ ਦੇ 905-673-3337 ਤੇ ਗੱਲਬਾਤ ਹੋ ਰਹੀ ਨੇ ਇੱਕ ਮੈਂ ਤੁਹਾਨੂੰ ਨਾਲ ਦੀ ਨਾਲ ਮੈਸੇਜ ਸਾਡੇ ਬੜੇ ਪਿਆਰੇ ਯਾਰ ਯੂਬੀਟੀ ਟਰਾਂਸਪੋਰਟ ਵਾਲੇ ਵੀਰਾਂ ਦਾ ਦਮਾ ਯੂਬੀਟੀ ਟਰਾਂਸਪੋਰਟ ਨੂੰ ਚਾਹੀਦੇ ਨੇ ਟੋਰਾਂਟੋ ਟੂ ਮੌਂਟਰੀਅਲ ਐਂਡ ਮੌਂਟਰੀਅਲ ਟੂ ਟੋਰਾਂਟੋ ਦੇ ਲਈ ਓਨਰ ਆਪਰੇਟਰ ਸੋ ਟੋਰਾਂਟੋ ਟੂ ਮੌਂਟਰੀਅਲ ਮੌਂਟਰੀਅਲ ਟੂ ਟੋਰਾਂਟੋ ਓਨਰ ਆਪਰੇਟਰਸ ਦੀ ਇਹਨਾਂ ਨੂੰ ਜਲਦੀ ਹੀ ਜ਼ਰੂਰਤ ਹੈ ਸੋ ਨੰਬਰ ਹੈ 416-881-1934 ਜਲਦੀ ਕਰ ਲਓ ਫੋਨ ਕਿਉਂਕਿ ਲਿਮਿਟਡ ਜੀਆਂ ਇਹਨਾਂ ਨੂੰ ਪੋਜੀਸ਼ਨਸ ਦੇ ਲਈ ਬੰਦੇ ਚਾਹੀਦੇ ਹੈ ਬਟ ਕੰਪਨੀ ਬੜੀ ਵਧੀਆ ਯਾਰ ਪੇ ਟਾਈਮ ਸਿਰ ਵਧੀਆ ਪੇ ਪ੍ਰੋਫੈਸ਼ਨਲ ਬੰਦੇ ਨੇ ਤੁਸੀਂ ਇਹਨਾਂ ਨਾਲ ਕਰੋਗੇ ਨਾ ਗੱਲ ਤੁਸੀਂ ਕਹੋਗੇ ਨਵੀਂ ਯਾਰ ਬਾਕੀ ਕੰਪਨੀ ਨਾਲੋਂ ਵਾਕਈ ਸਾਨੂੰ ਇੱਕ ਡਿਫਰੈਂਸ ਨਜ਼ਰ ਆਇਆ ਸੋ ਨੰਬਰ ਹੈ 416-881-1934 ਇੱਕ ਵਾਰ ਫਿਰ ਟੋਰਾਂਟੋ ਟੂ ਮੌਂਟਰੀਅਲ ਮੌਂਟਰੀਅਲ ਟੂ ਟੋਰਾਂਟੋ ਦੇ ਲਈ ਇਹਨਾਂ ਨੂੰ ਚਾਹੀਦੇ ਨੇ ਓਨਰ ਆਪਰੇਟਰ 416-881-1934 ਐਂਡ ਰਮਨਦੀਪ ਜਗਦੇ ਇਮੀਗ੍ਰੇਸ਼ਨ ਐਂਡ ਪੈਰਾਲੀਗਲ ਦੀ ਟੀਮ ਤੋਂ ਵੀ ਹਾਜ਼ਰ ਨੇ ਤੁਸੀਂ ਰਮਨਦੀਪ ਨੂੰ ਫੋਨ ਕਰਨਾ ਕੋਈ ਵੀ ਨੋਟਰੀ ਸੇਵਾਵਾਂ ਦੇ ਲਈ ਹੁਣ ਕਈ ਵਾਰ ਸਰਟੀਫਾਈਡ ਟਰੂ ਕਾਪੀਜ਼ ਚਾਹੀਦੇ ਡਾਕੂਮੈਂਟਸ ਦੇ ਲਈ ਕੋਈ ਪਾਵਰ ਆਫ ਅਟਰਨੀ ਦੇ ਲਈ ਡਾਕੂਮੈਂਟ ਚਾਹੀਦੇ ਆ ਕੋਈ ਐਫੀਡੇਵਿਟ BLS ਦੇ ਨਾਲ ਰਿਲੇਟਡ ਕੋਈ ਵੀ ਡਾਕੂਮੈਂਟ ਜਾਂ ਨੋਟਰੀ ਸੇਵਾਵਾਂ ਤਾਂ ਜਗਦੇ ਪੈਰਾਲੀਗਲ ਐਂਡ ਇਮੀਗ੍ਰੇਸ਼ਨ ਰਮਨਦੀਪ ਜਗਦੇ 6478058859 ਦੇ ਉੱਤੇ ਤੁਸੀਂ ਇਹਨਾਂ ਨਾਲ ਕਰੋ ਜਲਦੀ ਗੱਲਬਾਤ ਤੁਹਾਡੇ ਲਈ ਹਾਜ਼ਰ ਨੇ ਸੋ ਗੱਲਾਂ ਬਾਤਾਂ ਤੁਹਾਡੇ ਨਾਲ ਹੋ ਰਹੀਆਂ ਨੇ ਤੇ ਇੱਕ ਗੀਤ ਤੋਂ ਬਾਅਦ ਫਿਰ ਇੱਕ ਮੈਨੂੰ ਸਾਡੇ ਇੱਕ ਲਿਸਨਰ ਦੀ ਈਮੇਲ ਆਈ ਆ ਤੇ ਉਸ ਬਾਰੇ ਥੋੜੀ ਜਿਹੀ ਗੱਲਬਾਤ ਆਪਾਂ ਕਰਾਂਗੇ ਸੋ ਜੁੜੇ ਰਹੋ ਤੇ ਉਹਨੇ ਵਾਪਸ ਇਹ ਗਾਣੇ ਦੀਆਂ ਸਕਿੱਟਾਂ ਵੀ ਬੜੀਆਂ ਵਧੀਆ ਹੁੰਦੀ ਸੀ ਤੁਹਾਨੂੰ

0: ਆਤਾ ਹੈ ਸੁਰਜੀਤ ਭੁੱਲਰ ਤੇ ਸੁਦੇਸ਼ ਕੁਮਾਰੀ ਜੀ ਦੀ ਇਹ ਐਲਬਮ ਨੇ ਤਾਂ ਮੈਂ ਕਹਿੰਦਾ ਕਮਾਲ ਹੀ ਕੀਤੀ ਹੈ ਜੀ। ਚ ਸਫਾਰੀ ਸੀ ਤੇ ਹਜੇ ਸਫਾਰੀ ਸਮਝ ਸੋਹਣੀ ਹੈ 9-11 ਨੂੰ ਲੜਾਈਆਂ ਗੀਤ ਬੜਾ ਚੱਲਿਆ ਤੇ ਐਲਬਮ ਯਾਰ ਬੜੀ ਤਕੜੀ ਸੀ। ਚੁੰਨੀ ਗਾਣਾ ਬੜਾ ਕਹਿੰਦੇ ਹੁੰਦੇ ਕਿ ਪਾਪੂਲਰ ਹੋਇਆ। ਸੋ ਸੁਰਜੀਤ ਭੁੱਲਰ ਵਧੀਆ ਯਾਰ ਬੰਦੇ ਬਹੁਤ ਤਕੜੇ ਆਰਟਿਸਟ ਨੇ ਤੇ ਬਹੁਤ ਸਾਰੇ ਕਮਾਲ ਦੇ ਗੀਤ ਸੁਣ ਕੇ ਆਨੰਦ ਆਇਆ। ਆਈ ਐਮ ਸ਼ੋਰ ਤੁਸੀਂ ਵੀ ਕਹਿੰਦੇ ਹੋ ਕਿ ਨਵੀਂ ਯਾਰ ਅੱਜ ਤਾਂ ਬੱਲੇ ਬੱਲੇ ਤੇ ਬਹਿ ਜਾ ਕਰਾਤੀ ਹੈ। ਸੋ ਪ੍ਰੋਗਰਾਮ ਪੰਜਾਬੀ ਨਾਲ ਤੇ ਇੱਕ ਜਿੰਨੇ ਸੱਜਣ ਮਿੱਤਰ ਸੋਚ ਰਹੇ ਕਿ ਨਵੀਂ ਯਾਰ ਕਿਚਨ ਤਿਆਰ ਕਰਾਉਣਾ ਪਰ ਕੋਈ ਬੰਦੇ ਨਹੀਂ ਲੱਭ ਰਹੇ ਭਰੋਸੇ ਵਾਲੇ, ਕਿਚਨ ਤਿਆਰ ਕਰਾਓ ਤੇ ਤੁਸੀਂ ਬੇਫਿਕਰ ਹੋ ਜਾਓ ਕਿਉਂਕਿ ਫੀਨਿਕਸ ਮਿਲਵਰਕ ਵਾਲੇ ਤੁਹਾਡੇ ਲਈ ਬਿਲਕੁਲ ਹਾਜ਼ਰ ਨੇ। ਆਪਣੇ ਘਰ ਨੂੰ ਦੋ ਇੱਕ ਨਵੀਂ ਅਤੇ ਸ਼ਾਨਦਾਰ ਲੁੱਕ ਫੀਨਿਕਸ ਕਸਟਮ ਮਿਲਵਰਕ ਦੇ ਨਾਲ। ਕਿਚਨ ਕੈਬਨਿਟਸ, ਕਸਟਮ ਕਲੋਸੈਟਸ ਅਤੇ ਵੈਨਿਟੀਜ਼ ਵਾਜਬ ਕੀਮਤਾਂ ਅਤੇ ਕਮਾਲ ਦੀ ਕਾਰੀਗਰੀ ਦੇ ਨਾਲ। ਘਰ ਹੋਵੇ ਜਾਂ ਬਿਜ਼ਨਸ, ਰੈਸਟੋਰੈਂਟ, ਡੈਂਟਲ ਆਫਿਸ ਜਾਂ ਫਾਰਮੇਸੀ, ਹਰ ਤਰ੍ਹਾਂ ਦੇ ਕਸਟਮ ਮਿਲਵਰਕ ਦਾ ਐਕਸਪੀਰੀਅੰਸ। ਆਪਣੇ ਅਗਲੇ ਪ੍ਰੋਜੈਕਟ ਦੇ ਲਈ ਅੱਜ ਹੀ ਕਾਲ ਕਰੋ ਫੀਨਿਕਸ ਕਸਟਮ ਮਿਲਵਰਕ 416-822-2239 416-822-2239 ਜਿੱਥੇ ਕੁਆਲਿਟੀ ਮਿਲੇ ਤੁਹਾਡੇ ਬਜਟ ਦੇ ਵਿੱਚ।
1: ਮੇਰਾ ਨਾਮ ਨਵਜੀਤ ਕੌਰ ਬਰਾ ਹੈ ਅਤੇ ਪਿਛਲੇ 4 ਸਾਲਾਂ ਤੋਂ ਮੈਨੂੰ ਤੁਹਾਡੀ ਵਾਰਡ 2 ਐਂਡ 6 ਦੀ ਸਿਟੀ ਕਾਉਂਸਲਰ ਵੱਲੋਂ ਸੇਵਾ ਕਰਨ ਦਾ ਮਾਣ ਮਿਲਿਆ ਹੈ। ਤੁਹਾਡੀ ਸਪੋਰਟ ਨਾਲ ਅਸੀਂ ਨਵੇਂ ਐਂਬੂਟਿੰਗ ਕਮਿਊਨਿਟੀ ਸੈਂਟਰ ਨੂੰ ਬਣਾ ਰਿਹਾ ਜਿੱਥੇ ਰੈਜ਼ੀਡੈਂਟਸ ਇਕੱਠੇ ਹੋ ਸਕਦੇ ਹਾਂ ਐਂਡ ਐਕਟਿਵ ਰਹਿ ਸਕਦੇ ਹਾਂ। ਅਸੀਂ ਨਾਰਥ ਵੈਸਟ ਬ੍ਰੈਂਪਟਨ ਵਿੱਚ ਇੱਕ ਨਿਊ ਪੁਲਿਸ ਡਿਵੀਜ਼ਨ ਵੀ ਲਿਆ ਰਹੇ ਹਾਂ ਜਿਸ ਨਾਲ ਸਾਡੀ ਕਮਿਊਨਿਟੀ ਦੀ ਸੇਫਟੀ ਹੋਰ ਸਟਰੋਂਗ ਹੋਵੇਗੀ ਅਤੇ ਕ੍ਰਾਈਮ ਨੂੰ ਪ੍ਰੀਵੈਂਟ ਕਰਨ ਲਈ ਪੁਲਿਸ ਦੀ ਕਪੈਸਿਟੀ ਵੀ ਵਧੂਗੀ। ਇਸ ਅਕਟੋਬਰ ਵਿੱਚ ਵਾਰਡਸ 2 ਐਂਡ 6 ਸਿਟੀ ਕਾਉਂਸਲਰ ਲਈ ਨਵਜੀਤ ਕੌਰ ਬਰਾੜ ਨੂੰ ਵੋਟ ਦਿਓ।
2: Authorized by Navjeet Kaur Brar campaign.
0: Haji 2865 kivein ho ji?
3: Sir ki chardi khala ji.
0: Ki banda?
3: Maina chardi khala ji baad ki dono vadhiya laaye ji.
0: Haan ajj fir thode weekend to baad wala pehla din hai fir main keh thode sanu khushi kardi hai.
3: Haan ji pehla vi bhinde aya da laaya dujja bhinde aya da ji.
0: Acha pehla vi bhinde aya da siga?
3: Oh haan ji ohna bhinde de do daku te aa vi bhinda kehnda Bikaner ho gaya.
0: Acha Bhinda Bikaner ho gaya. ਬਠਿੰਡਾ ਬਠਿੰਡੇ ਦੇ ਲੋਕ ਬੜੇ ਗੁਣੀ ਆ ਨਾ।
3: ਬਿਲਕੁਲ ਹਾਂ ਪੰਜਾਬ ਦੇ ਆ।
0: ਬਠਿੰਡੇ ਬਠਿੰਡੇ ਬਠਿੰਡੇ ਉਹ ਕਲਾਕਾਰ ਕਿੰਨੇ ਨਿਕਲੇ ਆ?
3: ਬਹੁਤ ਕਲਾਕਾਰ ਵੀ ਤੇ ਬਾਈ ਆਪਣੇ ਗੀਤਕਾਰ ਵੀ ਜਿਹੜੇ ਲਿਖਦੇ ਉਹ ਵੀ ਬਹੁਤ।
0: ਹਾਂ ਗੀਤਕਾਰ ਵੀ ਬੜੇ ਨੇ। ਗੀਤ ਸੁਣ ਕੇ ਸਿਰ ਹਟ ਗਿਆ। ਗੀਤਾਂ ਚ ਇੰਨੀ ਜਾਦੂ ਆ ਹੈ?
3: ਬਿਲਕੁਲ ਹਾਂਜੀ
0: ਜਾਦੂ
3: ਰਹਿੰਦਾ ਖੁੰਦਾ ਕਰਿਆ ਖੜ ਜਾਣਾ
0: ਕਰਿਆ ਕੇ ਹਟ ਜਾਣਾ ਕਰਿਆ ਕੇ ਹੋਰ ਹੋ ਜਾਣਾ ਕਹਿੰਦੇ ਨੀ ਹੁੰਦੇ ਘਰੇ ਜਾ ਕੇ ਫਿਰ ਥੋੜੀ ਬਹੁਤੀ ਤੂੰ ਤੂੰ ਮੈਂ ਹੁੰਦੀ ਆ ਬੰਦਾ ਕਹਿੰਦਾ ਸਗਾ ਤੇ ਮੇਰਾ ਤਾਂ ਸਿਰ ਹੋ ਗਿਆ।
3: ਕਈ ਵਾਰੀ ਬਾਈ ਡਾਂਗ ਖੜਕ ਵੀ ਪੈਂਦੀ ਸੱਚੀ ਗੱਲ ਤੁਹਾਡੀ
0: ਹਨਾ। ਅੱਛਾ ਤੁਸੀਂ ਕਹਿੰਦੇ ਸੀ ਵੀ ਦਵਾਈ ਆ ਘਰੇ, ਕਿਹੜੀ ਦਵਾਈ ਆ? ਸਮਝ ਗਏ ਹੋਣਗੇ ਕਿ ਬਾਈ ਹੁਣੇ ਕਿਹੜੀ ਦਵਾਈ ਦੀ ਗੱਲ ਕਰਦੇ ਆ। ਚਲੋ ਅੱਜ ਵੈਸੇ ਨਾ ਮੰਡੇ ਵਾਲੇ ਦਿਨ ਆ, ਟਿਊਜ਼ਡੇ, ਚਲੋ ਅੱਜ ਲੌਂਗ ਵੀਕਐਂਡ ਲੰਘ ਕੇ ਗਿਆ, ਬੰਦਾ ਥੋੜਾ ਜਿਹਾ ਟਾਇਰਡ ਹੁੰਦਾ ਤੇ ਕਹਿੰਦਾ ਚਲੋ ਯਾਰ ਇੱਕ ਅੱਧਾ ਸ਼ਾਮ ਨੂੰ ਪੈਗ ਲਾ ਹੀ ਲਾਵਾਂਗੇ ਤੇ ਥੋੜੇ ਜਿਹਾ ਮਨ ਨੂੰ ਸ਼ਾਂਤ ਜਿਹਾ ਕਰ ਲਈਏ। ਦੇਖੋ ਮੈਂ ਨਾ ਇੱਕ ਤੁਹਾਡੇ ਨਾਲ ਇੱਕ ਟੌਪਿਕ ਸ਼ੁਰੂ ਕਰਨ ਤੋਂ ਪਹਿਲਾਂ ਗੱਲਬਾਤ ਕਰਨੀ ਆ। ਸੋ ਇੱਕ ਸ਼ੋਅ ਹੈ ਤੁਸੀਂ ਜ਼ਰੂਰ ਦੇਖਿਆ ਹੋਣਾ ਸਾਰਿਆਂ ਨੇ, ਮੇਰਾ ਅੱਜ ਤੱਕ ਦਾ ਸਭ ਤੋਂ ਫੇਵਰੇਟ ਸ਼ੋਅ ਹੈ, ਬ੍ਰੇਕਿੰਗ ਬੈਡ ਉਸ ਸ਼ੋਅ ਦਾ ਨਾਮ ਹੈ। ਤੇ ਮੈਂ ਕਹਿੰਦਾ ਐਸਾ ਕਿਹੜਾ ਬੰਦਾ ਜਿਹਨੇ ਉਹ ਸ਼ੋਅ ਨਹੀਂ ਦੇਖਿਆ। ਉਸ ਸ਼ੋਅ ਦਾ ਇੱਕ ਕੈਰੇਕਟਰ ਸੀਗਾ, ਕੈਰੇਕਟਰ ਦਾ ਨਾਮ ਸੀ ਵਾਲਟਰ ਵਾਈਟ ਜੂਨੀਅਰ। ਤੇ ਜਿਹੜਾ ਮੁੰਡਾ ਜਿਹਨੇ ਉਹ ਕੈਰੇਕਟਰ ਪਲੇਅ ਕੀਤਾ ਐਕਟਰ, ਉਹਦਾ ਨਾਂ ਸੀਗਾ ਆਰਜੇ ਮਿੱਟ। ਪਤਾ ਨਹੀਂ ਮਿੱਟ ਪ੍ਰੋਨਾਂਸੀਏਸ਼ਨ ਹੈ, MITTE ਜੋ ਵੀ ਪ੍ਰੋਨਾਂਸੀਏਸ਼ਨ ਹੈ। ਤੇ ਉਹਦੀ ਨਾ ਬੀਤੇ ਦਿਨੀ ਡੈਥ ਹੋਈ ਸੁਸਾਈਡ ਕਰਕੇ ਟੈਕਸਿਸ ਦੇ ਵਿੱਚ, ਸਿਰਫ 34 ਸਾਲ ਦੀ ਉਹਦੀ ਉਮਰ। ਇੰਨਾ ਤਕੜਾ ਰੋਲ ਕੀਤਾ, ਐਡੇ ਇਟਸ ਆਈ ਥਿੰਕ ਟੌਪ 1 ਜਾਂ 2 ਟੌਪ 2 ਸ਼ੋਜ਼ ਹੈ ਇਨ ਹਿਸਟਰੀ। ਹਜੇ ਦੱਸਿਆ ਨਹੀਂ ਗਿਆ ਕਿ ਕਿਵੇਂ ਸੁਸਾਈਡ ਹੋਇਆ ਜੋ ਵੀ ਹੈ, ਬਟ ਕਹਿੰਦੇ ਕਿ ਕਨਫਰਮ ਕੀਤਾ ਗਿਆ ਕਿ ਹੀ ਡਾਈਡ ਬਾਈ ਸੁਸਾਈਡ। ਤੁਸੀਂ ਦੇਖੋ ਇੰਨਾ ਤਕੜਾ ਐਕਟਰ, ਕੋਈ ਪੈਸੇ ਦੀ ਕਮੀ ਨਹੀਂ, ਬਟ ਇੱਕ ਗੱਲ ਹੈ ਕਿ ਉਹ ਕੁਝ ਕੁ ਡਿਸਬਿਲਿਟੀਜ਼ ਜ਼ਰੂਰ ਫੇਸ ਕਰ ਰਿਹਾ ਸੀ। ਉਹਨੂੰ ਸਰੀਬਰਲ ਪੋਲਸੀ ਸੀ। ਸੋ ਸਰੀਬਰਲ ਪੋਲਸੀ, ਤੁਸੀਂ ਜ਼ਰੂਰ ਇਸ ਬਿਮਾਰੀ ਬਾਰੇ ਮੇ ਵੀ ਸੁਣਿਆ ਹੋਊਗਾ, ਇੱਕ ਨਿਊਰੋਲੋਜੀਕਲ ਡਿਸਆਰਡਰ ਹੈ ਜਿਹਦੇ ਕਰਕੇ ਤੁਹਾਡੀ ਮੂਵਮੈਂਟ, ਮਸਲ ਟੋਨ, ਤੁਹਾਡਾ ਜਿਹੜਾ ਪੋਸਚਰ ਹੈ ਉਹ ਬੜਾ ਅਫੈਕਟ ਹੁੰਦਾ। ਅਬਨੋਰਮਲ ਕਿਸ ਦੀ ਬ੍ਰੇਨ ਡਿਵੈਲਪਮੈਂਟ ਹੁੰਦੀ ਹੈ, ਕੋਈ ਬ੍ਰੇਨ ਡੈਮੇਜ ਬਿਫੋਰ ਬਰਥ, ਡਿਊਰਿੰਗ ਡਿਲੀਵਰੀ ਜਾਂ ਅਰਲੀ ਜਦੋਂ ਬੱਚਾ ਹੁੰਦਾ ਉਦੋਂ, ਯੂ ਨੋ, ਅਫੈਕਟ ਬੱਚੇ ਹੁੰਦੇ ਨੇ। ਸੋ ਬਹੁਤ ਮਸਲ ਟੋਨ, ਲੈਕ ਆਫ ਬੈਲੈਂਸ, ਵਾਕਿੰਗ ਦਾ ਤੁਰਨ ਦਾ ਸਟਾਈਲ ਬੜਾ ਬਦਲ ਜਾਂਦਾ, ਐਂਡ ਇੱਦਾਂ ਦੀਆਂ ਬਹੁਤ ਸਾਰੀਆਂ ਪ੍ਰੋਬਲਮਸ ਉਹ ਬੰਦਾ ਫੇਸ ਕਰ ਰਿਹਾ ਸੀ। ਅਤੇ ਹੁਣ ਇਹ 34 ਸਾਲ ਦੀ ਉਮਰ ਦੇ ਵਿੱਚ ਹੀ ਹੈਡ, ਯੂ ਨੋ, ਉਹਨੂੰ ਫਿਰ ਉਹਦੇ ਕੋਲ ਸਰੀਬਰਲ ਪੋਲਸੀ ਸੀ, ਹੁਣ ਸੁਸਾਈਡ ਦੇ ਨਾਲ ਮੌਤ ਹੋ ਗਈ। ਅਤੇ ਬੜਾ ਐਡਵੋਕੇਟ ਕਰਦਾ ਹੁੰਦਾ ਸੀਗਾ ਮੈਂਟਲ ਹੈਲਥ ਬਾਰੇ, ਵੀ ਹਰੇਕ ਨੂੰ ਪੁੱਛੋ ਵੀ ਤੁਹਾਡਾ ਕੀ ਹਾਲ ਚਾਲ ਹੈ, ਤੁਸੀਂ ਕਿਹੜੀਆਂ ਕਿਹੜੀਆਂ ਪ੍ਰੋਬਲਮਸ ਤੋਂ ਲੰਘ ਰਹੇ ਹੋ। ਜਿਵੇਂ ਆਪਾਂ ਗੱਲਾਂ ਕਰਦੇ ਹੁੰਦੇ ਹਾਂ ਕਿ ਮੈਂਟਲ ਹੈਲਥ ਇੱਕ ਬੜੀ ਵੱਡੀ ਚੀਜ਼ ਹੈ ਅੱਜ ਕੱਲ੍ਹ ਦੇ ਦਿਨਾਂ ਦੇ ਵਿੱਚ, ਖਾਸ ਤੌਰ 'ਤੇ ਹੋਰ ਵੀ ਮੈਂਟਲ ਹੈਲਥ ਦੀ ਅਵੇਅਰਨੈਸ ਜ਼ਰੂਰੀ ਹੈ। ਕਿ ਆਪਾਂ ਸੋਸ਼ਲ ਮੀਡੀਆ ਦੀ ਗੱਲ ਕਰੀਏ ਜਾਂ ਯੂ ਨੋ ਹੁਣ ਬੋਲਿੰਗ ਕਿਹੜੇ ਹੱਦ ਤੱਕ ਵੱਧ ਚੁੱਕੀ, ਹੁਣ ਇਹਨੂੰ ਕੋਈ ਪੈਸੇ ਦੀ ਕਮੀ ਨਹੀਂ ਸੀ, ਵੱਡੇ ਵੱਡੇ ਸ਼ੋਅ ਦੇ ਵਿੱਚ ਬਹੁਤ ਇਹਨੇ ਕਮਾਇਆ। ਕਹਿੰਦੇ ਆ ਕਿ ਮਲਟੀ ਮਿਲੀਅਨ ਮਿਲੀਅਨੇਅਰ ਹੋਊਗਾ ਇਸ ਇੰਨੀ ਯੰਗ ਉਮਰ ਦੇ ਵਿੱਚ। ਸੋ ਮੇਰਾ ਇੰਨੀ ਸਟੋਰੀ ਤੁਹਾਨੂੰ ਦੱਸਣ ਦਾ ਮਕਸਦ ਇਹ ਹੈ ਕਿ ਕਿੰਨੇ ਲੋਕ ਪਰੇਸ਼ਾਨ ਨੇ ਵੱਖਰੀਆਂ ਵੱਖਰੀਆਂ ਪ੍ਰੋਬਲਮਸ ਕਰਕੇ। ਅਤੇ ਮੈਂ ਅੱਜ ਕੱਲ੍ਹ ਦੇਖ ਰਿਹਾ ਕਿ ਆਪਾਂ ਹੁਣ ਖਾਸ ਤੌਰ 'ਤੇ ਸੋਸ਼ਲ ਮੀਡੀਆ 'ਤੇ ਯਾਰ ਬਹੁਤ ਇੱਕ ਦੂਜੇ ਬਾਰੇ ਮੰਦਾ ਚੰਗਾ ਬੋਲੀ ਜਾਂਦੇ ਹਾਂ, ਇੱਕ ਦੂਜੇ ਨਾਲ ਲੜੀ ਜਾ ਰਹੇ ਹਾਂ, ਕਿਸੇ ਨੇ ਕਿਸੇ ਬਾਰੇ ਕੁਛ ਬੋਲਤਾ। ਅਤੇ ਇਹ ਜਿਹੜੀਆਂ ਚੀਜ਼ਾਂ ਨੇ ਨਾ, ਚਲੋ ਆਪਾਂ ਨੂੰ ਨਹੀਂ ਪਤਾ ਹੁੰਦਾ ਬਟ ਕਿਸ ਲੈਵਲ ਤੱਕ ਕੋਈ ਅਫੈਕਟ ਹੁੰਦਾ, ਉਹ ਉਹੀ ਇਨਸਾਨ ਜਾਣਦਾ ਜਿਹੜਾ ਉਸ ਸਿਚੁਏਸ਼ਨ 'ਚੋਂ ਲੰਘ ਰਿਹਾ। ਸੋ ਕਹਿਣ ਦਾ ਭਾਵ ਇਹ ਹੈ ਕਿ ਯਾਰ ਐਵੇਂ ਕਿਸੇ ਬਾਰੇ ਮੰਦਾ ਚੰਗਾ ਨਾ ਬੋਲੋ। ਯੂ ਨੋ, ਜੇ ਤੁਹਾਨੂੰ ਕਿਸੇ ਨਾਲ ਕੋਈ ਤਕਲੀਫ ਹੈ, ਕੋਈ ਪ੍ਰੋਬਲਮ ਹੈ, ਉਸ ਬੰਦੇ ਨੂੰ ਤੁਸੀਂ ਪਰਸਨਲੀ ਕਹਿ ਦਿਓ। ਅੱਜ ਦੇ ਦਿਨ ਦੇ ਵਿੱਚ, ਅੱਜ ਦੇ ਦੌਰ ਦੇ ਵਿੱਚ ਇੱਕ ਪਬਲਿਕ ਫਿਗਰ ਹੋਣਾ ਜਿਵੇਂ ਇਹ ਮੁੰਡਾ ਐਕਟਰ ਸੀਗਾ ਹੈ ਬਹੁਤ ਮੁਸ਼ਕਿਲ। ਯੂ ਨੋ, ਕਿਸੇ ਨੇ ਤੁਹਾਡੇ ਬਾਰੇ ਕੋਈ ਵੀਡੀਓ ਪਾਤੀ, ਕੋਈ ਬੋਲਤਾ ਵੀ ਇੱਦਾਂ ਦਾ ਉੱਦਾਂ ਦਾ, ਤਾਂ ਬੰਦਾ ਬਹੁਤ ਯੂ ਨੋ ਮੈਂਟਲੀ ਇਹ ਕਿਸਮ ਦਾ ਟੋਰਚਰ ਹੁੰਦਾ। ਹੁਣ ਕੋਈ ਵੀ ਸਿੰਗਰ ਨੇ, ਕੋਈ ਐਕਟਰ ਨੇ, ਕੋਈ ਵੀ ਬੰਦਾ ਪਬਲਿਕ ਆਈ ਦੇ ਵਿੱਚ ਹੈ ਤਾਂ ਦੇ ਗੋ ਥਰੂ ਮੈਨੀ ਇਸ਼ੂਜ਼। ਸੋ ਥੋੜ੍ਹਾ ਯਾਰ ਇੱਕ ਸਿੰਪਥੀ ਜੀ ਆਈ ਥਿੰਕ ਹਰੇਕ 'ਚ ਹੋਣੀ ਚਾਹੀਦੀ ਹੈ ਕਿ ਕਿਸੇ ਬਾਰੇ ਬੜਾ ਮੰਦਾ ਚੰਗਾ ਬੋਲਣਾ ਨਹੀਂ, ਨਾ ਕਿਸੇ ਬਾਰੇ ਕੋਈ ਭੈੜੀ ਚੀਜ਼ ਲਿਖਣੀ ਹੈ। ਕਮੈਂਟ ਕਰਨ ਵੇਲੇ ਵੀ ਸੋਚ ਲਿਆ ਕਰੋ। ਆਪਾਂ ਕਈ ਵਾਰ ਕਿਸੇ ਨੇ ਕੋਈ ਵੀਡੀਓ ਪਾਤੀ, ਉਹੀ ਕੋਈ ਕਮੈਂਟ ਨੈਗੇਟਿਵ ਲਿਖ ਦਿੱਤਾ, ਯਾਰ ਅਗਲਾ ਬੰਦਾ ਕਿੰਨਾ ਪਰੇਸ਼ਾਨ ਹੁੰਦਾ। ਕਈਆਂ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਕਿ ਇਹਨੇ ਮੇਰੇ ਬਾਰੇ ਉਹ ਬੋਲਤਾ, ਇਹਨੇ ਮੇਰੇ ਬਾਰੇ ਉਹ ਕਹਿਤਾ। ਸੋ ਇਹੋ ਜਿਹੀਆਂ ਚੀਜ਼ਾਂ ਤੋਂ ਥੋੜ੍ਹਾ ਪਰਹੇਜ਼ ਕਰੀਏ ਯਾਰ। ਆਪਾਂ ਐਂਡ ਆਫ ਦਾ ਡੇ ਇਨਸਾਨ ਹੈ ਅਤੇ ਇਨਸਾਨਾਂ ਦਾ ਤਾਂ ਕੰਮ ਹੈ ਕਿ ਆਪਾਂ ਇੱਕ ਦੂਜੇ ਨੂੰ ਅਪਲਿਫਟ ਕਰੀਏ, ਇੱਕ ਦੂਜੇ ਨੂੰ ਇੰਸਪਾਇਰ ਕਰੀਏ, ਇੱਕ ਦੂਜੇ ਨੂੰ ਮੋਟੀਵੇਟ ਕਰੀਏ। ਅਤੇ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ, ਨਾ ਕਿ ਯਾਰ ਕਿਸੇ ਬਾਰੇ ਤੁਸੀਂ ਨੈਗੇਟਿਵ ਕੋਈ ਬੋਲ ਬੋਲ ਰਹੇ ਹੋ, ਕੁਛ ਲਿਖ ਰਹੇ ਹੋ। ਸੋ ਉਹਨਾਂ ਚੀਜ਼ਾਂ ਤੋਂ ਜ਼ਰੂਰ ਆਈ ਥਿੰਕ ਆਪਾਂ ਨੂੰ ਥੋੜ੍ਹਾ ਜਿਹਾ ਪਿੱਛੇ ਹਟ ਜਾਣਾ ਚਾਹੀਦਾ। ਕੋਈ ਪੋਜ਼ਿਟਿਵ ਚੀਜ਼ ਹੈ, ਕਿਸੇ ਦੀ ਤਾਰੀਫ ਕਰਨੀ ਹੈ, ਕਿਸੇ ਨੂੰ ਤੁਸੀਂ ਕੰਪਲੀਮੈਂਟ ਕਰਨਾ, ਕਿਸੇ ਨੂੰ ਹੱਲਾਸ਼ੇਰੀ ਦੇਣੀ ਹੈ, ਕਿਸੇ ਨੂੰ ਤੁਸੀਂ ਸੈਲੀਬ੍ਰੇਟ ਕਰਨਾ, ਉਹ ਜੀ ਸਦ ਕੇ ਜਿੰਨਾ ਮਰਜ਼ੀ ਬੰਦਾ ਕਰੀ ਜਾਵੇ, ਉਹ ਚਲੋ ਚੀਜ਼ਾਂ ਦੇ ਵਿੱਚ ਕੋਈ ਰੋਕ ਟੋਕ ਨਹੀਂ ਹੈਗੀ। ਬਟ ਮੈਂਟਲ ਹੈਲਥ ਨਾਮ ਦੀ ਚੀਜ਼ ਜ਼ਰੂਰ ਹੈ, ਆਪਾਂ ਇਹਨਾਂ ਗੱਲਾਂ ਨੂੰ ਸਮਝੀਏ। ਅਤੇ ਕੁਛ ਵੀ ਲਿਖਣ ਤੋਂ ਪਹਿਲਾਂ, ਕਿਸੇ ਬਾਰੇ ਕੁਛ ਮੰਦਾ ਚੰਗਾ ਬੋਲਣ ਤੋਂ ਪਹਿਲਾਂ ਜ਼ਰੂਰ ਇਹ ਸੋਚਿਆ ਕਰੋ ਕਿ ਜੇ ਮੈਂ ਇਹ ਚੀਜ਼ ਕਹਿ ਦਿੱਤੀ, ਬੋਲ ਦਿੱਤੀ, ਲਿਖ ਦਿੱਤੀ, ਕੀ ਉਹ ਬੰਦਾ ਪਰੇਸ਼ਾਨ ਤਾਂ ਨਹੀਂ ਹੋਵੇਗਾ, ਕੀ ਉਹ ਬੰਦਾ ਮੈਂਟਲੀ ਅਫੈਕਟ ਤਾਂ ਨਹੀਂ ਹੋਵੇਗਾ। ਜ਼ਰੂਰੀ ਚੀਜ਼ਾਂ ਨੇ। ਖੈਰ, ਪ੍ਰੋਗਰਾਮ ਪੰਜਾਬੀ ਦਾ ਰੋਇਲ ਆਟੋ ਸੈਂਟਰ ਨੂੰ ਯਾਦ ਰੱਖੋ। ਕੋਈ ਵੀ ਗੱਡੀ ਦਾ ਕੰਮ ਹੋਣ ਵਾਲਾ, ਉਬਰ ਜਾਂ ਲਿਫਟ ਦੀ ਸੇਫਟੀ ਇੰਸਪੈਕਸ਼ਨ ਕਰਾਉਣੀ ਹੈ, ਕੋਈ ਇੰਜੀਨੀਅਰ ਟ੍ਰਾਂਸਮਿਸ਼ਨ ਦਾ ਕੰਮ ਹੋਣ ਵਾਲਾ, ਗੱਲ ਕੀ ਗੱਡੀ ਦਾ ਕੋਈ ਵੀ ਪੰਗਾ ਪੈ ਗਿਆ, ਤਾਂ ਰੋਇਲ ਆਟੋ ਸੈਂਟਰ ਸਟੀਲਸ ਅਤੇ ਮੈਲਨੀ ਦੇ ਬਿਲਕੁਲ ਕੋਰਨਰ 'ਤੇ, ਓਨੈਸਟ, ਅਫੋਰਡੇਬਲ, ਰਿਲਾਇਬਲ, ਟਰੱਸਟਵਰਦੀ ਟੀਮ ਹੈ ਰੋਇਲ ਆਟੋ ਸੈਂਟਰ। 905-799 1-800-975-799-1478 Royal Auto Center Steels and Melanie ਦੇ ਐਨ ਬਿਲਕੁਲ ਕੋਰਨਰ ਦੇ ਉੱਤੇ ਤੁਹਾਡੇ ਲਈ ਰੋਇਲ ਆਟੋ ਦੀ ਟੀਮ ਹਾਜ਼ਰ ਹੈ ਇੰਡੀਆ ਦੀਆਂ ਟਿਕਟਾਂ ਲੈਣੀਆਂ ਦੁਆਬਾ ਟਰੈਵਲ ਜੋ ਸਰਵਿਸ ਦੇਵੇਗੀ ਉਹ ਸਰਵਿਸ ਨਹੀਂ ਬੀਟ ਹੋਣੀ ਜੋ ਪ੍ਰਾਈਸਿਸ ਨੇ ਉਹ ਤਾਂ ਚਲੋ ਲੋਏਸਟ ਹੈਗੀਆਂ ਹੀ ਹੈਗੀਆਂ ਦੁਆਬਾ ਟਰੈਵਲ ਐਂਡ ਟੂਰ 9057967800 9057967800 ਦੁਆਬਾ ਟਰੈਵਲ ਸਾਡੇ ਬਾਈ ਨੇ ਜਸ਼ਨ ਬਾਈ ਜੀ ਡੀਟੇਲਿੰਗ ਬਰੋਸ ਤੋਂ ਸੋ ਇਹ ਚਲੋ ਗੱਡੀਆਂ ਦੀ ਡੀਟੇਲਿੰਗ ਤਾਂ ਕਰਦੇ ਹੀ ਕਰਦੇ ਆ ਪਰ ਉਸ ਦੇ ਨਾਲ ਨਾਲ ਜਿਵੇਂ ਆਪਣੇ ਰੋਲਸ ਰੋਇਸ ਦੇ ਵਿੱਚ ਛੱਤ ਦੇ ਉੱਤੇ ਤਾਰੇ ਨਹੀਂ ਲੱਗੇ ਹੁੰਦੇ ਸਟਾਰ ਲਾਈਟ ਜਿਹਨੂੰ ਕਹਿੰਦੇ ਨੇ ਸੋ ਇਹ ਤੁਹਾਡੀ ਗੱਡੀ ਦੇ ਅੰਦਰ ਸਟਾਰ ਲਾਈਟਾਂ ਦਾ ਕੰਮ ਕਰਦੇ ਆ ਬਹੁਤ ਪ੍ਰੋਫੈਸ਼ਨਲ ਜਾਬ ਕੋਈ ਗੱਡੀ ਦੇ ਵਿੱਚ ਕੱਟ ਵੱਢ ਨਹੀਂ ਸੋ ਤੁਸੀਂ ਵਰੀ ਨਾ ਕਰੋ ਤੇ ਗੱਡੀ ਨੂੰ ਯਾਰ ਕਹਿੰਦੇ ਨਹੀਂ ਹੁੰਦੇ ਕਿ ਸ਼ਿੰਗਾਰੋ ਥੋੜੇ ਜਿਹਾ ਸਟਾਰ ਲਾਈਟਾਂ ਲਾਓ ਐਂ ਲੱਗੂ ਜਿਵੇਂ ਕਿਸੇ 5-star ਹੋਟਲ 'ਚ ਬੈਠੇ ਹੋ ਸੋ ਸਟਾਰ ਲਾਈਟਾਂ ਲਈ ਡੀਟੇਲਿੰਗ ਬਰੋਸ 647-819-2034 647-819-2034 ਡੀਟੇਲਿੰਗ ਬਰੋਸ ਤੇ ਸਟਾਰ ਲਾਈਟਾਂ ਲਵਾਓ ਤੇ ਨਾਲ ਗੱਡੀ 'ਚ ਸਾਊਂਡ ਡੈਂਪ ਫ੍ਰੀ ਲਾ ਰਹੇ ਆ ਸਾਊਂਡ ਡੈਂਪ ਦੇ ਨਾਲ ਤੁਹਾਡੀ ਗੱਡੀ ਦੀ ਜਿਹੜੀ ਆਡੀਓ ਕੁਆਲਿਟੀ ਹੈ ਉਹ ਬੜੀ ਵੱਧਦੀ ਹੈ ਉਹਦਾ ਰੈਗੂਲਰ ਪ੍ਰਾਈਸ $500 ਹੈ ਸੋ 647-819-2034 ਪਰ ਉਹਦੇ ਬਾਰੇ ਹੁਣ ਸ਼ਾਮ ਨੂੰ ਅਸੀਂ ਤੁਸੀਂ ਸੁਣਦੇ ਹੋ 20 ਮਿੰਟ ਆਪਾਂ ਪੰਜਾਬ ਦੀ ਹੀ ਗੱਲ ਕਰਦੇ ਹਾਂ ਸ਼ਾਮ ਖਬਰਾਂ ਵੇਲੇ ਸਾਰਾ ਬੁਲੇਟਿਨ ਹੋਊਗਾ ਸਾਰੀ ਜਾਣਕਾਰੀ ਸਾਰੀ ਇਨਫੋਰਮੇਸ਼ਨ ਜ਼ਰੂਰ ਬਿਲਕੁਲ ਅੱਜ ਜੋ ਹੋਇਆ ਪੰਜਾਬ ਦੇ ਵਿੱਚ ਬਹੁਤ ਮਾੜਾ ਹੋਇਆ ਖਾਸ ਤੌਰ ਤੇ ਜਦੋਂ ਕੋਈ ਲੋਕ ਭਲਾਈ ਦਾ ਕੰਮ ਕਰ ਰਿਹਾ ਹੋਵੇ ਕੋਈ ਯੂਥ ਨੂੰ ਚੰਗੇ ਪਾਸੇ ਲਾਉਣ ਦਾ ਕੰਮ ਕਰ ਰਿਹਾ ਹੋਵੇ ਤੇ ਇੱਦਾਂ ਦੀ ਗੱਲ ਵਾਪਰਨੀ ਇਟਸ ਡੈਫੀਨੇਟਲੀ ਬਹੁਤ ਦੁਖਦਾਈ ਖਬਰ ਹੈ ਤੇ ਇਹੋ ਜਿਹੇ ਦੇਖੋ ਇਨਸਾਨਾਂ ਦੀ ਲੋੜ ਹੈ ਜੋ ਕਿ ਯੂਥ ਨੂੰ ਚੰਗੇ ਪਾਸੇ ਲਾਉਣ ਯੂਥ ਨੂੰ ਇੱਕ ਅੱਛੇ ਰਾਹ ਵੱਲ ਨੂੰ ਗਾਈਡ ਕਰਨ ਸੋ ਜ਼ਰੂਰ ਅਸੀਂ ਗੱਲਬਾਤ ਕਰਾਂਗੇ ਜਸਟ ਤੁਸੀਂ ਸਟੇ ਟਿਊਨ ਐਂਡ 8:00 ਤਕਰੀਬਨ ਐਗਜੈਕਟਲੀ ਮੈਂ ਕੋਸ਼ਿਸ਼ ਕਰਾਂਗੇ ਕਿ 40 ਮਿੰਟ ਤੇ ਆਪਾਂ ਖਬਰਾਂ ਜਲੰਧਰ ਜੁੜਾਂਗੇ ਤੇ ਗੱਲਬਾਤ ਹੋਵੇਗੀ ਸੋ ਪ੍ਰੋਗਰਾਮ ਪੰਜਾਬੀ ਦਰਾ 905-673-3337 ਆਪਣਾ ਨੰਬਰ ਹੈ 9056733337 ਵਿਲ ਬੀ ਰਾਈਟ ਬੈਕ ਤੇ ਅੱਜ ਜੋ ਗੱਲਬਾਤ ਕਰਨੀ ਹੈ ਉਹਦੇ ਵੱਲ ਨੂੰ ਵੀ ਆਪਾਂ ਜ਼ਰੂਰ ਵਧਿਆ
4: ਮੈਂ ਸੁਖਵੰਤ ਸਿੰਘ ਆ ਤੁਹਾਡਾ ਵਾਰਡ 9-10 ਤੋਂ ਰੀਜਨਲ ਕਾਉਂਸਲਰ ਉਮੀਦਵਾਰ ਮੈਂ ਇੱਕ ਵਕੀਲ ਹਾਂ ਅਤੇ ਮੈਂ ਕੈਨੇਡਾ ਦੀ ਸਭ ਤੋਂ ਵੱਡੀ ਲਾਅ ਫਰਮ ਵਿੱਚ ਕੰਮ ਕਰਦਾ ਹਾਂ ਬ੍ਰੈਂਪਟਨ ਦੇ ਨਿਵਾਸੀ ਵਧੇ ਹੋਏ ਪ੍ਰਾਪਰਟੀ ਟੈਕਸ ਅਤੇ ਕ੍ਰਾਈਮ ਤੋਂ ਬਹੁਤ ਦੁਖੀ ਹਨ ਸਾਨੂੰ ਰੀਜਨਲ ਕਾਉਂਸਲਰ ਚਾਹੀਦਾ ਜੋ ਇਹਨਾਂ ਮੁੱਦਿਆਂ ਦੀ ਆਵਾਜ਼ ਉਠਾਵੇ ਅਕਤੂਬਰ 10-11-16-17 ਦੀ ਐਡਵਾਂਸ ਵੋਟਾਂ ਤੇ ਮੈਨੂੰ ਵੋਟ ਪਾ ਕੇ ਕਾਮਯਾਬ ਕਰੋ ਫਾਰ ਮੋਰ ਇਨਫੋਰਮੇਸ਼ਨ ਵਿਜ਼ਿਟ sukhmansangha.com ਆਥੋਰਾਈਜ਼ਡ ਬਾਈ ਦ ਸੁਖਮਨ ਸੰਘਾ ਕੈਂਪੇਨ
5: ਸਤਿ ਸ੍ਰੀ ਅਕਾਲ ਮੈਂ ਹਾਂ ਹਰਕੀਰਤ ਸਿੰਘ ਤੁਹਾਡਾ ਸਿਟੀ ਕਾਉਂਸਲ ਦਾ ਉਮੀਦਵਾਰ ਵਾਰਡ 9-10 ਤੋਂ ਪਿਛਲੇ 12 ਸਾਲਾਂ ਤੋਂ ਤੁਸੀਂ ਮੈਨੂੰ ਕਮਿਊਨਿਟੀ ਵਿੱਚ ਕੰਮ ਕਰਨ ਦਾ ਮੌਕਾ ਦਿੱਤਾ ਹੈ ਤੇ ਮੈਨੂੰ ਉਮੀਦ ਹੈ ਇਹਨਾਂ ਚੋਣਾਂ ਵਿੱਚ ਵੀ ਤੁਸੀਂ ਮੈਨੂੰ ਸੇਵਾ ਕਰਨ ਦਾ ਮੌਕਾ ਦਿਓਗੇ ਤਾਂ ਜੋ ਬ੍ਰੈਂਪਟਨ ਦੀ ਹੋਰ ਤਰੱਕੀ ਕਰ ਸਕੀਏ
6: ਤੇ ਮੈਂ ਹਾਂ ਖੁਸ਼ਪਾਲ ਸਿੰਘ ਪਵਾਰ ਤੁਹਾਡਾ ਸਕੂਲ ਟਰਸਟੀ ਦਾ ਉਮੀਦਵਾਰ ਵਾਰਡ 9-10 ਤੋਂ ਮੈਂ ਅਰਬਨ ਪਲੈਨਿੰਗ ਦੇ ਵਿੱਚ ਮਾਸਟਰਸ ਡਿਗਰੀ ਕੀਤੀ ਆ ਤੇ ਪਿਛਲੇ 9 ਸਾਲਾਂ ਤੋਂ ਸਕੂਲਾਂ ਨਾਲ ਕੰਮ ਕਰਦਾ ਆ ਰਿਹਾ ਹਾਂ ਅਕਤੂਬਰ 10-11-16-17 ਦੀ ਐਡਵਾਂਸ ਵੋਟ ਤੇ ਸਾਨੂੰ ਵੋਟ ਪਾ ਕੇ ਕਾਮਯਾਬ ਕਰੋ ਆਥੋਰਾਈਜ਼ਡ ਬਾਈ ਦ ਹਰਕੀਰਤ ਸਿੰਘ ਐਂਡ ਖੁਸ਼ਪਾਲ ਸਿੰਘ ਪਵਾਰ ਕੈਂਪੇਨਸ
0: ਓਕੇ ਮੈਨੂੰ ਨਾ ਅੱਜ ਇੱਕ ਈਮੇਲ ਆਈ ਅੱਜ ਹੀ ਕੱਲ ਆਈ ਹੈ ਤੇ ਇੱਕ ਇਸ਼ੂ ਹੈ ਜਿਹੜਾ ਕਿ ਜਿਸ ਬਾਰੇ ਥੋੜੀ ਜਿਹੀ ਤੁਹਾਡੇ ਨਾਲ ਗੱਲਬਾਤ ਆਪਾਂ ਕਰਾਂਗੇ ਸੋ ਈਮੇਲ ਚਲੋ ਕਾਫੀ ਲੰਬੀ ਹੈ ਬਟ ਮੈਂ ਥੋੜ੍ਹਾ ਜਿਹਾ ਤੁਹਾਨੂੰ ਦੱਸ ਦਿੰਦਾ ਕਹਿੰਦੇ ਕਿ ਇੱਕ ਕੱਲ ਹੀ ਗੱਲ ਹੋਈ ਕਿਸੇ ਨੇ ਕਿਹਾ ਕਿ ਮੈਂ ਤੇ ਸਾਡੇ ਨਾਲ ਦੋ ਫੀਮੇਲ ਫੈਮਿਲੀ ਮੈਂਬਰ ਸੀ
7: ਦਿਸ ਇਜ਼ AM 530 CHLO AM serving Brampton, Mississauga, Toronto, the GTA and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: सफर समझा बिरसा गीत संगीत देश दुनिया दिया ताजा तरीन जानकारियां ना लबरेज महकांदी सौगात वंडदा सांझा बिरसा
1: सोमवार तक शुक्रवार 5:30 AM पे सवेरे 4 बजे तो 5 बजे तक
2: क्रिसमस डे प्रचार ते पसार ले संपर्क करो
0: सांझा बिरसा दी टीम नू 647-8535-5294
3: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤ ਵੇਲੇ ਦਾ ਜਾਗਣਾ ਜੇ ਕੋਈ ਜਾਗੇ ਨਿਤ ਇੱਕ ਵਧੇਂਦੀ ਆਰਜੂ ਦੂਜਾ ਸਾਹਿਬਾ ਵਿੱਚ ਚਿੱਤ ਦੇ ਵਾਹਵਾਕਾ ਅਨੁਸਾਰ ਸਾਰੇ ਹੀ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਭਾਈ ਅੰਮ੍ਰਿਤ ਵੇਲਾ ਹੋ ਗਿਆ 4 ਵੱਜ ਗਏ ਉੱਠੋ ਇਸ਼ਨਾਨ ਪਾਣੀ ਕਰੋ ਗੁਰੂ ਘਰ ਚ ਹਾਜ਼ਰੀਆਂ ਲਵਾਓ ਤੇ ਗੁਰੂ ਦੇ ਜਸ ਗਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਸੇਲ ਵਾਲਿਆਂ ਕੋਲ ਜਾ 12 ਮਹੀਨੇ ਕੰਮ ਪਾਓ ਤੇ ਨਾਲੇ ਚੰਗੇ ਡਾਲਰ ਕਮਾਓ
1: ਕਵਾਲਟੀ ਲੌਜਿਸਟਿਕ ਇੰਕ ਜਿਨ੍ਹਾਂ ਨੂੰ ਪਾਲ ਹੈ ਕਾਬਲ ਤੇ ਇਮਾਨਦਾਰ ਟਰੱਕ ਡਰਾਈਵਰਸ ਟਰਾਲਾ ਡਰਾਈਵਰਸ ਤੇ ਓਨਰ ਆਪਰੇਟਰਸ ਦੀ ਵਧੇਰੇ ਜਾਣਕਾਰੀ ਲਈ ਕਵਾਲਟੀ ਲੌਜਿਸਟਿਕ ਇੰਕ ਦੇ ਜਸਵੀਰ ਹੋਰਾਂ ਨੂੰ ਕਾਲ ਕਰੋ
0: 416-717-2929
1: 416-717-2929 ਕਵਾਲਟੀ ਲੌਜਿਸਟਿਕ ਇੰਕ 14 ਸਟੇਨਵੇ ਬੁਲੇਵਰਡ ਯੂਨਿਟ 4 ਇਟੋਬੀਕੋ
2: ਸਤਿ ਸ੍ਰੀ ਅਕਾਲ ਮੈਂ ਹਾਂ ਹਰਕੀਰਤ ਸਿੰਘ ਤੁਹਾਡਾ ਸਿਟੀ ਕਾਉਂਸਲਰ ਦਾ ਉਮੀਦਵਾਰ ਵਾਰਡ 9 ਤੇ 10 ਤੋਂ ਪਿਛਲੇ 12 ਸਾਲਾਂ ਤੋਂ ਤੁਸੀਂ ਮੈਨੂੰ ਕਮਿਊਨਿਟੀ ਵਿੱਚ ਕੰਮ ਕਰਨ ਦਾ ਮੌਕਾ ਦਿੱਤਾ ਹੈ ਤੇ ਮੈਨੂੰ ਉਮੀਦ ਹੈ ਇਹਨਾਂ ਚੋਣਾਂ ਵਿੱਚ ਵੀ ਤੁਸੀਂ ਮੈਨੂੰ ਸੇਵਾ ਕਰਨ ਦਾ ਮੌਕਾ ਦਿਓਗੇ ਤਾਂ ਜੋ ਬ੍ਰੈਂਪਟਨ ਦੀ ਹੋਰ ਤਰੱਕੀ ਕਰ ਸਕੀਏ
3: ਤੇ ਮੈਂ ਹਾਂ ਖੁਸ਼ਪਾਲ ਸਿੰਘ ਪਵਾਰ ਤੁਹਾਡਾ ਸਕੂਲ ਟਰਸਟੀ ਦਾ ਉਮੀਦਵਾਰ ਵਾਰਡ 9 ਤੇ 10 ਤੋਂ ਮੈਂ ਅਰਬਨ ਪਲੈਨਿੰਗ ਦੇ ਵਿੱਚ ਮਾਸਟਰਸ ਡਿਗਰੀ ਕੀਤੀ ਆ ਤੇ ਪਿਛਲੇ 9 ਸਾਲਾਂ ਤੋਂ ਸਕੂਲਾਂ ਨਾਲ ਕੰਮ ਕਰਦਾ ਆ ਰਿਹਾ ਹਾਂ ਅਕਤੂਬਰ 10 11 16 ਤੇ 17 ਦੀ ਐਡਵਾਂਸ ਵੋਟ ਤੇ ਸਾਨੂੰ ਵੋਟ ਪਾ ਕੇ ਕਾਮਯਾਬ ਕਰੋ
4: Authorized by the Harkirat Singh and Kushpal Singh Power campaigns.
1: ਸ਼ਾਦੀ ਦੀ ਮੂਵੀ ਬਣਵਾਉਣ ਲਈ ਜਾਂ ਰਿੰਗ ਸੈਰਾਮਨੀ ਲਈ ਵੈਡਿੰਗ ਐਨਿਵਰਸਰੀ ਜਾਗੋ ਪ੍ਰੀ ਵੈਡਿੰਗ ਬਰਥਡੇ ਔਰ ਐਨੀ ਇਵੈਂਟ ਦੀ ਵਧੀਆ ਵੀਡੀਓਗ੍ਰਾਫੀ ਤੇ ਫੋਟੋਗ੍ਰਾਫ ਸ਼ੂਟ ਕਰਨ ਲਈ ਯਾਦ ਰੱਖੋ ਦੇਸੀ ਸਿਨੇਮੈਟਿਕ ਫਿਲਮ ਆਪਣੇ ਹਾਈ ਐਂਡ ਇਕਵਿਪਮੈਂਟਸ ਤੇ ਕ੍ਰੀਏਟਿਵ ਆਈਡੀਆਜ਼ ਨਾਲ ਬੈਸਟ ਰਿਜ਼ਲਟ ਪ੍ਰੋਵਾਈਡ ਕਰਦੇ ਨੇ ਬੁਕਿੰਗ ਲਈ ਅੱਜ ਹੀ ਕਾਲ ਕਰੋ ਜਗਦੀਸ਼ ਸਿੰਘ ਨੂੰ 416-930-1251 416-930-1251
5: ਓਹੋ ਸਰਦੀ ਚ ਹੀਟ ਨਹੀਂ ਚਲਦੀ ਤੇ ਗਰਮੀ ਚ ਏਸੀ
6: ਲੈ ਆਪਾਂ ਹੁਣੇ ਹੀ ਕਰਦੇ ਆ ਸੰਧੂ ਸਾਹਿਬ ਨਾਲ ਗੱਲ ਤੇ ਕਰਦੇ ਆ ਮਸਲੇ ਦਾ ਹੱਲ
5: ਏਸੀ ਫਰਨੇਸ ਗੈਸ ਲਾਈਨ ਵਾਟਰ ਹੀਟਰ ਜਾਂ ਹਿਊਮਿਡੀਫਾਇਰ ਸਰਵਿਸ ਜਾਂ ਇੰਸਟਾਲੇਸ਼ਨ ਨਵ ਏਅਰ ਕੰਫਰਟ ਤੇ ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ ਚ ਕੰਫਰਟ ਪਾਓ ਕਾਲ
7: 647-706-6640
8: ਮੈਂ ਹਰਸਿਮਰਨ ਸਿੰਘ ਸਾਡਾ ਸ਼ਹਿਰ ਬ੍ਰੈਂਪਟਨ ਵੱਧ ਰਿਹਾ ਹੈ ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ ਪੁਲਿਸ ਪੈਰਾਮੈਡਿਕਸ ਰੀਜਨਲ ਰੋਡਸ ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ ਆਉਣ ਵਾਲੀ 26 ਅਕਤੂਬਰ ਨੂੰ ਵੋਟ ਫਾਰ ਚੇਂਜ ਵੋਟ ਹਰਸਿਮਰਨ ਸਿੰਘ
4: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਹਰਸਿਮਰਨ ਸਿੰਘ
9: ਮੈਂ ਬਲਜਿੰਦਰ ਸਿੰਘ ਨਹਿਲ ਆਪਣੇ ਬ੍ਰੈਂਪਟਨ ਨੇ ਸਭ ਕੁਝ ਦੇਖਿਆ ਹੈ ਸੜਕਾਂ ਤੋਂ ਪਾਰਕਾਂ ਤੱਕ ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ ਕ੍ਰਾਈਮ ਤੋਂ ਕਰਪਸ਼ਨ ਤੱਕ ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ ਕੰਮ ਨਾਲ ਬਣਦਾ ਹੈ ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ ਵੋਟ ਫਾਰ ਚੇਂਜ ਵੋਟ ਫਾਰ ਬਲਜਿੰਦਰ ਸਿੰਘ ਨਹਿਲ ਸਿਟੀ ਕੌਂਸਲਰ ਕੈਂਡੀਡੇਟ ਵਾਰ 9 ਐਂਡ 10
4: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਬਲਜਿੰਦਰ ਸਿੰਘ ਨਹਿਲ
10: ਓਏ ਟਰੱਕ ਕਾਲਾ ਲਿਆ ਜਦੋਂ ਵੇਖੋ ਇਹਦੀਆਂ ਕਮਾਨੀਆਂ ਢਿੱਲੀਆਂ ਰਹਿੰਦੀਆਂ ਕੀ ਕਰਾਂ
11: ਮੈਂ ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ PNJ ਸਪ੍ਰਿੰਗ ਵੀਲ ਅਲਾਈਨਮੈਂਟ
12: ਪਹੁੰਚੋ 5330 ਵੈਡਕੋ ਬੁਲੇਵਾਰਡ ਮਿਸੀਸਾਗਾ ਮੇਨ ਇੰਟਰਸੈਕਸ਼ਨ ਡਿਕਸੀ ਐਂਡ ਮੈਥਸਨ
13: ਇੱਥੇ ਟੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ ਇੰਨਾ ਹੀ ਨਹੀਂ 4 ਵੀਲਰਸ ਅਤੇ 18 ਵੀਲਰਸ ਦੇ ਟਾਇਰਸ ਦਾ ਖਾਸ ਪ੍ਰਬੰਧ ਵੀ ਹੈ ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ
11: ਕਾਲ ਕਰੋ JN ਗੈਰੀ ਨੂੰ
13: 905-459-5533
11: 905-459-5533 ਤੇ
13: PNJ ਸਪ੍ਰਿੰਗ ਵੀਲ ਅਲਾਈਨਮੈਂਟ
14: ਕੈਨੇਡਾ ਵਿੱਚ ਪਿਓਰ ਪੰਜਾਬੀ ਖਾਣਿਆਂ ਅਤੇ ਸਵੀਟਸ ਲਈ ਮਸ਼ਹੂਰ ਪਿਓਰ ਪੰਜਾਬੀ ਸਵੀਟਸ ਐਂਡ ਰੈਸਟੋਰੈਂਟ
1: ਡਾਈਨਿੰਗ ਟੇਕ ਆਊਟ ਕੇਟਰਿੰਗ ਲਾਈਵ ਟਰੱਕ ਲਿਆ ਕੇ ਤੁਹਾਡੇ ਘਰ ਕੇਟਰਿੰਗ ਦੀ ਸਰਵਿਸਿਜ਼ ਦਿੰਦੇ ਨੇ
14: ਵੈਜ ਨਾਨ ਵੈਜ ਕੇਟਰਿੰਗ ਤਾਜ਼ੀਆਂ ਸਵਾਦਲੀਆਂ ਮਠਿਆਈਆਂ ਤੇ ਜ਼ਾਇਕੇਦਾਰ ਖਾਣੇ ਲਈ ਇੱਕੋ ਇੱਕ ਨਾਮ ਪਿਓਰ ਪੰਜਾਬੀ ਸਾਂਝਾ ਵਿਰਸਾ ਰੇਡੀਓ ਦਾ ਰੈਫਰੈਂਸ ਦੇਣ ਤੇ ਪਾਓ 10% ਡਿਸਕਾਊਂਟ
1: ਅੱਜ ਹੀ ਵਿਜ਼ਿਟ ਕਰੋ 4025 ਬ੍ਰੈਂਡਨ ਗੇਟ ਡਰਾਈਵ ਮਿਸੀਸਾਗਾ ਪਿਓਰ ਪੰਜਾਬੀ 647-338-9172 ਕਾਲ ਕਰੋ ਗੁਰਜੀਤ ਰੰਧਾਵਾ ਨੂੰ 647-338-9172
15: ਬ੍ਰੈਂਪਟਨ ਵਾਸੀਓ ਰੀਜਨਲ ਕਾਉਂਸਲਰ ਲਈ ਵਾਰਡ 2 ਅਤੇ ਵਾਰਡ 6 ਤੋਂ ਪ੍ਰੇਮਪਾਲ ਗਿੱਲ ਚੋਣ ਮੈਦਾਨ ਵਿੱਚ ਹਨ
16: ਪ੍ਰੇਮਪਾਲ ਗਿੱਲ ਦੇ ਕੈਂਪੇਨ ਦੇ ਮੁੱਖ ਮੁੱਦਿਆਂ ਵਿੱਚ ਪਬਲਿਕ ਸੇਫਟੀ ਸਿਕਿਉਰਿਟੀ ਅਫੋਰਡੇਬਿਲਿਟੀ ਬੈਟਰ ਇਨਫਰਾਸਟ੍ਰਕਚਰ ਲੋਕਲ ਜੌਬਸ ਅਤੇ ਬਿਜ਼ਨਸ ਗਰੋਥ ਲੋਅਰ ਪ੍ਰਾਪਰਟੀ ਟੈਕਸ ਸਿਟੀ ਹਾਲ ਵਿੱਚ ਟ੍ਰਾਂਸਪੇਰੈਂਸੀ ਟ੍ਰੈਫਿਕ ਟ੍ਰਾਂਜ਼ਿਟ ਪੌਨਸਿਬਲ ਸਪੈਂਡਿੰਗ ਅਤੇ ਪਾਵਰ ਦਾ ਮਿਸਯੂਜ਼ ਰੋਕਣਾ ਸ਼ਾਮਲ ਹੈ
15: ਵੋਟਿੰਗ ਡੇਟ 26 ਅਕਤੂਬਰ 2026 ਐਡਵਾਂਸ ਵੋਟਿੰਗ ਦੀਆਂ ਤਰੀਕਾਂ ਨੋਟ ਕਰ ਲਓ 9, 10, 11, 16 ਅਤੇ 17 ਅਕਤੂਬਰ ਫਾਰ ਮੋਰ ਇਨਫਾਰਮੇਸ਼ਨ ਵਿਜ਼ਿਟ ਪ੍ਰੇਮਗਿੱਲ.ca
16: ਪੇਡ ਫੋਰ ਬਾਈ ਪ੍ਰੇਮਪਾਲ ਗਿੱਲ
7: ਓਏ ਇੰਨੀ ਗੌਰ ਨਾਲ ਕੀ ਲੱਭੀ ਜਾਂਦਾ ਸਮਾਰਟਫੋਨ ਚੋਂ?
17: ਉਹ ਭਰਾਵਾ ਟਰੱਕ ਲਈ ਲੋਨ ਲੱਭਣ ਡਿਆ।
18: ਸਮਾਰਟ ਫਾਈਨੈਂਸ਼ੀਅਲ ਐਂਡ ਲੋਨ ਸਰਵਿਸਿਜ਼ ਤੇ ਆਓ। ਟਰੱਕ ਲੋਨਸ, ਮਾਰਗੇਜ, ਡੈਟ ਕੰਸੋਲੀਡੇਸ਼ਨ ਦੀਆਂ ਸਰਵਿਸਿਜ਼ ਪਾਓ। ਦਲਵਿੰਦਰ ਜੱਜ ਨੂੰ ਕਾਲ ਕਮਾਓ 647-5432-97 647-504-3297 20 Maritime Ontario Boulevard Unit 210 Brampton or visit www.smartfinancialgroup.com।

0: ਦਿਲ ਵਾਲੀ ਕਿਤਾਬ ਹੈ ਉਹਦੇ ਕੋਲ, ਧੜਕਣਾਂ ਦਾ ਹਿਸਾਬ ਹੈ ਉਹਦੇ ਕੋਲ। ਦਿਲ ਵਾਲੀ ਕਿਤਾਬ ਹੈ ਉਹਦੇ ਕੋਲ, ਧੜਕਣਾਂ ਦਾ ਹਿਸਾਬ ਹੈ ਉਹਦੇ ਕੋਲ। ਹੋਰ ਰੱਬ ਕੀ ਦੇ ਸਕਦਾ ਸੀ ਉਸਨੂੰ, ਹੁਸਨ ਹੀ ਬੇਹਿਸਾਬ ਹੈ ਉਹਦੇ ਕੋਲ। ਉਸਦੇ ਮੂਹਰੇ ਚੰਨ ਵੀ ਸ਼ਰਮਿੰਦਾ ਹੈ, ਰੱਜਵਾਂ ਜੋਵਨ ਸ਼ਬਾਬ ਹੈ ਉਹਦੇ ਕੋਲ। ਰੰਗ ਰੂਪ ਕੱਦ ਕਾਠੀ ਤੌਰ 'ਤੇ ਨਖਰਾ ਅਦਾ ਹੀ ਲਾਜਵਾਬ ਹੈ ਉਹਦੇ ਕੋਲ। ਮੌਤ ਮੇਰੀ ਦਾ ਕਾਰਨ ਲੋਕ ਪੁੱਛਣਗੇ, ਪੁਖਤਾ ਕੋਈ ਜਵਾਬ ਹੈ ਉਹਦੇ ਕੋਲ? ਕਹਿੰਦਾ ਮੇਰਾ ਕਰਮ ਅਸਥਾਨ ਹੈ ਧਰਤੀ, ਛੱਡਾਂ ਕਿਉਂ ਸਾਡਾ ਪੰਜਾਬ ਉਹਦੇ ਕੋਲ। ਦਿਨ ਵਿੱਚ ਗਵਾਰ ਹੈ, ਦਿਲ ਵਿੱਚ ਗਵਾਰ ਹੈ ਮਦਹੋਸ਼ ਦਾ, ਜਿਉਣ ਦਾ ਨਵਾਂ ਖੁਆਬ ਹੈ ਉਹਦੇ ਕੋਲ। ਨਸ਼ੇ ਵਿਰੁੱਧ ਲੜਾਈ ਉਹ ਇਕੱਲਾ ਲੜ ਗਿਆ, ਨਸ਼ੇ ਵਿਰੁੱਧ ਲੜਾਈ ਉਹ ਇਕੱਲਾ ਲੜ ਗਿਆ। ਸੱਚ ਦਾ ਮਸੀਹਾ ਇੱਕ ਹੋਰ ਸੂਲੀ ਚੜ੍ਹ ਗਿਆ, ਅੰਮ੍ਰਿਤ ਤੋਂ ਮਿੱਠਾ ਪਾਣੀ ਪੰਜ ਦਰਿਆਵਾਂ ਦਾ ਵਿਸ਼ ਪਤਾ ਨਹੀਂ ਇਹਨਾਂ ਵਿੱਚੋਂ ਕਿੱਥੋਂ ਵੜ ਗਿਆ। ਗੁੜਤੀ ਵਿੱਚ ਚਿਟਾ ਦਿੱਤੀ ਹੈ ਜ਼ਹਿਰ ਕਿਸੇ ਨੇ, ਜੰਮਦੇ ਹੀ ਹਰ ਬੰਦੇ ਦੇ ਫਨੀਅਰ ਲੜ ਗਿਆ। ਚੜ੍ਹਿਆ ਫਿਰੇ ਹਰ ਕੋਈ ਅਸਮਾਨ ਦੀ ਪੌੜੀ, ਸੱਤਾ ਦਾ ਗਰੂਰ ਇੰਨਾ ਜ਼ਿਆਦਾ ਚੜ੍ਹ ਗਿਆ। ਉਹ ਸੱਤੀ ਵੀ 100 ਬੋਲਦੇ ਰੋਜ਼ ਬੋਲੀ ਵਿੱਚ, ਤੋਤਾ ਪੰਜਾਬ ਦਾ ਪੜ੍ਹਤੀ ਬਿਹਾਰੀ ਪੜ੍ਹ ਗਿਆ। ਉੱਲੂਆਂ ਦਾ ਰਾਜ ਹੈ ਜੰਗਲੀ ਸਰਕਾਰ ਵਿੱਚ। ਦਹਿਸ਼ਤ ਦੇ ਮਾਹੌਲ ਵਿੱਚ ਸਮਾਂ ਖੜ ਗਿਆ। ਮਨਾ ਰਹੇ ਨੇ ਖੁਸ਼ੀਆਂ ਮਦਹੋਸ਼ ਦੇ ਸ਼ਰੀਕ। ਆਤਮਾ ਜਿਉਂਦੀ ਹੈ ਸਰੀਰ ਭਾਵੇਂ ਸੜ ਗਿਆ। ਇਹਨਾਂ 17 ਨਾਲ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸਾਂਝਾ ਵਿਰਸਾ। ਮੈਂ ਤੁਹਾਡਾ ਹੋਸਟ ਦੋਸਤ ਹਰਜੀਤ ਸਿੰਘ ਡੰਡੂਆ, ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ, ਗੁੱਡ ਮਾਰਨਿੰਗ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਿਨ ਬੁੱਧਵਾਰ, ਬੁੱਧ ਕੰਮ ਸੁੱਧ, 14 ਅਕਤੂਬਰ 2026 ਦੀ ਸਵੇਰ ਦਾ ਪ੍ਰੋਗਰਾਮ ਸਾਂਝਾ ਵਿਰਸਾ ਲੈ ਕੇ ਹਾਜ਼ਰ ਹਾਂ। ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 4 ਵਜੇ ਤੋਂ ਲੈ ਕੇ 5 ਵਜੇ ਤੱਕ 530 AM ਦੀ ਫ੍ਰੀਕੁਐਂਸੀ 'ਤੇ ਤੁਸੀਂ ਪ੍ਰੋਗਰਾਮ ਸਾਂਝਾ ਵਿਰਸਾ ਸੁਣਦੇ ਹੋ। ਉਮੀਦ ਕਰਦਾ ਤੁਹਾਨੂੰ ਅੱਜ ਦਾ ਪ੍ਰੋਗਰਾਮ ਪਸੰਦ ਆਵੇਗਾ। ਟੈਂਪਰੇਚਰ ਦੀ ਜੇ ਗੱਲਬਾਤ ਕਰੀਏ, ਇਸ ਵਕਤ 16 ਟੈਂਪਰੇਚਰ ਆ। ਮੈਸੇਜ ਹੈਗਾ ਮਾਲਟਨ ਦੇ ਵਿੱਚ, ਪੀਅਰਸਨ ਟੋਰਾਂਟੋ ਦੇ ਬਿਲਕੁਲ ਨੇੜੇ, ਅਤੇ 13 ਹੈਗਾ ਫੀਲ ਲਾਈਕ ਕਰਦੇ ਹਾਂ, ਦੁਪਹਿਰ ਨੂੰ 17, ਸ਼ਾਮ ਨੂੰ ਫਿਰ 17, ਅਤੇ ਰਾਤ ਨੂੰ 13 ਟੈਂਪਰੇਚਰ। 7:32 'ਤੇ ਸੂਰਜ ਸਾਹਿਬ ਜੀ ਦੇਣਗੇ ਦਰਸ਼ਨ ਆਪਾਂ, ਅਤੇ 6:37 'ਤੇ ਸ਼ਾਮ ਨੂੰ ਅਲੋਪ ਹੋ ਜਾਣਗੇ। ਇਹਦੇ ਵਿੱਚ ਤੁਸੀਂ ਕੋਈ ਗੱਲਬਾਤ ਕਰਨੀ ਚਾਹੁੰਦੇ, 905-673-3337 905-673-3337 ਦੇ ਉੱਪਰ ਗੱਲਬਾਤ ਹੋ ਸਕਦੀ ਹੈ। ਕੋਈ ਟ੍ਰੈਫਿਕ ਜਿਹਾ ਵਿਘਨ ਦੇਖਦੇ ਹੋ, ਕਿਤੇ ਕੋਈ ਰੋਡ ਬਲੋਕ ਆ, ਕੰਸਟਰਕਸ਼ਨ ਕਿਤੇ ਚੱਲਦੀ ਹੈ, ਰੱਬ ਨਾ ਕਰੇ ਕਿਤੇ ਕੋਈ ਐਕਸੀਡੈਂਟ ਹੋਇਆ ਹੋਇਆ, ਕੋਈ ਹਾਈਵੇ ਬਲੋਕ ਆ ਜਾਂ ਛੋਟੀਆਂ ਲੋਕਲ ਰੂਟਾਂ ਸੜਕਾਂ ਬਲੋਕ ਆ ਕਿਤੇ, ਤਾਂ 905-673-3337 'ਤੇ ਆਪਣੀ ਗੱਲਬਾਤ ਹੋ ਸਕਦੀ ਹੈ। ਬਾਕੀ ਭੈਣ ਭਰਾਵਾਂ ਨੂੰ ਤੁਸੀਂ ਡੀਟੂਰ ਦੱਸ ਸਕਦੇ ਹੋ। ਜੇ ਮੈਸੇਜ ਪਾਉਣੇ ਆ ਵਟਸਐਪ ਕਰਨਾ, ਫਿਰ 647 ਵਾਲਾ ਨਹੀਂ ਨੰਬਰ ਹੈਗਾ, ਕਿੰਨਾ ਨੰਬਰ ਹੈ? ਹਾਂ, ਵਟਸਐਪ ਕਰਨਾ, ਮੈਸੇਜ ਕਰਨਾ ਤਾਂ ਫਿਰ ਇਹੀ ਹੈ ਨੰਬਰ, 647-835-5594 6478-3552-94। ਅਤੇ ਜੇ ਤੁਸੀਂ ਫੋਨ ਦੇ ਉੱਪਰ ਪ੍ਰੋਗਰਾਮ ਨੂੰ ਸੁਣਨਾ ਚਾਹੁੰਦੇ ਹੋ, 416-477-2040 416-477-2040 ਦੇ ਉੱਪਰ ਪ੍ਰੋਗਰਾਮ ਦੇ ਨਾਲ ਜੁੜਿਆ ਜਾ ਸਕਦਾ। ਹਰਮਨ ਭਾਅ ਜੀ ਦੀਆਂ ਭੇਜੀਆਂ ਹੋਈਆਂ ਲਾਈਨਾਂ ਦੇ ਮਦਹੋਸ਼ ਭਾਈ ਜੀ ਹੋਣਾਂ ਵੱਲੋਂ ਭੇਜੀਆਂ ਹੋਈਆਂ, ਮਦਨ ਮਦਹੋਸ਼ ਵੱਲੋਂ ਲਿਖੀਆਂ ਹੋਈਆਂ ਲਾਈਨਾਂ ਆਪਾਂ ਪੜ੍ਹ ਕੇ ਤੁਹਾਨੂੰ ਸੁਣਾਈਆਂ, ਅਤੇ ਬਹੁਤ ਬਹੁਤ ਥੈਂਕ ਯੂ ਸੋ ਮੱਚ ਤੁਹਾਡਾ। ਅਤੇ ਮੇਰੀਆਂ 2-3 ਗੈਰ ਹਾਜ਼ਰੀਆਂ ਲੱਗ ਗਈਆਂ, ਕੱਲ੍ਹ ਗੈਰ ਹਾਜ਼ਰੀ ਲੱਗ ਗਈ ਮੇਰੀ, ਮੰਡੇ ਨੂੰ ਚਲੋ ਆਪਾਂ ਲੌਂਗ ਵੀਕਐਂਡ ਮਨਾ ਲਿਆ, ਅਤੇ ਲੌਂਗ ਵੀਕਐਂਡ ਸਭ ਦਾ ਖੁਸ਼ੀਆਂ ਭਰਿਆ ਲੰਘਿਆ ਹੋਊਗਾ, ਅਤੇ ਕੱਲ੍ਹ 20 ਦਿਨ ਜਿਹੜਾ ਲੰਘਿਆ ਜਾਂ ਰਾਤ ਜਿਹੜੀ ਲੰਘੀ ਸਾਰਿਆਂ ਦੀ ਵਧੀਆ ਵਧੀਆ ਵਧੀਆ, ਤੁਸੀਂ ਸੌ ਕੇ ਉੱਠ ਕੇ ਆਏ ਹੋਵੋਗੇ, ਕੱਲ੍ਹ ਵਧੀਆ ਦਿਨ ਲੰਘਿਆ ਹੋਊਗਾ। ਅਤੇ ਕਾਫੀ ਸਾਰੀਆਂ ਖਬਰਾਂ ਇੱਧਰਲੀਆਂ ਨੇ ਅਤੇ ਕੁਛ ਉੱਧਰਲੀਆਂ ਨੇ, ਅਤੇ ਗੀਤ ਸੰਗੀਤ ਵੀ ਆਪਾਂ ਮਾੜਾ ਮੋਟਾ ਵਿੱਚ ਐਡ ਕਰਾਂਗੇ, ਅਤੇ ਬਾਕੀ ਆਪਣੇ ਸਪੌਂਸਰਾਂ ਦੇ ਸੁਨੇਹੇ, ਅਤੇ ਪੋਲੀਟੀਕਲ ਜਿਹੜੀ ਸ਼ਹਿਰ ਦੇ ਵਿੱਚ ਗੱਲਾਂ ਬਾਤਾਂ ਹੋ ਰਹੀਆਂ ਨੇ, ਵੋਟਾਂ, ਅਤੇ ਉਹਦੀਆਂ ਵੀ ਗੱਲਾਂ ਬਾਤਾਂ ਕਰਾਂਗੇ, ਕਿਉਂਕਿ 9, 10, 11 ਨੰਬਰ ਤਿੰਨ ਤਰੀਕਾਂ ਨੂੰ ਚੰਗੀ ਵੋਟਿੰਗ ਹੋ ਗਈ, ਪਰ ਘੱਟ ਹੋਈ ਆ ਹਲੇ ਐਡਵਾਂਸ ਪੋਲਿੰਗ ਦੇ ਵਿੱਚ। ਹੁਣ 16-17 ਤਰੀਕ ਨੂੰ, ਅਤੇ ਫਿਰ 26 ਤਰੀਕ ਨੂੰ, 16-17 ਤਰੀਕ ਨੂੰ ਸ਼ੁੱਕਰਵਾਰ ਅਤੇ ਸ਼ਨੀਵਾਰ ਆਉਂਦਾ, ਅਤੇ ਤੁਸੀਂ ਜ਼ਰੂਰ ਆਪਣਾ ਟਾਈਮ ਕੱਢ ਕੇ ਭਾਈ 2-3 ਵੋਟਾਂ ਪਾ ਕੇ ਆਇਓ। ਜਿਹਨੇ ਨਹੀਂ ਪਾਈ ਅਤੇ ਉਹ ਪਾ ਆਇਓ, ਅਤੇ ਜਿਹੜੇ ਫਿਰ ਹਜੇ ਘਰ ਕਾਰਡ ਰੱਖ ਕੇ ਆ ਗਏ ਉਹ ਵੀ ਠੀਕ ਆ, ਜੇ ਨਹੀਂ ਆਏ ਕਾਰਡ ਤਾਂ ਵੀ ਠੀਕ ਆ, ਕੋਈ ਗੱਲ ਨਹੀਂ, ਵੋਟ ਤੁਹਾਡੀ ਇੱਦਾਂ ਹੀ ਪੈ ਜਾਣੀ ਆ, ਪਰ ਆਪਣਾ ਲਾਇਸੈਂਸ ਵਗੈਰਾ ਲੈ ਕੇ ਜਾਇਓ ਨਾਲ, ਅਤੇ ਫਿਰ ਉੱਥੇ 5 ਮਿੰਟ ਲੱਗਦੇ ਆ, ਅਤੇ ਫਿਰ ਕਹਿੰਦੇ ਹੋ ਜਾਂਦੀ ਆ ਵੋਟ ਤੁਹਾਡੀ ਅਕਾਊਂਟ ਉਹ 'ਚ। 16 ਕਾਰਡ ਤਾਂ ਲਖਵਿੰਦਰ ਮਲਤਾਨੀ ਭਾਅ ਜੀ ਗੁੱਡ ਮਾਰਨਿੰਗ ਦਾ ਮੈਸੇਜ ਪਾਇਆ ਭਾਅ ਜੀ, ਥੈਂਕ ਯੂ ਸੋ ਮੱਚ। ਤੇ ਬਲਦੇਵ ਸਿੰਘ ਸਿੱਧੂ ਸਾਹਿਬ ਕੀ ਲਿਖਦੇ ਨੇ ਇਹ ਲਾ ਦੇ, ਕੀ ਲਾ ਦੇ, ਕੀ ਹੈ? ਚਲੋ ਮੈਂ ਦੇਖਦਾ ਕੀ ਹੈ ਭੇਜਿਆ ਤੁਸੀਂ ਮੈਨੂੰ, ਕੀ ਭੇਜਿਆ ਜੀ? ਚਲੋ ਬਾਅਦ 'ਚ ਪੜ੍ਹਦਾ। ਥੈਂਕ ਯੂ ਸੋ ਮੱਚ ਸਾਰਿਆਂ ਦਾ। ਅਤੇ ਜੋੜੀਏ ਫਿਰ ਪਰਮਿੰਦਰ ਨੂੰ, ਕਰੀਏ ਆਪਾਂ ਗੱਲਾਂ ਬਾਤਾਂ, ਤੁਸੀਂ ਦੇਖ ਲਓ ਕਾਲ ਕੂਲ ਕਰਕੇ ਜੇ ਲੱਗਦੀ ਹੈ ਇੱਧਰ ਨੂੰ। ਅਤੇ ਵੀਕਐਂਡ 'ਤੇ ਕਿਹਨੇ ਕਿਹਨੇ ਕੀ ਕੀਤਾ ਭਾਈ, ਦੱਸਣਾ ਤਾਂ ਦੱਸ ਦਿਓ, ਅਤੇ ਨਹੀਂ ਤਾਂ ਕੱਲ੍ਹ ਦਾ ਦਿਨ ਲੰਘੇ ਗਿਆ। ਅਤੇ ਕੱਲ੍ਹ ਜਿਹੜੀ ਮਾੜੀ ਖਬਰ ਪੰਜਾਬ ਤੋਂ ਸਵੇਰੇ ਸਵੇਰੇ ਆ ਗਈ ਸੀਗੀ, ਤਕਰੀਬਨ ਆਪਣੇ ਟੋਰਾਂਟੋ ਟਾਈਮ ਦੇ ਨਾਲ 11-12 ਵਜੇ ਖਬਰ ਆ ਗਈ ਸੀਗੀ ਵੀ ਭਾਈ ਪਰਮਿੰਦਰ ਸਿੰਘ ਝੂਟਾ ਜਿਹੜਾ ਬਾਈ ਜੀ ਸੀ ਉਹਨਾਂ ਦੀ ਡੈਥ ਹੋ ਗਈ ਹੈ, ਕਤਲ ਹੋ ਗਿਆ ਉਹਨਾਂ ਦਾ, ਬਹੁਤ ਮਾੜੀ ਖਬਰ ਹੈ। ਅਤੇ ਅੱਜ ਅਸ਼ਮਨੀ ਜਿਹੜਾ ਉਹ ਰਾਜਸਥਾਨ ਤੋਂ ਫੜ ਲਿਆ, ਜਿਹੜਾ ਮੁੱਖ ਮੁਲਜ਼ਮ ਸੀਗਾ ਉਹਦਾ ਸਾਥੀ ਤਾਂ ਇਕੱਲੇ ਫੜ ਲਿਆ ਸੀ ਪੁਲਿਸ ਨੇ, ਅੱਜ ਉਹਦਾ ਮੁੱਖ ਮੁਲਜ਼ਮ ਜਿਹੜਾ ਸਾਥੀ ਪੁਲਿਸ ਨੇ ਦੱਸ, ਉਹਦੇ ਨਿਊਜ਼ ਆ ਰਹੀ ਆ, ਪਰ ਅਧਿਕਾਰਤ ਪੁਸ਼ਟੀ ਹਜੇ ਨਹੀਂ ਹੋਈ, ਉਹ 10-20 ਮਿੰਟ 'ਚ ਹੋ ਗਈ ਹੋਵੇ ਹੁਣ ਮੈਨੂੰ ਪਤਾ ਨਹੀਂ ਗਾ। ਅਤੇ ਉਹ ਵੀ ਫੜ ਲਿਆ, ਅਤੇ ਉਹਦੇ ਘਰ ਦੇ ਉੱਪਰ ਪੁਲਿਸ ਨੇ ਬਲਡੋਜ਼ਰ ਚਲਾਤਾ, ਘਰ ਢਾਤਾ, ਉਹ ਮੈਂ ਲਾਈਵ ਦੇਖ ਕੇ ਆਇਆ। ਅਤੇ ਫਿਰ ਭੀੜੀ ਜਿਹੀ ਗਲੀ ਆ, ਉੱਥੇ ਬਲਡੋਜ਼ਰ ਬਾਰੇ ਉਹਨਾਂ ਨੇ ਬਹੁਤ ਔਖਾ, ਅਤੇ ਫਿਰ ਭਾਈ ਘਰ ਢਾਤਾ ਉਹਦਾ। ਅਤੇ ਦੁਕਾਨ ਉਹ ਕਹਿੰਦੇ ਇਸ ਕਰਕੇ ਨਹੀਂ ਢਾਉਣੀ ਕਿਉਂਕਿ ਕ੍ਰਾਈਮ ਸੀਨ ਆ ਉਹ, ਹਜੇ ਉਹ ਸਬੂਤ ਦੇ ਆਧਾਰ 'ਤੇ ਉੱਥੇ ਸੀਨ ਕਰ ਸਕਦੇ ਆ। ਅਤੇ ਫਿਰ ਇਸ ਕਰਕੇ ਉਹਨਾਂ ਦੀ ਦੁਕਾਨ ਨੂੰ ਹਜੇ ਛੇੜਖਾਨੀ ਨਹੀਂ ਕੀਤੀ, ਪਰ ਨਿਹੰਗ ਜਥੇਬੰਦੀਆਂ ਜਾਂ ਹੋਰ ਜਥੇਬੰਦੀਆਂ ਨੇ ਉਹਨਾਂ ਨੇ ਕਿਹਾ ਵੀ ਦੁਕਾਨ ਨੂੰ ਵੀ ਭਾਈ ਇਹਨਾਂ ਨੂੰ ਢਾਓ। ਅਤੇ ਹੋਰ ਵੀ ਕਹਿੰਦੇ ਕਈ ਉਹਦੀਆਂ ਦੁਕਾਨਦਾਰੀਆਂ, ਦੁਕਾਨਾਂ ਦੁਕਾਨਾਂ ਹੈਗੀਆਂ ਜਾਂ ਪਲਾਟ ਹੈਗੇ ਆ, ਪਰ ਕੀ ਉਹਨੇ ਸਾਰਾ ਘਰ ਜਾਂ ਉਹਨੇ ਪਲਾਟ ਇਸ ਨਸ਼ੇ ਤੋਂ ਬਣਾਏ, ਨਸ਼ੇ ਦੀਆਂ ਗੋਲੀਆਂ ਵੇਚ ਕੇ, ਜਾਂ ਉਹਦੀ ਕੋਈ ਹੋਰ ਆਮਦਨ ਵੀ ਹੋ ਸਕਦੀ ਆ, ਹੈ ਨਾ? ਹਜੇ ਇਹ ਕਿਆਸ ਰਹੀਆਂ ਨੇ। ਹੁਣ ਮੈਂ ਤਾਂ ਪਰਮਿੰਦਰ ਜੀ ਗੱਲ ਕਰਦੇ ਹੁੰਦੇ ਸੀਗੇ ਵੀ ਜਿੰਨਾ ਚਿਰ ਕੋਰਟ ਨਹੀਂ ਮਤਲਬ ਕਹਿੰਦੀ ਵੀ ਤੁਸੀਂ ਉਹਦਾ ਘਰ ਢਾ ਦਿਓ, ਡਿਕਲੇਅਰ ਕਰਦੀ, ਫਿਰ ਕੀਤਾ ਕਿਹਨੇ ਇਹ ਡਿਕਲੇਅਰ ਆਪਣੇ ਆਪ ਵੀ ਉਹਦੀ ਨਸ਼ੇ ਦਾ ਸੀ ਕੀਤਾ, ਉਹ ਬਾਈ ਨੇ ਬਹੁਤ ਮਾੜਾ, ਨਹੀਂ ਸੀ ਕਿਸੇ ਨੂੰ ਮਾਰਨਾ ਚਾਹੀਦਾ, ਹੈ ਨਾ? ਅਤੇ ਜੇ 2-3 ਵਾਰ 4 ਵਾਰ ਪਹਿਲਾਂ ਵੀ ਉਹਨੂੰ ਫੜਿਆ ਜਾਂ ਫੜਾਇਆ ਕਿਸੇ ਨੇ ਵੀ, ਚਾਹੇ ਉਹਨੇ ਆਪਣੇ ਕੀ ਭਾਈ ਜੀ ਝੂਟਾ ਸਾਹਿਬ ਨੇ, ਝੂਟਾ ਬਾਈ ਜੀ ਕਹਿ ਦਿੰਦੇ ਹਾਂ, ਅਤੇ ਫਿਰ ਉਹਨੂੰ ਹਟ ਜਾਣਾ ਚਾਹੀਦਾ ਸੀ। ਉਹਨੂੰ ਪਤਾ ਸੀ ਵੀ ਮੇਰੇ 'ਤੇ ਭਾਈ ਇਹ ਕੰਮ ਹੋ ਸਕਦਾ, ਕੀ ਨਸ਼ਾ ਵੇਚ ਕੇ ਕੀ ਤੂੰ ਖੱਟ ਲਉਂਗੇ, ਕੀ ਕਰੋਂਗੇ? ਹੁਣ 10-20 ਸਾਲ ਹੀ ਅੰਦਰ ਗਿਆ, ਉਹ ਬੰਦਾ ਮਰ ਗਿਆ, ਉਹਨਾਂ ਦਾ ਪਰਿਵਾਰ ਦਾ ਜੀ, ਬੱਚੇ ਛੋਟੇ ਆ ਉਹਨਾਂ ਦੇ ਹਲੇ, ਅਤੇ ਤੇਰਾ ਕੀ ਬਣ ਗਿਆ? ਤੇਰਾ ਘਰ ਵੀ ਢਹਿ ਗਿਆ, ਤੇਰੀ ਦੁਕਾਨ ਵੀ ਸੀਲ ਹੋ ਗਈ, ਤੂੰ ਆਪ ਵੀ ਅੰਦਰ ਚਲ ਜਾਣਾ, ਬੱਚੇ ਤੇਰੇ ਰੁਲ ਜਾਣੇ ਆ, ਹੁਣ ਪਤਾ ਨਹੀਂ ਕਿੱਡੇ ਕਿੱਡੇ ਹੋਣਗੇ, ਹੈ ਨਾ? ਅਤੇ ਮਾਂ ਬਾਪ ਹੋ ਸਕਦੇ ਘਰ 'ਚ, ਵਾਈਫ ਤੇਰੀ ਹੋਊਗੀ, ਕਿੱਥੇ ਜਾਣਗੇ ਉਹ ਜਿਹਦਾ ਘਰ ਢਹਿ ਗਿਆ, ਕਿੱਥੇ ਜਾਣਗੇ? ਅਤੇ ਜਿਹੜੇ ਬੰਦੇ ਕਰਦੇ ਆ ਯਾਰ, ਚਾਹੇ ਉਹ ਇੱਥੇ ਆ ਚਾਹੇ ਉੱਥੇ ਆ, ਪਲੀਜ਼ ਨਸ਼ੇ ਦਾ ਕੰਮ ਨਾ ਕਰੋ, ਹੈ ਨਾ? ਕੋਈ ਇਹਦੇ 'ਚ ਹੈ ਨਹੀਂ ਕੁਛ ਕੱਢਣ ਪਾਉਣ ਨੂੰ, ਪਰ ਥੋੜ੍ਹਾ ਜਿਹਾ ਸੰਭਲ ਕੇ ਜਿੰਨਾ ਕੁ ਵੀ ਹੋ ਸਕਦਾ। ਬਾਕੀ ਚਲੋ ਆਪਾਂ ਤਾਂ ਕੁਛ ਨਹੀਂ ਕਹਿਣ ਵਾਲੇ, ਐਡੇ ਫਿਲੋਸਫਰ ਹੈ ਨਹੀਂ, ਪਰ ਬਾਬਾ ਮੀਰਾ ਰੱਖੇ ਭਾਈ ਸਾਹਿਬ ਤੀ, ਹੈ ਨਾ? ਸਭ ਦੀਆਂ ਜਿਹੜੀਆਂ ਬੁੱਧੀਆਂ ਭ੍ਰਿਸ਼ਟ ਹੋਈਆਂ, ਬਸ ਉਹਨਾਂ ਨੂੰ ਸਹੀ ਰੱਖ ਲਵੇ। ਪਰ ਹੈ ਬੁੱਧੀ ਭ੍ਰਿਸ਼ਟੀ ਜਾ ਰਹੀ ਦਾ ਹੀ ਕੰਮ, ਕਿਉਂਕਿ ਜਦ 2-3 ਸਾਲ ਪਹਿਲਾਂ ਕਹਿੰਦੇ ਉਹਦੇ ਇਸੇ ਨੇ ਝੂਟੇ ਬਾਈ ਨੇ, ਉਹਦੇ ਅਸ਼ਵਨੀ ਦੇ ਕਾਤਲ ਕਹਿ ਲਓ ਉਹਦਾ, ਉਹਦੇ ਗਲ 'ਚ ਹਾਰ ਪਾ ਕੇ ਜੁੱਤੀਆਂ ਦੇ ਥਾਣੇ ਲੈ ਕੇ ਗਏ ਸੀ, 188 ਦੀ ਕਾਰਵਾਈ 'ਚ ਅੱਧੇ ਘੰਟੇ 'ਚ ਕਹਿੰਦੇ ਛੁੱਟ ਕੇ ਬਾਹਰ ਆ ਗਿਆ ਸੀ। ਦੱਸੋ ਅਤੇ ਫਿਰ 2-3 ਸਾਲ ਸਰਕਾਰ ਪਹਿਲਾਂ ਕੀਤੀ ਸੀਗੀ, ਅਤੇ ਹੁਣ ਸਰਕਾਰ ਨੂੰ ਹੁਣ ਨਹੀਂ ਸੀ ਪਤਾ ਵੀ ਇਹ ਰੋਜ਼ ਵੀਡੀਓ ਉਹਦੀਆਂ ਪੈਂਦੀਆਂ ਸੀ ਜਾਂ ਪਾਉਂਦਾ ਸੀ ਉਹ ਕਿਤੇ ਨਾ ਕਿਤੇ, ਹੁਣ ਕਿੰਨੀਆਂ ਵੀਡੀਓ ਸਾਹਮਣੇ ਆਈਆਂ। ਜਦ ਨਹੀਂ ਸੀ ਸਰਕਾਰ ਨੂੰ ਪਤਾ ਵੀ ਇਹ ਬੰਦਾ ਪੁਲਿਸ ਨੂੰ, ਉੱਥੇ ਦੀ ਲੋਕਲ ਨੂੰ ਪੁਲਿਸ ਨੂੰ ਵੀ ਇਹ ਬੰਦਾ ਭਾਈ ਨਸ਼ੇ ਵੇਚਦਾ, ਹੈ ਨਾ? ਅਤੇ ਹੁਣ ਕਿੱਦਾਂ ਪਤਾ ਹੋ ਗਿਆ, ਹੁਣ ਕਿੱਦਾਂ ਲੱਗ ਗਿਆ ਪਤਾ, ਹੁਣ ਇੱਕਦਮ ਕਾਰਵਾਈਆਂ ਕਿਵੇਂ ਹੋ ਗਈਆਂ? ਨਹੀਂ, ਪ੍ਰਸ਼ਾਸਨ ਬਹੁਤ ਮਾੜੀ ਗੱਲ ਆ ਪ੍ਰਸ਼ਾਸਨ ਦੀ ਉੱਥੇ ਦੀ। ਚਲੋ ਕੀ ਤੇ ਪੈਂਦੀ ਹੈ, ਦੇਖਾਂਗੇ। ਰਵਿੰਦਰ ਭਾਈ ਅੰਗੇ ਸਤਿ ਸ਼੍ਰੀ ਅਕਾਲ ਜੀ, ਆਨੂੰ
1: ਸਵਾਗਤ। ਵੀਰ ਭਾਈ ਸਤਿ ਸ਼੍ਰੀ ਅਕਾਲ, ਠੀਕ ਠਾਕ ਹੋ ਜੀ?
0: ਕਿਰਪਾ ਤੁਸੀਂ ਸੁਣਾਓ।
1: ਬਹੁਤ ਮਾੜੀ ਖਬਰ ਹੈ ਜੀ ਪੰਜਾਬ ਤੋਂ ਇਹ, ਤੇ ਬਾਕੀ ਭਾਈ ਜੀ ਆਪਣੇ ਹਰਮਨ ਬਾਈ ਆ ਜੀ, ਇਹ ਬਾਈ ਦੀ ਸ਼ਾਵਾ ਬਾਂਦੀ ਬਾਈ, ਜਿੱਦਾਂ ਦਾ ਮਾਹੌਲ ਹੁੰਦਾ ਉਦਾਂ ਦੀਆਂ ਅਸਰਾਂ ਲੈ ਕੇ ਭੇਜ ਦਿੰਦਾ ਜੀ।
0: ਸੱਚੀ ਗੱਲ ਆ, ਕੋਈ ਸ਼ੱਕ ਨਹੀਂ, ਕੋਈ ਸ਼ੱਕ ਨਹੀਂ, ਕੋਈ ਸ਼ੱਕ ਨਹੀਂ,
1: ਬਾਈ ਦਾ ਦਿਮਾਗ ਕਿੰਨਾ ਕਿ ਜ਼ਿਆਦਾ ਤੇਜ਼ ਆ ਵੀ ਮਿੰਟੋ ਮਿੰਟੀ ਲੈ ਕੇ ਉਹੀ ਬਣਾ ਕੇ ਭੇਜ ਦਿੰਦਾ, ਹੈ ਨਾ? ਉਹਨਾਂ ਦੀ ਕੋਈ ਖਬਰ ਜਿੱਦਾਂ ਜੋ ਬਣਾਉਂਦਾ ਨਾ ਗਲਤ ਨਹੀਂ ਹੁੰਦੀ, ਮੌਜ ਲੈ ਆਉਂਦਾ।
0: ਬਿਲਕੁਲ।
1: ਤੇ ਹਜੀਰ ਭਾਈ ਜਿਹੜੀ ਕੋਈ ਗੱਲ ਕਰਦੇ ਨਾ ਮੈਡੀਕਲ ਸਟੋਰ ਦੀ, ਸਾਡਾ ਰਿਸ਼ਤੇਦਾਰ ਆ ਜੀ ਇੱਕ, ਉਹਨਾਂ ਦੂਰੋਂ ਹੀ ਆ, ਛੋਟੀ ਜਿਹੀ ਦੁਕਾਨ ਹੁੰਦੀ ਸੀ ਮੈਡੀਕਲ ਦੀ, ਅੱਜ ਤੋਂ 25 ਸਾਲ ਪਹਿਲਾਂ ਹੁੰਦਾ ਮੈਂ ਜਾਣਦਾ। ਤੇ ਬਾਈ ਜੀ ਹੁਣ ਕੋਈ ਇੰਨੀ ਕੁ ਪ੍ਰੋਪਰਟੀ ਹੈ ਨਾ ਉਹਦੇ ਕੋਲ, ਸਾਡੇ ਕਿਸੇ ਦਾ ਇੰਨੀ ਹੋਣੀ ਨੀ, ਕਿੰਨੇ ਕੁ ਉਹਦੇ ਪਲਾਟ ਆ, ਕਿੰਨੀ ਕੁ ਉਹਨੇ ਵਿਆਜੂ ਪੈਸਾ ਦਿੱਤਾ ਹੋਇਆ, ਮੈਂ ਸਾਡੀ ਗੱਲਾਂ ਦੀ ਵਜੇ
0: ਦੇਖ ਲਓ
1: ਹੁਣ ਇਹ ਤੁਸੀਂ ਹਿਸਾਬ ਲਾਓ ਬਈ ਇੱਕ ਛੋਟੀ ਜਿਹੀ ਦੁਕਾਨ ਤੋਂ ਨਾ ਕੋਈ ਉਹਦਾ ਹੌਸਪਿਟਲ ਆ ਨਾ ਉਹਦਾ ਕੁਛ ਹੈਗਾ ਤੇ ਉਹਨੇ ਕਿੱਥੋਂ ਬਣਾਇਆ ਭਾਜੀ ਉਹ ਸਾਰਾ ਕੁਛ?
0: ਬਿਲਕੁਲ ਬਿਲਕੁਲ
1: ਇਹ ਬਾਈ ਜਿੰਨੇ ਮੈਡੀਕਲ ਸਟੋਰ ਵਾਲੇ ਹਨ ਵੀ ਛੱਡ ਹੀ ਗੱਲਾਂ ਦਿਓ। ਜਦੋਂ ਕੋਈ ਬੁਖਾਰ ਦੀ ਦਵਾਈ ਲੈਣ ਜਾਂਦਾ 10 ਡਾਲਰ ਤੋਂ ਜਾਂ 10-20 ਹਜ਼ਾਰ ਰੁਪਈਆ ਤੋਂ ਵੱਧ ਇੱਦਾਂ ਨੀ ਹੁੰਦਾ ਸੀਗਾ।
0: ਬਿਲਕੁਲ ਬਿਲਕੁਲ
1: ਅੱਜ ਵੀ ਉਹਦਾ ਇੰਨਾ ਰੇਟ ਹਾਈ ਹੈ ਨੀ ਗਾ ਤੇ ਬਾਈ ਜੀ ਪ੍ਰੋਪਰਟੀ ਇੰਨੀ ਕਿੱਥੋਂ ਦੱਸੋ ਮੈਨੂੰ ਆ ਗਈ ਆ
0: ਕਿੱਥੋਂ ਆ ਗਈ? ਬਿਲਕੁਲ
1: ਸਾਡੇ ਸਾਰੇ ਰੈਸਟੋਰੈਂਟ ਦੇ ਵਿੱਚ ਸਭ ਤੋਂ ਵੱਧ ਪ੍ਰੋਪਰਟੀ ਉਹਦੀ ਆ
0: ਲਫੇਰ
1: ਕਪੂਰਥਲੇ ਦੇ ਵਿੱਚ। ਹਾਂ ਠੀਕ ਆ ਬਾਈ ਜੀ
0: ਯਾ ਕੋਈ ਸ਼ੱਕ ਨਹੀਂ।

0: ਤੇ ਸਾਰਾ ਕੁਝ ਦੋਵਾਂ ਪਾਸੇ ਮਾੜਾ ਹੋਇਆ। ਪਰ ਇੱਕ ਪਤਾ ਰਣਜੀਤ ਭਾਜੀ ਪਤਾ ਕੀ ਚੱਕਰ ਹੁੰਦਾ, ਜਿੱਦਾਂ ਅੱਜ ਕੱਲ ਆਪਾਂ ਕਹਿ ਦਿੰਦੇ ਚਲੋ ਜਿੱਦਾਂ ਕਹਿੰਦੇ ਵੀ ਭਗਤ ਸਿੰਘ ਦੂਜੇ ਦੇ ਘਰ ਜੰਮੇ, ਬਾਈ ਜੀ ਇੰਨਾ ਸਟੈਪ ਚੱਕਣਾ ਕੋਈ ਸੌਖੀ ਗੱਲ ਨੀਗੀ ਇਹ, ਹੈ ਨਾ, ਆਮ ਬੰਦਾ ਨੀ ਸਿੱਖ ਸਕਦਾ ਇਹ, ਜਾਂ ਤਾਂ ਬੰਦਾ ਥੋੜਾ ਜਿਹਾ ਦਿਮਾਗ ਤੋਂ ਅਫਸਰ ਜਿਹਾ ਹੋਵੇ ਜਾਂ ਮਤਲਬ ਬੇਪਰਵਾਹ ਹੋਵੇ ਜਿਹੜਾ ਕੋਈ ਇਹੋ ਜਿਹਾ ਕੁਛ ਕਰ ਸਕਦਾ, ਠੀਕ ਨੀ?
1: ਬਿਲਕੁਲ।
0: ਪਰ ਜੇ ਤੁਸੀਂ ਕਹੋ ਜਾਂ ਮੈਂ ਕਹਾਂ, ਕਿੱਥੋਂ ਆਪਾਂ ਕਰ ਲਾਂਗੇ ਇਹੋ ਜਿਹਾ ਕੰਮ ਯਾਰ? ਆਪਣਾ ਪਹਿਲਾਂ ਘਰ ਦੇ ਏਰੀਏ, ਹੁਣ ਕੱਲ ਹੀ ਆਪਾਂ ਸਪਿਰਿਟ ਸੁਣੀ ਜਾਂਦੇ ਸੀ ਕਈ ਜੀ ਇੱਥੋਂ ਇੰਡੀਆ ਨੂੰ ਵੋਟਾਂ ਪਾਉਣ, ਜਿਹੜੇ ਦੇਖੋ ਇੰਨੇ ਪੈਸੇ ਵੋਟਾਂ ਪਾਉਣ, ਸਾਡੇ ਕੋਲ ਤਾਂ ਵੋਟਾਂ ਪਾਉਣ ਨੂੰ ਪੈਸੇ ਹੈ ਨੀ,
1: ਸਾਡੇ ਕੋਲ ਤਾਂ ਆਪਣੇ ਕਹਿੰਦੇ ਵਿਆਹ ਸ਼ਾਦੀ ਹੋ ਜਾਵੇ ਤਾਂ ਨੀ ਜਾਣ ਨੂੰ ਪੈਸੇ ਹੁੰਦੇ।
2: ਪਰ ਘਰ ਵੀ ਕਿੱਦਾਂ ਢਾਉਣਾ ਨੀ ਚਾਹੀਦਾ, ਕਿਉਂਕਿ ਨਸ਼ੇ ਪਤਾ ਨੀ ਅਗਲੇ ਨਸ਼ੇ ਵੇਚ ਕੇ ਘਰ ਬਣਾਇਆ ਕਿਵੇਂ ਬਣਾਇਆ, ਹੈ ਨਾ?
1: ਨਹੀਂ, ਰੌਲਾ ਇੱਕ ਹੋਰ ਆ ਨਾ, ਚਲੋ ਇਹ ਤਾਂ ਠੀਕ ਆ ਹੋਇਆ ਜੋ ਹੋਇਆ, ਪਰ ਪੁਲਿਸ ਨੂੰ ਕਿਹਨੇ ਅਧਿਕਾਰ ਦੇਤਾ ਇੱਕਦਮ ਦੂਜੇ ਦਿਨ ਘਰ ਢਾਉਣ ਦਾ, ਸਿਰਫ ਲੋਕਾਂ ਨੂੰ ਠੰਡੇ ਕਰਨ ਲਈ?
2: ਹਾਂ, ਪੁਲਿਸ ਨੂੰ ਕਿਹਨੇ ਅਧਿਕਾਰ ਦੇਤੇ, ਇਹ ਤਾਂ ਗੱਲ ਠੀਕ ਆ।
1: ਕਿਸੇ ਦੀ ਤੁਸੀਂ ਪ੍ਰੋਪਰਟੀ ਡੈਮੇਜ ਕਰ ਰਹੇ ਹੋ ਕੋਰਟ ਤੋਂ, ਨਾਲੇ ਕਹਿੰਦੇ ਕੋਰਟ ਤੋਂ ਬਿਨਾਂ ਕੋਈ ਉਹ ਨਹੀਂ ਕਰ ਸਕਦਾ ਬੰਦਾ, ਤੇ ਕੋਰਟ ਇੱਕ ਦਿਨ ਚ ਤੁਹਾਨੂੰ ਕੋਰਟ ਨੇ ਫੈਸਲਾ ਦਿੱਤਾ ਵੀ ਜਾਓ ਵੀ ਨਸ਼ੇ ਦਾ ਕੰਮ ਸੀ ਜਦੋਂ ਢਾ ਦੋ ਘਰ ਜਾ ਕੇ, ਲੋਕਾਂ ਨੂੰ ਠੰਡੇ ਕਰਨ ਲਈ ਢਾਇਆ ਬਸ,
2: ਲੋਕਾਂ ਨੂੰ ਠੰਡੇ ਕਰਨ ਲਈ ਢਾਇਆ। ਤੁਸੀਂ ਇੱਕ ਦੇਖੋ, ਕੋਈ ਨੀ ਬੋਲਦਾ ਹੁਣ, ਕੋਈ ਕੱਲਾ ਕਿੰਨੀਆਂ ਕੱਲਾਂ ਆਈਆਂ, ਹੈ ਨਾ, ਕੋਈ ਗਲਤ ਕਰਦੇ ਨੇ, ਸਰਕਾਰ ਕਦੇ ਕੋਈ ਨੀ ਬੋਲੂਗਾ,
1: ਬਿਲਕੁਲ,
2: ਹੈ ਨਾ, ਕਦੇ ਨੀ ਕੋਈ ਬੋਲਦਾ। ਮੈਂ ਦੇਖਿਆ ਜੇ ਗਲਤ ਅਸੀਂ ਗੱਲ ਕਰ ਦਈਏ ਮੇਰੇ ਮਗਰ ਜਾਂ ਹੋਰਾਂ ਦੇ, ਜਿਹੜੇ ਗੱਲ ਕਰਦੇ ਉਹਦੇ ਮਗਰ ਐ ਪੈ ਜਾਣਗੇ ਟੁੱਟ ਕੇ ਵੀ ਹਾਏ ਇਹਨਾਂ ਨੇ ਭਗਵੰਤ ਨੂੰ ਕਹਿ ਕਿਉਂ ਦਿੱਤਾ, ਹੈ ਨਾ ਜੀ। ਅੱਛਾ, ਤੁਸੀਂ ਨਾ ਉਹਨੂੰ ਲਿਆਇਓ ਜਰਾ, ਜੇ ਪਰਮਿੰਦਰ ਜੀ ਨੂੰ ਇੱਕ ਖਬਰ ਪੁੱਛਣੀ ਆ ਵੀ ਜਿਹਨੂੰ ਉਹ ਲਾਹਨਤਾਂ ਪਾਈਆਂ ਨੇ ਐਨ ਖੜ ਕੇ ਇਸ ਚੌਂਕ ਚ,
1: ਕਿਹਨੂੰ
2: ਦੱਸਣਗੇ ਪਰਮਿੰਦਰ ਜੀ?
1: ਅੱਛਾ,
2: ਹਾਂ, ਕਿਸੇ ਚੰਗਾ ਮਨਿਸਟਰ ਦੀ ਖੜਾ ਕੇ ਐਨ ਲਾਹਨਤਾਂ ਪਾਈਆਂ,
1: ਹਾਲੇ
2: ਤਾਂ ਸਤਾਈ ਆਇਆ ਨੀ, ਪਹਿਲਾਂ ਹੀ ਪਾਉਣ ਲੱਗ ਗਏ।
1: ਅੱਛਾ,
2: ਆਉਣਗੇ ਪਰਮਿੰਦਰ ਜੀ ਪੁੱਛ ਦੀ,
1: ਉਹ ਠੀਕ ਆ, ਪੁੱਛਦਾ ਮੈਂ।
2: ਥੈਂਕ ਯੂ ਸਰ,
1: ਥੈਂਕ ਯੂ, ਬਿਲਕੁਲ ਜੀ। ਆਪਣੇ ਸੰਧੂ ਸਾਹਿਬ ਸਤਿ ਸ੍ਰੀ ਅਕਾਲ ਜੀ, ਇਹਨੂੰ
3: ਸਤਿ ਸ੍ਰੀ ਅਕਾਲ ਜੀ, ਕੀ
1: ਵਧੀਆ, ਤੁਸੀਂ ਸੁਣਾਓ
3: ਜੀ। ਆਪਾਂ ਕਰਪਸ਼ਨ ਦੇ ਆਧਾਰ ਤੇ, ਗਲਤ ਪੈਸੇ ਦੇ ਆਧਾਰ ਤੇ ਪੰਜਾਬ ਚ ਘਰ ਢਾਉਣ ਲੱਗ ਗਏ ਤੇ ਅੱਧਾ ਪੰਜਾਬ ਖਾਲੀ ਕੀਤਾ ਜਾ ਸਕਦਾ।
1: ਅੱਛਾ,
3: ਜਿਹੜੇ ਪੁਲਿਸ ਅਫਸਰ ਭੁੱਲਰ ਦੇ ਕਰੋੜਾਂ ਰੁਪਏ ਫੜੇ ਉਹਦਾ ਨੀ ਘਰ ਢਾਇਆ ਬਈ?
1: ਹਾਂ, ਇਹ ਵੀ ਦੱਸੋ ਨਾ 100%,
3: ਉਹਨੇ ਆਪਣੀ ਮਾਂ ਦਾ ਸੂਤ ਵੇਚਿਆ ਜੀ?
1: ਸਰਕਾਰੀ
3: ਤੌਰ ਤੇ ਠੇਕੇਦਾਰੀ ਕੀਤੀ ਹੈ, ਬਹੁਤ ਵਧੀਆ ਤਰੀਕੇ ਨਾਲ ਸਿਸਟਮ ਚੱਲਦਾ, ਕਿਹੜੀ ਬ੍ਰਾਂਚ ਦੇ ਕਿੰਨੇ ਪੈਸੇ, ਕਿਹੜਾ SDO, ਕਿਹੜਾ ਐਕਸਨ, ਕਿਹੜਾ ਪਟਵਾਰੀ, ਕਿਹੜਾ ਤੁਹਾਡਾ ਤਹਿਸੀਲਦਾਰ, ਕਿੰਨੇ ਪੈਸੇ, ਸਭ ਦੇ ਘਰ ਢਾ ਦਿਓ। ਬਾਦਲ ਪਰਿਵਾਰ ਆ, ਬਾਜਵਾ ਪਰਿਵਾਰ, ਇਹਨੇ ਮਾਂ ਦੇ ਸੂਟ ਵੇਚ ਕੇ ਜੱਤਾਂ ਬਣਾਈਆਂ ਨੇ।
1: ਸਹੀ ਗੱਲ ਆ। ਤੇ ਦੂਜਾ ਜਿਹੜਾ ਥੋੜੇ ਕੁ ਦਿਨ ਪਹਿਲਾਂ ਇੱਕ ਬਾਈ ਪਤਾ ਨੀ ਕਿਹੜੇ ਪਿੰਡ ਸੰਗਰੂਰ ਜ਼ਿਲ੍ਹੇ 'ਚ ਮਰਿਆ, ਡੈਥ ਹੋਈ ਮੁੰਡਾ ਜਿਹੜਾ ਕਹਿੰਦਾ ਮੇਰਾ ਚਿੱਟਾ ਪੀਂਦਾ ਵੀ, ਉਹ ਕਰ ਲਓ ਚੀਮਾ ਸਾਹਿਬ ਦੇ ਸਾਹਮਣੇ, ਚੀਮੇ ਨੂੰ ਕਿੱਦਾਂ ਕਿਸੇ ਨੇ ਪੁਲਿਸ ਨੇ ਪੁੱਛ ਲਿਆ। ਮਾਨ ਸਾਹਿਬ ਦੀ ਸਰਕਾਰ ਨੂੰ ਵੀ ਨੀ ਲੱਭੀਆਂ ਨਾ ਬਾਡੀਆਂ, ਸਰਹੰਦ ਤਾਂ ਕਿਸੇ ਨੂੰ ਦਿਖੇ ਹੀ ਨੀ ਜਦ ਸਰਕਾਰ ਨਹੀਂ ਸੀ, ਮਾਨ ਸਾਹਿਬ ਨੂੰ ਜਦ ਸਰਹੰਦ ਦਿਖਦਾ ਸੀ, ਸਰਹੰਦ ਦੀਆਂ ਬਾਡੀਆਂ ਬਹੁਤ ਮਸ਼ਹੂਰ ਆ ਟਰੱਕਾਂ
3: ਨੂੰ ਵਧੀਆ। ਦੋ ਨੰਬਰ ਦਾ ਕੰਮ ਇੱਕ ਨੰਬਰ ਚ ਹੁੰਦਾ, ਅਸੀਂ ਇੱਕ ਨੰਬਰ ਦੇ ਕੰਮ ਚ ਕਰਦੇ ਕਰਦੇ,
1: ਜਿੰਨੀਆਂ ਤੇਜ਼ ਯਾਤਰਾ ਵਾਲੀਆਂ ਬੱਸਾਂ ਨੇ ਸਾਰੀਆਂ ਹਰਿਆਣੇ ਹਿਮਾਚਲ ਦੀਆਂ ਆਉਂਦੀਆਂ ਨੇ, ਯੂਪੀ ਦੀਆਂ ਤੇ ਪੰਜਾਬ ਦੀ ਤਾਂ ਕੋਈ ਬੱਸੇ ਹੈ ਨਹੀਂ।
3: ਗੱਲ ਤੇ ਗੱਲ ਜਨਰਲ ਹੋਇਆ ਕਿ ਅਸੀਂ ਇੱਕ ਨੰਬਰ ਦਾ ਕੰਮ ਕਰਦੇ ਫਸਦੇ ਕਿ ਦੋ ਨੰਬਰ ਦਾ ਕੰਮ ਕਰਦੇ ਫਸਿਆ, ਕਿਹੜਾ ਸੱਚ ਕਿੰਨੀ ਕਿੰਨੀ ਗ੍ਰਹੀ ਕਰਦਾ ਡੇਲੀ, ਕਿਹਨੂੰ ਨੀ ਪਤਾ ਕਿਹੜਾ ਕਿੰਨੇ ਪੈਸੇ ਲੈਂਦਾ, ਇਹ ਚ ਕੋਈ ਸ਼ੱਕ ਆ? ਪਹਿਲਾਂ ਇਹਨਾਂ ਦੇ ਘਰ ਢਾ ਲਓ ਤੁਸੀਂ, ਦੇਖੋ ਮੈਂ ਨੀ ਕਹਿੰਦਾ ਗਲਤ ਕੰਮ ਕੀਤਾ, ਪਹਿਲੀ ਗੱਲ ਤੇ ਆ ਜਨਰਲ ਸਾਹਿਬ ਵੀ ਜਦੋਂ ਸਰਕਾਰਾਂ ਨੇ, ਕਾਨੂੰਨ ਨੇ, ਪੁਲਿਸ ਵਿਵਸਥਾ ਦਾ, ਮੈਨੂੰ ਇਹ ਆਮ ਨਾਮ ਲਿਹਾਜ਼ ਹੀ ਕਹੂੰਗਾ, ਇਹ ਲੋਕ ਜਾ ਕੇ ਆਪਣਾ ਘਰ ਬਾਰ ਛੱਡ ਕੇ ਜਿਹੜੀ ਮਹਿਮ ਚਲਾਉਂਦੇ ਕੱਲ ਹੀ ਚਲਾਉਂਦੇ ਜੀ, ਆਪਾਂ ਕੱਲ ਹੀ ਚੁਣ ਕੇ ਭੇਜ ਦਿੰਦੇ, ਮੈਂ ਕੱਲ ਹੀ DGP ਲਾਇਆ, ਕੱਲ ਹੀ SHO ਲਾਇਆ, ਕੱਲ ਹੀ SSP ਲਾਇਆ, ਕੱਲ ਹੀ ਕੀ ਕੀ ਡਿਊਟੀ ਆ ਉਹਨਾਂ ਦੀ?
1: ਪਰ ਉਹ ਕਰਦੇ ਨੀ ਨਾ ਸਹੀ, ਜੇ ਸਹੀ ਕਰਦੇ ਹੁਣ ਤਾਂ ਨੌਬਤ ਹੀ ਨਾ ਹੁਣ ਅੱਜ।

0: ਜਿਹੜਾ ਅਸ਼ਵਨੀ ਕੁਮਾਰ ਆ ਪਿਛਲੇ 2-4 ਸਾਲ ਦਾ ਕਿੰਨਾ ਰੌਲਾ, ਆਹੀ ਚਾਹੇ ਪਰਮਿੰਦਰ ਝੋਟਾ ਉਹਦਾ ਰੌਲਾ ਪਾ ਰਿਹਾ, ਕਿਸੇ ਨੇ ਇਹਦੀ ਗੱਲ ਤੇ ਗੌਰ ਕੀਤਾ? ਫਿਰ ਅਗਲਾ ਕਹਿੰਦਾ ਇਹ ਤਾਂ ਸ਼ਿਕਾਇਤੀ ਬੰਦਾ ਜੀ।
1: ਨਹੀਂ ਨਹੀਂ ਉਹਦੀ ਗੱਲ ਤੇ ਜਿਹੜੀ ਇੰਟੈਲੀਜੈਂਸ ਏਜੰਸੀ ਉਹ ਕੱਲ ਹੀ ਰੱਖੀਆਂ ਨੇ,
0: ਕੱਲ ਹੀ ਰੱਖੀਆਂ
1: ਝੂਟੇ ਚ, ਜੇ ਝੂਟੇ ਨੇ ਕੰਮ ਕਰਨਾ ਤੇ ਇੰਟੈਲੀਜੈਂਸ ਕੱਲ ਹੀ ਨੇ।
0: ਕਿੰਨਾ ਕੁ ਕਿੱਡਾ ਕੁ ਵੱਡਾ ਸ਼ਹਿਰ ਹੋਊਗਾ ਵੀ ਜਿੱਥੇ 3-4 ਲੱਖ ਦੀ ਆਬਾਦੀ ਆ, 5 ਲੱਖ ਦੀ ਵੀ ਪਤਾ ਹੀ ਨਹੀਂ ਲੱਗਦਾ।
1: ਬਿਲਕੁਲ
0: ਹੈ।
1: ਦੂਜੀ ਗੱਲ, ਸ਼ਹਿਰ ਚ ਸਭ ਬੰਦੇ ਨੂੰ ਪਤਾ ਕਿਹੜਾ ਬੰਦਾ, ਸ਼ਹਿਰ ਦੇ ਲੋਕਲ ਬੰਦਾ ਫੜ ਲਓ, ਉਹ ਤੁਹਾਨੂੰ ਦੱਸ ਦੂ ਤੁਹਾਡੇ ਸ਼ਹਿਰ ਦਾ ਬੰਦਾ ਕਿੱਥੋਂ ਚੱਲਿਆ, ਕਿੱਥੇ ਪਹੁੰਚਿਆ, ਕੀ ਕੀਤਾ। ਅੱਛਾ, ਜਿੰਨੇ ਲੀਡਰ ਆ ਤਗੜੇ, ਉਹਨਾਂ ਨੇ ਆਪਣੇ ਪੁੱਤ ਪਤੀਏ ਸੈਕਟਰੀ ਲਾਏ ਦੇ, ਕੱਲ ਹੀ ਲਾਏ ਹੁੰਦੇ, ਕਿਉਂ ਨੀ ਪ੍ਰਾਈਵੇਟ ਬੰਦਾ ਲੈਂਦੇ?
0: ਬਿਲਕੁਲ,
1: ਗੱਲਾਂ ਤੇ ਬਹੁਤ।
0: 2-3 ਮਹੀਨੇ ਚ 2-3 ਕਤਲ ਹੋ ਗਏ ਮਾਨਸੇ, ਮਾਨਸੇ ਚ, ਮਾਨਸਾ ਜ਼ਿਲ੍ਹਾ ਕਿੱਡਾ ਕੁ ਹੋਆ, ਸਿੱਧੂ ਮੂਸੇਵਾਲੇ ਦਾ ਉੱਥੇ ਕਤਲ ਹੋਇਆ, ਦੇਖੋ 4 ਸਾਲ ਪਹਿਲਾਂ।
1: ਬ੍ਰਹਮ ਤੁਸੀਂ ਨਸ਼ੇ ਨੀ ਵੇਖਦੇ, ਸਾਡੇ ਇੱਥੇ ਨਸ਼ੇ ਵੇਖਦੇ ਸ਼ਹਿਰ, ਬੰਦਾ ਪਤਾ ਵੀ ਸਾਡੇ ਮਲੇ ਸਾਣਾ ਬੰਦਾ ਨਸ਼ੇ ਵੇਚਦਾ, ਕਿੰਨੀ ਕਾਰਵਾਈ ਹੁੰਦੀ ਜਿੱਥੇ।
0: ਬਿਲਕੁਲ ਬਿਲਕੁਲ, ਕੋਈ ਨੀ ਕਰਦਾ
1: ਨਸ਼ੇ ਵੇਚਦਾ, ਉਲਟਾ ਜਿਹੜੇ ਬੰਦੇ ਪੈਸੇ ਗਾਈਆਂ ਕਰਦੇ ਉਹਦੇ ਘਰ ਦੇ ਗੋਲੀਆਂ ਚਲਾਉਂਦੇ ਆ, ਤੇ ਫਿਰ ਕਹਿੰਦੇ ਭਾਈ ਸਾਡਾ ਹਿੱਸਾ ਕਿਤੇ ਉਹ ਸਾਥ ਦਿੰਦਾ ਆ।
0: ਸੱਚੀ ਗੱਲ, ਸੱਚੀ ਗੱਲ,
1: ਚਲੋ ਸੁਣਦੇ ਜੀ।
0: ਥੈਂਕ ਯੂ ਸਰ। ਸਤਪਾਲ ਜੌਲ ਸਾਹਿਬ ਖੜੇ ਨੇ ਭਾਈ 9-10 ਨੰਬਰ ਵਾਰਡ ਦੇ ਵਿੱਚੋਂ ਰੀਜਨਲ ਕੌਂਸਲਰ ਲਈ, ਜੇ ਤੁਹਾਡੀ ਵੋਟ ਹਜੇ ਤੱਕ ਨਹੀਂ ਉਹਨਾਂ ਨੂੰ ਪਈ ਤਾਂ ਤੁਸੀਂ ਪਾਉਣੀ ਚਾਹੁੰਦੇ ਹੋ ਵੋਟ, ਤਾਂ ਜ਼ਰੂਰ ਸਤਪਾਲ ਜੌਲ ਸਾਹਿਬ ਨੂੰ ਵੋਟ ਪਾ ਕੇ ਆਇਓ, ਅਤੇ 9-10 ਨੰਬਰ ਵਾਰਡ ਦੇ ਵਿੱਚੋਂ ਬ੍ਰੈਂਪਟਨ 'ਚ ਖੜਿਆ ਰੀਜਨਲ ਕੌਂਸਲਰ ਲਈ 15-10 ਆਪਣੇ ਭਵਿੰਦਰ ਵੀ ਜੀ ਨੰਗੇ, ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ। ਦੇਖੋ, ਜੇ ਪੁਲਿਸ ਨੇ ਵਕਤ ਸਿਰ ਕਾਰਵਾਈ ਕੀਤੀ ਹੁੰਦੀ ਹੈ, ਦੋਵੇਂ ਘਰ ਬਚ ਜਾਣੇ ਸੀ,
0: ਦੋਵੇਂ ਬਚ ਜਾਣੇ ਸੀ।
2: ਹੁਣ ਇੱਥੇ ਮੈਂ ਤਾਂ ਤਿੰਨਾਂ ਨੂੰ ਗਲਤ ਮੰਨਦਾ, ਜਿਹੜੀ ਆ ਹੁਣ ਪੁਲਿਸ ਨੇ ਸਰਕਾਰ ਨੇ ਕਾਰਵਾਈ ਕੀਤੀ ਬਿਲਕੁਲ ਨਾਜਾਇਜ਼ ਆ, ਤੇ ਇਹ ਲੋਕਾਂ ਦਾ ਰੋਹ ਠੰਡਾ ਕਰਨ ਲਈ ਕੀਤੀ ਆ, ਵੋਟਾਂ ਮੋਹਰੇ ਹੋਰ ਕੋਈ
0: ਕੋਈ ਗੱਲ ਨੀ, ਬਸ
2: ਜਿੱਥੇ ਕਾਰਵਾਈ ਹੋਣੀ ਉੱਥੇ ਦੇਖੇ ਘੰਟਿਆਂ ਚ ਵੀ ਹੋ ਜਾਂਦੀ ਆ, ਨਹੀਂ ਹੋਣੀ ਤਾਂ ਉਹ ਪਿਛਲੇ 4-5 ਸਾਲ ਦੀ ਹੁੰਦੀ।
0: ਸੱਚੀ ਗੱਲ,
2: ਇੱਥੇ ਝੋਟਾ ਵੀ ਗਲਤ ਆ, ਅਸ਼ਵਨੀ ਵੀ ਗਲਤ ਆ, ਪੁਲਿਸ ਸਰਕਾਰ ਸਾਰੇ ਗਲਤ ਆ। ਝੋਟੇ ਨੂੰ ਕਾਨੂੰਨ ਹੱਥ ਚ ਨਹੀਂ ਲੈਣਾ ਚਾਹੀਦਾ, ਕਿਸੇ ਨੂੰ ਕੀ ਹੱਕ ਹੈ ਕਿਸੇ ਦੇ ਛਿੱਤਰਾਂ ਦਾ ਹਾਰ ਪਾਵੇ। ਕਿ ਮਾਨਸਾ ਦੇ ਵਿੱਚ ਕੱਲਾ ਉਹੀ ਮੈਡੀਕਲ ਸਟੋਰ ਹੈ ਜਿੱਥੋਂ ਲੋਕ ਨਸ਼ੇ ਲੈਂਦੇ ਆ, ਉਹ ਛੋਟੇ ਜਿਹੇ ਮੈਡੀਕਲ ਸਟੋਰ ਚੋਂ ਸਾਰਾ ਮਾਨਸਾ ਹੀ ਉਹ ਕਮਲਾ ਕੀਤਾ ਪਿਆ ਉਹਨੇ ਅਸ਼ਵਨੀ ਨੇ, ਕਮਾਲ ਹੋ ਗਈ।
0: ਬਿਲਕੁਲ ਬਿਲਕੁਲ,
2: ਜੇ ਤੁਸੀਂ ਝੋਟਾ ਵੀ ਵੱਡਿਆਂ ਨਾਲ ਪੰਗਾ ਲੈ ਕੇ ਦੇਖੇ, ਸਰਕਾਰ ਵੀ ਵੱਡਿਆਂ ਦੇ ਘਰ ਢਾ ਕੇ ਦੇਖੇ,
0: ਪਰ ਇਹ ਹੈ ਨਾ, ਇਹ ਹੈ ਨਾ ਵੀ ਜਿੰਨੀਆਂ ਕੁ ਵੀਡੀਓ ਆਈਆਂ ਸਾਰੀਆਂ ਇਸੇ ਅਸ਼ਵਨੀ ਵਾਲੇ ਮੈਡੀਕਲ ਦੀਆਂ ਆਈਆਂ, ਹੈ ਨਾ, ਤਕਰੀਬਨ ਤੱਕ ਉਹਨੇ ਖਾਸ ਕਰਕੇ
2: ਉਹ ਤਾਂ ਜਦੋਂ ਬਣਾਉਂਗੇ ਉਹਦੀਆਂ ਉਹਦੀਆਂ ਜਾਣੀਆਂ, ਹੋਰ ਉਹਦੀਆਂ ਬਣਾਉਂਗੇ ਤਾਂ ਹੋਰ ਵੀ ਆ ਜਾਣੀਆਂ,
0: ਤੇ ਜਿਵੇਂ ਹੁਣ
2: ਮਾਨਸਾ ਚ
0: ਜਿਵੇਂ ਪੁਲਿਸ ਕਹਿੰਦੀ ਆ ਵੀ ਇਹਨਾਂ ਦੀ ਪਰਸਨਲ ਰੰਜਰ ਸੀ, ਲੱਖਾ ਬਾਈ ਕਹਿੰਦਾ ਜਾਂ ਭਾਨਾ ਬਾਈ ਕਹਿੰਦਾ ਵੀ ਨਹੀਂ ਜੀ, ਨਸ਼ੇ ਉਹਨਾਂ ਦੇ ਕਿਹੜਾ ਬੱਟ ਦਾ ਰੌਲਾ ਸੀ, ਉਹਨਾਂ ਦਾ ਕਿਹੜਾ ਜ਼ਮੀਨ ਦਾ ਰੌਲਾ ਸੀ, ਨਸ਼ੇ ਹਟਾਉਂਦਾ ਸੀ, ਨਸ਼ੇ ਉਹ ਵੇਚਦਾ ਸੀ ਉਹ ਹਟਾਉਂਦਾ ਸੀ, ਰਾਈਟ।
2: ਲੋਕਾਂ ਨੂੰ ਇੱਕ ਹੁਣ ਹੋਰ ਸ਼ਹੀਦ ਮਿਲ ਗਿਆ। ਪਹਿਲੀ ਤਾਂ ਗੱਲ ਇਹ ਆ, ਪੁਲਿਸ ਨੂੰ ਇਹਨਾਂ ਲੋਕਾਂ ਤੇ ਕਾਰਵਾਈ ਕਰਨੀ ਚਾਹੀਦੀ ਜਿਹੜੇ ਆ ਕੈਮਰਾ ਚੱਕ ਕੇ 4 ਬੰਦੇ ਲੈ ਕੇ ਨਾਲ, ਚਾਹੇ ਉਹ ਨਿਹੰਗ ਹੋਣ ਕੋਈ ਹੋਵੇ, ਕਾਨੂੰਨ ਹੱਥ 'ਚ ਲੈਂਦੇ, ਕਾਨੂੰਨ ਕਾਹਦੇ ਵਾਸਤੇ ਆ ਫਿਰ?
0: ਪਰ ਕਾਨੂੰਨ ਕਰਦਾ ਕੁਛ ਨੀ ਨਾ, ਕਰਿਆ ਹੁਣ ਕਾਨੂੰਨ ਨੇ ਕੁਛ ਨੀ,
2: ਮੱਠੀ ਚੱਲ ਕਰਦਾ ਇੱਥੇ ਕਿਹੜਾ ਨਸ਼ੇ ਹੈ ਨੀ, ਕੀ ਹੈ ਨੀ। ਪਹਿਲੀ ਗੱਲ ਹੈ ਜਿਹੜੇ ਨਸ਼ਾ ਖਾਣ ਵਾਲੇ ਬੰਦੇ ਮੂਰਖ ਆ,
0: ਉਹਨਾਂ
2: ਨੂੰ ਲੋੜ ਹੈ ਤਦੇ ਉਹ ਵੇਚਦੇ ਆ, ਲੋਕੀ ਖਾਂਦੇ ਕਿਉਂ ਨੇ? ਤੁਸੀਂ ਲੋਕਾਂ ਨੂੰ ਜਾਗਰੂਕ ਕਰ ਸਕਦੇ, ਝੋਟੇ ਵਰਗੇ ਕਿਸੇ ਨੂੰ ਥੋੜਾ ਕਹਿ ਸਕਦੇ, ਤੂੰ ਵੇਚ, ਦੂਜੇ ਨੂੰ ਕਹਿ ਸਕਦੇ ਆਪਣੇ ਪਿੰਡ ਆਲੇ ਦੁਆਲੇ ਤੁਸੀਂ ਖਾਓ ਨਾ। ਇਹੀ ਸਾਡੇ ਲੋਕ ਨਸ਼ੇ ਖਾਂਦੇ ਆ, ਇਹ ਬਈਆਂ ਨੂੰ ਨਿੰਦਦੇ ਆ, ਗੁਟਕਾ ਖਾਂਦੇ, ਬੀੜੀਆਂ ਪੀਂਦੇ, ਕੋਈ ਬਈਆ ਅੱਜ ਕੱਲ ਅੱਜ ਤੱਕ ਮਰਿਆ ਕੋਈ ਇੱਕ ਵੀ ਚਿੱਟਾ ਖਾ ਕੇ? ਇਹ ਸਾਡੇ ਲੋਕ ਧੜਾ ਧੜ ਮਾਰਦੇ ਡੰਗਰ ਜਿਹੜੇ ਆ ਪੈਸਿਆਂ ਵਾਲੇ ਔਰ ਵੱਡੇ ਆ।
0: ਅੰਮ੍ਰਿਤਪਾਲ, ਅੰਮ੍ਰਿਤਪਾਲ ਨਸ਼ੇ ਕਹਿੰਦਾ ਛਡਾਉਂਦਾ ਸੀ, ਠੀਕ ਆ, ਸਾਰੇ ਕਹਿੰਦੇ, ਲੋਕ ਕਹਿੰਦੇ, ਮੈਂ ਵੀ ਕਹਿੰਦਾ, ਸਾਰੇ ਕਹਿੰਦੇ, ਠੀਕ ਆ, ਨਸ਼ੇ ਛਡਾਉਂਦਾ ਜੀ ਉਹ, ਲੋਕਾਂ ਨੂੰ ਅੰਮ੍ਰਿਤ ਵਾਲੇ ਪਾਸੇ ਲਾਉਂਦਾ ਜੀ ਉਹ, ਲੋਕਾਂ ਨੂੰ ਅੰਮ੍ਰਿਤ ਛਕਾ ਰਹੇ ਨੇ ਜੀ ਉੱਥੇ ਬਣਾ ਬਣਾ ਕੇ ਜਥੇ ਇੱਦਾਂ ਕਰਕੇ, ਪਰ ਉਹਦੇ ਉਹਦੇ ਪਰਿਵਾਰ ਦੇ ਵਿੱਚ ਉਹਦੇ ਚਾਚਾ ਤੇ ਉਹਦਾ ਸਕਾ ਭਰਾ ਤਾਂ ਨਸ਼ੇ ਦੇ ਕਹਿੰਦੇ ਪੂਰੇ ਆਦੀ ਆ, ਇਹ ਲੋਕਾਂ ਦਾ ਕਹਿਣਾ।
2: ਜਿਹੜਾ ਜਿਹੜਾ ਬੰਦਾ ਆਦੀ ਹੈ, ਮੈਂ ਹੁਣ ਰੋਜ਼ ਪੀਂਦਾ, ਜੇ ਮੈਂ ਅੰਮ੍ਰਿਤ ਛਕ ਲਵਾਂ ਤਾਂ ਮੈਂ ਛੱਡ ਦਊਂਗਾ, ਕਮਾਲ ਹੋ ਗਈ। ਇਹ ਕਿੱਥੇ ਦਾ, ਇਹ ਕਿਹੜਾ ਮਨੋਵਿਗਿਆਨ, ਕਿਹੜਾ ਡਾਕਟਰ ਇਹਨੂੰ ਸਹੀ ਪਾ ਦਊਗਾ? ਮੈਨੂੰ ਤੁਸੀਂ ਜੋ ਮਰਜ਼ੀ ਛਕਾ ਦਿਓ, ਜੋ ਮੈਂ ਖਾਣਾ ਪੀਣਾ ਉਹ ਖਾਵਾਂਗਾ। ਜੰਗਲ ਰਾਜ ਹੀ ਹੈ, 4 ਬੰਦੇ ਇਕੱਠੇ ਕਰਕੇ ਹਰੇਕ ਕੋਈ ਦੂਜੇ ਨੂੰ ਦੱਬਣ ਤੁਰਿਆ ਆ,
0: ਬਸ ਬਸ ਬਸ ਬਸ,
2: ਜਾਂ ਫਿਰ ਪੁਲਿਸ ਡਾਂਗ ਫੇਰਦੀ ਹੈ, ਫਿਰ ਕਹਿੰਦੇ ਸਾਡੇ ਨੂੰ ਧੱਕਾ ਹੋ ਗਿਆ। ਹੁਣ ਇੱਥੇ ਇੱਕ ਗਿਆ ਸੀਗਾ, ਉਹਦੇ ਉਹ ਛਿੱਤਰ ਫਿਰਿਆ, ਮੁੜ ਕੇ ਕੁਸ ਗਿਆ ਨੀ ਉਹ, ਇੱਥੇ ਵੀ ਉਹਨੇ ਇਹੀ ਕੰਮ ਚਲਾਉਣ ਲੱਗਿਆ ਸੀ। ਜਿੱਥੇ ਇਹ ਕੰਮ ਤੁਸੀਂ ਨਹੀਂ ਚਲਾ ਸਕਦੇ, ਜੇ ਤੁਸੀਂ ਇਹ ਕੰਮ ਕਰਨਾ ਪੁਲਿਸ ਭਰਤੀ ਹੋਵੋ,
0: ਸੱਚੀ ਗੱਲ,
2: ਕੋਈ ਅਹੁਦਾ ਲਵੋ ਫੇਰ ਕਰੋ।
0: ਆਹੋ
2: ਤੁਹਾਨੂੰ ਕਿਹਨੇ ਹੱਕ ਦਿੱਤਾ ਹੈ, ਕਰੇ ਨੀ ਸਕਦੇ, ਪਹਿਲਾਂ ਤੇ ਗੈਰ ਕਾਨੂੰਨੀ ਹੈ। ਹੁਣ ਜੇ ਕਿਸੇ ਦੀ ਦੁਕਾਨ ਤੇ ਜੇ ਕਿਸੇ ਦੇ ਘਰ ਜਾ ਕੇ ਉਹਨਾਂ ਚ ਭਾਵੇਂ ਅਗਲਾ 100 ਗਲਤ ਆ ਤੇ ਅਗਲਾ ਮਾਰੂਗਾ ਹੀ ਮੁਰੇ, ਕੀ ਕਰੂਗਾ, ਤੁਹਾਨੂੰ ਚਾਹ ਪਾਣੀ ਪਿਆਊਗਾ? ਇੰਨੀ ਕੁ ਸਮਝ ਤਾਂ ਬੰਦੇ ਨੂੰ ਹੋਣੀ ਚਾਹੀਦੀ ਹੈ ਕਿ ਡੰਗਰ ਦਿਮਾਗ ਹੀ ਆ।
0: ਮਾੜਾ ਕਰਿਓ ਮਾਈਕ ਕੋਲ ਨੂੰ, ਤੁਹਾਡੇ ਫੋਨ ਦੀ ਆਵਾਜ਼ ਘੱਟ ਆਉਂਦੀ ਹਰ ਵਾਰੀ। ਉਹ ਜਦ ਵੀ
3: ਮੇਰਾ ਏਰੀਆ ਜੀ ਜਿੱਥੇ ਕਾਂਡ ਹੋਇਆ, ਦੇਖੋ ਜਿਵੇਂ ਬਾਈ ਜੀ ਕਹਿੰਦੇ ਨਾ ਵੀ ਕੱਲੀ ਉਹਦੀ ਦੁਕਾਨ ਤੇ ਵੀ ਇਹ ਕੈਪਸੂਲ ਵਿਕਦੇ ਸੀਗੇ, ਠੀਕ ਹੈ। ਇੱਕ ਲਾਇਸੈਂਸ ਦੇ ਉੱਤੇ ਉਹਦੀਆਂ 4-5 ਦੁਕਾਨਾਂ ਨੇ ਜੀ ਮਾਨਸਾ ਚ।
0: ਅੱਛਾ,
3: 4-5 ਦੁਕਾਨਾਂ ਇੱਕ ਲਾਇਸੈਂਸ ਦੇ ਉੱਤੇ ਹੈਗੇ, ਠੀਕ ਹੈ ਜੀ। ਤੁਸੀਂ ਵੀਡੀਓ ਵੀ ਦੇਖੀ ਹੋਣੀ ਆ, ਉੱਥੋਂ ਦੇ ਹਿੰਦੂ ਵੀਰ ਹੀ ਅੱਜ ਦੱਸ ਰਹੇ ਆ। ਫਿਰ ਬਾਕੀ ਜਿਹੜੀ ਝੋਟੇ ਦੀ ਗੱਲ ਹੈ, ਜਿਵੇਂ ਬਾਈ ਜੀ ਕਹਿੰਦੇ ਕੋਈ ਕੱਲਾ ਵੀ ਉਸੇ ਨੂੰ ਕੋਈ ਘੇਰਦੇ, ਉਸੇ ਦੀ ਵੀਡੀਓ ਕੋਈ ਬਣਨਾ, ਜੇ ਪਿੱਛੇ ਜਾ ਕੇ ਦੇਖੋ ਪਿੰਡਾਂ ਦੇ ਵਿੱਚ ਵੀ ਉਹਦੀ ਵੀਡੀਓ ਬਣੀਆਂ ਹੋਈ, ਜਿਹੜੇ ਪਿੰਡਾਂ ਚ ਕਈ ਮਹੱਤਵ ਲੋਕ ਵੀ ਵੇਚ ਰਹੇ ਸੀ, ਜਨਾਨੀਆਂ ਵੀ ਵੇਚ ਰਹੀਆਂ ਸੀਗੀਆਂ, ਠੀਕ ਹੈ। ਰੌਲਾ ਕੀ ਹੁੰਦਾ, ਸਰਕਾਰਾਂ ਨੂੰ ਕਹਿ ਕਹਿ ਕੇ ਲੋਕੀ ਥੱਕ ਗਏ, ਅੱਕੇ ਪਏ ਆ, ਕੀ ਕੁਛ ਹੋਈ ਜਾਂਦਾ ਕੁਛ ਸੁਣਦਾ। ਫਿਰ ਉਹ ਬੰਦਾ ਜਦੋਂ ਘਰੋਂ ਚੱਲਿਆ, ਡੀਐਸਪੀ ਨੂੰ ਫੋਨ ਕੀਤਾ ਵੀ ਉੱਥੇ ਪੁਲਿਸ ਭੇਜੋ, ਵੀ ਮੇਰੇ ਕੋਲ ਪ੍ਰੂਫ ਹੈ ਵੀ ਉਹਨੇ ਫੇਰ ਇਹ ਕੈਪਸੂਲ ਵਿੱਚ, ਜਿਹਨੂੰ ਸਨੇਚਰ ਕੈਪਸੂਲ ਕਹਿ ਦਿੰਦੇ ਆ, ਉਸ ਆਈ ਨੀ। ਉਹ ਵੀਡੀਓ ਦੇ ਵਿੱਚ ਜਿਹੜੇ ਉਹਦੀ ਵੀਡੀਓ ਉੱਥੇ ਲਾਈਵ ਚੱਲ ਰਹੀ ਸੀਗੀ, ਤੇ ਉਹ ਕਹਿ ਵੀ ਰਿਹਾ ਨਾਲ ਦਿਨ 112 ਤੇ ਫੋਨ ਕਰੋ ਜਾਂ 100 ਤੇ ਫੋਨ ਕਰੋ, ਉਸ ਆਈ। ਫਿਰ ਉਹ ਬੰਦਾ ਆਪਾਂ ਸਾਰਿਆਂ ਨੇ ਵੇਖ ਰਿਹਾ ਵੀ ਉਹ ਫੋਨ ਤੇ ਲੱਗ ਕੇ ਉਦੋਂ ਬਾਹਰ ਉਹ ਬੰਦੇ ਨੇ ਐਕਸ਼ਨ ਕੀਤਾ।
0: ਪਰ ਹੁਣ ਤੱਕ 36-37 ਘੰਟੇ ਹੋ ਗਏ, ਮੰਨ ਲਓ 40-48 ਘੰਟੇ ਹੋ ਗਏ, ਕੀ ਪੁਲਿਸ ਨੂੰ, ਪੁਲਿਸ ਤੇ ਕਿਸੇ ਨੇ ਪੁੱਛਿਆ, ਕਿਸੇ ਡੀਐਸਪੀ ਨੂੰ ਕਿਸੇ ਨੇ ਪੁੱਛਿਆ
3: ਦਾਦਾ ਜੀ
0: ਵੀ ਹਾਂ ਵੀ ਤੈਨੂੰ ਕਾਲ ਆਈ ਸੀ ਵੀ ਤੂੰ ਕੀ ਕਾਰਵਾਈ ਕੀਤੀ, ਤੂੰ ਕਿਉਂ ਨਹੀਂ ਪਹੁੰਚਿਆ ਉੱਥੇ? ਭਗਵੰਤ ਮਾਨ ਨੇ ਜਾਂ ਕਿਸੇ ਮਿਨਿਸਟਰ ਨੇ ਜਾਂ ਕਿਸੇ ਐਸਐਸਪੀ ਨੇ ਉਹਨਾਂ ਨੂੰ ਪੁੱਛਿਆ?
3: ਰੌਲਾ ਤਾਂ ਇਹੀ ਚੀਜ਼ ਹੈ ਨਾ, ਜੇ ਹੁਣ ਬਾਈ ਕਹਿ ਰਹੇ ਸੀਗੇ ਵੀ ਉਹ ਲੋਕੀ ਅੱਕੇ ਵੀ ਕੀ ਕਰਨ ਜਦੋਂ ਘਰਾਂ ਦੇ ਵਿੱਚ 70 ਪਈ ਜਾਂਦੇ ਆ ਨਿੱਕੇ ਨਿੱਕੇ ਬੱਚੇ?
0: ਪਰ ਫਿਰ ਸਰਕਾਰ ਵੀ ਕਿੱਥੇ ਆ? ਜੇ ਗੱਲ ਤਾਂ ਉਹੀ ਆ, ਜੇ ਸਰਕਾਰ ਪੁੱਛਦੀ ਨੀ, ਆਪਾਂ ਸਰਕਾਰ ਦੀਆਂ ਵੀ ਤਾਂ ਹਮਾਇਤਾਂ ਆਪਾਂ ਕਰਦੇ ਹੀ ਆ, ਆਪਾਂ ਹੀ ਵੋਟ ਪਾਉਂਦੇ ਆ, ਆਪਾਂ ਚੁਣੇ ਆ।
3: ਸਰਕਾਰ ਨੂੰ ਆਪਾਂ ਕਹਿੰਦੇ ਆ, ਜਿਹੜਾ ਇਹ ਕਾਂਡ ਹੋਇਆ ਹੁਣ, ਇਹ ਭਗਵੰਤ ਮਾਨ ਦੀ ਸਰਕਾਰ ਦੀਆਂ ਜਿਹੜਾ ਤੇਲ ਪੈ ਗਏ ਜਮਾ।
0: ਮਾਨਸਾ ਬੈਲਟ ਤਾਂ ਮੈਂ ਤੇ ਪਰਮਿੰਦਰ ਗੱਲ ਕਰਦੇ ਹੁੰਦੇ ਸੀ, ਮਾਨਸਾ ਬੈਲਟ ਸ਼ਾਇਦ ਜਮੇ ਨਾ, ਜੀਰੋ ਹੀ ਨਾ ਆਵੇ ਇਹਨਾਂ ਨੂੰ, ਇਹਦਾ ਆਪ ਦਾ ਜਿੱਤਣਾ ਵੀ ਔਖਾ ਹੋ ਜਾਣਾ।
3: ਪੰਜਾਬ ਚ ਦੇਖ ਲਿਓ ਜੀ ਤੁਸੀਂ, ਆਹੀ ਐਕਸ਼ਨ ਤੋਂ ਬਾਅਦ ਪੰਜਾਬ ਚ ਹੀ ਦੇਖ ਲਿਓ,
0: ਮਹੀਨੇ ਦਿਨ ਕਿਹੜੇ ਰਹਿ ਗਏ, ਮਹੀਨੇ ਵੀ ਨੀ ਹੁਣ ਤਾਂ ਦਿਨ ਰਹਿ ਗਏ।
3: ਹੁਣ ਜੇ ਬੀਜੇਪੀ ਚਾਹੇ ਕਿ ਇਹਨਾਂ ਦੀ ਸਰਕਾਰ ਤੋੜ ਨੀ ਸਕਦੀ, ਤੋੜ ਸਕਦੀ, ਖੇਡ ਤੇ ਚਾਲਾਂ ਸਾਰੇ ਹੀ ਆ, ਠੀਕ ਹੈ ਨਾ। ਇੰਨਾ ਕੁਛ ਹੋਈ ਜਾਂਦਾ, ਮਰਡਰ ਹੋਈ ਜਾਂਦੇ ਆ, ਸਭ ਕੁਛ ਹੋਈ ਜਾਂਦਾ। ਅੱਗੇ ਇੰਦਰਾ ਗਾਂਧੀ ਸੀ ਮਾੜੇ ਨਾਲ ਸਰਕਾਰ ਤੋੜ ਕੇ ਪਾਸੇ ਮਾਰਦੇ ਸੀ, ਫਾਇਦਾ ਨਾਲੇ ਮਿਲੀ। ਹੁਣ ਬਿੱਟੂ ਆ, ਬਿੱਟੂ ਵੀ ਉੱਥੇ ਜਾ ਕੇ ਰੋਟੀਆਂ ਸੇਕਣਗੇ, ਕਾਂਗਰਸ ਵੀ ਸੇਕੂਗੀ ਆ,
0: ਮੌਕਾ ਮਿਲਦਾ
3: ਠੀਕ ਹੈ ਨਾ। ਪਰ ਉਹ ਚੀਜ਼ ਹੁਣ ਇਕੱਠੇ ਹੋਣ ਦੇ ਕਰਕੇ ਭਗਵੰਤ ਮਾਨ ਦੇ ਵਾਸਤੇ ਹੁਣ ਜਮਾ ਜਾਂਦੀ ਉਹ ਹੋ ਗਿਆ, ਜਿਵੇਂ ਆਪਣਾ ਵੀਰ ਇੱਕ ਪਹਿਲਾਂ ਕਹਿ ਗਿਆ ਸੀ ਨਾ, ਖਾਲੀ ਭਗਵੰਤ ਮਾਨ ਦੇ ਹੀ ਪਾਸ਼ਕ ਹੈ ਜੀ, ਉਹ ਕੋਈ ਬੋਲਦੇ ਨੀ, ਅਸੀਂ ਕੱਲ ਵੀ ਬੋਲ ਕੇ ਗਏ ਹਾਂ ਭਗਵੰਤ ਮਾਨ ਵਿੱਚ, ਰਾਜ ਅਸੀਂ ਤੇਲ ਪਾਇਆ ਹੈਗਾ,
0: ਬਿਲਕੁਲ
3: ਅਸੀਂ ਹੱਸ ਕੇ ਨੀ ਬੋਲਦੇ, ਅਸੀਂ ਦੰਦ ਕੱਢ ਕੇ ਨੀ ਬੋਲਦੇ, ਸਾਨੂੰ ਦੁੱਖ ਹੈ ਉਸ ਬੰਦੇ ਮਰੇ ਦਾ ਜਾਂ ਪੰਜਾਬ ਦੇ ਮੁੰਡਿਆਂ ਦੇ ਮਰੇ ਦਾ, ਬਸ ਇੰਨੇ ਕਹਿਣਾ ਚਾਹ, ਦੁੱਖ ਬਹੁਤ ਹੈਗਾ।
0: ਸਹੀ ਗੱਲ,
3: ਸਤਿ ਸ਼੍ਰੀ ਅਕਾਲ ਜੀ,
0: ਥੈਂਕ ਯੂ ਸਰ, ਥੈਂਕ ਯੂ। ਚਲੋ ਕਾਲ ਲੈ ਕੇ ਫਿਰ ਪਰਮਿੰਦਰ ਜੁੜੇ। ਹਾਂਜੀ, ਆਪਣੇ ਸੁਖਵਿੰਦਰ ਭਾਈ, ਸਤਿ ਸ਼੍ਰੀ ਅਕਾਲ ਜੀ। ਜੀ ਹਾਂ,
4: ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।
0: ਜੀ ਹਾਂ,
4: ਹਾਲਾਤ ਖਰਾਬ ਹੋਏ ਨੇ ਯਾਰ, ਉਹ ਜਿਵੇਂ ਉਹ ਬੰਦੇ ਨੇ ਗੋਲੀ ਚਲਾਉਣ ਤੋਂ ਪਹਿਲਾਂ ਕਿਸੇ ਨੂੰ ਫੋਨ ਵੀ ਕੀਤਾ ਸੀ, ਹਨਾ, ਮੇਰੀ ਕਿਸੇ ਨੂੰ ਉਹ ਪਹਿਲਾਂ ਖੜਾ ਗੱਲਾਂ ਹੀ ਮਾਰੀ ਡਿੱਗੀ, ਫਿਰ ਉਹਨੇ ਫੋਨ ਚੱਕ ਕੇ ਕੀਤਾ, ਫੋਨ ਕਰਨ ਤੋਂ ਬਾਅਦ ਫਿਰ ਫੋਨ ਫਿਰ ਉਹਨੇ ਗੋਲੀ ਚਲਾਈ, ਹਨਾ। ਜੇ ਬੰਦਾ ਉਹਨੂੰ ਫੜੇ ਵੀ ਚੈੱਕ ਕੀਤੀ, ਉਹਦੀ ਫੋਨ ਕਾਲ ਚੈੱਕ ਕਰਕੇ ਟੇਸ ਕਰਕੇ ਪਤਾ ਲੱਗਦਾ ਵੀ ਕਿਹੜੇ ਬੰਦੇ ਨੇ ਉਹਨੂੰ ਕਿਹਾ ਵੀ ਹਾਂ ਵੀ ਗੋਲੀ ਚਲਾ ਮਾੜਾ ਮੋਟਾ, ਹਨਾ, ਇੱਦਾਂ।
0: ਜ਼ਰੂਰੀ ਤਾਂ ਨੀ ਵੀ ਉਹਨੇ ਬੰਦੇ ਨੇ ਮੂਹਰਿਓ ਸਾਹਮਣੇ ਇਹੀ ਕਿਹਾ ਹੋਵੇ ਵੀ ਗੋਲੀ ਚਲਾ ਦੇ, ਉਹ ਤਾਂ ਹੋ ਸਕਦਾ ਦੱਸਦਾ ਹੋਵੇ ਕਿਸੇ ਨੂੰ ਵੀ ਭਾਈ ਆਏ ਹੋਏ ਆ, ਏਦਾਂ ਕਰਦੇ ਆ।
4: ਪੁਲਿਸ ਵਾਲੇ ਪੁੱਛ ਰਹੇ ਆ, ਜਿਵੇਂ ਤੁਸੀਂ ਕਹਿ ਰਹੇ ਆ ਨਾ ਵੀ ਕਿਸੇ ਨੂੰ ਪੁੱਛਿਆ, ਉਹਦੇ ਲੋਕਾਂ ਨੇ ਪੁੱਛਿਆ, ਡੀ ਐਸ ਪੀ ਸੀ ਜਿਹੜਾ, ਵੀ ਤੁਹਾਨੂੰ ਕਾਲ ਆਈ ਹੈ ਵੀ ਤੁਸੀਂ ਕੋਈ ਐਕਸ਼ਨ ਕਿਉਂ ਨਹੀਂ ਲਿਆ, ਬਸ ਲੈ ਰਹੇ ਸੀਗੇ ਇਹ ਕਰ ਰਹੇ ਹੁਣ।
0: ਨਹੀਂ ਉਹ ਕਹਿੰਦੇ 112 ਦੇ ਖਰੇ 100 ਕਿੰਨਾ ਨੰਬਰ ਉੱਥੇ ਲੋਕਲ ਜਿਹੜਾ ਵੀ ਨੰਬਰ ਚੱਲਦਾ ਵੀ ਅਸੀਂ ਉਹਨੂੰ ਮਿਣਦੇ ਗਣਦੇ ਹਾਂ, ਕਿਸੇ ਦਾ ਪਰਸਨਲ ਨੰਬਰ ਫੋਨ ਤੇ ਤੁਸੀਂ ਡੀਐਸਪੀ ਨੂੰ ਜਾਂ ਸੱਚੋ ਨੂੰ ਕਹਿੰਦੇ ਹੋ ਕਹਿੰਦੇ ਉਹ ਨਹੀਂ ਮਿਣਦੇ ਹਨਾ। ਮੈਂ ਲੈ ਕੇ ਆਉਣਾ ਪਰਵਿੰਦਰ ਲੱਭ ਗਏ, ਜਦ ਤੱਕ ਤੁਸੀਂ ਦੋ ਕੁ ਬੋਲ ਇਹਦੇ ਸੁਣੋ ਕੀ ਕਹਿੰਦੇ ਆ।

0: ਅੱਛਾ ਗੁਰਨਾਮ ਭਾਅ ਜੀ ਸਤਿ ਸ਼੍ਰੀ ਅਕਾਲ ਜੀ, ਸਿੱਧੂ ਸਾਹਿਬ ਤੁਹਾਡੀ ਆਈਡੀਆ ਜੀ ਆਇਆਂ ਨੂੰ?
1: ਅੱਛਾ, ਮੈਨੂੰ ਲੱਗਦਾ ਮੈਂ ਹੀ ਇੱਧਰੋਂ ਸਾਰਾ ਕੁਛ ਮੋਜੇ ਪੜ ਗਿਆ ਬਿਨਾਂ ਮਾਈਕ ਤੋਂ ਹੀ ਲੱਗਦਾ ਖਾਸਾ ਕੁਛ ਮੈਂ ਤਾਂ ਪੜ ਗਿਆ ਇੱਧਰ। ਪਰਵਿੰਦਰ ਰੰਗਿਆ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਪਰਵਿੰਦਰ ਜੀ, ਜੀ ਆਇਆਂ ਨੂੰ। ਅੱਛਾ, ਇੱਧਰੋਂ ਇਹ ਵੀ ਕੱਟ ਗਏ, ਇਹ ਕਹਿੰਦੇ ਦੁਬਾਰਾ ਲਓ, ਆਵਾਜ਼ ਨਹੀਂ ਆਉਂਦੀ। ਆਵਾਜ਼ ਮੇਰੀ ਹੋਗਾ ਹੋ ਗਈ ਸੀ, ਮੇਰੇ ਤੋਂ ਬਟਨ ਨਹੀਂ ਆਨ ਹੋਇਆ। ਚਲੋ ਕੋਈ ਨੀ, ਹੋਲਡ ਰੱਖਿਓ।
2: ਭਾਜੀ ਅੱਜ ਘਰੇ ਤੰਦੂਰੀ ਬਣਾਓ, ਪਰ ਜੋ ਸਵਾਦ ਤੰਦੂਰੀ ਬੁਆਇਜ਼ ਦੇ ਆਉਣਾ ਉਹ ਘਰੇ ਨਹੀਂ ਬਣ ਪਾਉਣਾ।
3: ਹਾਈ ਗਾਇਸ, ਇੰਜੋਏ ਕਰੋ ਤੰਦੂਰੀ ਬੁਆਇਜ਼, ਵੈਜ ਨਾਨ ਵੈਜ ਸਵਾਦਲੇ ਤੰਦੂਰੀ ਖਾਣੇ ਲਈ ਪਹੁੰਚੋ ਤੰਦੂਰੀ ਬੁਆਇਜ਼।
2: ਸਾਂਝਾ ਵਿਰਸਾ ਰੇਡੀਓ ਦਾ ਰੈਫਰੈਂਸ ਦੇਣ ਤੇ ਪਾਓ 10% ਡਿਸਕਾਊਂਟ। ਪਾਠ ਜਾਗੋ ਅਤੇ ਵੈਡਿੰਗ ਲਈ ਅੱਜ ਹੀ ਕੇਟਰਿੰਗ ਬੁੱਕ ਕਰੋ 9059562111 9054519200 ਸਰਵਿੰਗ ਯੂ ਫਰੋਮ 3 ਲੋਕੇਸ਼ਨਸ।
4: ਇਸ ਸਾਲ ਤਾਂ ਇੰਸ਼ੋਰੈਂਸ ਬਹੁਤ ਮਹਿੰਗੀ ਹੋ ਗਈ, ਘਰ ਤੇ ਆਟੋ ਦੀ ਇੰਸ਼ੋਰੈਂਸ ਦੀਆਂ ਕਿਸ਼ਤਾਂ ਨੇ ਸਾਰਾ ਬਜਟ ਹਿਲਾਤਾ।
5: ਓ ਜੀ, ਅਮਨਦੀਪ ਕੌਰ ਇੰਸ਼ੋਰੈਂਸ ਐਡਵਾਈਜ਼ਰ ਦੇ ਹੁੰਦੇ ਆ, ਕੋਈ ਫਿਕਰ ਨਹੀਂ, ਇਹ ਦੇਣਗੇ ਬੈਸਟ ਰੇਟਸ ਇਨ ਦਾ ਮਾਰਕੀਟ ਵਿਦ ਫੁੱਲ ਕਵਰੇਜ।
4: ਹੋਮ, ਆਟੋ, ਕਮਰਸ਼ੀਅਲ, ਟਰਕਿੰਗ ਤੇ ਬਿਜ਼ਨਸ ਇੰਸ਼ੋਰੈਂਸ ਲਈ ਕਾਲ ਕਰੋ ਇੰਸ਼ੋਰੈਂਸ ਐਡਵਾਈਜ਼ਰ ਅਮਨਦੀਪ ਕੌਰ ਹੋਰਾਂ ਨੂੰ ਐਟ 416-618-2761 416-618-2761
6: ਮੈਂ ਸੁਖਮਨ ਸਿੰਘ ਹਾਂ, ਤੁਹਾਡਾ ਵਾਰਡ 9 ਤੋਂ 10 ਤੋਂ ਰੀਜਨਲ ਕੌਂਸਲ ਉਮੀਦਵਾਰ। ਮੈਂ ਇੱਕ ਵਕੀਲ ਹਾਂ ਅਤੇ ਮੈਂ ਕੈਨੇਡਾ ਦੀ ਸਭ ਤੋਂ ਵੱਡੀ ਲਾਅ ਫਰਮ ਵਿੱਚ ਕੰਮ ਕਰਦਾ ਹਾਂ। ਬ੍ਰੈਂਪਟਨ ਦੇ ਨਿਵਾਸੀ ਵਧੇ ਹੋਏ ਪ੍ਰਾਪਰਟੀ ਟੈਕਸ ਅਤੇ ਕ੍ਰਾਈਮ ਤੋਂ ਬਹੁਤ ਦੁਖੀ ਹਨ। ਸਾਨੂੰ ਰੀਜਨਲ ਕੌਂਸਲ ਚਾਹੀਦਾ ਜੋ ਇਹਨਾਂ ਮੁੱਦਿਆਂ ਦੀ ਆਵਾਜ਼ ਉਠਾਵੇ। ਅਕਤੂਬਰ 10, 11, 16, 17 ਦੀ ਐਡਵਾਂਸ ਵੋਟਾਂ ਤੇ ਮੈਨੂੰ ਵੋਟ ਪਾ ਕੇ ਕਾਮਯਾਬ ਕਰੋ। ਫਾਰ ਮੋਰ ਇਨਫੋਰਮੇਸ਼ਨ ਵਿਜ਼ਿਟ ਸੁਖਮਨਸੰਗਰ.com। ਆਥੋਰਾਈਜ਼ਡ ਬਾਈ ਦ ਸੁਖਮਨਸੰਗਰ ਕੈਂਪੇਨ।

0: क्या बात है, कनेडा जो 2.5 लाख यानी 2.5 लाख लोगों का जुली बिस्तरा चुका की तैयारी कर रही है जी। मोन्ट्रियाल वाले क्यूबेक वाले कहते टैंपरेरी वीजा से कनेडा मौजूद लोगों का अपना जुली बिस्तरा समेट लैन दी जिन्होंने जल्द बार का राह दिखाया जा सकता। जी हाँ, क्यूबेक नवी चुनी सरकार ने जिदन कहते सहु चुक ली सब तो पहला यही काम करना। प्रधानमंत्री मार्क कार्नी ने थैंक्स गिविंग डे से अलबर्टा के लोगों को विशेष तौर पर किया संबोधन, कहते साडा निखड़वांगा है अलबर्टा वाले। प्रधानमंत्री मार्क कार्नी की यूक्रेन की प्रेजिडेंट वालदिमीर जेलेंसकी गलबात हो गई। दोवां देशों ने अमरीका रूस तो तेल खरीदने के फैसले न सही करता जी। चक दो फटे बिल सी 29 यह हो गया, यह भी बाद च पढ़ दस दा तुम। कनेडा भारत ने व्यापारक समझौते लिए मुड़ वचनबद्धता प्रगटा दी। प्रधानमंत्री मार्क कार्नी ने भारत दे प्रधानमंत्री नरेंद्र मोदी नाल फोन ते गलबात की। वित्त सुरक्षा AI ते लोगों के आपसी भाईचारे मेलमिलाप बढ़ाने दे जोर। अंतरराष्ट्रीय ट्रेड मिनिस्टर मनिंदर सिद्धू ते विदेश मंत्री नीता दान अगले हफ्ते भारत दौरे ते, पर मैनू ये पता लग्या सी वी शायद वह चले गए ने इतों। परमिंदर जी नंगे सत श्रीकाल जी, आनू स्वागत आ
1: जी। हरजीत जी, सांझा वर्षा की सारी टीम सारे सुनने वाले भैन भावों सत्कार भरी सत श्रीकाल।
0: प्यार भरी सत श्रीकाल जी, थोनों बधाइया एक हो गया। पंजाबी मूल का जैग गिल होंगे मिशन ब्रिटिश कोलंबिया के अगले मेयर कहते हाँ चक ਵਧੀਆ ਗੱਲ ਆ। ਚਲੋ ਪ੍ਰੋਫੈਸਰ ਸਾਹਿਬ ਆ ਜਾਓ ਨੰਗੇ, ਸਤਿ ਸ਼੍ਰੀ ਅਕਾਲ ਜੀ। ਇਹਨੂੰ
2: ਸਤਿ ਸ਼੍ਰੀ ਅਕਾਲ ਜੀ, ਪਰਮਿੰਦਰ ਜੀ ਨੂੰ ਵੀ ਸਤਿ ਸ਼੍ਰੀ ਅਕਾਲ। ਪਰਮਿੰਦਰ ਜੀ, ਐਤਕੀ ਕੀ ਦਾ ਸ਼ਗਨ ਪੈਣਾ, ਇਹ ਦੇਖ ਲਿਓ ਹੁਣ ਕਿਹਨੂੰ ਪੈਣਾ ਇਹ ਪਤਾ ਨੀ ਮੈਨੂੰ ਵੀ ਕੀ ਦਾ ਸ਼ਗਨ ਪਊਗਾ ਐਤਕੀ ਪੰਜਾਬੀਆਂ ਨੇ ਪਾ ਦੇਣ। ਅੱਛਾ ਇੱਕ ਪਰਮਿੰਦਰ ਜੀ ਦੱਸਿਓ, ਨਾਮ ਤਾਂ ਕਿਹਨੂੰ ਖੜਾ ਕੇ ਪਾਈਆਂ ਨੇ, ਕਿਸੇ ਮਨਿਸਟਰ ਨੂੰ ਪਾਈਆਂ ਕਿ ਸਪੀਕਰ ਸਾਹਿਬ ਨੂੰ ਪਾਈਆਂ? ਕਹਿੰਦੇ ਨਾਮ ਤਾਂ ਪਾਈਆਂ, ਬਹੁਤ ਖੜਾ ਕੇ ਸੁਣਾਇਆ। ਪਲੀਜ਼ ਦੱਸੋਗੇ ਸਰ, ਮੈਂ ਆਪਦੀ ਸੁਣਦਾ। ਥੈਂਕ ਯੂ।
1: ਬਿਲਕੁਲ, ਮੈਨੂੰ ਲੱਗਦਾ ਪ੍ਰੋਫੈਸਰ ਸਾਹਿਬ ਉਹ ਗੱਲ ਕਰਕੇ ਗਏ ਨੇ। ਅਸਲ ਦੇ ਵਿੱਚ ਵਿਰੋਧ ਤਾਂ ਸਾਰੇ ਮਿੰਤਾਂ ਜਿਹੜਾ ਪੰਜਾਬ ਭਰ ਦੇ ਵਿੱਚ ਹੋ ਰਿਹਾ, ਔਰ ਇੱਕ ਖਬਰ ਜਿਹੜੀ ਹਰਜੀਤ ਜੀ ਦੱਬ ਕੇ ਰਹਿ ਗਈ ਆ, ਉਹ ਆ ਕਿ ਪਿਛਲੇ ਦਿਨੀ ਪੰਜਾਬ ਦੇ ਵਿੱਚ ਬੇਮੌਸਮੀ ਬਾਰਿਸ਼ ਹੋਈ ਆ, ਔਰ ਉਹਦੇ ਨਾਲ ਗੜੇਮਾਰ ਵੀ ਵੱਖ ਵੱਖ ਥਾਵਾਂ ਤੇ ਹੋਈ ਆ, ਔਰ ਉਹਦੇ ਨਾਲ ਜਿਹੜਾ ਝੋਨਾ ਹਾਲਾਂਕਿ ਬਹੁਤ ਘੱਟ ਵੱਢਿਆ ਗਿਆ ਪਰ ਉਹ ਮੰਡੀਆਂ ਚ ਪਹੁੰਚਿਆ, ਔਰ ਮੰਡੀਆਂ ਦੇ ਵਿੱਚ ਜਿਹੜੇ ਪ੍ਰਬੰਧ ਨਹੀਂ ਹੋਏ ਸੀ ਉਹਨਾਂ ਨਾਲ ਜਿਹੜਾ ਝੋਨਾ ਰੁੜਿਆ, ਉਹਨਾਂ ਮਾਮਲੇ ਨੂੰ ਲੈ ਕੇ ਵੱਖ ਵੱਖ ਕੈਬਨਿਟ ਮਿਨਿਸਟਰ ਦਾ ਵਿਰੋਧ ਹੋਇਆ। ਔਰ ਇੱਕ ਜਿਹੜੀ ਵੀਡੀਓ ਵਾਇਰਲ ਹੋ ਰਹੀ ਆ ਮੁਕਤਸਰ ਦੇ ਕਸਬਾ ਮਲੋਟ ਦਾਣਾ ਮੰਡੀ ਦੀ ਹੋ ਰਹੀ ਆ, ਇਸ ਦਾਣਾ ਮੰਡੀ ਦੇ ਵਿੱਚ ਪਿੰਡ ਜੰਡ ਵਾਲਾ ਚੜਤ ਸਿੰਘ ਵਾਲਾ ਦਾ ਇੱਕ ਕਿਸਾਨ ਸੀ ਜਿਹਨੇ 3 ਏਕੜ ਝੋਨਾ ਵੱਢ ਕੇ ਮੰਡੀ ਚ ਸੁੱਟਿਆ ਸੀ, ਔਰ ਹਰਜੀਤ ਜੀ ਮੰਡੀ ਦੇ ਪ੍ਰਬੰਧਕ ਸੀ, ਔਰ ਉਹ ਝੋਨਾ ਮੀਂਹ ਦੇ ਪਾਣੀ ਚ ਉੜ ਗਿਆ, ਔਰ ਉਸ ਮੌਕੇ ਪਹੁੰਚ ਗਏ ਨੇ ਪੰਜਾਬ ਦੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ, ਔਰ ਬਲਜੀਤ ਕੌਰ ਨੂੰ ਫਿਰ ਉਸ ਕਿਸਾਨ ਨੇ ਜਿਹੜੀਆਂ ਗੱਲਾਂ ਸੁਣਾਈਆਂ ਆਪਣੇ ਆਪ ਦੇ ਵਿੱਚ ਮਸਾਲੀ ਸੀ, ਔਰ ਵੈਸੇ ਤਾਂ ਵਿਰੋਧ ਤਾਂ ਵੱਖ ਵੱਖ ਥਾਵਾਂ ਤੇ ਹੋ ਰਿਹਾ, ਮੈਨੂੰ ਲੱਗਦਾ ਨੀ ਪ੍ਰੋਫੈਸਰ ਸਾਹਿਬ ਹੁਣ ਕਿਹੜੀ ਗੱਲ ਕਰ ਰਹੇ ਨੇ, ਪਰ ਵੱਖ ਵੱਖ ਥਾਵਾਂ ਤੇ ਵੱਖ ਵੱਖ ਵਿਰੋਧ ਜਿਹੜੇ ਹੋ ਰਹੇ ਨੇ। ਇਹੀ ਨਜ਼ਰ ਚ ਇਹ ਜਿਹੜੀ ਵੀਡੀਓ ਅਸੀਂ ਤੋਂ ਇਹ ਖਬਰ ਮੈਂ ਸਾਂਝੀ ਕਰ ਰਿਹਾ ਜੀ।
0: ਕਨੇਡਾ ਤੋਂ ਭਾਰਤ ਆਵੇਗਾ 300 ਕਾਰੋਬਾਰੀਆਂ ਦਾ ਨੁਮਾਇੰਦਗਾਂ ਦਾ ਵਫਦ, ਕਹਿੰਦੇ ਜੀ 300 ਬੰਦੇ ਲਿਜਾਣਾ ਇਹਨਾਂ ਨੇ। ਲੁੱਟ ਦੀ ਯੋਜਨਾ ਮੈਂ ਬਣਾਈ ਸੀ, ਕਨੇਡਾ $2.5 ਕਰੋੜ ਦੇ ਸੋਨੇ ਦੀ ਲੁੱਟ ਮਾਮਲੇ 'ਚ ਗਵਾਹ ਵੱਲੋਂ ਵੱਡਾ ਫੈਸਲਾ ਹੋ ਗਿਆ ਜੀ, ਕਹਿੰਦਾ ਮੇਰਾ ਹੀ ਆ ਸਾਰਾ ਕੁਛ। ਪੌਪ ਲਿਓ ਨੂੰ ਹੋਇਆ ਫੇਫੜਿਆਂ ਦਾ ਕੈਂਸਰ, ਰੋਮ ਦੇ ਹਸਪਤਾਲ 'ਚ ਸਫਲ ਸਰਜਰੀ ਕਰਕੇ ਸੱਜੇ ਫੇਫੜਿਆਂ 'ਚ ਕੱਢਿਆ ਗਿਆ ਬਾਹਰ। ਪਰ ਉਹਨੇ ਕੀ ਕਹਿੰਦਾ ਉੱਥੇ ਆਪਣੇ ਮਾਨਸੇ ਦਾ ਪ੍ਰਦਰਸ਼ਨ ਕੀ ਹਿਸਾਬ ਕਿਤਾਬ ਆ?
1: ਬਿਲਕੁਲ, ਮਾਨਸਾ ਛੱਡ ਕੇ ਜੀ ਮਾਲਵਾ ਉੱਬੜ ਰਿਹਾ ਮਾਲਵਾ, ਕਿਉਂਕਿ ਜਿਹੜਾ ਪਰਵਿੰਦਰ ਸਿੰਘ ਝੋਟਾ ਕਤਲਕਾਂਡ ਤੋਂ ਬਾਅਦ ਲਗਾਤਾਰ ਦੂਜੇ ਦਿਨ ਸੁਰਖੀਆਂ 'ਚ ਬਣਿਆ ਹੋਇਆ ਮਾਨਸਾ, ਔਰ ਹਰਜੀਤ ਜੀ ਪਹਿਲਾ ਵੱਡਾ ਕਤਲ ਇਸੇ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਰਕੇ 'ਚ ਹੋਇਆ ਸੀ 29 ਮਈ 2022 ਨੂੰ, ਔਰ ਉਹ ਸੀ ਸਿੱਧੂ ਮੂਸੇਵਾਲਾ, ਸ਼ੁਭਦੀਪ ਸਿੰਘ ਸਿੱਧੂ ਮੂਸੇ। ਉਸ ਕਤਲ ਨੇ ਵੀ ਪੰਜਾਬ ਦੀ ਰਾਜਨੀਤੀ ਨੂੰ ਬਹੁਤ ਪ੍ਰਭਾਵਿਤ ਕੀਤਾ ਸੀ, ਔਰ ਸਿਮਰਜੀਤ ਮਾਨ MP ਬਣ ਗਿਆ ਸੀ। ਸੋ ਮਾਲਵਾ ਬੈਲਟ ਆ ਜਿਹੜੀ, ਕਿਉਂਕਿ ਪੰਜਾਬ ਹੁਣ ਚੌਕੇ ਮੁਹਾਣੇ ਤੇ ਖੜਾ। ਸੋ ਅਪਡੇਟ ਲੈਂਦੇ ਹਾਂ ਜੀ, ਸਭ ਤੋਂ ਪਹਿਲੀ ਖਬਰ ਇਹ ਆ ਕਿ ਪਰਵਿੰਦਰ ਸਿੰਘ ਝੋਟਾ ਨੂੰ ਗੋਲ ਮਾਰਨ ਵਾਲਾ ਮੁਲਜ਼ਮ ਜਿਹੜਾ ਰਾਜਸਥਾਨ ਸਾਲਾ ਸਾਹਿਬ ਤੋਂ ਗ੍ਰਿਫਤਾਰ ਕਰ ਲਿਆ ਗਿਆ, ਹਾਲਾਂਕਿ ਪੁਲਿਸ ਨੇ ਹਾਲੇ ਪੁਸ਼ਟੀ ਕਰਨੀ ਆ। ਪਰ ਨਾਲ ਦੀ ਨਾਲ ਇਹ ਜਿਹੜਾ ਕਾਤਲ ਸੀ ਗੋਲੀ ਮਾਰਨ ਵਾਲਾ ਅਸ਼ਵਨੀ ਕੁਮਾਰ, ਉਹਦਾ ਮਾਨਸਾ ਜਿਹੜਾ ਘਰ ਆ ਉਹ ਲਗਭਗ ਢਹਿ ਢੇਰੀ ਹੋ ਗਿਆ, ਹਾਲਾਂਕਿ ਹਰਜੀਤ ਜੀ ਉਹ ਜਿਹੜਾ ਮੈਡੀਕਲ ਸਟੋਰ ਜਿੱਥੇ ਗੋਲੀ ਮਾਰੀ ਗਈ ਸੀ ਉਹ ਹਾਲੇ ਜਿਹੜੀ ਪੁਲਿਸ ਨੇ ਉਹਨੂੰ ਤੋਂ ਜਿਹੜਾ ਰੋਕ ਲਿਆ ਸੀ ਕਿਉਂਕਿ ਉਹ ਕ੍ਰਾਈਮ ਸੀਨ ਸੀ। ਪਰ ਇਹ ਵੀ ਪਰ ਇਹ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਕਿ ਭੜਕੀ ਹੋਈ ਭੀੜ ਨੇ ਦੁਕਾਨ ਨੂੰ ਅੱਗ ਲਾਤੀ ਆ ਵੱਡੀ ਪੱਧਰ ਤੇ। ਸੋ ਇਹਦੇ ਨਾਲ ਜਿਹੜੇ ਕ੍ਰਾਈਮ ਦੇ ਐਵੀਡੈਂਸ ਨੇ ਉਹ ਵੀ ਜਾਂਦੇ ਲੱਗਣੇ ਨੇ। ਸੋ ਅਸੀਂ ਬਹੁਤ ਸਾਰੇ ਮਾਮਲੇ 'ਚ ਦੇਖਿਆ ਕਿ ਬਹੁਤ ਜ਼ਿਆਦਾ ਗੁੱਸਾ ਵੀ ਕਈ ਵਾਰੀ ਨੁਕਸਾਨ ਕਰ ਜਾਂਦਾ। ਪਰ 15 ਅਕਤੂਬਰ ਦਾ ਜਿਹੜਾ ਪੰਜਾਬ ਬੰਦ ਦਾ ਇਸੇ ਸੰਬੰਧੀ ਸੱਦਾ ਦਿੱਤਾ ਹੋਇਆ, ਉਸ ਬੰਦ ਦੇ ਸੱਦੇ ਨੂੰ ਮਤਲਬ ਦੇਖਦੇ ਹੋਏ ਪੰਜਾਬ ਭਰ 'ਚ ਗ੍ਰਿਫਤਾਰੀਆਂ ਸ਼ੁਰੂ ਹੋ ਗਈਆਂ। ਮਨਪ੍ਰੀਤ ਅਲੀ ਤੇ ਸਾਥੀ ਹਲਵਾਰਾ ਅੱਡੇ ਤੋਂ ਗ੍ਰਿਫਤਾਰ ਹੋ ਗਏ ਨੇ। ਹੋਰ ਵੀ ਪੰਜਾਬ 'ਚ ਵੱਖ ਵੱਖ ਥਾਵਾਂ ਤੋਂ ਅਕਾਲੀ ਦਲ ਵਾਰਸ ਪੰਜਾਬ ਦੇ ਕਿਸਾਨ ਜਥੇਬੰਦੀਆਂ, ਸਿੱਖ ਜਥੇਬੰਦੀਆਂ ਜਾਂ ਹੋਰ ਜਥੇਬੰਦੀਆਂ ਦੇ ਆਗੂ ਡਿਟੇਨ ਕਰ ਲਏ ਗਏ ਨੇ। ਔਰ ਨਾਲ ਦੀ ਨਾਲ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਇਹਦਾ ਨੋਟਿਸ ਲਿਆ, ਡੀਜੀਪੀ ਤੋਂ ਰਿਪੋਰਟ ਮੰਗ ਲਈ ਆ, ਰਾਜਾ ਵੜਿੰਗ ਵੀ ਪੀੜਤ ਪਰਿਵਾਰ ਕੋਲ ਪਹੁੰਚੇ ਨੇ। ਕੁੱਲ ਮਿਲਾ ਕੇ ਜੇਕਰ ਸਿਆਸਤ ਦੇ ਤੌਰ ਤੇ ਦੇਖਿਆ ਜਾਵੇ ਸਿਆਸਤ ਇਸ ਵੇਲੇ ਭੱਖੀ ਹੋਈ ਆ, ਔਰ ਜਿਹੜੀ ਭਗਵੰਤ ਮਾਨ ਸਰਕਾਰ ਡੈਮੇਜ ਕੰਟਰੋਲ ਕਰ ਰਹੀ ਆ, ਕਿਸੇ ਤਰ੍ਹਾਂ ਲੋਕਾਂ ਨੂੰ ਠੰਡਾ ਕਰ ਰਹੀ ਆ। ਹਾਲਾਂਕਿ ਕੋਈ ਕਾਰਨ ਹੀ ਮੰਨਦਾ ਸੀ ਕਿ ਦੂਜੇ ਦਿਨ ਜਾ ਕੇ ਘੱਟ ਆ ਰਹੀ ਹੈ, ਕਿਉਂਕਿ ਹਾਲੇ ਪ੍ਰੂਫ ਹੀ ਨਹੀਂ ਕਿ ਉਹ ਡਰੱਗ ਮਨੀ ਨਾਲ ਬਣਿਆ ਹੋਇਆ, ਪਰ ਕਿਉਂਕਿ ਲੋਕਾਂ 'ਚ ਗੁੱਸਾ ਹੀ ਇੰਨਾ ਜ਼ਿਆਦਾ। ਸੋ ਇਸ ਮਾਮਲੇ ਨੂੰ ਦੇਖਦੇ ਕੱਲ੍ਹ ਤੱਕ ਦੇਖਾਂਗੇ ਹਰਜੀਤ ਜੀ ਕਿ ਪੰਜਾਬ ਦਾ ਬਣਦਾ ਕੀ ਆ, ਕਿਉਂਕਿ 15 ਤਰੀਕ ਨੂੰ ਜਿਸ ਤਰੀਕੇ ਨਾਲ ਬੰਦ ਦਾ ਹੁੰਗਾਰਾ ਮਿਲੇਗਾ ਆਉਣ ਵਾਲੀ ਰਾਜਨੀਤੀ ਵੀ ਪੰਜਾਬ ਦੀ ਉਸੇ ਤਰ੍ਹਾਂ ਚੱਲਣ ਵਾਲੀ ਹੈ।
0: ਸਤਪਾਲ ਜੌਲ ਸਾਹਿਬ, ਰੀਜਨਲ ਕੌਂਸਲਰ ਵਾਰਡ ਨੰਬਰ 9 ਤੇ 10 ਦੇ ਵਿੱਚੋਂ ਉਮੀਦਵਾਰ ਨੇ, ਕੈਂਡੀਡੇਟ ਨੇ, ਤੇ ਤੁਸੀਂ ਵੋਟ ਸਪੋਰਟ ਉਹਨਾਂ ਨੂੰ ਕਰ ਸਕਦੇ ਹੋ। ਸੰਦੀਪ ਕੁਮਾਰ ਸਿਟੀ ਕੌਂਸਲਰ ਨੇ ਵਾਰਡ ਨੰਬਰ 9 ਤੇ 10 ਦੇ ਵਿੱਚੋਂ, ਤੁਸੀਂ ਉਹਨਾਂ ਦੀ ਵੋਟ ਸਪੋਰਟ ਕਰ ਸਕਦੇ ਹੋ। ਖੁਸ਼ਪਾਲ ਸਿੰਘ ਪਵਾਰ ਸਾਹਿਬ ਸਕੂਲ ਟਰੱਸਟੀ ਵਾਰਡ ਨੰਬਰ 9 ਤੇ 10 ਦੇ ਵਿੱਚੋਂ, ਤੁਸੀਂ ਉਹਨਾਂ ਦੀ ਵੋਟ ਸਪੋਰਟ ਕਰ ਸਕਦੇ ਹੋ। ਅਮਨ ਸ਼ਰਮਾ ਰੀਜਨਲ ਕੌਂਸਲਰ ਨੇ ਵਾਰਡ ਨੰਬਰ 7 ਤੇ 8 ਦੇ ਵਿੱਚੋਂ, ਤੁਸੀਂ ਉਹਨਾਂ ਦੀ ਵੋਟ ਸਪੋਰਟ ਕਰ ਸਕਦੇ ਹੋ। ਪ੍ਰੇਮ ਗਿੱਲ ਰੀਜਨਲ ਕੌਂਸਲਰ ਨੇ 2 ਤੇ 6 ਨੰਬਰ ਵਾਰਡ ਦੇ ਵਿੱਚੋਂ। ਜੁਗਰਾਜ ਸਿੰਘ ਖਿੰਦਾ ਸਾਹਿਬ ਸਿਟੀ ਕੌਂਸਲਰ ਨੇ ਵਾਰਡ ਨੰਬਰ 3 ਤੇ 4 ਦੇ ਵਿੱਚੋਂ, ਤੁਸੀਂ ਉਹਨਾਂ ਦੀ ਸਾਰਿਆਂ ਦੀ ਸਪੋਰਟ ਕਰ ਸਕਦੇ ਹੋ। ਹਰਕੀਰਤ ਸਿੰਘ ਸਿਟੀ ਕੌਂਸਲਰ ਨੇ ਵਾਰਡ ਨੰਬਰ 9 ਤੇ 10 ਦੇ ਵਿੱਚੋਂ। ਹਰਸਿਮਰਨ ਸਿੰਘ ਰੀਜਨਲ ਕੌਂਸਲਰ ਨੰਬਰ ਨੇ ਵਾਰਡ ਤੇ 9 ਤੇ 10 ਦੇ ਵਿੱਚੋਂ ਵਾਰਡ ਨੰਬਰ, ਅਤੇ ਉੱਥੇ ਤੁਸੀਂ ਉਹਨਾਂ ਦੀ ਵੋਟ ਸਪੋਰਟ ਕਰ ਸਕਦੇ ਹੋ। ਬਲਜਿੰਦਰ ਸਿੰਘ ਨਿਹਾਲ ਸਿਟੀ ਕੌਂਸਲਰ ਨੇ 9 ਤੇ 10 ਨੰਬਰ ਵਾਰਡ ਦੇ ਵਿੱਚੋਂ। ਗੁਰਪ੍ਰੀਤ ਸਿੰਘ ਢਿੱਲੋਂ ਰੀਜਨਲ ਕੌਂਸਲਰ ਨੇ 9 ਤੇ 10 ਨੰਬਰ ਵਾਰਡ ਦੇ ਵਿੱਚੋਂ, ਤੁਸੀਂ ਉਹਨਾਂ ਦੀ ਵੋਟ ਸਪੋਰਟ ਕਰ ਸਕਦੇ ਹੋ। ਡਾਕਟਰ ਆਜ਼ਾਦ ਗੋਇਤ ਸਿਟੀ ਕੌਂਸਲਰ ਨੇ ਵਾਰਡ ਨੰਬਰ 9 ਤੇ 10 ਦੇ ਵਿੱਚੋਂ, ਤੁਸੀਂ ਉਹਨਾਂ ਦੀ ਸਪੋਰਟ ਕਰ ਸਕਦੇ ਹੋ। ਅਤੇ ਸੁਖਮਨ ਸੰਘਾ ਰੀਜਨਲ ਕੌਂਸਲ ਨੇ ਵਾਰਡ ਨੰਬਰ 9 ਤੇ 10 ਦੇ ਵਿੱਚੋਂ, ਤੁਸੀਂ ਉਹਨਾਂ ਦੀ ਵੋਟ ਸਪੋਰਟ ਕਰ ਸਕਦੇ ਹੋ। ਸਾਰੀਆਂ ਜਿੰਨੇ ਵੀ ਨਾਮ ਪੜ੍ਹਿਆ ਸਾਰੇ ਉਹਨਾਂ ਦੀਆਂ ਕੰਪੇਨ ਆਫਿਸ ਵੱਲੋਂ ਪੇਡ ਸੀ। ਅਤੇ ਅਮਨਦੀਪ ਕੌਰ ਨਾਲ ਕਰ ਲਿਓ ਸੰਪਰਕ, ਤੁਸੀਂ ਘਰਾਂ ਦੀ ਅਤੇ ਕਾਰਾਂ ਦੀ ਇੰਸ਼ੋਰੈਂਸ ਕਰਾਉਣੀ ਚਾਹੁੰਦੇ, 416-6-1867-27-61 ਦੇ ਉੱਪਰ ਕਰ ਲਿਓ ਗੱਲਬਾਤ। ਲਾਈਸੈਂਸ ਇੰਸ਼ੋਰੈਂਸ ਦਾ ਤੁਸੀਂ ਲੈਣਾ ਚਾਹੁੰਦੇ ਹੋ ਜਾਂ ਲਿਆ ਹੋਇਆ ਤਾਂ ਹੋਰਨਬਿਲ ਇੰਸ਼ੋਰੈਂਸ ਤੋਂ ਰਮਨਦੀਪ ਨਾਲ ਸੰਪਰਕ ਕਰ ਲਿਓ, 649-237-3123-23। ਅਤੇ ਡਾਕਟਰ ਰਜਿੰਦਰ ਗੁਰਾਇਆ ਸਾਹਿਬ 416-884-54-86, ਗਿੱਟੇ ਮੋਢੇ ਗੋਡਿਆਂ 'ਚ ਕਿਤੇ ਦਰਦ ਆ ਕੋਈ ਪੇਨ ਆ, 416-884-54-86 ਦਾ ਸੰਪਰਕ ਕਰ ਲਿਓ। ਨਾਵੇਰ ਕੌਂਪੜ ਤੋਂ ਸੰਧੂ ਸਾਹਿਬ ਨਾਲ ਸੰਪਰਕ ਕਰ ਲਿਓ। ਹੁਣ ਕਹਿੰਦੇ ਸਾਰਾ ਜਿੰਨਾ ਹੀਟ ਪੰਪ ਕਿਸੇ ਨੇ ਲਗਾਉਣਾ, ਜਿੰਨਾ ਵੀ ਉੱਥੇ ਪੈਸਾ ਲੱਗੂਗਾ, ਤਕਰੀਬਨ ਥੋੜ੍ਹੇ ਬਹੁਤ ਨੂੰ ਛੱਡ ਕੇ ਸਾਰੇ ਪੈਸੇ ਸਰਕਾਰ ਨੇ ਦੇਣੇ ਆ, ਪਰ ਉਹ ਹਜੇ ਕਾਨੂੰਨ ਕਾਦਣ ਲਾਗੂ ਹੁੰਦਾ। ਮਾੜਾ ਜਿਹਾ ਕਰ ਲਿਓ ਅਪਡੇਟ, ਤੁਸੀਂ ਕਰ ਲਿਓ ਗੱਲਬਾਤ 647-7640-40 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਅਤੇ ਦੁਆਬਾ ਟਰੈਵਲ ਐਂਡ ਟੂਰ ਵਾਲਿਆਂ ਨਾਲ ਸੰਪਰਕ ਕਰ ਲਿਓ, ਤੁਸੀਂ ਇੰਡੀਆ ਜਾਣਾ, ਪਾਕਿਸਤਾਨ ਜਾਣਾ, ਵਰਲਡ ਵਾਈਡ ਕਿਤੇ ਵੀ ਜਾਣਾ ਚਾਹੁੰਦੇ ਹੋ, 905-796-7800 'ਤੇ ਸੰਪਰਕ ਕਰ ਲਿਓ। ਕੁਆਲਿਟੀ ਲੋਜਿਸਟਿਕਿੰਗ ਵਾਲਿਆਂ ਨਾਲ ਗੱਲਬਾਤ ਕਰ ਲਿਓ, ਕਾਫੀ ਸਾਰੇ ਡਰਾਈਵਰਾਂ ਦੀ ਲੋੜ ਹੈ ਇਹਨਾਂ ਨੂੰ, 416-717-2939-39 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਦੇਸੀ ਸਿਨੇ ਫਿਲਮ ਤੋਂ ਜਗਦੀਸ਼ ਭਾਅ ਜੀ ਨੇ ਆਪਣੀ ਸੱਚ ਵੀਡੀਓ ਆ ਗਈ ਆ ਬਣ ਕੇ, ਉਹ ਡਾਊਨਲੋਡ ਕਰਨੀ ਪੈਣੀ, ਕਰ ਲਈ ਆ ਮੈਂ, ਅਤੇ ਯੂਟਿਊਬ 'ਤੇ ਮੈਂ ਪਾ ਤੀ ਆ। ਸਾਂਝਾ ਵਿਰਸਾ ਤੁਸੀਂ ਉਹਦੇ 'ਤੇ ਪਾ ਲਓ, ਸਾਂਝਾ ਵਿਰਸਾ ਰੇਡੀਓ ਪਾ ਲਿਓ ਅਤੇ ਯੂਟਿਊਬ 'ਤੇ, ਅਤੇ ਉਹ ਫਿਰ ਤੁਹਾਨੂੰ ਉਹਦੇ 'ਤੇ ਆ ਜਾਣੀ ਆ। ਅਤੇ ਜੇ ਮੈਂ ਇੱਥੋਂ ਮੰਗਾਉਣਾ ਤੁਸੀਂ ਲਿੰਕ ਮੰਗਾ ਲਓ, ਫਿਰ ਹੈਗੀ ਆ ਕਾਫੀ ਲੰਬੀ ਆ ਉਹ ਥੋੜ੍ਹੀ ਜਿਹੀ, ਤੁਸੀਂ ਜਿੰਨੀ ਕੁ ਤੁਹਾਨੂੰ ਪਾਰਟ ਲੋੜ ਆ ਦੇਖ ਲਿਓ, ਜੇ ਅੱਗੇ ਕੱਢਣਾ ਅੱਗੇ ਕੱਢ ਕੱਢ ਕੇ ਦੇਖ ਸਕਦੇ ਹੋ ਸਾਰੀ ਵੀਡੀਓ, ਤੁਸੀਂ ਮੈਂ ਤੋਂ ਮੰਗਾ ਲਓ, ਚਾਹੇ ਮੈਨੂੰ ਮਾੜਾ ਜਿਹਾ ਗਰੁੱਪਾਂ 'ਚ ਵੀ ਪਾ ਦੇਣਾ, ਮੈਨੂੰ ਮਾੜਾ ਜਿਹਾ ਲਿਖ ਦਿਓ ਜੇ ਕਿਸੇ ਨੂੰ ਉਹ ਯੂਟਿਊਬ 'ਤੇ ਆ, ਅਤੇ ਉਹ ਫਿਰ ਤੁਸੀਂ ਆਪਣੀ ਦੇਖ ਸਕਦੇ ਹੋ ਉੱਥੇ। ਅਤੇ ਜਗਦੀਸ਼ ਭਾਈ ਨਾਲ ਕਰ ਲਿਓ ਸੰਪਰਕ, 416-930-1251 ਦੇ ਉੱਪਰ ਗੱਲਬਾਤ ਕੀਤੀ ਜਾ ਸਕਦੀ। ਜੰਗ ਸਟੀਲ ਫੋਟੋ ਵਾਲਿਆਂ ਨਾਲ ਕਰ ਲਿਓ ਗੱਲਬਾਤ, ਜੀ ਐਮ ਨੇ ਬਨੀਤ ਜੀ, ਤਾਂ ਉੱਥੇ ਨੰਬਰ ਕਿੰਨਾ, 416-704-4940। ਸਮਾਰਟ ਫਾਈਨੈਂਸ਼ੀਅਲ ਐਂਡ ਲੋਨ ਸਰਵਿਸ ਧਰਮਿੰਦਰ ਜੱਜ ਸਾਹਿਬ ਨਾਲ ਸੰਪਰਕ ਕਰ ਲਿਓ। ਟਰੱਕ ਲੋਨ ਕਰਾਉਣਾ, ਮੋਰਗੇਜ ਦਾ ਕੋਈ ਕੁਐਸਚਨ ਆ, 647-504-3297। ਸੁਖਵਿੰਦਰ ਕੰਗ ਸਾਹਿਬ 416-271-4478-4877 'ਤੇ ਤੁਸੀਂ ਸੰਪਰਕ ਕਰ ਲਿਓ, ਕੋਈ ਫਾਈਨੈਂਸ਼ੀਅਲ ਦੀ ਗੱਲਬਾਤ ਕਰਨੀ ਚਾਹੁੰਦੇ ਹੋ। ਬਰਵਿੰਦਰ ਜੀ, ਮਨਿੰਦਰ ਸਿੰਘ ਗਿਆਸਪੁਰ ਦਾ ਕੀ ਰੌਲਾ ਜਿਹਾ, ਜੇ ਸ਼ੋਰਟ ਦੇ ਵਿੱਚ ਖਬਰ ਕਰੀਏ ਇਹਨੂੰ।
1: ਬਿਲਕੁਲ ਜੀ, ਮਨਵਿੰਦਰ ਸਿੰਘ ਗਿਆਸਪੁਰ ਆ ਜਿਹੜੇ ਲੁਧਿਆਣਾ ਤੋਂ ਆਮ ਪਾਰਟੀ ਐਮਐਲਏ ਨੇ, ਉਹ ਪਿਛਲੇ ਦਿਨੀ ਕੁਝ ਹੋਰ ਵਿਧਾਇਕਾਂ ਨਾਲ ਗਏ ਸੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਪਰ ਉੱਥੇ ਇੱਕ ਹੋਰ ਸੀਨ ਵਾਪਰ ਗਿਆ ਹਰਜੀਤ ਜੀ, ਕਿ ਮਨਵਿੰਦਰ ਸਿੰਘ ਗਿਆਸਪੁਰ ਅੰਦਰ ਨਹੀਂ ਜਾਣ ਦਿੱਤਾ ਗਿਆ ਔਰ ਉਸ ਤੋਂ ਬਾਅਦ ਬਾਹਰ ਪੜ੍ਹ ਕੇ ਉਹਨਾਂ ਨੇ ਜਿਹੜੀ ਬੋਲੀ ਬੋਲੀ ਆ ਕਾਫੀ ਵਿਗੜੇ ਹੋਏ ਬੋਲ ਸੀ ਉਹਨਾਂ ਨੇ ਕਿਹਾ ਕਿ ਮੈਂ ਕਿਉਂਕਿ ਐਸੀ ਭਾਈਚਾਰੇ ਚੋਂ ਇਸ ਕਰਕੇ ਮੈਨੂੰ ਨਹੀਂ ਜਾਣ ਦਿੱਤਾ ਗਿਆ ਈਵਨ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਪ੍ਰਬੰਧਕਾਂ ਤੇ ਉਹਨਾਂ ਨੇ ਚਲਾਤੇ ਕਿ ਇਹਦਾ ਬਲਾਤ ਬਣਿਆ ਹੋਇਆ ਉਸ ਮਾਮਲੇ ਲੈ ਕੇ ਕਾਫੀ ਜਿਹੜੀ ਮਤਲਬ ਕਾਫੀ ਤਣਾਅ ਵਾਲੀ ਸਥਿਤੀ ਬਣੀ ਹੋਈ ਹੈ ਕਿਉਂਕਿ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧਕਾਂ ਨੇ ਵਿਧਾਇਕ ਗਿਆਸਪੁਰਾ ਦੇ ਖਿਲਾਫ ਪੁਲਿਸ ਕਮਿਸ਼ਨਰ ਨੂੰ ਵੀ ਸ਼ਿਕਾਇਤ ਕਰਤੀ ਆ ਹੁਣ 15 ਤਰੀਕ ਨੂੰ ਭਲਕੇ ਸੱਦੇ ਗਏ ਸੀ ਆਮ ਆਦਮੀ ਪਾਰਟੀ ਦੇ ਉਹ ਜਿਹੜੇ ਉਸਲੇ ਗਏ ਸੀ ਦੁਬਾਰਾ ਸੱਦ ਲੈ ਗਏ ਸੀ ਪਰ ਹੁਣ ਕਿਉਂਕਿ 15 ਤਰੀਕ ਨੂੰ ਪੰਜਾਬ ਬਾਹਰ ਇਸ ਕਰਕੇ 16 ਤਰੀਕ ਨੂੰ ਆਮ ਆਦਮੀ ਪਾਰਟੀ ਵੱਡੀ ਗਿਣਤੀ ਵਿਧਾਇਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਾਣਗੇ ਔਰ ਅਕਾਲ ਤਖ਼ਤ ਤੇ ਪੇਸ਼ ਹੋਣਗੇ ਦੇਖਦੇ ਹਾਂ ਕਿ ਹੁਣ ਗਿਆਸਪੁਰ ਦੇ ਵਿਗੜੇ ਹੋਏ ਬੋਲ ਆਮ ਆਦਮੀ ਪਾਰਟੀ ਦਾ ਵੈਸੇ ਬਹੁਤ ਤੇ ਕਸੂਰ ਸੀ ਹੋਈ ਆ ਇੱਕ ਨਵਾਂ ਮਾਮਲਾ ਗਿਆਸਪੁਰਾ ਦੀ ਗਲਤੀ ਨੇ ਖੋਲਤਾ ਇਸ ਗਲਤੀ ਦਾ ਖਮਿਆਜ਼ਾ ਹੁਣ ਆਮ ਆਦਮੀ ਪਾਰਟੀ ਤੇ ਸਰਕਾਰ ਨੂੰ ਕੀ ਭੁਗਤਣਾ ਪੈ ਸਕਦਾ ਇਹਦੀ ਹੁਣ ਇੰਤਜ਼ਾਰ ਆ ਜੀ 16 ਤਰੀਕ ਦਾ
0: ਭਗਵੰਤ ਮਾਨ ਦਾ ਖਾਸ ਕਹਿੰਦੇ ਬੰਦਾ ਸੀ ਬਹੁਤ ਜ਼ਿਆਦਾ ਕਲੋਜ਼ ਨੇੜਲਾ ਜਿਹਨੇ ਪਾਰਟੀ ਖੜੀ ਕਰਨ ਦੇ ਵਿੱਚ ਬਹੁਤ ਮਦਦ ਕੀਤੀ ਕਹਿੰਦੇ ਕਾਂਗਰਸ ਚਲ ਗਿਆ
1: ਜੀ ਪ੍ਰਗਟ ਸਿੰਘ ਨੇ ਗੋਲ ਦਾ ਫੱਟਾ ਖੜਕਾਤਾ ਜੀ ਸਾਬਕਾ ਓਲੰਪੀਅਨ ਭਾਰਤੀ ਟੀਮ ਦੇ ਸਾਬਕਾ ਹਾਕੀ ਕਪਤਾਨ ਪ੍ਰਗਟ ਸਿੰਘ ਨੇ ਆਮ ਆਦਮੀ ਪਾਰਟੀ ਚ ਸੰਨ ਲਾਤੀ ਆ ਪਹਿਲਾ ਸਿਆਸੀ ਗੋਲ ਕਰਤਾ ਜੀ ਸੀਐਮ ਭਗਵੰਤ ਮਾਨ ਦੇ ਸਾਬਕਾ ਓਐਸਡੀ ਮਨਜੀਤ ਸਿੰਘ ਸਿੱਧੂ ਨੂੰ ਕਾਂਗਰਸ ਚ ਲੈ ਆਏ ਨੇ ਔਰ ਬਾਕੀ ਤੁਹਾਡੀ ਗੱਲ ਠੀਕ ਹੈ ਮਨਜੀਤ ਸਿੰਘ ਸਿੱਧੂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਖੜਾ ਕਰਨਾ ਔਰ ਸਰਕਾਰ ਤੱਕ ਪਹੁੰਚਾਉਣ ਦੇ ਵਿੱਚ ਮੈਨੂੰ ਲੱਗਦਾ ਸਭ ਤੋਂ ਵੱਡਾ ਯੋਗਦਾਨ ਸੀ ਔਰ ਕਿੰਨੀ ਕੁ ਸੱਟ ਵੱਜਣੀ ਆ ਇਹਦਾ ਹੁਣ ਟਾਈਮ ਤਾਂ ਹੁਣ ਫਰਵਰੀ ਮਾਰਚ ਤੱਕ ਵੇਟ ਕਰਨੀ ਪਊਗੀ ਪਰ ਗੋਲ ਵਾਕਈ ਜ਼ਬਰਦਸਤ ਕੀਤਾ ਪ੍ਰਗਟ ਸਿੰਘ ਨੇ
0: ਆਉਣ ਦੋ ਹੈਡਲਾਈਨਸ ਚੱਕ ਦੋ
1: ਹੈਡਲਾਈਨਸ ਮਿੱਤਰਾਂ ਚ ਖੜਕ ਪਈ ਅਜੇ ਨੀ ਮੁਕਤਾ ਪੰਜਾਬ ਕਾਂਗਰਸ ਦਾ ਕਾਟੋ ਕੁਲੇ ਚ ਕਾਂਗਰਸ ਮੈਨੀਫੈਸਟੋ ਵਰਕਿੰਗ ਕਮੇਟੀ ਦੀ ਮੀਟਿੰਗ ਚ ਫਸ ਪਏ ਸੁਖਪਾਲ ਕਹਿ ਰਿਹਾ ਤੇ ਭਾਰਤ ਭੂਸ਼ਣ ਆਸ਼ੂ ਪਿੱਛੇ ਖੂਹ ਅੱਗੇ ਖਾਈ ਸੀਐਮ ਭਗਵੰਤ ਮਾਨ ਓਐਸਡੀ ਰਾਜਵੀਰ ਸਿੰਘ ਹੁਣ ਨਵੀਂ ਮੁਸੀਬਤ ਚ ਸੁਪਰੀਮ ਕੋਰਟ ਤੋਂ ਗ੍ਰਿਫਤਾਰੀ ਨਾ ਹੋਣ ਦੀ ਰਾਹਤ ਮਿਲਦੇ ਸਾਰ ਈਡੀ ਨੇ ਜਲੰਧਰ ਚ ਦਰਜ ਕਰ ਲਈ ਐਫਆਈਆਰ ਸੀਐਮ ਭਗਵੰਤ ਮਾਨ ਅੱਜ ਹੁਸ਼ਿਆਰਪੁਰ ਚ ਪੰਜਾਬ ਵਾਸੀਆਂ ਨੂੰ ਮਿਲਣਗੇ 154 ਨਵੇਂ ਆਮ ਆਦਮੀ ਕਲੀਨਿਕ ਹੋਰ ਸੁਣੋ ਹੁਣ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਪਤਨੀ ਵੀ ਕਰੇਗੀ ਸਮਾਜ ਸੇਵਾ ਜੱਗੂ ਭਗਵਾਨਪੁਰੀਆ ਦੀ ਮਾਸੀ ਚੇਅਰਪਰਸਨ ਰਾਜਵਿੰਦਰ ਕੌਰ ਤੇ ਪਤਨੀ ਅਮਨਦੀਪ ਕੌਰ ਨੇ ਚੁੱਕਿਆ ਡੇਰਾ ਬਾਬਾ ਨਾਨਕ ਚ ਸਮਾਜ ਸੇਵਾ ਕਰਨ ਦਾ ਬੀੜਾ ਮੈਡ ਸਿੱਧੂ ਹੋਰ ਜੋਬਨਪ੍ਰੀਤ ਸਿੰਘ ਹਥਿਆਰਾਂ ਸਮੇਤ ਮੁੰਬਈ ਚੋਂ ਗ੍ਰਿਫਤਾਰ ਜੀ
0: ਥੈਂਕ ਯੂ ਸੋ ਮਚ ਜੁੜਦੇ ਆਪਾਂ ਕੱਲ੍ਹ ਦੇ ਪ੍ਰੋਗਰਾਮ 'ਚ ਬਹੁਤ ਬਹੁਤ ਥੈਂਕ ਯੂ ਬਿਲਕੁਲ ਜੀ ਇਹ ਸੀ ਆਪਣਾ ਅੱਜ ਦਾ ਪ੍ਰੋਗਰਾਮ ਵਾਧਾ ਘਾਟਾ ਬੋਲਿਆ ਗਿਆ ਕਰਦੇ ਹੋ ਮਾਂ ਤੁਹਾਡੇ ਵਿਚਾਰਾਂ ਨਾਲ ਸਾਡੇ ਵਿਚਾਰਾਂ ਨਾਲ 530 ਦਾ ਸਾਂਝਾ ਵਿਰਸੇ ਦਾ ਕਿਸੇ ਦਾ ਸਹਿਮਤ ਹੋਣਾ ਸਹਿਮਤ ਹੋਣਾ ਜਿਹੜੇ ਨੇ ਬੁਲਾਈਏ ਫਤਿਹ ਬਹੁਤ ਸਾਰੇ ਮੈਸੇਜ ਆਏ ਸਾਰਿਆਂ ਦਾ ਥੈਂਕ ਯੂ ਕੱਲ੍ਹ ਨਾਮ ਪੜਾਂਗੇ ਦੋ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
3: फीचर के धमाकेदार फेस्टिवल सीजन सेल इस साल फेस्टिवल सीजन में अपने घर को भी जरूर सजाइए अपने मन पसंद बेस्ट क्वालिटी
4: ब्रैम्पटन सिटी काउंसिल वार्ड 9 अते 10
5: दिस इज AM 530 CHLO AM सर्विंग ब्रैम्पटन मिसिसागा टोरंटो द GTA एंड द वर्ल्ड एट am530.ca The opinions expressed in the following program are those of the host and their guests and do not reflect the views and opinions of the management and staff of CHLO AM 530.

0: ਸਿੰਘ ਨਹਿਲ ਆਪਣੇ ਬ੍ਰੈਂਪਟਨ ਨੇ ਸਭ ਕੁਝ ਦੇਖਿਆ ਹੈ, ਸੜਕਾਂ ਤੋਂ ਪਾਰਕਾਂ ਤੱਕ, ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ, ਕ੍ਰਾਈਮ ਤੋਂ ਕਰਪਸ਼ਨ ਤੱਕ। ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ, ਕੰਮ ਨਾਲ ਬਣਦਾ ਹੈ। ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ, ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ। ਵੋਟ ਫਾਰ ਚੇਂਜ, ਵੋਟ ਫਾਰ ਬਲਜਿੰਦਰ ਸਿੰਘ ਨਹਿਲ, ਸਿਟੀ ਕੌਂਸਲਰ ਕੈਂਡੀਡੇਟ, ਵਾਰਡ 9 ਐਂਡ 10।
1: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਬਲਜਿੰਦਰ ਸਿੰਘ ਨਹਿਲ।
2: ਮੈਂ ਹਰਸਿਮਰਨ ਸਿੰਘ। ਸਾਡਾ ਸ਼ਹਿਰ ਬ੍ਰੈਂਪਟਨ ਵੱਧ ਰਿਹਾ ਹੈ, ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ? ਪੁਲਿਸ, ਪੈਰਾਮੈਡਿਕਸ, ਰੀਜਨਲ ਰੋਡਸ, ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ। ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ ਆਉਣ ਵਾਲੀ 26 ਅਕਤੂਬਰ ਨੂੰ। ਵੋਟ ਫਾਰ ਚੇਂਜ, ਵੋਟ ਹਰਸਿਮਰਨ ਸਿੰਘ।
1: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਹਰਸਿਮਰਨ ਸਿੰਘ।
3: ਓਏ ਟਰੱਕ ਕਾਲਾ ਲਿਆ, ਜਦੋਂ ਵੇਖੋ ਇਹਦੀਆਂ ਕਮਾਨੀਆਂ ਢਿੱਲੀਆਂ ਰਹਿੰਦੀਆਂ, ਕੀ ਕਰਾਂ?
4: ਮੈਂ ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ, PNJ ਸਪ੍ਰਿੰਗ ਵੀਲ ਅਲਾਈਨਮੈਂਟ।
5: ਪਹੁੰਚੋ 5330 ਬ੍ਰੈਡਕੋ ਬੁਲੇਵਾਰਡ, ਮਿਸੀਸਾਗਾ, ਮੇਨ ਇੰਟਰਸੈਕਸ਼ਨ, ਡਿਕਸੀ ਐਂਡ ਮੈਥਸਨ।
6: ਇੱਥੇ ਪੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ। ਇੰਨਾ ਹੀ ਨਹੀਂ, 4 ਵੀਲਰ ਅਤੇ 18 ਵੀਲਰ ਦੇ ਟਾਇਰ ਦਾ ਖਾਸ ਪ੍ਰਬੰਧ ਵੀ ਹੈ। ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ,
4: ਕਾਲ ਕਰੋ JN ਗੈਰੀ ਨੂੰ
6: 9054595533,
4: 905-459-5533
6: PNJ ਸਪਰਿੰਗ ਵੀਲ ਅਲਾਈਨਮੈਂਟ।

0: sun, drop our sons, grow our sons, happy sons, nandit hosi be sons, bole sone hal, sasiyakal.
1: ਮੈਂ ਕਹਿ ਜੀ ਕਾਫੀ ਟਾਈਮ ਤੋਂ ਆਪਾਂ ਘਰ ਦੀ ਰੈਨੋਵੇਸ਼ਨ ਨਹੀਂ ਕਰਵਾਈ ਤਾਂ ਹੀ ਤਾਂ ਘਰ ਵਧੀਆ ਪ੍ਰਾਈਸ ਤੇ ਸੇਲ ਨਹੀਂ ਹੁੰਦਾ
2: ਸ਼ੰਮੀ ਭੱਠਲ ਹੋਰਾਂ ਨਾਲ ਕਰੋ ਗੱਲ ਘਰ ਦੀ ਰੈਨੋਵੇਸ਼ਨ ਕਰਾ ਕੇ ਲਿਸਟ ਕਰਦੇ ਨੇ ਵਧੀਆ ਰੈਕਟ ਪ੍ਰਾਈਸ ਤੇ ਸੇਲ ਕਰਵਾ ਕੇ ਦਿੰਦੇ ਨੇ
1: ਰੈਜ਼ੀਡੈਂਸ਼ੀਅਲ ਕਮਰਸ਼ੀਅਲ ਪ੍ਰਾਪਰਟੀ ਖਰੀਦਣ ਵੇਚਣ ਜਾਂ ਇਨਵੈਸਟਮੈਂਟ ਲਈ ਯਾਦ ਰੱਖੋ ਭਰੋਸੇ ਤੇ ਵਿਸ਼ਵਾਸ ਵਾਲਾ ਕਮਿਊਨਿਟੀ ਦਾ ਜਾਣਿਆ ਪਛਾਣਿਆ ਨਾਮ ਮਲਟੀ ਅਵਾਰਡ ਵਿਨਰ ਬ੍ਰੋਕਰ ਸ਼ੰਮੀ ਭੱਠਲ
3: ਵਧੀਆ ਰੈਕਟ ਪ੍ਰਾਈਸ ਤੇ ਘਰ ਸੇਲ ਕਰਵਾਉਣ ਲਈ ਕਾਲ ਕਰੋ 416-917-7763 ਯਾਨੀ 416-917-7763

0: मैं गुरप्रीत सिंह ढिल्लों वार्ड 9-10 तो रीजनल काउंसलर उम्मीदवार मैं 2014 तो 2022 तक तुहानू रिप्रेजेंट किया मेरी एबसेंस विच असी देखिया टैक्स इंक्रीज हाई क्राइम अते एक अजिही काउंसल जिस दे रेजिडेंस नू अनदेखिया किया जदों मैं तुहानू रिप्रेजेंट किया मैं टैक्स घट रखे बुजुर्गां ने बस सर्विस मुफ्त की सैटेलाइट पुलिस स्टेशन लिया हजारां नौकरियां लिया सब तो इंपोर्टेंट मैं फजूल खर्च विरुद्ध आवाज उठाई अते तुहाडे कॉल्स अटेंड कीतियां हुण मैनू करप्शन नू रोकण लई तुहाडी मदद ਦੀ ਲੋੜ ਹੈ 26 ਅਕਤੂਬਰ ਨੂੰ ਭਰਖੀ ਹੋਈ ਲੀਡਰਸ਼ਿਪ ਨੂੰ ਵੋਟ ਪਾਓ ਗੁਰਪ੍ਰੀਤ ਸਿੰਘ ਢਿੱਲੋਂ ਨੂੰ ਵੋਟ ਪਾਓ
1: ਆਥੋਰਾਈਜ਼ਡ ਐਂਡ ਪੇਡ ਫੋਰ ਬਾਈ ਦ ਕੈਂਪੇਨ ਆਫਿਸ ਆਫ ਗੁਰਪ੍ਰੀਤ ਢਿੱਲੋਂ
2: ਸਤਿ ਸ੍ਰੀ ਅਕਾਲ ਮੈਂ ਹਾਂ ਹਰਕੀਰਤ ਸਿੰਘ ਤੁਹਾਡਾ ਸਿਟੀ ਕਾਉਂਸਲਰ ਦਾ ਉਮੀਦਵਾਰ ਵਾਰਡ 9 ਤੇ 10 ਤੋਂ ਪਿਛਲੇ 12 ਸਾਲਾਂ ਤੋਂ ਤੁਸੀਂ ਮੈਨੂੰ ਕਮਿਊਨਿਟੀ ਵਿੱਚ ਕੰਮ ਕਰਨ ਦਾ ਮੌਕਾ ਦਿੱਤਾ ਹੈ ਤੇ ਮੈਨੂੰ ਉਮੀਦ ਹੈ ਇਹਨਾਂ ਚੋਣਾਂ ਵਿੱਚ ਵੀ ਤੁਸੀਂ ਮੈਨੂੰ ਸੇਵਾ ਕਰਨ ਦਾ ਮੌਕਾ ਦਿਓਗੇ ਤਾਂ ਜੋ ਬ੍ਰੈਂਪਟਨ ਦੀ ਹੋਰ ਤਰੱਕੀ ਕਰ ਸਕੀਏ
3: ਤੇ ਮੈਂ ਹਾਂ ਖੁਸ਼ਪਾਲ ਸਿੰਘ ਪਵਾਰ ਤੁਹਾਡਾ ਸਕੂਲ ਟਰਸਟੀ ਦਾ ਉਮੀਦਵਾਰ ਵਾਰਡ 9 ਤੇ 10 ਤੋਂ ਮੈਂ ਅਰਬਨ ਪਲੈਨਿੰਗ ਦੇ ਵਿੱਚ ਮਾਸਟਰਸ ਡਿਗਰੀ ਕੀਤੀ ਆ ਤੇ ਪਿਛਲੇ 9 ਸਾਲਾਂ ਤੋਂ ਸਕੂਲਾਂ ਨਾਲ ਕੰਮ ਕਰਦਾ ਆ ਰਿਹਾ ਹਾਂ ਅਕਤੂਬਰ 10 11 16 ਤੇ 17 ਦੀ ਐਡਵਾਂਸ ਵੋਟ ਤੇ ਸਾਨੂੰ ਵੋਟ ਪਾ ਕੇ ਕਾਮਯਾਬ ਕਰੋ
4: ਆਥੋਰਾਈਜ਼ਡ ਬਾਈ ਦ ਹਰਕੀਰਤ ਸਿੰਘ ਐਂਡ ਖੁਸ਼ਪਾਲ ਸਿੰਘ ਪਵਾਰ ਕੈਂਪੇਨਸ

0: क्या बात है, वेरी गुड मॉर्निंग जी, वेरी गुड मॉर्निंग टोरंटो दा अपना प्रोग्राम सजरी सवेर बेदे शमी बठा लैके कचहरी दे विच हाजर है ते अज मेरे नाल गुरुदेव भी पहुंचे हुए ने स्टूडियो दे विच। सो गुरुदेव भाजी वेरी गुड मॉर्निंग।
1: वेरी वेरी गुड मॉर्निंग जी।
0: गैर हाजरी भी तुहानू याद करदे रहिंदे
1: सुन दिंदे पहले सवेरे जाग आउंदी रहिंदी।
0: मैनूं पता इक शख्स तां पक्का ही है,
1: इक शख्स तां बहुत पक्का है जी, बच के रहना पैंदा बच बच के जल च बलना।
0: क्या बात है। सो दोस्तों इस टाइम पियरसन एयरपोर्ट का तापमान 15 डिग्री सैलसीयस है ते अज वध तों वध तापमान है जिहड़ा दुपहर वेले ओह 17 डिग्री नूं छूहेगा ते इह तां रहेगा दिन दा तापमान। किनमें दी हुण थोड़ी जी भविखबाणी होई पई है पर लगदा नहीं आसार नहीं हैगे। तो कुल मिला के दिन अज सुक्का रहेगा पर ठंडा रहेगा ते कहिंदे बिना किस्मत गुरु घर नहीं जाया जा सकदा, भावें गुरु घर दी कंध नाल घर दी कंध जुड़ी होवे। समुंदर ते गुरबानी दोनों ही बहुत गहरे ने, फर्क सिर्फ ए है समुंदर दी गहराई दे विच इंसान डुब जांदा ते गुरबानी दे नाल इंसान तर जांदा। हमेशा उपर वाले दा धन्नवाद करो क्योंकि तुहाडी जिंदगी लखां लोकां नालों बेहतर है। जिंदगी दे विच परेशानियां चाहे जिन्नी मर्जी होण चिंता करन नाल होर वध जांदियां ने, चुप रहण नाल घट जांदियां ने, सबर करन नाल खत्म हो जांदियां ने ते परमात्मा दा सिमरन करन नाल खुशियां दे विच बदल जांदियां ने। जदों जिंदगी दे पन्नियां ते परमात्मा दी कलम चलदी है तां ओह वी हो जांदा जो बंदा कदे सोचदा नहीं। जिथे किसी दा दाना पानी लिखिया हुंदा, कई बार कहिंदे मैं कीता ओह कीता मेरे करके आ हुंदा आ हुंदा, इह नहीं है, परमात्मा करन कराउण वाला है जी। सो जिथे किसी दा दाना पानी लिखिया हुंदा समां उत्थे उस नूं बुला लैंदा है। कोई भी किसी नूं कुछ नहीं दिंदा, हर कोई अपने कर्मां दा लिखिया ही खांदा है। क्या बात है जी। ते हरमन भाजी होणा ने आ जिहड़ा तलविंदर जज भाजी कहिंदे गुड मॉर्निंग भाजी आ जाओ लंघे आओ, तलविंदर भाजी भी जागदे पए है। क्या बात है
1: भाजी, गुड मॉर्निंग।
0: क्या बात है जी, पहला ही मैसेज हुणे हुणे टका भेजिया उन्होंने। तो उस तो बाद अपने हरमन भाजी होनी कहिंदे कहिंदे सुख वेले शुकराना, दुख वेले अरदास, हर वेले सिमरन। असी अक्सर वड्डियां खुशियां मंगदे रहिंदे हां पर असल खुशी तां इह है सवेरे अख खुले, शरीर तंदरुस्त होवे ते दिल शुकर करना जानदा होवे। वाह जी वाह, क्या बात है भाजी, बहुत बहुत धन्नवाद। दलवीर भाजी सिद्धू साहब वेरी गुड मॉर्निंग, वाहेगुरु जी थैंक्स एंड गुड मॉर्निंग। गुड मॉर्निंग भाजी, गुड मॉर्निंग, बहुत बहुत सारियां दा धन्नवाद। कुछ क जिहड़े मेरा वट्सएप है जिहड़ा इह फिर कनैक्ट हो जांदा ते उस करके मैं तो मैसेज कई बार नहीं पढ़ हुंदे। गुड मॉर्निंग, हैप्पी वेडनेसडे ब्लेसिंग। ओह अज वेडनेसडे है, मैनूं इदी लगदा मंगलवार है क्योंकि अज लॉन्ग वीकेंड बाद सी ना जी। सही, क्या बात है जी, हैप्पी वेडनेसडे जी सारियां नूं, हैप्पी वेडनेसडे। मे योर डे बी फिल्ड विद पीस जॉय काइंडनेस गॉड एंडलेस ब्लेसिंग्स। क्या बात है जी, क्या बात है। रेशम भाजी बहुत बहुत धन्नवाद, सारे ही दोस्तों मित्रों का प्रोग्राम सजरी सवेर विद शमी पठल दे विच एक बार फिर तहे दिल तों धन्नवाद। क्विकली आपां इदां करदे आं खबरां लै लैंदे आं, उस तों बाद फिर भाजी अज अपने विषय भी है गया। एक डे लाइट सेविंग्स वाला भी है जिहड़ा चलदा पिया, मैनीटोबा वालिआं ने कहता भी असीं आ जिहड़ी अपनीआं घड़ियां अगे पिछे करनीआं बंद कर देणीआं। इस तों पहला अलबर्टा, फिर उस तों पहला बीसी वालिआं ने भी इदां कर चुके है ते हुण अंटारियो दे जिहड़े नॉर्थ वैसटर्न टैरिटरीज है जां नॉर्थ वैसटर्न इलाके है कह लईए, सो उहनां नूं भी आ जिहड़ा कह दित्ता गया भी तुसीं मैनीटोबा दे हिसाब दे नाल घड़ियां अगे पिछे भावें ना करो। सो हुण अंटारियो ते है कि ਅੰਟਾਰੀਓ ਹੈ ਜਿਹੜਾ ਇਹ ਵੀ ਆ ਜਾਂਦਾ ਆ ਡੇ ਲਾਈਟ ਸੇਵਿੰਗ ਤੇ ਪਰਮਾਨੈਂਟਲੀ ਆਪਣੀਆਂ ਘੜੀਆਂ ਖੜੀਆਂ ਕਰ ਦਿੰਦਾ ਆ। ਸੋ ਹੁਣ ਇਹਦੇ ਤੇ ਵੀ ਆ ਜਿਹੜਾ ਕਈ ਸਵਾਲ ਖੜੇ ਹੋਣ ਲੱਗ ਪਏ ਆ, ਸੋ ਇਹਦੇ ਤੇ ਵੀ ਆਪਾਂ ਗੱਲ ਕਰਾਂਗੇ ਤੇ ਬਾਕੀ ਆ ਜਿਹੜਾ ਇੱਕ ਫਾਦਰ ਵੱਲੋਂ ਤਕਰੀਬਨ ਮੇਰੇ ਖਿਆਲ 8000 ਸ਼ਾਇਦ ਕਿਲੋਮੀਟਰ ਸੋਰੀ ਮੈਂ ਜੇ ਮੇਰੇ ਉਹ ਖਬਰ ਲੰਘੀ, ਮੈਂਟਲ ਹੈਲਥ ਅਵੇਅਰਨੈਸ ਨੂੰ ਲੈ ਕੇ ਉਹਨਾਂ ਨੇ ਇੱਕ ਮੈਰਾਥਨ ਦੌੜ ਹੈ ਜਿਹੜੀ ਦੌੜੀ ਹੈ ਤਾਂ ਕਿ ਅਵੇਅਰਨੈਸ ਲਿਆਂਦੀ ਜਾਵੇ ਵੀ ਬੱਚਿਆਂ ਦੇ ਵਿੱਚ ਮੈਂਟਲ ਅਵੇਅਰਨੈਸ ਦੀ ਕਿੰਨੀ ਕਮੀ ਹੈ। ਆਪਾਂ ਇਹ ਚੀਜ਼ਾਂ ਨੂੰ ਅੰਗੌਲਿਆ ਕਰ ਦਿੰਦੇ ਹਾਂ, ਕਈ ਵਾਰ ਇਹਦੇ ਤੇ ਗੱਲ ਨਹੀਂ ਹੁੰਦੀ ਪਰ ਇਹ ਸਮੇਂ ਦੀ ਲੋੜ ਹੈ ਕਿਉਂਕਿ ਮੈਂਟਲ ਬੱਚਿਆਂ ਦੀ ਜਿਹੜੀ ਇਹ ਹੈਲਥ ਹੈ ਜਿਹੜੀ ਉਹ ਭਾਵੇਂ ਸਕਰੀਨ ਟਾਈਮ ਲੈ ਲਈਏ ਜਾਂ ਫਿਰ ਹੋਰ ਕਈ ਆਲੇ ਦੁਆਲੇ ਇਹੋ ਜਿਹੀਆਂ ਚੀਜ਼ਾਂ ਚੱਲਦੀਆਂ ਨੇ ਜਿਹਨਾਂ ਕਰਕੇ ਉਹਨਾਂ ਦੀ ਹੈਲਥ ਪ੍ਰਭਾਵਿਤ ਹੋ ਰਹੀ ਹੈ, ਮੈਂਟਲ ਹੈਲਥ। ਫਿਜ਼ੀਕਲ ਤਾਂ ਠੀਕ ਹੈ, ਮੈਂਟਲ ਹੈਲਥ ਪ੍ਰਭਾਵਿਤ ਹੋ ਰਹੀ ਹੈ ਜੀ। ਸੋ ਭਾਜੀ ਆਪਾਂ ਫਿਰ ਜੁੜਦੇ ਹਾਂ ਪੰਜਾਬ ਤੋਂ, ਉੱਥੋਂ ਦੀਆਂ ਜਿਹੜੀਆਂ ਤਾਜ਼ਾ ਤਰੀਨ ਖਬਰਾਂ ਲੈ ਕੇ ਜਲਦੀ ਸਾਡੇ ਨਾਲ ਹਾਜ਼ਰ ਹੋਣਗੇ ਸਾਡੇ ਨਵਜੀਤ ਭਾਜੀ। ਤੁਸੀਂ ਕੁਛ ਕਹਿਣਾ ਚਾਹੁੰਦੇ ਹੋ ਜੀ?
1: ਹਾਂਜੀ ਹਾਂਜੀ ਭਾਜੀ, ਬਹੁਤ ਵਧੀਆ। ਮੈਂ ਅੱਜ ਆਪਾਂ ਕਿੰਨੇ ਦਿਨਾਂ ਬਾਅਦ ਫਿਰ ਹਾਜ਼ਰੀ ਲਾਉਣ ਦਾ ਮੌਕਾ ਮਿਲਿਆ ਜੀ। ਆਪਾਂ ਸਰੋਤਿਆਂ ਦਾ ਤੇ ਸ਼ੰਮੀ ਭੱਠਲ ਭਾਜੀ ਦਾ ਦਿਲੋਂ ਸਤਿਕਾਰ ਕਰਦੇ ਹਾਂ। ਤੇ ਕਿਸੇ ਨੇ ਕੋਈ ਵੀ ਇੰਸ਼ੋਰੈਂਸ ਦੇ ਪਾਪਕ ਜਾਣਕਾਰੀ ਲੈਣੀ ਹੈ, ਕਿਉਂਕਿ ਆਉਣ ਵਾਲਾ ਜਿਹੜਾ ਟਾਈਮ ਹੈ ਸਾਡਾ ਅਕਤੂਬਰ ਨਵੰਬਰ ਦਸੰਬਰ ਦਾ, ਅਸੀਂ ਜ਼ਿਆਦਾ ਟਰੈਵਲ 'ਤੇ ਹੀ ਰਹਿੰਦੇ ਹਾਂ। ਜਦੋਂ ਆਪਾਂ ਟਰੈਵਲ 'ਤੇ ਰਹਿੰਦੇ ਹਾਂ ਤਾਂ ਸਾਡਾ ਜਿਹੜਾ ਹੈਲਥ ਕਾਰਡ ਹੈ ਓਨਟੈਰੀਓ ਤੋਂ ਬਾਅਦ ਕਵਰ ਨਹੀਂ ਕਰਦਾ। ਮੈਡੀਕਲ ਖਰਚੇ ਤੋਂ ਬਚਣ ਦੇ ਲਈ ਤੁਸੀਂ ਟਰੈਵਲ ਪਲੈਨ ਲੈਣਾ ਬਹੁਤ ਜ਼ਰੂਰੀ ਆ। ਜੇ ਤੁਸੀਂ ਇੱਕ ਵੀਕ ਲਈ ਪੂਰੀ ਫੈਮਿਲੀ ਨੇ, ਚਾਰ ਜਣੇ, ਦੋ ਹਸਬੈਂਡ ਵਾਈਫ ਦੇ ਬੱਚੇ ਬਾਹਰ ਜਾਂਦੇ ਆ, ਤਾਂ $35 ਦਾ ਜਿਹੜਾ ਪਲੈਨ ਆ ਉਹ ਜਿਹੜਾ ਟਰੈਵਲ ਪਲੈਨ ਆ ਤੁਹਾਨੂੰ ਹੈਲਥ ਕਾਰਡ ਬਾਹਰ ਕਵਰ ਕਰਦਾ, ਜਿਹਦੀ 5-5 ਲੱਖ ਦੀ ਪਰ ਹੈਡ ਦੀ ਕਵਰੇਜ ਹੁੰਦੀ ਆ। ਹੋਰ ਕੋਈ ਵੀ ਤੁਸੀਂ ਟਰੈਵਲ ਪਲੈਨ ਬਾਰੇ ਜਾਂ ਲਾਈਫ ਇੰਸ਼ੋਰੈਂਸ ਬਾਰੇ, ਕ੍ਰਿਟੀਕਲ ਇਲਨੈਸ ਡਿਸਬਿਲਟੀ ਬਾਰੇ ਜਾਣਕਾਰੀ ਲੈਣੀ ਆ ਤਾਂ ਵੀ ਮੈਨੂੰ ਬਿਨਾਂ ਝਿਜਕ ਕਾਲ ਕਰ ਸਕਦੇ ਹੋ 416-8446-56 'ਤੇ ਹੀ, ਮੈਸੇਜ ਵੀ ਕਰ ਸਕਦੇ ਹੋ। ਅਸੀਂ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹਾਂ ਜੀ। ਤੁਹਾਡਾ ਕੋਈ ਵੀ ਕੁਐਸਚਨ ਆ ਤਾਂ ਮੈਨੂੰ ਜਦੋਂ ਮਰਜ਼ੀ ਕਾਲ ਕਰ ਸਕਦੇ ਹੋ 416-8446-56-23 ਦੇ ਉੱਤੇ
0: ਜੀ। ਬਿਲਕੁਲ ਦੋਸਤੋ, ਅਤੇ ਆਓ ਫਿਰ ਜੁੜਦੇ ਹਾਂ ਉੱਥੋਂ ਦੀਆਂ ਪੰਜਾਬ ਤੋਂ, ਕੱਲ੍ਹ ਦੀ ਆ ਜਿਹੜੀ ਮਾਨਸਾ ਤੋਂ ਆ ਜਿਹੜੀ ਕੀ ਅਪਡੇਟ, ਕੀ ਡਿਵੈਲਪਿੰਗ ਸਟੋਰੀਜ਼ ਚੱਲ ਰਹੀ ਹੈ ਉਹਨੂੰ ਲੈ ਕੇ ਆ ਜਿਹੜੀ ਆਪਾਂ ਤੁਹਾਡੇ ਤੱਕ ਖਬਰਸਾਰ ਆ ਜਿਹੜੀ ਸਾਂਝੀ ਕਰਦੇ ਹਾਂ। ਅਤੇ ਨਾਲ ਦੀ ਨਾਲ ਜੰਤਰ ਮੰਤਰ ਦੇ ਵਿੱਚ ਜੋ ਦਿੱਲੀ ਦੇ ਵਿੱਚ ਧਰਨਾ ਚੱਲ ਰਿਹਾ ਉਹਦੇ ਕੀ, ਅਤੇ ਐਂਟੀ ਡਰੋਨ ਸਿਸਟਮ ਦਾ ਕਰਮਚਾਰੀ ਨਿਕਲਿਆ ਦੇਸ਼ ਦਾ ਸੌਦਾਗਰ, ਨਸ਼ੇ ਦਾ ਸੌਦਾਗਰ ਕਿਹਾ। ਅਤੇ ਹੁਣ ਜਿਹੜੀ ਇਹ ਥੋੜ੍ਹੀ ਜਿਹੀ ਅਪਡੇਟ ਆਈ ਹੈ, ਕਹਿੰਦੇ ਵੀ ਜਿਹਨੇ ਮਾਰਿਆ ਸੀਗਾ ਅਸ਼ਵਨੀ ਸੀਗਾ ਨਾਮ ਦਾ
1: ਜੀ, ਅਸ਼ਵਨੀ,
0: ਉਹਨੂੰ ਆ ਜਿਹੜਾ ਰਾਜਸਥਾਨ ਤੋਂ ਆ ਜਿਹੜਾ ਫੜ ਲਿਆ ਗਿਆ, ਗ੍ਰਿਫਤਾਰ ਕਰ ਲਿਆ ਗਿਆ, ਤੇ ਲੋਕਾਂ ਨੇ ਉਹਦਾ ਘਰ ਵੀ ਢਾ ਦਿੱਤਾ, ਦੁਕਾਨ ਆ ਜਿਹੜੀ ਉਸਨੂੰ ਪੁਲਿਸ ਨੇ ਹਜੇ ਆ ਜਿਹੜਾ ਬਚਾਇਆ ਹੋਇਆ, ਤੇ ਪਰ ਉੱਥੇ ਉਹਦੀ ਭੰਨ ਤੋੜ ਆ ਜਿਹੜੀ ਚੰਗੀ ਕਰ ਦਿੱਤੀ।
1: ਸ਼ਮੀ ਭਾਜੀ, ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਆ, ਦੇਖੋ ਹੁਣ ਕਹਿੰਦੇ ਹੁੰਦੇ ਬੱਚੇ ਨੂੰ ਜੇ ਮਾਂ ਪਿਓ ਸ਼ਹਿ ਦਿੰਦੇ ਆ ਤਾਂ ਉਹ ਕਹਿੰਦਾ ਉਸ ਚੀਜ਼ ਨੂੰ ਦੁਬਾਰਾ ਵਾਰ ਵਾਰ ਕਰਦਾ। ਇਹ ਚੀਜ਼ਾਂ ਪਿੱਛੇ ਮੈਂ ਵਾਲਾ ਨਹੀਂ ਕਹਿਣਾ ਚਾਹੁੰਦਾ ਵੀ ਕਿਸੇ ਨਾ ਕਿਸੇ ਬੈਕਬੋਨ ਦੇ ਪਿੱਛੇ ਕਿਸੇ ਨਾ ਕੋਈ ਉਹਦੇ ਨਾਲ ਲਿੰਕ ਸੀਗਾ ਜਿਹੜਾ ਉਹਨੇ ਸ਼ਰੇਆਮ ਗੋਲੀ ਏਦਾਂ ਚਲਾਈ ਆ, ਪਰ ਦੁਕਾਨ ਢਾਉਣ ਦੇ ਨਾਲ ਉਹਦੇ ਘਰ ਕਰਨ ਦੇ ਨਾਲ ਕੁਛ ਨਹੀਂ ਹੋਣਾ। ਗੌਰਮੈਂਟ ਨੂੰ ਅੱਖਾਂ ਖੋਲਣੀਆਂ ਪੈਣੀਆਂ, ਕੰਨ ਤੇ ਅੱਖਾਂ ਖੋਲ ਕੇ ਰੱਖ ਕੇ ਜੋ ਪੰਜਾਬ ਦੇ ਵਿੱਚ ਇਹ ਚੀਜ਼ਾਂ ਹੋ ਰਹੀਆਂ ਉੱਤੇ ਕਾਬੂ ਕਰਨਾ ਪੈਣਾ, ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਆਪਣੇ ਲਈ ਵਧੀਆ ਗੱਲਾਂ ਨਹੀਂ ਹੈਗੀਆਂ।
0: ਬਿਲਕੁਲ ਜੀ, ਬਿਲਕੁਲ ਸਹੀ ਗੱਲ ਹੈ। ਰਲੀ ਮਲੀ ਇਹ ਹੁੰਦੀ ਹੈ, ਜਿਹੜੇ ਅਸਲ ਹੈ ਜਿਹੜੇ ਵੱਡੇ ਮਗਰਮੱਛਾਂ ਬਚ ਜਾਂਦੇ ਤੇ ਛੋਟੀਆਂ ਮੱਛੀਆਂ ਫੜੀਆਂ ਜਾਂਦੀਆਂ। ਤੇ ਉੱਥੇ ਹੀ 2/3 ਆਫ ਦਾ ਟੋਰਾਂਟੋ ਆ ਜਿਹੜੇ ਉਹ ਕਹਿੰਦੇ ਵੀ ਬਾਈਕ ਲੇਨ ਆ ਜਿਹੜੀਆਂ ਮੇਜਰ ਸਟਰੀਟਸ ਤੋਂ ਆ ਜਿਹੜਾ ਹਟਾਇਆ ਜਾਵੇ, ਕਿਉਂਕਿ ਜਦੋਂ ਦੀਆਂ ਬਾਈਕ ਲੇਨ ਐਡ ਕੀਤੀਆਂ ਹੋਈਆਂ ਉਸ ਤੋਂ ਬਾਅਦ ਆ ਜਿਹੜਾ ਕੰਜੈਸ਼ਨ ਹੈ ਜਿਹੜਾ ਉਹ ਵਧਿਆ ਹੋਇਆ। ਸੋ ਇਹ ਵੀ ਇੱਕ ਅਪਡੇਟ ਹੈ, ਇਹ ਵੀ ਅੱਗੇ ਜਾ ਕੇ ਆਪਾਂ ਸਾਂਝੀ ਕਰਾਂਗੇ। ਤੇ ਆਓ ਫਿਰ ਹੁਣ ਚੱਲਦੇ ਹਾਂ ਜੀ ਪੰਜਾਬ, ਜਿੱਥੋਂ ਸਾਡੇ ਨਾਲ ਹਾਜ਼ਰ ਨੇ ਨਵਜੀਤ ਭਾਜੀ ਹੁਣੀ ਉੱਥੋਂ ਦੀਆਂ ਤਾਜ਼ਾ ਖਬਰਾਂ ਲੈ ਕੇ। ਸੋ ਆਓ ਵੈਲਕਮ ਕਰਦੇ ਹਾਂ ਭਾਜੀ, ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਜੀ। ਓ ਇੱਕ ਮੈਨੂੰ ਲੱਗਦਾ ਮਿਊਜ਼ਿਕ ਹੈ ਜਿਹੜਾ ਬੈਕਗਰਾਊਂਡ 'ਤੇ ਚੱਲਦਾ ਪਿਆ ਉਹਨੂੰ ਆਪਾਂ ਰੋਕ ਲਈਏ, ਅਤੇ ਉਸ ਤੋਂ ਬਾਅਦ ਨਵਜੀਤ ਭਾਜੀ ਹੋਣਾਂ ਦੇ ਨਾਲ ਆਪਾਂ ਗੱਲ ਕਰਦੇ ਹਾਂ। ਨਵਜੀਤ ਭਾਜੀ ਵੈਲਕਮ ਜੀ, ਐਨ ਗੁੱਡ ਮਾਰਨਿੰਗ ਭਾਜੀ, ਸੋਰੀ।
2: ਬਹੁਤ ਸ਼ੁਕਰੀਆ ਭਾਜੀ, ਸਤਿ ਸ਼੍ਰੀ ਅਕਾਲ ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਜੀ।
0: ਜੀ ਸਤਿ ਸ਼੍ਰੀ ਅਕਾਲ ਭਾਜੀ, ਸਤਿ ਸ਼੍ਰੀ ਅਕਾਲ। ਮਾਨਸਾ ਤੋਂ ਭਾਜੀ ਕੀ ਅਪਡੇਟ ਹੁਣ ਤੱਕ ਆ ਰਹੀ ਹੈ ਜੀ?
2: ਭਾਜੀ ਮਾਨਸਾ ਦੇ ਵਿੱਚ ਜੋ ਕੁਛ ਵੀ ਇਸ ਵੇਲੇ ਘਟਨਾਕ੍ਰਮ ਹੋ ਰਿਹਾ ਹੈ, ਜਿਸ ਹਿਸਾਬ ਨਾਲ ਪ੍ਰਸ਼ਾਸਨ ਨੇ ਸਖਤੀ ਕੀਤੀ ਹੈ ਤੇ ਲੋਕਾਂ ਦਾ ਗੁੱਸਾ ਜਿਹੜਾ ਸਿਖਰਾਂ ਤੇ ਹੈ, ਇਹ ਸਾਰੀਆਂ ਗੱਲਾਂ ਦੱਸਦੀਆਂ ਨੇ ਕਿ ਇਸ ਵੇਲੇ ਮਾਹੌਲ ਭਖਦਾ ਨਜ਼ਰ ਆ ਰਿਹਾ ਹੈ। ਇੱਕ ਪਾਸੇ ਜਿਹੜਾ ਘਰ ਸੀ ਉਸ ਸ਼ਖਸ ਦਾ ਜਿਹਦਾ ਨਾਂ ਅਸ਼ਵਨੀ ਹੈ, ਜਿਸਨੂੰ ਰਾਜਸਥਾਨ ਤੋਂ ਗ੍ਰਿਫਤਾਰ ਕੀਤਾ ਗਿਆ ਮਾਲਸਰ ਤੋਂ, ਤੇ ਉਹਦਾ ਜਿਹੜਾ ਘਰ ਆ ਉਹਦਾ ਅਗਲਾ ਹਿੱਸਾ ਤੋੜ ਦਿੱਤਾ ਗਿਆ, ਦੁਕਾਨ ਜਿਹੜੀ ਉਹਦੀ ਪੂਰੀ ਤੋੜ ਦਿੱਤੀ ਗਈ ਹੈ। ਜਦੋਂ ਦੁਕਾਨ ਤੋੜੀ ਸੀ ਤਾਂ ਉਸ ਵੇਲੇ ਅੱਗ ਵੀ ਲਾਈ ਗਈ ਲੋਕਾਂ ਵੱਲੋਂ, ਤੇ ਹੈਰਾਨੀ ਦੀ ਗੱਲ ਇਹ ਹੈ ਜਿਹੜਾ ਅਸ਼ਵਨੀ ਇਹ ਦਾਅਵੇ ਕਰਦਾ ਕਿ ਉਹਦੀ ਕੋਈ ਗਲਤੀ ਨਹੀਂ, ਉਹਨੂੰ ਜਾਣਬੁੱਝ ਕੇ ਵਸਾਇਆ ਗਿਆ ਸੀ, ਝੋਟਾ ਬਦਨਾਮ ਕਰਦਾ ਸੀ, ਉਸ ਸ਼ਖਸ ਦੀ ਦੁਕਾਨ ਚੋਂ ਜਦੋਂ ਢਾਈ ਗਈ ਤਾਂ ਨਸ਼ੀਲੀਆਂ ਗੋਲੀਆਂ ਮਿਲੀਆਂ, ਇਹ ਦਾਅਵਾ ਉੱਥੋਂ ਮੌਜੂਦ ਲੋਕਾਂ ਨੇ ਕੀਤਾ, ਤੇ ਸੋਸ਼ਲ ਮੀਡੀਆ ਤੇ ਉਹਨਾਂ ਨੇ ਲਾਲ ਤੇ ਚਿੱਟੇ ਰੰਗ ਦੇ ਉਹ ਕੈਪਸੂਲ ਦਿਖਾ ਦਿਖਾ ਕੇ, ਪੱਤੇ ਦਿਖਾ ਕੇ ਵਾਇਰਲ ਕੀਤਾ। ਦੇਖੋ ਜਿਹੜਾ ਕਹਿੰਦਾ ਸੀ ਏਦਾਂ ਦੀ ਕੋਈ ਗੱਲ ਨਹੀਂ, ਆਹ ਕਾਰਨਾਮੇ ਇੱਥੇ ਅਜੇ ਵੀ ਚੱਲਦੇ ਸੀ। ਇੱਕ ਗੱਲ ਤਾਂ ਪੱਕੀ ਹੋ ਗਈ ਹੈ ਕਿ ਉੱਥੇ ਗੈਰ ਕਾਨੂੰਨੀ ਤਰੀਕੇ ਨਾਲ ਨਸ਼ੀਲੀਆਂ ਗੋਲੀਆਂ ਦਾ ਜਿਹੜਾ ਬਿਜ਼ਨਸ ਸੀ, ਧੰਦਾ ਸੀ, ਜਿਹੜਾ ਲੰਬੇ ਸਮੇਂ ਤੋਂ ਚੱਲਦਾ ਉਹ ਸ਼ਰੇਆਮ ਚੱਲਦਾ, ਉਹ ਚੱਲ ਰਿਹਾ ਸੀਗਾ, ਇਸ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਹੁਣ ਦੂਸਰੀ ਗੱਲ, ਇਸ ਮਾਮਲੇ ਤੇ ਅੰਤਿਮ ਸੰਸਕਾਰ ਨੂੰ ਲੈ ਕੇ ਕੰਮ ਜਿਹੜਾ ਰੁਕਿਆ ਪਿਆ, ਲੋਕਾਂ ਨੇ ਜਿੱਥੇ ਅੰਤਿਮ ਸੰਸਕਾਰ ਕਰਨਾ ਸੀ ਪ੍ਰਸ਼ਾਸਨ ਨੇ ਕੋਸ਼ਿਸ਼ ਤਾਂ ਕੀਤੀ ਪਰ ਲੋਕਾਂ ਨੇ ਉੱਥੇ ਪਾਣੀ ਰੋੜਤਾ। ਇਸ ਮਾਮਲੇ ਤੇ ਮੈਨੂੰ ਸਭ ਤੋਂ ਵੱਡੀ ਹੈਰਾਨੀ ਉਦੋਂ ਹੋਈ ਹੈ ਜਦੋਂ ਲੀਡਰਾਂ ਨੇ ਇੱਥੇ ਸਿਆਸਤ ਕਰਨੀ ਸ਼ੁਰੂ ਕਰਤੀ ਹੈ। ਉੱਥੇ ਧਰਨਾ ਲੱਗਿਆ, ਉੱਥੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ, ਪਰ ਉੱਥੇ ਲੀਡਰਾਂ ਨੇ ਜਾ ਕੇ ਸਿਆਸੀ ਰੋਟੀਆਂ ਸੇਕਣੀਆਂ ਸ਼ੁਰੂ ਕਰ ਦਿੱਤੀਆਂ। ਕੰਮ ਹੀ ਇਹ ਹੁੰਦਾ ਵੈਸੇ, ਛੋਟੀਆਂ ਛੋਟੀਆਂ ਰੋਟੀਆਂ ਵੱਡੀਆਂ ਵੱਡੀਆਂ ਸਿਆਸੀ ਰੋਟੀਆਂ ਉਹਨਾਂ ਨੂੰ ਸੇਕਣੀਆਂ, ਦੋਸ਼ ਲਾਉਣੇ ਇੱਕ ਦੂਸਰੇ ਨੂੰ, ਲਾਓ ਕੌਣ ਰੋਕਦਾ, ਤਾਂ ਹੀ ਤਾਂ ਖਬਰ ਬਣੂਗੀ। ਪਰ ਸਵਾਲ ਇਹ ਹੈ ਜਿਹੜੇ ਨਸ਼ੇ ਦੇ ਕਰਕੇ ਮੌਤਾਂ ਹੋ ਰਹੀਆਂ ਉਹਦਾ ਕੀ ਕਹਿਣਾ? 2021 ਦੇ ਵਿੱਚ 78 ਮੌਤਾਂ, 2022 ਦੇ ਵਿੱਚ 144 ਮੌਤਾਂ, 2023 ਦੇ ਵਿੱਚ 99 ਮੌਤਾਂ, 2024 ਦੇ ਵਿੱਚ 106 ਮੌਤਾਂ, ਤੇ 2025 ਤੇ 26 ਦਾ ਅੰਕੜਾ ਅਜੇ ਤੱਕ ਸਾਹਮਣੇ ਆਇਆ ਨਹੀਂ। ਪਰ ਮੈਂ ਦਾਅਵੇ ਨਾਲ ਕਹਿਣਾ ਇਹਨਾਂ ਸਾਲਾਂ ਵਿੱਚ 300 ਤੋਂ ਵੱਧ ਮੌਤਾਂ ਓਵਰਡੋਸ ਦੇ ਕਰਕੇ ਹੋਈਆਂ, 417 ਮੌਤਾਂ ਤੁਸੀਂ ਓਵਰਡੋਸ ਨਾਲ ਸਿਰਫ ਲਾਓ। ਇਹ ਉਹ ਜਿਹੜੇ ਸਾਹਮਣੇ ਆਏ ਹੈ, ਇਹਨਾਂ ਦੇ ਵਿੱਚੋਂ ਬਹੁਤ ਸਾਰੇ ਅਜਿਹੇ ਵੀ ਜਿਹੜੇ ਗੱਲ ਲੁਕਾਉਣ ਦੇ, ਸਾਡੀ ਬਦਨਾਮੀ ਨਾ ਹੋਵੇ, ਬੇਇੱਜ਼ਤੀ ਨਾ ਹੋਵੇ। ਮੈਨੂੰ ਕਪੂਰਥਲੇ ਜ਼ਿਲ੍ਹੇ ਦਾ ਅੱਜ ਇੱਕ ਏਦਾਂ ਦੇ ਪਿੰਡ ਬਾਰੇ ਪਤਾ ਲੱਗਿਆ ਜਿੱਥੇ ਕੋਈ ਬੋਲਣ ਨੂੰ ਤਿਆਰ ਨਹੀਂ, ਅਫਸਰ ਜਾਣ ਨੂੰ ਤਿਆਰ ਨਹੀਂ, ਪੱਤਰਕਾਰ ਖਬਰ ਲਾਉਣ ਨੂੰ ਤਿਆਰ ਨਹੀਂ। ਆਖਿਰ ਕਾਰਨ ਕੀ ਹੈ? ਕਾਰਨ ਇਹੀ ਹੈ ਕਿ ਉੱਥੇ ਨਸ਼ਾ ਸ਼ਰੇਆਮ ਵਿਕਦਾ, ਤੀਸਰੇ ਚੌਥੇ ਨੂੰ ਮੌਤ ਹੁੰਦੀ ਪਈ ਹੈ ਤੇ ਉੱਥੇ ਗੱਲ ਲੁਕਾਉਣ ਦੀ ਕੋਸ਼ਿਸ਼ ਕੀਤੀ ਹੈ। ਹੁਣ ਮਾਨਸੇ ਦੇ ਮਾਮਲੇ ਦੇ ਵਿੱਚ ਵੀ ਇਹ ਕੁਛ ਹੋ ਰਿਹਾ। ਹੁਣ ਪ੍ਰਸ਼ਾਸਨ ਕਹਿੰਦਾ ਸੀ ਸਖਤੀ ਨਾਲ ਕਾਰਵਾਈ ਕਰਾਂਗੇ, ਮੁੱਖ ਮੰਤਰੀ ਸਾਹਿਬ ਨੇ ਮੀਟਿੰਗਾਂ ਦਾ ਸੱਦਾ ਦੇ ਦਿੱਤਾ, ਕਾਰਵਾਈ ਤੁਹਾਨੂੰ ਅੱਜ ਹੀ ਕਾਹਤੋਂ ਯਾਦ ਕਰਨ ਦੀ ਗੱਲ ਆਈ ਹੈ? ਤੁਸੀਂ ਪਹਿਲਾਂ ਕਿਉਂ ਨਹੀਂ ਕਾਰਵਾਈ ਕੀਤੀ? ਇਸ ਮਾਮਲੇ ਤੇ ਸ਼ਮਪਾ ਜੀ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ। ਪਰਿਵਾਰ ਕਹਿੰਦਾ ਸਾਨੂੰ ਇਨਸਾਫ ਚਾਹੀਦਾ, ਜਦੋਂ ਤੱਕ ਇਨਸਾਫ ਨਹੀਂ ਮਿਲਦਾ ਉਹ ਕਹਿੰਦੇ ਅਸੀਂ ਪਿੱਛੇ ਹਟਣ ਵਾਲੇ ਨਹੀਂ। ਤੋੜ ਫੋੜ ਹੋ ਰਹੀ ਹੈ, ਚੀਫ ਸੈਕਟਰੀ ਤੇ DGP ਤੋਂ ਜਵਾਬ ਜਿਹੜਾ ਹੈ ਇਸ ਮਾਮਲੇ ਵਿੱਚ ਮੰਗ ਲਿਆ ਗਿਆ। ਬਾਕੀ ਦੇਖਦੇ ਕਹਾਣੀ ਕਿੱਧਰ ਜਾਂਦੀ ਹੈ। ਲੀਡਰ ਪਹੁੰਚ ਰਹੇ ਉੱਥੇ ਤੇ ਲੀਡਰਾਂ ਨੇ ਤਾਂ ਖੁੱਲ ਕੇ ਕਿਸੇ ਨੇ ਨਹੀਂ ਭਰੋਸਾ ਦਿੱਤਾ ਕਿ ਅਸੀਂ ਨਸ਼ਾ ਖਤਮ ਕਰਾਂਗੇ। ਹਾਂ, ਇਹਨਾਂ ਜ਼ਰੂਰ ਕਹਿਤਾ ਕਿ ਜੋ ਹੋਇਆ ਘਟਨਾਕ੍ਰਮ ਮਾੜਾ ਹੋਇਆ।
0: ਜੀ ਪ੍ਰੀਤ ਭਾਜੀ ਜੀ ਆਏ ਨੂੰ ਸਤਿ ਸ਼੍ਰੀ ਅਕਾਲ।
3: ਹਾਂਜੀ ਭਾਜੀ ਸਰ, ਸਤਿ ਸ਼੍ਰੀ ਅਕਾਲ। ਇਹ ਸਾਲਾ ਸਰ ਪੈਂਦਾ ਜੀ ਰਾਜਸਥਾਨ ਚ, ਇੱਕ ਧਾਰਮਿਕ ਸਥਾਨ ਹੈ ਉੱਥੇ
0: ਜੀ,
3: ਉੱਥੋਂ ਜਾਣ ਦੀ ਪਤਾ ਲੱਗਿਆ ਵੀ ਇਹਨੂੰ ਅਰੈਸਟ ਕੀਤਾ। ਬਾਕੀ ਨਾ ਜਿਹੜੀ ਦੁਕਾਨ ਤੋੜੀ ਗਈ ਹੈ, ਮੇਰੇ ਆਪਦੇ ਵੀ ਹੋਇਆ ਵੀ ਉਹ ਤੋੜਨਾ ਨੀ ਚਾਹੀਦਾ, ਕਿ ਉਹਦੇ ਵਿੱਚ ਕਾਫੀ ਕੁਛ ਸੀਗਾ ਜਿਹੜਾ ਵੀ ਮੂਹਰੇ ਆ ਸਕਦਾ ਸੀਗਾ, ਹਨਾ, ਤੋੜਨ ਦੀ ਬਜਾਏ ਉਹ ਚੈੱਕ ਹੁੰਦੀ। ਤੇ ਜਿਹੜਾ ਘਰ ਤੋੜਿਆ ਗਿਆ ਉਹਦਾ ਇੱਕ ਪੁਰਾਣਾ ਘਰ ਸੀਗਾ, ਤੋੜਿਆ ਹੋ ਗਿਆ। ਗੌਰਮੈਂਟ ਵੀ ਇੱਥੇ ਜਿਹੜੀ ਭਗਵੰਤ ਮਾਨ ਸਰਕਾਰ

0: ਪਾਬੰਦੀਆਂ ਸਰਕਾਰ ਦੀਆਂ ਜੜਾਂ ਦੇ ਵਿੱਚ ਪੈ ਗਿਆ ਪੂਰੇ ਹੁਣ ਤੇਲ ਇਹ ਨੇ ਆਉਣੇ ਤੇ ਮੈਨੂੰ ਇਹ ਲੱਗਦਾ ਵੀ ਸਾੜ ਫੋਕ ਜਿਹੜੀ ਹੋ ਰਹੀ ਹੈ ਇਹਦੇ ਵਿੱਚ ਦੂਸਰੀਆਂ ਪਾਰਟੀਆਂ ਵੀ ਕਰਾਉਣਗੀਆਂ ਕਿਉਂਕਿ ਫੇਰ ਰਾਜ ਦੂਜਾ ਵੀ ਲਿਆਉਣਾ
1: ਜੀ ਜੀ
0: ਉੱਥੇ ਸਿਆਸਤ ਹੋ ਰਹੀ ਹੈ ਸਾੜ ਫੂਕ ਨਹੀਂ ਹੋਣੀ ਚਾਹੀਦੀ ਮੈਂ ਇਹ ਕਹਿੰਦਾ ਸਾੜ ਫੂਕ ਨਹੀਂ ਹੋਣੀ
1: ਚਾਹੀਦੀ ਜੀ ਸਤਿ ਸ਼੍ਰੀ ਅਕਾਲ ਜੀ ਭਾਜੀ ਇਹਦੇ ਉੱਤੇ ਕੋਈ ਟਿੱਪਣੀ
2: ਜੀ ਬਿਲਕੁਲ ਇਹਨਾਂ ਨੇ ਗੱਲ ਕੀਤੀ ਹੈ ਕਿ ਜਿਹੜੀ ਕੋਠੀ ਦੇ ਉੱਪਰ ਬਲਡੋਜ਼ਰ ਕਿਉਂ ਨਹੀਂ ਚੱਲਿਆ ਦੇਖੋ ਸੁਰੱਖਿਆ ਹੀ ਇੰਨੀ ਕੁ ਲਗਾਈ ਹੈ ਉਧਰਲੇ ਪਾਸੇ ਅਜੇ ਕੰਮ ਜਾਣ ਨਹੀਂ ਦਿੱਤਾ ਜਾ ਰਿਹਾ ਹਾਲਾਂਕਿ ਲੋਕਾਂ ਨੇ ਪਹੁੰਚਣ ਦੀ ਕੋਸ਼ਿਸ਼ ਕੀਤੀ ਆ ਮੈਂ ਉੱਥੇ ਜਿਹੜੇ ਸਾਡੇ ਦੋਸਤ ਜਾਂ ਪੱਤਰਕਾਰ ਸਾਥੀ ਮੌਜੂਦ ਹੈ ਉਹਨਾਂ ਨਾਲ ਸੰਪਰਕ ਵਿੱਚ ਪੁੱਛਿਆ ਉਹਨਾਂ ਨੂੰ ਉਧਰ ਨੂੰ ਜਾਣ ਦੀ ਕੋਸ਼ਿਸ਼ ਕਰਦੇ ਪਰ ਵੱਡੇ ਪੱਧਰ ਤੇ ਪੁਲਿਸ ਜਿਹੜੀ ਹੈ ਉੱਥੇ ਲੱਗੀ ਹੈ ਦੂਸਰਾ ਜਿਹੜਾ ਸਾਲਾਸਰ ਤੋਂ ਜਿੱਦਾਂ ਇਹਨਾਂ ਨੂੰ ਗ੍ਰਿਫਤਾਰ ਇਹਨੂੰ ਗ੍ਰਿਫਤਾਰ ਕੀਤਾ ਹੈ ਬੰਦੇ ਨੂੰ ਹੁਣ ਭੱਜ ਕੇ ਉੱਥੇ ਪਹੁੰਚਿਆ ਇੰਨੀ ਭੀੜ ਦੇ ਵਿੱਚੋਂ ਤਾਂ ਭੱਜ ਕੇ ਪਹੁੰਚਣਾ ਸੌਖਾ ਨਹੀਂ ਸੀ ਕੋਈ ਨਾ ਕੋਈ ਸ਼ਾਇਦ ਇਹਨੂੰ ਹੈਗੀ ਆ ਪੰਜਾਬ ਦੇ ਇੱਕ ਬਹੁਤ ਦੇ ਮੰਤਰੀ ਦਾ ਨਾਮ ਵੀ ਇਹਦੇ ਵਿੱਚ ਆ ਰਿਹਾ ਕੱਲ ਤੱਕ ਵਿਧਾਇਕ ਦਾ ਨਾਮ ਸੀ ਅੱਜ ਇੱਕ ਮੰਤਰੀ ਦਾ ਨਾਮ ਆ ਰਿਹਾ ਕਿ ਉਹਦਾ ਪਰਿਵਾਰਕ ਮੈਂਬਰ ਆ ਉਹਦਾ ਰਿਸ਼ਤੇਦਾਰ ਹੈ ਹਾਲਾਂਕਿ ਇਹਦੀ ਪੁਸ਼ਟੀ ਅਜੇ ਤੱਕ ਹੋਈ ਨਹੀਂ ਇਸ ਕਰਕੇ ਉਹਦਾ ਨਾਮ ਸਾਹਮਣੇ ਲੈ ਆ ਰਿਹਾ ਪਰ ਕੁਛ ਕੁ ਘੰਟਿਆਂ ਤੱਕ ਜਦੋਂ ਹੋ ਗਿਆ ਆਪਾਂ ਇਹਦਾ ਜ਼ਿਕਰ ਜ਼ਰੂਰ ਕਰਾਂਗੇ ਜੇ ਇਹ ਹੋਇਆ ਤਾਂ ਮੰਨ ਕੇ ਚੱਲੋ ਸਿੰਘ ਭਾਜੀ ਕੱਲ ਨੂੰ ਪੰਜਾਬ ਦੀ ਸਿਆਸਤ ਵਿੱਚ ਇੱਕ ਵੱਖਰਾ ਦਿਨ ਹੋਣਾ ਇੱਕ ਨਵਾਂ ਦਿਨ ਹੋਣਾ ਹਾਲਾਂਕਿ ਬਹੁਤ ਸਾਰੇ ਪਰਮਿੰਦਰ ਝੋਟੇ ਮਰਦੇ ਰਹਿਣਗੇ ਆਉਂਦੇ ਰਹਿਣਗੇ ਜੰਮਦੇ ਰਹਿਣਗੇ ਖਤਮ ਵੀ ਉਹਨਾਂ ਨੂੰ ਕੀਤਾ ਜਾਵੇਗਾ ਪਰ ਮੁਹਿੰਮ ਜੇਕਰ ਸ਼ੁਰੂ ਹੋ ਗਈ ਤਾਂ ਫਿਰ ਹਾਲਾਤ ਜਿਹੜੇ ਆ ਪੰਜਾਬ ਸਰਕਾਰ ਦੇ ਹੱਥੋਂ ਨਿਕਲਦੇ ਨਜ਼ਰ ਆ ਸਕਦੇ ਆ ਜਿਸ ਤਰ੍ਹਾਂ ਲੋਕਾਂ ਨੇ ਗੁੱਸਾ ਰੋਸ ਦਿਖਾਉਣਾ ਸ਼ੁਰੂ ਕਰਤਾ ਤੋੜ ਭੰਨ ਸ਼ੁਰੂ ਕੀਤੀ ਕੱਲ ਨੂੰ ਪੰਜਾਬ ਬੰਦ ਦਾ ਸੱਦਾ ਵੀ ਦਿੱਤਾ ਹਾਲਾਂਕਿ ਸ਼ਾਮ ਤੱਕ ਸਪਸ਼ਟ ਹੋਣਾ ਜੇ ਉਹ ਕਾਲ ਆ ਗਈ ਤਾਂ ਉਸ ਤੋਂ ਬਾਅਦ ਕੀ ਹਾਲਾਤ ਬਣਦੇ ਆ ਬਲਡੋਜ਼ਰ ਫੇਰ ਦਿੱਤਾ ਦੇਖੋ ਮੈਂ ਇਸ ਚੀਜ਼ ਦੇ ਬਿਲਕੁਲ ਹੱਕ ਦੇ ਵਿੱਚ ਨਹੀਂ ਗਾ ਕਿ ਤੁਸੀਂ ਘਰ ਤੇ ਕਿਸੇ ਦੇ ਬਲਡੋਜ਼ਰ ਫੇਰ ਦੋ ਨਾ ਸੁਪਰੀਮ ਕੋਰਟ ਦਾ ਹੀ ਇਹ ਹੁਕਮ ਹੈ ਆਗਿਆ ਇਜਾਜ਼ਤ ਹੈ ਪਰ ਇਹ ਯੂਪੀ ਵਾਲਾ ਜਿਹੜਾ ਦੌਰ ਚੱਲ ਪਿਆ ਨਾ ਇਹਨੂੰ ਵੀ ਲੋਕ ਇੱਕ ਵੱਖਰੀ ਵਿਚਾਰਧਾਰਾ ਨਾਲ ਦੇਖਦੇ ਆ ਕਿ ਪੰਜਾਬ ਦੇ ਵਿੱਚ ਵੀ ਇੱਕ ਵੱਖਰੀ ਵਿਚਾਰਧਾਰਾ ਦੇ ਲੋਕ ਜਿਹੜੇ ਆ ਨਾ ਉਹ ਭਾਰੂ ਹੋ ਰਿਹਾ ਸੁਪਰੀਮ ਕੋਰਟ ਵੱਲੋਂ ਹੁਕਮ ਦਿੱਤਾ ਗਿਆ ਸੀ ਕਿਸੇ ਦੇ ਘਰ ਤੇ ਬਲਡੋਜ਼ਰ ਚਲਾ ਨਹੀਂ ਸਕਦੇ ਇਹ ਵੀ ਇੱਕ ਟੈਕਨੀਕਲ ਪੁਆਇੰਟ ਹੈ ਕੱਲ ਨੂੰ ਮਾਮਲੇ ਨੂੰ ਲਟਕਾਇਆ ਵੀ ਜਾ ਸਕਦਾ ਚਾਹੀਦਾ ਤੇ ਇਹ ਸੀਗਾ ਕਿ ਬੰਦੇ ਨੂੰ ਗ੍ਰਿਫਤਾਰ ਕਰੋ ਚੋਰ ਨੂੰ ਤਾਂ ਫੜਨਾ ਚੋਰ ਮਾਂ ਨੂੰ ਵੀ ਫੜੋ ਪਰ ਉੱਥੇ ਜਿਹੜਾ ਆ ਛੋਟੀਆਂ ਛੋਟੀਆਂ ਮੱਛੀਆਂ ਉਹਨਾਂ ਨੂੰ ਫੜਿਆ ਜਾ ਰਿਹਾ ਮਗਰਮੱਛ ਤਾਂ ਅੱਜ ਵੀ ਘੁੰਮਦੇ ਪਏ ਆ ਕਿੱਥੋਂ ਨਸ਼ਾ ਆਇਆ ਕਿਹਨੂੰ ਫੋਨ ਕੀਤਾ ਕਿ ਤੁਸੀਂ ਫੋਰੈਂਸਿਕ ਜਾਂਚ ਕਰਾਈ ਹੈ ਕਿਹਦੇ ਨਾਲ ਗੱਲ ਹੋਈ ਸੀ ਜਿਹੜਾ ਅੰਦਰੋਂ ਬੰਦਾ ਜਿਹੜਾ ਪਹਿਲਾਂ ਡਰਦਾ ਡਰਦਾ ਪਿੱਛੇ ਗਿਆ ਉਹ ਅਚਾਨਕ ਐਡੀ ਜ਼ਿਆਦਾ ਸ਼ਹਿਰ ਦੇ ਵਿੱਚ ਕਿਹਦੀ ਸ਼ਹਿਰ ਤੇ ਆ ਗਿਆ ਕਹਿੰਦੇ ਉਹਨੂੰ ਚੱਕਤਾ ਕਿ ਚੱਕ ਦੇ ਕੰਮ ਤੋਂ ਕੁਛ ਨਾ ਕੁਛ ਤੇ ਇਸ ਮਾਮਲੇ ਗੜਬੜੀ ਹੈਗੀ ਹੈ ਉਹ ਸੱਚ ਸਾਹਮਣੇ ਆਉਣਾ ਚਾਹੀਦਾ
1: ਜੀ ਪਨੇਸਰ ਸਾਹਿਬ ਜੀ ਇਹਨੂੰ
3: ਸਤਿ ਸ਼੍ਰੀ ਅਕਾਲ ਜੀ ਦੋਨਾਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਤੇ ਪੱਤਰਕਾਰ ਸਾਹਿਬ ਨੂੰ ਵੀ ਸਤਿ ਸ਼੍ਰੀ ਅਕਾਲ
1: ਜੀ ਸਤਿ ਸ਼੍ਰੀ ਅਕਾਲ ਭਾਜੀ
3: ਮੈਂ ਪੁੱਛਣਾ ਸੀ ਜੀ ਜਿਹੜਾ ਕੱਲ ਨੂੰ ਬੰਦ ਦਾ ਸੱਦਾ ਦਿੱਤਾ ਕੀ ਪਤਾ ਲੱਗ ਜੂ ਕੱਲ ਨੂੰ ਜੇ ਬੰਦ ਤੇ ਵੀ ਇਹ ਸਰਕਾਰ ਦੁਆਰਾ ਆਊਗੀ ਕਿ ਨਹੀਂ ਆਊਗੀ ਨਾਲੇ ਇਹ ਗ੍ਰਿਫਤਾਰੀਆਂ ਬਾਰਸ ਪੰਜਾਬ ਦੇ ਤੇ ਉਹਨਾਂ ਦੀਆਂ ਕਿਉਂ ਕਰ ਰਹੇ ਨੇ ਬਾਰਸ ਪੰਜਾਬ ਦੀਆਂ ਵੀ ਤੇ ਕਿਸਾਨ ਯੂਨੀਅਨਾਂ ਦੀਆਂ ਪਲੀਜ਼ ਦੱਸੋਗੇ ਸਰ ਮੈਂ ਆਪਦੀਆਂ ਸੁਣਦਾ ਥੈਂਕ ਯੂ ਸਰ
1: ਜੀ ਜੀ ਭਾਜੀ
2: ਦੇਖੋ ਭਾਜੀ ਇਹ ਚੀਜ਼ ਆ ਕਿ ਕੱਲ ਨੂੰ ਜੇ ਬੰਦ ਦਾ ਸੱਦਾ ਆ ਵੀ ਗਿਆ ਇਹਦੇ ਨਾਲ ਇਹ ਤਾਂ ਸਪਸ਼ਟ ਨਹੀਂ ਹੋਣੀ ਸਥਿਤੀ ਕਿ ਸਰਕਾਰ ਕਿਹੜੀ ਬਣੂਗੀ ਕਿਹੜੀ ਨਹੀਂ ਸਰਕਾਰ ਦੇ ਉੱਪਰ ਦਬਾਅ ਜ਼ਰੂਰ ਬਣੇਗਾ ਪਰ ਦੂਸਰੀ ਗੱਲ ਜਿਹੜੀ ਤੁਸੀਂ ਪੁੱਛੀ ਹੈ ਕਿ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਕੁਛ ਕੁ ਲੀਡਰਾਂ ਨੂੰ ਲੋਕਾਂ ਨੂੰ ਜਾਂ ਸਮਰਥਕਾਂ ਨੂੰ ਤੇ ਕਿਸਾਨ ਆਗੂਆਂ ਨੂੰ ਕਿਉਂ ਹਿਰਾਸਤ ਵਿੱਚ ਲਿਆ ਜਾ ਰਿਹਾ ਜਾਂ ਘਰ ਨਜ਼ਰਬੰਦ ਕੀਤਾ ਜਾ ਰਿਹਾ ਉਹਦਾ ਕਾਰਨ ਕੀ ਹੈ ਕਾਰਨ ਸਭ ਤੋਂ ਵੱਡਾ ਇਹੀ ਹੈ ਕਿ ਵਾਰਿਸ ਪੰਜਾਬ ਦੀ ਜਥੇਬੰਦੀ ਨੇ ਤੇ ਕਿਸਾਨ ਯੂਨੀਅਨਾਂ ਨੇ ਬੰਦ ਦਾ ਸੱਦਾ ਦਿੱਤਾ ਹੁਣ ਉਹ ਇਹ ਪਹਿਲੀ ਵਾਰ ਨਹੀਂ ਗਾ ਉਹ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਸਰਗਰਮ ਭੂਮਿਕਾ ਨਿਭਾਉਂਦੀਆਂ ਨੇ ਵਾਰਿਸ ਪੰਜਾਬ ਦੀ ਜਥੇਬੰਦੀ ਇਸ ਵੇਲੇ ਮੈਂ ਨੀ ਕਹਿੰਦਾ ਸਾਰੇ ਪਰ ਕੁਛ ਕੁ ਵਿੱਚ ਇਸ ਤਰ੍ਹਾਂ ਦੇ ਹੈਗੇ ਜਿਹੜੇ ਗਰਮ ਖਿਆਲੀ ਹੈ ਹੁਣ ਗਰਮ ਖਿਆਲੀ ਦੀ ਪਰਿਭਾਸ਼ਾ ਇੱਥੇ ਦੋ ਤਰੀਕੇ ਨਾਲ ਇੱਕ ਤਾਂ ਸੁਭਾਅ ਦੇ ਗਰਮ ਹੈ ਤੇ ਦੂਸਰਾ ਉਹ ਵੀ ਲੋਕ ਹੈ ਜਿਹੜੇ ਮੂਵਮੈਂਟ ਵਿੱਚ ਸ਼ਾਮਿਲ ਸੀ 1984 ਤੋਂ ਬਾਅਦ ਦੀ ਮੂਵਮੈਂਟ ਸ਼ਾਮਿਲ ਸੀ ਉਹਨਾਂ ਨੇ ਵੀ ਸੱਦਾ ਦਿੱਤਾ ਹੁਣ ਜੇ ਉਹਨਾਂ ਨੂੰ ਘਰ ਦੇ ਵਿੱਚ ਨਜ਼ਰਬੰਦ ਕੀਤਾ ਗਿਆ ਤਾਂ ਮੰਨ ਕੇ ਚੱਲੋ ਉਹਨਾਂ ਨੂੰ ਪੁਲਿਸ ਚਾਹੁੰਦੀ ਹੈ ਕਿ ਬਾਹਰ ਨਾ ਨਿਕਲਣ ਰੋਸ ਪ੍ਰਦਰਸ਼ਨ ਨਾ ਹੋਵੇ ਇਹਨਾਂ ਦੇ ਕਹਿਣ ਤੇ ਪਬਲਿਕ ਨਾ ਇਕੱਠੀ ਹੋਵੇ ਪਰ ਸ਼ਮੀ ਭਾਜੀ ਕਿਸੇ ਦੇ ਕਹਿਣ ਤੇ ਰੁਕਣਾ ਨਹੀਂ ਇੱਕ ਛੋਟੇ ਜਿਹੇ ਸੱਦੇ ਤੋਂ ਬਿਨਾਂ ਹੀ ਜੇਕਰ ਮਾਨਸੇ ਦੇ ਵਿੱਚ ਐਡਾ ਵੱਡਾ ਇਕੱਠ ਹੋ ਸਕਦਾ ਅੱਜ ਦੂਸਰਾ ਦਿਨ ਆ ਬਾਜ਼ਾਰ ਬਿਲਕੁਲ ਬੰਦ ਹੈ ਕੱਲ ਵੀ ਬੰਦ ਰਹਿਣਾ ਆਉਂਦੇ ਦਿਨਾਂ ਨੂੰ ਵੀ ਰਹਿਣਾ ਪੰਜਾਬ ਦੇ ਬਾਕੀ ਹਿੱਸਿਆਂ ਵਿੱਚ ਬੰਦ ਦਾ ਅਸਰ ਨਾ ਹੋਵੇ ਇਸ ਕਰਕੇ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਕੁਛ ਜਿਹੜੇ ਸਮਰਥਕ ਹੈ ਉਹਨਾਂ ਨੂੰ ਨਜ਼ਰਬੰਦ ਕੀਤਾ ਜਾ ਰਿਹਾ ਬਾਕੀ ਮਾਹੌਲ ਮੈਂ ਫਿਰ ਕਹਿੰਦਾ ਭਖਣਾ ਆ ਕੱਲ ਨੂੰ ਕੋਈ ਇਹਦਾ ਸਿਆਸੀ ਲਾਹਾ ਵੀ ਲੈ ਸਕਦਾ ਸਾਡੇ ਕੋਲ ਦੇਸ਼ ਦੀਆਂ ਬਹੁਤ ਵੱਡੀਆਂ ਵੱਡੀਆਂ ਸਿਆਸੀ ਪਾਰਟੀਆਂ ਨੇ ਇੱਥੇ ਕੀ ਪਤਾ ਕਿਸੇ ਇਸ ਤਰ੍ਹਾਂ ਦੇ ਅੰਸਰ ਨੂੰ ਵਿੱਚ ਵਾੜ ਕੇ ਜੋ ਮਰਜ਼ੀ ਕਰਾ ਦੋ ਤੇ ਜੇ ਇਸ ਤਰ੍ਹਾਂ ਦੀ ਸਥਿਤੀ ਹੋ ਗਈ ਹੈ ਤੇ ਕੱਲ ਨੂੰ ਗੱਲ ਗਵਰਨਰ ਸਾਹਿਬ ਤੱਕ ਵੀ ਜਾਣੀ ਹੈ ਕਿ ਸੂਬੇ ਵਿੱਚ ਪਈ ਸਥਿਤੀ ਜਿਹੜੀ ਹੈ ਉਹ ਬਦਲਦੀ ਜਾ ਰਹੀ ਹੈ ਤੁਸੀਂ ਇੱਥੇ ਰਾਸ਼ਟਰਪਤੀ ਰਾਜ ਲਗਾ ਦੋ ਕਾਨੂੰਨ ਵਿਵਸਥਾ ਦੇ ਕਈ ਹਵਾਲੇ ਦਿੱਤੇ ਜਾ ਸਕਦੇ ਆ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਦਾ ਅਸਤੀਫਾ ਮੰਗਿਆ ਡੀਜੀਪੀ ਸਾਹਿਬ ਦਾ ਅਸਤੀਫਾ ਮੰਗ ਲਿਆ ਜਿਹੜਾ ਇੱਕ ਮੰਤਰੀ ਹੈ ਉਹਦਾ ਵੀ ਅਸਤੀਫਾ ਮੰਗਿਆ ਜਾ ਰਿਹਾ ਕੁਛ ਨਹੀਂ ਪਤਾ ਜੇ ਕੀ ਹੋਣਾ ਕਿਉਂਕਿ

0: ਦੋ ਚਾਰ ਮਿੰਟ ਦੇ ਵਿੱਚ ਹੀ ਕੋਈ ਖਬਰ ਆਉਂਦੀ ਹੈ ਤਾਂ ਮਾਹੌਲ ਬਦਲ ਜਾਂਦਾ। ਮੈਂ ਲਵਲੀ ਪ੍ਰੋਫੈਸ਼ਨ ਯੂਨੀਵਰਸਿਟੀ ਤੁਹਾਨੂੰ ਉਦਾਹਰਨ ਦਊਂਗਾ, ਉਸ ਦਿਨ ਉੱਥੇ ਰੇਪ ਹੋਇਆ ਕਿ ਨਹੀਂ ਹੋਇਆ ਅਜੇ ਤੱਕ ਇਹਨੂੰ ਸਪਸ਼ਟ ਨਹੀਂ ਗਾ, ਪਰ ਸੋਸ਼ਲ ਮੀਡੀਆ ਤੇ ਪਾਈ ਪੋਸਟੇ ਕਰਕੇ ਇੰਨਾ ਉੱਥੇ ਭੜਕਾਊਪਨ ਸ਼ੁਰੂ ਹੋ ਗਿਆ ਕਿ ਉੱਥੇ ਲੋਕਾਂ ਦੇ ਵਿੱਚ ਰੋਸ ਪ੍ਰਦਰਸ਼ਨ ਹੋ ਗਿਆ। ਵਿਦਿਆਰਥੀਆਂ ਨੇ ਭੰਨਤੋੜ ਸ਼ੁਰੂ ਕਰ ਦਿੱਤੀ ਇੱਕ ਛੋਟੀ ਜਿਹੀ ਸੋਸ਼ਲ ਮੀਡੀਆ ਦੀ ਪੋਸਟ ਤੋਂ। ਅੱਜ ਮਾਨਸਾ ਦੇ ਕੁਛ ਇਲਾਕਿਆਂ ਵਿੱਚ ਨੈੱਟ ਕਹਿੰਦੇ ਬੰਦ ਹੈ, ਜੇ ਇਸ ਤਰ੍ਹਾਂ ਦੀ ਗੱਲ ਹੈ ਤਾਂ ਫਿਰ ਸਮਝੋ ਕੱਲ ਨੂੰ ਕੁਛ ਵੱਡਾ ਹੋਣ ਵਾਲਾ ਹੈ
1: ਜੀ। ਤੇ ਪਤਾ ਚੱਲਿਆ ਕਹਿੰਦੇ ਐਂਟੀ ਡਰੋਨ ਸਿਸਟਮ ਦਾ ਕਰਮਚਾਰੀ ਹੈ ਜਿਹੜਾ ਨਿਕਲਿਆ ਦੇਸ਼ ਦਾ ਨਸ਼ੇ ਦਾ ਸੌਦਾਗਰ ਭਾਜੀ।
0: ਦੇਖੋ ਬੜੀ ਹੈਰਾਨੀ ਦੀ ਗੱਲ ਹੁੰਦੀ ਹੈ, ਸਾਡੇ ਸੂਬੇ ਦੇ ਵਿੱਚ ਇੱਕ ਪਾਸੇ ਇਹ ਗੱਲ ਕਹੀ ਜਾਂਦੀ ਹੈ ਕਿ ਯੁੱਧ ਨਸ਼ਿਆਂ ਦੇ ਵਿਰੁੱਧ ਅਸੀਂ ਚਲਾਉਂਦੇ ਪਏ, ਸਰਕਾਰ ਵੱਲੋਂ ਦਾਅਵਾ ਕੀਤਾ ਜਾ ਰਿਹਾ ਬਾਜ਼ ਅੱਖ ਐਂਟੀ ਡਰੋਨ ਸਿਸਟਮ ਇਹ ਜਿਹੜਾ ਚਲਾਇਆ ਜਾ ਰਿਹਾ। ਤੇ ਉਸ ਤੋਂ ਵੀ ਕਮਾਲ ਦੀ ਗੱਲ ਦੇਖੋ ਕਿ ਬਾਜ਼ ਅੱਖ ਬੈਨਰ ਜਿੱਤੇ ਬਣਿਆ ਆ ਉਹਦੇ ਹੇਠ ਕੌਮਾਂਤਰੀ ਸਰਹੱਦ ਤੇ ਖੜੀ ਕੀਤੀ ਇੱਕ ਐਂਟੀ ਡਰੋਨ ਸਿਸਟਮ ਵਾਲੀ ਬੱਸ, ਉਹਦੇ ਵਿੱਚ ਜਿਹੜਾ ਪੰਜਾਬ ਪੁਲਿਸ ਦਾ ਇੱਕ ਸਿਪਾਹੀ ਸੀ, ਸ਼ਾਇਦ ਉਹਦਾ ਨਾਮ ਕਰਮ ਸਿੰਘ ਹੈ, ਉਹਨੂੰ ਉੱਥੇ ਨਾਰਕੋਟਿਕਸ ਕੰਟਰੋਲ ਬਿਊਰੋ ਤੇ BSF ਨੇ ਰਾਸਤੇ ਫੜਿਆ ਉਹਨੂੰ, ਉਹ ਕਰਦਾ ਕੀ ਪਿਆ ਸੀਗਾ। ਦੂਸਰਾ ਜਿਹੜਾ ਉੱਥੇ ਲਾਗਲਾ ਪਿੰਡ ਹੈ 15 ਕਿਲੋ ਹੈਰੋਇਨ ਲੈ ਕੇ ਆਉਣੀ ਸੀ, ਵੇਚਣੀ ਸੀ, ਸੌਦਾ ਉਹਦਾ ਤੈਅ ਹੋਇਆ ਸੀਗਾ, ਕਰੋੜਾਂ ਰੁਪਏ ਦੀ ਇਹ ਜਿਹੜੀ ਹੈਰੋਇਨ ਉਹਦੇ ਕੋਲੋਂ ਫੜੀ ਗਈ ਹੈ। ਸ਼ਮੀ ਭਾਜੀ ਇਹ ਕਿਹੜਾ ਪਹਿਲੀ ਵਾਰੀ ਹੋਇਆ, ਮੈਂ ਤੁਹਾਨੂੰ 3 ਉਦਾਹਰਣਾਂ ਇੱਦਾਂ ਦੇ ਦਿੰਦਾ। ਪਿਛਲੇ ਸਾਲ ਅੰਮ੍ਰਿਤਸਰ ਤੋਂ ਇੱਕ ਸਵਿਫਟ ਗੱਡੀ ਆ ਰਹੀ ਸੀ, ਉਸ ਗੱਡੀ ਦੇ ਅਗਲੇ ਪਾਸੇ ਬੰਪਰ ਦੇ ਵਿੱਚ ਹੈਰੋਇਨ ਲੁਕਾ ਕੇ ਰੱਖੀ ਸੀ, ਫੜ ਹੋ ਗਏ ਬੰਦੇ। ਜਦੋਂ ਜਲੰਧਰ ਤੱਕ ਵੱਡੇ ਅਫਸਰ ਤੱਕ ਗੱਲ ਆਈ ਤਾਂ ਪਤਾ ਲੱਗਿਆ ਕਿ ਤਾਂ ਰੌਲਾ ਪਾ ਦਿੱਤਾ ਗਿਆ, ਜਿਹੜੇ ਲੋਕਾਂ ਨੇ ਫੜਿਆ ਤਸਵੀਰਾਂ ਉਹਨਾਂ ਦੇ ਕੋਲ ਸੀਗੀਆਂ, ਵੀਡੀਓ ਉਹਨਾਂ ਦੇ ਕੋਲ ਸੀਗੀਆਂ। ਅਚਾਨਕ ਇਹ ਗੱਲ ਸ਼ਾਂਤਮਈ ਤਰੀਕੇ ਨਾਲ ਠੰਡੇ ਵਾਸਤੇ ਕਿਉਂ ਪਾਤੀ ਗਈ ਅਜੇ ਤੱਕ ਪਤਾ ਨਹੀਂ ਲੱਗਿਆ ਇਸ ਚੀਜ਼ ਦਾ। ਇਸੇ ਤਰ੍ਹਾਂ ਯੂਪੀ ਤੋਂ ਇੱਕ ਪੰਜਾਬ ਪੁਲਿਸ ਦਾ ਮੁਲਾਜ਼ਮ ਤੇ ਇੱਕ ਕਾਂਸਟੇਬਲ ਬੀਬੀ, ਉਹ ਦੋਹੇ ਜਣੇ ਅਫੀਮ ਲਿਆ ਕੇ ਵੇਚਦੇ ਸੀਗੇ, ਉਹਨਾਂ ਨੂੰ ਗ੍ਰਿਫਤਾਰ ਕੀਤਾ। ਮੈਂ ਕਹਿੰਦਾ ਇਹ ਤਾਂ ਦੋ ਆ ਪਤਾ ਨੀ ਕਿੰਨੇ ਇਸ ਤਰ੍ਹਾਂ ਦੇ ਹੋਣਗੇ ਜਿਨ੍ਹਾਂ ਦੇ ਉੱਪਰ ਦੋਸ਼ ਲੱਗਦੇ ਆ। 3 ਦਿਨ ਪਹਿਲਾਂ ਇੱਕ ਬੰਦਾ ਫੜਿਆ ਪੰਜਾਬ ਪੁਲਿਸ ਦਾ ਮੁਲਾਜ਼ਮ ਸੀ, ਫਿਰ ਜਦੋਂ ਸ਼ਬਦ ਵਰਤਿਆ ਜਾਂਦਾ ਇਹਨਾਂ ਦੇ ਖਿਲਾਫ ਕੀ ਪ੍ਰਸ਼ਾਸਨ ਦੇ ਵਿੱਚ ਕੁਛ ਕਾਲੀਆਂ ਭੇਡਾਂ ਨੇ, ਤਾਂ ਫਿਰ ਕਈਆਂ ਨੂੰ ਗੁੱਸਾ ਵੀ ਲੱਗਦਾ। ਇਹ ਸ਼ਬਦ ਹੁਣ ਮੈਂ ਆਪਣੇ ਕੋਲੋਂ ਨੀ ਵਰਤਿਆ, ਮਾਨਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਤੱਕ ਹੀ ਗੱਲ ਗਈ ਹੈ ਕਿ ਇਹ ਸ਼ਬਦ ਨਾ ਵਰਤਿਆ ਜਾਵੇ, ਜਦੋਂ DGP ਸਾਹਿਬ ਵਰਤਦੇ ਆ, ਜਦੋਂ ਉਹਨਾਂ ਨੂੰ ਪਤਾ ਹੈ ਕਿ ਪ੍ਰਸ਼ਾਸਨ ਦੇ ਵਿੱਚ ਕੁਛ ਕਿਸ ਤਰ੍ਹਾਂ ਦੀਆਂ ਬਲੈਕ ਸ਼ੀਪਸ ਹੈ, ਕਾਲੀਆਂ ਭੇਡਾਂ ਆ, ਤੁਸੀਂ ਛਾਨਣਾ ਲਾਓ ਇੱਕ ਵਾਰੀ, ਕਰ ਦੋ ਬਾਹਰ, ਬੜੇ 6-6 ਫੁੱਟ ਦੇ ਸਾਡੇ ਕੋਲ ਗੱਭਰੂ ਹੈਗੇ ਆ, ਖੋਲਣ ਨਵੀਂ ਭਰਤੀ, ਅਗਲੇ ਕੰਮ ਕਰਨਗੇ ਤਨਦੇਹੀ ਨਾਲ ਕਰਨਗੇ। ਮੈਂ ਤੁਹਾਨੂੰ ਦੂਸਰੀ ਗੱਲ ਹੋਰ ਦੱਸ ਦਿੰਦਾ, ਮੈਂ ਪੰਜਾਬ ਪੁਲਿਸ ਤੇ ਸਾਨੂੰ ਕੋਈ ਸ਼ੱਕ ਨਹੀਂ, ਸਾਨੂੰ ਮਾਣ ਹੈ ਸਾਡੇ ਪੰਜਾਬ ਪੁਲਿਸ ਦੇ ਗੱਭਰੂਆਂ ਤੇ ਕਿ ਦਿਨ ਰਾਤ ਦੇਖੇ ਬਿਨਾਂ ਉਹ ਡਿਊਟੀ ਨਿਭਾਉਂਦੇ ਆ, ਪਰ ਗੁੱਸਾ ਉਸ ਵੇਲੇ ਆਉਂਦਾ ਹੈ, ਹੈਰਾਨੀ ਉਸ ਵੇਲੇ ਹੁੰਦੀ ਹੈ ਜਦੋਂ ਫਲੌਰ ਤੋਂ ਖਬਰ ਆਉਂਦੀ ਹੈ ਕਿ ਉੱਥੇ ਇੱਕ ਅਕੈਡਮੀ ਹੈ, ਉੱਥੇ ਨਸ਼ੇ ਦਾ ਕੰਮ ਚੱਲਦਾ ਪਿਆ। ਇਹ 4 ਸਾਲ ਪਹਿਲਾਂ ਇੱਕ ਬਹੁਤ ਵੱਡੀ ਪੰਜਾਬੀ ਅਖਬਾਰ ਨੇ ਖਬਰ ਕੀਤੀ ਕਿ ਉੱਥੇ 7 ਬੰਦੇ ਅਜਿਹੇ ਸੀ ਜਿਨ੍ਹਾਂ ਦੇ ਕੋਲੋਂ ਨਸ਼ਾ ਬਰਾਮਦ ਹੋਇਆ ਤਾਂ ਸੌਦਾਗਰ ਸੀਗੇ। ਸਾਰੇ ਪੰਜਾਬ ਦੇ ਵਿੱਚ ਬਹੁਤ ਸਾਰੇ ਅਜਿਹੇ ਮੁਲਾਜ਼ਮ ਆ ਜਿਹੜੇ ਧੀਆਂ ਦਾ ਵਿਆਹ ਕਰਦੇ ਆ, ਪੱਲਿਓਂ ਪੈਸੇ ਖਰਚ ਕੇ ਕਰਦੇ ਆ, ਬੱਚਿਆਂ ਨੂੰ ਪੜ੍ਹਾਉਂਦੇ ਆ। ਇੱਕ DSP ਅੰਮ੍ਰਿਤਸਰ ਜਿਸ ਤਰ੍ਹਾਂ ਦਾ ਜਿਹੜਾ ਜਿਹੜੇ ਕੱਪੜੇ ਵਰਤ ਲਏ ਆ, ਲੋਕਾਂ ਨੂੰ ਲੱਗਦਾ ਸਾਡੇ ਨਹੀਂ ਗਏ ਹੁਣ ਪਾਉਣ ਵਾਲੇ, ਉਹ ਕੱਪੜੇ ਠੀਕ ਕਰਾ ਕੇ ਲੋਕਾਂ ਤੱਕ ਪਹੁੰਚਾਉਂਦਾ ਜਿਹੜੇ ਲੋੜਵੰਦ ਨੇ। ਤੇ ਤੁਸੀਂ ਇਹ ਕੰਮ ਸੌਖੇ ਆ, ਸਮਾਜ ਸੇਵਾ ਵੀ ਕਰਦੇ ਆ, ਤੇ ਸਾਡੇ ਕੋਲ ਇਦਾਂ ਦੇ ਵੀ ਜਿਹੜੇ ਆਂਡਿਆਂ ਦੀਆਂ ਰੇੜੀਆਂ ਵਿੱਚ ਲੱਤਾਂ ਮਾਰਦੇ ਆ, ਸਬਜ਼ੀ ਦੀਆਂ ਰੇੜੀਆਂ ਲੱਤਾਂ ਮਾਰਦੇ ਆ, ਆਂਡੇ ਜੇਬ ਦੇ ਵਿੱਚ ਪਾ ਕੇ ਆਟੋ 'ਚ ਬਹਿੰਦੇ ਆ, ਸਾਡੇ ਕੋਲ ਤਾਂ ਤਰ੍ਹਾਂ ਤਰ੍ਹਾਂ ਦੇ ਆ। ਪਰ ਸਵਾਲ ਹੀ ਉੱਠਦਾ ਪਿਆ ਕਿ ਪੰਜਾਬ ਸਰਕਾਰ ਇੱਕ ਪਾਸੇ ਕਹਿੰਦੀ ਹੈ ਯੁੱਧ ਨਸ਼ਿਆਂ ਦੇ ਵਿਰੁੱਧ, ਤੇ ਐਂਟੀ ਡਰੋਨ ਸਿਸਟਮ ਬਾਜ਼ ਅੱਖ ਜਿੱਤੇ ਰੱਖੀ ਹੈ, ਉਹਦੇ ਵਿੱਚ ਹੀ ਏਦਾਂ ਦੇ ਕਾਂ ਬੈਠੇ ਆ ਜਿਹੜੇ ਠੂੰਗੇ ਮਾਰ ਮਾਰ ਕੇ ਲੋਕਾਂ ਦਾ ਨੁਕਸਾਨ ਕਰਦੇ, ਪ੍ਰਸ਼ਾਸਨ ਦਾ ਨੁਕਸਾਨ ਕਰਦੇ ਆ, ਕਿ ਉਹਨਾਂ ਦੇ ਖਿਲਾਫ਼ ਕਾਰਵਾਈ ਕੀਤੀ ਜਾਊਗੀ। 15 ਕਿਲੋ ਹੈਰੋਇਨ ਫੜੀ ਹੈ, ਖੁਦ ਵੀ ਨਸ਼ਾ ਕਰਨ ਦਾ ਆਦੀ ਹੈ। ਤੇ ਮੈਂ ਤੁਹਾਨੂੰ ਇੱਕ ਹੈਰਾਨੀ ਦੀ ਗੱਲ ਦੱਸ ਦਿੰਦਾ, ਬਹੁਤ ਸਾਰੇ ਪੰਜਾਬ ਪੁਲਿਸ ਦੇ ਮੁਲਾਜ਼ਮ ਇਸ ਵੇਲੇ ਹੈ ਜਿਨ੍ਹਾਂ ਤੇ ਦੋਸ਼ ਲੱਗਦੇ ਆ ਕਿ ਭਾਈ ਇਹ ਨਸ਼ੇ ਦਾ ਸੇਵਨ ਕਰਦੇ ਆ। ਕੁਛ ਤਾਂ ਉਹ ਆ ਜਿਹੜੇ ਚੈੱਕ ਕਰਦੇ ਕਰਦੇ ਆਦਤ ਜਿਹਨਾਂ ਨੂੰ ਪੈ ਗਈ ਹੈ। ਜੇ ਵਾਕਈ ਇਹ ਗੱਲ ਠੀਕ ਹੈ, DGP ਸਾਹਿਬ ਨੂੰ ਚਾਹੀਦਾ ਜਿਹੜੇ ਲੋਕ ਝੂਠ ਬੋਲੇ ਉਹਨਾਂ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ, ਜੇ ਨਹੀਂ ਤਾਂ ਤੁਸੀਂ ਇੱਕ ਵਾਰੀ ਜਾਂਚ ਕਰਾਓ, ਇਹਨਾਂ ਦਾ ਮੈਡੀਕਲ ਕਰਾਓ। ਜੇ ਲੋਕਾਂ ਦੇ ਮੂੰਹ ਦੇ ਵਿੱਚੋਂ ਯੰਤਰ ਜਿਹਾ ਪਾ ਕੇ ਕਹਿੰਦੇ ਫੂਕ ਮਾਰੋ ਅਸੀਂ ਚੈੱਕ ਕਰਨਾ ਸ਼ਰਾਬ ਪੀਤੀ ਹੈ ਕਿ ਨਹੀਂ ਪੀਤੀ, ਤੁਸੀਂ ਇੱਕ ਵਾਰ ਇਹਨਾਂ ਦੇ ਟੈਸਟ ਕਰਾ ਕੇ ਦੇਖੋ, ਫਿਟਨੈਸ ਟੈਸਟ ਕਰਾ ਕੇ ਤਾਂ ਦੇਖੋ, ਤੁਹਾਨੂੰ ਕਈ ਕੁਛ ਮਿਲਣਾ। ਸ਼ਰਾਬ ਦੇ ਆਦੀ ਕਈ ਨੇ, ਹੁਣ ਚਿੱਟੇ ਦੇ ਦੋਸ਼ ਵੀ ਲੱਗਦੇ ਆ, ਕਿਉਂਕਿ ਕੁਛ ਕੁ ਪੁਲਿਸ ਮੁਲਾਜ਼ਮ ਵਰਦੀ ਦੇ ਵਿੱਚ ਚਿੱਟਾ ਪੀਂਦੇ ਫੜੇ ਗਏ ਕਈ ਸਰਪੰਚਾਂ ਦੇ ਨਾਲ, ਤੇ ਜੇ ਹਾਲਾਤ ਇੱਥੋਂ ਤੱਕ ਪਹੁੰਚ ਗਏ ਆ, ਕਾਰਵਾਈ ਕਰਨ ਦੀ ਜ਼ਰੂਰਤ ਹੈ। ਇਹ ਐਂਟੀ ਡਰੋਨ ਸਿਸਟਮ ਦੀ ਗੱਲ ਤਾਂ ਚੱਲੀ ਸੀ ਕਿ ਰਾਖੀ ਕਰਨ ਦੇ ਲਈ, ਜੇ ਰਖਵਾਲੇ ਹੀ ਇਸ ਵੇਲੇ ਹਥਿਆਰੇ ਬਣਦੇ ਨਜ਼ਰ ਆ ਰਹੇ ਆ ਤਾਂ ਕੌਣ ਰਖਵਾਲਾ ਫਿਰ।
1: ਬਿਲਕੁਲ ਜੀ ਦੋਸਤੋ, ਪ੍ਰੋਗਰਾਮ ਦੇ ਹਿੱਸੇ ਸਪੋਂਸਰ ਕੀਤਾ ਜਾ ਰਿਹਾ ਹੋਮ ਆਟੋ ਇੰਸ਼ੋਰੈਂਸ, ਮਨਵੀਰ ਸਿੰਘ। ਤੁਸੀਂ ਹੋਮ ਆਟੋ ਇੰਸ਼ੋਰੈਂਸ ਬਾਬਤ ਕੋਈ ਵੀ ਕੋਟ ਲੱਭ ਰਹੇ ਹੋ, ਰਿਨਿਊਲ ਦੇਖ ਰਹੇ ਹੋ, ਤਾਂ ਇੱਕ ਵਾਰ ਮਨਵੀਰ ਸਿੰਘ ਹੋਣਾਂ ਨੂੰ ਵੀ ਆ ਜਿਹੜਾ ਕਾਲ ਕਰਕੇ ਦੇਖੋ। ਫਿਰ ਉਹਨਾਂ ਦਾ ਕਮਾਲ 6479 2492870 ਤੇ ਉੱਥੇ ਹੀ ਸਮਾਈਲਸ ਔਨ ਵੀਲਸ ਦੇ ਬਲਵੀਰ ਕੌਰ ਜੀ ਦੰਦਾਂ ਦਾ, ਆਪਣੇ ਤੀਥ ਦਾ, ਆਪਣੇ ਮੂੰਹ ਦਾ ਜ਼ਰੂਰ ਖਿਆਲ ਰੱਖੋ, ਕਿਉਂਕਿ ਬਹੁਤ ਸਾਰੀਆਂ ਜਿਹੜੀਆਂ ਸਰੀਰ ਨੂੰ ਬਿਮਾਰੀਆਂ ਉੱਥੋਂ ਹੀ ਲੱਗਦੀਆਂ ਨੇ। ਸੋ ਸਮਾਈਲਸ ਔਨ ਵੀਲਸ ਦੇ ਬਲਵੀਰ ਕੌਰ ਜੀ ਮੋਬਾਈਲ ਡੈਂਟਲ ਹਾਈਜੀਨ ਕੇਅਰ, ਸਾਰੀਆਂ ਹੀ ਇੰਸ਼ੋਰੈਂਸ ਕੰਪਨੀਆਂ ਦੇ ਨਾਲ ਕੰਮ ਕਰਦੇ ਨੇ। ਤੁਸੀਂ ਸਿਰਫ ਇੱਕ ਵਾਰ ਉਹਨਾਂ ਨੂੰ ਕਾਲ ਕਰਨੀ ਹੈ, ਇਹਨਾਂ ਨੇ ਆਪਣਾ ਡੈਂਟਲ ਟਰੱਕ ਤੁਹਾਡੇ ਡਰਾਈਵੇ 'ਤੇ ਲਾ ਦੇਣਾ, ਫਿਰ ਇੱਕ ਇੱਕ ਕਰਕੇ ਪਰਿਵਾਰਕ ਜੀ ਜਾ, ਕਈ ਵਾਰ ਘਰ ਦੇ ਵਿੱਚ ਬਜ਼ੁਰਗ ਹੁੰਦੇ ਆ ਜਿਹੜੇ ਤੁਰਨ ਫਿਰਨ ਤੋਂ ਅਸਮਰਥ ਹੁੰਦੇ ਆ, ਅਤੇ ਘਰ ਜਾ ਕੇ ਵੀ ਇਹ ਓਰਲ ਹੈਲਥ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ। ਸੋ ਸਮਾਈਲਸ ਔਨ ਵੀਲਸ ਬਲਵੀਰ ਕੌਰ ਜੀ, ਅਪੁਆਇੰਟਮੈਂਟ ਵਾਸਤੇ ਨੰਬਰ ਹੈ 6479960008 6479960008 'ਤੇ ਸੰਪਰਕ ਕੀਤਾ ਜਾ ਸਕਦਾ। ਤਲਵਿੰਦਰ ਜੱਜ ਭਾਜੀ, ਸਮਾਰਟ ਫਾਈਨੈਂਸ਼ੀਅਲ ਐਂਡ ਲੋਨ ਸਰਵਿਸਿਜ਼, ਤੁਸੀਂ ਟਰੱਕ ਟ੍ਰੇਲਰ ਦਾ ਲੋਨ ਲੈਣਾ, ਜਾਂ ਫਿਰ ਤੁਹਾਡੀ ਕੋਈ ਰਿਨਿਊਲ ਆ ਰਹੀ ਹੈ, ਜਾਂ ਫਿਰ ਤੁਸੀਂ ਇਹ ਜਿਹੜਾ ਘਰ ਲਿੱਤਾ ਅਤੇ ਮੋਰਗੇਜ ਇੱਕ ਭਰੋਸੇਯੋਗ ਨਾਮ ਦੇ ਭਾਲ ਦੇ ਵਿੱਚ ਹੋ, ਤਾਂ ਤਲਵਿੰਦਰ ਜੱਜ ਭਾਜੀ ਹੋਣਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ। ਲੰਬਾ ਤਜਰਬਾ ਆ, ਲਾਈਨ ਬਣਾਉਣਾ ਚਾਹੁੰਦੇ ਹੋ, ਇਕੁਇਟੀ ਘਰ ਦੇ ਵਿੱਚ ਹੈਗੀ ਹੈ, ਪਰ ਇਹ ਲੱਗਦਾ ਵੀ ਜੇ ਮੋਰਗੇਜ ਤੋੜੀ ਕਿਉਂਕਿ ਫਿਕਸ ਹੈ ਤਾਂ ਪੈਨਲਟੀ ਪੈ ਸਕਦੀ ਹੈ। ਬਹੁਤ ਸਾਰੇ ਇਹੋ ਜਿਹੇ ਪ੍ਰੋਡਕਟ ਨੇ ਤਲਵਿੰਦਰ ਜੱਜ ਭਾਜੀ ਹੋਣਾਂ ਕੋਲ ਵੀ ਉਹ ਤੁਹਾਡੇ ਪੈਨਲਟੀ ਵੀ ਨਹੀਂ ਪੈਣ ਦਿੰਦੇ, ਅਤੇ ਤੁਸੀਂ ਆ ਜਿਹੜੇ ਆਪਣੀ ਜੇ ਇਕੁਇਟੀ ਪਈ ਹੋਈ ਹੈ ਉਹ ਐਕਸੈਸ ਵੀ ਕਰ ਸਕਦੇ ਹੋ। ਸੋ ਤਲਵਿੰਦਰ ਜੱਜ ਜੀ ਹੋਣਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ 6479 2497 6475043297 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਅਤੇ ਭਾਜੀ ਆਪਾਂ ਕੁਇਕਲੀ ਇੱਕ ਲੈ ਲੈਂਦੇ ਹਾਂ, ਦਿੱਲੀ ਜੰਤਰ ਮੰਤਰ ਧਰਨਾ, ਇਹਦੇ 'ਤੇ ਕੀ ਅਪਡੇਟ ਆਈ ਹੋਈ ਹੈ ਜੀ?
0: ਦੇਖੋ, ਦਿੱਲੀ ਜੰਤਰ ਮੰਤਰ ਜਿਹੜਾ ਵਿਦਿਆਰਥੀਆਂ ਦਾ ਰੋਸ ਪ੍ਰਦਰਸ਼ਨ ਚੱਲਦਾ ਹੈ, ਕਾਂਗਰਸ ਦਾ ਪ੍ਰਦਰਸ਼ਨ ਹੋ ਰਿਹਾ, ਇਸੇ ਦੌਰਾਨ ਖਬਰ ਆਈ ਕਿ ਕਾਂਗਰਸ ਜਨਤਾ ਪਾਰਟੀ ਜਿਹੜੇ ਫਾਊਂਡਰ ਹੈ ਅਭਿਜੀਤ ਦੀਪਕੇ, ਉਹਨਾਂ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਸੀ। ਪਰ ਇਸ ਦੇ ਨਾਲ ਨਾਲ ਜਿਹੜੇ ਕੁਛ ਕੁ ਉਹਦੇ ਨਾਲ ਉਹਨਾਂ ਨਾਲ ਸੰਬੰਧਿਤ ਹੈ, ਸੌਰਵ ਤੇ ਆਸੂਤੋਸ਼, 5 ਦਿਨ ਲਈ ਤਿਹਾੜ ਜੇਲ੍ਹ ਚ ਭੇਜਿਆ ਗਿਆ। ਹੁਣ ਇਹ ਉਹ ਬੰਦੇ ਆ ਜਿਹੜੇ ਸ਼ੁਰੂਆਤੀ ਦੌਰ ਦੇ ਵਿੱਚ ਕਾਂਗਰਸ ਜਨਤਾ ਪਾਰਟੀ ਦੇ ਨਾਲ ਜੁੜੇ। ਪਰ ਮੈਂ ਇਹ ਖਬਰ ਤੇ ਚਰਚਾ ਕਿਉਂ ਕਰ ਰਿਹਾ, ਕਿਉਂਕਿ ਇਹਨਾਂ ਨੇ ਕੋਈ ਬਹੁਤ ਵੱਡਾ ਜ਼ੁਰਮ ਨਹੀਂ ਕੀਤਾ। ਇਹਨਾਂ ਨੇ ਤਿਰੰਗਾ ਝੰਡਾ ਜਿਹੜਾ ਸੀ ਜੰਤਰ ਮੰਤਰ ਤੇ ਸਮਝਿਆ ਜਾ ਰਿਹਾ ਤੇ ਇਹਨਾਂ ਬੰਦਿਆਂ ਨੂੰ ਜੇਲ੍ਹ ਦੇ ਵਿੱਚ ਡੱਕਿਆ ਜਾ ਰਿਹਾ। ਤੁਸੀਂ ਹੈਰਾਨੀ ਦੀ ਗੱਲ ਦੇਖੋ, ਇਹ ਲੋਕਤੰਤਰ ਨਾਲ ਘਾਣ ਹੈ, ਲੋਕਤੰਤਰ ਦਾ ਕਤਲ ਹੋ ਰਿਹਾ। ਅੱਜ ਕੁਛ ਕੁ ਵਿਦਿਆਰਥੀਆਂ ਨੂੰ ਲੈ ਕੇ ਰਾਹੁਲ ਗਾਂਧੀ ਜਿਹੜੇ ਪ੍ਰੋਟੈਸਟਰ ਸੀਗੇ ਉਹਨਾਂ ਨੂੰ ਲੈ ਕੇ ਪ੍ਰੈਸ ਕਾਨਫਰੰਸ ਕਰ ਰਹੇ ਸੀ। ਪੁਲਿਸ ਦੇ ਉੱਪਰ ਕਈ ਤਰ੍ਹਾਂ ਦੇ ਦੋਸ਼ ਲਾਏ ਆ। ਬਹੁਤ ਸਾਰੀਆਂ ਵਿਦਿਆਰਥੀਆਂ ਨੇ ਕਿਹਾ ਕਿ ਉੱਥੇ ਕੁਛ ਗੁੰਡੇ ਲੋਕ ਸ਼ਾਮਲ ਹੋਏ ਸੀ ਜਿਨ੍ਹਾਂ ਦੇ ਕਹਿਣ ਤੇ ਸਾਨੂੰ ਹਿਰਾਸਤ ਵਿੱਚ ਲਿਆ ਗਿਆ। ਸਾਡੇ ਬਹੁਤ ਸਾਰੀਆਂ ਵਿਦਿਆਰਥੀਆਂ ਸੀਗੀਆਂ ਜਿਨ੍ਹਾਂ ਦੇ ਨਾਲ ਗਲਤ ਭਾਵਨਾ ਦੇ ਨਾਲ ਉਹਨਾਂ ਨੂੰ ਟੱਚ ਕੀਤਾ ਗਿਆ। ਉਹ ਤਾਂ ਪ੍ਰੋਟੈਸਟ ਕਰ ਰਹੇ ਸੀਗੇ ਪਰ ਉਹਨਾਂ ਪ੍ਰਾਈਵੇਟ ਥਾਵਾਂ ਤੇ ਲੱਤਾਂ ਮਾਰੀਆਂ ਗਈਆਂ। ਇਹ ਜਿਹੜਾ ਕੁੜੀਆਂ ਨੇ ਦੋਸ਼ ਲਾਇਆ, ਦਿੱਲੀ ਪੁਲਿਸ ਦੇ ਉੱਪਰ ਵੀ ਦੋਸ਼ ਲੱਗੇ ਆ। ਇਹ ਮਾਮਲਾ ਗੰਭੀਰ ਹੈ ਕਿ ਵਿਦਿਆਰਥੀਆਂ ਨੇ ਆਪਣੇ ਹੱਕਾਂ ਲਈ ਗੱਲ ਕਰ ਦਿੱਤੀ, ਉਹਨਾਂ ਨੂੰ ਕੁੱਟਣਾ ਸ਼ੁਰੂ ਕਰ ਦਿਓ, ਉਹਨਾਂ ਨੂੰ ਲੁੱਟਣਾ ਸ਼ੁਰੂ ਕਰ ਦਿਓ। ਇਹ ਜੋ ਕੁਛ ਵੀ ਹੋ ਰਿਹਾ ਸਾਨੂੰ ਜਵਾਬ ਦੇਣਾ ਪੈਣਾ। ਵਿਰੋਧੀ ਦਲ ਨੇ ਸਾਫ਼ ਕਹਿਤਾ ਕਿ ਗਣੇਸ਼ ਕੁਮਾਰ ਜਦੋਂ ਤੱਕ ਅਸਤੀਫਾ ਨਹੀਂ ਦਿੰਦੇ ਅਸੀਂ ਪਿੱਛੇ ਹਟਣ ਵਾਲੇ ਨਹੀਂ, ਜਿੰਨੇ ਮਹੀਨੇ ਲੱਗ ਜਾਣ ਉਦ ਤੱਕ ਦੇਖਾਂਗੇ। ਜੇ ਇਹ ਅਸਤੀਫਾ ਦਿੱਤਾ ਜਾਂਦਾ ਹੈ ਜਾਂ ਵਿਰੋਧੀ ਧਿਰ ਕਾਮਯਾਬ ਹੋ ਜਾਂਦੀ ਹੈ ਤਾਂ ਭਾਰਤ ਦੀ ਰਾਜਨੀਤੀ ਵਿੱਚ ਇਹ ਵੀ ਇੱਕ ਰੰਗ ਬਦਲਦਾ ਤੇ ਵੱਖਰਾ ਦੇਖਣ ਨੂੰ ਮਿਲਣਾ ਹੈ, ਕਿਉਂਕਿ ਮੋਦੀ ਸਰਕਾਰ, ਕੇਂਦਰ ਸਰਕਾਰ, ਮੋਦੀ ਤੇ ਅਮਿਤ ਸ਼ਾਹ ਹੋਰਾਂ ਦੀ ਜੋੜੀ ਕਈ ਵਾਰ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਹੁੰਦੀ ਕਿ ਅਸੀਂ ਫੈਸਲੇ ਪਲਟਣੇ ਆ। ਪਰ ਜੇ ਵਿਰੋਧ ਦੇ ਸਾਹਮਣੇ ਪਲਟਣੇ ਪੈਂਦੇ, ਜਿੱਦਾਂ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੂੰ ਅਸਤੀਫਾ ਦੇਣਾ ਪਿਆ ਸੀ, ਗਣੇਸ਼ ਕੁਮਾਰ ਦਿੰਦੇ ਆ, ਸਰਕਾਰ ਨੂੰ ਲੱਗੇਗਾ ਕਿ ਸ਼ਾਇਦ ਬੇਇੱਜ਼ਤੀ ਹੋਈ ਹੈ। ਪਰ ਲੋਕਤੰਤਰ ਦੇ ਵਿੱਚ ਇਹਨੂੰ ਬਹੁਤ ਵੱਡੀ ਜਿੱਤ ਸਮਝਿਆ ਜਾਵੇਗਾ। ਹਾਲਾਤ ਇੱਕ ਦਿਨ ਤੱਕ ਸਥਿਤੀ ਸਪਸ਼ਟ ਹੋ ਜਾਣੀ ਹੈ, ਪਰ ਵਿਦਿਆਰਥੀਆਂ ਦਾ ਤੇ ਕਾਂਗਰਸ ਦਾ ਅਜੇ ਤੱਕ ਪ੍ਰਦਰਸ਼ਨ ਚੱਲ ਰਿਹਾ ਹੈ।
1: ਜੀ ਬਹੁਤ ਬਹੁਤ ਧੰਨਵਾਦ ਭਾਜੀ, ਥੈਂਕ ਯੂ ਜੀ, ਥੈਂਕ ਯੂ ਨਵਜੀਤ ਭਾਜੀ। ਸੋ ਦੋਸਤੋ, ਇਹ ਸੀਗੀਆਂ ਉੱਥੋਂ ਦੀਆਂ ਤਾਜ਼ਾ ਤਰੀਨ ਖਬਰਾਂ, ਅਤੇ ਇੱਕ ਹੈ ਜਿਹੜੀ ਇਸ ਤੋਂ ਬਾਅਦ ਪਹਿਲਾਂ ਵੀ ਆਪਾਂ ਅੱਜ ਦੇ ਮੁੱਦੇ ਅਤੇ ਵਿਸ਼ੇ 'ਤੇ ਜਾਈਏ। US ਪ੍ਰੈਜੀਡੈਂਟ ਡੋਨਲਡ ਟਰੰਪ ਵੱਲੋਂ ਆ ਜਿਹੜਾ ਇੱਕ ਉਹਨਾਂ ਦੇ ਟਰੂਥ ਸੋਸ਼ਲ ਅਕਾਊਂਟ ਹੈ ਉਹਦੇ 'ਤੇ ਇੱਕ ਵੀਡੀਓ ਪਾਈ ਗਈ, 41 ਸੈਕਿੰਡ ਦੀ, 41 ਸੈਕਿੰਡ ਦੀ ਉਹ ਵੀਡੀਓ, ਜਿਹਦੇ ਵਿੱਚ UK ਬ੍ਰਿਟੇਨ ਦੀ ਹੈ ਉੱਥੇ ਇੱਕ ਟਾਈਗਰ ਵੱਲੋਂ ਇੱਕ ਵਿਅਕਤੀ ਨੂੰ ਹੈ ਜਿਹੜਾ ਮਾਰਿਆ ਗਿਆ ਅਤੇ ਉਸ ਦੀ ਵੀਡੀਓ ਪਾਈ ਗਈ ਕਿ ਹੈਰਾਨੀ ਇਹ ਹੈ ਵੀ ਇਹ ਵੀਡੀਓ ਰੈਪਿਡ ਰਿਸਪੋਂਸ 47 ਉਹਨਾਂ ਵੱਲੋਂ ਵੀ ਉਹ ਜਿਹੜਾ ਇੱਕ ਯੂਨਿਟ ਹੈ ਉਹਨਾਂ ਵੱਲੋਂ ਵੀ ਹੈ ਜਿਹੜਾ ਇਹ ਸ਼ੇਅਰ ਕੀਤੀ ਗਈ ਹੈ ਸੋ ਬੈਕਲੈਸ਼ ਇਸ ਟਾਈਮ ਸਾਹਮਣਾ ਕਰ ਰਹੇ ਨੇ ਕਈ ਲੋਕ ਹੈ ਜਿਹੜਾ ਹੈ ਉਹਨਾਂ ਨੂੰ ਟ੍ਰੋਲ ਕਰ ਰਹੇ ਨੇ ਵੀ ਭਾਈ ਸੰਸਾਰ ਦੇ ਵਿੱਚ ਉਹਨਾਂ ਦੀਆਂ ਗਲਤ ਨੀਤੀਆਂ ਕਰਕੇ ਇੰਨੇ ਲੋਕ ਮਰ ਰਹੇ ਨੇ ਅਤੇ ਤੁਸੀਂ ਆ ਜਿਹੜਾ ਆਹ ਸ਼ੇਅਰ ਵੱਲੋਂ ਆ ਜਿਹੜਾ ਇੱਕ ਵਿਅਕਤੀ ਨੂੰ ਮਾਰੇ ਜਾਣ ਦੀ ਜਿਹੜੀ ਵੀਡੀਓ ਪਾ ਰਹੇ ਹੋ ਕਿੰਨਾ ਜ਼ਿਆਦਾ ਗੈਰ ਜ਼ਿੰਮੇਵਾਰ ਨਾਲ ਜਿਹੜੇ ਆ ਕੰਮ ਹੋ ਰਿਹਾ ਆ ਸੋ ਇਹਦੇ 'ਤੇ ਜਿਹੜੇ ਕਈ ਆ ਕਰਦੇ ਤੁਹਾਨੂੰ ਪਤਾ ਪਰ ਟਰੰਪ ਸਾਹਿਬ ਨੂੰ ਕੋਈ ਹੈ ਉਹਨਾਂ ਦੇ ਕੰਨੀ ਜੂ ਨਹੀਂ ਸਰਕਦੀ ਉਹ ਕਹਿੰਦੇ ਜੋ ਕਰਨਾ ਉਹ ਕਰਨਾ ਹੀ ਹੈ ਚਲੋ ਮਿਡ ਟਰਮ ਇਲੈਕਸ਼ਨਸ ਆ ਜਿਹੜੀਆਂ ਅਗਲੇ ਮਹੀਨੇ ਹੋਣ ਜਾ ਰਹੀਆਂ ਨੇ ਉਹਦੇ ਵਿੱਚ ਵੀ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਜਾਣਾ ਆ ਪਰ ਇੱਦਾਂ ਦੀ ਆ ਜਦੋਂ ਉਹ ਪਾਉਂਦੇ ਸਮੇਂ ਇੱਦਾਂ ਦੀ ਉਹ ਟਰੁੱਥ ਸੋਸ਼ਲ ਆਪਣੇ ਜਿਹੜਾ ਸੋਸ਼ਲ ਅਕਾਊਂਟ ਪਲੈਟਫਾਰਮ ਆ ਉੱਤੇ ਪਾਉਂਦੇ ਰਹਿੰਦੇ ਨੇ ਇਸ ਕਰਕੇ ਉਹਨਾਂ ਦੀ ਹੁਣ ਦੇਖੋ ਅਪਰੂਵਲ ਰੇਟਿੰਗ ਵੀ ਹੈ ਜਿਹੜੀ ਬਹੁਤ ਥੱਲੇ ਹੈ ਉਹਦੇ 'ਤੇ ਗਿਰਾਵਟ ਆ ਚੁੱਕੀ ਹੈ ਕਈ ਜਗ੍ਹਾ ਜਿਹੜੇ ਸੈਨੇਟਰ ਹੈ ਕਈ ਰਿਪਬਲਿਕਨ ਉਹ ਆ ਜਿਹੜੇ ਡੈਮੋਕਰੇਟ ਤੋਂ ਆ ਜਿਹੜੇ ਪਿੱਛੇ ਚੱਲ ਰਹੇ ਨੇ ਅਤੇ ਕਈਆਂ ਸੈਨੇਟਰਾਂ ਨੇ ਆਪਣੇ ਟਰੰਪ ਸਾਹਿਬ ਤੋਂ ਆ ਜਿਹੜੇ ਨਾਤੇ ਤੋੜ ਲਏ ਆ ਵੀ ਭਾਈ ਉਹਨਾਂ ਦੀ ਪੋਲਿਸੀਜ਼ ਦੇ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਅਸੀਂ ਆ ਜਿਹੜਾ ਅਗੇਂਸਟ ਹੈ ਉਹਨਾਂ ਦੇ ਇੱਦਾਂ ਦੀ ਪੋਲਿਸੀਜ਼ 'ਤੇ ਸੋ ਆਉਣ ਵਾਲੇ ਸਮੇਂ ਦੇ ਵਿੱਚ ਦੇਖਦੇ ਹਾਂ ਵੀ ਜੇ ਮਿਡ ਟਰਮ ਇਲੈਕਸ਼ਨਸ ਹੈ ਜਿਹੜਾ ਉੱਦਾਂ ਤਾਂ ਜ਼ਿਆਦਾਤਰ ਇਤਿਹਾਸ ਜੇ ਫਰੋਲਿਆ ਜਾਵੇ ਜਿਹੜੀ ਸੱਤਾਧਰ ਪਾਰਟੀ ਹੁੰਦੀ ਹੈ ਉਹ ਇਹਨਾਂ ਇਲੈਕਸ਼ਨਸ ਦੇ ਵਿੱਚ ਹਾਰੀ ਹੀ ਹਾਰੀ ਹੈ ਸੋ ਜੇ ਇਸ ਵਾਰ ਹੈ ਜਿਹੜਾ ਇੱਦਾਂ ਹੋ ਜਾਂਦਾ ਆ ਡੈਮੋਕਰੇਟਸ ਹੈ ਜਿਹੜਾ ਕਾਂਗਰਸ ਦੇ ਵਿੱਚ ਭਾਰੀ ਹੋ ਜਾਂਦੇ ਨੇ ਫਿਰ ਆ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਸ਼ਾਇਦ ਥੱਲ ਪਾ ਸਕਦੀ ਹੈ ਇਹ ਐਕਸਪਰਟਸ ਦਾ ਕਹਿਣਾ ਹੈ ਅਤੇ ਭਾਜੀ ਆਪਾਂ ਜਿਹੜੀ ਅੱਜ ਖਬਰ ਕਰਨੀ ਆ ਉਹਦੇ ਵੱਲ ਵੀ ਜਾਵਾਂਗੇ ਉਸ ਤੋਂ ਬਾਅਦ ਆਪਾਂ ਸਾਡੇ ਜਿਹੜੇ ਸਰੋਤੇ ਆ ਉਹਨਾਂ ਦੀਆਂ ਕਾਲਸ ਵੀ ਲਵਾਂਗੇ ਹਰਬੰਤ ਭਾਜੀ ਹੁਣ ਦਾ ਮੈਸੇਜ ਆਇਆ ਕਹਿੰਦੇ ਗੁੱਡ ਮਾਰਨਿੰਗ ਜੀ ਮੈਂਟਲ ਹੈਲਥ ਇਜ਼ ਇਸ਼ੂ ਇਜ਼ ਹੋਲ ਦੇਅਰ ਮੈਨੀ ਸਮਾਲ ਚਿਲਡਰਨ ਕਮਿਟਿੰਗ ਸੁਸਾਈਡ ਬਿਲਕੁਲ ਇਹ ਹੈ ਜਿਹੜਾ ਇੱਕ ਇਹੋ ਜਿਹੀ ਬਿਮਾਰੀ ਹੈ ਜਿਹਦੇ 'ਤੇ ਜ਼ਿਆਦਾ ਗੱਲ ਨਹੀਂ ਕੀਤੀ ਜਾ ਰਹੀ ਸੋ ਇਸ 'ਤੇ ਜ਼ਰੂਰ ਉਹ ਜਿਹੜਾ ਪਿਤਾ ਆ ਉਹਨੇ 8000 ਕਿਲੋਮੀਟਰ ਹੈ ਜਿਹੜਾ ਦੌੜਿਆ ਕਹਿੰਦਾ ਮੈਂ ਇਹ ਨਹੀਂ ਦੇਖਿਆ ਵੀ ਮੈਂ 8000 ਕਿਲੋਮੀਟਰ ਦੌੜਿਆ ਮੈਂ ਇਹ ਦੇਖਿਆ ਮੈਂ ਕਿੰਨੇ ਲੋਕਾਂ ਦੇ ਨਾਲ ਕਨੈਕਟ ਹੋ ਪਾਇਆ ਕਿਉਂਕਿ ਕਹਿੰਦਾ ਵੀ ਜਦੋਂ ਮੈਂ ਛੋਟਾ ਸੀਗਾ ਮੈਂ ਵੀ ਮੈਂਟਲ ਹੈਲਥ ਇਸ਼ੂਸ ਦੇ ਨਾਲ ਬਹੁਤ ਜੂਝਿਆ ਅਤੇ ਉਸ ਵਕਤ ਤਾਂ ਇਹਦੇ ਬਾਬਤ ਕੋਈ ਗੱਲ ਹੀ ਨਹੀਂ ਸੀ ਇਹਨੂੰ ਤਾਂ ਕੋਈ ਸਮਝਦਾ ਹੀ ਨਹੀਂ ਸੀਗਾ ਅਤੇ ਕਹਿੰਦਾ ਵੀ ਹੁਣ ਹੌਲੀ ਹੌਲੀ ਅਵੇਅਰਨੈਸ ਆ ਰਹੀ ਹੈ ਅਤੇ ਉਸੇ ਅਵੇਅਰਨੈਸ ਕਰਕੇ ਕਈ ਇਸ ਟਾਈਮ ਜਿਹੜੇ ਕੀ ਕਰਦੇ ਆ ਜਿਹੜੇ ਮੈਂਟਲ ਹੈਲਥ ਨਾਲ ਜੂਝ ਰਹੇ ਉਹ ਅੰਦਰ ਅੰਦਰ ਆਪਣੇ ਆਪ ਨੂੰ ਆ ਜਿਹੜਾ ਇੱਕ ਤਰ੍ਹਾਂ ਸਲੋਲੀ ਸਲੋਲੀ ਮਾਰ ਰਹੇ ਹੁੰਦੇ ਆ ਸੋ ਉਸ ਅਵੇਅਰਨੈਸ ਕਰਕੇ ਜਿਹੜੀ ਇਹ ਮੈਂ ਦੌੜ ਹੈ ਜਿਹੜਾ ਇਹ ਰਨਿੰਗ ਹੈ ਜਿਹੜੀ 8000 ਕਿਲੋਮੀਟਰ ਕੀਤੀ ਹੈ ਇੰਟਰ ਪ੍ਰੋਵਿੰਸ਼ੀਅਲ ਜੀ ਭਾਜੀ
2: ਹਾਂਜੀ ਜੇ ਕਿਸੇ ਨੇ ਕੋਈ ਵੀ ਆਪਣੇ ਜੈੱਟ ਜਾਂ ਬਿਜਟ ਦੀ ਸਰਵਿਸ ਲੈਣੀ ਹੈਗੀ ਹੈ ਤਾਂ ਬਰੈਂਪਟਨ ਦਾ ਇੱਕੋ ਕਿਸ਼ੋਰ ਹੈ ਸਿੰਘ ਸਟੋਰ ਜੇ ਤੁਸੀਂ ਇੱਕ ਜੈੱਟ ਲਗਾਉਂਦੇ ਹੋ ਤਾਂ ਉਹਦੇ 'ਚ ਚਾਰਜ $50 ਹੈ ਜੇ ਉਹ ਤੋਂ ਜ਼ਿਆਦਾ ਲਗਾਉਂਦੇ ਆ ਤਾਂ ਜੋ ਉਹਦੇ $40 ਚਾਰਜ ਕੀਤੇ ਜਾਂਦੇ ਆ ਉਹਦੇ ਵਿੱਚ 1 ਸਾਲ ਦੀ ਵਾਰੰਟੀ ਵੀ ਕੀਤੀ ਜਾਂਦੀ ਹੈ ਕੋਈ ਵੀ ਪਾਰਟ ਤੁਹਾਡਾ ਜੇ ਪ੍ਰੋਬਲਮ ਆਉਂਦੀ ਹੈ ਤਾਂ ਤੁਹਾਨੂੰ ਫਰੀ ਆਫ ਕੋਸਟ ਉਹ ਚੇਂਜ ਕੀਤਾ ਜਾਊਗਾ ਅਤੇ ਦੂਜੇ ਤੁਸੀਂ ਵੀ ਕੋਈ ਵੀ ਹੋਰ ਸਰਵਿਸ ਲੈਣੀ ਹੈ ਬੇਟੇ ਆ ਜੈੱਟ ਜਾਂ ਤੁਹਾਡੀ ਕੋਈ ਟੈਪ ਖਰਾਬ ਆ ਤਾਂ ਇੱਕੋ ਇੱਕ ਬਰੈਂਪਟਨ ਦਾ ਸਟੋਰ ਆ ਸਿੰਘ ਸਟੋਰ ਉਹਨਾਂ ਦਾ ਨੰਬਰ ਆ 6479786478 6263 ਤੁਸੀਂ ਸੱਜਰੀ ਸਵੇਰ ਦਾ ਹਵਾਲਾ ਦੇ ਕੇ ਆਪਣੀ ਸਰਵਿਸ ਲੈ ਕੇ ਲੈ ਸਕਦੇ ਹੋ ਅਤੇ ਚੈੱਕ ਕਰੋ ਤਾਂ ਸਾਨੂੰ ਵੀ ਕਾਲ ਕਰਕੇ ਦੱਸਿਓ ਵੀ ਤਾਂ ਸਰਵਿਸ ਕਿੱਦਾਂ ਦਿੱਤੀ ਆ ਇਸ ਤੋਂ ਬਾਅਦ ਜੇ ਤੁਸੀਂ ਕਿਤੇ ਵੀ ਮੂਵ ਹੋਣਾ ਤਾਂ PISR ਜਿਹੜੇ ਮੂਵਰ ਆ ਉਹਨਾਂ ਨਾਲ ਵੀ ਸੰਪਰਕ ਕਰ ਸਕਦੇ ਹੋ 437-981-2939 ਦੇ ਉੱਤੇ ਇੱਕ ਵਧੀਆ ਤਰੀਕੇ ਦੇ ਨਾਲ ਤੁਹਾਡਾ ਕਮਰਸ਼ੀਅਲ ਰੈਜੀਡੈਂਸ਼ਲ ਆ ਉਹ ਜਿਹੜੀ ਮੂਵਿੰਗ ਆ ਕਰਦੇ ਆ ਸਮਾਨ ਤੁਹਾਡਾ ਵਧੀਆ ਢੰਗ ਨਾਲ ਪੈਕ ਕਰਦੇ ਆ ਤਾਂ ਕਿ ਕੋਈ ਵੀ ਡੈਮੇਜ ਨਾ ਹੋਵੇ ਤੁਸੀਂ ਇਹਨਾਂ ਨਾਲ ਗੱਲ ਕਰ ਸਕਦੇ ਹੋ PISR ਮੂਵਰ 437-981-2939 ਦੇ ਉੱਤੇ ਵਧੀਆ ਸਰਵਿਸ ਦਿੰਦੇ ਆ ਤੁਸੀਂ ਸੱਜਰੀ ਸਵੇਰ ਦਾ ਹਵਾਲਾ ਦੇ ਕੇ ਆਪਣਾ ਡਿਸਕਾਊਂਟ ਕਰ ਸਕਦੇ ਹੋ ਇਹਨਾਂ ਨਾਲ ਸੰਪਰਕ ਅਤੇ ਜੇ ਤੁਸੀਂ ਇੰਸ਼ੋਰੈਂਸ ਦੇ ਬਾਬਤ ਕੋਈ ਵੀ ਜਾਣਕਾਰੀ ਲੈਣੀ ਆ ਤਾਂ ਲਾਈਫ ਇੰਸ਼ੋਰੈਂਸ ਦਾ ਕ੍ਰਿਟੀਕਲ ਡਿਸਬਿਲਟੀ ਆ ਤਾਂ ਹੋਰ ਵੀ ਕੋਈ ਤੁਹਾਡਾ ਜੇ ਪਲਾਨ ਰਿਵਿਊ ਕਰਨਾ ਤਾਂ ਵੀ ਤੁਸੀਂ ਗੁਰਦੇਵ ਸੱਜਣ ਨਾਲ ਸੰਪਰਕ ਕਰ ਸਕਦੇ ਹੋ ਮੇਰਾ ਨੰਬਰ ਆ 416-843-5630 ਦੇ ਉੱਤੇ ਕਿਸੇ ਵੀ ਲਾਈਫ ਪਲਾਨ ਬਾਰੇ ਤੁਸੀਂ ਜਾਣਕਾਰੀ ਲੈਣੀ ਆ ਤੁਹਾਡਾ ਕੋਈ ਲਾਈਫ ਇੰਸ਼ੋਰੈਂਸ ਪਈ ਆ ਤੁਹਾਨੂੰ ਪਤਾ ਨਹੀਂ ਲੱਗ ਰਿਹਾ ਜਾਂ ਤੁਹਾਡਾ ਕੋਈ ਐਡਵਾਈਜ਼ਰ ਕਾਲ ਨਹੀਂ ਚੱਕਦਾ ਤਾਂ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਆਪਣੇ ਸਾਰੇ ਕੁਐਸਚਨ ਜਿਹੜੇ ਤੁਹਾਡੇ ਕੋਲ ਡਾਊਟ ਹੋਊਗਾ ਆਪਾਂ ਕਲੀਅਰ ਕਰ ਸਕਦੇ ਹਾਂ ਇੱਕੋ ਇੱਕ ਨੰਬਰ ਹੈ ਜੀ ਗੁਰਦੇਵ ਸੱਜਣ ਦਾ 416-843 ਇਕਤਾਲੀ ਛਪੰਜਾ ਤੇਈ ਦੇ ਉੱਤੇ ਕੋਈ ਵੀ ਇੰਸ਼ੋਰੈਂਸ ਦੇ ਬਾਬਤ ਜਾਣਕਾਰੀ ਲੈਣੀ ਆ ਮੈਨੂੰ ਕਾਲ ਕਰ ਸਕਦੇ ਹੋ। ਥੈਂਕ ਯੂ
1: ਜੀ। ਬਿਲਕੁਲ ਜੀ। ਸੋ ਭਾਜੀ ਅੱਜ ਜਿੱਦਾਂ ਬੁੱਧਵਾਰ ਹੈ ਸੋ ਆਪਾਂ ਕੋਸ਼ਿਸ਼ ਕਰਦੇ ਹਾਂ ਇੱਕ ਸੱਭਿਆਚਾਰਕ ਦੇ ਨਾਲ ਰਿਲੇਟਡ ਸੈਗਮੈਂਟ ਹੈ ਜਿਹੜਾ ਕੀਤਾ ਜਾਵੇ। ਸੋ ਆਪਣੇ ਕੋਲ ਹੁਣ 15 ਕੁ ਮਿੰਟ ਹੈਗੇ ਆ, 15-16 ਮਿੰਟ। ਸੋ ਆਪਾਂ ਸੱਭਿਆਚਾਰ ਦੇ ਨਾਲ ਚੱਲਦੇ ਹਾਂ ਥੋੜੀ ਦੇਰ ਪਿੱਛੇ।
2: ਜੀ ਹਾਂਜੀ,
1: 3 ਕੁ ਦਹਾਕੇ ਪਿੱਛੇ ਚੱਲਦੇ ਹਾਂ। ਇੱਕ ਇਹ ਵੀ ਜਦੋਂ ਚੀਜ਼ ਆਪਾਂ ਸੈਗਮੈਂਟ ਇੰਟਰੋਡਿਊਸ ਕਰਦੇ ਹਾਂ ਆਪਾਂ ਥੋੜਾ ਰੀਫਰੈਸ਼ ਹੋ ਜਾਂਦੇ ਹਾਂ ਹਾਂਜੀ। ਉਹ ਜਿਹੜੀਆਂ ਪੁਰਾਣੀਆਂ ਯਾਦਾਂ ਐਨ ਰੀਲ ਵਾਂਗੂ
2: ਜੀ
1: ਅੱਖਾਂ ਮੂਹਰੇ ਘੁੰਮ ਜਾਂਦੀਆਂ ਨੇ। ਸੋ ਅੱਜ ਇੱਕ ਹਲਕਾ ਫੁਲਕਾ ਲੈਣਾ ਮੈਂ ਉਦੀ ਤੁਹਾਨੂੰ ਦੇਖ ਕੇ ਮੈਨੂੰ ਇੱਕ ਵਿਸ਼ਾ ਯਾਦ ਆ ਗਿਆ। ਮੈਂ ਕਿਹਾ ਜਦੋਂ ਆਪਾਂ ਛੋਟੇ ਹੁੰਦੇ ਸੀਗੇ, ਜਿੱਦਾਂ ਹੁਣ ਮੈਂ ਖਬਰ ਵੀ ਇੱਕ ਮੈਂਟਲ ਹੈਲਥ ਦੇ ਨਾਲ ਕਿਉਂ ਜ਼ਿਆਦਾਤਰ ਜਿਹੜੀ ਇਹ ਮੈਂਟਲ ਹੈਲਥ ਹੈ ਜਿਹੜੀ ਜ਼ਿਆਦਾਤਰ ਕਹਿੰਦੇ ਵੀ ਜੋ ਅੱਜ ਕੱਲ੍ਹ ਬੱਚਿਆਂ ਦੇ ਸਾਹਮਣੇ ਪਰੋਸਿਆ ਜਾ ਰਿਹਾ, ਜਾਂ ਕਹਿ ਲਓ ਵੀ ਰੀਲਾਂ ਚੱਲ ਰਹੀਆਂ ਨੇ, ਜਾਂ ਕਹਿ ਲਓ ਵੀ ਸਕਰੀਨ ਟਾਈਮ ਵੱਧ ਹੈ, ਸੋ ਉਹਨਾਂ ਕਰਕੇ ਬੱਚੇ ਆ ਜਿਹੜੇ ਜ਼ਿਆਦਾ ਡਿਪਰੈਸ਼ਨ ਦੇ ਵਿੱਚ ਜਾ ਰਹੇ ਨੇ। ਹਾਂਜੀ। ਸੋ ਇਸ ਕਰਕੇ ਪਹਿਲਾਂ ਜ਼ਮਾਨੇ 'ਚ ਕੀ ਹੁੰਦਾ ਸੀ, ਫਿਜ਼ੀਕਲ ਐਕਟੀਵਿਟੀ ਜ਼ਿਆਦਾ ਹੁੰਦੀ ਸੀ। ਅਸੀਂ ਆ ਜਿਹੜਾ ਬਾਹਰ ਜਾ ਕੇ ਖੇਡਦੇ ਹੁੰਦੇ ਸੀ, ਅਸੀਂ ਆ ਜਿਹੜਾ ਹੋਰ ਬੱਚਿਆਂ ਦੇ ਨਾਲ ਘੁਲ ਮਿਲਦੇ ਸੀ।
2: ਹਾਂਜੀ।
1: ਅੱਛਾ, ਤੁਸੀਂ ਇਹ ਦੱਸਿਓ ਵੀ ਬਚਪਨ ਦੇ ਵਿੱਚ ਸਭ ਤੋਂ ਦੋ ਖੇਡਾਂ ਦੱਸਣੀਆਂ ਤੁਸੀਂ ਜਿਹੜੀਆਂ ਸਭ ਤੋਂ ਵੱਧ ਤੁਸੀਂ ਬਚਪਨ ਦੇ ਵਿੱਚ ਖੇਡਦੇ ਹੁੰਦੇ ਸੀਗੇ, ਤੇ ਅੱਜ ਵੀ ਜਦੋਂ ਯਾਦ ਕਰਦੇ ਹੋ ਤੇ ਤੁਹਾਨੂੰ ਆ ਜਿਹੜਾ ਉਹੀ ਪੁਰਾਣਾ ਸਮਾਂ ਮਾਹੌਲ ਹੈ ਜਿਹੜਾ ਚੇਤਾ ਆ ਜਾਂਦਾ। ਤੇ ਇਹੀ ਚੀਜ਼ ਮੈਂ ਆਪਣੇ ਸਰੋਤੇ ਅੱਗੇ ਰੱਖਦਾ ਵੀ ਤੁਸੀਂ ਵੀ ਆ ਜਿਹੜਾ ਸਾਡੇ ਨਾਲ ਸਾਂਝਾ ਕਰਿਓ ਵੀ ਤੁਹਾਨੂੰ ਇਹੋ ਜਿਹੀਆਂ ਕਿਹੜੀਆਂ ਦੋ ਖੇਡਾਂ ਆਪਣੇ ਬਚਪਨ ਦੀਆਂ ਯਾਦ ਹੈ ਜਿਹੜੀਆਂ ਤੁਸੀਂ ਅੱਜ ਵੀ ਜੇ ਖੇਡੋਗੇ ਤਾਂ ਤੁਸੀਂ ਕਹੋਗੇ ਵੀ ਵਾਹ ਨਜ਼ਾਰਾ ਆ ਗਿਆ, ਅਸੀਂ ਬਚਪਨ ਚ ਵਾਪਸ ਚਲੇ ਗਏ। ਤੁਸੀਂ ਦੱਸੋ ਪਹਿਲਾਂ ਤੁਹਾਡੀ।
2: ਸ਼ਮੀ ਭਾਜੀ ਦੇਖੋ, ਮੈਂ ਵੀ ਪਿੰਡ ਵਿੱਚ ਰਹਿ ਕੇ, ਮੇਰੇ ਸਾਰੀ ਜਿਹੜੀ ਪਰਵਰਿਸ਼ ਪਿੰਡ ਚ ਰਹਿ ਕੇ ਹੋਈ ਆ, ਅੱਧੀ ਨਾਨਕਾ ਪਰਿਵਾਰ ਚ ਹੋਈ ਆ, ਫਿਰ ਉੱਧਰ ਜਦੋਂ ਵੱਡੇ ਹੋ ਗਏ ਫਿਰ ਪੰਜਵੀਂ ਛੇਵੀਂ ਹੋ ਗਏ, ਫਿਰ ਡੈਡੀ ਹੋਣੀ ਜਿੱਥੇ ਗਏ ਉਹਨਾਂ ਨਾਲ ਗਏ, ਕਿਉਂਕਿ ਮੇਰੇ ਮੰਮੀ ਪਾਪਾ ਟੀਚਿੰਗ ਜੋਬ ਕਰਦੇ ਸੀ
1: ਜੀ।
2: ਤੇ ਅਸੀਂ ਪਿੰਡ ਚ ਰਹੇ ਹਾਂ, ਪਿੰਡ ਦੇ ਵਿੱਚ ਦੇਖੋ ਇੱਕ ਤਾਂ ਓਪਨ ਮਾਹੌਲ ਹੁੰਦਾ ਸੀਗਾ, ਅਸੀਂ ਜੁੱਤੀਆਂ ਸਰਕਲ ਬਣਾ ਕੇ ਜੁੱਤੀਆਂ ਰੱਖ ਕੇ ਖੇਡਣਾ।
1: ਅੱਛਾ।
2: ਉਹ ਸਾਰੀਆਂ ਜੇ ਅਸੀਂ 10 ਜਣੇ ਆ, ਦੋ ਦੋ ਚੱਪਲਾਂ ਹੋ ਗਈਆਂ, 20 ਜੋੜੇ ਹੋ ਗਏ, ਜੁੱਤੀਆਂ ਰੱਖ ਕੇ ਕੱਢਣੀਆਂ, ਇੱਕ ਬੰਦਾ ਗੱਬੇ ਖੜਾ ਆ, ਉਹਦੇ ਪੈਰਾਂ ਵਿੱਚੋਂ ਇੱਕ ਚੱਪਲ ਕੱਢਣੀ ਆ।
1: ਅੱਛਾ ਜੀ।
2: ਇੱਕ ਚੱਪਲ ਕੱਢ ਕੇ ਫਿਰ ਉਹ ਚੱਪਲ ਨਾਲ ਹਿੱਟ ਕਰਕੇ ਸਾਰੀਆਂ ਚੱਪਲਾਂ ਬਾਹਰ ਕੱਢਣੀਆਂ, ਉਹ ਕੱਲੀ ਕੱਲੀ ਚੱਪਲ ਬਾਹਰ ਕੱਢ ਕੇ ਫਿਰ ਇੱਕ ਅਸੀਂ
1: ਉਹਦਾ ਨਾਂ ਕੀ ਹੁੰਦਾ ਸੀ ਖੇਡ ਦਾ?
2: ਬਾਂਦਰ ਗਿੱਲਾ। ਤੇ ਉਹਨੂੰ ਫਿਰ ਜਿੱਦਾਂ ਉਹ ਸਾਹਮਣੇ ਗੈਸ ਸਟੇਸ਼ਨ ਆ, ਜਦੋਂ ਚੱਪਲਾਂ ਨਿਕਲ ਗਈਆਂ ਜੇ ਗੱਬੇ, ਮੈਂ ਖੜਾ ਉਹਨੂੰ ਕਹਿਣਾ ਉਹ ਚੀਜ਼ ਨੂੰ ਟੱਚ ਕਰਨਾ ਐਸੋ ਦੇ ਪੰਪ ਨੂੰ, ਜਦੋਂ ਸਾਨੂੰ ਸਾਹਮਣੇ ਦੀਦਾ, ਜਦ ਤੱਕ ਉੱਥੇ ਪਹੁੰਚਦਾ ਜੁੱਤੀਆਂ ਪੈਂਦੀਆਂ ਜਾਣੀਆਂ, ਤੇ ਜੇ ਉੱਥੇ ਪਹੁੰਚੂਗਾ ਫਿਰ ਹਟਣਾ। ਫਿਰ ਇਹ ਹੁੰਦਾ, ਫਿਰ ਬਾਂਟੇ ਬਹੁਤ ਖੇਡੇ ਜੀ ਅਸੀਂ। ਮੈਂ ਜਦੋਂ ਇੱਥੇ ਨੂੰ ਆਇਆ, ਮੇਰੇ ਕੋਲ 5,000-7,000 ਬਾਂਟੇ ਬੋਲਾਂ ਚ ਭਰੇ ਹੋਏ,
1: ਬੱਲੇ ਬੱਲੇ ਇੰਨੇ ਜ਼ਿਆਦਾ ਬਾਂਟੇ ਹੁੰਦੇ
2: ਸੀ, ਕਿਉਂਕਿ ਅਸੀਂ ਉਹ ਜਦੋਂ ਖੇਡਦੇ ਸੀਗੇ ਤੇ ਨਿਸ਼ਾਨਾ ਖੇਡਣਾ, ਕਲੀ ਜੋਟਾ ਖੇਡਣਾ, ਨੱਕਾਪੁਰ ਖੇਡਣਾ, ਉਹ ਕਿੰਨੇ ਵੱਡੇ ਜਿੱਤੇ ਹੋਏ। ਤੋਂ ਵਾਈਟ ਬਾਂਟੇ $100 100 ਕੁ ਬਾਂਟਾ ਚਿੱਟੇ ਰੰਗ ਦਾ ਸੀ ਜਿਹੜਾ ਮੈਨੂੰ ਬੜਾ ਵਧੀਆ।
1: ਅੱਛਾ, ਜਿਹੜਾ ਦੁੱਧ ਰੰਗੀ ਬਾਂਟਾ ਜਦੋਂ ਜਿੱਤ ਲੈਣਾ ਨਾ,
2: ਜਿੱਤ ਲੈਣਾ,
1: ਉਦੋਂ ਏਦਾਂ ਲੱਗਦਾ ਵੀ ਅੱਜ ਦੇ ਦਿਨ ਦੀ ਹੈ ਜਿਹੜੀ ਸਭ ਤੋਂ ਵੱਡੀ ਸਾਡੀ ਜਿੱਤ ਹੋਈ।
2: ਜਿੱਤ ਹੋ ਗਈਆਂ ਉਹ 100 ਬਾਂਟਾ ਮੈਂ ਤਾਂ ਚਿੱਟੇ ਰੰਗ ਦਾ ਸੀ ਜਿਹੜਾ ਇਕੱਠਾ ਕੀਤਾ।
1: ਜਿੰਨੇ ਨਿਆਣੇ ਖੇਡਦੇ ਹੁੰਦੇ ਸੀ ਨਾ, ਉਹਨਾਂ ਦੀ ਨਜ਼ਰ ਹੀ ਹੈ ਜਿਹੜਾ ਉਹ ਦੁੱਧ ਰੰਗੀ ਚਿੱਟੇ ਰੰਗ ਦੇ ਬਾਂਟੇ ਤੇ ਹੁੰਦੀ ਹੈ ਵੀ ਇਹ ਜਿੱਤਣਾ ਜਿੱਤਣਾ ਇਹ ਸਭ ਤੋਂ ਕੀਮਤੀ ਹੈ।
2: ਕੋਈ ਲੜਾਈ ਵੀ ਹੋ ਪੈਂਦੀ ਸੀ, ਨਹੀਂ ਜਿੱਤਿਆ ਖੋ ਲੈਣਾ ਉੱਥੇ,
1: ਕਿੰਨਿਆਂ ਦਾ ਕਟਾਪਾ ਚਾੜਿਆ ਜਾਂ ਤੁਸੀਂ
2: ਤਾਂ ਪਤਾ ਨੀ, ਆਪ ਵੀ ਖਾਧੀ ਆਪੀ ਚਾੜਿਆ ਵੀ ਆ ਬਾਜੂ ਜਗ੍ਹਾ ਆਪ ਵੀ ਖਾਧੀ ਆ, ਇਹ ਥੋੜੋ ਮੈਂ ਅਗਲੇ ਨੇ ਮਾਰੀ ਆ, ਤੁਹਾਡੇ ਨੀ ਪੈਣੀ ਪੈਣੀ ਤੁਹਾਡੇ।
1: ਸਹੀ ਗੱਲ ਹੈ ਜੀ, ਛਿਤਰੋੜ ਪੇ ਪੈਂਦਾ ਹੁੰਦਾ ਜੀ। ਅੱਛਾ, ਪਹਿਲਾਂ ਤਾਂ ਉੱਥੇ ਲੜ ਕੇ ਆਣਾ, ਫਿਰ ਘਰੋਂ ਜਿਹੜੇ ਪੈਣੀਆਂ ਛਿੱਤਰ ਉਹ ਅੱਡ ਪੈਣੇ,
2: ਵੱਖਰੀ ਪੈਣੀ, ਤੂੰ ਬਾਂਟੇ ਖੇਡ ਕੇ ਆਇਆ ਤੇ ਲੱਗ ਲਈ ਉਹਦੀ ਘਰੋਂ, ਉਹ ਪ੍ਰਸ਼ਾਦ ਤਕੜਾ ਮਿਲਦਾ ਸੀਗਾ ਸਹੀ ਗੱਲ ਹੈ, ਮੁੱਲ ਲੀ ਲਾ ਸਾਰੇ ਵਿਟਾਮਿਨ ਚ ਹੁੰਦੇ ਨੇ
1: ਸਿੱਧੂ ਸਾਹਿਬ ਜੀ ਆਏ ਨੂੰ ਸਤਿ ਸ੍ਰੀ ਅਕਾਲ ਭਾਜੀ।
3: ਬਾਜੀ ਦੋਨਾਂ ਵੀਰਾਂ ਨੂੰ ਸਤਿ ਸ੍ਰੀ ਅਕਾਲ, ਨਾਲੇ ਸੁਣਨ ਵਾਲੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ
1: ਜੀ। ਸਤਿ ਸ੍ਰੀ ਅਕਾਲ ਭਾਜੀ।
3: ਆ ਬਾਈ ਵਾਲੀ ਸਟੇਮ ਗੱਲ ਬਾਂਟੇ ਖੇਡਣੇ ਤੇ ਉਹ ਜਿਹੜਾ ਕਹਿੰਦਾ ਨਾ ਚੱਪਲ ਨਾ, ਉਹ ਮੇਰੇ ਹਜੇ ਤੱਕ ਯਾਦ ਹੈ, ਮੇਰੇ ਬਹੁਤ ਪਈਆਂ ਸੀ ਇੱਕ
1: ਵਾਰ। ਅੱਛਾ ਜੀ।
3: ਮੈਂ ਭੁੱਲ ਨੀ ਸਕਦਾ ਸਾਰੀ ਉਮਰ, ਕਿੰਨੀਆਂ ਜੁੱਤੀਆਂ ਮੈਂ ਸੁੱਕੀਆਂ ਸੀ, ਉਹ ਸੁੱਕੇ ਜਿਹੇ ਛਿੱਤਰ ਹੁੰਦੇ, ਚੱਪਲਾਂ ਨਿਕਲੀਆਂ ਉਦੋਂ ਤਾਂ ਹੋਰ ਨਹੀਂ ਪਾਏ ਹੋਏ ਬਾਈ। ਅਸੀਂ ਤੂਤ ਨੂੰ ਹੱਥ ਲਾਉਣਾ ਸੀ, ਮੈਨੂੰ ਤਾਂ ਐਂ ਲੱਗਦਾ ਤੂਤ ਜਿਵੇਂ ਇੰਡੀਆ ਤੋਂ ਟੋਰਾਂਟੋ ਹੁੰਦਾ।
1: ਅੱਛਾ,
2: ਓਕੇ ਜੀ, ਥੈਂਕ ਯੂ ਸੋ ਮਚ ਜੀ।
1: ਕੀ ਬਾਤ ਹੈ ਜੀ, ਕੀ ਬਾਤ ਹੈ। ਸੋ ਇਹੀ ਹਾਸਾ ਖੇਡੀਆਂ ਜਿਹੜੀਆਂ ਚੱਲਦੀਆਂ ਰਹੀਆਂ ਤੇ ਸੋ ਦੋਸਤੋ ਇਹਦੇ ਤੇ ਆ ਜਿਹੜੀਆਂ ਤੁਹਾਡੀਆਂ ਮੈਂ ਕਾਲਸ ਆ ਜਿਹੜੀਆਂ ਸਾਰੀਆਂ ਲਾਈਨਸ ਮੇਰੀਆਂ ਫਲੈਸ਼ ਕਰਨ ਲੱਗ ਪਈਆਂ, ਮੈਂ ਲੈਣਾ ਤੁਹਾਡੀਆਂ ਕਾਲਸ। ਪ੍ਰੇਮ ਜੀ ਆ ਜਿਹੜੇ ਉਹ ਵੀ ਸਾਡੇ ਨਾਲ ਜੁੜ ਚੁੱਕੇ ਨੇ, ਉਹਨਾਂ ਦੇ ਨਾਲ ਵੀ ਗੱਲ ਕਰਦੇ ਨੇ ਇਹ ਕੌਂਸਲਰ ਦੇ ਤੌਰ ਤੇ। ਹਾਂਜੀ, ਵਾਰਡ 2-6 ਤੋਂ ਆ ਜਿਹੜੇ ਉਮੀਦਵਾਰ ਨੇ, ਸੋ ਪਲੈਟਫਾਰਮ ਲੈ ਕੇ ਆਏ ਨੇ, ਲੋਕਾਂ ਨੂੰ ਅਪੀਲ ਕਰਦੇ ਨੇ ਵੀ ਐਡਵਾਂਸ ਵੋਟਿੰਗ ਚੱਲ ਰਹੀ ਹੈ ਵੀ ਮੈਨੂੰ ਵੋਟ ਪਾਓ। ਸੋ ਇਹਨਾਂ ਦੇ ਨਾਲ ਗੱਲ ਕਰਦੇ ਆ। ਤੁਸੀਂ ਦੋਸਤੋ ਫਸਟ ਵਨ ਸਟੋਪ ਆਟੋ ਰਿਪੇਅਰ ਸੈਂਟਰ ਤੇ ਜਾ ਸਕਦੇ ਹੋ, 32 ਰਦਰਫੋਰਡ ਰੋਡ ਸਾਊਥ ਬਰੈਂਪਟਨ ਵਿਖੇ ਹੈ ਵਾਕਿਆ ਨੇ। ਕੋਈ ਵੀ ਤੁਸੀਂ ਆ ਜਿਹੜਾ ਡੈਂਟਿੰਗ ਫੈਂਟਿੰਗ ਦਾ ਕੰਮ ਕਰਾਉਣਾ, ਕੋਲੀਜਨ ਦਾ ਕੰਮ ਕਰਾਉਣਾ ਜਾਂ ਫਿਰ ਮਕੈਨੀਕਲ ਇਲੈਕਟ੍ਰੀਕਲ ਦਾ ਕੰਮ ਕਰਾਉਣਾ, ਵਨ ਸਟੋਪ ਆਟੋ ਰਿਪੇਅਰ ਸੈਂਟਰ ਪ੍ਰੋਗਰਾਮ ਦਾ ਹਵਾਲਾ ਜ਼ਰੂਰ ਦੇ ਦਿਓ। ਹਾਂਜੀ, ਤੁਹਾਨੂੰ ਕੋਈ ਨਾ ਕੋਈ ਜਿਹੜੀ ਰੈਫਰੈਂਸ ਆ ਜਿਹੜੀ ਸਾਨੂੰ ਡਿਸਕਾਊਂਟ ਹੈ ਜਿਹੜਾ ਜ਼ਰੂਰ ਦਿੱਤਾ ਜਾਵੇਗਾ ਵਨ ਸਟੋਪ ਆਟੋ ਰਿਪੇਅਰ ਸੈਂਟਰ ਤੇ। ਸੋ ਫਸਟ ਕਲਾਸ ਪਰਫਾਰਮੈਂਸ ਹੈ, 32 ਰਦਰਫੋਰਡ ਰੋਡ ਸਾਊਥ ਬਰੈਂਪਟਨ ਵਿਖੇ, ਨੰਬਰ 905-230-3131, 905-230-3131 ਤੇ ਸੰਪਰਕ ਕੀਤਾ ਜਾ ਸਕਦਾ। ਮੁਲਤਾਨੀ ਸਾਹਿਬ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ। ਮੁਲਤਾਨੀ ਸਾਹਿਬ ਮੈਨੂੰ ਲੱਗਦਾ ਬੈਕ ਲਾਉਣ ਲੱਗ ਪਏ, ਹੈ ਨਾ
2: ਜੀ,
1: ਏਦੀ ਆਉਂਦੀ ਹੁੰਦੀ ਆਵਾਜ਼
2: ਤੇ ਆਵਾਜ਼।
1: ਲਖਵਿੰਦਰ ਭਾਈ ਜੀ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ,
3: ਕੀ ਹਾਲ ਚਾਲ ਭਾਜੀ?
1: ਵਧੀਆ ਭਾਜੀ, ਬੈਕ ਲਾ ਰਹੇ ਹੋ?
3: ਗੁਰੂਦੇਵ
1: ਜਿੱਤ ਲੈਂਦੇ ਗੁਰੂਦੇਵ, ਉਹ ਪੁਰਾਣੀਆਂ ਗੱਲਾਂ ਚੇਤਾ ਕਰਦੇ ਪਏ ਜਦੋਂ ਛਤਰੌੜ ਪੈਂਦੇ।
3: ਖਬਰਾਂ ਦੀ ਗੱਲ ਹੈ ਭਾਜੀ, ਤਿੰਨ ਚਾਰ ਬੰਦੇ ਤਿਆਰ ਹੋਏ ਨੇ ਕੈਨੇਡਾ ਨੂੰ ਜਾਣ ਵਾਸਤੇ, ਉਹ ਸਰਕਾਰ ਨੂੰ ਚੜਾ ਦੇਣ ਵਾਸਤੇ, ਸਰਕਾਰ ਕਿੱਦਾਂ ਚਲਾ ਚਲਾਉਣੀ ਹੈ। ਇੱਥੇ ਆ ਗਏ ਤਿੰਨ ਚਾਰ ਬੰਦੇ ਸਵੇਰ ਤੋਂ ਲੱਗ ਕੇ ਸ਼ਾਮ ਤੱਕ, ਉਹਨਾਂ ਦਾ ਇਹੀ ਕੰਮ ਹੈ।
1: ਓਕੇ ਓਕੇ,
3: ਬਾਕੀ ਭਾਜੀ ਜਿਹੜੀ ਭਾਜੀਆਂ ਦੋ ਗੇਮਾਂ ਦੱਸੀਆਂ ਨਾ, ਬਾਂਦਰ ਕਿੱਲਾ ਤੇ, ਉਹ ਬੜੀ ਵਧੀਆ ਗੇਮ, ਉਹ ਜੁੱਤੀ ਇੰਨੀ ਖੜਕਦੀ ਸੀ ਨਾ ਸਰਦਾਰ ਜੀ ਗੱਲ ਹੀ ਛੱਡ ਦਿਓ ਤੁਸੀਂ, ਤੇ ਗੇਮਾਂ ਤੇ ਹੋਰ ਵੀ ਬੜੀਆਂ ਨੇ, ਇੱਕ ਗੁੱਲੀ ਡੰਡਾ ਵੀ, ਇਹ ਗੇਮਾਂ ਬਹੁਤ ਬਾਂਟਿਆਂ ਦੀਆਂ ਜਿਹੜੀਆਂ ਗੇਮਾਂ ਨੇ ਬਹੁਤ ਮਸ਼ਹੂਰ ਹੁੰਦੀਆਂ ਸੀ ਭਾਜੀ।
1: ਸਹੀ ਗੱਲ ਹੈ, ਸਹੀ ਗੱਲ।
2: ਮਿੱਟੀ ਪੁੱਟ ਲਈ ਮੈਨੂੰ ਸਿਟੀ ਰਿਫਾਈਨ ਪਾ, ਮਿੱਟੀ ਕਾਹਦੇ ਪੁੱਟੀ,
1: ਟਿਕਟਾਂ ਬਹੁਤ ਮਿਲ ਜਾਣੀ,
2: ਟਿਕਟਾਂ ਮਿਲ ਜਾਣੀਆਂ, ਮੈਂ ਪੇ ਨੀ ਕਰ ਸਕਦਾ।
1: ਹਾਂਜੀ ਹਾਂਜੀ ਭਾਈ,
3: ਬੜੀ ਵਧੀਆ ਐਕਸਰਸਾਈਜ਼ ਹੋ ਗਈ ਸਰ,
1: ਸਹੀ ਗੱਲ, ਸਹੀ ਗੱਲ ਜੀ,
2: ਥੈਂਕ ਯੂ ਸੋ ਮਚ ਜੀ, ਹੱਸਦੇ ਬੱਸਦੇ ਰਹੋ ਜੀ।
1: ਜੀ ਬਿਲਕੁਲ ਜੀ ਬਿਲਕੁਲ, ਹੱਸਣਾ ਖੇਡਣਾ, ਹਾਂਜੀ ਇਹ ਮਨ ਕਾ ਚਾਹ, ਸੋ ਇਹ ਚੱਲਦਾ ਰਹਿਣਾ ਚਾਹੀਦਾ। ਪ੍ਰੇਮ ਭਾਜੀ ਜੀ ਆਇਆਂ ਨੂੰ ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਭਾਜੀ।
4: ਬਾਂਟੇ ਬੁੰਟੇ ਖੇਲਦੇ ਆ, ਬਾਂਦਰ ਕੀਲਾ ਸੀ ਉਹ ਵੀ ਬੜੀਆਂ ਪੈਂਦੀਆਂ ਆਉਂਦੀਆਂ ਸੀ।
1: ਭਾਜੀ ਮੈਨੂੰ ਤਾਂ ਇਹ ਲੱਗਦਾ ਵੀ ਜਿੱਦਾਂ ਦਾ ਤੁਹਾਡਾ ਸੁਭਾਅ ਆ, ਤੁਹਾਡਾ ਚਿਹਰਾ ਮੋਹਰਾ ਆ, ਮੈਨੂੰ ਤਾਂ ਲੱਗਦਾ ਤੁਹਾਨੂੰ ਦੋਨੇ ਪਾਸੇ ਦਬਲ ਦਿੰਦੇ ਹੋਣੇ, ਹੈ ਨਾ? ਸਵੇਰੇ ਸਵੇਰੇ ਨੀ ਆਪਾਂ ਰੋਜ਼ ਜਗਾਣਾ,
2: ਨਹੀਂ ਨਹੀਂ ਭਾਜੀ, ਅਸੀਂ ਮਾਹੌਲ ਵਧੀਆ ਬਣਾਉਣ ਦੀ ਕੋਸ਼ਿਸ਼
4: ਕਰਦੇ ਆ।
1: ਸਹੀ ਗੱਲ ਹੈ, ਸਹੀ ਗੱਲ ਹੈ,
4: ਕਿਹੜੀ
1: ਸਭ ਤੋਂ ਵੱਧ ਭਾਜੀ ਖੇਡ ਖੇਡਦੇ ਰਹੇ ਆ ਤੁਸੀਂ?
4: ਖੇਡ ਸਾਰੀਆਂ ਖੇਡੀਆਂ ਜੀ।
1: ਅੱਛਾ ਜੀ, ਬਾਂਦਰ ਕਿੱਲਾ ਖੇਡੇ ਤੁਸੀਂ?
4: ਬੰਟੇ ਵੀ ਖੇਲੇ, ਬਾਂਦਰ ਕਿੱਲਾ ਵੀ, ਗੁੱਲੀ ਡੰਡਾ ਵੀ,
1: ਕਿਆ ਬਾਤ ਹੈ, ਕਿਆ।
4: ਤੇ ਉਦੋਂ ਬਚਪਨ ਦੇ ਵਿੱਚ ਬਸ ਬੈਡ ਬੋਰਡ ਦਾ ਬਾਅਦ ਵਿਚ ਹੀ ਆਏ ਆ ਜਿਹੜੇ, ਉਹ ਆਪ ਹੀ ਬਣਾ ਲੈਣੇ ਉੱਤੇ ਘੜ ਘੁੜ ਕੇ।
1: ਸਹੀ ਗੱਲ ਹੈ, ਸਹੀ ਗੱਲ ਹੈ।
2: ਟਾਇਰ ਬਹੁਤ ਘੁਮਾਈਦਾ ਸੀਗਾ ਸਰ,
1: ਥਾਪੀ ਨਾਲ ਹੀ ਖੇਡੀ ਜਾਣਾ।
4: ਬਿਲਕੁਲ,
2: ਨਵੀਆਂ ਚਪਲਾਂ ਕੱਟ ਦੇਣੀਆਂ ਕੜੇ ਨਾਲ ਟਾਇਰ ਬਣਾਉਣੇ, ਉਹ ਜੁੱਤੀਆਂ ਬੜੀਆਂ ਪੈਂਦੀਆਂ ਸੀ।
4: ਹਾਕੀਆਂ ਜਿਹੜੀਆਂ, ਹਾਕੀਆਂ ਆਪ ਹੀ ਬਣਾ ਲੈਣੀਆਂ
2: ਜੀ ਜੀ,
4: ਉਹ ਬਸ ਖੇਲੀ ਜਾਣਾ, ਇੱਕ ਦੂਜੇ ਗੱਟੇ ਭੰਨੀ
2: ਜਾਣੇ। ਇੱਕ ਗਲੇਲ ਬਣਾਈ ਦੀ ਸੀ ਸਰ ਜੀ ਚੇਤੇ ਆ, ਉਹ ਦੇਖਣਾ ਵੀ ਕਿਹੜੀ ਟਾਹਣੀ ਏਦਾਂ ਵਾਈ ਦੇ ਸ਼ੇਪ ਜਾਂ ਗਲੇਲ ਬਣਾਉਣੀ। ਉਹ
4: ਕਿੰਨੇ ਕੰਡੇ ਲੱਗ ਗਏ,
2: ਕਿੰਨੇ ਕੰਡੇ ਲੱਗ ਗਏ। ਐਡਵਾਂਸ ਵੋਟਿੰਗ ਆਪਾਂ ਉਹਦੇ ਤੇ ਵੀ ਗੱਲ ਕਰੀਏ, ਫਿਰ ਬਾਕੀ ਹੋਰ ਸਰੋਤੇ ਵੀ ਸਾਡੇ ਨਾਲ ਲਾਈਵ ਫਲਾਈ
4: ਕਰਨ ਦੀ ਬੇਨਤੀ ਹੈ ਜੀ ਸਾਰਿਆਂ ਨੂੰ ਕਿ ਆਪਾਂ ਵੱਧ ਚੜ ਕੇ ਹਿੱਸਾ ਲਈਏ, ਕਿਉਂਕਿ ਦੇਖੋ ਥੋੜਾ ਜਿਹਾ ਪਿੱਛੇ ਹੁਣ ਜਿਹੜੇ ਸੀਗੇ ਥੋੜੀ ਐਡਵਾਂਸ ਪੋਲਿੰਗ, ਉਸ ਹਿਸਾਬ ਨਾਲ ਐਕਸਪੈਕਟਿੰਗ ਨਹੀਂ ਹੋਈ ਹੈਗੀ। ਹੋ ਸਕਦਾ ਕਿ ਲੋਕਾਂ ਨੂੰ ਕੋਈ ਆਪਣੇ ਕੰਮ ਧੰਦੇ ਜ਼ਿਆਦਾ।
1: ਭਾਜੀ ਮੈਨੂੰ ਇਹ ਵੀ ਲੱਗਦਾ ਲੋਕ ਵੇਟ ਐਂਡ ਵਾਚ ਤੇ ਹੈ ਵੀ ਕੀ ਕੁਛ ਹੋ ਰਿਹਾ ਆ।
4: ਬਿਲਕੁਲ
1: ਹਨਾ ਜੀ, ਇਹ ਵੀ ਹੈ ਜੀ,
4: ਇਹ ਵੀ ਹੈਗਾ
1: ਜੀ।
4: ਉਹ ਜਿੱਦਾਂ ਆਪਾਂ ਕਹਿ ਲਈਏ ਕਿ ਜਿੱਦਾਂ ਟੈਸਟ ਮੈਚ ਨਹੀਂ ਚੱਲਦਾ, ਉਹ ਪਹਿਲਾਂ ਟਿਕ ਟਿਕ ਜੀ ਹੁੰਦੀ ਤੇ ਬਾਅਦ ਚ ਐਂਡ ਦੇ ਰਾਨੀ ਇੰਨੇ ਬਣ ਜਾਂਦੇ।
1: ਸਹੀ ਗੱਲ ਹੈ,
4: ਉਹ ਕੰਮ ਹੋਣ ਵਾਲਾ ਇਸ ਵਾਰ। ਏਦਾਂ ਨਾ ਸਮਝੀਏ ਕਿ ਆਪਾਂ ਐਡਵਾਂਸ ਪੋਲਿੰਗ ਦੇ ਵਿੱਚ ਕਿ ਬਸ ਇੱਕ ਵਾਰੀ ਇਨਿੰਗ ਹੋ ਗਈ ਤੇ ਬਸ ਠੀਕ ਹੈ। ਜਿਹੜੀ ਹੁਣ ਐਡਵਾਂਸ ਪੋਲਿੰਗ ਹੋਣੀ ਨਾ, ਇਹ ਵੀ ਦੇਖਿਓ ਤੁਸੀਂ ਕਿ ਕਾਫੀ ਤਾਦਾਦ ਵਿੱਚ ਹੋਣ ਵਾਲੀ ਹੈ। ਮੈਂ ਆਪਣੀ ਗੱਲ ਦੱਸਦਾ ਜੀ ਕਿ ਜਿੱਥੇ ਸਾਈਨ ਨਹੀਂ ਵੀ ਲੱਗਾ ਹੁੰਦਾ ਨਾ, ਕਈ ਵਾਰੀ ਫੋਨ ਕਰਕੇ ਕਹਿ ਦਿੰਦੇ ਆ ਮੈਨੂੰ ਕਿ ਤੁਸੀਂ ਸਾਈਨ ਇੱਥੇ ਸਾਡੇ ਕਦਮ ਲੱਗ ਗਏ,
1: ਇੰਨਾ ਪਿਆਰ ਮਿਲ ਰਿਹਾ ਤੁਹਾਨੂੰ ਹੈ।
4: ਬਿਲਕੁਲ ਜੀ,
1: ਵੈਰੀ ਨਾਈਸ ਜੀ ਜੀ।
4: ਮਤਲਬ ਇਹ ਕਹਿ ਲੋ ਕਿ ਵਾਹਿਗੁਰੂ ਪਰਮਾਤਮਾ ਦੀ ਕਿਰਪਾ ਆ। ਦੂਸਰਾ, ਲੋਕੀ ਚੇਂਜ ਭਾਲਦੇ ਆ ਇਸ ਵਾਰ, ਮਤਲਬ ਰੁਝਾਨ ਥੋੜੇ ਵੱਖਰੇ ਆਉਣ ਦੀ ਉਮੀਦ ਆ। ਕਾਰਨ ਸੇਮ ਸਿੰਪਲ ਹੈ ਜੀ ਕਿ ਇਹ ਇੰਨਾ ਮਤਲਬ ਤਾਮ ਜਾਮ ਨਹੀਂ ਹੋਇਆ, ਲੋਕੀ ਆਪ ਮਹਾਰੇ ਹੋ ਕੇ ਨਹੀਂ ਨਿਕਲੇ। ਇਹ ਕਹਿ ਲੋ ਕਿ ਓਪੋਜੀਸ਼ਨ ਜਿਹੜੀ ਸੀ ਉਹ ਮਾੜੀ ਕਹਿ ਲੋ, ਉਸ ਹਿਸਾਬ ਨਾਲ ਲੋਕੀ ਨਹੀਂ ਉਹਨਾਂ ਨੂੰ ਅਪੋਜ ਕਰ ਪਾਏ ਨਾ, ਜਿਹੜੇ ਇਨਕਮਬੈਂਟ ਆ। ਇਨਕਮਬੈਂਟ ਜਿਹੜੇ ਹੈਗੇ ਆ ਉਹ ਤਾਂ ਜਾਂਦੇ ਨੀ ਕਿਸੇ ਦੇ ਘਰਾਂ ਚ, ਜਾਂਦੇ ਨੀ ਕੋਈ ਕਿਸੇ ਦੇ ਘਰ ਨੀ ਬਣਦਾ।
1: ਹੈਲੋ ਜੀ, ਬਿਲਕੁਲ ਭਾਜੀ ਬਿਲਕੁਲ।
4: ਉਹ ਇਹ ਚੀਜ਼ਾਂ ਮੈਂ ਦੇਖਦਾ ਪਿਆ, ਕਾਫੀ ਲਾਈਕ ਲੋਕਾਂ ਦੇ ਵਿੱਚ ਰੁਝਾਨ ਆ ਕਿ ਆਪਾਂ ਕੰਮ ਕਰੀਏ ਹਨਾ।
1: ਬਿਲਕੁਲ,
4: ਬਸ ਬੇਨਤੀ ਹੈ ਜੀ ਕਿ ਸਾਰਿਆਂ ਨੂੰ ਹੱਥ ਜੋੜ ਕੇ। ਦੂਸਰਾ, ਕਾਫੀ ਕੁਛ ਗਲਤ ਵੀ ਹੋਇਆ ਪਿਛਲੇ ਸਮਿਆਂ ਦੇ ਵਿੱਚ ਨਾ, ਜਿਹਦੇ ਕਰਕੇ ਲੋਕੀ ਜਿਆਦਾ ਹੁਣ ਜਿੱਦਾਂ ਹੁਣ ਕਹਿ ਲੋ ਕਿ ਆ ਜਿਹੜਾ ਇੱਕ ਹੁਣ ਗਾਰਬੇਜ ਪਲਾਂਟ ਅਸੀਂ ਕਾਫੀ ਵਾਰੀ
1: ਗੱਲ ਕਰ ਚੁੱਕੇ ਹਾਂ। ਬਿਲਕੁਲ ਬਿਲਕੁਲ ਸਹੀ ਗੱਲ।
4: ਉਹ ਦੇਖੋ ਕਹਿੰਦਾ ਮਤਲਬ ਬ੍ਰੈਂਪਟਨ ਐਡੀ ਵੱਡੀ ਆਬਾਦੀ ਵਾਲਾ ਸ਼ਹਿਰ ਆ ਹੁਣ ਹਨਾ, ਆਪਣਾ ਮਤਲਬ ਇੱਕ ਲਾਰਜੈਸਟ ਸਿਟੀ ਨੌਰਥ ਅਮੈਰੀਕਾ ਦਾ ਕਹਿ ਲੋ ਹਨਾ, ਤੇ ਉਹਦੇ ਬਾਵਜੂਦ ਵੀ ਉੱਥੇ ਗਾਰਬੇਜ ਪਲਾਂਟ ਦੀ ਪਰਮਿਸ਼ਨ ਦੇਣਾ ਇਹ ਕਿਹਨਾਂ ਦੀ ਗਲਤੀ ਹੈ ਜੀ? ਲੀਡਰਸ਼ਿਪ ਦੀ ਘਾਟ ਹੈ ਨਾ, ਤੇ ਉਹ ਲੀਡਰਸ਼ਿਪ ਉਹਦਾ ਇਹਦਾ ਮਤਲਬ ਇਹ ਆ ਕਿ ਅਸੀਂ ਤਾਂ ਇੱਥੇ ਰਵਾਂਗੇ ਨਾ, ਜਾਂ ਅਸੀਂ ਨਾ ਵੀ ਰਹੇ ਤੇ ਚੱਲ ਜਾਈਏ ਨਾ। ਜਿਹੜੇ ਹੁਣ ਇੱਥੇ ਵਾਸੀ ਆ ਰਹਿਣ ਵਾਲੇ, ਇਹ ਉਹਨਾਂ ਨੂੰ ਮਤਲਬ ਕਿ ਬਿਮਾਰੀਆਂ ਦਾ ਸਾਹਮਣਾ ਕਰਨਾ ਪਊਗਾ।
1: ਮੈਸੇਜ ਦੇ ਦੋ ਭਾਜੀ, ਹਾਂਜੀ ਮੈਸੇਜ ਦੇ ਦੋ, ਸਮਾਂ ਘੱਟ ਹੈ, ਪਲੀਜ਼ ਮੈਸੇਜ ਦੇ ਦੋ ਜੀ।
4: ਬਸ ਮੇਰਾ ਫੋਨ ਨੰਬਰ ਲੈ ਲੋ ਜੀ, 647-6046-4931-647-6061-3 ਮੇਰਾ ਨੰਬਰ ਹੈ ਜੀ। ਪ੍ਰੇਮਪਾਲ ਗਿੱਲ, ਰੀਜਨਲ ਕੌਂਸਲਰ, ਉਮੀਦਵਾਰ, ਵਾਰਡ ਨੰਬਰ 2-6 ਚ
1: ਜੀ। ਬਿਲਕੁਲ ਜੀ,
4: ਧੰਨਵਾਦ ਭਾਜੀ ਸਮਾਂ ਦੇਣ
1: ਜੀ। ਥੈਂਕ ਯੂ ਪ੍ਰੇਮ ਭਾਜੀ, ਬਹੁਤ ਬਹੁਤ ਧੰਨਵਾਦ ਜੀ। ਸੋ ਦੋਸਤੋ, ਜੋ ਇਲੈਕਸ਼ਨਸ ਹੋ ਰਹੀ ਹੈ, ਮੈਂ ਬਾਰ ਬਾਰ ਬੇਨਤੀ ਕਰ ਰਿਹਾ, ਸੀ ਡੀ ਓ ਬ੍ਰੈਂਪਟਨ ਵੱਲੋਂ ਵੀ ਸਾਡੇ ਤੱਕ ਮੈਸੇਜ ਪਹੁੰਚਾਇਆ ਗਿਆ ਵੀ ਤੁਸੀਂ ਵੱਧ ਚੜ ਕੇ ਆਪਣੀ ਵੋਟਿੰਗ ਦਾ ਜ਼ਰੂਰ ਇਸਤੇਮਾਲ ਕਰੋ, ਵੋਟ ਜ਼ਰੂਰ ਕਰੋ। ਵੋਟ ਦੇ ਨਾਲ ਹੀ ਹੈ ਜਿਹੜਾ ਕੋਈ ਤਬਦੀਲੀ ਜਾਂ ਪਰਿਵਰਤਨ ਆ ਸਕਦਾ, ਵੋਟ ਦੇ ਨਾਲ ਹੀ ਹੈ ਜਿਹੜਾ ਇੱਕ ਤੁਸੀਂ ਹੈ ਜਿਹੜਾ ਸ਼ਕਤੀਸ਼ਾਲੀ ਸੰਦੇਸ਼ ਹੈ ਜਿਹੜਾ ਤੁਸੀਂ ਲੀਡਰਸ਼ਿਪ ਤੱਕ ਪਹੁੰਚਾ ਸਕਦੇ ਹੋ। ਹਾਂਜੀ, ਸੋ ਵੋਟਿੰਗ ਜ਼ਰੂਰ ਕਰੋ। ਐਡਵਾਂਸ ਵੋਟਿੰਗ ਚੱਲ ਰਹੀ ਹੈ, ਹੁਣ 16-17 ਨੂੰ ਹੋਣੀ ਹੈ ਐਡਵਾਂਸ ਵੋਟਿੰਗ, ਅਤੇ ਉਸ ਤੋਂ ਬਾਅਦ ਫਿਰ 26 ਤਰੀਕ ਨੂੰ ਹੈ ਜਿਹੜਾ ਫਾਈਨਲ ਡੇ ਹੋਵੇਗਾ, ਜਦੋਂ ਸ਼ਾਮ ਤੱਕ ਸਾਨੂੰ ਪਤਾ ਚੱਲ ਜਾਵੇਗਾ ਵੀ ਲੋਕਾਂ ਦਾ ਫਤਵਾ ਜਿਹੜਾ ਆ ਕਿੱਥੇ ਕਿਹੜੇ ਕਿਹੜੇ ਉਮੀਦਵਾਰ ਦੇ ਹੱਕ ਦੇ ਵਿੱਚ ਆਇਆ। ਅਤੇ ਮੇਰੇ ਨਾਲ ਤੁਸੀਂ ਆਫਟਰ ਦਾ ਪ੍ਰੋਗਰਾਮ ਸੰਪਰਕ ਕਰ ਸਕਦੇ ਹੋ ਰੀਅਲ ਸਟੇਟ ਬਾਬਤ, ਜਾਂ ਫਿਰ ਤੁਸੀਂ ਫਸਟ ਟਾਈਮ ਹੋਮ ਬਾਇਰ ਹੋ, ਪਲੈਨਿੰਗ ਇਸ ਸਾਲ ਕਰ ਰਹੇ ਹੋ ਜਾਂ ਫਿਰ ਅਗਲੇ ਸਾਲ ਕਰ ਰਹੇ ਹੋ, ਜਾਂ ਫਿਰ ਤੁਸੀਂ ਅਪਸਾਈਜ਼ ਕਰਨਾ ਚਾਹੁੰਦੇ ਹੋ। ਕਈ ਵਾਰ ਇਹ ਹੁੰਦਾ ਵੀ ਇਸ ਵਾਰ ਮਾਰਕੀਟ ਇੱਦਾਂ ਦੀ ਹੈ ਵੀ ਆਪਾਂ ਅਪਸਾਈਜ਼ ਕਰ ਲਈਏ, ਵੱਡੀ ਸਾਨੂੰ ਹੁਣ ਲੋੜ ਹੈ ਘਰ ਦੀ, ਸੋ ਵਧੀਆ ਪ੍ਰਾਈਸ 'ਤੇ ਤੁਹਾਨੂੰ ਜਿਹੜੀ ਹੈ ਵੱਡੀ ਪ੍ਰੋਪਰਟੀ ਮਿਲ ਸਕਦੀ ਹੈ। ਕਈ ਪ੍ਰੋਪਰਟੀਜ਼ ਪਾਵਰ ਆਫ ਸੇਲ 'ਤੇ ਲੱਗੀਆਂ ਹੋਈਆਂ, ਸੋ ਮੇਰੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਅਸੀਂ ਵਨ ਸਟੋਪ ਸ਼ੋਪ ਦੀ ਤਰ੍ਹਾਂ ਦੋਸਤੋ ਕੰਮ ਕਰਦੇ ਹਾਂ। ਕਈ ਸਾਲਾਂ ਤੋਂ ਬਹੁਤ ਪਰਿਵਾਰਾਂ ਨੇ ਮੈਨੂੰ ਬਿਜ਼ਨਸ ਦਿੱਤਾ, ਰੈਫਰੈਂਸ ਜਿਹੜਾ ਮੈਨੂੰ ਮਿਲਦਾ ਆ, ਸੋ ਇਸੇ ਕਰਕੇ ਤੁਸੀਂ ਵੀ ਦੇਖਿਆ ਹੋਵੇਗਾ ਵੀ ਮੈਂ ਬਹੁਤੀ ਜ਼ਿਆਦਾ ਆਪਣੀ ਰੀਅਲ ਸਟੇਟ ਦੀ ਐਡ ਨਹੀਂ ਕਰਦਾ। ਮੈਂ ਤੁਹਾਡਾ ਬਹੁਤ ਧੰਨਵਾਦੀ ਹਾਂ, ਬਿਜ਼ੀ ਰੱਖਿਆ ਹੋਇਆ ਇੱਦਾਂ ਦੇ ਮੌਕੇ 'ਤੇ ਵੀ। ਸੋ ਨੰਬਰ ਮੇਰਾ 416-917-6-917-776-3 'ਤੇ, ਜਿਨ੍ਹਾਂ ਦੀਆਂ ਕਾਲਸ ਮੇਰੇ 'ਤੇ ਨਹੀਂ ਕਰ ਸਕਿਆ ਮੈਂ ਹੁਣ ਮਾਫ਼ੀ ਚਾਹਾਂਗਾ, ਸਮਾਂ ਇਜਾਜ਼ਤ ਨਹੀਂ ਦਿੰਦਾ। ਭਾਜੀ ਰੈਪ ਅਪ ਕਰੀਏ।
2: ਹਾਂਜੀ ਹਾਂਜੀ, ਜੇ ਕੋਈ ਵੀ ਤੁਸੀਂ ਇੰਸ਼ੋਰੈਂਸ ਦੇ ਬਾਬਤ ਜਾਣਕਾਰੀ ਲੈਣੀ ਹੈ ਤਾਂ ਮੈਨੂੰ ਕਾਲ ਕਰ ਸਕਦੇ ਹੋ 416-847-5630 ਦੇ ਉੱਤੇ। ਤੁਹਾਡਾ ਕੋਈ ਵੀ ਕੁਐਸਚਨ ਤਾਂ ਵੀ ਮੈਨੂੰ ਗੁਰਦੇਵ ਸੱਜਣਾ ਸੰਪਰਕ ਕਰ ਸਕਦੇ ਹੋ 416-847-5630 ਦੇ ਉੱਤੇ। ਮੈਂ ਤਾਂ ਸ਼ੰਮੀ ਭਾਜੀ ਆਪਾਂ ਟੀਮ ਪਾਰ ਕਰਦੇ ਹਾਂ, ਜੇ ਕੋਈ ਵੀ ਤੁਸੀਂ ਰੀਅਲ ਸਟੇਟ ਦੇ ਬਾਬਤ ਜਾਣਕਾਰੀ ਲੈਣੀ ਹੈ।
5: Hey, it's Jason McCoy. Are you still dealing with lost connections during your gaming sessions and binge watches? Well, stop suffering from buffering. Switch to Starlink. With speeds up to 400 megabytes per second, it's perfect for 4K streaming, online gaming, and keeping all your smart devices running smoothly. Starlink is known for staying reliable even in rough weather. So go ahead, stream, play, and connect without interruptions. Order online in 2 minutes at starlink.com/radio or call 1-888-GO-STARLINK.

0: ਕਿੱਦਾਂ ਨਫ਼ਰਤ ਭਰੇ ਦਿਲਾਂ ਵਿੱਚ ਵੀ ਪਿਆਰ ਨਾਲ ਵਸ ਲਈਦਾ, ਕਿੱਦਾਂ ਪੰਜੇ ਉਂਗਲਾਂ ਨੂੰ ਮੁੱਠੀ ਵਿੱਚ ਰੱਖ ਲਈਦਾ,
1: ਕਿੱਦਾਂ ਰੁੱਖਾਂ ਜਿੰਨਾ ਸਬਰ ਕਰੀਦਾ, ਕਿੱਦਾਂ ਸਵੈ ਮਾਨ ਲਈ ਹਨੇਰੀ ਬਣ ਵਗੀਦਾ, ਕਿੱਦਾਂ ਤਪਦੇ ਸੀਨਿਆਂ ਤੇ ਮੀਂਹ ਬਣ ਵਰੀਦਾ, ਕਿੱਦਾਂ ਸੱਚ ਲਈ ਸਿਰ ਤਲੀ ਤੇ ਧਰੀਦਾ।
0: ਦਿੱਤੀ ਮੇਰੇ ਵੱਡਿਆਂ ਮੈਨੂੰ ਨਸੀਹਤ ਨਿਆਰੀ ਹੈ, ਮੈਨੂੰ ਮੇਰੀ ਵਿਰਾਸਤ ਜਾਣ ਤੋਂ ਪਿਆਰੀ ਹੈ। ਵਿਰਸੇ ਦੀਆਂ ਤੰਦਾਂ ਨੂੰ ਜੋੜਨ ਲਈ ਮੈਂ ਬਲਜਿੰਦਰ ਸਿੰਘ ਤੰਬੜ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ, ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ ਇਤਿਹਾਸ ਦੇ ਪੰਨਿਆਂ ਚੋਂ ਕੁਝ ਭੁੱਲੀਆਂ ਵਿਸਰੀਆਂ ਗੱਲਾਂ, ਅਜੋਕੇ ਯੁੱਗ ਵਿੱਚ ਵਾਪਰ ਰਹੀਆਂ ਘਟਨਾਵਾਂ, ਗੀਤ ਸੰਗੀਤ ਤੇ ਗੱਲਾਂ ਕੁਝ ਤੁਹਾਡੀਆਂ ਕੁਝ ਸਾਡੀਆਂ।

0: ਬਲਜਿੰਦਰ ਸਿੰਘ ਤੰਬੜਵਲੋਂ ਪੈਰ ਪਰੀ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਵਿਰਾਸਤ ਰੇਡੀਓ ਤੁਸੀਂ ਔਨ ਕਰ ਚੁੱਕੇ ਹੋ, ਧੰਨਵਾਦ ਤੁਹਾਡਾ। ਜੀ ਆਇਆਂ ਨੂੰ ਵੈਲਕਮ ਕਰਦੇ ਹਾਂ ਵਿਰਾਸਤ ਰੇਡੀਓ 'ਤੇ। ਸਟੂਡੀਓ ਨੰਬਰ 416-837-1515, 4168371515 ਸਟੂਡੀਓ ਨੰਬਰ ਹੁੰਦਾ ਆ। ਮੇਰੇ ਨਾਲ ਬਾਅਦ ਵਿੱਚ ਕਦੇ ਵੀ ਸੰਪਰਕ ਕਰਨਾ ਹੋਵੇ 416-452-2222 'ਤੇ ਕਰ ਸਕਦੇ ਹੋ। CHLO 530 AM 'ਤੇ ਅੱਜ ਬੁੱਧਵਾਰ ਦਾ ਦਿਨ ਆ, 14 ਅਕਤੂਬਰ 2026 ਦੀਆਂ ਕੈਨੇਡਾ ਅਤੇ ਇੰਟੀਰੀਅਰ ਦੀਆਂ ਵੱਡੀਆਂ ਖਬਰਾਂ ਲੈ ਕੇ ਹਾਜ਼ਰ ਹਾਂ ਤੁਹਾਡੇ ਵਾਸਤੇ। ਕੈਨੇਡਾ ਵਿੱਚ 68,000 ਤੋਂ ਵੱਧ ਨੌਕਰੀਆਂ ਖਤਮ ਹੋਣ ਕਾਰਨ ਇਕਾਨਮੀ ਨੂੰ ਲੈ ਕੇ ਚਿੰਤਾ ਵਧੀ ਹੋਈ ਹੈਗੀ ਆ। ਦੂਜੇ ਪਾਸੇ ਅਲਬਰਟਾ ਵਿੱਚ ਕਿਰਿਆ ਕੈਨੇਡਾ 'ਤੇ ਵੱਖ ਹੋਣ ਦੇ ਰੈਫਰੈਂਡਮ ਲਈ ਵੋਟਿੰਗ ਸ਼ੁਰੂ ਹੋ ਗਈ ਹੈਗੀ ਆ, ਅਤੇ ਅੰਟੇਰੀਓ ਵਿੱਚ ਸਟੈਲਕੋ ਦੇ ਸੈਂਕੜੇ ਵਰਕਰਾਂ ਦੀਆਂ ਨੌਕਰੀਆਂ ਖਤਰੇ ਵਿੱਚ ਹਨ। OSAP ਫੰਡਿੰਗ ਫਰੀਜ਼ ਕਰਨ, ਪ੍ਰਾਈਵੇਟ ਕਾਲਜ ਸਟੂਡੈਂਟ ਵੀ ਪਰੇਸ਼ਾਨ ਹਨ, ਅਤੇ ਨਾਲ ਦੀ ਨਾਲ ਟੋਰਾਂਟੋ ਵਿੱਚ ਮਿਊਨਿਸਪਲ ਇਲੈਕਸ਼ਨ ਦੀ ਐਡਵਾਂਸ ਵੋਟਿੰਗ ਦੇ ਨਵਾਂ ਰੈਕਰਡ ਬਣਾ ਦਿੱਤਾ ਹੈ, ਅਤੇ ਬ੍ਰੈਂਪਟਨ ਵਾਲੇ ਹਜੇ ਜਾਗੇ ਨਹੀਂ, ਜਾਗਣ ਦੀ ਕੋਸ਼ਿਸ਼ ਕਰਦੇ ਹਨ। ਇਹਨਾਂ ਸਾਰੀਆਂ ਖਬਰਾਂ ਦੇ ਪੂਰੀ ਜਾਣਕਾਰੀ ਲੈ ਕੇ ਹਾਜ਼ਰ ਹਾਂ ਵਿਰਾਸਤ ਰੇਡੀਓ ਅਤੇ ਵਿਰਾਸਤ ਟੀਵੀ ਉੱਤੇ। ਸੋ ਬ੍ਰੈਂਪਟਨ ਵਿੱਚ ਗੁਰਪ੍ਰੀਤ ਕੌਰ ਢਿੱਲੋਂ ਇਜ਼ ਮਿਸਿੰਗ, ਰੀਜਨਲ ਕੌਂਸਲਰ ਆਪਾਂ ਲੱਭਣ ਦੀ ਕੋਸ਼ਿਸ਼ ਕਰਦੇ ਹਾਂ, ਪਰ ਸਾਨੂੰ ਕੋਈ ਮਿਲ ਨਹੀਂ ਰਿਹਾ, ਅਤੇ ਹੁਣ ਸਿੱਧੀ ਜਾ ਕੇ ਪਤਾ ਕਰਾਂਗੇ ਵੀ ਕਿੱਥੇ ਗਏ ਬੀਬਾ ਜਨ ਗੁਰਪ੍ਰੀਤ ਸਿੰਘ ਢਿੱਲੋਂ, ਕਿਉਂਕਿ 9 ਮੈਚ ਕਰਦੇ ਹਨ, ਇਹ ਕੱਲ੍ਹ ਇੱਦਾਂ ਹੋ ਰਿਹਾ, ਅਤੇ ਮੈਂ ਥੋੜ੍ਹੇ ਠਹਿਰ ਕੇ ਇਹਦੇ ਉੱਪਰ ਹੀ ਫੋਨ ਕਾਲ ਲਵਾਂਗਾ ਵੀ ਕੀ ਇਹਨੂੰ ਪਲਾਂਟ ਕੀਤਾ ਗਿਆ, ਕਿਨ ਕੀਤਾ ਗਿਆ। ਖਬਰਾਂ ਤਾਂ ਬਾਹਰ ਆ ਜਾਣੀਆਂ, ਅਤੇ ਉਹਨਾਂ ਲੋਕਾਂ ਦਾ ਕੀ ਹੋਵੇਗਾ ਜਿਹਨਾਂ ਨੇ ਇੱਦਾਂ ਦੀਆਂ ਸ਼ਰਾਰਤਾਂ ਕੀਤੀਆਂ। ਕਹਿੰਦੇ ਪੋਲੀਟਿਕਸ ਬੜੇ ਡੇਂਜਰਸ ਹੁੰਦੇ ਹਨ, ਆਹ ਹੁੰਦੇ ਹਨ, ਆਹ ਹੁੰਦੇ, ਜੋ ਮਰਜ਼ੀ ਕਹਿ ਲਓ, ਜਿਹੜੇ ਮਰਜ਼ੀ ਸ਼ਬਦ ਦੇ ਦਿਓ, ਪਰ ਯਾਰ ਤੁਹਾਡੀ ਭਵਿੱਖਬਾਣੀ ਆ, ਤੁਹਾਡੇ ਜਿਹੜੇ ਟੈਕਸ ਹਨ, ਤੁਹਾਡੇ ਸਕੂਲ ਹਨ, ਤੁਹਾਡੀਆਂ ਸੜਕਾਂ ਹਨ, ਇਹਨਾਂ ਦੇ ਉੱਪਰ ਖੇਡਣਾ ਕਿਸੇ ਦਾ ਕੋਈ ਛੋਟੀ ਚੀਜ਼ ਨਹੀਂ ਹੈਗੀ। ਜੇ ਕੋਈ ਖੇਡਦਾ, ਖੇਡ ਮੇਲਾ ਬੰਦ ਕਰਾਂਗੇ ਜ਼ਰੂਰ। ਸੋ ਬ੍ਰੈਂਪਟਨ ਵਿੱਚ ਗੁਰਪ੍ਰੀਤ ਕੌਰ ਢਿੱਲੋਂ ਦੀ ਆਪਾਂ ਲੱਭਣ ਦੀ ਕੋਸ਼ਿਸ਼ ਕਰੀ ਸੀ, ਗੁਰਪ੍ਰੀਤ ਸਿੰਘ ਢਿੱਲੋਂ ਵੀ ਖੜ੍ਹੇ ਹਨ ਐਜ਼ ਅ ਰੀਜਨਲ ਕਾਉਂਸਲਰ, ਅਤੇ ਜਿਸ ਬੰਦੇ ਨੇ ਐਡਮਿਟ ਕੀਤਾ ਸੀਗਾ ਮਾਸਿਵ ਗੋਲਡ ਹੀਸਟ ਟੋਰਾਂਟੋ ਪੀਅਰਸਨ ਏਅਰਪੋਰਟ 'ਤੇ, ਅਤੇ ਕੋਰਟ ਵਿੱਚ ਕਹਿੰਦੇ ਉਹਨੂੰ ਗੋਲਡ ਮੈਲਟ ਕਰਕੇ ਵੇਚ ਦਿੱਤਾ ਅਤੇ ਪਾਕਿਸਤਾਨ ਨੂੰ ਟਰੈਵਲ ਕੀਤਾ ਸੀਗਾ, ਇਹਦੀ ਵੀ ਜਾਣਕਾਰੀ ਲੈ ਕੇ ਆਏਂਗੇ। ਰੱਬ ਬਚਾਏ, ਹੋਪ ਲੀਓ ਦੀ ਸਰਜਰੀ ਹੋਈ ਸੀਗੀ, ਲੰਗ ਕੈਂਸਰ ਸੀਗਾ, ਅਤੇ ਡਾਕਟਰ ਨੇ ਰਿਮੂਵ ਕਰ ਦਿੱਤੇ ਆ ਹੁਣ, ਅਤੇ ਹੀ ਇਜ਼ ਡੂਇੰਗ ਓਕੇ, ਅਤੇ ਪੰਡਿਤ ਨੂੰ ਮਿਲ ਲੈਂਦੇ, ਸ਼ਾਇਦ ਉਹਦੇ ਰਿਮੂਵ ਕਰ ਦਿੰਦੇ ਬਣੋ, ਚਲੋ ਇਹ ਚੀਜ਼ਾਂ ਚੱਲੀ ਜਾਣੀਆਂ ਹੈਗੀਆਂ, ਪਰ ਹੀ ਇਜ਼ ਡੂਇੰਗ ਫਾਈਨ। ਇੰਡੀਆ ਬਾਜ਼ਾਰ ਵਾਲੇ ਪ੍ਰੋਗਰਾਮ ਨੂੰ ਸਪੌਂਸਰ ਕਰਦੇ ਹਨ, ਕੈਨਡੀ ਰੋਡ 'ਤੇ ਹਨ, ਅਤੇ ਨਾਲ ਦੀ ਨਾਲ ਚੌੜਾ ਬਾਜ਼ਾਰ 'ਤੇ ਹਨ ਇੰਡੀਆ ਬਾਜ਼ਾਰ। ਤੁਸੀਂ ਗਰੋਸਰੀ ਦੀ ਸ਼ੋਪਿੰਗ ਕਰਨੀ ਹੋਵੇ ਕਰ ਸਕਦੇ ਹੋ ਰੈਕਸਡੇਲ ਤੋਂ, ਅਤੇ ਨਾਲ ਨਾਲ ਦੂਸਰਾ ਸਟੋਰ ਹੈਗਾ ਕੈਨਡੀ ਰੋਡ ਬ੍ਰੈਂਪਟਨ ਦੇ ਵਿੱਚ, ਫਰੈਸ਼ ਫਰੂਟਸ ਐਂਡ ਵੈਜੀਟੇਬਲਸ, ਡਾਈਨ ਇਨ ਟੇਕ ਆਊਟ, ਟਿਫਨ ਸਰਵਿਸ ਵੀ ਅਵੇਲੇਬਲ ਆ। ਚੈਨ ਸਿੰਘ ਬੋਲਾ ਦਾ ਸਟੋਰ ਇੰਡੀਆ ਬਾਜ਼ਾਰ, 905-840-1116 ਇਹਨਾਂ ਦਾ ਨੰਬਰ ਹੈਗਾ ਆ, ਅਤੇ ਅਭੀ ਕੁਲਵੰਤ ਸਿੰਘ ਜੀ ਪਹਿਲੇ ਆ ਗਏ। ਸਤਿ ਸ੍ਰੀ ਅਕਾਲ ਜੀ ਕੁਲਵੰਤ ਸਿੰਘ ਜੀ, ਜੀ ਆਇਆਂ ਨੂੰ।
1: ਹਾਂਜੀ ਸਤਿ ਸ੍ਰੀ ਅਕਾਲ ਜੀ,
0: ਕੀ ਹਾਲ ਚਾਲ ਜੀ?
1: ਹਾਲ ਚਾਲ ਬਹੁਤ ਵਧੀਆ ਨੇ ਜੀ, ਮੇਰੇ ਸਿਟੀ ਦੇ ਲਈ ਹੈ ਜੀ, ਆਪਣੇ ਸਾਰੇ ਪ੍ਰੋਗਰਾਮ ਚੱਲਦੇ ਆ ਜੀ, ਮੈਂ ਤਾਂ 4 ਵਜੇ ਤੋਂ ਸੁਣਦਾ ਨੀ
0: ਜੀ,
1: ਪਰ ਇੰਡੀਆ ਦਾ ਇੱਥੇ ਦੀ ਕੋਈ ਗੱਲ ਨੀ ਕਰਦਾ ਜੀ।
0: ਕਰਤੀ ਸ਼ੁਰੂ ਜੀ ਆਪਾਂ ਜੀ, ਇੱਥੇ ਦੀ ਗੱਲ ਕਰਤੀ ਹੈਗੀ ਆ, ਇੱਥੇ ਤੁਸੀਂ ਰਾਤ ਦਿਨ
1: ਪਹਿਲਾਂ ਜੰਡੂਆ ਦਾ ਪ੍ਰੋਗਰਾਮ ਚੱਲਦਾ ਸੀ, ਉਸ ਤੋਂ ਬਾਅਦ ਸ਼ਮੀ ਚੱਜ ਦਾ ਚੱਲਦਾ ਸੀ, ਇੱਥੇ ਦਾ ਕੋਈ ਸੁਣਦਾ ਹੈ ਵੀ ਪ੍ਰੋਪਰਟੀ ਟੈਕਸ ਵੱਧ ਰਹੇ ਨੇ ਜਾਂ ਕੋਈ, ਮੈਂ ਤਾਂ ਕੋਈ ਸੁਣਿਆ ਨੀ ਹੈ ਜੀ।
0: ਹੁਣ ਸੁਣੋ ਨਾ,
1: ਮੈਨੂੰ ਦੇਖੋ ਤੰਬੜ ਸਾਹਿਬ, ਮੈਂ ਤੁਹਾਡਾ ਬਹੁਤ ਪ੍ਰਸ਼ੰਸਕ ਆ, ਤੁਹਾਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ।
0: ਧੰਨਵਾਦ ਜੀ।
1: ਮੈਨੂੰ 33 ਸਾਲ ਹੋ ਗਏ
0: ਇੱਥੇ,
1: ਕੋਈ ਪ੍ਰੋਗਰਾਮ ਤੇ ਮੈਂ ਨੀ ਸੁਣਿਆ ਵੀ ਆਪਣਾ ਕੋਈ ਇਸ਼ੂ ਚੱਲਦਾ ਹੋਵੇ। ਮੈਨੂੰ 3 ਦਿਨ ਹੋ ਗਏ ਬਾਹਰ ਬੈਠੇ ਨੂੰ
0: ਜੀ,
1: ਜਿਹੜੇ ਆਉਂਦੇ ਨੇ ਕੁੜੀਆਂ ਹੀ ਆਉਂਦੀਆਂ ਨੇ ਬੇਚਾਰੀਆਂ, ਉਹਨਾਂ ਤੇ ਕੋਈ ਵਸਦਾ ਰੋਗ ਨੀ ਹੈ। ਉਹ ਕੱਲ ਕੁੜੀ ਨੇ ਮੈਂ ਪੁੱਛਿਆ, ਮੈਂ ਬੇਟਾ ਤੇਰੀ ਵੋਟ ਹੈਗੀ ਆ ਕਿ ਨਹੀਂ, ਮੈਂ ਕਿਹਾ ਫਿਰ ਤੂੰ ਸਾਨੂੰ ਕਿ ਸੁਝਾਅ ਦੇ
0: ਜੀ। ਧੰਨਵਾਦ, ਤੁਸੀਂ ਤੁਸੀਂ ਤੁਸੀਂ ਪਿੱਛੇ ਨਾ ਸੁਣੋ, ਆਪਣੀਆਂ ਗੱਲਾਂ ਕਰੋ ਆਪਣੀ ਏਅਰ ਦੇ ਉੱਪਰ ਜੀ।
1: ਉੱਪਰ ਇਹ ਹੈ ਵੀ ਹੁਣ ਇਹ ਵੀ ਇਹ ਕਹਿੰਦੇ ਨੇ ਵੀ ਉਹ ਹੁਣ ਘਰ ਬਣੇ ਸੀਗੇ
0: ਜੀ,
1: ਉਹ ਜਿਹੜੇ ਵਿੰਡੋ ਸੀਗੇ ਉਦੋਂ ਕੰਮ ਇਹਨਾਂ ਨੇ ਬਣਾਈਆਂ ਆਪਣੇ ਨੇ
0: ਬਿਲਡਰ ਨੇ
1: ਬਿਲਡਰ ਨੇ
0: ਜੀ,
1: ਹੁਣ ਉਹ ਕਹਿੰਦੇ ਪਾਸ ਨੀ ਹੈਗੀਆਂ, ਇਹਦਾ ਮਤਲਬ ਅਸੀਂ ਬੇਵਕੂਫ ਜਿਹੜਾ ਘਰ ਖਰੀਦਿਆ।
0: ਧੰਨਵਾਦ ਤੁਹਾਡਾ, ਤੁਹਾਡੀ ਆਵਾਜ਼ ਇੱਥੇ ਚੱਲ ਗਈ, ਮੈਂ ਤਾਂ ਬਹੁਤ ਦੇਰ ਤੋਂ ਪਹਿਲਾਂ ਕਹਿੰਦਾ ਆ ਰਿਹਾ ਹੈਗਾ ਆ, ਬਾਅਦ ਵਿੱਚ ਚੇਂਜ ਕਰੋ, ਪਹਿਲੇ ਥੋੜ੍ਹੀਆਂ ਵਿੰਡੋ ਵੱਡੇ ਵੱਡੀਆਂ ਬਣਾ ਦੇਣ, ਪਹਿਲੇ ਸੇਫ ਤਰੀਕੇ ਬਣਾ ਦੇਣ, ਕਿਉਂਕਿ ਇਹਦਾ ਮਤਲਬ ਲੱਗਦਾ ਵੀ ਜਿਹੜੀ ਬੇਸਮੈਂਟ ਬਣਾਈ ਸੀ ਉਹਦੇ ਵਿੱਚ ਬਾਹਰ ਨਿਕਲਣ ਨਹੀਂ ਬਣਾਈ ਸੀਗੀ, ਉਦੋਂ ਕੱਲ੍ਹ ਸੇਫ ਸੀਗਾ ਜਦੋਂ ਪਹਿਲਾਂ ਬਣਾਈਏ ਸੀ, ਅਤੇ ਹੁਣ ਹੁਣ ਕੱਲ੍ਹ ਹੈਗਾ ਸੇਫ, ਇਹਦਾ ਮਤਲਬ ਕਿਸੇ ਨੇ ਆਪਣੀ ਬੇਸਮੈਂਟ ਵਿੱਚ ਸੌਣਾ ਨਹੀਂ ਸੀਗਾ ਉਸ ਵੇਲੇ। ਜੇ ਇੱਕ ਤਾਂ ਧੱਬਾ, ਇੱਕ ਤਾਂ ਤੁਸੀਂ ਲੀਗਲ ਨੋਟਿਸ ਹੀ ਕਰਦੇ ਰਹੇ, ਕੋਈ ਬੇਸਮੈਂਟ 'ਚ ਰਹਿ ਰਿਹਾ ਉਹਦਾ ਘਰ ਵਾਲੇ ਵੀ ਰਹਿ ਰਹੇ ਹੁੰਦੇ ਆ, ਅਤੇ ਉਹਨਾਂ ਵਾਸਤੇ ਕਿੱਦਾਂ ਸੇਫ ਸੀਗੀਆਂ। ਹਾਂ ਤੁਹਾਡੀ ਗੱਲ ਸਹੀ ਹੈਗੀ ਆ, ਪਹਿਲਾਂ ਹੀ ਖੁੱਤ ਥੋੜ੍ਹੀਆਂ ਵੱਡੀਆਂ ਬਣਾ ਦੇਣੀਆਂ ਚਾਹੀਦੀਆਂ, ਵਿੰਡੋ ਵੈਲ ਬਣਾ ਦੇਣੇ ਚਾਹੀਦੇ ਕਿ ਪਹਿਲਾਂ ਹੀ ਘਰ ਸੇਫ ਬਣਾਉਣਾ ਚਾਹੀਦਾ, ਬਾਅਦ ਵਿੱਚ ਇੱਦਾਂ ਦੇ ਪੰਗੇ ਨਾ ਪੈਣ ਜਿਹੜੇ ਪਏ ਹੋਏ ਹਨ। ਪਰ ਆਪਾਂ ਦੇਖੋ ਜੀ, ਹਰ ਇੱਕ ਪ੍ਰੋਗਰਾਮ ਵੱਖਰਾ ਵੱਖਰਾ ਹੁੰਦਾ ਆ, ਜੰਜੂਆ ਸਾਹਿਬ ਆਪਣਾ ਵੱਖਰੇ ਤਰੀਕੇ ਨਾਲ ਪ੍ਰੋਗਰਾਮ ਕਰ ਜਾਂਦੇ ਹਨ, ਅਤੇ ਸ਼ੰਮੀ ਪਟਲ ਸਾਹਿਬ ਅੱਜ ਤਾਂ ਹਸਾ ਕੇ ਗਏ ਸਾਰਿਆਂ ਨੂੰ, ਮੈਂ ਜਦੋਂ ਪ੍ਰੋਗਰਾਮ ਲਾਇਆ ਮੈਂ ਤਾਂ ਬਾਂਦਰ ਕਿੱਲਾ ਖੇਡ ਰਹੇ ਸਨ, ਮੈਂ ਤਾਂ ਪਹਿਲੇ ਹੱਸ ਪਿਆ। ਸੋ ਉਹ ਵੀ ਕਾਫੀ ਸਾਰੀਆਂ ਕੈਨੇਡੀਅਨ ਅਤੇ ਇੰਡੀਅਨ ਪੰਜਾਬ ਦੀਆਂ ਖਬਰਾਂ ਕਵਰ ਕਰ ਜਾਂਦੇ ਆ, ਹੁਣ ਸਾਡੀ ਵਾਰੀ ਹੈਗੀ, ਆਪਾਂ ਤਾਂ ਲੋਕਲ ਕੈਨੇਡੀਅਨ ਨਿਊਜ਼ ਦੀ ਖਬਰ ਹੀ ਕਵਰ ਕਰੀ ਦੀ ਆ। ਬਹੁਤ ਲੰਬੇ ਸਮੇਂ ਤੋਂ ਕਹਿੰਦੇ ਆ ਰਹੇ ਹੈਗੇ ਆ ਵੀ ਆਹ ਹੋਣਾ ਚਾਹੀਦਾ, ਆਹ ਹੋਣਾ ਚਾਹੀਦਾ, ਆਪਾਂ ਤਾਂ ਆਵਾਜ਼ ਉਠਾਉਣ ਦੀ ਕੋਸ਼ਿਸ਼ ਕਰੀ। ਇੱਕ ਕਾਲ ਮੈਂ ਹੋਰ ਰਹਿਣਾ, ਇਹਦਾ ਪ੍ਰੋਗਰਾਮ ਸ਼ੁਰੂ ਵੀ ਨਹੀਂ ਕੀਤਾ। ਸਤਿ ਸ਼੍ਰੀ ਅਕਾਲ ਜੀ, 5 8 8 1 3 0 ਕਹਿ ਲਓ ਫਿਰ। ਸਤਿ ਸ਼੍ਰੀ ਅਕਾਲ ਜੀ,
2: ਅੰਬਰਸਰ ਇਹ ਆ ਵੀ ਮਸ਼ੀਨ ਹੁਣ ਹੋਰ ਨਵਾਂ ਇੱਕ ਘਬਲਾ ਆ ਰਿਹਾ, ਆ ਜਿਹੜੀਆਂ ਇੱਥੇ ਵੀ ਹੁਣ ਆਪਣੇ ਮਸ਼ੀਨਾਂ ਲੈ ਆਉਂਦੀਆਂ, ਇਹ ਵੀ ਮੈਨੂੰ ਐਂ ਲੱਗਦਾ ਵੀ ਇੰਡੀਆ ਤੋਂ ਲੈ ਆਉਂਦੀਆਂ ਲੱਗਦੀਆਂ ਇਹਨਾਂ ਨੇ, ਕਿਉਂਕਿ ਇਹ ਕਹਿੰਦੇ ਕੈਨੇਡਾ ਦੇ ਵਿੱਚ ਵੋਟ ਬਹੁਤ ਜ਼ਿਆਦਾ ਪੋਲ ਹੁੰਦੀ, ਸਭ ਤੋਂ ਗਿਣਤੀ ਨਹੀਂ ਹੁੰਦੀ,
0: ਜਿੰਨੇ ਜੇ ਬ੍ਰਹਿਮੰਡ ਚ ਪਈਆਂ ਉਹ ਤਾਂ ਆਪਾਂ ਉਹਦੇ ਹੱਥਾਂ ਨਾਲ ਗਿਣ ਸਕਦੇ ਸੀਗੇ। ਤੋ ਮਸ਼ੀਨਾਂ ਦਾ, ਉਹ ਸੋਰੀ ਮੈਂ ਲਾਈਨ ਹੋਲਡ, ਮਸ਼ੀਨਾਂ ਦਾ ਕੋਈ ਘਪਲਾ ਨਹੀਂ ਹੈਗਾ, ਮਸ਼ੀਨਾਂ ਜਿਹੜੀਆਂ ਲਿਆਂਦੀਆਂ ਕਹਿਣ ਦਾ ਹੈਗਾ ਆ। ਹਾਂ ਤੁਸੀਂ ਬਾਅਦ ਵਿੱਚ ਆਪਣਾ ਕੋਈ ਨੋਟਿਸ ਪਾ ਸਕਦੇ ਹੋ ਜੇ ਲੱਗਦਾ ਕੋਈ ਘਪਲਾ ਹੋਇਆ, ਜੇ ਵੋਟ ਜੇ ਜਿਹੜੀ ਰੇਸ ਨੇੜੇ ਸੀਗੀ, ਜਿਹੜੇ ਖੜੇ ਹਨ ਉਹ ਖੁਦ ਇੱਧਰ ਕੰਮ ਕਰਨਗੇ ਵੀ ਘਪਲਾ ਹੋਇਆ ਕਿ ਨਹੀਂ ਹੋਇਆ, ਪਰ ਸੋ ਫਾਰ ਮਸ਼ੀਨਾਂ ਓਕੇ ਹੈਗੀ, ਇੰਨੇ ਸੌਖੇ ਤਰੀਕੇ ਨਾਲ ਕੈਨੇਡਾ ਵਿੱਚ ਘਪਲਾ ਨਹੀਂ ਕਰ ਸਕਦੇ, ਪਰ ਦੇਖ ਲੈਂਦੇ ਹਾਂ। ਪਰ ਇਸ ਓਕੇ, ਕਿਉਂਕਿ ਪੇਪਰ ਪ੍ਰਿੰਟ ਹੋ ਕੇ ਬਾਹਰ ਆਉਂਦਾ, ਫਿਰ ਤੁਸੀਂ ਲੈ ਪੇਪਰ ਵੀ ਸਾਂਭ ਕੇ ਰੱਖੇ, ਦੇਖੋ ਜੇ ਮਸ਼ੀਨਾਂ ਵਿੱਚ ਘਪਲਾ ਪੇਪਰ ਹੀ ਕਾਊਂਟ ਕਰਨਗੇ, ਤਾਂ ਫਿਕਰ ਹੀ ਕਰਨਾ, ਤੁਸੀਂ ਵੋਟ ਪਾ ਕੇ ਜ਼ਰੂਰ ਆਉਣੀ ਆ। ਅਵੀ ਧਾਲੀਵਾਲ ਜੀ ਪ੍ਰੋਗਰਾਮ ਸਪੋਂਸਰ ਕਰਦੇ ਹਨ ਫਰੀਵੇ ਗਰੁੱਪ ਤੋਂ, ਤੁਸੀਂ ਅਮਰੀਕਾ ਵਿੱਚ ਮੂਵ ਹੋਣਾ ਚਾਹੁੰਦੇ, ਅਮਰੀਕਾ 'ਚ ਕੋਈ ਪ੍ਰੋਪਰਟੀ ਲੈਣਾ ਚਾਹੁੰਦੇ ਹੋ, ਤੁਹਾਡੀ ਮਦਦ ਕਰਦੇ ਹਨ ਅਵੀ ਧਾਲੀਵਾਲ ਜੀ, 416-8-82-1200 ਅਤੇ ਫਰੀਵੇ ਰੀਅਲ ਸਟੇਟ ਸਾਡੀ ਆਪਣੀ ਇੱਕ ਛੋਟੀ ਜਿਹੀ ਬਟੀਕ ਬ੍ਰੋਕਰੇਜ ਹੈਗੀ ਆ, ਤੁਸੀਂ ਐਂਡੀ ਕੂਨਰ, ਰਾਜ ਮੱਲੀ ਜਾਂ ਮੇਰੇ ਨਾਲ 416-451-2222 'ਤੇ ਸੰਪਰਕ ਕਰ ਸਕਦੇ ਹੋ। ਸ਼ੇਰ ਆਟਾ ਮੇਡ ਫਰੈਸ਼ ਇਨ ਕੈਨੇਡਾ, ਕੈਨੇਡਾ ਦੇ ਵਿੱਚ ਹੀ ਬਣਦਾ ਸ਼ੇਰ ਆਟਾ, ਬਰਾੜਾਂ ਦੀ ਚੱਕੀ ਦਾ ਆਟਾ ਇਹ, ਇਹਨਾਂ ਦਾ ਬੇਸਣ ਹੈਗਾ ਬਰਾੜ ਬੇਸਣ, ਸ਼ੇਰ ਬੇਸਣ, ਅਤੇ ਨਾਲ ਦੀ ਨਾਲ ਮਲਟੀਗ੍ਰੇਨ ਆਟਾ ਪਹੁੰਚ ਗਿਆ ਹੈਗਾ ਆ। ਸ਼ੇਰ ਆਟਾ ਕੈਨੇਡਾ ਦੀ ਕਣਕ ਹੀ ਵਰਤਦਾ, ਇੱਥੇ ਦੇ ਇੰਪਲਾਈ ਆ, ਫਰੈਸ਼ ਬਣਾ ਕੇ ਆਉਂਦਾ, ਦਿਨਾਂ ਦੇ ਵਿੱਚ ਪਹੁੰਚ ਜਾਂਦਾ, ਸਾਲ ਮਹੀਨੇ ਨਹੀਂ ਲੱਗਦੇ ਕੰਟੇਨਰਾਂ ਦੇ ਵਿੱਚ। ਸੋ ਫਰੈਸ਼ ਛਕਣਾ ਚਾਹੁੰਦੇ ਹੋ, ਛੱਕਦੇ ਹੋ ਸ਼ੇਰ ਆਟਾ, ਕਾਫੀ ਰਿਸਪੋਂਸ ਦਿੱਤਾ ਤੁਹਾਡਾ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।

0: जिथे भाजी दियां सारियां आइटमां डॉलर 475 पर पाउंड तो शुरू ने। बेसन, पिस्ता, रसगुल्ले 100% कैनेडियन मेड, टॉप क्वालिटी स्वीट्स हुण 3 लोकेशंस तो सर्व करदे ने। 2 इन ब्रैम्पटन, 1850 एल्बन रोड, ईटोबीको। वधेरे जानकारी लई कॉल करो 416-213-1165 ते 416-213-1165।
1: रोकी तू अपनी इंश्योरेंस किस्तों करवांदा यार?
2: ओए कल्ला मैं नहीं, अपनी कम्युनिटी दा हर बंदा इंश्योरेंस एक्सपर्ट मोना मेंगी जी कोल करवांदे ने।
1: वाह यार, नंबर ता दई मोना जी दा।
2: हां जी, तुसी भी नोट करो, इंश्योरेंस कोई भी होवे,
3: इंश्योरेंस फॉर यू दी मोना मेंगी जी।
2: जेडे लाइफ इंश्योरेंस, क्रिटिकल इलनेस इंश्योरेंस, सुपर वीजा इंश्योरेंस अते हर तरह दी इंश्योरेंस दे लई भरोसेमंद नाम है। हुणे कॉल करो 416-500-1509 ते।
3: याद रखो, मोना मेंगी From Insurance for You
2: 416-509-1509
3: or visit insuranceforyou.ca।
4: ताजिया सब्जियां, फ्रेश फल फ्रूट, वधिया ग्रोसरी ते इंडिया तो आया तो हड़ा मन पसंद समान मिलेगा हुण वधिया रेट्स ते, क्योंकि तो हड़े अपने शहर विच आ गया अनाज मार। रोज दी ग्रोसरी होवे, चावल, दाला, आटा, देसी घ्यो, मसाले, टी, स्नैक्स या फिर इंडियन किचन दा कोई भी जरूरी समान, सब कुछ मिलेगा अंडर वन रूफ। फ्रेशनेस, वैरायटी, क्वालिटी ते वधिया प्राइसेस लई अज ही विजिट करो अनाज मार, एयरपोर्ट रोड एंड मेफील्ड रोड दे कॉर्नर ते, एट 6141 मेफील्ड रोड, यूनिट 42A, ब्रैम्पटन। कॉल 9059288 557 अनाज मार्ट।
5: मैं बलजिंदर सिंह नहल, अपने ब्रैम्पटन ने सब कुछ देखा है, सड़कां तो पार्कां तक, ट्रैफिक तो सिटी सेवावां तक, क्राइम तो करप्शन तक। चंगा शहर सिर्फ वादियां नाल नहीं, काम नाल बनदा है। तुहाडे मुद्दे सिर्फ चोणां तक नहीं, सिटी हाल तक लेके जाना मेरी जिम्मेवारी है। वोट फॉर चेंज, वोट फॉर बलजिंदर सिंह नहल, सिटी काउंसलर कैंडिडेट, वार्ड 9 और 10।
6: ऑथराइज्ड एंड पेड बाय द कैंपेन ऑफिस ऑफ बलजिंदर सिंह नहल।
7: आज खुश तो बात हो गई
8: ओ ता होना ही है, जब तक नो वीडियो दा, नो फ्रीजिंग, नो बफरिंग आला 4K अल्ट्रा हाई क्वालिटी IPTV बॉक्स होवे, तैन लगता बनदा ही है।
7: आज मेरे पास बिल्डिंग है, प्रॉपर्टी है, बैंक बैलेंस है, बंगला है, गाड़ी है।
8: साडे कोल बॉलीवुड मूवीज ने, टीवी शोज, वेब सीरीज, हिंदी पंजाबी लाइव टीवी चैनल्स एंजॉय करन नो वर्ल्ड्स बेस्ट ते हाईएस्ट क्वालिटी वाला IPTV बॉक्स है। ते नाले टिल्लो वीडियो कोल गुरबानी रेडियो भी है, ते डिलीवरी बिल्कुल फ्री। होर दस क्या चाहिदा,
9: चल क्या रहे यहां पर?
8: ओ पाजी, सेलिब्रेशन 40 इयर्स इन एंटरटेनमेंट बिजनेस।
10: डॉन को पकड़ना मुश्किल ही नहीं, नामुमकिन है।
8: पर टिल्लो वीडियो ते जदों मर्जी आ जाओ, एबनीजर एंड गोर रोड 905-204-1313 जां tillobideo.com। होर कोई सेवा?
11: मैं हरसिमरन सिंह, साडा शहर ब्रैम्पटन वध रहा है, पर की साडियां सेवावां भी उसे रफ्तार नाल वध रहीयां ने? पुलिस, पैरामेडिक्स, रीजनल रोड्स, पानी अते सुरक्षा सेवावां लई तुहाडी आवाज रीजन तक पहुंचाउणा मेरी तरजीह है। वार्ड 9 अते 10 तों आई एम कैंडिडेट फॉर रीजनल काउंसलर, आउण वाली 26 अक्टूबर नूं वोट फॉर चेंज, वोट हरसिमरन सिंह।
6: ऑथराइज्ड एंड पेड बाय द कैंपेन ऑफिस ऑफ हरसिमरन सिंह।
12: Hi, I am Prop Gill and I am running for Mayor of Brampton. I want to bring accountable and transparent government back to City Hall. On October 26th, put Brampton first. Vote Prop Gill for Mayor of Brampton.
13: ਮੈਂ ਰਿਪੋਰਟਰ ਵੱਲੋਂ ਬ੍ਰੈਂਪਟਨ ਦੇ ਵਾਰਡ 7 ਔਰ 8 ਤੋਂ ਸਿਟੀ ਕਾਉਂਸਲਰ ਦੇ ਲਈ ਚੋਣ ਲੜ ਰਿਹਾ ਹਾਂ। ਮੇਰਾ ਵਿਸ਼ਵਾਸ ਹੈ ਕਿ ਸਾਡੇ ਭਾਈਚਾਰੇ ਨੂੰ ਅਜਿਹੀ ਲੀਡਰਸ਼ਿਪ ਦੀ ਲੋੜ ਹੈ ਜੋ ਰੈਜ਼ੀਡੈਂਟਸ ਦੀ ਗੱਲ ਸੁਣੇ, ਕਾਰਵਾਈ ਕਰੇ ਅਤੇ ਨਤੀਜੇ ਦੇਵੇ। ਮੇਰੀਆਂ ਤਰਜੀਹਾਂ ਬਿਲਕੁਲ ਸਪਸ਼ਟ ਹਨ, ਅਕਾਊਂਟੇਬਿਲਿਟੀ, ਟਰਾਂਸਪੇਰੈਂਸੀ, ਭਾਈਚਾਰੇ ਦੀ ਸੁਰੱਖਿਆ ਅਤੇ ਤੁਹਾਡੇ ਟੈਕਸ ਦੇ ਪੈਸੇ ਦੀ ਬਿਹਤਰ ਵਰਤੋਂ। ਆਓ ਮਿਲ ਕੇ ਆਪਣੇ ਭਾਈਚਾਰੇ ਨੂੰ ਹੋਰ ਮਜ਼ਬੂਤ, ਸੁਰੱਖਿਅਤ ਅਤੇ ਜਵਾਬਦੇਹ ਬਣਾਈਏ। ਇਕੱਠੇ ਸਾਡਾ ਭਵਿੱਖ ਹੁਣ ਚੰਗਾ ਸ਼ੁਰੂ ਹੋਣ ਵਾਲਾ ਹੈ। ਐਡਵਾਂਸ ਪੋਲਸ 9-10-11 ਅਕਤੂਬਰ ਅਤੇ 16-17 ਅਕਤੂਬਰ ਨੂੰ ਹਨ, ਔਰ 26 ਅਕਤੂਬਰ ਨੂੰ ਆਪਣਾ ਵੋਟਿੰਗ ਰਾਈਟ ਯੂਜ਼ ਕਰਕੇ ਮੈਨੂੰ ਸਿਟੀ ਹਾਲ ਐਜ਼ ਅ ਸਿਟੀ ਕਾਉਂਸਲਰ ਜ਼ਰੂਰ ਭੇਜੋ।
14: ਇੱਕ ਵਾਰੀ ਫਿਰ ਪ੍ਰੋਗਰਾਮ ਦੇ ਵਿੱਚ ਜੀਆਂ ਨੂੰ, ਪੁਲਿਸ ਇਨ ਡੋਰਮ ਰੀਜਨ ਦੇ ਵਿੱਚ ਇੱਕ ਔਰਤ ਨੂੰ ਅਰੈਸਟ ਕੀਤਾ ਗਿਆ ਆ, ਕਿਸੇ ਹੋਰ ਦੀ ਆਈਡੀ ਵਰਤ ਕੇ ਲੋਨ ਚੱਕ ਲਿਆ, ਯਾਨੀ ਕਿ ਫਾਈਨੈਂਸਿੰਗ ਲੈ ਲਈ ਸੀਗੀ ਗੱਡੀ ਖਰੀਦਣ ਦੇ ਵਿੱਚ। ਸਕਾਇਲਰ ਪੋਰਟਰ 39 ਸਾਲ ਦੀ ਉਮਰ ਆ, ਆਫ ਬ੍ਰੈਂਪਟਨ, ਚਾਰਜ ਐਂਡ ਨੋਟ ਚਾਰਜ ਟੈਸਟ, ਚਾਰਜ ਕੋਰਟ ਵਿੱਚ ਟੈਸਟ ਹੋਣਗੇ, ਬਸ ਉਹ ਚਾਰਜ ਕੀਤੀ ਗਈ ਹੈਗੀ ਆ। ਇਸ ਦੇ ਨਾਲ ਨਾਲ ਆਟਵਾ ਨਹੀਂ ਹੈਗੇ ਆ, ਕਿਉਂਕਿ ਮੁੜ ਕੇ ਫਿਰ ਇਹਨਾਂ ਦੀਆਂ ਗੱਲਾਂ ਬਾਤਾਂ ਚੱਲਣੀਆਂ ਟ੍ਰੇਡ ਬਾਰੇ, ਤਾਂ ਆਟਵਾ ਨੇ ਹੁਣ ਜਿਹੜਾ 16 US ਮੇਡ ਹੈਲੀਕਾਪਟਰ ਸੀਗੇ ਉਹ ਥੋੜ੍ਹੇ ਰੋਕ ਦਿੱਤੇ ਗਏ, ਕਹਿੰਦੇ ਆਪਾਂ ਤੁਹਾਡੇ ਕੋਲ ਖਰੀਦਣੇ ਨਹੀਂ ਹੈਗੇ। ਉੱਧਰੋਂ ਬੈਂਕ ਆਫ ਅਮੈਰੀਕਾ ਜਿਹੜਾ ਹੈਗਾ, ਉਹਨਾਂ ਨੇ $1.2 billion ਦਾ ਫਾਈਨ ਕੀਤਾ ਬੈਂਕ ਆਫ ਅਮੈਰੀਕਾ ਨੂੰ, ਟ੍ਰੈਜਰੀ ਡਿਪਾਰਟਮੈਂਟ ਫੋਰ ਮਨੀ ਲਾਂਡਰਿੰਗ, ਅਤੇ ਕਹਿੰਦੇ ਵੀ $5 billion ਦੀਆਂ ਟ੍ਰਾਂਜੈਕਸ਼ਨ ਸੀਗੀਆਂ, ਯਾਨੀ ਕਿ ਜਿਹੜਾ $5 billion ਦਾ ਪੈਸਾ ਇੱਧਰ ਉੱਧਰ ਹੋਇਆ, ਕਹਿੰਦੇ ਕੋਈ ਖਾਸ ਇਹਨਾਂ ਨੇ ਰਿਪੋਰਟ ਨਹੀਂ ਕੀਤੀ ਉਹਦੇ ਬਾਰੇ, ਵੀ ਲੱਗਦਾ ਇਹਦੇ ਵਿੱਚ ਨਾ ਮਨੀ ਲਾਂਡਰਿੰਗ ਹੋ ਸਕਦੀ, ਉਹ ਵੀ ਹੋ ਸਕਦਾ ਹੈਗਾ ਆ। ਤੋ ਕਾਫੀ ਵੱਡਾ ਫਾਈਨ ਕੀਤਾ ਇਹਨਾਂ ਨੂੰ। ਉੱਧਰੋਂ ਰਸ਼ੀਆ ਨੇ ਜਿਹੜੀ ਆ ਏਅਰ ਸਟ੍ਰਾਈਕ ਕੀਤੀ ਹੈਗੀ ਆ ਯੂਕਰੇਨ ਦੇ ਉੱਪਰ, 600,000 ਤੋਂ ਵੱਧ ਜਿਹੜੇ ਹੈਗੇ ਆ ਲੋਕੀ ਵਿਦਆਊਟ ਪਾਵਰ ਹਨ, ਅਤੇ ਜ਼ੇਲੈਂਸਕੀ ਖੁਸ਼ ਨਹੀਂ ਹੈਗਾ, ਅਤੇ ਲੱਗਦਾ ਹੁਣ ਕੈਨੇਡਾ ਨੂੰ ਆਵੇਗਾ ਅਤੇ ਪੈਸੇ ਲੈ ਕੇ ਜਾਵੇਗਾ, ਕਿਉਂਕਿ ਘਰ ਨਹੀਂ ਇਹਨਾਂ ਨੂੰ ਡੋਨੇਟ ਕਰ ਦੇਵੇਗਾ। ਇਹ ਮੈਂ ਬਣਾਈ ਆ ਲਾਈਨ, ਪਹਿਲੀਆਂ ਲਾਈਨਾਂ ਸਹੀ ਸੀਗੀਆਂ ਖਬਰ ਦੀਆਂ, ਆਹ ਲੱਗਦਾ ਆ। ਮੈਂ ਸੋਚ ਰਿਹਾ ਹੈਗਾ ਲੱਗਦਾ ਕੈਨੇਡਾ ਫਿਰ ਆਵੇਗਾ ਜ਼ੇਲੈਂਸਕੀ, ਅਤੇ ਥੋੜ੍ਹੇ ਬਹੁਤ ਪੈਸੇ ਲੈ ਕੇ ਜਾਵੇਗਾ। ਇਸ ਦੇ ਨਾਲ ਨਾਲ ਮੈਨ ਅਕਿਊਜ਼ ਇਨ ਮਰਡਰ ਆਫ ਐਂਟੀ ਡਰੱਗ ਐਕਟੀਵਿਸਟ ਪਰਵਿੰਦਰ ਸਿੰਘ ਚੋਟਾ ਅਰੈਸਟਡ ਇਨ ਰਾਜਸਥਾਨ, ਉਹਦੀ ਵੀ ਆਪਾਂ ਖਬਰ ਕਵਰ ਕਰਾਂਗੇ। ਕੱਲ੍ਹ ਪ੍ਰੋਗਰਾਮ ਇੰਨਾ ਬਿਜ਼ੀ ਸੀਗਾ ਮੈਂ ਕਵਰ ਕਰ ਨਹੀਂ ਸਕਿਆ। ਅਤੇ ਟੋਰਾਂਟੋ ਲਾਈਨਾਂ ਹੋਰ ਦੇਖੋ, ਮੈਂ ਨੈਕਸਟ ਲਾਈਨਾਂ ਹੀ ਲੈਣੀਆਂ। ਟੋਰਾਂਟੋ ਮਿਊਂਸੀਪਲ ਇਲੈਕਸ਼ਨ ਲਈ ਐਡਵਾਂਸ ਵੋਟ ਇਹਦਾ ਨਵਾਂ ਰੈਕਰਡ ਬਣਾਇਆ ਗਿਆ। 2,22,000 ਲੋਕਾਂ ਨੇ ਵੋਟਾਂ ਪਾਈਆਂ, 550 ਲੋਕ ਪਹਿਲਾਂ ਹੀ ਆਪਣੀਆਂ ਵੋਟਾਂ ਪਾ ਚੁੱਕੇ ਹਨ ਇਲੈਕਸ਼ਨ ਦੇ। 22,550 ਲੋਕ ਪਹਿਲੇ ਹੀ ਵੋਟਾਂ ਪਾ ਚੁੱਕੇ ਹਨ ਇਲੈਕਸ਼ਨ ਦੇ 26 ਅਕਤੂਬਰ ਨੂੰ ਹੈਗਾ। ਅਤੇ ਲਓ ਜੀ, ਅਤੇ ਡੱਗ ਫੋਰਡ ਨੇ ਜਿਹੜੀਆਂ ਬਾਈਕ ਲੈਣਾ ਪਟਣੀਆਂ ਸੀਗੀਆਂ, ਅਤੇ ਮਸਲਾ ਹੁਣ ਸੁਪਰੀਮ ਕੋਰਟ 'ਤੇ ਪਹੁੰਚ ਗਿਆ ਹੈਗਾ ਆ। ਅਤੇ ਟੋਰਾਂਟੋ ਪੀਟਰਸਨ ਏਅਰਪੋਰਟ 'ਤੇ ਜਿਹੜੀ ਹੋਈ ਸੀ $1,00,000 ਦੀ ਸੋਨੇ ਦੀ ਚੋਰੀ ਦੇ ਮਾਮਲੇ ਵਿੱਚ, ਅਦਾਲਤੀ ਜਿਹੜੀ ਆ ਕਾਰਵਾਈ ਉਹ ਸ਼ੁਰੂ ਹੋ ਗਈ ਹੈਗੀ ਆ ਬਰੈਂਪਟਨ ਕੋਰਟ ਦੇ ਵਿੱਚ। ਅਤੇ ਡੋਰਨ ਪੁਲਿਸ ਨੇ ਮਾਪਿਆਂ ਨੂੰ, ਆਹ ਖਬਰ ਸੁਣਨ ਵਾਲੀ ਹੈਗੀ ਆ, ਡੋਰਨ ਪੁਲਿਸ ਨੇ ਮਾਪਿਆਂ ਨੂੰ ਚੇਤਾਵਨੀ ਦਿੱਤੀ ਹੈ ਕਿ ਔਨਲਾਈਨ ਪ੍ਰੈਡੇਟਰ ਬੱਚਿਆਂ ਨੂੰ ਧਮਕਾ ਕੇ ਜਾਂ ਦਬਾਅ ਪਾ ਕੇ ਹਿੰਸਕ ਕੰਮ ਕਰਨ ਲਈ ਮਜਬੂਰ ਕਰ ਸਕਦੇ ਹਨ। ਪੁਲਿਸ ਨੇ ਪੇਰੈਂਟਸ ਨੂੰ ਬੱਚਿਆਂ ਦੀ ਔਨਲਾਈਨ ਐਕਟੀਵਿਟੀ ਬਾਰੇ ਸੁਚੇਤ ਰਹਿਣ ਲਈ ਕਿਹਾ ਹੈ। ਕਹਿੰਦੇ ਬੀ ਕੇਅਰਫੁਲ, ਵਾਚ ਵਾਚ ਯੂਰ ਕਿਡਸ ਆਰ ਡੂਇੰਗ। ਅਤੇ ਅਮੈਰੀਕਾ ਜਿਹੜੀ ਆ ਸਿਕਸ ਫਲੈਗ ਅਮਿਊਜ਼ਮੈਂਟ ਪਾਰਕ, ਉੱਥੇ ਇੱਕ ਵਿਅਕਤੀ ਦੀ ਮੌਤ ਹੋ ਗਈ ਸੀਗੀ ਜਿਹੜੇ ਰੋਲਰ ਕੋਰਸ ਦੀ ਰਾਈਡਾਂ ਸੀਗੀਆਂ। ਹੁਣ ਕੈਨੇਡਾ ਵੰਡਰਲੈਂਡ ਵਾਲਿਆਂ ਦੀ 2 ਕਰੋੜ ਕੋਰਸ ਦੀ ਰਾਈਡਾਂ ਸੇਫਟੀ ਦੇ ਕਾਰਨ ਉਹਨਾਂ ਨੂੰ ਰੋਕ ਦਿੱਤੀਆਂ ਗਈਆਂ, ਉਹ ਚਲਾਉਣਗੇ ਨਹੀਂ। ਤੋ ਖਬਰਾਂ ਬਹੁਤ ਸਾਰੀਆਂ ਹੋਰ, ਪਹਿਲਾਂ ਕੁਲਵੰਤ ਸਿੰਘ ਫਿਰ ਗੁਰਮੁਖ ਸਿੰਘ ਵਾਰੀ ਆ। ਮੈਂ ਗੁਰਮੁਖ ਸਿੰਘ ਵਾਰੀ ਸਾਹਿਬ, ਸਤਿ ਸ਼੍ਰੀ ਅਕਾਲ ਬੁਲਾਵਾ। ਗੁਰਮੁਖ ਸਿੰਘ ਵਾਰੀ ਸਾਹਿਬ, ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
9: ਜੀ ਦੰਬੜ ਜੀ, ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
14: ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਤੇ ਪਹਿਲਾਂ ਇੱਕ ਲਾਈਨ ਕਲੀਅਰ ਕਰ ਦਵਾਂ, ਜੇ ਉਹਨਾਂ ਨੇ ਕੋਈ ਸਵਾਲ ਪੁੱਛਣਾ ਪੁੱਛ ਸਕਦੇ ਹਨ। ਕੁਲਵੰਤ ਸਿੰਘ ਜੀ ਆ ਜਾਓ ਜੀ।
15: ਹਾਂਜੀ, ਸਤਿ ਸ੍ਰੀ ਅਕਾਲ ਜੀ।
14: ਸਤਿ ਸ੍ਰੀ ਅਕਾਲ ਜੀ।
15: ਮੇਰੀ ਇੱਕ ਬੇਨਤੀ ਹੈ ਜੀ, ਇਹਨਾਂ ਨੂੰ ਕਹੋ ਵੀ ਇੱਕ ਦਿਨ ਸਾਡੇ ਕੋਲ ਰਾਤ ਨੂੰ ਰਹਿ ਕੇ ਦੇਖੋ।
14: ਮੈਂ ਸਮਝਿਆ ਨੀ ਕੀ ਹੈ,
15: ਜਿੰਨੇ ਖੜੇ ਨਾ ਇਲੈਕਸ਼ਨ ਦੇ ਵਿੱਚ, ਇਹ ਰਾਤ ਇੱਕ ਦਿਨ ਸਾਡੇ ਕੋਲ ਰਹਿ ਕੇ ਦੇਖਣ ਵੀ ਇੱਥੇ ਰਾਤਾਂ ਨੂੰ ਹੁੰਦਾ ਕੀ ਹੈ
14: ਜੀ। ਧੰਨਵਾਦ ਤੁਹਾਡਾ ਕਾਲ ਕਰਨ ਦਾ। ਰਾਤ ਨੂੰ ਕਿਸੇ ਰਹਿ ਕੇ ਦੇਖੇ, ਦਿਨ ਨੂੰ ਨਹੀਂ ਬਾਹਰ ਨਿਕਲਦੇ ਬਹੁਤ ਸਾਰੇ, ਰਾਤਾਂ ਨੂੰ ਰਹਿ ਕੇ ਕੀ ਕਰਾਉਣਾ ਇਹਦੇ ਕੋਲ। ਆਪਾਂ ਅੱਗੇ ਗੁਰਪ੍ਰੀਤ ਕੌਰ ਢਿੱਲੋਂ ਨੂੰ ਲੱਭ ਰਹੇ ਹਾਂ, ਇਹ ਬੀਬੀ ਰਾਤਾਂ ਨੂੰ ਦਿਨ ਵੀ ਛੁਪੀ ਰਹਿੰਦੀ ਹੈ, ਪਤਾ ਨਹੀਂ। ਚਲੋ ਗੱਲਾਂ ਬਾਤਾਂ ਚੱਲਦੀਆਂ ਰਹਿਣੀਆਂ। ਮੈਂ ਇੱਕ ਦੋ ਐਡਾ ਭਰ ਦੇਵਾਂ, ਫਿਰ ਆਪਾਂ ਗੁਰਮੁਖ ਸਿੰਘ ਬਾਰੀ ਸਾਹਿਬ ਨਾਲ ਵੀ ਗੱਲਬਾਤ ਕਰਨੀ ਆ। ਬਾਰੀ ਸਾਹਿਬ, ਪਹਿਲਾਂ ਖਬਰਾਂ ਵੱਲ ਚੱਲਦੇ ਆ। ਜੀ ਆਇਆਂ ਨੂੰ ਕਾਫੀ ਸਾਰੀਆਂ ਖਬਰਾਂ ਮੋਟੇ ਛੋਟੇ ਛੋਟੇ ਮੈਂ ਪੜ੍ਹ ਦਿੱਤੀ ਹੈਗੀ ਆ ਵੀ ਜਿਹੜਾ ਪੰਜਾਬ ਵਿੱਚ ਮਰਡਰ ਹੋਇਆ ਉਹ ਇੱਕ ਖਤਰਨਾਕ ਚੀਜ਼ ਹੈਗੀ ਆ, ਕੋਈ ਆਵਾਜ਼ ਉਠਾਉਂਦਾ ਉਹਦੀ ਆਵਾਜ਼ ਬੰਦ ਕਰ ਦੇਣੀ ਇੰਨਾ ਚੰਗਾ ਨਹੀਂ ਹੈਗਾ
9: ਜੀ। ਬਿਲਕੁਲ ਅਮਰ ਸਾਹਿਬ, ਗੱਲ ਇਹ ਹੈਗੀ ਆ ਕਿ ਜਿਹੜੀ ਘਟਨਾ ਕੱਲ ਵਾਪਰੀ ਸੀ ਜਦੋਂ ਪ੍ਰੋਗਰਾਮ ਕਰ ਰਹੇ ਸੀ, ਐਨ ਉਸੇ ਟਾਈਮ ਤੇ ਪੰਜਾਬ ਦੇ ਵਿੱਚ ਖਬਰ ਫਲੈਸ਼ ਹੋਈ ਆ ਜੀ, ਤੇ ਕਾਫੀ ਚਰਚਾ ਇਹ ਖਬਰ ਤੇ ਹੋਈ ਆ। ਤੇ ਜਦੋਂ ਇਹ ਘਟਨਾ ਵਾਪਰੀ ਉਸ ਤੋਂ ਬਾਅਦ ਪੰਜਾਬ ਭਰ ਨਹੀਂ ਵਿਸ਼ਵ ਭਰ ਚ ਵਸਦਾ ਪੰਜਾਬੀ ਜਿਹੜਾ ਸੀਗਾ ਇਸ ਘਟਨਾ ਪ੍ਰਤੀ ਇੱਕਦਮ ਆਪਾਂ ਕਹਿ ਸਕਦੇ ਸਕਤੇ ਚ ਆਇਆ ਕਿ ਹੋਇਆ ਕੀ ਆ ਕਿ ਇੱਕ ਨਸ਼ਿਆਂ ਖਿਲਾਫ਼ ਆਵਾਜ਼ ਉਠਾ ਰਿਹਾ ਜਿਹੜਾ ਵਿਅਕਤੀ ਸੀਗਾ, ਕਿਉਂਕਿ 2-3 ਘਟਨਾਵਾਂ ਏਦਾਂ ਦੀਆਂ ਵਾਪਰ ਗਈਆਂ ਜਿਹੜੀਆਂ ਉਲਟਾ ਸਰਕਾਰਾਂ ਤੇ ਸਵਾਲ ਕਰ ਗਈਆਂ ਕਿ ਜਿਹੜਾ ਵੱਡੀ ਮੁਹਿੰਮ ਚੱਲ ਰਹੀ ਸੀ ਪੰਜਾਬ ਦੇ ਨਸ਼ਿਆਂ ਵਿਰੁੱਧ, ਤੇ ਉਹਦੇ ਵਿੱਚ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਹੁਣ ਤੱਕ ਕੀ ਰਹੀਆਂ ਨੇ, ਪਹਿਲੀਆਂ ਸਰਕਾਰਾਂ ਦੀਆਂ ਪ੍ਰਾਪਤੀਆਂ ਨਾਲ, ਕਿਉਂਕਿ ਅਸੀਂ ਇੱਕ ਸਰਕਾਰ ਦੇ ਨਾਲ ਕੋਈ ਇਹਦਾ ਲੈਣਾ ਦੇਣਾ ਨਹੀਂ ਰੱਖਦੇ ਨਸ਼ਿਆਂ ਦੇ ਵਿਰੁੱਧ ਜਿਹੜੀ ਗੱਲ ਚੱਲ ਰਹੀ ਆ, ਕੋਈ ਨਾ ਹੀ ਸਾਡੀ ਵੰਸ਼ਾ ਹੈਗੀ ਆ। ਸੋ ਪਹਿਲਾਂ ਕੈਪਟਨ ਸਾਹਿਬ ਸੀ ਜਿਹਨਾਂ ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ ਕਿਹਾ ਕਿ ਨਸ਼ਿਆਂ ਦਾ 2 ਮਹੀਨਿਆਂ ਦੇ ਵਿੱਚ ਜੀ ਲੱਕ ਤੋੜ ਕੇ ਰੱਖ ਦਊਂਗਾ, ਠੀਕ ਹੈ ਜੀ। ਉਸ ਤੋਂ ਪਹਿਲਾਂ ਦੀਆਂ ਸਰਕਾਰਾਂ ਸੀਗੀਆਂ ਉਹਨਾਂ ਦੇ ਵੱਡੇ ਮੰਤਰੀਆਂ ਤੇ ਇਲਜ਼ਾਮ ਲੱਗ ਗਏ ਜੀ ਕੈਨੇਡਾ ਤੱਕ ਤਾਰਾਂ ਜੁੜ ਗਈਆਂ ਇੱਥੇ, ਕਿ ਕਿੰਗ ਪਿੰਨ ਜਿਹੜੇ ਆ ਕੈਨੇਡਾ ਚ ਬੈਠੇ ਹੋਏ ਆ ਨਸ਼ਿਆਂ ਦੇ ਡਰੱਗ ਦੇ, ਤਾਂ ਉਹਨੂੰ ਲੈ ਕੇ ਵੱਡੇ ਕੇਸ ਬਣੇ ਅਦਾਲਤਾਂ ਚ ਚੱਲੇ। ਕੀ ਬਣਿਆ ਉੱਥੇ ਅਦਾਲਤਾਂ ਦਾ, ਸਾਰੇ ਲੋਕ ਬਾਹਰ ਹੀ ਨੇ, ਲੋਕਾਂ ਚ ਵਿਚਰ ਰਹੇ ਹੈਗੇ ਆ। ਸੋ ਗੱਲ ਦੋਸ਼ਾਂ ਦੀ ਰਹਿ ਗਈ, ਕਿਸੇ ਨੂੰ ਕੋਈ ਦੋਸ਼ੀ ਵੱਡਾ ਜਿਹੜਾ ਬੰਦਾ ਕਿੰਗ ਪਿੰਨ ਸੀਗਾ ਨਾ ਸਰਕਾਰਾਂ ਠਹਿਰਾ ਸਕੀਆਂ, ਨਾ ਅਦਾਲਤਾਂ ਦੇ ਵਿੱਚ ਸਮਝ ਲਓ ਕਿ ਪ੍ਰੂਫ ਉਹ ਪੇਸ਼ ਕਰਨ ਦੇ ਵਿੱਚ ਕਾਮਯਾਬ ਹੋਈਆਂ, ਤਾਂ ਅੱਜ ਵੀ ਜਿਹੜਾ ਜਿਹੜਾ ਮਾਰਿਆ ਕੌਣ ਜਾ ਰਿਹਾ। ਕੱਲ ਜਦੋਂ ਪਰਵਿੰਦਰ ਹੁਣ ਝੋਟਾ ਹੁਣਾਂ ਦੀ ਖਬਰ ਆਈ ਕਿ ਜਿਹੜੇ ਮੈਡੀਕਲ ਸਟੋਰ ਤੇ ਘਟਨਾ ਵਾਪਰੀ ਹੈ, ਪਹਿਲਾਂ ਮੈਂ ਕਰੰਟ ਦੱਸ ਦਿਆਂ ਕਿ ਹੁਣ ਜਦੋਂ ਘਟਨਾ ਵਾਪਰੀ ਹੈ ਤੇ ਪੰਜਾਬ ਸਰਕਾਰ ਲਗਾਤਾਰ ਫੜੋ ਫੜਾਈ ਕਰ ਰਹੀ, ਪੁਲਿਸ ਵੱਡਾ ਹਜ਼ਾਰਾਂ ਦਾ ਇਕੱਠ ਹੋ ਚੁੱਕਾ ਜੀ ਮਾਨਸਾ ਦੇ ਵਿੱਚ, ਤੇ ਜਿਹਨੂੰ ਲੈ ਕੇ ਜਿਹੜਾ ਕੱਲ ਦਾ ਬੰਦ ਰੱਖਿਆ ਹੋਇਆ ਉਹ ਬੰਦ ਵੀ ਨੂੰ ਵੀ ਵੱਡਾ ਸਮਰਥਨ ਜਿਹੜਾ ਮਿਲਣ ਦੀ ਉਮੀਦ ਹੈਗੀ ਆ। ਇਹ ਮਾਮਲਾ ਲਾਈਮ ਲਾਈਟ ਹੁਣ ਰਹੂਗਾ ਦੋ ਚਾਰ ਦਿਨ, ਉਹ ਤੋਂ ਬਾਅਦ ਕੀ ਬਣਦਾ, ਪਰ ਫਿਲਹਾਲ ਸਰਕਾਰ ਜਿਹੜੀ ਆ ਪੂਰੀ ਚਾਰੇ ਪਾਸੇ ਤੋਂ ਘੇਰਾਬੰਦੀ ਉਹਨੂੰ ਹੈਗੀ ਆ। ਸੋ ਕੱਲ ਇਹ ਘਟਨਾ ਸੀ, ਪਰਵਿੰਦਰ ਸਿੰਘ ਝੋਟਾ ਇੱਕ ਬਾਕਸਰ ਸੀਗਾ ਜੀ, ਜੇ ਆਪਾਂ ਥੋੜਾ ਜਿਹਾ ਦੋ ਕੁ ਮਿੰਟ ਆਪਣੇ ਸਰੋਤਿਆਂ ਨਾਲ ਸਾਂਝ ਪਾਉਣੀ ਹੋਏ ਕਿ ਪਰਵਿੰਦਰ ਝੋਟਾ ਇੱਕ ਬਾਕਸਰ ਸੀਗਾ, ਖੁਦ ਨਸ਼ਿਆਂ ਦਾ ਸ਼ਿਕਾਰ ਹੋਇਆ ਸੀਗਾ। ਉਹਨੇ ਮੰਨੇ ਇਹ ਗੱਲ ਕਿ ਮੈਂ ਖੁਦ ਨਸ਼ੇ ਕਰਨ ਲੱਗ ਗਿਆ ਸੀ, ਹੌਲੀ ਹੌਲੀ ਉਹਦਾ ਪਰਿਵਾਰ ਜਿਹੜਾ ਸੀਗਾ ਮਾਂ ਪਿਓ ਗੁਰਸਿੱਖ ਸੀਗੇ, ਆਪ ਵੀ ਉਹ ਗੁਰਸਿੱਖ ਬਣ ਗਿਆ, ਨਸ਼ਿਆਂ ਨੂੰ ਉਹ ਛੱਡ ਗਿਆ। ਫਿਰ ਉਹਨੇ ਇੱਕ ਟਾਸਕ ਫੋਰਸ ਬਣਾਈ ਜੀ, ਐਂਟੀ ਡਰੱਗ ਟਾਸਕ ਫੋਰਸ, ਆਪਣੀ ਇਹ ਦੋਸ਼ ਲਾਉਂਦਿਆਂ ਹੋਇਆ ਕਿ ਸਰਕਾਰਾਂ ਕੰਮ ਨਹੀਂ ਕਰਦੀਆਂ, ਪੁਲਿਸ ਸਗੋਂ ਰਲ ਕੇ ਜਿਹੜਾ ਆ ਉਹਦਾ ਦੋਸ਼ ਸੀਗਾ ਕਿ ਪੁਲਿਸ ਰਲ ਕੇ ਨਸ਼ਾ ਜਿਹੜੀ ਆ ਵਿਕਾਉਂਦੀ ਹੈਗੀ ਆ, ਜਾਂ ਫਿਰ ਉਹਨਾਂ ਨੂੰ ਫੈਸਿਲੀਟੇਟ ਕਰਦੀ ਦੇ ਡਰੱਗ ਡੀਲਰ ਹੈਗੇ ਆ। ਖਾਸ ਤੌਰ ਤੇ ਮੈਡੀਕਲ ਸਟੋਰਾਂ ਦੇ ਕੁਝ ਏਦਾਂ ਦੀਆਂ ਡਰੱਗਸ ਜਿਹੜੀਆਂ ਸੀਗੀਆਂ ਜਿਨ੍ਹਾਂ ਦਾ ਆਪਾਂ ਦੂਜੇ ਰੂਪ ਵਿੱਚ ਉਹਨੂੰ ਡਰੱਗ ਹੀ ਕਹਿ ਸਕਦੇ ਹਾਂ, ਤਾਂ ਉਹਨਾਂ ਦੀ ਵਿਕਰੀ ਦੇ ਖਿਲਾਫ ਉਹਨੇ ਆਵਾਜ਼ ਉਠਾਈ। ਇੱਕ ਮੈਡੀਕਲ ਸਟੋਰ ਦੀ ਚਰਚਾ ਪਹਿਲਾਂ ਚੱਲੀ ਸੀ ਕਿ ਜਿਹਦੇ ਵਿੱਚ ਇੱਕ ਬੱਚੇ ਨੂੰ ਉਹਦੇ ਵੱਲੋਂ 100 ਰੁਪਇਆ ਦਿੱਤਾ ਜਾਂਦਾ ਸੀਗਾ ਪ੍ਰਤੀ ਜਿਹੜਾ ਇੱਕ ਆਈਟਮ ਬਾਹਰ ਵੇਚ ਕੇ ਆਉਣ ਨੂੰ ਜਾਂ ਸਪਲਾਈ ਕਰਨ ਨੂੰ, ਤੇ 1000 ਰੁਪਇਆ ਜਿਹੜਾ ਦਿੱਤਾ ਜਾਂਦਾ ਸੀਗਾ। ਉਹ ਬਕਾਇਦਾ ਉਹਨੂੰ ਆਪਣੇ ਤੌਰ ਤੇ ਇਨਵੈਸਟੀਗੇਟ ਕਰਕੇ ਲੋਕਾਂ ਨੂੰ ਇਕੱਠਾ ਕਰਕੇ ਮੈਡੀਕਲ ਸਟੋਰ ਤੇ ਗਿਆ ਸੀਗਾ ਮਾਨਸਾ, ਉਹੋ ਹੀ ਮੈਡੀਕਲ ਸਟੋਰ ਜਿਹੜੇ ਮੈਡੀਕਲ ਸਟੋਰ ਤੇ ਘਟਨਾ ਵਾਪਰੀ ਹੈ, ਠੀਕ ਹੈ ਜੀ। ਤਾਂ ਉੱਥੇ ਕੰਟਰੋਵਰਸ਼ੀਅਲ ਗੱਲ ਇਹ ਹੋਈ ਕਿ ਲੋਕਾਂ ਦੇ ਇਕੱਠ ਦੇ ਵਿੱਚ ਉਹਨੂੰ ਕਾਫੀ ਬੇਇੱਜ਼ਤ ਆਪਾਂ ਕਹਿ ਸਕਦੇ ਹਾਂ ਕਿ ਗੁੱਸੇ ਦੇ ਵਿੱਚ ਇਹਨੂੰ ਅਰੇਂਜਮੈਂਟ ਕੀਤੀ ਲਈ ਗਈ ਹੈ। ਨਸ਼ਿਆਂ ਦੇ ਜਿਹੜੇ ਵਿਕਰੇਤਾ ਹੈਗੇ ਆ ਉਹਨਾਂ ਨਾਲ ਏਦਾਂ ਹੀ ਡੀਲ ਹੋਣਾ ਚਾਹੀਦਾ, ਤਾਂ ਉਹਦੀ ਕਾਫੀ ਬੇਇੱਜ਼ਤੀਪੂਰਨ ਵਿਹਾਰ ਜਿਹੜਾ ਸੀਗਾ ਉਦੋਂ ਕੀਤਾ ਗਿਆ ਸੀਗਾ, ਇਹ ਗੱਲ ਸਾਹਮਣੇ ਆਈ ਸੀ, ਜਿਹਨੂੰ ਲੈ ਕੇ ਪਰਚੇ ਦਰਜ ਹੋਏ। ਜਿਹੜਾ ਪਰਮਿੰਦਰ ਸਿੰਘ ਝੋਟਾ ਸੀਗਾ, ਇੱਕ ਪਰਚਾ ਨੀ ਦਰਜ ਹੋਇਆ, ਕਈ ਪਰਚੇ ਉਹਦੇ 6 ਪਰਚੇ ਇਸ ਵਕਤ ਦਰਜ ਸੀਗੇ। ਸਮੇਂ ਸਮੇਂ ਤੇ ਉਹਦੀਆਂ ਜ਼ਮਾਨਤਾਂ ਹੁੰਦੀਆਂ ਰਹੀਆਂ, ਲੋਕਾਂ ਦਾ ਇਕੱਠ ਉਹਦੇ ਪਿੱਛੇ ਹੁੰਦਾ ਰਿਹਾ, ਤੇ ਉਹਦੀਆਂ ਰਿਹਾਈਆਂ ਵੀ ਹੁੰਦੀਆਂ ਰਹੀਆਂ, ਲੇਕਿਨ ਉਹਦਾ ਦਾਅਵਾ ਇਸ ਗੱਲ ਤੇ ਸੀਗਾ, ਲੋਕਾਂ ਦਾ ਵੀ ਇਹ ਮੰਨਣਾ ਹੈਗਾ ਆਮ ਲੋਕਾਂ ਚ ਕਿ ਪਰਮਿੰਦਰ ਸਿੰਘ ਝੋਟਾ ਨਸ਼ਿਆਂ ਦੇ ਖਿਲਾਫ਼ ਲੜਾਈ ਲੜਨ ਵਾਲਾ ਇੱਕ ਨੌਜਵਾਨ ਸੀਗਾ, ਵਿਭਾਗ ਦਲੇਰ ਆਪਾਂ ਕਹਿ ਸਕਦੇ ਹਾਂ। ਤੇ ਜਿਹੜੀ ਕੱਲ ਦੀ ਘਟਨਾ ਵੀ ਵਾਪਰੀ ਆ ਇਹ ਤੋਂ ਹੀ ਨਿਕਲੀ ਹੈ ਕਿ ਵਾਰ ਵਾਰ ਸ਼ਾਇਦ ਉਹਨੂੰ ਉਮੀਦ ਨਹੀਂ ਸੀ ਜਾਂ ਕਿਵੇਂ ਸੀਗਾ ਕਿ ਜਿਹੜਾ ਮੂਹਰਲਾ ਬੰਦਾ ਸੀਗਾ ਫੋਨ ਤੇ ਲੱਗਾ ਹੋਇਆ ਪਿਸਤੌਲ ਹੱਥ ਫੜਿਆ ਉਹਨੇ, ਤਾਂ ਲੋਡਡ ਪਿਸਤੌਲ ਸੀਗਾ, ਤਾਂ ਉਹਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਕਿ ਅਸੀਂ ਤੈਨੂੰ ਕੁਛ ਕਹਿਣ ਨੀ ਆਏ, ਨਾ ਲੈ ਰਿਹਾ ਉਹਦਾ ਮੈਡੀਕਲ ਸਟੋਰ ਆ, ਤੈਨੂੰ ਅਸੀਂ ਕੁਛ ਕਹਿਣ ਨੀ ਆਏ, ਅਸੀਂ ਮਾਮਲੇ ਦੀ ਇਨਵੈਸਟੀਗੇਸ਼ਨ ਕਰਨੀ ਆ, ਨਾਲ ਲੋਕਾਂ ਨੂੰ ਆਵਾਜ਼ਾਂ ਮਾਰ ਰਿਹਾ ਜਿਹੜੇ ਲੋਕ ਮਾਰਕੀਟ 'ਚ ਇੱਧਰ ਉੱਧਰ ਜਾ ਰਹੇ ਜਾਂ ਮਾਰਕੀਟ 'ਚ ਹੈਗੇ ਆ, ਫੋਨ ਕਰ ਰਿਹਾ ਲੋਕਾਂ ਨੂੰ ਵੀ ਆਓ ਇੱਥੇ ਆਪਾਂ ਇਕੱਠੇ ਹੋਈਏ, ਇਕੱਠੇ ਉੱਥੇ ਮਗਰ ਹੋਏ ਲੋਕ ਨਹੀਂ ਹੋਏ, ਲੇਕਿਨ ਉੱਥੇ ਗੋਲੀਆਂ ਉਹਨੂੰ ਵੱਜ ਜਾਂਦੀਆਂ ਜੀ ਸ਼ਰਿਆਮ, ਇੱਕ ਗੋਲੀ ਜਿਹੜੀ ਬਾਹਰ ਆ ਕੇ ਮਾਰੀ ਜਾਂਦੀ ਹੈ ਮੈਡੀਕਲ ਸਟੋਰ ਵਾਲੇ ਕੋਲ ਅਸ਼ਵਨੀ ਕੁਮਾਰ ਵੱਲੋਂ, ਤਾਂ ਜਿਹੜੀ ਬਾਹਰ ਮਗਰ ਆ ਕੇ ਗੋਲੀ ਮਾਰੀ ਜਾਂਦੀ ਆ ਉਹ ਉਹਦੀ ਮੌਤ ਦਾ ਕਾਰਨ ਬਣੀ। 10 ਮਿੰਟ ਤੱਕ ਉੱਥੇ ਪਿਆ ਹੈ ਪਿਆਰਿਆ ਹੈਗਾ, ਕਿਸੇ ਨੇ ਕੋਈ ਹਿੰਮਤ ਨਹੀਂ ਕੀਤੀ ਕਿ ਉਹਨੂੰ ਕਿਸੇ ਤਰੀਕੇ ਨਾਲ ਮੈਡੀਕਲ ਸੇਵਾਵਾਂ ਜਿਹੜੀਆਂ ਮੁੱਢਲੀਆਂ ਕੋਈ ਸੇਵਾਵਾਂ ਦੇ ਦਿੱਤੀਆਂ ਜਾਣ ਜਾਂ ਕਿੱਦਾਂ ਵਾ, ਤੇ 10-15 ਮਿੰਟ ਜਿਹੜੀਆਂ ਵੀਡੀਓ ਫੁਟੇਜ ਹੈਗੀ ਆ ਮੰਨਿਆ ਜਾਂਦਾ ਕੋਈ ਜੀਂਦਾ ਸੀਗਾ, ਬਾਅਦ ਵਿੱਚ ਬੇਹੋਸ਼ ਹੋਇਆ ਤੇ ਜਿਹੜਾ ਜ਼ਿਆਦਾ ਬਲੱਡ ਵਹਿ ਜਾਣ ਕਾਰਨ ਉਹਦੀ ਜਿਹੜੀ ਆ ਮੌਤ ਹੋਈ ਆ। ਇਹ ਇੰਨੀ ਕਹਾਣੀ ਉਸ ਘਟਨਾ ਦੀ ਹੈਗੀ ਆ। ਬਾਅਦ 'ਚ ਤੁਸੀਂ ਹੁਣ ਦੱਸਿਆ ਹੀ ਆ ਕਿ ਅਦਾਲਤ ਰਾਜਸਥਾਨ ਤੋਂ ਅਸ਼ਵਨੀ ਕੁਮਾਰ ਦੀ ਜਿਹੜੀ ਆ ਗ੍ਰਿਫਤਾਰੀ ਹੋ ਚੁੱਕੀ ਆ, ਮੁਕੱਦਮਾ ਦਰਜ ਹੋ ਚੁੱਕਾ, ਪਰ ਲੋਕਾਂ 'ਚ ਗੁੱਸਾ

0: ਰਵਿੰਦਰ ਸਿੰਘ ਝੋਟਾ ਦੀ ਜਿਹੜਾ ਕਤਲ ਹੈ ਪਹਿਲਾ ਘਟਨਾ ਨੀ ਹੈ ਜੀ। ਨਸ਼ਾ ਤਸਕਰਾਂ ਨੇ ਢਿਮਾ ਖੁਰਦ ਫਰੀਦਕੋਟ ਹਰਭਗਵਾਨ ਸਿੰਘ ਦਾ ਕਤਲ ਕਰ ਦਿੱਤਾ ਸੀ। ਭਾਈ ਰੂਪਾ ਬਠਿੰਡਾ ਵਿਖੇ ਪਰਮਿੰਦਰ ਸਿੰਘ ਖੁੱਲਰ ਦਾ ਕਤਲ ਹੋਇਆ ਇਸੇ ਚੱਕਰ ਦੇ ਵਿੱਚ, ਠੀਕ ਹੈ ਜੀ। ਸੋ ਕਈ ਘਟਨਾਵਾਂ ਵਾਪਰੀਆਂ ਹੈਗੀਆਂ ਨੇ। ਇੱਕ ਜਸਵੀਰ ਸਿੰਘ ਸੀਗਾ ਰਾਮਪੁਰਾ ਫੂਲ ਦੇ ਵਿੱਚ, ਉਹਦਾ ਵੀ ਕਤਲ ਹੋਇਆ ਸੀਗਾ, ਠੀਕ ਹੈ ਜੀ। ਇਹ ਤੋਂ ਪਹਿਲਾਂ ਸੰਗਰੂਰ ਦੀ ਘਟਨਾ ਹੋ ਹਟੀ ਆ, ਜਿੱਥੇ ਇੱਕ ਮੰਤਰੀ ਜਿਹੜੇ ਚੀਮਾ ਸਾਹਿਬ ਆ ਉਹਨਾਂ ਨੂੰ ਸਵਾਲ ਕਰਦਾ ਇੱਕ ਉੱਥੇ ਆਮ ਬੰਦਾ ਕਿ ਮੇਰਾ ਮੁੰਡਾ ਨਸ਼ਿਆਂ 'ਚ ਲੱਗ ਗਿਆ, ਤੁਸੀਂ ਨਸ਼ੇ ਕਦੋਂ ਬੰਦ ਕਰੋ, ਪੀਤੇ ਤੁਸੀਂ ਹੈ ਨੀ। ਜਿੱਦਾਂ ਆਮ ਬੰਦੇ ਦੇ ਮਨ 'ਚ ਗੁੱਸਾ ਹੁੰਦਾ ਜਾਂ ਕਿਵੇਂ, ਤੇ ਉਹ ਕਿਸੇ ਤਰ੍ਹਾਂ ਵੀ ਬੋਲ ਜਾਂਦਾ, ਠੀਕ ਹੈ ਜੀ। ਉਹਨੂੰ ਇਹ ਲਹਿਜਾ ਨੀ ਆਉਂਦਾ ਕਿ ਸਾਹਮਣੇ ਵਾਲਾ ਮੰਤਰੀ ਹੈਗਾ, ਮੈਂ ਕੁਛ ਲਹਿਜੇ 'ਚ ਗੱਲ ਕਰ ਲਵਾਂ ਕਿਵੇਂ। ਉਹ ਇੱਕ ਬੋਲੀ ਜਿੱਦਾਂ ਦੀ ਉਹਨੂੰ ਆਉਂਦੀ ਉਸ ਤਰੀਕੇ ਨਾਲ ਉਹਨੇ ਕਹਿ ਦਿੱਤਾ, ਤਾਂ ਇਹ ਵੀ ਦੋਸ਼ ਲੱਗੇ ਸੀ ਕਿ ਉਹਨੂੰ ਇਹ ਗੱਲ ਕਹੀ ਗਈ ਕਿ ਉਹ ਮਾਫੀ ਮੰਗੇ ਕਿ ਉਹਨੇ ਕਿਸ ਤਰ੍ਹਾਂ ਵਿਹਾਰ ਕੀਤਾ। ਇਹ ਉੱਥੋਂ ਦੀਆਂ ਖਬਰਾਂ ਜਿਹੜੀਆਂ ਆਉਂਦੀਆਂ ਰਹੀਆਂ ਉਹਦੇ ਮੁਤਾਬਕ ਮੈਂ ਗੱਲ ਕਰ ਰਿਹਾ ਹੈਗਾ। ਕੁਛ ਇੱਕ ਜਿਹੜੀਆਂ ਗੱਲਾਂ ਪ੍ਰਾਈਵੇਟ ਤੌਰ ਤੇ ਮੇਰੀਆਂ ਉੱਥੇ ਫੋਨਾਂ ਤੇ ਹੋਈਆਂ। ਸੋ ਤੰਬੜ ਸਾਹਿਬ, ਇਸ ਗੱਲ ਨੂੰ ਸਾਮਾ ਪਾਪਾ ਕਰਨਾ ਹੋਵੇ ਤਾਂ ਚਾਹੇ ਅਕਾਲੀ ਸਰਕਾਰ ਹੋਵੇ, ਚਾਹੇ ਕਾਂਗਰਸ ਸਰਕਾਰ ਹੋਵੇ, ਚਾਹੇ ਆਮ ਆਦਮੀ ਪਾਰਟੀ ਹੋਵੇ, ਅੱਜ ਐਨ ਆਰ ਆਈ ਭਰਾ ਸੁਣਦੇ ਹੈਗੇ ਸਾਡੇ ਸਾਰੇ ਇੱਥੇ, ਸਾਡੀ ਧਰਤੀ ਹੈ। ਇਸ ਗੱਲ ਦਾ ਫਿਕਰ ਅੱਜ ਵੀ ਓਨਾ ਹੀ ਆ ਕਿ ਉੱਥੇ ਬੱਚਿਆਂ ਦਾ ਬਣਨਾ ਕੀ ਹੈਗਾ। ਅੱਜ ਹੀ ਮੈਂ ਖਬਰ ਪੜ੍ਹ ਰਿਹਾ ਸੀਗਾ, ਇੱਕ ਪੁਲਿਸ ਵਾਲਾ ਜਿਹੜਾ ਉਹ ਵੀ ਗ੍ਰਿਫਤਾਰ ਕੀਤਾ ਗਿਆ ਆ ਹੈਰਨ ਸਮੇਤ
1: ਜੀ,
0: ਠੀਕ ਹੈ। ਬਹੁਤ ਸਾਰੇ ਪੁਲਿਸ ਵਾਲਿਆਂ ਦੀਆਂ ਵੀਡੀਓ ਏਦਾਂ ਦੀਆਂ ਆਈਆਂ ਨੇ, ਖੁਦ ਨਸ਼ੇ ਕਰ ਰਹੇ ਹੈਗੇ ਆ। ਸਰਪੰਚਾਂ ਦੀਆਂ ਵੀਡੀਓ ਆਈਆਂ ਨੇ, ਉਹ ਕੋਈ ਨਸ਼ੇ ਕਰ ਰਹੇ ਆ। ਸੋ ਐਂਡ ਇੱਥੋਂ ਤੱਕ ਚਲੇ ਗਿਆ ਉੱਥੇ ਪੰਜਾਬ ਵਿੱਚ ਨਸ਼ਿਆਂ ਦੀ ਗੱਲ ਦਲਦਲ ਦਾ, ਕਿ ਅੱਜ ਜੇ ਇੱਥੇ ਗੱਲ ਹੁੰਦੀ ਆ ਕੈਨੇਡਾ ਦੀ ਧਰਤੀ ਦੇ ਉੱਪਰ ਤੇ ਉਹ ਜਾਇਜ਼ ਹੈਗੀ ਆ ਉੱਥੋਂ ਦੀ। ਅਰਦਾਸ ਇਹੀ ਕਰਦੇ ਆ ਕਿ ਉੱਥੇ ਸਮਤ ਬਖਸ਼ੇ ਜਿਹੜੀਆਂ ਸਰਕਾਰਾਂ ਹੈਗੀਆਂ ਨੇ ਸਮੇਂ ਦੀਆਂ, ਜਿਹੜੇ ਦਾਅਵੇ ਕਰਦੇ ਆ, ਤਾਂ ਇਹਦਾ ਨਿਚੋੜ ਇਹ ਨਿਕਲਣਾ ਚਾਹੀਦਾ ਕਿ ਪੰਜਾਬ ਇੱਕ ਸੁਰ ਹੋ ਕੇ ਕਿਸੇ ਤਰੀਕੇ ਦੇ ਨਾਲ ਇਸ ਜੰਗ ਨੂੰ ਲੜੇ ਸਫਲਤਾਪੂਰਵਕ ਜੀ।
1: ਸਾਡਾ ਫਰਜ਼ ਵੀ ਬਣਦਾ ਜਿਹੜਾ ਯੋਧਾ ਕਿਸੇ ਗਲਤ ਕੰਮ ਖਿਲਾਫ ਆਵਾਜ਼ ਉਠਾਉਂਦਾ ਹੋਵੇ ਉਹਦੀ ਖਬਰ ਆਪਾਂ ਕਰਨੀ ਹੀ ਕਰਨੀ ਹੈਗੀ, ਉਹਦੀ ਸਪੋਰਟ ਆਪਾਂ ਕਰਨੀ ਹੀ ਕਰਨੀ ਹੈਗੀ ਆ। ਸੋ ਸੱਚ ਸੈਡ ਨਿਊਜ਼ ਹੈਗੀ, ਇਸ ਤਰ੍ਹਾਂ ਗੋਲੀਆਂ ਮਾਰ ਦੇਣਾ। ਨਸ਼ੇ ਬੜੇ ਜਿਹੜੇ ਉਹਨਾਂ ਪਰਿਵਾਰਾਂ ਨੂੰ ਪੁੱਛ ਕੇ ਦੇਖੋ ਜਿਹਨਾਂ ਦੇ ਬੱਚੇ ਨਸ਼ਿਆਂ ਦੇ ਲੱਗੇ ਹੋਏ ਹਨ, ਜ਼ਿੰਦਗੀ ਬਦਲ ਜਾਂਦੀ ਹੈ ਪੂਰੇ ਪਰਿਵਾਰ ਦੀ, ਪੂਰੇ ਆਂਢ ਗੁਆਂਢ ਦੀ, ਅਤੇ ਨਾਲੇ ਸਾਰੇ ਭਾਂਡੇ ਵੀ ਵਿਕ ਜਾਂਦੇ ਹਨ। ਸੋ ਨਸ਼ੇ ਚੰਗੇ ਨਹੀਂ ਹੈਗੇ, ਨਸ਼ੇ ਮਾੜੇ ਹਨ। ਜਿਹਨਾਂ ਨੇ ਇਸ ਨੇ ਨਸ਼ਿਆਂ ਤੋਂ ਦੂਰ ਹੋਇਆ ਤਾਂ ਹੀ ਆਵਾਜ਼ ਉਠਾਉਂਦਾ ਸੀਗਾ ਵੀ ਇਹਨਾਂ ਤੋਂ ਦੂਰ ਰਹੋ, ਤਾਂ ਹੀ ਕਹਿੰਦੇ ਵੀ ਨੇੜੇ ਨਾ ਜਾਵੋ, ਇੱਕ ਵਾਰੀ ਲੱਗ ਗਿਆ ਤਾਂ ਬਸ ਸਾਰੀ ਉਮਰ ਉੱਪਰ ਬੰਦਾ ਲੱਗ ਜਾਂਦਾ ਹੈਗਾ। ਇੱਥੇ ਵੀ ਬਹੁਤ ਸਾਰੇ ਜਿਹੜੇ ਨਿਆਣੇ ਆ ਵੇਪਿੰਗ ਕਰਦੇ ਹਨ, ਵੇਪਿੰਗ ਬਹੁਤ ਸਿਆਣੇ ਵੀ ਕਰਦੇ ਆ, ਨਿਆਣੇ ਵੀ ਕਰਦੇ ਆ। ਸਪੈਸ਼ਲੀ ਜਦੋਂ ਸਿਆਣਾ ਕਰਦਾ ਹੋਵੇ ਫਿਰ ਵੀ ਉਹ ਉਸ ਹਿਸਾਬ ਨਾਲ ਕਰਦਾ ਵਿੱਚ ਆਪਣੇ ਨੂੰ ਸੰਭਾਲ ਸਕਦਾ, ਜਦੋਂ ਨਿਆਣੇ ਤੋਂ ਸ਼ੁਰੂ ਹੋ ਜਾਂਦਾ ਫਿਰ ਕੰਮ ਔਖਾ ਹੋ ਜਾਂਦਾ ਹੈਗਾ, ਕੰਟਰੋਲ ਕਰਨਾ ਔਖਾ ਹੋ ਜਾਂਦਾ, ਤਾਂ ਹੀ ਆਪਾਂ ਖਬਰ ਕਵਰ ਕੀਤੀ ਸੀਗੀ। ਮੈਂ ਧੰਨਵਾਦ ਕਰ ਦੇਵਾਂ ਹੈਪੀ ਸੋਤਾ ਜਸਵੀਰ ਸਿੰਘ USA ਤੋਂ, ਪਿਆਰਾ ਸਿੰਘ ਨੂੰ ਜਰਸੀ ਤੋਂ, ਕਸ਼ਮੀਰ ਧਰਨੀ ਬਾਛੀ ਬੇਂਸ, ਬਲਜਿੰਦਰ ਸਿੰਘ ਬੂਟਾ ਧਾਲੀਵਾਲ, ਸਾਬਾ ਸੋਤਾ, ਤਰਲੋਕ ਸਿੰਘ ਕੈਨੇਡੀਅਨ ਟਰੱਕ ਸੇਲਸ ਉੱਤੇ, ਜਸਵੀਰ ਸਿੰਘ ਜੀ ਪ੍ਰੋ ਨੂੰ ਸੁਣ ਰਹੇ ਹਨ। ਬੂਟਾ ਧਾਲੀਵਾਲ ਜੀ, ਤੁਹਾਡਾ ਮੈਸੇਜ ਨਹੀਂ ਆਇਆ, ਤੋ ਤੁਹਾਡੇ ਜਦੋਂ ਮੈਸੇਜ ਆ ਜਾਂਦੇ ਮੇਰਾ ਜੀ ਕਰਦਾ ਤੁਹਾਡਾ ਨਾਂ ਵੀ ਪੜ੍ਹ ਦੇਵਾਂ। ਪ੍ਰੋਗਰਾਮ ਬਹੁਤ ਸਾਰੇ ਤੁਸੀਂ ਸੁਣ ਰਹੇ ਹੋ, ਸਟੂਡੀਓ ਵਿੱਚ ਕਾਲ ਕਰਨੀ ਹੋਵੇ 416-837-1515 'ਤੇ ਕਾਲ ਕਰ ਸਕਦੇ ਹੋ। ਅਤੇ ਆਪਾਂ ਅਗਲੀ ਖਬਰ ਜਾਣ ਤੋਂ ਪਹਿਲਾਂ ਦੱਸ ਦੇਵਾਂ, ਆਜ਼ਾਦ ਗੋਇਡ ਸਿਟੀ ਆਫ ਬਰੈਂਪਟਨ ਸਿਟੀ ਕੌਂਸਲਰ ਦੀ ਸੀਟ ਲੜ ਰਿਹਾ ਵਾਰਡ 9 ਐਂਡ 10 ਦੇ ਵਿੱਚ। ਧਰਲੇਦਾਰ ਆਵਾਜ਼ ਹੈਗੀ ਆ ਜੋ ਹੈਗਾ ਉਹ ਸਾਹਮਣੇ ਹੈਗਾ ਤੁਹਾਡੇ। ਸੋ ਸਿਟੀ ਆਫ ਬਰੈਂਪਟਨ ਵਿੱਚ ਤੁਸੀਂ ਕਿੰਨੇ ਖੁਸ਼ ਹੋ, ਨਹੀਂ ਖੁਸ਼ ਹੋ ਤਾਂ ਪੁਰਾਣੇ ਨੂੰ ਉਤਾਰ ਦਿਓ ਅਤੇ ਨਵੇਂ ਨੂੰ ਲੈ ਆਓ। ਮਿਊਨਿਸਪਲ ਇਲੈਕਸ਼ਨਸ ਬਹੁਤ ਇੰਪੋਰਟੈਂਟ ਹੁੰਦੀਆਂ। ਜਿੰਨੀਆਂ ਵੀ ਫੋਟੋਆਂ ਦੇਖੋ ਫੇਸਬੁੱਕ 'ਤੇ ਗੈਦਰ ਕੀਤੇ ਹਨ, ਬਹੁਤ ਸਾਰੇ ਆਪਣੇ ਬਜ਼ੁਰਗ ਬੈਠੇ ਹਨ, ਸਿਆਣੇ, ਹਰ ਇੱਕ ਸਿਆਣਾ ਬੰਦਾ ਸਿਆਣੇ ਬੈਠੇ ਹਨ, 40+ ਤੋਂ ਅੱਗੇ ਬੈਠੇ ਹਨ। ਸੋ ਇਹ ਨਾ ਸੋਚਿਓ ਅਸੀਂ ਇਹਨੂੰ ਜਾਣਦੇ ਹਾਂ, ਇਹ ਸਾਡੇ ਘਰ ਆਏ ਸੀਗੇ, ਇੰਦਰਵਾਜ਼ਾ ਖੜਕਾਇਆ ਸੀਗਾ, ਵੈਰੀ ਗੁੱਡ ਕੰਮ ਹੈ ਇਹਨਾਂ ਦਾ। ਜੇ ਬਜ਼ੁਰਗਾਂ ਦੇ ਜਿਹੜੇ ਕਲਾਬੇ ਆ ਉਹਨਾਂ ਨੂੰ ਪੈਸੇ ਮਿਲੇ ਆ, ਉਹ ਤਾਂ ਫਿਰ ਵੀ ਗਾਹਾਂ ਮਿਲਣੇ ਆ, ਕਿਉਂਕਿ ਅਲਾਊ ਸ਼ਹਿਰ ਵੱਧ ਮਿਲ ਜਾਣ ਜੇ ਲੋਕਾਂ ਦੇ ਟੈਕਸ ਫਿਰ ਤੋਂ ਪੈਸੇ ਵੱਧ ਜਾਣ। ਪਰ ਇਹ ਨਾ ਸੋਚਿਓ ਸਾਡੇ ਕਲੱਬ ਦੇ ਆਏ, ਸਾਡੇ ਕਲੱਬ ਨੂੰ ਪੈਸੇ ਦਿੱਤੇ ਹਨ, ਆਪਾਂ ਵੋਟ ਪਾ ਦਈਏ। ਤੁਹਾਡੇ ਸਿਟੀ ਆਫ ਵਿੱਚ ਕੀ ਹੋਇਆ ਇਹ ਸੋਚੋ, ਬਾਅਦ ਸਿਟੀ ਵਿੱਚ ਸਹੂਲਤਾਂ ਮਿਲੀਆਂ ਕਿ ਨਹੀਂ ਮਿਲੀਆਂ, ਸਿਟੀ ਸੇਫ ਹੈ ਕਿ ਨਹੀਂ ਹੈਗੀ, ਤਾਂ ਉਸ ਹਿਸਾਬ ਨਾਲ ਤੁਸੀਂ ਵੋਟ ਪਾਇਓ। ਇਹ ਨਾ ਸੋਚਿਓ ਸਾਡੇ ਪਿੰਡ ਦਾ, ਸਾਡੇ ਸ਼ਹਿਰ ਦਾ, ਮੇਰਾ ਦੋਸਤ ਹੈਗਾ, ਪਲੀਜ਼ ਹੱਥ ਜੋੜ ਕੇ ਬੇਨਤੀ ਆ ਆਪਣੀ ਸਿਟੀ ਨੂੰ ਸੰਭਾਲ ਲਵੋ, ਕਿਉਂਕਿ ਤੁਹਾਡੇ ਪੈਸੇ ਜਾਂਦੇ ਹਨ। ਜੇ ਸੋਚਿਆ ਨਾ ਇਹਨਾਂ ਨੇ ਕੋਈ 20 ਸਾਲਾਂ 'ਚ ਹੌਸਪਿਟਲ ਲੈ ਕੇ ਆਉਂਦਾ ਜਾਂ ਕੋਈ ਸਪੋਰਟਸ ਕੰਪਲੈਕਸ ਲੈ ਕੇ ਆਉਂਦਾ, ਡਿਊਟੀ ਹੈ ਇਹਨਾਂ ਦੀ ਲੈ ਕੇ ਆਉਣ ਦੀ, ਜੋ ਹੋਇਆ ਨਹੀਂ ਉਹਦੀ ਗੱਲ ਕਰੋ, ਕਿੰਨੇ ਸਾਲਾਂ ਤੋਂ ਵੇਟ ਕਰ ਰਹੇ ਹੈਗੇ। ਇੱਕ ਕਾਲ ਮੈਂ ਲੈ ਲਵਾਂ, 1451, ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
2: ਸਤਿ ਸ਼੍ਰੀ ਅਕਾਲ,
1: ਸਤਿ ਸ਼੍ਰੀ ਅਕਾਲ ਜੀ।

0: ਨੰਬਰ ਸਾਹਿਬ ਜਿਹੜੇ ਤੁਸੀਂ ਬੋਲ ਬੋਲਦੇ ਮੈਂ ਉਹਨਾਂ ਤੇ ਫੁੱਲ ਚੜਾਉਂਦਾ ਜੀ, ਬਹੁਤ ਵਧੀਆ ਸ਼ਬਦ ਬੋਲਦੇ ਤੁਸੀਂ।
1: ਧੰਨਵਾਦ ਜੀ।
0: ਨੰਬਰ ਸਾਹਿਬ ਇੱਥੇ ਵਿੱਚ ਜਦੋਂ ਆਹ ਜਿਹੜਾ ਇੰਡੀਆ ਦੇ ਵਿੱਚ ਹੋਇਆ ਆਪਣੇ ਖਬਰ ਆਈ ਆ
1: ਜੀ
0: ਕਤਲ ਹੋਇਆ ਆਪਣੇ, ਉਹ ਬੜੀ ਮਾੜੀ ਗੱਲ ਹੈ। ਇੱਥੇ ਵੀ ਇਹਨਾਂ ਨੂੰ ਮਤਲਬ ਕਿ ਜਿਹੜੇ ਹੁਣ ਆਪਣੇ ਮੰਤਰੀ ਸੰਤਰੀ ਬਣਦੇ ਨੇ ਇਹਨਾਂ ਨੂੰ ਵੀ ਤੁਸੀਂ ਕਿਉਂਕਿ ਇੱਥੇ ਵੀ ਭੰਗੜੇ ਸਟੋਰ ਜਿਹੜੇ ਇਹਨਾਂ ਨੂੰ ਬੰਦ ਕਰਾਉਣ ਦੀ ਕੋਸ਼ਿਸ਼ ਕਰੋ। ਸਾਰੇ ਲੱਗੇ ਹੁੰਦੇ ਇਹਨਾਂ ਕੰਮਾਂ ਚ,
1: ਨਸ਼ੇ ਮਾੜੇ ਆ। ਮੈਂ ਕਿਹਾ ਨਸ਼ਾ ਮਾੜਾ
0: ਕਰਿਓ ਇਹਨਾਂ ਨੂੰ, ਕਿਉਂ ਕਿਉਂ ਬੰਦ ਕਰਾਓਗੇ?
1: ਜਰੂਰ ਜੀ, ਆਪਾਂ ਪਹਿਲਾਂ ਵੀ ਵਾਰ ਦੇਖੋ ਜੀ, ਹੁਣ ਡਾਗ ਫੋਰ ਨੇ ਬਾਈਕ ਲਾਈਨ ਪੱਟਣੀਆਂ ਸੀਗੀਆਂ, ਬਹੁਤ ਵੱਡਾ ਇਕੱਠ ਹੋਇਆ, ਸੁਪਰੀਮ ਕੋਰਟ ਵਿੱਚ ਕੇਸ ਚੱਲ ਗਿਆ। ਅਤੇ ਜਦੋਂ ਇਹ ਭੰਗ ਵਾਲੇ ਸਟੋਰ ਖੋਲ੍ਹਣੇ ਸੀਗੇ ਨਾ, ਜਦੋਂ ਡਾਊਨ ਟਾਊਨ ਆਪਾਂ ਆਵਾਜ਼ ਉਠਾਈ ਅਤੇ ਬਹੁਤ 20 ਜਣੇ ਆਪਾਂ ਸਹੀ ਉੱਥੇ ਪਹੁੰਚੇ, ਕੁੰਜੇ 'ਤੇ ਖੜ੍ਹੇ ਉਹ ਲੈ ਕੇ ਬੋਰਡ ਜਿਹੇ ਵੀ ਭੰਗ ਵਾਲੇ ਸਟੋਰ ਨਹੀਂ ਆਉਣੇ ਚਾਹੀਦੇ। ਸਾਨੂੰ ਉਦੋਂ ਇਕੱਠੇ ਹੋਣਾ ਚਾਹੀਦਾ ਜਦੋਂ ਇਹ ਮੁਹਿੰਮ ਸ਼ੁਰੂ ਕਰਨ ਦੀ ਕੋਸ਼ਿਸ਼ ਕਰਦੇ, ਜਾਂ ਇੱਦਾਂ ਦੇ ਗੰਦੇ ਜਿਹੜੇ ਸਟੋਰ ਲੈ ਕੇ ਆਉਣ ਦੀ ਕੋਸ਼ਿਸ਼ ਕਰਦੇ ਆ। ਦੇਖੋ ਜੀ, ਜਿਹਨਾਂ ਨੂੰ ਪੇਨ ਦੀ ਖਾਤਰ ਲੋੜ ਹੈਗੀ ਆ, ਉਹ ਤਾਂ ਇੰਡਸਟਰੀਅਲ ਏਰੀਏ ਵਿੱਚ ਵੀ ਜਾ ਸਕਦੇ ਹੈਗੇ ਆ। ਇਹਨਾਂ ਨੇ ਵੱਖ ਵੱਖ ਖੂੰਜਿਆਂ 'ਤੇ ਖੋਲ ਦਿੱਤੇ ਹੈਗੇ। ਦੈਟਸ ਨੋ ਗੁੱਡ। ਇੱਕ ਕਾਲ ਮੈਂ ਹੋਰ ਲੈ ਲਵਾਂ, 3056600 'ਤੇ ਹੋ ਜੀ।
2: ਵਿਜਿੰਦਰ ਭਾਜੀ ਸਤਿ ਸ਼੍ਰੀ ਅਕਾਲ। ਵੀਰ ਜੀ ਕੀ ਹਾਲ ਚਾਲ ਆ?
1: ਠੀਕ ਠਾਕ ਭਾਜੀ।
2: ਚੜ੍ਹਦੀ ਕਲਾ ਚੋਂ
1: ਜੀ?
2: ਬਸ ਵਾਹਿਗੁਰੂ, ਚੜ੍ਹਦੀ ਕਲਾ ਜੀ ਰੱਖੇ ਸਵੇਰੇ ਸਵੇਰੇ ਚਾਹ ਦੇ। ਪਹਿਲੇ ਨਾਲ ਤੁਸੀਂ ਜਦੋਂ ਗੁੱਡ ਮਾਰਨਿੰਗ ਕਰ ਰਹੇ ਨਾ ਸਾਡੇ ਨਾਲ, ਬਹੁਤ ਆਨੰਦ ਆਉਂਦਾ। ਤੇ ਭਾਜੀ ਹੁਣ ਜਿੱਦਾਂ ਹਨਾ, ਆਹ ਆਪਣੇ ਕੋਲ ਟਾਈਮ ਆ, ਵੀਕਾਂ ਰਹਿਗੀਆਂ 2-1.5
1: ਜੀ,
2: ਤੇ ਹੁਣ ਵੀ ਨਾ ਅਸੀਂ ਜਾਗ ਗਏ ਤੇ ਫਿਰ ਸਾਨੂੰ ਮੁੜ ਕੇ ਹਨਾ 4 ਸਾਲ ਸਾਨੂੰ ਬੋਲਣ ਦਾ ਹੱਕ ਵੀ ਨੀਗਾ, ਫਿਰ ਆਪਣੀ ਮਰਜ਼ੀ ਕਰਨੀ ਹੈ ਨੀ
1: ਜੀ।
2: ਤੇ ਜੇ ਹੁਣ ਨਿਕਲ ਕੇ ਵੋਟਾਂ ਪਾਓ, ਸਾਰਿਆਂ ਨੂੰ ਬੇਨਤੀ ਹੱਥ ਜੋੜ ਕੇ, ਅਸੀਂ ਗੱਲਾਂ ਤਾਂ ਕਰਦੇ ਬਹੁਤ ਵੱਡੀਆਂ ਵੱਡੀਆਂ, ਪਰ ਵੋਟ ਪਾਉਣ ਕੋਈ ਨੀ ਜਾ ਰਿਹਾ। ਇੱਥੇ ਦੇਖਿਆ ਸੀ ਅਸੀਂ ਐਡਵਾਂਸ ਪਾ ਕੇ ਆਇਆ ਵੋਟਾਂ ਭਾਜੀ
1: ਜੀ,
2: ਜਿੰਨੇ ਆਪਣੇ ਚਾਹੀਦੇ ਸੀ ਬੰਦੇ ਇੰਨੇ ਹੈ ਨੀ ਸੀਗੇ
1: ਜੀ,
2: ਨਾ ਕੁਛ ਬੁਰਾ ਹਾਲ ਹੋਇਆ। ਤੇ ਇਹ ਬੇਨਤੀ ਆ ਵੀ ਵੋਟਾਂ ਪਾਓ ਜ਼ਰੂਰ, ਇਹ ਕੜਾਮ ਚੌਧਰੀ ਨੂੰ ਪਾਸੇ ਕਰੀਏ ਆਪਾਂ, ਆਪਣੀ ਜ਼ਿੰਦਗੀ ਸੌਖੀ ਹੋ ਜਾਊਗੀ। ਜੇ ਤੁਸੀਂ ਨਾ ਕੁਛ ਕੀਤਾ ਫਿਰ ਭਾਈ ਬ੍ਰਾਹਮਟਨ ਨੂੰ ਸੇਲ ਤੇ ਲਾ ਦੋ, ਤੇ ਹੋਸਪਿਟਲ ਤਾਂ ਆਉਣਾ ਨੀਗਾ, ਨਾ ਆਉਣਾ ਇੱਥੇ ਯੂਨੀਵਰਸਿਟੀ। ਬ੍ਰਾਹਮਟਨ ਦਾ ਖੇਤਰਫਲ ਕਿੰਨਾ ਭਾਜੀ? 30-35 ਕਿਲੋਮੀਟਰ ਆ
1: ਜੀ,
2: ਇੱਕ ਹੋਸਪਿਟਲ ਹੋਵੇ ਯਾਰ, ਸ਼ਰਮ ਆਉਣੀ ਚਾਹੀਦੀ ਸਾਨੂੰ। ਯੂਨੀਵਰਸਿਟੀ ਸਾਡੇ ਬੱਚੇ ਬਾਹਰ ਜਾਂਦੇ ਪਾਣ, ਸਾਨੂੰ ਕੀ ਦਿੱਤਾ ਕੀ ਨੀ ਯਾਰ, ਦੱਸਣ ਸਹੀ। ਟੈਕਸ ਟੈਕਸ ਟੈਕਸ ਸਾਨੂੰ ਖਾ ਲਿਆ ਲੁੱਟ ਕੇ ਇਹਨਾਂ ਲੋਕਾਂ ਨੇ ਯਾਰ। ਧੰਨਵਾਦ ਵੀਰ ਜੀ,
1: ਧੰਨਵਾਦ ਤੁਹਾਡਾ। ਮੈਂ ਉਹੀ ਗੱਲਬਾਤ ਕੀਤੀ ਆ ਤੇ ਸਾਰਿਆਂ ਨੂੰ ਬੇਨਤੀ ਕਰਦਾ, ਜੋ ਤੁਹਾਨੂੰ ਮਿਲ ਰਿਹਾ ਤਾਂ ਮਿਲਣਾ ਹੀ ਸੀਗਾ, ਜਿਹੜਾ ਟਾਈਮ ਸਿਰ ਮਿਲਣਾ ਚਾਹੀਦਾ ਬੜਾ ਜ਼ਰੂਰੀ ਹੁੰਦਾ ਆ। ਸੋ ਹੋਸਪਿਟਲ ਨਹੀਂ ਹੈਗਾ, ਸੇਫਟੀ ਸਿਕਿਉਰਿਟੀ ਨਹੀਂ ਹੈਗੀ ਆ, ਸੜਕ 'ਤੇ ਕਿੰਨਾ ਰਸ਼ ਹੈਗਾ, ਸਿਟੀ ਦੀ ਪਲਾਨਿੰਗ ਕਿੰਨੀ ਮਾੜੀ ਹੈਗੀ ਆ, ਕਿਸ ਹਿਸਾਬ ਨਾਲ ਸਟੂਡੈਂਟ ਇੱਥੇ ਪਹੁੰਚੇ, ਕਿਸ ਹਿਸਾਬ ਨਾਲ ਘਰਾਂ ਵਿੱਚ ਪਹਿਲਾਂ ਕੱਲ੍ਹ ਨੇ ਸੇਫਟੀ ਸੀ, ਸੇਫਟੀ ਦੀ ਗੱਲ ਕੀਤੀ ਵੀ ਉਦੋਂ ਪੈਸਾ ਬਣਦਾ ਸੀਗਾ, ਗੌਰਮੈਂਟ ਨੇ 250 ਮਿਲੀਅਨ, ਆਈ ਥਿੰਕ 250 ਮਿਲੀਅਨ ਦਾ ਜਿਹੜੇ ਬੱਸ ਸਟੈਂਡ ਬਣਾਏ ਸੀਗੇ। ਸੋ ਇਹ ਨਾ ਸੋਚਿਓ ਵੀ ਗੌਰਮੈਂਟ ਵੀ ਮਦਦ ਕਰਦੀ ਆ, ਪਰ ਤੁਹਾਡਾ ਟੈਕਸ ਫੇਰ ਵੀ ਨਹੀਂ ਥੱਲੇ ਜਾ ਰਿਹਾ ਹੈਗਾ। ਮੇਨ ਗੱਲ ਇਹ ਹੈਗੀ ਆ, ਮਿਸਮੈਨੇਜਮੈਂਟ ਜਿਹੜੀ ਸਪੈਂਡਿੰਗ ਆ, ਜਿਹੜੀ ਬਿਲਡਿੰਗ ਵੇਚੀ ਗਈ ਸੀ, ਸਾਸੀ ਪੈਸੇ ਵਿੱਚ ਵੇਚੀ ਅਤੇ ਮਹਿੰਗੀ 'ਚ ਖਰੀਦ ਲਈ, ਵੋਟਾਂ ਪਾਉਂਗੇ ਤੁਸੀਂ? ਆਪਾਂ ਤੁਹਾਡੇ 'ਤੇ ਛੱਡ ਦਿੰਦੇ ਹੈਗੇ ਆ। ਬਾਰੀ ਸਾਹਿਬ ਇੱਕ ਦੋ ਖਬਰਾਂ ਹੋਰ ਕਵਰ ਕਰ ਲਓ ਪਲੀਜ਼।
3: ਬਿਲਕੁਲ ਦਮਨ ਸਾਹਿਬ, ਭਾਰਤ ਤੇ ਆਪਣਾ ਕੈਨੇਡਾ ਦੀ ਗੱਲ ਕਰੀਏ, ਸ਼ਾਇਦ ਤੁਸੀਂ ਗੱਲ ਕਵਰ ਕਰਨਾ ਸੀ ਕਿਉਂਕਿ 5-7 ਮਿੰਟ ਮੈਂ ਲੇਟ ਜੁੜਿਆ ਸੀ ਪ੍ਰੋਗਰਾਮ 'ਚ। ਭਾਰਤ ਤੇ ਕੈਨੇਡਾ ਦੋਵੇਂ ਆਪਸ ਵਿੱਚ, ਆਪਾਂ ਪਹਿਲਾਂ ਵੀ ਇਹ ਗੱਲਾਂ ਕੀਤੀਆਂ ਕਿ ਜਦੋਂ ਤੋਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਹੁਣ ਅਹੁਦਾ ਸੰਭਾਲਿਆ ਆ, ਤਾਂ ਟ੍ਰੇਡ ਦੀ ਗੱਲਬਾਤ ਦੁਬਾਰਾ ਚੱਲੀ ਆ, ਡਿਵਲਪਮੈਂਟ ਸੰਬੰਧ ਜਿਹੜੇ ਆ ਉਹ ਮੁੜ ਸਥਾਪਿਤ ਹੋ ਚੁੱਕੇ ਆ, ਸਾਰਾ ਕੁਝ ਆਮ ਵਾਂਗ ਜਿਹੜਾ ਆ ਉਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਜਾਂ ਦੱਸੀ ਜਾ ਰਹੀ ਆ। ਇਹਦੇ ਵਿੱਚ ਹੁਣ ਦੁਬਾਰਾ ਰੀਫਰਮ ਕੀਤਾ ਕੈਨੇਡਾ ਤੇ ਇੰਡੀਆ ਨੇ ਕਿ ਜਿਹੜੀ ਟ੍ਰੇਡ ਡੀਲ ਹੈਗਾ ਅੱਗੇ ਸੰਭਾਵੀ ਜਿਹੜੀ ਫੇਰੀ ਹੈਗੀ ਆ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਾ ਦੀ ਕੈਨੇਡਾ ਦੀ, ਉਹਦੇ ਸੰਦਰਭ ਦੇ ਵਿੱਚ ਪ੍ਰਧਾਨ ਮੰਤਰੀ ਮਾਰਕ ਕਾਰਨੀ ਹੋਣੀ ਤੇ ਨਰਿੰਦਰ ਮੋਦੀ ਹੋਣਾ ਦਰਮਿਆਨ ਗੱਲਬਾਤ ਹੋਈ ਆ ਫੋਨ ਦੇ ਵਿੱਚ, ਜਿਹਦੇ ਵਿੱਚ ਇਹ ਉਮੀਦ ਪ੍ਰਗਟਾਈ ਗਈ ਆ ਕਿ ਹੁਣ ਜਿਹੜਾ ਟ੍ਰੇਡ ਹੈਗਾ ਆ ਉਹਨੂੰ ਪੋਸੀਬਲੀ ਜਿੰਨਾ ਮਿਥਿਆ ਜਾ ਰਿਹਾ ਕਿ ਅੱਜ 30 ਬਿਲੀਅਨ ਦੇ ਕਰੀਬ ਓਵਰਆਲ ਹੈਗਾ, ਇਹਨੂੰ 70 ਬਿਲੀਅਨ ਤੱਕ ਖੜਨ ਦੀ ਉਮੀਦ ਹੈਗੀ ਆ, ਤੇ ਫ੍ਰੀ ਜਿਹੜਾ ਟ੍ਰੇਡ ਹੈ ਉਹਦੇ ਤੇ ਫੋਕਸ ਜਿਹੜਾ ਕੀਤਾ ਜਾ ਰਿਹਾ ਦੋਵਾਂ ਦੇਸ਼ਾਂ ਦੇ ਵਿੱਚ। ਸੋ ਕੁੱਲ ਮਿਲਾ ਕੇ ਇਹ ਤਾਂ ਹੁਣ ਜਦੋਂ ਇੱਥੇ ਪ੍ਰਧਾਨ ਮੰਤਰੀ ਭਾਰਤ ਦੇ ਆਉਣਗੇ ਤਾਂ ਉਹਦੇ ਵਿੱਚ ਕੀ ਹਾਈਲਾਈਟਸ ਰਹਿੰਦੇ ਨੇ, ਪਰ ਮੁੱਖ ਤੌਰ ਤੇ ਜਿਹੜੀਆਂ ਫਾਈਨਾਂਸ, ਡਿਫੈਂਸ, ਸਿਕਿਉਰਿਟੀ, ਤਾਂ ਇਵਨ ਆਪਸ ਵਿੱਚ ਭਾਈਚਾਰਕ ਸਾਂਝ ਜਿਹੜੀ ਆ, ਤਾਂ ਖਾਸ ਤੌਰ 'ਤੇ AI ਜਿਹੜੀ ਆ ਤੇ ਇਧਰ ਕੈਨੇਡਾ ਜਿਹੜੀ ਆ ਟੈਂਸ਼ਨ ਹੈਗੀ ਆ, ਤੰਬਰ ਸਾਹਿਬ ਉਹ ਹੈਗੀ ਕ੍ਰੂਡ ਆਇਲ ਭਾਰਤ ਨੂੰ ਚਾਹੀਦਾ ਹੈਗਾ, ਠੀਕ ਆ। ਉਹਨਾਂ ਹਾਲਤਾਂ ਜਿੱਦਾਂ ਪੈਰਲਲ ਅੱਜ ਅਮਰੀਕਾ ਦੇ ਮੁਕਾਬਲੇ ਜਿਹੜਾ ਆ ਕੈਨੇਡਾ ਦਾ ਕ੍ਰੂਡ ਆਇਲ ਚਾਈਨਾ ਨੂੰ ਬਰਾਬਰ ਚਲੇ ਗਿਆ, ਜੇ ਆਪਾਂ ਬੈਰਲ ਦੇ ਅਕੋਰਡਿੰਗਲੀ ਲਈਏ ਤਾਂ ਜਿਵੇਂ ਭਾਰਤ ਨੂੰ ਕੈਨੇਡਾ ਦੀ ਇਹ ਹੁਣ ਹੈਗੀ ਆ, ਕਿਉਂਕਿ ਕੈਨੇਡਾ ਦਾ ਐਕਸਪੋਰਟ ਭਾਰਤ ਨੂੰ ਬਹੁਤ ਜ਼ਿਆਦਾ ਥੋੜਾ ਹੈਗਾ, ਤਾਂ ਉਹਨਾਂ ਹਾਲਤਾਂ 'ਚ ਕੈਨੇਡਾ ਦੀ ਟੈਂਸ਼ਨ ਹੈ। ਕਿਸੇ ਤਰ੍ਹਾਂ ਭਾਰਤ ਇੱਕ ਵੱਡੀ ਮੰਡੀ ਆ, ਕੰਜਮਪਸ਼ਨ ਬਹੁਤ ਜ਼ਿਆਦਾ ਜੀ ਉੱਥੇ, ਤਾਂ ਕ੍ਰੂਡ ਆਇਲ ਦੀ ਜਿਹੜੀ ਆ ਡੀਲ ਹੈ ਉਹਦੇ 'ਤੇ ਫੋਕਸ ਜਿਹੜਾ ਕਰਨ ਦੀਆਂ ਉਮੀਦਾਂ ਹੈਗੀਆਂ। ਇੱਕ ਵੱਡੀ ਜਿਹੜੀ ਸਾਡੀ ਟੀਮ ਹੈਗੀ ਦੁਬਾਰਾ ਇੰਟਰਨੈਸ਼ਨਲ ਟ੍ਰੇਡ ਮਿਨਿਸਟਰ ਮਨਿੰਦਰ ਸਿੱਧੂ, ਤਾਂ ਆਪਣੇ ਜਿਹੜੇ ਵਿਦੇਸ਼ ਮੰਤਰੀ ਆ ਕੈਨੇਡਾ ਦੇ ਅਨੀਤਾ ਆਨੰਦ, ਉਹ ਹੁਣ ਰੀਸੈਂਟਲੀ ਇਸੇ ਵੀਕ ਹੀ ਆਪਣੇ ਟੀਮ ਦੇ ਨਾਲ ਨਵੀਂ ਦਿੱਲੀ ਜਾ ਰਹੇ ਆ ਜੀ। ਉੱਥੇ ਕੁਛ ਜਿਹੜੀਆਂ ਪ੍ਰਾਇਓਰਟੀਜ਼ ਪਹਿਲ ਕਦਮੀਆਂ ਐਨਰਜੀ ਟ੍ਰੇਡ ਜਿਹੜਾ ਆਪਾਂ ਕਹਿ ਸਕਦੇ ਹਾਂ ਜਿੰਨਾ ਆਪਾਂ ਗੱਲਾਂ ਕੀਤੀਆਂ ਨੇ, ਇਹਨੂੰ ਲੈ ਕੇ ਜਿਹੜਾ ਆ ਇਹਨੂੰ ਕਰਨਾ ਹੈਗਾ, ਇਹਦੀਆਂ ਤਰਾਸ਼ਬੰਦੀ ਕੀਤੀ ਜਾਣੀ ਆ ਕਿ ਜਿਹੜਾ ਦੋਵਾਂ ਦੇਸ਼ਾਂ ਨੇ ਗੱਲਬਾਤ ਹੋਣੀ ਆ ਕਿਸ ਲੈਵਲ ਦੇ ਉੱਪਰ ਤਮੜ ਸਾਹਿਬ ਹੋਏ ਜੀ।
1: ਹੋਰ ਰੱਖੋ, ਮੈਂ ਦੋ ਕਲਾਈਨਾਂ ਕਲੀਅਰ ਕਰ ਦਵਾਂ। ਬਲਦੇਵ ਸਿੰਘ ਜੀ ਤੁਸੀਂ ਆ ਜਾਓ ਜੀ।
4: ਸਾਡੇ ਬੱਚੇ ਬਾਹਰ ਪੜ੍ਹਦੇ ਆ, ਅੱਧੇ ਕਈ ਨਾ ਚੇਂਜ ਕਰਨਾ, ਅੱਧੇ ਕਦੇ ਚੇਂਜ ਨੀ ਕਰਨਾ, ਤੇ ਚੇਂਜ ਕਿਵੇਂ ਹੋ ਜਾਊ? ਘੜਾ ਮਚੋਦੀ ਦਾ ਕਦੇ ਅਸੀਂ ਚੇਂਜ ਨੀ ਕਰਨਾ, ਸਾਨੂੰ ਪੁਰਾਣਾ ਲੀਡਰ ਹੀ ਮਨਜ਼ੂਰ ਆ, ਪਹਿਲਾਂ ਏਕਾ ਕਰ ਲਓ ਫਿਰ ਤੁਹਾਡਾ ਚੇਂਜ ਹੋਊ, ਨਹੀਂ ਫਿਰ ਲੱਕ ਟੁਣੂ ਟੁਣੂ ਕੱਲਾ ਗਾਰਵੇਜ ਰਹਿ ਗਿਆ ਤੇ ਚੱਲਣ ਚਲਾ ਜਾਣਾ ਹੋਸਪਿਟਲ ਤੇ ਯੂਨੀਵਰਸਿਟੀ ਤੇ ਕਾਲ ਕੋ ਕਹਿ ਲੈਣਾ ਆ ਰਿਹਾ 2-4 ਸਾਲਾਂ 'ਚ। ਧੰਨਵਾਦ
1: ਧੰਨਵਾਦ ਤੁਹਾਡਾ ਕਾਲ ਕਰਨ ਦਾ। ਜਤਿੰਦਰ ਜੀ ਤੁਹਾਡੀ ਕਾਲ ਕਲੀਅਰ ਕਰ ਦਵਾਂ। ਸਤਿ ਸ਼੍ਰੀ ਅਕਾਲ ਜੀ।
5: ਹਾਂਜੀ ਭਾਜੀ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ
5: ਭਾਜੀ। ਹਾਂਜੀ ਭਾਜੀ, ਮੈਂ ਮੇਰਾ ਕੁਐਸਚਨ ਹੈਗਾ ਬਾਲੀਆ ਜੀ ਨੂੰ, ਮੈਂ ਮਤਲਬ ਪੁੱਛਣਾ ਵੀ ਚਾਹੁੰਦਾ ਹੈਗਾ ਕਿ ਵੀ ਜਿਹੜਾ ਪੰਜਾਬ ਦੇ ਵਿੱਚ ਜਿਵੇਂ ਡਰੱਗ ਤੇ ਲਾ ਐਂਡ ਆਰਡਰ ਦਾ ਬੜੀ ਸਿਚੁਏਸ਼ਨ ਮਤਲਬ ਕਿ ਖਰਾਬ ਹੈਗੀ ਹੈ ਜੀ, ਕਾਫੀ ਦੇਰ ਤੋਂ ਸ਼ੁਰੂ ਤੋਂ ਹੀ, ਹਨਾ
1: ਜੀ,
5: ਕੰਟਰੋਲ ਨਹੀਂ ਹੋ ਰਿਹਾ। ਤੇ ਬਾਲੀਆ ਜੀ ਮੈਂ ਦੇਖ ਰਿਹਾ ਸੀ ਵੀ ਕਈ ਮਤਲਬ ਕਿ ਆਪਣੇ ਹੈਗੇ ਇੱਧਰ ਵੀ ਭਾਈਚਾਰੇ ਦੇ ਕੋਲਰ ਹੈਗੇ ਆ, ਉਹ ਭਗਵੰਤ ਮਾਨ ਦੇ ਬੜੇ ਗੁਣਗਾਨ ਕਰਦੇ ਸੀ, ਆਮ ਆਦਮੀ ਪਾਰਟੀ ਦੇ ਸਮਰਥਕ ਹੈਗੇ, ਹੋਣੇ ਵੀ ਚਾਹੀਦੇ ਆ, ਬਟ ਉਹ ਕੰਡੈਮ ਨਹੀਂ ਕਰਦੇ ਹੈਗੇ ਕਿ ਕਿਸੇ ਚੀਜ਼ ਨੂੰ ਕਿ ਵੀ ਤੇ ਉਹਦੇ ਕੋਲ ਉਹਨਾਂ ਕੋਲ ਕੰਟਰੋਲ ਨਹੀਂ ਹੋ ਰਿਹਾ, ਡਰੱਗ ਨਹੀਂ ਕੰਟਰੋਲ ਹੋ ਰਹੀ, ਲਾ ਐਂਡ ਆਰਡਰ ਸਭ ਤੋਂ ਇੰਪੋਰਟੈਂਟ ਆ, ਉਹ ਕੰਟਰੋਲ ਨਹੀਂ ਹੋ ਰਿਹਾ, ਬੰਦੇ ਬੰਦਾ ਮਾਰੀ ਜਾ ਰਿਹਾ ਹਰੇਕ ਕੋਈ, ਤੇ ਪੁਲਿਸ ਉਹਨਾਂ ਦੇ ਅੰਡਰ ਨਹੀਂ ਹੈਗੀ, ਗੈਂਗਸਟਰ ਹੈਵੀ ਹੋ ਗਏ ਆ। ਜਿਹੜੇ ਇੱਧਰਲੇ ਹੈਗੇ ਨਾ ਮਤਲਬ ਕਿ ਉਹ ਕੋਲਰ ਆਉਂਦੇ ਵੀ ਹੈਗੇ ਆ, ਉਹ ਬਹੁਤ ਮਤਲਬ ਉਹਨਾਂ ਕੋਲ ਗ੍ਰੰਥ ਮਤਲਬ ਕਿ ਛਾਪ ਦੇ ਜੇ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦਾ ਤੇ ਇੱਥੇ ਟਰੂਡੋ ਐਂਡ ਪਾਰਟੀ ਦਾ, ਤੇ ਉਹ ਬੰਦੇ ਆ ਕੇ ਬਿਲਕੁਲ ਵੀ ਉਹਨਾਂ ਮਤਲਬ ਕਿ ਕਹਿੰਦੇ ਨੀ ਹੈਗੇ ਵੀ ਇਹ ਗਲਤ ਹੋਇਆ ਹੈਗਾ, ਕਿ ਬੰਦੇ ਮਰਦੇ ਹੈਗੇ ਉਹਨਾਂ ਨੂੰ ਬਿਲਕੁਲ ਤਰਸ ਰਹਿਮ ਨੀ ਹੈਗਾ ਪੰਜਾਬ 'ਚ ਜਾਂ ਇੱਧਰ ਹੈਗਾ ਜਿਹੜਾ ਨਸ਼ੇ ਨੁਸ਼ਿਆਂ ਦਾ ਹੈਗਾ, ਉਹਨਾਂ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਘੱਟੋ ਘੱਟ ਆ ਕੇ ਕੰਡੈਮ ਤਾਂ ਕਰਨ, ਹੁਣੇ ਜੇ ਤੁਸੀਂ ਤਾਰੀਫ ਕਰਨ ਦੀ ਕੋਸ਼ਿਸ਼ ਕਰੋ, ਹੁਣੇ ਫੋਨ ਕਰਨਗੇ, ਹੁਣੇ ਕਹਿਣਗੇ ਲੈ ਵੀ ਮਤਲਬ ਕਿ ਗ੍ਰੰਥ ਛਾਪ ਤੋਂ ਪੂਰਾ ਭਗਵੰਤ ਮਾਨ ਤੇ ਟੁੱਟ ਗਿਆ।
1: ਧੰਨਵਾਦ ਤੁਹਾਡਾ। ਇੱਕ ਕਾਲ ਮੈਂ ਹੋਰ ਕਲੀਅਰ ਕਰ ਦਵਾਂ। 4146 ਤੁਸੀਂ ਇੱਥੇ, ਸਤਿ ਸ੍ਰੀ ਅਕਾਲ ਜੀ।
6: ਹਾਂਜੀ ਸਤਿ ਸ੍ਰੀ ਅਕਾਲ ਤੰਬਰ ਸਾਹਿਬ।
1: ਸਤਿ ਸ੍ਰੀ ਅਕਾਲ ਜੀ।
6: ਆਪਣੇ ਬਲਦੇਵ ਸਿੰਘ ਨੂੰ ਬੋਲੋ ਕਿ ਇੱਥੇ ਨੈਟੋ ਪਿਕੋ ਨਾਰਥ 'ਚ ਉੱਠ ਕੇ ਬ੍ਰਹਮਟਾ ਜਾਵੇ, ਬ੍ਰਹਮਟਾ ਨੂੰ ਲੋੜ ਹੈਗੀ ਬਲਦੇਵ ਸਿੰਘ ਦੀ
1: ਜੀ,
6: ਜਦੋਂ ਤੱਕ ਚੁਣਾਵ ਨਹੀਂ ਹੋ ਜਾਏ ਇੱਥੇ ਤਾਂ ਜਾਏ ਨੀ ਜੀ ਪਲੀਜ਼
1: ਜੀ।
6: ਅੱਛਾ ਹਾਂਜੀ, ਦੂਜਾ ਇਹ ਹੈਗਾ ਦੇਖੋ, ਉਹ ਜੋ ਮਨਿੰਦਰ ਸਿੱਧੂ ਸਭ ਗਏ ਹੈਗੇ ਇੰਡੀਆ, ਉਹ ਤੇਲ ਤੋਂ ਖਰੀਦੇਗਾ, ਲੇਕਿਨ ਜੋ ਕਲੀਨ ਤੇਲ ਔਰ ਜੋ ਕਾਰਬਨ ਫ੍ਰੀ ਤੇਲ ਹੈ ਨਾ ਜਿਹੜਾ ਸਾਡੀ ਅਸੀਂ ਪ੍ਰੋਡਿਊਸ ਕਰ ਰਹੇ ਹਾਂ ਉਹ ਹੋਊਗਾ ਮਹਿੰਗਾ। ਉਹ ਇੰਡੀਆ ਇਤਨਾ ਬੇਵਕੂਫ ਨਹੀਂ ਹੈ ਕਿ ਇਤਨਾ ਮਹਿੰਗਾ ਤੇਲ ਖਰੀਦੇਗਾ, ਤੋ ਸਾਨੂੰ ਰੈਗੂਲਰ ਤੇਲ ਹੈ, ਰੈਗੂਲਰ ਤੇਲ ਅਸੀਂ ਬਣਾਉਣਾ ਨਹੀਂ ਹੈਗਾ ਇੱਥੇ। ਦੂਜਾ ਇਹ ਹੈਗਾ ਕਿ ਦੇਖੋ, ਇਹ ਜੋ ਬਰੁਕਫੀਲਡ ਦਾ ਧੰਦਾ ਹੈ ਨਾ, ਕਲੀਨ ਐਨਰਜੀ, ਐਨਰਜੀ ਸੁਪਰ ਪਾਵਰ, ਇਹ ਸਾਰਾ ਧੰਦਾ ਇੰਡੀਆ ਕੋਲ ਲੋੜ ਹੈਗੀ, ਇਹ ਸਾਰਾ ਪੈਸਾ ਉੱਥੇ ਜਾ ਰਿਹਾ ਹੈਗਾ, ਇੰਡੀਆ ਕੋਈ ਇਕਨੋਮੀ ਕੋ ਬੜਾ ਮਤਲਬ ਜਾ ਰਿਹਾ ਹੈਗਾ, ਆ ਕੁਛ ਨਹੀਂ ਰਿਹਾ ਹੈਗਾ ਜੀ। ਓਕੇ ਜੀ, ਧੰਨਵਾਦ ਜੀ, ਅਭੀ ਕੇ ਲਿਏ।
1: ਧੰਨਵਾਦ। ਜਾ ਰਿਹਾ ਹੈਗਾ ਆ ਕੁਛ ਨਹੀਂ ਹੈਗਾ, ਟ੍ਰੇਡ ਤਾਂ ਕਰਨਾ ਹੀ ਪੈਂਦਾ ਹੈਗਾ। ਹਾਂ, ਬਹੁਤ ਸਾਰੀਆਂ ਕੰਪਨੀ ਐਸੀਆਂ ਬਰੁਕਫੀਲਡ ਦੀਆਂ ਜਿਹੜੀਆਂ ਉਹਨਾਂ ਨੂੰ ਡੀਲਾਂ ਮਿਲ ਰਹੀਆਂ, ਇੱਥੇ ਤੁਸੀਂ ਸਹੀ ਹੋ, ਪਰ ਟ੍ਰੇਡ ਤਾਂ ਕਰਨਾ ਹੀ ਪੈਣਾ। ਤੋ ਬਹੁਤ ਵੱਡੀ ਇਕੋਨਮੀ ਹੈਗੀ ਆ, ਅਤੇ ਇੰਡੀਆ ਦੇ ਕੋਲੋਂ ਜਿਹੜੇ ਰਿਸੋਰਸ, ਐਨਰਜੀ ਰਿਸੋਰਸ, ਉਹ ਖਤਮ ਹੋਣ ਲੱਗ ਪਏ ਹਨ। ਕਟਾਰੀਆ ਟੂਰਸ ਐਂਡ ਟਰੈਵਲ ਵਾਲੇ ਹਨ ਅਵਤਾਰ ਸਿੰਘ ਕਟਾਰੀਆ ਸਾਹਿਬ, 905-678-1200 ਹਵਾਈ ਜਹਾਜ਼ ਦੀਆਂ ਟਿਕਟਾਂ ਲੈਣੀਆਂ ਹੋਣ ਕਟਾਰੀਆ ਟੂਰਸ ਐਂਡ ਟਰੈਵਲ ਸੰਪਰਕ ਕਰਨ। ਅਲਫਾ ਟਰਾਂ ਤੋਂ ਲੱਕੀ ਅਤੇ ਸੁਖੀ ਸੈਣੀ ਸਾਹਿਬ, 905-799-1525। ਕੈਨੇਡਾ ਕੰਸੂਮਰ ਕ੍ਰੈਡਿਟ ਸਿਸਟਮ, ਕੰਮ ਔਖਾ ਹੋ ਗਿਆ, ਸਾਡੀ ਅਰਦਾਸ ਹੈਗੀ ਆ ਤੁਹਾਡਾ ਕੰਮ ਸੌਖਾ ਹੋ ਜਾਵੇ ਇਹ ਔਖੇ ਦਿਨਾਂ ਵਿੱਚ। ਹੌਲੀ ਹੌਲੀ ਸਾਹ ਘੁੱਟ ਘੁੱਟ ਕੇ ਤੁਸੀਂ ਮਸੀ ਸਾਹ ਲੈਂਦੇ ਹੋ ਅਤੇ ਆਪਣੇ ਜਿਹੜੀ ਮੋਰਗੇਜ ਉਹ ਪੇ ਕਰਨ ਦੀ ਕੋਸ਼ਿਸ਼ ਕਰਦੇ ਹੋ। ਅਰਦਾਸ ਕਰਦੇ ਹਾਂ ਸਾਰਾ ਦੇ ਕੰਮ ਸੌਖੇ ਹੋਏ, ਸੌਖੇ ਤਾਂ ਹੋਣੇ ਆ ਜੇ ਆਪਾਂ ਰਲ ਮਿਲ ਕੇ ਚੱਲੀਏ, ਸਹੀ ਨੂੰ ਸਹੀ ਕਹੀਏ, ਗਲਤ ਨੂੰ ਗਲਤ ਕਹੀਏ, ਪਰ ਫਿਰ ਵੀ ਜੀ ਕੰਮ ਔਖਾ ਹੋ ਗਿਆ ਹੈਗਾ ਆ। ਜਸਵੀਰ ਸਿੰਘ ਹੁੰਦੇ ਤੁਹਾਡੀ ਮਦਦ ਕਰ ਸਕਦੇ ਹਨ, 416-500-3100 ਇਹਨਾਂ ਨੰਬਰ ਹੈ, ਪਾਵਰ ਆਫ ਸੇਲ ਕਲੈਕਸ਼ਨ ਕਾਲਸ ਦੇ ਕੈਨ ਸਟੋਪ ਦੈਮ ਆਲ। ਬੈਂਕਰ ਅਸੀਂ ਫਾਈਲ ਕਰਨੀ ਹੈ ਜਾਂ ਪੈਸਾ ਧੇਲਾ ਚਾਹੀਦਾ, 416-500-3100 ਦੇ ਹੁੰਡਰ ਸਾਹਿਬ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। ਦੁਆਬਾ ਸਿਵਸਨ ਰੈਸਟੋਰੈਂਟ ਟੋਪ ਆਟੋ ਕਲੇਜਨ ਸੀਰੀਅਲ ਸਵੀਮਿੰਗ ਕਿਸੇ ਗਰੁੱਪ 'ਚ ਖੈਰ ਸਾਹਿਬ। ਹਾਂ ਬਾਜੇ ਸਾਹਿਬ, ਮੈਂ ਗੱਲਬਾਤ ਕਰਨਾ ਚਾਹੁੰਦਾ, ਇਹਨਾਂ ਦੀ ਇੱਕ ਨਾ ਵੀਡੀਓ ਵਾਇਰਲ ਹੋਈ ਸੀਗੀ ਸੀਰੀਅਲ ਸਵੀਮਿੰਗ ਰੇਸ਼ਨ ਦੀ। ਹੈਲੋ,
7: ਹਾਂਜੀ,
1: ਜਿੱਥੇ ਲੜਕੀ ਫੋਨ ਲੈ ਕੇ ਅੰਦਰ ਜਾ ਵੜਦੀ ਆ, ਇਹ ਪੈਸੇ ਲੈਂਦੇ ਆ ਕਰਦੇ, ਫਿਰ ਨਾ ਮੈਂ ਕੱਲ੍ਹ ਮੈਂ ਇੰਟਰਵਿਊ ਕਰਕੇ ਆਇਆ ਇਹਨਾਂ ਨਾਲ ਗੱਲਬਾਤ ਕਰਕੇ ਆਇਆ, ਕਿਉਂਕਿ ਸਾਡੇ ਸਪੋਂਸਰ ਉਹ ਕਹਿੰਦੇ ਵੀ ਦੇਖੋ ਜੀ ਤੁਸੀਂ ਬ੍ਰੈਕਫਾਸਟ ਔਡਰ ਕੀਤਾ ਤੇ ਤੁਹਾਨੂੰ ਲੰਚ ਤਾਂ ਮਿਲਣਾ ਨਹੀਂ ਹੈਗਾ, ਜੇ ਹੁਣ ਮੈਂ ਗੱਡੀ ਦੇ ਟਾਇਰ ਵਿੱਚ ਹਵਾ ਨਿਕਲਦੀ ਆ ਉਹ ਚੇਂਜ ਕਰਾਉਣੀ, ਉਹਨੇ ਟਾਇਰ ਦੀ ਹਵਾ ਫਿਕਸ ਕਰਤੀ ਆ, ਬਾਅਦ 'ਚ ਰਿਮ ਵੀ ਮੁੜਿਓ ਹੋਣ, ਰਿਮ ਵੀ ਬੈਂਟ ਹੋਣ, ਰਿਮ ਦੇ ਤਾਂ ਪੈਸੇ ਦੇਣੇ ਪੈਣੇ ਆ ਨਾ। ਹੁਣ ਜੇ ਕੋਈ ਕੇਸ ਹੁੰਦਾ ਆ ਅਤੇ ਜੇ ਗਾਹਾਂ ਕੋਈ ਪੇਪਰ ਮੰਗਣੇ ਜਾਂ ਹੋਰ ਐਕਸਪਰਟਾਈਜ਼ ਕਰਨਾ ਆ ਜਾਂ ਜਿਹੜਾ ਕੰਮ ਚਾਹੁੰਦੇ ਤਾਂ ਪੈਸੇ ਤਾਂ ਲੱਗਣੇ ਆ, ਜਦੋਂ ਪੈਸੇ ਲੱਗਦੇ ਆ ਫਿਰ ਲੋਕ ਅੱਗੇ ਔਖੇ ਹੋਏ ਪਏ, ਉਹ ਕਹਿੰਦੇ ਜੀ ਫਿਰ ਪੁਲਿਸ ਸੱਦੀ ਉਹ ਲੜਕੀ ਨੂੰ ਫੜ ਕੇ ਲੈ ਗਏ ਹਨ ਅਤੇ ਉਹਦਾ ਕੇਸ ਹੁਣ ਇੱਦੇ ਲੜਕਿਆ ਰਹਿਣਾ ਆ। ਉਹ ਕਹਿੰਦੇ ਨਿਮਰਤਾ ਨਾਲ ਪੁੱਛ ਲਿਆ ਕਰੋ ਵੀ ਅਸੀਂ ਦੱਸਣ ਨੂੰ ਬੈਠੇ ਹੈਗੇ ਹਾਂ ਵੀ ਜਿਹੜਾ ਉਹਦਾ ਕੇਸ ਸੀਗਾ ਉਹ ਰਿਫਿਊਜ਼ ਹੋ ਗਿਆ ਸੀਗਾ, ਬੜਾ ਔਖਾ ਕੇਸ ਸੀਗਾ, 4 ਸਾਲ ਲੱਗ ਗਏ ਉਹਨਾਂ ਨੂੰ ਕਰਦਿਆਂ ਨੂੰ, ਅਤੇ ਜਦੋਂ ਗਾਹਾਂ ਉਹਨਾਂ ਨੇ ਫਾਈਲ ਕਰਨਾ ਸਾ ਕਹਿੰਦੇ ਵੀ ਉਹਦੇ ਹੋਰ ਪੈਸੇ ਲੱਗ ਰਹੇ, ਜਦੋਂ ਪੈਸੇ ਮੰਗਦੇ ਆ ਉਦੋਂ ਕਹਿੰਦੇ ਫਿਰ ਵੀਡੀਓ ਬਣਾਉਣ ਲੱਗ ਪੈਂਦੇ ਹਨ, ਕੋਰਟਸ ਹੈਗੇ ਆ, ਪਰ ਹੁਣ ਉਹਦਾ ਵੀ ਕੰਮ ਔਖਾ ਹੋ ਗਿਆ ਲੜਕੀ ਦਾ। ਤੋ ਮੈਨੇ ਖਬਰ ਤਾਂ ਕਵਰ ਕੀਤੀ ਹੈ ਕਿਉਂਕਿ ਸਾਡੇ ਸਪੋਂਸਰ ਨੂੰ ਕਹਿੰਦੇ ਆਪਾਂ ਤੁਹਾਡੇ ਲਈ ਬੈਠੇ ਹਾਂ, ਖੜ੍ਹੇ ਹਾਂ, ਕਹਿੰਦੇ ਹੋਰ ਜੋ ਕੁਝ ਕਰਦੇ ਆਪਾਂ ਕਹਿ ਨਹੀਂ ਸਕਦੇ, ਪਰ ਸਾਡਿਆਂ ਤੁਸੀਂ ਖੁਦ ਆ ਕੇ ਗੱਲਬਾਤ ਕਰ ਸਕਦੇ ਹੋ 905-670-4444 'ਤੇ। ਅਤੇ ਦਵਿੰਦਰ ਸਿੰਘ ਪਵਾਰ ਅਕਾਲ ਮੋਰਗੇਜ ਨਾਲ ਪਰਸਨਲ ਮੋਰਗੇਜ ਸਲੂਸ਼ਨ ਤੁਹਾਡੇ ਪਾਸੇ ਲੈ ਕੇ ਆਉਂਦੇ ਹਨ, 6479888731। ਸਟੂਡੀਓ ਨੰਬਰ ਹੁੰਦਾ 416-837-1515, ਮੇਰੇ ਸੈੱਲ 'ਤੇ ਨਾ ਗੱਲਾਂ ਕਰੋ, ਸਟੂਡੀਓ ਵਿੱਚ ਕਾਲ ਕਰ ਸਕਦੇ ਹੋ। ਕੋਈ ਹੋਰ ਖਬਰ ਕਵਰ ਕਰਨੀ ਆ ਗੁਰਬਖਸ਼ ਸਿੰਘ ਜੀ?
7: ਨਾ, ਇੱਕ ਹੀ ਖਬਰ ਆ, ਇੱਕ ਦੋ ਜਿਹੜੀਆਂ ਹੈਗੀਆਂ ਆਪਣੀਆਂ, ਵੀ ਜਿਹੜਾ ਸਟੈਲਕੋ ਦਾ ਪਲਾਂਟ ਦਾ ਹੈਮਿਲਟਨ ਵਿੱਚ ਜਿਹੜਾ ਸਟੀਲ ਮੇਕਰ ਪਲਾਂਟ ਸੀਗਾ ਜੀ ਸਟੈਲਕੋ
1: ਜੀ,
7: ਇਹ ਹੁਣ ਕੈਨੇਡਾ ਦੀ ਸਿਆਸਤ ਤੱਕ ਤੁਰਾਜਾ ਬਣਦਾ ਜਾ ਰਿਹਾ, ਕਿਉਂਕਿ ਉਹ ਵੀ ਅੱਗੋਂ ਅੜ ਗਏ ਹੈਗੇ ਆ ਜੀ। ਉਹ ਕਹਿੰਦੇ ਵੀ ਚਲੇ ਜਾਓ ਕੋਰਟ 'ਚ, ਜਿੱਥੇ ਮਰਜ਼ੀ ਸਰਕਾਰ ਚੱਲ ਜੇ, ਅਸੀਂ ਨੀ ਪਰਵਾਹ ਕਰਦੇ, ਅਸੀਂ ਤਾਂ ਅੱਗੇ ਪ੍ਰੋਸੀਡ ਕਰਨਾ ਹੀ ਕਰਨਾ ਹੈ, ਠੀਕ ਹੈ ਜੀ। ਤਾਂ ਹੁਣ ਇਹਨੂੰ ਲੈ ਕੇ ਜਿਹੜੀਆਂ ਵਿਰੋਧੀ ਪਾਰਟੀਆਂ ਕੈਨੇਡਾ ਦੇ ਵਿੱਚ, ਆਪਣੇ ਜਿਹੜੇ ਆਪਾਂ ਕਹਿ ਸਕਦੇ ਹਾਂ ਇੰਟਾਰੀਓ ਦੇ ਵਿੱਚ ਵੀ, ਇੰਟਾਰੀਓ ਦੇ ਬੇਸ ਤੇ ਆਪਾਂ ਗੱਲ ਕਰੀਏ ਤਾਂ ਇੰਟਾਰੀਓ ਦੇ ਐਨਡੀਪੀ ਲੀਡਰ ਮੈਰਿਸ ਸਟਾਈਲਸ ਜਿਹੜੇ ਆ, ਉਹਨਾਂ ਨੇ ਫੈਡਰਲ ਗਵਰਨਮੈਂਟ ਨੂੰ ਇਹ ਰਿਕੁਐਸਟ ਕੀਤੀ ਕਿ ਤੁਸੀਂ ਕਿਉਂ ਨੀ ਇਹਨੂੰ, ਜੇ ਫਿਰ ਲੇ ਆਫ ਹੀ ਕਰਨਾ ਚਾਹੁੰਦੇ ਆ, ਉਹਨਾਂ ਨੇ ਆਪਣਾ ਐਗਰੀਮੈਂਟ ਬ੍ਰੀਚ ਹੀ ਕਰ ਦਿੱਤਾ, ਠੀਕ ਹੈ ਨਾ, ਕੱਜਾ ਕੱਟਣਾ ਚਾਹੁੰਦੇ ਆ, ਤਾਂ ਤੁਸੀਂ ਇਹ ਜਿਹੜਾ ਪਲਾਂਟ ਆ ਇਹਨੂੰ ਐਟਲੀਸਟ ਗਵਰਨਮੈਂਟ ਜਿਹੜੀ ਆ ਆਪਣੇ ਹੱਥਾਂ 'ਚ ਲੈ ਲਏ, ਇਹਦਾ ਨੈਸ਼ਨਲਾਈਜ਼ ਕਰ ਦੇਵੇ, ਠੀਕ ਹੈ। ਬਹੁਤ ਸਾਰੇ ਪਲਾਂਟ ਜਿਹੜੇ ਆ ਇੱਦਾਂ ਦੇ ਹੈਗੇ ਆ ਜਿਹੜੇ ਗਵਰਨਮੈਂਟ ਦੀ ਡਾਇਰੈਕਟ ਜੇ ਨੈਸ਼ਨਲਾਈਜ਼ ਕਰ ਦਿੱਤਾ ਜਾਂਦਾ, ਉਹਦੇ ਦਿੱਕਤਾਂ ਇਹ ਆਉਂਦੀਆਂ ਕਿ ਗਵਰਨਮੈਂਟ ਨੂੰ, ਕਿ ਗਵਰਨਮੈਂਟ ਕੋਲ ਸੋਰਸ ਵੱਡੇ ਜਤਾਉਣੇ ਪੈਂਦੇ ਆ, ਇਨਵੈਸਟਮੈਂਟ ਬਹੁਤ ਵੱਡੀ ਕਰਨੀ ਪੈਂਦੀ ਆ, ਜਿਹੜੇ ਕੰਮ ਕਰਨ ਵਾਲੇ ਵਰਕਰ ਹੁੰਦੇ ਉਹਨਾਂ ਨੂੰ ਪ੍ਰੋਪਰ ਜਿਹੜੇ ਬੈਨੀਫਿਟ ਦੇਣੇ ਪੈਣੇ ਹੈਗੇ ਆ। ਸੋ ਇਨਵੈਸਟਮੈਂਟ ਦੇ ਬੇਸ ਦੇ ਉੱਪਰ ਹੀ ਇੰਨੇ ਵੱਡੇ ਜਿਹੜੇ ਪਲਾਂਟ ਲੱਗੇ ਹੁੰਦੇ ਆ। ਜਦੋਂ ਇਨਵੈਸਟਮੈਂਟ ਹੁੰਦੀ ਆ ਪ੍ਰਾਈਵੇਟ, ਤਾਂ ਫਿਰ ਪ੍ਰਾਈਵੇਟ ਓਨਡ ਜਿਹੜੇ ਬਿਜ਼ਨਸ ਆ ਉਹ ਹੁੰਦੇ ਆ। ਗਵਰਨਮੈਂਟ ਹਰ ਜਿਹੜਾ ਬਿਜ਼ਨਸ ਨੂੰ ਆਪਣੇ ਲੈਵਲ ਤੇ ਨਹੀਂ ਕਰ ਸਕਦੀ। ਤਾਂ ਦੂਜੇ ਪਾਸੇ ਜਿਹੜੇ ਆਪਣੇ
1: 500 ਕੁ ਬੰਦੇ ਦਾ ਮਸਲਾ ਹੈਗਾ, ਇੱਕ ਬੰਦਾ ਲੇ ਆਫ ਹੋ ਜਾਣਾ ਚੰਗਾ ਨਹੀਂ ਹੈਗਾ, ਪਰ 500 ਕੁ ਬੰਦੇ ਦੀ ਖਾਤਰ ਇੰਨਾ ਪੈਸਾ ਦਿੱਤਾ ਹੋਇਆ ਹੈਗਾ, ਇੰਨੀ ਫਿਕਰਮੰਦ ਕਰਦੇ, ਇੱਥੇ ਤਾਂ ਹਜ਼ਾਰਾਂ ਦੇ ਬੰਦੇ ਲੇਅ ਹੋ ਰਹੇ ਹਨ, ਹਜ਼ਾਰਾਂ ਦੇ ਲੋਕ ਜਿਹੜੇ ਆਪਣੀਆਂ ਜੋਬਾਂ ਭਾਲ ਰਹੇ ਉਹਨਾਂ ਬਾਰੇ ਕੁਛ ਨਹੀਂ ਸੋਚਦੇ, ਇਹਨਾਂ ਨੂੰ ਪੈਸਾ ਵੀ ਦੇਈ ਜਾਂਦੇ ਆ ਅਤੇ ਇਹਨਾਂ ਨੂੰ ਬਹੁਤ ਵਧੀਆ ਪੈਕੇਜ ਵੀ ਮਿਲ ਜਾਣੇ ਜਿਹਨਾਂ ਨੇ ਲੇਅ ਹੋਣਾ। ਪਰ ਜਿਹੜੇ ਆਮ ਲੋਕ ਜਿਹੜੇ ਕੰਮ ਕਰਦੇ ਆ, ਲੋਕ ਉਹਨਾਂ ਦੇ ਪੈਸੇ ਮਾਰ ਰਹੇ ਹਨ, ਆ ਕੋਰਟ ਕੇਸ ਭਰੇ ਹੋਏ ਹਨ, ਲੋਕੀ ਕਿੰਨੇ ਘਪਲੇ ਚੱਲ ਰਹੇ ਹਨ, ਵੱਖ ਵੱਖ ਕੰਪਨੀ ਦੇ ਉਹਦਾ ਪੈਸਾ ਮਾਰ ਲਿਆ, ਉਹਨਾਂ ਪੈਸਾ ਮਾਰ ਲਿਆ, ਉਹਨਾਂ ਵਰਕਰਾਂ ਦਾ ਕੀ ਹੋਵੇਗਾ? ਇਹ 500 ਬੰਦਿਆਂ ਦੀ ਖਾਤਰ ਨੈਸ਼ਨਲ ਖਬਰ ਤਾਂ ਆਪਾਂ ਹੀ ਪੜ੍ਹਨੀ ਜਿਹੜੀ ਬਣੀ ਹੋਈ ਹੈਗੀ ਆ। ਇੱਥੇ ਹਜ਼ਾਰਾਂ ਦੇ ਲੋਕ ਹਨ ਜਿਹੜੇ ਕੰਮ ਵੀ ਕਰਦੇ, ਉਹਨਾਂ ਨੂੰ ਪੈਸੇ ਨਹੀਂ ਮਿਲਦੇ, ਉੱਧਰ ਧਿਆਨ ਨਹੀਂ ਦਿੰਦੇ।
7: ਬਿਲਕੁਲ, 68,000 ਜੋਬਾਂ ਜਿਹੜੀਆਂ ਚਲੇ ਗਈਆਂ ਜੀ, ਵੀਕਐਂਡ ਤੇ ਆਪਾਂ ਨੂੰ ਖਬਰ ਆਈ ਸੀ ਨਾ
1: ਜੀ,
7: ਠੀਕ ਹੈ ਜੀ, 60,000 ਜੋਬਾਂ ਜਿਹੜੀਆਂ ਨੇ ਇਸੇ ਚੱਕਰ ਚ ਗਈਆਂ ਹੈਗੀਆਂ ਨੇ। ਕੁਛ ਬਹੁਤ ਸਾਰੀਆਂ ਜੋਬਾਂ ਹੁੰਦੀਆਂ ਜਿਹੜੀਆਂ ਕਾਊਂਟ ਹੀ ਨਹੀਂ ਹੁੰਦੀਆਂ
1: ਜੀ,
7: ਜਿਹੜੀਆਂ ਰੀਸੈਂਟਲੀ ਲੋਕ ਜਿਹਨਾਂ ਦੀ ਜੋਬਾਂ ਜਾ ਰਹੀਆਂ ਨੇ ਉਹ ਕਾਊਂਟ ਨਹੀਂ ਹੁੰਦੀਆਂ ਸਰ। ਇਹ ਜਿਹੜੀ ਗਿਣਤੀ ਆ ਮੈਨੂੰ ਲੱਗਦਾ 1,00,000 ਤੋਂ ਉੱਪਰ ਹੋਊਗੀ, ਠੀਕ ਹੈ ਨਾ, ਉਹਨਾਂ ਹਾਲਤਾਂ ਚ। ਤਾਂ ਜਿਹੜੇ ਕੰਜ਼ਰਵੇਟਿਵ ਆਗੂ ਪੀਅਰ ਪੋਲੀਓ ਆ ਉਹਨਾਂ ਨੇ ਆਪਣੇ ਤਰੀਕੇ ਨਾਲ ਗੱਲ ਕਰ ਦਿੱਤੀ ਇਹਦੇ ਉੱਪਰ। ਉਹ ਕਹਿੰਦੇ ਜੀ ਜੇ ਮਾਰਕ ਆਰਸਨ ਕਾਰਨ ਫ੍ਰੀ ਟ੍ਰੇਡ ਦੇ ਦੁਬਾਰਾ ਕਾਮਯਾਬ ਹੁੰਦੇ ਕਰਨ ਚ, ਤਾਂ ਫਿਰ ਸਟੈਲਕੋ ਰਹਿ ਸਕਦੀ ਆ ਇੱਥੇ। ਤਾਂ ਮਾਰਕ ਕਾਰਨ ਹੁਣ ਇਹਦੇ ਲਈ ਚਾਰਾ ਮਾਰਨਾ ਚਾਹੀਦਾ, ਹਾਲਾਂਕਿ ਹੁਣ ਇੱਕ ਸਟੈਲਕੋ ਦੇ ਬੇਸ ਦੇ ਉੱਪਰ ਆਪਾਂ ਇਸ ਬੇਸ ਨੂੰ ਲੈ ਲਈਏ ਕਿ ਮਾਰ ਕਾਰ ਨਹੀਂ ਹੋਣੀ। ਉਹਦੇ ਅੱਗੇ ਜਿਹੜੇ ਡਾਢੇ ਬੰਦੇ ਹੈਗੇ ਆ ਜੀ, ਜਿਹਨਾਂ ਦੇ ਨਾਲ ਵਾਹ ਪਿਆ ਹੈਗਾ, ਉਹਨਾਂ ਨੇ ਤਾਂ ਅੱਜ ਇੰਗਲੈਂਡ ਦੀ ਇੱਕ ਪਤਾ ਨੀ ਕੇਸ ਮਾਈਂਡ ਦੇ ਨਾਲ ਇੱਕ ਟਾਈਗਰ ਹੈ ਇੱਕ ਬੰਦੇ ਨੂੰ ਖਾ ਰਿਹਾ। ਤਾਂ ਇੱਕ ਦੇਸ਼ ਦਾ ਆਗੂ ਜਿਹੜਾ ਵਾ ਉਹਦੇ ਆਪਣੇ ਜਿਹੜਾ ਮੀਡੀਆ ਪਲੇਟਫਾਰਮ ਉਹਦੇ ਤੋਂ ਇੱਕ 40 ਸੈਕਿੰਡ ਦੀ 41 ਸੈਕਿੰਡ ਦੀ ਕਲਿੱਪ ਜਾਰੀ ਕੀਤੀ ਗਈ ਹੈ, ਠੀਕ ਹੈ, ਇੰਨੀ ਡ੍ਰੈਡਫੁਲ ਕਲਿੱਪ ਸੀਗੀ। ਤਾਂ ਉਹਨਾਂ ਦੇ ਆਪਣੇ 12 ਸੈਨੇਟਰ ਜਿਹੜੇ, ਜਿਹਦੇ ਵਿੱਚੋਂ 6 ਸੈਨੇਟਰ ਸਿੱਧੇ ਰਿਪਬਲਿਕਨ ਦੇ ਆ, ਟਰੰਪ ਸਾਹਿਬ ਦੀ ਗੱਲ ਕਰ ਰਹੇ ਹਾਂ, ਉਹਨਾਂ ਨੇ ਹੱਥ ਜੋੜ ਕੇ ਗੱਲ ਕਹੀ ਹੈ ਕਿ ਕਿਰਪਾ ਕਰਕੇ ਤੁਸੀਂ ਰੂਸ ਤੋਂ ਜਿਹੜਾ ਤੇਲ ਲੈਣ ਦਾ ਫੈਸਲਾ ਵਾਪਸ ਲੈ ਲਓ, ਕਿ ਅਮੈਰੀਕਾ ਦੀ ਜਿਹੜੀ ਵਰਲਡ ਰੈਪ ਦੀ ਇਮੇਜ ਹੈਗੀ ਆ, ਇੱਕ ਜਿਹੜਾ ਐਜ ਹੈਗੀ ਉਹ ਜਾਂਦੀ ਰਹਿਣੀ ਆ। ਵੀ ਜੇ ਇਸ ਗੱਲ ਤੋਂ ਤੁਸੀਂ ਸ਼ੁਰੂ ਕੀਤੀ ਸੀ ਗੱਲ, ਮੈਂ ਹੁਣ ਗੱਲ ਨੂੰ ਸਮਾਪਤ ਕਰ ਰਿਹਾ ਜੀ, ਮੈਂ ਇੱਕ ਮਿੰਟ ਚ ਆਪਣੇ ਚ, ਕਿ ਜੇ ਜਿਹੜੀ ਗੱਲ ਨੂੰ ਅਮੈਰੀਕਾ ਲੈ ਕੇ ਚੱਲਿਆ ਸੀ, ਯੂਕਰੇਨ ਨੂੰ ਤੁਸੀਂ ਅੱਗੇ ਲਾਇਆ, ਯੂਰਪ ਨਾਲ ਆ ਗਿਆ, ਅਮੈਰੀਕਾ ਕਹਿੰਦਾ ਕਿ ਠੀਕ ਹੈ ਅਸੀਂ ਤੋੜ ਦੇਣਾ ਹੈਗਾ ਰੂਸ ਨੂੰ ਆਰਥਿਕ ਤੌਰ ਦੇ ਉੱਪਰ, ਅਸੀਂ ਸਾਰੀਆਂ ਪਾਬੰਦੀਆਂ ਲਾ ਦਾਂਗੇ, ਘੇਰਾਬੰਦੀ ਕਰ ਦਾਂਗੇ, ਰੂਸ ਕਰੇਗਾ ਕੀ? ਲੇਕਿਨ ਅੱਜ ਉਸੇ ਰੂਸ ਤੋਂ ਜਿਹੜਾ ਟਾਨਾਂ ਦੇ ਹਿਸਾਬ ਨਾਲ ਤੇਲ ਲੈਣ ਦਾ ਫੈਸਲਾ ਹੈਗਾ, ਇਹਦਾ ਵੱਡਾ ਵਿਰੋਧ ਜਿਹੜਾ ਉਹਦੀ ਉਹਨਾਂ ਦੀ ਆਪਣੀ ਪਾਰਟੀ ਵੱਲੋਂ ਹੀ ਹੋ ਗਿਆ ਜੀ, ਠੀਕ ਹੈ ਜੀ। ਸੋ ਕੈਨੇਡਾ ਨੂੰ ਕਿੱਦਾਂ ਡੀਲ ਕਰੇ, ਇਹ ਇੱਕ ਵੱਡਾ ਮਾਮਲਾ ਹੈ, ਤੇ ਪੀਅਰ ਪਰਿਵਾਰ ਸਾਹਿਬ ਨੂੰ ਇਹ ਸੋਚਣਾ ਚਾਹੀਦਾ ਕਿ ਇਹ ਇੰਨਾ ਸੌਖਾ ਕੰਮ ਨਹੀਂ ਹੈਗਾ ਕਿ ਅੱਜ ਦੇ ਦੇਸ਼ ਚ ਫ੍ਰੀ ਟ੍ਰੇਡ ਡੀਲ ਲੈਣਾ। ਤੇ ਧੰਨਵਾਦ ਅਮਰ ਸਾਹਿਬ, ਆਪਾਂ ਫਿਰ ਜੁੜਦੇ ਹਾਂ ਦੁਬਾਰਾ ਕੱਲ, ਕਿਉਂਕਿ ਖਬਰਾਂ ਤੇ ਡਿਸਕਸ ਕਰਨ ਲੱਗੇ ਤਾਂ ਆਪਣਾ ਸਮਾਂ ਕਾਫੀ ਚੱਲ ਜਾਣਾ, ਤੇ ਫਿਰ ਆਪਾਂ ਕੱਲ ਦੁਬਾਰਾ ਜੁੜਦੇ ਹਾਂ। ਮਿਹਰਬਾਨੀ,
1: ਬਹੁਤ ਬਹੁਤ ਧੰਨਵਾਦ ਗੁਰਮਤ ਸਿੰਘ ਬਾਜੀ ਸਾਹਿਬ, ਸਾਨੂੰ ਖਬਰਾਂ ਲੈ ਕੇ ਆਏ, ਤੇ ਬੰਦਾ ਤਾਂ ਹੀ ਯਾਰ ਕੀਤਾ ਨਾ, ਤੁਸੀਂ ਚੂਜ਼ ਕੀਤਾ ਨਾ ਬਈ ਇਹ ਜਿਹੜੀ ਆ ਟ੍ਰੇਡ ਡੀਲ ਵਧੇਗਾ, ਵਧੀਆ ਕਰੇਗਾ, ਵਧੀਆ ਹੋ ਰਹੀ ਆ।
8: ਤੁਸੀਂ ਹੋ ਜੇ ਏਜ਼ ਡਰਾਈਵਰ, ਤੁਹਾਨੂੰ ਹੈ ਲਗਾਤਾਰ ਕੰਮ ਤੇ ਵਧੀਆ ਪੇਮੈਂਟ ਦੀ ਭਾਲ, ਤਾਂ ਡਕਾਰ ਲੌਜਿਸਟਿਕ ਦੇ ਰਿਹਾ ਹੈ ਜ਼ਿਆਦਾ ਕੰਮ ਦੇ ਮੌਕੇ ਤੇ ਵਧੀਆ ਪੇ ਪੈਕੇਜ, ਖੂਬਸੂਰਤ ਮਾਹੌਲ ਵਿੱਚ ਕੰਪੀਟੀਟਿਵ ਸੈਲਰੀ ਤੇ ਇੰਸ਼ੋਰੈਂਸ ਵੀ ਨਾਲ, ਸਟੇਬਿਲਟੀ ਅਤੇ ਵਧੀਆ ਮਾਹੌਲ ਵਿੱਚ ਕੰਮ ਕਰਨ ਦਾ ਮੌਕਾ। ਵਧੇਰੇ ਜਾਣਕਾਰੀ ਲਈ ਡਕਾਰ ਲੌਜਿਸਟਿਕ ਨੂੰ ਕਾਲ ਕਰੋ 437-242-3158। ਦੁਨੀਆ ਵਿੱਚ ਕਿਤੇ ਵੀ ਘੁੰਮਣ ਫਿਰਨ ਲਈ ਜਾਂ ਸਸਤੇ ਟੂਰ ਪੈਕੇਜਿਸ ਲਈ ਯਾਦ ਰੱਖੋ ਕਟਾਰੀਆ ਟੂਰਸ ਐਂਡ ਟ੍ਰੈਵਲ 905-678-1200-905-678-1200। ਕਟਾਰੀਆ ਟੂਰਸ ਐਂਡ ਟ੍ਰੈਵਲ ਦੋ ਲੋਕੇਸ਼ਨ ਤੋਂ ਆਪਣੀਆਂ ਸੇਵਾਵਾਂ ਪ੍ਰਦਾਨ ਕਰਦੇ ਨੇ 2883 ਡੈਰੀ ਰੋਡ ਈਸਟ ਮਿਸੀਸਾਗਾ, ਸੈਕੰਡ ਲੋਕੇਸ਼ਨ 4550 ਐਬਨੇਜ਼ਰ ਰੋਡ ਬ੍ਰੈਂਪਟਨ। Stargate Logistics, North America di one of the fastest growing company. Hire kar rahe ne AZ drivers. Jekar tuhanu vi hai kam di pal, ta aaj hi sampark karo Stargate Logistics de naal. Work locally ya cross border. Serve karde ne GTA, Midwest, Montreal te North America de vich. Stargate Logistics, aaj hi call karo 905-564-9292 905-564-9292। ਓ ਜੀ, ਹੁਣ ਤੁਸੀਂ ਵੀ ਦੇਰ ਨਾ ਲਗਾਓ, ਗ੍ਰੀਨ ਵੈਲੀ ਸੁਪਰ ਮਾਰਕੀਟ ਆਓ, ਸੁਪਰ ਡੀਲਸ ਦੇ ਨਾਲ ਗਰੋਸਰੀ ਤੇ ਡਾਲਰ ਬਚਾਓ। ਵੈਜੀਟੇਬਲ, ਫਰੈਸ਼ ਫਰੂਟ, ਮੀਟ, ਚਿਲਡ ਬੀਅਰ, ਡਾਈਨ ਇਨ ਤੇ ਟੇਕ ਆਊਟ ਵੀ ਕਰ ਸਕਦੇ ਹੋ। ਦੇਰ ਰਾਤ ਤੱਕ ਹਫਤੇ ਦੇ 7 ਦਿਨ ਖੁੱਲਦਾ ਹੈ। ਤੰਦੂਰੀ ਬਾਈਟ ਚਾਟ ਐਕਸਪ੍ਰੈਸ ਵਿੱਚ ਬੈਠ ਕੇ ਵਧੀਆ ਸਵਾਦਲੇ ਫੂਡ ਦਾ ਮਜ਼ਾ ਉਠਾਓ। ਵਧੇਰੇ ਜਾਣਕਾਰੀ ਤੇ ਆਰਡਰ ਲਈ ਕਾਲ ਕਮਾਓ 905-913-1666, 905-913-1666 ਜਾਂ ਪਹੁੰਚੋ 11665 ਮੈਕਵੀਨ ਡਰਾਈਵ ਮੇਫੀਲਡ ਦੇ ਨੁੱਕਰ ਤੇ।
9: CCCA ਲਈ ਕਰਜ਼ਾ ਮਾਫ ਕਰਵਾਉਣਾ ਬਸ ਇੰਨਾ ਹੀ ਆਸਾਨ ਹੈ। ਕਲੈਕਸ਼ਨ ਕਾਲਾਂ, ਪਾਵਰ ਸੇਲ ਨੋਟਿਸ, ਕ੍ਰੈਡਿਟ ਕਾਰਡਾਂ ਦਾ ਉਧਾਰ, ਸਰਕਾਰ ਵੱਲੋਂ ਟੈਕਸ ਦੀ ਮੰਗ, ਤੁਸੀਂ ਇਹਨਾਂ ਸਭ ਤੋਂ ਹੀ ਬਿਨਾਂ ਬੈਂਕਰਪਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ।
10: ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ, ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ।
9: ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ।
8: ਹਰ ਤਰ੍ਹਾਂ ਦੀ ਟੇਸਟੀ ਇੰਡੀਅਨ ਫੂਡ ਅਤੇ ਸਵੀਟਸ ਲਈ ਯਾਦ ਰੱਖੋ ਦੁਆਬਾ ਸਵੀਟ ਐਂਡ ਰੈਸਟੋਰੈਂਟ।
11: 4 ਲੋਕੇਸ਼ਨਸ ਤੋਂ ਤੁਹਾਨੂੰ ਸਰਵ ਕਰਦੇ ਨੇ 100% ਪਿਓਰ ਵੈਜੀਟੇਰੀਅਨ ਤੇ ਫਰੈਸ਼ ਫੂਡ ਐਂਡ ਸਵੀਟਸ ਲਈ ਦੁਆਬਾ ਸਵੀਟਸ ਐਂਡ ਰੈਸਟੋਰੈਂਟ। ਕਰੋ ਡਾਈਨ ਇਨ, ਟੇਕ ਆਊਟ, ਟਿਫਨ ਸਰਵਿਸ ਦੇ ਨਾਲ ਨਾਲ ਕੇਟਰਿੰਗ ਅਕ੍ਰੋਸ GTA। ਬਲਕ ਆਰਡਰਲੀ ਸਾਡੀ ਫੈਕਟਰੀ ਵਿਜ਼ਿਟ ਕਰੋ। Top Auto Collision provide kardene fast collision repair and auto painting jobs. Complete collision repair from towing your car to applying the finishing touches. You can count on us. We are providing end-to-end assistance. 24 ghante towing service available hai. Har tarah de insurance claims nal deal kardene. Complete collision repair and car painting. Top Auto Collision.

0: ਮਾਫ ਕਰਨਾ, ਅਸੀਂ ਕਾਫੀ ਬਿਜ਼ੀ ਕਰਦੇ ਸਾਂ ਫੋਨ ਕਾਲਾਂ ਦੇ ਵਿੱਚ, ਤੇ ਸੈੱਲ ਫੋਨ ਤੇ ਪਲੀਜ਼ ਨਾ ਕਾਲ ਕਰਿਓ, ਮੈਂ ਸੈੱਲ ਫੋਨ ਦੇ ਕਦੋਂ ਕਾਲਾਂ ਲੈਣੀਆਂ ਪਈਆਂ। ਧੰਨਵਾਦ ਤੁਹਾਡਾ ਮੈਸੇਜ ਦੇਣ ਦਾ। ਕਹਿੰਦੇ ਇੱਕ ਵਾਰੀ ਹੋਰ ਮੈਸੇਜ ਦੇ ਦੇਵੋ, ਮੈਸੇਜ ਆਪਾਂ ਦਿੰਦੇ ਰਹਿੰਦੇ ਹਾਂ, ਥੋੜ੍ਹੇ ਠਹਿਰ ਕੇ ਦਿੰਦਾ ਤੁਸੀਂ ਕੀ ਚਾਹੁੰਦੇ ਹੋ। ਮਨਜੀਤ ਚੀਮਾ ਜੀ ਹਨ, ਘਰ ਖਰੀਦਣਾ ਹੋਵੇ ਵੇਚਣਾ ਹੋਵੇ, 18 ਸਾਲ ਤੋਂ ਵੱਧ ਐਕਸਪੀਰੀਅੰਸ ਹੈਗਾ ਆ, ਪਾਵਰ ਆਫ ਸੇਲ ਦੇ ਇੱਕ ਦੋ ਘਰਾਂ ਕੋਲ ਪਹੁੰਚੇ ਹੋਏ ਹਨ, ਘਰ ਦੇਖਣਾ ਚਾਹੁੰਦੇ ਹੋ, ਖਰੀਦਣਾ ਚਾਹੁੰਦੇ ਹੋ, ਤਾਂ ਮਨਜੀਤ ਚੀਮਾ ਨਾਲ 400 16 357 99 65 ਤੇ ਤੁਸੀਂ ਗੱਲਬਾਤ ਕਰ ਲੈਣੀ ਆ। ਐਲੀ ਟਰੱਕ ਤੋਂ ਰਾਜਾ ਬਾਈ ਜੀ 24 ਘੰਟੇ ਟਰੱਕ ਵਾਸ਼, ਕਾਰ ਵਾਸ਼, ਟਰੱਕਾਂ ਦੇ ਟਾਇਰ ਚੇਂਜ, ਕਾਰਾਂ ਦੇ ਟਾਇਰ ਚੇਂਜ ਕਰਕੇ ਦਿੰਦੇ ਹਨ। 1776 ਮਾਇਲ ਸਾਈਡ ਡਰਾਈਵ ਤੇ ਹਨ, ਤੇ ਨੰਬਰ 416 953 9162। ਕਾਰਾਂ ਵਿੱਚ, ਕਾਰਾਂ ਤੇ ਤੁਸੀਂ ਨਾ ਵਿੰਟਰ ਟਾਇਰ ਪਵਾ ਕੇ ਦੇਖਿਓ, ਕਾਫੀ ਫਰਕ ਪੈਂਦਾ ਆ ਵਿੰਟਰ ਡਰਾਈਵਿੰਗ ਦੇ ਵਿੱਚ। ਸੋ ਆਪਣੇ ਆਪ ਨੂੰ ਸੇਫ ਰੱਖੋ, ਦੂਸਰਿਆਂ ਨੂੰ ਸੇਫ ਰੱਖੋ। ਥਰੂ ਵੇ ਸਪੈਸ਼ਲਾਈਜ਼ ਟ੍ਰੇਲਰਸ ਵਾਲੇ ਹਨ, ਸਪੈਸ਼ਲਾਈਜ਼ ਟ੍ਰੇਲਰ ਬਣਾ ਕੇ ਦਿੰਦੇ ਹਨ। ਫਲੈਟ ਬੈੱਡ ਟ੍ਰੇਲਰ ਚਾਹੀਦਾ, ਅਤੇ ਨਾਲ ਦੀ ਨਾਲ ਡਰੋਪ ਕੋਇਲ ਚਾਹੀਦਾ, ਡਰੋਪ ਡੈਕ ਕੋਇਲ ਵੈਲ ਟ੍ਰੇਲਰ ਚਾਹੀਦਾ, ਅਤੇ ਵੱਖਰੇ ਵੱਖਰੇ ਟ੍ਰੇਲਰ ਬਣਾ ਕੇ ਦਿੰਦੇ ਹਨ। ਇੰਜੀਨੀਅਰਡ ਟੂ ਲਾਸਟ 1170 ਫੀਸਟ ਡਰਾਈਵ 'ਤੇ ਹਨ। ਗੁਰਮਿੰਦਰ ਤਨੇਸਰ ਹਿੰਦਾਬਾਈ ਜੀ 905-219-0080 ਇਹਨਾਂ ਦਾ ਨੰਬਰ ਹੈਗਾ, ਅਤੇ ਇੰਡੀਆ ਬਾਜ਼ਾਰ 'ਤੇ ਅਸੀਂ ਗਰੋਸਰੀ ਸ਼ੋਪਿੰਗ ਕਰ ਸਕਦੇ, ਟੋਬਰਮ ਅਤੇ ਫਾਦਰ ਟੋਬਰਮ ਰੋਡ 'ਤੇ ਹਨ। ਮਾਡਰਨ ਡਾਇਗਨੋਸ ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲੇ, ਇਲੈਕਟ੍ਰੀਕਲ ਰਿਪੇਅਰ ਕਰਕੇ ਦਿੰਦੇ ਆ, ਵਾਇਰਿੰਗ ਦਾ ਕੰਮ ਹੋਵੇ, ਡੀ ਪੀ ਐੱਫ ਕਲੀਨ ਕਰਵਾਉਣਾ ਹੋਵੇ, ਏ ਬੀ ਐੱਸ ਸੈਂਸਰ ਅਤੇ ਸੈਂਸਰ ਇਸ਼ੂ ਲੱਭ ਕੇ ਦਿੰਦੇ ਹਨ। 347-247-3334 'ਤੇ ਤੁਸੀਂ ਗੱਲਬਾਤ ਕਰ ਲੈਣੀ ਹੈ। ਸਟਾਰ ਲੇਨ ਪੇਂਟਿੰਗ, ਹੋਟਲ ਮੋਟਲ ਪੇਂਟ ਕਰਾਉਣਾ ਹੋਵੇ, ਰੈਜੀਡੈਂਸ਼ੀਅਲ ਕਮਰਸ਼ੀਅਲ ਪੇਂਟ, ਬਰੇ ਅਤੇ ਇੱਟਾਂ ਨੂੰ ਵੀ ਪੇਂਟ ਕਰਕੇ ਦਿੰਦੇ ਆ, ਡੈੱਕ ਵੀ ਪੇਂਟ ਕਰਦੇ ਹਨ। ਗੁਰੂਆ ਗੋਰਾ ਧਨਵਾਹ 416-230-4000, ਜਸਪਾਲ ਗੋਹਣੀਆ, ਅਤੇ ਬੀ ਕੇ ਟੈਕਸ ਐਂਡ ਅਕਾਊਂਟਿੰਗ, ਟੈਕਸ ਦੀਆਂ ਸੇਵਾਵਾਂ ਚਾਹੀਦੀਆਂ, ਟੈਕਸ ਭਰਵਾਉਣਾ ਹੋਵੇ, ਕਾਰਪੋਰੇਟ ਟੈਕਸ, ਪਰਸਨਲ ਟੈਕਸ, ਤਾਂ ਪਾਲ ਮਾਂਗੜ ਸਾਹਿਬ ਨਾਲ 905-451-1414 'ਤੇ ਗੱਲਬਾਤ ਕਰੀਏ। ਜਸ ਭੁੱਲਰ ਸਾਹਿਬ ਨੇ ਆਉਣਾ ਸੀਗਾ ਸਾਡੇ ਨਾਲ, ਏਅਰ ਦੇ ਉੱਪਰ ਆਏ ਨਹੀਂ, ਪਹੁੰਚੇ ਨਹੀਂ, ਵੇਟ ਕਰਦੇ ਸੀਗੇ, ਟੈਕਸ ਮੈਸੇਜ ਭੇਜਿਆ ਅਤੇ ਉਹਨਾਂ ਵਾਸਤੇ ਟਾਈਮ ਰੱਖਿਆ ਸੀਗਾ। 416-732-2611 ਜਸ ਭੁੱਲਰ ਸਾਹਿਬ ਦਾ ਨੰਬਰ ਆ। ਮੋਰਗੇ ਦੀਆਂ ਸੇਵਾਵਾਂ ਲੈਣੀਆਂ ਹੁਣ ਤਾਂ ਜਸ ਭੁੱਲਰ ਸਾਹਿਬ ਨਾਲ 416-732-2611 ਤੁਸੀਂ ਗੱਲਬਾਤ ਕਰ ਲੈਣੀ ਆ। ਅਤੇ ਬੈਸਟ ਟਰੱਕ, ਨਿਊ ਬੈਸਟ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ ਵਾਲੇ ਸੁਰਜੀਤ ਅਤੇ ਬਲਕਾਰ ਜੀ, ਇਹਨਾਂ ਕੋਲ ਡਾਇਮੰਡ ਟਰੱਕ ਪਾਰਟਸ ਅਵੇਲੇਬਲ ਹਨ। ਰੇਡੀਏਟਰ ਚਾਹੀਦੇ ਆ, ਲੈਂਡਿੰਗ ਗੀਅਰ ਚਾਹੀਦੇ ਹਨ, ਕੋਈ ਵੀ ਟਰੱਕ ਪਾਰਟਸ ਚਾਹੀਦੇ ਆ, ਸਟੈਕ ਕਿੱਟ, ਸਟੇਨਲੈਸ ਸਟੀਲ ਬੰਪਰ ਚਾਹੀਦੇ, ਏਅਰ ਟੈਂਕ, ਏਅਰ ਬੈਗਸ, ਡੀ ਪੀ ਐੱਫ ਕਿੱਟ, ਬਲਕਾਰ ਜਾਂ ਸੁਰਜੀਤ ਨਾਲ 905-212-1992 'ਤੇ ਗੱਲਬਾਤ ਕਰੀ, 905-212-1992। 6 8 ਅਵੀ ਧਾਲੀਵਾਲ ਜੀ, ਅਤੇ ਨਾਲ ਦੀ ਨਾਲ ਸਟਾਰਗੇਟ ਜੈਸਿਕ ਵਾਲੇ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਹਨ। ਸੀਰੀਅਲ ਇਮੀਗ੍ਰੇਸ਼ਨ, ਗੁਰਪ੍ਰੀਤ ਖਹਿਰਾ ਸਾਹਿਬ ਨਾਲ ਗੱਲਬਾਤ ਕਰਨੀ, ਕੋਈ ਇਮੀਗ੍ਰੇਸ਼ਨ ਦਾ ਕੋਈ ਕੇਸ ਹੋਵੇ, ਬੱਚੇ ਪੱਕੇ ਹੋਣਾ ਚਾਹੁੰਦੇ ਆ, ਵਰਕ ਪਰਮਿਟ ਖਤਮ ਹੋ ਗਿਆ। ਹੁਣ ਜੇ ਕਿਸੇ ਦਾ ਵਰਕ ਪਰਮਿਟ ਖਤਮ ਹੋ ਗਿਆ ਨਾ, ਕੰਪਨੀ ਵਿੱਚ ਉਹ ਵਰਕਰ ਕੰਮ ਕਰਦੇ ਹਨ, ਤਾਂ ਉਹ ਪੱਕੇ ਹੋ ਸਕਦੇ ਹਨ, ਕਾਲ ਕਰ ਲੈਣੀ ਆ, ਕਿਉਂਕਿ ਹੁਣ ਸਰਕਾਰ ਨੇ ਤੁਹਾਡੇ 'ਤੇ ਛੱਡ ਦਿੱਤਾ ਆ, ਅੱਗੇ ਵਰਕਰ 'ਤੇ ਛੱਡਿਆ ਸੀਗਾ, ਤੁਸੀਂ ਉਹਨਾਂ ਪਾਸੇ ਫਾਇਲ ਕਰ ਸਕਦੇ ਹੋ ਅਤੇ ਉਹ ਪੱਕੇ ਹੋ ਸਕਦੇ ਹਨ। ਕਈ ਮਕੈਨਿਕ ਹੁੰਦੇ, ਇੰਜੀਨੀਅਰ ਹੁੰਦੇ ਆ, ਜਾਂ ਆਈ ਟੀ ਵਰਕਰ ਹੁੰਦੇ ਆ, ਅਤੇ ਉਹਨਾਂ ਦਾ ਵਰਕ ਪਰਮਿਟ ਐਕਸਪਾਇਰ ਹੋ ਗਿਆ, ਪਰ ਪੱਕੇ ਹੋ ਸਕਦੇ ਆ। ਗੁਰਪ੍ਰੀਤ ਖਹਿਰਾ ਸਾਹਿਬ ਨਾਲ ਸੰਪਰਕ ਕਰਨਾ, 905-670-4444, ਅਤੇ ਢਿੱਲੋ ਵੀਡੀਓ ਸਾਹਿਬ 905-204-1313। ਸਮੋਸਾ ਐਂਡ ਸਵੀਟ ਫੈਕਟਰੀ, ਹਰਪਾਲ ਸੰਧੂ ਅਤੇ ਟੀਮ ਬਹੁਤ ਵਧੀਆ ਕੰਮ ਕਰਦੇ ਹਨ। ਸਮੋਸੇ ਛਕਣੇ ਹੋਣ, ਕੇਟਰਿੰਗ ਕਰਵਾਉਣੀ ਹੋਵੇ ਸਮੋਸਾ ਐਂਡ ਸਵੀਟ ਫੈਕਟਰੀ 'ਤੇ, ਤੁਸੀਂ ਗੱਲਬਾਤ ਕਰ ਲੈਣੀ ਆ, ਤੁਹਾਡੀ ਵੱਧ ਮਦਦ ਕਰ ਸਕਦੇ ਹਨ। ਅਤੇ ਸਾਡੇ ਨਾਲ ਕਦੇ ਵੀ ਸੰਪਰਕ ਕਰ ਲਿਆ, ਤੁਹਾਡੇ ਲਈ ਬੈਠੇ ਹਨ। ਇੱਕ ਵਾਰੀ ਫਿਰ ਮੈਨੂੰ ਫਿਰ ਟੈਕਸ ਮੈਸੇਜ ਆਏ ਅਤੇ ਫੋਨ ਆਏ, ਇੱਕ ਵਾਰੀ ਫਿਰ ਕਹਿ ਦਿਓ, ਫਿਰ ਕਹਿ ਦਿੰਦਾ। ਜੇ ਕੋਈ ਸੋਚ ਹੈ ਨਾ ਵੀ ਪੁਰਾਣੇ ਲੋਕਾਂ ਨੇ ਤੁਹਾਨੂੰ ਬੜੇ ਫੰਡ ਦਿੱਤੇ ਆ ਜਾਂ ਤੁਹਾਡੇ ਵਾਸਤੇ ਆਹ ਕੁਝ ਕੀਤਾ, ਇਹ ਨਵੇਂ ਵੀ ਕਰ ਸਕਦੇ, ਵੱਧ ਫੰਡ ਵੀ ਦੇ ਸਕਦੇ ਆ, ਕਿ ਤੁਹਾਡਾ ਪੈਸਾ ਬਚਾਉਣਗੇ। ਬਹੁਤ ਸਾਰੀ ਵੇਸਟਫੁਲ ਸਪੈਂਡਿੰਗ ਜਿਹੜੀ ਹੋਈ ਹੈ ਨਾ, ਉਹਦੇ ਉੱਪਰ ਇਹ ਨਿਗਾਹ ਰੱਖਣਗੇ, ਅਤੇ ਨਾਲੇ ਜੋ ਤੁਸੀਂ ਸੋਚਦੇ ਸੀਗੇ ਵੀ ਸਿਟੀ ਵਿੱਚ ਕੀ ਕੁਛ ਹੋ ਰਿਹਾ, ਕਹਿੰਦੇ ਉਹ ਵੀ ਆਪਾਂ ਇਨਵੈਸਟੀਗੇਟ ਕਰਾਂਗੇ। ਇੱਕ ਹੋਰ ਗੱਲ ਹੈਗੀ ਆ, ਕਹਿੰਦੇ ਆਪਾਂ ਆਪਣੇ ਪੈਸੇ ਜਿਹੜੀ ਵੇਜ ਫਰੀਜ਼ ਕਰਾਂਗੇ ਅਤੇ ਅਨਵਾਰਡ ਲੋਕਾਂ ਨੂੰ ਸਿਟੀ ਤੋਂ ਬਾਹਰ ਕੱਢਾਂਗੇ, ਜਿਹੜੇ ਲੋਕਾਂ ਦੀ ਲੋੜ ਹੈ ਨਹੀਂ ਉਹਨਾਂ ਨੂੰ ਸਿਟੀ ਤੋਂ ਬਾਹਰ ਕੱਢਾਂਗੇ, ਅਤੇ ਤੁਹਾਡੇ ਵਾਸਤੇ ਹੋਸਪਿਟਲ ਅਤੇ ਸੇਫਟੀ ਅਤੇ ਸਿਕਿਉਰਿਟੀ ਵਾਸਤੇ ਕੰਮ ਕਰਾਂਗੇ। ਸੋ ਹੱਥ ਜੋੜ ਕੇ ਬੇਨਤੀ ਆ, ਵੋਟ ਪਾਉਣੀ ਬਸ, ਪਾਇਓ ਜਿਹਨੂੰ ਮਰਜ਼ੀ, ਜੇ ਤੁਹਾਡੀ ਸਿਟੀ ਵਧੀਆ ਤਰੀਕੇ ਨਾਲ ਚੱਲ ਰਹੀ ਆ, ਬੀ ਮਾਈ ਗੈਸਟ, ਤਾਂ ਪਾ ਦਿਓ ਵੋਟਾਂ ਪੁਰਾਣਿਆਂ ਨੂੰ। ਜੇ ਚਾਹੁੰਦੇ ਹੋ ਚੇਂਜ, ਤਾਂ ਨਵਾਂ ਜਿਹੜਾ ਮਰਜ਼ੀ ਤੁਸੀਂ ਚੂਜ਼ ਕਰ ਲਿਓ, ਤੁਹਾਡੇ ਦੇ ਆਪਾਂ ਛੱਡ ਦਿੰਦੇ ਹੈਗੇ ਹਾਂ। ਸੋ ਕਾਫੀ ਸਾਰੀਆਂ ਖਬਰਾਂ ਜਿਹੜੀ ਹੈਗੀਆਂ ਮੈਂ ਕਿਉਂ ਰਹਿ ਗਈ, ਉਹਦੀ ਮੈਂ ਕਵਰ ਕਰਦੀ, ਮੈਂ ਕੋਸ਼ਿਸ਼ ਕਰਦਾ ਜ਼ਰੂਰ। ਪੈਟ੍ਰਿਕ ਬਰਾਊਨ ਨੇ ਅਨਸੇਫ ਰੈਂਟਲ ਹਾਊਸਿੰਗ ਲਈ ਸਲਮ ਲੋਰਡਸ ਵਰਗੇ ਸਖ਼ਤ ਸ਼ਬਦ ਵਰਤੇ ਸਨ। ਸੋ ਫਰਵਰੀ 2024 ਵਿੱਚ ਬਰਾਊਨ ਨੇ ਦੱਸਿਆ ਸੀ ਕਿ ਅਫੀਸ਼ੀਅਲ ਇੱਕ ਬੇਸਮੈਂਟ ਅਪਾਰਟਮੈਂਟ 25 ਇੰਟਰਨੈਸ਼ਨਲ ਸਟੂਡੈਂਟ ਕਹਿੰਦੇ ਰਹਿੰਦੇ ਸੀਗੇ, 20-25 ਰਹਿੰਦੇ ਸੀਗੇ, ਅਤੇ ਉਹਨਾਂ ਨੇ ਸਵਾਲ ਚੁੱਕਿਆ ਸੀ ਕਿ ਇੰਟਰਨੈਸ਼ਨਲ ਸਟੂਡੈਂਟ ਤੋਂ ਵੱਡੀਆਂ ਟਿਊਸ਼ਨ ਫੀਸ ਲੈਣ ਵਾਲੇ ਕਾਲਜਿਸ ਉਹਨਾਂ ਦੇ ਰਹਿਣ ਲਈ ਹਾਊਸਿੰਗ ਪਲਾਨਸ ਕਿਉਂ ਨਹੀਂ ਬਣਾਉਂਦੇ? ਸੋ ਸਿਟੀ ਵਿੱਚ ਪਲਾਨਿੰਗ ਬੜੀ ਜ਼ਰੂਰੀ ਹੁੰਦੀ ਹੈ, ਉਹ ਕੱਲ੍ਹ ਦੀ ਹੋਈ ਉਹ ਤੁਸੀਂ ਸਮਝ ਲਵੋ। ਸੋ ਜਿੱਥੇ ਆਪਾਂ ਦੋ ਕਮਰੇ ਵਿੱਚ ਹਜ਼ਾਰਾਂ ਦੇ ਹਿਸਾਬ ਨਾਲ ਸਟੂਡੈਂਟ ਬਾਰਡ ਦੇ ਪਰਮਿਟ ਕਿੰਨੇ ਦਿੱਤੇ ਸੀਗੇ, ਇਹ ਵੀ ਪੁੱਛਣ ਦੀ ਲੋੜ ਹੈਗੀ ਆ। ਅਤੇ ਕੈਨੇਡਾ ਦੀ ਇਕੋਨਮੀ ਲਈ ਚਿੰਤਾ ਵਾਲੀ ਖਬਰ, ਸਤੰਬਰ ਮਹੀਨੇ ਵਿੱਚ 68,000 ਤੋਂ ਵੱਧ ਨੌਕਰੀਆਂ ਖਤਮ ਹੋ ਗਈਆਂ ਅਤੇ ਬੇਰੁਜ਼ਗਾਰੀ ਦੀ ਦਰ ਵੱਧ ਕੇ 6.5% ਹੋ ਗਈ ਸੀਗੀ ਅਤੇ ਨੌਜਵਾਨਾਂ ਦੇ ਮੈਨੂਫੈਕਚਰਿੰਗ ਸੈਕਟਰ ਉੱਤੇ ਵੀ ਅਸਰ ਪਿਆ ਹੈਗਾ ਆ। ਸੋ ਕੈਨੇਡਾ ਵਿੱਚ ਨੌਕਰੀਆਂ ਘਟਣ ਤੋਂ ਬਾਅਦ ਬੈਂਕ ਆਫ ਕੈਨੇਡਾ ਦੇ ਇੰਟਰਸਟ ਰੇਟ ਨੂੰ ਲੈ ਕੇ ਵੀ ਨਵੀਂ ਚਰਚਾ ਸ਼ੁਰੂ ਹੋ ਗਈ ਹੈਗੀ ਆ। ਸੋ ਇੰਟਰਸਟ ਰੇਟ ਵਧਣਗੇ ਘਟਣਗੇ ਪਤਾ ਲੱਗ ਜਾਵੇਗਾ। ਕਹਿੰਦੇ ਹਨ ਵੱਧ ਜਾਣਗੇ, ਨਾ ਵਧਣਗੇ ਤਾਂ ਲੋਕ ਟਿਕੇ ਰਹਿਣਗੇ। ਕੋਈ ਕਹਿ ਰਿਹਾ ਹੈਗਾ 6% ਤੱਕ ਇਹ ਵਿਆਜ ਪਹੁੰਚ ਸਕਦਾ ਅਗਲੇ ਸਾਲ। ਮਹਿੰਗਾਈ ਅਤੇ ਘਰੇਲੂ ਖਰਚਿਆਂ ਕਾਰਨ ਬੱਚਿਆਂ ਵਾਲੇ ਕੈਨੇਡੀਅਨ ਪਰਿਵਾਰਾਂ ਨੂੰ ਚੈਰਿਟੀ ਅਤੇ ਨੋਨ ਪ੍ਰੋਫਿਟ ਔਰਗਨਾਈਜੇਸ਼ਨ ਤੋਂ ਮਦਦ ਲੈਣ ਦੀ ਲੋੜ ਵੱਧ ਰਹੀ ਹੈਗੀ ਆ, ਨਵੇਂ ਸਰਵੇ ਵਿੱਚ ਇਹ ਦੱਸਿਆ ਗਿਆ। ਸੋ ਬਹੁਤ ਸਾਰੇ ਲੋਕ ਫੂਡ ਬੈਂਕ ਵਰਤ ਰਹੇ ਹਨ। ਮੈਂ ਕਹਿੰਦਾ ਫੂਡ ਬੈਂਕ ਤਾਂ ਬੰਦ ਹੋਣੇ ਚਾਹੀਦੇ, ਇਹਨਾਂ ਲੋਕਾਂ ਨੂੰ ਪਤਾ ਲੱਗੇ ਜਿੱਥੇ ਤੁਸੀਂ ਫੂਡ ਬੈਂਕ ਜਾਂਦੇ ਇਹਨਾਂ ਦੇ ਦਫ਼ਤਰ ਵਿੱਚ ਜਾ ਵੜੋ ਵੀ ਸਾਡੇ ਪਾਸੇ ਨੌਕਰੀ ਕ੍ਰੀਏਟ ਕਰੋ, ਤੁਸੀਂ ਸੁੱਤੇ ਪਏ ਕੱਲ੍ਹ ਹੈਗੇ ਆ, ਨੌਕਰੀਆਂ ਤਾਂ ਸਰਕਾਰਾਂ ਨੇ ਕ੍ਰੀਏਟ ਕਰਨੀਆਂ ਨੇ। ਕੈਨੇਡਾ ਵਿੱਚ ਗਰੋਸਰੀ ਦੀਆਂ ਕੀਮਤਾਂ ਵੀ ਵੱਧ ਗਈਆਂ, ਫੂਡ ਬੈਂਕਸ ਉੱਤੇ ਦਬਾਅ ਵੱਧ ਰਿਹਾ ਹੈਗਾ। ਬਹੁਤ ਸਾਰੇ ਪਰਿਵਾਰ ਰੋਜ਼ਾਨਾ ਦੇ ਖਾਣੇ ਲਈ ਦੀ ਮਦਦ ਲਈ ਕਿੱਥੇ ਜਾਂਦੇ? ਫੂਡ ਬੈਂਕ ਜਾਂਦੇ ਹਨ। ਜੀ ਹਾਂ, ਫੂਡ ਬੈਂਕ ਜਾਂਦੇ ਹਨ ਜਿੱਥੇ ਨਹੀਂ ਜਾਣਾ ਚਾਹੀਦਾ। ਸੋ ਮੇਰੇ ਕਿਸਾਨ ਨਹੀਂ ਲੱਗਦੀ। ਸੋ ਕਈ ਲੋਕ ਕਿਸੇ ਦੇ ਅਗੇਂਸਟ ਪਹਿਲਾਂ ਖੜੇ ਸੀਗੇ, ਫਿਰ ਉਹਦੀ ਸਪੋਰਟ ਵਿੱਚ ਖੜ ਗਏ। ਕੱਲ੍ਹ ਹੀ ਕਿੰਨੇ ਚੰਗੇ ਕੰਮ ਕੀਤੇ ਵੀ ਜਿਹੜੀ ਤੁਸੀਂ ਉਹਦੀ ਸਪੋਰਟ ਵਿੱਚ ਖੜੇ ਹੋ, ਪਰ ਤੁਹਾਡਾ ਹੱਕ ਬਣਦਾ, ਯੂ ਹੈਵ ਦਾ ਰਾਈਟ ਟੂ ਸਪੋਰਟ ਐਨੀਬਡੀ, ਮੈਂ ਇਹੀ ਕਹਿਣਾ ਚਾਹੁੰਦਾ ਹਾਂ। ਅਤੇ ਮੈਂ ਦੱਸ ਦੇਵਾਂ, ਮਿਊਨਿਸਪਲ ਇਲੈਕਸ਼ਨ ਬਹੁਤ ਹੀ ਇੰਪੋਰਟੈਂਟ ਹੁੰਦੀ ਹਨ। ਇੱਕ ਵਾਰੀ ਫਿਰ ਮੈਂ ਆਵਾਜ਼ ਉਠਾ ਦਿੰਦਾ ਹੈਗਾ ਹਾਂ, ਤੁਹਾਡੇ ਸਿਟੀ ਵਿੱਚ ਕੀ ਹੋਇਆ ਕੀ ਨਹੀਂ ਹੋਇਆ, ਅਤੇ ਬੱਚਿਆਂ ਵਾਸਤੇ ਕਿੰਨੇ ਕੁ ਪ੍ਰੋਗਰਾਮ ਆਏ ਹਨ। ਕਹਿੰਦੇ ਜੀ ਇੱਕ ਪਾਰਕ ਆ ਗਈ ਆ, ਪਾਰਕ ਤਾਂ ਆਉਣੀ ਸੀਗੀ, ਉਹ ਲਿਆਉਣੀ ਪੈਂਦੀ ਆ, ਇਹ ਤੁਹਾਡੀ ਡਿਊਟੀ ਹੈਗੀ ਆ। ਸੋ ਤੁਸੀਂ ਸ਼ਾਬਾਸ਼ ਕਹਿੰਦੇ ਲੈ ਰਹੇ ਹੋ, ਜਿਹੜੇ ਹੋਰ ਕੰਮ ਕਰਨ ਵਾਲੇ ਉਹ ਨਹੀਂ ਕੀਤੇ ਨਾ, ਇਹ ਵੀ ਕਰਨੇ ਚਾਹੀਦੇ ਸੀਗੇ ਜਿਹੜੇ ਨਹੀਂ ਹੋਏ। ਸੋ ਹੁਣ ਬਹੁਤ ਸਾਰੇ ਵੀਡੀਓ ਮੈਨੂੰ ਦੇਖੇ ਮਿਲਦੇ ਸੀ, ਆਹ ਕੀਤਾ ਸੀ ਆਹ ਕੀਤਾ, ਲੋਕਾਂ ਨੂੰ ਪਤਾ ਤੁਸੀਂ ਕੀ ਕੀਤਾ। ਹਾਂ, ਪਰ ਲੋਕਾਂ 'ਤੇ ਛੱਡ ਦਿੰਦਾ ਕਿ ਉਹਨਾਂ ਨੇ ਤੁਹਾਨੂੰ ਵੋਟ ਪਾਉਣੀ ਕਿ ਨਹੀਂ ਪਾਉਣੀ, ਇਹ ਆਪਾਂ ਲੋਕਾਂ 'ਤੇ ਛੱਡ ਦਿੰਦੇ ਹੈਗੇ ਆ। ਮੇਰਾ ਸੈਲਫੋਨ ਅੱਜ ਬਿਜ਼ੀ ਰਿਹਾ, ਕੱਲ੍ਹ ਅੱਜ ਘੱਟ ਆਈਆਂ 416, 837, 15, 15 'ਤੇ, ਕਾਰਨ ਕੀ ਸੀ ਮੈਨੂੰ ਨਹੀਂ ਪਤਾ, ਜਾਂ ਮੇਰਾ ਸਿਸਟਮ ਨਹੀਂ ਚੱਲਿਆ, ਅੱਜ ਕੱਲ੍ਹ ਘੱਟ ਆਈਆਂ, ਪਰ ਮੇਰੇ ਸੈਲਫੋਨ 'ਤੇ ਕਾਲਾਂ ਵੱਧ ਆਈਆਂ, ਇਹ ਵੀ ਮੈਂ ਦੇਖ ਲਵਾਂਗਾ ਜ਼ਰੂਰ। ਇੱਕ ਹੱਥ ਜੋੜ ਕੇ ਬੇਨਤੀ ਹੈਗੀ ਆ, ਅਸੀਂ ਆਵਾਜ਼ ਉਠਾਉਂਦੇ ਆ, ਤੁਹਾਡੇ ਲਈ ਉਠਾਉਂਦੇ ਹੈਗੇ ਆ। ਇੱਕ ਜਿਹੜਾ ਹੋਰ ਸੀਰੀਅਸ ਮੁੱਦਾ ਹੈਗਾ, ਜਿਹੜਾ ਗੈਂਗਲੈਂਡ ਬਣ ਰਿਹਾ ਹੈਗਾ ਨਾ, ਇਹਨੂੰ ਰੋਕਣ ਦੀ ਕੋਸ਼ਿਸ਼ ਕਰੋ। ਜੋ ਕੁਝ ਸਾਡੇ ਗੁਰੂ ਘਰਾਂ ਦੇ ਵਿੱਚ ਹੋਇਆ, ਜੋ ਪੈਸੇ ਇੱਧਰ ਉੱਧਰ ਹੋਏ ਹਨ, ਕਿਨ ਕੀਤੇ ਹਨ, ਕਿੰਨੇ ਕੁ ਬੰਦੇ ਇਨਵੋਲਵ ਹਨ, ਅਸੀਂ ਪੁੱਛਣ ਲੱਗੇ ਹੋਏ ਹੈਗੇ, ਇਹ ਕੰਮ ਨਾ ਹੋਣ। ਸੰਘ ਦਾ ਪੈਸਾ ਹੈਗਾ, ਸੰਘ ਦਾ ਪੈਸਾ ਕਿੱਧਰ ਨੂੰ ਜਾ ਰਿਹਾ ਹੈਗਾ, ਕੀ ਕੁਝ ਹੋ ਰਿਹਾ ਹੈਗਾ। ਕੋਈ ਪ੍ਰੈਸ ਮੀਟਿੰਗ ਨਹੀਂ ਕੀਤੀ ਗਈ, ਅੰਟੇਰੀਓ ਗੁਰਦੁਆਰਾ ਇੱਥੇ ਕਮੇਟੀ ਆ, ਇਹ ਕੌਂਸਲ ਹੋਰ ਹੈਗੀ ਆ, ਕੋਈ ਦੱਸਿਆ ਨਹੀਂ ਗਿਆ ਵੀ ਅਸੀਂ ਅਗਲੀ ਕਾਰਵਾਈ ਕੀ ਕਰ ਹੈਗੇ। ਸਾਡਾ ਵੀ ਹੱਕ ਬਣਦਾ ਪੁੱਛਣ ਦਾ, ਤੋਂ ਪੁੱਛਣ ਦੀ ਕੋਸ਼ਿਸ਼ ਲੱਗੇ ਹੋਏ ਆ ਕਰਨ, ਪਰ ਕਹਿੰਦੇ ਵੀ ਇੱਕ ਬੰਦੇ ਨੇ 400-500 ਪਰਿਵਾਰ ਦੀ ਜ਼ਿੰਦਗੀ ਰੋਲ ਦਿੱਤੀ ਹੈਗੀ ਆ, ਤੁਸੀਂ ਵੀ ਉਹਨੂੰ ਜਾਣਦੇ ਕੌਣ ਆ। ਦਿਸ ਇਜ਼ ਕੈਨੇਡਾ। ਜਿਹੜੀਆਂ ਜੇ ਜੇਲ੍ਹ ਵਿੱਚ ਇਹਨਾਂ ਨੂੰ ਬੰਦ ਕੀਤਾ ਜਾਵੇ ਲੰਬੇ ਸਮੇਂ ਵਾਸਤੇ, ਸ਼ਾਇਦ ਇੱਧਰ ਇਹ ਕੰਮ ਘਟਣ ਲੱਗ ਪੈਣ। ਅੱਜ ਹੋਰ ਚੇਤਾਵਨੀ ਦਿੱਤੀ ਸੀਗੀ ਪੁਲਿਸ ਵਾਲਿਆਂ ਨੇ, ਕਹਿੰਦੇ ਗੱਡੀਆਂ ਲੌਕ ਕਰਕੇ ਰੱਖੋ, ਗੱਡੀਆਂ ਵਿੱਚ ਸਮਾਨ ਸਾਹਮਣੇ ਨਾ ਰੱਖੋ, ਅਤੇ ਗੱਡੀਆਂ ਵੀ ਵੱਧ ਚੋਰੀ ਹੋਣ ਲੱਗ ਪਈਆਂ ਹਨ, ਅਤੇ ਆਪਣੇ ਸਮਾਨ ਨੂੰ ਕਹਿੰਦੇ ਆਪ ਖੁਦ ਸੰਭਾਲੋ, ਪਿੱਛੇ ਰੱਖ ਦੇਵੋ, ਜਿੱਥੇ ਕਿਸੇ ਨਾਂ ਦਿਸੇ ਜਿਹਨੂੰ ਲੋੜ ਹੈਗੀ ਵਿੰਡੋ ਭੰਨ ਕੇ ਉਹਨਾਂ ਨੇ ਸਮਾਨ ਤੁਹਾਡਾ ਚੋਰੀ ਕਰਕੇ ਲੈ ਜਾਣਾ। ਚੋਰੀਆਂ ਵੱਧ ਰਹੀਆਂ ਹਨ, ਜਸਟ ਵੀ ਕੇਅਰ ਨਸ਼ੇ ਵੱਧ ਰਹੇ ਹਨ। ਪੇਰੈਂਟਸ ਨੂੰ ਬੇਨਤੀ ਹੈਗੀ ਆ ਕਿ ਕੋਸ਼ਿਸ਼ ਕਰਿਆ ਕਿ ਤੁਹਾਡੇ ਸਕੂਲ ਦੇ ਨੇੜੇ ਜਿਹੜੇ ਨਾ ਹੁੰਦੇ ਆ ਸਟੋਰ, ਕਨਵੀਨੀਅੰਸ ਸਟੋਰ, ਉੱਥੇ ਜਾ ਕੇ ਖੜ੍ਹ ਕੇ ਦੇਖਿਆ ਕਰੋ ਜਿਹੜੇ ਪਲਾਜ਼ੇ ਹੁੰਦੇ ਹਨ, ਵੀ ਕਿਹੜੇ ਸਟੂਡੈਂਟ ਕੀ ਖਰੀਦ ਰਹੇ ਹਨ। ਵੇਪਿੰਗ ਬਹੁਤ ਸਾਰੀ ਹੋ ਰਹੀ ਹੈਗੀ ਆ, ਸੋ ਜਸਟ ਬੀ ਕੇਅਰਫੁਲ, ਅਸੀਂ ਤੁਹਾਡੇ ਲਈ ਬੈਠੇ ਆ।
1: Everyone knows you don't let a kid swim unsupervised. You don't touch a baking tray straight out of the oven.
2: Ouch!
1: You're careful when using a sharp knife.
2: Ah!
1: And you don't drive without a seatbelt.
2: Buckle up!
1: But not everyone knows that prescription meds left out in the open cause accidental overdoses in young people every year. Substance reminds you to store your medications safely or bring them back to the pharmacy if they're expired. A message from Substance. Learn about it. Talk about it.
3: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹਰਵੀਰ ਸਿੰਘ ਭੁੱਲਰ ਵੱਲੋਂ AM 530 ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਨਾਲ ਜੁੜ ਬੈਠੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਨਿੱਘਾ ਸਵਾਗਤ ਅੱਜ ਦੇ ਇਸ ਦਿਨ ਦੇ ਵਿੱਚ ਅਕਤੂਬਰ ਮਹੀਨੇ ਦੀ 14 ਤਰੀਕ ਸੰਨ 2026 ਬੁੱਧਵਾਰ ਦਾ ਦਿਨ ਸਮਾਂ ਹੋ ਚੁੱਕਿਆ 7:03 ਅਤੇ ਠੀਕ 8 ਵਜੇ ਤੱਕ ਤੁਸੀਂ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦਾ ਆਨੰਦ ਮਾਣੋਗੇ ਅਤੇ ਪ੍ਰੋਗਰਾਮ ਚੜ੍ਹਦੀ ਕਲਾ ਦੇ ਵਿੱਚ ਜਿੱਥੇ ਕਿ ਰਮੇਸ਼ ਜੀ ਨਿਊਜ਼ ਸੈਗਮੈਂਟ ਲੈ ਕੇ ਹਾਜ਼ਰ ਹੋਣਗੇ ਉੱਥੇ ਹੀ ਇਸ ਤੋਂ ਬਾਅਦ ਅੱਜ ਇੱਕ ਇੰਟਰਵਿਊ ਲਿਖੀ ਗਈ ਆ ਸਿਟੀ ਇਲੈਕਸ਼ਨ ਦੇ ਰਿਲੇਟਡ। ਸੋ ਤੁਸੀਂ ਜ਼ਰੂਰ ਅੱਜ ਪੂਰਾ ਪ੍ਰੋਗਰਾਮ ਦਾ ਆਨੰਦ ਮਾਣੋਗੇ ਅਤੇ ਸਟੂਡੀਓ ਨੰਬਰ ਹੈ 416-233-7368 416-233-7368।
1: ਆਪਣੇ ਸੁਪਨਿਆਂ ਦਾ ਘਰ ਖਰੀਦਣਾ ਚਾਹੁੰਦੇ ਹੋ ਜਾਂ ਘਰ 'ਚ ਇਕੁਇਟੀ ਪਈ ਹੈ, ਬੈਸਟ ਤਰੀਕੇ ਨਾਲ ਕਿਵੇਂ ਕੱਢਣੀ ਹੈ ਰੀਫਾਈਨੈਂਸ ਕਰਕੇ ਉਹ ਜਾਣਨਾ ਚਾਹੁੰਦੇ ਹੋ, ਜਾਂ ਤੁਹਾਡਾ ਕ੍ਰੈਡਿਟ ਖਰਾਬ ਹੈ, ਤੁਹਾਨੂੰ ਕੋਈ ਮੋਰਗੇਜ ਨਹੀਂ ਦੇ ਰਿਹਾ, ਉਹਦਾ ਹੱਲ ਲੱਭਣਾ ਚਾਹੁੰਦੇ ਹੋ, ਇੱਕੋ ਹੀ ਨੰਬਰ ਹੈ ਜੀ ਮਨਪ੍ਰੀਤ ਸਿੰਘ ਐਫੀਨਿਟੀ ਮੋਰਗੇਜ ਸੋਲਿਊਸ਼ਨਸ ਤੋਂ 6472227071। ਸਟ੍ਰੈਸ ਫ੍ਰੀ ਮੋਰਗੇਜ ਪ੍ਰੋਸੈਸ ਲਈ ਮਨਪ੍ਰੀਤ ਸਿੰਘ ਨੂੰ ਕਾਲ ਕਰੋ ਜੀ। ਧੰਨਵਾਦ।
2: ਮੈਂ ਗੁਰਪ੍ਰੀਤ ਸਿੰਘ ਢਿੱਲੋਂ, ਵਾਰਡ 9-10 ਤੋਂ ਰੀਜਨਲ ਕਾਉਂਸਲਰ ਉਮੀਦਵਾਰ। ਮੈਂ 2014 ਤੋਂ 2022 ਤੱਕ ਤੁਹਾਨੂੰ ਰੈਪ੍ਰੈਜ਼ੈਂਟ ਕੀਤਾ। ਮੇਰੀ ਐਬਸੈਂਸ ਵਿੱਚ ਅਸੀਂ ਦੇਖਿਆ ਟੈਕਸ ਇੰਕਰੀਸ, ਹਾਈ ਕ੍ਰਾਈਮ ਅਤੇ ਇੱਕ ਅਜਿਹੀ ਕਾਉਂਸਲ ਜਿਸ ਦੇ ਰੈਜ਼ੀਡੈਂਸ ਨੂੰ ਅਣਦੇਖਿਆ ਕੀਤਾ। ਜਦੋਂ ਮੈਂ ਤੁਹਾਨੂੰ ਰੈਪ੍ਰੈਜ਼ੈਂਟ ਕੀਤਾ, ਮੈਂ ਟੈਕਸ ਘੱਟ ਰੱਖੇ, ਬਜ਼ੁਰਗਾਂ ਲਈ ਬੱਸ ਸਰਵਿਸ ਮੁਫ਼ਤ ਕੀਤੀ, ਸੈਟੇਲਾਈਟ ਪੁਲਿਸ ਸਟੇਸ਼ਨ ਲਿਆਂਦਾ ਅਤੇ ਹਜ਼ਾਰਾਂ ਨੌਕਰੀਆਂ ਲਿਆਂਦੀਆਂ। ਸਭ ਤੋਂ ਇੰਪੋਰਟੈਂਟ, ਮੈਂ ਫਜ਼ੂਲ ਖਰਚ ਵਿਰੁੱਧ ਆਵਾਜ਼ ਉਠਾਈ ਅਤੇ ਤੁਹਾਡੇ ਕਾਜ਼ ਅਟੈਂਡ ਕੀਤੀਆਂ। ਹੁਣ ਮੈਨੂੰ ਕਰਪਸ਼ਨ ਨੂੰ ਰੋਕਣ ਲਈ ਤੁਹਾਡੀ ਮਦਦ ਦੀ ਲੋੜ ਹੈ। 26 ਅਕਤੂਬਰ ਨੂੰ ਭਰਖੀ ਹੋਈ ਲੀਡਰਸ਼ਿਪ ਨੂੰ ਵੋਟ ਪਾਓ, ਗੁਰਪ੍ਰੀਤ ਸਿੰਘ ਢਿੱਲੋਂ ਨੂੰ ਵੋਟ ਪਾਓ।
3: ਆਥੋਰਾਈਜ਼ਡ ਐਂਡ ਪੇਡ ਫੋਰ ਬਾਈ ਦ ਕੈਂਪੇਨ ਆਫਿਸ ਆਫ ਗੁਰਪ੍ਰੀਤ ਢਿੱਲੋਂ।

0: ਬਿਲਕੁਲ ਸਾਡੀ ਲਾਈਨ ਤੇ ਚੁੱਕੀ ਹੈ ਰਮੇਸ਼ ਜੀ ਨਾਲ। ਰਮੇਸ਼ ਜੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ, ਵੈਲਕਮ, ਸਵਾਗਤ ਹੈ ਪ੍ਰੋਗਰਾਮ ਵਿੱਚ।
1: ਸਰ ਸਾਹਿਬ ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ। ਚੜ੍ਹਦੀ ਕਲਾ ਰੇਡੀਓ ਨਾਲ ਜੁੜੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ।
0: ਪਰਵਿੰਦਰ ਝੋਟੇ ਦੀਆਂ ਖਬਰਾਂ ਨੂੰ ਲੈ ਕੇ ਪੂਰਾ ਪੰਜਾਬ, ਪੂਰਾ ਜਿੱਥੇ ਇੱਥੇ ਆਪਣੀ ਕੌਮ ਜਾਂ ਹਰ ਇੱਕ ਜਿਹੜਾ ਪੰਜਾਬ ਲਈ ਫਿਕਰਮੰਦ ਆ, ਲੋ ਐਂਡ ਆਰਡਰ, ਨਸ਼ੇ ਲਈ ਫਿਕਰਮੰਦ ਆ, ਸੋ ਉਹ ਇਹ ਖਬਰ ਨੂੰ ਜਾਣਨਾ ਚਾਹੁੰਦਾ ਅਤੇ ਇਸ 'ਤੇ ਬਹੁਤ ਫੋਲੋਅਪ ਕੁਐਸਚਨ ਵੀ ਹੋਣਗੇ। ਸੋ ਆਪਾਂ ਝੁੱਟੇ ਦੀ ਖਬਰ ਅਖੀਰ ਦੇ ਵਿੱਚ ਕਵਰ ਕਰਦੇ ਹਾਂ, ਪਹਿਲਾਂ ਜਿਹੜੀਆਂ ਬਾਕੀ ਖਬਰਾਂ ਨੇ ਰਮੇਸ਼ ਜੀ ਆਪਾਂ ਇੱਕ ਵਾਰੀ ਉਹਨਾਂ 'ਤੇ ਨਜ਼ਰ ਮਾਰਦੇ ਹਾਂ ਅਤੇ ਇਸ ਤੋਂ ਬਾਅਦ ਝੁੱਟੇ ਦੀ ਖਬਰ ਅਤੇ ਨਾਲ ਦੇ ਨਾਲ ਫੋਲੋਅਪ ਕੁਐਸਚਨ ਵੀ ਫਿਰ ਪਰਿਵਾਰਾਂ ਦੇ ਫੋਨ ਲਾਈਨਸ ਓਪਨ ਕਰ ਦਾਂਗੇ। ਸੋ ਇੱਕ ਤਾਂ ਕਰੋੜਾਂ ਦਾ ਘਟਾਲਾ ਇੱਕ ਹੋਰ ਸਾਹਮਣੇ ਆ ਰਿਹਾ ਜੀ, ਉਹਦੇ ਬਾਰੇ ਜ਼ਰੂਰ ਦੱਸੋ।
1: ਪੁਨਰ ਸਾਹਿਬ, ਬਾਕੀ ਤੁਸੀਂ ਠੀਕ ਜ਼ਿਕਰ ਕੀਤਾ ਕਿ ਪਰਵਿੰਦਰ ਸਿੰਘ ਝੋਟਾ ਤੇ ਪਰਵਿੰਦਰ ਸਿੰਘ ਝੋਟਾ ਦੇ ਨਾਲ ਜਿਸ ਕਰਕੇ ਉਹਦਾ ਕਤਲ ਹੁੰਦਾ ਜੁੜੀਆਂ ਹੋਈਆਂ ਗੱਲਾਂ ਬਾਤਾਂ ਬੜਾ ਹੀ ਪੰਜਾਬ ਦਾ ਗੰਭੀਰ ਮਸਲਾ ਹੈ ਜਿੱਥੇ ਅਸੀਂ ਸਾਂਝਾ ਪਾਉਣੀਆਂ ਤੇ ਸਾਡੇ ਸਰੋਤੇ ਵੀ ਮੈਨੂੰ ਲੱਗਦਾ ਕਿ ਬੜੇ ਚਿੰਤਕ ਹੋਣਗੇ, ਉਹ ਵੀ ਆਪਣੀ ਗੱਲ ਰੱਖਣਗੇ। ਤੇ ਜਿਹੜਾ ਮਸਲਾ ਹੁਣ ਤੁਸੀਂ ਸ਼ੁਰੂ ਹੈ ਕਿ ਪੰਜਾਬ ਦੇ ਵਿੱਚ ਇੱਕ ਹੋਰ ਕਰੋੜਾਂ ਦਾ ਕਤਲਾ, ਭੁੱਲਰ ਸਾਹਿਬ, ਇਹ ਵੀ ਬਹੁਤ ਵੱਡਾ ਮਸਲਾ ਹੈ ਕਿਉਂਕਿ ਜਿਹੜੀ ਇਸ ਵੇਲੇ ਸਰਕਾਰ ਹੈ, ਜਿਹੜੀ ਸਰਕਾਰ ਪੰਜਾਬੀਆਂ ਨੇ ਬੜੇ ਚਾਵਾਂ ਦੇ ਨਾਲ ਬਣਾਈ ਸੀ, ਉਹ ਸਰਕਾਰ ਦੇ ਦੌਰਾਨ ਜਦੋਂ ਕਰੋੜਾਂ ਦੇ ਕਤਲਿਆਂ ਦੀਆਂ ਗੱਲਾਂ ਕੰਨਾਂ ਵਿੱਚ ਪੈਣ ਤੇ ਫਿਰ ਮੈਂ ਸਮਝਦਾ ਕਿ ਇਹ ਦੋਹਰਾ ਦਖਾਂਤ ਹੋ ਜਾਂਦਾ, ਇੱਕ ਕਤਲਾ ਤੇ ਇੱਕ ਉਸ ਸਰਕਾਰ ਚ ਕਤਲਾ ਜਿੱਥੇ ਅਸੀਂ ਤੁਸੀਂ ਉਮੀਦ ਹੀ ਨਹੀਂ ਕਰ ਸਕਦੇ। ਹੁਣ ਤਾਜ਼ਾ ਤਰੀਨ ਈਡੀ ਨੇ ਇੱਕ ਹੋਰ ਖੱਤ, ਈਡੀ ਦੀ ਇੱਕ ਚਿੱਠੀ ਐਸ ਐਸ ਪੀ ਮੋਹਾਲੀ ਕੋਲ ਪਹੁੰਚੀ ਹੈ ਤੇ ਐਸ ਐਸ ਪੀ ਮੋਹਾਲੀ ਨੂੰ ਉਸ ਚਿੱਠੀ ਚ ਜ਼ਿਕਰ ਕੀਤਾ ਕਿ ਭਾਈ ਸਾਨੂੰ ਕੁਛ ਤੱਥ ਮਿਲੇ ਹੈ, ਅਸੀਂ ਕੁਛ ਪੜਤਾਲ ਕੀਤੀ ਹੈ, ਉਸ ਪੜਤਾਲ ਦੇ ਵਿੱਚ ਜਿਹੜੀ ਪੰਜਾਬ ਕ੍ਰਿਕਟ ਐਸੋਸੀਏਸ਼ਨ ਹੈ, ਉਸ ਕ੍ਰਿਕਟ ਐਸੋਸੀਏਸ਼ਨ ਨੇ ਇੱਕ ਵੱਡੀ ਧਾਂਦਲੀ ਕੀਤੀ ਜਾਪਦੀ, ਉਹਦੇ ਵਿੱਚ ਕੁਛ ਵਿਅਕਤੀਆਂ ਨੇ ਵੱਡੇ ਪੱਧਰ ਤੇ ਕੁਛ ਪ੍ਰੋਪਰਟੀ ਨੂੰ ਸਾਹਮਣੇ ਰੱਖ ਕੇ ਪ੍ਰੋਪਰਟੀ ਦੇ ਨਾਂ ਤੇ ਪੈਸੇ ਦਾ ਹੇਰ ਫੇਰ ਕੀਤਾ ਔਰ ਉਹ ਕਤਲਾ ਕਰੋੜਾਂ ਦੇ ਵਿੱਚ ਬਣਦਾ, ਬਹੁਤ ਸਾਰੇ ਸੈਂਕੜੇ ਕਰੋੜਾਂ ਦੇ ਵਿੱਚ ਉਹ ਕਤਲਾ ਬਣਦਾ ਜਿਹੜੀ ਚਿੱਠੀ ਲਿਖੀ ਹੈ। ਹੁਣ ਜੇ ਤੇ ਗੱਲ ਚਿੱਠੀ ਦੀ ਕਰੀਏ ਤੇ ਭੁੱਲਰ ਸਾਹਿਬ, ਚਿੱਠੀ ਤੇ ਪੰਜਾਬ ਦੇ ਡੀਜੀਪੀ ਨੂੰ ਵੀ ਲਿਖੀ ਸੀ ਈਡੀ ਨੇ ਤੇ ਡੀਜੀਪੀ ਸਾਹਿਬ ਨੇ ਮੈਨੂੰ ਲੱਗਦਾ ਕਿ ਉਹ ਚਿੱਠੀਆਂ ਅੱਜ ਤੱਕ ਸ਼ਾਇਦ ਖੋਲ ਕੇ ਵੀ ਨਹੀਂ ਦੇਖੀਆਂ, ਤਿੰਨ ਚਿੱਠੀਆਂ ਲਿਖੀਆਂ ਸੀ, ਆਹ ਇੱਕ ਨਵੀਂ ਚਿੱਠੀ ਹੈ। ਇਸ ਚਿੱਠੀ ਦੇ ਵਿੱਚ ਜਿਹੜਾ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਉੱਪਰ ਦੋਸ਼ ਮੜਿਆ ਗਿਆ ਹੈ, ਉਹ ਦੋਸ਼ ਇਹ ਆ ਕਿ ਇਸ ਕ੍ਰਿਕਟ ਐਸੋਸੀਏਸ਼ਨ ਨੇ ਕੀ ਕੀਤਾ, ਇੱਕ ਪ੍ਰੋਪਰਟੀ ਖਰੀਦੀ ਹੈ। ਹਾਲਾਂਕਿ ਇਹ ਕੋਈ ਗੈਰ ਕਾਨੂੰਨੀ ਕੰਮ ਨਹੀਂ ਹੈ, ਪੰਜਾਬ ਦੀ ਕ੍ਰਿਕਟ ਐਸੋਸੀਏਸ਼ਨ ਬੜੀ ਪੁਰਾਣੀ ਹੈ। ਜੇ ਆਪਾਂ ਇਹਦੇ ਇਤਿਹਾਸ ਵਾਲੇ ਪਾਸੇ ਨੂੰ ਚਲੇ ਜਾਈਏ ਤੇ ਭੁੱਲਰ ਸਾਹਿਬ, ਬੜਾ ਵੱਡਾ ਇਤਿਹਾਸ ਹੈ, ਆਜ਼ਾਦੀ ਤੋਂ ਪਹਿਲਾਂ ਦੀ ਚੱਲਦੀ ਆ ਰਹੀ ਵੱਖ ਵੱਖ ਨਾਵਾਂ ਦੇ ਤਹਿਤ, ਤੇ ਹੁਣ ਇਹਦੀ ਪ੍ਰਧਾਨਗੀ ਅਮਰਜੀਤ ਮਹਿਤੇ ਦੇ ਕੋਲ ਹੈ, ਬਠਿੰਡੇ ਨਾਲ ਸੰਬੰਧਿਤ ਹੈ, ਬੜਾ ਧੱਕੜ ਲੀਡਰ ਹੈ, ਆਮ ਆਦਮੀ ਪਾਰਟੀ ਵਿੱਚ ਵੀ ਚੰਗਾ ਨਾਮਣਾ ਰੱਖਦਾ। ਜੇ ਅਗਰ ਵਾਈਸ ਪ੍ਰਧਾਨ ਦੀ ਗੱਲ ਕਰਾਂ ਤੇ ਦੀਪਕ ਬਾਲੀ ਹੋਣੀ ਹੈ, ਤੇ ਦੀਪਕ ਬਾਲੀ ਹੋਣੀ ਵੀ ਸੁੱਖ ਦੇ ਨਾਲ ਆਮ ਆਦਮੀ ਪਾਰਟੀ ਦੇ ਵੱਡੇ ਲੀਡਰ ਹੈ। ਜਿਹੜੇ ਇਹਦੇ ਸੈਕਟਰੀ ਹੈ ਉਹ ਗੁਰਪ੍ਰੀਤ ਮਾਤਰ ਨਾਲ ਗੁਰਮੀਤ ਸਿੰਘ ਮੀਟੇਅਰ ਹੋਣੀ, ਜਿਹੜੇ ਮੌਕੇ ਦੇ ਲੋਕ ਸਭਾ ਮੈਂਬਰ ਹੈ, ਤਾਂ ਕਿ ਆਮ ਆਦਮੀ ਪਾਰਟੀ ਦੀ ਹੀ ਇੱਕ ਢੰਗ ਦੀ ਇਹ ਸਾਰਾ ਕੁਛ ਹੈਗਾ ਆ। ਹੁਣ ਜਿਹੜਾ ਕਪਲਾ ਸਾਹਮਣੇ ਆਇਆ, ਕਪਲਾ ਇਹ ਆ ਕਿ ਇਸ ਕ੍ਰਿਕਟ ਐਸੋਸੀਏਸ਼ਨ ਨੇ ਇੱਕ ਜ਼ਮੀਨ ਖਰੀਦੀ ਹੈ, ਜ਼ਮੀਨ ਖਰੀਦੀ ਹੈ ਕਾਫੀ ਸੈਂਕੜੇ ਕਨਾਲਾਂ ਦੇ ਵਿੱਚ ਖਰੀਦੀ ਹੈ, ਔਰ ਉਹ ਜ਼ਮੀਨ ਵਿੱਚ ਪਤਾ ਇਹ ਲੱਗਾ ਕਿ ਪਹਿਲਾਂ ਸਸਤੇ ਭਾਅ ਦੀ ਕਿਸਾਨਾਂ ਤੋਂ ਖਰੀਦੀ ਗਈ ਕਿਸੇ ਕੰਪਨੀ ਨੇ, ਤੇ ਬਾਅਦ ਵਿੱਚ 2-2.5 ਮਹੀਨੇ ਚ ਉਹਦੀ 15 ਗੁਣਾ ਕੀਮਤ ਵੱਧ ਜਾਂਦੀ ਹੈ ਤੇ ਉਹ 15 ਗੁਣਾ ਕੀਮਤ ਦੇ ਕੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਖਰੀਦੀ ਹੈ। ਮੈਂ ਥੋੜੀ ਜਿਹੀ ਗੱਲ ਹੋਰ ਖੋਲਦਾ, ਵਾਪਰਿਆ ਕਿ ਦੋ ਕੰਪਨੀਆਂ ਅੰਮ੍ਰਿਤਸਰ ਦੇ ਅਜਨਾਲਾ ਖੇਤਰ ਵਿੱਚ ਤੇ ਬਠਿੰਡੇ ਖੇਤਰ ਚ, ਜੇ ਆਪਾਂ ਗੱਲ ਕਰੀਏ ਥੋੜੀ ਜਿਹੀ ਇੱਕ AGM ਕੰਪਨੀ ਦੀ, ਤੇ ਉਸਨੇ 61 ਕਨਾਲਾਂ ਜ਼ਮੀਨ ਖਰੀਦੀ, ਉਸ ਜ਼ਮੀਨ ਦੀ ਕੀਮਤ ਸੀਗੀ ਕਰੀਬ 2.25 ਲੱਖ ਰੁਪਏ ਪ੍ਰਤੀ ਮਰਲਾ, 2.25 ਲੱਖ ਰੁਪਏ ਪ੍ਰਤੀ ਕਨਾਲ, 61 ਕਨਾਲਾਂ ਖਰੀਦ ਲਈ। ਔਰ ਤੁਸੀਂ ਹੈਰਾਨ ਹੋਵੋਗੇ, ਜਿਹੜੀ 61 ਕਨਾਲ ਜ਼ਮੀਨ ਉਸ ਕੰਪਨੀ ਨੇ ਨਵੰਬਰ ਮਹੀਨਾ ਤੇ ਸੰਨ 2025 ਦੇ ਵਿੱਚ 2.25 ਲੱਖ ਰੁਪਏ ਪ੍ਰਤੀ ਕਨਾਲ ਖਰੀਦੀ, ਉਹੀ ਜ਼ਮੀਨ ਕਰੀਬ 2.5-3 ਮਹੀਨੇ ਬਾਅਦ ਇਸ ਪੰਜਾਬ ਕ੍ਰਿਕਟ ਐਸੋਸੀਏਸ਼ਨ ਨੇ ਪ੍ਰਤੀ ਕਨਾਲ, ਤੁਸੀਂ ਹੈਰਾਨ ਰਹਿ ਜਾਓਗੇ ਕਿ ਜਿਹੜੀ 2.25 ਲੱਖ ਦੀ ਖਰੀਦੀ ਇਹਨਾਂ ਨੇ 37-38 ਲੱਖ ਪ੍ਰਤੀ ਕਨਾਲ ਖਰੀਦੀ, ਬਾਕੀ 15 ਗੁਣਾ ਜ਼ਿਆਦਾ ਪੈਸੇ ਦੇ ਕੇ ਖਰੀਦੀ 2-2.5 ਮਹੀਨੇ ਚ। ਦੂਜੀ ਇਸੇ ਤਰ੍ਹਾਂ ਦੀ ਜ਼ਮੀਨ ਇੱਕ ਹੋਰ ਖਰੀਦੀ ਗਈ, ਉਹ ਵੀ ਇਸੇ ਤਰ੍ਹਾਂ ਲਗਭਗ 224 ਕਨਾਲ, ਜਿਹੜੀ 2.25 ਲੱਖ ਜਾਂ 2.5 ਲੱਖ ਪ੍ਰਤੀ ਕਨਾਲ ਕਿਸਾਨ ਤੋਂ ਖਰੀਦ ਲਈ ਇੱਕ ਕੰਪਨੀ ਨੇ, ਉਸ ਕੰਪਨੀ ਦਾ ਨਾਮ ਹੈ ਫਿਊਚਰ ਹੋਮ। ਫਿਊਚਰ ਹੋਮ ਕੰਪਨੀ ਨੇ 2-2.5 ਮਹੀਨੇ ਬਾਅਦ ਜ਼ਮੀਨ ਇਸ ਪੈਕ ਨੂੰ ਵੇਚ ਦਿੱਤੀ, ਪੰਜਾਬ ਕ੍ਰਿਪ ਐਸੋਸੀਏਸ਼ਨ ਨੂੰ ਵੇਚ ਦਿੱਤੀ 15 ਗੁਣਾ ਕੀਮਤ ਤੇ। ਹੁਣ ਈਡੀ ਨੇ ਇਹਦੇ ਵਿੱਚ ਜਿਹੜਾ ਖੁਲਾਸਾ ਕੀਤਾ, ਉਹ ਖੁਲਾਸਾ ਇਹ ਆ ਕਿ ਅਸਲ ਵਿੱਚ ਇਹ ਸਾਰਾ ਕੁਛ ਘੜਿਆ ਘੜਾਇਆ ਸੀ। ਕਿਸਾਨਾਂ ਦੇ ਕੋਲੋਂ ਸਸਤੇ ਭਾਅ ਦੀ ਜ਼ਮੀਨ ਇੱਕ ਡੰਮੀ ਕੰਪਨੀਆਂ ਰਾਹੀਂ ਖਰੀਦੀ ਜਾਂਦੀ ਹੈ, ਔਰ ਉਹ ਕੰਪਨੀਆਂ ਤੋਂ ਬਾਅਦ ਵਿੱਚ ਪੈਕ ਪੰਜਾਬ ਕ੍ਰਿਕਟ ਐਸੋਸੀਏਸ਼ਨ ਉਹ ਖਰੀਦੀ ਹੈ। ਜਿਹੜੀ ਪੰਜਾਬ ਕ੍ਰਿਕਟ ਐਸੋਸੀਏਸ਼ਨ ਜ਼ਮੀਨ ਖਰੀਦੀ ਹੈ, ਅਸਲ ਵਿੱਚ ਪੈਸਾ ਉਹਦੇ ਖਾਤੇ 'ਚ ਜ਼ਰੂਰ ਪਾਇਆ। ਕ੍ਰਿਕਟ ਐਸੋਸੀਏਸ਼ਨ ਤੋਂ ਬਹੁਤ ਵੱਡੇ ਪੱਧਰ ਤੇ ਫੰਡ ਸਨ, ਉਹ ਫੰਡ ਜ਼ਰੂਰ ਕੰਪਨੀਆਂ ਦੇ ਖਾਤੇ 'ਚ ਪਾਏ ਗਏ। ਇਹੀ ਦਿਖਾਇਆ ਗਿਆ ਕਿ ਭਾਈ ਅਸੀਂ ਬਹੁਤ ਮਹਿੰਗੇ ਭਾਅ ਦੀ ਖਰੀਦੀ ਆ, ਪਰੰਤੂ ਕਹਿੰਦੇ ਉਹ ਸੱਚ ਇਹ ਸਾਹਮਣੇ ਆਇਆ ਕਿ ਉਹ ਪੈਸੇ ਬਾਅਦ ਵਿੱਚ ਨਗਦ ਰੂਪ ਵਿੱਚ ਲੈ ਲਏ ਗਏ ਉਸ ਕੰਪਨੀ ਤੋਂ, ਭਾਅ ਕਿ ਪੈਸੇ ਦਾ ਵੱਡੇ ਪੱਧਰ ਤੇ ਹੇਰ ਫੇਰ ਕੀਤਾ, ਔਰ ਸਿੱਧਾ ਤੌਰ ਤੇ ਆਮ ਆਦਮੀ ਪਾਰਟੀ ਦੇ ਲੀਡਰਾਂ ਦਾ ਨਾਮ ਲੱਗ ਰਿਹਾ। ਔਰ ਇਹ ਘਪਲਾ ਕੋਈ ਪੰਜਾਬ 'ਚ ਪਹਿਲਾ ਘਪਲਾ ਨਹੀਂ, ਪਿਛਲੀਆਂ ਸਰਕਾਰਾਂ 'ਚ ਵੀ ਹੁੰਦੇ ਰਹੇ ਹੈ, ਔਰ ਸਭ ਤੋਂ ਵੱਡੀ ਗੱਲ ਹੈ ਕਿ ਇਸ ਸਰਕਾਰ ਵਿੱਚ ਵੀ ਲਗਾਤਾਰ ਜਾਰੀ ਹੈ। ਅਜੇ ਰਾਜਵੀਰ ਘੁੰਮਣ ਵਾਲਾ ਮਸਲਾ ਠੰਡਾ ਨਹੀਂ ਪਿਆ ਸੀ ਤੇ ਇਹ ਇੱਕ ਨਵਾਂ ਮਸਲਾ ਇਸ ਵੇਲੇ ਖੜਾ ਹੋ ਚੁੱਕਾ ਆ। ਮੋਹਾਲੀ ਦੇ ਵਿੱਚ ਇਸ ਪੰਜਾਬ ਕ੍ਰਿਕਟ ਐਸੋਸੀਏਸ਼ਨ ਦਾ ਦਫ਼ਤਰ ਹੈ, ਤਾਂਹੀਓ ਮੋਹਾਲੀ ਦੇ SSP ਨੂੰ ED ਨੇ ਇਹਦੇ ਖਿਲਾਫ਼ ਪਰਚਾ ਦਰਜ ਕਰਨ ਦੀ ਚਿੱਠੀ ਲਿਖੀ ਹੈ।
0: ਘੁੰਮਣ ਵਾਲਾ ਜਿਹੜਾ ਕੇਸ ਜਾਂ ਹੁਣ ਘਟਾਲਿਆਂ ਦੇ ਮਸਲੇ ਜਾਂ ਲਾਅ ਐਂਡ ਆਰਡਰ ਨੂੰ ਲੈ ਕੇ, ਕਿਉਂਕਿ ਲਾਸਟ ਵੀਕ ਵੀ ਕਦੇ ਮੈਸ ਲਗਾਤਾਰ ਕੋਈ ਨਾ ਕੋਈ ਹਰ ਵੀਕ ਕੋਈ ਇੱਦਾਂ ਦਾ ਕਤਲ ਹੋ ਜਾਣਾ ਨਸ਼ਿਆਂ ਦਾ ਚੀਜ਼, ਤਾਂ ਲੱਗਦਾ ਫਿਰ ਇਹ ਇੰਨੇ ਸਾਰੇ ਮੁੱਦੇ ਇਲੈਕਸ਼ਨ ਦੇ ਨੇੜੇ ਆ ਚੁੱਕੇ ਨੇ, ਅਤੇ ਇਹਦੇ ਨਾਲ ਸਰਕਾਰ ਨੂੰ ਕੋਈ ਜਾਂ ਆਮ ਆਦਮੀ ਪਾਰਟੀ ਤੋਂ ਇਲੈਕਸ਼ਨ ਲੜੂਗੀ ਉਹਦੇ ਵਿੱਚ ਦਿੱਕਤ ਆ ਸਕਦੀ।
1: ਦੇਖੋ ਇੱਕ ਗੱਲ ਤੇ ਬੜੀ ਪੁਨਰਸਤ ਸਾਫ਼ ਹੈ, ਰਾਜਨੀਤਿਕ ਤੌਰ ਤੇ ਚਾਹੇ ਉਹ ਰਾਜਵੀਰ ਘੁੰਮਣ ਵਾਲਾ ਮਸਲਾ ਹੈ, ਚਾਹੇ ਆ ਕ੍ਰਿਕਟ ਐਸੋਸੀਏਸ਼ਨ ਦਾ ਮਸਲਾ ਹੈ, ਚਾਹੇ ਅਸੀਂ ਜਿਹੜਾ ਮਸਲਾ ਸਾਂਝਾ ਕਰਨਾ ਤਰਵਿੰਦਰ ਸਿੰਘ ਛੋਟਾ ਦੇ ਕਤਲ ਦਾ ਮਸਲਾ ਹੈ, ਚਾਹੇ ਹੋਰ ਮਸਲੇ ਹੈ, ਅਸੀਂ ਇਹਦੇ ਵਿੱਚ ਮੰਨਣਾ ਪਏਗਾ ਕਿ ਇਹਦਾ ਰਾਜਨੀਤਿਕ ਤੌਰ ਤੇ ਬਹੁਤ ਵੱਡਾ ਨੁਕਸਾਨ ਹੋਣਾ। ਅੱਜ ਭਗਵੰਤ ਮਾਨ ਜੀ ਪੰਜਾਬ ਦੇ ਮੁੱਖ ਮੰਤਰੀ, ਦੁਆਬੇ ਦਾ ਇੱਕ ਹਰਖੋਵਾਲ ਪਿੰਡ ਹੈ, ਬੜਾ ਨਾਮੀ ਪਿੰਡ ਹੈ, ਉੱਥੇ ਆਪਣੇ ਇੱਕ ਸਿਆਸੀ ਸਮਾਗਮ 'ਚ ਆਏ ਸੀ, ਵੱਡੇ ਪੱਧਰ ਤੇ ਕੁਛ ਉਦਘਾਟਨ ਕਰਨੇ ਸੀ। ਉੱਥੇ ਮੈਂ ਅੱਜ ਦੇਖਿਆ ਕੀ ਹੈ ਕਿ ਭਗਵੰਤ ਮਾਨ ਜੀ ਜਿਹੜੇ ਆਪਣੇ ਭਾਸ਼ਣ ਇੰਨਾ ਧੂੰਆਂ ਧਾਰ ਦਿੰਦੇ ਹੈ ਕਿ ਲੋਕਾਂ ਨੂੰ ਚਿੜ ਕਰਕੇ ਸਿੱਟ ਦਿੰਦੇ ਹੈ, ਲੋਕਾਂ ਨੂੰ ਹਸਾ ਹਸਾ ਕੇ ਢਿੱਡ 'ਚ ਪੀੜਾ ਪਾ ਦਿੰਦੇ ਹੈ, ਅੱਜ ਭਗਵੰਤ ਮਾਨ ਜੀ ਤੋਂ ਭਾਸ਼ਣ ਨਹੀਂ ਦਿੱਤਾ ਜਾ ਰਿਹਾ ਸੀ, ਅੱਜ ਭਗਵੰਤ ਮਾਨ ਜੀ ਦੇ ਸ਼ਬਦਾਂ 'ਚ ਕਿਤੇ ਨਾ ਕਿਤੇ ਉਹ ਚੀਜ਼ ਨਹੀਂ ਨਜ਼ਰ ਆ ਰਹੀ ਸੀ ਜਿਹੜੀ ਅਕਸਰ ਆਉਂਦੀ ਹੈ। ਸੋ ਕਹਿਣ ਤੋਂ ਭਾਵ ਹੈ ਕਿ ਇਹ ਜਿਹੜਾ ਮਸਲਾ ਇਸ ਵੇਲੇ ਪੰਜਾਬ 'ਚ ਵੱਖ ਵੱਖ ਰੂਪ 'ਚ ਆ ਰਹੇ ਹੈ, ਵਿਰੋਧੀ ਪਾਰਟੀਆਂ ਨੂੰ ਇਹਦਾ ਲਾਹਾ ਮਿਲਣਾ ਤੇ ਆਮ ਆਦਮੀ ਪਾਰਟੀ ਨੂੰ ਯਕੀਨਨ ਇਹਦਾ ਰਾਜਨੀਤਿਕ ਤੌਰ ਤੇ ਨੁਕਸਾਨ ਹੋਣਾ। ਹਾਲਾਂਕਿ ਕਿੰਨਾ ਕੁ ਨੁਕਸਾਨ ਹੁੰਦਾ ਹੈ, ਆਮ ਆਦਮੀ ਪਾਰਟੀ ਕਿੰਨੀ ਕੁ ਭਰਪਾਈ ਕਰਦੀ ਇਹਦੇ ਲਈ, ਮੈਨੂੰ ਲੱਗਦਾ ਕਿ ਅਜੇ ਮਹੀਨਾ 2 ਮਹੀਨੇ ਦਾ ਸਮਾਂ ਆਮ ਆਦਮੀ ਪਾਰਟੀ ਤੋਂ ਪੈਗਾ।
0: ਤੇ ਜੋ ਨਸ਼ੇ ਦੀ ਗੱਲ ਕਰ ਹੀ ਰਹੇ ਹਾਂ, ਪੰਜਾਬ ਪੁਲਿਸ ਦਾ ਕੋਈ ਸਿਪਾਹੀ ਵੀ ਨਸ਼ੇ ਦੀ ਖੇਪ ਨਾਲ ਗ੍ਰਿਫਤਾਰ ਹੋਇਆ ਜੀ?
1: ਪੁਲਿਸਾਂ ਬਹੁਤ ਹੈਰਾਨੀਜਨਕ ਮਸਲਾ, ਜੁੱਧ ਨਸ਼ਿਆਂ ਦੇ ਵਿਰੁੱਧ ਤੇ ਜੁੱਧ ਦੇ ਸਿਪਾਹੀ ਜਦੋਂ ਆਪ ਹੀ ਨਸ਼ਿਆਂ ਦੀ ਖੇਪ ਨਾਲ ਫੜੇ ਜਾਣ ਤੇ ਫਿਰ ਉਹ ਕਿਹੋ ਜਿਹਾ ਯੁੱਧ ਹੋਵੇਗਾ ਅਸੀਂ ਤੁਸੀਂ ਸੋਚ ਸਕਦੇ ਹਾਂ। ਅੱਜ ਦਾ ਜਿਹੜਾ ਤਾਜ਼ਾ ਤਰੀਨ ਮਸਲਾ, ਹੁਣ ਤੋਂ ਕੁਝ ਘੰਟੇ ਪਹਿਲਾਂ ਤਰਨ ਤਰਨ ਦੇ ਸਰਹੱਦੀ ਖੇਤਰ ਦੇ ਵਿੱਚ ਪੰਜਾਬ ਪੁਲਿਸ ਦਾ ਇੱਕ ਸਿਪਾਹੀ ਜਿਹਦਾ ਨਾਮ ਕਰਨਵੀਰ ਸਿੰਘ ਹੈ, ਜਿਹੜਾ BBLP ਕਾਫਲਿਆਂ ਦੇ ਵਿੱਚ ਜਿਹੜੀ ਇੱਕ ਨਾਲ ਗੱਡੀ ਚੱਲਦੀ ਹੁੰਦੀ ਜੈਮਰ ਵਾਲੀ ਗੱਡੀ, ਜਿਹਨੂੰ ਆਪਾਂ ਐਂਟੀ ਡਰੋਨ ਸਿਸਟਮ ਵੀ ਆਖਦੇ ਕਿ VIP ਨੂੰ ਕੋਈ ਖਤਰਾ ਨਾ ਹੋਵੇ, ਉਸ ਗੱਡੀ ਦਾ ਇੰਚਾਰਜ ਰੱਖਦੇ ਹਾਂ। ਔਰ ਜਿਸ ਸਿਪਾਹੀ ਦਾ ਅਸੀਂ ਜ਼ਿਕਰ ਕਰ ਰਹੇ ਹਾਂ ਕਰਨਵੀਰ ਸਿੰਘ ਦਾ, ਸਰਹੱਦੀ ਥਾਣਿਆਂ ਦੇ ਵਿੱਚ ਭਾਵੇਂ ਸਿਪਾਹੀ ਸੀ, ਮੁਨਸ਼ੀ ਦਾ ਰੋਲ ਅਦਾ ਕਰ ਚੁੱਕਾ ਹੈ ਥਾਣਿਆਂ ਦੇ ਵਿੱਚ, ਨਾਮੀ ਕਹਿੰਦੇ ਵਿਅਕਤੀ ਸੀਗਾ, ਚੰਗਾ ਵਿਅਕਤੀ ਸੀਗਾ, VIP ਕਾਫਲਿਆਂ 'ਚ ਡਿਊਟੀ ਦਿੰਦਾ ਹੁੰਦਾ ਸੀ, ਤੇ ਅੱਜ 15 ਕਿਲੋ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ। ਪੰਜਾਬ ਪੁਲਿਸ ਨੇ ਤੇ VSF ਨੇ ਸਾਂਝਾ ਐਕਸ਼ਨ ਕੀਤਾ, ਉਹਦੀ ਗੱਡੀ ਦੇ ਵਿੱਚੋਂ 15 ਕਿਲੋ ਹੈਰੋਇਨ ਬਰਾਮਦ ਹੁੰਦੀ ਉਹਦੀ ਗੱਡੀ ਦੇ ਵਿੱਚੋਂ। ਹੁਣ ਸਭ ਤੋਂ ਵੱਡਾ ਕੋਈ ਸਧਾਰਨ ਵਿਅਕਤੀ ਤੇ ਖਾ ਨਹੀਂ ਸਕਦਾ, ਭੁੱਲਰ ਸਾਹਿਬ 15 ਕਿਲੋ ਦੀ ਜਿਹੜੀ ਕੀਮਤ ਹੈ 23 ਕਰੋੜਾਂ 'ਚ ਬਣਦੀ ਹੈ, 5 ਕਰੋੜ ਰੁਪਏ ਨੂੰ ਕਹਿੰਦੇ 30 ਕਿਲੋ ਹੁੰਦੀ ਇਹੋ, ਤੇ ਇੰਨਾ ਕਰੋੜਾਂ ਰੁਪਇਆ ਕਿਵੇਂ ਲੈਣ ਦੇਣ ਹੋਇਆ ਹੋਵੇਗਾ ਜਾਂ ਕਰਨਾ ਹੋਵੇਗਾ? ਸਵਾਲ ਇਹ ਪਹਿਲੀ ਖੇਪ ਹੀ ਹੋਵੇਗੀ ਜਾਂ ਪਹਿਲੀਆਂ ਕਿੰਨੀਆਂ ਖੇਪਾਂ ਆਈਆਂ? ਸਰਹੱਦ ਤੇ ਡਿਊਟੀ ਤੇ ਤਣਾਅ ਹੈ, ਸਰਹੱਦੀ ਖੇਤਰ 'ਚ ਤਣਾਅ ਹੈ, ਸਰਹੱਦੀ ਖੇਤਰ 'ਚ ਇਹਦਾ ਪਿੰਡ ਪਿੰਡ 15 ਕਿਲੋ ਹੈਰੋਇਨ ਬਰਾਮਦ ਹੋਈ ਹੈ। ਕਰੀਬ ਕਰੀਬ ਮੈਂ 10-15 ਦਿਨ ਪਿੱਛੇ ਚਲੇ ਜਾਵਾਂ, ਬਿਲਕੁਲ ਇਹੋ ਜਿਹਾ ਇੱਕ ਦ੍ਰਿਸ਼ ਵਾਪਰਿਆ ਸੀ ਫਿਰੋਜ਼ਪੁਰ ਖੇਤਰ 'ਚ, ਜਿੱਥੇ ਫਰੀਦਕੋਟ CAA ਸਟਾਫ ਦਾ ਇੱਕ ASA ਬਲਦੇਵ ਸਿੰਘ ਉਹ 3.5 ਕਿਲੋ ਹੈਰੋਇਨ ਦੇ ਨਾਲ ਫੜਿਆ ਗਿਆ ਸੀ, ਅੱਜ 15 ਕਿਲੋ ਨਾਲ ਫੜਿਆ ਗਿਆ। ਤੇ ਕਾਹਦਾ ਯੁੱਧ ਨਸ਼ਿਆਂ ਦੇ ਵਿਰੁੱਧ, ਜਿੱਥੇ ਪੰਜਾਬ ਪੁਲਿਸ ਦੇ ਸਿਪਾਹੀ, ਪੰਜਾਬ ਪੁਲਿਸ ਦੇ ਅਫਸਰ ਅਜੇ ਰਾਜਵੀਰ ਘੁੰਮਣ, ਆ 2-3 ਸਾਲਾਂ ਬਾਅਦ ਕਾਬੂ ਆਇਆ, ਉਹਨੂੰ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਸੋ ਤਾਂਹੀਓ ਅਸੀਂ ਕਈ ਵਾਰ ਜ਼ਿਕਰ ਕਰਦੇ ਹਾਂ ਕਿ ਨਸ਼ਾ ਅਸਲ ਵਿੱਚ ਸਧਾਰਨ ਲੋਕਾਂ ਦੀ ਦੇਣ ਹੀ ਹੈ। ਨਸ਼ੇ ਨੂੰ ਸਿਆਸੀ ਸਰਪ੍ਰਸਤੀ ਹੈ, ਨਸ਼ੇ ਨੂੰ ਸਰਕਾਰੀ ਸਰਪ੍ਰਸਤੀ ਹੈ, ਤਾਂਹੀਓ ਪੰਜਾਬ ਦੇ ਵਿੱਚ ਨਸ਼ਾ ਜਿਹੜਾ ਵੱਧ ਖੁੱਲ ਰਿਹਾ। ਜਿੰਨਾ ਚਿਰ ਇਹ ਸਿਆਸੀ ਤੇ ਸਰਕਾਰੀ ਸਰਪ੍ਰਸਤੀ ਨਹੀਂ ਰੁਕਦੀ, ਨਸ਼ਾ ਨਹੀਂ ਰੁਕਣਾ।
0: ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ ਤੇ ਰਮੇਸ਼ ਜੀ ਨਿਊਜ਼ ਸੈਗਮੈਂਟ ਲੈ ਕੇ ਹਾਜ਼ਰ ਹੋ ਰਹੇ ਨੇ। ਇੱਕ ਛੋਟਾ ਕਮਰਸ਼ੀਅਲ ਪਲੇ ਕਰਦੇ ਹਾਂ ਤੇ ਆ ਰਹੇ ਹਾਂ ਵਾਪਸ।
2: ਉਹ ਤਾਂ ਹੋਣਾ ਹੀ ਹੈ ਜਦੋਂ ਢਿੱਲੋ ਵੀਡੀਓ ਦਾ ਨੋ ਫ੍ਰੀਜ਼ਿੰਗ ਨੋ ਬਫਰਿੰਗ ਵਾਲਾ 4K ਅਲਟਰਾ ਹਾਈ ਕੁਆਲਿਟੀ IPTV ਬਾਕਸ ਹੋਵੇ, ਇੰਨਾ ਤਾਂ ਬਣਦਾ ਹੀ ਹੈ।
3: ਮੇਰੇ ਪਾਸ ਬਿਲਡਿੰਗ ਹੈ, ਪ੍ਰਾਪਰਟੀ ਹੈ, ਬੈਂਕ ਬੈਲੈਂਸ ਹੈ, ਬੰਗਲਾ ਹੈ, ਗਾੜੀ ਹੈ,
2: ਸਾਡੇ ਕੋਲ ਬਾਲੀਵੁੱਡ ਮੂਵੀਜ਼ ਨੇ, ਟੀਵੀ ਸ਼ੋਜ਼, ਵੈਬ ਸੀਰੀਜ਼, ਹਿੰਦੀ ਪੰਜਾਬੀ ਲਾਈਵ ਟੀਵੀ ਚੈਨਲਸ ਇੰਜੋਏ ਕਰਨ ਨੂੰ ਵਰਲਡਸ ਬੈਸਟ ਤੇ ਹਾਈਐਸਟ ਕੁਆਲਿਟੀ ਵਾਲਾ IPTV ਬਾਕਸ ਹੈ, ਤੇ ਨਾਲੇ ਢਿੱਲੋ ਵੀਡੀਓ ਕੋਲ ਗੁਰਬਾਣੀ ਰੇਡੀਓ ਵੀ ਹੈ, ਤੇ ਡਿਲੀਵਰੀ ਬਿਲਕੁਲ ਫ੍ਰੀ। ਹੋਰ ਦੱਸ ਕਿਆ ਚਾਹੀਦਾ ਹੈ?
4: ਚਲ ਕੇ ਰਹੇ ਹੋ ਪਰ
2: ਉਹ ਭਾਜੀ ਸੈਲੀਬ੍ਰੇਸ਼ਨ 40 ਇਅਰਸ ਇਨ ਐਂਟਰਟੇਨਮੈਂਟ ਬਿਜ਼ਨਸ।
5: ਡਾਊਨ ਕੋ ਪਕੜਨਾ ਮੁਸ਼ਕਿਲ ਹੀ ਨਹੀਂ, ਨਾਮੁਮਕਿਨ ਹੈ।
2: ਪਰ ਢਿੱਲੋ ਵੀਡੀਓ ਤੇ ਜਦੋਂ ਮਰਜ਼ੀ ਆ ਜਾਓ, ਐਬਨੀਜ਼ਰ ਐਂਡ ਗੋਰ ਰੋਡ 905-204-13 ਜਾਂ ਢਿੱਲੋਵੀਡੀਓ.com। ਹੋਰ ਕੋਈ ਸੇਵਾ?
6: ਦੇਖੋ ਜੀ, ਕਰਤਾ ਹੈ ਆਪਣਾ ਨੰਬਰ 1, ਪਰ ਮੇਰਾ ਦਿਲ ਕਰਦਾ ਹੈ ਆਪਣਾ ਘਰ ਸਾਰਿਆਂ ਤੋਂ ਸੋਹਣਾ ਹੋਵੇ।
7: ਬਸ ਇੰਨੀ ਗੱਲ,

0: ਰਮੇਸ਼ ਜੀ, ਜਿੱਥੇ ਕਿ ਹੁਣ ਲਾਅ ਐਂਡ ਆਰਡਰ ਨਸ਼ੇ ਦੀਆਂ ਈਵਨ ਪੰਜਾਬ ਪੁਲਿਸ ਸਿਪਾਹੀ ਤੱਕ ਫੜੇ ਜਾਣਾ, ਇਹ ਘਟਾਲਿਆਂ ਦੀਆਂ ਖਬਰਾਂ ਆ ਰਹੀਆਂ ਨੇ, ਉੱਥੇ ਇੱਕ ਹੋਰ ਖਬਰ ਆ ਕਿ ਪੰਜਾਬ ਸਰਕਾਰ ਹੋਰ ਮੁਹੱਲਾ ਕਲੀਨਿਕ ਜਿਹੜੇ ਖੋਲ੍ਹਣ ਦਾ ਐਲਾਨ ਕੀਤਾ ਗਾ, ਹੁਣ ਇਹ ਕਵਰ ਅਪ ਆ ਜਾਂ ਇਹਦੇ ਨਾਲ ਲੋਕਾਂ ਨੂੰ ਫਾਇਦਾ ਪਹੁੰਚ ਰਿਹਾ ਤੇ ਚੰਗੀ ਚੀਜ਼ ਆ?
1: ਦੇਖੋ, ਗੱਲ ਇਹ ਹੈ ਕਿ ਅਸੀਂ ਇਸ ਮਸਲੇ ਦੀ ਡੰਗਾਈ ਵਿੱਚ ਜਾਵਾਂਗੇ ਤੇ ਬਹੁਤ ਕੁਛ ਸਾਨੂੰ ਵੇਖਣਾ ਪੈਣਾ ਹੈ, ਪਰੰਤੂ ਮੋਟੇ ਤੌਰ ਤੇ ਜਦੋਂ ਅਸੀਂ ਮੁਹੱਲਾ ਕਲੀਨਿਕਾਂ ਦੀ ਗੱਲ ਕਰਦੇ ਹਾਂ, ਹਾਲਾਂਕਿ ਉਹਨਾਂ ਦਾ ਨਾਮ ਮੁਹੱਲਾ ਕਲੀਨਿਕ ਨਹੀਂ ਹੈ, ਆਮ ਆਦਮੀ ਕਲੀਨਿਕ ਹੈ, ਜਿੱਥੇ ਭਗਵੰਤ ਮਾਨ ਦੀ ਇੱਕ ਪਾਸੇ ਫੋਟੋ ਹੁੰਦੀ ਹੈ, ਦੂਜੇ ਪਾਸੇ ਆਮ ਆਦਮੀ ਕਲੀਨਿਕ ਦਾ ਬੋਰਡ ਲੱਗਾ ਹੁੰਦਾ ਹੈਗਾ। ਔਰ ਇਹ ਆਮ ਆਦਮੀ ਕਲੀਨਿਕ ਜਿਹੜੇ ਇਕੱਲੇ ਆਮ ਆਦਮੀ ਨੇ, ਬਹੁਤ ਸਾਰੇ ਕਲੀਨਿਕਾਂ ਦੇ ਉੱਪਰ ਹੋਰ ਵੀ ਨਾਮ ਹੈ ਜਿਹੜੇ ਕੇਂਦਰ ਸਰਕਾਰ ਨੇ ਜਨ ਔਸ਼ਧੀ ਏਦਾਂ ਦੇ ਨਾਮ ਦਿੱਤੇ ਨੇ, ਉਹ ਵੀ ਕੁਛ ਨਾਮ ਹੈਗੇ ਆ। ਪੰਜਾਬ ਦੇ ਵਿੱਚ ਭੁੱਲਰ ਸਾਹਿਬ, ਜੇ ਭਗਵੰਤ ਮਾਨ ਜੀ ਦੇ ਅੱਜ ਦੇ ਸ਼ਬਦਾਂ ਦੇ ਹਿਸਾਬ ਦੇ ਨਾਲ ਗੱਲ ਕਰੀਏ, ਜਿਹੜਾ ਅੱਜ ਉਹਨਾਂ ਨੇ ਬਿਆਨ ਜਾਰੀ ਕੀਤਾ ਹੈ, ਜਿਹੜਾ ਪਿੰਡ ਹਰਕੋਵਾਲ ਦਾ ਮੈਂ ਜ਼ਿਕਰ ਕਰ ਰਿਹਾ ਸੀ, ਉੱਥੇ ਜਾ ਕੇ ਜਿਹੜਾ ਉਦਘਾਟਨ ਕੀਤਾ, ਉਹਦੇ ਵਿੱਚ ਉਹ ਕਹਿੰਦੇ ਜੀ 154 ਮੁਹੱਲਾ ਕਲੀਨਿਕ ਅਸੀਂ ਨਵੇਂ ਖੁੱਲਣ ਜਾ ਰਹੇ ਹਾਂ, ਜਾਂ ਇੰਝ ਕਹੀਏ ਕਿ ਅੱਜ ਉਦਘਾਟਨ ਕਰ ਦਿੱਤਾ 154। 154 ਜਦੋਂ ਨਵੇਂ ਖੋਲ ਦਿੱਤੇ ਆ ਤੇ ਹੁਣ ਪਿਛਲੇ ਜੋੜ ਕੇ ਕਰੀਬ ਕਰੀਬ 1244-45 ਬਣ ਜਾਣਗੇ, ਭਾਰਤੀ 1000 ਤੋਂ ਅੰਕੜਾ ਉੱਪਰ ਟੱਪ ਚੁੱਕਾ ਹੈ। ਹੁਣ ਭੁੱਲਰ ਸਾਹਿਬ, ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਇਹਦੇ ਲਾਭ, ਦੇਖੋ ਇੱਥੇ ਘੱਟੋ ਘੱਟ ਇੱਕ MBBS ਡਾਕਟਰ ਬੈਠਦਾ ਹੈ, ਅੰਦਰ ਕੁਛ ਬਲੱਡ ਟੈਸਟ ਬਿਲਕੁਲ ਮੁਫ਼ਤ ਹੁੰਦੇ ਨੇ, ਕੁਛ ਦਵਾਈਆਂ ਵੀ ਮੁਫ਼ਤ ਦਿੱਤੀਆਂ ਜਾਂਦੀਆਂ, ਇਸ ਕਰਕੇ ਅਸੀਂ ਇਹ ਨਹੀਂ ਕਹਿ ਸਕਦੇ ਕਿ ਇਹਦਾ ਲਾਭ ਨਹੀਂ ਹੈ, ਲਾਭ ਇਹਦਾ ਹੋ ਰਿਹਾ ਹੈਗਾ, ਲੋਕ ਇਹਦਾ ਲਾਭ ਲੈ ਰਹੇ ਹੈ। ਉਹ ਵੱਖਰੀ ਗੱਲ ਹੈ ਕਿ ਸਰਕਾਰ ਉਹਨਾਂ ਅੰਕੜਿਆਂ ਨੂੰ ਕਾਫੀ ਵਧਾ ਕੇ ਪੇਸ਼ ਕਰ ਰਹੀ ਹੈ, ਪਰੰਤੂ ਲਾਭ ਹੈਗਾ। ਹੁਣ ਦੂਜੇ ਪਾਸੇ ਦੇ ਪਿਛੋਕੜ ਵਿੱਚ ਚਲੇ ਜਾਈਏ ਤੇ ਪੰਜਾਬ ਦੇ ਵਿੱਚ ਤੇ ਪਹਿਲਾਂ ਹੀ ਮੁਹੱਲਾ ਕਲੀਨਿਕ ਤੋਂ ਅਗਲੀ ਤਰਜ, ਉਸ ਤੋਂ ਪਹਿਲਾਂ ਪੜਾਅ ਮੌਜੂਦ ਸੀ ਜਿਹਨੂੰ ਆਪਾਂ ਡਿਸਪੈਂਸਰੀਆਂ ਆਖਦੇ ਸੀ, ਪੇਂਡੂ ਡਿਸਪੈਂਸਰੀਆਂ, ਉਹ ਪੇਂਡੂ ਡਿਸਪੈਂਸਰੀਆਂ ਬੰਦ ਕਰ ਦਿੱਤੀਆਂ ਗਈਆਂ ਹੌਲੀ ਹੌਲੀ, ਉਹਨਾਂ ਪੇਂਡੂ ਡਿਸਪੈਂਸਰੀਆਂ ਦੀ ਥਾਂ ਇਹਨਾਂ ਨੇ ਲੈ ਲਈ ਹੈ। ਜੇ ਅਸੀਂ ਇਹ ਕਹੀਏ ਕਿ ਪੰਜਾਬ ਦੇ ਪਿੰਡਾਂ 'ਚ ਪਹਿਲਾਂ ਤੇ ਡਾਕਟਰ ਹੀ ਨਹੀਂ ਹੁੰਦਾ ਸੀ, ਭੁੱਲਰ ਸਾਹਿਬ, ਪੰਜਾਬ ਦਾ ਕੋਈ ਏਦਾਂ ਦਾ ਪਿੰਡ ਨਹੀਂ ਹੋਣਾ ਜਿੱਥੇ ਛੋਟਾ ਮੋਟਾ ਡਾਕਟਰ ਨਾ ਹੋਵੇ, ਆਪ ਹੀ ਪਿੰਡਾਂ ਦੇ ਸਧਾਰਨ ਡਾਕਟਰ ਜਿਹਨੂੰ ਅਸੀਂ RMP ਡਾਕਟਰ ਆਖਦੇ ਨੇ, ਉਹ ਵੀ ਬੈਠੇ ਆ, ਤਾਮੇ ਤਾਮੇ ਪਿੰਡਾਂ 'ਚ ਮੈਡੀਕਲ ਡਿਸਪੈਂਸਰੀਆਂ ਹੁੰਦੀਆਂ ਸੀ, ਉਹ ਵੀ ਮੌਜੂਦ ਸੀ, ਉਹ ਬੰਦ ਹੋ ਗਈਆਂ, ਉਹਨਾਂ ਦੀ ਥਾਂ ਇਹ ਮੁਹੱਲਾ ਕਲੀਨਿਕਾਂ ਨੇ ਲੈ ਲਈ ਹੈ। ਮੁਹੱਲਾ ਕਲੀਨਿਕ ਦਿੱਲੀ ਦੀ ਤਰਜ਼ ਤੇ ਲਿਆਂਦੇ ਗਏ, ਬਾਬਾ ਇਹਨਾਂ ਦੇ ਨਾਮ ਤੇ ਆਮ ਆਦਮੀ ਪਾਰਟੀ ਨੇ ਬਾਬਾ ਖੱਟੀ ਔਰ ਅੱਜ ਜਿਹੜਾ ਉਦਘਾਟਨ ਵੀ ਕੀਤਾ, ਇਸ ਵਿੱਚ ਕੋਈ ਸ਼ੱਕ ਨਹੀਂ। ਤੇ ਜਿਹੜੀ ਗੱਲ ਤੁਸੀਂ ਆਖੀ ਕਿ ਲਾਭ ਲੈਣ ਵਾਲੀ ਗੱਲ, ਦੇਖੋ ਸਿਆਸੀ ਲਾਹਾ ਤੇ ਆਮ ਆਦਮੀ ਪਾਰਟੀ ਨਿੱਕੀ ਨਿੱਕੀ ਚੀਜ਼ ਦਾ ਲੈ ਲੈਂਦੀ ਹੈ, ਆਮ ਆਦਮੀ ਪਾਰਟੀ ਦੀ ਜੇ ਇਸ ਵੇਲੇ ਕੋਈ ਵੱਡਾ ਟੈਲੈਂਟ ਆ, ਉਹਦੇ ਵਿੱਚ ਤਾਂ ਵੱਡਾ ਟੈਲੈਂਟ ਇਹੀ ਹੈ ਕਿ ਨਿੱਕੀ ਗੱਲ ਨੂੰ ਵੀ ਉਹ ਵਧਾ ਚੜਾ ਕੇ ਪੇਸ਼ ਕਰਕੇ ਇੱਕ ਵੱਡਾ ਈਵੈਂਟ ਰੱਖਦੀ ਹੈ ਤੇ ਉਹਦਾ ਮੁਨਾਫਾ ਲੈਂਦੀ ਹੈ। ਸੋ ਮੁਹੱਲਾ ਕਲੀਨਿਕਾਂ ਦਾ ਭੋਰਾ ਤੇ ਲਾਭ ਭਾਈ ਉਹਨਾਂ ਨੂੰ ਹੋਇਆ ਵੀ ਹੈ ਤੇ ਸਿਆਸੀ ਤੌਰ ਤੇ ਹੋਣਾ ਵੀ ਹੈ।
0: ਟਾਈਮਸ ਆਫ ਇੰਡੀਆ ਦੀ ਜਦੋਂ ਮੈਂ ਨਿਊਜ਼ ਸੁਬਹ ਉੱਠ ਕੇ ਸਰਚ ਕਰਦੇ ਹਾਂ ਵੱਡੇ ਵੱਡੇ ਅਖਬਾਰਾਂ ਦਾ, ਸੋ ਟਾਈਮਸ ਆਫ ਇੰਡੀਆ ਦਾ ਵੀ ਇੱਕ ਰਿਪੋਰਟ ਬਹਿਬਲ ਕਲਾਂ ਗੋਲੀਕਾਂਡ ਦੇ ਉੱਤੇ ਆਈ ਹੋਈ ਹੈ, ਉਹ ਕਹਿੰਦੇ 11 ਸਾਲਾਂ ਤੋਂ ਕੋਈ ਚਾਰਜ ਫਰੇਮ ਨਹੀਂ ਹੋਏ, ਕੀ ਹੈ ਪੂਰੀ ਰਿਪੋਰਟ ਜੀ?
1: ਭੁੱਲਰ ਸਾਹਿਬ, ਤੁਸੀਂ ਨਾ ਅੱਜ ਉਸ ਨਬਜ਼ ਨੂੰ ਹੱਥ ਪਾ ਲਿਆ ਜਿਹੜੀ ਨਬਜ਼ ਵਾਕਿਆ 11 ਸਾਲਾਂ ਤੋਂ ਤੱਕਦੀ ਆ ਰਹੀ ਹੈ, ਪਰੰਤੂ ਉਹ ਨਬਜ਼ ਅੱਜ ਤੱਕ ਨਾ ਤੇ ਕਿਸੇ ਸਿਆਸੀ ਪਾਰਟੀ ਨੇ ਪਛਾਣੀ ਹੈ, ਜੇ ਪਛਾਣੀ ਹੈ ਤੇ ਆਪਣੇ ਸਿਆਸੀ ਹਿੱਤਾਂ ਲਈ ਪਛਾਣੀ ਹੈ, ਪਰੰਤੂ ਇਨਸਾਫ ਲਈ ਉਸ ਨਬਜ਼ ਨੂੰ ਹੱਥ ਕਿਸੇ ਸਿਆਸੀ ਪਾਰਟੀ ਨੇ ਕਿਸੇ ਸਰਕਾਰ ਨੇ ਨਹੀਂ ਪਾਇਆ। ਅੱਜ 14 ਅਕਤੂਬਰ ਹੈ ਭੁੱਲਰ ਸਾਹਿਬ, ਤੁਹਾਡਾ ਦਿਨ ਚੜਿਆ, ਸਾਡੀ ਸ਼ਾਮ ਕਹਿ ਲਈਏ, ਤਰਕਾਲਾਂ ਕਹਿ ਲਈਏ, ਭੁੱਲਰ ਸਾਹਿਬ 14 ਅਕਤੂਬਰ ਤੇ ਸੰਨ 2015 ਪੰਜਾਬ ਦੀ ਧਰਤੀ ਤੇ ਬਹੁਤ ਵੱਡਾ ਇੱਕ ਦਖਾਂਤ ਵਾਪਰਿਆ ਸੀ, ਜਦੋਂ ਪੰਜਾਬੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਲਈ ਇਨਸਾਫ਼ ਦੀ ਲੜਾਈ ਲੜ ਰਹੇ ਸੀ, ਜੋ ਬੇਅਦਬੀ ਹੋਈ ਸੀ, ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੋਂ ਜੂਨ ਮਹੀਨਾ ਤੇ ਸੰਨ 2015 'ਚ ਚੋਰੀ ਹੁੰਦੇ ਹੈ, ਬਾਅਦ ਵਿੱਚ ਇੱਕ ਵੱਡਾ ਦਖਾਂਤ ਹੌਲੀ ਹੌਲੀ ਕਰਕੇ ਵਾਪਰਦਾ ਹੈ, ਸਿੱਖਾਂ ਨੂੰ ਡਰਾਇਆ ਜਾਂਦਾ, ਸਿੱਖਾਂ ਨੂੰ ਖਜਾਇਆ ਜਾਂਦਾ, ਸਿੱਖਾਂ ਨੂੰ ਤੜਫਾਇਆ ਜਾਂਦਾ, ਗੁਰੂ ਗ੍ਰੰਥ ਸਾਹਿਬ ਦੇ ਅੰਗ ਗਲੀਆਂ 'ਚ ਖਿਲਾਰ ਕੇ ਪੋਸਟਰ ਲਾ ਕੇ, ਜਦੋਂ ਆਖਿਰਕਾਰ ਸਿੱਖਾਂ ਨੇ ਸ਼ਾਂਤਮਈ ਪ੍ਰਦਰਸ਼ਨ ਬਹਿਬਲ ਕਲਾਂ ਤੇ ਕੋਟਕਪੂਰਾ 'ਚ ਕੀਤਾ ਸੀ, ਤੇ ਉਹਨਾਂ ਸਿੱਖਾਂ ਨੂੰ ਮੌਕੇ ਦੀ ਪੰਥਕ ਸਰਕਾਰ, ਕਿਉਂਕਿ ਉਸ ਵੇਲੇ ਬਾਦਲਾਂ ਦੀ ਸਰਕਾਰ ਸੀ, ਮੈਂ ਨਹੀਂ ਕਹਿੰਦਾ, ਉਹ ਕਹਿੰਦੇ ਅਸੀਂ ਪੰਥ ਦੇ ਅਸੀਂ ਰਾਖੇ ਹਾਂ, ਹੋਰ ਕੋਈ ਰਾਖਾ ਨਹੀਂ, ਉਹ ਪੰਥਕ ਸਰਕਾਰ ਦੇ ਰਾਜ ਪ੍ਰਬੰਧ ਦੇ ਵਿੱਚ ਉਸ ਵੇਲੇ ਉਹ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਲੋਕਾਂ ਤੇ ਗੋਲੀਆਂ ਦੀ ਵਰਖਾ ਹੋਈ। ਉਹ ਗੋਲੀਆਂ ਦੀ ਵਰਖਾ 'ਚ ਦੋ ਲੋਕ ਜਿਹੜੇ ਮਾਰੇ ਗਏ ਸੀ, ਗੁਰਜੀਤ ਸਿੰਘ ਤੇ ਦੂਜਾ ਕ੍ਰਿਸ਼ਨ ਭਗਵਾਨ ਸਿੰਘ। ਅੱਜ 11 ਵਰੇ ਹੋ ਗਏ ਆ ਉਸ 14 ਅਕਤੂਬਰ ਤੇ ਅੱਜ ਦੀ 14 ਅਕਤੂਬਰ ਨੂੰ। ਭੁੱਲਰ ਸਾਹਿਬ, 11 ਵਰਿਆਂ ਦੇ ਵਿੱਚ ਇਨਸਾਫ਼ ਤੇ ਛੱਡੋ, ਅੱਜ ਤੱਕ ਕਿਸੇ ਅਦਾਲਤ ਵਿੱਚ ਅਜੇ ਤੱਕ ਦੋਸ਼ ਹੀ ਨਹੀਂ ਫਰੇਮ ਹੋ ਸਕੇ ਕਿ ਦੋਸ਼ੀ ਕੌਣ ਹੈ, ਕਿਉਂਕਿ ਅਦਾਲਤ ਦਾ ਪਹਿਲਾ ਪੜਾਅ ਹੁੰਦਾ ਕਿਸੇ ਨੂੰ ਦੋਸ਼ੀ ਤੌਰ ਤੇ ਕਰਨਾ, ਫਿਰ ਉਹਦੇ ਵਿੱਚ ਅਪੀਲਾਂ ਦਲੀਲਾਂ ਚੱਲਦੀਆਂ ਨੇ, ਉਹਦਾ ਇੱਕ ਵੱਖਰਾ ਪੜਾਅ ਹੁੰਦਾ ਹੈ। ਅੱਜ 11 ਵਰ੍ਹੇ ਹੋ ਗਏ ਹੈ ਸਿਆਸੀ ਤੌਰ ਤੇ, ਕਦੇ ਅਕਾਲੀ ਕਹਿੰਦੇ ਅਸੀਂ ਇਨਸਾਫ਼ ਦਿੱਤਾ, ਕਦੇ ਕਾਂਗਰਸੀ ਕਹਿੰਦੇ ਅਸੀਂ ਇਨਸਾਫ਼ ਦੇਵਾਂਗੇ, ਇਹ ਆਮ ਆਦਮੀ ਪਾਰਟੀ ਵੀ ਇਨਸਾਫ਼ ਕਹਿੰਦੇ ਅਸੀਂ ਤੇ ਇੱਕ ਹਫ਼ਤੇ 'ਚ ਦੇ ਦੇਣਾ। ਔਰ ਸਭ ਤੋਂ ਵੱਡੀ ਗੱਲ, ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਉਮਰ ਵਿਜੇ ਪ੍ਰਤਾਪ ਇਸ ਕਰਕੇ ਆਇਆ ਸੀ ਕਿ ਭਾਈ ਇਨਸਾਫ਼ ਕਿਹਨੇ ਦੇ ਦੇਣਾ ਹੈਗਾ, ਤੇ ਉਹ ਉਮਰ ਵਿਜੇ ਪ੍ਰਤਾਪ ਵੀ ਇਹਨਾਂ ਨੇ ਫੂੰਕੇ ਲਾ ਦਿੱਤਾ। ਸੋ 11 ਵਰ੍ਹੇ ਹੋ ਗਏ ਹੈ, ਜਿਹੜਾ ਮਸਲਾ ਪੰਜਾਬ ਦੀਆਂ ਅਦਾਲਤਾਂ ਵਿੱਚ ਸੀ ਉਹ ਚੰਡੀਗੜ੍ਹ ਦੀ ਅਦਾਲਤਾਂ 'ਚ ਜਾ ਚੁੱਕਾ ਹੈ। ਇਨਸਾਫ਼ ਤੇ ਬਹੁਤ ਦੂਰ ਦੀ ਗੱਲ ਹੈ ਕਿ ਅਜੇ ਤੱਕ ਕੇਸ ਵੀ ਵਿਧੀਵਤ ਚੱਲਣਾ ਨਹੀਂ ਸ਼ੁਰੂ ਹੋਇਆ, ਤੇ ਤੁਸੀਂ ਦੇਖ ਲਓ ਕਿ ਉਦੋਂ ਦੇ ਜ਼ਖਮ ਅਜੇ ਤੱਕ ਅੰਨੇ ਪਏ ਆ ਤੇ ਇਨਸਾਫ਼ ਵੀ ਅਜੇ ਉਹਾਂ ਦੂਰ ਹੈ।
0: ਪਰਵਿੰਦਰ ਸਿੰਘ ਝੁੱਟ ਦੀ ਖ਼ਬਰ ਤੇ ਆਉਂਦੇ ਹਾਂ ਜੀ ਕਿ ਲਗਾਤਾਰ ਵੀਡੀਓਜ਼ ਪਹੁੰਚ ਰਹੀਆਂ ਨੇ ਦੁਕਾਨਾਂ ਨੂੰ ਢਾਏ ਅੱਗ ਲੈ ਕੇ ਲਾਉਣ ਦੀਆਂ, ਕਦੇ ਪੰਜਾਬ ਬੰਦ ਦਾ ਐਲਾਨ ਦਾ ਦੇ ਰਿਹਾ, ਇਹ ਕੀ ਕੁਝ ਵਾਪਰਿਆ ਅੱਜ ਪੂਰੇ ਦਿਨ ਦੇ ਵਿੱਚ, ਉਹ ਸਾਡੇ ਸਰੋਤਿਆਂ ਨਾਲ ਜ਼ਰੂਰ ਸਾਂਝਾ ਕਰੋ। ਅਤੇ ਇਸ ਤੋਂ ਬਾਅਦ ਫੋਨ ਲਾਈਨਜ਼ ਵੀ ਓਪਨ ਨੇ ਜੀ, ਤੁਸੀਂ ਕਾਲ ਕਰ ਸਕਦੇ ਹੋ 416-233-7368 416-233-7368 ਜੀ ਰਮੇਸ਼ ਜੀ।
1: ਹਰਵਿੰਦਰ ਸਿੰਘ ਝੋਟਾ ਜਿਹੜਾ ਮਾਨਸਾ ਦਾ ਰਹਿਣ ਵਾਲਾ ਸੀ, ਬੀਤੇ ਕੱਲ ਉਹਦਾ ਕਤਲ ਕਰ ਦਿੱਤਾ ਜਾਂਦਾ ਹੈ। ਕਤਲ ਉਸ ਵੇਲੇ ਹੋਇਆ ਸੀ ਜਦੋਂ ਉਹ ਆਪਣੀ ਨਿਰੰਤਰ ਉਸ ਮੁਹਿੰਮ ਦੇ ਵਿੱਚ, ਜਿਹੜੀ ਮੁਹਿੰਮ ਉਹ ਕਈ ਸਾਲਾਂ ਤੋਂ ਚਲਾ ਰਿਹਾ ਸੀ ਨਸ਼ਿਆਂ ਦੇ ਖਿਲਾਫ, ਕਿ ਮੈਡੀਕਲ ਸਟੋਰਾਂ ਤੇ ਵੀ ਨਸ਼ਾ ਵਿਕਦਾ, ਪੁਲਿਸ ਵੀ ਨਸ਼ਾ ਰੁਕ ਪਾਉਂਦੀ ਹੈ, ਸਰਕਾਰਾਂ ਦੀ ਸ਼ਹਿ ਆ, ਉਹ ਵੱਡੇ ਪੱਧਰ ਤੇ ਕਹਿੰਦਾ ਆ ਰਿਹਾ ਸੀ। ਜਦੋਂ ਇੱਕ ਮੈਡੀਕਲ ਸਟੋਰ ਤੇ ਪਹੁੰਚਦਾ ਹੈ ਤੇ ਮੈਡੀਕਲ ਸਟੋਰ ਵਾਲਾ ਉਸਦਾ ਕਤਲ ਕਰ ਦਿੰਦਾ ਹੈ ਗੋਲੀ ਮਾਰ। ਉਸ ਵਿੱਚ ਦੱਸਦਾ ਕਿ ਉਹ ਕਾਤਲ ਮੁੱਖ ਦੋਸ਼ੀ, ਉਹਦੇ ਖਿਲਾਫ਼ ਬਕਾਇਦਾ ਪਰਚਾ ਦਰਜ ਹੋ ਚੁੱਕਾ ਹੈ। ਪਰਵਿੰਦਰ ਸਿੰਘ ਝੋਟਾ ਦੇ ਪਿਤਾ ਦੇ ਬਿਆਨਾਂ ਤੇ ਇੱਕ ਉਹ ਮੁੱਖ ਦੋਸ਼ੀ ਅਸ਼ਵਨੀ ਕੁਮਾਰ ਉਸ ਮੈਡੀਕਲ ਸਟੋਰ ਦਾ ਮਾਲਕ, ਤੇ ਉਹ ਤੋਂ ਇਲਾਵਾ 3 ਅੰਤ ਛਾਤੀ ਲੋਕ, ਇਹਨਾਂ ਦੇ ਖਿਲਾਫ਼ ਮੁਕੱਦਮਾ ਦਰਜ ਹੋ ਚੁੱਕਾ ਹੈ। ਜਿਹੜਾ ਮੁੱਖ ਦੋਸ਼ੀ ਅਸ਼ਵਨੀ ਕੁਮਾਰ, ਉਸਨੂੰ ਰਾਜਸਥਾਨ ਤੋਂ ਅੱਜ ਭਾਰਤੀ ਸਮੇਂ ਦੇ ਤਰਕਸਾਰ ਕਹਿ ਲਈਏ, ਹਨੇਰੇ ਹਨੇਰੇ ਵਿੱਚ ਪੁਲਿਸ ਨੇ ਉੱਥੋਂ ਜਾ ਕੇ ਦਬੋਚ ਲਿਆ, ਭਾਰਤੀ ਗ੍ਰਿਫ਼ਤਾਰ ਕਰ ਲਿਆ। ਮਸਲਾ ਇੰਨਾ ਕਿ ਇਸ ਵੇਲੇ ਭਖਿਆ ਹੋਇਆ ਆ ਕਿ ਤੁਸੀਂ ਇਹ ਵੇਖੋ ਕਿ ਪੁਲਿਸ ਪ੍ਰਸ਼ਾਸਨ ਨੂੰ ਅੱਜ ਉਸ ਮੈਡੀਕਲ ਸਟੋਰ ਦੀ ਕੋਠੀ ਦੇ ਉੱਪਰ, ਘਰ ਦੇ ਉੱਪਰ ਬਲਡੋਜ਼ਰ ਚਲਾਉਣਾ ਪੈ ਗਿਆ, ਪੀਲਾ ਪੰਜਾ ਚਲਾਇਆ ਹੈ। ਪੁਲਿਸ ਪ੍ਰਸ਼ਾਸਨ ਨੇ ਚਲਾਇਆ, ਲੋਕਾਂ ਦਾ ਦਬਾਅ ਬਹੁਤ ਵੱਡੇ ਪੱਧਰ ਤੇ, ਮਾਨਸਾ ਪੁਲਿਸ ਛਾਉਣੀ ਵਿੱਚ ਤਬਦੀਲ ਹੈ, ਬਹੁਤ ਵੱਡੀ ਗਿਣਤੀ ਚ ਲੋਕ ਜਿਹਨੂੰ ਮਾਨਸੇ ਦੀਆਂ ਪਿੰਚੀਆਂ ਆਖਦੇ ਆ, ਜਿੱਥੇ ਇੱਕ ਪਾਸੇ ਸਿਰਸੇ ਵਾਲੇ ਪਾਸੇ ਨੂੰ ਤੇ ਇੱਕ ਪਾਸੇ

0: ਗੋਲੀ ਚਲਾਈ, ਚਾਰ ਮੁਕਦਮੇ ਉੱਤੇ ਦਰਜ, ਇੱਕ ਕਹਿੰਦੇ ਵਰੀ ਹੋ ਗਿਆ, ਤਿੰਨ ਮੁਕਦਮੇ ਅਜੇ ਸਟੈਂਡ ਕਰਦੇ ਆ, ਤੇ ਛੇ ਮਹੀਨੇ ਪਹਿਲਾਂ ਉਹਨੂੰ ਅਸਲੇ ਦਾ ਲਾਇਸੈਂਸ ਮਿਲਦਾ। ਕਿੱਡੀ ਹੈਰਾਨੀ ਵਾਲੀ ਗੱਲ ਹੈ ਕਿ ਜਿੱਥੇ ਚਾਰ ਮੁਕਦਮੇ ਬਣਦੇ ਚੱਲਦੇ ਹੋਣ ਉਹਨੂੰ ਅਸਲੇ ਦਾ ਲਾਇਸੈਂਸ ਦੇ ਦਿੱਤਾ ਜਾਂਦਾ। ਸੋ ਇਹੋ ਜਿਹੇ ਬੜੇ ਸਾਰੇ ਸਵਾਲ ਹੈ। ਹੁਣ ਸਭ ਤੋਂ ਵੱਡਾ ਜਿੱਥੇ ਪੇਚਾ ਫਸਿਆ ਹੋਇਆ, ਇਸ ਵਾਰ ਕੁਲਰ ਸਾਹਿਬ ਇੱਕ ਜਿਹੜੀ ਕਮਾਲ ਉੱਥੇ ਅਸੀਂ ਦੇਖਣ ਨੂੰ ਮਿਲੀ ਹੈ, ਜਿਹੜਾ ਲੋਕਾਂ ਦਾ ਗੁੱਸਾ ਦੇਖਣ ਨੂੰ ਮਿਲਿਆ, ਲੋਕਾਂ ਦੀ ਨਾਰਾਜ਼ਗੀ, ਇਸ ਵਾਰ ਨਾ ਤੇ ਪਰਿਵਾਰ ਨੇ, ਨਾ ਕਿਸੇ ਜਨਤਕ ਜਥੇਬੰਦੀ ਨੇ ਨਾ ਨੌਕਰੀ ਦੀ ਮੰਗ ਕੀਤੀ ਹੈ, ਨਾ ਇੱਕ ਕਰੋੜ ਰੁਪਏ ਦੀ ਮੰਗ ਕੀਤੀ ਹੈ। ਨਹੀਂ ਤੇ ਆਮ ਤੌਰ ਤੇ ਹੁੰਦਾ ਜੀ ਪਰਿਵਾਰਕ ਜੀਆਂ ਨੂੰ ਨੌਕਰੀ ਦਿਓ, ਪਰਿਵਾਰਕ ਜੀਆਂ ਨੂੰ ਇੰਨੇ ਪੈਸੇ ਦਿਓ ਤੇ ਸਰਕਾਰਾਂ ਤੇ ਤਿਆਰ ਹੋ ਜਾਂਦੀਆਂ ਮਿੰਟਾਂ ਸਕਿੰਟਾਂ ਚ ਕਿ ਲੈ ਲਓ ਨੌਕਰੀ, ਲੈ ਲਓ ਕਰੋੜ ਰੁਪਇਆ, ਕਿਹੜਾ ਸਰਕਾਰ ਦਾ ਪੋਲ ਲੱਗਦਾ ਕੁਛ। ਇਸ ਵਾਰ ਮੰਗ ਉਲਟ ਹੈ ਕਿ ਸਾਨੂੰ ਪੰਜਾਬ ਦੇ ਮੁੱਖ ਮੰਤਰੀ ਦਾ ਅਸਤੀਫਾ ਚਾਹੀਦਾ ਹੈ, ਪੰਜਾਬ ਦੇ ਡੀਜੀਪੀ ਦਾ ਅਸਤੀਫਾ ਚਾਹੀਦਾ ਹੈ, ਤੇ ਜਾਂਚ ਸੀਬੀਆਈ ਕਰੇਗੀ, ਕਿਉਂਕਿ ਪੁਲਿਸ ਦੇ ਉੱਪਰ ਤੇ ਉਂਗਲ ਉੱਠ ਰਹੀ ਹੈ ਕਿ ਪੁਲਿਸ ਉੱਥੇ ਮਿਲ ਕੇ ਨਸ਼ਾ ਵਰਤਾਉਂਦੀ ਸੀ, ਪੁਲਿਸ ਕਿਵੇਂ ਜਾਂਚ ਕਰੇਗੀ। ਪਰ ਗੱਲ ਇੱਥੇ ਤੱਕ ਨਹੀਂ, ਹੁਣ ਜਿੱਥੇ ਬਲਡੋਜ਼ਰ ਚੱਲ ਚੁੱਕੇ ਹੈ, ਦੁਕਾਨ ਨੂੰ ਅੱਗ ਲਾਈ ਜਾ ਚੁੱਕੀ ਹੈ, ਪੰਜਾਬ ਦੇ ਮੁੱਖ ਮੰਤਰੀ ਨੂੰ ਪ੍ਰਤੀਕਰਮ ਦੇਣਾ ਪੈ ਗਿਆ, ਪੰਜਾਬ ਦੇ ਮੁੱਖ ਮੰਤਰੀ ਨੂੰ ਸੰਦੇਸ਼ ਜਾਰੀ ਕਰਨਾ ਪੈ ਗਿਆ ਲਗਭਗ 30 ਘੰਟੇ ਬਾਅਦ। ਉਹ ਸਰਕਾਰ, ਉਹ ਪੋਲੀਟੀਕਲ ਪਾਰਟੀ, ਆਮ ਆਦਮੀ ਪਾਰਟੀ ਦੇ ਲੀਡਰ ਬੀਤੇ ਕੱਲ ਤੋਂ ਲਗਾਤਾਰ ਇਸ ਘਟਨਾ ਨੂੰ ਇਹ ਕਹਿ ਰਹੇ ਸੀ ਕਿ ਨਿੱਜੀ ਰੰਜਿਸ਼ ਦਾ ਮਸਲਾ ਹੈ। ਆਮ ਆਦਮੀ ਪਾਰਟੀ ਦੇ ਕਈ ਲੀਡਰਾਂ ਨੇ ਬਿਆਨ ਜਾਰੀ ਕੀਤੇ, ਉਹ ਕਹਿੰਦੇ ਕਤਲ ਹੋਇਆ ਮਾੜਾ ਹੈ, ਮਾੜੀ ਗੱਲ, ਅਸੀਂ ਨਿੰਦਾ ਕਰਦੇ, ਪ੍ਰੰਤੂ ਇਹ ਨਿੱਜੀ ਰੰਜਿਸ਼ ਦਾ ਮਸਲਾ ਹੈ। ਉਹਨਾਂ ਨਿੱਜੀ ਰੰਜਿਸ਼ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਟਿੱਪਣੀ ਕਰਨੀ ਪੈ ਗਈ। ਪੰਜਾਬ ਦੇ ਮੁੱਖ ਮੰਤਰੀ ਨੇ ਭੁੱਲਰ ਸਾਹਿਬ ਬੜੇ ਸਾਫ਼ ਸ਼ਬਦਾਂ ਚ ਕਿਹਾ ਕਿ ਜਿਹੜਾ ਇਹ ਕਤਲ ਹੋਇਆ ਮੰਦਭਾਗਾ ਹੈ, ਇਸ ਤੇ ਮੈਂ ਦੁੱਖ ਦਾ ਪ੍ਰਗਟਾਵਾ ਕਰਦਾ। ਉਹਦੇ ਸੋਸ਼ਲ ਵਰਕਰ ਸੀ, ਪੰਜਾਬ ਦੇ ਮੁੱਖ ਮੰਤਰੀ ਨੂੰ ਪਰਮਿੰਦਰ ਝੋਟੇ ਨੂੰ ਸੋਸ਼ਲ ਵਰਕਰ ਕਹਿਣਾ ਪੈ ਗਿਆ, ਕੇਵਲ ਤੇ ਕੇਵਲ ਲੋਕਾਂ ਦੇ ਗੁੱਸੇ ਕਰਕੇ ਕਹਿਣਾ ਪਿਆ। ਔਰ ਲੋਕਾਂ ਦਾ ਗੁੱਸਾ ਅਜੇ ਵੀ ਸ਼ਾਂਤ ਨਹੀਂ। ਕੱਲ 15 ਤਰੀਕ ਹੈ, 15 ਤਰੀਕ ਨੂੰ ਪੂਰੇ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ। ਜਿਹੜੀਆਂ ਮੇਰੇ ਕੋਲ ਰਿਪੋਰਟਾਂ ਨੇ, ਵਿਰੋਧੀ ਸਿਆਸੀ ਪਾਰਟੀਆਂ ਨੇ ਬੰਦ ਦੇ ਸਮਰਥਨ ਦਾ ਐਲਾਨ ਕਰ ਦਿੱਤਾ ਹੈਗਾ। ਬਹੁਤ ਸਾਰੀਆਂ ਕਿਸਾਨ ਜਥੇਬੰਦੀਆਂ ਨੇ ਕਹਿਤਾ ਕਿ ਅਸੀਂ ਬੰਦ ਦਾ ਸਮਰਥਨ ਕਰਾਂਗੇ। ਸੋ ਬਹੁਤ ਵੱਡੇ ਪੱਧਰ ਤੇ ਲੋਕਾਂ ਦੇ ਮਨ ਚ ਗੁੱਸਾ ਬਰਕਰਾਰ ਹੈ, ਅੰਦੋਲਨ ਕਹਿ ਸਕਦੇ ਮਾਨਸੇ ਚ ਜਾਰੀ ਹੈ, ਤੇ ਕਿਤੇ ਨਾ ਕਿਤੇ ਇਹ ਕਹਿ ਸਕਦੇ ਕਿ ਸਰਕਾਰ ਇਸ ਮਸਲੇ ਤੇ ਬਹੁਤ ਬੁਰੀ ਤਰ੍ਹਾਂ ਬੈਠ ਫੁੱਟ ਤੇ ਇਸ ਵੇਲੇ ਗਈ ਹੋਈ।
1: ਜਤਿੰਦਰ ਜੀ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ।
2: ਹਾਂਜੀ ਗੁੱਡ ਮਾਰਨਿੰਗ, ਸਤਿ ਸ੍ਰੀ ਅਕਾਲ ਭਾਜੀ। ਭਾਜੀ ਮੇਰਾ ਰਮੇਸ਼ ਜੀ ਨੂੰ ਇਹ ਕੁਸ਼ਚਨ ਆ, ਰਮੇਸ਼ ਜੀ ਜਿਹੜੇ ਆਪਣਾ ਪੰਜਾਬ ਦੇ ਵਿੱਚ ਆ ਕਤਲੋ ਗਾਰਤ ਹੋ ਰਹੀ ਹੈ ਤੇ ਗੈਂਗਸਟਰ ਇੰਨੇ ਵੱਧ ਗਏ ਹੈਗੇ ਆ, ਮੈਂ ਤਾਂ ਰੋਜ਼ ਕਹਿ ਰਿਹਾ, ਇਹ ਜਿਹੜਾ ਸ਼ੇਮਲੈਸ ਆਪਣਾ ਸੀਐਮ ਹੈਗਾ ਨਾ ਜੀ, ਇਹਦੀ ਜਿਹੜੀ ਮੋਟੀ ਧੋਣ ਤੇ ਇਹਦੇ ਓਐਸਟੀ ਦੇ ਮੋਟੀ ਧੋਣ ਤੇ ਗੋਡਾ ਅੰਮ੍ਰਿਤਪਾਲ ਰੱਖੂਗਾ ਜਾਂ ਆਪਣਾ ਪ੍ਰਗਟ ਸਿੰਘ ਰੱਖੂਗਾ ਜਾਂ ਰੱਬ ਰੱਖੂਗਾ, ਭਾਜੀ ਇਹ ਦੱਸੋ, ਇਹ ਕੰਟਰੋਲ ਨਹੀਂ ਹੋ ਰਿਹਾ, ਨਾ ਇਹਨੂੰ ਕੋਈ ਸ਼ਰਮ ਹੈਗੀ ਆ, ਨਾ ਇਹ ਅਸਤੀਫਾ ਦੇ ਰਿਹਾ, ਕੁਛ ਨਹੀਂ ਕਰ ਰਿਹਾ ਜੀ, ਕੋਈ ਪੁਲਿਸ ਕੰਟਰੋਲ ਚ ਨਹੀਂ ਹੈਗੀ, ਗੈਂਗਸਟਰ ਕੰਟਰੋਲ ਚ ਨਹੀਂ, ਇਹ ਕਿਵੇਂ ਹੋਊਗਾ ਭਾਜੀ, ਰੱਬ ਕਰੋ ਕੀ ਕਰੂਗਾ ਜੀ ਇਹਦਾ ਹੱਲ ਕੀ।
1: 6643 ਸਤਿ ਸ੍ਰੀ ਅਕਾਲ ਜੀ।
3: ਹੈਲੋ, ਹਾਂਜੀ ਬਾਈ ਜੀ, ਤੁਹਾਨੂੰ ਤੇ ਆਪਣੇ ਪੱਤਰਕਾਰ ਹੁਸ਼ਿਆਰਪੁਰ ਸਾਹਿਬ ਨੂੰ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ।
1: ਸਤਿ ਸ੍ਰੀ ਅਕਾਲ ਜੀ, ਗੁੱਡ ਮਾਰਨਿੰਗ।
3: ਮੇਰਾ ਇਹ ਸਵਾਲ ਤਾਂ ਆਪਣੇ ਪੱਤਰਕਾਰ ਸਾਹਿਬ ਨੂੰ ਆ ਵੀ, ਜਦੋਂ ਉੱਥੇ ਕੋਈ ਬੰਦਾ ਕੁਛ ਕਰਦਾ ਆਪਣੇ ਨਸ਼ਿਆਂ ਦੇ ਉਲਟ ਰੋਕਣ ਲਈ ਜਾਂ ਕੁਛ ਹਿੰਮਤ ਕਰਦਾ ਵਾ, ਉਦੋਂ ਤਾਂ ਕਹਿੰਦੇ ਆ ਜੀ ਵੀ ਕਾਨੂੰਨ ਹੱਥ 'ਚ ਲੈ ਲਿਆ, ਤੇ ਹੁਣ ਉਹ ਜਿਹੜੇ ਨੇ ਭੱਦਰ ਪੁਰਸ਼ ਨੇ, ਮੈਡੀਕਲ ਵਾਲੇ ਬੰਦੇ ਨੇ, ਸਟੋਰ ਵਾਲੇ ਨੇ ਗੋਲੀ ਮਾਰੀ ਆ, ਹੁਣ ਉਹਦਾ ਕੀ ਹੋਊਗਾ, ਸੈੱਟ ਹੋ ਗਈ, ਫਲਾਣਾ ਹੋ ਗਿਆ, ਇੱਥੇ ਹੀ ਠੰਡੇ ਵਾਸਤੇ 'ਚ ਪੈ ਜਾਣੀਆਂ ਨੇ ਚੀਜ਼ਾਂ। ਮੈਂ ਤਾਂ ਕਹੂੰਗਾ ਤੁਸੀਂ ਇਹ ਨਾ ਸੋਚੋ ਵੀ ਮੈਂ ਇਸ ਇਹਨੂੰ ਪ੍ਰਮੋਟ ਕਰ ਰਿਹਾ ਬਈ, ਕਾਨੂੰਨ ਨੂੰ ਹੱਥ 'ਚ ਲੈਣਾ ਚਾਹੀਦਾ।
0: ਜਿਹੜਾ ਸਰੋਤਿਆਂ ਨੇ ਗੱਲ ਰੱਖੀ ਕਿ ਇਹ ਕਿਹੜੇ ਪਾਸੇ ਨੂੰ ਕਾਨੂੰਨ ਤੁਰ ਪਿਆ, ਕਿ ਅਸੀਂ ਸਹੀ ਮੰਨੀਏ ਕੀ ਗਲਤ ਮੰਨੀਏ, ਕਦੇ ਪਰਮਿੰਦਰ ਝੋਟੇ ਨੂੰ ਜਿਸ ਦਿਨ ਉਸਨੇ ਇਸੇ ਵਿਅਕਤੀ ਦੇ ਗਲ ਵਿੱਚ ਛਿੱਤਰਾਂ ਦਾ ਹਾਰ ਪਾਇਆ ਸੀ ਕਿਉਂਕਿ ਨਸ਼ੇ ਦੀ ਵਿਕਰੀ ਕਰਦਾ ਸੀ, ਉਹਦੇ ਨੇ ਮੇਰੇ ਵਰਗੇ ਪੱਤਰਕਾਰ ਨੇ ਵੀ ਕਿਹਾ ਹੋਵੇਗਾ ਕਿ ਨਹੀਂ ਭਾਈ ਇਹ ਗਲਤ ਹੈ, ਇਹ ਢੰਗ ਠੀਕ ਨਹੀਂ ਹੈ। ਅੱਜ ਲੋਕਾਂ ਨੇ ਗੁੱਸੇ 'ਚ ਆ ਕੇ ਉਹ ਦੁਕਾਨ ਢਹਿ-ਢੇਰੀ ਕਰ ਦਿੱਤੀ, ਅੱਗ ਲਾ ਦਿੱਤੀ। ਹੁਣ ਸਵਾਲ ਅਸੀਂ ਉੱਤਰ ਹੀ ਲੱਭਣਾ ਕਿ ਠੀਕ ਹੈ ਗਲਤ ਹੈ। ਪੁਨਰ ਸਾਹਿਬ, ਮੈਂ ਸੰਨ 1972 ਦੀ ਸਰੋਤਿਆਂ ਨੂੰ ਇੱਕ ਯਾਦ ਦਿਵਾਉਣਾ, ਸੰਨ 1972 ਦੇ ਵਿੱਚ ਇੱਕ ਇੰਸੀਡੈਂਟ, ਇੱਕ ਘਟਨਾ ਕ੍ਰਮ ਮੋਗੇ 'ਚ ਵਾਪਰਿਆ ਸੀ ਜਿਹਨੂੰ ਰੀਗਲ ਸਿਨੇਮਾ ਆਖਦੇ ਹੈ। 1972 ਦੇ ਵਿੱਚ ਰੀਗਲ ਸਿਨੇਮੇ ਵਿੱਚ ਵੀ ਇੱਕ ਸੰਘਰਸ਼ ਚੱਲਦਾ ਹੈ, ਉਸ ਸੰਘਰਸ਼ ਦੇ ਵਿੱਚ ਮੌਕੇ ਦੀ ਹਕੂਮਤ, ਮੌਕੇ ਦੀ ਪੁਲਿਸ ਗੋਲੀ ਚਲਾਉਂਦੀ ਹੈ, ਦੋ ਵਿਦਿਆਰਥੀ

0: ਕਿ ਪੰਜਾਬ ਸਟੂਡੈਂਟ ਯੂਨੀਅਨ ਨੇ ਉਹ ਅੰਦੋਲਨ ਲੜਿਆ ਸੀ। ਦੋ ਵਿਦਿਆਰਥੀ ਮਾਰੇ ਜਾਂਦੇ ਆ, ਦੋ ਰਾਹਗੀਰ ਮਾਰੇ ਜਾਂਦੇ, ਚਾਰ ਲੋਕਾਂ ਦੀ ਮੌਤ ਹੁੰਦੀ ਹੈ। ਹੁਣ ਇਹ ਵੇਖੋ ਕਿ ਲੋਕਾਂ ਦੇ ਮਨ ਚ ਭੁੱਲਣ ਸਾਹਿਬ ਗੁੱਸਾ ਕਿੰਨਾ ਸੀ। ਉਹ ਰੀਗਲ ਸਿਨੇਮਾ ਅੱਜ ਤੱਕ ਚੱਲਿਆ ਨੀ, ਅੱਜ ਤੱਕ 1972 ਦੇ ਵਿੱਚ ਉਹ ਦਖਾਂਤ ਵਾਪਰਿਆ, 1972 ਤੋਂ ਬਾਅਦ 14 ਸਾਲ ਇਨਸਾਫ਼ ਲਈ ਲੜਾਈ ਲੜੀ। ਔਰ ਮੰਗ ਕੀ ਸੀ? ਮੰਗ ਇਹ ਨੀ ਸੀ ਕਿ ਲੱਖ ਰੁਪਇਆ ਦੇ ਦਿਓ, ਨੌਕਰੀ ਦੇ ਦਿਓ। ਮੰਗ ਇਹ ਸੀਗੀ ਕਿ ਰੀਗਲ ਸਿਨੇਮਾ ਨੀ ਅਸੀਂ ਚੱਲਣ ਦੇਣਾ। ਔਰ ਉਹ ਰੀਗਲ ਸਿਨੇਮਾ ਭੁੱਲਰ ਸਾਹਿਬ ਅੱਜ ਤੱਕ ਚੱਲ ਨਹੀਂ ਸਕਿਆ। ਸਰਕਾਰ ਨੂੰ ਉਹ ਥਾਂ ਖਰੀਦਣੀ ਪਈ ਤੇ ਉਹ ਇੱਕ ਢੰਗ ਦੀ ਯਾਦਗਾਰ ਬਣੀ ਸੀ। ਅੱਜ ਉੱਥੇ ਲਾਇਬ੍ਰੇਰੀ ਹੈ। ਹੁਣ ਜਿਹੜਾ ਇੰਸੀਡੈਂਟ ਅੱਜ ਵਾਪਰਿਆ, ਹਾਲਾਂਕਿ ਠੀਕ ਹੈ ਕਾਨੂੰਨੀ ਤੌਰ ਤੇ ਅਸੀਂ ਪੱਖ ਘੋਖਾਂਗੇ ਤੇ ਅਸੀਂ ਅੱਧੇ ਇੱਧਰ ਹੋ ਜਾਵਾਂਗੇ, ਅੱਧੇ ਇੱਧਰ ਹੋ ਜਾਵਾਂਗੇ। ਮੈਂ ਲੋਕਾਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦਾ ਹੋਇਆ ਇਹ ਗੱਲ ਕਹਿਣ ਲਈ ਮਜਬੂਰ ਹਾਂ ਕਿ ਬੜੇ ਸਮੇਂ ਬਾਅਦ ਪੰਜਾਬ ਦੇ ਵਿੱਚ ਲੋਕਾਂ ਨੇ ਪੈਸਾ ਨਹੀਂ ਮੰਗਿਆ, ਨੌਕਰੀ ਨੇ ਮੰਗੀ, ਇਨਸਾਫ਼ ਮੰਗਿਆ, ਮੁੱਖ ਮੰਤਰੀ ਦਾ ਅਸਤੀਫਾ ਮੰਗਿਆ, ਬੀਜੇਪੀ ਦਾ ਅਸਤੀਫਾ ਮੰਗਿਆ। ਔਰ ਇਹਦੇ ਵਿੱਚ ਲੋਕ ਕਿਤੇ ਨਾ ਕਿਤੇ ਸਾਂਝੇ ਤੌਰ ਤੇ ਲੜਾਈ ਲੜ ਰਹੇ ਆ। ਸੋ ਜਿਹੜੀ ਦੂਜੀ ਗੱਲ ਸਰੋਤਿਆਂ ਨੇ ਆਖੀ ਸੀ ਕਿ ਗੈਂਗਸਟਰਾਂ ਵਾਲੀ, ਭੁੱਲਰ ਸਾਹਿਬ ਉੱਤੇ ਮੈਂ ਟਿੱਪਣੀ ਇਹ ਕਰਾਂਗਾ ਕਿ ਸਿਆਸੀ ਤੌਰ ਤੇ ਪੰਜਾਬ ਦਾ ਮਾਹੌਲ ਮਾੜਾ ਹੈ। ਦੋ ਤਾਜ਼ਾ ਤਰੀਨ ਘਟਨਾ ਦਾ ਜ਼ਿਕਰ ਕਰਦਾ, ਅਸੀਂ ਕਿਵੇਂ ਆਸ ਕਰ ਲਈਏ ਕਿ ਸਰਕਾਰਾਂ ਗੈਂਗਸਟਰ ਕਲਚਰ ਨੂੰ ਕੰਟਰੋਲ ਕਰ ਲੈਣਗੀਆਂ? ਜਦੋਂ ਸਾਬਕਾ ਗੈਂਗਸਟਰਾਂ ਨੂੰ ਪਾਰਟੀਆਂ ਆਪਣੇ ਵਿੱਚ ਹਾਜ਼ਰ ਕਰਾ ਰਹੀਆਂ, ਮੈਂ ਗੁਰਪ੍ਰੀਤ ਸ਼ੇਖੋਂ ਦਾ ਜ਼ਿਕਰ ਕਰ ਰਿਹਾ, ਆਮ ਆਦਮੀ ਪਾਰਟੀ ਨੇ ਉਹਨੂੰ ਆਪਣੇ ਵਿੱਚ ਸ਼ਾਮਿਲ ਕਰਾਇਆ, ਔਰ ਅੱਜ ਦੀ ਤਾਜ਼ਾ ਤਰੀਨ ਘਟਨਾ ਦਾ ਜ਼ਿਕਰ ਕਰਾਂ, ਗੁਰਦਾਸਪੁਰ ਦੇ ਵਿੱਚ ਸਿੰਘੂ ਭਗਵਾਨਪੁਰੀਆ ਦੀ ਧਰਮ ਪਤਨੀ ਵੀ ਸਮਾਜ ਸੇਵਾ ਦੇ ਮੈਦਾਨ ਚ ਨਿਤਰ ਆਈ ਹੈ। ਤੇ ਜਦੋਂ ਇਧਰਲੇ ਪਾਸੇ ਨੂੰ ਸਾਰਾ ਕੁਛ ਤੁਰ ਪਵੇ, ਹਾਲਾਂਕਿ ਮੈਨੂੰ ਇਤਰਾਜ਼ ਨਹੀਂ ਹੈ ਕਿ ਕੋਈ ਮੁੱਖ ਧਾਰਾ ਚ ਵਾਪਸ ਆਵੇ, ਮੁੱਖ ਧਾਰਾ ਚ ਵਾਪਸ ਆਉਣਾ ਚੀਜ਼ ਹੋਰ ਹੈ, ਸਿਆਸੀ ਸਰਪ੍ਰਸਤੀ ਹਾਸਲ ਕਰਕੇ ਆਪਣਾ ਉੱਲੂ ਸਿੱਧਾ ਕਰਨਾ ਹੋਰ ਹੈ, ਫਿਰ ਉੱਥੇ ਸਰਕਾਰਾਂ ਉਹਨਾਂ ਦਾ ਸਾਥ ਦੇ ਰਹੀ ਹੈ।
1: ਸਤਨਾਮ ਜੀ, ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ।
2: ਹਾਂਜੀ, ਸਤਿ ਸ੍ਰੀ ਅਕਾਲ ਜੀ, ਗੁੱਡ ਮਾਰਨਿੰਗ ਰਮੇਸ਼ ਜੀ। ਰਮੇਸ਼ ਜੀ, ਸਰ ਜਿਹੜੇ ਮੁੰਡੇ ਦੇ ਗੋਲੀ ਵੱਜੇ ਨੇ, ਉਹਨੂੰ ਦੁਕਾਨਦਾਰ ਨੂੰ ਸਹਿਣ ਜਾ ਕੇ ਮਿਲਣਾ, ਮਾਰ ਗੋਲੀ ਮਾਰ ਗੋਲੀ ਰੂਪ ਦੇ ਤਰਨ ਜਾ ਕੇ ਜੀ, ਫਿਰ ਉਹਨੇ ਮਾਰਤੀ ਜੀ ਭੱਜਦਾ ਦਿਸ਼ਾ ਵਿਚਾਰ ਚ। ਸਮਾਂ ਦੇਣ ਦਾ ਧੰਨਵਾਦ ਜੀ।
0: ਭੁੱਲਰ ਸਾਹਿਬ, ਮੈਂ ਨਾ ਇਸ ਮਸਲੇ ਤੇ ਜ਼ਰੂਰ ਟਿੱਪਣੀ ਕਰਨੀ ਹੈ, ਕਿਉਂਕਿ ਅਸਲ ਵਿੱਚ ਨਾ ਦੇਖੋ ਕਈ ਵਾਰੀ ਕੁਦਰਤ ਬੜਾ ਸਾਥ ਦਿੰਦੀ ਹੈ। ਪਰਵਿੰਦਰ ਝੋਟਾ ਤੇ ਬੜੀਆਂ ਉਂਗਲੀਆਂ ਉੱਠੀਆਂ ਅੱਜ ਤੱਕ ਪਰਵਿੰਦਰ ਝੋਟਾ ਦੇ ਕੰਮ ਢੰਗ ਤੇ ਉਹਦੇ ਸਵਾਦ ਤੇ, ਮੈਨੂੰ ਉਸ ਵਿੱਚ ਕੋਈ ਇਤਰਾਜ਼ ਨਹੀਂ। ਪਰੰਤੂ ਆ ਤਾਜ਼ਾ ਤਰੀਨ ਜਿਹੜਾ ਭੁੱਲਰ ਸਾਹਿਬ, ਬਹੁਤ ਸਾਰਿਆਂ ਨੇ ਉਹ ਵੀਡੀਓ ਵੇਖੀ ਜਦੋਂ ਉਹ ਵੀਡੀਓ ਵਿੱਚ ਸਾਰਾ ਕੁਛ ਕਿਵੇਂ ਪਰਵਿੰਦਰ ਝੋਟਾ ਉੱਥੇ ਜਾਂਦਾ, ਕਿਹੜੇ ਸ਼ਬਦਾਂ ਦਾ ਪ੍ਰਯੋਗ ਕਰਦਾ, ਸਾਹਮਣੇ ਵਾਲੇ ਨੂੰ ਉੱਚਾ ਬੋਲਦਾ ਜਾਂ ਨਹੀਂ ਬੋਲਦਾ, ਗਾਲੀ ਕਲੋਸ ਕਰਦਾ ਕਿ ਨਹੀਂ ਕਰਦਾ। ਵੀਡੀਓ ਮੈਂ ਨਹੀਂ ਦੇਖੀ ਹੈ, ਵੀਡੀਓ ਬਹੁਤ ਸਾਰਿਆਂ ਨੇ ਦੇਖੀ ਹੋਏਗੀ। ਸਰੋਤੇ, ਉਸ ਵੀਡੀਓ ਦੇ ਆਧਾਰ ਤੇ ਮੈਂ ਟਿੱਪਣੀ ਕਰ ਸਕਦਾ ਕਿ ਪਰਵਿੰਦਰ ਝੋਟਾ ਨੇ ਭੋਰਾ ਵੀ ਇੱਦਾਂ ਦਾ ਕੁਛ ਨਹੀਂ ਕੀਤਾ ਜਿਹਨੂੰ ਅਸੀਂ ਅਕਸਾਇਆ ਸ਼ਬਦ ਕਹਿ ਸਕਦੇ ਹਾਂ, ਜਾਂ ਅਸੀਂ ਕਹੀਏ ਜੀ ਉਹਨੂੰ ਉੱਥੇ ਜਾ ਕੇ ਤੇ ਮੰਦੇ ਸ਼ਬਦ ਬੋਲੇ, ਜਾਂ ਅਸੀਂ ਕਹੀਏ ਉਹਦੇ ਗਲਾਮੇ ਨੂੰ ਹੱਥ ਪਾਇਆ। ਉਹ ਕੇਵਲ ਤੇ ਕੇਵਲ ਉਹਦੇ ਨਰਮ ਸ਼ਬਦਾਂ ਦਾ ਪ੍ਰਯੋਗ ਕਰ ਰਿਹਾ ਸੀ ਕਿ ਭਾਈ ਆਹ ਵਿਅਕਤੀ ਮੈਂ ਨਾਲ ਲੈ ਕੇ ਆਇਆ, ਇਸ ਵਿਅਕਤੀ ਨੂੰ ਤੂੰ ਨਸ਼ਾ ਵੇਚਿਆ ਕਿ ਨਹੀਂ ਵੇਚਿਆ ਦੱਸ। ਆਹ ਵਿਅਕਤੀ ਕਹਿੰਦਾ ਮੈਂ ਤੇਰੇ ਕੋਲੋਂ ਖਰੀਦਿਆ, ਤੂੰ ਕਹਿੰਦਾ ਮੈਥੋਂ ਖਰੀਦਿਆ ਨੀ। ਫਿਰ ਅਗਲਾ ਪੜਾਅ ਆ ਗਿਆ, ਪਰਵਿੰਦਰ ਝੋਟਾ ਕਹਿੰਦਾ ਚੱਲ ਠੀਕ ਆ, ਜੇ ਤੂੰ ਨਹੀਂ ਮੰਨਦਾ ਮੈਂ ਪੁਲਿਸ ਨੂੰ ਸੱਦਦਾ। ਸੋ ਉੱਥੇ ਉਹ ਬੰਦਾ ਗੋਲੀ ਮਾਰ ਦਿੰਦਾ। ਸੋ ਇਸ ਘਟਨਾ ਕ੍ਰਮ ਵਿੱਚ ਜਿੰਨਾ ਕੁ ਮੈਂ ਵੇਖਿਆ, ਪਰਵਿੰਦਰ ਝੋਟੇ ਦਾ ਬਹੁਤ ਕਸੂਰ ਨਹੀਂ ਸੀ। ਉਹ ਦੁਕਾਨਦਾਰ ਜਿਸਨੇ 6 ਮਹੀਨੇ ਪਹਿਲਾਂ, ਜਿਹਦਾ ਮੈਂ ਜ਼ਿਕਰ ਕਰਕੇ ਹਟਿਆ ਕਿ ਲਾਇਸੈਂਸ ਲਿਆ, ਉਸਨੇ ਆਪਣੇ ਉਸ ਲਾਇਸੈਂਸ ਦੀ ਪਿਸਤੌਲ ਦੇ ਨਾਲ ਉਹਦਾ ਕਤਲ ਕਰ ਦਿੱਤਾ
1: ਜੀ। ਤੇ ਉਹ ਉੱਥੋਂ ਤੱਕ ਵੀ ਗੱਲ ਬਣ ਜਾਂਦੀ ਹੈ ਕਿ ਜੇ ਇੱਕ ਵਾਰੀ ਦੁਕਾਨ ਦੇ ਵਿੱਚ ਗੋਲੀ ਚੱਲੀ ਹੁੰਦੀ ਉਹ ਗੱਲ ਵੱਖਰੀ ਆ, ਪਰ ਇਸ ਤੋਂ ਬਾਅਦ ਉਹ ਬਾਹਰ ਨਿਕਲ ਕੇ ਜਿਹੜਾ ਫੋਲੋ ਕਰਕੇ ਗੋਲੀਆਂ ਮਾਰਦਾ, ਫਿਰ ਉਹਦੇ ਵਿੱਚ ਫਿਰ ਉਹ ਉਕਸਾਉਣ ਵਾਲੀ ਇਹ ਚੀਜ਼ਾਂ ਵੀ ਰੂਲ ਆਊਟ ਹੋ ਜਾਂਦੇ ਨੇ। ਜਿਹੜਾ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ ਅਤੇ ਰਮੇਸ਼ ਜੀ ਨਾਲ ਗੱਲਬਾਤ ਚੱਲ ਰਹੀਆਂ ਨੇ, ਅਤੇ ਅਸੀਂ ਇੱਕ ਛੋਟਾ ਜਿਹਾ ਕਮਰਸ਼ੀਅਲ, ਅਤੇ ਇਸ ਤੋਂ ਬਾਅਦ ਕਿਉਂਕਿ ਇਹ ਪ੍ਰੋਗਰਾਮ ਪੂਰਾ ਹਿੱਸਾ ਸਪੌਂਸਰ ਕੀਤਾ ਜਾ ਰਿਹਾ ਨਾਨਕ ਘਿਓ ਵੱਲੋਂ।
3: ਉਹ ਦਲਜੀਤ ਦੋਸਾਂਝ ਹੋਣੀ ਭਾਜੀ, ਆਪ ਕੇ ਲੈਣੇ ਆਇਓ
4: ਸ਼ੁੱਧ ਦੇਸੀ ਘੀ।
3: ਲੋ ਭਾਜੀ, ਇਸਕਾ ਟੇਸਟ ਬਹੁਤ ਹੀ ਅੱਛਾ ਹੈ।
4: ਘੀ ਟੇਸਟ ਕੇ ਲੀਏ ਥੋੜੋ ਖਾਤੇ, ਘੀ ਸਿਹਤ ਕੇ ਲੀਏ ਖਾਤੇ। ਮੁਝੇ ਚਾਹੀਏ ਸ਼ੁੱਧ ਦੇਸੀ ਘੀ, ਜੋ ਘਰ ਵਾਲਾ ਟੇਸਟ ਦੇ, ਜੋ ਬ੍ਰਾਂਡ ਵੀ ਹੋ ਨਾ ਉਹ ਟ੍ਰਸਟਡ ਹੋ। ਉਹ ਇੱਕ ਨਾਮ ਮੇਰੇ ਦਿਮਾਗ ਵਿੱਚ ਆ ਰਿਹਾ,
3: ਨਾਨਕ ਘੀ ਭਾਜੀ,
4: ਨਾਨਕ ਘੀ ਚਾਹੀਏ ਯਾਰ। ਅਗਰ ਆਪਕੋ ਵੀ ਚਾਹੀਏ ਸ਼ੁੱਧ ਦੇਸੀ ਘੀ, ਤੋ ਕਹੀਏ ਨਾਨਕ ਘੀ ਚਾਹੀਏ। ਸੋ ਗੁੱਡ, ਸੋ ਪਿਓਰ, ਇਟਸ ਨਾਨਕ।
5: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
6: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
5: ਵਾਹ, यार नंबर तो दही मोना जी दा।
6: हाँ जी तुसी भी नोट करो, इंश्योरेंस कोई भी होवे,
7: इंश्योरेंस फॉर यू दी मोना मेंगी जी।
6: जेड़े लाइफ इंश्योरेंस, क्रिटिकल इलनेस इंश्योरेंस, सुपर वीजा इंश्योरेंस अते हर तरह दी इंश्योरेंस दे लई भरोसेमंद नाम है। हुणे कॉल करो 416-509-1509 ते।
7: याद रखो मोना मेंगी फ्रॉम इंश्योरेंस फॉर यू
6: 416-509-1509
7: और विजिट insuranceforyou.ca।
1: ਤੇ ਇੱਕ ਅਖੀਰ ਦੇ ਵਿੱਚ ਰਮੇਸ਼ ਜੀ ਇਜਾਜ਼ਤ ਤੁਹਾਡੇ ਤੋਂ ਲਵਾਂਗੇ ਤੇ ਅਖੀਰ ਦੇ ਵਿੱਚ ਇਹ ਦੱਸ ਦਿਓ ਕਿ ਉੱਥੇ ਕਿਹੜੇ ਕਿਹੜੇ ਸੱਜਣ ਪਹੁੰਚ ਚੁੱਕੇ ਨੇ ਜਿਹਦੇ ਵਿੱਚ ਲੱਖਾ ਸਿਧਾਨਾ ਭਾਨਾ ਸਿੱਧੂ ਦੀ ਵੀਡੀਓ ਤਾਂ ਬਹੁਤ ਆ ਰਹੀਆਂ ਨੇ ਤੇ ਹੋਰ ਕਿਹੜੇ ਕਿਹੜੇ ਸੱਜਣ ਧਰਨੇ ਦੇ ਵਿੱਚ ਪਹੁੰਚ ਚੁੱਕੇ ਨੇ ਜੀ।
0: ਦੇਖੋ ਇਹਦੇ ਵਿੱਚ ਨਾ ਤੁਸੀਂ ਦੋ ਵਿਅਕਤੀਆਂ ਦਾ ਜ਼ਿਕਰ ਕਰ ਦਿੱਤਾ। ਆਮ ਤੌਰ ਤੇ ਅਸੀਂ ਬੀਤੇ ਸਮੇਂ ਚ ਵੇਖਿਆ ਹੈ ਕਿ ਇਹੋ ਜਿਹੇ ਮਸਲਿਆਂ ਚ ਇਹੀ ਲੋਕ ਅੱਗੇ ਹੁੰਦੇ ਆ। ਉਹਦੇ ਦੋ ਕਾਰਨ ਹੈ। ਜਿਹੜੀ ਨਸ਼ਾ ਵਿਰੋਧੀ ਮੁਹਿੰਮ ਪੰਜਾਬ ਦੇ ਵਿੱਚ ਤਾਵੇਂ ਤਾਵੇਂ ਲੋਕ ਚਲਾ ਰਹੇ ਆ ਜਾਂ ਕੁਛ ਨਹੰਗ ਜਥੇਬੰਦੀਆਂ ਚਲਾ ਰਹੀਆਂ ਜਾਂ ਪਰਵਿੰਦਰ ਝੋਟੇ ਵਰਗੇ ਕੁਛ ਲੋਕ ਹੈ, ਸਚਾਈ ਹੈ ਮਤਲਬ ਸਾਹਿਬ ਕਿ ਇਹਨਾਂ ਦਾ ਕਿਸੇ ਪੋਲੀਟੀਕਲ ਪਾਰਟੀ ਦੇ ਨਾਲ ਕੋਈ ਵਾਹ ਵਾਸਤਾ ਨਹੀਂ ਹੁੰਦਾ ਸਿੱਧੇ ਤੌਰ ਤੇ। ਤੇ ਜਦੋਂ ਪੋਲੀਟੀਕਲ ਪਾਰਟੀ ਦੇ ਨਾਲ ਵਾਹ ਵਾਸਤਾ ਨਹੀਂ ਤੇ ਫਿਰ ਕਿਹਨਾਂ ਲੋਕਾਂ ਨੇ ਸਮਰਥਨ ਕਰਨਾ ਜਿਹੜੇ ਲੋਕਾਂ ਦੇ ਲੀਡਰ ਹੈ। ਤੇ ਅਸੀਂ ਲੱਖਾ ਸਿਧਾਣਾ ਜਾਂ ਭਾਨਾ ਸਿੱਧੂ ਜਿਹਨਾਂ ਨੂੰ ਕਿਸੇ ਸਿਆਸੀ ਪਾਰਟੀ ਨਾਲ ਅਜੇ ਤੱਕ ਉਸ ਢੰਗ ਦੇ ਨਾਲ ਨਹੀਂ ਜੋੜ ਸਕਦੇ, ਹਾਲਾਂਕਿ ਲੱਖਾ ਸਿਧਾਣਾ ਵਾਪਸ ਪੰਜਾਬ ਵਿੱਚ ਜਾ ਚੁੱਕਾ। ਔਰ ਇੱਥੇ ਮੈਂ ਵਿਸ਼ੇਸ਼ ਜ਼ਿਕਰ ਕਰਦਾ, ਵਾਪਸ ਪੰਜਾਬ ਦੀ ਪਾਰਟੀ ਚ ਭੁਲਰ ਸਾਹਿਬ ਪਰਵਿੰਦਰ ਝੋਟੇ ਨੇ 5-4 ਦਿਨਾਂ ਚ ਸ਼ਾਮਿਲ ਹੋ ਜਾਣਾ ਸੀ ਜਿਹੜੀ ਸਾਡੇ ਕੋਲ ਜਾਣਕਾਰੀ ਹੈ। ਔਰ ਵਾਪਸ ਪੰਜਾਬ ਦੀ ਪਾਰਟੀ ਪਰਵਿੰਦਰ ਝੋਟੇ ਨੂੰ ਮਾਨਸੇ ਤੋਂ ਆਪਣਾ ਉਮੀਦਵਾਰ ਐਲਾਨ ਕਰਨ ਵਾਲੀ ਸੀ। ਵਾਪਸ ਪੰਜਾਬ ਦੀ ਪਾਰਟੀ ਨੇ ਅੱਜ ਬਹੁਤ ਵੱਡੇ ਪੱਧਰ ਤੇ ਮਾਨਸੇ ਵਾਲੇ ਪਾਸੇ ਨੂੰ ਵਹੀਰਾਂ ਕੱਟੀਆਂ ਸੀ। ਵਾਪਸ ਪੰਜਾਬ ਦੀ ਲੀਡਰ ਤੇ ਮੇਰੇ ਕੋਲ 34 ਲੀਡਰਾਂ ਦੀ ਸੂਚੀ ਹੈ ਜਿਹਨਾਂ ਨੂੰ ਅੱਜ ਕਿਸੇ ਨੂੰ ਲੁਧਿਆਣੇ ਤੋਂ, ਕਿਸੇ ਨੂੰ ਜਗਰਾਉਣ ਤੋਂ, ਕਿਸੇ ਨੂੰ ਕਿਤੇ ਤੇ ਕਿਸੇ ਨੂੰ ਕਿਤੇ ਅੱਜ ਗ੍ਰਿਫਤਾਰ ਕੀਤਾ, ਕਈਆਂ ਨੂੰ ਘਰਾਂ ਦੇ ਵਿੱਚ ਹੀ ਬੰਦ ਕਰ ਦਿੱਤਾ। ਕਹਿਣ ਤੋਂ ਭਾਵ ਹੈ ਕਿ ਵਾਪਸ ਪੰਜਾਬ ਦੀ ਜਥੇਬੰਦੀ ਵੀ ਉੱਥੇ ਪਹੁੰਚ ਗਈ। ਕਾਂਗਰਸ ਵੱਲੋਂ ਸਿਆਸੀ ਲੀਡਰ ਜਿੱਥੇ ਰਾਜਾ ਬਣੇ ਹੁਣੀ ਪਹੁੰਚ ਗਏ ਆ ਉੱਥੇ, ਉਹ ਵੀ ਬੈਠੇ ਆ। ਸੁਖਪਾਲ ਖਹਿਰਾ ਪਹੁੰਚ ਗਿਆ, ਪ੍ਰਗਟ ਸਿੰਘ ਨੇ ਕਹਿੰਦੇ ਪਹੁੰਚਣਾ, ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੀ ਪਹੁੰਚ ਰਹੇ ਆ, ਬਹੁਤ ਸਾਰੀਆਂ ਕਿਸਾਨ ਜਥੇਬੰਦੀਆਂ ਉੱਥੇ ਪਹੁੰਚ ਚੁੱਕੀਆਂ। ਸੋ ਪਹੁੰਚਣ ਵਾਲੀ ਗੱਲ ਇਹ ਹੈ ਕਿ ਕਾਫ਼ੀ ਵੱਡੇ ਪੱਧਰ ਤੇ ਜਿਹੜਾ ਸਮਰਥਨ ਹੈਗਾ ਆ ਉਹ ਵੱਖਰੀ ਗੱਲ ਹੈ ਕਿ ਪੋਲੀਟੀਕਲ ਪਾਰਟੀਆਂ ਦਾ ਸਮਰਥਨ ਕੇਵਲ ਸਿਆਸੀ ਹੈ, ਸਿਆਸੀ ਲਾਹਾ ਲੈਣ ਵਾਲਾ ਹੈ, ਪਰੰਤੂ ਕਿਸਾਨ ਜਥੇਬੰਦੀਆਂ ਦਾ ਅਸੀਂ ਸਿਆਸੀ ਲਾਹਾ ਲੈਣ ਵਾਲਾ ਨਹੀਂ ਕਹਿ ਸਕਦੇ। ਜਿਹੜੇ ਆਪ ਮਾਰੇ ਲੋਕ ਪਹੁੰਚੇ ਆ, ਖਾਸ ਕਰਕੇ ਨਿਹੰਗ ਜਥੇਬੰਦੀਆਂ, ਉਹ ਕਿਤੇ ਨਾ ਕਿਤੇ ਰੋਸ ਵਿੱਚ ਪਹੁੰਚੇ ਤੇ ਕਾਫ਼ੀ ਵੱਡਾ ਜਿਹੜਾ ਇਸ ਵੇਲੇ ਇਕੱਠ ਜਿਹੜਾ ਮਾਨਸਾ ਦੇ ਵਿੱਚ ਮੇਰੇ ਕੋਲ ਰਿਪੋਰਟ ਆ ਕਿ ਕਾਫ਼ੀ ਵੱਡੀ ਗਿਣਤੀ 'ਚ ਉੱਥੇ ਲੋਕ ਇਸ ਵੇਲੇ ਵੀ ਹੈਗੇ
1: ਜੀ। ਬਹੁਤ ਸ਼ੁਕਰੀਆ ਰਮੇਸ਼ ਜੀ ਤੇ ਬਹੁਤ ਸ਼ੁਕਰੀਆ ਜੀ। ਹੁਣ ਸਾਡੀ ਇੱਕ ਇੰਟਰਵਿਊ ਲਿਖੀ ਹੋਈ ਹੈ, ਇੱਥੇ ਇਜਾਜ਼ਤ ਲੈਂਦੇ ਜੀ ਤੁਹਾਡੇ ਤੋਂ ਤੇ ਕੱਲ੍ਹ ਨੂੰ ਹੁੰਦੀਆਂ ਨੇ ਮੁਲਾਕਾਤਾਂ। ਧੰਨਵਾਦ ਜੀ,
0: ਬਹੁਤ ਬਹੁਤ ਮਿਹਰਬਾਨੀ ਜੀ,
1: ਥੈਂਕ ਯੂ।

0: ਦੋਸਤੋ ਪ੍ਰੋਗਰਾਮ ਦਾ ਇਹ ਹਿੱਸਾ ਅਪਲਾਇੰਸ ਜੰਕਸ਼ਨ ਵੱਲੋਂ ਸਪੋਂਸਰ ਕੀਤਾ ਜਾ ਰਿਹਾ। ਅਪਲਾਇੰਸ ਜੰਕਸ਼ਨ ਦੀਆਂ ਦੋ ਲੋਕੇਸ਼ਨਾਂ ਨੇ ਬਵੇਡ ਵੈਸਟ ਦੇ ਵਿੱਚ ਸਟੀਲਜ਼ ਐਂਡ ਮਿਸੀਸਾਗਾ ਰੋਡ ਅਤੇ ਈਸਟ ਦੇ ਵਿੱਚ ਏਅਰਪੋਰਟ ਰੋਡ ਐਂਡ ਕਲਾਰਕ 'ਤੇ। ਸੋ ਇੱਥੇ ਤੁਹਾਨੂੰ$2500 ਦੀ ਸੇਵਿੰਗ ਤੱਕ ਹੋ ਸਕਦੀ ਆ ਜੇ ਤੁਸੀਂ 5 ਪੀਸ ਦਾ ਸਟੇਨਲੈਸ ਸਟੀਲ ਦਾ ਅਪਲਾਇੰਸ ਬੰਡਲ ਲੈਂਦੇ ਹੋ ਜਿਹਦੇ ਵਿੱਚ ਫਰਿੱਜ, ਇਲੈਕਟ੍ਰਿਕ ਸਟੋਵ, ਕਨਵੈਕਸ਼ਨ ਏਅਰ ਫਰਾਇਰ, ਡਿਸ਼ ਵਾਸ਼ਰ, ਵਾਸ਼ਰ ਡਰਾਇਰ ਸਾਰੀਆਂ ਚੀਜ਼ਾਂ ਹੋ ਜਾਣਗੀਆਂ। ਰੈਗੂਲਰ ਕੀਮਤ $6500 ਸੀ, ਇਹ ਤੁਹਾਨੂੰ $3999 'ਚ ਮਿਲੇਗਾ, ਯਾਨੀ ਕਿ $2500 ਦੀ ਸੇਵਿੰਗ। ਸੋ ਮਨਜੀਤ ਜੀ ਨੂੰ ਇੱਕ ਵਾਰ ਜ਼ਰੂਰ ਮਿਲ ਕੇ ਆਓ। ਨੰਬਰ ਟੂ ਕਾਲ 905-450-0054 905-450-0054 9054500054 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਅਤੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਰਸ਼ਮੀਤ ਕੌਰ ਜੀ ਜੁੜ ਚੁੱਕੇ ਨੇ। ਰਸ਼ਮੀ ਜੀ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਵੈਲਕਮ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
1: ਬਹੁਤ ਬਹੁਤ ਧੰਨਵਾਦ ਹਰੀ ਜੀ, ਤੁਹਾਨੂੰ ਤੇ ਸਾਡੇ ਸਾਰੇ ਲਿਸਨਰਸ ਨੂੰ ਰਸ਼ਮੀਤ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਵੈਰੀ ਗੁੱਡ ਮਾਰਨਿੰਗ ਜੀ।
0: ਮੌਰਗੇਜ ਰਿਨਿਊਅਲ ਬਾਰੇ ਅੱਜ ਮੈਂ ਕਹਿੰਦਾ ਜਾਣਕਾਰੀ ਸਾਡੇ ਸਰ ਤੱਕ ਦੇ ਦਿਓ। ਕਈ ਵਾਰ ਨਾ ਅਸੀਂ ਅਵੇਸਲੇ ਹੋ ਜਾਂਦੇ ਹਾਂ ਕਿ ਰਿਨਿਊਅਲ ਹੀ ਆ, ਹੋ ਹੀ ਜਾਣੀ ਆ, ਪਰ ਉਹ ਵੀ ਨਹੀਂ ਹੁੰਦੀ। ਕਈ ਵਾਰ ਹੁੰਦਾ ਕਿ ਜੋ ਆਪਾਂ ਜਿੱਥੋਂ ਚੱਲਦੀ ਆ ਦੁਆਰੇ ਦੁਆਰੇ ਡਾਕੂਮੈਂਟ ਕੀ ਇਕੱਠੇ ਕਰਨੇ ਆ, ਅਵੇਸਲੇ ਜੇ ਹੋ ਜਾਂਦੇ ਆ, ਇਹਦੇ ਵਿੱਚ ਰਿਨਿਊਅਲ ਵੇਲੇ ਕਿਹੜੀਆਂ ਗੱਲਾਂ ਦਾ ਧਿਆਨ ਰੱਖੀਏ ਤੇ ਉਹਦੇ ਵਿੱਚ ਭੱਜ ਨੱਠ ਕਰ ਲੈਣੀ ਚਾਹੀਦੀ ਹੈ ਸਾਨੂੰ?
1: ਬਿਲਕੁਲ ਜੀ, ਵੈਰੀ ਟਰੂ ਹੈਰੀ ਜੀ, ਜੋ ਤੁਸੀਂ ਗੱਲ ਕਰ ਰਹੇ ਹੈਗੇ ਹੋ। ਨੋਰਮਲੀ ਕੀ ਹੁੰਦਾ ਹੈਗਾ ਕਿ ਅਸੀਂ ਸੋਚਦੇ ਹਾਂ ਕਿ ਰਿਨਿਊਅਲ ਪੈਕੇਜ ਆਣਾ ਹੈਗਾ, ਉਹਨੂੰ ਸਾਈਨ ਕਰੋ ਤੇ ਵਾਪਸ ਕਰੋ। ਬਿਲਕੁਲ ਜੀ, ਸਭ ਤੋਂ ਸੌਖਾ ਕੰਮ ਉਹੀ ਹੈਗਾ ਕਿ ਤੁਸੀਂ ਕੋਈ ਪੇਪਰ ਵਰਕ ਨਹੀਂ ਦੇਣਾ ਹੈਗਾ ਆਪਣੇ ਲੈਂਡਰ ਨੂੰ, ਤੁਸੀਂ ਸਾਈਨ ਕਰਨੇ ਤੇ ਵਾਪਸ ਕਰਨਾ ਪੈਕੇਜ। ਬਟ ਐਟ ਦ ਸੇਮ ਟਾਈਮ ਇਹ ਵੀ ਯਾਦ ਰੱਖੋ ਕਿ ਰਿਨਿਊਅਲ ਟਾਈਮ ਇਜ਼ ਦ ਬੈਸਟ ਟਾਈਮ ਜਿਸ ਵੇਲੇ ਤੁਸੀਂ ਕਿਸੇ ਵੀ ਤਰ੍ਹਾਂ ਦੀਆਂ ਚੇਂਜਸ ਕਰ ਸਕਦੇ ਹੋ ਆਪਣੇ ਮੌਰਗੇਜ ਵਿੱਚ ਬਿਨਾਂ ਕਿਸੇ ਪੈਨਲਟੀ ਤੋਂ। ਸੋ ਪੈਨਲਟੀ ਨਹੀਂ ਪੈ ਰਹੀ ਕਿਉਂਕਿ ਮੇਰੀ ਟਰਮ ਮੈਚਿਓਰ ਹੋ ਰਹੀ ਹੈਗੀ ਹੈ। ਸੋ ਚੇਂਜਸ ਕਿਸ ਤਰ੍ਹਾਂ ਦੀਆਂ ਕਿ ਘਰ ਚੋਂ ਕੋਈ ਪੈਸਾ ਕੱਢਣਾ, ਇਕੁਇਟੀ ਕੱਢਣੀ ਹੈਗੀ ਹੈ, ਜਾਂ ਕੋਈ ਲਾਈਨ ਆਫ ਕ੍ਰੈਡਿਟ ਬਣਾਉਣੀ ਹੈ, ਜਾਂ ਕਰਜ਼ੇ ਇਕੱਠੇ ਹੋ ਗਏ ਉਹ ਮੌਰਗੇਜ ਦੇ ਵਿੱਚ ਪਾਉਣੇ ਨੇ, ਜਾਂ ਐਮਰਟਾਈਜੇਸ਼ਨ 20 ਸਾਲ ਦੀ ਰਹਿ ਗਈ ਹੈ ਵਾਪਿਸ 30 ਸਾਲ ਤੇ ਸੈੱਟ ਕਰਨੀ ਹੈ ਤਾਂ ਕਿ ਕਿਸ਼ਤ ਛੋਟੀ ਹੋ ਜਾਵੇ, ਜਾਂ ਰੇਟ ਵੇਖਦੇ ਹਾਂ ਅਸੀਂ, ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਚੇਂਜਸ ਨਹੀਂ ਕਰਨੀਆਂ, ਤਾਂ ਵੀ ਇੱਕ ਵਾਰ ਸਲਾਹ ਜ਼ਰੂਰ ਕਰੋ। ਇੱਕ ਹੋਰ ਚੀਜ਼ ਹੈਗੀ ਹੈਰੀ ਜੀ, ਇੱਥੇ ਐਡ ਕਰਾਂਗੀ ਕਿ ਦੇਖਣ ਵਿੱਚ ਆ ਰਿਹਾ ਹੈਗਾ ਕੁਝ ਬੈਂਕ, ਸਾਰੇ ਕਲਾਇੰਟਸ ਨੂੰ ਨਹੀਂ, ਕੁਝ ਕਲਾਇੰਟਸ ਨੂੰ ਰਿਨਿਊਅਲ ਵੇਲੇ ਡਾਕੂਮੈਂਟਸ ਵੀ ਮੰਗ ਰਹੇ ਹੈਗੇ ਨੇ। ਜੋ ਉਹੋ ਜਿਹੀ ਸਿਚੁਏਸ਼ਨ ਹੈਗੀ ਹੈ, ਡਾਕੂਮੈਂਟਸ ਦਿਖਾਉਣ ਤੋਂ ਪਹਿਲਾਂ ਬੈਂਕ ਨੂੰ ਆਲਵੇਜ਼ ਕਾਲ ਕਰੋ ਇੱਕ ਸਲਾਹ ਲੈਣ ਵਾਸਤੇ। ਰਸ਼ਮੀਤ ਕੌਰ ਫਰੋਮ ਅਕਾਲ ਮੌਰਗੇਜਸ, 6475394499 ਗੂਗਲ ਕਰ ਸਕਦੇ ਹੋ, ਰਸ਼ਮੀਤ ਕੌਰ ਮੌਰਗੇਜ ਬ੍ਰੋਕਰ।
0: ਬਹੁਤ ਬਹੁਤ ਤੁਹਾਡਾ ਧੰਨਵਾਦ ਜੀ, ਬਖੂਬ ਜਿਹੜੀ ਨੌਲੇਜ। ਤੇ ਤੁਸੀਂ ਦੋਸਤੋ ਰਸ਼ਮੀਤ ਜੀ ਨੂੰ ਕਾਲ ਕਰਨਾ, ਨੰਬਰ ਆ 6475394499। ਫਸਟ ਟਾਈਮ ਮੌਰਗੇਜ ਕਰਾਉਣੀ ਹੈ ਜਾਂ ਮੌਰਗੇਜ ਰਿਨਿਊਅਲ ਕਰਾਉਣੀ ਹੈ, 6475394499, 6475394499। ਬਹੁਤ ਸ਼ੁਕਰੀਆ ਜੀ, ਧੰਨਵਾਦ।
1: ਥੈਂਕ ਯੂ ਜੀ।

0: ਦੋਸਤੋ ਸਿਟੀ ਦੇ ਵਿੱਚ ਇਲੈਕਸ਼ਨ ਹੋ ਰਹੇ ਨੇ ਤੇ ਇਹ ਇਲੈਕਸ਼ਨਾਂ ਦੇ ਵਿੱਚ ਵਾਰਡ 9 ਤੇ 10 ਇੱਕ ਚਰਚਾ ਦਾ ਵਿਸ਼ਾ ਬਣਿਆ ਹੋਇਆ। ਸਭ ਤੋਂ ਚਰਚਿਤ ਵਾਰਡ ਆ ਇਹਦੇ ਵਿੱਚ, ਚਾਹੇ ਰੀਜਨਲ ਆ ਚਾਹੇ ਸਿਟੀ ਦੀ ਜਿਹੜੀ ਆ ਚੋਣਾਂ ਨੇ ਉਹਦੇ ਉਮੀਦਵਾਰਾਂ ਨਾਲ ਸਾਡੀ ਗੱਲਬਾਤ ਹੁੰਦੀ ਰਹਿੰਦੀ ਆ ਤੇ ਦੋ ਉਮੀਦਵਾਰ ਜਿਹੜੇ ਇਸ ਵਾਰ ਚਰਚਾ ਦਾ ਵਿਸ਼ਾ ਬਣੇ ਹੋਏ ਨੇ, ਜਿਹੜੇ ਬਦਲਾਅ ਦੀ ਗੱਲਬਾਤ ਕਰਦੇ ਨੇ, ਜਿਨ੍ਹਾਂ ਦੇ ਇਲੈਕਸ਼ਨ ਕੈਂਪੇਨ ਜਦੋਂ ਲਾਂਚ ਕਰਦੇ ਨੇ 1000 ਦੀ ਜਗ੍ਹਾ 1500 ਦਾ ਇਕੱਠ ਹੋ ਜਾਂਦਾ, ਜਿਨ੍ਹਾਂ ਨੂੰ ਭਰਮੇ ਤਰੀਕੇ ਦੇ ਨਾਲ ਲੋਕਾਂ ਦਾ ਸਾਥ ਮਿਲ ਰਿਹਾ, ਉੱਥੇ ਹੀ ਕੁਝ ਕੁ ਪਾਰਟੀਆਂ ਵੱਲੋਂ ਵਿਰੋਧ ਵੀ ਦਾ ਵੀ ਸਾਹਮਣਾ ਕਰਨਾ ਪੈ ਰਿਹਾ। ਦੋ ਨੌਜਵਾਨ ਨਵੇਂ ਉਮੀਦਵਾਰ, ਮੇਰੇ ਮੁਰਾਦ ਬਲਜਿੰਦਰ ਸਿੰਘ ਨਹਿਲ ਜੋ ਕਿ ਸਿਟੀ ਕੌਂਸਲ ਲਈ ਕੈਂਡੀਡੇਟ ਨੇ ਵਾਰਡ 9 ਤੇ 10 ਚੋਂ, ਅਤੇ ਹਰਸਿਮਰਨ ਸਿੰਘ ਜੋ ਕਿ ਰੀਨ ਲਈ ਉਮੀਦਵਾਰ ਨੇ ਵਾਰਡ 9 ਤੇ 10 ਤੋਂ। ਬਲਜਿੰਦਰ ਜੀ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਸਵਾਗਤ ਪ੍ਰੋਗਰਾਮ ਦੇ ਵਿੱਚ।
1: ਸਤਿ ਸ਼੍ਰੀ ਅਕਾਲ ਜੀ ਤਾਜੋ ਸਾਹਿਬ, ਸਾਰੇ ਸਰੋਤਿਆਂ ਦਾ ਗੁੱਡ ਮੋਰਨਿੰਗ, ਧੰਨਵਾਦ ਬਹੁਤ ਬਹੁਤ।
0: ਤੁਹਾਨੂੰ ਹਰ ਰੋਜ਼ਾਨਾ ਹੀ ਕਿਸੇ ਨਾ ਕਿਸੇ ਰੇਡੀਓ ਸਟੇਸ਼ਨ 'ਤੇ ਸੁਣਨ ਦਾ ਮੌਕਾ ਮਿਲਦਾ, ਸੋਸ਼ਲ ਮੀਡੀਆ 'ਤੇ ਸੁਣਨ ਦਾ ਮੌਕਾ ਮਿਲਦਾ, ਕਦੇ ਪਾਰਕਾਂ ਦੇ ਵਿੱਚ ਜਾ ਕੇ ਜਾਂਦੇ ਹਾਂ ਤਾਂ ਉੱਥੇ ਤੁਸੀਂ ਅਸੀਂ ਤੁਹਾਨੂੰ ਦੇਖਦੇ ਹਾਂ, ਜਾਂ ਫਿਰ ਤੁਸੀਂ ਡੋਰ ਟੂ ਡੋਰ ਕੈਂਪੇਨ, ਸੋ ਪੂਰਾ ਮੈਦਾਨ ਦੇ ਵਿੱਚ ਉਤਰੇ ਹੋਏ, ਕਿੱਦਾਂ ਦਾ ਰਿਸਪੋਂਸ ਆ ਅਤੇ ਇਹ ਜਿਹੜਾ ਮਿਹਨਤ ਤੁਹਾਡੀ ਐਡਵਾਂਸ ਪੋਲਿੰਗ ਦੇ ਵਿੱਚ ਰੰਗ ਲਿਆ ਰਹੀ ਆ?
1: ਬਿਲਕੁਲ ਜੀ, ਲੋਕ ਚੇਂਜ ਚਾਹੁੰਦੇ ਆ, 100% ਚੇਂਜ ਆਊਗਾ। ਐਡਵਾਂਸ ਪੋਲਿੰਗ ਦੇ ਵਿੱਚ ਮੰਨ ਲਓ ਆਪਾਂ ਪੋਲਿੰਗ ਸਟੇਸ਼ਨ 'ਤੇ ਜਦੋਂ ਗਏ ਸੀ ਤਾਂ ਉੱਥੇ ਮੈਂ ਇੱਕ ਦਿਨ ਬੈਠਿਆ ਵੀ ਸੀ ਹੈਗਾ ਪੋਲਿੰਗ ਸਟੇਸ਼ਨ 'ਤੇ ਆਪਣੇ 'ਤੇ, ਲੋਕਾਂ ਦਾ ਉੱਥੇ ਵੀ ਬਹੁਤ ਵਧੀਆ ਭਰਮਾ ਹੁੰਗਾਰਾ ਮਿਲਦਾ ਸੀਗਾ। ਲੋਕ ਸੱਚੀ ਬਹੁਤ ਜ਼ਿਆਦਾ ਪਿਆਰ ਦੇ ਰਹੇ ਆ, ਲੋਕ ਚੇਂਜ ਚਾਹੁੰਦੇ ਆ। ਅਤੇ ਉਸ ਤੋਂ ਬਾਅਦ ਅਸੀਂ 2 ਦਿਨ ਡੋਰ ਟੂ ਡੋਰ ਕੀਤਾ, ਡੋਰ ਟੂ ਡੋਰ ਵੀ ਲੋਕ ਮੰਨ ਲਓ ਕਹਿੰਦੇ ਆ ਵੀ ਹਾਂ ਆਪਾਂ ਚੇਂਜ ਲੈ ਕੇ ਆਉਣਾ ਭਾਅ ਜੀ। ਲੋਕ ਇੰਨੇ ਜ਼ਿਆਦਾ ਮੰਨ ਲਓ ਪਹਿਲਾਂ ਫਸਟ ਰੇਟ ਸੀ, ਉਹ ਮੰਨ ਲਓ ਹੁਣ ਫਸਟਰੇਸ਼ਨ ਕੱਢ ਰਹੇ ਆ, ਕਹਿ ਰਹੇ ਆ ਵੀ ਹਾਂ ਚੇਂਜ ਲੈ ਕੇ ਹੀ ਆਉਣਾ।
0: ਬਿਲਕੁਲ ਹਰਸਿਮਰਨ ਜੀ, ਤੁਹਾਡਾ ਸਵਾਗਤ ਆ ਜੀ ਆਇਆਂ ਨੂੰ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਵਿੱਚ। ਰੀਜਨਲ ਕੌਂਸਲਰ ਦੀ ਜਿਹੜੀ ਚੋਣਾਂ ਨੇ ਉਹਦੇ ਵਿੱਚ ਵਾਰਡ 9 ਤੇ 10 ਇੱਕ ਅਜਿਹਾ ਜੰਗ ਦਾ ਮੈਦਾਨ ਬਣਿਆ ਹੋਇਆ ਜਿਹਦੇ ਵਿੱਚ ਜਦੋਂ ਦੇਖਦੇ ਹਾਂ ਵਿਰੋਧੀ ਪਾਰਟੀਆਂ, ਕੋਈ ਉਮੀਦਵਾਰ ਕਿਸੇ ਖਿਲਾਫ਼ ਵੀਡੀਓ ਪਾ ਰਿਹਾ, ਕੋਈ ਕਿਸੇ ਖਿਲਾਫ਼ ਵੀਡੀਓ ਪਾ ਰਿਹਾ, ਕੋਈ ਕਿਸੇ ਬਾਰੇ ਟਿੱਪਣੀ ਕਰ ਰਿਹਾ, ਸੋ ਤੁਸੀਂ ਇਸ ਮੈਦਾਨ ਦੇ ਵਿੱਚੋਂ ਅਤੇ ਤੁਸੀਂ ਕਿਵੇਂ ਦੇਖਦੇ ਹੋ ਅਤੇ ਤੁਸੀਂ ਕੋਈ ਟਿੱਪਣੀ ਕਰਨਾ ਚਾਹੁੰਦੇ ਕਿਸ 'ਤੇ?
2: ਹਾਂਜੀ, ਹੁਣ ਲੋਕ ਸਾਰੇ ਜਾਗਰੂਕ ਹੋ ਚੁੱਕੇ ਨੇ, ਲੋਕ ਸਮਝਦੇ ਨੇ ਵੀ ਕਿਵੇਂ ਇਹ ਗੇਮ ਇੱਕ ਆਪਦੇ ਤੱਕ ਹੀ ਰੱਖੀ ਜਾਂਦੇ ਨੇ, ਸਾਰੇ ਆਪ ਹੀ ਘੁਮਾਈ ਜਾਂਦੇ ਆ। ਹੁਣ ਮੇਰੇ ਓਪੋਨੈਂਟ ਇੱਕ ਖੜਾ ਮੁੰਡਾ, ਉਹਨੂੰ ਪੁਰਾਣਾ ਰੀਜਨਲ ਕਾਉਂਸਲਰ ਇੰਡੋਰਸ ਕਰ ਰਿਹਾ, ਸਿਟੀ ਕਾਉਂਸਲਰ ਇੰਡੋਰਸ ਕਰ ਰਿਹਾ, ਮੇਅਰ ਇੰਡੋਰਸ ਕਰ ਰਿਹਾ, ਅਤੇ ਉਹ ਲੋਕਾਂ ਨੂੰ ਮੂਰਖ ਬਣਾ ਰਿਹਾ ਜਾ ਕੇ ਕਿ ਆਹ ਕੰਮ ਮੈਂ ਕਰੂੰਗਾ, ਆਹ ਪੈਂਡਿੰਗ ਆ, ਆਹ ਪੈਂਡਿੰਗ ਆ। ਲੋਕ ਉਹਨੂੰ ਸਵਾਲ ਕਰਦੇ ਆ, ਲੋਕ ਸਾਨੂੰ ਵੀ ਕਹਿੰਦੇ ਆ ਵੀ ਉਹਨੂੰ ਪੁੱਛੋ ਜਿਹੜੇ ਤੇਰੇ ਨਾਲ ਤੁਰੇ ਫਿਰਦੇ ਆ, ਜਦੋਂ ਉਹ ਸਾਰੇ ਪਾਵਰ ਦੇ ਵਿੱਚ ਸੀ ਉਹਨਾਂ ਨੇ ਉਹ ਕੰਮ ਕਿਉਂ ਨਹੀਂ ਕੀਤੇ? ਹੁਣ ਦੁਬਾਰਾ ਇਸ ਵਾਰੀ ਕੀ ਰਾਤੋਂ ਰਾਤ ਇਹੋ ਜਿਹਾ ਤੁਹਾਡੇ ਮਾਇੰਡ ਸੈੱਟ ਚੇਂਜ ਹੋ ਗਿਆ ਜਿਹੜਾ ਤੁਸੀਂ ਇਸ ਵਾਰੀ ਬਦਲਾ ਲੈ ਆਓਗੇ? ਲੋਕ ਇਸ ਵਾਰੀ ਗੱਲਾਂ ਦੇ ਵਿੱਚ ਨਹੀਂ ਆਉਂਦੇ, ਲੋਕ ਜਾਗਰੂਕ ਹੋ ਚੁੱਕੇ ਨੇ, ਅਦਕੀ ਬਦਲਾਅ ਜ਼ਰੂਰ ਲੈ ਕੇ ਆਉਣਗੇ ਜੀ।
0: ਸਟੂਡੀਓ ਨੰਬਰ ਵੀ ਅਨਾਊਂਸ ਕਰਦੇ ਦੋਸਤੋ, ਤੁਹਾਡੇ ਕੋਈ ਸਵਾਲ ਹੋਣ ਤਾਂ 416-233-7368 416-233-7368 'ਤੇ ਕਾਲ ਕੀਤੀ ਜਾ ਸਕਦੀ ਆ। ਨੀਲ ਸਾਹਿਬ, ਹੁਣ ਇੱਕ ਵਾਰੀ ਇਲੈਕਸ਼ਨ ਬਾਰੇ ਵੀ ਅਪਡੇਟ ਦੇ ਦਿਓ, ਹੁਣ ਐਡਵਾਂਸ ਪੋਲਿੰਗ ਦੇ ਕੋਈ ਡੇਟਸ ਪਈਆਂ ਨੇ ਅਤੇ ਜਾਂ ਫਿਰ 26 ਨੂੰ ਹੀ ਆ?
1: ਨਹੀਂ, ਐਡਵਾਂਸ ਪੋਲਿੰਗ ਹੋਣੀ ਆ 16 ਤੇ 17 ਨੂੰ ਜੀ।
0: ਜੀ,
1: ਅਤੇ ਹੁਣ ਦੋ ਆਪਣੇ ਐਡਵਾਂਸ ਪੋਲਿੰਗ ਦੇ ਸਟੇਸ਼ਨ, ਇੱਕ ਤਾਂ ਆਪਣਾ ਕੈਸਲਮੂਰ ਐਂਡ ਦਾਗ ਗੋਰ ਅਤੇ ਕਮਿਊਨਿਟੀ ਸੈਂਟਰ ਆ ਜਿਹੜਾ, ਅਤੇ ਇੱਕ ਸੈਂਡਲਵੁੱਡ ਐਂਡ ਡਿਕਸੀ ਅਤੇ ਜਿਹੜਾ ਮੈਕਸ ਕਮਿਊਨਿਟੀ ਸੈਂਟਰ ਆ ਉੱਥੇ ਹੋਣੀਆਂ ਨੇ। ਇਹਦੀ ਟਾਈਮਿੰਗ ਹੈਗੀ ਆ 10 ਵਜੇ ਤੋਂ ਲੈ ਕੇ 5 ਵਜੇ ਤੱਕ। ਮੈਂ ਸਾਰਿਆਂ ਨੂੰ ਫਿਰ ਬੇਨਤੀ ਕਰਦਾ ਵੀ ਘਰਾਂ 'ਚੋਂ ਨਿਕਲੀਏ, ਚੇਂਜ ਲੈ ਕੇ ਆਈਏ, ਚੇਂਜ ਤਾਂ ਆਊਗਾ ਜੇ ਆਪਾਂ ਵੋਟ ਪਾਵਾਂਗੇ।
0: ਅਤੇ ਇਹਨਾਂ ਸਾਹਿਬ, ਜਦੋਂ ਡੋਰ ਟੂ ਡੋਰ ਤੁਸੀਂ ਕਰਦੇ ਹੋ ਅਤੇ ਕਈ ਵਾਰ ਸਾਨੂੰ ਕੌਲਾਂ ਆਉਂਦੀਆਂ ਨੇ ਕਿ ਜੀ ਸਾਡੇ ਤੋਂ ਪਰਮਿਸ਼ਨ ਲਾਏ ਬਿਨਾਂ ਸਾਈਨ ਬੋਰਡ ਲਾ ਗਏ ਕੋਈ ਐਕਸ ਵਾਈ ਜੈਡ ਉਮੀਦਵਾਰ ਨੇ, ਸਾਡੇ ਤੋਂ ਪੁੱਛਿਆ ਨਹੀਂ ਜੀ ਉਹ ਉਮੀਦ ਉਹ ਲਾ ਗਏ। ਐਂਡ ਮੈਂ ਇੱਕ ਤੁਸੀਂ ਵੀ ਮੈਨੂੰ ਜੇ ਵੀਡੀਓ ਦਿਖਾ ਰਹੇ ਸੀ, ਤੁਹਾਡੇ ਸਾਈਨ ਬੋਰਡ ਨੂੰ ਕਿਸੇ ਨੇ ਡਿਸਟਰੋਏ ਕੀਤਾ ਹੋਇਆ, ਉਹ ਕੀ ਆ ਪੂਰਾ ਮਸਲਾ, ਇਹਦੇ ਵਿੱਚ ਕੀ ਕਹਿਣਾ ਚਾਹੋਗੇ?
1: ਇਹ ਦੇਖੋ ਜੀ, ਓਪੋਜੀਸ਼ਨ ਪਾਰਟੀਆਂ ਦੀਆਂ ਇਹ ਚੀਜ਼ਾਂ ਆਪਾਂ ਨੂੰ ਵਧੀਆ ਨਹੀਂ। ਦੇਖੋ, ਉਹ ਚਾਹੁੰਦੇ ਨਹੀਂ ਹੈਗੇ ਵੀ ਨਵੇਂ ਬੰਦੇ ਆਉਣ। ਹੁਣ ਸਾਡੇ ਸਾਈਨ ਬੋਰਡ ਜਿੱਥੇ ਵੀ ਮੰਨ ਲਓ ਲੱਗੇ ਹੁੰਦੇ ਆ, ਪੱਟ ਦਿੰਦੇ ਆ।
0: ਤੁਸੀਂ ਉਹ ਜਿਹੜੀ ਕਿਸੇ ਦੀ ਪ੍ਰਾਈਵੇਟ ਪ੍ਰੋਪਰਟੀ ਲਾਉਣੇ, ਉਹ ਪਰਮਿਸ਼ਨ ਲੈ ਕੇ ਤੁਸੀਂ ਲਾ ਰਹੇ ਹੋ ਜਾਂ ਲੋਕ ਆਪ ਕਾਲ ਕਰਦੇ ਨੇ ਸਾਈਨ ਬੋਰਡ ਲਈ?
1: ਬਿਲਕੁਲ ਜੀ, ਆਪਾਂ 101% ਲੋਕਾਂ ਤੋਂ ਜਦੋਂ ਡੋਰ ਟੂ ਡੋਰ ਗਏ ਸੀ, ਲੋਕਾਂ ਤੋਂ ਪਰਮਿਸ਼ਨ ਲਈ ਸੀ, ਆਪਾਂ ਕਿਸੇ ਵੀ ਇਹੋ ਜਿਹੀ ਪ੍ਰੋਪਰਟੀ 'ਤੇ ਨਹੀਂ ਲਾਇਆ ਵੀ ਬਿਨਾਂ ਪੁੱਛੇ ਨਹੀਂ ਲਾਇਆ, ਲੋਕਾਂ ਤੋਂ ਪੁੱਛ ਕੇ ਸਾਈਨ ਲਾਏ ਨੇ, ਅਤੇ ਲੋਕ ਸਾਨੂੰ ਟੈਕਸ ਮੈਸੇਜ ਕਰਕੇ ਲੋਕਾਂ ਨੇ ਆਪ ਵੀ ਕਿਹਾ ਵੀ ਸਾਡੇ ਸਾਈਨ ਲਾ ਕੇ ਜਾਓ।
0: ਓਕੇ,
1: ਜਦੋਂ ਅਸੀਂ ਮੰਨ ਲਓ ਵੀਡੀਓ ਪਾਈ ਸੀ ਨਾ ਵੀ ਹਾਂ ਅੱਜ ਸਾਈਨ ਡੇਟ ਹੈਗੀ ਆ ਵੀ ਆਪਾਂ ਲਾ ਸਕਦੇ ਹਾਂ, ਮੈਨੂੰ ਬਹੁਤ ਸਾਰੇ ਟੈਕਸ ਮੈਸੇਜ ਆਇਆ, ਬਹੁਤ ਸਾਰਾ ਪਿਆਰ ਆਇਆ।
0: ਅਤੇ ਪਰ ਕਈਆਂ ਵੱਲੋਂ ਤੁਹਾਡੇ ਸਾਈਨ ਬੋਰਡ ਪੱਟੇ ਜਾ ਰਹੇ ਨੇ, ਉਹ ਵਿਰੋਧੀਆਂ ਦੀ ਇੱਕ ਜੈਲਸ ਫੈਕਟਰ ਕਹਿ ਸਕਦੇ?
1: ਹਾਂਜੀ, ਇਹ ਜੈਲਸੀ ਫੈਕਟਰੀ ਹੁੰਦਾ। ਦੇਖੋ ਪੋਲੀਟਿਕਸ ਦੇ ਵਿੱਚ ਹਰ ਇੱਕ ਬੰਦਾ ਕੋਈ ਵੀ ਜ਼ਰੀਆ ਅਪਣਾਉਂਦਾ ਵੀ ਅਸੀਂ ਕਿਵੇਂ ਨਾ ਕਿਵੇਂ ਉਹਨਾਂ ਨੂੰ ਡਾਊਨ ਰੱਖੀਏ, ਪਰ ਆਪਾਂ ਕਿਸੇ ਵੀ ਚੀਜ਼ ਦੇ ਪੱਖ ਤੋਂ ਮੰਨ ਲਾ ਪਿੱਛੇ ਹਟਣ ਵਾਲਿਆਂ 'ਚੋਂ ਨਹੀਂ ਹੈਗੇ। ਜਦੋਂ ਆਪਾਂ ਲੋਕਾਂ ਦੀ ਸੇਵਾ ਲਈ ਅੱਗੇ ਆ ਗਏ ਤਾਂ ਆਪਾਂ ਦਿਨ ਰਾਤ ਲੋਕਾਂ ਦੀ ਸੇਵਾ ਲਈ ਅੱਗੇ ਆਇਆ, ਲੋਕਾਂ ਦੀ ਸੇਵਾ ਹੀ ਕਰਾਂਗੇ।
0: ਵੈਰੀ ਗੁੱਡ।
1: ਹੁਣ ਦੇਖੋ ਪੋਸਟਰ ਪਾੜ ਕੇ ਕਿਹੜਾ ਵੀ ਮੰਨ ਲਓ ਉਹ ਪੋਸਟਰ ਪਾੜ ਕੇ ਲੋਕਾਂ ਦੇ ਦਿਲਾਂ 'ਚੋਂ ਤਾਂ ਨਹੀਂ ਜਿਹੜੀ ਸਪੇਸ ਬਣੀ ਹੋਈ ਆ ਉਹ ਕਿਵੇਂ?
0: ਬਿਲਕੁਲ ਜੀ,
1: ਹਾਂਜੀ।
0: ਸੋ ਹਰਸਿਮਰਨ ਜੀ, ਤੁਹਾਡੇ ਤੋਂ ਵੀ ਸਵਾਲ ਇਹਦੇ ਨਾਲ ਰਲਦਾ ਮਿਲਦਾ ਹੀ ਆ ਕਿ ਰੀਜਨਲ ਦੀ ਚੋਣ ਦੇ ਵਿੱਚ ਜਿਹੜਾ ਇਸ ਵਾਰੀ ਸੋਸ਼ਲ ਮੀਡੀਆ 'ਤੇ ਇੱਕ ਜੋ ਡਰਾਮਾ ਕੁਛ ਚੱਲ ਰਿਹਾ ਉਹਦੇ ਵਿੱਚ ਜਿੱਥੇ ਕਿ ਪਰਿਵਾਰ ਜੁੜਦੇ ਨੇ ਉੱਥੇ ਹੀ ਕਈ ਇੱਦਾਂ ਦੇ ਨੇ ਜਿਹੜੇ ਉਹ ਟੂਲ ਨੂੰ ਵਰਤ ਕੇ ਕੋਈ ਡੀਫੇਮ ਕਰਨ ਦੀ ਕੋਸ਼ਿਸ਼ ਕਰਦੇ ਨੇ। ਉਹ ਜਦੋਂ ਗਰਾਊਂਡ ਲੈਵਲ ਦੇ ਉੱਤੇ ਸਾਈਨ ਬੋਰਡ ਪਾੜਨ ਦੀ ਗੱਲ, ਰੇਡੀਓ ਦੇ ਉੱਤੇ ਖਿਲਾਫ਼ ਬੋਲਣ ਦੀ ਗੱਲ, ਫਿਰ ਸੋਸ਼ਲ ਮੀਡੀਆ ਦੇ ਉੱਤੇ ਵੀ ਖਿਲਾਫ਼ ਬੋਲਣ ਦੀ ਗੱਲ, ਸੋ ਇਹ ਤੁਹਾਨੂੰ ਲੱਗਦਾ ਕਿ ਇਹ ਦਬਾਉਣ ਦੀ ਕੋਸ਼ਿਸ਼?
2: ਦੇਖੋ ਦਬਾਉਣ ਦੀ ਕੋਸ਼ਿਸ਼ ਤਾਂ ਇਹ ਆਪਦੇ ਵੱਲੋਂ ਕਰ ਹੀ ਰਹੇ ਨੇ ਜੀ, ਪਰ ਜਿਹੜੀ ਇਹਨਾਂ ਨੇ ਥੋੜ੍ਹੀ ਜਿਹੀ ਇੱਕ ਹਾਈਪ ਆਪਦੇ ਵੱਲੋਂ ਬਣਾਈ ਹੈ ਸ਼ੋ, ਉਹ ਸਿਰਫ ਸੋਸ਼ਲ ਮੀਡੀਆ ਦੇ ਉੱਤੇ ਹੀ ਹੈਗੀ। ਜਦੋਂ ਆਪਾਂ ਗਰਾਊਂਡ ਲੈਵਲ 'ਤੇ ਲੋਕਾਂ 'ਚ ਵਿਚਰਦੇ ਹਾਂ, ਲੋਕ ਇਹਨਾਂ ਨੂੰ ਚਾਹੁੰਦੇ ਨਹੀਂ, ਲੋਕ ਪਸੰਦ ਨਹੀਂ ਕਰਦੇ, ਲੋਕ ਨਹੀਂ ਵੋਟਾਂ ਪਾ ਕੇ ਆਉਣਗੇ ਇਹਨਾਂ ਨੂੰ, ਇਹ ਸਿਰਫ ਇੱਕ ਆਪਦੇ ਵੱਲੋਂ ਇਹ ਦੋ ਕੈਂਡੀਡੇਟ ਡਰਾਮਾ ਰਚ ਕੇ ਸੋਸ਼ਲ ਮੀਡੀਆ 'ਤੇ ਆਪਦੀ ਹਾਈਪ ਬਣਾਈ ਜਾਂਦੇ ਆ। ਗਰਾਊਂਡ ਰਿਐਲਿਟੀ ਜਮ੍ਹਾਂ ਡਿਫਰੈਂਟ ਆ, ਇਸ ਵਾਰੀ ਲੋਕ ਇਹਨਾਂ ਦੇ ਹੱਕ 'ਚ ਨਹੀਂ, ਲੋਕ ਇਹਨਾਂ ਨੂੰ ਲੋਕ ਸਮਝ ਚੁੱਕੇ ਨੇ, ਬਦਲਾਅ ਲੈ ਕੇ ਆਉਣਗੇ ਜੀ।
0: ਜਦੋਂ ਖੁੰਡ ਚਰਚਾ ਦੇ ਵਿੱਚ ਚਾਰ ਬੰਦੇ ਇਕੱਠੇ ਹੋ ਕੇ ਗੱਲਬਾਤ ਕਰਦੇ ਆ, ਜਾਂ ਤੁਸੀਂ ਵੀ ਨਾਲ ਬੈਠ ਕੇ ਗੱਲਬਾਤ ਕਰਦੇ ਹੋ ਪਾਰਕਾਂ ਦੇ ਵਿੱਚ ਜਾ ਕੇ, ਉੱਥੇ ਚਰਚਾ ਹੁੰਦੀ ਕੀ ਆ, ਕੀ ਵਿਸ਼ਾ ਗਾ ਅਤੇ ਕਿਹੜੇ ਮੁੱਦੇ ਉਹਨਾਂ ਦਾ ਮੇਨ ਟਾਕ ਆਫ ਦ ਟਾਊਨ?
2: ਦੇਖੋ ਪ੍ਰੋਪਰਟੀ ਨੂੰ ਲੈ ਕੇ ਗੱਲ ਹੁੰਦੀ ਹੈਗੀ, ਪ੍ਰੋਪਰਟੀ ਟੈਕਸ ਨੂੰ, ਉਦੋਂ ਬਾਅਦ ਦੇ ਵਿੱਚ ਸੇਫਟੀ ਦਾ ਸਾਰਿਆਂ ਤੋਂ ਵੱਡਾ ਮਸਲਾ ਜਿਹੜਾ ਹੈ ਪਾਰਕਾਂ ਦੇ ਵਿੱਚ, ਜੋ ਜਾਂਦੇ ਹਾਂ ਜਿੱਥੇ ਬਜ਼ੁਰਗ ਬੈਠੇ ਆ, ਉਹ ਸਾਰੀਆਂ ਜੇ ਆਪਾਂ ਬੀਬੀਆਂ ਨਾਲ ਵੀ ਗੱਲ ਕਰਦੇ ਹਾਂ ਉਹ ਵੀ ਇਹ ਚੀਜ਼ ਤੋਂ ਚਿੰਤਿਤ ਨੇ ਕਿ ਅਸੀਂ ਸਾਡੇ ਨਾਲ ਕਿ ਉਹਨਾਂ ਦੇ ਵਿੱਚੋਂ ਜੇ 10 ਜਣੀਆਂ ਬੈਠੇ 10 ਚੋਂ 3-4 ਨਾਲ ਇਹੋ ਜਿਹੇ ਹਾਦਸੇ ਹੋਏ ਨੇ, ਕਿਸੇ ਦੀਆਂ ਕੋਈ ਵਾਲੀਆਂ ਖੋਹ ਕੇ ਲੈ ਗਿਆ, ਕਿਸੇ ਦੀ ਚੇਨ ਖੋਹ ਕੇ ਲੈ ਗਿਆ, ਉਹ ਉੱਥੇ ਆਉਣ ਲੱਗੇ ਹੁਣ ਡਰ ਡਰ ਕੇ ਆਉਂਦੇ ਨੇ, ਕਿਸੇ ਦਾ ਕੋਈ ਫੋਨ ਖੋਹ ਕੇ ਲੈ ਗਿਆ, ਸੇਫਟੀ ਨੂੰ ਲੈ ਕੇ ਲੋਕ ਮੇਨਲੀ ਚਿੰਤਿਤ ਨੇ, ਸੇਫਟੀ ਨੂੰ ਲੈ ਕੇ ਚਾਹੁੰਦੇ ਨੇ ਕਿ ਕੰਮ ਕੀਤਾ ਜਾਵੇ।
0: ਵਿੱਚ ਪੜ੍ਹਾਈ ਲਿਖਾਈ ਇੱਕ ਵੱਡਾ ਫੈਕਟਰ ਜਿਹਦੇ ਵਿੱਚ ਮੰਨਿਆ ਜਾਂਦਾ, ਕਿਉਂਕਿ ਨਾ ਮੈਂ ਪਹਿਲਾਂ ਵੀ ਕਈ ਪ੍ਰੋਗਰਾਮਾਂ ਦੇ ਉੱਤੇ ਵੀ ਸੇਮ ਗੱਲ ਸੁਣੀ ਆ, ਕਹਿੰਦੇ ਕਈ ਵਾਰ ਕੈਂਡੀਡੇਟ ਕੁਝ ਅਜਿਹੇ ਹੁੰਦੇ ਨੇ ਜਾਂ ਸੀਗਾ ਕਿ ਕਿਸੇ ਨੂੰ ਪੁੱਛਿਆ ਕਿ ਤੁਹਾਡਾ ਜੀ ਇਹ ਦੱਸੋ ਬਰਥ ਕਿੱਥੇ ਹੋਇਆ ਜਾਂ ਕਿਹੜੀ ਤੁਹਾਨੂੰ ਸਿਟੀ ਦੇ ਵਿੱਚ ਘੁੰਮਣਾ, ਉਹ ਕਹਿੰਦਾ ਜੀ ਮੈਂ ਤਿਰਵਨੰਤਪੁਰਮ ਘੁੰਮਣਾ ਚਾਹੁੰਦਾ, ਉਹ ਕਹਿੰਦੇ ਠੀਕ ਹੈ ਅਤੇ ਸਪੈਲਿੰਗ ਦੱਸੋ, ਕਹਿੰਦਾ ਨਹੀਂ ਨਹੀਂ ਜੀ ਗੋਆ ਠੀਕ ਆ, ਹੈ ਨਾ, ਕਿਉਂਕਿ ਗੋਆ ਦੀ ਸਪੈਲਿੰਗ ਠੀਕ ਹੈ। ਉੱਦਾਂ ਹੀ ਕਹਿੰਦੇ ਕੋਈ ਬੰਦਾ ਗਿਆ ਕਿ ਮੈਂ ਜੀ ਰੀਜਨਲ ਕੌਂਸਲਰ ਦੀ ਚੋਣ ਲੜਨੀ ਆ, ਉਹ ਕਹਿੰਦੇ ਇਹਦੇ ਸਪੈਲਿੰਗ ਦੱਸੋ, ਕਹਿੰਦਾ ਛੱਡੋ ਜੀ ਮੇਅਰ ਹੀ ਲੜ ਲੈਂਦੇ ਹਾਂ ਕਿਉਂਕਿ ਉੱਥੇ ਸਪੈਲਿੰਗ ਠੀਕ ਨੇ। ਅਤੇ ਹੁਣ ਜਦੋਂ ਇੱਦਾਂ ਦੇ ਕੈਂਡੀਡੇਟ ਮੈਦਾਨ ਦੇ ਵਿੱਚ ਆਉਂਦੇ ਨੇ, ਉਹਦੇ ਵਿੱਚ ਲੋਕਾਂ ਦਾ ਮੇਨ ਹੁੰਦਾ ਕਿ ਯਾਰ ਕੈਂਡੀਡੇਟ ਪੜ੍ਹਿਆ ਲਿਖਿਆ ਹੋਵੇ, ਸੋ ਆਪਣੀ ਪੜ੍ਹਾਈ ਲਿਖਾਈ ਬਾਰੇ ਤੁਸੀਂ ਦੋਨੇ ਜ਼ਰੂਰ ਦੱਸੋ।
2: ਹਾਂਜੀ, ਮੇਰੀ ਸਟੱਡੀ ਹੈਗੀ ਹੈ ਕੰਪਿਊਟਰ ਇੰਜੀਨੀਅਰਿੰਗ ਦੀ, ਅਤੇ ਮੈਂ ਲੋਕਾਂ ਨੂੰ ਹਰ ਵਾਰੀ ਇਹੀ ਚੀਜ਼ ਕਹਿੰਦਾ ਹੁੰਦਾ ਵੀ ਜਦੋਂ ਵੀ ਤੁਹਾਡੇ ਕੋਲ ਟਾਈਮ ਹੁੰਦਾ ਕਿਸੇ ਨਾ ਕਿਸੇ ਜ਼ਰੀਏ ਕੈਂਡੀਡੇਟ ਨਾਲ ਜ਼ਰੂਰ ਕਨੈਕਟ ਕਰੋ, ਚਾਹੇ ਉਹ ਸੋਸ਼ਲ ਮੀਡੀਆ ਰਾਹੀਂ, ਰੇਡੀਓ ਰਾਹੀਂ ਜਾਂ ਫੋਨ ਰਾਹੀਂ, ਜਾਂ ਜੇ ਡੋਰ ਟੂ ਡੋਰ ਤਾਂ ਇਹ ਸਲਾਉਂਦੇ ਹੀ ਨਹੀਂ, ਮੇਰੀ ਟੀਮ ਡੋਰ ਟੂ ਡੋਰ ਫਿਰਦੀ ਆ, ਤੁਸੀਂ ਡੋਰ ਟੂ ਡੋਰ ਸਾਡੇ ਨਾਲ ਕਨੈਕਟ ਕਰ ਸਕਦੇ ਹੋ, ਸਾਨੂੰ ਸਵਾਲ ਜਵਾਬ ਕਰੋ, ਸਾਰੇ ਕੈਂਡੀਡੇਟਾਂ ਨੂੰ ਸਵਾਲ ਜਵਾਬ ਕਰੋ, ਉਦੋਂ ਬਾਅਦ ਕੰਪੇਅਰ ਕਰੋ, ਕੰਪੈਰੀਜ਼ਨ ਕਰਨ ਤੋਂ ਬਾਅਦ ਵੋਟ ਕਰਕੇ ਆਈਏ। ਆਪਾਂ ਇੱਦਾਂ ਨਾ ਵੋਟ ਕਰੀਏ ਕਿ ਇਹਨੇ ਮੈਨੂੰ ਕਹਿਤਾ ਇਹਨੂੰ ਵੋਟ ਪਾ ਦਿਉ, ਮੇਰੇ ਚਾਚਾ ਜੀ ਨੇ ਕਹਿਤਾ, ਮੇਰੀ ਮਾਸੀ ਜੀ ਨੇ ਕਹਿਤਾ, ਤਾਂ ਮੈਂ ਵੋਟਾਂ ਪਾਤੀਆਂ।
0: ਅਤੇ ਨਹੀਂ ਸਾਹਿਬ, ਜੇ ਕਿਤੇ ਕੋਈ ਇੱਦਾਂ ਦਾ ਸਵੱਬ ਬਣੇ ਕਿ ਆਹਮੋ ਸਾਹਮਣੇ ਬੈਠ ਕੇ ਗੱਲਬਾਤ ਕਰਨ ਦਾ ਹੋਵੇ, ਤੁਸੀਂ ਉਹਦੇ 'ਚ ਪਾਰਟੀਸਪੇਟ ਕਰੋਗੇ?
1: ਬਿਲਕੁਲ ਜੀ, 101% ਕਰਾਂਗੇ ਜੀ। ਆਪਾਂ ਪਿੱਛੇ ਵਾਲੇ ਪੋਲੀਟੀਸ਼ੀਅਨ ਨੂੰ ਪੁੱਛਾਂਗੇ, ਲੋਕ ਚਾਹੁੰਦੇ ਆ, ਲੋਕ ਅਸੀਂ ਡੋਰ ਟੂ ਡੋਰ ਗਏ, ਲੋਕ ਕਹਿੰਦੇ ਆ ਜੀ ਇਹ ਗੱਲ ਵੀ ਜਦੋਂ ਉਹਨਾਂ ਨੇ 15-20 ਸਾਲਾਂ 'ਚ ਨਹੀਂ ਕੁਛ ਕਰਿਆ, ਹੁਣ ਅਸੀਂ ਉਹਨਾਂ ਤੋਂ ਉਮੀਦ ਨਹੀਂ ਰੱਖਦੇ, ਇਹ ਲੋਕਾਂ ਦੇ ਕਹਿਣ ਦੀਆਂ ਗੱਲਾਂ ਨੇ ਜੀ, ਵੀ ਅਸੀਂ ਹੁਣ ਕਿਵੇਂ ਉਹਨਾਂ 'ਤੇ ਯਕੀਨ ਕਰਾਂਗੇ। ਹੁਣ ਕੋਈ ਪੋਲੀਟੀਸ਼ੀਅਨ ਦੇ ਉੱਤੇ ਤੁਸੀਂ ਦੇਖੋ ਕਿਸੇ ਦੇ ਉੱਤੇ ਕਿੰਨੇ ਐਲੀਗੇਸ਼ਨ ਲੱਗੇ ਆ, ਕਿਸੇ ਦੇ ਉੱਤੇ ਕੋਈ ਪ੍ਰੋਪਰਟੀ ਦੇ ਲਾ ਲਓ, ਕੋਈ ਬਿਲਡਿੰਗਾਂ ਦੇ ਲਾ ਲਓ, ਕਿਸੇ ਦੇ ਉੱਤੇ ਕੋਈ ਕੈਮਰੇ ਦਾ ਲਾ ਲਓ, ਉਹ ਬਿਲਡਿੰਗ ਸਭ ਨੂੰ ਵੀ ਪਤਾ ਹੁਣ ਅੱਜ ਕੱਲ੍ਹ ਸਾਰੇ ਅਵੇਅਰ ਨੇ, ਸਾਰਿਆਂ ਦੇ ਘਰੇ ਜਵਾਕ ਸੋਸ਼ਲ ਮੀਡੀਆ 'ਤੇ ਬਹੁਤ ਜ਼ਿਆਦਾ ਐਕਟਿਵ ਨੇ
0: ਜੀ,
1: ਅਤੇ ਸਾਰਿਆਂ ਨੂੰ ਪਤਾ ਵੀ ਹਾਂ ਕਿਹੜੇ ਲੀਡਰ ਨੇ, ਕਿਹੜੇ ਪੋਲੀਟੀਸ਼ੀਅਨ ਨੇ ਕਿਹੜਾ ਸਕੈਮ ਕੀਤਾ, ਕਿਹੜੇ 'ਤੇ ਉਹਦੇ ਐਲੀਗੇਸ਼ਨ ਕਿਉਂ ਲੱਗੇ ਆ। ਹੁਣ ਉਹ ਪਹਿਲਾਂ ਵਾਲੀਆਂ ਗੱਲਾਂ ਨੇ, ਹੁਣ ਲੋਕ ਅਵੇਅਰ ਹੋਏ ਪਏ ਆ।
0: ਸੋ ਅਖੀਰ ਦੇ ਵਿੱਚ ਤੁਸੀਂ ਆਪਣਾ ਦੋਨੇ ਨੰਬਰ ਜ਼ਰੂਰ ਸਾਂਝਾ ਕਰ ਦਿਓ ਜੋ ਤੁਹਾਡੀ ਕੈਂਪੇਨ ਨਾਲ ਜੁੜਨਾ ਚਾਹੁੰਦੇ ਨੇ, ਕਿਉਂਕਿ ਕੌਲਾਂ ਬਹੁਤ ਆ ਰਹੀਆਂ ਨੇ ਪਰ ਸਮਾਂ ਸਟੂਡੀਓ ਦਾ ਸਮਾਪਤੀ ਵੱਲ ਜਾ ਰਿਹਾ, ਸੋ ਸਾਰੀਆਂ ਕੌਲਾਂ ਆਉਣੇ ਨਹੀਂ ਕਰ ਸਕਾਂਗੇ। ਇੱਕ ਕੌਲ 3056 ਬਾਈ ਜੀ, ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਸਵਾਗਤ ਹੈ ਪ੍ਰੋਗਰਾਮ।
3: ਸਤਿ ਸ਼੍ਰੀ ਅਕਾਲ ਬਾਈ ਜੀ, ਕੀ ਹਾਲ ਚਾਲ ਆ? ਦੋਨਾਂ ਵੀਰਾਂ ਨੂੰ ਵੀ ਸਤਿ ਸ਼੍ਰੀ ਅਕਾਲ, ਸਤਿਕਾਰ ਜੋਗਾ ਸਾਡੇ ਜੀ
0: ਜੀ।
3: ਹਾਂਜੀ ਭਾਜੀ, ਇਹਨਾਂ ਨੂੰ ਕੁਐਸਚਨ ਆ, ਇਹਨਾਂ ਦੋਨਾਂ ਵੀਰਾਂ ਨੇ ਜਿੱਦਾਂ ਰਲ ਕੇ ਇਕੱਠੇ ਕੈਂਪੇਨ ਕਰ ਰਹੇ ਆ ਨਾ, ਤੇ ਇਹਨਾਂ ਦਾ ਮੇਨ ਮਕਸਦ ਕੀ ਆ? ਜਿੱਦਾਂ ਭਾਈ 9 ਤੇ 10 ਵਾਰਡ ਹੀ ਇਹਨੇ ਕਿਉਂ ਚੁਣਿਆ, ਤੇ ਨੰਬਰ 2 ਤੇ ਜਿਹੜਾ ਆ ਭਾਈ, ਜੇ ਇਹ ਕਾਮਯਾਬ ਹੁੰਦੇ ਆ ਕੀ ਇਹ ਪੈਟਰਨ ਬਣਾਉਣ ਦਾ ਸਾਹਮਣਾ ਕਰ ਸਕਣਗੇ, ਜਾਂ ਪ੍ਰਭ ਗਿੱਲ ਦੇ ਨਾਲ ਇਹ ਰਲ ਕੇ ਮੋਢੇ ਨਾਲ ਮੋਢਾ ਜੋੜ ਕੇ ਉਹਨਾਂ ਚੱਲਣਗੇ? ਇਹ ਦੋਨਾਂ ਆਂਸਰ ਦੇ ਗਏ ਹਨ ਸਾਫ਼ ਤੇ, ਤੇ ਕੀ ਇਹ ਉਹਨਾਂ ਦੇ ਖਿਲਾਫ਼ ਇਨਕੁਆਇਰੀ ਖਿਲਾਉਣਗੇ ਜਿਹੜੇ ਪੁਰਾਣੇ ਬੰਦੇ ਘਟਾਲੇ ਕਰਕੇ ਗਏ ਆ? ਦੱਸ ਕੇ ਜਾਣ ਸਾਫ਼। ਧੰਨਵਾਦ ਜੀ।
0: ਪਰਿਵਾਰ ਜਾਣਨਾ ਚਾਹੁੰਦੇ ਕਿ ਸਿਟੀ ਦੇ ਵਿੱਚ ਜੋ ਕੁਝ ਵਾਪਰਿਆ ਉਹ ਫਾਈਲਾਂ ਕਢਵਾ ਕੇ ਲੋਕਾਂ ਤੱਕ ਸੱਚ ਲੈ ਕੇ ਆਉਂਗੇ?
2: ਹਾਂਜੀ ਬਿਲਕੁਲ। ਦੇਖੋ ਪਹਿਲਾਂ ਬਾਈ ਦਾ ਕੁਐਸਚਨ ਸੀ ਕਿ ਆਪਾਂ 9-10 ਚੋਂ ਹੀ ਕਿਉਂ ਲੜ ਰਹੇ ਹਾਂ? ਅਸੀਂ 9-10 ਚੋਂ ਪਿਛਲੇ ਲੰਬੇ ਸਮੇਂ 'ਚ ਰਹਿ ਰਹੇ ਹਾਂ ਜੀ, ਸਾਨੂੰ ਪਤਾ ਹੈ ਵਾਰਡ ਦੀਆਂ ਕੀ ਸਮੱਸਿਆਵਾਂ ਨੇ, ਕੀ ਪ੍ਰੋਬਲਮ ਨੇ, ਆਪਾਂ ਲੋਕਾਂ ਨੂੰ ਜਾਣਦੇ ਹਾਂ, ਲੋਕਾਂ ਦੀਆਂ ਸਮੱਸਿਆਵਾਂ ਵੀ ਸੁਣਦੇ ਹਾਂ, ਸਾਨੂੰ ਪਤਾ ਆਪਾਂ ਤਾਂ ਹੀ ਇਹ ਵਾਰਡ ਦੇ ਵਿੱਚੋਂ ਲੜ ਰਹੇ ਹਾਂ। ਦੂਜੀ ਗੱਲ ਜੀ, ਆਪਾਂ ਪੈਟਰਿਕ ਬਰਾਊਨ ਦੇ ਜਿੰਨੇ ਵੀ ਲੋਕ, ਸਾਰਿਆਂ ਨੂੰ ਪਤਾ ਕੀ ਕੀ ਐਲੀਗੇਸ਼ਨਾਂ ਨੇ, ਕਿੱਦਾਂ ਕਿੱਦਾਂ ਕੰਮ ਹੋਇਆ, ਅਸੀਂ ਜ਼ਰੂਰ ਖਿਲਾਫ਼ ਉਹਦੇ ਲੜਾਂਗੇ, ਆਵਾਜ਼ ਚੱਕਾਂਗੇ, ਜਿੰਨਾ ਆਪਦੇ ਵੱਲੋਂ ਹੋ ਸਕੂਗਾ ਉਹ ਫਾਈਲਾਂ 'ਤੇ ਜ਼ਰੂਰ ਕੰਮ ਕਰਾਂਗੇ ਜੀ।
1: ਦੇਖੋ ਬਾਈ ਜੀ ਨੇ ਕਿਹਾ ਵੀ ਇਕੱਲੇ ਆਪਾਂ ਪੈਟ੍ਰਿਕ 'ਤੇ ਨਹੀਂ, ਜੋ 9 ਐਂਡ 10 ਵਾਰਡ ਦੇ ਵਿੱਚ ਕੁਛ ਵੀ ਗਲਤ ਹੋਊਗਾ ਆਪਾਂ ਉਹ 'ਤੇ ਇਕੱਲੇ ਇਕੱਲੇ ਮੁੱਦੇ 'ਤੇ ਆਵਾਜ਼ ਚੱਕਾਂਗੇ। ਆਪਾਂ ਲੋਕਾਂ ਦੀ ਸੇਵਾ ਲਈ ਆਏ ਹਾਂ, ਆਪਾਂ ਦਿਨ ਰਾਤ ਕੋਈ ਵੀ ਪ੍ਰੋਬਲਮ ਆਊਗੀ ਲੋਕਾਂ ਨਾਲ ਖੜਾਂਗੇ, ਇਕੱਲਾ ਪੈਟ੍ਰਿਕ ਨਹੀਂ, ਆਪਾਂ ਜੋ ਵੀ ਕੋਈ ਗਲਤ ਕਰੂ ਆਪਣੇ ਲੋਕਾਂ ਨਾਲ ਆਪਾਂ ਸਾਰਿਆਂ ਦੇ ਨਾਲ ਖੜਾਂਗੇ।
0: ਵੈਰੀ ਗੁੱਡ। ਸੋ ਕੈਂਪੇਨ ਦਾ ਨੰਬਰ ਵੀ ਸਾਂਝਾ ਕਰ ਦਿਓ ਜੀ।
1: ਮੇਰਾ ਕੰਪੇਨ ਦਾ ਨੰਬਰ ਹੈਗਾ 6477090004, ਅਤੇ ਮੇਰਾ ਦੂਸਰਾ ਨੰਬਰ ਹੈਗਾ,
0: ਇੱਕ ਮਿੰਟ ਮੈਂ ਰਿਪੀਟ ਕਰਾਂ ਜੀ, ਮੈਨੂੰ ਬੋਲੇ ਦੁਬਾਰਾ,
1: 6477090004000004
0: 647-709-0004 ਤੇ ਗੱਲ ਕੀਤੀ ਜਾ ਸਕਦੀ। ਤੇ ਹਰਸਿਮਰਨ ਜੀ, ਤੁਹਾਡਾ ਸੇਮ ਨੰਬਰ ਹੀ ਕੈਂਪੇਨ ਦਾ ਜਾ ਲੱਗਾ ਜੀ?
2: ਹਾਂਜੀ, ਮੇਰਾ ਨੰਬਰ ਹੈਗਾ ਜੀ 437-224-5205, 437-224-5205,
0: 437-224-5205 ਹਰਸਿਮਰਨ ਜੀ ਦਾ ਨੰਬਰ ਆ, ਅਤੇ 437-224-5205 ਐਂਡ 647-709-0004 ਤੇ ਗੱਲਬਾਤ ਕੀਤੀ ਜਾ ਸਕਦੀ ਆ। ਸਿਟੀ ਇਲੈਕਸ਼ਨ ਲਈ ਕੈਂਡੀਡੇਟ ਬਲਜਿੰਦਰ ਸਿੰਘ ਨਾਹਲ ਵਾਰਡ 9 ਤੇ 10, ਅਤੇ ਰੀਜਨਲ ਕੌਂਸਲ ਲਈ ਕੈਂਡੀਡੇਟ ਹਰਸਿਮਰਨ ਸਿੰਘ, ਕੈਂਡੀਡੇਟ ਫਰੋਮ ਵਾਰਡ 9 ਐਂਡ 10, ਅਤੇ ਐਡਵਾਂਸ ਪੋਲਿੰਗ 16 ਤੇ 17 ਨੂੰ ਜੀ।
1: ਹਾਂਜੀ,
0: ਇਸ ਤੋਂ ਬਾਅਦ 26 ਨੂੰ, ਹੁਣ 3 ਦਿਨ ਨੇ, 26 ਨੂੰ ਦਿਨ ਸੋਮਵਾਰ,
2: 26 ਦਾ ਦਿਨ ਸੋਮਵਾਰ ਹੈ ਜੀ। ਆਪਾਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਸੋਮਵਾਰ ਵਾਲੇ ਦਿਨ ਆਪਾਂ ਬਿਜ਼ੀ ਹੋਣਾ, ਆਪਣੇ ਕੰਮਾਂ ਕਾਰਾਂ ਦੇ ਰੁਝੇਵਿਆਂ 'ਚ ਹੋਣਾ, ਟਾਈਮ ਨਹੀਂ ਲੱਗਣਾ। ਆਪਾਂ ਕੋਸ਼ਿਸ਼ ਕਰੀਏ ਵੀ 16 ਤੇ 17 ਨੂੰ ਆਪਾਂ ਵੋਟ ਜ਼ਰੂਰ ਕਰਕੇ ਆਈਏ, ਅੱਧਾ ਘੰਟਾ ਘੰਟਾ ਲੱਗਣਾ, ਆਪਾਂ ਨੂੰ ਨਹੀਂ ਮੁੜ ਕੇ 4 ਸਾਲ ਪਛਤਾਉਣਾ ਪੈਣਾ।
0: ਸੋ ਜੇ ਕਿਸੇ ਨੂੰ ਰਾਈਡ ਵਗੈਰਾ ਚਾਹੀਦੀ ਹੈ, ਕੋਈ ਦਿੱਕਤ ਆ ਵੋਟਿੰਗ ਦੇ ਵਿੱਚ, ਤਾਂ ਇਹਨਾਂ ਦੇ ਕੈਂਪੇਨ ਨਾਲ ਗੱਲਬਾਤ ਕੀਤੀ ਜਾ ਸਕਦੀ ਆ, ਜਿੱਥੇ ਇੱਥੇ ਹੋਊਗਾ ਨਹਿਲ ਸਾਹਿਬ ਪੂਰੀ ਹੈਲਪ ਕਰਨਗੇ। ਬਹੁਤ ਸ਼ੁਕਰੀਆ ਜੀ ਤੁਹਾਡਾ, ਧੰਨਵਾਦ। ਜਿਹੜਾ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਨਾਲ ਪ੍ਰੋਗਰਾਮ ਦਾ ਇਹ ਸਪੋਂਸਰ ਕੀਤਾ ਗਿਆ ਜੀ ਕਟਾਰੀਆ ਟੂਰਸ ਐਂਡ ਟਰੈਵਲ ਵੱਲੋਂ। ਕਟਾਰੀਆ ਟੂਰਸ ਐਂਡ ਟਰੈਵਲ 'ਤੇ ਟਿਕਟਾਂ ਬੁੱਕ ਕਰਾਉਣੀਆਂ ਨੇ ਤਾਂ 905-678-1200, 905-678-1200, ਅਤੇ ਗੁਰਸ਼ਰਨ ਬਾਜਵਾ ਜੀ ਕੋਲ ਨਵੇਂ ਘਰ ਆਏ ਨੇ, ਇੱਕ ਔਰੇਂਜਵਿਲ ਦੇ ਨੇੜੇ 72 ਏਕੜ ਜ਼ਮੀਨ ਆ, ਉਹਦੇ 'ਚ ਘਰ ਬਣਿਆ ਹੋਇਆ, ਬਾਰਨ ਬਣਿਆ ਹੋਇਆ, ਸ਼ੋਪ ਜੁਆਇਨਿੰਗ ਆ ਜਿਹੜੀ, ਰੈਜੀਡੈਂਸ਼ੀਅਲ ਕਮਰਸ਼ੀਅਲ ਇੰਡਸਟਰੀ ਕਾਫੀ ਕੁਛ ਹੈ ਇਹ ਜੋਨਿੰਗ ਦੇ ਵਿੱਚ ਹੋ ਸਕਦਾ। ਸੋ ਔਰੇਂਜਵਿਲ ਦੇ ਨੇੜੇ 72 ਏਕੜ ਜ਼ਮੀਨ ਦੇ ਵਿੱਚ ਘਰ, ਇਹ ਪ੍ਰੋਪਰਟੀ ਦੀ ਜਾਣਕਾਰੀ ਲੈਣੀ ਹੈ ਤਾਂ ਗੁਰਸ਼ਰਨ ਬਾਜਵਾ ਜੀ 647-299-5548, 647-299-5548, 6472895548, ਅਤੇ ਮੇਰੇ ਨਾਲ ਕੋਈ ਗੱਲਬਾਤ ਕਰਨੀ ਹੋਵੇ ਮੇਰਾ ਨੰਬਰ ਆ 647-921-2032। ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਵਿੱਚ ਕਿਸੇ ਸਪੋਂਸਰਾਂ ਦਾ ਨੰਬਰ ਮਿਸ ਕਰ ਗਏ ਹੋ, ਜਾਂ ਫਿਰ ਆਪਣੇ ਪ੍ਰੋਗਰਾਮ ਦੀ ਆਪਣੇ ਬਿਜ਼ਨਸ ਦੀ ਐਡ ਸਾਡੇ ਦਰ ਨਾਲ ਕਰਨਾ ਚਾਹੁੰਦੇ ਹੋ ਤਾਂ ਮੈਨੂੰ ਕਾਲ ਕਰ ਸਕਦੇ ਹੋ 647-921-2032, 647-921-2032 2032 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਗ੍ਰੈਂਡ ਹੋਮ ਫਰਨੀਚਰ ਸਾਡੇ ਪ੍ਰਾਊਡ ਸਪੋਂਸਰ ਨੇ ਜੀ, ਦਲਾਵਰੀ ਗਰੁੱਪ ਤੋਂ ਫਰੋਸਟ ਜੀ ਐਮ ਸੀ ਸਾਡੇ ਪ੍ਰਾਊਡ ਸਪੋਂਸਰ ਨੇ, ਏਸ਼ੀਅਨ ਫੂਡ, ਬ੍ਰੀਜ਼ ਏਅਰ ਡਕਟ ਕਲੀਨਿੰਗ, ਦਾ ਮੈਪਲ ਕਲੀਨਿੰਗ, ਸੀ ਕੇ ਲਿਕੁਡੇਸ਼ਨ, ਡੀ ਜੀ ਗ੍ਰਾਫਿਕ, ਐਸ ਐਨ ਜੀ ਅਪਲਾਇੰਸ ਰਿਪੇਅਰ, ਜੀ ਐਮ ਬਡਵਾਈਨ, ਫੈਸ਼ਨ ਆਈ ਕਿਊ, ਅਲਫਾ ਫਿਜ਼ੀਓਥੈਰੇਪੀ, ਪੂਰੀ ਹੈਰੀਟੇਜ, ਜਸ ਭੁੱਲਰ ਜੀ, ਮੂਜ਼ ਬਲਾਈਂਡ, ਐਵਰੈਸਟ ਟ੍ਰੇਡਰ, ਗਰਸ਼ਨ ਬਾਜਵਾ ਜੀ, ਮਨਪ੍ਰੀਤ ਜੀ, ਇਫਿਨਿਟੀ ਮੋਰਗੇ ਤੋਂ, ਕੁਇਕ ਸ਼ਿਪ ਸਾਡੇ ਡਿਲੀਵਰੀ ਪਾਰਟਨਰ ਨੇ, ਅਤੇ ਰੈੱਡ ਮੂਨ ਬੇਕਰੀ ਸਾਡੇ ਜਿਹੜੇ ਫੂਡ ਪਾਰਟਨਰ ਨੇ, ਅਤੇ ਮੋਨਾ ਮੈਂਗੀ ਜੀ। ਸੋ ਕਿਸੇ ਵੀ ਸਪੋਂਸਰਾਂ ਦਾ ਨੰਬਰ ਚਾਹੀਦਾ ਤਾਂ ਮੈਨੂੰ ਕਾਲ ਕਰ ਸਕਦੇ 647-921-2032, 6479-2102 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਅਤੇ ਵੀਨਸ ਆਟੋ ਪਰਫੋਰਮੈਂਸ ਤੋਂ ਸਫਾ ਜੀ ਨਾਲ ਅਸੀਂ ਇੱਕ ਅਗਲੇ ਹਫ਼ਤੇ ਇੱਕ ਸਪੈਸ਼ਲ ਪ੍ਰੋਗਰਾਮ ਤੁਹਾਡੇ ਗੱਡੀਆਂ ਦੇ
4: ਸਰਦੀ ਕੇ ਦਿਨ ਆਨੇ ਵਾਲੇ ਹੈ। ਅਗਰ ਆਪ ਓਨਟਾਰੀਓ ਮੇ ਰਹਤੇ ਹੈ ਔਰ ਆਪਕੀ ਆਮਦਨੀ ਤੈਅ ਸੀਮਾ ਕੇ ਅੰਦਰ ਹੈ ਤੋ ਆਪ ਐਨਬ੍ਰਿਜ ਗੈਸ ਸੇ ਮੁਫਤ ਇਨਸੂਲੇਸ਼ਨ, ਡਰਾਫਟ ਪ੍ਰੂਫਿੰਗ ਔਰ ਦੂਸਰੀ ਸੁਵਿਧਾਓਂ ਕਾ ਫਾਇਦਾ ਉਠਾ ਸਕਤੇ ਹੈ। ਜ਼ਿਆਦਾ ਜਾਣਕਾਰੀ ਕੇ ਲੀਏ anbridgegas.com/winterproofing ਪਰ ਜਾਏ, ਨਿਯਮ ਔਰ ਸ਼ਰਤੇ ਲਾਗੂ।
5: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
6: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
7: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
6: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
7: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
6: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
7: ਪ੍ਰੋਗਰਾਮ ਪੰਜਾਬੀ ਲਹਿਰਾਂ,
6: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
8: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
9: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨੋਰਮਲ ਲਾਈਫ ਜੀ ਰਿਹਾ, ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ, ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597।
10: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ।

0: ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: मैं बलजिंदर सिंह नहल अपने ब्रैम्पटन ने सब कुछ देखा है, सड़कां तो पार्कां तक, ट्रैफिक तो सिटी सेवावां तक, क्राइम तो करप्शन तक। चंगा शहर सिर्फ वादियां नाल नहीं काम नाल बनता है। तुहाडे मुद्दे सिर्फ चोणां तक नहीं सिटी हाल तक लेके जाना मेरी जिम्मेवारी है। वोट फॉर चेंज, वोट फॉर बलजिंदर सिंह नहल, सिटी काउंसलर कैंडिडेट, वार्ड 9 एंड 10।
2: ऑथराइज्ड एंड पेड फॉर बाय द कैंपेन ऑफिस ऑफ बलजिंदर सिंह नहल।

0: What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਮੈਂ ਹਰਸਿਮਰਨ ਸਿੰਘ ਸਾਡਾ ਸ਼ਹਿਰ ਬ੍ਰੈਂਪਟਨ ਵੱਧ ਰਿਹਾ ਹੈ ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ ਪੁਲਿਸ ਪੈਰਾਮੈਡਿਕਸ ਰੀਜਨਲ ਰੋਡਸ ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ ਆਉਣ ਵਾਲੀ 26 ਅਕਤੂਬਰ ਨੂੰ ਵੋਟ ਫਾਰ ਚੇਂਜ ਵੋਟ ਹਰਸਿਮਰਨ ਸਿੰਘ
4: ਆਥੋਰਾਈਜ਼ਡ ਐਂਡ ਪੇਡ ਫੋਰ ਬਾਈ ਦ ਕੈਂਪੇਨ ਆਫਿਸ ਆਫ ਹਰਸਿਮਰਨ ਸਿੰਘ ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਿਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ ਢਾਡੀ ਵਾਰਾਂ ਨੇ 300 ਸ਼ਬਦ ਨੇ 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋਰ ਰੋਡ ਐਬਨੀਜ਼ਰ 7 ਦਿਨ ਖੁੱਲ੍ਹੇ ਨੇ 11 ਤੋਂ 8 905-204-1313 905-204-1313 ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557 ਕਿਸੇ ਨੇ ਵੀ ਅਗਰ ਕਾਰ ਵੈਨ SUV ਲੈਣਾ ਟੌਪ ਟੌਪ ਟੌਪ ਦਾ ਨਾਮ ਇੱਕੋ ਹੈ ਉਹ ਹੈ ਏਰਨ ਮਿਲਸ ਐਕਿਊਰਾ ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ ਨੰਬਰ 1 ਸਰਵਿਸ ਨੰਬਰ 1 ਰੇਟਸ ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ ਸੋ ਕਾਰ ਵੈਨ SUV ਕੋਈ ਵੀ ਲੈਣਾ ਹੋਵੇ ਏਰਨ ਮਿਲਸ ਐਕਿਊਰਾ 9058285800 9058285800 ਤੇ ਕਾਲ ਕਰੋ
5: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ
6: S&S ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S ਲੋਅਰਸ ਨੂੰ ਕਾਲ ਕਰੋ 416-655-2000
4: SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ ਸੀਜ਼ਨਲ ਗ੍ਰਾਸ ਕਟਿੰਗ ਫਰਟੀਲਾਈਜ਼ਰ ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ ਚਾਹੇ ਹੋਵੇ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ ਅੱਜ ਹੀ ਕਾਲ ਕਰੋ 437-655-1984 Tech Spirit ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ ਟੈਕ ਸਪਿਰਿਟ 905-621-4100 ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ ਹੋਮ ਸਿਨੇਮਾ ਤਿਆਰ ਕਰਾਉਣਾ ਵੈਰੀ ਪ੍ਰੋਫੈਸ਼ਨਲ ਟੀਮ ਟੈਕ ਸਪਿਰਿਟ 905-621-4100 905-621-4100 ਤੇ ਫੋਨ ਜ਼ਰੂਰ ਕਰੋ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475415557

0: ਪ੍ਰੋਗਰਾਮ ਹੈ ਪੰਜਾਬੀ ਰੰਗ ਦੇ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀ ਸਿੱਧੂ ਅਤੇ ਪੰਜਾਬੀ ਦਲਾਂ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਅਦਾਬ ਐਂਡ ਗੁੱਡ ਗੁੱਡ ਗੁੱਡ ਗੁੱਡ ਗੁੱਡ ਮੋਰਨਿੰਗ ਸਭ ਨੂੰ, ਕਿਵੇਂ ਹੋ, ਕੀ ਹਾਲ ਚਾਲ ਨੇ? ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਪਿਆਰੀ ਮਿੱਠੀ ਖੂਬਸੂਰਤ ਸਵੇਰ ਨੂੰ। ਅਤੇ ਜੁੜ ਚੁੱਕੇ ਹਾਂ ਇੱਕ ਵਾਰ ਫਿਰ ਯਾਰ ਤੁਹਾਡੇ ਨਾਲ ਪ੍ਰੋਗਰਾਮ ਲੈ ਕੇ, ਐਂਡ ਇਟਸ ਮਿਡ ਵੀਕ, ਬਹੁਤ ਖੂਬਸੂਰਤ ਦਿਨ ਹੈ ਐਂਡ ਹਲਕੀ ਫੁਲਕੀ ਜੀ ਇੱਕ ਮਿੱਠੀ ਮਿੱਠੀ ਜੀ ਹਵਾ ਚੱਲ ਰਹੀ ਹੈ। ਨਾਟ ਟੂ ਬੈਡ ਯਾਰ, ਇਟਸ ਬਿਊਟੀਫੁਲ ਬਿਊਟੀਫੁਲ ਡੇ ਐਂਡ ਹਰ ਸਵੇਰ ਹੀ ਖੂਬਸੂਰਤ ਹੁੰਦੀ ਹੈ ਕਿ ਨਹੀਂ? ਕਈ ਵਾਰ ਆਪਾਂ ਉਹੀ ਬਿਨਾਂ ਕਿਸੇ ਗੱਲੋਂ ਸਵੇਰ ਨੂੰ ਉੱਠ ਕੇ ਕਹਿੰਦੇ ਹਾਂ ਅੱਜ ਦਾ ਦਿਨ ਹੀ ਬਹੁਤ ਮਾੜਾ। ਦਿਨ ਤਾਂ ਉਹੀ ਹੈ, ਲੋਕ ਵੀ ਉਹੀ ਨੇ, ਮੌਸਮ 'ਚ ਹਲਕਾ ਫੁਲਕਾ ਬਦਲਾਵ ਆਉਂਦਾ, ਤੁਹਾਡਾ ਕੰਮ ਵੀ ਉਹੀ ਹੈ। ਕਈ ਵਾਰ ਚਲੋ ਮੂਡ ਜਿਹਾ ਔਫ ਹੋ ਜਾਂਦਾ ਯਾਰ, ਐਸੀ ਕਿਹੜੀ ਗੱਲ ਹੈ, ਮੂਡ ਲੋਕਾਂ ਦਾ ਡਿਫਰੈਂਟ ਡਿਫਰੈਂਟ ਚੀਜ਼ਾਂ ਕਰਕੇ ਔਫ ਹੋ ਜਾਂਦਾ। ਕੋਈ ਸਵੇਰੇ ਉੱਠਦਾ ਦੇਖਦਾ ਯਾਰ ਦੁੱਧ ਖਤਮ ਹੈ ਤਾਂ ਬੰਦਾ ਗਾਲਾਂ ਕੱਢਦਾ ਕਿ ਗਰੋਸਰੀ ਨਹੀਂ ਕੀਤੀ, ਇਹ ਹੈ ਵੋ, ਅੱਜ ਕੀ ਚਾਹ ਕਿਵੇਂ ਬਣਾਵਾਂਗੇ, ਚਲੋ ਜੀ ਮੂਡ ਆਫ। ਸਵੇਰੇ ਬੰਦਾ ਉੱਠਦਾ ਕੱਪੜੇ ਨਹੀਂ ਲੱਭਦੇ ਪਾਉਣ ਨੂੰ, ਆਏ ਮੇਰੇ ਕੋਲ ਤਾਂ ਕੋਈ ਕੱਪੜਾ ਹੀ ਹੈ ਨਹੀਂ ਗਾ, ਚਲੋ ਜੀ ਮੂਡ ਆਫ। ਕੋਈ ਉੱਠਦਾ ਸਵੇਰੇ ਅਤੇ ਗੱਡੀ 'ਚ ਗੈਸ ਨਹੀਂ ਹੁੰਦੀ, ਉਹ ਤੂੰ ਗੈਸ ਨਹੀਂ ਭਰਾਈ, ਗੈਸ ਭਰਾਉਣ ਵਾਲੀ ਹੈ, ਚਲੋ ਜੀ ਮੂਡ ਆਫ ਹੁੰਦੀ ਹੈ। ਤਾਂ ਨਿੱਕੀਆਂ ਜਿਹੀਆਂ ਚੀਜ਼ਾਂ ਨੇ, ਕਿਹੜਾ ਦੁਨੀਆ ਖਤਮ ਹੋ ਗਈ ਹੈ ਜੇ ਦੁੱਧ ਹੈ ਨਹੀਂ, ਜੇ ਕੱਪੜੇ ਨਹੀਂ ਚੱਜਦੇ ਹੈਗੇ, ਕੋਈ ਨਾ ਲੈ ਆਇਓ ਕੱਲ੍ਹ ਨੂੰ, ਜੇ ਕੋਈ ਗੈਸ ਹੈ ਨਹੀਂ ਚੁੱਪ ਕਰਕੇ ਜਾਓ ਗੈਸ ਭਰਾਓ, ਮਿੰਟ ਲੱਗਦੇ ਆ ਦੋ। ਸੋ ਇਹ ਨਾ ਆਪਾਂ ਸਾਰੇ ਜਿੰਨੇ ਵੀ ਇਨਸਾਨ ਨੇ ਆਪਣੀ ਆਦਤ ਹੈ ਕਿ ਹਰ ਇੱਕ ਨਿੱਕੀ ਮੋਟੀ ਚੀਜ਼ ਨੂੰ ਨਾ ਆਪਾਂ ਬਹੁਤ ਵੱਡੀ ਬਣਾ ਲੈਂਦੇ ਹਾਂ, ਐਂ ਕਰਦੇ ਕਿ ਪਤਾ ਨਹੀਂ ਦੁਨੀਆ ਖਤਮ ਹੋ ਗਈ, ਸਾਰਾ ਕੁਛ ਤਬਾਹ ਹੋ ਗਿਆ, ਜਦੋਂ ਕਿ ਹੋਇਆ ਕੁਛ ਨਹੀਂ ਹੁੰਦਾ, ਮਾਈਨਰ ਜਿਹੀਆਂ ਚੀਜ਼ਾਂ ਨੇ। ਸੋ ਜੇ ਆਪਾਂ ਇਹਨਾਂ ਚੀਜ਼ਾਂ ਨੂੰ ਕੰਟਰੋਲ ਕਰ ਲਿਆ ਨਾ, ਵੀ ਮਾਈਨਰ ਜਿਹੜੀਆਂ ਲਾਈਫ ਚੀਜ਼ਾਂ ਨੇ ਉਹ ਆਪਾਂ ਨੂੰ ਨਾ ਅਫੈਕਟ ਕਰਨ, ਤਾਂ ਆਈ ਥਿੰਕ ਆਪਾਂ ਬਹੁਤ ਖੁਸ਼ ਰਹਾਂਗੇ। ਬਟ ਇਹ ਹੁਣ ਚੀਜ਼ਾਂ ਕਹਿਣੀਆਂ ਸੌਖੀਆਂ ਨੇ ਅਤੇ ਕਰਨੀਆਂ ਬਿਲਕੁਲ ਮੁਸ਼ਕਲ ਨੇ, ਇਟਸ ਨੋਟ ਈਜ਼ੀ। ਆਪਣੇ ਮਾਈਂਡ ਨੂੰ ਤੁਸੀਂ ਟ੍ਰੇਨ ਕਰਨਾ ਟਾਈਮ ਬਹੁਤ ਲੱਗਦਾ, ਬਟ ਚਲੋ ਹੁਣ ਆਪਣੀ ਕਹਿੰਦੇ ਹੁੰਦੇ ਆ ਕਿ ਆਪਣੇ 'ਤੇ ਆ ਵੀ ਆਪਾਂ ਕਿਵੇਂ ਦਿਮਾਗ ਨੂੰ ਡਿਵੈਲਪ ਕਰਨਾ, ਟ੍ਰੇਨ ਕਰਨਾ। ਸੋ ਟਰਾਈ ਕਰਿਆ ਕਰੋ, ਇਹ ਚੀਜ਼ਾਂ ਜੇ ਕੋਈ ਹੁੰਦੀਆਂ ਨੇ ਨਾ, ਬਸ ਸੋਚੋ ਯਾਰ ਫਿਰ ਕੀ ਹੋ ਗਿਆ, ਕਰ ਲਾਂਗੇ ਠੀਕ, ਲੱਭ ਜੂਗਾ ਕੋਈ ਸਲਿਊਸ਼ਨ। ਸੋ ਖੈਰ, ਨੰਬਰ ਹੈ ਆਪਣਾ 905-673-3337। ਗੁੱਡ ਮੋਰਨਿੰਗ, ਗੁੱਡ ਮੋਰਨਿੰਗ, ਗੁੱਡ ਮੋਰਨਿੰਗ, ਵੈਲਕਮ ਸਭ ਨੂੰ। ਐਂਡ ਕੱਲ੍ਹ ਟੋਰਾਂਟੋ ਰੈਪਟਰਸ ਦਾ ਪ੍ਰੀ ਸੀਜ਼ਨ ਦਾ ਮੈਚ ਹੋਇਆ ਅਤੇ ਰੈਪਟਰ ਵਾਲੇ ਨੇ ਤਾਂ ਫੱਟੇ ਚੱਕ ਦਿੱਤੇ ਬਈ, ਕਵਾਈ ਲੈਨਰਡ ਨੇ ਕਮਾਲ ਕੀਤੀ। ਚਲੋ ਪ੍ਰੀ ਸੀਜ਼ਨ ਮੈਚ ਸੀ ਨਾ, ਤਾਂ ਕੋਈ ਮਤਲਬ ਤਾਂ ਹੁੰਦਾ ਨਹੀਂ, ਬਟ ਫਿਰ ਵੀ 50 ਪੁਆਇੰਟਾਂ ਦੇ ਫਰਕ ਦੇ ਨਾਲ ਨਿਊਯਾਰਕ ਨੂੰ ਹਰਾਇਆ। ਫਰੈਂਡਲੀ ਜਿਹਾ ਮੈਚ ਹੁੰਦਾ, ਕਹਿੰਦੇ ਨਹੀਂ ਹੁੰਦੇ ਜਿਵੇਂ ਉਹਨਾਂ ਦਾ ਸੌਕਰ ਦੇ ਵਿੱਚ ਵੀ ਕਾਫੀ ਫਰੈਂਡਲੀ ਮੈਚਿਸ ਹੁੰਦੇ ਆ, ਉਸ ਹਿਸਾਬ ਦਾ ਸੀਗਾ। ਸਾਡੇ ਨਾਲ ਵਕਾਰ ਖਾਨ ਜੀ ਜੁੜ ਚੁੱਕੇ ਆ। ਖਾਨ ਸਾਹਿਬ ਵੈਲਕਮ ਜੀ।
1: ਥੈਂਕ ਯੂ ਸੋ ਮਚ ਨਵੀਂ ਜੀ, ਸਭ ਲਿਸਨਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਨਵੀਂ ਜੀ, ਮੇਰੇ ਕੋਲ ਲੌਜਸ ਦੀ ਬਹੁਤ ਹੀ ਵਧੀਆ ਪ੍ਰੋਮੋਸ਼ਨ ਹੈ, ਅਸੀਂ ਟੀਵੀ ਇੰਟਰਨੈਟ ਔਰ ਹੋਮ ਫੋਨ ਦੇ ਸਪੈਸ਼ਲ ਪੈਕੇਜ ਪ੍ਰੋਵਾਈਡ ਕਰਦੇ ਹਾਂ। ਓਨਲੀ ਇੰਟਰਨੈਟ ਦੀ ਵੀ ਸਪੈਸ਼ਲ ਪ੍ਰੋਮੋਸ਼ਨ ਹੈ, 500, 1500 or 2000 ਦੀ ਸਪੀਡ ਵਾਲੇ ਰੋਜਸ ਇੰਟਰਨੈਟ ਬਹੁਤ ਚੀਪ ਪ੍ਰਾਈਸ ਪਰ ਦਿਲਾ ਦੇਂਗੇ। ਰੋਜਸ ਸੈਲ ਫੋਨ ਦੀ ਵੀ ਅਮੇਜ਼ਿੰਗ ਆਫਰ ਹੈ ਮੇਰੇ ਕੋਲ, ਕੈਨੇਡਾ US ਅਨਲਿਮਿਟਡ ਕਾਲਿੰਗ ਮਿਲੇਗੀ, ਆਈਫੋਨ ਔਰ ਸੈਮਸੰਗ ਵੀ ਸਪੈਸ਼ਲ ਪ੍ਰਾਈਸ ਪਰ ਅਵੇਲੇਬਲ ਆ। ਪਲੀਜ਼ ਕਾਲ ਫੋਰ ਫਰਦਰ ਇਨਫੋਰਮੇਸ਼ਨ, ਨੰਬਰ ਹੈ 6478000, 6478000, 6478000। ਅਸੀਂ 18 ਸਾਲ ਸੇ ਰੋਜਸ ਦੇ ਕਾਰਪੋਰੇਟ ਇੰਪਲਾਈ ਹਾਂ, ਤੁਹਾਡਾ ਅਕਾਊਂਟ ਔਰ ਐਡਰੈਸ ਚੈੱਕ ਕਰਕੇ ਬਹੁਤ ਵਧੀਆ ਪ੍ਰੋਮੋਸ਼ਨ ਦਿਲਾ ਦੇਂਗੇ। ਨੰਬਰ ਅਗੇਨ 6478000, 6478000, 647-864-8000,
0: 647-864-8000 ਦੇ ਉੱਤੇ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਫੋਨ ਕਮਾਓ ਜੀ। 1188 ਹੈਲੋ
2: ਹੈਲੋ ਨਵੀ, ਕਿਵੇਂ ਹੋ?
0: ਠੀਕ ਹੈ ਜੀ, ਤੁਸੀਂ ਸੁਣਾਓ?
2: ਗੁੱਡ ਗੁੱਡ, ਮੈਨੂੰ ਨਾ ਇੱਕ ਲੋਅਰ ਦਾ ਨੰਬਰ ਚਾਹੀਦਾ ਸੀ ਫॉर द ਪਰਪਸ ਆਫ ਲੈਂਡਲੋਰਡ ਟੈਨੈਂਟ ਬੋਰਡ, ਕੋਈ ਹੈ ਆਪਣਾ ਬੰਦਾ?
0: ਓਕੇ, ਮੇਰੇ ਕੋਲ ਪੈਰਾਲੀਗਲ ਹੈਗੇ ਨੇ, ਨੰਬਰ ਹੈ 647
2: ਹਾਂਜੀ
0: 808
2: ਹਾਂਜੀ
0: 5859
2: ਓਕੇ, ਕੀ ਨਾਮ ਹੈ ਇਹਨਾਂ ਦਾ?
0: ਰਮਨਦੀਪ।
2: ਅੱਛਾ, ਕੋਈ ਹੋਰ ਵੀ ਹੈ ਜਾਂ ਬਸ ਇਹ ਹੈ?
0: ਇੱਕ ਇਹ ਨੇ, ਇੱਕ ਹੋਰ, ਤੁਸੀਂ ਇਹਨਾਂ ਨੂੰ ਕਾਲ ਕਰਕੇ ਦੇਖ ਲਓ ਜੀ। ਚਲੋ ਜੀ, ਮੇਰੀ ਨਿੱਕੀ ਜੀ ਕਹੀ ਹੋਈ ਗੱਲ ਦੇ ਨਾਲ ਤੁਹਾਡਾ ਦਿਨ, ਕਹਿੰਦੇ ਹੁੰਦੇ ਕਿ ਦਿਨ ਚ ਚਾਨਣ ਆ ਗਿਆ, ਤਾਂ ਹੋਰ ਕੀ ਚਾਹੀਦਾ ਆਪਾਂ ਨੂੰ? ਕਈ ਵਾਰ ਬਸ ਇਹੀ ਹੁੰਦਾ ਕਿ ਕੋਈ ਨਾ ਕੋਈ ਚੀਜ਼ ਆਪਾਂ ਜਦੋਂ ਸੁਣਦੇ ਆ ਨਾ ਆਪਣੇ ਤੇ ਉਸ ਚੀਜ਼ ਦਾ ਅਸਰ ਤਾਂ ਜ਼ਰੂਰ ਹੁੰਦਾ। ਐਂਡ ਚੰਗੀ ਚੀਜ਼ਾਂ ਸੁਣਿਆ ਕਰੋ ਅਤੇ ਕੋਸ਼ਿਸ਼ ਕਰਿਆ ਕਰੀਏ ਕਿ ਯਾਰ ਮੈਂ ਕੱਲ੍ਹ ਵੀ ਇੱਕ ਗੱਲ ਕਰ ਰਿਹਾ ਸੀ ਅਤੇ ਚਲੋ ਪਹਿਲਾਂ ਮੈਂ ਇੱਕ ਮੈਸੇਜ ਦੇ ਦੇਵਾਂ ਫਿਰ ਜਿਹੜੀ ਕੱਲ੍ਹ ਦੀ ਗੱਲ ਸੀਗੀ ਆਪਾਂ ਉਹਦੇ ਵੱਲ ਨੂੰ ਵੀ ਮੈਂ ਥੋੜ੍ਹਾ ਜਿਹਾ ਤੁਹਾਨੂੰ ਦੱਸਦਾ ਅਤੇ ਆਪਾਂ ਪਤਾ ਨਹੀਂ ਉਹਦੇ ਉੱਤੇ ਡਿਸਕਸ਼ਨ ਕਰੀਏ ਜਾਂ ਨਾ ਕਰੀਏ। ਬਟ ਖੈਰ UBT ਟਰਾਂਸਪੋਰਟ ਨੂੰ ਸਾਰਿਆਂ ਨੇ ਯਾਦ ਰੱਖਣਾ, UBT ਟਰਾਂਸਪੋਰਟ ਨੂੰ ਓਨਰ ਆਪਰੇਟਰ ਚਾਹੀਦੇ ਆ। ਜੇ ਤੁਸੀਂ ਓਨਰ ਆਪਰੇਟਰ ਦੀ ਜੋਬ ਲੱਭ ਰਹੇ ਹੋ ਜਾਂ ਤੁਹਾਡੇ ਨੋਨ 'ਚ ਕੋਈ ਵੀ ਨੇ ਜਿਹੜੇ ਓਨਰ ਆਪਰੇਟਰ ਦੀ ਜੋਬ ਲੱਭ ਰਹੇ ਆ, ਤਾਂ UBT ਟਰਾਂਸਪੋਰਟ ਨੀਡਸ ਓਨਰ ਆਪਰੇਟਰਸ ਟੋਰਾਂਟੋ ਟੂ ਮੌਂਟਰੀਅਲ, ਮੌਂਟਰੀਅਲ ਟੂ ਟੋਰਾਂਟੋ। ਸੋ UBT ਨੂੰ ਫੋਨ ਕਰੋ, ਬੜੀ ਵਧੀਆ ਕੰਪਨੀ ਹੈ, ਇੰਨੇ ਪ੍ਰੋਫੈਸ਼ਨਲ ਬੰਦੇ ਨੇ। ਹੁੰਦਾ ਨਾ ਵੀ ਯਾਰ ਸਾਨੂੰ ਨਵੀਂ ਉਹ ਬੰਦੇ ਲੱਭਣ ਜਿਹੜੇ ਵਾਕਈ ਇਮਾਨਦਾਰ ਨੇ, ਵਾਕਈ ਓਨੈਸਟ ਨੇ, ਐਂ ਕੋਈ ਪੇ ਪੂ ਨਾ ਮਾਰੇ ਅਤੇ ਵਧੀਆ ਸਾਡਾ ਕੰਮ ਕੁੰਮ ਚਲਾ ਦੇਣ। ਤਾਂ UBT ਟਰਾਂਸਪੋਰਟ 416-881-1934 ਜਾਣੇ ਹੋਏ ਬੰਦੇ ਨੇ ਐਂਡ ਵਧੀਆ ਰੈਪੂਟੇਸ਼ਨ ਹੈ। 416-881-1934 UBT ਟਰਾਂਸਪੋਰਟ ਦੀ ਟੀਮ ਦੇ ਨਾਲ ਸੰਪਰਕ ਤੁਸੀਂ ਜ਼ਰੂਰ ਕਰਨਾ। ਐਂਡ ਐਨਕਾਂ ਚਾਹੀਦੀਆਂ ਤਾਂ ਹੰਬਰ ਵੈਸਟ ਐਂਡ ਗੋਰਵੇ ਅਤੇ ਬਿਯੋਂਡ ਆਈਵਰ ਵਾਲੇ ਹਾਜ਼ਰ ਨੇ। ਰੋਮੀ ਭਾਅ ਜੀ ਦੇ ਨਾਲ ਤੁਸੀਂ ਗੱਲਬਾਤ ਕਰਨੀ ਆ ਬਿਯੋਂਡ ਆਈਵਰ, ਅਤੇ ਇੱਕ ਐਨਕ ਲਓ ਦੂਜੀ ਫਰੀ, ਚਾਹੇ ਨਿਗਾਹ ਵਾਲੀਆਂ ਚਾਹੇ ਧੁੱਪ ਵਾਲੀਆਂ। 905-793-3937
1: Thank you Navi, good morning to you and all listeners. ਕੀ ਹਾਲ ਚਾਲ ਹੈ?
0: ਬਹੁਤ ਵਧੀਆ ਸਰ, ਬਹੁਤ ਵਧੀਆ, ਵੈਲਕਮ। ਤੇ ਕੀ ਬਣ ਰਿਹਾ
1: ਨਵੀਂ? ਅੱਜ ਤੁਸੀਂ ਬੜੀ ਅੱਛੀ ਗੱਲਬਾਤ ਕੀਤੀ ਹੈ, ਮੇਰਾ ਵੀ ਇੱਕ ਗੱਲ ਕਰਨ ਦਿਲ ਕਰ ਰਿਹਾ। ਯੂ ਨੋ ਲਾਈਫ ਦੇ ਵਿੱਚ ਜਿਹੜੀ ਸਕਸੈਸ ਹੈ, ਦ ਸਕਸੈਸ ਇਨ ਲਾਈਫ ਇਜ਼ ਮੈਜਰਡ ਬਾਈ ਸਕਸੈਸਫੁਲ ਡਿਸੀਜਨਸ ਟੇਕਨ ਬਾਈ ਅਸ ਐਟ ਡਿਫਰੈਂਟ ਇੰਟਰਵਲਸ ਆਫ ਲਾਈਫ। ਜਿਵੇਂ ਤੁਸੀਂ ਗੱਲਾਂ ਕੀਤੀਆਂ ਹੁਣੇ, ਇਹ ਇਹ ਬੜਾ ਜ਼ਰੂਰੀ ਹੈ ਕਿ ਲਾਈਫ ਦੇ ਵਿੱਚ ਜਿਹੜੇ ਡਿਸੀਜਨ ਅਸੀਂ ਆਪਣੇ ਲਈ ਲੈਣੇ ਹੈ, ਚਾਹੇ ਉਹ ਸੁਬਹਾ ਉੱਠ ਕੇ ਆਪਾਂ ਸ਼ਰਟ ਪਹਿਨਣੀ ਹੈ, ਅੱਜ ਆਪਾਂ ਕਿਹੜੇ ਰੈਸਟੋਰੈਂਟ 'ਚ ਖਾਣਾ ਖਾਣਾ ਹੈ, ਆਪਾਂ ਕਿਹੜਾ ਟੀਵੀ ਜਾਂ ਗੇਮ ਵਾਚ ਕਰਦੇ ਹਾਂ, ਆਪਣਾ ਕਰੀਅਰ ਕੀ ਹੈ, ਆਪਣਾ ਬਿਜ਼ਨਸ ਕੀ ਹੈ। ਸੋ ਆਈ ਥਿੰਕ ਡੇਲੀ ਬੇਸਿਸ ਦੇ ਉੱਪਰ ਸਾਡੀ ਲਾਈਫ ਦੇ ਵਿੱਚ ਅਸੀਂ ਡਿਸੀਜਨ ਲੈਣੇ ਸ਼ੁਰੂ ਕਰ ਦਿੰਦੇ ਹਾਂ ਕਿ ਅਸੀਂ ਕੀ ਕਰਨਾ, ਅਸੀਂ ਲਾਈਫ ਤੋਂ ਕੀ ਕਰਾਉਣਾ। ਇਹ ਚੀਜ਼ਾਂ ਬਹੁਤ ਜ਼ਰੂਰੀ ਹੈ, ਪੋਜ਼ਿਟਿਵਿਟੀ, ਪੋਜ਼ਿਟਿਵ ਮੈਂਟਲ ਫਰੇਮ, ਅੰਡਰਸਟੈਂਡਿੰਗ। ਜ਼ਿੰਦਗੀ ਦੇ ਵਿੱਚ ਡਿਸੀਜਨ ਲੈਣ ਦੀ ਕਾਹਲੀ ਨਹੀਂ ਹੋਣੀ ਚਾਹੀਦੀ, ਪੌਜ਼ ਲੈ ਕੇ ਸਮਝ ਕੇ ਡਿਸੀਜਨ ਲੈਣਾ ਚਾਹੀਦਾ। ਜਿਵੇਂ ਕਿ ਇੱਕ ਸਕਸੈਸਫੁਲ ਬਿਜ਼ਨਸ ਓਨਰ ਇੱਕ ਸਕਸੈਸਫੁਲ ਪੋਰਟਫੋਲੀਓ ਕਿਉਂ ਬਿਲਡ ਨਹੀਂ ਕਰ ਸਕਦਾ, ਇੱਕ ਸਕਸੈਸਫੁਲ ਇੰਡੀਵਿਜੁਅਲ ਆਪਣੀ ਫੈਮਿਲੀ ਦੇ ਵਿੱਚ ਫਾਈਨੈਂਸ਼ੀਅਲ ਸਕਸੈਸ ਕਿਉਂ ਨਹੀਂ ਲੈ ਕੇ ਆ ਸਕਦਾ। ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਇਹਦੇ ਵਿੱਚ ਸਭ ਤੋਂ ਵੱਡਾ ਰੋਲ ਕੀ ਹੈ। ਕੀ ਮੈਨੂੰ ਸਟਾਕ ਮਾਰਕੀਟ ਦੀ ਮਾਸਟਰੀ ਹੋਣੀ ਚਾਹੀਦੀ ਹੈ? ਕੀ ਮੇਰੇ ਕੋਲ ਬਹੁਤ ਸਾਰਾ ਪੈਸਾ ਹੋਣਾ ਚਾਹੀਦਾ? ਆਈ ਡੋਂਟ ਥਿੰਕ ਸੋ। ਤੁਹਾਡੇ ਕੋਲ ਮਾਸਟਰੀ ਹੋਣੀ ਚਾਹੀਦੀ ਹੈ ਇਸ ਗੱਲ ਦੀ ਕਿ ਯੈਸ ਆਈ ਨੀਡ ਟੂ ਬ੍ਰਿੰਗ ਅ ਪੋਜ਼ਿਟਿਵ ਚੇਂਜ ਇਨ ਮਾਈ ਲਾਈਫ, ਇਨ ਮਾਈ ਫਾਈਨੈਂਸਿਸ। ਉਹਦੇ ਲਈ ਮੈਨੂੰ ਜਿਸ ਜਿਸ ਜਗ੍ਹਾ ਤੋਂ, ਜਿਸ ਜਿਸ ਪਰਸਨ ਤੋਂ, ਜਿਸ ਜਿਸ ਚੀਜ਼ ਤੋਂ ਫਾਇਦਾ ਲੈਣਾ ਚਾਹੀਦਾ ਹੈ, ਉਹਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ। ਅਗੇਨ, ਦਿਸ ਇਜ਼ ਅ ਡਿਸੀਜ਼ਨ ਵਿਚ ਵੀ ਨੀਡ ਟੂ ਮੇਕ ਟੂ ਕ੍ਰੀਏਟ ਔਰ ਬਿਲਡ ਦੈਟ ਪੋਜ਼ਿਟਿਵਿਟੀ ਇਨ ਆਰ ਲਾਈਫ। ਸੋ ਮੈਂ ਇਹੀ ਕਹਾਂਗਾ ਕਿ ਡਿਸਪਾਈਟ ਮਾਰਕੀਟ ਦੇ ਵਿੱਚ ਕੀ ਚੱਲ ਰਿਹਾ ਹੈ, ਵਟਸ ਦਾ ਮੋਸਟ ਇੰਪੋਰਟੈਂਟ ਥਿੰਗ ਇਜ਼ ਕਿ ਤੁਹਾਡੀ ਫਾਊਂਡੇਸ਼ਨ ਕਿੰਨੀ ਸਟਰੋਂਗ ਹੈ, ਤੁਹਾਡੀ ਅੰਡਰਸਟੈਂਡਿੰਗ ਕਿੰਨੀ ਸਟਰੋਂਗ ਹੈ, ਤੁਸੀਂ ਐਕਸ਼ਨ ਕਿੰਨੇ ਫਾਸਟ ਲੈਂਦੇ ਹੈਗੇ ਹੋ, ਤੁਹਾਡੀ ਡਿਸੀਜ਼ਨ ਮੇਕਿੰਗ ਦੇ ਇਨਗਰੀਡੀਅੰਟ ਕਿਸ ਤਰ੍ਹਾਂ ਦੇ ਨੇ। ਜਿਵੇਂ ਕਿ ਬੀਜਾ ਬੀਜ ਬਬੂਲ ਕਾ ਆਮ ਕਹਾਂ ਸੇ ਪਾਏ, ਮਤਲਬ ਕਿ ਸਾਨੂੰ ਉਹੀ ਮਿਲੇਗਾ ਜੋ ਅਸੀਂ ਕਰਾਂਗੇ। ਸੋ ਚੇਂਜ ਯੂਅਰ ਥੋਟ ਪ੍ਰੋਸੈਸ, ਦ ਚੇਂਜ ਵਿਲ ਕਮ ਟੂ ਯੂ ਇਨ ਪੋਜ਼ਿਟਿਵਿਟੀ। ਕਿਸੇ ਨੇ ਵੀ ਮੇਰੇ ਨਾਲ ਗੱਲਬਾਤ ਕਰਨੀ ਹੈ, 416-833-8533 416-833-8533
0: ਜੀ ਨੰਬਰ ਇੱਕ ਹੈ 416-833-8533 416-833-8533 ਥੈਂਕ ਯੂ ਸਰ, ਬਹੁਤ ਸ਼ੁਕਰੀਆ, ਧੰਨਵਾਦ। ਸੋ ਓਕੇ, ਮੈਂ ਨਾ ਸ਼ੇਅਰ ਕਰ ਰਿਹਾ ਸੀ ਕੱਲ ਇੱਕ ਮੁੰਡਾ, ਤੇ ਤੁਸੀਂ ਸ਼ੋਅ ਜ਼ਰੂਰ ਸੁਣਿਆ ਹੋਣਾ ਬ੍ਰੇਕਿੰਗ ਬੈਡ, ਸੁਣਿਆ ਨਾ? ਸੋ ਬ੍ਰੇਕਿੰਗ ਬੈਡ ਦੁਨੀਆ ਦਾ ਮਤਲਬ ਟੋਪ 3-4 ਸ਼ੋਜ਼ ਦੇ ਵਿੱਚੋਂ ਇੱਕ ਗਿਣਿਆ ਜਾਂਦਾ, ਲੈਟਸ ਸੀ ਬੈਸਟ TV ਸ਼ੋਜ਼ ਇਨ ਹਿਸਟਰੀ। ਮੈਂ ਦੇਖਦਾ ਕਿ ਬ੍ਰੇਕਿੰਗ ਬੈਡ, ਉਹ ਵਾਹ ਵੀ ਵਾਹ, ਬ੍ਰੇਕਿੰਗ ਬੈਡ ਨੰਬਰ 1 ਸ਼ੋਅ ਹੈ ਦੁਨੀਆ ਭਰ ਦਾ ਇਨ ਹਿਸਟਰੀ, ਕਹਿੰਦੇ ਇਟਸ ਦ ਗ੍ਰੇਟੈਸਟ ਸ਼ੋਅ। ਇਸ ਸ਼ੋਅ ਦਾ ਇੱਕ ਐਕਟਰ ਰਿਹਾ ਤੇ ਉਹਦਾ ਨਾਮ ਮੈਂ ਤੁਹਾਨੂੰ ਦੱਸਦਾ, ਬ੍ਰੇਕਿੰਗ ਬੈਡ ਐਕਟਰ, ਸੋ ਉਹਦਾ ਨਾਮ ਸੀ RJ Mitt। ਮੁੰਡਾ 34 ਸਾਲਾਂ ਦਾ ਸੀ ਤੇ ਇਸ ਸ਼ੋਅ ਦੇ ਵਿੱਚ ਉਹਦਾ ਕਾਫੀ ਵੱਡਾ ਰੋਲ ਰਿਹਾ ਤੇ ਡਿਸੇਬਿਲਿਟੀ ਸੀ ਇਹਦੇ ਕੋਲ, ਸਰੀਬਰਲ ਪਾਲਸੀ। ਸੋ ਕਈਆਂ ਨੇ ਮੈਂ ਵੀ ਸੁਣਿਆ ਹੋਣਾ ਕਿ ਸਰੀਬਰਲ ਪਾਲਸੀ ਕੀ ਹੈ, ਤੇ ਇਹਦੇ ਵਿੱਚ ਇੱਕ ਨਿਊਰੋਲੋਜੀਕਲ ਪ੍ਰੋਬਲਮ ਹੈ ਤੇ ਜਿਸ ਵਿੱਚ ਯੂਨੋ ਤੁਹਾਡਾ ਪੋਸਚਰ, ਤੁਹਾਡੀ ਬੋਡੀ ਲੈਂਗੁਏਜ, ਤੁਹਾਡਾ ਬੋਲਣਾ, ਖਾਣਾ, ਪੀਣਾ, ਤੁਰਨਾ, ਸਾਰਾ ਕੁਛ ਬੜਾ ਨੈਗੇਟਿਵਲੀ ਇਫੈਕਟ ਹੁੰਦਾ। ਸੋ ਇਹਨੇ ਸੂਸਾਈਡ ਕੀਤਾ ਤੇ ਕਹਿੰਦੇ ਕਿ ਇਹਦੇ ਘਰ ਇਹਨੂੰ ਲੱਭਿਆ ਟੈਕਸਿਸ ਦੇ ਵਿੱਚ, 34 ਸਾਲ ਦੀ ਉਮਰ 'ਚ ਏਡੇ ਵੱਡੇ ਸ਼ੋਅ ਦੇ ਲਈ ਐਕਟਰ ਰਿਹਾ ਤੇ ਸੂਸਾਈਡ ਦੇ ਨਾਲ ਇਹਦੀ ਮੌਤ ਹੋ ਗਈ। ਇਹ ਨਾ ਕੁਝ ਦਿਨ ਪਹਿਲਾਂ ਵੀਡੀਓਜ਼ ਪਾ ਰਿਹਾ ਸੀ ਮੈਂਟਲ ਹੈਲਥ ਬਾਰੇ, ਵੀ ਤੁਸੀਂ ਮੈਂਟਲ ਹੈਲਥ ਬਾਰੇ ਜ਼ਰੂਰ ਕਿਤੇ ਨਾ ਕਿਤੇ ਇੱਕ ਦੂਜੇ ਨੂੰ ਪੁੱਛਿਆ ਕਰੋ ਵੀ ਯੂਨੋ ਤੁਹਾਡਾ ਕੀ ਹਾਲ ਚਾਲ ਹੈ, ਇਜ਼ ਐਵਰੀਬਡੀ ਓਕੇ, ਕੋਈ ਪ੍ਰੋਬਲਮ ਤਾਂ ਨਹੀਂ ਫੇਸ ਕਰ ਰਹੇ, ਜਿੱਥੇ ਕਿ ਇਹ ਚੀਜ਼ਾਂ ਬਹੁਤ ਜ਼ਰੂਰੀ ਨੇ ਕਿਉਂਕਿ ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਦੌਰ ਦੇ ਵਿੱਚ ਤਾਂ ਯਾਰ ਇੱਕ ਦੂਜੇ ਦਾ ਮਜ਼ਾਕ ਉਡਾਉਣਾ, ਇੱਕ ਦੂਜੇ ਬਾਰੇ ਮੰਦਾ ਚੰਗਾ ਬੋਲਣਾ, ਇਹ ਚੀਜ਼ਾਂ ਬੜੀਆਂ ਯਾਰ ਕਾਮਨ ਜਿਹੀਆਂ ਹੋ ਚੁੱਕੀਆਂ। ਆਪਾਂ ਕਿਸੇ ਨੂੰ ਦੇਖ ਕੇ ਕਹਿ ਦਿੰਦੇ ਤਾਂ ਮੋਟਾ ਕਿੰਨਾ ਹੈ, ਤਾਂ ਇਹ ਕਿੰਨਾ ਦੀ ਸ਼ਕਲ ਕਿਹੋ ਜਿਹੀ, ਚਲੋ ਹਜ਼ਾਰਾਂ ਚੀਜ਼ਾਂ ਲੋਕ ਕਹਿ ਦਿੰਦੇ ਆ। ਤੇ ਇਹਦੇ ਕੋਲ ਫਿਰ ਵੀ ਡਿਸੇਬਿਲਿਟੀ ਸੀਗੀ, ਰਾਈਟ, ਐਂਡ ਖਬਰ ਆ ਕੈਸੀਆਂ ਕੈਸੀਆਂ ਚੀਜ਼ਾਂ ਫੇਸ ਕਰ ਰਿਹਾ ਸੀ, ਐਂਡ ਸੂਸਾਈਡ ਦੇ ਨਾਲ ਇਹਦੀ ਮੌਤ ਹੋਈ। ਜਿਹੜਾ ਬੰਦਾ ਖੁਦ ਕਹਿ ਰਿਹਾ ਸੀ ਕਿ ਮੈਂਟਲ ਹੈਲਥ ਬਾਰੇ ਜ਼ਰੂਰ ਤੁਸੀਂ ਇੱਕ ਦੂਜੇ ਨੂੰ ਪੁੱਛਿਆ ਕਰੋ, ਸਾਰਿਆਂ ਦਾ ਯੂਨੋ ਕੋਈ ਪ੍ਰੋਬਲਮ ਤਾਂ ਨਹੀਂ ਅਗਲੇ ਫੇਸ ਕਰ ਰਹੇ, ਬੁਲਿੰਗ ਨੂੰ ਲੈ ਕੇ, ਇਮੋਸ਼ਨਲ ਸਟਰਗਲਸ ਨੂੰ ਲੈ ਕੇ ਇਹਨੇ ਕਾਫੀ ਗੱਲਬਾਤ ਕੀਤੀ, ਐਂਡ ਕਰ ਰਿਹਾ ਇਹ ਇੱਦਾਂ ਦੀਆਂ ਗੱਲਾਂ ਪਿਛਲੇ 10 ਸਾਲਾਂ ਤੋਂ। ਸੋ ਮੇਰਾ ਗੱਲਬਾਤ ਕਰਨ ਦਾ ਇਹ ਮਕਸਦ ਹੈ ਕਿ ਆਪਾਂ ਥੋੜ੍ਹੇ ਜਿਹੇ ਅਵੇਅਰ ਹੋਈਏ, ਖਾਸ ਤੌਰ 'ਤੇ ਤੁਸੀਂ ਆਪਣੇ ਬੱਚਿਆਂ ਦਾ ਸੋਚੋ ਯਾਰ, ਜੋ ਜੋ ਅੱਜ ਕੱਲ੍ਹ ਬੱਚਿਆਂ ਦੀ ਅਪਬ੍ਰਿੰਗਿੰਗ ਹੈ, ਜੋ ਚੀਜ਼ਾਂ, ਜੋ ਇਸ਼ੂਜ਼ ਉਹ ਫੇਸ ਕਰ ਰਹੇ ਆ, ਮੈਨੂੰ ਲੱਗਦਾ ਕਿ ਇਟਸ ਵੈਰੀ ਵੈਰੀ ਹਾਰਡ, ਬਹੁਤ ਔਖਾ ਉਹਨਾਂ ਲਈ। ਐਂਡ ਸੋਸ਼ਲ ਮੀਡੀਆ ਦਾ ਇੱਕ ਪ੍ਰੈਸ਼ਰ, ਇੱਕ ਕੰਪਟੀਸ਼ਨ, ਬੁਲਿੰਗ ਜਿਹੜੇ ਹਿਸਾਬ ਦੇ ਨਾਲ ਵੱਧ ਚੁੱਕੀ ਹੈ, ਕਿਵੇਂ ਤੁਸੀਂ ਦੇਖੋ ਕਿ ਬੱਚੇ ਇੱਕ ਦੂਜੇ ਬਾਰੇ, ਬੱਚੇ ਛੱਡੋ ਵੱਡੇ ਵੀ ਬੋਲੀ ਜਾਂਦੇ ਆ ਕਿਸੇ ਬਾਰੇ, ਯੂਨੋ ਕੋਈ ਬੋਡੀ ਸ਼ੇਮਿੰਗ ਕਰਤੀ, ਕਿਸੇ ਦੇ ਕੰਮ ਬਾਰੇ ਬੰਦਾ ਚੰਗਾ ਬੋਲਤਾ। ਹੁਣ ਫੋਰ ਐਗਜ਼ਾਮਪਲ ਕੋਈ ਗਾਇਕ ਹੈ, ਉਹਨੇ ਗਾਣਾ ਕੱਢਿਆ, ਜੇ ਉਹਦਾ ਗਾਣਾ ਨਹੀਂ ਕਿਸੇ ਨੂੰ ਵਧੀਆ ਲੱਗਦਾ, ਅਗਲੇ ਕਹਿੰਦੇ ਆ ਤੂੰ ਮਰ ਜਾ, ਤੂੰ ਇਹ ਕੰਮ 'ਚ ਕਿਉਂ ਪਿਆ, ਤੂੰ ਕੋਈ ਜੁੱਤੀਆਂ ਸਾਫ਼ ਕਰਨ ਲੱਗ ਜਾ, ਜੋ ਵੀ ਹੈ ਹਜ਼ਾਰਾਂ ਚੀਜ਼ਾਂ ਲੋਕ ਕਹਿੰਦੇ ਆ। ਸੋ ਥੋੜ੍ਹਾ ਜਿਹਾ ਮੈਂਟਲ ਹੈਲਥ ਦੇ ਉੱਤੇ ਆਪਾਂ ਫੋਕਸ ਕਰਿਆ ਕਰੀਏ, ਐਂਡ ਮੈਨੂੰ ਲੱਗਦਾ ਕਿ ਬਹੁਤ ਜ਼ਰੂਰੀ।

0: ਕੱਲੋਂ ਜਾ ਕੇ ਉਹ ਬੰਦਾ ਸੁਸਾਈਡ ਕਰ ਲੈਂਦਾ, ਫਿਰ ਕੌਣ ਜ਼ਿੰਮੇਵਾਰੀ ਚੁੱਕੂਗਾ? ਹੈ ਜਿਹੜੇ ਬੰਦੇ ਵੀਡੀਓਜ਼ ਪਾ ਰਹੇ ਸੀ ਉਹਦੇ ਬਾਰੇ ਕਿ ਉਹ ਕਹਿਣਗੇ ਹਾਂ ਵੀ ਮੇਰੀ ਗਲਤੀ ਹੈ, ਮੈਂ ਇਹਨੂੰ ਬੜਾ ਡਿਸਟਰਬ ਕੀਤਾ, ਅਗਲੇ ਨੇ ਜ਼ਿੰਮੇਵਾਰੀ ਤਾਂ ਕਦੇ ਨਹੀਂ ਲੈਣੀ। ਜਾਂ ਤਾਂ ਤੁਸੀਂ ਜ਼ਿੰਮੇਵਾਰੀ ਲਓ ਕਿ ਹਾਂ ਬਈ ਅਸੀਂ ਅਗਲੇ ਨੂੰ ਇੰਨਾ ਤੰਗ ਕੀਤਾ ਕਿ ਅਗਲੇ ਬੰਦੇ ਨੇ ਸਟੈਪ ਲਿਆ, ਜਾਂ ਅਸੀਂ ਬੈਠੇ ਸੀ ਇਸੀ ਕੰਮੀ ਕਿ ਅਸੀਂ ਇਹਨੂੰ ਇੰਨਾ ਤੰਗ ਕਰੀਏ ਕਿ ਇੱਦਾਂ ਦਾ ਕੰਮ ਕਰੇ। ਰਾਈਟ, ਇਹ ਜ਼ਿੰਮੇਵਾਰੀ ਤਾਂ ਕਿਸੇ ਨੇ ਲੈਣੀ ਨਹੀਂ। ਬਟ ਔਨਲਾਈਨ ਬੰਦਾ ਚੰਗਾ ਤਾਂ ਹਰੇਕ ਬੋਲਣਾ ਚਾਹ ਰਿਹਾ। ਸੋ ਪੋਜ਼ਿਟਿਵਿਟੀ ਸਪਰੈਡ ਕਰੀਏ ਯਾਰ, ਚੰਗੀਆਂ ਗੱਲਾਂ ਬਾਤਾਂ ਕਰੀਏ। ਚਲੋ ਜੇ ਤੁਹਾਡੇ ਬਾਰੇ ਕੋਈ ਬੰਦਾ ਚੰਗਾ ਬੋਲਦਾ, ਫਿਰ ਚਲੋ ਤੁਹਾਡੇ ਕੋਲ ਕਿਤੇ ਨਾ ਕਿਤੇ ਇੱਕ ਹੁੰਦਾ ਕਿ ਅਰੇ ਮੇਰੇ ਬਾਰੇ ਬੋਲੇ ਤਾਂ ਮੈਂ ਬੋਲਿਆ। ਬਟ ਨਾ ਹੀ ਕਰੀਏ ਚੰਗੀ ਗੱਲ। ਲੈਟਸ ਸਪਰੈਡ ਗੁੱਡ, ਸਪਰੈਡ ਪੋਜ਼ਿਟਿਵਿਟੀ, ਬੀ ਹੈਪੀ, ਇੱਕ ਦੂਜੇ ਨੂੰ ਮੋਟੀਵੇਟ ਕਰੋ, ਇੱਕ ਦੂਜੇ ਨੂੰ ਅਪਲਿਫਟ ਕਰੋ, ਇੰਸਪਾਇਰ ਕਰੋ। ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਯਾਰ। ਬਟ ਆਪਾਂ ਤੁਰ ਪਏ ਆ ਦੂਜੇ ਪਾਸੇ, ਅਤੇ ਜੇ ਤੁਹਾਡੇ ਬੱਚੇ ਇੱਦਾਂ ਦਾ ਕੰਮ ਕਰ ਰਹੇ, ਉਹਨਾਂ ਨੂੰ ਰੋਕੋ। ਚਾਹੇ ਤੁਹਾਡਾ ਬੱਚਾ 30-35 ਸਾਲ ਦਾ, ਜੇ ਉਹ ਜਾ ਕੇ ਔਨਲਾਈਨ ਲੋਕਾਂ ਬਾਰੇ ਬੰਦਾ ਚੰਗਾ ਬੋਲ ਰਿਹਾ, ਆਈ ਥਿੰਕ ਉਹਨੂੰ ਕਹੋ ਕਿ ਯਾਰ ਤੇਰੇ 'ਚ ਇੰਨਾ ਟੈਲੈਂਟ ਆ, ਤੂੰ ਹੋਰ ਕੋਈ ਕਾਮੇਡੀ ਸਕਿੱਟਸ ਕਰ, ਯੇ ਵੋ। ਹੁਣ ਜਸਰੇ ਨਰਗੇ ਆ, ਜਸਰੇ ਨਰਗੇ ਕਿੰਨਾ ਵਧੀਆ ਯਾਰ ਕੰਮ ਕਰ ਰਹੇ, ਅਗਲੇ ਫਿਰ ਵੀ ਫਿਲਮਾਂ ਫੁਲਮਾਂ ਬਣਾ ਰਹੇ ਨੇ, ਰਾਈਟ, ਜਿਹੜਾ 'ਚ ਆਈ ਨਹੀਂ ਵੀ ਉਹ ਕਿਸੇ ਨੂੰ ਬੋਲੀ ਕਰ ਰਹੇ ਆ ਜਾ ਕੇ। ਸੋ ਓਕੇ, ਇੰਨਾ ਇੱਕ ਮੇਰਾ ਮੈਸੇਜ ਸੀਗਾ। ਇੱਕ ਜੇ ਤੁਸੀਂ ਕੋਈ ਕਮੈਂਟ ਕਰਨਾ ਤਾਂ ਜੀ ਸਦ ਕੇ ਸਟੂਡੀਓ 'ਚ ਫੋਨ ਕਰ ਸਕਦੇ ਹੋ 905-673-3337। ਗਰੋਸਰੀ ਕਰਨੀ ਹੈ ਤਾਂ 12570 ਕੈਨੇਡੀ ਰੋਡ, ਕੈਨੇਡੀ ਐਂਡ ਡੂਗਲ ਦੇ ਕੋਰਨਰ 'ਤੇ, ਕੈਨੇਡੀ ਅਤੇ ਮੇਫੀਲਡ ਦੇ ਬਿਲਕੁਲ ਨਾਲ ਫਰੈਸ਼ ਫੂਡ ਸੈਂਟਰ ਹੈ। ਮਨਪਸੰਦ ਦੀ ਆਪਣੀ ਜਾਓ, ਗਰੋਸਰੀ ਕਰੋ ਅਤੇ ਚੱਕਦੇ ਹੋ ਫੱਟੇ। ਵਧੀਆ ਸਟੋਰ ਹੈ, ਫਰੈਸ਼ ਫੂਡ ਸੈਂਟਰ ਤੁਹਾਡੇ ਲਈ ਆਲਵੇਜ਼ ਆਲਵੇਜ਼ ਆਲਵੇਜ਼ ਅਵੇਲੇਬਲ ਹੈ। ਗੱਡੀ ਲੈਣੀ ਹੈ ਤਾਂ ਕੈਲਡਨ ਮਿਤਸੂਬਿਸ਼ੀ ਦੇ ਜੀਵਨ ਨੂੰ ਕਾਲ ਕਰ ਲਓ। ਜੀਵਨ ਸਾਡੇ ਵੀਰ ਨੇ ਯਾਰ, ਅਤੇ ਜੀਵਨ ਉਹਨਾਂ ਦੀਆਂ ਗੱਡੀਆਂ ਕੈਲਡਨ ਮਿਤਸੂਬਿਸ਼ੀ 'ਤੇ 10 ਸਾਲ ਦੀ ਵਾਰੰਟੀ ਮਿਲ ਰਹੀ ਹੈ, 10 ਈਅਰਸ, ਵਾਹ। ਸੋ ਪੂਰੀ ਰਿਲਾਇਬਿਲਟੀ ਹੈ ਜਦੋਂ ਗੱਡੀਆਂ 'ਤੇ ਇਹਨਾਂ ਨੂੰ ਖੁਦ ਭਰੋਸਾ ਹੈ, ਫਿਰ ਰਿਲਾਇਬਿਲਟੀ ਦੇ ਨਾਲ ਨਾਲ 10 ਸਾਲ ਦੀ ਵਾਰੰਟੀ ਦੇ ਨਾਲ ਇਹ ਉਸ ਚੀਜ਼ ਨੂੰ ਸਾਬਤ ਵੀ ਕਰ ਰਿਹਾ ਕਿ ਨਹੀਂ। ਸੋ ਨੰਬਰ ਐਫ ਇਹਨਾਂ ਦਾ 6476782754 ਕੈਲਡਨ ਮਿਤਸੂਬਿਸ਼ੀ, 3511 ਹਾਈਵੇ 9 ਇਨ ਕੈਲਡਨ ਇਹ ਲੋਕੇਟਡ ਹੈ। ਸਾਡੇ ਨਾਲ ਜੁੜ ਚੁੱਕੇ ਨੇ ਹਰਮਨ, ਟੀਮ ਹਰਮਨ ਬੱਤਾ, ਨੰਬਰ 1 ਮੋਰਗੇਜ ਫਾਈਨੈਂਸਿੰਗ ਦੀ ਟੀਮ ਹੈ। ਕੋਈ ਫਾਈਲ ਸਟੱਕ ਹੈ, ਮੋਰਗੇਜ ਹੋ ਨਹੀਂ ਰਹੀ, ਅਗਲੇ ਕਹਿ ਰਹੇ ਨਾ ਬਈ ਨਾ ਹੁਣ ਨਹੀਂ ਸਾਡੇ ਤੋਂ ਹੋਣੀ, ਲਾਰੇ ਲਾ ਕੇ ਅਗਲੇ ਫਿਰ ਇੱਦਾਂ ਹੀ ਕਹਿੰਦੇ ਹੁੰਦੇ ਆ। ਹਰਮਨ ਨੂੰ ਕਾਲ ਕਰੋ, ਹਰਮਨ ਤੁਹਾਡੇ ਲਈ ਹਾਜ਼ਰ ਨੇ। ਹਰਮਨ ਵੈਲਕਮ।
1: ਥੈਂਕ ਯੂ ਨਵੀ, ਐਵਰੀਵਨ, ਬਿਲਕੁਲ ਨਵੀ। ਐਂਡ ਇੱਕ ਸਜੈਸ਼ਨ ਹਮੇਸ਼ਾ ਹੀ ਮੈਂ ਕਲਾਇੰਟਸ ਨੂੰ ਦਿੰਦਾ ਹੁੰਦਾ ਕਿ ਆਪਣੀ ਪਾਲ ਤੇ ਅਪਡੇਟ ਰਹੋ, ਚਾਹੇ ਤੁਸੀਂ ਸਿੱਧਾ ਬੈਂਕ ਤੋਂ ਕਰਵਾ ਰਹੇ ਹੋ ਜਾਂ ਕਿਸੇ ਮੋਰਗੇਜ ਪ੍ਰੋਫੈਸ਼ਨਲ ਨਾਲ ਕੰਮ ਕਰ ਰਹੇ ਹੋ, ਤੁਹਾਡੇ ਕੋਲ ਐਵਰੀ ਵੀਕ ਇੱਕ ਨਵਾਂ ਅਪਡੇਟ ਆਉਣਾ ਚਾਹੀਦਾ। ਐਟ ਲੀਸਟ 2-2.5 ਮੰਥਸ ਪਹਿਲਾਂ ਕਲੋਜ਼ਿੰਗ ਤੋਂ ਤੁਸੀਂ ਮੋਰਗੇਜ ਪ੍ਰੋਫੈਸ਼ਨਲ ਨਾਲ ਕੰਮ ਸਟਾਰਟ ਕਰ ਦੋ ਕਰਨਾ। ਐਂਡ ਜਿਹੜੀ ਪ੍ਰੀ ਕੁਆਲੀਫਿਕੇਸ਼ਨ ਹੋਣੀ ਚਾਹੀਦੀ ਹੈ, ਕਦੇ ਵੀ ਤੁਸੀਂ ਪ੍ਰੋਪਰਟੀ ਸਾਈਨ ਕਰਕੇ ਨਹੀਂ ਮੋਰਗੇਜ ਪ੍ਰੋਫੈਸ਼ਨਲ ਨਾਲ ਗੱਲ ਕਰਨੀ, ਤੁਸੀਂ ਪਹਿਲਾਂ ਗੱਲ ਕਰਨੀ ਆ 6 ਮੰਥਸ 8 ਮੰਥਸ ਪਹਿਲਾਂ। ਨਵੀਂ, ਜਦੋਂ ਵੀ ਮੇਰੇ ਕੋਈ ਫਸਟ ਟਾਈਮ ਬਾਇਰ ਆਉਂਦੇ ਨੇ ਐਂਡ 6-7 ਮੰਥਸ ਪਹਿਲਾਂ ਆਉਂਦੇ ਨੇ, ਮੈਨੂੰ ਜ਼ਿਆਦਾ ਖੁਸ਼ੀ ਹੁੰਦੀ ਆ ਇਮੀਡੀਏਟ ਕਲੋਜ਼ਿੰਗ ਨਾਲੋਂ, ਤਾਂ ਕਿ ਅਸੀਂ ਉਹਨਾਂ ਨੂੰ ਪ੍ਰੋਪਰ ਪ੍ਰਿਪੇਅਰ ਕਰ ਸਕੀਏ ਤੇ ਉਹਨਾਂ ਨੂੰ ਗੁੱਡ ਐਕਸਪੀਰੀਅੰਸ ਦੇ ਸਕੀਏ। ਇੱਕ ਕਿਤੇ ਨਾ ਕਿਤੇ ਇੱਕ ਫੋਬੀਆ ਹੈਗਾ ਕਿ ਸਾਡੀ ਮੋਰਗੇਜ 'ਚ ਇਸ਼ੂ ਆ ਜਾਣਾ। ਆਪਾਂ ਹੋਰਰ ਸਟੋਰੀਜ਼ ਸੁਣਦੇ ਆ ਕਿ ਲਾਸਟ ਡੇ ਬੈਂਕ ਨੇ ਫਾਈਲ ਕੈਂਸਲ ਕਰਤੀ ਜਾਂ ਅਪਰੂਵ ਨਹੀਂ ਹੋਈ, ਡਿਕਲਾਈਨ ਹੋ ਗਈ। ਇਹ ਸਾਰਾ ਕੁਛ ਜੇ ਆਪਾਂ ਪਹਿਲਾਂ ਪਲਾਨ ਕਰ ਲਈਏ ਪ੍ਰੋਪਰਲੀ, ਫਿਰ ਇਹ ਪ੍ਰੋਬਲਮਸ ਕਦੇ ਨਹੀਂ ਆਉਂਦੀਆਂ। ਤੁਹਾਨੂੰ ਪਤਾ ਵੀ ਨਹੀਂ ਲੱਗਣਾ ਹੈਗਾ ਜਦੋਂ ਤੁਹਾਡੀ ਮੋਰਗੇਜ ਫਾਈਲ ਅਪਰੂਵ ਹੋਗੀ ਐਂਡ ਤੁਹਾਡੀ ਕਲੋਜ਼ਿੰਗ ਹੋਗੀ, ਬੜਾ ਹੀ ਸਮੂਥ ਪ੍ਰੋਸੈਸ ਹੁੰਦਾ। ਸੋ ਜੇ ਤੁਸੀਂ ਫਸਟ ਟਾਈਮ ਹੋਮ ਬਾਇਰ ਹੋ ਜਾਂ ਤੁਸੀਂ ਅਪਗ੍ਰੇਡ ਕਰਨਾ ਚਾਹੁੰਦੇ ਹੋ, ਐਗਜ਼ਿਸਟਿੰਗ ਘਰ ਰੈਂਟ ਕਰਕੇ ਜਾਂ ਸੈੱਲ ਕਰਕੇ ਤੁਸੀਂ ਨਵਾਂ ਘਰ ਬਾਏ ਕਰਨਾ ਚਾਹੁੰਦੇ ਹੋ, ਸਾਡੀ ਟੀਮ ਨੂੰ ਜ਼ਰੂਰ ਇੱਕ ਵਾਰ ਕਾਲ ਕਰੋ। ਅਸੀਂ ਤੁਹਾਨੂੰ ਵਧੀਆ ਰੇਟ ਤੇ ਪਹਿਲਾਂ ਹੀ ਦੱਸ ਦਾਂਗੇ ਕਿ ਕਿਹੜੇ ਬੈਂਕ ਤੋਂ ਫਾਈਲ ਅਪਰੂਵ ਹੋਣੀ ਆ, ਕੀ ਰੇਟ ਮਿਲਣਾ ਐਂਡ ਕੀ ਤੁਹਾਡੀ ਮੰਥਲੀ ਇੰਸਟਾਲਮੈਂਟ ਹੋਊਗੀ, ਤਾਂ ਕਿ ਤੁਸੀਂ ਆਪਣਾ ਬਜਟ ਉਦਾਂ ਪਲਾਨ ਕਰ ਲਓ। ਟੀਮ ਹਰਮਨ ਬੱਤਾ 6476859000 6476589000 ਥੈਂਕ ਯੂ ਨਵੀ।
0: ਥੈਂਕ ਯੂ ਹਰਮਨ, 6476589000 ਹਰਮਨ ਦੇ ਨਾਲ ਤੁਸੀਂ ਗੱਲਬਾਤ ਕਰਨੀ ਹੈ, ਤੇ ਨੰਬਰ ਹੈ 6476589000। ਵਧੀਆ ਬੰਦੇ ਯਾਰ, ਮੈਂ ਖੁਦ ਇਹਨਾਂ ਤੋਂ ਕੰਮ ਕਰਵਾਇਆ। ਸੋ ਮੈਂ ਤੁਹਾਨੂੰ ਇੱਕ ਓਨੈਸਟ ਤੇ ਕਹਿੰਦੇ ਨਹੀਂ ਹੁੰਦੇ ਕਿ ਫਸਟ ਹੈਂਡ ਐਕਸਪੀਰੀਅੰਸ ਦੀ ਐਡਵਾਈਸ ਦੇ ਰਿਹਾ। ਸੋ ਟੀਮ ਹਰਮਨ ਬੱਤਾ, ਹਰਮਨ ਹੁਣੇ ਤੁਹਾਡੇ ਲਈ ਬਿਲਕੁਲ ਹਾਜ਼ਰ ਨੇ। ਗੱਲਬਾਤ ਅੱਜ ਕਰਦੇ ਹਾਂ ਤੁਹਾਡੇ ਨਾਲ। ਕਈ ਵਾਰ ਐਕਸਪੈਕਟੇਸ਼ਨਸ ਆਪਾਂ ਕਹਿ ਸਕਦੇ ਹਾਂ, ਜਾਂ ਆਪਾਂ ਆਪਣੇ ਘਰਾਂ ਦੇ ਵਿੱਚ ਬਹੁਤ

0: बात ज्यादा किसी हद तक हेल्पफुल होना भी चाहिए, क्यों नहीं होना चाहिए। एक सिचुएशन थोड़े नाल शेयर करना, जिस विच एक कपल है, मैरिड ने, मुंडा तो चलो अपने घर रह रहा, तो जिहड़ी सिस्टर है वह भी मैरिड है, बट हुण उसका कि यू नो डिवोर्स हो जाता, तो वह हुण बैक होम आ रही है। वो कहती कि भाई मैं तो हुण चलो वधिया काम कुम कर दी, आई नहीं कोई एडी कोई गल नहीं हैगी, बट वो कहती कि मैनू हुण रहन नू जगह चाहिए, जदों तक सारा कुछ फिगर आउट नहीं किया जाता। तो वह जिहड़ा मुंडा वो अपने घर रह रहे, वो बच्चे भी नहीं, दो कहिंदा सॉरी यार भी साढ़े घर तो हुण आ नहीं सकती, कुछ रेंट रूंट कर ला उत्थे तू रह, ते हुण साडी फैमिली भी असीं इफेक्ट होवांगे। वो कहती कि भी आई किमें भी तू कह रहा है भी चल मैनू हैल्प चाहिए, मैनू मोरल सपोर्ट की भी लोड़ है, तो चल थोड़ा चिर जिन्ना है तुसी रखो मैनू, तो फिर बाद में देखांगे। वो कहिंदा कि नहीं यार भी हुण थोड़ा चिर रखांगे, वो खबरा किन्ना समा तू रहेंगी, 6 महीने साल भी सॉरी तू जगह लभ ला रेंट ते, जे तेनू हैल्प चाहिए मैं लभण दे विच मदद कर देना, बट प्लीज साढ़े घर नहीं, सानू औखा, सानू हुण बच्चे 5-7 साल दे होए होए, उन्हां नूं भी थोड़े ऑकवर्ड होगा भी जे तू उत्थे आ, ते तू करदी भी काम ज़्यादातर तेरा वर्क फ्रॉम होम हुंदा। उन्हां च हुण आपस विच एक कितें ना कितें डिसएग्रीमेंट आर्ग्यूमेंट चल रही है। हुण थोड़ा की ओपीनियन है, बीइंग फैमिली आपां कहांगे कि नहीं यार तुसीं मदद करो, जे अगले नूं लोड़ है तां कहो कोई ना यार तू साल रहना साल रह, 3 साल रहने 3 साल रह, 5 साल रहने 5 साल रह, कोई गल नहीं असीं तेरे लई हैगे आ। दूजे पासे प्रैक्टिकली सोचा जाए, किसी दे तुसीं एक हाउसहोल्ड दे विच रह रहे हो, उन्हां दी डेली लाइफ किवें दी है, लाइफ स्टाइल की है, खाणा पीणा किदां दा, रहना सहना उठना बैठना, यू नो चीज़ां बड़ियां डिफरेंट जिहियां हुंदियां ने, हरेक दा एक वक्री किस्म का कह लो कि सुभा हों। सो नंबर है अपना 905-673-3337। तुसीं की कहने हो, कि तुहानू लगता कि उस ब्रदर नूं नहीं ना करनी चाहिए, तो वह रहिंदा ब्रदर अपनी मॉम नाल ही है, मॉम डैड नाल, सॉरी ठीक है, ये मैं क्लीयर कर देव, वो अपने मॉम डैड दे नाल रह रहा। सो व्हाट डू यू से, थोड़ा की ख्याल है? नंबर है अपना 905-673-3337। ठीक है कि हेल्प करो, चलो बंदा हफ्ते लई या 1-2 दिन लई कर देंदा, बट लॉन्ग टर्म लई आई डोंट नो। नंबर है अपना 905-673-3337, 905-673-3337, 905-673-3337 ते गलबात थोड़ी साड़ी हो रही है, ते कर दें गल्लां बातां, ते थोड़ा की ओपीनियन है दसो, 905-673-3337 अपना एक क्विक फोन नंबर है। HK मूवर्स नूं जरूर याद रखो, तुसीं मूव कर रहे हो, वधिया टॉप दी कंपनी है, इन्हां कोल एक्सपीरियंस है पिछले 35 सालां दा मूविंग दे विच यार, सो 35 ईयर्स एक्सपीरियंस मूविंग दे विच। सो नंबर तुसीं नोट करो, 416-524-6704, भरोसे वाले बंदे ने, 416-524-6704 ते कॉल करो, 6074। हेलो,
1: यस, मेरे ख्याल के मुताबिक तुम डेफिनेटली अपनी सिस्टर हेल्प करनी चाहिए,
0: हेल्प करनी चाहिए, ओके,
1: चलो नाइस ही, लॉन्ग टर्म से चलो नाइस ही, लेकिन एटलीस्ट फॉर लाइक 5-6 महीने भी करो, स्पेशली एज सूरत अगर वो अपने पेरेंट्स के नाल रह रहा है, तो मेरा ख्याल है पेरेंट्स नो जड़ा ना उन्होंने कहना चाहिए कि असं अपनी बेटी को भी सपोर्ट करना चाहते हैं, अगर तू साडे नाल रह सकना तो वाई नॉट साडी बेटी साडे नाल क्यों नहीं रह सकती।
0: पर वो रह रहा, वह चलो बिल्स दे विच सारियां चीज़ां च मदद कर रहे हो, तो हुण चलो उन्हां दा एक आपस विच फैसला सी कि हाँ भी तू इत्थे रह।
1: नहीं पर देखो ना, अगर बेटा तुहानू इन्ना ज्यादा तुहाडे लई इंपोर्टेंट है वे कि तुसी उहनू इनिशियली सपोर्ट कीता है, वो ਤੁਹਾਡੀ ਹੈਲਪ ਕਰ ਰਿਹਾ ਹੁਣ ਬਿਲਿੰਗ ਚ, ਤੇ ਬੇਟੀ ਅਗਰ ਨਵੀਂ ਆਈ ਹੈ ਤੇ ਉਹ ਵੀ ਅਗਰ ਪਿੱਛੇ ਉਹ ਕੰਮ ਕਰਦੀ ਆਈ ਹੈ, ਅੱਛੀ ਜੋਬ ਕਰਦੀ ਆਈ, ਤੇ ਮੋਸਟ ਡੈਫੀਨੇਟਲੀ ਉਹ ਇੱਥੇ ਵੀ ਆਪਣੇ ਵਾਸਤੇ ਕੋਈ ਹੱਥ ਪੈਰ ਮਾਰੇਗੀ ਨਾ, ਐਸ ਤਰ੍ਹਾਂ ਥੋੜੀ ਕਰੇਗੀ ਕਿ ਬੈਠੀ ਰਹੇਗੀ. ਤੇ ਆਈ ਥਿੰਕ ਸ਼ੀ ਵਿਲ ਫਿਗਰ ਇਟ ਆਊਟ. ਅਗਰ ਉਹਨੂੰ ਕੁਛ ਟਾਈਮ ਫਰੇਮ ਦੇ ਦਿੰਦਾ, ਕਹਿੰਦਾ ਬਈ ਓਕੇ ਸਪੋਜ 3-4 ਮੰਥਸ ਨੇ, ਤੂੰ ਆਪਣਾ ਕੋਈ ਫਾਈਂਡ ਕਰ ਲੈ, ਜੋਬ ਕੋਈ ਕਰ ਲੈ, ਜਾਂ ਜੋ ਵੀ ਕਰ ਲੈ ਤੂੰ ਕੈਰੀਅਰ ਆਪਣਾ
0: ਸਿੱਧਾ ਕਰ ਲੈ ਤੇ ਉਸ ਤੋਂ ਬਾਅਦ ਜਿਹੜਾ ਤੂੰ ਮੂਵ ਆਊਟ ਹੋ ਜਾਏ ਓਕੇ ਪਰ ਜੇ ਸਪੋਜ਼ ਕਰੋ ਛੇ ਸੱਤਾਂ ਮਹੀਨਿਆਂ ਚ ਵੀ ਨਹੀਂ ਕੁਛ ਬਣਦਾ ਤੇ ਸਾਲ ਲੰਘ ਜਾਂਦਾ ਤੇ ਫਿਰ ਨੈਗੋਸ਼ੀਏਟ ਕਰੇ ਠੀਕ ਹੈ ਨੀ ਥੈਂਕ ਯੂ ਸੋ ਮਚ ਬਟ ਹੁਣ 6 ਮੰਥਸ ਵੀ
2: ਭਰਾ ਕਹਿ ਰਿਹਾ ਵੀ ਅਸੀਂ ਤੁਹਾਡੀ ਹੈਲਪ ਕਰ ਦਿੰਦੇ ਹਾਂ, ਲੱਭਣ ਲਈ ਮਦਦ ਕਰ ਦਿੰਦੇ ਹਾਂ. ਹੈਲੋ,
0: ਹਾਂਜੀ ਹਾਂਜੀ ਭਾਜੀ ਬੋਲੋ.
2: ਹਾਂਜੀ ਮੈਂ, ਮੇਰਾ ਤਾਂ ਮੈਂ ਇਹ ਮੰਨਣਾ ਆ ਵੀ ਜਿੱਦਾਂ ਬ੍ਰਦਰ ਕਹਿੰਦਾ ਵੀ ਮੈਂ ਆਪਣੀ ਤੁਹਾਡੀ ਲੱਭਣ ਲਈ ਮਦਦ ਕਰ ਦਿੰਦਾ, ਇਹ ਫਿਰ ਆਪਣੇ ਕੋਲ ਹੀ ਰੱਖ ਲਵੇ ਭਾਵੇਂ ਰੈਂਟ ਅੱਧਾ, ਜੇ ਹੋਰ ਕਿਤੇ ਮਤਲਬ $500 ਰੈਂਟ ਚੱਲਦਾ, 250 ਲਈ ਜਾਵੇ, ਨਾਲੇ ਤਾਂ ਘਰ ਦਾ ਆਪਣਾ ਘਰ ਚ ਗੁਜ਼ਾਰਾ ਚੱਲੀ ਜਾਊਗਾ ਤੇ ਨਾਲੇ ਮਦਦ ਵੀ ਹੋ ਜਾਊ.
0: ਪਰ ਗੱਲ ਭਾਜੀ ਰੈਂਟ ਦੀ ਨਹੀਂ ਹੁੰਦੀ, ਅਗਲਾ ਬੰਦਾ ਭਾਵੇਂ ਉਹਨੂੰ 1200-2000 ਵੀ ਦੇ ਦੇਵੇ, ਬਟ ਗੱਲ ਸਾਰੀ ਪੈਸੇ ਦੀ ਨਹੀਂ ਹੁੰਦੀ, ਗੱਲ ਹੁੰਦੀ ਹੈ ਤੁਹਾਡੀ ਇੱਕ ਕੰਫਰਟ ਲੈਵਲ ਦੀ.
2: ਨਹੀਂ ਮੈਂ ਤਾਂ ਉਹ ਗੱਲ ਮੇਰੇ ਜਿਹੜਾ ਦਿਮਾਗ ਦੇ ਵਿੱਚ ਇਹ ਆ ਵੀ ਮਤਲਬ ਕੋਈ ਨਾ ਕੋਈ ਤਾਂ ਉਹਦੇ ਕੋਲ ਘਰ ਦੇ ਵਿੱਚ, ਜੇ ਆਪਦਾ ਘਰ ਹੈ ਤਾਂ ਰੈਂਟ ਤੇ ਕੋਈ ਨਾ ਕੋਈ ਤਾਂ ਰਹਿੰਦਾ ਹੀ ਹੋਊਗਾ.
0: ਨਹੀਂ ਰਹਿੰਦੇ ਕੌਣ, ਹੁਣ ਜ਼ਰੂਰੀ ਥੋੜਾ ਵੀ ਹਰੇਕ ਘਰ ਚ ਕੋਈ ਨਾ ਕੋਈ ਰੈਂਟ ਤੇ ਰਹਿੰਦਾ ਹੀ ਰਹਿੰਦਾ.
2: ਨਹੀਂ ਮੈਂ ਤਾਂ ਇਹ ਕਹਿੰਦਾ ਵੀ ਮਦਦ ਵੀ ਹੋ ਜਾਊਗੀ, ਨਾਲੇ ਭੈਣ ਭਰਾ ਦਾ ਸਾਥ ਵੀ ਬਣਿਆ ਰਹੂਗਾ ਤੇ ਨਾਲੇ ਆਪਣੇ ਆਪ ਦੀ ਵੀ ਮਦਦ ਹੋ ਜਾਊਗੀ, ਉਹਨਾਂ ਦੀ ਵੀ ਹੋ ਜਾਊਗੀ.
0: ਚਲੋ ਠੀਕ ਹੈ, ਥੈਂਕ ਯੂ ਵੀਰੇ. ਸੋ ਇਹ ਕਹਿੰਦੇ ਕਿ ਰੈਂਟ ਲੈ ਲਓ ਪਰ ਰੱਖ ਆਪਣੇ ਕੋਲ ਲੋ, ਪਰ ਜੇ ਰੈਂਟ ਹੀ ਦੇਣਾ ਤਾਂ ਰੈਂਟ ਫਿਰ ਕਿਤੇ ਤੁਸੀਂ ਇੱਕ ਯੂ ਨੋ ਕੋਈ ਅਪਾਰਟਮੈਂਟ ਹੈ ਇਹ ਹੈ ਉਹ, ਤੁਸੀਂ ਰੈਂਟ ਉੱਥੇ ਵੀ ਪੇ ਕਰ ਸਕਦੇ ਹੋ, ਫਿਰ ਲੋੜ ਹੀ ਨਾ ਪਵੇ ਕਿ ਤੁਸੀਂ ਕਿਸੇ ਆਪਣੇ ਫੈਮਿਲੀ ਮੈਂਬਰ ਨੂੰ ਕਹੋ. ਸੋ ਓਕੇ, ਇੱਕ ਨਾਲ ਦੀ ਨਾਲ ਯਾਦ ਰੱਖਣਾ ਮੈਸੇਜ ਤੁਸੀਂ ਸਾਰੇ ਨੇ ਐਜ਼ ਆਲਵੇਜ਼ ਫੈਸ਼ਨ ਆਈ ਕਿਊ ਦਾ, ਫੈਸ਼ਨ ਆਈ ਕਿਊ 'ਤੇ ਕਰਵਾ ਚੌਥ ਸਪੈਸ਼ਲ ਡੀਲਾਂ ਲੱਗ ਚੁੱਕੀਆਂ ਨੇ. ਸੋ ਫੈਸ਼ਨ ਆਈ ਕਿਊ 'ਤੇ ਤੁਸੀਂ ਇੱਕ ਵਾਰ ਪਹੁੰਚਣਾ ਜ਼ਰੂਰ ਹੈ, ਕਿਉਂਕਿ ਲੇਡੀਜ਼ ਦੇ ਸੂਟ ਅਪ ਟੂ 50% ਆਫ, ਉਹ ਵੀ ਬੁਟੀਕ ਸੂਟ ਅਵੇਲੇਬਲ ਨੇ. ਵਾਹ, ਸੋ ਅਪ ਟੂ 50% ਆਫ ਕਰਵਾ ਚੌਥ ਸਪੈਸ਼ਲ ਫੈਸ਼ਨ ਆਈ ਕਿਊ 'ਤੇ. ਅਕਟੂਬਰ ਨਵੰਬਰ ਦੀ ਇਹ ਇੱਕ ਹੋਰ ਡੀਲ ਹੈ, 5 ਬੈੱਡਸ਼ੀਟ $100 'ਚ, 3 ਕੰਬਲ $100 'ਚ, 3 ਪੀਸ ਲਗੇਜ ਸੈੱਟ $150 'ਚ, ਅਤੇ ਵੀਰਾਂ ਲਈ ਕੋਟ ਪੈਂਟ ਅਤੇ ਕੁੜਤੇ ਪਜਾਮੇ 1 ਕਿਲੋ, ਅਤੇ ਦੂਜਾ 25% ਆਫ. ਫੈਸ਼ਨ ਆਈ ਕਿਊ ਏਅਰਪੋਰਟ ਡੇਰੀ, ਕੁਈਨ ਕੈਨੇਡੀ, ਮਿਕਵੀਨ ਮੇਫੀਲਡ. ਫੈਸ਼ਨ ਆਈ ਕਿਊ ਕਿਚਨੇ 'ਚ ਵੀ ਹੈ, ਨੰਬਰ ਹੈ 905-453-2225 ਫੈਸ਼ਨ ਆਈ ਕਿਊ 1167. ਹੈਲੋ, ਜੀ ਵੈਲਕਮ.
3: ਹਾਂਜੀ ਸਤਿ ਸ਼੍ਰੀ ਅਕਾਲ ਨਵੀ.
0: ਸਤਿ ਸ਼੍ਰੀ ਅਕਾਲ ਜੀ.
3: ਉਹਨਾਂ ਦੇ ਟੌਪਿਕ ਬਹੁਤ ਵਧੀਆ ਹੈਗਾ, ਬਹੁਤ ਘਰਾਂ 'ਚ ਹੁੰਦਾ ਹੈ, ਔਰ ਸਾਡੇ ਰੀਸੈਂਟਲੀ ਸਾਡੇ ਨੋਨ ਫੈਮਿਲੀ ਹੈਗੀ ਹੈ ਇੱਥੇ ਨੀ US, ਔਰ ਉਹਨਾਂ ਦੀ ਥੋੜੀ ਇਸ ਤੋਂ ਵੀ ਕੰਪਲੀਕੇਟਿਡ ਸਿਚੁਏਸ਼ਨ ਹੋਈ ਸੀਗੀ. ਮੇਰਾ ਬ੍ਰਦਰ ਲੱਗਦਾ ਕਦਮ, ਮੇਰੀ ਸਿਸਟਰ ਦਾ ਹੋਇਆ ਸੀ, ਡਾਇਵੋਰਸ ਹੋ ਗਿਆ ਸੀ 2 ਸਾਲ ਬਾਅਦ, ਉਹ ਆ ਕੇ ਘਰ ਰਹੀ ਸੀ, ਬਟ ਕੰਪਲੀਕੇਟ ਸਿਚੁਏਸ਼ਨ ਇਹ ਸੀ ਕਿ ਮੇਰੀ ਬ੍ਰਦਰ ਦੀ ਇਨ-ਲਾਅ ਵੀ ਆਈ ਹੋਈ ਸੀ ਇੰਡੀਆ ਤੋਂ, ਕਿਉਂਕਿ ਰੂਮ ਤਾਂ ਪਹਿਲਾਂ ਸੀਗਾ ਹੀ ਬੇਟੀ ਕੋਲ, ਠੀਕ ਹੈ, ਵਿਆਹ ਤੋਂ ਬਾਅਦ ਚਲੋ ਉਹਦਾ ਰੂਮ ਉਹਨਾਂ ਨੇ ਬੱਚਿਆਂ ਦਾ ਟੋਏ ਰੂਮ ਬਣਾ ਦਿੱਤਾ, ਪਰ ਜਦੋਂ ਸਾਡੀ ਜਿਹੜੀ ਭਰਜਾਈ ਸੀ ਉਹਦੀ ਮਦਰ ਇੰਡੀਆ ਤੋਂ ਆਏ ਹੋਏ ਸੀਗੇ, ਉਹਨਾਂ ਨੂੰ ਉਹ ਰੂਮ ਦਿੱਤਾ ਪਹਿਲਾਂ, ਉੱਥੇ ਉਹ ਰਹੇ 6 ਮਹੀਨੇ. ਐਟ ਦਾ ਮੀਨ ਟਾਈਮ ਸੇਮ ਮੇਰੀ ਕਜ਼ਨ ਦਾ ਇਸ਼ੂ ਚੱਲਦਾ ਪਿਆ ਸੀ, ਉਹ ਵੀ ਚਲੋ ਛੱਡ ਕੇ ਹੋਇਆ, ਫਿਰ ਦੋਨਾਂ ਨੇ ਉਹ ਰੂਮ ਸ਼ੇਅਰ ਕੀਤਾ, ਔਰ ਮੇਰੀ ਕਜ਼ਨ ਉੱਥੇ 2.5 ਸਾਲ ਰਹਿ ਕੇ ਗਈ ਆ. ਫਿਰ ਸਾਡੇ ਜਿਹੜੇ ਚਾਚਾ ਹੀ ਲੱਗਦਾ, ਉਹਨਾਂ ਨੇ ਫਿਰ ਬੇਟੀ ਨੂੰ ਕਿਹਾ ਸੀ ਵੀ ਚਲੋ ਹੁਣ ਤੈਨੂੰ ਥੋੜਾ ਦੇਖਣਾ ਪੈਣਾ ਵੀ ਹੌਲੀ ਹੌਲੀ ਬੱਚੇ ਵੱਡੇ, ਕਿਉਂਕਿ ਉਹਨਾਂ ਦੀਆਂ 2 ਬੇਟੀਆਂ ਹੈ, ਬੇਟੀ ਵੀ 1 12 ਸਾਲ ਦੀ 1 10 ਸਾਲ ਦੀ ਆ. ਸੋ ਟਾਈਮ ਘਟਾਓ ਜਿੰਨਾ ਹੋ ਸਕਦਾ। ਬਟ ਦੇਖੋ ਤੁਸੀਂ ਤਾਂ ਸਿਰਫ ਸਿਸਟਰ ਕਿਹਾ ਨਾ ਵੀ ਚਲੋ ਆਈ ਹੈ ਬੇਟੀ ਆਈ ਹੈ, ਉਹਨਾਂ ਦੇ ਉੱਥੇ ਕਿਉਂਕਿ ਕੁੜੀ ਵੱਲੋਂ ਵੀ ਕਈ ਸਿਚੁਏਸ਼ਨ ਹੁੰਦੀ, ਹੁਣ ਕੁੜੀ ਦੇ ਪੇਰ ਮਦਰ ਆਏ ਸੀ ਉਹਨਾਂ ਨੂੰ ਵੀ ਨਹੀਂ ਕਹਿ ਸਕਦੇ ਵੀ ਹਾਂ ਤੁਸੀਂ ਹੁਣ ਮੂਵ ਆਊਟ ਕਰੋ, ਕਿਉਂਕਿ ਘਰ ਚ ਫਿਰ ਉਹੀ ਗੱਲ ਲੜਾਈ ਪੈਂਦੀ ਹੈ। ਬਟ ਮੇਰੀ ਸਿਸਟਰ ਨੇ ਤੇ ਉਹਨਾਂ ਦੀ ਜਿਹੜੇ ਮਦਰ ਸੀ ਦੋਨਾਂ ਨੇ ਆਪਣੇ ਚਲੋ ਵਧੀਆ ਰਹੇ, ਠੀਕ ਰਹੇ। ਮਦਰ ਤਾਂ 6 ਮਹੀਨੇ ਬਾਅਦ ਚਲੇ ਗਏ ਇੰਡੀਆ, ਪਰ ਮੇਰੀ ਕਜ਼ਨ 1.5 ਸਾਲ ਉੱਥੇ ਰਹੀ ਜਦ ਤੱਕ ਉਹਦਾ ਸਾਰਾ ਸੈਟਅਪ ਨਹੀਂ ਹੋ ਗਿਆ। ਵਧੀਆ ਜੋਬ
0: ਤੁਹਾਡੀ ਕਜ਼ਨ ਸਿਸਟਰ ਗੱਲ ਆ।
3: ਹਾਂਜੀ ਮੇਰੀ ਕਜ਼ਨ
0: ਸਿਸਟਰ, ਤੁਹਾਡੀ ਕਜ਼ਨ ਸਿਸਟਰ ਉੱਥੇ ਰਹੀ 1.5 ਸਾਲ
3: ਰਹੀ।
0: ਇਹ ਇੱਥੋਂ ਦੀ ਗੱਲ ਹੈ ਇੰਡੀਆ ਦੀ ਗੱਲ ਹੈ?
3: ਕਿਹਾ ਸੀਗਾ ਨਹੀਂ ਨਹੀਂ ਕੈਲੀਫੋਰਨੀਆ ਬਾਜੀ,
0: ਕੈਲੀਫੋਰਨੀਆ ਚ। ਅੱਛਾ
3: ਹਾਂਜੀ ਹਾਂਜੀ
0: ਹਾਂ ਹਾਂ। ਸੋ ਪਰ ਤੁਹਾਡੇ ਬ੍ਰਦਰ ਨੇ ਕੋਈ ਮਾਈਂਡ ਉਹਨਾਂ ਦੀ ਫੈਮਿਲੀ ਨੇ ਨਹੀਂ ਕੀਤਾ ਵੀ ਇਸ 1.5 ਸਾਲ ਇੱਥੇ ਹੀ ਆ?
3: ਨਹੀਂ ਉਹਨਾਂ ਨੇ, ਉਹ ਕਹਿੰਦੇ ਠੀਕ ਹੈ ਪਰ ਜਿੰਨਾ ਹੋ ਸਕਦਾ ਟਾਈਮ ਘਟਾਵਾਂਗੇ, ਕਿਉਂਕਿ ਦੇਖੋ ਗੱਲ ਉਹੀ ਆ ਗਈ ਨਾ ਤੁਹਾਨੂੰ ਦੱਸਿਆ, ਹੁਣ ਉਹਦੇ ਮੇਰੇ ਕਜ਼ਨ ਦੀ ਮਦਰ ਇਨ ਲਾਅ ਵੀ ਆਏ ਸੀਗੇ, ਠੀਕ ਹੈ, ਉਹ ਵੀ ਮਿਸਟਰ ਵੀਜ਼ੇ ਤੇ ਆਏ ਸੀਗੇ ਤੇ ਆਲਮੋਸਟ ਉਹ ਵੀ 5-6 ਮਹੀਨੇ ਰਹਿ ਕੇ ਗਏ ਆ। ਉਹ ਕਹਿੰਦਾ ਇੱਥੇ ਰੂਮ ਹੈਗਾ ਆ, ਅਡਜਸਟ ਕਰਨਾ ਪੈਂਦਾ, ਬੱਚਿਆਂ ਨਾਲ ਵੀ ਹੋ ਜਾਂਦਾ, ਪਿਆਰ ਵੀ ਬਣਿਆ ਰਹਿੰਦਾ। ਔਰ ਇਹਦੇ ਵਿੱਚ ਉਹੀ ਗੱਲ ਹੈ ਕਿਉਂਕਿ ਹੁਣ ਜਿਹੜੀ ਬੇਟੀ ਇੱਕ ਤਾਂ ਪਹਿਲਾਂ ਹੀ ਥੋੜੇ ਸਟ੍ਰੈਸ ਚ ਆ ਰਹੀ ਹੈ, ਜਦੋਂ ਬੱਚਾ ਜਾ ਕੇ ਘੁਲਦੇ ਮਿਲਦੀ ਹੈ ਨਾ ਉਹ ਪੋਜ਼ਿਟਿਵ ਪੁਆਇੰਟ ਹੁੰਦਾ ਹੈ ਮੇਰਾ ਸੋਚ ਨਾਲ, ਕਿਉਂਕਿ ਐਟਲੀਸਟ ਉਹਨੂੰ ਇੱਕ ਵਧੀਆ ਪਰਿਵਾਰਕ ਮਾਹੌਲ ਮਿਲਦਾ ਹੈ। ਜੇ ਕੱਲੀ ਰਹੂਗੀ ਹੋ ਸਕਦਾ ਉਹ ਡਿਪਰੈਸ਼ਨ ਚਲ ਜਾਂਦੀ ਜਾਂ ਕੁਛ ਵੀ ਹੋ ਸਕਦਾ ਸੀਗਾ, ਪਰ ਜਦੋਂ ਬੱਚਿਆਂ ਦੇ ਵਿੱਚ ਆ ਕੇ ਰਹੇ, ਫੈਮਿਲੀ ਦੇ ਵਿੱਚ ਰਹੇ, ਉਹਨੂੰ ਸਪੋਰਟ ਮਿਲੀ, ਹੌਲੀ ਹੌਲੀ ਸੈੱਟ ਹੋਈ ਆ, ਹੁਣ ਉਹਨੇ ਆਪਣਾ ਉੱਥੇ ਅਪਾਰਟਮੈਂਟ ਸੈਪਰੇਟ ਲੈ ਲਿਆ। ਐਂਡ
0: ਠੀਕ ਹੈ ਸਰ, ਥੈਂਕ ਯੂ ਸੋ ਮਚ। ਓਕੇ ਸੋ ਸਾਰੇ ਹੋਲਡ ਕਰੋ ਪਲੀਜ਼, ਉਸ ਤੋਂ ਪਹਿਲਾਂ ਕਿ ਅਗਲੀ ਕਾਲ ਲਈ ਸਾਡੇ ਨਾਲ ਪਰਮਿੰਦਰ ਜੀ ਜੁੜ ਚੁੱਕੇ ਆ ਸੁਜੋਕ ਹੋਮੀ ਕਲਿਨਿਕ ਤੋਂ। ਪਰਮਿੰਦਰ ਜੀ ਵੈਲਕਮ। ਇਨਫੈਕਸ਼ਨ ਫੇਸ ਕਰ ਰਹੇ ਨੇ ਤੇ ਇਨਫੈਕਸ਼ਨ ਰੀਅਕਰ ਹੋ ਰਹੀ ਹੈ, ਸੋ ਇਹਦੇ ਬਾਰੇ ਪਲੀਜ਼ ਦਿਓ ਡਿਟੇਲ।
4: ਬਿਲਕੁਲ ਨਵੀ, ਐਂਡ ਐਸ ਯੂ ਜਸਟ ਸੈਡ ਕਿ ਬਹੁਤ ਸਾਰੇ ਪੇਰੈਂਟਸ ਸੁਣ ਰਹੇ ਨੇ, ਬਹੁਤ ਸਾਰੇ ਪੇਰੈਂਟਸ ਜਿਹੜੇ ਕਿ ਮੇਰੇ ਫੈਮਿਲੀ ਪੇਸ਼ੈਂਟਸ ਨੇ ਉਹਨਾਂ ਦੇ ਫੁੱਟਸਟੈਪਸ ਟੂ ਦ ਕਲੀਨਿਕ ਇੰਨਾ ਮੰਥਸ ਦੇ ਵਿੱਚ ਵੱਧ ਜਾਂਦੇ ਨੇ, ਕਿਉਂਕਿ ਬੱਚੇ ਆਬਵੀਅਸਲੀ ਕੁਛ ਸਮਾਂ ਘਰ ਰਹਿਣ ਤੋਂ ਬਾਅਦ ਜਦੋਂ ਬੈਕ ਟੂ ਸਕੂਲ ਜਾਂਦੇ ਨੇ ਤਾਂ ਥੋੜ੍ਹਾ ਬਹੁਤ ਤਾਂ ਉਹ ਹੈ, ਕੁਛ ਹੈਗਾ ਉਹ ਬੱਚੇ ਜਿਹੜੇ ਪਹਿਲੀ ਵਾਰੀ ਸਕੂਲ ਜਾ ਰਹੇ ਨੇ ਤੇ ਕੁਝ ਹੈਗਾ ਜਿਹੜੇ ਚਾਈਲਡ ਕੇਅਰ ਜਾ ਰਹੇ ਨੇ। ਸੋ ਉਹਨਾਂ ਨੂੰ ਇਨਫੈਕਸ਼ਨ ਹੋਣਾ ਇੱਕ ਨੋਰਮਲ ਚੀਜ਼ ਹੈ, ਬਿਕੋਜ਼ ਦੇ ਆਰ ਲਿਵਿੰਗ ਇਨ ਇਨਫੈਕਟਿਡ ਇਨਵਾਇਰਮੈਂਟ ਜਿੱਥੇ ਹੋਰ ਦੂਸਰੇ ਬੱਚੇ ਸਾਰੇ ਬੱਚੇ ਛਿੱਕ ਰਹੇ ਨੇ ਖੰਘ ਰਹੇ ਨੇ, ਦੈਟਸ ਓਕੇ, ਕੈਚ ਕਰਨਾ ਵੀ ਨੋਰਮਲ ਹੈ। ਬਟ ਜਦੋਂ ਉਹ ਇੱਕ ਇਨਫੈਕਸ਼ਨ ਕੈਚ ਕਰਦੇ ਨੇ ਤਾਂ ਇੱਕ ਲੂਪ ਆਫ ਇਨਫੈਕਸ਼ਨ 'ਚ ਫਸ ਜਾਂਦੇ ਨੇ। ਬਹੁਤ ਸਾਰੇ ਪੇਰੈਂਟਸ ਦਾ ਕਹਿਣਾ ਜੀ ਬਸ ਵੈਦਰ ਸ਼ੁਰੂ ਹੋਇਆ ਨਹੀਂ, ਇਹਨੂੰ ਇੱਕ ਇਨਫੈਕਸ਼ਨ ਹੋਈ ਨਹੀਂ, ਹੁਣ ਇਹ ਸਾਰਾ ਵਿੰਟਰ ਸਿੱਕ ਰਹੇਗਾ। ਕਿਉਂ? ਕਿਉਂਕਿ ਯੈਸ ਨਾਓ ਬੱਚੇ ਕੋਲ ਉਹ ਇਮਿਊਨ ਸਿਸਟਮ ਨਹੀਂ ਹੈ ਜਿਹੜਾ ਕਿ ਉਸਨੂੰ ਇੱਕ ਇਨਫੈਕਸ਼ਨ ਤੋਂ ਬਾਅਦ ਤਗੜਾ ਕਰ ਦੇਵੇ ਤੇ ਅਗਲੀ ਇਨਫੈਕਸ਼ਨ ਲਈ ਉਹ ਫਾਈਟ ਕਰ ਸਕੇ। ਔਰ ਉਹ ਬੱਚਾ ਫਿਰ ਇੱਕ ਤੋਂ ਦੂਸਰੀ, ਦੂਸਰੀ ਤੋਂ ਤੀਸਰੀ, ਤੀਸਰੀ ਤੋਂ ਚੌਥੀ ਇਨਫੈਕਸ਼ਨ 'ਚ ਫਸਦਾ ਹੈ। ਐਂਡ ਦਿਸ ਹੈਪਨਸ ਨੋਟ ਬਿਕੋਜ਼ ਆਫ ਐਨੀ ਨੈਗਲੀਜੈਂਸ ਫਰੋਮ ਪੇਰੈਂਟਸ। ਬਹੁਤ ਸਾਰੇ ਪੇਰੈਂਟਸ ਇਹ ਕਹਿੰਦੇ ਅਸੀਂ ਕੀ ਗਲਤੀ ਕਰ ਰਹੇ ਹਾਂ, ਸਾਡੇ ਕੋਲ ਕੀ ਗਲਤੀ ਹੋ ਰਹੀ, ਮੇਰਾ ਬੱਚਾ ਬਾਰ ਬਾਰ ਸਿੱਖ ਹੋ ਰਿਹਾ। ਫਸਟ ਆਫ ਆਲ ਯੂ ਆਰ ਨੋਟ ਡੂਇੰਗ ਐਨੀਥਿੰਗ ਰੋਂਗ, ਤੁਸੀਂ ਆਪਣੇ ਵੱਲੋਂ ਬੈਸਟ ਕਰ ਰਹੇ ਹੋ। ਹੁੰਦਾ ਕੀ ਹੈ ਕਿ ਜਦੋਂ ਇੱਕ ਇਨਫੈਕਸ਼ਨ ਤੋਂ ਬਾਅਦ, ਖਾਸ ਕਰਕੇ ਕੋਈ ਬੈਕਟੀਰੀਅਲ ਇਨਫੈਕਸ਼ਨ, ਕੰਨ ਦੀ, ਥਰੋਟ ਦੀ, ਗਲਾ ਪੱਕ ਗਿਆ ਸੀਗਾ, ਅਸੀਂ ਐਂਟੀਬਾਇਟਿਕਸ ਦਿੰਦੇ ਹਾਂ, ਵਿਚ ਇਜ਼ ਬਟ ਓਬਵੀਅਸ ਵੈਨ ਯੂ ਗੋ ਟੂ ਫੈਮਿਲੀ ਡਾਕਟਰ ਐਂਡ ਦੇ ਸੀ ਬੈਕਟੀਰੀਅਲ ਇਨਫੈਕਸ਼ਨ, ਤਾਂ ਉਹਨਾਂ ਨੇ ਐਂਟੀਬਾਇਟਿਕਸ ਹੀ ਦੇਣੇ ਨੇ। ਕੋਰਸ ਆਫ ਐਂਟੀਬਾਇਟਿਕਸ ਦੇ ਨਾਲ ਬੈਕਟੀਰੀਅਲ ਇਨਫੈਕਸ਼ਨ ਤਾਂ ਮਰਦੀ ਹੈ, ਪਰ ਤੁਹਾਡੇ ਬੱਚੇ ਦਾ ਇਮਿਊਨ ਸਿਸਟਮ ਟੈਂਪਰੇਰੀਲੀ ਸ਼ਟਰ ਹੋ ਜਾਂਦਾ, ਵੀਕ ਹੋ ਜਾਂਦਾ, ਗੱਟ ਹੈਲਥ ਖਰਾਬ ਹੋ ਜਾਂਦੀ ਹੈ। ਹੁਣ ਛੋਟੇ ਬੱਚੇ ਬਹੁਤ ਪਿੱਕੀ ਈਟਰ ਹੁੰਦੇ ਆ, ਸੋ ਜੇ ਗੱਟ ਹੈਲਥ ਨੂੰ ਚੰਗਾ ਕਰਨਾ ਹੈ ਤਾਂ ਯੈਸ, ਫਰਮੈਂਟਡ ਫੂਡਸ ਐਂਡ ਪ੍ਰੀਬਾਇਓਟਿਕਸ ਐਂਡ ਸੈਲਡਸ ਐਂਡ ਫਰੂਟਸ ਦੇਣੇ ਹੁੰਦੇ ਨੇ। ਇਹ ਚੀਜ਼ਾਂ ਵੀ ਬੱਚੇ ਜਿਹੜੇ ਘੱਟ ਖਾਂਦੇ ਨੇ, ਜਿਸ ਨਾਲ ਉਹਨਾਂ ਦਾ ਇਮਿਊਨ ਸਿਸਟਮ ਥੱਲੇ ਹੀ ਰਹਿਣ ਕਾਰਨ ਨੈਕਸਟ ਇਨਫੈਕਸ਼ਨ ਉਹ ਕੈਚ ਕਰਦੇ ਨੇ। ਇੱਥੇ ਸਮਝਾਉਣਾ ਇਹ ਹੈ ਵੀ ਇਫ ਕਿਡਸ ਆਰ ਸਿਕ ਲਾਈਕ ਦਿਸ ਇਨ ਅ ਲੂਪ ਆਫ ਇਨਫੈਕਸ਼ਨ, ਤਾਂ ਟ੍ਰੀਟਮੈਂਟ ਹੋਵੇ ਜਿਹੜਾ ਇਮਿਊਨ ਸਿਸਟਮ ਨੂੰ ਸ਼ੈਟਰ ਨਹੀਂ, ਸਟਰੈਂਥਨ ਕਰੇ। ਸੋ ਦੈਟਸ ਵਾਈ ਆਈ ਆਲਵੇਜ਼ ਐਡਵੋਕੇਟ ਹੋਮਿਓਪੈਥੀ। ਹੋਮਿਓਪੈਥੀ ਬੈਕਟੀਰੀਆ ਨੂੰ ਨਹੀਂ ਮਾਰਦੀ, ਤੁਹਾਡੇ ਬੱਚੇ ਦੇ ਇਮਿਊਨ ਸਿਸਟਮ ਨੂੰ ਤਗੜਾ ਕਰਦੀ ਤਾਂ ਕਿ ਉਹ ਬੈਕਟੀਰੀਆ ਨੂੰ ਮਾਰ ਸਕੇ। ਸੋ ਪਹਿਲੀ ਇਨਫੈਕਸ਼ਨ ਨਾਲ ਹੀ ਇਮਿਊਨ ਸਿਸਟਮ ਜਿਹੜਾ ਉਹ ਤਗੜਾ ਹੁੰਦਾ, ਬੱਚਾ ਵਾਪਿਸ ਜਾਂਦਾ, ਇਮਿਊਨ ਸਿਸਟਮ ਇਜ਼ ਰੈਡੀ ਫਾਰ ਯੈਸ ਲੂਪ ਔਰ ਚੇਨ ਆਫ ਇਨਫੈਕਸ਼ਨ, ਐਂਡ ਦੈਟਸ ਹਾਊ ਵੀ ਕੈਨ ਬ੍ਰੇਕ ਦਿਸ। ਜੇ ਤੁਹਾਡੇ ਬੱਚਿਆਂ ਨਾਲ ਇੱਦਾਂ ਹੋ ਰਿਹਾ, ਡੈਫੀਨੇਟਲੀ ਸੀਕ ਹੋਮਿਓਪੈਥੀ, ਔਰ ਉਹਦੇ ਲਈ ਤੁਸੀਂ ਸੁਜੋਕ ਹੋਮਿਓ ਕਲੀਨਿਕ ਕੰਟੈਕਟ ਕਰ ਸਕਦੇ ਹੋ। ਥੈਂਕ ਯੂ ਸੋ ਮਚ ਨਵੀ।
0: ਸੁਜੋਕ ਹੋਮਿਓ ਕਲੀਨਿਕ 6478562516 ਬ੍ਰੈਂਪਟਨ ਮਿਸਾਗਾ, ਦੋ ਕਲੀਨਿਕਸ ਤੋਂ ਸੇਵਾਵਾਂ ਪ੍ਰੋਵਾਈਡ ਕਰਦੇ ਆ, 6478565526 16। ਪਰਮਿੰਦਰ ਜੀ ਦੇ ਨਾਲ ਗੱਲਬਾਤ ਕਰੋ, ਬਹੁਤ ਸ਼ੁਕਰੀਆ ਜੀ, ਥੈਂਕ ਯੂ। ਮੈਨੀ ਜੀ ਕਿਵੇਂ ਹੋ?
5: ਮਾਰਨਿੰਗ ਨਵੀ
0: ਗੁੱਡ ਮਾਰਨਿੰਗ ਸਰ
5: ਨਵੀ ਟੌਪਿਕ ਦਿੱਤਾ ਬਟ ਕਾਫੀ ਅੰਡਰਸਟੈਂਡ ਹੋ ਗਈ ਤੇ ਟਾਈਮ ਨਾ ਵੇਸਟ ਕਰੋ ਰਿਪੀਟ ਕਰਨ ਦਾ ਆਈ ਥਿੰਕ ਇਟਸ ਅ ਬ੍ਰਦਰ ਐਂਡ ਸਿਸਟਰ ਰਿਲੇਸ਼ਨ ਡਿਸਕਸ਼ਨ ਹੋ ਰਹੀ ਹੈ ਤੇ ਉਹਦੇ ਚ ਸਿਸਟਰ ਆਣਾ ਚਾਹ ਰਹੀ ਹੈ ਘਰ
0: ਕੋਈ ਨਾ ਹਾਂਜੀ ਮੈਂ ਦੱਸ ਦੇਣਾ ਬ੍ਰਦਰ ਸਿਸਟਰ ਹੈ ਤੇ ਸਿਸਟਰ ਹੈ ਜਿਹੜੀ ਉਹਦਾ ਡਿਵੋਰਸ ਹੁੰਦਾ ਤੇ ਹੁਣ ਆਪਣੇ ਬ੍ਰਦਰ ਨੂੰ ਕਹਿ ਰਹੀ ਕਿ ਮੈਂ ਵੀ ਹੁਣ ਆ ਕੇ ਤੁਹਾਡੇ ਕੋਲ ਰਹਿਣਾ ਤੇ ਉਹ ਕਹਿ ਰਹੇ ਕਿ ਨਹੀਂ ਯਾਰ ਸੌਰੀ ਸਾਡੇ ਤਾਂ ਬੱਚੇ ਨੇ ਸਾਡੀ ਫੈਮਿਲੀ ਹੈ ਤੇ ਅਸੀਂ ਡਿਸਟਰਬ ਹੋਵਾਂਗੇ ਸੋ ਵਟ ਡੂ ਯੂ ਥਿੰਕ
5: ਨਵੀ ਪਤਾ ਕੀ ਹੁੰਦਾ ਇਟ ਆਲ ਡਿਪੈਂਡਸ ਵੀ ਤੁਹਾਡਾ ਰਿਲੇਸ਼ਨ ਕਿੱਦਾਂ ਦਾ ਹੈ ਆਪਣੇ ਆਪਾਂ ਨਾ ਬਹੁਤ ਜ਼ਿਆਦਾ ਆਪਣੇ ਰਿਸ਼ਤੇ ਤੋਂ ਅੱਡ ਹੋਈ ਜਾ ਰਹੇ ਹਾਂ ਜਿਹੜੇ ਦੂਰ ਦੇ ਰਿਸ਼ਤੇਦਾਰ ਸੀ ਉਹ ਤਾਂ ਵੈਸੇ ਹੀ ਹੁਣ ਆਉਣੇ ਜਾਣੇ ਬੰਦ ਹੋ ਗਏ ਨੇ ਜਿਹੜੇ ਸਭ ਤੋਂ ਕਲੋਜ਼ ਦੇ ਰਿਲੇਸ਼ਨ ਆ ਕਮ ਸੇ ਕਮ ਉਹ ਸਾਹਮਣੇ ਜਿਹਦੇ ਕਿਉਂਕਿ ਆਪਾਂ ਆਪਣੇ ਬੱਚਿਆਂ ਨੂੰ ਵੀ ਕੀ ਦਿਖਾਵਾਂਗੇ ਵੀ ਮੈਂ ਆਪਣੀ ਸਿਸਟਰ ਨੇ ਨਹੀਂ ਵਰਤਦਾ ਅੱਗੋਂ ਆਪਣੇ ਬੱਚੇ ਕਹਿਣਗੇ ਮੈਨੂੰ ਵੀ ਆਪਣੀ ਸਿਸਟਰ ਔਰ ਬ੍ਰਦਰ ਨਾਲ ਵਰਤਣ ਦੀ ਲੋੜ ਨਹੀਂ ਹੈ ਤੁਹਾਡਾ ਰਿਲੇਸ਼ਨ ਤੁਹਾਡੀ ਸਿਸਟਰ ਨਾਲ ਕਿੱਦਾਂ ਦਾ ਦੈਟ ਵਿਲ ਡਿਟਰਮਿਨ ਦਿਸ ਡਿਸੀਜ਼ਨ ਜੇ ਮੇਰਾ ਰਿਲੇਸ਼ਨ ਮੇਰੀ ਸਿਸਟਰ ਨਾਲ ਬਹੁਤ ਵਧੀਆ ਰੱਬ ਨਾ ਕਰੇ ਉਹ ਕਿਸੇ ਵੀ ਇਸ ਸਿਚੁਏਸ਼ਨ ਵਿੱਚ ਆਵੇ ਪਰ ਜੇ ਮੇਰਾ ਰਿਲੇਸ਼ਨ ਵਧੀਆ ਨਾ ਆਈ ਵਿਲ ਨਾਟ ਕੇਅਰ ਹਾਊ ਲੌਂਗ ਸ਼ੀ ਸਟੇਜ਼ ਵਿਦ ਮੀ ਮੈਨੂੰ ਪੂਰਾ ਸਪੋਰਟ ਕਰਾਂਗਾ ਆਪਾਂ ਯਾਰ ਜਦੋਂ ਪਿੰਡਾਂ 'ਚ ਫੋਨ ਆਉਂਦਾ ਨਾ ਵੀ ਸਾਡੇ ਉਹ ਮਾਮੇ ਦੇ ਚਾਚੇ ਦੀ ਕੁੜੀ ਦੀ ਮੁੰਡਾ ਆ ਰਿਹਾ ਅੱਗੋਂ ਤੁਹਾਡੇ ਕੋਲ ਰਹਿਣ ਵਾਸਤੇ ਮਹੀਨਾ ਖੰਡ ਤੇ ਉਹਨੂੰ ਰੱਖ ਲਿਓ ਤੇ ਉਹਨੂੰ ਰੱਖ ਲਓ ਉਸ ਤੋਂ ਬਾਅਦ ਫਿਰ ਆਪਾਂ ਉਹਨੂੰ ਵੀ ਰੱਖਦੇ ਹਾਂ ਮਹੀਨਾ ਮਹੀਨਾ ਆਪਣੇ ਘਰ ਬੱਚੇ ਉੱਥੋਂ ਆ ਕੇ ਰਹਿੰਦੇ ਰਹੇ ਨੇ ਸਟਾਰਟਿੰਗ ਜਦੋਂ ਹੁੰਦੀ ਹੈ ਉਹਨਾਂ ਦੀ ਤੇ ਇਹ ਤਾਂ ਆਪਣੀ ਰੀਅਲ ਸਿਸਟਰ ਆਈ ਥਿੰਕ ਤੁਹਾਡਾ ਰਿਲੇਸ਼ਨ ਜੇ ਤੁਹਾਡੀ ਸਿਸਟਰ ਨਾਲ ਬਹੁਤ ਵਧੀਆ ਤੇ ਯੂ ਵਿਲ ਨਾਟ ਈਵਨ ਥਿੰਕ ਟਵਾਈਸ ਜੇ ਤੁਹਾਡਾ ਰਿਲੇਸ਼ਨ ਸ਼ੁਰੂ ਤੋਂ ਹੀ ਨਹੀਂ ਸੀਗਾ ਵੀ ਏਦਾਂ ਹੀ ਤੁਹਾਨੂੰ ਵੀ ਰਿਸ਼ਤੇਦਾਰਾਂ ਨਾਲ ਨਹੀਂ ਇਕੱਠੇ ਰਹਿਣ ਦੀ ਆਦਤ ਹੈਗੀ ਤੇ ਤੁਸੀਂ ਨਹੀਂ ਰੱਖੋਗੇ ਆਈ ਥਿੰਕ ਤੁਹਾਡਾ ਆਪਣਾ ਰਿਲੇਸ਼ਨ ਕਿੱਦਾਂ ਦਾ ਦੈਟ ਇਜ਼
0: ਨਹੀਂ ਪਰ ਜ਼ਰੂਰੀ ਥੋੜਾ ਵੀ ਜੇ ਤੁਹਾਡਾ ਰਿਲੇਸ਼ਨਸ਼ਿਪ ਚੰਗਾ ਫਿਰ ਤੁਸੀਂ ਐਂ ਕਹੋਗੇ ਕਿ ਮੈਂ ਜ਼ਰੂਰ ਰੱਖਾਂਗਾ ਹੁਣ ਰਿਲੇਸ਼ਨਸ਼ਿਪ ਚੰਗਾ ਹੋ ਸਕਦਾ ਤੇ ਨਾਲੇ ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਸੌਰੀ ਬਈ ਵੀ ਹਫ਼ਤਾ ਖਾਨ ਠੀਕ ਹੈ ਬਟ ਉਸ ਤੋਂ ਲੰਬਾ ਸਾਡੇ ਲਈ ਔਖਾ
5: ਨਹੀਂ
0: ਪਰ ਤੁਸੀਂ ਸਿਰਫ ਬ੍ਰਦਰ ਸਿਸਟਰ ਨਹੀਂ ਨਾ ਹੈਗੇ ਤੁਹਾਡੀ ਹੁਣ ਵਾਈਫ ਹੈ ਤੁਹਾਡੇ ਬੱਚੇ ਨੇ
5: ਹਾਂ ਤੇ ਫਿਰ ਕੀ ਹੋ ਗਿਆ ਕੱਲ ਨੂੰ ਵਾਈਫ ਦੀ ਫੈਮਿਲੀ ਨੂੰ ਕਿਸੇ ਨੂੰ ਲੋੜ ਪੈਂਦੀ ਤੇ ਤਾਂ ਵੀ ਤਾਂ ਤੁਸੀਂ ਕਰੋਗੇ ਨਾ
0: ਇਨਕਮ ਹੈ ਸਾਰੀਆਂ ਚੀਜ਼ਾਂ ਹੈਗੀਆਂ ਨੇ ਆਈ ਨੀ ਵੀ ਕੋਈ ਤੁਸੀਂ ਕਿਸੇ ਨੂੰ ਹੋਮਲੈਸ ਛੱਡ ਰਹੇ ਹੋ
5: ਵੀ ਉਹਨੇ 4 ਮਹੀਨਾ 1.5 ਮਹੀਨਾ ਰਹਿ ਕੇ ਤੁਹਾਡੇ ਕੋਲ ਲਾਈਕ ਹੀ ਨੀਡਸ ਸਮ ਟਾਈਮ ਵਿਦ ਦ ਫੈਮਿਲੀ ਜੇ ਤੁਹਾਡਾ ਰਿਲੇਸ਼ਨ ਹੈ ਹੀ ਨਹੀਂ ਤੇ ਯੂ ਵਿਲ ਨਾਟ ਕੇਅਰ ਮੇਰੀ ਅਲਟੀਮੇਟਲੀ ਆਈ ਹੈ ਵੀ ਜੇ ਰਿਲੇਸ਼ਨ ਅੱਛਾ ਸ਼ੀ ਨੀਡਸ ਹੈਲਪ ਤੇ ਆਈ ਥਿੰਕ ਯੂ ਸ਼ੁਡ
0: ਠੀਕ ਹੈ ਠੀਕ ਹੈ ਨਹੀਂ ਠੀਕ ਹੈ ਥੈਂਕ ਯੂ ਸਰ ਬਹੁਤ ਸ਼ੁਕਰੀਆ ਸੋ ਜੇ ਰਿਲੇਸ਼ਨਸ਼ਿਪ ਅੱਛਾ ਤਾਂ ਮੈਂ ਨਹੀਂ ਹੁਣੇ ਕਹਿੰਦੇ ਕਿ ਤੁਸੀਂ ਮਦਦ ਕਰੋਗੇ ਜੇ ਰਿਲੇਸ਼ਨਸ਼ਿਪ ਮਾੜਾ ਫਿਰ ਤੁਸੀਂ ਨਹੀਂ ਕਰੋਗੇ ਸੋ ਮੈਂ ਨਹੀਂ ਹੁਣ ਦਾ ਕਹਿਣਾ ਕਿ ਇਟ ਕੈਂਟ ਬੀ ਵੀ ਰਿਲੇਸ਼ਨਸ਼ਿਪ ਵਧੀਆ ਤੇ ਤੁਸੀਂ ਫਿਰ ਵੀ ਨਾ ਕਰ ਰਹੇ ਹੋ ਜੇ ਰਿਲੇਸ਼ਨਸ਼ਿਪ ਵਧੀਆ ਤੇ ਤੁਸੀਂ ਹਾਂ ਹੀ ਕਰੋਗੇ ਇੱਕ ਮੈਂ ਤੁਹਾਨੂੰ ਨਾਲ ਦੀ ਨਾਲ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਵਾਲਿਆਂ ਦਾ ਵੀ ਨੰਬਰ ਦੇਵਾਂ ਈਗਲ ਟਰੱਕ ਟਾਇਰ ਨੂੰ ਤੁਸੀਂ ਯਾਦ ਰੱਖੋ ਤੁਸੀਂ ਮਨੂ ਹੁਣਾਂ ਨਾਲ ਗੱਲਬਾਤ ਕਰਨੀ ਹੈ ਜੇਮਸਨੋ ਪਾਰਕਵੇ ਅਤੇ ਸਟੀਲਸ ਦੇ ਕੋਰਨਰ ਤੇ ਨੇ ਸਟੀਲਸ ਅਤੇ ਜੇਮਸਨੋ ਪਾਰਕਵੇ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਟਰੱਕ ਦੇ ਨਵੇਂ ਟਾਇਰ ਗੱਡੀਆਂ ਦੇ ਵੀ ਨਵੇਂ ਟਾਇਰ ਪਵਾਉਣੇ ਹੋਣ ਵਿੰਟਰ ਟਾਇਰ ਤਾਂ 6472341087 ਸਟੀਲਸ ਐਵਨਿਊ ਈਸਟ 6472346293 ਦੇ ਉੱਤੇ ਤੁਸੀਂ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਦੇ ਨਾਲ ਸੰਪਰਕ ਜ਼ਰੂਰ ਕਰੋ ਏਰਨ ਮਿਲਸ ਐਕਿਰਾ ਐਕਿਰਾ ਦੀ ਗੱਡੀ ਐਕਿਰਾ ਦਾ ਐਸ ਯੂਵੀ ਕੋਈ ਲੈਣਾ ਤਾਂ ਏਰਨ ਮਿਲਸ ਐਕਿਰਾ ਦੇ ਜਗਦੀਪ ਭੱਲਾ ਕਰਨ ਸ਼ਰਮਾ ਬਾਈ ਜੀ ਨੂੰ ਯਾਦ ਰੱਖੋ ਬਹੁਤ ਹੀ ਵਧੀਆ ਇਨਸਾਨ ਨੇ ਤੇ ਏਰਨ ਮਿਲਸ ਐਕਿਰਾ ਵਾਲੇ ਤੁਹਾਡੇ ਲਈ ਹਾਜ਼ਰ ਨੇ 9058285800 ਨੰਬਰ ਹੈ 1728 ਹੈਲੋ
6: ਹਾਂਜੀ ਗੁੱਡ ਮਾਰਨਿੰਗ ਨਵੀ ਵੀਰੇ
0: ਗੁੱਡ ਮਾਰਨਿੰਗ ਜੀ
6: ਮੈਂ ਵੀਰੇ ਇੱਕ ਅਡੀਸ਼ਨਲ ਪੁਆਇੰਟ ਕਹਿਣਾ ਆ ਆਪਾਂ ਜਦੋਂ ਘਰੋਂ ਕੁੜੀ ਦਾ ਵਿਆਹ ਕਰ ਦੇਈਦਾ ਆਪਾਂ ਉਹਦਾ ਵਿਆਹ ਕਰੀਦਾ ਜਾਂ ਉਹ ਦੇਸ਼ ਨਿਕਾਲਾ ਦੇਤਾ ਤੂੰ ਵਾਪਸ ਨਹੀਂ ਆ ਸਕਦੇ ਚਲੋ ਕੀਪ ਦਿਸ ਅਸਾਈਡ ਵੀ ਉਹਦਾ ਡਿਵੋਰਸ ਦਾ ਹੈਗਾ ਜਾਂ ਵਟ ਐਵਰ ਪਰ ਕੀ ਕੁੜੀ ਵੈਸੇ ਮਹੀਨਾ ਖੰਡ ਆਪਣੇ ਪੇਕੇ ਨਹੀਂ ਆ ਸਕਦੀ ਜੇ ਹੁਣ ਇੱਥੋਂ ਇੱਥੇ ਕੈਨੇਡਾ ਰਹਿੰਦੇ ਹਾਂ ਜੇ ਹੁਣ ਮੇਰੀ ਵਾਈਫ ਇੰਡੀਆ ਜਾਵੇ ਉਹ ਮਹੀਨਾ ਆਪਣੇ ਘਰ ਲੈ ਕੇ ਆਵੇ ਫਿਰ ਉਹਨੂੰ ਕੀ ਕਹਿਣਗੇ ਫਿਰ ਮਹੀਨਾ ਨਹੀਂ
0: ਰੱਖਣਾ ਆਪਾਂ ਦੇਖੋ 2-4 ਹਫ਼ਤੇ ਉਹਦੀ ਗੱਲ ਨਹੀਂ ਗੱਲ ਹੈ ਲੌਂਗ ਟਰਮ ਦੀ
6: ਚਾਹੇ ਉਹ ਫਾਈਨੈਂਸ਼ੀਅਲੀ ਏਬਲ ਹੈ ਨਹੀਂ ਹੈ ਉਹ ਚੀਜ਼ ਮੈਟਰ ਨਹੀਂ ਕਰਦੀ ਗੱਲ ਹੈ ਇਮੋਸ਼ਨਲ ਸਪੋਰਟ ਦੀ ਇਹਦੇ ਚ ਮੈਨੂੰ ਇਦਾਂ ਲੱਗਦਾ ਹੋ ਸਕਦਾ ਇਹਨਾਂ ਦੇ ਆਪਸ ਦੇ ਵਿੱਚ ਹੋਵੇ ਵੀ ਫੈਮਿਲੀ ਕੁੜੀ ਨੂੰ ਗਲਤ ਕਹਿੰਦੀ ਹੋਵੇ ਡਿਵੋਰਸ ਦੇ ਉਹਦੇ ਵਿੱਚ, ਤਾਂ ਕਰਕੇ ਇਹਨੂੰ ਕਰਦੀ ਹੈ ਸਪੈਸੀਫਿਕਲੀ ਇਨ ਦਿਸ ਸਿਨੈਰੀਓ। ਬਟ ਜੇ ਆਪਾਂ ਇੱਕ ਜਨਰਲ ਗੱਲ ਕਰੀਏ ਤਾਂ ਮੈਨੂੰ ਲੱਗਦਾ ਕੁੜੀ ਨੂੰ ਸਪੋਰਟ ਕਰਨੀ ਚਾਹੀਦੀ ਹੈ ਭਰਾ ਨੂੰ, ਨੋ ਮੈਟਰ ਉਹਦੀ ਬਣਦੀ ਹੈ ਜਾਂ ਨਹੀਂ ਬਣਦੀ,
0: ਕੁੜੀ
6: ਦਾ ਵੀ ਤਾਂ ਹੱਕ ਹੈ ਨਾ ਘਰ ਦੇ ਉੱਪਰ ਵੀਰੇ। ਇੰਡੀਆ ਦੇ ਵਿੱਚ ਲਾਅ ਵੀ ਆਫਟਰ 92 ਕੁੜੀਆਂ ਨੂੰ ਜ਼ਮੀਨ ਦੇ
0: ਵਿੱਚੋਂ ਪੁੱਛ ਰਿਹਾ ਤੁਸੀਂ, ਤੁਹਾਡੇ ਖਿਆਲ ਚ ਵੀ ਕੋਈ ਟਾਈਮ ਲਿਮਿਟ ਨਹੀਂ ਚਾਹੇ ਜਿੰਨਾ ਮਰਜ਼ੀ ਲੰਬਾ ਸਮਾਂ ਹੋਵੇ?
6: ਹਾਂ, ਜੇ ਉਹਨੂੰ ਚੰਗੀ ਤਰ੍ਹਾਂ ਸਪੋਰਟ ਕਰਨਗੇ ਤਾਂ ਹੋ ਸਕਦਾ ਇਸ ਸਿਚੁਏਸ਼ਨ ਦੇ ਵਿੱਚੋਂ ਕੁੜੀ ਚੰਗੀ ਤਰ੍ਹਾਂ ਨਿਕਲ ਜੇ, ਐਟਲੀਸਟ ਉਹਦੇ ਕੋਲ ਇੱਕ ਸਿਚੁਏਸ਼ਨ ਹੋਊਗੀ ਡੀਲ ਕਰਨ ਲਈ ਡਿਵੋਰਸ। ਜੇ ਹੁਣ ਪੇਰੈਂਟਸ ਦੇ ਭਰਾ ਵੀ ਨਾ ਬੋਲੇ ਤਾਂ ਦੋ ਸਿਚੁਏਸ਼ਨ ਹੋ ਗਈਆਂ, ਫਿਰ ਮੁਸ਼ਕਿਲ ਆ ਗਈ ਉਹਦੇ ਚੋਂ ਬਾਹਰ ਨਿਕਲ ਸਕੇ ਜਾਂ ਫਿਰ ਵਾਪਸ ਇੱਕ ਦੂਜੇ ਦੇ ਮੱਥੇ ਲੱਗਣ, ਮੈਨੂੰ ਇਹ ਲੱਗਦਾ।
0: ਠੀਕ ਹੈ, ਥੈਂਕ ਯੂ ਵੀਰੇ, ਬਹੁਤ ਸ਼ੁਕਰੀਆ ਤੁਹਾਡਾ। ਤੇ 6664 ਇੱਕ ਸੈਕਿੰਡ ਹੋਲਡ ਕਰੋ, ਇੱਕ ਤੁਸੀਂ ਮੈਸੇਜ ਜ਼ਰੂਰ ਜ਼ਰੂਰ ਯਾਦ ਰੱਖੋ ਬਈ, ਸਾਡੇ ਯੂਬੀਟੀ ਟਰਾਂਸਪੋਰਟ ਦਾ ਯੂਬੀਟੀ ਦੀ ਟੀਮ ਨੂੰ ਚਾਹੀਦੇ ਨੇ ਵੀ ਜਲਦੀ ਜਲਦੀ ਜਲਦੀ ਓਨਰ ਆਪਰੇਟਰ, ਟੋਰਾਂਟੋ ਟੂ ਮੰਟਰੀਅਲ, ਮੰਟਰੀਅਲ ਟੂ ਟੋਰਾਂਟੋ, ਯੂਬੀਟੀ ਇਜ਼ ਹਾਇਰਿੰਗ। ਸੋ ਯੂਬੀਟੀ ਦਾ ਨੰਬਰ ਹੈ 416-881-1934-416-881-1934, ਟੋਰਾਂਟੋ ਟੂ ਮੰਟਰੀਅਲ, ਮੰਟਰੀਅਲ ਟੂ ਟੋਰਾਂਟੋ, ਓਨਰ ਆਪਰੇਟਰ ਐਂਡ ਲੋਕਲ ਸਿਟੀ ਡਰਾਈਵਰ ਵੀ ਚਾਹੀਦੇ ਨੇ ਆਪਣੇ ਮੰਟਰੀਅਲ। ਸੋ 416-881-1934 416-881-1934 ਦੇ ਉੱਤੇ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਕਾਲ ਕਰੋ। ਸੋ ਆਪਣਾ ਨੰਬਰ ਹੈ ਸਟੂਡੀਓ ਦਾ 905-673-3337-905-673-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3 6664. Hello, ji.
7: Hello?
0: Haan ji, haan ji.
7: Hello. Hi, Navi. How are you?
0: Good, ji. Dusra.
7: Bas, ji. Navi, I think parents are role zyada achha hunda hai ki parents thoda ja balance leke chalna panda hai. Definitely, unhu help ta karni chahiye brother nu. But ye nahi hai ki kai baar situations aisiyan ho jandiyan ki parents da bhi ਝੁਕਾ ਜ਼ਿਆਦਾ ਕੁੜੀ ਵੱਲ ਹੋ ਜਾਂਦਾ ਕਿਉਂਕਿ ਡੈਫੀਨੇਟਲੀ ਨੂੰਹਾਂ ਨਾਲ ਬਹੁਤ ਘੱਟ ਹੁੰਦੀ ਹੈ ਸਬਜੀ ਠੀਕ ਤੇ ਉਸ ਤੋਂ ਬਾਅਦ ਕਈ ਵਾਰ ਐਵੇਂ ਦੀ ਸਿਚੁਏਸ਼ਨ ਹੋ ਜਾਂਦੀ ਹੈ ਕਿ ਕੁੜੀ ਉੱਥੇ ਰਹਿ ਜਾਂਦੀ ਹੈ ਮੁੰਡੇ ਔਰ ਨੂੰਹ ਨੂੰ ਨਿਕਲਣਾ ਪੈ ਜਾਂਦਾ ਬਾਹਰ
0: ਨਹੀਂ ਮੈਂ ਕਹਿੰਦਾ ਨਾ ਵੀ ਕਿਤਨਾ ਕਿਤਨਾ ਉਹ ਜਿਹੜਾ ਫੈਮਿਲੀ ਡਾਇਨਾਮਿਕ ਹੈ ਉਹ ਬੜਾ ਡਿਸਟਰਬ ਕਿਤਨਾ ਕਿਤੇ ਜਿਵੇਂ ਤੁਸੀਂ ਕਹਿ ਰਹੇ ਹੋ ਸਕਦਾ
7: ਬਿਲਕੁਲ ਪੇਰੈਂਟਸ ਦਾ ਰੋਲ ਇੱਥੇ ਹੋਣਾ ਚਾਹੀਦਾ ਜੇ ਉਹ ਕੁੜੀ ਵੈਲ ਸੈਟਲਡ ਹੈਗੀ ਹੈ ਵੈਲ ਅਰਨਿੰਗ ਹੈਗੀ ਹੈ ਤਾਂ ਵੈਸੇ ਤਾਂ ਉਹਨੂੰ ਖੁਦ ਹੀ ਨਹੀਂ ਆਉਣਾ ਚਾਹੀਦਾ ਹਨਾ ਠੀਕ ਹੈ ਥੋੜੀ ਦੇਰ ਆਵੇ ਤਾਂ ਵੈਸੇ ਹੀ ਉਹ ਪਹਿਲਾਂ ਹੀ ਕਹਿ ਦੇ ਕਿ ਭਾਜੀ ਮੈਂ ਥੋੜੇ ਦੇਰ ਲਈ ਆਉਣਾ ਤਾਂ ਕਿ ਮੈਨੂੰ ਮੋਰਲ ਸਪੋਰਟ ਚਾਹੀਦੀ ਹੈ ਇਮੋਸ਼ਨਲ ਥੋੜਾ ਜਿਹਾ ਮੈਂ ਵੀਕ ਹੈਗੀ ਹੈ ਤੇ ਉਸ ਤੋਂ ਬਾਅਦ ਮੈਂ ਚਲੇ ਜਾਣਾ ਤੇ ਨਹੀਂ ਤਾਂ ਸਿਚੁਏਸ਼ਨ ਬਹੁਤ ਵਿਗੜ ਜਾਂਦੀਆਂ ਬਹੁਤ ਜ਼ਿਆਦਾ ਅੱਜ ਕੱਲ੍ਹ ਹੋ ਰਿਹਾ ਹੈਗਾ
0: ਬਿਲਕੁਲ ਥੈਂਕ ਯੂ ਸੋ ਮਚ ਸੋ ਨਹੀਂ ਹੈਲਪ ਕਰੋ ਆਪਾਂ ਐਂ ਥੋੜ੍ਹਾ ਕਹਿ ਰਹੇ ਵੀ ਤੁਸੀਂ ਬਿਲਕੁਲ ਦਰਵਾਜ਼ਾ ਹੀ ਬੰਦ ਕਰ ਦੇਣਾ ਵੀ ਤੂੰ ਵੜ ਨਹੀਂ ਸਕਦੀ ਉਹ ਨਹੀਂ ਆਪਾਂ ਕਹਿੰਦੇ ਜ਼ਰੂਰ ਮਦਦ ਕਰੋ ਜਿੱਥੇ ਯੂ ਨੋ ਦੋ ਚਾਰ ਪੰਜ ਛੇ ਹਫ਼ਤੇ ਨੇ ਤੁਸੀਂ ਜਿੰਨਾ ਹੋ ਸਕੇ ਬਟ ਇਹ ਕਹਿਣਾ ਕਿ ਹੁਣ ਵੀ ਕੋਈ ਟਾਈਮ ਲਾਈਨ ਹੀ ਹੈ ਨਹੀਂ ਹੁਣ ਅਗਲਾ ਕੋਈ ਸਾਲ ਰਹੇ ਕੋਈ ਦੋ ਸਾਲ ਰਹੇ ਹੁਣ ਚਾਹੇ ਕੋਈ ਭਰਾ ਵੀ ਹੈ ਹੁਣ ਦੋ ਭਰਾ ਨੇ ਉਹ ਇਕੱਠੇ ਪਹਿਲਾਂ ਸੀਗੇ ਬਟ ਇੱਕ ਭਰਾ ਹੁਣ ਉੱਥੇ ਰਹਿ ਰਿਹਾ ਦੂਜਾ ਭਰਾ ਅੱਡ ਹੈ ਅਤੇ ਬਾਅਦ ਦੇ ਵਿੱਚ ਦੂਜਾ ਕਹੇ ਕਿ ਬਈ ਮੈਨੂੰ ਹੁਣ ਲੋੜ ਹੈ ਅਤੇ ਮੈਂ ਆਉਣਾ ਉਹ ਫਿਰ ਕਿੰਨੀ ਕੁ ਟਾਈਮ ਲਾਈਨ ਹੈ ਰਾਈਟ ਉਹ ਆਪਾਂ ਉਸੇ ਆਪਾਂ ਸਿਰਫ ਕੁੜੀ ਕੀ ਲਈ ਨਹੀਂ ਕਹਿ ਰਹੇ ਵਰ ਸਿੰਘ ਜੇ ਕੋਈ ਮੇਲ ਹੋਵੇ ਤਾਂ ਵੀ ਇੱਕੋ ਗੱਲ ਹੈ ਸਾਡੇ ਨਾਲ ਜੁੜ ਚੁੱਕੇ ਨੇ ਜਗਜੀਤ ਬੋਗਨ ਜੀ ਸਾਡੇ ਆਟੋ ਹੋਮ ਕਮਰਸ਼ੀਅਲ ਇੰਸ਼ੋਰੈਂਸ ਦੇ ਮਾਹਰ ਜਗਜੀਤ ਜੀ ਵੈਲਕਮ
8: ਕਾਰ ਇੰਸ਼ੋਰੈਂਸ ਜਾਂ ਕੋਈ ਵੀ ਤੁਹਾਡਾ ਕਮਰਸ਼ੀਅਲ ਵਹੀਕਲ ਹੈ ਚਾਹੇ ਪਰਸਨਲ ਵਹੀਕਲ ਹੈ ਤੁਸੀਂ ਬਿਨਾਂ ਇੰਸ਼ੋਰੈਂਸ ਰੋਡ ਤੇ ਨਹੀਂ ਜਾ ਸਕਦੇ ਜੀ ਆਪਾਂ ਨੂੰ ਪੁਲਿਸ ਰੋਕਦੀ ਆਪਾਂ ਨੂੰ ਸਿਸਟਮ ਰੋਕਦਾ ਜੀ ਬਿਨਾਂ ਇੰਸ਼ੋਰੈਂਸ ਤੋਂ ਤੁਹਾਨੂੰ ਮੋਰਗੇਜ ਨਹੀਂ ਮਿਲਦੀ ਚਾਹੇ ਤੁਹਾਡੀ ਕਮਰਸ਼ੀਅਲ ਪ੍ਰੋਪਰਟੀ ਹੋਵੇ ਹੋਮ ਹੋਵੇ ਜੇ ਤੁਸੀਂ ਲੀਜ਼ ਤੇ ਕੋਈ ਚੀਜ਼ ਲੈ ਰਹੇ ਹੋ ਜੀ ਤੁਹਾਨੂੰ ਲੈਂਡਲੋਰਡ ਕਹਿੰਦਾ ਜੀ ਪਹਿਲਾਂ ਮੈਨੂੰ ਸਰਟੀਫਿਕੇਟ ਆਫ ਇੰਸ਼ੋਰੈਂਸ ਦਿਓ ਉਸ ਤੋਂ ਬਾਅਦ ਹੀ ਤੁਹਾਨੂੰ ਮੈਂ ਜਿਹੜੀ ਆ ਇਸ ਜਿਹੜੇ ਆਪਣੇ ਜਿਹੜੇ ਯੂਨਿਟ ਦੀ ਉਹ ਚਾਬੀ ਦੇਣੀ ਆ ਸੋ ਜੇ ਇਹ ਜਿਹੜੀਆਂ ਮੈਂਡੇਟਰੀ ਪਾਲਿਸੀਜ਼ ਨੇ ਮੈਂ ਆਪਣੇ ਕਲਾਇੰਟਸ ਨੂੰ ਤੇ ਲਿਸਨਰ ਨੂੰ ਇੱਕੋ ਚੀਜ਼ ਕਹਿੰਦਾ ਹੁੰਦਾ ਵਾ ਵੀ ਜੇ ਤੁਹਾਨੂੰ ਸਹੀ ਕਵਰੇਜ ਘੱਟ ਪ੍ਰਾਈਸ ਦੇ ਵਿੱਚ ਮਿਲਦੀਆਂ ਨੇ ਤੇ ਤੁਹਾਡੇ ਪੈਸੇ ਵੀ ਬਚ ਰਹੇ ਨੇ, ਤੁਹਾਨੂੰ ਕਵਰੇਜ ਵੀ ਸਹੀ ਮਿਲਦੀ ਹੈ, ਤੇ ਉਹਦੇ ਨੁਕਸਾਨ ਕੋਈ ਨਹੀਂ ਹੁੰਦਾ। ਸੋ ਇਸ ਕਰਕੇ ਚਾਹੇ ਤੁਹਾਡੀ ਉਹ ਕਮਰਸ਼ੀਅਲ ਪਾਲਿਸੀ ਆ ਚਾਹੇ ਉਹ ਪਰਸਨਲ ਪਾਲਿਸੀ ਆ, ਇਹ ਜ਼ਰੂਰੀ ਹੁੰਦਾ ਵਾ ਵੀ ਤੁਸੀਂ ਆਪਣੀ ਜਿਹੜੀ ਆ ਰਿਨਿਊਅਲ ਦੇ ਟਾਈਮ ਤੇ ਇੱਕ ਤਾਂ ਆਪਣੀ ਪ੍ਰਾਈਸ ਚੈੱਕ ਕਰ ਲਓ। ਸੈਕੰਡਲੀ ਜੇ ਖਾਸ ਕਰਕੇ ਜਿਹੜੇ ਬਿਜ਼ਨਸਿਸ ਨੇ, ਮੇਕ ਸ਼ੋਰ ਕਰ ਲਓ ਵੀ ਆਪਰੇਸ਼ਨ ਜਿਹੜੇ ਤੁਹਾਡੇ ਉਹ ਪ੍ਰੋਪਰਲੀ ਹੈਗੇ ਕਿ ਨਹੀਂ ਹੈਗੇ। ਨਵੀਂ ਜੀ ਇੱਕ ਮੈਂ ਤੁਹਾਨੂੰ ਸਿੰਪਲ ਐਗਜ਼ਾਮਪਲ ਦੇਣਾ ਜੀ, ਆਪਣੇ ਤੁਹਾਡੇ ਗਰਾਜ ਸ਼ੋਪ ਦੀ ਤੁਹਾਨੂੰ ਐਗਜ਼ਾਮਪਲ ਦੇ ਦਿੰਦਾ, ਰਾਈਟ? ਕਈ ਗਰਾਜ ਸ਼ੋਪ ਦੇ ਵਿੱਚ ਟਾਇਰ ਸੇਲ ਹੁੰਦੇ ਨੇ, ਕਈ ਗਰਾਜ ਸ਼ੋਪ ਦੇ ਟਾਇਰ ਤੁਸੀਂ ਨਹੀਂ ਸੈਲ ਕਰਦੇ ਐਕਸਟੈਂਸਿਵਲੀ, ਲਾਈਕ ਤੁਸੀਂ ਪਰ ਜਦੋਂ ਕਲੇਮ ਦੇ ਟਾਈਮ ਦੇ ਜਿਹੜੇ ਛੋਟੇ ਛੋਟੇ ਕੁਐਸਚਨ ਤੁਹਾਨੂੰ ਇੰਸ਼ੋਰੈਂਸ ਕੰਪਨੀਆਂ ਨੇ ਪੁੱਛਣੇ ਨੇ ਤੇ ਤੁਹਾਡੇ ਜਿਹੜੇ ਕਲੇਮਸ ਡਿਨਾਈ ਹੋ ਸਕਦੇ ਨੇ। ਸੋ ਇਸ ਕਰਕੇ ਆਪਣੀ ਪਾਲਿਸੀ ਜ਼ਰੂਰ ਜ਼ਰੂਰ ਰਿਵਿਊ ਕਰ ਲਿਆ ਕਰੋ, ਪ੍ਰਾਈਸਿੰਗ ਲਈ ਵੀ ਤੇ ਤੁਹਾਡੇ ਆਪਰੇਸ਼ਨ ਵਾਸਤੇ ਵੀ। ਜਿੱਦਾਂ ਮੈਂ ਅੱਗੇ ਵੀ ਜ਼ਿਕਰ ਕੀਤਾ ਜੀ, ਤੁਹਾਡੀ ਇਨਵੈਂਟੋਰੀ ਵੱਧ ਗਈ ਆ, ਪਹਿਲਾਂ ਤੁਹਾਡੀਆਂ ਵਿਦਨ ਕੈਨੇਡਾ ਸੇਲ ਸੀਗੀਆਂ, ਬਿਜ਼ਨਸ ਦੀ ਮੈਂ ਖਾਸ ਕਰਕੇ ਗੱਲ ਕਰ ਰਿਹਾ ਜੀ, ਹੁਣ ਤੁਹਾਡੀਆਂ ਜਿਹੜੀਆਂ ਸੇਲਸ ਵਿਦਨ ਕੈਨੇਡਾ ਐਂਡ US ਹੋ ਗਈਆਂ। ਇੱਕ ਨਵੀਂ ਸਿੰਪਲ ਜੀ ਗੱਲ ਆ, ਤੁਸੀਂ ਪਹਿਲਾਂ ਲੋਕਲ ਸਮਾਨ ਖਰੀਦਦੇ ਸੀ, ਲੋਕਲ ਸਮਾਨ ਮਹਿੰਗਾ ਮਿਲਦਾ ਪਿਆ ਜੀ, ਤੁਸੀਂ ਚਾਈਨਾ ਤੋਂ ਸ਼ਿਪਮੈਂਟ ਮੰਗਵਾ ਲਈ, ਹੁਣ ਐਜ਼ ਅ ਬਿਜ਼ਨਸ ਓਨਰ ਤੁਹਾਨੂੰ ਲੱਗਦਾ ਵਿੱਚ ਕੀ ਫਰਕ ਪੈਂਦਾ, ਰਾਈਟ? ਬਟ ਇੰਸ਼ੋਰੈਂਸ ਦੇ ਪੁਆਇੰਟ ਆਫ ਵਿਊ ਨੂੰ ਇਟ ਮੇਕਸ ਅ ਬਿਗ ਡਿਫਰੈਂਸ। ਐਂਡ ਆਈ ਕੈਨ ਗਿਵ ਯੂ ਸੋ ਮੈਨੀ ਐਗਜ਼ਾਮਪਲ ਨਵੀਂ ਜੀ, ਜਿੱਥੇ ਮੈਂ ਕਲਾਇੰਟਸ ਦੇ ਆਪਰੇਸ਼ਨ ਵੀ ਫਿਕਸ ਕਰ ਦਿੱਤੇ ਜੀ, ਲਿਮਿਟਸ ਵੀ ਵਧਾ ਦਿੱਤੀਆਂ, ਐਂਡ ਐਂਡ ਦਾ ਐਂਡ ਆਫ ਦਾ ਡੇ ਜਾ ਕੇ ਤੁਹਾਡਾ ਜਿਹੜਾ ਪ੍ਰੀਮੀਅਮ ਵੀ ਉਹਨਾਂ ਨੂੰ ਕਾਫੀ ਕੰਪੈਰੇਟਿਵ ਮਿਲ ਗਿਆ। ਸੋ ਕੋਈ ਵੀ ਕਮਰਸ਼ੀਅਲ ਰਿਲੇਟਡ ਪਾਲਿਸੀ ਆ, ਤੁਸੀਂ ਰੀਟੇਲ ਚ ਆ, ਹੋਲਸੇਲ ਚ ਆ, ਤੁਸੀਂ ਵੇਅਰ ਹਾਊਸ ਓਨ ਕਰਦੇ ਆ, ਕੋਈ ਟਰੈਕਿੰਗ ਕੰਪਨੀ ਆ, ਗਿਵ ਅਸ ਅ ਕਾਲ 647-299-2314, 647-299-2314। ਜੇ ਤੁਹਾਡੀ ਪਰਸਨਲ ਗੱਡੀ ਦੀ ਵੀ ਰਿਨਿਊ ਤਹਿਤ ਹੋਈ ਆ ਜੀ, ਆਈ ਨੋ ਸਾਰਿਆਂ ਨੂੰ ਐਂ ਲੱਗਦਾ ਜੀਟੀ ਚ ਪ੍ਰਾਈਸਿਸ ਬਹੁਤ ਵੱਧ ਗਈਆਂ, ਯੈਸ ਪ੍ਰਾਈਸਿਸ ਹੈਵ ਗੋਨ ਅਪ, ਬਟ ਸਟਿਲ ਦੇਰ ਆਰ ਸੋ ਮੈਨੀ ਆਪਸ਼ਨਸ, ਦੇਰ ਆਰ ਸੋ ਮੈਨੀ ਸਿਨੈਰੀਓਜ਼। ਮੈਂ ਤੁਹਾਡੇ ਨਾਲ ਡਿਸਕਸ ਕਰਕੇ ਤੁਹਾਡੇ ਕੋਲ ਪ੍ਰੋਪਰ ਇਨਫੋਰਮੇਸ਼ਨ ਲੈ ਕੇ, ਜੇ ਮਿਨੀਮਮ $500 to $1,000 ਸੇਵ ਕਰੋਗੇ ਜੀ, ਮੈਂ ਇੰਨਾ ਕੋਨਫੀਡੈਂਸ, ਜ਼ਿਆਦਾ ਵੀ ਕਰੋਗੇ ਪੰਜਾਬੀ ਲਹਿਰਾਂ ਦੇ ਲਿਸਨਰ ਅੱਗੇ ਕਰਦੇ ਵੀ ਨੇ, ਤੇ ਤੁਹਾਨੂੰ ਤਾਂ ਹੀ ਮੈਂ ਕਹਿਣਾ ਮੈਂ ਪਾਲਿਸੀ ਚੇਂਜ ਕਰੋ, $100, $200, $300 ਦੇ ਸਾਲ ਦਾ ਬਦਲਾ ਮੈਂ ਤੁਹਾਨੂੰ ਕਹਿਣਾ ਹੀ ਨਹੀਂ, ਮੈਂ ਪਾਲਿਸੀ ਚੇਂਜ ਕਰੋ। 647-299-2314, 647-299-2314, ਫੋਨ ਬਿਜ਼ੀ ਆ, ਪੰਜਾਬੀ ਲਹਿਰਾਂ ਦਾ ਟੈਕਸਟ ਮੈਸੇਜ ਪਾ ਦਿਓ ਜੀ, ਵੀ ਵਿਲ ਡੈਫੀਨੇਟਲੀ ਗਿਵ ਯੂ ਅ ਕਾਲ ਬੈਕ ਅਗੇਨ। ਤੁਹਾਡੀ ਰਿਨਿਊਅਲ ਆਈ ਆ, ਸਾਨੂੰ ਕੋਈ ਕਾਲ ਜ਼ਰੂਰ ਕਰ ਲਓ, ਤੁਹਾਡੇ ਰੈਕਡ
0: ਜੀ ਨੰਬਰ ਹੈ 6472992314, 6472992314। ਬਹੁਤ ਸ਼ੁਕਰੀਆ ਸਰ, ਥੈਂਕ ਯੂ।
9: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਕੀ ਤੁਸੀਂ ਵੀ ਇਨਵੈਸਟਮੈਂਟ ਦੇ ਇਸ ਦੌਰ 'ਚ ਪ੍ਰਾਪਰਟੀ 'ਚ ਇਨਵੈਸਟ ਕਰਨਾ ਚਾਹੁੰਦੇ ਹੋ? ਕੀ ਤੁਸੀਂ ਵੀ ਪ੍ਰੋਫਿਟੇਬਲ ਆਊਟਕਮ ਲਈ ਪ੍ਰਾਪਰਟੀ ਲੱਭ ਰਹੇ ਹੋ? ਫਿਰ ਫੇਅਰ ਡੀਲ ਰਿਅਲਟੀ ਰਿਪ੍ਰੈਜ਼ੈਂਟਸ ਆਊਟਸਟੈਂਡਿੰਗ ਫਾਰਮ ਹਾਊਸ, 28 ਏਕੜ ਲੈਂਡ ਵਿਦ 2 ਰੋਡ ਫਰੰਟੇਜਸ, ਡਬਲ ਕਾਰ ਗਰਾਜ, ਗ੍ਰੀਨ ਹਾਊਸ ਐਂਡ ਵਰਕਸ਼ਾਪ। ਇਹੀ ਨਹੀਂ, 407-418 ਹਾਈਵੇ ਤੋਂ ਸਿਰਫ 1 ਕਿਲੋਮੀਟਰ ਦੀ ਦੂਰੀ ਤੇ। ਫਾਰ ਬੈਸਟ ਇਨਵੈਸਟਮੈਂਟਸ ਕਾਲ ਦ ਬੈਸਟ ਟੀਮ, ਫੇਅਰ ਡੀਲ ਰਿਅਲਟੀ, ਬ੍ਰੋਕਰ ਆਫ ਰੈਕਡ ਹਰਦੀਪ ਪੰਦੇਵ, ਐਂਡ 905-671-2000।
1: You are listening to your favorite radio show, Radio Awaz, The Voice, Zindabad, Zindabad. For advertising, please call 416-518-3200.
2: ਜੇ ਟਾਈਮ ਦੀ ਸੇਵਿੰਗ ਕਰਨਾ ਚਾਹੁੰਦੇ ਹੋ ਤਾਂ ਪਹੁੰਚੋ ਆਲ ਟਰੱਕ ਲਿਊਬ ਐਂਡ ਵਾਸ਼ ਲਿਮਿਟਿਡ, ਜਿੱਥੇ ਤੁਸੀਂ ਟਰੱਕ ਵਾਸ਼, ਟਰੱਕ ਆਇਲ ਚੇਂਜ ਤੇ ਰਿਪੇਅਰ ਇੱਕ ਹੀ ਰੂਫ ਥੱਲੇ ਕਰਾ ਸਕਦੇ ਹੋ। ਇੱਥੇ ਬਹੁਤ ਸਾਰੇ ਸਪੈਸ਼ਲ ਆਫਰਸ ਚੱਲ ਰਹੇ ਨੇ, ਜਿਵੇਂ ਆਇਲ ਚੇਂਜ ਨਾਲ ਟਰੱਕ ਵਾਸ਼ ਸਿਰਫ $45, ਤੁਸੀਂ ਕੈਡ ਦੀਆਂ ਬੈਟਰੀਆਂ ਵਿਦ ਇੰਸਟਾਲੇਸ਼ਨ ਚੇਂਜ ਕਰਾ ਸਕਦੇ ਹੋ ਐਟ $850, ਸਾਰੀਆਂ ਰੀਅਰ ਡਰਮ ਐਂਡ ਰੀਅਰ ਬ੍ਰੇਕ ਚੇਂਜ ਐਟ $750, ਐਂਡ ਏਸੀ ਰੀਚਾਰਜ ਇਜ ਐਟ ਜਸਟ $180. ਸੋ ਰੀਚ ਆਊਟ ਟੂ ਦੈਮ, ਕਾਲ ਐਟ 905-452-9955. ਇਹਨਾਂ ਦਾ ਐਡਰੈਸ ਹੈ 71 ਸਟੈਫਰਡ ਡਰਾਈਵ, ਬ੍ਰੈਮਟਨ। ਤੇ ਰਾਈਟ ਨਾਉ ਇਹ ਹਾਇਰਿੰਗ ਵੀ ਕਰ ਰਹੇ ਨੇ, ਜੇ ਤੁਹਾਨੂੰ ਟਰੱਕ ਮਕੈਨਿਕ ਦਾ ਕੋਈ ਐਕਸਪੀਰੀਅੰਸ ਹੈ, ਯੂ ਕੈਨ ਕਾਲ ਦੈਮ, ਦੇ ਨੰਬਰ ਇਜ 905-452-9955।
3: ਰੀਅਲ ਐਸਟੇਟ ਦੀ ਦੁਨੀਆ ਵਿੱਚ ਆਓ, ਆਪਣੇ ਸੁਪਨਿਆਂ ਨੂੰ ਸੱਚ ਕਰ ਵਿਖਾਓ। ਫੇਅਰਡੀਲ ਰਿਐਲਿਟੀ ਇੰਕ ਬ੍ਰੋਕਰੇਜ ਨਾਲ ਹੱਥ ਮਿਲਾਓ,
4: ਰੀਅਲ ਐਸਟੇਟ ਦੀਆਂ ਬਰੀਕੀਆਂ ਸਿੱਖੋ ਤੇ ਕੰਪਨੀ ਵੱਲੋਂ ਕਲਾਇੰਟਸ ਲੀਡਸ ਵੀ ਪਾਓ।
3: ਫੇਅਰਡੀਲ ਰਿਐਲਿਟੀ ਇੰਕ ਬ੍ਰੋਕਰੇਜ ਨਵੇਂ ਏਜੰਟ ਹਾਇਰ ਕਰ ਰਹੇ ਨੇ।
4: ਅੱਜ ਹੀ ਕਾਲ ਕਰੋ ਫੇਅਰਡੀਲ ਦੇ ਬ੍ਰੋਕਰ ਆਫ ਰਿਕਾਰਡ ਹਰਦੀਪ ਪੰਦੇਰ ਨੂੰ
3: 905-671-2000।
4: ਫੇਅਰਡੀਲ ਨਾਲ ਹੱਥ ਮਿਲਾਓ, ਆਪਣੇ ਸੁਪਨਿਆਂ ਨੂੰ ਸੱਚ ਕਰ ਵਿਖਾਓ।
5: ਘਰ ਨੂੰ ਘਰ ਬਣਾਉਂਦਾ ਹੈ ਕੰਫਰਟੇਬਲ ਫਰਨੀਚਰ, ਤੇ ਜਦੋਂ ਫਰਨੀਚਰ ਦੀ ਗੱਲ ਆਉਂਦੀ ਹੈ ਤੇ ਫਿਰ ਯਾਦ ਆਉਂਦੇ ਨੇ ਕਾਸਾ ਫਰਨੀਚਰ ਵਾਲੇ, ਜੋ ਹੈ ਸਭ ਤੋਂ ਪੁਰਾਣੀ ਤੇ ਭਰੋਸੇਮੰਦ ਫਰਨੀਚਰ ਦੀ ਦੁਕਾਨ। ਜੀ ਹਾਂ, ਇੱਥੇ ਤੁਹਾਨੂੰ ਮਿਲਦਾ ਹੈ ਕਸਟਮ ਸੋਫਾ, ਲੈਦਰ ਸੋਫਾ, ਸੋਫੇ, ਡਬਲ ਬੈਡ, ਮੈਟ੍ਰੈਸ ਤੇ ਪੂਰੇ ਘਰ ਦਾ ਸਾਰਾ ਫਰਨੀਚਰ, ਉਹ ਵੀ ਵਾਜਿਬ ਰੇਟਾਂ ਤੇ। ਸੋ ਅੱਜ ਹੀ ਪਹੁੰਚੋ ਕਾਸਾ ਫਰਨੀਚਰ, 120 ਡੈਲਟਾ ਪਾਰਕ ਬੁਲੇਵਾਰਡ, ਬ੍ਰੈਮਟਨ। ਇਹਨਾਂ ਦੀ ਇੱਕ ਹੋਰ ਲੋਕੇਸ਼ਨ ਹੈ ਸੋਫਾ ਮਾਰਟ, 24 ਰੀਗਨ ਰੋਡ, ਬ੍ਰੈਮਟਨ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਪਰਮਜੀਤ ਹੋਰਾਂ ਨੂੰ 905-803-8056, 905-803-8056।
6: Canada Revenue Agency yani ki CRA bina kisi court judgment to tade bank account nu seize ya freeze kar sakte ha, tusi CRA de karze nu legally maaf karwa sakte ho. For more information call DCAF
7: 905-908-2499, 905-908-2499 or visit 411debt.ca. some conditions apply.
8: ऑटो ओनर्स, क्या आप ज्यादा इंश्योरेंस प्रीमियम पे कर रहे हैं या फिर नया ड्राइवर ऐड करने के बाद आपका इंश्योरेंस प्रीमियम बहुत बढ़ गया है? अगर आपके पास जी या जी टू लाइसेंस है और कनाडा में 3 सालों का इंश्योरेंस एक्सपीरियंस है तो टेंशन मत लीजिए।
9: ऑल स्टेट इंश्योरेंस के दीक्षा गुलेरिया को आज ही कॉल करें, जो आपको अच्छा प्रीमियम, ऑनेस्ट एडवाइस और ग्रेट सर्विस भी देंगे। अपनी होम और ऑटो इंश्योरेंस का पैकेज बनवाएं और अप टू 30% तक बचाएं। ऑल स्टेट इंश्योरेंस के दीक्षा गुलेरिया 6476562810, that is 6476562810.
10: ਡਰਾਈਵ ਕਰ ਰਹੇ ਹੋ? ਸ਼ੋ ਨੂੰ ਇੰਜੋਏ ਕਰ ਰਹੇ ਹੋ? ਕੁਝ ਭੁੱਲ ਰਹੇ ਹੋ?
11: ਡਰਾਈਵਿੰਗ ਲਾਇਸੈਂਸ?
10: ਨੋ।
11: ਪੁਲਿਸ ਆਫਿਸਰ?
10: ਨੋ ਨੋ।
11: ਟ੍ਰੈਫਿਕ ਲਾਇਸੈਂਸ?
10: ਨੋ।
11: ਦੈਨ
12: ਡਾਇਮੰਡ ਇੰਸ਼ੋਰੈਂਸ ਦੇ ਪਵਨ ਕੌਰ ਗਿੱਲ ਦਾ ਇਹ ਮੈਸੇਜ। ਮੋਸਟ ਆਫ ਇੰਟੋਰੀਅੰਸ ਇਗਨੋਰ ਕਰ ਰਹੇ ਹਨ ਆਪਣੀ ਆਟੋ ਇੰਸ਼ੋਰੈਂਸ ਰਿਨਿਊਅਲ ਜਾਂ ਆਪਣੇ ਰੇਟ ਨੂੰ ਚੈੱਕ ਕਰਨ ਲਈ। ਅੱਜ ਹੀ ਕਾਲ ਕਰੋ 30 ਤੋਂ ਵੱਧ ਕੰਪਨੀਜ਼ ਨਾਲ ਕੰਮ ਕਰ ਰਹੇ ਪਵਨ ਕੌਰ ਗਿੱਲ। 3 ਮਿੰਟ ਦੇ ਵਿੱਚ 300 ਤੋਂ ਲੈ ਕੇ 1500 ਤੱਕ ਸਾਲ ਦੀ ਇੰਸ਼ੋਰੈਂਸ ਕੱਟ ਸਕਦੀ ਹੈ ਆਟੋ, ਹੋਮ ਔਰ ਇਨਵੈਸਟਮੈਂਟ ਪ੍ਰਾਪਰਟੀਜ਼ ਦੀ। 647-325-9900, 6473259100, Pavan Kaur Gill from Diamond Insurance.
13: Zindagi ek safar hai sohana.
14: ਬਾਈ ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ, ਹੁਣ ਸੋਚਦਾ ਵੀ ਕੋਈ ਯੂਜ਼ ਟਰੱਕ ਹੀ ਲੈ ਲਵਾਂ, ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ।
15: ਉਹ ਇਹਦੇ 'ਚ ਸੋਚਣ ਵਾਲੀ ਕਿਹੜੀ ਗੱਲ ਆ,
16: ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ, ਓਏ ਉਹਦੇ ਤੋਂ ਵਧੀਆ ਕੋਈ ਨਹੀਂ।
17: ਜੀ ਹਾਂ, ਜੇ ਤੁਹਾਨੂੰ ਯੂਜ਼ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਐਂਡ ਮਾਡਲ ਦਾ ਟਰੱਕ, ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ ਈਗਲ ਟਰੱਕ ਸੇਲ, 17 ਸਟ੍ਰੈਥਨ ਐਵਨਿਊ, ਬ੍ਰੈਮਟਨ। ਕਾਲ ਵਿਲ ਸੇਖੋ 416-819-6000.
18: ਸੁਣੋ ਜੀ, ਕਿੱਥੇ ਹੋ? 11:30 ਹੋ ਗਿਆ ਰਾਤ ਦੇ, ਘਰੇ ਨੀ ਆਉਣਾ ਅੱਜ?
9: ਮੈਂ ਸੇਵਿੰਗ ਕਰ ਰਿਹਾ, ਨਾਲੇ ਗ੍ਰੋਸਰੀ ਖਰੀਦ ਰਿਹਾ, ਨਜ਼ਾਰਾ ਆ ਰਿਹਾ ਹੈਗਾ।
18: ਝੂਠ ਬੋਲਣ ਦੀ ਆਦਤ ਨੀ ਗੀ ਤੁਹਾਡੀ? ਰਾਤ ਨੂੰ 11:30 ਕਿਹੜਾ ਗ੍ਰੋਸਰੀ ਸਟੋਰ ਖੁੱਲਾ ਹੋਇਆ?
9: ਫਰੈਸ਼ ਗ੍ਰੋਸਰੀ ਡਿਪੂ ਰਾਤ ਦੇ 12 ਵਜੇ ਤੱਕ ਖੁੱਲਦੇ ਨੇ, ਜਿਨ੍ਹਾਂ ਦਾ ਕਹਿੰਦੇ ਇੱਕ ਡੋਰ ਤੋਂ ਬੜੋ ਦੂਜੇ ਤੋਂ ਨਿਕਲੋ। ਸੇਵਿੰਗ 100 ਡਾਲਰ ਦੀ 905-458-1331 ਸਟੇਪਲ ਬੁਸ਼ ਸਟੋਰ ਰੂਮ ਤੇ ਸਟੇਪਲ ਬੁਸ਼ ਦਾ ਇੰਟਰਸੈਕਸ਼ਨ। ਫਰੈਸ਼ ਗ੍ਰੋਸਰੀ ਡਿਪੂ 905-458-1300।
19: ਛੋਟਾ ਮੋਟਾ ਕਰਜ਼ਾ ਜਾਂ ਕਰਵਾਉਣੀ ਹੈ ਕੋਈ ਵੀ ਘਰ ਵਿੱਚ ਰੈਨੋਵੇਸ਼ਨ, ਹੋਮ ਐਕੁਇਟੀ ਵੀਜ਼ਾ ਲੈ ਸਕਦੇ ਹੋ। ਸਧਾਰਨ ਕ੍ਰੈਡਿਟ ਕਾਰਡਾਂ ਨਾਲੋਂ ਕਿਤੇ ਘੱਟ ਵਿਆਜ, ਆਸਾਨੀ ਨਾਲ ਉਪਲਬਧਤਾ।
12: ਅੱਜ ਹੀ ਹੋਮ ਐਕੁਇਟੀ ਵੀਜ਼ਾ ਲੈਣ ਦੇ ਲਈ ਕਾਲ ਕਰੋ 905-671-2000 905-671-2000। ਲਾਗੂ ਹੁੰਦੀ ਹਨ।
20: ਯਾਰ, ਅੱਜ ਕੱਲ ਇਕਨੋਮੀ ਬਹੁਤ ਟਫ ਚੱਲ ਰਹੀ ਹੈ। ਟਰੱਕਿੰਗ ਇੰਡਸਟਰੀ ਸਲੋ ਹੈ, ਬਿਲਡਰ ਕਲੋਜ਼ਿੰਗਸ ਰੁਕ ਰਹੇ ਨੇ ਤੇ ਕਈ ਬਿਜ਼ਨੈਸਸ ਲਾਸ ਵਿੱਚ ਜਾ ਰਹੇ ਨੇ, ਜਿੱਥੇ ਸੇਵਿੰਗਸ ਤਾਂ ਖਤਮ ਹੋਣ ਲੱਗ ਜਾਂਦੀਆਂ। ਪਰ ਕੈਨੇਡਾ ਵਿੱਚ ਫਾਈਨੈਂਸ਼ੀਅਲ ਸਟ੍ਰੈਸ ਦੇ ਲਈ ਲੀਗਲ ਆਪਸ਼ਨਸ ਅਵੇਲੇਬਲ ਨੇ ਥਰੂ ਦੀ ਇਨਸੋਲਵੈਂਸੀ ਪ੍ਰੋਸੈਸ। ਤੁਹਾਨੂੰ ਡੈਟ ਨੂੰ ਪ੍ਰੋਪਰਲੀ ਅਸੈਸ ਕਰਨ, ਮੈਨੇਜ ਕਰਨ ਤੇ ਸਿਚੁਏਸ਼ਨ ਅਕੋਰਡਿੰਗ ਰਿਲੀਫ ਆਪਸ਼ਨ ਸਮਝਾਉਣ ਵਿੱਚ ਹੈਲਪ ਕਰਦੇ ਨੇ। ਇਸ ਪ੍ਰੋਸੈਸ ਨਾਲ ਤੁਸੀਂ ਆਪਣੀ ਫਾਈਨੈਂਸ਼ੀਅਲ ਸਿਚੁਏਸ਼ਨ ਨੂੰ ਕੰਟਰੋਲ ਵਿੱਚ ਲਿਆ ਸਕਦੇ ਹੋ ਤੇ ਅਗਲਾ ਸਹੀ ਸਟੈਪ ਪਲਾਨ ਕਰ ਸਕਦੇ ਹੋ। ਜ਼ਿਆਦਾ ਇਨਫੋਰਮੇਸ਼ਨ ਲਈ ਅੱਜ ਹੀ ਕਾਲ ਕਰੋ 416-518-3200।
21: F-154 ਪੰਜਾਬੀਆਂ ਵਿੱਚ ਬਹੁਤ ਹੀ ਪ੍ਰਚਲਿਤ ਤੇ ਕਾਮਯਾਬ ਟਰੱਕ ਮੰਨਿਆ ਜਾਂਦਾ ਹੈ। F-150 ਜਾਂ ਮਸਟੈਂਗ ਜਾਂ ਲਿੰਕਨ ਜਾਂ ਫੋਰਡ ਦੀ ਕੋਈ ਵੀ ਗੱਡੀ ਖਰੀਦਣ ਲਈ ਅਨਿਲ ਚੋਪੜਾ, ਰੋਹਨ ਚੋਪੜਾ, ਚੋਪੜਾ ਬ੍ਰਦਰਸ, ਚੋਪੜਾ ਫੈਮਿਲੀ ਤੁਹਾਡੇ ਲਈ ਹਾਜ਼ਰ ਹੈ। 42 ਸਾਲ ਤੋਂ ਟੌਪ ਸੇਲ ਇਨ ਓਨਟਾਰੀਓ, ਕਾਰ ਡੀਲਰਸ਼ਿਪ ਦੇ ਵਿੱਚ ਟੌਪ ਦਾ ਨਾਮ ਮਿਲਟਨ ਫੋਰਡ ਤੋਂ ਚੋਪੜਾ। ਕਿਤੋਂ ਵੀ ਗੱਡੀ ਖਰੀਦਣ ਤੋਂ ਪਹਿਲਾਂ ਮਿਲਟਨ ਫੋਰਡ ਤੇ ਕਾਲ ਕਰ ਸਕਦੇ ਹੋ 416-302-9941 416-302-9941।
22: ਹਾਂ ਵੀ ਰਣਵੀਰ, ਕਿੱਧਰ ਫਾਈਲਾਂ ਚੱਕੀ ਫਿਰਦਾ ਸਵੇਰੇ ਸਵੇਰੇ?
23: ਉਹ ਭਾਜੀ, ਮੌਰਗੇਜ ਲਈ ਮਹੀਨਾ ਹੋ ਗਿਆ, ਇੱਕ ਦਫ਼ਤਰ ਤੋਂ ਦੂਜੇ ਦਫ਼ਤਰ ਟੱਕਰ ਕੱਟਦੇ ਹੋਏ।
22: ਯਾਰ, ਆ ਕਿੰਨੇ ਸਵਾਲ ਜਵਾਬ ਕਰਦੇ ਨੇ ਮੌਰਗੇਜ ਵਾਲੇ।
24: ਦੇਖ ਬਾਈ, ਜੇ ਤੂੰ ਲੈਣਾ ਮੌਰਗੇਜ ਜਾਂ ਲੋਨ ਤੇ ਤੇਰਾ ਕੰਮ 24 ਘੰਟਿਆਂ ਚ ਕਰਨਗੇ ਮਿਸਟਰ ਸੰਧੂ।
22: ਅੱਛਾ ਜੀ,
25: ਆਹੋ ਜੀ, ਨੀਡ ਪ੍ਰਾਈਵੇਟ ਮੌਰਗੇਜ ਐਂਡ ਲੋਨਸ, ਦੈਨ ਕਾਲ ਮਿਸਟਰ ਸੰਧੂ ਐਟ 905-671-2000। ਨੋ ਕੁਐਸਚਨਸ, ਨੋ ਕ੍ਰੈਡਿਟ ਚੈੱਕ, ਲੋਨ ਅਪਰੂਵਲ ਵਿਦ ਇਨ 24 ਆਵਰਸ। ਨੰਬਰ ਰੱਖੋ ਯਾਦ, 905-671-2000, 905-671-2000, ਮਿਸਟਰ ਸੰਧੂ।

ਮੈਂ ਕਲੀਆਂ ਦਾ ਰੋੜਾ ਕੂੜਾ ਮੇਰੇ ਸਾਹਿਬ ਦੀਆਂ ਵੜੀਆਂ ਤਿਣਕੇ ਜਿੰਨੀ ਕਦਰ ਨ ਮੇਰੀ ਮੇਰੇ ਤਖ਼ਤ ਬਿਠਾ ਸਾਈਆਂ ਜੇ ਵੇਖਾਂ ਮੈਂ ਅਮਲਾਂ ਵੱਲ ਤਾਂ ਕੁਝ ਨਹੀਂ ਮੇਰੇ ਪੱਲੇ ਜੇ ਵੇਖਾਂ ਤੇਰੀ ਰਹਿਮਤ ਵੱਲ ਤਾਂ ਬੱਲੇ ਬੱਲੇ ਬੱਲੇ ਤਾਂ ਬੱਲੇ ਬੱਲੇ ਬੱਲੇ ਉਸਦੇ ਰਹਿਮਤਾਂ ਬਖਸ਼ੇ ਸਦਕਾ ਇੱਕ ਵਾਰ ਫਿਰ ਤੋਂ ਬਰੂਹਾਂ 'ਤੇ ਦੱਸ ਸਕਦੇ ਰਹੇ ਮਨਦੀਪ ਸਿੰਘ ਬੈਨੀਪਾਲ ਵੱਲੋਂ ਆਪ ਸਭ ਨੂੰ ਸ਼ੁਭ ਸਵੇਰ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ।

0: ਪ੍ਰਕਾਸ਼ ਖੂਬਸੂਰਤ ਸਵੇਤਾ ਖੂਬਸੂਰਤ ਲੋਕ ਖੂਬਸੂਰਤ ਬਲਕਾਂ ਸੀ ਐਚ ਐਲ ਓ ਡਿਜੀਟਲ ਏ ਐਮ ਫ੍ਰੀਕੁਐਂਸੀ ਰਾਹੀਂ ਤੁਸੀਂ ਸਾਨੂੰ ਇਸ ਸਮੇਂ ਸਾਰਨੀਆ ਤੋਂ ਲੈ ਕੇ ਨੈਗਰਾ ਫਾਲ ਦੇ ਬਾਰਡਰ ਤੱਕ ਔਰ ਸਾਨੂੰ ਤੁਸੀਂ ਇਸ ਸਮੇਂ ਬੈਲਵਿਲ ਤੋਂ ਲੈ ਕੇ ਲੰਡਨ ਤੱਕ ਅਤੇ ਸਾਨੂੰ ਨੈਗਰਾ ਫਾਲਸ ਤੋਂ ਲੈ ਕੇ ਤੁਸੀਂ ਬਸਕੋਕਾ ਕਾਊਂਟੀ ਜਿਸ ਵਿੱਚ ਉਰੇਲੀਆ ਔਰ ਬੈਰੀ ਜਾਂ ਤੁਸੀਂ ਓਵਨ ਸਾਊਂਡ ਦੇ ਏਰੀਏ ਦੇ ਵਿੱਚ ਸੁਣ ਰਹੇ ਹੋ ਔਰ ਤਕਰੀਬਨ 1000 ਕਿਲੋਮੀਟਰ ਦੇ ਰੇਡੀਅਸ ਦੇ ਵਿੱਚ ਈਸਟ ਵੈਸਟ ਸਾਊਥ ਨੌਰਥ ਅਮਰੀਕਾ ਔਰ ਕੈਨੇਡਾ ਦੇ ਵਿੱਚ ਸੁਣਿਆ ਜਾ ਰਿਹਾ ਪੈਨਸਿਲਵੇਨੀਆ ਨਿਊਯਾਰਕ ਵਾਸ਼ਿੰਗਟਨ ਨਿਊਜਰਸੀ ਤੱਕ ਰੇਡੀਓ ਸੈਟਸ ਉੱਤੇ ਸੁਣਦੇ ਹੋ ਆਪ ਸਭ ਦਾ ਹਾਰਦਿਕ ਸਵਾਗਤ ਕਰਦੇ ਹਾਂ ਸਟੂਡੀਓ ਦਾ ਨੰਬਰ ਹਮੇਸ਼ਾ ਹੀ ਤਰ੍ਹਾਂ 9056733337 ਪੰਜਾਬੀ ਲੈਣਾ ਮੇਰੇ ਤੋਂ ਪਹਿਲਾਂ ਨਵੀਂ ਔਰ ਰਬਿਤਵਾਦ ਗੁਨਤਾਸ ਅਤੇ ਹਰਜੀਤ ਸਟੂਡੀਓ ਦਾ ਨੰਬਰ ਸੇਮ 9056733337 www.radioawazTorontoCom ਜਾਂ am530.ca ਦੇ ਉੱਤੇ ਲਿਸਨ ਲਾਈਵ 'ਤੇ ਕਲਿੱਕ ਕਰਕੇ ਦੁਨੀਆ ਦੇ ਕਿਸੇ ਵੀ ਕੋਨੇ ਸੁਣ ਸਕਦੇ ਹੋ ਅਤੇ ਅੱਜ ਇੱਕ ਵਾਰ ਫਿਰ ਤੋਂ ਇੱਕ ਨਵੀਂ ਸਵੇਰ ਜਿਸ ਵਿੱਚ 14ਵਾਂ ਦਿਨ ਇਸ ਮਹੀਨੇ ਦਾ ਹੋ ਚੁੱਕਿਆ ਹੈਗਾ ਯਾਨੀ ਕਿ 10 ਹੋਰ ਦਿਨ ਤੁਸੀਂ ਜੋ ਤੁਹਾਡੇ ਇਲੈਕਸ਼ਨਸ ਨੇ ਜਿਨ੍ਹਾਂ ਦੇ ਨਾਲ ਤੁਹਾਡੇ ਸਕੂਲਸ ਤੁਹਾਡੇ ਸੜਕਾਂ ਤੁਹਾਡੇ ਘਰ ਵਿੱਚ ਤੁਹਾਡੇ ਘਰ ਦਾ ਪਾਣੀ ਤੋਂ ਲੈ ਕੇ ਸੀਵਰੇਜ ਸਿਸਟਮ ਤੋਂ ਲੈ ਕੇ ਸਾਰਾ ਕੁਝ ਜੁੜਿਆ ਹੋਇਆ ਹੈ ਜਿਸ ਵਿੱਚੋਂ ਮੁੱਢਲੇ ਤੌਰ ਦੇ ਉੱਤੇ ਤੁਹਾਡੀਆਂ 65% ਤੋਂ 70% ਲੋੜਾਂ ਨੇ ਜਿਹੜੀਆਂ ਜ਼ਿੰਦਗੀ ਜਿਉਣ ਦੀਆਂ ਉਹ ਮਿਊਂਸੀਪਲ ਇਲੈਕਸ਼ਨਸ ਦੇ ਨਾਲ ਜੁੜੀਆਂ ਹੋਈਆਂ ਹਨ 10 ਦਿਨ ਦਾ ਵਕਫਾ ਜਿਹੜਾ ਟੋਟਲ ਰਹਿ ਗਿਆ ਅਤੇ ਤੁਸੀਂ ਇਸ ਨੂੰ ਤੈਅ ਕਰਕੇ ਫਿਰ ਹੀ ਅਗਲੇ ਪੜਾਅ ਵਿੱਚ ਜਦੋਂ ਜਾਓਗੇ ਕੰਪਲੇਂਟ ਨਹੀਂ ਕਰ ਪਾਓਗੇ ਨਹੀਂ ਤਾਂ ਹਮੇਸ਼ਾ ਤੁਹਾਡੇ ਕੋਲ ਸਕੈਂਡਲਸ ਯੇ ਵੋ ਰੌਲਾ ਰੱਪਾ ਇਹ ਨਹੀਂ ਹੈ ਉਹ ਨਹੀਂ ਹੈ ਦੇ ਆਸ ਪਾਸ ਘੁੰਮਦੇ ਰਹਿੰਦੇ ਹੋ ਮੈਨੂੰ ਯਾਦ ਹੈ ਕਿ ਜਰਮਨੀ ਦੇ ਵਿੱਚ ਇੱਕ ਜੋ ਟਾਊਨ ਹਾਲ ਸਰਵੇ ਜਿਹੜਾ ਕੀਤਾ ਗਿਆ ਸੀਗਾ ਜਿਹਦੇ ਵਿੱਚ ਕੀ ਸੀਗਾ ਕਿ ਇੱਕ ਸਿਟੀ ਇੱਕ ਸਵਿਮਿੰਗ ਪੂਲ ਬਣਾਉਂਦੀ ਹੈ ਉਸ ਸਵਿਮਿੰਗ ਪੂਲ ਦੇ ਵਿੱਚ ਜਿਹੜਾ ਹੈਗਾ ਬਹੁਤ ਆਲੀਸ਼ਾਨ ਪੱਥਰ ਲਗਾਏ ਗਏ ਜਿਹੜਾ ਸਟੋਨ ਵਰਕ ਸੀਗਾ ਅਤੇ ਉਹਦੇ ਵਿੱਚ ਸਵਿਮਿੰਗ ਪੂਲ ਦੇ ਵਿੱਚ ਜਿੱਥੇ ਇੱਕ ਜਗ੍ਹਾ ਦੇ ਉੱਤੇ ਪੁਰਾਣੇ ਭੱਦੇ ਪੱਥਰ ਦੀ ਇੱਕ ਲੇਅਰ ਛੋਟੀ ਜਿਹੀ ਤਿਆਰ ਕੀਤੀ ਗਈ ਹਜ਼ਾਰਾਂ ਹਾਈ ਐਂਡ ਜਿਹੜੇ ਸਟੋਨਸ ਦੇ ਵਿੱਚ ਕੁਛ ਜਿਹੜੇ ਹੈਗੇ ਆ ਪੁਰਾਣੇ ਅਤੇ ਭੱਦੇ ਟਾਈਪ ਦੇ ਟਾਇਲਸ ਜਿਹੜੇ ਲਗਾਏ ਗਏ ਉਹ ਟਾਇਲਸ ਤੋਂ ਬਾਅਦ ਜੋ ਲੋਕ ਉਸ ਸਵਿਮਿੰਗ ਪੂਲ ਨੂੰ ਵਿਜ਼ਿਟ ਕਰਦੇ ਨੇ ਅਤੇ ਹਾਈ ਐਂਡ ਸਭ ਕੁਛ ਹੋਣ ਦੇ ਬਾਵਜੂਦ ਵੀ ਲੋਕਾਂ ਤੋਂ ਰਿਵਿਊ ਲਏ ਜਾਂਦੇ ਨੇ ਕਿ ਤੁਸੀਂ ਦੱਸ ਸਕਦੇ ਹੋ ਕਿ ਇੰਨਾ ਪੈਸਾ ਖਰਚ ਕੇ ਇਹ ਕਿਸ ਤਰ੍ਹਾਂ ਦਾ ਬਣਿਆ ਸੋ ਫਾਈਨਲ ਕੀ ਹੁੰਦਾ ਹੈਗਾ ਫਾਈਨਲ ਇਹ ਹੁੰਦਾ ਕਿ ਉਸ ਸਮੇਂ ਲੋਕ ਰਿਵਿਊ ਬੁੱਕ ਆ ਜਿਹੜੀ ਜਿੱਥੇ ਕਮੈਂਟਸ ਦਿੰਦੇ ਨੇ ਆਪਣੇ ਉਹ ਕਮੈਂਟਸ ਪਾਉਂਦੇ ਨੇ ਅਤੇ ਉਹਨਾਂ ਕਮੈਂਟਸ ਦੇ ਵਿੱਚ ਮੈਜੋਰਿਟੀ ਆਫ ਜਿਹੜੇ ਲੋਕ ਨੇ ਉਹ ਕਮੈਂਟਸ ਦੇ ਵਿੱਚ ਲਿਖਦੇ ਨੇ ਕਿ ਸਾਰਾ ਸਵਿਮਿੰਗ ਪੂਲ ਬਹੁਤ ਵਧੀਆ ਪਰ ਜਿਹੜੇ ਵਿੱਚ ਆ ਪੱਥਰ ਲੱਗਿਆ ਹੋਇਆ ਇਹ ਸਾਨੂੰ ਵਧੀਆ ਨਹੀਂ ਲੱਗਿਆ ਇਹਦੇ ਕਰਕੇ ਸਵਿਮਿੰਗ ਪੂਲ ਦੀ ਲੁੱਕ ਖਰਾਬ ਹੋ ਗਈ ਇਸੇ ਤਰ੍ਹਾਂ ਅਸੀਂ ਹਾਂ ਜ਼ਿੰਦਗੀ ਦੇ ਵਿੱਚ ਸਾਰਾ ਕੁਝ ਜ਼ਿੰਦਗੀ 'ਚ ਬਹੁਤ ਵਧੀਆ ਬਟ ਕੁਛ ਚੀਜ਼ਾਂ ਸਾਡੇ ਮੁਤਾਬਕ ਨਹੀਂ ਹੁੰਦੀਆਂ ਜਦੋਂ ਯਾਨੀ ਕਿ ਜਿੱਦਾਂ ਸਾਨੂੰ ਚੰਗੀਆਂ ਲੱਗਦੀਆਂ ਨੇ ਤਾਂ ਸਾਨੂੰ ਲੱਗਦਾ ਕਿ ਸਾਰਾ ਨਿਜ਼ਾਮ ਹੀ ਬੁਰਾ ਹੈ ਸੋ ਚੱਲਦੇ ਅੱਜ ਦੇ ਸ਼ੋਅ ਨੂੰ ਅੱਗੇ ਲੈ ਕੇ ਮੇਰੇ ਨਾਲ ਯਾਦਵਿੰਦਰ ਯਾਦਵਿੰਦਰ ਕੀ ਹਾਲ ਚਾਲ ਨੇ
1: ਹਾਂਜੀ ਸਤਿ ਸ਼੍ਰੀ ਅਕਾਲ ਜੀ
0: ਠੀਕ ਠਾਕ ਹੋ
1: ਹਾਂਜੀ ਹਾਂਜੀ ਬਹੁਤ ਵਧੀਆ ਜੀ
0: ਤੇ ਪੁਰਾਣਿਆਂ ਨੂੰ ਤੁਸੀਂ ਨਵਾਂ ਬਣਾ ਦਿੰਦੇ ਹੋ ਆਈ ਵਿਸ਼ ਤੁਸੀਂ ਡਾਕਟਰ ਹੁੰਦੇ ਪੁਰਾਣੇ ਬੰਦੇ ਆਇਆ ਕਰਦੇ ਨਵੇਂ ਬਣ ਕੇ ਚਲੇ ਜਾਇਆ ਕਰਦੇ
1: ਹਾਂਜੀ ਬਸ ਮਹਾਰਾਜ ਨੇ ਲਾਈ ਆ ਡਿਊਟੀ ਜੀ
0: ਸੋ ਜੇ ਇੱਦਾਂ ਹੋ ਜਾਂਦਾ ਵੈਸੇ ਫਿਲਮ ਸਟਾਰ ਸਾਰੇ ਇੱਦਾਂ ਹੀ ਕਰਦੇ ਨੇ ਪਹਿਲਾਂ ਸਰਜਰੀਆਂ ਕਰਾਈ ਜਾਂਦੇ ਨੇ ਅਤੇ ਬਾਅਦ ਵਿੱਚੋਂ ਐਂਡ 'ਚ ਜਿਹੜੇ ਸਾਈਡ ਇਫੈਕਟ ਨੇ ਉਹਨਾਂ ਨਾਲ ਡੀਲ ਕਰਦੇ ਰਹਿੰਦੇ ਲਾਸਟ ਵਾਲੇ ਸਾਲਾਂ ਦੇ ਵਿੱਚ ਸੋ ਯਾਦਵਿੰਦਰ ਕੀ ਕਰਦੇ ਨੇ ਫਰਨੀਚਰ ਆ ਉਸ ਫਰਨੀਚਰ ਨਾਲ ਤੁਹਾਡਾ ਤਿਓ ਆ ਜਿਹਦੇ ਤੁਸੀਂ ਬੈਠੇ ਇੰਨਾ ਟਾਈਮ ਕੱਢਿਆ ਪਰ ਉਹਦੀ ਹੁਣ ਸ਼ੇਪ ਅਤੇ ਉਹਦਾ ਲੁੱਕ ਜਿਹੜਾ ਵਧੀਆ ਨਹੀਂ ਲੱਗਦਾ ਹੈਗਾ ਤੁਸੀਂ ਰੀਸ਼ੇਪ ਕਰ ਸਕਦੇ ਹੋ ਫਰਨੀਚਰ ਨੂੰ ਸੇਮ ਫਰੇਮ ਦੇ ਉੱਪਰ ਨਵੇਂ ਜਿਹੜਾ ਸਾਰਾ ਬਣਾ ਦਿੰਦੇ ਕਿਵੇਂ ਕਰਦੇ ਦੱਸੋ ਮਾੜਾ ਜਿਹਾ
1: ਆਪਾਂ ਮੈਂ ਆਪ ਖੁਦ ਘਰ ਜਾਣਾ ਜਾ ਕੇ ਦੇਖਦਾ ਸਾਰਾ ਕੁਛ ਜੇ ਇਹਨਾਂ ਦਾ ਕੋਈ ਮੰਨ ਲਾ ਕੋਈ ਫਰੇਮ ਵਧੀਆ ਹੈਗਾ ਸੋਲਿਡ ਆ ਫਿਰ ਆਪਾਂ ਬਣਾਉਂਦੇ ਹਾਂ ਜੇ ਨਹੀਂ ਉਹਦਾ ਕੋਈ ਫਾਇਦਾ ਨਹੀਂ ਹੈਗਾ ਫਿਰ ਆਪਾਂ ਨਹੀਂ ਉਹ ਜੋਬ ਕਰਦੇ ਹਾਂਜੀ ਤੇ ਇਹ ਵੀ ਇਸ ਤਰ੍ਹਾਂ ਹੀ ਕਸਟਮ ਮੇਡ ਆ ਜੋ ਕੋਈ ਕੁਛ ਵੀ ਕਿਸੇ ਨੇ ਤਰ੍ਹਾਂ ਦਾ ਕਸਟਮ ਮੇਡ ਕਿਸੇ ਨੇ ਬਣਾਉਣਾ ਸੋਲਿਡ ਆਪਾਂ ਬਣਾ ਕੇ ਦੇਈਦਾ ਕੋਈ ਕੋਈ ਏਦਾਂ ਕੰਪਲੇਂਟ ਵਾਲਾ ਕੋਈ ਕੰਮ ਨਹੀਂ ਹੈਗਾ ਅਸੀਂ ਮਾੜਾ ਕੰਮ ਨਹੀਂ ਕਰਦੇ
0: ਸੋ ਤੁਸੀਂ ਕਸਟਮ ਜਿਹੜਾ ਇਹ ਤਿਆਰ ਕਰਦੇ ਨੇ ਤੇ ਤੁਸੀਂ ਲੋਕ ਕਹਿਣਗੇ ਅਸੀਂ ਸਲੋ ਆ ਕੰਮ 'ਚ ਤੇ ਕਹਿੰਦੇ ਅਸੀਂ ਬਿਜ਼ੀ ਹਾਂ ਸੋ ਜਿਹੜਾ ਹੈਗਾ ਤੁਸੀਂ ਕਾਲ ਕਰਨਾ ਕਿਸੇ ਨੇ ਪੁਰਾਣੇ ਫਰਨੀਚਰ ਨੂੰ ਜਿਵੇਂ ਮੈਂ ਇਹਨਾਂ ਤੋਂ ਪੁਰਾਣਾ ਫਰਨੀਚਰ ਤਿਆਰ ਕਰਾਇਆ ਪੁਰਾਣੇ ਨੂੰ ਨਵੇਂ ਬਣਾ ਦਿੱਤਾ ਇਹਨਾਂ ਨੇ ਜਿਹੜਾ ਹੈਗਾ ਉਹਦਾ ਉੱਪਰਲੇ ਫੈਬਰਿਕ ਚੇਂਜ ਕੀਤੀ ਉਹਦੇ ਉੱਪਰ ਉਹ ਫੋਮ ਪਾਈ ਅਤੇ ਬਹੁਤ ਵਧੀਆ ਬਣਾਤਾ ਅਤੇ ਨਾਲ ਨਾਲ ਕਸਟਮ ਸੋਫਾ ਮੈਂ ਇਹਨਾਂ ਤੋਂ ਇੱਕ ਤਿਆਰ ਕਰਾਇਆ ਜਿਹੜਾ ਕਿ ਮੈਂ ਬਾਹਰ ਬੈਠਣ ਵਾਲੇ ਏਰੀਏ ਦੇ ਵਿੱਚ ਬਣਾਇਆ ਸੀ ਆਊਟਡੋਰ ਦੇ ਵਾਸਤੇ ਕਵਰਡ ਏਰੀਆ ਜਿਹੜਾ ਹੁੰਦਾ ਗਲਾਸ ਨਾਲ ਸੀ ਇੱਕ ਪੋਰਚ ਬਣਾਇਆ ਤੇ ਉਹਦੇ ਵਿੱਚ ਬਣਾਇਆ ਸੀਗਾ ਤੇ ਦੋਨੋਂ ਹੀ ਆਲੀਸ਼ਾਨ। ਤੇ ਤੁਸੀਂ ਕੋਈ ਵੀ ਕਿਸੇ ਵੀ ਸ਼ਹਿਰ ਤੋਂ ਇਸ ਸਮੇਂ ਗੱਲਬਾਤ ਨੂੰ ਸੁਣ ਰਹੇ ਹੋ, ਪੁਰਾਣੇ ਫਰਨੀਚਰ ਨੂੰ ਨਵਾਂ, ਜਾਂ ਤੁਸੀਂ ਬਾਬਾ ਜੀ ਦੇ ਕਮਰੇ ਵਾਸਤੇ ਸਪੈਸ਼ਲੀ ਪਾਲਕੀ ਜਾਂ ਕੋਈ ਹੋਰ ਚੀਜ਼ ਤਿਆਰ ਕਰਵਾਉਣੀ ਆ ਉਹ ਕਰ ਦਿੰਦੇ ਨੇ, ਤੇ ਤੁਸੀਂ ਆਰਤੀ ਦਾ ਕਮਰਾ ਤਿਆਰ ਕਰਾਉਣਾ ਨਮਾਜ਼ ਪੜ੍ਹਨ ਲਈ, ਕਿਸੇ ਲਈ ਵੀ ਓਪਨ ਬੁੱਕ ਨੇ, ਤੇ ਤੁਸੀਂ ਯਾਦਵਿੰਦਰ ਉਹਨਾਂ ਦੀ ਕੰਪਨੀ ਨੂੰ ਕਾਲ ਕਰਨਾ। ਯਾਦਵਿੰਦਰ ਨੰਬਰ ਬੋਲੋ ਕਿਹੜੇ 'ਤੇ ਕਾਲ ਕਰਨ ਲੋਕ।
1: 6477051317 6477051317।
0: ਬਹੁਤ ਸ਼ੁਕਰੀਆ ਤੁਹਾਡਾ। 647705 ਦੁਨੀਆ ਦਾ ਕੋਈ ਵੀ ਮਾਡਲ ਲਿਆਓ, ਡਿਜ਼ਾਈਨ ਲਿਆਓ ਅਤੇ ਇਹਨਾਂ ਨੂੰ ਦੇ ਦਿਓ ਅਤੇ ਕੋਸ਼ਿਸ਼ ਕਰਨਗੇ ਤੁਹਾਨੂੰ ਬਣਾ ਕੇ ਦੇਣਗੇ। 647705 13 17 ਦੇ ਉੱਤੇ ਕਾਲ ਕਰ ਸਕਦੇ। ਸ਼ਬਾਨੂ ਬਾਈ ਕੈਸੇ ਆਪ?
1: ਬਿਲਕੁਲ ਬੜੀਆ ਅਮਨ ਬਾਈ, ਚੜ੍ਹਦੀ ਕਲਾ ਬਤਾਏ।
0: 1969 ਕੇ ਬਾਅਦ ਜੋ ਟੈਂਪਰੇਚਰ ਅੱਜ ਹਮ ਦੇਖ ਰਹੇ ਹਾਂ ਉਹ ਹਮ ਦੇਖ ਰਹੇ ਹਾਂ
1: ਬਿਲਕੁਲ
0: ਡਬਲ ਡਿਜਿਟ ਮੇ, ਔਰ ਪੂਰਾ ਵੀਕ ਅਭੀ ਹਮ ਡਬਲ ਡਿਜਿਟ ਮੇ ਹੀ ਪਲੇ ਕਰੇਂਗੇ ਵੀਕਐਂਡ ਤੱਕ, ਬਟ ਨਾਈਟ ਕੋ +3 +4 ਕੇ ਆਸ ਪਾਸ ਚਲਾ ਜਾਏਗਾ, ਯਾਨੀ ਕਿ ਡੇ ਮੇ 15 ਸੇ 25 ਕੇ ਬੀਚ ਹਮ ਰਹਿ ਸਕਤੇ ਹੈ। ਪਰ ਖਿੜਕੀਆਂ ਜਿਨਕੀ ਮਾੜੀ ਹੈ ਵੋ ਪਹਿਲੇ ਹੀ ਬੋਲਣਾ ਸ਼ੁਰੂ ਕਰ ਚੁੱਕੀ ਹੈ, ਜਿਨਕੇ ਦਰਵਾਜ਼ੇ ਮਾੜੇ ਹੈ ਵੋ ਵੀ ਬੋਲਣਾ ਸ਼ੁਰੂ ਕਰ ਚੁੱਕੇ ਹੈ, ਯਾਨੀ ਕਿ ਵਿੰਡੋਜ਼ ਐਂਡ ਡੋਰਸ ਦੇ ਲਈ ਇਹ ਸਮਾਂ ਸਹੀ ਹੈਗਾ। ਅਗਰ ਤੁਸੀਂ ਪੱਟ ਪਟਿਆ ਕਰਦੇ ਹੋ ਤੁਹਾਡੇ ਘਰ ਨੂੰ ਨਿੱਘਾ ਕਰ ਦੇਣਗੇ ਇਹ, ਅਤੇ ਕਸਟਮ ਕੈਨੇਡੀਅਨ ਮੇਡ ਫਰਨੀਚਰ ਆਪਣੇ ਵਿੰਡੋਜ਼ ਨੇ, ਕੈਨੇਡੀਅਨ ਮੇਡ ਡੋਰਸ ਨੇ, ਟੈਕਨੋਲੋਜੀ ਦੇ ਵਿੱਚ ਜਰਮਨਸ ਦੇ ਲੋਕ ਲਾਉਂਦੇ ਨੇ, ਜਿਹੜੇ ਲੋਕ ਚੋਰ ਦਾ ਗੋਡਾ ਟੁੱਟ ਜਾਂਦਾ ਹੁੰਦਾ ਪਰ ਲੋਕ ਨਹੀਂ ਟੁੱਟਦਾ, ਸੋ ਦਰਵਾਜ਼ਾ ਨਾ ਟੁੱਟ ਗਿਆ ਚੋਰ ਦਾ ਗੋਡਾ ਟੁੱਟ ਸਕਣਾ। ਸੋ ਤੁਸੀਂ ਮੇਰੇ ਕੋਲ ਨਾ ਸ਼ਬਾਨੂੰ ਯਾਦ ਆ ਦਿੱਤਾ, ਹਮਾਰਾ ਨਾ ਇੱਕ ਟਰੈਕਟਰ ਟਰਾਲੀ ਥਾ ਹਮਾਰਾ
1: ਜੀ,
0: ਵੋ ਹਮਨੇ ਨਾ ਗੈਸ ਸਟੇਸ਼ਨ ਪੇ ਖੜਾ ਕਰ ਦਿਆ ਲੁਧਿਆਣਾ ਮੇ
1: ਜੀ,
0: ਤੋ ਵਹਾਂ ਸੇ ਨਾ ਇੱਕ ਚੋਰ ਚੋਰੀ ਕਰਕੇ ਲੈ ਗਏ ਰਾਤ ਕੋ। ਅੱਛਾ ਵੋ ਗੈਸ ਸਟੇਸ਼ਨ ਥਾ ਜੋ ਵੋ ਮੇਅਰ ਕਾ ਥਾ,
1: ਅੱਛਾ
0: ਲੁਧਿਆਣਾ ਕੇ ਮੇਅਰ ਕਾ, ਔਰ ਜੋ ਟਰੈਕਟਰ ਟਰਾਲੀ ਥੀ ਹਮਾਰੀ ਥੀ ਪੁਲਿਸ ਕੇ ਉੱਪਰ ਪ੍ਰੈਸ਼ਰ ਬਣ ਗਿਆ, ਤੋ ਪੁਲਿਸ ਨਾ ਇੱਕ ਬੰਦੇ ਕੋ ਪਕੜ ਲਈ 3 ਦਿਨ ਕੇ ਬਾਅਦ, ਤੇ ਉਹ ਬੰਦੇ ਨੇ ਮਾਰ ਮੂਰ ਖਾਧੀ, ਮਾਰ ਖਾ ਕੇ ਬੋਲਾ ਕਿ ਵੋ ਤੋ ਮੈਨੇ ਖੋਲ ਕੇ ਵੇਚ ਦਿਆ ਕਬਾੜ ਮੇ ਟਰੈਕਟਰ ਆਪਕਾ,
1: ਅੱਛਾ
0: ਹੈ ਨਾ ਵੀ ਖੋਲ ਕੇ ਪਾਰਟਸ ਮੇ ਵੇਚ ਦਿਆ।
1: ਹਾਂਜੀ ਹਾਂਜੀ ਹਾਂਜੀ,
0: ਤੋ ਹਮਨੇ ਜੋ ਸਬ ਇੰਸਪੈਕਟਰ ਥਾ ਨਾ ਉਸਕਾ ਭਾਈ ਕੈਲਗਰੀ ਮੇ ਰਹਿਤਾ ਥਾ, ਵੋ ਹਮਨੇ ਕਹਿ ਕੋ ਆ ਕੇ ਲਗਵਾਇਆ ਥਾ ਕਿਸੀ ਟਾਈਮ ਪੇ, ਤੋ ਹਮਨੇ ਉਸਸੇ ਪੁੱਛਾ ਚੋਰ ਕੈਸੇ ਪਕੜ ਲਿਆ ਤੂਨੇ, ਵੋ ਬੋਲਾ ਜਬ ਚੋਰੀ ਕਰਨੇ ਆਇਆ ਥਾ ਥੋੜੀ ਥੋੜੀ ਲੰਗ ਮਾਰ ਰਹਾ ਥਾ, ਹੈ ਨਾ, ਤੋ ਅਬ ਜਬ ਮੈਨੇ ਇਸਕੋ ਦੇਖਾ ਰੋਡ ਪੇ ਚਲੇ ਜਾਤੇ ਹੋਏ ਫਿਰ ਉਸਕਾ ਰੈਕਡ ਨਿਕਲ ਆਇਆ, ਮੈਂ ਆਪਣੇ ਮਨ ਚ ਕਿਹਾ ਵੀ ਚੰਗਾ ਭਲਾ ਬੰਦਾ ਵੀ ਲੰਗ ਮਾਰ ਕੇ ਚੋਰੀ ਕਰਨ ਜਾਂਦਾ ਤਾਂ ਜਾਣ ਕੇ ਵੀ ਜੇ ਮੈਨੂੰ ਕਿਸੇ ਨੇ ਫੜਿਆ, ਇਹ ਕਿਹੜਾ ਤਰੀਕਾ ਹੋਇਆ ਬੰਦਾ ਫੜਨ ਦਾ, ਪਰ ਸ਼ਬਾਨੂ ਦਾ ਦਰਵਾਜ਼ਾ ਤੋੜਨ ਲੱਗੇ ਜੇ ਕੋਈ ਗੋਡਾ ਤੋੜ ਬੈਠੇ ਆਪਣਾ ਪੁਲਿਸ ਲੱਭ ਲੈਂਦੀ ਹੈ ਕਿ ਇਹਨੇ ਸ਼ਬਾਨੂ ਦਾ ਬਣਾਇਆ ਦਰਵਾਜ਼ਾ ਤੋੜਨ ਦੀ ਕੋਸ਼ਿਸ਼ ਕੀਤੀ ਸੀ ਅਤੇ ਇਹੀ ਚੋਰ ਆ। ਚਲੋ ਸ਼ਬਾਨੂ ਜੀ, ਜੋ ਹਮ ਲੋਕਾਂ ਕੋ ਇੱਕ ਇੰਸਟਾਲਮੈਂਟ ਪੈਕੇਜ ਦੇ ਰਹੇ ਹਾਂ ਜਿਹੜੇ ਇਕੱਠੇ ਨਹੀਂ ਪੇ ਕਰ ਸਕਦੇ, ਅਤੇ ਤੁਸੀਂ ਜਿਹੜੇ ਡੋਰ ਐਂਡ ਵਿੰਡੋਜ਼ ਰਿਪਲੇਸ ਕਰ ਲਓ, ਕੈਨੇਡੀਅਨ ਜਿਹੜਾ ਹੈਗਾ ਮੇਡ ਬ੍ਰਾਂਡ ਹੈਗਾ ਰਾਈਟ ਵਿੰਡੋ ਫੋਰਸ, ਅਤੇ ਤੁਹਾਨੂੰ ਅਸੀਂ ਲਾਈਫ ਟਾਈਮ, ਅਤੇ ਲੋਕ ਰੋਂਦੇ ਨੇ ਜਦੋਂ ਕਚਹਿਰੀਆਂ 'ਚ ਜੱਜ ਕਹਿੰਦਾ ਲਾਈਫ ਟਾਈਮ ਨੇ ਸਜ਼ਾ, ਪਰ ਇੱਥੇ ਜਦੋਂ ਅਸੀਂ ਕਹਿੰਦੇ ਲਾਈਫ ਟਾਈਮ ਵਿੰਡੋ ਵਾਰੰਟੀ ਹੈ ਲੋਕ ਖੁਸ਼ ਹੋ ਜਾਂਦੇ ਨੇ। ਸੋ ਸ਼ਬਾਨੂ ਜੀ ਨੰਬਰ ਕਿਆ ਆਪਕਾ?
1: 416-206-3200। ਅਮਨ ਬਾਈ, ਇਹ ਉੱਪਰ ਵਾਲੇ ਨੇ ਇੱਕ ਓਪਰਚੁਨਿਟੀ ਦੀ ਹੈ ਕਿ ਇਸ ਵਾਰ ਐਕਸਟੈਂਡ ਹੋ ਗਈ ਹੈ ਥੋੜੀ ਜਿਹੀ ਸਮਰ, ਔਰ ਵਾਕਈ ਹਮਾਰੇ ਪੇ ਬਹੁਤ ਪ੍ਰੈਸ਼ਰ ਹੈ ਇਸ ਸਮੇਂ, ਬੈਕ ਆਰਡਰ ਬਹੁਤ ਲਗੇ ਹੋਏ ਹੈ, ਬਟ ਫਿਰ ਵੀ ਮੈਂ ਕਹੂੰਗਾ ਕਿ ਕਸਟਮਰ ਜੋ ਅਭੀ ਤੱਕ ਵੇਟ ਕਰ ਰਹੇ ਥੇ, ਅਬ ਆਈ ਥਿੰਕ ਇਹ ਸੁਨਹਿਰਾ ਮੌਕਾ ਹੈ, ਆਈ ਡੋਂਟ ਥਿੰਕ ਕਿ ਇਸਕੇ ਬਾਅਦ ਫਿਰ ਨਵੰਬਰ ਮੇ ਐਸਾ ਕੋਈ ਮੌਕਾ ਆਨੇ ਵਾਲਾ ਹੈ, ਸੋ ਇਟਸ ਬੈਟਰ ਕਿ ਅਗਰ ਆਪਣੇ ਨਹੀਂ ਚੇਂਜ ਕਰਾਈ ਆਪਣੀ ਵਿੰਡੋਜ਼ ਡੋਰਸ, ਤੋ 416-206-3200 ਕਾਲ ਕਰੀਏ।
0: ਭਾਜੀ ਲੋਕਾਂ ਦੀ ਆਦਤ ਆ ਫਰਨੈਸ ਵਾਲਾ ਮੁੰਡਾ ਕੋਲ ਬੈਠਾ
1: ਜੀ,
0: ਜਿੱਦਣ ਮਾੜੀ ਠੰਡ ਮਾਈਨਸ ਹੁੰਦੀ ਹੈ ਜਿਹੜਾ ਕੰਮ 300 ਦਾ ਕਰਦੇ ਰਹਿੰਦੇ ਤੋਂ 1300 ਚ ਕਰਾ ਲੈਂਦੇ ਨੇ, ਬਿਲਕੁਲ ਹੈ ਨਾ, ਟਾਈਮ ਤੇ 300 ਦਾ ਨਹੀਂ ਕਰਾਉਣਾ,
1: ਬਿਲਕੁਲ 100%।
0: ਹਾਂਜੀ ਇਹ ਆਇਆ ਦੇਖੋ ਜੀ ਲੋਟਰੀ ਨਾਲੇ ਨਿਕਲੇ ਕਿਹਦੀ ਫਰਨੈਸ ਲਈ ਕਾਲ ਆਈ ਸੀ, ਕੱਲ੍ਹ ਮੈਂ ਭੁੱਲ ਗਿਆ ਕਿਸੇ ਨੇ ਨਵੀਂ ਪਾਉਣੀ ਹੈ, ਹਾਂਜੀ ਕਿਸਮਤ ਹੋਵੇ ਬੰਦੇ ਦੀ ਹੈ ਜੀ। 416-206-3200 ਦੇ ਉੱਤੇ ਤੁਸੀਂ ਕਾਲ ਕਰਨੇ ਨੇ, ਮੈਨੂੰ ਸ਼ੋਅ ਨਹੀਂ ਖਤਮ ਕਰ ਦੇਣਾ, ਵਿੱਚ ਚੁੰਡੀਆਂ ਵੱਢੀ ਜਾਣੇ, ਨੰਬਰ ਦਿਓ ਮੜ ਜਾ 416-206-3200। ਸ਼ਿਵਾਨੂ ਨੂੰ ਕਾਲ ਕਰਨੇ, ਸ਼ਿਵਾਨੂ ਬਹੁਤ ਸ਼ੁਕਰੀਆ, ਔਰ ਮੇਰੇ ਨਾਲ ਬ੍ਰਿਜੀ ਵੀ ਹੋਰ ਸੀ, ਅੱਜ ਬੰਦੇ ਹੀ ਬੜੇ ਇਕੱਠੇ ਹੋਏ ਨੇ ਸਾਰੇ, ਸਾਰਾ ਸ਼ਹਿਰ ਇਕੱਠਾ ਹੋ ਗਿਆ। ਬ੍ਰਿਜੀ ਕੈਸੇ ਹੈ?
1: ਸਰਦਿਕਲਾ ਜੀ, ਆਲ ਗ੍ਰੇਟ।
0: ਓਕੇ ਬ੍ਰਿਜੀ ਜੋ ਹੈ ਉਹ ਬ੍ਰਿਜੀ, ਆਪ ਕੌਨ ਕੌਨ ਸਾ ਤੇਲ ਯੂਜ਼ ਕਰਤੇ ਹੋ?
1: ਜੀ ਹਮਾਰੇ ਸਰ ਤਾਂ ਆਯੁਰਵੈਦਿਕ ਤੇਲ ਹੈ ਜੀ, ਮੋਰਵਣਾ, ਮਹਾਨਾਰਾਇਣ ਤੈਲਮ, ਧਨਿਆ ਦੁਰਮ, ਸ਼ੀਰਬਲਾ, ਚੰਬਰ ਇਤਿਆਦਿ।
0: ਚੰਬਲ ਸਿਆਦੀ ਹੈ ਨਵਾਂ ਤੇਲ ਆ ਅਸੀਂ ਵੀ ਪੰਜੀਰੀ ਬਣਾਉਣ ਲੱਗੇ ਹਾਂ ਜੰਗਲੀ ਪੰਜੀਰੀ ਤਿਆਰ ਕਰਨ ਲੱਗੇ ਠੀਕ ਹੈ ਸੋ ਬ੍ਰਿਜ ਦੇ ਜਿਹੜੇ ਤੇਲ ਨੇ ਆਯੁਰਵੈਦਿਕ ਜੜੀ ਬੂਟੀਆਂ ਚੋਂ ਨਿਕਲਦੇ ਨੇ ਤੁਹਾਡੇ ਕਿਸੇ ਦੇ ਵੀ ਸੋਜਿਸ਼ ਆ ਜਿਹੜੀ ਸਵੈਲਿੰਗ ਆ ਉਹੀ ਪ੍ਰੋਬਲਮ ਆ ਜੋ ਤੁਹਾਡੇ ਦਰਦ ਹੁੰਦਾ ਬਾਡੀ ਦੇ ਵਿੱਚ ਉਹ ਸਵੈਲਿੰਗ ਹੁੰਦੀ ਹੈ ਸਵੈਲਿੰਗ ਨੂੰ ਖਤਮ ਕਰਦਾ ਤੇ ਇੱਕ ਇਹਨਾਂ ਦੇ ਢੰਗ ਨੇ ਬ੍ਰਿਜੀ ਆਪ ਕੌਣ ਕੌਣ ਸੇ ਤਰੀਕੇ ਸੇ ਮਾਲਿਸ਼ ਕਰਤੇ ਹੈਂ
1: ਕਿਸੀ ਕੋ ਕੋਈ ਦਰਦ ਸਟ੍ਰੈਸ ਟੈਂਸ਼ਨ ਲੋਅਰ ਬੈਕ ਪੇਨ ਸਾਇਟਿਕ ਪੇਨ ਨੀਂਦ ਕਾ ਪ੍ਰੋਬਲਮ ਲੈਕ ਆਫ ਸਲੀਪ ਕੋਈ ਪ੍ਰੋਬਲਮ ਹੈ ਜੀ ਹਮਾਰੇ ਸਾਥ ਅਭਿਯੰਗਮ ਪੋਟਲੀ ਟ੍ਰੀਟਮੈਂਟ ਸ਼ਿਰੋਧਾਰਾ ਸ਼ਿਰੋ ਅਭਿਯੰਗਮ ਆਲ ਕਾਈਂਡਸ ਆਫ ਆਯੁਰਵੈਦਿਕ
0: ਪੰਚ ਕੋ ਮਸ਼ੀਨ ਮੇ ਬਿਠਾਤੇ ਹੋ ਜਿਸ ਮੇ ਪਸੀਨਾ ਨਿਕਲ ਜਾਤਾ ਹੈ ਬੰਦੇ ਕਾ
1: ਉਹ ਆਯੁਰਵੈਦਿਕ ਡੀਟੌਕਸ ਹੈ ਜੀ ਸਵੇਦਨਮ
0: ਸਵੇਦਨਾ ਨਾਮੇ ਬਹੁਤ ਵਧੀਆ ਲੋਕ ਦੇਖਣ ਜਾਣਗੇ ਸਵੇਦਨਾ ਕਹੇ ਜੀ ਸੋ ਸਵੇਦਨਾ ਸਵੇਦਨਾ ਮੇ ਬੈਠਣੇ ਮੇ ਪਸੀਨਾ ਨਿਕਲ ਜਾਤਾ ਹਰੇਕ ਬੰਦੇ ਕਾ ਸੋ ਤੁਸੀਂ ਜਹਿਜਾ 500 ਮੀਟਰ ਭੱਜ ਲਏ ਫੁੱਲ ਸਪੀਡ ਨਾਲ ਜਹਿਜਾ ਸਵੇਦਨਾ ਚ ਆਰਾਮ ਨਾਲ ਕੁਰਸੀ ਡਾ ਕੇ ਬਹਿ ਗਏ ਤੇ ਇੱਕੋ ਬਰਾਬਰ ਹੈ ਤੇ ਬ੍ਰਿਜੀ ਨੰਬਰ ਬੋਲ ਦੋ $55 ਤੋਂ ਇਹਦਾ ਪੈਕੇਜ ਸਟਾਰਟ ਹੁੰਦਾ ਨਾ ਇਨਫਲੇਸ਼ਨ ਦਾ ਰੌਲਾ ਨਾ ਮਹਿੰਗਾਈ ਦਾ ਰੌਲਾ ਤੇ ਤੁਹਾਡੇ ਸਰੀਰ ਨੂੰ ਤੁਸੀਂ ਸਭ ਤੋਂ ਵਧੀਆ ਗਿਫਟ ਮੇਲ ਔਰ ਫੀਮੇਲ ਦੋਨੋਂ ਦੇ ਸਕਦੇ ਹੋ ਮੇਲ ਔਰ ਫੀਮੇਲ ਦੋਨੋਂ ਤਰ੍ਹਾਂ ਦੇ ਮਾਲਿਸ਼ ਕਰਨ ਵਾਲੇ ਇਹਨਾਂ ਕੋਲ ਔਰਤਾਂ ਔਰ ਮਰਦ ਦੋਨਾਂ ਦੇ ਵਾਸਤੇ ਅਲੱਗ ਅਲੱਗ ਲੋਕ ਨੇ ਤੇ ਤੁਸੀਂ ਕੰਟੈਕਟ ਕਰਨਾ ਬ੍ਰਿਜੀ ਨੰਬਰ ਬੋਲ ਦੋ ਪੰਜਾਬੀ ਮੈਂ ਆਪਣਾ
1: 647-619-1369
0: ਠੀਕ ਹੈ 647-619-1369 ਤੇ ਬ੍ਰਿਜੀ ਨੂੰ ਕਾਲ ਕਰਨੀ 647-619-1369 ਤੇ ਬ੍ਰਿਜੀ ਨੂੰ ਕਾਲ ਕਰਨੀ ਹੈਗੀ ਹੈ ਥੈਂਕ ਯੂ ਔਰ ਰੇਡੀਓ ਆਵਾਜ਼ ਨੂੰ ਸੁਣ ਰਹੇ ਤੁਸੀਂ ਤੇ ਸਾਡੇ ਨਾਲ ਜੋ ਸਟੂਡੀਓ ਦੇ ਵਿੱਚ ਗੈਸਟ ਵੀ ਆਏ ਹੋਏ ਨੇ ਹਾਂਜੀ ਕੀ ਹਾਲ ਚਾਲ ਹੈ
2: ਹਾਂਜੀ ਚੜ੍ਹਦੀ ਕਲਾ ਜੀ
0: ਕੀ ਨਾਮ ਤੁਹਾਡਾ
2: ਸਾਹਿਲ ਵਰਮਾ
0: ਠੀਕ ਕੰਮ ਕੰਪਨੀ ਦਾ ਨਾਮ
2: ਰਿਲਾਇਬਲ ਹੀਟਿੰਗ ਐਂਡ ਕੂਲਿੰਗ
0: ਰਿਲਾਇਬਲ ਠੀਕ ਹੈ ਤੇ ਸੰਤੋਸ਼ ਜੀ ਤੁਹਾਡਾ ਨਾਮ ਕੀ ਹੈ
3: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀ ਸਹੀ ਕਿਹਾ ਤੁਸੀਂ ਸੰਤੋਸ਼ ਕੌਰ ਹੈ ਔਰ ਮੈਂ ਫੇਅਰ ਡੀਲ ਬ੍ਰੋਕਰੇਜ ਨਾਲ ਕੰਮ ਕਰਦੀ ਹਾਂ ਤੇ ਨਾਲ ਨਾਲ ਅਸੀਂ ਰੇਡੀਓ ਵੀ ਇੰਜੋਏ ਕਰੀਦਾ ਸੋ ਅੱਜ ਬਹੁਤ ਹੀ ਪਿਆਰਾ ਦਿਨ ਹੈ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਰਹੋ ਤੇ ਇੰਜੋਏ ਕਰੋ
0: ਥੈਂਕ ਯੂ ਸੰਤੋਸ਼ ਉਹ ਮੈਨੂੰ ਨਾ ਸ਼ੋਲੇ ਹਮੇਸ਼ਾ ਯਾਦ ਰਹਿੰਦੀ ਹੈ ਸ਼ੋਲੇ ਚ ਕਹਿੰਦੇ ਨਾ ਕਿ UK ਉਹ ਕਹਿੰਦੀ ਹੁੰਦੀ ਹੈ ਬਸੰਤੀ ਉਹ ਕਹਿੰਦਾ ਬਸੰਤੀ ਜੀ ਆਪਕਾ ਨਾਮ ਕਿਆ ਹੈ UK ਹਮਾਰਾ ਨਾਮ ਬਸੰਤੀ ਹੈ ਮੌਸੀ ਹਮੇ ਯੇ ਬੁਲਾਤੀ ਹੈ ਸੋ ਚਲੀਏ ਫਿਰ ਇੱਕ ਸਫ਼ਰ ਦੇ ਵੱਲ ਬਹੁਤ ਖੂਬਸੂਰਤ ਤੇ ਗੱਲਾਂ ਬਾਤਾਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਗੁਰਪ੍ਰੀਤ ਸਿੰਘ ਢਿੱਲੋਂ ਮੇਰੇ ਨਾਲ ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ ਜੀ ਕੀ
4: ਹਾਲ ਸਤਿ ਸ਼੍ਰੀ ਅਕਾਲ ਭਾਅ ਜੀ ਕੀ ਹਾਲ ਹੈ
0: ਬਸ ਵਧੀਆ ਚੜ੍ਹਦੀ ਕਲਾ 9-26 ਸਟੂਡੀਓ ਦੇ ਘੜੀਆਂ ਤੇ ਹੋ ਗਏ ਨੇ ਤੇ ਕੁਛ ਜਿਹੜਾ ਇਲੈਕਸ਼ਨਸ ਨੇ ਉਹਨਾਂ ਦੀ ਅਸੀਂ ਗੱਲਬਾਤ ਕਰ ਰਹੇ ਹਾਂ ਇੱਕ ਸ਼ੰਖਲਾ ਦੇ ਵਿੱਚ ਅਤੇ 9-10 ਵਾਰਡ ਤੋਂ ਜਿਹੜੀ ਇਹ ਇਨਫੋਰਮੇਸ਼ਨ ਅਸੀਂ ਇਹਨਾਂ ਦੀ ਇਲੈਕਸ਼ਨ ਵਾਸਤੇ ਸਾਂਝੀ ਵੀ ਕਰਦੇ ਹਾਂ ਪੇਡ ਇਨਫੋਰਮੇਸ਼ਨ ਵੀ ਸਾਂਝੀ ਕਰਦੇ ਹਾਂ ਪਰ ਨਾਲ ਨਾਲ ਇੰਟਰਵਿਊਜ਼ ਦੇ ਵਿੱਚ ਅਸੀਂ ਜਿਹੜੀ ਗੱਲਬਾਤ ਵੀ ਕਰਦੇ ਹੁਣ ਲੋਕਾਂ ਦਾ ਰੌਲਾ ਹੈਗਾ ਕਿ ਸਿਟੀ ਵਿੱਚ ਇਹ ਹੋ ਰਿਹਾ ਸਿਟੀ ਵਿੱਚ ਉਹ ਹੋ ਰਿਹਾ ਹੈਗਾ ਯਾਨੀ ਕਿ ਅਨਹੈਪੀਨੈਸ ਜਿਹੜੀ ਹੈਗੀ ਆ ਤੁਸੀਂ ਆਪਣੇ ਵਿਚਾਰਾਂ ਰਾਹੀਂ ਪ੍ਰਗਟ ਕਰਦੇ ਹੋ
3: ਜੀ
0: ਪਰ ਸਿਟੀ ਵਿੱਚ ਰੀਅਲ ਲੈਵਲ ਦੇ ਉੱਪਰ ਤੁਹਾਨੂੰ ਮੈਂ ਜਿਵੇਂ ਕਹਿਣਾ ਹੁੰਦਾ ਕਿ ਕਿਸੇ ਨੂੰ ਇਹ ਵੀ ਨਹੀਂ ਪਤਾ ਕਿ ਮੇਰੇ ਸਕੂਲ ਟਰੱਸਟੀ ਦਾ ਨਾਂ ਕੀ ਆ ਤੇ ਨਾ ਮੇਰੇ ਸਕੂਲ ਦੇ ਬੱਚੇ ਦੀ ਟੀਚਰ ਦਾ ਜਾਂ ਪ੍ਰਿੰਸੀਪਲ ਦਾ ਨਾਮ ਕੀ ਆ
3: ਜੀ
0: ਉਹਨਾਂ ਨੂੰ ਨਹੀਂ ਪਤਾ ਹੈਗਾ ਕਿਉਂਕਿ ਉਹਨਾਂ ਦੇ ਜ਼ਿਆਦਾ ਧਿਆਨ ਰਹਿੰਦੇ ਨੇ ਮਾਰਕ ਕਾਰਨੀ ਕੀ ਕਰਦਾ ਪਿਆ ਪਰ ਸਿਟੀ ਜਿਹੜੀ ਆ ਤੁਹਾਡੇ ਘਰਾਂ ਦੇ ਅੰਦਰ ਜਿਹੜੀ ਜੋ ਵੀ ਲੋੜਾਂ ਨੇ ਮੁੱਢਲੀਆਂ ਮੁੱਢਲੇ ਤੌਰ 'ਤੇ ਗੁਰਪ੍ਰੀਤ ਜੀ ਤੁਸੀਂ ਮੈਨੂੰ ਪਤਾ ਓਵਰ ਟਾਇਰਡ ਹੋ
4: ਦੈਨ ਰਾਤ ਨਹੀਂ ਮੈਂ ਬਿਲਕੁਲ ਠੀਕ ਹਾਂ

0: ਤੁਸੀਂ ਆਪਣਾ ਪਾਸਟ, ਜਿਹੜਾ ਤੁਸੀਂ ਕਿੰਨੇ ਟਾਈਮ ਕੰਮ ਕੀਤਾ ਅਤੇ ਪਲੱਸ ਡਿਊਟੀਜ਼ ਦੇ ਬਾਰੇ ਦੱਸ ਦੋਗੇ ਪਲੀਜ਼?
1: ਐਬਸੋਲੂਟਲੀ, ਪਹਿਲਾਂ ਆਪਾਂ ਡਿਊਟੀਜ਼ ਦੱਸ ਦਈਏ ਕਿ ਉਹ ਜਿਹੜੇ ਤੁਹਾਡੇ ਰੀਜਨਲ ਕਾਉਂਸਲਸ ਦੇ ਡਿਊਟੀਜ਼ ਨੇ ਕਾਫੀ ਇੰਪੋਰਟੈਂਟ ਤੁਹਾਡੇ ਐਵਰੀ ਡੇ ਲਾਈਫ ਵਾਸਤੇ, ਕਿਉਂਕਿ ਉਹ ਦੋ ਕਾਉਂਸਲਸ ਦੇ ਵਿੱਚ ਉਹ ਬਹਿੰਦੇ. ਇੱਕ ਤਾਂ ਅਪਰ ਟੀਅਰ ਰੀਜਨਲ ਕਾਉਂਸਲ, ਉੱਥੇ ਤੁਹਾਡੇ ਪੀ ਐਲ ਪੁਲਿਸ, ਤੁਹਾਡੇ ਗਾਰਬੇਜ, ਤੁਹਾਡੇ ਜੋ ਪਾਣੀ ਹੈ, ਆਪਣੇ ਜਿਹੜੇ ਰੀਜਨਲ ਰੋਜ਼ ਨੇ, ਪਬਲਿਕ ਹੈਲਥ, ਉਹ ਵਗੈਰਾ ਉੱਥੇ ਇਹ ਡਿਸਕਸ ਹੁੰਦੀਆਂ ਨੇ ਅਤੇ ਕਾਉਂਸਲ ਦੇ ਵਿੱਚ ਡਿਸੀਜਨ ਲੈਂਦੇ ਆ. ਅਤੇ ਜਿਹੜੀ ਸਿਟੀ ਕਾਉਂਸਲਰ, ਸਿਟੀ ਕਾਉਂਸਲ ਕਾਉਂਸਲ ਦੇ ਵਿੱਚ ਵੀ ਬਹਿੰਦੇ ਰੀਜਨਲ ਕਾਉਂਸਲ, ਉਹ ਲੋਅਰ ਟੀਅਰ ਜਿੱਥੇ ਆਪਣੇ ਆਪਣੇ ਸਨੋ ਕਲੀਅਰਿੰਗ, ਆਪਣੇ ਫਾਇਰ ਡਿਪਾਰਟਮੈਂਟ, ਆਪਣੇ ਜੋ ਪਬਲਿਕ ਪਲੈਨਿੰਗ, ਪਾਰਕਸ ਐਂਡ ਰੈਕਰੀਏਸ਼ਨ, ਉੱਥੇ ਉਹ ਡਿਸੀਜਨਸ ਲੈਂਦੇ ਆ. ਸੋ ਲਾਈਕ ਯੂ ਮੈਂਸ਼ਨ, ਬਹੁਤ ਜ਼ਰੂਰੀ ਇੱਕ ਪੋਜੀਸ਼ਨ ਹੈ ਜਿੱਥੇ ਤੁਹਾਡੇ ਐਵਰੀ ਡੇ ਲਾਈਫ, ਐਵਰੀ ਡੇ ਮਤਲਬ ਕਿ ਜੋ ਤੁਸੀਂ ਕਰਦੇ ਹੋ ਡੇ ਟੂ ਡੇ, ਉਹ ਉੱਥੇ ਡਿਸੀਜਨ ਲੈਂਦੇ ਆ. ਸੋ ਆਪਣੇ ਬਾਰੇ ਥੋੜ੍ਹੇ ਬਹੁਤ ਮੈਂ ਤੁਹਾਨੂੰ ਦੱਸਦਾ ਭਾਅ ਜੀ, ਮੈਂ ਇੱਕੋ ਹੀ ਕੈਂਡੀਡੇਟ ਜਿਨ੍ਹਾਂ ਦੇ ਕੋਲ ਐਕਚੁਅਲ ਰੈਕਰਡ ਅਤੇ ਐਕਸਪੀਰੀਅੰਸ ਹੈਗਾ, ਅਤੇ ਮੇਰੇ ਖਿਆਲਾਂ ਦੇ ਵਿੱਚ ਵੀ ਹੈਵ ਦੀ ਬੈਸਟ ਰੈਕਰਡ. 4 ਸਾਲ ਮੈਂ ਸਿਟੀ ਟੈਕਸ ਫਰੀਜ਼ ਕੀਤਾ ਸੀਗਾ 2019-2022, ਤਿੰਨ ਹਿੱਸੇ ਟੈਕਸ ਦੇ, ਜਦੋਂ ਤੁਸੀਂ ਪੇ ਕਰਦੇ ਹੋ 40% ਸਿਟੀ ਨੂੰ ਜਾਂਦੇ, 40% ਆਪਣੇ ਰੀਜਨ ਨੂੰ ਅਤੇ 20% ਆਪਣੇ ਸਕੂਲ ਨੂੰ. ਸੋ ਟੋਟਲ ਮੇਰੇ ਅਖੀਰ 4 ਸਾਲ 'ਚ 5% ਵਧਿਆ. ਜਦੋਂ ਆਪਾਂ ਮੇਰੀ ਐਬਸੈਂਸ ਦੇ ਬਾਅਦ ਆਪਾਂ ਵੇਖਦੇ ਹਾਂ, ਫਿਰ ਉਹ 30% ਵਧਾਇਆ ਕਾਉਂਸਲ ਨੇ. ਸੋ ਬਹੁਤ ਜ਼ਿਆਦਾ ਵਧਿਆ ਮੇਰੇ ਜਾਣ ਤੋਂ ਬਾਅਦ. ਆਪਣੇ ਮੈਂ ਇੱਕ ਸੈਟੇਲਾਈਟ ਪੁਲਿਸ ਸਟੇਸ਼ਨ ਲਿਆਂਦਾ ਸੀਗਾ ਪਹਿਲੀ ਵਾਰੀ ਸਾਡੇ ਬ੍ਰੈਂਪਟਨ ਦੀ ਹਿਸਟਰੀ ਦੇ ਵਿੱਚ. ਈਸਟ ਬ੍ਰੈਂਬਲੀ ਰੋਡ ਕੋਈ ਪੀ ਐਲ ਪੁਲਿਸ ਦੀ ਫੈਸਿਲਿਟੀ ਆਈ ਹੈ, ਉਹਦਾ ਕਾਫੀ ਪੋਜ਼ਿਟਿਵ ਇਫੈਕਟ ਪਿਆ ਇਨ ਟਰਮਸ ਆਫ ਪਬਲਿਕ ਸੇਫਟੀ 'ਤੇ. ਆਪਾਂ ਹੁਣ ਪੂਰਾ ਡਿਵੀਜ਼ਨ ਲੈ ਕੇ ਆਉਣਾ, ਪੁਲਿਸ ਡਿਵੀਜ਼ਨ. ਮੈਂ ਬਜ਼ੁਰਗਾਂ ਦੀ ਬੱਸ ਸਰਵਿਸ ਫਰੀ ਕਰਾਈ, ਇੱਕ ਬਹੁਤ ਵਧੀਆ ਰਿਸੈਪਸ਼ਨ ਸੀ ਆਪਣੇ ਬਜ਼ੁਰਗਾਂ ਕੋਲੋਂ, ਕਿਉਂਕਿ ਉਹਨਾਂ ਨੂੰ ਇੱਕ ਫਰੀਡਮ ਮਿਲੀ ਹੈ, ਹੈਲਥ ਬੈਨੀਫਿਟਸ ਵੀ ਮਿਲੇ ਆ. ਉਹ ਆਪਣੇ ਅਪੁਆਇੰਟਮੈਂਟਾਂ 'ਤੇ, ਆਪਣੇ ਈਵਨ ਜੇ ਮਾਲ ਵੀ ਜਾਣਾ, ਟੋਰਾਂਟੋ ਵੀ ਜਾਣਾ, ਆਪਣੇ ਸੋਸ਼ਲ
0: ਗੁਰਦੁਆਰੇ ਜਾਂਦੇ, ਇੱਕ ਸਾਈਡ ਬੱਸ 'ਚ ਜਾਂਦੇ ਨੇ ਜਿੰਨਾ ਚਿਰ ਗਰਮੀਆਂ ਆਉਂਦੀਆਂ.
1: ਯੈਸ,
0: ਸਰਦੀਆਂ 'ਚ ਫਿਰ ਕਾਰ 'ਚ ਜਾਂਦੇ. ਹਾਂਜੀ,
1: ਇਟਸ ਵੈਰੀ ਬੈਨੀਫਿਸ਼ੀਅਲ ਫੋਰ ਦਮ. ਮੈਂ ਇੱਕ ਸਾਡੀ ਕਾਉਂਸਲ ਨੇ 2021 'ਚ ਜਿਹੜੀ ਟੀ ਐਮ ਯੂ ਜਿਹੜੀ ਮੈਡੀਕਲ ਸਕੂਲ ਆ ਰਿਹਾ ਉਹਦਾ ਹੀ ਸ਼ੁਰੂਆਤ ਕਰਾਈ ਸੀਗੀ, ਅਤੇ ਮੇਰੇ ਖਿਆਲ ਭਾਅ ਜੀ ਮੇਰੀ ਸਭ ਤੋਂ ਵੱਡੀ ਅਚੀਵਮੈਂਟ ਇਹ ਹੈ ਕਿ ਮੈਂ ਸਾਡੇ ਫੋਰਕਾਸਟ ਆਪਣੇ ਜੋ ਪਲੈਨਿੰਗ ਦੇ ਵਿੱਚ ਨੈਕਸਟ 15 ਈਅਰਸ ਦੇ ਵਿੱਚ ਅਸੀਂ ਹੁਣ 25,000 ਹੋਰ ਜੋਬਸ ਐਡ ਕਰਨੀਆਂ ਨੇ ਸਾਡੇ ਬ੍ਰੈਂਪਟਨ ਦੇ ਵਿੱਚ ਆਉਣਗੀਆਂ, ਅਤੇ ਹੰਡਰਡਸ ਆਫ ਏਕਰਸ ਆਫ ਮੋਰ ਇੰਪਲੋਇਮੈਂਟ ਲੈਂਡਸ ਜਿਹੜੇ ਨਹੀਂ ਸੀ ਆਉਣੇ ਮੇਰੇ 2016 ਦਾ ਜਿਹੜਾ ਪਲਾਨ ਸੀਗਾ. ਸੋ ਵੀਵ ਕ੍ਰੀਏਟਡ ਮੈਨੀ ਜੋਬਸ, ਈਵਨ ਮੇਫੀਅਰ 410 ਅਤੇ ਹਾਈਵੇ 50 ਅਤੇ ਕੰਟਰੀ ਸਾਈਡ 'ਤੇ ਜਾਓ, ਅਤੇ ਜਿਹੜੇ ਐਕਸਪੈਂਸ਼ਨ ਹੋਈ ਨੇ ਆਪਣੇ ਗੋਲਡ ਮੈਡਲਸ ਅਤੇ ਸੋਕਰ ਸੈਂਟਰ. ਸੋ ਇਹ ਥੋੜ੍ਹੇ ਬਹੁਤ ਸਾਡੇ ਸਕਸੈਸਿਸ ਨੇ, ਪਰ ਮੇਨ ਸਕਸੈਸ ਇਹ ਭਾਅ ਜੀ ਕਿ ਆਪਾਂ ਐਕਸੈਸਬਲ ਸੀਗੇ, ਅਵੇਲੇਬਲ ਸੀਗੇ ਲੋਕਾਂ ਵਾਸਤੇ, ਅਤੇ ਇੱਕ ਉਹਨਾਂ ਦੀ ਆਵਾਜ਼ ਉਠਾਈ ਐਜ਼ ਇੰਡੀਪੈਂਡੈਂਟ ਥਾਟ ਦੇ ਨਾਲ ਆਪਾਂ ਲੀਡ ਕੀਤਾ ਸੀਗਾ. ਸੋ ਦਿਸ ਇਜ਼ ਅ ਲਿਟਲ ਬਿਟ ਆਫ ਵਟ ਆਰ ਰੈਕਰਡ ਇਜ਼ ਭਾਅ ਜੀ. ਅਤੇ ਅਸੀਂ ਹੁਣ ਟੈਕਸ ਫਰੀਜ਼ ਕਰਨਾ ਗਾਂ ਦੇ ਵਿੱਚ, ਡਿਲੀਵਰ ਫੁੱਲ ਪੁਲਿਸ ਸਟੇਸ਼ਨ RRL ਜਿਹੜਾ ਹੁਣ ਮਨੀ ਗ੍ਰੈਬ ਹੈ ਸਿਟੀ ਦਾ, ਹੁਣ ਉਹ ਆਪਾਂ ਡੇ 1 ਤੋਂ ਕੈਂਸਲ ਕਰਨਾ. ਅਤੇ ਅਸੀਂ ਇਹ
0: RRL ਤੋਂ ਤੁਸੀਂ ਕਿਉਂ ਸੋਚਦੇ ਮਨੀ ਗ੍ਰੈਬ
1: ਭਾਅ ਜੀ? ਇਟਸ ਅ ਮਨੀ ਗ੍ਰੈਬ ਕਿਉਂਕਿ ਇਹਨਾਂ ਨੇ ਸਿਟੀ ਨੇ ਕਿਹਾ ਸੀਗਾ ਲੋਕਾਂ ਨੂੰ ਕਿ ਤੁਸੀਂ ਆਪਣੀ ਬੇਸਮੈਂਟਾਂ ਲੀਗਲ ਕਰਾਓ. ਉਹ ਲੀਗਲ ਕਰਾ ਲਿਆ ਉਹਨਾਂ ਨੇ, $50,000 $1,00,000 ਜੋ ਵੀ ਹੈਗਾ ਖਰਚ ਕੇ ਉਹਨਾਂ ਨੇ ਕਰਾ ਲਈ ਲੀਗਲ. ਹੁਣ ਇਹ ਸਾਰੀ ਲਿਸਟ ਆ ਗਈ ਸਿਟੀ ਕੋਲ, ਸਿਟੀ ਹੁਣ ਕਹਿੰਦੀ ਕਿ ਤੁਸੀਂ ਸਾਨੂੰ ਪੈਸੇ ਦਿਓ, ਐਵਰੀ ਈਅਰ ਫੀਸ ਤੁਹਾਨੂੰ ਦੇਣੀ ਪੈਣੀ ਹੈ, ਨਾਲੇ 24 ਘੰਟੇ 24 hours 7 days a week ਤੁਹਾਡੇ ਘਰ ਦੇ ਅੰਦਰ ਐਂਟਰ ਕਰ ਸਕਦੇ. ਜੇ ਤੁਹਾਡੇ ਟੈਨੈਂਟ ਦੀ ਕੋਈ ਗਲਤੀ ਹੈ, ਤੁਹਾਨੂੰ ਐਜ਼ ਅ ਲੈਂਡਲੋਰਡ ਉਹ ਫਾਈਨ ਪੇ ਕਰਨੇ ਪੈਣੇ, 700, 1200 or 1500. ਅਤੇ ਇੱਕ ਹੋਰ ਗੱਲ ਹੈ ਭਾਅ ਜੀ ਕਿ ਇਹਨਾਂ ਨੇ ਹੁਣ ਜਿਹੜੀ ਮਾਈਨਰ ਵੇਰੀਅੰਸ ਫੀ ਉਹ ਵਧਾ ਤੀ, ਮੇਰੇ ਟਾਈਮ 'ਤੇ 700 ਸੀਗਾ, ਹੁਣ $12,000 ਕਰਤਾ. ਜੇ ਤੁਸੀਂ ਲੀਗਲ ਬੇਸਮੈਂਟ ਕਰਾਉਣੀ, ਯੂਜਲੀ ਤੁਹਾਨੂੰ ਵਿੰਡੋ ਵੈਲ ਦੀ ਲੋੜ ਹੈ, ਜਿਹੜੀ ਬਨੀਥ ਗਰਾਊਂਡ ਜਿਹੜੀ ਵਿੰਡੋ ਤੁਸੀਂ ਕਢਾਉਂਦੇ ਹੋ ਬਿਟਵੀਨ ਘਰਾਂ ਦੇ ਵਿੱਚ, ਪਾਥ ਦੇ ਵਿੱਚ, ਉਹ ਹੁਣ ਜਿਹੜੀ ਕਾਸਟ ਐਕਸਟਰਾ ਉਹ ਹੁਣ ਹੋਮ ਓਨਰ ਨੂੰ ਪੇ ਕਰਨਾ ਪਊਗਾ. ਮੇਰੇ ਕੰਟਰੈਕਟਰ ਵੀਸ ਇਹ ਸਾਰੇ ਜਾਣਦੇ ਇਸ ਇਸ਼ੂ ਨੂੰ, ਅਸੀਂ ਇਹਨਾਂ ਦੀ ਸਪੋਰਟ ਵੀ ਕੀਤੀ ਸੀਗੀ, OCA ਇੰਟੀਰੀਅਰ ਕੰਟਰੈਕਟਰਸ ਐਸੋਸੀਏਸ਼ਨ. ਸੋ ਸਿਟੀ ਕੋਲ ਪੈਸਾ ਹੈ ਨਹੀਂ, ਇਸ ਕਰਕੇ ਟੈਕਸ ਵੀ ਵਧਾਇਆ 30%, ਇਸ ਕਰਕੇ ਇਹਨਾਂ ਨੇ ਹੁਣ ਘਰ ਘਰ ਜਾ ਕੇ ਟਿਕਟਾਂ ਵੀ ਦਿੱਤੀਆਂ ਨੇ ਲੋਕਾਂ ਨੂੰ ਅਨਫੇਅਰਲੀ ਫੋਰ ਡਰਾਈਵਿੰਗ, ਪਾਰਕਿੰਗ ਔਨ ਦਾ ਸਟਰੀਟ, ਪਾਰਕਿੰਗ ਔਨ ਦਾ ਡਰਾਈਵਵੇ. ਸੋ basement waste the RRL has to cancel day 1. Jedi window well the issue, we're going to fix that as well. Te paaji chautha jehda main issue accountability city hall ch assi make sure karna ke har ek council member apni jo income hai outside of jedi council hai

0: ਤੇ ਜੋ ਪ੍ਰੋਪਰਟੀ ਐਸੈਟਸ ਉਹ ਡਿਕਲੇਅਰ ਕਰਨਾ ਪਊਗਾ ਜਿੱਦਾਂ ਐਮ ਪੀਜ਼ ਅਤੇ ਐਮ ਪੀ ਪੀਜ਼ ਕਰਦੇ ਵੀ ਵਾਂਟ ਟੂ ਮੇਕ ਸ਼ੋਰ ਕਿ ਯੂ ਨੋ ਜਿਹਨਾਂ ਨੇ ਹੁਣ ਆਪਾਂ ਚੁਣਿਆ ਉਹ ਦੇ ਡੋਂਟ ਟੇਕ ਐਡਵਾਂਟੇਜ ਆਪਣੀ ਸੀਟ ਦਾ ਕਿ ਯੂ ਨੋ ਵੀ ਆਰ ਹੈਲਪਿੰਗ ਪੀਪਲ ਆਊਟ ਦ ਕਾਉਂਸਲ ਮੈਂਬਰਸ ਆਰ ਨਾਟ ਹੈਲਪਿੰਗ ਦਮਸੈਲਵਸ ਆਊਟ
1: ਕੁਇਕ ਕੁਐਸਚਨ ਇਨਕਮ ਜਿਹੜੀ ਰਿਪਲੇਸਮੈਂਟ ਆ ਜਿਵੇਂ ਆਪਾਂ ਕਹਿੰਦੇ ਹਾਂ ਕਿ ਟੈਕਸ ਅਸੀਂ ਫਰੀਜ਼ ਕਰਾਂਗੇ
0: ਜੀ
1: ਉਹਦੇ ਲਈ ਪਲਾਨ ਕੀ ਹੈਗਾ
0: ਭਾਜੀ ਟੈਕਸ ਲਾਈਨ ਬਾਈ ਲਾਈਨ ਆਪਾਂ ਬਜਟ ਵੇਖਣਾ ਅਸੀਂ ਦੇਖਣਾ ਕਿ ਕਿਹੜੇ ਸਾਨੂੰ ਐਕਸਟਰਾ ਖਰਚੇ ਹੈਗੇ ਆ ਮੈਂ ਦੇਖਿਆ ਕਿ ਹੁਣ ਬਹੁਤ ਜ਼ਿਆਦਾ ਓਵਰਲੈਪ ਜੋ ਰੀਜਨ ਦੇ ਰਿਸਪੋਂਸੀਬਿਲਿਟੀਜ਼ ਨੇ ਇਨ ਟਰਮਸ ਆਫ ਜਿਹੜੇ ਕਮਿਊਨਿਟੀ ਜੋ ਫੰਡਿੰਗ ਦਿੰਦੀ ਹੈ ਉਹ ਬ੍ਰੈਂਪਟਨ ਵੀ ਦਿੰਦੇ ਆ ਪਰ ਇਸ ਸਿਟੀ ਦੀ ਰਿਸਪੋਂਸੀਬਿਲਟੀ ਹੈ ਨਹੀਂ ਦਿਸ ਇਜ਼ ਜਸਟ ਵਨ ਐਸਪੈਕਟ ਪਰ ਬਹੁਤ ਜ਼ਿਆਦਾ ਫਜ਼ੂਲ ਖਰਚ ਸਿਟੀ ਨੇ ਕੀਤਾ $300 million ਪਿਛਲੇ 4 ਸਾਲਾਂ ਦੇ ਵਿੱਚ ਜਿੱਥੇ ਆਪਾਂ ਯੂ ਨੋ ਮੇ ਬੀ ਨਿਊ ਰੈਕਰੇਸ਼ਨ ਸੈਂਟਰ 'ਚ ਇਨਵੈਸਟ ਕਰ ਸਕਦੇ ਸੀ ਮੇ ਬੀ ਹੋਰ ਪੁਲਿਸ ਦੇ ਵਿੱਚ ਇਨਵੈਸਟ ਕਰ ਸਕਦੇ ਸੀਗੇ ਪਰ ਜਿਹੜਾ ਰਿਟਰਨ ਔਨ ਇਨਵੈਸਟਮੈਂਟ ਉਹ ਮਿਲਿਆ ਨੇਗਾ ਲੋਕਾਂ ਨੂੰ ਸੋ ਵੀ ਵਾਂਟ ਟੂ ਮੇਕ ਸ਼ੋਰ ਵੀ ਆਰ ਮੇਕਿੰਗ ਸਪੈਂਡਿੰਗ ਅਕੋਰਡਿੰਗਲੀ ਪਰ ਜਿੱਥੇ ਸਾਡੇ ਫਜ਼ੂਲ ਖਰਚੇ ਉਹ ਵੀ ਘੱਟ ਕਰਨਾ ਜੀ
1: ਅੱਛਾ ਮੈਂ ਦੇਖਿਆ ਕਿ ਯੂਨੀਵਰਸਿਟੀ ਦਾ ਕੈਂਪਸ ਜਿਹੜਾ ਬ੍ਰੈਂਬਲੀ 'ਚ ਬਣ ਰਿਹਾ ਜਿਹੜਾ TMU ਦਾ
0: ਹਾਂਜੀ
1: ਨਾਲ ਇਹ ਡਿਵੈਲਪਰ ਨੇ ਆਪਣੀ ਬਿਲਡਿੰਗ ਬਣਾਉਣੀ ਸ਼ੁਰੂ ਕਰਤੀ ਮੈਂ ਇਹ ਬੈਨੀਫਿਸ਼ਰੀ ਜਿਹੜੀ ਆਮ ਪਬਲਿਕ ਆ ਉਹ ਉਹ ਮੈਨੂੰ ਲੱਗਦਾ ਨਹੀਂ ਨਿਰਧਨ ਲੱਗਦੀ ਆ ਜੇ ਉੱਥੇ TMU ਦਾ ਯੂਨਿਟ ਆ ਰਿਹਾ ਅਤੇ ਨਾਲ ਹੀ ਪਰਲੇ ਪਾਸੇ ਇੱਕ ਵੱਡੀ ਬਿਲਡਿੰਗ ਹੋਰ ਬਣ ਰਹੀ ਹੈ ਰੈਂਟਲ ਬਿਲਡਿੰਗਸ ਤਿਆਰ ਕਰ ਰਹੇ ਨੇ ਜਿਹੜੀ ਮਲਟੀ ਸਟੋਰੀ ਹੈ 16 ਜਾਂ 17 ਮੰਜ਼ਲੀ ਬਿਲਡਿੰਗ ਹੋਊਗੀ ਹੈ ਨਾ ਬਈ ਮੈਂ ਇਹ ਚੀਜ਼ ਸੋਚਦਾ ਹੁੰਦਾ ਵੀ ਦੱਸੋ ਆਮ ਲੋਕਾਂ ਤੱਕ ਬੈਨੀਫਿਟਸ ਕਦੋਂ ਪਹੁੰਚਣਗੇ ਅਸੀਂ ਸਿਰਫ ਆਪਣੇ ਟਰੱਕ ਦੀ ਸੀਟ 'ਤੇ ਬੈਠ ਕੇ ਮਾਈਲ ਵਧਾ ਵਧਾ ਕੇ ਹੀ ਇਨਕਰੀਜ਼ ਕਰ ਸਕਦੇ ਹਾਂ ਆਪਣੀ ਇਨਕਮ ਕਿ ਸਾਡੇ ਕੋਲ ਵੀ ਰਿਸੋਰਸਿਸ ਆ ਮੇਰਾ ਇੱਕ ਕੁਐਸਚਨ ਹੈ ਛੋਟਾ
0: ਜੀ
1: ਕੀ ਕਾਰਨ ਆ ਤੁਸੀਂ ਇੰਨਾ ਲੰਬਾ ਕੌਂਸਲ 'ਚ ਰਹੇ ਹੋ ਕੰਟਰੈਕਟਰ ਬੇਸ ਦੇ ਵਿੱਚ ਸਾਡੇ ਲੋਕ ਹੈ ਹੀ ਨਹੀਂ ਗੈਬ ਨੇ ਅਤੇ ਕੰਟਰੈਕਟਰ ਜਿਹੜੇ ਅਸੀਂ ਓਕੇ ਵਿਜ਼ੀਬਲ ਮਿਨੋਰਿਟੀ ਹਾਂ ਅਸੀਂ ਹੈ ਨਾ ਇੱਕ ਟਰਮ ਆਉਂਦੀ ਸਾਡੇ 'ਤੇ ਵਿਜ਼ੀਬਲ ਮਿਨੋਰਿਟੀ ਕਿ ਜੇ ਕੋਈ ਐਪਲੀਕੇਸ਼ਨ ਪਾਉਂਦੇ ਹਾਂ ਤਾਂ ਪਹਿਲ ਵਿਜ਼ੀਬਲ ਮਿਨੋਰਿਟੀ ਦੀ ਆ ਜਾਂਦੀ ਹੈ ਕਿ ਕੋਟੇ ਦੇ ਮੁਤਾਬਕ ਹੈ ਨਾ ਦੂਸਰਾ ਪਾਰਟ ਆ ਗਿਆ ਕਿ ਜਿਹੜੀਆਂ ਵੀ ਡਿਵੈਲਪਮੈਂਟ ਜਿਹੜੀਆਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਅਸੀਂ ਕਦੇ ਵੀ ਨਹੀਂ ਦੇਖਿਆ ਹੁਣ ਟੋਰਬਰਮ ਆ ਪੱਟੀ ਪਈ ਆ ਸਾਰੀ ਇੱਕ ਵੀ ਬੰਦਾ ਦੇਸੀ ਨਹੀਂ ਹੈਗਾ ਉੱਥੇ ਅਨਨੈਸੈਸਰੀ ਮੈਂ ਹੁਣ ਰਾਈਟ ਟਰਨ ਜਿਹੜੇ ਇੱਥੋਂ ਲੈਣੀ ਸੀ ਅਸੀਂ ਉਹ ਅਨਨੈਸੈਸਰੀ ਬੰਦ ਕੀਤਾ ਹੋਇਆ ਲਾ ਕੇ ਉੱਥੇ ਕੋਈ ਬੰਦਾ ਨਹੀਂ ਨਾ ਰਾਈਟ ਹੈਂਡ 'ਤੇ ਕੋਈ ਕੰਮ ਹੋ ਰਿਹਾ ਹੈਗਾ ਨਾ ਬਈ ਮੇਰਾ ਕੁਐਸਚਨ ਇਹ ਆ ਵੀ ਸਾਡੇ ਲੋਕ ਮੈਂ ਟ੍ਰਾਂਸਲੇਟ ਦੀ ਸੀਟ 'ਤੇ ਬੈਠੇ ਤਾਂ ਦੇਖ ਲੈਂਦੇ ਹੁਣ ਵੀ ਸਾਡੇ ਲੋਕ ਇਹਨਾਂ ਇੱਥੇ ਤੱਕ ਅਪਰੋਚ ਕਿਉਂ ਨਹੀਂ ਕਰ ਪਾਉਂਦੇ ਹੈਗੇ
0: ਉਹ ਭਾਅ ਜੀ ਆਈ ਥਿੰਕ ਹੁਣ ਇਹ ਫੇਲੀਅਰ ਲੀਡਰਸ਼ਿਪ ਓਵਰਆਲ ਜਦੋਂ ਆਪਾਂ ਵੇਖੀਏ ਹੁਣ ਬਹੁਤ ਲੋਕਾਂ ਨੇ ਮੈਨੂੰ ਇਹ ਕੁਐਸਚਨ ਪੁੱਛਿਆ ਕਿ ਗੁਰਪ੍ਰੀਤ ਅਸੀਂ ਸੈਕਿੰਡ ਕਲਾਸ ਸਿਟੀਜ਼ਨਸ ਤਾਂ ਨਹੀਂ ਗਏ ਤੁਸੀਂ ਵੀ ਇੱਕ ਐਗਜ਼ਾਮਪਲ ਦਿੱਤਾ ਸਾਡੀ ਕਮਿਊਨਿਟੀ ਤੋਂ ਕਿਸੇ ਨੂੰ ਕੰਟਰੈਕਟ ਨਹੀਂ ਮਿਲਿਆ ਪਰ ਦੇਖੋ ਜਦੋਂ ਅਸੀਂ ਕੰਪੇਅਰ ਕਰਦੇ ਆਪਣੀ ਸਿਟੀ ਮਿਸਿਸਾਗਾ ਦੇ ਨਾਲ ਜਿੱਥੇ ਉਹਨਾਂ ਦਾ ਸਭ ਤੋਂ ਵੱਡਾ ਹੋਸਪਿਟਲ ਆ ਰਿਹਾ ਟ੍ਰਿਲੀਅਮ ਸਾਡਾ ਕੀ ਇੱਥੇ ਆ ਰਿਹਾ ਸਭ ਤੋਂ ਵੱਡਾ ਗਾਰਬੇਜ ਡੰਪ ਉਹਨਾਂ ਦੇ 4 ਹੋਸਪਿਟਲ 5 ਹਾਈਵੇ ਦੇ ਹੈਵ ਯੂਨੀਵਰਸਿਟੀ ਕੈਂਪਸ ਜਿੱਥੇ 25,000 ਬੱਚਾ ਪੜ੍ਹਦਾ ਸਾਡੇ ਇੱਥੇ ਕੀ ਹੈ ਇੱਕ ਹੋਸਪਿਟਲ ਦੂਜਾ ਇਹਨਾਂ ਨੇ 2 ਸਾਲ ਪਹਿਲਾਂ 2.5 ਸਾਲ ਪਹਿਲਾਂ ਕਿਹਾ ਸੀਗਾ ਕਿ ਇਹ ਬਣੂਗਾ ਅਜੇ ਤੱਕ ਕੋਈ ਗਰਾਊਂਡ ਬ੍ਰੇਕਿੰਗ ਨਹੀਂ ਹੋਈ ਕੋਈ ਕੁਛ ਨਹੀਂ ਕੋਈ ਕੰਸਟਰਕਸ਼ਨ ਨਹੀਂ ਐਂਡ ਸੋ ਲਾਈਕ ਯੂ ਸੈਡ ਇਟਸ ਅਨਫੇਅਰ ਇਟ ਸੀਮਸ ਲਾਈਕ ਸਮਟਾਈਮਸ ਦੈਟ ਵੀ ਆਰ ਸੈਕਿੰਡ ਕਲਾਸ ਸਿਟੀਜ਼ਨਸ ਬਟ ਸਾਨੂੰ ਹੁਣ ਲੀਡਰਸ਼ਿਪ ਦੀ ਲੋੜ ਹੈ ਸਾਨੂੰ ਆਵਾਜ਼ ਦੀ ਲੋੜ ਹੈ ਵੀ ਨੀਡ ਟੂ ਗੈਟ ਦੀਜ਼ ਇਸ਼ੂਜ਼ ਬੀਂਗ ਸਪੋਕਨ ਅਬਾਊਟ ਐਟ ਕਾਉਂਸਲ
1: ਓਕੇ ਨੈਕਸਟ ਹੈਗਾ ਪਾਪੂਲੇਸ਼ਨ ਵਾਈਜ਼ ਜਿਹੜਾ ਹੈਗਾ ਆਪਾਂ ਕਿੰਨੀ ਪਾਪੂਲੇਸ਼ਨ ਹੈਗੇ ਜੀ ਬ੍ਰੈਂਟਨ
0: 8 ਲੱਖ ਦੇ ਲਾਗੇ ਜੀ
1: ਨਹੀਂ ਆਪਾਂ ਕਿੰਨੀ ਪਾਪੂਲੇਸ਼ਨ ਦਾ
0: ਅਪਰੋਕਸ ਸਾਡੀ ਪੰਜਾਬੀ ਦੀ ਅਬਾਊਟ 25-30% ਜੀ
1: 30% ਹੈ 30% ਇਨਫ ਨਹੀਂ ਹੁੰਦੀ ਕੋਈ ਚੇਂਜ ਲੈ ਕੇ ਆਉਣ ਵਾਸਤੇ
0: ਭਾਈ ਡਿਪੈਂਡ ਕਰਦਾ ਤੁਹਾਡੀ ਲੀਡਰਸ਼ਿਪ 'ਤੇ ਤੇ ਜੇ ਲੀਡਰਸ਼ਿਪ ਤੁਹਾਡੀ ਬੋਲਦੀ ਹੈ ਜੇ ਲੀਡਰਸ਼ਿਪ ਤੁਹਾਨੂੰ ਹੁਣ ਤੁਹਾਡੇ ਹੱਕਾਂ ਵਾਸਤੇ ਤੁਹਾਡੇ ਰਾਈਟਸ ਵਾਸਤੇ ਬੋਲਦੀ ਹੈ ਸੋ ਮੈਂ ਇਹ ਨਹੀਂ ਕਹਿ ਰਿਹਾ ਕਿ ਸਿਰਫ ਪੰਜਾਬੀਆਂ ਵਾਸਤੇ ਸਾਡੇ ਜਿਹੜੇ ਪੰਜਾਬੀ ਕਾਉਂਸਲਰਸ ਹੈ ਨਾ ਉਹਨਾਂ ਨੂੰ ਸਿਰਫ ਉਹਨਾਂ ਵਾਸਤੇ
1: ਬਹੁਤ ਵੱਡਾ ਵੋਟ ਬੈਂਕ ਹੁੰਦਾ
0: ਨਹੀਂ ਆਈ ਅੰਡਰਸਟੈਂਡ ਬਟ ਵੀ ਨੀਡ ਬੈਟਰ ਰਿਪ੍ਰੈਜ਼ੈਂਟੇਸ਼ਨ ਰਾਈਟ
1: ਤੇ ਹੁਣ ਮਾਰਟਨ ਮੈਡੋਰਸ ਆਇਆ ਸੀ ਠੀਕ ਹੈ ਮਾਰਟਨ ਦੇ ਏਰੀਆ ਦੇ ਵਿੱਚ ਮੈਜੋਰਿਟੀ ਪਾਪੂਲੇਸ਼ਨ ਪੰਜਾਬੀਆਂ ਦੀ ਹੈ ਬਟ ਹੀ ਇਜ਼ ਅ ਵੈਰੀ ਗੁੱਡ ਪਰਸਨ ਕਿੰਨੇ ਸਾਲਾਂ ਤੋਂ ਮਾਰਟਨ ਨੂੰ ਤੁਸੀਂ ਵੀ ਜਾਣਦੇ ਮੈਡੋਰਸ
0: ਜੀ ਜੀ
1: ਕਿੰਨੇ ਸਾਲਾਂ ਤੋਂ ਕਾਉਂਸਲ 'ਚ ਬੈਠੇ ਨੇ ਤੇ ਹੀ ਇਜ਼ ਡੂਇੰਗ ਗੁੱਡ ਜੋਬ ਕੋਈ ਕੰਪਲੇਂਟ ਨਹੀਂ ਹੈ ਆਪਾਂ ਇਹ ਨਹੀਂ ਕਹਿ ਰਹੇ ਕਿ ਪੱਖਪਾਤ ਜਾਂ ਜਿਹੜਾ ਜਾਤੀਵਾਦ ਦੇ ਤੌਰ ਦੇ ਉੱਤੇ ਗੱਲ ਕਰ ਰਹੇ ਹਾਂ ਆਪਾਂ ਗੱਲ ਕਰ ਰਹੇ ਹਾਂ ਕਿ ਜਿਹੜਾ ਜਿਹੜਾ ਇੱਕ ਫੇਅਰ ਸ਼ੇਅਰ ਆ ਨਾ ਜਿਵੇਂ ਹੁਣ ਤੁਸੀਂ ਮਿਸਾਗਾ ਦੀ ਗੱਲ ਕਰ ਦਿੱਤੀ ਆ ਮੈਂ ਤੁਹਾਨੂੰ ਤਕਰੀਬਨ 3 ਕੁ ਮਹੀਨੇ ਪਹਿਲਾਂ ਮਿਲਿਆ ਸੀ ਮੈਂ ਤੁਹਾਨੂੰ ਡੰਪ ਬਾਰੇ ਦੱਸਿਆ ਸੀ ਹਾਂ
0: ਜੀ
1: ਕਿ ਆਹ ਬਿਲਡਿੰਗਸ ਢਾਤੀਆਂ ਕੈਨੇਡੀ ਦੀਆਂ ਢਾਰਦੀਆਂ ਸਟੀਲ ਦੇ ਉੱਤੇ ਇੱਥੇ ਵੱਡਾ ਗਾਰਬੇਜ ਦਾ ਇੱਕ ਬਿਨ ਆ ਰਿਹਾ ਰੀਸਾਈਕਲਿੰਗ ਪਲਾਂਟ ਆ ਰਿਹਾ ਜਦੋਂ ਕਿ ਇਹ ਸਾਰਾ ਐਮ ਪੀ ਪੀਜ਼ ਦੇ ਅੰਡਰ ਆ ਸਾਨੂੰ ਇੰਨਾ ਜ਼ਰੂਰ ਪਤਾ ਲੱਗਿਆ ਸਾਡਾ ਫਲਾਣਾ ਐਮ ਪੀ ਪੀ ਹੁਣ ਜੀ ਉਹ ਮਿਨਿਸਟਰੀ ਸੈਕਟਰੀ ਬਣਾ ਦਿੱਤਾ ਗਿਆ ਵਧਾਈਆਂ ਦੇ ਟੈਕਸ ਮੈਸੇਜ ਆ ਗਏ ਪਰ ਸਾਨੂੰ ਕਿਸੇ ਨੂੰ ਮੈਸੇਜ ਨਹੀਂ ਆਇਆ ਕਿਸੇ ਐਮ ਪੀ ਪੀ ਵੱਲੋਂ ਕਿ ਤੁਹਾਡੇ ਇੱਥੇ ਕੂੜੇ ਦਾ ਵੱਡਾ ਸਭ ਤੋਂ ਫਲਾਵਰ ਸਿਟੀ ਤੋਂ ਹੁਣ ਗਰਭ ਸਿਟੀ ਵੱਲ ਨੂੰ ਅਸੀਂ ਲੈ ਕੇ ਜਾ ਰਹੇ ਹਾਂ, ਸੈਕਿੰਡ ਯੂਨਿਟ ਆ ਰਿਹਾ, ਪਹਿਲਾਂ ਬਣਿਆ ਹੋਇਆ। ਮੈਂ ਟੂਰ ਰੂਮ ਤੋਂ ਕਈ ਵਾਰੀ ਲੰਘਿਆ, ਕਈ ਵਾਰੀ ਇੰਨਾ ਮੁਸ਼ਕ ਹੁੰਦਾ ਕਿ ਟੂਰ ਰੂਮ ਤੋਂ ਲੰਘਣਾ ਮੁਸ਼ਕਲ ਹੁੰਦਾ, ਬਾਹਰ ਸਮੈਲ ਆ ਰਹੀ ਹੁੰਦੀ ਹੈ। ਚਲੋ ਬੰਦੇ ਪਤਾ ਨਹੀਂ ਅੰਦਰ ਕਿਵੇਂ ਕੰਮ ਕਰਦੇ ਆ। ਇਹ ਸਭ ਇਸ਼ੂਜ਼ ਨੇ, ਇਹ ਜੇ ਤੁਹਾਨੂੰ ਲੱਗਦੇ ਤੁਹਾਡੇ ਨਹੀਂ ਹੈਗੇ ਨਾ, ਦੈਟਸ ਓਕੇ, ਪਰ ਤੁਸੀਂ ਇੱਕ ਕੰਮ ਜ਼ਰੂਰ ਕਰੋ। ਗੁਰਪ੍ਰੀਤ ਸਿੰਘ ਢਿਲੋਂ ਦਾ ਨੰਬਰ ਭਾਜੀ, ਆਪਣਾ ਨੰਬਰ ਦਿਓ
0: ਭਾਜੀ। ਮੇਰਾ ਪਰਸਨਲ ਨੰਬਰ 6478 2510 6478 6425102510।
1: 10 ਦਿਨ ਟੋਟਲ ਰਹਿ ਗਏ ਨੇ, ਇਹਨਾਂ ਨੇ ਆਪਣੇ ਇਲੈਕਸ਼ਨ ਲੜਨੇ, ਇਹਨਾਂ ਨੂੰ ਤਾਂ ਫੋਰ ਸ਼ੋਰ ਮਿਹਨਤ ਕਰਨੀ ਪੈਣੀ ਆ, ਇਹ 'ਚ ਕੋਈ ਸ਼ੱਕ ਨਹੀਂ ਗਾ। ਆਪਾਂ ਕਈ ਵਾਰ ਕਹਿੰਦੇ ਯੂ ਆਰ ਡੂਇੰਗ ਹਾਰਡ ਵਰਕ, ਹਾਰਡ ਵਰਕ ਆਪਣੇ ਲਈ ਕਰ ਰਹੇ
0: ਜੀ,
1: ਪਰ ਜਿਹੜਾ ਹਾਰਡ ਵਰਕ ਤੁਹਾਡੇ ਲਈ ਹੋ ਸਕਦਾ ਹੈ, ਜਿਹਦੇ ਉੱਪਰ ਇਹ ਗੱਲ ਕਰਦੇ ਨੇ ਕਿ ਅਸੀਂ ਤੁਹਾਡੇ ਲਈ ਇੱਕ ਇੱਕ ਚੋਇਸ ਬਣਾਂਗੇ, ਜਿਹਦੇ ਅਪੋਨੈਂਟ ਇੰਨੇ ਜ਼ਿਆਦਾ ਲੋਕ ਖੜ੍ਹੇ ਨੇ ਇੱਕ 9-10 ਵਾਰਡ ਨੂੰ। ਬਹੁਤ ਸਾਰੇ ਮੈਨੂੰ ਇਹ ਚੀਜ਼ ਐਜ਼ ਏ ਸਿਟੀਜ਼ਨ ਨਹੀਂ ਚੰਗੀ ਲੱਗੀ ਕਿ ਪ੍ਰੋਵਿੰਸ਼ਲ ਜਾਂ ਫੈਡਰਲ ਦਾ ਬੰਦਾ ਕੋਈ ਆ ਕੇ ਸਿਟੀ ਦੇ ਵਿੱਚ ਦੱਸੇ ਵੋਟ ਕਿਹਨੂੰ ਪਾਉਣੀ ਆ। ਵੀ ਆਰ ਨੋਟ ਸਲੇਵਸ, ਅਸੀਂ ਗੁਲਾਮ ਥੋੜ੍ਹੀ ਹਾਂ। ਜਿਹੜੇ ਲੋਕ ਇਸ ਚੀਜ਼ ਦੇ ਬਿਹਾਫ 'ਤੇ ਵੋਟ ਪਾਉਂਦੇ ਨੇ ਕਿ ਫਲਾਣੇ ਨੇ ਕਹਿ ਦਿੱਤਾ ਪਾ ਦਈਏ, ਮੈਨੂੰ ਬਹੁਤ ਕਾਲ ਆਉਂਦੇ ਨੇ ਕਿ ਵੋਟ ਬਾਈ ਜੀ ਤੁਹਾਨੂੰ ਕੀ ਲੱਗਦਾ ਕਿਹਨੂੰ ਪਾਈਏ। ਮੈਂ ਉਹਨਾਂ ਨੂੰ ਕਹਿੰਦਾ ਤੁਸੀਂ ਆਪਣੇ ਹਿਸਾਬ ਨਾਲ ਦੇਖੋ, ਤੁਹਾਡੀ ਇੱਕ ਬਟਨ ਦੱਬਿਆ ਹੋਇਆ, ਭਾਵੇਂ ਉਹ ਬੰਦਾ ਜਿੱਤੇ ਹਾਰੇ, ਤੁਹਾਨੂੰ ਲੱਗਦਾ ਹੁੰਦਾ ਕਿ ਇਹ ਬੰਦੇ ਨੇ ਜਿੱਤਣਾ ਨਹੀਂ ਹੈਗਾ, ਕਾਹਨੂੰ ਇਹਨੂੰ ਵੋਟ ਪਾਉਣੀ ਆ। ਇਹੀ ਸਭ ਤੋਂ ਵੱਡੀ ਮਿਸਟੇਕ ਤੁਸੀਂ ਕਰਦੇ ਹੋ। ਟੋਰਾਂਟੋ ਇੱਕ ਐਸਾ ਸ਼ਹਿਰ ਆ ਜਿੱਥੇ ਮੇਅਰ ਨੂੰ ਕੰਮ ਕਰਕੇ ਦਿਖਾਉਣਾ ਪੈਂਦਾ। ਤੁਹਾਡੇ ਸ਼ਹਿਰਾਂ ਦੇ ਵਿੱਚ, ਛੋਟੇ ਸ਼ਹਿਰਾਂ 'ਚ ਮੇਅਰਾਂ ਨੂੰ ਕੰਮ ਕਰਕੇ ਦਿਖਾਉਣ ਦੀ ਕੋਈ ਲੋੜ ਨਹੀਂ, ਲੋਕਾਂ ਦੀ ਜਾਣ ਪਛਾਣ ਦੇ ਬੇਸ 'ਤੇ ਹੀ ਹੁੰਦਾ ਵੀ ਤੂੰ ਵੀ ਪਾ ਦੀ ਹੋਏ, ਤੂੰ ਵੀ ਪਾ ਦੀ ਹੋਏ। ਟੋਰਾਂਟੋ 'ਚ ਕੋਈ ਬੰਦਾ ਕਿਸੇ ਨੂੰ ਰੋਜ਼ਡੇਲ ਦੇ ਏਰੀਆ 'ਚ ਇਹ ਨਹੀਂ ਕਹਿੰਦਾ ਹੈਗਾ, ਕੋਈ ਜੂਇਸ਼ ਬੰਦਾ ਦੂਜੇ ਜੂਇਸ਼ ਬੰਦੇ ਨੂੰ ਕਿ ਤੂੰ ਜਾ ਕੇ ਇਲੀਵੀਆ ਚੌਨ ਨੂੰ ਵੋਟ ਪਾ ਦੀ ਜਾਂ ਤੁਸੀਂ ਦੂਸਰੇ ਜਿਹੜੇ ਵੀ ਓਪੋਨੈਂਟ ਹੈਗੇ ਨੇ ਉਹਨਾਂ ਨੂੰ ਪਾ ਦਿਓ, ਕਿਉਂਕਿ ਲੋਕ ਆਪਣੀ ਵੋਟ ਦਾ ਡਿਸੀਜ਼ਨ ਖੁਦ ਬਣਾਉਂਦੇ ਨੇ। ਤੁਸੀਂ ਆਪਣੀਆਂ ਅੱਖਾਂ ਖੋਲ੍ਹ ਕੇ ਦੇਖੋ। ਗੁਰਪ੍ਰੀਤ ਸਿੰਘ ਢਿਲੋਂ ਤੁਹਾਡੇ ਨਾਲ ਆ, 2 ਜਿਹੜੇ ਟਰਮਸ ਨੇ ਇਹਨਾਂ ਨੇ ਪਹਿਲਾਂ ਕੰਪਲੀਟ ਕੀਤੇ ਹੈ ਨਾ
0: ਜੀ ਭਾਜੀ,
1: ਅਤੇ ਉਹਦੇ ਵਿੱਚੋਂ ਇਹਨਾਂ ਕੋਲ ਐਕਸਪੀਰੀਅੰਸ ਹੈਗਾ, ਅਤੇ ਜੋ ਕੁਛ ਹੋਇਆ ਪਿਛਲੇ ਟਾਈਮ ਦੇ ਵਿੱਚ ਉਹਦੇ ਵਿੱਚ ਇਹਨਾਂ ਨੇ ਆਪਣੇ ਕਲੀਨ ਚਿੱਟ ਲਏ, ਸਭ ਕੁਛ ਕਲੀਅਰ ਹੋਇਆ। ਅਤੇ ਕਹਿੰਦੇ ਹੁੰਦੇ ਨੇ ਕਿ ਜੇ ਕਿਸੇ ਬੰਦੇ ਨੂੰ ਸੁੱਟਣਾ ਤਾਂ ਇਸ ਲੈਵਲ 'ਤੇ ਲਿਆ ਕੇ ਇੱਦਾਂ ਸੁੱਟ ਦਿਓ, ਹੈ ਨਾ। ਤੁਸੀਂ ਹੁਣ ਅੱਖਾਂ ਖੋਲ੍ਹ ਕੇ ਦੇਖਣਾ, ਆਪਣਾ ਫੈਸਲਾ ਲਓ, ਅਤੇ ਤੁਸੀਂ ਤੁਹਾਡੇ ਲਈ ਜਵਾਬਦੇਹੀ ਲਈ ਤਿਆਰ ਬੈਠੇ ਨੇ। ਆਪਣਾ ਵੋਟ ਤੁਸੀਂ ਜਿੱਥੇ ਵੀ ਕਰਨਾ ਕਰੋ, ਪਰ ਅੱਖਾਂ ਖੋਲ੍ਹ ਕੇ ਦਿਮਾਗ ਨਾਲ ਕੰਮ ਕਰਕੇ ਵੋਟ ਕਰੋ, ਇਹੀ ਮੈਸੇਜ ਆ। ਹੋਰ ਕੁਛ ਨਹੀਂ ਹੋ ਸਕਦਾ, ਅੱਜ ਦੇ ਇੰਟਰਵਿਊ ਨੂੰ ਸੁਣ ਕੇ 100, 200, 300 ਜਾਂ ਇੱਕ ਬੰਦਾ ਕੋਈ ਵੀ ਆਪਣਾ ਮਾਇੰਡ ਬਣਾਵੇ, ਪਰ ਇਹ ਇੰਪੋਰਟੈਂਟ ਹੈ ਕਿ ਪਬਲਿਕਲੀ ਗੱਲ, ਕਿਉਂਕਿ ਦਰਵਾਜ਼ੇ ਤੋਂ ਦਰਵਾਜ਼ੇ ਜਾ ਕੇ ਇਹ ਗੱਲ ਨਹੀਂ ਪਹੁੰਚ ਸਕਦੀ ਤੁਹਾਡੇ ਤੱਕ। ਪਬਲਿਕਲੀ ਜਿਹੜੀ ਆਹ ਗੱਲਬਾਤ ਆ ਹੋ ਰਹੀ ਹੈ, ਇਹ ਤੁਹਾਡੇ ਤੱਕ ਪਹੁੰਚ ਰਹੀ ਹੈ। ਔਰ ਮੈਨੂੰ ਸਟਰੋਂਗ ਫੀਲਿੰਗ ਆ, ਜੇ ਲੰਡਨ ਦੇ ਵਿੱਚ ਖੜ੍ਹੇ ਹੁੰਦੇ ਅਤੇ ਲੰਡਨ 'ਚ ਲੋਕਾਂ ਨੇ ਜ਼ਰੂਰ ਇਹਨਾਂ ਦੀ ਗੱਲਬਾਤ ਨੂੰ ਸੁਣ ਕੇ ਧਿਆਨ ਦੇਣਾ ਸੀ ਅਤੇ ਕੁਐਸਚਨ ਕਰਕੇ ਕਿ ਬਾਈ ਜੀ ਮੈਂ ਵੋਟ ਪਾਊਂਗਾ, ਮੇਰੇ 2 ਆਸ਼ੰਕੇ ਨੇ, ਇਹ ਦੂਰ ਕਰ ਦਿਓ ਬਸ, ਐਂਡ ਹੀ ਵਿਲ ਗਿਵ ਯੂ ਐਂਸਰ। ਤੁਸੀਂ ਕੁਐਸਚਨ ਪੁੱਛੋ, ਅਗਲਾ ਆਪਣਾ ਨੰਬਰ ਦੇ ਰਿਹਾ ਹੈਗਾ, ਕੋਈ ਡਿਬੇਟ ਨਹੀਂ ਹੋ ਰਹੀਆਂ ਕਿ ਪਬਲਿਕਲੀ ਅਵੇਲੇਬਲ ਨਹੀਂ ਹੈਗੇ, ਪਬਲਿਕਲੀ ਅਵੇਲੇਬਲ ਨੇ। ਪਬਲਿਕਲੀ ਨੰਬਰ ਇਸ਼ੂ ਕਰ ਰਹੇ ਆਪਣਾ 6478 2510। ਕੋਈ ਵੀ ਤੁਹਾਡਾ ਰਿਸ਼ਤੇਦਾਰ, ਤੁਸੀਂ ਲੰਡਨ 'ਚ ਸੁਣ ਰਹੇ ਇਸ ਸਮੇਂ, ਕੈਂਬਰਿਜ 'ਚ ਸੁਣ ਰਹੇ ਹੋ, ਨੈਗਰਾ 'ਚ ਸੁਣ ਰਹੇ ਹੋ, ਤੁਹਾਡਾ ਕੋਈ ਰਿਸ਼ਤੇਦਾਰ ਹੈਗਾ ਇੱਥੇ ਬੈਠਾ, ਉਹਨਾਂ ਨਾਲ ਵੀ ਡਿਸਕਸ ਕਰੋ ਕਿ ਮੈਂ ਭਾਈ ਆ ਇੰਟਰਵਿਊ ਸੁਣਿਆ ਸੀ, ਤੁਸੀਂ ਕੀ ਵਿਚਾਰ ਰੱਖਦੇ ਹੋ, ਹੈ ਨਾ। ਥੈਂਕ ਯੂ ਸੋ ਮਚ ਤੁਹਾਡਾ, ਅਤੇ ਹਾਰਡ ਵਰਕ ਤੁਸੀਂ ਕਰ ਰਹੇ ਹੋ, ਠੀਕ ਹੈ। ਮਿਹਨਤ ਰੰਗ ਲਿਆਉਂਦੀ ਹੁੰਦੀ ਹੈ, ਆਈ ਹੈਵ ਸੀਨ। ਅਤੇ ਜਿਹੜੇ ਵਾਲੰਟੀਅਰਸ ਨੇ, ਬੱਚੇ ਨੇ, ਕੋਈ ਵੀ ਵਾਲੰਟੀਅਰ ਕਰਨਾ ਚਾਹੁੰਦੇ ਨੇ, ਬਹੁਤ ਸਾਰੇ ਬੱਚੇ ਇਹਨਾਂ ਨਾਲ ਲੱਗੇ ਹੋਏ ਨੇ, ਤੁਸੀਂ ਆਪਣੇ ਪਰਿਵਾਰ ਦੇ ਬੱਚਿਆਂ ਨੂੰ ਭੇਜੋ, ਸਿਆਸਤ ਦੇ ਵਿੱਚ ਜਾਣਗੇ, ਦੇਖਣਗੇ, ਸਿੱਖਣਗੇ, ਘਰਾਂ 'ਚੋਂ ਬਾਹਰ ਨਹੀਂ ਕੱਢੋਗੇ, ਵੀਡੀਓ ਗੇਮ ਹੀ ਸਿੱਖਣਗੇ, ਤੁਸੀਂ ਇਹਨਾਂ ਦੇ ਆਫਿਸ 'ਚ ਭੇਜੋ ਜ਼ਰੂਰ।
0: ਇੱਕ ਫਾਈਨਲ ਮੈਸੇਜ ਭਾਜੀ, ਸਿਰਫ ਰਿਮਾਇੰਡ ਕਰਾਉਣਾ ਸਾਰਿਆਂ ਨੂੰ ਕਿ ਸਾਡਾ ਨਾਂ ਗੁਰਪ੍ਰੀਤ ਸਿੰਘ ਢਿੱਲੋਂ ਬੈਲਟ 'ਤੇ ਆ, ਤੁਸੀਂ ਉਹ ਸਿਲੈਕਟ ਕਰਨਾ, ਇੱਕ ਹੋਰ ਕੈਂਡੀਡੇਟ ਸਾਡੇ
1: ਨਾਲ ਪਤਾ ਲੱਗ ਗਿਆ, ਉਹ ਪਤਾ ਮੈਨੂੰ ਕੱਲ ਪਰਸੋਂ ਕਿਸੇ ਨਾਲ ਕਾਰ ਚਾ ਰਿਹਾ ਸੀ, ਉਹ ਵੀ ਉਹਨਾਂ ਨੇ ਆਪੇ ਕਹਿਤਾ, ਕਹਿੰਦੇ ਜੀ ਗੁਰਪ੍ਰੀਤ ਕੌਰ ਕੋਈ ਕਰਕੇ ਮੈਂ ਦੇਖੀ ਨਹੀਂ, ਨਾ ਸ਼ਕਲ ਦੇਖੀ ਹੈ, ਨਾ ਕੌਣ ਆ, ਨਾ ਕੋਈ ਡੋਰ ਲੋਕਿੰਗ 'ਤੇ ਆਇਆ, ਨਾ ਸਾਨੂੰ ਪਤਾ। ਉਹਨਾਂ ਨੂੰ ਵੀ ਮੁਬਾਰਕਬਾਦ, ਗੁਰਪ੍ਰੀਤ ਕੌਰ ਹੋਣਾਂ ਨੂੰ ਵੀ, ਪਰ ਤੁਹਾਨੂੰ ਵੀ, ਅਤੇ ਤੁਸੀਂ ਗੁਰਪ੍ਰੀਤ ਸਿੰਘ ਲਿਖਿਆ ਹੋਇਆ ਦੇਖ ਲੈਣਾ, ਗੁਰਪ੍ਰੀਤ ਸਿੰਘ ਢਿੱਲੋਂ
0: ਜੀ, ਅਤੇ
1: ਉੱਥੇ ਵੋਟ ਕਰਨਾ।
0: ਅਤੇ ਭਾਜੀ ਜੇ ਤੁਸੀਂ ਜਿਹੜੇ ਅਰਲੀ ਵੋਟਿੰਗ ਦੇ ਵਿੱਚ ਉਹ ਕੰਪਿਊਟਰ EVM ਹੈ, ਜੇ ਤੁਸੀਂ ਰੈਗੂਲਰ ਬੈਲਟ ਯੂਜ਼ ਕਰਨਾ, ਜਿਹੜਾ ਤੁਸੀਂ ਪੈਨ
1: ਦੇ ਨਾਲ ਪੈਨ ਕਰਦੇ
0: ਹੋ, ਉਹ ਰਿਕੁਐਸਟ ਕਰ ਸਕਦੇ ਹੋ, ਇਹੀ ਮੇਰਾ ਮੈਸੇਜ ਹੈ।
1: ਹਾਂ, ਤੁਸੀਂ ਕਿਸੇ ਨੂੰ ਕੋਈ ਭੁਲੇਖਾ ਨਾ ਪੈ ਜਾਵੇ ਕੰਪਿਊਟਰਾਈਜ਼ ਦੇ ਵਿੱਚ, ਜਿਵੇਂ ਮੈਂ ਜ਼ਿਆਦਾਤਰ 99% ਕੋਸ਼ਿਸ਼ ਕਰਦਾ ਹੁੰਦਾ ਕਿ ਜਿਹੜੇ ਆਟੋ ਪੇ ਮਸ਼ੀਨਾਂ ਨੇ ਉਹਨਾਂ 'ਤੇ ਨਾ ਜਾਵਾਂ, ਜਿੱਥੇ ਲੋਕ ਖੜ੍ਹੇ ਨੇ ਉਹਨਾਂ ਨੂੰ ਜਾ ਕੇ ਪੈਸੇ ਪੇ ਕਰਾਂ, ਉਹਨਾਂ ਦੀ ਨੌਕਰੀ ਬਚੇ, ਅਤੇ ਕਈ ਵਾਰੀ ਉਹ ਵੀ ਖਿੱਚ ਜਾਂਦੇ ਨੇ ਵੀ ਉੱਧਰ ਕਿਉਂ ਨਹੀਂ ਜਾਂਦਾ ਹੈਗਾ, ਹੈ ਨਾ। ਮੈਨੂੰ ਯਾਦ ਹੈ ਮੈਟਰੋ 'ਚ ਮੈਂ ਗਿਆ ਇੱਕ ਵਾਰੀ, ਉਹ ਕਹਿੰਦੇ ਉੱਥੇ ਚੱਲ ਜਾ, ਮੈਂ ਕਿਹਾ ਮੈਂ ਤਾਂ ਤੁਹਾਡੀ ਨੌਕਰੀ ਬਚਾਉਣ ਲਈ ਤੁਹਾਡੇ ਕੋਲ ਨਾ ਸਪੈਸ਼ਲੀ ਲਾਈਨ 'ਚ ਲੱਗ ਗਿਆ, ਤੁਸੀਂ ਕਹਿੰਦੇ ਉੱਧਰ ਚੱਲ ਜਾਓ। ਸੋ ਤੁਸੀਂ ਜ਼ਰੂਰ ਕੋਂਟੈਕਟ ਕਰਨਾ 647 8643 25 ਦਸ ਠੀਕ ਹੈ ਥੈਂਕ ਯੂ ਸੋ ਮਚ ਸਰ ਜਿੱਥੇ ਵੀ ਕੋਈ ਵੀ ਬੰਦਾ ਸੁਣਦਾ ਪਿਆ ਵੋਟ ਆਪਣੇ ਸ਼ਹਿਰ 'ਚ ਜ਼ਰੂਰ ਕਰਨ ਜਾਓ ਤੁਹਾਡੀ ਇੱਕ ਇੱਕ ਵੋਟ ਕਾਊਂਟ ਹੁੰਦੀ ਪਈ ਹੈ ਬਹੁਤ ਥੋੜ੍ਹੀ ਪਰਸੈਂਟੇਜ ਦੇ ਨਾਲ ਲਾਸਟ ਪਰਸੈਂਟੇਜ ਦੱਸਿਓ ਕੀ ਸੀਗੀ ਕਦੇ ਘਰ ਘਰ ਮੋਦੀ ਹਰ ਹਰ ਮੋਦੀ ਹੋ ਰਹੀ ਹੈ, ਕਿਉਂਕਿ ਜਿਹੜੇ ਖਾਸ ਮਕਸਦ ਵਾਲੇ ਲੋਕ ਨੇ ਉਹ ਨਿਕਲ ਜਾਂਦੇ ਨੇ, ਅਤੇ ਜਿਹੜੇ ਆਮ ਪਬਲਿਕ ਆ ਉਹ ਰੇਡੀਓ ਦੇ ਉੱਤੇ ਸਾਡੀਆਂ ਗੱਲਾਂ ਸੁਣ ਲਿਆ ਜਾਂ ਕਿਤੇ ਦੇਖ ਲਿਆ, ਪਲੀਜ਼ ਤੁਸੀਂ ਆਪਣੀ ਵੋਟ ਜ਼ਰੂਰ ਪਾਓ। ਇਸ ਵਾਰ ਐਡਵਾਂਸ ਪੋਲਿੰਗ ਜ਼ਿਆਦਾ ਹੈਗੀ ਆ ਨਾ ਗੁਰਪ੍ਰੀਤ?
0: ਹਾਂਜੀ,
1: ਐਡਵਾਂਸ ਪੋਲਿੰਗ ਜ਼ਿਆਦਾ ਨਾ
0: ਐਡਵਾਂਸ ਪੋਲਿੰਗ
1: ਚ ਵੋਟ ਜ਼ਿਆਦਾ ਕਾਸਟ ਹੋਇਆ ਹੈਗਾ?
0: ਠੀਕ ਹੋਇਆ ਸੀਗਾ, ਆਈ ਥਿੰਕ ਅਬਾਊਟ 1372 ਪਹਿਲੇ ਦਿਨ ਸੈਚਰਡੇ, 1380 ਸੈਕਿੰਡ ਜਿਹੜਾ ਸੰਡੇ ਸੀਗਾ, ਅਤੇ ਹੁਣ ਫਰਾਈਡੇ ਵੋਟਾਂ ਪੈਣੀਆਂ ਨੇ ਆਪਣੇ ਸੇਮ ਗੋਲਡ ਮੈਡੋਸ ਅਤੇ ਸੌਕਰ ਸੈਂਟਰ 12 PM ਟੂ 8 PM ਅਤੇ ਫਿਰ ਸੈਚਰਡੇ 10 to 5 ਤੱਕ ਜੀ। ਸੋ
1: ਅਸੀਂ ਕੋਸ਼ਿਸ਼ ਕਰਾਂਗੇ ਲਾਈਵ ਸ਼ੋ ਅਸੀਂ ਫਰਾਈਡੇ ਕਰੀਏ
0: ਜੀ,
1: ਕਿਸੇ ਵੀ ਜਗ੍ਹਾ ਤੋਂ ਜਾ ਕੇ, ਤਾਂ ਜੋ ਲੋਕਾਂ ਨੂੰ ਉਤਸ਼ਾਹਿਤ ਕਰੀਏ ਕਿ ਵੋਟ ਪਾਉਣਾ। ਬਹੁਤ ਸ਼ੁਕਰੀਆ ਸਰ,
0: ਥੈਂਕ ਯੂ ਭਾਅ ਜੀ,
1: ਥੈਂਕ ਯੂ। ਸੋ ਰੇਡੀ ਵਾਸ ਸੁਣ ਰਹੇ ਇਨਫਰਾਸਟ੍ਰਕਚਰ ਦੀ ਗੱਲ 'ਤੇ, ਮੈਂ ਹਾਂ ਅਮਨਦੀਪ ਸਿੰਘ ਬੈਨੀਪਾਲ, ਵਾਪਸ ਯੂੰ ਗਏ ਯੂੰ ਆਏ ਵਾਲੀ ਬ੍ਰੇਕ ਤੋਂ
2: ਡਿਲੀਵਰ ਕਰਦੇ ਆ ਕਸਟਮਰਸ ਨੂੰ, ਤਾਂ ਉਹਨਾਂ ਦੇ ਰਿਵਿਊਸ ਜਾਂ ਵਿਊਸ ਅਕਸਰ ਇਹ ਹੁੰਦੇ ਨੇ।
3: ਹਾਂਜੀ, ਸਤਿ ਸ਼੍ਰੀ ਅਕਾਲ ਜੀ, ਆਪਣੀ ਕੰਪਨੀ ਮਿਸਿਸਾਗਾ, ਆਪਾਂ ਨੂੰ ਕੇਟਰਿੰਗ ਦੀ ਲੋੜ ਸੀਗੀ ਅਤੇ ਆਪਾਂ ਤਵਾ ਕਿਚਨ ਨਾਲ ਕੰਟੈਕਟ ਕੀਤਾ, ਆਪਾਂ ਨੂੰ 50 ਬੰਦੇ ਦੀ ਕੇਟਰਿੰਗ ਕਰਵਾਈ ਸੀ ਅਤੇ ਆਪਣੇ ਕਰੀਬਨ 55 to 60 ਬੰਦੇ ਸੀਗੇ, ਫਿਰ ਵੀ ਕੇਟਰਿੰਗ ਉਹਨਾਂ ਕੋਲ ਮਤਲਬ ਬਹੁਤ ਜ਼ਿਆਦਾ ਸੀ, ਸਾਨੂੰ ਕੋਈ ਥੋੜ੍ਹ ਨਹੀਂ ਆਈ। ਅਸੀਂ ਰਿਕਮੈਂਡ ਕਰਦੇ ਹਾਂ ਤੁਸੀਂ ਵੀ ਕੇਟਰਿੰਗ ਕਰਾਓ ਤਵਾ ਕਿਚਨ ਤੋਂ। ਥੈਂਕ ਯੂ ਸੋ ਮਚ।
4: ਤਵਾ ਕਿਚਨ 50 Sunnyvale Gate, Brampton, Mountain Ash and Bovet the intersection, ya visit karo www.tawakitchen.ca, 905-790-1699, 905-790-1699,
5: tawakitchen.ca। Yaar, last weekend assi Tawa Kitchen to catering order kita si. Honestly, best decision si. Haan bro, food was amazing. Fresh, hot, te full taste wala. Guests bhi pure impress ho gaye. Service bhi top notch si. Time te delivery, proper packing te sab kuch organized si. Menu bhi bahut flexible si. Curries, roti, rice, everything was perfect. Honestly, assi ta hun har function layi Tawa Kitchen hi choose karange. Try Tawa Kitchen for the best catering in town. Fresh food, great service and unforgettable taste. Book your next event now. 50 Sunnyvale Gate, Brampton, 905-790-1699, 905-790-1699.

0: ਸਾਹਿਬ ਤੁਸੀਂ ਕਾਲ ਕਰ ਰਹੇ ਸਟੂਡੀਓ ਦੇ ਵਿੱਚ 905-673-3333 ਸਾਹਿਲ ਕੀ ਹਾਲ ਚਾਲ ਹੈ?
1: ਹਾਂਜੀ ਚੜ੍ਹਦੀ ਕਲਾ ਜੀ।
0: ਸੋ ਅਗਲੇ ਇੱਕ ਵੀਕ ਦੇ ਬਾਅਦ ਜਿਹੜਾ ਏ ਸੀ ਬੰਦ ਹੋਣਾ, ਮੈਂ ਡਾਕਟਰ ਟ੍ਰੇਨਿੰਗ ਕਰਵਾਈ ਨਾਨਕ ਵਾਲਿਆਂ ਤੋਂ, ਅਤੇ ਮੈਨੂੰ ਮਤਲਬ ਜਿਵੇਂ ਸਿਫਾਰਸ਼ਾਂ ਨਹੀਂ ਹੁੰਦੀਆਂ ਸਿਆਸਤ ਦੇ ਵਿੱਚ ਵੀ ਜੀ ਮੰਤਰੀ ਸਾਹਿਬ ਨੂੰ ਫੋਨ ਕਰ ਦਿਉ, ਤਾਂ ਮੈਂ ਤਿੰਨ ਜਣੇ ਦੇ ਫੋਨ ਆਏ ਕਿ ਨਾਨਕ ਵਾਲਿਆਂ ਨੂੰ ਫੋਨ ਕਰ ਦਿਉ ਸਾਡੇ ਡਾਕਟਰ ਟ੍ਰੇਨਿੰਗ ਕਰ ਜਾਣ। ਸੋ ਫਿਲਟਰ ਫ੍ਰੀ ਹੈਗਾ ਤੁਹਾਡਾ ਚੇਂਜ ਸਾਰਿਆਂ ਦਾ, 416-729-1521 ਜਿਹੜੇ ਡਾਕਟਰ ਕਰਾਓ। ਤਕਰੀਬਨ 1.5-3 ਕਿਲੋ ਮਿੱਟੀ ਮੇਰੇ ਇਵੈਂਟਸ ਦੇ ਵਿੱਚੋਂ ਨਿਕਲੀ ਆ।
1: ਹਾਂਜੀ ਹਾਂਜੀ,
0: ਜਿਹੜੀ ਉਹ ਦਿਖਾ ਕੇ ਗਏ ਨੇ 1-3 ਕਿਲੋ
1: ਹੁੰਦੀ ਹੈ ਜੀ,
0: ਹੁੰਦੀ ਹੈ ਨਾ?
1: ਬਿਲਕੁਲ ਬਿਲਕੁਲ।
0: ਸੋ ਉਹ ਨਿਕਲੀ ਆ, ਫਿਲਟਰ ਜਿਹੜਾ ਹੈਗਾ ਉਹ ਵਿਚਾਰਾ ਪਾੜ ਗਿਆ, ਤੁਸੀਂ ਪੱਕ ਗਏ ਸੀ, ਉਹ ਫਿਲਟਰ ਖਰਾਬ ਹੋ ਗਏ ਨੇ।
1: ਅੱਛਾ,
0: ਨਵਾਂ ਦੇ ਜੋ ਮੈਨੂੰ ਹੋਰ ਆ ਕੇ, ਠੀਕ ਹੈ
1: ਜੀ ਜੀ।
0: ਸੋ ਸਾਲ ਤੁਸੀਂ ਕੂਲਿੰਗ ਹੀਟਿੰਗ ਦਾ ਕੰਮ ਕਰਦੇ ਹੋ?
1: ਹਾਂਜੀ ਹਾਂਜੀ।
0: ਅਤੇ ਕੰਪਨੀ ਦਾ ਨਾਮ?
1: ਰਿਲਾਇਬਲ ਹੀਟਿੰਗ ਐਂਡ ਕੂਲਿੰਗ।
0: ਠੀਕ ਹੈ। ਸੋ ਬਹੁਤ ਸਾਰੇ ਲੋਕ ਨੇ ਜਿਹੜੇ ਅੱਜ ਕੈਸ਼ ਪੇਮੈਂਟ 'ਤੇ ਵੀ ਕਰਾ ਲੈਂਦੇ ਨੇ ਅਤੇ ਕਈ ਕੈਸ਼ 'ਤੇ, ਦੋਨਾਂ ਦੇ ਲਈ ਡੀਲ ਦਿਉ ਕੋਈ
1: ਜੀ। ਇੱਕ ਤਾਂ ਬਹੁਤ ਸਪੈਸ਼ਲ ਡੀਲ ਹੈਗੀ ਹੈ
0: ਕਿ ਮੇਰੇ ਅੰਕਲ ਜੀ ਦਾ ਸੁਣਦਾ ਪੈਂਦਾ, ਉਹਨੂੰ ਸ਼ਾਇਦ ਕਾਲ ਕਰਨਗੇ ਹੁਣੇ
1: ਜੀ ਜੀ।
0: ਉਹ ਕਹਿੰਦੇ ਸੀ ਮੈਨੂੰ ਸੀਨੀਅਰ ਸਿਟੀਜ਼ਨ ਡਿਸਕਾਊਂਟ ਦਵਾ ਦਿਓ, ਮੇਰੀ ਫਰਨਸ ਨਹੀਂ ਚੱਲਣੀ ਹੈਗੀ।
1: ਠੀਕ ਹੈ, ਕੋਈ ਨਹੀਂ ਕੋਈ ਗੱਲ ਨਹੀਂ, ਕੋਈ ਨਹੀਂ ਕਰ ਦਾਂਗੇ। ਅਤੇ ਕੋਈ ਕਿਸੇ ਨੇ ਵੀ ਫਰਨਸ ਲਗਵਾਉਣੀ ਹੈ ਜਾਂ ਤੁਸੀਂ ਆਪਣੇ ਕੁਛ ਹੀਟ ਪੰਪ ਲਾਣ ਲਗਵਾਉਣਾ ਚਾਹੁੰਦੇ ਹੋ, ਠੀਕ ਹੈ, ਹੀਟ ਪੰਪ 'ਤੇ ਰਿਬੇਟ ਦੁਬਾਰਾ ਸ਼ੁਰੂ ਹੋ ਚੁੱਕੀ ਹੈ, ਤੁਸੀਂ ਲਾਸਟ ਟਾਈਮ ਅਨਾਊਂਸ ਵੀ ਕੀਤਾ ਸੀ
0: ਮਾਰਕਾਨੀ ਨੇ?
1: ਹਾਂਜੀ, ਮਾਰਕਾਨੀ ਜੀ ਨੇ ਦੁਬਾਰਾ ਅਨਾਊਂਸ ਕਰ ਦਿੱਤੀ ਹੈ, ਕਾਫੀ ਵੱਡਾ ਬਜਟ ਅਲਾਟ ਕੀਤਾ ਇਸ ਵਾਰ। ਠੀਕ ਹੈ। ਸੋ ਅਗਰ ਹੀਟ ਪੰਪ ਲਵਾਉਣਾ ਚਾਹੁੰਦੇ
0: ਹੋ, ਐਨਰਜੀ ਬਿਲ ਕਿੰਨਾ ਡ੍ਰੌਪ ਹੋ ਜਾਂਦਾ ਹੀਟ ਪੰਪ 'ਤੇ?
1: ਹੀਟ ਪੰਪ 'ਤੇ ਸਰ 2000 ਤੋਂ ਲੈ ਕੇ $7,500 ਤੱਕ
0: ਸਾਲ ਦਾ।
1: ਨਹੀਂ ਨਹੀਂ, ਵਨ ਟਾਈਮ।
0: ਐਨਰਜੀ ਬਿੱਲ ਕਿੰਨਾ?
1: ਅੱਛਾ, ਐਨਰਜੀ ਬਿੱਲ 30-70%।
0: 30-70% ਡਿਪੈਂਡ ਔਨ ਤੁਹਾਡਾ ਘਰ ਦਾ ਸਾਈਜ਼ ਅਤੇ ਯੂਜ਼ ਕਿੰਨੇ ਲੋਕ ਕਰਦੇ ਪਏ ਨੇ
1: ਜੀ। ਸੋ ਮਿਨੀਮਮ 30%, ਦੈਟਸ ਗੌਰਮੈਂਟ ਡਾਟਾ।
0: ਠੀਕ ਹੈ ਜੀ। ਅਤੇ ਹੀਟ ਪੰਪ ਦੇ ਉੱਪਰ ਸਪੈਸ਼ਲ ਡਿਸਕਾਊਂਟ ਚੱਲੇ ਨੇ, ਸਪੈਸ਼ਲੀ ਫਾਰਮ ਹਾਊਸ 'ਚ ਰਹਿ ਰਹੇ ਹੋ, ਪ੍ਰੋਪਰੇਨ 'ਤੇ ਬੈਠੇ ਹੋ
1: ਜੀ,
0: 110% ਕਾਲ ਕਰ ਲਿਓ
1: ਜੀ।
0: ਇਨਵੈਸਟਮੈਂਟ ਵਰਥ ਹੈ, ਫਾਰਮ ਹਾਊਸ 'ਚ ਬੈਠੇ ਹੋ, ਪ੍ਰੋਪਰੇਨ ਦੇ ਉੱਤੇ ਬੈਠੇ ਹੋ।
1: ਬਿਲਕੁਲ ਸਰ।
0: ਅਤੇ ਨੰਬਰ 2 ਦੇ ਉੱਤੇ ਆ ਗਿਆ ਕੈਲਰਨ ਭਰਿਆ ਪਿਆ ਸਾਰਾ, ਹੀਟ ਪੰਪ ਦਾ ਰਿਬੇਟ ਆ ਉਹ ਲੈ ਲਓ, ਉਹਨਾਂ ਨੂੰ ਕਾਲ ਕਰ ਲਿਓ। ਨੰਬਰ ਕੀ ਹੈ ਤੁਹਾਡਾ?
1: ਨੰਬਰ ਹੈਗਾ ਜੀ 905-757-5111
0: ਰਿਲਾਇੰਸ ਵਰਗੀਆਂ, ਉਹ ਨਹੀਂ ਚਾਹੁੰਦਾ ਕਿ ਮੈਂ 25 ਸਾਲ ਰੈਂਟ ਪੇ ਕਰੀ ਚੱਲਾਂ
1: ਜੀ,
0: ਮੈਂ ਚਾਹੁੰਦਾ ਕਿ ਮਸ਼ੀਨ ਮੇਰੀ ਹੋ ਜਾਵੇ, ਫਰਨਸ ਮੇਰੀ ਹੋ ਜਾਵੇ
1: ਜੀ,
0: ਤੇ ਪਲਾਨ ਦੇ ਦੋ ਉੱਤੇ।
1: ਉਹਦੇ ਲਈ ਰੈਂਟ ਟੂ ਓਨ ਪਲਾਨ ਸਾਡੇ ਕੋਲ ਸਟਾਰਟਿੰਗ ਹੈਗੇ ਨੇ ਸਿਰਫ $50 ਤੋਂ। ਤੁਹਾਡੀ ਕੋਈ ਵੀ ਰੈਂਟਲ ਪ੍ਰੋਪਰਟੀ ਹੈ, ਸਿਰਫ 12 ਸਾਲ ਦੇ ਪਲਾਨ ਨੇ, ਠੀਕ ਹੈ, 10-12 ਸਾਲ ਦਾ,
0: 10-12 ਸਾਲ ਦਾ ਪਲਾਨ ਆ
1: ਜੀ,
0: ਤੇ $50 ਦੇ ਆਸ ਪਾਸ ਰੇਟ ਬਣ ਜੂਗਾ
1: ਜੀ। ਬਿਲਕੁਲ।
0: ਜੇ 10 ਸਾਲਾਂ ਚ ਮੇਰੀ ਫਰਨਸ ਦੀ ਕੋਈ ਖਰਾਬੀ ਹੁੰਦੀ ਹੈ, ਰਿਪੇਅਰ ਆ, ਮੈਂਟੇਨੈਂਸ ਆ,
1: ਬਿਲਕੁਲ ਐਬਸੋਲੂਟਲੀ ਫ੍ਰੀ ਹੈ, ਸਾਰਾ ਕੁਝ ਫ੍ਰੀ ਹੈ, ਅਗਰ ਪੀਸ ਵੀ ਰਿਪਲੇਸ ਕਰਨਾ ਪੈ ਜਾਏ ਤਦ ਵੀ ਫ੍ਰੀ ਹੈ,
0: ਯਾਨੀ ਕਿ ਨਵੀਂ ਵੀ ਲਾਉਣੀ ਪੈ ਜਾਂਦੀ।
1: ਹਾਂ
0: ਠੀਕ ਹੈ। ਨੰਬਰ ਕੀ ਤੁਹਾਡਾ?
1: ਨੰਬਰ ਹੈਗਾ ਜੀ 905-757-5111।
0: ਸੋ ਕੁਛ ਮਹੀਨੇ ਫ੍ਰੀ ਕਰ ਸਕਦੇ ਪਹਿਲੇ?
1: ਹਾਂਜੀ,
0: ਜਿਹੜੇ
1: ਅੱਜ ਰੇਡੀਓ ਦਾ ਹਵਾਲਾ ਦੇ ਦੇਣਗੇ 6 ਮਹੀਨੇ ਫ੍ਰੀ ਕਰ ਦਾਂਗੇ।
0: 6 ਮਹੀਨੇ ਕੋਈ ਪੇਮੈਂਟ ਨਹੀਂ ਦੇਣੀ, ਤੁਸੀਂ ਆਪਣੀ ਕੰਪਨੀ ਵੱਲੋਂ ਕਰੋਗੇ
1: ਜੀ।
0: ਠੀਕ ਹੈ। ਨੰਬਰ ਕੀ ਤੁਹਾਡਾ?
1: ਨੰਬਰ ਹੈਗਾ ਜੀ 905-757-5111
0: 905-757-5111
1: ਥੈਂਕ ਯੂ।
0: ਤੇ ਬਾਈ ਜੀ ਕੀ ਹਾਲ ਚਾਲ ਨੇ?
2: ਵਧੀਆ ਜੀ, ਠੀਕ ਠਾਕ।
0: ਸੋ ਤੁਸੀਂ ਰਿਲਾਇਬਲ ਵਾਲਿਆਂ ਨੂੰ ਕਾਲ ਕਰਨੀ 905-757-5111। ਹੀਟਿੰਗ ਕੂਲਿੰਗ ਦਾ ਕੋਈ ਵੀ ਪੈਕੇਜ ਤੁਸੀਂ ਲੈਣਾ ਕਿਸੇ ਵੀ ਸ਼ਹਿਰ ਚੋਂ, ਕਾਲ ਕਰ ਸਕਦੇ ਹੋ। ਹੁਰੇ ਹਿੱਪੇ ਫੁਰੇ, ਹੈ ਨਾ?
2: ਹਾਂਜੀ।
0: ਹਜੇ ਤੱਕ ਇਹ ਨਹੀਂ ਪਤਾ ਲੱਗਾ ਹਿੱਪੇ ਫੁਰੇ ਦਾ ਮਤਲਬ ਕੀ ਹੁੰਦਾ, ਸੰਤੋਸ਼ ਜੀ ਪਤਾ ਤੁਹਾਨੂੰ?
3: ਇੰਨਾ ਮੈਨੂੰ ਪਤਾ, ਐਕਸਾਈਟਮੈਂਟ ਵਿੱਚ ਯੂਜ਼ ਕਰਦੇ ਆ, ਔਰ ਜਾਂ ਅਸੀਂ ਕੁਝ ਵਿਨ ਕਰ ਲਈਏ ਤਾਂ।
0: ਕੱਲ ਲੋਟਰੀ ਸੀ, ਤੇਲ ਪਵਾਲਾ ਗੱਡੀ 'ਚ ਲੋਟਰੀ ਚੱਕੀ, ਹਿੱਪ ਹਿੱਪ ਹੋਰੇ ਹੋਏ ਨੇ।
2: ਡੋਨਟ ਵਰੀ,
0: ਕੱਲ ਅੰਟਾਰੀਓ ਦੀ ਸਭ ਤੋਂ ਵੱਡੀ ਲੋਟਰੀ ਸੀਗੀ।
2: ਮੈਂ ਡੋਨਟ ਵਰੀ, ਮੈਂ ਚੱਕੀ ਹਜੇ, ਚੈੱਕ ਕਰਨੀ ਕੀ ਪਤਾ ਬਣ ਜੇ ਗੱਲ।
0: ਕਿੱਥੇ ਤੁਹਾਡੀ ਜੇਬ 'ਚ?
2: ਨਹੀਂ, ਥੱਲੇ ਰੱਖੀ ਲਕਾ ਕੇ।
0: ਸੋ ਅੱਛਾ, ਲੋਟਰੀਆਂ ਡਿਵੋਰਸ ਕਰਾ ਦਿੰਦੀਆਂ ਨੇ, ਪਿੱਛੇ ਕੇਸ ਇਹੋ ਜਿਹੇ ਹਜੇ ਆਏ ਨੇ, ਬੰਦੇ ਨੇ ਡਿਵੋਰਸ ਕਰ ਲਿਆ, ਘਰ ਵਾਲੀ ਨਾਲ ਸਾਰਾ ਕੁਝ ਕਰ ਲਿਆ, ਛੱਡ ਕੇ ਚਲੇ ਗਿਆ ਸਟੇਟ ਬਦਲ ਕੇ, ਜਾ ਕੇ ਲੋਟਰੀ ਦਾ ਪ੍ਰਾਈਜ਼ ਜਿੱਤ ਲਿਆ, ਉਹ ਤਾਂ ਕਿਸੇ ਨੇ ਫੋਟੋ ਪਾਤੀ ਉਹਦੀ ਚੱਕ ਕੇ ਪਤੰਦਰ ਦੀ, ਘਰ ਵਾਲੀ ਆ ਗਈ, ਮਗਰ ਕੇ 50% ਘਰ ਵਾਲੀ ਨੇ ਵੀ ਜਾਣਾ ਸੀ ਨਾ ਲੋਟਰੀ ਦਾ, ਦੱਬਿਆ ਗਿਆ।
2: ਐਤਕੀ ਅਮਾਊਂਟ ਵੱਡਾ, ਕੋਈ ਨਹੀਂ, ਅੱਧਾ ਚੱਲਿਆ ਵੀ ਜਾਊ, ਕੋਈ ਗੱਲ ਨਹੀਂ,
0: ਕੋਈ ਗੱਲ ਨਹੀਂ, ਅੱਧਾ ਲੈ ਜਾਣਾ ਕਰਨੀ ਉਹਨਾਂ ਨੇ ਟੈਕਸ ਹੈ, ਆਪਾਂ ਨੂੰ ਤਾਂ ਮਿਲੇ ਨੇ ਦਿਖਾਈ ਜਾਂਦੇ ਨੇ, ਅੱਧਾ ਕਰਨੀ ਉਹਨਾਂ ਨੇ ਲੈ ਜਾਣਾ, ਅੱਧਾ ਲੈ ਜਾਣਾ ਹੈਗਾ ਜਿਹੜਾ ਜੋ ਤੁਹਾਡੀ ਵਾਈਫ ਨੇ।
2: ਹਾਂਜੀ,
0: ਤੁਹਾਡੇ ਪੱਲੇ ਕੀ ਪਿਆ? ਪਾਟੇ ਕੱਪੜੇ ਫਕੀਰ ਨਾ ਜਾਣੀ,
2: 85 ਮਿਲੇ ਨੇ, 10-15 ਫਿਰ ਵੀ ਵੱਜਣਾ।
0: ਚਲੋ ਓਕੇ, ਹਿੱਪ ਹਿੱਪ ਹੋਰੇ ਆਪਾਂ ਸਟਾਰਟ ਕਰਦੇ ਹਾਂ। ਹੋਰੇ ਜਿਹੜੀ ਕੰਪਨੀ ਆ, ਇਹ ਤੁਹਾਡੇ ਫੰਕਸ਼ਨ ਤੁਹਾਡੀ ਹੈਪੀਨੈਸ ਨੂੰ ਦੁੱਗਣਾ ਚੌਗਣਾ ਕਰ ਦਿੰਦੇ ਆ। ਇਹਨਾਂ ਦੇ ਕੋਲ ਜਿਹੜਾ ਹੈਗਾ ਫੋਟੋ ਬੂਥ ਆ, ਫੋਟੋ ਬੂਥ ਇੱਕ ਸਪੈਸ਼ਲ ਚੀਜ਼ ਆ, ਤੁਸੀਂ ਸਾਰਾ ਪਰਿਵਾਰ ਸਾਹਮਣੇ ਜਾ ਕੇ ਖੜਦਾ ਜਾਂ ਤੁਹਾਡੀ ਫੈਮਿਲੀ ਐਂਟਰ ਹੋਈ ਜਾਂਦੀਆਂ ਨੇ, ਫਿਰ ਉਹਦੇ ਉੱਤੇ ਤੁਹਾਡੇ ਬੱਚੇ ਦਾ ਜਨਮ ਦਿਨ ਜਾਂ ਕੋਈ ਵੀ ਚੀਜ਼ ਤੁਸੀਂ ਲਿਖਾਉਣੀ ਆ ਉਹ ਲਿਖ ਦਿੰਦੇ। ਸਤੋ ਜੀ ਕੀ ਕਰਦੇ ਮੜ ਦੱਸੋ
3: ਜੀ। ਬਿਲਕੁਲ, ਤੁਸੀਂ ਕੋਈ ਵੀ ਆਪਣਾ ਸਪੈਸ਼ਲ ਓਕੇਜ਼ਨ ਕਰਾ ਰਹੇ ਹੋ, ਇਹਨਾਂ ਨੇ ਇੱਕ ਵੀਡੀਓ ਵੀ ਤੁਹਾਡੀ ਆਡੀਓ ਤੁਹਾਡੀ ਵੋਇਸ ਰਿਕਾਰਡ ਕਰਕੇ ਰੱਖਦੇ ਆ। ਜਿਵੇਂ ਅਸੀਂ ਕੁਛ ਸਾਲਾਂ ਬਾਅਦ ਆਪਣੇ ਮੈਸੇਜਸ ਵੀ ਚੈੱਕ ਕਰਦੇ ਹਾਂ ਅਤੇ ਇਹ ਤੁਹਾਨੂੰ ਇੱਕ ਰਿਕਾਰਡਿੰਗ ਦੇਣਗੇ ਜੋ ਤੁਸੀਂ ਸਾਰੀ ਉਮਰ ਉਹਨੂੰ ਸੁਣ ਸਕਦੇ ਹੋ ਕਿ ਤੁਹਾਨੂੰ ਸਾਰਿਆਂ ਨੇ ਕੀ ਤੁਹਾਡੇ ਬਰਥਡੇ ਜਾਂ ਸਪੈਸ਼ਲ ਓਕੇਜ਼ਨ 'ਚ ਮੈਸੇਜ ਦਿੱਤਾ। ਪਲੱਸ ਤੁਹਾਨੂੰ ਔਨ ਦ ਸਪੋਟ ਕੀ ਚੇਨਸ ਬਣਾ ਕੇ ਦੇਣਗੇ ਤੁਹਾਡੀਆਂ ਪਿਕਚਰਸ ਦੇ ਨਾਲ, ਔਰ ਫਰਿੱਜ ਮੈਗਨੇਟ ਦੇਣਗੇ, ਔਰ ਇਹਨਾਂ ਕੋਲ ਬਹੁਤ ਵਧੀਆ ਵਧੀਆ ਬੱਚਿਆਂ ਦੀ ਐਂਟਰਟੇਨਮੈਂਟ ਲਈ ਪੈਕੇਜਸ ਵੀ ਹੈਗੇ ਆ, ਜਿਵੇਂ ਕਿ ਡਾਂਸਿੰਗ ਮਸਕਾਟ, ਹੋਰ ਵੀ ਬਹੁਤ ਤਰ੍ਹਾਂ ਤਰ੍ਹਾਂ ਦੇ ਹੈਗੇ ਆ। ਸੋ ਤੁਸੀਂ ਆਪਦੇ ਥੀਮ ਦੇ ਅਕੋਰਡਿੰਗ ਇਹਨਾਂ ਦੇ ਨਾਲ ਗੱਲ ਕਰ ਸਕਦੇ ਹੋ। ਬੱਚਿਆਂ ਦਾ ਬਰਥਡੇ ਆਉਣਾ ਹੈ ਤਾਂ ਉਹਨੂੰ ਸਪੈਸ਼ਲ ਬਣਾਉਣਾ ਚਾਹੀਦਾ ਹੈ। ਸੋ ਉਹਦੇ ਲਈ ਤੁਹਾਨੂੰ ਇਹਨਾਂ ਨੂੰ ਕੰਟੈਕਟ ਕਰਕੇ ਇੱਕ ਫੁੱਲ ਫਲੈਜ ਪੈਕੇਜ ਲੈਣਾ ਚਾਹੀਦਾ ਆ, ਔਰ ਤੁਹਾਨੂੰ ਡਾਂਸਿੰਗ ਬੂਥ ਵੀ ਹੋਏਗਾ, ਉੱਥੇ ਖੜੀ ਹੋ ਕੇ ਤੁਸੀਂ ਆਪਦੀਆਂ ਪਿਕਚਰਸ ਵੀਡੀਓ ਸ਼ੂਟ ਕਰਵਾ ਸਕਦੇ ਹੋ। ਸੋ ਇੱਦਾਂ ਦਾ ਮੌਕਾ ਹਮੇਸ਼ਾ ਨਹੀਂ ਆਉਂਦਾ। ਪਲੱਸ ਇਹਨਾਂ ਦੀ ਜਿਹੜੀ ਸਰਵਿਸਿਸ ਟੋਪ ਨੋਚ ਤੇ ਪ੍ਰਾਈਸ ਵਾਈਜ਼ ਵੀ ਬਹੁਤ ਵਧੀਆ ਹੈ। ਸੋ ਤੁਸੀਂ ਕਸਟਮਾਈਜ਼ ਕਰਵਾ ਸਕਦੇ ਹੋ ਆਪਣਾ ਐਂਟਰਟੇਨਮੈਂਟ ਪੈਕੇਜ, ਤੇ ਤੁਸੀਂ ਆਪਦਾ ਫੋਨ ਨੰਬਰ ਐਂਡ ਸਾਰੀ ਇਨਫੋਰਮੇਸ਼ਨ ਇੱਕ ਵਾਰ ਸ਼ੇਅਰ ਕਰ ਲਓ।
4: ਹੁਰੇ ਫੋਟੋ ਬੂਥ 437-988-2315-437-988-2315 ਹੁਰੇ ਫੋਟੋ ਬੂਥ।
5: ਚੜ੍ਹਦੀ ਕਲਾ ਬਾਈ ਜੀ, ਚੜ੍ਹਦੀ ਕਲਾ ਹਾਂਜੀ ਹਾਂਜੀ।
6: ਜਿਹੜੇ ਲੋਕ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਦੀ ਪ੍ਰੋਪਰਟੀਜ਼ ਦੂਰ ਨੇ, ਤੁਹਾਨੂੰ ਕੋਈ ਬਾਹਰਲੇ ਸ਼ਹਿਰ ਚੋਂ ਫੋਨ ਆਉਂਦੇ?
5: ਬਿਲਕੁਲ ਬਾਈ ਜੀ, ਆਉਂਦੇ ਆ ਅਪ ਨੌਰਥ ਤੋਂ, ਥੰਡਰ ਬੇ ਤੋਂ, ਡਰਾਈਡਨ ਤੋਂ, ਹਰ ਇੱਕ ਜਗ੍ਹਾ ਤੋਂ ਕਾਲ ਆਉਂਦੀ ਹੈ ਜੀ। ਸੋ ਵੀ ਆਰ ਵੈਰੀ ਫਲੈਕਸੀਬਲ ਵਿਦ ਵਿਦ ਅਵਰ ਸਕੈਜੂਲ ਵਿਦ ਕਹਿੰਦਾ ਮੁੰਡਾ ਪਹਿਲਾਂ
6: ਮੇਰਾ ਭਾਈ ਭਾਜੀ ਫੋਨ ਸੁਣਦੇ ਹੋਣਗੇ।
5: ਹਾਂਜੀ,
6: ਮੈਂ ਕਿਹਾ ਵੀ ਉਹਨਾਂ ਨੂੰ ਭੇਜ ਦਿਓ ਵੀ ਕੋਈ ਕੰਮ ਹੋਇਆ ਨਾ ਹੈਲਪ ਕਰ ਲਊਗਾ ਬੰਦੇ ਨਾਲ ਜਾ ਕੇ। ਕਹਿੰਦਾ ਨਾ ਨਾ ਜੀ, ਉਹ ਮਿਸ ਆ ਕਰਦੇ ਬਰੈਂਟਨ ਚੋਂ ਬਾਹਰ ਨਹੀਂ ਨਿਕਲਦਾ। ਤੁਸੀਂ ਕੈਂਬਰਿਜ ਬੈਠੇ ਹੋ ਜਾਂ ਤੁਸੀਂ ਸਾਰੀਆਂ ਜਾਂ ਮੰਜ਼ਲ ਬੈਠੇ ਹੋ ਜਾਂ ਤੁਸੀਂ ਇੱਧਰ ਨੂੰ ਬੈਠੇ ਹੋ ਕਿੰਗਸਟਨ ਤੱਕ, ਕਿੰਗਸਟਨ ਤੋਂ ਲੈ ਕੇ ਕਾਰਨਵਾਲ ਤੱਕ ਤੇ ਆਟੋਵਾ ਦੇ ਏਰੀਆ ਦੇ ਵਿੱਚ ਕਿਤੇ ਵੀ ਤੁਹਾਨੂੰ ਦਿੱਕਤ ਹੈ ਕੰਸਟਰਕਸ਼ਨ ਦੇ ਵਿੱਚ, ਬਹੁਤ ਸਾਰੇ ਲੋਕ ਬਾਹਰਲੇ ਸ਼ਹਿਰਾਂ ਚੋਂ ਆਪਾਂ ਨੂੰ ਸੁਣਦੇ ਪਏ ਨੇ,
5: ਬਿਲਕੁਲ ਬਾਈ ਜੀ। ਆਪਾਂ ਓਵਰਆਲ ਰੈਨੋਵੇਸ਼ਨ ਕਰਦੇ ਹਾਂ, ਕਿਸੇ ਦੀ ਕੋਈ ਨਿਊ ਕੰਸਟਰਕਸ਼ਨ ਹੋਈ ਆ, ਕਿਸੇ ਨੇ ਕੋਈ ਪੇਂਟ ਦਾ ਕੰਮ ਕਰਵਾਉਣਾ, ਕਿਚਨ ਕੈਬਨਿਟਸ ਦਾ ਕੰਮ ਕਰਵਾਉਣਾ, ਵਾਸ਼ਰੂਮ ਰੀਮਾਡਲਿੰਗ ਕਰਵਾਉਣੇ ਆਪਣੇ, ਸੋ ਵੀ ਡੂ ਆਲ ਕਾਇੰਡ ਆਫ ਸਟੱਫ। ਸਾਡੇ ਸਾਰੇ ਐਸਟੀਮੇਟ ਬਿਲਕੁਲ ਫਰੀ ਆਫ ਕੋਸਟ ਹੁੰਦੇ ਆ ਜੀ। ਸੋ ਵੀ ਵਰਕ ਇਨ ਆਲ ਓਵਰ ਅੰਟਾਰੀਓ, ਅਲਬਰਟਾ, ਮੈਨੀਟੋਬਾ ਐਂਡ ਬ੍ਰਿਟਿਸ਼ ਕੋਲੰਬੀਆ।
6: ਸੋ ਇਹਨਾਂ ਕੋਲ ਟੀਮ ਜਿਹੜੀਆਂ ਹੈਗੀਆਂ ਨੇ, ਤੁਸੀਂ ਇਸ ਸਮੇਂ ਵੈਨਕੂਵਰ ਦੀ ਗੱਲ ਕਰੋਗੇ, ਵੈਨਕੂਵਰ 'ਚ ਵੀ ਟੀਮ ਹੈ, ਤੁਸੀਂ ਵਿਨੀਪੈਗ ਦੇ ਵਿੱਚ ਕਿਸੇ ਨੂੰ ਜ਼ਰੂਰਤ ਆ, ਜਿਵੇਂ ਕਦੇ ਵੀ ਲੋਕ ਇੱਥੇ ਸੁਣ ਰਹੇ ਹੁੰਦੇ ਆ ਉੱਥੋਂ ਵੀ ਸੁਣ ਰਹੇ ਹੁੰਦੇ ਆ, ਤਾਂ ਵੀ ਤੁਸੀਂ ਕਾਲ ਕਰ ਸਕਦੇ ਰੈਲਟੀ ਪੇਟਿੰਗ ਨੰਬਰ ਤੁਹਾਡਾ ਦੇਖੀ।
5: ਨੰਬਰ ਆਪਣਾ ਹੈਗਾ ਜੀ 416-816-8401, 416-816-8408-01
0: 416-816-8401 ਮੈਂ, ਮੇਰਾ ਮਾਈਕ 'ਤੇ ਆਵਾਜ਼ ਨਹੀਂ ਆ ਰਹੀ ਸੀ ਪੂਰੀ। 416-816-8401 ਕਿਸੇ ਵੀ ਸ਼ਹਿਰ ਦੇ ਵਿੱਚੋਂ ਤੁਸੀਂ ਸੁਣਦੇ ਪਏ ਹੋ, ਰਿਐਲਟੀ ਪੇਂਟਿੰਗ ਨੂੰ ਕਾਲ ਕਰ ਸਕਦੇ। ਲੋਕਲ ਹੈਗੇ ਹੋ, ਸਪੈਸ਼ਲ ਡਿਸਕਾਊਂਟ ਨੇ, ਪੇਂਟ ਦੇ ਵਿੱਚ ਸਪੈਸ਼ਲਾਈਜ਼ ਕਰਦੇ। ਜਿਹੜਾ ਘਰ ਵੇਚਣਾ ਹੈਗਾ, ਜੇ ਤੁਹਾਨੂੰ ਲੱਗਦਾ ਕਿ MLS 'ਤੇ ਜਾ ਕੇ ਲਟਕੂਗਾ, ਤੁਹਾਨੂੰ ਲਟਕਾਉਣ ਦੀ ਜ਼ਰੂਰਤ ਨਹੀਂ ਹੈ MLS ਦੇ ਉੱਤੇ ਘਰ ਨੂੰ। ਇਹਨਾਂ ਦੀ ਗਾਰੰਟੀ ਹੈ, ਇਹਨਾਂ ਦੇ ਪੇਂਟ ਕੀਤੇ ਹੋਏ ਘਰ, ਜਿੰਨੇ ਵੀ ਰਿਐਲਟਰਸ ਸੁਣਦੇ ਪਏ ਨੇ, ਪੇਂਟ ਕੀਤੇ ਹੋਏ ਘਰ ਇਹਨਾਂ ਦੇ ਤਿਆਰ ਕੀਤੇ ਹੋਏ ਘਰ, ਤੁਸੀਂ ਉਹੋ ਜਿਹਾ ਤਿਆਰ ਕਰਾ ਸਕਦੇ ਜਿੱਦਾਂ ਦਾ ਤੁਹਾਨੂੰ ਜ਼ਰੂਰਤ ਹੈ। ਘਰ ਉੱਡਦਾ ਜਾਂਦਾ ਮਾਰਕੀਟ ਦੇ ਵਿੱਚ ਰਿਐਲਟੀ ਪੇਂਟਿੰਗ, ਅਤੇ ਖੁਦ ਪੇਂਟ ਡਿਸਾਈਡ ਕਰਦੇ ਨੇ, ਛੋਟੇ ਘਰ ਨੂੰ ਵੱਡਾ ਲੱਗਣ ਲਾ ਆਉਂਦੇ ਨੇ। ਸੋ ਤੁਸੀਂ ਜ਼ਰੂਰ ਕੋਂਟੈਕਟ ਕਰੋਗੇ 416-816-8401 ਤਿੰਨ ਤੋਂ ਚਾਰ ਸਾਲ ਹੋ ਗਿਆ ਆਪਾਂ ਨੂੰ ਇਕੱਠੇ ਕੰਮ ਕਰਦੇ ਹਾਂ।
5: ਹਾਂਜੀ,
0: ਚਾਰ ਸਾਲ ਪਲੱਸ ਹੋ ਗਿਆ ਨਾ,
5: ਚਾਰ ਸਾਲ ਹੋਰ,
0: ਤੁਹਾਡੀ ਉਮਰ ਵੱਧ ਗਈ, ਚਾਰ ਸਾਲ ਹੋਰ ਹੈ ਨਾ ਮੇਰੇ ਨਾਲ ਕੰਮ ਕਰਕੇ ਹੈ। ਸੋ 416-816-8401 ਦੇ ਉੱਤੇ ਕਾਲ ਕਰਨੀ ਹੈ। ਤੁਹਾਡਾ ਤਾਂ ਨਾ ਇੱਕ ਬੰਦੇ ਦਾ ਨੰਬਰ ਮੈਚ ਕਰਦਾ, ਉਹ ਮੇਰੇ ਐਡਵਰਟਾਈਜ਼ਰ ਨੇ, ਮੈਂ ਹਮੇਸ਼ਾ ਇੱਕ ਦੂਜੇ ਦਾ ਉਲਟਾ ਨਾ ਬੋਲ ਦਿੰਦਾ ਹਮੇਸ਼ਾ। ਹੈਂ 416-800-8804-01 'ਤੇ ਹੁਣੇ ਕਾਲ ਕਰੋ। ਪੇਂਟ ਵਾਸ਼ਰੂਮ ਅਪਗ੍ਰੇਡ ਕਰਾਉਣੇ ਨੇ, ਵਾਸ਼ਰੂਮ ਨੂੰ ਰੀਮੋਡਲਿੰਗ ਕਰ ਦਿੰਦੇ, ਪੁਰਾਣੇ ਨੂੰ ਨਵੇਂ ਦੇ ਵਿੱਚ ਰੀਮੋਡਲਿੰਗ ਕਰ ਦਿੰਦੇ ਨੇ, 416-800-8804-01 ਦੇ ਉੱਤੇ ਰਿਅਲਟੀ ਪੇਂਟਿੰਗ ਨੂੰ ਕਾਲ ਕਰਨੀ ਹੈ। ਔਰ ਮਾਸਟਰ ਯੂਰ ਐਗਜ਼ਾਮ, ਤੁਸੀਂ ਰਿਅਲਟਰ ਦਾ ਐਗਜ਼ਾਮ ਕਰਨਾ ਚਾਹੁੰਦੇ ਹੋ, ਤੁਸੀਂ ਕਿਸੇ ਵੀ ਚੀਜ਼ ਐਗਜ਼ਾਮ ਕਰਨਾ ਚਾਹੁੰਦੇ ਹੋ, ਮਾਸਟਰ ਯੂਰ ਐਗਜ਼ਾਮ 4373765656 ਇਹ ਪ੍ਰੈਪਰੇਸ਼ਨ ਕਰਾਉਂਦੇ ਨੇ। ਇਹਨਾਂ ਦੇ ਮੈਜੋਰਟੀ ਕੁਸ਼ਚਨ ਜਿਹੜੇ ਨੇ ਉਹ ਆਮ ਐਗਜ਼ਾਮ ਦੇ ਵਿੱਚ ਹੁੰਦੇ ਨੇ, ਕਿਉਂਕਿ ਬਹੁਤ ਸਾਰਾ ਸਿਲੇਬਸ ਪੜ੍ਹਨ ਦੀ ਬਜਾਏ ਉਹ ਸਿਲੇਬਸ ਜਿਹੜਾ ਤੁਹਾਡੇ ਐਗਜ਼ਾਮ 'ਚ ਆਉਣ ਦੇ ਚਾਂਸਿਸ ਹੁੰਦੇ ਨੇ, ਉਹ ਜ਼ਰੂਰ ਇਹ ਤੁਹਾਨੂੰ ਪ੍ਰੈਪਰੇਸ਼ਨ ਕਰਾਉਂਦੇ। 416-437-356-56 ਔਰ ਨਾਲ ਪੰਜਾਬ ਟੈਕਸ ਸੋਲਿਊਸ਼ਨ, ਟੈਕਸ ਦੀਆਂ ਕਿਸੇ ਵੀ ਤਰ੍ਹਾਂ ਦੀ ਕੰਪਲੀਕੇਸ਼ਨ 416-720-3642, ਆਲ ਲਿੰਕ ਟਰੈਵਲ ਤੋਂ ਕੋਮਲ 905-239-7711, 905-239-7711, ਆਲ ਲਿੰਕ ਟਰੈਵਲ ਤੋਂ ਕੋਮਲ ਨੂੰ ਤੁਸੀਂ ਕੰਟੈਕਟ ਕਰਨਾ ਹੈਗਾ
3: ਜੀ, ਬਿਲਕੁਲ। ਔਰ ਸਮੋਸਾ ਐਂਡ ਸਵੀਟ ਫੈਕਟਰੀ ਬਾਰੇ ਵੀ ਅਮਨ ਜੀ ਬੜਾ ਵਧੀਆ,
0: ਸਮੋਸਾ ਐਂਡ ਸਵੀਟ ਫੈਕਟਰੀ ਦਾ ਮੈਂ ਪਤਾ ਹੀ ਦੱਸ ਦਿੰਦਾ ਵੀ ਵੱਡੇ ਵੱਡੇ ਚੂਹੇ ਵਾਲੀਆਂ ਫੈਕਟਰੀਆਂ ਜਿਹੜਾ ਮੈਂ ਕਿਹਾ ਕਿਤੇ ਖਰਗੋਸ਼ ਹੈ। ਸੁਖਮ ਮੈਂ ਇੰਡੀਆ ਗਿਆ, ਉਹ ਕਹਿੰਦੇ ਵੀ ਆਹ ਕੰਪਨੀ ਨਾ ਕੈਨੇਡਾ ਨੂੰ ਸਪਲਾਈ ਕਰਦੀ ਹੈ ਮਿਠਾਈਆਂ ਦੀ, ਲੁਧਿਆਣੇ ਦੀ ਗੱਲ ਆ। ਉਹ ਜਦੋਂ ਨਾ ਮੈਂ ਗਿਆ ਸੂਏ ਦੇ ਨਾਲ ਨਾਲ ਸੀ, ਉੱਥੇ ਨਾ ਭੱਜ ਕੇ ਚੂਹਾ ਨਿਕਲਿਆ, ਮੈਂ ਕਿਹਾ ਕਿਤੇ ਖਰਗੋਸ਼ ਆ, ਮੈਂ ਕਿਹਾ ਜਦੋਂ ਨਿਕਲਿਆ ਮੂਹਰੇ ਦੀ, ਮੈਂ ਕਿਹਾ ਐਡਾ ਚੂਹਾ, ਕਹਿੰਦੇ ਭਾਜੀ ਫੈਕਟਰੀ ਵੀ ਤਾਂ ਨੇੜੇ ਹੈ। ਫਿਰ ਜਿੰਨੇ ਬੰਦੇ ਅੰਦਰ ਕੰਮ ਕਰਦੇ ਸੀ ਉਹਨਾਂ ਦੇ ਮੈਂ ਪੈਰ ਦੇਖੀ ਜਾਵਾਂ, ਪੈਰ ਬੜੇ ਗੋਰੇ ਗੋਰੇ ਉਹਨਾਂ ਦੇ, ਉਦਾਂ ਉਹ ਕਾਲੇ ਕਾਲੇ। ਹੁਣ ਸੰਤੋਸ਼ ਉਹਨਾਂ ਇੰਡੀਆ ਦੀ ਮਿਠਾਈਆਂ ਕਹਿੰਦੇ
3: ਸਾਰੀਆਂ ਮਿਠਾਈਆਂ $4 ਸੈਂਟਰ ਨੂੰ
0: ਕਰਦੇ ਨੇ ਉਹਦੇ ਕਾਕਾ ਨਾ, ਆਹ ਮਿਠਾਈਆਂ ਖਾਓ $4 ਨੜਮੇ ਸੈਂਟਰ ਨੂੰ, ਖਾਣੇ ਵਾਲੇ ਵੀ ਹੋ ਜੇ ਖਲਾਉਣੇ ਵਾਲੇ ਵੀ ਹੋ ਜੇ, ਜਿਹੋ ਜਿਹੀ ਕੋਕੋ ਹੋ ਜੀ ਕੋਕੋ ਦੇ ਬੱਚੇ। ਸਮੋਸਾ ਐਂਡ ਸਵੀਟ ਫੈਕਟਰੀ, ਮਿਨਿਸਟਰੀ ਆਫ ਹੈਲਥ ਮੰਥਲੀ ਮਲਟੀਪਲ ਇੰਸਪੈਕਸ਼ਨਸ ਕਰਦੀ ਹੈ, ਆਲ ਓਵਰ ਕੈਨੇਡਾ ਅਮੈਰੀਕਾ ਐਕਸਪੋਰਟਰ ਨੇ ਇਹ, ਲੋਕਲ ਵਰਕਰਸ ਕੰਮ ਕਰਦੇ ਨੇ, ਲੋਕਲ ਮਸ਼ੀਨਰੀ ਯੂਜ਼ ਹੋ ਰਹੀ ਹੈ, ਲੋਕਲ ਸਾਰਾ ਕੁਛ ਹੈ। ਸਮੋਸਾ ਐਂਡ ਸਵੀਟ ਫੈਕਟਰੀ ਕਹਿੰਦੇ ਆ ਕਿ ਕੁਆਲਿਟੀ ਦੇ ਵਿੱਚ ਅਸੀਂ ਤੁਹਾਨੂੰ ਨਿਰਾਸ਼ ਨਹੀਂ ਕਰਾਂਗੇ, ਸਾਡੇ ਰੇਟ ਅਤੇ ਸਾਡੀ ਜਿਹੜੀ ਕੁਆਲਿਟੀ ਆ ਦੋਨੋਂ ਹੀ ਪਸੰਦ ਕੀਤੀ ਜਾਂਦੇ। 20 ਸਾਲ ਤੋਂ ਸਮੋਸਾ ਐਂਡ ਸਵੀਟ ਫੈਕਟਰੀ ਦੀਆਂ 3 ਲੋਕੇਸ਼ਨਸ ਨੇ, ਕਿਸੇ ਵੀ ਲੋਕੇਸ਼ਨ ਦੇ ਉੱਤੇ ਤੁਸੀਂ ਵਿਜ਼ਿਟ ਕਰ ਸਕਦੇ ਹੋ ਸਮੋਸਾ ਐਂਡ ਸਵੀਟ ਫੈਕਟਰੀ ਨੂੰ। ਔਰ ਨਾਲ ਨਾਲ ਤੁਸੀਂ ਇੱਕ ਨੰਬਰ ਨੋਟ ਕਰੋਗੇ ਸਕਿੱਡ ਦੇ ਲਈ, ਜੇ ਸਕਿੱਡ ਤੁਸੀਂ ਕਿਸੇ ਵੀ ਕੰਪਨੀ 'ਚ ਸੁਪਰਵਾਈਜ਼ਰ ਹੋ, ਸਕਿੱਡ ਬਣਾਉਣੀ ਹੈ, ਲੱਕੜ ਦੀ ਕੋਈ ਫਰੇਮਿੰਗ ਤਿਆਰ ਕਰਾਉਣੀ ਹੈ, ਪੈਕਿੰਗ ਵਾਸਤੇ ਕੋਈ ਸਪੈਸ਼ਲ ਪੈਕਿੰਗ ਤਿਆਰ ਕਰਾਉਣੀ ਹੈ, ਐਮ ਕੇ ਪੈਲਟਸ ਪੰਜਾਬੀ ਭਰਾਵਾਂ ਦੀ ਆਪਣੀ ਕੰਪਨੀ ਹੈ, ਇੱਥੋਂ ਜਿਹੜੀ ਸ਼ੁਰੂ ਕੀਤੀ ਗਈ ਸੀ ਇੱਕ ਫਾਰਮ ਹਾਊਸ ਤੋਂ ਤਾਂ ਇੱਕ ਵੱਡੇ ਵੇਅਰ ਹਾਊਸ 'ਚ ਚਲੀ ਗਈ, ਹੁਣ ਬਹੁਤ ਵੱਡੀ ਕੰਪਨੀ ਹੈ। ISPM 15 ਸਰਟੀਫਾਈਡ ਸਕਿੱਡਸ ਨੇ, ਕਸਟਮ ਸਕਿੱਡ ਪੈਲਟਸ, ਕਸਟਮ ਸ਼ਿਪਿੰਗ ਦਾ ਕੋਈ ਵੀ ਆਰਡਰ ਤਿਆਰ ਕਰਨਾ, ਐਮ ਕੇ ਪੈਲਟਸ 365-866-2030 ਦੇ ਉੱਤੇ ਕਾਲ ਕਰਨੀ ਆ। ਔਰ ਹੋਰੇ ਫੋਟੋ ਬੂਥ ਵਾਲੇ ਸਾਡੇ ਨਾਲ ਪ੍ਰੀਤ ਭਾਜੀ ਬੈਠੇ ਨੇ, ਇਹਨਾਂ ਨੂੰ ਕਾਲ ਕਰੋ, ਇੱਕ ਸਰਪ੍ਰਾਈਜ਼ ਦਿਓ, ਜੇ ਕਿਸੇ ਦਾ ਜਨਮ ਦਿਨ ਹੈ ਨਾ ਇਹਨਾਂ ਨੂੰ ਬੁੱਕ ਕਰ ਲਓ, ਬਾਹਰੋਂ ਕੋਈ ਗਿਫਟ ਦੇਣ ਦੀ ਬਜਾਏ ਨਾ ਇਹਨਾਂ ਨੂੰ ਬੁੱਕ ਕਰਕੇ ਇਹਨਾਂ ਤੋਂ ਸਰਪ੍ਰਾਈਜ਼ ਪਾ ਦਿਓ ਜਨਮਦਿਨ ਦੀ ਪਾਰਟੀ 'ਚ। ਹੋਰੇ ਫੋਟੋ ਬੂਥ 3 437-988-2315 ਔਰ ਜੋਰਾ ਗਰਚਾ, ਤੁਸੀਂ ਕੈਲਡਨ ਦੇ ਵਿੱਚ ਇੱਕ ਏਕੜ ਜ਼ਮੀਨ ਹੈ ਕਮਰਸ਼ੀਅਲ 3 ਬਿਲਡਿੰਗਸ ਦੇ ਨਾਲ, ਅਤੇ 20 ਏਕੜ ਦਾ ਫਾਰਮ ਹਾਊਸ ਟਾਊਨ ਹਾਊਸ ਦੀ ਪ੍ਰਾਈਸ ਦੇ ਉੱਤੇ ਨੈਗਰਾ ਫਾਲ ਦੇ ਵਿੱਚ 4 ਬੈਡਰੂਮ ਦੇ ਨਾਲ। ਜੋਰਾ ਖਰਚਾ 416-271-6439, 416-271-6339। ਸੰਤੋਸ਼ ਜੀ ਨੂੰ ਕਾਲ ਕਰਨੀ ਹੈ, ਸੰਤੋਸ਼ ਜੀ ਦਾ ਨੰਬਰ ਹੈ 416-473-4242, 416-473-4242। ਮੇਰੇ ਨਾਲ ਗੱਲ ਕਰਨੀ ਹੈ ਇਸ ਤੋਂ ਬਾਅਦ 416-518-3200। ਔਰ ਜਸਵਿੰਦਰ ਸਿੰਘ ਢਿੱਲੋਂ, ਪੈਸਾ ਪਿਆ ਅਕਾਊਂਟਾਂ 'ਚ, ਉਹਨੂੰ ਬੈਂਕਸ ਦੇ ਰਾਹੀਂ ਹੀ ਇਨਵੈਸਟ ਕਰੋ ਅਤੇ ਉਹਦੇ 'ਚੋਂ ਕਮਾਈ ਖਾ ਸਕਦੇ ਹੋ। 416-278-6869, 416-278-6869 ਦੇ ਉੱਤੇ ਕਾਲ ਕਰਨੀ ਹੈ। ਦਿਓ ਅਜ਼ਾਜ਼ ਸੁਖਮਨ ਨੰਬਰ ਇੱਕ ਵਾਰ ਫਿਰ ਬੋਲ ਦਿਓ।
5: ਹਾਂਜੀ ਬਾਈ ਜੀ, ਨੰਬਰ ਹੈਗਾ ਜੀ ਆਪਣਾ 416-816-8401, 416-816-8484।
7: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਤੁਸੀਂ ਸੁਣਨ ਜਾ ਰਹੇ ਹੋ ਗੁਣਤਾਸ ਰੇਡੀਓ ਪ੍ਰੋਗਰਾਮ ਜਸ ਤਗੜ ਦੇ ਨਾਲ।
1: Disclaimer, the content shared on this radio show is for informational and entertainment purpose only. The hosts are not liable for any actions taken by the listeners or callers based on the information provided. Enjoy.
2: ਤੁਹਾਡੀ ਇੰਸ਼ੋਰੈਂਸ ਦੀ ਰਿਨਿਊਅਲ ਆ ਰਹੀ ਹੈ ਜਿਵੇਂ ਕਿ ਆਟੋ ਇੰਸ਼ੋਰੈਂਸ, ਹੋਮ ਇੰਸ਼ੋਰੈਂਸ, ਟਰੱਕ ਇੰਸ਼ੋਰੈਂਸ ਜਾਂ ਫਿਰ ਬਿਜ਼ਨਸ ਇੰਸ਼ੋਰੈਂਸ, ਤਾਂ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ। ਮੈਂ ਕਈ ਇੰਸ਼ੋਰੈਂਸ ਕੰਪਨੀਆਂ ਤੋਂ ਕੋਟ ਕੰਪੇਅਰ ਕਰਕੇ ਤੁਹਾਡੇ ਲਈ ਸਹੀ ਕਵਰੇਜ ਤੇ ਵਧੀਆ ਰੇਟ ਲੱਭ ਸਕਦੀ ਹਾਂ। ਜ਼ਿਆਦਾ ਜਾਣਕਾਰੀ ਵਾਸਤੇ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ ਕਾਲ ਔਰ ਟੈਕਸਟ ਐਟ 6479191002 6479 919 1002।
3: ਮੈਂ ਨਵਾਂ ਘਰ ਲਿਆ, ਤੈਨੂੰ ਪਤਾ ਹੈ ਪ੍ਰਾਪਰਟੀ ਇੰਨੀ ਮਹਿੰਗੀ ਹੈ, ਨਾਲੇ ਮੈਂ ਇੱਕ ਇਨਵੈਸਟਮੈਂਟ ਪ੍ਰਾਪਰਟੀ ਲਈ ਹੈ, ਇੱਕ ਬਾਈ ਮੈਂ ਬੇਸਮੈਂਟ ਵੀ ਬਣਾਈ ਹੈ ਬ੍ਰੈਂਪਟਨ ਵਾਲੇ ਘਰ ਦੀ, ਨਾਲੇ ਮੈਂ ਸੋਚਦਾ ਵਾਸ਼ਰ ਐਂਡ ਡਰਾਇਰ ਵੀ ਚੇਂਜ ਕਰ ਹੀ ਦਈਏ। ਹੁਣ ਸਮਝ ਨਹੀਂ ਆ ਰਿਹਾ ਅਪਲਾਈਂਸਿਸ ਕਿੱਥੋਂ ਲਈਏ।
4: ਹੋ ਜੀ, ਇਹਦੇ ਚ ਸਮਝਣ ਵਾਲੀ ਕਿਹੜੀ ਗੱਲ ਹੈ, ਸਾਰੇ ਕੰਮਾਂ ਲਈ ਇੱਕੋ ਜਗ੍ਹਾ। ਚਲੋ ਮਿਸਿਸ ਅਗਰ ਸਟੀਲ ਤੇ ਅਪਲਾਈਂਸ ਜੰਕਸ਼ਨ ਤੇ, ਇਹਨਾਂ ਦੇ ਪ੍ਰਾਈਸ ਅਤੇ ਸਰਵਿਸ ਨੂੰ ਕੋਈ ਬੀਟ ਨਹੀਂ ਕਰ ਸਕਦਾ। ਤੁਸੀਂ 6 ਮੰਥ ਤੱਕ ਦੀ ਪੇਮੈਂਟ ਵੀ ਬਣਵਾ ਸਕਦੇ ਹੋ, ਸਾਰੇ ਬ੍ਰਾਂਡਸ ਦੇ ਆਥੋਰਾਈਜ਼ਡ ਡੀਲਰਸ ਵੀ ਨੇ। ਮਿਸਿਸ ਅਗਰ ਸਟੀਲ ਤੇ ਅਪਲਾਈਂਸ ਜੰਕਸ਼ਨ, ਕਾਲ 905-450-0054 9054।

0: जी हाँ, मोटर कार का तो मालूम नहीं, लेकिन आपको आपके बंगले तक पहुँचाएंगे जी यानी मॉर्गेजेस के मयंक भटनागर जी। हर तरह की मॉर्गेजेस में करते हैं स्पेशलाइज, वो रेजिडेंशियल हो, कमर्शियल हो, प्राइवेट हो, फर्स्ट या सेकंड मॉर्गेजेस, और या फिर आप हैं फर्स्ट टाइम होम बायर। मयंक भटनागर जी 6477022023 6747702 V23।
1: लाइसेंस नंबर 10394।
2: भाई ये ट्रक तो हुण मैं चंगी तरह चलाउण लग पिया, हुण सोचदा वी कोई यूज ट्रक ही लै लवां, पर समझ नहीं आउंदी वी कित्थों लवां।
3: ओ इहदे च सोचण वाली कीड़ी गल आ, ईगल ट्रक सेल्स वाले बिल सेखू नूं कॉल कर, ओए ओहदे तों वधिया कोई नहीं।
4: जी हाँ, जे तुहानूं यूज ट्रक दी लोड है ते तुहाडी पसंद दा मेक एंड मॉडल दा ट्रक तुसीं इहनां तों लै सकदे हो। अपना ट्रक वेचण लई वी याद रखो ईगल ट्रक सेल, 17 स्ट्रेटन एवेन्यू, ब्रैम्पटन। कॉल विल सेखो 416-819-6000।
5: ब्रैम्पटन वासियों, रीजनल काउंसलर ले वार्ड 2 अते वार्ड 6 तो प्रेमपाल गिल चौन मैदान विचान।
6: प्रेमपाल गिल दे कैंपेन ते मुख्य मुद्दयां विच पब्लिक सेफ्टी, सिक्योरिटी, अफोर्डेबिलिटी, बेटर इंफ्रास्ट्रक्चर, लोकल जॉब्स अते बिजनेस ग्रोथ, लोअर प्रॉपर्टी टैक्स, सिटी हॉल विच ट्रांसपेरेंसी, ट्रैफिक, ट्रांजिट, रिस्पांसिबल स्पेंडिंग अते पावर दा मिसयूज रोकना शामिल है।
5: वोटिंग डेट 26 अक्टूबर 2026। एडवांस वोटिंग दिया तरीका नोट कर लो, 9, 10, 11, 16 अते 17 अक्टूबर। फॉर मोर इन्फॉर्मेशन विजिट premgill.ca।
6: By Prempal Gill.
7: मैं गुरप्रीत सिंह ढिल्लों, वार्ड 9-10 तो रीजनल काउंसलर उम्मीदवार। मैं 2014 तो 2022 तक तुहानूं रिप्रेजेंट कीता। मेरी एबसेंस विच असीं देखिया टैक्स इंक्रीज, हाई क्राइम अते एक अजिही काउंसल जिस दे रेजिडेंस नूं अनदेखिया कीता। जदों मैं तुहानूं रिप्रेजेंट कीता, मैं टैक्स घट रखे, बुजुर्गां लई बस सर्विस मुफ्त कीती, सैटेलाइट पुलिस स्टेशन लिआंदा अते हजारां नौकरियां लिआंदियां। सब तों इंपोर्टेंट, मैं फजूल खर्च विरुद्ध आवाज उठाई अते तुहाडे कॉल्स अटेंड कीतियां। हुण मैनूं करप्शन नूं रोकण लई तुहाडी मदद ਦੀ ਲੋੜ ਹੈ। 26 ਅਕਤੂਬਰ ਨੂੰ ਭਰਖੀ ਹੋਈ ਲੀਡਰਸ਼ਿਪ ਨੂੰ ਵੋਟ ਪਾਓ, ਗੁਰਪ੍ਰੀਤ ਸਿੰਘ ਢਿੱਲੋਂ ਨੂੰ ਵੋਟ ਪਾਓ।
8: ਆਥੋਰਾਈਜ਼ਡ ਐਂਡ ਪੇਡ ਫੋਰ ਬਾਈ ਦ ਕੈਂਪੇਨ ਆਫਿਸ ਆਫ ਗੁਰਪ੍ਰੀਤ ਢਿੱਲੋਂ।
9: ਬ੍ਰੈਂਪਟਨ ਸਿਟੀ ਕਾਉਂਸਲ ਵਾਰਡ 9 ਅਤੇ 10 ਲਈ ਭਰੋਸੇਯੋਗ ਉਮੀਦਵਾਰ ਡਾਕਟਰ ਆਜ਼ਾਦ ਗੋਇਤ ਨੂੰ ਆਪਣਾ ਕੀਮਤੀ ਵੋਟ ਪਾਓ।
10: ਡਾਕਟਰ ਆਜ਼ਾਦ ਗੋਇਤ ਜਿਨ੍ਹਾਂ ਮੁੱਦਿਆਂ ਲਈ ਜਨਤਾ ਦਾ ਸਾਥ ਦੇਣਗੇ, ਉਨ੍ਹਾਂ 'ਚ ਅਕਾਊਂਟੇਬਿਲਟੀ, ਟ੍ਰਾਂਸਪੇਰੈਂਸੀ ਅਤੇ ਪਬਲਿਕ ਕੰਸਲਟੇਸ਼ਨ, ਪ੍ਰਾਪਰਟੀ ਟੈਕਸਿਸ ਵਿੱਚ ਕਟੌਤੀ, ਕ੍ਰਾਈਮ ਤੇ ਐਕਸਟੋਰਸ਼ਨ ਤੇ ਕਾਰਵਾਈ, ਵੱਡੇ ਬਿਜ਼ਨਸਮੈਨ ਅਤੇ ਪੋਲੀਟੀਸ਼ੀਅਨਸ ਦਾ ਨੈਕਸਸ ਤੋੜਨਾ, ਲੋਕਲ ਡਿਵੈਲਪਮੈਂਟ, ਨਾਲ ਹੀ ਵਾਰਡ ਨੰਬਰ 9 ਤੇ 10 ਲਈ ਗੋ ਸਟੇਸ਼ਨਸ ਨਾਲ ਕਨੈਕਟੀਵਿਟੀ, ਫੁੱਲ ਪੁਲਿਸ ਸਟੇਸ਼ਨ, ਇੰਡਸਟਰੀਅਲ ਡਿਵੈਲਪਮੈਂਟ, ਗ੍ਰੀਨ ਸਪੇਸਿਸ ਦੀ ਮੇਨਟੇਨੈਂਸ ਸ਼ਾਮਲ ਹੈ।
9: ਇਲੈਕਸ਼ਨ ਡੇਟ 26 ਅਕਟੂਬਰ 2026। ਐਡਵਾਂਸ ਵੋਟਿੰਗ ਔਨ 9, 10, 11, 16 and 17 ਅਕਟੂਬਰ। ਫੋਰ ਮੋਰ ਇਨਫੋਰਮੇਸ਼ਨ ਵਿਜ਼ਿਟ azadgoyat.ca। ਪੇਡ ਫੋਰ ਐਂਡ ਆਥੋਰਾਈਜ਼ਡ ਬਾਈ ਕੈਂਪੇਨ ਆਫ ਡਾਕਟਰ ਆਜ਼ਾਦ ਗੋਇਤ।
11: ਮੇਰਾ ਨਾਮ ਰਕੇਸ਼ ਸ਼ਰਮਾ ਤੇ ਮੈਂ ਸਿਟੀ ਕੌਂਸਲ ਲਈ ਕੈਂਡੀਡੇਟ ਹਾਂ ਵਾਰਡ 7 ਐਂਡ 8 ਬ੍ਰੈਂਪਟਨ ਦੇ ਵਿੱਚੋਂ। ਆਪਣੇ ਬਹੁਤ ਹੀ ਬ੍ਰੈਂਪਟਨ ਦੇ ਵਿੱਚ ਇਸ਼ੂਜ਼ ਹੈਗੇ ਆ, ਕੰਸਰਨਸ ਹੈਗੀਆਂ। ਸਭ ਤੋਂ ਮੇਜਰ ਕੰਸਰਨ ਜਿਹੜਾ ਪ੍ਰੋਪਰਟੀ ਟੈਕਸ ਵੱਧ ਰਿਹਾ ਹੈਗਾ, ਉਹਦੀ ਰਿਸਪੋਂਸੀਬਲ ਸਪੈਂਡਿੰਗ ਨਹੀਂ ਹੋ ਰਹੀ, ਸਾਨੂੰ ਬੈਟਰ ਸਿਟੀ ਸਰਵਿਸਿਜ਼ ਨਹੀਂ ਮਿਲ ਰਹੀਆਂ, ਲੋਕਲ ਬਿਜ਼ਨਸ ਦੀ ਸਪੋਰਟ ਹੈ ਨਹੀਂ ਤੇ ਔਰ ਪ੍ਰੋਪਰ ਜਿਹੜੀ ਆਪਣੀ ਨੇਬਰਹੁੱਡ ਸੇਫ ਨਹੀਂ ਹੈਗੀ। ਅਗਰ ਤੁਸੀਂ ਮੈਨੂੰ ਇਲੈਕਟ ਕਰਦੇ ਹੋ, ਮੈਨੂੰ ਸਿਟੀ ਹਾਲ ਦੇ ਵਿੱਚ ਮੈਂ ਤੁਹਾਡੀ ਆਵਾਜ਼ ਬਣ ਕੇ ਜਾਵਾਂਗਾ ਤੇ ਮੈਂ ਜਿਹੜੇ ਜਿੰਨੇ ਵੀ ਇਹ ਤੁਹਾਡੇ ਇਸ਼ੂ ਆ ਇਹਨਾਂ ਰਿਜ਼ੋਲਵ ਕਰਾਂਗਾ। ਰਾਕੇਸ਼ ਸ਼ਰਮਾ, ਕੈਂਡੀਡੇਟ ਫਾਰ ਸਿਟੀ ਕੌਂਸਲਰ, ਵਾਰਡ 7 ਐਂਡ 8।
12: ਅਪਰੂਵਡ ਐਂਡ ਪੇਡ ਬਾਈ ਰਾਕੇਸ਼ ਸ਼ਰਮਾ ਕੈਂਪੇਨ ਆਫਿਸ।
13: ਅਸੀਂ ਕਰਦੇ ਹਾਂ ਫਿਕਰ, ਤੁਸੀਂ ਰਹੋ ਬੇਫਿਕਰ, ਤੁਸੀਂ ਜੀਓ ਬੇਫਿਕਰ।
14: ਕੀ ਗੱਲ ਬਾਈ ਜੀ, ਇੰਨੇ ਬੇਫਿਕਰ ਤਾਂ ਤੁਸੀਂ ਮੈਨੂੰ ਕਦੇ ਨਜ਼ਰ ਨਹੀਂ ਆਏ। ਰਾਜ਼ ਕੀ ਹੈ? ਬੇਫਿਕਰ ਹੋਣ ਦਾ ਇਹ ਰਾਜ਼ ਮੈਨੂੰ ਦਿੱਤਾ ਹੈ ਜਸਵਿੰਦਰ ਕੌਰ ਤੱਗਰ ਦੀ ਇੰਸ਼ੋਰੈਂਸ ਪਾਲਿਸੀਜ਼ ਨੇ। ਸਾਡੀ ਲਾਈਫ ਇੰਸ਼ੋਰੈਂਸ, ਟਰੱਕ ਡਰਾਈਵਰਸ ਲਈ ਡਿਸੇਬਿਲਿਟੀ ਤੇ ਕ੍ਰਿਟੀਕਲ ਇਲਨੈਸ ਦੇ ਚੰਗੇ ਪਲਾਨਸ, ਸਾਡੇ ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਤੇ ਬੱਚਿਆਂ ਲਈ RESP। ਤੁਸੀਂ ਵੀ ਰਹੋ ਬੇਫਿਕਰ ਤੇ ਕਾਲ ਕਰੋ ਜਸਵਿੰਦਰ ਕੌਰ ਤੱਗਰ ਨੂੰ 6477652340 6447563340।
15: You're listening to Guntas Radio on AM 530 from 10 to 11 a.m. Monday to Friday with Jazz Tagar, your favorite show.

0: ਜੁੜੇ ਹੋ ਜੀ AM 530 ਦੇ ਨਾਲ ਅਤੇ ਸੁਣਨ ਜਾ ਰਹੇ ਹੋ ਅੱਜ ਦਾ ਗੁਣਤਾਸ ਰੇਡੀਓ ਪ੍ਰੋਗਰਾਮ। ਮੈਂ ਹਾਂ ਤੁਹਾਡੀ ਹੋਸਟ ਜਸਵਿੰਦਰ ਕੌਰ ਤੱਗੜ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ ਅਤੇ ਵੈਰੀ ਵੈਰੀ ਗੁੱਡ ਮੋਰਨਿੰਗ। ਅੱਜ ਹੋ ਗਏ ਜੀ 1 ਅਕਤੂਬਰ ਮਹੀਨੇ ਦੀ 14 ਤਰੀਕ, ਸਾਲ ਚੱਲ ਰਿਹਾ 2026 ਦਾ ਦਿਨ ਅੱਜ ਹੋ ਗਿਆ ਜੀ ਬੁੱਧਵਾਰ ਦਾ। ਤੁਹਾਡਾ ਬਹੁਤ ਬਹੁਤ ਸਵਾਗਤ ਹੈ, ਅੱਜ ਹੈਪੀ ਵੈਨਸਡੇ ਹੋ ਗਿਆ। ਤੇ ਜੇ ਗੱਲ ਕਰੀਏ ਅੱਸੂ ਮਹੀਨੇ ਦੀ, ਅੱਸੂ ਮਹੀਨੇ ਦੀ ਅੱਜ ਹੋ ਗਈ ਜੀ 28 ਤਰੀਕ, ਤੇ ਸੰਮਤ ਜਿਹੜਾ ਚੱਲ ਰਿਹਾ ਜੀ ਉਹ ਹੈਗਾ 558, ਨਾਨਕਸ਼ਾਹੀ ਸੰਮਤ 558। ਸਮਾਂ ਹੋ ਗਿਆ ਜੀ 10:09 ਤੇ 11 ਵਜੇ ਤੱਕ ਗੱਲਬਾਤ ਤੁਹਾਡੀ ਸਾਡੀ ਚੱਲੇਗੀ। ਤੁਸੀਂ ਵੀ ਗੱਲਬਾਤ ਜਦੋਂ ਕਰੋਗੇ ਫਿਰ ਸਟੂਡੀਓ ਦੇ ਵਿੱਚ ਤੁਸੀਂ ਕਾਲ ਕਰ ਸਕਦੇ ਹੋ 6478741313, 6478741313 ਆਪਣੇ ਸਟੂਡੀਓ ਦਾ ਨੰਬਰ ਹੈ ਜੀ। ਤੇ ਲਓ ਜੀ ਪਹਿਲਾਂ ਦੇਖੀਏ ਮੌਸਮ ਕੀ ਕਹਿੰਦਾ ਹੈ। ਮੌਸਮ ਬੜਾ ਔਸਮ ਬਣਿਆ ਹੋਇਆ, ਇਸ ਸਮੇਂ 14 ਡਿਗਰੀ ਸੈਲਸੀਅਸ ਟੈਂਪਰੇਚਰ ਹੈ। ਫੀਲ ਤੁਸੀਂ ਕਰ ਰਹੇ ਹੋ 11 ਡਿਗਰੀ ਸੈਲਸੀਅਸ, ਹਾਈ ਜਾਣਾ 18 ਡਿਗਰੀ, ਲੋਅ ਜਾਣਾ 12 ਡਿਗਰੀ ਸੈਲਸੀਅਸ। ਤੇ ਜੇ ਆਪਾਂ ਦੇਖੀਏ ਪੂਰੇ ਦਿਨ ਧੁੱਪ ਨਿਕਲਣੀ ਹੈ ਕਿ ਨਹੀਂ, ਪਰ ਕਹਿੰਦੇ ਨਹੀਂ ਨਿਕਲਣੀ, ਕਲਾਉਡੀ ਕੰਡੀਸ਼ਨਸ ਜਿਹੜੀਆਂ ਆਲ ਡੇ ਰਹਿਣਗੀਆਂ, ਬੱਦਲਵਾਈ ਇੱਦਾਂ ਹੀ ਬਣੀ ਰਹਿਣੀ ਹੈ ਜੀ ਸਾਰਾ ਦਿਨ। 6:37 ਤੇ ਸਨਸੈਟ ਹੋਣਾ, ਰਾਤ ਦਾ ਟੈਂਪਰੇਚਰ ਵੀ 14, 13, 12, 11, ਸਵੇਰੇ 7 ਵਜੇ ਦੇ ਕਰੀਬ 8 ਡਿਗਰੀ ਸੈਲਸੀਅਸ ਟੈਂਪਰੇਚਰ ਹੋਵੇਗਾ। 7:33 ਤੇ ਸਨਰਾਈਜ਼ ਕੱਲ੍ਹ ਨੂੰ ਹੋਣਾ ਅਤੇ ਕੱਲ੍ਹ ਨੂੰ ਵੀ ਬੱਦਲਵਾਈ ਹੀ ਸ਼ੋਅ ਹੋ ਰਹੀ ਆ। ਸੋ ਹੁਣ ਆਪਾਂ ਅਕਤੂਬਰ ਦੇ ਮਿਡ ਵਿੱਚ ਪਹੁੰਚੇ ਹੋਏ ਹਾਂ। ਅੱਜ ਜਿਹੜੀ ਹੈ 14 ਤਰੀਕ ਹੋਈ ਹੈ, ਅਤੇ ਤੁਸੀਂ ਲਾ ਲਓ ਵੀ ਅੱਧਾ ਮਹੀਨਾ ਅਕਤੂਬਰ ਦਾ ਨਿਕਲ ਗਿਆ ਅਤੇ ਅੱਧਾ ਮਹੀਨਾ ਅਕਤੂਬਰ ਦਾ ਰਹਿ ਗਿਆ। ਉਸ ਤੋਂ ਬਾਅਦ ਨਵੰਬਰ ਮਹੀਨੇ ਦੀ ਹੋ ਜਾਣੀ ਸ਼ੁਰੂਆਤ। ਅੱਛਾ, ਨਵੰਬਰ ਦੇ ਵਿੱਚ ਆਪਾਂ ਦੇਖਦੇ ਹੁੰਦੇ ਹਾਂ ਕਿ ਜਿਹੜਾ ਡੇ ਲਾਈਟ ਸੇਵਿੰਗ ਟਾਈਮ ਹੈ ਨਾ, ਉਹ ਫਿਰ ਕਹਿੰਦੇ ਆ ਵੀ ਹੁਣ ਦਿਨ ਛੇਤੀ ਛੁੱਪ ਜਾਂਦੇ ਆ, ਹਨੇਰਾ ਛੇਤੀ ਹੋ ਜਾਂਦਾ, ਅਤੇ ਫਿਰ ਟਾਈਮ ਚੇਂਜ ਕਰਦੇ ਆ। ਸਾਲ ਦੇ ਵਿੱਚ 2 ਵਾਰ ਜਿਹੜਾ ਸਮਾਂ ਹੈ ਨਾ ਉਹ ਚੇਂਜ ਕੀਤਾ ਜਾਂਦਾ, ਪਰ ਹੁਣ ਆਪਾਂ ਦੇਖਦੇ ਹਾਂ ਜਿਵੇਂ ਇੱਕ ਤਾਂ ਮਾਰਚ 'ਚ ਚੇਂਜ ਕਰਦੇ ਆ, ਮਾਰਚ 'ਚ 1 ਘੰਟਾ ਸੂਈਆਂ ਪਿੱਛੇ ਕਰ ਲੈਂਦੇ ਆ, ਅਤੇ ਜਦੋਂ ਨਵੰਬਰ ਦਾ ਮਹੀਨਾ ਸਟਾਰਟ ਹੁੰਦਾ ਉਦੋਂ ਫਿਰ ਕਹਿੰਦੇ ਦਿਨ ਛੋਟੇ ਹੋ ਜਾਂਦੇ ਆ ਜਾਂ ਹਨੇਰਾ ਹੁੰਦਾ ਮੋਰਨਿੰਗ ਦੇ ਵਿੱਚ, ਇਸ ਕਰਕੇ 1 ਘੰਟਾ ਘੜੀਆਂ ਅੱਗੇ ਕਰ ਦਿੰਦੇ ਆ। ਅਤੇ ਪਰ ਹੁਣ ਜਿਹੜਾ ਹੈਗਾ ਡੇ ਲਾਈਟ ਸੇਵਿੰਗ ਟਾਈਮ ਨਵੰਬਰ ਦੇ ਵਿੱਚ ਕਹਿੰਦੇ ਆ ਬਹੁਤ ਸਾਰੇ ਪਾਰਟਸ ਹੈ ਓਨਟੈਰੀਓ ਦੇ ਜਿੱਥੇ ਕਿ ਚੇਂਜ ਨਹੀਂ ਕੀਤਾ ਜਾਣਾ, ਕਿਤੇ ਕਿਤੇ ਚੇਂਜ ਕੀਤਾ ਜਾਣਾ ਪਰ ਕਿਤੇ ਨਹੀਂ ਕੀਤਾ ਜਾਣਾ। ਪਾਰਟਸ ਆਫ ਓਨਟੈਰੀਓ ਟੂ ਮੇਕ ਡੇ ਲਾਈਟ ਸੇਵਿੰਗ ਟਾਈਮ ਪਰਮਾਨੈਂਟ, ਯਾਨੀ ਕਿ ਜਿਹੜਾ ਸਮਾਂ ਹੈ ਉਹ ਤੁਹਾਨੂੰ ਵਾਰ ਵਾਰ ਚੇਂਜ ਕਰਨ ਦੀ ਲੋੜ ਨਹੀਂ ਪੈਣੀ ਮਾਰਚ ਦੇ ਵਿੱਚ, ਫਿਰ ਉੱਧਰ ਨਵੰਬਰ ਦੇ ਵਿੱਚ ਐਜ਼ ਇਟ ਇਜ਼ ਸੇਮ ਹੀ ਰਹਿਣਾ। ਪਰ ਕਹਿੰਦੇ ਆ ਵੀ ਕੁਛ ਪਾਰਟਸ ਦੇ ਵਿੱਚ ਰਹਿਣਾ, ਸਾਰਿਆਂ ਦੇ ਵਿੱਚ ਨਹੀਂ ਹੋਣਾ। ਨੌਰਥ ਵੈਸਟਰਨ ਜਿਹੜਾ ਓਨਟੈਰੀਓ ਹੈ ਮੂਵਿੰਗ ਟੂ ਪਰਮਾਨੈਂਟ ਡੇ ਲਾਈਟ ਸੇਵਿੰਗ ਟਾਈਮ, ਮਤਲਬ ਚੇਂਜ ਨਹੀਂ ਹੋਊਗਾ, ਸਮਾਂ ਉੱਦਾਂ ਹੀ ਰਹੂਗਾ, ਪਰ ਸਾਰੇ 'ਚ ਨਹੀਂ ਹੈ। ਪਰ ਇਹ ਸਵਾਲ ਵੀ ਹੈਗਾ ਇੱਕ ਕਿ ਜਿਹੜਾ ਦਾ ਟਾਈਮ ਅਮੈਂਡਮੈਂਟ ਐਕਟ 2020 ਜਿਹੜਾ ਹੈਗਾ ਇਹ ਪਾਸ ਕੀਤਾ ਗਿਆ ਸੀ, ਅਤੇ ਫਿਰ ਕਹਿੰਦੇ ਸੀ ਵੀ ਓਨਟੈਰੀਓ ਦੇ ਵਿੱਚ ਇੱਕ ਸਟੈਂਡਰਡ ਟਾਈਮ ਰੱਖ ਦੇਣਾ ਕਿ ਚੇਂਜ ਨਹੀਂ ਵਾਰ ਵਾਰ ਕਰਨਾ ਪਊਗਾ, ਹੈ ਨਾ। ਪਰ ਹੁਣ ਆਪਾਂ ਦੇਖ ਰਹੇ ਹਾਂ ਵੀ ਚਲੋ ਹਾਲੇ ਕਹਿੰਦੇ ਆ ਵੀ ਚੇਂਜ ਹੋ ਜੂਗਾ ਸਾਰਿਆਂ 'ਚ, ਪਰ ਸਮਾਂ ਲੱਗੂਗਾ। ਪਰ ਹਾਲੇ ਕੁਛ ਨੌਰਥ ਵੈਸਟਰਨ ਓਨਟੈਰੀਓ ਦੇ ਜਿਹੜੇ ਪਾਰਟਸ ਹੈ ਉੱਥੇ ਚੇਂਜ ਹੋਊਗਾ, ਸਾਰੀ ਜਗ੍ਹਾ ਚੇਂਜ ਨਹੀਂ ਹੋਣਾ, ਮਤਲਬ ਕਿ ਉਹਨਾਂ ਨੂੰ ਵਾਰ ਵਾਰ ਆਪਣਾ ਘੜੀਆਂ ਨੂੰ ਅੱਗੇ ਪਿੱਛੇ ਨਹੀਂ ਕਰਨਾ ਪੈਣਾ, ਐਜ਼ ਇਟ ਇਜ਼ ਰਹਿਣਗੀਆਂ, ਪਰ ਸਾਰੇ ਓਨਟੈਰੀਓ ਦੇ ਵਿੱਚ ਨਹੀਂ ਹੈਗਾ। ਪਰ ਕਹਿੰਦੇ ਆ ਵੀ ਇਹਦੇ ਨਾਲ ਨਾ ਕਾਫੀ ਪ੍ਰੋਬਲਮਸ ਜਿਹੜੀਆਂ ਆਉਂਦੀਆਂ, ਇਸ ਕਰਕੇ ਕਹਿੰਦੇ ਸਮਾਂ ਬਸ ਚੇਂਜ ਨਾ ਕਰਨਾ ਪਵੇ, ਐਜ਼ ਇਟ ਇਜ਼ ਰਹੇ, ਕਿਉਂਕਿ ਪਿਛਲੇ ਸਮਿਆਂ ਦੇ ਵਿੱਚ ਸਟੱਡੀ ਜਿਹੜੀ ਕੀਤੀ ਜਾਂਦੀ ਰਹੀ ਹੈ ਉਹ ਸਟੱਡੀ ਦੇ ਵਿੱਚ ਇਹ ਸ਼ੋਅ ਹੁੰਦਾ ਕਿ ਲੋਕਾਂ ਨੂੰ ਨਾ ਇੱਕ ਸਲੀਪ ਦੀ ਪ੍ਰੋਬਲਮ ਆ ਜਾਂਦੀ ਹੈ, ਇੱਕ ਕਹਿੰਦੇ ਕਾਰਡੀਅਕ ਅਰੈਸਟ ਜਿਹੜੇ ਹਾਰਟ ਅਟੈਕ ਹੈਗੇ ਉਹ ਜ਼ਿਆਦਾ ਹੁੰਦੇ, ਵੱਧ ਹੁੰਦੇ ਆ, ਉਹ ਸਟ੍ਰੈਸ ਦੇ ਵਿੱਚ ਰਹਿੰਦੇ, ਡਿਪਰੈਸ਼ਨ 'ਚ ਰਹਿੰਦੇ ਆ, ਅਤੇ ਉਹ ਚੀਜ਼ ਨੂੰ ਓਵਰਕਮ ਕਰਨ ਦੇ ਲਈ ਕਹਿੰਦੇ ਆ ਵੀ ਸਮਾਂ ਇੱਕ ਹੀ ਰੱਖਣਾ, ਚੇਂਜ ਨਹੀਂ ਕਰਨੀਆਂ ਸੂਈਆਂ ਅੱਗੇ ਪਿੱਛੇ। ਸੋ ਹੌਲੀ ਹੌਲੀ ਚਲੋ ਜੇ ਥੋੜ੍ਹੇ ਜਿਹੇ ਪਾਰਟਸ ਦੇ ਵਿੱਚ ਇਹ ਕੋਸ਼ਿਸ਼ ਕੀਤੀ ਗਈ ਹੈ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਸਾਰੇ ਓਨਟੈਰੀਓ 'ਚ ਹੋਜੂਗਾ, ਕਿਉਂਕਿ ਹੈਗਾ ਨਾ ਕਿ ਅਮੈਰੀਕਾ ਦੇ ਵਿੱਚ ਜੇ ਨੌਰਥ ਆਪਣੇ ਨਿਊਯਾਰਕ ਦੇ ਵਿੱਚ ਜੇ ਹੁੰਦਾ ਫਿਰ ਚੇਂਜ ਹੋਊਗਾ, ਜੇ ਉੱਥੇ ਘੜੀਆਂ ਉਹ ਨਹੀਂ ਚੇਂਜ ਕਰਿਆ ਕਰਨਗੇ, ਉਹਦੇ ਅਕੋਰਡਿੰਗ ਕੁਛ ਲੋਜ਼ ਹੈਗੇ ਆ ਜਿਹੜੇ ਕਿ ਇੱਕ ਦੂਜੇ ਦੇ ਨਾਲ ਜਿਹੜੇ ਚੱਲਦੇ ਆ। ਸੋ ਚਲੋ ਦੇਖਦੇ ਹਾਂ, ਬਾਕੀ ਤੁਸੀਂ ਦੱਸ ਸਕਦੇ ਹੋ ਕਿ ਜਿਹੜਾ ਇਹ ਸਮਾਂ ਚੇਂਜ ਕਰਨ ਦੀ ਗੱਲ ਹੋ ਰਹੀ ਹੈ ਤੁਹਾਨੂੰ ਕੀ ਲੱਗਦਾ ਵੀ ਹਾਂ ਜਿਹੜਾ ਸਮਾਂ ਉਹ ਚੇਂਜ ਕਰਨਾ ਜ਼ਿਆਦਾ ਵਧੀਆ, ਕਿ ਜਿਵੇਂ ਅਸੀਂ ਮਾਰਚ 'ਚ 1 ਘੰਟਾ ਸੂਈਆਂ ਪਿੱਛੇ ਕਰ ਲੈਂਦੇ ਹਾਂ ਨਹੀਂ ਮਾਰਚ 'ਚ ਅੱਗੇ ਕਰ ਲੈਂਦੇ ਹਾਂ ਅਤੇ ਹੁਣ ਆਪਾਂ ਨੇ ਕਰਨੀ ਆ ਪਿੱਛੇ, ਸਾਨੂੰ ਇੱਕ ਘੰਟਾ ਜ਼ਿਆਦਾ ਸੌਣ ਨੂੰ ਮਿਲ ਜਾਂਦਾ ਹੈ ਨਾ, ਅਤੇ ਇਹ ਇੱਦਾਂ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ, ਕਿ ਬਿਲਕੁਲ ਇੱਕ ਸਟੈਂਡਰਡ ਟਾਈਮ ਹੋਵੇ, ਚਾਹੇ ਸਾਲ ਦਾ ਕੋਈ ਵੀ ਮਹੀਨਾ ਆਵੇ, ਸਰਦੀ ਆਵੇ ਗਰਮੀ ਆਵੇ, ਅਤੇ ਮੌਸਮ ਤਾਂ ਚਲੋ ਚੇਂਜ ਹੋਣੇ ਹੀ ਆ ਇੱਥੇ, ਪਰ ਕਹਿੰਦੇ ਘੜੀਆਂ ਸੂਈਆਂ ਜਿਹੜੀਆਂ ਘੜੀ ਦੀਆਂ ਉਹ ਨਹੀਂ ਚੇਂਜ ਹੋਣੀਆਂ ਚਾਹੀਦੀਆਂ, ਸਮਾਂ ਨਹੀਂ ਚੇਂਜ ਹੋਣਾ ਚਾਹੀਦਾ, ਘੰਟਾ ਅੱਗੇ ਪਿੱਛੇ ਕੱਢਦੇ ਆ ਉਹਦੇ ਵਿੱਚ ਲੋਕਾਂ ਨੂੰ ਜਿੰਨੀ ਦੇਰ ਤੱਕ ਕਹਿੰਦੇ ਆ ਉਹ ਉਸ ਸਮੇਂ ਦੇ ਨਾਲ ਉਸ ਸਮੇਂ ਦੇ ਅਕੋਰਡਿੰਗ ਕੰਮ ਕਰਨਾ ਸ਼ੁਰੂ ਕਰਦੇ ਆ, ਉਹਨੇ ਨੂੰ ਫਿਰ ਸੂਈਆਂ ਅੱਗੇ ਪਿੱਛੇ ਕਰਨ ਦਾ ਸਮਾਂ ਆ ਜਾਂਦਾ ਹੈ ਨਾ, ਅਤੇ ਫਿਰ ਲੋਕ ਕਹਿੰਦੇ ਉਹਦੇ ਨਾਲ ਜਿਹੜਾ ਸਮੇਂ ਦੀ ਰਫਤਾਰ ਦੇ ਨਾਲ ਫਿਰ ਚੱਲ ਨਹੀਂ ਪਾਉਂਦੇ, ਫਿਰ ਉਹਨਾਂ ਨੂੰ ਉਹ ਲੱਗਣ ਆਉਂਦਾ ਲੈ ਪਹਿਲਾਂ ਠੀਕ ਸੀਗਾ ਹੁਣ ਕੀ ਕਰ ਦਿੱਤਾ ਹੈ ਨਾ, ਕਿਉਂਕਿ ਓਬਵੀਅਸ ਹੈ ਜਦੋਂ ਘੜੀਆਂ ਇੱਕ ਘੰਟਾ ਪਿੱਛੇ ਹੁੰਦੀਆਂ ਆਪਾਂ ਨੂੰ ਇੱਕ ਘੰਟਾ ਜ਼ਿਆਦਾ ਮਿਲ ਜਾਂਦਾ ਸੌਣ ਨੂੰ ਵੀ, ਸਵੇਰ ਦਾ ਟਾਈਮ ਵੀ ਆਪਾਂ ਨੂੰ ਕਾਫੀ ਜਿਵੇਂ ਦਿਨ ਚੜ੍ਹ ਜਾਂਦਾ ਜਦੋਂ, ਅਦਰਵਾਈਜ਼ ਆਪਾਂ ਜੇ ਹੁਣ ਦੇਖਦੇ ਹਾਂ ਨਾ 7 ਵਜੇ ਹਨੇਰਾ ਜਿਹਾ ਹੀ ਹੁੰਦਾ, ਮਤਲਬ ਮਿਕਸ ਜਿਹਾ ਹੁੰਦਾ ਪਰ ਹਨੇਰਾ ਜਿਹਾ ਆਪਾਂ ਕਹਿ ਸਕਦੇ ਹਾਂ ਜ਼ਿਆਦਾ, ਪਰ ਜਦੋਂ ਜੇ ਇੱਕ ਘੰਟਾ ਸੂਈਆਂ ਪਿੱਛੇ ਕਰਨੀ ਜਦੋਂ 7 ਵਜਣੇ ਫਿਰ ਉਹ 8 ਦੇ ਅਕੋਰਡਿੰਗ ਹੋ ਜਾਂਦਾ, ਇਸ ਕਰਕੇ ਆਪਾਂ ਨੂੰ ਦਿਨ ਲੱਗਣ ਲੱਗ ਜਾਂਦਾ। ਅਤੇ ਤੁਸੀਂ ਦੱਸ ਸਕਦੇ ਹੋ ਤੁਹਾਨੂੰ ਕੀ ਲੱਗਦਾ ਵੀ ਇਹ ਠੀਕ ਹੈ ਇੱਦਾਂ, ਨਹੀਂ ਜਿਹੜੀਆਂ ਘੜੀਆਂ ਅੱਗੇ ਪਿੱਛੇ ਹੋਣੀਆਂ ਚਾਹੀਦੀਆਂ, ਇੱਕ ਸਟੈਂਡਰਡ ਟਾਈਮ ਹੀ ਰਹੇ ਉਹੀ ਵਧੀਆ, ਕਿ ਇੱਕ ਜਿਵੇਂ ਆਪਾਂ ਕਹਿੰਦੇ ਇੱਕ ਚਾਹੇ ਕਸਟਮ ਕਹਿ ਲਈਏ ਚਾਹੇ ਟ੍ਰੈਡੀਸ਼ਨ ਕਹਿ ਲਈਏ, ਕਿ ਇਹ ਵਧੀਆ ਲੱਗਦਾ ਕਈਆਂ ਨੂੰ, ਕਈ ਕਹਿੰਦੇ ਨਹੀਂ ਇਹ ਜੇ ਚੱਲਦਾ ਨਾ ਇੱਦਾਂ ਹੀ ਚੱਲਦਾ ਰਹਿਣਾ ਚਾਹੀਦਾ। ਬਾਕੀ ਤੁਸੀਂ ਆਪਣੇ ਵਿਚਾਰ ਦੇਣਾ ਚਾਹੋ ਬਿਲਕੁਲ ਦੇ ਸਕਦੇ ਹੋ, 647-874-1313, 6478-7413 ਆਪਣੇ ਸਟੂਡੀਓ ਦਾ ਨੰਬਰ ਹੈ। ਅਤੇ ਲਓ ਜੀ ਨਾਲ ਦੀ ਨਾਲ ਮੈਂ ਤੁਹਾਨੂੰ ਨੰਬਰ ਵੀ ਦੇਈ ਜਾਣੇ, ਤੁਸੀਂ ਨੰਬਰ ਨੋਟ ਕਰੋਗੇ, ਇੱਕ ਤਾਂ ਨੰਬਰ ਨੋਟ ਕਰੋਗੇ ਤੁਸੀਂ ਦੁਆਬਾ ਟੂਰਸ ਐਂਡ ਟਰੈਵਲਸ ਦਾ। ਦੁਆਬਾ ਟੂਰਸ ਐਂਡ ਟਰੈਵਲਸ ਵਾਲੇ ਕਹਿੰਦੇ ਆ ਕਿ ਨਾ ਤੁਸੀਂ ਟਿਕਟਾਂ ਲੈਣੀਆਂ ਬਹੁਤ ਵਧੀਆ, ਅਤੇ ਤੁਹਾਨੂੰ ਇਹ ਟਿਕਟਾਂ ਆਪਾਂ ਦੇ ਸਕਦੇ ਹਾਂ, ਕਿਉਂਕਿ ਇਹਨਾਂ ਦੇ ਕੋਲ ਬੜੇ ਵਧੀਆ ਏਅਰਫੇਅਰ ਆਏ ਆ, ਸੋ ਤੁਸੀਂ ਜੇ ਹੁਣ ਟਿਕਟਾਂ ਬੁੱਕ ਕਰਾਉਂਦੇ ਹੋ ਵਧੀਆ ਰੇਟ 'ਤੇ ਤੁਹਾਨੂੰ ਟਿਕਟਾਂ ਮਿਲ ਜਾਣਗੀਆਂ। ਸੋ ਤੁਸੀਂ ਅਗਲੇ ਸਮਿਆਂ ਦੇ ਵਿੱਚ ਜਾਣਾ ਚਾਹੁੰਦੇ ਹੋ, ਦਸੰਬਰ 'ਚ ਜਾਣਾ ਚਾਹੁੰਦੇ ਹੋ, ਜਨਵਰੀ ਫਰਵਰੀ 'ਚ ਜਾਣਾ ਚਾਹੁੰਦੇ ਹੋ, ਜਿਵੇਂ ਵੀ ਤੁਹਾਨੂੰ ਠੀਕ ਲੱਗਦਾ, ਤੁਸੀਂ ਆਪਣੀਆਂ ਟਿਕਟਾਂ ਹੁਣੇ ਬਾਏ ਕਰ ਲਓ, ਤੁਹਾਨੂੰ ਰੇਟ ਬਹੁਤ ਵਧੀਆ ਮਿਲ ਜਾਣਾ। ਸੋ ਨੰਬਰ ਤੁਸੀਂ ਨੋਟ ਕਰੋ ਜੀ, ਦੁਆਬਾ ਟੂਰਸ ਐਂਡ ਟਰੈਵਲਸ ਦਾ ਨੰਬਰ ਹੈਗਾ 905-673-1400, 905-673-1400। ਅਤੇ ਗੁਰਦੀਪ ਭਾਅ ਜੀ ਸਾਡੇ ਨਾਲ ਜੁੜੇ, ਹਾਂਜੀ ਸਤਿ ਸ਼੍ਰੀ ਅਕਾਲ, ਹੈਲੋ ਭਾਜੀ ਸਤਿ ਸ਼੍ਰੀ ਅਕਾਲ, ਹੈਲੋ
1: ਹੈਲੋ,
0: ਹਾਂਜੀ ਸਤਿ ਸ਼੍ਰੀ ਅਕਾਲ,
1: ਸਤਿ ਸ਼੍ਰੀ ਅਕਾਲ, ਹੁਣ ਆਵਾਜ਼ ਆ ਰਹੀ ਆ?
0: ਹਾਂਜੀ ਹਾਂਜੀ ਆ ਰਹੀ ਆ।
1: ਹਾਂਜੀ ਮੈਂ ਤਾਂ ਇਹ ਸੋਚਦਾ ਮੈਡਮ ਨਹੀਂ ਚੇਂਜ ਹੋਣਾ ਚਾਹੀਦਾ ਟਾਈਮ।
0: ਹਾਂਜੀ
1: ਮੈਂ ਟਾਈਮ ਇਹਨੇ ਨਹੀਂ ਚੇਂਜ ਹੋਣਾ ਚਾਹੀਦਾ, ਇੱਕ ਪਰਮਾਨੈਂਟ ਟਾਈਮ ਹੋਣਾ ਚਾਹੀਦਾ।
0: ਠੀਕ ਹੈ, ਜੇ ਹੁਣ ਪਰਮਾਨੈਂਟ ਹੋ ਜਾਊਗਾ ਤੇ ਤੁਹਾਨੂੰ ਠੀਕ ਹੈ, ਵੀ ਰੀਜ਼ਨ ਕੀ ਤੁਹਾਨੂੰ ਲੱਗਦਾ ਵੀ ਕਿਉਂ ਚਾਹੁੰਦੇ ਹੋ ਤੁਸੀਂ ਵੀ ਪਰਮਾਨੈਂਟ ਇੱਕੋ ਹੀ ਸਟੈਂਡਰਡ ਟਾਈਮ ਹੀ ਰਵੇ?
1: ਇੱਕ ਇਦਾਂ ਆਪਾਂ ਆਪਾਂ ਸਕੇਜੂਲ ਬਣਿਆ ਹੁੰਦਾ ਨੀਂਦ ਦਾ, ਆਪਾਂ ਸਾਨੂੰ ਉੱਠਦੇ ਕਰਦੇ ਆ, ਆਪਾਂ ਨੂੰ ਉਹ ਡਿਸਟਰਬ ਹੋ ਜਾਂਦਾ, ਆਪਣਾ ਡੇਲੀ ਦਾ ਸਕੇਜੂਲ ਡਿਸਟਰਬ ਹੋ ਜਾਂਦਾ।
0: ਠੀਕ ਹੈ,
1: ਤੇ ਇਹ ਚੀਜ਼ ਹੋ ਜਾਂਦੀ ਹੈ। ਹੁਣ ਇਹ ਦੱਸੋ ਜਿਹੜਾ ਹੁਣ ਇੱਕ ਦਿਨ ਨੂੰ ਇਹਨਾਂ ਟਾਈਮ ਚੇਂਜ ਹੁਣ ਕਰਨਗੇ ਕਿ ਨਹੀਂ ਕਰਦੇ ਇਸ ਵਾਰੀ?
0: ਇਹ ਥੋੜੇ ਜਿਹੇ ਪਾਰਟਸ ਦੇ ਵਿੱਚ ਕਹਿੰਦੇ ਆ, ਓਨਟੈਰੀਓ ਦੇ ਨੌਰਥ ਵੈਸਟਰਨ ਜਿਹੜੇ ਪਾਰਟਸ ਆ ਉੱਥੇ ਕਰਨਾ ਇਹਨਾਂ ਨੇ, ਬਾਕੀ ਨਹੀਂ ਹੁਣ, ਬਾਕੀ ਦੇਖਦੇ ਆ ਕੀ ਨਿਕਲ ਕੇ ਸਾਹਮਣੇ।
1: ਆਪਣੇ ਆਪਣੇ ਹੋਬਰਮਟਨ ਚ
0: ਆਪਣੇ ਨਹੀਂ ਇੱਧਰ ਲੱਗਦਾ।
1: ਅੱਛਾ
0: ਹਾਂਜੀ,
1: ਨਾ ਹੀ ਹੋਵੇ ਚੇਂਜ, ਜਿਵੇਂ ਚੱਲ ਰਿਹਾ ਉਵੇਂ ਚੱਲੀ ਜਾਂਦਾ ਉਹ।
0: ਅੱਛਾ ਠੀਕ ਹੈ, ਥੈਂਕ ਯੂ, ਥੈਂਕ ਯੂ
1: ਜੀ, ਥੈਂਕ ਯੂ ਮੱਚ।
0: ਤੇ ਲਓ ਜੀ ਆਪਣਾ ਇੱਧਰ ਆਉਂਦਾ ਕਿ ਨਹੀਂ ਆਉਂਦਾ ਹੈ ਨਾ, ਇਹ ਕਹਿੰਦੇ ਹੁਣ ਵੀ ਜ਼ਰੂਰ ਤੁਸੀਂ ਦੱਸੋ ਅਤੇ ਬਾਕੀ ਦੇਖਦੇ ਹਾਂ। ਇਹ ਜਿਹੜਾ ਪ੍ਰਪੋਜ਼ਡ ਰੈਗੂਲੇਟਰੀ ਚੇਂਜ ਹੈ ਨਾ, ਇਹ ਇੰਪਲੀਮੈਂਟ ਹੋਣੀ ਹੈ 1 ਨਵੰਬਰ 2026 ਤੋਂ। ਸੋ ਕਈ ਤਾਂ ਬੜੇ ਖੁਸ਼ ਹੈ ਜੀ ਜਿਹਨਾਂ ਦੇ ਪਾਰਟਸ 'ਚ ਹੋਣਾ, ਕਈ ਨਹੀਂ ਵੀ ਖੁਸ਼, ਕਿਉਂਕਿ ਨਾ ਮਿਕਸ ਜਿਹਾ ਹੁੰਦਾ, ਕਈਆਂ ਨੂੰ ਤਾਂ ਲੱਗਦਾ ਵੀ ਹਾਂ ਇੱਕ ਘੰਟਾ ਮਿਲ ਜਾਂਦਾ ਵਾਧੂ, ਕਈਆਂ ਨੂੰ ਲੱਗਦਾ ਨਹੀਂ ਮਿਲਦਾ। ਜਿਵੇਂ ਹੁਣ ਇੱਕ ਉਹੀ ਜਿਵੇਂ ਭਾਅ ਜੀ ਕਹਿ ਕੇ ਗਿਆ, ਸਕੈਜੂਅਲ ਜਿਹਾ ਚੇਂਜ ਹੋ ਜਾਂਦਾ ਤੁਹਾਡਾ, ਜਦੋਂ ਫਿਰ ਉਹ ਤੋਂ ਬਾਅਦ ਮਾਰਚ 'ਚ ਕਹਿੰਦੇ ਨੇ ਇੱਕ ਘੰਟਾ ਪਿੱਛੇ ਕਰਨੀਆਂ ਘੜੀਆਂ, ਉਦੋਂ ਨਾ ਮੋਸਟਲੀ ਜਿਹੜੇ ਲੋਕ ਹੈ ਨਾ ਉਹ ਕਹਿਣ ਲੱਗ ਜਾਂਦੇ ਆ ਨਹੀਂ ਇੱਕ ਘੰਟਾ ਜਿਹੜੀਆਂ ਘੜੀ ਦੀਆਂ ਸੂਈਆਂ ਨਾ ਉਹ ਅੱਗੇ ਕਰਨੀਆਂ, ਅਤੇ ਜਦੋਂ ਕਹਿੰਦੇ ਪਿੱਛੇ ਕਰਨੀ ਉਹ ਕਹਿੰਦੇ ਲੈ ਹੁਣ ਤਾਂ ਇੱਕ ਘੰਟਾ ਪਹਿਲਾਂ ਸਾਨੂੰ ਉੱਠਣਾ ਪੈਣਾ ਹੈ ਨਾ, ਹੁਣ ਅਸੀਂ ਰੁੱਝੇ ਹੋਏ ਹਾਂ, ਮਤਲਬ ਕਿ ਸਾਨੂੰ ਆਦਤ ਪੈ ਗਈ ਹੈ। ਸੋ ਇੱਦਾਂ ਵੀ ਬਹੁਤ ਹੁੰਦਾ, ਇਹ ਵੀ ਨਾ ਇੱਕ ਤਰੀਕਾ ਬੜਾ ਵਧੀਆ ਹੈਗਾ ਯਾਦ ਰੱਖਣ ਦਾ, ਕਿ ਘੜੀਆਂ ਕਦੋਂ 1 ਘੰਟਾ ਅੱਗੇ ਕਰਨੀ ਹੈ ਤੇ ਕਦੋਂ 1 ਘੰਟਾ ਪਿੱਛੇ ਕਰਨੀ ਹੈ। ਬੜਾ ਵਧੀਆ, ਪਿਛਲੀ ਵਾਰੀ ਨਾ ਦੱਸ ਕੇ ਗਏ ਸੀਗੇ ਸਾਡੇ ਲਿਸਨਰਸ, ਸੋ ਅੱਜ ਵੀ ਤੁਸੀਂ ਦੱਸ ਸਕਦੇ ਹੋ ਵੀ ਕਿਵੇਂ ਤੁਹਾਨੂੰ ਯਾਦ ਰਹੂਗਾ ਕਿ ਮਾਰਚ 'ਚ 1 ਘੰਟਾ ਅੱਗੇ ਕਰਨੀ ਹੈ ਕਿ ਪਿੱਛੇ ਕਰਨੀ ਹੈ, ਜਾਂ ਨਵੰਬਰ 'ਚ 1 ਘੰਟਾ ਅੱਗੇ ਕਰਨੀ ਹੈ ਕਿ ਪਿੱਛੇ ਕਰਨੀ ਹੈ, ਕਿਵੇਂ ਯਾਦ ਰੱਖੋਗੇ। ਬੜਾ ਵਧੀਆ ਇੱਕ ਤਰੀਕਾ ਦੱਸ ਕੇ ਗਏ ਸੀ ਸਾਡੇ ਲਿਸਨਰ, ਸੋ ਜੇ ਤੁਹਾਨੂੰ ਯਾਦ ਹੈ ਜਾਂ ਤੁਹਾਨੂੰ ਵੀ ਪਤਾ ਜਾਂ ਤੁਸੀਂ ਵੀ ਉਹੀ ਤਰੀਕਾ ਅਪਣਾਉਂਦੇ ਹੋ ਜਾਂ ਤੁਹਾਡਾ ਤਰੀਕਾ ਕੀ ਹੈ ਨਾ ਯਾਦ ਰੱਖਣ ਦਾ, ਤਾਂ ਤੁਸੀਂ ਉਹ ਵੀ ਦੱਸ ਸਕਦੇ ਹੋ ਕਾਲ ਕਰਕੇ, ਕਿਉਂਕਿ ਬਸ ਹੁਣ 15 ਕੁ ਦਿਨ ਰਹਿ ਗਏ, ਉਹ ਤੋਂ ਬਾਅਦ 15-20 ਦਿਨ, ਉਹ ਤੋਂ ਬਾਅਦ ਫਿਰ ਆਪਾਂ ਨੂੰ ਇਹ ਕਰਨਾ ਹੀ ਪੈਣਾ। ਅਤੇ ਲਓ ਜੀ, 647-874-1313 ਆਪਣੇ ਸਟੂਡੀਓ ਦਾ ਨੰਬਰ ਹੈ। ਅਤੇ ਹੁਣ ਤਾਂ ਜਦੋਂ ਅਕਤੂਬਰ ਦਾ ਮਹੀਨਾ, 1 ਤਾਂ 31 ਅਕਤੂਬਰ ਨੂੰ ਹੈਲੋਵੀਨ ਹੁੰਦੀ ਆ, ਅਤੇ ਹੁਣ ਜਿਹੜਾ ਇਹ ਸਮਾਂ ਨਾ ਹੁਣ ਇੱਦਾਂ ਹੀ ਆ, ਹਵਾਵਾਂ ਚੱਲਣਗੀਆਂ, ਮੀਂਹ ਦੀ ਆਮਦ ਹੁੰਦੀ ਆ, ਕਦੀ ਮੀਂਹ ਪੈਣ ਲੱਗ ਗਿਆ, ਕਦੀ ਨਹੀਂ, ਕਦੀ ਹੁਮਸ ਜੀ ਹੋਗੀ ਬੰਦ ਜਾਂ ਜਿਹਨੂੰ ਆਪਾਂ ਕਹਿੰਦੇ ਹਾਂ। ਸੋ ਕੱਲ੍ਹ ਸੀਗਾ ਇੱਦਾਂ, ਹੈ ਨਾ, ਕੱਲ੍ਹ ਗਰਮੀ ਜੀ ਹੋ ਗਈ ਸੀ ਦਿਨ ਦੇ ਵਿੱਚ, ਜਿਵੇਂ ਐਂ ਲੱਗ ਰਿਹਾ ਸੀ ਕਾਫੀ ਗਰਮ ਹੈ, ਅਤੇ ਏਸੀ ਵੀ ਲੱਗਦਾ ਸੀ ਵੀ ਇੰਨਾ ਵਰਕ ਨਹੀਂ ਕਰ ਰਿਹਾ, ਸੋ ਟੈਂਪਰੇਚਰ ਜਿਹੜਾ ਹਾਈ ਹੋਈ ਜਾ ਰਿਹਾ। ਸੋ ਕੱਲ੍ਹ ਸੀਗਾ ਇੱਦਾਂ, ਸੋ ਅੱਜ ਵੀ ਥੋੜ੍ਹਾ ਜਿਹਾ ਹੈਗਾ, ਪਰ ਕਈ ਵਾਰ ਥੋੜ੍ਹੀ ਠੰਡ ਜ਼ਿਆਦਾ ਹੋ ਜਾਂਦੀ, ਪਰ ਕਈ ਵਾਰ ਘੱਟ ਹੁੰਦੀ ਹੈ। ਅਤੇ ਲਓ ਜੀ, ਹਵਾਵਾਂ ਵੀ ਚੱਲਣੀਆਂ ਹੁਣ, ਸੋ ਇੱਕ ਗੀਤ ਤੁਹਾਡੇ ਲਈ ਕੱਢਿਆ।

0: ਲਓ ਜੀ, ਹੁਣ ਹਵਾਵਾਂ ਵੀ ਚੱਲਣੀਆਂ ਤੇ ਠੰਡ ਵੀ ਥੋੜੀ ਥੋੜੀ ਸ਼ੁਰੂ ਹੋ ਜਾਣੀ ਆ, ਤੇ ਸ਼ੇਰ ਦੀ ਗੜਗੜਾਹਟ ਤੋਂ ਆਵਾਜ਼ ਆਈ ਮੈਨੂੰ ਇੱਕ। ਦੇਖੋ ਜਿਹੜਾ ਇੰਸੀਡੈਂਟ ਹੋਇਆ ਹੈ ਨਾ, ਕਿਉਂਕਿ ਇਹ ਫਿਲਮ ਜਿਹੜਾ ਹੈਗੀ ਆ ਇਹ ਹੈਗੀ ਆ ਹਾਥੀ ਮੇਰੇ ਸਾਥੀ, ਉਹਦਾ ਗਾਣਾ ਆਈ ਥਿੰਕ ਹੈ ਨਾ। ਤੇ ਦੇਖ ਲਓ ਇੱਕ ਯੂਕੇ ਦੇ ਵਿੱਚ ਕਿੱਡੀ ਵੱਡੀ ਇੱਕ ਘਟਨਾ ਹੋਈ ਆ, ਜਿਹਦੇ ਵਿੱਚ ਜਿਹੜੀ ਸਫਾਰੀ ਹੁੰਦੀ ਨਾ, ਸ਼ੇਰ ਸਫਾਰੀ, ਉੱਥੇ ਗਏ ਹੋਣੇ ਆ, ਤੇ ਇੱਕ ਬੰਦਾ ਅੰਦਰ ਟੱਪ ਕੇ ਸ਼ੇਰ ਜਿੱਥੇ ਸੀਗਾ ਉੱਥੇ ਬਾਉਂਡਰੀ ਚਲਾ ਗਿਆ, ਤੇ ਸ਼ੇਰ ਨੇ ਫਿਰ ਉੱਤੇ ਹਮਲਾ ਕਰ ਦਿੱਤਾ ਤੇ ਉਹਦੀ ਡੈਥ ਹੋ ਗਈ। ਪਤਾ ਨਹੀਂ ਕਈ ਵਾਰੀ ਕੀ ਸੋਚ ਕੇ ਕਈ ਇੱਦਾਂ ਦਾ ਕੰਮ ਕਰਦੇ ਆ, ਪਰ ਸਾਰੇ ਕਹਿੰਦੇ ਲੋਕ ਜਿਹੜੇ ਉੱਥੇ ਦੇਖਣ ਆਏ ਹੋਏ ਸੀ ਨਾ, ਜਦੋਂ ਉਹ ਬੰਦਾ ਬਾਉਂਡਰੀ ਟੱਪ ਰਿਹਾ ਸੀ, ਮੁੰਡਾ ਹੀ ਸੀਗਾ ਆਈ ਥਿੰਕ, ਕਹਿੰਦੇ 20-22 ਸਾਲ ਦਾ ਮੁੰਡਾ ਹੋਣਾ, ਤੇ ਸਾਰੇ ਰੌਲਾ ਵੀ ਪਾ ਰਹੇ ਸੀ ਜਦੋਂ ਉਹ ਉਸ ਫੈਂਸ ਨੂੰ ਟੱਪ ਕੇ ਉੱਪਰੋਂ ਜਾਣ ਲੱਗਿਆ ਵੀ ਨਾ ਕਰ ਇੱਦਾਂ ਹੈ ਨਾ। ਉਹ ਕਹਿੰਦਾ ਮੇਰੀ ਫੋਟੋ ਖਿੱਚਿਓ ਤੁਸੀਂ ਜਦੋਂ ਮੈਂ ਉੱਥੇ ਸ਼ੇਰ ਕੋਲ ਜਾਵਾਂਗਾ, ਤੇ ਸ਼ੇਰ ਭਾਈ ਕਿਹਦਾ ਸਾਥੀ ਆ, ਕਿਸੇ ਦਾ ਨਹੀਂ। ਤੇ ਉਹ ਫਿਰ ਨਾਲੇ ਉਹਦੇ ਨਾਲ ਥੋੜ੍ਹਾ ਜਿਹਾ ਹੱਥ ਹੁੱਥ ਹੱਥ ਪੈਰ ਜੇ ਜਾਂ ਉਂਗਲੀਆਂ ਜੀਆਂ ਖੜੀਆਂ ਕਰਨ ਲੱਗ ਗਿਆ ਜਦੋਂ ਉਹ ਤੇ ਅਟੈਕ ਜਿਹਾ ਕਰਨ ਲੱਗਿਆ, ਪਰ ਉਹਨੇ ਤਾਂ ਦੇਖੋ ਮਿੰਟ ਲਾਉਂਦਾ ਵੈਸੇ ਸ਼ੇਰ, ਉਹਨੇ ਉਹਦੀ ਗਰਦਨ ਤੋਂ ਫੜਿਆ ਜਾਂ ਇੱਕ ਦੋ ਜਗ੍ਹਾ ਹੋਰ ਲੋਕਾਂ ਨੇ ਵੀ ਰੌਲਾ ਪਾਇਆ, ਤੇ ਜਿਹੜੇ ਵਾਈਲਡ ਲਾਈਫ ਵਾਲੇ ਸਫਾਰੀ ਵਾਲੇ ਹੁੰਦੇ ਆ ਜੀ ਉੱਥੇ ਇੰਪਲੋਈ, ਉਹਨਾਂ ਨੇ ਵੀ ਰੌਲਾ ਪਾਇਆ, ਪਰ ਬਸ ਫੇਰ ਕੀ ਸੀ ਹੈ ਨਾ, ਗੋਲੀਆਂ ਗੋਲੀਆਂ ਮੈਨੂੰ ਲੱਗਦਾ ਉਹਨਾਂ ਨੇ ਇੱਧਰੋਂ ਉੱਧਰ ਜਿਵੇਂ ਹੁੰਦਾ ਆਵਾਜ਼ ਦੇ ਨਾਲ ਡਰ ਜਾਵੇਗਾ ਸ਼ੇਰ, ਪਰ ਸ਼ੇਰ ਨੇ ਉਨੀ ਦੇਰ ਨੂੰ ਉਹਨੂੰ ਚਿੱਤ ਕਰਤਾ ਜੀ, ਤੇ ਜਿੰਨੇ ਨੂੰ ਹੋਸਪਿਟਲ ਲੈ ਕੇ ਗਏ ਉਹਨੂੰ ਮੁੰਡੇ ਨੂੰ, ਤੇ ਉਹਦੀ ਡੈਥ ਹੋ ਗਈ। ਸੋ ਸੈਡ ਹੈ ਵੈਸੇ। ਸੋ ਇਸ ਕਰਕੇ ਨਾ ਕਿਤੇ ਵੀ ਇੱਕ ਇੱਦਾਂ ਇੱਥੇ ਆਪਣਾ ਵੰਡਰਲੈਂਡ ਇੱਕ ਜਿਹੜਾ ਝੂਲਾ ਹੈ ਜੀ ਉਹ ਟੁੱਟ ਕੇ ਗਿਰਿਆ ਜਾਂ ਉਹਦੇ ਵਿੱਚੋਂ ਬੰਦਾ ਗਿਰਿਆ, ਕੁਛ ਹੋਇਆ ਇੱਦਾਂ, ਤੇ ਉਹ ਬੰਦੇ ਦੀ ਮੌਤ ਹੋ ਗਈ। ਸੋ ਇਸ ਕਰਕੇ ਜਿੱਥੇ ਵੀ ਤੁਸੀਂ ਘੁੰਮਣ ਫਿਰਨ ਜਾਂਦੇ ਹੋ ਨਾ, ਇਹ ਬੀਚਿਸ ਤੇ ਕਈ ਚਲੇ ਜਾਂਦੇ, ਪਾਣੀ ਦੇ ਅੱਗੇ ਅੱਗੇ ਅੱਗੇ ਅੱਗੇ ਜਾਈ ਜਾਂਦੇ, ਉੱਥੇ ਕਈ ਵਾਰ ਘਟਨਾਵਾਂ ਹੋ ਜਾਂਦੀਆਂ ਬੱਚਿਆਂ ਦਾ, ਬਜ਼ੁਰਗਾਂ ਦਾ, ਸਾਰਿਆਂ ਦਾ ਬੜਾ ਧਿਆਨ ਰੱਖੋ। ਕਈ ਵਾਰ ਵੇਵ ਜਿਹੜੀਆਂ ਲਹਿਰਾਂ ਜਿਹਨੂੰ ਅਸੀਂ ਕਹਿੰਦੇ ਹਾਂ ਉਹ ਇੰਨੀਆਂ ਤੇਜ਼ ਆਉਂਦੀਆਂ, ਉਹ ਸਾਰਾ ਕੁਝ ਬਹਾ ਕੇ ਲੈ ਜਾਂਦੀਆਂ। ਸੋ ਇਸ ਕਰਕੇ ਕਿਤੇ ਵੀ ਜਾਂਦੇ ਹੋ, ਚਾਹੇ ਤੁਸੀਂ ਕਿਸੇ ਮਿਊਜ਼ੀਅਮ 'ਚ ਗਏ ਹੋ, ਕਿਤੇ ਤੁਸੀਂ ਇੱਦਾਂ ਸਫਾਰੀ 'ਚ ਜਾਂਦੇ ਹੋ, ਕਿਉਂਕਿ ਉੱਥੇ ਤਾਂ ਖੁੱਲ੍ਹਾ ਏਰੀਆ ਹੁੰਦਾ। ਕਈ ਵਾਰ ਆਪਾਂ ਵੀਡੀਓਜ਼ ਵੀ ਬੜੀਆਂ ਦੇਖਦੇ ਹਾਂ ਵੀ ਹਾਂਜੀ ਉਹ ਗੱਡੀ 'ਚ ਜਾ ਰਹੇ ਸੀ ਤਾਂ ਸ਼ੇਰ ਜਿਹੜਾ ਹੈਗਾ ਬਿਲਕੁਲ ਉਹਨਾਂ ਦੇ ਕੋਲ ਆ ਗਿਆ। ਕਈ ਵਾਰ ਓਪਨ ਓਪਨ ਜੀ ਹੁੰਦੀ ਹੈ ਉਹਨਾਂ ਦੀ ਗੱਡੀ ਹੈ ਨਾ ਜੀਪ। ਸੋ ਇਹ ਚੀਜ਼ਾਂ ਦਾ ਬੜਾ ਧਿਆਨ ਰੱਖਣਾ ਚਾਹੀਦਾ, ਕਿਉਂਕਿ ਜਿਹੜੇ ਜੰਗਲੀ ਜੀਵ ਹੈ ਨਾ ਉਹ ਸਾਥੀ ਕਦੀ ਕਦੀ ਬਣਦੇ, ਹਮੇਸ਼ਾ ਨਹੀਂ ਬਣਦੇ। ਪਤਾ ਨਹੀਂ ਉਹਨਾਂ ਦੇ ਦਿਲ 'ਚ ਜਾਂ ਕੀ ਆ ਕਿਵੇਂ ਹੈ ਨਾ, ਤੁਸੀਂ ਗੱਲ ਵੀ ਨਹੀਂ ਕਰ ਸਕਦੇ। ਸੋ ਬੀ ਵੈਰੀ ਵੈਰੀ ਕੇਅਰਫੁਲ ਜਿੱਥੇ ਵੀ ਤੁਸੀਂ ਜਾਂਦੇ ਹੋ, ਆਪਣਾ ਅਤੇ ਆਪਣੇ ਘਰਦਿਆਂ ਦਾ ਪੂਰਾ ਰੱਖੋ ਧਿਆਨ। ਤੇ ਲਓ ਜੀ, ਸਾਡੇ ਨਾਲ ਮਨਜੀਤ ਜੁੜੇ ਅਪਲਾਇੰਸ ਜੰਕਸ਼ਨ ਤੋਂ। ਅਪਲਾਇੰਸ ਜੰਕਸ਼ਨ ਤੋਂ ਆਪਾਂ ਡੀਲਸ ਲੈ ਲਈਆਂ, ਵਧੀਆ ਵਧੀਆ ਦੋ ਲੋਕੇਸ਼ਨ ਤੋਂ ਸਰਵ ਕਰਦੇ ਆ ਔਰ ਬਹੁਤ ਵਧੀਆ ਡੀਲਸ ਤੁਹਾਨੂੰ ਦਿੰਦੇ ਆ। ਮਨਜੀਤ ਤੁਸੀਂ ਆਨ ਏਅਰ ਹੋ।
1: ਥੈਂਕ ਯੂ ਸੋ ਮਚ ਜਸਵਿੰਦਰ ਜੀ, ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤੇ ਨੇ ਮੇਰੇ ਵੱਲੋਂ ਪਿਆਰ ਸਤਿ ਸ਼੍ਰੀ ਅਕਾਲ ਜੀ, ਤੇ ਇਸ ਵੀਕ ਦੀਆਂ ਸਪੈਸ਼ਲ ਡੀਲਸ ਨੇ। ਸਭ ਤੋਂ ਪਹਿਲਾਂ ਮੈਂ ਦੱਸ ਦਵਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ, ਤੁਸੀਂ ਬਿਲਟ ਇਨ ਅਪਲਾਇੰਸਿਸ ਦੇ ਵਿੱਚ ਜੇ ਡੀਲ ਦੇਖ ਰਹੇ ਹੋ, ਇਨ ਸਟਾਕ ਅਵੇਲੇਬਲ ਹੈ, ਪੂਰੇ ਦਾ ਪੂਰਾ ਬਿਲਟ ਇਨ ਅਪਲਾਇੰਸਿਸ ਦਾ ਬੰਡਲ ਹੈ, ਅਪ ਟੂ 35% ਡਿਸਕਾਊਂਟ ਅਵੇਲੇਬਲ ਹੈ, ਜਿਹਦੇ ਵਿੱਚ 36 ਇੰਚ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਕਾਊਂਟਰ ਡੈਪਥ ਬਿਲਟ ਇਨ ਫਰਿੱਜ ਹੈ, 36 ਇੰਚ ਦਾ ਬਿਲਟ ਇਨ ਕੁੱਕ ਟੌਪ ਹੈ, 30 ਇੰਚ ਦਾ ਬਿਲਟ ਇਨ ਵਾਲ ਓਵਨ ਤੇ ਮਾਈਕ੍ਰੋਵੇਵ ਕੰਬੀਨੇਸ਼ਨ ਹੈ, ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ, $13,000 ਦੀ ਵੈਲਿਊ ਦਾ ਸੈਮਸੰਗ ਬ੍ਰਾਂਡ ਦਾ ਪੂਰੇ ਦਾ ਪੂਰਾ ਬਿਲਟ ਇਨ ਅਪਲਾਇੰਸਿਸ ਦਾ ਸੈੱਟ ਹੈ, ਜਿਹੜਾ ਕਿ ਸਿਰਫ $64.99 $6,499 ਚ ਇਸ ਵੀਕ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਹਾਂ। ਜਿੰਨੇ ਵੀ ਕਸਟਮਰ ਇਸ ਟਾਈਮ ਆਪਣੀ ਕੋਈ ਇਨਵੈਸਟਮੈਂਟ ਪ੍ਰਾਪਰਟੀ ਕਲੋਜ਼ ਕਰ ਰਹੇ ਨੇ ਜਾਂ ਪਰਸਨਲ ਯੂਜ਼ ਲਈ 5 ਦੇ 5 ਅਪਲਾਇੰਸਿਸ ਦਾ ਤੁਸੀਂ ਕੋਂਬੋ ਦੇਖ ਰਹੇ ਹੋ, ਸੋ ਇਹਦੇ ਵਿੱਚ 36 ਇੰਚ ਵਾਈਡ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫਰਿੱਜ, ਗਲਾਸ ਟੌਪ ਦਾ ਇਲੈਕਟ੍ਰਿਕ ਸਟੋਵ, ਟੌਲ ਟੌਪ ਦੀ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ ਵਿਦ ਵਾਸ਼ਰ ਤੇ ਡਰਾਇਰ, $6,500 ਦੀ ਵੈਲਿਊ ਦੇ 5 ਸਟੇਨਲੈਸ ਸਟੀਲ ਦੇ ਅਪਲਾਇੰਸਿਸ ਦਾ ਬੰਡਲ ਹੈ, ਜਿਹੜਾ ਕਿ ਸਿਰਫ $39.99 $3,999 ਚ ਇਸ ਵੀਕ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਹਾਂ। ਤੇ ਲਾਸਟ ਦੇ ਵਿੱਚ ਜਿੰਨੇ ਵੀ ਕਲਾਇੰਟ ਇਸ ਟਾਈਮ ਟੀਵੀ ਸੈਕਸ਼ਨ ਚ ਡੀਲ ਦੇਖ ਰਹੇ ਨੇ, ਬਿਗ ਸਕਰੀਨ 85 ਇੰਚ ਦਾ ਸੈਮਸੰਗ ਬ੍ਰਾਂਡ ਦਾ ਐਲਈਡੀ ਸਮਾਰਟ 4K ਟੀਵੀ ਹੈ, ਜਿਹੜਾ ਕਿ $1,800 ਦੀ ਪ੍ਰਾਈਸ ਤੋਂ ਘਟਾ ਕੇ $10.99 ਚ ਅਪਲਾਇੰਸ ਜੰਕਸ਼ਨ ਤੇ ਇਸ ਵੀਕ ਤੁਸੀਂ ਲਗਾ ਸਕਦੇ ਹਾਂ। ਕੋਈ ਵੀ ਡੀਲ ਤੁਸੀਂ ਅਪਲਾਇੰਸਿਸ ਜਾਂ ਟੀਵੀ ਸੈਕਸ਼ਨ ਚ ਦੇਖ ਰਹੇ ਹੋ, ਵਿਜ਼ਿਟ ਕਰੋ ਅਪਲਾਇੰਸ ਜੰਕਸ਼ਨ, ਬ੍ਰੈਂਪਟਨ ਵੈਸਟ ਮਿਸੀ ਸਾਗਰ ਰੋਡ ਤੇ ਸਟੀਲਸ ਵਾਲੀ ਲੋਕੇਸ਼ਨ, ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ ਵਾਲੀ ਲੋਕੇਸ਼ਨ। ਨੰਬਰ ਟੂ ਕਾਲ ਇਜ 905-450-0054-905-450-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0
0: ਜੀ ਥੈਂਕ ਯੂ, ਬਹੁਤ ਬਹੁਤ ਧੰਨਵਾਦ ਮਨਜੀਤ, ਥੈਂਕ ਯੂ ਤੁਹਾਡਾ। ਤੇ ਬਿਲਕੁਲ ਜੀ, ਮੈਂ ਨੰਬਰ ਇੱਕ ਵਾਰ ਫਿਰ ਰਿਪੀਟ ਕਰ ਦਿੰਦੀ ਹਾਂ, ਤੁਸੀਂ ਨੰਬਰ ਨੋਟ ਕਰ ਲਓ ਅਪਲਾਇੰਸ ਜੰਕਸ਼ਨ ਦਾ, 905-450-0054 ਜਿਹੜਾ ਨੰਬਰ ਤੁਸੀਂ ਅਪਲਾਇੰਸ ਜੰਕਸ਼ਨ ਤੇ ਤੁਸੀਂ ਕਾਲ ਕਰ ਸਕਦੇ ਹੋ। ਤੇ ਇਹਦੇ ਨਾਲ ਨਾਲ ਤੁਸੀਂ ਜਿਹੜੀ ਬੇਸਮੈਂਟ ਹੈ ਜੀ ਉਹ ਜੇ ਤੁਸੀਂ ਰੈਂਟ ਤੇ ਲੈਣੀ ਬੜੀ ਵਧੀਆ, ਤੇ ਤੁਸੀਂ ਇਹਨਾਂ ਨੂੰ ਕੰਟੈਕਟ ਕਰ ਸਕਦੇ।

0: ਜਾਣੇ ਆ ਬੜੇ ਵਧੀਆ ਤਰੀਕੇ ਦੇ ਨਾਲ ਤੁਹਾਡੇ ਨਾਲ ਡੀਲ ਕਰਨਗੇ ਜੀ ਇਹ। ਔਰ ਰੇਟ ਵੀ ਬੜੇ ਕਮਾਲ ਦਾ, ਯਾਨੀ ਕਿ ਕਈ ਵਾਰ ਇਹ ਹੁੰਦਾ ਬੜੇ ਮਹਿੰਗੇ ਹੁੰਦੇ ਆ ਪਰ ਉਹ ਚੱਲਦੇ ਹੈ ਨਹੀਂ, ਹੰਢਣ ਸਾਰ ਨਹੀਂ ਹੁੰਦੇ। ਇਹਨਾਂ ਨੇ ਜਿਹੜੇ ਸਪਰਿੰਗ, ਕਿਉਂਕਿ ਸਪਰਿੰਗਾਂ ਵਾਲੇ ਵੀ ਹੁੰਦੇ ਆ, ਕੋਇਲ ਮੈਟਰਸ ਵੀ ਹੁੰਦੇ ਆ, ਅਲੱਗ ਅਲੱਗ ਹੈ। ਸੋ ਤੁਹਾਨੂੰ ਕਿਹੜਾ ਪਸੰਦ ਹੈ ਉੱਦਾਂ ਦਾ ਮੈਟਰਸ ਤੁਸੀਂ ਲੈ ਸਕਦੇ ਹੋ। ਕਈ ਨੂੰ ਹਾਰਡ ਪਸੰਦ ਹੈ, ਕਈ ਨੂੰ ਸੋਫਟ ਪਸੰਦ ਹੈ। ਸੋ ਤੁਸੀਂ ਨੰਬਰ ਨੋਟ ਕਰੋ 905-495-9041। ਸੋ ਮੈਨੂੰ ਨਾ ਜਿਵੇਂ ਹਾਰਡ ਸੋਫਟ ਤੋਂ ਯਾਦ ਆਇਆ, ਮੇਰੇ ਪਾਪਾ ਨਾ ਜਿਵੇਂ ਆਪਾਂ ਦੇਖਦੇ ਹਾਂ ਪਿਛਲੇ ਸਮਿਆਂ 'ਚ ਹੁੰਦੇ ਸੀਗੇ ਬਾਣ ਦੇ ਮੰਜੇ, ਹੈ ਨਾ। ਸੋ ਉਹਦੀ ਫਿਰ ਬਾਣ ਕੱਸੀ ਜਾਂਦੀ ਸੀ ਤਾਂ ਕਿ ਉਹ ਕੱਸਿਆ ਜਾ ਰਹੇ ਮੰਜਾ, ਢਿੱਲਾ ਜਾਣਾ ਜਿਵੇਂ ਝੂਲਾ ਜਿਹਾ ਬਣ ਜਾਂਦਾ, ਕਈ ਵਾਰ ਉਹ ਹੋ ਜਾਂਦੇ ਆ ਕਈ, ਹੈ ਨਾ, ਜਿਹੜੇ ਮੰਜੇ ਹੁੰਦੇ ਆ। ਸੋ ਮੇਰੇ ਪਾਪਾ ਨੇ ਨਾ ਬਾਣ ਕੱਸਦੇ ਹੀ ਰਹਿੰਦੇ ਹੁੰਦੇ ਸੀ ਵੀ ਮੈਨੂੰ ਜਿਹੜੇ ਢਿੱਲੇ ਜਿਹੇ ਮੰਜੇ ਆ ਨਾ ਉਹਨਾਂ 'ਤੇ ਨੀਂਦ ਨਹੀਂ ਆਉਂਦੀ, ਜਿਵੇਂ ਝੂਲੇ ਦੇ ਥੱਲੇ ਨੂੰ ਜਿਵੇਂ ਬਣਿਆ ਹੋਇਆ ਬਿਲਕੁਲ ਸਟ੍ਰੇਟ ਸਿੱਧਾ ਹੋਣਾ ਚਾਹੀਦਾ। ਸੋ ਹੁਣ ਤਾਂ ਚਲੋ ਇਹ ਆ ਵੀ ਹਾਰਡ ਬੈੱਡ ਹੁੰਦੇ ਆ ਉਹਨਾਂ 'ਤੇ ਫਿਰ ਆਪਾਂ ਮੈਟਰਸਿਸ ਵਿਛਾਉਂਦੇ ਹਾਂ। ਸੋ ਪਹਿਲਾਂ ਤਾਂ ਗੱਦੇ ਜਿਹੇ ਹੁੰਦੇ ਸੀ ਜਿਹੜੇ ਰੂਮ ਵਾਲੇ ਆਪਾਂ ਵਿਛਾਉਂਦੇ ਆ, ਹੈ ਨਾ। ਸੋ ਉਹ ਦੇਖ ਲਓ ਸਾਰਾ ਕੁਝ ਡਿਫਰੈਂਟ ਪਹਿਲਾਂ ਸੀਗਾ, ਸੋ ਹੁਣ ਸਾਰਾ ਕੁਝ ਚੇਂਜ ਹੋ ਗਿਆ। ਸੋ ਮੈਂ ਮੈਟਰਸ ਦਾ ਨੰਬਰ ਦੇ ਰਹੀ ਸੀ 905-495-9041 ਤੇ ਗੱਲਬਾਤ ਕਰੋ, 905-495-9041 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਤੇ ਹਾਂਜੀ ਭਾਈ ਜੀ, ਕੀ ਹਾਲ ਚਾਲ ਜੀ?
1: ਹੈਲੋ, ਸਤਿ ਸ੍ਰੀ ਅਕਾਲ।
0: ਹਾਂਜੀ ਸਤਿ ਸ੍ਰੀ ਅਕਾਲ।
1: ਹਾਂਜੀ, ਮੈਂ ਅਮਰਜੀਤ ਚੀਮਾ ਬੋਹਲੋਂ ਤੋਂ ਬੋਲਦਾ ਜੀ।
0: ਹਾਂਜੀ ਹਾਂਜੀ, ਵੈਲਕਮ ਤੁਹਾਡਾ।
1: ਇਹ ਮੈਂ ਤਾਂ ਚਾਹੁੰਦਾ ਵੀ ਬਦਲਣਾ ਨੀ ਚਾਹੀਦਾ, ਇੱਕੋ ਚਾਹੀਦਾ। ਇਹਦਾ ਕੀ ਹਰ ਸਾਲ 2 ਵਜੇ ਤੁਸੀਂ ਅੱਗੇ ਕਰਦੇ ਪਿੱਛੇ ਕਰਦੇ, ਹੈ ਨਾ। ਤੇ ਮੇਰੇ ਨਾਲ ਇੱਕ ਵਾਰੀ ਹੈਪਨ ਹੋਇਆ, ਇਹ ਕੋਈ 8-10 ਸਾਲ ਦੀ ਗੱਲ ਆ। ਸਾਨੂੰ ਨਾ ਰਾਤ ਨੂੰ ਡਿਸਪੈਚਰ ਆਰਡਰ ਦੇ ਦਿੰਦੇ ਆ, ਪਹਿਲਾਂ ਸਵੇਰ ਦੇ ਤੜਕੇ ਦੇ ਜਿਹੜੇ ਹੁੰਦੇ ਆ ਨਾ, ਕਿ ਇੰਨੇ ਵਜੇ ਚੋਹਾਂ ਚੁੱਕਣਾ, ਇੱਥੋਂ ਚੁੱਕਣਾ, ਹੈ ਨਾ।
0: ਠੀਕ ਆ।
1: ਤੇ ਉਦਣ ਟਾਈਮ ਕਿਤੇ ਹੋਇਆ ਸੀ ਪਿੱਛੇ, ਤਾਂ ਮੈਂ ਆਰਾਮ ਨਾਲ ਸੁੱਤਾ ਰਿਹਾ ਤੇ ਡਿਸਪੈਚਰ ਦਾ ਫੋਨ ਆਇਆ ਵੀ ਤੂੰ ਕਿੱਥੇ ਆ। ਮੈਂ ਕਿਹਾ ਮੈਂ ਤਾਂ ਸੁੱਤਾ। ਉਹ ਕਹਿੰਦਾ ਤੈਨੂੰ ਪਤਾ ਨੀ ਤੇਰਾ ਇੰਨੇ ਵਜੇ ਦਾ ਆਰਡਰ ਸੀ। ਮੈਂ ਕਿਹਾ ਉਹ ਮਾਈ ਗੋਡ। ਮੈਂ ਉੱਠਿਆ ਉੱਦਾਂ ਹੀ, ਉੱਠ ਕੇ ਕੱਪੜੇ ਪਾਏ ਮਾੜੇ ਜਿਹਾ, ਜਿੱਦਾਂ ਦੇ ਵੀ ਗੱਡੀ ਸਟਾਰਟ ਗਈ ਜਾਂ ਗੱਡੀ ਸਟਾਰਟ ਕੀਤੀ, 8-8-10-10 ਇੰਚ ਸਲੋ ਚੜੀ। ਮੈਂ ਬੜੀ ਮੁਸ਼ਕਿਲ ਦੇ ਨਾਲ ਕਸਟਮਰ ਦੇ ਗਿਆ 15-20 ਮਿੰਟ ਦੇ ਵਿੱਚ। ਜਦ ਮੈਂ ਉੱਥੇ ਗਿਆ ਤਾਂ ਮੈਨੂੰ ਪਤਾ ਲੱਗਾ ਵੀ ਉਹ ਕਸਟਮਰ ਆਪਣੀ ਗੱਡੀ ਚਲਾ ਕੇ ਚਲਾ ਗਿਆ ਏਅਰਪੋਰਟ ਨੂੰ, ਕਿਉਂਕਿ ਉਹ ਲੇਟ ਹੁੰਦਾ ਸੀ। ਅੱਛਾ, ਉਹ ਵੀ ਗਿਆ ਮੇਰਾ ਸਾਰਾ ਦਿਨ ਹੀ, ਜਿਹੜਾ ਅੱਗੇ ਪਿੱਛੇ ਆਰਡਰ ਹੋਏ ਸਾਰੇ ਗਏ ਤੇ $500 ਦਾ ਮੈਨੂੰ ਹੋਇਆ ਫਾਈਨ।
0: ਅੱਛਾ ਜੀ,
1: ਮੈਨੂੰ ਉਹ ਦਿਨ ਨੀ ਭੁੱਲਦਾ। ਮੈਂ ਤਾਂ ਕਹਿੰਦਾ ਇੱਕੋ ਟਾਈਮ ਚਾਹੀਦਾ।
0: ਠੀਕ ਹੈ ਠੀਕ ਹੈ, ਥੈਂਕ ਯੂ, ਥੈਂਕ ਯੂ ਵੈਰੀ ਮੱਚ। ਤੇ ਲਓ ਜੀ, ਬਿਲਕੁਲ ਵੈਸੇ ਤਾਂ ਇੱਕੋ ਟਾਈਮ ਹੋਵੇ ਨਾ, ਤੁਹਾਨੂੰ ਉਹ ਨਹੀਂ ਹੁੰਦਾ ਕਿ ਅੱਗੇ ਪਿੱਛੇ ਕਰਨਾ। ਉਹਦੇ ਅਕੋਰਡਿੰਗ ਜਿੰਨੇ ਨੂੰ ਉਹੀ ਗੱਲ, ਜਿੰਨੇ ਨੂੰ ਤੁਸੀਂ ਆਪਣੇ ਆਪ ਨੂੰ ਉਹਦੇ ਅਨੁਸਾਰ ਢਾਲਦੇ ਆ, ਉਹਨੇ ਨੂੰ ਫਿਰ ਬਦਲਣਾ ਸ਼ੁਰੂ ਹੋ ਜਾਂਦਾ। ਸੋ ਇੱਕੋ ਸਟੈਂਡਰਡ ਟਾਈਮ। ਸੋ ਨੌਰਥ ਵੈਸਟਰਨ ਜਿਹੜੇ ਆਪਣੇ ਓਨਟੈਰੀਓ ਦੇ ਪਾਰਟਸ ਹੈਗੇ ਜੀ, ਉੱਥੇ ਹੋਣਾ। ਬਾਕੀ ਸਭ ਜਗ੍ਹਾ ਤਾਂ ਚਲੋ ਫਿਰ ਇੱਕ ਜਗ੍ਹਾ ਹੋ ਜਾਂਦਾ, ਫਿਰ ਹੌਲੀ ਹੌਲੀ ਚੇਂਜ ਹੋ ਹੀ ਜਾਂਦਾ। ਸੋ ਓਨਟੈਰੀਓ ਮੂਵਿੰਗ ਟੂ ਪਰਮਾਨੈਂਟ ਡੇ ਲਾਈਟ ਸੇਵਿੰਗ ਟਾਈਮ ਇਨ ਪਾਰਟਸ ਆਫ ਨੌਰਥ ਵੈਸਟਰਨ ਓਨਟੈਰੀਓ। ਸੋ ਹੁਣ ਨੌਰਥ ਵੈਸਟਰਨ ਦੇ ਵਿੱਚ ਕਿਹੜੇ ਕਿਹੜੇ ਆਉਂਦੇ ਆ ਇਲਾਕੇ, ਉਹ ਤੁਸੀਂ ਦੱਸ ਸਕਦੇ ਹੋ ਕਿਹੜਾ ਏਰੀਆ ਜਿਹੜਾ ਹੈਗਾ ਇਹਦੇ ਵਿੱਚ ਆਉਂਦਾ, ਜੇ ਤੁਹਾਨੂੰ ਪਤਾ ਤਾਂ ਜ਼ਰੂਰ ਦੱਸੋ, ਨਹੀਂ ਫਿਰ ਮੈਂ ਥੋੜ੍ਹੀ ਦੇਰ ਤੱਕ ਤੁਹਾਨੂੰ ਜ਼ਰੂਰ ਇਸ ਸੰਬੰਧ ਦੇ ਵਿੱਚ ਦੱਸਦੀ ਹਾਂ ਕਿ ਕਿਹੜੇ ਕਿਹੜੇ ਪਾਰਟਸ ਜਿਹੜੇ ਆ ਉਹ ਓਨਟੈਰੀਓ ਦੇ ਨੌਰਥ ਵੈਸਟਰਨ ਦੇ ਵਿੱਚ ਆਉਂਦੇ ਆ। ਸੋ ਇਹ ਨਾ ਏਰੀਏ ਦੇ ਹਿਸਾਬ ਨਾਲ ਹੀ ਕਰਦੇ ਵੀ ਇੰਨਾ ਕੁ ਕਰੋ, ਬਾਕੀ ਬਾਕੀ ਜੇ ਉਹ ਕਹਿਣਗੇ ਫਿਰ ਕਰਾਂਗੇ, ਹੈ ਨਾ। ਸੋ ਇਹਦੇ ਵਿੱਚ ਮੈਨੀਟੋਬਾ ਦੇ ਨਾਲ ਜਿਵੇਂ ਇਹਨਾਂ ਨੇ ਕਰ ਦੇਣਾ ਉੱਥੇ ਵੀ, ਕਿਉਂਕਿ ਕਰਨਾ ਉਹਨਾਂ ਨੇ, ਹੈ ਨਾ। ਅਤੇ ਲਓ ਜੀ, ਇੱਕ ਮੈਂ ਨੰਬਰ ਦੇਵਾਂ ਹੁਣ ਜਿੰਨੇ ਸਾਡੇ। ਅੱਛਾ, ਇਲੈਕਸ਼ਨ ਦੀ ਵੀ ਆਪਾਂ ਹੁਣ ਗੱਲ ਕਰੀਏ, ਇਹ ਤਾਂ ਚਲੋ ਚੱਲੀ ਜਾਣਾ, ਹੈ ਨਾ, ਆਪਾਂ ਅੱਗੇ ਜਾ ਕੇ ਹੋਰ ਵੀ ਕਰਾਂਗੇ ਇਸ ਸੰਬੰਧ ਦੇ ਵਿੱਚ ਗੱਲ। ਇੱਕ ਤਾਂ ਇਲੈਕਸ਼ਨ ਹੁਣ ਆ ਰਹੇ ਆ, ਇਲੈਕਸ਼ਨ ਦੇ ਵਿੱਚ ਐਡਵਾਂਸ ਪੋਲ ਹੋ ਗਏ, ਐਡਵਾਂਸ ਦੇ ਵਿੱਚ ਵੋਟਾਂ ਪਾ ਦਿੱਤੀਆਂ, ਬਹੁਤੇ ਲੋਕਾਂ ਨੇ ਪਾ ਦਿੱਤੀਆਂ, ਪਰ ਫਿਰ ਵੀ ਹਾਲੇ ਤਾਂ ਅੱਗੇ 2 ਦਿਨ ਹੈਗੇ, 16-17 ਹੁਣ, ਅਤੇ ਉਸ ਤੋਂ ਬਾਅਦ ਫਾਈਨਲ ਇਲੈਕਸ਼ਨ ਡੇ ਤਾਂ ਹੈ ਹੀ ਹੈ, 26th of October। ਸੋ ਬਸ ਇਹੀ ਆਪਾਂ ਤੁਹਾਨੂੰ ਦਰਖਾਸਤ ਕਰਦੇ ਹਾਂ ਕਿ ਤੁਸੀਂ ਵੋਟਾਂ ਜ਼ਰੂਰ ਪਾਉਣੀਆਂ। ਇੱਦਾਂ ਨਾ ਕਰਿਓ ਨਾ ਜੀ ਸਾਨੂੰ ਤਾਂ ਕੋਈ ਪਸੰਦ ਹੀ ਨਹੀਂ, ਸਾਨੂੰ ਤਾਂ ਪਤਾ ਨਹੀਂ ਲੱਗਦਾ ਸਾਡੇ ਵਾਰਡ 'ਚ ਕੌਣ ਹੈ, ਜਾਂ ਕੋਈ ਆਇਆ ਨਹੀਂ ਸਾਡੇ ਕੋਲ। ਅੱਛਾ, ਕਈ ਐ ਵੀ ਬੜਾ ਕਰਦੇ ਆ। ਅੱਛਾ, ਕਈ ਤੰਗ ਵੀ ਬੜੇ ਹੁੰਦੇ ਆ, ਕਈ ਕਹਿੰਦੇ ਆ ਵੀ ਸਾਡੇ ਤਾਂ ਆਈ ਜਾਂਦੇ ਬਾਰ ਬਾਰ ਕੋਈ ਨਾ ਕੋਈ, ਹੈ ਨਾ। ਕਈ ਕਹਿੰਦੇ ਆ ਕਿ ਨਹੀਂ ਸਾਡੇ ਤਾਂ ਕੋਈ ਆਏ ਨਹੀਂ, ਪਰ ਜਿਹੜਾ ਹੁਣ ਇਲੈਕਸ਼ਨ ਦਾ ਸਮਾਂ ਹੈ, ਸੋ ਜੇ ਤੁਹਾਡੇ ਨਾਲ ਕੋਈ ਸਗੋਂ ਪਰਸਨਲੀ ਗੱਲਬਾਤ ਕਰਦਾ, ਇਟਸ ਗੁੱਡ, ਵਧੀਆ। ਸੋ ਤੁਹਾਨੂੰ ਮਿਲਣ ਆਇਆ।

0: ਤੁਸੀਂ ਪੁੱਛੋ ਜਿਹੜੇ ਉਹਦਾ ਇਲੈਕਸ਼ਨ ਮੈਨੀਫੈਸਟੋ, ਜਾਂ ਤੁਸੀਂ ਕੀ ਚਾਹੁੰਦੇ ਹੋ, ਤੁਹਾਨੂੰ ਕੀ ਲੱਗਦਾ ਕਿਹੜੀ ਕਿਹੜੀ ਪ੍ਰੋਬਲਮਸ ਹੈਗੀਆਂ, ਫਿਰ ਤੁਸੀਂ ਜ਼ਰੂਰ ਜਿਹੜੀ ਉਹਨਾਂ ਨਾਲ ਗੱਲਬਾਤ ਕਰੋ। ਸੋ ਇਸ ਕਰਕੇ ਵਧੀਆ ਹੀ ਆ। ਸੋ ਮੈਂ ਤੁਹਾਨੂੰ ਜ਼ਰੂਰ ਦੱਸਣਾ ਚਾਹੂੰਗੀ ਕਿ ਜਿੰਨੇ ਵੀ ਸਾਡੇ ਕੈਂਡੀਡੇਟ ਹੈਗੇ ਆ, ਸੋ ਉਹਨਾਂ ਨਾਲ ਤੁਸੀਂ ਜ਼ਰੂਰ ਮਿਲਣਾ, ਜ਼ਰੂਰ ਤੁਸੀਂ ਉਹਨਾਂ ਨਾਲ ਗੱਲਬਾਤ ਕਰਨੀ ਹੈ, ਤਾਂ ਕਿ ਤੁਸੀਂ ਜੇਕਰ ਉਹਨਾਂ ਦੀ ਸੁਣੋਗੇ ਆਪਣੀ ਸੁਣਾਓਗੇ, ਹੈ ਨਾ। ਸੋ ਵਧੀਆ ਹੀ ਆ। ਸੋ ਇਸ ਕਰਕੇ ਜ਼ਰੂਰ ਤੁਸੀਂ, ਤੁਹਾਡੇ ਘਰ ਆਉਂਦੇ ਆ, ਡੋਰ ਨੋਕ ਕਰਦੇ ਆ, ਚਾਹੇ ਵਲੰਟੀਅਰ ਆ ਉਹਨਾਂ ਦੇ, ਚਾਹੇ ਉਹ ਆਪ ਹੈ, ਜ਼ਰੂਰ ਤੁਸੀਂ ਉਹਨਾਂ ਨੂੰ ਕੰਟੈਕਟ ਕਰੋ। ਇੱਕ ਤਾਂ ਡਾਕਟਰ ਆਜ਼ਾਦ ਗੋਇਤ ਹੈ, ਇਹ ਵਾਰਡ ਨੰਬਰ ਬਰੈਂਪਟਨ ਦੇ ਵਾਰਡ ਨੰਬਰ 9 ਤੇ 10 ਦੇ ਵਿੱਚ ਖੜੇ ਹੋਏ ਆ, ਐਜ਼ ਏ ਸਿਟੀ ਕੌਂਸਲਰ ਚੋਣਾਂ ਇਹ ਲੜ ਰਹੇ ਆ। ਸੋ ਜ਼ਰੂਰ ਤੁਸੀਂ ਇਹਨਾਂ ਨੂੰ ਵੋਟ ਪਾਓ ਅਤੇ ਜਿਤਾਓ, ਕਿਉਂਕਿ ਇਹ ਕਾਫੀ ਸਰਗਰਮ ਹੈ, ਔਰ ਜਿੰਨਾ ਜ਼ਿਆਦਾ ਕੋਈ ਲੀਡਰ ਬਣਨ ਵਾਲਾ ਜਾਂ ਕੋਈ ਜਿਹੜਾ ਚੁਣਾਵ ਦੇ ਵਿੱਚ ਹਿੱਸਾ ਲੈ ਰਿਹਾ, ਚੋਣਾਂ 'ਚ ਹਿੱਸਾ ਲੈ ਰਿਹਾ, ਅਤੇ ਜਿੰਨਾ ਉਹ ਸਰਗਰਮ ਹੈ ਉਨਾ ਵਧੀਆ। ਹੁਣ ਜਿਵੇਂ ਆਪਾਂ ਕਹਿ ਸਕਦੇ ਹਾਂ ਕਿੰਨੇ ਸਾਰੇ ਕੈਂਡੀਡੇਟ ਤਾਂ ਇੱਦਾਂ ਜਿਨ੍ਹਾਂ ਦਾ ਕੋਈ ਥਾਂ ਟਿਕਾਣਾ ਪਤਾ ਹੀ ਨਹੀਂ, ਕਈਆਂ ਨੇ ਕਿਸੇ ਦੀ ਸ਼ਕਲ ਵੀ ਨਹੀਂ ਕਈਆਂ ਦੀ ਦੇਖੀ ਵੀ ਉਹ ਬੰਦਾ ਕੌਣ ਹੈ ਕੌਣ ਨਹੀਂ। ਅਤੇ ਰਾਜਵਿੰਦਰ ਭਾਅ ਜੀ ਜੁੜੇ ਸਾਡੇ ਨਾਲ। ਹਾਂਜੀ ਭਾਅ ਜੀ, ਕੀ ਹਾਲ ਚਾਲ? ਹਾਂਜੀ ਰਾਜਵਿੰਦਰ ਭਾਅ ਜੀ, ਸਤਿ ਸ਼੍ਰੀ ਅਕਾਲ।
1: ਹਾਂਜੀ ਸਤਿ ਸ੍ਰੀ ਅਕਾਲ ਜੀ।
0: ਹਾਂਜੀ ਹਾਂਜੀ, ਕੀ ਹਾਲ ਚਾਲ?
1: ਮੈਂ ਕਿਹਾ ਜੀ ਜਦੋਂ ਲੱਗਣ ਲੱਗ ਪਏ ਮਾੜੀ ਮਾੜੀ ਠੰਡ ਜੀ ਲੱਗਦੀ ਆ, ਉਦੋਂ ਸੂਈਆਂ ਇੱਥੇ ਤਗਾਂ ਕਰ ਲਓ, ਤੇ ਜਦੋਂ ਬਿਜਲੀ ਸ਼ੁਰੂ ਹੋ ਜਾਂਦੀ ਆ ਉਦੋਂ ਇੱਕ ਘੰਟਾ ਪਿੱਛੇ ਕਰ ਲਓ। ਤੇ ਹੁਣ ਜਿੱਦਾਂ ਮਤਲਬ ਪੱਤ ਝਾੜਿਆ, ਹੁਣ 1 ਘੰਟਾ ਪਛਾਣ ਸੁੱਟ ਲੈਣੀ ਆ, ਤੇ ਜਦੋਂ ਕਰੋਮਲਾਂ ਨਿਕਲ ਗਈਆਂ ਤੇ 1 ਘੰਟਾ ਖਤਮ ਕਰ ਲੈਣੀਆਂ ਸੂਈਆਂ।
0: ਅੱਛਾ, ਕਿਵੇਂ ਯਾਦ ਰੱਖਦੇ ਨੇ ਤੁਸੀਂ?
1: ਹਾਂਜੀ ਹੁਣ ਪਤਝੜ ਆਉਣ ਵਾਲੀ ਆ ਜੀ।
0: ਅੱਛਾ
1: ਹਾਂਜੀ, ਤੇ ਬਾਕੀ ਆ ਜਿਹੜਾ ਹੁਣ ਜੀ, ਹੁਣ ਤਾਂ ਆਪਣਾ ਘਰਾਂ ਦਾ ਜਿਹੜਾ ਪਾਣੀ ਆ ਉਹ ਆਉਣ ਦਾ ਵੀ ਚਾਰਜ ਕਰਦੇ ਆ ਤੇ ਵੇਸਟ ਦਾ ਵੀ ਚਾਰਜ ਕਰਦੇ ਆ, ਤੇ ਬਹੁਤ ਜ਼ਿਆਦਾ ਚਾਰਜ ਕਰਦੇ, ₹500-600 ਰੁਪਏ ਆਉਂਦਾ ਜੀ ਬਿੱਲ।
0: ਜੀ
1: ਉਹ ਪੈਟਰੋਲ ਤੋਂ ਵੀ ਮਹਿੰਗਾ ਕਰਦਾ ਕੰਮ ਜੀ।
0: ਇਹ ਤਾਜ਼ਾ ਤਾਜ਼ਾ ਬਿੱਲ ਆਇਆ ਹੋਇਆ ਨਾ, ਤੁਹਾਡੇ ਵੀ ਆਇਆ ਹੋਣਾ, ਸਾਡੇ ਵੀ ਆਇਆ,
1: ਹਾਂਜੀ ਉਹ ₹600-600 ਦਾ ਬਿੱਲ ਆਇਆ ਜੀ,
0: ਦੇਖ ਲਓ। ਹੈ
1: ਹਾਂਜੀ।
0: ਵੇਸਟ
1: ਇਧਰੋਂ
0: ਵਾਟਰ
1: ਕਦੇ ਇਧਰੋਂ
0: ਦਾ
1: ਕੰਨ
0: ਵੀ
1: ਫੜ
0: ਹੈ,
1: ਲੈਂਦੇ ਆ,
0: ਪਾਣੀ ਦਾ ਵੀ ਹੈ ਤੇ ਵੇਸਟ ਵਾਟਰ ਦਾ ਵੀ ਹੈ, ਹੈ ਨਾ।
1: ਹਾਂਜੀ ਆ ਵੇਸਟ ਵਾਟਰ ਦਾ, ਤੇ ਵੇਖ ਲਓ ਪਾਣੀ ਇਹ ਸਾਰਾ ਕੁਦਰਤ ਦਾ ਪ੍ਰਾਣੀ ਆ, ਤੇ ਉਹ ਵੇਖੋ ਕਿੱਦਾਂ ਲੋਕਾਂ ਨੂੰ ਇਹ ਨਾ ਕਿਲ ਕਰ ਰਿਹਾ ਵੀ ਕਿਸੇ ਦੇ ਜੇ ਚ ਪੈਸਾ ਰਹਿਣ ਨੀ ਦੇਣਾ,
0: ਜੀ
1: ਲੋਕੀ ਤਾਂ ਮੁਤਾਜ ਹੋਏ ਕਿਸ਼ਤਾਂ ਦੇਣ ਦੋ, ਤੇ ਹੋਰ ਤੋਂ ਟੈਕਸ ਉਧਰੋਂ ਕੱਟ ਕੇ ਉਧਰ ਲਾ ਦੋ ਉਧਰੋਂ ਕੱਟੇ। ਹੁਣ ਐਵੇਂ ਸਾਡੇ ਇੱਥੇ ਵੇਖ ਲਓ ਵੈਨਕੂਵਰ 5% ਸੀ, ਹਣਾ ਇੱਥੇ 13% ਠੋਕੀ ਆ ਜੀ,
0: ਜੀ ਜੀ
1: ਕੈਲਗਰੀ ਵੀ ਵੇਖ ਲਓ 5% ਆ, ਇੱਥੇ ਉਦੋਂ GST PST ਲਾ ਕੇ ਜੀ 13%, 5% 6% ਟੈਕਸ ਅਸੀਂ ਜ਼ਿਆਦਾ ਵੀ ਦੇ ਰਹੇ ਲੋਕਾਂ ਨੂੰ, ਹਾਂਜੀ ਸਹੂਲਤ ਕੋਈ ਨੀ,
0: ਬਿਲਕੁਲ
1: ਟ੍ਰੈਫਿਕ ਚ ਅਸੀਂ ਫਸੇ ਰਹਿੰਦੇ, ਜੋ ਫੋਰ ਬੰਦੇ ਚੜੀ ਦਾ ਜੀ ਸਾਰੀ ਦਿਹਾੜੀ ਟ੍ਰੈਫਿਕ ਦੇ ਵਿੱਚ, ਅਸੀਂ ਤਾਂ ਵਿੱਟ ਵੀ ਜਾਣਾ ਹੋਵੇ ਤੇ 4 ਘੰਟੇ ਲੱਗਦੇ ਜੀ ਮਿਸਾਗਾ ਤੋਂ। ਹਾਂਜੀ
0: ਜੀ ਜੀ ਜੀ
1: ਤੇ ਫੈਸਿਲਿਟੀਜ਼ ਵੀ ਹੋਣ ਨਾ, ਜੇ ਫਿਰ ਤੁਸੀਂ ਇੰਨੇ ਸਾਡੇ ਤੇ ਟੈਕਸ ਲਾਉਂਦੇ ਆ ਜੀ, ਤੇ ਟੈਕਸ ਜੀ ਹਾਊਸ ਟੈਕਸ ਆ ਜੀ, ਆ ਪ੍ਰੋਪਰਟੀ ਟੈਕਸ ਆ ਜੀ, ਆਹ ਟੈਕਸ ਆ ਜੀ, ਟੈਕਸਾਂ ਜੀ ਮਾਰ ਦੇਣੀ ਦੁਨੀਆ ਇਹਨਾਂ ਨੇ,
0: ਬਿਲਕੁਲ
1: ਤੇ ਆਪਣੀਆਂ ਆਪਣੀਆਂ 40-40% ਵਧਾ ਦਿੰਦੇ ਜੀ ਤਨਖਾਹਾਂ, ਤੇ ਤੁਸੀਂ 5 ਸਾਲ ਕੰਮ ਕਰੋ ਤੁਹਾਡੀ ਪੈਨਸ਼ਨ ਲੱਗ ਜਾਣੀ ਲੱਖ ਡਾਲਰ ਦੀ ਹੈ, ਇੱਥੇ ਲੋਕਾਂ ਨੂੰ 65-65 ਸਾਲ ਹੋ ਗਏ, ਉਹਨਾਂ ਨੂੰ ਤਾਂ ਪੈਨਸ਼ਨ ਮਿਲਣੀ ਕਿ ਨਹੀਂ, ਵਿਚਾਰੇ ਨੂੰ ਓਦਾਂ ਹੀ ਬਕਸੇ 'ਚ ਬੰਦ ਹੋ ਕੇ ਗਾਹ ਜਾਂਦੇ ਆ।
0: ਜੀ ਜੀ
1: ਹਾਂਜੀ
0: ਜੀ,
1: ਇਸ ਕਰਕੇ ਸੋਚਣਾ ਚਾਹੀਦਾ ਜੀ। ਥੈਂਕ ਯੂ ਜੀ।
0: ਜੀ ਬਹੁਤ ਬਹੁਤ ਧੰਨਵਾਦ, ਥੈਂਕ ਯੂ। ਤੇ ਬਿਲਕੁਲ ਸੋਚੋ ਬਈ, ਇੱਕ ਤਾਂ ਨਾ ਸੇਵਿੰਗ ਆਪਣੀ ਜ਼ਰੂਰ ਕਰੋ, ਜਿਹੜੀ ਪੈਨਸ਼ਨ ਦੀ ਭਾਜੀ ਗੱਲ ਕਰਕੇ ਗਏ ਨਾ, ਉਹ ਤਾਂ ਮਸਾਂ 600-700 ਬਣਨੀ ਤੁਹਾਡੀ ਜਿਹੜੀ ਪੈਨਸ਼ਨ ਹੈ, ਔਰ ਜਿਹੜੇ ਹਾਲਾਤ ਹੈ ਉਹ ਤਾਂ ਅੱਗੇ ਅੱਗੇ ਪਤਾ ਨਹੀਂ ਉਹ ਵੀ ਮਿਲਣੀ ਕਿ ਨਹੀਂ ਮਿਲਣੀ। ਸੋ ਆਪਣਾ TFSA RRSP ਦਾ ਤਾਂ ਚਲੋ, ਜੇ ਤੁਹਾਡੀ ਇਨਕਮ ਜ਼ਿਆਦਾ ਫਿਰ ਤੁਸੀਂ ਖੁਲਵਾਓ ਉਹ ਅਕਾਊਂਟ, ਹੈ ਨਾ, ਬਟ TFSA ਦੇ ਵਿੱਚ ਸੇਵਿੰਗ ਜ਼ਰੂਰ ਕਰੋ, $50 ਭਾਵੇਂ ਮੰਥਲੀ ਪਾਈ ਜਾਓ। ਤੇ ਮੇਰਾ ਨੰਬਰ ਤੁਸੀਂ ਨੋਟ ਕਰ ਲਓ, ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚਾਹੀਦੀ ਹੈ 647-7534 ਤੇ ਗੱਲਬਾਤ ਹੋ ਸਕਦੀ ਹੈ। ਹਾਂਜੀ ਗੁਰਜੀਤ ਭਾਅ ਜੀ, ਕੀ ਹਾਲ ਚਾਲ?
1: ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ।
0: ਹਾਂਜੀ ਭਾਅ ਜੀ, ਕਿਵੇਂ ਹੋ?
1: ਠੀਕ ਠਾਕ ਆ ਜੀ। ਭੈਣ ਜੀ, ਇਹ ਦਰਖਤਾਂ ਵਾਲਾ ਫਾਰਮੂਲਾ ਵਰਤਦੇ ਹੁੰਦੇ ਆ ਜੀ, ਦਰਖਤਾਂ ਦੇ ਪੱਤੇ ਝੜਦੇ ਆ ਤੇ ਜਦੋਂ ਟਾਈਮ ਅੱਗੇ ਆਉਣਾ ਤੇ ਉਹ ਦਰਖਤਾਂ ਨੂੰ ਪੱਤੇ ਨਵੇਂ ਨਿਕਲਦੇ ਆ ਜੀ।
0: ਇਹੀ ਦੱਸ ਕੇ ਗਏ ਸੀ ਪਿਛਲੀ ਵਾਰ ਨਾ ਇੱਕ ਸਾਡੇ ਲਿਸਨਰ।
1: ਮੈਂ ਵੀ ਦੱਸਿਆ ਸੀ ਜੀ,
0: ਤੁਸੀਂ ਨੰਬਰ
1: ਇਹ
0: ਵਨ ਤੇ ਸੀ
1: ਪੁਰਾਣੇ
0: ਔਰ
1: ਜਿਹੜੇ
0: ਨੰਬਰ ਟੂ
1: ਬਜ਼ੁਰਗ,
0: ਤੇ ਹੈਂ
1: ਜਿਹੜੇ ਪੁਰਾਣੇ ਬਜ਼ੁਰਗ ਨਾ ਇੱਥੇ ਆਏ ਵਾ, ਉਹਨਾਂ ਤੋਂ ਅਸੀਂ ਸਿੱਖਿਆ ਸੀ ਜੀ।
0: ਹਾਂਜੀ ਹਾਂਜੀ ਬਿਲਕੁਲ
1: ਅੰਕਲ ਹੁਣੀ ਦੱਸਿਆ ਜੀ ਸਾਨੂੰ, ਉਹ 65 ਦੇ ਆਏ ਇੱਥੇ ਹਨਾ,
0: ਠੀਕ ਆ।
1: ਉਹ ਕਹਿੰਦੇ ਪਹਿਲੀਆਂ ਜੇਦਾ ਫਾਰਮੂਲਾ ਗੋਰਿਆਂ ਦਾ ਜੀ, ਇਹ ਗੋਰੇ ਆਹ ਚੀਜ਼ ਤੋਂ ਅੰਦਾਜ਼ਾ ਲਾਉਂਦੇ ਹੁੰਦੇ ਸੀ।
0: ਉਹ ਯਾਦ ਰਹਿੰਦਾ ਵੈਸੇ ਇੱਦਾਂ ਨਾ, ਨਹੀਂ ਤਾਂ ਹਮੇਸ਼ਾ
1: ਹਾਂਜੀ
0: ਪਹਿਲਾਂ ਪਹਿਲਾਂ ਤਾਂ ਚਲੋ ਸਾਨੂੰ ਵੀ ਨਹੀਂ ਸੀ ਯਾਦ ਰਹਿੰਦਾ, ਜਾਂ ਕਿਸੇ ਨੂੰ ਪੁੱਛਦੇ ਸੀ ਜਿਹੜਾ ਵੀ ਮਾਰਚ ਦਾ ਮਹੀਨਾ ਚਾਹੇ ਨਵੰਬਰ ਦਾ, ਉਹ ਘੜੀਆਂ ਨੂੰ ਕਹਿੰਦੇ ਸੀ ਪਿੱਛੇ ਨੂੰ ਕਰੋ ਵੀ ਟਾਈਮ ਸਾਨੂੰ ਮਿਲ ਜਾਵੇ ਜ਼ਿਆਦਾ ਹੈ।
1: ਜੀ ਹੁੰਦਾ ਇੰਡੀਆ ਚ ਵੀ ਆ, ਪਰ ਇੰਡੀਆ ਚ ਪਤਾ ਕੀ ਕਰਦੇ ਆ ਜੀ, ਉਹ ਸਕੂਲਾਂ ਦੇ ਦਫ਼ਤਰਾਂ ਦਾ ਚੇਂਜ ਟਾਈਮ ਕਰ ਦਿੰਦੇ ਆ ਤੇ ਘੜੀਆਂ ਨਹੀਂ ਚੇਂਜ ਕਰਦੇ।
0: ਜੀ ਜੀ ਜੀ ਬਿਲਕੁਲ
1: ਹਾਂਜੀ, ਉੱਥੇ ਵੀ ਇਹ ਚੀਜ਼ ਚਾਹੀਦੀ ਹੈ, ਇੱਥੇ ਵੀ ਦਫ਼ਤਰਾਂ ਦੇ ਸਕੂਲਾਂ ਦਾ ਟਾਈਮ ਚੇਂਜ ਕਰ ਦੇਣ ਪਰ ਘੜੀਆਂ ਨਾ ਚੇਂਜ ਕਰਨ, ਹੈ ਨਾ।
0: ਠੀਕ ਹੈ ਤੁਹਾਡੀ ਗੱਲ ਜੀ, ਥੈਂਕ ਯੂ ਭਾਜੀ।
1: ਹਾਂਜੀ ਇੱਦਾਂ ਵੀ ਹੋ ਸਕਦਾ ਜੀ। ਤੇ ਬਾਕੀ ਆ ਜਿਹੜੇ ਇਲੈਕਸ਼ਨ ਦੀ ਗੱਲ ਕਰਦੇ ਆ ਨਾ ਜੀ, ਹੁਣ ਮੌਕਾ ਜੀ ਨਿਕਲੋ ਬਾਹਰ
0: ਜੀ, ਬਿਲਕੁਲ
1: ਮੁੜ ਕੇ 4 ਸਾਲ ਨਹੀਂ ਤਾਂ ਨੀ ਜੁੱਤੀਆਂ ਮਾਰਨੀਆਂ ਸਾਡੇ, ਹੁਣ ਸਾਡੇ ਹੱਥ ਪਾਵਰ ਆ ਜੀ ਇਸ ਵੇਲੇ।
0: ਹਾਂਜੀ ਹਾਂਜੀ ਬਿਲਕੁਲ ਜੀ,
1: ਬਦਲ ਦਾ ਐਤਕੀ ਬਦਲ ਦਾ ਮੇਅਰ ਬ੍ਰੈਂਪਟਨ ਦਾ, ਲੋਕਾਂ ਨੂੰ ਪਤਾ ਲੱਗ ਜਾਵੇ ਵੀ ਜਾਗਦੀ ਜ਼ਮੀਰ ਵਾਲੇ ਹੈਗੇ ਆ ਜੀ ਇੱਥੇ।
0: ਜੀ ਬਿਲਕੁਲ,
1: ਥੈਂਕ ਯੂ ਭਾਜੀ,
0: ਥੈਂਕ ਯੂ ਭਾਜੀ, ਥੈਂਕ ਯੂ ਵੈਰੀ ਮੱਚ। ਤੇ ਬਿਲਕੁਲ ਜੀ ਤੁਸੀਂ ਵੋਟਾਂ ਜ਼ਰੂਰ ਪਾਉਣੀਆਂ, ਪਤਾ ਬਾਰ ਬਾਰ ਤੁਹਾਨੂੰ ਦਰਖਾਸਤ ਕਰ ਰਹੇ ਹਾਂ ਕਿ ਵੋਟਾਂ ਜ਼ਰੂਰ ਪਾਓ, ਇਹ ਨਹੀਂ ਹੈ ਵੀ ਹਾਂ ਘਰੇ ਬੈਠੇ ਆ ਛੱਡੋ ਪਰੇ, ਕੁਛ ਨਹੀਂ ਹੁੰਦਾ ਹੈ। ਪਰ ਲਓ ਜੀ ਆਪਾਂ ਵਿਦਾਂਤ ਨੂੰ ਸੁਣੀਏ, ਵਿਦਾਂਤ ਕੀ ਕਹਿੰਦੇ ਆ।
2: ਨਮਸਕਾਰ, ਸਤਿ ਸ੍ਰੀ ਅਕਾਲ, ਅਦਬ, ਮੈਂ ਵਿਦਾਂਤ ਵਿਆਸ, ਵਾਰਡ 7 ਔਰ 8 ਸੇ ਰੀਜਨਲ ਕਾਉਂਸਲਰ ਕਾ ਉਮੀਦਵਾਰ ਹੂੰ। ਆਪਸੇ ਮਿਲਕਰ ਏਕ ਬਾਤ ਸਾਫ ਹੋਈ, ਆਪਕੋ ਸਵਾਲੋਂ ਕੇ ਸੀਧੇ ਜਵਾਬ, ਟੈਕਸ ਕੇ ਹਰ ਡਾਲਰ ਕਾ ਹਿਸਾਬ ਔਰ ਆਪਕੀ ਬਾਤ ਸੁਣਨੇ ਵਾਲੀ ਕਾਉਂਸਲ ਚਾਹੀਏ। ਮੇਰੀ ਪ੍ਰਾਥਮਿਕਤਾਏਂ ਸਾਫ ਹੈ, ਪਾਰਦਰਸ਼ੀ ਫੈਸਲੇ, ਜਵਾਬਦੇਹ ਕਾਉਂਸਲ, ਕਿਫਾਇਤੀ ਘਰ ਔਰ ਨਏ ਨਿਵੇਸ਼ ਸੇ ਅੱਛੀ ਨੌਕਰੀਆਂ। ਮੈਂ ਆਪਕੇ ਮੁੱਦੇ ਕਾਉਂਸਲ ਮੇਂ ਉਠਾਉਂਗਾ ਔਰ ਆਪਕੋ ਬਤਾਉਂਗਾ ਕਿਆ ਕਾਮ ਹੁਆ, ਕਿਆ ਬਾਕੀ ਹੈ ਔਰ ਕਿਉਂ। ਵਿਦਾਂਤ ਵਿਆਸ ਕੋ ਵੋਟ ਦੇ, ਆਪਕੀ ਆਵਾਜ਼ ਮੇਰੀ ਜ਼ਿੰਮੇਦਾਰੀ, ਆਈਏ ਮਿਲਕਰ।
0: ਵੈਰੀ ਗੁੱਡ, ਬੜਾ ਵਧੀਆ, ਬਿਲਕੁਲ ਜੀ ਵਿਦਾਂਤ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ, ਕਿਉਂਕਿ ਵਿਦਾਂਤ ਜਿਹੜੇ ਆ ਨਾ ਬਹੁਤ ਵਧੀਆ ਗੱਲਬਾਤ ਵੀ ਕਰਦੇ ਆ, ਤੁਹਾਡੀ ਸੁਣਦੇ ਵੀ ਆ, ਤੇ ਇਹਨਾਂ ਦਾ ਮੈਨੂੰ ਨਾ ਇਲੈਕਸ਼ਨ ਮੈਨੀਫੈਸਟੋ ਤਾਂ ਚਲੋ ਹੈ ਹੀ ਵਧੀਆ, ਪਰ ਜਿਹੜੀ ਇਹ ਗੱਲ ਨਾ ਕਹਿੰਦੇ, ਮੈਂ ਤੁਹਾਨੂੰ ਆਏ ਵਾਰ ਯਾਦ ਵੀ ਕਰਾਉਂਦੀ ਹਾਂ ਕਿ ਕਹਿੰਦੇ ਤੁਸੀਂ ਟੈਕਸ ਦੇਈ ਜਾਂਦੇ ਆ ਹਨਾ, ਜਦੋਂ ਤੁਸੀਂ ਇਹਨਾਂ ਨੂੰ ਚੁਣ ਕੇ ਭੇਜਣਾ ਉਦੋਂ ਤੁਸੀਂ ਬਾਹਰ ਨਹੀਂ ਨਿਕਲਦੇ ਜਾਂ ਇਹਨਾਂ ਬਾਰੇ ਸੋਚਦੇ ਨਹੀਂ ਜਾਂ ਦੇਖਦੇ ਨਹੀਂ ਕੌਣ ਹੈ ਕੌਣ ਨਹੀਂ ਕਿਸ ਤਰ੍ਹਾਂ ਅਤੇ ਕਿਹਨੂੰ ਅਸੀਂ ਵੋਟ ਪਾਉਣੀ ਹੈ। ਸੋ ਇਸ ਕਰਕੇ ਕਹਿੰਦੇ ਵੀ ਥੋੜ੍ਹਾ ਨਾ ਅਵੇਅਰ ਰਹੋ, ਜਾਣੋ ਕੌਣ ਕੈਂਡੀਡੇਟ ਕਿੱਦਾਂ ਜਾਂ ਤੁਹਾਡੇ ਟੈਕਸ ਡਾਲਰ ਜਾਂਦੇ ਆ ਇਹ ਕਿੱਥੇ ਕਿੱਥੇ ਖਰਚ ਕਰ ਰਹੇ ਆ, ਤੁਸੀਂ ਇਹਨਾਂ ਨੂੰ ਜਵਾਬਦੇਹ ਬਣਾਓ, ਉਹ ਤਾਂ ਬਣਾਓਗੇ ਜੇ ਵਧੀਆ ਕੌਂਸਲ ਹੋਊਗੀ। ਆ ਪਿਛਲੇ ਸਮਿਆਂ 'ਚ ਤੁਸੀਂ ਦੇਖਿਆ ਹੀ ਆ ਵੀ ਕਿਵੇਂ ਕੀ ਹੈ, ਸੋ ਤੁਸੀਂ ਚੇਂਜ ਲਿਆਓ ਅਤੇ ਵੋਟ ਪਾਓ। ਸੋ ਬਿਲਕੁਲ ਜੀ ਤੁਸੀਂ ਵਿਦਾਂਤ ਵਿਆਸ ਨਾਲ ਗੱਲਬਾਤ ਜਿਹੜੀ ਕਰਨੀ ਹੈ ਉਹ ਵੀ ਕਰ ਸਕਦੇ ਹੋ, ਕਿਉਂਕਿ ਨਾ ਬਹੁਤ ਮੈਂ ਕਹਿ ਸਕਦੀ ਹਾਂ ਕਿ ਜਿਹੜੇ ਜਿਨ੍ਹਾਂ ਨੂੰ ਥੋੜ੍ਹੀ ਚਿਣਕ ਹੈ ਵੀ ਅਸੀਂ ਕੁਛ ਚੇਂਜ ਲਿਆ ਸਕਦੇ ਹਾਂ, ਉਹ ਚਲੋ ਕਿਸੇ ਵੀ ਏਜ ਦੇ ਹੋ ਸਕਦੇ ਆ, ਉਹ ਵੱਡੀ ਉਮਰ ਦੇ ਵੀ ਹੋ ਸਕਦੇ, ਛੋਟੀ ਦੇ ਵੀ ਹੋ ਸਕਦੇ ਆ, ਪਰ ਜਿਹੜੇ ਯੰਗਸਟਰ ਹੁੰਦੇ ਆ ਨਾ ਉਹ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਸੋਚਦੇ ਕਰਦੇ ਜਾਂ ਉਹਨਾਂ ਨੇ ਇੱਥੇ ਦੇਖਿਆ ਹੁੰਦਾ, ਕਿਉਂਕਿ ਉਹ ਪਲੇ ਬੜੇ ਹੋਏ ਹੁੰਦੇ ਆ ਇੱਥੇ। ਸੋ ਵਿਦਾਂਤ ਨੂੰ ਤੁਸੀਂ ਕਾਲ ਵੀ ਕਰ ਸਕਦੇ ਹੋ ਅਤੇ ਆਪਾਂ ਇਹਨਾਂ ਨੂੰ ਇੰਟਰਵਿਊ ਵੀ ਇਹਦੇ ਨਾਲ ਕਰਾਂਗੇ, ਕਿਉਂਕਿ ਨਾ ਇਹ ਥੋੜ੍ਹਾ ਬਿਜ਼ੀ ਚੱਲ ਰਿਹਾ, ਮੈਂ ਤਾਂ ਅੱਜ ਵੀ ਕਿਹਾ ਸੀਗਾ, ਸੋ ਫਿਰ ਇਹ ਕਹਿੰਦੇ ਵੀ ਮੈਂ ਤੁਹਾਨੂੰ ਦੱਸਦਾ। 2896540643 ਨੰਬਰ ਹੈ ਵਿਦਾਂਤ ਵਿਆਸ ਦਾ, 2896540643 'ਤੇ ਤੁਸੀਂ ਗੱਲਬਾਤ ਜਿਹੜੀ ਹੈ ਵਿਦਾਂਤ ਵਿਆਸ ਨਾਲ ਕਰ ਸਕਦੇ ਹੋ, ਕਿਉਂਕਿ ਇਹ ਬ੍ਰੈਂਪਟਨ ਦੇ ਵਿੱਚ ਵਾਰਡ ਨੰਬਰ 7 ਅਤੇ 8 ਦੇ ਵਿੱਚ ਐਜ਼ ਅ ਰੀਜਨਲ ਕੌਂਸਲਰ ਤੁਹਾਡੇ ਕੈਂਡੀਡੇਟ ਹੈਗੇ ਆ, ਤੋ ਇਹਨਾਂ ਨੂੰ ਤੁਸੀਂ ਵੋਟ ਪਾਓ ਅਤੇ ਜਿਤਾਓ। ਅਤੇ ਲਓ ਜੀ ਇੱਕ ਨੰਬਰ ਮੈਂ ਹੋਰ ਦੇ ਦੇਵਾਂ ਤੁਹਾਨੂੰ, ਇਹ ਹੈਗਾ ਸੰਤੋਖ ਰੰਧਾਵਾ, ਇਹ ਕੈਂਡੀਡੇਟ ਹੈਗੇ ਆ ਸਿਟੀ ਕੌਂਸਲਰ ਦੇ ਔਰ ਹੈਗਾ ਵਾਰਡ ਇਹਨਾਂ ਦਾ ਬ੍ਰੈਂਪਟਨ ਦੇ ਵਿੱਚ 3 ਅਤੇ 4। ਇਹ ਵੀ ਤੁਹਾਡੇ ਲਈ ਕਹਿੰਦੇ ਕਿ ਮੈਂ ਬਦਲਾਅ ਲਿਆਊਂਗਾ, ਤੁਹਾਡੀ ਆਵਾਜ਼ ਬਣੂੰਗਾ ਸਿਟੀ ਹਾਲ ਦੇ ਵਿੱਚ। ਸੋ ਆਵਾਜ਼ ਹੀ ਤਾਂ ਬਣਨੀ ਹੁੰਦੀ ਆ, ਕਿਉਂਕਿ ਹੁਣ ਸਾਰੇ ਲੋਕ ਤਾਂ ਜਾ ਕੇ ਉੱਥੇ ਆਪਣੀਆਂ ਸਮੱਸਿਆਵਾਂ ਦੱਸ ਨਹੀਂ ਸਕਦੇ, ਤੁਸੀਂ ਇਹਨਾਂ ਨਾਲ ਗੱਲ ਕਰੋਗੇ ਅੱਗੇ ਜਾ ਕੇ ਤੁਹਾਡੀ ਗੱਲ ਰੱਖਣਗੇ। ਸੋ ਇਹਨਾਂ ਨੂੰ ਤੁਸੀਂ ਕੰਟੈਕਟ ਕਰਨਾ ਜੀ, ਇਹ 3 ਅਤੇ 4 ਵਾਰਡ ਦੇ ਵਿੱਚੋਂ ਸਿਟੀ ਕੌਂਸਲਰ ਇਹਨਾਂ ਨੂੰ ਬਣਾਓ ਅਤੇ ਆਪਣੀ ਆਵਾਜ਼ ਕੌਂਸਲ 'ਚ ਪਹੁੰਚਾਓ। 416-428-9634 'ਤੇ ਗੱਲਬਾਤ ਹੋ ਸਕਦੀ ਹੈ, 416-428-9634 'ਤੇ ਤੁਸੀਂ ਗੱਲਬਾਤ ਜਿਹੜੀ ਇਹਨਾਂ ਨਾਲ ਕਰ ਸਕਦੇ ਹੋ। ਅਤੇ ਇੱਕ ਕਾਲ ਲੈ ਲੈਂਦੇ ਹਾਂ। ਹਾਂਜੀ ਸਤਿ ਸ਼੍ਰੀ ਅਕਾਲ ਰੇਸ਼ਮ ਭਾਜੀ।
1: ਹਾਂਜੀ ਕੀ ਹਾਲ ਚਾਲ ਜੀ? ਬਹੁਤ ਵਧੀਆ, ਸੋਚ ਆ ਰਿਹਾ ਹਾਂਜੀ, ਬਾਕੀ ਭੈਣ ਜੀ ਟੈਂਸ਼ਨ ਬੰਦ ਕਰ ਦੇਣਾ, ਟੈਕਸ ਟੈਕਸ ਦੇਣਾ ਵੀ ਬੰਦ ਕਰ ਦੇਣਾ।
0: ਕੀ ਬੰਦ ਕਰ ਦੇ?
1: ਪੈਨਸ਼ਨ ਬੰਦ ਕਰ ਦਿੰਦੇ, ਫੈਕਟਰੀ ਬੰਦ ਕਰ ਦਿੰਦੇ।
0: ਅੱਛਾ
1: ਇਹ ਠੀਕ ਆ ਜੀ।
0: ਅੱਛਾ
1: ਪੈਸੇ ਦਾ ਬਾਹਰ ਫਾਇਦਾ ਨਹੀਂ ਮਸਾਲ ਵਾਲਿਆ ਜੀ।
0: ਹਾਂ ਬਈ ਥੋੜੀ ਜਿਹੀ ਮਿਲਦੀ ਕੀ ਫਾਇਦਾ ਹੈ?
1: ਉਹ ਨਹੀਂ ਉਹਨੇ ਕੀ ਬੰਦ, ਉਹਨੇ ਕੁਛ ਨਹੀਂ ਬੰਦਾ ਜੀ। ਟੈਸਟ ਬੰਦ ਕਰ ਦਿੰਦੇ, ਦੋਨੇ ਚੀਜ਼ਾਂ ਬੰਦ ਕਰ ਦੇਣਾ ਅਗਲੇ ਸਾਲ।
0: ਅੱਛਾ ਚਲੋ ਇਹ ਹੌਲੀ ਹੌਲੀ ਬੰਦ ਹੋ ਹੀ ਜਾਣੀ ਹੈ।
1: ਹਾਂ ਜੀ ਹਾਂ ਜੀ ਉਹ ਸੁਣਦੇ। ਸਤਿ ਸ਼੍ਰੀ ਅਕਾਲ
0: ਜੀ। ਜੀ ਜੀ ਸਤਿ ਸ਼੍ਰੀ ਅਕਾਲ। ਪਰ ਪਤਾ ਕੀ ਹੈ, ਜਿਹੜੀ ਪੈਨਸ਼ਨ ਹੈ ਚਾਹੇ ਤੁਹਾਨੂੰ ਥੋੜੀ ਜਿਹੀ ਮਿਲੇ, ਜਿਹੜਾ ਵੀ ਤੁਸੀਂ ਸਮਾਂ ਉੱਥੇ ਗੁਜ਼ਾਰਿਆ, ਜਿਵੇਂ ਹੁਣ ਆਪਾਂ ਬੈਕ ਹੋਮ ਦੀ ਗੱਲ ਕਰਦੇ ਹਾਂ, ਜਿੱਥੇ ਜੋਬ ਕੀਤੀ ਹੁੰਦੀ ਹੈ, ਤੁਹਾਨੂੰ ਪੈਨਸ਼ਨ ਮਿਲਦੀ, ਭਾਵੇਂ ਉਹ ਥੋੜ੍ਹੀ ਜਿਹੀ ਮਿਲੇ, ਤੁਹਾਨੂੰ ਨਾ ਤਸੱਲੀ ਜੀ ਇੱਕ ਬੜੀ ਹੁੰਦੀ ਆ ਵੀ ਅਸੀਂ ਆ ਇੱਥੇ ਕੰਮ ਕੀਤਾ ਸੀਗਾ, ਜਿਹੜੀ ਸਰਕਾਰੀ ਨੌਕਰੀ ਕੀਤੀ ਹੈ, ਚਾਹੇ ਤੁਸੀਂ ਟੀਚਰ ਸੀਗੇ, ਚਾਹੇ ਤੁਸੀਂ ਕਿਸੇ ਵੀ ਡਿਪਾਰਟਮੈਂਟ 'ਚ ਕੰਮ ਕਰਦੇ ਸੀ, ਬੈਂਕ 'ਚ ਜਾਂ ਕਿਤੇ ਵੀ, ਸੋ ਤੁਹਾਡਾ ਜਿਹੜਾ ਇੱਕ ਕੰਮ ਕੀਤਾ ਹੋਇਆ ਉਹ ਵਰਥ ਲੱਗਦਾ ਤੁਹਾਨੂੰ ਵੀ ਹਾਂ ਮੈਂ ਇੱਥੇ ਕੰਮ ਕੀਤਾ, ਮੈਨੂੰ ਪੈਨਸ਼ਨ ਮਿਲ ਰਹੀ ਹੈ। ਸੋ ਕਈ ਵਾਰ ਨਾ ਜਿਵੇਂ ਕਹਿੰਦੇ ਬੂੰਦ ਬੂੰਦ ਸੇ ਸਾਗਰ ਭਰਤਾ, ਥੋੜ੍ਹੀ ਥੋੜ੍ਹੀ ਪੈਨਸ਼ਨ ਜੁੜ ਕੇ ਵੀ, ਹੁਣ ਜਿਵੇਂ ਜਿਨ੍ਹਾਂ ਦੀਆਂ ਪਿੱਛੇ ਹੈਗੀਆਂ ਬੈਕ ਹੋਮ ਪੈਨਸ਼ਨਾਂ, ਸੋ ਉਹਨਾਂ ਦੀਆਂ ਉਹ ਚਲੋ ਜਦੋਂ ਜਾਂਦੇ ਇੰਡੀਆ ਜਾਂ ਇਕੱਠੀਆਂ ਹੋ ਜਾਂਦੀਆਂ, ਚਾਹੇ ਉੱਥੋਂ ਇੱਥੇ ਲਿਆਉਂਦੇ ਆ, ਚਾਹੇ ਉੱਥੇ ਖਰਚ ਲੈਂਦੇ ਜਦੋਂ ਜਾਂਦੇ ਆ, ਸੋ ਇੱਕ ਤੁਹਾਨੂੰ ਹੰਦਾ ਲੱਗ ਜਾਂਦਾ, ਪੰਜਾਬੀ ਦਾ ਵਰਡ ਇੱਕ ਹੰਦਾ ਲੱਗਣਾ ਕਿ ਤੁਹਾਨੂੰ ਥੋੜ੍ਹੇ ਥੋੜ੍ਹੇ ਪੈਸੇ ਕਰਕੇ ਵੀ ਜਾਂ ਤੁਹਾਨੂੰ ਇੱਕ ਖੁਸ਼ੀ ਜਿਹੜੀ ਉਹ ਵੱਖਰੀ ਮਿਲਦੀ ਹੈ ਜਦੋਂ ਤੁਹਾਨੂੰ ਪੈਨਸ਼ਨ ਮਿਲਦੀ ਹੈ। ਸੋ ਮੈਂ ਨੰਬਰ ਦੇਵਾਂ ਇੱਕ ਤੁਹਾਨੂੰ ਨਿਰਮਲਾ ਦੇਵੀ ਮਧੂ ਦਾ, ਰੀਜਨਲ ਕੌਂਸਲਰ ਵਜੋਂ ਇਹ ਖੜੇ ਹੋਏ ਆ, ਅਤੇ ਕੱਲ੍ਹ ਨੂੰ ਆਪਾਂ ਇਹਨਾਂ ਨਾਲ ਕਰਾਂਗੇ ਇੰਟਰਵਿਊ, ਪੁੱਛਾਂਗੇ ਕਿ ਕਿਵੇਂ ਕੀ ਚੱਲ ਰਿਹਾ ਜੀ ਸਾਰਾ ਕੁਛ, ਅਤੇ ਤੁਸੀਂ ਕੰਟੈਕਟ ਕਰਨਾ ਜੇ ਇਹਨਾਂ ਨੂੰ ਤੁਸੀਂ ਕਰਨਾ ਤਾਂ, ਕਿਉਂਕਿ ਵਲੰਟੀਅਰ ਵਰਕ ਵੀ ਤੁਸੀਂ ਇਹਨਾਂ ਨਾਲ ਕਰ ਸਕਦੇ ਹੋ, ਜਾਂ ਇਹਨਾਂ ਨੂੰ ਆਪਣੀਆਂ ਸਮੱਸਿਆਵਾਂ ਦੱਸੋ, ਕਿਉਂਕਿ 9 ਤੇ 10 ਵਾਰਡ ਵਿੱਚ ਸਰਗਰਮੀ ਕੁਛ ਜ਼ਿਆਦਾ ਹੀ ਹੈ ਬਾਕੀ ਵਾਰਡਸ ਨਾਲੋਂ। ਸੋ ਨਿਰਮਲਾ ਦੇਵੀ ਮਧੂ ਰੀਜਨਲ ਕੌਂਸਲਰ ਵਜੋਂ ਖੜੇ ਹੋਏ ਆ ਵਾਰਡ ਨੰਬਰ 9 ਤੇ 10 ਦੇ ਵਿੱਚੋਂ, ਤੁਸੀਂ ਇਹਨਾਂ ਨੂੰ ਕੰਟੈਕਟ ਵੀ ਕਰ ਸਕਦੇ ਹੋ 647-326-5763 'ਤੇ, 6473-265763 'ਤੇ ਗੱਲਬਾਤ ਹੋ ਸਕਦੀ ਹੈ। ਅਤੇ ਲਓ ਜੀ ਹੁਣ ਆਪਾਂ ਪਰਮਜੀਤ ਦਿਓਲ ਜੀ ਕੋਲ ਚੱਲਦੇ ਹਾਂ, ਅਤੇ ਇਹਨਾਂ ਤੋਂ ਆਪਾਂ ਰੀਅਲ ਅਸਟੇਟ ਦੀ ਜਾਣਕਾਰੀ ਲੈਂਦੇ ਹਾਂ। ਜੀ ਸਰ
3: ਸਤਿ ਸ਼੍ਰੀ ਅਕਾਲ ਜੀ, ਮੇਰੇ ਬਣੀ ਗੁਣਤਾਸ ਰੇਡੀਓ ਪ੍ਰੋਗਰਾਮ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਪਣੇ ਸਰੋਤੇ ਨਾਲ ਕੁਛ ਕੁ ਲਿਸਟਿੰਗ ਸ਼ੇਅਰ ਕਰਨੀ ਚਾਹੁੰਦੇ ਸੀ। ਸਭ ਤੋਂ ਪਹਿਲਾਂ ਤਾਂ ਇੱਕ ਹੌਟ ਲਿਸਟਿੰਗ, ਇੱਕ ਪੀਜ਼ਾ ਸਟੋਰ ਜਿਹੜਾ ਕਿ ਬਰਲਿੰਗਟਨ ਦੇ ਵਿੱਚ ਲਿਸਟ ਕੀਤਾ ਗਿਆ ਵਾ। ਇਹ ਪੀਜ਼ਾ ਸਟੋਰ ਤੁਹਾਨੂੰ ਬਹੁਤ ਹੀ ਟੋਕਮੀ ਲੋਕੇਸ਼ਨ ਤੇ ਡੰਡਾਸ ਐਂਡ ਐਪਲਵੀ ਦੇ ਨਜ਼ਦੀਕ ਬੜੇ ਪਲਾਜ਼ੇ ਦੇ ਵਿੱਚ ਮਿਲ ਰਿਹਾ ਵਾ। ਸੇਲ ਇਸ ਦੀ ਜਿਹੜੀ ਆ $9,000-$10,000 ਪਰ ਵੀਕ ਗਰੰਟੀ ਦੇ ਨਾਲ ਮਿਲੇਗੀ। ਰੈਂਟ ਸਿਰਫ ਜਿਹੜਾ ਕਿ $4,100 ਪਰ ਮੰਥ ਹੋਵੇਗਾ। ਲੀਜ ਲੌਂਗ ਟਰਮ 5+5 ਤੇ ਪ੍ਰਾਈਸ ਜਿਹੜੀ ਆ ਉਹ ਜਿਹੜੀ ਕਿ $209,000 ਜਾਣੀ ਕਿ $2,09,000 ਦੀ ਆਸਕਿੰਗ ਪ੍ਰਾਈਸ ਆ, ਸਟਿਲ ਨੈਗੋਸ਼ੀਏਬਲ ਆ। ਅਗਰ ਤੁਸੀਂ ਇਹਦੀ ਬੈਸਟ ਡੀਲ ਲੈਣਾ ਚਾਹੁੰਦੇ ਹੋ ਜਾਂ ਮਿਸ਼ੀਸਾਗਾ ਦੇ ਵਿੱਚ ਲਿਸਟ ਕੀਤਾ ਹੋਇਆ ਇੱਕ ਪੀਜ਼ਾ ਸਟੋਰ ਦੇਖਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ 416-993-7378। ਦੂਸਰਾ ਇੱਕ ਬਿਊਟੀ ਸਲੋਨ ਜਿਹੜਾ ਕਿ ਕੈਨੇਡੀ ਅਤੇ ਬੁਵੇੜ ਦੇ ਨਜ਼ਦੀਕ ਲਿਸਟ ਕੀਤਾ ਗਿਆ ਵਾ। ਇਹ ਤੁਹਾਨੂੰ ਬਹੁਤ ਹੀ ਟੁਕਵੀਂ ਲੋਕੇਸ਼ਨ ਤੇ ਬੜੇ ਪਲਾਜ਼ੇ ਦੇ ਵਿੱਚ ਮਿਲ ਰਿਹਾ ਵਾ, ਜਿਸ ਦੀ ਸੇਲ $24,000 ਤੋਂ ਉੱਪਰ ਪਰ ਮੰਥ ਗਰੰਟੀ ਦੇ ਨਾਲ ਹੋਵੇਗੀ। ਰੈਂਟ ਸਿਰਫ $3,800 ਪਰ ਮੰਥ ਹੋਵੇਗਾ। ਲੀ ਜਿਹੜੀ ਆ ਲੌਂਗ ਟਰਮ 5+5 ਤੇ ਪ੍ਰਾਈਸ ਜਿਹੜੀ ਆ ਬੜੀ ਹੀ ਰੀਜਨੇਬਲ ਰੱਖੀ ਗਈ ਆ। ਅਗਰ ਤੁਸੀਂ ਇਹ ਬਿਊਟੀ ਸਲੋਨ ਦੇਖਣਾ ਚਾਹੁੰਦੇ ਹੋ ਬ੍ਰਾਮਟਨ ਦੇ ਵਿੱਚ ਜਾਂ ਕੈਲਟਨ ਦੇ ਵਿੱਚ ਲਿਸਟ ਕੀਤਾ ਹੋਇਆ ਬਿਊਟੀ ਸਲੋਨ ਦੇਖਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ 416-993-7378। ਤੇ ਲਾਸਟ ਦੇ ਵਿੱਚ ਇੱਕ ਰੈਸਟੋਰੈਂਟ ਜਿਹੜਾ ਕਿ ਟੋਰਾਂਟੋ ਦੇ ਵਿੱਚ ਲਿਸਟ ਕੀਤਾ ਗਿਆ ਡੈਨਫੋਰਥ ਦੇ ਉੱਪਰ, ਡੈਨਫੋਰਥ ਐਂਡ ਲੇਕਸ਼ੋਰ ਦੇ ਨਜ਼ਦੀਕ, ਜਿਸ ਦੀ ਸੇਲ ਤੁਹਾਨੂੰ $75,000 ਤੋਂ ਉੱਪਰ ਪਰ ਮੰਥ ਗਰੰਟੀ ਦੇ ਨਾਲ ਮਿਲੇਗੀ। ਰੈਂਟ ਸਿਰਫ $4,100 ਪਰ ਮੰਥ ਹੋਵੇਗਾ। ਲੀਜ ਲੌਂਗ ਟਰਮ 5+5 ਤੇ ਪ੍ਰਾਈਸ ਬੜੀ ਹੀ ਰੀਜਨੇਬਲ ਰੱਖੀ ਗਈ ਆ। ਆਸਕਿੰਗ ਪ੍ਰਾਈਸ $149,000 ਸਟਿਲ ਨੈਗੋਸ਼ੀਏਬਲ ਆ। ਇਸ ਦੇ ਵਿੱਚ 70% ਦੀ ਸੀਟਿੰਗ ਆ, ਲਿਕਰ ਲਾਇਸੈਂਸ ਆ, ਬਾਰ ਬਣੀ ਹੋਈ ਆ। ਬਹੁਤ ਹੀ ਖੂਬਸੂਰਤ ਇਹ ਰੈਸਟੋਰੈਂਟ ਤੁਹਾਨੂੰ ਮਿਲ ਰਿਹਾ ਵਾ। ਅਗਰ ਤੁਸੀਂ ਇਸ ਨੂੰ ਕਿਸੇ ਹੋਰ ਫੂਡ ਦੇ ਵਿੱਚ ਕਨਵਰਟ ਕਰਨਾ ਚਾਹੁੰਦੇ ਹੋ, ਇਸ ਵਕਤ ਇਹ ਰੀਸੈਂਟਲੀ ਇਹ ਕੈਨੇਡੀਅਨ ਰੈਸਟੋਰੈਂਟ ਚੱਲ ਰਿਹਾ ਵਾ ਕੈਨੇਡੀਅਨ ਫੂਡ ਦੇ ਵਿੱਚ। ਅਗਰ ਤੁਸੀਂ ਇਸ ਨੂੰ ਦੇਖਣਾ ਚਾਹੁੰਦੇ ਹੋ ਜਾਂ ਮਿਸ਼ੀਸਾਗਾ ਦੇ ਵਿੱਚ ਲਿਸਟ ਕੀਤਾ ਹੋਇਆ ਇੱਕ ਰੈਸਟੋਰੈਂਟ ਦੇਖਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਜਾਂ ਤੁਸੀਂ ਵੀ ਕੋਈ ਬਿਜ਼ਨਸ ਸੈਲ ਕਰਨਾ ਚਾਹੁੰਦੇ ਹੋ ਜਾਂ ਪ੍ਰਾਪਰਟੀ ਸੈਲ ਕਰਨਾ ਚਾਹੁੰਦੇ ਹੋ ਕਿਸੇ ਵੀ ਏਰੀਆ ਦੇ ਵਿੱਚ ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ 416-993-7378, 416-993-7378 ਤੇ 7378। ਥੈਂਕਸ ਜੀ।
0: ਜੀ ਥੈਂਕ ਯੂ, ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਤੁਹਾਡਾ। ਤੇ ਲਓ ਜੀ, ਇੱਕ ਨਾ ਮੈਂ ਨਿਊਜ਼ ਵੀ ਤੁਹਾਨੂੰ ਜਿਹੜੀ ਹੈ ਉਹ ਦਵਾਂ। ਇਹ ਨਿਊਜ਼ ਹੈਗੀ ਹੈ ਮਿਸਟਰ ਮਾਰਕ ਕਾਰਨੀ ਦੀ। ਪ੍ਰਾਈਮ ਮਿਨਿਸਟਰ ਮਿਸਟਰ ਮਾਰਕ ਕਾਰਨੀ ਨੇ ਥੋੜ੍ਹਾ ਜਿਹਾ ਸਿਗਨਲ ਦਿੱਤਾ ਕਿ ਕੈਨੇਡਾ ਦੇ ਵਿੱਚ ਹੁਣ ਇਮੀਗ੍ਰੇਸ਼ਨ ਜਿਹੜੀ ਹੈ ਉਹ ਵਧਾਈ ਜਾਊਗੀ। ਸੋ ਯਾਨੀ ਕਿ ਇਮੀਗ੍ਰੇਸ਼ਨ ਜਿਵੇਂ ਆਪਾਂ ਕਹਿੰਦੇ ਥੋੜ੍ਹਾ ਪੌਜ਼ ਜਿਹਾ ਉਹਨਾਂ ਨੇ ਕੀਤਾ, ਪਰ ਉਹ ਕਹਿੰਦੇ ਆ ਵੀ ਸਾਡੇ ਕੈਨੇਡਾ ਦੀ ਜਿਹੜੀ ਪੋਪੂਲੇਸ਼ਨ ਆ ਉਹ ਘੱਟ ਰਹੀ ਹੈ। ਸੋ ਇਸ ਕਰਕੇ ਇਮੀਗ੍ਰੇਸ਼ਨ ਨੂੰ ਜਿਹੜਾ ਹੈ ਉਹ ਤਰਜੀਹ ਦੇਣਗੇ। ਸੋ ਹੋਰ ਬੰਦੇ ਯਾਨੀ ਕਿ ਇਮੀਗ੍ਰੇਟ ਹੋ ਕੇ ਇੱਥੇ ਆਉਣਗੇ ਤਾਂ ਕਿ ਕੈਨੇਡਾ ਦੀ ਪੋਪੂਲੇਸ਼ਨ ਜਿਹੜੀ ਉਹ ਵਧੇ। ਕਹਿੰਦੇ ਹੁਣ ਘਟਣੀ ਸ਼ੁਰੂ ਹੋ ਗਈ ਤੇ ਇਹ ਹੈ। ਚਲੋ ਜੀ, ਸਾਡੇ ਨਾਲ ਪ੍ਰੇਮ ਗਿੱਲ ਭਾਜੀ ਜੁੜਿਆ ਤੇ ਇਹਨਾਂ ਤੋਂ ਆਪਾਂ ਲੈਂਦੇ ਹਾਂ ਜਾਣਕਾਰੀ ਕਿ ਕਿਵੇਂ ਚੱਲ ਰਿਹਾ ਜੀ ਸਾਰਾ ਕੁਝ ਇਲੈਕਸ਼ਨਸ ਦਾ। ਭਾਜੀ ਸਤਿ ਸ੍ਰੀ ਅਕਾਲ।
1: ਹਾਂਜੀ ਭੈਣ ਜੀ ਸਤਿ ਸ੍ਰੀ ਅਕਾਲ
0: ਜੀ। ਜੀ ਤੇ ਬਿਲਕੁਲ ਜੀ, ਪ੍ਰੇਮ ਗਿੱਲ ਸਾਡੇ ਨਾਲ ਜੁੜੇ ਆ। ਇਹ ਕਹਿੰਦੇ ਆ ਵੀ ਰੀਜਨਲ ਕੌਂਸਲਰ ਦਾ ਕੈਂਡੀਡੇਟ ਹੈ ਮੈਂ ਤੁਹਾਡੇ ਲਈ। ਵਾਰਡ ਹੈਗਾ 2 ਤੇ 6 ਬ੍ਰੈਂਪਟਨ ਦਾ। ਸੋ ਤੁਸੀਂ ਇਹਨਾਂ ਨੂੰ ਵੋਟਾਂ ਪਾ ਕੇ ਜਿਤਾਓ ਤੇ ਇਹ ਤੁਹਾਡੀ ਬਣਨਗੇ ਆਵਾਜ਼ ਸਿਟੀ ਕੌਂਸਲ ਦੇ ਵਿੱਚ। ਤੇ ਕੀ ਜਾਣਕਾਰੀ ਭਾਜੀ ਅੱਜ ਲੈ ਕੇ ਆਇਓ?
1: ਹਾਂਜੀ ਭੈਣ ਜੀ, ਜਾਣਕਾਰੀ ਇਹ ਹੈ ਕਿ ਬੜਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੁਣ ਨਾ, ਫਾਈਲ ਵਗੈਰਾ ਅਜੇ ਵੀ ਲਾ ਰਹੇ ਆ ਕਿਉਂਕਿ ਏਰੀਆ ਬਹੁਤ ਵੱਡਾ ਨਾ, ਤੇ ਲੋਕਾਂ ਨੂੰ ਮਿਲਿਆ ਵੀ ਜਾ ਰਿਹਾ ਨਾਲੋ ਨਾਲ।
0: ਠੀਕ ਆ।
1: ਉਹਦੇ ਨਾਲ ਇਹ ਆ ਕਿ ਕਈ ਵਾਰੀ ਕੋਈ ਜਿੱਦਾਂ ਹੁਣ ਉੱਦਾਂ ਦਾ ਫਲਾਇਰ ਤਾਂ ਆਪਾਂ ਸਾਰੇ ਟੀਮ ਮਿਲੇ ਹੀ ਆਪਾਂ ਸਾਰਿਆਂ ਨੂੰ, ਤੇ ਜਦੋਂ ਆਪਾਂ ਮਿਲਦੇ ਆ ਲਗਾ ਕੇ ਸਾਈਨ ਜਾਂਦੇ, ਬਾਅਦ ਚ ਫੋਨ ਆ ਜਾਂਦਾ ਸਾਡੇ ਵੀ ਸਾਈਨ ਲਾਉਣਾ। ਬੇਨਤੀ ਹੈ ਜੀ ਕਿ ਵੋਟਾਂ ਬਹੁਤ ਜ਼ਿਆਦਾ ਪਾਉਣ ਦੀ ਲੋੜ ਹੈ ਇਸ ਵਾਰ, ਤੇ ਅਗਰ ਬਦਲਾਅ ਚਾਹੁੰਦੇ ਹਾਂ। ਜੇ ਅਸੀਂ ਉਹੀ ਗੱਲਾਂ ਦੁਆਰਾ ਦੁਆਰਾ ਇੱਥੇ ਰੇਡੀਓ ਤੇ ਆਣ ਕੇ ਜਾਂ ਆਪਣੇ ਕਿਲੇ ਕਿਸੂਏ ਆਂਡੀਆਂ ਗੁਆਂਢੀਆਂ ਨਾਲ ਕੱਢੀ ਜਾਈਏ ਕਿ ਉਹ ਫਲਾਨੀ ਗਵਰਨਮੈਂਟ ਨੇ ਸਾਡਾ ਕੁਛ ਕੀਤਾ ਨੀ, ਹੈ ਜਿਹੜਾ ਵੀ ਕੈਂਡੀਡੇਟ ਚੰਗਾ ਲੱਗਦਾ ਉਹਨੂੰ ਵੋਟ ਜ਼ਰੂਰ ਪਾਓ ਜੀ।
0: ਬਿਲਕੁਲ ਬਿਲਕੁਲ,
1: ਬਸ ਮੇਰੀ ਇਹ ਹੱਥ ਜੋੜ ਕੇ ਬੇਨਤੀ ਹੈ ਜੀ ਕਿ ਆਪਾਂ ਵੋਟਾਂ ਪਾਉਣੀਆਂ ਚੰਗੀ ਤਰ੍ਹਾਂ ਪਾਉਣੀਆਂ, ਫੇਰ ਹੀ ਬਦਲਾਅ ਸਾਰਾ ਜੀ। ਤੇ ਬਾਕੀ ਪਤਾ ਹੀ ਹੈ ਜੀ ਸਾਰਿਆਂ ਨੂੰ, ਜਿੱਦਾਂ ਕਿ ਜਿਹੜੀ ਗਵਰਨਮੈਂਟ ਹੈ ਇਹਨਾਂ ਨੇ ਇੱਕ ਪਾਸ ਕੀਤਾ ਜਿਹੜਾ ਨੌਰਥ ਅਮੈਰੀਕਾ ਦਾ ਗਾਰਬੇਜ ਦੇ ਜਿਹੜਾ ਡੰਪਿੰਗ ਸਟੇਸ਼ਨ ਆ ਉਹ ਬ੍ਰੈਂਪਟਨ ਨੂੰ ਚੁਣਿਆ ਨਾ, ਉਹਦੇ ਬਾਰੇ ਵੀ ਬੜਾ ਕੰਸਰਨ ਹੈ ਜੀ ਲੋਕਾਂ ਦਾ ਕਿ ਇਹ ਕਿਉਂ ਏਦਾਂ ਕੀਤਾ ਨਾ।
0: ਜਿੱਥੇ
1: ਆਬਾਦੀ ਨਹੀਂ ਹੈਗੀ ਨਾ, ਜੇ ਅਸੀਂ ਥੋੜਾ ਨੌਰਥ ਨੂੰ ਚੱਲ ਜਾਈਏ ਵਾਹਵਾ ਉੱਥੇ ਆਬਾਦੀ ਨਹੀਂ ਹੈਗੀ ਜ਼ਿਆਦਾ। ਹੁਣ ਤੁਸੀਂ ਦੇਖੋ ਨਾ ਜਿਹੜਾ ਲਾਰਜੈਸਟ ਸਿਟੀ ਆ ਆਪਣਾ ਬ੍ਰੈਂਪਟਨ ਨੌਰਥ ਅਮੈਰੀਕਾ ਦਾ ਨਾ, ਮੇਰੇ ਖਿਆਲ ਨਾਲ ਸੱਤਵਾਂ ਲਾਰਜੈਸਟ ਸਿਟੀ ਆ, ਕਾਫੀ ਵੱਡਾ ਸਿਟੀ ਗਿਣਿਆ ਜਾਂਦਾ ਬ੍ਰੈਂਪਟਨ। ਜੇ ਹੁਣ ਉਸ ਲਾਰਜੈਸਟ ਸਿਟੀ ਦੇ ਵਿੱਚ ਡੰਪਿੰਗ ਸਟੇਸ਼ਨ ਆਊਗਾ ਤੇ ਮੈਨੂੰ ਲੱਗਦਾ ਕਿ ਇਹ ਸਾਡੀਆਂ ਜਾਨਾਂ ਨਾਲ ਖਿਲਵਾੜ ਹੀ ਹੈ ਇੱਕ ਕਿਸਮ ਦਾ ਨਾ, ਸਿਹਤ ਨਾਲ ਖਿਲਵਾੜ ਆ। ਦੂਸਰਾ ਇਹ ਹੈ ਕਿ ਲੋਕਾਂ ਦੀ ਪਾਰਕਿੰਗ ਦੀ ਬੜੀ ਪ੍ਰੋਬਲਮ ਆ ਰਹੀ ਹੈ। ਪਹਿਲਾਂ ਤਾਂ ਪੈਂਦੀ ਸਿਟੀ ਨੇ ਪਾਸ ਕਰ ਦਿੱਤੇ ਨਾ ਪਾਰਕਿੰਗ, ਜਿਹੜੇ ਡਰਾਈਵੇ ਆ ਘਰਾਂ ਦੇ 5 ਬੈਡਾਂ ਦੇ ਘਰ ਮੁਹਰੇ ਹੁਣ 2 ਪਾਰਕਿੰਗ ਦਿੱਤੀਆਂ ਹਨ, ਉਹਦੇ ਨਾਲ ਹੁਣ ਉਹ ਵੀ ਬੜੀ ਪ੍ਰੋਬਲਮ ਆ ਰਹੀ ਹੈ। ਉਹਨਾਂ ਨੇ ਡਿਜ਼ਾਇਨ ਇਸ ਹਿਸਾਬ ਨਾਲ ਕੀਤਾ ਸਿਟੀ ਨੇ ਕਿ 2 ਗੱਡੀਆਂ ਦੀ ਪਾਰਕਿੰਗ ਲਗਾਓ, ਤੇ ਉਹ ਜਦੋਂ ਦੂਸਰੀ ਗੱਡੀ ਕੋਈ ਲਗਾਉਂਦੇ ਆ ਤੇ ਉਹਨਾਂ ਨੂੰ ਟਿਕਟ ਮਿਲਦੀ ਹੈ ਨਾ, ਜਿਹੜਾ ਉਹਨਾਂ ਨੇ ਸਪੇਸ ਛੱਡਿਆ ਵਾਵਾ ਸਾਰਾ ਸੜਕ ਤੋਂ ਲੈ ਕੇ ਵਾਕਵੇ ਤੱਕ, ਜਿਹੜਾ ਉੱਥੇ ਜਦੋਂ ਗੱਡੀ ਪਾਰਕ ਕਰਦੇ ਆ ਉੱਥੇ ਟਿਕਟ ਮਿਲਦੀ ਹੈ ਹਰੇਕ ਨੂੰ ਅੱਜ ਕੱਲ੍ਹ, ਤੇ ਇਹ ਵੀ ਇੱਕ ਬੋਝ ਆ ਮੈਂ ਕਹਿੰਦਾ। ਤੇ ਜੇ ਸਿਟੀ ਨੇ ਪਾਸ ਕੀਤਾ ਡਰਾਈਵੇ ਤੇ ਮੈਨੂੰ ਲੱਗਦਾ ਉੱਥੇ ਟਿਕਟ ਨਹੀਂ ਲੱਗਣੀ ਚਾਹੀਦੀ ਜੀ, ਤੇ ਆਪਾਂ ਇਹਦੇ ਤੇ ਜੀ ਪੂਰਾ ਪਹਿਰਾ ਦੇਵਾਂਗੇ ਕਿ ਨਹੀਂ ਟਿਕਟ ਲੱਗਣ ਦੇਵਾਂਗੇ। ਔਰ ਜਿਹੜੇ ਨੈਕਸਟ ਜਿਹੜੇ ਜਿੰਨੇ ਵੀ ਡਰਾਈਵੇ ਬਣੂਗੇ ਉਹਨੂੰ ਡਿਜ਼ਾਇਨ ਕੀਤਾ ਜਾਊਗਾ ਘੱਟੋ ਘੱਟ ਬੈਡਰੂਮ ਦੇ ਹਿਸਾਬ ਦੇ ਨਾਲ।
0: ਠੀਕ ਹੈ, ਠੀਕ ਹੈ ਭਾਜੀ, ਆਪਣਾ ਨੰਬਰ ਦੇ ਦਿਓ ਜੇ ਕਿਸੇ ਨੇ ਤੁਹਾਨੂੰ ਕੋਈ ਕਿਸੇ ਕਿਸਮ ਦਾ ਕੰਟੈਕਟ ਕਰਨਾ ਹੋਵੇ।
1: 647-606-4931 6
0: ਬਹੁਤ ਬਹੁਤ ਧੰਨਵਾਦ। ਬਿਲਕੁਲ ਜੀ, ਤੁਸੀਂ ਜਰੂਰ ਇਹਨਾਂ ਨੂੰ ਕੰਟੈਕਟ ਕਰੋ ਤੇ ਹੈਲਪ ਵੀ ਕਰੋ ਤੇ ਕੁਐਸਚਨ ਵੀ ਤੁਸੀਂ ਪੁੱਛ ਸਕਦੇ ਹੋ। ਹਾਂਜੀ, ਸਤਿ ਸ੍ਰੀ ਅਕਾਲ। 8986 ਹੈਲੋ, ਤੁਹਾਡੀ ਆਵਾਜ਼ ਨਹੀਂ ਆ ਰਹੀ ਭਾਅ ਜੀ। ਨਹੀਂ, ਤੁਹਾਡੀ ਕੋਈ ਹੁਣ ਆਉਣ ਲੱਗੀ ਸੀ, ਇਹਨਾਂ ਨੂੰ ਮੈਂ ਬੰਦ ਕਰਤਾ। ਤੁਸੀਂ ਦੁਬਾਰਾ ਮਿਲਾ ਲਓ, ਦੁਬਾਰਾ ਮਿਲਾ ਲਓ 8986, ਤੁਹਾਡੀ ਗੱਲਬਾਤ ਵੀ ਆਪਾਂ ਸੁਣ ਲੈਂਦੇ ਹਾਂ। ਅਤੇ ਲਓ ਜੀ, ਸਮੀਰ ਟੰਡਨ ਰੀਜਨਲ ਕੌਂਸਲਰ ਵਜੋਂ ਇਹ ਤੁਹਾਡੇ ਕੈਂਡੀਡੇਟ ਹੈ ਵਾਰਡ ਨੰਬਰ 2 ਤੇ 6। ਸੋ ਇਹ ਕਹਿੰਦੇ ਆ ਕਿ ਵੋਟ ਫੋਰ ਚੇਂਜ ਮੇਕ ਅ ਡਿਫਰੈਂਸ। ਸੋ ਤੁਸੀਂ ਜ਼ਰੂਰ ਇਹਨਾਂ ਦੀ ਜਿਹੜੀ ਆਵਾਜ਼ ਬਣ ਸਕਦੇ ਹੋ, ਯਾਨੀ ਕਿ ਇਹ ਕੌਂਸਲ ਦੇ ਵਿੱਚ ਤੁਹਾਡੀ ਗੱਲਬਾਤ ਕਰਨਗੇ। 437-602-0715 ਇਹਨਾਂ ਦਾ ਨੰਬਰ ਹੈ। ਅਤੇ ਜੁਗਰਾਜ ਸਿੰਘ ਖਿੰਦਾ, ਜਿਹੜੇ ਕਿ ਬੜੇ ਵਧੀਆ ਸਿਟੀ ਕੌਂਸਲ ਕੈਂਡੀਡੇਟ ਹੈਗੇ ਜੀ, ਵਾਰਡ ਨੰਬਰ 3 ਤੇ 4 ਦੇ ਵਿੱਚ ਬ੍ਰੈਮਟਨ 'ਚ। ਸੋ ਤੁਸੀਂ ਇਹਨਾਂ ਨੂੰ ਕੰਟੈਕਟ ਕਰ ਸਕਦੇ ਹੋ ਜੀ, ਇਹਨਾਂ ਦੀ ਹੈਲਪ ਕਰਾ ਸਕਦੇ ਹੋ, ਇਹਨਾਂ ਨੂੰ ਆਪਣੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਦੇ ਸਕਦੇ ਹੋ। ਨੰਬਰ ਨੋਟ ਕਰ ਲਓ, ਜੁਗਰਾਜ ਸਿੰਘ ਖਿੰਦਾ ਇਹ ਸਿਟੀ ਕੌਂਸਲਰ ਦੇ ਕੈਂਡੀਡੇਟ ਹੈ ਜੀ, ਵਾਰਡ ਨੰਬਰ 3 ਤੇ 4। ਤੁਸੀਂ ਇਹਨਾਂ ਨੂੰ ਵੋਟਾਂ ਪਾਓ ਅਤੇ ਜਿਤਾਓ। 647-803-3858 'ਤੇ ਜਿਹੜੀ ਗੱਲਬਾਤ ਹੋ ਸਕਦੀ ਹੈ। ਅਤੇ ਗੁਰਪ੍ਰੀਤ ਸਿੰਘ ਢਿੱਲੋਂ ਰੀਜਨਲ ਕੌਂਸਲਰ ਵਜੋਂ ਇਹ ਤੁਹਾਡੇ ਕੈਂਡੀਡੇਟ ਹੈ, ਬ੍ਰੈਮਟਨ ਵਾਰਡ 9 ਤੇ 10 ਵਿੱਚੋਂ। ਸੋ ਇਹ ਕਹਿੰਦੇ ਆ ਵੀ ਮੈਂ ਜਿਹੜਾ ਬੜਾ ਵਧੀਆ ਕੰਮ ਕੀਤਾ 2 ਟਰਮਾਂ ਦੇ ਵਿੱਚ, ਸੋ ਹੁਣ ਵੀ ਜੇ ਮੈਂ ਆਵਾਂਗਾ ਤਾਂ ਤੁਹਾਡੇ ਲਈ ਬਦਲਾਵ ਲੈ ਕੇ ਆਵਾਂਗਾ, ਜੋ ਤੁਹਾਡੀਆਂ ਸਮੱਸਿਆਵਾਂ ਉਹ ਮੈਂ ਸੋਲਵ ਕਰੂੰਗਾ। ਸੋ ਬਹੁਤ ਵਧੀਆ ਤਰੀਕੇ ਦੇ ਨਾਲ ਹਰੇਕ ਗੱਲਬਾਤ ਇਹ ਕਰਦੇ ਆ ਜੀ। ਬਿਲਕੁਲ, ਤੁਸੀਂ ਇਹਨਾਂ ਨੂੰ ਵੀ ਕੰਟੈਕਟ ਕਰੋ। 647-825-0910 ਨੰਬਰ ਹੈ। 6478-250-910 'ਤੇ ਗੱਲਬਾਤ ਹੋ ਸਕਦੀ ਹੈ। ਅਤੇ ਬਾਕੀ ਜਿੰਨੇ ਵੀ ਸਾਡੇ ਕੈਂਡੀਡੇਟ ਖੜ੍ਹੇ ਆ ਜੀ, ਤੁਸੀਂ ਇਹਨਾਂ ਨਾਲ ਗੱਲਬਾਤ ਕਰਨੀ ਹੈ, ਇਹਨਾਂ ਦਾ ਨੰਬਰ ਚਾਹੀਦਾ, ਜੇ ਤੁਹਾਨੂੰ ਕੋਈ ਵੀ ਜਾਣਕਾਰੀ ਚਾਹੀਦੀ ਹੈ ਬਿਲਕੁਲ ਤੁਸੀਂ ਮੈਨੂੰ ਤੁਸੀਂ ਦੱਸ ਦੇਣਾ ਅਤੇ ਮੈਂ ਤੁਹਾਨੂੰ ਨੰਬਰ ਵੀ ਦੇ ਦੂੰਗੀ। ਕਈ ਵਾਰ ਹੁੰਦਾ ਕਿ ਨੰਬਰ ਨਹੀਂ ਹੁੰਦਾ, ਸੋ ਤੁਸੀਂ ਇਹਨਾਂ ਨੂੰ ਕੰਟੈਕਟ ਕਰ ਸਕਦੇ ਹੋ। ਅਤੇ ਲਓ ਜੀ, ਬਰਾੜ ਸਵੀਟਸ, ਬਰਾੜ ਸਵੀਟਸ 'ਤੇ ਪਹੁੰਚਣਾ। ਹੁਣ ਫੈਸਟਿਵ ਸੀਜ਼ਨ ਆ ਰਿਹਾ, ਖਾਣਾ ਪੀਣਾ, ਮੌਜ ਮਨਾਓ, ਖਾਓ ਪੀਓ, ਮੌਜ ਮਨਾਓ।

0: ਸ਼੍ਰੀਕਾਲ ਜੀ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ, ਨਮਸਤੇ, ਜੈ ਜੈ ਜੈ ਸ਼੍ਰੀ ਰਾਮ ਤੇ ਜੈ ਜੈ ਜੈ ਸ਼੍ਰੀ ਕ੍ਰਿਸ਼ਨ, ਅੱਲਾ ਤਾਲਾ ਜੀਸਸ ਮਹਾਰਾਜ ਤੁਹਾਡੀ ਸਦਾ ਸਦਾ ਜੈ ਹੋਵੇ। ਕੈਸੇ ਹੈ ਬਾਈ ਜਾਨ, ਆਪ ਸਭ ਠੀਕ ਹੈ? ਅੱਜ ਦਿਨ ਬੜਾ ਪਿਆਰਾ ਹੈ, ਬੜਾ ਹੀ ਖੂਬਸੂਰਤ, ਪਿਆਰ ਕਰਨ ਵਾਲਾ, ਮੁਹੱਬਤ ਕਰਨ ਵਾਲਾ ਔਰ ਇੱਕ ਦੂਸਰੇ ਦੇ ਸੰਗ ਜ਼ਿੰਦਗੀ ਬਤੀਤ ਕਰਨ ਵਾਲਾ ਦਿਨ ਹੈ ਔਰ ਐਸੇ ਖੂਬਸੂਰਤ ਮੌਸਮ ਹੈ ਬਾਈ ਜਾਨ। ਅਗਰ ਆਪਕਾ ਸਿੰਘ ਹਰਜੀਤ ਆਪਕੇ ਸਾਥ ਹੋ ਔਰ ਪੰਜਾਬੀ ਵਿਰਸਾ ਹੋ ਤੋ ਕੈਸੇ ਬਨੇਗੀ ਬਾਤ। ਸਟੂਡੀਓ ਦਾ ਨੰਬਰ ਹਰ ਰੋਜ਼ ਤਰ੍ਹਾਂ ਸੇਮ ਹੀ ਹੁੰਦੇ ਆ, 9056733337, 905-673-3337 ਸਟੂਡੀਓ ਦਾ ਨੰਬਰ ਹੈ ਔਰ ਪੰਜਾਬੀ ਵਿਰਸਾ ਰੇਡੀਓ ਕੇ ਸਾਥ ਆਪ ਇਸ ਟਾਈਮ ਬਾਈ ਜਾਨ ਹੋ। ਹੈਲੋ
1: ਜੀ
0: ਸਰ,
1: ਹਾਲ ਚਾਲ ਜੀ?
0: ਢਿੱਲੇ ਬੋਲਦੇ ਕੀ ਗੱਲ?
1: ਨਹੀਂ ਢਿੱਲੇ ਕਿਉਂ ਬੋਲਣਾ?
0: ਨਹੀਂ ਲੱਗਦਾ, ਆਵਾਜ਼ ਥੋੜੀ ਗੜਬੜੀ ਆ ਥੋੜੀ ਜੀ।
1: ਨਹੀਂ ਨਹੀਂ ਨਹੀਂ, ਵੈਦਰ ਚੇਂਜ ਹੋਈ ਜਾਂਦਾ ਆ, ਵੈਦਰ ਆਪਣੇ ਕਹਾਣੀਆਂ ਖੇਡੀ।
0: ਅੱਛਾ, ਵੈਦਰ ਚੇਂਜ ਹੋ ਰਹਾ ਹੈ ਬਾਈ ਜਾਨ, ਤੋ ਕੁਛ ਐਸਾ ਗੀਤ ਹਮੇ ਬਤਾਏ ਜੋ ਸੁਣ ਕੇ ਆਪਕੋ ਆਪਣੇ ਮਹਿਬੂਬ ਕੀ ਯਾਦ ਆ ਜਾਏ।
1: ਅੱਛਾ, ਮਹਿਬੂਬ ਕੀ ਯਾਦ ਆ ਜਾਏ, ਯਾਦ ਆ ਜਾਏ, ਮਹਿਬੂਬ ਹੀ ਕੋਲ ਹੋਣੀ ਚਾਹੀਦੀ ਆ।
0: ਯੇ ਤੋ ਆਪਕੀ ਬਾਤ ਬਿਲਕੁਲ ਸਹੀ ਹੈ, ਅਗਰ ਮਹਿਬੂਬ ਹੀ ਪਾਸ ਨਹੀਂ ਹੈ ਤੋ ਫਿਰ ਯਾਦ ਕਰਨੇ ਦਾ ਕਿਆ ਫਾਇਦਾ?
1: ਯਾਦ ਕਰਕੇ ਕਰਨਾ ਕੀ ਆ, ਯਾਦ ਤਾਂ ਉਹਨਾਂ ਨੂੰ ਕੀਤਾ ਜਾਂਦਾ ਹੈ ਜਿਹੜੇ ਦੂਰ ਹੁੰਦੇ ਆ,
0: ਜਿਹੜੇ ਦੂਰ ਹੁੰਦੇ ਆ। ਜੇ ਸਹੀ ਬਾਤ ਆ। ਹਾਂ ਜੀ, ਅੱਛਾ ਫਿਰ ਕਿਹੜਾ ਗੀਤ ਦਾ ਸਵੇਰੇ ਸਵੇਰੇ ਹੋਏਗਾ ਜਿਹੜਾ ਕਿ ਸੁਣ ਕੇ ਆਪਾਂ ਕਹੀਏ ਬਈ ਅੱਜ ਵਾਕਈ ਦਿਨ ਚੜਿਆ? ਮੇਰਾ ਡਾਇਲੋਗ ਯਾਦ ਰਹਿੰਦਾ ਤੁਹਾਨੂੰ, ਫੀਲਿੰਗ ਲੈ ਕੇ ਬੋਲੋ ਅੱਜ ਦਿਨ ਚੜਿਆ?
1: ਅੱਜ ਦਿਨ ਚੜਿਆ ਹਰਜੀਤ ਸਿੰਘ ਜੀ ਦੇ ਸੋਹਣੇ ਸੋਹਣੇ ਰੰਗ ਵਰਗਾ।
0: ਨਹੀਂ ਮੈਂ ਹੁਣ ਦੱਸਦਾ, ਅੱਜ ਦਿਨ ਚੜਿਆ, ਸੋਹਣੇ ਸੋਹਣੇ ਸਜਣਾ ਦੇ ਰੰਗ ਵਰਗਾ। ਲਓ ਜੀ, ਇੱਕ ਫਿਰ ਬੀਬਾ ਬਾਈ ਜੀ, ਕਿਹੜਾ ਗੀਤ ਇੱਦਾਂ ਦਾ ਲਾਇਆ ਜਾਵੇ ਜਿਹੜਾ ਕਿ ਚੰਗਾ ਲੱਗੇ ਸਵੇਰੇ ਸਵੇਰੇ?
1: ਮੈਂ ਤਾਂ ਕਹਿੰਦਾ ਜੀ ਦੀਵਾਨਾ ਮੂਵੀ ਦਾ ਹੀ ਲਗਾ ਦੋ।
0: ਓਹੋ, ਜਿਹੜਾ ਪਿੱਛੇ ਬੈਕਗ੍ਰਾਉਂਡ ਦਾ ਮਿਊਜ਼ਿਕ ਚੱਲ ਰਿਹਾ?
1: ਹਾਂ,
0: ਇਹ ਤਾਂ ਮੇਰਾ ਫੇਵਰਟ ਸੌਂਗ ਆ।
1: ਉਹੀ ਸਦਾਬਹਾਰ ਗਾਣਾ ਆ,
0: ਇਹ ਬੜਾ ਮੇਰਾ ਫੇਵਰਟ ਸੌਂਗ ਆ।
1: ਉਹ ਤਾਂ ਮੈਨੂੰ ਪਤਾ ਆ, ਉਹ ਤੋਂ ਉੱਪਰ ਤਾਂ ਕੁਛ ਹੈ ਹੀ ਨੀ,
0: ਮੇਰੇ ਦਿਲ ਕੇ ਬਹੁਤ ਕਰੀਬ ਹੈ। ਤੁਹਾਨੂੰ ਵੀ ਪਸੰਦ ਹੈ? ਨਹੀਂ, ਤੁਹਾਨੂੰ ਤਾਂ ਗੀਤ ਚਲੋ ਪਸੰਦ ਹੀ ਹੈ ਡੈਫੀਨੇਟਲੀ, ਹੋ ਇੱਕ ਦੋ ਬੰਦੇ ਦੀ ਹੋਰ ਵੀ ਸਲਾਹ ਲੈ ਲਈ ਤਾਂ ਆਪਾਂ ਆਪਣੀ ਇਕੱਲੇ ਦੀ ਮੰਨ ਲਈਏ।
2: ਨਹੀਂ ਬਾਈ ਜੀ, ਸਲਾਹ ਲਓ ਤੁਸੀਂ ਪੂਰੀ ਪਾਰਲੀਮੈਂਟ ਬੁਲਾਓ, ਕੋਈ ਚੱਕਰ ਕੋਈ ਨਹੀਂ।
0: ਨਹੀਂ ਫਿਰ ਆਪਾਂ ਪਤਾ ਕੀ ਹੈ, ਸਾਰਿਆਂ ਨਾਲ ਇੱਕ ਦੂਜੇ ਨਾਲ ਚੱਲਣਾ ਪੈਂਦਾ ਨਾ ਆਪਾਂ ਨੂੰ,
2: ਆਪਾਂ ਮੀਟਿੰਗ ਕਰਕੇ ਤਿਆਰ ਬੈਠੇ ਆ, ਸਲਾਹ ਲੈਣਾ ਕੋਈ ਗੱਲ ਨਹੀਂ।
0: ਚਲੋ ਠੀਕ ਹੈ ਸਰ, ਮੈਂ ਹੁਣੇ ਇੱਕ ਦੋ ਕਾਲਸ ਹੋਰ ਲਾਉਂਗਾ ਤੁਹਾਡੇ ਵਾਸਤੇ। ਜਿਹੜਾ ਗੀਤ ਪਿੱਛੇ ਬੈਕਗ੍ਰਾਉਂਡ ਦਾ ਮਿਊਜ਼ਿਕ ਚੱਲ ਹੈ, ਤੇਰੀ ਉਮੀਦ ਤੇਰਾ ਇੰਤਜ਼ਾਰ ਕਰਤੇ ਹੈ ਸਨਮ, ਬਸ ਹਮ ਤੋ ਤੁਮਕੋ ਹੀ ਪਿਆਰ ਕਰਤੇ ਹੈ। ਠੀਕ ਹੈ ਨਾ, ਇਸ ਤਰ੍ਹਾਂ ਦੇ ਪਿਆਰ ਦੇ, ਮੁਹੱਬਤ ਦੇ, ਦੀਵਾਨਗੀ ਵਾਲੇ ਗੀਤ ਜਦੋਂ ਸੁਣ ਕੇ ਬੰਦਾ ਖੁਦ ਫਿਰ ਇੰਨਾ ਪਿਆਰ ਹੋ ਜਾਂਦਾ ਹੈ ਨਾ, ਤੇ ਇੱਕ ਵੱਖਰੀ ਹੀ ਤਾਂਘ ਹੋ ਜਾਂਦੀ ਹੈ। ਤੁਮ ਦਿਲ ਕੀ ਧੜਕਨ ਔਰ ਮੇਰੀ ਸਦਾ ਹੈ ਤੂੰ, ਤੁਮ ਦਿਲ ਕੀ ਧੜਕਨ ਔਰ ਮੇਰੀ ਸਦਾ ਹੈ ਤੂੰ, ਮੇਰੀ ਪਹਿਲੀ ਔਰ ਆਖਰੀ ਮੇਰੀ ਜਾਨ, ਵਫਾ ਹੈ ਤੂੰ, ਚਾਹ ਹੈ ਤੁਝੇ ਚਾਹ ਸੇ ਵੀ ਬੜਕਰ, ਮੇਰੀ ਚਾਹਤ ਔਰ ਚਾਹਤ ਕੀ ਮੇਰੀ ਜਾਨ, ਇੰਤਹਾ ਹੈ ਤੂੰ। ਦਾ ਵਨ ਐਂਡ ਓਨਲੀ ਸਿੰਘ ਹਰਜੀਤ ਸ਼ੋ ਪੰਜਾਬੀ ਵਿਰਸਾ। ਨੈਕਸਟ ਕਾਲ ਤੇ ਜਾਂਦੇ ਹਾਂ, ਟ੍ਰੈਫਿਕ ਬਿਲਕੁਲ ਜੈਮ ਹੈ ਸਟੂਡੀਓ ਦਾ, ਇਹ ਆ ਚੱਕੋ। ਹੈਲੋ,
3: ਸਤਿ ਸ਼੍ਰੀ ਅਕਾਲ ਭਾਜੀ।
0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਆ
3: ਭਾਜੀ? ਬਹੁਤ ਵਧੀਆ ਭਾਜੀ, ਜਿਹੜੇ ਦੋਨੇ ਵੀਰ ਕਿਉਂ ਕਹਿ ਕੇ ਨਾ ਬੈਕਗ੍ਰਾਉਂਡ ਦਾ ਜਿਹੜਾ ਸੌਂਗ ਚੱਲ ਰਿਹਾ ਇਹ ਹੀ ਲਾਓ ਭਾਜੀ।
0: ਯਾਰ ਇੰਨਾ ਪਿਆਰਾ ਗੀਤ ਹੈ, ਦੇਖੋ ਕਿੰਨਾ ਮਿੱਠਾ ਮਿੱਠਾ ਗੀਤ ਹੈ ਨਾ ਇਹਦਾ,
3: ਇਹ ਲਾ ਦਿਓ ਬਸ।
0: ਓਹੋ,
3: ਨਾ ਕਰਿਓ ਅੱਗੇ।
0: ਓਹੋ, ਦੇਖਦੇ ਆ, ਇੱਕ ਕਾਲ ਹੋਰ ਲੈਣੀ। ਚਲੋ ਠੀਕ ਹੈ, ਜੇ ਤੁਸੀਂ ਵੋਟ ਪਾਤੀ ਦੇ ਗੀਤ ਨਾਲ ਹੀ ਲੱਗ ਜੂਗਾ। ਅੱਜ ਦਾ ਪ੍ਰੋਗਰਾਮ ਸਪੈਸ਼ਲ ਤੌਰ ਤੇ ਸੁਰਜੀਤ ਸਿੰਘ ਜੀ ਪੱਡਾ ਸਾਹਿਬ ਵੱਲੋਂ ਵੀ ਅਸੀਂ ਸਪੌਂਸਰ ਕਰ ਰਹੇ ਹਾਂ। ਇੰਸ਼ੋਰੈਂਸ ਦੇ ਫੀਲਡ ਦੇ ਵਿੱਚ ਬਹੁਤ ਪੁਰਾਣੇ ਸਾਡੇ ਵੀਰ ਆ ਸੁਰਜੀਤ ਸਿੰਘ ਜੀ ਪੱਡਾ ਸਾਹਿਬ, 6473003100। ਲੈ ਵੀ ਜੇ ਇੱਕ ਵੋਟ ਹੋਰ ਪਾ ਦਿੱਤੀ ਤੁਸੀਂ, ਕਿਉਂਕਿ ਅੱਗੇ ਮਿਊਨਸੀਪਲ ਇਲੈਕਸ਼ਨ ਚੱਲ ਰਹੀ ਹੈ, ਵੋਟਾਂ ਤੁਹਾਨੂੰ ਪਾਉਣੀਆਂ ਪੈਣੀਆਂ। ਜਿਹੜੇ ਬੰਦਿਆਂ ਤੁਸੀਂ ਜਿਤਾਉਣਾ ਉਹਨਾਂ ਨੂੰ ਵੋਟਾਂ ਤੁਸੀਂ ਜ਼ਰੂਰ ਪਾਓ, ਠੀਕ ਹੈ ਨਾ? ਪਰ ਗੱਲ ਇਹ ਹੈ ਕਿ ਇੱਕ ਵੋਟ ਜੇ ਇਸ ਗੀਤ ਵਾਸਤੇ ਪੈ ਗਈ ਤੇ ਸਮਝੋ ਇਹ ਗੀਤ ਮੇਰੀ ਜਾਨ ਕੇ ਲਈ ਹੈ ਨਾ। ਇਹ ਗੀਤ ਇੰਨਾ ਪਿਆਰਾ ਗੀਤ ਹੈ, ਔਰ ਦੇਖਦੇ ਹਾਂ ਵੀ ਇੱਕ ਵੋਟ ਜਿਹੜਾ ਸਾਨੂੰ ਸੱਜਣ ਹੋਰ ਕਿਹੜਾ ਪਾਉਂਦਾ। 905-673-3337 905-673-3337 ਦੇ ਤੁਹਾਡੀ ਮੇਰੀ ਗੱਲਬਾਤ ਹੋ ਸਕਦੀ ਹੈ ਜੇ ਤੁਹਾਡਾ ਦਿਲ ਕਰਦਾ ਦੇ। ਦੇਖੋ ਵੀ ਧੱਕੇ ਨਾਲ ਨਹੀਂ ਆਪਾਂ ਕੋਈ ਕੰਮ ਕਰਾਉਂਦੇ, ਤੁਹਾਨੂੰ ਪਤਾ ਆਪਣਾ ਸੁਭਾਅ ਦਾ। ਜਿਵੇਂ ਮੈਨੂੰ ਤਾਂਘ ਹੁੰਦੀ ਆ ਸਵੇਰੇ 11 ਵਜੇ ਰੇਡੀਓ ਸ਼ੋਅ ਕਰ ਦੇਵਾਂ, ਬਸ ਯਾਰ ਸਾਰੇ ਜਣੇ ਮੇਰੇ ਇੰਤਜ਼ਾਰ ਕਰਦੇ ਹੋਣੇ ਆ, ਸਿੰਘ ਹਰਜੀਤ ਦੀ ਵੇਟ ਕਰਦੇ ਹੋਣੇ ਆ, ਅਤੇ ਇਸੇ ਤਰ੍ਹਾਂ ਫਿਰ ਤੁਹਾਨੂੰ ਵੀ ਕਹਿੰਦੇ ਹੁੰਦੇ ਦਿਲ ਵਾਲੋਂ ਕੋ ਦਿਲ ਕੀ ਰਾਹ ਹੋਤੀ ਹੈ। ਜਿੱਦਾਂ ਮੈਨੂੰ ਸਵੇਰੇ ਦਾ ਚਾਅ ਜਿਹਾ ਚੜਿਆ ਹੁੰਦਾ ਕਿ 11 ਵਜੇ ਜਾ ਕੇ ਆਪਾਂ ਰੇਡੀਓ ਕਰਨਾ ਅਤੇ ਤੁਹਾਡੇ ਨਾਲ ਗੱਲਾਂ ਬਾਤਾਂ ਹੋਣਗੀਆਂ, ਫਤਿਹ ਸਾਂਝੀ ਹੋਏਗੀ, ਰਾਮ ਸਲਾਮ ਹੋਏਗਾ ਤੁਹਾਡੇ ਨਾਲ। ਇਸ ਤਰ੍ਹਾਂ ਫਿਰ ਤੁਹਾਨੂੰ ਵੀ ਚਾਅ ਹੁੰਦਾ ਕਿ 11 ਵਜੇ ਸਿੰਘ ਹਰਜੀਤ ਸ਼ੋਅ ਆਉਣਾ। ਪਿਛਲੇ ਦਿਨ ਮੈਂ ਪਾਰਟੀ 'ਤੇ ਗਿਆ ਆਈਕੋਨ ਬੈਂਕਟ ਹਾਲ ਦੇ ਵਿੱਚ, ਇੱਥੇ ਡਿਕਸੀ ਐਂਡ ਡੈਰੀ ਦੇ ਜਿਹੜਾ ਹੈ ਮੇਰੇ ਬਹੁਤ ਪਿਆਰੇ ਵੀਰ ਮੋਨੂ ਵਾਲੀਆ ਸਾਹਿਬ ਉਹਨਾਂ ਦਾ ਇਹ ਬੈਂਕਟ ਹਾਲ ਹੈ ਪੰਜਾਬੀ ਬਾਈ ਨੇਚਰ ਵਾਲਿਆਂ ਦਾ। ਔਰ ਉੱਥੇ ਮੈਨੂੰ ਸੱਜਣ ਇੱਕ ਪੱਟਾ ਸਾਹਿਬ ਕੀ ਹਾਲ ਚਾਲ ਆ?
4: ਮੈਂ ਠੀਕ ਹਾਂ ਜੀ, ਮੇਰੇ ਲੋ ਤੁਹਾਨੂੰ ਅਤੇ ਆਪਣੇ ਸਾਰੇ ਸੋਤਿਆਂ ਨੂੰ ਪਿਆ ਪਰੇ ਸਤਿ ਸ਼੍ਰੀ ਅਕਾਲ।
0: ਉਹ ਆਏ ਸੀ ਇੱਧਰੋਂ ਕਿਚਨ ਵਾਲੀ ਸਾਈਡ ਤੋਂ ਆਏ ਸੀ।
4: ਹਾਂਜੀ,
0: ਕਮਾਲ ਦੀ ਗੱਲ ਇਹ ਅੰਦਰ ਮੈਨੂੰ ਮਿਲੇ ਅਤੇ ਬਾਹਰ ਜਾ ਖੜੇ ਹੋ ਗਏ ਜਦੋਂ ਪਾਰਟੀ ਦੇ ਡਿਨਰ ਵਗੈਰਾ ਚੱਲ ਰਿਹਾ ਸੀ ਨਾ, ਸੁਣਦੇ ਹੋਣੇ ਪ੍ਰੋਗਰਾਮ ਆਮ ਸ਼ੋਅ। ਕਹਿੰਦੇ ਮੈਂ ਤੁਹਾਨੂੰ ਮਿਲ ਕੇ ਜਾਣਾ ਆਰਾਮ ਨਾਲ ਇਕੱਲਿਆਂ ਦੇ ਨਾਲ, ਵੀ ਮੈਂ ਇੱਥੋਂ ਲੰਘ ਨਾ ਜਾਣ ਸਿੰਘ ਹਰਜੀਤ ਕਦੇ। ਕਿਹਾ ਯਾਰ ਕਮਾਲ ਦੀ ਗੱਲ ਹੈ, ਉਹ ਮੈਂ ਹਲੇ ਆਇਆ ਵੀ ਨਹੀਂ ਬਾਹਰ, ਮੇਰੇ ਤੋਂ ਪਹਿਲਾਂ ਹੀ ਬਾਹਰ ਖੜੇ। ਕਹਿੰਦੇ ਮੈਂ ਤੁਹਾਡੀ ਵੇਟ ਕਰ ਰਿਹਾ, ਸਿਰਫ ਤੁਹਾਨੂੰ ਮੈਂ ਮਿਲ ਕੇ ਜਾਣਾ ਸੀ ਇੱਥੇ, ਸਿਰਫ ਤੁਹਾਡੇ ਨਾਲ 2 ਮਿੰਟ ਗੱਲ ਕਰਨੀ ਸੀ। ਕਹਿੰਦੇ ਇੰਨਾ ਪਿਆਰ ਕਰਦੇ ਆ ਦੇਖ ਲਓ, ਅਤੇ ਇਹ ਫਿਰ ਚੀਜ਼ ਹੁੰਦੀ ਹੈ ਪਿਆਰ ਦੀ। ਔਰ ਅਸੀਂ ਵੀ ਤੁਹਾਨੂੰ ਓਨਾ ਹੀ ਪਿਆਰ ਕਰਦੇ ਹਾਂ ਜਿਵੇਂ ਕਿ ਮੈਂ ਤੁਹਾਨੂੰ ਪਹਿਲੇ ਵੀ ਕਹਿ ਖੜਿਆ ਕਿ ਜਦੋਂ ਵੀ 11 ਵਜਦੇ ਆ ਅਤੇ ਸਾਨੂੰ ਵੀ ਚਾਅ ਚੜਿਆ ਹੁੰਦਾ ਯਾਰ, ਅਸੀਂ ਵੀ ਆਪਣੇ ਪਿਆਰਿਆਂ ਨਾਲ ਆਪਣੇ ਪਰਿਵਾਰ ਦੇ ਜੀਆਂ ਨਾਲ ਗੱਲਾਂ ਕਰਨੀ ਹੈ। ਕੋਈ ਨਾ ਕੋਈ ਨਵੇਂ ਲਿਸਨਰ ਵੀ ਹਰ ਰੋਜ਼ ਕਵੀ ਜੁੜ ਜਾਂਦੇ ਆ ਨਾਲ, ਕਈ ਵਾਰੀ ਕੋਈ ਸੁਣਦੇ ਹੋਣਗੇ, ਨਵੇਂ ਲਿਸਨਰ ਵੀ ਸੁਣਦੇ ਹੋਣ ਤੇ ਸਾਨੂੰ ਜ਼ਰੂਰ ਸਟੂਡੀਓ ਵਿੱਚ ਕਾਲ ਕਰਨ 905-673-3337 ਦੇ ਤੁਹਾਡੀ ਮੇਰੀ ਗੱਲ ਹੋ ਸਕਦੀ ਹੈ। ਲਓ ਜੀ ਗੀਤ, ਇਹ ਬੜਾ ਪਿਆਰਾ ਗੀਤ ਹੈ ਔਰ ਇਹ ਗੀਤ ਦਾ ਕਿਆ ਬਾਤ ਹੈ, ਗੀਤ ਜਿੰਨੀ ਵਾਰੀ ਮਰਜ਼ੀ ਸੁਣ ਲਓ, ਜਿਵੇਂ ਤੁਹਾਡਾ ਸੋਹਣਾ ਮਹਿਬੂਬ ਹੁੰਦਾ ਨਾ, ਇਹ ਉਹਦਾ ਦਾ ਗੀਤ ਹੈ ਨਾ, ਤੇਰੀ ਉਮੀਦ ਤੇਰਾ ਇੰਤਜ਼ਾਰ ਕਰਤੇ ਹੈ। ਆਹ ਸਨਮ ਬਸ ਹਮ ਤੋ ਸਿਰਫ ਤੁਮਕੋ ਹੀ ਪਿਆਰ ਕਰਤੇ ਹੈ, ਪੰਜਾਬੀ ਵਿਰਸਾ ਦਾ ਵਨ ਐਂਡ ਓਨਲੀ ਸਿੰਘ ਹਰਜੀਤ ਸ਼ੋਅ।

0: ਕਿਆ ਬਾਤ ਹੈ, ਵਾਟ ਇਜ਼ ਸੌਂਗ ਮੈਨ, ਆਈ ਲਵ ਇਟ। ਵੱਡਾ ਸਾਹਿਬ ਇਹ ਗੀਤ ਸੁਣ ਕੇ ਹੁੰਦਾ ਨੀ ਬੰਦਾ ਮਦਹੋਸ਼,
1: ਮੇਰੇ ਕੋਲ ਤੁਸੀਂ ਤਾਂ ਪਹਿਲਾਂ ਗੁਆਚ ਗਏ ਸੀ।
0: ਇਹ ਗੀਤ ਤਾਂ ਪਤਾ ਨੀ ਮੇਰੀ ਜਾਨ ਹੀ ਆ, ਇਸ ਗੀਤ ਦਾ ਤਾਂ ਮੇਰੀ ਜਾਨ ਹੀ ਬਸ। ਜਦੋਂ ਕੋਈ ਬੰਦਾ ਕਹਿ ਦੇਵੇ ਨਾ, ਅੱਛਾ ਬਾਹਰ ਜਿਹੜੇ ਸੁਣਦੇ ਹੋਣੇ ਉਹ ਵੀ ਕਹਿੰਦੇ ਹੋਣੇ ਯਾਰ ਕੈਸਾ ਗੀਤ ਹੈ, ਔਰ ਕਿੰਨੀ ਵਾਰੀ ਗੀਤ ਮੈਂ ਲਾਇਆ ਔਰ ਅਸੀਂ ਥੱਕਦੇ ਨੀ ਇਹ ਗੀਤ ਸੁਣ ਸੁਣ ਕੇ। ਪਤਾ ਨੀ ਹਜ਼ਾਰਾਂ ਵਾਰੀ ਇਹ ਗੀਤ ਪੰਜਾਬੀ ਵਿਰਸਾ ਸਟੂਡੀਓ ਤੋਂ ਲੱਗਾ, ਔਰ ਇਸ ਗੀਤ ਨੂੰ ਸੁਣ ਕੇ ਨਾ ਤੁਸੀਂ ਥੱਕਦੇ ਜਿਹੜੇ ਮੇਰੇ ਸੁਣਨ ਵਾਲੇ ਆ, ਔਰ ਨਾ ਮੈਂ ਇਸ ਗੀਤ ਨੂੰ ਥੱਕਦਾ। ਪ੍ਰੋਗਰਾਮ ਪੰਜਾਬੀ ਵਿਰਸਾ ਦਾ ਵਨ ਐਂਡ ਓਨਲੀ ਸਿੰਘ ਹਰਜੀਤ ਸ਼ੋ। ਲਓ ਜੀ, ਪੱਡਾ ਸਾਹਿਬ ਦੀ ਗ੍ਰੇਟ ਜਿੰਦਾਬਾਦ। ਅੱਜ ਪਤਾ ਬੁੱਧਵਾਰ ਦੀ ਦਿਨ ਹੈ ਔਰ ਬੁੱਧਵਾਰ ਦੇ ਦਿਨ ਦੇ ਵਿੱਚ ਅੱਜ ਕੀ ਸਪੈਸ਼ਲ ਹੈ ਸਰ? ਅਗਲਾ ਗੀਤ ਵੀ ਬਿਲਕੁਲ ਤਿਆਰ ਹੀ ਹੈ ਜੀ ਸਰ।
1: ਹਰਜੀਤ ਜੀ, ਅਸੀਂ ਆਲਵੇਜ਼ ਜਿੱਦਾਂ ਲਾਈਫਿੰਗ ਸ਼ੋਅ ਜਾਂ ਆਰੀਐਸਪੀ ਦੀ ਗੱਲ ਜਾਂ ਇਨਵੈਸਟਮੈਂਟ ਦੀ ਗੱਲ ਕਰਦੇ ਰਹਿੰਦੇ ਹਾਂ, ਅੱਜ ਮੈਂ ਉਹਨਾਂ ਵੀਰਾਂ ਬਾਰੇ ਜ਼ਰੂਰ ਗੱਲ ਕਰੂੰਗਾ ਜਿਹਨਾਂ ਦੇ ਆਪਣੇ ਬਿਜ਼ਨਸ ਵਗੈਰਾ ਹੈਗੇ ਜਾਂ ਮਤਲਬ ਉਹਨਾਂ ਆਪਣੇ ਜਿਹੜੇ ਬਿਜ਼ਨਸ ਉਹ ਇਕੱਲੇ ਓਨਰ ਹੈਗੇ ਆ, ਜਾਂ ਉਹਨਾਂ ਦੇ ਦੋ ਭਾਈ ਵਾਲਾਂ ਨੇ ਆਪਣੇ ਰਲ ਕੇ ਉਹ ਬਿਜ਼ਨਸ ਖੋਲਿਆ ਹੈਗਾ, ਕਿ ਉਹਨਾਂ ਦਾ ਉਹਨਾਂ ਨੇ ਆਪਣੇ ਬਿਜ਼ਨਸ ਨੂੰ ਪੂਰੀ ਤਰ੍ਹਾਂ ਪ੍ਰੋਟੈਕਟ ਕੀਤਾ ਹੈਗਾ। ਕਿਉਂਕਿ ਅੱਜ ਜੀ ਇੱਦਾਂ ਹੁੰਦਾ ਹੈਗਾ, ਕਿਉਂਕਿ ਜੇ ਕੱਲ੍ਹ ਨੂੰ ਦੋ ਬਿਜ਼ਨਸ ਪਾਰਟਨਰ ਹੈਗੇ ਉਹਨਾਂ ਵਿੱਚ ਇੱਕ ਦਾ ਡਿਸਪਲੇ ਹੋ ਜਾਵੇ, ਤਾਂ ਕਿ ਉਸ ਹਾਲਾਤ ਦੇ ਵਿੱਚ ਤੁਹਾਡੀ ਕੰਪਨੀ ਮਤਲਬ ਜੋ ਘਰ ਬਹਿ ਜਾਂਦਾ ਹੈਗਾ ਤਾਂ ਤੁਹਾਡੀ ਕੰਪਨੀ ਉਦੇ ਰਨ ਹੋਈ ਜਾਊਗੀ। ਕਿ ਤੁਹਾਡੇ ਕੋਲ ਕ੍ਰਿਟੀਕਲ ਇੰਸ਼ੋਰੈਂਸ ਹੈਗੀ ਆ, ਜੇ ਮਤਲਬ ਕੱਲ੍ਹ ਨੂੰ ਕ੍ਰਿਟੀਕਲ ਏਲਨੈਸ ਆ ਜਾਂਦੀ ਆ ਤਾਂ ਉਹ ਬਿਜ਼ਨਸ ਉਦੇ ਰਨ ਹੋਈ ਜਾਊਗਾ। ਮਤਲਬ ਜਾਂ ਤੁਸੀਂ ਕੱਲ੍ਹ ਵੀ ਜੇ ਕਿਸੇ ਟਾਈਮ ਦੇ ਉੱਤੇ ਸਾਡੇ ਦੋ ਪਾਰਟਨਰ ਵਿੱਚ ਇੱਕ ਬੰਦਾ ਨਹੀਂ ਰਹਿੰਦਾ, ਪਾਰਟਨਰ ਦੋ ਵੀ ਹੋ ਸਕਦੇ, ਤਿੰਨ ਵੀ ਹੋ ਸਕਦੇ, ਚਾਰ ਵੀ ਹੋ ਸਕਦੇ ਆ, ਉਹਨਾਂ ਨੂੰ ਤੁਸੀਂ ਕਿੱਦਾਂ ਪ੍ਰੋਟੈਕਟ ਕਰਨਾ ਹੈਗਾ? ਮਤਲਬ ਹਜੇ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਜਿਹੜਾ ਤੁਸੀਂ ਆਪਣੇ ਇਹਨਾਂ ਚੀਜ਼ਾਂ ਨੂੰ ਇੰਸ਼ੋਰੈਂਸ ਰਾਹੀਂ ਕਵਰ ਕਰ ਸਕਦੇ ਹੈਗੇ।
0: ਠੀਕ ਹੈ,
1: ਅਤੇ ਮੈਂ ਆਪਣੇ ਸੋਤਿਆਂ ਨੂੰ ਇਹ ਗੱਲ ਜ਼ਰੂਰ ਦੱਸਣੀ ਚਾਹੁੰਦਾ ਵੀ ਜਿੱਦਾਂ ਤੁਸੀਂ ਕਈ ਵਾਰ ਜੇ ਤੁਸੀਂ ਦੋ ਪਾਰਟਨਰ ਹੈਗੇ ਆ, ਤੁਸੀਂ ਕੀ ਕੰਪਨੀਆਂ ਮਤਲਬ ਆਪਣੀਆਂ ਕਈ ਵਾਰੀ ਸਾਡੇ ਪਾਰਟਨਰ ਨੇ ਕੰਪਨੀਆਂ ਹੋਲਡਿੰਗ ਕੰਪਨੀ ਖੋਲ੍ਹੀ ਹੁੰਦੀ, ਪ੍ਰੋਪਰਟੀ ਨੂੰ ਹੋਲਡ ਕਰ ਰਹੀ ਹੁੰਦੀ ਹੈਗੀ ਆ, ਕਿ ਬਹੁਤ ਸਾਰੀਆਂ ਸਾਡੇ ਵੀਰਾਂ ਨੇ ਓਪਰੇਟਿੰਗ ਕੰਪਨੀ ਜੁਦੀ ਰੱਖੀ ਹੁੰਦੀ ਵੀ ਜੇ ਕੱਲ੍ਹ ਨੂੰ ਇਹ ਦੋ ਕੰਪਨੀਆਂ ਨੂੰ ਜੁਦੇ ਜੁਦਾ ਤੌਰ 'ਤੇ ਰੱਖਿਆ ਹੁੰਦਾ, ਪਰ ਦੋਨੇ ਪਾਰਟਨਰ ਉਹਦੇ ਸੇਮ ਬਿਜ਼ਨਸਮੈਨ ਹੈਗੇ ਆ।
0: ਜੀ ਜੀ,
1: ਤੁਸੀਂ ਇਹਨਾਂ ਨੂੰ ਕਿਸ ਤਰ੍ਹਾਂ ਹੈਗਾ? ਹਾਂਜੀ ਜੀ, ਬਹੁਤ ਸਾਰੀਆਂ ਜਿੱਦਾਂ ਜੇ ਡਿਸਬਿਲਟੀ ਇੰਸ਼ੋਰੈਂਸ ਹੈ ਤਾਂ ਉਹ ਵੀ ਤੁਸੀਂ ਤਕਰੀਬਨ ਇਸ ਵੇਲੇ $10,000 ਤੱਕ ਪਰ ਮਹੀਨਾ ਇੱਕ ਇਕੱਲਾ ਇਕੱਲਾ ਪਾਰਟਨਰ ਆਪਣੇ ਆਪ ਨੂੰ ਕਵਰ ਕਰ ਸਕਦੇ ਹੋ, ਕਿਉਂਕਿ ਉਹਦੇ ਤੁਸੀਂ ਬਿਜ਼ਨਸ ਦੇ ਜਿਹੜੇ ਹੈਗੇ ਆ ਆਪਣੇ ਐਕਸਪੈਂਸਿਸ ਵੀ ਪਾ ਸਕਦੇ ਹੈਗੇ ਆ, ਆਪਣੀ ਡਿਸਬਿਲਟੀ ਵੀ ਲੈ ਸਕਦੇ ਹੈਗੇ ਆ।
0: ਠੀਕ ਹੈ,
1: ਅਤੇ ਆਮ ਵੈਸੇ ਜਿਹੜੀਆਂ ਬਹੁਤ ਸਾਰੀਆਂ ਇੱਕ ਦੋ ਕੰਪਨੀਆਂ ਜਿਹੜੀਆਂ ਹੈਗੀਆਂ ਉਹ 85,000 ਜਾਂ ਤੱਕ ਵੀ ਤੁਹਾਨੂੰ ਜਿਹੜਾ ਹੈਗਾ ਡਿਸਬਿਲਟੀ ਦਾ ਜਿਹੜਾ ਪਰਮਾਥ ਦੇ ਦਿੰਦੀਆਂ ਹੈਗੀਆਂ।
0: ਠੀਕ ਹੈ,
1: ਬਾਕੀ ਕੁਛ ਕੰਪਨੀਆਂ 5,000 ਤੱਕ ਹੀ ਦਿੰਦੀਆਂ ਹੈਗੀਆਂ। ਅਤੇ ਮੈਂ ਹਜੇ ਜੀ ਬਾਕੀ ਜਿਹੜੀ ਗੱਲ ਦੱਸਣੀ ਚਾਹੁੰਦਾ, ਬਸ ਜਿਹੜੇ ਜਿੰਨੇ ਵੀ ਬਿਜ਼ਨਸਮੈਨ ਆ, ਕਿਉਂਕਿ ਇਹਨਾਂ ਕੋਲ ਕ੍ਰਿਟੀਕਲ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਆ। ਇਹਦੇ ਵਿੱਚ ਕੀ ਆ ਕਿ ਇਹ ਕੰਪਨੀ ਜਿਹੜੀ ਹੈਗੀ ਆ ਜਿਹੜੀ ਬਿਜ਼ਨਸ ਕ੍ਰਿਟੀਕਲ ਇੰਸ਼ੋਰੈਂਸ ਹੈਗੀ ਆ
0: ਜੀ,
1: ਇਹ ਬਿਜ਼ਨਸਮੈਨ ਵਾਸਤੇ ਹੈਗੀ ਆ। ਉਹਦੇ ਵਿੱਚ ਕੀ ਆ ਕਿ ਇਹਦੇ ਵਿੱਚ ਜਿਹੜਾ ਪ੍ਰੀਮੀਅਮ ਹੁੰਦਾ ਉਹਦੇ ਤੁਹਾਡੀ ਜਿਹੜੀ ਕੰਪਨੀ ਨੇ ਕੁਛ ਪੇ ਕਰਨਾ ਹੁੰਦਾ, ਕੁਛ ਤੁਸੀਂ ਪੇ ਕਰਨਾ ਹੁੰਦਾ।
0: ਠੀਕ ਹੈ,
1: ਪਰ ਜਿਹੜਾ ਰਿਟਰਨ ਉਹ ਪ੍ਰੀਮੀਅਮ ਹੁੰਦਾ ਉਹ 100% ਤੁਹਾਡਾ ਹੀ ਹੁੰਦਾ। ਮਤਲਬ ਜੇ ਤੁਸੀਂ ਕੱਲ੍ਹ ਨੂੰ ਬਿਲਕੁਲ ਫਿੱਟ ਰਹਿੰਦੇ ਆ ਤਾਂ ਤੁਸੀਂ 15 ਸਾਲਾਂ ਬਾਅਦ ਉਹ ਕਿੱਦਾਂ ਤੁਸੀਂ ਉਹ ਜਿਹੜਾ ਪੈਸੇ ਨੂੰ ਆਪਣੇ ਰਿਟਰਨ ਪ੍ਰੀਮੀਅਮ ਦੇ ਤੌਰ 'ਤੇ ਤੁਸੀਂ ਲੈ ਸਕਦੇ ਆ। ਮਤਲਬ ਇਹ ਇਹਦੇ ਵਾਸਤੇ ਤੁਹਾਨੂੰ ਸਾਡੇ ਨਾਲ ਮੇਰੇ ਨਾਲ ਥੋੜ੍ਹਾ ਚਿਰ ਜ਼ਰੂਰ ਘੰਟਾ ਬੈਠਣਾ ਇੱਕ ਬਹਿ ਬੈਠਣਾ ਪਊਗਾ।
0: ਠੀਕ ਹੈ,
1: ਉਹਦੇ ਵਾਸਤੇ ਮੈਂ ਕਲੀਅਰ ਕਰਨ ਦੱਸਾਂ, ਬਾਕੀ ਜਿਹੜਾ ਰਿਟਰਨ ਉਹ ਪ੍ਰੀਮੀਅਮ ਡੈਥ ਹੁੰਦਾ ਹੈਗਾ ਇਹਦੇ ਵਿੱਚ, ਉਹ ਕੰਪਨੀ ਨੂੰ ਜਾਂਦਾ ਹੁੰਦਾ ਜੇ ਤੁਹਾਡੇ ਕੱਲ੍ਹ ਨੂੰ ਡੈਥ ਹੋ ਜਾਂਦੇ ਆ, ਤਾਂ ਉਸ ਹਾਲਾਤ ਦੇ ਵਿੱਚ ਜਿਹੜਾ ਹੈਗਾ ਉਹ ਕੰਪਨੀ ਨੂੰ ਉਹ ਡੈ ਪੈਂਦਾ, ਤੁਹਾਡੀ ਜਿਹੜੀ ਕੰਪਨੀ ਫਿਰ ਉਹਦੇ ਚੱਲਦੀ ਰਹੇ।
0: ਠੀਕ ਹੈ,
1: ਹੁਣ ਉਸ ਕੰਪਨੀ ਦੇ ਵਿੱਚ ਮੈਂ ਤੁਹਾਨੂੰ ਦੱਸਣ ਲੱਗਦਾ ਵੀ ਜਿੱਦਾਂ ਸਾਡੇ ਕਿਸੇ ਬਿਜ਼ਨਸਮੈਨ ਨੇ ਮਤਲਬ ਹਜੇ ਜੇ $1 million ਦੀ ਇੰਸ਼ੋਰੈਂਸ ਕਰਵਾਈ ਹੈਗੀ ਆ,
0: ਅੱਛਾ ਜੀ,
1: ਤਾਂ ਇੱਕ ਮਹੀਨੇ ਬਾਅਦ ਜਾਂ ਇੱਕ 6 ਮਹੀਨਿਆਂ ਵਿੱਚ ਬੰਦੇ ਦੀ ਡੈਥ ਹੋ ਜਾਂਦੀ ਆ, ਤਾਂ ਉਹਦਾ ਡਰ ਆਪਣੇ ਜਿਹੜਾ ਹੈਗਾ ਰਿਟਰਨ ਪ੍ਰੀਮੀਅਮ ਡੈਥ $2.5 lakh ਹੈਗਾ।
0: ਅੱਛਾ,
1: ਮਤਲਬ ਜੇ ਤੁਸੀਂ ਆਮ ਅਸੀਂ ਜਿੱਦਾਂ ਕਿਸੇ ਵੀ ਕੰਪਨੀ ਵਿੱਚ ਕਰਦੇ, ਤਾਂ ਜੇ ਉਹਦੇ ਵਿੱਚ ਜੇ ਤੁਹਾਡੀ ਕਿਸ਼ਤ $1,000 ਮਹੀਨੇ ਦੀ ਬਣਦੀ ਹੈ, $1 million ਦੇ ਬਰਾਬਰ, ਜਾਂ $600 ਬਣਦੀ ਹੈ ਤੁਸੀਂ ਜੰਗ ਵੇਜ ਵਿੱਚ ਕਰਾ ਲਈ ਆ, ਤਾਂ ਉਹ ਤੁਹਾਨੂੰ $600 ਹੀ ਮੋੜਨਾ। ਪਰ ਉਹ ਕੰਪਨੀ ਕਹਿੰਦੀ ਨਹੀਂ, ਅਸੀਂ ਜਿੰਨਾ ਵੀ ਤੁਸੀਂ ਕਰਾਂਗੇ ਅਸੀਂ ਮੈਕਸੀਮਮ $2.5 lakh ਤੱਕ ਤੁਹਾਨੂੰ ਜਿਹੜਾ ਡੈਥ ਬੈਨੀਫਿਟ ਦੇਵਾਂਗੇ।
0: ਅੱਛਾ ਜੀ,
1: ਅਤੇ ਮੈਂ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇਹ ਅੱਜ ਜੇ ਮਤਲਬ ਗੱਲ ਕਰ ਰਹੇ ਸੀ ਬਿਜ਼ਨਸਮੈਨ ਬਿਨਾਂ ਬਈ ਦੇ ਬਿਨਾਂ ਆਪਣੇ ਵੀਰਸ ਬਾਰੇ ਹੈਗੀ ਆ, ਇਹਦੇ ਵਿੱਚ ਜਿਹੜੇ ਸਾਰੇ ਜਿਹੜੇ ਕੰਪਨੀ ਦੇ ਵਿੱਚ ਜਿਹੜੇ ਸ਼ੇਅਰ ਹੋਲਡਰ ਹਸਬੈਂਡ ਵਾਈਫ ਵੀ ਹੋ ਸਕਦੇ ਆ,
0: ਅੱਛਾ ਜੀ,
1: ਦੋ ਭਰਾ ਵੀ ਹੋ ਸਕਦੇ ਆ, ਦੋ ਫਰੈਂਡ ਵੀ ਹੋ ਸਕਦੇ ਆ, ਪਰ ਉਹਨਾਂ ਨੂੰ ਤੁਸੀਂ ਮੈਂ ਇੱਕੋ ਗੱਲ ਕਹਿੰਦਾ ਹੁੰਦਾ ਵੀ ਕਿ ਮਤਲਬ ਜੇ ਤੁਸੀਂ ਕੱਲ੍ਹ ਨੂੰ ਕੱਲ੍ਹ ਕੁਛ ਹੈਪਨ ਹੋ ਜਾਂਦਾ ਕਿ ਤੁਹਾਡੀ ਫੈਮਿਲੀ ਪੂਰੀ ਤਰ੍ਹਾਂ ਪ੍ਰੋਟੈਕਟ ਆ, ਕੀ ਤੁਸੀਂ ਉਸ ਪੈਸੇ ਨੂੰ ਕੰਪਨੀ ਵਿੱਚੋਂ ਜਾਂ ਡੈਥ ਬੈਨੀਫਿਟ ਨੂੰ ਕਿੱਦਾਂ ਤੁਸੀਂ ਆਪਣੀ ਫੈਮਿਲੀ ਨੂੰ ਦੇਣਾ, ਇਹ ਸਭ ਵਾਸਤੇ ਤੁਹਾਨੂੰ ਮੇਰੇ ਨਾਲ ਬੈਠਣਾ ਪੈਣਾ।
0: ਵੈਰੀ ਗੁੱਡ,
1: ਕਿਉਂਕਿ ਇਹਦੀਆਂ ਚੀਜ਼ਾਂ ਛੋਟੀਆਂ ਹੈਗੀਆਂ, ਕਿਉਂਕਿ ਇਹਦੇ ਵਾਸਤੇ ਪ੍ਰੋਪਰਲੀ ਜਿਹੜਾ ਚੈੱਕਲਿਸਟ ਹੈਗੀ ਹੈ ਮੇਰੇ ਕੋਲ ਜਿਹੜੀ ਹੈਗੀ ਮੇਰੇ ਖਿਆਲ 12 ਤੋਂ 18 ਪੁਆਇੰਟਸ ਹੈਗੇ ਆ, ਉਹ ਜਿਹੜੇ ਪੁਆਇੰਟਸ ਆਪਾਂ ਬਹਿ ਕੇ ਸਾਰੇ ਡਿਸਕਸ ਕਰਕੇ,
0: ਤੁਹਾਡੀ
1: ਜਿਹੜੀ ਕੰਪਨੀ ਦਾ ਜਿਹੜਾ ਚਾਰਟ ਕਿਸ ਤਰ੍ਹਾਂ ਕੰਮ ਕਰਦਾ ਹੈਗਾ, ਉਹ ਸਾਰੇ ਤੁਸੀਂ ਮੇਰੇ ਨਾਲ ਬੈਠੋਗੇ ਤਾਂ ਮੈਂ ਤੁਹਾਨੂੰ ਪ੍ਰੋਪਰਲੀ ਦੱਸ ਸਕਦਾ ਤੁਹਾਨੂੰ ਕਿੰਨੀ ਸ਼ੋਅਸ ਦੀ ਲੋੜ ਹੈਗੀ ਆ, ਤਾਂ ਮਤਲਬ ਉਹਦੇ ਵਿੱਚ ਤੁਹਾਡੇ ਉਸ ਅਕਾਊਂਟੈਂਟ ਦੀ ਹੋਣਾ ਜ਼ਰੂਰੀ ਹੈ, ਕਿਉਂਕਿ ਉਹ ਵੀ ਤੁਹਾਨੂੰ ਉਹਨੂੰ ਉਹ ਦੱਸੋਗੇ ਤੁਹਾਡੇ ਕਿੰਨੇ ਤੇਰੇ ਤੁਹਾਡੇ ਫਾਈਨੈਂਸ਼ੀਅਲ ਤੁਹਾਡੇ ਆ ਰਹੇ ਹੈਗੇ ਆ।
0: ਜੀ ਜੀ ਜੀ ਜੀ।
1: ਬਾਕੀ ਇਸ ਵਾਸਤੇ ਹਜੇ ਮੇਰਾ ਇੱਕੋ ਇੱਕ ਨੰਬਰ ਹੈਗਾ 647-340-3100।
0: ਨੰਬਰ ਸਰਦਾਰ ਸੁਰਜੀਤ ਸਿੰਘ ਪੱਟਾ ਸਾਹਿਬ ਦਾ ਇੱਕ ਵਾਰੀ ਦੁਬਾਰਾ ਨੋਟ ਕਰ ਲਓ, 647-300-3100 ਦੇ ਕਾਲ ਕੀਤੀ ਜਾ ਸਕਦੀ ਹੈ, 647-300-3100 ਦੇ ਕਾਲ ਤੁਸੀਂ ਜਲਦੀ ਜਲਦੀ ਕਰ ਸਕਦੇ ਆ। ਇੱਕ ਮੈਸੇਜ ਤੁਹਾਨੂੰ ਹੋਰ ਦੇਣਾ ਚਾਹੁੰਦੇ ਹਾਂ, ਇਸ ਸੈਚਰਡੇ ਨੂੰ ਤੁਹਾਡੇ ਵਾਸਤੇ ਕਵਾਲੀ ਨਾਈਟ ਹੋ ਰਹੀ ਹੈ ਔਰ ਤਕਰੀਬਨ ਮੇਰਾ ਖਿਆਲ 40-50 ਬੰਦੇ ਸਾਨੂੰ ਹੋਰ ਚਾਹੀਦੇ ਆ, ਅਤੇ ਇਸ ਵਿੱਚ ਸੋਲਡ ਆਊਟ ਹੋ ਜਾਣਾ ਕੰਮ, ਠੀਕ ਆ। ਅਤੇ ਜਿਹੜੇ ਵੀ ਸੱਜਣਾਂ ਨੇ ਆਉਣਾ ਹੈ ਔਰ ਇਹ ਕੁਆਲੀ ਨਾਈਟ ਦੇ ਵਿੱਚ ਤੁਹਾਡੇ ਵਾਸਤੇ ਮੈਰੀਅਟ ਹੋਟਲ ਦੇ ਵਿੱਚ ਇਹ ਕੁਆਲੀ ਨਾਈਟ ਹੋ ਰਹੀ ਹੈ ਔਰ ਕੈਸਾ ਵੈਨਿਊ ਅਸੀਂ ਤੁਹਾਡੇ ਵਾਸਤੇ ਚੁਣਿਆ ਹੈ, ਤੁਹਾਡੇ ਵਾਸਤੇ ਸਨੈਕਸ ਹੋਣਗੇ ਗਰਮ ਗਰਮ, VIP ਪ੍ਰੋਟੋਕੋਲ ਹਰ ਇੱਕ ਇਨਸਾਨ ਨੂੰ ਮਿਲਣਾ ਉੱਥੇ ਔਰ ਤੁਹਾਡੀਆਂ ਡਰਿੰਕਸ ਸਾਰੀਆਂ ਉਹਦੇ ਵਿੱਚ ਟਿਕਟ ਪ੍ਰਾਈਜ਼ 'ਚ ਇਨਕਲੂਡ ਹੋਣਗੀਆਂ ਔਰ ਤੁਹਾਡੇ ਵਾਸਤੇ ਸਪੈਸ਼ਲ ਆਫਰ ਆ ਬਈ। ਔਰ ਤੁਸੀਂ ਵੀ ਜੇ ਇਸ ਕੁਆਲੀ ਨਾਈਟ 'ਤੇ ਜਾਣਾ ਚਾਹੁੰਦੇ ਆ, ਵਧੀਆ ਵਧੀਆ ਫੂਡ ਹੋਏਗਾ ਤੁਹਾਡੇ ਵਾਸਤੇ, ਉੱਥੇ ਸਨੈਕਸ ਹੋਣਗੇ, ਡਿਨਰ ਹੋਏਗਾ, ਟੇਬਲ ਜਿਹੜਾ ਸਾਡੇ ਕੋਲ ਮੈਨੂੰ ਲੱਗਦਾ 4-5 ਟੇਬਲ ਹੀ ਰਹਿ ਗਏ ਆ, ਆਲਮੋਸਟ ਸਾਰਾ ਸੋਲਡ ਆਊਟ ਆ। ਕਿਉਂਕਿ ਜਿਹੜਾ ਇਹ ਆਰਟਿਸਟ ਹੈ ਨਾ, ਇਹ ਆਰਟਿਸਟ ਬੜਾ ਕਮਾਲ ਦਾ ਆਰਟਿਸਟ ਆ ਪੱਟਾ ਸਾਹਿਬ, ਤੁਸੀਂ ਇਹ ਆਰਟਿਸਟ ਨੂੰ ਜਦੋਂ ਸੁਣਨਾ ਨਾ ਬਹਿ ਕੇ ਸਾਹਮਣੇ, ਦੋ ਕੁ ਪੈਗ ਲੱਗੇ ਹੋਣ ਬੰਦੇ ਦੇ, ਅਤੇ ਫਿਰ ਨਜ਼ਾਰਾ ਆਪਣੇ ਹੀ ਆ ਜਾਂਦਾ। ਤੁਹਾਨੂੰ ਪਤਾ ਕਿ ਜਦੋਂ ਪਤਾ 2-3 ਪੈਗ ਲੱਗੇ ਹੁੰਦੇ ਉਦੋਂ ਪਿਆਰ ਵੀ ਜ਼ਿਆਦਾ ਆਉਂਦਾ, ਅਤੇ ਉਦੋਂ ਘਰ ਵਾਲੇ ਵੀ ਘਰ ਵਾਲੀ ਵੀ ਫਿਰ ਹਿੰਮਾ ਮਾਲ ਨਹੀਂ ਰਿੰਗ ਲੱਗਦੀ ਹੈ, ਠੀਕ ਹੈ ਨਾ। ਜਦੋਂ ਨਹੀਂ ਲੱਗਿਆ ਤਾਂ ਫਿਰ ਕਹਿੰਦਾ ਤੂੰ ਹੈਲਾਂ ਲੱਗਦੀਆਂ ਹੈਨਾ, ਅਤੇ ਜਦੋਂ ਫਿਰ ਇੱਦਾਂ ਦੀ ਚੀਜ਼ਾਂ ਵੀ ਹੋ ਜਾਂਦੀਆਂ, ਇਹ ਚਲੋ ਪਾਰਟ ਆਫ ਜੋਕ। ਔਰ ਕਿਉਂਕਿ ਇਹ ਜਿਹੜੀ ਕੁਆਲੀ ਨਾਈਟ ਹੋਏਗੀ ਤੁਹਾਡੇ ਵਾਸਤੇ ਹੋਏਗੀ, ਤੁਹਾਡੀਆਂ ਫੈਮਿਲੀਜ਼ ਵਾਸਤੇ ਹੋਣਗੀਆਂ, ਜਿਹੜੇ ਨਾ ਸੁਣਨ ਦੇ ਜ਼ਿਆਦਾ ਸ਼ੌਕੀਨ ਆ ਫੈਮਿਲੀਜ਼, ਉਹ ਇਸ ਕੁਆਲੀ ਨਾਈਟ ਨੂੰ ਮਿਸ ਨਹੀਂ ਕਰ ਸਕਦੇ। ਮੈਂ ਤਾਂ ਇੱਕੋ ਗੱਲ ਜਾਣਦਾ ਹੁੰਦਾ, ਕਿਉਂਕਿ ਅਸੀਂ ਤਕਰੀਬਨ ਤੁਹਾਡੇ ਵਾਸਤੇ ਰੋਜ਼ ਹੀ ਕੋਈ ਨਾ ਕੋਈ ਕੁਆਲੀ ਸੁਣਾਉਂਦੇ ਰਹਿੰਦੇ ਹਾਂ ਇਸ ਨੁਮਾਨ ਹੈਦਰ ਸਾਹਿਬ ਦੀ, ਔਰ ਸਟੂਡੀਓ ਵਿੱਚ ਵੀ ਆਏ ਸੀ ਰੁਮਾਨ ਹੈਦਰ ਸਾਹਿਬ। ਜਿਹਨਾਂ ਟਿਕਟਾਂ ਲੈਣੀਆਂ ਮੈਨੂੰ ਕਾਲ ਕਰ ਲਿਓ, 647-448-1000। ਜਿਹਨਾਂ ਨੇ ਮਸਾਜ ਕਰਾਉਣੀ ਹੈ, ਜਿਹਨਾਂ ਦੀ ਬੈਕ ਪੇਨ ਹੋ ਰਹੀ ਹੈ, ਕੋਈ ਗੋਡੇ ਦੁਖਦੇ ਆ, ਮੋਢੇ ਦੁਖਦੇ ਆ ਤੁਹਾਡੇ ਵਾਸਤੇ, ਅਤੇ ਬੈਕ ਪੇਨ ਵਾਸਤੇ ਤੁਹਾਡੇ ਵਾਸਤੇ ਨੰਬਰ ਹਾਜ਼ਰ ਹੈ 9055-584-3000 ਦੇ ਕਾਲ ਕੀਤੀ ਜਾ ਸਕਦੀ ਹੈ, 9055-584-3000 ਦੇ ਕਾਲ ਕੀਤੀ ਜਾ ਸਕਦੀ ਹੈ। ਕਈ ਵਾਰੀ ਬੈਕ ਪੇਨ ਪਿੱਛੇ ਅਸੀਂ ਕਈ ਵਾਰੀ ਸਾਡੇ ਵੀਰ ਕੰਮਾਂ 'ਤੇ ਬੈਲਟਾਂ ਲਾਈਆਂ ਹੁੰਦੀਆਂ, ਸਾਡੇ ਵੀਰ ਕਈ ਟਰੱਕਾਂ 'ਤੇ ਜਾਂਦੇ ਆ, ਉਹਨਾਂ ਨੇ ਬੈਲਟਾਂ ਲਾਈਆਂ ਹੁੰਦੀਆਂ, ਕਈ ਵਾਰ ਉਹਨਾਂ ਨੂੰ ਹੈਵੀ ਲੋਡ ਕੋਈ ਚੀਜ਼ ਚੱਕਣੀ ਪੈ ਜਾਂਦੀ ਹੈ ਕੰਮਾਂ ਦੇ ਉੱਤੇ, ਕਈ ਵਾਰੀ ਕੋਈ ਫੋਰਕਲਿਫਟ ਵਾਲੇ ਵੀਰ ਹੁੰਦੇ ਆ, ਬੈਕ ਪੇਨ ਹੋਈ ਜਾਂਦੀ ਉਹਨਾਂ ਦੀ, ਕੋਈ ਟੈਕਸੀ ਚਲਾਉਂਦੇ ਆ ਜਾਂ ਕੋਈ ਊਬਰ ਦਾ, ਕੋਈ ਵੀ XYZ ਤੁਹਾਡਾ ਕੋਈ ਕੰਮ ਹੈ, ਜੇ ਤੁਸੀਂ ਬੈਲਟ ਲਾਈ ਹੋਈ ਹੈ ਨਾ ਬੈਕ 'ਤੇ, ਤਾਂ ਤੁਹਾਡੀ ਬੈਲਟ ਉਤਾਰ ਦੇਣਗੇ। ਇਹ ਐਸੇ ਕਮਾਲ ਦਾ ਬੰਦਾ ਆਇਆ 905। ਕਈ ਵਾਰੀ ਗੋਡੇ ਕਿਸੇ ਦੇ ਪੇਨ ਹੁੰਦੇ, ਕਈ ਬੰਦਾ ਕੁੱਬ ਪਾ ਕੇ ਤੁਰਦਾ ਹੁੰਦਾ, ਕਈ ਹੁੰਦਾ ਨਾ ਕਈ ਬਜ਼ੁਰਗਾਂ ਨੇ ਸੋਟੀ ਫੜੀ ਹੁੰਦੀ ਹੈ, ਕੁੱਬ ਪਾ ਕੇ ਤੁਰਦੇ ਆ।

0: ਹਾਈ ਕ੍ਰਾਈਮ ਅਤੇ ਇੱਕ ਅਜਿਹੀ ਕੌਂਸਲ ਜਿਸ ਦੇ ਰੈਜ਼ੀਡੈਂਟਸ ਨੂੰ ਅਣਦੇਖਿਆ ਕੀਤਾ। ਜਦੋਂ ਮੈਂ ਤੁਹਾਨੂੰ ਰੈਪ੍ਰੈਜ਼ੈਂਟ ਕੀਤਾ, ਮੈਂ ਟੈਕਸ ਘੱਟ ਰੱਖੇ, ਬਜ਼ੁਰਗਾਂ ਲਈ ਬੱਸ ਸਰਵਿਸ ਮੁਫ਼ਤ ਕੀਤੀ, ਸੈਟੇਲਾਈਟ ਪੁਲਿਸ ਸਟੇਸ਼ਨ ਲਿਆਂਦਾ ਅਤੇ ਹਜ਼ਾਰਾਂ ਨੌਕਰੀਆਂ ਲਿਆਂਦੀਆਂ। ਸਭ ਤੋਂ ਇੰਪੋਰਟੈਂਟ, ਮੈਂ ਫਜ਼ੂਲ ਖਰਚ ਵਿਰੁੱਧ ਆਵਾਜ਼ ਉਠਾਈ ਅਤੇ ਤੁਹਾਡੇ ਕਾਲਜ਼ ਅਟੈਂਡ ਕੀਤੀਆਂ। ਹੁਣ ਮੈਨੂੰ ਕਰਪਸ਼ਨ ਨੂੰ ਰੋਕਣ ਲਈ ਤੁਹਾਡੀ ਮਦਦ ਦੀ ਲੋੜ ਹੈ। 26 ਅਕਤੂਬਰ ਨੂੰ ਭਰਖੀ ਹੋਈ ਲੀਡਰਸ਼ਿਪ ਨੂੰ ਵੋਟ ਪਾਓ, ਗੁਰਪ੍ਰੀਤ ਸਿੰਘ ਢਿੱਲੋਂ ਨੂੰ ਵੋਟ ਪਾਓ।
1: ਆਥੋਰਾਈਜ਼ਡ ਐਂਡ ਪੇਡ ਫੋਰ ਬਾਈ ਦ ਕੈਂਪੇਨ ਆਫਿਸ ਆਫ ਗੁਰਪ੍ਰੀਤ ਢਿੱਲੋਂ।
2: लाओ जी चक्को फिर खुशखबरी, ब्रैम्पटन निवासियों ले खुशखबरी। हुण जदों भी तुसी कैनेडियन, इंडियन या पाकिस्तानी ग्रोसरी खरीदना चाहो तो ब्रैम्पटन विच इंडियन फ्रूट लैंड दी चारों लोकेशन विचों जिथे मर्जी आ जाओ, चाहे 15 फैंडोवे ब्रैम्पटन होवे, जां दूजी लोकेशन 45 डस्ट ड्राइव ब्रैम्पटन, या फिर तीजी लोकेशन 9985 मैकविन ड्राइव यूनिट 9 ब्रैम्पटन इंडियन फ्रूट लैंड, ते हुण चौथी नवी लोकेशन 1465 मेफिल रोड ब्रैम्पटन। ग्रोसरी सब तो नेड़े, इंडियन फ्रूट लैंड 905-456-9900।
3: ਬਾਈ ਜੀ, ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ, ਹੁਣ ਸੋਚਦਾ ਵੀ ਕੋਈ ਯੂਜ ਟਰੱਕ ਹੀ ਲੈ ਲਵਾਂ, ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ।
4: ਉਹ ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ, ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ, ਓਏ ਉਹਦੇ ਤੋਂ ਵਧੀਆ ਕੋਈ ਨਹੀਂ।
5: ਜੀ ਹਾਂ, ਜੇ ਤੁਹਾਨੂੰ ਯੂਜ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਇਨ ਮਾਡਲ ਦਾ ਟਰੱਕ, ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ, ਈਗਲ ਟਰੱਕ ਸੇਲ 17 ਸਟ੍ਰੈਥਨ ਐਵਨਿਊ ਬ੍ਰੈਂਪਟਨ, ਕਾਲ ਬਿੱਲ ਸੇਖੋ 416-819-6000।
6: ਤੁਸੀਂ ਆਪਣੇ ਫੋਨ ਪਲਾਨ ਤੇ ਬਹੁਤ ਪੈਸੇ ਦੇ ਰਹੇ ਹੋ, ਸੈਲੂਲਰ ਪੁਆਇੰਟ ਤੇ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਬਹੁਤ ਹੀ ਵੱਡੀ ਸੇਵਿੰਗਸ, ਬੈਸਟ ਫੋਨ ਪਲਾਨਸ ਤੇ ਬਿਨਾਂ ਕਿਸੇ ਸ਼ਰਤ ਤੋਂ, ਚਾਹੇ ਤੁਸੀਂ ਬਿਜ਼ਨਸ ਜਾਂ ਫੈਮਿਲੀ ਪਲਾਨਸ ਚ ਸੇਵਿੰਗ ਚਾਹੁੰਦੇ ਹੋ। ਨੋ ਕੰਟਰੈਕਟ ਆਪਸ਼ਨ ਜਾਂ ਲੇਟੈਸਟ ਫੋਨ ਚਾਹੀਦਾ ਸਭ ਤੋਂ ਬੈਸਟ ਕਵਰੇਜ ਨਾਲ, ਸੈਲੂਲਰ ਪੁਆਇੰਟ ਤੇ ਤੁਹਾਨੂੰ ਸਭ ਕੁਝ ਮਿਲੇਗਾ। ਵਿਜ਼ਿਟ ਕਰੋ ਸੈਲੂਲਰ ਪੁਆਇੰਟ, ਸੇਵ ਟੂਡੇ, ਇਟਸ ਦੈਟ ਈਜ਼ੀ। ਆਪਣੀ ਨੀਅਰੈਸਟ ਲੋਕੇਸ਼ਨ cellularpoint.ca ਤੇ ਵੇਖੋ। ਸੈਲੂਲਰ ਪੁਆਇੰਟ, ਮੋਰ ਫੋਨਸ, ਮੋਰ ਪਲਾਨਸ, ਮੋਰ ਚੋਇਸ।
7: ਗਲੈਕਸੀ ਹੋਮ ਵਾਲਿਆਂ ਵੱਲੋਂ ਅਸੀਂ ਪ੍ਰੋਗਰਾਮ ਸਪਾਂਸਰ ਕਰ ਰਹੇ ਹਾਂ। ਕੰਸਟਰਕਸ਼ਨ ਦੀਆਂ ਤੁਹਾਨੂੰ ਕੋਈ ਵੀ ਆਈਟਮ ਚਾਹੀਦੀਆਂ, ਘਰ 'ਚ ਵਰਤਣ ਵਾਲੀਆਂ, ਤੇ ਗਲੈਕਸੀ ਹੋਮ ਦਾ ਨੰਬਰ ਤੁਸੀਂ ਯਾਦ ਰੱਖੋ 9054602022 ਦੇ ਕਾਲ ਦੀ ਜਾ ਸਕਦੀ ਹੈ। ਔਰ ਗਲੈਕਸੀ ਹੋਮ ਤੁਹਾਡੇ ਵਾਸਤੇ ਵਿਲੀਅਮ ਪਾਰਕ ਐਂਡ ਮੈਕਲੋਗਨ ਦੇ ਕਾਰਨਰ ਦੇ ਆ, ਬਹੁਤ ਹੀ ਜ਼ਿਆਦਾ ਵਧੀਆ ਗਲੈਕਸੀ ਹੋਮ ਵਾਲੇ ਤੁਹਾਡੇ ਵਾਸਤੇ ਬਈ। ਘਰ ਦੇ ਵਰਤਣ ਵਾਲੀਆਂ ਕੋਈ ਟੋਇਲਟ ਸੀਟ ਚਾਹੀਦੀਆਂ, ਕੋਈ ਫਲੋਰਿੰਗ ਚਾਹੀਦੀ ਹੈ, ਕੋਈ ਇਲੈਕਟ੍ਰੀਕਲ ਆਈਟਮ ਚਾਹੀਦੀਆਂ, ਕੋਈ ਸਵਿੱਚ ਚਾਹੀਦੀ ਹੈ, ਕੋਈ ਡਰਾਈ ਵਾਲ ਚਾਹੀਦੀ ਹੈ, ਕੋਈ ਵੀ ਆਈਟਮ ਤੁਹਾਡੇ ਵਾਸਤੇ ਚਾਹੀਦੀ ਹੈ ਕੰਸਟਰਕਸ਼ਨ ਵਾਸਤੇ, ਨੰਬਰ ਇੱਕੋ ਹੀ ਹੈ ਤੁਹਾਡੇ ਵਾਸਤੇ ਗਲੈਕਸੀ ਹੋਮ ਵਾਲਿਆਂ ਦਾ, 905-462-7222 ਦੇ ਕਾਲ ਕੀਤੀ ਜਾ ਸਕਦੀ, 9054602222 ਦੇ ਕਾਲ ਵੀ ਕੀਤੀ ਜਾ ਸਕਦੀ। ਸੁਲਤਾਨ ਜੀ, ਕੀ ਹਾਲ ਚਾਲ ਹੈ ਸਰ?
8: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ
7: ਜੀ। ਸਰ, ਸਭ ਤੋਂ ਪਹਿਲਾਂ ਜਿਹੜਾ ਨਵਾਂ ਟੈਲੀਵਿਜ਼ਨ ਆਇਆ ਸੋਨੀ ਬ੍ਰਾਂਡ ਦਾ 100 ਇੰਚ ਦਾ, ਉਹਦੇ ਬਾਰੇ ਜਾਣਕਾਰੀ ਦਿਓ। ਬੜਾ ਇਸ ਵੇਲੇ ਮਾਰਕੀਟ ਵਿੱਚ ਨਾਮ ਹੋ ਰਿਹਾ 100 ਇੰਚ ਟੈਲੀਵਿਜ਼ਨ, ਸਾਡੇ ਘਰੇ ਸਭ ਤੋਂ ਪਹਿਲਾਂ ਆਉਣਾ ਚਾਹੀਦਾ, ਦੱਸੋ ਮਾਤਾ ਕਿੰਨੇ ਕੁ ਰਹਿ ਗਏ ਹੁਣ ਤੁਹਾਡੇ ਕੋਲ?
8: ਹਾਂਜੀ ਬਿਲਕੁਲ ਜੀ, ਮੇਰੇ ਕੋਲ ਇਸ ਟਾਈਮ 2 TV ਇਨ ਸਟਾਕ ਹੈ ਜੀ, 2 ਲੱਕੀ ਕਸਟਮਰ ਕੈਨ ਗੈਟ ਇਟ, ਕਿਉਂਕਿ $1500 ਇੰਟਰੋਡਕਟਰੀ ਪ੍ਰਾਈਸ ਤੇ ਅਸੀਂ ਡਿਸਕਾਊਂਟ ਲੈ ਕੇ ਦੇ ਰਹੇ ਹਾਂ ਕੰਪਨੀ ਵੱਲੋਂ।
7: ਠੀਕ ਹੈ,
8: $4500 ਇਹਦੀ ਲਾਂਚਿੰਗ ਪ੍ਰਾਈਸ ਹੈ, ਜਿਹੜੀ ਕਿ $29.99 ਚ ਅਸੀਂ ਲੈ ਕੇ ਦੇ ਰਹੇ ਹਾਂ ਜੀ। ਸੋ $1500 ਕਸਟਮਰ ਸੇਵ ਕਰਨਗੇ, ਤੇ ਜਿੱਦਾਂ ਤੁਸੀਂ ਕਿਹਾ ਪਹਿਲਾ ਟੀਵੀ ਉਹਨਾਂ ਦੇ ਘਰ ਹੀ ਜਾਏਗਾ।
7: ਅੱਛਾ, ਇਹ ਜਿਹੜਾ 100 ਇੰਚ ਦਾ ਟੀਵੀ ਹੈ ਵੀ ਪਹਿਲਾਂ ਉਹਨਾਂ ਦੇ ਘਰ ਹੀ ਜਾਏਗਾ ਟੀਵੀ? ਵਾਹ ਜੀ ਵਾਹ, ਕੀ ਬਾਤ ਹੈ।
8: ਮਤਲਬ ਹੁਣ ਜਿਹੜੇ ਵੀ ਟੀਵੀ ਜਾ ਰਹੇ ਆ, ਪਹਿਲੇ ਹੀ ਜਾ ਰਹੇ ਨਾ ਜੀ, 2 TV ਵੈਸੇ ਲੌਂਗ ਵੀਕਐਂਡ ਤੇ ਆਲਰੇਡੀ ਸੋਲਡ ਹੋ ਗਏ ਆ, ਜਿਹੜੇ ਕਿ ਸਕੈਜੂਅਲ ਕੀਤੇ ਗਏ ਆ ਐਂਡ ਆਫ ਦਿਸ ਮੰਥ, ਜਿਹੜੇ ਨਵੇਂ ਘਰ ਉਹਨਾਂ ਦੇ ਕਲੋਜ਼ ਹੋਏ ਆ, ਉਹਨਾਂ ਨੇ ਕਿਹਾ ਜੀ ਸਿੱਧਾ ਸਾਡੇ ਨਵੇਂ ਘਰ 'ਚ ਹੀ ਜਾਣਾ। ਸੋ 2 TV ਆਲਰੇਡੀ ਸੋਲਡ ਹੈ, 2 TV ਇਨ ਸਟਾਕ ਹੈ। ਜਿਹੜੇ ਵੀ ਕਸਟਮਰ ਬ੍ਰੈਂਪਟਨ 'ਚ ਲੈਣਗੇ, ਓਬੀਅਸਲੀ ਪਹਿਲਾ ਟੀਵੀ ਹੀ ਉਹਨਾਂ ਦੇ ਘਰ ਜਾਏਗਾ, ਕਿਉਂਕਿ ਜਿਹੜੇ 2 TV ਸੋਲਡ ਹੋਏ ਆ ਜੀ, ਇੱਕ ਪਿਕਰਿੰਗ ਜਾ ਰਿਹਾ ਤੇ ਇੱਕ ਵੈਲੈਂਡ ਜਾ ਰਿਹਾ ਜੀ।
7: ਠੀਕ ਆ, ਚਲੋ ਕੋਈ ਗੱਲ ਨਹੀਂ, 2 ਹੈਗੇ ਉਹ ਸਾਨੂੰ ਜ਼ਰੂਰ ਦੇ ਦਿਓ। ਕਿਹੜੇ ਨੰਬਰ ਤੇ ਅਸੀਂ ਕਾਲ ਕਰ ਸਕਦੇ ਬੁਕਿੰਗ ਕਰਾਉਣ ਵਾਸਤੇ?
8: 905-450-2828 ਨੰਬਰ ਹੈ ਜੀ, 905-450-2828
7: ਜੀ।
8: 85 ਇੰਚ ਲੈਣਾ ਜੀ, ਤੇ 85 ਇੰਚ ਸੈਮਸੰਗ ਦਾ ਮਿੰਨੀ LED ਸਾਡੇ ਕੋਲ ਸਟਾਕ 'ਚ ਹੈ, ਤੇ $1199 ਦਾ ਸਿਰਫ ਮਿਲ ਜਾਏਗਾ। ਇਹਦੀ $1800 ਪ੍ਰਾਈਸ ਸੀਗੀ, $1199 ਦਾ ਲੈ ਕੇ ਕਸਟਮਰ ਇਹਦੇ ਵਿੱਚ $600 ਦੀ ਸੇਵਿੰਗ ਕਰ ਸਕਦੇ ਆ। ਕੋਈ ਵੀ TV ਲੈਣ ਜੀ, 75 ਇੰਚ $799 ਚ ਦੇ ਰਹੇ ਆ, 6 ਮਹੀਨੇ ਜੀ ਤੁਸੀਂ ਪੇ ਕਰਨਾ, ਪਿਕਅਪ ਕਰਨਾ ਪਿਕਅਪ ਕਰ ਲਓ, ਤਦ ਵੀ 6 ਮਹੀਨੇ ਜੀ ਪੇ ਕਰਨਾ
7: ਜੀ।

0: ਪੁਆਇੰਟਸ ਦਾ ਟੀਵੀ ਲੈਣਾ ਤਦ ਵੀ 6 ਮਹੀਨੇ ਚ ਪੇ ਕਰਨਾ, ਫ੍ਰੀ ਹੋਮ ਡਿਲੀਵਰੀ ਮਿਲਣੀ ਹੈ। 905-450-2828 ਨੰਬਰ ਹੈ, 905-450-2828 ਜੀ।
1: ਜੀ ਜੀ।
0: ਤੇ ਹਰਜੀਤ ਜੀ, ਜਿਹੜੇ ਕਸਟਮਰ ਇਸ ਟਾਈਮ ਅਪਲਾਇੰਸਿਸ ਦੇਖ ਰਹੇ ਆ, ਉਹਨਾਂ ਨੂੰ 40% ਦਾ ਡਿਸਕਾਊਂਟ ਅਸੀਂ ਲੈ ਕੇ ਦੇ ਰਹੇ ਹਾਂ। ਪਲੱਸ ਫਰਿਜਡੇਅਰ ਨੇ ਜਿਹੜੀ ਲੇਟੈਸਟ ਟੈਕਨੋਲੋਜੀ ਲਾਂਚ ਕੀਤੀ ਹੈ, ਫਰਿਜਡੇਅਰ ਸਟੋਨ ਬੇਕਡ ਪੀਜ਼ਾ ਅਵਨ। ਸੋ ਅਗਰ ਤੁਸੀਂ ਸਟੋਨ ਬੇਕਡ ਪੀਜ਼ਾ ਅਵਨ ਦੇਖਣਾ ਚਾਹੁੰਦੇ ਹੋ ਤੇ ਫਰਿਜਡੇਅਰ ਨੇ ਸੈਟਰਡੇ ਵਾਲੇ ਦਿਨ ਲਾਈਵ ਔਨ ਲੋਕੇਸ਼ਨ ਕਰਨਾ ਜੀ। ਸਾਡੇ ਕੋਲ ਫਰਿਜਡੇਅਰ ਦਾ ਟਰੱਕ ਪਹੁੰਚੇਗਾ ਜਿਹੜਾ ਕਿ ਲਾਈਵ ਤੁਹਾਨੂੰ ਉਸੇ ਵਕਤ ਸਟੋਨ ਬੇਕ ਪੀਜ਼ਾ ਅਵਨ ਚ ਪੀਜ਼ਾ ਬਣਾ ਕੇ ਏਅਰ ਫਰਾਇਰ ਦੇ ਨਾਲ ਦੇਣਗੇ।
1: ਠੀਕ ਹੈ।
0: ਨਾਲੇ ਨਵੀਂ ਟੈਕਨੋਲੋਜੀ ਦਾ ਐਕਸਪੀਰੀਅੰਸ ਲਵੋ, ਨਾਲੇ ਫ੍ਰੀ ਪੀਜ਼ਾ ਖਾਓ। ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਵਾਲੀ ਲੋਕੇਸ਼ਨ ਤੇ ਪਹੁੰਚਣਾ ਤੁਸੀਂ, 801 Bovade Drive West, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਜੀ, ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ। ਤੇ ਟੋਪ ਲੋਡ ਵਾਸ਼ਰ ਐਂਡ ਡਰਾਇਰ ਅੱਜ ਅਸੀਂ ਦੇ ਰਹੇ ਹਾਂ $1700 ਵਾਲਾ, $1099 ਦਾ ਪੇਅਰ ਵਾਸ਼ਰ ਡਰਾਇਰ ਦੋਨੋਂ $1099 ਚ ਮਿਲ ਜਾਣਗੇ। ਤੇ ਜੇ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਲੈਣਾ ਜੀ, $2200 ਵਾਲਾ $1499 ਦਾ ਮਿਲ ਰਿਹਾ। ਪੇਮੈਂਟ 6 ਮਹੀਨੇ ਚ ਕਰਨੀ ਹੈ, ਕੋਈ ਇੰਟਰਸਟ ਨਹੀਂ ਹੈ।
1: ਠੀਕ ਹੈ।
0: ਜਿਹੜੇ ਵੀ ਕਸਟਮਰ ਫਰਿਜਡੇਅਰ ਗੈਲਰੀ ਜਾਂ ਫਰਿਜਡੇਅਰ ਪ੍ਰੋਫੈਸ਼ਨਲ ਦੇ ਹੋਮ ਅਪਲਾਇੰਸਿਸ ਲੈਣਾ ਚਾਹੁੰਦੇ ਆ ਜਾਂ ਨਵੀਂ ਟੈਕਨੋਲੋਜੀ ਦੇਖਣਾ ਚਾਹੁੰਦੇ, ਜ਼ਰੂਰ ਵਿਜ਼ਿਟ ਕਰਨ 801 Bovade Drive West, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਜੀ। ਬ੍ਰੈਂਪਟਨ ਅਪਲਾਇੰਸਿਸ .com ਸਾਡੀ ਵੈਬਸਾਈਟ ਹੈ। 905-450-2828, 905-450-2828 ਜੀ।
1: ਬਹੁਤ ਅੱਛੀ ਗੱਲ ਹੈ ਸੁਲਤਾਨ ਜੀ, ਜਿਹੜੇ 2 TV ਹੈਗੇ ਆ ਉਹ ਜ਼ਰੂਰ ਸਾਡੇ ਬ੍ਰੈਂਪਟਨ ਵਾਲੇ ਵਾਸਤੇ ਰੱਖ ਲਿਓ। ਸਾਡੇ ਵੱਡੇ ਘਰ ਦੇ ਵੱਡੇ ਟੀਵੀ, ਵੱਡੀਆਂ ਗੱਡੀਆਂ ਸੀ ਲੈਣੀਆਂ ਆਉਂਦੀਆਂ। ਨੰਬਰ ਇੱਕ ਵਾਰੀ ਫਿਰ ਦੇ ਦਿਓ ਦੁਬਾਰਾ ਪਲੀਜ਼।
0: 905-450-2828, 100-inch ਸੋਨੀ ਬਰਾਵੀਆ 3 ਲੇਟੈਸਟ ਲਾਂਚ ਕੀਤਾ ਗਿਆ, $4500 ਦਾ, ਪਰ ਤੁਹਾਨੂੰ $2999 ਦਾ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੇ ਮਿਲੇਗਾ। 905-450-2828 ਜੀ।
1: ਬੜੀ ਮਿਹਰਬਾਨੀ ਸਰ, ਥੈਂਕ ਯੂ ਵੈਰੀ ਮਚ। ਪ੍ਰੋਗਰਾਮ ਪੰਜਾਬੀ ਵਿਰਸਾ, ਵਕਾਰ ਖਾਨ ਸਾਹਿਬ ਜੀ, ਕਿਆ ਹਾਲ ਹੈ? ਵਕਾਰ ਖਾਨ ਸਾਹਿਬ ਦੀ ਗ੍ਰੇਟ, ਵਕਾਰ ਖਾਨ ਸਾਹਿਬ ਕਹਾਂ ਗਏ ਜੀ। ਵਕਾਰ ਖਾਨ
2: ਠੀਕ ਆ
1: ਜੀ,
2: ਸਭ ਲਿਸਨਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
1: ਜੀ। ਜੀ
2: ਜੀ ਜੀ, ਮੇਰੇ ਕੋਲ ਰੋਜਰਸ ਦੀ ਬਹੁਤ ਹੀ ਵੱਡੀਆ ਪ੍ਰੋਮੋਸ਼ਨ ਹੈ। ਅਸੀਂ ਟੀਵੀ, ਇੰਟਰਨੈਟ ਔਰ ਹੋਮ ਫੋਨ ਦੇ ਸਪੈਸ਼ਲ ਪੈਕੇਜ ਪ੍ਰੋਵਾਈਡ ਕਰਦੇ ਹਾਂ।
1: ਠੀਕ ਹੈ।
2: ਓਨਲੀ ਇੰਟਰਨੈਟ ਦੀ ਵੀ ਸਪੈਸ਼ਲ ਪ੍ਰੋਮੋਸ਼ਨ ਹੈ, 1500 ਔਰ 2000 ਦੀ ਸਪੀਡ ਵਾਲੇ ਰੋਜਰਸ ਇੰਟਰਨੈਟ ਬਹੁਤ ਚੀਪ ਪ੍ਰਾਈਸ ਪਰ ਦਿਲਾ ਦੇਣਗੇ
1: ਜੀ।
2: ਰੋਜਰਸ ਸੈੱਲ ਫੋਨ ਦੀ ਵੀ ਅਮੇਜ਼ਿੰਗ ਆਫਰ ਹੈ ਮੇਰੇ ਕੋਲ, ਕੈਨੇਡਾ US ਅਨਲਿਮਿਟਿਡ ਕਾਲਿੰਗ ਮਿਲੇਗੀ, ਆਈਫੋਨ ਔਰ ਸੈਮਸੰਗ ਵੀ ਸਪੈਸ਼ਲ ਪ੍ਰਾਈਸ ਪਰ ਅਵੇਲੇਬਲ ਆ
1: ਜੀ। ਜੀ
2: ਪਲੀਜ਼ ਕਾਲ ਫੋਰ ਫਰਦਰ ਇਨਫੋਰਮੇਸ਼ਨ, ਨੰਬਰ ਹੈ 6478648000, 6478648000। ਅਸੀਂ 18 ਸਾਲ ਸੇ ਰੋਜਰਸ ਦੇ ਕਾਰਪੋਰੇਟ ਇੰਪਲਾਈ ਹਾਂ, ਤੁਹਾਡਾ ਅਕਾਊਂਟ ਔਰ ਐਡਰੈਸ ਚੈੱਕ ਕਰਕੇ ਬਹੁਤ ਵਧੀਆ ਪ੍ਰੋਮੋਸ਼ਨ ਦਿਲਾ ਦੇਣਗੇ। ਨੰਬਰ ਅਗੇਨ 6478648000,
1: 6468648000। ਸ਼ੁਕਰੀਆ ਵਕਾਰ ਖਾਨ ਸਾਹਿਬ, ਥੈਂਕ ਯੂ ਵੈਰੀ ਮਚ। ਇਸ ਆਉਣ ਵਾਲੇ ਸ਼ਨੀਵਾਰ ਨੂੰ ਮੈਰੀਅਟ ਹੋਟਲ ਦੇ ਵਿੱਚ ਇਹ ਕਵਾਲ ਪਹੁੰਚ ਰਿਹਾ ਪੂਰੇ ਬੈਂਡ ਦੇ ਨਾਲ, ਔਰ ਤੁਹਾਨੂੰ ਥੋੜੀ ਕਵਾਲੀ ਸੁਣਾਉਣਾ ਉਹਨਾਂ ਦੀ। ਥੋੜੀ ਸਾਡੀਆਂ ਟਿਕਟਾਂ ਰਹਿ ਗਈਆਂ, 40-50 ਟਿਕਟਾਂ ਆਈਆਂ ਸਾਡੇ ਕੋਲ, ਜਿਹੜੇ ਬੁਕਿੰਗ ਕਰਾਉਣਗੇ ਤੇ ਹੋਪਫੁਲੀ ਸਾਰਾ ਡਨ ਹੀ ਆ, ਸੋਲਡ ਆਊਟ ਹੀ ਆ, ਤੇ ਤੁਸੀਂ ਕਾਲ ਕਰ ਲਿਓ 6474401000। ਇਸ ਕਵਾਲੀ ਨੂੰ ਤੁਹਾਡੇ ਵਾਸਤੇ ਜਗਜੀਤ ਸਿੰਘ ਜੀ ਸਾਚਾ ਸਪਾਂਸਰ ਕਰ ਰਹੇ ਆ, ਔਰ ਤੁਹਾਡੀਆਂ ਕਮਰਸ਼ੀਅਲ ਇੰਸ਼ੋਰੈਂਸ ਜੇ ਤੁਸੀਂ ਕਰਾਉਣੀ ਆ ਆਪਣੀਆਂ ਘਰਾਂ ਦੀਆਂ, ਜਿਹੜੀਆਂ ਦੁਕਾਨਾਂ ਦੀਆਂ, ਫੇਅਰ ਹਾਊਸ ਦੀਆਂ, ਔਰ ਕਮਰਸ਼ੀਅਲ ਇੰਸ਼ੋਰੈਂਸ ਦੇ ਮਾਹਿਰ ਆ, ਤੁਹਾਡੇ ਰੀਟੇਲ ਸਟੋਰ ਆ, ਤੁਹਾਡੇ ਵੇਅਰ ਹਾਊਸ ਆ, ਤੁਹਾਡੇ ਵਾਸਤੇ ਆ ਜਾਂਦਾ ਜਗਜੀਤ ਸਿੰਘ ਸਾਚਾ। 6472992314 ਤੇ ਕਾਲ ਕੀਤੀ ਜਾ ਸਕਦੀ ਹੈ। ਔਰ ਪੁਰਾਣੇ ਬੰਦੇ ਆ ਜਗਜੀਤ ਸਿੰਘ ਜੀ ਸਾਚਾ ਸਾਹਿਬ, ਬਹੁਤ ਪੁਰਾਣੇ ਬੰਦੇ ਆ ਜਿਨ੍ਹਾਂ ਨੇ ਵੀ ਇੰਸ਼ੋਰੈਂਸ ਕਰਾਉਣੀ ਆ, ਤੇ ਇਹਨਾਂ ਨੇ ਪੰਜਾਬੀ ਵਿਰਸਾ ਰੇਡੀਓ ਨੂੰ ਚੁਣਿਆ, ਤੇ ਤੁਸੀਂ ਵੀ ਇਹਨਾਂ ਨੂੰ ਫੋਨ ਕਰਕੇ ਆਪਣੇ ਵੇਅਰ ਹਾਊਸ, ਆਪਣੇ ਕੋਈ ਸਟੋਰੇਜ ਏਰੀਆ ਤੁਹਾਡਾ ਹੈ, ਉਹਦੀ ਇੰਸ਼ੋਰੈਂਸ ਤੁਸੀਂ ਜ਼ਰੂਰ ਕਰਾਓ। ਕਮਰਸ਼ੀਅਲ ਪ੍ਰੋਪਰਟੀ ਇੰਸ਼ੋਰੈਂਸ ਹੀ ਕਰਦੇ ਆ। 6472992314।

ਜੇ ਤਾਂ ਨਾ ਅਸਲੀ ਕਵਾਲੀ ਦਾ ਮਜ਼ਾ ਲੈਣਾ ਤੇ ਫਿਰ ਬਈ ਇਹ ਕਵਾਲੀ ਨਾਈਟ ਤੁਸੀਂ ਮਿਸ ਨਹੀਂ ਕਰ ਸਕਦੇ। ਇਸ ਆਉਣ ਵਾਲੇ ਸ਼ਨੀਵਾਰ ਨੂੰ ਮੈਰੀਅਟ ਹੋਟਲ ਦੇ ਵਿੱਚ ਹੋ ਰਹੀ ਹੈ ਤੇ ਟਿਕਟਾਂ ਮੈਨੂੰ ਹੀ ਕਾਲ ਕਰਨੀ ਪੈਣੀ ਆ। ਜੇ ਤੁਸੀਂ ਵਧੀਆ ਫੂਡ ਵਧੀਆ ਲਜ਼ੀਜ਼ ਡਿਨਰ ਕਰਨਾ ਤੇ ਫਿਰ 6474481000

ਫੈਮਲੀਆਂ ਸੁਣ ਰਹੀਆਂ ਨਾ, ਤੁਸੀਂ ਆਓਗੇ ਨਾ, ਤੁਹਾਡੇ ਵਾਸਤੇ ਗਰਮਾ ਗਰਮ ਜਾਂਦੇ ਨਾ ਸਨੈਕਸ ਹੋਣਗੇ, ਵੈਜ ਨੌਨ ਵੈਜ ਸਨੈਕਸ ਹੋਣੇ ਆ। ਮੈਰੀਅਟ ਹੋਟਲ ਦੇ ਵਿੱਚ ਕੁਆਲੀ ਨਾਈਟ ਹੋ ਰਹੀ ਹੈ। ਵੈਨਿਊ ਦੇਖ ਲਓ ਅਸੀਂ ਕਿਹੜਾ ਚੁਣਿਆ ਤੁਹਾਡੇ ਵਾਸਤੇ, ਤੁਹਾਨੂੰ ਪ੍ਰੋਟੋਕੋਲ ਏਡਾ ਵਧੀਆ ਮਿਲਣਾ। ਤੁਸੀਂ ਕਹਿਣਾ ਵੀ ਅਸੀਂ ਆ ਕਿੱਥੇ ਗਏ ਹਾਂ, ਕਿਤੇ ਮਿਨਿਸਟਰਾਂ ਦੀਆਂ ਪਾਰਟੀ ਦੇ ਜਿਵੇਂ ਹੁੰਦੀ ਹੈ ਨਾ ਵੀ VIP ਬੰਦੇ ਹੁੰਦੇ ਜਾਂਦੇ ਆ, ਇੱਦਾਂ ਦਾ ਤੁਹਾਨੂੰ ਪ੍ਰੋਟੋਕੋਲ ਮਿਲਣਾ ਮੈਰੀਅਟ ਹੋਟਲ ਦੇ ਵਿੱਚ।

0: ਜੀ ਪੱਟਾ ਸਾਹਿਬ ਹੋਰ ਕੀ ਕਹਿਣਾ ਚਾਹੋਗੇ ਸਰ ਤੁਸੀਂ?
1: ਮੈਂ ਹਜੇ ਥੋੜ੍ਹੇ ਜਿਹੇ ਤਾਂ ਵਿਸਟਾ ਮੈਡੀਕਲ ਇੰਸ਼ੋਰੈਂਸ ਬਾਰੇ ਗੱਲ ਕਰਨੀ ਚਾਹੁੰਦਾ, ਕਿਉਂਕਿ ਸਾਡੇ ਸਰੋਤਿਆਂ ਦੇ ਬਹੁਤ ਸਾਰੇ ਜਿਹੜੇ ਕੁਐਸਚਨ ਰੈਗੂਲਰ ਹੁੰਦੇ ਹੈਗੇ ਆ ਵੀ ਪ੍ਰੈਗਨੈਂਸੀ ਵਿੱਚ ਕਵਰ ਹੋਊਗੀ। ਦੇਖੋ ਜੇ ਆਪਣੇ ਵਿਸਟਾ ਮੈਡੀਕਲ ਇੰਸ਼ੋਰੈਂਸ ਦੇ ਵਿੱਚ ਜਾਂ ਇਹਨਾਂ ਵਿੱਚ ਜਿਹੜੀ ਹੈਗੀ ਆ ਸਰ, ਪ੍ਰੈਗਨੈਂਸੀ ਕਵਰ ਨਹੀਂ ਹੁੰਦੀ। ਫਿਰ ਦੂਜਾ ਉਹਨਾਂ ਦਾ ਜੇ ਕੋਈ ਜਾਂਦਾ ਭਾਅ ਜੀ ਅਸੀਂ ਟੈਸਟ ਵਗੈਰਾ ਕਰਵਾਏ, ਜਿਹੜੇ ਟੈਸਟ ਕਵਰ ਹੋ ਜਾਣਗੇ? ਨਹੀਂ, ਬਿਲਕੁਲ ਨਹੀਂ ਹੁੰਦੇ। ਪਰ ਹਾਂ, ਮੈਂ ਇਹ ਜ਼ਰੂਰ ਕਹਿਣਾ ਚਾਹੁੰਦਾ ਵੀ ਤੁਸੀਂ ਜਿਸ ਤਰ੍ਹਾਂ ਵੀ ਇਹ ਜਿਹੜੀ ਆ ਕਰੋਨਾ ਹੈ ਜਾਂ ਸਾਡੇ ਸਰੋਤਿਆਂ ਦੇ ਇਹ ਦਿਮਾਗ ਜਿਸ ਤਰ੍ਹਾਂ ਭਾਅ ਜੀ, ਜੇ ਅਸੀਂ ਉਹ ਇੱਥੇ ਆ ਜਾਏ ਤਾਂ ਕੀ ਅਸੀਂ ਉਹਨਾਂ ਨੂੰ ਬਾਹਰ ਲੈ ਕੇ ਜਾ ਸਕਦੇ, ਅਮੈਰੀਕਾ ਲੈ ਜਾ ਸਕਦੇ ਜਾਂ ਕਿਤੇ ਹੋਰ ਲੈ ਕੇ ਜਾ ਸਕਦੇ? ਤਾਂ ਤੁਸੀਂ ਦੇਖੋ, ਜੇ ਤੁਸੀਂ ਸਾਲ ਵਾਸਤੇ ਲੈਂਦੇ, ਤੁਸੀਂ ਉਹਨਾਂ ਨੇ ਕੰਪਨੀ ਕਿਹਾ ਤੁਸੀਂ ਮੈਕਸੀਮਮ ਮੈਂ 45 ਡੇਜ਼ ਬਾਹਰ ਲੈ ਕੇ ਜਾ ਸਕਦੇ ਹਾਂ।
0: ਅੱਛਾ ਜੀ,
1: ਮਤਲਬ ਉਹਦੇ ਵਿੱਚ ਇਹ ਆ ਵੀ ਜੇ ਤੁਸੀਂ, ਉਹ ਕਹਿੰਦੇ ਵੀ ਜ਼ਿਆਦਾ ਟਾਈਮ ਇੱਥੇ ਰਹਿਣਾ ਚਾਹੀਦਾ, ਫਿਰ ਉਹਨਾਂ ਤੁਸੀਂ ਬਾਹਰ ਲੈ ਕੇ ਜਾ ਸਕਦੇ 45 ਦਿਨ ਮੈਕਸੀਮਮ। ਬਾਕੀ ਤੁਸੀਂ ਹਜੇ ਜੀ ਉਹ ਜਿਹੜੀਆਂ ਚੀਜ਼ਾਂ ਹੈਗੀਆਂ ਛੋਟੀ ਛੋਟੀਆਂ, ਪਰ ਤੁਸੀਂ ਦੇਖੋ ਕਰਾਓ ਜਦੋਂ ਜਿਹੜੀ ਇਹ ਵਿਸਟਾ ਮੈਡੀਕਲ ਇੰਸ਼ੋਰੈਂਸ ਆ, ਇਹਦੇ ਵਿੱਚ ਕੀ ਆ, ਕਿਉਂਕਿ ਜੇ ਤੁਸੀਂ ਨਹੀਂ ਕਰਵਾਉਂਦੇ ਤਾਂ ਮੈਂ ਇੱਕੋ ਗੱਲ ਕਹਿੰਦਾ ਹੁੰਦਾ, ਇਹ ਵਿਸਟਾ ਮੈਡੀਕਲ ਇੰਸ਼ੋਰੈਂਸ ਹੋਈ ਜਾਂ ਸੁਪਰ ਅਪੀ ਦਾ ਇੰਸ਼ੋਰੈਂਸ ਹੋਈ, ਇੱਕੋ ਇੱਕ ਜਿਹੜਾ ਬੈੱਡ ਸਾਰਿਆਂ ਤੋਂ ਮਹਿੰਗਾ ਹੈਗਾ ਆ ਉਹ ਹਸਪਤਾਲ ਦਾ, ਜਿਹੜਾ 2700 ਦਾ ਹੈਗਾ, 3200 ਡਾਲਰ ਪਰ ਨਾਈਟ ਦਾ ਹੈਗਾ।
0: ਅੱਛਾ ਜੀ,
1: ਅਤੇ ਮਤਲਬ ਉਹ ਮਤਲਬ ਇਹ ਜਿਹੜਾ ਬੈ ਮਤਲਬ ਕਹਿੰਦਾ ਵੀ ਜੇ ਤੁਹਾਨੂੰ ਪਿਆ ਪਿਆ ਨੂੰ ਹਫ਼ਤਾ ਵੀ ਉੱਥੇ ਰਹਿਣਾ ਪੈ ਗਿਆ ਜਾਂ ਫਿਰ ਉਹ ਸਿਰਫ ਬੈੱਡ ਦੀ ਰਹਿਣ ਦੀ ਕੋਸਟ ਹੈਗੀ, ਬਾਕੀ ਡਾਕਟਰਾਂ ਦੀ ਕੋਸਟ, ਦਵਾਈਆਂ ਦੀ ਕੋਸਟ, ਪ੍ਰਸਕ੍ਰਿਪਸ਼ਨ ਵਗੈਰਾ ਜਿਹੜਾ ਵੀ ਟੈਸਟ ਵਗੈਰਾ ਹੁੰਦੇ ਆ, ਇਹ ਬਿੱਲ ਛੋਟੇ ਨਹੀਂ ਬਣਦੇ ਜਿਹੜਾ ਹਸਪਤਾਲ ਜਾਂਦੇ। ਜੇ ਤੁਸੀਂ ਜਾ ਕੇ ਕਿਸੇ ਵੀ ਕੰਪਨੀ ਦੀ ਸਾਈਟ 'ਤੇ ਦੇਖੋ ਤਾਂ ਤੁਹਾਨੂੰ ਉਹਦੇ ਇਕੱਲੇ ਕਲੇਮ 'ਤੇ ਜਾਓ ਤਾਂ ਤੁਹਾਨੂੰ ਪਤਾ ਲੱਗ ਜੂ ਵੀ ਕਿਹੜੇ ਕਿਹੜੇ ਬਿੱਲ ਆਮ ਰੈਗੂਲਰ ਜਿਹੜੇ ਬਣਦੇ ਆ।
0: ਠੀਕ ਹੈ,
1: 35-40 ਹਜ਼ਾਰ ਦਾ ਬਿੱਲ ਤਾਂ ਰੈਗੂਲਰ ਜਿਹਾ
0: ਬਣ ਜਾਂਦਾ। ਅੱਛਾ,
1: ਅਤੇ ਮੈਂ ਆਪਣੇ ਸੋਚਦਾ ਇਹ ਜ਼ਰੂਰ ਕਹਿਣਾ ਚਾਹੁੰਦਾ ਵੀ ਹਾਂ, ਜੇ ਤੁਹਾਡੇ ਪੇਰੈਂਟਸ ਸੁਪਰਵੀਜ਼ਰ 'ਤੇ ਆ ਜਾਂਦੇ ਤਾਂ ਉਹਨਾਂ ਦੇ ਮੈਡੀਕਲ ਜ਼ਰੂਰ ਹਿਸਟਰੀ ਚੈੱਕ ਕਰੋ ਵੀ ਉਹ ਜੇ ਪੇ ਉਹਨੇ 6 ਮਹੀਨੇ ਕੋਈ ਦਵਾਈ ਤਾਂ ਨਹੀਂ ਚੇਂਜ ਕੀਤੀ, ਕੋਈ ਸਰਜਰੀ ਤਾਂ ਨਹੀਂ ਹੋਈ।
0: ਜੇ ਮੇਰਾ ਖਿਆਲ ਕੋਈ ਇੱਦਾਂ ਦਵਾਈਆਂ ਹੋਣ ਵੀ ਤਾਂ ਉਹਨੂੰ ਲਿਖਾ ਦੇਣੀਆਂ ਚਾਹੀਦੀਆਂ ਮੇਰਾ, ਜਦੋਂ ਪੋਲਿਸੀ ਲੈਣੀ ਹੈ ਨਾ, ਕੱਲ੍ਹ ਨੂੰ ਕੋਈ ਇਸ਼ੂ ਆ ਜਾਵੇ ਪੋਲਿਸੀ ਵਿੱਚ ਲਿਖਿਆ ਹੋਵੇ ਤੁਹਾਡੇ ਨਾ,
1: ਹਾਂਜੀ ਹਾਂਜੀ,
0: ਉਹ ਤਾਂ ਡੈਫੀਨੇਟਲੀ ਪੱਟਾ ਸਾਹਿਬ ਜਦੋਂ ਤੁਹਾਨੂੰ ਕੋਈ ਮਿਲੂਗਾ,
1: ਹਾਂਜੀ,
0: ਕਿਉਂਕਿ ਤੁਹਾਡਾ ਬੜਾ ਪੁਰਾਣਾ ਤਜਰਬਾ ਹੈ, ਤੁਸੀਂ ਉਹਨਾਂ ਨੂੰ ਡੈਫੀਨੇਟਲੀ ਪੁੱਛੋਗੇ ਵੀ ਤੁਹਾਡੇ ਫਾਦਰ ਸਾਹਿਬ ਕੋਈ ਦਵਾਈ ਤਾਂ ਨਹੀਂ ਲੈ ਰਹੇ,
1: ਹਾਂਜੀ ਹਾਂਜੀ,
0: ਉਹ ਦਵਾਈਆਂ ਤੁਸੀਂ ਆਲਰੇਡੀ ਮੈਂਸ਼ਨ ਕਰ ਹੀ ਦੇਣੀਆਂ ਵਿੱਚ ਹੈ ਨਾ।
1: ਹਾਂਜੀ ਸਰ ਜੀ, ਇਹ ਨਹੀਂ ਹੁੰਦਾ, ਗੱਲ ਇਹ ਹੁੰਦਾ ਵੀ ਕਿ ਸੋਰ ਵੀਜ਼ਾ ਕਈ ਵਾਰ ਸਾਡੇ ਸਰੋਤੇ ਲੈ ਲੈਂਦੇ ਆ, ਉਹਨਾਂ ਨੇ ਕਿ ਫੇਰ ਕਹਿਣਾ ਵੀ ਭਾਅ ਜੀ ਉਹਨਾਂ ਨੇ 6 ਮਹੀਨੇ ਜਾਂ ਸਾਲ ਬਾਅਦ ਹੋਣਾ, ਹੁਣ ਸਾਲ ਵੇ ਦੁਆਰਾ ਵੀ ਦਵਾਈ ਹੌਸਲਾ ਅਸੀਂ ਲਿਖਾਏ ਦਵਾਈ ਨਹੀਂ ਖਾਂਦੇ, ਪਰ ਸਾਲ ਵੇ ਦਵਾਈ ਸ਼ੁਰੂ ਵੀ ਹੋ ਸਕਦੀ ਆ, ਤੁਸੀਂ ਉਹਨਾਂ ਤੋਂ ਉਹਨਾਂ ਦੇ ਆਉਣ ਤੋਂ ਪਹਿਲਾਂ ਪੁੱਛੋ, ਉਸ ਪਹਿਲਾਂ ਵੀ ਅਸੀਂ ਚੇਂਜ ਕਰ ਸਕਦੇ ਵੀ ਹਾਂ ਉਹ ਇਹਨਾਂ ਨੂੰ ਇਹ ਪੋਲਿਸੀ ਨਹੀਂ ਦੂਜੀ ਦੇਣੀ ਆ।
0: ਠੀਕ ਹੈ,
1: ਕਿਉਂਕਿ ਜਿਹੜੇ ਮੈਨੂੰ ਇਹ ਹੁੰਦਾ ਹਰਜੀਤ ਜੀ, ਜੇ ਤੁਸੀਂ ਕਿਸੇ ਪੋਲਿਸੀ ਦਿੱਤੀ ਕਿ ਐਟਲੀਸਟ ਤੁਹਾਨੂੰ ਕਲੇਮ ਜ਼ਰੂਰ ਮਿਲਣਾ ਚਾਹੀਦਾ।
0: ਬਿਲਕੁਲ ਸਹੀ ਗੱਲ,
1: ਕਿਉਂਕਿ ਜੇ ਕਲੇਮ ਆ ਗਿਆ ਕੱਲ ਨੂੰ ਅਸੀਂ ਗਲਤ ਭਰੀਓ ਜੇ ਤੁਸੀਂ ਪਹਿਲਾਂ ਸਾਨੂੰ ਦਿੱਤੀ ਆ,
0: ਪੰਗਾ ਤੁਹਾਡੇ ਗੱਲ ਵੀ ਨਾਲ ਹੀ ਪੈਣਾ।
1: ਹਾਂਜੀ ਬਿਲਕੁਲ,
0: ਅਗਲੇ ਨੇ ਤੁਹਾਡੇ ਗੱਲ ਕਹਿਣਾ ਵੀ ਪੱਟਾ ਸਾਹਿਬ ਇਹ ਹਰਜੀਤ ਦੇ ਪ੍ਰੋਗਰਾਮ ਸੁਣਿਆ ਸੀ ਤਾਂ ਤੁਸੀਂ ਤਾਂ ਉਦੋਂ ਇੱਦਾਂ ਕਹਿੰਦੇ ਸੀ, ਫਿਰ ਚੰਗਾ ਨਹੀਂ ਲੱਗਦਾ ਨਾ ਚੀਜ਼ਾਂ।
1: ਭਾਜੀ ਤੁਹਾਡੇ, ਮੈਂ ਤਾਂ ਤੁਹਾਨੂੰ ਪਤਾ ਵੀ ਤੁਹਾਡੇ ਨਾਂ ਲੈ ਕੇ ਮੇਰੇ ਕੋਲ ਅੱਜ ਵੀ ਤਾਂ ਮੈਂ ਤਾਂ ਵੀ ਕਲੇਮ ਮੇਰੇ ਤੋਂ ਕਰਾਈ ਜਾਂ ਨਹੀਂ ਕਰਾਈ, ਮੇਰੇ ਵਾਸਤੇ ਕੋਈ ਬਹੁਤਾ ਫਰਕ ਨਹੀਂ ਰੱਖਦਾ।
0: ਬਹੁਤ ਅੱਛੀ ਗੱਲ ਹੈ ਪੱਟਾ ਸਾਹਿਬ, ਕਿਹੜੇ ਨੰਬਰ 'ਤੇ ਤੁਹਾਨੂੰ ਕਾਲ ਕੀਤੀ ਜਾ ਸਕਦੀ?
1: ਹਾਂਜੀ ਜੀ, ਮੇਰਾ ਨੰਬਰ ਹੈ 6437300031000। ਸਾਰਿਆਂ ਨੂੰ ਇੱਕੋ ਹੀ ਰਿਕੁਐਸਟ ਹੈ ਵੀ ਜੇ ਉਹਨਾਂ ਨੇ ਉੱਥੋਂ ਤੁਰਨਾ ਉਸ ਵੇਲੇ ਇੰਸ਼ੋਰੈਂਸ ਕਰਾਓ ਤਾਂ ਜੋ ਇੱਥੇ ਉੱਤਰਦੇ ਸਾਰ ਕਵਰ ਹੋਣ।
0: ਵੈਸੇ ਤਾਂ ਚਲੋ ਸਾਡੀਆਂ ਫੈਮਿਲੀਜ਼ ਹੁਣ ਬਹੁਤ ਸਿਆਣੀਆਂ ਹੋ ਚੁੱਕੀਆਂ, ਬਹੁਤ ਇਸ ਚੀਜ਼ ਦੀ ਐਜੂਕੇਸ਼ਨ ਐਜੂਕੇਟ ਹੋ ਚੁੱਕੇ ਆ ਆਲਰੇਡੀ ਬਾਹਰ, ਪਰ ਫਿਰ ਵੀ ਕਈ ਵਾਰੀ ਅਸੀਂ ਰਹਿ ਜਾਂਦੇ ਹਾਂ। ਪਰ ਜ਼ਰੂਰ ਇਹ ਜਿੱਦਾਂ ਦੇਖੋ ਵੀਰ ਮੇਰੇ ਹੋ, ਜਿੰਨੀਆਂ ਸਾਡੀਆਂ ਫੈਮਿਲੀ ਸੁਣ ਰਹੀਆਂ, ਬੜਾ ਜ਼ਰੂਰੀ ਹੈ। ਔਰ ਮੈਂ ਅੱਗੇ ਵੀ ਜ਼ਿਕਰ ਕਰਦਾ ਹੁੰਦਾ, ਜਿਨ੍ਹਾਂ ਦੇ ਨਾਲ ਬੀਤਦੀ ਆ ਉਹਨਾਂ ਨੂੰ ਪਤਾ ਹੁੰਦਾ ਕਿ ਕੀ ਭਾਵਿਕਦੀ ਹੈ। ਫਿਰ ਤੁਸੀਂ ਪੱਟਾ ਸਾਹਿਬ ਨੂੰ ਫੋਨ ਕਰ ਲਿਓ, ਫਿਰ ਭਾਵੇਂ ਮੈਨੂੰ ਕਰ ਲਿਓ, ਫਿਰ ਸੱਜੇ ਖੱਬੇ, ਫਿਰ ਕਿਤੇ ਨਹੀਂ ਹੋਣਾ ਨਵੇਂ ਡੇਟਾਂ ਦੇ ਵਿੱਚ, ਕਿਉਂਕਿ ਜਿਹੜੀਆਂ ਪੁਰਾਣੀਆਂ ਤਰੀਕਾਂ ਦੇ ਵਿੱਚ ਪਾਲਿਸੀ ਹੋਗੀ ਉਹਦੇ ਕਵਰੇਜ ਤੁਹਾਡੀ ਸਾਰੀ ਹੋਏਗੀ। ਪੱਟਾ ਸਾਹਿਬ ਪੁਰਾਣੇ ਬੰਦੇ ਆ ਔਰ ਸ਼ਹਿਰ ਦੇ ਵਿੱਚ ਇਹਨਾਂ ਦਾ ਇੱਕ ਬਹੁਤ ਵੱਡਾ ਨਾਮ ਹੈ, ਕਮਿਊਨਿਟੀ ਇਹਨਾਂ ਨੂੰ ਜਾਣਦੀ ਹੈ। ਪੱਟਾ ਸਾਹਿਬ ਕਿਹੜੇ ਨੰਬਰ 'ਤੇ ਤੁਹਾਨੂੰ ਕਾਲ ਕੀਤੀ ਜਾ ਸਕਦੀ?
1: ਜੀ ਮੇਰਾ ਇੱਕੋ ਇੱਕ ਨੰਬਰ ਹੈ 6437300031000। ਮੈਂ ਅੱਜ ਫਿਰ ਇਸ ਗੱਲ ਨੂੰ ਰਿਪੀਟ ਕਰਦਾ ਵੀ ਜੇ ਤੁਸੀਂ ਮੇਰੇ ਤੋਂ ਡਿਸਬਿਲਟੀ ਜਾਂ ਤੁਹਾਡਾ ਕਿਸੇ ਵੀ ਕੋਈ ਕਲੇਮ ਦੀ ਪ੍ਰੋਬਲਮ ਆ ਰਹੀ ਹੈ, ਤੁਹਾਡਾ ਜਿਹੜਾ ਆਪਣੇ ਬ੍ਰੋਕਰ ਤੁਹਾਡਾ ਹੱਥ ਨਹੀਂ ਫੜ ਰਿਹਾ, ਤੁਸੀਂ ਮੈਨੂੰ ਇੱਕ ਕਾਲ ਕਰੋ, ਮੈਂ ਤੁਹਾਡੀ ਫ੍ਰੀ ਵਿੱਚ ਸਾਰੀ ਹੈਲਪ ਕਰੂੰਗਾ।
0: ਬਹੁਤ ਅੱਛੀ ਗੱਲ, 6437300031000। ਇੱਕ ਨੰਬਰ ਹੋਰ ਨੋਟ ਕਰ ਲਓ ETN ਟਰੈਵਲ ਵਾਲਿਆਂ ਦਾ, ETN ਟਰੈਵਲ ਤੁਹਾਡੇ ਵਾਸਤੇ ਹਾਜ਼ਰ ਹੈ, ਬਹੁਤ ਜ਼ਿਆਦਾ ਵਧੀਆ ਏਅਰਲਾਈਨ ਦੀਆਂ ਟਿਕਟਾਂ ਦੇ ਪ੍ਰਾਈਸ ਤੁਹਾਨੂੰ ਦਿੰਦੇ ਆ ETN ਟਰੈਵਲ ਵਾਲੇ। ਜੇ ਤੁਸੀਂ ਵੀ ETN ਟਰੈਵਲ ਕੋਲੋਂ ਟਿਕਟ ਹਾਲੇ ਨਹੀਂ ਲਈਆਂ, ਇੱਕ ਵਾਰੀ ਫੋਨ ਕਰਕੇ ਜ਼ਰੂਰ ਤੁਸੀਂ ਪਤਾ ਕਰੋ ਔਰ ਤੁਹਾਨੂੰ ਕੀ ਰੇਟ ਦੇ ਵਿੱਚ ਟਿਕਟਾਂ ਮਿਲ ਰਹੀਆਂ, ਬਾਜ਼ਾਰੋਂ ਵੀ ਪਤਾ ਕਰ ਲਓ, ਫਿਰ ETN ਟਰੈਵਲ ਵਾਲੇ ਨੂੰ ਕਾਲ ਕਰ ਲਓ। ਨੰਬਰ ਤੁਹਾਡੇ ਵਾਸਤੇ ਹਾਜ਼ਰ ਹੈ 9054631301 'ਤੇ ਕਾਲ ਕੀਤੀ ਜਾ ਸਕਦੀ ਹੈ। ਆਫਿਸ ਇਹਨਾਂ ਦੇ ਵੱਖਰੀ ਵੱਖਰੀ ਜਗ੍ਹਾ ਦੇ ਆ, ਜਿੱਥੇ ਇਹਨਾਂ ਦੇ ਬ੍ਰੈਂਪਟਨ 'ਚ ਆਫਿਸ ਵੀ ਹੈ, ਪਰ ਫਲਾਈਟਾਂ ਉਹੀ ਹੁੰਦੀਆਂ ਪਰ ਰੇਟ ਤੁਹਾਨੂੰ ਫਰਕ ਪਾ ਦਿੰਦੇ ਆ। 905-463-1301 ਤੇ ਕਾਕ ਦੀ ਜਾ ਸਕਦੀ ਹੈ, 905-463-1301 ਤੇ ਕਾਕ ਦੀ ਜਾ ਸਕਦੀ ਹੈ। ਦੀਵਾਲੀ ਦੀਆਂ ਟਿਕਟਾਂ ਜੇ ਸਾਡੇ ਫੈਮਿਲੀਜ਼ ਕੋਈ ਮੁੰਡਾ ਹੋਇਆ ਨਵਾਂ ਨਵਾਂ ਕਿਸੇ ਦੇ ਘਰੇ ਵੀ ਦੀਵਾਲੀ ਇੰਡੀਆ ਮਨਾਉਣੀ ਆ, ਕੋਈ ਡਾਟਰ ਹੋਈ ਆ ਤੁਹਾਡੀ ਘਰ ਦੇ ਵਿੱਚ ਬੇਟੀਆਂ ਦੀ ਦੀਵਾਲੀ ਤੁਸੀਂ ਇੰਡੀਆ ਜਾ ਕੇ ਮਨਾਉਣੀ ਆ, ਤਾਜ਼ਾ ਤਾਜ਼ਾ ਵਿਆਹ ਹੋਇਆ ਤੁਹਾਡਾ ਹਾਲੇ ਜਾਂ ਅੱਜ ਕੱਲ੍ਹ ਜੇ ਹੋ ਜਾਣਾ ਵਿਆਹ ਤੇ ਫਿਰ ਵੀ ਦੀਵਾਲੀ ਇੰਡੀਆ ਜਾ ਕੇ ਮਨਾਉਣੀ ਆ, ਤੇ ਟਿਕਟਾਂ ਇਹਨਾਂ ਕੋਲ ਜ਼ਰੂਰ ਲੈ ਕੇ ਜਾਓ। ਜੇ ਤਾਜ਼ਾ ਤਾਜ਼ਾ ਮੁੰਡਾ ਹੋਇਆ ਤੇ ਫਿਰ ਵੀ ਦੀਵਾਲੀ ਉੱਥੇ ਜਾ ਕੇ ਮਨਾਓ, ਜੇ ਮਹੀਨਾ ਤਾਂ ਰੱਖਣਾ ਹੀ ਪੈਂਦਾ, ਯੱਕ ਤਾਂ ਲੈ ਜਾਓ ਫਿਰ ਅਗਲੀ ਦੀਵਾਲੀ ਮਨਾ ਲਿਓ, ਜਾ ਕੇ ਲੋਹੜੀ ਮਨਾ ਲਿਓ, ਲੋਹੜੀ ਤਾਂ ਦਿੰਦਾ ਤੁਹਾਨੂੰ ਟਿਕਟਾਂ ਸਸਤੀਆਂ। ਈ ਟੀ ਐਨ ਟਰੈਵਲ 905-463-1301 ਤੇ ਕਾਲ ਵੀ ਕੀਤੀ ਜਾ ਸਕਦੀ ਹੈ। ਈ ਟੀ ਐਨ ਟਰੈਵਲ ਨੂੰ ਤੁਸੀਂ ਕਾਲ ਕਰੋ, $35 ਸਕੇਅਰ ਫਿੱਟ ਦੇ ਵਿੱਚ। ਸੁਣੋ ਧਿਆਨ ਦੇ ਨਾਲ, ਇਹ ਜਿਹੜਾ ਕੁਆਰਟਸ ਹੈ ਨਾ, ਇਹ ਫੈਕਟਰੀ ਹੈ ਕੁਆਰਟਸ ਦੀ। ਜਿਹੜੇ ਸਾਡੇ ਵੀਰ ਹੋਰ ਵੀ ਕੋਈ ਕੰਸਟਰਕਸ਼ਨ ਦਾ ਕੰਮ ਕਰਦੇ ਆ, ਤੁਸੀਂ ਪਹਿਲਾਂ ਉਹਨਾਂ ਨੂੰ ਫੋਨ ਕਰੋ, ਉਹਨਾਂ ਕੋਲ ਸਾਡੇ ਘਰ ਆ ਗਏ ਵੀ ਮੇਚਾ ਲੈ ਕੇ ਜਾਣ ਵੀ ਕੁਆਰਟਸ ਕੀ ਰੇਟ ਲਾਉਣਗੇ। ਇਹਨਾਂ ਕੋਲ ਜਿਹੜਾ ਮਰਜ਼ੀ ਰੰਗ ਲੈ ਲਓ, ਜਿਹੜਾ ਤੁਹਾਡੀ ਕਿਚਨ ਕੈਬਨਟ ਦੇ ਨਾਲ ਮੈਚ ਕਰਦਾ ਰੰਗ ਆ, ਉਹੀ ਲਾ ਦੇਣਗੇ $35 ਸਕੇਅਰ ਫੁੱਟ ਦੇ ਵਿੱਚ। ਨੰਬਰ ਤੁਹਾਡੇ ਵਾਸਤੇ ਹਾਜ਼ਰ ਹੈ ਕਿਉਂਕਿ ਦੀਵਾਲੀ ਵੀ ਅੱਗੋਂ ਆ ਰਹੀ ਹੈ, ਘਰ ਵਿੱਚ ਸੋਹਣਾ ਸੋਹਣਾ ਮੋਮਬੱਤੀਆਂ ਲਾਉਣੀਆਂ, ਤੁਸੀਂ ਉੱਥੇ ਕਿਚਨ 'ਚ ਲਾਉਂਦੇ ਹੁੰਦੇ ਨਾ ਆਪਾਂ ਮੋਮਬੱਤੀਆਂ,
1: ਹਾਂਜੀ ਹਾਂਜੀ,
0: ਹੈ ਨਾ, ਜੋ ਲੱਕੜ ਦਾ ਹੋਵੇ ਥੱਲੇ ਕੋਈ ਚੀਜ਼ ਰੱਖਣੀ ਪੈਂਦੀ ਲੇਡੀਜ਼ ਨੂੰ, ਉਹ ਰੱਖਣੀਆਂ ਪੈਂਦੀਆਂ ਹੁੰਦੀਆਂ, ਕੋਈ ਪਲੇਟਾਂ ਪਲੂਟਾਂ ਸਟੀਲ ਦੀਆਂ ਜਿੱਦਾਂ ਰੱਖਣਾ ਪੈਂਦਾ ਜੇ ਕੱਚ ਦੀਆਂ। ਪਰ ਜੇ ਤੁਸੀਂ ਇਹ ਪੱਥਰ ਲਾ ਲਿਆ ਫਿਰ ਤੁਹਾਨੂੰ ਪਲੇਟਾਂ ਲਾਉਣ ਦੀ ਲੋੜ ਨਹੀਂ ਥੱਲੇ, ਫਿਰ ਤਾਂ ਮਾਰਿਆ ਸਪਰੇ ਮਾੜਾ ਜਿਹਾ ਚੱਲ ਪੱਥਰ ਸਾਫ਼ ਹੋ ਗਿਆ ਨਾ। ਕੁਆਰਟਸ ਦੇ ਕਾਊਂਟਰ ਟੋਪ $35 ਸਕੇਅਰ ਫੁੱਟ ਦੇ ਵਿੱਚ ਜੇ ਤੁਸੀਂ ਲਵਾਉਣੇ ਆ, ਨੰਬਰ ਤੁਹਾਡੇ ਵਾਸਤੇ ਹਾਜ਼ਰ ਹੈ, ਜ਼ਰੂਰ ਨੰਬਰ ਨੋਟ ਕਰੋ। ਦੀਵਾਲੀ ਦੇ ਇਹ ਬੜੀ ਸਪੈਸ਼ਲ ਆਫਰ ਆ, $35 ਸਕੇਅਰ ਫੁੱਟ ਦੇ ਵਿੱਚ, 6474004550 647-445-50 ਦੇ ਕਾਕ ਦੀ ਜਾ ਸਕਦੀ ਹੈ। ਪੁਰਾਣੇ ਬੰਦੇ ਆ, ਕੰਸਟਰਕਸ਼ਨ ਦਾ ਕੋਈ ਕੰਮ ਵੀ ਕਰਾਉਣਾ ਤੁਹਾਡੇ ਵਾਸਤੇ ਹਾਜ਼ਰ ਹੈ, ਕੋਈ ਬੇਸਮੈਂਟ ਨਵੀਂ ਬਣਾਉਣੀ ਹੈ, ਕੋਈ ਵਾਸ਼ਰੂਮ ਨਵੇਂ ਤਿਆਰ ਕਰਾਉਣੇ ਆ, ਨੰਬਰ ਇੱਕੋ ਹੀ ਹੈ। ਪਰ ਆਹ ਜਿਹੜੀ ਸਪੈਸ਼ਲ ਆਫਰ ਲੱਗੀ ਨਾ, $35 ਸਕੇਅਰ ਫੁੱਟ ਕੁਆਰਟਸ ਦੇ ਕਾਊਂਟਰ ਟੋਪ ਤੁਹਾਡੇ ਵਾਸਤੇ ਲਾ ਕੇ ਦਿੱਤੇ ਜਾ ਰਹੇ ਆ, 6474004550 ਦੇ ਕਾਕ ਦੀ ਜਾ ਸਕਦੀ ਹੈ। ਆਹ ਮੈਂ ਉਹਨੇ ਇੱਕ ਕੁਆਲੀ ਲਾਈ ਸੀ, ਇਹ ਬੜੀ ਵਧੀਆ ਮੈਨੂੰ ਤਾਂ ਕੁਆਲੀ ਲੱਗੀ ਯਾਰ, ਇਹ ਬਹੁਤ ਹੀ ਵਧੀਆ ਲੱਗੀ, ਤਦ ਹੀ ਮੈਂ ਦੁਬਾਰਾ ਲਾਉਣ ਲੱਗਾ ਯਾਰ। ਮੈਂ ਦੱਸ ਦੇਵਾਂ, ਨੁਮਾਨ ਹੈਦਰ ਸਾਹਿਬ ਇਸ ਆਉਣ ਵਾਲੇ ਸ਼ਨੀਵਾਰ ਨੂੰ ਮੈਰੀਅਟ ਹੋਟਲ ਦੇ ਵਿੱਚ ਹਾਜ਼ਰੀ ਲਵਾ ਰਿਹਾ ਪੂਰੇ ਬੈਂਡ ਦੇ ਨਾਲ, ਪੂਰੇ ਤਬਲੇ ਵਾਲੇ ਬੰਦੇ, ਕੀਬੋਰਡ ਵਾਲੇ ਬੰਦੇ, ਪੈਡ ਵਾਲੇ ਬੰਦੇ, ਪਿੱਛੋਂ ਕੋਰਸ ਵਾਲੇ ਬੰਦੇ, ਢੋਲ ਵਾਲੇ ਬੰਦੇ, ਢੋਲਕ ਵਾਲੇ ਬੰਦੇ, ਤਬਲੇ ਵਾਲੇ ਬੰਦੇ, ਸਾਰੇ ਬੰਦੇ ਪਾਕਿਸਤਾਨ ਤੋਂ ਆਏ, ਇਹਨਾਂ ਦਾ ਆਪਣਾ ਬੈਂਡ ਪੂਰਾ ਆਇਆ। ਔਰ ਜੇ ਤੁਸੀਂ ਇਹ ਕੁਆਲੀ ਨਾਈਟ ਦੇ ਵਿੱਚ ਅਟੈਂਡ ਕਰੋਗੇ, ਇਟ ਵੀ ਸਰਪ੍ਰਾਈਜ਼ ਹੋਊਗਾ ਤੁਹਾਡੇ ਵਾਸਤੇ ਵੀ, ਹਰਜੀਤ ਜੀ ਏਡਾ ਵਧੀਆ ਬੰਦਾ ਤੁਸੀਂ ਲੈ ਕੇ ਆਏ, ਕਿੱਥੋਂ ਕੱਢ ਕੇ ਲੈ ਕੇ ਆਏ ਆ।

ਨਾ ਮੇਨ ਟਾਈਟਲ ਨੋਟ ਕਰਿਓ ਕੁਆਲੀ ਦਾ, ਪਲ ਤੋਂ ਪਲ ਹੈ ਪਿਆਰ। ਜ਼ਿੰਦਗੀ ਦੇ ਵਿੱਚ ਮੈਂ ਅੱਗੇ ਵੀ ਗੱਲ ਕਰਦਾ ਨਾ, ਦੁਨੀਆ ਦਾ ਕੋਈ ਵੀ ਗ੍ਰੰਥ ਫੋਲ ਲਓ, ਹਰ ਗ੍ਰੰਥ ਦੇ ਵਿੱਚ ਪਿਆਰ ਦੀ ਡੈਫੀਨੇਸ਼ਨ ਜਿਹੜੀ ਹੈ ਸਭ ਤੋਂ ਫਸਟ ਆ। ਕੋਈ ਵੀ ਗ੍ਰੰਥ ਦੁਨੀਆ ਦਾ ਫੋਲ ਲਓ, ਉਹਦੇ ਵਿੱਚ ਤੁਹਾਨੂੰ ਪਿਆਰ ਦਾ ਜਿਹੜਾ ਵਰਡ ਆ ਉਹ ਸਭ ਤੋਂ ਮਹੱਤਵਪੂਰਨ ਮੰਨਿਆ ਜਾਂਦਾ। ਔਰ ਦੁਨੀਆ 'ਚ ਸਭ ਤੋਂ ਵੱਡੀ ਕੋਈ ਚੀਜ਼ ਹੈ, ਸਭ ਤੋਂ ਵੱਡੀ ਕੋਈ ਦੁਨੀਆ ਵਿੱਚ ਐਸੀ ਵਸਤੂ ਹੈ, ਉਹਦਾ ਨਾਂ ਹੈ ਸਿਰਫ ਪਿਆਰ। ਪਿਆਰ ਤੋਂ ਵੱਡਾ ਦੁਨੀਆ 'ਚ ਹੋਰ ਕੋਈ ਐਸਾ ਮਜ਼ਹਬ ਨਹੀਂ ਹੈ। ਮਜ਼ਹਬ ਦੇ ਨਾਮ ਦੇ ਉੱਤੇ ਕਈ ਵਾਰ ਅਸੀਂ ਚੀਜ਼ਾਂ ਹੋਰ ਕਰ ਲੈਂਦੇ ਹਾਂ, ਪਰ ਹਰ ਮਜ਼ਹਬ ਦੇ ਵਿੱਚ, ਹਰ ਧਰਮ ਦੇ ਵਿੱਚ ਤੁਹਾਨੂੰ ਪਿਆਰ ਦਾ ਜਿਹੜਾ ਮਜ਼ਹਬ ਆ ਸਭ ਤੋਂ ਉੱਚਾ ਮਜ਼ਹਬ ਮੰਨਿਆ ਗਿਆ ਹੈ।

0: AM 530.
1: Wakey, wakey, wakey, wakey.
2: Here's wake up time. Here's wake up time.
1: Now is the time to wake up.
0: Crank up the radio. You're listening to the Dave Toddler Show, brought to you in part by Culture of Punjab.
3: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
4: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ, ਤੇ ਇਹਨੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ਼ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-817-6500।
5: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ, ਜਿਵੇਂ ਫਰਸਟ ਔਰ ਸੈਕੰਡ ਮੋਰਟਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ? ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
6: ਤਾਂ ਫਿਕਰ ਕਿਉਂ ਕਰਦੇ ਹੋ? ਨੀਲਮ ਸਜੋਵ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ।
5: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
6: ਇਹਨਾਂ ਕੋਲ ਨੇ ਏਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
5: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
6: ਅੱਜ ਹੀ ਕਾਲ ਕਰੋ ਨੀਲਮ ਸਜੋਵ ਨੂੰ
5: 647-739-8710।
3: ਮੈਂ ਕਿਹਾ ਕਿੱਥੇ ਜਾ ਰਹੀ ਹੈ?
7: 10 ਵਾਰੀ ਕਿਹਾ ਪਿੱਛੋਂ ਹਾਕ ਨਾ ਮਾਰਿਆ ਕਰੋ, ਬ੍ਰੈਂਪਟਨ ਕੈਸ਼ ਐਂਡ ਕੈਰੀ ਚੱਲੀ ਸੀ।
3: ਬ੍ਰੈਂਪਟਨ ਕੈਸ਼ ਐਂਡ ਕੈਰੀ ਹੁਣ 60,000 ਸਕੁਅਰ ਫੀਟ ਤੇ ਮੂਵ ਹੋ ਗਿਆ।
8: 100 ਕੈਨੇਡੀ ਰੋਡ, ਬ੍ਰੈਂਪਟਨ। ਹਰ ਤਰ੍ਹਾਂ ਦੀ ਗ੍ਰੋਸਰੀ ਲਈ ਪਹੁੰਚੋ ਬ੍ਰੈਂਪਟਨ ਕੈਸ਼ ਐਂਡ ਕੈਰੀ, 416-700-9100।
9: ਮੈਂ ਹਰਸਿਮਰਨ ਸਿੰਘ। ਸਾਡਾ ਸ਼ਹਿਰ ਬ੍ਰੈਂਪਟਨ ਵੱਧ ਰਿਹਾ ਹੈ, ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ? ਪੁਲਿਸ, ਪੈਰਾਮੈਡਿਕਸ, ਰੀਜਨਲ ਰੋਡਸ, ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ। ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ। ਆਉਣ ਵਾਲੀ 26 ਅਕਤੂਬਰ ਨੂੰ ਵੋਟ ਫਾਰ ਚੇਂਜ, ਵੋਟ ਹਰਸਿਮਰਨ ਸਿੰਘ।
10: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਹਰਸਿਮਰਨ ਸਿੰਘ।
11: ਹਰ ਪ੍ਰਕਾਰ ਦੇ ਸ਼ੀਸ਼ੇ ਅਤੇ ਵਿੰਡੋ ਆਦਿ ਲਈ ਰੀਤੀ ਗਲਾਸ ਐਂਡ ਵਿੰਡੋ, ਟੇਬਲ ਟਾਪਸ, ਫਰਨੀਚਰ ਗਲਾਸ, ਬਾਰ ਆਦਿ ਲਈ ਕਸਟਮ ਡਿਜ਼ਾਈਨਿੰਗ ਵੀ ਅਵੇਲੇਬਲ ਹੈ। ਰੀਤੀ ਗਲਾਸ ਹੁਣ ਵਾਸ਼ਰੂਮ ਦੇ ਸ਼ਾਵਰ ਨੂੰ ਸ਼ੀਸ਼ੇ ਦੀ ਦੀਵਾਰ ਅਤੇ ਡੋਰਸ ਨਾਲ ਬਹੁਤ ਹੀ ਖੂਬਸੂਰਤ ਬਣਾ ਦਿੰਦੇ ਹਨ। ਤੁਸੀਂ ਇਹਨਾਂ ਦਾ ਸ਼ੋਰੂਮ ਜ਼ਰੂਰ ਚੈੱਕ ਕਰੋ। ਰੀਤੀ ਗਲਾਸ ਐਂਡ ਵਿੰਡੋ, 905-790-8335-790-8335 ਔਰ ਵਿਜ਼ਿਟ www.reetiglass.com।
12: ਮੈਂ ਬਲਜਿੰਦਰ ਸਿੰਘ ਨਹਿਲ। ਆਪਣੇ ਬ੍ਰੈਂਪਟਨ ਨੇ ਸਭ ਕੁਝ ਦੇਖਿਆ ਹੈ, ਸੜਕਾਂ ਤੋਂ ਪਾਰਕਾਂ ਤੱਕ, ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ, ਕ੍ਰਾਈਮ ਤੋਂ ਕਰਪਸ਼ਨ ਤੱਕ। ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ, ਕੰਮ ਨਾਲ ਬਣਦਾ ਹੈ। ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ, ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ। ਵੋਟ ਫਾਰ ਚੇਂਜ, ਵੋਟ ਫਾਰ ਬਲਜਿੰਦਰ ਸਿੰਘ ਨਹਿਲ, ਸਿਟੀ ਕੌਂਸਲਰ ਕੈਂਡੀਡੇਟ, ਵਾਰਡ 9 ਐਂਡ 10।
10: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਬਲਜਿੰਦਰ ਸਿੰਘ ਨਹਿਲ।
13: ਵਿਸ਼ਨ ਵੈਨਿਟੀਜ਼ ਤੇ ਨਿਊ ਸ਼ਿਪਮੈਂਟ ਆ ਗਈ ਹੈ। ਬਾਥਰੂਮ ਵੈਨਿਟੀਜ਼ ਦੇ ਸਿਲੈਕਟਡ ਮਾਡਲਸ ਤੇ ਵੀ ਅਪ ਟੂ 60% ਆਫ। ਕੰਟ੍ਰੈਕਟਰਸ ਲਈ ਸਪੈਸ਼ਲ ਪ੍ਰਾਈਸਿਸ। ਇੰਨਾ ਹੀ ਨਹੀਂ, ਵੈਨਿਟੀਜ਼ ਦੀ ਪਰਚੇਸ ਤੇ ਸਿਲੈਕਟਡ ਰੇਂਜ ਆਫ ਮਿਰਰਸ ਫ੍ਰੀ। ਵਿਸ਼ਨ ਵੈਨਿਟੀਜ਼, ਡਿਕਸੀ ਐਂਡ ਡੇਰੀ ਦੇ ਬਿਲਕੁਲ ਨਜ਼ਦੀਕ। ਕਾਲ 905-671-1800, 905-671-1800।
14: ਕੰਡੀਸ਼ਨਸ ਅਪਲਾਈ।
15: ਆਰ ਯੂ ਰੈਡੀ? ਟਿੱਕਾ ਜੰਕਸ਼ਨ ਲਈ 647-429-4040। ਕੇਟਰਿੰਗ ਕਰਾਉਣੀ ਹੈ ਛੋਟੀ ਵੱਡੇ ਫੰਕਸ਼ਨ ਲਈ, ਨੋ ਪ੍ਰੋਬਲਮ, 647-429-4040। ਲਾਈਵ ਕੁਕਿੰਗ ਕਰਾਉਣੀ ਹੈ ਘਰੇ, ਨੋ ਪ੍ਰੋਬਲਮ, 647-429-4040। ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ, ਨੋ ਪ੍ਰੋਬਲਮ, 647-429-4040, 647-429-4040।
16: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਆ ਜਾਂ ਮਕੈਨਿਕ ਨੂੰ ਗੋਦ ਲੈ ਲਿਆ?
17: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
16: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ।
17: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
16: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
17: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕੇ ਮਕੈਨਿਕ ਵੀ ਕਹੇਗਾ, ਹੁਣ ਮੈਂ ਕੀ ਕਰਾਂ।
14: ਆ ਭੈਣੇ ਖਰੀਦ ਲਿਆ ਗਹਿਣੇ
18: ਕਿੱਥੇ ਛਾਣ ਲਿਆ ਸ਼ਹਿਰ ਦਾ ਕੋਨਾ ਕੋਨਾ ਕਿਤੇ ਨੀ ਮਿਲਿਆ ਚੰਗਾ ਸੋਨਾ
14: ਲੈ ਇਹ ਵੀ ਗੱਲ ਕੋਈ ਕਹਿਣ ਦੀ ਹੈ ਸੋਨਾ ਤਾਂ ਸੋਨਾ ਹੀ ਹੁੰਦਾ ਗੱਲ ਤਾਂ ਜਵੈਲਰੀ ਦੇ ਡਿਜ਼ਾਈਨ ਦੀ ਹੈ
18: ਗੱਲ ਤਾਂ ਤੇਰੀ ਸਹੀ ਹੈ ਭੈਣ ਕਿੱਥੋਂ ਮਿਲਣਗੇ ਗਹਿਣਿਆਂ ਦੇ ਸੋਨੇ ਡਿਜ਼ਾਈਨ
5: ਜਨਕ ਜਵੈਲਰਸ ਜਨਕ ਜਵੈਲਰਸ ਦੇ ਸਟੋਨ ਜਵੈਲਰੀ ਦੀ ਨਵੀਂ ਸ਼ਿਪਮੈਂਟ ਪਹੁੰਚ ਚੁੱਕੀ ਹੈ ਜਿਹਦੇ ਵਿੱਚ ਤੁਹਾਨੂੰ ਐਂਟੀਕ ਜੜਾਊ ਤੇ ਕੁੰਦਨ ਸੈੱਟਸ ਰਿੰਗਸ ਬੈਂਗਲਸ ਦੇ ਲੇਟੈਸਟ ਡਿਜ਼ਾਈਨ ਦੇ ਡਿਜ਼ਾਈਨਰ ਇਅਰਿੰਗਸ ਵੀ ਮਿਲਣਗੇ ਜਨਕ ਜਵੈਲਰਸ ਕਾਲ 905-230-8800
1: ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ ਮੈਨੂਅਲ ਜਾਂ ਆਟੋਮੈਟਿਕ ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ ਆਹੋ ਜੀ ਕੋਈ ਅਪਾਇੰਟਮੈਂਟ ਨਹੀਂ ਡਰਾਈਵ ਥਰੂ ਫੈਸਿਲਿਟੀ ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ 519-622-0660 ਜਾਂ quicktrucklube.com QTL ਬਿਕਾਜ਼ ਵੀ ਕੇਅਰ
19: Indian Fruitland, one stop for all your grocery needs.
20: ਲੈ ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ
19: ਇੰਡੀਅਨ ਫਰੂਟਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ ਸਭ ਤੋਂ ਵਧੀਆ ਗਰੋਸਰੀ ਸਭ ਤੋਂ ਵਧੀਆ ਪ੍ਰਾਈਸਿਸ ਤੇ ਅੱਜ ਹੀ ਪਹੁੰਚੋ ਹੁਣ ਇੰਡੀਅਨ ਫਰੂਟਲੈਂਡ ਦੀ 7ਵੀਂ ਲੋਕੇਸ਼ਨ ਵੀ ਖੁੱਲ ਗਈ ਹੈ ਔਨ 25 ਸੈਂਡਲਵੁੱਡ ਪਾਰਕਵੇ ਨੀਅਰ ਹੋਰਾਂਥਰੋ ਸਟਰੀਟ ਬ੍ਰੈਂਪਟਨ
0: Ladies and gentlemen, introducing from CHLO AM 530, the number one radio host in the world, Dave Tatla! From the Dave Tatla News Desk, locally covered, nationally connected.
15: गुड मॉर्निंग आफ्टरनून वेलकम टू डेव टाटला शो आज के प्रोग्राम में बहनों और भाइयों आप सबका स्वागत है आशावादी उम्मीद करते हैं तुहाडा अज दा दिन अच्छा गुजर रहा होगा साडी कोशिश रहेगी दो बजे तक नेशनल इंटरनेशनल खबरां नाल जोड़ के रखिए अगे चल के सुखी निजर साहब वतनों दूर तुहाडे लई पेश करनगे हुण तो लेके दो बजे तक साडे स्टूडियो दे नंबर रहनगे 905-799-0999 ਸਭ ਤੋਂ ਪਹਿਲਾਂ ਛਤਰੀ ਛਾਤਾ ਰਿਪੋਰਟ ਹਾਜ਼ਰ ਹੈ ਅੱਜ 7:30 ਤੇ ਸੂਰਜ ਆਇਆ 6:36 ਤੇ ਚਲੇ ਜਾਣਾ ਮਾਮਾ ਚਾਂਸਿਓ 11:57 ਤੇ ਰਾਤ ਨੂੰ ਆਏਗਾ ਤੇ ਕੱਲ ਨੂੰ ਸਵੇਰੇ 8:25 ਤੇ ਚਲੇ ਜਾਏਗਾ ਅੱਜ ਮਿਕਸ ਆਫ ਸਨ ਐਂਡ ਕਲਾਉਡ ਹਲਕੀ ਹਲਕੀ ਬਦਲਵਾਈ ਨਾਲ ਹਲਕੀ ਹਲਕੀ ਬਾਰਿਸ਼ ਪੈਣ ਦੇ ਸਾਰ ਨਜ਼ਰ ਆਉਂਦੇ ਨੇ ਤਾਪਮਾਨ 19 ਡਿਗਰੀ ਕੱਲ ਨੂੰ 14 ਡਿਗਰੀ ਤਾਪਮਾਨ ਰਹੇਗਾ ਮਿਕਸ ਆਫ ਸਨ ਐਂਡ ਕਲਾਉਡ ਫਰਾਈਡੇ ਨੂੰ ਸਾਰਾ ਦਿਨ ਛਤਰੀ ਛਾਤਾ ਦੀ ਲੋੜ ਪਏਗੀ ਤਾਪਮਾਨ 15 ਡਿਗਰੀ ਸੈਟਰਡੇ ਦਿਨ ਨੂੰ 9 ਡਿਗਰੀ ਮੋਸਟਲੀ ਸੂਰਜ ਚਮਕੇਗਾ ਸੰਡੇ ਨੂੰ 15 ਡਿਗਰੀ ਸੂਰਜ ਚਮਕਦਾ ਰਹੇਗਾ ਮੰਡੇ ਨੂੰ 17 ਡਿਗਰੀ ਸੂਰਜ ਤੇ ਬਦਲਵਾਈ ਰਹੇਗੀ ਸਿੱਧੂ ਮੂਸੇਵਾਲਾ ਇੱਕ ਨੂੰ ਹੀਰੋ ਮੰਨਦਾ ਸੀ ਉਹ ਸੀਗਾ ਟੂ ਪੈਕ ਦਾ ਜਿਹੜਾ ਕਤਲ ਕਰ ਦਿੱਤਾ ਗਿਆ ਸੀਗਾ 1996 ਚ ਉਸ ਸਿਲਸਿਲੇ ਚ ਇੱਕ ਬੰਦੇ ਨੂੰ 40 ਸਾਲ ਦੀ ਹੁਣ ਸਜ਼ਾ ਹੋਈ ਆ 40 ਸਾਲ ਦੀ ਆਪਣੇ ਪ੍ਰੀ ਸੀਜ਼ਨ ਚੱਲ ਰਿਹਾ ਹੈ ਰੈਪਟਰ ਵਾਲਿਆਂ ਦਾ ਔਰ ਕਵਾਈ ਲੈਨਰਡ ਵੀ ਪਹਿਲੀ ਵਾਰ ਖੇਲੇ ਆਪਣੇ ਟੋਰਾਂਟੋ ਚ ਟੋਰਾਂਟੋ ਵਾਲੇ 148 ਦੇ ਫਰਕ ਨਾਲ 148 ਤੇ 98 ਦੇ ਫਰਕ ਨਾਲ ਨਿਕਸ ਨੂੰ ਜਿੱਤੇ ਟੋਰਾਂਟੋ ਦੇ ਬੰਦੇ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਜਿਹਦੇ ਦੋਸ਼ ਹੈ ਕਿ ਜਿਹੜਾ ਪੈਲਸਟੀਨ ਦਾ ਇਜ਼ਰਾਈਲ ਦਾ ਜਿਹੜਾ ਝੰਡਾ ਹੈ ਉਸਨੂੰ ਉਸਨੇ ਅੱਗ ਲਾ ਦਿੱਤੀ ਸੋਚਣ ਵਾਲੀ ਗੱਲ ਹੈ ਪਾਕਿਸਤਾਨ ਦੇ ਝੰਡਿਆਂ ਨੂੰ ਅੱਗ ਲਾਈ ਜਾਂਦੀ ਹੈ ਸ੍ਰੀ ਲੰਕਨ ਦੇ ਝੰਡਿਆਂ ਨੂੰ ਅੱਗ ਲਾਈ ਜਾਂਦੀ ਹੈ ਹਿੰਦੁਸਤਾਨ ਦੇ ਝੰਡਿਆਂ ਨੂੰ ਅੱਗ ਲਾਇਆ ਜਾਂਦਾ ਹੈ ਉਹ ਤਾਂ ਹੇਟ ਕ੍ਰਾਈਮ ਹੁੰਦਾ ਨਹੀਂ ਟੋਰਾਂਟੋ ਦੇ ਵਿੱਚ ਜਿਹੜੀ ਐਡਵਾਂਸ ਵੋਟਰ ਵੋਟਿੰਗ ਹੈ ਉਹ ਅੱਗੇ ਨਾਲੋਂ ਜ਼ਿਆਦਾ ਹੋਈ ਹੈ ਰਹੀ ਗੱਲ ਪੀਅਰ ਪੋਲਿਵਰ ਦੀ ਤੁਹਾਨੂੰ ਪਤਾ ਹੀ ਹੈ ਵਿਚਾਰਾ 6-7 6-8 ਦੇ MP ਇਹਨੂੰ ਛੱਡ ਗਏ ਤੇ ਹੁਣ ਅਮਰੀਕਾ ਚੱਲਿਆ ਵੀ ਮੈਂ ਉੱਥੇ ਜਾ ਕੇ ਏਅਰ ਤੇ ਜਾ ਕੇ ਗੱਲਾਂ ਗੁੱਲਾਂ ਕਰਾਂਗਾ ਅਮਰੀਕਾ ਚ ਅਸੀਂ ਡੀਲ ਬਣਾ ਲਈਏ ਪ੍ਰਾਈਮ ਮਿਨਿਸਟਰ ਦੇ ਉੱਪਰ ਦੀ ਉੱਠ ਕੇ ਉੱਥੇ ਜਾਣਾ ਇਹ ਤੇਰੇ ਲਈ ਸ਼ੋਭਾ ਨਹੀਂ ਦਿੰਦਾ ਮਿੱਤਰਾ ਇੱਕ ਅੱਧਾ ਤੇਰਾ ਹੋਰ MP ਸਮਝ ਲੈ ਗਿਆ
21: ਵਾਈਲ ਯੂ ਹੇਅਰ ਫ੍ਰਿਜਡੇਅਰ ਆਫਰਿੰਗ ਯੂ ਨੋ ਟੈਕਸ ਔਨ ਫ੍ਰਿਜਡੇਅਰ ਗੈਲਰੀ ਐਂਡ ਡਿਡ ਸਮਵਨ ਸੇਜ਼ ਫ੍ਰੀ ਪੀਜ਼ਾ ਐਂਡ ਨੋ ਟੈਕਸ ਫਰੋਮ ਫ੍ਰਿਜਡੇਅਰ ਸਟੋਨ ਬੇਕਡ ਪੀਜ਼ਾ ਐਕਸਪੀਰੀਅੰਸ ਲਾਈਵ ਐਂਡ ਯੂ ਵਿਲ ਹੈਵ ਅ ਫ੍ਰੀ ਪੀਜ਼ਾ ਵਾਈਲ ਯੂ ਹੇਅਰ ਫ੍ਰਿਜਡੇਅਰ ਆਫਰਿੰਗ ਯੂ ਨੋ ਟੈਕਸ ਔਨ ਫ੍ਰਿਜਡੇਅਰ ਗੈਲਰੀ ਐਂਡ ਪ੍ਰੋਫੈਸ਼ਨਲ ਡੋਂਟ ਮਿਸ ਦਿਸ ਇਵੈਂਟ ਔਨ ਦਿਸ ਸੈਟਰਡੇ ਅਕਟੂਬਰ 17 11 ਟਿਲ 3 ਓ ਕਲਾਕ
15: ਲਓ ਜੀ, ਪਹਿਲੀ ਵਾਰ ਹਿਸਟਰੀ ਚ ਹੋਇਆ ਫ੍ਰਿਜਡੇਅਰ ਵਾਲਿਆਂ ਨੇ ਆਪਣਾ ਕੁਕਿੰਗ ਵਾਲਾ ਜਿਹੜਾ ਟਰੱਕ ਹੈ ਬ੍ਰੈਂਪਟਨ ਟੀਵੀ ਅਪਲਾਇੰਸਿਸ ਤੇ ਲੈ ਕੇ ਆਉਣਾ। ਇੰਨੀਆਂ ਡੀਲਰਸ਼ਿਪਾਂ ਨੇ ਸਿਰਫ ਉਹਨਾਂ ਨੇ ਫ੍ਰਿਜਡੇਅਰ ਵਾਲਿਆਂ ਨੇ ਬ੍ਰੈਂਪਟਨ ਟੀਵੀ ਅਪਲਾਇੰਸਿਸ ਨੂੰ ਚੁਣਿਆ ਹੈ। ਉੱਥੇ ਸਵੇਰੇ 11 ਵਜੇ ਤੋਂ ਲੈ ਕੇ 3 ਵਜੇ ਤੱਕ ਤੁਹਾਨੂੰ ਫ੍ਰੀ ਪੀਜ਼ਾ ਬਣਾ ਕੇ ਦਿਖਾਉਣਗੇ। ਜਿਹੜੇ ਪੀਜ਼ਾ ਬਣਾਉਣ ਵਾਲੇ ਜਿਹੜੇ ਇਹਨਾਂ ਦੇ ਸਟੋਵ ਨੇ ਉਹ ਟਰੱਕ 'ਚ ਫਿੱਟ ਕੀਤੇ ਨੇ, ਤੁਹਾਨੂੰ ਬਣਾ ਬਣਾ ਕੇ ਪੀਜ਼ੇ ਖਵਾਉਣੇ ਨੇ। ਔਰ ਉਸ ਦਿਨ ਫ੍ਰਿਜਡੇਅਰ ਦਾ ਜਿਹੜਾ ਵੀ ਸਮਾਨ ਅਪਲਾਇੰਸਿਸ ਵਗੈਰਾ ਪਏ ਨੇ ਉੱਥੇ ਬ੍ਰੈਂਪਟਨ ਟੀਵੀ ਅਪਲਾਇੰਸਿਸ ਤੇ, ਉਹਨਾਂ ਤੇ ਨੋ ਟੈਕਸ ਉਹ ਬਾਏ ਦਾ ਵੇ ਨੋ ਟੈਕਸ।
2: Culture of Punjab, serving the South Asian community in and around the GTA. For exciting packages, promotional offers, and inquiries, please call 416-677-0609. That's 416-677-0609. Culture of Punjab. Culture of Punjab is sponsored by Airport Nissan. For the best deals in Brampton, come to Airport Nissan at the corner of Airport Road and Queen Street, or call 905-791-4900.
4: ਤਾਇਆ ਸਾਡਾ ਮੀਟ ਮੱਛੀ ਦਾ ਬੜਾ ਹੀ ਸ਼ੌਕੀਨ ਆ, ਕਹਿੰਦਾ ਪਾਰਟੀ ਵਿੱਚ ਨੌਨ ਵੈਜ ਸਪੈਸ਼ਲ ਹੋਣਾ ਚਾਹੀਦਾ। ਬਸ ਫਿਰ ਅਸੀਂ ਕਰਤਾ ਫੋਨ ਪੰਜਾਬੀ ਬਾਈ ਨੇਚਰ ਵਾਲਿਆਂ ਨੂੰ, ਉਹ ਘਰੇ ਆ ਕੇ ਲਾਈਵ ਕੁਕਿੰਗ ਕਰਕੇ ਗਏ। ਪੰਜਾਬੀ ਬਾਈ ਨੇਚਰ ਵਾਲਿਆਂ ਨੂੰ ਕਾਲ ਕਰਿਓ,
22: ਪੰਜਾਬੀ ਬਾਈ ਨੇਚਰ ਏਅਰਪੋਰਟ ਐਂਡ ਹੋਵੇ ਤੇ ਗੋ ਰੋਡ 9057944667।
23: Hello everyone, my name is Jagraj Sekhon, running to be your next counselor for ward number 2 in Caledon. Me and my family have proudly called Ward 2 as our home over 10 years. I believe every resident needs to be heard, deserves to be represented, and I will be your counselor, which will be always connected with the community and will be approachable for all your local concerns and issues. I would be honored to earn your vote and support. Thank you very much.
4: ਪੂਰੇ 40 ਸਾਲ ਹੋ ਗਏ ਆਪਣੇ ਵਿਆਹ ਨੂੰ, ਫਿਰ ਕਿੱਥੇ ਸੈਲੀਬ੍ਰੇਟ ਕਰਨ ਦਾ ਇਰਾਦਾ ਹੈ?
24: ਮੇਰੀ ਮੰਨੋ ਆਪਾਂ ਪਿੰਡ ਨਾ ਚੱਲੀਏ।
4: ਧਰਮ ਨਾਲ ਆ ਤਾਂ ਤੂੰ ਮੇਰੇ ਮਨ ਦੀ ਗੱਲ ਹੀ ਕਹਿਤੀ ਹੈ, ਪਰ ਇੰਨੀ ਛੇਤੀ ਟਿਕਟਾਂ ਕਿੱਥੋਂ ਮਿਲਣਗੀਆਂ?
24: ਗਿੱਲ ਇੰਟਰਨੈਸ਼ਨਲ ਟ੍ਰੈਵਲ ਤੋਂ ਆਪਣੇ ਸਾਥ ਵਰਗਾ ਹੀ ਸਾਥ ਹੈ ਉਹਨਾਂ ਦਾ, ਆਪਣੇ ਕਲਾਇੰਟਸ ਦੇ ਨਾਲ ਪਿਛਲੇ 40 ਸਾਲਾਂ ਤੋਂ
25: ਬੇਦਾਗ ਸਰਵਿਸ।
26: ਗਿੱਲ ਇੰਟਰਨੈਸ਼ਨਲ ਟ੍ਰੈਵਲ,
24: ਕੁਆਲਿਟੀ ਸਰਵਿਸ, ਵਧੀਆ ਰੇਟਸ ਤੇ ਬੈਸਟ ਡੀਲਿੰਗ ਹੈ ਉਹਨਾਂ ਦੀ ਪਛਾਣ। ਇੰਡੀਆ, ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਕੋਨੇ 'ਚ ਕਰਨਾ ਹੋਵੇ ਟ੍ਰੈਵਲ,
26: ਸਰਵਿੰਗ ਕੈਨੇਡਾ ਨੇਸ਼ਨ ਵਾਈ।
24: 9056718400 or 9057968800 or visit giltravels.ca.
27: ਦੁਸਹਿਰਾ, ਕਰਵਾ ਚੌਥ ਅਤੇ ਦੀਵਾਲੀ ਦੀਆਂ ਖੁਸ਼ੀਆਂ ਨੂੰ ਬਣਾਓ ਹੋਰ ਵੀ ਮਿੱਠਾ।
28: ਇੰਡੀਅਨ ਸਵੀਟ ਮਾਸਟਰ ਦੀਆਂ ਲਾਜਵਾਬ ਮਿਠਾਈਆਂ ਦੇ ਨਾਲ
27: ਘਰ ਆਏ ਮਹਿਮਾਨਾਂ ਲਈ ਕਰਵਾਉਣੀ ਹੋਵੇ ਕੈਟਰਿੰਗ
28: ਜਾਂ ਪਰਿਵਾਰ ਤੇ ਦੋਸਤਾਂ ਨਾਲ ਬਾਹਰ ਡਾਇਨਿੰਗ ਕਰਨ ਦਾ ਮਨ ਹੋਵੇ, ਇੰਡੀਅਨ ਸਵੀਟ ਮਾਸਟਰ ਕੋਲ ਹੈ ਆਪਣਾ ਡਾਇਨਿੰਗ ਹਾਲ।
27: ਤੇ ਜੇ ਮਨ ਕਰੇ ਸਟਰੀਟ ਫੂਡ ਦਾ ਤਾਂ ਇੱਥੇ ਮਿਲੇਗੀ ਸਟਰੀਟ ਫੂਡ ਵਾਲੀ ਪੂਰੀ ਵਾਈਬ।
28: ਨਾਲ ਹੀ ਮਿਲਣਗੇ ਤੁਹਾਡੇ ਮਨ ਪਸੰਦ ਲਾਜਵਾਬ ਸਟਰੀਟ ਫੂਡ ਦੇ ਸਵਾਦ।
27: ਤਿਉਹਾਰਾਂ ਦੀਆਂ ਖੁਸ਼ੀਆਂ ਹੋਣ ਜਾਂ ਰੋਜ਼ਾਨਾ ਦੀ ਕੋਈ ਖਾਸ ਟ੍ਰੀਟ, ਇੱਕੋ ਇੱਕ ਥਾਂ ਇੰਡੀਅਨ ਸਵੀਟ ਮਾਸਟਰ, ਤੁਹਾਡੀ ਹਰ ਖੁਸ਼ੀ ਲਈ, ਹਰ ਲੋੜ ਲਈ, ਹਰ ਵੇਲੇ ਤੁਹਾਡੇ ਨਾਲ।
28: ਇੰਡੀਅਨ ਸਵੀਟ ਮਾਸਟਰ, ਵਧੇਰੇ ਜਾਣਕਾਰੀ ਲਈ ਕਾਲ ਕਰੋ 905-450-2800
27: 9054502800.
29: I am Dave Tatla and you are not.
15: Cousin Distillery, ਇਹ ਜਿਹੜੀ ਡਿਸਟਿਲਰੀ ਹੈ ਬੜੇ ਆਲਾ ਪ੍ਰੋਡਕਟ ਪੇਸ਼ ਕਰਦੀ ਹੈ, ਜਿਵੇਂ ਵੋਡਕਾ, ਵਿਸਕੀ, ਜਿਹੜਾ ਆਪਣੇ ਟਕੀਲਾ ਹੁੰਦੀ ਆ ਉਹ ਵੀ ਬਣਾਉਂਦੇ ਨੇ, ਬਲੂ ਵੈਵਰ ਗਾਵਾ ਵੀ ਬਣਾਉਂਦੇ ਨੇ। ਔਰ ਦੀਵਾਲੀ ਨੇੜੇ ਆ ਰਹੀ ਹੈ, ਸਾਡੀਆਂ ਗਿਫਟ ਬਾਸਕਟ ਵੀ ਤੁਸੀਂ ਲੈ ਸਕਦੇ ਹੋ ਜੀ, ਤੋਹਫੇ ਵਾਲੀਆਂ ਟੋਕਰੀਆਂ ਜਿਹੜੀਆਂ ਹੁੰਦੀਆਂ ਇਹਨਾਂ ਦੀਆਂ। ਔਰ ਪਹਿਲੇ 30 ਦਿਨਾਂ ਦੌਰਾਨ ਪੂਰਾ ਕੇਸ ਜਾਂ ਡੱਬਾ ਆਰਡਰ ਕਰਨ 'ਤੇ 40% ਤੋਂ ਵੱਧ ਦਾ ਡਿਸਕਾਊਂਟ ਪ੍ਰਾਪਤ ਕਰੋ। ਟੇਸਟ ਦਾ ਡਿਫਰੈਂਸ, ਦੀਜ਼ ਅਲਟਰਾ ਪ੍ਰੀਮੀਅਮ ਪ੍ਰੋਡਕਟਸ। ਓਪਨ ਬਿਟਵੀਨ 11 ਤੇ 7 ਆਪਣੇ ਇੱਥੇ ਬੋਲਟਨ, ਜਿਨ੍ਹਾਂ ਨੇ ਖੋਲੀ ਆ ਡਿਸਟਿਲਰੀ, ਤੁਸੀਂ ਉੱਥੋਂ ਜਾ ਕੇ ਡਾਇਰੈਕਟ ਲੈ ਸਕਦੇ ਹੋ, ਜਾਂ ਪਰਮ ਔਰ ਬੌਬੀ ਇਹਨਾਂ ਨਾਲ ਗੱਲ ਵੀ ਕਰ ਸਕਦੇ ਹੋ। 2895852000 ਇਹ ਪ੍ਰੀਮੀਅਮ ਬ੍ਰਾਂਡ ਹੈ, ਉਵੇਂ ਨਹੀਂ ਜਣੇ ਖਣੇ ਚੱਕ ਕੇ ਬੋਤਲ ਜੀ 'ਚ ਪਾ ਕੇ ਕੋਈ ਦੇ ਦਾ, ਪ੍ਰੀਮੀਅਮ ਬ੍ਰਾਂਡ। ਔਰ ਮਨਨ ਗੁਪਤਾ ਹੋਰਾਂ ਨੇ ਸੰਦੇਸ਼ ਭੇਜਿਆ ਕਿ ਹਿੰਦੂ ਸਭਾ ਜਿਹੜਾ ਮੰਦਿਰ ਹੈ ਆਪਣਾ ਗੋ ਰੋਡ ਵਾਲਾ, ਉੱਥੇ ਰਾਮਲੀਲਾ ਦੁਸਹਿਰਾ ਆਦਿ ਬਣਾਇਆ ਜਾਏਗਾ ਅਕਤੂਬਰ 20 ਨੂੰ। ਸੋ ਸਟੇ ਟਿਊਨ, ਉੱਥੇ ਵੀ ਚੱਲਦੇ ਹਾਂ। ਇਸ ਤੋਂ ਪਹਿਲਾਂ ਅੱਗੇ ਚੱਲੀਏ, ਐਡਵਾਂਸ ਪੋਲਿੰਗ ਆ ਜਿਹੜੀ ਬ੍ਰੈਂਪਟਨ ਦੀ, ਉਹ ਹੁਣ 16 ਤੇ 17 ਨੂੰ ਹੋ ਰਹੀ ਹੈ। ਵੀਕਡੇ ਦੇ ਵਿੱਚ ਇਹਦਾ ਸਮਾਂ ਹੈ 12 ਤੋਂ 8 ਅਤੇ ਵੀਕਐਂਡ 'ਤੇ ਹੁੰਦਾ ਹੈ 10 ਤੋਂ 5। ਤੁਸੀਂ ਬ੍ਰੈਂਪਟਨ ਜਿਹੜੇ ਐਡਵਾਂਸ ਪੋਲਿੰਗ ਕਰ ਸਕਦੇ ਹੋ, ਅਗਰ ਤਾਂ ਮੇਲ ਰਾਹੀਂ ਤੁਹਾਨੂੰ ਪੱਤਰ ਆਇਆ ਹੈ ਤੁਸੀਂ ਉਹ ਲੈ ਜਾਓ, ਨਹੀਂ ਤਾਂ ਆਪਣੇ ਨਾਮ 'ਤੇ ਪਤਾ ਦਰਸਾਉਣ ਵਾਲਾ ਪਛਾਣ ਪੱਤਰ ਨਾਲ ਲੈ ਜਾਓ, ਵੋਟ ਪਾ ਸਕਦੇ ਹੋ। ਵੋਟਿੰਗ ਸਥਾਨਾਂ, ਵੋਟਰ ਜਾਣਕਾਰੀ ਅਤੇ ਉਮੀਦਵਾਰਾਂ ਦੀ ਸੂਚੀ ਬਾਰੇ ਜਾਣਨ ਲਈ ਬ੍ਰੈਂਪਟਨ .ca/ਬ੍ਰੈਂਪਟਨ ਵੋਟਸ 'ਤੇ ਵਿਜ਼ਿਟ ਕਰ ਸਕਦੇ ਹੋ। ਗਏ ਤੇ ਆਏ ਗੁਰਪ੍ਰੀਤ ਹੋਰਾਂ ਦਾ ਆ ਸੁਨੇਹਾ। ਮੋਰਗੇਜ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 905-460-9099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90 ਹਜ਼ਾਰ ਰੁਪਏ ਨੂੰ ਬਣਾਉਣ ਲਈ ਚਾਹੀਦੇ ਨੇ, ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ, 2155 B ਸਟੀਲਜ਼ ਐਵਨਿਊ ਨੀਅਰ ਟੋਪ ਰੂਮ ਯੂਨਿਟ 32, 905-460-9099, 905-460-9099, 460-9099 ਇਹਨਾਂ ਦਾ ਨੰਬਰ ਹੈ।
3: ਸਤਿ ਸ੍ਰੀ ਅਕਾਲ, ਮੈਂ ਹਾਂ ਹਰਕੀਰਤ ਸਿੰਘ, ਤੁਹਾਡਾ ਸਿਟੀ ਕਾਉਂਸਲਰ ਦਾ ਉਮੀਦਵਾਰ ਵਾਰਡ 9 ਤੇ 10 ਤੋਂ। ਪਿਛਲੇ 12 ਸਾਲਾਂ ਤੋਂ ਤੁਸੀਂ ਮੈਨੂੰ ਕਮਿਊਨਿਟੀ ਵਿੱਚ ਕੰਮ ਕਰਨ ਦਾ ਮੌਕਾ ਦਿੱਤਾ ਹੈ ਤੇ ਮੈਨੂੰ ਉਮੀਦ ਹੈ ਇਹਨਾਂ ਚੋਣਾਂ ਵਿੱਚ ਵੀ ਤੁਸੀਂ ਮੈਨੂੰ ਸੇਵਾ ਕਰਨ ਦਾ ਮੌਕਾ ਦਿਓਗੇ ਤਾਂ ਜੋ ਬ੍ਰੈਂਪਟਨ ਦੀ ਹੋਰ ਤਰੱਕੀ ਕਰ ਸਕੀਏ।
6: ਤੇ ਮੈਂ ਹਾਂ ਖੁਸ਼ਪਾਲ ਸਿੰਘ ਪਵਾਰ, ਤੁਹਾਡਾ ਸਕੂਲ ਟਰਸਟੀ ਦਾ ਉਮੀਦਵਾਰ ਵਾਰਡ 9 ਤੇ 10 ਤੋਂ। ਮੈਂ ਅਰਬਨ ਪਲੈਨਿੰਗ ਦੇ ਵਿੱਚ ਮਾਸਟਰਸ ਡਿਗਰੀ ਕੀਤੀ ਆ ਤੇ ਪਿਛਲੇ 9 ਸਾਲਾਂ ਤੋਂ ਸਕੂਲਾਂ ਨਾਲ ਕੰਮ ਕਰਦਾ ਆ ਰਿਹਾ ਹਾਂ। ਅਕਤੂਬਰ 10, 11, 16 ਤੇ 17 ਦੀ ਐਡਵਾਂਸ ਵੋਟ ਤੇ ਸਾਨੂੰ ਵੋਟ ਪਾ ਕੇ ਕਾਮਯਾਬ ਕਰੋ। ਆਥੋਰਾਈਜ਼ਡ ਬਾਈ ਦ ਹਰਕੀਰਤ ਸਿੰਘ ਐਂਡ ਖੁਸ਼ਪਾਲ ਸਿੰਘ ਪਵਾਰ ਕੈਂਪੇਨਸ।
7: ਜ਼ਿੰਦਗੀ ਦੇ ਸਫ਼ਰ ਵਿੱਚ ਮੁਸ਼ਕਿਲ ਤਾਂ ਕਿਤੇ ਵੀ ਆ ਸਕਦੀ ਹੈ। ਐਕਸੀਡੈਂਟ ਜਾਂ ਸੱਟ ਲੱਗਣ ਕਾਰਨ ਜ਼ਿੰਦਗੀ ਦੀ ਗੱਡੀ ਖਲੋ ਗਈ ਹੈ, ਕੰਮ ਤੇ ਵੀ ਨਹੀਂ ਜਾ ਸਕਦੇ, ਸਾਰੇ ਪਾਸਿਓਂ ਸਮੱਸਿਆਵਾਂ ਨੇ ਘੇਰ ਲਿਆ ਹੈ, ਤਾਂ ਦਿਲ ਨਾ ਛੱਡੋ, ਅਸੀਂ ਹਾਂ ਤੁਹਾਡੇ ਦੁੱਖ ਵੰਡਾਉਣ ਲਈ। ਸਾਡੇ ਐਕਸਪੀਰੀਅੰਸਡ ਲਾਇਰ ਰੂਪਾ ਬਰਾੜ ਤੁਹਾਨੂੰ ਟਾਈਮ ਤੇ ਵੱਧ ਤੋਂ ਵੱਧ ਬੈਨੀਫਿਟਸ ਦਵਾ ਸਕਦੇ ਹਨ, ਇੱਥੋਂ ਤੱਕ ਕਿ ਫੀਸ ਵੀ ਕਲੇਮ ਮਿਲਣ ਤੋਂ ਬਾਅਦ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਰੂਪਾ ਬਰਾੜ, ਕਾਲ 416-991-5939, 416-999-5939।
1: ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ, 3 ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com, QTL, because we care.
0: From the Dave Tatla News Desk, locally covered, nationally connected.
15: ਆਪਣੇ ਸਟੂਡੀਓ ਦੇ ਨੰਬਰ ਨੇ ਜੀ 905-799-0999। ਜਿਹੜੇ ਖਟਮਲ ਹੁੰਦੇ ਨੇ ਇਹ ਬੜੇ ਦੁਖੀ ਕਰਦੇ ਨੇ, ਥੋੜਾ ਖੂਨ ਝੂਸਦੇ ਨੇ। ਕੁਆਂਟਸ ਦੀ ਇੱਕ ਏਅਰਲਾਈਨ ਸੀ, 17 ਘੰਟੇ ਦੀ ਫਲਾਈਟ ਸੀਗੀ ਪਰਥ ਤੋਂ ਰੋਮ ਲਈ, ਉਹ ਕੈਂਸਲ ਕਰਨੀ ਪਈ ਕਿਉਂਕਿ ਉਹਦੇ ਚ ਖਟਮਲ ਸੀ। ਜਦੋਂ ਦੰਦੀਆਂ ਵੱਢਦੇ ਹੋਣੇ ਮੇਰੇ ਵਰਗੇ ਛਾਲਾ ਮਾਰਦਾ ਹੋਣਾ ਉੱਥੇ ਉੱਠ ਉੱਠ ਕੇ। ਆਪਣਾ ਜਿਹੜਾ ਮਿਨਿਸਟਰ ਹੈ ਇੰਟਰਨੈਸ਼ਨਲ ਟ੍ਰੇਡ ਮਿਨਿਸਟਰ ਕੈਨੇਡਾ ਦਾ ਮਨਿੰਦਰ ਸਿੱਧੂ, ਇਹ 300 ਡੈਲੀਗੇਟ ਲੈ ਕੇ ਇੰਡੀਆ ਚੱਲਿਆ ਹੈ, ਉੱਥੇ ਪਾਰਟਨਰਸ਼ਿਪ ਕਰਨੀ ਹੈ, ਇਹ ਸਾਲ ਦੇ ਅੰਤ ਤੱਕ ਡੀਲ ਹੋਣ ਦੇ ਸਾਰ ਨਜ਼ਰ ਆਉਂਦੇ ਨੇ। ਹਰਪ੍ਰੀਤ ਹੋਰਾਂ ਨਾਲ ਗੱਲ ਕਰਦੇ ਹਾਂ। ਹਰਪ੍ਰੀਤ ਜੀ, ਅੱਜ ਦੇ ਪ੍ਰੋਗਰਾਮ 'ਚ ਕੀ ਕਹਿਣਾ ਚਾਹੋਗੇ?
8: ਥੈਂਕ ਯੂ ਸੋ ਮਚ ਦੀਪ ਜੀ। ਪਹਿਲਾਂ ਤੁਹਾਨੂੰ ਤੇ ਸਾਰੇ ਲਿਸਨਰਸ ਨੂੰ ਮੇਰੇ ਵੱਲੋਂ ਪਿਆਰ ਭਰਿਆ ਸਤਿ ਸ਼੍ਰੀ ਅਕਾਲ। ਤੇ ਇੰਸ਼ੋਰੈਂਸ ਦੇ ਬਾਰੇ ਆਪਾਂ ਇਨਫੋਰਮੇਸ਼ਨ ਦਿੰਦੇ ਹੁੰਦੇ ਹਾਂ, ਡਿਫਰੈਂਟ ਡਿਫਰੈਂਟ ਪਲਾਨਸ ਦੀ ਆਪਾਂ ਗੱਲ ਕਰਦੇ ਹਾਂ। ਸੋ ਜਿੰਨੇ ਵੀ ਸਾਡੇ ਲਿਸਨਰਸ ਜੁੜੇ ਹੋਏ ਆ, ਕਿਸੇ ਦਾ ਕੋਈ ਵੀ ਕੁਸ਼ਚਨ ਹੈਗਾ, ਚਾਹੇ ਉਹ ਲਾਈਫ ਇੰਸ਼ੋਰੈਂਸ ਆ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ, ਆਪਾਂ ਕੰਬੀਨੇਸ਼ਨ ਦੇ ਵਿੱਚ ਇਹ ਪਲਾਨ ਲੈਣਾ, ਆਲਵੇਜ਼ ਆਪਾਂ ਇਹ ਗੱਲ ਕਰਦੇ ਹੁੰਦੇ ਹਾਂ ਕਿ ਕਿਹੜੇ ਇੰਸ਼ੋਰੈਂਸ ਆਪਾਂ ਨੂੰ ਕਰਾਉਣੀ ਚਾਹੀਦੀ ਆ। ਹਰੇਕ ਫੈਮਲੀ ਦੀ ਅਲੱਗ ਅਲੱਗ ਰਿਕੁਆਇਰਮੈਂਟ ਹੁੰਦੀ ਆ, ਹਰੇਕ ਫੈਮਲੀ ਦਾ ਅਲੱਗ ਅਲੱਗ ਬਜਟ ਹੈਗਾ ਆ, ਉਹਨਾਂ ਦੀਆਂ ਅਲੱਗ ਅਲੱਗ ਲਾਇਬਿਲਟੀਜ਼ ਹੈਗੀਆਂ ਆ। ਸੋ ਉਹਨਾਂ ਦੀਆਂ ਨੀਡਸ ਦੇ ਅਕੋਰਡਿੰਗਲੀ ਪਲਾਨ ਨੂੰ ਕਸਟਮਾਈਜ਼ ਪ੍ਰਪੇਅਰ ਕੀਤਾ ਜਾ ਸਕਦਾ ਆ। ਸੋ ਅਗਰ ਤੁਹਾਨੂੰ ਲੱਗ ਰਿਹਾ ਕਿ ਤੁਸੀਂ ਹਜੇ ਨਿਊ ਇਮੀਗ੍ਰੈਂਟ ਹੈਗੇ ਆ, ਸੋ ਤੁਹਾਨੂੰ ਸਿਰਫ ਪ੍ਰੋਟੈਕਸ਼ਨ ਦੇ ਪੁਆਇੰਟ ਆਫ ਵਿਊ ਤੋਂ ਕਵਰੇਜ ਚਾਹੀਦੀ ਹੈ, ਡੈਫੀਨੇਟਲੀ ਤੁਸੀਂ ਟਰਮ ਇੰਸ਼ੋਰੈਂਸ ਪਾਲਿਸੀਜ਼ ਦੇ ਨਾਲ ਸਟਾਰਟਅਪ ਕਰ ਸਕਦੇ ਆ। 10 ਸਾਲ ਦੇ ਟਰਮ ਦੇ ਨਾਲ ਅਗਰ ਤੁਸੀਂ ਸ਼ੁਰੂਆਤ ਕਰਦੇ ਹੈਗੇ ਆ, ਸਭ ਤੋਂ ਘੱਟ ਪ੍ਰੀਮੀਅਮ ਐਂਡ ਵਧੀਆ ਅਮਾਊਂਟ ਦੀ ਕਵਰੇਜ ਮਿਲ ਜਾਂਦੀ ਆ। ਐਂਡ ਇੱਕ ਬਹੁਤ ਵਧੀਆ ਫੀਚਰ ਇਹਦੇ ਵਿੱਚ ਐਡ ਆਨ ਕੀਤਾ ਗਿਆ ਆ। ਅੱਗੇ ਕੀ ਹੁੰਦਾ ਸੀਗਾ ਕਿ ਜਦੋਂ ਵੀ ਆਪਾਂ ਟਰਮ ਇੰਸ਼ੋਰੈਂਸ ਪਾਲਿਸੀ ਲੈਂਦੇ ਸੀਗੇ, ਟਰਮ ਨੂੰ ਟਰਮ ਦੇ ਵਿੱਚ ਚੇਂਜ ਕਰਨ ਦੀ ਪੋਸੀਬਿਲਿਟੀ ਨਹੀਂ ਹੁੰਦੀ ਸੀ, ਟਰਮ ਨੂੰ ਤੁਸੀਂ ਕਨਵਰਟ ਕਰ ਸਕਦੇ ਸੀ ਪਰਮਾਨੈਂਟ ਦੇ ਵਿੱਚ। ਬਟ ਹੁਣ ਇੰਸ਼ੋਰੈਂਸ ਕੰਪਨੀਜ਼ ਵੱਲੋਂ 2-3 ਕੰਪਨੀਜ਼ ਹੈਗੀਆਂ ਜਿਨ੍ਹਾਂ ਦੇ ਵਿੱਚ ਇਹ ਆਪਸ਼ਨ ਨੂੰ ਐਡ ਆਨ ਕੀਤਾ ਗਿਆ ਆ, ਜਿਹਦੇ ਵਿੱਚ ਤੁਸੀਂ ਅਗਰ 10 ਸਾਲ ਦੀ ਟਰਮ ਦੇ ਨਾਲ ਆਪਣੀ ਕਵਰੇਜ ਸਟਾਰਟ ਕਰਦੇ ਆ, ਵਿਦ ਇਨ ਫਸਟ 5 ਈਅਰਸ ਔਰ 7 ਈਅਰਸ ਦੇ ਵਿੱਚ ਤੁਹਾਨੂੰ ਜਦੋਂ ਲੱਗਦਾ ਹੈਗਾ ਕਿ ਤੁਹਾਡੀਆਂ ਰਿਕੁਆਇਰਮੈਂਟ ਚੇਂਜ ਹੋ ਗਈਆਂ, ਹੁਣ ਤੁਹਾਡੀਆਂ ਨੀਡਸ ਚੇਂਜ ਹੋ ਗਈਆਂ, ਹੁਣ ਤੁਹਾਨੂੰ ਥੋੜੀ ਲੌਂਗਰ ਕਵਰੇਜ ਚਾਹੀਦੀ ਆ, ਤੁਸੀਂ ਉਸ ਪਲਾਨ ਨੂੰ 20 ਈਅਰਸ ਦੀ ਟਰਮ ਜਾਂ 30 ਈਅਰਸ ਦੀ ਟਰਮ ਦੇ ਵਿੱਚ ਬਿਨਾਂ ਕਿਸੇ ਮੈਡੀਕਲ ਮੈਡੀਕਲ ਅੰਡਰ ਰਾਈਟਿੰਗ ਤੋਂ ਚੇਂਜ ਕਰ ਸਕਦੇ ਹਾਂ। ਸੋ ਇਹ ਬਹੁਤ ਵਧੀਆ ਆਪਸ਼ਨ ਆ ਕਿਉਂਕਿ ਇਹਦੇ ਵਿੱਚ ਕੋਈ ਵੀ ਮੈਡੀਕਲ ਅੰਡਰ ਰਾਈਟਿੰਗ ਨਹੀਂ ਹੋਣੀ। ਸੋ ਜਿਹੜੀ ਵੀ ਮੈਡੀਕਲ ਅੰਡਰ ਰਾਈਟਿੰਗ ਜਦੋਂ ਤੁਸੀਂ ਪਹਿਲੀ ਵਾਰੀ 10 ਸਾਲ ਦੀ ਟਰਮ ਲਈ ਸੀਗੀ, ਉਸ ਵੇਲੇ ਜਿਹੜੀ ਕਵਰੇਜ ਆਪਾਂ ਨੂੰ ਮਿਲੀ ਹੈਗੀ ਆ, ਉਸ ਵੇਲੇ ਦੀ ਜਿਹੜੀ ਸਾਡੀ ਹੈਲਥ ਸੀਗੀ ਉਹ ਸਿਸਟਮ ਦੇ ਵਿੱਚ ਲੌਕ ਇਨ ਹੈਗੀ ਆ, ਤੇ ਉਹ ਜਿਹੜੀ ਕਵਰੇਜ ਹੈਗੀ ਉਹਨੂੰ ਤੁਸੀਂ ਪਰਮਾਨੈਂਟ ਦੇ ਵਿੱਚ ਅਗਰ ਕਨਵਰਟ ਕਰਨਾ ਹੋਵੇ ਉਹ ਵੀ ਆਪਸ਼ਨ ਹੈਗੀ ਆ, ਜਾਂ 20 ਸਾਲ ਜਾਂ 30 ਸਾਲ ਦੀ ਟਰਮ ਦੇ ਵਿੱਚ ਚੇਂਜ ਕਰਨਾ ਹੋਵੇ ਉਹ ਵੀ ਆਪਸ਼ਨ ਹੈਗੀ ਆ। ਸੋ ਜਿੰਨੇ ਵੀ ਸਾਡੇ ਲਿਸਨਰਸ ਹੈਗੇ ਆ, ਸੋ ਅਗਰ ਤੁਸੀਂ ਨਿਊ ਇਮੀਗ੍ਰੈਂਟ ਹੈਗੇ ਆ, ਤੁਹਾਨੂੰ ਹਲੇ ਲੱਗ ਰਿਹਾ ਆ ਕਿ ਹਲੇ ਸਾਡੀ ਇਨਕਮ ਸਟੇਬਲ ਨਹੀਂ ਹੈਗੀ, ਹਲੇ ਸਾਡੀ ਸਾਨੂੰ ਪਤਾ ਨਹੀਂ ਹੈਗਾ ਕਿ ਕਿੰਨੇ ਸਾਡੇ ਖਰਚੇ ਐਡ ਆਨ ਹੋਣੇ ਹੈਗੇ ਆ ਸਾਡੇ, ਸੋ ਉਸ ਕੇਸ ਦੇ ਵਿੱਚ ਤੁਸੀਂ ਆਪਣੀਆਂ ਜਿਹੜੀਆਂ 10 ਸਾਲ ਦੀ ਟਰਮ ਦੇ ਨਾਲ ਸ਼ੁਰੂਆਤ ਕਰਕੇ ਲੇਟਰ ਆਨ ਇਹਨਾਂ ਪਲਾਨਸ ਨੂੰ ਚੇਂਜ ਕਰ ਸਕਦੇ ਆ। ਤੇ ਜੇ ਅਗਰ ਤੁਸੀਂ ਹੁਣ ਤੋਂ ਹੀ ਆਪਣੀ ਕੋਈ ਲੌਂਗਰ ਟਰਮ ਲੈਣਾ ਚਾਹੁੰਦੇ ਆ ਤਾਂ ਸਾਡੇ ਕੋਲ 50 ਈਅਰਸ ਤੱਕ ਦੀ ਲੌਂਗ ਟਰਮ ਵੀ ਅਵੇਲੇਬਲ ਹੈਗੀ ਆ। ਸੋ ਜਿਹੜੇ ਵੀ ਲਿਸਨਰਸ ਜਿਨ੍ਹਾਂ ਨੂੰ ਚਾਹੀਦਾ ਹੈਗਾ ਆ ਕਿ ਅਸੀਂ 2-3 ਟਰਮਸ ਐਡ ਆਨ ਕਰਨੀਆਂ ਹੈਗੀਆਂ, ਕਿਉਂਕਿ ਕਈ ਵਾਰ ਇੱਦਾਂ ਹੁੰਦਾ ਕਿ ਸਾਡੀਆਂ ਕੁਛ ਲਾਇਬਿਲਟੀਜ਼ ਜਿਹੜੀਆਂ ਹੈਗੀਆਂ ਅਗਲੇ 25 ਸਾਲ ਦੇ ਲਈ ਆ, ਸਾਡੀ ਕੋਈ ਘਰ ਦੀ ਮੌਰਗੇਜ ਦਾ ਅਮੋਰਟਾਈਜੇਸ਼ਨ ਪੀਰੀਅਡ 30 ਸਾਲ ਦਾ ਹੈਗਾ ਆ, ਕਿਸੇ ਘਰ ਦੀ ਮੌਰਗੇਜ ਨੂੰ ਸਿਰਫ 10 ਸਾਲ ਰਹਿੰਦੇ ਆ, ਅਸੀਂ ਇੱਕੋ ਪਲਾਨ ਦੇ ਵਿੱਚ ਇਹ ਤਿੰਨੋਂ ਕਵਰੇਜਿਸ ਜਿਹੜੀਆਂ ਹੈਗੀਆਂ ਐਡ ਆਨ ਕਰ ਸਕਦੇ ਆ। ਡਿਫਰੈਂਟ ਡਿਫਰੈਂਟ ਅਮਾਊਂਟ ਦੀ ਕਵਰੇਜ ਨੂੰ ਐਡ ਆਨ ਕੀਤਾ ਜਾ ਸਕਦਾ ਹੈ, ਤੁਹਾਡੇ ਸਪਾਊਸ ਦੀ ਕਵਰੇਜ ਨੂੰ ਐਡ ਆਨ ਕੀਤਾ ਜਾ ਸਕਦਾ। ਸੋ ਬੇਸਿਕਲੀ ਜਿੰਨੇ ਆਪਾਂ ਕੰਬੀਨੇਸ਼ਨ ਇੱਕੋ ਪਲਾਨ ਦੇ ਵਿੱਚ ਕਰਾਂਗੇ ਉਹਨਾਂ ਡਿਸਕਾਊਂਟ ਇੰਸ਼ੋਰੈਂਸ ਕੰਪਨੀ ਵੱਲੋਂ ਤੁਹਾਨੂੰ ਪ੍ਰੋਵਾਈਡ ਕੀਤਾ ਜਾਊਗਾ। ਸੋ ਕੋਈ ਵੀ ਤੁਹਾਡੇ ਕੁਐਸਚਨਸ ਹੋਣ ਕਿਸੇ ਵੀ ਇੰਸ਼ੋਰੈਂਸ ਦੇ ਨਾਲ ਰਿਲੇਟਡ, ਨੰਬਰ ਹੈਗਾ ਜੀ ਮੇਰਾ 416-817-6500-416-817-6500।
15: ਹਰਪ੍ਰੀਤ ਨੂੰ ਨਾ ਗੱਲ ਕੀਤੀ ਜਾ ਸਕਦੀ ਆ। ਜੇ ਨਿਸਕੂ ਟਰੱਕ ਵਾਲਿਆਂ ਦੀ ਗੱਲ ਕਰੀਏ, ਕੱਲ੍ਹ ਮੈਨੂੰ ਉਹਨਾਂ ਦੇ ਯਾਰਡ 'ਚ ਜਾਣ ਦਾ ਮੌਕਾ ਮਿਲਿਆ, 7055 ਟੋਬਰਮ ਰੋਡ। ਬੜੇ ਟਰੱਕ ਖੜੇ ਨੇ, ਬੜੇ ਉੱਥੇ ਟ੍ਰੇਲਰ ਖੜੇ ਨੇ, ਬੜੇ ਆਲਾ ਕੁਆਲਿਟੀ ਦੇ ਨੇ, ਟੋਪ ਕੁਆਲਿਟੀ ਦੇ ਨੇ, ਔਰ ਫਾਈਨੈਂਸਿੰਗ ਉਹ ਖੁਦ ਕਰਕੇ ਦਿੰਦੇ ਨੇ, ਤੁਹਾਨੂੰ ਸੱਜੇ ਖੱਬੇ ਕਿਤੇ ਜਾਣ ਦੀ ਲੋੜ ਨਹੀਂ। ਤੁਸੀਂ ਅਗਰ ਯੂਜ਼ ਟਰੱਕ ਜਾਂ ਟ੍ਰੇਲਰ ਦੀ ਭਾਲ ਵਿੱਚ ਹੋ ਜਾਂ ਆਪਣਾ ਵੇਚਣਾ ਹੈ ਜਾਂ ਨਵਾਂ ਲੈਣਾ ਹੈ, ਜੋ ਵੀ ਕਰਨਾ ਹੈ, ਇੱਕ ਵਾਰ ਚੱਕਰ ਜ਼ਰੂਰ ਲਾਓ। ਇੰਨੇ ਪੈਸੇ ਲਾਉਣੇ, ਚੱਕਰ ਲਾਉਣਾ ਤਾਂ ਬਣਦਾ ਹੀ ਹੈ ਨਾ। ਨਿਸਕੂ ਟਰੱਕ ਸੇਲ 647-581-99-98189 ਟਿੱਕਾ ਜੰਕਸ਼ਨ। ਦੀਵਾਲੀ ਆ ਰਹੀ ਹੈ ਜੀ, ਫੈਸਟੀਵਲ ਸੀਜ਼ਨ ਸ਼ੁਰੂ ਹੋ ਚੁੱਕੇ ਨੇ, ਫੈਸਟੀਵਲ 'ਤੇ ਤੁਸੀਂ ਕੋਈ ਪਾਰਟੀ ਕਰਨੀ ਆ ਉੱਥੇ ਤਾਂ ਵੀ ਫੋਨ ਕਰ ਲਓ ਉਹਨਾਂ ਨੂੰ 647-429-4040। ਅਗਰ ਤੁਸੀਂ ਕੇਟਰਿੰਗ ਕਰਾਉਣੀ ਆ, ਸਮਾਨ ਉੱਥੇ ਲਿਆ ਕੇ ਘਰੇ ਤੁਸੀਂ ਗੈਸਟ ਨੂੰ ਸਰਵ ਕਰਨਾ, ਕਹਿਣਗੇ ਵਾਹ ਕਿਆ ਬਾਤ ਹੈ ਟਿੱਕਾ ਜੰਕਸ਼ਨ ਦੀ, 647-429-4040।
5: ਮੈਂ ਗੁਰਪ੍ਰੀਤ ਸਿੰਘ ਢਿੱਲੋਂ ਵਾਰਡ 9-10 ਤੋਂ ਰੀਜਨਲ ਕਾਉਂਸਲਰ ਉਮੀਦਵਾਰ। ਮੈਂ 2014 ਤੋਂ 2022 ਤੱਕ ਤੁਹਾਨੂੰ ਰੈਪ੍ਰੈਜ਼ੈਂਟ ਕੀਤਾ। ਮੇਰੀ ਐਬਸੈਂਸ ਵਿੱਚ ਅਸੀਂ ਦੇਖਿਆ ਟੈਕਸ ਇਨਕਰੀਸ, ਹਾਈ ਕ੍ਰਾਈਮ ਅਤੇ ਇੱਕ ਅਜਿਹੀ ਕਾਉਂਸਲ ਜਿਸ ਦੇ ਰੈਜ਼ੀਡੈਂਸ ਨੂੰ ਅਣਦੇਖਿਆ ਕੀਤਾ। ਜਦੋਂ ਮੈਂ ਤੁਹਾਨੂੰ ਰੈਪ੍ਰੈਜ਼ੈਂਟ ਕੀਤਾ, ਮੈਂ ਟੈਕਸ ਘੱਟ ਰੱਖੇ, ਬਜ਼ੁਰਗਾਂ ਲਈ ਬੱਸ ਸਰਵਿਸ ਮੁਫ਼ਤ ਕੀਤੀ, ਸੈਟੇਲਾਈਟ ਪੁਲਿਸ ਸਟੇਸ਼ਨ ਲਿਆਂਦਾ ਅਤੇ ਹਜ਼ਾਰਾਂ ਨੌਕਰੀਆਂ ਲਿਆਂਦੀਆਂ। ਸਭ ਤੋਂ ਇੰਪੋਰਟੈਂਟ, ਮੈਂ ਫਜ਼ੂਲ ਖਰਚ ਵਿਰੁੱਧ ਆਵਾਜ਼ ਉਠਾਈ ਅਤੇ ਤੁਹਾਡੇ ਕਾਜ਼ ਅਟੈਂਡ ਕੀਤੀਆਂ। ਹੁਣ ਮੈਨੂੰ ਕਰਪਸ਼ਨ ਨੂੰ ਰੋਕਣ ਲਈ ਤੁਹਾਡੀ ਮਦਦ ਦੀ ਲੋੜ ਹੈ। 26 ਅਕਤੂਬਰ ਨੂੰ ਭਰਖੀ ਹੋਈ ਲੀਡਰਸ਼ਿਪ ਨੂੰ ਵੋਟ ਪਾਓ, ਗੁਰਪ੍ਰੀਤ ਸਿੰਘ ਢਿੱਲੋਂ ਨੂੰ ਵੋਟ ਪਾਓ।
9: ਆਥੋਰਾਈਜ਼ਡ ਐਂਡ ਪੇਡ ਫੋਰ ਬਾਈ ਦ ਕੈਂਪੇਨ ਆਫਿਸ ਆਫ ਗੁਰਪ੍ਰੀਤ ਢਿੱਲੋਂ।
10: ਨਾ ਚਾਚਾ ਜੀ, ਆਹ 3 ਮਹੀਨੇ ਹੋ ਗਏ ਤੁਹਾਨੂੰ ਮੋੜਗੇ ਤੇ ਕਾਗਜ਼ ਇਕੱਠੇ ਕਰਦਿਆਂ ਨੂੰ, ਹੁਣ ਤਾਈ ਤੁਹਾਡੀ ਮੋੜਗੇ ਅਪਰੂਵ ਨਹੀਂ ਹੋਈ ਹੈ।
11: ਓ ਤੂੰ ਰੇਫੜਾ,
10: ਉਹ ਮੋੜਗੇ ਅਪਰੂਵ ਕਰਾਣੀ ਪਤਾ ਕਿੰਨਾ ਔਖਾ ਕੰਮ ਹੈ, 100 ਪਾਪੜ ਵੇਲਣੇ ਪੈਂਦੇ ਆ,
11: ਲੱਗਿਆ ਗੱਲਾਂ ਮਾਰਦਾ।
10: ਓ ਚਾਚਾ ਜੀ, ਮੈਂ ਤਾਂ ਪਹਿਲਾਂ ਹੀ ਕਿਹਾ ਸੀ ਕੋਈ ਫਰਸਟ ਜਾਂ ਸੈਕਿੰਡ ਮੋੜਗੇਜ ਦੀ ਲੋੜ ਹੋਵੇ, ਰੀਫਾਈਨੈਂਸਿੰਗ ਦੀ ਲੋੜ ਹੋਵੇ, ਟਰੱਕ ਲੋਨ ਜਾਂ ਇਕਵਿਪਮੈਂਟ ਲੋਨ ਚਾਹੀਦਾ ਹੋਵੇ, ਬਿਜ਼ਨਸ ਲੋਨ ਜਾਂ ਪ੍ਰਾਈਵੇਟ ਲੈਂਡਿੰਗ ਦੀ ਹੀ ਲੋੜ ਕਿਉਂ ਨਾ ਹੋਵੇ, ਤਾਂ ਸੁਣਦੇ ਮੇਰੀ ਗੱਲ, ਜੇ ਸਾਰੇ ਪਾਸਿਓਂ ਹੋ ਗਈ ਨਾ ਤਾਂ ਬਾਹ ਫੜੂ ਕਮਲਜੀਤ ਸਰਾ, 416-356-1870, 416-356-1870। ਪੈਗੀ ਪੱਲੇ
12: Indian Fruitland, one stop for all your grocery needs.
13: ਲੈ ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ, ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ, ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
12: ਇੰਡੀਅਨ ਫਰੂਟਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ, ਸਭ ਤੋਂ ਵਧੀਆ ਗਰੋਸਰੀ ਸਭ ਤੋਂ ਵਧੀਆ ਪ੍ਰਾਈਸਿਸ ਤੇ, ਅੱਜ ਹੀ ਪਹੁੰਚੋ। ਹੁਣ ਇੰਡੀਅਨ ਫਰੂਟਲੈਂਡ ਦੀ 7ਵੀਂ ਲੋਕੇਸ਼ਨ ਵੀ ਖੁੱਲ ਗਈ ਹੈ, ਔਨ 25 ਸੈਂਡਲਵੁੱਡ ਪਾਰਕਵੇ ਨੀਅਰ ਹੋਰਾਂਥਰੋ ਸਟ੍ਰੀਟ, ਬ੍ਰੈਂਪਟਨ।
14: Everest Transportation hire kar rahe ne cross border AC drivers, bahut hi shandar opportunity, dedicated auto parts, daily home runs, same truck te trailers, lagbhag 3000 mile per week milenge, starting from Kushawa, Etobicoke ate Bolton, je tuhade kol vi hai valid AC license, clean CBOR te abstract US border eligibility te fast card, ta aaj hi Everest Transportation nu call karo 9058462229 extension एक्सटेंशन है 4 या फिर 9053348222 यानी 905-846 2229 ते या फिर कॉल करो 905-334-8222
15: 905-846-2229 एक्सटेंशन 4 है नाल दी नाल इन्हां नूं मिड वेस्ट ते यूएस ले भी ड्राइवर चाहिए ने सुनहरी मौका है वड्डी फर्म नाल काम करन दा एवरेस्ट ट्रांसपोर्ट 9058462229 इन्हां दा नंबर है
2: नवरात्रि होवे करवा चौथ दिवाली धनतेरस तुहानू कोई भी समान चाहिदा हो घर दे लई होम एसेंशियल्स तो लेकर पूजा का समान वेडिंग नीड्स गिफ्टिंग दे लई तुहानू कुछ भी चाहिदा हो एक वन स्टॉप शॉप आपां बना रखी है तुसीं भी आओ सारे विजिट करियो Deepals Brampton. Thank you, G.
15: Thank you.
4: Hello, Brampton. My name is Romy Dogra, and I'm running to be your regional counselor in Wards 2 and 6. My main priorities are to fight crime, fight for fair property taxes, and enhance our bylaw enforcement. Vote for me on October 26th and vote for change. Thank you.
16: Dukh eh nahi ki sajjan kutte nikle. Na na na na. ਦੁੱਖ ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ ਕੁੱਤੇ ਹੁੰਦੇ ਤਾਂ ਵਫਾ ਨਾ ਕਰਦੇ ਜਨਾਬ ਤਾਂ ਕੁੱਤਿਆਂ ਤੋਂ ਵੀ ਉੱਤੇ ਨਿਕਲੇ
17: ਹਾਂਜੀ ਡਾਕਟਰ ਸਾਹਿਬ ਕੀ ਆ ਰਹਾ ਜੀ ਮੇਰੀ ਘਰਵਾਲੀ ਦੇ ਹੁਣ
18: ਤੁਹਾਡੀ ਵਾਈਫ ਹੁਣ ਸਿਰਫ 2-3 ਦਿਨ ਦੀ ਮਹਿਮਾਨ ਹੈ ਆਈ ਐਮ ਸੌਰੀ
17: ਨਹੀਂ ਜੀ ਸੌਰੀ ਵਾਲੀ ਕਿਹੜੀ ਗੱਲ ਜਿੱਥੇ ਇੰਨੇ ਸਾਲ ਲੰਘੇ 2-3 ਦਿਨ ਹੋਰ ਸਹੀ
18: ਫਿੱਟੇ ਮੂੰਹ ਤੇਰੇ

0: ਜਤਿੰਦਰ ਜੀ ਸਟੂਡੀਓ ਚ ਤੁਹਾਡਾ ਵੀ ਸਵਾਗਤ ਹੈ ਜਨਾਬ।
1: ਦੀਪ ਭਾਜੀ ਸਤਿ ਸ੍ਰੀ ਅਕਾਲ, ਕੀ ਹਾਲ ਚਾਲ, ਕਿਵੇਂ ਠੀਕ ਹੋ ਜੀ?
0: ਬਹੁਤ ਵਧੀਆ, ਬਹੁਤ ਵਧੀਆ। ਰੀਅਲ ਸਟੇਟ ਮਾਰਕੀਟ ਦਾ ਕੀ ਹਾਲ ਚਾਲ ਹੈ? ਕੱਲ ਪਰਸੋਂ ਦੇਖ ਰਿਹਾ ਸੀ ਮਿਸਾਗਾ ਚ 3.5% ਪ੍ਰਾਈਜ਼ਾਂ ਵਧ ਗਈਆਂ
1: ਜੀ। ਪ੍ਰਾਈਜ਼ਾਂ ਅੱਪ ਹੋਈਆਂ ਦੇ ਭਾਜੀ, ਕਿਉਂਕਿ ਜਿਹੜੀ ਪ੍ਰਾਈਜ਼ ਆ ਮਾਰਕੀਟ ਵੀ ਖੁੱਲ ਚੁੱਕੀ ਹੈ ਥੋੜੀ ਦੇ ਭਾਜੀ, ਤੇ ਬੇਸਿਕਲੀ ਜਿੰਨੇ ਵੀ ਆਪਣੇ ਬਾਇਰ ਨੇ, ਸਰੋਤੇ ਨੇ, ਜਿੰਨੇ ਵੀ ਨੇ, ਹਰ ਕੋਈ ਦੇ ਭਾਜੀ ਡੀਲ ਪਾਲਦਾ। ਕੋਈ ਡੀਲ ਵਧੀਆ ਹੋਵੇ ਤੇ ਉਹ ਪ੍ਰੋਪਰਟੀ ਵਿਕੇਗੀ ਵਿਕੇਗੀ ਦੇ ਭਾਜੀ। ਦੇ ਭਾਜੀ ਕੁਛ ਕੁ ਮੈਂ ਪ੍ਰੋਪਰਟੀਆਂ ਦੱਸਣ ਜਾ ਰਿਹਾ ਆਪਣੇ ਕਲਾਇੰਟ ਨੂੰ। ਸਾਡੇ ਲਿਸਨਰ, ਜੇ ਤੁਹਾਨੂੰ ਕਸਟਮ ਘਰ ਚਾਹੀਦਾ ਦੀਪ ਜੀ, ਕਸਟਮ ਬਿਲਟ ਮਕਾਨ ਚਾਹੀਦਾ, ਕੈਲਡਨ ਦੇ ਵਿੱਚ ਬਣਿਆ ਹੋਵੇ, 1.5 ਏਕੜ ਦੇ ਵਿੱਚ ਦੀਪ ਜੀ ਬਣਿਆ ਮਕਾਨ,
0: ਠੀਕ ਹੈ,
1: 3 ਕਾਰ ਗਰਾਜ ਨੇ, 25-30 ਗੱਡੀਆਂ ਦੀ ਪਾਰਕਿੰਗ ਹੈਗੀ ਆ,
0: ਓਕੇ,
1: ਤੇ ਬੈਕ ਸਾਈਡ ਤੇ ਕੋਈ ਘਰ ਨਹੀਂ।
0: ਅੱਛਾ।
1: ਤੇ ਹਾਈਵੇ 410 ਤੋਂ ਮੇਫੀਲਡ ਤੋਂ 15 ਮਿੰਟ ਦੀ ਡਰਾਈਵ ਹੈ। ਜੇ ਤੁਸੀਂ ਕੈਲਡਨ ਦੇ ਵਿੱਚ ਇੱਦਾਂ ਦਾ ਕਸਟਮ ਬਿਲਟ ਮਕਾਨ ਲੈਣਾ ਚਾਹੁੰਦੇ ਹੋ, 4 ਬੈਡਰੂਮ ਨੇ, 4 ਵਾਸ਼ਰੂਮ ਨੇ, ਉੱਪਰ 3 ਕਾਰ ਗਰਾਜ ਨੇ, 12 ਫੁੱਟ ਤੋਂ ਲੈ ਕੇ 14 ਫੁੱਟ ਦੀ ਸੀਲਿੰਗ ਹੈ। ਇਹ ਜਿਹੜੀ ਪ੍ਰੋਪਰਟੀ ਆ ਬਾਕਮਾਲ ਬਣੀ ਹੈ, ਕਸਟਮ ਬਿਲਟ ਕਿਚਨ ਆ, ਸਾਰਾ ਕੰਮ ਟੌਪ ਨੋਚ ਕਰਵਾਇਆ ਆ, ਬੈਕ ਯਾਰਡ ਦੇ ਵਿੱਚ ਬਹੁਤ ਖੂਬਸੂਰਤ ਡੈੱਕ ਬਣਿਆ ਹੋਇਆ ਉੱਪਰ। ਅਤੇ ਜੇ ਤੁਸੀਂ ਇਸ ਪ੍ਰੋਪਰਟੀ ਨੂੰ ਦੇਖਣਾ ਚਾਹੁੰਦੇ ਹੋ, ਖਾਸ ਗੱਲ ਕੀ ਹੈ, ਜੇ ਤੁਸੀਂ ਨਾਲ ਆਪਣੇ ਪੇਰੈਂਟਸ ਨਾਲ ਰਹਿ ਰਹੇ ਨੇ ਜਾਂ ਤੁਸੀਂ ਦੋ ਫੈਮਲੀਆਂ ਇਕੱਠੀਆਂ ਰੜਕੇ

0: ਉੱਤੇ ਜਿਹੜਾ ਮਕਾਨ ਸੀਗਾ ਉਹ ਕਿਰਾਏ ਤੇ ਦਿੱਤਾ ਸੀ ਨਹੀਂ ਦਿੱਤਾ ਸੀ ਇਹ ਨਹੀਂ ਮੈਨੂੰ ਪਤਾ ਹੈ, ਲੇਕਿਨ ਉਹਦੀ ਜਿਹੜੀ ਵੀਡੀਓ ਆ ਉਹ ਮੈਂ ਦੇਖੀ ਆ ਜਿੱਥੇ ਅੱਗ ਲਾਈ ਗਈ ਆ ਉਹਨੂੰ ਢਾਇਆ ਗਿਆ। ਇਹ ਢਾਉਣ ਵਾਲੇ ਸਰਕਾਰੀ ਬੰਦੇ ਆ ਜਾਂ ਪ੍ਰਾਈਵੇਟ ਬੰਦੇ ਆ ਜਾਂ ਆਪਣੇ ਤੁਹਾਡੇ ਮੇਰੇ ਵਰਗਾ, ਇਹ ਵੀ ਨਹੀਂ ਅਜੇ ਕਿਸੇ ਨੂੰ ਪਤਾ। ਪਰ ਜਿਹੜੀ ਉੱਥੇ ਮੌਤ ਹੋਈ ਆ ਉਹਦੇ ਬਾਰੇ ਸਾਰੇ ਗੱਲਾਂ ਕਰ ਰਹੇ ਆ। ਮੈਂ ਦੇਖਦਾ ਜੇ ਵੀਡੀਓ ਮੇਰੇ ਹੱਥ ਲੱਗੀ ਤਾਂ ਤੁਹਾਨੂੰ ਮੈਂ ਸੁਣਾ ਹੀ ਦਿੰਦਾ ਤੇ ਤੁਸੀਂ ਵੀ ਸੁਣ ਸਕਦੇ।
1: ਸਤਿ ਸ਼੍ਰੀ ਅਕਾਲ ਦੇਵ ਭਾਜੀ,
0: ਭਰਾ ਤੇਰੇ ਨਾਲ ਵੀ ਗੱਲ ਕਰਦੇ ਆ, ਠਹਿਰ ਜਾ। ਇੱਧਰ ਨਹੀਂ ਆਉਣੀ ਹੈਗੀ ਇਹ, ਐ ਕਰਕੇ ਇੱਧਰ ਡੱਬੇ ਜੇ ਲੈ ਕੇ ਜਾਵਾਂ ਫਿਰ।
2: ਬਿਲਕੁਲ ਬਿਲਕੁਲ ਦੇ ਭਾਜੀ, ਚੱਲ ਪੈਣੀ ਦੇ ਭਾਜੀ।
0: ਆਲਰਾਈਟ, ਸੋ ਐਨੀਵੇ ਉਹਦੀ ਗੱਲਬਾਤ ਵੀ ਕਰਦੇ ਰਹਾਂਗੇ ਕੀ ਹੋਇਆ। ਲੇਕਿਨ ਕਜ਼ਨ ਡਿਸਟਿਲਰੀ ਇਹਨਾਂ ਨੇ ਆਪਣੀ ਡਿਸਟਿਲਰੀ ਖੋਲੀ ਹੈ ਜੀ ਇੱਥੇ ਬੋਲਟਨ ਦੇ ਅੰਦਰ
2: ਜੀ।
0: ਆ ਜਿਹੜੇ ਤੁਸੀਂ ਫੋਟੋ ਦੇਖ ਰਹੇ
2: ਹੋ
0: ਤੇ ਹਾਈ ਐਂਡ ਦਾ ਪ੍ਰੋਡਕਟ ਹੈ, ਇਹ ਨਹੀਂ ਐਵੇਂ ਉਹ ਬੋਤਲ ਚ ਪਾ ਕੇ ਆਪਦਾ ਪ੍ਰੋਡਕਟ ਵੇਚ ਦੇਣਾ
2: ਜੀ।
0: ਇਹ ਵੋਡਕਾ ਵਿਸਕੀ ਤੇ 100% ਪਿਓਰ ਬਲੂ ਵੈਬਰ ਅਗਾਵਾ ਟਕੀਲਾ ਆਦਿ ਵੀ ਸ਼ਾਮਲ ਨੇ, ਮੈਕਸੀਕੋ ਤੋਂ ਡਾਇਰੈਕਟ ਇੰਪੋਰਟ ਕਰਦੇ ਨੇ। ਦੀਵਾਲੀ ਆ ਚੁੱਕੀ ਹੈ, ਜਿਹੜੀਆਂ ਇਹਨਾਂ ਦੇ ਤੋਹਫੇ ਵਾਲੀਆਂ ਬਾਸਕਿਟ ਨੇ ਉਹ ਵੀ ਲੈ ਸਕਦੇ ਹੋ। ਔਰ ਖਾਸੋ ਖਾਸ ਪਹਿਲੇ 30 ਦਿਨਾਂ ਦੌਰਾਨ ਪੂਰਾ ਡੱਬਾ ਲੈਣ ਤੇ 40% ਤੋਂ ਵੱਧ ਦਾ ਡਿਸਕਾਊਂਟ ਹੈ।
2: ਦੇਖਦੇ ਭਾਈ ਬੋਤਲ ਕਿੰਨੀ ਸੋਹਣੀ ਬਣੀ
0: ਹੈ ਨਾ, ਮੈਂ ਬਿਊਟੀਫੁਲ। ਤੇ ਇਹ 11 to 7 ਤੱਕ ਖੁੱਲਦੇ ਆ ਜੀ। 670 ਹਾਰਵਿਕ ਰੋਡ ਇਨ ਬੋਲਟਨ, ਯੂਨਿਟ ਨੰਬਰ 6। ਤੁਸੀਂ ਪਰਮ ਜਾਂ ਬੋਬੀ ਨਾਲ ਗੱਲ ਕਰ ਲਓ 289-585-2000। ਜ਼ਿੰਮੇਵਾਰੀ ਨਾਲ ਪੀਓ, ਡੋਂਟ ਡਰਿੰਕ ਐਂਡ ਡਰਾਈਵ। ਜਾਣੇ ਆ ਆਉਂਦੇ ਆ, ਸਟੇ ਟਿਊਨ। ਹਾਂਜੀ ਅਭਿਸ਼ੇਕ ਜੀ।
1: ਸਤਿ ਸ਼੍ਰੀ ਅਕਾਲ ਦੇਵ ਭਾਜੀ, ਮੈਂ ਅਭਿਸ਼ੇਕ ਰਿਐਲਟਰ, ਅੱਜ ਬਹੁਤ ਹੀ ਸੋਹਣੀ ਐਕਸਕਲੂਸਿਵ ਲਿਸਟਿੰਗਸ ਲੈ ਕੇ ਆਇਆ ਜੀ। ਉਸ ਤੋਂ ਪਹਿਲੇ ਸਾਰੇ ਲਿਸਨਰਸ ਨੂੰ ਬਹੁਤ ਬਹੁਤ ਧੰਨਵਾਦ। ਆਪਾਂ ਲੰਡਨ ਵਾਲਾ ਘਰ ਕਰਤਾ ਹੈ, ਫਰਮ ਸੋਲਡ। ਹੁਣ ਸੁਣੋ ਜੀ, ਕਮਰਸ਼ੀਅਲ ਲਿਸਟਿੰਗਸ, ਜੇ ਤੁਸੀਂ ਆਪਣਾ ਬਿਜ਼ਨਸ ਸ਼ੁਰੂ ਕਰਨਾ ਚਾਹੁੰਦੇ ਹੋ, ਸਾਡੇ ਕੋਲ ਪ੍ਰੋਫਿਟੇਬਲ ਬ੍ਰੇਕਫਾਸਟ ਪਲੇਸ ਬਹੁਤ ਹੀ ਵੱਡੀ ਫੇਮਸ ਫਰੈਂਚਾਈਜ਼ੀ ਦੇ ਨਾਲ ਵਿਦ ਪੈਟੀਓ ਐਂਡ ਇਨਡੋਰ ਸਿਟਿੰਗ ਅਵੇਲੇਬਲ ਹੈ GTA ਦੇ ਅੰਦਰ। ਇਹਦੇ ਨਾਲ ਨਾਲ ਸਾਡੇ ਕੋਲ ਬੋਸਟਨ ਪੀਜ਼ਾ, ਬਰਗਰ ਕਿੰਗ, ਬਰੀਟੋ ਬੋਇਸ ਤੇ ਕਨਵੀਨੀਅੰਸ ਸਟੋਰ ਵੀ ਅਵੇਲੇਬਲ ਨੇ, ਹਾਈਲੀ ਪ੍ਰੋਫਿਟੇਬਲ ਐਕਸਲੈਂਟ ਲੋਕੇਸ਼ਨਸ। ਸੇਂਟ ਥਾਮਸ ਦੇ ਅੰਦਰ ਕਮਰਸ਼ੀਅਲ ਬਿਲਡਿੰਗ ਅਵੇਲੇਬਲ ਹੈ ਜਿਹਦੇ ਅੰਦਰ ਕਨਵੀਨੀਅੰਸ ਸਟੋਰ ਬਣਿਆ ਹੋਇਆ, ਦੋ ਰੈਜੀਡੈਂਸ਼ੀਅਲ ਅਪਾਰਟਮੈਂਟ ਨੇ ਸਿਰਫ ਔਰ ਸਿਰਫ 6,99,000 ਦੇ ਅੰਦਰ। ਰੈਜੀਡੈਂਸ਼ੀਅਲ ਲਿਸਟਿੰਗ ਦੇ ਅੰਦਰ ਦੇਖ ਭਾਜੀ, ਮਿਸਿਸ ਸਾਗਾ ਲੋਰਨੇ ਪਾਰਕ ਏਰੀਆ ਦੇ ਅੰਦਰ ਲਗਜ਼ਰੀ ਹੋਮ, 5+3 ਬੈਡਰੂਮ ਦਾ, 6500 ਸਕੁਆਇਰ ਫੁੱਟ ਲਿਵਿੰਗ ਸਪੇਸ, 60x250 ਫੁੱਟ ਦਾ ਪ੍ਰੀਮੀਅਮ ਲੋਟ, ਐਬਸੋਲੂਟਲੀ ਅਮੇਜ਼ਿੰਗ ਲਗਜ਼ੂਰੀਅਸ ਪ੍ਰੋਪਰਟੀ ਅਵੇਲੇਬਲ ਹੈ ਜੀ। ਕਿਪਲਿੰਗ ਸਟੇਸ਼ਨ ਦੇ ਨਾਲ 1 bed 1 bath ਦਾ ਕੌਂਡੋ, ਨਵੀਂ ਬਿਲਡਿੰਗ, ਸਿਰਫ ਔਰ ਸਿਰਫ 3,99,000 ਦੇ ਅੰਦਰ। ਇਨਵੈਸਟਮੈਂਟ ਪ੍ਰੋਪਰਟੀ ਲੰਡਨ ਦੇ ਅੰਦਰ ਸਿਰਫ ਔਰ ਸਿਰਫ 7.5 lakh ਦੇ ਅੰਦਰ ਵਿਦ ਲੀਗਲ ਬੇਸਮੈਂਟ, ਕੈਸ਼ ਫਲੋ ਪੋਜ਼ਿਟਿਵ ਪ੍ਰੋਪਰਟੀ, $4,300 ਰੈਂਟ ਤੇ ਚੜੀ ਹੋਈ ਅਵੇਲੇਬਲ ਹੈ। ਬੈਰੀ ਦੇ ਅੰਦਰ 4 bedroom ਦਾ ਘਰ, 1 bedroom ਦੀ ਬੇਸਮੈਂਟ, ਆਫ ਮਾਰਕੀਟ ਡੀਲ ਹੈ। ਜੇਕਰ ਤੁਸੀਂ ਬਾਏ, ਸੈਲ ਜਾਂ ਇਨਵੈਸਟ ਕਰਨਾ ਚਾਹੁੰਦੇ ਹੋ, ਮੈਨੂੰ ਹੁਣੇ ਕਾਲ ਕਰੋ, ਅਭਿਸ਼ੇਕ ਰਿਐਲਟਰ, 647-792-7000, 647-792-7000।
3: ਅਸ਼ਵਨੀ ਕੁਮਾਰ ਦੇ ਨਸ਼ੇ ਦੇ ਅੱਡੇ ਨੂੰ ਅੱਗ ਲਗਾ ਦਿੱਤੀ ਗਈ ਹੈ, ਤਸਵੀਰਾਂ ਦੇਖ ਸਕਦੇ ਹੋ। ਜਿਸ ਦੁਕਾਨ ਤੇ ਅਸ਼ਵਨੀ ਕੁਮਾਰ ਨੇ ਪਰਮਿੰਦਰ ਝੋਟੇ ਨੂੰ ਮਾਰਿਆ ਸੀ, ਉਸ ਦੁਕਾਨ ਨੂੰ ਹੁਣ ਅੱਗ ਲਗਾ ਦਿੱਤੀ ਗਈ ਹੈ। ਪਹਿਲਾਂ ਇਸ ਦੁਕਾਨ ਨੂੰ ਢਾਇਆ ਗਿਆ ਔਰ ਬਾਅਦ ਦੇ ਵਿੱਚ ਇਸ ਨੂੰ ਅੱਗ ਲਗਾ ਦਿੱਤੀ ਗਈ ਹੈ। ਔਰ ਇਹ ਦੁਕਾਨ ਉਹ ਹੈ, ਇਹ ਪਾਪ ਦਾ ਉਹ ਅੱਡਾ ਹੈ ਜਿਹੜਾ ਅਸ਼ਵਨੀ ਕੁਮਾਰ ਨੇ ਆਪਣੇ ਪੈਸਿਆਂ ਦੇ ਨਾਲ ਇਸ ਨੂੰ ਇਸ ਤਰੀਕੇ ਨਾਲ ਬਣਾਇਆ ਸੀ, ਲੋਕਾਂ ਦੀਆਂ ਜ਼ਿੰਦਗੀਆਂ ਤਬਾਹ ਕਰ ਕਰਕੇ, ਲੋਕਾਂ ਦੇ ਮਾਵਾਂ ਦੇ ਪੁੱਤ ਮਾਰ ਮਾਰ ਕੇ ਇਸ ਪਾਪੀ ਨੇ ਇਸ ਪਾਪ ਨਾਲ ਇਸ ਦੁਕਾਨ ਨੂੰ ਖੜਾ ਕੀਤਾ ਸੀ, ਪਰ ਅੱਜ ਲੋਕਾਂ ਨੇ ਇਸ ਪਾਪ ਦਾ
0: ਖੈਰ ਇੱਕ ਰਿਪੋਰਟਰ ਹੈ ਜਿਹੜਾ ਉੱਥੇ ਲੱਗਿਆ ਆ ਤੇ ਆਹ ਹੋ ਗਿਆ ਉਹ ਹੋ ਗਿਆ। ਵੈਸੇ ਜਤਿੰਦਰ ਜੀ, ਪਹਿਲੀ ਗੱਲ ਤਾਂ ਜਿਹੜਾ ਕਤਲ ਕਰਨਾ ਕਿਸੇ ਵੀ ਹਾਲਾਤ ਵਿੱਚ ਇਹ ਜਾਇਜ਼ ਨਹੀਂ ਮੰਨਿਆ ਜਾ ਸਕਦਾ
2: ਜੀ।
0: ਤੁਹਾਨੂੰ, ਮੈਨੂੰ ਜਾਂ ਕਿਸੇ ਹੋਰ ਨੂੰ ਕਿਸੇ ਦੀ ਜਾਨ ਲੈਣ ਦਾ
2: ਕੋਈ ਹੱਕ ਨਹੀਂ ਜੀ,
0: ਇਹ ਮਾੜੀ ਗੱਲ। ਦੂਜੀ ਗੱਲ ਆਉਂਦੀ ਆ ਵੀ ਉਹ ਡਰੱਗ ਵੇਚਦਾ ਸੀ, ਡਰੱਗ ਲੈਣ ਵਾਲੇ ਵੀ ਉੱਥੇ ਲਾਈਨਾਂ ਲਾਈ ਖੜੇ ਸੀ
2: ਜੀ,
0: ਉਹ ਅੰਦਰ ਆਪਦੀ ਡਰੱਗ ਵੀ ਵੇਚੀ ਗਿਆ
2: ਜੀ।
0: ਫਿਰ ਉਹਦੇ ਹੱਥ ਚ ਪਿਸਤੌਲ ਹੈ
2: ਜੀ,
0: ਤੁਸੀਂ ਪਿਸਤੌਲ ਦੇ ਕੇ ਪਿੱਛੇ ਨਹੀਂ ਹਟੇ, ਤੁਸੀਂ ਉਹਨੂੰ ਕਰੀ ਜਾਂਦੇ ਫਾਇਰ ਕਰ। ਉਹਨੇ ਜਿਹੜਾ ਕੀਤਾ ਉਹ ਕਾਫੀ ਗਲਤ ਹੈ। ਹੁਣ ਪਤਾ ਨੀ ਕਿੰਨਿਆਂ ਦੀਆਂ ਜਾਨਾਂ ਬਰਬਾਦ ਹੋਈਆਂ ਨਸ਼ਿਆਂ ਦੀਆਂ ਗੋਲੀਆਂ ਲੈ ਕੇ, ਪਰ ਜਿਹੜੇ ਲੈਂਦੇ ਉਹਨਾਂ ਨੂੰ ਵੀ ਸੋਚਣਾ ਚਾਹੀਦਾ। ਬਾਕੀ ਜਿਹੜਾ ਬਾਅਦ ਦੇ ਵਿੱਚ ਆ ਹੁੰਦਾ ਤੇ ਜਿਹੜੇ ਜਾਲੀ ਮੀਡੀਆ ਵਾਲੇ ਚੀਕਾਂ ਜਾਂ ਮਾਰਦੇ, ਟੁੱਟੀ ਜੀ ਲੈ ਕੇ ਹਰੇਕ ਦੇ ਮੂੰਹ ਚ ਫਸਾ ਦਿੰਦੇ, ਇਹ ਵੀ ਦੁਖੀ ਕਰਦੇ ਆ। ਇੱਥੇ ਇੱਕ ਨਵੀਂ ਗੱਲ ਸ਼ੁਰੂ ਹੋ ਗਈ
2: ਜੀ ਭਾਜੀ,
0: ਜਿਹੜੇ ਨਾ ਕਰਦੇ ਸੀ ਦਿੱਲੀ ਵਾਲੇ ਛੋਲੇ ਭਟੂਰੇ, ਗੋਲ ਗੱਪੇ ਖਾ ਲੋ ਗੋਲ ਗੱਪੇ, ਉਹਨਾਂ ਨੇ ਅਗੇਂਸਟ ਬੋਲਣ ਲੱਗ ਗਏ ਆਪਣੇ ਲੋਕੀ।
2: ਹਾਂ ਦੇਖੀ,
0: ਵੀਡੀਓ ਬਣਾ ਦਿਖਾ ਦਿੰਦੇ ਆ ਪਹਿਲਾਂ, ਲੈ ਵੀ ਦੇਵ ਐ ਕਹਿੰਦਾ ਸੀਗਾ ਵੀ ਇੱਥੇ ਗੋਲ ਗੱਪੇ ਖਾ ਲੋ, ਆ ਗਏ ਮੁੜ ਕੇ ਕਹਿੰਦੇ ਆ ਮੱਛੀ ਦੇਖ ਲੋ ਜੀ, ਆਹ ਮੱਛੀ ਆ ਖਾਣ ਵਾਲੀ, ਕਹਿੰਦਾ 100 ਰੁਪਇਆ ਲੈ ਗਏ ਮੱਛੀ ਖਾ ਕੇ, ਉਹ ਹੋ ਗਿਆ ਤੇ ਸਾਨੂੰ ਆ ਗਰਭ ਚ ਖਵਾ ਰਹੇ ਆ।
2: ਹਾਂਜੀ,
0: ਹੁਣ ਇਹਨਾਂ ਦੇ ਖਿਲਾਫ਼ ਬੋਲਣ ਲੱਗ ਗਏ।

0: ਹਾਂ ਜੀ,
1: ਇਹ ਚੰਗੀ ਗੱਲ ਹੈ,
0: ਚੰਗੀ ਗੱਲ,
1: ਕਿਉਂਕਿ ਜੇ ਗਾਰਬੇਜ ਕਿਉਂ ਖਾਈਏ ਜੀ ਅਸੀਂ, ਜਦੋਂ ਪੈਸੇ ਦੇ ਕੇ ਗੱਜ ਪੜਵਾਉਣਾ ਕਿਉਂ ਗਾਰਬੇਜ ਖਾਈਏ ਅਸੀਂ
0: ਜੀ? ਬਿਲਕੁਲ ਸਹੀ ਜੀ,
1: ਤੁਸੀਂ ਆਪਦੀਆਂ ਕਲਮਾਂ ਜੀਆਂ ਫਟਾਫਟ ਲਿਖੋ, ਕਿਉਂ ਫੇਰ ਸੋ ਤੁਹਾਨੂੰ ਵੀ ਜਾਣਕਾਰੀ ਲੈਣੀ ਹੈ
0: ਜੀ।
1: ਪਹਿਲਾਂ ਚੱਲਦੇ ਟਿੱਕਾ ਜੰਕਸ਼ਨ,
0: ਆਉਣ ਦਿਓ।
1: ਆਰ ਯੂ ਰੈਡੀ ਟਿੱਕਾ ਜੰਕਸ਼ਨ ਲਈ? 6474294040। ਕੇਟਰਿੰਗ ਕਰਾਉਣੀ ਹੈ ਛੋਟੀ ਵੱਡੇ ਫੰਕਸ਼ਨ ਲਈ? ਨੋ ਪ੍ਰੋਬਲਮ। 6474294040। ਲਾਈਵ ਕੁਕਿੰਗ ਕਰਾਉਣੀ ਹੈ ਘਰੇ? ਨੋ ਪ੍ਰੋਬਲਮ। 6474294040। ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ? ਨੋ ਪ੍ਰੋਬਲਮ। 6474294040। 647-429-4040। ਬਾਈ ਜੀ, ਉਹਨਾਂ ਲੋਕਾਂ ਤੋਂ ਬਚੋ ਜਿਨ੍ਹਾਂ ਦਾ ਮੂੰਹ ਅੰਗਰੇਜ਼ੀ ਦੀ ਦੁੱਕੀ ਅਤੇ ਪੱਬੂ ਵਰਗਾ ਹੈ, ਜੋ ਫਿੱਡੀਆਂ ਮਾਰਦੇ ਨੇ, ਪਾਪੀ ਨੇ, ਮੁੱਤਖੋਰੇ ਨੇ, ਕਮੀਨੇ ਨੇ, ਜਲੇਬੀ ਵਰਗੇ ਸਿੱਧੇ ਨੇ, ਹਮੇਸ਼ਾ ਦੂਸਰੇ ਦਾ ਬੁਰਾ ਸੋਚਦੇ ਨੇ, ਹੰਕਾਰੀ ਨੇ, ਘਮੰਡੀ ਨੇ ਤੇ ਲੱਗੇ ਹੱਥ ਖਾਮ ਖਾ ਨੇ।
2: ਆਈ ਐਮ ਦੇਵ ਟਾਕਲਾ ਐਂਡ ਯੂ ਆਰ ਨਾਟ।
3: ਕੀ ਰਿਪੋਰਟ ਆਈ ਡਾਕਟਰ ਸਾਹਿਬਾ?
4: ਤੁਹਾਡੀ ਕਿਡਨੀ ਫੇਲ ਹੋ ਚੁੱਕੀ ਹੈ। ਕੋਈ ਗੱਲ ਨਹੀਂ, ਤੁਸੀਂ ਹੌਸਲਾ ਰੱਖੋ।
3: ਹੌਸਲਾ ਹੌਸਲਾ ਕਾਹਦਾ ਰੱਖਣਾ ਡਾਕਟਰ ਜੀ, ਕਿੰਨੇ ਨੰਬਰਾਂ ਨਾਲ ਫੇਲ ਹੋਈ
4: ਹੈ? ਫਿੱਟੇ ਮੂੰਹ ਤੇਰੇ।
1: ਜਤਿੰਦਰ ਜੀ।
0: ਯੈਸ ਸਰ।
1: ਆ ਵੀ ਕਰ ਲਈ ਕਵਰ, ਆ ਵੀ ਕਰ ਲਈ।
0: ਹਾਂਜੀ,
1: ਤੁਸੀਂ ਕਾਫੀ ਅੱਜ ਲਾਈਨਾਂ ਜਿਹਾ ਲਿਖੀ ਜਾਂਦੇ ਹੋ, ਕੀ ਕੀ ਲਿਖੀ ਜਾਂਦੇ ਹੋ?
0: ਦੇ ਭਾਜੀ, ਇੱਕ ਡੀ ਲੈ ਕੇ ਆਏ ਆ।
1: ਅੱਛਾ,
0: ਜਾਣੀ ਕਿ ਬਹੁਤ ਸਾਰੀਆਂ ਕਾਲਾਂ ਵੀ ਇਸ ਡੀਲ ਆਉਂਦੀ ਸੀ ਆਪਾਂ ਦੇ ਭਾਜੀ।
1: ਹਾਂ ਹਾਂ,
0: ਤੇ ਨੋਟ ਕਰ ਲਓ ਦੇ ਭਾਜੀ, ਇਹ ਡੀਲ ਦੁਬਾਰਾ ਨਹੀਂ ਮਿਲਣੀ। ਇੱਕ ਦੇ ਭਾਜੀ, 2 ਏਕੜ ਦੇ ਵਿੱਚ ਪਲਾਜ਼ਾ ਬਣਿਆ, 1.5 ਤੋਂ 2 ਏਕੜ ਦੇ ਵਿੱਚ ਇਹ ਪਲਾਜ਼ਾ ਜਿਹੜਾ ਬਣਿਆ ਦੇ ਭਾਜੀ, ਇਹ ਅੱਜ ਆਪਾਂ ਸੇਲ ਤੇ ਲੈ ਕੇ ਐਕਸਕਲੂਸਿਵ ਆਉਣ ਲਈ।
1: ਠੀਕ ਹੈ,
0: ਕੋਈ ਲਿਸਟ ਦੇ ਨਹੀਂ ਕਿਤੇ ਨਗਾ ਇਹ, ਨਾ ਹੀ ਲੱਭਣਾ, ਸਾਡੇ ਨਾਲ ਗੱਲਬਾਤ ਕਰਨੀ ਪੈਣੀ। ਤੁਸੀਂ ਕਹਿੰਦੇ ਵੀ ਸਾਨੂੰ ਟੈਕਸ ਮੈਸੇਜ ਕਰ ਲਿਓ ਤਾਂ ਡੀਲ ਬਣਾ ਦਾਂਗੇ ਤੁਹਾਡੀ। ਦੇ ਭਾਜੀ, ਇਹ ਪਲਾਜ਼ੇ ਦੇ ਵਿੱਚ ਸਭ ਤੋਂ ਜ਼ਿਆਦਾ ਜ਼ਰੂਰੀ ਹੁੰਦਾ ਵੀ ਟ੍ਰਿਪਲ ਏ ਟੈਨੈਂਟਸ ਹੋਣ ਆਪਣੇ ਕੋਲ।
1: ਹਾਂਜੀ,
0: ਟ੍ਰਿਪਲ ਏ ਟੈਨੈਂਟ ਦਾ ਮਤਲਬ ਤੁਹਾਡੀ 10-15-20 ਸਾਲ ਦੀ ਲੀਜ਼ ਹੁੰਦੀ ਹੈ।
1: ਓਕੇ, ਪਤਾ ਆਉਣੇ ਹੀ ਆਉਣੇ ਆ, ਡਿੱਗਣੇ ਮੀਟਰ ਡਾਊਨ ਰਹੇਗਾ।
0: ਚਲੋ, ਏ ਐਨ ਡਬਲਿਊ ਟ੍ਰਿਪਲ ਹੈ ਦੇ ਭਾਜੀ, ਡਰਾਈਵ ਥਰੂ।
1: ਹਾਂਜੀ,
0: ਪੱਕਾ ਚੱਲੀ ਜਾਣਾ ਏ ਐਨ ਡਬਲਿਊ ਨੇ।
1: ਬਿਲਕੁਲ,
0: ਇੱਕ ਡਰਾਈਵ ਥਰੂ ਹੋਰ ਬਣ ਗਿਆ।
1: ਠੀਕ ਹੈ,
0: 2 ਡਰਾਈਵ ਥਰੂ ਹੈਗੇ ਇਸ ਪਲਾਜ਼ੇ ਦੇ ਭਾਜੀ।
1: ਹਾਂ,
0: ਤੇ ਨਾਲ 4-5 ਯੂਨਿਟ ਹੋਰ ਪਏ ਨੇ।
1: ਅੱਛਾ,
0: ਸੋ ਇਹ ਜਿਹੜੇ ਬਾਕੀ ਦੇ ਯੂਨਿਟ ਰਹਿੰਦੇ ਭਾਜੀ, ਇੱਕ 1250 ਸਕੁਏਅਰ ਫੀਟ ਆ, ਇੱਕ 1200 ਸਕੁਏਅਰ ਫੀਟ ਆ, ਇੱਕ 1400 ਸਕੁਏਅਰ ਫੀਟ ਆ, ਇੱਕ 2200 ਆ, ਇੱਕ 1950, ਇੱਕ 1850। ਸੋ ਲਗਭਗ 10-12,000 ਸਕੁਏਅਰ ਫੀਟ ਦਾ ਜਿਹੜਾ ਇਹ ਪਲਾਜ਼ਾ ਆ, ਟ੍ਰਿਪਲ ਏ ਟੈਨੈਂਟਸ ਨੇ, ਫੁੱਲੀ ਰੈਂਟਡ ਆਊਟ ਆ। ਤੁਸੀਂ ਸਾਡੇ ਨਾਲ ਗੱਲਬਾਤ ਕਰ ਲਿਓ, ਇਹ ਜਿਹੜਾ ਪਲਾਜ਼ਾ ਆ ਬਹੁਤ ਵਧੀਆ ਕੈਪ ਰੇਟ ਤੇ ਤੁਹਾਨੂੰ ਮਿਲ ਜਾਣਾ ਆ। ਜੇ ਤੁਸੀਂ ਇੱਕ ਵਾਰੀ ਇਨਵੈਸਟਮੈਂਟ ਕਰਨਾ ਚਾਹੁੰਦੇ ਹੋ ਤੇ ਸਾਰੀ ਉਮਰ ਦੇ ਪੈਸੇ ਤੁਹਾਨੂੰ ਆਈ ਜਾਣੇ ਆ। ਇਹ ਦੇ ਭਾਜੀ 2 ਏਕੜ ਦੇ ਵਿੱਚ ਪਲਾਜ਼ਾ ਬਣਿਆ, ਬਿਲਕੁਲ ਬਿਲਕੁਲ ਹਾਈਵੇ ਦੇ ਉੱਪਰ। ਨੰਬਰ ਸਾਡਾ 416-265-2222। ਵਧੀਆ ਕੈਪ ਰੇਟ ਤੇ ਪਲਾਜ਼ਾ ਤੁਸੀਂ ਬਾਏ ਕਰਨਾ ਚਾਹੁੰਦੇ ਹੋ, 416-265-2222। 2 ਡਰਾਈਵ ਥਰੂ ਨੇ ਇਹਦੇ ਵਿੱਚ, ਬਾਕੀ ਦੂਜੀਆਂ ਯੂਨਿਟਾਂ ਨੇ, ਫਿਰ ਇਲੈਕਟ੍ਰੀਕਲ ਦਾ ਵੀ ਵਿੱਚ ਲੱਗਾ, ਉਹਦੇ ਵਿੱਚੋਂ ਵੀ ਰੈਂਟ ਆਉਂਦਾ ਆ। ਇਹ ਪਲਾਜ਼ਾ 1 ਵਾਰੀ ਮਿਲਣਾ, 1 ਵਾਰੀ ਜੇ ਕਿਸੇ ਕੋਈ ਸਾਡੇ ਸਰੋਤੇ ਦੇ ਲੈਣਾ ਹੋਵੇ, ਟੈਕਸਟ ਮੈਸੇਜ ਕਰੋ ਹੁਣੇ ਜਾਂ ਕਾਲ ਕਰ ਲਿਓ 416-265-2222। 416-265-2222।
1: AMLS ਹੈ ਨਹੀਂ
0: ਜੀ? ਨਹੀਂ ਦੇ ਭਾਜੀ, ਨੋ।
1: ਹੈਲੋ, ਓ ਭਾਈ ਸਾਹਿਬ
0: ਜੀ,
1: ਕਾਹਨੂੰ ਕੰਪਿਊਟਰ ਤੇ ਉਂਗਲਾਂ ਮਾਰੀ ਜਾਂਦੇ ਹੋ? ਜਤਿੰਦਰ ਬਾਈ ਨੂੰ ਫੋਨ ਕਰਨਾ ਮਿਲਣਾ ਤਾਂ ਇਨਫੋਰਮੇਸ਼ਨ ਮਿਲਣੀ ਆ, ਉਹ ਵੀ ਗੱਲੀ ਬਾਤੀ ਨੀ, ਲਿਖ ਕੇ ਸਾਈਨ ਕਰਕੇ। ਨੰਬਰ ਦਿਓ,
0: 416-265-2222। 416-265-2222।
5: ਭਲਾ ਸਭ ਤੋਂ ਵਧੀਆ ਅੰਮ੍ਰਿਤਸਰੀ ਫਿਸ਼ ਕਿੱਥੋਂ ਮਿਲਦੀ ਹੈ?
6: ਤੇ ਅੰਮ੍ਰਿਤਸਰੋਂ ਹੀ ਮਿਲਦੀ ਹੈ, ਹੋਰ ਕਿੱਥੋਂ ਮਿਲਣੀ ਆ?
5: ਰਹੇ ਨਾ ਬੁੱਧੂ ਦੇ ਬੁੱਧੂ, ਉਹ ਮਿਲਦੀ ਹੈ ਤੰਦੂਰੀ ਗ੍ਰਿਲ ਮੀਟ ਸ਼ਾਪ ਤੋਂ। ਚਲੋ ਚਲੀਏ ਤੰਦੂਰੀ ਗ੍ਰਿਲ ਮੀਟ ਸ਼ਾਪ ਤੇ।
7: ਖੁਸ਼ੀਆਂ ਦਾ ਮੌਕਾ ਹੋਵੇ ਤੇ ਮੂੰਹ ਮਿੱਠਾ ਨਾ ਹੋਵੇ, ਇਹ ਤਾਂ ਹੋ ਹੀ ਨਹੀਂ ਸਕਦਾ।
8: ਆਪਣੇ ਰਿਸ਼ਤੇਦਾਰਾਂ ਤੇ ਦੋਸਤਾਂ ਨੂੰ ਦਿਓ ਮਿਠਾਈ ਦਾ ਪਿਆਰਾ ਜਿਹਾ ਤੋਹਫਾ, ਉਹ ਵੀ ਹਰ ਰੋਜ਼ ਤਾਜ਼ੀ ਤੇ ਫਰੈਸ਼ ਬਣੀ ਮਿਠਾਈ ਦਾ।
7: ਹੋਲਸੇਲ ਪ੍ਰਾਈਸ ਤੇ ਵਧੀਆ ਕੁਆਲਿਟੀ ਦੀ ਮਿਠਾਈ ਤੁਹਾਡੀ ਹਰ ਖੁਸ਼ੀ ਨੂੰ ਬਣਾਏ ਹੋਰ ਵੀ ਖਾਸ।
8: ਤਾਂ ਜਦੋਂ ਵੀ ਲੈਣੀ ਹੋਵੇ ਤਾਜ਼ੀ, ਸਵਾਦੀ ਤੇ ਰੀਜ਼ਨੇਬਲ ਪ੍ਰਾਈਸ ਵਾਲੀ ਮਿਠਾਈ,
7: ਯਾਦ ਰੱਖਿਓ ਇੱਕੋ ਇੱਕ ਨਾਮ, ਮਿਠਾਈ ਸਵੀਟਸ ਫੈਕਟਰੀ।
8: ਆਪਣਿਆਂ ਨੂੰ ਮਿਠਾਈ ਦਾ ਤੋਹਫਾ ਦਿਓ ਮਿਠਾਈ ਸਵੀਟਸ ਫੈਕਟਰੀ ਦੇ ਨਾਲ।
7: ਵਧੇਰੇ ਜਾਣਕਾਰੀ ਲਈ ਕਾਲ ਕਰੋ
8: 905-400-9 4579-7227।
9: Did someone says free pizza and no tax from Frigidaire? Stone baked pizza experience live and you will have a free pizza while you here. Frigidaire offering you no tax on Frigidaire Gallery and Professional. Don't miss this event on this Saturday, October 17, 11 till 3 o'clock.
10: ਫਰਮ ਹੈ ਬ੍ਰੈਂਪਟਨ ਟੀਵੀ ਅਪਲਾਇੰਸਿਸ, ਇੰਨੀਆਂ ਅਪਲਾਇੰਸਿਸ ਵਾਲੀਆਂ ਦੁਕਾਨਾਂ ਨੇ ਬ੍ਰੈਂਪਟਨ ਟੀਵੀ ਅਪਲਾਇੰਸਿਸ ਨੂੰ ਫ੍ਰਿਜਡੇਅਰ ਨੇ ਸਿਲੈਕਟ ਕੀਤਾ ਹੈ। ਸੈਟਰਡੇ ਨੂੰ ਤੁਹਾਡੇ ਲਈ ਉੱਥੇ ਪੀਜ਼ਾ ਬਣਾ ਕੇ ਦਿਖਾਉਣਗੇ, ਢਾਈ ਤਿੰਨ ਮਿੰਟ ਚ ਪੀਜ਼ਾ ਤਿਆਰ, ਢਾਈ ਤਿੰਨ ਮਿੰਟ ਚ ਪੀਜ਼ਾ ਤਿਆਰ। ਔਰ ਉਸ ਦਿਨ ਜਿਹੜਾ ਫ੍ਰਿਜਡੇਅਰ ਦੇ ਜਿੰਨੇ ਅਪਲਾਇੰਸਿਸ ਆ ਉਹਨਾਂ ਤੇ ਨੋ ਟੈਕਸ, ਨੋ ਟੈਕਸ, ਓ ਹਾਂ ਨੋ ਟੈਕਸ।
11: ਆਪਣੇ ਵੀਰ ਜੇ ਜੇ ਨਿਜਰ ਇਹਨਾਂ ਕੋਲ ਬਹੁਤ ਵਧੀਆ ਵਧੀਆ ਬਿਜ਼ਨਸ ਪ੍ਰਾਪਰਟੀ ਆਉਂਦੀਆਂ ਰਹਿੰਦੀਆਂ ਹਨ, ਜਿਵੇਂ ਮੋਟਲ, ਹੋਟਲ, ਗੈਸ ਸਟੇਸ਼ਨ, ਪਲਾਜ਼ਾ। ਬਹੁਤੇ ਬਿਜ਼ਨਸ ਦੇ ਨਾਲ ਰਿਹਾਇਸ਼ ਦਾ ਵੀ ਇੰਤਜ਼ਾਮ ਹੁੰਦਾ ਹੈ। ਆਪਣੇ ਵੀਰ ਜੇ ਜੇ ਨਿਜਰ ਨੂੰ ਕਾਲ ਕਰੋ ਜੀ 6472016002 6472016002 2016002।
10: ਆਓ ਜੀ ਇੱਕ ਵਾਰ ਫੇਰ ਕਰਦੇ ਹਾਂ ਹਰਪ੍ਰੀਤ ਨਾਲ ਗੱਲ, ਦੇਖਦੇ ਹਾਂ ਹਰਪ੍ਰੀਤ ਜੀ ਹੋਰ ਕੀ ਕਹਿਣਾ ਚਾਹੋਗੇ।
12: ਬਿਲਕੁਲ ਜੀ ਸੁਜੀਤ, ਆਪਾਂ ਟਰਮ ਇੰਸ਼ੋਰੈਂਸ ਪਲਾਨਸ ਦੀ ਗੱਲ ਕੀਤੀ ਹੈਗੀ ਆ, ਲਾਈਫ ਇੰਸ਼ੋਰੈਂਸ ਦੀ ਕਵਰੇਜ ਦੀ ਗੱਲ ਕੀਤੀ ਆ, ਆਪਣੀਆਂ ਨੀਡਸ ਦੇ ਅਕੋਰਡਿੰਗਲੀ ਆਪਾਂ ਕਸਟਮਾਈਜ਼ ਪਲਾਨ ਜਿਹੜਾ ਪ੍ਰੀਪੇਅਰ ਕਰ ਸਕਦੇ ਹਾਂ ਉਹਦੀ ਆਪਾਂ ਗੱਲ ਕੀਤੀ ਆ। ਇਸ ਤੋਂ ਇਲਾਵਾ ਬਹੁਤ ਸਾਰੇ ਸਾਡੇ ਲਿਸਨਰਸ ਹੋਣਗੇ ਜਿਹੜੇ ਸੁਪਰਵਿਜ਼ਰ ਦੇ ਅੰਡਰ ਆਪਣੇ ਪੇਰੈਂਟਸ ਨੂੰ ਸਪੋਂਸਰ ਕਰ ਰਹੇ ਆ, ਕਈਆਂ ਦੀ ਇਨਕਮ ਰਿਕੁਆਇਰਮੈਂਟ ਇਸ ਸਾਲ ਪੂਰੀ ਸੀਗੀ, ਉਹਨਾਂ ਨੇ ਇਸ ਸਾਲ ਦੇ ਵਿੱਚ ਸਪੋਂਸਰ ਕਰਨਾ ਹੈਗਾ, ਤਾਂ ਜ਼ਰੂਰ ਤੁਸੀਂ ਇੱਕ ਵਾਰੀ ਇੰਸ਼ੋਰੈਂਸ ਦੇ ਨਾਲ ਰਿਲੇਟਡ ਤੁਹਾਡੇ ਅਗਰ ਕੋਈ ਕੁਐਸਚਨ ਹੈਗੇ ਉਹ ਸਾਡੇ ਨਾਲ ਗੱਲ ਕਰ ਸਕਦੇ ਆ, ਕਿਉਂਕਿ ਜਿਹੜੀ ਸੁਪਰਵਿਜ਼ਰ ਦੀ ਮੈਡੀਕਲ ਇੰਸ਼ੋਰੈਂਸ ਹੈਗੀ ਆਪਾਂ ਨੂੰ ਸਾਰਿਆਂ ਨੂੰ ਪਤਾ ਇੱਕ ਮੈਂਡੇਟਰੀ ਕੰਡੀਸ਼ਨ ਹੈਗੀ ਆ। ਐਂਡ ਇੱਕ ਇਹ ਸਿਰਫ ਪੇਪਰ ਵਰਕ ਨਹੀਂ ਹੈਗਾ ਕਿ ਅਸੀਂ ਚਲੋ ਜੀ ਪੇਪਰ ਲਏ ਤੇ ਅਸੀਂ ਇਮੀਗ੍ਰੇਸ਼ਨ ਆਫਿਸਰ ਨੂੰ ਦਿਖਾ ਲੈਣ ਲਈ ਅਸੀਂ ਪੇਪਰ ਉਹ ਸਬਮਿਟ ਕਰ ਦਿੱਤੇ, ਇਹ ਇੱਕ ਤਰ੍ਹਾਂ ਦੇ ਨਾਲ ਪਾਲਿਸੀ ਕੰਟਰੈਕਟ ਆ। ਸੋ ਅਗਰ ਇਨ ਕੇਸ ਪੇਰੈਂਟਸ ਇੱਥੇ ਆਉਂਦੇ ਹੈਗੇ ਆ, ਗ੍ਰੈਂਡ ਪੇਰੈਂਟਸ ਇੱਥੇ ਆਉਂਦੇ ਆ, ਉਹਨਾਂ ਨੂੰ ਕੋਈ ਮੈਡੀਕਲ ਐਮਰਜੈਂਸੀ ਆ ਜਾਂਦੀ ਆ, ਕੋਈ ਹੋਸਪਿਟਲਾਈਜੇਸ਼ਨ ਹੋ ਜਾਂਦੀ ਆ, ਉਸ ਕੇਸ ਦੇ ਵਿੱਚ ਉਹਨਾਂ ਦੀ ਪ੍ਰੋਪਰ ਕਵਰੇਜ ਹੋਣੀ ਚਾਹੀਦੀ ਆ। ਸੋ ਇਸ ਕਰਕੇ ਜਦੋਂ ਵੀ ਕਵਰੇਜ ਕਰਾਉਂਦੇ ਆ ਇਹਨਾਂ ਚੀਜ਼ਾਂ ਦਾ ਧਿਆਨ ਦਿਆ ਕਰੋ ਕਿ ਉਹਨਾਂ ਦੀ ਕੋਈ ਵੀ ਐਗਜ਼ਿਸਟਿੰਗ ਕੰਡੀਸ਼ਨ ਹੋਵੇ ਉਹਨੂੰ ਜ਼ਰੂਰ ਡਿਸਕਲੋਜ਼ ਕੀਤਾ ਜਾਵੇ, ਤਾਂ ਕਿ ਕੱਲ ਨੂੰ ਅਗਰ ਕੋਈ ਵੀ ਐਮਰਜੈਂਸੀ ਇੱਥੇ ਆਉਂਦੀ ਹੈਗੀ ਆ ਉਸ ਕੰਡੀਸ਼ਨ ਦੇ ਨਾਲ ਰਿਲੇਟਡ, ਐਟਲੀਸਟ ਇੰਸ਼ੋਰੈਂਸ ਕੰਪਨੀ ਤੁਹਾਨੂੰ ਉਹਦੀ ਕਵਰੇਜ ਪ੍ਰੋਵਾਈਡ ਕਰੇ। ਕਿਉਂਕਿ ਕਈ ਵਾਰ ਅਸੀਂ ਥੋੜੇ ਜਿਹੇ ਸਸਤੇ ਰੇਟਸ ਕਰਕੇ ਅਸੀਂ ਵਿਦਆਊਟ ਪ੍ਰੀ ਐਗਜ਼ਿਸਟਿੰਗ ਜਾਂ ਬੇਸਿਕ ਪਲਾਨ ਲੈਂਦੇ ਹਾਂ, ਜਦਕਿ ਪੇਰੈਂਟਸ ਨੂੰ ਕੋਈ ਨਾ ਕੋਈ ਮੈਡੀਕਲ ਇਸ਼ੂਜ਼ ਹੁੰਦੇ ਆ ਉਸ ਟਾਈਮ ਦੇ ਉੱਪਰ ਫਿਰ ਕਲੇਮ ਲੈਣ ਦੇ ਲਈ ਕਾਫੀ ਪ੍ਰੋਬਲਮ ਆਉਣੀ ਆ, ਕਿਉਂਕਿ ਤੁਸੀਂ ਪਲਾਨ ਉਹ ਚੂਜ਼ ਕੀਤਾ ਹੋਇਆ। ਸੋ ਹਰੇਕ ਇੰਸ਼ੋਰੈਂਸ ਕੰਪਨੀ ਨੇ ਜਦੋਂ ਵੀ ਕੋਈ ਕਲੇਮ ਪੇ ਆਊਟ ਕਰਨਾ ਹੈਗਾ ਆ ਉਹ ਤੁਹਾਡੇ ਜਿਹੜੇ ਪਲਾਨ ਦੇ ਵਿੱਚ ਤੁਸੀਂ ਕਵਰੇਜ ਲਈ ਸੀਗੀ, ਜਿਹੜੀ ਪਾਲਿਸੀ ਵਰਡਿੰਗ ਦੇ ਵਿੱਚ ਤੁਸੀਂ ਕਵਰੇਜ ਲਈ ਹੋਈ ਆ ਉਹਦੇ ਅਕੋਰਡਿੰਗਲੀ ਪੇ ਕਰਨਾ ਹੁੰਦਾ ਆ। ਸੋ ਇਸ ਕਰਕੇ ਪ੍ਰੋਪਰ ਕਵਰੇਜ ਹੋਣੀ ਬਹੁਤ ਜ਼ਰੂਰੀ ਹੈਗੀ ਆ। ਅਗਰ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਸੈਕਿੰਡ ਟਾਈਮ ਰੀਵਿਜ਼ਿਟ ਕਰ ਰਹੇ ਆ ਜਾਂ ਥਰਡ ਟਾਈਮ ਆ ਰਹੇ ਆ, ਇੰਸ਼ੋਰੈਂਸ ਮੈਂਡੇਟਰੀ ਕੰਡੀਸ਼ਨ ਹਰ ਵਾਰ ਹੈਗੀ ਆ ਜਦੋਂ ਉਹਨਾਂ ਦੇ ਕੋਲ ਸੁਪਰਵਿਜ਼ ਆਇਆ। ਸੋ $1,00,000 ਦੀ ਕਵਰੇਜ ਉਹਨਾਂ ਕੋਲ ਹੋਣੀ ਹੀ ਚਾਹੀਦੀ ਆ, ਤੇ ਜੇ ਉਹ ਰੀਵਿਜ਼ਿਟ ਕਰ ਰਹੇ ਆ ਮੇਕ ਸ਼ੋਰ ਉਹਨਾਂ ਦੇ ਆਉਣ ਤੋਂ ਪਹਿਲਾਂ ਤੁਸੀਂ ਕਵਰੇਜ ਕਰਵਾਓ, ਤਾਂ ਕਿ ਜਦੋਂ ਉਹ ਇੱਥੇ ਉਤਰਨ ਉਸ ਵੇਲੇ ਰਾਈਟ ਵੇ ਉਹਨਾਂ ਦੀ ਕਵਰੇਜ ਜਿਹੜੀ ਹੈਗੀ ਉਹ ਇਨਫੋਰਸ ਹੋਵੇ। ਸੋ ਕੋਈ ਵੀ ਤੁਹਾਡੇ ਕੁਐਸਚਨਸ ਹੋਣ ਸੁਪਰਵਿਜ਼ਰ ਮੈਡੀਕਲ ਇੰਸ਼ੋਰੈਂਸ ਨਾਲ ਰਿਲੇਟਡ, ਅਗਰ ਤੁਸੀਂ ਐਨੂਅਲ ਪੇਮੈਂਟ ਨਹੀਂ ਦੇ ਸਕਦੇ, ਤੁਸੀਂ ਮੰਥਲੀ ਇੰਸਟਾਲਮੈਂਟ ਦੇ ਵਿੱਚ ਜਾਣਾ ਚਾਹੁੰਦੇ ਆ, ਸਾਡੇ ਕੋਲ ਬ੍ਰੋਕਰੇਜ ਹੋਣ ਕਰਕੇ ਆਲਮੋਸਟ ਕਾਫੀ ਸਾਰੀਆਂ ਕੰਪਨੀਆਂ ਹੈਗੀਆਂ ਜਿਨ੍ਹਾਂ ਦੇ ਵਿੱਚ ਅਸੀਂ ਸਿਰਫ ਤੇ ਸਿਰਫ ਸੁਪਰਵਿਜ਼ਰ ਮੈਡੀਕਲ ਇੰਸ਼ੋਰੈਂਸ ਹੀ ਪ੍ਰੋਵਾਈਡ ਕਰਦੇ ਹਾਂ। ਸੋ ਇੱਕ ਵਾਰ ਜ਼ਰੂਰ ਤੁਸੀਂ ਸਾਡੇ ਨਾਲ ਗੱਲ ਕਰ ਸਕਦੇ ਹਾਂ। ਨੰਬਰ ਮੇਰਾ ਹੈਗਾ ਜੀ 416-817-6500। ਆਫਿਸ ਸਾਡਾ ਲੋਕੇਟਡ ਹੈਗਾ ਮੈਕਵੀਨ ਐਂਡ ਮੇਫੀਲਡ ਡਰਾਈਵ ਦੇ ਉੱਪਰ 11675 ਮੈਕਵੀਨ ਡਰਾਈਵ, ਯੂਨਿਟ ਨੰਬਰ 6, ਟਾਪ ਚੋਇਸ ਇੰਸ਼ੋਰੈਂਸ ਦਾ ਆਫਿਸ। ਤੇ ਨੰਬਰ ਮੇਰਾ ਅਗੇਨ 416-817-6500।
10: ਬੜੀ ਮਿਹਰਬਾਨੀ ਹਰਪ੍ਰੀਤ ਜੀ, ਥੈਂਕ ਯੂ ਸੋ ਮਚ।
13: Dave Tatla News Desk, locally covered, nationally connected.
10: ਖਬਰਾਂ ਚੋਂ ਖਬਰ ਇਹ ਆ, ਅਲਬਰਟਾ ਯੂਨਾਈਟਿਡ ਕੰਜ਼ਰਵੇਟਿਵ ਜਿਹੜੀ ਪਾਰਟੀ ਹੈ, ਕਈ ਕੰਜ਼ਰਵੇਟਿਵ ਵੀ ਕਹਿੰਦੇ ਆ, ਖੈਰ ਉਹਨਾਂ ਦੀ ਗੱਲ ਕਰਦੇ ਆ। ਕੈਨੇਡਾ ਦੇ ਅਲਬਰਟਾ ਸੂਬੇ ਵਿੱਚ ਮੌਜੂਦਾ ਸਮੇਂ ਸੱਤਾਧਾਰੀ ਕੰਜ਼ਰਵੇਟਿਵ ਸਿਆਸੀ ਪਾਰਟੀ, ਇਸ ਦਾ ਗਠਨ July 2017 ਵਿੱਚ ਹੋਇਆ ਸੀਗਾ, ਔਰ ਦੇਖਦੇ ਆ ਇਹਨਾਂ ਦਾ ਹੁਣ ਜਿਹੜੀ ਐਡਵਾਂਸ ਪੋਲਿੰਗ ਸ਼ੁਰੂ ਹੋ ਗਈ ਆ ਰੈਫਰੈਂਡਮ ਕਰਨ ਦੀ। ਇਹ ਰੈਫਰੈਂਡਮ ਕਰ ਰਿਹਾ ਵੀ ਅਲਬਰਟਾ ਦੇ ਵਿੱਚ ਰੈਫਰੈਂਡਮ ਹੋ ਰਿਹਾ ਅਲਬਰਟਾ ਨੂੰ ਅੱਡ ਕਰਨ ਲਈ, ਨਾ ਕਿ ਅਲਬਰਟਾ ਤੋਂ ਬਾਹਰ ਬਹਿ ਕੇ ਅਲਬਰਟਾ ਲਈ ਰੈਫਰੈਂਡਮ ਹੋ ਰਿਹਾ। ਖੈਰ ਜੋ ਵੀ ਹੋ ਰਿਹਾ ਦੇਖਦੇ ਹਾਂ ਕੀ ਬਣਦਾ। ਜਾਣੇ ਆਉਂਦੇ ਹਾਂ ਸਟੇਟ ਯੂਨ, ਪਹਿਲਾਂ ਤੁਹਾਨੂੰ ਦੱਸੀਏ ਜਿਹੜਾ ਪੈਟਰੋਲ ਹੈ ਅੱਜ 2 ਸੈਂਟ ਥੱਲੇ ਆ ਰਿਹਾ ਹੈ ਜੀ, ਤੇ ਮੰਡੀਆਂ ਦੇ ਭਾਅ ਚ ਜਨਕ ਜੁਲਰ ਦੇ ਸਹਿਯੋਗ ਨਾਲ ਤੁਹਾਨੂੰ ਦੱਸ ਦਿੰਦੇ ਮੰਡੀਆਂ ਦੇ ਭਾਅ ਕਿੱਧਰ ਨੂੰ ਜਾ ਰਿਹਾ। ਟੋਰਾਂਟੋ ਸਟਾਕ ਚੇਂਜ, ਡਾਓ, ਨੈਸਡੈਕ, ਡਾਲਰ, ਸੋਨਾ ਥੱਲੇ, ਤੇ ਕਰੂਡ ਆਇਲ ਸਿਰਫ ਉੱਪਰ ਜਾ ਰਿਹਾ ਹੈ। ਹਾਂਜੀ
0: ਦੇ ਭਾਜੀ, ਇੱਕ ਵਾਰੀ ਫੀਡ ਡਿਟੇਲ ਲਈ, ਬਹੁਤ ਸਾਰੀਆਂ ਕਾਲਾਂ ਸੀਗੀਆਂ ਦੇ ਭਾਜੀ ਪਲਾਜ਼ੇ ਲਈ।
10: ਹਾਂਜੀ,
0: ਸੋ ਇੱਕ ਵਾਰੀ AAA ਟੈਨੈਂਟ ਨੇ, 2 ਡਰਾਈਵ ਥਰੂ ਨੇ, ਟੋਟਲ 7 ਯੂਨਿਟ ਨੇ ਇਹਦੇ ਵਿੱਚ, ਤੇ ਇਹ ਜਿਹੜਾ ਪਲਾਜ਼ਾ ਬਹੁਤ ਪ੍ਰਾਈਮ ਲੋਕੇਸ਼ਨ ਦੇ ਉੱਪਰ ਹੈ, ਹਾਈਵੇ ਦੇ ਬਿਲਕੁਲ ਉੱਪਰ ਹੈ, ਤੇ ਇਸ ਪਲਾਜ਼ੇ ਦੇ ਵਿੱਚ ਬਹੁਤ ਵਧੀਆ ਇਹਦੀ ਜਿਹੜੀ ਆਪਣੇ ਕੋਲ ਰੈਂਟ ਆ ਰਿਹਾ। ਜੇ ਤੁਸੀਂ ਇਹ ਪਲਾਜ਼ਾ ਬਾਏ ਕਰਨਾ ਚਾਹੁੰਦੇ ਹੋ ਮੇਰੇ ਨਾਲ ਗੱਲਬਾਤ ਕਰ ਲਿਓ। ਇੱਕ ਵਾਰੀ ਤੁਹਾਨੂੰ ਮੈਂ ਡਿਟੇਲ ਦੇ ਦੇਣਾ AAA ਟੈਨੈਂਟ ਦੇ ਭਾਜੀ, ਸਾਬਾ ਦੇ ਭਾਜੀ,
10: ਅੱਛਾ
0: ਪੇਟਾ ਪੇਟਾ ਦੇ ਭਾਜੀ, AW ਦੇ ਭਾਜੀ ਡਰਾਈਵ ਥਰੂ,
10: ਹਾਂ ਹਾਂ
0: ਸੇਫਟੀ ਸ਼ੂਜ਼ ਵਾਲੇ ਨੇ
10: ਅੱਛਾ
0: ਤੇ ਇੱਕ ਯੂਨਿਟ ਰੈਂਟ ਤੇ ਰੀਸੈਂਟਲੀ ਚੜ੍ਹਨਗਾ ਇੱਕ ਡਰਾਈਵ ਥਰੂ ਹੋਰ ਰੈਡੀ ਇਹਦੀ ਭਾਜੀ
10: ਤੇ ਇਹਦੀ ਜਾਣਕਾਰੀ ਐਮ ਐਲ ਐਸ ਤੇ ਨਹੀਂ ਮਿਲਣੀ ਜਿਹੜੇ ਰੀਅਲ ਸਟੇਟ ਵਾਲੇ ਭਾਲਦੇ ਨਾ ਜਿੰਨੀਆਂ ਮਰਜ਼ੀਆਂ ਉਂਗਲਾ ਮਾਰ ਲਓ ਕੰਪਿਊਟਰ ਤੇ ਜਿੰਨੇ ਮਾਊਸ ਘੁਮਾ ਲਓ ਕਦੇ ਚੂਹਾ ਆਇਆ ਨੂੰ ਕਦੇ ਚੂਹੀ ਆਇਆ ਨੂੰ ਕੱਖ ਨੀ ਮਿਲਣਾ
0: ਜੀ
10: ਸਿਰਫ ਜਤਿੰਦਰ ਬਾਈ ਨੂੰ ਫੋਨ ਕਰਨਾ ਪਏਗਾ ਤਾਂ ਇਹਦੀ ਇਨਫੋਰਮੇਸ਼ਨ ਮਿਲੂਗੀ ਉਹ ਵੀ ਪੇਪਰ ਤੇ ਸਾਈਨ ਕਰਕੇ ਜਤਿੰਦਰ ਬਾਈ ਨਾਲ ਗੱਲਾਂ ਬਾਤਾਂ ਜਿਹੜੇ ਹੇਰਾ ਫੇਰੀਆਂ ਜੇ ਕਰਦੇ ਹੋ ਬੇਸ਼ੱਕ ਨਾ ਫੋਨ ਕਰਿਓ ਨੰਬਰ ਦਿਓ ਆਪਣਾ
0: 416-265-22 416-265-22 416-265-22
10: ਇੰਡੀਅਨ ਫਰੂਟ ਲੈਂਡ ਦਾ ਆਹ ਸੁਨੇਹਾ ਸੁਣੋ
14: Indian Fruitland, one stop for all your grocery needs.
15: ਲੈ ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ
14: ਇੰਡੀਅਨ ਫਰੂਟਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ ਸਭ ਤੋਂ ਵਧੀਆ ਗਰੋਸਰੀ ਸਭ ਤੋਂ ਵਧੀਆ ਪ੍ਰਾਈਸਿਸ ਤੇ ਅੱਜ ਹੀ ਪਹੁੰਚੋ ਹੁਣ ਇੰਡੀਅਨ ਫਰੂਟਲੈਂਡ ਦੀ 7ਵੀਂ ਲੋਕੇਸ਼ਨ ਵੀ ਖੁੱਲ ਗਈ ਹੈ ਔਨ 25 ਸੈਂਡਲਵੁੱਡ ਪਾਰਕਵੇ ਨੀਅਰ ਹੋਰਾਂਥਰੋ ਸਟ੍ਰੀਟ ਬ੍ਰੈਂਪਟਨ
16: ਹਾਂਜੀ
17: ਹਿਪਨੋਟੈਜ ਕੀ ਹੁੰਦਾ ਬਈ
16: ਹਿਪਨੋਟੈਜ ਦਾ ਮਤਲਬ ਸਮੋਹਨ ਹੁੰਦਾ ਕਿ ਜਦੋਂ ਕਿਸੇ ਬੰਦੇ ਨੂੰ ਆਪਣੇ ਵਸ ਚ ਕਰਕੇ ਨਾ ਉਤੋਂ ਕੋਈ ਵੀ ਕੰਮ ਕਰਵਾ ਲਓ
17: ਉਹ ਜਾ ਝੂਠੀ ਉਹਨੂੰ ਤਾਂ ਵਿਆਹ ਕਹਿੰਦੇ ਆ
10: ਆਲਰਾਈਟ ਆਪਣੇ ਇੱਥੇ ਵੀ ਬ੍ਰੈਂਪਟਨ ਚ ਵੀ ਬਹੁਤ ਸਾਰੇ ਕੈਂਡੀਡੇਟ ਖੜੇ ਨੇ ਜਿਹੜਾ ਤੁਹਾਡਾ ਮਨਪਸੰਦ ਦਾ ਕੈਂਡੀਡੇਟ ਮਾੜਾ ਮੋਟਾ ਪੁੱਛ ਲਿਆ ਕਰੋ ਅੱਛਾ
0: ਜੀ
10: ਕੈਂਡੀਡੇਟ ਤੋਂ ਯਾਦ ਆਇਆ
0: ਜੀ ਭਾਜੀ
10: ਜੇ ਤੁਹਾਡੇ ਦੇ ਚਾਰਜਸ ਲੱਗੇ ਹੋਣ
0: ਜੀ
10: ਹੇਰਾ ਫੇਰੀ ਦੇ ਜਾਂ ਕੋਈ ਫਰੌਡ ਦੇ ਜਾਂ ਕੁਛ ਇਸ ਤਰ੍ਹਾਂ ਮੈਂ ਚਾਹੁੰਦਾ ਵੀ ਸਾਡੇ ਜਿਹੜੇ ਲਿਸਨਰ ਨਾ ਉਹਨਾਂ ਕੈਂਡੀਡੇਟ ਨੂੰ ਵੋਟ ਪਾਉਣ ਤੋਂ ਪਹਿਲਾਂ ਕੈਂਡੀਡੇਟ ਦਾ ਨਾਮ ਲਿਖ ਕੇ ਚਾਰਜਸ ਫਰੌਡ ਕੋਈ ਐਂ ਲਿਖ ਲੈਣ ਮੂਹਰੇ ਪਤਾ ਲੱਗ ਜੂਗਾ ਵੀ ਉਹ ਲੱਗੇ ਵੀ ਹੈ ਚਾਰਜਸ ਜੇ ਨਹੀਂ ਲੱਗੇ ਤਾਂ ਠੀਕ ਆ ਕਈਆਂ ਦੇ ਲੱਗੇ ਹੈਗੇ ਮੈਨੂੰ ਤਾਂ ਪਤਾ
0: ਜੀ
10: ਚੋਰ ਚੋਰ ਦੀ ਅਗਵਾਈ ਕਰਨ ਲੱਗੇ ਹੋਏ ਨੇ
0: ਓਕੇ
10: ਫੋਰ ਐਗਜ਼ਾਮਪਲ ਤੁਸੀਂ ਹੇਰਾ ਫੇਰੀ ਕੀਤੀ ਆ ਇਲੈਕਸ਼ਨ ਚ ਖੜ ਗਏ ਤੇ ਹੇਰਾ ਫੇਰੀਆਂ ਮੇਰੀਆਂ ਵੀ ਕੀਤੀਆਂ ਮੈਂ ਕਹਾਂ ਜੀ ਜਤਿੰਦਰ ਨੂੰ ਵੋਟ ਪਾਓ ਇਹ ਨੀ ਨਾ ਗੱਲ ਹੁੰਦੀ ਬਾਈ ਸਾਹਿਬ ਐਨੀਵੇ ਸਾਡਾ ਕੰਮ ਆ ਹੋਕਾ ਦੇਣਾ ਤੁਹਾਨੂੰ ਜੋਕ ਵੀ ਸੁਣਾਤਾ ਉਮਰਪ੍ਰੀਤ ਉਹਨਾਂ ਦਾ ਆਹ ਸੁਨੇਹਾ
18: ਤੁਸੀਂ ਵੀ ਡਾਕਟਰ ਡੈਂਟਿਸਟ ਆਈਟੀ ਪ੍ਰੋਫੈਸ਼ਨਲ ਜਾਂ ਇਨਕਾਰਪੋਰੇਟਿਡ ਬਿਜ਼ਨਸ ਓਨਰ ਹੋ ਐਂਡ ਯੂ ਹੈਵ ਰਿਟੇਨਡ ਅਰਨਿੰਗਸ ਇਨ ਯੂਅਰ ਕਾਰਪੋਰੇਸ਼ਨ ਐਸ ਵੈਲ ਦ ਪ੍ਰੋਬਲਮ ਇਜ਼ ਕਿ ਜਦੋਂ ਵੀ ਤੁਸੀਂ ਇਸ ਪੈਸੇ ਨੂੰ ਵਿਦਡਰਾ ਕਰਨਾ ਹੈ ਇਨ ਦ ਫਾਰਮ ਆਫ ਸੈਲਰੀ ਔਰ ਡਿਵੀਡੈਂਡਸ ਬੋਥ ਆਰ ਟੈਕਸੇਬਲ ਬਟ ਦ ਸੋਲੂਸ਼ਨ ਟੂ ਦਿਸ ਪ੍ਰੋਬਲਮ ਇਜ਼ ਕਿ ਤੁਹਾਡੀਆਂ ਰਿਟੇਨਡ ਅਰਨਿੰਗਸ ਨੂੰ ਸਪੈਸ਼ਲਾਈਜ਼ਡ ਟੈਕਸ ਐਫੀਸ਼ੀਐਂਟ ਸਟ੍ਰੈਟੇਜੀਜ਼ ਚ ਇਨਵੈਸਟ ਕੀਤਾ ਜਾ ਸਕਦਾ ਜਿੱਥੇ ਪੈਸਾ ਟੈਕਸ ਸ਼ੈਲਟਰ ਗਰੋ ਕਰੇਗਾ ਔਰ ਤੁਸੀਂ ਇਸ ਪੈਸੇ ਨੂੰ ਟੈਕਸ ਐਫੀਸ਼ੀਐਂਟਲੀ ਯੂਜ਼ ਕਰਨਾ ਫਾਰ ਐਨੀ ਫਿਊਚਰ ਗੋਲ ਔਰ ਫਾਰ ਯੋਰ ਰਿਟਾਇਰਮੈਂਟ ਨੀਡ ਟੂ ਨੋ ਮੋਰ ਦਿਸ ਇਜ਼ ਉਮਰਪ੍ਰੀਤ ਚਾਵਲਾ ਡੈਜ਼ਿਗਨੇਟਿਡ ਫਾਈਨੈਂਸ਼ੀਅਲ ਐਡਵਾਈਜ਼ਰ ਐਂਡ ਨੰਬਰ ਟੂ ਕਾਲ ਇਜ਼ 647-446-1616 647-446-1616
19: ਤੁਹਾਡੇ ਹਰ ਖਾਸ ਮੌਕੇ ਨੂੰ ਹੋਰ ਵੀ ਖੂਬਸੂਰਤ ਬਣਾਉਣ ਲਈ ਆਓ ਡਿਪੋਲਸ ਪੂਜਾ ਐਂਡ ਵੈਡਿੰਗ ਡੈਕੋਰ ਇੱਥੇ ਮਿਲਦੀਆਂ ਨੇ ਇੰਡੀਅਨ ਹੈਂਡੀਕ੍ਰਾਫਟ ਆਈਟਮਸ ਧਾਰਮਿਕ ਮੂਰਤੀਆਂ ਮੰਦਿਰਾਂ ਦੀ ਸਜਾਵਟ ਧਾਰਮਿਕ ਕਿਤਾਬਾਂ ਤੇ ਤਸਵੀਰਾਂ ਮਾਲਾਵਾਂ ਭਜਨ ਸੀਡੀਜ਼ ਤੇ ਡੀਵੀਡੀਜ਼ ਪੂਜਾ ਤੇ ਹਵਨ ਸਮੱਗਰੀ ਮਿਊਜ਼ੀਕਲ ਇੰਸਟਰੂਮੈਂਟਸ ਅਤੇ ਵਿਆਹ ਮੰਗਣੀ ਤੇ ਹੋਰ ਖਾਸ ਮੌਕਿਆਂ ਲਈ ਲੋੜੀਂਦਾ ਸਾਰਾ ਸਮਾਨ ਤਾਂ ਫਿਰ ਦੇਰ ਕਿਸ ਗੱਲ ਦੀ ਅੱਜ ਹੀ ਪਹੁੰਚੋ ਡਿਪੋਲਸ ਪੂਜਾ ਐਂਡ ਵੈਡਿੰਗ ਡੈਕੋਰ ਮੇਅਰਫੀਲਡ ਐਂਡ ਏਅਰਪੋਰਟ ਪਲਾਜ਼ਾ ਬ੍ਰੈਂਪਟਨ ਪੂਜਾ ਹੋਵੇ ਵਿਆਹ ਹੋਵੇ ਜਾਂ ਕੋਈ ਵੀ ਖਾਸ ਮੌਕਾ ਤੁਹਾਡੀਆਂ ਸਾਰੀਆਂ ਤਿਆਰੀਆਂ ਦਾ ਪੂਰਾ ਹੱਲ ਇੱਕੋ ਥਾਂ ਡਿਪੋਲਸ ਪੂਜਾ ਐਂਡ ਵੈਡਿੰਗ ਡੈਕੋਰ ਵਧੇਰੇ ਜਾਣਕਾਰੀ ਲਈ ਕਾਲ ਕਰੋ 905-913-0030
10: ਖਬਰ ਆ ਨਾ ਉਹਨੂੰ ਖਬਰ ਦੇ ਤੌਰ ਤੇ ਪੇਸ਼ ਕਰਨਾ ਚਾਹੀਦਾ
0: ਜੀ
10: ਨਾ ਕਿ ਜਿਹੜਾ ਜਾਲੀ ਮੀਡੀਆ ਆਪਦੇ ਕੋਲੋਂ ਮਸਾਲੇ ਲਾ ਲਾ ਕੇ ਜੀ ਆਹ ਹੋ ਗਿਆ ਜੀ ਉਹ ਹੋ ਗਿਆ ਇਹਨੇ ਐਂ ਕਰਤਾ ਆਹ ਕੀਤਾ ਨਹੀਂ ਕੀਤਾ ਜੋ ਵੀ ਆ
0: ਜੀ
10: ਕੋਈ ਵੀ ਖਬਰ ਆ ਉਹਨੂੰ ਖਬਰ ਦੇ ਤੌਰ ਤੇ ਸੁਣਾਓ
0: ਬਿਲਕੁਲ ਸਹੀ ਗੱਲ ਜੀ
10: ਜੇ ਆਰ ਲਾਉਣੀ ਹੈ ਮਾੜੀ ਮੋਟੀ ਲਾ ਲਓ ਪਰ ਇਹ ਨਹੀਂ ਵੀ ਬੰਦੇ ਉਹੀ ਸਤਿਆਨਾਸ਼ ਕਰ ਦੋ ਖਬਰ ਦਾ ਖੈਰ ਖਬਰਾਂ ਚ ਖਬਰ ਆ ਰਹੀ ਹੈ ਵੈਸਟ ਇੰਡੀਜ਼ ਨੇ 247 ਰਨ ਬਣਾਏ ਸੀ 3 ਵਿਕਟਾਂ ਦੇ 20 ਓਵਰਾਂ ਚ
0: ਦੀਪ ਭਾਜੀ ਬਹੁਤ ਵਧੀਆ ਰਨ ਬਣਾਏ ਉਹਨੇ ਤੇ ਆਲਮੋਸਟ ਇੰਡੀਆ ਦੇ 5 ਚਲੇ ਗਏ ਆਊਟ ਹੋ ਗਏ ਦੀਪ ਭਾਜੀ
10: 145 ਰਨ ਬਣਾਇਆ 13 ਵਿਕਟਾਂ ਤੇ ਇਹਨਾਂ ਨੂੰ 42 ਬਾਲਾਂ ਚ 103 ਰਨ ਚਾਹੀਦੇ ਆ
0: ਮੈਨੂੰ ਲੱਗਦਾ ਨਹੀਂ ਜਿੱਤਣਗੇ ਦੀਪ ਭਾਜੀ ਅੱਜ
10: ਓ ਬੋਏ ਓ ਬੋਏ ਚਲੋ ਦੇਖਦੇ ਹਾਂ ਕੀ ਬਣਦਾ ਇੱਕ ਫਰਮ ਆ ਜਿਹਨਾਂ ਨੂੰ ਏਜ ਦਾ ਡਰਾਈਵਰ ਚਾਹੀਦਾ ਟੋਰਾਂਟੋ ਮੋਂਟਰੀਅਲ ਟੋਰਾਂਟੋ ਯੂਐਸ ਦੇ ਰਾਣੇ ਬਾਈ ਵੀਕਲੀ ਪੇ ਮਿਲੇਗੀ ਟੌਪ ਦੀ ਯੂਐਸ ਦੇ ਰਾਣੇ ਬਾਈ ਵੀਕਲੀ ਪੇ ਮਿਲੇਗੀ ਟੌਪ ਦੀ ਪੇ ਮਿਲੇਗੀ ਕਹਿੰਦੀ ਕੌਂਦੀ ਪੇ ਮਿਲੇਗੀ ਮੋਟੇ ਮੋਟੇ ਬੰਡਲ ਮਿਲਣਗੇ ਕੁਲਦੀਪ ਮਾਂਗਣ ਨੂੰ ਫੋਨ ਕਰੋ 647-972-6455-952-6455 ਇਹਨਾਂ ਦਾ ਨੰਬਰ ਹੈ ਆਪਣੇ ਕਟਾਰੀਆ ਟੂਰ ਐਂਡ ਟਰੈਵਲ ਟੋਰਾਂਟੋ ਤੋਂ ਦਿੱਲੀ 1199 ਤੋਂ ਟੋਰਾਂਟੋ ਤੋਂ ਅੰਮ੍ਰਿਤਸਰ 1485 ਤੋਂ ਤੇ ਰਿਟਰਨ ਡੀਜ਼ ਜਿਹੜੀਆਂ ਨੇ ਟੋਰਾਂਟੋ ਅੰਮ੍ਰਿਤਸਰ ਦੀਆਂ 2575 ਤੋਂ ਹੈ ਟੋਰਾਂਟੋ ਦਿੱਲੀ ਦੀਆਂ 1982 ਤੋਂ ਹੈ ਪਾਕਿਸਤਾਨ ਨੂੰ ਜਾਣਾ 1 way, ਟੋਰਾਂਟੋ ਕਰਾਚੀ 1235, ਟੋਰਾਂਟੋ ਇਸਲਾਮਾਬਾਦ 1199, ਰਿਟਰਨ ਪਾਕਿਸਤਾਨ ਦੀਆਂ ਟੋਰਾਂਟੋ ਕਰਾਚੀ 1880, ਟੋਰਾਂਟੋ ਇਸਲਾਮਾਬਾਦ 2245। ਜੇ ਆਪਾਂ ਕਰਾਚੀ ਉਤਰੀਏ ਉੱਥੋਂ ਅੰਮ੍ਰਿਤਸਰ ਕਿੰਨੀ ਦੂਰ ਪੈਂਦਾ ਹੋਣਾ ਬਈ? ਜੇ ਟਿਕਟ ਸਸਤੀ ਆ ਉੱਥੇ ਜਾ ਉਤਰੇ, ਉੱਥੋਂ ਗੱਡੀ ਲੈ ਕੇ ਉਦੋਂ ਨੂੰ ਉਤਰੋ ਜੀ,
0: ਘੰਟੇ ਦੀ ਡਰਾਈਵਿੰਗ ਦੀ
10: ਭਾਅ ਜੀ। ਹਾਂ, ਖੈਰ ਅਗਰ ਤੁਸੀਂ ਵਕੇਸ਼ਨ ਡੀਲ ਲੈਣੀ ਹੈ ਡੋਮਿਨਿਕਨ ਰਿਪਬਲਿਕ ਜਾਣਾ ਤਾਂ 1170 ਤੋਂ, ਮੈਕਸੀਕੋ ਜਾਣਾ 1050, ਨੰਬਰ ਇੱਕੋ ਹੀ ਹੈ 905-678-1200। ਤੁਸੀਂ ਕਹਿ ਰਹੇ ਸੀ ਕੋਈ ਆਪਣਾ ਟਾਊਨ ਹਾਊਸ ਆਇਆ ਨਵਾਂ ਨਵਾਂ?
0: ਦੇ ਭਾਅ ਜੀ, ਟਾਊਨ ਹਾਊਸ ਸੁਣੇ ਹੋਣਗੇ ਆਪਾਂ, 18 ਫੁੱਟ ਲੋਟ ਤੇ ਬਣ ਰਹੇ, 20 ਫੁੱਟ ਲੋਟ ਤੇ ਬਣ ਰਹੇ, 25 ਫੁੱਟ ਲੋਟ ਤੇ ਬਣ ਰਹੇ। ਸਾਡੇ ਕੋਈ ਇੱਕ ਟਾਊਨ ਹਾਊਸ ਆਇਆ ਜਿਹੜਾ ਕਿ 45 ਫੁੱਟ ਫਰੰਟ ਆ ਦੇ ਭਾਅ ਜੀ ਉਹਦਾ, ਤੇ 2-story ਟਾਊਨ ਹਾਊਸ ਹੈ, ਟ੍ਰੈਡੀਸ਼ਨ ਟਾਊਨ ਹਾਊਸ ਹੈ, 3-story ਨਹੀਂ ਗਏ 2-story ਸੇਮ, ਤੇ ਇਸ ਦੇ ਵਿੱਚ ਕਾਰਨਰ ਲੋਟ ਹੈਗਾ, ਇਹ ਬੜਾ ਖੂਬਸੂਰਤ ਟਾਊਨ ਹਾਊਸ ਹੈ।
10: ਹੋਲਡ ਔਨ, ਕਾਰਨਰ ਲੋਟ ਤਾਂ ਸੈਮੀ ਡਿਟੈਚ ਹੋ ਗਿਆ,
0: ਸੈਮੀ ਹੋ ਗਿਆ ਦੀ ਭਾਜੀ। ਤੇ ਦੀ ਭਾਜੀ ਖਾਸ ਗੱਲ ਕੀ ਹੈ, ਇਹਦੇ ਵਿੱਚ 3 bedroom ਉੱਪਰ ਨੇ, 2 bedroom ਦੀ ਸੈਪਰੇਟ ਐਂਟਰੈਂਸ ਦੇ ਨਾਲ ਲੀਗਲ ਬੇਸਮੈਂਟ ਆ, ਲੀਗਲ ਬੇਸਮੈਂਟ ਆ 2 bedroom ਦੀ, ਜਿਹਦੇ ਵਿੱਚ ਤੁਹਾਨੂੰ ਮੌਰਗੇਜ ਕਰਾਉਣ ਚੱਲ ਪਏਗੀ ਅੱਛਾ ਖਾਸਾ, 16-17-1800 ਡਾਲਰ ਰੈਂਟ ਵੀ ਆਏਗਾ ਤੁਹਾਨੂੰ ਬੇਸਮੈਂਟ ਦੇ ਵਿੱਚੋਂ। ਖਾਸ ਗੱਲ ਕੀ ਹੈ, ਪ੍ਰੋਪਰਟੀ ਫੁੱਲੀ ਅਪਗ੍ਰੇਡ ਹੈ, ਤੁਸੀਂ ਸੁਣਿਆ ਹੋਵੇਗਾ ਟਾਊਨ ਹਾਊਸ ਲਿਵਿੰਗ ਤੇ ਫੈਮਿਲੀ ਦੋਨੋਂ ਅਲੱਗ ਅਲੱਗ ਮਿਲਦੀ ਭਾਅ ਜੀ, ਡਾਇਨਿੰਗ ਅਲੱਗ ਅਲੱਗ ਹੈ, ਬ੍ਰੇਕਫਾਸਟ ਏਰੀਆ, ਮਾਸਟਰ ਬੈਡਰੂਮ, ਸੈਕਿੰਡ ਬੈਡਰੂਮ, ਥਰਡ ਬੈਡਰੂਮ, 2 bedroom ਬੇਸਮੈਂਟ ਵਿੱਚ ਬਣੇ ਹੋਏ ਨੇ। ਇਸ ਪ੍ਰੋਪਰਟੀ ਨੂੰ ਜੇ ਤੁਸੀਂ ਲੈਣਾ ਚਾਹੁੰਦੇ ਸਾਡੇ ਨਾਲ ਗੱਲਬਾਤ ਕਰ ਲਿਓ, 3000 square feet ਦੇ ਲੱਗੇ ਸ਼ਾਗਿਰਦੀ ਭਾਅ ਟਾਊਨ ਹਾਊਸ
10: ਲੈ,
0: 2000 square feet ਤੋਂ ਉੱਪਰੋਂ ਹੀ ਦੇ ਭਾਅ ਜੀ ਗੱਲਾਂ, ਪਲੱਸ ਲੀਗਲ ਬੇਸਮੈਂਟ ਬਣੀ ਹੈ, ਇਹ ਬਾਹਲੇ ਦਿਨ ਪ੍ਰੋਪਰਟੀ ਰੁਕਣੀ ਨਹੀਂ। ਜੇ ਤੁਸੀਂ ਇਹ ਟਾਊਨ ਹਾਊਸ ਦੇਖਣਾ ਚਾਹੁੰਦੇ ਹੋ, ਆਪਣਾ ਘਰ ਜਾਂ ਡਾਊਨਗ੍ਰੇਡ ਕਰਨਾ ਚਾਹੁੰਦੇ ਹੋ ਜਾਂ ਅਪਗ੍ਰੇਡ ਕਰਨਾ ਚਾਹੁੰਦੇ ਹੋ, ਕਾਲ 416-265-2262-4-262-65-2562-2562-2022।
10: ਪਲਾਜ਼ੇ ਦੀ ਇਨਫੋਰਮੇਸ਼ਨ ਕੱਢ ਕੇ ਰੱਖੋ, ਜਾਣੇ ਆਉਂਦੇ ਆ, ਦੀਵਾਲੀ ਤੇ ਗਿਫਟ ਕਿਹਨੂੰ ਕਿਹਨੂੰ ਦੇਣਾ ਨੋਟ ਕਰ ਲਿਓ, ਠੀਕ ਹੈ?
0: ਓਕੇ ਜੀ।
20: ਉਹ ਦੀਵਾਲੀ ਆ ਗਈ ਹੈ ਯਾਰ, ਇੰਨੇ ਘਰਾਂ ਦੇ ਵਿੱਚ ਜਾਣਾ, ਆਪਾਂ ਲਿਸਟ ਤਾਂ ਬਣਾ ਲਈਏ। ਇੱਕ ਤੇ ਹੋ ਗਏ ਆਪਣੇ ਢਿੱਲੋਂ ਸਾਹਿਬ
21: ਪੰਜਾਬੀ ਬਾਈਨੇ ਚ,
20: ਓਹੋ ਉਹ ਤਾਂ ਠੀਕ ਹੈ, ਤੇ ਦੂਜੇ ਹੋ ਗਏ ਆਪਣੇ ਬ੍ਰਾਂਡ ਸਾਹਿਬ
21: ਪੰਜਾਬੀ ਬਾਈਨੇ ਚ, ਓਹੋ ਦੀਵਾਲੀ ਦਾ ਮਤਲਬ ਇੱਕੋ ਹੀ ਜਗ੍ਹਾ ਪੰਜਾਬੀ ਬਾਈਨੇ ਚ। ਇੱਥੇ ਦੀਵਾਲੀ ਤੋਂ 2-4 ਦਿਨ ਪਹਿਲਾਂ ਪ੍ਰੀ ਆਰਡਰ ਕਰਨ ਤੇ ਮਿਲੇਗਾ 10% ਡਿਸਕਾਊਂਟ,
20: ਤੇ ਨਾਲੇ ਭੀੜ ਤੋਂ ਵੀ ਬਚੋ।
21: 9057944667।
10: ਮੋਰਗਨ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ BC ਲੈਂਡਰ ਤੋਂ ਹਟਾ ਕੇ A ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 905-460-9099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90 ਹਜ਼ਾਰ ਬੇਸ ਨੂੰ ਬਣਾਉਣ ਲਈ ਚਾਹੀਦੇ ਨੇ, ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ, 2155 B ਸਟੀਲਜ਼ ਐਵਨਿਊ ਨੀਅਰ ਟੋਪ ਰੂਮ ਯੂਨਿਟ 32, 905-460-9099-905-460-9099-460-9099 ਇਹਨਾਂ ਦਾ ਨੰਬਰ ਹੈ। ਅਗਰ ਤੁਮ ਮੁਝੇ ਪਸੰਦ ਨਹੀਂ ਕਰਤੇ, ਅਗਰ ਤੁਮ ਮੁਝੇ ਪਸੰਦ ਨਹੀਂ ਕਰਤੇ, ਯੇ ਮੇਰੀ ਸਮੱਸਿਆ ਨਹੀਂ ਹੈ, ਯੇ ਆਪਕੀ ਸਮੱਸਿਆ ਹੈ। ਇਜ ਯੋਰ ਪ੍ਰੋਬਲਮ, ਦੈਟਸ ਰਾਈਟ, ਇਜ ਯੋਰ ਪ੍ਰੋਬਲਮ ਮਾਈ ਫਰੈਂਡ। ਲਓ ਜੀ, 14 ਓਵਰ ਪੂਰੇ ਹੋ ਗਏ, 156 ਤੇ 5 ਆ, 36 ਬਾਲਾਂ 'ਚ 92 ਰਨ ਬਣਾਉਣੇ ਆ। ਜੇ ਵੈਸਟ ਇੰਡੀਜ਼ ਨੂੰ ਜਿੱਤਣਾ ਤੇ ਜਿੱਤਣ ਦੇ ਚਾਂਸ ਇਹਨਾਂ ਦੇ ਸਿਰਫ 13% ਨੇ।
0: ਲੀਜ਼ਾਂ ਵੱਡੀਆਂ ਹੁੰਦੀਆਂ ਨੇ, 15 ਸਾਲ ਦੀ, 10 ਸਾਲ ਦੀ, 20 ਸਾਲ ਦੀ ਲੀਜ਼ ਹੁੰਦੀ ਹੈ, ਤੇ ਉਹ ਕਦੇ ਵੀ ਮੂਵ ਨਹੀਂ ਕਰਦੇ ਕਿਉਂਕਿ ਉਹਨੇ ਬਹੁਤ ਸਾਰੇ ਪੈਸੇ ਲਾਏ ਹੁੰਦੇ ਨੇ। ਸੋ ਇਹਦੇ ਵਿੱਚ ਸਾਡੇ ਕੋਲ ਸਭ ਹੈ, ਇਹਦੇ ਵਿੱਚ ਸਾਡੇ ਕੋਲ ਪੀਟਾ ਆ, ਇਹਦੇ ਵਿੱਚ ਸਾਡੇ ਕੋਲ ਇੱਕ ਸ਼ੂ ਸਟੋਰ ਆ, ਇਹਦੇ ਵਿੱਚ ਸਾਡੇ ਕੋਲ ਡਰਾਈਵ ਥਰੂ ਆ, 2 drive-through ਨੇ, ਇੱਕ ਨਹੀਂ 2 drive-through, ਇਹਨਾਂ ਦੇ ਵਿੱਚੋਂ ਅੱਛਾ ਖਾਸਾ ਰੈਂਟ ਆਉਂਦਾ। ਡਰਾਈਵ ਥਰੂ ਦਾ ਮਤਲਬ ਜਿਹੜੀ ਯੂਨਿਟ ਤੁਹਾਡੀ 50,000 ਦੀ ਆ, ਡਰਾਈਵ ਥਰੂ ਦਾ ਰੈਂਟ $1,00,000 ਹੋਏਗਾ। ਸੋ ਇਹਦੇ ਵਿੱਚ ਇਲੈਕਟ੍ਰੀਕਲ ਗੱਡੀਆਂ ਦਾ ਚਾਰਜਸ ਵੀ ਨੇ, ਹੋਰ ਵੀ ਬਹੁਤ ਕੁਛ ਆ। ਜੇ ਤੁਸੀਂ ਆਪਣੇ ਲਈ ਪਲਾਜ਼ਾ ਲੈਣਾ
10: ਆਲਰੇਡੀ
0: ਦੀ ਭਾਈ ਲੱਗੇ, ਉਹਦਾ ਵੀ ਰੈਂਟ ਆਪਾਂ ਨੂੰ ਆ ਰਿਹਾ ਕੰਪਨੀ ਦੇ ਨਾਲ। ਸੋ ਜੇ ਤੁਸੀਂ ਆਪਣੇ ਲਈ ਪਲਾਜ਼ਾ ਲੱਭ ਰਹੇ ਹੋ, ਇਹ ਟ੍ਰਿਪਲ A ਪਲਾਜ਼ਾ ਆ, ਤੇ ਕਿਤੇ MLS ਤੇ ਨਹੀਂ, ਐਕਸਕਲੂਸਿਵ ਲਿਸਟਿੰਗ ਹੈ।
10: ਇਹ ਭਾਈ ਸਾਹਿਬ ਕੰਪਿਊਟਰ ਤੇ ਉਂਗਲੀਆਂ ਮਾਰਨੀਆਂ, ਰੀਅਲ ਏਸਟੇਟ ਵਾਲੇ ਏਜੰਟੋ ਛੱਡ ਦੋ, ਆ ਚੂਹਾ ਜਾ ਲੈ ਕੇ ਕਰੇ ਸੱਜੇ ਖੱਬੇ ਕਰਦੇ ਆ, ਛੱਡ ਦੋ, ਇਹ ਸੋਨੂੰ MLS ਤੇ ਨਹੀਂ ਨਿਕਲਣਾ, ਇਹ ਜਤਿੰਦਰ ਬਾਈ ਦੇ ਫੋਨ ਤੇ ਨਿਕਲਣਾ। ਔਰ ਫੋਨ ਨੰਬਰ ਹੈ
0: 416-265-2222, 416-265-2222-4162-6522-2222।
10: 157 ਰਨ ਬਣਾ ਲਏ 5 ਵਿਕਟਾਂ ਤੇ। ਅੱਛਾ, ਜਿਹੜਾ ਇੱਕ ਹੋਰ ਤੁਸੀਂ ਲਿਸਟਿੰਗ ਦੱਸ ਰਹੇ ਸੀ, ਪਹਿਲਾਂ ਫੋਨ ਲੈ ਲਓ, ਫੋਨ ਲੈ ਲਓ।

0: ਆਪਣੇ ਨਾਲ ਕੋਈ ਵੀ ਗੱਲਬਾਤ ਕਰਨੀ ਹੈ, ਸੰਪਰਕ ਕਰਨਾ, ਸਾਡੇ ਆਪਣੇ ਪਰਸਨਲ ਨੰਬਰ ਨੇ ਜੀ 416-677-0609, 667-0609. ਹਰਮੋਜ਼ ਦੇ ਵਿੱਚ ਇੱਕ ਜਹਾਜ਼ ਸੀਗਾ, ਪਾਣੀ ਵਾਲਾ ਜਹਾਜ਼, ਉਹਦੇ 2500 ਕੰਟੇਨਰ ਸੀ, ਉਹ ਜਿਹੜੀ ਬਰੂਦ ਵਾਲੀ ਸੁਰੰਗ ਆ ਥੱਲੇ ਉਹਦੇ ਚ ਵੱਜਿਆ ਤੇ ਉਹ ਜਿਹੜਾ ਜਹਾਜ਼ ਸੀ ਉਹਦਾ ਪਟਾਕਾ ਪੈ ਗਿਆ, 2500 ਕੰਟੇਨਰ ਉਹ ਵੀ ਜਾਂਦੇ ਲੱਗੇ, ਪਤਾ ਨੀ ਕਦੋਂ ਉੱਥੇ ਠੱਲ ਪਏਗੀ। ਹਾਂਜੀ ਸਰ
1: ਦੇ ਭਾਈ ਜੀ, ਇੱਕ ਨਾਮ ਹੈ ਕਿ ਸਾਡੇ ਕੋਲ ਇੱਕ ਪ੍ਰੋਪਰਟੀ ਬ੍ਰੈਂਪਟਨ ਦੇ ਵਿੱਚ ਹੈਗੀ ਹੈ, ਡੀਟੈਚ ਮਕਾਨ ਹੈ, 4 ਬੈਡਰੂਮ ਉੱਪਰ ਨੇ, 5ਵਾਂ ਆਫਿਸ ਹੈ ਉੱਪਰ, 2 ਬੈਡਰੂਮ ਦੀ ਲੀਗਲ ਬੇਸਮੈਂਟ ਬਣੀ ਹੋਈ ਹੈ, ਵਧੀਆ ਰੈਂਟ ਆ ਰਿਹਾ, ਲੀਗਲ ਬੇਸਮੈਂਟ ਬਣੀ ਹੈ, ਇਹ ਪ੍ਰੋਪਰਟੀ ਲੈਣਾ ਚਾਹੁੰਦੇ ਹੋ, ਸੈਲਰ ਮੋਟੀਵੇਟ ਨੇ, ਨੰਬਰ 2 ਦੇ ਉੱਪਰ ਇਸ ਪ੍ਰੋਪਰਟੀ ਦੇ, ਤੁਸੀਂ ਆਪਣਾ ਘਰ ਕੋਲ, ਤੁਹਾਡੇ ਕੋਲ ਛੋਟਾ ਮਕਾਨ ਹੈ, ਸੈਮੀ ਆ ਜਾਂ ਟਾਊਨ ਹਾਊਸ ਹੈ, ਉਹਨਾਂ ਕਨਵਰਟ ਕਰਨਾ ਚਾਹੁੰਦੇ ਹੋ ਤਾਂ ਵੀ ਕਾਲ ਕਰ ਲਿਓ, 416-265-2222 ਕੈਲਟਨ ਦੇ ਵਿੱਚ, 1.5 ਏਕੜ ਦੇ ਵਿੱਚ ਕਸਟਮ ਬਿਲਟ ਮਕਾਨ ਬਣਿਆ, 3 ਕਾਰ ਗਰਾਜ ਨੇ, 25-30 ਗੱਡੀਆਂ ਦੀ ਪਾਰਕਿੰਗ ਹੈ, 416-265-2222 ਪਲਾਜ਼ਾ ਲੈਣਾ ਚਾਹੁੰਦੇ ਹੋ, AAA ਬ੍ਰੈਂਪਟਨ ਤੋਂ ਘੰਟੇ 1.5 ਘੰਟੇ ਦੀ ਡਰਾਈਵ ਦੇ ਉੱਪਰ ਪਲਾਜ਼ਾ ਆ, ਜ਼ਿਆਦਾ ਜਾਣਕਾਰੀ ਲਈ ਕਾਲ ਜਾਂ ਟੈਕਸ ਕਰ ਲਿਓ, 416-265-2222 3 ਬੈਡਰੂਮ ਉੱਪਰ ਨੇ, 2 ਬੈਡਰੂਮ ਦੀ ਲੀਗਲ ਬੇਸਮੈਂਟ ਬਣੀ ਹੋਈ ਹੈ, 3000 ਸਕੇਅਰ ਫੀਟ ਦੇ ਲੱਗੇ ਸਕੇ, 2-story ਟਾਊਨ ਹਾਊਸ ਸਾਡੇ ਕੋਲ ਹੈਗਾ, ਕਾਰਨਰ ਯੂਨਿਟ ਹੈ, 46 ਫੁੱਟ ਲੋਟ ਤੇ ਬਣਿਆ, 416-265-2222 416-265-2222 ਥੈਂਕ ਯੂ ਵੈਰੀ ਮਚ ਦੀਪਾ ਜੀ।
2: ਟਰੱਕ ਲੈ ਲਿਆ ਜਾਵੇ, ਨਵਾਂ ਅਜੇ ਲੈ ਨਹੀਂ ਸਕਦਾ ਤੇ ਯੂਜ਼ ਟਰੱਕ ਖਰੀਦਣਾ ਕਿਹੜਾ ਸੌਖਾ ਹੈ, ਐਵੇਂ ਥੋੜਾ ਕਿਸੇ ਤੋਂ ਵੀ ਲੈ ਆਉਂਗੇ।
3: ਯੂਜ਼ ਟਰੱਕ ਖਰੀਦਣਾ ਜਾਂ ਵੇਚਣਾ ਹੋਵੇ, ਨਿਕਸੂ ਟਰੱਕ ਸੇਲਸ ਲਿਮਿਟਡ ਇੱਕ ਅਜਿਹਾ ਨਾਮ ਹੈ ਜਿਸ ਤੇ ਅੱਖਾਂ ਬੰਦ ਕਰਕੇ ਭਰੋਸਾ ਕੀਤਾ ਜਾ ਸਕਦਾ ਹੈ। ਇਹ ਯੂਜ਼ ਟਰੱਕਸ ਤੇ ਟ੍ਰੇਲਰਸ ਬਾਏ ਤੇ ਸੈਲ ਕਰਦੇ ਨੇ, ਸਭ ਤੋਂ ਵਧੀਆ ਰੇਟਸ, ਫਾਈਨਾਂਸਿੰਗ ਵੀ ਅਵੇਲੇਬਲ ਹੈ, ਕ੍ਰੈਡਿਟ ਗੁੱਡ ਬੈਡ ਨੋ ਪ੍ਰੋਬਲਮ। ਨਿਕਸੂ ਟਰੱਕ ਸੇਲਸ, 7055 ਟੋਰਬ੍ਰਮ ਰੋਡ, ਮਿਸੀਸਾਗਾ, ਕਾਲ 647-581-9999।
4: ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ, ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com, QTL, because we care.
0: ਫ੍ਰੀ ਪੀਜ਼ਾ ਖਵਾ ਰਹੇ ਹਾਂ ਅਸੀਂ ਤੁਹਾਨੂੰ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੇ, ਆ ਸੁਣੋ।
5: Did someone says free pizza and no tax from Frigidaire? Stone baked pizza experience live and you will have a free pizza while you're here. Frigidaire offering you no tax on Frigidaire Gallery and Professional. Don't miss this event on this Saturday, October 17, 11 till 3 o'clock.
0: ਸੋ ਦੇਖੋ, ਇੰਨੀਆਂ ਅਪਲਾਇੰਸਿਸ ਵਾਲੀਆਂ ਕੰਪਨੀਆਂ ਨੇ, ਫ੍ਰਿਜਡੇ ਨੇ ਸਿਰਫ ਤੇ ਸਿਰਫ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਨੂੰ ਚੁਣਿਆ, ਤੋਂ ਸੈਟਰਡੇ ਆਪਣਾ ਫ੍ਰੀ ਪੀਜ਼ਾ ਖਾਣ ਲਈ ਉੱਥੇ ਆਇਓ, ਔਰ ਅਗਰ ਫ੍ਰਿਜਡੇ ਦਾ ਸਮਾਨ ਲੈਂਦੇ ਹੋ ਤਾਂ ਕੋਈ ਟੈਕਸ ਨਹੀਂ ਹੈ, ਜ਼ੀਰੋ ਟੈਕਸ, ਨੋ ਟੈਕਸ, ਨੋ ਟੈਕਸ, ਨੋ ਟੈਕਸ, ਓ ਹਾਂ ਹੁਣ ਯਾਦ ਆਇਆ, ਨੋ ਟੈਕਸ। 68 ਰਨ ਬਣਾ ਲਏ 5 ਵਿਕਟਾਂ ਦੇ, 30 ਬਾਲਾਂ ਚ 80 ਰਨ ਚਾਹੀਦੇ ਨੇ, ਉੱਪਰ ਵਾਲੇ ਦਾ ਦੁਆ ਕਰਮ ਰਿਹਾ, ਫਿਰ ਮਿਲਾਂਗੇ, ਡੇਵ ਟਾਲਾ ਨੂੰ ਜਾਦੋ ਦਿਓ, ਹੈਵ ਅ ਵੰਡਰਫੁਲ ਡੇ, ਹੈਵ ਅ ਬਿਊਟੀਫੁਲ ਡੇ।
6: ਇਹੋ ਜਿਹੀ ਜਗ੍ਹਾ ਦੱਸੋ ਜਿੱਥੇ ਬੈਠ ਕੇ ਮੈਂ ਫੈਮਿਲੀ ਦੇ ਨਾਲ ਫੂਡ ਵੀ ਇੰਜੋਏ ਕਰ ਸਕਾਂ, ਤੇ ਕੋਈ ਪਾਰਟੀ ਕਰਨੀ ਹੋਵੇ ਤਾਂ ਵੀ ਉੱਥੇ ਜਾਵਾਂ।
7: ਤਾਂ ਫਿਰ ਟਿੱਕਾ ਜੰਕਸ਼ਨ ਹੀ ਜਾਈ, ਇਹ ਹੈ ਟੌਪ ਕਲਾਸ ਫੈਮਿਲੀ ਰੈਸਟੋਰੈਂਟ, 100 ਲੋਕਾਂ ਦੀ ਸੀਟਿੰਗ, 100 ਤੋਂ 125 ਦੀ ਕੈਪੈਸਿਟੀ ਵਾਲਾ ਬੈਂਕਟ ਹਾਲ ਵੀ, ਵੀਕਡੇ ਸਵੇਰੇ 11 ਵਜੇ ਤੋਂ ਰਾਤੀ 11 ਵਜੇ ਤੱਕ, ਤੇ ਫ੍ਰਾਈਡੇ ਤੋਂ ਸੈਟਰਡੇ ਸਵੇਰੇ 11 ਵਜੇ ਤੋਂ ਤੜਕੇ 2 ਵਜੇ ਤੱਕ, ਡੀਜੇ ਨਾਈਟ ਦੇ ਨਾਲ।
6: ਸੁਪਰ ਵੀਆਈਪੀ ਡੀਲਸ ਲਈ ਮੈਂਬਰਸ਼ਿਪ ਵੀ ਲੈ ਸਕਦੇ ਹੋ, ਕਾਲ 647-429-4040, ਟਿੱਕਾ ਜੰਕਸ਼ਨ, 2958 Queen Street East, Unit 26, Brampton.

0: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: We have Vatno Dur Radio. This is Vatno Dur Radio.
2: Vatno Dur Radio ਵਿੱਚ ਤੁਹਾਡਾ ਸਾਰਿਆਂ ਦਾ ਦੋਸਤ ਸੁਖੀ ਨਿਜਰ ਤੁਹਾਡਾ ਸਾਰਿਆਂ ਦਾ ਸਤਿਕਾਰ ਕਰਦਾ ਹੈ ਤੇ ਸਿਜਦਾ ਕਰਦਾ ਹੈ ਕੈਨੇਡਾ ਵਿੱਚ ਮਿਹਨਤ ਕਰਕੇ ਤਰੱਕੀ ਕਰ ਰਹੇ ਸਾਰੇ ਪਰਿਵਾਰਾਂ ਦਾ ਜਿਨ੍ਹਾਂ ਨੇ ਵਤਨ ਤੋਂ ਦੂਰ ਆ ਕੇ ਇੱਥੇ ਖੁਸ਼ਹਾਲੀ ਦੇ ਮਹਿਲ ਬਣਾਏ ਨੇ ਤੇ ਵਤਨੋਂ ਦੂਰ ਸਿਜਦਾ ਕਰਦਾ ਉਹਨਾਂ ਸਾਰੇ ਸਿਰੜੀ ਇਨਸਾਨਾਂ ਦਾ ਜਿਨ੍ਹਾਂ ਨੇ ਇਸ ਵਤਨ ਦੀਆਂ ਤਰੱਕੀਆਂ ਦੀਆਂ ਕਹਾਣੀਆਂ ਲਿਖੀਆਂ ਨੇ ਵਤਨੋਂ ਦੂਰ ਰੇਡੀਓ ਸਿਰ ਚੁਕਾਉਂਦਾ ਹੈ ਉਹਨਾਂ ਸਾਰੇ ਦੋਸਤਾਂ ਨੂੰ ਜਿਨ੍ਹਾਂ ਆਪਣੀ ਕਾਮਯਾਬੀ ਦੇ ਨਾਲ ਇੱਥੋਂ ਦੀ ਧਰਤੀ ਤੇ ਇੱਥੋਂ ਦੇ ਲੋਕਾਂ ਨੂੰ ਦੱਸਿਆ ਹੈ ਕਿ ਸਾਡੀ ਸ਼ਾਨ ਵੱਖਰੀ ਵਤਨੋਂ ਦੂਰ ਹੁਣ ਕੈਨੇਡਾ ਵਿੱਚ ਵਸਦੇ ਪੰਜਾਬੀਆਂ ਲਈ ਪੰਜਾਬੀ ਸੰਗੀਤ ਪੰਜਾਬੀ ਜਵਾਨ ਤੇ ਪੰਜਾਬੀ ਵਿਰਸੇ ਦੀ ਖੁਸ਼ਬੂ ਪਹੁੰਚਾਉਣ ਲਈ ਲੈ ਕੇ ਆਇਆ ਹੈ ਵਤਨੋਂ ਦੂਰ ਰੇਡੀਓ
1: This is Vatno Dur Radio.

0: समोसा एंड स्वीट फैक्ट्री जिथे पाजी दिया सारिया आइटमां $4.75 पर पाउंड तो शुरू ने। बेसन, पिस्ता, रसगुल्ले और जस्ट $5 पर पाउंड। तुहाडे इन्ने सालां दे भरोसे अते विश्वास कारण असी लेके आए कस्टमर्स एप्रिसिएशन सेल 2026। 100% कैनेडियन मेड टॉप क्वालिटी स्वीट हुण 3 लोकेशंस तो सर्व करदे ने। 2 इन ब्रैम्पटन, 1850 एल्बन रोड, ईटोबीको। वधेरे जानकारी लई कॉल करो 416-213-1115
1: The wait is finally over. Gordy Kumin of Remax Gold Realty proudly presents another golden opportunity to own premium retail and office space in South Caledon. Introducing Caledon Commercial Center, a new 15-acre commercial development located at the prime intersection of Highway 10 and Highway 410. Retail and office units are now available for sale. Secure your space in Caledon's next commercial destination. Contact our team at Remax Gold Realty to book your unit today.
2: ਸੇਵਾ
3: ਤਾਜ਼ੀਆਂ ਸਬਜ਼ੀਆਂ ਫਰੈਸ਼ ਫਲ ਫਰੂਟ ਵਧੀਆ ਗਰੋਸਰੀ ਤੇ ਇੰਡੀਆ ਤੋਂ ਆਇਆ ਤੁਹਾਡਾ ਮਨਪਸੰਦ ਸਮਾਨ ਮਿਲੇਗਾ ਹੁਣ ਵਧੀਆ ਰੇਟਸ ਤੇ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਅਨਾਜ ਮਾਂ ਰੋਜ਼ ਦੀ ਗਰੋਸਰੀ ਹੋਵੇ ਚਾਵਲ ਦਾਲਾਂ ਆਟਾ ਦੇਸੀ ਘਿਓ ਮਸਾਲੇ ਟੀ ਸਨੈਕਸ ਜਾਂ ਫਿਰ ਇੰਡੀਅਨ ਕਿਚਨ ਦਾ ਕੋਈ ਵੀ ਜ਼ਰੂਰੀ ਸਮਾਨ ਸਭ ਕੁਝ ਮਿਲੇਗਾ ਅੰਡਰ ਵਨ ਰੂਫ ਫਰੈਸ਼ਨੈਸ ਵੈਰਾਇਟੀ ਕੁਆਲਿਟੀ ਤੇ ਵਧੀਆ ਪ੍ਰਾਈਸਿਸ ਲਈ ਅੱਜ ਹੀ ਵਿਜ਼ਿਟ ਕਰੋ ਅਨਾਜ ਮਾਂ ਏਅਰਪੋਰਟ ਰੋਡ ਐਂਡ ਮੇਫੀਲਡ ਰੋਡ ਦੇ ਕਾਰਨਰ ਤੇ ਐਟ 6141 ਮੇਫੀਲਡ ਰੋਡ ਯੂਨਿਟ
4: ਭਾਈ ਸਾਹਿਬ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ
5: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ ਤੇ ਇਹਦੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ ਡਿਵੀਡੈਂਡ

0: ਸੋ ਦੋਸਤੋ ਵਤਨ ਦੌਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ ਜੀ ਆਇਆਂ ਨੂੰ ਔਰ ਹੁਣੇ ਤੁਸੀਂ ਦੇਵ ਤਾਤਲਾ ਜੀ ਨੂੰ ਸੁਣਿਆ 5:30 AM ਦੇ ਉੱਤੇ ਤੇ ਹੁਣ ਸਾਡੀ ਵਾਰੀ ਆਈ ਹੈ ਤੇ ਜਿਹਦੇ ਵਿੱਚ ਅਸੀਂ ਕੁਝ ਖਬਰਾਂ ਇੱਥੋਂ ਦੀਆਂ ਭਾਰਤ ਦੀਆਂ ਆਸ ਪਾਸ ਦੀਆਂ ਤੇ ਨਾਲ ਇਲੈਕਸ਼ਨਾਂ ਤੇ ਕੋਈ ਗੱਲਬਾਤ ਤੇ ਨਾਲ ਜਿਹੜੀ ਇਕਾਨਮੀ ਇਸ ਟਾਈਮ ਕਿੱਧਰ ਨੂੰ ਜਾ ਰਹੀ ਹੈ ਉਹਦੀ ਗੱਲਬਾਤ ਕਰਾਂਗੇ ਸਾਡੀਆਂ ਲਾਈਨਾਂ ਖੁੱਲੀਆਂ ਨੇ ਓਪਨ ਨੇ 9057990999 ਤੇ ਤੁਸੀਂ ਕਾਲ ਕਰ ਸਕਦੇ ਹੋ ਔਰ ਸਟੂਡੀਓ ਦੇ ਵਿੱਚ ਮੇਰੇ ਨਾਲ ਜਿੱਥੇ ਕਿਰਨ ਹੈ ਤੇ ਨਾਲ ਨਾਸਰ ਸ਼ਾਹ ਸਾਹਿਬ ਵੀ ਪਹੁੰਚ ਗਏ ਨੇ ਸ਼ਾਹ ਸਾਹਿਬ ਵੈਲਕਮ ਜੀ ਆਇਆਂ
1: ਬਹੁਤ ਸ਼ੁਕਰੀਆ ਸੁਖੀ ਜੀ ਰੇਡੀਓ ਪ੍ਰੋਗਰਾਮ ਸੁਣੋ ਨਮਸਤੇ ਸਤਿ ਸ੍ਰੀ ਅਕਾਲ ਅਸਲਾਮ ਅਲੈਕੁਮ
0: ਸਤਿ ਸ੍ਰੀ ਅਕਾਲ ਜੀ ਔਰ ਵੈਲਕਮ ਸਲਾਮ
1: ਜੀ ਵੈਰੀ ਗੁੱਡ
0: ਮੈਂ ਸਹੀ ਠੀਕ ਬੋਲਿਆ
1: ਬਿਲਕੁਲ ਸਹੀ ਬੋਲਿਆ
0: ਸੋ ਸ਼ਾਹ ਸਾਹਿਬ ਤੁਸੀਂ ਬ੍ਰੈਂਪਟਨ ਸ਼ਹਿਰ ਦੇ ਇੱਕ ਬਿਜ਼ਨਸ ਅੰਬੈਸਡਰ ਵੀ ਹੋ ਤੇ ਹੁਣ ਥਾਂ ਥਾਂ ਦੇ ਉੱਤੇ ਇਲੈਕਸ਼ਨਾਂ ਦਾ ਦੌਰ ਚੱਲ ਰਿਹਾ ਲੋਕਾਂ ਦੇ ਘਰਾਂ ਦੇ ਸਾਹਮਣੇ ਦੇਖਦੇ ਆ ਇਲੈਕਸ਼ਨਾਂ ਦੇ ਫੱਟੇ ਲੱਗੇ ਹੋਏ ਆ ਭਾਵੇਂ ਜਿੰਨੇ ਕਈ ਮੈਂ 2-4 ਘਰ ਦਾ ਇਹੋ ਜਿਹਾ ਦੇਖੇ ਕਿ ਜੇ 8-10 ਕੈਂਡੀਡੇਟ ਖੜੇ ਤਾਂ ਉਹਨਾਂ ਦੇ 8-10 ਦੇ ਫੱਟੇ ਲੱਗੇ ਆ
1: ਯਾ ਬਿਲਕੁਲ ਸਹੀ
0: ਹਾਂਜੀ ਸੋ ਤੁਹਾਨੂੰ ਕੀ ਲੱਗਦਾ ਕਿ ਕੁਛ ਸ਼ਹਿਰ ਦੇ ਵਿੱਚ ਤਬਦੀਲੀ ਆਵੇਗੀ ਜਾਂ ਕਿਵੇਂ ਲੱਗਦਾ
1: ਸੁਖੀ ਜੀ ਮੈਂ ਬਸ ਆਲਵੇਜ਼ ਇਹ ਕਹਿੰਦਾ ਹੁੰਦਾ ਆਪਣੇ ਜਿੰਨੇ ਵੀ ਲਿਸਨਰ ਨੇ ਤੂੰ ਕੋਸ਼ਿਸ਼ ਕਰਿਆ ਕਰੋ ਜਿਹੜਾ ਰਾਈਟ ਪਰਸਨ ਹੈ ਉਹਨੂੰ ਚੁਣੋ ਫਿਰ ਹਰ ਬੰਦੇ ਨੂੰ ਸ਼ੌਕ ਤਾਂ ਹੁੰਦਾ ਇਲੈਕਸ਼ਨ ਖਲੋਣ ਦਾ ਤੁਸੀਂ ਇਹ ਵੇਖੋ ਤਾਂ ਸਹੀ ਤੁਹਾਡੇ ਨਾਲ ਲੋਕ ਕਿੰਨੇ ਜੁੜੇ ਹੋਏ ਨੇ ਕਿਉਂਕਿ ਹਰ ਬੰਦਾ ਚਾਹੁੰਦਾ ਮੈਂ ਲੀਡਰ ਬਣਾ ਮੈਂ ਮੇਅਰ ਬਣਾ ਮੈਂ ਕੌਂਸਲਰ ਬਣਾ ਲੇਕਿਨ ਉਹਦੇ ਨਾਲ ਅਗਰ ਬੰਦਾ ਹੀ ਸਿਰਫ 200 ਹੋਏ ਤੇ ਉਹਨੂੰ ਕੀ ਫਾਇਦਾ ਇੰਨੀ ਐਫਰਟ ਕਰਨ ਦਾ ਇੰਨਾ ਟਾਈਮ ਜ਼ਾਇਆ ਕਰਨ ਦਾ ਲੇਕਿਨ ਮੈਨੂੰ ਲੱਗਦਾ ਵੀ ਲੋਕੀ ਸੋਚ ਇਹ ਸੋਚ ਕੇ ਕਰਦੇ ਬਦਨਾਮ ਹੋਊਗੇ ਕਿ ਨਾਮ ਵੀ ਨਾ ਹੋਊਗਾ ਲੋਕੀ ਤੇ ਇਹ ਸੋਚ ਕੇ ਇਲੈਕਸ਼ਨ ਖਲੋਜਦੇ ਨਾ ਔਰ ਐਕਚੁਲੀ ਉਹਨਾਂ ਦੇ ਬੈਕਗ੍ਰਾਉਂਡ ਬਹੁਤ ਵੀਕ ਹੁੰਦੀ ਹੈ ਮੈਂ ਰਿਕੁਐਸਟ ਕਰਾਂਗਾ ਬਜਾਏ ਤੁਸੀਂ ਆਪ ਸਾਰੇ ਵੱਧ ਚੜ ਕੇ ਅੱਗੇ ਆਓ ਤੁਸੀਂ ਕੋਈ ਬੰਦਾ ਇੱਕ ਪਿੱਕ ਕਰੋ ਤੁਸੀਂ ਸਮਝਦੇ ਹੋ ਅਗਰ ਇਹ ਬੰਦਾ ਰਾਈਟ ਪਰਸਨ ਹੈ ਇਹ ਤੁਹਾਡੀ ਆਵਾਜ਼ ਲੈ ਕੇ ਅੱਗੇ ਵੀ ਜਾਏਗਾ ਉਹ ਤੁਹਾਡੇ ਵਾਸਤੇ ਕੰਮ ਵੀ ਕਰੇਗਾ ਸਾਰਾ ਕੁਝ ਕਰੇਗਾ ਤੁਸੀਂ ਉਹਨੂੰ ਮਿਲ ਜੁਲ ਕੇ ਸਪੋਰਟ ਕਰਿਆ ਕਰੋ ਬਜਾਏ ਤੁਸੀਂ ਵੋਟਸ ਤੁਹਾਡੇ ਡਿਵਾਈਡ ਜਦੋਂ ਹੁੰਦੇ ਨੇ ਉਹ ਬਹੁਤ ਨੁਕਸਾਨ ਹੁੰਦਾ ਔਰ ਉਹਦਾ ਨੁਕਸਾਨ ਤਾਂ ਹੈ ਤੁਸੀਂ ਕਹਿ ਲਓ ਜਿਹੜਾ ਰਾਈਟ ਪਰਸਨ ਨੂੰ ਰਹਿ ਜਾਂਦਾ ਜਿਹੜਾ ਡਿਜ਼ਰਵ ਕਰਦਾ ਜਿਹੜਾ ਬੰਦਾ ਵਾਕਈ ਸਮਝਦੇ ਹੋ ਵੀ ਇਹ ਬੰਦਾ ਠੀਕ ਹੈਗਾ ਬੰਦਾ ਮਿਹਨਤੀ ਹੈਗਾ ਉਹ ਐਸੇ ਚੱਕਰ ਚ ਰਹਿ ਜਾਂਦਾ ਕਿਉਂ ਉਹਦੇ ਮੁਕਾਬਲੇ ਚ ਹੋਰ 8-10 ਲੋਕ ਆ ਜਾਂਦੇ ਨੇ ਤੇ ਪਲੀਜ਼ ਮੈਂ ਰਿਕੁਐਸਟ ਕਰਾਂਗਾ ਚਲੋ ਹੁਣ ਇਹ ਸਾਲ ਤੇ ਹੁਣ ਲੇਟ ਹੋ ਗਿਆ ਅਗਲੀ ਵਾਰੀ ਤੁਸੀਂ ਕੋਸ਼ਿਸ਼ ਕਰੋ ਜਿਹੜਾ ਵੀ ਤੁਹਾਨੂੰ ਲੱਗਦਾ ਵੀ ਇਹ ਬੰਦਾ ਰਾਈਟ ਹੈ ਉਹਦੇ ਨਾਲ ਬੈਕ ਮੀਟਿੰਗ ਕਰੋ ਜਦੋਂ ਤੁਹਾਨੂੰ ਲੱਗਦਾ ਵੀ ਇਹ ਬੰਦਾ ਤੁਹਾਡੇ ਮਰਜ਼ੀ ਦਾ ਹੈ ਉਹ ਤੁਹਾਡੀ ਜਿਹੜੇ ਰੇਂਜ ਹੈ ਉਹਦੇ ਵਿੱਚ ਆਉਂਦਾ ਹੈ ਤੇ ਤੁਸੀਂ ਉਹਨੂੰ ਲਾਜ਼ਮੀ ਸਪੋਰਟ ਕਰੋ ਹੁਣ ਵੀ ਵਕਤ ਹੈਗਾ ਹਲੇ ਵੀ ਤੁਸੀਂ ਜਦੋਂ ਵੋਟ ਪਾਉਣ ਲੱਗੋ ਤੇ ਇੱਕ ਵਾਰੀ ਸੋਚੋ ਜ਼ਰੂਰ ਇਹ ਨਹੀਂ ਜੀ ਮੈਂ ਆਪਣਾ ਬੰਦਾ ਜੀ ਆਪਣਾ ਵਾਕਫ ਜੀ ਉਹਨੂੰ ਵੋਟ ਪਾ ਦਿਓ ਉਹ ਤੁਹਾਡਾ ਵੋਟ ਜ਼ਾਇਆ ਹੋ ਜਾਣਾ ਵੋਟ ਦਾ ਮਕਸਦ ਕੀ ਹੁੰਦਾ ਵੀ ਰਾਈਟ ਪਰਸਨ ਨੂੰ ਤੁਸੀਂ ਚੁਣੋ ਔਰ ਉਹਨੂੰ ਅੱਗੇ ਲਿਆਓ ਤੁਹਾਡੀ ਆਵਾਜ਼ ਅੱਗੇ ਲੈ ਕੇ ਜਾਵੇ ਤੇ ਅਗਰ ਤੁਸੀਂ ਸਿਰਫ ਆਪਣੀ ਮਰਜ਼ੀ ਕਰਤੀ ਜਾਂ ਕਿਸੇ ਦੇ ਕਹਿਣ ਤੇ ਵੋਟ ਪਾਤਾ ਉਹ ਤੁਹਾਡਾ ਵੋਟ ਜ਼ਾਇਆ ਹੈਗਾ ਮੈਂ ਕਦੀ ਵੀ ਨਹੀਂ ਇਹ ਮਸ਼ਵਰਾ ਦਿੰਦਾ ਤੁਸੀਂ ਕਿਸੇ ਦੇ ਕਹਿਣ ਤੇ ਵੋਟ ਪਾਓ ਜਾਂ ਆਪਣਾ ਜੋ ਮਨ 'ਚ ਆ ਗਿਆ ਉਹ ਕਰ ਦਿਓ ਤੁਸੀਂ ਪਹਿਲੇ ਬੰਦੇ ਦੇ ਬਾਰੇ ਜਾਣੋ ਫਿਰ ਵੋਟ ਆਪਣਾ ਪਾਓ ਤੇ ਉਹਦਾ ਫਾਇਦਾ ਹੋਏਗਾ ਤੁਹਾਨੂੰ ਆਉਣ ਵਾਲੇ ਵਕਤ ਵੀ ਫਾਇਦਾ ਹੋਏਗਾ ਔਰ ਤੁਸੀਂ ਉਹਦੇ ਉਹ ਫਾਇਦਾ ਚੁੱਕ ਵੀ ਸਕਦੇ ਹੋ
0: ਤੇ ਸ਼ਾਹ ਸਾਹਿਬ ਮੈਂ ਡਿਬੇਟ ਵਗੈਰਾ ਦੇਖਦਾ ਸੀਗਾ ਕੁਝ ਜਿਹੜੇ ਨੈਸ਼ਨਲ ਚੈਨਲ ਉਹਨਾਂ ਦੇ ਉੱਪਰ ਜੇ ਆਪਾਂ ਟੋਰਾਂਟੋ ਸ਼ਹਿਰ ਦੀ ਗੱਲ ਕਰੀਏ
1: ਜੀ
0: ਤੇ ਉੱਥੇ ਉਹਨਾਂ ਨੇ ਕਿਹਾ ਕਿ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਟੈਕਸ ਜਿਹੜਾ ਹੈਗਾ ਪ੍ਰੋਪਰਟੀ ਟੈਕਸ ਉਹ ਘਟਾਵਾਂਗੇ
1: ਜੀ
0: ਪਰ ਬ੍ਰੈਂਪਟਨ ਦੇ ਵਿੱਚ ਜੇ ਆ ਕਿਹਾ ਤੇ ਇਹਨਾਂ ਕਿਸੇ ਨੇ ਹਾਲੇ ਘਟਾਉਣ ਦੀ ਗੱਲ ਹੀ ਨਹੀਂ ਕੀਤੀ
1: ਨਹੀਂ ਜੀ ਬ੍ਰੈਂਪਟਨ ਅਸੀਂ ਇਹ ਕਹਿ ਲਓ ਵੀ ਸਾਡਾ ਕੋਈ ਕੰਪੀਟੀਸ਼ਨ ਹੀ ਕੋਈ ਨਹੀਂ ਕਿਸੇ ਨਾਲ ਹੁਣ ਇੱਕੋ ਹੀ ਪੈਟਰਨ ਪੈਟਰਨ ਨਜ਼ਰ ਆਉਂਦਾ ਪਿਆ ਸਾਰੇ ਪਾਸੇ ਹੁਣ ਅਗਰ ਪੈਟਰਨ ਹੀ ਆ ਜਾਂਦਾ ਦੁਬਾਰਾ ਠੀਕ ਹੈ ਉਹਨੇ ਫਿਰ ਆਪਣਾ ਜੋ ਵੀ ਪਲਾਨ ਪੁਰਾਣੇ ਚੱਲਦੇ ਪਏ ਉਹਨੂੰ ਲੈ ਕੇ ਅੱਗੇ ਚੱਲ ਲੈਣ ਨਵੀਂ ਤੇ ਉਹ ਪੋਲਿਸੀ ਲੈ ਕੇ ਨਹੀਂ ਆਇਆ ਨਵੀਂ ਕੋਈ ਚੀਜ਼ ਮੇਰਾ ਨਹੀਂ ਖਿਆਲ ਕੋਈ ਨਵੀਂ ਚੀਜ਼ ਲੈ ਕੇ ਆ ਰਿਹਾ
0: ਮੈਂ ਉਹੀ ਮੈਂ ਕਹਿੰਦਾ ਮੈਂ ਕੁਝ ਸੁਣਿਆ ਨਹੀਂ ਵੀ ਉਹ ਕੀ ਕਰਨਗੇ ਅੱਗੇ ਆ ਕੇ
1: ਹਾਂਜੀ ਤੇ ਇਸ ਵਾਸਤੇ ਮੈਂ ਤੇ ਇਹੀ ਚਾਹਾਂਗਾ ਵੀ ਕੋਸ਼ਿਸ਼ ਕਰੋ ਜਦੋਂ ਵੀ ਤੁਸੀਂ ਵੋਟ ਪਾਓ ਉਹਨੂੰ ਮੇਕ ਸ਼ੋਰ ਕਰੋ ਕਿਹੜਾ ਬੰਦਾ ਰਾਈਟ ਪਰਸਨ ਹੈ ਉਹਨੂੰ ਵੋਟ ਪਾਓ ਉਹਨੂੰ ਚੁਣੋ ਫਿਰ ਅੱਗੇ ਤਾਂ ਕਿ ਤੁਹਾਡੀ ਆਵਾਜ਼ ਅੱਗੇ ਤੱਕ ਪਹੁੰਚੇ ਉਹ ਟੈਕਸ ਵਗੈਰਾ ਜਿਹੜੇ ਹੈਗੇ ਨੇ ਵਾਕਈ ਅਸੀਂ ਸਾਰੇ ਲੋਕ ਪਰੇਸ਼ਾਨ ਹਾਂ ਮੈਂ ਵੀ ਬ੍ਰੈਂਪਟਨ 'ਚ ਮੇਰੀ ਵੀ ਪ੍ਰੋਪਰਟੀਜ਼ ਹੈਗੀਆਂ ਅਤੇ ਅਸੀਂ ਵੀ ਪਰੇਸ਼ਾਨ ਹਾਂ ਸਾਰੇ ਅਸੀਂ ਇੱਕ ਦੂਸਰੇ ਨਾਲ ਮਿਸੀ ਸਾਗਾ 'ਚ ਵੀ ਸਹੀ ਮਸਲੇ ਨੇ ਮਸਾਇਲ ਨੇ ਅਤੇ ਲਿਖੋ ਕੀ ਹੁੰਦਾ ਹੁਣ ਨਵਾਂ ਲੀਡਰ ਕਿਹੜਾ ਆਉਂਦਾ ਕੌਣ ਮੇਅਰ ਬਣਦਾ ਉਹ ਫਿਰ ਸ਼ਾਇਦ ਕੋਈ ਹਿਲਜੁਲ ਹੋਵੇ ਵਕਤੀ ਤੌਰ ਤੇ ਕੁਛ ਨਜ਼ਰ ਨਹੀਂ ਆ ਰਿਹਾ
0: ਕੀ ਬਾਤ ਜੀ 9057990999 ਸਾਡਾ ਨੰਬਰ ਹੈ ਜੇ ਕੋਈ ਹੋਰ ਵੀ ਆਪਣੀ ਇਨਪੁਟ ਪਾਉਣਾ ਚਾਹੁੰਦਾ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ 9057990999 ਤੇ ਗੱਲ ਕਰ ਸਕਦੇ ਹੋ ਜੀ ਤੁਹਾਡੇ ਇਲੈਕਸ਼ਨਾਂ ਦੇ ਬਾਰੇ ਚ ਗੱਲਬਾਤ ਕਰਾਂਗੇ ਦੇਖੋ ਆਪਾਂ ਹਰ ਵਾਰ ਕਹਿੰਦੇ ਹਾਂ ਕਿ ਆਹ ਹੋਣਾ ਚਾਹੀਦਾ ਆਹ ਹੋਣਾ ਚਾਹੀਦਾ ਜਦੋਂ ਅਸੀਂ ਕਹੀਦਾ ਗੱਲਬਾਤ ਕਰਨ ਨੂੰ ਅੱਗੇ ਆ ਕੇ ਗੱਲ ਕਰੋ ਫਿਰ ਤੁਸੀਂ ਪਤਾ ਨਹੀਂ ਕਾਹਤੋਂ ਝਿਜਕ ਜਾਂਦੇ ਹੋ ਔਰ 9057990999 ਦੇ ਉੱਤੇ ਤੁਸੀਂ ਗੱਲ ਕਰ ਸਕਦੇ ਹੋ ਤੇ ਸ਼ਾਹ ਸਾਹਿਬ ਹੁਣ ਆਪਾਂ ਗੱਲ ਕਰਾਂਗੇ ਮਾਰਕੀਟ ਦੇ ਵਿੱਚ ਕਿਉਂਕਿ ਤੁਸੀਂ ਇੱਕ ਫਾਈਨੈਂਸ਼ੀਅਲ ਮਾਰਕੀਟ ਦੇ ਵਿੱਚੋਂ ਤੁਸੀਂ ਹਰ ਤਰ੍ਹਾਂ ਦਾ ਕੰਮ ਪਿਛਲੇ 30-35 ਸਾਲ ਤੋਂ ਕਰ ਰਹੇ ਹੋ ਲੋਕਾਂ ਨੂੰ ਲੋਨ ਦੀ ਜ਼ਰੂਰਤ ਹੈ ਉਹਨਾਂ ਨੂੰ ਲੋਨ ਲੈ ਕੇ ਦਿੰਦੇ ਹੋ ਮੌਰਗੇਜ ਦੀ ਜ਼ਰੂਰਤ ਹੈ ਮੌਰਗੇਜ ਲੈ ਕੇ ਦਿੰਦੇ ਹੋ ਸੋ ਕੀ ਹਾਲਾਤ ਨੇ ਟੋਟਲ ਇਕਾਨਮੀ ਦੇ ਜੀ
1: ਸੁਖੇ ਜੀ ਬਿਲਕੁਲ ਇਹ ਗੱਲ ਜਿਹੜੀ ਨੇ ਇਸ ਟਾਈਮ ਹਰ ਬੰਦਾ ਘਬਰਾਇਆ ਹੈ ਵੀ ਹਰ ਬੰਦਾ ਸੋਚ ਕੇ ਬੈਠਾ ਹੈ ਪਤਾ ਨਹੀਂ ਸਾਡਾ ਕੰਮ ਹੋਣਾ ਹੈ ਜਾਂ ਨਹੀਂ ਹੋਣਾ ਕੋਈ ਬਾਇੰਗ ਛੇਤੀ ਕਿਤੇ ਨਹੀਂ ਹੋ ਰਹੀ ਲੋਕ ਜਿਹੜੇ ਨਾ ਬਲਕਿ ਵੇਚਣਾ ਵੀ ਚਾਹੁੰਦੇ ਨੇ ਉਹ ਵਿਕ ਵੀ ਨਹੀਂ ਰਹੇ ਘਰ ਤੇ ਉਹਨਾਂ ਵਾਸਤੇ ਇਹ ਮੈਂ ਕਹਾਂਗਾ ਵੀ ਤੁਸੀਂ ਇੱਕ ਵਾਰੀ ਅਗਰ ਚਾਹੁੰਦੇ ਹੋ ਕੋਈ ਪ੍ਰਾਪਰਟੀ ਬਾਈ ਕਰਨੀ ਤੁਹਾਡੇ ਕੋਲ ਪੈਸੇ ਕਿਧਰੇ ਪਏ ਨੇ ਤੇ ਮੇਰੇ ਹਿਸਾਬ ਨਾਲ ਬਾਇੰਗ ਟਾਈਮ ਹੈ ਠੀਕ ਹੈ ਔਰ ਕਦੇ ਵੀ ਮੇਰਾ ਪਿਛਲੇ 31-32 ਸਾਲਾਂ ਦਾ ਐਕਸਪੀਰੀਅੰਸ ਇਸ ਕੰਟਰੀ ਦਾ ਹੈਗਾ ਕਦੇ ਵੀ ਤੁਸੀਂ ਪ੍ਰਾਪਰਟੀ ਬਾਈ ਕੀਤੀ ਹੋਵੇ ਤੁਹਾਨੂੰ ਨੁਕਸਾਨ ਨਹੀਂ ਹੁੰਦਾ ਕਦੇ ਵੀ ਰੋਂਗ ਟਾਈਮ ਨਹੀਂ ਹੁੰਦਾ ਜਦੋਂ ਵੀ ਤੁਸੀਂ ਪ੍ਰਾਪਰਟੀ ਬਾਈ ਕਰਦੇ ਹੋ ਉਹ ਰਾਈਟ ਟਾਈਮ ਹੀ ਹੁੰਦਾ ਸਿਰਫ 2-4 ਸਾਲ ਔਖੇ ਸੌਖੇ ਹੁੰਦੇ ਨੇ ਅਗਰ ਤੁਹਾਡੇ ਕੋਲ ਪਾਵਰ ਹੈਗੀ ਇਹ ਹੋਲਡਿੰਗ ਦੀ ਤੇ ਤੁਸੀਂ 4-5 ਸਾਲ ਹੋਲਡ ਕਰ ਸਕਦੇ ਹੋ ਤੇ ਇਹ ਗਰੰਟੀ ਤੁਹਾਨੂੰ ਪੈਸੇ ਦੇ ਕੇ ਜਾਵਾਂਗੇ ਚੀਜ਼ਾਂ ਤੇ ਤੁਸੀਂ ਲਾਜ਼ਮੀ ਬਾਈ ਕਰੋ ਕੋਈ ਵੀ ਅਗਰ ਤੁਸੀਂ ਪੈਸੇ ਨੁਕਰੇ ਲਾ ਕੇ ਬੈਠੇ ਹੋਈ ਆ ਤੁਹਾਡੀ ਇਕੁਇਟੀ ਤੁਹਾਡੇ ਕਾਰ ਪੇਡ ਆਫ ਹੈਗੇ ਨੇ ਤੁਹਾਡੀ ਕਮਰਸ਼ੀਅਲ ਪ੍ਰਾਪਰਟੀਜ਼ ਅਗਰ ਪੇਡ ਆਫ ਹੈਗੇ ਨੇ ਉਹਨਾਂ ਨੂੰ ਕੋਸ਼ਿਸ਼ ਕਰੋ ਤੁਸੀਂ ਲਾਜ਼ਮੀ ਰੀਫਾਈਨਾਂਸ ਕਰਾ ਕੇ ਤੇ ਕਾਰ ਲਵੋ ਜਾਂ ਕੋਈ ਕਮਰਸ਼ੀਅਲ ਪ੍ਰਾਪਰਟੀ ਲਵੋ ਬਲਕਿ ਮੈਂ ਕਹਾਂਗਾ ਕਮਰਸ਼ੀਅਲ ਪ੍ਰਾਪਰਟੀ ਲਵੋ ਕਮਰਸ਼ੀਅਲ ਪ੍ਰਾਪਰਟੀ ਜ਼ਿਆਦਾ ਸੇਫਟੀ ਹੈ ਤੇ ਉਹਦੇ 'ਚ ਕਾਫੀ ਤੁਹਾਡੇ ਕੋਲ ਰਾਈਟਸ ਹੁੰਦੇ ਨੇ ਤੁਸੀਂ ਖਾਲੀ ਵੀ ਜਲਦੀ ਕਰਾ ਸਕਦੇ ਹੋ ਤੁਸੀਂ ਅੱਗੇ ਪ੍ਰਾਈਸਿਸ ਉੱਤੇ ਜਾ ਸਕਦੀਆਂ ਨੇ ਰੈਂਟ 'ਤੇ ਵੀ ਚੜ ਜਾਂਦਾ ਉਹ ਕਾਫੀ ਚੀਜ਼ਾਂ ਹੈਗੀਆਂ ਨੇ ਇਸ ਵੇਲੇ ਅਗਰ ਤੁਹਾਡੇ ਕੋਲ ਕਿਧਰੇ ਪੈਸੇ ਪਏ ਨੇ ਜਾਂ ਤੁਹਾਡੇ ਕਾਰ 'ਚ ਜਾਂ ਤੁਹਾਡੀ ਕਮਰਸ਼ੀਅਲ ਪ੍ਰਾਪਰਟੀ 'ਚ ਇਕੁਇਟੀ ਪਈ ਹੈ ਅਸੀਂ ਤੁਹਾਨੂੰ ਇਕੁਇਟੀ ਕੱਢ ਕੇ ਤੁਹਾਨੂੰ ਪ੍ਰਾਪਰਟੀ ਬਾਈ ਕਰਕੇ ਦੇ ਸਕਦੇ ਹਾਂ ਸੁਖੀ ਨਿੱਜਰ ਦਾ ਜਿਵੇਂ ਕਾਫੀ ਸਾਲਾਂ ਦਾ ਐਕਸਪੀਰੀਅੰਸ ਹੈ ਉਹ ਤੁਹਾਨੂੰ ਕਮਰਸ਼ੀਅਲ ਪ੍ਰਾਪਰਟੀ ਲੈਣੀ ਉਹ ਤੁਹਾਨੂੰ ਬਾਈ ਕਰ ਦੇਗਾ ਮੈਂ ਤੁਹਾਨੂੰ ਉਹਦੀ ਮੋਰਗੇਜ ਕਰ ਦੇਵਾਂਗਾ ਤੇ ਇਸ ਵਧੀਆ ਗੱਲ ਕੀ ਹੋ ਸਕਦੀ ਵਿਨ ਵਿਨ ਸਿਚੁਏਸ਼ਨ ਹੈਗੀ ਹੈ ਲੇਕਿਨ ਅਸੀਂ ਗਰੰਟੀ ਕਰਨੇ ਆ ਔਨ ਏਅਰ ਜੋ ਇੰਟਰਸਟ ਰੇਟ ਸੁਖੀ ਜੀ ਅਸੀਂ ਦਵਾਵਾਂਗੇ ਜਲਦੀ ਕਿਤੇ ਕੋਈ ਨਹੀਂ ਦਵਾ ਸਕਦਾ ਕਿਉਂਕਿ ਸਾਨੂੰ ਆਲਮੋਸਟ 27 ਸਾਲ ਹੋ ਗਏ ਨੇ ਇਹੀ ਕੰਮ ਕਰਦੇ ਹੋਏ ਉਹ 27 ਸਾਲਾਂ 'ਚ ਇੰਨਾ ਕੁਛ ਸਿੱਖਿਆ ਇੰਨਾ ਕੁਛ ਕੰਮ ਕੀਤਾ ਲੋਕ ਸਾਨੂੰ ਜਾਣਦੇ ਨੇ ਬੈਂਕਰ ਸਾਰੇ ਤਕਰੀਬਨ ਜਾਣਦੇ ਨੇ ਸਾਨੂੰ ਹੋਰ ਪ੍ਰਾਈਵੇਟ ਲੈਂਡਰ ਵੀ ਸਾਨੂੰ ਜਾਣਦੇ ਨੇ ਬੀ ਲੈਂਡਰ ਏ ਲੈਂਡਰ ਸੀ ਲੈਂਡਰ ਤੱਕ ਸਾਨੂੰ ਪਤਾ ਹੁੰਦਾ ਵੀ ਕਿੱਥੇ ਇਹ ਡੀਲ ਜਾਣੀ ਹੈ 3 ਮਿੰਟ ਲੱਗਦੇ ਨੇ ਮੈਨੂੰ 3 ਮਿੰਟਾਂ 'ਚ ਮੈਂ ਡਿਸੀਜਨ ਲੈ ਲੈਣਾ ਵੀ ਇਹ ਡੀਲ ਕਿੱਥੇ ਭੇਜਣੀ ਹੈ ਜਿਹੜਾ ਉਹ 3 ਮਿੰਟਾਂ ਦਾ ਜਿਹੜਾ ਡਿਸੀਜਨ ਹੁੰਦਾ ਉਹ ਸਾਨੂੰ 100% ਸ਼ੋਰ ਹੁੰਦਾ ਵੀ ਇਹ ਕੰਮ ਹੋ ਜਾਣਾ ਤੇ ਇਸ ਵਾਸਤੇ ਕੋਈ ਜਾਣਕਾਰੀ ਲੈਣੀ ਤੁਸੀਂ ਕਾਲ ਕਰੋ 6477-741-9000 ਤੇ ਕਾਲ ਕਰ ਸਕਦੇ ਹੋ ਔਰ ਬੜੀ ਆਸਾਨੀ ਨਾਲ ਤੁਹਾਨੂੰ ਅਸੀਂ ਵਧੀਆ ਤੋਂ ਵਧੀਆ ਇੰਟਰਸਟ ਰੇਟ ਔਰ ਵਧੀਆ ਤੋਂ ਵਧੀਆ ਟਰਮਸ ਕੰਡੀਸ਼ਨ ਜਿਹੜੀ ਹੈ ਤੁਹਾਨੂੰ ਦਵਾ ਸਕਦੇ ਟਰਮਸ ਐਂਡ ਕੰਡੀਸ਼ਨ ਜਿਹੜੀ ਹੈ ਉਹ ਤੁਹਾਡੀਆਂ ਵਧੀਆ ਅਗਰ ਹੋਣਗੀਆਂ ਤੁਹਾਨੂੰ ਫਿਊਚਰ 'ਚ ਕੋਈ ਪ੍ਰੋਬਲਮ ਨਹੀਂ ਹੋਏਗੀ ਅਗਰ ਤੁਸੀਂ 5 ਸਾਲ ਵਾਸਤੇ ਲੋ ਕੀਤੀ ਮੋਰਗੇਜ ਅਗਰ ਟਰਮਸ ਐਂਡ ਕੰਡੀਸ਼ਨ ਵਧੀਆ ਤਾਂ ਤੁਸੀਂ ਬੜੇ ਇੰਜੋਏ ਕਰੋਗੇ ਅਗਰ ਉਹ ਤੁਸੀਂ ਗਲਤ ਪਿੱਕ ਕਰ ਲਏ ਤਾਂ ਫਿਰ ਤੁਹਾਨੂੰ ਸੂਨਰ ਲੇਟਰ ਕਾਫੀ ਮਸਲੇ ਮਸਾਇਲ ਦਾ ਸਾਹਮਣਾ ਕਰਨਾ ਪਏਗਾ ਨੰਬਰ ਫਿਰ 647-741-9000 ਤੇ ਕਾਲ ਕਰ ਸਕਦੇ ਹੋ ਜੀ
0: ਜੀ ਔਰ ਸ਼ਾਹ ਸਾਹਿਬ ਦੇ ਨਾਲ ਤੁਸੀਂ ਕੋਈ ਕਿਸੇ ਤਰ੍ਹਾਂ ਦੀ ਮੌਰਗੇਜ ਚਾਹੀਦੀ ਹੈ ਤੁਹਾਨੂੰ ਕੋਈ ਕਮਰਸ਼ੀਅਲ ਰੈਜੀਡੈਂਸ਼ੀਅਲ ਜਾਂ ਕੁਝ ਵੀ ਲੋਨ ਚਾਹੀਦਾ ਬਿਜ਼ਨਸ ਲਈ ਤੇ ਤੁਹਾਡੀ ਹੈਲਪ ਕਰ ਸਕਦੇ ਨੇ ਔਰ ਨਾਲ ਦੀ ਨਾਲ ਜੇ ਕੋਈ ਪ੍ਰੋਪਰਟੀ ਚਾਹੀਦੀ ਤੁਹਾਨੂੰ ਤੇ ਸਾਡੀ ਟੀਮ ਤੁਹਾਨੂੰ ਪਤਾ ਰੀਮਿਕਸ ਗੋਲਡ ਨਾਲ ਅਸੀਂ ਕੰਮ ਕਰਦੇ ਹਾਂ ਕਾਫੀ ਇਸ ਟਾਈਮ ਸਾਡੇ ਕੋਲ ਯੂਨਿਟ ਵੀ ਜਿਹੜੇ ਨੇ ਉਹ ਕਿਰਾਏ ਦੇ ਲਈ ਵੀ ਤੇ ਬਾਇੰਗ ਦੇ ਲਈ ਵੀ ਅਵੇਲੇਬਲ ਨੇ ਅਗਰ ਤੁਸੀਂ ਇਹਨਾਂ ਦਿਨਾਂ ਦੇ ਵਿੱਚ ਕੋਈ ਖਰੀਦਣਾ ਚਾਹੁੰਦੇ ਹੋ ਤੇ ਤੁਸੀਂ ਨੰਬਰ ਹੈ 416-881-7070 ਤੇ ਗੱਲ ਕਰ ਸਕਦੇ ਹੋ ਤੇ ਨਾਲ ਹੀ ਤੁਹਾਨੂੰ ਦੱਸ ਦਈਏ ਤੁਹਾਨੂੰ ਕਿ ਇਸ ਟਾਈਮ ਜਿਹੜਾ ਹੈਗਾ ਉਹ ਤਿਉਹਾਰਾਂ ਦਾ ਸੀਜ਼ਨ ਵੀ ਸ਼ੁਰੂ ਹੋਣ ਜਾ ਰਿਹਾ ਅਗਰ ਤੁਸੀਂ ਆਪਣੇ ਬਿਜ਼ਨਸ ਨੂੰ ਵਤਨੋਂ ਦੂਰ ਦੇ ਰਾਹੀਂ ਪ੍ਰਮੋਟ ਕਰਨਾ ਚਾਹੁੰਦੇ ਹੋ ਤੇ ਜੀ ਆਇਆਂ ਨੂੰ ਬੜਾ ਚੰਗਾ ਲੱਗੇਗਾ ਅਸੀਂ ਤੁਹਾਡੇ ਬਿਜ਼ਨਸ ਨੂੰ ਪ੍ਰਮੋਟ ਕਰਕੇ ਲੱਖਾਂ ਲੋਕਾਂ ਤੱਕ ਪਹੁੰਚਾ ਸਕਦੇ ਹਾਂ ਔਰ ਸਪੈਸ਼ਲ ਪੈਕੇਜ ਜਿਹੜੇ ਉਹ ਦੀਵਾਲੀ ਤੱਕ ਦੇ ਚੱਲ ਰਹੇ ਨੇ ਤੁਸੀਂ ਸਾਨੂੰ ਜੁਆਇਨ ਕਰ ਸਕਦੇ ਹੋ ਸੋ ਅੱਜ ਦਾ ਪ੍ਰੋਗਰਾਮ ਜਿਹੜਾ ਹੈਗਾ ਉਹ ਤੁਹਾਡੇ ਤੱਕ ਅਸੀਂ ਜਿਹੜਾ ਸਮੋਸਾ ਸਵੀਟ ਫੈਕਟਰੀ ਦੇ ਸਹਿਯੋਗ ਨਾਲ ਪੇਸ਼ ਕਰ ਰਹੇ ਹਾਂ ਨਾਲ ਦੀ ਨਾਲ ਢਿੱਲੋਂ ਵੀਡੀਓ ਦਾ ਸਹਿਯੋਗ ਹੈ ਵੁੱਡਵਾਈਨ ਬੈਂਕਟ ਹਾਲ ਡ੍ਰੀਮ ਕਨਵੈਨਸ਼ਨ ਸੈਂਟਰ ਦਾ ਸਹਿਯੋਗ ਹੈ ਮੋਨਾ ਮਹਿੰਗੀ ਜੀ ਇੰਸ਼ੋਰੈਂਸ ਦੇ ਫੀਲਡ ਦੇ ਵਿੱਚ ਉਹਨਾਂ ਦਾ ਵੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਾਫੀ ਸਹਿਯੋਗ ਹੈ ਉਹਨਾਂ ਦੇ ਸਪੋਂਸਰ ਉਹਨਾਂ ਵੱਲੋਂ ਵੀ ਪ੍ਰੋਗਰਾਮ ਨੂੰ ਕਰ ਰਹੇ ਹਾਂ ਨਾਲ ਸਿੰਗਾਪੁਰ ਜੂਲਰ ਟੈਲੀਟੈਮ ਇਲੈਕਟ੍ਰੋਨਿਕ ਟਿੱਕਾ ਜੰਕਸ਼ਨ ਔਰ ਟਾਬਾ ਔਨ ਦਾ ਫਾਲ ਕੀਆ 427 ਔਰ ਅੰਜਮ ਕ੍ਰੇਸ਼ੀ ਜੀ ਪੀਜ਼ਾ ਡੀਪੂ ਤੇ ਹਰਪ੍ਰੀਤ ਸੈਣੀ ਹੋਰਾਂ ਦੇ ਸਹਿਯੋਗ ਦੇ ਨਾਲ ਅੱਜ ਦੇ ਪ੍ਰੋਗਰਾਮ ਤੁਹਾਡੇ ਤੱਕ ਪੇਸ਼ ਕਰ ਰਹੇ ਹਾਂ ਤੇ ਨਾਲ ਹੀ ਤੁਹਾਡੇ ਤੱਕ ਅਸੀਂ ਇਲੈਕਸ਼ਨਾਂ ਦੀ ਵੀ ਗੱਲਬਾਤ ਕਰ ਰਹੇ ਹਾਂ ਜਾਂ ਫਿਰ ਹੋਰ ਵੀ ਕੋਈ ਤੁਹਾਡੇ ਦਿਮਾਗ ਦੇ ਵਿੱਚ ਗੱਲਬਾਤ ਹੋਵੇ ਤੇ 905-700-99 ਤੇ ਗੱਲ ਹੋ ਸਕਦੀ ਹੈ ਜੀ ਕਿਰਨ ਜੀ
2: ਸਤਿ ਸ਼੍ਰੀ ਅਕਾਲ ਸੁਖੀ ਜੀ ਤੁਹਾਨੂੰ ਵੀ ਹੋਰ ਸਾਡੇ ਸਾਰੇ ਲਿਸਨਰਸ ਨੂੰ ਸਾਡੇ ਵੱਲੋਂ ਪਿਆਰ ਤੇ ਨੇਗੀ ਸਤਿ ਸ਼੍ਰੀ ਅਕਾਲ ਜੀ ਔਰ ਬਿਲਕੁਲ ਬਹੁਤ ਹੀ ਵਧੀਆ ਸੁਖੀ ਜੀ ਤੁਸੀਂ ਗੱਲਬਾਤ ਕਰ ਰਹੇ ਸੀਗੇ ਹੁਣੀ ਕਿ ਕਿਉਂਕਿ ਇਲੈਕਸ਼ਨ ਆਉਂਦੇ ਆ ਉਦੋਂ ਆਪਾਂ ਵੋਟ ਦੇਣ ਚਾਹੀਦਾ ਆ ਬਟ ਸਾਨੂੰ ਇਹ ਹੀ ਨਹੀਂ ਪਤਾ ਹੁੰਦਾ ਕਿ ਠੀਕ ਆ ਸਾਡੀ ਕਮਿਊਨਿਟੀ ਦੇ ਵਿੱਚ ਕੀ ਬੈਟਰ ਕੰਮ ਹੋ ਸਕਦੇ ਆ ਤੇ ਜੇ ਹੁਣ ਅਸੀਂ ਤੁਹਾਨੂੰ ਪੁੱਛਦੇ ਹਾਂ ਕਿ ਤੁਸੀਂ ਆਪਣੀ ਆਵਾਜ਼ ਸਾਡੇ ਰਾਹੀਂ ਜਿਹੜਾ ਹੈ ਜੀ ਜ਼ਰੂਰ ਪਹੁੰਚਾ ਸਕਦੇ ਨੇ ਕਿਉਂਕਿ ਆਪਾਂ ਵੀ ਜਿਹੜਾ ਜੀ ਕਮਿਊਨਿਟੀ ਦੇ ਵਿੱਚ ਕਾਫੀ ਲੰਬੇ ਅਰਸੇ ਤੋਂ ਕੰਮ ਕਰ ਰਹੇ ਹਾਂ ਸੋ ਬਿਲਕੁਲ ਜੀ ਆਪਣੀ ਆਵਾਜ਼ ਤੁਸੀਂ ਸਾਡੇ ਰਾਹੀਂ ਪਹੁੰਚਾਉਣ ਲਈ ਨੰਬਰ ਗੱਲਬਾਤ ਕਰ ਸਕਦੇ ਹਾਂ 905-799-0999 ਤੇ ਔਰ ਅੱਜ ਦਾ ਪ੍ਰੋਗਰਾਮ ਪੀਜ਼ਾ ਡਿਪੂ ਦੇ ਸਹਿਯੋਗ ਨਾਲ ਵੀ ਪੇਸ਼ ਕੀਤਾ ਪੀਜ਼ਾ ਡਿਪੂ ਦੇ ਕੁਛ ਜਿਹੜੇ ਜੀ ਨਵੇਂ ਪੀਜ਼ੇ ਵੀ ਉਹਨਾਂ ਨੇ ਲਾਂਚ ਕੀਤੇ ਨੇ ਉਹਨਾਂ ਦਾ ਵੀ ਵੇਰਵਾ ਬਹੁਤ ਜਲਦੀ ਅਸੀਂ ਤੁਹਾਡੇ ਸਾਰਿਆਂ ਤੱਕ ਜਿਹੜਾ ਜੀ ਸਾਂਝਾ ਕਰਦੇ ਰਵਾਂਗੇ ਸੋ ਸੁਖੀ ਜੀ ਮੈਨੂੰ ਲੱਗ ਰਿਹਾ ਕਿ ਗੀਤ ਤੁਸੀਂ ਟਿਊਨ ਅਪ ਕੀਤਾ ਆ
0: ਹਾਂਜੀ, ਇਹ ਗੀਤ ਮੈਂ ਹਾਲੇ ਕੱਲ ਪਰਸੋਂ ਹੀ ਰਿਲੀਜ਼ ਹੋਇਆ ਤੇ ਮੈਂ ਸੁਣਦਾ ਸੀ, ਮੈਨੂੰ ਬੜਾ ਚੰਗਾ ਲੱਗਿਆ।
2: ਸੁਖੀ ਜੀ, ਮੈਂ ਤੁਹਾਨੂੰ ਵੀ ਵਧੀਆ ਲੱਗਿਆ, ਮੈਨੂੰ ਵੀ ਇਹ ਗੀਤ ਬਹੁਤ ਵਧੀਆ ਲੱਗਿਆ ਸੀਗਾ, ਮੈਂ ਕੱਲ ਥੋੜਾ ਜਿਹਾ ਸੁਣਾਇਆ ਸੀ ਲਿਸਨਰਸ ਨੂੰ।
0: ਅੱਛਾ ਜੀ
2: ਜੀ,
0: ਚਲੋ ਦੇਖਦੇ ਹਾਂ, ਪਰ ਲਿਸਨਰ ਦੀ ਫੀਡਬੈਕ ਤਾਂ ਆਉਂਦੀ ਨਹੀਂ ਸਾਨੂੰ, ਵੀ ਉਹ ਸੁਣਦੇ ਵੀ ਆ ਕਿ ਨਹੀਂ ਸੁਣਦੇ।
2: ਜੀ

0: आज
1: ਉਹ ਤਾਂ ਹੁਣ ਆਈ ਹੈ ਜਦੋਂ ਢਿੱਲੋਂ ਵੀਡੀਓ ਦਾ ਨੋ ਫ੍ਰੀਜ਼ਿੰਗ ਨੋ ਬਫਰਿੰਗ ਵਾਲਾ 4K ਅਲਟਰਾ ਹਾਈ ਕੁਆਲਿਟੀ IPTV ਬਾਕਸ ਹੋਵੇ ਤਾਂ ਨਗਦ ਬਣਦਾ ਹੀ ਹੈ।
2: ਮੇਰੇ ਪਾਸ ਬਿਲਡਿੰਗ ਹੈ, ਪ੍ਰਾਪਰਟੀ ਹੈ, ਬੈਂਕ ਬੈਲੈਂਸ ਹੈ, ਬੰਗਲਾ ਹੈ, ਗਾੜੀ
1: ਸਾਡੇ ਕੋਲ। ਬਾਲੀਵੁੱਡ ਮੂਵੀਜ਼ ਨੇ, ਟੀਵੀ ਸ਼ੋਜ਼, ਵੈਬ ਸੀਰੀਜ਼, ਹਿੰਦੀ ਪੰਜਾਬੀ ਲਾਈਵ ਟੀਵੀ ਚੈਨਲਸ ਇੰਜੋਏ ਕਰਨ ਨੂੰ ਵਰਲਡਸ ਬੈਸਟ ਤੇ ਹਾਈਐਸਟ ਕੁਆਲਿਟੀ ਵਾਲਾ IPTV ਬਾਕਸ ਹੈ ਤੇ ਨਾਲੇ ਢਿੱਲੋਂ ਵੀਡੀਓ ਕੋਲ ਗੁਰਬਾਣੀ ਰੇਡੀਓ ਵੀ ਹੈ ਤੇ ਡਿਲੀਵਰੀ ਬਿਲਕੁਲ ਫ੍ਰੀ। ਹੋਰ ਦੱਸ ਕਿਆ ਚਾਹੀਦਾ?
3: ਚੱਲ ਕੇ ਰਹੇ ਆਪਰ
1: ਉਹ ਭਾਜੀ ਸੈਲੀਬ੍ਰੇਸ਼ਨ 40 years ਇਨ ਐਂਟਰਟੇਨਮੈਂਟ ਬਿਜ਼ਨਸ।
4: ਡਾਊਨ ਕੋ ਪਕੜਨਾ ਮੁਸ਼ਕਿਲ ਹੀ ਨਹੀਂ, ਨਾਮੁਮਕਿਨ ਹੈ।
1: ਪਰ ਢਿੱਲੋਂ ਵੀਡੀਓ ਤੇ ਜਦੋਂ ਮਰਜ਼ੀ ਆ ਜਾਓ। ਐਬਨੀਜ਼ਰ ਐਂਡ ਗੋਰ ਰੋਡ 905-204-13 ਜਾਂ ਢਿੱਲੋਂਵੀਡੀਓ.com। ਹੋਰ ਕੋਈ ਸੇਵਾ?
5: एक लाइफ है जिससे लव है,
6: ये कहते मुझसे सब है,
7: और एक घर है जिसका ड्रीम है।

0: one-stop solution for all your mortgage needs. Bank declined. Mortgage for self-employed. Quick closing in 48 hours. Or commercial loan. Just don't worry. 647-512-7000. Mortgage broker Mukesh Chauhan from Mortgage Diligent. FSRA number 10252. Conditions apply.
1: Don't worry. Mukesh Chauhan
2: ਕੈਨੇਡਾ ਵਿੱਚ 75 ਪਲੱਸ ਲੋਕੇਸ਼ਨਸ ਦੇ ਨਾਲ ਪੀਜ਼ਾ ਡੀਪੂ ਲੈ ਕੇ ਆਇਆ ਫੁੱਲ ਔਨ ਟੇਸਟ ਦਾ ਕੰਬੋ 50 ਪਲੱਸ ਟੌਪਿੰਗਸ ਦੇ ਨਾਲ ਬਣਾਓ ਆਪਣਾ ਫੇਵਰਿਟ ਪੀਜ਼ਾ ਟ੍ਰਾਈ ਕਰੋ ਸਵੀਟ ਚਿਲੀ ਮੈਂਗੋ ਪੀਜ਼ਾ ਜਾਂ ਸ਼ਾਹੀ ਪਨੀਰ ਪੀਜ਼ਾ
3: ਜੂਸੀ ਅਤੇ ਸਪਾਈਸੀ ਵਿੰਗਸ 25 ਫਲੇਵਰਸ ਦੇ ਵਿੱਚ ਅਤੇ ਇੰਡੀਅਨ ਸਟਾਈਲ ਚਿਕਨ ਵਿੰਗਸ ਵੀ ਟ੍ਰਾਈ ਕਰੋ
2: ਲੋਡਡ ਫ੍ਰਾਈਜ਼ ਨਾਲ ਬਟਰ ਚਿਕਨ ਫ੍ਰਾਈਜ਼ ਸ਼ਾਹੀ ਪਨੀਰ ਫ੍ਰਾਈਜ਼ ਮਤਲਬ ਹਰ ਬਾਈਟ ਵਿੱਚ ਫੁੱਲ ਪੈਸਾ ਵਸੂਲ ਆਪਣੇ ਨਜ਼ਦੀਕੀ ਸਟੋਰ ਤੇ ਜਾਓ ਜਾਂ ਪੀਜ਼ਾ ਡੀਪੂ ਡੌਟ ਸੀਏ ਤੇ ਆਰਡਰ ਕਰੋ
3: ਤੇ ਜੇ ਤੁਸੀਂ ਬਿਜ਼ਨਸ ਕਰਨਾ ਹੈ ਤਾਂ ਫਰੈਂਚਾਈਜ਼ੀ ਐਟ ਪੀਜ਼ਾ ਡੀਪੂ ਡੌਟ ਸੀਏ ਤੇ ਅੱਜ ਹੀ ਅਪਲਾਈ ਕਰੋ ਪੀਜ਼ਾ ਡੀਪੂ ਸਵਾਦ ਵਿੱਚ ਆਪ ਟੌਪਿੰਗਸ ਨਾਨ ਸਟਾਪ ਕਿਸੇ ਵੀ ਤਰ੍ਹਾਂ ਦੇ ਸਾਈਨ ਜਾਂ ਪ੍ਰਿੰਟਿੰਗ ਦੇ ਕੰਮ ਵਾਸਤੇ ਜਿਸ ਦੇ ਵਿੱਚ ਤੁਸੀਂ ਆਪਣੇ ਬਿਜ਼ਨਸ ਕਾਰਡ ਬਣਵਾਉਣੇ ਹਨ, ਪੋਸਟਰਸ ਬਣਵਾਉਣੇ ਹਨ ਜਾਂ ਫਿਰ ਰੀਅਲ ਸਟੇਟ ਦੇ ਸਾਈਨਸ, ਬੈਨਰਸ ਦੇ ਵਾਸਤੇ, ਕਾਰ ਟਰੱਕ ਸਾਈਨਸ ਦੇ ਵਾਸਤੇ, ਤੁਸੀਂ ਕਾਲ ਕਰ ਸਕਦੇ ਹੋ ਪ੍ਰਿੰਟ ਜ਼ੋਨ ਸਾਈਨਰਾਮਾ 1625 ਸਟੀਲਸ ਐਵਨਿਊ ਈਸਟ, ਸਟੀਲਸ ਦੇ ਐਡਵਾਂਸ ਦੇ ਉੱਪਰ ਲੋਕੇਟਡ ਹਨ ਬ੍ਰੈਮਟਨ ਦੇ ਵਿੱਚ। ਉਹਨਾਂ ਦਾ ਫੋਨ ਨੰਬਰ ਹੈ 905-458-5956-905-458-5956।
4: ਮੈਂ ਹਰਸਿਮਰਨ ਸਿੰਘ। ਸਾਡਾ ਸ਼ਹਿਰ ਬ੍ਰੈਂਪਟਨ ਵੱਧ ਰਿਹਾ ਹੈ, ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ? ਪੁਲਿਸ, ਪੈਰਾਮੈਡਿਕਸ, ਰੀਜਨਲ ਰੋਡਸ, ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ। ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ। ਆਉਣ ਵਾਲੀ 26 ਅਕਤੂਬਰ ਨੂੰ ਵੋਟ ਫਾਰ ਚੇਂਜ, ਵੋਟ ਹਰਸਿਮਰਨ ਸਿੰਘ।
5: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਹਰਸਿਮਰਨ ਸਿੰਘ।
6: यारों के साथ टशन या फैमिली के साथ करना हो जशन, ढाबा ऑन द फॉल्स आए, टेस्ट का वादा और चॉइस भी ज्यादा।
7: दिल्ली वाला बटर चिकन, रोगन जोश, सोया चाप, बेस्ट वेज नॉन वेज बिरयानी इन द टाउन, बेस्ट वेज नॉन वेज एपेटाइजर या माउथ वाटरिंग मेन कोर्स खाना हो तो सीधा चले आए ढाबा ऑन फॉल्स, द बेस्ट फूड इन नाइग्रा फॉल्स। LLBO एंड बियर ऑन टैप ऑल्सो अवेलेबल, वॉकिंग डिस्टेंस फ्रॉम द फॉल्स, फ्री पार्किंग। विजिट 5039 सेंटर स्ट्रीट नाइग्रा फॉल्स, कॉल 905-358-0864
6: Dhaba on the Falls.
8: Don't blame your luck for all the unhappiness in your life. You just need the support of a person who can give you the right guidance. Meet the renowned psychic fortune teller Pandit Nanda Ji today, who is the expert of palm reading, face reading and horoscopes. Solution is available for all the problems related to family, health, drinking, depression, financial problems and bad luck. 100% removal of black magic, evil spirits and spells. All religions welcome. Located at Queen and Kennedy in Brampton. Call Pandit Nanda Ji
9: 647-822-9607 नजर बदलो, नजारे बदल जाएंगे। आप भी अपनी जिंदगी की खूबसूरती को देखें स्पेक्स एक्सप्रेस के साथ, जहां है वर्ल्ड क्लास क्वालिटी डिजाइनर सनग्लासेस, आई ग्लास फ्रेम्स एंड लार्ज सिलेक्शन ऑफ कॉन्टैक्ट लेंसेज।
10: गेट सिलेक्टेड फ्रेम रेगुलर सिंगल विजन लेंसेज फॉर जस्ट $129, 35 रेजोल्यूशन ड्राइव ब्रैम्पटन इन वॉलमार्ट प्लाजा। कॉल 905-460-8888, दैट्स 905-460-8888।
9: सर्विंग फ्रॉम 2 लोकेशंस, बेस्ट सर्विस बेस्ट प्राइस, स्पेक्स एक्सप्रेस के साथ।
11: ताजिया सब्जियां, फ्रेश फल फ्रूट, वधिया ग्रोसरी ते इंडिया तो आया तोहाडा मनपसंद सामान मिलेगा हुण वधिया रेट्स ते, क्योंकि तोहाडे अपने शहर विच आ गया अनाज मां। रोज दी ग्रोसरी होवे, चावल, दालां, आटा, देसी घिओ, मसाले, टी, स्नैक्स जां फिर इंडियन किचन दा कोई भी जरूरी सामान, सब कुछ मिलेगा अंडर वन रूफ। फ्रेशनेस, वैरायटी, क्वालिटी ते वधिया प्राइसेस लई अज ही विजिट करो अनाज मां, एयरपोर्ट रोड एंड मेफील्ड रोड दे कॉर्नर ते, 6141 मेफील्ड रोड, यूनिट।
12: Listen live Vatnodo Radio with Sukhi Nijjar.
13: ਜੀ ਦੋਸਤੋ, ਵਤਨਦੂਰ ਦੇ ਵਿੱਚ ਇੱਕ ਵਾਰੀ ਫਿਰ ਤੁਹਾਡਾ ਸਵਾਗਤ ਹੈ। ਔਰ ਲਓ ਫਿਰ ਸਾਡੀ ਲਾਈਨ ਜਿਹੜੀ ਆ ਉਹ ਪੰਜਾਬ ਦੇ ਨਾਲ ਜੁੜ ਗਈ ਆ। ਮਨਪਿਥੋਰੀ ਆ ਗਏ ਨੇ, ਕੁਝ ਖਬਰਾਂ ਦੇ ਉੱਤੇ ਝਾਤ ਪਾਵਾਂਗੇ ਤੇ ਉਸ ਦੇ ਨਾਲ ਨਾਲ ਫਿਰ ਬਾਕੀ ਦੇ ਸੁਨੇਹੇ ਵੀ ਤੁਹਾਡੇ ਤੱਕ ਦਿੰਦੇ ਰਹਾਂਗੇ। ਮਨਪ੍ਰੀਤ ਜੀ, ਜੀ ਆਇਆਂ ਨੂੰ
14: ਸਤਿ ਸ਼੍ਰੀ ਅਕਾਲ। ਸੁਖੀ ਜੀ, ਤੁਹਾਨੂੰ ਵੀ, ਜੀ ਆਇਆਂ ਨੂੰ ਔਰ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਨੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਵਾਗਤ ਸਾਰਿਆਂ ਦਾ।
13: ਜੀ ਮਨਪ੍ਰੀਤ ਜੀ, ਕੱਲ ਪਰਸੋਂ ਦਾ ਤੁਹਾਨੂੰ ਪਤਾ ਪੰਜਾਬ ਦੇ ਕੀ ਹਾਲਾਤ ਹੋਏ ਨੇ, ਔਰ ਇੱਕ ਮਰਡਰ ਨੂੰ ਲੈ ਕੇ ਸਾਰੀ ਸਿਆਸਤ ਵੀ ਹਿੱਲ ਗਈ ਆ, ਸਾਰਾ ਕੁਝ ਹਿੱਲ ਗਿਆ। ਤੋ ਸੀਐਮ ਸਾਹਿਬ ਲਾਈਵ ਹੋਏ ਨੇ ਤੇ ਉਹਨਾਂ ਨੇ ਲਾਈਵ ਹੋ ਕੇ ਕੀ ਕੀਤੀ ਗੱਲਬਾਤ?
14: ਸੁਖੀ ਜੀ, ਨਸ਼ਾ ਵੇਚਣ ਵਾਲਿਆਂ ਦਾ ਵਿਰੋਧ ਕਰਨ ਵਾਲੇ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੇ ਨਾਮ ਤੋਂ ਜਿਹੜੇ ਮਸ਼ਹੂਰ ਹੋਏ ਨੇ, ਔਰ ਉਹਨਾਂ ਦੀ ਹੱਤਿਆ ਤੋਂ ਬਾਅਦ ਜਿਵੇਂ ਤੁਸੀਂ ਕਿਹਾ ਕਿ ਮਾਨਸਾ ਸਮੇਤ ਪੂਰੇ ਪੰਜਾਬ ਦਾ ਮਾਹੌਲ ਇਸ ਵਕਤ ਬਿਲਕੁਲ ਭਖਿਆ ਹੋਇਆ ਆ, ਔਰ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਨੇ ਵੀ ਅੱਜ ਇਸ ਘਟਨਾ ਤੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਦੋਸ਼ੀਆਂ ਨੂੰ ਕਿਸੇ ਵੀ ਸੂਰਤ ਤੇ ਨਾ ਬਖਸ਼ਣ ਦੀ ਜਿਹੜੀ ਗੱਲ ਕਹੀ ਹੈ। ਉਹਨਾਂ ਨੇ ਕਿਹਾ ਕਿ ਪੂਰੇ ਪੰਜਾਬ ਚ ਚਾਹੇ ਮੈਡੀਕਲ ਨਸ਼ਾ ਹੋਵੇ ਜਾਂ ਕੋਈ ਹੋਰ, ਯੁੱਧ ਨਸ਼ਿਆਂ ਵਿਰੁੱਧ ਛਿੜਿਆ ਹੋਇਆ ਔਰ ਉਸ ਵਿੱਚ ਕਿਸੇ ਨਾਲ ਵੀ ਕਿਸੇ ਵੀ ਕਿਸਮ ਦਾ ਜਿਹੜਾ ਲਿਹਾਜ਼ ਹੈ ਨਹੀਂ ਕੀਤਾ ਜਾਊਗਾ ਪਰਿਵਾਰ ਦੇ ਨਾਲ। ਉਹਨਾਂ ਕਿਹਾ ਸਾਡੀ ਪੂਰੀ ਹਮਦਰਦੀ ਆ ਔਰ ਕੋਈ ਵੀ ਕਿਸੇ ਤਰ੍ਹਾਂ ਦੀ ਕਮੀ ਜਿਹੜੀ ਉਹ ਨਹੀਂ ਕਿਸੇ ਵੀ ਪੱਧਰ ਤੇ ਰਹਿਣ ਦਿੱਤੀ ਜਾਊਗੀ। DGP ਸਾਹਿਬ ਨੂੰ ਸਖ਼ਤੀ ਦੇ ਨਾਲ ਜਾਂਚ ਦੇ ਨਿਰਦੇਸ਼ ਜਿਹੜੇ ਦੇ ਦਿੱਤੇ ਗਏ, ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਊਗਾ ਤੇ ਜ਼ੀਰੋ ਟਾਲਰੈਂਸ ਨਸ਼ੇ ਦੇ ਉੱਪਰ ਲੈ ਕੇ ਜਿਹੜੀ ਆ ਹੋਊਗੀ। ਸੋ ਕਹਿ ਸਕਦੇ ਇੱਕ ਤਰ੍ਹਾਂ ਦਾ ਸੁਖੀ ਜੀ ਇਸ ਘਟਨਾ ਨੂੰ ਲੈ ਕੇ ਉਹਨਾਂ ਨੇ ਭਰੋਸਾ ਦਵਾਇਆ ਆ ਔਰ ਇਸ ਘਟਨਾ ਦੀ ਨਿੰਦਿਆ ਕੀਤੀ ਆ ਉਹਨਾਂ ਨੇ।
13: ਪਰ ਮਨਪ੍ਰੀਤ ਜੀ, ਬਿਲਕੁਲ ਕਿਸੇ ਦਾ ਕਤਲ ਕਰਨਾ ਤੇ ਬਿਲਕੁਲ ਮਾੜੀ ਗੱਲ ਹੈ, ਪਰ ਕੀ ਜਾ ਕੇ ਕਿਸੇ ਦੇ ਬਿਜ਼ਨਸ ਦੇ ਉੱਤੇ ਤੁਸੀਂ ਜਾ ਕੇ ਸ਼ਰੇਆਮ ਧੱਕਾ ਕਰਨਾ, ਉਹ ਚੰਗੀ ਗੱਲ ਹੈ ਜੀ? ਉਦੋਂ ਕਿਉਂ ਨਹੀਂ ਉਹਨਾਂ ਨੇ ਲਾ ਆਰਡਰ ਨੂੰ ਜਾਂ ਹੋਰ ਜਾਂ ਕਿਸੇ ਤਰੀਕੇ ਨਾਲ ਪੁਲਿਸ ਨੇ ਕਿਉਂ ਨਹੀਂ ਸਾਂਭਿਆ?
14: ਬਿਲਕੁਲ ਸੁਖੀ ਜੀ, ਜਦੋਂ ਉਹ ਕਹਿੰਦੇ ਨੇ ਕਿ ਉਹ ਪਰਮਿੰਦਰ ਘਰੋਂ ਨਿਕਲਿਆ ਸੀ ਤਾਂ ਉਸਨੇ ਪਹਿਲਾਂ ਕਾਲ ਕੀਤੀ ਸੀਗੀ ਜੋ ਵੀ ਉੱਥੋਂ ਦੇ ਉਹਨਾਂ ਦੇ ਮੌਜੂਦਾ ਅਫਸਰ ਹੋਣਗੇ ਜਾਂ ਥਾਣੇ ਨੂੰ ਇਤਲਾਹ ਦਿੱਤੀ ਸੀ ਕਿ ਮੈਂ ਮੈਡੀਕਲ ਸਟੋਰ ਤੇ ਜਿਹੜਾ ਨਸ਼ਾ ਫੜਨ ਜਾ ਰਿਹਾ ਔਰ ਮੈਂ ਵਿਦ ਪਰੂਫ ਜਿਹੜੇ ਆ ਤੁਹਾਨੂੰ ਨਾਲ ਫੜਾਊਂਗਾ ਔਰ ਤੁਸੀਂ ਨਾਲ ਚੱਲੋ। ਉੱਥੇ ਪੁਲਿਸ ਨੇ ਕਿਸੇ ਨਾ ਕਿਸੇ ਤਰੀਕੇ ਨਗੇਲੀ ਕਰਤੀ ਜਾਂ ਗੱਲ ਨਹੀਂ ਸੁਣੀ, ਉਹ ਮਾਮਲਾ ਸਾਹਮਣੇ ਨਹੀਂ ਆ ਰਿਹਾ ਔਰ ਪੁਲਿਸ ਵੀ ਇਹਦੇ ਤੇ ਕੋਈ ਠੋਸ ਜਿਹੜੀ ਆ ਜਵਾਬ ਜਿਹੜਾ ਨਹੀਂ ਦੇ ਰਹੀ ਤੇ ਪੁਲਿਸ ਉੱਥੇ ਨਾ ਪਹੁੰਚਣ ਦੇ ਕਰਕੇ ਮਾਮਲਾ ਕਹਿ ਸਕਦੇ ਆਪਾਂ ਭੱਖ ਗਿਆ। ਔਰ ਪਰਮਿੰਦਰ ਨੇ ਵੀ ਜਦੋਂ ਉਹਨੇ ਰਿਵਾਲਵਰ ਕੱਢ ਲਈ ਤਾਂ ਬੰਦਾ ਬਚਾਅ ਦੇ ਵਿੱਚ ਭੱਜਦਾ, ਆਪਾਂ ਵੀ ਸਾਰਿਆਂ ਨੇ ਵੀਡੀਓ ਦੇਖੀ। ਕਿਤੇ ਨਾ ਕਿਤੇ ਉਹਨੇ ਵੀ ਪ੍ਰੋਵੋਕ ਕਰ ਦਿੱਤਾ ਉਹਨੂੰ ਕਿ ਤੂੰ ਚਲਾ ਗੋਲੀ, ਤੂੰ ਗੋਲੀ ਚਲਾਏਗਾ। ਔਰ ਮੈਨੂੰ ਲੱਗਦਾ ਵੀ ਉਹਨੇ ਵੀ ਅੱਗੋਂ ਕਹਿ ਸਕਦੇ ਆ ਕਿ ਕਿਸੇ ਵੀ ਤਰੀਕੇ ਦੇ ਨਾਲ ਈਗੋ ਚ ਆ ਕੇ ਜਾਂ ਕਿਸੇ ਵੀ ਤਰੀਕੇ ਦੇ ਨਾਲ ਉਹਨੇ ਗੋਲੀ ਜਿਹੜੀ ਚਲਾ ਦਿੱਤੀ, ਜਿਹੜਾ ਕਿ ਉੱਥੇ ਬੇਹੱਦ ਮੰਦਭਾਗੀ ਘਟਨਾ ਵਾਪਰੀ, ਬਹੁਤ ਗਲਤ ਸੀਗੀ, ਕਿਸੇ ਹੋਰ ਦੇ ਵੀ ਲੱਗ ਸਕਦੀ ਸੀ। ਈਵਨ ਉਹਨੇ ਹੋਰਾਂ ਤੇ ਵੀ ਚਲਾਈਆਂ, ਚਲੋ ਲੋਕ ਉੱਥੋਂ ਭੱਜ ਕੇ ਇੱਕ ਵਾਰੀ ਨਿਕਲੇ ਵੀ, ਫਿਰ ਉਹ ਗੋਲੀ ਚਲਾਉਣ ਤੋਂ ਬਾਅਦ ਕਿਸ ਤਰੀਕੇ ਦੇ ਨਾਲ ਰਿਵਾਲਵਰ ਨੂੰ ਲਹਿਰਾਉਂਦਾ ਹੋਇਆ ਆਪ ਵੀ ਬਾਜ਼ਾਰ ਦੇ ਵਿੱਚੋਂ ਨਿਕਲ ਰਿਹਾ, ਮਾਹੌਲ ਸਾਰਾ ਸਾਰਿਆਂ ਨੇ ਦੱਸਣ ਦੀ ਲੋੜ ਨਹੀਂ, ਆਪਣੇ ਆਪਣੇ ਸੋਸ਼ਲ ਮੀਡੀਆ ਦੇ ਉੱਪਰ ਦੇਖ ਹੀ ਲਿਆ
13: ਜੀ। ਔਰ ਮਨਪ੍ਰੀਤ ਜੀ, ਸਾਡੇ ਇੱਕ ਕਾਲਰ ਨੇ, ਦੇਖਦੇ ਉਹਨਾਂ ਦਾ ਕੀ ਕੁਐਸਚਨ ਜੀ ਆਇਆਂ ਨੂੰ। ਜੀ
15: ਸੁਖੀ ਭਾਈ, ਸਤਿ ਸ੍ਰੀ ਅਕਾਲ।
13: ਸਤਿ ਸ੍ਰੀ ਅਕਾਲ ਜੀ।
15: ਭੈਣ ਨੂੰ ਵੀ ਸਤਿ ਸ੍ਰੀ ਅਕਾਲ ਜਿਹੜੇ ਇੰਡੀਆ ਤੋਂ ਖਬਰਾਂ ਦੇ ਰਹੇ ਆ, ਇੱਕ ਭੈਣ ਹੋਰ ਸਾਡੀ ਇੱਥੇ ਕਿਰਨ, ਉਹਨੂੰ ਵੀ ਸਤਿ ਸ੍ਰੀ ਅਕਾਲ
13: ਜੀ। ਜੀ ਸਾਰਿਆਂ ਦਾ ਸਤਿ ਸ੍ਰੀ ਅਕਾਲ।
15: ਸੁਖੀ ਭਾਈ, ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਤੁਹਾਡਾ ਨਾ ਸਾਡਾ। ਤੁਸੀਂ ਇੱਕ ਪਹਿਲਾ ਗਾਣਾ ਆਇਆ ਸੀ ਨਾ ਭਾਜੀ, ਗਾਣਾ ਬਹੁਤ ਵਧੀਆ, ਕਾਫੀ ਮੇਰੇ ਖਿਆਲ ਜ਼ਿਆਦਾ ਤਾਂ ਨੀ ਪੁਰਾਣਾ ਹੈਗਾ ਗਾਣਾ, ਕਾਫੀ ਦੇਰ ਦਾ ਆਇਆ, ਮੈਂ ਹਸਾਤਾ ਸੁਣ ਸੁਣ ਕੇ ਉੱਥੇ।
13: ਅੱਛਾ ਜੀ।

0: ਜੀ ਵਿਦ ਨਸ਼ੇ ਦੇ। ਮਨਪ੍ਰੀਤ ਜੀ ਥੋੜਾ ਜਿਹਾ ਉਹ ਵੀ ਦੱਸਿਓ।
1: ਬਿਲਕੁਲ ਸੁਖੀ ਜੀ, ਇਹ ਨਸ਼ਾ ਵਿਰੋਧੀ ਮੁਹਿੰਮ ਬਾਰੇ ਜਿਹੜਾ ਪੰਜਾਬ ਸਰਕਾਰ ਤੇ ਪੁਲਿਸ ਦੇ ਦਾਅਵੇ ਜਿਹੜੇ ਨੂੰ ਕਿਤੇ ਨਾ ਕਿਤੇ ਖੋਖਲੇ ਸਾਬਤ ਹੋ ਰਹੇ ਨੇ। ਹੁਣ ਤਾਂ ਜ਼ਿਆਦਾ ਸਖਤਾਈ ਹੋ ਗਈ ਆ ਪਰਮਿੰਦਰ ਦੀ ਕਤਲ ਤੋਂ ਬਾਅਦ ਕਹਿ ਸਕਦੇ। ਇੱਕ VVIP ਕਾਫਲੇ ਦੀ ਸੁਰੱਖਿਆ ਦੇ ਲਈ ਤਾਇਨਾਤ ਪੁਲਿਸ ਮੁਲਾਜ਼ਮ ਜਿਹੜਾ ਕਰੋੜਾਂ ਰੁਪਏ ਦੀ ਹੀਰੋਇਨ ਦੀ ਤਸਕਰੀ ਕਰਨ ਵਾਲਾ ਨਿਕਲਿਆ ਔਰ BSF ਨੇ ਇੱਕ ਰੁਟੀਨ ਜਾਂਚ ਦੇ ਦੌਰਾਨ ਉਹਨੂੰ ਹੀਰੋਇਨ ਦੀ ਵੱਡੀ ਖੇਪ ਸਮੇਤ ਕਾਬੂ ਕੀਤਾ ਹੈ ਮੋਹਾਲੀ ਦੇ ਵਿਖੇ। ਔਰ ਇੱਕ ਤਰਨ ਤਾਰਨ ਦੇ ਵਿੱਚ ਅੱਜ ਹੀ ਹੈੱਡ ਕਾਂਸਟੇਬਲ ਨੂੰ ਜਿਹੜਾ ਅਰੈਸਟ ਕੀਤਾ ਗਿਆ ਚੈਕਿੰਗ ਦੇ ਦੌਰਾਨ। 15 ਕਿਲੋ ਹੀਰੋਇਨ ਕਹਿ ਸਕਦੇ ਹਾਂ ਡਰੱਗ ਉਹਦੇ ਕੋਲ ਨਿਕਲੀ। ਸੋ ਤੁਸੀਂ ਦੇਖੋ ਵੀ ਜਾਂ ਤਾਂ ਇੱਕਦਮ ਮਾਮਲਾ ਭਖ ਗਿਆ ਔਰ ਚੈਕਿੰਗ ਗਿਆ ਸਾਰੇ ਜ਼ਿਲ੍ਹਿਆਂ ਦੇ ਵਿੱਚ ਕਹਿ ਸਕਦੇ ਹਾਂ ਸੁਖੀ ਜੀ। ਅੰਮ੍ਰਿਤਸਰ ਮਾਨਸਾ ਵਾਲੀ ਸਾਈਡ ਖਾਸ ਕਰਕੇ ਜਿਹੜੀ ਹੈ ਪੰਜਾਬ ਪੁਲਿਸ ਉਹ ਹਾਈ ਅਲਰਟ ਤੇ ਉੱਪਰਿਆ ਔਰ ਚੈਕਿੰਗ ਕਿਤੇ ਨਾ ਕਿਤੇ ਚੱਲ ਰਹੀ ਹੈ। BSF ਦੇ ਨੌਜਵਾਨ ਵੀ ਚੈਕਿੰਗ ਕਰ ਰਹੇ ਨੇ ਤੇ ਜਾਂ ਤਾਂ ਇਹ ਆ ਵੀ ਡਰੱਗ ਵੇਚਣ ਵਾਲੇ ਜਿਹੜੇ ਉਹ ਇੰਨੇ ਕੁ ਕਹਿ ਸਕਦੇ ਹਾਂ ਨਰਵਸ ਹੋ ਗਏ, ਇੰਨੇ ਕੁ ਡਰ ਗਏ ਵੀ ਉਹਨਾਂ ਦੇ ਅੱਗੇ ਦੀ ਅੱਗੇ ਜਿਹੜੇ ਲਿੰਕ ਨੇ ਪੰਜਾਬ ਪੁਲਿਸ ਦੇ ਵਿੱਚ ਉਹਨਾਂ ਦਾ ਯੂਜ਼ ਕਰ ਰਹੇ ਨੇ ਵੀ ਹੁਣ ਇਹਨੂੰ ਛਪਾਈਏ ਕਿੱਦਾਂ ਜਾਂ ਟਿਕਾਣੇ ਕਿੱਦਾਂ ਲਾਈਏ। ਔਰ 15-15 ਕਿਲੋ ਡਰੱਗ ਜਿਹੜੀ ਆ ਕਿਸੇ ਕਾਂਸਟੇਬਲ ਤੋਂ ਫੜੀ ਜਾਣੀ ਸੁੱਖੀ ਜੀ ਇਹ ਛੋਟੀ ਗੱਲ ਨੀ। ਦੇਖੋ ਵੀ ਕਿਸ ਹੱਦ ਤੱਕ ਕਦੋਂ ਦੇ ਲੋਕ ਇੱਕ ਦੂਜੇ ਦੇ ਨਾਲ ਰਲੇ ਹੋਣਗੇ, ਕੀ ਇਹਨੂੰ ਇੱਥੇ ਹੀ ਠੱਲ ਪਊਗੀ, ਕੀ ਉਹਨਾਂ ਦੇ ਅੱਗੇ ਕੀ ਕਾਰਵਾਈ ਵੱਡੀ ਹੋਊਗੀ ਜਾਂ ਉਹਨਾਂ ਦੀ ਕਾਰਵਾਈ ਬਾਕੀ ਪੁਲਿਸ ਵਾਲਿਆਂ ਦੇ ਉੱਪਰ ਕੀ ਅਸਰ ਕਰੂਗੀ, ਇਹ ਤਾਂ ਸਮਾਂ ਦੱਸੂਗਾ। ਪਰ ਹੁਣ ਲੋਕ ਜਿਸ ਤਰੀਕੇ ਨਾਲ ਸੁੱਖੀ ਜੀ ਸੜਕਾਂ ਤੇ ਉਤਰ ਆਏ ਨੇ, ਪੰਜਾਬ ਦੇ ਵਿੱਚ ਜਿਹੜਾ ਰੋਸ ਪ੍ਰਦਰਸ਼ਨ ਚੱਲ ਗਿਆ ਇਸ ਘਟਨਾਕ੍ਰਮ ਤੋਂ ਬਾਅਦ, ਸੋ ਕਹਿ ਸਕਦੇ ਹਾਂ ਕਿ ਸਥਿਤੀ ਜਿਹੜੀ ਆ ਤਣਾਅਪੂਰਨ ਹੈ ਇਸ ਵਕਤ ਪੂਰੀ ਪੂਰੀ ਪੰਜਾਬ ਚ। ਕੱਲ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਔਰ ਪੂਰਾ ਪੂਰਨ ਤੌਰ ਤੇ ਜਿਹੜਾ ਆ ਪੰਜਾਬ ਉਹ ਬੰਦ ਰਹੇਗਾ। ਮਾਨਸਾ ਤਾਂ ਤਕਰੀਬਨ ਕਤਲ ਤੋਂ ਬਾਅਦ ਰਾਈਟ ਵੇ ਬੰਦ ਸੀਗਾ, ਮਾਨਸਾ ਦੇ ਬਾਜ਼ਾਰ ਬੰਦ ਹੋ ਗਏ ਸੀ, ਸਕੂਲ ਬੰਦ ਹੋ ਗਿਆ ਸੀ, ਬੱਸ ਸਟੈਂਡ ਬੰਦ ਹੋ ਗਏ ਸੀ, ਅੱਜ ਵੀ ਸਕੂਲਾਂ ਦੇ ਵਿੱਚ ਜਿਹੜੀ ਛੁੱਟੀ ਸੀਗੀ। ਤੇ ਸੋ ਸਮਝ ਸਕਦੇ ਹਾਂ ਆਪਾਂ ਕਿ ਕਿਸ ਤਰੀਕੇ ਦੇ ਨਾਲ ਇਹ ਡਰੱਗ ਮਾਫੀਆ ਜਿਹੜਾ ਆ ਪ੍ਰਸ਼ਾਸਨ ਦੀ ਸ਼ਹਿ ਤੇ ਜਦੋਂ ਵਿੱਚੋਂ ਹੱਥ ਮਿਲ ਜਾਂਦੇ ਨੇ ਤਾਂ ਕਿੱਦਾਂ, ਜਦੋਂ ਰਾਖੇ ਜਿਹੜੇ ਨੇ ਸੁਖੀ ਜੀ ਚੋਰਾਂ ਦੇ ਨਾਲ ਮਿਲ ਜਾਣ ਤਾਂ ਉਦੋਂ ਇਹੋ ਜਿਹੀਆਂ ਘਟਨਾਵਾਂ ਜਿਹੜੀਆਂ ਹੋਣੀਆਂ ਸਹਿਜ ਹੀ ਆ
0: ਜੀ। ਤੇ ਹੁਣ ਆਪਾਂ ਚੱਲਦੇ ਹਾਂ ਜੀ ਇੱਕ ਹੋਰ ਖਬਰ ਵੱਲ ਨੂੰ। ਉਹਦੇ ਚ ਹੈ ਕਿ ਜਿਹੜਾ ਕਾਤਲ ਸੀ, ਕਾਤਲ ਨੂੰ ਦੇਖੋ ਉਹਦੀ ਦੁਕਾਨ ਵੀ ਭੰਨਤੀ ਲੋਕਾਂ ਨੇ, ਉਹਦਾ ਮੇਰੇ ਖਿਆਲ ਘਰ ਤੇ ਵੀ ਨੁਕਸਾਨ ਕੀਤਾ ਹੋਊਗਾ, ਤੇ ਕੀ ਉਹ ਅਰੈਸਟ ਕੀਤਾ ਪੁਲਿਸ ਨੇ
1: ਜੀ? ਸੁਖੀ ਜੀ ਪਹਿਲਾਂ ਤਾਂ ਕੱਲ ਹੀ ਜਦੋਂ ਇਹ ਘਟਨਾਕ੍ਰਮ ਸਾਰਾ ਵਾਪਰਦਾ ਹੈ ਤਾਂ ਰੋਸ ਦੇ ਵਿੱਚ ਲੋਕ ਇੰਨਾ ਜ਼ਿਆਦਾ ਆ ਜਾਂਦੇ ਨੇ ਕਿ ਉੱਥੇ ਮਾਨਸਾ ਤਾਂ ਇਕੱਠਾ ਹੋਣਾ ਹੀ ਹੋਣਾ ਸੀ, ਬਾਕੀ ਸ਼ਹਿਰਾਂ ਤੋਂ ਵੀ ਕਾਫਲੇ ਜਿਹੜੇ ਨੇ ਚੱਲ ਪੈਂਦੇ ਨੇ। ਭਾਵੇਂ ਉਹ ਅਸੀਂ ਕਿਸਾਨ ਜਥੇਬੰਦੀਆਂ ਦੀ ਗੱਲ ਕਰ ਲਈਏ, ਨਿਹੰਗ ਸਿੰਘ ਜਥੇਬੰਦੀਆਂ ਦੀ, ਯੂਥ ਵਿੰਗ ਦੀ ਗੱਲ ਕਰ ਲਈਏ, ਤਾਂ ਉਸ ਦੀ ਮੈਡੀਕਲ ਸਟੋਰ ਨੂੰ ਉੱਥੇ ਭਾਰੀ ਪੁਲਿਸ ਤੈਨਾਤ ਹੋਣ ਦੇ ਬਾਵਜੂਦ ਵੀ ਉਹਦੇ ਮੈਡੀਕਲ ਸਟੋਰ ਦੀ ਭੰਨ ਤੋੜ ਕਰਕੇ ਦਵਾਈਆਂ ਅੰਦਰੋਂ ਕੱਢੀਆਂ ਗਈਆਂ, ਤੋੜੀਆਂ ਗਈਆਂ, ਤਾਂ ਅੱਜ ਉਹਦੇ ਮੈਡੀਕਲ ਸਟੋਰ ਨੂੰ ਅੱਗ ਵੀ ਲਗਾਈ ਗਈ। ਉਹਦੇ ਘਰ ਦੇ ਉੱਪਰ ਜਿਹੜਾ ਪੀਲਾ ਪੰਜਾ ਫਿਰਨ ਦੀ ਕਾਰਵਾਈ ਹੋਈ ਉਹ ਮਾਨਸਾ ਪ੍ਰਸ਼ਾਸਨ ਦੇ ਵੱਲੋਂ ਸੁੱਖੀ ਜੀ ਅੱਜ ਹੋਈ ਹੈ ਤਾਂ ਜੋ ਲੋਕਾਂ ਦਾ ਰੋਸ ਠੰਡਾ ਹੋ ਜਾਵੇ। ਔਰ ਜੇ ਮਾਨਸਾ ਪ੍ਰਸ਼ਾਸਨ ਨੇ ਕਾਰਵਾਈ ਕੀਤੀ ਤੇ ਦੈਟ ਮੀਨਸ ਇਹ DGP ਸਾਹਿਬ ਦੇ ਆਰਡਰ ਨੇ, ਪੰਜਾਬ ਸਰਕਾਰ ਦੇ ਆਰਡਰ ਸੀ ਕਿ ਲੋਕਾਂ ਦਾ ਰੋਹ ਜਾਂ ਗੁੱਸਾ ਕਿਸ ਤਰੀਕੇ ਨਾਲ ਠੰਡਾ ਹੋਵੇ। ਸੋ ਉਹ ਘਰ ਜਿਹੜਾ ਸੀਗਾ ਉਹਨਾਂ ਦਾ ਪੁਰਾਣਾ ਸੀਗਾ ਪਿੰਡ ਦੇ ਵਿੱਚ ਜਿੱਥੇ ਪੀਲਾ ਪੰਜਾ ਚੱਲਿਆ, ਉਸ ਤੋਂ ਬਾਅਦ ਲੋਕਾਂ ਨੇ ਉਸਦੇ ਨਵੇਂ ਬਣੇ ਘਰ ਦੇ ਵੱਲ ਵੀ ਰੁੱਖ ਕੀਤਾ। ਜੋ ਖਬਰਾਂ ਆਈਆਂ ਉਹ ਜਿਸ ਕਲੋਨੀ ਦੇ ਵਿੱਚ ਰੋਹ ਦੇ ਭਰੇ ਲੋਕ ਗਏ ਉੱਥੋਂ ਦੇ ਲੋਕਾਂ ਨੇ ਕਿਹਾ ਕਿ ਇੱਥੇ ਉਹਦਾ ਕੋਈ ਘਰ ਨਹੀਂ, ਤੁਸੀਂ ਗਲਤ ਐਡਰੈਸ ਤੇ ਆ ਗਏ ਹੋ। ਹੁਣ ਨਵੇਂ ਘਰ ਦੇ ਉੱਪਰ ਪੀਲਾ ਪੰਜਾ ਫਿਰਦਾ ਆ ਕਿ ਨਹੀਂ ਫਿਰਦਾ, ਇਹ ਆਉਣ ਵਾਲਾ ਸਮਾਂ ਦੱਸੂਗਾ। ਪਰ ਜਿਸ ਤਰੀਕੇ ਨਾਲ ਲੋਕਾਂ ਦਾ ਗੁੱਸਾ ਸੀਗਾ ਉਹਨਾਂ ਨੇ ਕੋਈ ਕਸਰ ਨਹੀਂ ਛੱਡੀ। ਮੈਨੂੰ ਤਾਂ ਲੱਗਦਾ ਵੀ ਜੇ ਕਾਤਲ ਵੀ ਸਾਹਮਣੇ ਆ ਜਾਏ ਤਾਂ ਜਿਸ ਤਰੀਕੇ ਦੇ ਨਾਲ ਲੋਕਾਂ ਨੇ ਘਰਾਂ ਘਰ ਦੇ ਵਿੱਚ ਜਾ ਕੇ ਸਮਾਨ ਦੀ ਭੰਨ ਤੋੜ ਕੀਤੀ ਆ ਜਾਂ ਦੁਕਾਨ ਦੀ ਕੀਤੀ ਆ, ਤਾਂ ਬਚਣਾ ਉਹ ਵੀ ਨਹੀਂ ਹੈ। ਲੋਕਾਂ ਨੇ ਪੁਲਿਸ ਦਾ ਫੈਸਲਾ ਜਾਂ ਅਦਾਲਤ ਦਾ ਫੈਸਲਾ ਨਹੀਂ ਜਿਹੜਾ ਉਡੀਕਣਾ ਜਿਸ ਤਰੀਕੇ ਦੇ ਨਾਲ ਪੰਜਾਬ ਦਾ ਮਾਹੌਲ ਬਣਿਆ ਹੋਇਆ।
0: ਜੀ ਮਨਪ੍ਰੀਤ ਜੀ, ਆਪਾਂ ਖਬਰਾਂ ਬਾਕੀਆਂ ਦੇ ਉੱਤੇ ਥੋੜੀ ਦੇਰ ਤੋਂ ਬਾਅਦ ਝਾਤ ਪਾਵਾਂਗੇ, ਛੋਟੀ ਜਿਹੀ ਬ੍ਰੇਕ ਲੈਂਦੇ ਹਾਂ। ਔਰ ਇਸ ਟਾਈਮ ਸਾਡੇ ਨਾਲ ਹਰਪ੍ਰੀਤ ਸੈਣੀ ਜੀ ਜੁੜ ਚੁੱਕੇ ਨੇ। ਹਰਪ੍ਰੀਤ ਜੀ ਵੈਲਕਮ।
2: ਥੈਂਕ ਯੂ ਸੋ ਮਚ ਸੁਖੀ ਜੀ, ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਕਹਿ ਕੇ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਅਸੀਂ ਤਾਂ ਸਟੂਡੀਓ ਚ ਵੇਟ ਕਰ ਰਹੇ ਸੀ ਜੀ, ਤੁਸੀਂ ਚਲੋ ਫੋਨ ਤੇ ਅੱਜ ਸਾਰਾ ਮੈਸੇਜ ਦੇ ਦੋ, ਤੇ ਅੱਜ ਕਿਹੜੀ ਟੌਪਿਕ ਤੇ ਆਪਾਂ ਗੱਲ ਕਰੀਏ?
2: ਬਿਲਕੁਲ ਸੁਖੀ ਜੀ, ਸੋ ਹਮੇਸ਼ਾ ਆਪਾਂ ਡਿਫਰੈਂਟ ਡਿਫਰੈਂਟ ਟੌਪਿਕ ਦੇ ਉੱਪਰ ਗੱਲ ਕਰਦੇ ਰਹਿੰਦੇ ਹਾਂ, ਜਿੱਥੇ ਆਪਾਂ ਇੰਸ਼ੋਰੈਂਸ ਦੀ ਇੰਪੋਰਟੈਂਸ ਦੀ ਗੱਲ ਕਰਦੇ ਹਾਂ, ਇਨਵੈਸਟਮੈਂਟ ਆਪਸ਼ਨਸ ਦੀ ਗੱਲ ਕਰਦੇ ਹਾਂ। ਸਪੈਸ਼ਲੀ ਜਿਹੜਾ ਇੰਸ਼ੋਰੈਂਸ ਸਬਜੈਕਟ ਹੈਗਾ ਨਾ, ਉਹ ਬਹੁਤ ਵਾਸਟ ਆ। ਹਰੇਕ ਬੰਦੇ ਦੀਆਂ ਨੀਡਸ, ਹਰੇਕ ਬੰਦੇ ਦੀ ਅਫੋਰਡੇਬਿਲਟੀ, ਸਾਰਾ ਕੁਛ ਡਿਫਰੈਂਟ ਡਿਫਰੈਂਟ ਆ। ਇਸ ਕਰਕੇ ਜੇ ਆਪਾਂ ਇਹ ਕਹੀਏ ਕਿ ਕੋਈ ਇੱਦਾਂ ਦਾ ਪਲਾਨ ਹੋਵੇ ਜਿਹੜਾ ਸਾਰਿਆਂ ਨੂੰ ਫਿੱਟ ਬੈ ਜਾਵੇ, ਤਾਂ ਇੱਦਾਂ ਨਹੀਂ ਹੁੰਦਾ, ਕਿਉਂਕਿ ਹਰੇਕ ਦੀਆਂ ਲੋੜਾਂ ਦੇ ਅਕੋਰਡਿੰਗਲੀ ਉਹਨਾਂ ਦਾ ਪਲਾਨ ਨੂੰ ਡਿਜ਼ਾਇਨ ਕੀਤਾ ਜਾ ਸਕਦਾ ਆ। ਸੋ ਹੁਣ ਕੋਈ ਜੇ ਨਿਊ ਇਮੀਗ੍ਰੈਂਟ ਇੱਥੇ ਉਤਰਿਆ ਹੈਗਾ, ਉਹਨਾਂ ਦੀ ਹਲੇ ਕੋਈ ਲਾਇਬਿਲਟੀਜ਼ ਨਹੀਂ ਹੈਗੀਆਂ, ਉਹਨਾਂ ਦੇ ਉੱਪਰ ਕੋਈ ਮੈਜੋਰਿਟੀ ਦੇ ਵਿੱਚ ਕੋਈ ਏਡੇ ਲੋਨ ਨਹੀਂ ਹੈਗੇ, ਤਾਂ ਉਹਨਾਂ ਦੇ ਲਈ ਪ੍ਰੋਟੈਕਸ਼ਨ

0: ਕਰਕੇ ਜ਼ਰੂਰੀ ਹੈ ਕਿ ਚਲੋ ਉਹਨਾਂ ਦੀਆਂ ਫੈਮਿਲੀਜ਼ ਉਹਨਾਂ ਤੇ ਡਿਪੈਂਡ ਕਰਦੀਆਂ ਹੈਗੀਆਂ, ਸੋ ਇਸ ਕਰਕੇ ਟਰਮ ਇੰਸ਼ੋਰੈਂਸ ਪਾਲਿਸੀਜ਼ ਦੇ ਨਾਲ ਉਹ ਸਟਾਰਟਅਪ ਕਰ ਸਕਦੇ ਆ, 10 ਈਅਰਸ ਦੀ ਟਰਮ ਲੈ ਕੇ ਉਹਦੇ ਵਿੱਚ ਆਪਣੀ ਕਵਰੇਜ ਲੈ ਸਕਦੇ ਆ, ਜਿੱਥੇ ਉਹਨਾਂ ਨੂੰ ਕਵਰੇਜ ਮਿਲੂਗੀ ਉੱਥੇ ਉਹਨਾਂ ਦੇ ਕੋਲ ਇਸ ਚੀਜ਼ ਦੀ ਆਪਸ਼ਨ ਵੀ ਹੈਗੀ ਆ ਕਿ ਲੇਟਰ ਆਨ ਜੇ ਅਗਰ ਉਹਨਾਂ ਨੇ ਉਸ ਪਲਾਨ ਨੂੰ ਪਰਮਾਨੈਂਟ ਕਰਨਾ ਹੈਗਾ, ਟਰਮ ਨੂੰ ਟਰਮ ਚ ਚੇਂਜ ਕਰਨਾ ਹੈਗਾ, ਉਹ ਸਾਰੀਆਂ ਆਪਸ਼ਨਸ ਜਿਹੜੀਆਂ ਹੈਗੀਆਂ ਉਹ ਯੂਟੀਲਾਈਜ਼ ਕਰ ਸਕਦੇ ਆ। ਇਸ ਤੋਂ ਇਲਾਵਾ ਅਗਰ ਕੋਈ ਪਰਸਨ ਹੈਗਾ ਆ ਜਿਹਨਾਂ ਨੂੰ ਟਰਮ ਇੰਸ਼ੋਰੈਂਸ ਥੋੜੀ ਲੌਂਗਰ ਚਾਹੀਦੀ ਆ ਜਾਂ ਟਰਮ ਤੇ ਪਰਮਾਨੈਂਟ ਦਾ ਕੰਬੀਨੇਸ਼ਨ ਚਾਹੀਦਾ ਆ, ਸੋ ਸਾਡੇ ਕੋਲ ਬਹੁਤ ਸਾਰੇ ਇਦਾਂ ਦੇ ਪਲਾਨਸ ਹੈਗੇ ਆ ਜਿਹਨਾਂ ਦੇ ਵਿੱਚ ਤੁਸੀਂ ਡਿਵੀਡੈਂਡ ਵਾਲੇ ਪਲਾਨਸ ਦੇ ਬੈਨੀਫਿਟਸ ਲੈ ਸਕਦੇ ਆ, ਕਿਉਂਕਿ ਅੱਜ ਕੱਲ ਆਪਾਂ ਮੈਨੂੰ ਲੱਗਦਾ ਕਿ ਲਿਸਨਰਸ ਵੀ ਇਸ ਗੱਲ ਨਾਲ ਐਗਰੀ ਕਰਨਗੇ ਕਿ ਬਹੁਤ ਜ਼ਿਆਦਾ ਗੱਲ ਹੋ ਰਹੀ ਹੈ ਡਿਵੀਡੈਂਡ ਵਾਲੇ ਪਲਾਨਸ ਦੀ। ਰੈਦਰ ਦੈਨ ਮਾਰਕੀਟ ਲਿੰਕ ਦੇ ਪਲਾਨ ਦੀ ਗੱਲ ਕਰੀਏ, ਡਿਵੀਡੈਂਡ ਵਾਲਾ ਜਿਹੜਾ ਪਲਾਨ ਹੈਗਾ ਆ ਉਹਦੇ ਵਿੱਚ ਇੰਸ਼ੋਰੈਂਸ ਕੰਪਨੀ ਦਾ ਪ੍ਰੋਫਿਟ ਸ਼ੇਅਰ ਹੁੰਦਾ ਆ ਜਿਹੜਾ ਕਿ ਡਿਵੀਡੈਂਡ ਦੀ ਫਾਰਮ ਦੇ ਵਿੱਚ ਹੈਗਾ। ਸੋ ਜਿੰਨੇ ਵੀ ਡਿਵੀਡੈਂਡਸ ਹੈਗੇ ਆ ਇੰਸ਼ੋਰੈਂਸ ਕੰਪਨੀ ਵੱਲੋਂ ਹਰ ਸਾਲ ਡਿਵੀਡੈਂਡ ਸਕੇਲ ਜਿਹੜਾ ਹੈਗਾ ਉਹ ਲਾਂਚ ਕੀਤਾ ਜਾਂਦਾ ਹੈ, ਐਂਡ ਉਹ ਡਿਵੀਡੈਂਡ ਸਕੇਲ ਜਦੋਂ ਲਾਂਚ ਹੁੰਦਾ ਹੈ ਉਸ ਤੋਂ ਬਾਅਦ ਜਿੰਨੇ ਵੀ ਡਿਵੀਡੈਂਡ ਪਾਲਿਸੀ ਹੋਲਡਰਸ ਹੈਗੇ ਆ ਉਹਨਾਂ ਨੂੰ ਉਹਨਾਂ ਦੀਆਂ ਪਾਲਿਸੀਜ਼ ਦੇ ਵਿੱਚ ਉਹ ਵੈਲਿਊ ਐਡ ਆਨ ਹੁੰਦੀ ਆ, ਜਿੱਥੇ ਉਹਨਾਂ ਦੀ ਕਵਰੇਜ ਵੱਧਦੀ ਆ ਉੱਥੇ ਉਹਨਾਂ ਦੀ ਕੈਸ਼ ਵੈਲਿਊ ਜਿਹੜੀ ਹੈਗੀ ਆ ਪਾਲਿਸੀਜ਼ ਦੇ ਵਿੱਚ ਉਹ ਇਨਕਰੀਜ਼ ਹੁੰਦੀ ਰਹਿੰਦੀ ਆ। ਸੋ ਅਗਰ ਤੁਸੀਂ ਚਾਹੁੰਦੇ ਹੈਗੇ ਆਪਣੇ ਲਈ ਜਾਂ ਆਪਣੇ ਬੱਚਿਆਂ ਦੇ ਲਈ ਇੱਦਾਂ ਦਾ ਪਲਾਨ ਡਿਜ਼ਾਈਨ ਕਰਾਉਣਾ, ਜ਼ਰੂਰ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਆ। ਆਫਿਸ ਸਾਡਾ ਲੋਕੇਟਿਡ ਹੈਗਾ ਮੈਕਵੀਨ ਐਂਡ ਮੇਫੀਲ ਡਰਾਈਵ ਦੇ ਉੱਪਰ, 11675 ਮੈਕਵੀਨ ਡਰਾਈਵ, ਯੂਨਿਟ ਨੰਬਰ 6, ਟਾਪ ਕਲਾਸ ਇੰਸ਼ੋਰੈਂਸ ਆਫਿਸ, ਤੇ ਨੰਬਰ ਮੇਰਾ ਹੈਗਾ ਜੀ 416-817-6500-416-817-6500।
1: ਜੀ 416-817-6500 ਹਰਪ੍ਰੀਤ ਸੈਣੀ ਹੋਰਾਂ ਦਾ ਨੰਬਰ ਹੈ, ਔਰ ਜਿਹੜੇ ਕਿ ਤੁਸੀਂ ਅਗਰ ਕੋਈ ਵੀ ਕਿਸੇ ਤਰ੍ਹਾਂ ਦੀ ਵੀ ਇੰਸ਼ੋਰੈਂਸ ਤੁਹਾਨੂੰ ਚਾਹੀਦੀ ਹੈ, ਕੋਈ ਲਾਈਫ ਇੰਸ਼ੋਰੈਂਸ ਚਾਹੀਦੀ ਹੈ, ਟਰੈਵਲ ਇੰਸ਼ੋਰੈਂਸ ਚਾਹੀਦੀ ਆ, ਬੱਚਿਆਂ ਦੇ ਫਿਊਚਰ ਵਾਸਤੇ RESP ਚਾਹੀਦੀ ਆ, ਜਾਂ ਕੋਈ ਸੇਵਿੰਗ ਪਲਾਨ ਦੀ ਕੋਈ ਇਨਫੋਰਮੇਸ਼ਨ ਲੈਣੀ ਚਾਹੁੰਦੇ ਹੋ, ਨੰਬਰ 416-817-6500। ਸੋ ਹਰਪ੍ਰੀਤ ਜੀ ਹੋਰ ਕੁਝ ਕਹਿਣਾ ਚਾਹੋਗੇ?
0: ਬਸ ਸੁਖੀ ਜੀ ਇਹੀ ਕਹੂੰਗੀ ਕਿ ਜਿੱਥੇ ਆਪਾਂ ਇਹ ਸਾਰੇ ਪਲਾਨਸ ਦੀ ਇਨਫੋਰਮੇਸ਼ਨ ਦਿੰਦੇ ਹਾਂ, ਕਿਉਂਕਿ ਜਿੱਥੇ ਆਪਾਂ ਇੰਸ਼ੋਰੈਂਸ ਦੀ ਇੰਪੋਰਟੈਂਸ ਦੀ ਗੱਲ ਕਰਦੇ ਹਾਂ, ਇਨਵੈਸਟਮੈਂਟ ਜਿਹੜੇ ਹੈਗੀਆਂ ਆ ਉਹ ਵੀ ਇਕੁਅਲੀ ਰੋਲ ਅਦਾ ਕਰਦੇ ਹਾਂ ਆਪਣੀ ਫਾਈਨੈਂਸ਼ੀਅਲ ਪਲੈਨਿੰਗ ਦੇ ਵਿੱਚ। ਜੇ ਅਸੀਂ ਸਿਰਫ ਇੰਸ਼ੋਰੈਂਸ ਪਾਲਿਸੀਜ਼ ਕਰਵਾਈਆਂ ਹੋਈਆਂ, ਆਪਣਾ ਰਿਸਕ ਮੈਨੇਜਮੈਂਟ ਕੀਤਾ ਹੋਇਆ, ਬਟ ਅਸੀਂ ਆਪਣੀਆਂ ਸੇਵਿੰਗਸ ਕਰੀ ਨਹੀਂ ਰਹੇ, ਤਾਂ ਕੱਲ੍ਹ ਨੂੰ ਤੁਸੀਂ ਕਈ ਵਾਰੀ ਇੱਦਾਂ ਦੀ ਸਿਚੁਏਸ਼ਨ ਹੋ ਜਾਂਦੀ ਹੈਗੀ ਆ ਕਿ ਅਸੀਂ ਉਹਨਾਂ ਇੰਸ਼ੋਰੈਂਸ ਪਾਲਿਸੀਜ਼ ਦਾ ਪ੍ਰੀਮੀਅਮ ਵੀ ਅਫੋਰਡ ਨਹੀਂ ਕਰ ਪਾਉਂਦੇ ਹੈਗੇ ਜੇ ਅਸੀਂ ਆਪਣੇ ਆਪ ਨੂੰ ਫਾਈਨੈਂਸ਼ੀਅਲੀ ਸਟਰੋਂਗ ਨਹੀਂ ਕੀਤਾ। ਸੋ ਇਸ ਕਰਕੇ ਜਿੱਥੇ ਰਿਸਕ ਨੂੰ ਮੈਨੇਜ ਕਰਨਾ ਹੈਗਾ ਇੰਸ਼ੋਰੈਂਸ ਦੇ ਨਾਲ, ਉੱਥੇ ਇਕੁਅਲੀ ਇੰਪੋਰਟੈਂਟ ਆ ਕਿ ਤੁਹਾਡੇ TFSA ਅਕਾਊਂਟ, RRSP ਅਕਾਊਂਟ ਜਾਂ ਕੋਈ ਵੀ ਜਿਹੜੀਆਂ ਇਨਵੈਸਟਮੈਂਟਸ ਹੈਗੀਆਂ ਆ ਉਹ ਨਾਲੋਂ ਨਾਲ ਕੰਟੀਨਿਊ ਹੋਣ, ਉਹਦੇ ਵਿੱਚ ਤੁਸੀਂ ਡਿਸਿਪਲਿਨਡ ਵੇ ਦੇ ਨਾਲ ਕੰਟਰੀਬਿਊਸ਼ਨ ਸ਼ੁਰੂ ਕਰ ਸਕਦੇ ਆ, ਚਾਹੇ ਤੁਸੀਂ ਵੀਕਲੀ, ਮੰਥਲੀ, ਬਾਈ ਵੀਕਲੀ ਕੋਈ ਵੀ ਕੰਟਰੀਬਿਊਸ਼ਨ ਪਾਉਣੀ ਹੋਵੇ। ਸੋ TFSA ਅਕਾਊਂਟ, RRSP, ਫਸਟ ਟਾਈਮ ਹੋਮ ਸੇਵਿੰਗ ਅਕਾਊਂਟ, ਬੱਚਿਆਂ ਦਾ ਐਜੂਕੇਸ਼ਨ ਪਲਾਨ ਜਾਂ RDSP ਅਕਾਊਂਟ, ਕਿਸੇ ਵੀ ਪਲਾਨ ਬਾਰੇ ਤੁਹਾਨੂੰ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੋਵੇ, ਜ਼ਰੂਰ ਤੁਸੀਂ ਕਾਲ ਕਰਕੇ ਇਨਫੋਰਮੇਸ਼ਨ ਲੈ ਸਕਦੇ ਆ। 416-817-6500-416-817-6500।
1: ਹਰਪ੍ਰੀਤ ਜੀ ਆਪਾਂ ਅਕਸਰ ਕਈ ਵਾਰੀ ਗੱਲ ਕਰਦੇ ਹੁੰਦੇ ਹਾਂ ਕਿ ਜਿਹੜੀ ਕਈ ਵਾਰੀ ਆਪਾਂ ਅਣਗਹਿਲੀ ਕਰ ਲਈ ਦੀ ਆ, ਜੇ ਕਹੀਦਾ ਕੋਈ ਨਹੀਂ ਸਾਨੂੰ ਕੁਛ ਨਹੀਂ ਹੋਣ ਵਾਲਾ, ਹਾਲੇ ਠਹਿਰ ਕੇ ਜਦੋਂ ਪੈਸੇ ਹੋਣਗੇ ਉਦੋਂ ਇੰਸ਼ੋਰੈਂਸ ਕਰਾਵਾਂਗੇ। ਸੋ ਸਟੂਡੀਓ ਦੇ ਵਿੱਚ ਨਾਸਿਰ ਸ਼ਾਹ ਸਾਹਿਬ ਨੇ ਤੇ ਇਹਨਾਂ ਨੇ ਆਉਂਦੇ ਹੀ ਸਟੂਡੀਓ 'ਚ ਪਹਿਲਾਂ ਤਾਂ ਇੱਕ ਖਬਰ ਸੁਣਾਈ ਜਿਹੜੀ ਕਿ ਬੜੀ ਮੰਦਭਾਗੀ ਖਬਰ ਸੀਗੀ, ਸ਼ਾਹ ਸਾਹਿਬ ਤੁਹਾਡੇ ਨਾਲ ਸਾਂਝੀ ਕਰਨਗੇ। ਸ਼ਾਹ ਸਾਹਿਬ ਦੱਸੋ ਜੀ ਕਿਵੇਂ?
2: ਜੀ ਕੀ ਹਾਲ ਹੈ ਹਰਪ੍ਰੀਤ ਜੀ? ਠੀਕ ਠਾਕ?
0: ਹਾਂਜੀ ਬਿਲਕੁਲ ਠੀਕ ਠਾਕ। ਮੈਂ ਹਾਂਜੀ
2: ਉਹ ਬਸ ਉਹ ਸਾਡਾ ਦੋਸਤ ਸੀ, ਉਹ CPA ਔਰ ਕਾਫੀ ਸਾਲਾਂ ਤੋਂ ਪ੍ਰੈਕਟਿਸ ਕਰ ਰਹੇ ਸੀ ਐਜ਼ ਏ CPA, ਤੇ ਉਹ ਕੱਲ ਆਪਣੇ ਆਫਿਸ ਮੀਟਿੰਗ ਕਰਕੇ ਤੇ ਆਪਣੇ ਬੋਰਡ ਰੂਮ ਵਿੱਚ ਮੀਟਿੰਗ ਕਰਕੇ ਤੇ ਆਪਣੇ ਆਫਿਸ ਗਿਆ ਤੇ ਉੱਥੇ ਜਾ ਕੇ 3 ਮਿੰਟ ਜਿਹ 'ਚ ਉਹ ਮਰ ਗਿਆ। ਤੇ ਹੁਣ ਵਿਚਾਰੇ ਉਹ ਫਿਊਨਰਲ ਕਰਨ ਬੈਠੇ ਨੇ, ਉਹਦੇ ਬੱਚੇ ਪਰੇਸ਼ਾਨ, ਸਾਰੇ ਬੱਚੇ ਛੋਟੇ ਨੇ, ਤੇ ਬੜੇ ਉਹ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਉਹਨਾਂ ਨੂੰ। ਤੇ ਕਈ ਵਾਰੀ ਇੰਝ ਵੀ ਹੁੰਦਾ ਵੀ ਇਨਸਾਨ ਅਗਰ ਪਲੈਨਿੰਗ ਨਹੀਂ ਕਰਦਾ ਪ੍ਰੋਪਰ ਤੇ ਉਹਨਾਂ ਨੂੰ ਬਹੁਤ ਸਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ, ਤੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ?
0: ਬਿਲਕੁਲ ਆਖਿਰ ਜੀ ਤੁਸੀਂ ਇੱਕ ਬਹੁਤ ਵੱਡਾ ਪੁਆਇੰਟ ਟੱਚ ਕੀਤਾ ਹੈਗਾ ਵੈਸੇ, ਕਿਉਂਕਿ ਇਹ ਵਾਲੀ ਚੀਜ਼ ਨਾ ਜਿਹਦੀ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਭ ਤੋਂ ਵੱਡਾ ਟਰੁੱਥ ਇਹੀ ਆ ਕਿ ਇੱਕ ਦਿਨ ਕਿਸੇ ਨਾ ਕਿਸੇ ਨੇ ਜਾਣਾ ਹੈਗਾ ਆ, ਔਰ ਕਦੋਂ ਜਾਣਾ ਹੈਗਾ ਇਹ ਕਿਸੇ ਨੂੰ ਪਤਾ ਨਹੀਂ, ਪਰ ਆਪਾਂ ਉਹਦੀ ਗੱਲ ਨਹੀਂ ਕਰਨਾ ਚਾਹੁੰਦੇ। ਆਪਾਂ ਜਦੋਂ ਕਦੇ ਵੀ ਕਿਤੇ ਡੈਥ ਦੀ ਗੱਲ ਹੁੰਦੀ ਹੈ ਨਾ, ਆਪਾਂ ਉਹਨੂੰ ਥੋੜਾ ਇਗਨੋਰ ਹੀ ਰੱਖਦੇ ਹੈਗੇ ਆ ਕਿ ਹਾਂਜੀ ਨਹੀਂ ਨਹੀਂ ਇਹਦੀ ਇੰਨੀ ਗੱਲ ਕਰਨ ਦੀ ਜ਼ਰੂਰਤ। ਸੋ ਇਸ ਕਰਕੇ ਆਪਣਾ ਫਿਊਨਰਲ ਪਲਾਨ ਕਰਨਾ ਤਾਂ ਬਹੁਤ ਹੀ ਦੂਰ ਦੀ ਗੱਲ ਹੈਗੀ ਆ, ਪਰ ਇਹਦੇ ਵਿੱਚ ਮੈਂ ਇੱਕ ਚੀਜ਼ ਦੀ ਇੰਪੋਰਟੈਂਸ ਜ਼ਰੂਰ ਦੱਸੂਗੀ, ਵਿਲ ਦੀ ਇੰਪੋਰਟੈਂਸ। ਸੋ ਨਾਸਿਰ ਜੀ ਤੁਸੀਂ ਸੁਖੀ ਜੀ ਲਾਈਕ ਤੁਸੀਂ ਚਲੋ ਸਾਰੇ ਜਣੇ ਵੱਡੇ ਵੀ ਹੈਗੇ ਆ, ਪਲੱਸ ਕੈਨੇਡਾ ਵਰਗੇ ਕੰਟਰੀ 'ਚ ਸਾਡੇ ਤੋਂ ਪਹਿਲਾਂ ਦੇ ਵੀ ਹੈਗੇ ਆ, ਤੁਹਾਨੂੰ ਪਤਾ ਹੈਗਾ ਕਿ ਇੱਥੇ ਵਿਲ ਦੀ ਕਿੰਨੀ ਇੰਪੋਰਟੈਂਸ ਹੈਗੀ ਆ ਕਿ ਜਦ ਤੱਕ ਤੁਹਾਡੀ ਵਿਲ ਨਹੀਂ ਬਣੀ ਇੱਕ ਗੱਡੀ ਦੀ ਓਨਰਸ਼ਿਪ ਚੇਂਜ ਨਹੀਂ ਹੋ ਸਕਦੀ ਸੋ ਘਰ ਦੀ ਫੈਮਿਲੀ ਦੇ ਨਾਮ ਤੇ ਸੋ ਅਸੀਂ ਨਿਤ ਇਹ ਦਿਨ ਵਾਲੀਆਂ ਪ੍ਰੋਬਲਮ ਸੁਣਦੇ ਰਹਿੰਦੇ ਹਾਂ ਕਿ ਫੈਮਿਲੀ ਕੋਲ ਵਿਲ ਨਹੀਂ ਸੀਗੀ ਫੈਮਿਲੀ ਕੋਲ ਹੁਣ ਚਾਹੇ ਇੰਨਾ ਸਾਰਾ ਪੈਸਾ ਹੁੰਦੇ ਹੋਏ ਵੀ ਫੈਮਿਲੀ ਅਕਾਊਂਟ ਨੂੰ ਹੱਥ ਨਾਲ ਆ ਸਕੇ ਫਿਊਨਰਲ ਕਰਨ ਦੇ ਲਈ ਵੀ ਤਾਂ ਉਹ ਵੀ ਫਿਰ ਕਿੰਨੀ ਵੱਡੀ ਸਾਡੀ ਅਣਗਹਿਲੀ ਹੈਗੀ ਆ
2: ਬਿਲਕੁਲ ਸਹੀ ਕਿਹਾ ਤੁਸੀਂ ਔਰ ਮੈਂ ਬਲਕਿ ਇਹੀ ਰਿਕੁਐਸਟ ਕਰਾਂਗਾ ਇਹ ਲਾਜ਼ਮੀ ਬੜੇ ਧਿਆਨ ਨਾਲ ਸੁਣੋ ਇਹਨਾਂ ਦਾ ਮੈਸੇਜ ਕਿਉਂਕਿ ਇਹ ਜੋ ਗੱਲ ਕਰ ਰਹੇ ਨੇ ਹਕੀਕਤ ਹੈ ਕੱਲ੍ਹ ਜਿਹੜੀ ਮੇਰੀ ਅੱਖਾਂ ਨਾਲ ਦੇਖੀ ਗੱਲ ਮੈਂ ਤੁਹਾਨੂੰ ਦੱਸ ਰਿਹਾ ਸ਼ੇਅਰ ਕਰ ਰਿਹਾ ਇਹ ਵਾਕਈ ਕਿਸੇ ਨੂੰ ਵੀ ਮਸਲਾ ਹੋ ਸਕਦਾ ਕਿਸੇ ਨਾਲ ਵੀ ਐਪਨ ਹੋ ਸਕਦਾ ਅਤੇ ਉਸ ਚੀਜ਼ ਤੋਂ ਬਚਣ ਵਾਸਤੇ ਉਹਨੂੰ ਘਰ ਸਾਰੀ ਫੈਮਿਲੀ ਪਰੇਸ਼ਾਨ ਹੈਗੀ ਹੈ ਕਿਉਂਕਿ ਨਾ ਤਾਂ ਉਹਨਾਂ ਦੇ ਕੋਈ ਅਕਾਊਂਟ ਦਾ ਕੋਈ ਸਿਲਸਿਲਾ ਆਪ ਕਿਵੇਂ ਜਾਵਾਂਗੇ ਕਿਵੇਂ ਪੈਸੇ ਕਟਾਵਾਂਗੇ ਕੋਈ ਉਹਨਾਂ ਨੂੰ ਸਮਝ ਨਹੀਂ ਆ ਰਹੀ ਅਤੇ ਇਸ ਵਾਸਤੇ ਉਹ ਥੋੜ੍ਹਾ ਡਿਲੇ ਕਰ ਰਹੇ ਨੇ ਯੂਜਲੀ ਸਾਡਾ ਵੈਰੀ ਨੈਕਸਟ ਡੇ ਫਿਊਨਰਲ ਕਰ ਲੈਂਦੇ ਲੇਕਿਨ ਉਹ ਡਿਲੇ ਕਰ ਰਹੇ ਨੇ ਸ਼ਾਇਦ ਕੱਲ੍ਹ ਹੀ ਆ ਪਰਸੋਂ ਹੋਏਗਾ ਓਨਲੀ ਰੀਜ਼ਨ ਜੋ ਮੈਨੂੰ ਸਮਝ ਆਈਏ ਵੀ ਉਹਨਾਂ ਕੋਲੋਂ ਪ੍ਰੋਪਰ ਸੈਟਅਪ ਨਹੀਂ ਹੈਗਾ ਤੇ ਬਹੁਤ ਵਧੀਆ ਗੱਲ ਤੁਸੀਂ ਕੀਤੀ ਹੋਰ ਕੀ ਕਹਿਣਾ ਚਾਹੋਗੇ
0: ਬਸ ਥੈਂਕ ਯੂ ਸੋ ਮਚ ਨਾਸਰ ਜੀ ਸੋ ਜਿੰਨੇ ਵੀ ਸਾਡੇ ਲਿਸਨਰਸ ਹੈਗੇ ਆ ਕਿਸੇ ਦਾ ਕੋਈ ਵੀ ਕੁਐਸਚਨ ਆ ਕਿਸੇ ਵੀ ਇੰਸ਼ੋਰੈਂਸ ਪਲੈਨਿੰਗ ਦੇ ਨਾਲ ਰਿਲੇਟਡ ਇਹ ਵਾਲੀਆਂ ਅਸਟੇਟ ਪਲੈਨਿੰਗ ਦੇ ਨਾਲ ਰਿਲੇਟਡ ਕਿੱਦਾਂ ਤੁਸੀਂ ਆਪਣੇ ਅਕਾਊਂਟ ਸਾਰਾ ਕੁਝ ਨੂੰ ਸੈਟਅਪ ਕਰ ਸਕਦੇ ਆ ਨੰਬਰ ਹੈਗਾ ਜੀ 416-817-6500
1: ਬਹੁਤ ਬਹੁਤ ਧੰਨਵਾਦ ਹਰਪ੍ਰੀਤ ਜੀ ਥੈਂਕ ਯੂ ਜੀ
0: ਥੈਂਕ ਯੂ ਜੀ
1: ਸੋ ਇਹ ਸਨ ਜੀ ਹਰਪ੍ਰੀਤ ਸੈਣੀ ਜੀ ਔਰ ਨੰਬਰ ਇਹਨਾਂ ਦਾ ਤੁਸੀਂ ਸਾਡੇ ਕੋਲੋਂ ਕਦੀ ਵੀ ਲੈ ਸਕਦੇ ਹੋ 416-817-6500 ਇਹਨਾਂ ਦਾ ਪਰਸਨਲ ਨੰਬਰ ਹੈਗਾ ਤੁਸੀਂ ਉੱਤੇ ਗੱਲ ਕਰ ਸਕਦੇ
3: ਜੀ ਸੁਖੀ ਜੀ ਔਰ ਦੱਸ ਦੇ ਕਿ ਸਿਟੀ ਵੱਲੋਂ ਇੱਕ ਜਿਹੜਾ ਹੈ ਜੀ ਮੈਸੇਜ ਆ ਉਹ ਮੈਂ ਜ਼ਰੂਰ ਸਾਂਝਾ ਕਰ ਦਵਾਂ ਕਿਉਂਕਿ ਆਪਾਂ ਨੂੰ ਪਤਾ ਹੈ ਕਿ ਹੈਲੋਵੀਨ ਹੈਗਾ ਆ ਅਤੇ ਕਮਿਊਨਿਟੀ ਵੱਲੋਂ ਜਿਹੜਾ ਹੈ ਜੀ ਖੈਸੀ ਕੈਂਪਵਿਲ ਕਮਿਊਨਿਟੀ ਸੈਂਟਰ ਦੇ ਵਿੱਚ ਫਰਾਈਡੇ ਅਕਟੂਬਰ 30th ਨੂੰ ਅਤੇ ਸੈਟਰਡੇ ਅਕਟੂਬਰ 31st ਨੂੰ ਜਿਹੜਾ ਹੈ ਜੀ ਫ੍ਰੀ ਪੰਪਕਿਨ ਪਾਰਟੀ ਐਂਡ ਫੈਮਿਲੀ ਫਨ ਨਾਈਟ ਜਿਹੜੀ ਜੀ ਹੋਣੀ ਆ ਸੋ ਤੁਸੀਂ ਉੱਥੇ ਜ਼ਰੂਰ ਪਹੁੰਚ ਕੇ ਵੈਸੇ ਤਾਂ ਇਹ ਆਲ ਦੇ ਅਲੋਂਗ ਜਿਹੜਾ ਜੀ ਇਵੈਂਟ ਹੋਣਾ ਆ ਉੱਥੇ ਫ੍ਰੀ ਫੂਡ ਹੈਗਾ ਫ੍ਰੀ ਤੁਸੀਂ ਜਿਹੜਾ ਜੀ ਇੰਜੋਏ ਕਰ ਸਕਦੇ ਆ ਦੋ ਜਗ੍ਹਾ ਤੇ ਇਹ ਹੋ ਰਿਹਾ ਪਹਿਲਾਂ ਤਾਂ ਗੋਰਮਿਡੋਸ ਕਮਿਊਨਿਟੀ ਸੈਂਟਰ ਦੂਜਾ ਮੈਂ ਦੱਸਿਆ ਹੋਣੀ ਖੈਸੀ ਕੈਂਪਵਲ ਤੇ ਤੁਸੀਂ ਜ਼ਿਆਦਾ ਜਾਣਕਾਰੀ ਲਈ brampton.ca/fallfunds ਤੇ ਜਾ ਕੇ ਜਿਹੜੀ ਜੀ ਜ਼ਿਆਦਾ ਜਾਣਕਾਰੀ ਲੈ ਸਕਦੇ ਆ ਔਰ ਅੱਜ ਦਾ ਪ੍ਰੋਗਰਾਮ ਜਿਹੜਾ ਜੀ ਸਪੈਕਸ ਐਕਸਪ੍ਰੈਸ ਦੇ ਸਹਿਯੋਗ ਨਾਲ ਵੀ ਅਸੀਂ ਤੁਹਾਡੇ ਤੱਕ ਪੇਸ਼ ਕਰ ਰਹੇ ਹਾਂ ਤੁਸੀਂ ਅੱਖਾਂ ਦਾ ਕੋਈ ਇਲਾਜ ਕਰਾਉਣਾ ਕੋਈ ਰੂਟੀਨ ਚੈੱਕਅਪ ਕਰਾਉਣਾ ਜਾਂ ਤੁਸੀਂ ਡਿਜ਼ਾਈਨਰ ਫਰੇਮ ਗਲਾਸਿਸ ਬਣਵਾਉਣੀਆਂ ਨੇ ਸਨ ਗਲਾਸਿਸ ਤੇ ਤੁਸੀਂ ਜਿਹੜਾ ਜੀ ਸਪੈਕਸ ਐਕਸਪ੍ਰੈਸ ਪਹੁੰਚ ਸਕਦੇ ਨੇ ਇਹਨਾਂ ਦਾ ਨੰਬਰ 905-460-8888 ਤੇ ਗੱਲਬਾਤ ਹੋ ਸਕਦੀ ਆ ਔਰ ਇੱਕ ਫਰਮ ਆ ਜਿਹਨਾਂ ਨੂੰ ਜਿਹੜਾ ਜੀ AZ ਡਰਾਈਵਰਸ ਦੀ ਲੋੜ ਹੈਗੀ ਆ ਔਰ ਅਸੀਂ ਪਿਛਲੇ ਹਫ਼ਤੇ ਵੀ ਦੱਸ ਕੇ ਗਏ ਸੀਗੇ ਕਿ ਵਧੀਆ ਪੇ ਤੁਹਾਨੂੰ ਦੇਣਗੇ ਸਾਰਾ ਕੁਝ ਕਾਫ਼ੀ ਉਹਨਾਂ ਨੂੰ ਕਾਲਸ ਵੀ ਆਈਆਂ ਸੀਗੀਆਂ ਸੋ ਹੁਣ ਵੀ ਅਸੀਂ ਤੁਹਾਨੂੰ ਦੱਸ ਰਹੇ ਕਿ ਵਧੀਆ ਪੇ ਤੁਹਾਨੂੰ ਜਿਹੜਾ ਜੀ ਮਿਲੂਗੀ ਇੱਕ ਵਧੀਆ ਫਰਮ ਦੇ ਵਿੱਚ ਅਪਰਚੁਨਿਟੀ ਕੰਮ ਕਰਨ ਦੀ ਸੋ ਗੱਲਬਾਤ ਕਰਨ ਲਈ ਨੰਬਰ 6472-8071 ਤੇ ਜਿਹੜੀ ਜੀ ਗੱਲਬਾਤ ਕੀਤੀ ਜਾ ਸਕਦੀ ਆ ਔਰ ਇੱਕ ਨੰਬਰ ਮੈਂ ਹੋਰ ਤੁਹਾਡੇ ਤੱਕ ਜ਼ਰੂਰ ਸਾਂਝਾ ਕਰ ਦੂੰਗੀ ਉਹ ਨੰਬਰ ਹੈਗਾ JD ਇੰਸ਼ੋਰੈਂਸ ਤੋਂ JD ਹੋਰਾਂ ਦਾ ਤੁਸੀਂ ਜਿਹੜਾ ਜੀ ਗੱਡੀਆਂ ਦੀ ਇੰਸ਼ੋਰੈਂਸ ਕਰਾਉਣੀ ਕੋਈ ਘਰਾਂ ਦੀ ਇੰਸ਼ੋਰੈਂਸ ਜਾਂ ਕੋਈ ਟਰੱਕ ਦੀ ਇੰਸ਼ੋਰੈਂਸ ਕਰਾਉਣੀ ਹੈ ਕਮਰਸ਼ੀਅਲ ਇੰਸ਼ੋਰੈਂਸ ਤੇ ਗੱਲਬਾਤ ਤੁਸੀਂ ਕਰਨੀ ਹੈ JD ਹੋਰਾਂ ਦੇ ਨਾਲ ਇਹਨਾਂ ਦਾ ਨੰਬਰ 416-902-07-06 ਤੇ ਜਿਹੜੀ ਜੀ ਗੱਲਬਾਤ ਕੀਤੀ ਜਾ ਸਕਦੀ ਹੈ
1: ਜੀ ਔਰ ਜਿਵੇਂ ਪਹਿਲਾਂ ਵੀ ਦੱਸ ਕੇ ਗਿਆ ਸੀ ਕਿ ਸਾਡੇ ਕੋਲ ਕਾਫੀ ਜਿਹੜੀ ਹੈਗੀ ਆ ਉਹ ਕਮਰਸ਼ੀਅਲ ਲਿਸਟਿੰਗ ਹੈ ਔਰ ਸਾਡੇ ਕੋਲ ਇਸ ਟਾਈਮ ਆਲਮੋਸਟ ਤਕਰੀਬਨ 7-8 ਹੋਟਲ ਜਿਹੜੇ ਨੇ ਉਹ ਸੇਲ ਦੇ ਉੱਤੇ ਆਏ ਨੇ 120 ਰੂਮ ਦਾ ਹੋਟਲ ਹੈ 78 ਰੂਮ ਦਾ ਹੋਟਲ ਹੈ 130 ਰੂਮ ਦਾ ਹੋਟਲ ਹੈ ਸਾਰੇ ਫਰੈਂਚਾਈਜ਼ ਹੋਟਲ ਨੇ ਔਰ ਤੁਸੀਂ ਇਹਨਾਂ ਦੀ ਕੋਈ ਵੀ ਇਨਫੋਰਮੇਸ਼ਨ ਲੈਣੀ ਚਾਹੁੰਦੇ ਹੋ ਨੰਬਰ ਹੈ 416-881-7070 ਤੇ ਮਿਲਟਨ ਦੇ ਇਲਾਕੇ ਦੇ ਵਿੱਚ ਕਮਰਸ਼ੀਅਲ ਲੈਂਡ ਇੱਕ ਹੈ ਜੀ ਜਿੱਥੇ ਕਿ ਅਪਕਮਿੰਗ ਡਿਵੈਲਪਮੈਂਟ ਹੋ ਸਕਦੀ ਹੈ ਹਾਈਵੇ 401 ਦੇ ਬਿਲਕੁਲ ਨਜ਼ਦੀਕ ਹੈ 8 acres ਲੈਂਡ ਹੈ ਇਹਦੀ ਵੀ ਕੋਈ ਇਨਫੋਰਮੇਸ਼ਨ ਚਾਹੀਦੀ ਹੈ 416-881-7070 ਤੇ ਗੱਲਬਾਤ ਕਰ ਸਕਦੇ ਹੋ ਜੀ ਸ਼ਾਹ ਸਾਹਿਬ
2: ਜੀ ਸੁਖੀ ਜੀ ਜਿਵੇਂ ਮੈਂ ਪਹਿਲੇ ਦੱਸ ਰਿਹਾ ਮੋਰਗੇਜ ਦੇ ਬਾਰੇ ਜੇ ਕਮਰਸ਼ੀਅਲ ਮੋਰਗੇਜ ਲੈਣੀ ਹੈ ਜਾਂ ਕਾਰ ਬਾਈ ਕਰਨਾ ਹੈ ਤੇ ਇਹ ਵਧੀਆ ਮੌਕਾ ਤੁਸੀਂ ਜ਼ਰੂਰ ਲਵੋ ਲੇਕਿਨ ਬਹੁਤ ਸਾਰੇ ਲੋਕ ਨਾ ਘਬਰਾ ਕੇ ਬੈਠੇ ਨੇ ਇਹ ਕਹਿੰਦੇ ਜੀ ਮੋਰਗੇਜ ਪਤਾ ਨਹੀਂ ਹੋਣੀ ਹੈ ਨਹੀਂ ਹੋਣੀ ਮੋਰਗੇਜ ਬਿਲਕੁਲ ਹੋਣੀ ਹੈ ਉਹਦਾ ਤਰੀਕਾ ਤੁਹਾਨੂੰ ਆਉਣਾ ਚਾਹੀਦਾ ਤੁਸੀਂ ਜਿਹਨੂੰ ਵੀ ਆਪਣੀ ਪਰਸਨਲ ਇਨਫੋਰਮੇਸ਼ਨ ਦੇਣੀ ਉਹਦੇ ਬਾਰੇ ਲਾਜ਼ਮੀ ਜਾਣੋ ਕਿੰਨੇ ਸਾਲਾਂ ਦਾ ਐਕਸਪੀਰੀਅੰਸ ਹੈ ਕਦੋਂ ਦਾ ਕੰਮ ਸ਼ੁਰੂ ਕੀਤਾ ਇਹ ਸਾਰੀਆਂ ਗੱਲਾਂ ਬਾਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਬਿਫੋਰ ਤੁਸੀਂ ਸ਼ੇਅਰ ਕਰੋ ਕੋਈ ਵੀ ਆਪਣੀ ਪਰਸਨਲ ਇਨਫੋਰਮੇਸ਼ਨ ਤੋਂ ਤੇ ਇਸ ਵਾਸਤੇ ਸਾਡਾ ਪਿਛਲੇ 27 ਸਾਲਾਂ ਦਾ ਐਕਸਪੀਰੀਅੰਸ ਹੈ ਉਹ 27 ਸਾਲਾਂ 'ਚ ਅਸੀਂ ਇੰਨਾ ਕੰਮ ਕਰ ਲਿੱਤਾ ਉਹ ਸਾਡੇ ਵਾਸਤੇ ਬੜਾ ਈਜ਼ੀ ਹੈ 3 ਮਿੰਟ ਅਸੀਂ ਤੁਹਾਨੂੰ ਦੱਸ ਦੇਈਦਾ ਵੀ ਤੁਹਾਡਾ ਕੰਮ ਹੋ ਸਕਦਾ ਇਹ ਨਹੀਂ ਹੋ ਸਕਦਾ ਅਗਰ ਅਸੀਂ ਕਹਾਂਗੇ ਹੋ ਸਕਦਾ ਤੇ ਫਿਰ ਅਸੀਂ ਪੂਰੀ ਕੋਸ਼ਿਸ਼ ਕਰਨੀ ਹੈ ਹੋ ਜਾਏ ਔਰ ਕਿਸੇ ਨਾ ਕਿਸੇ ਤਰੀਕੇ ਨਾਲ ਹੋ ਜਾਏ ਕਿਉਂਕਿ ਸਾਡੇ ਹਰ ਬੈਂਕ ਨਾਲ ਹੈਗੇ ਨੇ ਲਿੰਕਸ ਹੈਗੇ ਨੇ ਅਸੀਂ ਅੰਡਰਸਟੈਂਡ ਕਰਨੇ ਉਹਨਾਂ ਦੀ ਜਿਹੜੀ ਰਿਕੁਆਇਰਮੈਂਟਸ ਹੁੰਦੀਆਂ ਨੇ ਅਸੀਂ ਉਹਨਾਂ ਦੇ ਮੁਤਾਬਕ ਜੋ ਵੀ ਉਹਨਾਂ ਦੀ ਬੇਸਿਕ ਰਿਕੁਆਇਰਮੈਂਟਸ ਹੁੰਦੀਆਂ ਹਨ ਉਹਨਾਂ ਦੇ ਮੁਤਾਬਕ ਕੰਮ ਕਰੀਦਾ। ਕੋਈ ਵੀ ਜਾਣਕਾਰੀ ਲੈਣੀ ਤੁਸੀਂ ਕਾਲ ਕਰੋ 6477741 9000। ਕੋਈ ਵੀ ਹੋਟਲ, ਮੋਟਲ, ਗੈਸ ਸਟੇਸ਼ਨ, ਪਲਾਜ਼ਾ ਲੈਣਾ ਜਾਂ ਪਲਾਜ਼ੇ 'ਚ ਕੋਈ ਯੂਨਿਟ ਬਾਈ ਕਰਨਾ, ਜਿਵੇਂ ਸੁੱਖੀ ਜੀ ਨੇ ਕਿਹਾ ਵੀ ਸਾਡੇ ਕੋਲ ਹੋਟਲ ਵੀ ਇਹਨਾਂ ਕੋਲ ਆਏ ਨੇ, ਅਤੇ ਅਗਰ ਤੁਸੀਂ ਕੋਈ ਜਾਣਕਾਰੀ ਲੈਣੀ ਹੈ, ਹੋਟਲ ਬਾਈ ਕਰਨਾ ਚਾਹ ਰਹੇ ਹੋ, ਇਨਵੈਸਟਮੈਂਟ ਕਰਨਾ ਚਾਹ ਰਹੇ ਹੋ, ਤਾਂ ਤੁਸੀਂ ਕਾਲ ਕਰੋ 6477741 9000। ਅਸੀਂ ਬੜੀ ਆਸਾਨੀ ਨਾਲ ਤੁਹਾਨੂੰ ਕਮਰਸ਼ਲ ਮੋਡ ਕੇ ਦਵਾ ਸਕਦੇ ਹਾਂ। ਔਰ ਅਗਰ ਤੁਸੀਂ ਕੋਈ ਬਿਜ਼ਨਸ ਸਟਾਰਟ ਕਰਨਾ ਚਾਹੁੰਦੇ ਹੋ, 5 ਲੱਖ ਤੱਕ ਇੱਕ ਪ੍ਰੋਗਰਾਮ ਹੈ, ਉਹ ਵੀ 5 ਲੱਖ ਤੱਕ ਤੁਹਾਨੂੰ ਮਿਲ ਸਕਦਾ ਹੈ। ਕੋਈ ਵੀ ਤੁਸੀਂ ਫਰੈਂਚਾਈਜ਼ ਬਾਈ ਕਰਨਾ ਚਾਹੁੰਦੇ ਹੋ, ਕਿਸੇ ਫੂਡ ਬਿਜ਼ਨਸ ਆਉਣਾ ਚਾਹੁੰਦੇ ਹੋ, ਪੀਜ਼ਾ ਖੋਲਣਾ ਚਾਹੁੰਦੇ ਹੋ, ਪੀਜ਼ਾ ਡਿਪੂ ਲੈਣਾ ਚਾਹੁੰਦੇ ਹੋ, ਕਿਸੇ ਤਰ੍ਹਾਂ ਦਾ ਤੁਸੀਂ ਬਿਜ਼ਨਸ ਸਟਾਰਟ ਕਰਨਾ ਚਾਹੁੰਦੇ ਹੋ, ਅਤੇ ਉਹਦੇ ਵਾਸਤੇ ਤੁਹਾਨੂੰ 5 ਲੱਖ ਮਿਲ ਸਕਦਾ ਹੈ। ਕੁਛ ਹੈਗੀਆਂ ਸ਼ਰਤਾਂ ਹੁੰਦੀਆਂ ਨਾ, ਉਹ ਤੁਸੀਂ ਸਾਨੂੰ ਕਾਲ ਕਰੋਗੇ, ਤੁਹਾਨੂੰ ਅਸੀਂ ਦੱਸਾਂਗੇ ਕਿਸ ਤਰ੍ਹਾਂ ਤੁਸੀਂ ਬਿਜ਼ਨਸ ਲੋਨ ਲੈ ਸਕਦੇ ਹੋ, ਕਿਸ ਤਰ੍ਹਾਂ ਤੁਸੀਂ ਮੋਰਗੇਜ ਲੈ ਸਕਦੇ ਹੋ। ਔਰ ਅਗਰ ਤੁਸੀਂ ਆਲਰੇਡੀ ਬਿਜ਼ਨਸ 'ਚ ਹੈਗੇ ਹੋ, ਬਿਜ਼ਨਸ ਨੂੰ ਬੈਟਰ ਕਰਨਾ ਚਾਹੁੰਦੇ ਹੋ, ਤੁਸੀਂ 50,000 ਤੋਂ ਲੈ ਕੇ 2 ਮਿਲੀਅਨ ਤੱਕ ਬਿਜ਼ਨਸ ਲਾਈਨ ਲੈ ਸਕਦੇ ਹੋ। 50,000 ਤੋਂ ਲੈ ਕੇ 2 ਮਿਲੀਅਨ ਤੱਕ ਤੁਹਾਨੂੰ ਬਿਜ਼ਨਸ ਲਾਈਨ ਵੀ ਮਿਲ ਸਕਦੀ ਹੈ। ਨੰਬਰ ਬੜਾ ਸੌਖਾ ਜਿਹਾ, 6474741 9000 ਤੇ ਕਾਲ ਕਰ ਸਕਦੇ। ਜੀ
1: ਜੀ ਸ਼ਾਹ ਸਾਹਿਬ, ਆਪਾਂ ਇੱਕ ਗੀਤ ਵੱਲ ਨੂੰ ਚੱਲਦੇ ਹਾਂ ਤੇ ਫਿਰ ਉਸ ਤੋਂ ਬਾਅਦ ਕੰਟੀਨਿਊ ਪ੍ਰੋਗਰਾਮ ਹੈ। ਜੇ ਕਿਸੇ ਨੇ ਸਾਡੇ ਨਾਲ ਗੱਲਬਾਤ ਕਰਨੀ ਹੈ, 9057990999 ਜੀ।

ਜਾਣਕਾਰੀ ਮੈਂ ਹੋਰ ਜਿਹੜੀ ਜੀ ਜਾਂਦੇ ਜਾਂਦੇ ਜ਼ਰੂਰ ਦੇ ਦਿੰਦੀ ਹਾਂ ਕਿ ਰਕੇਸ਼ ਸ਼ਰਮਾ ਜੀ ਜਿਹੜੇ ਕਿ ਵਾਰਡ 7 ਤੇ 8 ਦੇ ਵਿੱਚੋਂ ਵੀ ਜਿਹੜੇ ਜੀ ਇਲੈਕਟ ਹੋਏ ਨੇ, ਤੁਸੀਂ ਉਹਨਾਂ ਨੂੰ ਵੀ ਜਿਹੜੇ ਜੀ ਇਲੈਕਟ ਕਰਕੇ ਜਿਤਾ ਸਕਦੇ ਨੇ ਤੇ ਆਪਣੀ ਕਮਿਊਨਿਟੀ ਦੀ ਆਵਾਜ਼ ਜਿਹੜੀ ਜੀ ਅੱਗੇ ਲਿਆ ਸਕਦੇ ਨੇ ਰਕੇਸ਼ ਸ਼ਰਮਾ ਵਾਰਡ 7 ਤੇ 8 ਦੇ ਵਿੱਚੋਂ।

ਸੁਗੰਧ ਵਰਗਾ, ਕਿਸੇ ਚਰਖੇ ਦੀ ਤੰਦ ਵਰਗਾ, ਘਾਹ ਉੱਤੇ ਸੱਜਰੀ ਤਰੇਲ ਵਰਗਾ, ਦੋ ਦਿਲਾਂ ਦੇ ਹੁੰਦੇ ਮੇਲ ਵਰਗਾ, ਬੁੱਢੇ ਬਾਬਲ ਦੇ ਹੱਥ 'ਚ ਡੰਗੋਰੀ ਵਰਗਾ, ਅੰਬੜੀ ਦੀ ਮਿੱਠੀ ਜਿਹੀ ਲੋਰੀ ਵਰਗਾ, ਗੱਭਰੂ ਤੇ ਚੜ੍ਹਦੀ ਜਵਾਨੀ ਵਰਗਾ, ਕਿਸੇ ਪਿਆਰ ਨਾਲ ਦਿੱਤੀ ਹੋਈ ਨਿਸ਼ਾਨੀ ਵਰਗਾ, ਮਿੱਠੀ ਬੋਲੀ ਵਰਗਾ ਤੇ ਸੌ ਰੰਗਾਂ ਦੀ ਹੋਲੀ ਵਰਗਾ, ਨਿਊਜ਼ ਵਿਊਜ਼ ਗੀਤ ਸੰਗੀਤ ਹੱਸ ਠੱਠੇ ਦੇ ਲੈ ਕੇ ਰੰਗ ਤੁਹਾਡੇ ਰੂਪ।

0: ਮੈਂ ਬਲਜਿੰਦਰ ਸਿੰਘ ਨਹਿਲ ਆਪਣੇ ਬ੍ਰੈਂਪਟਨ ਨੇ ਸਭ ਕੁਝ ਦੇਖਿਆ ਹੈ। ਸੜਕਾਂ ਤੋਂ ਪਾਰਕਾਂ ਤੱਕ, ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ, ਕ੍ਰਾਈਮ ਤੋਂ ਕਰਪਸ਼ਨ ਤੱਕ, ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ ਕੰਮ ਨਾਲ ਬਣਦਾ ਹੈ। ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ। ਵੋਟ ਫਾਰ ਚੇਂਜ, ਵੋਟ ਫਾਰ ਬਲਜਿੰਦਰ ਸਿੰਘ ਨਹਿਲ, ਸਿਟੀ ਕੌਂਸਲਰ ਕੈਂਡੀਡੇਟ, ਵਾਰਡ 9 & 10।
1: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਬਲਜਿੰਦਰ ਸਿੰਘ ਨਹਿਲ।
2: ਮੈਂ ਹਰਸਿਮਰਨ ਸਿੰਘ, ਸਾਡਾ ਸ਼ਹਿਰ ਬ੍ਰੈਂਪਟਨ ਵੱਧ ਰਿਹਾ ਹੈ, ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ? ਪੁਲਿਸ, ਪੈਰਾਮੈਡਿਕ, ਰੀਜਨਲ ਰੋਡਸ, ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ। ਵਾਰਡ 9 & 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ, ਆਉਣ ਵਾਲੀ 26 ਅਕਤੂਬਰ ਨੂੰ। ਵੋਟ ਫਾਰ ਚੇਂਜ, ਵੋਟ ਹਰਸਿਮਰਨ ਸਿੰਘ।
1: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਹਰਸਿਮਰਨ ਸਿੰਘ।
3: ਸਤਿ ਸ੍ਰੀ ਅਕਾਲ, ਮੈਂ ਹਾਂ ਹਰਕੀਰਤ ਸਿੰਘ, ਤੁਹਾਡਾ ਸਿਟੀ ਕਾਉਂਸਲ ਦਾ ਉਮੀਦਵਾਰ ਵਾਰਡ 9 & 10 ਤੋਂ। ਪਿਛਲੇ 12 ਸਾਲਾਂ ਤੋਂ ਤੁਸੀਂ ਮੈਨੂੰ ਕਮਿਊਨਿਟੀ ਵਿੱਚ ਕੰਮ ਕਰਨ ਦਾ ਮੌਕਾ ਦਿੱਤਾ ਹੈ, ਤੇ ਮੈਨੂੰ ਉਮੀਦ ਹੈ ਇਹਨਾਂ ਚੋਣਾਂ ਵਿੱਚ ਵੀ ਤੁਸੀਂ ਮੈਨੂੰ ਸੇਵਾ ਕਰਨ ਦਾ ਮੌਕਾ ਦਿਓਗੇ ਤਾਂ ਜੋ ਬ੍ਰੈਂਪਟਨ ਦੀ ਹੋਰ ਤਰੱਕੀ ਕਰ ਸਕੀਏ।
4: ਤੇ ਮੈਂ ਹਾਂ ਖੁਸ਼ਪਾਲ ਸਿੰਘ ਪਵਾਰ, ਤੁਹਾਡਾ ਸਕੂਲ ਟਰਸਟੀ ਦਾ ਉਮੀਦਵਾਰ ਵਾਰਡ 9 & 10 ਤੋਂ। ਮੈਂ ਅਰਬਨ ਪਲੈਨਿੰਗ ਦੇ ਵਿੱਚ ਮਾਸਟਰਸ ਡਿਗਰੀ ਕੀਤੀ ਆ ਤੇ ਪਿਛਲੇ 9 ਸਾਲਾਂ ਤੋਂ ਸਕੂਲਾਂ ਨਾਲ ਕੰਮ ਕਰਦਾ ਆ ਰਿਹਾ ਹਾਂ। ਅਕਤੂਬਰ 10, 11, 16 ਤੇ 17 ਦੀ ਐਡਵਾਂਸ ਵੋਟ ਤੇ ਸਾਨੂੰ ਵੋਟ ਪਾ ਕੇ ਕਾਮਯਾਬ ਕਰੋ। ਆਥੋਰਾਈਜ਼ਡ ਬਾਈ ਦਾ ਹਰਕੀਰਤ ਸਿੰਘ ਐਂਡ ਖੁਸ਼ਪਾਲ ਸਿੰਘ ਪਵਾਰ ਕੈਂਪੇਨਸ।
5: ਤੁਸੀਂ ਜੁੜ ਚੁੱਕੇ ਹੋ ਪ੍ਰੋਗਰਾਮ ਸਾਰੰਗ ਦੇ ਨਾਲ, ਮੈਂ ਤੁਹਾਡਾ ਦੋਸਤ ਅਤੇ ਹੋਸਟ ਜਗਜੀਤ ਮਹਲ, ਤੁਹਾਡਾ ਅਤੇ ਮੇਰਾ ਸਾਥ ਬਣਿਆ ਰਹੇਗਾ ਸਹੀ 3 ਵਜੇ ਤੱਕ। ਅੱਜ ਦੇ ਪ੍ਰੋਗਰਾਮ ਵਿੱਚ ਗੱਲਾਂ ਬਾਤਾਂ ਹੋਣਗੀਆਂ, ਗੀਤ ਸੰਗੀਤ ਹੋਵੇਗਾ, ਰਾਜਵੀਰ ਬੋਪਾਰਾ ਜੀ ਵੀ ਕੁਝ ਮਿੰਟਾਂ ਦੇ ਵਿੱਚ ਪ੍ਰੋਗਰਾਮ ਵਿੱਚ ਸਾਂਝ ਪਾਉਣਗੇ। ਸੋ ਗੱਲ ਕਰਦੇ ਹਾਂ ਕਿ ਹਰ ਇੱਕ ਨਵਾਂ ਦਿਨ ਇੱਕ ਨਵੀਂ ਉਮੀਦ ਲੈ ਕੇ ਆਉਂਦਾ, ਨਵੀਂ ਸੋਚ ਲੈ ਕੇ ਆਉਂਦਾ, ਅਤੇ ਆਪਾਂ ਜਦੋਂ ਦਿਨ ਦੀ ਸ਼ੁਰੂਆਤ ਕਰਦੇ ਹਾਂ ਪਰਮਾਤਮਾ ਦੇ ਸ਼ੁਕਰੀਆ ਅਦਾ ਕਰਦੇ ਹਾਂ ਕਿ ਤੂੰ ਸਾਨੂੰ ਅੱਜ ਨਵਾਂ ਦਿਨ ਦਿੱਤਾ, ਨਵੇਂ ਮੌਕੇ ਹੁੰਦੇ ਨੇ, ਨਵਾਂ ਦਿਨ ਹੁੰਦਾ ਗਾ। ਸੋ ਹਰ ਰੋਜ਼ ਬੰਦੇ ਨੂੰ ਨਵੀਂ ਸੋਚ ਲੈ ਕੇ ਚੱਲਣਾ ਚਾਹੀਦਾ। ਨਵੀਂ ਸੋਚ ਮਤਲਬ ਇਹ ਨਹੀਂ ਕਿ ਆਪਣੀ ਪਹਿਲਾਂ ਵਾਲੀ ਸੋਚ ਬਦਲ ਲੈਣੀ ਚਾਹੀਦੀ ਆ। ਕਈ ਵਾਰ ਕੀ ਹੁੰਦਾ, ਜੋ ਟਾਈਮ ਨਿਕਲ ਚੁੱਕਿਆ ਉਹਦੇ ਵਿੱਚ ਸਾਡੇ ਨਾਲ ਕਾਫੀ ਲੋਕਾਂ ਨਾਲ ਗਿੱਲੇ ਸ਼ਿਕਵੇ ਹੋ ਜਾਂਦੇ ਆ ਕਿਸੇ ਨਾ ਕਿਸੇ ਕਾਰਨ, ਕਈ ਵਾਰ ਕੋਈ ਵੀ ਕਾਰਨ ਹੋ ਸਕਦਾ ਗਾ ਉਸਦਾ। ਸੋ ਉਹਨਾਂ ਗਿੱਲਿਆਂ ਸ਼ਿਕਵਿਆਂ ਨੂੰ ਭੁਲਾ ਕੇ ਇੱਕ ਹਰ ਰੋਜ਼ ਕੋਸ਼ਿਸ਼ ਕਰੋ ਕਿ ਕੋਈ ਚੰਗਾ ਵਿਚਾਰ ਮਨ ਦੇ ਵਿੱਚ ਆਵੇ। ਚੰਗਾ ਵਿਚਾਰ ਮਨ ਦੇ ਵਿੱਚ ਆਊਗਾ, ਚੰਗੀ ਸਿਹਤ ਹੋਵੇਗੀ, ਚੰਗਾ ਬਿਜ਼ਨਸ ਹੋਵੇਗਾ, ਚੰਗੀ ਜੋਬ ਹੋਵੇਗੀ। ਸੋ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ, ਚੰਗੇ ਦਿਨ ਦੀ ਸ਼ੁਰੂਆਤ ਕਰੋ, ਪਰਮਾਤਮਾ ਦਾ ਨਾਮ ਲੈ ਕੇ ਦਿਨ ਦੀ ਸ਼ੁਰੂਆਤ ਕਰੋ। ਸੋ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਇੱਕ ਮਿੱਠੇ ਜਿਹੇ ਗੀਤ ਦੇ ਨਾਲ, ਅਤੇ ਫਿਰ ਆਉਂਦੇ ਹਾਂ ਵਾਪਸ।
6: ਤੇਰੀ ਜ਼ਮੀਨ ਦੇ ਮੁੱਲ ਨਾਲੋਂ ਵੱਧ ਰੁਪਈਏ ਦਵਾ ਦੇ ਤੈਨੂੰ।

0: ਦੀਵਾਨੇ
1: ਜੀ। ਦੋਸਤੋ ਤੁਸੀਂ ਜੁੜੇ ਹੋ ਪ੍ਰੋਗਰਾਮ ਦੇ ਪ੍ਰੋਗਰਾਮ ਸਾਰੰਗ ਦੇ ਵਿੱਚ, ਅਤੇ ਤੁਹਾਨੂੰ ਪਤਾ ਹੀ ਹੈ ਕਿ ਬੁੱਧਵਾਰ ਦਾ ਦਿਨ ਹੁੰਦਾ, ਤੁਹਾਡੀ ਅਸੀਂ ਮੁਲਾਕਾਤ ਕਰਵਾਉਣੀ ਹੋਣੀ ਆ ਮੋਨਾ ਮਹਿੰਗੀ ਜੀ ਨਾਲ, ਜਿਹੜੇ ਕਿ ਤੁਹਾਨੂੰ ਦੱਸਦੇ ਨੇ ਕਿ ਕ੍ਰਿਟੀਕਲ ਇਲਨੈਸ ਕੀ ਹੁੰਦੇ ਆ, ਕਿਉਂ ਜ਼ਰੂਰੀ ਆ, ਕਿ ਲਾਈਫ ਇੰਸ਼ੋਰੈਂਸ ਕੀ ਹੁੰਦੇ ਆ, ਕਿਉਂ ਜ਼ਰੂਰੀ ਆ, ਸੁਪਰਵਿਜੇ ਦੇ ਇੰਸ਼ੋਰੈਂਸ ਅਸੀਂ ਕਦੋਂ ਕਰਵਾਉਣੇ ਆ, ਵਿਸ਼ਟਰਵੇ ਦੇ ਇੰਸ਼ੋਰੈਂਸ ਕਦੋਂ ਕਰਵਾਉਣੇ ਆ, ਆਪਣੇ ਬੱਚਿਆਂ ਦੇ ਆਰ ਐਸ ਪੀ ਅਕਾਊਂਟ ਓਪਨ ਕਰਦੇ ਹਾਂ, ਟੀ ਐਫ ਐਸ ਅਕਾਊਂਟ ਓਪਨ ਕਰਦੇ ਹਾਂ, ਅੱਜ ਉਹਨਾਂ ਨਾਲ ਆਪਾਂ ਵਿਸਥਾਰ ਦੇ ਵਿੱਚ ਗੱਲਬਾਤ ਕਰਾਂਗੇ। ਮੋਨਾ ਜੀ ਨੂੰ ਪਹਿਲਾਂ ਤਾਂ ਜੀ ਆਖੇ ਜੀ। ਮੋਨਾ ਜੀ ਸਤਿ ਸ੍ਰੀ ਅਕਾਲ ਜੀ, ਆਨੂ ਜੀ ਕਿਹੜੇ ਕਿਹੜੇ ਬੰਦੇ ਨੂੰ ਕਦੋਂ ਕਦੋਂ ਕਰਵਾਉਣੀ ਚਾਹੀਦੀ ਹੈ, ਉਹਦੇ ਬਾਰੇ ਥੋੜਾ ਜਿਹਾ ਸਾਨੂੰ ਵਿਸਥਾਰ ਵਿੱਚ ਸਮਝਾਓ ਜੀ।
2: ਬਿਲਕੁਲ ਜੀ, ਜਦੋਂ ਵੀ ਆਪਾਂ ਇੰਸ਼ੋਰੈਂਸ ਦੀ ਗੱਲ ਕਰਦੇ ਹੈਗੇ ਆ, ਲਾਈਫ ਇੰਸ਼ੋਰੈਂਸ ਜਿਹੜੀ ਹੈਗੀ ਆ ਉਹਦੀਆਂ ਆਪਸ਼ਨਸ ਹੁੰਦੀਆਂ ਨੇ ਅੱਗੇ। ਕਈ ਵਾਰ ਸਾਨੂੰ ਲੱਗਦਾ ਹੈ ਕਿ ਟਰਮ ਇੰਸ਼ੋਰੈਂਸ ਇੱਕ ਡਿਫਰੈਂਟ ਚੀਜ਼ ਹੈਗੀ ਆ, ਕੋਈ ਹੋਰ ਚੀਜ਼ ਹੈ, ਪਰ ਲਾਈਫ ਇੰਸ਼ੋਰੈਂਸ ਦੀਆਂ ਅੱਗੇ ਆਪਸ਼ਨਸ ਆ ਜਾਂਦੀਆਂ ਕਿ ਅਸੀਂ ਟਰਮ ਇੰਸ਼ੋਰੈਂਸ ਵਿੱਚ ਜਾਣਾ, ਅਸੀਂ ਹੋਲ ਲਾਈਫ ਦੇ ਵਿੱਚ ਜਾਣਾ, ਪੇਡ ਅਪ ਦੇ ਵਿੱਚ ਜਾਣਾ, ਯੂਨੀਵਰਸਲ ਪਾਰਟੀਸੀਪੇਟਿੰਗ ਪਾਲਿਸੀ। ਸਮਟਾਈਮਸ ਕਈ ਵਾਰ ਪਰਸਨ ਨੂੰ ਜਦੋਂ ਅਸੀਂ ਔਨ ਏਅਰ, ਕਿਉਂਕਿ ਸ਼ਾਰਟ ਟਾਈਮ ਹੁੰਦਾ ਏਅਰ ਦੇ ਉੱਤੇ ਗੱਲ ਕਰਨ ਲਈ, ਤਾਂ ਉਹਨਾਂ ਨੂੰ ਲੱਗਦਾ ਕਿ ਸ਼ਾਇਦ ਬਹੁਤ ਜ਼ਿਆਦਾ ਕਨਫਿਊਜ਼ਿੰਗ ਹੈਗਾ, ਪਰ ਵੈਸੇ ਬਹੁਤ ਹੀ ਸਿਨੇਰੀਓ ਹੁੰਦਾ ਹੈ ਕਿ ਜਦੋਂ ਆਪਾਂ ਨੂੰ ਕੋਈ ਲਾਈਫ ਇੰਸ਼ੋਰੈਂਸ ਕੋਈ ਪਰਟੀਕੁਲਰ ਟਾਈਮ ਫਰੇਮ ਦੇ ਲਈ ਚਾਹੀਦੀ ਹੈ, ਕੋਈ 10 ਸਾਲ, 20 ਸਾਲ, 30, 40 ਜਾਂ 50 ਸਾਲ ਤੱਕ ਚਾਹੀਦੀ ਹੈਗੀ ਹੈ, ਤਾਂ ਉਹ ਆਪਾਂ ਟਰਮ ਇੰਸ਼ੋਰੈਂਸ ਕਰਵਾ ਲੈਂਦੇ ਹਾਂ ਕਿ ਓਨੇ ਟਾਈਮ ਤੱਕ ਹੀ ਕਵਰੇਜ ਹੋਏਗੀ, ਓਨੇ ਟਾਈਮ ਤੱਕ ਹੀ ਤੁਸੀਂ ਪ੍ਰੀਮੀਅਮ ਦੇਣਾ। ਦੂਜੀ ਤਰਫ ਇਹ ਹੋ ਜਾਂਦਾ ਹੈਗਾ ਕਿ ਜੇ ਸਾਨੂੰ ਇੱਦਾਂ ਦੀ ਪਾਲਿਸੀ ਚਾਹੀਦੀ ਜਿਹੜੀ ਕਿ ਸਾਡੀ ਕੱਲ੍ਹ ਨੂੰ ਸਾਰਾ ਕੁਛ ਕਵਰ ਕਰੇ, ਕਹਿ ਲਓ ਕਿ ਫਾਈਨਲ ਟੈਕਸਿਸ ਹੋ ਗਏ, ਫਿਊਨਰਲ ਕੋਸਟ ਹੋ ਗਈ, ਕੈਪੀਟਲ ਗੇਨਸ ਹੋ ਗਏ, ਟੈਕਸੇਸ਼ਨ ਹੋ ਗਿਆ, ਉਹ ਸਾਰਾ ਕੁਛ ਕਵਰ ਕਰਨ ਦੇ ਲਈ ਸਾਡੇ ਕੋਲ ਇੱਕ ਨਾ ਇੱਕ ਕੋਈ ਨਾ ਕੋਈ ਪਾਲਿਸੀ ਹੋਲ ਲਾਈਫ ਦੇ ਲਈ ਜ਼ਰੂਰ ਹੋਣੀ ਚਾਹੀਦੀ ਹੈ, ਜਿਹਦੇ ਵਿੱਚ ਕਿ ਆਪਾਂ ਡਿਫਰੈਂਟ ਆਪਸ਼ਨਸ ਚੂਜ਼ ਕਰ ਸਕਦੇ ਹਾਂ। ਚਾਹੇ ਅੱਜ ਦੀ ਡੇਟ ਦੇ ਵਿੱਚ ਕੋਈ ਵਰਕਿੰਗ ਪਰਸਨ ਹੈ, ਓਬਵੀਅਸਲੀ ਉਹਨਾਂ ਦੇ ਲਈ ਬੈਸਟ ਰਹਿੰਦਾ ਕਿ ਪੇਡ ਅਪ ਹੋ ਜਾਵੇ, ਕੋਈ 10 ਸਾਲ, 15 ਜਾਂ 20 ਸਾਲ ਦੇ ਵਿੱਚ ਤੁਸੀਂ ਪੇਡ ਅਪ ਕਰ ਸਕਦੇ ਹੁੰਦੇ ਹੋ। ਪਰ ਉਹੀ ਚੀਜ਼ ਹੈਗੀ ਹੈ ਕਿ ਜੇ ਅਸੀਂ ਸਾਰੀ ਉਮਰ ਪੇ ਕਰਨਾ ਚਾਹੀਏ ਤਾਂ ਉਸ ਤਰ੍ਹਾਂ ਦੀ ਆਪਸ਼ਨ ਤੁਸੀਂ ਲੈ ਸਕਦੇ ਹੁੰਦੇ ਹੈਗੇ ਹੋ। ਪਰ ਮੇਕ ਸ਼ੋਰ ਜ਼ਰੂਰ ਕਰਿਆ ਕਰੋ ਕਿ ਜਦੋਂ ਵੀ ਟਰਮ ਇੰਸ਼ੋਰੈਂਸ ਚੱਲ ਰਹੀ ਹੈ, 10 ਸਾਲ, 20 ਸਾਲ ਦੀ, ਅੱਜ ਤਾਂ ਤੁਸੀਂ ਪਾਲਿਸੀ ਕਰਵਾ ਲਿੱਤੀ, ਪਰ ਉਹ ਲੇਟਰ ਔਨ ਕਦੇ ਨਾ ਕਦੇ ਜ਼ਰੂਰ ਹੋਣੀ ਹੁੰਦੀ ਹੈ। ਜਦ ਜਿੰਨੇ ਟਾਈਮ ਲਈ ਤੁਸੀਂ ਕਵਰੇਜ ਲਈ ਸੀ ਓਨੇ ਟਾਈਮ ਤੱਕ ਹੀ ਲੌਂਗ ਦੇਣਾ, ਪਰ ਜੇ ਐਕਸਪਾਇਰੀ ਦੇ ਟਾਈਮ ਤੇ ਤੁਸੀਂ ਉਸਦੇ ਵਿੱਚ ਕੋਈ ਵੀ ਐਕਸ਼ਨ ਨਹੀਂ ਲੈਂਦੇ, ਕੰਪਨੀ ਦੀ ਲੈਟਰ ਜਿਹੜੀ ਆਉਂਦੀ ਉਹਦਾ ਜਵਾਬ ਨਹੀਂ ਦਿੰਦੇ ਹੈਗੇ ਹੋ, ਤਾਂ ਆਟੋਮੈਟਿਕਲੀ ਰਿਨਿਊਅਲ ਰੇਟ ਤੇ ਚਲਾ ਜਾਂਦਾ। ਸੋ ਮੇਕ ਸ਼ੋਰ ਜ਼ਰੂਰ ਕਰੋ ਕਿ ਜੇ ਟਰਮ ਇੰਸ਼ੋਰੈਂਸ ਕਰਵਾਈ ਹੈ ਜਾਂ ਕੋਈ ਵੀ ਤੁਸੀਂ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਕਰਵਾਈ ਹੋਈ ਹੈਗੀ ਹੈ, ਉਹਨੂੰ ਰਿਵਿਊ ਜ਼ਰੂਰ ਕੀਤਾ ਜਾਵੇ ਤਾਂ ਕਿ ਟਾਈਮ ਸਿਰ ਉਹਦੇ ਲਈ ਐਕਸ਼ਨ ਲੈ ਸਕੋ, ਇੰਸਟੈਡ ਕਿ ਰਿਨਿਊਅਲ ਦੇ ਟਾਈਮ ਤੁਹਾਡਾ ਪ੍ਰੀਮੀਅਮ ਆਟੋਮੈਟਿਕਲੀ ਡਬਲ ਟ੍ਰਿਪਲ ਨਿਕਲਣ ਦੀ ਬਜਾਏ ਪਹਿਲਾਂ ਹੀ ਤੁਸੀਂ ਇੱਕ ਆਪਸ਼ਨਸ ਐਕਸਪਲੋਰ ਕਰ ਸਕੋ ਕਿ ਉਹਦੇ ਵਿੱਚ ਕੀ ਆਪਸ਼ਨਸ ਹੈਗੀਆਂ। ਇੱਕ ਚੀਜ਼ ਮੈਂ ਜ਼ਰੂਰ ਐਡ ਆਨ ਕਰਨਾ ਚਾਹੂੰਗੀ, ਚਾਹੇ ਲਾਈਫ ਇੰਸ਼ੋਰੈਂਸ ਦੀ ਗੱਲ ਕਰੀਏ, ਚਾਹੇ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀ ਗੱਲ ਕਰੀਏ, ਇਹਨਾਂ ਸਾਰੀਆਂ ਹੀ ਪਾਲਿਸੀਜ਼ ਦੇ ਵਿੱਚ ਇੱਕ ਚੀਜ਼ ਦਾ ਜ਼ਰੂਰ ਧਿਆਨ ਰੱਖਿਆ ਕਰੋ ਕਿ ਪਰਸਨਲ ਪਾਲਿਸੀਜ਼ ਜ਼ਰੂਰ ਹੋਵੇ। ਕਾਫੀ ਵਾਰ ਕਈ ਕਲਾਇੰਟਸ ਨੂੰ ਮਿਲਣ ਦਾ ਮੌਕਾ ਮਿਲਦਾ ਹੈ ਜਦੋਂ ਕਈ ਵਾਰ ਅਸੀਂ ਗੱਲ ਕਰਦੇ ਹਾਂ ਲਾਈਫ ਇੰਸ਼ੋਰੈਂਸ ਦੇ ਬਾਰੇ, ਕਈ ਵਾਰ ਪਰਸਨ ਸੋਚਦਾ ਮੈਨੂੰ ਤਾਂ ਜੋਬ ਤੋਂ ਕਵਰੇਜ ਹੈਗੀ ਹੈ ਤਾਂ ਅਸੀਂ ਐਕਸਟਰਾ ਕਿਉਂ ਲਈਏ, ਐਕਸਟਰਾ ਮਨੀ ਕਿਉਂ ਪੇ ਕਰੀਏ, ਕ੍ਰਿਟੀਕਲ ਇਲਨੈਸ ਜੋਬ ਤੋਂ ਹੈਗੀ ਆ ਅਲੱਗ ਤੋਂ ਕਿਉਂ ਲਈਏ। ਰੀਜ਼ਨ ਇਹ ਹੈਗਾ ਕਿ ਪਰਸਨਲ ਪਾਲਿਸੀ ਜਦੋਂ ਤੁਸੀਂ ਕਰਵਾਉਂਦੇ ਹੋ ਉਹ ਹਮੇਸ਼ਾ ਤੁਹਾਡੇ ਨਾਲ ਰਹਿਣੀ ਹੈ। ਕਈ ਵਾਰ ਸਿਚੁਏਸ਼ਨ ਦੇ ਵਿੱਚ ਚੇਂਜਸ ਹੋ ਜਾਂਦੀਆਂ, ਤੁਸੀਂ ਜੋਬ ਕੁਇਟ ਕਰ ਸਕਦੇ ਹੋ, ਕੋਈ ਚੇਂਜਸ ਕਰ ਸਕਦੇ ਹੋ, ਜਾਂ ਫਿਰ ਕੋਈ ਵਾਰ ਜੋਬ ਦੇ ਵਿੱਚ ਕੋਈ ਇੱਦਾਂ ਦੀਆਂ ਚੇਂਜਸ ਆ ਗਈਆਂ ਕਿ ਤੁਹਾਨੂੰ ਜੋਬ ਛੱਡਣੀ ਪੈ ਗਈ, ਨੋ ਮੈਟਰ ਚਾਹੇ ਜਿੰਨੀ ਮਰਜ਼ੀ ਵਧੀਆ ਜੋਬ ਹੈਗੀ ਹੈ। ਸੋ ਉਸ ਟਾਈਮ ਤੇ ਤੁਸੀਂ ਉਹ ਬੈਨੀਫਿਟਸ ਵੀ ਲੂਜ਼ ਕਰ ਜਾਂਦੇ ਹੋ ਜਿਹੜੀ ਕੰਪਨੀ ਵੱਲੋਂ ਤੁਹਾਨੂੰ ਮਿਲ ਰਹੇ ਹੁੰਦੇ ਆ, ਇੰਪਲੋਇਰ ਵੱਲੋਂ ਮਿਲ ਰਹੇ ਹੁੰਦੇ ਆ। ਇਸੇ ਕਰਕੇ ਹਮੇਸ਼ਾ ਕਹਿੰਦੇ ਹਾਂ ਕਿ ਪਰਸਨਲ ਪਾਲਿਸੀ ਜ਼ਰੂਰ ਹੋਣੀਆਂ ਚਾਹੀਦੀਆਂ ਤਾਂ ਕਿ ਰੱਬ ਨਾ ਕਰੇ ਜੇ ਲੋੜ ਪੈਂਦੀ ਹੈ ਤਾਂ ਉਸ ਟਾਈਮ ਤੇ ਤੁਹਾਡੇ ਕੋਲ ਪ੍ਰੋਪਰ ਕਵਰੇਜ ਜ਼ਰੂਰ ਹੋਵੇ। ਸਾਡੇ ਲਿਸਨਰਸ ਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੋਵੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਜਾਂ ਮੋਰਗੇਜ ਇੰਸ਼ੋਰੈਂਸ ਬਾਰੇ, ਚਾਹੇ ਟਰਮ ਇੰਸ਼ੋਰੈਂਸ ਪਾਲਿਸੀ ਵਿੱਚ ਜਾਣਾ ਚਾਹੁੰਦੇ ਹੋ ਜਾਂ ਮਨੀ ਬੈਕ ਦੇ ਵਿੱਚ ਜਾਣਾ ਚਾਹੁੰਦੇ ਹੋ, ਹਰ ਤਰ੍ਹਾਂ ਦੀ ਆਪਸ਼ਨਸ ਅਵੇਲੇਬਲ ਹੈਗੀਆਂ। ਸਾਰੀਆਂ ਕੈਨੇਡੀਅਨ ਇੰਸ਼ੋਰੈਂਸ ਕੰਪਨੀਜ਼ ਨਾਲ ਡੀਲ ਕਰਦੇ ਹੈਗੇ ਆ, ਤੁਹਾਨੂੰ ਬੈਸਟ ਤੇ ਲੋਐਸਟ ਪ੍ਰਾਈਸ ਦੇ ਵਿੱਚ ਕਵਰੇਜ ਪ੍ਰੋਵਾਈਡ ਕੀਤੀ ਜਾਂਦੀ ਹੈ। ਜ਼ਿਆਦਾ ਜਾਣਕਾਰੀ ਲਈ ਕਾਲ ਕਰ ਸਕਦੇ ਜੀ ਮੋਨਾ ਮਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ, 416-509-1509-416-509-1509-15-09।
1: ਜੀ ਮੋਨਾ ਜੀ, ਮੋਨਾ ਜੀ ਇੱਕ ਸਵਾਲ ਇਹ ਵੀ ਕਲੀਅਰ ਕਰ ਦਿਓ, ਕਈ ਲੋਕ ਕਹਿੰਦੇ ਨੇ ਜਿਵੇਂ ਕੰਮ ਵਾਲੀ ਤੁਸੀਂ ਗੱਲ ਕੀਤੀ ਆ ਵੀ ਮੇਰੇ ਕੋਲ ਕੰਮ ਦੀ ਇੰਸ਼ੋਰੈਂਸ ਹੈਗੀ ਆ, ਤੇ ਕਈ ਵਾਰ ਆਪਾਂ ਕੰਮ ਦੌਰਾਨ ਨਹੀਂ ਧਿਆਨ ਦਿੰਦੇ ਵੀ ਅਸੀਂ ਚਲੋ ਕੰਮ ਤੋਂ ਕਵਰ ਹੈਗੇ ਆ ਵੀ ਸਾਨੂੰ ਲੋੜ ਨਹੀਂ, ਤੇ ਉਧਰੋਂ ਬੰਦੇ ਦੀ ਜੋਬ ਚਲੀ ਜਾਂਦੀ ਆ, ਕੀ ਉਹ ਬੰਦਾ ਕੰਮ ਵਾਲੀ ਇੰਸ਼ੋਰੈਂਸ ਨੂੰ ਤੁਹਾਡੇ ਨਾਲ ਰੈਗੂਲਰ ਕਰ ਸਕਦਾ ਜਾਂ ਉਹਨੂੰ ਨਵੇਂ ਸਿਰ ਤੋਂ ਹੀ ਲੈਣੀ ਪੈਣੀ ਆ, ਇਹਦੇ ਬਾਰੇ ਥੋੜਾ ਜਿਹਾ ਕਲੀਅਰ ਕਰੋ ਜੀ।
2: ਦੇਖੋ ਜੇ ਤਾਂ ਉਹਨਾਂ ਦੇ ਹੈਲਥ ਐਂਡ ਡੈਂਟਲ ਪਲਾਨਸ ਹੈਗੇ ਆ ਜੋਬ ਤੋਂ, ਤਾਂ ਉਹ ਫਿਰ ਉਹ ਨਾ ਪਾਲਿਸੀਜ਼ ਨੂੰ ਤਾਂ ਅਸੀਂ ਫਸਟ 60 ਡੇਜ਼ ਦੇ ਵਿੱਚ ਡੈਫੀਨੇਟਲੀ ਉਹਨਾਂ ਨੂੰ ਇੰਡੀਵਿਜੁਅਲ ਪਲਾਨ ਦੇ ਵਿੱਚ ਕਨਵਰਟ ਕਰ ਸਕਦੇ ਹੁੰਦੇ ਹੈਗੇ ਆ। ਮੋਸਟ ਆਫ ਦਾ ਟਾਈਮ ਇਹ ਆਪਸ਼ਨਸ ਹੁੰਦੀਆਂ ਨੇ, ਪਰ ਜਿਹੜੇ ਤੁਹਾਡੇ ਗਰੁੱਪ ਪਲਾਨਸ ਦੇ ਵਿੱਚ ਲਾਈਫ ਇੰਸ਼ੋਰੈਂਸ ਹੈ ਜਾਂ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਹੈ, ਉਹਦੇ ਵਿੱਚ ਮੋਸਟ ਆਫ ਦਾ ਟਾਈਮ ਆਪਸ਼ਨ ਇਹ ਵਾਲੀ ਘੱਟ ਰਹਿ ਜਾਂਦੀ ਹੈ ਕਿ ਤੁਸੀਂ ਉਹਨੂੰ ਪਰਸਨਲ ਵਿੱਚ ਕਨਵਰਟ ਕਰ ਸਕਦੇ ਹੋ ਕਿ ਨਹੀਂ। ਡਿਪੈਂਡਿੰਗ ਅਪੋਨ ਤੁਹਾਡੇ ਇੰਪਲੋਇਰ ਨੇ ਕਿੱਦਾਂ ਦੇ ਬੈਨੀਫਿਟਸ ਚੂਜ਼ ਕੀਤੇ, ਕਿਹੜੀ ਇੰਸ਼ੋਰੈਂਸ ਕੰਪਨੀ ਨਾਲ ਡੀਲ ਕਰ ਰਹੇ ਹੈ, ਤਾਂ ਉਸ ਟਾਈਮ ਤੇ ਜਿਹੜੀ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਹੁੰਦੀ ਹੈ ਉਹ ਉੱਥੇ ਤੱਕ ਹੀ ਖਤਮ ਹੋ ਜਾਂਦੀ ਹੈ, ਕਿਉਂਕਿ ਉਹ 1 ਈਅਰ ਦੀ ਸੈਲਰੀ ਹੁੰਦੀ ਹੈ ਲਾਈਫ ਇੰਸ਼ੋਰੈਂਸ, ਤੇ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਵੀ ਬੇਸਿਕ ਕਵਰੇਜ ਹੁੰਦੀ ਹੈ ਮੋਸਟ ਆਫ ਦਾ ਟਾਈਮ, 4 ਡਿਜ਼ੀਜ਼ ਵਾਲੀ ਜਾਂ ਫਿਰ ਬੇਸਿਕ ਕਵਰੇਜ। ਸੋ ਉਸ ਟਾਈਮ ਤੇ ਫਿਰ ਤੁਸੀਂ ਉਹਨੂੰ ਪਰਸਨਲ ਇੰਸ਼ੋਰੈਂਸ ਵਿੱਚ ਕਨਵਰਟ ਨਹੀਂ ਕਰ ਪਾਉਂਦੇ ਹੈਗੇ ਜ਼ਿਆਦਾਤਰ ਕੇਸਿਸ ਦੇ ਵਿੱਚ। ਇਸੇ ਕਰਕੇ ਹਮੇਸ਼ਾ ਇਹ ਕਹਿੰਦੇ ਹੈਗਾ ਕਿ ਪਰਸਨਲ ਇੰਸ਼ੋਰੈਂਸ ਜ਼ਰੂਰ ਹੋਵੇ, ਉਹਦੇ ਤੇ ਜੇ ਤੁਸੀਂ ਡਿਪੈਂਡੈਂਟ ਰਹਿੰਦੇ ਹੋ ਤਾਂ ਕੱਲ ਨੂੰ ਏਦਾਂ ਦੀ ਕੋਈ ਚੇਂਜਿਸ ਆਈਆਂ ਤੇ ਤੁਸੀਂ ਇਸ ਨੂੰ ਕਨਵਰਟ ਨਾ ਕਰ ਪਾਏ ਤਾਂ ਉੱਥੇ ਹੀ ਛੱਡਣੀ ਪੈਣੀ ਹੈ। ਇਨ ਦਾ ਮੀਨ ਟਾਈਮ ਜੇ ਤੁਹਾਡੇ ਕੋਈ ਇੰਸ਼ੋਰੈਬਿਲਿਟੀ ਦੇ ਵਿੱਚ ਚੇਂਜਿਸ ਆ ਗਈਆਂ ਨੇ ਤਾਂ ਉਸ ਟਾਈਮ ਤੇ ਤੁਹਾਡੇ ਕੋਲ ਪਰਸਨਲ ਪਾਲਿਸੀ ਕਰਵਾਉਣੀ ਵੀ ਮੁਸ਼ਕਿਲ ਹੋ ਜਾਣੀ ਹੈ। ਚਾਹੇ ਅੱਜ ਟਰਮ ਇੰਸ਼ੋਰੈਂਸ ਹੀ ਕਰਵਾ ਲਓਗੇ, ਤੁਹਾਡੇ ਕੋਲ ਐਟਲੀਸਟ ਇੰਸ਼ੋਰੈਬਿਲਿਟੀ ਤੁਸੀਂ ਲੌਕ ਇਨ ਕੀਤੀ ਹੋਈ ਆ, ਉਹਨੂੰ ਮਨੀ ਬੈਕ ਦੇ ਵਿੱਚ ਕਦੇ ਵੀ ਆਪਾਂ ਕਨਵਰਟ ਕਰ ਸਕਦੇ ਹਾਂ ਵਿਦਆਊਟ ਐਨੀ ਮੈਡੀਕਲ ਕੁਐਸਚਨ।
1: ਜੀ ਜੀ, ਬਹੁਤ ਬਹੁਤ ਧੰਨਵਾਦ, ਅਗਲੇ ਲਿੰਕ ਵਿੱਚ ਹੋਰ ਜਾਣਕਾਰੀ ਲਵਾਂਗਾ ਤੁਹਾਡੇ ਕੋਲੋਂ।
2: ਜੀ ਮੈਂ ਆਪਣਾ ਨੰਬਰ ਜ਼ਰੂਰ ਦੱਸ ਦਿੰਦੀ ਹਾਂ, 416-5095-0916-509-1509।
1: ਜੀ ਬਿਲਕੁਲ ਜੀ, ਤੁਸੀਂ ਮੋਨਾ ਜੀ ਨਾਲ ਉਹਨਾਂ ਦੇ ਫੋਨ ਨੰਬਰ ਪਰ ਸੰਪਰਕ ਕਰ ਸਕਦੇ ਹੋ। ਤੇ ਜਿਵੇਂ ਆਪਾਂ ਦੇਖਦੇ ਹਾਂ ਕਿ ਆਪਾਂ ਸਵੇਰੇ ਉੱਠਦੇ ਹਾਂ ਜੀ, ਪਹਿਲਾਂ ਆਪਾਂ ਪ੍ਰੋਗਰਾਮ ਦੇ ਸਟਾਰਟਿੰਗ ਵਿੱਚ ਗੱਲਬਾਤ ਕਰੀ ਸੀਗੀ ਕਿ ਸਵੇਰੇ ਉੱਠਦੇ ਹਾਂ ਆਪਾਂ ਕੰਮਾਂ ਕਾਰਾਂ ਵਿੱਚ ਆਪਣੇ ਬੱਚਿਆਂ ਦੀ ਜ਼ਿੰਮੇਵਾਰੀਆਂ ਵਿੱਚ ਖੁੱਬ ਜਾਂਦੇ ਹੈਗੇ, ਪਰ ਅਸੀਂ ਕਦੇ ਵੀ ਆਪਣੇ ਲਈ ਸਮਾਂ ਨਹੀਂ ਕੱਢਦੇ। ਆਪਣੇ ਲਈ ਸਮਾਂ ਨਹੀਂ ਕੱਢਦੇ ਤਾਂ ਅਸੀਂ ਕਿਤੇ ਨਾ ਕਿਤੇ ਜਾ ਕੇ ਜ਼ਰੂਰ ਥਕਾਵਟ ਫੀਲ ਕਰਦੇ ਹਾਂਗੇ, ਆਪਣਾ ਮਨ ਥੱਕ ਜਾਂਦਾ ਆਪਣੀ, ਕਿਉਂਕਿ ਅਸੀਂ ਹਿਊਮਨ ਬੋਡੀ ਹੈਗੇ, ਹਮੇਸ਼ਾ ਸਾਡਾ ਸਰੀਰ ਵੀ ਥੱਕ ਜਾਂਦਾ ਹੈਗਾ। ਸੋ ਆਪਣੇ ਆਪ ਲਈ ਸਮਾਂ ਜ਼ਰੂਰ ਕੱਢਿਆ ਕਰੋ, ਘਰ ਦੇ ਵਿੱਚ ਬੈਠੋ, ਬੱਚਿਆਂ ਵਿੱਚ ਬੈਠੋ, ਪਰਿਵਾਰ ਵਿੱਚ ਬੈਠੋ, ਗੱਲਾਂ ਬਾਤਾਂ ਕਰੋ, ਜ਼ਿੰਦਗੀ ਦੇ ਝਮੇਲੇ ਜੋ ਵੀ ਹੈਗੇ ਨੇ, ਜੋ ਟੈਨਸ਼ਨਾਂ ਨੇਗੀਆਂ, ਜੇ ਤੁਸੀਂ ਪਰਿਵਾਰ ਨਾਲ ਗੱਲਬਾਤ ਕਰੋਗੇ ਤਾਂ ਬਹੁਤ ਸਾਰੀਆਂ ਟੈਨਸ਼ਨਾਂ ਇੱਦਾਂ ਦੀਆਂ ਨੇ ਜਿਹੜੀਆਂ ਗੱਲਬਾਤ ਕਰਕੇ ਦੂਰ ਹੋ ਜਾਂਦੀਆਂ ਨੇਗੀਆਂ। ਸੋ ਅਸੀਂ ਵੀ ਕੋਸ਼ਿਸ਼ ਕਰਾਂਗੇ ਜਿਹੜਾ ਤੁਹਾਡੇ ਨਾਲ ਅਸੀਂ 1 ਘੰਟਾ 2 ਤੋਂ 3 ਬਿਤਾ ਰਹੇ ਹਾਂਗੇ, ਇਹਦੇ ਵਿੱਚ ਤੁਹਾਡੇ ਨਾਲ ਅਸੀਂ ਗੱਲਾਂ ਬਾਤਾਂ ਕਰੀਏ, ਤੁਹਾਡੀ ਇੱਦਾਂ ਦੀ ਕੋਈ ਗੱਲਬਾਤ ਸ਼ੇਅਰ ਕਰੀਏ ਜਿਹਦੇ ਨਾਲ ਤੁਹਾਡੀ ਜਿਹੜੀ ਹੈਗੀ ਹੈ ਜ਼ਿੰਦਗੀ ਦੀ ਕੋਈ ਨਾ ਕੋਈ ਸਮੱਸਿਆ ਜਿਹੜੀ ਅਸੀਂ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਦੇਖੋ ਜਦੋਂ ਅਸੀਂ ਪੰਜਾਬ ਤੋਂ ਕੈਨੇਡਾ ਆਉਂਦੇ ਹਾਂ ਤਾਂ ਸਾਡੇ ਮਨ ਵਿੱਚ ਨਾ ਬੜੇ ਸੁਪਨੇ ਹੁੰਦੇ ਆ, ਬੜੇ ਹੀ ਖਾਬ ਹੁੰਦੇ ਆ ਕਿ ਅਸੀਂ ਕੈਨੇਡਾ ਜਾ ਕੇ ਇਹ ਕਰਾਂਗੇ, ਕੈਨੇਡਾ ਜਾ ਕੇ ਉਹ ਕਰਾਂਗੇ। ਸੋ ਹੌਲੀ ਹੌਲੀ ਹੌਲੀ ਸਾਡੀ ਜ਼ਿੰਦਗੀ ਇੰਨੀ ਕੁ ਜ਼ਿਆਦਾ ਬਿਜ਼ੀ ਹੋ ਜਾਂਦੀ ਆ, ਅਤੇ ਕੋਈ ਆਪਣਾ ਘਰ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈਗਾ, ਕੋਈ ਮਾਪਿਆਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰ ਰਿਹਾ, ਕੋਈ ਜ਼ਿੰਦਗੀ ਵਿੱਚ ਨਵਾਂ ਕੁਝ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈਗਾ। ਸੋ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈਗਾ, ਕਿਉਂਕਿ ਪਾਣੀ ਹਮੇਸ਼ਾ ਜਿਹੜੇ ਚੱਲਦੇ ਨੇਗੇ, ਮਾਫ਼ ਕਰਨਾ, ਪਾਣੀ ਜਿਹੜੇ ਚੱਲਦੇ ਨੇ ਹਮੇਸ਼ਾ ਉਹੀ ਜਿਵੇਂ ਕਹਿੰਦੇ ਆ ਵੀ ਵਧੀਆ ਰਹਿੰਦੇ ਹੈਗੇ। ਜੇ ਪਾਣੀ ਇੱਕ ਵਾਰੀ ਖੜ ਜੇ ਤਾਂ ਉਹ ਪਾਣੀ ਜਿਹੜਾ ਹੈਗਾ ਉਹਦੇ ਵਿੱਚੋਂ ਬੁਦਬੋ ਆਉਣ ਲੱਗ ਜਾਂਦੀ ਹੈਗੀ, ਉਹਨੂੰ ਕੋਈ ਚੰਗਾ ਨਹੀਂ ਮੰਨਦਾ। ਸੋ ਇੱਦਾਂ ਦੀਆਂ ਗੱਲਾਂ ਬਾਤਾਂ ਕਰਦੇ ਰਹਾਂਗੇ ਜਿਹੜਾ ਅੱਜ ਦਾ ਪ੍ਰੋਗਰਾਮ ਸਾਡਾ, ਇਹਨੂੰ ਸਪੋਂਸਰ ਕੀਤਾ ਜਾ ਰਿਹਾ ਹੈਗਾ ਮੋਨਾ ਮਹਿੰਗੀ ਜੀ ਵੱਲੋਂ ਸਪੈਸ਼ਲ ਤੌਰ 'ਤੇ। ਅਤੇ ਜੇਕਰ ਤੁਹਾਡੇ ਘਰ ਦੇ ਵਿੱਚ ਕੋਈ ਫੰਕਸ਼ਨ ਆ, ਜਾਂ ਤੁਸੀਂ ਘਰ ਤੋਂ ਕੋਈ ਰੈਸਟੋਰੈਂਟ ਰਨ ਕਰ ਰਹੇ ਹੋਗੇ, ਜਾਂ ਟਿਫਨ ਸਰਵਿਸ ਪ੍ਰੋਵਾਈਡ ਕਰਵਾ ਰਹੇ ਹੋਗੇ, ਘਰ ਦੇ ਵਿੱਚ ਕੋਈ ਵਾਡੇ ਪਾਰਟੀ ਆ, ਤਾਂ ਤੁਹਾਨੂੰ ਡਿਸਪੋਜ਼ੇਬਲ ਪ੍ਰੋਡਕਟ ਚਾਹੀਦੇ ਹੋਣਗੇ, ਤਾਂ ਉਹ ਲੈਣੇ ਕਿੱਥੋਂ ਨੇ? ਤੁਸੀਂ ਗੋਲਡਨ ਸਪਲਾਈ ਕੈਸ਼ ਐਂਡ ਕੈਰੀ ਵਾਲਿਆਂ ਤੋਂ ਤੁਸੀਂ ਲੈਣੇ ਹੈਗੇ, 416-748-2116 ਦੇ ਉੱਪਰ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ, ਕਿਉਂਕਿ ਇਹਨਾਂ ਕੋਲ ਸਾਰੇ ਤਰ੍ਹਾਂ ਦੇ ਪ੍ਰੋਡਕਟ ਹੁੰਦੇ ਹੈਗੇ, ਦਾਲਾਂ ਦੀਆਂ ਵੱਡੀਆਂ ਪੈਕਿੰਗਾਂ ਵੀ ਹੁੰਦੀਆਂ ਨੇ। ਤੁਸੀਂ ਇਹਨਾਂ ਨੂੰ ਸਿਰਫ ਜਾ ਕੇ ਦੱਸਣਾ ਕਿ ਤੁਹਾਡਾ ਕੰਮ ਕੀ ਆ। ਜਿਵੇਂ ਮੰਨ ਲਓ ਤੁਸੀਂ ਘਰ ਦੇ ਵਿੱਚ ਕੋਈ ਫੰਕਸ਼ਨ ਕਰ ਰਹੇ ਹੋਗੇ, ਤੁਹਾਡੇ ਕੋਲ 50 ਬੰਦਿਆਂ ਦੀ ਗੈਦਰਿੰਗ ਆ, ਜਾਂ 25 ਬੰਦੇ ਦੀ ਗੈਦਰਿੰਗ ਆ, ਜਾਂ 100 ਬੰਦੇ ਦੀ ਗੈਦਰਿੰਗ ਆ, ਤੁਸੀਂ ਇਹਨੂੰ ਜਾ ਕੇ ਦੱਸ ਦਿਓ ਔਰ ਤੁਹਾਡੀ ਲੋੜ ਅਨੁਸਾਰ ਸਾਰਾ ਕੁਛ ਤੁਹਾਨੂੰ ਇਹ ਰੈਡੀ ਕਰਕੇ ਦੇ ਦੇਣਗੇ। ਗੋਲਡਨ ਸਪਲਾਈ ਕੈਸ਼ ਐਂਡ ਕੈਰੀ, 416-748-2116 ਦੇ ਉੱਪਰ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ। ਇੱਕ ਨੰਬਰ ਤੁਹਾਨੂੰ ਅਸੀਂ ਹੋਰ ਦੇ ਦਈਏ ਇਮੇਜ ਡਕਟ ਕਲੀਨ ਵਾਲਿਆਂ ਦਾ। ਇਮੇਜ ਡਕਟ ਕਲੀਨ ਵਾਲਿਆਂ ਨੂੰ ਤੁਸੀਂ ਕਾਲ ਕਰੋ, ਇਹਨਾਂ ਨੇ ਪਿਛਲੇ ਵੀਕ ਬੜੀਆਂ ਵਧੀਆ ਵਧੀਆ ਡੀਲਾਂ ਲਾਈਆਂ ਸੀਗੀਆਂ, ਹੋ ਸਕਦਾ ਉਹ ਹਲੇ ਵੀ ਚੱਲਦੇ ਹੁਣ। ਤੁਸੀਂ ਇੱਕ ਵਾਰੀ ਇਹਨਾਂ ਨੂੰ ਫੋਨ ਕਰਕੇ ਜ਼ਰੂਰ ਪੁੱਛ ਲਿਓ। ਤੁਹਾਡੇ ਘਰ ਦੀਆਂ ਵਿੰਡੋਆਂ, ਤੁਹਾਡੇ ਘਰ ਦੇ ਵਿੰਟ ਇੰਨੇ ਵਧੀਆ ਤਰੀਕੇ ਨਾਲ ਇਹ ਕਲੀਨ ਕਰਕੇ ਜਾਣਗੇ, ਕਿਉਂਕਿ ਮੂਹਰੇ ਸਰਦੀ ਆ ਰਹੀ ਆ, ਆਪਾਂ ਨੂੰ ਹੀਟ ਨੂੰ ਸਭ ਨੂੰ ਹੀ ਘਰਾਂ ਦੇ ਵਿੱਚ ਜ਼ਰੂਰਤ ਪੈਣੀ ਹੈਗੀ। ਕਈ ਵਾਰ ਸਾਡੇ ਜਿਹੜੇ ਵਿੰਟ ਨੇਗੇ ਇੰਨੇ ਕੁ ਜ਼ਿਆਦਾ ਬਲੌਕ ਹੋ ਜਾਂਦੇ ਆ ਜਾਂ ਇੰਨੇ ਕੁ ਜ਼ਿਆਦਾ ਬੰਦ ਹੋ ਜਾਂਦੇ ਹੈਗੇ ਕਿ ਸਾਨੂੰ ਪਤਾ ਨਹੀਂ ਲੱਗਦਾ, ਅਤੇ ਕਈ ਵਾਰ ਹੀਟ ਦੇ ਨਾਲ ਅੱਗ ਲੱਗਣ ਦਾ ਡਰ ਵੀ ਹੁੰਦਾ ਗਾ, ਜਾਂ ਗਰਮੀਆਂ ਦੇ ਵਿੱਚ ਵੀ ਉਹਦੇ ਵਿੱਚ ਜਿਹੜੀ ਏਅਰ ਆਉਂਦੀ ਹੈਗੀ, ਹਵਾ ਆਉਂਦੀ ਆ, ਉਹ ਸਾਫ਼ ਨਹੀਂ ਹੁੰਦੀ। ਉਹਦੇ ਨਾਲ ਕੀ ਹੁੰਦਾ ਗਾ, ਸਾਡੇ ਬੱਚੇ ਸਾਡੇ ਬਜ਼ੁਰਗ ਜਿਹੜੇ ਘਰਾਂ 'ਚ ਰਹਿੰਦੇ ਨੇਗੇ ਉਹ ਬਿਮਾਰ ਹੋਣੇ ਸ਼ੁਰੂ ਹੋ ਜਾਂਦੇ ਆ। ਅਸੀਂ ਸੋਚਦੇ ਹਾਂ ਵੀ ਇਹਨਾਂ ਨੂੰ ਬਿਮਾਰੀ ਆ, ਅਸੀਂ ਡਾਕਟਰ ਕੋਲ ਚਲੇ ਜਾਂਦੇ ਹਾਂ, ਪਰ ਅਸੀਂ ਇਹ ਨਹੀਂ ਦੇਖਦੇ ਕਿ ਜਿਹੜੇ ਸਾਡੇ ਘਰ ਦੇ ਵਿੰਟ ਨੇ ਜਾਂ ਸਾਡੇ ਘਰ ਦੀਆਂ ਜਿਹੜੀ ਪ੍ਰੋਪਰ ਤਰੀਕੇ ਨਾਲ ਕੋਈ ਜਿਹੜੀ ਹਵਾ ਗਈ ਉਹ ਕਲੀਨ ਨਹੀਂ ਹੋ ਕੇ ਆ ਰਹੀ। ਸੋ ਡਾਕਟਰਾਂ ਕੋਲ ਜਾਣ ਤੋਂ ਪਹਿਲਾਂ ਤੁਸੀਂ ਇੱਕ ਵਾਰੀ ਇਮੇਜ ਡਕਟ ਕਲੀਨ ਵਾਲਿਆਂ ਨਾਲ ਜ਼ਰੂਰ ਸੰਪਰਕ ਕਰੋ। 647-249-6670 ਦੇ ਉੱਪਰ ਤੁਸੀਂ ਇਹਨਾਂ ਨਾਲ ਗੱਲਬਾਤ ਕਰਦੇ ਹੋ। 647-249-6670 647-249-6667 ਦੇ ਉੱਪਰ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ।

0: ਤੁਸੀਂ ਜੁੜੇ ਹੋ ਪ੍ਰੋਗਰਾਮ ਸਾਰੀਆਂ ਦੇ ਨਾਲ। ਇਸ ਵਕਤ ਸਾਡੇ ਲਾਈਨ ਜੁੜ ਚੁੱਕੀ ਹੈ ਚਤੰਨਿਆ ਇਮੀਗ੍ਰੇਸ਼ਨ ਦੇ ਉੱਪਰ ਜਸ਼ਨ ਜੀ ਨਾਲ। ਉਹ ਤੁਹਾਨੂੰ ਦੱਸਣਗੇ ਤੁਹਾਡਾ ਵਰਕ ਪਰਮਿਟ ਕਈ ਵਾਰ ਐਕਸਪਾਇਰ ਹੋ ਜਾਂਦਾ, ਅਸੀਂ ਫਿਰ ਟੈਂਸ਼ਨ ਚਲੇ ਜਾਂਦੇ ਹੈਗੇ। ਤੁਹਾਡਾ ਕੋਈ ਰਿਸ਼ਤੇਦਾਰ, ਕੋਈ ਭੈਣ ਭਰਾ ਨੂੰ ਤੁਸੀਂ ਸਪੋਂਸਰ ਕੀਤਾ ਹੈਗਾ, ਕੋਈ ਵਿਸਟਰ ਵੇਜਾ, ਕੋਈ ਸੁਪਰ ਵੇਜਾ, ਬਟ ਨਹੀਂ ਲੱਗਿਆ, ਅਸੀਂ ਫਿਰ ਟੈਂਸ਼ਨ ਦੇ ਵਿੱਚ ਆ ਜਾਂਦੇ ਹਾਂ ਵੀ ਕੀ ਕਰ ਸਕਦੇ ਹਾਂ। ਤੁਹਾਡੇ ਕੋਈ ਪੀ ਆਰ ਦੀ ਪ੍ਰੋਬਲਮ ਚੱਲ ਰਹੀ ਆ, ਤੁਹਾਡੇ ਪੁਆਇੰਟ ਨਹੀਂ ਪੂਰੇ ਹੋ ਰਹੇ, ਉਹ ਕਿੱਦਾਂ ਪੂਰੇ ਹੋ ਸਕਦੇ ਆ, ਤੁਹਾਡੇ ਕਿਹੜੇ ਕਿਹੜੇ ਡਾਕੂਮੈਂਟ ਤੁਹਾਨੂੰ ਚਾਹੀਦੇ ਨੇ, ਕੀ ਤੁਹਾਨੂੰ ਸਪੋਰਟ ਕਰ ਸਕਦੇ ਆ, ਕਿਹੜੀ ਜੋਬ ਤੁਹਾਡੇ ਲਈ ਬੈਨੀਫਿਟ ਕਰਦੀ ਹੈਗੀ। ਸੋ ਇਹਨਾਂ ਸਾਰੀਆਂ ਸਲਿਊਸ਼ਨਾਂ ਦਾ ਇੱਕੋ ਇੱਕ ਹੱਲ ਆ ਚਤੰਨਿਆ ਇਮੀਗ੍ਰੇਸ਼ਨ ਦੇ ਨਾਲ। ਸਾਡੇ ਜਸ਼ਨ ਜੀ ਨਾਲ ਸਾਡੀ ਗੱਲਬਾਤ ਹੋਈ ਗਈ, ਜਸ਼ਨ ਨੂੰ ਜੀ ਆਇਆਂ ਨੂੰ ਆਖਾਂਗੇ। ਜੀ ਜਸ਼ਨ ਜੀ, ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਜੀ।
1: ਹਾਂਜੀ ਜੀ, ਸਤਿ ਸ੍ਰੀ ਅਕਾਲ ਜੀ।
0: ਜੀ ਜਸ਼ਨ ਜੀ, ਇਹ ਦੱਸੋ ਆਮ ਤੌਰ ਤੇ ਬੱਚਿਆਂ ਦਾ ਜਿਨ੍ਹਾਂ ਦਾ ਹੁਣ ਵਰਕ ਪਰਮਿਟ ਐਕਸਪਾਇਰ ਹੋ ਜਾਂਦਾ ਜੀ, ਉਹਨਾਂ ਕੋਲ ਕੀ ਆਪਸ਼ਨ ਬਚਦੀਆਂ ਨੇ, ਕੀ ਉਹ ਹੋਰ ਕਰ ਸਕਦੇ ਹੈਗੇ, ਕਿਹੜੇ ਕਿਹੜੇ ਡਾਕੂਮੈਂਟ ਉਹਨਾਂ ਨੂੰ ਰੈਡੀ ਕਰਕੇ ਰੱਖਣੇ ਚਾਹੀਦੇ ਨੇ ਪਹਿਲਾਂ ਤੋਂ ਹੀ, ਵੀ ਜਿਹੜੇ ਉਹਨਾਂ ਨੂੰ ਆਉਣ ਵਾਲੇ ਸਮੇਂ ਵਿੱਚ ਕੋਈ ਪ੍ਰੋਬਲਮ ਨਾ ਆਵੇ। ਜੀ ਜਸ਼ਨ ਜੀ।
1: ਹਾਂਜੀ ਸਰ, ਇਹਦੇ ਵਿੱਚ ਆਪਣੇ ਕੋਲ ਜਿਹੜੀ ਆਪਸ਼ਨ ਹੈਗੀ ਹੈ ਇੱਕ, ਜਿਹਨਾਂ ਦੇ ਵਰਕ ਪਰਮਿਟ ਹੁਣ ਮੁੱਕ ਰਿਹਾ, ਉਹਦੇ 'ਚ ਹੈਗੀ ਆ ਵੀ ਸਾਡੇ ਕੋਲ ਇੱਕ ਹੈਗੀ ਆ LMI ਐਗਜ਼ੈਂਪਟ ਵਰਕ ਪਰਮਿਟ ਦੀ ਆ, ਜਿਹੜੀ ਕਿ ਕੈਟੇਗਰੀ C16 ਦੇ ਅੰਡਰ ਆਉਂਦੀ ਆ, ਤੇ ਇਹਦੇ ਵਿੱਚ ਉਹਨਾਂ ਨੂੰ ਵੱਧ ਤੋਂ ਵੱਧ 3 ਸਾਲ ਦਾ ਮੈਕਸ ਟੂ ਮੈਕਸ ਵਰਕ ਪਰਮਿਟ ਮਿਲ ਸਕਦਾ ਆ। ਤੇ ਅੱਜ ਕੱਲ੍ਹ ਤੁਹਾਨੂੰ ਪਤਾ ਹੀ ਆ ਜਿਹੜੀਆਂ LMI ਆ ਉਹ ਹਾਈ ਵੇਜ ਤੇ ਚੱਲਦੀਆਂ ਨੇ, ਤੇ ਨਿਕਲਦੀਆਂ ਹੀ ਹਾਈ ਵੇਜ ਤੇ ਨੇ, ਜਿਹੜੇ ਕਿ 38 ਪਰ ਆਵਰ ਦੇ ਹਿਸਾਬ ਨਾਲ ਹੁੰਦੀਆਂ ਨੇ। ਪਰ ਇਹਦੇ ਵਿੱਚ ਆਲ ਸੱਚ ਕੁਛ ਨਹੀਂ ਹੈਗਾ, ਇਹਦੇ ਵਿੱਚ ਲੋ ਵੇਜ ਤੇ ਵੀ ਚੱਲ ਜਾਏਗੀ, ਬਟ ਗੱਲ ਇਹ ਆ ਵੀ ਜਿਹੜਾ ਤੁਹਾਡੇ ਮਿਨੀਮਮ ਵੇਜ ਆ ਉਹ ਤੁਹਾਡਾ ਬਸ ਉੱਤੇ ਹੀ ਹੋਣਾ ਚਾਹੀਦਾ। ਮਿਨੀਮਮ ਵੇਜ ਤੁਹਾਡਾ ਪੇ ਰੇਟ ਆ ਜਿਹੜਾ ਉਹ ਬਸ ਥੋੜਾ ਜਿਹਾ ਉੱਪਰ ਹੋਣਾ ਚਾਹੀਦਾ, ਚਾਹੇ ਉਹ 19 ਹੋਵੇ ਚਾਹੇ ਉਹ 20 ਹੋਵੇ।
0: ਜੀ ਜੀ ਬਿਲਕੁਲ ਜੀ। ਕਈ ਵਾਰ ਨਾ ਦੇਖੋ ਜਦੋਂ ਇੱਥੇ ਬੰਦਾ ਆ ਜਾਂਦਾ ਹੈਗਾ, ਕੋਈ ਸਟੂਡੈਂਟ ਵੀਜ਼ੇ 'ਤੇ ਆਉਂਦਾ ਹੈਗਾ, ਕੋਈ ਵਰਕ ਪਰਮਿਟ 'ਤੇ ਆਉਂਦਾ ਜਾਂ ਕਿਸੇ ਹੋਰ ਤਰੀਕੇ ਨਾਲ ਆਉਂਦਾ ਹੈਗਾ, ਤਾਂ ਉਹਨਾਂ ਦੀ ਤਮੰਨਾ ਹੁੰਦੀ ਆ ਵੀ ਅਸੀਂ ਆਪਣੇ ਸਪਾਊਸ ਨੂੰ ਜਾਂ ਆਪਣੇ ਭੈਣ ਭਰਾ ਨੂੰ ਜਾਂ ਆਪਣੇ ਮਾਤਾ ਪਿਤਾ ਨੂੰ ਵੀ ਦਿਖਾਈਏ ਵੀ ਕੈਨੇਡਾ ਕੀ ਚੀਜ਼ ਆ। ਹਰੇਕ ਬੰਦੇ ਦੇ ਮਨ ਦੇ ਵਿੱਚ ਹੁੰਦਾ ਹੈਗਾ, ਤਾਂ ਜਿਹੜੇ ਬੈਕ ਹੋਮ ਬੈਠੇ ਨੇ ਉਹਨਾਂ ਲਈ ਕੀ ਆਪਸ਼ਨ ਹੋ ਸਕਦੀਆਂ ਜਿਹੜੇ ਇੱਥੇ ਵਰਕ ਪਰਮਿਟ 'ਤੇ ਨੇ ਜਾਂ PR ਨੇਗੇ। ਜੀ
1: ਸਰ, ਵੈਸੇ ਤਾਂ ਜੇ ਬੁਲਾਉਣਾ ਚਾਹੁੰਦੇ ਨੇ ਤਾਂ ਮਤਲਬ ਕਿ ਹੁੰਦੇ ਨੇ ਕਈ ਆਪਸ਼ਨਸ ਵੀ, ਅਸੀਂ ਉਹਨਾਂ ਨੂੰ ਬੁਲਾ ਸਕਦੇ ਹਾਂ।
0: ਜੀ
1: ਠੀਕ ਹੈ ਜੀ। ਤੇ ਸਾਡੇ ਕੋਲ ਬਹੁਤ ਸਾਰੀਆਂ ਆਪਸ਼ਨਸ ਨੇ, ਤੁਸੀਂ ਸਾਨੂੰ ਫੋਨ ਕਰ ਸਕਦੇ ਹੋ, ਤੁਹਾਨੂੰ ਉਸ ਅਕੋਰਡਿੰਗ ਤੁਹਾਨੂੰ ਗਾਈਡ ਕਰ ਸਕਦੇ ਹਾਂ।
0: ਹਾਂਜੀ, ਆਪਣਾ ਫੋਨ ਨੰਬਰ ਸਾਂਝਾ ਕਰ ਦਿਓ ਜੀ।
1: ਹਾਂਜੀ, ਸਾਡਾ ਫੋਨ ਨੰਬਰ ਹੈਗਾ 437-365-1275।
0: ਜੀ ਬਿਲਕੁਲ ਜੀ। ਤੁਹਾਡੇ ਮਨ ਦੇ ਵਿੱਚ ਇਮੀਗ੍ਰੇਸ਼ਨ ਦੇ ਰਿਗਾਰਡਿੰਗ ਕਿਸੇ ਪ੍ਰਕਾਰ ਦਾ ਕੋਈ ਵੀ ਸਵਾਲ ਆ, ਤਾਂ ਤੁਸੀਂ ਜਸ਼ਨ ਜੀ ਨਾਲ, ਚਤੰਨਿਆ ਇਮੀਗ੍ਰੇਸ਼ਨ ਦੇ ਜਸ਼ਨ ਜੀ ਨਾਲ ਗੱਲਬਾਤ ਕਰ ਸਕਦੇ ਹੋ 437-365-1275 437-365-1275 437-365-1275 ਦੇ ਉੱਪਰ ਤੁਸੀਂ ਚਤੰਨਿਆ ਇਮੀਗ੍ਰੇਸ਼ਨ ਦੇ ਉੱਪਰ ਜਸ਼ਨ ਜੀ ਨਾਲ ਗੱਲਬਾਤ ਕਰਕੇ ਆਪਣੇ ਮਨ ਦੇ ਵਿੱਚ ਕੋਈ ਵੀ ਸਵਾਲ ਆ ਤੇ ਤੁਸੀਂ ਇਹਨਾਂ ਨਾਲ ਕਲੀਅਰ ਕਰ ਸਕਦੇ ਹੋ। ਜੀ ਜਸ਼ਨ ਜੀ, ਹੋਰ ਕੁਛ ਕਹਿਣਾ ਚਾਹੋਗੇ ਜੀ?
1: ਹਾਂਜੀ ਬਸ ਇਹ ਆ ਜੀ, ਤੁਸੀਂ ਬਸ ਫੋਨ ਕਰੋ, ਤੁਸੀਂ ਵਿਜ਼ਿਟ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਆਫਿਸ ਵੀ ਵਿਜ਼ਿਟ ਕਰ ਸਕਦੇ ਹੋ। ਸਾਡਾ ਜਿਹੜਾ ਐਡਰੈਸ ਹੈਗਾ ਉਹ ਹੈਗਾ 218 ਐਕਸਪੋਰਟ ਬੁਲੇਵਾਰਡ, ਸਵੀਟ ਨੰਬਰ ਹੈਗਾ ਸਾਡਾ 212।
0: ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਜੀ।
1: ਓਕੇ ਜੀ, ਥੈਂਕ ਯੂ।
0: ਜੀ ਦੋਸਤੋ, ਤੁਸੀਂ ਜੁੜੇ ਹੋ ਪ੍ਰੋਗਰਾਮ ਸਾਰੀਆਂ ਦੇ ਨਾਲ। ਜਿਵੇਂ ਆਪਾਂ ਗੱਲਬਾਤ ਕਰ ਰਹੇ ਸੀਗੇ ਵੀ ਆਪਾਂ ਕੈਨੇਡਾ ਆਉਣੇ ਹੈਗੇ, ਤਾਂ ਅਸੀਂ ਨਾ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਵਿੱਚ ਖੁੱਭ ਜਾਂਦੇ ਹਾਂ। ਕੋਈ ਨਵੇਂ ਕੰਮ ਦੀ ਭਾਲ ਦੇ ਵਿੱਚ ਹੋ ਜਾਂਦਾ ਗਾ, ਚਲੋ ਕਰਨੇ ਆ ਕੰਮ, ਕੋਈ ਕਹਿੰਦਾ ਵੀ ਮੈਂ ਕੰਮ ਸ਼ੁਰੂ ਕਰ ਲਿਆ ਹੁਣ ਮੈਂ ਘਰ ਲੈ ਲਾਂ, ਜਿਹਨੇ ਘਰ ਲੈ ਲਿਆ ਉਹ ਕਹਿੰਦਾ ਜੀ ਮੈਂ ਕੋਈ ਆਪਣਾ ਬਿਜ਼ਨਸ ਸ਼ੁਰੂ ਕਰ ਲਾਂ, ਅਤੇ ਇਹਨਾਂ ਸਾਰੀਆਂ ਜ਼ਿੰਮੇਵਾਰੀਆਂ ਵਿੱਚ ਬੰਦਾ ਕਈ ਵਾਰ ਇੰਨਾ ਕੁ ਜ਼ਿਆਦਾ ਹੋ ਜਾਂਦਾ ਗਾ ਵਿਅਸਤ ਕਿ ਉਹ ਆਪਣੇ ਆਪ ਨੂੰ ਟਾਈਮ ਦੇਣਾ ਭੁੱਲ ਜਾਂਦਾ। ਅਸੀਂ ਸਾਰੇ ਸਵੇਰੇ ਜਲਦੀ ਜਲਦੀ ਉੱਠਦੇ ਹਾਂ, ਬੱਚਿਆਂ ਨੂੰ ਤਿਆਰ ਕਰਨਾ ਸ਼ੁਰੂ ਕਰ ਦਿੰਦੇ ਹਾਂ, ਜਿਨ੍ਹਾਂ ਦੇ ਬੱਚੇ ਨੇ ਜਿਨ੍ਹਾਂ ਨੇ ਕੰਮਾਂ ਕਾਰਾਂ 'ਤੇ ਜਾਣਾ ਹੁੰਦਾ ਉਹ ਕੰਮਾਂ 'ਤੇ ਜਾਣਾ ਸ਼ੁਰੂ ਕਰ ਦਿੰਦੇ ਨੇ, ਫਿਰ ਟ੍ਰੈਫਿਕ ਦੇ ਵਿੱਚ ਫਸ ਜਾਂਦੇ ਨੇ, ਟ੍ਰੈਫਿਕ ਦੇ ਵਿੱਚ ਬੜਾ ਸਮਾਂ ਖਰਾਬ ਹੋ ਜਾਂਦਾ ਕਈਆਂ ਦਾ। ਹੋਰ ਵੀ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਹੁੰਦੀਆਂ ਘਰਾਂ ਦੀਆਂ, ਕੋਈ ਬਿੱਲ ਭਰਨ ਲਈ, ਕੋਈ ਕਿਰਾਇਆ ਦੇਣ ਲਈ, ਕੋਈ ਭਵਿੱਖ ਵਿੱਚ ਪੈਸੇ ਬਚਾਉਣ ਲਈ, ਵੱਖੋ ਵੱਖਰੀਆਂ ਹਰੇਕ ਬੰਦਿਆਂ ਦੇ ਮਨਾਂ ਦੇ ਵਿੱਚ ਟੈਂਸ਼ਨਾਂ ਚੱਲਦੀਆਂ। ਇਹ ਸਾਰੀਆਂ ਗੱਲਾਂ ਜ਼ਿੰਦਗੀ ਦਾ ਹਿੱਸਾ ਨੇਗੀਆਂ, ਜੇਕਰ ਅਸੀਂ ਇਹਨਾਂ ਨੂੰ ਇਗਨੋਰ ਕਰਾਂਗੇ ਤਾਂ ਸਾਡੀ ਜਿਹੜੀ ਜ਼ਿੰਦਗੀ ਆ ਉਹ ਜਾਣਦੀ ਖੜ ਸਕਦੀ ਆ। ਕਿ ਅਸੀਂ ਕਦੇ ਆਪਣੇ ਪਰਿਵਾਰ ਨਾਲ ਬੈਠ ਕੇ ਫੋਨ 'ਤੇ ਗੱਲਾਂ ਕਰਦੇ ਹਾਂ, ਕੀ ਅਸੀਂ ਆਪਣੇ ਬੱਚਿਆਂ ਨੂੰ ਪੁੱਛਦੇ ਹਾਂ ਕਿ ਅੱਜ ਉਹਨਾਂ ਦਾ ਦਿਨ ਕਿਵੇਂ ਬੀਤਿਆ, ਕੀ ਅਸੀਂ ਆਪਣੇ ਮਾਪਿਆਂ ਨੂੰ ਸਿਰਫ ਪੈਸੇ ਭੇਜਣ ਦੀ ਬਜਾਏ ਉਹਨਾਂ ਨਾਲ ਪਿਆਰ ਕਰਦੇ ਵੀ ਗੱਲ ਕਰਦੇ ਹਾਂ। ਯਾਦ ਰੱਖੋ, ਪੈਸਾ ਹਮੇਸ਼ਾ ਜ਼ਿੰਦਗੀ ਵਿੱਚ ਬਹੁਤ ਜ਼ਰੂਰੀ ਹੈ, ਪਰ ਰਿਸ਼ਤਿਆਂ ਨੂੰ ਸਮਾਂ ਦੇਣਾ ਵੀ ਉਨਾ ਹੀ ਜ਼ਰੂਰੀ ਹੈ। ਮੇਰਾ ਸਾਡੇ ਲਿਸਨਰ ਇੱਕ ਛੋਟਾ ਜਿਹਾ ਸਵਾਲ ਹੈ, ਜੇਕਰ ਤੁਸੀਂ ਅੱਜ ਕੰਮ ਤੋਂ ਇੱਕ ਘੰਟਾ ਵਾਧੂ ਮਿਲੇ ਤਾਂ ਤੁਸੀਂ ਉਹ ਸਮਾਂ ਕਿਸ ਨਾਲ ਬਤੀਤ ਕਰਨਾ ਚਾਹੋਗੇ? ਆਪਣੇ ਬੱਚਿਆਂ ਨਾਲ, ਆਪਣੇ ਜੀਵਨ ਸਾਥੀ ਨਾਲ, ਆਪਣੇ ਮਾਪਿਆਂ ਨਾਲ, ਜਾਂ ਕਿਸੇ ਆਪਣੇ ਦੋਸਤ ਮਿੱਤਰ ਦੇ ਨਾਲ? ਬਿਲਕੁਲ ਆਪਣੇ ਆਪ ਨੂੰ ਇਹ ਸਵਾਲ ਕਰਿਓ ਅਤੇ ਪੁੱਛਿਓ ਕਿ ਤੁਸੀਂ ਕਿਸ ਨੂੰ ਸਮਾਂ ਦੇਣਾ ਚਾਹੋਗੇ।

ਤੁਸੀਂ ਜੁੜੇ ਹੋ ਪ੍ਰੋਗਰਾਮ ਸਾਰੰਗ ਦੇ ਨਾਲ। ਇੱਕ ਤੁਹਾਨੂੰ ਬੜਾ ਹੀ ਜ਼ਰੂਰੀ ਮੈਸੇਜ ਦੇ ਦਈਏ ਦਬਾਬਾ ਟੂਰ ਐਂਡ ਟਰੈਵਲਸ ਵਾਲਿਆਂ ਦਾ। ਤੁਸੀਂ ਇੰਡੀਆ ਦੇ ਕਿਸੇ ਵੀ ਕੋਨੇ ਵਿੱਚ ਘੁੰਮਣ ਜਾਣਾ ਗਾ, ਤੁਸੀਂ ਇੰਡੀਆ ਨੂੰ ਜਾਣਾ ਗਾ ਜਾਂ ਇੰਡੀਆ ਤੋਂ ਤੁਹਾਡਾ ਕੋਈ ਦੋਸਤ ਮਿੱਤਰ ਆ ਰਿਹਾ ਗਾ ਜਾਂ ਤੁਸੀਂ ਆ ਰਹੇ ਹੋ, ਤਾਂ ਦਬਾਬਾ ਟੂਰ ਐਂਡ ਟਰੈਵਲਸ ਨੂੰ ਹਮੇਸ਼ਾ ਯਾਦ ਰੱਖੋ, ਕਿਉਂਕਿ ਇਹਨਾਂ ਕੋਲ ਬੜੀ ਵਧੀਆ ਪ੍ਰਾਈਜ਼ ਦੇ ਉੱਪਰ ਟਿਕਟਾਂ ਅਵੇਲੇਬਲ ਹੁੰਦੀਆਂ ਨੇਗੀਆਂ। ਤੁਹਾਡੇ ਸਮੇਂ ਦੇ ਤੁਹਾਡੇ ਜਾਣ ਆਉਣ ਦੇ ਸਮੇਂ ਦੇ ਅਨੁਸਾਰ ਇਹ ਤੁਹਾਨੂੰ ਬਹੁਤ ਵਧੀਆ ਇੱਕ ਪੈਕੇਜ ਕਸਟਮਾਈਜ਼ ਕਰਕੇ ਦੇਣਗੇ। ਦਬਾਬਾ ਟੂਰ ਐਂਡ ਟਰੈਵਲਸ 905-673-1400 905-673-1400 ਦੇ ਉੱਪਰ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ। ਤੁਸੀਂ ਕੋਈ ਕਈ ਵਾਰ ਕੀ ਹੁੰਦਾ ਕਿ ਅਸੀਂ 5-6 ਦਿਨਾਂ ਦਾ ਕੋਈ ਟੂਰ ਪੈਕੇਜ ਪਲਾਨ ਕਰਨਾ ਗਾ, ਤਾਂ ਵੀ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ। ਇਹ ਹੋਲੀਡੇ ਪੈਕੇਜ ਵੀ ਬੜੇ ਵਧੀਆ, ਤੁਹਾਡੀ ਲੋੜ ਦੇ ਅਨੁਸਾਰ ਵੀ ਤੁਸੀਂ ਕਿੱਦਾਂ ਦੀ ਚੀਜ਼ ਪਸੰਦ ਕਰਦੇ ਹੋ, ਕਿੱਥੇ ਜਾਣਾ ਪਸੰਦ ਕਰਦੇ ਹੋ, ਕੀ ਖਾਣਾ ਪਸੰਦ ਕਰਦੇ ਹੋ, ਉਹ ਸਾਰੀਆਂ ਚੀਜ਼ਾਂ ਨੂੰ ਧਿਆਨ ਵਿੱਚ ਰੱਖਦੇ ਤੁਹਾਨੂੰ ਬੜਾ ਵਧੀਆ ਇੱਕ ਫੈਮਿਲੀ ਹੋਲੀਡੇ ਪੈਕੇਜ ਬਣਾ ਕੇ ਦੇਣਗੇ। 905-673-1400 ਦੇ ਉੱਪਰ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ। ਇੱਕ ਤੁਹਾਨੂੰ ਮੈਸੇਜ ਦੇ ਦਈਏ ਸਵੀਟ ਮਹਿਲ ਵਾਲਿਆਂ ਦਾ। ਸਵੀਟ ਮਹਿਲ ਦੇ ਲੋਕੇਸ਼ਨ ਦੇ ਉੱਪਰ ਜਾਓ ਔਰ ਉਹਨਾਂ ਦਾ ਬੜਾ ਹੀ ਸਵਾਦ ਫੂਡ ਜਿਹੜਾ ਤੁਸੀਂ ਟੇਸਟ ਕਰਕੇ ਆਓ, ਔਰ ਬੜਾ ਹੀ ਲਾਜਵਾਬ ਉਹਨਾਂ ਦੀ ਮੱਕੀ ਦੀ ਰੋਟੀ ਅਤੇ ਸਰ੍ਹੋਂ ਦਾ ਸਾਗ ਅਤੇ ਨਾਲ ਲੱਸੀ ਬੜਾ ਹੀ ਪਾਪੂਲਰ ਆ। ਤੁਸੀਂ ਇਹਨਾਂ ਕੋਲ ਜਾਓ ਅਤੇ ਉਹਨਾਂ ਨਾਲ ਜੋ ਵੀ ਉੱਥੇ ਖਾ ਪੀ ਕੇ ਆਓ ਅਤੇ ਆਨੰਦ ਮਾਣੋ। ਸੋ ਆਪਾਂ ਗੱਲ ਕਰ ਰਹੇ ਸੀਗੇ ਕਿ ਆਪਾਂ ਸਾਰੇ ਕੈਨੇਡਾ ਆਏ ਹੈਗੇ, ਇੱਥੇ ਆ ਕੇ ਆਪਾਂ ਆਪੋ ਆਪਣੇ ਕੰਮਾਂ ਕਾਰਾਂ ਦੇ ਵਿੱਚ ਬਿਜ਼ੀ ਹੋ ਗਏ, ਕਿਉਂਕਿ ਦੇਖੋ ਜਿਹੜਾ ਸਾਡਾ ਪੰਜਾਬੀ ਸੱਭਿਆਚਾਰ ਆ ਨਾ, ਇਹਦੇ ਵਿੱਚ ਪਰਿਵਾਰ ਦੀ ਬੜੀ ਹੀ ਅਹਿਮੀਅਤ ਆ ਗਈ। ਅਸੀਂ ਆਪਣੇ ਮਾਪਿਆਂ ਨੂੰ ਪਿਆਰ ਕਰਦੇ ਹਾਂ, ਅਸੀਂ ਆਪਣੇ ਬੱਚਿਆਂ ਲਈ ਮਿਹਨਤ ਕਰਦੇ ਹਾਂ, ਕਿਉਂਕਿ ਹਰੇਕ ਸੱਭਿਆਚਾਰ ਦੇ ਵਿੱਚ ਇਹ ਚੀਜ਼ਾਂ ਨਹੀਂ ਹੈਗੀਆਂ, ਪਰ ਸਾਡੇ ਪੰਜਾਬੀ ਸੱਭਿਆਚਾਰ ਦੇ ਵਿੱਚ ਇਹ ਚੀਜ਼ਾਂ ਬਹੁਤ ਹੀ ਖਾਸ ਨੇਗੀਆਂ ਕਿ ਅਸੀਂ ਆਪਣੇ ਮਾਤਾ ਪਿਤਾ ਦੀ, ਆਪਣੇ ਪਰਿਵਾਰ ਦੀ, ਆਪਣੇ ਬੱਚਿਆਂ ਦੀ, ਬਹੁਤ ਜ਼ਿਆਦਾ ਜਾਣੀ ਦੀ ਆਪਣੇ ਜੀਵਨ ਸਾਥੀ ਨਾਲ ਮਿਲ ਕੇ ਜ਼ਿੰਦਗੀ ਬਤੀਣ ਦੀ ਕੋਸ਼ਿਸ਼ ਕਰਦੇ ਹਾਂ। ਅਤੇ ਬਾਕੀ ਸੱਭਿਆਚਾਰ ਨੂੰ ਸਾਡੇ ਸੱਭਿਆਚਾਰ ਦੀ ਇਹ ਬੜੀ ਵੱਡੀ ਖਾਸੀਅਤ ਲਾ ਲਓ ਜੇ ਤੁਹਾਨੂੰ ਲੱਗਦੀ ਹੈ, ਪਰ ਮੈਨੂੰ ਤਾਂ ਲੱਗਦੀ ਹੈਗੀ। ਪਰ ਕਈ ਵਾਰ ਅਜਿਹਾ ਹੁੰਦਾ ਕਿ ਅਸੀਂ ਕਈ ਵਾਰ ਆਪਣੇ ਪਰਿਵਾਰ ਲਈ ਸਭ ਕੁਝ ਕਰਦੇ ਹਾਂ, ਪਰ ਪਰਿਵਾਰ ਨਾਲ ਜਿਹੜਾ ਬੈਠਣ ਦਾ ਸਮਾਂ ਉਹ ਨਹੀਂ ਕੱਢ ਪਾਉਂਦੇ। ਅਸੀਂ ਆਪਣੇ ਕੰਮਾਂ ਕਾਰਾਂ ਵਿੱਚ ਇੰਨੇ ਕੁ ਵਿਅਸਤ ਹੋ ਜਾਂਦੇ ਹਾਂ ਕਿ ਅਸੀਂ ਆਪਣੇ ਬਾਕੀ ਮੈਂਬਰਾਂ ਦੇ ਲਈ ਸਮਾਂ ਨਹੀਂ ਕੱਢ ਪਾਉਂਦੇ, ਬਟ ਉਹਨਾਂ ਲਈ ਸੁੱਖ ਸਹੂਲਤਾਂ ਜੋ ਵੀ ਉਹਨਾਂ ਨੂੰ ਚਾਹੀਦੀ ਹੁੰਦੀ ਸੀ ਉਹ ਦੇ ਦਿੰਦੇ ਹਾਂ। ਮੇਰੇ ਇੱਕ ਗੱਲ ਯਾਦ ਆ ਗਈ, ਅਤੇ ਇੱਕ ਵਾਰੀ ਨਾ ਕਹਿੰਦੇ ਛੋਟਾ ਬੱਚਾ ਸੀਗਾ, ਉਹ ਆਪਣੇ ਫਾਦਰ ਨੂੰ ਪੁੱਛਦਾ, ਪਿਤਾ ਜੀ ਨੂੰ ਪੁੱਛਦਾ ਕਿ ਤੁਸੀਂ ਇੱਕ ਘੰਟੇ ਦੇ ਕਿੰਨੇ ਪੈਸੇ ਕਮਾਉਣੇ ਹੋ। ਤਾਂ ਉਹਨੇ ਕਿਹਾ, ਇੰਡੀਆ ਦੀ ਗੱਲ ਆ ਗਈ, ਉਹ ਕਹਿੰਦਾ ਜੀ ਮੈਂ ਇੱਕ ਘੰਟੇ ਦਾ 500 ਰੁਪਈਆ ਕਮਾਉਣਾ ਗਾ। ਅਤੇ ਉਹ ਕਹਿੰਦਾ ਠੀਕ ਆ ਜੀ। ਅਤੇ ਉਹਨੇ ਭਾਈ ਕੁਝ ਮਹੀਨਿਆਂ ਬਾਅਦ, 2-3 ਮਹੀਨਿਆਂ ਬਾਅਦ ਉਹਨੂੰ ਕਿਹਾ ਕਿ ਪਾਪਾ ਮੈਨੂੰ ਤੇਰਾ 1 ਘੰਟਾ ਚਾਹੀਦਾ। ਉਹ ਕਹਿੰਦਾ ਕੀ ਕਰਨਾ? ਕਹਿੰਦਾ ਮੈਂ ਤੈਨੂੰ ਪੇ ਕਰੂੰਗਾ 1 ਘੰਟੇ ਦਾ। ਉਹ ਕਹਿੰਦਾ ਤੂੰ ਕਿਵੇਂ ਪੇ ਕਰੇਗਾ? ਕਹਿੰਦਾ ਤੁਸੀਂ ਮੈਨੂੰ ਕਿਹਾ ਸੀ ਅੱਜ ਤੋਂ 4-5 ਮਹੀਨੇ ਪਹਿਲਾਂ ਕਿ ਮੈਂ 1 ਘੰਟੇ ਦਾ 500 ਰੁਪਈਆ ਕਮਾਉਣਾ। ਤਾਂ ਉਹਨੇ ਕੀ ਕੀਤਾ, ਆਪਣੇ ਜਿਹੜੇ ਬੱਚਿਆਂ ਦੇ ਛੋਟੇ ਛੋਟੀਆਂ ਉਹ ਬੁਗਰੀਆਂ ਜਿਹੀਆਂ ਹੁੰਦੀਆਂ ਨੇਗੀਆਂ, ਉਹਨਾਂ ਵਿੱਚ 1-1 ਰੁਪਈਆ ਜੋੜਨਾ ਸ਼ੁਰੂ ਕਰਤਾ, ਅਤੇ ਉਹਨੇ 500 ਰੁਪਈਆ ਜੋੜ ਲਿਆ ਉਹਦੇ ਵਿੱਚ। ਤਾਂ ਉਹਨੇ ਆਪਣੇ ਪਿਤਾ ਨੂੰ ਬਿਠਾਇਆ ਅਤੇ ਉਹਦੇ ਸਾਹਮਣੇ ਆਪਣੀ ਉਹ ਜਿਹੜੀ ਬੁਗਨੀ ਸੀ ਉਹਨੂੰ ਤੋੜਿਆ, ਅਤੇ ਉਹਦੇ ਵਿੱਚੋਂ 1-1 ਰੁਪਈਆ, 2-2 ਰੁਪਈਏ, 5-5 ਰੁਪਈਏ ਦੇ ਜੋ ਸਿੱਕੇ ਸੀ ਜਾਂ ਹੋਰ ਨੋਟ ਸੀਗੇ ਉਹ ਕੱਢ ਕੇ 500 ਰੁਪਈਆ ਉਹਦੇ ਮੂਹਰੇ ਧਰਤਾ। ਕਹਿੰਦਾ ਜੀ ਆਹ ਲਓ 500, ਤੁਸੀਂ ਕਿਹਾ ਸੀ ਕਿ ਮੈਂ 1 ਘੰਟੇ ਦਾ 500 ਰੁਪਈਆ ਕਮਾਉਣਾ ਗਾ, ਵੀ ਤੁਸੀਂ ਆਹ ਲਓ 500, ਵੀ 1 ਘੰਟਾ ਤੁਸੀਂ ਮੈਨੂੰ ਦੇਵੋ ਤਾਂ ਕਿ ਮੈਂ ਤੁਹਾਡੇ ਨਾਲ ਗੱਲਬਾਤ ਕਰ ਸਕਾਂ, ਤਾਂ ਕਿ ਮੈਂ ਤੁਹਾਡੇ ਨਾਲ ਖੇਡ ਸਕਾਂ, ਤਾਂ ਕਿ ਮੈਂ ਤੁਹਾਡੇ ਨਾਲ ਹੱਸ ਸਕਾਂ। ਸੋ ਕਹਿੰਦੇ ਇਹ ਗੱਲ ਸੁਣਨ ਤੋਂ ਬਾਅਦ ਉਸ ਪਿਤਾ ਦੀਆਂ ਅੱਖਾਂ ਵਿੱਚ ਅਥਰੂ ਆ ਗਏ, ਉਸ ਪਿਤਾ ਦੀਆਂ ਅੱਖਾਂ ਵਿੱਚ ਦੀਆਂ ਅੱਖਾਂ ਨਮ ਹੋ ਗਈਆਂ, ਕਿਉਂਕਿ ਉਹ ਨਹੀਂ ਸੀ, ਉਹਨੂੰ ਨਹੀਂ ਸੀ ਪਤਾ ਕਿ ਮੇਰਾ ਬੱਚਾ ਮੇਰੇ ਨਾਲ ਬੈਠਣ ਨੂੰ ਜਾਂ ਮੇਰੇ ਨਾਲ ਖੇਡਣ ਨੂੰ ਇੰਨਾ ਤਰਸਿਆ ਹੋਇਆ, ਕਿਉਂਕਿ ਮੈਂ ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਵਿੱਚ ਇਹਨੂੰ ਇੰਨਾ ਇਗਨੋਰ ਕਰਤਾ ਕਿ ਮੈਨੂੰ ਫੀਲ ਹੀ ਨਹੀਂ ਹੋਇਆ ਕਦੇ ਕਿ ਮੇਰਾ, ਮੈਂ ਆਪਣੇ ਬੱਚੇ ਨੂੰ ਟਾਈਮ ਨਹੀਂ ਦੇ ਸਕਿਆ। ਸੋ ਗੱਲ, ਮੇਰਾ ਕਹਿਣ ਦਾ ਮਤਲਬ ਇਹ ਕਿ ਅਸੀਂ ਨਾ ਪਰਿਵਾਰ ਲਈ ਕਈ ਵਾਰ ਪੈਸਾ ਬਹੁਤ ਕਮਾ ਦਿੰਦੇ ਹਾਂ, ਖੁਸ਼ੀਆਂ ਬਹੁਤ ਲੈ ਆਉਂਦੇ ਹਾਂ, ਪਰ ਜੋ ਬੱਚਿਆਂ ਨੂੰ ਤੁਹਾਡੇ ਨਾਲ ਬੈਠ ਕੇ ਜੋ ਗੱਲਬਾਤ ਕਰਕੇ ਜੋ ਸਕੂਨ ਆਉਂਦਾ ਨਾ, ਉਹ ਸ਼ਾਇਦ ਕਿਸੇ ਹੋਰ ਚੀਜ਼ ਵਿੱਚ ਨਹੀਂ। ਕਈ ਵਾਰ ਕੀ ਆਮ ਹੀ ਸੋਚਦੇ ਹਾਂ ਅਸੀਂ ਬਾਹਰੋਂ ਆਉਣੇ ਹਾਂ, ਚਲੋ ਕਈ ਵਾਰ ਅਸੀਂ ਫੋਨ 'ਤੇ ਇੰਨਾ ਕੁ ਜ਼ਿਆਦਾ ਬਿਜ਼ੀ ਹੁੰਦੇ ਹਾਂ, ਆਪਣੇ ਘਰ ਦੇ ਵਿੱਚ ਐਂਟਰ ਕਰ ਜਾਂਦੇ ਹਾਂ, ਔਰ ਅਸੀਂ ਬੱਚਿਆਂ ਨੂੰ ਜਾਂ ਕਿਸੇ ਨੂੰ ਹੋਰ ਨੂੰ, ਕਿਉਂਕਿ ਅਸੀਂ ਸੁਬਹਾ ਦੇ ਗਏ ਹੁੰਦੇ ਹਾਂ, ਬੱਚੇ ਵੀ ਸਕੂਲਾਂ 'ਚ ਗਏ ਹੁੰਦੇ ਨੇ ਸੁਬਹਾ ਦੇ, ਕਿ ਅਸੀਂ ਦੇਖਦੇ ਹੀ ਨੀਗੇ ਕਿ ਵੀ ਸਾਡੇ ਸਾਹਮਣੇ ਕੌਣ ਬੈਠਾ ਜੀ, ਤੁਸੀਂ ਗੇਟ ਓਪਨ ਕਰ, ਡੋਰ ਓਪਨ ਕਰ ਦੇਂਗੇ। ਸੋ ਇੱਕ ਵਾਰੀ ਤੁਸੀਂ, ਮੇਰੀ ਇਹ ਰਿਕੁਐਸਟ ਆ ਵੀ ਇੱਕ ਵਾਰੀ ਘਰ ਆਉਣ, ਜਦੋਂ ਤੁਸੀਂ ਵੜਦੇ ਹੋ ਤਾਂ ਆਉਣ ਸਾਰ ਆਪਣੇ ਬੱਚਿਆਂ ਨੂੰ ਹੈਲੋ ਹਾਏ ਜ਼ਰੂਰ ਕਹੋ, ਤਾਂ ਕਿ ਉਹ ਤੁਹਾਡੀਆਂ ਜਿਹੜੀਆਂ
ਤੁਹਾਡੀ ਵੀ ਦਿਨ ਦੀ ਥਕਾਵਟ ਦੂਰ ਹੋ ਜਾਏਗੀ ਅਤੇ ਜਿਹੜੇ ਬੱਚੇ ਜਿਨ੍ਹਾਂ ਦੀਆਂ ਮਾਸੂਮ ਅੱਖਾਂ ਤੁਹਾਨੂੰ ਦੇਖਣ ਨੂੰ ਤਰਸ ਰਹੀਆਂ ਨੇ ਕਿ ਵੀ ਸਾਡੇ ਕੋਲ ਸਾਡੇ ਫਾਦਰ ਸਾਹਿਬ ਕਦੋਂ ਆਉਣਗੇ, ਸਾਡੇ ਮਦਰ ਜੀ ਕਦੋਂ ਆਉਣਗੇ, ਸੋ ਇਹ ਸਾਰੀਆਂ ਗੱਲਾਂ ਉਹਨਾਂ ਲਈ ਬੜਾ ਹੀ ਇੰਪੋਰਟੈਂਟ ਨੇਗੀਆਂ, ਕਿਉਂਕਿ ਇੱਥੇ ਅਸੀਂ ਇੰਨੇ ਕੁ ਆਪੋ ਆਪਣੇ ਕੰਮਾਂ ਵਿੱਚ ਬਿਜ਼ੀ ਹੈਗੇ ਕਿ ਇੱਕ ਬੱਚਿਆਂ ਨੂੰ ਆਪਣੇ ਮਾਂ ਪਿਓ ਤੋਂ ਹੀ ਉਮੀਦ ਹੁੰਦੀ ਹੈ ਕਿ ਉਹ ਸਾਡੇ ਕੋਲ ਆਉਣਗੇ, ਸਾਡੇ ਨਾਲ ਹੱਸਣਗੇ, ਸਾਡੇ ਨਾਲ ਖੇਡਣਗੇ ਅਤੇ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ। ਅਤੇ ਮੇਰੀ ਤੁਹਾਡੇ ਲਈ ਇੱਕ ਛੋਟੀ ਜਿਹੀ ਸਲਾਹ ਇਹ ਵੀ ਹੈ ਕਿ ਹਰ ਰੋਜ਼ ਘੱਟੋ ਘੱਟ 15 ਮਿੰਟ ਆਪਣੇ ਪਰਿਵਾਰ ਨਾਲ ਬੈਠੋ, ਫੋਨ ਨੂੰ ਇੱਕ ਪਾਸੇ ਰੱਖ ਦਿਓ। ਕਈ ਵਾਰ ਕੀ ਹੁੰਦਾ ਨਾ, ਅਸੀਂ ਬੈਠ ਤਾਂ ਜਾਂਦੇ ਹਾਂ ਸਾਰੇ ਪਰਿਵਾਰ ਦੇ ਮੈਂਬਰ ਇਕੱਠੇ ਹੋ ਗਏ, ਪਰ ਸਾਰੇ ਨਾ ਕੀ ਹੱਥ 'ਚ ਫੋਨ ਹੁੰਦਾ, ਸਾਰੇ ਆਪ ਆਪਣੇ ਰੀਲਾਂ ਦੇਖੀ ਜਾਂਦੇ ਹੈਗੇ, ਸੋ ਤਾਂ ਕਰਕੇ ਉਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਅਸੀਂ ਇਕੱਠੇ ਬੈਠੇ ਹਾਂ ਜੇ ਕੀ ਕਰ ਰਹੇ ਹੈਗੇ। ਸੋ ਗੱਲਾਂ ਬਾਤਾਂ ਹੁੰਦੀਆਂ ਰਹਿਣਗੀਆਂ ਅਤੇ ਆਪਾਂ ਇੱਕ ਮਿੱਠਾ ਜਿਹਾ ਗੀਤ ਸੁਣਦੇ ਹਾਂ, ਉਸ ਤੋਂ ਬਾਅਦ ਫਿਰ ਵਾਪਸ ਸੁਣਿਆ।

0: ਕੀਆ ਨਰਦੇਪ ਸਿੱਧੂ ਜੀ ਨਾਲ, ਜਿਹੜੇ ਕਿ ਤੁਹਾਨੂੰ ਮੋਰਗੇਜ ਦੀ ਜਾਣਕਾਰੀ ਦੇਣਗੇ। ਨਰਦੇਪ ਜੀ ਨੂੰ ਪਹਿਲਾਂ ਜੀ ਆਇਆਂ ਆਖਦੇ ਹਾਂ। ਨਰਦੇਪ ਜੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਜੀ।
1: ਧੰਨਵਾਦ ਵੀਰ ਜੀ, ਤੁਹਾਨੂੰ ਤੇ ਸਾਰੰਗ ਰੇਡੀਓ ਸੁਣਨ ਵਾਲੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ। ਜੀ ਨਰਦੇਪ ਜੀ, ਜਿਵੇਂ ਆਪਾਂ ਮੈਂ ਪਹਿਲਾਂ ਵੀ ਟੌਪਿਕ ਛੇੜਿਆ ਹੋਇਆ ਸੀਗਾ ਕਿ ਅਸੀਂ ਸਾਰੇ ਲੋਕ ਇਹ ਪੰਜਾਬ ਤੋਂ ਮਿਹਨਤ ਕਰਨ ਲਈ ਕੈਨੇਡਾ ਦੀ ਧਰਤੀ 'ਤੇ ਪਹੁੰਚੇ ਹਾਂ, ਔਰ ਆਉਣ ਸਾਰ ਸਾਡਾ ਇਹ ਮਕਸਦ ਹੁੰਦਾ ਹੈਗਾ, ਸਾਡਾ ਸੁਪਨਾ ਹੁੰਦਾ ਕਿ ਸਾਨੂੰ ਕੋਈ ਵਧੀਆ ਜੋਬ ਮਿਲ ਜੇ। ਸਾਨੂੰ ਵਧੀਆ ਜੋਬ ਮਿਲ ਜਾਂਦੇ ਆ, ਚਲੋ ਚਾਰ ਪੈਸੇ ਪਰਮਾਤਮਾ ਹਰੇਕ ਦੀ ਬਚਾਵੇ, ਬਚਣੇ ਸ਼ੁਰੂ ਹੋ ਜਾਂਦੇ ਆ। ਫਿਰ ਅਸੀਂ ਸੋਚਦੇ ਹਾਂ ਵੀ ਅਸੀਂ ਘਰ ਲੈ ਲਈਏ। ਘਰ ਦੇ ਵਿੱਚ ਸਭ ਤੋਂ ਵੱਡੀ ਪ੍ਰੋਬਲਮ ਆਉਂਦੀ ਹੈ ਜੀ ਮੋਰਗੇਜ ਦੀ, ਅਤੇ ਤੁਸੀਂ ਦੱਸੋ ਵੀ ਜਿਹੜੇ ਫਸਟ ਟਾਈਮ ਹੋਵੇਰ ਨੇਗੇ, ਉਹ ਉਹਨਾਂ ਲਈ ਘਰ ਦੀ ਜਦੋਂ ਮੋਰਗੇਜ ਹੁੰਦੀ ਹੈ, ਕੀ ਉਹਨਾਂ ਲਈ ਲੋੜਾਂ ਹੁੰਦੀਆਂ ਨੇ, ਕੀ ਚੀਜ਼ਾਂ ਦਾ ਉਹਨੂੰ ਧਿਆਨ ਰੱਖਣਾ ਚਾਹੀਦਾ, ਔਰ ਕੀ ਮਤਲਬ ਇੱਦਾਂ ਦੇ ਡਾਕੂਮੈਂਟ ਨੇ ਜਿਹੜੇ ਉਹ ਪਹਿਲਾਂ ਤੋਂ ਹੀ ਰੈਡੀ ਰੱਖਣ ਆਪਣੇ, ਇਹਦੇ ਬਾਰੇ ਥੋੜ੍ਹਾ ਜਿਹਾ ਸਾਨੂੰ ਵਿਸਥਾਰ ਵਿੱਚ ਦੱਸੋ ਜੀ।
1: ਵੀਰ ਜੀ, ਇਹਦੇ 'ਚ ਬਹੁਤ ਚੰਗੀ ਗੱਲ ਆ। ਦੇਖੋ, ਸਟੈਪ ਬਾਏ ਸਟੈਪ ਆਪਾਂ ਸਾਰੇ ਹੀ ਤਰੱਕੀ ਕਰਦੇ ਹਾਂ, ਕਰਨੀ ਚਾਹੀਦੀ, ਉਹਦੇ ਵਾਸਤੇ ਆਪਾਂ ਇੱਥੇ ਆਏ ਹੈਗੇ ਹਾਂ
0: ਜੀ।
1: ਗੱਲ ਹੈ ਤੇ ਜਦੋਂ ਫਿਰ ਆਪਾਂ ਇਸ ਸਟੇਜ ਤੇ ਆ ਜਾਂਦੇ ਕਿ ਹੁਣ ਆਪਾਂ ਵੀ ਰੈਡੀ ਹੈਗੇ ਕਿ ਆਪਾਂ ਘਰ ਲੈਣਾ, ਜਾਂ ਆਪਣਾ ਮਨ ਬਣ ਗਿਆ ਕਿ ਆਪਾਂ ਘਰ ਲੈਣਾ ਹੈਗਾ, ਤਾਂ ਇੱਕ ਤਾਂ ਇਹ ਹੈ ਕਿ ਜੇ ਤੁਸੀਂ ਫਸਟ ਟਾਈਮ ਬਾਇਰ ਹੋ, ਤੁਹਾਡੀ ਮਦਦ ਦੇ ਲਈ ਸਰਕਾਰ ਵੱਲੋਂ ਵੀ ਕਈ ਜਿਹੜੇ ਪ੍ਰੋਗਰਾਮ ਆ ਉਹ ਚਲਾਏ ਜਾਂਦੇ ਹੈਗੇ ਆ। ਤੁਸੀਂ ਫਸਟ ਟਾਈਮ ਬਾਇਰ ਹੋ, ਨਵਾਂ ਘਰ ਲੈਣਾ, ਹੁਣ ਸਾਰਿਆਂ ਨੇ ਸੁਣੀ ਹੋਣੀ ਹੈ ਗੱਲ, ਇਹ ਖਬਰ ਸੁਣੀ ਹੋਣੀ ਹੈਗੀ ਹੈ, ਅਪਡੇਟ ਹੋ ਗਏ ਹੋਣੇ ਸਾਰੇ ਭੈਣ ਭਰਾ, ਹੁਣ ਤੱਕ ਤਾਂ ਪੁਰਾਣੀ ਹੋ ਗਈ ਖਬਰ, ਕਿ ਫਸਟ ਟਾਈਮ ਹੋਮ ਬਾਇਰਸ ਨੂੰ ਜਿਹੜਾ ਐਚ ਐਸ ਟੀ ਰੀਬੇਟ ਮਿਲਦਾ ਹੈਗਾ ਜੀ ਨਵੇਂ ਘਰਾਂ ਦੇ ਉੱਪਰ, ਉਹ ਹੁਣ ਆਪਣਾ ਉਹਦੇ ਜ਼ਿਆਦਾ ਡਿਟੇਲ 'ਚ ਨਾ ਮੈਂ ਜਾਣਦਾ ਹੋਇਆ ਕਿੰਨਾ ਕਿੰਨਾ ਮਿਲ ਸਕਦਾ ਹੈਗਾ, ਉਹਦੇ ਬਾਰੇ ਤੁਸੀਂ ਮੈਨੂੰ ਕਾਲ ਕਰ ਸਕਦੇ ਹੈਗੇ
0: ਜੀ।
1: ਨਾਲ ਦੀ ਨਾਲ ਫਸਟ ਹੋਮ ਸੇਵਿੰਗਸ ਅਕਾਊਂਟ ਅਵੇਲੇਬਲ ਹੈਗਾ ਫਸਟ ਟਾਈਮ ਹੋਮ ਬਾਇਰਸ ਵਾਸਤੇ, ਉਹਦੇ 'ਚ ਵੀ ਉਹ ਕਾਫੀ ਬੈਨੀਫਿਟ ਲੈ ਸਕਦੇ ਹੈਗੇ ਆ। ਨਾਲ ਦੀ ਨਾਲ ਜਿਹੜਾ ਹੈਗਾ ਜੀ ਆਰ ਆਰ ਐਸ ਪੀ ਦਾ ਪ੍ਰੋਗਰਾਮ ਅਵੇਲੇਬਲ ਹੈਗਾ, ਤੇ ਓਨਟਾਰੀਓ ਲੈਂਡ ਟ੍ਰਾਂਸਪੋਰਟ ਟੈਕਸ ਕ੍ਰੈਡਿਟ ਵੀ ਅਵੇਲੇਬਲ ਹੈਗਾ। ਇਹ ਤਾਂ ਹੈਗਾ ਕਿ ਕਿਹੜੇ ਕਿਹੜੇ ਪ੍ਰੋਗਰਾਮ ਤੁਹਾਡੇ ਵਾਸਤੇ ਅਵੇਲੇਬਲ ਹੈਗੇ, ਕਿਵੇਂ ਤੁਸੀਂ ਇਹਨਾਂ ਤੋਂ ਬੈਨੀਫਿਟ ਲੈ ਸਕਦੇ, ਉਹਦੇ ਵਾਸਤੇ ਤੁਸੀਂ ਮੈਨੂੰ ਸੰਪਰਕ ਕਰ ਸਕਦੇ ਹੋ ਕਿਵੇਂ ਅਤੇ ਕਿੰਨਾ ਬੈਨੀਫਿਟ ਲੈ ਸਕਦੇ ਹੈਗੇ ਹੋ। ਅਤੇ ਜੇਕਰ ਤੁਹਾਡੇ ਕੋਲ ਆਲਰੇਡੀ ਘਰ ਹੈਗਾ, ਤੁਸੀਂ ਨਵਾਂ ਘਰ ਖਰੀਦਣਾ ਚਾਹੁੰਦੇ, ਤੁਸੀਂ ਵੀ ਜਿਹੜਾ ਹੈਗਾ ਜੀ ਐਚ ਐਸ ਸੀ ਦੇ ਰੀਬੇਟ ਵਾਸਤੇ ਐਲੀਜੀਬਲ ਹੋ ਸਕਦੇ ਹੈਗੇ ਹੋ। ਜਿਹੜੇ ਭੈਣ ਭਰਾ ਫਸਟ ਟਾਈਮ ਬਾਇਰ ਹੈਗੇ ਆ, ਹੁਣ ਉਹ ਆਪਣਾ ਘਰ ਖਰੀਦਣਾ ਚਾਹੁੰਦੇ ਹੈਗੇ ਆ, ਮਨ ਬਣ ਗਏ, ਅਤੇ ਆਪਣੇ ਬਿਲਡਰ ਕੋਲੇ ਰਿਐਲਟਰ ਕੋਲੇ ਜਾਣ ਤੋਂ ਪਹਿਲਾਂ ਉਹ ਸਾਨੂੰ ਸੰਪਰਕ ਕਰ ਸਕਦੇ ਆ, ਤਾਂ ਕਿ ਸਮੇਂ ਸਿਰ ਉਹਨਾਂ ਦਾ ਸਾਰਾ ਪੇਪਰ ਵਰਕ, ਇਨਕਮ, ਡਾਊਨ ਪੇਮੈਂਟ, ਸਾਰੀਆਂ ਚੀਜ਼ਾਂ ਨੂੰ ਦੇਖ ਕੇ ਰਿਵਿਊ ਕਰਕੇ ਫਿਰ ਆਪਾਂ ਉਹਨਾਂ ਨੂੰ ਦੱਸ ਸਕਦੇ ਹਾਂ, ਉਹਨਾਂ ਨੂੰ ਪ੍ਰੀ ਸੈਸ ਕਰਕੇ ਦੱਸ ਸਕਦੇ ਹੈਗੇ, ਉਹਨਾਂ ਨੂੰ ਅਪਰੂਵਲ ਲੈ ਕੇ ਦੇ ਸਕਦੇ ਹਾਂ ਕਿ ਉਹ ਕਿੰਨੇ ਦਾ ਘਰ ਲੈ ਸਕਦੇ ਆ, ਕਿੰਨੇ ਦੀ ਮੋਰਗੇਜ ਹੋ ਸਕਦੀ ਹੈ, ਕਿੰਨੀ ਡਾਊਨ ਪੇਮੈਂਟ ਚਾਹੀਦੀ ਹੈ, ਕੀ ਇੰਟਰਸਟ ਰੇਟ ਮਿਲ ਸਕਦਾ, ਕਿੰਨੀ ਕਿਸ਼ਤ ਆਏਗੀ। ਜਦੋਂ ਇਹ ਸਾਰੀ ਜਾਣਕਾਰੀ ਤੁਹਾਡੇ ਕੋਲ ਹੈਗੀ ਹੈ, ਤੁਹਾਡਾ ਕੰਮ ਫਿਰ ਬਹੁਤ ਆਸਾਨ ਹੋ ਜਾਂਦਾ ਹੈਗਾ। ਤੁਸੀਂ ਪੱਕੇ ਪੈਰੀ ਆਫਰ ਪਾ ਸਕਦੇ ਹੋ, ਤੁਹਾਨੂੰ ਪਤਾ ਹੈ ਕਿ ਮੋਰਗੇਜ ਹੋ ਜਾਣੀ ਹੈ, ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਆਉਣੀ ਹੈਗੀ। ਕਿਉਂਕਿ ਬਹੁਤ ਵਾਰੀ ਦੇਖਣ 'ਚ ਆਉਂਦਾ ਜੀ ਕਿ ਭੈਣ ਭਰਾ ਇਹ ਕੁਝ ਕੇਸ ਵਿੱਚ ਦੇਖਣ 'ਚ ਆਉਂਦਾ ਕਿ ਉਹ ਆਫਰ ਪਾ ਲੈਂਦੇ ਹੈਗੇ ਆ, ਬਾਅਦ ਵਿੱਚ ਉਹਨਾਂ ਨੂੰ ਮੋਰਗੇਜ ਦਿੱਕਤ ਆਉਂਦੀ ਹੈਗੀ ਹੈ। ਸੋ ਉਸ ਤਰ੍ਹਾਂ ਦੀ ਜਿਹੜੀ ਚੀਜ਼ ਆ ਉਸ ਤੋਂ ਬਚਿਆ ਜਾ ਸਕਦਾ ਹੈਗਾ। ਕਿਸੇ ਕਾਰਨ ਕਰਕੇ ਤੁਸੀਂ ਨਹੀਂ ਕੁਆਲੀਫਾਈ ਕਰਦੇ, ਉਹ ਵੀ ਤੁਹਾਨੂੰ ਨਾਲ ਦੀ ਨਾਲ ਦੱਸ ਦਾਂਗੇ, ਨਾਲ ਤੁਹਾਨੂੰ ਇਹ ਵੀ ਦੱਸ ਦਾਂਗੇ ਤੁਹਾਨੂੰ ਕੀ ਕਰਨਾ ਚਾਹੀਦਾ, ਕੀ ਨਹੀਂ ਕਰਨਾ ਚਾਹੀਦਾ, ਤਾਂ ਕਿ ਫਿਰ ਜਦੋਂ ਤੁਸੀਂ ਘਰ ਲੈਣਾ, ਮੋਰਗੇਜ ਕਰਾਉਣੀ ਹੈ, ਫਿਰ ਤੁਹਾਨੂੰ ਮੋਰਗੇਜ ਲੈਣ 'ਚ ਕੋਈ ਦਿੱਕਤ ਨਾ ਆਵੇ। ਤੁਹਾਨੂੰ ਹਾਂ ਕਹਾਂਗੇ, ਮੋਰਗੇਜ ਦਾ ਕੰਮ ਤੁਹਾਡਾ ਸਮੇਂ ਸਿਰ ਕਰਵਾ ਕੇ ਦੇਵਾਂਗੇ। ਤੁਸੀਂ ਨਵੇਂ ਆਏ ਹੋ, ਫਸਟ ਟਾਈਮ ਬਾਇਰ ਹੋ, ਸੈਲਫ ਇੰਪਲਾਇਡ ਹੋ, ਜਾਂ ਕੋਈ ਕ੍ਰੈਡਿਟ ਦਾ ਇਸ਼ੂ ਹੈ, ਜਾਂ ਕੋਈ ਹੋਰ ਤੁਹਾਡਾ ਕੋਈ ਮੋਰਗੇਜ ਦਾ ਸਵਾਲ ਹੈ, ਜਾਣਕਾਰੀ ਚਾਹੀਦੀ ਹੈ, ਨੰਬਰ ਹੈ ਜੀ 647-245-55-03, ਨਰਦੇਪ ਸਿੱਧੂ 647-294-5503 ਜੀ ਵਿੱਚ ਜੀ।
0: ਜੀ ਜੀ ਸਿੱਧੂ ਸਾਹਿਬ, ਇਹ ਦੱਸੋ ਜਦੋਂ ਆਪਣੀ ਆਪਾਂ ਮੋਰਗੇਜ ਕਰਵਾ ਲਈ ਪਹਿਲਾਂ, ਚਲੋ ਹੋ ਗਈ, ਅਤੇ ਉਹ ਰੀਨਿਊ ਹੁੰਦੀ ਆ, ਰੀਨਿਊ ਹੋਣ ਤੋਂ ਵੇਲੇ ਵੀ ਕਈ ਵਾਰ ਅਸੀਂ ਧਿਆਨ ਨਹੀਂ ਦਿੰਦੇ, ਉਹਦੇ ਵਿੱਚ ਪਤਾ ਨਹੀਂ ਕੀ ਕੁਛ ਹੁੰਦਾ ਕੀ ਕੁਛ ਨਹੀਂ ਹੁੰਦਾ, ਉਸ ਸਮੇਂ ਤੁਸੀਂ ਕੀ ਮਦਦ ਕਰ ਸਕਦੇ ਹੋ ਜਾਂ ਕਿਹੜੀਆਂ ਕਿਹੜੀਆਂ ਗੱਲਾਂ ਦਾ ਸਾਨੂੰ ਧਿਆਨ ਰੱਖਣਾ ਚਾਹੀਦਾ ਜੀ ਸਿੱਧੂ ਸਾਹਿਬ?
1: ਦੇਖੋ ਜੀ, ਜਦੋਂ ਮੋਰਗੇਜ ਆਪਣੀ ਰਿਨਿਊਅਲ ਵਾਸਤੇ ਆਉਂਦੀ ਹੈਗੀ ਆ, ਉਦੋਂ ਆਪਣੇ ਕੋਲ ਅਪਰਚੁਨਿਟੀ ਹੁੰਦੀ ਹੈ ਆਪਣੇ, ਕਿਉਂਕਿ ਜਿਹੜਾ ਅਲਟੀਮੇਟਲੀ ਜਿਹੜਾ ਮੋਰਗੇਜ ਆਪਾਂ ਬੈਂਕ ਤੋਂ ਲਈ ਹੋਈ ਹੈ ਜੀ, ਆਪਣਾ ਕੰਟਰੈਕਟ ਹੀ ਹੈ ਨਾ ਬੈਂਕ ਦੇ ਨਾਲ,
0: ਅਤੇ
1: ਉਹ ਕੰਟਰੈਕਟ ਨੂੰ ਆਪਣਾ ਰੀਨੈਗੋਸ਼ੀਏਟ ਕਰਨ ਦੀ ਆਪਣੇ ਕੋਲ ਉਸ ਟਾਈਮ 'ਤੇ ਆਪਸ਼ਨ ਹੁੰਦੀ ਹੈਗੀ ਹੈ, ਮੋਰਗੇਜ ਰਿਨਿਊਅਲ ਦੇ ਟਾਈਮ 'ਤੇ ਆਪਣੇ ਵਾਸਤੇ ਬੈਟਰ ਡੀਲ ਲੱਭਣ ਦੀ, ਅਤੇ ਆਪਣੇ ਜਿਹੜੇ ਬਹੁਤ ਸਾਰੇ ਜਿਹੜੇ ਡਾਲਰ ਹੈ ਉਹਨਾਂ ਨੂੰ ਸੇਵ ਕਰਨ ਦੀ ਆਪਣੇ ਕੋਲ ਉਸ ਟਾਈਮ 'ਤੇ ਆਪਸ਼ਨ ਹੋ ਸਕਦੀ ਹੈਗੀ ਹੈ। ਅਤੇ ਨਾਲ ਦੀ ਨਾਲ ਇਹ ਹੈਗਾ ਕਿ ਵੀ ਤੁਸੀਂ ਰੇਟ ਕਿਹੜਾ ਲੈਣਾ ਹੈਗਾ, ਜੋ ਹੁਣ ਹਾਲਾਤ ਹੈਗੇ ਆ ਜਾਂ ਬਣਦੇ ਜਾ ਰਹੇ ਹੈਗੇ, ਉਹਦੇ ਮੁਤਾਬਕ ਤੁਸੀਂ ਡੈਫੀਨੇਟਲੀ ਕਿਸੇ ਇਸ ਤਰ੍ਹਾਂ ਦੇ ਪ੍ਰੋਡਕਟ ਦੇ ਵਿੱਚ ਨਹੀਂ ਜਾਣਾ ਚਾਹੁੰਦੇ ਜਿਹਦੇ ਵਿੱਚ ਬਾਅਦ 'ਚ ਤੁਹਾਨੂੰ ਲੱਗੇ ਕਿ ਤੁਸੀਂ ਸਟੱਕ ਹੋ ਗਏ। ਸੋ ਤੁਸੀਂ ਰੇਟ ਕਿਹੜਾ ਲੈਣਾ, ਫਿਕਸ ਰੇਟ ਲੈਣਾ ਹੈਗਾ, ਵੇਰੀਏਬਲ ਰੇਟ ਲੈਣਾ, ਟਰਮ ਕਿਹੜੀ ਲੈਣੀ ਆ, 5 ਸਾਲ 3 ਸਾਲ ਜਾਂ ਕੋਈ ਹੋਰ ਟਰਮ ਲੈਣੀ ਹੈਗੀ ਹੈ। ਨਾਲ ਦੀ ਨਾਲ ਆਪਾਂ ਇਹ ਵੀ ਦੇਖਦੇ ਹਾਂ ਕਿ ਤੁਹਾਡਾ ਕੋਈ ਕੈਸ਼ ਫਲੋ ਦਾ ਮਸਲਾ ਤਾਂ ਨਹੀਂ ਹੈਗਾ, ਕੋਈ ਇਸ਼ੂ ਤਾਂ ਨਹੀਂ ਹੈਗਾ ਕਿ ਜੋ ਤੁਸੀਂ ਪੈਸੇ ਬਣਾ ਰਹੇ ਹੈਗੇ ਹੋ ਵੀ ਉਹ ਘੱਟ ਪੈ ਰਹੇ ਹੈਗੇ, ਖਰਚੇ ਤੁਹਾਡੇ ਜ਼ਿਆਦਾ ਹੈਗੇ ਆ, ਅਗਰ ਕੋਈ ਇੱਦਾਂ ਦੀ ਸਿਚੁਏਸ਼ਨ ਹੈਗੀ ਤਾਂ ਵੀ ਆਪਾਂ ਦੇਖ

0: ਮਹਿੰਗੇ ਭਾਅ ਦੇ ਕਰਜ਼ੇ ਤਾਂ ਨਹੀਂ ਚੱਕੇ ਜਿਹਦਾ ਤੁਸੀਂ ਇੰਟਰਸਟ ਰੇਟ ਕਾਫੀ ਜ਼ਿਆਦਾ ਪੇ ਕਰ ਰਹੇ ਹੋ, ਤੇ ਮੌਰਗੇਜ ਰਿਨਿਊਅਲ ਦੇ ਟਾਈਮ ਤੇ ਉਹਨਾਂ ਸਾਰਿਆਂ ਨੂੰ ਇਕੱਠਿਆਂ ਕਰਕੇ ਕੰਸੋਲੀਡੇਟ ਕਰਕੇ ਹਾਈ ਇੰਟਰਸਟ ਰੇਟ ਡੈਟ ਨੂੰ ਲੋ ਇੰਟਰਸਟ ਰੇਟ ਡੈਟ ਦੇ ਵਿੱਚ ਆਪਾਂ ਤਬਦੀਲ ਕਰ ਦਿੰਦੇ ਹਾਂ, ਪੇਮੈਂਟ ਇੱਕ ਬਣ ਜਾਂਦੀ ਹੈ, ਪੇਮੈਂਟ ਘੱਟ ਜਾਂਦੀ ਹੈ, ਉਹਦੇ ਨਾਲ ਤੁਹਾਡੀ ਕਾਫੀ ਸਾਰੀ ਸੇਵਿੰਗ ਹੋ ਜਾਂਦੀ ਹੈਗੀ ਹੈ। ਤੇ ਨਾਲ ਦੀ ਨਾਲ ਆਪਾਂ ਇਹ ਵੀ ਦੇਖਦੇ ਹਾਂ ਜੇਕਰ ਤੁਸੀਂ ਕਿਸੇ ਦਾ ਘਰ 'ਚ ਨਾਮ ਪਾਇਆ ਸੀਗਾ, ਹੁਣ ਤੁਸੀਂ ਉਹਨਾਂ ਦਾ ਨਾਮ ਕੱਢਣਾ ਚਾਹੁੰਦੇ ਹੋ ਜਾਂ ਕਿਸੇ ਦਾ ਨਾਮ ਪਾਉਣਾ ਚਾਹੁੰਦੇ ਹੋ, ਘਰ 'ਚੋਂ ਪੈਸੇ ਕੱਢਣੇ, ਘਰ 'ਤੇ ਲਾਈਨ ਆਫ ਕ੍ਰੈਡਿਟ ਬਣਾਉਣੀ ਹੈ, ਇਹ ਸਾਰੀਆਂ ਚੀਜ਼ਾਂ ਮੌਰਗੇਜ ਰਿਨਿਊਅਲ ਦੇ ਟਾਈਮ 'ਤੇ ਕੀਤੀਆਂ ਜਾ ਸਕਦੀਆਂ। ਤੁਹਾਡੀ ਮੌਰਗੇਜ ਰਿਨਿਊਅਲ ਵਾਸਤੇ ਆਈ ਹੈ ਜਾਂ ਆਉਣ ਵਾਲੀ ਹੈ, ਬੇਸ਼ੱਕ ਕਿਸੇ ਬੈਂਕ ਤੋਂ ਹੈ, ਕਿਸੇ ਬੀ ਲੈਂਡਰ ਤੋਂ ਜਾਂ ਕਿਸੇ ਪ੍ਰਾਈਵੇਟ ਲੈਂਡਰ ਤੋਂ, ਕਦੇ ਵੀ ਜਲਦੀ ਦੇ ਵਿੱਚ ਸਾਈਨ ਕਰਕੇ ਨਾ ਭੇਜੋ ਸਾਨੂੰ, ਤੁਸੀਂ ਸੰਪਰਕ ਕਰੋ, ਤੁਹਾਡੇ ਵਾਸਤੇ ਬੈਟਰ ਡੀਲ ਲੱਭ ਕੇ ਦੇ ਸਕਦੇ ਹਾਂ ਜਿਹਦੇ ਨਾਲ ਕਿ ਤੁਹਾਡੇ ਬਹੁਤ ਸਾਰੇ ਪੈਸੇ ਦੀ ਸੇਵਿੰਗ ਹੋ ਸਕਦੀ ਹੈ। ਜ਼ਿਆਦਾ ਜਾਣਕਾਰੀ ਦੇ ਲਈ ਮੌਰਗੇਜ ਸੰਬੰਧੀ ਜਾਂ ਮੌਰਗੇਜ ਰਿਨਿਊਅਲ ਸੰਬੰਧੀ ਕੋਈ ਵੀ ਜਾਣਕਾਰੀ ਚਾਹੀਦੀ ਹੈ, ਨੰਬਰ ਹੈ ਜੀ 647-5503, ਨਵਦੇਪ ਸਿੱਧੂ 6472945503।
1: ਜੀ ਬਹੁਤ ਬਹੁਤ ਧੰਨਵਾਦ ਜੀ। ਤੁਹਾਨੂੰ ਕਿਸੇ ਪ੍ਰਕਾਰ ਦੀ ਜ਼ਰੂਰਤ ਆ, ਤੁਸੀਂ ਮੌਰਗੇਜ ਦੇ ਸੰਬੰਧ ਦੇ ਵਿੱਚ ਤੁਸੀਂ ਨਰਦੇਵ ਸਿੱਧੂ ਨਾਲ ਬੇਝਿਜਕ ਹੋ ਕੇ ਗੱਲਬਾਤ ਕਰ ਸਕਦੇ ਹੋ, ਕਿਉਂਕਿ ਫਸਟ ਮੌਰਗੇਜ ਵੀ ਕਰਵਾਉਣੀ ਆ, ਤੁਸੀਂ ਫਸਟ ਹੋਮ ਲੈ ਰਹੇ ਹੋ, ਉਦੋਂ ਵੀ ਤੁਹਾਡੀ ਬਹੁਤ ਵਧੀਆ ਤਰੀਕੇ ਨਾਲ ਇਹ ਮਦਦ ਕਰਨਗੇ। ਤੁਹਾਡੀ ਰੀਨਿਊ ਆ ਰਹੀ ਆ, ਤੁਹਾਨੂੰ ਕਿਸੇ ਚੀਜ਼ ਦਾ ਕਈ ਵਾਰ ਪਤਾ ਨਹੀਂ ਲੱਗਦਾ, ਕਿਉਂਕਿ ਮੈਂ ਕੱਲ੍ਹ ਵੀ ਕਿਹਾ ਸੀ ਜਿਸਕਾ ਕੰਮ ਉਸੀ ਕੋ ਸਾਜੇ। ਸੋ ਤੁਹਾਡੀ ਇਹ ਬਹੁਤ ਵਧੀਆ ਤਰੀਕੇ ਨਾਲ ਮਦਦ ਕਰਨਗੇ। ਮੌਰਗੇਜ ਦੀ ਰੀਨਿਊ ਹੁੰਦੀ ਹੈਗੀ 647-5503-6472945503 ਦੇ ਉੱਪਰ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ।

0: ਜੀ ਦੋਸਤੋ, ਤੁਸੀਂ ਸੁਣੇ ਹੋ ਪ੍ਰੋਗਰਾਮ ਸਾਰੰਗਾ, ਤੇ ਦੁਬਾਰਾ ਆਪਾਂ ਮੋਨਾ ਜੀ ਕੋਲ ਚੱਲਾਂਗੇ। ਮੋਨਾ ਜੀ ਨੂੰ ਪੁੱਛਾਂਗੇ ਕਿ ਮੋਨਾ ਜੀ, ਕਈ ਵਾਰ ਕੀ ਹੁੰਦਾ ਨਾ, ਪੇਰੈਂਟਸ ਨੂੰ ਪਹਿਲਾਂ ਤੋਂ ਹੀ ਟੈਨਸ਼ਨ ਹੁੰਦੀ ਹੈ ਕਿ ਸਾਡੇ ਬੱਚੇ ਦੇ ਪੜ੍ਹਾਈ ਦਾ ਆਉਣ ਵਾਲੇ ਸਮੇਂ ਵਿੱਚ ਕੀ ਬਣੂਗਾ, ਕੀ ਅਸੀਂ ਇਹਨਾਂ ਲਈ ਫੰਡ ਕਿੱਥੋਂ ਲੈ ਕੇ ਆਵਾਂਗੇ, ਜਾਂ ਕਈ ਵਾਰ ਅਸੀਂ ਧਿਆਨ ਨਹੀਂ ਦਿੰਦੇ ਕਿ ਬੱਚਿਆਂ ਦੇ RSP ਚੱਲਦੇ ਹੁੰਦੇ ਆ, ਸੋਰੀ ਉਹਨਾਂ ਦੇ ਬੈਨੀਫਿਟ ਆਉਂਦੇ ਹੁੰਦੇ ਆ, ਅਸੀਂ ਉਹਨਾਂ ਨੂੰ ਕਿਸੇ ਵਧੀਆ ਤਰੀਕੇ ਨਾਲ ਇਨਵੈਸਟ ਨਹੀਂ ਕਰ ਸਕਦੇ। ਉਹਨਾਂ ਬੱਚਿਆਂ ਲਈ ਕੀ ਤੁਹਾਡੇ ਕੋਲ ਪਲਾਨ ਹੁੰਦੇ ਆ ਕਿ ਪੇਰੈਂਟਸ ਆਪਣੇ ਬੱਚਿਆਂ ਦੇ ਲਈ ਹੁਣ ਤੋਂ ਹੀ ਇਹਨਾਂ ਦੀ ਇਨਵੈਸਟਮੈਂਟ ਸ਼ੁਰੂ ਕਰ ਦੇਣ, ਤਾਂ ਕਿ ਉਹਨਾਂ ਨੂੰ ਜਦੋਂ ਯੂਨੀਵਰਸਿਟੀ ਕਾਲਜਾਂ ਜਾਣਗੇ ਉਦੋਂ ਉਹਨਾਂ ਲਈ ਕੋਈ ਜ਼ਿਆਦਾ ਵੱਡੀ ਸਿਰਦਰਦੀ ਨਾ ਆਵੇ? ਜੀ ਮੋਨਾ ਜੀ,
1: ਬਿਲਕੁਲ ਠੀਕ ਹੈ ਮਨਜੀਤ ਜੀ, ਕਿਉਂਕਿ ਜਦੋਂ ਬੱਚੇ ਛੋਟੇ ਹੁੰਦੇ ਡੈਫੀਨੇਟਲੀ ਚਾਈਲਡ ਟੈਕਸ ਬੈਨੀਫਿਟ ਸਾਰਿਆਂ ਨੂੰ ਆਉਂਦੇ ਹੁੰਦੇ ਆ ਉਸ ਟਾਈਮ ਤੇ, ਐਂਡ ਮੋਸਟਲੀ ਆਪਾਂ ਦੇਖਦੇ ਹਾਂ ਕਿ ਇਸ ਟਾਈਮ ਤੇ ਜਿੰਨੀ ਜ਼ਿਆਦਾ ਇਨਕਮ, ਚਾਹੇ ਜਿੰਨੇ ਮਰਜ਼ੀ ਜ਼ਿਆਦਾ ਇਨਕਮ ਵੱਧ ਜਾਵੇ, ਪਰ ਉਸੇ ਤਰੀਕੇ ਦੇ ਨਾਲ ਸਾਡੇ ਐਕਸਪੈਂਸਿਸ ਵੀ ਇਨਕਰੀਜ਼ ਹੋ ਜਾਂਦੇ ਨੇ। ਇਸੇ ਟਾਈਮ ਤੇ ਜੇ ਬੈਸਟ ਰਹਿੰਦਾ ਹੈਗਾ ਕਿ ਜਿਹੜੇ ਕਿ ਚਾਈਲਡ ਟੈਕਸ ਬੈਨੀਫਿਟ ਬੱਚਿਆਂ ਦੇ ਜਿਹੜੇ ਬੈਨੀਫਿਟਸ ਦੀ ਅਮਾਊਂਟ ਆ ਰਹੀ ਹੈ, ਜੇ ਉਹੀ ਅਮਾਊਂਟ ਆਪਾਂ RESP ਦੇ ਵਿੱਚ ਬੱਚਿਆਂ ਦੀ ਐਜੂਕੇਸ਼ਨ ਸੇਵਿੰਗਸ ਪਲਾਨ ਦੇ ਵਿੱਚ ਇਸ ਟਾਈਮ ਤੇ ਇਨਵੈਸਟ ਕਰਨਾ ਸ਼ੁਰੂ ਕਰ ਦਈਏ, ਤਾਂ ਫਾਇਦਾ ਕੀ ਹੈਗਾ ਕਿ ਇੱਕ ਤਾਂ ਉਹਦੇ ਉੱਤੇ ਇੰਟਰਸਟ ਮਿਲੂਗਾ ਹੀ ਮਿਲੂਗਾ, ਨਾਲ ਦੀ ਨਾਲ ਇਹ ਹੈਗਾ ਕਿ ਗੌਰਮੈਂਟ ਦੀ ਗ੍ਰਾਂਟਸ ਮਿਲਣੀਆਂ ਸ਼ੁਰੂ ਹੋ ਜਾਂਦੀਆਂ ਨੇ। ਸੋ ਗੌਰਮੈਂਟ ਦੀ ਗ੍ਰਾਂਟਸ ਜਿਹੜੀ ਹੈਗੀ 20% ਗੌਰਮੈਂਟ ਦੀ ਗ੍ਰਾਂਟ ਸਾਨੂੰ ਮਿਲਣੀ ਹੀ ਮਿਲਣੀ ਹੈ, ਨੋ ਮੈਟਰ ਤੁਸੀਂ ਲੋ ਇਨਕਮ ਕੈਟੇਗਰੀ ਦੇ ਵਿੱਚੋਂ, ਹਾਈ ਇਨਕਮ ਦੇ ਵਿੱਚੋਂ, ਕੋਈ ਵੀ ਕੈਟੇਗਰੀ ਹੈਗੀ ਹੈ ਤੁਹਾਡੀ, ਜਿੰਨੀ ਮਰਜ਼ੀ ਜ਼ਿਆਦਾ ਇਨਕਮ ਹੈਗੀ ਹੈ ਤਾਂ 20% ਗ੍ਰਾਂਟਸ ਮਿਲੂਗੀਆਂ ਹੀ ਮਿਲੂਗੀਆਂ। ਪਲੱਸ ਔਨ ਟੋਪ ਆਫ ਦੈਟ ਗ੍ਰਾਂਟ ਦੇ ਉੱਤੇ ਵੀ ਤੇ ਪ੍ਰਿੰਸੀਪਲ ਦੇ ਉੱਤੇ ਵੀ ਇੰਟਰਸਟ ਤੇ ਕੰਪਾਊਂਡਿੰਗ ਇੰਟਰਸਟ ਨਾਲ ਜੁੜਦਾ ਚਲਾ ਜਾਂਦਾ ਹੈ। ਸੋ ਬੈਨੀਫਿਟ ਇਹੋ ਜਾਂਦਾ ਹੈਗਾ ਕਿ ਹੁਣ ਇਸ ਟਾਈਮ ਤੇ ਜਦੋਂ ਸਾਨੂੰ 20% ਦੀ ਗ੍ਰਾਂਟ ਆ ਰਹੀ ਹੈ, ਪਲੱਸ ਸਾਨੂੰ ਇੰਟਰਸਟ ਆ ਰਿਹਾ ਹੈਗਾ, ਓਬਵੀਅਸਲੀ ਜੇ ਆਪਾਂ ਕਿਤੇ ਵੀ ਮਨੀ ਇਨਵੈਸਟ ਕਰੀਏ, ਕਿਤੇ ਵੀ ਰੱਖੀਏ, ਤਾਂ ਮੈਨੂੰ ਨਹੀਂ ਲੱਗਦਾ ਕਿ 20-25% ਸਾਨੂੰ ਮਿਲੂਗੀ ਹੀ ਮਿਲੂਗੀ ਗ੍ਰੋਥ ਉਹਦੇ ਉੱਤੇ। ਸੋ ਓਨਲੀ RESP ਹੀ ਇੱਕ ਏਦਾਂ ਦਾ ਟੂਲ ਹੈਗਾ ਜਿੱਥੇ 20-25% ਤੁਹਾਨੂੰ ਡੈਫੀਨੇਟਲੀ ਇੱਥੇ ਗ੍ਰੋਥ ਮਿਲਣੀ ਹੀ ਹੈਗੀ ਹੈ। ਦੂਜੀ ਚੀਜ਼ ਇਹ ਚੀਜ਼ ਆ ਜਾਂਦੀ ਹੈ ਕਿ ਜਦੋਂ ਬੱਚਿਆਂ ਨੇ ਇਸ ਟਾਈਮ ਤੇ ਕਾਲਜ ਯੂਨੀਵਰਸਿਟੀ ਜਾਣਾ ਹੈ, ਤਾਂ ਉਸ ਟਾਈਮ ਤੇ ਇਹ ਨਹੀਂ ਪੁੱਛਿਆ ਜਾਂਦਾ ਕਿ ਹਾਂ ਤੁਸੀਂ ਮਨੀ ਕਿੱਥੇ ਖਰਚਣੀ ਹੈ। ਤੁਸੀਂ ਚਾਹੇ ਇਸ ਟਾਈਮ ਤੇ ਐਡਮਿਸ਼ਨ ਦੀ ਫੀਸ ਜਿਹੜੀ ਹੈਗੀ ਹੈ, ਚਾਹੇ 5,000 ਹੈ, 7,000 ਹੈ, ਜੇ ਬੱਚੇ ਦੇ ਉੱਥੇ ਰਹਿਣ ਦਾ ਖਰਚਾ, ਉੱਥੇ ਬੁੱਕਸ ਐਕਸਪੈਂਸ ਹੈਗਾ, ਕੰਪਿਊਟਰ ਲੈਣਾ ਹੈਗਾ, ਸੋ ਸਟੱਡੀ ਦੇ ਰਿਲੇਟਿਡ ਚਾਹੇ ਟਰਾਂਸਪੋਰਟੇਸ਼ਨ ਦਾ ਐਕਸਪੈਂਸ ਹੈਗਾ, ਉਹ ਸਾਰੇ ਐਕਸਪੈਂਸਿਸ ਨੂੰ ਇਸ ਮਨੀ ਦੇ ਨਾਲ ਤੁਸੀਂ ਕਵਰ ਅਪ ਕਰ ਸਕਦੇ ਹੋ ਆਪਣੀ ਮਰਜ਼ੀ ਦੇ ਹਿਸਾਬ ਦੇ ਨਾਲ। ਈਵਨ ਕਿ ਵਿਦਡਰਾਅਲ ਦੇ ਟਾਈਮ ਤੇ ਵੀ ਤੁਸੀਂ ਆਪਣੀ ਮਰਜ਼ੀ ਦੇ ਹਿਸਾਬ ਦੇ ਨਾਲ ਅਮਾਊਂਟ ਚੂਜ਼ ਕਰ ਸਕਦੇ ਹੋ ਕਿ ਕਿੰਨੀ ਵਿਦਡਰਾਅ ਕਰਨੀ ਹੈਗੀ ਹੈ। ਸੋ ਇੰਨੀ ਕੁ ਫਲੈਕਸੀਬਿਲਟੀ ਇਸ ਪਲਾਨ ਦੇ ਵਿੱਚ ਹੁੰਦੀ ਹੈ। ਐਂਡ ਇਸ ਟਾਈਮ ਤੇ ਕੰਟਰੀਬਿਊਸ਼ਨ ਕਰਨ ਦੇ ਟਾਈਮ ਤੇ ਵੀ ਜਦੋਂ ਬੱਚੇ ਬੋਰਨ ਹੋਏ ਆ, ਅਸੀਂ ਤਾਂ ਇਹੀ ਕਹਿੰਦੇ ਹੈਗੇ ਹਾਂ ਕਿ ਫੁੱਲ ਕੰਟਰੀਬਿਊਸ਼ਨ ਹੋਣੀ ਚਾਹੀਦੀ ਤਾਂ ਕਿ ਤੁਹਾਨੂੰ ਫੁੱਲ ਗ੍ਰਾਂਟਸ ਮਿਲੇ। $208 ਪਰ ਮੰਥ ਤੁਸੀਂ ਕੰਟਰੀਬਿਊਟ ਕਰਦੇ ਹੋ ਤਾਂ ਤੁਹਾਨੂੰ ਫੁੱਲ ਗ੍ਰਾਂਟ ਮਿਲਦੀ ਹੈ $500 ਪਰ ਈਅਰ ਦੀ। ਪਰ ਇਸ ਟਾਈਮ ਤੇ ਜੇ ਕਈ ਵਾਰ ਹੁੰਦਾ ਕਿ ਬਜਟ ਘੱਟ ਹੈਗਾ, ਅਸੀਂ ਘੱਟ ਅਮਾਊਂਟ ਤੋਂ ਸ਼ੁਰੂ ਕਰ ਸਕਦੇ ਹੁੰਦੇ ਹਾਂ, ਤਾਂ ਇਨਸਟੈਡ ਕਿ ਇਹਨੂੰ ਡਿਲੇ ਕਰਨ ਦੀ ਬਜਾਏ ਬੈਟਰ ਹੈਗਾ ਕਿ ਤੁਸੀਂ $25, 50, $100, ਕੋਈ ਵੀ ਅਮਾਊਂਟ ਜੋ ਵੀ ਤੁਹਾਡੇ ਬਜਟ ਦੇ ਵਿੱਚ ਹੈਗੀ ਹੈ, ਉਸ ਹਿਸਾਬ ਦੇ ਨਾਲ ਐਟਲੀਸਟ ਪਲਾਨ ਸ਼ੁਰੂ ਕਰ ਲਓ ਤਾਂ ਕਿ ਤੁਹਾਨੂੰ ਗੌਰਮੈਂਟ ਦੀ ਗ੍ਰਾਂਟਸ ਤੇ ਇੰਟਰਸਟ ਮਿਲਣਾ ਸ਼ੁਰੂ ਹੋ ਜਾਊਗਾ। ਲੇਟਰ ਆਨ ਉਸੇ ਅਮਾਊਂਟ ਨੂੰ ਕਦੇ ਵੀ ਇਨਕਰੀਜ਼ ਕੀਤਾ ਜਾ ਸਕਦਾ ਹੈ ਤਾਂ ਕਿ ਤੁਹਾਨੂੰ ਬੈਨੀਫਿਟਸ ਐਡੀਸ਼ਨਲ ਮਿਲਣੇ ਸ਼ੁਰੂ ਹੋ ਜਾਣਗੇ। ਸੋ ਤੁਹਾਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ, ਇੱਕ ਚੀਜ਼ ਮੈਂ ਇਹਦੇ ਵਿੱਚ ਜ਼ਰੂਰ ਐਡ ਆਨ ਕਰਨਾ ਚਾਹੂੰਗੀ, ਕਾਫੀ ਵਾਰ ਸਾਨੂੰ ਕੰਸਰਨਸ ਆਉਂਦੇ ਨੇ ਕਿ ਕਈ ਵਾਰ ਹੁੰਦਾ ਕਿ ਮਾਈਂਡ ਦੇ ਵਿੱਚ ਜੇ ਇਨ ਕੇਸ ਬੱਚਾ ਨਾ ਪੜਿਆ, ਤਾਂ ਉਸ ਕੇਸ ਦੇ ਵਿੱਚ ਤੁਹਾਡਾ ਪ੍ਰਿੰਸੀਪਲ 100% ਸਿਕਿਓਰ ਹੈਗਾ, ਤੁਹਾਡਾ ਪ੍ਰਿੰਸੀਪਲ ਕਿਤੇ ਵੀ ਨਹੀਂ ਜਾਊਗਾ, ਓਨਲੀ ਗ੍ਰਾਂਟਸ ਹੀ ਵਾਪਸ ਜਾਂਦੀ ਹੈ। ਪਰ ਇਹ ਵੀ ਚੀਜ਼ ਹੈਗੀ ਹੈ ਕਿ ਮਿਨੀਮਮ ਬੱਚੇ 3 ਵੀ ਕੋਰਸ ਕਰਦੇ ਨੇ ਤਾਂ ਵੀ ਤੁਸੀਂ ਫੁੱਲ ਬੈਨੀਫਿਟਸ ਲੈ ਸਕਦੇ ਹੋ। ਔਰ ਮੈਨੂੰ ਲੱਗਦਾ ਜਿੰਨੇ ਵੀ ਬੱਚੇ ਇੱਥੇ ਬ੍ਰੌਟ ਅਪ ਹੋ ਰਹੇ ਆ, ਚਾਹੇ ਬੋਰਨ ਐਂਡ ਬ੍ਰੌਟ ਅਪ ਹੈ ਜਾਂ PR ਹੋ ਕੇ ਆਏ ਸੀ, 3 ਵੀਕ ਦਾ ਕੋਰਸ ਤਾਂ ਹਰ ਇੱਕ ਬੱਚਾ ਕਰ ਲੂਗਾ। ਸੋ ਕੋਈ ਵੀ ਡਿਪਲੋਮਾ, ਕੋਈ ਵੀ ਡਿਗਰੀ ਉਹ ਕਰਦੇ ਨੇ, ਡੈਫੀਨੇਟਲੀ ਤੁਹਾਨੂੰ ਫੁੱਲ ਬੈਨੀਫਿਟਸ ਮਿਲ ਸਕਦੇ ਆ, ਵਰਲਡ ਵਾਈਡ ਕਿਤੇ ਵੀ ਬੱਚੇ ਪੜ੍ਹਨ। ਸੋ ਤੁਹਾਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ ਜਾਂ ਆਲਰੇਡੀ ਕਿਤੇ ਆ ਰਹੀ ਹੈ, ਐਸਪੀ ਚੱਲ ਰਹੀ ਹੈ, ਜਿਹਨੇ ਵੀ ਕੰਟਰੀਬਿਊਸ਼ਨ ਕਰ ਰਹੇ ਹੋ, ਜ਼ਰੂਰ ਕਾਲ ਕਰ ਸਕਦੇ ਹੋ ਜੀ ਮੋਨਾ ਮਹਿੰਗੀ ਐਟ 416-5091-5094-1509-15-09। ਈਵਨ ਕਿ ਬੱਚਿਆਂ ਦੇ ਲਈ RESP ਵਿੱਚ ਫੁੱਲ ਕੰਟਰੀਬਿਊਸ਼ਨ ਕਰ ਰਹੇ ਹੋ, ਇਸ ਟਾਈਮ ਤੇ ਜੇ ਬਜਟ ਹੈਗਾ ਕਿ ਉਹਨਾਂ ਦੇ ਲਈ ਕੋਈ ਹੋਰ ਇਨਵੈਸਟਮੈਂਟ ਆਪਸ਼ਨ ਦੇਖਣਾ ਚਾਹੁੰਦੇ ਹੋ, ਸਾਡੇ ਕੋਲ ਬਹੁਤ ਹੀ ਵਧੀਆ ਆਪਸ਼ਨ ਅਵੇਲੇਬਲ ਨੇ। ਜ਼ਿਆਦਾ ਜਾਣਕਾਰੀ ਲਈ 416-509-15-09।
0: ਜੀ ਬਹੁਤ ਬਹੁਤ ਧੰਨਵਾਦ ਮੋਨਾ ਜੀ,
1: ਥੈਂਕ ਯੂ ਜੀ।
0: ਤੇ ਇੱਕ ਤੁਹਾਨੂੰ ਬਹੁਤ ਜ਼ਰੂਰੀ ਮੈਸੇਜ ਦੇ ਦਈਏ, ਤੁਹਾਨੂੰ ਪਤਾ ਹੀ ਹੈ ਕਿ ਬ੍ਰਮਟਨ ਦੇ ਵਿੱਚ ਇਲੈਕਸ਼ਨ ਹੋ ਰਹੀ ਹੈਗੀ ਆਪਣੇ ਮੇਅਰ ਦੀ, ਸੋ 26 ਅਕਤੂਬਰ ਨੂੰ ਇਲੈਕਸ਼ਨ ਦਾ ਡੇ ਹੈਗਾ, ਬਟ ਇਲੈਕਸ਼ਨ ਆਪਣੀ ਐਡਵਾਂਸ ਵੋਟਿੰਗ ਵੀ ਤੁਸੀਂ ਕਰ ਸਕਦੇ ਹੋ, ਜਿਵੇਂ 9, 10, 11 ਇਹ ਨਿਕਲ ਚੁੱਕੀ ਆ ਅਤੇ ਹੁਣ ਤੁਹਾਡੇ ਕੋਲ 16 ਅਤੇ 17 ਦੋ ਤਰੀਕਾਂ ਬਚੀਆਂ ਨੇਗੀਆਂ, ਅਤੇ ਤੁਸੀਂ ਆਪਣੀ ਐਡਵਾਂਸ ਵੋਟਿੰਗ ਦੇ ਰਾਹੀਂ ਆਪਣੀ, ਕਈ ਵਾਰ ਕੀ ਹੁੰਦਾ 26 ਤਰੀਕ ਨੂੰ ਅਸੀਂ ਬਿਜ਼ੀ ਹੁੰਦੇ ਹਾਂ ਕਿਉਂਕਿ ਵੋਟ ਕਦੇ ਵੀ ਰੱਖਣੀ ਨਹੀਂ ਚਾਹੀਦੀ, ਵੋਟ ਹਮੇਸ਼ਾ ਪਾਉਣੀ ਚਾਹੀਦੀ ਹੈਗੀ, ਤੁਹਾਡਾ ਜੋ ਤੁਹਾਡੀਆਂ ਮੰਗਾਂ ਨੇਗੀਆਂ, ਜੋ ਤੁਹਾਨੂੰ ਲੱਗਦਾ ਕਿ ਇਹ ਕੈਂਡੀਡੇਟ ਪੂਰੀਆਂ ਕਰ ਸਕਦਾ ਗਾ, ਤੁਸੀਂ ਉਹਦੇ ਹੱਕ ਦੇ ਵਿੱਚ ਵੋਟ ਪਾ ਕੇ ਆਪਣੀਆਂ ਮੰਗਾਂ ਨੂੰ ਜਾਂ ਆਪਣੀ ਜੋ ਵੀ ਤੁਹਾਨੂੰ ਜ਼ਰੂਰਤਾਂ ਚਾਹੀਦੀਆਂ ਹੈਗੀਆਂ ਉਹਦੇ ਜ਼ਰੀਏ ਤੁਸੀਂ ਉੱਪਰ ਤੱਕ ਆਪਣੀ ਆਵਾਜ਼ ਪਹੁੰਚਾ ਸਕਦੇ ਹੋ। 26 ਅਕਤੂਬਰ ਨੂੰ ਇਲੈਕਸ਼ਨ ਹੋਣੀ ਆ, ਬਟ ਐਡਵਾਂਸ ਵੋਟਿੰਗ ਸ਼ੁਰੂ ਹੋ ਚੁੱਕੀ ਹੈਗੀ, 16 ਅਤੇ 17 ਦੋ ਦਿਨ ਤੁਹਾਡੇ ਕੋਲ ਹੈਗੇ ਨੇ, ਤੁਸੀਂ 16 ਅਤੇ 17 ਤਰੀਕ ਨੂੰ ਜਾ ਕੇ ਆਪਣੀ ਜਿਹੜੀ ਹੈਗੀ ਆ ਵੋਟ ਪਾ ਸਕਦੇ ਹੋ। ਇੱਕ ਦੇਬੀ ਮਖਸੂਸਪੁਰੀ ਦਾ ਜਿਹੜਾ ਸ਼ੋਅ ਹੈਗਾ ਉਹ ਬ੍ਰਹਮਟਨ ਦੇ ਵਿੱਚ ਹੋਣ ਜਾ ਰਿਹਾ ਹੈਗਾ 17 ਅਕਤੂਬਰ ਨੂੰ। ਟਿਕਟਾਂ ਤੁਸੀਂ ਲੈ ਸਕਦੇ ਹੋ, ਜਿਹੜੀ ਨੋਰਮਲ ਟਿਕਟ ਹੈਗੀ ਉਹ ਹੈਗੀ ਹੈ $40 ਦੀ, ਅਤੇ ਜਿਹੜੀ VIP ਟਿਕਟ ਹੈਗੀ ਉਹ ਹੈਗੀ ਹੈ $100 ਦੀ। ਤੁਸੀਂ ਢਿੱਲੋਂ ਵੀਡੀਓ ਤੋਂ ਫੋਨ ਕਰਕੇ ਜਾਂ ਉਹਨਾਂ ਦੇ ਸਟੋਰ 'ਤੇ ਵਿਜਿਟ ਕਰਕੇ ਤੁਸੀਂ ਜਿਹੜੀਆਂ ਟਿਕਟਾਂ ਉਹ ਲੈ ਸਕਦੇ ਹੋਗੇ। ਢਿੱਲੋਂ ਵੀਡੀਓ ਦਾ ਨੰਬਰ ਅਸੀਂ ਤੁਹਾਨੂੰ ਸ਼ੇਅਰ ਕਰ ਦਿੰਦੇ ਹੈਗੇ 905-204-1313 905-204-1313 ਦੇ ਉੱਪਰ ਤੁਸੀਂ ਢਿੱਲੋਂ ਵੀਡੀਓ ਤੋਂ ਕਾਲ ਕਰਕੇ ਜਿਹੜੀਆਂ ਹੈਗੀਆਂ ਦੇਬੀ ਮਖਸੂਸਪੁਰੀ ਦੇ ਸ਼ੋਅ ਦੀਆਂ ਜਿਹੜੀਆਂ ਟਿਕਟਾਂ ਨੇਗੀਆਂ ਉਹ ਤੁਸੀਂ ਲੈ ਸਕਦੇ ਹੋਗੇ, ਜਿਹੜਾ ਕਿ ਸੈਚਰਡੇ 17 ਅਕਤੂਬਰ ਨੂੰ ਸ਼ਾਮ ਨੂੰ 7 ਵਜੇ ਚੰਗੂਜ਼ੀ ਸਟੇਡੀਅਮ ਸਕੂਲ ਦੇ ਵਿੱਚ ਜਿਹੜਾ ਹੋ ਰਿਹਾ ਹੈਗਾ। ਤੁਸੀਂ ਇਹ ਜਿਹੜੀ ਸ਼ਾਮ ਹੈਗੀ ਇਹ ਮਿਸ ਨਾ ਕਰਿਓ, ਕਿਉਂਕਿ ਦੇਬੀ ਦਾ ਲਾਈਵ ਜਦੋਂ ਪ੍ਰੋਗਰਾਮ ਚੱਲਦਾ ਨਾ ਬੜਾ ਹੀ ਲਾਜਵਾਬ ਹੁੰਦਾ ਗਾ, ਅਤੇ ਤੁਸੀਂ ਜ਼ਰੂਰ ਟਿਕਟਾਂ ਲਓ। ਢਿੱਲੋਂ ਵੀਡੀਓ ਤੋਂ 905-204-1313 ਦੇ ਉੱਪਰ ਤੁਸੀਂ ਕਾਲ ਕਰਕੇ ਦੇਬੀ ਦੇ ਸ਼ੋਅ ਦੀਆਂ ਜਿਹੜੀਆਂ ਟਿਕਟਾਂ ਨੇਗੀਆਂ ਉਹ ਬੁੱਕ ਕਰ ਸਕਦੇ ਹੋਗੇ। ਇਸ ਵਕਤ ਸਾਡੀ ਲਾਈਨ ਜੁੜ ਚੁੱਕੀ ਆ ਬ੍ਰਹਮਟਨ TV ਐਂਡ ਅਪਲਾਈਸਿਸ ਦੇ ਉੱਪਰ ਸੁਲਤਾਨ ਜੀ ਨਾਲ। ਜੀ ਸੁਲਤਾਨ ਜੀ, ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਜੀ।
2: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ, ਤੇ ਬ੍ਰਹਮਟਨ TV ਐਂਡ ਅਪਲਾਈਸਿਸ ਦਾ ਮੈਸੇਜ ਦੇਵਾਂਗੇ। ਖਾਸ ਤੌਰ ਤੇ ਜਿਹੜੇ ਕਸਟਮਰ ਬੰਡਲ ਪੈਕੇਜਸ ਲੈਣਾ ਚਾਹੁੰਦੇ ਆ, ਜਿਹਦੇ ਚ ਫਰਿੱਜ, ਸਟੋਵ, ਡਿਸ਼ਵਾਸ਼ਰ, 3-ਪੀਸ ਕਿਚਨ ਬੰਡਲ ਡਿਸਕਾਊਂਟਡ ਪ੍ਰਾਈਸ ਤੇ 29.99 ਦਾ ਮਿਲ ਰਿਹਾ। ਜਿਹੜਾ 29.99 ਦਾ ਪੈਕੇਜ ਹੈ ਜੀ, ਇਹਦੇ ਚ ਫੁੱਲ ਸਾਈਜ਼ ਦਾ 36 ਇੰਚ ਵਾਈਡ ਫਰੈਂਚ ਡੋਰ ਫਰਿੱਜ ਹੈ, ਬੋਟਮ ਫਰੀਜ਼ਰ, ਡਬਲ ਡੋਰ ਔਨ ਟੋਪ, ਸਮੂਥ ਟੋਪ ਇਲੈਕਟ੍ਰਿਕ ਸਟੋਵ ਹੈ ਤੇ ਟੋਲ ਟੋਪ ਦੀ ਡਿਸ਼ਵਾਸ਼ਰ ਹੈ। 29.99 ਪੇ ਵੀ 6 ਮਹੀਨੇ ਚ ਕਰਨਾ ਹੈ, ਕੋਈ ਇੰਟਰਸਟ ਨਹੀਂ ਹੈ। ਇਸੇ ਤਰ੍ਹਾਂ ਹੀ 40% ਦਾ ਡਿਸਕਾਊਂਟ ਕਸਟਮਰ ਬਿਲਟ ਇਨ ਕਿਚਨ ਤੇ ਵੀ ਲੈ ਰਹੇ ਆ, ਕਿਉਂਕਿ ਬਿਲਟ ਇਨ ਕੁੱਕਟੋਪ, ਬਿਲਟ ਇਨ ਵਾਲ ਓਵਨ, ਬਿਲਟ ਇਨ ਮਾਈਕ੍ਰੋਵੇਵ, ਬਿਲਟ ਇਨ ਡਿਸ਼ਵਾਸ਼ਰ ਤੇ ਬਿਲਟ ਇਨ ਕਾਊਂਟਰ ਡੈਪਥ ਫਰਿੱਜ, ਪੂਰੇ ਦਾ ਪੂਰਾ ਬਿਲਟ ਇਨ ਕਿਚਨ ਜਿਹੜਾ ਜੀ $12,000 ਵਾਲਾ $6,900 ਚ ਦੇ ਰਹੇ ਆ। ਸੈਕਿੰਡਲੀ ਇਹ ਵੀ ਦੱਸਣਾ ਚਾਹੁੰਦਾ ਕਿ ਬ੍ਰਹਮਟਨ TV ਐਂਡ ਅਪਲਾਈਸਿਸ ਨੂੰ ਪੂਰੀ ਬ੍ਰਹਮਟਨ ਏਰੀਆ ਚ ਸਿਲੈਕਟ ਕੀਤਾ ਗਿਆ ਫਰਿੱਜ ਦੇਅਰ ਵੱਲੋਂ, ਫਰਿੱਜ ਦੇਅਰ ਗੈਲਰੀ ਜਾਂ ਫਰਿੱਜ ਦੇਅਰ ਪ੍ਰੋਫੈਸ਼ਨਲ, ਇਹਨਾਂ ਨੇ ਸਟੋਨ ਬੇਕਡ ਪੀਜ਼ਾ ਨਵੀਂ ਟੈਕਨੋਲੋਜੀ ਕੱਢੀ ਹੈ। ਅਗਰ ਤੁਸੀਂ ਸਟੋਨ ਬੇਕਡ ਪੀਜ਼ਾ SM ਟੈਕਨੋਲੋਜੀ ਨੂੰ ਆਪ ਐਕਸਪੀਰੀਅੰਸ ਕਰਨਾ ਚਾਹੁੰਦੇ ਹੋ ਤੇ ਇਸ ਸੈਟਰਡੇ 17 ਅਕਤੂਬਰ ਨੂੰ ਸੁਬਹਾ 11 ਵਜੇ ਤੋਂ ਲੱਗ ਕੇ ਸ਼ਾਮ 3 ਵਜੇ ਤੱਕ ਬ੍ਰਹਮਟਨ TV ਐਂਡ ਅਪਲਾਈਸਿਸ ਤੇ ਫਰਿੱਜ ਦੇਅਰ ਦਾ ਟਰੱਕ ਲਾਈਵ ਔਨ ਲੋਕੇਸ਼ਨ ਆਏਗਾ। ਫਰਿੱਜ ਦੇਅਰ ਦਾ ਟਰੱਕ ਲਾਈਵ ਔਨ ਲੋਕੇਸ਼ਨ ਤੁਹਾਨੂੰ ਸਟੋਨ ਬੇਕਡ ਪੀਜ਼ਾ ਵਿਦ ਏਅਰ ਫਰਾਈਡ ਟੈਕਨੋਲੋਜੀ ਨਾਲੇ ਤੁਸੀਂ ਆਪ ਐਕਸਪੀਰੀਅੰਸ ਕਰੋਗੇ, ਨਾਲੇ ਫ੍ਰੀ ਪੀਜ਼ਾ 3 ਮਿੰਟ ਚ ਰੈਡੀ ਹੋਏਗਾ, ਤੁਹਾਨੂੰ ਰਾਈਟ ਵੇ ਕਰਕੇ ਦਿੱਤਾ ਜਾਏਗਾ ਔਰ ਦੱਸਿਆ ਜਾਏਗਾ ਇਸ ਟ੍ਰੇਨਿੰਗ ਦੇ ਵਿੱਚ ਕਿ 3 ਮਿੰਟ ਚ ਪੀਜ਼ਾ ਏਅਰ ਫਰਾਈਡ ਟੈਕਨੋਲੋਜੀ ਨਾਲ ਤਿਆਰ ਹੋਏਗਾ। ਸਟੋਨ ਬੇਕਡ ਪੀਜ਼ਾ ਜਿਹੜਾ ਕਿ ਨਵੀਂ ਟੈਕਨੋਲੋਜੀ ਲਾਂਚ ਕੀਤੀ ਗਈ ਹੈ ਫਰਿੱਜ ਦੇਅਰ ਵੱਲੋਂ, ਤੇ ਉਸ ਦਿਨ ਫਰਿੱਜ ਦੇਅਰ ਗੈਲਰੀ ਜਾਂ ਫਰਿੱਜ ਦੇਅਰ ਪ੍ਰੋਫੈਸ਼ਨਲ ਦਾ ਕੋਈ ਵੀ ਪ੍ਰੋਡਕਟ ਲਵੋਗੇ ਉਹਦੇ ਤੇ ਕੋਈ ਟੈਕਸ ਵੀ ਨਹੀਂ ਤੁਸੀਂ ਦੇਣਾ। ਇਹ ਸੁਬਹਾ 11 ਤੋਂ ਸ਼ਾਮ 4 ਵਜੇ ਤੱਕ, ਸਿਰਫ ਸੁਬਹਾ 11 ਤੋਂ ਸ਼ਾਮ 3 ਵਜੇ ਤੱਕ ਸਿਰਫ 4 ਘੰਟੇ ਵਾਸਤੇ ਸਪੈਸ਼ਲ ਪ੍ਰਮੋਸ਼ਨ ਲਗਾਈ ਜਾ ਰਹੀ ਹੈ ਫਰਿੱਜ ਦੇਅਰ ਵੱਲੋਂ ਬ੍ਰਹਮਟਨ TV ਐਂਡ ਅਪਲਾਈਸਿਸ ਤੇ। ਜ਼ਰੂਰ ਪਹੁੰਚਣਾ, ਆਪਣੇ ਫਰੈਂਡਸ, ਫੈਮਿਲੀ, ਫਰੈਂਡਸ, ਰਿਲੇਟਿਵ ਨੂੰ ਮੈਸੇਜ ਪਾਸ ਔਨ ਕਰਨਾ, ਆਪ ਵੀ ਤੁਸੀਂ ਆਉਣਾ, ਆ ਕੇ ਨਵੀਂ ਟੈਕਨੋਲੋਜੀ ਦਾ ਔਨ ਲੋਕੇਸ਼ਨ ਐਕਸਪੀਰੀਅੰਸ ਵੀ ਲੈਣਾ। ਤੇ ਇਸ ਫੂਡ ਟਰੱਕ ਦੇ ਵਿੱਚ ਜਿੱਥੇ ਪੂਰਾ ਡਿਸਪਲੇ ਕੀਤਾ ਗਿਆ, ਇਸ ਫੂਡ ਟਰੱਕ 'ਚ ਰਾਈਟ ਵੇ ਕੁਕਿੰਗ ਕਰਕੇ ਤੁਸੀਂ ਪੀਜ਼ਾ ਫ੍ਰੀ ਵੀ ਖਾਓਗੇ। ਸੋ ਪਹੁੰਚਣਾ ਜੀ ਤੁਸੀਂ ਬੋਵੇਡ ਐਂਡ ਚੰਕੂਜ਼ੀ ਤੇ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ। brampton appliances.com 905-450-2828 ਇਸੇ ਤਰ੍ਹਾਂ ਸਾਡੇ ਕੋਲ ਟੌਪ ਲੋਡ ਵਾਸ਼ਰ ਐਂਡ ਡਰਾਇਰ 1099 ਦਾ ਪੇਅਰ ਅਸੀਂ ਦੇ ਰਹੇ ਹਾਂ ਫਰੰਟ ਲੋਡ ਵਾਸ਼ਰ ਐਂਡ ਡਰਾਇਰ $2200 ਵਾਲਾ 1499 ਦਾ ਮਿਲੇਗਾ 6 ਮਹੀਨੇ ਚ ਤੁਸੀਂ ਪੇ ਕਰੋਗੇ ਕੋਈ ਇੰਟਰਸਟ ਨਹੀਂ ਹੈ ਫ੍ਰੀ ਹੋਮ ਡਿਲੀਵਰੀ ਹੈ 905-450-2828
0: ਜੀ ਸੁਲਤਾਨ ਜੀ ਇਹ ਤਾਂ ਮੈਂ ਨਵੀਂ ਗੱਲ ਸੁਣੀ ਜੀ ਦੇਖੋ ਲਾਈਵ ਓਨ ਮਤਲਬ ਲਾਈਵ ਸਾਰਾ ਕੁਝ ਦਿਖਾਇਆ ਜਾਊਗਾ ਪਹਿਲਾਂ ਵੀ ਹੁੰਦੀਆਂ ਚੀਜ਼ਾਂ ਜਾਂ ਹੋਣੀਆਂ ਆਈਆਂ ਨੇ ਇਹ
2: ਨਹੀਂ ਜੀ ਇਹ ਜਿਹੜੀ ਨਵੀਂ ਟੈਕਨੋਲੋਜੀ ਲਾਂਚ ਕੀਤੀ ਗਈ ਹੈ ਇਹ ਤੁਹਾਨੂੰ ਫ੍ਰਿਜ ਦੇ ਵੱਲੋਂ ਇੱਕ ਸਟੋਵ ਹੈ ਜਿਹਦਾ ਅਵਨ 750 ਡਿਗਰੀ ਤੇ ਸਟੋਨ ਬੇਕਡ ਪਲੇਟ ਇੰਕਲੂਡ ਆਏਗੀ ਸਟੋਨ ਬੇਕਡ ਪੀਜ਼ਾ ਬਣੇਗਾ 3 ਮਿੰਟ ਦੇ ਵਿੱਚ ਤੁਸੀਂ 10 ਪੀਜ਼ੇ ਬਣਾਉਣੇ ਆ 30 ਮਿੰਟ ਚ ਤੁਹਾਡੇ 10 ਪੀਜ਼ੇ ਬਣਨਗੇ ਇਹ ਨਵੀਂ ਟੈਕਨੋਲੋਜੀ ਲਾਂਚ ਕੀਤੀ ਹੈ ਫ੍ਰਿਜ ਦੇ ਨੇ ਔਰ ਇਹਦਾ ਲਾਈਵ ਫੂਡ ਟਰੱਕ ਜਿਹੜਾ ਉਹ ਲੈ ਕੇ ਆ ਰਿਹਾ ਜੀ ਐਸ 17 ਨੂੰ 17 ਅਕਤੂਬਰ ਸੈਟਰਡੇ ਵਾਲੇ ਦਿਨ ਸੁਬਹਾ 11 ਵਜੇ ਤੋਂ ਸ਼ਾਮ 3 ਵਜੇ ਤੱਕ ਜਿੰਨੇ ਸਾਡੇ ਭੈਣ ਭਰਾ ਪਹੁੰਚਣਗੇ ਨਾਲੇ ਤਾਂ ਲਾਈਵ ਇਹਨਾਂ ਦੀ ਟ੍ਰੇਨਿੰਗ ਤੇ ਡਿਸਪਲੇ ਤੁਸੀਂ ਦੇਖ ਸਕੋਗੇ ਤੇ ਨਾਲੇ ਜਿੰਨੇ ਪੀਜ਼ੇ ਤੁਸੀਂ ਆਓਗੇ ਤੁਹਾਨੂੰ ਪੀਜ਼ਾ ਜਿਹੜਾ ਰਾਈਟ ਵੇ ਬੇਕਡ ਜਿਹੜਾ ਹੈ ਸਟੋਨ ਬੇਕਡ ਪੀਜ਼ਾ ਉਹ ਰਾਈਟ ਵੇ ਫ੍ਰੀ ਕੁੱਕ ਕਰਕੇ ਦਿੱਤਾ ਜਾਏਗਾ
0: ਜੀ ਫਿਰ ਤਾਂ ਇਹ ਬਹੁਤ ਵਧੀਆ ਜੀ ਫਿਰ ਤਾਂ ਨਾਲੇ ਆਈਏ ਨਾਲੇ ਪੀਜ਼ਾ ਖਾਈਏ ਨਾਲੇ ਡੈਮੋ ਦੇਖੀਏ ਕਿ ਨਹੀਂ ਇਹਦਾ ਡਬਲ ਫਾਇਦਾ ਹੋ ਗਿਆ ਜੀ ਜੀ
2: ਬਿਲਕੁਲ ਬਿਲਕੁਲ ਬਿਲਕੁਲ ਡਬਲ ਫਾਇਦਾ ਜੀ ਤੇ ਐਕਸਕਲੂਸਿਵਲੀ ਸਿਲੈਕਟ ਕੀਤਾ ਗਿਆ ਬ੍ਰੈਂਪਟਨ ਟੀਵੀ ਐਂਡ ਅਪਲਾਈਸੈਂਸ ਨੂੰ ਇਸ ਸਪੈਸ਼ਲ ਇਵੈਂਟ ਵਾਸਤੇ
0: ਜੀ ਜੀ ਸੁਲਤਾਨ ਜੀ ਆਪਾਂ ਟੀਵੀ ਸੈਕਸ਼ਨ ਦੀ ਵੀ ਗੱਲ ਕਰ ਲਈਏ ਟੀਵੀ ਸੈਕਸ਼ਨ ਦੇ ਵਿੱਚ ਕੀ ਅਪਡੇਟ ਆ ਰਹੀ ਹੈ ਜੀ
2: ਟੀਵੀਜ਼ ਦੇ ਵਿੱਚ ਜੀ ਅਪਡੇਟ ਜਿੱਦਾਂ ਨਵੀਂ ਟੈਕਨੋਲੋਜੀ ਦੀ ਅਸੀਂ ਹਮੇਸ਼ਾ ਗੱਲ ਕਰਦੇ ਹਾਂ ਇਸੇ ਤਰ੍ਹਾਂ ਅਪਲਾਈਸਿਸ ਦੇ ਵਿੱਚ ਵੀ ਨਵੀਂ ਟੈਕਨੋਲੋਜੀ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਤੇ ਲਾਈਵ ਐਕਸਪੀਰੀਅੰਸ ਤੁਹਾਨੂੰ ਇਸ ਸੈਟਰਡੇ ਕਰਵਾ ਕੇ ਦੇ ਰਹੇ ਹਾਂ ਤੇ ਸਾਡੇ ਕੋਲ ਜਦੋਂ ਨਵੀਂ ਟੈਕਨੋਲੋਜੀ ਦੀ ਗੱਲ ਕਰਦੇ ਹਾਂ ਬਿਗ ਸਕਰੀਨ ਦੀ ਤੇ 100 ਇੰਚ ਸੋਨੀ ਨੇ ਲਾਂਚ ਕੀਤਾ ਜਿਹੜਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਟੀਵੀ ਅਵੇਲੇਬਲ ਹੈ 100 ਇੰਚ ਦਾ ਸੋਨੀ ਬ੍ਰੈਵੀਆ 3 ਤੁਹਾਨੂੰ ਮਿਲੇਗਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਲੇਟੈਸਟ ਮਾਡਲ ਹੈ $4500 ਇਹਦੀ ਲਾਂਚਿੰਗ ਪ੍ਰਾਈਸ ਹੈ ਲੇਕਿਨ $2999 ਚ $1500 ਡਿਸਕਾਊਂਟ ਦੇ ਨਾਲ ਤੁਹਾਨੂੰ 100 ਇੰਚ ਟੀਵੀ ਸੋਨੀ ਮਿਲੇਗਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ ਪੇਮੈਂਟ ਤੁਸੀਂ 6 ਮਹੀਨੇ ਚ ਹੀ ਕਰਨੀ ਹੈ ਕੋਈ ਇੰਟਰਸਟ ਨਹੀਂ ਹੈ 85 ਇੰਚ ਲੈਣਾ ਚਾਹੁੰਦੇ ਤੇ 85 ਇੰਚ ਤੁਹਾਨੂੰ $1199 ਦਾ ਮਿਲੇਗਾ ਜਦਕਿ ਇਹਦੀ $1800 ਪ੍ਰਾਈਸ ਹੈ 75 ਇੰਚ ਲੈਣਾ ਜੀ $1100 ਵਾਲਾ ਸਿਰਫ $799 ਦਾ ਮਿਲੇਗਾ 65 ਇੰਚ ਸਿਰਫ $599 ਦਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਬੋਵੇਡ ਐਂਡ ਚੰਕੂਜ਼ੀ ਵਾਲੀ ਲੋਕੇਸ਼ਨ ਤੇ ਪਹੁੰਚਣਾ ਇਹਨਾਂ ਲੋਵੈਸਟ ਪ੍ਰਾਈਸ ਦਾ ਜ਼ਰੂਰ ਫਾਇਦਾ ਚੁੱਕਣਾ ਐਟਲੀਸਟ ਮਿਨੀਮਮ $400 to $600 ਟੀਵੀ ਸੈਕਸ਼ਨ ਚ ਤੁਸੀਂ ਸੇਵ ਕਰੋਗੇ ਤੇ ਜੇ ਤੁਸੀਂ 98 ਜਾਂ 100 ਇੰਚ ਟੀਵੀ ਲੈਣਾ ਗਰੰਟਿਡ $1500 ਦੀ ਸੇਵਿੰਗ ਹੈ ਫ੍ਰੀ ਹੋਮ ਡਿਲੀਵਰੀ ਮਿਲੇਗੀ ਤੇ 6 ਮਹੀਨੇ ਚ ਤੁਸੀਂ ਪੇ ਕਰ ਸਕਦੇ ਹੋ ਜੀ 905-450-2828 ਨੰਬਰ ਹੈ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਟੌਪ ਲੋਡ ਵਾਸ਼ਰ ਐਂਡ ਡਰਾਇਰ ਸਟੈਕੇਬਲ ਵਾਸ਼ਰ ਐਂਡ ਡਰਾਇਰ
0: ਜੀ
2: ਐਟਲੀਸਟ $600 to $800 ਦੀ ਸੇਵਿੰਗ ਨਾਲ ਦਿੱਤੇ ਜਾ ਰਹੇ ਆ ਤੇ ਹੋਮ ਅਪਲਾਈਸਿਸ ਦੇ ਵਿੱਚ ਸਿੰਗਲ ਫ੍ਰਿਜ ਲੈਣਾ $1200 ਵਾਲਾ $899 ਦਾ ਮਿਲੇਗਾ ਸਿੰਗਲ ਡਿਸ਼ ਵਾਸ਼ਰ ਲੈਣੀ ਹੈ $900 ਵਾਲੀ $499 ਦੀ ਮਿਲੇਗੀ ਸਿੰਗਲ ਸਮੂਥ ਟੌਪ ਇਲੈਕਟ੍ਰਿਕ ਸਟੋਵ ਲੈਣਾ $1200 ਵਾਲਾ $799 ਦਾ ਮਿਲੇਗਾ 905-450-2828
0: ਜੀ ਬਹੁਤ ਬਹੁਤ ਧੰਨਵਾਦ ਸੁਲਤਾਨ ਜੀ
2: ਥੈਂਕ ਯੂ ਵੈਰੀ ਮਚ ਜੀ

0: ਇਹ ਆਵਾਜ਼ ਜਿਹੜੀ ਤੁਸੀਂ ਸੁਣ ਰਹੇ ਸੀ, ਇਹ ਸੀ ਦੇਬੀ ਮਖਸੂਸਪੁਰੀ ਦੀ, ਜਿਹੜਾ ਕਿ ਤੁਹਾਡੇ ਸ਼ਹਿਰ ਬ੍ਰਹਮਟਨ ਦੇ ਵਿੱਚ 17 ਅਕਤੂਬਰ ਨੂੰ ਲਾਈਵ ਪ੍ਰੋਗਰਾਮ ਲੈ ਕੇ ਆ ਰਹੇ ਨੇ। ਤੁਸੀਂ ਟਿਕਟਾਂ ਲੈਣੀਆਂ ਨਾ ਭੁੱਲਿਓ, ਢਿੱਲੋਂ ਵੀਡੀਓ ਤੋਂ 905-204-1313 905-204-1313 ਤੋਂ ਉੱਪਰ ਕਾਲ ਕਰਕੇ ਆਪਣੇ ਟਿਕਟਾਂ ਜਿਹੜੀਆਂ ਉਹ ਬੁੱਕ ਕਰ ਸਕਦੇ ਹੋ। ਇਸ ਵਕਤ ਸਾਡੀ ਲਾਈਨ ਦੁਆਰਾ ਫਿਰ ਚੁਕੰਨਿਆ ਇਮੀਗ੍ਰੇਸ਼ਨ ਦੇ ਉੱਪਰ ਜਸ਼ਨ ਜੀ ਨਾਲ ਜੁੜ ਚੁੱਕੀ ਹੈ। ਜਸ਼ਨ ਜੀ, ਤੁਸੀਂ ਦੱਸੋਗੇ, ਕੱਲ੍ਹ ਆਪਾਂ ਗੱਲ ਕਰਦੇ ਸੀ ਜੀ ਆਪਣੇ ਜਿਹੜੇ ਨੈਨੀ ਕੇਅਰ ਦੇ ਪ੍ਰੋਗਰਾਮ ਹੁੰਦੇ ਆ, ਉਹਨਾਂ ਲਈ ਕਿਹੜੇ ਕਿਹੜੇ ਬੰਦੇ ਐਲੀਜੀਬਲ ਨੇ, ਕੌਣ ਕੌਣ ਬੰਦੇ ਇੰਡੀਆ ਤੋਂ ਬੁਲਾ ਸਕਦੇ ਨੇ ਜਾਂ ਕਿਹੜੇ ਕਿਹੜੇ ਬੰਦੇ ਇੰਡੀਆ ਤੋਂ ਆ ਸਕਦੇ ਨੇ, ਉਹਦੇ ਬਾਰੇ ਥੋੜ੍ਹੀ ਜਿਹੀ ਸਾਨੂੰ ਡਿਟੇਲ 'ਚ ਜਾਣਕਾਰੀ ਦਿਓ।
1: ਹਾਂਜੀ ਸਰ, ਬਸ ਇਹਦੀ ਐਲੀਜੀਬਿਲਿਟੀ ਤਾਂ ਬਸ ਇਹੀ ਆ ਕਿ ਜਿਹੜੀ ਤੁਹਾਡੀ ਫੈਮਿਲੀ ਇਨਕਮ ਆ ਉਹ 2025 ਦੇ ਐਨੂਏ ਤੇ 70,000 ਤੋਂ ਉੱਪਰ ਹੋਣੀ ਚਾਹੀਦੀ ਆ
0: ਜੀ,
1: ਤੇ ਜਿਹੜੇ ਤੁਹਾਡੇ ਬੱਚੇ ਨੇ ਉਹ 12 ਸਾਲ ਤੋਂ ਛੋਟੇ ਹੋਣੇ ਚਾਹੀਦੇ ਆ, ਤੇ ਇਹਦੇ ਵਿੱਚ ਤੁਹਾਨੂੰ ਵੱਧ ਤੋਂ ਵੱਧ 1 ਸਾਲ ਦਾ ਵਰਕ ਪਰਮਿਟ ਮਿਲ ਸਕਦਾ ਆ। ਸਾਡੇ ਕੋਲ ਯੰਗ ਫੈਮਿਲੀਜ਼ ਆਉਂਦੀਆਂ ਨੇ ਵੈਸੇ ਤਾਂ, ਤੇ ਉਹਨਾਂ ਦੇ 1 ਜਾਂ 2 ਕਿਡਸ ਹੀ ਹੁੰਦੇ ਨੇ, ਤੇ ਉਹ ਆਪਣਾ ਵਰਕਰ ਵੀ ਆਪ ਹੀ ਲੱਭ ਕੇ ਲਿਆਉਂਦੇ ਨੇ, ਤੇ ਅਸੀਂ ਸਿਰਫ ਇਮੀਗ੍ਰੇਸ਼ਨ ਦਾ ਪ੍ਰੋਸੈਸ ਕਰਨਾ ਹੁੰਦਾ ਵਾ
0: ਜੀ।
1: ਤੇ ਗਵਰਨਮੈਂਟ ਦੀ ਨਵੀਂ ਗਾਈਡਲਾਈਨਸ ਦੇ ਅਕੋਰਡਿੰਗ ਅਸੀਂ ਜਿਹੜੇ ਆ ਲੋਕਲ ਵਰਕਰ ਹੀ ਹਾਇਰ ਕਰ ਸਕਦੇ ਜਿਹੜੇ ਇਨ ਕੈਨੇਡਾ ਸਟੱਡੀ ਪਰਮਿਟ ਤੇ ਜਾਂ ਵਰਕ ਪਰਮਿਟ ਤੇ ਨੇ
0: ਜੀ।
1: ਹਾਂਜੀ
0: ਜੀ, ਬਿਲਕੁਲ ਜੀ, ਆਪਣਾ ਨੰਬਰ ਸਾਂਝਾ ਕਰ ਦਿਓ ਜੀ।
1: ਹਾਂਜੀ, ਨੰਬਰ ਹੈਗਾ ਸਾਡਾ 437-365-1275 437-365-1275
0: ਜੀ। ਬਿਲਕੁਲ ਵੀ ਤੁਹਾਡੇ ਘਰ ਦੇ ਵਿੱਚ ਜੇ ਤੁਹਾਨੂੰ ਲੱਗਦਾ ਕਿ ਨੈਨੀ ਲਈ ਤੁਸੀਂ ਐਲੀਜੀਬਲ ਹੋ, ਤੁਸੀਂ 437-365-1275 437-365-1275 437-265-1275 ਦੇ ਉੱਪਰ ਤੁਸੀਂ ਚੁਕਾਨੇ ਇਮੀਗ੍ਰੇਸ਼ਨ ਉੱਪਰ ਗੱਲਬਾਤ ਕਰਕੇ ਤੁਸੀਂ ਆਪਣੀ ਜਿਹੜੀ ਹੈਗੀ ਹੈ ਹੋਰ ਜਾਣਕਾਰੀ ਲੈ ਸਕਦੇ ਹੋ ਜੀ। ਜਸ਼ਨ ਜੀ, ਬਹੁਤ ਬਹੁਤ ਧੰਨਵਾਦ ਜੀ।
1: ਓਕੇ, ਥੈਂਕ ਯੂ
0: ਜੀ। ਮੋਨਾ ਜੀ, ਜਾਂਦੇ ਜਾਂਦੇ ਕੀ ਐਡ ਕਰਨਾ ਚਾਹੋਗੇ ਜੀ?
2: ਬਿਲਕੁਲ ਮਨਜੀਤ ਜੀ, ਜਾਂਦੇ ਜਾਂਦੇ ਬਸ ਇੰਨੇ ਕਹਿਣਾ ਚਾਹੂੰਗੀ, ਜਿੱਦਾਂ ਕਿ ਅੱਜ ਆਪਾਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਦੀ ਗੱਲ ਕੀਤੀ ਸੀ, ਮੋਰਗੇਜ ਇੰਸ਼ੋਰੈਂਸ ਦੀ ਗੱਲ ਕੀਤੀ ਸੀ, ਕਾਫੀ ਵਾਰ ਪਰਸਨਸ ਹੁੰਦੇ ਆ ਜਿਨ੍ਹਾਂ ਦੇ ਆਲਰੇਡੀ ਕੋਈ ਹੈਲਥ ਇਸ਼ੂਜ ਆ ਚੁੱਕੇ ਨੇ, ਸੋ ਉਹਨਾਂ ਦੇ ਲਈ ਜ਼ਰੂਰ ਸਪੈਸ਼ਲ ਮੈਸੇਜ ਦੇਣਾ ਚਾਹਾਂਗੇ ਕਿ ਜੇ ਇੱਦਾਂ ਦਾ ਕੋਈ ਵੀ ਹਾਰਟ ਰਿਲੇਟਿਡ, ਕੈਂਸਰ, ਟਿਊਮਰ, ਕਿਸੇ ਵੀ ਤਰ੍ਹਾਂ ਦਾ ਕੋਈ ਡਿਪਰੈਸ਼ਨ ਦੇ ਰਿਲੇਟਿਡ ਕੋਈ ਕੰਸਰਨ ਆਏ ਪ੍ਰੀਵੀਅਸ ਹਿਸਟਰੀ ਦੇ ਵਿੱਚ, ਤੇ ਅੱਜ ਦੀ ਡੇਟ ਦੇ ਵਿੱਚ ਤੁਹਾਡੀ ਹੈਲਥ ਸਟੇਬਲ ਹੈਗੀ ਹੈ, ਡੈਫੀਨੇਟਲੀ ਤਾਂ ਵੀ ਤੁਹਾਨੂੰ ਇੰਸ਼ੋਰੈਂਸ ਪਾਲਿਸੀਜ਼ ਮਿਲ ਸਕਦੀਆਂ ਹੁੰਦੀਆਂ ਨੇ, ਜ਼ਰੂਰ ਤੁਸੀਂ ਡਿਸਕਸ ਕਰਨ ਲਈ ਆਪਣੀ ਹੈਲਥ ਦੇ ਹਿਸਾਬ ਦੇ ਨਾਲ, ਏਜ ਦੇ ਹਿਸਾਬ ਦਾ ਕਿੰਨੀ ਅਮਾਊਂਟ ਲਈ ਤੁਸੀਂ ਐਲੀਜੀਬਲ ਹੋ ਸਕਦੇ ਹੋ, ਕਿਹੜੀ ਕੰਪਨੀ ਸੂਟੇਬਲ ਹੈਗੀ ਹੈ, ਇਹ ਸਾਰੇ ਡਿਟੇਲ ਦੇ ਵਿੱਚ ਗੱਲ ਕਰਨ ਲਈ ਜ਼ਰੂਰ ਸਾਨੂੰ ਕਾਲ ਕਰ ਸਕਦੇ ਹੋ ਜੀ। ਮੋਨਾ ਮਹਿੰਗੀ ਐਟ 416-509-1509। ਕਾਫੀ ਵਾਰ ਸੀਨੀਅਰਸ ਨੂੰ ਫਾਈਨਲ ਐਕਸਪੈਂਸ ਕਵਰੇਜ ਕਰਵਾਉਣਾ ਚਾਹੁੰਦੇ ਹੁੰਦੇ ਨੇ, ਸੋ ਉਹਨਾਂ ਦਾ ਜ਼ਰੂਰ ਕੰਸਰਨ ਹੁੰਦਾ ਕਿ ਸ਼ਾਇਦ ਬਹੁਤ ਜ਼ਿਆਦਾ ਐਕਸਪੈਂਸਿਵ ਹੋਊਗੀ, ਸੋ ਉਹਦੇ ਬਾਰੇ ਮੈਂ ਜ਼ਰੂਰ ਦੱਸਣਾ ਚਾਹੂੰਗੀ। ਡਿਪੈਂਡਿੰਗ ਅਪੋਨ ਏਜ ਐਂਡ ਹੈਲਥ ਦੇ ਹਿਸਾਬ ਦੇ ਨਾਲ ਰੇਟਸ ਹੁੰਦੇ ਨੇ, ਪਰ ਬੇਸਿਕਲੀ ਜੇ ਦੇਖਿਆ ਜਾਵੇ ਫਿਊਨਰਲ ਕੋਸਟ ਐਕਸਪੈਂਸ ਕਵਰੇਜ ਜਿਹੜੀਆਂ ਜਸਟ $2 ਪਰ ਡੇ ਤੋਂ ਸ਼ੁਰੂ ਹੋ ਜਾਂਦੀਆਂ ਨੇ, ਸੋ ਤੁਸੀਂ ਈਜ਼ੀਲੀ ਉਹਨਾਂ ਪਾਲਿਸੀਜ਼ ਨੂੰ ਅਫੋਰਡ ਕਰ ਸਕਦੇ ਹੋ। ਇਹਦੇ ਪਾਲਿਸੀਜ਼ ਤੁਹਾਨੂੰ ਵਰਲਡ ਵਾਈਡ ਕਵਰ ਕਰਦੀਆਂ ਨੇ, ਕੋਈ ਵੀ ਪਰਸਨ ਫਾਈਨਲ ਐਕਸਪੈਂਸ ਕਵਰੇਜ, ਫਿਊਨਰਲ ਕੋਸਟ ਐਕਸਪੈਂਸ ਕਵਰੇਜ ਕਰਵਾਉਣਾ ਚਾਹੁੰਦੇ ਹੋ, ਤੁਹਾਡੀ ਏਜ 85 ਤੋਂ ਘੱਟ ਦੀ ਉਮਰ ਹੈਗੀ ਹੈ, ਜ਼ਰੂਰ ਤੁਸੀਂ ਜ਼ਿਆਦਾ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਜਾਂ ਇੰਸ਼ੋਰੈਂਸ ਫੋਰ ਯੂ ਦੇ ਆਫਿਸ ਸਾਨੂੰ ਮਿਲ ਸਕਦੇ ਹੋ, 9280 Gorway Drive Unit C110 ਇਨ ਬ੍ਰੈਂਪਟਨ, ਜਾਂ ਫਿਰ ਇੰਸ਼ੋਰੈਂਸ ਫੋਰ ਯੂ ਦੀ ਟੀਮ ਨੂੰ ਕੋਈ ਪਰਸਨ ਜੁਆਇਨ ਕਰਨਾ ਚਾਹੁੰਦੇ ਨੇ ਸਾਡੇ ਲਿਸਨਰਸ, ਤੁਸੀਂ LLQP ਲਾਇਸੈਂਸ ਹੈਗੇ ਹੋ ਜਿੱਥੇ ਕੰਮ ਕਰ ਰਹੇ ਸੀ, ਜੇ ਪ੍ਰੋਪਰ ਸਪੋਰਟ ਨਹੀਂ ਮਿਲ ਪਾਏ ਤਾਂ ਤੁਹਾਨੂੰ ਇੱਥੇ ਬੈਸਟ ਤੁਹਾਨੂੰ ਇੱਕ ਤਾਂ ਟ੍ਰੇਨਿੰਗਸ ਪ੍ਰੋਵਾਈਡ ਕੀਤੀਆਂ ਜਾਂਦੀਆਂ ਨੇ, ਪ੍ਰੋਡਕਟ ਨੌਲੇਜ ਪੂਰੀ ਪ੍ਰੋਫੈਸ਼ਨਲਿਜ਼ਮ ਦੇ ਨਾਲ ਤੁਹਾਨੂੰ ਪੂਰਾ ਪ੍ਰੋਵਾਈਡ ਕੀਤੀ ਜਾਂਦੀਆਂ ਨੇ ਡਿਟੇਲਸ, ਤਾਂ ਕਿ ਤੁਸੀਂ ਈਜ਼ੀਲੀ ਕੰਮ ਕਰ ਸਕੋ, ਇੰਸ਼ੋਰੈਂਸ ਇੰਡਸਟਰੀ ਦੇ ਵਿੱਚ ਕਾਮਯਾਬ ਹੋ ਸਕੋ। ਜ਼ਿਆਦਾ ਜਾਣਕਾਰੀ ਲਈ ਮੋਨਾ ਮਹਿੰਗੀ 416-509-1509। ਥੈਂਕ ਯੂ ਸੋ ਮਚ ਟਾਈਮ ਦੇਣ ਜੀ।
0: ਜੀ ਬਹੁਤ ਬਹੁਤ ਧੰਨਵਾਦ ਜੀ। ਪ੍ਰੋਗਰਾਮ ਦਾ ਸਮਾਂ ਲਗਭਗ ਸਮਾਪਤ ਚੁੱਕਿਆ ਤੇ ਸਾਨੂੰ ਦਿਓ ਇੱਥੇ ਇਜਾਜ਼ਤ, ਕੱਲ੍ਹ ਨੂੰ ਫਿਰ ਤੁਹਾਡੀ ਤੇ ਸਾਡੀ 2 ਵਜੇ ਮੁਲਾਕਾਤ ਹੋਵੇਗੀ, ਤਦ ਤੱਕ ਲਈ ਰੱਬ ਰੱਖਾ।

0: ਟੋਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ,
1: ਪਰਦੇਸ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
0: ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ।

0: ਹੈ ਤੁਹਾਡਾ ਆਪਣਾ ਰੇਡੀਓ ਦੇਸ਼ ਪ੍ਰਦੇਸ਼
1: ਫੋਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-1

0: ਨੇ ਤੁਹਾਡੇ, ਉਮੀਦ ਆ ਕਿ ਤੁਹਾਡੇ ਹਾਲ ਚਾਲ ਅੱਛੇ ਹੋਣਗੇ। ਅੱਜ ਹੈ ਬੁੱਧਵਾਰ ਦਾ ਦਿਨ, ਅਕਤੂਬਰ ਮਹੀਨੇ ਦੀ 14 ਤਾਰੀਖ ਹੋ ਚੁੱਕੀ ਆ। ਇਸ ਸਮੇਂ ਦੇਸ਼ ਪ੍ਰਦੇਸ਼ ਦੀ ਸਟੂਡੀਓ ਦੀ ਘੜੀ 'ਤੇ ਸ਼ਾਮ ਦੇ 3:06 ਕੁਝ ਸੈਕਿੰਡ ਹੋਏ ਨੇ। ਹੁਣ ਤੋਂ ਲੈ ਕੇ ਠੀਕ ਸ਼ਾਮ ਦੇ 6 ਤੱਕ ਆਪਣੀ ਮੁਲਾਕਾਤ ਹੈ। ਸਭ ਤੋਂ ਪਹਿਲਾਂ ਤੇਜਿੰਦਰ ਸਿੰਘ ਸਿੱਧੂ ਸਿੱਧਮਾ ਵਾਲੇ ਵੱਲੋਂ ਸਰਿੰਦਰ ਨੇਗਾ ਸਵਾਗਤ ਅੱਜ ਦੇ ਪ੍ਰਾਂਤ ਦੇ ਵਿੱਚ। ਦੋ ਤਿੰਨ ਤੁਸੀਂ ਸੁਣ ਕੇ ਹਟੇ ਹੋ ਸਾਰਿੰਗ ਰੇਡੀਓ, ਅਤੇ ਹੁਣ ਦੇਸ਼ ਪ੍ਰਦੇਸ਼ ਦੀ ਵਾਰੀ ਹੈ।
1: ਜੀ, ਨਾਲ ਸਾਥ ਦੇ ਰਹੀ ਹਾਂ ਮੈਂ ਮਨਪ੍ਰੀਤ ਕੌਰ ਧੂਰ। ਮੇਰੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਬਹੁਤ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ। ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਤੇ ਬੜੇ ਖੂਬਸੂਰਤ ਚੇਂਜਿੰਗ ਵੈਦਰ ਨੂੰ ਤੁਸੀਂ ਇੰਜੋਏ ਕਰ ਰਹੇ ਹੋ। ਅਤੇ ਤੁਹਾਡਾ ਅਤੇ ਸਾਡਾ ਸਾਥ ਹਰ ਰੋਜ਼ 3 ਘੰਟੇ ਦਾ ਹੁੰਦਾ ਆ। ਅਤੇ ਸਟੂਡੀਓ ਦਾ ਇੱਕੋ ਇੱਕ ਨੰਬਰ ਹੈ 905-500-5444, 905-564-6444 ਦੇ ਉੱਪਰ ਤੁਹਾਡੀ ਅਤੇ ਸਾਡੀ ਗੱਲਬਾਤ ਹੋਏਗੀ ਪੂਰੇ 6 ਤੱਕ।
0: ਲਓ ਜੀ, ਇਸ ਤੋਂ ਪਹਿਲਾਂ ਕਿ ਕੋਈ ਹੋਰ ਗੱਲਬਾਤ ਕਰੀਏ, ਸਭ ਤੋਂ ਪਹਿਲਾਂ ਉਸ ਅਕਾਲ ਪੁਰਖ ਵਾਹਿਗੁਰੂ ਦਾ ਆਸਰਾ ਲਈਏ ਅਤੇ ਫਿਰ ਬਾਕੀ ਗੱਲਾਂ ਬਾਅਦ 'ਚ ਚੱਲਦੀਆਂ ਰਹਿਣੀਆਂ ਠੀਕ ਸ਼ਾਮ ਦੇ 6 ਤੱਕ। ਅਤੇ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਜਿਹੜੇ ਨਾਲ ਜੁੜੇ ਹੋਏ ਆ। ਚਲੋ AM 530 ਤੋਂ
1: ਜੀ।

0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ। ਅੱਜ ਸਾਡੇ ਮਹਿਮਾਨ ਨੇ ਇੰਸ਼ੋਰੈਂਸ ਫੋਰ ਯੂ ਤੋਂ ਮੋਨਾ ਹੋ ਰਹੀ, ਉਹਨਾਂ ਨਾਲ ਵੀ ਅੱਗੇ ਜਾ ਕੇ ਗੱਲਬਾਤ ਕਰਾਂਗੇ। ਨੰਬਰ ਉਹਨਾਂ ਦਾ 416-509-1509 ਟੈਲੀਫੋਨ ਨੰਬਰ ਹੈ। ਦੋਸਤੋ, ਜੋਬਾਂ ਹਮੇਸ਼ਾ ਹੀ ਫੀਲਡ ਵਿੱਚ ਹੁੰਦੀਆਂ ਨੇ, ਪਰ ਆਪਣੇ ਆਪ ਨੂੰ ਸਮੇਂ ਦੇ ਹਾਣੀ ਅਨੁਕੂਲ ਬਣਾਓ, ਅਪਗ੍ਰੇਡ ਕਰੋ ਬਹੁਤ ਸਾਰੇ ਕੋਰਸਿਸ ਕਰਕੇ ਜਿਨ੍ਹਾਂ ਦੀ ਡਿਮਾਂਡ ਹੁੰਦੀ ਆ। ਲੇਬਰ ਥੋੜ੍ਹੀ ਘੱਟ ਜਾਂਦੀਆਂ ਪਰ ਟੈਕਨੀਕਲ ਜੋਬਾਂ ਹਮੇਸ਼ਾ ਰਹਿੰਦੀਆਂ। ਅਤੇ ਕਿਉਂ ਨਹੀਂ ਫਿਰ ਤੁਸੀਂ ਕੁਈਨਜ਼ਬਰਡ ਕਾਲਜ ਤੋਂ ਫਾਰਮੇਸੀ ਅਸਿਸਟੈਂਟ ਦਾ ਕੋਰਸ ਕਰਦੇ, ਜਿਹੜਾ ਕਿ ਔਨਲਾਈਨ 10 ਵੀਕ ਦਾ ਕੋਰਸ ਆ। ਕਲਾਸਿਸ ਵੀਕਐਂਡ 'ਤੇ ਵੀ ਲੱਗਦੀਆਂ ਨੇ, ਤੁਸੀਂ ਆਪਣੀ ਜਾਣ ਦੇ ਨਾਲ ਜੋਬ ਵੀ ਜਾਰੀ ਰੱਖ ਸਕਦੇ ਹੋ। ਵੀਕਡੇਜ ਈਵਨਿੰਗ 'ਚ ਵੀ ਕਰ ਸਕਦੇ ਹੋ ਕੋਰਸ, ਔਨਲਾਈਨ ਹੀ ਆ। ਨੈਨੀ ਦਾ ਹੋਮ ਚਾਈਲਡ ਕੇਅਰ ਪ੍ਰੋਗਰਾਮ ਵੀ ਪ੍ਰੋਵਾਈਡ, ਇਹ ਵੀ ਅਵੇਲੇਬਲ ਹੈ ਕਲਾਸਿਸ ਵੀਕਐਂਡ ਦੇ ਉੱਤੇ। ਪਰਸਨਲ ਸਪੋਰਟ ਆਫ ਵਰਕਰ ਦਾ ਕੋਰਸ ਵੀ ਕਰ ਸਕਦੇ ਹੋ, ਅਤੇ ਬਹੁਤ ਸਾਰੀਆਂ ਜੋਬਾਂ ਆਲਵੇਜ਼ ਅਵੇਲੇਬਲ ਹੁੰਦੀਆਂ ਇਸ ਫੀਲਡ ਵਿੱਚ। ਮੈਡੀਕਲ ਆਫਿਸ ਐਡਮਿਨ ਦਾ ਡਿਪਲੋਮਾ ਹੈਗਾ, ਇਹ ਵੀ ਕਰ ਸਕਦੇ ਹੋ ਤੁਸੀਂ, ਜਿਹੜਾ ਕਿ ਬੜੀ ਜਲਦ ਸ਼ੁਰੂ ਹੋ ਰਿਹਾ। ਅਤੇ ਸ਼ੋਰਟ ਕੋਰਸ ਹੋ ਗਏ ਜਿਵੇਂ ਬੇਸਿਕ ਐਡਵਾਂਸ ਕੰਪਿਊਟਰ ਨੌਲੇਜ ਹੋ ਗਈ, ਇੰਗਲਿਸ਼ ਸਪੀਕਿੰਗ ਹੋ ਗਈ, ਅਕਾਊਂਟ ਹੋ ਗਈ, ਡਾਟਾ ਐਂਟਰੀ, ਫ੍ਰੈਂਚ ਸਿੱਖਣੀ ਆ ਉਹ ਵੀ ਸਿੱਖ ਸਕਦੇ ਹੋ। ਕੁਈਨਜ਼ਬਰਡ ਕਾਲਜ ਨਾਲ ਰਾਬਤਾ ਕਾਇਮ ਕਰ ਲਓ, 9958720088 ਇਹਨਾਂ ਦਾ ਟੈਲੀਫੋਨ ਨੰਬਰ ਹੈ
1: ਜੀ। ਅਤੇ ਨਾਲੇ ਤੁਸੀਂ ਗੋਲਡਨ ਸਟਾਰ ਕੰਸਟਰਕਸ਼ਨ ਇੰਕ ਨੂੰ ਵੀ ਯਾਦ ਰੱਖੋ, ਇਹ ਪ੍ਰੋਫੈਸ਼ਨਲ ਰੈਨੋਵੇਸ਼ਨ ਦੇ ਸਰਵਿਸਿਜ਼ ਦਿੰਦੇ ਨੇ ਟੋਰਾਂਟੋ ਐਂਡ ਜੀ ਟੀ ਏ ਏਰੀਆ ਦੇ ਵਿੱਚ। ਤੁਸੀਂ ਆਪਣੇ ਘਰ ਦਾ ਕੋਈ ਵੀ ਰੈਨੋਵੇਸ਼ਨ ਦਾ ਕੰਮ ਕਰਾਉਣਾ ਹੋਵੇ, ਕੋਈ ਵੀ ਕੰਸਟਰਕਸ਼ਨ ਦਾ ਕੰਮ ਤੁਹਾਨੂੰ ਨਜ਼ਰ ਆ ਰਿਹਾ, ਤੁਸੀਂ ਇਹਨਾਂ ਦੇ ਕੋਲੋਂ ਕਰਵਾ ਸਕਦੇ ਹੋ। ਬਾਥਰੂਮ ਤੁਸੀਂ ਰੈਨੋਵੇਟ ਕਰਾਉਣਾ ਚਾਹੁੰਦੇ ਹੋ, ਜਾਂ ਸਾਰੇ ਦੇ ਸਾਰੇ ਵਾਸ਼ਰੂਮਸ ਆਪਣੇ ਘਰ ਦੇ ਤੁਸੀਂ ਰੈਨੋਵੇਟ ਕਰਾਉਣੇ ਨੇ, ਕਿਚਨ ਦੀ ਰੈਨੋਵੇਸ਼ਨ ਵੀ ਕਰਦੇ ਨੇ, ਬੇਸਮੈਂਟ ਦੀ ਫਿਨਿਸ਼ਿੰਗ ਤੁਸੀਂ ਕਰਵਾ ਸਕਦੇ ਹੋ, ਆਪਣੇ ਘਰਾਂ 'ਚ ਟਾਇਲਸ ਇੰਸਟਾਲ ਕਰਾਉਣੀਆਂ ਹੋਣ, ਜਾਂ ਪੂਰੀ ਦੀ ਪੂਰੀ ਤੁਸੀਂ ਫਲੋਰ ਚੇਂਜ ਕਰਾਉਣਾ ਚਾਹੁੰਦੇ ਹੋ ਪੂਰੇ ਘਰ ਦੀ, ਤਾਂ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰੋ। ਪੇਂਟਿੰਗ ਦਾ ਕੰਮ ਵੀ ਕਰਦੇ ਨੇ, ਫਰੇਮਿੰਗ ਐਂਡ ਡਰਾਈਵਾਲ ਦਾ ਕੰਮ ਵੀ ਕਰਾ ਸਕਦੇ ਹੋ। ਜੇ ਤੁਹਾਡੇ ਘਰ ਦੀ ਡੈੱਕ ਜਾਂ ਫੈਂਸ ਹੁਣ ਖਰਾਬ ਹੋ ਚੁੱਕੀ ਹੈ ਜਾਂ ਤੁਸੀਂ ਰਿਪੇਅਰ ਕਰਵਾਉਣਾ ਚਾਹੁੰਦੇ ਹੋ, ਉਹਦੇ ਲਈ ਵੀ ਤੁਸੀਂ ਕੰਟੈਕਟ ਕਰੋ ਗੋਲਡਨ ਸਟਾਰ ਕੰਸਟਰਕਸ਼ਨ ਇੰਕ। ਇਹਨਾਂ ਦੇ ਕੋਲ ਪ੍ਰਮੋਸ਼ਨ ਚੱਲ ਰਹੀ ਹੈ, ਦੇਸ਼ ਪ੍ਰਦੇਸ਼ ਰੇਡੀਓ ਦੀ ਰੈਫਰੈਂਸ ਦਿਓ, 3-ਪੀਸ ਐਨਸੂਇਟ ਵਾਸ਼ਰੂਮ ਪ੍ਰਮੋਸ਼ਨ ਚੱਲ ਰਹੀ ਹੈ। $8,000 ਦੇ ਵਿੱਚ ਆਪਣੇ ਘਰ ਦੇ 3 ਵਾਸ਼ਰੂਮ ਤੁਸੀਂ ਰੈਨੋਵੇਟ ਕਰਵਾ ਸਕਦੇ ਹੋ। ਗੋਲਡਨ ਸਟਾਰ ਕੰਸਟਰਕਸ਼ਨ ਇੰਕ ਦਾ ਨੰਬਰ ਤੁਸੀਂ ਨੋਟ ਕਰ ਲਓ, 416-678-8100 ਤੇ ਤੁਸੀਂ ਕੰਟੈਕਟ ਕਰ ਸਕਦੇ ਹੋ।
0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹਾਂ, ਫਿਰ ਮੋਨਾ ਹੋਰਮ ਨਾਲ ਲੈਂਦੇ ਹਾਂ, ਉਹਨਾਂ ਨੂੰ ਨਾਲ ਜੁੜਦੇ ਹਾਂ ਅਤੇ ਇੰਸ਼ੋਰੈਂਸ ਟਿਪਸ ਲੈਂਦੇ ਹਾਂ। ਮੋਨਾ ਜੀ, ਜੀ ਆਉਣ ਲੱਗੇ ਸਵਾਗਤ ਜੀ।
2: ਥੈਂਕ ਯੂ ਸੋ ਮਚ ਸਿੱਧੂ ਜੀ, ਸਭ ਨਾਲੋਂ ਪਹਿਲਾਂ ਤੁਹਾਨੂੰ ਤੇ ਮਨਪ੍ਰੀਤ ਨੂੰ ਤੇ ਆਪਣੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
1: ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੋਨਾ ਜੀ, ਆਪਾਂ ਗੱਲਬਾਤ ਕਰੀਏ ਥੋੜ੍ਹੀ ਜਿਹੀ ਇੰਸ਼ੋਰੈਂਸ ਦੇ ਬਾਰੇ, ਅਤੇ ਜਿਹੜੇ ਇੱਥੇ ਕੈਨੇਡਾ ਦੇ ਵਿੱਚ ਕਹਿ ਲਓ ਕਿ ਨਵੇਂ ਨਵੇਂ ਪੀ ਆਰ ਹੋਏ ਨੇ, ਜਾਂ ਜਿਹਨਾਂ ਦੇ ਕਹਿ ਲਓ ਕਿ ਨਵੀਂ ਨਵੀਂ ਫੈਮਿਲੀ ਉਹਨਾਂ ਨੇ ਸਟਾਰਟ ਕੀਤੀ ਆ, ਉਹਨਾਂ ਦੇ ਲਈ ਥੋੜ੍ਹਾ ਜਿਹਾ ਦੱਸੋ ਕਿ ਇੰਸ਼ੋਰੈਂਸ ਪੋਲਿਸੀਜ਼ ਕਿਹੜੀਆਂ ਕਿਹੜੀਆਂ ਜ਼ਰੂਰੀ ਨੇ, ਅਤੇ ਉਹਨਾਂ ਨੂੰ ਮਤਲਬ ਕਦੋਂ ਕਿ ਆਪਣਾ ਸਟਾਰਟਅਪ ਕਰਨ ਦੇ ਤੋਂ ਪਹਿਲਾਂ ਤੁਹਾਡੇ ਨਾਲ ਗੱਲਬਾਤ ਕਰਨ, ਜਾਂ ਫਿਰ ਤੁਸੀਂ ਉਹ ਆਪਣਾ ਥੋੜ੍ਹਾ ਜਿਹਾ ਇੱਕ ਦੋ ਆਪਸ਼ਨਸ ਐਕਸਪਲੋਰ ਕਰਕੇ, ਜਾਂ ਕਹਿ ਲਓ ਕਿ ਆਪਣੀ ਹੈ ਨਾ ਥੋੜ੍ਹੀ ਬਹੁਤ ਸੇਵਿੰਗ ਕਰਕੇ ਫਿਰ ਉਸ ਤੋਂ ਬਾਅਦ ਇੰਸ਼ੋਰੈਂਸ ਪੋਲਿਸੀ ਬਾਰੇ ਸੋਚਣ, ਕਿਉਂਕਿ ਕਾਫੀ ਸਾਰੇ ਕਪਲਸ ਵੀ ਆਪਾਂ ਦੇਖਦੇ ਹਾਂ ਉਹ ਪਹਿਲਾਂ ਸੋਚਦੇ ਰਹਿੰਦੇ ਨੇ ਕਿ ਹੈ ਨਾ ਹਜੇ ਆਪਣਾ ਥੋੜ੍ਹੀ ਜਿਹੀ ਸੇਵਿੰਗ ਕਰ ਲਈਏ, ਜਾਂ ਹਜੇ ਆਪਣਾ ਥੋੜ੍ਹਾ ਹੋਰ ਐਕਸਪਲੋਰ ਕਰ ਲਈਏ, ਕੁਛ ਨਾ ਕੁਛ ਹੋਰ ਵਧੀਆ ਜੋਬ ਮਿਲ ਜੇ ਫਿਰ ਇੰਸ਼ੋਰੈਂਸ ਬਾਰੇ ਸੋਚਾਂਗੇ, ਉਹਨਾਂ ਦੇ ਬਾਰੇ ਥੋੜ੍ਹਾ ਜਿਹਾ ਇੱਕ ਮੈਸੇਜ ਦਿਓ
0: ਜੀ।
2: ਜ਼ਰੂਰ ਮਨਪ੍ਰੀਤ, ਬਿਲਕੁਲ ਬਹੁਤ ਵਧੀਆ ਕੁਸ਼ਚਨ ਤੁਸੀਂ ਪੁੱਛ ਕੀਤਾ, ਕਿਉਂਕਿ ਕਾਫੀ ਇਹ ਦੇਖਣ ਦੇ ਵਿੱਚ ਆਉਂਦਾ ਹੈ ਕਿ ਇਸ ਟਾਈਮ ਤੇ ਜਦੋਂ ਪਰਸਨ ਨਵੇਂ ਕੈਨੇਡਾ ਦੇ ਵਿੱਚ ਆਏ ਹੁੰਦੇ ਹੈ, ਹਰੇਕ ਪਰਸਨ ਨੂੰ ਇਹ ਲੱਗਦਾ ਕਿ ਪਹਿਲਾਂ ਸੇਵਿੰਗ ਕਰ ਲਈਏ, ਪਹਿਲਾਂ ਅਸੀਂ ਸੈੱਟ ਹੋ ਜਾਈਏ, ਜੋਬ ਸੈੱਟ ਹੋ ਜਾਏਗੀ ਫਿਰ ਇੰਸ਼ੋਰੈਂਸ ਕਰਵਾਵਾਂਗੇ। ਪਰ ਬੇਸਿਕਲੀ ਦੇਖਿਆ ਜਾਵੇ ਅੱਗੇ ਦੀ ਅੱਗੇ ਇਸ ਚੀਜ਼ ਦੇ ਵਿੱਚ ਚੇਂਜਿਸ ਆ ਰਹੀਆਂ ਨੇ, ਕਿਉਂਕਿ ਅਵੇਅਰਨੈਸ ਵੱਧ ਰਹੀ ਹੈਗੀ ਇੰਸ਼ੋਰੈਂਸ ਰਿਲੇਟਿਡ। ਰੀਜ਼ਨ ਕੀ ਹੈਗਾ, ਕਿਉਂਕਿ ਬਹੁਤ ਛੋਟੀ ਏਜਿਸ ਦੇ ਵਿੱਚ ਕਲੇਮਸ ਦੇਖੇ ਜਾ ਰਹੇ ਹੈ, ਡੇਲੀ ਲਾਈਫ ਦੇ ਵਿੱਚ ਐਜ਼ ਅ ਇੰਸ਼ੋਰੈਂਸ ਐਡਵਾਈਜ਼ਰ ਮਿਲਣ ਦਾ ਸਾਨੂੰ ਕਲਾਇੰਟਸ ਨੂੰ ਮਿਲਣ ਦਾ ਮੌਕਾ ਮਿਲਦਾ, ਜਿੱਥੇ 30s, 35, 40s ਦੇ ਵਿੱਚ ਕੈਂਸਰ ਦੀਆਂ ਪ੍ਰੋਬਲਮਸ, ਹਾਰਟ ਡਿਜ਼ੀਜ਼ ਏਦਾਂ ਦੀਆਂ ਕੰਡੀਸ਼ਨਸ ਬਹੁਤ ਅਰਲੀ ਏਜਿਸ ਦੇ ਵਿੱਚ ਆ ਰਹੀਆਂ ਨੇ। ਇਸੇ ਕਰਕੇ ਅਵੇਅਰਨੈਸ ਪਹਿਲਾਂ ਨਾਲੋਂ ਕਾਫੀ ਵੱਧ ਤਾਂ ਰਹੀ ਹੈਗੀ ਆ, ਪਰ ਜਿਹਨਾਂ ਨੇ ਕਿਤੇ ਇਸ ਤਰੀਕੇ ਦੀਆਂ ਨਹੀਂ ਸੋਚਿਆ ਹੈਗਾ, ਉਹਨਾਂ ਦੇ ਲਈ ਸਪੈਸ਼ਲ ਮੈਸੇਜ ਜ਼ਰੂਰ ਦੇਣਾ ਚਾਹਾਂਗੇ, ਕਿਉਂਕਿ ਨੋ ਮੈਟਰ ਵਾਟ ਤੁਸੀਂ ਸੇਵਿੰਗਸ ਜਿੰਨੀਆਂ ਮਰਜ਼ੀ ਆਪਾਂ 100 ਦੇ ਵਿੱਚ, 1000 ਦੇ ਵਿੱਚ, ਲੱਖਾਂ ਦੇ ਵਿੱਚ ਕਰ ਲਈਏ, ਪਰ ਪਰ ਜੇ ਕਿਸੇ ਤਰੀਕੇ ਦਾ ਹੈਲਥ ਇਸ਼ੂ ਆ ਜਾਂਦਾ ਹੈ, ਸਾਨੂੰ ਕੋਈ ਵੀ ਰੱਬ ਨਾ ਕਰੇ ਕੋਈ ਹਾਰਟ ਦਾ, ਕੈਂਸਰ ਦਾ, ਡਿਪਰੈਸ਼ਨ, ਕੋਈ ਏਦਾਂ ਦੀਆਂ ਕੰਡੀਸ਼ਨਸ ਆ ਜਾਂਦੀਆਂ ਨੇ, ਫਿਰ ਤੁਹਾਡੀ ਇੰਸ਼ੋਰੇਬਿਲਟੀ ਜਿਹੜੀ ਹੈਗੀ ਆ ਉਹ ਕੰਮ ਨਹੀਂ ਕਰੂਗੀ, ਕਿਉਂਕਿ ਤੁਹਾਡੇ ਆਲਰੇਡੀ ਮੈਡੀਕਲ ਹਿਸਟਰੀ ਬਣ ਗਈ ਹੈ। ਕਈ ਵਾਰ ਸਾਨੂੰ ਲੱਗਦਾ ਉਹ ਸਾਨੂੰ ਤਾਂ ਜੇ ਕੈਂਸਰ ਦੀ ਟਿਊਮਰ ਦੀ ਪ੍ਰੋਬਲਮ ਆਈ ਸੀ ਸਾਲ ਦੋ ਸਾਲ ਪਹਿਲਾਂ ਆਈ ਸੀ, ਪੰਜ ਸਾਲ ਪਹਿਲਾਂ ਆਈ ਸੀ, ਹੁਣ ਹੋਸਪਿਟਲ ਨੇ ਕੈਂਸਰ ਫ੍ਰੀ ਵੀ ਡਿਕਲੇਅਰ ਕਰ ਦਿੱਤਾ, ਪਰ ਓਬਵੀਅਸਲੀ ਹੈ ਉਹ ਮੈਡੀਕਲ ਹਿਸਟਰੀ ਤਾਂ ਹਮੇਸ਼ਾ ਨਾਲ ਬਣੀ ਰਹਿਣੀ ਹੈ ਤੁਹਾਡੇ, ਉਹ ਸਾਰੀ ਉਮਰ ਦੇ ਲਈ ਨਾਲ ਰਹਿਣੀ ਹੈ। ਚਾਹੇ ਆਪਾਂ ਜਿੰਨੇ ਮਰਜ਼ੀ ਹੈਲਦੀ ਹੋ ਜਾਈਏ, ਪਹਿਲਾਂ ਨਾਲੋਂ ਵੀ ਜ਼ਿਆਦਾ ਹੈਲਦੀ ਹੋ ਜਾਈਏ, ਪਰ ਉਹ ਮੈਡੀਕਲ ਹਿਸਟਰੀ ਹਮੇਸ਼ਾ ਤੁਹਾਡੇ ਨਾਲ ਰਹੂਗੀ। ਸੋ ਇਸੇ ਕਰਕੇ ਸਭ ਨਾਲੋਂ ਜ਼ਿਆਦਾ ਜ਼ਰੂਰੀ ਹੈ ਕਿ ਜਦੋਂ ਕੋਈ ਪਰਸਨ ਕੈਨੇਡਾ ਦੇ ਵਿੱਚ ਆਉਂਦੇ ਹੀ ਪਹਿਲਾਂ ਆਪਣੀ ਲਾਈਫ ਇੰਸ਼ੋਰੈਂਸ ਅਤੇ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਜ਼ਰੂਰ ਕਰਵਾਉਣ। ਲਾਈਫ ਇੰਸ਼ੋਰੈਂਸ ਅਤੇ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਇਸ ਕਰਕੇ ਮੈਂ ਕਹਿ ਰਹੀ ਹਾਂ ਕਿਉਂਕਿ ਇਹਦੇ ਵਿੱਚ ਇੱਕ ਤਾਂ ਲਾਈਫ ਇੰਸ਼ੋਰੈਂਸ ਦੇ ਨਾਲ ਆਪਣੀ ਫੈਮਿਲੀ ਨੂੰ ਪ੍ਰੋਟੈਕਟ ਕਰਨ, ਚਾਹੇ ਪੇਰੈਂਟਸ ਹੈ, ਚਾਹੇ ਸਪਾਊਸ ਹੈ, ਬੱਚੇ ਹੈ, ਕੋਈ ਵੀ ਫੈਮਿਲੀ ਮੈਂਬਰ ਤੁਹਾਡੇ ਹੈਗੇ ਆ, ਓਬਵੀਅਸਲੀ ਇਮੋਸ਼ਨਸ ਦੇ ਨਾਲ ਨਾਲ ਫਾਈਨੈਂਸ਼ਲੀ ਉਹ ਤੁਹਾਡੇ ਨਾਲ ਜੁੜੇ ਹੋਏ ਹੁੰਦੇ ਨੇ। ਉਹ ਜਾਂ ਤਾਂ ਤੁਹਾਡੀ ਇਨਕਮ ਤੇ ਡਿਪੈਂਡੈਂਟ ਹੈ, ਜਾਂ ਕੋਈ ਨਾ ਕੋਈ ਉਹਨਾਂ ਨੇ ਕੋਈ ਡੈਟ ਲਿੱਤੇ ਹੋਏ ਆ, ਜੇ ਬੈਕ ਹੋਮ ਕੰਟਰੀ ਦੇ ਵਿੱਚ ਵੀ ਫੈਮਿਲੀ ਹੈ, ਮੋਸਟ ਆਫ ਦਾ ਟਾਈਮ ਉਹਨਾਂ ਨੇ ਲੋਨ ਲੈ ਕੇ ਇੱਥੇ ਭੇਜਿਆ ਹੁੰਦਾ ਪਰਸਨ ਨੂੰ। ਸੋ ਜੇ ਇੱਥੇ ਆ ਕੇ ਰੱਬ ਦਾ ਕਰੇ ਉਸ ਪਰਸਨ ਨੂੰ ਕੋਈ ਐਕਸੀਡੈਂਟਲੀ ਜਾਂ ਕੋਈ ਮਿਸਹੈਪ ਹੋ ਜਾਂਦਾ, ਤਾਂ ਐਟ ਲੀਸਟ ਫਾਈਨੈਂਸ਼ੀਅਲ ਸਪੋਰਟ ਤਾਂ ਅਸੀਂ ਆਪਣੀ ਫੈਮਿਲੀ ਨੂੰ ਦੇ ਸਕੀਏ। ਸੋ ਦੂਜੀ ਚੀਜ਼ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਕਿ ਜੇ ਛੋਟੀ ਏਜਿਸ ਦੇ ਵਿੱਚ ਜਿੱਦਾਂ ਅਕਸਰ ਮੈਂ ਗੱਲ ਕਰ ਰਹੀ ਹਾਂ ਅੱਜ ਕੱਲ੍ਹ ਕਲੇਮਸ ਆ ਰਹੇ ਨੇ, ਸੋ ਉਸ ਟਾਈਮ ਤੇ ਜੇ ਏਦਾਂ ਦਾ ਕੋਈ ਪ੍ਰੋਬਲਮ ਆ ਜਾਂਦੀ ਹੈ, ਕੋਈ ਕੈਂਸਰ, ਹਾਰਟ ਡਿਜ਼ੀਜ਼, ਕੋਈ ਏਦਾਂ ਦੀ ਪ੍ਰੋਬਲਮ ਆ ਗਈ ਹੈ, ਤਾਂ ਤੁਹਾਡੇ ਆਪਣੇ ਕੋਲ ਆਪਣੇ ਆਪ ਦੇ ਲਈ ਲੰਬ ਸਮ ਟੈਕਸ ਫ੍ਰੀ ਅਮਾਊਂਟ ਹੁੰਦੀ ਹੈ। 50,000, 100,000 ਕਿੰਨੇ ਦਾ ਵੀ ਬਜਟ ਹੈ, ਐਟਲੀਸਟ ਕੁਛ ਨਾ ਕੁਛ ਕਵਰੇਜ ਅਸੀਂ ਜ਼ਰੂਰ ਰੱਖੀਏ। ਐਂਡ ਇੱਕ ਚੀਜ਼ ਮੈਂ ਜ਼ਰੂਰ ਐਡ ਆਨ ਕਰਨਾ ਚਾਹੂੰਗੀ, ਮਨਪ੍ਰੀਤ, ਕਈ ਵਾਰ ਆਉਂਦੇ ਹੀ ਪਰਸਨ ਨੂੰ ਲੱਗਦਾ ਕਿ ਅਸੀਂ ਤਾਂ ਮਨੀ ਬੈਕ ਪਾਲਿਸੀ ਵਿੱਚ ਹੀ ਜਾਣਾ। ਨੋ ਡਾਊਟ, ਕਿਉਂਕਿ ਜਦੋਂ ਛੋਟੀ ਏਜਿਸ ਹੁੰਦੀਆਂ ਨੇ ਮਨੀ ਬੈਕ ਪਾਲਿਸੀ ਬੈਸਟ ਹੁੰਦੀਆਂ ਨੇ, ਕਿਉਂਕਿ ਛੋਟੀ ਉਮਰ ਦੇ ਵਿੱਚ ਘੱਟ ਪ੍ਰੀਮੀਅਮ ਦੇ ਕੇ ਤੁਸੀਂ ਆਪਣੀ ਪਾਲਿਸੀ ਨੂੰ ਪੇਡ ਅਪ ਕਰ ਸਕਦੇ ਹੁੰਦੇ ਹੋ। ਪਰ ਇਨ ਕੇਸ 'ਚ ਬਜਟ ਹੀ ਨਹੀਂ ਹੈਗਾ ਇਸ ਟਾਈਮ ਤੇ, ਤਾਂ ਐਟਲੀਸਟ ਟਰਮ ਇੰਸ਼ੋਰੈਂਸ ਕਰਵਾ ਕੇ ਆਪਾਂ ਆਪਣੀ ਇੰਸ਼ੋਰੇਬਿਲਟੀ ਨੂੰ ਤਾਂ ਲੌਕ ਇਨ ਕਰੀਏ। ਤੁਹਾਡੀ ਹੈਲਥ ਦੇ ਰਿਲੇਟਿਡ ਜਦੋਂ ਲੌਕ ਇਨ ਹੋ ਜਾਊਗਾ, ਤਾਂ ਉਹ ਲੇਟਰ ਆਨ ਚਾਹੇ 2 ਮਹੀਨੇ ਬਾਅਦ, 6 ਮਹੀਨੇ ਬਾਅਦ, ਕਦੇ ਵੀ ਉਹਨੂੰ ਮਨੀ ਬੈਕ ਵਿੱਚ ਕਨਵਰਟ ਕਰ ਸਕਦੇ ਹੋ। ਉਸ ਟਾਈਮ ਤੇ ਹੈਲਥ ਦੇ ਰਿਲੇਟਿਡ ਕੋਈ ਵੀ ਕੁਐਸਚਨ ਨਹੀਂ ਪੁੱਛਿਆ ਜਾਣਾ। ਸੋ ਬਾਕੀ ਸਾਡੇ ਲਿਸਟਰਸ ਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ, ਕੋਈ ਵੀ ਪਰਸਨ ਨਵਾਂ ਚਾਹੇ ਇੱਥੇ ਆਏ ਹੈ, ਰਿਫਿਊਜੀ ਸਟੇਟਸ ਤੇ, ਇੰਟਰਨੈਸ਼ਨਲ ਸਟੂਡੈਂਟ ਹੈ, ਵਰਕ ਪਰਮਿਟ ਤੇ ਹੈਗੇ ਹੈ, ਕੋਈ ਵੀ ਸਟੇਟਸ ਹੈਗਾ, ਈਵਨ ਤੁਸੀਂ PR ਤੇ ਆਏ ਹੈਗੇ ਹੋ, ਮੇਕ ਸ਼ੋਰ ਕਰੋ ਆਪਣੀ ਇੰਸ਼ੋਰੇਬਿਲਟੀ ਜ਼ਰੂਰ ਲੌਕ ਇਨ ਕਰੋ, ਆਪਣੀ ਇੰਸ਼ੋਰੈਂਸ ਕਰਵਾ ਕੇ, ਕੋਈ ਵੀ ਤੁਹਾਨੂੰ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਐਂਡ ਜੇ ਇਸ ਟਾਈਮ ਤੇ ਕੰਮ ਤੋਂ ਕੋਈ ਵੀ ਕਵਰੇਜ ਨਹੀਂ ਹੈਗੀ ਹੈ, ਤਾਂ ਮਸਟ ਡਿਸੇਬਿਲਟੀ ਇੰਸ਼ੋਰੈਂਸ ਨਾਲ ਜ਼ਰੂਰ ਚਾਹੀਦੀ ਹੈਗੀ ਹੈ। ਕੋਈ ਵੀ ਡਿਟੇਲ ਚਾਹੀਦੀ ਹੋਵੇ ਕਾਲ ਕਰ ਸਕਦੇ ਜੀ ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ, 416-5509-1509-1509-15-09।
1: ਜੀ ਬਹੁਤ ਬਹੁਤ ਸ਼ੁਕਰੀਆ ਮੋਨਾ ਜੀ, ਕੁਝ ਸਮੇਂ ਤੱਕ ਦੁਬਾਰਾ ਤੋਂ ਗੱਲਬਾਤ ਕਰਾਂਗੇ। ਨੰਬਰ ਤੁਸੀਂ ਨੋਟ ਕਰ ਲਓ, 416-509-1509 ਦੇ ਉੱਪਰ ਤੁਸੀਂ ਕੰਟੈਕਟ ਕਰਨਾ ਮੋਨਾ ਮਹਿੰਗੀ ਜੀ ਦੇ ਨਾਲ।
0: ਟੋਰਾਂਟੋ ਪੈਸਟ ਅਰੈਸਟ ਦੀ ਮੈਂ ਗੱਲਬਾਤ ਕਰਾਂ, ਜੇ ਤੁਹਾਡੇ ਘਰ ਦੇ ਵਿੱਚ ਜਾਂ ਬਿਜ਼ਨਸ ਦੇ ਵਿੱਚ ਕੋਈ ਜਾਨਵਰ ਹੈ, ਕੋਈ ਹਾਂਜੀ ਖਾਸ ਕਰਕੇ ਚੂਹੇ ਹੋ ਗਏ ਜਾਂ ਫਿਰ ਰਕੂਨ ਹੋ ਗਏ ਤੁਹਾਡੇ ਘਰਾਂ ਦੇ ਵਿੱਚ, ਕਈ ਵਾਰੀ ਬਹੁਤ ਸਾਰਾ ਡੈਮੇਜ ਕਰ ਦਿੰਦੇ, ਬੈੱਡ ਬੱਗਸ ਹੋ ਗਏ, ਅਤੇ ਨਾਲ ਦੀ ਨਾਲ ਐਟਕ ਦੇ ਵਿੱਚ ਕੋਈ ਪ੍ਰੋਬਲਮ ਹੈਗੀ ਆ, ਜੀ ਸਕੰਕ ਵਗੈਰਾ ਚਲੇ ਜਾਂਦੇ ਕਈ ਵਾਰ ਉਹਦੇ ਵਿੱਚ, ਤਾਂ ਇਹ ਫੜਦੇ ਨੇ, ਸਾਰਾ ਇਲਾਜ ਕਰਦੇ ਨੇ। ਸੇਮ ਡੇ ਸਰਵਿਸ ਹੈਗੀ ਆ, 100% ਸਸਪੈਕਸ਼ਨ ਗਰੰਟੀ ਹੈ, ਗੌਰਮੈਂਟ ਅਪਰੂਵ ਨੇ ਔਰ ਲਾਈਸੈਂਸ ਉਹਦਾ ਨੇ। ਟੋਰਾਂਟੋ ਪੈਸਟ ਅਰੈਸਟ ਦਾ ਨੰਬਰ ਆ ਜੀ 647-515-8000, 647-515-8000 ਟੋਰਾਂਟੋ ਪੈਸਟ ਦਾ ਟੈਲੀਫੋਨ ਨੰਬਰ ਹੈ
1: ਜੀ। 0490। ਹਾਂਜੀ ਸਤਿ ਸ਼੍ਰੀ ਅਕਾਲ।
3: ਸਤਿ ਸ਼੍ਰੀ ਅਕਾਲ ਮਨਪ੍ਰੀਤ ਜੀ।
1: ਸਤਿ ਸ਼੍ਰੀ ਅਕਾਲ ਜੀ।
3: ਇੱਕ ਲਤਾ ਮੰਗੇਸ਼ ਕਰ ਦਾ ਗਾਣਾ ਸੁਣਾ ਦਿਓ ਜੀ।
1: ਹਾਂਜੀ ਦੱਸੋ।
3: ਜਾਦੂਗਰ ਸਈਆਂ ਛੋੜੇ ਮੋਰੀ ਬਈਆਂ, ਜਾਦੂਗਰ ਸਈਆਂ ਹੋ ਗਈ ਛੋੜੋ ਮੇਰੇ ਬਈਆਂ,
0: ਅਬ ਗਰ ਜਾਣੇ ਦੋ,
3: ਨਾਗਿਨ ਮੂਵੀ ਦਾ ਗਾਣਾ ਜੀ,
0: ਅਬ ਗਰ ਜੀ, ਅਬ ਗਰ ਜਾਣੇ ਦੋ।
1: ਠੀਕ ਹੈ ਜੀ।
0: ਜਾਦੂਗਰ ਸਈਆਂ ਰੇਡੀ ਪ੍ਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀ ਜਿਹੜੇ ਹੋ ਦੋਸਤੋ, ਅੱਜ ਬੁੱਧਵਾਰ ਦਾ ਦਿਨ ਹੈ ਅਤੇ ਠੀਕ ਸ਼ਾਮ ਦੇ 6 ਵਜੇ ਤੱਕ ਮੁਲਾਕਾਤ ਆ, ਅਸੀਂ ਤੁਹਾਡੇ ਨਾਲ ਰਵਾਂਗੇ 4:10 5 ਵਜੇ ਤੱਕ। ਉਸ ਤੋਂ ਬਾਅਦ ਫਿਰ ਖਬਰਾਂ ਵੀ ਹੋਣੀਆਂ ਕੈਨੇਡਾ ਦੀਆਂ ਬਹੁਤ ਸਾਰੀਆਂ, ਨਹੀਂ ਕੁਝ ਵਿਚਾਰ ਵੀ ਹੋਣਗੇ ਇਸ ਮੁਲਾਸਿਦ ਹੋ ਰਹੇ, ਅੱਗੇ ਜਾ ਕੇ ਪ੍ਰੋਗਰਾਮ ਨੂੰ ਕੈਰੀ ਆਨ ਕਰਨਗੇ ਠੀਕ ਸ਼ਾਮ ਦੇ 6 ਵਜੇ ਤੱਕ। ਅਸੀਂ 1 ਘੰਟਾ ਤੁਹਾਡੇ ਨਾਲ ਲਓ, ਫਿਰ ਇੱਕ ਵਧੀਆ ਜਿਹਾ ਗੀਤ ਸੁਣਾਉਂਦੇ ਹਾਂ ਤੁਹਾਨੂੰ, ਹੰਸ ਰਾਜ ਹੰਸ ਹੋਰਾਂ ਦੀ ਆਵਾਜ਼ ਦੇ ਵਿੱਚ। ਪਹਿਲਾਂ ਵੀ ਬਹੁਤ ਵਾਰੀ ਗੀਤ ਸੁਣਿਆ, ਜਦੋਂ ਵੀ ਸੁਣ ਲਓ ਇਹ ਗੀਤ ਨੇ, ਅੱਛਾ ਚਰਨਜੀਤ ਅਹੂਜਾ ਦਾ ਜਿੰਨਾ ਵੀ ਮਿਊਜ਼ਿਕ ਸੀਗਾ,
1: ਹਾਂਜੀ,
0: ਜਿੰਨੇ ਵੀ ਸਿੰਗਰ ਲੈਜੈਂਡ ਹੋਏ ਨੇ ਪਹਿਲਾਂ,
1: ਹਾਂਜੀ,
0: ਚਿੱਠੀਆਂ ਨੇ ਚਿੱਠੀ ਰਾਹੀਂ ਹਰਭਜਨ ਮਾਨ ਹੋਰਾਂ ਨੇ ਬਹੁਤ ਦੇਖੋ ਕੁਦਰਤੀ ਨਾ ਇਹ ਚੀਜ਼ਾਂ ਹੁੰਦੀਆਂ।
1: ਹਾਂਜੀ,
0: ਹਰਭਜਨ ਮਾਨ ਜਦੋਂ ਇਹ ਜਿਹੜਾ ਗੀਤ ਹੈ ਨਾ ਸਰਦੂਲ ਸਿਕੰਦਰ ਹੋਰਾਂ ਨੇ ਵੀ ਠੁਕਰਾ ਤਾ, ਕਹਿੰਦੇ ਮੈਂ ਨਹੀਂ ਗਾਉਣਾ, ਕਿਉਂਕਿ ਉਹ ਚਿੱਠੀ ਇਹ ਲੱਗਦਾ ਸੀ ਵੀ ਰਿਵਾਜ਼ ਬੜਾ ਪੁਰਾਣਾ ਹੈ ਨਾ, ਅਤੇ ਕਈ ਹੋਰ ਕਲਾਕਾਰਾਂ ਨੇ ਵੀ ਇਹਨੂੰ ਮਲਕੀਤ ਹੋਰਾਂ ਨੂੰ ਮਿਲਿਆ ਸੀਗਾ, ਹੈ ਨਾ, ਪਰ ਜਿਹਦੀ ਕਿਸਮਤ 'ਚ ਹੁੰਦਾ ਗੀਤ ਉਹ ਪਿਆਰੇ ਆ।
1: ਬਿਲਕੁਲ ਬਿਲਕੁਲ,
0: ਅਤੇ ਪਹਿਲਾਂ ਸਰਦੂਲ ਸਿਕੰਦਰ ਸਾਹਿਬ ਹੁਣ ਨੇ ਹੰਸ ਰਾਜ ਹੰਸੀ ਆਵਾਜ਼ 'ਚ ਗਾਏ ਗਾਣੇ, ਉਹਨਾਂ ਦੇ ਮਿਊਜ਼ਿਕ ਅੰਡਰ ਸਟਾਰਟ ਕੀਤਾ ਹੈ ਨਾ ਕੰਮ, ਸਰਦੂਲ ਸਿਕੰਦਰ ਸਾਹਿਬ ਨੇ ਵੀ ਉਹਨਾਂ ਦੀ ਮਿਊਜ਼ਿਕ ਵਿੱਚ ਸਟਾਰਟ ਕੀਤਾ ਕੰਮ, ਦੁਰਗਾ ਰੰਗੀਲਾ ਹੋਰਾਂ ਨੇ ਵੀ ਉਹਨਾਂ ਦੇ ਸਟਾਰਟ ਕੀਤਾ ਕੰਮ, ਅਤੇ ਫਿਰ ਹਰਭਜਨ ਮਾਨ ਹੋਰਾਂ ਨੇ ਜੋ ਚਿੱਠੀ ਚਿੱਠੀ ਗੀਤ ਗਾਦਾ ਉਹ ਵੀ ਹਰ ਉਹਨਾਂ ਕੋਲ ਪਿਆ ਸੀ ਪਹਿਲਾਂ ਹੀ, ਉਹ ਦਿੱਤਾ ਉਹਨਾਂ ਨੇ ਗਾਇਆ ਹਿੱਟ ਹੋ ਗਿਆ, ਉਹ ਤਾਂ ਹਰਭਜਨ ਮਾਨ ਦੀ ਪਹਿਚਾਣ ਬਣੀ। ਬਹੁਤ ਸਾਰੇ ਸਿੰਗਰ ਨੇ ਜਿਹਨਾਂ ਦੇ ਚਰਨਜੀਤ ਅਹੂਜਾ ਹੋਰਾਂ ਨੇ ਮਿਊਜ਼ਿਕ ਦਿੱਤਾ, ਅਤੇ ਇਹ ਮਿਊਜ਼ਿਕ ਜਿਹੜਾ ਉਹਨਾਂ ਨੇ ਦਿੱਤਾ ਨਾ ਪਹਿਲਾਂ,
1: ਹਾਂਜੀ,
0: ਮਿਊਜ਼ਿਕ ਤਾਂ ਹੋਰ ਵੀ ਲੋਕ ਦਿੰਦੇ ਨੇ ਪਰ ਉਹ ਵਿਲੱਖਣ ਤਾਂ ਕੁਦਰਤ ਦਾ ਬੇੜਾ ਵੀ ਦਿੰਦਾ, ਕੁਦਰਤੀ ਸੱਚ ਵਿੱਚ ਅਹੂਜਾ ਵੀ ਦਿੰਦਾ, ਲੇਕਿਨ ਹਰ ਬੰਦੇ ਦੀ ਨਾ ਆਪੋ ਆਪਣੇ ਹੁੰਦੀ ਆ, ਕਿ ਹੁੰਦੇ ਆ ਟੇਸਟ ਕਹਿ ਲਓ, ਲੋਹਰਾ ਸੁਣੋ ਗੀਤ ਤੁਸੀਂ ਨਵਾਂ ਲੱਗੇਗਾ, ਅੱਜ ਵੀ ਸੁਣ ਲਓ ਉਹਨੂੰ, ਹੈ ਨਹੀਂ ਤੁਹਾਡਾ ਜੀ ਜਾਣਿਆ ਪਹਿਚਾਣ ਲਾ ਲਿਓ ਜੀ।

0: ਰੇਡੀਓ ਪ੍ਰੋਗਰਾਮ ਹੈੱਡ ਗਾ ਰਹੇ ਨੇ ਹੰਸ ਰਾਜ ਹੰਸ ਪਿੱਛੇ ਕੋਰਸ ਗਾਇਆ ਜਾ ਰਿਹਾ ਲੜਕੀ ਵੱਲੋਂ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ ਨਾਲ ਜੁੜੇ ਹੋਏ ਹੋ ਦੋਸਤੋ। ਮੈਂ ਦੱਸਦਿਆਂ ਕਿ ਰੀਜਨਲ ਕਾਊਂਸਲਰ ਵਾਸਤੇ ਵਾਰਡ ਨੰਬਰ 3 ਤੇ 4 ਵਿੱਚੋਂ ਸਾਡੇ ਵੀਰ ਸੰਦੀਪ ਗੋਇਲ ਹੋਰੀ ਜਗਰਾਓਂ ਵਾਲੇ ਕਹਿੰਦੇ ਕਿ ਖੜ੍ਹੇ ਨੇ ਅਤੇ ਤੁਹਾਡੇ ਵਾਸਤੇ ਤੁਹਾਡੀ ਵੋਟ ਦੇ ਹੱਕਦਾਰ ਨੇ। ਤੁਸੀਂ ਉਹਨਾਂ ਨੂੰ ਜਾਣਦੇ ਹੋ। 3 ਤੇ 4 ਦੀ ਰੂਪਰੇਖਾ ਇਸ ਪ੍ਰਕਾਰ ਹੈਗੀ ਆ ਕਿ ਬਾਉਂਡਰੀ ਲਾਈਨ ਨੂੰ ਦੱਸਦੇ ਹਾਂ। ਇੱਕ ਪਾਸੇ ਮਨਪ੍ਰੀਤ ਕੁਈਨ ਪੈਂਦੀ ਹੈ ਨਾ, ਕੁਈਨ ਤੋਂ ਸਾਊਥ ਨੂੰ ਜਾਂਦੇ ਜਦੋਂ ਆਪਾਂ 407 ਤੱਕ, ਅਤੇ ਜਿਹੜਾ ਈਸਟ ਅਤੇ ਡਿਕਸੀ ਬਾਉਂਡਰੀ ਹੈਗੀ ਆ, ਅਤੇ ਵੈਸਟ ਦੇ ਵਿੱਚ ਮਿਸਾਗਰ ਰੋਡ ਤੱਕ ਜਾਣੀ ਜੋਰਜਟਾਊਨ ਹੋ ਗਿਆ ਆਲਮੋਸਟ। ਇਹ ਸਾਰਾ ਏਰੀਆ 3 ਤੇ 4 ਬਹੁਤ ਵੱਡਾ ਵਾਰਡ ਹੈ
1: ਜੀ,
0: ਅਤੇ ਵੋਟ ਪਾ ਕੇ ਉਹਨਾਂ ਨੂੰ ਰੀਜਨਲ ਕਾਊਂਸਲਰ ਵਾਸਤੇ ਚੁਣੋ। ਅਤੇ ਸੰਦੀਪ ਗੋਇਲ ਹੋਰਾਂ ਨੂੰ ਐਡਵਾਂਸ ਬੋਲਿੰਗ ਹੋਣੀ ਹੈ 16 ਨੂੰ, ਅਤੇ ਉਹਦੇ 'ਚ ਵੀ ਪਾ ਸਕਦੀਆਂ ਵੋਟਾਂ, ਅਤੇ 26 ਨੂੰ ਤਾਂ ਪਾਉਣੀਆਂ ਆਪਾਂ। ਅਤੇ ਨਾਲ ਦੀ ਨਾਲ ਮੈਂ ਦੱਸਦਿਆਂ ਕਿ ਉਹਨਾਂ ਦਾ ਜਿਹੜਾ ਆਫਿਸ ਹੈ, ਜਾ ਕੇ ਮਿਲ ਵੀ ਸਕਦੇ ਹੋ ਰੇਲ ਆਸਨ 'ਤੇ, ਮੇਵਿਸ 'ਤੇ ਜਿਹੜਾ ਪਲਾਜ਼ਾ ਕੋਰਨਰ ਦੇ ਵਿੱਚ, ਉਹਦੇ ਵਿੱਚ ਉਹਨਾਂ ਦਾ ਆਫਿਸ ਹੈਗਾ। ਅਤੇ ਰੀਜਨਲ ਕੌਂਸਲਰ ਵਾਸਤੇ ਖੜ੍ਹੇ ਨੇ ਸੰਦੀਪ ਕੁਮਾਰ ਗੋਇਲ ਹੋਰੀ ਜਗਰਾਓਂ ਵਾਲੇ, ਵਾਰਡ ਨੰਬਰ 3 ਤੇ 4 ਚੋਂ। ਅਤੇ ਨਾਲ ਦੀ ਨਾਲ ਮੈਂ ਤੈਨੂੰ ਮੈਸੇਜ ਦਿਆਂ ਕਿ ਵਾਰਡ ਨੰਬਰ 1 ਤੇ 5 ਵਿੱਚੋਂ ਕਾਊਂਸਲਰ ਵਾਸਤੇ ਖੜ੍ਹੇ ਨੇ ਸਟੇਸੀ ਐਨ ਉਹਨਾਂ ਨੂੰ ਵੋਟ ਪਾ ਕੇ ਕਾਮਯਾਬ ਕਰੋ। ਅਤੇ ਯੰਗ ਲੜਕੀ ਹੈ ਤਕਰੀਬਨ, ਹੈ ਨਾ, ਕਿ ਤੁਹਾਡੇ ਵਾਸਤੇ ਐਨਰਜੀ ਨਾਲ ਕਹਿੰਦੇ ਕੰਮ ਕਰਾਂਗੇ। ਕਾਫੀ ਚੈਲੇਂਜ ਨੇ ਕਮਿਊਨਿਟੀ ਨੂੰ ਕਹਿੰਦੇ ਫੇਸਿੰਗ, ਫਰੋਮ ਟ੍ਰੈਫਿਕ ਗ੍ਰੇਡ ਲੋਕ ਤਾਂ ਕਮਿਊਨਿਟੀ ਸੇਫਟੀ ਕੰਸਰਨ ਵੀ ਹੈਗੇ ਨੇ ਬਹੁਤ ਸਾਰੇ, ਅਤੇ ਮੈਂ ਇਹਨਾਂ 'ਤੇ ਕੰਮ ਕਰਾਂਗੀ ਕਹਿੰਦੇ। ਅਤੇ 26 ਤਰੀਕ ਨੂੰ ਵੋਟ ਪਾ ਦਿਓ, ਜਿਹੜੀ ਐਡਵਾਂਸ ਪੋਲਿੰਗ ਹੋਣੀ ਉਹਦੇ ਵਿੱਚ ਪਾ ਦਿਓ, ਵਾਰਡ ਨੰਬਰ 1 ਤੇ 5 ਵਿੱਚੋਂ ਸਟੇਸੀ ਐਨ ਬਰੁਕਸ। ਵੈਸੇ ਤਾਂ ਸਟੇਸੀ ਐਨ ਹੀ ਇਨਫ ਹੈ, ਅਤੇ ਤੁਸੀਂ ਜ਼ਰੂਰ ਇਹਨਾਂ ਨੂੰ ਇਲੈਕਟ ਕਰੋ। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ ਨਾਲ ਜੁੜੇ ਹੋਏ ਹੋ। ਚਲੋ AM 530 ਤੋਂ ਟੈਲੀਫੋਨ ਨੰਬਰ 905-564-6444 ਸਾਡੇ ਸਟੂਡੀਓ ਨੰਬਰ ਨੇ, ਅਤੇ ਆਪਾਂ ਸਾਡੇ ਸਪੋਂਸਰ ਨੂੰ ਵੀ ਲਵਾਂਗੇ ਬੜੀ ਜਲਦੀ, ਅਤੇ ਉਹਨਾਂ ਨੂੰ ਵੀ ਨਾਲ ਲੈਂਦੇ ਹਾਂ। ਬਹੁਤ ਸਾਰੇ ਸਪੋਂਸਰ ਇਕੱਠੇ ਆਏ ਆ, ਅਤੇ ਕੋਈ ਨਹੀਂ, ਆਪਾਂ ਇਕੱਠਿਆਂ ਨੂੰ ਲੈ ਲੈਂਦੇ ਹਾਂ ਨਾ। ਪਹਿਲਾਂ ਤਾਂ ਤੁਸੀਂ ਆਪਾਂ ਲਈਏ ਆਪਣੇ ਡਾਕਟਰ ਕੁਲਦੀਪੁਰਾ ਨੂੰ ਲੈਂਦੇ ਹਾਂ। ਡਾਕਟਰ ਕੁਲਦੀਪ ਜੀ ਨੂੰ ਜੀ ਨਿੱਘਾ ਸਵਾਗਤ।
2: ਹਾਂਜੀ, ਤੁਹਾਨੂੰ ਸਾਰੇ ਸਤਿ ਸ਼੍ਰੀ ਅਕਾਲ ਐਂਡ ਗੁੱਡ ਆਫਟਰਨੂਨ।
0: ਗੁੱਡ ਆਫਟਰਨੂਨ ਜੀ।
2: ਹਾਂਜੀ ਹਾਂਜੀ, ਅੱਜ ਮੈਂ ਥਾਇਰਾਇਡ ਬਾਰੇ ਜਾਣਕਾਰੀ, ਜੇ ਆਮ ਲੋਕ ਗੋਲੀਆਂ ਖਾਈ ਜਾਂਦੇ ਉਹਦੇ ਬਾਰੇ ਜਾਣਕਾਰੀ ਦੇਵਾਂਗਾ। ਪਹਿਲਾਂ ਤਾਂ ਮੈਂ ਦੱਸ ਦਾ ਇੰਟਰੋਡਕਸ਼ਨ ਆਪਣਾ, ਪੂਰੇ 50 ਸਾਲ ਹਾਫ ਸੈਂਚੁਰੀ ਹੋਣ ਜਾ ਰਹੀ ਹੈ, ਠੀਕ ਹੈ ਜੀ। ਕੰਮ ਕਰਦੇ ਹਨ ਹੋਮਿਓਪੈਥੀ ਦਾ, ਹੋਮਿਓਪੈਥੀ ਪੜ੍ਹਾਈ ਕੀਤੀ ਹੋਈ ਹੈ। ਕਿਸੇ ਨੂੰ ਵੀ ਕਿਸੇ ਬਿਮਾਰੀ ਤੋਂ ਪਰੇਸ਼ਾਨ ਹੋ, ਕਿਸੇ ਤੁਹਾਨੂੰ ਪੇਟ ਦਾ ਇਸ਼ੂ ਹੈ, ਥਾਇਰਾਇਡ ਹੈ, ਕੋਲੈਸਟਰਾਲ ਹੈ, ਡਾਇਬਟੀਜ਼ ਹੈ, ਐਂਗਜਾਇਟੀ ਹੋ ਗਈ, ਡਿਪਰੈਸ਼ਨ ਹੋ ਗਿਆ, ਅਰਥਰਾਈਟਿਸ ਪੇਨ ਹੈ ਕਿਸੇ ਤਰ੍ਹਾਂ
0: ਦੀ,
2: ਸਕਿਨ ਦੇ ਇਸ਼ੂ ਨੇ, ਔਰ ਬੱਚਿਆਂ ਦੇ ਆਟਿਜ਼ਮ, ਆਟੋਮਨ ਡਿਜ਼ੀਜ਼, ਤੁਹਾਡਾ ਫੈਟੀ ਲੀਵਰ ਹੋ ਗਿਆ, ਗਾਲ ਬਲੈਡਰ ਸਟੋਨ ਹੈਗਾ, ਹਾਰਟ ਦੀ ਪ੍ਰੋਬਲਮ ਹੋ ਗਈ ਹੈ, ਹਰ ਬਿਮਾਰੀ ਦਾ ਇਲਾਜ ਹੋਮਿਓਪੈਥੀ ਦੇ ਵਿੱਚ ਵਧੀਆ ਇਲਾਜ ਆ, ਬਹੁਤ ਜਲਦੀ ਠੀਕ ਹੋ ਜਾਂਦੀ ਹੈ। ਕਈ ਜਿਹੜੀਆਂ ਜਲਦੀਆਂ ਬਿਮਾਰੀ ਜਲਦੀ ਠੀਕ ਹੋ ਜਾਂਦੀਆਂ ਨੇ, ਜਿਹੜੀਆਂ ਪੁਰਾਣੀਆਂ ਨੇ

0: ਇਹ ਹਾਈਪੋਥਾਇਰਾਇਡ ਔਰ ਵੇਟ, ਸਭ ਤੋਂ ਬੜੀ ਚੀਜ਼ ਹੈ ਵੇਟ ਵੱਧਦਾ
1: ਤੁਹਾਡਾ।
0: ਹਾਈਪੋਥਾਇਰਾਇਡ ਦੇ ਵਿੱਚ ਹਾਈਪਰ ਐਕਟਿਵ ਕਹਿੰਦੇ ਆ, ਇਹਨਾਂ ਤੁਹਾਡੀ ਭੁੱਖ ਵੱਧ ਜਾਂਦੀ ਹੈ,
1: ਨਰਵਸਨੈਸ,
0: ਤੁਹਾਨੂੰ ਨੀਂਦ ਨਹੀਂ ਆਏਗੀ, ਕੰਸਟ੍ਰੇਟ ਪ੍ਰੋਬਲਮ ਹੋਏਗੀ, ਹਾਰਟ ਬੀਟ ਦੀ ਪ੍ਰੋਬਲਮ ਹੋਏਗੀ, ਕੱਚਾ ਕੱਚਾ ਜੀ ਹੋਗਾ, ਵੇਟ ਲਾਸ ਹੋਏਗਾ, ਇਹ ਦੋਨਾਂ ਜਿਹੇ ਪ੍ਰੋਬਲਮ। ਕਿਸੇ ਨੂੰ ਥਾਇਰਾਇਡ ਦੀ ਪ੍ਰੋਬਲਮ ਹੈਗੀ ਹੈ ਜਾਂ ਹੋਰ ਕੋਈ ਇਸ਼ੂ ਹੈਗਾ, ਦੇਖੋ ਰਾਈਟ ਟਾਈਮ ਤੇ ਰਾਈਟ ਕੰਮ ਕਰੋ, ਹਮੇਸ਼ਾ ਖੁਸ਼ ਰਹੋਗੇ। ਜਿਵੇਂ ਥਾਇਰਾਇਡ ਡਾਕਟਰ ਨੇ ਕਹਿਤਾ ਤੁਹਾਨੂੰ ਥਾਇਰਾਇਡ ਹੋ ਰਿਹਾ, ਕੋਲੈਸਟ੍ਰੋਲ ਹੋ ਰਿਹਾ, ਪ੍ਰੀ ਡਾਇਬਟੀਜ਼ ਹੋ, ਦੈਟ ਇਜ਼ ਦਾ ਰਾਈਟ ਟਾਈਮ ਸਟਾਰਟ ਹੋਮੋਪੈਥੀ। 647-818-0055-647-818-0055 ਦੇ ਕਰੀਬ ਕਾਲ ਕਰਕੇ ਆ ਸਕਦੇ ਹੋ। ਮੇਰੀ ਕਲੀਨਿਕ 20 ਮੈਰੀਟਾਈਮ ਟੂ ਰਿਵਰ ਵਾਰਡ, ਯੂਨਿਟ ਨੰਬਰ 2, ਹੋਮ ਡਿਪੂ ਵਾਲਾ ਪਲਾਜ਼ਾ। 647-818-0055-647-818-0055 ਦੇ ਕਦੇ ਵੀ ਕਾਲ ਕਰਕੇ ਆ ਸਕਦੇ ਹੋ। ਥੈਂਕ ਯੂ,
1: ਮਿਹਰਬਾਨੀ। ਦੇਸ਼ ਪਰਦੇਸ ਨਾਲ ਜੁੜੇ ਹੋਏ ਹੋ, 2865 ਜੀ ਆਨੂ ਜੀ,
2: ਸਤਿ ਸ੍ਰੀ ਅਕਾਲ। ਕੀ ਹਾਲ ਹੈ ਜੀ?
1: ਬਹੁਤ ਵਧੀਆ।
2: ਸੰਦੀਪ ਗੋਲ ਦੀ ਕੰਮ ਕਰਦੇ ਹੋ, ਸਾਨੂੰ ਵੀ ਬਾਈ ਬਹੁਤ ਚੰਗਾ ਬਾਈ ਹੋ। ਸੰਦੀਪ
1: ਕੁਮਾਰ
2: ਬਾਈ ਜੀ, ਉਹ ਬਹੁਤ ਬੰਦਾ ਵਧੀਆ ਜੀ, ਮੈਨੂੰ ਕਈ ਵਾਰ ਮੌਕਾ ਮਿਲਿਆ ਮੈਨੂੰ, ਤੇ ਆਪਾਂ ਕਹਿੰਦੇ ਵੱਧ ਤੋਂ ਵੱਧ ਵੋਟਾਂ ਪਾਓ ਜੀ, ਕਾਮਯਾਬ ਕਰੋ ਨਾ ਜੀ।
1: ਬਿਲਕੁਲ ਬਿਲਕੁਲ,
2: ਚੱਲ ਸੁਣਦੇ। ਸਤਿ ਸ੍ਰੀ ਅਕਾਲ।
1: ਆਪਣੇ ਬੰਦੇ ਜਿੰਨੇ ਵੀ ਆਪਣੇ ਬੰਦੇ ਖੜੇ ਨੇ, ਉਹਨਾਂ ਨੂੰ ਨਾ ਪਰਖ ਕੇ ਸਾਰਿਆਂ ਨੂੰ ਵੋਟ ਪਾਓ, ਤੇ ਲਿਆਕਤ ਦੇ ਹਿਸਾਬ ਨਾਲ ਵੋਟਾਂ ਜਰੂਰ ਪਾਓ ਨਾ।
2: ਹਾਂਜੀ, ਚੇਂਜ ਲਿਆਓ ਤੇ ਵੋਟਾਂ ਸਾਰੇ ਪਾਓ ਜੀ।
1: ਬਿਲਕੁਲ, ਸਤਿ ਸ੍ਰੀ ਅਕਾਲ ਜੀ। ਅੱਛਾ, ਦੁਨੀਆ ਦੇ ਵਿੱਚ ਨਾ ਕਾਫੀ ਕੁਝ ਹੋ ਰਿਹਾ, ਖਾਸ ਕਰਕੇ ਟਰੰਪ ਸਾਹਿਬ ਵੈਸੇ ਤਾਂ ਰਸ਼ੀਆ ਤੇ ਮਨਪ੍ਰੀਤ ਸੈਂਕਸ਼ਨ ਹੀ ਲਾਉਂਦੇ ਰਹਿੰਦੇ ਨੇ।
3: ਹਾਂਜੀ,
1: ਤੁਸੀਂ ਤੇਲ ਆਪਣਾ ਇੰਡੀਆ ਨੂੰ ਨਹੀਂ ਵੇਚ ਸਕਦੇ, ਫਲਾਨਾ ਨਹੀਂ ਵੇਚ ਸਕਦੇ। ਹੁਣ ਕਹਿੰਦੇ ਕਿੰਨੇ ਹੀ ਬੈਰਲ ਵਜੇ ਨੇ, ਕਿੰਨੇ ਕਹਿੰਦੇ ਸਾਨੂੰ ਤੇਲ ਦਿਓ ਭਾਈ, ਉਹਨੇ ਤਾਂ ਮੰਗ ਰਹੇ ਰਸ਼ੀਆ ਤੋਂ, ਹਨਾ। ਰਸ਼ੀਆ ਮੰਨ ਵੀ ਗਿਆ, ਪੂਤਨ ਸਾਹਿਬ ਮੰਨ ਵੀ ਗਏ ਨੇ, ਪਰ ਆਈ ਡੋਂਟ ਨੋ ਕਿ ਇੱਕ ਪਾਸੇ ਤਾਂ ਉਹ ਸੈਂਕਸ਼ਨ ਲਗਾਉਣ ਨੂੰ ਕਹਿ ਰਹੇ ਨੇ, ਸਟੇਟ ਆਫ ਹਾਰਮੋਨਸ ਜਿਹੜਾ ਬੰਦ ਕੀਤਾ ਹੈ ਇਰਾਨ ਨੇ, ਉਹਦੇ ਨਾਲ ਵੀ ਕਾਫੀ ਜਿਹੜਾ ਡੀਜ਼ਲ ਦੀਆਂ ਕੀਮਤਾਂ, ਗੈਸ ਦੀਆਂ ਕੀਮਤਾਂ ਸਾਰੇ ਵਧੀਆ ਹੋਈਆਂ ਨੌਰਥ ਅਮੈਰੀਕਾ 'ਚ, ਸਾਰੇ ਵਰਲਡ ਦੁਨੀਆ 'ਚ ਇਹ ਹਾਲ ਹੋਇਆ।
3: ਹਾਂਜੀ ਹਾਂਜੀ।
1: ਬਾਕੀ ਭਾਈ ਇੱਕ ਮਹਿੰਗਾਈ ਬਹੁਤ ਹੋ ਗਈ ਦੁਨੀਆ 'ਤੇ, ਅਤੇ ਦੁਨੀਆ ਦੇ ਵਿੱਚ ਲੋਕ ਵੀ ਇੱਕ ਦੂਜੇ ਨੂੰ ਮਾਰਨ ਨੂੰ ਤੁਰੇ ਹੋਏ ਨੇ, ਕੋਈ ਕਸਰ ਨਹੀਂ ਛੱਡਦੇ ਹੁਣ ਇੰਡੀਆ ਦੇ, ਪੰਜਾਬ ਦੇ ਵਿੱਚ 2027 ਵਿੱਚ ਇਲੈਕਸ਼ਨ ਹੋਣੀ ਆ, ਉੱਥੇ ਬਹੁਤ ਕੁਛ ਹੋਣਾ, ਕਤਲ ਹੁੰਦੇ ਆਏ ਦਿਨ ਕਤਲ ਹੋਈ ਜਾਂਦੇ ਆ। ਇੱਕ ਪਰਮਿੰਦਰ ਕੋਈ ਝੋਟਾ ਸਾਹਿਬ ਸੀਗੇ, ਉਹਨਾਂ ਉਹ ਜਿਹੜੀ ਹੈਗੀਆਂ ਆਪਣੀ ਡਰੱਗਾਂ ਦੇ ਖਿਲਾਫ ਉਹਨਾਂ ਦੀ ਮੁਹਿੰਮ ਵਿੱਢੀ ਹੋਈ ਸੀ।
3: ਹਾਂਜੀ,
1: ਕਿਸੇ ਜਿਹੜੇ ਮੈਡੀਕਲ ਦੁਕਾਨਾਂ ਨਹੀਂ ਹੁੰਦੀਆਂ ਜਿਹੜੀਆਂ,
3: ਹਾਂਜੀ,
1: ਉਹਨਾਂ 'ਤੇ ਜਾ ਕੇ ਉਹ ਨਸ਼ਾ ਜਿਹੜੇ ਵੇਚਦੀ ਸੀ ਮੈਡੀਕਲ,
3: ਹੈ ਨਾ, ਉੱਥੇ ਲਿਜਾਣ ਵੀ ਸੀਗਾ। ਹਾਂਜੀ,
1: ਪਹਿਲਾਂ ਇਹ ਕਹਿੰਦੇ ਅਸ਼ਵਨੀ ਹੋਰਾਂ ਨੂੰ ਪਹਿਲਾਂ ਵੀ ਇਹਨਾਂ ਨੇ ਇੱਕ ਵਾਰੀ ਕਹਿੰਦੇ ਛਤਰਾਂ ਦਾ ਹਾਰ ਪਾ ਕੇ ਚਰਾ ਯਾਨੀ ਕਿ ਬਾਜ਼ਾਰ ਵਿੱਚ ਗੜਬੜ ਦਵਾਇਆ ਸੀਗਾ, ਅਤੇ ਪੁਰਾਣੀ ਇਹਨਾਂ ਦੀ
3: ਡਰੱਗਸ ਵੇਚਦੇ ਸੀ ਉਹ, ਤਾਂ ਕਰਕੇ
1: ਜੀ ਜੀ। ਪਰ ਮੈਂ ਸਮਝਦਾ ਕਿ ਜਿਹੜੇ ਕੰਮ ਨੇ ਨਾ, ਇਹ ਗੌਰਮੈਂਟ ਦੇ ਕੰਮ ਨੇ, ਇਕੱਲੇ ਉੱਥੇ ਨਹੀਂ, ਦੁਨੀਆਂ ਦਾ ਕੋਈ ਵੀ ਹਿੱਸਾ ਲੈ ਲਓ, ਹੁਣ ਵਿਕਸਿਤ ਲੋਕ ਆਪਾਂ ਕੰਟਰੀ 'ਚ ਬੈਠੇ ਹਾਂ,
3: ਹਾਂਜੀ,
1: ਇੱਥੇ ਕਿਹੜੀ ਗੋਲੀਆਂ ਨਹੀਂ ਵਿਕਦੀ ਹੈ? ਆਹ ਵਿਕਸਿਤ ਲੋਕ ਅਮੈਰੀਕਾ 'ਚ ਬੈਠੇ ਨਾ, ਕਿੰਨਾ ਆਪਾਂ ਕਹਿੰਦੇ ਅਮੈਰੀਕਾ ਕੋਈ ਬਹੁਤ ਫੰਨੇ ਖਾਂ ਨੌਰਥ ਅਮੈਰੀਕਾ ਜਾਂ ਕੈਨੇਡਾ ਕਹਿ ਲਈਏ, ਇੱਥੇ ਕਿਹੜੀ ਚੀਜ਼ ਨਹੀਂ ਵਿਕਦੀ?
3: ਹਾਂਜੀ,
1: ਹਰ ਚੀਜ਼ ਇੱਥੇ ਵੀ ਮੁਹੱਈਆ ਵਾ। ਇਹ ਜਿਹੜਾ ਨਾ ਡਰੱਗਾਂ ਦਾ ਪ੍ਰਕੋਪ ਆ, ਇਹ ਸਾਰੀ ਦੁਨੀਆ ਦੇ ਵਿੱਚ ਹੀ ਆ, ਹੈ ਨਾ। ਪਰ ਉਹ ਤਾਂ ਬਾਕੀ ਤਾਂ ਹੁਣ ਜਿਹੜੇ ਲੈਣ ਵਾਲੇ ਨੇ ਇਸ ਚੀਜ਼ਾਂ ਨੂੰ ਸੇਵਨ ਕਰਨ ਵਾਲੇ, ਉਹਨਾਂ ਨੂੰ ਵੀ ਖਿਆਲ ਰੱਖਣਾ ਚਾਹੀਦਾ। ਪਰ ਐਂ ਮੈਂ ਵੀ ਸਮਝਦਾ ਕਿ ਹਰ ਬੰਦੇ ਨੂੰ ਉੱਠ ਕੇ ਜ਼ਿਆਦਾ ਆਪਣੇ ਨਾਲ ਕਿਸੇ ਨੂੰ ਤੋਰੇ, ਉਹ ਬੰਦਾ ਹੋਰਾਂ ਲੋਕਾਂ ਨੂੰ ਨਾਲ ਲਓ ਤੁਸੀਂ, ਹੈ ਨਾ, ਲਾਮ ਬੰਦ ਹੋਵੋ, ਹੈ ਨਾ, ਫਿਰ ਤਾਂ ਚੱਲਦਾ ਕੰਮ। ਜੇ ਇਕੱਲੇ ਕਹਿ ਰਹੇ ਤੁਸੀਂ ਬੰਦ ਜਾਂਦੇ ਹੋ, ਫਿਰ ਕੋਈ ਵਾਰੀ ਲੜਾਈਆਂ ਵੀ ਹੁੰਦੀਆਂ, ਜਿਵੇਂ ਮਰਡਰ ਹੋ ਗਿਆ ਹੁਣ, ਹੈ ਨਾ। ਤੀਜੇ ਤਾਂ ਮੁਹਿੰਮ ਤੋਰੋ ਗਏ, ਨਾਲ ਗੌਰਮੈਂਟ ਨੂੰ ਤੋਰੋ, ਚਾਰ ਹੈ ਨਾ ਪੁਲਿਸ ਵਾਲੇ ਨਾਲ ਲੈ ਜਾਓ, ਹੈ ਨਾ, ਫਿਰ ਤਾਂ ਬਣ ਜਾਂਦੀ ਹੈ ਕੋਈ ਮੁਹਿੰਮ ਜ਼ਬਰਦਸਤ, ਹੈ ਨਾ
3: ਜੀ ਜੀ।
1: ਪਰ ਹੁਣ ਕਿਉਂਕਿ ਉਹਦੇ ਬੱਚੇ ਵੀ ਨੇ ਪਰਮਿੰਦਰ ਝੋਟੇ ਦੇ, ਅਤੇ ਉਹਨਾਂ ਨੂੰ ਬਸ ਤਾਂ ਮੁਸ਼ਕਲ ਹੀ ਹੋਣਾ, ਪਿਓ ਨੂੰ ਪਾਲਣੇ ਪੈਣੇ ਸਾਰੇ,
3: ਅਤੇ
1: ਜਿਹੜਾ ਬੰਦਾ ਚਲਿਆ ਜਾਂਦਾ। ਬਾਕੀ ਦੁਨੀਆ ਦਾ ਇਹ ਨਾ, ਮੈਂ ਇੱਕ ਹੋਰ ਗੱਲ ਦੱਸਾਂ, ਦੁਨੀਆ ਜਿਹੜੀ ਰੀਤ ਹੈ ਨਾ ਅੱਜ ਕੱਲ੍ਹ ਦੁਨੀਆ ਦੀ, ਉਹ ਥੋੜ੍ਹਾ ਸਮਾਂ ਹੀ ਰੋਲਾ ਰੋਪਾ ਜਿਹਾ ਪੈਂਦਾ, ਦੋ ਚਾਰ ਦਿਨ ਫਿਰ ਮੁੜ ਕੇ ਭੁੱਲਣ ਲੱਗ ਜਾਂਦੇ ਲੋਕ, ਠੀਕ ਹੈ ਨਾ। ਪਰ ਕਈ ਲੋਕ ਤਾਂ ਕਰਦੇ ਆ ਵੀ ਮੈਂ ਸ਼ਾਇਦ ਵੀ ਕੋਸ਼ਿਸ਼ ਕਰਾਂ ਵੀ ਇਹ ਚੀਜ਼ਾਂ ਕੋਹੜ ਆ ਇਹਨੂੰ ਵੱਢਿਆ ਜਾਵੇ, ਜਿਹੜੀ ਨਸ਼ਾ ਹੈਗਾ,
3: ਲੇਕਿਨ
1: ਇਕੱਲੇ ਬੰਦੇ ਦਾ ਕੰਮ ਨਹੀਂ ਹੈਗਾ, ਇਹਦੇ ਵਿੱਚ ਗੌਰਮੈਂਟ ਨੂੰ ਵੀ ਨਾਲ ਜੋੜਨਾ ਚਾਹੀਦਾ, ਹੋਰਾਂ ਲੋਕਾਂ ਨੂੰ ਵੀ ਲਾਮਬੰਦ ਕਰਨਾ ਚਾਹੀਦਾ। ਪਹਿਲਾਂ ਵੀ ਇਹ ਕੰਮ ਹੁੰਦੇ ਆਏ ਨੇ, ਮੈਨੂੰ ਯਾਦ ਆ ਪੁਰਾਣੇ ਨਾ ਆਪਣੇ ਸਮੇਂ ਦੇ ਵਿੱਚ ਨਾ, ਜਦੋਂ ਪਹਿਲਾਂ ਇੰਡੀਆ ਹੁੰਦੇ ਸੀ, ਉੱਥੇ ਹੁਣ ਠੇਕੇ ਸ਼ਰਾਬ ਦੇਸੀ ਹੁੰਦੇ ਸੀਗੇ, ਉਹ ਰਾਮਾ ਤੋਂ ਬਣਦੀ ਹੁੰਦੀ ਸੀ ਦਾਰੂ ਦੇਸੀ, ਅਤੇ ਉਹ ਹੁਣ ਲਿਆ ਕੇ ਪਿੰਡ 'ਚ ਕਈ ਵੇਚਦੇ ਹੁੰਦੇ ਸੀਗੇ,
3: ਹਾਂਜੀ,
1: ਪਰ ਕਈਆਂ ਨੇ

0: ਸਾਰੇ ਬੰਦੇ ਜਵਾਕਾਂ ਨੂੰ ਖਰਾਬ ਕਰਦੇ ਆ, ਪਿਆਉਂਦੇ ਆ, ਹਨਾ। ਫਿਰ ਲੜਾਈਆਂ ਹੋਣੀਆਂ ਗੰਡਾਸੇ ਲੈ ਕੇ, ਉਹ ਵੀ ਨਹੀਂ ਰੁਕੀਆਂ ਚੀਜ਼ਾਂ। ਤੇ ਹੁਣ ਤਾਂ ਖੈਰ ਵੱਖਰੀ ਚੀਜ਼ਾਂ, ਹੁਣ ਤਾਂ ਗੰਨਾ ਆ ਗਈਆਂ, ਹਰ ਇੱਕ ਬੰਦੇ ਕੋਲ ਗੰਨ ਪਈ ਆ ਕੋਈ।
1: ਅੱਛਾ
0: ਹੋਰ ਦੇਖ ਲਓ, ਟੋਆਏ ਘੱਟ ਮਿਲਣਗੇ, ਗੰਨਾ ਜ਼ਿਆਦਾ ਮਿਲ ਜਾਂਦੀਆਂ ਇੱਥੇ ਵੀ, ਕ੍ਰੋਸ ਬਾਰਡਰ ਤੋਂ ਆ
1: ਜਾਂਦੀਆਂ। ਪਹਿਲਾਂ ਕਿਸੇ ਕਿਸੇ ਦਾ ਬਣਦਾ ਸੀ, ਹੁਣ
0: ਆਪਾਂ ਕਹਿੰਦੇ ਕਹਿੰਦੇ 27 ਆ ਬਾਰਡਰਾਂ ਤੇ, ਪਰ ਬਾਰਡਰਾਂ ਤੇ ਸਖਤਾਈ ਵੀ ਕਿੰਨੀ ਆ, ਜਿੰਨਾ ਕੋਈ ਮਾਲ ਲੰਘੀ ਵੀ ਜਾਂਦਾ। ਤੇ ਹੁਣ ਗੰਨਾ ਜਿਹੜੀਆਂ ਇੱਧਰ ਵੀ ਆਪਣੇ ਆਉਂਦੀਆਂ, ਬਸ ਬੜੀ ਸਸਤੀ ਮਿਲ ਜਾਂਦੀ ਆ, ਤੇ ਲਾਇਸੈਂਸ ਤੋਂ ਬਗੈਰ ਕਹਿ ਲਾ ਮੈਂ ਤੁਸੀਂ। ਤੂੰ ਕਹਿੰਦਾ ਪਾਵਾ ਜੀ, ਸਾਰੇ ਦੇਸ਼ਾਂ ਦੀ ਪ੍ਰੋਬਲਮ ਆ, ਵਰਲਡ ਵਾਈਡ ਜਿਹੜੀ ਪ੍ਰੋਬਲਮ ਆਈ ਹੋਈ ਆ, ਅਤੇ ਸਾਰਾ ਦੁਨੀਆ ਹੀ ਇੱਕ ਤਰ੍ਹਾਂ ਦਾ ਇਸ ਕੰਮ ਦੇ ਵਿੱਚ, ਖਾਸ ਕਰਕੇ ਡਰੱਗ ਦਾ ਜਿਹੜਾ ਮਸਲਾ, ਉਹਦੇ 'ਤੇ ਸਾਰੀ ਦੁਨੀਆ ਹੀ ਫਸੀ ਹੋਈ ਆ। ਚਲੋ ਮਨੋਹਰਨ ਨੂੰ ਪਹਿਲਾਂ ਲਾਈਏ, ਫਿਰ ਉੱਥੇ ਆਪਾਂ ਨਾਲ ਅਗਲੇ ਸਾਡੇ ਸਪੋਂਸਰ ਨੂੰ ਨਾਲ ਜੁੜ।
1: ਜੀ ਬਿਲਕੁਲ, ਇੰਸ਼ੋਰੈਂਸ ਫੋਰ ਯੂ ਤੋਂ ਮੋਨਾ ਮੈਂਗੀ ਜੀ ਇੱਕ ਵਾਰ ਫਿਰ ਤੋਂ ਲਾਈਨ 'ਤੇ ਜੁੜ ਚੁੱਕੇ ਨੇ। ਮੋਨਾ ਜੀ ਸਵਾਗਤ ਇੱਕ ਵਾਰ ਫਿਰ ਤੋਂ।
2: ਥੈਂਕ ਯੂ ਸੋ ਮਚ
1: ਜੀ। ਜੀ ਮੋਨਾ ਜੀ, ਥੋੜ੍ਹੀ ਜਿਹੀ ਗੱਲਬਾਤ ਕਰੀਏ ਆਪਾਂ ਸੁਪਰ ਵੀਜ਼ਾ ਅਤੇ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੇ ਬਾਰੇ ਵੀ। ਸਭ ਤੋਂ ਪਹਿਲਾਂ ਸਾਨੂੰ ਦੱਸੋ ਕਿ ਇਹ ਕਿਉਂ ਜ਼ਰੂਰੀ ਹੈ, ਅਤੇ ਇਹ ਲਾਜ਼ਮੀ ਹੈ ਕਿ ਕਰਾਉਣੀ ਚਾਹੀਦੀ ਜਾਂ ਸਰਜੂਗਾ ਇਹਦੇ ਬਿਨਾਂ, ਦੱਸੋ ਪਲੀਜ਼।
2: ਬਿਲਕੁਲ ਸਰੂਗਾ ਤਾਂ ਬਿਲਕੁਲ ਵੀ ਨਹੀਂ, ਕਿਉਂਕਿ ਰੀਜ਼ਨ ਹੈ ਕਿ ਜੇ ਸਾਰ ਨਾ ਹੋਇਆ ਤਾਂ ਪਤਾ ਨਹੀਂ ਕੱਲ ਨੂੰ ਜੇ ਕੋਈ ਪ੍ਰੋਬਲਮ ਆ ਜਾਂਦੀ ਹੈ, ਕੋਈ ਸਿਕਨੈਸ, ਜਿਹੜਾ ਵੀ ਪਰਸਨ ਇੱਥੇ ਆਇਆ ਹੈਗਾ, ਤਾਂ ਅਸੀਂ ਇਸ ਲਈ ਜ਼ਰੂਰ ਤਿਆਰ ਰਹੀਏ ਕਿ ਕੱਲ ਨੂੰ ਖੜੇ ਪੈਰ ਹਜ਼ਾਰਾਂ ਡਾਲਰ ਦਾ ਖਰਚਾ ਆ ਸਕਦਾ ਹੈ, ਚਾਹੇ ਉਹ 10-20 ਹਜ਼ਾਰ ਵੀ ਹੋ ਸਕਦਾ, 50 ਹਜ਼ਾਰ ਵੀ ਹੋ ਸਕਦਾ, ਲੱਖਾਂ ਦਾ ਵੀ ਹੋ ਸਕਦਾ। ਸੋ ਇਸੇ ਕਰਕੇ ਜੇ ਅਸੀਂ ਉਹ ਚਾਹੁੰਦੇ ਹਾਂ ਕਿ ਸਾਡੀ ਜਿਹੜੀ ਸੇਵਿੰਗਸ ਹੋਈਆਂ ਨੇ, ਜਿਹੜੇ ਬੜੀ ਮਿਹਨਤ ਦੇ ਨਾਲ ਮਨੀ ਕਮਾਈ ਹੈਗੀ ਆ ਅਸੀਂ, ਉਹ ਇਸ ਤਰੀਕੇ ਦੇ ਨਾਲ ਖਰਾਬ ਨਾ ਹੋਵੇ, ਤਾਂ ਉਹਦਾ ਲਈ ਆਲਟਰਨੇਟ ਸੋਲੂਸ਼ਨ ਹੀ ਆ ਇੱਕੋ ਹੀ ਪਵੇ, ਤਾਂ ਉਹਦਾ ਲਈ ਆਲਟਰਨੇਟ ਸੋਲੂਸ਼ਨ ਹੀ ਆ ਇੱਕੋ ਇੱਕ ਸੋਲੂਸ਼ਨ ਹੈ ਕਿ ਅਸੀਂ ਉਹਨਾਂ ਦੀ ਵਿਜ਼ਿਟਰ ਇੰਸ਼ੋਰੈਂਸ ਜਾਂ ਸੁਪਰ ਵੀਜ਼ਾ ਇੰਸ਼ੋਰੈਂਸ, ਜਿਹੜੀ ਵੀ ਰਿਕੁਆਇਰਮੈਂਟ ਦੇ ਹਿਸਾਬ ਦੇ ਨਾਲ, ਜਿਹੜਾ ਵੀ ਉਹਨਾਂ ਦਾ ਵੀਜ਼ਾ ਹੈਗਾ ਉਸ ਹਿਸਾਬ ਦੇ ਨਾਲ ਜ਼ਰੂਰ ਕਰਵਾਈਏ। ਕਿਉਂਕਿ ਜੇ ਇਹ ਪਾਲਿਸੀ ਕਰਵਾਈ ਹੋਊਗੀ, ਤੁਸੀਂ ਵਿਜ਼ਿਟਰ ਇੰਸ਼ੋਰੈਂਸ ਹੋਊਗੀ, ਸੁਪਰ ਵੀਜ਼ਾ ਇੰਸ਼ੋਰੈਂਸ ਹੋਊਗੀ, ਤੇ ਕੱਲ ਨੂੰ ਉਹਨਾਂ ਨੂੰ ਪਰਸਨ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਸਿਕਨੈਸ, ਇੰਜਰੀ ਅਕਰ ਹੁੰਦੀ ਹੈ, ਤਾਂ ਇੰਸ਼ੋਰੈਂਸ ਵੱਲੋਂ ਉਹ ਐਕਸਪੈਂਸਿਸ ਕਵਰ ਅਪ ਹੋ ਜਾਂਦੇ ਨੇ। ਮੈਂ ਕਈ ਵਾਰ ਇਹ ਵੀ ਸੁਣਿਆ ਹੈਗਾ ਇੱਕ ਦੋ ਵਾਰ ਕਿ ਕਈ ਵਾਰ ਸੁਪਰ ਵੀਜ਼ਾ ਤੇ ਪਰਸਨ ਆਉਂਦੇ ਨੇ, ਕਈ ਵਾਰ ਉਹਨਾਂ ਨੂੰ ਲੱਗਦਾ ਕਿ ਮੰਥਲੀ ਪੇਮੈਂਟ ਜਾ ਰਹੀ ਹੈ, ਜੇ ਇਨਕੇਸ ਮੰਥਲੀ ਪੇਮੈਂਟ ਟੁੱਟ ਗਈ ਤਾਂ ਕੋਈ ਨਾ, ਆਪਾਂ ਇੱਕ ਦਿਨ ਬਾਅਦ, 2 ਦਿਨ ਬਾਅਦ ਦੇਖ ਲਵਾਂਗੇ, ਦੁਬਾਰਾ ਕ੍ਰੈਡਿਟ ਕਾਰਡ ਪ੍ਰੋਵਾਈਡ ਕਰ ਦੇਵਾਂਗੇ। ਸੋ ਉਹ ਚੀਜ਼ਾਂ ਵੱਲ ਜ਼ਰੂਰ ਧਿਆਨ ਦਿਆ ਕਰੋ, ਕਿਉਂਕਿ ਜਦੋਂ ਪੇਮੈਂਟ ਟੁੱਟਦੀ ਵੀ ਹੈਗੀ ਆ ਤਾਂ ਇਟ ਮੀਨਸ ਕਿ ਤੁਹਾਡੀ ਪਾਲਿਸੀ ਨੇ ਲੈਪਸ ਹੋ ਜਾਣਾ ਹੈ। ਜੇ ਪਾਲਿਸੀ ਲੈਪਸ ਹੋ ਗਈ ਹੈ ਇਨ ਬਿਟਵੀਨ ਨਵੀਂ ਸ਼ੁਰੂ ਕਰਨ ਤੋਂ ਪਹਿਲਾਂ ਜਾਂ ਫਿਰ ਉਹਨੂੰ ਰੀਇਨਸਟੇਟ ਕਰਨ ਤੋਂ ਪਹਿਲਾਂ, ਜੇ ਕੋਈ ਮੈਡੀਕਲ ਪ੍ਰੋਬਲਮ ਆ ਜਾਂਦੀ ਹੈ ਤਾਂ ਇੰਸ਼ੋਰੈਂਸ ਕੰਪਨੀ ਤੁਹਾਡੀਆਂ ਪੇਮੈਂਟਸ ਨੂੰ ਰੀਸਟਾਰਟ ਨਹੀਂ ਕਰੂਗੀ। ਸੋ ਇਹ ਚੀਜ਼ਾਂ ਬਹੁਤ ਜ਼ਿਆਦਾ ਧਿਆਨ ਦੇਣ ਵਾਲੀਆਂ ਨੇ, ਕਿਉਂਕਿ ਇਸ ਟਾਈਮ ਤੇ ਬਹੁਤ ਸਾਰੀਆਂ ਫੈਮਿਲੀਜ਼ ਨੂੰ ਇਸ ਟਾਈਮ ਦੇਖਦੇ ਹਾਂ ਕਿ ਕਦੇ ਇੱਥੇ ਕੋਈ ਆਇਆ ਸੀਗਾ, ਉਹਨਾਂ ਦੀ ਉੱਥੇ ਤਬੀਅਤ ਖਰਾਬ ਹੋ ਗਈ, ਸੋਚਿਆ ਕਿ ਇੱਥੇ ਆਉਣ ਤੋਂ ਬਾਅਦ ਉਹਨਾਂ ਦੀ ਵਿਜ਼ਿਟਰ ਇੰਸ਼ੋਰੈਂਸ ਕਰਵਾ ਲਵਾਂਗੇ। ਓਬਵੀਅਸਲੀ ਜੇ ਤੁਸੀਂ 2 ਦਿਨ ਬਾਅਦ, 1 ਦਿਨ ਬਾਅਦ ਕਰਵਾਉਂਦੇ ਹੋ ਤਾਂ ਵੇਟਿੰਗ ਪੀਰੀਅਡ ਅਕਰ ਹੋ ਜਾਂਦਾ ਹੈ। ਜੇ ਉਸ ਵੇਟਿੰਗ ਪੀਰੀਅਡ ਦੇ ਵਿੱਚ ਉਹਨਾਂ ਦੀ ਹਾਲਤ ਦੇ ਵਿੱਚ ਕੋਈ ਵੀ ਚੇਂਜਿਸ ਆ ਗਈਆਂ, ਕੋਈ ਵੀ ਤਬੀਅਤ ਖਰਾਬ ਹੋ ਗਈ ਹੈ, ਇੰਜਰੀ ਹੋ ਗਈ ਹੈ, ਸੋ ਓਬਵੀਅਸਲੀ ਉਹ ਚੀਜ਼ ਨੂੰ ਕੰਪਨੀ ਨੇ ਐਕਸਕਲੂਜਨ ਦੇ ਵਿੱਚ ਪਾ ਦੇਣਾ ਤੇ ਤੁਹਾਨੂੰ ਆਪਣੀ ਪੋਕਿਟ ਚੋਂ ਉਹ ਸਾਰੇ ਐਕਸਪੈਂਸਿਸ ਕਵਰ ਕਰਨੇ ਹੈ। ਐਂਡ ਸਭ ਨਾਲੋਂ ਵੱਡੀ ਗੱਲ ਇੱਕ ਹੋਰ ਚੀਜ਼ ਹੈਗੀ ਹੈ ਮਨਪ੍ਰੀਤ, ਕਿਉਂਕਿ ਜਦੋਂ ਵੀ ਕੋਈ ਪਰਸਨ ਇੱਥੇ ਟਰੈਵਲ ਕਰਕੇ ਆਉਂਦੇ ਹੈਗੇ ਹੈ, ਇੱਥੇ ਤਾਂ ਡੈਫੀਨੇਟਲੀ ਉਹਨਾਂ ਦੇ ਮੈਡੀਕਲ ਐਮਰਜੈਂਸੀ ਐਕਸਪੈਂਸਿਸ ਹੈਗੇ ਨੇ, ਪਰ ਰਸਤੇ ਦੇ ਵਿੱਚ ਓਬਵੀਅਸਲੀ ਐਰੋਪਲੇਨ ਨੂੰ ਚੜ੍ਹਦੇ ਹੋਇਆਂ ਉੱਥੇ ਜਦੋਂ ਕਿਤੇ ਲੇਓਵਰ ਹੈਗੀ ਹੈ, ਸੋ ਉੱਥੇ ਕੋਈ ਉਹਨਾਂ ਦੀ ਕੋਈ ਸਲਿਪ ਐਂਡ ਫਾਲ, ਕੋਈ ਇੰਜਰੀ ਹੋ ਗਈ ਹੈ, ਕੋਈ ਸਿਕਨੈਸ ਹੋ ਗਈ ਹੈ, ਇੰਸ਼ੋਰੈਂਸ ਕੰਪਨੀ ਵੱਲੋਂ ਉਹ ਸਾਰੇ ਐਕਸਪੈਂਸਿਸ ਕਵਰ ਅਪ ਕੀਤੇ ਜਾਂਦੇ ਨੇ। ਇੰਟਰਾਂਸਿਟ ਹੋਵੇ ਇੱਥੇ ਆਇਆ ਤੇ ਕੋਈ ਸਿਕਨੈਸ ਇੰਜਰੀ ਹੋਵੇ, ਜਾਂ ਫਿਰ ਰੱਬ ਨਾ ਕਰੇ ਕੋਈ ਐਕਸੀਡੈਂਟਲ ਡੈਥ ਹੋ ਜਾਂਦੀ ਹੈ, ਜਾਂ ਫਿਰ ਰੀਪੈਟਰੀਏਸ਼ਨ, ਫਿਨਰਲ ਦੇ ਰਿਲੇਟਡ ਐਕਸਪੈਂਸਿਸ, ਉਹ ਸਾਰੇ ਐਕਸਪੈਂਸਿਸ ਇਹਨਾਂ ਪਾਲਿਸੀਜ਼ ਵੱਲੋਂ ਕਵਰ ਅਪ ਕੀਤੇ ਜਾ ਸਕਦੇ ਨੇ। ਸਾਡੇ ਲਿਸਨਰਸ ਨੂੰ ਕੋਈ ਵੀ ਡਿਟੇਲ ਚਾਹੀਦੀ ਹੈ, ਕਿਸੇ ਵੀ ਪਰਸਨ ਨੇ ਤੁਹਾਨੂੰ ਇੱਥੇ ਵਿਜ਼ਿਟ ਕਰਨ ਆਉਣਾ, ਚਾਹੇ ਵਿਜ਼ਿਟਰ ਵੀਜ਼ਾ ਤੇ, ਸੁਪਰ ਵੀਜ਼ਾ ਤੇ, ਚਾਹੇ ਉਹਨਾਂ ਦੀ ਏਜ ਕੋਈ ਵੀ 70, 80, 90 ਜਾਂ 100+ ਦੀ ਵੀ ਉਮਰ ਹੈਗੀ ਹੈ, ਤਾਂ ਇਸ ਟਾਈਮ 'ਚ ਸਾਡੇ ਕੋਲ ਇੰਸ਼ੋਰੈਂਸ ਕੰਪਨੀਜ਼ ਹੈਗੀਆਂ ਨੇ ਜਿਹੜੀਆਂ ਕਿ ਉਹਨਾਂ ਨੂੰ ਕਵਰ ਕਰ ਸਕਦੀਆਂ ਨੇ ਪੂਰੀ ਤਰ੍ਹਾਂ। ਸੋ ਕੋਈ ਵੀ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਹੈਗੀਆਂ, ਹਾਰਟ ਰਿਲੇਟਡ ਕੈਂਸਰ ਦੀਆਂ ਇਸ ਟਾਈਮ 'ਚ ਸਟੇਬਲ ਹੈਗੀਆਂ, ਜਾਂ ਫਿਰ ਈਵਨ ਕਿ ਅਨਸਟੇਬਲ ਕੰਡੀਸ਼ਨ ਵੀ ਹੈਗੀਆਂ, ਸਾਡੇ ਕੋਲ ਕੁਛ ਕੁ ਕੰਪਨੀਜ਼ ਇੱਦਾਂ ਦੀਆਂ ਵੀ ਨੇ ਜਿਹੜੀ ਕਿ ਅਨਸਟੇਬਲ ਕੰਡੀਸ਼ਨ ਨੂੰ ਵੀ ਕਵਰ ਕਰ ਸਕਦੀਆਂ ਨੇ, ਐਜ਼ ਲੌਂਗ ਐਜ਼ ਮਿਨੀਮਮ 7 ਦਿਨ ਸਟੇਬਿਲਿਟੀ ਹੋਵੇ। ਸੋ ਜ਼ਿਆਦਾ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਜੀ ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ, 416-509-1509। ਈਵਨ ਕਿ ਪੇਰੈਂਟਸ ਇੱਥੇ ਸੁਪਰ ਵੀਜ਼ਾ ਤੇ ਆਏ ਹੋਏ ਨੇ, ਜੇ ਪਾਲਿਸੀ ਐਕਸਪਾਇਰ ਹੋਣ ਵਾਲੀ, ਐਕਸਪਾਇਰੀ ਤੋਂ ਪਹਿਲਾਂ ਜ਼ਰੂਰ ਤੁਸੀਂ ਸ਼ੋਪ ਅਰਾਊਂਡ ਕਰਨ ਲਈ ਵੀ ਸਾਨੂੰ ਕਾਲ ਕਰ ਸਕਦੇ ਹੋ, ਤਾਂ ਕਿ ਜੇ ਇਸ ਟਾਈਮ ਤੇ ਲੋਅਰ ਰੇਟ ਤੁਹਾਨੂੰ ਪ੍ਰੋਵਾਈਡ ਕਰ ਸਕੀਏ, ਤਾਂ ਡੈਫੀਨੇਟਲੀ ਤੁਸੀਂ ਪਾਲਿਸੀ ਸਵਿਚ ਕਰਕੇ ਆਪਣੀਆਂ ਸੇਵਿੰਗਸ ਕਰ ਸਕਦੇ ਹੋ, ਕੋਈ ਵੀ ਸੁਪਰ ਵੀਜ਼ਾ ਇੰਸ਼ੋਰੈਂਸ, ਵਿਜ਼ਿਟਰ ਇੰਸ਼ੋਰੈਂਸ, ਮੰਥਲੀ ਪੇਮੈਂਟ ਆਪਸ਼ਨ ਦੀ ਪੂਰੀ ਫਲੈਕਸੀਬਿਲਟੀ ਅਵੇਲੇਬਲ ਹੈ। 416-509-1509। ਥੈਂਕ ਯੂ ਸੋ ਮਚ ਜੀ।
0: ਮਿਹਰਬਾਨੀ ਜੀ, ਅੱਗੇ ਜਾ ਕੇ ਹੋਰ ਗੱਲਬਾਤ ਤੁਹਾਡੇ ਕਰਦੇ ਹਾਂ। ਓਕੇ, ਅਤੇ ਕੱਟੀ ਲਾਈਨ ਦੁਬਾਰਾ ਆਪਾਂ ਮਿਲਦੇ ਹਾਂ। ਇਮੀਗ੍ਰੇਸ਼ਨ 'ਤੇ ਲਾਈਨ ਵੀ ਮਿਲਾਉਣਾ ਹੈ ਆਪਾਂ। ਕੋਮਲ ਟਰੈਵਲ ਵਾਲੇ ਕਹਿੰਦੇ ਕਿ ਤੁਹਾਨੂੰ ਇੰਡੀਆ ਭੇਜ ਰਹੇ ਨੇ, ਟੋਰਾਂਟੋ ਟੂ ਦਿੱਲੀ ਵਨ ਵੇ ਤੁਸੀਂ ਜਾਣਾ ਹੈਗਾ 19 ਨਵੰਬਰ, 22 ਨਵੰਬਰ, 25 ਨਵੰਬਰ ਨੂੰ। ਦੋ ਪੀਸ ਤੁਹਾਨੂੰ ਲਗਜ ਲਿਜਾ ਸਕਦੇ ਹੋ ਬੈਗ। ਇਹ ਟਿਕਟ ਲਗਾਈ ਇਹਨਾਂ ਨੇ ਵਨ ਵੇ ਤੁਹਾਡੇ ਲਈ, ਟਿਕਟ ਲਗਾਈ ਹੈ ਬੜੀ ਸਸਤੀ। ਅਤੇ ਨਾਲ ਦੀ ਨਾਲ ਉਹ ਕਹਿੰਦੇ ਕਿ ਦਿੱਲੀ ਟੂ ਟੋਰਾਂਟੋ ਅਤੇ 6 ਮਹੀਨੇ ਬਾਅਦ ਵਾਪਸੀ ਹੈ ਤੁਹਾਡੇ ਇੱਥੋਂ। ਓਨਲੀ ਵਿਜ਼ਟਰ ਵਾਸਤੇ ਟਿਕਟ ਹੈ $1380
1: ਜੀ।
0: ਤੋ ਨਾਲ ਦੀ ਨਾਲ ਜਨਵਰੀ ਫਰਵਰੀ ਮਾਰਚ ਵਿੱਚ ਜਾਣਾ। ਰਿਟਰਨ ਟਿਕਟ ਹੈਗੀ ਆ ਟੋਰਾਂਟੋ ਟੂ ਦਿੱਲੀ, ਇਹ ਤੁਸੀਂ ਲਿਜਾ ਸਕਦੇ ਹੋ। ਜਨਵਰੀ ਵਿੱਚ ਜਾਣਾ, ਫਰਵਰੀ ਜਾਣਾ, ਮਾਰਚ ਜਾਣਾ, $1550 ਦੀ ਟਿਕਟ ਹੈ। ਅਤੇ ਜਿਹਨਾਂ ਨੇ ਇੰਡੀਆ ਜਾਣਾ, ਰਿਟਰਨ ਵਾਪਸ ਹੋਣਾ, ਉਹਨਾਂ ਵਾਸਤੇ ਇਹ ਬਹੁਤ ਵਧੀਆ ਕੀਮਤ ਹੈ। ਟੋਰਾਂਟੋ ਟੂ ਬੋਂਬੇ ਡੀਲ ਵੀ ਅਵੇਲੇਬਲ ਹੈ। ਕੋਮਲ ਟਰੈਵਲ ਨੂੰ ਕਾਲ ਕਰ ਲਓ 905-248-7711, 905-239-7711। ਆਪਣੇ ਇਮੀਗ੍ਰੇਸ਼ਨ ਵਾਲੇ ਆਉਂਦੇ ਹੁੰਦੇ ਆ, ਕੀ ਉਹਨਾਂ ਦਾ ਨਾਂ ਹੈਗਾ, ਉਹ ਮੈਥੋਂ ਕੱਟੀ ਗਈ ਲਾਈਨ, ਉਹ ਦੁਬਾਰਾ ਕਾਲ ਕਰੋ ਭਾਈ, ਤੁਹਾਨੂੰ ਲਿਆਈਏ ਇਹਦੇ ਉੱਤੇ, ਤੁਹਾਡੇ ਨਾਲ ਗੱਲਬਾਤ ਕਰ ਲਈਏ। ਚਤੰਨਿਆ ਇਮੀਗ੍ਰੇਸ਼ਨ ਵਾਲੇ, ਉਹ ਦੁਬਾਰਾ ਕਾਲ ਕਰ ਲਓ, ਤੁਹਾਨੂੰ ਅਸੀਂ ਏਅਰ 'ਤੇ ਲਿਆਉਂਦੇ ਹਾਂ
1: ਜੀ।
0: ਜੁੜੇ ਹੋਏ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਥੋੜ੍ਹੇ ਜਿਹੇ ਕਮਰਸ਼ੀਅਲ ਲਈ ਰਿਕਾਰਡਡ, ਅਤੇ ਫਿਰ ਅਸੀਂ ਵਾਪਸ ਆਉਂਦੇ ਹਾਂ, ਜੁੜੇ ਰਹੋ।
3: ਮੈਨੂੰ ਪਤਾ ਤੁਹਾਡੀ ਜ਼ਿੰਦਗੀ ਖੁਸ਼ਹਾਲ ਹੈ ਅਤੇ ਖੁਸ਼ਹਾਲ ਹੀ ਸੋਹਣੀ ਲੱਗਦੀ ਹੈ, ਪਰ ਜੇਕਰ ਕੋਈ ਸੀਰੀਅਸ ਐਕਸੀਡੈਂਟ ਹੋ ਜਾਏ ਜਾਂ ਫਿਰ ਕਿਸੇ ਤਰ੍ਹਾਂ ਦੀ ਕ੍ਰਿਟੀਕਲ ਇਲਨੈਸ ਦਾ ਹੋ ਜਾਓ ਸ਼ਿਕਾਰ, ਤਾਂ ਕੌਣ ਭਰੇਗਾ ਤੁਹਾਡੇ ਘਰ ਦੀ ਮੌਰਗੇਜ, ਕਿੱਥੋਂ ਆਏਗੀ ਇਨਕਮ, ਕਿਵੇਂ ਚੱਲੇਗੀ ਜ਼ਿੰਦਗੀ ਦੀ ਗੱਡੀ ਅੱਗੇ? ਆਪਣੀ ਇੰਸ਼ੋਰੈਂਸ ਜ਼ਰੂਰ ਕਰਵਾਓ। ਕਾਲ ਕਰੋ ਉਮਰਪ੍ਰੀਤ ਚਾਵਲਾ ਨੂੰ, ਜਿਨ੍ਹਾਂ ਤੋਂ ਮੌਰਗੇਜ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਇੰਸ਼ੋਰੈਂਸ ਕਰਵਾ ਸਕਦੇ ਹੋ, ਅਤੇ ਨਾਲ ਹੀ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ, ਸੁਪਰ ਵੀਜ਼ਾ, ਟਰੈਵਲ ਇੰਸ਼ੋਰੈਂਸ, ਆਰ ਈ ਐੱਸ

0: ਦੋਸਤੋ ਇੱਕ ਵਾਰੀ ਫਿਰ ਤੁਹਾਡੇ ਨਾਲ ਹੈਗੇ ਹਾਂ ਠੀਕ ਸ਼ਾਮ ਦੇ 6 ਵਜੇ ਤੱਕ ਆਪਣੇ ਮੁਲਕ ਅਤੇ ਦੇਸ਼ ਪ੍ਰਦੇਸ਼ ਦੀ ਅਤੇ ਅਸੀਂ ਤੁਹਾਡੇ ਨਾਲ ਲਾਹੌਰ ਹੈਗੇ ਹਾਂ ਤਕਰੀਬਨ 15-20 ਮਿੰਟ ਲਾਵਾਂਗੇ 4:05 ਦੇ ਬਾਏ ਬਾਏ ਕਰ ਦਾਂਗੇ ਫਿਰ ਅਗਲਾ ਪ੍ਰੋਗਰਾਮ ਲੈ ਕੇ ਆਉਣਗੇ ਸਮਰਾਜ ਸਿੱਧੂ ਹੋਰੇ ਆਪਾਂ ਅੱਜ ਗੀਤ ਘੱਟ ਲਾਏ ਹੈ ਨਾ ਗੱਲਾਂ ਬਾਤਾਂ ਵੀ ਚਾਹੀਦੀਆਂ ਵਾ ਗੀਤ ਵੀ ਚਾਹੀਦੇ ਹੈ ਨਾ ਅੱਜ ਬੁੱਧਵਾਰ ਹੈ ਨਾ ਲਿਆ ਫਿਰ ਗੱਲਾਂ ਫਰਮਾਇਸ਼ੀ ਗੀਤ ਸੁਣਾਉਂਦੇ ਆਪਾਂ ਪੁਰਾਣਾ ਨਾਗਰ ਮੂਵੀ ਕਿਆ ਵਾ ਸੀ ਸਾਰੇ ਗਾਣੇ ਬੜੇ ਸੁਪਰ ਹਿੱਟ ਡੁਪਰ ਹਿੱਟ ਸੀਗੇ ਅਤੇ ਬਲੈਕ ਐਂਡ ਵਾਈਟ ਮੂਵੀ ਸੀ ਪਰ ਅੱਜ ਕੱਲ੍ਹ ਜੇ ਦੇਖਣੀ ਹੋਵੇ ਤਾਂ ਰੰਗਦਾਰ ਵੀ ਦੇਖ ਸਕਦੇ ਹਾਂ
1: ਬਿਲਕੁਲ ਹਾਂਜੀ

0: ਰੇਡੀਓ ਪ੍ਰੋਗਰਾਮ ਦੇਸ਼ ਭਗਤ ਕਹਿੰਦਾ ਸ਼ਗੂਫਾ ਹੁੰਦਾ, ਸ਼ਗੂਫਾ ਨਹੀਂ ਛੱਡਦੇ ਹੁੰਦੇ ਬੰਦੇ, ਉਹ ਸਮੇਂ ਸਮੇਂ ਚਾਰ ਸ਼ਗੂਫੇ ਚੱਲਦੇ ਰਹਿੰਦੇ ਹਨਾ। ਜਦੋਂ ਇਹ ਮੂਵੀ ਆਈ ਆ ਬਹੁਤ ਦੇਰ ਪਹਿਲਾਂ ਦੀ ਆਈ ਹੋਈ ਸੀ ਨਾ, ਤੇ ਉਹ ਜਦੋਂ ਕਈ ਲੋਕਾਂ ਨੇ ਪੁਰਾਣਿਆਂ ਨੇ ਕਿਹਾ ਕਰਨਾ ਬਈ ਦੇਖੋ ਬਾਈ ਟੇਪ ਰਿਕਾਰਡਰ ਨਵੀਂ ਨਵੀਂ ਆਈ ਆ, ਇਹਦੇ 'ਚ ਨਾ ਨਾਗਨ ਦੇ ਗੀਤ ਨਹੀਂ ਲਾਉਣੇ। ਮੈਂ ਕਿਹਾ ਕੀ ਗੱਲ ਬਾਈ, ਕਿਉਂ ਨਹੀਂ ਲਾਉਣੇ? ਕਹਿੰਦੇ ਜਦੋਂ ਬੀਨ ਬਾਜਦੀ ਨਾ ਸੱਪ ਆ ਜਾਂਦੇ ਆ, ਅਸੀਂ ਤਾਂ ਖੇਤ 'ਤੇ ਲਾਉਂਦੇ ਨੇ, ਬਾਹਰਲੇ ਘਰ ਵੀ ਲਾਉਂਦੇ, ਮੈਨੂੰ ਤਾਂ ਟੱਕਰਿਆ ਨੀਗਾ ਗਾਣੇ ਗਾਉਣੇ। ਤੇ ਵੈਸੇ ਸੱਪ ਬਥੇਰੇ ਮਿਲਦੇ ਸਾਨੂੰ, ਕਿਉਂਕਿ ਥੇ ਵਾਲੀ ਜ਼ਮੀਨ ਸੀ ਆੜੀ ਨਾ
1: ਪੂਰੇ
0: ਪਾਣੀ ਪੂਣ ਲਾਉਂਦੇ, ਉੱਥੇ ਕੋਈ ਨਾ ਕੋਈ ਆ ਹੀ ਜਾਂਦਾ ਹੈ ਐਵਰੀ ਡੇ। ਤੇ ਫਿਰ ਉਹ ਜਦੋਂ ਆਪਣੇ ਮੁੰਡੇ ਮੁੰਡੇ ਦੇਖਦੇ ਵਿੱਚ ਢਾ ਲੈਂਦੇ ਸੀ ਸੱਪ ਨੂੰ, ਛੱਡਦੇ ਹੋੜੋ ਸੀ ਵੀ ਤੰਗ ਕਰੂਗਾ ਬਾਅਦ 'ਚ ਨਾ ਇਹ, ਜੋ ਹੁਣ ਤੱਕ ਘੱਟ ਗਏ ਹੁਣ ਹੁਣ ਵੀ ਸ਼ੁਰੂ ਹੋ ਗਏ। ਰੇਡੀ ਪ੍ਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ, ਨਾਗਨ ਮੂਵੀ 'ਚ ਮੈਂ ਗੱਲ ਕਰ ਰਿਹਾ ਵੀ ਸ਼ਗੂਫਾ ਛੱਡ ਦਿੰਦੇ ਆ, ਕਹਿੰਦੇ ਸ਼ਗੂਫਾ, ਕਹਿੰਦੇ ਵੀ ਜਦੋਂ ਬੀਨ ਬਾਜਦੀ ਆ ਨਾ ਇਹਦੇ ਸੱਪ ਨਿਕਲ ਹੁੰਦਾ ਅੱਜ।
2: ਇਮੀਗ੍ਰੇਸ਼ਨ ਦੇ ਬਾਰੇ ਹੁਣ ਤੁਹਾਨੂੰ ਪਤਾ ਹੈ ਕਿ ਜਿਵੇਂ ਲੇਬਰ ਦੀ ਕਾਫੀ ਦੁਬਾਰਾ ਤੋਂ ਸ਼ਾਰਟੇਜ ਆ ਗਈ ਹੈ, ਤੇ ਜਿਨ੍ਹਾਂ ਦੇ ਬਿਜ਼ਨਸ ਹੈਗੇ ਨੇ ਆਲਰੇਡੀ ਕਮਿਊਨਿਟੀ ਦੇ ਵਿੱਚ, ਉਹ ਹੁਣ ਜਿਹੜੇ ਨਵੇਂ ਕਮਰਸ ਨੇ ਉਹਨਾਂ ਨੂੰ ਵਰਕ ਪਰਮਿਟ ਦੇਣ ਦੇ ਵਿੱਚ ਕਿਵੇਂ ਹੈਲਪ ਕਰ ਸਕਦੇ ਆ, ਥੋੜਾ ਜਿਹਾ ਦੱਸੋ ਪਲੀਜ਼।
3: ਹਾਂਜੀ, ਉਹ ਹੈਲਪ ਕਰ ਸਕਦੇ ਨੇ ਜੀ ਉਹਨਾਂ ਦੀ ਵਰਕ ਪਰਮਿਟ ਵਧਵਾਉਣ ਵਿੱਚ, ਠੀਕ ਹੈ ਜੀ। ਇਹਦੇ ਵਿੱਚ ਜਿਹੜਾ ਆਪਣਾ ਉਹ ਹੈਗਾ ਆ ਆਪਣਾ LMI ਐਗਜ਼ੈਂਪਟ ਕਲੋਜ਼ ਵਰਕ ਪਰਮਿਟ ਆ ਜਾਂਦਾ ਵਾ, ਜਿਹੜਾ ਕਿ ਕੈਟੇਗਰੀ C16 ਦੇ ਅੰਡਰ ਆਉਂਦਾ ਆ।
2: ਹਾਂਜੀ,
3: ਤੇ ਇਹਦੇ ਵਿੱਚ ਪਿਛਲੇ 2 ਵੀਕਾਂ 'ਚ ਮੇ ਬੀ ਸਾਡੇ B ਅਪਰੂਵਲ ਆ ਚੁੱਕੇ ਨੇ ਹੁਣ ਤੱਕ, ਤੇ ਇਹਦੇ ਵਿੱਚ ਕੁਛ ਖਾਸ ਡਾਕੂਮੈਂਟਸ ਨਹੀਂ ਲੱਗਦੇ ਹੈਗੇ, ਤੇ ਬਸ ਇੰਪਲੋਇਰ ਵੱਲੋਂ ਜਸਟ ਇੱਕ $230 ਆ ਜਿਹੜੀ ਕੰਪਲਾਇੰਸ ਫੀ ਲੱਗੇਗੀ, ਤੇ ਬਸ ਉਹਨਾਂ ਵੱਲੋਂ ਇੱਕ ਜੋਬ ਆਫਰ ਲੱਗੇਗਾ, ਤੇ ਜਿਹੜਾ ਇੰਪਲੋਈ ਆ ਉਹਨਾਂ ਵੱਲੋਂ ਬਸ ਆਪਣੇ ਨਾਰਮਲ ਜਿਹੇ ਡਾਕੂਮੈਂਟਸ ਆ ਜਿਹੜੇ ਲੈਂਗੁਏਜ ਟੈਸਟ, ਵਰਕ ਪਰਮਿਟ ਤੇ ਪਾਸਪੋਰਟ, ਬਸ ਇਹੀ ਸਾਰੇ ਲੱਗਣਗੇ ਡਾਕੂਮੈਂਟ
2: ਜੀ। ਕੁਛ ਸਮੇਂ ਤੋਂ ਪਹਿਲਾਂ ਇਹ ਇੱਕ ਚੀਜ਼ ਆਈ ਵੀ ਸੀਗੀ ਵੀ ਜਿਹੜੇ ਹੁਣ ਸਿਰਫ ਹਾਈ ਵੇਜ ਵਾਲੀਆਂ LMI ਅਪਰੂਵ ਹੋ ਸਕਦੀਆਂ ਨੇ, ਇਹਦੇ ਵਿੱਚ ਵੀ ਕੁਛ ਚੇਂਜਸ ਆਈਆਂ?
3: ਹਾਂਜੀ, ਇਹਦੇ ਵਿੱਚ ਐਵੇਂ ਆ ਕਿ ਇਹ ਜਿਹੜੀ ਆਉਂਦੀ ਹੈ LMI ਐਗਜ਼ੈਂਪਟ ਵਰਕ ਪਰਮਿਟ ਜਿਹੜੀ ਕੈਟੇਗਰੀ C16 ਦੇ ਅੰਡਰ ਆਉਂਦੀ ਆ, ਜਿਵੇਂ ਪਹਿਲਾਂ ਇਹਦੇ ਤੁਹਾਨੂੰ 3 ਸਾਲ ਦਾ ਵਰਕ ਪਰਮਿਟ ਮਿਲਦਾ ਆ, ਤੇ ਜਿਵੇਂ ਪਹਿਲਾਂ ਸੀਗਾ ਵੀ ਤੁਹਾਡੀ ਜਿਹੜੀ LMI ਆ ਹਾਈ ਵੇਜ ਤੇ ਨਿਕਲ ਰਹੀ ਆ ਜਿਹੜੀ 38 ਪਰ ਆਵਰ ਦੇ ਹਿਸਾਬ ਨਾਲ ਹੁੰਦੀ ਆ, ਪਰ ਹੁਣ ਐਸ ਸੱਚ ਕੁਛ ਹੈ ਨੀ ਹੈਗਾ, ਤੇ ਲੋ ਹੋਵੇ ਉਹ ਵੀ ਚੱਲ ਜਾਏਗੀ, ਬਸ ਜਿਹੜਾ ਤੁਹਾਡਾ ਵੇਜ ਰੇਟ ਆ ਉਹ ਬਸ ਮਿਨੀਮਮ ਤੋਂ ਉੱਤੇ ਹੋਣਾ ਚਾਹੀਦਾ ਵਾ, ਤੇ ਇਹਦੇ ਵਿੱਚ ਤੁਹਾਨੂੰ 3 ਸਾਲ ਦਾ ਵਰਕ ਪਰਮਿਟ ਮਿਲ ਸਕਦਾ ਵਾ।
2: ਜਿਹਨਾਂ ਦੇ ਹੁਣ ਵਰਕ ਪਰਮਿਟ ਐਕਸਪਾਇਰ ਹੋ ਰਹੇ ਨੇ ਉਹਨਾਂ ਦੇ ਲਈ ਕੀ ਕੀ ਆਪਸ਼ਨਸ ਅਵੇਲੇਬਲ ਨੇ, ਤੇ ਉਹ ਕਦੋਂ ਕਿੰਨਾ ਟਾਈਮ ਪਹਿਲਾਂ ਅਪਲਾਈ ਕਰਨ, ਉਹਦੇ ਬਾਰੇ ਵੀ ਥੋੜਾ ਦੱਸੋ।
3: ਹਾਂਜੀ, ਅਪਰੋਕਸ ਬਿਸ਼ੱਕ ਤੁਹਾਡਾ ਇਸੇ ਮਹੀਨੇ 'ਚ ਖਤਮ ਹੋ ਰਿਹਾ ਤੁਹਾਡਾ ਵਰਕ ਪਰਮਿਟ, ਤੁਸੀਂ ਸਾਨੂੰ ਉਸ ਤੋਂ 3-4 ਦਿਨ ਪਹਿਲਾਂ ਵੀ ਦੱਸ ਸਕਦੇ ਹੋ, ਆਪਾਂ ਤੁਹਾਡੀ ਉਹਦੇ 'ਚ ਵੀ ਹੈਲਪ ਕਰਾਂਗੇ। ਤੁਸੀਂ ਕਾਲ ਕਰ ਸਕਦੇ ਹੋ, ਆਪਣੀ ਸਾਰੀ ਸਿਚੁਏਸ਼ਨ ਦੱਸ ਸਕਦੇ ਹੋ ਸਾਨੂੰ, ਤੇ ਆਪਾਂ ਉਸ ਫਿਰ ਤੁਹਾਨੂੰ ਗਾਈਡ ਕਰ ਸਕਦੇ ਹਾਂ। ਜੇ ਤੁਸੀਂ ਚਾਹੋ ਤਾਂ ਸਾਡੇ ਆਫਿਸ 'ਚ ਵਿਜ਼ਿਟ ਕਰ ਸਕਦੇ ਹੋ, ਆਫਿਸ ਹੈਗਾ ਆ ਸਾਡਾ ਡੀਡੀਐਨ ਹਰਨਟਾਰੀਓ ਤੇ ਆ, 218 ਐਕਸਪੋਰਟ ਬੁਲੇਵਾਰਡ ਸਵੀਟ 212 ਆ, ਤੇ ਸਾਡਾ ਫੋਨ ਨੰਬਰ ਹੈਗਾ 437-365-1275
2: ਜੀ। ਬਹੁਤ ਬਹੁਤ ਸ਼ੁਕਰੀਆ ਜਸ਼ਨ ਜੀ, ਤੇ ਜ਼ਰੂਰ ਇੱਕ ਵਾਰ ਨੰਬਰ ਆਪਾਂ ਫਿਰ ਦੇ ਦਈਏ, 437-365-1275 437-365-1275 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ। ਚੇਤਨਿਆ ਇਮੀਗ੍ਰੇਸ਼ਨ ਸਰਵਿਸਿਜ਼ ਇੰਕ ਤੋਂ ਜਸ਼ਨਪ੍ਰੀਤ ਜੀ ਸਾਡਾ ਲਾਈਨ ਤੇ ਜੁੜੇ ਸੀ।
0: ਦੋਸਤੋ, ਵਾਰਡ ਨੰਬਰ 3 ਤੇ 4 ਵਿੱਚੋਂ ਖੜੇ ਰਹੇ ਸੰਦੀਪ ਗੋਇਲ ਹੋ ਰਹੀ, ਅਤੇ ਉਹਨਾਂ ਨੂੰ ਵੋਟ ਪਾ ਕੇ ਕਾਮਯਾਬ ਕਰੋ ਐਡਵਾਂਸ ਪੋਲਿੰਗ ਵਿੱਚ ਵੀ, ਪਲੱਸ 26 ਨੂੰ ਵੋਟ ਪਾ ਕੇ ਜ਼ਰੂਰ ਜਿਤਾਓ। ਬੜੇ ਲੰਬੇ ਸਮੇਂ ਤੋਂ ਇਸ ਕੰਟਰੀ ਵਿੱਚ ਰਹਿ ਰਹੇ ਨੇ, ਅਤੇ ਇਹਨਾਂ ਦਾ ਆਫਿਸ ਹੈਗਾ ਮੇਵਸ ਅਤੇ ਆਪਣੇ ਰੇਲ ਆਸਨ ਅਤੇ ਕੋਰਨਰ ਵਾਲੇ ਪਲਾਜ਼ੇ ਦੇ ਵਿੱਚ, ਉੱਥੇ ਜਾ ਕੇ ਇਹਨਾਂ ਨੂੰ ਮਿਲ ਵੀ ਸਕਦੇ ਹੋ। ਵਲੰਟੀਅਰ ਵਰਕ ਕਰਨਾ ਚਾਹੁੰਦੇ ਉਹਨਾਂ ਦੇ ਨਾਲ, ਤਾਂ ਵੀ ਤੁਹਾਨੂੰ ਵਲੰਟੀਅਰ ਵਰਕ ਵੀ ਮਿਲ ਜਾਊਗਾ, ਬੱਚਿਆਂ ਨੂੰ ਚਾਹੀਦੇ ਹੁੰਦੇ ਨੇ ਸਕੂਲ ਗ੍ਰੇਡਿੰਗ ਕਰਨਾ, ਅਤੇ ਉਹ ਵੀ ਤੁਹਾਨੂੰ ਇਹ ਦੇ ਦੇਣਗੇ ਆਵਰਸ ਵਗੈਰਾ, ਅਤੇ ਜ਼ਰੂਰ ਤੁਸੀਂ ਇਹਨਾਂ ਨੂੰ ਇਹ ਹੈਲਪ ਕਰੋ, ਅਤੇ ਰੇਡੀ ਪ੍ਰਾਪ ਦੇਸ਼ ਪ੍ਰਦੇਸ਼ ਨਾਲ ਤੁਸੀਂ ਜੁੜੇ ਹੋਏ ਹੋ। ਔਰ ਅਗਲੇ ਕਾਲਰ ਨੂੰ ਆਪਾਂ ਲਈਏ ਸਾਡੇ ਨਾਲ। ਅੱਛਾ, ਜਦੋਂ ਨਾ ਅੱਜ ਕੱਲ੍ਹ ਹੁਣ ਨਵਾਂ ਸੀਜ਼ਨ ਸ਼ੁਰੂ ਹੋਇਆ ਕਪਿਲ ਸ਼ਰਮਾ ਦੇ ਸ਼ੋਅ ਦਾ, ਉਹਦੇ ਵਿੱਚ ਦੋ ਕਰੈਕਟਰ ਜ਼ਰੂਰ ਲਿਆਉਂਦੇ ਨੇ, ਐਕਟ ਵੀਰ ਲਿਆਉਂਦੇ ਉਹਨਾਂ ਨੇ।
2: ਹਾਂਜੀ,
0: ਡੋਨਲਡ ਡਰੰਕ, ਡੋਨਲਡ ਡਰੰਕ ਤੇ ਇੱਕ ਨੌਰਥ ਕੋਰੀ ਦਾ ਮੋਟਾ ਜਾਂ ਨਹੀਂ, ਉਹ ਕੀ ਕਹਿੰਦੇ ਕਿਮ ਜੋਨ, ਹੈ ਨਾ, ਇਹ ਦੋਵੇਂ ਖਲੀਫੇ ਹੀ ਨੇ ਦੋਨੋਂ, ਹੈ ਨਾ, ਕਰੈਕਟਰ ਵੀ ਹੁੰਦੇ ਨਾ ਇਹਨਾਂ ਨੂੰ, ਹੁਣ ਦੁਨੀਆਂ 'ਚ ਸਾਰੇ ਆਪਾਂ ਕਰੈਕਟਰ ਵਾਈਜ਼ ਹੀ ਮੰਨਦੇ, ਦੋਹਾਂ ਨੂੰ ਵੀ ਡੋਨਲਡ, ਉਹਦਾ ਨਾਲ ਡੋਨਲਡ ਡਰੰਕ ਰੱਖਿਆ, ਕ੍ਰਿਸ਼ਨਾ ਹੋਣੀ ਪਲੇ ਕਰ ਰਿਹਾ, ਅਤੇ ਦੂਜਾ ਸ਼ਾਰਦਾ ਹੋਰੀ ਕਰਦੇ ਆਪਣੇ, ਹੈ ਨਾ, ਉਹਨਾਂ ਦਾ ਕਰੈਕਟਰ, ਪਰ ਹਸਾਉਂਦੇ ਬਹੁਤ ਆ, ਹੈ ਨਾ, ਅਤੇ ਹੁਣ ਵੀ ਨਵੇਂ ਐਡੀਸ਼ਨ ਦੇ ਵਿੱਚ ਵੀ ਇਹਨਾਂ ਨੂੰ ਐਡ ਕੀਤਾ, ਜਿਹੜੇ ਪ੍ਰਾਂਤ ਪ੍ਰਦੇਸ਼ ਅਗਲੇ ਕਾਲ ਨੂੰ ਲੈ ਲਓ।
2: ਹਾਂਜੀ 5092 ਸਤਿ ਸ਼੍ਰੀ ਅਕਾਲ ਜੀ।
0: ਪੂਰੀ ਜਾਣਕਾਰੀ ਦੇ ਦਿੰਦੇ ਆ ਕਿਉਂਕਿ ਜਿਹੜੇ ਨਾ ਆਪਣੇ ਸਕੈਚਵਾਨ ਹੋ ਗਿਆ ਵਿਨੀਪੈਗ ਵਾਲੇ ਹੋ ਗਏ ਉਹਨਾਂ ਨੇ ਆਪਣਾ ਇੱਕ ਘੰਟੇ ਤੱਕ ਕਰਕੇ ਨਾ ਫਰਕ ਅਲਬਰਟਾ ਨਾਲੋਂ ਕਈ ਕਰਤਾ ਵੀ ਚੇਂਜ ਨਹੀਂ ਹੋਣਾ ਉਹਨਾਂ ਹੀ ਰਿਹਾ ਕਰਨਾ ਆਪਣੇ ਵੀ ਅੱਧੇ ਘੰਟੇ ਏਰੀਆ ਦੇ ਵਿੱਚ ਟਾਈਮ ਨਹੀਂ ਚੇਂਜ ਹੋਣਾ।
2: ਹਾਂਜੀ
0: ਨਵੰਬਰ ਤੱਕ ਦੂਰ ਪਿਆ ਪਹਿਲੀ ਨੂੰ ਹੋਣਾ ਚੇਂਜ ਪਰ ਜਦ ਤੱਕ ਸ਼ਾਇਦ ਹੋ ਹੀ ਜਾਵੇ
2: ਨਵੰਬਰ ਚ ਇੰਡੀਆ ਤੋਂ ਇੱਥੇ ਆ ਕੇ ਅਪ੍ਰੈਲ ਚ ਵਾਪਸੀ ਕਰਨੀ ਆ ਟੋਰਾਂਟੋ ਤੋਂ ਦਿੱਲੀ ਤਾਂ ਡਾਇਰੈਕਟ ਫਲਾਈਟਸ ਹੋਣਗੀਆਂ ਦੋਵੇਂ ਸਾਈਡ ਦੀਆਂ $1200 ਦੀਆਂ ਆਉਣ ਜਾਣ ਦੀ ਟਿਕਟਸ ਨੇ ਰਾਊਂਡ ਟ੍ਰਿਪ ਦੀ ਟਿਕਟ ਹੈ ਇਹ $1200 ਦੀ ਅਤੇ ਤੁਸੀਂ ਇਹਨਾਂ ਨੂੰ ਕਾਲ ਕਰ ਲਓ ਦਿਓਲ ਟਰੈਵਲਸ ਇਹਦਾ ਈਟੋਬਿਕੋ ਮੇਨ ਹੈੱਡ ਆਫਿਸ ਦਾ ਨੰਬਰ ਹੈ 905-588-5100 905-588-5100 ਜਾਂ ਬ੍ਰਾਂਟਨ ਦੇ ਵਿੱਚ ਬ੍ਰਾਂਚ ਆਫਿਸ 'ਤੇ ਕਾਲ ਹੋ ਸਕਦੀ ਹੈ 905-588-4200 905-588-4200 ਦਿਓਲ ਟਰੈਵਲ ਦੇ ਨੰਬਰਸ ਨੇ।
0: ਲਈਏ ਫਿਰ ਕੋਈ ਹੋਰ ਗੀਤ ਵਧੀਆ ਜਿਹਾ ਜੀ ਪ੍ਰਾਂਤ ਦੇਸ਼ ਪ੍ਰਦੇਸ਼ ਨਾਲ ਜੁੜਿਆ ਹੋਇਆ।

0: ਠੀਕ ਉਸਲੇ ਮਹਿਮਾਨ ਹੁੰਦੇ ਨੇ ਅੱਜ ਮੋਹਰਾ ਹੋਰੀ ਇੰਸ਼ੋਰੈਂਸ ਫੋਰ ਯੂ ਤੁਹਾਡੇ ਨਾਲ ਨੇ ਉਹਨਾਂ ਨੂੰ ਨਾਲ ਹੀ ਹੈ ਜੀ।
1: ਥੈਂਕ ਯੂ ਸੋ ਮਚ ਸਿੱਧੂ ਜੀ। ਬਿਲਕੁਲ ਸਿੱਧੂ ਜੀ, ਜਿੱਦਾਂ ਕਿ ਅੱਜ ਆਪਾਂ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਦੀ ਗੱਲ ਕੀਤੀ ਹੈ, ਵਿਜ਼ਿਟਰ ਸੁਪਰਵਾਈਜ਼ਰ ਇੰਸ਼ੋਰੈਂਸ ਦੀ ਗੱਲ ਕੀਤੀ ਹੈ, ਇਸੇ ਦੇ ਨਾਲ ਥੋੜੀ ਜਿਹੀ ਸੇਵਿੰਗਸ ਬਾਰੇ ਮੈਂ ਜ਼ਰੂਰ ਕਹਿਣਾ ਚਾਹੂੰਗੀ ਕਿ ਹਰੇਕ ਪਰਸਨ ਨੂੰ ਹੁੰਦਾ ਹੈ ਇੰਸ਼ੋਰੈਂਸ ਦੇ ਵਿੱਚ ਜੋ ਸੇਵਿੰਗਸ ਹੋ ਰਹੀਆਂ ਨੇ, ਇੰਸ਼ੋਰੈਂਸ ਦੇ ਵਿੱਚ ਜੋ ਪ੍ਰੋਟੈਕਸ਼ਨ ਚੱਲ ਰਹੀ ਹੈ, ਉਹ ਤੋਂ ਇਲਾਵਾ ਜੇ ਅਸੀਂ ਚਾਹੀਏ ਕਿ ਥੋੜ੍ਹੀ ਬਹੁਤ ਕੋਈ ਨਾ ਕੋਈ ਸੇਵਿੰਗਸ ਕਰੀਏ, ਤਾਂ ਸਾਨੂੰ ਕੋਈ ਨਾ ਕੋਈ ਰਜਿਸਟਰਡ ਟੂਲਸ ਯੂਜ਼ ਕਰਨੇ ਬਹੁਤ ਜ਼ਿਆਦਾ ਜ਼ਰੂਰੀ ਨੇ ਤਾਂ ਕਿ ਇੱਕ ਪ੍ਰੋਪਰ ਸੇਵਿੰਗ ਵੀ ਹੋ ਸਕੇ। ਦੂਜੀ ਚੀਜ਼ ਇਹ ਹੈਗੀ ਕਿ ਉਸਦੇ ਉੱਤੇ ਜਿਹੜੀ ਗਰੋਥ ਮਿਲ ਰਹੀ ਹੈਗੀ ਆ ਉਹਦੇ ਉੱਤੇ ਤੁਹਾਨੂੰ ਟੈਕਸਿਸ ਨਾ ਪੇ ਕਰਨੇ ਪੈਣ, ਈਵਨ ਕਿ ਚਾਹੇ ਤੁਹਾਨੂੰ ਕੋਈ TFSA FHSA ਬਾਰੇ ਕੋਈ ਰਿਕੁਆਇਰਮੈਂਟ ਹੈਗੀ ਆ, ਕੋਈ ਕੰਸਰਨਸ ਹੈਗੀ ਆ ਮਾਇੰਡ ਦੇ ਵਿੱਚ, ਜਾਂ ਆਲਰੇਡੀ ਕਿਤੇ ਵੀ ਇਨਵੈਸਟਮੈਂਟ ਸੇਵਿੰਗ ਚੱਲ ਰਹੀਆਂ ਨੇ, ਉੱਥੇ ਪ੍ਰੋਪਰ ਗਰੋਥ ਨਹੀਂ ਆ ਰਹੀ, ਉਹਨੂੰ ਰਿਵਿਊ ਕਰਨਾ ਚਾਹੁੰਦੇ ਹੋ, ਕੋਈ ਵੀ ਜਾਣਕਾਰੀ ਚਾਹੀਦੀ ਹੋਵੇ TFSA FHSA RRSP ਬਾਰੇ ਜਾਂ ਬੱਚਿਆਂ ਦੇ ਰਜਿਸਟਰਡ ਐਜੂਕੇਸ਼ਨ ਸੇਵਿੰਗ ਪਲਾਨ ਬਾਰੇ ਜ਼ਰੂਰ ਸਾਨੂੰ ਕੰਟੈਕਟ ਕਰ ਸਕਦੇ ਜੀ, ਮੋਨਾ ਮਹਿੰਗੀ 416-509-1509, ਜਾਂ ਤੁਸੀਂ ਆਪਣੀਆਂ ਪਾਲਿਸੀਜ਼ ਨੂੰ ਰਿਵਿਊ ਕਰਨਾ ਚਾਹੁੰਦੇ ਹੋ, ਜਾਂ ਕੋਈ ਵੀ ਸਾਡੇ ਸੀਨੀਅਰਸ ਨੂੰ ਫਾਈਨਲ ਐਕਸਪੈਂਸ ਕਵਰੇਜ, ਫਿਨਰਲ ਕੋਸਟ ਐਕਸਪੈਂਸ ਕਵਰੇਜ ਦੀ ਜ਼ਰੂਰਤ ਹੈਗੀ ਹੈ, ਆਫਿਸ ਵੀ ਵਿਜ਼ਿਟ ਕਰ ਸਕਦੇ ਹੋ। ਇੰਸ਼ੋਰੈਂਸ ਫੋਰ ਯੂ ਦਾ ਆਫਿਸ ਲੋਕੇਟਿਡ ਹੈ 9280 ਗੋਰਵੇ ਡਰਾਈਵ, ਯੂਨਿਟ C110 ਇਨ ਬ੍ਰੈਂਪਟਨ, ਜਾਂ ਮੈਨੂੰ ਕਾਲ ਕੀਤੀ ਜਾ ਸਕਦੀ ਹੈ ਜੀ ਮੋਨਾ ਮਹਿੰਗੀ ਐਟ 416-500-1509-416-509-1509। ਥੈਂਕ ਯੂ ਸੋ ਮਚ ਜੀ।
0: ਮਿਹਰਬਾਨੀ। ਅਤੇ ਕਹਿ ਰਹੇ ਨੇ ਕਿ ਜਿਹੜਾ ਮੋਰਗੇਜ ਰੇਟ ਰਾਈਜ਼ ਹੋਣ ਦੀ ਬੜੀ ਬੜੀ ਹੋ ਸਕਦੀ ਆ, ਉਹਨਾਂ ਦਿਨਾਂ ਦੇ ਥੋੜ੍ਹੀ ਮੋਰਗੇਜ ਵੱਧ ਸਕਦੀ ਆ, ਅਤੇ ਪਲੱਸ ਆਪਾਂ ਨਾ ਇਹ ਗਵਰਨਮੈਂਟ
2: सर्दी के दिन आने वाले हैं, अगर आप ओंटारियो में रहते हैं और आपकी आमदनी तय सीमा के अंदर है तो आप एनब्रिज गैस से मुफ्त इंसुलेशन, ड्राफ्ट प्रूफिंग और दूसरी सुविधाओं का फायदा उठा सकते हैं। ज्यादा जानकारी के लिए enbridgegas.com/winterproofing पर जाएं। नियम और शर्तें लागू।
3: दिस इज AM 530 CHLO AM serving Brampton, Mississauga, Toronto, the GTA and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
4: ਹੈ ਹਰਸਿਮਰਨ ਸਿੰਘ, ਸਾਡਾ ਸ਼ਹਿਰ ਬ੍ਰੈਂਪਟਨ ਵੱਧ ਰਿਹਾ ਹੈ, ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ? ਪੁਲਿਸ, ਪੈਰਾਮੈਡਿਕਸ, ਰੀਜਨਲ ਰੋਡਸ, ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ। ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ, ਆਉਣ ਵਾਲੀ 26 ਅਕਤੂਬਰ ਨੂੰ ਵੋਟ ਫਾਰ ਚੇਂਜ, ਵੋਟ ਹਰਸਿਮਰਨ ਸਿੰਘ।
5: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਹਰਸਿਮਰਨ ਸਿੰਘ।
0: ਸਸਤੀ ਗਰੋਸਰੀ ਹੋਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ ਸੱਤ ਸਿਖਾਵਾਂ ਤੋਂ। ਚਲੋ ਯਾਮ 530 ਤੋਂ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ, ਅਸੀਂ ਸਾਈਨ ਅਪ ਕਰਾਂਗੇ। ਮੈਂ ਗੱਲ ਕਰ ਰਿਹਾ ਸੀ ਕਿ ਰਾਈਜ਼ਿੰਗ ਜਿਹੜੀ ਮੋਰਗੇਜ ਰੇਟ ਹੋਣੇ ਨੇ, ਉੱਪਰ ਜਾ ਰਹੇ ਨੇ, ਟੈਰਿਫ ਸਾਡੇ ਲਗਾਏ ਗਏ ਨੇ, ਅਤੇ ਉਹਦੀ ਟੈਨਸ਼ਨ ਦੇ ਵਿੱਚ ਗ੍ਰੇਟਰ ਟੋਰਾਂਟੋ ਦੇ ਵਿੱਚ ਸਤੰਬਰ ਦੇ ਵਿੱਚ ਬਹੁਤ ਸਾਰੀ ਜਿਹੜੀ ਹੈਗੀ ਆ ਸੇਲਸ ਘਟੀਆਂ ਨੇ ਘਰਾਂ ਦੀਆਂ, ਘਰ ਵਿਕੇ ਨਹੀਂ ਗਏ ਅਤੇ ਸੇਲਸ ਵੀ ਬਹੁਤ ਘੱਟ ਲੱਗੇ ਨੇ। ਅਕਤੂਬਰ ਦਾ ਡਾਟਾ ਤਾਂ ਹਲੇ ਆਉਣਾ ਹੈਗਾ, ਅਤੇ ਬਾਕੀ ਆਪਾਂ ਹੋਰ ਅੱਗੇ ਕੱਲ੍ਹ ਸ਼ੁਰੂ ਕਰਾਂਗੇ, ਅਤੇ ਫਿਰ ਅਸੀਂ ਤਾਂ ਹੁਣ ਸਾਈਨ ਅਪ ਕਰਾਂਗੇ
6: ਜੀ।
0: ਅਗਲਾ ਪ੍ਰੋਗਰਾਮ ਸਵਰਾਜ ਸਿੱਧੂ ਹੋਰੀ ਲੈ ਕੇ ਆਉਣਗੇ ਬੜੀ ਜਲਦ, ਅਤੇ ਰੇਡੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਨੂੰ ਸੁਣਨ ਵਾਸਤੇ ਤੁਹਾਡਾ ਸਾਰਿਆਂ ਦਾ ਧੰਨਵਾਦ। ਠੀਕ, ਸ਼ਾਮ ਦੇ 6 ਵਜੇ ਤੱਕ ਤੁਹਾਡੇ ਨਾਲ ਹੀ ਅਸੀਂ।
6: ਬਿਲਕੁਲ, ਸਾਡੀ ਮੁਲਾਕਾਤ ਕੱਲ੍ਹ ਨੂੰ ਹੋਏਗੀ, ਅਤੇ ਉਦੋਂ ਤੱਕ ਸਾਨੂੰ ਇਜਾਜ਼ਤ ਦਿਓ। ਸਤਿ ਸ਼੍ਰੀ ਅਕਾਲ।
0: ਛੋਟਾ ਜਿਹਾ ਕੋਈ ਗੀਤ ਲੈ ਲਈਏ, ਅਤੇ ਉਸ ਤੋਂ ਬਾਅਦ ਫਿਰ ਆਪਾਂ ਕੋਈ ਨਾ ਕੋਈ ਥੋੜ੍ਹੇ ਕਮਰਸ਼ਲ ਲਾ ਲਾਂਗੇ, ਪਰ ਮੈਂ ਕੋਈ ਜਾਂਦੇ ਜਾਂਦੇ ਨੂੰ ਵਧੀਆ ਜਿਹਾ ਕੋਈ ਗੀਤ ਸੁਣਾ ਜਾਂਦੇ ਹਾਂ, ਅਤੇ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਰਹੋ। ਠੀਕ, ਸ਼ਾਮ ਦੇ 6 ਵਜੇ ਤੱਕ। ਚਲੋ ਬਿੰਦਰਖੀ ਸਾਹਿਬ ਦਾ ਲਾ ਦਿਓ, ਕੋਈ ਮਰਜ਼ੀ ਲਾ ਦਿਓ, ਅਤੇ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਤੁਸੀਂ ਜੁੜੇ ਹੋਏ ਹੋ।

416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-

0: ਕੰਪਨੀਆਂ ਨੇ। ਅੱਜ ਹੀ ਆਓ 170 ਗਿਲਡਨ ਰੋਡ ਨੰਬਰ 17, 170 ਗਿਲਡਨ ਰੋਡ ਨੰਬਰ 17, ਟੈਲੀਫੋਨ ਨੰਬਰ 6473021322, 347-302-1322, 1322-1322, 1322-1322, ਜੈਲੋ ਟਾਇਰ ਸੈਂਟਰ।
1: ਡਰਾਈਵਰੀ ਸੂਟ ਕਰਦੀਆਂ ਜੱਟਾਂ ਨੂੰ।
2: Simply Indian brings you all simply delicious deals. Buy one, get one free every day. Surya Dasto Sham Satoja Tak on dining and takeouts. Maza Lavo Sunday no Paranta plate. Monday, Manpasand Kulcha plate. Tuesday, Chana Bhatura. Wednesday, Lajwab Veg Thali. Thursday, Yummy Haka Thali. Friday, Maza Lavo Saag Makki Di Roti Da. A yummy deals is Simply Indian. This Sariya Hi location stay. Dining, takeout and catering also available. Call at 905-794-8111. Simply delicious. Matlab, Simply Indian.
0: ਸਸਤੀ ਗਰੋਸਰੀ ਔਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ ਸੱਤ ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ ਤੇ ਨਾਲ ਹੀ ਹੈ ਇਹਨਾਂ ਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ, ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ। ਨਾਲ ਦੀ ਨਾਲ ਰਾਹ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ। ਆਪਣੇ ਨੇੜਲੀ ਲੋਕੇਸ਼ਨ ਤੇ ਆਓ, 45 ਡਸਟ ਡਰਾਈਵ ਫਿਫਟੀਨ ਫੈਂਡਰ ਵੇ ਬ੍ਰੈਂਪਟਨ, 9985 ਮਕਵੀਨ ਡਰਾਈਵ ਬ੍ਰੈਂਪਟਨ, 1465 ਮੇਫੀਲਡ ਰੋਡ ਬ੍ਰੈਂਪਟਨ, 33 ਫਾਰਲੀ ਡਰਾਈਵ ਗੋਆ ਦੇ ਵਿੱਚ, ਔਰ 600 ਹੈਸਪਲਰ ਰੋਡ ਕੇਮਬ੍ਰਿਜ, ਨਵੀਂ ਖੁੱਲੀ ਬ੍ਰਾਂਚ 25 ਸੈਂਟਰਵੁੱਡ ਪਾਰਕਵੇ, ਕੈਨੇਡੀ ਦੇ ਸੈਂਟਰਵੁੱਡ ਪਾਰਕਵੇ ਦੇ ਨੇੜੇ ਆਓ। ਹਰੀਆਂ ਤਾਜ਼ੀਆਂ ਸਬਜ਼ੀਆਂ ਔਰ ਜੀ ਸਸਤੀ ਗਰੋਸਰੀ ਵਾਸਤੇ ਪਹੁੰਚੋ ਇੰਡੀਅਨ ਫਰੂਟ ਲੈਂਡ ਤੇ।

0: 5:30 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
1: ਸਟੂਡੀਓ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਚਲੋ AM 5:30 ਤੋਂ।
0: ਸੁਣਦੇ
1: ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਚਲੋ AM 5:30 ਤੋਂ।

0: ਸੋਤੀ AM ਬੈਂਡ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਹੀ ਸਰੋਤਿਆਂ ਨੂੰ ਸਾਡੇ ਸਾਰੇ ਦਰਸ਼ਕਾਂ ਨੂੰ ਸਿਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਅੱਜ ਸਾਡੇ ਇਸ ਵੈਂਸਡੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਵਾਂਗੂ ਇਸ ਰਸ਼ ਆਵਰ ਪ੍ਰਾਈਮ ਟਾਈਮ ਡਰਾਈਵ ਟਾਈਮ ਦੇ ਵਿੱਚ ਸਾਡੇ ਨਾਲ ਹੁਣ ਠੀਕ 6 ਵਜੇ ਤੱਕ ਜੁੜੇ ਰਹੋ ਅਤੇ ਠੀਕ 6 ਵਜੇ ਤੱਕ ਕਾਫੀ ਅਲੱਗ ਅਲੱਗ ਇੰਡਸਟਰੀਜ਼ ਨਾਲ ਜੁੜੇ ਹੋਏ ਸਾਡੇ ਅਲੱਗ ਅਲੱਗ ਡਿਫਰੈਂਟ ਕੰਮ ਕਾਰੋਬਾਰ ਬਿਜ਼ਨਸ ਸਰਵਿਸਿਜ਼ ਨਾਲ ਜੁੜੇ ਹੋਏ ਸਪੋਂਸਰਸ ਨਾਲ ਕੰਮ ਕੁਝ ਗੱਲਬਾਤ ਕਰਨ ਦਾ ਮੌਕਾ ਮਿਲੂਗਾ ਤੁਹਾਨੂੰ ਅੱਜ। ਦੋਸਤੋ, ਖਾਸ ਵੈਂਸਡੇ ਵਾਲੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਕੁਝ ਨਵੀਆਂ ਤਾਜ਼ੀਆਂ ਬਹੁਤ ਹੀ ਜ਼ਰੂਰੀ ਇਮੀਗ੍ਰੇਸ਼ਨ ਰਿਲੇਟਡ ਜਾਣਕਾਰੀਆਂ ਪੇਸ਼ ਕਰਾਂਗੇ, ਨਾਲ ਦੀ ਨਾਲ ਕੁਝ ਨੈਚੁਰਲ ਹੈਲਥ ਹੋਮਿਓਪੈਥੀ, ਕੁਝ ਮੋਰਗੇਜ ਦੇ ਬਾਰੇ ਅਤੇ ਹੋਰ ਵੀ ਅਲੱਗ ਅਲੱਗ ਸੇਲਸ ਦੇ ਬਾਰੇ ਵੀ ਤੁਹਾਨੂੰ ਇਨਫੋਰਮੇਸ਼ਨ ਪ੍ਰੋਵਾਈਡ ਕਰਾਂਗੇ। ਨਾਲ ਦੀ ਨਾਲ ਕਾਫੀ ਜ਼ਿਆਦਾ ਇਨਫੋਰਮੇਸ਼ਨ ਤਾਂ ਸਾਡੇ ਮੁਲਕ ਦੇ ਬਾਰੇ, ਸਾਡੇ ਪ੍ਰੋਵਿੰਸ ਦੇ ਬਾਰੇ, ਸਾਡੇ ਇੱਥੇ ਲੋਕਲ GTA ਦੇ ਬਾਰੇ, ਨਵੀਆਂ ਖਬਰਾਂ ਵੀ ਅਤੇ ਸਾਡੇ ਵਿਚਾਰ ਵੀ ਨਿਊਜ਼ ਅਤੇ ਵਿਊਜ਼ ਪੇਸ਼ ਕਰਦੇ ਰਹਾਂਗੇ। ਖਾਸ ਤਾਂ ਜੋ ਸਾਡੀਆਂ ਹੁਣ ਮਿਊਨਸਿਪਲ ਚੋਣਾਂ ਹੋ ਰਹੀਆਂ ਹਨ ਉਹਨਾਂ ਨਾਲ ਵੀ ਜੁੜੀਆਂ ਹੋਈਆਂ ਅਲੱਗ ਅਲੱਗ ਸ਼ਹਿਰਾਂ ਦੀਆਂ ਕੁਝ ਅਪਡੇਟਸ ਹਨ, ਉਹਨਾਂ ਦੇ ਬਾਰੇ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ। ਨਾਲ ਦੀ ਨਾਲ ਆਫਕੋਰਸ ਗੀਤ ਸੰਗੀਤ ਵੀ ਪੇਸ਼ ਕਰਦੇ ਰਹਾਂਗੇ ਤੁਹਾਡੇ ਫਰਮਾਇਸ਼ੀ ਗੀਤ ਸੰਗੀਤ। ਅਸੀਂ ਕੋਸ਼ਿਸ਼ ਜ਼ਰੂਰ ਕਰਾਂਗੇ ਕਿ ਟਰਨ ਬਾਏ ਟਰਨ, ਬਾਰੀ ਬਾਰੀ ਪੇਸ਼ ਕੀਤੇ ਹੀ ਜਾਣ ਠੀਕ 6 ਵਜੇ ਤੱਕ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਦੋਸਤੋ ਹਮੇਸ਼ਾ ਵਾਂਗੂ ਉਹੀ ਐਗਜੈਕਟ ਸੇਮ ਫੋਰਮੈਟ ਰੱਖਾਂਗੇ, ਸਮਥਿੰਗ ਫੋਰ ਐਵਰੀਵਨ, ਐਂਟਰਟੇਨਮੈਂਟ ਵੀ ਖਾਸ ਪ੍ਰਬੰਧ ਕਰਕੇ ਆਏ ਹਾਂ ਕੁਛ ਸਾਡੇ ਪਸੰਦ ਦੇ, ਪਰ ਵੱਧ ਤੋਂ ਵੱਧ ਤੁਹਾਡੇ ਪਸੰਦ ਦੇ, ਤੁਹਾਡੇ ਰਿਕੁਐਸਟ ਗੀਤ ਸੰਗੀਤ ਬਾਰੀ ਬਾਰੀ ਪੇਸ਼ ਕਰਦੇ ਰਹਾਂਗੇ। ਐਂਟਰਟੇਨਮੈਂਟ ਤੋਂ ਇਲਾਵਾ ਕਾਫੀ ਜ਼ਿਆਦਾ ਇਨਫੋਰਮੇਸ਼ਨ ਵੀ ਹੋਣੀ ਹੈ ਡਾਇਰੈਕਟ ਫਰੋਮ ਆਰ ਸਪੋਂਸਰਸ, ਜੋ ਕਿ ਆਪਣੀਆਂ ਹਾਜ਼ਰੀਆਂ ਲਾਉਣਗੇ, ਇੰਟਰਵਿਊਜ਼ ਕੰਡਕਟ ਕਰਨਗੇ, ਸਾਨੂੰ ਸਵਾਲ ਜਵਾਬ ਕਰਕੇ ਤੁਹਾਨੂੰ ਸੁਣ ਕੇ ਜਾਂ ਵੇਖ ਕੇ ਕਾਫੀ ਜ਼ਿਆਦਾ ਫਾਇਦਾ ਹੋਣਾ ਹੈ ਅਤੇ ਨਾਲ ਦੇ ਨਾਲ ਨਿਊਜ਼ ਦੀਆਂ ਅਪਡੇਟਸ ਵੀ ਪੇਸ਼ ਕੀਤੀਆਂ ਜਾਣਗੀਆਂ। ਸੋ ਦੋਸਤੋ, ਕੁਛ ਮੇਨ ਨਿਊਜ਼ ਦੀਆਂ ਹੈਡਲਾਈਨਸ ਪੇਸ਼ ਕਰਦੇ ਹਾਂ, ਫੇਅਰ ਪ੍ਰੋਗਰਾਮ ਨੂੰ ਸ਼ੁਰੂ ਕਰਦੇ ਹਾਂ ਇੱਕ ਵਧੀਆ ਗਾਣੇ ਦੇ ਨਾਲ। ਅੱਜ ਸਵੇਰੇ ਸਾਡੇ ਬਰੈਂਪਟਨ ਸ਼ਹਿਰ ਦੇ ਵਿੱਚ ਇੱਕ ਪਾਰਕ ਦੇ ਵਿੱਚ ਇੱਕ ਸਟੈਬਿੰਗ ਹੋਣ ਤੋਂ ਬਾਅਦ ਇੱਕ ਇੰਡੀਵਿਜੁਅਲ ਹਾਸਪਿਟਲ ਭੇਜਿਆ ਗਿਆ ਹੈ ਅਤੇ ਇੱਕ ਇੰਡੀਵਿਜੁਅਲ ਨੂੰ ਹੁਣ ਲੱਭਿਆ ਜਾ ਰਿਹਾ ਹੈ। ਪੀਓ ਰੀਜਨਲ ਪੁਲਿਸ ਦਾ ਕਹਿਣਾ ਹੈ ਕਿ ਇਹ ਅਰਲੀ ਮਾਰਨਿੰਗ ਜੋ ਸਟੈਬਿੰਗ ਹੋਈ ਆ ਤਕਰੀਬਨ 7 ਵਜੇ ਇੱਕ ਪਾਰਕ ਦੇ ਵਿੱਚ, ਦੋਨੇ ਜਾਣੇ ਇੱਕ ਦੂਜਿਆਂ ਨੂੰ ਪਹਿਲਾਂ ਤੋਂ ਹੀ ਚੰਗੀ ਤਰ੍ਹਾਂ ਜਾਣਦੇ ਸੀ, ਤਾਂ ਹੀ ਤਾਂ ਇਸ ਸਸਪੈਕਟ ਅਤੇ ਉਹਦੀ ਮੇਕ ਐਂਡ ਮਾਡਲ ਆਫ ਗੱਡੀ ਦੀ ਕੋਈ ਵੀ ਜਾਣਕਾਰੀ ਰਿਲੀਜ਼ ਨਹੀਂ ਕੀਤੀ ਹੈ। ਲੱਗਦਾ ਤਾਂ ਹੈ ਕਿ ਪੁਲਿਸ ਇਹਨੂੰ ਚੰਗੀ ਤਰ੍ਹਾਂ ਜਾਣਦੇ ਹਨ ਅਤੇ ਬਹੁਤ ਹੀ ਜਲਦ ਫੜ ਵੀ ਲੈਣਗੇ। ਕਾਰਨ, ਮੋਟਿਵ, ਰੀਜ਼ਨ, ਵਜ੍ਹਾ ਕੁਛ ਵੀ ਹਜੇ ਤੱਕ ਨਹੀਂ ਦੱਸੀ ਗਈ ਹੈ, ਪਰ ਜੋ ਵੀ ਸਾਨੂੰ ਪਤਾ ਹੈ ਤੁਹਾਨੂੰ ਦੱਸਾਂਗੇ। ਨਾਲ ਦੀ ਨਾਲ ਪਿਛਲੇ ਮਹੀਨੇ ਸਾਡੇ ਮਸਕੋਕਾ ਰੀਜਨ ਦੇ ਵਿੱਚ ਖਾਰਿਜ ਕੰਟਰੀ ਦੇ ਵਿੱਚ ਆਪਣੇ ਹੀ ਕੁਝ ਦੇਸੀਆਂ ਨੇ ਜਾ ਕੇ ਇੱਕ ਪਬਲਿਕ ਟ੍ਰੇਲ 'ਤੇ ਨਿਸ਼ਾਨੇ ਲਾਏ, ਗੋਲੀਆਂ ਫਾਇਰ ਕੀਤੀਆਂ, ਹਥਿਆਰ ਚਲਾਏ ਅਤੇ ਨਾਲ ਦੀ ਨਾਲ ਇੱਕ ਛੋਟੀ ਜਿਹੀ ਮਸ਼ੀਨ ਹੁੰਦੀ ਆ ਜਿਹਦੇ ਵਿੱਚੋਂ ਕਲੇ ਫਿਜਨ ਹਵਾ ਦੇ ਵਿੱਚ ਲਾਂਚ ਕੀਤੇ ਜਾਂਦੇ ਆ, ਜਿਹੜੀਆਂ ਕਲੇ ਡਿਸਕ ਹੁੰਦੀਆਂ ਨੇ ਟਾਰਗੇਟ ਪ੍ਰੈਕਟਿਸ ਕਰਨ ਲਈ। ਇਹਨਾਂ ਨੇ ਪਬਲਿਕ ਟ੍ਰੇਲ ਦੇ ਵਿੱਚ ਹੀ ਇਹ ਗੋਲੀਆਂ ਫਾਇਰ ਕੀਤੀਆਂ ਅਤੇ ਨਿਸ਼ਾਨੇ ਲਾਏ, ਜੋ ਕਿ ਅਪੇਰੈਂਟਲੀ ਇੱਕ ਨੇੜਲੇ ਘਰ ਖਾਰਿਜ ਦੇ ਵਿੱਚ ਵੀ ਆਲਮੋਸਟ ਗੋਲੀਆਂ ਗਈਆਂ, ਉਹਦੇ ਲਾਗੇ ਹੀ ਲੰਘੀਆਂ। ਅਤੇ ਹੁਣ ਤਕਰੀਬਨ 1 ਮਹੀਨੇ ਦੀ ਇਨਵੈਸਟੀਗੇਸ਼ਨ ਹੋਣ ਤੋਂ ਬਾਅਦ ਕਿੱਥੇ ਮਸਕੋਕਾ ਰੀਜਨ ਤੋਂ ਲੈ ਕੇ ਹੁਣ ਇੱਥੇ ਬਰੈਂਪਟਨ ਦੇ ਵਿੱਚ ਸਾਡੇ ਇੱਕ ਦੇਸੀ ਬੰਦੇ ਨੂੰ ਫੜਿਆ ਗਿਆ ਅਤੇ ਪਤਾ ਲੱਗਿਆ ਹੈ ਕਿ ਜਿਹੜਾ ਹਥਿਆਰ ਹੀ ਵਰਤਿਆ ਗਿਆ ਉਹ ਵੀ ਜੀਨੀਅਸ ਲੋਕ ਨੇ ਪਬਲਿਕ ਟ੍ਰੇਲ 'ਤੇ, ਪਬਲਿਕ ਜਗ੍ਹਾ ਦੇ ਵਿੱਚ ਜਿਹੜਾ ਵਰਤਿਆ ਗਿਆ ਹਥਿਆਰ ਹੈ ਉਹ ਵੀ ਪ੍ਰੋਹਿਬਿਟਡ ਰਿਸਟ੍ਰਿਕਟਿਡ ਰਾਈਫਲ ਹੈ। ਉਹਦੇ ਬਾਰੇ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ ਅਤੇ ਬਰੈਂਪਟਨ ਦਾ ਕਿਹੜਾ ਦੇਸੀ ਬੰਦਾ ਫੜਿਆ ਗਿਆ ਉਹ ਵੀ ਜਲਦ ਨਾਮ ਵੀ ਦੱਸਾਂਗੇ। ਨਾਲ ਦੀ ਨਾਲ ਬਰੈਂਪਟਨ ਦੀ ਇੱਕ ਠੱਗ ਔਰਤ ਹੁਣ ਅਰੈਸਟ 'ਤੇ ਚਾਰਜ ਕੀਤੀ ਗਈ ਆ, ਜਿਹਨੇ ਕਿਸੇ ਹੋਰ ਦਾ ਪਾਸਪੋਰਟ ਲੈ ਕੇ ਸਮ ਹਾਓ ਐਕਸੈਸ ਕਰਕੇ ਉਹਦੇ 'ਤੇ ਆਪਦੀ ਫੋਟੋ ਲਾ ਕੇ ਡਾਕੂਮੈਂਟਸ ਅਪਲੋਡ ਕੀਤੇ ਇੱਕ ਮਰਸੀਡੀਜ਼ ਬੈਂਜ਼ ਵਿਪੀ ਇੰਟੀਰੀਅਰ ਦੇ ਵਿੱਚ ਡੀਲਰਸ਼ਿਪ ਦੀ ਵੈਬਸਾਈਟ 'ਤੇ ਕਿ ਭਾਈ ਮੈਂ ਬਹੁਤ ਸੋਹਣੀ, ਬਹੁਤ ਮਹਿੰਗੀ, ਨਵੀਂ 2027 ਦੀ ਮਰਸੀਡੀਜ਼ ਬੈਂਜ਼ SUV ਖਰੀਦਣੀ ਆ। ਔਨਲਾਈਨ ਐਪਲੀਕੇਸ਼ਨ ਭਰਿਆ, ਅਪਰੂਵ ਵੀ ਹੋ ਗਈ, ਭਾਵੇਂ ਨਕਲੀ ਕਿਸੇ ਹੋਰ ਦਾ ਨਾਮ ਅਤੇ ਇਹਦੀ ਫੋਟੋ ਲੱਗੀ ਹੋਈ ID ਸੀ। ਨਾਲ ਦੀ ਨਾਲ ਫਾਈਨੈਂਸਿੰਗ, ਪੈਸਿਆਂ ਦਾ ਫਾਈਨੈਂਸ ਦਾ ਵੀ ਪ੍ਰਬੰਧ ਤੱਕ ਵੀ ਕੀਤਾ ਗਿਆ। ਪਰ ਜਦੋਂ ਇਸ ਵਿਪੀ ਮਰਸੀਡੀਜ਼ ਬੈਂਜ਼ ਡੀਲਰਸ਼ਿਪ ਨੇ ਅਸਲੀ ਇੰਡੀਵਿਜੁਅਲ ਨੂੰ ਕੰਟੈਕਟ ਕੀਤਾ ਉਹਨਾਂ ਦੇ ਸੇਲ ਦੇ ਬਾਰੇ, ਉਹ ਇੰਡੀਵਿਜੁਅਲ ਤਾਂ ਕਹਿੰਦਾ ਕਿ ਯਾਰ ਮੈਂ ਤਾਂ ਕੋਈ ਗੱਡੀ ਲਈ ਨਹੀਂ ਹੈਗੀ, ਇਹ ਤਾਂ ਆਈਡੈਂਟੀ ਥੈਫਟ, ਆਈਡੈਂਟੀ ਫਰਾਡ ਦਾ ਮੈਨੂੰ ਚੱਕਰ ਲੱਗਦਾ। ਮਾਮਿਆਂ ਨੂੰ ਕਾਲ ਕੀਤੀ ਅਤੇ ਡੀਲਰਸ਼ਿਪ ਨੂੰ ਵੀ ਦੱਸਿਆ ਕਿ ਭਾਈ ਮੈਂ ਤਾਂ ਕੋਈ ਵੀ ਗੱਡੀ ਖਰੀਦੀ ਤੱਕ ਨਹੀਂ ਹੈਗੀ। ਸੋ ਪੁਲਿਸ ਨੇ ਕੀ ਕੀਤਾ, ਪੁਲਿਸ ਨੇ ਡੀਲਰਸ਼ਿਪ ਦੇ ਨਾਲ ਹੀ ਕੰਮ ਕਰਕੇ ਇੱਕ ਟ੍ਰੈਪ ਸੈਟਅਪ ਕੀਤਾ। ਜਦੋਂ ਇਹ ਬ੍ਰੈਂਪਟਨ ਦੀ ਬੀਬੀ ਇਸ ਡੀਲਰਸ਼ਿਪ ਦੇ ਵਿੱਚ ਪਹੁੰਚੀ, ਆਫ ਦੀ ਬ੍ਰੈਂਡ ਨਿਊ 2027 ਮਰਸੇਡੀਜ਼ ਬੈਂਜ਼ ਦੀ SUV ਦੀ ਪੋਜੈਸ਼ਨ ਲੈਣ ਦੇ ਲਈ, ਉਦੋਂ ਕਿਸੇ ਵੀ ਉੱਥੇ ਡੀਲਰਸ਼ਿਪ ਕੰਮ ਕਰਨ ਵਾਲੇ ਨੇ ਸਵਾਗਤ ਨਹੀਂ ਕੀਤਾ। ਮਾਮਿਆਂ ਨੇ ਹੀ ਹੱਥ ਕੜੀਆਂ ਲਾ ਦਿੱਤੀਆਂ ਉਹਦੇ ਅਤੇ ਉਹਨੂੰ ਅਰੈਸਟ 'ਤੇ ਹੁਣ ਚਾਰਜ ਕੀਤਾ ਗਿਆ ਹੈ। ਇਹਦੇ ਬਾਰੇ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ। ਨਾਲ ਦੀ ਨਾਲ ਕੱਲ੍ਹ ਹੀ ਤੁਹਾਨੂੰ ਦੱਸਿਆ ਸੀ ਕਿ ਟੋਰਾਂਟੋ ਸ਼ਹਿਰ ਦੇ ਵਿੱਚ 2022 ਤੋਂ ਲੈ ਕੇ 2026 ਤੱਕ ਮਿਊਨਸਪਲ ਚੋਣਾਂ ਦੇ ਵਿੱਚ ਅਡਵਾਂਸ ਵੋਟਿੰਗ ਦੇ ਵਿੱਚ ਆਲਮੋਸਟ ਦੁੱਗਣੀ ਵੋਟ ਪਈ ਹੈ। ਬਹੁਤ ਹੀ ਜ਼ਿਆਦਾ ਇੰਪਰੂਵਮੈਂਟ ਪੇਸ਼ ਹੋਈ ਹੈ, ਜੋ ਕਿ ਇੰਡੈਕਟਿਵ ਹੈ, ਦਿਖਾਉਂਦਾ ਹੈ ਕਿ ਲੋਕ ਚੇਂਜ ਚਾਹੁੰਦੇ ਨੇ। ਹੋਪਫੁਲੀ, ਫਿੰਗਰਸ ਕ੍ਰੋਸਡ। ਅਤੇ ਹੁਣ ਮਿਸਿਸਾਗਾ ਸ਼ਹਿਰ ਦੇ ਵਿੱਚ ਵੀ ਸਾਰੀ ਐਡਵਾਂਸ ਵੋਟਿੰਗ ਖਤਮ ਹੋਣ ਤੋਂ ਬਾਅਦ ਮਿਸਿਸਾਗਾ ਸ਼ਹਿਰ ਦੇ ਹੁਣ ਐਡਵਾਂਸ ਵੋਟਿੰਗ ਦੇ ਕੁਛ ਨੰਬਰਸ, ਕੁਛ ਫਿਗਰਸ ਪੇਸ਼ ਹੋ ਚੁੱਕੇ ਹਨ, ਜਿਹਦੇ ਵਿੱਚ ਵੀ ਕਾਫੀ ਜ਼ਿਆਦਾ ਤਰੱਕੀ ਕਹਿ ਲਓ, ਇੰਪਰੂਵਮੈਂਟ ਕਹਿ ਲਓ, ਪੇਸ਼ ਹੋਈ ਹੈ 22 ਤੋਂ ਲੈ ਕੇ 26 ਤੱਕ। ਉੱਥੇ ਵੀ ਸ਼ਾਇਦ ਲੋਕ ਚੇਂਜ ਚਾਹੁੰਦੇ ਨੇ, ਜਾਂ ਕਹਿ ਲਓ ਪੁਰਾਣੀ ਮੇਅਰ ਚਾਹੁੰਦੇ ਨੇ, ਜਾਂ ਫਿਰ ਉਹਨੂੰ ਨਹੀਂ ਚਾਹੁੰਦੇ ਨੇ, ਕੀ ਪਤਾ ਕੀ ਚਾਹੁੰਦੇ ਨੇ, ਉਹ ਤਾਂ 26 ਤਰੀਕ ਨੂੰ ਪਤਾ ਲੱਗ ਹੀ ਜਾਊਗਾ। ਪਰ ਕੁਛ ਨਾ ਕੁਛ ਤਾਂ ਲੋਕ ਚਾਹੁੰਦੇ ਨੇ ਜ਼ਰੂਰ ਚੇਂਜ ਪੇਸ਼ ਹੋਵੇ, ਤਾਂ ਇਹ ਤਾਂ ਉੱਥੇ ਵੀ ਕਾਫੀ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਆਲਮੋਸਟ 60% 22 ਤੋਂ ਲੈ ਕੇ 26 ਤੱਕ ਵੱਧ ਐਡਵਾਂਸ ਵੋਟ ਪਈ ਹੈ। ਅਜੇ ਤੱਕ ਤਾਂ ਸਾਡੇ ਬ੍ਰੈਂਪਟਨ ਸ਼ਹਿਰ ਦੇ ਵਿੱਚ ਇਸ ਫਰਾਈਡੇ ਸੈਟਰਡੇ ਦੋ ਹੋਰ ਦਿਨ ਐਡਵਾਂਸ ਵੋਟਿੰਗ ਦੀਆਂ ਤਰੀਕਾਂ ਸੈੱਟ ਕੀਤੀਆਂ ਹੋਈਆਂ। ਸੋ ਆਬਵੀਅਸਲੀ ਵੀ ਕੈਨਟ ਗਿਵ ਯੂ ਐਨੀ ਡਾਟਾ। ਉਸ ਤੋਂ ਬਾਅਦ ਹੀ ਜਦੋਂ ਸ਼ਹਿਰ ਡਾਟਾ ਰਿਲੀਜ਼ ਕਰੂਗਾ, ਫਿਰ ਹੀ ਤੁਹਾਨੂੰ ਜਾ ਕੇ ਅਗਲੇ ਹਫ਼ਤੇ ਦੇ ਪ੍ਰੋਗਰਾਮ ਦੇ ਵਿੱਚ ਹੀ ਜਾਣਕਾਰੀ ਪੇਸ਼ ਕਰਾਂਗੇ। ਪਰ ਇਹ ਪਤਾ ਲੱਗ ਗਿਆ ਹੈ ਕਿ ਇਸ ਸਾਲ ਦੀ ਮਿਊਨਿਸਪਲ ਇਲੈਕਸ਼ਨ ਦੇ ਵਿੱਚ ਬ੍ਰੈਂਪਟਨ ਸ਼ਹਿਰ ਦੇ ਵਿੱਚ ਬੜਾ ਅਜੀਬ, ਬੜਾ ਅਲੱਗ, ਬੜਾ ਪੋਟੈਂਸ਼ੀਅਲ ਹੇਰਾ ਫੇਰੀ ਵਾਲਾ ਹੀ ਇਲੈਕਸ਼ਨ ਦਾ ਸਿਸਟਮ ਦਾ ਪ੍ਰਬੰਧ ਕੀਤਾ ਗਿਆ ਹੈ। ਕੁਛ ਵੋਟਰਸ, ਕੁਛ ਕੈਂਡੀਡੇਟਸ ਕਹਿ ਰਹੇ ਹਨ ਕਿ ਜਦੋਂ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਐਡਵਾਂਸ ਵੋਟਿੰਗ ਕੀਤੀ ਹੈ ਬ੍ਰੈਂਪਟਨ ਸ਼ਹਿਰ ਦੇ ਵਿੱਚ, ਉਹ ਦੇਖ ਕੇ ਹੀ ਸਿਸਟਮ ਨੂੰ ਹੈਰਾਨ ਹੋ ਗਏ ਨੇ। ਕਿਉਂ? ਕਿਉਂਕਿ ਪਹਿਲਾਂ ਤਾਂ ਤੁਹਾਨੂੰ ਇੱਕ ਮਸ਼ੀਨ ਤੱਕ ਜਾਣਾ ਪੈਂਦਾ, ਉਹਦੇ ਵਿੱਚੋਂ ਇਨਫੋਰਮੇਸ਼ਨ ਭਰ ਕੇ ਤੁਹਾਡੀ ਜਿਹੜੀ ਇੱਕ ਵੋਟਰ ਬੈਲਟ ਹੈ ਉਹ ਨਿਕਲਦੀ ਹੈ ਤੁਹਾਡੇ ਨਾਮ ਦੇ ਹਿਸਾਬ ਨਾਲ। ਉਹ ਜਦੋਂ ਪੇਪਰ ਪ੍ਰਿੰਟ ਹੋ ਕੇ ਨਿਕਲਦਾ, ਜਾਂਦੇ ਹੋ ਦੂਜੀ ਮਸ਼ੀਨ ਤੱਕ, ਦੂਜੀ ਮਸ਼ੀਨ ਦੇ ਵਿੱਚ ਉਹਨੂੰ ਸਕੈਨ ਕਰਕੇ ਫਿਰ ਵੋਟ ਪਾਉਂਦੇ ਹੋ। ਸੋ ਇਸ ਸਿਸਟਮ ਦੇ ਵਿੱਚ ਕੁਛ ਲੋਕਾਂ ਨੇ ਅਤੇ ਕੁਛ ਉਮੀਦਵਾਰਾਂ ਨੇ ਕਿਹਾ ਹੈ ਕਿ ਯਾਰ ਉਹੀ ਇੱਕੋ ਹੀ ਬੰਦਾ ਦੋ ਦਿਨ ਲਗਾਤਾਰ ਗਿਆ ਦੋ ਅਲੱਗ ਅਲੱਗ ਐਡਵਾਂਸ ਵੋਟਿੰਗ ਸਟੇਸ਼ਨ ਤੱਕ, ਅਤੇ ਸ਼ਾਇਦ ਦੋ ਵਾਰੀ ਹੀ ਆਪਣੇ ਪਸੰਦ ਦੇ ਕੈਂਡੀਡੇਟ ਲਈ ਵੋਟ ਪਾ ਚੁੱਕਿਆ ਹੈ, ਵਿਚ ਇਜ਼ ਕਲੀਅਰਲੀ ਰੋਂਗ। ਬਹੁਤ ਹੀ ਵੱਡਾ ਪੋਟੈਂਸ਼ੀਅਲ ਹੇਰਾ ਫੇਰੀ ਵਾਲੀ ਇੱਕ ਗੱਲ ਹੈ ਜੇਕਰ ਲੋਕ ਮਲਟੀਪਲ ਟਾਈਮਸ ਵੋਟ ਪਾ ਸਕਦੇ ਨੇ। ਕੁਛ ਲੋਕ ਕਹਿ ਰਹੇ ਨੇ ਕਿ ਉਹਨਾਂ ਦਾ ਨਾਮ ਜਦੋਂ ਪ੍ਰਿੰਟ ਹੋਇਆ ਸਹੀ ਹੀ ਨਹੀਂ ਸੀ, ਜਾਂ ਕੁਛ ਲੋਕ ਕਹਿ ਰਹੇ ਨੇ ਕਿ ਜਿਹੜਾ ਉਮੀਦਵਾਰ ਹੈ ਉਹਦਾ ਹੀ ਨਹੀਂ ਨਾਮ ਸਹੀ ਸੀ। ਸੋ ਕੁਛ ਲੋਕ ਦਾ ਵੀ ਇਹ ਕਹਿਣਾ ਹੈ ਅਤੇ ਕੁਛ ਕੈਂਡੀਡੇਟਸ ਦਾ ਵੀ ਇਹ ਕਹਿਣਾ ਹੈ ਕਿ ਪੋਟੈਂਸ਼ੀਅਲ ਮਸ਼ੀਨਾਂ ਦੇ ਵਿੱਚ ਹੀ ਹੇਰਾ ਫੇਰੀ ਹੁਣ ਹੋ ਸਕਦੀ ਹੈ ਬ੍ਰੈਂਪਟਨ ਦੇ ਵਿੱਚ। ਜੋ ਵੀ ਜਾਣਕਾਰੀ ਹੁਣ ਤੱਕ ਮਿਲੀ ਆ ਉਹ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ। ਨਾਲ ਦੀ ਨਾਲ ਅੱਜ ਡੋਨਲਡ ਟਰੰਪ ਦਾ ਇੱਕ ਖਾਸ ਬੰਦਾ, ਉਹਦਾ ਹੀ ਹੈਂਡ ਪਿਕਟ ਐਂਡ ਅਪੁਆਇੰਟਡ US ਅੰਬੈਸਡਰ ਟੂ ਕੈਨੇਡਾ ਪੀਟ ਹੋਕਸਟਰਾ ਨੇ ਕਿਹਾ, ਵਾਰਨਿੰਗ ਪੇਸ਼ ਕੀਤੀ ਹੈ ਸਾਰੇ ਕੈਨੇਡੀਅਨ ਪੋਲੀਟੀਸ਼ੀਅਨਸ ਨੂੰ ਕਿ ਭਾਈ ਕੀਪ ਯੂਰ ਨੋਜ਼ ਆਊਟ ਆਫ ਅਮੈਰੀਕਨ ਪੋਲੀਟਿਕਸ, ਸਾਡੇ ਅਮੈਰੀਕਨ ਪੋਲੀਟਿਕਸ ਦੇ ਵਿੱਚ ਦਖਲ ਅੰਦਾਜ਼ੀ ਨਾ ਕਰੋ, ਇੰਟਰਫੀਅਰ ਨਹੀਂ ਕਰਨਾ ਚਾਹੀਦਾ, ਨਹੀਂ ਤਾਂ ਨਤੀਜਾ ਬਹੁਤ ਹੀ ਮਾੜਾ ਹੋਊਗਾ। ਸੋ ਖਾਸ ਜ਼ਿਕਰ ਕੀਤਾ ਗਿਆ ਹੈ ਸਾਡੇ ਫੈਡਰਲ ਇੰਡਸਟਰੀ ਮਿਨਿਸਟਰ ਮੈਲੋਨੀ ਜੋਲੀ ਦਾ ਬਾਈ ਪੀਟ ਹੋਕਸਟਰਾ, ਜਿਹਨੇ ਕਿਹਾ ਕਿ ਬੀਬੀ ਤਾਂ ਪਾਗਲੀ ਹੋਊਗੀ ਕਿਉਂਕਿ ਖੁੱਲ੍ਹੇਆਮ ਕਹਿ ਰਹੀ ਆ November 3, 2026 ਦੀਆਂ ਜਿਹੜੀਆਂ ਮਿਡ ਟਰਮ ਚੋਣਾਂ ਹਨ ਜਿਹਦੇ ਵਿੱਚ ਬਹੁਤ ਜ਼ਿਆਦਾ ਸਟੇਟਸ ਨੇ ਜੋ ਕਿ ਫਲਿੱਪ ਹੋ ਸਕਦੇ ਆ ਰੈੱਡ ਟੂ ਬਲੂ ਐਂਡ ਬਲੂ ਟੂ ਰੈੱਡ, 50-50 ਚਾਂਸ ਹੈ, ਨੈਕ ਇਨ ਨੈਕ ਚਾਂਸ ਹੈ, ਡੂ ਆਰ ਡਾਈ ਹੈ ਫਾਰ ਰਿਪਬਲਿਕਨਸ ਐਂਡ ਫਾਰ ਦ ਡੈਮੋਕਰੈਟਿਕ ਪਾਰਟੀ, ਕੋਈ ਵੀ ਜਿੱਤ ਸਕਦਾ ਹੈ। ਉਹਨਾਂ ਦੇ ਵਿੱਚ ਸਾਡੀ ਫੈਡਰਲ ਇੰਡਸਟਰੀ ਮਿਨਿਸਟਰ ਮੈਲਨੀ ਜੋਲੀ ਨੇ ਪਬਲਿਕਲੀ ਕਿਹਾ ਹੈ ਕਿ ਅਸੀਂ, ਯਾਨੀ ਕਿ ਮਾਰਕ ਕਾਰਨੀ ਸਰਕਾਰ, ਜਾਣ ਬੁੱਝ ਕੇ ਹੀ, ਸੋਚ ਸਮਝ ਕੇ ਹੀ, ਸਟ੍ਰੈਟੀਜਿਕਲੀ ਹੀ ਉਹਨਾਂ ਹੀ ਡਿਫਰੈਂਟ ਸਟੇਟਸ ਨੂੰ ਟਾਰਗੇਟ ਕਰ ਰਹੇ ਹਾਂ ਵਿਥ ਟੈਰਿਫਸ ਐਂਡ ਕਾਊਂਟਰ ਟੈਰਿਫਸ ਐਂਡ ਅਦਰ ਪੋਲੀਟੀਕਲ ਮੀਨਸ, ਕਿ ਉਹਦੇ ਵਿੱਚ ਪ੍ਰੈਸ਼ਰ ਪਾਇਆ ਜਾਵੇ ਡੋਨਲਡ ਟਰੰਪ ਅਤੇ ਉਹਦੇ ਰਿਪਬਲਿਕਨ ਦੇ ਖਿਲਾਫ, ਆਬਵੀਅਸਲੀ ਟੂ ਇਨਫਲੂਐਂਸ ਦੀ ਇਲੈਕਸ਼ਨ ਰਿਜ਼ਲਟ, ਆਬਵੀਅਸਲੀ ਇਹਨਾਂ ਨੂੰ ਹਰਾਉਣ ਦੇ ਲਈ। ਕਿਉਂਕਿ ਫਿਲਹਾਲ ਤਾਂ ਦੋਨੇ ਹਾਊਸ ਐਂਡ ਸੈਨੇਟ ਦੇ ਵਿੱਚ ਡੋਨਲਡ ਟਰੰਪ ਰਿਪਬਲਿਕਨਸ ਦੀ ਮੈਜੋਰਿਟੀ ਤਾਂ ਹੈਗੀ ਹੈ, ਸਲਿਮ ਮੈਜੋਰਿਟੀ ਤਾਂ ਹੈਗੀ ਹੈ, ਪਰ ਇਹਨਾਂ ਨੂੰ ਸ਼ਾਇਦ ਲੱਗਦਾ ਹੈ ਕਿ ਇੰਨਾ ਪ੍ਰੈਸ਼ਰ ਪਾ ਕੇ ਉਹਨਾਂ ਹੀ ਸਟੇਟਸ ਦੇ ਵਿੱਚ ਸ਼ਾਇਦ ਇਹਨਾਂ ਦੀ ਤਾਕਤ ਠੀਕ ਹੋਈ ਜਾ ਸਕਦੀ ਹੈ ਨਵੰਬਰ 3 ਤਰੀਕ ਨੂੰ। ਪਰ ਗੱਲ ਤਾਂ ਇਹ ਹੈ ਦੋਸਤੋ ਕਿ ਇਹ ਇੱਕ ਬਹੁਤ ਵੱਡੀ ਰਿਸਕ, ਬਹੁਤ ਵੱਡਾ ਗੈਂਬਲ, ਬਹੁਤ ਵੱਡਾ ਜੂਆ ਹੋ ਸਕਦਾ ਹੈ ਇਸ ਮਾਰਕਾਰਨੀ ਸਰਕਾਰ ਦੇ ਲਈ ਅਤੇ ਓਬਵੀਅਸਲੀ ਐਂਡ ਦੇ ਸਾਡੇ ਲਈ, ਆਮ ਲੋਕਾਂ ਲਈ, ਕਿਉਂਕਿ ਹੁਣ ਤੱਕ ਤਾਂ ਜਿੰਨੇ ਵੀ ਟੈਰਿਫਸ ਇੰਪਲੀਮੈਂਟ ਕੀਤੇ ਗਏ ਨੇ ਅਤੇ ਇਨਫੋਰਸ ਕੀਤੇ ਗਏ ਨੇ ਉਹ ਨਾ ਤਾਂ ਯੂ ਐਸ ਹਾਊਸ ਜਾਂ ਸੈਨੇਟ ਦੀ ਇਜਾਜ਼ਤ ਨਾਲ ਕੀਤੇ ਗਏ ਨੇ, ਉਹ ਤਾਂ ਉਹਨਾਂ ਦੇ ਖਿਲਾਫ ਹੀ ਹਨ। ਡੋਨਲਡ ਟਰੰਪ ਪ੍ਰੀ ਐਗਜ਼ਿਸਟਿੰਗ ਕਾਨੂੰਨ ਵਰਤ ਰਿਹਾ ਹੈ ਜੋ ਕਿ 60s ਐਂਡ 70s ਦੇ ਤਿਆਰ ਕੀਤੇ ਹੋਏ ਨੇ, ਉਹਨਾਂ ਦੇ ਰਾਹੀਂ ਹੀ ਇਹ ਧੱਕੇ ਨਾਲ ਹੀ ਟੈਰਿਫਸ ਲਾ ਚੁੱਕਿਆ ਹੈ ਅਤੇ ਇਨਫੋਰਸ ਕਰ ਚੁੱਕਿਆ ਹੈ ਕੈਨੇਡਾ ਅਤੇ ਹੋਰ ਮੁਲਕਾਂ ਦੇ ਖਿਲਾਫ। ਸੋ ਇਹ ਜਿਹੜਾ ਹੁਣ ਇੱਕ ਬਹੁਤ ਵੱਡਾ ਗੈਂਬਲ ਹੈ, ਰੋਲ ਆਫ ਦ ਡਾਈਸ ਹੈ ਸਾਡੀ ਕਾਰਨੀ ਸਰਕਾਰ ਦੇ ਵੱਲੋਂ ਕਿ ਸ਼ਾਇਦ ਅਸੀਂ ਰਿਪਬਲਿਕਨਸ ਨੂੰ ਦੋਨੇ ਹਾਊਸ ਐਂਡ ਸੈਨੇਟ ਦੇ ਵਿੱਚ ਹਰਾ ਕੇ, ਤਾਕਤ ਘਟਾ ਕੇ, ਸ਼ਾਇਦ ਜ਼ਿਆਦਾ ਫਾਇਦੇਮੰਦ ਕੈਨੇਡਾ ਲਈ ਹੀ ਇੱਕ ਟੈਰਿਫ ਫਰੀ ਟ੍ਰੇਡ ਡੀਲ ਹਾਸਲ ਕਰ ਸਕਦੇ ਹਾਂ। ਮੇ ਬੀ ਦਿਸ ਵਿਲ ਬੈਕਫਾਇਰ ਵੈਰੀ ਬੈਡਲੀ, ਇਹੀ ਤਾਂ ਅੱਜ ਮੈਸੇਜ ਕਿਹਾ ਜਾ ਰਿਹਾ ਹੈ ਯੂ ਐਸ ਅੰਬੈਸਡਰ ਕੈਨੇਡਾ ਪੀਟ ਹੋਕਸਟਰਾ ਦੇ ਵੱਲੋਂ, ਜਿਹਨੇ ਇੱਕ ਪੋਡਕਾਸਟ 'ਤੇ ਜਾ ਕੇ ਸਿੱਧੇ ਕਿਹਾ ਕਿ ਵਾਰਨਿੰਗ ਪੇਸ਼ ਕੀਤੀ ਆ ਕਿ ਜਿਹੜੇ ਵੀ ਐਕਸ਼ਨਸ ਹੁਣ ਲਏ ਜਾ ਰਹੇ ਨੇ, ਜਿਹੜੇ ਵੀ ਪਬਲਿਕ ਦੇ ਵਿੱਚ ਵਿਚਾਰ ਪੇਸ਼ ਕੀਤੇ ਜਾ ਰਹੇ ਨੇ ਕੈਨੇਡੀਅਨ ਪੋਲੀਟੀਸ਼ੀਅਨ ਦੇ ਵੱਲੋਂ, ਉਹਨਾਂ ਨੂੰ ਇਹ ਸਭ ਕੁਝ ਗਲਤ ਮਲਤ ਦਖਲਅੰਦਾਜ਼ੀ ਦਾ, ਪੋਲੀਟੀਕਲ ਇੰਟਰਫੇਰੈਂਸ ਦਾ ਕੰਮ ਬੰਦ ਕਰ ਦੇਣਾ ਚਾਹੀਦਾ ਹੈ। ਕਿਉਂਕਿ ਜੇ ਸਾਨੂੰ ਲੱਗਦਾ ਹੈ, ਕਿਉਂਕਿ ਅਸੀਂ ਇਹਨਾਂ ਨੂੰ ਦੇਖ ਰਹੇ ਹਾਂ, ਮੋਨੀਟਰ ਕਰ ਰਹੇ ਹਾਂ, ਵਰਡ ਫੋਰਵਰਡ ਕੇਅਰ, ਵਰ ਟਰੈਕਿੰਗ ਦੈਮ, ਵਰ ਵਾਚਿੰਗ ਦੈਮ, ਵਰ ਮੋਨੀਟਰਿੰਗ ਦੈਮ, ਵੀ ਨੋ ਐਵਰੀਥਿੰਗ, ਵੀ ਸੀ ਐਵਰੀਥਿੰਗ। ਜੇ ਸਾਨੂੰ ਲੱਗਦਾ ਹੈ, ਯਾਨੀ ਕਿ ਟਰੰਪ ਸਰਕਾਰ ਨੂੰ ਲੱਗਦਾ ਹੈ ਕਿ ਇਹ ਡਾਇਰੈਕਟਲੀ ਇਨਵੋਲਵਡ ਹਨ ਇਸ ਯੂ ਐਸ ਮਿਡ ਟਰਮ ਦੇ ਵਿੱਚ ਪੋਲੀਟੀਕਲ ਇੰਟਰਫੇਰੈਂਸ ਦੇ ਵਿੱਚ, ਫਿਰ ਤਾਂ ਤੁਹਾਨੂੰ ਪਤਾ ਹੀ ਇਹ ਨਤੀਜਾ ਕੀ ਹੋਊਗਾ, ਜਾਂ ਤਾਂ ਹੋਰ ਵੀ ਕੈਨੇਡੀਅਨ ਗੁੱਡਸ 'ਤੇ ਯੂ ਐਸ ਟੈਰਿਫਸ ਲਾਏ ਜਾ ਸਕਦੇ ਹਨ, ਜਾਂ ਤਾਂ ਜਿਹਨਾਂ 'ਤੇ ਲੱਗੇ ਹੋਏ ਨੇ ਉਹ ਵਧਾਏ ਵੀ ਜਾ ਸਕਦੇ ਹਨ। ਨਤੀਜਾ ਤਾਂ ਸਾਡੀ ਸਰਕਾਰ ਲਈ ਤਾਂ ਬਹੁਤ ਵਧੀਆ ਹੋਣਾ, ਜੋ ਕਿ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਵੀ ਕੋਈ ਵੀ ਰਾਇਲ ਅਪ, ਕੋਈ ਵੀ ਰੌਲਾ, ਕੋਈ ਵੀ ਅਪਠਿਕ ਪੇਸ਼ ਹੁੰਦੀ ਹੈ ਇਸ ਰੈਡਰਿਕ ਦੇ ਵਿੱਚ ਅਬਾਊਟ ਟਰੰਪ ਐਂਡ ਟੈਰਿਫਸ, ਇਹਨਾਂ ਦੀ ਤਾਂ ਪੋਲਿੰਗ ਤਾਂ 10% ਨਾਲ ਵੱਧ ਹੀ ਵੱਧ ਹੀ ਆ, ਅਤੇ ਇਹਨਾਂ ਨੂੰ ਕੀ ਆ, ਇਹ ਤਾਂ ਕਹਿ ਦੇਣਗੇ ਕਿ ਚਲੋ ਹੁਣ ਨਵੇਂ ਟੈਰਿਫ ਲੱਗ ਗਏ ਨੇ, ਵੱਧ ਟੈਰਿਫ ਲੱਗ ਗਏ ਨੇ, ਸਾਡੇ ਕੋਲ ਹੋਰ ਕੋਈ ਚਾਰਾ ਹੈ ਨਹੀਂ, ਸਾਨੂੰ ਨਵੀਂ ਮੈਂਡੇਟ ਦਿਓ, ਅਸੀਂ ਕੁਝ ਹੋਰ ਦੇਖਦੇ ਹਾਂ। ਤੁਹਾਡੇ ਲਈ ਕਰਨਾ ਕੀ ਹੈ, ਸਾਡੀ ਇੱਕ ਸਨੈਪ ਇਲੈਕਸ਼ਨ ਰੱਖੀ ਜਾ ਰਹੀ ਆ, ਅਤੇ ਇਹ ਬੇਸ਼ੱਕ ਆਪਣੀ ਮੈਜੋਰਿਟੀ ਵਧਾ ਲੈਣਗੇ ਅਤੇ ਸਾਲ ਵੀ 4 ਹੋਰ ਵਧਾ ਲੈਣਗੇ, ਪਰ ਮੁਲਕ ਦਾ ਹੀ ਨੁਕਸਾਨ, ਇਕਾਨਮੀ ਦਾ ਹੀ ਨੁਕਸਾਨ, ਇੰਪਲੋਇਮੈਂਟ ਦਾ ਹੀ ਨੁਕਸਾਨ, ਤੁਹਾਡਾ ਮੇਰਾ ਸਾਰਿਆਂ ਦਾ ਹੀ ਨੁਕਸਾਨ ਹੀ ਹੋਣਾ ਹੈ। ਇਹਦੇ ਬਾਰੇ ਵਿੱਚ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ। ਨਾਲ ਦੀ ਨਾਲ ਫੋਰਮਰ ਬ੍ਰੈਂਪਟਨ ਈਸਟ ਲਿਬਰਲ MP ਰਾਜ ਗਰੇਵਾਲ, ਇਹਦੇ ਨਾਲ ਹੁਣ ਜੁੜੀ ਹੋਈ ਜਿਹੜੀ ਐਲੀਗੇਸ਼ਨਸ ਆਫ ਫਰੋਡ, ਪੈਸਿਆਂ ਦੀ ਹੇਰਾਫੇਰੀ, ਮੋਰਗੇਜ ਲੋਨਸ ਦੀ ਹੇਰਾਫੇਰੀ ਅਤੇ ਪੋਟੈਂਸ਼ੀਅਲ ਕ੍ਰਿਮੀਨਲ ਐਕਟਸ ਦੀ ਇਨਵੈਸਟੀਗੇਸ਼ਨਸ, ਇਹ ਹੁਣ ਕਾਫੀ ਲੰਬੀ ਚੌੜੀ ਲਿਸਟ ਹੋਰ ਵੀ ਕਾਫੀ ਲੰਬੀ ਚੌੜੀ ਹੋ ਗਈ ਆ। ਹੁਣ ਤਾਂ ਪਤਾ ਲੱਗ ਵੀ ਗਿਆ ਹੈ ਕਿ ਦੋ ਅਲੱਗ ਇੱਥੇ GTA ਦੇ ਗੁਰੂ ਘਰ ਵੀ ਇਹਨੂੰ ਮਿਲੀਅਨਸ ਆਫ ਡਾਲਰ ਦੇ ਲਈ ਸੂ ਕਰ ਰਹੇ ਆ ਪੈਸਿਆਂ ਦੀ ਹੇਰਾਫੇਰੀ ਲਈ। ਪਰ ਹੁਣ ਸਭ ਤੋਂ ਨਵੀਂ ਗੱਲ ਇਹ ਪਤਾ ਲੱਗ ਗਿਆ ਹੈ ਕਿ ਰਾਜ ਗਰੇਵਾਲ, ਜੋ ਕਿ ਬ੍ਰੈਂਪਟਨ ਈਸਟ ਦਾ ਫੋਰਮਰ ਲਿਬਰਲ MP ਹੈ, ਉਹਦੇ ਵੱਲੋਂ ਮੇਫੀਲਡ ਰੋਡ 'ਤੇ ਪੋਟੈਂਸ਼ੀਅਲੀ ਬਹੁਤ ਹੀ ਕੀਮਤੀ ਲੈਂਡ ਖਰੀਦੀ ਗਈ। ਉਹ ਲੈਂਡ 'ਤੇ ਉਹਨੇ ਕਾਫੀ ਵੱਡੀ ਲੋਨ ਹਾਸਲ ਕੀਤੀ ਕਿ ਮੈਂ ਬਣਾਉਣੇ ਆ 300 ਤੋਂ ਵੀ ਜ਼ਿਆਦਾ ਘਰ, ਟਾਊਨ ਹਾਊਸ ਅਤੇ ਕਾਂਡੋ। ਉਹਨੂੰ ਕਦੇ ਬਣਾਇਆ ਪਤਾ ਹੈ ਨਹੀਂ ਕੀ ਕੀਤਾ ਕੀ ਨਹੀਂ, ਪਰ ਪਤਾ ਲੱਗ ਗਿਆ ਹੈ ਕਿ ਉਹ ਲੈਂਡਰਸ ਨੂੰ ਹੁਣ $26 million ਤੋਂ ਵੀ ਜ਼ਿਆਦਾ ਉਹ ਕਰਦਾ ਹੈ। ਅਤੇ ਹੁਣ ਇਹ ਜਿਹੜੀ ਜ਼ਮੀਨ ਹੈ ਅਤੇ ਇਹ ਜਿਹੜੇ ਪੋਟੈਂਸ਼ੀਅਲ ਘਰਾਂ ਦਾ ਪ੍ਰੋਜੈਕਟ ਹੈ, ਇਹ ਸਭ ਕੁਛ ਹੀ ਕੋਰਟ ਦੇ ਵੱਲੋਂ ਹੁਕਮ ਦਿੱਤਾ ਗਿਆ ਹੈ ਇੱਕ ਕੰਪਨੀ ਨੂੰ ਕਿ ਵੇਚੋ, ਦਫਾ ਕਰੋ ਇਹਨੂੰ ਅਤੇ ਪੈਸੇ ਵੰਡੋ ਜਿਨ੍ਹਾਂ ਨੂੰ ਵੀ ਇਹ ਲੋਨ ਲੈ ਚੁੱਕੇ ਨੇ। ਪਰ ਹੁਣ ਆਹ ਜਿਹੜਾ ਨਵਾਂ $26 million ਦਾ ਆਊਟਸਟੈਂਡਿੰਗ ਕਰਜ਼ਾ ਹੈ, ਕੀ ਇਹਨਾਂ ਨੂੰ ਪੇ ਕੀਤਾ ਵੀ ਜਾਊਗਾ ਨਹੀਂ ਕੀਤਾ ਜਾਊਗਾ, ਇਹ ਤਾਂ ਇਹੀ ਜਾਣਦੇ ਹੋਣਗੇ। ਪਰ ਜੋ ਵੀ ਜਾਣਕਾਰੀ ਨਵੀਂ ਹੁਣ ਮਿਲੀ ਹੈ ਇਸ ਫੋਰਮਰ ਲਿਬਰਲ MP ਬ੍ਰੈਂਪਟਨ ਈਸਟ MP ਰਾਜ ਗਰੇਵਾਲ ਦੇ ਨਵੇਂ ਰੌਲੇ ਦੇ ਬਾਰੇ ਉਹ ਵੀ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ। ਹੋਰ ਵੀ ਦੋਸਤੋ ਕਾਫੀ ਨਵੀਆਂ ਤਾਜ਼ੀਆਂ ਖਬਰਾਂ ਵੀ ਅਤੇ ਸਾਡੇ ਵਿਚਾਰ ਵੀ, ਨਿਊਜ਼ ਅਤੇ ਵਿਊਜ਼ ਪੇਸ਼ ਕਰਦੇ ਰਵਾਂਗੇ ਠੀਕ 6 ਵਜੇ ਤੱਕ। 6 ਵਜੇ ਤੱਕ ਹੀ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਤੁਹਾਡੇ ਹੀ ਪਸੰਦ ਦੇ, ਤੁਹਾਡੇ ਹੀ ਰਿਕੁਐਸਟਡ, ਤੁਹਾਡੇ ਹੀ ਫਰਮਾਇਸ਼ੀ, ਆਲ ਰਿਕੁਐਸਟ ਗੀਤ ਸੰਗੀਤ ਪੇਸ਼ ਕਰਦੇ ਰਹੀਏ। ਬਸ ਤੁਹਾਨੂੰ ਇੱਕੋ ਹੀ ਕੰਮ ਕਰਨ ਦੀ ਲੋੜ ਹੈ, ਜਾਂ ਤਾਂ ਸਾਨੂੰ ਟੈਕਸਟ ਜਾਂ ਵਟਸਐਪ ਕਰੋ 416-457-3381 416-457-3381 416-457-3381 416-457-3381 ਤੇ ਤੁਸੀਂ ਲਾਈਵ ਟੈਕਸਟ ਵਟਸਐਪ ਤੇ ਰਾਹੀਂ ਜਿਹੜੀ ਮਰਜ਼ੀ ਗੱਲਬਾਤ ਕਰਨਾ ਕਰ ਸਕਦੇ ਹੋ ਠੀਕ 6 ਵਜੇ ਤੱਕ, ਜਾਂ ਫਿਰ ਡਾਇਰੈਕਟ ਸਟੂਡੀਓ ਦੇ ਵਿੱਚ ਵੀ ਕਾਲ ਕਰ ਸਕਦੇ ਹੋ 905-564-6444 ਡਾਇਰੈਕਟ ਕਾਲ ਕਰਨ ਵਾਲਾ ਨੰਬਰ ਹੈ 905-564-6444 905-564-6444 ਜਿਹੜੇ ਆਲਰੇਡੀ ਪ੍ਰੋਗਰਾਮ ਦੇਸ ਪ੍ਰਦੇਸ ਦੇ ਨਾਲ
1: ਚਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਸਟੂਡੀਓ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444
2: ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਚਲੋ AM 530 ਤੋਂ।

AM 530 ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਹੀ ਸਰੋਤਿਆਂ ਨੂੰ, ਸਾਡੇ ਸਾਰੇ ਦਰਸ਼ਕਾਂ ਨੂੰ ਸਮਰਾਜ ਸਿੱਧੂ ਵੱਲੋਂ ਇੱਕ ਵਾਰੀ ਫਿਰ ਤੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਅੱਜ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਬਾਈ ਏਬਲ ਟਰੱਕਿੰਗ। ਏਬਲ ਟਰੱਕਿੰਗ ਨੂੰ ਵੱਧ ਤੋਂ ਵੱਧ ਏ ਜ਼ੈਡ ਕੰਪਨੀ ਡਰਾਈਵਰ ਅਤੇ ਨਾਲ ਦੀ ਨਾਲ ਓਨਰ ਆਪਰੇਟਰਸ ਦੀ ਲੋੜ ਹੈ। ਯੂ ਐਸ ਦੇ ਰਨਸ ਲਈ ਟਾਪ ਦੀ ਪੇ ਅਤੇ ਟਾਪ ਦੇ ਬੈਨੀਫਿਟ ਹਨ। ਇਹ ਘੱਟ ਤੋਂ ਘੱਟ 3 ਸਾਲ ਦੇ border crossing experience the clean abstract wale company drivers and owner operators lab rahe han. Sara ek kam US ta hai. Company drivers nu 75 cents per mile plus HST plus extra pickups and drops vi pay kite jange. Owner operators $1.95 per mile and extra pickups and drop offs will be paid. Kafi purani kafi baddi company hai. Je tusi chahunde ho ki top di pay top benefit hon te pakka hi pura saal 365 din da kaam hove, aaj hi Able Trucking de Mahendra Garewal naal sampark karo. 905-838-4346 905-838-4346 905-838-4346 Now, dear dosto, tode kise bhi immigration need de layi ਚਾਹੇ ਇਕੱਲਾ ਸਵਾਲ ਪੁੱਛਣਾ ਕਿ ਭਾਈ ਮੈਨੂੰ ਪਤਾ ਨਹੀਂ ਕਿ ਮੈਂ ਹੁਣ ਪੀ ਆਰ ਕਿਵੇਂ ਹੋਊਂਗਾ, ਮੈਂ ਸੁਣਿਆ ਕਿ ਆਹ ਕਰ ਸਕਦੇ ਹਾਂ, ਉਹ ਕਰ ਸਕਦੇ ਹਾਂ, ਦੇਖੋ ਕਿਸੇ ਹੋਰ ਦੇ ਫੁੱਟਸਟੈਪਸ ਵਿੱਚ ਫਾਲੋ ਕਰਕੇ ਤਾਂ ਤੁਹਾਡਾ ਕੁਛ ਬਣ ਨਹੀਂ ਲੱਗਿਆ, ਗਲਤ ਮਲਤ ਕੰਮਾਂ ਕਰਕੇ ਕੁਛ ਵੀ ਨਹੀਂ ਬਣ ਲੱਗਿਆ। ਹੁਣ ਦੇਖੋ ਜਿਹੜੇ ਵੀ ਲੋਕਾਂ ਨੂੰ ਡਿਪੋਰਟ ਕੀਤਾ ਗਿਆ ਹੈ ਉਹਨਾਂ ਦਾ ਕੀ ਬਣਿਆ ਹੈ, ਪਿੰਡ 'ਚ ਜਾ ਕੇ ਪੁੱਛੋ ਉਹਨਾਂ ਨੂੰ। ਸੋ ਜੇ ਤੁਸੀਂ ਇੰਨਾ ਵੱਡਾ, ਇੰਨਾ ਜ਼ਰੂਰੀ, ਇੰਨਾ ਅਹਿਮ, ਯੂਰ ਇੰਟਾਇਰ ਲਾਈਫ, ਯੂਰ ਇੰਟਾਇਰ ਫਿਊਚਰ ਇਮੀਗ੍ਰੇਸ਼ਨ ਦਾ ਇੰਨਾ ਵੱਡਾ ਕੰਮ ਕਰਵਾਉਣਾ, ਫਿਰ ਅਸੀਂ ਹਮੇਸ਼ਾ ਕਹਿੰਦੇ ਹਾਂ ਕਿ ਪ੍ਰੋਫੈਸ਼ਨਲਸ ਨਾਲ ਸੰਪਰਕ ਕਰਿਆ ਕਰੋ। ਅਤੇ ਚੇਤਾਨੀਆ ਇਮੀਗ੍ਰੇਸ਼ਨ ਸਰਵਿਸਿਸ ਵਾਲੇ ਹੁਣ ਤਕਰੀਬਨ 8 ਸਾਲਾਂ ਤੋਂ ਆਹੀ ਕੰਮ ਕਰਦੇ ਆ ਰਹੇ ਨੇ। ਇਹਨਾਂ ਦੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਖੁਸ਼, ਬਹੁਤ ਹੀ ਖੁਸ਼, ਅਤੇ ਹੁਣ ਤੱਕ ਤਾਂ ਪੱਕੇ ਹੋ ਗਏ, ਸਿਟੀਜ਼ਨ ਵੀ ਹੋ ਗਏ, ਕਲਾਇੰਟਸ ਨੇ। ਤੁਸੀਂ ਵੀ ਇਹਨਾਂ ਨਾਲ ਬਿਲਕੁਲ ਫਰੀ ਕੰਸਲਟੇਸ਼ਨ ਕਰੋ। 437-365-1275 ਇਹਨਾਂ ਨੇ ਹੁਣ ਤੱਕ ਹਜ਼ਾਰਾਂ ਹੀ ਲੋਕਾਂ, ਕਪਲਸ ਅਤੇ ਪਰਿਵਾਰਾਂ ਦੀ ਮਦਦ ਕੀਤੀ ਹੈ। ਸੁਪਰ ਵੀਜ਼ਾ, ਵਿਜ਼ਿਟਰ ਵੀਜ਼ਾ, ਸਪਾਊਸੋ ਪੀ ਆਰ, ਵਰਕ ਪਰਮਿਟ ਐਕਸਟੈਂਸ਼ਨ ਐਂਡ ਮੱਚ ਮੱਚ ਮੱਚ ਮੱਚ ਮੋਰ ਦੇ ਵਿੱਚ ਇੱਕ ਵਾਰੀ ਇਹਨਾਂ ਨਾਲ ਸੰਪਰਕ ਕਰੋ ਅਤੇ ਫਿਰ ਇਹਨਾਂ ਦੇ ਦਫ਼ਤਰ ਦੇ ਵਿੱਚ ਜਾ ਕੇ ਫਰੀ ਕੰਸਲਟੇਸ਼ਨ ਕਰੋ। 437-365-1275 Chaitanya Immigration Services 218 Export Boulevard Mississauga Dooji floor te inada daftar located hai. Naal di naal dosto sade program nu sponsor kita ja reha hai by Deol Travel. Deol Travel wale bahut lambe samay ton AC ekoi business de vich tonu bahut professional services provide karde aa rahe ne. Kehnde ne ki kalli sasti ticket nahi book karde, kal nu achanak jekar load pendi aa pind de vich hi baithe hoye wapas itthe aun layi zyada cheti hi ja fir ticket early karan di zarurat pendi aa ja delay karan di zarurat pendi aa ja fir cancel karan di zarurat pendi aa. Eh kehnde ne ki kalla ticket vechan da kaam nahi, jo bhi achanak hi khas ta emergency de vich hi situation arise karda hai ohde vich hi puri madad karde aa. Deol Travel ਤੁਹਾਨੂੰ ਇੱਕ ਬਰੈਂਪਟਨ, ਇੱਕ ਇਟੋਬਕੋ, ਕੁੱਲ ਮਿਲਾ ਕੇ 2 ਲੋਕੇਸ਼ਨ ਤੋਂ ਸਰਵ ਕਰਦੇ ਨੇ। ਨੰਬਰ ਵੀ ਦੱਸਦਾ, ਪਰ ਅੱਜ ਹੀ ਇਹਨਾਂ ਨੇ ਕੁਛ ਨਵੇਂ ਫੇਅਰ ਭੇਜੇ ਆ ਸਾਨੂੰ ਟੋਰਾਂਟੋ ਤੋਂ ਲੈ ਕੇ ਦਿੱਲੀ। ਕੋਈ ਵੀ ਜੇਕਰ ਰਾਊਂਡ ਟ੍ਰਿਪ ਦੇਖ ਰਿਹਾ ਅਗਲੇ ਸਾਲ 'ਚ, ਧਿਆਨ ਨਾਲ ਸੁਣੋ, ਟੋਰਾਂਟੋ ਤੋਂ ਲੈ ਕੇ ਦਿੱਲੀ 2 ਬੈਗ ਭਰ ਕੇ ਲੈ ਕੇ ਜਾਓ ਫੈਬਰੀ ਮਹੀਨੇ ਵਿੱਚ, ਅਤੇ ਵਾਪਸੀ ਹੋਊਗੀ ਮਈ ਮਹੀਨੇ ਵਿੱਚ। ਸੋ ਫੈਬਰੀ ਤੋਂ ਮਈ 2 ਬੈਗਸ, ਯਾਨੀ ਕਿ 2 ਟੈਚੀ, 2 ਪੀਸਿਸ ਆਫ ਲਗੇਜ, ਸੂਟਕੇਸ ਇੰਕਲੂਡਡ। ਇਹ 1670 ਵਿੱਚ ਰਾਊਂਡ ਟ੍ਰਿਪ ਅਵੇਲੇਬਲ ਹੈ, ਸਿਰਫ ਅਤੇ ਸਿਰਫ 1670 ਫੈਬਰੀ ਟੂ ਮਈ। ਜੇ ਤੁਸੀਂ ਟੋਰਾਂਟੋ ਤੋਂ ਲੈ ਕੇ ਦਿੱਲੀ 1-way ਟਿਕਟ ਲੱਭ ਰਹੇ ਹੋ ਫੈਬਰੀ ਜਾਂ ਫਿਰ ਮਾਰਚ ਮਹੀਨੇ ਵਿੱਚ, $940 ਵਿੱਚ 1-way ਜਾਓ, ਉਹ ਵੀ 2 ਬੈਗ ਭਰ ਕੇ, 2 ਬੈਗਸ ਇੰਕਲੂਡਡ ਇਨ ਦ ਪ੍ਰਾਈਸ। ਸੋ ਟੋਰਾਂਟੋ ਟੂ ਦਿੱਲੀ 1-way ticket, February or March, $940 ਵਿੱਚ। ਜੇ ਕੋਈ ਹੁਣ ਨਵੰਬਰ ਮਹੀਨੇ ਵਿੱਚ ਦਿੱਲੀ ਤੋਂ ਇੱਥੇ ਤੱਕ ਕਿਸ ਨੂੰ ਸੱਦਣਾ ਚਾਹੁੰਦਾ, ਸੋ ਦਿੱਲੀ ਤੋਂ ਲੈ ਕੇ ਟੋਰਾਂਟੋ ਤੱਕ ਡਾਇਰੈਕਟ ਫਲਾਈਟ ਹੋਊਗੀ, ਨਾਨ ਸਟਾਪ ਫਲਾਈਟ ਨਵੰਬਰ ਮਹੀਨੇ 'ਚ, ਨੈਕਸਟ ਮੰਥ, ਅਤੇ ਫਿਰ ਉਹਨਾਂ ਨੂੰ ਡਾਇਰੈਕਟ ਫਲਾਈਟ ਵਾਪਸ ਭੇਜੋ April de vich. So Delhi to Toronto, November to April, direct flight both ways, round trip,

0: 1200 ਡਾਲਰ ਦੇ ਵਿੱਚ 1200 ਬਕਸ ਦੇ ਵਿੱਚ ਕਾਫੀ ਵਧੀਆ ਪ੍ਰਾਈਸ ਹੈ ਤੁਹਾਨੂੰ ਅਵੇਲੇਬਲ ਡਿਓਲ ਟ੍ਰੈਵਲ ਬ੍ਰੈਂਪਟਨ 905-588-4200 905-588-4200 ਜਾਂ ਇਟੋਬਕੋ ਆਫਿਸ 905-588-5100 905-588-5100 ਨਾਲੇ ਦੋਸਤੋ ਸਿਰੀ ਬ੍ਰੈਂਪਟਨ ਦੇ ਵੱਲੋਂ ਇੱਕ ਪੇਡ ਮੈਸੇਜ ਹੈ ਤੁਹਾਡੇ ਤੱਕ ਸਰੀ ਬ੍ਰੈਂਪਟਨ 'ਚ ਕਹਿਣਾ ਹੈ ਕਿ ਜਿਹੜੇ ਵੀ ਸਾਡੇ ਕੈਨੇਡੀਅਨ ਸਿਟੀਜ਼ਨਸ ਬ੍ਰੈਂਪਟਨ ਸ਼ਹਿਰ ਦੇ ਰੈਜ਼ੀਡੈਂਟਸ ਹੁਣ ਜਾ ਕੇ ਮੰਡੇ ਅਕਟੋਬਰ 26 ਤੱਕ ਨਹੀਂ ਵੇਟ ਕਰਨਾ ਚਾਹੁੰਦੇ ਜਾਂ ਲਾਈਨ ਦੇ ਵਿੱਚ ਹੀ ਉਸ ਦਿਨ ਲੰਬੀ ਲਾਈਨ 'ਚ ਨਹੀਂ ਵੇਟ ਕਰਨਾ ਚਾਹੁੰਦੇ ਤੁਹਾਡੇ ਲਈ ਹੁਣ ਦੋ ਹੋਰ ਦਿਨਾਂ ਦਾ ਮੌਕਾ ਹੈ ਇਸ ਫਰਾਈਡੇ ਅਕਟੋਬਰ 16 ਤਰੀਕ ਨੂੰ ਅਤੇ ਸੈਟਰਡੇ ਅਕਟੋਬਰ 17 ਤਰੀਕ ਨੂੰ ਆਹ ਦੋ ਦਿਨ ਲਗਾਤਾਰ ਔਨ ਫਰਾਈਡੇ ਐਂਡ ਸੈਟਰਡੇ ਤੁਸੀਂ ਬ੍ਰੈਂਪਟਨ ਦੇ ਵਿੱਚ ਕੁੱਲ ਮਿਲਾ ਕੇ 10 ਲੋਕੇਸ਼ਨ 'ਤੇ ਜਾ ਸਕਦੇ ਹੋ ਤਕਰੀਬਨ ਹਰੇਕ ਰਾਈਡਿੰਗ ਦੇ ਵਿੱਚ ਕੋਈ ਨਾ ਕੋਈ ਲੋਕੇਸ਼ਨ ਹੈ 10 ਲੋਕੇਸ਼ਨਸ ਦਾ ਐਡਵਾਂਸ ਵੋਟਿੰਗ ਦਾ ਪ੍ਰਬੰਧ ਕੀਤਾ ਗਿਆ ਹੈ ਆਉਣ ਵਾਲੇ ਫਰਾਈਡੇ ਯਾਨੀ ਕਿ ਪਰਸੋਂ ਅਤੇ ਉਸ ਤੋਂ ਅਗਲੇ ਦਿਨ ਸੈਟਰਡੇ ਟੂ ਡੇਜ਼ ਇਨ ਅ ਰੋਅ ਔਨ ਦ 16th ਐਂਡ ਦ 17th ਹੁਣ 16 ਤਰੀਕ ਨੂੰ ਫਰਾਈਡੇ ਨੂੰ ਤੁਸੀਂ 12 ਵਜੇ ਨੂਨ 12 PM ਨੂਨ ਤੋਂ ਲੈ ਕੇ ਰਾਤ 8 ਵਜੇ ਤੱਕ ਜਾ ਸਕਦੇ ਹੋ ਜਾਂ ਫਿਰ ਸੈਟਰਡੇ ਨੂੰ ਤੁਸੀਂ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਜਾ ਸਕਦੇ ਹੋ ਅਤੇ ਤੁਸੀਂ ਦੋਨੇ ਦਿਨ ਫਰਾਈਡੇ ਐਂਡ ਸੈਟਰਡੇ ਜਿਹੜੇ ਮਰਜ਼ੀ ਰਾਈਡਿੰਗ 'ਚ ਰਹਿੰਦੇ ਹੋ ਵੈਦਰ ਯੂ ਲਿਵ 1 2 3 4 5 6 7 8 9 10 ਜਿੱਥੇ ਵੀ ਰਹਿੰਦੇ ਹੋ ਉੱਥੇ ਹੀ ਨਹੀਂ ਵੋਟ ਪਾਉਣੀ ਜਿੱਥੇ ਮਰਜ਼ੀ ਜਾ ਕੇ ਵੋਟ ਪਾਓ 10 ਲੋਕੇਸ਼ਨ ਦਾ ਪ੍ਰਬੰਧ ਕੀਤਾ ਹੋਇਆ ਹੈ ਐਡਵਾਂਸ ਵੋਟਿੰਗ ਤੁਸੀਂ ਇਸ ਫਰਾਈਡੇ ਅਤੇ ਸੈਟਰਡੇ ਕਰ ਸਕਦੇ ਹੋ ਪੂਰੀ ਜਾਣਕਾਰੀ ਲਓ ਅਤੇ ਜਿਹੜੇ 10 ਲੋਕੇਸ਼ਨ ਨੇ ਉਹ ਤੁਸੀਂ ਆਨਲਾਈਨ ਪੜ੍ਹ ਸਕਦੇ ਹੋ www.brampton.ca/brampton votes www.brampton.ca/brampton votes ਅਤੇ ਪੂਰੀ ਇਨਫੋਰਮੇਸ਼ਨ ਲੈ ਸਕਦੇ ਹੋ ਅਤੇ ਇਹ ਸਿਰੀ ਬ੍ਰੈਂਪਟਨ ਵੱਲੋਂ ਤੁਹਾਡੇ ਤੱਕ ਇੱਕ ਪੇਡ ਮੈਸੇਜ ਹੈ ਸਿਰੀ ਬ੍ਰੈਂਪਟਨ ਦੇ ਐਡਵਾਂਸ ਵੋਟਿੰਗ ਦੇ ਬਾਰੇ ਵੀ ਅਤੇ ਕੁਛ ਪੋਟੈਂਸ਼ੀਅਲ ਹੇਰਾ ਫੇਰੀ ਹੋਣ ਦੇ ਵੀ ਚਾਂਸਿਸ ਵੀ ਕਹਿ ਲਓ ਇਲਜ਼ਾਮ ਵੀ ਦੋਸ਼ ਵੀ ਉਹਦੇ ਬਾਰੇ ਵੀ ਤੁਹਾਨੂੰ ਅੱਗੇ ਜਾ ਕੇ ਦੱਸਦੇ ਹਾਂ ਪਰ ਪਹਿਲਾਂ ਤੁਹਾਨੂੰ ਦੱਸੀਏ ਕਿ ਅਨਸੇਰੀਓ ਦੇ ਕਾਰਜ ਕੰਟਰੀ ਦੇ ਵਿੱਚ ਮਸਕੋਕਾ ਰੀਜਨ ਦੇ ਵਿੱਚ ਕਈ ਬੰਦਿਆਂ ਦੇ ਵੱਲੋਂ ਹਥਿਆਰਾਂ ਨੂੰ ਅਨਸੇਫਲੀ ਫਾਇਰ ਕਰਨ ਤੋਂ ਬਾਅਦ ਹੁਣ ਬ੍ਰੈਂਪਟਨ ਦਾ ਇੱਕ ਦੇਸੀ ਬੰਦਾ ਫੜਿਆ ਗਿਆ ਹੈ ਅਨਸੇਰੀਓ ਪ੍ਰੋਵਿੰਸ਼ੀਅਲ ਪੁਲਿਸ ਓਪੀਪੀ ਦੇ ਹੰਸਵਿਲ ਡਿਟੈਚਮੈਂਟ ਨੇ ਸਟੇਟ ਕੀਤਾ ਹੈ ਕਿ ਇਹ ਇੰਸੀਡੈਂਟ ਤਾਂ ਹੈ ਪਿਛਲੇ ਮਹੀਨੇ September 5, 2026 ਤੋਂ ਜਦੋਂ ਸਾਡੇ ਖਾਰਜ ਕੰਟਰੀ ਦੇ ਵਿੱਚ ਟਾਊਨਸ਼ਿਪ ਆਫ ਲੇਕ ਬੇਸ ਦੇ ਵਿੱਚ ਮਲਟੀਪਲ ਲੋਕਾਂ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਕਿ ਕੁਛ ਬੰਦੇ ਇੱਥੇ ਖੁੱਲ੍ਹੇਆਮ ਇੱਕ ਪਬਲਿਕ ਟ੍ਰੇਲ ਦੇ ਵਿੱਚ ਬੜੇ ਸਿਆਣੇ ਨੇ ਪਬਲਿਕ ਟ੍ਰੇਲ ਦੇ ਵਿੱਚ ਹੀ ਹਥਿਆਰਾਂ ਨੂੰ ਫਾਇਰ ਕਰ ਰਹੇ ਨੇ ਅਤੇ ਉਹ ਇੱਕ ਸਕੀਟ ਥਰੋਅਰ ਯੂਜ ਕਰ ਰਹੇ ਨੇ ਜਿਹਦੇ ਰਾਹੀਂ ਆਟੋਮੈਟਿਕਲੀ ਹਵਾ ਦੇ ਵਿੱਚ ਕਲੇ ਪਿਜਨਸ ਲਾਂਚ ਕੀਤੇ ਜਾਂਦੇ ਨੇ ਯਾਨੀ ਕਿ ਜਿਹੜੀਆਂ ਕਲੇ ਦੀਆਂ ਡਿਸਕ ਹੁੰਦੀਆਂ ਨੇ ਦੇਖਦੇ ਰਹਿੰਦੇ ਹੋ ਮੂਵੀਜ਼ ਦੇ ਵਿੱਚ ਅਤੇ ਨਾਲ ਦੀ ਨਾਲ ਓਲੰਪਿਕਸ ਦੇ ਵਿੱਚ ਜਿਹੜੀਆਂ ਕਲੇ ਦੀਆਂ ਡਿਸਕ ਲਾਂਚ ਕੀਤੀਆਂ ਜਾਂਦੀਆਂ ਅਤੇ ਬੰਦਾ ਨਿਸ਼ਾਨਾ ਮਾਰਦਾ ਉਹ ਹੀ ਇਹੀ ਕੰਮ ਕਰ ਰਹੇ ਸੀ ਨਿਸ਼ਾਨੇ ਲਾ ਰਹੇ ਸੀ ਟਾਰਗੇਟ ਪ੍ਰੈਕਟਿਸ ਕਰ ਰਹੇ ਸੀ ਪਰ ਉਹੀ ਰੌਂਦ ਇੱਕ ਨੇੜਲੇ ਫੈਮਿਲੀ ਕੈਬਿਨ ਦੇ ਵੱਲ ਵੀ ਫਾਇਰ ਕੀਤੇ ਜਾ ਰਹੇ ਸੀ ਜਾਣੇ ਅਣਜਾਣੇ ਦੇ ਵਿੱਚ ਸੋ ਹੁਣ ਇੱਕ ਤੋਂ ਵੀ ਵੱਧ ਮਹੀਨੇ ਦੀ ਇਨਵੈਸਟੀਗੇਸ਼ਨ ਹੋਣ ਤੋਂ ਬਾਅਦ ਓਪੀਪੀ ਨੇ ਇੱਕ ਰਾਈਫਲ ਨੂੰ ਸੀਜ਼ ਕੀਤਾ ਹੈ ਜੋ ਕਿ ਲਿਬਰਲ ਫੈਡਰਲ ਗਵਰਨਮੈਂਟ ਦੇ ਵੱਲੋਂ ਫੈਡਰਲ ਫਾਇਰਆਰਮ ਰੈਗੂਲੇਸ਼ਨ ਦੇ ਮੁਤਾਬਕ ਕਲਾਸੀਫਾਈ ਕੀਤੀ ਗਈ ਹੈ ਐਜ਼ ਏ ਪ੍ਰੋਹਿਬਿਟਡ ਫਾਇਰਆਰਮ ਭਾਵੇਂ ਫੋਰਐਵਰ ਲੀਗਲ ਹੀ ਸੀ ਹੁਣ ਅਚਾਨਕ ਪ੍ਰੋਹਿਬਿਟ ਹੋ ਗਈ ਆ ਇਹਨੂੰ ਬੈਨ ਕੀਤਾ ਗਿਆ ਹੈ ਇਹਨੂੰ ਬਾਏਬੈਕ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਅਤੇ ਹੁਣ ਬ੍ਰੈਂਪਟਨ ਤੋਂ 45 ਸਾਲ ਦਾ ਮਿਸਟਰ ਅਮਨਦੀਪ ਸਿੰਘ ਵਰਿੰਗ 45 ਸਾਲ ਦਾ ਬ੍ਰੈਂਪਟਨ ਮੈਨ ਅਮਨਦੀਪ ਸਿੰਘ ਵਰਿੰਗ ਅਰੈਸਟ 'ਤੇ ਚਾਰਜ ਕੀਤਾ ਗਿਆ ਹੈ ਫੋਰ ਪੋਜੈਸ਼ਨ ਪ੍ਰੋਹਿਬਿਟਡ ਔਰ ਰਿਸਟ੍ਰਿਕਟਡ ਫਾਇਰਆਰਮ ਵਿਦ ਐਮੀਨੇਸ਼ਨ ਬ੍ਰੀਚ ਔਰ ਫਾਇਰਆਰਮਸ ਰੈਗੂਲੇਸ਼ਨ ਸਟੋਰ ਫਾਇਰਆਰਮ ਔਰ ਰਿਸਟ੍ਰਿਕਟਡ ਵੈਪਨ ਦੇ ਨਾਲ ਸੋ ਓਪੀਪੀ ਨੇ ਸਟੇਟ ਕੀਤਾ ਹੈ ਕਿ ਮੈਂਬਰਸ ਆਫ ਦ ਪਬਲਿਕ ਜੋ ਕਿ ਇਸ ਤਰ੍ਹਾਂ ਦੇ ਪਬਲਿਕ ਲੈਂਡ ਯੂਜ਼ ਕਰਦੇ ਨੇ ਉਹਨਾਂ ਨੂੰ ਜ਼ਾ ਪਬਲਿਕ ਲੈਂਡਸ ਐਕਟ ਦੇ ਨਾਲ ਆਪਣੇ ਆਪ ਨੂੰ ਪਹਿਲਾਂ ਫੈਮਿਲੀਅਰਾਈਜ਼ ਕਰ ਲੈਣਾ ਚਾਹੀਦਾ ਹੈ ਉਹਨਾਂ ਨੂੰ ਪਹਿਲਾਂ ਤੋਂ ਹੀ ਪਤਾ ਹੋਣਾ ਚਾਹੀਦਾ ਹੈ ਜਾਂ ਸੋਚ ਲਓ ਕਾਮਨ ਸੈਂਸ ਵਰਤਣਾ ਚਾਹੀਦਾ ਹੈ ਬਟ ਦੇ ਸੇ ਕਾਮਨ ਸੈਂਸ ਇਜ਼ ਨਾਟ ਸੋ ਕਾਮਨ ਦੈਟਸ ਵਾਈ ਪੀਪਲ ਡੂ ਸਚ ਡੰਮ ਥਿੰਗਸ ਇਹਨਾਂ ਨੂੰ ਪਹਿਲਾਂ ਤੋਂ ਹੀ ਪਤਾ ਹੋਣਾ ਚਾਹੀਦਾ ਸੀ ਯਾਰ ਕਿ ਅਸੀਂ ਪਬਲਿਕ ਲੈਂਡ 'ਤੇ ਕੀ ਕਰ ਸਕਦੇ ਹਾਂ ਕੀ ਨਹੀਂ ਕਰ ਸਕਦੇ ਹਾਂ ਆਬਵੀਅਸਲੀ ਯੂ ਕੈਂਟ ਗੋ ਅਰਾਊਂਡ ਸ਼ੂਟਿੰਗ ਔਨ ਪਬਲਿਕ ਲੈਂਡ ਬਟ ਦੇ ਡਿਡ ਸੋ ਇਹਨਾਂ ਨੇ ਕਿਹਾ ਹੈ ਕਿ ਇਹਨਾਂ ਨੂੰ ਨਾ ਤਾਂ ਕੋਈ ਵੀ ਕਦਰ ਸੀ ਸੇਫ ਸ਼ੂਟਿੰਗ ਦੇ ਬਾਰੇ, ਨਾ ਤਾਂ ਇਹਨਾਂ ਨੂੰ ਕੋਈ ਕਦਰ ਸੀ ਦ ਪਬਲਿਕ ਲੈਂਡਸ ਐਕਟ ਦੇ ਬਾਰੇ, ਤਾਂ ਇਹ ਤਾਂ ਇਹ ਹੁਣ ਬ੍ਰੈਂਪਟਨ ਮੈਨ ਚਾਰਜ ਕੀਤਾ ਗਿਆ ਹੈ। ਨਾਲ ਦੇ ਯਾਰ ਦੋਸਤੋ, ਬ੍ਰੈਂਪਟਨ ਦੀ ਇੱਕ ਠੱਗ ਔਰਤ ਨੂੰ ਵੀ ਅਰੈਸਟ 'ਤੇ ਚਾਰਜ ਕੀਤਾ ਗਿਆ ਹੈ, ਜਿਹਨੇ ਆਰੋ ਫਾਈਨੈਂਸਿੰਗ ਸਕੈਮ ਦੇ ਰਾਹੀਂ ਕਿਸੇ ਹੋਰ ਦੇ ਨਾਮ 'ਤੇ ਕਿਸੇ ਹੋਰ ਦੇ ਆਈਡੀ ਨਾਲ ਆਪਦੀ ਫੋਟੋ ਲਾ ਕੇ ਆਪਦੇ ਆਪ ਦੇ ਲਈ ਮਹਿੰਗੀ ਗੱਡੀ ਖਰੀਦਣ ਦੀ ਕੋਸ਼ਿਸ਼ ਕੀਤੀ, ਪਰ ਇਹਨੂੰ ਗੱਡੀ ਨਹੀਂ ਮਿਲੀ, ਇਹਨੂੰ ਮਿਲੀਆਂ ਹੈਂਡ ਕਫਸ ਐਂਡ ਸ਼ੀ ਗਾਟ ਟੇਕਨ ਟੂ ਦ ਬਿਨ। ਡਰਮ ਰੀਜਨਲ ਪੁਲਿਸ ਨੇ ਸਟੇਟ ਕੀਤਾ ਹੈ ਕਿ ਦੋ ਹਫ਼ਤੇ ਪਹਿਲਾਂ ਵੈਨਸਡੇ ਸਪਟੈਂਬਰ 30, 2026 ਇੱਕ ਔਰਤ ਨੂੰ ਇੱਕ ਵੀ ਐਨ ਸੀਰੀਓ ਬੇਸਡ ਮਰਸੇਡੀਜ਼ ਬੈਂਸ ਡੀਲਰਸ਼ਿਪ ਦੀ ਵੈਬਸਾਈਟ ਲੱਭੀ। ਉਸ ਵੈਬਸਾਈਟ 'ਤੇ ਜਾ ਕੇ ਉਹਨੇ ਦੇਖਿਆ ਕਿ ਭਾਈ ਬੜੀ ਸੋਹਣੀ ਗੱਡੀ ਆ, 2027 ਦੀ ਮਹਿੰਗੀ ਮਰਸੇਡੀਜ਼ ਬੈਂਸ ਐਸ ਯੂ ਵੀ ਉਹਨੇ ਖਰੀਦਣ ਦੇ ਬਾਰੇ ਸੋਚਿਆ ਅਤੇ ਇੱਕ ਆਨਲਾਈਨ ਐਪਲੀਕੇਸ਼ਨ ਭਰਿਆ, ਪਰ ਐਪਲੀਕੇਸ਼ਨ ਭਰਿਆ ਕਿਸੇ ਹੋਰ ਦੇ ਡਾਕੂਮੈਂਟ ਅਤੇ ਆਈ ਡੀ ਦੇ ਨਾਲ ਅਤੇ ਇਨਫੋਰਮੇਸ਼ਨ ਦੇ ਨਾਲ। ਗ੍ਰੇਟ, ਇਸ ਐਪਲੀਕੇਸ਼ਨ ਦੇ ਰਾਹੀਂ ਇਹਨੇ ਪਹਿਲਾਂ ਤੋਂ ਹੀ ਕਿਸੇ ਹੋਰ ਦਾ ਕੈਨੇਡੀਅਨ ਪਾਸਪੋਰਟ ਹਾਸਲ ਕੀਤਾ ਹੋਇਆ ਸੀ। ਸੋ ਉਹ ਕੈਨੇਡੀਅਨ ਪਾਸਪੋਰਟ 'ਤੇ ਬੀਬੀ ਨੇ ਕੀ ਕੀਤਾ, ਆਪਦੀ ਫੋਟੋ ਉਹਦੇ 'ਤੇ ਲਾ ਦਿੱਤੀ ਅਤੇ ਸਕੈਨ ਕਰਕੇ ਚਾੜ ਦਿੱਤੀ। ਸੋ ਲੱਗਿਆ ਕਿ ਪਾਸਪੋਰਟ ਤਾਂ ਅਸਲੀ ਹੀ ਆ, ਪਾਸਪੋਰਟ ਨੰਬਰ ਵੀ, ਸਾਰੀ ਇਨਫੋਰਮੇਸ਼ਨ ਵੀ, ਨਾਮ ਵੀ, ਡੇਟ ਆਫ ਬਰਥ ਵੀ, ਐਕਸੈਟਰਾ ਐਕਸੈਟਰਾ, ਪਰ ਫੋਟੋ ਲਾ ਦੀ ਆਪਦੀ ਆਪਦੀ, ਕਿਉਂਕਿ ਜਦੋਂ ਅੰਦਰ ਜਾਊਗੀ ਡੀਲਰਸ਼ਿਪ ਵਿੱਚ ਦਿਖਾਉਣੀ ਪੈਣੀ ਆ ਕਿ ਆਹੀ ਮੈਂ ਹੀ ਹਾਂ, ਤਾਂ ਹੀ ਤਾਂ ਗੱਡੀ ਦੀ ਚਾਬੀ ਮਿਲਣਗੀਆਂ। ਸੋ ਸ਼ੀਤਾ, ਸ਼ੀ ਵਾਜ਼ ਅ ਜੀਨੀਅਸ, ਸਭ ਕੁਝ ਸਬਮਿਟ ਕਰ ਦਿੱਤਾ। ਅਤੇ ਨਾਲ ਦੀ ਨਾਲ ਹੈਰਾਨੀ ਵਾਲੀ ਗੱਲ ਇਹ ਹੈ ਕਿ ਐਪਲੀਕੇਸ਼ਨ ਅਪਰੂਵ ਵੀ ਹੋ ਗਿਆ, ਅਪਰੂਵ ਵੀ ਹੋ ਗਿਆ। ਅਤੇ ਕਮਾਲ ਦੀ ਗੱਲ ਇਹ ਹੈ ਕਿ ਫਾਈਨੈਂਸਿੰਗ ਦਾ ਪ੍ਰਬੰਧ ਵੀ ਕੀਤਾ ਗਿਆ। ਫਿਰ ਲੋਕ ਸੋਚਦੇ ਨੇ ਯਾਰ ਕਿ ਜਿਹੜੇ ਲੋਕ ਹੁਣ ਵਾਪਸ ਪਿੰਡਾਂ ਤੱਕ ਭੱਜੇ ਆ 2-3 ਲੱਖ ਨਾਲ ਬੈਂਕਾਂ ਤੋਂ ਕਢਾ ਕੇ ਲੋਨ ਲੂਨ ਕਰਵਾ ਕੇ, ਜਾਂ ਫਿਰ ਗੱਡੀਆਂ ਦੇ ਹੀ ਕਰੈਸ਼ ਕਰੂਸ਼ ਕਰਵਾ ਕੇ ਉਹਦੀਆਂ ਸਰਮਣ ਦੇ ਨਾਲ, ਜਾਂ ਗੱਡੀਆਂ ਨੂੰ ਹੀ ਵੇਚ ਕੇ ਨਾਲ, ਇਹ ਪੈਸੇ ਕਿਵੇਂ ਲੈ ਕੇ ਜਾਂਦੇ ਹੋਣਗੇ? ਕਿਉਂਕਿ ਸਾਡੇ ਸਿਸਟਮ ਦੇ ਵਿੱਚ ਹੀ ਇੰਨੀ ਜ਼ਿਆਦਾ ਸਾਫਨੈਸ ਹੈ, ਦੈਟਸ ਵਾਈ। ਸੋ ਬੀਬੀ ਅਪਰੂਵ ਵੀ ਹੋ ਗਈ, ਫਾਈਨੈਂਸਿੰਗ ਦਾ ਪ੍ਰਬੰਧ ਵੀ ਕੀਤਾ ਗਿਆ ਮਰਸੇਡੀਜ਼ ਬੈਂਸ ਦੇ ਇੱਕ ਇਨ ਹਾਊਸ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਦੇ ਰਾਹੀਂ। ਪਰ ਗੱਡੀ ਦੀ ਫਾਈਨੈਂਸਿੰਗ ਅਪਰੂਵ ਹੋਣ ਤੋਂ ਬਾਅਦ ਐਪਲੀਕੇਸ਼ਨ ਦੇ ਵਿੱਚ ਪਾਸਪੋਰਟ ਵਾਲੀ ਜਿਹੜੀ ਅਸਲੀ ਇੰਡੀਵਿਜੁਅਲ ਹੈ ਉਹਨੂੰ ਸਮਹਾਓ ਕੰਟੈਕਟ ਕੀਤਾ ਗਿਆ, ਪਰਚੇਸ ਦੇ ਬਾਰੇ ਨੋਟੀਫਾਈ ਕੀਤਾ ਗਿਆ। ਜਦੋਂ ਉਸ ਕੁੜੀ ਨੇ ਕਿਹਾ ਯਾਰ ਮੈਂ ਤਾਂ ਕੋਈ ਗੱਡੀ ਖਰੀਦੀ ਵੀ ਨਹੀਂ, ਉਹਨੇ ਡੀਲਰਸ਼ਿਪ ਨੂੰ ਵੀ ਦੱਸਿਆ, ਡਰਮ ਰੀਜਨਲ ਪੁਲਿਸ ਨੂੰ ਵੀ ਦੱਸਿਆ, ਆਈ ਡਿਡ ਨਾਟ ਬਾਏ ਅ ਕਾਰ, ਇਹ ਇੱਕ ਆਈਡੈਂਟੀ ਫਰਾਡ ਦਾ ਕੇਸ ਮੈਨੂੰ ਲੱਗਦਾ ਹੈ, ਆਈਡੈਂਟੀ ਥੈਫਟ ਦਾ ਕੇਸ ਲੱਗਦਾ ਹੈ। ਫਿਰ ਪਿਛਲੇ ਹਫ਼ਤੇ ਹੀ ਥਰਸਡੇ ਅਕਟੋਬਰ 8, 2026 ਨੂੰ ਡਰਮ ਰੀਜਨਲ ਪੁਲਿਸ ਨੇ ਇਸ ਡੀਲਰਸ਼ਿਪ ਤੋਂ ਇੱਕ ਟਰੈਪ ਸੈਟਅਪ ਕਰਵਾਇਆ ਅਤੇ ਇਸ ਔਰਤ ਨੂੰ ਕਿਹਾ ਕਿ ਆ ਕੇ ਆਪਦੀ ਗੱਡੀ ਡੀਲਰਸ਼ਿਪ ਤੋਂ ਲੈ ਜਾ, ਇੱਥੇ ਆਲਰੇਡੀ ਪਹੁੰਚ ਚੁੱਕੀ ਆ। ਪਰ ਡੀਲਰਸ਼ਿਪ ਆਉਂਦੇ ਸੈਰ ਹੀ ਉਹਨੂੰ ਕੋਈ ਨਵੀਂ ਮਹਿੰਗੀ ਮਰਸੇਡੀਜ਼ ਦੀ ਗੱਡੀ ਨਹੀਂ ਮਿਲੀ, ਉਹਨੂੰ ਮਿਲੀਆਂ ਹੱਥ ਕੜੀਆਂ ਅਤੇ ਪੁਲਿਸ ਨੇ ਉਹਦੇ ਰਾਈਟਸ ਰੀਡ ਕੀਤੇ। ਬ੍ਰੈਂਪਟਨ ਤੋਂ 39-year-old ਸਕਾਈਲਰ ਪੋਰਟਰ ਚਾਰਜ ਕੀਤੀ ਗਈ ਹੈ। ਯੂ ਪ੍ਰੋਬਬਲੀ ਥੌਟ ਇਟ ਵਾਸ ਅ ਦੇਸੀ, ਨੋ, ਗੋਰੀ ਨਿਕਲੀ ਹੈ, ਆਈ ਥਿੰਕ। ਸਕਾਈਲਰ ਪੋਰਟਰ ਚਾਰਜ ਕੀਤੀ ਗਈ ਹੈ ਵਿਥ ਫਰਾਡ ਓਵਰ 5,000, uttering a forged document, personation and possession of identity documents not her own. This sun lo kamal di gall, these crackheads taan te idan de kam karde ha, ne shediyan da kam hi kiya. Bibi dealership ch naal ki leke gayi, cocaine da baggy naal vi phadi gayi. Kamal di gall yaar, te to sabr nahi hundi si, ghare ja ke kar lendi. So ਕੋਕੇਨ ਦੀ ਬੈਗੀ ਨਾਲ ਵੀ ਫੜੀ ਗਈ ਅਤੇ ਆਹ ਫਰਾਡ ਕਰਦੀ ਵੀ ਫੜੀ ਗਈ ਡੀਲਰਸ਼ਿਪ ਦੇ ਵਿੱਚ। ਇਸ ਸਭ ਦੇ ਬਾਵਜੂਦ ਡਰੱਗਸ, ਫਰਾਡ, ਫੇਕ ਡਾਕੂਮੈਂਟਸ, ਫੇਕ ਕਾਰ, ਐਵਰੀਥਿੰਗ, ਇਸ ਸਭ ਦੇ ਬਾਵਜੂਦ ਇਹਨੂੰ ਪੁਲਿਸ ਦੇ ਵੱਲੋਂ ਛੱਡਿਆ ਗਿਆ ਔਨ ਐਨ ਅੰਡਰਟੇਕਿੰਗ, ਰਿਲੀਜ਼ਡ ਔਨ ਐਨ ਅੰਡਰਟੇਕਿੰਗ। ਮਤਲਬ ਉਹਦੇ ਤੋਂ ਪ੍ਰੋਮਿਸ ਕਰਵਾਇਆ ਗਿਆ, ਪਲੀਜ਼ ਪਿੰਕੀ ਪ੍ਰੋਮਿਸ ਕਰ ਦਿਓ ਕਿ ਤੁਸੀਂ ਹੋਰ ਕੋਈ ਵੀ ਕਾਨੂੰਨ ਨਹੀਂ ਤੋੜੋਗੇ, ਪਲੀਜ਼ ਪਿੰਕੀ ਪ੍ਰੋਮਿਸ ਕਰ ਦਿਓ ਕਿ ਜਦੋਂ ਤੁਹਾਡੀ ਕੋਰਟ ਕਚਹਿਰੀ ਤਰੀਕ ਆਊਗੀ ਤੁਸੀਂ ਆ ਜਾਓਗੇ। ਅਤੇ ਇਹਨੂੰ ਬੇਲ ਦੇਣ ਦੀ ਲੋੜ ਵੀ ਨਹੀਂ ਪਈ, ਪੈਸੇ ਲੈਣ ਦੀ ਲੋੜ ਵੀ ਨਹੀਂ ਪਈ, ਸਿਰਫ ਵਾਅਦਿਆਂ ਦੇ ਨਾਲ ਹੀ, ਪਿੰਕੀ ਪ੍ਰੋਮਿਸ ਦੇ ਨਾਲ ਹੀ ਕੰਮ ਸਰ ਗਿਆ ਅਤੇ ਹੁਣ ਇਹ ਬਾਹਰ ਹੀ ਹੈ ਜਿੰਨੀ ਚਿਰ ਇਹਦੀ ਕੋਰਟ ਕਚਹਿਰੀ ਵਿੱਚ ਤਰੀਕ ਨਹੀਂ ਪੈਂਦੀ ਹੈ। ਕਮਾਲ ਦੀ ਗੱਲ ਆ। ਵੈਡੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਆ ਜਿਹੜੇ ਹੋ ਦੋਸਤੋ, ਇਸ ਟਾਈਮ 'ਤੇ ਸਾਡੇ ਨਾਲ ਜੁੜ ਚੁੱਕੇ ਨੇ ਸਾਡੇ ਪਹਿਲੇ ਸਪਾਂਸਰ CICC ਇਮੀਗ੍ਰੇਸ਼ਨ ਤੋਂ ਗੈਰੀ ਵਿਰਕ। CICC ਇਮੀਗ੍ਰੇਸ਼ਨ ਗੈਰੀ ਵਿਰਕ ਬਹੁਤ ਲੰਬੇ ਸਮੇਂ ਤੋਂ ਇਮੀਗ੍ਰੇਸ਼ਨ ਦੇ ਫੀਲਡ ਦੇ ਵਿੱਚ ਸਪੈਸ਼ਲਾਈਜ਼ ਕਰਦੇ ਆ ਰਹੇ ਨੇ। ਜੋ ਵੀ ਤੁਹਾਡਾ ਇਮੀਗ੍ਰੇਸ਼ਨ ਦਾ ਸਵਾਲ ਹੈ, ਕੰਮ ਹੈ, ਇਹ ਤੁਹਾਨੂੰ ਚੰਗੀ ਤਰ੍ਹਾਂ ਪੂਰੇ ਤਸੱਲੀ ਨਾਲ ਪੂਰੀ ਪਿਕਚਰ ਦਿਖਾਉਣਗੇ ਅਤੇ ਸਭ ਕੁਛ ਹੀ ਸਮਝਾਉਣਗੇ। ਇਹਨਾਂ ਨੇ ਹੁਣ ਤੱਕ ਹਜ਼ਾਰਾਂ ਹੀ ਲੋਕਾਂ ਨੂੰ ਇੱਥੇ ਪੱਕਾ ਕਰਵਾਇਆ ਹੈ। ਚਾਹੇ ਤੁਹਾਡਾ ਕਿਸੇ ਹੋਰ ਨੂੰ ਪੱਕਾ ਕਰਵਾਉਣ ਦਾ ਕੰਮ ਆ, ਜਾਂ ਆਪ ਪੱਕਾ ਹੋਣ ਦਾ ਕੰਮ ਆ, ਚਾਹੇ ਕਿਸੇ ਨੂੰ ਵਿਜ਼ਿਟਰ ਵੀਜ਼ਾ ਸੁਪਰਵੀਜ਼ਾ ਸੱਦਣਾ ਹੋਵੇ, ਜਿਹੜਾ ਮਰਜ਼ੀ ਤੁਹਾਡਾ ਕੰਮ ਹੋਵੇ, ਤੁਸੀਂ ਅੱਖਾਂ ਮੀਚ ਕੇ ਇਹਨਾਂ ਤੋਂ ਕੰਮ ਕਰਵਾ ਸਕਦੇ ਹੋ। CIC ਇਮੀਗ੍ਰੇਸ਼ਨ, ਗੈਰੀ ਵਿਰਕ, 416-456-6161 ਕਾਲ ਕਰਕੇ, ਚਾਹੇ ਫੋਨ 'ਤੇ ਗੱਲਬਾਤ ਕਰ ਲਓ, ਉਹ ਤੁਹਾਡੀ ਮਰਜ਼ੀ ਆ, ਪਰ ਜਦੋਂ ਇੰਨਾ ਵੱਡਾ ਕੋਈ ਕੰਮ ਹੁੰਦਾ ਹੈ, ਇਨ ਪਰਸਨ ਫੇਸ ਟੂ ਫੇਸ ਮਿਲਣਾ ਬਹੁਤ ਜ਼ਰੂਰੀ ਹੁੰਦਾ ਮੇਰੇ ਖਿਆਲ 'ਚ। ਤੁਸੀਂ ਅਪੋਇੰਟਮੈਂਟ ਬੁੱਕ ਕਰਕੇ ਮਾਲਟਨ ਮਿਸਿਸਾਗਾ, ਮਾਲਟਨ ਗੁਰੂ ਘਰ ਦੇ ਨੇੜੇ ਗ੍ਰੇਟ ਪੰਜਾਬ ਪਲਾਜ਼ਾ ਵਿੱਚ ਇਹਨਾਂ ਦੇ ਆਫਿਸ ਵਿੱਚ ਮਿਲ ਵੀ ਸਕਦੇ ਹੋ। 416-456-6161 CIC ਇਮੀਗ੍ਰੇਸ਼ਨ। ਗਿਰੀ ਬਾਈ ਜੀ, ਸਤਿ ਸ਼੍ਰੀ ਅਕਾਲ ਜੀ।
1: ਸ਼ੁਕਰੀਆ ਸੁਨਾਜ ਜੀ, ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ ਇਸ ਮਹਿਫਲ 'ਚ। ਵੈਰੀ ਵੈਰੀ ਗੁੱਡ ਈਵਨਿੰਗ
0: ਬਾਈ ਜੀ। ਹੁਣ ਮੰਨ ਲਓ ਕਿ ਕਿਸੇ ਨੇ ਇੰਡੀਆ ਜਾ ਕੇ ਪਾਕਿਸਤਾਨ ਜਾ ਕੇ ਵਿਆਹ ਕਰਵਾਇਆ, ਪਹਿਲਾਂ ਹੀ ਕਰਵਾਇਆ, ਯੰਗ ਉਮਰ ਵੀ ਹੈ, ਸਭ ਕੁਛ ਠੀਕ ਠੂਕ ਵੀ ਕਰਵਾਇਆ, ਗੁਰੂ ਘਰ ਵੀ ਗਏ, ਮੰਦਰ ਵੀ ਗਏ, ਜੋ ਵੀ ਕੀਤਾ ਸਭ ਕੁਛ ਕੀਤਾ, ਅਤੇ ਹੁਣ ਫਾਈਲ ਲਾ ਦਿੱਤੀ ਕਿ ਜੈਨੂਇਨ ਵਿਆਹ, ਆਪਾਂ ਆਪਦੀ ਵਾਈਫ ਜਾਂ ਹਸਬੈਂਡ ਨੂੰ ਸੱਦਣਾ ਹੀ ਸੱਦਣਾ। ਹੁਣ ਉਸ ਹੀ ਫਾਈਲ ਦੇ ਵਿੱਚ ਰਿਫਿਊਜ਼ਲ ਆ ਗਈ ਆ। ਹੁਣ ਰਿਫਿਊਜ਼ਲ ਕੀ, ਇਹਦੀ ਬਾਅਦ ਦੇ ਵਿੱਚ ਕੋਈ ਅਪੀਲ ਹੁੰਦੀ ਆ ਜਾਂ ਸਿਰਫ ਕੁਛ ਕੁ ਲੋਕਾਂ ਲਈ ਅਪੀਲ ਹੁੰਦੀ ਆ, ਅਤੇ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਉਹਨਾਂ ਲੋਕਾਂ ਨੂੰ ਜੋ ਕਿ ਹੁਣ ਵੀ ਚੱਲੇ ਨੇ ਕੋਈ ਨਵੰਬਰ, ਡਿਸੰਬਰ, ਜਨਵਰੀ, ਫੈਬਰੀ ਦੇ ਵਿਆਹ ਕਰਾਉਣ ਲਈ? ਪਹਿਲਾਂ ਹੀ ਦੱਸ ਦਿਓ ਕਿ ਕੀ ਮੈਸੇਜ ਆ।
1: ਬਿਲਕੁਲ ਸਮਰਾਜ ਜੀ, ਸਪਾਊਸਲ ਸਪੋਂਸਰਸ਼ਿਪ ਜਿਹੜੀ ਆਊਟਲੈਂਡ ਓਵਰਸੀਜ਼ ਤੋਂ ਵਿਆਹ ਕਰਕੇ ਕੋਈ ਵੀ ਕੈਨੇਡਾ ਦਾ PR ਜਾਂ ਸਿਟੀਜ਼ਨ ਜਦੋਂ ਓਵਰਸੀਜ਼ ਵਿਆਹ ਕਰਦਾ ਹੈ, ਉਸ ਤੋਂ ਬਾਅਦ ਉਹ ਆਪਣੇ ਸਪਾਊਸ ਨੂੰ ਕੈਨੇਡਾ ਬੁਲਾਉਣ ਵਾਸਤੇ ਜਿਹੜੀ ਪ੍ਰੋਸੈਸ ਹੈਗੀ ਹੈ, ਫੈਮਿਲੀ ਕਲਾਸ ਪ੍ਰੋਗਰਾਮ ਦੇ ਅਧੀਨ ਸਪਾਊਸਲ ਸਪੋਂਸਰਸ਼ਿਪ ਦੀ ਐਪਲੀਕੇਸ਼ਨ ਲੱਗਦੀ ਹੈ। ਸੋ ਉਹ ਪ੍ਰੋਸੈਸ ਦੇ ਵਿੱਚ ਜਿਹੜਾ ਜੈਨੂਨੈਸ ਦਿਖਾਉਣੀ ਹੁੰਦੀ ਹੈ, ਐਵੀਡੈਂਸ ਦਿਖਾਉਣਾ ਹੁੰਦਾ ਕਿ ਵਿਆਹ ਜੈਨੂਨ ਹੈਗਾ, ਸਿਰਫ ਕਿਸੇ ਨੂੰ ਕੈਨੇਡਾ ਲੈ ਕੇ ਜਾਣ ਵਾਸਤੇ ਨਹੀਂ ਵਿਆਹ ਕੀਤਾ ਜਾ ਰਿਹਾ। ਉਹਦੇ ਵਿੱਚ ਬਹੁਤ ਸਾਰੇ ਫੈਕਟਰਸ ਆ ਜਾਂਦੇ ਨੇ, ਸਪੋਂਸਰ ਦੀ ਐਲੀਜੀਬਿਲਟੀ, ਸਪੋਂਸਰ ਦੀ ਕੰਪੈਟੀਬਿਲਟੀ, ਸਪੋਂਸਰ ਦੀ ਪ੍ਰੀਵੀਅਸ ਹਿਸਟਰੀ, ਕੈਨੇਡਾ ਕਿਵੇਂ PR ਹੋਇਆ ਸਪੋਂਸਰ, ਕੀ ਉਹ ਵਿਆਹ ਕਰਾ ਕੇ ਹੋਇਆ ਜਾਂ ਸਕਿੱਲ ਲੈਵਲ ਦੇ ਆਪਣੇ ਐਕਸਪ੍ਰੈਸ ਐਂਟਰੀ ਜਾਂ ਸਕਿੱਲ PR ਦੇ ਵਿੱਚ ਹੋਇਆ, ਪਹਿਲੀ ਮੈਰਿਜ ਹੈ, ਦੂਜੀ ਮੈਰਿਜ ਹੈ, ਜਾਂ ਕਈ ਵਾਰੀ ਤੀਜੀ ਮੈਰਿਜ ਵੀ ਹੁੰਦੀ ਹੈ। ਸਵਰਾਜ ਜੀ, ਅੱਜ ਹੀ ਕਲਾਇੰਟ ਸਾਡੇ ਕੋਲ ਆਏ, ਉਹ ਪਹਿਲਾਂ ਵੀ ਅਸੀਂ ਉਹਨਾਂ ਦੇ ਜਿਹੜੀ ਦੂਜੀ ਪਹਿਲਾਂ ਉਹਨਾਂ ਦਾ ਇੱਕ ਵਿਆਹ ਸੀ, ਉਸ ਤੋਂ ਬਾਅਦ ਸੈਕਿੰਡ ਮੈਰਿਜ ਸੀ, ਦੈਨ ਹੁਣ ਇੱਕ ਉਹਨਾਂ ਦਾ ਅੱਗੇ ਵੀ ਚੱਲ ਰਿਹਾ, ਕੋਈ ਜਿਵੇਂ ਬਣ ਜਾਂਦਾ ਕੋਈ ਜ਼ਿੰਦਗੀ ਦਾ ਇੱਦਾਂ ਦਾ ਮਾਹੌਲ, ਤਾਂ ਉਹ ਵਿਆਹ ਵਾਸਤੇ ਵੀ ਜਾ ਰਹੇ ਨੇ। ਸੋ ਇਹ ਸਾਰੀ ਕੰਪੈਟੀਬਿਲਟੀ ਇਸ਼ੂ ਹੁੰਦੇ ਨੇ, ਦੈਨ ਸਪੋਂਸਰ ਦੀ ਏਜ, ਸਪੋਂਸਰ ਸਪਾਊਸ ਦੀ ਏਜ, ਉਹਨਾਂ ਦੇ ਪਰਿਵਾਰਕ ਪਿਛੋਕੜ ਕੀ ਕੁਛ ਹੈਗੇ ਨੇ, ਰਿਲੀਜੀਅਸ ਕੰਪੈਟੀਬਿਲਟੀ ਕੀ ਹੈ, ਉਸ ਤੋਂ ਉੱਪਰ ਜਿਹੜਾ ਹੈਗਾ ਕਿ ਤੁਸੀਂ ਵਿਆਹ ਕਰ ਰਹੇ ਹੋ, ਵਿਆਹ ਦੀ ਡਾਕੂਮੈਂਟੇਸ਼ਨ, ਮੈਰਿਜ ਰਜਿਸਟ੍ਰੇਸ਼ਨ, ਸਾਰੇ ਡਾਕੂਮੈਂਟਸ, ਸਪੋਂਸਰ ਦੀ ਐਲੀਜੀਬਿਲਟੀ ਤੋਂ ਬਿਨਾਂ ਜਿਹੜਾ ਸਪੋਂਸਰ ਸਪਾਊਸ ਆ ਰਿਹਾ ਉਹਦੀ ਇਨਐਡਮਿਸੀਬਿਲਟੀ ਵੀ ਕੁਐਸਚਨ 'ਚ ਆਉਂਦੀ ਹੈ ਕਿ ਉਹਦੇ 'ਤੇ ਪਿਛਲੇ ਕਿਸੇ ਕੰਟਰੀ ਵਿੱਚ ਕੋਈ ਕ੍ਰਿਮੀਨੈਲਿਟੀ ਦੇ ਕੇਸ ਜਾਂ ਕੋਈ ਇੱਦਾਂ ਦੀ ਉਹਦੇ ਉੱਤੇ ਕੋਈ ਪੁਲਿਸ ਚੈੱਕ ਦੇ ਰੈਕਡ ਵਿੱਚ ਕਿਸੇ ਵੀ ਕੰਟਰੀ ਹੋਰ ਗਿਆ ਹੋਇਆ ਉੱਥੇ ਕੋਈ ਰੈਕਡ ਹੋਵੇ, ਉਹ ਸਾਰੇ ਕਲੀਨ ਹੋਣੇ ਚਾਹੀਦੇ ਨੇ। ਉਸ ਤੋਂ ਉੱਪਰ ਜਿਹੜਾ ਮੇਨ ਹੈ ਕਿ ਤੁਹਾਡੀ ਫਾਈਲ ਦੇ ਵਿੱਚ ਐਵੀਡੈਂਸ ਜੈਨੂਨੈਸ ਪੂਰੀ ਲੱਗੀ ਹੋਣੀ ਚਾਹੀਦੀ ਹੈ। ਸੋ ਜਿਹੜੇ ਰੀਜ਼ਨ ਮੋਸਟਲੀ ਇਹੀ ਹੁੰਦੇ ਨੇ ਜਿਹੜੇ ਖਾਸ ਕਰਕੇ ਇਗਨੋਰ ਕੀਤੇ ਹੁੰਦੇ ਨੇ, ਜਾਂ ਜਿਹੜਾ ਸਪੋਂਸਰ ਹੈਗਾ ਜਾਂ ਉਹਨਾਂ ਦਾ ਜਿਹੜਾ ਕੌਂਸਲ ਹੈਗਾ, ਉਹਨਾਂ ਦੇ ਤਜਰਬੇ ਓਨੇ ਹੁੰਦੇ ਨੇ ਕਿ ਉਹਨੇ ਉਹ ਸਾਰੀਆਂ ਜਿਹੜੀਆਂ ਫੈਕਟਸ ਨੇ, ਰੀਜ਼ਨਸ ਨੇ, ਪਹਿਲਾਂ ਹੀ ਉਹਨਾਂ ਨੂੰ ਪ੍ਰੀ ਸਿਟਿੰਗ ਵਿੱਚ ਕਲਾਇੰਟ ਦੀ ਨਹੀਂ ਦੇਖ ਪਾਉਂਦੇ, ਬਿਕੋਜ਼ ਲੈਕ ਆਫ ਐਕਸਪੀਰੀਅੰਸ ਹੁੰਦਾ। ਸੋ ਜਿਹੜੀ ਸਪੋਂਸਰ ਸਪੋਂਸਰਸ਼ਿਪ ਪਿਛਲੇ 12 ਸਾਲ ਤੋਂ ਵੱਧ ਦਾ ਐਕਸਪੀਰੀਅੰਸ ਹੈਗਾ, ਫਸਟ ਮੈਰਿਜ ਦਾ ਕੇਸ ਹੈ, ਸੈਕਿੰਡ ਹੈ, ਥਰਡ ਹੈ, ਸਾਡੇ ਕੋਲ ਹਰ ਪਾਸਿਓਂ ਰੈਫਰਲ ਕਲਾਇੰਟ ਦੂਰੋਂ ਦੂਰੋਂ ਆਉਂਦੇ ਨੇ, ਰਿਪੀਟਡ ਕਲਾਇੰਟ ਵੀ ਹੈਗੇ ਨੇ, ਕਿਉਂਕਿ ਕੰਮ ਸਾਰਾ ਸਹੀ ਤਰੀਕੇ 'ਤੇ ਕੀਤਾ ਹੁੰਦਾ। ਸੋ ਜੋ ਵੀ ਕੋਈ ਮੁੱਦਾ ਹੈਗਾ ਤਾਂ ਰੀਜ਼ਨ ਜੇ ਤੁਹਾਡੇ ਬਣ ਗਏ ਰਿਫਿਊਜ਼ਲ ਦੇ, ਤਾਂ ਉਸ ਤੋਂ ਬਾਅਦ ਜਿਹੜਾ ਆਊਟਲੈਂਡ ਦਾ ਇੱਕ ਤੁਹਾਡੇ ਵਾਸਤੇ ਪਲੱਸ ਪੁਆਇੰਟ ਕੀ ਹੈ ਕਿ ਜੇ ਫਾਈਲ ਰਿਫਿਊਜ਼ ਹੋ ਗਈ, ਆਫਿਸਰ ਨੇ ਡਿਸੀਜ਼ਨ ਉਹਦਾ ਰਿਜੈਕਟ ਕਰਤਾ ਤੁਹਾਡੀ ਜੋ ਵੀ ਫਾਈਲ ਸੀ, ਤਾਂ ਤੁਸੀਂ ਅਪੀਲ ਕਰ ਸਕਦੇ ਹੋ, ਸਪੋਂਸਰ ਇੱਥੇ ਬੈਠਾ ਇਮੀਗ੍ਰੇਸ਼ਨ ਅਪੀਲ ਡਿਵੀਜ਼ਨ ਦੇ ਕੋਲ ਅਪੀਲ ਕਰ ਸਕਦਾ। ਉਹ ਪ੍ਰੋਸੈਸ ਦੇ ਉੱਤੇ ਵੀ ਤੁਸੀਂ ਨਵੇਂ ਐਵੀਡੈਂਸ ਦੇ ਸਕਦੇ ਹੋ ਕਿ ਹੁਣ ਦੇ ਕੀ ਤੱਥ ਨੇ, ਫੈਕਟ ਨੇ ਜਿਹੜੇ ਪ੍ਰੂਵ ਕਰੇ ਕਿ ਉਸ ਸਮੇਂ ਜਦੋਂ ਉਹਨੇ ਵੀਜ਼ਾ ਆਫਿਸਰ ਨੇ ਫਾਈਲ ਪ੍ਰੋਸੈਸਿੰਗ ਕੀਤੀ ਆ, ਉਸ ਤੋਂ ਅਗਲੇ ਕਿਹੜੇ ਪ੍ਰੂਫ ਦੇ ਸਕਦੇ ਹੋ, ਤਾਂ ਫਾਈਲ ਤੁਹਾਡੀ ADR ਤੇ ਵੀ ਅਲਾਓ ਹੋ ਸਕਦੀ ਹੈ ਜਾਂ ਫਲੇਮ ਤੇ ਜਾ ਸਕਦੀ ਹੈ। ਉਹ ਸਾਰਾ ਦੇਖਣਾ ਸਟੈਪ ਬਾਈ ਸਟੈਪ ਉਸ ਸਮੇਂ ਕੀ ਪ੍ਰੋਸੈਸ ਹੈ ਉਹ ਦੱਸੀ ਜਾਂਦੀ ਹੈ, ਗਾਈਡ ਕੀਤੀ ਜਾਂਦੀ ਹੈ। ਸੋ ਸਪਾਊਸਲ ਐਪਲੀਕੇਸ਼ਨ ਆਊਟਲਾਈਨ ਦੀ ਖਾਸ ਕਰਕੇ ਕੋਈ ਵੀ ਕਰ ਜਾ ਰਹੇ ਹੋ, ਸਲਾਹ ਮਸ਼ਵਰਾ ਚੱਲ ਰਿਹਾ ਹੁਣ ਜਾਣਾ ਜਾਂ ਅਗਲੇ ਮਹੀਨੇ ਜਾਣਾ, ਸੋ ਕੋਈ ਵੀ ਮੁੱਦਾ ਜਾਂ ਤੁਹਾਡੀ ਫਾਈਲ ਪਹੁੰਚ ਚੁੱਕੇ ਹੋ, ਫਾਈਲ ਲਾਈ ਹੋਈ ਹੈ, ਉਹਦਾ ਕੁਛ ਪਤਾ ਨਹੀਂ ਚੱਲ ਰਿਹਾ, ਸੈਕਿੰਡ ਓਪੀਨੀਅਨ ਲੈਣਾ, ਕਿਸੇ ਵੀ ਤਰ੍ਹਾਂ ਦਾ ਮੁੱਦਾ ਹੈਗਾ, ਖਾਸ ਕਰਕੇ ਸਪਾਊਸਲ ਐਪਲੀਕੇਸ਼ਨ ਦਾ, ਹਮੇਸ਼ਾ ਟੱਚ ਵਿੱਚ ਕਰਦੇ ਆ ਤਾਂ ਕਿ ਨਵੇਂ ਸਰੋਤ ਨੂੰ ਪਤਾ ਲੱਗੇ ਉਹਨਾਂ ਵਾਸਤੇ ਕੋਈ ਵੀ ਸਲਾਹ ਮਸ਼ਵਰਾ ਹੈਗਾ, ਐਨੀ ਟਾਈਮ ਵਾਕ ਇਨ ਕਰ ਸਕਦੇ ਹੋ, ਨੰਬਰ 416-456-6161।
0: CIC Immigration 416-456-6161, 416-456-6161। ਤੇ ਬਾਈ ਜੀ ਇਹ ਦੱਸੋ ਕਿ ਜਿਹੜੇ ਵੀ ਹੁਣ ਪਰਿਵਾਰਾਂ ਨੇ ਸੁਪਰ ਵੀਜ਼ਾ ਤੇ ਆਪਦੇ ਪੇਰੈਂਟਸ ਗ੍ਰੈਂਡ ਪੇਰੈਂਟਸ ਨੂੰ ਇੱਥੇ ਬੁਲਾਉਣਾ ਲੌਂਗ ਟਰਮ ਲਈ, ਜਾਂ ਬੁਲਾਇਆ ਹੋਇਆ, ਕੋਈ ਅਪਡੇਟ ਵੀ ਹੈ ਪ੍ਰੋਸੈਸਿੰਗ ਦੇ ਵਿੱਚ ਕਿ ਕਿੰਨਾ ਕੁ ਟਾਈਮ ਅੱਜ ਕੱਲ੍ਹ ਲੱਗ ਰਿਹਾ?
1: ਬਿਲਕੁਲ ਸਵਰਾਜ ਜੀ, ਜਿਹੜਾ ਸੁਪਰ ਵੀਜ਼ਾ ਹੈਗਾ, ਆਪਾਂ ਨੂੰ ਸਭ ਨੂੰ ਪਤਾ ਕਿ ਜਿਹੜੇ ਇੰਡੀਵਿਜੁਅਲ ਇੱਥੇ PR ਹੋ ਚੁੱਕੇ ਨੇ, ਸੁਪਰ ਵੀਜ਼ਾ ਇੱਕ ਉਹ ਪ੍ਰੋਗਰਾਮ, ਇੱਕ ਉਹ ਟੂਲ ਹੈਗਾ ਇਮੀਗ੍ਰੇਸ਼ਨ ਡਿਪਾਰਟਮੈਂਟ ਦਾ, ਜਿਹਦੇ ਰਾਹੀਂ ਉਹ ਆਪਣੇ ਪੇਰੈਂਟਸ ਨੂੰ ਜਾਂ ਗ੍ਰੈਂਡ ਪੇਰੈਂਟਸ ਨੂੰ ਕੈਨੇਡਾ ਵਿੱਚ ਟੈਂਪਰੇਰੀ ਵੀਜ਼ਾ ਹੁੰਦਾ, TRV, ਜਿਹੜੀ ਮਲਟੀਪਲ ਐਂਟਰੀ ਹੁੰਦੀ ਹੈ, 10 ਸਾਲ ਦਾ ਵੀਜ਼ਾ ਇਹ ਲੱਗ ਸਕਦਾ, ਔਰ ਜਿਹਦੇ 'ਚ ਪਲੱਸ ਪੁਆਇੰਟ ਕੀ ਨੇ ਕਿ ਪਹਿਲੀ ਐਂਟਰੀ ਦੇ 5 ਸਾਲ ਰਹਿ ਸਕਦੇ ਨੇ, ਐਕਸਟੈਂਡੇਬਲ ਹੈਗਾ, ਐਨੀ ਟਾਈਮ ਤੁਸੀਂ ਐਕਸਟੈਂਸ਼ਨ ਲੈ ਸਕਦੇ ਹੋ, 2-2 ਸਾਲ ਦੀ ਐਕਸਟੈਂਸ਼ਨ ਮਿਲਦੀ ਹੈ। ਸੋ ਕੁੱਲ ਮਿਲਾ ਕੇ ਜਿਹੜੇ ਬੱਚੇ ਸੈਟਲ ਹੋ ਚੁੱਕੇ ਨੇ, ਚਾਹੇ ਨਵੇਂ ਨਵੇਂ PR ਹੋਣ, ਜਿਹੜੇ ਵਿਦਿਆਰਥੀ ਭੈਣ ਭਰਾ ਵੀ ਹੈਗੇ ਨੇ, ਉਹ ਵੀ ਸਪੋਂਸਰ ਕਰ ਸਕਦੇ ਨੇ ਆਪਣੇ ਪੇਰੈਂਟਸ ਨੂੰ, ਕਿਉਂਕਿ ਤੁਸੀਂ PR ਹੋ ਚੁੱਕੇ ਹੋ, ਚਾਹੇ ਤੁਹਾਡੀ COPR ਹਜੇ ਪਿਛਲੇ ਹਫ਼ਤੇ ਆਈ ਹੈਗੀ ਹੈ, ਜਿਹੜੇ ਪੁਰਾਣੇ ਇੱਥੇ ਰਹਿ ਰਹੇ ਨੇ, ਮਿਹਨਤਾਂ ਕਰ ਰਹੇ ਆ, ਪੇਰੈਂਟਸ ਹਜੇ ਵੀ ਪਿੱਛੇ ਨੇ, ਜਾਂ ਵਿਜ਼ਟਰ ਵੀਜ਼ੇ ਨੇ, ਵਿਜ਼ਟਰ ਵੀਜ਼ ਦਾ ਕੋਈ ਫਾਇਦਾ ਨਹੀਂ, ਸਮਟਾਈਮ ਏਅਰਪੋਰਟ 'ਤੇ ਵੀ ਕਈ ਮੁਸ਼ਕਿਲਾਂ ਹੋ ਜਾਂਦੀਆਂ ਨੇ, ਸੁਪਰ ਵੀਜ਼ਾ ਲਵਾ ਕੇ ਰੱਖੋਗੇ, ਉਹ ਵਿਜ਼ਟਰ ਵੀਜ਼ਾ ਲੱਗਿਆ ਹੋਇਆ ਤਾਂ ਹੁਣ ਸੁਪਰ ਵੀਜ਼ਾ ਵੀ ਲੱਗ ਸਕਦਾ ਹੈ, ਉਹਦੇ 'ਚ ਐਲੀਜੀਬਿਲਟੀ ਬੇਸ ਡਿਫਾਈਨ ਪ੍ਰੋਗਰਾਮ ਅਪਰੂਵਲ ਰੇਟ ਜਿਹੜੀ 100% ਹੁੰਦੀ ਹੈ, ਤੁਸੀਂ PR ਹੋ, ਤੁਹਾਡੀ ਗਰੋਸ ਇਨਕਮ ਪਿਛਲੇ 2 ਸਾਲਾਂ 'ਚੋਂ ਜਿਹੜੇ ਸਾਲ ਦੀ ਤੁਹਾਡੀ ਕੰਪੈਟੀਬਲ ਹੈਗੀ ਹੈ, ਐਲੀਜੀਬਲ ਹੈਗੀ ਹੈ, ਉਹ ਇਨਕਮ ਚੱਲ ਜਾਂਦੀ ਹੈ, ਬਾਕੀ ਜਿਹੜੇ ਕੰਪੋਨੈਂਟਸ ਨੇ ਪੂਰੇ ਕੀਤੇ ਜਾਂਦੇ ਨੇ, ਤਾਂ ਸੁਪਰ ਵੀਜ਼ਾ ਹੁਣ ਤੱਕ ਨਹੀਂ ਲਵਾਇਆ ਤਾਂ ਲਵਾਉਣਾ ਲਾਜ਼ਮੀ ਹੈ, ਉਹਦੇ ਆਉਣ ਵਾਲੇ ਸਾਲਾਂ 'ਚ ਇੱਥੇ ਰਹਿਣਗੇ ਪੇਰੈਂਟਸ ਤੁਹਾਡੇ, ਤੁਹਾਡੇ ਬੱਚਿਆਂ ਕੋਲ ਉਹਨਾਂ ਦੀ ਇੱਥੇ ਬਣਦੀ ਹੈਗੀ ਹੈ, ਲੌਂਗ ਟਰਮ ਵਿੱਚ ਇੱਥੇ ਆਪਣੀ ਰਹਿਸ਼ ਕਰਦੇ ਨੇ, ਅਡੈਪਟ ਕਰਦੇ ਨੇ, ਉਹਦੇ ਵੀ ਫਰਦਰ ਤੁਹਾਡੇ ਵਾਸਤੇ ਐਡਵਾਂਟੇਜ ਹੁੰਦੀ ਹੈ। ਸੋ ਸੁਪਰ ਵੀਜ਼ਾ ਨਹੀਂ ਸੋਚਿਆ ਜਾਂ ਸੋਚ ਰਹੇ ਹੋ, ਜਾਂ ਕੋਈ ਉਹਦੀ ਇਨਫੋਰਮੇਸ਼ਨ ਚੈੱਕਲਿਸਟ ਡਾਕੂਮੈਂਟਸ ਕੀ ਚਾਹੀਦੇ ਨੇ, ਲਵਾ ਕੇ ਰੱਖਣਾ ਲਾਜ਼ਮੀ, ਹਰ ਪਰਿਵਾਰ ਦੀ ਜ਼ਰੂਰਤ। ਸੋ ਨੰਬਰ 416-456-6161 'ਤੇ ਸੰਪਰਕ ਕਰ ਸਕਦੇ ਹੋ।
0: ਧੰਨਵਾਦ ਜੀ, ਤੁਸੀਂ ਵੀ CIC ਇਮੀਗ੍ਰੇਸ਼ਨ ਗੈਰੀ ਵਰਕ ਨਾਲ ਹੁਣੇ ਗੱਲਬਾਤ ਕਰੋ, ਬਿਲਕੁਲ ਫ੍ਰੀ ਕੰਸਲਟੇਸ਼ਨ ਹੈ, ਚਾਹੇ ਫੋਨ 'ਤੇ, ਚਾਹੇ ਇਹਦੇ ਮਾਲਟਨ ਮਿਸਿਸਾਗਾ ਗ੍ਰੇਟ ਪੰਜਾਬ ਪਲਾਜ਼ਾ ਕਲੋਜ਼ ਟੂ ਮਾਲਟਨ ਗੁਰੂ ਘਰ ਦੇ ਦਫ਼ਤਰ ਦੇ ਵਿੱਚ ਅਪੋਇੰਟਮੈਂਟ ਬੁੱਕ ਕਰੋ ਆਪਣੇ ਪਸੰਦ ਦੇ ਦਿਨ ਅਤੇ ਟਾਈਮ ਲਈ। ਕਾਲ CIC ਇਮੀਗ੍ਰੇਸ਼ਨ 416-456-6161 ਅਤੇ ਜੇ ਫੋਨ ਲਾਈਨ ਬਿਜ਼ੀ ਆ ਰਹੀ ਹੈ ਜਾਂ ਤੁਹਾਨੂੰ ਕਿਸੇ ਨੂੰ ਇੰਡੀਆ ਦੇ ਵਿੱਚ ਨੰਬਰ ਦੇਣ ਦੀ ਲੋੜ ਹੈ ਇਹਨਾਂ ਨਾਲ ਸੰਪਰਕ ਕਰਨ ਲਈ, ਫਿਰ ਵਟਸਐਪ 'ਤੇ ਵੀ ਗੱਲਬਾਤ ਕੀਤੀ ਜਾ ਸਕਦੀ ਹੈ, ਸੇਮ ਨੰਬਰ 416-456-6161 CIC ਇਮੀਗ੍ਰੇਸ਼ਨ। ਸਾਡੇ ਇੱਕ ਹੋਰ ਸਪੋਂਸਰ ਸਾਡੇ ਨਾਲ ਫੋਨ ਲਾਈਨ 'ਤੇ ਜੁੜ ਚੁੱਕੇ ਹਨ, ਪਰ ਗੱਲ ਵਿੱਚ ਵਿਚਾਲੇ ਨਾ ਕੱਟੀ ਜਾਵੇ, ਸਟੇਸ਼ਨ ID ਲੱਗਣ ਲੱਗੀ ਆ, ਆਪਾਂ ਹੁਣ 5 ਵਜੇ ਤੋਂ ਬਾਅਦ ਆ ਕੇ ਅਗਲੀਆਂ ਗੱਲਾਂ ਬਾਤਾਂ ਕਰਦੇ ਹਾਂ ਅਤੇ ਅਗਲੀਆਂ ਖਬਰਾਂ ਤੱਕ ਵੀ ਤੁਹਾਡੇ ਲਈ ਪੇਸ਼ ਕਰਦੇ ਹਾਂ, ਪਰ ਹੁਣ ਤੱਕ 2 ਗਾਣਿਆਂ ਦੀ ਫਰਮਾਇਸ਼ ਆਈ ਨੇ, ਇੱਕ ਤਾਂ ਆਰ ਨੇਟ ਦੀ ਆਵਾਜ਼ ਵਿਗਾਣ ਦੀ ਫਰਮਾਇਸ਼ ਆਈ ਆ, ਜਿਹਨੇ ਵੀ ਮੈਸੇਜ ਭੇਜਿਆ, ਕੋਈ ਨਾਮ ਕੁਛ ਦੱਸਿਆ ਹੈ ਨਹੀਂ, ਪਰ ਨਾਲ ਦੀ ਨਾਲ ਉਸ ਤੋਂ ਬਾਅਦ ਜਿਹੜਾ ਅਗਲਾ ਗਾਣਾ ਲਾਵਾਂਗੇ ਸੈਕਿੰਡ, ਉਹ ਹੋਊਗਾ ਸਿੱਧੂ ਮੂਸੇਵਾਲੇ ਦੀ ਆਵਾਜ਼ ਦੇ ਵਿੱਚ, ਜੋ ਕਿ ਸਾਡੇ ਬਾਈ ਭੋਲਾ ਬਰਾੜ ਨੇ ਫਰਮਾਇਸ਼ ਕੀਤੀ ਆ, ਉਹ ਵੀ ਬਹੁਤ ਹੀ ਜਲਦ ਅਗਲੇ ਘੰਟੇ 'ਚ ਪੇਸ਼ ਕਰਾਂਗੇ। ਹੁਣ ਸਾਡੇ ਨਾਲ ਤੁਸੀਂ ਕੋਈ ਵੀ ਗੱਲਬਾਤ ਕਰਨਾ ਚਾਹੁੰਦੇ ਹੋ, ਆਫ ਟੀਅਰ ਕਾਲ ਕਰ ਸਕਦੇ ਹੋ ਐਟ 905-564-6444 905-564-6444 905-564-6444 ਸਾਡਾ ਇੱਕੋ ਇੱਕ ਸਟੂਡੀਓ ਫੋਨ ਨੰਬਰ ਹੈ ਟਿਲ 6 PM 905-564-6444 905-564-6446।

0: ਰੋਜ਼ਾਨਾ ਰੇਡੀਓ ਦੇਸ਼ ਪ੍ਰਦੇਸ਼
1: ਫਾਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551
2: Solution to promote your business. Desh Pardesh Prime Time Radio and TV. Tohade ang sang 24 ghante satto din. Hun tak Desh Pardesh Prime Time Radio hazara hi business di grand opening live on location nal karwa chukya hai. Te karwa rya hai. Impossible is nothing. Tusi bhi apne business vich vadha karan vaste Desh Pardesh Radio da live on location Friday Saturday karwao. For bookings call Tejinder Sidhu at 416-725-2551 416-725-2551
3: 6472945503
2: ਭਰੋਸੇ ਅਤੇ ਵਿਸ਼ਵਾਸ ਵਾਲਾ ਨਾਮ

0: ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ।
1: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਤੇ ਸਿਮਰਾਜ ਸਿੱਧੂ ਤੋਂ ਹੀ ਕਰਵਾਈ ਹੈ।
2: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੇ ਲਾਈਫ ਇੰਸ਼ੋਰੈਂਸ, ਮੌਰਗੇਜ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ। ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-455-3381 ਤੇ 416-457-3381 ਤੇ।
0: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ। ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ। ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-457-3381 416-457-3381।
3: ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
4: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444। 905-564-6444।

0: 503 AM ਬੈਂਡ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਹੀ ਸਰੋਤਿਆਂ ਨੂੰ, ਸਾਡੇ ਸਾਰੇ ਦਰਸ਼ਕਾਂ ਨੂੰ ਸਿਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਇਸ 5 ਤੋਂ ਲੈ ਕੇ 6 ਵਾਲੇ ਘੰਟੇ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਬਾਈ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ, ਜੋ ਕਿ ਸਿੰਪਲੀ ਸਭ ਤੋਂ ਬੈਸਟ ਇੰਡੀਅਨ ਫੂਡ ਤਿਆਰ ਕਰਦੇ ਨੇ, ਉਹ ਵੀ ਬ੍ਰੈਂਪਟਨ ਦੇ ਵਿੱਚ 3 ਅਲੱਗ ਲੋਕੇਸ਼ਨਸ ਤੋਂ। ਅਤੇ ਤਿੰਨਾਂ ਹੀ ਲੋਕੇਸ਼ਨਸ 'ਤੇ ਹੁਣ ਦੁਸਹਿਰਾ ਅਤੇ ਨਾਲ ਦੇ ਨਾਲ ਦਿਵਾਲੀ ਅਤੇ ਹੋਰ ਵੀ ਜਿੰਨੇ ਵੀ ਆਪਣੇ ਡਿਫਰੈਂਟ ਫੈਸਟੀਵਲਸ ਨੇ, ਸਾਰਿਆਂ ਦੀ ਤਿਆਰੀ ਹੁਣ ਖਿੱਚੀ ਜਾ ਰਹੀ ਆ। ਅਤੇ ਤੁਹਾਡੇ ਲਈ ਇਹਨਾਂ ਨੇ ਪ੍ਰਬੰਧ ਕੀਤਾ ਹੋਇਆ ਆਉਣ ਵਾਲੇ ਦਿਨਾਂ ਦੇ ਵਿੱਚ ਕਿ ਐਵਰੀ ਸਿੰਗਲ ਡੇ ਬਿਲਕੁਲ ਤੁਹਾਡੇ ਅੱਖਾਂ ਦੇ ਸਾਹਮਣੇ ਗਰਮਾ ਗਰਮ ਦੇਸੀ ਘਿਓ ਦੀਆਂ ਜਲੇਬੀਆਂ ਕੱਢੀਆਂ ਜਾਣਗੀਆਂ। ਕਈ ਦਿਨ ਤਾਂ ਲਗਾਤਾਰ ਬਾਏ ਵਨ ਗੈਟ ਵਨ ਫ੍ਰੀ ਪਰ ਪਾਉਂਡ ਵੀ ਕੱਢੀਆਂ ਜਾਣਗੀਆਂ। 100+ ਕਿਸਮ ਦੀਆਂ ਸ਼ੁੱਧ ਖੋਏ ਦੀਆਂ ਮਿਠਾਈਆਂ ਵੀ ਤਿਆਰ ਕੀਤੀਆਂ ਜਾਣਗੀਆਂ, ਨਾਲ ਦੇ ਨਾਲ ਬਹੁਤ ਹੀ ਸੋਹਣੇ ਸੋਹਣੇ ਡੱਬੇ ਵੀ ਲੈਣ ਦੇਣ ਲਈ ਵੀ ਤੁਹਾਡੇ ਤਿਆਰ ਕੀਤੇ ਜਾਣਗੇ ਅਤੇ ਉੱਥੇ ਦਿਖਾਏ ਵੀ ਜਾਣਗੇ। ਅਤੇ ਨਾਲ ਦੇ ਨਾਲ ਤਾਂ ਗਰਮਾ ਗਰਮ ਬਹੁਤ ਹੀ ਸਵਾਦ ਪਕਵਾਨ ਤਾਂ ਤੁਹਾਨੂੰ 2:00 ਇਨ ਦਾ ਮੋਰਨਿੰਗ ਤਾਂ 7 ਦਿਨ ਆਫਰ ਕਰਦੇ ਨੇ। ਤੁਸੀਂ ਸਵੇਰੇ 2 ਵਜੇ ਤੱਕ ਤਾਜ਼ਾ ਸਵਾਦ ਫਰੈਸ਼ ਫੂਡ ਖਾਣਾ। 3 ਲੋਕੇਸ਼ਨ ਨੇ ਸਾਡੇ ਬ੍ਰੈਂਪਟਨ ਸ਼ਹਿਰ ਦੇ ਵਿੱਚ ਸਿੰਪਲੀ ਇੰਡੀਅਨ ਦੇ। ਪਹਿਲੀ ਲੋਕੇਸ਼ਨ ਹੈ 275 Garden Brook Trail in Castlemore. Dujji location, 85 Montpellier Street, Brampton, at the major intersection of Mississauga Road and Financial. The Tiji location at 15 Fander Way, right by Beauvaird and Chinkuzi. Tinne locations ton je tusi apne mehmana layi live catering da prabandh karna, $10.99 to catering di price shuru ho jandi hai per person. Call 905-794-8111. Simply Indian 905-794-8111. Naviyan soniyan ainka taiyar karwaniyan, oh bhi bina bankrupt hon ton, $99 de vich, sirf te sirf $99 de vich badi soni tode layi navi ainak taiyar karke denge Clearview Eye Care wale 11615 McVean Drive, Brampton, Mayfield and McVean te han. Mayfield McVean te 11615 McVean Drive, Brampton, number 34 de vich ja ke milo Dr. Ramandeep Hare te Dr. Harpreet Hare, donne Canadian born and educated, bahut hi professional doctors ne, Punjabi vi English vi bolde ne, so buzurgan nu vi leke jao, koi bhi language barrier hona nahi je eye exam karwana, te kalla ਨਿਗਾਹ ਦਾ ਟੈਸਟ ਨਹੀਂ, ਕਹਿੰਦੇ ਨੇ ਕਿ ਸਿਹਤ ਵੀ ਚੈੱਕ ਕਰਦੇ ਹਾਂ ਬਿਨਾਂ ਕੋਈ ਵੀ ਵਾਧੂ ਖਰਚੇ ਤੋਂ। ਸੋ 905-913-4545 ਇਹਨਾਂ ਦਾ ਫੋਨ ਨੰਬਰ ਹੈ, 905-913-4545, 905-913-4545, 905-913-4545. ਸਪੈਸ਼ਲ ਪੈਕੇਜ ਹੈ, ਦੇਸ ਪ੍ਰਦੇਸ ਹਵਾਲਾ ਦਿਓ, ਤੁਹਾਡੇ ਸਿੰਗਲ ਵਿਜ਼ਨ ਲੈਂਸ ਪ੍ਰਸਕ੍ਰਿਪਸ਼ਨ ਦੇ ਹਿਸਾਬ ਨਾਲ ਪਾ ਕੇ ਦੇਣਗੇ ਇੱਕ ਬਹੁਤ ਹੀ ਸੋਹਣੀ ਐਨਕ ਦੇ ਵਿੱਚ $99 ਦੇ ਵਿੱਚ, $99 ਦੇ ਵਿੱਚ ਡਾਇਰੈਕਟ ਬਿੱਲ ਵੀ ਕਰ ਦੇਣਗੇ ਥਰੂ ਯੂਰ ਇੰਸ਼ੋਰੈਂਸ, ਜਾਂ ਪੱਲਿਓਂ ਵੀ ਤੁਸੀਂ ਡਾਇਰੈਕਟ ਆਪ ਹੀ ਪੇ ਕਰਨਾ, ਖਰਚਾ ਤਾਂ ਨਹੀਂ ਰਹਿਣਾ, $99. ਕਾਲ ਕਲੀਅਰਵਿਊ ਆਈ ਕੇਅਰ ਬ੍ਰੈਂਪਟਨ, 905-913-4545, 905-913-4545 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਬਾਏ ਕੋਮਲ ਟਰੈਵਲ ਵਾਲੇ ਕੁਛ ਸਪੈਸ਼ਲ ਫੇਅਰਸ ਆਫਰ ਕਰ ਰਹੇ ਆ, ਟੋਰਾਂਟੋ ਤੋਂ ਲੈ ਕੇ ਦਿੱਲੀ ਤੱਕ, ਦਿੱਲੀ ਤੋਂ ਲੈ ਕੇ ਟੋਰਾਂਟੋ ਤੱਕ, ਚਾਹੇ ਵਨ ਵੇ ਚਾਹੇ ਰਾਊਂਡ ਟ੍ਰਿਪ। ਓਬਵੀਅਸਲੀ ਤੁਹਾਨੂੰ ਪਤਾ ਹੈ ਤੁਸੀਂ ਕਦੋਂ ਆਉਣਾ ਜਾਣਾ, ਉਹਦੇ ਹਿਸਾਬ ਨਾਲ ਵੀ ਐਗਜੈਕਟ ਪ੍ਰਾਈਸ ਤਾਂ ਪਤਾ ਕਰ ਲਓ, ਪਰ ਕੁਛ ਜਨਰਲ ਸਪੈਸ਼ਲ ਫੇਅਰ ਮੈਂ ਤੁਹਾਨੂੰ ਦੱਸ ਦਿੰਦਾ। ਕੋਮਲ ਟਰੈਵਲ ਨੇ ਕਿਹਾ ਹੈ ਕਿ ਕੋਈ ਵੀ ਹੁਣ November 19, November 22, November 25 ਆਹ 3 ਸਪੈਸ਼ਲ ਡੇਟ ਨੇ, ਤੁਸੀਂ ਟੋਰਾਂਟੋ ਤੋਂ ਲੈ ਕੇ ਦਿੱਲੀ 2 ਬੈਗ ਇੰਕਲੂਡਿਡ, ਜੇ ਵਨ ਵੇ ਟਿਕਟ ਲੱਭ ਰਹੇ ਹੋ, November 19, November 22, November 25, ਇਹ 3 ਸਪੈਸ਼ਲ ਡੇਜ਼ ਨੇ, 2 ਬੈਗਸ ਇੰਕਲੂਡਿਡ, ਤੁਸੀਂ ਟੋਰਾਂਟੋ ਤੋਂ ਲੈ ਕੇ ਦਿੱਲੀ ਵਨ ਵੇ ਜਾ ਸਕਦੇ ਹੋ ਸਿਰਫ 1290 ਦੇ ਵਿੱਚ, 1290 ਇਹ November 19, 22, and 25, 2 ਬੈਗਸ ਇੰਕਲੂਡਿਡ, ਸਪੈਸ਼ਲ ਪ੍ਰਾਈਸ ਹੈ ਵਨ ਵੇ। ਨਾਲੇ ਕੋਈ ਵੀ ਜੈਨੂਅਰੀ, ਫੈਬਰੂਅਰੀ ਜਾਂ ਮਾਰਚ ਦੇ ਵਿੱਚ ਆਉਣਾ ਜਾਣਾ ਚਾਹੁੰਦਾ ਹੈ ਟੋਰਾਂਟੋ ਤੋਂ ਲੈ ਕੇ ਦਿੱਲੀ ਅਤੇ ਵਾਪਸ, ਇਹਨਾਂ 3 ਮਹੀਨਿਆਂ ਦੇ ਅੰਦਰ ਅੰਦਰ ਹੀ ਟਰੈਵਲ ਕਰੋ, ਟੋਰਾਂਟੋ ਤੋਂ ਲੈ ਕੇ ਦਿੱਲੀ ਜਾਓ ਅਤੇ ਵਾਪਸ ਆਓ, ਜੈਨੂਅਰੀ, ਫੈਬਰੂਅਰੀ, ਮਾਰਚ ਦੇ ਟਾਈਮ ਫਰੇਮ ਦੇ ਵਿੱਚ 3 ਮਹੀਨਿਆਂ ਦੇ ਅੰਦਰ ਅੰਦਰ। ਅਤੇ ਇਹ ਕਹਿੰਦੇ ਨੇ ਕਿ ਰਾਊਂਡ ਟ੍ਰਿਪ ਬੁੱਕ ਕਰ ਦੇਵਾਂਗੇ ਸਿਰਫ 1550 1550 ਦੇ ਵਿੱਚ। ਕਾਲ ਕੋਮਲ ਟਰੈਵਲ 905 9057711 905-239-7711. So ਸਾਡੇ ਤਿੰਨ ਚਾਰ ਡਿਫਰੈਂਟ ਸਪੋਂਸਰ ਫੋਨ ਲਾਈਨ 'ਤੇ ਹੋਲ 'ਤੇ ਹਨ, ਬਾਰੀ ਬਾਰੀ ਮਿਲਾਉਂਦੇ ਹਾਂ, ਇਹਨਾਂ ਕਰਕੇ ਹੀ ਸਾਡੇ ਪ੍ਰੋਗਰਾਮ ਨਿਤ ਰੋਜ਼ਰ ਤੱਕ ਪੇਸ਼ ਹੁੰਦੇ ਨੇ. ਸੋ ਪਹਿਲਾਂ ਮਿਲਾਉਂਦੇ ਹਾਂ, ਸਾਡੇ ਨਾਲ ਜੁੜ ਚੁੱਕੇ ਨੇ ਆਲ ਦੈਟ ਸਲਿਊਸ਼ਨ ਤੋਂ ਮਿਸਟਰ ਸਦੀਕ. ਆਲ ਦੈਟ ਸਲਿਊਸ਼ਨ ਵਾਲੇ 25 ਪਲੱਸ ਸਾਲਾਂ ਤੋਂ ਡੈਟ ਸਲਿਊਸ਼ਨ ਯਾਨੀ ਕਿ ਕਰਜ਼ੇ ਦਾ ਹੱਲ ਤੁਹਾਡੇ ਲਈ ਲੱਭਦੇ ਆ ਰਹੇ ਨੇ. ਜਿਹੜਾ ਮਰਜ਼ੀ ਕਿਸਮ ਕਰਜ਼ਾ ਹੋਵੇ, ਜਿੰਨਾ ਮਰਜ਼ੀ ਕਰਜ਼ਾ ਹੋਵੇ, ਚਾਹੇ ਪਰਸਨਲ ਹੋਵੇ ਚਾਹੇ ਬਿਜ਼ਨਸ ਦਾ ਹੋਵੇ, ਜੇ ਤੁਸੀਂ ਬਿਨਾਂ ਘਰ ਘੁਰ ਲੂਜ਼ ਕਰਨ ਤੋਂ, ਬਿਨਾਂ ਗੱਡੀਆਂ ਲੂਜ਼ ਕਰਨ ਤੋਂ, ਬਿਨਾਂ ਕੋਈ ਵੀ ਤੁਹਾਡੇ ਅਕਾਊਂਟਸ ਲੂਜ਼ ਕਰਨ ਤੋਂ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ, 80-90% ਤੱਕ ਕਰਜ਼ਾ ਘਟਾਉਣਾ ਚਾਹੁੰਦੇ ਹੋ ਜਾਂ ਮਾਫ਼ ਕਰਵਾਉਣਾ ਚਾਹੁੰਦੇ ਹੋ, ਇਹਨਾਂ ਨਾਲ ਸੰਪਰਕ ਕਰੋ. ਕਾਲ
1: 416-671-0577 416-671-0577. ਆਪਣਾ ਪੈਸਾ ਇੰਟਰਸਟ ਲਈ ਜ਼ਾਇਆ ਹੋਣ ਤੋਂ ਬਚਾ ਸਕਦੇ ਹੋ ਅਗਰ ਤੁਸੀਂ ਕਾਲ ਕਰਦੇ ਹੋ. ਨੰਬਰ ਹੈ ਸਾਡਾ 416-671-0577 'ਤੇ ਕਾਲ ਕਰਕੇ ਚਾਹੇ ਫੋਨ 'ਤੇ ਇਨਫੋਰਮੇਸ਼ਨ ਲੈ ਲਓ ਜਾਂ ਮੇਰੀ ਕਿਸੇ ਵੀ ਲੋਕੇਸ਼ਨ 'ਤੇ ਆ ਕੇ ਮੈਨੂੰ ਮਿਲ ਸਕਦੇ ਹੋ. ਸਲਾਹ ਮਸ਼ਵਰੇ ਦੀ ਕੋਈ ਫੀਸ ਨਹੀਂ ਹੈਗੀ, ਚਾਹੇ ਇੱਕ ਦਫ਼ਾ ਆਓ, 10 ਦਫ਼ਾ ਆਓ, ਕੁਛ ਪੇ ਨਹੀਂ ਕਰਨਾ. ਆਓ, ਇਨਫੋਰਮੇਸ਼ਨ ਲਓ ਔਰ ਉਸ ਤੋਂ ਬਾਅਦ ਘਰ ਜਾ ਕੇ ਡਿਸਾਈਡ ਕਰ ਸਕਦੇ ਹੋ. ਇੱਕ ਚੀਜ਼ ਮੈਂ ਗਰੰਟੀ ਕਰਦਾ ਕਿ ਇੱਕ ਤਾਂ ਮੇਰੇ ਆਫਿਸ 'ਚੋਂ ਤੁਹਾਨੂੰ ਇੱਕ ਆਨੈਸਟ ਐਡਵਾਈਸ ਮਿਲੇਗੀ. ਅਗਰ ਤੁਹਾਨੂੰ ਜ਼ਰੂਰਤ ਹੋਏਗੀ ਰਿਲੀਫ ਲੈਣ ਦੀ, ਦੱਸਾਂਗਾ ਰਿਲੀਫ ਲਓ, ਅਦਰਵਾਈਜ਼ ਕੋਈ ਹੋਰ ਆਪਸ਼ਨ ਦੇਵਾਂਗਾ. ਦੂਸਰਾ, ਅਗਰ ਤੁਹਾਡਾ ਕੇਸ ਮੈਂ ਰਿਵਿਊ ਕਰਨ ਤੋਂ ਬਾਅਦ ਲਵਾਂਗਾ ਤਾਂ ਇਸ ਚੀਜ਼ ਦੀ ਵੀ ਮੈਂ ਗਰੰਟੀ ਕਰਦਾ ਕਿ ਮੇਰੇ ਆਫਿਸ 'ਚੋਂ ਕਦੇ ਵੀ ਕਿਸੇ ਕਿਸਮ ਦਾ ਕੋਈ ਸਰਪ੍ਰਾਈਜ਼ ਨਹੀਂ ਮਿਲੇਗਾ. ਜੋ ਵਾਅਦਾ ਕਰਾਂਗਾ ਪਹਿਲੀ ਮੀਟਿੰਗ 'ਚ ਉਸਦੇ ਮੁਤਾਬਿਕ ਤੁਹਾਡਾ ਕੇਸ ਅਪਰੂਵ ਹੋਏਗਾ. ਔਰ ਅਗਰ ਤੁਹਾਡਾ ਕ੍ਰੈਡਿਟ ਖਰਾਬ ਹੁੰਦਾ ਜਾਂ ਆਲਰੇਡੀ ਖਰਾਬ ਹੋ ਚੁੱਕਿਆ ਤਾਂ ਕੋਈ ਵੱਡੀ ਗੱਲ ਨਹੀਂ ਹੈਗੀ, ਕ੍ਰੈਡਿਟ ਨੂੰ ਦੁਬਾਰਾ ਰੀਬਿਲਡ ਕੀਤਾ ਜਾ ਸਕਦਾ. ਅਸੀਂ ਆਪਣੇ ਕਲਾਇੰਟ ਨੂੰ ਐਨਰੋਲ ਕਰਦੇ ਹੈਗੇ ਹਾਂ ਕ੍ਰੈਡਿਟ ਰੀਬਿਲਡ ਪ੍ਰੋਗਰਾਮ ਵਿੱਚ. ਉਹ ਬਹੁਤ ਜਲਦ ਤੁਹਾਡਾ ਕ੍ਰੈਡਿਟ ਵੀ ਵਾਪਸ ਤੁਹਾਨੂੰ ਮਿਲ ਸਕਦਾ. ਤੁਹਾਨੂੰ 6-7 ਸਾਲ ਵਾਸਤੇ ਵੇਟ ਨਹੀਂ ਕਰਨਾ ਪਏਗਾ. ਤੁਹਾਡੇ ਐਸੈਟ ਚਾਹੇ ਘਰ ਨੇ, ਗੱਡੀਆਂ ਨੇ, RESP, RESP, ਬਿਜ਼ਨਸ, ਇਹ ਸਭ ਕੁਝ ਜੋ ਤੁਸੀਂ ਰੱਖਣਾ ਚਾਹੁੰਦੇ ਹੋ ਆਪਣੇ ਕੋਲ, ਤੁਹਾਡੇ ਕੋਲ ਹੀ ਰਹਿਣਗੀਆਂ. ਕੁਛ ਲੂਜ਼ ਨਹੀਂ ਕਰੋਗੇ ਔਰ ਡੈਟ ਫ੍ਰੀ ਵੀ ਹੋ ਜਾਓਗੇ. ਕਰਜ਼ਾ ਚਾਹੇ ਤੁਹਾਡੇ ਕ੍ਰੈਡਿਟ ਕਾਰਡ ਦਾ ਹੈਗਾ, ਲਾਈਨ ਆਫ ਕ੍ਰੈਡਿਟ ਨੇ, ਪਰਸਨਲ ਲੋਨਸ ਨੇ, ਪੇਡੇ ਲੋਨਸ ਨੇ, ਜਾਂ ਇਨਕਮ ਟੈਕਸ ਦਾ ਮਾਮਲਾ ਹੈ CRA ਦੇ ਨਾਲ ਪਰਸਨਲ, ਜਾਂ ਬਿਜ਼ਨਸ ਦਾ GST, ਪੇਰੋਲ ਆਊਟਸਟੈਂਡਿੰਗ ਹੈਗਾ, ਜਾਂ ਕੋਈ ਕਾਰ, ਟਰੱਕ ਜਾਂ ਟਰੇਲ ਫਾਈਨਾਂਸ ਕੀਤੇ ਸੀ, ਪੇਮੈਂਟ ਨਹੀਂ ਕਰ ਸਕੇ, ਚੁੱਕ ਕੇ ਲੈ ਗਏ ਨੇ, ਜਾਂ ਪੇਮੈਂਟ ਨਹੀਂ ਕਰ ਸਕਦੇ, ਵਾਪਸ ਕਰਨਾ ਚਾਹੁੰਦੇ ਹੋ, ਜਾਂ ਕੋਈ ਪ੍ਰੀ ਕੰਸਟਰਕਸ਼ਨ ਕੰਡੋ ਜਾਂ ਘਰ ਬੁੱਕੀ ਤੇ ਸੀ, ਕਲੋਜ਼ ਨਹੀਂ ਕਰ ਸਕੇ, ਬਿਲਡਰ ਤੁਹਾਡੇ ਪਿੱਛੇ ਆ ਰਿਹਾ ਹੈਗਾ, ਤੇ ਇਹ ਸਾਰੇ ਕਰਜ਼ੇ ਤੁਹਾਡੇ ਸੈਟਲ ਹੋ ਸਕਦੇ ਨੇ. ਇਸ ਤੁਹਾਡੀ ਪੂਰੀ ਹੈਲਪ ਕਰਨੇ ਦੀ ਕਿ ਜਿਤਨਾ ਮੈਕਸਿਮਮ ਰਿਲੀਫ ਹੋ ਸਕਦਾ ਮਿਲਾਈਏ, ਔਰ ਬਾਕੀ ਛੋਟੀ ਛੋਟੀ ਕਿਸ਼ਤਾਂ ਵੀ ਤੁਹਾਨੂੰ ਜੋ ਈਜ਼ਲੀ ਅਫੋਰਡ ਕਰ ਸਕੋ ਤੁਹਾਡੀ ਕਿਸ਼ਤਾਂ ਬਣਾ ਦਈਏ. ਨੰਬਰ 416-671-0577 'ਤੇ ਕਾਲ ਕਰਕੇ ਇਨਫੋਰਮੇਸ਼ਨ ਲੈ ਸਕਦੇ ਹੋ. ਇਸ ਤਰ੍ਹਾਂ ਜੀ
0: ਨੰਬਰ ਤੁਸੀਂ ਵੀ ਹੁਣੇ ਲਿਖ ਲਓ, ਕਿਉਂਕਿ ਕਰਜ਼ਾ ਹੋਰ ਨਾ ਵੱਧ ਜਾਵੇ, ਵਿਆਜ ਹੋਰ ਨਾ ਵੱਧ ਜਾਵੇ, ਕਿਸ਼ਤਾਂ ਹੋਰ ਨਾ ਵੱਧ ਜਾਣ. 416-671-0577. ਅੰਦਾਜ਼ਾ ਲਾ ਲਓ ਕਿ 25+ ਸਾਲਾਂ ਦੇ ਵਿੱਚ ਇਹਨਾਂ ਨੇ ਕਿੰਨੀਆਂ ਪਰਿਵਾਰਾਂ ਦੀ ਮਦਦ ਕੀਤੀ ਆ. 416-671-0577. ਸਦੀਕ ਜੀ, ਹੋਰ ਕੀ ਐਡ ਕਰਨਾ ਚਾਹੁੰਦੇ ਹੋ?
1: ਇਹੀ ਕਹਾਂਗਾ ਕਿ ਅਗਰ ਮਿਨੀਮਮ ਪੇਮੈਂਟ ਕਰ ਰਹੇ ਹੋ ਜਾਂ ਇੱਕ ਕ੍ਰੈਡਿਟ ਕਾਰਡ ਦਾ ਬਿੱਲ ਦੂਸਰੇ ਕ੍ਰੈਡਿਟ ਕਾਰਡ ਤੋਂ ਪੇ ਕਰ ਰਹੇ ਹੋ, ਆਪਣਾ ਪੈਸਾ ਇੰਟਰਸਟ ਵਿੱਚ ਜ਼ਾਇਆ ਨਾ ਕਰੋ. ਕਈ ਆਪਸ਼ਨ ਅਵੇਲੇਬਲ ਹੈਗੇ ਨੇ, ਇਸ ਤੁਹਾਡੀ ਪੂਰੀ ਹੈਲਪ ਕਰਾਂਗੇ, ਤੁਹਾਡਾ ਡੈਟ ਵੀ ਸੈਟਲ ਕਰ ਦੇਣਗੇ, ਤੁਹਾਡਾ ਕ੍ਰੈਡਿਟ ਵੀ ਰੀਬਿਲਡ ਕਰਨ ਦੀ ਪੂਰੀ ਪੂਰੀ ਹੈਲਪ ਕਰਾਂਗੇ. ਇਸ ਵਾਸਤੇ ਅਗਰ ਕੋਈ ਕਰਜ਼ਾ ਹੈਗਾ, ਨੰਬਰ 416-671-0577 'ਤੇ ਕਾਲ ਕਰਕੇ ਇਨਫੋਰਮੇਸ਼ਨ ਲੈ ਸਕਦੇ ਹੋ. ਲੋਕੇਸ਼ਨ 'ਤੇ ਵਿਜ਼ਿਟ ਕਰਨਾ ਚਾਹੋ ਤਾਂ ਸਕਾਰਬਰੋ ਵਿੱਚ ਹੈ, ਮਾਰਕੀਟ ਮੈਨੇਜਮੈਂਟ ਦੇ ਕੋਲ, ਉਦੋਂ ਵੀ ਸਾਡਾ ਹੈੱਡ ਆਫਿਸ ਹੈਗਾ ਕਿਪਲਿੰਗ ਰੈਕਸੀਅਲ ਦੇ ਕੋਲ, ਵਾਕਿੰਗ ਵੀ ਕਰ ਸਕਦੇ ਹੋ ਇੱਥੇ, ਜਾਂ ਬ੍ਰੈਂਪਟਨ ਦੀ ਲੋਕੇਸ਼ਨ 'ਤੇ ਬ੍ਰੈਂਬਲੀ ਬੁਵੇਰ 'ਤੇ ਤੁਸੀਂ ਆਪਾਂ ਬੁੱਕ ਕਰਕੇ ਆ ਸਕਦੇ ਹੋ. ਨੰਬਰ 416-671-0577 'ਤੇ ਕਾਲ ਕਰ ਸਕਦੇ ਹੋ. ਇਸ ਤਰ੍ਹਾਂ ਜੀ,
0: ਥੈਂਕ ਯੂ ਵੈਰੀ ਮੱਚ. ਹੁਣੇ ਗੱਲਬਾਤ ਕਰੋ ਮਿਸਟਰ ਸਦੀਕ ਦੇ ਨਾਲ ਫਰੋਮ ਆਲ ਦੈਟ ਸਲਿਊਸ਼ਨਸ. 416-671-0577 416-671-0577 ਜਿਹੜਾ ਖੁੱਲ੍ਹ ਕੇ ਗੱਲਬਾਤ ਕੀਤੀ ਜਾ ਸਕਦੀ ਹੈ. ਜਿਹੜੀ ਵੀ ਗੱਲ ਹੈ fully confidential, fully private hai. 416-671-0577 in naal sampark kita ja sakda hai. Dosto, je tusi aapde ghar de vich custom, one of a kind, one of one, bahut hi sona sofa set leona chahunde ho, chahe oh 100% pure genuine leather da hove, chahe fabric da hove, chahe three piece, chahe two piece, chahe sectional, chahe L shape, chahe U shape, ja fir custom bedroom set, custom dining table chahunde ho, fir assi recommend karde ha ke tusi Casa Furniture da 28th business anniversary, 28th business anniversary da sale da pura ta pura fayda uthao, kyunki eh tuhanu literally thousands of dollars ek ek purchase te bacha rahe ne. Casa Furniture wale hun 28 saal lagatar business de vich ne, 100% Canadian made furniture custom tayar karde ne, oh vi do location ton. Pehli location hai Jovi Regan Road, 24 Regan Road, Brampton, Guru Ghar de nede. The dooji location is 102 Delta Park, right by Airport and Queen. 102 Delta Park, the dooji location hai. Ekko phone number hai, ko information chahiye, 905-803-8056. 905-803-8056. So, aam taur te ta ehe 100% genuine leather. Sofa plus love seat, jadi three seater and two seater. A sofa plus love seat, aam taur te ta eh hun tak $6,500 charge karde aa rahe ne for 100% pure genuine leather sofa and love seat. Te hun suno dhyan naal, $6,500 chaddo, kehnde $3,500 do, sirf $3,500 te custom 100% leather sofa plus love seat tiyar karke davange tuhade room de measurements te hisab naal. Je tusi sectional leather sofa set tiyar karwana, again 100% pure real Canadian leather, te kai different color di choice hai. Sectional leather sofa kehnde ne ke $7,900 vi assi charge karde aa rahe ha. ਹੁਣ ਤੁਹਾਨੂੰ $3,500 ਚ ਦਵਾਂਗੇ, ਤੁਹਾਡੀ ਮਰਜ਼ੀ ਆ. ਹੁਣ ਜਾਂ ਤਾਂ ਸੋਫਾ ਲਵ ਸੀਟ ਲੈਦਰ ਦਾ $3,500 ਚ ਤਿਆਰ ਕਰਵਾ ਲਓ, ਜਾਂ ਸੈਕਸ਼ਨਲ ਲੈਦਰ ਸੋਫਾ $3,500 ਚ ਤਿਆਰ ਕਰਵਾ ਲਓ. ਜੇ ਤੁਸੀਂ ਫੈਬਰਿਕ ਸੋਫਾ ਸੈੱਟ ਲੱਭ ਰਹੇ ਹੋ, ਆਮ ਤੌਰ 'ਤੇ ਤਾਂ ਇਹ $2,500 ਚਾਰਜ ਕਰਦੇ ਆ ਰਹੇ ਨੇ ਥਰੀ ਪੀਸ ਫੈਬਰਿਕ ਸੋਫਾ ਸੈੱਟ. ਸੋ ਥਰੀ ਸੀਟਰ, ਟੂ ਸੀਟਰ ਐਂਡ ਅ ਸਿੰਗਲ ਸੀਟਰ ਥਰੀ ਪੀਸ ਸੋਫਾ ਸੈੱਟ ਇਹਨਾਂ ਕੋਲ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਡਿਫਰੈਂਟ ਕਲਰਸ, ਪੈਟਰਨਸ, ਡਿਜ਼ਾਈਨਸ, ਫੈਬਰਿਕ ਦੇ ਨੇ. ਕਸਟਮ ਤੁਸੀਂ ਜਾ ਕੇ ਕੈਰਲਾਗ ਵਿੱਚ ਦੇਖ ਸਕਦੇ ਹੋ, ਇਹਨਾਂ ਦੇ ਕੰਪਿਊਟਰ ਸਕਰੀਨ 'ਤੇ ਵੀ ਦੇਖ ਸਕਦੇ ਹੋ. ਹੁਣ ਤੁਹਾਨੂੰ ਇਹ ਥਰੀ ਪੀਸ ਫੈਬਰਿਕ ਸੋਫਾ ਸੈੱਟ $1,500 ਵਿੱਚ ਤਿਆਰ ਕਰਕੇ ਦੇ ਰਹੇ ਆ. ਕਿਸੇ ਜਿਹੜੀ ਮਰਜ਼ੀ ਦੁਕਾਨ 'ਚ ਜਾਓ, $1,500 ਦੇ ਵਿੱਚ ਤਾਂ ਬਣਿਆ ਵੀ ਤੁਹਾਨੂੰ ਮਿਲਣਾ ਥਰੀ ਪੀਸ ਸੋਫਾ ਸੈੱਟ. ਇਹ ਕਸਟਮ ਤਿਆਰ ਕਰਕੇ ਦੇਣਗੇ ਤੁਹਾਡੇ ਰੂਮ ਦੇ ਮੈਜਰਮੈਂਟ ਦੇ ਹਿਸਾਬ ਨਾਲ. ਸੋ ਸੋਫਾ ਸੈੱਟ, ਬੈਡਰੂਮ ਸੈੱਟ ਅਤੇ ਕਸਟਮ ਟੇਬਲਸ ਐਂਡ ਡੈਸਕਸ, Casa Furniture, Jovi Regan Road, 102 Delta Park Boulevard, Brampton, 28th anniversary, the massive sale chal rahi hai. Call 905-803-8056. 905-803-8056. Casa Furniture naal sampark kita ja sakda. Te dosto, je tusi aapde gaddi de nave tire pawane aa, winter tire pawane aa, ja gaddi nu rust proof karwana hai, A&J Auto Repair, 91 Healy Road in Bolton, a Highway 50 in Mayfield, Home Depot wale plaza nede, Highway 50 the Mayfield the major intersection bandia near the big Home Depot plaza, 91 Healy Road Bolton te located han. Te harek make and model gaddi di tasalli bakhsh repair karde aa rahe ne bahut lambe samay ton. Tuhadi boli bol de mechanic ne kehnde ne ki genuine parts, genuine labor, the cost hi tuhanu charge karde aa, te sara kuch pehla samjhaunde aa ki zaruri aa, ki ghat zaruri aa, kharcha kivein ghata sakde aa, sab kuch hi dass denge. Hun gaddi di ਤੁਸੀਂ ਸਸਪੈਂਸ਼ਨ ਦਾ ਕੰਮ ਕਰਾਉਣਾ, ਇੰਜਨ ਦਾ ਕੰਪਲੀਟ ਕੰਮ ਕਰਾਉਣਾ, ਬ੍ਰੇਕਾਂ ਦਾ ਕੰਮ, ਐਗਜ਼ਾਸਟ ਦਾ ਕੰਮ, ਕੱਲਾ ਓਇਲ ਚੇਂਜ ਕਰਾਉਣਾ ਹੋਵੇ, ਫੁੱਲ ਸਰਵਿਸ ਕਰਵਾਉਣੀ ਹੋਵੇ, ਰਸ ਪਰੂਫ, ਨਿਊ ਟਾਇਰਸ, ਵਿੰਟਰ ਟਾਇਰਸ, ਵੀਲ ਅਲਾਈਨਮੈਂਟ, ਯੂ ਨੇਮ ਇਟ, ਜਿਹੜੀ ਮਰਜ਼ੀ ਮੇਕ ਐਂਡ ਮਾਡਲ ਹੋਵੇ, ਸਾਰਿਆਂ ਦਾ ਤਸੱਲੀ ਬਖਸ਼ ਕੰਮ ਕਰਦੇ ਆ A&J Auto Repair, 91 Healy Road in Bolton, at Highway 50 in Mayfield near Home Depot. Call 905-857-7596. 905-857-7596. ਇਸ ਟਾਈਮ 'ਤੇ ਸਾਡੇ ਅਗਲੇ ਸਪਾਂਸਰ ਸਾਡੇ ਨਾਲ ਜੁੜ ਚੁੱਕੇ ਨੇ, ਮੋਰਗੇਜ ਬ੍ਰੋਕਰ ਮੋਰਗੇਜ ਐਕਸਪਰਟ, ਬਹੁਤ ਹੀ ਜਾਣਿਆ ਪਛਾਣਿਆ ਤੇ ਪ੍ਰੋਫੈਸ਼ਨਲ ਨਾਮ ਨਰਦੇਵ ਸਿੱਧੂ। ਨਰਦੇਵ ਸਿੱਧੂ ਇਸ ਫੀਲਡ ਦੇ ਵਿੱਚ ਤਾਂ ਡੈਕੇਡ ਪਲੱਸ ਬਹੁਤ ਲੰਬੇ ਸਮੇਂ ਤੋਂ ਕੰਮ ਕਰਦੇ ਆ ਰਹੇ ਨੇ। ਹੁਣ ਤੱਕ ਤਾਂ ਇਹਨਾਂ ਦੇ ਹਜ਼ਾਰਾਂ ਹੀ ਪਰਿਵਾਰ ਨੇ ਜਿਨ੍ਹਾਂ ਨੇ ਟਾਈਮ ਸਿਰ ਮੋਰਗੇਜ ਕਰਵਾ ਲਈ ਹੈ। ਕਈ ਤਾਂ ਹੁਣ 3-4-5-6 ਵਾਰੀ ਕਰਵਾ ਚੁੱਕੇ ਨੇ ਅਤੇ ਨਾਲ ਦੇ ਨਾਲ ਰਿਨਿਊਅਲਸ ਤੱਕ ਵੀ ਇੰਨੀ ਵਾਰੀ ਕਰਵਾ ਚੁੱਕੇ ਨੇ। ਕਾਲ ਨਰਦੇਵ ਸਿੱਧੂ, ਜਿਹੜਾ ਮਰਜ਼ੀ ਮੋਰਗੇਜ ਦਾ ਕੰਮ ਹੋਵੇ, 6472945503 6472945503। ਸਿੱਧੂ ਸਾਹਿਬ ਸਤਿ ਸ਼੍ਰੀ ਅਕਾਲ ਜੀ।
2: ਧੰਨਵਾਦ ਸਿੱਧੂ ਸਾਹਿਬ, ਤੁਹਾਨੂੰ ਤੇ ਰੇਡੀਓ ਦੇਸ਼ ਪ੍ਰਦੇਸ਼ ਸੁਣਨ ਵਾਲੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ।
0: ਬ੍ਰਦਰ, ਹੁਣ ਬਹੁਤ ਲੋਕਾਂ ਦੇ ਮਨ ਦੇ ਵਿੱਚ ਡਰ ਇਹ ਹੈ ਕਿ ਜਲਦ ਬੈਂਕ ਆਫ ਕੈਨੇਡਾ ਵੱਲੋਂ ਜਿਹੜੇ ਬੈਂਚਮਾਰਕ ਇੰਟਰਸਟ ਰੇਟ ਨੇ ਉਹ ਵਧਾਏ ਜਾ ਸਕਦੇ ਆ। ਸੋ ਕੀਪਿੰਗ ਦੈਟ ਮਾਇੰਡ, ਹੁਣ ਜੇ ਕਿਸੇ ਦੀ ਮੋਰਗੇਜ ਰਿਨਿਊਅਲ ਇਸ ਸਾਲ ਦੀ ਐਂਡ ਤੱਕ ਹੈ ਜਾਂ ਕਹਿ ਲਓ ਅਗਲੇ ਸਾਲ ਦੇ ਵਿੰਟਰ ਸਪਰਿੰਗ ਦੀ ਸ਼ੁਰੂਆਤ ਤੱਕ ਹੈ, ਉਹਨਾਂ ਨੂੰ ਹੁਣ ਤੁਸੀਂ ਕੀ ਦੱਸਣਾ ਚਾਹੁੰਦੇ ਹੋ?
2: ਸਿੱਧੂ ਸਾਹਿਬ, ਬਿਲਕੁਲ ਤੁਸੀਂ ਸਹੀ ਕਿਹਾ ਜੀ ਕਿ ਆਪਣਾ ਬੈਂਕ ਆਫ ਕੈਨੇਡਾ ਤਾਂ ਐਕਸਪੈਕਟ ਕਰ ਰਹੇ ਹੈਗੇ ਕਿ ਪੋਸੀਬਲ ਜਿਹੜੇ ਰੇਟ ਹੈ ਇਸ ਮਹੀਨੇ ਸ਼ਾਇਦ ਵਧਾ ਸਕਦੇ ਹੈ। ਬਾਕੀ ਦੇਖਦੇ ਹਾਂ ਐਗਜੈਕਟਲੀ ਉਹ ਕਰਦੇ ਕੀ ਹੈਗੇ ਹੈ, ਕੀ ਉਹਨਾਂ ਦੀ ਕਮੈਂਟਰੀ ਆਉਂਦੀ ਹੈਗੀ ਆ ਆਫਟਰ ਦੀ ਮੀਟਿੰਗ, ਅਤੇ ਕਿੱਧਰ ਨੂੰ ਡਾਇਰੈਕਸ਼ਨ ਲੈਂਦਾ ਹੈਗਾ ਬੈਂਕ ਆਫ ਕੈਨੇਡਾ, ਕੀ ਉਹ ਡਿਸਾਈਡ ਕਰਦੇ ਹੈ। ਬਾਕੀ ਇਹ ਹੈ ਕਿ ਜਦੋਂ ਵੀ ਮੋਰਗੇਜ ਆਪਣੀ ਰਿਨਿਊਅਲ ਵਾਸਤੇ ਆਉਂਦੀ ਆ ਉਦੋਂ ਆਪਣੇ ਕੋਲ ਅਪਰਚੁਨਿਟੀ ਹੁੰਦੀ ਹੈ, ਕਿਉਂਕਿ ਆਪਣਾ ਬੇਸਿਕਲੀ ਬੈਂਕ ਦੇ ਨਾਲ ਕੰਟਰੈਕਟ ਹੀ ਹੁੰਦਾ ਹੈ ਮੋਰਗੇਜ ਦਾ, ਉਸ ਕੰਟਰੈਕਟ ਨੂੰ ਰੀਨੀਗੋਸ਼ੀਏਟ ਕਰਨ ਦੀ ਅਤੇ ਆਪਣੇ ਵਾਸਤੇ ਬੈਟਰ ਡੀਲ ਲੱਭਣ ਦੀ ਅਤੇ ਆਪਣੇ ਬਹੁਤ ਸਾਰੇ ਡਾਲਰ ਸੇਵ ਕਰਨ ਦੀ ਅਪਰਚੁਨਿਟੀ ਆਪਣੇ ਕੋਲ ਹੁੰਦੀ ਹੈਗੀ ਹੈ। ਸੋ ਪਹਿਲੀ ਗੱਲ ਤਾਂ ਇਹ ਹੈ, ਜਦੋਂ ਵੀ ਤੁਹਾਡੀ ਮੋਰਗੇਜ ਰਿਨਿਊਅਲ ਵਾਸਤੇ ਆਉਂਦੀ ਹੈ ਕਦੇ ਵੀ ਆਪਾਂ ਉੱਥੇ ਜਲਦੀ ਦੇ ਵਿੱਚ ਸਾਈਨ ਕਰਕੇ ਨਾ ਭੇਜੀਏ, ਤੁਸੀਂ ਸਾਨੂੰ ਸੰਪਰਕ ਕਰੋ। ਬਹੁਤ ਸਾਰੀਆਂ ਤੁਹਾਡੇ ਕੋਲ ਆਪਸ਼ਨਸ ਹੋ ਸਕਦੀਆਂ ਜਿਨ੍ਹਾਂ ਨੂੰ ਐਕਸਰਸਾਈਜ਼ ਕਰਕੇ ਤੁਸੀਂ ਆਪਣੇ ਬਹੁਤ ਸਾਰੇ ਪੈਸੇ ਬਚਾ ਸਕਦੇ ਹੈਗੇ ਹੋ। ਨਾਲ ਦੀ ਨਾਲ ਇਹ ਹੈ, ਜਿਵੇਂ ਤੁਸੀਂ ਵੀ ਕਿਹਾ ਸਿੱਧੂ ਸਾਹਿਬ, ਕਿ ਵੀ ਹੁਣ ਜਿਨ੍ਹਾਂ ਦੀ ਰਿਨਿਊਅਲ ਆ ਰਹੀ ਹੈਗੀ ਹੈ ਉਹਨਾਂ ਨੂੰ ਰੇਟ ਕਿਹੜਾ ਲੈਣਾ ਚਾਹੀਦਾ ਹੈਗਾ, ਤੁਸੀਂ ਫਿਕਸ ਰੇਟ ਲੈਣਾ ਹੈਗਾ, ਤੁਸੀਂ ਵੇਰੀਏਬਲ ਰੇਟ ਲੈਣਾ ਹੈਗਾ, ਇਹ ਆਪਾਂ ਤੁਹਾਨੂੰ ਦੱਸ ਸਕਦੇ ਹੈਗੇ ਹਾਂ। ਟਰਮ ਤੁਸੀਂ ਕਿਹੜੀ ਲੈਣੀ ਹੈਗੀ ਹੈ, 5-3 ਜਾਂ ਕੋਈ ਹੋਰ ਟਰਮ, ਕਿਉਂਕਿ ਤੁਸੀਂ ਕੋਈ ਵੀ ਇਸ ਤਰ੍ਹਾਂ ਦਾ ਪ੍ਰੋਡਕਟ ਨਹੀਂ ਲੈਣਾ ਚਾਹੁੰਦਾ ਜਿਹਦੇ ਵਿੱਚ ਬਾਅਦ ਦੇ ਵਿੱਚ ਤੁਹਾਨੂੰ ਲੱਗੇ ਕਿ ਤੁਸੀਂ ਸਟੱਕ ਹੋ ਗਏ। ਉਹ ਫਿਰ ਜਿਹੜਾ ਹੈਗਾ, ਜੇ ਪਹਿਲਾਂ ਤੁਸੀਂ ਪਲਾਨ ਕਰਕੇ ਚੱਲਦੇ ਹੋ ਤਾਂ ਤੁਹਾਡੇ ਉਹਦੇ ਜਨਰਲੀ ਜਿਹੜੇ ਰਿਜ਼ਲਟਸ ਉਹ ਬੈਟਰ ਆਉਂਦੇ ਹੈਗੇ ਹੈ। ਐਂਡ ਐਟ ਦੀ ਸੇਮ ਟਾਈਮ ਆਪਾਂ ਇਹ ਵੀ ਦੇਖਦੇ ਹਾਂ, ਤੁਹਾਡੇ ਕੋਈ ਕੈਸ਼ ਫਲੋ ਦਾ ਇਸ਼ੂ ਤਾਂ ਨਹੀਂ ਹੈਗਾ, ਕਹਿਣ ਦਾ ਮਤਲਬ ਤੁਹਾਡੇ ਇਹ ਤਾਂ ਨਹੀਂ ਹੈਗਾ ਕਿ ਤੁਸੀਂ ਜਿਹੜਾ ਤੁਹਾਡੇ ਪੈਸੇ ਆ ਰਹੇ ਹੈਗੇ ਹੈ ਉਹ ਕੋਈ ਮਹਿੰਗੇ ਐਕਸਪੈਂਸਿਵ ਡੈਟ ਦੇ ਵਿੱਚ ਤੁਸੀਂ ਉਹਨਾਂ ਨੂੰ ਪੇ ਕੇ ਉਹਨਾਂ ਦਾ ਇੰਟਰਸਟ ਹੀ ਪੇ ਕਰੀ ਜਾ ਰਹੇ ਹੈਗੇ। ਫੋਰ ਐਗਜ਼ਾਮਪਲ ਤੁਸੀਂ ਕੋਈ ਸੈਕਿੰਡ ਮੋਰਗੇਜ ਚੱਕੀ ਹੈ, ਕੋਈ ਮਹਿੰਗੇ ਭਾਅ ਦੇ ਕ੍ਰੈਡਿਟ ਕਾਰਡਾਂ ਦੇ ਕਰਜ਼ੇ ਚੱਕੇ ਜਾਂ ਕੋਈ ਹੋਰ ਕੋਈ ਇੱਦਾਂ ਦਾ ਐਕਸਪੈਂਸਿਵ ਡੈਟ ਹੈਗਾ ਜਿਹਦਾ ਕਿ ਤੁਸੀਂ ਕਾਫੀ ਜ਼ਿਆਦਾ ਵਿਆਜ ਭਰ ਰਹੇ ਹੈਗੇ ਹੋ, ਉਹਨਾਂ ਸਾਰਿਆਂ ਨੂੰ ਵੀ ਇਕੱਠਿਆਂ ਕਰਕੇ ਕੰਸੋਲੀਡੇਟ ਕਰਕੇ ਇੱਕ ਪੇਮੈਂਟ ਬਣਾਈ ਜਾ ਸਕਦੀ ਹੈ ਅਤੇ ਹਾਈ ਇੰਟਰਸਟ ਰੇਟ ਡੈਟ ਨੂੰ ਲੋ ਇੰਟਰਸਟ ਰੇਟ ਡੈਟ ਦੇ ਵਿੱਚ ਤਬਦੀਲ ਕੀਤਾ ਜਾ ਸਕਦਾ। ਉਹਦੇ ਨਾਲ ਤੁਹਾਡੀ ਸਬਸਟੈਂਸ਼ੀਅਲ ਸੇਵਿੰਗ ਹੋ ਸਕਦੀ ਹੈਗੀ ਹੈ। ਐਟ ਦੀ ਸੇਮ ਟਾਈਮ ਆਪਾਂ ਇਹ ਵੀ ਦੇਖਦੇ ਹਾਂ, ਜੇਕਰ ਤੁਸੀਂ ਆਪਣੇ ਘਰ 'ਚ ਕਿਸੇ ਦਾ ਨਾਮ ਪਾਇਆ, ਹੁਣ ਤੁਸੀਂ ਉਹਨਾਂ ਦਾ ਨਾਮ ਕੱਢਣਾ ਚਾਹੁੰਦੇ ਹੋ ਜਾਂ ਆਪਣੇ ਘਰ 'ਚ ਕਿਸੇ ਦਾ ਨਾਮ ਪਾਉਣਾ ਚਾਹੁੰਦੇ ਹੋ, ਘਰ 'ਚੋਂ ਪੈਸੇ ਕੱਢਣੇ, ਘਰ 'ਤੇ ਸਿਕਿਓਰ ਲਾਈਨ ਆਫ ਕ੍ਰੈਡਿਟ ਬਣਾਉਣੀ ਹੈ, ਇਹ ਸਾਰੀਆਂ ਚੀਜ਼ਾਂ ਮੋਰਗੇਜ ਰਿਨਿਊਅਲ ਦੇ ਟਾਈਮ 'ਤੇ ਕੀਤੀਆਂ ਜਾ ਸਕਦੀਆਂ। ਮੋਰਗੇਜ ਤੁਹਾਡੀ ਰਿਨਿਊਅਲ ਵਾਸਤੇ ਆਈ ਹੈ ਜਾਂ ਆਉਣ ਵਾਲੀ ਹੈਗੀ ਹੈ, ਆਪਣੇ ਰੇਟ ਸ਼ੋਪ ਅਰਾਊਂਡ ਕਰ ਰਹੇ ਹੋ, ਆਪਣੇ ਵਾਸਤੇ ਬੈਟਰ ਡੀਲ ਲੱਭ ਰਹੇ ਹੋ, ਡਜ਼ਨਟ ਮੈਟਰ ਕਿ ਤੁਹਾਡੀ ਮੋਰਗੇਜ ਰਿਨਿਊਅਲ ਵਾਸਤੇ ਕਿਸੇ ਬੈਂਕ ਤੋਂ ਆਈ ਹੈ, ਕਿਸੇ ਬੀ ਲੈਂਡਰ ਤੋਂ ਆਈ ਹੈ, ਕਿਸੇ ਪ੍ਰਾਈਵੇਟ ਲੈਂਡਰ ਤੋਂ ਆਈ ਹੈ, ਸਾਨੂੰ ਤੁਸੀਂ ਸੰਪਰਕ ਕਰੋ, ਪੋਟੈਂਸ਼ੀਅਲੀ ਤੁਹਾਨੂੰ ਬੈਟਰ ਡੀਲ ਲੱਭ ਕੇ ਦੇ ਸਕਦਾ ਜਿਹਦੇ ਨਾਲ ਕਿ ਤੁਹਾਡੇ ਬਹੁਤ ਸਾਰੇ ਪੈਸੇ ਦੀ ਸੇਵਿੰਗ ਹੋ ਸਕਦੀ ਹੈ। ਮੋਰਗੇਜ ਰਿਨਿਊਅਲ ਸੰਬੰਧੀ ਕੋਈ ਵੀ ਜਾਣਕਾਰੀ ਚਾਹੀਦੀ ਹੈ, ਨੰਬਰ ਹੈ ਜੀ 6470-4995-5303। ਨਰਦੇਵ ਸਿੱਧੂ 6472945503 ਜੀ
0: ਸਿੱਧੂ ਸਰ। ਨਰਦੇਵ ਸਿੱਧੂ ਮੋਰਗੇਜ ਬ੍ਰੋਕਰ ਨੇ, ਮਤਲਬ ਕਿ ਤੁਹਾਨੂੰ ਸ਼ਾਪ ਰਾਉਂਡ ਕਰਨ ਦੀ ਲੋੜ ਨਹੀਂ, ਇਹ ਤੁਹਾਡੇ ਲਈ ਸ਼ਾਪ ਰਾਉਂਡ ਕਰਨਗੇ ਬੈਸਟ ਰੇਟ ਬੈਸਟ ਬੈਂਕ ਤੋਂ। 6472945503 6472945503। ਬਾਈ ਜੀ ਇਹ ਦੱਸੋ ਕਿ ਜੇ ਕਿਸੇ ਨੇ ਹੁਣ ਮਲਟੀਪਲ ਡਿਫਰੈਂਟ ਕਰਜ਼ੇ ਲਏ ਹੋਏ ਨੇ, ਲੋਨ ਲਏ ਹੋਏ ਨੇ, ਸਾਰਿਆਂ ਦੀ ਅਮਾਊਂਟ ਅਲੱਗ ਆ, ਸਾਰਿਆਂ ਦੇ ਇੰਸਟੀਟਿਊਸ਼ਨ ਅਲੱਗ ਆ, ਸਾਰਿਆਂ ਦਾ ਵਿਆਜ ਦਾ ਰੇਟ ਅਲੱਗ ਆ, ਕੀ ਕੋਈ ਤਰੀਕਾ ਹੈਗਾ ਕਿ ਮੈਂ ਸਭ ਕੁਝ ਇਕੱਠਾ ਕਰ ਲਵਾਂ, ਉਹ ਵੀ ਫਿਰ ਲੋਵੈਸਟ ਇੰਟਰਸਟ ਰੇਟ 'ਤੇ, ਅਤੇ ਕਿਸ਼ਤ ਵੀ ਘੱਟ ਜਾਵੇ, ਵਿਆਜ ਵੀ ਘੱਟ ਜਾਵੇ ਅਤੇ ਪੈਸੇ ਵੀ ਵੱਧ ਜਾਣ ਕਿ ਨਹੀਂ ਜੀ?
2: ਸਿੱਧੂ ਸਾਹਿਬ, ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਕਾਲਜ ਆ ਰਹੀਆਂ ਜੀ, ਅਤੇ ਐਜ ਵੀ ਸਪੀਕ ਮੈਂ ਇਸ ਤਰ੍ਹਾਂ ਦੀ ਡੀਲਸ ਦੇ ਉੱਪਰ ਕੰਮ ਵੀ ਕਰ ਰਿਹਾ ਹੈਗਾ। ਦੇਖਣ ਚਾਹੁੰਦਾ ਕਿ ਭੈਣ ਭਰਾਵਾਂ ਦੇ ਨੇ ਮੌਰਗੇਜ ਦੇ ਨਾਲ ਨਾਲ ਹੋਰ ਵੀ ਜਿਹੜੇ ਹੈਗੇ ਜੀ ਕਰਜ਼ੇ ਕਈ ਕਿਸਮ ਦੇ ਚੱਕੇ ਹੁੰਦੇ ਆ, ਖਾਸ ਕਰਕੇ ਕ੍ਰੈਡਿਟ ਕਾਰਡ ਦੇ ਕਰਜ਼ੇ ਜਿਹੜੇ ਹੈਗੇ ਆ, ਬਹੁਤ ਮਹਿੰਗਾ ਕਰਜ਼ਾ ਮੰਨਿਆ ਜਾਂਦਾ, ਆਮ ਤੌਰ 'ਤੇ ਸਭ ਤੋਂ ਐਕਸਪੈਂਸਿਵ ਡੈਟ ਮੰਨਿਆ ਜਾਂਦਾ ਕੈਨੇਡਾ ਦੇ ਵਿੱਚ, ਅਤੇ ਇਹਨਾਂ ਦੀ ਜਿਹੜੀ ਮਿਨੀਮਮ ਪੇਮੈਂਟ ਆ ਉਹ ਕਾਫੀ ਜ਼ਿਆਦਾ ਬਣ ਜਾਂਦੀ ਹੈ, ਕਈ ਵਾਰ ਇੰਨੇ ਪੈਸੇ ਨਹੀਂ ਹੁੰਦੇ ਕਿ ਮਿਨੀਮਮ ਪੇਮੈਂਟ ਟਾਈਮ 'ਤੇ ਕੀਤੀ ਜਾ ਸਕੇ, ਉਹਦੇ ਨਾਲ ਫਿਰ ਪੇਮੈਂਟਸ ਮਿਸ ਹੁੰਦੀਆਂ, ਲੇਟ ਹੁੰਦੀਆਂ, ਕ੍ਰੈਡਿਟ ਖਰਾਬ ਹੋਣਾ ਸ਼ੁਰੂ ਹੋ ਜਾਂਦਾ ਹੈ। ਜੇਕਰ ਤੁਹਾਡੇ ਕ੍ਰੈਡਿਟ ਕਾਰਡ ਲਾਈਨ ਆਫ ਕ੍ਰੈਡਿਟ ਭਰ ਗਏ ਆ, ਮੈਕਸਡ ਆਊਟ ਹੋ ਗਏ ਆ, ਉਹਦੇ ਨਾਲ ਵੀ ਤੁਹਾਡਾ ਕ੍ਰੈਡਿਟ ਖਰਾਬ ਹੋਣਾ ਸ਼ੁਰੂ ਹੋ ਜਾਂਦਾ ਹੈ। ਅਤੇ ਕਈ ਵਾਰੀ ਇੱਦਾਂ ਦੇ ਹਾਲਾਤਾਂ 'ਚ ਭੈਣ ਭਰਾ ਸੋਚਦੇ ਆ ਕਿ ਆਪਾਂ ਕੰਜ਼ਿਊਮਰ ਪ੍ਰਪੋਜ਼ਲ ਕਰ ਦਈਏ, ਪਰ ਸਿੱਧੂ ਸਾਹਿਬ ਉਹਦੀ ਪ੍ਰੋਬਲਮ ਇਹ ਹੁੰਦੀ ਹੈ ਕਿ ਜਦੋਂ ਤੁਸੀਂ ਪ੍ਰਪੋਜ਼ਲ ਕਰਦੇ ਹੋ ਤੁਹਾਡਾ ਕ੍ਰੈਡਿਟ ਇੱਕਦਮ ਖਰਾਬ ਹੋ ਜਾਂਦਾ ਹੈ, ਤੁਹਾਡਾ ਜਿਹੜਾ ਡੈਟ ਹੈਗਾ, ਕੋਈ ਜ਼ਰੂਰੀ ਨਹੀਂ ਕਿ ਉਹ ਸਾਰਾ ਦੇ ਸਾਰਾ ਤੁਹਾਡਾ ਮਾਫ਼ ਹੋਏਗਾ, ਕੁਛ ਜਿਹੜਾ ਉਹਦਾ ਪੋਰਸ਼ਨ ਆ ਉਹ ਮਾਫ਼ ਹੋ ਜਾਂਦਾ, ਬਾਕੀ ਤੁਹਾਨੂੰ ਸਟਿਲ ਪੇ ਕਰਨਾ ਪੈਂਦਾ, ਪਰ ਕ੍ਰੈਡਿਟ ਇੱਕਦਮ ਖਰਾਬ ਹੋ ਜਾਂਦਾ। ਮੁੜ ਕੇ ਤੁਹਾਨੂੰ ਮੌਰਗੇਜ ਦੀ ਕੋਈ ਲੋੜ ਪੈਂਦੀ ਹੈ, ਕੋਈ ਰੀਫਾਈਨਾਂਸ ਕਰਾਉਣਾ ਜਾਂ ਕੋਈ ਹੋਰ ਕ੍ਰੈਡਿਟ ਫੈਸਿਲਿਟੀ ਚਾਹੀਦੀ ਹੈ, ਜਾਂ ਤਾਂ ਉਹ ਤੁਹਾਨੂੰ ਮਿਲਦੀ ਨਹੀਂ ਜਾਂ ਮਹਿੰਗੀ ਮਿਲਦੀ ਹੈ, ਫਿਰ ਕੀਤਾ ਕੀ ਜਾ ਸਕਦਾ ਹੈ ਕਿ ਤੁਹਾਡੀ ਪੇਮੈਂਟ ਵੀ ਇੱਕ ਬਣ ਜਾਏ, ਤੁਹਾਡਾ ਕ੍ਰੈਡਿਟ ਵੀ ਬਚਾ ਰਹੇ ਔਰ ਤੁਹਾਡੇ ਡਾਲਰ ਵੀ ਸੇਵ ਹੋਣ। ਬਿਲਕੁਲ ਇਸ ਤਰ੍ਹਾਂ ਹੋ ਸਕਦਾ ਹੈ, ਐਜ਼ ਲੌਂਗ ਐਜ਼ ਤੁਹਾਡੇ ਕੋਲ ਘਰ ਹੈਗਾ, ਘਰ 'ਚ ਤੁਹਾਡੀ ਐਕੁਟੀ ਹੈਗੀ ਹੈ, ਉਹਦੇ ਬੇਸ 'ਤੇ ਇਹਦਾ ਕੋਈ ਨਾ ਕੋਈ ਹੱਲ ਆਪਾਂ ਤੁਹਾਨੂੰ ਜ਼ਰੂਰ ਲੱਭ ਕੇ ਦੇ ਸਕਦੇ ਹਾਂ। ਤਿੰਨ ਆਪਸ਼ਨਸ ਆਮ ਤੌਰ 'ਤੇ ਅਵੇਲੇਬਲ ਹੋ ਸਕਦੀਆਂ ਜੀ, ਪਹਿਲੀ ਹੈਗੀ ਹੈ ਰੀਫਾਈਨਾਂਸ ਕਰਕੇ ਕੀਤਾ ਜਾ ਸਕਦਾ ਹੈ, ਸੈਕਿੰਡ ਹੈਗੀ ਹੈ ਸਿਕਿਓਰ ਲਾਈਨ ਆਫ ਕ੍ਰੈਡਿਟ ਬਣਾ ਕੇ ਕੀਤਾ ਜਾ ਸਕਦਾ ਹੈ, ਤੀਜੀ ਕੁਝ ਕੇਸ ਦੇ ਵਿੱਚ ਸੈਕਿੰਡ ਮੌਰਗੇਜ ਵੀ ਕੀਤੀ ਜਾ ਸਕਦੀ ਹੈ। ਇਹ ਰੀਅਲੀ ਡਿਪੈਂਡ ਕਰਦਾ ਕਿ ਤੁਹਾਡੀ ਆਪਣੀ ਕੀ ਸਿਚੁਏਸ਼ਨ ਹੈ, ਉਹਦੇ ਮੁਤਾਬਕ ਹੀ ਅਸੀਂ ਤੁਹਾਡੀ ਪ੍ਰੋਬਲਮ ਦਾ ਸੋਲੂਸ਼ਨ ਰਿਕਮੈਂਡ ਕਰਦੇ ਹਾਂ। ਮੰਨ ਲਓ ਕਿਸੇ ਨੇ 50,000 ਦੇ ਕਰਜ਼ੇ ਕ੍ਰੈਡਿਟ ਕਾਰਡਾਂ ਦੇ ਚੱਕੇ ਹੈ ਅਤੇ $1,500 ਦੇ ਆਸ ਪਾਸ ਉਹਦੀ ਮਿਨੀਮਮ ਮੰਥਲੀ ਪੇਮੈਂਟ ਕਰਦੇ ਹੈ, ਦੂਜੇ ਪਾਸੇ ਆਹ ਜਿਹੜੀਆਂ ਤਿੰਨ ਆਪਸ਼ਨਸ ਆਪਾਂ ਡਿਸਕਸ ਕੀਤੀਆਂ, ਹੁਣ ਡਿਪੈਂਡ ਕਰਦਾ ਤੁਸੀਂ ਕਿਹੜੀ ਵਾਸਤੇ ਕੁਆਲੀਫਾਈ ਕਰੋਗੇ ਜਾਂ ਕਿਹੜੀ ਵਾਸਤੇ ਆਪਟ ਕਰੋਗੇ, ਉਸੇ 50,000 ਦੀ ਕਿਸ਼ਤ $1,500 ਤੋਂ ਘੱਟ ਕੇ $225-$250 ਤੋਂ ਲੈ ਕੇ $350-$450 ਰਹਿ ਜਾਂਦੀ ਹੈ। ਸੋ ਇਸ ਤਰ੍ਹਾਂ ਕਰਨ ਨਾਲ ਤੁਸੀਂ 50,000 ਦੇ ਕਰਜ਼ੇ ਦੇ ਪਿੱਛੇ ਮਹੀਨੇ ਦਾ ਤਕਰੀਬਨ $1,100 ਤੋਂ ਲੈ ਕੇ $1,200-$1,250 ਤੱਕ ਤਕਰੀਬਨ ਸੇਵ ਕਰ ਸਕਦੇ ਹੋ। ਤੁਹਾਡਾ ਕੈਸ਼ ਫਲੋ ਫਰੀ ਹੋ ਸਕਦਾ ਹੈ, ਪਹਿਲਾਂ ਤੁਹਾਡੇ ਕ੍ਰੈਡਿਟ ਕਾਰਡ ਲਾਈਨ ਆਫ ਕ੍ਰੈਡਿਟ ਭਰੇ ਹੋਣ ਕਰਕੇ ਕ੍ਰੈਡਿਟ ਖਰਾਬ ਹੋ ਰਿਹਾ ਸੀ, ਉਹ ਵੀ ਬੈਟਰ ਹੋ ਜਾਏਗਾ, ਇੱਕ ਪੇਮੈਂਟ ਬਣ ਜਾਏਗੀ, ਤੁਹਾਨੂੰ ਕੰਜ਼ਿਊਮਰ ਪ੍ਰਪੋਜ਼ਲ ਵੀ ਕਰਨ ਦੀ ਲੋੜ ਨਹੀਂ ਪਏਗੀ ਔਰ ਤੁਹਾਡੇ ਡਾਲਰ ਵੀ ਸੇਵ ਹੋਣਗੇ। ਕਰਜ਼ੇ ਚੜੇ ਹੋਏ ਆ, ਘਰ ਹੈਗਾ, ਘਰ 'ਚ ਐਕੁਟੀ ਹੈਗੀ ਹੈ, ਇਹਦਾ ਕੋਈ ਨਾ ਕੋਈ ਹੱਲ ਲੱਭਣਾ ਚਾਹੁੰਦੇ ਹੋ ਜਾਂ ਤੁਹਾਨੂੰ ਮੌਰਗੇਜ ਸੰਬੰਧੀ ਕੋਈ ਵੀ ਜਾਣਕਾਰੀ ਚਾਹੀਦੀ ਹੈ, ਘਰ 'ਤੇ ਲਾਈਨ ਆਫ ਕ੍ਰੈਡਿਟ ਬਣਾਉਣੀ ਹੈ, ਇਹਨੂੰ ਰੀਫਾਈਨਾਂਸ ਕਰਨਾ ਚਾਹੁੰਦੇ ਜਾਂ ਕੋਈ ਹੋਰ ਸਵਾਲ ਆ ਮੌਰਗੇਜ ਦਾ, ਨਵੇਂ ਆਏ ਹੋ, ਫਸਟ ਟਾਈਮ ਬਾਇਰ ਹੋ, ਘਰ ਖਰੀਦਣਾ ਚਾਹੁੰਦੇ ਹੋ, ਨੰਬਰ ਹੈ ਜੀ 647-255-03, ਨਰਦੇਵ ਸਿੱਧੂ 6472945503। ਟਾਈਮ ਦੇਣ ਲਈ ਸਿੱਧੂ ਸਾਹਿਬ ਧੰਨਵਾਦ ਜੀ।
0: ਧੰਨਵਾਦ ਜੀ। ਤਸਵੀਰ ਹੁਣ ਨਰਦੇਵ ਸਿੱਧੂ ਨਾਲ ਗੱਲਬਾਤ ਕਰ ਸਕਦੇ ਹਾਂ, ਫੋਨ ਨੰਬਰ ਹੈ 6472945503, 6472945503, ਇਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਦੋਸਤੋ, ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਦੱਸਿਆ ਸੀ ਕਿ ਇਸ ਮੁਲਕ ਦੀ ਸਭ ਤੋਂ ਵੱਡੀ ਮਿਊਨਿਸਪੈਲਿਟੀ ਯਾਨੀ ਕਿ ਟੋਰਾਂਟੋ ਸ਼ਹਿਰ ਦੇ ਵਿੱਚ ਮਿਊਨਿਸਪਲ ਇਲੈਕਸ਼ਨ ਦੇ ਵਿੱਚ 2022 ਤੋਂ ਲੈ ਕੇ 2026 ਤੱਕ ਆਲਮੋਸਟ ਦੁੱਗਣੀ ਐਡਵਾਂਸ ਵੋਟ ਪਈ ਹੈ, ਅਤੇ ਇੱਕੋ ਹੀ ਦਿਨ ਲੌਂਗ ਵੀਕਐਂਡ ਸੰਡੇ ਵਾਲੇ ਦਿਨ ਸਿੰਗਲ ਡੇ ਐਡਵਾਂਸ ਵੋਟਿੰਗ ਦਾ ਰੈਕਰਡ ਸਮੈਸ਼ ਕੀਤਾ ਗਿਆ ਇਨ ਸਿਟੀ ਆਫ ਟੋਰਾਂਟੋ। ਪਿਛਲੇ ਰੈਕਰਡ ਨਾਲੋਂ ਤਕਰੀਬਨ 15,000 ਵੱਧ ਹੀ ਇੱਕੋ ਦਿਨ ਦੇ ਵਿੱਚ ਹੀ ਐਡਵਾਂਸ ਵੋਟ ਪਈ ਆ, ਵਿਚ ਇਜ਼ ਫਿਨੋਮੀਨਲ। ਅਤੇ ਅੱਜ ਮਿਸਿਸਾਗਾ ਸ਼ਹਿਰ ਦੇ ਐਡਵਾਂਸ ਵੋਟਿੰਗ ਰਿਜ਼ਲਟਸ ਵੀ ਪੇਸ਼ ਹੋ ਚੁੱਕੇ ਹਨ। ਸੋ ਸਿਟੀ ਆਫ ਮਿਸਿਸਾਗਾ ਨੇ ਅੱਜ ਕਨਫਰਮ ਕੀਤਾ ਹੈ ਕਿ ਜਿੱਥੇ 2022 ਦੀਆਂ ਮਿਊਨਿਸਪਲ ਚੋਣਾਂ ਦੇ ਵਿੱਚ ਸਿਰਫ 28,035 ਐਡਵਾਂਸ ਬੈਲਟਸ ਕੈਸਟ ਕੀਤੇ ਗਏ ਸੀ, ਇਸ ਸਾਲ ਦੇ ਵਿੱਚ ਤਾਂ 57% ਇਨਕਰੀਸ ਰਿਪੋਰਟ ਕੀਤਾ ਗਿਆ ਹੈ। ਕੁੱਲ ਮਿਲਾ ਕੇ ਮਿਸਿਸਾਗਾ ਸ਼ਹਿਰ ਦੇ ਵਿੱਚ ਐਡਵਾਂਸ ਵੋਟਿੰਗ ਦੇ ਵਿੱਚ 44,049 ਟੋਟਲ ਬੈਲਟਸ ਕੈਸਟ ਕੀਤੇ ਗਏ ਨੇ, ਪ੍ਰੀਟੀ ਗੁੱਡ ਨੰਬਰ। ਦ ਸਿਟੀ ਆਫ ਮਿਸਿਸਾਗਾ ਦੇ ਅਫੀਸ਼ਲਸ ਨੇ ਕਨਫਰਮ ਕੀਤਾ ਹੈ ਕਿ ਸੰਡੇ ਅਕਟੋਬਰ 11, 2026 ਨੂੰ ਹਾਈਐਸਟ ਸਿੰਗਲ ਡੇ ਟਰਨ ਆਊਟ ਸੀ, ਜਿਵੇਂ ਟੋਰਾਂਟੋ ਦੇ ਵਿੱਚ ਉਹੀ ਸੇਮ ਡੇ, ਇੱਥੇ ਮਿਸਿਸਾਗਾ ਦੇ ਵਿੱਚ ਵੀ ਸੇਮ ਡੇ, ਪਰ ਗਿਣਤੀ ਦੇ ਵਿੱਚ ਤਾਂ ਵਾਹਵਾ ਫਰਕ ਆ। ਮਿਸਿਸਾਗਾ ਦੇ ਵਿੱਚ ਜਿਹੜਾ ਹਾਈਐਸਟ ਸਿੰਗਲ ਡੇ ਟਰਨ ਆਊਟ ਸੀ ਸੰਡੇ ਅਕਟੋਬਰ 11, 2026, 12,335 ਐਡਵਾਂਸ ਬੈਲਟਸ ਕੈਸਟ ਕੀਤੇ ਗਏ। ਹੁਣ ਮਿਸਿਸਾਗਾ ਸ਼ਹਿਰ ਦੇ ਰੈਜ਼ੀਡੈਂਟਸ ਜੋ ਕਿ ਕੈਨੇਡੀਅਨ ਸਿਟੀਜ਼ਨਸ ਹਨ, ਵੋਟ ਪਾਉਣ ਦਾ ਹੱਕ ਹੈ ਉਹਨਾਂ ਦੇ ਲਈ, ਹੁਣ ਇੱਕ ਹੀ ਅਖੀਰਲਾ ਹੀ ਅਤੇ ਮੇਨ ਹੀ ਡੇ ਰਹਿ ਗਿਆ ਹੈ, ਮਿਊਨਿਸਪਲ ਇਲੈਕਸ਼ਨ ਡੇ ਆਲ ਅਕ੍ਰੋਸ ਅੰਟੇਰੀਓ, ਵਿਚ ਇਜ਼ ਮੰਡੇ ਅਕਟੋਬਰ 26, 2026। ਹੁਣ ਮੈਨੂੰ ਪਤਾ ਹੈ ਮੈਜੋਰਟੀ ਲੋਕ ਬ੍ਰੈਂਪਟਨ ਵਾਲੇ ਹੀ ਨੇ, ਬ੍ਰੈਂਪਟਨ ਦੀ ਪਰਵਾਹ ਹੈ। ਸੋ ਇੱਥੇ ਬ੍ਰੈਂਪਟਨ ਸ਼ਹਿਰ ਦੇ ਵਿੱਚ, ਕਿਉਂਕਿ ਇਸ ਫਰਾਈਡੇ ਅਕਟੋਬਰ 16 ਤਰੀਕ ਨੂੰ, ਨਾਲੇ ਸੈਟਰਡੇ ਅਕਟੋਬਰ 17 ਤਰੀਕ ਨੂੰ ਹਜੇ ਤੱਕ 2 ਹੋਰ ਦਿਨ ਐਡਵਾਂਸ ਵੋਟਿੰਗ ਦੇ ਦਿਨ ਰਹਿੰਦੇ ਨੇ, ਉਹਨਾਂ ਤੋਂ ਬਾਅਦ ਹੀ ਆਬਵੀਅਸਲੀ ਸਿਰੀ ਬ੍ਰੈਂਪਟਨ ਦੇ ਵੱਲੋਂ ਹੋਪਫੁਲੀ ਫੁੱਲ ਐਂਡ ਐਡਵਾਂਸ ਵੋਟਿੰਗ ਦੇ ਡਾਟਾ ਅਤੇ ਨੰਬਰ ਪੇਸ਼ ਕੀਤੇ ਜਾਣਗੇ, ਜੋ ਕਿ ਜੇਕਰ ਹੁਣ ਫਰਾਈਡੇ ਸੈਟਰਡੇ ਤੋਂ ਬਾਅਦ ਪੇਸ਼ ਹੁੰਦੇ ਆ ਤੁਹਾਨੂੰ ਵੀ ਪੇਸ਼ ਕਰਾਂਗੇ ਜਾ ਕੇ ਅਗਲੇ ਹਫ਼ਤੇ ਮੰਡੇ ਵਾਲੇ ਪ੍ਰੋਗਰਾਮ ਦੇ ਵਿੱਚ ਹੋਪਫੁਲੀ। ਪਰ ਬ੍ਰੈਂਪਟਨ ਸ਼ਹਿਰ ਦੇ ਵਿੱਚ ਐਡਵਾਂਸ ਵੋਟਿੰਗ ਦੇ ਵਿੱਚ ਇੱਕ ਨਵਾਂ, ਕਾਫੀ ਅਲੱਗ ਕਹਿ ਲਓ, ਕਾਫੀ ਅਜੀਬ ਕਹਿ ਲਓ, ਸਮਥਿੰਗ ਦੈਟ ਪੀਪਲ ਆਰ ਯੂਜ਼ ਟੂ ਕਹਿ ਲਓ, ਨਵਾਂ ਡਿਜੀਟਲ ਵੋਟਿੰਗ ਸਿਸਟਮ ਹੋਣ ਕਰਕੇ ਲੋਕਾਂ ਨੇ ਵੀ ਅਤੇ ਕੁਛ ਪੋਲੀਟੀਕਲ ਉਮੀਦਵਾਰਾਂ ਨੇ ਵੀ ਐਡਵਾਂਸ ਵੋਟਿੰਗ ਦੇ ਵਿੱਚ ਕੁਛ ਇਰੈਗੂਲੇਰਿਟੀਜ਼ ਕਲੇਮ ਕੀਤੀਆਂ ਹਨ ਅਤੇ ਪੋਟੈਂਸ਼ੀਅਲ ਹੇਰਾ ਫੇਰੀ ਹੋਣ ਦੀਆਂ ਗੱਲਾਂ ਬਾਤਾਂ ਵੀ ਪਹਿਲਾਂ ਤੋਂ ਹੀ ਸ਼ੁਰੂ ਹੋ ਚੁੱਕੀਆਂ ਹਨ। ਤੁਹਾਨੂੰ ਪਤਾ ਹੀ ਆ, ਜਿਹੜੀ ਮਰਜ਼ੀ ਇਲੈਕਸ਼ਨ ਹੁੰਦੀ ਆ ਲੋਕ ਤਾਂ ਪਹਿਲਾਂ ਹੀ ਨੰਨਾ ਪਾਉਂਦੇ ਆ ਕਿ ਯਾਰ ਹੇਰਾ ਫੇਰੀ ਹੋਣੀ ਹੋਣੀ ਆ ਜਾਂ ਹੋ ਚੁੱਕੀ ਆ। ਪਰ ਮੈਂ ਤੁਹਾਨੂੰ ਹੀ ਸਿੱਧੇ ਪੁੱਛ ਲੈਂਦਾ, ਮੈਨੂੰ ਪਤਾ ਨਹੀਂ ਕਿ ਕਿੰਨੇ ਕੁ ਲੋਕ ਐਡਵਾਂਸ ਦੇ ਵਿੱਚ ਵੋਟ ਜਾ ਕੇ ਪਾਇਆ ਨੇ ਬ੍ਰੈਂਪਟਨ ਸ਼ਹਿਰ ਦੇ ਵਿੱਚ, ਪਰ ਜੇ ਤੁਸੀਂ ਬ੍ਰੈਂਪਟਨ ਸ਼ਹਿਰ ਦੇ ਵਿੱਚ ਜਿਹੜੇ ਮਰਜ਼ੀ ਵਾਰਡਿੰਗ 'ਚ ਰਹਿੰਦੇ ਹੋ, ਜਿਹਨੂੰ ਮਰਜ਼ੀ ਵੋਟ ਪਾਈ ਆ, ਆਪਾਂ ਉਹਦੇ ਕੋਲ ਲੈਣਾ ਦੇਣਾ ਹੈ ਨਹੀਂ, ਜੇ ਤੁਸੀਂ ਐਡਵਾਂਸ ਵੋਟ ਪਾਈ ਹੈ ਪਿਛਲੇ ਦਿਨਾਂ ਦੇ ਵਿੱਚ ਅਤੇ ਤੁਹਾਡੇ ਨਾਲ ਕੋਈ ਵੀ ਇਰੈਗੂਲੇਰਿਟੀ ਹੋਈ ਆ, ਕੋਈ ਅਜੀਬ ਗੱਲ ਹੋਈ ਆ, ਕੋਈ ਸਟ੍ਰੇਂਜ ਗੱਲ ਹੋਈ ਆ, ਕੋਈ ਗਲਤ ਗੱਲ ਹੋਈ ਆ, ਜਾਂ ਤੁਹਾਨੂੰ ਸਿੱਧੇ ਲੱਗਦਾ ਕੋਈ ਹੇਰਾ ਫੇਰੀ ਹੋਈ ਆ, ਕੋਈ ਗਲਤ ਨਾਮ ਨਿਕਲਿਆ, ਕੋਈ ਗਲਤ ਨਾਮ ਲਿਖਿਆ ਹੋਇਆ ਪੇਪਰ ਪੂਪਰ ਦੇ ਵਿੱਚ ਜਿਹੜਾ ਪ੍ਰਿੰਟ ਹੋਇਆ ਜਾਂ ਸਕੈਨ ਹੋਇਆ ਉਹ 'ਚ ਕੁਛ ਵੀ ਗਲਤ ਨਿਕਲਿਆ, ਤੁਸੀਂ ਸਾਨੂੰ ਆਪਣਾ ਬਿਆਨ ਜ਼ਰੂਰ ਦੱਸੋ, ਆਪਣਾ ਜਿਹੜਾ ਐਕਸਪੀਰੀਅੰਸ ਹੈ ਉਹ ਜ਼ਰੂਰ ਦੱਸੋ ਸਾਨੂੰ। ਤੁਸੀਂ ਹੁਣੇ ਟੈਕਸਟ ਜਾਂ ਵਟਸਐਪ 'ਤੇ ਦੱਸ ਸਕਦੇ ਹੋ, ਜੇ ਐਡਵਾਂਸ ਵੋਟਿੰਗ ਦੇ ਵਿੱਚ ਸਭ ਕੁਛ ਏ ਓਕੇ, ਹੰਕੀ ਡੋਰੀ, ਕੁੰਬਾ ਜਾਂ ਨਿਕਲਿਆ, ਠੀਕ ਠਾਕ ਨਿਕਲਿਆ ਉਹ ਵੀ ਦੱਸ ਦਿਉ, ਜੇ ਨਹੀਂ ਠੀਕ ਨਿਕਲਿਆ, ਕੁਛ ਇਰੈਗੂਲੇਰਿਟੀ ਜਾਂ ਪੋਟੈਂਸ਼ੀਅਲ ਹੇਅਰ ਫੇਰੀ ਨਿਕਲੀ ਆ ਉਹ ਵੀ ਦੱਸ ਦਿਉ, ਟੈਕਸਟ ਵਟਸਐਪ ਕਰਕੇ ਹੁਣੇ ਦੱਸ ਦਿਉ ਅਤੇ ਪੂਰੀ ਖਬਰ ਦੱਸਦਾ। ਟੈਕਸਟ ਵਟਸਐਪ 'ਚ ਰਾਹੀਂ ਸਾਨੂੰ ਆਪਣਾ ਐਕਸਪੀਰੀਅੰਸ ਦੱਸ ਸਕਦੇ ਹੋ ਕਿ ਬ੍ਰੈਂਪਟਨ ਦੇ ਵਿੱਚ ਇਸ ਨਵੇਂ ਸਿਸਟਮ ਦੇ ਨਾਲ, ਡਿਜੀਟਲ ਐਂਡ ਪੇਪਰ ਦੈਨ ਡਿਜੀਟਲ ਅਗੇਨ, ਇਸ ਨਵੇਂ ਸਿਸਟਮ ਨਾਲ ਤੁਹਾਡਾ ਐਕਸਪੀਰੀਅੰਸ ਕਿਵੇਂ ਰਿਹਾ, ਟੈਕਸਟ ਔਰ ਵਟਸਐਪ 'ਤੇ ਹੁਣੇ ਦੱਸੋ ਸਾਨੂੰ 416-457-3381 416-457-3381 416-457-3381 'ਤੇ ਤੁਸੀਂ ਟੈਕਸਟ ਔਰ ਵਟਸਐਪ 'ਤੇ ਰਾਹੀਂ ਆਪਣਾ ਮੈਸੇਜ ਭੇਜ ਸਕਦੇ ਹੋ। ਜੇ ਐਡਵਾਂਸ

0: Yeah. Και multiple Brampton voters, social media τε, χώρα media platforms τε, για και claim κάρ ρε νε. Ένα claims δε βέτσι κινή σαρτιάι χαί, κινά κδάμ χαί, I have no idea. Ένα νο άπ πατά χούγα, γιο claim κοίτα γιά χαί, allege κοίτα γιά χαί, όχι τον δά σακτέ χαί. Κοτσ candidates βί, για και σαρτε δεσί media βέτσι κέ ρε νε, και κοτσ αγίπ γαλά, ਉਹਨਾਂ ਤੱਕ ਪੇਸ਼ ਕੀਤੀਆਂ ਗਈਆਂ ਹਨ ਸੋ ਲੋਕੀ ਤਾਂ ਪਹਿਲਾਂ ਹੀ ਜਾ ਕੇ ਐਡਵਾਂਸ ਵੋਟਿੰਗ ਸਟੇਸ਼ਨ ਵਿੱਚ ਤਾਂ ਦੇਖ ਕੇ ਹੀ ਹੈਰਾਨ ਹੋਏ ਜੋ ਸਿਸਟਮ ਹੀ ਬਦਲ ਦਿੱਤਾ ਗਿਆ ਹੈ ਮਸ਼ੀਨਾਂ ਹੀ ਬਦਲ ਦਿੱਤੀਆਂ ਗਈਆਂ ਹਨ ਜਿੱਥੇ ਪਹਿਲੀ ਮਸ਼ੀਨ ਤੱਕ ਜਾ ਕੇ ਉਹਨਾਂ ਨੂੰ ਆਪਣਾ ਨਾਮ ਸਿਲੈਕਟ ਕਰਨਾ ਪਿਆ ਪੇਪਰ ਪ੍ਰਿੰਟ ਆਊਟ ਹੋਇਆ ਉਹ ਪੇਪਰ ਲੈ ਕੇ ਦੂਜੀ ਮਸ਼ੀਨ ਤੱਕ ਗਏ ਜਿੱਥੇ ਉਹਨੂੰ ਸਕੈਨ ਕਰਕੇ ਉਹਨਾਂ ਨੂੰ ਫਿਰ ਵੋਟ ਪਾਉਣ ਦਾ ਮੌਕਾ ਮਿਲਿਆ ਪਰ ਪ੍ਰੋਬਲਮ ਇਹ ਹੈ ਕਿ ਕੁਛ ਲੋਕਾਂ ਨੇ ਫੇਸਬੁੱਕ 'ਤੇ ਇੰਸਟਾਗ੍ਰਾਮ 'ਤੇ ਸੋਸ਼ਲ ਮੀਡੀਆ 'ਤੇ ਹੋਰਾਂ ਰੇਡੀਓਜ਼ 'ਤੇ ਅਲੱਗ ਅਲੱਗ ਥਾਵਾਂ 'ਤੇ ਕਲੇਮ ਕੀਤਾ ਹੈ ਕਿਹਾ ਹੈ ਇੱਕ ਇੰਡੀਵਿਜੁਅਲ ਨੇ ਤਾਂ ਕਿਹਾ ਕਿ ਉਹ ਇੱਕ ਦਿਨ ਗਈ ਵੋਟ ਪਾਉਣ ਦੇ ਲਈ ਐਡਵਾਂਸ ਵੋਟਿੰਗ ਅਗਲੇ ਦਿਨ ਆਪਦੀ ਬੇਟੀ ਨੂੰ ਵੀ ਨਾਲ ਲੈ ਕੇ ਗਈ ਅਤੇ ਦੇਖਿਆ ਮਸ਼ੀਨ 'ਤੇ ਫਿਰ ਵੀ ਉਹਦੇ ਕੋਲ ਦੂਜੀ ਵਾਰੀ ਵੋਟ ਪਾਉਣ ਦਾ ਮੌਕਾ ਫਿਰ ਵੀ ਆ ਕਮਾਲ ਦੀ ਗੱਲ ਆ ਯਾਰ ਅਤੇ ਉਹ ਲਿਟਰਲੀ ਕੁਛ ਲੋਕ ਕਹਿ ਰਹੇ ਨੇ ਕਿ ਉਹਨਾਂ ਨੇ ਦੋ ਦੋ ਵਾਰੀ ਵੋਟ ਪਾਈ ਆ ਜਾਂ ਦੋ ਦੋ ਵਾਰੀ ਵੋਟ ਪਾਉਣ ਦਾ ਉਹਨਾਂ ਨੂੰ ਮੌਕਾ ਤੱਕ ਮਿਲਿਆ ਹੈ ਵਿਚ ਇਜ਼ ਆਬਵੀਅਸਲੀ ਵੈਰੀ ਸਟ੍ਰੇਂਜ ਇਹ ਹੋਣਾ ਹੀ ਨਹੀਂ ਚਾਹੀਦਾ ਜੇ ਇੱਕ ਵਾਰੀ ਵੋਟ ਪਾ ਹੀ ਦਿੱਤੀ ਆ ਨਾਮ ਫਿਰ ਤੋਂ ਕਿਉਂ ਪ੍ਰਿੰਟ ਹੋ ਸਕਦਾ ਹੈ ਵੋਟ ਪਾਈ ਜਾ ਸਕਦੀ ਆ ਇਹ ਸਮਝੋ ਬਾਹਰ ਹੈ ਸੋ ਇਹ ਇੱਕ ਕਲੇਮ ਕੀਤੀ ਗਈ ਆ ਪਤਾ ਨਹੀਂ ਕਿ ਇਹਦੇ ਵਿੱਚ ਕਿੰਨੀ ਕੁ ਸੱਚਾਈ ਹੈ ਕਿੰਨੀ ਕੁ ਨਹੀਂ ਕਿਉਂਕਿ ਕਿੰਨੇ ਕੁ ਅਜੂਬੇ ਹੋਣਗੇ ਜੋ ਕਿ ਦੋ ਦਿਨ ਲਗਾਤਾਰ ਐਡਵਾਂਸ ਵੋਟਿੰਗ ਵਿੱਚ ਜਾ ਕੇ ਵੋਟ ਪਾਉਣ ਦੀ ਕੋਸ਼ਿਸ਼ ਕਰਨਗੇ ਦੈਟਸ ਬਿਯੋਂਡ ਮੀ ਲੋਕੀ ਤਾਂ ਮਾਸਾ ਇੱਕ ਵਾਰੀ ਜਾਂਦੇ ਆ ਲੋਕੀ ਤਾਂ ਦੋ ਦੋ ਵਾਰੀ ਜਾਈ ਜਾਂਦੇ ਆ ਸੋ ਪਤਾ ਨਹੀਂ ਕਿੰਨੀ ਕੁ ਸੱਚਾਈ ਹੈ ਕਿੰਨਾ ਕੁ ਦਮ ਹੈ ਗੱਲਾਂ ਦੇ ਵਿੱਚ ਪਰ ਤੁਹਾਨੂੰ ਦੱਸ ਦਿੰਦੇ ਹਾਂ ਜੋ ਕੁਝ ਵੀ ਸੁਣਨ ਤੱਕ ਆਇਆ ਹੈ ਜਾਂ ਹੋਰਾਂ ਲੋਕਾਂ ਨੇ ਕਲੇਮ ਕੀਤਾ ਹੈ ਨਾਲ ਦੀ ਨਾਲ ਕੁਛ ਲੋਕਾਂ ਨੇ ਕਿਹਾ ਕਿ ਜਦੋਂ ਉਹਨਾਂ ਨੇ ਆਪਦਾ ਨਾਮ ਸਿਲੈਕਟ ਕਰਨ ਦੀ ਕੋਸ਼ਿਸ਼ ਕੀਤੀ ਮਸ਼ੀਨ ਦੇ ਵਿੱਚ ਉਹ ਸਹੀ ਤਰ੍ਹਾਂ ਪ੍ਰਿੰਟ ਹੀ ਨਹੀਂ ਹੋਇਆ ਗਲਤ ਹੀ ਪ੍ਰਿੰਟ ਹੋਇਆ ਜਾਂ ਉਹਨਾਂ ਦੇ ਪਸੰਦ ਦੇ ਉਮੀਦਵਾਰ ਦਾ ਹੀ ਨਾਮ ਗਲਤ ਹੀ ਲਿਖਿਆ ਹੋਇਆ ਹੈ ਜਾਂ ਪ੍ਰਿੰਟ ਹੋਇਆ ਹੈ ਸੋ ਹੁਣ ਲਾਈਕ ਆਈ ਸੈਡ ਇਹਨਾਂ ਗੱਲਾਂ 'ਚ ਕਿੰਨਾ ਕਦਮ ਹੈ ਕਿੰਨੀ ਸੱਚਾਈ ਹੈ ਇਹ ਤਾਂ ਇਹੀ ਜਾਣਦੇ ਹੋਣਗੇ ਇਹਦਾ ਐਕਸਪੀਰੀਅੰਸ ਰਿਹਾ ਹੈ ਸਾਨੂੰ ਨਹੀਂ ਪਤਾ ਆਈ ਕੈਨ ਇੰਡੀਪੈਂਡੈਂਟਲੀ ਵੇਰੀਫਾਈ ਕਿਉਂਕਿ ਮੈਂ ਕੋਈ ਜੱਗਾ ਜਸੂਸ ਤਾਂ ਲੱਗਿਆ ਨਹੀਂ ਹੋਇਆ ਪਰ ਮੈਂ ਖੁਦ ਆਪ ਇੱਕ ਰੇਡੀਓ 'ਤੇ ਸੁਣਿਆ ਹੈ ਇੱਕ ਬ੍ਰੈਂਪਟਨ ਵਾਰਡ 9 'ਤੇ 10 ਬ੍ਰੈਂਪਟਨ ਵਾਰਡ 9 'ਤੇ 10 ਦੇ ਰੀਜਨਲ ਕੌਂਸਲਰ ਦੇ ਉਮੀਦਵਾਰ ਨੇ ਕਿਹਾ ਹੈ ਕਿ ਉਹਨੂੰ ਕਾਫੀ ਜ਼ਿਆਦਾ ਇਰੈਗੂਲੇਰਿਟੀਜ਼ ਅਜੀਬ ਗੱਲਾਂ ਸੁਣਨ ਨੂੰ ਆਈਆਂ ਹਨ ਬ੍ਰੈਂਪਟਨ ਵਾਰਡ 9 ਅਤੇ 10 ਦੇ ਵੋਟਾਂ ਦੇ ਵਿੱਚ ਐਡਵਾਂਸ ਵੋਟਾਂ ਦੇ ਵਿੱਚ ਪਰ ਹੁਣ ਤਾਂ ਇੱਕੋ ਹੀ ਗੱਲ ਆ ਕਿਸਮਤ ਵਿੱਚ ਮਸ਼ੀਨਾਂ ਦੇ ਦੈਟਸ ਆਲ ਇਟ ਇਜ਼ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋ ਅਤੇ ਦੋਸਤ ਨੂੰ ਦੱਸ ਦਈਏ ਕਿ ਇਸ ਟਾਈਮ 'ਤੇ ਸਾਡੇ ਨਾਲ ਜੁੜ ਚੁੱਕੇ ਨੇ ਡਾਕਟਰ ਕੁਲਦੀਪ ਸਿੰਘ KD ਹੋਮਿਓਪੈਥੀ 47 ਤੋਂ ਵੀ ਵੱਧ ਸਾਲ ਇਹਨਾਂ ਦਾ ਹੋਮਿਓਪੈਥੀ ਵਿੱਚ ਪ੍ਰੈਕਟਿਸ ਹੈ ਤਜ਼ਰਬਾ ਹੈ 47 ਤੋਂ ਵੀ ਵੱਧ ਸਾਲ ਇਮੈਜਿਨ ਕਿੰਨੇ ਲੱਖਾਂ ਇਹਨਾਂ ਦੇ ਕਲਾਇੰਟ ਨੇ ਅਤੇ ਸਾਰੇ ਠੀਕ ਠਾਕ ਹੋ ਗਏ ਨੇ ਐਨ ਬਿਲਕੁਲ ਕੈਮ ਹੋ ਗਏ ਨੇ ਡਾਕਟਰ ਕੁਲਦੀਪ ਸਿੰਘ ਨਾਲ ਮਿਲੋ ਜੇਕਰ ਕੋਈ ਪੁਰਾਣੀ ਬਿਮਾਰੀ ਆ ਡਾਇਗਨੋਸਡ ਹੈ ਅਨਡਾਇਗਨੋਸਡ ਹੈ ਚਾਹੇ ਨਵੀਂ ਬਿਮਾਰੀ ਆ ਕਹਿੰਦੇ ਜਿੰਨਾ ਹੀ ਛੇਤੀ ਮਿਲ ਲਓਗੇ ਉਨਾ ਹੀ ਛੇਤੀ ਇਲਾਜ ਹੋ ਜੂਗਾ ਉਹ ਵੀ ਹੈਲਥ ਕੈਨੇਡਾ ਅਪਰੂਵਡ ਦਵਾਈਆਂ ਬਿਨਾਂ ਸਾਈਡ ਇਫੈਕਟ ਦੀਆਂ ਦਵਾਈਆਂ ਜੜ੍ਹ ਤੋਂ ਬੰਦੇ ਨੂੰ ਕੈਮ ਕਰਨ ਵਾਲੀਆਂ ਦਵਾਈਆਂ ਨੰਬਰ ਇਹਨਾਂ ਦਾ ਇੱਕੋ ਇੱਕ ਆ 647-818-0055 ਅਪੋਇੰਟਮੈਂਟ ਬੁੱਕ ਕਰੋ ਮਿਲੋ ਇਨ ਪਰਸਨ ਮਿਲਣਾ ਹੀ ਪੈਣਾ ਓਬਵੀਅਸਲੀ ਫੋਨ 'ਤੇ ਇਲਾਜ ਤਾਂ ਹੋਣ ਨਹੀਂ ਲੱਗਿਆ ਡਾਕਟਰ ਕੁਲਦੀਪ ਸਿੰਘ ਬ੍ਰੈਂਪਟਨ ਸ਼ਹਿਰ ਦੇ ਵਿੱਚ ਏਅਰਪੋਰਟ ਐਂਡ ਕੁਈਨ ਦੀ ਇੰਟਰਸੈਕਸ਼ਨ 'ਤੇ ਜਿਹੜਾ ਬਹੁਤ ਵੱਡਾ ਜਿਹੜਾ ਹੋਮ ਡੀਪੂ ਵਾਲਾ ਪਲਾਜ਼ਾ ਹੈ 20 ਮੇਰਾਟਾਈਮ ਅੰਟੇਰੀਓ ਬੁਲਵਰਡ ਯੂਨਿਟ ਨੰਬਰ 2 ਪਹਿਲੇ ਫਲੋਰ 'ਤੇ ਲੋਕੇਟਡ ਹਨ 647-818-0055 ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ
1: ਜਾਣਕਾਰੀ ਦਵਾਂਗਾ ਦੇਖੋ ਹੁਣ ਤੁਸੀਂ ਸਾਰਾ ਕੁਝ ਮੇਰੇ ਬਾਰੇ ਦੱਸਤਾ ਪੂਰੇ ਨਾਰਥ ਅਮਰੀਕਾ ਦੀ ਮੈਂ ਗੱਲ ਕਰਦਾ ਕੋਈ ਵੀ ਇੰਨਾ ਪੁਰਾਣਾ ਹੋਮਿਓਪੈਥ ਨਹੀਂ ਹੈਗਾ ਔਰ ਅੱਜ ਤੋਂ ਸਮਝੋ ਜੇ ਮੈਂ ਪੜ੍ਹਾਈ ਕੀਤੀ ਹੋਈ ਹੈ ਹੋਮੋਪੈਥੀ ਦੀ ਡਿਗਰੀ, ਠੀਕ ਹੈ, 45-46

0: ਸਾਲ ਪਹਿਲਾਂ ਦੀ ਵੀ ਮੇਰੇ ਕੋਲ ਡਿਗਰੀ ਹੈਗੀ ਹੈ ਔਰ ਉਹਦੇ ਕੋਲ ਮੇਰੇ ਕੈਨੇਡੀਅਨ ਲਾਇਸੈਂਸ ਹੈ ਔਰ ਮੈਂ ਕਹਿੰਦਾ ਹੁੰਦਾ ਕਿ ਜੋ ਕੋਈ ਵੀ ਬਿਮਾਰੀ ਹੈ ਹਰ ਬਿਮਾਰੀ ਦਾ ਹੱਲ ਹੈ ਤੇ ਇੰਪੋਸੀਬਲ ਤਾਂ ਹੀ ਬਣਿਆ ਇਟ ਮੀਨਸ ਆਈ ਐਮ ਪੋਸੀਬਲ ਠੀਕ ਹੈ ਕਦੇ ਵੀ ਘਬਰਾਉਣਾ ਨਹੀਂ ਹੈਗਾ ਚਿੰਤਾ ਨਹੀਂ ਕਰਨੀ ਹੈਗੀ ਲੇਕਿਨ ਜਿੰਨੀ ਜਲਦੀ ਤੁਸੀਂ ਟ੍ਰੀਟਮੈਂਟ ਕਰੋਗੇ ਓਨੀ ਜਲਦੀ ਠੀਕ ਹੋਵੋਗੇ ਠੀਕ ਹੈ ਇਸ ਕਰਕੇ ਮੈਂ ਹਰ ਲਿਸਨਰ ਨੂੰ ਕਹਿ ਰਿਹਾ ਜੇ ਤੁਹਾਨੂੰ ਲੱਗਦਾ ਕਿ ਹੋਮੋਪੈਥੀ ਸਲੋ ਹੈ ਕੰਮ ਨਹੀਂ ਕਰਦੀ ਮੇਰੇ ਕੋਲ ਜ਼ਰੂਰ ਵਿਜ਼ਿਟ ਕਰਨਾ ਮੈਂ ਪਰੂਫ ਕਰਾਂਗਾ ਕਿ ਹੋਮੋਪੈਥੀ ਤੋਂ ਬੈਸਟ ਕੋਈ ਦਵਾਈ ਨਹੀਂ ਠੀਕ ਹੈ ਮੈਂ ਬਾਰ ਬਾਰ ਕਹਿਣਾ ਹੁੰਦਾ ਇਹ ਗੱਲ ਨੂੰ ਜੇ ਹੈ ਤੇ ਲੋਕ ਐਵੇਂ ਮਜ਼ਾਕ ਲੈਂਦੇ ਨੇ ਹੋਮੋਪੈਥੀ ਸਲੋ ਹੈਗੀ ਹੈ ਮੇਰੇ ਕੋਲ ਹੁਣ ਆਈ ਪਿਛਲੇ ਗੱਲ ਕਹਿੰਦੀ ਡਾਕਟਰ ਮੈਂ ਸੁਣਿਆ ਸਲੋ ਹੈਗੀ ਹੈ ਮੈਂ ਕਿਹਾ ਹੁਣੇ ਦਿਖਾਉਣਾ ਸਲੋ ਠੀਕ ਹੈ ਉਹਦੇ ਪੇਨ ਹੋ ਰਹੀ ਸੀ ਮੂੰਹ 'ਚ ਦਵਾਈ ਪਾਈ 10 ਮਿੰਟ ਬਾਅਦ ਮੈਨੂੰ ਕਹਿੰਦੀ ਹਾਂ ਡਾਕਟਰ ਮੈਂ ਕਿਹਾ ਇਹ ਹੈਗਾ ਹੋਮੋਪੈਥੀ ਦਾ ਕਮਾਲ ਔਰ ਸਭ ਤੋਂ ਬੜੀ ਚੀਜ਼ ਹੈਗਾ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਔਰ ਪਰਮਾਨੈਂਟ ਬਿਮਾਰੀ ਠੀਕ ਹੁੰਦੀ ਹੈ ਲੇਕਿਨ ਹਰ ਬਿਮਾਰੀ ਦਾ ਹੱਲ ਹੈਗਾ ਤੇ ਬਿਲਕੁਲ ਬਿਲੀਵ ਕਰਕੇ ਹੋਮੋਪੈਥੀ ਟ੍ਰੀਟਮੈਂਟ ਕਰੋ ਇੱਧਰ ਉੱਧਰ ਪਰੇਸ਼ਾਨ ਨਾ ਹੋ ਠੀਕ ਹੈ 6478180055 6478080055 ਦਾ ਕਦੇ ਵੀ ਕਾਲ ਕਰਕੇ ਆ ਸਕਦੇ ਹੋ ਜੇ ਤੁਹਾਨੂੰ ਪੇਟ ਦੀ ਬਿਮਾਰੀ ਹੈ ਆਈ ਬੀ ਐਸ ਹੈ ਕੋਲਾਈਟਿਸ ਹੈ ਪਾਇਲਸ ਹੈ ਥਾਇਰਾਇਡ ਹੈ ਕੋਲੈਸਟਰਾਲ ਹੈ ਡਾਇਬਟੀਜ਼ ਹੈਗੀ ਹੈ ਐਲਰਜੀ ਹੈ ਕਿਸੇ ਤਰ੍ਹਾਂ ਦੀ ਐਜ਼ਮਾ ਹੈਗਾ ਐਸੀਡਿਟੀ ਹੋ ਗਈ ਕੋਂਸਟੀਪੇਸ਼ਨ ਐਂਗਜ਼ਾਇਟੀ ਡਿਪਰੈਸ਼ਨ ਆਰਥਰਾਈਟਿਸ ਐਜ਼ਮਾ ਸੋਰਾਇਸਿਸ ਵਿਟਲਗੋ ਫਲਵੇਰੀ ਹੈਡੇਕ ਕਿਸੇ ਤਰ੍ਹਾਂ ਸਲੀਪ ਐਪਨੀਆ ਆਟੋਮੋਬਾਈਲਸ ਹਰ ਬਿਮਾਰੀ ਦਾ ਇਲਾਜ ਹੋਮੋਪੈਥੀ ਦੇ ਵਿੱਚ ਹੈਗਾ ਮੇਰਾ ਨੰਬਰ ਅਗੇਨ ਮੈਂ ਕਹਿੰਦਾ 6478080055 6478085 ਦਾ ਕਦੇ ਵੀ ਕਾਲ ਕਰਕੇ ਆ ਸਕਦੇ ਹਾਂ ਹੁਣ ਆਟਿਜ਼ਮ ਬਾਰੇ ਮੈਂ ਥੋੜ੍ਹੀ ਜਾਣਕਾਰੀ ਦਿੰਦਾ ਦੇਖੋ ਇੱਦਾਂ ਹੁੰਦਾ ਤੁਹਾਡਾ ਬੱਚਾ 18 ਮਹੀਨੇ ਦੇ ਅੰਦਰ 20 ਵਾਰ ਬੋਲਣੇ ਚਾਹੀਦੇ ਨੇ ਔਰ 50 ਵਰਡ ਤੁਹਾਨੂੰ 2 ਸਾਲ ਦੇ ਅੰਦਰ ਜੇ ਤੁਹਾਡਾ ਬੱਚਾ ਨਹੀਂ ਬੋਲਦਾ ਇਟ ਮੀਨਸ ਇਹ ਪ੍ਰੋਬਲਮ ਦੇਖੋ ਇੱਦਾਂ ਆਟਿਜ਼ਮ ਤਾਂ ਹੁੰਦੀ ਹੈ ਉਹ ਮਤਲਬ ਕਈਆਂ ਨੂੰ ਘੱਟ ਹੁੰਦੀ ਹੈ ਕਈ ਨੂੰ ਜ਼ਿਆਦਾ ਹੁੰਦੀ ਕਈ ਬਿਲਕੁਲ ਨਹੀਂ ਬੋਲਦੇ ਕਈ ਬੋਲਦੇ ਨੇ ਰੁਕ ਰੁਕ ਕੇ ਬੋਲਦੇ ਨੇ ਇੱਦਾਂ ਦੇਖੋ ਇੱਦਾਂ ਹੀ ਆਪਣੇ ਨਾ ਫੋਕਸ ਕਈ ਹੁਣ ADHD ਹੈਗੀ ਹੈ ਇਹਦੇ ਫੋਕਸ ਦੀ ਪ੍ਰੋਬਲਮ ਹੁੰਦੀ ਹੈ ਬੱਚਾ ਟਿਕਦਾ ਨਹੀਂ ਹੈਗਾ ਭੱਜਦਾ ਨੱਠਦਾ ਰਹਿੰਦਾ ਠੀਕ ਹੈ ਤੁਹਾਡੇ ਡੈਂਜਰ ਨੂੰ ਇਗਨੋਰ ਕਰਦਾ ਇਹਨੂੰ ADHD ਕਹਿੰਦੇ ਹੈ ਔਰ ਆਫਟਰਨੂਨ ਦੇ ਵਿੱਚ 2-3 ਪ੍ਰੋਬਲਮ ਹੁੰਦੀਆਂ ਨੇ ਕਮਿਊਨੀਕੇਸ਼ਨ ਦੀ ਪ੍ਰੋਬਲਮ ਤੁਹਾਡਾ ਬੱਚਾ ਜੋ ਹੈ ਬੋਲਦਾ ਨਹੀਂ ਹੈਗਾ ਦੂਸਰਾ ਰੈਪਟੇਟਿਵ ਹੁੰਦਾ ਤੁਹਾਡੇ ਇੱਕ ਪਰਟੀਕੁਲਰ ਟੋਏ ਨਾਲ ਖੇਲਦਾ ਰਹਿੰਦਾ ਬਾਰ ਬਾਰ ਅਪਸੈਟ ਹੋ ਜਾਂਦਾ ਔਰ ਸੈਂਸਰੀ ਇਸ਼ੂ ਕੋਈ ਵੀ ਤੁਹਾਡੇ ਬਹੁਤ ਜੇ ਤੁਹਾਡੀ ਮਸ਼ੀਨ ਚੱਲ ਰਹੀ ਹੈ ਕੁਛ ਚੱਲ ਰਹੀ ਹੈ ਉਹਦੇ ਨਾਲ ਬੜਾ ਅਪਸੈਟ ਹੋ ਜਾਂਦਾ ਇਹ ਸਭ ਇਹਦੇ ਸਿਮਟਮ ਹੁੰਦੇ ਨੇ ਕਿਸੇ ਬੱਚੇ ਨੂੰ ਆਟਿਜ਼ਮ ਹੈਗਾ ਜਾਂ ADHD ਹੈਗੀ ਹੈ ਦੇਖੋ ਲੈਦਾ ਜੀ ਸਿਮਰਾ ਜੀ ਕਈ ਬੱਚਿਆਂ ਨੋਰਮਲ ਉੱਦਾਂ ਨੋਰਮਲ ਬੱਚਿਆਂ 'ਚ ਵੀ ਪ੍ਰੋਬਲਮ ਹੁੰਦੀ ਹੈ ਫੋਕਸ ਦੀ ਪ੍ਰੋਬਲਮ ਹੈਗੀ ਹੈ ਤੁਹਾਡਾ ਬੱਚਾ ਜੇ ਤੁਹਾਡਾ ਪੜ੍ਹਨ 'ਚ ਮਨ ਨਹੀਂ ਲੱਗਦਾ ਉਹ ਵੀ ਸਾਡੇ ਕੋਲ ਦਵਾਈਆਂ ਹੈਗੀਆਂ ਨੇ ਠੀਕ ਹੈ ਐਜ਼ਮਾ ਹੈਗਾ ਟੌਨਸਲ ਹੋ ਗਏ ਬੱਚੇ ਨੂੰ ਹਾਈਟ ਦੀ ਪ੍ਰੋਬਲਮ ਹੈ ਫੋਕਸ ਦੀ ਪ੍ਰੋਬਲਮ ਹੈਗਾ ਮੇਰਾ ਨੰਬਰ ਹਮੇਸ਼ਾ ਯਾਦ ਰੱਖੋ 6478080055 6478080055 ਦਾ ਕਦੇ ਵੀ ਕਾਲ ਕਰਕੇ ਆ ਸਕਦੇ ਹੋ ਜੇ ਤੁਹਾਡੇ ਬੈਨੀਫਿਟ ਨੇ ਆਪਣੇ ਬੈਨੀਫਿਟ ਵੀ ਚੈੱਕ ਕਰ ਲਓ ਬੈਨੀਫਿਟ ਵੀ ਆਪਾਂ ਯੂਜ਼ ਕਰ ਸਕਦੇ ਹਾਂ
1: Brampton de vich Airport de Queen te Home Depot wale plaza vich 20 Maritime Ontario Boulevard unit number 2 de vich inna da daftar hai
2: ਚਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6044
3: ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਚਲੋ AM 530 ਤੋਂ

Radio program this for this now. Jadi, hamdulillah, sudah siaga. Former Brampton East Liberal MP Raj Garewal dinal jadi hoye jadi allegations, dosh, fraud de, heraferian de, potential criminal charges de. Eh jadi list hai, dino din hi vadh rahi hai. Kafi interesting hai. Kamal di gal eh aa ke ede piche ta hun do guru ghar vi lag chuke ne itthe GTA de. Do guru ghar ta inu millions of dollars su vi karan di koshish kar rahe aa. Guru ghar de naal hi inni baddi heraferi karni vi ta mainu lagda koi nava record hi set kita hooga. Par hun pata lagya hai ke Raj Garewal de real estate development company nu ਪਲੇਸ ਕੀਤਾ ਗਿਆ ਹੈ ਇਨਸ ਰਿਸੀਵਰਸ਼ਿਪ ਦੇ ਕੈਂਟ ਪੇ ਬੈਕ ਦੇਅਰ ਡੈਬਟਸ ਅਤੇ ਇਹ ਲੈਂਡਰਸ ਨੂੰ 26 million dollars ਤੋਂ ਵੀ ਜ਼ਿਆਦਾ ਉਹ ਕਰਦੇ ਨੇ ਜੋ ਕਿ ਦਿਨੋਂ ਦਿਨ ਵੱਧ ਰਹੀ ਗਿਣਤੀ ਵੀ ਹੈ ਹੁਣ ਤੱਕ ਤਾਂ ਸਾਰਿਆਂ ਨੂੰ ਚੰਗੀ ਤਰ੍ਹਾਂ ਪਤਾ ਹੀ ਹੋਣਾ ਹੈ ਕਿ ਲਿਬਰਲ ਪੋਲੀਟੀਸ਼ੀਅਨਸ ਕਿੰਨੇ ਕਮਾਨਦਾਰ ਨੇ ਇਸ ਮੁਲਕ ਦੇ ਵਿੱਚ ਅਤੇ ਫੋਰਮਰ ਬ੍ਰੈਂਪਟਨ ਈਸਟ ਲਿਬਰਲ ਐਮ ਪੀ ਰਾਜ ਗਰੇਵਾਲ ਦੇ licensed practice law nu ta chiran ton suspend kita gaya hai by the law society of ontario all the same is law firm de vich kam karde horan sathiyan de vi potential hera ferian de vi potential criminal investigation hon karke vi kafi jada investigation vi chal rahe ha te unde license vi suspend ho gaye ne kafi jada fraud de allegation ne paisyan de hera ferian hoyan ne potentially allegedly sab kuch hi main keh reha potentially allegedly ki pata kaun nikle ik da banda bekasoori aa you never know par oh te ode rsg law firm nu peel regional police de vallon zarur investigate kita ja reha hai fraud de layi do alag itthe gta based guru ghar hi enu sue kar rahe ne 13 million dollar layi tusi kade sunya ਕਿ ਗੁਰੂ ਘਰ ਇੱਕ ਵੀ ਨਹੀਂ ਦੋ ਕਿਸੇ ਨੂੰ ਮਿਲੀਅਨ ਡਾਲਰ ਲਈ ਸੂ ਕਰ ਰਿਹਾ 13 ਮਿਲੀਅਨ ਲਈ ਕਮਾਲ ਦੀ ਗੱਲ ਆ ਯਾਰ ਪਰ ਇਹ ਸਭ ਕੁਝ ਤਾਂ ਹੁਣ ਕੁਝ ਵੀ ਨਹੀਂ ਲੱਗ ਰਿਹਾ ਨਵੀਂ ਖਬਰ ਦੇ ਮੁਕਾਬਲੇ ਕਈ ਮੀਡੀਆ ਆਊਟਲੈਟਸ ਨੇ ਰਿਪੋਰਟ ਕੀਤਾ ਹੈ ਕਿ ਫੋਰਮਰ ਬ੍ਰੈਂਪਟਨ ਈਸਟ ਲਿਬਰਲ ਐਮ ਪੀ ਰਾਜ ਗਰੇਵਾਲ ਸੋਲ ਡਾਇਰੈਕਟਰ ਹੈ ਇੱਕ ਰੀਅਲ ਅਸਟੇਟ ਡਿਵੈਲਪਮੈਂਟ ਕੰਪਨੀ ਦਾ ਕਾਲਡ ਆਰ ਐਸ ਜੀ ਮੇਫੀਲਡ ਇੰਕ ਵਿਚ ਵੀ ਕੈਨ ਅਸੂਮ ਇਜ਼ ਔਨ ਮੇਫੀਲਡ ਰੋਡ ਰਾਜ ਗਰੇਵਾਲ ਨੇ ਅਲੈਜਡਲੀ ਮੇਫੀਲਡ ਰੋਡ ਦੇ ਇੱਕ ਅਨਡਿਵੈਲਪਡ ਲੈਂਡ 'ਤੇ ਮਿਲੀਅਨ ਡਾਲਰ ਦੇ ਲੋਨ ਸਿਕਿਓਰ ਕੀਤੇ ਪਤਾ ਨਹੀਂ ਕਿੰਨੇ ਮਿਲੀਅਨ ਦੇ ਉਹ ਜ਼ਮੀਨ 'ਤੇ ਖਿਲਾਫ ਹੀ ਇਹਨੇ ਪੈਸੇ ਸਿਕਿਓਰ ਕੀਤੇ ਕਿ ਮੈਂ ਪੈਸੇ ਚਾਹੁੰਦਾ ਇੱਥੇ ਮੈਂ ਇੱਕ ਕਾਫੀ ਵੱਡੀ ਰੈਜ਼ੀਡੈਂਸ਼ੀਅਲ ਹਾਊਸਿੰਗ ਕਮਿਊਨਿਟੀ ਬਣਾਉਣੀ ਆ ਘਰਾਂ ਨੂੰ ਵੇਚ ਕੇ ਪੈਸਾ ਬਣਾਉਣਾ ਜਿਹਦੇ ਵਿੱਚ ਪ੍ਰਪੋਜ਼ ਕੀਤਾ ਗਿਆ ਸੀ ਕਿ 52 ਵੱਡੇ ਸਿੰਗਲ ਫੈਮਿਲੀ ਹੋਮਸ 52 ਟਾਊਨ ਹੋਮਸ ਅਤੇ 260 ਕਾਂਡੋ ਅਪਾਰਟਮੈਂਟਸ ਬਣਾਈਆਂ ਜਾਣਗੀਆਂ ਇਹਨੂੰ ਪਿਛਲੇ ਸਾਲ ਹੀ 2025 ਦੇ ਵਿੱਚ ਵੈਕਟਰ ਫਾਈਨੈਂਸ਼ੀਅਲ ਸਰਵਿਸਿਜ਼ ਲਿਮਿਟਡ ਐਂਡ ਓਲੰਪੀਆ ਟਰੱਸਟ ਕੰਪਨੀ ਦੇ ਵੱਲੋਂ ਫਾਈਨੈਂਸ ਕੀਤਾ ਗਿਆ ਪਰ ਆਰ ਐਸ ਜੀ ਮੇਫੀਲਡ ਇੰਕ ਨੇ ਲੋਨ ਪੇਮੈਂਟ ਹੁਣ ਬੰਦ ਹੀ ਕਰਤੇ ਸਪਟੈਂਬਰ 8, 2026 ਲਾਸਟ ਮੰਥ ਅਲੈਜ ਕੀਤਾ ਗਿਆ ਕਿ ਕਰਜ਼ਾ ਹੁਣ 26 million ਤੋਂ ਵੀ ਜ਼ਿਆਦਾ ਵੱਧ ਗਿਆ ਹੈ 26,269,753 ਐਂਡ 66 ਸੈਂਟਸ ਤੱਕ ਵੱਧ ਚੁੱਕਿਆ ਹੈ 26.26 million ਅਤੇ ਇਹਦੇ ਵਿੱਚ ਫਿਊਚਰ ਇੰਟਰਸਟ ਲੀਗਲ ਫੀਸ ਅਤੇ ਹੋਰਾਂ ਇਨਫੋਰਸਮੈਂਟ ਕਾਸਟ ਦਾ ਹਿਸਾਬ ਹਜੇ ਤੱਕ ਰੱਖਿਆ ਹੀ ਨਹੀਂ ਗਿਆ ਰੱਖਿਆ ਹੀ ਨਹੀਂ ਜਾ ਸਕਦਾ ਹੈ ਗਿਣਤੀ ਇਹਦੀ ਵੱਧ ਵੀ ਸਕਦੀ ਆ ਇਹ ਸਭ ਕੁਛ ਇਨਸੋਲਵੈਂਸੀ ਇਨਸਾਈਡਰ ਕੈਨੇਡਾ ਦੇ ਰਿਪੋਰਟਸ ਦੇ ਵਿੱਚ ਵੀ ਪੜ੍ਹਿਆ ਜਾ ਸਕਦਾ ਹੈ ਸੋ ਇਹੀ ਮੇਫੀਲਡ ਰੋਡ 'ਤੇ ਪ੍ਰਾਪਰਟੀ ਲਿੰਕਡ ਹੈ ਇੱਕ ਅਲੱਗ ਲਿਟੀਗੇਸ਼ਨ ਦੇ ਨਾਲ ਬਾਏ ਡਬਲਯੂ ਜੀ ਆਈ ਰੀਸਟਰਕਚਰਡ ਬਾਂਡ ਕਾਰਪੋਰੇਸ਼ਨ ਜਿਹਦੇ ਵਿੱਚ ਆਰ ਐਸ ਜੀ ਲਾਅ ਰਾਜ ਗਰੇਵਾਲ ਅਤੇ ਉਹਦਾ ਫੈਲੋ ਸਸਪੈਂਡਡ ਲੋਇਰ ਦਵਿੰਦਰ ਖਤਰਾ ਵੀ ਨੇਮਡ ਹਨ ਹੁਣ ਇੱਕ ਕੋਰਟ ਦੇ ਵੱਲੋਂ ਜੱਜ ਦੇ ਵੱਲੋਂ ਇੱਕ ਕੰਪਨੀ ਨੂੰ ਇਸ ਮੇਫੀਲਡ ਰੋਡ 'ਤੇ ਸ਼ਾਇਦ ਕਾਫੀ ਕੀਮਤੀ ਲੈਂਡ ਨੂੰ ਵੇਚਣ ਦਾ ਆਰਡਰ ਦਿੱਤਾ ਗਿਆ ਹੈ ਅਤੇ ਕਈ ਕੰਪਨੀਜ਼ ਨੂੰ ਪੇ ਬੈਕ ਕਰਨ ਦੇ ਲਈ ਵੀ ਇੰਸਟਰਕਟ ਕੀਤਾ ਗਿਆ ਹੈ ਪਰ ਗੱਲ ਅਨਕਲੀਅਰ ਹੈ ਕਿਉਂਕਿ ਮਲਟੀਪਲ ਲੋਕ ਇਸ ਇੱਕੋ ਹੀ ਜ਼ਮੀਨ ਦੇ ਪਿੱਛੇ ਪਏ ਹੋਏ ਨੇ 26 million ਤਾਂ ਨਵਾਂ ਰੌਲਾ ਹੈ ਜੋ ਕਿ ਇਹਨੇ ਹਜੇ ਤੱਕ ਪੇ ਬੈਕ ਕੀਤਾ ਨਹੀਂ ਹੈ ਅਨਕਲੀਅਰ ਹੈ ਜੇਕਰ ਇਸ ਨਵੇਂ 26 million ਪਲੱਸ ਦੇ ਕਰਜ਼ੇ ਨੂੰ ਕਵਰ ਕੀਤਾ ਵੀ ਜਾਊਗਾ ਕਿ ਨਹੀਂ ਨਾਲੇ ਪੀਓ ਰੀਜਨਲ ਪੁਲਿਸ ਦੇ ਇਨਵੈਸਟੀਗੇਟਰਸ ਨੇ ਵੀ ਕਿਹਾ ਹੈ ਕਿ ਉਹ ਇੰਟਰਸਟਿਡ ਹਨ
ਉਹਨਾਂ ਲੋਕਾਂ ਦੇ ਨਾਲ ਗੱਲਬਾਤ ਕਰਨ ਦੇ ਲਈ ਜਿਨ੍ਹਾਂ ਦਾ ਫਾਈਨੈਂਸ਼ੀਅਲ ਨੁਕਸਾਨ ਹੋਇਆ ਹੈ ਜਾਂ ਹੋ ਸਕਦਾ ਹੈ। ਫੋਰਮਰ ਲਿਬਰਲ ਬ੍ਰੈਂਪਟਨ ਈਸਟ ਐਮ ਪੀ ਰਾਜ ਗਰੇਵਾਲ ਜਾਂ ਉਹਦੇ ਲਾਅ ਫਰਮ ਦੇ ਵੱਲੋਂ, ਆਲ ਬੀ ਵੈਰੀ ਆਨਸਟ ਵਿਦ ਯੂ, ਮੈਨੂੰ ਤਾਂ ਕਈ ਲੋਕਾਂ ਨੇ ਕਾਲ ਕਰਕੇ ਕਿਹਾ ਕਿ ਸਾਡੀ ਮੋਰਗੇਜ ਹੋਣੀ ਸੀ ਜਾਂ ਰਿਨਿਊਲ ਹੋਣੀ ਸੀ, ਇਹਨਾਂ ਦੇ ਲਾਅ ਫਰਮ ਦੇ ਥਰੂ ਇਹ ਕੰਮ ਕਰਵਾਇਆ ਸੀ, ਮੋਰਗੇਜ ਕਦੇ ਰਜਿਸਟਰ ਕੀਤੀ ਨਹੀਂ ਗਈ ਜਾਂ ਮਲਟੀਪਲ ਕੀਤੀਆਂ ਗਈਆਂ, ਲੋਕਾਂ ਨੇ ਬਥੇਰਾ ਕੁਛ ਕਿਹਾ ਹੈ, ਮੈਂ ਨਾ ਕਦੇ ਪੁੱਛਿਆ, ਉੱਦਾਂ ਹੀ ਕਾਲ ਕਰਕੇ ਦੱਸਿਆ ਹੈ ਅਤੇ ਕਿਹਾ ਕਿ 7 ਲੱਖ ਦਾ, 5 ਲੱਖ ਦਾ, 4 ਲੱਖ ਦਾ ਹੁਣ ਬਹੁਤ ਵੱਡਾ ਰੌਲਾ ਹੈ। ਸੋ ਮੈਂ ਜਦੋਂ ਕਿੰਨੇ ਕੁ ਲੋਕਾਂ ਨਾਲ ਇਹ ਹੋਇਆ ਹੋਣਾ ਹੈ, ਸੁਣਨ ਨੂੰ ਵੀ ਆਇਆ ਹੈ ਕਿ ਸਾਡੇ ਕਮਿਊਨਿਟੀ ਵਿੱਚ ਕਾਫੀ ਵੱਡੇ ਵੱਡੇ ਰੀਅਲਟਰਸ ਵੀ, ਬਿਜ਼ਨਸਮੈਨ ਵੀ, ਟਰੱਕਿੰਗ ਕੰਪਨੀ ਓਨਰਸ ਵੀ, ਬਥੇਰਿਆਂ ਦਾ ਪੈਸਾ ਠੱਗਿਆ ਗਿਆ ਹੈ, ਨੁਕਸਾਨ ਤਾਂ ਹੋਇਆ ਹੋਇਆ ਹੈ, ਸ਼ਾਇਦ ਮਿਲੀਅਨਸ ਦੀ ਗਿਣਤੀ ਵਿੱਚ ਹੋਇਆ ਹੋਇਆ ਹੈ, ਜੋ ਕਿ ਹਜੇ ਤੱਕ ਰਿਪੋਰਟ ਹੀ ਨਹੀਂ ਕੀਤਾ, ਨਾ ਕਦੇ ਹੋਣਾ ਹੈ, ਸ਼ਰਮ ਦੇ ਬਾਰੇ ਉਹ ਕੁਛ ਕਹਿ ਨਹੀਂ ਸਕਦੇ, ਯੂ ਨੈਵਰ ਨੋ ਵਟਸ ਹੈਪਨਿੰਗ ਬਿਹਾਈਂਡ ਦ ਸੀਨਸ। ਪਰ ਇਹ ਕਾਫੀ ਲੰਬੀ ਚੌੜੀ ਲਿਸਟ ਆਫ ਲਾ ਸੂਟਸ ਦੇ ਵਿੱਚ ਇੱਕ ਨਵਾਂ 26 ਮਿਲੀਅਨ ਪਲੱਸ ਦਾ ਲਾ ਸੂਟ ਹੁਣ ਪੇਸ਼ ਹੋ ਚੁੱਕਿਆ ਹੈ। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਵਿੱਚ ਰਹੇ ਹਾਂ ਦੋਸਤੋ, ਸਮਾਂ ਐਨ ਸਮਾਪਤੀ ਵੱਲ ਜਾ ਰਿਹਾ ਹੈ, ਜਾਂਦੇ ਜਾਂਦੇ ਤੁਹਾਨੂੰ ਦੱਸਦੀਏ ਦੋਸਤੋ, ਜੇ ਤੁਸੀਂ ਆਪਦੇ ਬੱਚਿਆਂ ਦੇ ਫਿਊਚਰ ਦੇ ਲਈ ਚਾਹੁੰਦੇ ਹੋ ਕਿ ਉਹ ਇੱਕ ਟਾਪ ਦੀ ਯੂਨੀਵਰਸਿਟੀ ਵਿੱਚ ਇਨਰੋਲ ਹੋਣ, ਆਪਣੇ ਪਸੰਦ ਦੀ ਯੂਨੀਵਰਸਿਟੀ ਵਿੱਚ ਇਨਰੋਲ ਹੋਣ ਅਤੇ ਉਹਨਾਂ ਨੂੰ ਟਾਪ ਦੀ ਅਮਾਊਂਟ ਆਫ ਸਕਾਲਰਸ਼ਿਪ ਵੀ ਮਿਲੇ ਕਿ ਤੁਹਾਡਾ ਖਰਚਾ ਘੱਟ ਹੋ ਜਾਵੇ, ਪ੍ਰੋਫੈਸਰ ਬੁੱਟਰ ਅਤੇ ਪ੍ਰੋਫੈਸਰ ਜੀਤ ਨਾਲ ਅੱਜ ਹੀ ਸੰਪਰਕ ਕਰੋ, ਜੋ ਕਿ ਬਹੁਤ ਲੰਬੇ ਸਮੇਂ ਤੋਂ ਮੈਥ ਐਂਡ ਸਾਇੰਸ ਦੀ ਟਿਊਰਿੰਗ ਪ੍ਰੋਵਾਈਡ ਕਰਦੇ ਆ ਰਹੇ ਨੇ। ਇਹ ਟਿਊਰਿੰਗ ਸ਼ੁਰੂ ਕਰ ਦਿੰਦੇ ਨੇ ਪਹਿਲੀ ਗ੍ਰੇਡ ਤੋਂ, ਇਫ ਸੰਬੜੀ ਨੀਡਸ ਹੈ, ਦੇ ਨੀਡ ਹੈ, ਪਹਿਲੀ ਗ੍ਰੇਡ ਤੋਂ ਲੈ ਕੇ 12ਵੀਂ ਗ੍ਰੇਡ ਤੱਕ, ਗ੍ਰੇਡ 1 ਟੂ ਗ੍ਰੇਡ 12, ਇਹ ਸਪੈਸ਼ਲਾਈਜ਼ ਕਰਦੇ ਨੇ ਗ੍ਰੇਡ 9, 10, 11, 12 ਹਾਈ ਸਕੂਲ ਕਿਡਸ ਲਈ ਇਨ ਮੈਥ ਐਂਡ ਸਾਇੰਸ। ਕਿਉਂ ਸਪੈਸ਼ਲਾਈਜ਼ ਕਰਦੇ ਨੇ? ਕਿਉਂਕਿ ਆਪ ਖੁਦ MSc ਦੋਨੇ ਨੇ, ਮਾਸਟਰਸ ਆਫ ਸਾਇੰਸ ਹਨ, ਦੋਨੇ PhD ਡਿਗਰੀ ਹੋਲਡਰ ਨੇ ਅਤੇ ਮਾਸਟਰਸ ਆਫ ਫਿਲਾਸਫੀ ਵੀ ਹੈ। ਸੋ ਕਈ ਵੱਡੀਆਂ ਵੱਡੀਆਂ ਮਾਸਟਰਸ ਅਤੇ PhD ਡਾਕਟਰ ਡਿਗਰੀਜ਼ ਹਨ। ਇਹ ਹਾਈ ਸਕੂਲ ਦੇ ਵਿੱਚ ਜਿਹੜੇ ਵੀ ਜਵਾਕ ਯੂਨੀਵਰਸਿਟੀ ਵਿੱਚ ਈਜ਼ਲੀ ਇਨਰੋਲ ਹੋਣਾ ਚਾਹੁੰਦੇ ਨੇ, ਪ੍ਰਿੰਸੀਪਲਸ ਆਫ ਮੈਥਮੈਟਿਕਸ, functions, advanced functions, calculus, trigonometry, data management, physics, chemistry. ਮੈਨੂੰ ਯਾਦ ਆ ਗਿਆ ਜਦੋਂ ਸਾਨੂੰ ਵੀ ਇਹ ਪੜ੍ਹਨਾ ਪਿਆ ਸੀ, ਬੜਾ ਔਖਾ ਟਾਈਮ ਸੀ। ਜੇ ਤੁਸੀਂ ਵੀ ਆਪਦੇ ਬੱਚਿਆਂ ਨੂੰ ਇਹਨਾਂ ਕੋਰਸਿਸ ਦੇ ਵਿੱਚ ਹਾਇਰ ਗ੍ਰੇਡਸ, ਹਾਇਰ ਮਾਰਕਸ ਦਿਲਵਾਉਣਾ ਚਾਹੁੰਦੇ ਹੋ, ਇਹ ਕਹਿੰਦੇ ਨੇ ਕਿ ਗਾਰੰਟੀ ਸਿਸਟਮ ਹੈ, ਪਹਿਲਾਂ ਹੀ ਫਰੀ ਅਵੈਲਿਊਏਸ਼ਨ ਟੈਸਟ ਕੀਤਾ ਜਾਂਦਾ, ਦੇਖਣ ਲਈ ਕਿੱਥੇ ਤੱਕ ਪਹੁੰਚਾ ਅਤੇ ਕਿੰਨਾ ਇਹ ਗਾਰੰਟੀ ਇੰਪਰੂਵ ਕਰ ਦੇਣਗੇ, ਉਹ ਵੀ ਸਿੱਧੇ ਹਿਸਾਬ ਨਾਲ ਤੁਹਾਨੂੰ ਦੱਸ ਦੇਣਗੇ। ਕਾਲ ਪ੍ਰੋਫੈਸਰ ਬੁੱਟਰ ਐਂਡ ਪ੍ਰੋਫੈਸਰ ਜੀਤ ਐਟ 416-568-9192, 416-568-9192, ਦੱਸ 416-568-9192। ਘਰ ਦੇ ਵਿੱਚ ਤੁਸੀਂ ਵਿੰਟਰ ਤੋਂ ਪਹਿਲਾਂ ਕੋਈ ਵੱਡਾ ਕੋਈ ਛੋਟਾ ਜਿਹੜਾ ਮਰਜ਼ੀ ਕੰਸਟਰਕਸ਼ਨ ਦਾ, ਰੈਨੋਵੇਸ਼ਨ ਦਾ, ਪੇਂਟ ਦਾ, ਫਲੋਰਿੰਗ ਦਾ, ਕਿਚਨ ਦਾ, ਬਾਥਰੂਮ ਦਾ ਜਾਂ ਲੀਗੋ ਬੇਸਮੈਂਟ ਦਾ ਕੰਮ ਕਰਵਾਉਣਾ ਜਾਂ ਕੋਈ ਵੀ ਫਰੇਮਿੰਗ ਡਰਾਈਵਾਲ ਦਾ ਵੀ ਜ਼ਰੂਰੀ ਕੰਮ ਹੈ, ਕੋਈ ਵੀ ਘਰ ਦੇ ਬਾਹਰ ਡੈਕ ਐਂਡ ਫੈਂਸ ਰਿਪਲੇਸਮੈਂਟ, ਰਿਪੇਅਰ, ਕੰਸਟਰਕਸ਼ਨ, ਐਕਸਟੈਂਸ਼ਨ ਦਾ ਕੰਮ ਹੈ, ਗੋਲਡਨ ਸਟਾਰ ਕੰਸਟਰਕਸ਼ਨ, ਬਹੁਤ ਹੀ ਵੱਡੀ ਅਤੇ ਬਹੁਤ ਹੀ ਐਕਸਪੀਰੀਅੰਸ ਪ੍ਰੋਫੈਸ਼ਨਲ, ਸਾਫ਼ ਸੁਥਰਾ ਅਤੇ ਅਫੋਰਡੇਬਲ ਕੰਮ ਕਰਨ ਵਾਲੀ ਟੀਮ ਹੈ। ਅੱਜ ਹੀ ਇਹਨਾਂ ਨਾਲ ਸੰਪਰਕ ਕਰੋ, ਪ੍ਰਾਪਰਟੀ ਤੱਕ ਸੱਦੋ, ਫਰੀ ਐਸਟੀਮੇਟ ਲਓ, ਸਵਾਲ ਪੁੱਛੋ, ਕੀਤਾ ਹੋਇਆ ਕੰਮ ਵੀ ਜਾ ਕੇ ਇਨ ਪਰਸਨ ਦੇਖੋ ਅਤੇ ਫਿਰ ਕੰਮ ਸ਼ੁਰੂ ਕਰਵਾਓ। ਲਿਖਤੀ ਦੇ ਵਿੱਚ ਟਾਈਮ ਅਤੇ ਪੈਸਾ, ਕਿੰਨਾ ਖਰਚਾ, ਕਿੰਨਾ ਸਮਾਂ ਲੱਗਣਾ, ਉਹ ਲਿਖ ਕੇ ਤੁਹਾਨੂੰ ਦਿੰਦੇ ਨੇ। ਕਾਲ ਗੋਲਡਨ ਸਟਾਰ ਕੰਸਟਰਕਸ਼ਨ, 416-678-8100, 416-678-8100, ਗੋਲਡਨ ਸਟਾਰ ਕੰਸਟਰਕਸ਼ਨ, 416-678-8100, ਤੇਰੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਅਤੇ ਜੇ ਤੁਹਾਨੂੰ ਇੱਕ ਭਰੋਸੇਯੋਗ, ਇੱਕ ਐਕਸਪੀਰੀਅੰਸ, ਇੱਕ ਪ੍ਰੋਫੈਸ਼ਨਲ ਮੋਰਗੇਜ ਬ੍ਰੋਕਰ ਚਾਹੀਦਾ ਹੈ, ਚਾਹੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਇੰਡਸਟਰੀਅਲ ਪਰਚੇਸ ਹੋਵੇ, ਚਾਹੇ ਰੀਫਾਈਨੈਂਸ ਹੋਵੇ, ਰਾਹੁਲ ਗਰੇਵਾਲ ਤੇਰੇ ਲਈ ਹਾਜ਼ਰ ਨੇ। 647-640-2511, 647-640-2511। ਇਹਨਾਂ ਦਾ ਕਹਿਣਾ ਹੈ ਕਿ ਜੇ ਤੁਹਾਨੂੰ ਪ੍ਰਾਈਵੇਟ ਪੈਸੇ ਵੀ ਚਾਹੀਦੇ ਆ, ਬਹੁਤ ਘੱਟ ਕੋਈ ਵੀ ਰਿਕੁਆਇਰਮੈਂਟ ਹੈ, ਬਹੁਤ ਘੱਟ ਕੋਈ ਵੀ ਸਵਾਲ ਨੇ, ਇਹ ਤੁਹਾਨੂੰ ਵੈਰੀ ਵੈਰੀ ਲੋ ਇੰਟਰਸਟ ਰੇਟ, ਵੈਰੀ ਵੈਰੀ ਅਟਰੈਕਟਿਵ ਇੰਟਰਸਟ ਰੇਟ ਦੇ ਵਿੱਚ ਪ੍ਰਾਈਵੇਟ ਪੈਸੇ ਸੇਮ ਡੇ ਪ੍ਰਬੰਧ ਕਰਕੇ ਦਿੰਦੇ ਨੇ, ਉਹ ਵੀ 5 ਲੱਖ ਤੱਕ, ਚਾਹੇ 10,000 ਹੀ ਚਾਹੀਦਾ, ਚਾਹੇ 5 ਲੱਖ ਚਾਹੀਦਾ, ਇਹ ਕਹਿੰਦੇ ਨੇ ਕਿ ਪ੍ਰਾਈਵੇਟ ਮੋਰਗੇਜ ਤੁਹਾਨੂੰ ਇਨਕ੍ਰੈਡਿਬਲੀ ਲੋ ਇੰਟਰਸਟ ਰੇਟ ਦੇ ਵਿੱਚ ਪ੍ਰੋਵਾਈਡ ਕੀਤੀ ਜਾ ਸਕਦੀ ਹੈ, ਸੇਮ ਡੇ, ਘੰਟਿਆਂ ਦੀ ਹੀ ਗੱਲਬਾਤ ਹੈ।
ਰਾਹੁਲ ਗਰੇਵਾਲ 647-640-2511 647-640-2511 ਇਹਨਾਂ ਨਾਲ ਜ਼ਰੂਰ ਸੰਪਰਕ ਕਰੋ। ਅਤੇ ਅੱਜ ਦੋਸਤੋ ਵਧੀਆ ਖਾਣ ਪੀਣ ਲਈ ਪਹੁੰਚੋ ਆਪਣੇ ਨੇੜਲੇ ਪੰਜਾਬੀ ਬਾਈ ਨੇਚਰ ਲੋਕੇਸ਼ਨ 'ਤੇ ਜਿਹਦੀਆਂ 4 ਬ੍ਰੈਂਪਟਨ ਲੋਕੇਸ਼ਨਸ ਹਨ। ਪਹਿਲੀ ਲੋਕੇਸ਼ਨ ਹੈ 887 ਦਾ ਗੌਰ ਰੋਡ, ਗੌਰ ਐਂਡ ਐਬਨੀਜ਼ਰ, ਗੌਰ ਐਂਡ ਐਬਨੀਜ਼ਰ 'ਤੇ ਪਹਿਲੀ ਲੋਕੇਸ਼ਨ ਹੈ। ਦੂਜੀ ਲੋਕੇਸ਼ਨ ਹੈ ਏਅਰਪੋਰਟ ਐਂਡ ਬੋਵੇਰਡ, ਠੇਕੇ ਵਾਲੇ ਪਲਾਜ਼ੇ 'ਚ 9980 ਏਅਰਪੋਰਟ ਰੋਡ, ਏਅਰਪੋਰਟ ਐਂਡ ਬੋਵੇਰਡ ਇਨ ਦੀ ਐਲ ਸੀ ਬੀ ਓ ਪਲਾਜ਼ਾ। ਤੀਜੀ ਲੋਕੇਸ਼ਨ ਆਫ ਪੰਜਾਬੀ ਬਾਈ ਨੇਚਰ ਹੈ ਬੋਵੇਰਡ ਐਂਡ ਹਰਨਸੇਰੀਓ, ਬੋਵੇਰਡ ਹਰਨਸੇਰੀਓ ਜਿਹੜਾ ਵੱਡਾ ਵਾਲਮਾਰਟ ਅਤੇ ਫਟੀਨੋ ਵਾਲਾ ਪਲਾਜ਼ਾ, 58 ਕੁਆਰੀ ਐਜ ਡਰਾਈਵ ਬਰੈਂਪਟਨ। ਅਤੇ ਚੌਥੀ ਬਰੈਂਪਟਨ ਲੋਕੇਸ਼ਨ ਹੈ at Kennedy and Sandalwood, 180 Sandalwood Parkway East, Kennedy and Sandalwood. ਚਾਰੇ ਲੋਕੇਸ਼ਨ 'ਤੇ ਬਹੁਤ ਹੀ ਸਵਾਦ ਪੰਜਾਬੀ ਪਕਵਾਨ, ਵੈੱਜ ਵੀ ਨਾਨ ਵੈੱਜ ਵੀ, ਤੋਂ ਲਈ ਤਾਜ਼ਾ ਤੁਹਾਡੇ ਸਾਹਮਣੇ ਤਿਆਰ ਕੀਤਾ ਜਾਂਦਾ ਹੈ। ਅਤੇ ਇਹ ਸਪੈਸ਼ਲਾਈਜ਼ ਕਰਦੇ ਨੇ ਲਾਈਵ ਕੇਟਰਿੰਗ ਦੇ ਵਿੱਚ। ਜਿਹੜੇ ਵੀ ਸਾਡੇ ਪਰਿਵਾਰ ਨੇ ਜੋ ਕਿ ਕਿਸੇ ਵੀ ਸਪੈਸ਼ਲ ਇਵੈਂਟ ਦੇ ਲਈ ਵੈੱਜ ਨਾਨ ਵੈੱਜ ਤੁਸੀਂ ਹਾਈ ਐਂਡ ਲਗਜ਼ਰੀ ਕੇਟਰਿੰਗ ਚਾਹੁੰਦੇ ਹੋ, ਸਪੈਸ਼ਲ ਇਵੈਂਟ ਆ, ਮਸਾਂ ਮਸਾਂ ਹੀ ਆਉਂਦੀਆਂ, ਬਾਰ ਬਾਰ ਨਹੀਂ ਆਉਣੀਆਂ, ਸਪੈਸ਼ਲ ਹੀ ਉਹਨੂੰ ਬਣਾਓ ਇਨ ਦੀ ਲਾਈਵ ਕੇਟਰਿੰਗ ਨਾਲ। ਕਾਲ ਪੰਜਾਬੀ ਬਾਈ ਨੇਚਰ 905-794-4667 905-794-4667। ਅਤੇ ਜੇ ਤੁਸੀਂ ਹੁਣ ਵੀ ਕੋਈ ਵੀ ਸਪੈਸ਼ਲ ਇਵੈਂਟਸ ਹੋਸਟ ਕਰ ਰਹੇ ਹੋ, ਵਿਆਹ ਸ਼ਾਦੀ ਹੋਵੇ, ਕੋਈ ਪੋਲੀਟੀਕਲ ਰੈਲੀ ਹੋਵੇ, ਕੋਈ ਗ੍ਰੈਂਡ ਓਪਨਿੰਗ ਹੋਵੇ, ਜੋ ਮਰਜ਼ੀ ਹੋਵੇ, ਚਾਹੇ ਘਰੇ, ਚਾਹੇ ਬਿਜ਼ਨਸ 'ਤੇ, ਚਾਹੇ ਕਿਸੇ ਪਲਾਜ਼ੇ ਵਿੱਚ, ਚਾਹੇ ਜਿੱਥੇ ਮਰਜ਼ੀ, ਮੱਲੀ ਟੈਂਟ ਸਰਵਿਸਿਜ਼ ਤੁਹਾਡੇ ਲਈ 10x10 ਤੋਂ ਲੈ ਕੇ 50x160 ਫੁੱਟ ਦੇ ਮੈਸਿਵ ਵਾਟਰਪਰੂਫ ਟੈਂਟ, ਕਲੀਅਰ ਟੈਂਟ, ਵਾਈਟ ਟੈਂਟ, ਹਰੇਕ ਕਿਸਮ ਦੇ ਸਾਫ਼ ਸੁਥਰੇ ਟੈਂਟ ਸੈਟਅਪ ਕਰਦੇ ਨੇ। ਜਿੰਨੇ ਵੀ ਦਿਨ ਚਾਹੀਦੇ ਨੇ ਉਹ ਲਈ ਪ੍ਰਬੰਧ ਕਰਕੇ ਦੇਣਗੇ। ਟੈਂਟ ਤੋਂ ਇਲਾਵਾ ਕੁਰਸੀਆਂ ਵੀ, ਟੇਬਲ ਵੀ, ਪੱਖੇ ਵੀ, ਪ੍ਰੋਪੇਨ ਦੇ ਹੀਟਰ ਵੀ, ਸਟੇਜ ਵੀ, ਬਾਰ ਵੀ, ਡੈਕੋਰੇਸ਼ਨ ਵੀ, ਸਭ ਕੁਛ ਹੀ, ਲਗਜ਼ਰੀ ਅਫੋਰਡੇਬਲ ਟ੍ਰੇਲਰ, ਵਾਸ਼ਰੂਮ ਵੀ ਤੇਰੇ ਲਈ ਬੰਦੋਬਸਤ ਕਰਕੇ ਦਿੰਦੇ ਨੇ। ਮੱਲੀ ਟੈਂਟ ਸਰਵਿਸਿਜ਼ 647-999-2569 647-999-2569। ਪ੍ਰੋਗਰਾਮ ਤੋਂ ਬਾਅਦ ਸਾਡੇ ਨਾਲ ਕੋਈ ਵੀ ਗੱਲਬਾਤ ਕਰਨਾ ਚਾਹੁੰਦੇ ਹੋ, ਸਾਡੇ ਕਿਸੇ ਐਡਵਰਟਾਈਜ਼ ਦਾ ਫੋਨ ਨੰਬਰ ਚਾਹੀਦਾ ਹੋਵੇ, ਜਾਂ ਤੁਸੀਂ ਆਪ ਆਪਣੇ ਬਿਜ਼ਨਸ ਨੂੰ ਦੇਸ਼ ਪ੍ਰਦੇਸ਼ ਨਾਲ ਪ੍ਰਮੋਟ ਕਰਨਾ ਚਾਹੁੰਦੇ ਹੋ, ਕਾਲ, ਟੈਕਸਟ, ਵਟਸਐਪ 416-457-3381 416-457-3381 416-457-3381 416-457-3381 416-457-3381 416-457-3381 416-457-3381 416-457-3381 416-457-3381 416-457-3381 416-457-3381 416-457-3381 416-457-3381 416-457-3381 416-457-3381 416-457-3381 416-457-3381 416-457-3381 416-457-3381 416-457-3381 416-457-3381 416-457-3381 416-457-3381 416-457-3381 416-457-3381 416-457-3381 416-457-3381 416-457-3381 416-457-3381 416-457-3381 416-457-3381 ਚਾਰ ਸੌ ਸੋਲ੍ਹਾਂ 416-57 ਤੇ ਇੱਕ ਇਕਿਆਸੀ। ਪ੍ਰੋਗਰਾਮ ਤੋਂ ਬਾਅਦ ਮੇਰੇ ਨਾਲ ਸਮਰਾਜ ਸਿੱਧੂ ਨਾਲ ਤੁਸੀਂ ਆਪਣੇ ਪਰਿਵਾਰ ਦੇ ਫਿਊਚਰ ਪ੍ਰੋਟੈਕਸ਼ਨ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਮੋਰਗੇਜ ਪ੍ਰੋਟੈਕਸ਼ਨ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਦੀ ਸਹੀ ਤੇ ਅਫੋਰਡੇਬਲ ਪਲੈਨਿੰਗ ਕਰਵਾਉਣੀ ਆ, ਗਿਵ ਮੀ ਅ ਕਾਲ 416-457-3381 416-457-3381 416-457-3381 ਅਖੀਰਲਾ ਫਰਮਾਇਸ਼ ਗਾਣਾ ਸਾਡੇ ਗਿੱਲ ਸਾਹਿਬ ਦੀ ਫਰਮਾਇਸ਼ ਨਾਲ ਸਾਈਨ ਆਫ ਕਰਦੇ ਹਾਂ। ਇੱਥੋਂ ਆ ਗਿਆ ਜੀ, ਸਤਿ ਸ਼੍ਰੀ ਅਕਾਲ।

0: ਨੀ ਬੈਲੀਆਂ ਨੇ ਬੈਲ ਛੱਡ ਤੇ ਨੀ ਤੂੰ ਵੀ ਛੱਡ ਦੇ ਯਾਰੀਆਂ ਲਾਈਆਂ
1: ਆਈਆਂ
0: ਉਹ ਤੂੰ ਕੱਚਾ ਦੁੱਧ ਪੀਵੇਂ ਤੜਕੇ ਨੀ ਗੋਰੀ ਹਿੱਕ ਤੇ ਮਲਾਈਆਂ ਆਈਆਂ।

0: 630.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
2: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
2: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
2: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
2: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ.
3: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
4: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ. ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ. ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ. ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ. ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ. ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ. ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ. ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ. ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ. ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597.
5: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ

0: ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਮੈਂ ਬਲਜਿੰਦਰ ਸਿੰਘ ਨਹਿਲ, ਆਪਣੇ ਬ੍ਰੈਂਪਟਨ ਨੇ ਸਭ ਕੁਝ ਦੇਖਿਆ ਹੈ, ਸੜਕਾਂ ਤੋਂ ਪਾਰਕਾਂ ਤੱਕ, ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ, ਕ੍ਰਾਈਮ ਤੋਂ ਕਰਪਸ਼ਨ ਤੱਕ। ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ, ਕੰਮ ਨਾਲ ਬਣਦਾ ਹੈ। ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ, ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ। ਵੋਟ ਫਾਰ ਚੇਂਜ, ਵੋਟ ਫਾਰ ਬਲਜਿੰਦਰ ਸਿੰਘ ਨਹਿਲ, ਸਿਟੀ ਕੌਂਸਲਰ ਕੈਂਡੀਡੇਟ, ਵਾਰਡ 9 ਐਂਡ 10।
2: ਆਥੋਰਾਈਜ਼ਡ ਐਂਡ ਪੇਡ ਫੋਰ ਬਾਈ ਦ ਕੈਂਪੇਨ ਆਫਿਸ ਆਫ ਬਲਜਿੰਦਰ ਸਿੰਘ ਨਹਿਲ।

0: jolly good mood today. What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਮੈਂ ਹਰਸਿਮਰਨ ਸਿੰਘ ਸਾਡਾ ਸ਼ਹਿਰ ਬ੍ਰੈਂਪਟਨ ਵੱਧ ਰਿਹਾ ਹੈ ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ ਪੁਲਿਸ ਪੈਰਾਮੈਡਿਕਸ ਰੀਜਨਲ ਰੋਡਸ ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ ਆਉਣ ਵਾਲੀ 26 ਅਕਤੂਬਰ ਨੂੰ ਵੋਟ ਫਾਰ ਚੇਂਜ ਵੋਟ ਹਰਸਿਮਰਨ ਸਿੰਘ
4: ਆਥੋਰਾਈਜ਼ਡ ਐਂਡ ਪੇਡ ਫੋਰ ਬਾਈ ਦਾ ਕੈਂਪੇਨ ਆਫਿਸ ਆਫ ਹਰਸਿਮਰਨ ਸਿੰਘ ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਿਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ ਢਾਡੀ ਵਾਰਾਂ ਨੇ 300 ਸ਼ਬਦ ਨੇ 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲ੍ਹੇ ਨੇ 11 ਤੋਂ 8 905-204-1313 ਜੀ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557 ਕਿਸੇ ਨੇ ਵੀ ਅਗਰ ਕਾਰ ਵੈਨ SUV ਲੈਣਾ ਟੌਪ ਟੌਪ ਟੌਪ ਦਾ ਨਾਮ ਇੱਕੋ ਹੈ ਉਹ ਹੈ ਏਰਨ ਮਿਲਸ ਐਕਿਊਰਾ ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ ਨੰਬਰ 1 ਸਰਵਿਸ ਨੰਬਰ 1 ਰੇਟਸ ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ ਸੋ ਕਾਰ ਵੈਨ SUV ਕੋਈ ਵੀ ਲੈਣਾ ਹੋਵੇ ਏਰਨ ਮਿਲਸ ਐਕਿਊਰਾ 905-828-5800 ਤੇ ਕਾਲ ਕਰੋ
5: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ
6: S&S ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S ਲੋਅਰਸ ਨੂੰ ਕਾਲ ਕਰੋ 416-655-2000
4: SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ ਸੀਜ਼ਨਲ ਗ੍ਰਾਸ ਕਟਿੰਗ ਫਰਟੀਲਾਈਜ਼ਰ ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ ਚਾਹੇ ਹੋਵੇ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ ਅੱਜ ਹੀ ਕਾਲ ਕਰੋ 437-655-1984 Tech Spirit ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ ਟੈਕ ਸਪਿਰਿਟ 905-621-4100 ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ ਹੋਮ ਸਿਨੇਮਾ ਤਿਆਰ ਕਰਾਉਣਾ ਵੈਰੀ ਪ੍ਰੋਫੈਸ਼ਨਲ ਟੀਮ ਟੈਕ ਸਪਿਰਿਟ 905-621-4100 905-621-4100 ਤੇ ਫੋਨ ਜ਼ਰੂਰ ਕਰੋ

ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ, ਠੀਕ 9 ਵਜੇ ਤੱਕ ਤੁਹਾਡਾ ਸਾਡਾ ਸਾਥ, ਗੱਲਬਾਤ, ਇੱਕ ਬਹੁਤ ਹੀ ਮਿੱਠੀ ਪਿਆਰੀ ਮੁਲਾਕਾਤ ਆਪਣੀ ਰਹੇਗੀ। ਐਂਡ ਗੱਲਾਂ ਬਾਤਾਂ ਵੀ ਹੋਣਗੀਆਂ ਰੋਜ਼ ਜਿਵੇਂ ਹੁੰਦੀਆਂ, ਗੱਲਾਂ ਬਾਤਾਂ ਨਾਲ ਹੀ ਸੰਸਾਰ ਚੱਲਦਾ, ਗੱਲਾਂ ਬਾਤਾਂ ਦੇ ਰਾਹੀਂ ਹੀ ਕੰਮ ਬਣਦੇ ਹੈ, ਕੋਈ ਨਾ ਕੋਈ ਸਲਿਊਸ਼ਨਸ ਨਿਕਲਦੀਆਂ ਨੇ। ਜਿਹੜਾ ਬੰਦਾ ਕਹਿੰਦਾ ਯਾਰ ਕਿ ਇਹ ਨਹੀਂ ਠੀਕ ਹੋ ਰਿਹਾ, ਉਹ ਨਹੀਂ ਠੀਕ ਹੋ ਰਿਹਾ, ਉਹ ਬੰਦਾ ਫਿਰ ਕਿਤੇ ਨਾ ਕਿਤੇ ਗੱਲਬਾਤ ਤੋਂ ਦੂਰ ਹੈ। ਸੋ ਗੱਲਾਂ ਬਾਤਾਂ ਕਰੋ ਅਤੇ ਜਿਹਦੇ ਨਾਲ ਮਰਜ਼ੀ ਕਰੋ, ਹੁਣ ਤੁਹਾਡੇ 'ਤੇ ਹੈ। ਬਟ ਇੰਨੀ ਗੱਲ ਵੀ ਠੀਕ ਹੈ ਯਾਰ ਕਿ ਗੱਲਬਾਤ ਉਹਦੇ ਨਾਲ ਕਰੋ ਜਿਹਦੇ ਨਾਲ ਤੁਹਾਡਾ ਕਿਤੇ ਨਾ ਇੱਕ ਮੱਤ ਵੀ ਮਿਲਦੀ ਹੈ ਅਤੇ ਉਸ ਬੰਦੇ ਨਾਲ ਗੱਲ ਕਰਕੇ ਤੁਹਾਨੂੰ ਐਕਸਾਈਟਮੈਂਟ ਮਿਲਦੀ ਹੈ। ਫਾਲਤੂ ਦੀਆਂ ਗੱਲਾਂ ਬਾਤਾਂ ਅਤੇ ਜਸਟ ਮੈਨੂੰ ਕਈ ਆਪਣੇ ਲੋਕਾਂ ਦੇ ਵਿੱਚ ਇਹ ਗੱਲ ਹੈ ਕਿ ਭਾਵੇਂ ਜੀ ਨਹੀਂ ਕਰਦਾ ਇਹਨੂੰ ਬੁਲਾਉਣ ਨੂੰ, ਫਿਰ ਵੀ ਆਪਾਂ ਬੁਲਾ ਲੈਂਦੇ ਹਾਂ, ਉਹ ਛੱਡੋ ਪਰੇ ਕਾਹਦਾ, ਫਿਰ ਉਹਦਾ ਕੋਈ ਫਾਇਦਾ ਹੀ ਹੈ ਨਹੀਂ ਗਾ ਜਦ। ਸੋ ਉਹਨਾਂ ਨੂੰ ਬੁਲਾਓ ਜਿਹਨਾਂ ਨਾਲ ਤੁਹਾਡਾ ਵਾਕਈ ਕਿਤੇ ਨਾ ਕਿਤੇ ਇੱਕ ਅਟੈਚਮੈਂਟ ਹੈ ਅਤੇ ਜੀ ਕਰਦਾ ਅਗਲੇ ਨੂੰ ਬੁਲਾਉਣ ਨੂੰ। ਸੋ ਖੈਰ ਪ੍ਰੋਗਰਾਮ ਹੈ ਪੰਜਾਬੀ ਦਾ ਅਤੇ ਨੰਬਰ ਹੈ 9035673337 9035673337 ਆਪਣਾ ਇੱਕੋ ਇੱਕ ਫੋਨ ਨੰਬਰ ਹੈ। ਲਾਉਂਦੇ ਹਾਂ ਰੌਣਕਾਂ, ਕਰਦੇ ਹਾਂ ਗੱਲਾਂ ਬਾਤਾਂ ਅਤੇ ਸਜਾਉਂਦੇ ਹਾਂ ਅੱਜ ਦੀ ਇਸ ਖੂਬਸੂਰਤ ਮਿੱਠੀ ਪਿਆਰੀ ਸ਼ਾਮ ਨੂੰ। ਅਤੇ ਪ੍ਰੋਗਰਾਮ ਪੰਜਾਬੀ ਲਹਿਰਾਂ ਤੁਹਾਡੇ ਲਈ ਹਾਜ਼ਰ ਹੈ ਅਤੇ ਲਹਿਰਾਂ ਬਹਿਰਾਂ ਫਿਰ

ਕਿਆ ਮਿਊਜ਼ਿਕ ਹੈ ਯਾਰ, ਸੁਣ ਕੇ ਜੀ ਕਰਿਆ ਕਿ ਹੁਣ ਕੋਈ ਨਾ, ਮੈਨੂੰ ਪਤਾ ਤੁਹਾਡੀ ਇੱਕ ਰਿਕੁਐਸਟ ਤਾਂ ਰਵੇਗੀ ਰਵੇਗੀ, ਨਵੀਂ ਭਾਜੀ ਗਾਣਾ ਲਾ ਦਿਓ, ਗਾਣਾ ਲਾ ਦਿਓ, ਗਾਣਾ ਲਾ ਦਿਓ, ਤੁਸੀਂ ਲਾਉਂਦੇ ਹੈ ਨਹੀਂ, ਕੋਈ ਨਾ ਸਾਰੇ ਗਾਣੇ ਲੱਗਣਗੇ ਅਤੇ ਇੰਜਨ ਜੀ ਗਰਮ ਹੋ ਲੈਣ ਦਿਓ, ਹੁਣ ਚਾਹ ਚੂਹ ਪੀ ਲੈਣ ਦਿਓ ਅਤੇ ਫਿਰ ਜਦੋਂ ਥੋੜ੍ਹੇ ਜਿਹੇ ਕੈਮ ਜਿਹੇ ਹੋਏ ਫਿਰ ਚੱਕਦੇ ਆ ਪੱਠੇ। ਮੈਂ ਨਾ ਜੇ ਬੈਠੇ ਬੈਠੇ ਮੈਂ ਕਿਹਾ ਕਈ ਵਾਰ ਨਾ ਹੁੰਦਾ ਮੌਸਮ ਦੇ ਹਿਸਾਬ ਨਾਲ ਵੀ ਉਹੀ ਬੰਦਾ ਥੱਕਿਆ ਜਿਹਾ ਥੋੜ੍ਹਾ ਜਿਹਾ, ਅਤੇ ਜਦੋਂ ਫਿਰ ਬੰਦਾ ਕੰਮ 'ਤੇ ਆਉਂਦਾ, ਹੁਣ ਮੈਂ ਸਟੂਡੀਓ 'ਚ ਬੈਠਾ ਮਾਈਕ ਦੇ ਮੂਹਰੇ, ਮੈਂ ਕਹਿੰਦਾ ਕਿ ਲੱਗਦਾ ਕਿ ਬਸ 10-12 ਘੰਟੇ ਦੀ ਨੀਂਦ ਪੂਰੀ ਕਰਕੇ ਹਟੇ ਆ। ਸੋ ਆਪਣੇ ਕੰਮ ਪ੍ਰਤੀ ਇੰਨਾ ਕੁ ਤੁਸੀਂ ਐਕਟਿਵ ਰਹੋ, ਐਕਟਿਵ ਹੋਵੋ ਕਿ ਹੋਵੇ ਕਿ ਯਾਰ ਤੁਸੀਂ ਕੰਮ ਕਰਨ ਤੋਂ ਬਾਅਦ ਵੀ ਸੋਚੋ ਕਿ ਬੱਲੇ ਯਾਰ ਮੈਂ ਤਾਂ ਪੂਰੀ ਐਂ ਜੀ ਜਾਨ ਦੇ ਨਾਲ ਕੰਮ ਕੀਤਾ ਅਤੇ ਚੀਜ਼ਾਂ ਵਾਕਈ ਦੇ ਇੰਪੋਰਟੈਂਟ। ਹੁਣ ਕੰਮ ਜੇ ਕਰਨਾ ਹੀ ਆ ਤਾਂ ਤੁਸੀਂ ਬਹੁਤ ਮਿਹਨਤ ਅਤੇ ਇੱਕ ਲਗਨ ਨਾਲ ਕਰੋ ਯਾਰ, ਤਾਂ ਹੀ ਸਵਾਦ ਆਉਂਦਾ ਕੰਮ ਕਰਨ ਦਾ। ਸੋ ਅਸੀਂ ਉਵੇਂ ਹੀ ਪ੍ਰੋਗਰਾਮ ਪੇਸ਼ ਕਰ ਰਹੇ ਤੁਹਾਡੇ ਲਈ ਪੂਰੇ ਲਗਨ ਅਤੇ ਇੱਕ ਐਕਸਾਈਟਮੈਂਟ ਦੇ ਨਾਲ। ਤੁਹਾਨੂੰ ਆਈ ਹੋਪ ਕਿ ਲੱਗਦਾ ਹੋਊਗਾ ਕਿ ਯਾਰ ਨਵੀਂ ਜਦੋਂ ਪ੍ਰੋਗਰਾਮ ਪੇਸ਼ ਕਰਦਾ ਤਾਂ ਵਾਕਈ ਪੂਰੀ ਐਨਰਜੀ ਪੂਰੀ ਐਕਸਾਈਟਮੈਂਟ ਨਾਲ ਪ੍ਰੋਗਰਾਮ ਪੇਸ਼ ਕਰਦਾ। ਸੋ 905-673-3337 ਆਪਣਾ ਫੋਨ ਨੰਬਰ ਹੈ, 9056733337 9056733337 'ਤੇ ਲੱਗ ਗਈ ਇਹਨੇ ਰੌਣਕਾਂ, ਅਤੇ ਆ ਜਾਓ ਫਿਰ ਤੁਸੀਂ ਐਂਡ ਕਰਦੇ ਸ਼ੁਰੂ।

0: ਮਿਊਜ਼ਿਕ ਹੀ ਕਿੰਨਾ ਕਮਾਲ ਦਾ ਯਾਰ, ਵਾਹ ਨਿੱਕੂ ਸਾਹਿਬ ਚੱਕਦੇ ਪੱਟੇ 0056 ਹੈਲੋ
1: ਭਾਜੀ ਸਤਿ ਸ੍ਰੀ ਅਕਾਲ ਜੀ,
0: ਸਤਿ ਸ੍ਰੀ ਅਕਾਲ ਜੀ, ਵੈਲਕਮ। ਮਤਲਬ ਨੂੰ ਤਾਂ ਹਰੇਕ ਕਰ ਲੈਂਦਾ ਕਿ ਨਹੀਂ?
1: ਬਿਲਕੁਲ ਬਿਲਕੁਲ, ਤੁਹਾਡੇ ਵਾਲਾ ਹਿਸਾਬ ਹੀ ਆਪਣਾ ਵੀ, ਕੀ ਬਸ ਯਾਰਾਂ ਦੋਸਤਾਂ ਨੂੰ ਐਵੇਂ ਨਿੱਤ ਲਾ ਲਈਦਾ ਉਵੇਂ ਹੀ, ਨਾਲ ਦੀ ਕਹਿੰਦੀ ਵੀ ਤੁਸੀਂ ਤੁਹਾਡੀਆਂ ਗੱਲਾਂ ਕਿਹੜੀਆਂ ਜਿਹੜੀਆਂ ਮੁੱਕਦੀ ਨੀ, ਮੈਂ ਤੇ ਚਲੋ ਸਾਰੀ ਦੁਨੀਆਂ ਨੂੰ ਪੈਂਦੇ ਆ ਵੈਸੇ ਰੌਣਕੀ ਐਵੇਂ ਲਾ ਲਈ ਫਾਲਤੂ ਦੀਆਂ ਗੱਲਾਂ ਜਿੱਦਾਂ ਤੁਸੀਂ ਕਿਹਾ।
0: ਪਤਾ ਕੀ ਹੈ ਯਾਰ, ਉਦਾਂ ਦੇ ਯਾਰ ਦੋਸਤ ਵਾਲੇ ਹੁੰਦੇ ਵੀ ਟਾਵੇ ਟਾਵੇ ਆ, ਨਹੀਂ ਤਾਂ ਕੋਈ ਹੋਰ ਬੰਦਾ ਜਿਹਦਾ ਫੋਨ ਹੁੰਦਾ ਤੁਹਾਨੂੰ ਪਤਾ ਕਿ ਯਾਰ ਇਹਨੇ ਜਾਂ ਤਾਂ ਕੁਛ ਮੰਗ ਲੈਣਾ ਜਾਂ ਉਹਨੂੰ ਕੋਈ ਨਾ ਕੋਈ ਫੇਵਰ ਦੀ ਲੋੜ ਹੈ। ਹੁਣ ਕਈ ਯਾਰ ਦੋਸਤ ਨੇ ਤੁਹਾਨੂੰ ਪਤਾ ਯਾਰ ਇਹਨੂੰ ਨਾ ਕੋਈ ਮਤਲਬ ਹੈ ਨਾ ਕੋਈ ਇਹਨੇ ਮੇਰੇ ਤੋਂ ਕੋਈ ਫੇਵਰ ਲੈਣਾ, ਵੀ ਬਸ ਉਹੀ ਤੁਸੀਂ ਆਪਣਾ ਦਿਲ ਖੋਲ ਕੇ ਗੱਲਾਂ ਕਰ ਸਕਦੇ ਉਹਨਾਂ ਨਾਲ।
1: ਹਾਂਜੀ ਹਾਂਜੀ, ਨਾਲੇ ਭਾਜੀ ਜਦੋਂ ਇੱਦਾਂ ਦੇ ਤੁਹਾਡੇ ਕੋਈ ਯਾਰ ਦੋਸਤ ਨੇ, ਸਮਝ ਲਓ ਤੁਹਾਡੀ ਕਿਸਮਤ ਚੰਗੀ ਆ ਤੇ ਜਾਂ ਉਹਦੀ ਵੀ ਚੰਗੀ ਆ ਤੇ ਤੁਹਾਡੀ ਵੀ ਚੰਗੀ ਆ ਅੱਜ ਦੀ ਡੇਟ ਦੇ ਵਿੱਚ।
0: ਬਿਲਕੁਲ ਬਿਲਕੁਲ,
1: ਕੱਲ ਨੂੰ ਜੇ ਰੱਬ ਕਰੇ ਵੀ ਨਾ ਕਰੇ ਜੇ ਉਹਨੂੰ ਲੋੜ ਪੈਂਦੀ ਆ ਨਾ, ਤੇ ਤੁਸੀਂ ਆਪਣੀ ਪੂਰੀ ਜਾਨ ਲਾ ਦਿੰਦੇ ਕਿ ਨਹੀਂ ਯਾਰ ਇਹ ਬੰਦੇ ਨੇ ਮੈਨੂੰ ਕੀ ਇਹਦੀ ਮੈਂ ਮਦਦ ਕਰਨੀ, ਭਾਵੇਂ ਮੈਂ ਔਖਾ ਵਾ ਜਿੱਦਾਂ ਮਰਜ਼ੀ ਵੀ ਇਹਨੇ ਕਦੀ ਮੰਗਿਆ ਕੁਛ ਨਹੀਂ।
0: ਬਿਲਕੁਲ ਨਹੀਂ, ਉਹੀ ਨਾ ਫਿਰ ਇਹਨੂੰ ਆਪਾਂ ਇੰਗਲਿਸ਼ ਦੇ ਵਿੱਚ ਕਹਿੰਦੇ ਆ ਅਨਕੰਡੀਸ਼ਨਲ ਲਵ, ਹੁਣ ਪੰਜਾਬੀ ਚ ਪਤਾ ਨਹੀਂ ਕੀ ਕਹਿੰਦੇ ਆ, ਵੀ ਉਹ ਐਸਾ ਇੱਕ ਪਿਆਰ ਆ, ਕਿਵੇਂ ਕੀ ਕਹਿੰਦੇ ਆ,
1: ਬੇਸਾਬਾ ਪਿਆਰ ਕਹਿਣਾ, ਬੇਸਾਬਾ ਪਿਆਰ,
0: ਬੇਸਾਬਾ ਪਿਆਰ, ਠੀਕ ਹੈ ਠੀਕ ਹੈ। ਨਹੀਂ ਉਹ ਉਹ ਨਾ ਕੁਝ ਕੀ ਰਿਸ਼ਤੇ ਹੁੰਦੇ ਆ ਬੇਸਾਬੇ ਪਿਆਰ ਵਾਲੇ, ਇੱਕ ਤਾਂ ਚਲੋ ਮਾਂ ਬਾਪ ਦਾ ਤੇ ਆਪਣੇ ਜਿਹੜੇ ਗ੍ਰੈਂਡ ਪੇਰੈਂਟਸ ਨੇ ਉਹਨਾਂ ਦਾ, ਤੇ ਚਲੋ ਭੈਣਾਂ ਭਰਾਵਾਂ ਦਾ ਵੀ ਹੁੰਦਾ, ਬਟ ਉਹ ਕਈ ਵਾਰ ਤੁਹਾਨੂੰ ਪਤਾ ਹੀ ਹੈ ਪਰਿਵਾਰਾਂ 'ਚ ਕੀ ਹੋ ਜਾਂਦਾ, ਬਟ ਕਈ ਨਾਲੇ ਕਈ ਨਹੀਂ ਬਟ ਇੱਕ ਦੋ ਯਾਰ ਦੋਸਤਾਂ ਨਾਲ ਹੁੰਦਾ ਬਸ।
1: ਬਿਲਕੁਲ ਬਿਲਕੁਲ ਭਾਜੀ, ਆਪਣੀ ਜ਼ਿੰਦਗੀ 'ਚ ਖੁਸ਼ ਰਹੋ ਤੇ ਨਾਲੇ ਗੱਲ ਹੈ ਵੀ ਖੁਸ਼ੀ ਕਿਤੇ ਗਰੋਸਰੀ ਸਟੋਰਾਂ 'ਚ ਥੋੜ੍ਹੀ ਲੱਭ ਮਿਲਦੀ ਹੈ, ਆਪਣੇ ਅੰਦਰ ਵੀ ਮਹਿਸੂਸ ਕਰਨੀ ਪੈਣੀ ਹੈ ਕਿ ਖੁਸ਼ ਹਾਂ ਤੇ ਖੁਸ਼ ਹਾਂ, ਜੇ ਡਿੱਗ ਗਿਆ ਤੇ ਸਮਝ ਲਓ ਡਿੱਗ ਗਿਆ। ਤੇ ਤੁਹਾਡੀ ਗੱਲ ਹੁਣ ਵੀ ਬਸ ਆਪਣੇ ਕੰਮ ਦੇ ਨਾਲ ਪਿਆਰ ਕਰੋ ਤੇ ਜਿੱਥੇ ਦਿਲ ਕਰਦਾ ਹੱਸੋ ਖੇਡੋ ਬਸ, ਠੀਕ ਹੈ।
0: ਕੀ ਬਾਤ ਹੈ, ਵੈਰੀ ਗੁੱਡ ਸਰ, ਇੰਜੋਏ। ਤੁਸੀਂ ਹੁਣ ਜਾ ਰਹੇ ਹੋ ਘਰੇ ਕੰਮ ਤੋਂ ਜਾਂ ਕੰਮ ਤੇ ਜਾ ਰਹੇ ਹੋ?
1: ਨਹੀਂ ਭਾਜੀ ਮੈਂ ਕੰਮ ਤੇ ਹੀ ਹਾਂ ਤੇ ਮੈਨੂੰ ਅਜੇ 7-8 ਮਿੰਟ ਲੱਗਦੇ ਸੀ, ਮੈਂ ਕਿਹਾ ਉਹਨੇ ਜਿਹੜਾ ਤੁਹਾਨੂੰ ਕਾਲ ਲਾ ਕੇ ਵੇਖ ਲੈਂਦੇ ਹਾਂ, ਜੇ ਵਾਰੀ ਆ ਗਈ ਤੇ ਕਰ ਲਾਂਗੇ।
0: ਚਲੋ ਵੈਰੀ ਗੁੱਡ ਯਾਰ, ਆਲਵੇਜ਼ ਵੈਲਕਮ ਵੀਰੇ, ਥੈਂਕ ਯੂ, ਵਧੀਆ ਲੱਗਿਆ ਤੁਹਾਡਾ ਗੱਲਬਾਤ ਕਰਕੇ।
1: ਥੈਂਕ ਯੂ ਜੀ,
0: ਥੈਂਕ ਯੂ ਸਰ, ਥੈਂਕ ਯੂ, ਇੰਜੋਏ ਕਰੋ ਤੇ ਵਾਹ ਵੀ ਵਾਹ। ਨਹੀਂ ਇਹ ਅਨਕੰਡੀਸ਼ਨਲ ਲਵ ਨਾ ਬਹੁਤ ਜ਼ਰੂਰੀ ਹੁੰਦਾ, ਮੈਂ ਨਾ ਹੱਸਦਾ ਹੁੰਦਾ, ਮੈਂ ਕਿਹਾ ਇਹ ਜਿਹੜਾ ਪਿਆਰ ਹੈ ਨਾ ਇਹ ਆਪਣੇ ਗ੍ਰੈਂਡ ਪੇਰੈਂਟਸ ਤੋਂ ਸਭ ਤੋਂ ਜ਼ਿਆਦਾ ਮਿਲਦਾ। ਹੁਣ ਕਹਿੰਦੇ ਨਹੀਂ ਹੁੰਦੇ ਕਿ ਮੂਲ ਨਾਲੋਂ ਵਿਆਜ ਪਿਆਰਾ, ਸੋ ਆਪਣੇ ਤੁਸੀਂ ਆਪਣੇ ਨਾਨੀਆਂ ਦਾਦੀਆਂ ਨੂੰ ਦੇਖ ਲਓ, ਖਾਸ ਤੌਰ 'ਤੇ ਆਪਣੀ ਜਿਹੜੀ ਜਨਰੇਸ਼ਨ ਹੈ ਆਪਾਂ ਬੜੇ ਕਰਮ ਵਾਲੇ ਹਾਂ ਕਿ ਆਪਾਂ ਨੂੰ ਗ੍ਰੈਂਡ ਪੇਰੈਂਟਸ ਉਹ ਮਿਲੇ ਆ ਜਿਹੜੇ ਨਾ ਕਦੇ ਫੋਨ ਯੂਜ਼ ਕਰਦੇ ਆ, ਜਿਹੜੇ ਨਾ ਕਦੇ ਟੀ ਵੀ ਦੇਖਦੇ ਆ, ਜਿਨ੍ਹਾਂ ਨੂੰ ਨਾ ਕੋਈ ਐਕਸਪੈਕਟੇਸ਼ਨ ਆ ਵੀ ਮੇਰੇ ਨਾਲ ਬੈਠੇ ਇਹ ਮੇਰੇ ਨਾਲ ਗੱਲਬਾਤ ਕਰੇ। ਉਹਨਾਂ ਨੇ ਇਹੀ ਪੁੱਛਣਾ ਕਿ ਪੁੱਤ ਠੀਕ ਹੈ, ਖਾਣਾ ਪੀਣਾ ਖਾ ਲਿਆ, ਦੈਟਸ ਇਟ। ਸੋ ਇੱਕ ਵੀਡੀਓ ਵੀ ਮੈਂ ਨਾ ਇੱਕ ਦਿਨ ਲਾਈ ਸੀਗੀ, ਵੀ ਉਹ ਇੱਕ ਆਪਣੀ ਆਖਰੀ ਪੀੜ੍ਹੀ ਹੈ ਜਿਹੜੀ ਉੱਦਾਂ ਦੀ ਸੀਗੀ, ਬਿਨਾਂ ਟੈਕਨੋਲੋਜੀ ਵਾਲੀ, ਬਿਨਾਂ ਮਤਲਬ ਵਾਲੀ। ਅਤੇ ਹੁਣ ਆਪਾਂ ਜਿਹੜੇ ਦੇਖੋ 2026 ਦੇ ਵਿੱਚ ਹਾਂ, ਆਪਣੀ ਜਨਰੇਸ਼ਨ ਥੋੜ੍ਹੀ ਜਿਹੀ ਹੋਰ ਹੈ ਯਾਰ, ਬਹੁਤ ਜ਼ਿਆਦਾ ਮਤਲਬ, ਬਹੁਤ ਜ਼ਿਆਦਾ ਤੁਹਾਨੂੰ ਪਤਾ ਹੀ ਹੈ ਕਿ ਇਹੋ ਜਿਹੀਆਂ ਚੀਜ਼ਾਂ ਚੱਲ ਰਹੀਆਂ ਨੇ ਅੱਜ ਕੱਲ੍ਹ ਦੇ ਸਮੇਂ 'ਚ। ਬਟ ਖੈਰ ਚਲੋ, ਦਿਨ ਜਿੱਦਾਂ ਦੇ ਹੈ ਅਤੇ ਸਮਾਂ ਜਿੱਦਾਂ ਦਾ ਚੱਲ ਰਿਹਾ ਉਵੇਂ ਬੰਦੇ ਨੂੰ ਵੀ ਅਡੈਪਟ ਕਰਨਾ ਪੈਂਦਾ ਕਿ ਨਹੀਂ। ਸੋ ਪ੍ਰੋਗਰਾਮ ਪੰਜਾਬੀ ਦਾ 905-673-3337 ਆਪਣਾ ਇੱਕ ਉਹ ਇੱਕ ਫੋਨ ਨੰਬਰ ਹੈ ਅਤੇ ਤੁਹਾਡੇ ਨਾਲ ਗੱਲਾਂ ਬਾਤਾਂ ਖੂਬ ਹੋ ਰਹੀਆਂ ਨੇ। 905-673-3337

0: ホリアグランドオープニングビッグセービングカマールデプロダクトでサブとトップディアンディアルズハードウォールジャイアントグランドオープニング16アテ17アクトーバーのスバアルトラケシャミシェワイタクチャーパニダプーラインテザームティーアンドランチプーラデン8032トーブンロードトーブンスティールズハードウォールジャイアントジェトムレガトノーカーソルティサディコントラクトルウィーズノーハレクプロダクトਡੀਲਾਂ ਕੁਝ ਦਿਨੇ ਆ ਵਾਇਰ ਰੋਲ ਸਿਰਫ $235 ਦੇ ਵੈਨਿਟੀ ਸਿਰਫ $80 ਤੋਂ ਨਾਲ ਦੀ ਨਾਲ ਸ਼ਾਵਰ ਦਾ ਪੂਰਾ ਕੰਪਲੀਟ ਮੋਇਨੋਵਾ ਯਾਰ ਬ੍ਰਾਂਡ ਹੀ ਬੜਾ ਤਕੜਾ $99 ਦੇ ਵਿੱਚ ਪੋਡ ਲਾਈਟਸ $399 ਈਚ ਕਮਾਲ ਦੀ ਗੱਲ ਹੈ ਯਾਰ ਐਸੀਆਂ ਡੀਲਾਂ ਮੈਂ ਸੁਣੀ ਪਹਿਲੀ ਵਾਰ ਹਾਂ ਅੰਡਰ ਪੈਡ $24 ਤੇ $99 ਨੂੰ ਬਕਿਟਸ $4.99 ਨੂੰ ਵੈਂਟ ਮਿਲ ਰਿਹਾ $6 ਤੇ $99 ਨੂੰ ਸੋ ਹਾਰਡਵੁੱਡ ਜਾਇੰਟ ਤੇ ਕੰਟਰੈਕਟਰਸ ਲਈ ਹਰ ਇੱਕ ਚੀਜ਼ ਅਵੇਲੇਬਲ ਹੈ ਤੁਸੀਂ ਫਲੋਰਿੰਗ ਦੀ ਗੱਲ ਕਰੋ ਹਾਰਡਵੁੱਡ ਲੈਮਨੇਟ ਵਾਈਨਲ ਟਾਈਲਾਂ ਤੁਸੀਂ ਗੱਲ ਕਰੋ ਕੋਈ ਵੀ ਇਲੈਕਟ੍ਰੀਕਲ ਸਮਾਨ ਦਾ ਪਲੰਬਿੰਗ ਦਾ ਕੋਈ ਸਮਾਨ ਸਾਰਾ ਕੁਝ ਮਿਲੇਗਾ ਹਾਰਡਵੁੱਡ ਜਾਇੰਟ 8032 ਟੋਰਬਮ ਰੋਡ ਟੋਰਬਮ ਸਟੀਲਸ 16 ਤੇ 17 ਅਕਟੂਬਰ ਨੂੰ ਗ੍ਰੈਂਡ ਓਪਨਿੰਗ ਸੁਬਹ 8 ਤੋਂ ਲੈ ਕੇ ਸ਼ਾਮੀ 6 ਵਜੇ ਤੱਕ ਤੇ ਕੰਟਰੈਕਟਰਸ ਤੁਹਾਡੇ ਲਈ ਇੱਕ ਬਹੁਤ ਵਧੀਆ ਆਫਰ ਹੈ ਕਿ ਨੋ HST ਉਸੇ ਦਿਨ ਵਾਹ ਵੀ ਵਾਹ ਹਾਰਡਵੁੱਡ ਜਾਇੰਟ ਜੀ 1488 ਹੈਲੋ
1: ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ
1: ਮੈਂ ਹਰਨੇਕ ਬੋਲਦਾ ਜੀ ਉਹ ਪਾਵਰ ਲਿਫਟਰ
0: ਓ ਹਾਂਜੀ ਕਿਵੇਂ ਹੋ ਜੀ ਕੀ ਠੀਕ ਹੋ
1: ਠੀਕ ਹੈ ਅੱਛਾ ਮੈਂ ਤੁਹਾਨੂੰ ਜੀ ਤੁਹਾਡਾ ਪ੍ਰੋਗਰਾਮ ਸੁਣਦਾ ਸੀਗਾ ਮੈਂ ਇੱਕੋ ਹੀ ਗੱਲ ਕਹਿਣ ਲਈ ਤੁਹਾਨੂੰ ਫੋਨ ਕੀਤਾ ਕਿ ਮੈਨੂੰ 52 ਸਾਲ ਹੋ ਗਏ ਪਾਵਰ ਲਿਫਟਿੰਗ ਦੇ ਵਿੱਚ ਤੇ ਮੈਂ 33 ਸਾਲ ਕੰਪਲੀਟ ਵੀ ਕੀਤਾ ਤੇ ਉਹਦਾ ਇੱਕੋ ਹੀ ਮੈਨੂੰ ਹੁਣ ਐਕਸਪਲੇਨੇਸ਼ਨ ਤੁਹਾਤੋਂ ਹੀ ਲੱਭੀ ਆ ਕਿ ਮੇਰਾ ਪਾਵਰ ਲਿਫਟਿੰਗ ਦੇ ਨਾਲ ਅਨਕੰਡੀਸ਼ਨਲ ਪਿਆਰ ਆ ਜੀ ਆਪਾਂ ਰਹਿ ਨਹੀਂ ਸਕਦੇ ਇੱਥੋਂ ਬਿਨਾਂ
0: ਤੁਹਾਡਾ ਹੈਗਾ ਸਹੀ ਗੱਲ
1: ਤੇ ਮੈਂ ਕਿਹਾ ਵੀ ਤੁਹਾਨੂੰ ਦੱਸ ਦਈਏ ਕਿ ਕਈ ਵਾਰ ਏਦਾਂ ਹੁੰਦਾ ਕਿ ਤੁਹਾਨੂੰ ਸ਼ੌਕ ਇੰਨਾ ਹੁੰਦਾ ਕਿ ਕਿਸੇ ਚੀਜ਼ ਦਾ ਖੇਲ ਦਾ ਵੀ ਤੁਸੀਂ ਜਾਣਾ ਹੀ ਜਾਣਾ ਆ ਜਾਂ ਮਦਦ ਕਰਨੀ ਆ ਕਿਸੇ ਦੀ ਵੀ ਜਿੰਨਾ ਵੀ ਟਾਈਮ ਤੁਹਾਡੇ ਕੋਲ ਹੈਗਾ
0: ਆਪਣੀ ਜਾਨਵਰ ਦਾ ਗਾਇਕੀ ਉੱਪਰ ਮਿਊਜ਼ਿਕ ਉੱਪਰ ਕੋਈ ਕਿਸੇ ਦਾ ਸਪੋਰਟਸ ਦਾ ਐਸਾ ਸ਼ੌਂਕ ਹੈ ਕਿ ਕ੍ਰਿਕਟ ਦੇ ਇੰਨੇ ਪ੍ਰੇਮੀ ਨੇ ਉਹ ਚਾਹੇ ਤੜਕੇ 3 ਵਜੇ ਉੱਠਣਾ ਪਵੇ ਮੈਚ ਨਹੀਂ ਮਿਸ ਕਰਦੇ ਸੋ ਬਿਲਕੁਲ ਹੁੰਦਾ ਜ਼ਰੂਰ ਹੈ
1: ਹਾਂਜੀ ਕਈ ਵਾਰ ਤੁਹਾਨੂੰ ਜੀ ਏਦਾਂ ਹੁੰਦਾ ਕਿ ਪੈਸੇ ਨੀ ਜਿਹੜਾ ਹੁਣ ਮੈਨੂੰ ਟ੍ਰੇਨਿੰਗ ਦਿੰਦੇ ਨੂੰ ਲੋਕਾਂ ਨੂੰ ਤਕਰੀਬਨ 40 ਸਾਲ ਹੋ ਗਿਆ ਜਿਹੜੇ ਪ੍ਰੋਗਰਾਮ ਮੇਰਾ ਸੁਣਦੇ ਕਾਫੀ ਜਿਹੜੇ ਪਾਵਰ ਲਿਫਟਿੰਗ ਦੇ ਵਿੱਚ ਆਪਣੇ ਪੰਜਾਬੀ ਮੁੰਡੇ ਗੋਰੇ ਹੋਰ ਹਾਈ ਲੈਵਲ ਦੇ ਮੈਂ ਵਰਲਡ ਕਲਾਸ ਕੋਚ ਆ ਤੇ ਮੈਂ ਕਦੇ ਪੈਸਾ ਨੀ ਲਿਆ ਤੇ ਮੈਨੂੰ ਆਪ ਲੋਕਾਂ ਨੇ ਕਿੰਨੀ ਵਾਰੀ ਆਫਰ ਕੀਤਾ ਵੀ ਤੁਸੀਂ ਪੈਸੇ ਲੈ ਲਿਆ ਕਰੋ ਮੈਂ ਕਿਹਾ ਨਹੀਂ ਮੈਂ ਇਹ ਫ੍ਰੀ ਸੇਵਾ ਕਰਨੀ ਆ ਕਿ ਸਾਡਾ ਇੰਡੀਅਨ ਪੰਜਾਬੀ ਕਲਚਰ ਅਸੀਂ ਦੇਖਦੇ ਹੁੰਦੇ ਸੀ ਕਿ ਉਸਤਾਦ ਦੇ ਗੋਲੀਆਂ ਹੱਥ ਲਾ ਦਿੱਤਾ ਜਦੋਂ ਤੇ ਉਹਨੇ ਤੁਹਾਡੇ ਤੋਂ ਕੋਈ ਪੈਸਾ ਨੀ ਲੈਣਾ ਸਿਰਫ ਤੁਹਾਨੂੰ ਟ੍ਰੇਨਿੰਗ ਦੇਣੀ ਆਪਣੇ ਬੱਚਿਆਂ ਵਾਂਗੂ ਤੇ ਮੈਂ ਉਹ ਪੰਜਾਬੀ ਕਲਚਰ ਜਿਹੜਾ ਆਪਣੇ ਖੂਨ ਦੇ ਵਿੱਚ ਉਹ ਚੱਲਦਾ ਰੱਖਿਆ ਹੈ ਜੀ
0: ਤੁਹਾਡੇ ਜਿਹੜੇ ਸਟੂਡੈਂਟ ਜਿਨ੍ਹਾਂ ਨੂੰ ਤੁਸੀਂ ਪਾਵਰ ਲਿਫਟਿੰਗ ਸਿਖਾਉਂਦੇ ਹੋ ਕੀ ਉਹ ਵਾਕਈ ਉਸਤਾਦੀ ਸ਼ਾਗਿਰਦੀ ਜਿਹੜੀ ਪੁਰਾਣੇ ਸਮੇਂ ਦੀ ਹੁੰਦੀ ਸੀ ਉਹ ਨਿਭਾ ਰਹੇ ਆ
1: ਇੰਨਾ ਨੀ ਇੱਥੇ ਵੀ ਥੋੜ੍ਹਾ ਜਿਹਾ ਇੰਨਾ ਫਰਕ ਆ ਕਿ ਮੈਂ ਕਹਿੰਦਾ ਤੁਹਾਨੂੰ ਦੱਸਦਾ ਇਕੱਲੀ ਮੈਂ ਪਾਵਰ ਲਿਫਟਿੰਗ ਮੈਂ ਵੇਟ ਟ੍ਰੇਨਿੰਗ ਕਹਿ ਸਕਦਾ ਵੇਟ ਲਿਫਟਿੰਗ ਵੀ ਪਾਵਰ ਲਿਫਟਿੰਗ ਬਾਡੀ ਬਿਲਡਿੰਗ ਕੀ ਫਿੱਟ ਕਿਸੇ ਤਰ੍ਹਾਂ ਦਾ ਵੀ ਹੋਵੇ ਮੈਂ ਸਾਰੀ ਤਰ੍ਹਾਂ ਦੀ ਟ੍ਰੇਨਿੰਗ ਦਿੰਦਾ ਪਰ ਇੰਨਾ ਮੈਂ ਜ਼ਰੂਰ ਦੇਖਿਆ ਕਿ ਕਈ ਵਾਰ ਤਕਲੀਫ਼ ਮੈਨੂੰ ਥੋੜ੍ਹੀ ਜਿਹੀ ਹੁੰਦੀ ਦਿਲੋਂ ਕਿ ਜਦੋਂ ਤੁਸੀਂ ਫ੍ਰੀ ਟ੍ਰੇਨਿੰਗ ਦਿੰਦੇ ਨੇ ਕਈ ਵਾਰੀ ਆਉਂਦੇ ਨਹੀਂ ਕਹਿੰਦੇ ਜੀ ਮੇਰਾ ਕਜ਼ਨ ਆ ਗਿਆ ਮੈਂ ਲੇਟ ਹੋ ਗਿਆ ਜੇ $100-$150 ਲਿਆ ਹੋਵੇ ਕਹਿੰਦਾ ਤੇਰੇ ਪੈਸੇ ਗਏ ਤੇ ਫਿਰ ਇਹਦੇ ਟਾਈਮ ਤੇ ਆ ਜਾਂਦੇ ਆ ਤੇ ਟਾਈਮ ਦੀ ਕਦਰ ਥੋੜ੍ਹੀ ਜਿਹੀ ਘੱਟ ਕਰਦੇ ਪਰ ਦਿਲੋਂ ਮਤਲਬ ਕਾਫੀ ਲੋਕ ਮੈਨੂੰ ਕਈ ਤਾਂ 20-30 ਸਾਲ ਪਿੱਛੋਂ ਆ ਕੇ ਗੋਡੀਆਂ ਹੱਥ ਮੇਰੇ ਲਾਉਣਗੇ ਕਿ ਤੁਹਾਨੂੰ ਚੇਤਾ ਤੁਸੀਂ ਮੈਨੂੰ ਟ੍ਰੇਨਿੰਗ ਦਿੰਦੇ ਸੀ ਫ੍ਰੀ ਤੇ ਫਿਰ ਉਹ ਜਿਹੜੀ ਖੁਸ਼ੀ ਹੁੰਦੀ ਉਹਦੀ ਕੀਮਤ ਜੀ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਤੇ ਕਿਸੇ ਨੇ ਵੀ ਜੇ ਦੇਖਣਾ ਹੋਵੇ ਮੇਰਾ ਨਾਮ ਹਰਨੇਕ ਰਾਏ ਪਾਵਰ ਲਿਫਟਿੰਗ ਗੂਗਲ ਤੇ ਤੁਸੀਂ ਕਰ ਲਓ
0: ਨਹੀਂ ਚਲੋ ਥੈਂਕ ਯੂ ਨਿਧੀ ਨਹੀਂ ਤੁਹਾਡਾ ਨਾਮ ਸੁਣਦੇ ਰਹਿੰਦੇ ਸਾਰੇ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਫੋਰ ਯੂਰ ਕਾਲ
1: ਓਕੇ ਜੀ
0: ਸ਼ੁਕਰੀਆ ਸੋ 905-673-3337 ਆਪਣਾ ਨੰਬਰ ਹੈ 905-673-3337 905-673-3337 ਤੇ ਗੱਲਾਂ ਬਾਤਾਂ ਤੁਹਾਡੀਆਂ ਤੇ ਸਾਡੀਆਂ ਹੋ ਰਹੀਆਂ ਨੇ ਇੱਕ ਤਾਂ ਯਾਰ ਮੈਂ ਤੁਹਾਨੂੰ UBT ਟਰਾਂਸਪੋਰਟ ਦਾ ਨੰਬਰ ਜ਼ਰੂਰ ਦੇਣਾ ਸੁਣੋ ਧਿਆਨ ਨਾਲ UBT ਟਰਾਂਸਪੋਰਟ ਹਾਇਰ ਕਰ ਰਹੇ ਨੇ ਓਨਰ ਆਪਰੇਟਰ ਇਹਨਾਂ ਨੂੰ ਟੋਰਾਂਟੋ ਟੂ ਮੌਂਟਰੀਅਲ ਤੇ ਮੌਂਟਰੀਅਲ ਟੂ ਟੋਰਾਂਟੋ ਓਨਰ ਆਪਰੇਟਰ ਚਾਹੀਦੇ ਹੈ ਜਿਹੜੀ ਪੇ ਇਹ ਤੁਹਾਨੂੰ ਦੇ ਰਹੇ ਆ ਨਾ, ਇਹ ਪੇ ਤੁਹਾਨੂੰ ਹੋਰ ਨਹੀਂ ਕਿਤੋਂ ਮਿਲਣੀ। ਬਹੁਤ ਹੀ ਕੰਪੈਟੀਟਿਵ ਪੇ ਪੈਕੇਜ ਹੈ, ਬੜੀ ਤਕੜੀ ਕੰਪਨੀ ਹੈ, UBT ਟਰਾਂਸਪੋਰਟ ਓਨਰ ਆਪਰੇਟਰ ਹਾਇਰ ਕਰ ਰਹੇ ਆ। ਤੁਸੀਂ ਫਟਾਫਟ ਫੋਨ ਘੁਮਾਓ, ਪਤਾ ਤਾਂ ਕਰੋ ਕੀ ਪੇ ਪੈਕੇਜ ਹੈ, ਬਾਕੀ ਕੀ ਬੈਨੀਫਿਟਸ ਆਦਿ ਨੇ। ਨੰਬਰ ਹੈ 416-881-1934, 416-881-1934, 416-881-1934। ਤੇ ਇਹਨਾਂ ਨੂੰ ਇੱਕ ਟਰੱਕ ਮਕੈਨਿਕ ਵੀ ਚਾਹੀਦਾ ਬਰੈਂਪਟਨ ਦੇ ਵਿੱਚ, ਕਿਸੇ ਕੋਲ ਮਕੈਨਿਕ ਦਾ ਐਕਸਪੀਰੀਅੰਸ ਹੈ। ਤਾਂ ਇੱਕ ਵਾਰ ਫਿਰ ਨੰਬਰ ਹੈ 416-881-1934, 416-881-1934। UBT ਟਰਾਂਸਪੋਰਟ ਟੋਪ ਪੇ ਪੈਕੇਜ, ਟੋਪ ਬੈਨੀਫਿਟ, ਕਮਾਲ ਦੀ ਕੰਪਨੀ, ਕਦੇ ਪੇ ਲੇਟ ਨਹੀਂ ਹੋਵੇਗੀ, ਸਵਾਲ ਹੀ ਨਹੀਂ ਪੈਦਾ ਹੁੰਦਾ। ਟੋਰਾਂਟੋ ਟੂ ਮੋਂਟਰੀਅਲ ਓਨਰ ਆਪਰੇਟਰ ਐਂਡ ਟਰੱਕ ਮਕੈਨਿਕ ਹਾਇਰ ਕਰ ਰਹੇ ਆ। 416-881-1934 ਦੇ ਉੱਤੇ ਕਾਲ ਤੁਸੀਂ ਕਰਨੀ ਹੈ।

ਬੱਲੇ ਬੱਲੇ ਗੱਡੀਆਂ ਤੇ ਗੱਡੀਆਂ ਜਦੋਂ ਸ਼ਿੰਗਾਰੀਆਂ ਹੋਣ ਨਾ, ਮੈਂ ਕਹਿੰਦਾ ਉਹਦੀ ਕਿਤੇ ਰੀਸ ਹੈ। ਸਾਡੇ ਨਾ ਵੀਰ ਹੁਣੇ ਨੇ ਜਸ਼ਨ ਹੁਣੇ, ਇਹ ਬਾਈ ਹੁਣੇ ਸਾਨੂੰ ਬੜੇ ਲੰਬੇ ਸਮੇਂ ਤੋਂ ਸੁਣ ਰਹੇ ਆ, ਮੈਨੂੰ ਯਾਦ ਨੇ ਪਹਿਲਾਂ ਕੰਮ ਸ਼ੁਰੂ ਜਦੋਂ ਕਰਨ ਹੀ ਲੱਗੇ ਸੀ ਉਦੋਂ ਫੋਨ ਆਇਆ ਸੀ ਕਿ ਭਾਜੀ ਅਸੀਂ ਕੰਮ ਸ਼ੁਰੂ ਕਰਨ ਲੱਗੇ ਹਾਂ ਅਤੇ ਤੁਹਾਡੇ ਨਾਲ ਜ਼ਰੂਰ ਜੁੜਾਂਗੇ। ਅਤੇ ਮੈਨੂੰ ਯਾਰ ਬੜੀ ਖੁਸ਼ੀ ਹੈ ਕਿ ਹੁਣ ਕੁਝ ਕੁ ਸਾਲਾਂ ਬਾਅਦ ਸਾਡੇ ਨਾਲ ਜੁੜ ਚੁੱਕੇ ਨੇ ਡੀਟੇਲਿੰਗ ਬਰੋਜ਼ ਵਾਲੇ। ਸੋ ਡੀਟੇਲਿੰਗ ਬਰੋਜ਼ ਦੇ ਜਸ਼ਨ ਨੂੰ ਤੁਸੀਂ ਇੱਕ ਵਾਰ ਕਾਲ ਕਰ ਲਓ, ਇਹ ਕਾਫੀ ਸਾਰੀਆਂ ਸਰਵਿਸਿਜ਼ ਪ੍ਰੋਵਾਈਡ ਕਰਦੇ ਆ। ਪਹਿਲੀ ਗੱਲ ਤਾਂ ਗੱਡੀ ਦੇ ਵਿੱਚ ਜੇ ਸਟਾਰ ਲਾਈਟਾਂ ਤੁਸੀਂ ਲਵਾਉਣੀਆਂ, ਜਿਵੇਂ ਆਪਣੀ ਗੱਡੀ ਦੇ ਛੱਤ ਦੇ ਉੱਤੇ ਆਪਣੇ ਰੋਲਸ ਰੋਇਸ ਦੇ ਉੱਤੇ ਤਾਰੇ ਲੱਗੇ ਹੋਏ ਆ ਨਾ, ਸਟਾਰ ਲਾਈਟਾਂ, ਉਹ ਲਾਉਂਦੇ ਆ, ਕੋਈ ਕੱਟ ਵੱਢ ਨਹੀਂ ਕਰਦੇ ਅਤੇ ਨਾਲ ਦੀ ਨਾਲ ਬਹੁਤ ਪ੍ਰੋਫੈਸ਼ਨਲ ਕੰਮ ਹੈ। ਉਸ ਤੋਂ ਇਲਾਵਾ ਸਰੈਮਿਕ ਕੋਟਿੰਗ ਵੀ ਕਰਦੇ ਆ, ਪੇਂਟ ਪ੍ਰੋਟੈਕਸ਼ਨ ਫਿਲਮ ਵੀ ਕਰਦੇ ਆ, ਵਾਈਨਲ ਰੈਪ ਵੀ ਕਰਦੇ ਆ, ਪੇਂਟ ਕਰੈਕਸ਼ਨ ਵੀ ਕਰਦੇ ਆ, ਵਿੰਡੋ ਟਿੰਟਿੰਗ ਵੀ ਕਰਦੇ ਆ। ਗੱਡੀਆਂ ਨੂੰ ਡੀਟੇਲ ਐਸਾ ਕਰਨਗੇ ਕਿ ਗੱਡੀ ਚਾਹੇ 20 ਸਾਲ ਪੁਰਾਣੀ ਆ, ਐਂ ਲੱਗੂ ਜਿਵੇਂ ਨਵੀਂ ਆ। ਵਿੰਡਸ਼ੀਲਡ ਵੀ ਰਿਪਲੇਸ ਕਰਦੇ ਆ। ਸੋ ਡੀਟੇਲਿੰਗ ਬਰੋਜ਼ ਨੂੰ ਤੁਸੀਂ ਕਾਲ ਕਰੋ 647-819-2034, ਸਾਡਾ ਨਾਮ ਲੈ ਦਿਓ, ਐਸਾ ਤੁਹਾਨੂੰ ਡਿਸਕਾਊਂਟਡ ਅਤੇ ਵਧੀਆ ਰੇਟ ਦੇਣਗੇ ਨਾ, ਖਾਸ ਤੌਰ 'ਤੇ ਡੀਟੇਲਿੰਗ ਦੇ ਉੱਤੇ ਅਤੇ ਨਾਲ ਸਟਾਰ ਲਾਈਟਾਂ ਉੱਤੇ। ਨੰਬਰ ਹੈ 647-819-2034, ਜਸ਼ਨ ਨੂੰ ਫੋਨ ਕਰੋ। ਇਹ ਜਿਹੜੀਆਂ ਸਟਾਰ ਲਾਈਟਾਂ ਨੇ ਨਾ, ਤੁਹਾਡੇ ਫੋਨ ਦੇ ਨਾਲ ਐਪ ਮਿਲ ਜਾਂਦੀ ਹੈ, ਇਹਨਾਂ ਨੂੰ ਚਾਹੇ ਤੁਸੀਂ ਚਿੱਟੀਆਂ ਰੱਖੋ, ਲਾਲ ਕਰ ਲਓ, ਨੀਲੀਆਂ ਕਰ ਲਓ, ਤੁਹਾਡੀ ਗੱਡੀ ਹੈ ਨਾਈਟ ਕਲੱਬ ਲੱਗੂ। ਨੰਬਰ ਹੈ 647-819-2034, 6478192034 ਦੇ ਉੱਤੇ ਸੰਪਰਕ ਤੁਸੀਂ ਜ਼ਰੂਰ ਕਰੋ। ਸੁਣ ਲਈਏ ਦੋ ਕੁ ਬੋਲ ਇਸ ਗੀਤ ਦੇ, ਜਾਂ ਕੋਈ ਹੋਰ ਗਾਣਾ ਤੁਹਾਨੂੰ ਸੁਣਾਈਏ। ਇੱਕ ਯਾਰ ਤੁਹਾਨੂੰ ਮੈਂ ਕੋਸ਼ਿਸ਼ ਕਰਦਾ ਜੇ ਮੈਨੂੰ ਲੱਭੇ, ਇੱਕ ਫੋਕ ਗਾਣਾ ਤੁਹਾਨੂੰ ਮੈਂ ਸੁਣਾਉਣਾ ਚਾਹੁੰਦਾ, ਅਤੇ ਉਹਦੇ ਦੋ ਕੁ ਬੋਲ ਸੁਣੀਏ ਯਾਰ, ਉਹ ਬੜਾ ਪਿਆਰਾ ਗੀਤ ਹੈ। ਮੈਂ ਪਹਿਲਾਂ ਵੀ ਕਿਹੜਾ ਲਾਇਆ ਸੀਗਾ ਇੱਕ ਦਿਨ, ਬਟ ਸੁਣਦੇ ਹਾਂ ਦੋ ਕੁ ਬੋਲ, ਵਿਲ ਬੀ ਰਾਈਟ ਬੈਕ। ਹੈਰੀ ਪੰਨੂ ਦੀ ਆਵਾਜ਼, ਏ ਐਸ ਕੁਲਾਰ ਹੈ ਮੁੰਡਾ, ਬੜਾ ਵਧੀਆ ਪ੍ਰੋਡਿਊਸਰ ਹੈ, ਉਹਦਾ ਮਿਊਜ਼ਿਕ ਹੈ, ਸੁਣਿਓ ਕਿਹੜਾ।

0: ਮਿਊਜ਼ਿਕ ਕਿਆ ਕਮਾਲ ਦਾ ਕੀਤਾ, ਸਾਰਾ ਕੁਛ ਯਾਰ ਇਸ ਗਾਣੇ ਦਾ ਮੈਨੂੰ ਪਸੰਦ ਆ, ਮਿਊਜ਼ਿਕ, ਲਿਰਿਕਸ, ਕੰਪੋਜੀਸ਼ਨ, ਤੇ ਗਾਇਆ ਤਾਂ ਹੈ ਹੀ ਬੜਾ ਕਮਾਲ ਦਾ, ਆਵਾਜ਼ ਬੜੇ ਫੋਕ ਜੇ ਟੱਚ ਦੀ ਆ। ਸੋ ਤੁਸੀਂ ਗਾਣੇ ਦਾ ਟਾਈਟਲ ਨੋਟ ਕਰ ਲਓ, ਮੁੰਦਰਾ, ਹੈਰੀ ਪੰਨੂ ਦੀ ਆਵਾਜ਼ ਆ ਤੇ ਏ ਐਸ ਕੁਲਾਰ ਹੈ ਮੁੰਡਾ, ਉਹਨੇ ਮਿਊਜ਼ਿਕ ਕੀਤਾ, ਬਹੁਤ ਹੀ ਖੂਬਸੂਰਤ, ਚੱਕਦੇ ਫੱਟੇ। ਸੋ ਪ੍ਰੋਗਰਾਮ ਪੰਜਾਬੀ ਰਾਹ ਤੁਸੀਂ ਸੁਣ ਰਹੇ ਹੋ, 905-673-3337 ਆਪਣਾ ਫੋਨ ਨੰਬਰ ਹੈ, 9056733337। ਗੁਰਿੰਦਰ ਸਿੰਘ ਜੀ, ਦੇਖੋ ਆਪਾਂ ਕੈਨੇਡਾ ਆਉਣੇ ਆ, ਆਪਾਂ ਨੂੰ ਇਹ ਹੈ ਕਿ ਯਾਰ ਅਸੀਂ ਹੁਣ ਬਸ ਸਾਰੀ ਉਮਰ ਕਿਸੇ ਲਈ ਕੰਮ ਹੀ ਥੋੜ੍ਹਾ ਕਰੀ ਜਾਣਾ, ਹਰੇਕ ਦਾ ਸੁਪਨਾ ਕਿ ਕੋਈ ਨਾ ਕੋਈ ਬਿਜ਼ਨਸ ਖੋਲ੍ਹ ਲਈਏ, ਕੋਈ ਨਾ ਕੋਈ ਆਪਣਾ ਖੁਦ ਦਾ ਕੰਮ ਚਲਾ ਲਈਏ। ਸੋ ਮੈਂ ਨਾ ਤੁਹਾਨੂੰ ਗੁਰਿੰਦਰ ਜੀ ਦਾ ਨੰਬਰ ਦਿੰਦਾ, ਇਹ ਬਿਜ਼ਨਸ ਕੰਸਲਟੈਂਟ ਨੇ, ਬਿਜ਼ਨਸ ਕੋਈ ਵੀ ਕਿਵੇਂ ਸ਼ੁਰੂ ਕਰਨੀ ਹੈ ਤੇ ਨਾਲ ਦੀ ਨਾਲ ਇੱਕ ਲੋ ਕੋਸਟ ਤੇ ਬਿਜ਼ਨਸ ਕਿਵੇਂ ਸ਼ੁਰੂ ਕਰਨੀ ਹੈ, ਇਹ ਤੁਹਾਨੂੰ ਗਾਈਡ ਕਰਦੇ ਆ, ਸਟੈਪ ਬਾਏ ਸਟੈਪ ਤੁਹਾਨੂੰ ਸਿਖਾਉਂਦੇ ਨੇ, ਤੇ ਹਰ ਇੱਕ ਚੀਜ਼, ਪਰਮਿਟ ਕਿਵੇਂ ਲੈਣੇ ਆ ਤੇ ਅਕਾਊਂਟਸ ਵਗੈਰਾ ਤੁਸੀਂ ਕਿਹੜੇ ਕਿਹੜੇ ਖੋਲ੍ਹਣੇ ਆ, ਜੋ ਵੀ, ਚਲੋ ਬਹੁਤ ਸਾਰੀਆਂ ਚੀਜ਼ਾਂ ਫੈਕਟਰਸ ਆਉਂਦੇ ਨੇ। ਸੋ ਗੁਰਿੰਦਰ ਜੀ ਨੂੰ ਕਾਲ ਕਰ ਲਓ, ਜਿਨ੍ਹਾਂ ਨੇ ਵੀ ਬਿਜ਼ਨਸ ਸ਼ੁਰੂ ਕਰਨੀ ਹੈ, 1-on-1 ਕੰਸਲਟੇਸ਼ਨ ਹੀ ਦਿੰਦੇ ਆ, ਲੋ ਕੋਸਟ ਤੇ ਬਿਜ਼ਨਸ ਕਿਵੇਂ ਸ਼ੁਰੂ ਕੀਤੀ ਦੱਸਦੀ ਆ, 6476497365। ਕੋਈ ਵੀ ਬਿਜ਼ਨਸ ਹੋਵੇ, ਫੂਡ ਬਿਜ਼ਨਸ ਹੈ ਆਪਣਾ, ਕੋਈ ਕਹਿ ਲਓ ਟਰੱਕਿੰਗ ਕੰਪਨੀ ਖੋਲ੍ਹਣੀ ਹੈ, ਕੋਈ ਸਲੋਨ ਖੋਲ੍ਹਣਾ, ਕੋਈ ਤੁਸੀਂ ਡਰਾਈ ਕਲੀਨਰ ਦੀ ਸ਼ੋਪ ਖੋਲ੍ਹਣੀ ਹੈ, ਐਨੀਥਿੰਗ, 6476497365 ਦੇ ਉੱਤੇ ਕਾਲ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਕਰੋ। ਸੋ ਸਾਡੇ ਨਾਲ ਨਾਲ ਦੀ ਨਾਲ ਜੁੜ ਚੁੱਕੇ ਨੇ ਟੋਪ ਚੋਇਸ ਇੰਸ਼ੋਰੈਂਸ ਏਜੰਸੀ ਤੋਂ ਹਰਪ੍ਰੀਤ ਸੈਣੀ, ਅਤੇ ਫਿਰ ਆਪਾਂ ਵਾਪਸ ਆ ਕੇ ਤੁਹਾਡੇ ਨਾਲ ਗੱਲਾਂ ਬਾਤਾਂ ਕਰਦੇ ਹਾਂ, ਅਤੇ ਹਰਪ੍ਰੀਤ ਦਾ ਨੰਬਰ ਹੈ 416-817-6516-817-6500। ਜੀ ਵੈਲਕਮ,
1: ਥੈਂਕ ਯੂ ਸੋ ਮਚ ਨਵੀ, ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਪਿਆਰ ਸਤਿ ਸ਼੍ਰੀ ਅਕਾਲ, ਅਤੇ ਅੱਜ ਅਸੀਂ ਗੱਲ ਕਰਾਂਗੇ ਲਿਵਿੰਗ ਬੈਨੀਫਿਟਸ ਦੇ ਉੱਪਰ, ਜਿੱਥੇ ਆਪਾਂ ਲਾਈਫ ਇੰਸ਼ੋਰੈਂਸ ਦੀ ਇੰਪੋਰਟੈਂਸ ਦੀ ਗੱਲ ਹਮੇਸ਼ਾ ਕਰਦੇ ਰਹਿੰਦੇ ਹਾਂ ਕਿ ਸਾਡੇ ਜਾਣ ਤੋਂ ਬਾਅਦ ਸਾਡੀਆਂ ਫੈਮਿਲੀਜ਼ ਦੀ ਪ੍ਰੋਟੈਕਸ਼ਨ ਦੇ ਲਈ ਸਾਨੂੰ ਆਪਣੀ ਕਵਰੇਜ ਕਰਵਾਉਣੀ ਚਾਹੀਦੀ ਆ, ਉੱਥੇ ਲਿਵਿੰਗ ਬੈਨੀਫਿਟਸ ਜਿਹੜੇ ਹੈਗੇ ਆ ਉਹ ਇਕੁਅਲੀ ਇੰਪੋਰਟੈਂਟ ਆ, ਕਿਉਂਕਿ ਸਾਡੇ ਜਿਉਂਦੇ ਜੀ ਅਗਰ ਇਨ ਕੇਸ ਕੋਈ ਮੇਜਰ ਕ੍ਰਿਟੀਕਲ ਇਲਨੈਸ ਹੋ ਜਾਵੇ ਜਾਂ ਕੋਈ ਇੱਦਾਂ ਦੀ ਪ੍ਰੋਬਲਮ ਆ ਜਾਵੇ ਜਿਹਦੇ ਕਰਕੇ ਆਪਾਂ ਕੰਮ 'ਤੇ ਨਹੀਂ ਜਾ ਸਕਦੇ, ਚਾਹੇ ਉਹ ਇੰਜਰੀ ਆ ਚਾਹੇ ਉਹ ਸਿਕਨੈਸ ਹੈਗੀ ਆ, ਤਾਂ ਉਸ ਸਿਚੁਏਸ਼ਨ ਦੇ ਵਿੱਚ ਜਦੋਂ ਸਾਡੀ ਇਨਕਮ ਸਟੋਪ ਹੋ ਜਾਂਦੀ ਹੈ ਬਟ ਸਾਡੇ ਰੈਗੂਲਰ ਖਰਚੇ ਜਿਹੜੇ ਹੈਗੇ ਆ, ਸਾਡੀਆਂ ਮੋਰਗੇਜ ਦੀ ਪੇਮੈਂਟ, ਸਾਡੇ ਯੂਟੀਲਿਟੀਜ਼ ਦੇ ਬਿੱਲ, ਉਹ ਸਾਰੇ ਕੰਟੀਨਿਊ ਰਹਿੰਦੇ ਆ, ਉਸ ਟਾਈਮ ਦੇ ਉੱਪਰ ਸਾਨੂੰ ਲਿਵਿੰਗ ਬੈਨੀਫਿਟਸ ਦੀ ਜ਼ਰੂਰਤ ਹੁੰਦੀ ਆ। ਸੋ ਲਿਵਿੰਗ ਬੈਨੀਫਿਟਸ ਦੇ ਵਿੱਚ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੇ ਨਾਲ ਅਸੀਂ ਮੇਜਰ ਇਲਨੈਸਿਸ ਕਵਰ ਕਰ ਸਕਦੇ ਹਾਂ, ਜਿਹਦੇ ਵਿੱਚ 25-26 ਮੇਜਰ ਇਲਨੈਸਿਸ ਹੈਗੀਆਂ। ਇਨ ਕੇਸ ਇਹਨਾਂ ਦੇ ਵਿੱਚੋਂ ਕੋਈ ਵੀ ਡਿਜ਼ੀਜ਼ ਡਾਇਗਨੋਸ ਹੁੰਦੀ ਆ ਤਾਂ ਇੱਕ ਲੰਬਸਮ ਅਮਾਊਂਟ ਸਾਨੂੰ ਟੈਕਸ ਫਰੀ ਕੰਪਨੀ ਵੱਲੋਂ ਪ੍ਰੋਵਾਈਡ ਕੀਤੀ ਜਾਂਦੀ ਆ, ਐਂਡ ਇਹਦੇ ਉੱਪਰ ਕੋਈ ਕੰਡੀਸ਼ਨ ਨਹੀਂ ਹੈਗੀ ਕਿ ਇਹ ਪੈਸੇ ਆਪਾਂ ਕਿੱਥੇ ਯੂਜ਼ ਕਰਨੇ ਆ, ਚਾਹੇ ਅਸੀਂ ਉਸ ਪੈਸੇ ਨੂੰ ਮੋਰਗੇਜ ਦੀਆਂ ਪੇਮੈਂਟਸ ਲਈ ਯੂਜ਼ ਕਰੀਏ, ਚਾਹੇ ਆਪਣੇ ਟ੍ਰੀਟਮੈਂਟ ਦੇ ਲਈ ਅਗਰ ਸਾਨੂੰ ਕੈਨੇਡਾ ਤੋਂ ਬਾਹਰ ਜਾ ਕੇ ਕਿਤੇ ਟ੍ਰੀਟਮੈਂਟ ਕਰਾਉਣਾ ਪੈਂਦਾ ਹੈ ਉਹਦੇ ਲਈ ਯੂਜ਼ ਕਰੀਏ। ਸੋ ਉਹਦੇ ਉੱਪਰ ਕੋਈ ਕੰਡੀਸ਼ਨ ਨਹੀਂ ਆ, ਐਂਡ ਇਹ ਟੈਕਸ ਫਰੀ ਮਨੀ ਹੁੰਦੀ ਆ। ਇਸ ਤੋਂ ਇਲਾਵਾ ਅਗਰ ਇਨ ਕੇਸ ਕੋਈ ਵੀ ਇੰਜਰੀ ਹੋ ਜਾਂਦੀ ਹੈਗੀ ਆ ਜਾਂ ਕੋਈ ਸਿਕਨੈਸ ਹੋ ਜਾਂਦੀ ਆ ਜਿਹਦੇ ਲਈ ਆਪਾਂ ਮਹੀਨਾ, 2 ਮਹੀਨੇ, 5 ਮਹੀਨੇ ਕੰਮ 'ਤੇ ਨਹੀਂ ਜਾ ਸਕਦੇ, ਉਸ ਸਿਚੁਏਸ਼ਨ ਦੇ ਵਿੱਚ ਡਿਸੇਬਿਲਟੀ ਇੰਸ਼ੋਰੈਂਸ ਜਿਹੜੀ ਹੈਗੀ ਉਹ ਸਾਨੂੰ ਪ੍ਰੋਟੈਕਟ ਕਰਦੀ ਆ, ਕਿਉਂਕਿ ਡਿਸੇਬਿਲਟੀ ਇੰਸ਼ੋਰੈਂਸ ਦੇ ਵਿੱਚ ਮੰਥਲੀ ਬੈਨੀਫਿਟ ਪ੍ਰੋਵਾਈਡ ਕੀਤਾ ਜਾਂਦਾ ਆ ਜਿਹੜਾ ਕਿ ਸਾਡੀ ਇਨਕਮ ਦੇ ਬੇਸ ਦੇ ਉੱਪਰ ਆਪਾਂ ਸਿਲੈਕਟ ਕਰ ਸਕਦੇ ਹਾਂ। ਸੋ ਜਿੰਨੇ ਵੀ ਸੈਲਫ ਇੰਪਲੋਇਡ ਕੈਟਾਗਰੀ ਆ ਜਿਨ੍ਹਾਂ ਦੇ ਕੰਮ ਵੱਲੋਂ ਕੋਈ ਵੀ ਕਵਰੇਜ ਨਹੀਂ ਹੈਗੀ, ਉਹਨਾਂ ਨੂੰ ਡੈਫੀਨੇਟਲੀ ਇਹ ਜਿਹੜੀਆਂ ਪਾਲਿਸੀਜ਼ ਹੈਗੀਆਂ ਜ਼ਰੂਰ ਕਰਵਾ ਕੇ ਰੱਖਣੀਆਂ ਚਾਹੀਦੀਆਂ, ਕਿਉਂਕਿ ਕਿਸੇ ਵੀ ਸਿਚੁਏਸ਼ਨ ਦੇ ਵਿੱਚ ਉਹਨਾਂ ਦੇ ਕੋਲ ਆਪਣੇ ਕੰਮ ਵੱਲੋਂ ਕੋਈ ਪ੍ਰੋਟੈਕਸ਼ਨ ਨਹੀਂ ਹੋਣੀ। ਸੋ ਆਪਣੀ ਕਵਰੇਜ ਕਰਵਾਉਣ ਵਾਸਤੇ ਚਾਹੇ ਉਹ ਡਿਸੇਬਿਲਟੀ ਇੰਸ਼ੋਰੈਂਸ ਹੈਗੀ ਆ, ਚਾਹੇ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦਾ ਪਲਾਨ ਹੈਗਾ, ਜਾਂ ਤੁਸੀਂ ਜਾਣਨਾ ਚਾਹੁੰਦੇ ਆ ਕਿ ਇਹ ਜਿਹੜੇ ਪਲਾਨ ਹੈਗੇ ਆ ਉਹ ਮਨੀ ਬੈਕ ਆਪਾਂ ਕਿੱਦਾਂ ਡਿਜ਼ਾਈਨ ਕਰਵਾ ਸਕਦੇ ਹਾਂ, ਸਪੈਸ਼ਲੀ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਪਲਾਨ ਦੇ ਵਿੱਚ 100% ਤੁਹਾਡਾ ਜਿਹੜਾ ਪ੍ਰੀਮੀਅਮ ਹੈਗਾ ਆ ਰਿਟਰਨ ਬੈਕ ਹੋ ਜਾਂਦਾ ਜੇ ਇੱਕ ਸਰਟਨ ਟਾਈਮ ਪੀਰੀਅਡ ਤੱਕ ਕੋਈ ਵੀ ਕਲੇਮ ਨਹੀਂ ਆਉਂਦਾ ਹੈਗਾ, ਜਿੰਨਾ ਪ੍ਰੀਮੀਅਮ ਆਪਾਂ ਪੇ ਕੀਤਾ ਹੈਗਾ ਉਹ ਆਪਾਂ 100% ਕੰਪਨੀ ਕੋਲੋਂ ਵਾਪਸ ਲੈ ਸਕਦੇ ਹਾਂ। ਤੇ ਡਿਸੇਬਿਲਟੀ ਇੰਸ਼ੋਰੈਂਸ ਦੇ ਵਿੱਚ ਸਾਡੇ ਕੋਲ ਕੁਛ ਨਾ ਕੁਛ ਇੱਦਾਂ ਦੇ ਪਲਾਨਸ ਹੈਗੇ ਆ ਜਿਨ੍ਹਾਂ ਦੇ ਵਿੱਚ 50% ਤੱਕ ਦਾ ਪ੍ਰੀਮੀਅਮ ਜਿਹੜਾ ਰਿਫੰਡ ਕੰਪਨੀ ਵੱਲੋਂ ਇਸ਼ੂ ਹੁੰਦਾ ਆ। ਸੋ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੋਵੇ, ਚਾਹੇ ਉਹ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦਾ ਪਲਾਨ ਆ, ਚਾਹੇ ਉਹ ਡਿਸੇਬਿਲਟੀ ਇੰਸ਼ੋਰੈਂਸ ਦੀ ਕਵਰੇਜ ਆ, ਜਾਂ ਫਿਰ ਲਾਈਫ ਇੰਸ਼ੋਰੈਂਸ ਕਵਰੇਜ ਦੇ ਨਾਲ ਤੁਸੀਂ ਇਹਨਾਂ ਪਲਾਨਸ ਨੂੰ ਕੰਬੀਨੇਸ਼ਨ ਕਰਨਾ ਚਾਹੁੰਦੇ ਆ, ਨੰਬਰ ਹੈਗਾ ਜੀ ਮੇਰਾ 416-817-6500, 416-817-6500, ਤੇ ਆਫਿਸ ਸਾਡਾ ਲੋਕੇਟਡ ਹੈਗਾ ਮੈਕਵੀਨ ਐਂਡ ਮੇਫਿਲ ਡਰਾਈਵ ਦੇ ਉੱਪਰ, 11675 ਮੈਕਵੀਨ ਡਰਾਈਵ, ਯੂਨਿਟ ਨੰਬਰ 6, ਟੌਪ ਚੋਇਸ ਇੰਸ਼ੋਰੈਂਸ ਆਫਿਸ, ਤੇ ਨੰਬਰ ਮੇਰਾ ਅਗੇਨ 416-817-6500।
0: ਕੀ ਬਾਤ ਹੈ, 416-817-6500, 416-817-6500, 0 ਇੱਕ ਨੰਬਰ ਹੈ। ਹਾਂਜੀ 1981 ਜੀ, ਵੀਰੇ ਕੀ ਹਾਲ ਹੈ?
2: ਸੱਚੇ ਵੀਰੇ ਕਿਵੇਂ ਹੋ?
0: ਵਧੀਆ ਜੀ, ਕੀ ਬਣਦਾ?
2: ਬਸ ਵਧੀਆ ਵੀਰੇ, ਮੈਂ ਕੁਝ ਤੁਹਾਨੂੰ ਪੁੱਛਣਾ ਹੀ ਕਰੂੰ ਕੁਛ ਮੈਂ।
0: ਹਾਂ
2: ਜੀ ਵੀਰੇ, ਆਪਣੀ ਲਿਸਨਰ ਨੂੰ ਪਲੀਜ਼ ਪੁੱਛ ਸਕਦੇ ਹੋ, ਮੈਂ ਨਾ ਸਮਾਨ ਮੰਗਾਇਆ ਇੰਡੀਆ ਤੋਂ ਤੇ ਕਸਟਮ ਵਾਲਿਆਂ ਨੇ ਨਾ ਕੱਟਰ ਮਾਰ ਕੇ ਮੇਰਾ ਥੋੜਾ ਸਮਾਨ ਡੈਮੇਜ ਕਰਤਾ, ਤੇ ਉਹਦਾ ਕੋਈ ਆਪਾਂ ਹੱਲ ਕਰ ਸਕਦੇ ਹਾਂ ਜਾਂ ਕਸਟਮ ਨੂੰ ਲਿਖ ਸਕਦੇ ਹਾਂ ਜਾਂ ਵੀ ਕਲੇਮ ਲੈ ਸਕਦੇ ਉਹਨਾਂ ਤੋਂ, ਵੀ ਕੁਛ ਨਹੀਂ ਕਰ ਸਕਦੇ ਇਹਦੇ ਵਿੱਚ ਆਪਾਂ।
0: ਕਸਟਮਸ ਨੇ ਤੁਹਾਡਾ ਸਮਾਨ ਡੈਮੇਜ ਕਰ ਦਿੱਤਾ?
2: ਹਾਂਜੀ ਹਾਂਜੀ, ਕਟਰ ਮਾਰਿਆ ਹੋਇਆ ਉਹ ਪਤਾ ਲੱਗ ਰਿਹਾ, ਮਤਲਬ ਖੋਲਿਆ ਹੋਣਾ, ਮਤਲਬ ਕਹਿੰਦਾ ਉਹ ਜਿਹੜਾ ਆਪਣਾ ਡੱਬਾ ਜਿਹੜਾ ਸੀਗਾ ਜਿਹੜੇ ਬਾਕਸ ਵਿੱਚ ਸਮਾਨ ਆਇਆ।
0: ਪਰ ਕਿੰਨੀ ਕੁ ਡੈਮੇਜ ਹੈ?
2: ਡੈਮੇਜ ਕਟਰ ਮਾਰਿਆ ਹੋਇਆ, ਹੁਣ ਜਿਵੇਂ ਵਾਈਫ ਦੇ ਸੂਟ ਸੀ ਦੋ, ਹਨਾ ਉਹ ਸੀ ਟੌਪ ਆ ਉਹਦੇ ਕਟਰ ਵੱਜਿਆ ਹੋਇਆ, ਤੇ ਆਪਾਂ ਫੋਟੋਜ਼

0: 1-800 461
1: 99 99
0: हाँ जी, इत्थे कॉल कर लो, इन्हें कह दो कि साडा समान सीगा ते समान डैमेज होया, ते देखो जे तुहानू की जवाब दिंदे आ। थैंक यू, गुड लक। सो किसनू होर पता होवे कि भाई हुणे की कर सकदे आ तां दस्सियो मैनू। मनजीत साडे नाल ने अपलायंस जंक्शन तो। हाँ जी मनजीत, वेलकम।
2: थैंक यू सो मच नवी ते प्रोग्राम सुन दे सारे श्रोतियों नूं मेरे वल्लों प्यार भरी सति श्री अकाल। ते इस वीक दीआं स्पैशल डील्स ने, सब तो पहला जिन्हें भी क्लाइंट इस टाइम अपने घर दे लई 5 पीस दा अपलायंस कॉम्बो देख रहे ने, सो इहदे विच 36 इंच वाइड दा आइस एंड वाटर डिस्पेंसर वाला फुल साइज फ्रिज है, ग्लास टॉप दा इलैक्ट्रिक स्टोव है, ते टॉल टॉप दी स्टेनलेस स्टील दी डिशवॉशर है, विद फ्रंट लोड दा स्टेनलेस स्टील कलर दा वॉशर ते ड्रायर दा पेयर है। $6,500 दी वैल्यू दे 5 प्रीमियम स्टेनलेस स्टील दे अपलायंसेस दा बंडल है, जिहड़ा कि सिर्फ $39.99 च इस वीक तुसी अपलायंस जंक्शन ते लगा सकते हैं। जिन्हें भी क्लाइंट इस टाइम डील देख रहे ने बिल्टन अपलायंसेस दे विच, बिल्टन अपलायंसेस दा पूरे दा पूरा बंडल सेट है, जिहदे विच 36 इंच दा काउंटर डेप्थ बिल्टन फ्रिज, 36 इंच दा बिल्टन कुकटॉप, 30 इंच दा बिल्टन वॉल ओवन ते माइक्रोवेव कॉम्बीनेशन विद बिल्टन स्टेनलेस स्टील दी डिशवॉशर, $13,000 दी वैल्यू दा सैमसंग ब्रांड दा बिल्टन अपलायंसेस दा सेट है, जिहड़ा कि सिर्फ $6,499 च इस वीक अपलायंस जंक्शन ते तुसी लगा सकते हैं। ते लास्ट दे विच जिन्हें भी क्लाइंट इस टाइम टीवी सेक्शन डील देख रहे ने, दिवाली तक हर टीवी दे नाल फ्री साउंड बार एज ए गिफ्ट दिती जा रही, जिहदे विच 75 इंच दा एलईडी स्मार्ट 4K टीवी $999 विद फ्री साउंड बार, ते 85 इंच $1099 विद फ्री साउंड बार तुसी अपलायंस जंक्शन ते लगा सकते हैं। दो लोकेशनां तुसी सर्व करदे हां, ब्रैम्पटन वेस्ट मिसिसागा रोड ते स्टील, ते ब्रैम्पटन ईस्ट एयरपोर्ट रोड एंड क्लार्क। नंबर टू कॉल इज 905-450-0054, 905-450-0054 अपलायंस जंक्शन। थैंक यू सो मच फॉर द टाइम नवी।
0: क्या बात है, थैंक यू सो मच सर। ते नंबर क्विक है 905-450-0054 दे उत्ते तुसी कॉल मनजीत होणा नूं करो। 8177 हेलो।
3: हां जी वीरे, गुड इवनिंग।
0: गुड इवनिंग जी।
3: एक्चुअली ना वीरे, मैं जिहड़ी तुहाडी पिछली लास्ट कॉल सी ओह पुछदा सी ना कस्टम वाला सिस्टम जा।
0: हां जी,
3: ਮੈਂ ਇੰਡੀਆ ਤੋਂ ਕੋਰੀਅਰ ਦਾ ਕੰਮ ਕਰਦਾ ਹੀ ਆਇਆ ਸੀ। ਐਕਚੁਅਲੀ ਜਿੱਥੋਂ ਉਹਨੇ ਕੋਰੀਅਰ ਲਵਾਇਆ ਨਾ ਇੰਡੀਆ ਤੋਂ, ਉਹਦੇ ਥਰੂ ਹੀ ਪ੍ਰੋਸੈਸ ਚੱਲ ਸਕਦਾ ਸਾਰਾ, ਇਹ ਡਾਇਰੈਕਟ ਕਸਟਮ ਨੂੰ ਨਹੀਂ ਗੱਲ ਕਰ ਸਕਦੇ।
0: ਅੱਛਾ,
3: ਜਾਂ ਜਿਹੜੀ ਕੰਪਨੀ ਨੇ ਬਾਈ ਨੂੰ ਡਿਲੀਵਰ ਕੀਤਾ, ਜਾਂ DHL, FedEx, UPS, ਜਾਂ ਬੰਦਾ ਉਹਨੂੰ ਕੰਟੈਕਟ ਕਰ ਲਵੇ। ਕੋਈ ਲਿੰਕ ਨਹੀਂ ਹੈਗਾ,
0: ਕੋਈ ਹੱਲ ਹੋਊਗਾ ਯਾਰ, ਹੁਣ ਸਮਾਨ ਤਾਂ ਆ ਗਿਆ ਸਮਾਨ ਤਾਂ।
3: ਹਾਂ, ਕਿਉਂਕਿ ਜਦੋਂ ਇੰਡੀਆ ਪੋਸਟ ਤੋਂ ਲਵਾਉਂਦੇ ਫਿਰ ਤਾਂ ਕੋਈ ਸੋਲੂਸ਼ਨ ਨਹੀਂ ਹੈਗਾ। ਜੇ ਆਪਾਂ ਕੰਪਨੀਆਂ ਨੂੰ ਲਾਉਂਦੇ ਹਾਂ ਫਿਰ ਆਪਣੇ ਕੋਲ ਨਾ ਰਿਪ੍ਰੈਜੈਂਟੇਟਿਵ ਲੈਟਰ ਸਾਈਨ ਕਰਾਉਂਦੀਆਂ ਵੀ ਅਸੀਂ ਤੁਹਾਡੇ ਬਿਹਾਫ ਤੇ ਕਸਟਮ ਤੋਂ ਮੰਗਾਵਾਂਗੇ ਸਮਾਨ ਇਹ
0: ਜੀ,
3: ਤੇ ਉਹ ਬਾਈ ਨੂੰ ਕਹਿੰਦਾ ਵੀ ਜਿਹੜੀ ਕੰਪਨੀ ਤੋਂ ਡਿਲੀਵਰ ਹੋਇਆ ਉਸੇ ਨਾਲ ਹੀ ਕੰਟੈਕਟ ਕਰੇ।
0: ਚਲੋ ਠੀਕ ਹੈ ਵੀਰੇ, ਥੈਂਕ ਯੂ ਸੋ ਮਚ ਤੁਹਾਡਾ।
3: ਹਾਂਜੀ ਠੀਕ ਹੈ,
0: ਥੈਂਕ ਯੂ। UBT ਟਰਾਂਸਪੋਰਟ ਹਾਇਰ ਕਰ ਰਹੀ ਹੈ ਓਨਰ ਆਪਰੇਟਰ ਟੋਰਾਂਟੋ ਟੂ ਮੋਂਟਰੀਅਲ, ਮੋਂਟਰੀਅਲ ਟੂ ਟੋਰਾਂਟੋ, ਬਹੁਤ ਹੀ ਕੰਪੈਟੀਟਿਵ, ਬੜਾ ਜ਼ਬਰਦਸਤ ਪੇ ਪੈਕੇਜ ਹੈ, ਕਮਾਲ ਦੀ ਕੰਪਨੀ ਹੈ, ਕਦੇ ਤੁਹਾਡੀ ਪੇ ਲੇਟ ਨਹੀਂ ਹੁੰਦੀ, ਬੜੇ ਰੈਪੂਟੇਸ਼ਨ, ਚੰਗੇ ਰੈਪੂਟੇਸ਼ਨ ਵਾਲੇ ਬੰਦੇ ਨੇ। UBT ਟਰਾਂਸਪੋਰਟ ਟੋਰਾਂਟੋ ਟੂ ਮੋਂਟਰੀਅਲ, ਮੋਂਟਰੀਅਲ ਟੂ ਟੋਰਾਂਟੋ, ਓਨਰ ਆਪਰੇਟਰ, ਓਨਰ ਆਪਰੇਟਰ, ਓਨਰ ਆਪਰੇਟਰ। ਨੰਬਰ ਇਹਨਾਂ ਦਾ 416-881-1934, 416-881-1934, 416-881-1934, ਤੇ ਨਾਲ ਇਹ ਟਰੱਕ ਮਕੈਨਿਕ ਵੀ ਹਾਇਰ ਕਰ ਰਿਹਾ। ਸੋ ਜੇ ਤੁਸੀਂ ਟਰੱਕ ਦੀ ਮਕੈਨਿਕ ਦੀ ਜੋਬ ਲੱਭ ਰਹੇ ਹੋ ਬ੍ਰੈਂਪਟਨ ਦੇ ਵਿੱਚ, ਤਾਂ ਨੰਬਰ ਯਾਦ ਰੱਖੋ 416-881-1934, 416-881-1934 ਦੇ ਉੱਤੇ ਤੁਸੀਂ ਕਾਲ ਜ਼ਰੂਰ ਜ਼ਰੂਰ ਜ਼ਰੂਰ ਕਰੋ, ਅਤੇ ਤੁਹਾਡੇ ਲਈ ਹਾਜ਼ਰ ਹਨ ਇੱਕੋ ਇੱਕ ਵਨ ਐਂਡ ਓਨਲੀ UBT ਟਰਾਂਸਫਰ ਵਾਲੇ। ਸੋ ਅੱਜ ਗੱਲਬਾਤ ਥੋੜ੍ਹੀ ਜਿਹੀ ਸ਼ੁਰੂ ਹੋਈ ਸੀ ਆਪਣੀ, ਅਤੇ ਉਹਦੇ ਵੱਲ ਆਪਾਂ ਹੌਲੀ ਹੌਲੀ ਹੌਲੀ ਹੌਲੀ ਵੱਧਦੇ ਹਾਂ। ਉਸਤਾਦੀ ਸ਼ਿਗਿਰਦੀ ਹੈ ਜਿਹੜੀ ਪਹਿਲਾਂ ਪਹਿਲਾਂ ਹੁੰਦੀ ਸੀ, ਹੁਣ ਕਿਤੇ ਨਾ ਕਿਤੇ ਥੋੜ੍ਹੀ ਬਹੁਤੀ ਘੱਟ ਹੀ ਦੇਖਣ ਨੂੰ ਮਿਲਦੀ ਹੈ। ਕੋਈ ਬਣ ਵੀ ਜਾਂਦਾ ਉਸਤਾਦ ਅਤੇ ਸਾਲ

ਖੜਨ ਲਈ ਠੀਕ ਹੈ। ਉਸ ਤੋਂ ਬਾਅਦ ਬੰਦਾ ਭੁੱਲ ਜਾਂਦਾ ਵੀ ਮੇਰਾ ਵੀ ਕੋਈ ਉਸਤਾਦ ਹੁੰਦਾ ਸੀ। ਅੱਜ ਜੋ ਸਮਾਂ ਚੱਲ ਰਿਹਾ ਹਰੇਕ ਕਹਿੰਦਾ ਬਸ ਮੈਂ ਹੀ ਉਸਤਾਦ ਹਾਂ, ਮੈਨੂੰ ਕਿਸੇ ਉਸਤਾਦ ਦੀ ਲੋੜ ਹੈ ਕਿਤੇ? ਹੈ ਉਸਤਾਦਾਂ ਤੋਂ ਕੀ ਕਰਾਉਣਾ, ਮੇਰੇ ਤੋਂ ਅੱਗੇ ਕਿਹੜਾ? ਸੋ ਇਹ ਆਪਣਾ ਸੁਭਾਅ ਬਣ ਚੁੱਕਿਆ। ਜਦੋਂ ਕਿ ਤੁਸੀਂ ਪੁਰਾਣੇ ਜਿਹੜੇ ਲੈਜੈਂਡ ਬੰਦੇ ਨੇ ਸਾਰੇ ਉਹਨਾਂ ਨੂੰ ਦੇਖੋ, ਭਾਵੇਂ ਉਹਨਾਂ ਦੀ ਹੁਣ ਵੀ ਉਮਰ ਹੋ ਗਈ, ਉਹ ਫਿਰ ਵੀ ਕਹਿੰਦੇ ਯਾਰ ਨਹੀਂ ਸਾਡਾ ਉਸਤਾਦ ਤਾਂ ਸਾਡਾ ਹਜੇ ਵੀ ਉਸਤਾਦ ਹੈ। ਭਾਵੇਂ ਦੁਨੀਆ ਤੋਂ ਤੁਰ ਜਾਂਦਾ ਬੰਦਾ ਫਿਰ ਵੀ ਕਹਿੰਦੇ ਨਹੀਂ ਯਾਰ ਉਹ ਤਾਂ ਸਾਡਾ ਉਸਤਾਦ ਹੈ। ਸੋ ਚੀਜ਼ਾਂ ਕਿਤੇ ਨਾ ਕਿਤੇ ਹੁਣ ਖਤਮ ਅਤੇ ਗੈਬ ਹੁੰਦੀਆਂ ਜਾ ਰਹੀਆਂ ਨੇ, ਬਟ ਦੇਖਦੇ ਹਾਂ ਉਹਦੇ ਬਾਰੇ ਥੋੜ੍ਹੀ ਜਿਹੀ ਗੱਲਬਾਤ ਥੋੜ੍ਹਾ ਕਰਦੇ ਹਾਂ। ਹੁਣ ਰਾਈਟ ਵੇ ਵਾਪਸ ਪ੍ਰੋਗਰਾਮ ਪੰਜਾਬੀ ਰਾਹ।

0: ਓਕੇ ਓਕੇ ਓਕੇ ਜੋਰਡਨ ਜੀ, ਤੁਹਾਡੇ ਗਾਣੇ ਵੀ ਯਾਰ ਕਿਆ ਚੱਲੇ ਆ ਨਵੇਂ ਵੀ ਜਿੰਨੇ ਆਇਆ। ਓਕੇ ਸੋ ਗੱਲਬਾਤ ਅਸੀਂ ਕਰ ਰਹੇ ਸੀ ਜਾਂ ਕਰਨ ਜਾ ਰਹੇ ਸੀ ਉਸਤਾਦੀ ਸ਼ਿਗਰਦੀ ਬਾਰੇ। ਮੈਂ ਤੁਹਾਨੂੰ ਪੁੱਛਣਾ ਚਾਹੁੰਦਾ, ਤੁਸੀਂ ਕਿਸੇ ਨੂੰ ਆਪਣਾ ਉਸਤਾਦ ਮੰਨਦੇ ਹੋ ਕਿਸੇ ਵੀ ਕੰਮ 'ਚ? ਤੁਸੀਂ ਉਸਤਾਦੀ ਨੂੰ ਕਿੰਨਾ ਕੁ ਇੱਕ ਪ੍ਰਾਇਓਰਟੀ ਦਿੰਦੇ ਹੋ? ਜੇ ਦਿੰਦੇ ਹੋ ਤਾਂ ਤੁਹਾਨੂੰ ਲੱਗਦਾ ਕਿ ਕੰਮ 'ਚ ਉਸਤਾਦ ਬਿਲਕੁਲ ਯਾਰ ਹੋਣੇ ਜ਼ਰੂਰੀ ਹੈ ਅਤੇ ਉਸਤਾਦਾਂ ਦੀ ਰਿਸਪੈਕਟ ਹੋਣੀ ਚਾਹੀਦੀ ਹੈ? ਹੁਣ ਬੜੇ ਬੜੇ ਵੱਖਰੇ ਕੰਮ ਨੇ ਯਾਰ, ਹੁਣ ਕੋਈ ਤੁਹਾਡੇ ਟਰੈਕਿੰਗ ਦੇ ਵਿੱਚ ਉਸਤਾਦ ਹੋ ਸਕਦਾ, ਕੋਈ ਤੁਸੀਂ ਖੇਡ ਖੇਡੀ ਹੈ ਉਹਦੇ ਵਿੱਚ ਉਸਤਾਦ ਹੋ ਸਕਦਾ, ਤੁਸੀਂ ਭੰਗੜਾ ਪਾਇਆ ਜਾਂ ਪਾਉਂਦੇ ਹੋ ਉਹਦੇ ਵਿੱਚ ਉਸਤਾਦ ਹੋ ਸਕਦਾ, ਚਾਹੇ ਤੁਸੀਂ ਯਾਰ ਕਿਸੇ ਵੇਅਰ ਹਾਊਸ ਦੇ ਵਿੱਚ ਤੱਕ ਵੀ ਕੰਮ ਕਰਦੇ ਹੋ ਉੱਥੇ ਵੀ ਉਸਤਾਦ ਹੋ ਸਕਦਾ। ਬਟ ਆਪਾਂ ਦੇਖਦੇ ਹਾਂ ਕਿ ਜਿਹੜੇ ਪੁਰਾਣੇ ਬੰਦੇ ਨੇ ਉਹ ਪਿਛਲੇ 50-60 ਸਾਲਾਂ ਤੋਂ ਆਪਣੇ ਉਸਤਾਦਾਂ ਦੀ ਕਿਵੇਂ ਯਾਰ ਰਿਸਪੈਕਟ ਹਜੇ ਵੀ ਕਰਦੇ ਆ। ਅਸੀਂ ਪਰਸੋਂ ਬੈਠੇ ਸੀਗੇ ਜਸਬੀਰ ਜੱਸੀ ਜੀ ਦੇ ਨਾਲ, ਅਤੇ ਜਸਬੀਰ ਜੱਸੀ ਸਾਹਿਬ ਕਿੱਡੇ ਕਿੱਡੇ ਗਾਣੇ ਕੀਤੇ, ਦਿਲ ਲੈ ਗਈ ਕੁੜੀ ਗੁਜਰਾਤ ਦੀ ਯੂਨੋ, ਅਤੇ ਬਾਕੀ ਆਪਣੇ ਬਹੁਤ ਕਮਾਲ ਦੇ ਉਹਨਾਂ ਦੇ ਗੀਤ ਨੇ। ਐਂਡ ਉਹ ਹਜੇ ਵੀ ਚਰਨਜੀਤ ਅਹੂਜਾ ਸਾਹਿਬ ਨੂੰ ਗੁਰੂ ਜੀ ਕਹਿ ਕੇ ਬੁਲਾਉਂਦੇ ਆ, ਭਾਵੇਂ ਅਹੂਜਾ ਸਾਹਿਬ ਦੁਨੀਆਂ 'ਤੇ ਨਹੀਂ ਰਹੇ। ਅਤੇ ਕੋਕਾ ਤੇਰਾ ਕੁਝ ਕੁਝ ਕਹਿੰਦਾ, ਇੱਕ ਗੇੜਾ ਗਿੱਧੇ ਵਿੱਚ, ਹੋਰ ਕਿੱਡੇ ਗੀਤ ਨੇ। ਅਤੇ ਅਸੀਂ ਬੈਠੇ, ਉਹਨਾਂ ਨੇ ਕਦੇ ਨਹੀਂ ਕਿਹਾ ਅਹੂਜਾ ਸਾਹਿਬ ਜਾਂ ਚਰਨਜੀਤ ਅਹੂਜਾ, ਉਹਨਾਂ ਨੇ ਜਦੋਂ ਵੀ ਉਹਨਾਂ ਦਾ ਜ਼ਿਕਰ ਕੀਤਾ ਤਾਂ ਗੁਰੂ ਜੀ ਐਂ ਕਰਦੇ ਸੀ, ਗੁਰੂ ਜੀ ਦੇ ਨਾਲ ਇੱਦਾਂ ਸੀਗਾ, ਗੁਰੂ ਜੀ ਦੇ ਨਾਲ ਐਵੇਂ ਸੀਗਾ। ਅਤੇ ਮੈਂ ਹੈਰਾਨ ਯਾਰ, ਮੈਂ ਕਿਹਾ ਵੀ ਇੱਕ ਬੰਦਾ ਜਿਹਨੇ ਇੰਨਾ ਫੇਮ ਯੂਨੋ ਕਮਾਇਆ, ਅਤੇ ਬੰਦਾ ਇੱਕ ਐਸੇ ਲੈਵਲ 'ਤੇ ਆ, ਹੁਣ ਹਜੇ ਵੀ ਉਹ ਆਪਣੇ ਉਸਤਾਦ ਨੂੰ ਗੁਰੂ ਜੀ ਕਹਿ ਕੇ ਬੁਲਾਉਂਦੇ ਨੇ, ਕਿੱਡੀ ਵੱਡੀ ਗੱਲ ਹੈ। ਹੁਣ ਆਪਾਂ ਮਾੜਾ ਵੀ ਕੁਛ ਸਿੱਖ ਲਈਏ, ਆਪਾਂ ਕਹਿੰਦੇ ਮੈਂ ਹੀ ਮੈਂ ਹਾਂ, ਮੈਂ ਹੀ ਸਾਹਿਬ ਹਾਂ, ਮੈਂ ਹੀ ਗੁਰੂ ਹਾਂ। ਸੋ ਤੁਸੀਂ ਕਿਸੇ ਨੂੰ ਉਸਤਾਦ ਮੰਨਦੇ ਹੋ ਕਿਸੇ ਵੀ ਕੰਮ 'ਚ, ਤੁਸੀਂ ਉਹਨਾਂ ਨੂੰ ਕਿੰਨਾ ਕੁ ਰਿਸਪੈਕਟ ਦਿੰਦੇ ਹੋ? ਕਿ ਹਜੇ ਵੀ ਤੁਹਾਡੇ ਮਨ 'ਚ ਉਹਨਾਂ ਲਈ ਉਨੀ ਹੀ ਰਿਸਪੈਕਟ ਹੈ ਜਿੰਨੀ ਸਿੱਖਣ ਵੇਲੇ ਸੀਗੀ ਕਿਸੇ ਵੀ ਕੰਮ 'ਚ? ਮੈਂ ਦੇਖਣਾ ਚਾਹੁੰਦਾ ਯਾਰ, ਤੁਸੀਂ ਆਪਣੇ ਟੀਚਰਸ ਨੂੰ, ਉਸਤਾਦਾਂ ਨੂੰ ਕਿੰਨਾ ਕੁ ਵਾਕੀ ਇੱਕ ਸਟੇਟਸ ਦਿੰਦੇ ਹੋ ਆਪਣੀ ਜ਼ਿੰਦਗੀ 'ਚ? ਨੰਬਰ ਹੈ ਆਪਣਾ 9056733337, 9056733337 ਆਪਣਾ ਨੰਬਰ ਹੈ। ਗਿੱਲ ਫਾਰਮ, ਡਿਕਸੀ ਅਤੇ ਕਿੰਗ ਅਤੇ ਗਿੱਲ ਫਾਰਮ ਹੈ। ਕੱਲ੍ਹ ਸਾਡੇ ਇੱਕ ਬਾਈ ਜੀ ਲਿਸਨਰ ਜਾ ਕੇ ਆਏ, ਕਹਿੰਦੇ ਨਵੀ ਇੰਨੇ ਵਧੀਆ ਬੰਦੇ, ਇੰਨੀ ਕਮਾਲ ਦੀ ਕੁਆਲਿਟੀ ਫਾਰਮ ਤੇ ਅਸੀਂ ਬੜੇ ਲੰਬੇ ਸਮੇਂ ਬਾਅਦ ਦੇਖੀ ਹੈ। ਸੋ ਤੁਸੀਂ ਜਾਓ, ਤੁਹਾਨੂੰ ਜੇ ਇੱਕ ਪਾਉਣ ਦਾ ਸਮਾਨ ਲੈਂਦੇ ਤੁਹਾਨੂੰ ਦੋ ਹੀ ਪਾਉਣ ਦੇਣਗੇ, ਇੰਨੇ ਦਿਲ ਦੇ ਖੁੱਲ੍ਹੇ ਬੰਦੇ ਆ। ਸੋ ਲਾਲ ਦੇਸੀ ਗਾਜਰਾਂ, ਸਾਗ, ਪਾਲਕ, ਹਰੀਆਂ ਮਿਰਚਾਂ, ਆਪਣੇ ਟਮਾਟਰ, ਮੂਲੀ ਹਰ ਰੋਜ਼ ਫਰੈਸ਼ ਪਿੱਕ ਕਰਦੇ ਆ ਸਬਜ਼ੀਆਂ ਨੂੰ। ਗਿੱਲ ਫਾਰਮ, ਡਿਕਸੀ ਐਂਡ ਕਿੰਗ, 14085 ਡਿਕਸੀ ਰੋਡ, ਡਿਕਸੀ ਐਂਡ ਕਿੰਗ ਗਿੱਲ ਫਾਰਮ, 8719। ਹੈਲੋ ਜੀ, ਵੈਲਕਮ।
1: ਹਾਂਜੀ, ਸਤਿ ਸ਼੍ਰੀ ਅਕਾਲ ਵੀਰੇ।
0: ਸਤਿ ਸ਼੍ਰੀ ਅਕਾਲ ਜੀ।
1: ਹਾਂਜੀ ਵੀਰੇ, ਮੈਂ ਉਸਤਾਦ ਮੰਨਦਾ ਵਾਂ ਆਪਣੇ ਉਸਤਾਦ ਨੂੰ। ਮੇਰਾ ਉਸਤਾਦ ਆ ਸਿੱਧਵਾਂ ਪਿੰਡ ਦਾ ਨਿੱਕਾ।
0: ਸਿੱਧਵਾਂ ਪਿੰਡ ਦਾ ਨਿੱਕਾ?
1: ਹਾਂਜੀ, ਨਿੱਕਾ ਉਹਨਾਂ ਦਾ ਨਾਮ ਆ, ਉਦਾਂ ਤਾਂ ਵੱਡੇ।
0: ਅੱਛਾ, ਕਾਹਦੇ ਉਸਤਾਦ ਨੇ ਤੁਹਾਡੇ?
1: ਹਾਂਜੀ, ਮੇਰੇ ਵੀਰੇ ਕਬੂਤਰਬਾਜ਼ੀ ਦੇ।
0: ਓ ਵਾਹ ਵੀ ਵਾਹ, ਕੀ ਬਾਤ ਹੈ।
1: ਹਾਂਜੀ ਵੀਰੇ, ਕਬੂਤਰ ਰੱਖੇ ਆ ਮੇਰੇ, 20 ਸਾਲ ਹੋ ਗਏ, 26 ਸਾਲ ਮੇਰੀ ਉਮਰ ਆ, ਤੇ ਮੈਂ ਉਹਨਾਂ ਨੂੰ ਹੀ ਸ਼ੁਰੂ ਤੋਂ ਉਸਤਾਦ ਮੰਨਦਾ।
0: ਸਿੱਧਵਾਂ
1: ਕਲਾਂ
0: ਸਾਡੇ ਨਾਲ ਦਾ, ਠੀਕ ਹੈ, ਸਾਡਾ ਖੁਰਦ ਆ,
1: ਠੀਕ ਹੈ।
0: ਕਿਵੇਂ ਯਾਰ, ਕਿਵੇਂ ਇਹ ਉਸਤਾਦੀ ਸ਼ਿਗਰਦੀ ਹੋਈ ਤੁਹਾਡੀ? ਕੀ ਮਾਹੌਲ ਸੀ, ਕਿਵੇਂ ਤੁਸੀਂ ਕਿਹਾ ਕਿ ਮੈਂ ਇਹਨਾਂ ਨੂੰ ਉਸਤਾਦ ਬਣਾਉਣਾ?
1: ਮੇਰੇ ਬਸ ਖੇਡ ਦੇਖ ਕੇ, ਮਤਲਬ ਵੀ ਕਬੂਤਰ ਛੱਡਦੇ ਸੀ ਬਾਜੀਆਂ, ਮੈਂ ਇਹਨੂੰ ਹੁਣ ਕੈਨੇਡਾ ਆਏ ਨੂੰ ਉਹਦੇ 6-7 ਸਾਲ ਹੋ ਗਏ, ਤੇ ਮੈਂ ਸਪੈਸ਼ਲ ਬਾਜੀਆਂ ਛੱਡਣ ਇੰਡੀਆ ਜਾਂਦਾ ਹੁੰਦਾ ਸੀਗਾ। ਮੈਂ 6 ਮਹੀਨੇ ਹਰ ਸਾਲ ਵਾਂਗੂ ਲਾ ਜਾਂਦਾ ਵਾ ਉੱਥੇ ਕਬੂਤਰ ਬਾਜੀਆਂ ਛੱਡਣ ਦੀ ਖਾਤਰ।
0: ਅੱਛਾ, ਉੱਥੇ 6 ਮਹੀਨੇ ਜਾਂਦੇ ਹੋ?
1: ਤੇ ਉੱਥੇ ਹਾਂਜੀ ਕਬੂਤਰ ਬਾਜੀਆਂ ਡਾਉਣ, ਆਪਣਾ ਗਰਮੀ ਗਰਮੀ ਚ ਉੱਥੇ ਲਾ ਜਾਈਦੇ ਵੀਰੇ 5-6 ਮਹੀਨੇ।
0: ਵਾਹ।
1: ਹਾਂਜੀ, ਤੇ ਉੱਥੇ ਏਦਾਂ ਮਿਲਾਪ ਹੋਇਆ, ਤੇ ਫਿਰ ਗੱਲਬਾਤ ਤੁਰੀ, ਫਿਰ ਆਉਂਦੇ ਜਾਂਦੇ ਰਹੇ, ਫਿਰ ਉਹਨਾਂ ਨਾਲ ਗੱਲ ਕੀਤੀ ਵੀ ਤੁਹਾਨੂੰ ਗੁਰੂ ਮੰਨਣਾ ਵਾ।
0: ਕੀ ਬਾਤ ਹੈ ਯਾਰ, ਅਮੇਜ਼ਿੰਗ।
1: ਉਹਨਾਂ ਤੋਂ ਹੁਣ ਚੀਜ਼ਾਂ ਸਿੱਖਦੇ ਆ ਜਿਵੇਂ ਉਹ ਕਹਿੰਦੇ ਆ ਉਵੇਂ ਕਰਦੇ, ਇਕੱਲੀ ਇਕੱਲੀ ਚੀਜ਼ ਪੁੱਛ ਕੇ ਉਹਨਾਂ ਤੋਂ ਵੀ ਕਿਹੜੀ ਖੁਰਾਕ ਪਾਉਣੀ ਆ, ਕਦੋਂ ਉਡਾਉਣੇ ਆ ਕਬੂਤਰ, ਕਦੋਂ ਕੀ ਕਰਨਾ, ਕਦੋਂ ਕੀ ਕਰਨਾ, ਫਿਰ ਕੰਪੀਟੀਸ਼ਨ ਤੇ ਜਾਂਦੇ ਨਾ ਵੀਰੇ, ਉਵੇਂ ਚੀਜ਼ਾਂ ਚੱਲਦੀਆਂ।
0: ਜ਼ਿੰਦਗੀ ਦੇ ਵੀ ਬਹੁਤ ਲੈਸਨ ਦਿੱਤੇ ਹੋਣੇ ਆ।
1: ਹਾਂਜੀ ਹਾਂਜੀ ਵੀਰੇ, ਸਾਰੀਆਂ ਗੱਲਾਂ ਸੁਣਦੇ ਆ ਨਾਨੀਆਂ ਤੇ। ਇੱਕ ਮੇਰੇ ਸੀਗੇ, ਮੈਂ ਅਕਾਊਂਟਿੰਗ ਦਾ ਮੈਨੂੰ ਬਹੁਤ ਸ਼ੌਂਕ ਸੀਗਾ, ਸ਼ੁਰੂ ਤੋਂ ਮੈਂ ਪੜ੍ਹਦਾ ਸੀਗਾ ਵਧੀਆ, ਤੇ ਸਾਡੇ ਟੀਚਰ ਸੀਗੇ ਤੇ ਉਹਨਾਂ ਨੂੰ ਮੈਂ ਹਜੇ ਤੱਕ ਉਹਨੂੰ ਰਿਸਪੈਕਟ ਕਰਦਾ। ਮੇਰੀ ਫੇਸਬੁੱਕ ਤੇ ਵੀ ਮੈਂ ਉਹਨਾਂ ਦੀ ਪ੍ਰੋਫਾਈਲ ਲਾਈ ਹੋਈ ਆ, ਆਪਣੀ ਕਵਰ ਫੋਟੋ, ਤੇ ਉਹਨਾਂ ਦੀ ਮੈਂ ਇੰਨੀ ਇੱਜ਼ਤ ਕਰਦਾ ਨੀ ਕਿ ਉਹਨਾਂ ਨੂੰ ਮੈਂ ਪੂਰਾ ਮੰਨਦਾ ਵੀ ਉਹਨਾਂ ਦੇ ਉੱਤੇ ਕੋਈ ਨੀ ਹੈਗਾ।
0: ਵਾਹ ਵਾਹ, ਚਲੋ ਯਾਰ, ਵੈਰੀ ਗੁੱਡ।
1: ਹਾਂਜੀ,
0: ਕਿਆ ਬਾਤ, ਥੈਂਕ ਯੂ ਵੀਰੇ, ਥੈਂਕ ਯੂ। ਸੋ ਮੈਂ ਦੇਖਣਾ ਚਾਹੁੰਦਾ ਯਾਰ, ਹੋਰ ਕਿੰਨੇ ਕੁ ਲੋਕ ਨੇ ਹੁਣ ਕਬੂਤਰਬਾਜ਼ੀ ਦੇ ਉਸਤਾਦ ਹੈ। ਮੈਨੂੰ ਤਾਂ ਪਤਾ ਨਹੀਂ ਸੀ ਵੀ ਕਬੂਤਰਬਾਜ਼ੀ ਦੇ ਵੀ ਆਏ ਟੀਚਰਸ ਉਸਤਾਦ ਹੈਗੇ ਨੇ। ਚਲੋ ਕੁਝ ਵਧੀਆ ਸਿੱਖਣ ਨੂੰ ਮਿਲਿਆ, ਬਟ ਇਹਨਾਂ ਨੇ ਕਬੂਤਰਬਾਜ਼ੀ ਦਾ ਕਿਹਾ। ਹੋਰ ਕਿੰਨੇ ਕੁ ਸਾਡੇ ਸੱਜਣ ਮਿੱਤਰ ਨੇ, ਕਿੰਨੇ ਕੁ ਸਾਡੇ ਲਿਸਨਰਸ ਨੇ, ਤੁਹਾਡੇ ਕੋਈ ਉਸਤਾਦ ਨੇ, ਕੁਛ ਵੀ ਹੋ ਸਕਦਾ ਯਾਰ। ਜੇ ਤੁਸੀਂ ਕੋਈ ਖਾਣਾ ਵਧੀਆ ਬਣਾ ਲੈਂਦੇ ਹੋ, ਤੁਹਾਡੇ ਕੋਈ ਕੁਕਿੰਗ ਦੇ ਉਸਤਾਦ ਹੋ ਸਕਦੇ ਆ। ਅਗਰ ਤੁਸੀਂ ਜਿਮ ਜਾਂਦੇ ਹੋ, ਇੱਕ ਬਾਈ ਜੀ ਆ ਕੇ ਗਏ ਸੀ, ਉਹ ਤੁਹਾਡੇ ਟ੍ਰੇਨਰ ਹੈ ਜਿਹੜੇ, ਉਹ ਵੀ ਉਸਤਾਦ ਤੁਹਾਡੇ ਹੋ ਸਕਦੇ ਨੇ। ਹੁਣ ਮੈਂ ਸੋਚ ਰਿਹਾ ਹੋਰ ਕਿਹੜੇ ਕਿਹੜੇ ਕੰਮ ਨੇ। ਜੇ ਤੁਸੀਂ ਰੀਅਲ ਇਸਟੇਟ ਦੇ ਫੀਲਡ 'ਚੋਂ, ਏਜੰਟ ਹੋ, ਜਿਨ੍ਹਾਂ ਨੇ ਤੁਹਾਨੂੰ ਰੀਅਲ ਇਸਟੇਟ ਦਾ ਸਾਰਾ ਕੰਮ ਸਿਖਾਇਆ, ਉਹ ਵੀ ਤੁਹਾਡੇ ਉਸਤਾਦ ਹੋ ਸਕਦੇ ਆ ਕਿਸੇ ਵੀ ਇੰਡਸਟਰੀ 'ਚੋਂ। ਸੋ ਅੱਜ ਮੈਂ ਚਾਹੁੰਦਾ ਕਿ ਯਾਰ ਆਪਾਂ ਆਪਣੇ ਜਾਂ ਤੁਸੀਂ ਜਿੰਨੇ ਵੀ ਤੁਹਾਡੇ ਉਸਤਾਦ ਨੇ ਉਹਨਾਂ ਦੀ ਇੱਕ ਤਾਂ ਤੁਸੀਂ ਤਾਰੀਫ ਕਰ ਸਕਦੇ ਹੋ, ਅਤੇ ਨਾਲੇ ਮੈਂ ਦੇਖਣਾ ਚਾਹੁੰਦਾ ਵੀ ਕੀ ਉਸਤਾਦੀ ਸ਼ਾਗਿਰਦੀ ਜਿਹੜੀ ਹੈ ਅੱਜ ਕੱਲ੍ਹ ਹਜੇ ਵੀ ਕਾਇਮ ਹੈ, ਹਜੇ ਵੀ ਲੋਕ ਕਿਸ ਨੂੰ ਉਸਤਾਦ ਮੰਨਦੇ ਆ, ਜਾਂ ਅੱਜ ਦੇ ਸਮੇਂ ਦੇ ਵਿੱਚ ਬਸ ਤੁਸੀਂ ਆਪਣੇ ਆਪ ਨੂੰ ਹੀ ਉਸਤਾਦ ਮੰਨਦੇ ਹੋ। ਸੋ ਨੰਬਰ ਹੈ ਆਪਣਾ 9056733337 9056733337, ਆਪਣਾ ਫੋਨ ਨੰਬਰ ਹੈ, 905-673-3337। ਅਤੇ ਮੈਨੂੰ ਇੱਕ ਗੱਲ ਬੜੀ ਵਧੀਆ ਲੱਗੀ, ਇਹਨਾਂ ਦੀ ਹਜੇ 26 ਸਾਲ ਦੀ ਉਮਰ ਹੈ, ਯੰਗ ਬਹੁਤ ਨੇ, ਅਤੇ ਫਿਰ ਵੀ ਕਹਿੰਦੇ ਭਾਜੀ ਵੀ ਮੇਰੇ ਉਸਤਾਦ ਤੋਂ ਉੱਪਰ ਮੇਰੇ ਲਈ ਕੋਈ ਨਹੀਂ। ਅਤੇ ਅੱਜ ਦੇ ਜ਼ਮਾਨੇ ਦੇ ਵਿੱਚ ਵੀ ਪੱਗ ਵਟਾਉਣੀ ਅਤੇ ਪੱਗ, ਉਹ ਜਿਹੜਾ ਪੁਰਾਣਾ ਇੱਕ ਯੂਨੋ ਟ੍ਰੈਡੀਸ਼ਨ ਹੈ ਉਸਤਾਦੀ ਸ਼ਾਗਿਰਦੀ ਦਾ, ਹੁਣ ਤਾਂ ਚਲੋ ਕਿੱਥੇ ਰਹੀਆਂ ਉਹ ਗੱਲਾਂ। ਬਹੁਤ ਕੰਮ ਅੱਜ ਕੱਲ੍ਹ ਤਾਂ ਕੋਈ ਗਾਇਕੀ ਦਾ ਵੀ ਉਸਤਾਦ ਕੋਈ ਰੱਖਦਾ, ਉਹ ਵੀ ਨਹੀਂ ਇੰਨਾ ਮੈਨੂੰ ਲੱਗਦਾ ਕਰਦੇ। ਬਹੁਤ ਟਾਵੇਂ ਟਾਵੇਂ ਲੋਕ ਹੋਣਗੇ ਜਿਹੜੇ ਕਰਦੇ ਹੋਣਗੇ। ਏਰਨ ਮਿਲਸ ਐਕਿਰਾ ਨੂੰ ਯਾਦ ਰੱਖੋ, ਐਕਿਰਾ ਦੀ ਗੱਡੀ, ਐਕਿਰਾ ਦਾ SUV ਲੈਣਾ। ਏਰਨ ਮਿਲਸ ਐਕਿਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਐਕਿਰਾ ਦੇ ਮਾਹਰ ਨੇ। ਨੰਬਰ ਹੈ 9058285800 9058285800। ਜੀ 4398, ਹੈਲੋ
2: ਹੈਲੋ, ਕਿਵੇਂ ਵੀਰੇ?
0: ਵਧੀਆ ਵੀਰੇ, ਕੀ ਹਾਲ ਆ?
2: ਵਧੀਆ ਵਧੀਆ ਵੀਰੇ, ਮੈਂ ਅੱਜ ਚਲੋ ਸੁਣੂੰਗਾ ਹੀ ਇਹ ਕੁਐਸਚਨ ਦਾ, ਅੱਜ ਮੇਰੇ ਕੋਲੇ ਰਾਈਟ ਨਾਓ ਕੋਈ ਜਵਾਬ ਹੈ ਨਹੀਂ ਸੀ ਕਿ ਉਸਤਾਦ ਬਾਰੇ ਕੋਈ ਵੀ ਮੈਂ ਗੱਲ ਕਰਾਂ, ਬਟ ਮੈਂ ਥੋੜ੍ਹਾ ਜਿਹਾ ਬਸ ਇੱਕ ਇਹੀ ਹੈ ਕਿ ਮੈਂ ਅੱਜ ਮੈਂ ਤਾਂ ਫੋਨ ਲਾਇਆ ਸੀ ਕਿ ਕੁਐਸਚਨ ਨੂੰ ਹੋਰ ਥੋੜ੍ਹਾ ਜਿਹਾ ਇਲੈਬੋਰੇਟ ਕਰਨ ਲੱਗੇ। ਮੈਂ ਕਹਿਣ ਲੱਗਿਆ ਸੀ ਕਿ ਜੋ ਮੈਂ ਆਪਣੇ ਲਿਸਨਰ ਸੁਣ ਰਹੇ ਆ, ਜੇ ਕੋਈ ਕਿਸੇ ਕੋਲ ਸਕਿੱਲ ਵੀ ਹੈ ਜਾਂ ਕੁਛ ਵੀ ਆ, ਕਿ ਉਹ ਡਰਦੇ ਨੇ ਕਿ ਮੈਂ ਕਿਸੇ ਨੂੰ ਨਾ ਸਿਖਾਵਾਂ, ਕਿ ਲੋਕਾਂ ਨੇ ਮੁੱਲ ਨਹੀਂ ਪਾਉਣਾ ਆਪਣੀ ਸਕਿੱਲ, ਉਹ ਸਿਖਾਉਣ। ਮੈਂ ਕਹਿੰਦਾ ਵੱਧ ਤੋਂ ਵੱਧ ਉਸਤਾਦ ਬਣਾਉਣ, ਹਰ ਬੰਦੇ ਇੱਕੋ ਜਿਹੇ ਨਹੀਂ ਹੁੰਦੇ, ਕਈ ਬੰਦੇ ਲਾਈਕ ਸਿੱਖਣ ਦੇ ਵਿੱਚ ਆਹਵਾਨ ਹੁੰਦੇ ਆ ਸਾਡੇ ਵਰਗੇ, ਲਾਈਕ ਕੋਈ ਕਿਸੇ ਨੂੰ ਵੀ ਕਿਸੇ ਮੋੜ ਤੇ ਮਿਲ ਸਕਦਾ ਕੋਈ ਵੀ ਗੁਰੂ।
0: ਹਾਂ ਬਿਲਕੁਲ,
2: ਉਹੀ ਹੈ ਕਿ ਮੈਂ ਚਾਹੁੰਦਾ ਕਿ ਚਲੋ
0: ਮੈਂ
2: ਸਾਰਾ ਕੁਛ ਸਿੱਖਿਆ ਤੇ ਮੈਂ ਸਾਰਿਆਂ ਦਾ ਰਿਣੀ ਵੀ ਆ, ਤੇ ਮੈਂ ਅੱਜ ਵੀ ਲਾਈਕ ਹੁਣ ਮੈਂ ਕਿੰਨਾ ਚਿਰ ਫੂਡ ਦਾ ਸੁਪਰਵਾਈਜ਼ਰ ਤੇ ਬਾਅਦ ਚੋਂ ਮੈਨੇਜਰ ਬਣੇ, ਮੈਂ ਉਹਨਾਂ ਨੂੰ ਇਹੀ ਗੱਲ ਕਹਿੰਦਾ ਨੀ ਮੈਂ ਤੁਹਾਨੂੰ ਅੱਜ ਬੋਲਦਾ ਭੈੜਾ ਲੱਗੂੰਗਾ ਕਿ ਮੈਂ ਰੂਡ ਲੱਗੂੰਗਾ ਕਿ ਇਹ ਕੰਮ ਕਰਾ ਰਿਹਾ, ਵੱਧ ਵੱਧ ਕੰਮ ਕਰਾ ਰਿਹਾ। ਮੈਂ ਕਿਹਾ ਇਹੀ ਤੁਸੀਂ ਮਹੀਨੇ ਬਾਅਦ ਜਦੋਂ ਨਵੇਂ ਨੂੰ ਮੈਂ ਕਹਿੰਦਾ ਹੁੰਦਾ ਕਿ ਜਦੋਂ ਤੁਸੀਂ ਸਿੱਖ ਗਏ ਤੁਸੀਂ ਆਪ ਟ੍ਰੇਨ ਹੋ ਗਏ ਨਾ, ਤੇਜ਼ ਹੋ ਗਏ, ਕਿਸੇ ਵੀ ਪੁੱਛਣ ਦੀ ਤੁਸੀਂ ਖੁਸ਼ ਹੋਇਆ ਕਰਨਾ, ਗੱਲਾਂ ਹੱਸਿਆ ਕਰਨਾ ਪੁਰਾਣੇ ਟਾਈਮ ਯਾਦ ਕਰਕੇ ਕਿ ਉਹ ਸਾਨੂੰ ਬੋਕਤਾ ਸੀ।
0: ਬਿਲਕੁਲ, ਕੋਈ ਵੀ ਟੀਚਰਸ ਨੇ ਕੋਈ ਤੁਹਾਡੇ ਤੋਂ ਯੂਨੋ, ਤੁਸੀਂ ਕਿਸੇ ਨੂੰ ਅਗਰ ਮੰਨਿਆ ਉਸਤਾਦ ਤਾਂ ਜ਼ਰੂਰ ਉਹਨਾਂ ਦੀ ਜਿਹੜੀ ਡਾਂਟ ਹੈ ਉਹ ਵੀ ਤੁਹਾਨੂੰ 100% ਐਕਸੈਪਟ ਕਰਨੀ ਚਾਹੀਦੀ ਹੈ।
2: ਹਾਂਜੀ, ਮੈਂ ਉਹੀ ਬਸ ਜੋ ਗੱਲ ਦੀ ਯਾਦ ਹੀ ਆ ਗਈ, ਮੈਂ ਪਹਿਲੇ ਵਾਰੀ ਫੂਡ ਕੋਰਟ ਚ ਲੱਗੇ, ਮੈਂ ਸਾਰਿਆਂ ਨਾਲੋਂ ਪਹਿਲਾਂ ਅੱਜ ਤੋਂ 6 ਸਾਲ ਪਹਿਲਾਂ ਹਾਰਵੇਸ ਚ ਲੱਗਿਆ ਸੀ, ਰੈਸਟੋਰੈਂਟ ਚ, ਫਿਸ਼ ਵਾਲੇ ਹਾਰਵੇਸ ਚ। ਉੱਥੇ ਮੈਨੂੰ ਜਮਾਂ ਵੀ ਨੌਲੇਜ ਨਹੀਂ ਸੀ, ਮੈਂ ਤਾਂ ਸਿਰਫ ਪਹਿਲੇ ਦਿਨ ਹੀ ਹਜੇ ਆਇਆ, ਕੈਨੇਡਾ ਆਇਆ, ਤੇ ਦੂਜੇ ਦਿਨ ਮੈਨੂੰ ਕੰਮ ਮਿਲ ਗਿਆ ਸੀ, ਤੇ ਮੈਨੂੰ ਬੰਦਿਆਂ ਨੇ ਕਿਹਾ ਫਰੋਗਿਸ ਚੱਕ ਕੇ ਲਿਆ ਕੂਲਰ ਚ, ਮੈਨੂੰ ਫਰੋਗਿਸ ਨੀ ਪਤਾ ਸੀ ਤੇ ਮੈਂ ਸਿੱਧਾ ਅੰਦਰ ਚੱਲ ਗਿਆ ਕੂਲਰ ਚ, ਮੈਨੂੰ ਪਤਾ ਹੀ ਨੀ ਸੀ ਫਰੋਗਿਸ ਹੁੰਦੀਆਂ ਕੀ ਆ। ਤੇ ਉਹਨਾਂ ਨੇ ਮੈਨੂੰ ਬਹੁਤ ਖਿੱਚ ਕੇ ਕੰਮ ਕੀਤਾ, ਮੈਨੂੰ ਬੈਠਣ ਨਾ ਦਿਆ, ਕਾਰਨ ਉਦੋਂ ਤਾਂ ਮੈਨੂੰ ਐਂ ਲੱਗਾ ਕਿ ਰਮਨ ਮੁੰਡਾ ਸੀ ਬਾਈ ਦਾ ਨਾ, ਉਹ ਮੈਨੂੰ ਏਡਾ ਭੈੜਾ ਲੱਗਿਆ ਕਰੇ ਕਿ ਇੰਨਾ ਕੰਮ ਕਰਾਉਂਦਾ ਮੇਰੀ ਪੈਂਟ ਜਮਾਂ ਕਾਲੀ ਹੋ ਜਾਇਆ ਕਰੇ ਵੀਰੇ, ਮੈਨੂੰ ਜਮਾਂ ਹੀ ਨਾ। ਤੇ ਅੱਜ ਦੇ ਟਾਈਮ ਮੈਂ ਇੰਨਾ ਕਵਾਂ ਕਿ ਮੈਂ ਦੋ ਦੋ ਬੰਦਿਆਂ ਦਾ ਕੰਮ ਵੀ ਸਾਂਭ ਲੈਂਦਾ ਹੀ, ਉਹ ਤੋਂ ਬਾਅਦ ਮੈਂ ਹਾਂ ਵੇਲੇ ਨੂੰ ਯਾਦ ਕਰਕੇ ਹਾਫਤਾ ਆਉਣਾ ਹੁਣ ਮੈਂ।
0: ਚਲੋ ਨਹੀਂ, ਵੈਰੀ ਗੁੱਡ, ਥੈਂਕ ਯੂ ਵੀਰੇ, ਤੁਸੀਂ ਗੱਲ ਸ਼ੇਅਰ ਕੀਤੀ। ਨਹੀਂ ਦੇਖੋ, ਕਿਸੇ ਤੋਂ ਸਿੱਖਣਾ ਕੋਈ ਆਪਾਂ ਅੱਜ ਕੱਲ ਨਾ ਮੰਨਣ ਲੱਗ ਗਿਆ ਕਿ ਬੁਰੀ ਚੀਜ਼ ਆ, ਵੀ ਮੈਂ ਕਿਉਂ ਸਿੱਖਾਂ, ਮੈਂ ਕਿਉਂ ਇਹਦਾ ਚੇਲਾ ਬਣ ਕੇ ਤੁਰਾਂ। ਜੇ ਕਿਤੇ ਪਹੁੰਚਣਾ ਤਾਂ ਯਾਰ ਇਹਦੇ ਵਿੱਚ ਕੋਈ ਬੁਰਾਈ ਥੋੜੋ ਹੈ, ਉਹ ਬੰਦੇ ਵੀ ਕਿਸੇ ਨਾ ਕਿਸੇ ਤੋਂ ਤਾਂ ਸਿੱਖਦੇ ਹੋਣਗੇ। ਸੋ ਮੈਨੂੰ ਪਤਾ ਕਈ ਜਿਹੜੇ ਸੱਜਣ ਸੁਣ ਰਹੇ ਆ, ਤੁਹਾਡੇ ਮਨ 'ਚ ਵੀ ਹੋਗਾ ਅਸੀਂ ਕਿਉਂ ਕਿਸੇ ਦੀ ਤਾਰੀਫ ਕਰੀਏ, ਅਸੀਂ ਜਿੱਥੇ ਪਹੁੰਚੇ ਆਪਣੇ ਦਮ 'ਤੇ ਪਹੁੰਚੇ, ਦਮ 'ਤੇ ਠੀਕ ਹੈ, ਮਿਹਨਤ ਕੀਤੀ ਹੈ, ਬਟ ਇਹਦੇ ਵਿੱਚ ਯਾਰ ਤੁਹਾਡਾ ਹੀ ਵਡਾਪਣਾ ਜੇ ਕਿਸੇ ਦੀ ਤੁਸੀਂ ਤਾਰੀਫ ਕਰ ਦੋਗੇ। ਨਾਲ ਦੀ ਨਾਲ ਤੁਸੀਂ ਯਾਦ ਰੱਖੋ ਇੱਕ ਮੈਸੇਜ ਹੈ ਦੁਆਬਾ ਟਰੈਵਲ ਦਾ, ਇੰਡੀਆ ਦੀਆਂ ਟਿਕਟਾਂ ਲੈਣੀਆਂ, ਦੁਆਬਾ ਦੁਆਬਾ ਦੁਆਬਾ ਟਰੈਵਲ ਇਜ਼ ਦ ਲੀਡਿੰਗ ਨੇਮ, ਅਤੇ ਦੁਆਬਾ ਟਰੈਵਲ ਦੀ ਸਰਵਿਸ, ਦੁਆਬਾ ਟਰੈਵਲ ਦੀਆਂ ਪ੍ਰਾਈਸਿਸ ਸਭ ਤੋਂ ਵਧੀਆ ਨੇ। 905-796-9800 ਨੰਬਰ ਹੈ, 905-796-7800 ਦੁਆਬਾ ਦੁਆਬਾ ਦੁਆਬਾ ਟਰੈਵਲ ਦੀ ਟੀਮ ਤੁਹਾਡੇ ਲਈ ਬਿਲਕੁਲ ਅਵੇਲੇਬਲ ਹੈ। ਅਤੇ ਬਿਯੋਂਡ ਆਈਵਰ ਦੇ ਸਾਡੇ ਰੋਮੀ ਭਾਅ ਜੀ, ਐਨਕਾਂ ਅਗਰ ਤੁਹਾਨੂੰ ਚਾਹੀਦੀਆਂ, ਡਾਇਰੈਕਟ ਬਿਲਿੰਗ ਤੁਹਾਡੀ ਇੰਸ਼ੋਰੈਂਸ ਕੰਪਨੀਜ਼ ਨੂੰ ਵੀ ਕਰਦੇ ਆ। ਬਿਯੋਂਡ ਆਈਵਰ ਹੰਬਰ ਵੈਸਟ ਐਂਡ ਗੋਰਵੇ, ਨੰਬਰ ਹੈ 905-793-3937-905-793-3937 ਬਿਯੋਂਡ ਆਈਵਰ ਹੰਬਰ ਵੈਸਟ ਐਂਡ ਗੋਰਵੇ ਜੀ। 3914 ਹੈਲੋ ਹੈਲੋ ਜੀ
3: ਹੈਲੋ
0: ਹਾਂਜੀ ਹਾਂਜੀ
3: ਹੈਲੋ
0: ਹਾਂਜੀ ਭਾਅ ਜੀ
3: ਹਾਂਜੀ ਹਾਂਜੀ ਨਵੀਂ ਭਾਅ ਜੀ ਕੀ ਹਾਲ ਹੈ ਜੀ?
0: ਠੀਕ ਹੈ ਜੀ,
3: ਥੋੜੀ ਫੋ ਆਵਾਜ਼ ਨਹੀਂ ਆ ਰਹੀ ਸੀ। ਹਾਂ ਹਾਂਜੀ, ਕੀ ਹਾਲ ਹੈ ਜੀ?
0: ਠੀਕ ਹੈ ਜੀ, ਠੀਕ ਹੈ।
3: ਉਸਤਾਦ ਵਾਲੀ ਜਿਹੜੀ ਗੱਲ ਨਵੀਂ ਜੀ, ਮੇਰੀ ਉਸਤਾਦ ਮੇਰੀ ਮਿਸਿਸ ਹੈਗੀ ਜੀ, ਮੇਰੀ ਵਾਈਫ ਹੈਗੀ ਮੇਰੀ ਵਾਈਫ।
0: ਇੱਕ ਮਿੰਟ ਇੱਕ ਮਿੰਟ ਇੱਕ ਮਿੰਟ, ਸੌਰੀ ਫਿਰ ਤੋਂ ਦੱਸਿਓ।
3: ਮੇਰੀ ਉਸਤਾਦ ਮੇਰੀ ਵਾਈਫ ਹੈਗੀ ਹੈ ਜੀ ਕੁਕਿੰਗ ਵਿੱਚ।
0: ਓਕੇ,
3: ਮੈਂ ਇੱਥੇ ਕੈਨੇਡਾ ਆਇਆ ਸਰ ਜੀ ਪਿੱਛੇ 6 ਸਾਲ ਪਹਿਲਾਂ, ਤੇ ਕਿਉਂਕਿ ਸਾਡੇ ਕੋਲ ਇੱਕ ਕੰਮ ਨਹੀਂ ਸੀ, ਤੇ ਅਸੀਂ ਜਿਹੜਾ ਮਾੜਾ ਮੋਟਾ ਪਹਿਲਾਂ ਟਿਫਨ ਦਾ ਕੰਮ ਸਟਾਰਟ ਕੀਤਾ, ਤੇ ਕੰਮ ਸਟਾਰਟ ਜਦੋਂ ਕੀਤਾ ਮੈਨੂੰ ਕੁਕਿੰਗ ਦੀ ਬਿਲਕੁਲ ਨੌਲੇਜ ਨਹੀਂ ਸੀ, ਲੇਕਿਨ ਉਹ ਕਾਫੀ ਐਕਸਪਰਟ ਸੀ ਇਸ ਚੀਜ਼ ਵਿੱਚ, ਆਪਣਾ ਕਾਫੀ ਅੱਛੀ ਕੁਕਿੰਗ ਕਰਦੀ ਸੀ। ਅਸੀਂ ਥੋੜੇ ਜਿਹੇ ਟਿਫਨਾਂ ਤੋਂ ਕੰਮ ਸਟਾਰਟ ਕੀਤਾ, ਫਿਰ ਨਾਲ ਲੱਗ ਲੱਗ ਕੇ ਮੈਂ ਸਾਰਾ ਕੁਛ ਉਹਦੇ ਕੋਲੋਂ ਆਪ ਵੀ ਕੁਕਿੰਗ ਸਿੱਖੀ। ਮੈਂ ਅੱਜ ਇੰਨਾ ਮੇਰੇ ਕੋਲ ਜੋ ਵੀ ਹੁਨਰ ਜਾਂ ਮੈਂ ਉਹਦੇ ਕੋਲ ਜੋ ਵੀ ਸਿੱਖਿਆ, ਅੱਜ ਉਹਦੀ ਐਬਸੈਂਸ ਵਿੱਚ ਵੀ ਜਦੋਂ ਇੰਡੀਆ ਜਾਂਦੀ ਹੈ ਤੇ ਉਹਦੀ ਐਬਸੈਂਸ ਵਿੱਚ ਟਿਫਨ ਜਿਹੜਾ ਮੈਂ ਇੱਕ ਹੈਲਪਰ ਦੇ ਨਾਲ ਪੂਰਾ ਉਸੇ ਹੀ ਟੇਸਟ ਦੇ ਨਾਲ ਉਸੇ ਹਿਸਾਬ ਨਾਲ ਸਾਰਾ ਮੈਨੇਜ ਕਰ ਲੈਂਦਾ, ਸਟਾਰਟ ਕੀਤਾ। ਲੇਕਿਨ ਸਲੋਲੀ ਐਂਡ ਸਲੋਲੀ ਨਾਓ ਆਈ ਐਮ ਡੂਇੰਗ ਮੋਰ ਦੈਨ 100 ਟਿਫਨ, ਮਤਲਬ ਸਾਡੇ ਡੇਲੀ 100 ਟਿਫਨ ਅਸੀਂ।
0: ਅੱਛਾ, 100 ਟਿਫਨ ਡੇਲੀ ਕਰਦੇ ਹੋ?
3: ਹਾਂਜੀ ਹਾਂਜੀ, 100 ਟਿਫਨ ਦੀ ਸਾਡੀ ਹੈਗੀ, ਪਲੱਸ ਅਸੀਂ ਹੈਲਦੀ ਟਿਫਨ ਅਲੱਗ ਤੋਂ ਕਰਦੇ ਹਾਂ, ਹੈਲਦੀ ਟਿਫਨ ਦਾ ਸਾਡਾ ਅਲੱਗ ਹੈ, ਉਹਦੇ ਸਾਡੇ 30-35 ਟਿਫਨ ਦਾ, ਉਹ ਮੇਰਾ ਬੇਟਾ ਦੇਖਦਾ।
0: ਤੇ ਇਸ ਤੋਂ ਪਹਿਲਾਂ ਤੁਹਾਨੂੰ ਕੁਕਿੰਗ ਬਿਲਕੁਲ ਨਹੀਂ ਸੀ ਆਉਂਦੀ?
3: ਬੇਸਿਕਸ ਪਤਾ ਸਨ, ਬਟ ਆਈ ਵਾਜ਼ ਨੋਟ ਮਤਲਬ ਐਕਸਪਰਟ, ਬਿਲਕੁਲ ਪਤਾ ਨਹੀਂ ਸੀ ਕਿਸ ਤਰ੍ਹਾਂ ਕੀ ਕਿਸ ਤਰ੍ਹਾਂ ਚੋਪਿੰਗ ਕਰਦੇ ਨੇ, ਕਿਸ ਤਰ੍ਹਾਂ ਕੁਕਿੰਗ ਕਰਦੇ ਨੇ, ਕਿੰਨੇ ਪਿਆਜ਼ ਮਤਲਬ ਕਿਸ ਤਰ੍ਹਾਂ, ਮਤਲਬ ਆਈ ਵਾਜ਼ ਨੋਟ ਐਟ ਆਲ ਅਵੇਅਰ ਕਿ ਮਤਲਬ ਕਿਸ ਤਰ੍ਹਾਂ ਸੀ। ਸਿਰਫ ਮਿਸਿਸ ਦੀ ਕਦੀ ਕਿਤੇ ਹੈਲਪ ਕਰਦੀ ਸੀ ਕਿਚਨ ਵਿੱਚ, ਲੇਕਿਨ ਆਈ ਵਾਜ਼ ਨੋਟ ਅਵੇਅਰ ਕਿ ਮਤਲਬ ਕੁਕਿੰਗ ਹੁੰਦੀ ਕੀ ਹੈ, ਸਰ ਨੌਲੇਜ ਨਹੀਂ ਸੀ ਬਿਲਕੁਲ।
0: ਕੀ ਬਾਤ ਹੈ ਯਾਰ, ਵੈਰੀ ਗੁੱਡ, ਚਲੋ ਸਰ ਥੈਂਕ ਯੂ। ਓ ਵਾਹ ਵੀ ਵਾਹ, ਦੇਖਿਓ ਮੁੰਡਿਆ, ਵਾਈਫ ਵੀ ਕੁਝ ਸਿਖਾ ਦਿੰਦੀ ਆ ਤਾਂ ਤਾਰੀਫ ਕਰਦਾ ਕਰੋ, ਐ ਨਾ ਸੋਚਿਆ ਕਰੋ ਕਿ ਬਸ ਇਹ ਮੈਂ ਇਹਦੀ ਤਾਰੀਫ ਕਿਉਂ ਕਰਾਂ। ਫੈਸ਼ਨ ਆਈਕਿਊ ਤੇ ਜਾਓ, ਆਪਣੀ ਘਰ ਵਾਲੀ ਨੂੰ ਖੁਸ਼ ਕਰੋ। ਕਰਵਾ ਚੌਥ ਸਪੈਸ਼ਲ ਮੈਂ ਤੁਹਾਨੂੰ ਦੱਸਦਾ, ਫੈਸ਼ਨ ਆਈਕਿਊ ਕਰਵਾ ਚੌਥ ਸਪੈਸ਼ਲ ਲੇਡੀਜ਼ ਦੇ ਲਈ ਸੂਟ ਅਪ ਟੂ 50% ਆਫ, ਤੇ ਬੁਟੀਕ ਸੂਟ ਵੀ ਅਵੇਲੇਬਲ ਨੇ। ਤੇ ਇੱਕ ਹੋਰ ਡੀਲ ਹੈ ਅਕਤੂਬਰ ਨਵੰਬਰ ਲਈ, 5 ਬੈੱਡਸ਼ੀਟ $100 ਚ, 3 ਕੰਬਲ $100 ਚ, 3 ਪੀਸ ਟੈਚੀਆਂ ਦਾ ਸੈੱਟ $150 ਦਾ। ਫੈਸ਼ਨ ਆਈਕਿਊ ਏਅਰਪੋਰਟ ਡੇਰੀ, ਕੁਈਨ ਕੈਨੇਡੀ ਮਕਵੀਨ ਮੇਫੀਲਡ, ਐਂਡ ਵੀਰਾਂ ਲਈ ਕੁੜਤੇ ਪਜਾਮੇ ਤੇ ਕੋਟ ਪੈਂਟ 1 ਕਿਲੋ ਦੂਜਾ 25% ਆਫ। ਫੈਸ਼ਨ ਆਈਕਿਊ 905-453-2225 ਫੈਸ਼ਨ ਆਈਕਿਊ। ਹਾਂਜੀ 8719 ਹਾਂਜੀ ਵੀਰੇ,
4: ਹਾਂਜੀ ਸੌਰੀ ਵੀਰੇ ਦੁਬਾਰੇ ਕਾਲ ਕੀਤੀ ਮੈਂ
0: ਜੀ,
4: ਤੇ ਵੀਰੇ ਇੱਕ ਡਾਊਟ ਸੀਗਾ 3-4 ਸਾਲਾਂ ਤੋਂ ਵੀਰੇ, ਜਿਹੜੇ ਦੇਸ਼ ਪ੍ਰਦੇਸ਼ ਵਾਲੇ ਅੰਕ ਸਮਰਾਜ ਤੁਹਾਡਾ,
0: ਹਾਂਜੀ ਹਾਂਜੀ ਸਰ ਬਿਲਕੁਲ ਸਿਮਰਾਜ ਮੇਰਾ ਕਜ਼ਨ ਹੈ ਬਿਲਕੁਲ
1: ਠੀਕ ਹੈ ਵੀਰੇ ਆਵਾਜ਼ ਕੁਝ ਕੀ ਲੱਗਦੀ
0: ਚਲੋ ਥੈਂਕ ਯੂ
1: ਆਪਣੇ ਆ ਅੰਕਲ ਦੀ
0: ਜੀ ਜੀ ਥੈਂਕ ਯੂ ਵੀਰੇ ਜੀ 1981 ਹੈਲੋ
5: ਹਾਂਜੀ ਹਾਂਜੀ ਵੀਰੇ ਕਿਵੇਂ ਹੋ
0: ਵਧੀਆ ਵੀਰੇ ਕੀ ਬਣਦਾ
5: ਬਸ ਵਧੀਆ ਮੇਰੇ ਉਸਤਾਦ ਮੇਰੇ ਪਾਪਾ ਆ ਸਭ ਤੋਂ ਪਹਿਲਾਂ ਤਾਂ
0: ਹਾਂ
5: ਜਿਨ੍ਹਾਂ ਨੇ ਬਹੁਤ ਕੁਝ ਸਿਖਾਇਆ ਹਨਾ ਕੰਮ ਬਾਰੇ ਦੱਸਿਆ ਕੰਮ ਸਿਖਾਇਆ ਤੇ ਉਸ ਤੋਂ ਬਾਅਦ ਜਿਵੇਂ ਜਿਵੇਂ ਜਿਵੇਂ ਹਨਾ ਆਪਾਂ ਕੰਮ ਚ ਪੈਂਦੇ ਗਏ ਫਿਰ ਮੇਰਾ ਉਸਤਾਦ ਰਿਹਾ ਮੇਰੇ ਮਾਸੜ ਜੀ ਤੇ ਉਹਨਾਂ ਦਾ ਬੇਟਾ
0: ਮਾਸੜ ਤੇ ਮਾਸੜ ਦਾ ਬੇਟਾ ਅੱਛਾ ਕਿਸ ਕੰਮ ਦੇ ਵਿੱਚ ਤੁਹਾਡੇ ਉਸਤਾਦ ਰਹੇ ਨੇ
5: ਇੰਡੀਆ ਚ ਸਾਡਾ ਕੰਮ ਸੀਗਾ ਵੈਡਿੰਗ ਦਾ ਵੈਡਿੰਗ ਵੀਅਰ ਅਸੀਂ ਬਣਾਉਂਦੇ ਵੀ ਸੀਗੇ ਅਸੀਂ ਹਨਾ ਲਾਈਕ ਦਿੱਲੀ ਜਾ ਕੇ ਸਮਾਨ ਲੈ ਕੇ ਆ ਸਕਦੇ ਆ ਕਿੱਦਾਂ ਕੀ ਕਰ ਸਕਦੇ ਆ ਇਸ ਕਰਕੇ ਉਹ ਵੀ ਉਸਤਾਦ ਆ ਉਹਨਾਂ ਤੇ ਉਦੋਂ ਪਹਿਲੇ ਉਸਤਾਦ ਸੀ ਉਹ ਪਾਪਾ ਮੇਰੇ ਉਹ ਸਦਾ ਰਹਿਣਗੇ ਖੈਰ ਕੋਈ ਵੀ ਗੱਲ ਪੁੱਛਣੀ ਹੁੰਦੀ ਮੈਂ ਹੁਣ ਵੀ ਉਹਨਾਂ ਨਾਲ ਗੱਲ ਕਰ ਲੈਣਾ ਸਲਾਹ ਕਰ ਲੈਣਾ ਵੀ ਆਹ ਆਪਾਂ ਐਂ ਕਰ ਸਕਦੇ ਹਾਂ ਐਂ ਕਰ ਸਕਦੇ ਹਾਂ ਜੇ ਨਹੀਂ ਹੁੰਦਾ ਫਿਰ ਉਹ ਕਹਿੰਦੇ ਕੋਈ ਨੀ ਪਤਾ ਕਰ ਲੈਂਦੇ ਆਪਾਂ ਕਿਤੇ ਨਾ ਕਿਤੋਂ ਤੇ ਨੇੜੇ ਤਾਂ ਬਈ ਉਹੀ ਆ ਉਹੀ ਉਸਤਾਦ ਆਪਾਂ ਤਾਂ ਉਹਨਾਂ ਨੂੰ ਲਾਈਕ ਫਸਟ ਪ੍ਰੈਫਰੈਂਸ ਤੇ ਪਹਿਲੇ ਉਸਤਾਦ ਉਹੀ ਨੇ ਆਪਣੇ
0: ਤੁਹਾਡਾ ਜਿਹੜਾ ਕਜ਼ਨ ਹੈ ਉਹ ਤੁਹਾਡੇ ਤੋਂ ਉਮਰ ਛੋਟਾ ਮੈਨੂੰ ਲੱਗਿਆ ਛੋਟਾ ਮੈਂ ਕਿਹਾ ਬਹੁਤ ਘੱਟ ਲੋਕ ਨੇੜੇ ਛੋਟੇ ਬੰਦੇ ਨੂੰ ਵੀ ਉਸਤਾਦ ਮੰਨ ਲੈਂਦੇ ਆ
5: ਗੁਣ ਹੋਣਾ ਚਾਹੀਦਾ ਕਿਸੇ ਵਿੱਚ ਲਾਈਕ ਉਮਰ ਵੀਰੇ ਉਹ ਨੀ ਮੈਟਰ ਕਰਦੀ ਜੇ ਜਿਹਦੇ ਵਿੱਚ ਗੁਣ ਆ ਜਿਹੜਾ ਬੰਦਾ ਹੁਣ ਇੱਕ ਜਿੱਥੇ ਮੈਂ ਕੰਮ ਕਰਦਾ ਮੇਰੇ ਤੋਂ ਮੁੰਡਾ 5 ਸਾਲ ਛੋਟਾ ਮੇਰੇ ਤੋਂ ਅੱਛੀ ਪੋਜੀਸ਼ਨ ਤੇ ਮੈਂ ਉਹ ਤੋਂ ਬਹੁਤ ਸਿੱਖਦਾ ਪਿਆ ਉਹ ਨਾਲ ਕੰਮ ਕਰਦਾ ਪਿਆ ਤੇ ਹੁਣ ਮੇਰੇ ਤੋਂ 5 ਸਾਲ ਛੋਟਾ ਮੈਂ ਕੋਈ ਗੱਲ ਪੁੱਛਣੀ ਹੁੰਦੀ ਕਿਉਂਕਿ ਉਹਨੂੰ ਜ਼ਿਆਦਾ ਟਾਈਮ ਹੋ ਗਿਆ ਉਹੀ ਸੇਮ ਕੰਮ ਕਰਦੇ ਜੋ ਮੈਂ ਕੰਮ ਹੁਣ ਕਰਨ ਲੱਗਾ ਵਾ
0: ਚਲੋ ਵੈਰੀ ਗੁੱਡ ਸਰ ਥੈਂਕ ਯੂ ਵੀਰੇ ਤੁਹਾਡਾ ਵੀ ਓਕੇ ਸੋ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਕੀ ਤੁਹਾਡਾ ਜ਼ਿੰਦਗੀ 'ਚ ਕੋਈ ਉਸਤਾਦ ਹੈ ਕਿਸੇ ਵੀ ਕੰਮ 'ਚ ਤੁਸੀਂ ਕਿਸੇ ਨੂੰ ਉਸਤਾਦ ਮੰਨਦੇ ਹੋ ਚਾਹੇ ਉਹ ਕੁਕਿੰਗ ਦੇ ਵਿੱਚ ਹੈ ਚਾਹੇ ਉਹ ਟਰੈਕਿੰਗ ਦੇ ਵਿੱਚ ਹੈ ਚਾਹੇ ਉਹ ਗਾਇਕੀ ਦੇ ਵਿੱਚ ਹੈ ਚਾਹੇ ਤੁਸੀਂ ਰੀਅਲ ਇਸਟੇਟ ਏਜੰਟ ਹੋ ਤੁਹਾਡਾ ਕੋਈ ਯੂਨੋ ਕਿਸੇ ਰੀਅਲਟਰ ਨੇ ਤੁਹਾਨੂੰ ਕੰਮ ਸਿਖਾਇਆ ਸਾਰਾ ਕੀ ਤੁਹਾਡੀ ਲਾਈਫ ਦੇ ਵਿੱਚ ਤੁਹਾਡੇ ਲਈ ਤੁਸੀਂ ਕਿਸੇ ਨੂੰ ਉਸਤਾਦ ਮੰਨਦੇ ਹੋ ਜਾਂ ਨਹੀਂ ਇਹ ਗੱਲਬਾਤ ਅੱਜ ਬੜੀ ਵਧੀਆ ਹੋ ਰਹੀ ਹੈ ਦੇਖੋ ਮੈਨੂੰ ਯਾਰ ਚੰਗਾ ਲੱਗਦਾ ਜੇ ਆਪਾਂ ਕਿਸੇ ਦੀ ਤਾਰੀਫ ਕਰ ਦਈਏ ਤਾਂ ਕੋਈ ਵੀ ਬੰਦਾ ਜਿਹਨੇ ਤੁਹਾਨੂੰ ਕੁਝ ਸਿਖਾਇਆ ਹੋਵੇ ਜੇ ਯਾਰ ਤੁਸੀਂ ਤਾਰੀਫ ਕਰਦੇ ਉਹਦੇ ਵਿੱਚ ਤੁਹਾਡਾ ਨਹੀਂ ਕੁਝ ਘੱਟ ਰਿਹਾ ਸਗਾ ਤੇ ਮੈਨੂੰ ਲੱਗਦਾ ਕਿ ਤੁਹਾਨੂੰ ਵੀ ਬੈਨੀਫਿਟ ਹੈ ਲੋਕੀ ਕਹਿਣਗੇ ਬੱਲੇ ਯਾਰ ਇਹ ਬੰਦਾ ਕਿੰਨਾ ਆਪਣੇ ਰੂਟਸ ਨਾਲ ਜੁੜਿਆ ਹੋਇਆ ਹਜੇ ਵੀ ਇਹ ਆਪਣੀ ਉਸਤਾਦ ਦੀ ਇੰਨੀ ਤਾਰੀਫ ਕਰਦਾ ਸੋ ਜ਼ਰੂਰ ਕਰੋ ਕਿਉਂ ਨਹੀਂ ਤਾਰੀਫ ਕਰਨੀ ਚਾਹੀਦੀ ਵੀ ਹੈ ਸੋ ਨੰਬਰ ਹੈ ਆਪਣਾ 905-673-3337 905-673-3337 ਤੇ ਗੱਲਬਾਤ ਤੁਹਾਡੀ ਸਾਡੀ ਹੋ ਰਹੀ ਹੈ ਤੇ ਵਿਲ ਬੀ ਰਾਈਟ ਬੈਕ ਤੇ ਅਗਲੀ ਕਾਲ ਵੀ ਲੈਂਦੇ ਹਾਂ
6: ਮੈਂ ਗੁਰਪ੍ਰੀਤ ਸਿੰਘ ਢਿੱਲੋਂ ਵਾਰਡ 9-10 ਤੋਂ ਰੀਜਨਲ ਕਾਉਂਸਲਰ ਉਮੀਦਵਾਰ ਮੈਂ 2014 ਤੋਂ 2022 ਤੱਕ ਤੁਹਾਨੂੰ ਰੈਪ੍ਰੈਜ਼ੈਂਟ ਕੀਤਾ ਮੇਰੀ ਐਬਸੈਂਸ ਵਿੱਚ ਅਸੀਂ ਦੇਖਿਆ ਟੈਕਸ ਇੰਕਰੀਸ ਹਾਈ ਕ੍ਰਾਈਮ ਅਤੇ ਇੱਕ ਅਜਿਹੀ ਕਾਉਂਸਲ ਜਿਸ ਦੇ ਰੈਜ਼ੀਡੈਂਸ ਨੂੰ ਅਣਦੇਖਿਆ ਕੀਤਾ ਜਦੋਂ ਮੈਂ ਤੁਹਾਨੂੰ ਰੈਪ੍ਰੈਜ਼ੈਂਟ ਕੀਤਾ ਮੈਂ ਟੈਕਸ ਘੱਟ ਰੱਖੇ ਬਜ਼ੁਰਗਾਂ ਲਈ ਬੱਸ ਸਰਵਿਸ ਮੁਫ਼ਤ ਕੀਤੀ ਸੈਟੇਲਾਈਟ ਪੁਲਿਸ ਸਟੇਸ਼ਨ ਲਿਆਂਦਾ ਅਤੇ ਹਜ਼ਾਰਾਂ ਨੌਕਰੀਆਂ ਲਿਆਂਦੀਆਂ ਸਭ ਤੋਂ ਇੰਪੋਰਟੈਂਟ ਮੈਂ ਫਜ਼ੂਲ ਖਰਚ ਵਿਰੁੱਧ ਆਵਾਜ਼ ਉਠਾਈ ਅਤੇ ਤੁਹਾਡੇ ਕਾਲਜ਼ ਅਟੈਂਡ ਕੀਤੀਆਂ ਹੁਣ ਮੈਨੂੰ ਕਰਪਸ਼ਨ ਨੂੰ ਰੋਕਣ ਲਈ ਤੁਹਾਡੀ ਮਦਦ ਦੀ ਲੋੜ ਹੈ 26 ਅਕਤੂਬਰ ਨੂੰ ਭਰਖੀ ਹੋਈ ਲੀਡਰਸ਼ਿਪ ਨੂੰ ਵੋਟ ਪਾਓ ਗੁਰਪ੍ਰੀਤ ਸਿੰਘ ਢਿੱਲੋਂ ਨੂੰ ਵੋਟ ਪਾਓ ਆਥੋਰਾਈਜ਼ਡ ਐਂਡ ਪੇਡ ਫੋਰ ਬਾਈ ਦ ਕੰਪੇਨ ਆਫਿਸ ਆਫ ਗੁਰਪ੍ਰੀਤ ਢਿੱਲੋਂ

0: locations in GTA. For more information, visit rajdhanisweets.ca.
1: ਮੇਰਾ ਨਾਮ ਨਵਜੀਤ ਕੌਰ ਬਰਾ ਹੈ ਅਤੇ ਪਿਛਲੇ 4 ਸਾਲਾਂ ਤੋਂ ਮੈਨੂੰ ਤੁਹਾਡੀ ਵਾਰਡ 2 ਐਂਡ 6 ਦੀ ਸਿਟੀ ਕਾਉਂਸਲਰ ਵੱਲੋਂ ਸੇਵਾ ਕਰਨ ਦਾ ਮਾਣ ਮਿਲਿਆ ਹੈ। ਤੁਹਾਡੀ ਸਪੋਰਟ ਨਾਲ ਅਸੀਂ ਨਵੇਂ ਐਂਬੋਟਿੰਗ ਕਮਿਊਨਿਟੀ ਸੈਂਟਰ ਨੂੰ ਬਣਾ ਰਿਹਾ ਜਿੱਥੇ ਰੈਜ਼ੀਡੈਂਟਸ ਇਕੱਠੇ ਹੋ ਸਕਦੇ ਆ ਐਂਡ ਐਕਟਿਵ ਰਹਿ ਸਕਦੇ ਆ। ਅਸੀਂ ਨਾਰਥ ਵੈਸਟ ਬ੍ਰੈਂਪਟਨ ਵਿੱਚ ਇੱਕ ਨਿਊ ਪੁਲਿਸ ਡਿਵੀਜ਼ਨ ਵੀ ਲਿਆ ਰਹੇ ਹਾਂ ਜਿਸ ਨਾਲ ਸਾਡੀ ਕਮਿਊਨਿਟੀ ਦੀ ਸੇਫਟੀ ਹੋਰ ਸਟਰੋਂਗ ਹੋਵੇਗੀ ਅਤੇ ਕ੍ਰਾਈਮ ਨੂੰ ਪ੍ਰੀਵੈਂਟ ਕਰਨ ਲਈ ਪੁਲਿਸ ਦੀ ਕਪੈਸਿਟੀ ਵੀ ਵਧੂਗੀ। ਇਸ ਅਕਟੋਬਰ ਵਿੱਚ ਵਾਰਡਸ 2 ਐਂਡ 6 ਸਿਟੀ ਕਾਉਂਸਲਰ ਲਈ ਨਵਜੀਤ ਕੌਰ ਬਰਾੜ ਨੂੰ ਵੋਟ ਦਿਓ।
2: ਆਥੋਰਾਈਜ਼ਡ ਬਾਈ ਨਵਜੀਤ ਕੌਰ ਬਰਾੜ ਕੈਂਪੇਨ।
3: ਹਾਂਜੀ 6455 ਹੈਲੋ।
4: ਹੈਲੋ ਹਾਂਜੀ ਭਾਈ ਸਤਿ ਸ਼੍ਰੀ ਅਕਾਲ।
3: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
4: ਬਸ ਵਧੀਆ ਵਧੀਆ, ਠੀਕ ਹੈ ਜੀ, ਤੁਸੀਂ ਸਾਹਿਬ?
3: ਬਹੁਤ ਵਧੀਆ ਵੀਰੇ।
4: ਮੈਂ ਦੱਸਣਾ ਚਾਹੁੰਦਾ ਭਾਜੀ, ਮੈਂ ਤਾਂ ਹੁਣ ਜਾਨੀ ਆਪਾਂ ਕੰਮ ਕਰਦੇ, ਮੈਂ ਟਰੱਕ ਮਕੈਨਿਕ ਹਾਂ ਐਕਚੁਅਲੀ।
3: ਹਾਂ ਹਾਂ।
4: ਤੋ ਮੇਰੇ ਹਿਸਾਬ ਨਾਲ ਜਦੋਂ ਮੈਂ ਸਿੱਖਦਾ ਆ, ਜਿੱਦਾਂ ਸਿੱਖਦਾ ਆ, ਮੈਂ 2000 ਭਾਜੀ 4 ਤੋਂ ਸਟਾਰਟ ਕੀਤਾ ਜੀ ਕੰਮ ਸਿੱਖਣਾ ਮਕੈਨਿਕੀ ਦਾ, ਸ਼ੁਰੂ ਤੋਂ ਹੀ ਇੰਡੀਆ ਤੋਂ। ਉੱਥੇ ਮੇਰੇ ਉਸਤਾਦ ਸੀਗੇ, ਪਹਿਲਾਂ ਕਾਰਾਂ ਦਾ ਸ਼ੁਰੂ ਕੀਤਾ, ਉਹ ਮੇਰੇ ਉਸਤਾਦ ਸੀਗੇ। ਫਿਰ ਜੀ ਮੈਂ ਬੱਸਾਂ ਦਾ ਕੰਮ ਸਿੱਖਿਆ, ਉਹ ਮੇਰੇ ਉਸਤਾਦ ਸੀਗੇ। ਫਿਰ ਜੀ ਮੈਂ ਸਾਊਦੀ ਅਰਬ ਗਿਆ, ਉੱਥੇ ਮੇਰੇ ਅਲੱਗ ਉਸਤਾਦ ਸੀ। ਮੈਂ ਤੁਰਕੀਆਂ ਦੇ ਨਾਲ ਕੰਮ ਕੀਤਾ, ਉਹ ਮੇਰੇ ਉਸਤਾਦ ਸੀਗੇ। ਫਿਰ ਉਸ ਤੋਂ ਬਾਅਦ ਜੀ ਮੈਂ ਦੋਹਾ ਕਤਰ ਗਿਆ, 10 ਸਾਲ ਉੱਥੇ ਰਿਹਾ।
3: ਠੀਕ ਹੈ।
4: ਉੱਥੇ ਮੇਰੇ ਸ਼੍ਰੀਲੰਕਾ ਦਾ ਫੋਰਮੈਨ ਸੀਗਾ, ਉਹ ਮੇਰਾ ਉਸਤਾਦ ਸੀਗਾ, ਯਾਨੀ ਕਿ ਉੱਥੇ ਕੋਲੋਂ ਮੈਂ ਬਹੁਤ ਕੁਝ ਸਿੱਖਿਆ, ਬੜਾ ਕੰਮ ਸਿੱਖਿਆ ਉਹਨਾਂ ਦੇ ਕੋਲੋਂ
3: ਜੀ।
4: ਸੋ ਕਹਿਣ ਦਾ ਮਤਲਬ ਇਹ ਆ ਵੀ ਉਸਤਾਦ ਉਸਤਾਦ ਹੀ ਹੁੰਦੇ ਆ, ਜਿਹੜੇ ਕੋਲ ਵੀ ਭਾਵੇਂ ਤੁਸੀਂ ਇੱਕ ਦਿਨ ਵੀ ਉਹਦੇ ਕੋਲੋਂ ਕੋਈ ਕੰਮ ਸਿੱਖਿਆ ਨਾ, ਤੇ ਉਹ ਤੁਹਾਡਾ ਉਸਤਾਦ ਹੀ ਆ।
3: ਬਿਲਕੁਲ ਸਹੀ ਗੱਲ।
4: ਉਸ ਤੋਂ ਬਾਅਦ ਇੱਥੇ ਆਇਆ, ਚਲੋ ਇੱਥੇ ਆ ਕੇ ਵੀ ਜਿਹੜੇ ਬੰਦੇ ਭਾਵੇਂ ਮੇਰੇ ਤੋਂ ਜੂਨੀਅਰ ਆ ਚਾਹੇ ਸੀਨੀਅਰ ਆ, ਜਿਹਦੇ ਕੋਲੋਂ ਵੀ ਕੁਝ ਸਿੱਖਿਆ ਉਹ ਉਸਤਾਦ ਹੀ ਆ ਕਿਸਮ ਦਾ ਜੀ।
3: ਇਹ ਬਿਲਕੁਲ ਤੁਹਾਡੀ ਗੱਲ ਠੀਕ ਹੈ ਵੀ ਜਿਹਦੇ ਤੋਂ ਵੀ ਆਪਾਂ ਸਿੱਖਦੇ ਹਾਂ ਉਸਤਾਦ ਦੇ, ਬਟ ਕਈ ਵਾਰ ਨਾ ਹੁੰਦੇ ਆ ਕਈ ਬੰਦੇ ਜਿਹੜੇ ਤੁਹਾਨੂੰ ਚਲੋ ਲੰਬੇ ਸਮੇਂ ਲਈ ਸਿਖਾਉਂਦੇ ਨੇ, ਤੇ ਜਿਹੜੀਆਂ ਬਹੁਤ ਹੀ ਐਸੀਆਂ ਚੀਜ਼ਾਂ ਨੇ ਜੋ ਹਰ ਰੋਜ਼ ਤੁਹਾਡੇ ਕੰਮ ਆਉਣ ਵਾਲੀਆਂ, ਉਹ ਸਿਖਾਉਂਦੇ ਤੁਹਾਡੇ ਲਈ। ਇੱਦਾਂ ਦਾ ਨਹੀਂ ਕੋਈ ਬੰਦਾ ਹੈਗਾ ਜਿਹਨੂੰ ਇੱਕ ਨੂੰ ਤੁਸੀਂ ਮੰਨਦੇ ਹੋ।
4: ਐਕਚੁਅਲੀ ਭਾਜੀ ਇੱਦਾਂ ਦੇਖੋ, ਜ਼ਿੰਦਗੀ ਦਾ ਜਿਹੜਾ ਇੱਕ ਤਜਰਬਾ ਹੁੰਦਾ ਨਾ, ਉਹ ਬੰਦੇ ਨੂੰ ਉਮਰ ਦੇ ਹਿਸਾਬ ਨਾਲ ਮਿਲਦਾ ਆ। ਜਿੱਦਾਂ ਜਿੱਦਾਂ ਤੁਹਾਡੀ ਏਜ ਵੱਧ ਜਾਂਦੀ, ਉਸ ਹਿਸਾਬ ਨਾਲ ਤੁਹਾਡਾ ਤਜਰਬਾ ਵੀ ਵੱਧਦਾ ਜਾਂਦਾ ਨਾ, ਕੁਛ ਸਿੱਖਣ ਨੂੰ ਦੁਨੀਆਂ ਤੋਂ ਮਿਲਦਾ ਆ, ਉਹ ਅਲੱਗ ਚੀਜ਼ ਆ। ਜਿਹੜਾ ਇੱਕ ਪਰਟੀਕੂਲਰ ਆਪਾਂ ਚੀਜ਼ ਸਿੱਖਦੇ ਆ, ਜਿੱਦਾਂ ਮੈਂ ਇੱਕ ਜੋਬ ਦੇ ਵਿੱਚ ਆ, ਉਹ ਜਿਹੜੀ ਚੀਜ਼ ਸਿੱਖਦੇ ਆ, ਉਹਦੇ ਵਿੱਚ ਉਸਤਾਦ ਫਿਰ ਹੋਰ ਚੀਜ਼ ਹੋ ਜਾਂਦੀ, ਉਹ ਉਸਤਾਦ ਉਸਤਾਦ ਵੱਖਰੇ ਹੁੰਦੇ ਆ ਨਾ। ਤੇ ਉੱਦਾਂ ਦੁਨੀਆਂ ਦੇ ਵਿੱਚ ਵਿਚਰਨਾ ਜਿਹੜਾ, ਉਹ ਆਪਾਂ ਸਿੱਖਦੇ ਆ ਪਬਲਿਕ ਤੋਂ ਜਾਂ ਕਿਸੇ ਤੋਂ ਚੀਜ਼ਾਂ ਟਾਈਮ ਦੇ ਟਾਈਮ ਸਿੱਖੀ ਜਾਂਦੇ ਆਪਾਂ ਕੁਛ ਨਾ ਕੁਛ, ਅੱਜ ਵੀ ਉਹ ਥੋੜਾ ਜਿਹਾ ਅਲੱਗ ਮੈਟਰ ਹੋ ਜਾਂਦਾ ਆ ਫਿਰ ਸਿੱਖਣਾ। ਤੇ ਇਹ ਜਿਹੜਾ ਪਰਟੀਕੂਲਰ ਸਿੱਖਦੇ, ਇਹ ਵੱਖਰੀ ਚੀਜ਼ ਆ ਵੀ ਉਹ ਉਸਤਾਦ ਪੱਕੇ ਉਸਤਾਦ ਆ ਯਾਨੀ ਜਿਹਨਾਂ ਤੋਂ ਆਪਾਂ ਕੁਛ ਸਿੱਖਿਆ ਆ।
3: ਚਲੋ ਠੀਕ ਹੈ ਸਰ, ਤੁਹਾਡਾ ਵੀ ਬਹੁਤ ਸ਼ੁਕਰੀਆ। 9345 ਹੈਲੋ।
5: ਕਿਉਂਕਿ ਜਦੋਂ ਮੈਂ ਅਰਲੀ ਸ਼ੁਰੂ ਕੀਤਾ, ਮੈਂ ਪਹਿਲਾਂ ਚਲੋ ਜੋਬ ਲੱਭੀ ਆਪਣੇ ਜੋਬ ਤੇ ਸਾਰਾ ਕੁਝ ਕੰਮ ਕੀਤਾ। ਉੱਥੇ ਉਦੋਂ ਪੈਸੇ ਵੀ ਇੰਨੇ ਕੀ ਹੁੰਦੇ ਸੀ, ਤੇ ਉਦੋਂ 6-7 ਕਨਾਲ ਤਾਂ ਸ਼ਾਇਦ ਸਟਾਰਟਿੰਗ ਹੀ ਸੀਗੀ। ਬਟ ਉਦੋਂ ਬਾਅਦ ਚ ਮੈਂ, ਮੇਰੇ ਫਰੈਂਡ ਸੀ ਕੰਮ ਕਰਦੇ ਉੱਥੇ, ਮੈਂ ਉਹਨਾਂ ਨੇ ਆਸਫਾਲਟ ਦੀ ਕੰਪਨੀ ਸੀ, ਲੋਕ ਦੀ ਲੋਕ ਅਸੀਂ ਫਿਕਸ ਕਰਦੇ ਹੁੰਦੇ ਸੀ। ਤੇ ਆਹ ਟਰਮੀਨਲ 3 ਵਗੈਰਾ ਜਦੋਂ ਬਣਿਆ ਨਾ, ਅਸੀਂ ਬਣਾਈ ਤੇ ਅਸੀਂ ਜਰਮਨ ਨੂੰ, ਲੋਕ ਜਰਮਨ ਤੱਕ ਭੇਜਦੇ ਰਹੇ ਹਾਂ ਬਣਾ ਕੇ। ਤੇ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਪ੍ਰੋਡਕਟ ਹੁੰਦਾ ਸੀਗਾ। ਉਦੋਂ ਬਾਅਦ ਚ ਕੰਪਨੀ ਬੰਦ ਹੋ ਗਈ ਨਵੀਂ 3-1 ਸਾਲ ਬਾਅਦ। ਤੇ ਉਹਨਾਂ ਦੇ ਪਲਾਂਟ ਸੀ ਦੋ, ਇੱਕ ਕੈਲਗਰੀ ਸੀ, ਉਹ ਕੈਲਗਰੀ ਵੀ ਲੈ ਗਏ ਇੱਥੋਂ ਦਾ ਪਲਾਂਟ ਵੀ ਚੱਕ ਕੇ। ਫਿਰ ਮੇਰਾ ਇੱਕ ਫਰੈਂਡ ਸੀਗਾ, ਉਹ ਕੰਮ ਕਰਦਾ ਸੀ ਸਟੀਲ ਦੀ ਕੰਪਨੀ ਦੇ ਵਿੱਚ ਨਾ, ਤੇ ਵੈਸੇ ਉਹਨੇ ਮੈਨੂੰ ਤਾਂ ਨਹੀਂ ਕੁਛ ਸਿਖਾਇਆ, ਬਟ ਮੇਰੇ ਕੋਲ ਲਾਇਸੈਂਸ ਸੀ ਟਰੈਕਿੰਗ ਦਾ, ਪਰ ਮੈਨੂੰ ਉਹਦੀ ਬਦੌਲਤ ਉੱਥੇ ਜੋਬ ਮਿਲੀ। ਮੈਂ 95 ਦੇ ਵਿੱਚ ਉੱਥੇ ਸ਼ੁਰੂ ਕੀਤਾ, ਤੇ ਉਹ ਬੰਦਾ ਅੱਜ ਦੁਨੀਆਂ ਦੇ ਵਿੱਚ ਨਹੀਂ, ਮੈਂ ਉਹਨੂੰ ਯਾਦ ਜ਼ਰੂਰ ਕਰਦਾ ਕਿ ਚਲੋ ਯਾਰ ਇੱਕ ਬੰਦੇ ਨੇ ਰੈਫਰੈਂਸ ਦੇ ਕੇ ਮੈਨੂੰ ਸ਼ੁਰੂ ਕਰਾਇਆ, ਮੈਂ ਉੱਥੋਂ ਫਲੈਟਬੈਡ ਦਾ ਸ਼ੁਰੂ ਕੀਤਾ ਸੀ। ਤੇ ਮਹਾਰਾਜ ਦੀ ਕਿਰਪਾ ਨਾਲ ਅਜੇ ਤੱਕ ਵੀ ਉਹ ਕਰ ਰਹੇ ਹਾਂ ਟਰੈਕਿੰਗ ਜੀ। ਬਟ ਉਹ ਬੰਦੇ ਤੋਂ ਮੈਂ ਉਸਤਾਦ ਹੀ ਮੰਨੂਗਾ ਕਿ ਉਹ ਬੰਦੇ ਨੇ ਯਾਰ ਮੈਨੂੰ ਇੱਕ ਥਾਂ ਕਿਤੇ ਇੱਕ ਵਾਰੀ ਹਾਇਰ ਕਰਾਇਆ, ਤੇ ਮੈਂ ਰੈਫਰੈਂਸ ਦੇ ਕੇ ਮੈਨੂੰ ਉੱਥੇ ਜੋਬ ਮਿਲ ਗਈ। ਠੀਕ ਹੈ, ਮੈਂ ਸ਼ੁਰੂ ਕੀਤਾ, ਮੈਂ ਬੇਸ਼ੱਕ ਅੱਜ ਜੋ ਮਰਜ਼ੀ ਜਾਇਆ, ਪਰ ਉਹਦੀ ਬਦੌਲਤੀ ਆ ਬਾਈ।
3: ਨਹੀਂ, ਮੈਂ ਉਹੀ ਗੱਲ ਮੈਂ ਐਡ ਕਰਨਾ ਚਾਹੁੰਦਾ ਕਿ ਕਿਉਂਕਿ ਕੋਈ ਵੀ ਇਨਸਾਨ ਹੈ ਨਾ, ਜਿੱਥੇ ਤੱਕ ਵੀ ਤੁਸੀਂ ਪਹੁੰਚਦੇ ਹੋ, ਬੰਦਾ ਇਕੱਲਾ ਨਹੀਂ ਪਹੁੰਚਦਾ, ਕਿਸੇ ਨਾ ਕਿਸੇ ਦੀ ਕੋਈ ਇੱਕ ਸਲਾਹ ਹੁੰਦੀ ਹੈ, ਕਿਸੇ ਨਾ ਕਿਸੇ ਦੀ ਕੋਈ ਗਾਈਡੈਂਸ ਹੁੰਦੀ ਹੈ, ਤੇ ਇਹ ਚੀਜ਼ਾਂ ਜ਼ਰੂਰੀ ਵੀ ਨੇ।
5: ਪਿੱਛੇ ਬਾਈ ਕਹਿੰਦਾ ਉਹਦੇ ਪਿੱਛੇ ਕਿਸੇ ਦਾ ਹੱਥ ਹੁੰਦਾ, ਜ਼ਰੂਰ ਹੁੰਦਾ।
3: ਚਲੋ ਥੈਂਕ ਯੂ ਸਰ, ਬਹੁਤ ਧੰਨਵਾਦ ਤੁਹਾਡਾ। ਇਹ ਮੇਰਾ ਕਹਿਣਾ ਹੈ ਕਿ ਆਪਾਂ ਯਾਰ ਜੇ ਕਿਸੇ ਦਾ ਹੱਥ ਹੈ ਤਾਂ ਆਪਾਂ ਉਹ ਚੀਜ਼ਾਂ ਨੂੰ ਨਾ ਭੁਲਾਈਏ ਨਾ, ਇਹ ਬਹੁਤ ਜ਼ਰੂਰੀ ਗੱਲਾਂ ਨੇ। ਆਪਾਂ ਬਹੁਤ ਛੇਤੀ ਭੁਲਾ ਦਿੰਦੇ ਹਾਂ, ਨਾ ਕਿਸੇ ਨੂੰ ਫੋਨ ਕਰਦੇ ਹਾਂ, ਨਾ ਕਿਸੇ ਨੂੰ ਪੁੱਛਦੇ ਹਾਂ। ਸੋ ਚਲੋ ਮੈਂ ਇੱਕ ਗੱਲ ਕਹਿਣ ਲੱਗਿਆ ਸੀ, ਬਾਅਦ ਚੋਂ ਮੈਂ ਵੀ ਕਹਿ ਦੂੰਗਾ। ਪ੍ਰੋਗਰਾਮ ਪੰਜਾਬੀ ਦਾਇਰਾ 'ਚ ਬੜੇ ਮਾਣ ਨਾਲ ਅਸੀਂ ਹਮੇਸ਼ਾ ਯਾਰ ਤੁਹਾਨੂੰ ਰੋਜ਼ ਹੀ ਬਹੁਤ ਪਿਆਰ ਨਾਲ ਕਹਿੰਦੇ ਹਾਂ ਕਿ ਤੁਸੀਂ ਇੱਕ ਵਾਰ ਇੰਡੀਅਨ ਫਰੂਟਲੈਂਡ ਵਿਜ਼ਿਟ ਕਰ ਲਿਆ ਨਾ, ਤੁਸੀਂ ਖੁਦ ਆਪ ਕਹੋਗੇ ਨਵੀਂ ਯਾਰ ਬੱਲੇ ਯਾਰ ਕਿਆ ਕੁਆਲਿਟੀ ਹੈ ਇੰਡੀਅਨ ਫਰੂਟਲੈਂਡ ਦੀ, ਕਿੰਨੀਆਂ ਜ਼ਬਰਦਸਤ ਡੀਲਾਂ ਨੇ, ਤੇ ਤੰਦੂਰੀ ਗ੍ਰਿਲ ਸੈਰੇਮੋਨੀ ਇੰਡੀਅਨ ਕੁਜ਼ੀਨ ਦੇ ਖਾਣੇ ਦੀ ਤਾਂ ਰੀਸ ਹੀ ਨਹੀਂ। ਸੋ ਇੰਡੀਅਨ ਫਰੂਟਲੈਂਡ ਤੇ ਲੱਗ ਚੁੱਕੀ ਹੈ ਆਟਮ ਸੇਲ। ਆਸ਼ੀਰਵਾਦ ਆਟਾ 11.99 ਨੂੰ 20 ਪਾਉਣ ਦਾ ਬੈਗ, ਐਂਡ 817-817 ਰਾਈਸ 10.99 ਨੂੰ 8.8 pound। ਬਰਾਡ ਦਾ ਦੇਸੀ ਘਿਓ ਸਿਰਫ 23.99 ਨੂੰ 1.8 kg। ਇੰਡੀਅਨ ਡੈਲੀ ਬਾਈਟਸ ਸੋਨਾ ਮਸੂਰੀ ਰਾਈਸ 11.99 ਨੂੰ 20 pound। ਬੰਸੀ ਦਾ ਸ਼ੱਕਰ 2 pound 1.99 ਨੂੰ, ਤੇ ਡੀਲਾਂ ਹੀ ਡੀਲਾਂ ਨੇ ਇੰਡੀਅਨ ਫਰੂਟਲੈਂਡ ਤੇ। ਤੁਸੀਂ ਜਾਓਗੇ ਤਾਂ ਮਿਹਰਬਾਨ ਦਾ ਜੂਸ 2.99 ਨੂੰ 3 liter, ਇੰਡੀਅਨ ਡੈਲੀ ਬਾਈਟਸ ਦੀਆਂ ਕੁਕੀਜ਼ 4.99 ਨੂੰ 1 kg, ਲਕਸ਼ਮੀ ਦੇਸੀ ਬੇਸਨ 3.99 ਨੂੰ 4 pound। ਲੋਕੇਸ਼ਨਸ ਤੁਹਾਨੂੰ ਦੱਸਦਿਆਂ, ਉਸ ਤੋਂ ਪਹਿਲਾਂ ਜੋ ਇਹਨਾਂ ਦਾ ਤੰਦੂਰੀ ਗ੍ਰਿਲ ਆ ਉੱਥੇ ਵੈਜ ਥਾਲੀ 4.99, ਵੈਜ ਨੂਡਲ 6.99, ਵੈਜ ਬਰਗਰ 3.99, ਵੈਜ ਬਿਰਿਆਨੀ 4.99, ਆਲੂ ਕੁਲਚਾ 4.99, ਐਂਡ ਮੈਨੀ ਮੋਰ ਡੀਲਸ। ਇੰਡੀਅਨ ਫਰੂਟਲੈਂਡ 1465 ਮੇਫੀਲਡ ਰੋਡ ਮੇਫੀਲਡ ਕ੍ਰੈਡਿਟ ਵਿਊ, 9985 ਮਕਵੀਨ ਡਰਾਈਵ ਮਕਵੀਨ ਐਂਡ ਕੈਸਲ ਮੋਰ, 15 ਫੈਂਡਰ ਵੇ ਬਵੇਡਨ ਚਿੰਕਿਊਜ਼ੀ, 45 ਡਸਕ ਡਰਾਈਵ ਕੁਈਨ ਐਂਡ ਚਿੰਕਿਊਜ਼ੀ, 25 ਸੈਂਡਲਵੁੱਡ ਪਾਰਕਵੇ ਸੈਂਡਲਵੁੱਡ ਹਰੰਟ ਏਰੀਓ। ਇੰਡੀਅਨ ਫਰੂਟ ਇੰਡੀਅਨ ਫਰੂਟ ਇੰਡੀਅਨ ਫਰੂਟ ਲੈਂਡ। ਇੱਕ ਨਾਲ ਦੀ ਨਾਲ ਅਸੀਂ ਤੁਹਾਨੂੰ ਅਕਸਰ ਹੀ ਜਾਣਕਾਰੀ ਦਿੰਦੇ ਹੁੰਦੇ ਹਾਂ ਕਿ ਤੁਸੀਂ ਕੋਈ ਵੀ ਜਿਹੜੇ ਸਾਡੇ ਸੱਜਣ ਮਿੱਤਰ ਨੇ ਅਗਰ ਇੰਸ਼ੋਰੈਂਸ ਕਰਾਉਣੀ ਹੈ ਗੱਡੀਆਂ ਦੀ, ਘਰਾਂ ਦੀ, ਵਧੀਆ ਰੇਟ ਲੈਣਾ ਨਾ, ਮਨਪ੍ਰੀਤ ਢੀਂਡ ਸਾਨੂੰ ਫੋਨ ਕਰ ਲਓ। ਮਨਪ੍ਰੀਤ ਸਾਡੇ ਹਜ਼ਾਰਾਂ ਲਿਸਨਰਸ ਦੀ ਇੰਨੀ ਇੰਸ਼ੋਰੈਂਸ ਘਟਾ ਕੇ ਇਹਨਾਂ ਨੇ ਦਿੱਤੀ ਹੈ ਨਾ, ਸਾਰੇ ਬੜੇ ਖੁਸ਼ ਨੇ ਕਿ ਨਵੀਂ ਯਾਰ ਮਨਪ੍ਰੀਤ ਕਰਕੇ ਹੁਣ ਜੇਬ ਥੋੜ੍ਹੀ ਜਿਹੀ ਕਹਿੰਦੇ ਕਿ ਭਰ ਗਈ ਖਾਲੀ ਸੀ ਪਹਿਲਾਂ। ਸੋ ਮਨਪ੍ਰੀਤ ਢੀਂਡਸਾ ਗੱਡੀਆਂ ਘਰਾਂ ਦੀ ਇੰਸ਼ੋਰੈਂਸ ਦੇ ਵਧੀਆ ਰੇਟ ਲਈ 416-500-1818, 416-500-1818, 416-500-1818 ਮਨਪ੍ਰੀਤ ਢੀਂਡਸਾ ਦੇ ਨਾਲ ਗੱਲਬਾਤ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਕਰ ਸਕਦੇ ਹੋ। ਐਂਡ UBT ਟਰਾਂਸਪੋਰਟ ਜਿੰਨੇ ਸਾਡੇ ਟਰੈਕਿੰਗ 'ਚ ਮਿੱਤਰ ਸੱਜਣ ਨੇ, ਤੁਸੀਂ ਜੇ ਓਨਰ ਆਪਰੇਟਰ ਦੀ ਜੋਬ ਲੱਭ ਰਹੇ ਹੋ ਤਾਂ ਕਾਲ ਕਰੋ UBT ਟਰਾਂਸਪੋਰਟ ਨੂੰ ਫਟਾਫਟ। ਟੋਰਾਂਟੋ ਟੂ ਮੌਂਟਰੀਅਲ, ਮੌਂਟਰੀਅਲ ਟੂ ਟੋਰਾਂਟੋ, ਇਹਨਾਂ ਨੂੰ ਓਨਰ ਆਪਰੇਟਰ ਚਾਹੀਦੇ ਆ। ਬਹੁਤ ਹੀ ਜ਼ਬਰਦਸਤ ਪੇ ਪੈਕੇਜ ਆ ਬਈ। ਨੰਬਰ ਹੈ 416-881-1934, 416-881-1934, ਤੇ ਨਾਲ ਇਹ ਹਾਇਰ ਕਰ ਰਹੇ ਨੇ ਮਕੈਨਿਕ 416-881-1934। 3636 ਹੈਲੋ,
6: ਹਾਂਜੀ ਸਤਿ ਸ਼੍ਰੀ ਅਕਾਲ ਜੀ।
3: ਸਤਿ ਸ਼੍ਰੀ ਅਕਾਲ ਜੀ
6: ਨਵੀਂ ਜੀ, ਮੈਂ ਤੁਹਾਡਾ ਨਾਲ ਟੌਪਿਕ ਸੁਣ ਲਿੱਤਾ ਹੈ ਕਿ ਗੁਰੂ ਮੰਨਦੇ ਹੋ ਕਿ ਨਹੀਂ ਮੰਨਦੇ ਹੋ।
3: ਹਾਂ
6: ਹੈਲੋ
3: ਜੀ ਜੀ ਜੀ
6: ਹੈਲੋ
3: ਭਾਜੀ ਮੈਂ ਬੋਲ ਰਿਹਾ, ਬੋਲੋ ਜੀ ਪਲੀਜ਼।
6: ਮੈਂ ਇੱਕ ਗੱਲ ਕੰਮ ਕੀਤਾ, ਮੈਂ ਉਹਨਾਂ ਨੂੰ ਗੁਰੂ ਹੀ ਮੰਨਦਾ ਵਾਂ।
3: ਓਕੇ, ਕਿਹਨੂੰ ਗੁਰੂ ਮੰਨਦੇ ਹੋ?
6: ਜਿਨ੍ਹਾਂ ਦੇ ਕੋਲ ਮੈਂ ਬੈਕ ਹੋਮ ਦੇ ਉੱਤੇ 22-23 ਸਾਲ ਜੌਬ ਕੀਤੀ ਉਹਨਾਂ ਨੂੰ ਹੀ ਆਪਣਾ ਗੁਰੂ ਮੰਨਦਾ ਵਾਂ।
3: ਅੱਛਾ, ਤੁਸੀਂ ਜਿਨ੍ਹਾਂ ਲਈ ਕੰਮ ਕੀਤਾ ਬੈਕ ਹੋਮ ਉਹਨਾਂ ਨੂੰ ਗੁਰੂ ਮੰਨਦੇ? ਓਕੇ
6: ਹਾਂਜੀ, ਉਹ ਹੁਣ ਇਸ ਸਾਲ 98 ਈਅਰ ਦੇ ਹੋ ਕੇ ਐਕਸਪਾਇਰ ਹੋਏ ਨੇ।
3: ਅੱਛਾ
6: ਹਾਂਜੀ, ਉਹ ਹੈਗੇ ਸੀ ਚੀਫ ਜਸਟਿਸ ਹੈਗੇ ਸੀ ਰਿਟਾਇਰਡ, ਤੇ ਮੈਂ ਉਹਨਾਂ ਕੋਲ ਜਦੋਂ ਲੱਗਿਆ ਸੀ ਤੇ ਮੈਨੂੰ ਕੱਪੜੇ ਵੀ ਨੀ ਪਾਣੇ ਆਉਂਦੇ ਸੀ, ਤੇ ਮੈਨੂੰ ਕਹਿੰਦੇ ਸੀ ਤੂੰ ਕੱਪੜੇ ਜਰਾ ਠੀਕ ਠਾਕ ਪਾਇਆ ਕਰ ਔਰ ਪਗੜੀ ਜਿਹੜੀ ਨਾ ਮੈਚਿੰਗ ਨਾਲ ਲਗਾਇਆ ਕਰ ਆਪਣੇ। ਤੇ ਮੈਨੂੰ ਉਹਨਾਂ ਨੇ ਮਤਲਬ ਕਿ ਇੱਕ ਛੋਟੀ ਜਿਹੀ ਪੋਸਟ ਤੋਂ ਮੈਨੂੰ ਇੰਨੀ ਉੱਚੀ ਤੱਕ ਲੈ ਗਏ ਸੀ ਕੁਛ ਕਹਿਣ ਦੀ ਹੱਦ ਨੀ। ਤੇ ਮੇਰਾ ਬੇਟਾ ਡਿਸੇਬਲ ਹੈਗਾ ਸੀ ਤੇ ਮੈਂ ਪਹਿਲੇ ਦਿੱਲੀ ਕੰਮ ਕਰਦਾ ਰਿਹਾ ਉਹਨਾਂ ਕੋਲ, ਤੇ 2 ਸਾਲ ਬਾਅਦ ਉਹਨਾਂ ਨੇ ਮੈਨੂੰ ਬੋਂਬੇ ਆਪਣੀ ਕੰਪਨੀ ਚ ਸ਼ਿਫਟ ਕਰਤਾ ਸੀ। ਫਿਰ ਮੈਂ ਉੱਥੇ ਹੀ ਆ, ਬੋਂਬੇ ਹੀ ਰਿਹਾ ਵਾਂ। ਹੈਡ ਆਫਿਸ ਸਾਡਾ ਦਿੱਲੀ ਹੁੰਦਾ ਸੀ, ਬੁਲਾਉਂਦੇ ਹੁੰਦੇ ਸੀਗੇ ਕਿ ਉੱਥੇ ਕਿਵੇਂ ਕੰਮ ਚੱਲ ਰਿਹਾ, ਅਗਰ ਤੈਨੂੰ ਇਹ ਦਿੱਕਤ ਆ ਰਹੀ ਹੈ ਤੂੰ ਐਵੇਂ ਕੰਮ ਕਰੇਗਾ। ਮਤਲਬ ਕਿ ABC ਤੱਕ ਉਹਨਾਂ ਨੇ ਜਿਵੇਂ ਬੱਚੇ ਨੂੰ ਫੜ ਕੇ ਸਿਖਾਉਂਦੇ ਨੇ ਨਾ ਹਰ ਸਾਲ, ਮੈਨੂੰ ਉਹਨਾਂ ਨੇ ਉਵੇਂ ਕੰਮ ਸਿਖਾਇਆ ਹੋਇਆ।
3: ਚਲੋ ਨਹੀਂ, ਇਹੀ ਤਾਂ ਉਸਤਾਦਾਂ ਦਾ ਕੰਮ ਹੁੰਦਾ।
6: ਔਰ ਤੁਸੀਂ ਯਕੀਨ ਕਰੋਗੇ ਇੱਥੇ ਭੇਜਣ ਵਾਲੇ ਵੀ ਮੈਨੂੰ ਉਹੀ ਹੈਗੇ ਨੇ। ਜਦੋਂ ਮੈਂ ਉੱਥੇ ਸੀਗਾ ਤੇ ਮੈਨੂੰ ਕਹਿੰਦੇ ਸੀਗੇ ਕਿ ਤੂੰ ਆਪਣੇ ਹੁਣ ਐਸਿਡ ਬਣਾ ਰਿਹਾ ਪਰ ਤੇਰਾ ਬੇਟਾ ਡਿਸੇਬਲ ਹੈਗਾ, ਤੈਨੂੰ ਦੱਸ ਰਿਹਾ ਆਪਣੇ ਐਸਿਡ ਬਣਾਉਣੇ ਬੰਦ ਕਰ ਦੇ, ਤੂੰ ਕਿਸੇ ਕੰਟਰੀ ਚ ਮੂਵ ਹੋ ਜਾ ਅੱਛੀ ਜੀ ਜਿਹੜਾ ਕਿ ਤੇਰੇ ਬੇਟੇ ਦੀ ਅੱਗੇ ਪਰਵਰਿਸ਼ ਹੋ ਸਕੇ। ਕਹਿੰਦਾ ਇੱਥੇ ਤੈਨੂੰ ਇੰਡੀਆ ਚ ਕੁਛ ਨੀ ਮਿਲਣਾ, ਕਹਿੰਦਾ ਜਦੋਂ ਤੂੰ ਚਲੇ ਜਾਏਗਾ ਨਾ ਇੱਥੋਂ ਦੀ ਤੇ ਤੇਰੇ ਬੱਚੇ ਨੂੰ ਥੱਪੜ ਮਾਰ ਕੇ ਲੋਕੀ ਪੈਸੇ ਖੋ ਕੇ ਲੈ ਜਾਓਗੇ। ਉਹ ਅੱਜ ਮੈਂ ਉਹਨਾਂ ਨੂੰ ਇੰਨਾ ਮਿਸ ਕਰਦਾ, ਹੁਣ ਪਿਛਲੇ ਸਾਲ ਇਸ ਸਾਲ ਉਹਨਾਂ ਦੀ ਡੈਥ ਹੋਈ ਤੇ ਮੈਂ ਗਿਆ ਸੀਗਾ, ਪਰ ਮੈਂ ਬੜਾ ਮਿਸ ਕਰਦਾ, ਮੈਂ ਕਈ ਵਾਰ ਬੈਠੇ ਬੈਠੇ ਰੋ ਪੈਂਦਾ ਉਹਨਾਂ ਨੂੰ ਯਾਦ ਕਰਦੇ
3: ਕਰਦੇ। ਚਲੋ ਥੈਂਕ ਯੂ ਭਾਜੀ, ਦੇਖੋ ਜਿਹੜੇ ਬੰਦੇ ਦਾ ਤੁਹਾਡਾ ਜ਼ਿੰਦਗੀ ਦੇ ਵਿੱਚ ਏਡਾ ਵੱਡਾ ਰੋਲ ਹੈ ਤਾਂ ਆਪਾਂ 100% ਯਾਦ, ਮੈਂ ਕਹਿੰਦਾ ਕਿ ਬੰਦਾ ਉੱਠਦਾ ਬਹਿੰਦਾ ਯਾਦ ਕਰਦਾ।
7: ਸਤਿ ਸ੍ਰੀ ਅਕਾਲ, ਮੈਂ ਹਾਂ ਹਰਕੀਰਤ ਸਿੰਘ
3: ਕਰਦਾ।
7: ਸਤਿ ਸ੍ਰੀ ਅਕਾਲ, ਮੈਂ ਹਾਂ ਹਰਕੀਰਤ ਸਿੰਘ, ਤੁਹਾਡਾ ਸਿਟੀ ਕਾਉਂਸਲਰ ਦਾ ਉਮੀਦਵਾਰ ਵਾਰਡ 9 ਤੇ 10 ਤੋਂ। ਪਿਛਲੇ 12 ਸਾਲਾਂ ਤੋਂ ਤੁਸੀਂ ਮੈਨੂੰ ਕਮਿਊਨਿਟੀ ਵਿੱਚ ਕੰਮ ਕਰਨ ਦਾ ਮੌਕਾ ਦਿੱਤਾ ਹੈ ਤੇ ਮੈਨੂੰ ਉਮੀਦ ਹੈ ਇਹਨਾਂ ਚੋਣਾਂ ਵਿੱਚ ਵੀ ਤੁਸੀਂ ਮੈਨੂੰ ਸੇਵਾ ਕਰਨ ਦਾ ਮੌਕਾ ਦਿਓਗੇ ਤਾਂ ਜੋ ਬ੍ਰੈਂਪਟਨ ਦੀ ਹੋਰ ਤਰੱਕੀ ਕਰ ਸਕੀਏ।
8: ਤੇ ਮੈਂ ਹਾਂ ਖੁਸ਼ਪਾਲ ਸਿੰਘ ਪਵਾਰ, ਤੁਹਾਡਾ ਸਕੂਲ ਟਰਸਟੀ ਦਾ ਉਮੀਦਵਾਰ ਵਾਰਡ 9 ਤੇ 10 ਤੋਂ। ਮੈਂ ਅਰਬਨ ਪਲੈਨਿੰਗ ਦੇ ਵਿੱਚ ਮਾਸਟਰਸ ਡਿਗਰੀ ਕੀਤੀ ਆ ਤੇ ਪਿਛਲੇ 9 ਸਾਲਾਂ ਤੋਂ ਸਕੂਲਾਂ ਨਾਲ ਕੰਮ ਕਰਦਾ ਆ ਰਿਹਾ ਹਾਂ। ਅਕਤੂਬਰ 10, 11, 16 ਤੇ 17 ਦੀ ਐਡਵਾਂਸ ਵੋਟ ਤੇ ਸਾਨੂੰ ਵੋਟ ਪਾ ਕੇ ਕਾਮਯਾਬ ਕਰੋ। ਆਥੋਰਾਈਜ਼ਡ ਬਾਈ ਦ ਹਰਕੀਰਤ ਸਿੰਘ ਐਂਡ ਖੁਸ਼ਪਾਲ ਸਿੰਘ ਪਾਵਰ ਕੈਂਪੇਨਸ।
9: ਲੋ ਜੀ, ਕੰਟਰੈਕਟਰ ਭਰਾਵੋ ਤੇ ਆਪਣਾ ਘਰ ਬਣਾਉਣ ਵਾਲਿਓ, ਹੋ ਜਾਓ ਤਿਆਰ। ਹਾਰਡਵੁੱਡ ਜਾਇੰਟ ਦੀ ਗ੍ਰੈਂਡ ਓਪਨਿੰਗ ਲਈ 50,000 ਸਕੁਅਰ ਫੀਟ ਦਾ ਇੱਕ ਨਵਾਂ ਸ਼ੋਰੂਮ।
10: ਹੁਣ ਇੱਕੋ ਛੱਤ ਦੇ ਹੇਠਾਂ ਹੋਲਸੇਲ ਭਾਅ ਤੇ ਮਿਲੇਗਾ ਸਭ ਕੁਝ। ਐਚਵੈਕ, ਇਲੈਕਟ੍ਰੀਕਲ, ਪਲੰਬਿੰਗ, ਡਰਾਈਵਾਲ, ਹਾਰਡਵੁੱਡ, ਵਾਈਨਲ ਤੇ ਟਾਇਲਸ। ਖਾਸ ਗੱਲ, ਗ੍ਰੈਂਡ ਓਪਨਿੰਗ ਤੇ ਕੋਈ HST ਨਹੀਂ।
9: ਨੋਟ ਕਰੋ ਤਾਰੀਖਾਂ 16 ਅਤੇ 17 ਅਕਤੂਬਰ, ਸਵੇਰੇ 8 ਤੋਂ ਸ਼ਾਮ 6 ਵਜੇ ਤੱਕ ਬ੍ਰੇਕਫਾਸਟ, ਲੰਚ ਤੇ ਸਨੈਕਸ ਦਾ ਆਨੰਦ ਮਾਣੋ।
10: $5,000 ਦੀ ਖਰੀਦ

0: ਮਨਮੋਹਨ ਸਵੀਟਸ ਦਾ ਲੰਚ ਵਾਊਚਰ ਪਾਓ। ਨਵੇਂ ਕੰਟਰੈਕਟਰਾਂ ਲਈ ਖਾਸ ਤੋਹਫੇ। ਵਿਜ਼ਿਟ 8032 ਟੋਲਬ੍ਰਮ ਰੋਡ, ਬ੍ਰੈਂਪਟਨ। ਕਾਲ ਕਰੋ 416-898-9300।
1: ਸੋ ਇਹ ਹਾਰਡਵੁੱਡ ਜਾਇੰਟ ਦੀ ਗ੍ਰੈਂਡ ਓਪਨਿੰਗ ਹੈ, ਬੜੇ ਵੱਡੇ ਲੈਵਲ ਤੇ ਹੋ ਰਹੀ ਹੈ 16 ਤੇ 17 ਤਰੀਕ ਨੂੰ। ਠੀਕ ਹੈ, ਹੋ ਜਾਓ ਰੈਡੀ। 4984 ਹੈਲੋ।
2: ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ।
1: ਓ ਕਿਵੇਂ ਹੋ?
2: ਬਸ ਠੀਕ ਠਾਕ ਭਾਜੀ, ਤੁਸੀਂ ਦੱਸੋ।
1: ਬਹਿ ਜਾ ਦੁਆਬੇ ਵਾਲੀ ਆ, ਮਾਝੇ ਵਾਲ ਹੋਊਗਾ ਜ਼ਰੂਰ।
2: ਆਪਣੇ ਉਸਤਾਦ ਹੁਣੀ ਹੈਗੇ ਆ, ਆਪਾਂ ਮੰਨਿਆ ਉਹਨਾਂ ਨੂੰ ਪਤਾ ਨੀ ਹੈਗਾ ਮੇਰੇ ਖਿਆਲ ਨਾਲ। ਆਪਣੇ ਉਸਤਾਦ ਹੁਣੀ ਹੈਗੇ ਭਾਜੀ ਮਨਮੋਹਨ ਵਾਰਸ ਹੋਣੀ, ਕਮਲੀਰ ਹੋਣੀ।
1: ਅੱਛਾ, ਤੁਹਾਡੇ ਤੁਹਾਡੇ ਉਸਤਾਦ ਨੇ ਮਨਮੋਹਨ ਵਾਰਸ ਤੇ ਕਮਲੀਰ ਕਿਵੇਂ?
2: ਭਾਜੀ ਜਦੋਂ ਪੰਜਾਬੀ ਵਿਰਸਾ ਸ਼ੁਰੂ ਹੋਏ ਸੀ ਨਾ, ਮੇਰੀ ਉਮਰ ਸੀ 14 ਸਾਲ ਭਾਜੀ ਉਦੋਂ, ਤੇ ਉਹਨਾਂ ਦੀ ਮੈਂ ਸੀਡੀ ਲੈ ਕੇ ਜਦੋਂ ਉਹਨਾਂ ਹੀ ਘਰੇ ਆ ਕੇ ਗਾਣੇ ਤੇ ਭਾਜੀ ਸੁਣੀਦੇ ਸੀਗੇ, ਜਿਹੜੀਆਂ ਉਹ ਗੱਲਾਂ ਕਰਦੇ ਸੀ ਨਾ, ਜਾਂ ਉਹਨਾਂ ਦੀ ਇੰਟਰਵਿਊ ਹੁੰਦੀਆਂ ਸੀਗੀਆਂ ਭਾਜੀ, ਉਸ ਟਾਈਮ ਦੇ ਹਿਸਾਬ ਨਾਲ ਬਹੁਤ ਅੱਗੇ ਦੀਆਂ ਗੱਲਾਂ ਕਰਦੇ ਸੀ ਤੇ ਬਹੁਤ ਪੋਜ਼ਿਟਿਵ ਗੱਲਾਂ ਕਰਦੇ। ਨੈਗੇਟਿਵ ਗੱਲ ਮੈਂ ਕਦੀ ਕੋਈ ਉਹਨਾਂ ਕੋਲ ਨਹੀਂ ਸੁਣੀ। ਤੇ ਫਿਰ ਭਾਜੀ ਕਈ ਗੱਲਾਂ ਉੱਦਾਂ ਉਹਨਾਂ ਦੀਆਂ ਇੱਦਾਂ ਦੀ, ਸਾਨੂੰ ਪੇਪਰ ਆਉਂਦਾ ਸੀ ਪੰਜਾਬੀ ਦਾ, ਮੈਂ ਸਾਰੀਆਂ ਗੱਲਾਂ ਹੀ ਲਿਖਿਆ ਉਹਨਾਂ ਦੀਆਂ ਪੰਜਾਬੀ ਦੇ ਉੱਤੇ, ਹਾਂਜੀ, ਤੇ ਮੇਰੇ ਬੜੇ ਵਧੀਆ ਨੰਬਰ ਆਉਂਦੇ ਸੀਗੇ।
1: ਕਿੱਦਾਂ ਦੀਆਂ ਗੱਲਾਂ ਸੀਗੀਆਂ ਪੇਪਰ 'ਚ ਜਿਹੜੀ ਤੁਸੀਂ ਲਿਖ ਕੇ ਆਉਂਦੇ ਸੀ?
2: ਭਾਜੀ ਜਿਹੜਾ ਆ ਰਾਈਟਰ ਦਾ ਨੇਮ ਹੈ ਨਾ, ਰਜ਼ੂਲ ਹਮਤਾਤੋਜ਼, ਹਨਾ, ਰਸ਼ੀਆ ਦਾ, ਇਹ ਭਾਜੀ ਉਹਨਾਂ ਦੀ ਜ਼ਬਾਨ ਤੋਂ ਮੈਂ ਨਾਮ ਸੁਣਿਆ ਸੀ ਕਿਸੇ ਦਾ। ਹਾਂਜੀ, ਉਹ ਜਿਹੜੀਆਂ ਗੱਲਾਂ ਸੁਣਾਉਂਦੇ ਸੀ ਉਹਦੇ ਬਾਰੇ ਵੀ ਪੰਜਾਬੀ ਬਾਰੇ ਤੁਹਾਡੇ ਕੀ ਖਿਆਲ ਆ, ਉਹ ਕਹਿੰਦੇ ਵੀ ਤੇਰੀ ਉਮਰ ਲੋਕ ਗੀਤ ਜਿੰਨੀ ਲੰਬੀ ਹੋ ਜੇ, ਹਨਾ, ਦੂਜੇ ਬੰਦੇ ਨੂੰ ਕਹਿੰਦੇ ਉਹਨੂੰ ਆਪਣੀ ਆਪਣੀ ਲੈਂਗੁਏਜ ਭੁੱਲ ਗਈ, ਉਹਦੀ ਮਾਤਾ ਕਹਿੰਦੀ ਤੂੰ ਮੇਰੇ ਲਈ ਮਰ ਗਿਆ ਅੱਜ ਤੋਂ ਬਾਅਦ, ਹਨਾ, ਕਿੱਦਾਂ ਦੀਆਂ ਗੱਲਾਂ ਸੀਗੀਆਂ ਭਾਜੀ। ਮਤਲਬ ਕਿ ਜੇ ਉਹ ਪੰਜਾਬੀ ਦੀ ਗੱਲ ਕਰਦੇ ਸੀ ਤੇ ਪੰਜਾਬੀ ਦੀਆਂ ਹੀ ਬੜੀਆਂ ਗੱਲਾਂ ਸੀਗੀਆਂ। ਜੇ ਉਹਨਾਂ ਨੇ ਰਿਸ਼ਤਿਆਂ ਦੀ ਗੱਲਾਂ ਕਰਨੀਆਂ ਭਾਜੀ ਵੀ ਰਿਸ਼ਤੇ ਕਿੱਦਾਂ ਸਾਂਭਣੇ ਆ, ਹਨਾ, ਤੇ ਉਹ ਵੀ ਬੜੀਆਂ ਵਧੀਆ। ਦੂਜੀ ਗੱਲ ਜਿਹੜੀ ਭਾਜੀ ਆਪਾਂ ਟੀਨੇਜ ਤੋਂ ਬਾਅਦ ਆਪਣੀ ਜਿਹੜੀ ਸ਼ੁਰੂ ਹੁੰਦੀ ਆ ਉਮਰ ਆਸ਼ਕੀ ਵਾਲੀ, ਉਹ ਵੀ ਕਿਹੜੇ ਲੈਵਲ ਤੱਕ ਹੋਣੀ ਚਾਹੀਦੀ ਆ, ਤੇ ਜਿਹਨੇ ਗਾੜੀ ਉਹ ਨਾ ਹੋ ਗਈ ਆ ਉਹਨੂੰ ਐਕਸੈਪਟ ਕਿੱਦਾਂ ਕਰਨਾ ਹੈ, ਇਹ ਵੀ ਭਾਜੀ ਦੱਸਿਆ ਕਿ ਏਦਾਂ ਮਤਲਬ ਕਿਸੇ ਦੀ ਬੇਇੱਜ਼ਤੀ ਨੀ ਕਰਨੀ ਕਿਸੇ ਕੁੜੀ ਦੀ, ਜਾਂ ਕੁੜੀ ਨਾਲ ਗੱਲ ਕਰਨੀ ਹੈ ਤੇ ਕਿੱਦਾਂ ਕਰਨੀ ਹੈ, ਹਨਾ। ਮੋਸਟਲੀ ਭਾਜੀ ਜਿੱਦਾਂ ਜਦੋਂ ਰਿਸ਼ਤੇ ਟੁੱਟਦੇ ਆ ਤੇ ਮੈਂ ਸੋਚਦਾ ਸੀ ਕਿ ਮੂੰਹ ਤੇ ਗੱਲਾਂ ਕਿੱਦਾਂ ਕਰ ਲੈਂਦੇ ਆ, ਕਿ ਉਹ ਬੰਦੇ ਨੇ ਸਾਡੇ ਨੇ ਏਦਾਂ ਕੀਤਾ ਵੀ, ਹਨਾ, ਕਿ ਕਿਉਂਕਿ ਮੂੰਹ ਤੇ ਹਰ ਕੋਈ ਮਿੱਠਾ ਬਣਦਾ ਬਾਅਦ ਚ, ਹਨਾ, ਤੇ ਮੈਂ ਤੇ ਭਾਜੀ ਉਹਨਾਂ ਕੋਲ ਸਿੱਖਿਆ ਵਾ ਹਜੇ ਤੱਕ ਉਹ ਫੋਲੋ ਕਰਦਾ ਪਿਆ ਗੱਲਾਂ, ਤੇ ਜਿਹੜੀਆਂ ਅੱਜ ਹੁਣ ਸੱਚ ਹੋ ਰਹੀਆਂ ਵਾ।
1: ਯਾਰ ਬੜੀ ਕਿੰਨੀ ਸੋਹਣੀ ਗੱਲ ਆ, ਮੈਂ ਸੋਚਿਆ ਨੀ ਇਹ ਇਸ ਚੀਜ਼ ਬਾਰੇ। ਦੇਖੋ ਵਾਕਈ ਯਾਰ ਜਿਹੜੇ ਕਲਾਕਾਰ ਕੁਝ ਹੁੰਦੇ ਆ, ਤੁਹਾਨੂੰ ਕੋਈ ਨਾ ਕੋਈ ਸੇਧ ਦਿੰਦੇ ਆ। ਹੁਣ ਆਸ਼ਕੀ ਦੀਆਂ ਗੱਲਾਂ ਬੜੀਆਂ ਸਿਖਾਈਆਂ ਵਾਕਈ ਉਹਨਾਂ ਦੇ ਗੀਤਾਂ ਦੇ ਵਿੱਚ, ਜਾਂ ਕੋਈ ਹੁਣ ਪਰਿਵਾਰਾਂ ਦੇ ਜਿਵੇਂ ਤੁਸੀਂ ਗੱਲ ਕੀਤੀ ਆ, ਇੱਕੋ ਘਰ ਨਹੀਂ ਮੁੜ ਕੇ ਜੰਮਣਾ ਇਸ ਟੱਬਰ ਦੇ ਜੀਆਂ ਨੇ, ਤੇ ਨਹੀਂ ਬੜੀਆਂ ਗੱਲਾਂ ਨੇ। ਚਲੋ ਯਾਰ ਥੈਂਕ ਯੂ ਵੀਰੇ, ਤੁਸੀਂ ਮੈਨੂੰ ਇੱਕ ਵੱਖਰਾ ਇੱਕ ਨਜ਼ਰੀਆ ਦਿੱਤਾ, ਸ਼ੁਕਰੀਆ। ਥੈਂਕ ਯੂ, ਵੈਰੀ ਗੁੱਡ ਯਾਰ, ਕਿਆ ਬਾਤ ਹੈ। ਸੋ ਸਾਡੇ ਨਾਲ ਦਵਿੰਦਰ ਪਵਾਰ ਜੀ ਜੁੜੇ ਆ, ਮੋਰਗੇਜਸ ਦੇ ਸਾਡੇ ਮਾਹਰ, ਤੇ ਪਵਾਰ ਸਾਹਿਬ ਵੀ ਬੜੇ ਲੋਕਾਂ ਦੇ ਮੋਰਗੇਜ ਦੇ ਉਸਤਾਦ ਨੇ, ਕਿ ਨਹੀਂ ਪਵਾਰ ਸਾਹਿਬ?
3: ਬਹੁਤ ਧੰਨਵਾਦ ਨਵੀਂ ਤੇ ਪੰਜਾਬੀ ਲਹਿਰਾਂ ਦੇ ਸਾਰੇ ਭੈਣਾਂ ਨੂੰ, ਸਤਿ ਸ੍ਰੀ ਅਕਾਲ ਜੀ। ਤੇ ਬਿਲਕੁਲ ਜੀ, ਮੋਰਗੇਜ ਰਿਗਾਰਡਿੰਗ ਕੋਈ ਵੀ ਕੁਐਸਚਨ ਹੈ ਤੁਸੀਂ ਐਨੀ ਟਾਈਮ ਗੱਲਬਾਤ ਕਰ ਸਕਦੇ ਹੋ ਜੀ। ਕਿਸੇ ਵੀ ਤਰ੍ਹਾਂ ਦੀ ਮੋਰਗੇਜ ਹੈ, ਕੋਈ ਰੈਜੀਡੈਂਸ਼ੀਅਲ ਹੈ, ਕਮਰਸ਼ੀਅਲ ਆ, ਜਾਂ ਕਿਸੇ ਤਰ੍ਹਾਂ ਟਰੱਕ ਟ੍ਰੇਲਰ ਦਾ ਲੋਨ ਕਰਾਉਣਾ ਹੈ, ਜਾਂ ਕੋਈ ਪੀਜ਼ਾ ਸ਼ੋਪ ਆ ਉਹਦਾ ਲੋਨ ਕਰਾਉਣਾ ਹੈ, ਉਹਦੇ ਓਵਨ ਦਾ ਲੋਨ ਕਰਾਉਣਾ ਹੈ, ਤੁਸੀਂ ਐਨੀ ਟਾਈਮ ਕਾਲ ਕਰ ਸਕਦੇ ਹੋ ਜੀ। ਕਾਲ ਕਰਨ ਲਈ ਨੰਬਰ ਹੈ 6478887031। ਤੇ ਅੱਜ ਥੋੜੀ ਜਿਹੀ ਆਪਾਂ ਗੱਲ ਕਰਾਂਗੇ ਡੈਟ ਕੰਸੋਲੀਡੇਟ ਦੀ, ਕਿਉਂਕਿ ਬਹੁਤ ਸਾਰੀਆਂ ਕਾਲਸ ਆ ਰਹੀਆਂ ਨਵੀਂ ਕਿ ਜੀ ਸਾਡੇ ਘਰਾਂ ਦੀ ਵੈਲਿਊ ਘੱਟ ਗਈ ਹੈ, ਕਿ ਜਿਹੜੇ ਘਰ ਅਸੀਂ 22-23 ਦੇ ਵਿੱਚ ਜਿੰਨੇ ਦੇ ਲਏ ਸੀ ਉਹਨਾਂ ਦੀਆਂ ਵੈਲਿਊ ਨੀ ਓਨੀਆਂ ਆ ਰਹੀਆਂ ਹੈਗੀਆਂ। ਇਹ ਗੱਲ ਬਹੁਤ ਹੱਦ ਤੱਕ ਠੀਕ ਵੀ ਹੈਗੀ ਹੈ ਜੀ, ਕਿਉਂਕਿ ਜਿਹੜਾ ਮਹਿੰਗੀ ਪ੍ਰੋਪਰਟੀ ਆਪਾਂ ਚੱਗੀ ਹੈ ਉਦੋਂ ਆਪਾਂ ਜਿਹੜੇ ਘਰ ਲਏ ਆ, ਕਈ ਤਾਂ ਮਲਟੀਪਲ ਆਫਿਸ ਜਾ ਕੇ ਲਏ ਹੋਏ ਆ, 3-3-4-4 ਲੱਖ ਓਵਰ ਪ੍ਰਾਈਸ ਤੇ ਲਏ ਸੀ, ਉਹ ਪ੍ਰਾਈਸਾਂ ਹੁਣ ਘੱਟ ਗਈਆਂ, ਤੇ ਘੱਟਣ ਕਰਕੇ ਜਿਹੜੀਆਂ ਸਾਡੀਆਂ ਪ੍ਰਾਈਸਾਂ ਪੂਰੀਆਂ ਨਹੀਂ ਹੋ ਰਹੀਆਂ ਹੈਗੀਆਂ। ਪਰ ਫਿਰ ਵੀ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ, ਕਿਉਂਕਿ ਸਾਡੇ ਕੋਲ ਬਹੁਤ ਸਾਰੇ ਜਿਹੜੀਆਂ ਅਪਰੇਜ਼ਲ ਕੰਪਨੀਆਂ ਹੈਗੀਆਂ, ਕਿਸੇ ਨਾ ਕਿਸੇ ਅਪਰੇਜ਼ਲ ਕੰਪਨੀ ਤੋਂ ਅਸੀਂ ਇਹੋ ਜਿਹੀ ਅਪਰੇਜ਼ਲ ਕਰਵਾ ਸਕਦੇ ਹਾਂ ਕਿ ਜਿੱਥੇ ਤੁਹਾਡੀ ਵੈਲਿਊ ਨਿਕਲ ਸਕਦੀ ਹੋਵੇ। ਕਿਉਂ ਤੇ ਹੋਰ ਜ਼ਿਆਦਾ ਜਾਣਕਾਰੀ ਲੈਣ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ, ਕਿਉਂਕਿ ਲਾਸਟ ਵੀਕ ਹੀ ਡੀਲ ਕਲੋਜ਼ ਕੀਤੀ ਆ, ਜਿਹੜੀ ਕਿ ਬੈਂਕ ਦੀ ਅਪਰੇਜ਼ਲ 13 ਲੱਖ ਦੀ ਆਈ ਸੀ, ਸਾਡੀ ਅਪਰੇਜ਼ਲ 16 ਲੱਖ ਦੀ ਉੱਥੇ ਆਈ ਆ, ਤੇ ਉਹਦੇ ਨਾਲ ਜਿਹੜੇ ਉਹਨਾਂ ਦਾ ਡੈਟ ਕੰਸੋਲੀਡੇਟ ਕੀਤਾ ਗਿਆ ਆ, ਤੇ ਹੋਰ ਜ਼ਿਆਦਾ ਜਾਣਕਾਰੀ ਲੈਣ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਜੀ 6479888731। ਇਸ ਤੋਂ ਇਲਾਵਾ ਹੋਰ ਵੀ ਕੋਈ ਕਿਸੇ ਵੀ ਤਰ੍ਹਾਂ ਦੀ ਕੋਈ ਫਾਈਨੈਂਸ਼ੀਅਲ ਆਪਸ਼ਨ ਡਿਸਕਸ ਕਰਨੀ ਹੈ, ਕਿਸੇ ਵੀ ਤਰ੍ਹਾਂ ਦਾ ਕੋਈ ਲੋਨ ਆ ਜਾਂ ਕੋਈ ਲਾਈਨ ਆਫ ਕ੍ਰੈਡਿਟ ਦੀ ਗੱਲ ਕਰਨੀ ਆ, ਤਾਂ ਵੀ ਤੁਸੀਂ ਕਾਲ ਕਰਕੇ ਗੱਲਬਾਤ ਕਰ ਸਕਦੇ ਹਾਂ ਜੀ 6479888731 6479888731 ਤੇ ਕਾਲ ਕੀਤੀ ਜਾ ਸਕਦੀ ਹੈ ਜੀ। ਬਾਕੀ ਹਮੇਸ਼ਾ ਇਹ ਗੱਲ ਕਹਿ ਦੀਏ, ਕਈ ਕਾਲ ਮਾਰ ਕੇ ਤੇ ਫਾਈਲ ਦੇਖ ਕੇ ਹਾਂ ਕਹਿ ਦੀਏ ਤਾਂ ਆਪਣੇ ਵਾਅਦੇ ਤੇ ਹਮੇਸ਼ਾ ਖਰੇ ਉਤਰੀ ਦੇ। ਬਹੁਤ ਬਹੁਤ ਧੰਨਵਾਦ।
1: ਕਿਆ ਬਾਤ ਹੈ, ਕੁਇਕ ਨੰਬਰ ਹੈ 6479888731। ਪਵਾਰ ਸਾਹਿਬ ਸ਼ੁਕਰੀਆ,
3: ਬਹੁਤ ਬਹੁਤ ਧੰਨਵਾਦ ਨਵੀਂ।
1: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475041557। ਸਟੂਡੀਓ ਦੇ ਵਿੱਚ ਲਾਈਵ ਕਾਲ ਕਰਨ ਦੇ ਲਈ ਫੋਨ ਨੰਬਰ ਹੈ 9056733337 9056733337। ਪੰਜਾਬੀ ਲਹਿਰਾਂ ਜਾਂ ਚਲੋ AM530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ। ਬਿਲਕੁਲ ਜ਼ਰੂਰ ਅਪਡੇਟ ਕਰੋ ਐਪ ਨੂੰ, ਉਹ ਤਾਂ ਯਾਰ ਬਣਦਾ ਹੀ ਹੈ, ਤੇ ਸਾਡੀ ਐਪ ਨਹੀਂ ਡਾਊਨਲੋਡ ਕੀਤੀ ਗਲਤ ਗੱਲ ਹੈ। ਕਰੋ ਕਰੋ ਕਰੋ। ਇੱਕ ਮੈਂ ਤੁਹਾਨੂੰ ਮੈਸੇਜ ਦੇ ਦਵਾਂ, ਅਨਾਜ ਮਾਰਟ, ਅਨਾਜ ਮਾਰਟ ਗਰੋਸਰੀ ਸਟੋਰ ਜੋ ਤੁਹਾਡੇ ਲਈ ਖੁੱਲ ਚੁੱਕਿਆ ਏਅਰਪੋਰਟ ਰੋਡ ਤੇ ਮੇਫੀਲਡ ਤੇ ਬਿਲਕੁਲ ਕੋਰਨਰ ਤੇ ਨਵੇਂ ਪਲਾਜ਼ੇ ਚ, ਤੇ ਅਨਾਜ ਮਾਰਟ ਦੀ ਜਿਹੜੀ ਮੈਂ ਕਹਿੰਦਾ ਕਿ ਕੁਆਲਿਟੀ ਹੈ, ਔਰਗਨਾਈਜੇਸ਼ਨ ਹੈ, ਸਰਵਿਸ ਹੈ, ਤੁਸੀਂ ਕਹੋਗੇ ਨਵੀਂ, ਪਤਾ ਲੱਗਦਾ ਬੰਦੇ ਨੇ ਬੜੀ ਮਿਹਨਤ ਦੇ ਨਾਲ ਸਾਰੀਆਂ ਤਿਆਰੀਆਂ ਕੀਤੀਆਂ। ਅਨਾਜ ਮਾਰਟ ਗਰੋਸਰੀ ਸਟੋਰ ਏਅਰਪੋਰਟ ਮੇਫੀਲਡ। ਇੱਕ ਉਸ ਦੇ ਨਾਲ ਨਾਲ ਤੁਸੀਂ ਯਾਦ ਰੱਖਣਾ HK ਮੂਵਰਸ ਆਪਣੀ ਕਮਿਊਨਿਟੀ ਦੀ ਸਭ ਤੋਂ ਪੁਰਾਣੀ ਮੂਵਿੰਗ ਕੰਪਨੀ ਹੈ। ਇਹਨਾਂ ਕੋਲ 35 ਸਾਲ ਦਾ ਮੂਵਿੰਗ ਦਾ ਤਜਰਬਾ। ਸੋ ਮੂਵ ਹੋ ਰਹੇ ਹੋ, ਨਵਾਂ ਘਰ ਲਿਆ, ਬਹੁਤ ਮੁਬਾਰਕਾਂ। HK ਮੂਵਰਸ ਨੂੰ ਕਾਲ ਕਰੋ, ਨੰਬਰ ਇੱਕ ਇੱਕ ਹੈ 416-524-6704 416-524-6704 HK ਮੂਵਰਸ ਦੀ ਟੀਮ ਨਾਲ ਸੰਪਰਕ ਕਰੋ 1996। ਹੈਲੋ
2: ਹੈਲੋ
1: ਹੈਲੋ ਜੀ,
2: ਹਾਂਜੀ
1: ਹਾਂਜੀ ਵੀਰੇ, ਹਾਂਜੀ
2: ਹਾਂਜੀ
1: ਹਾਂਜੀ ਹਾਂਜੀ
2: ਹਾਂਜੀ ਸਤਿ ਸ਼੍ਰੀ ਅਕਾਲ ਨਵੀਂ ਭਾਜੀ।
1: ਸਤਿ ਸ਼੍ਰੀ ਅਕਾਲ।
2: ਹਾਂਜੀ ਮੈਂ ਇਹਦੇ ਬਾਰੇ ਮੈਂ ਕਿਹਾ ਦੱਸਣਾ ਸੀਗਾ ਵੀ ਮੈਂ ਉਸਤਾਦ ਮੰਨਦਾ ਆਪਣੀ ਪੜ੍ਹਾਈ ਲਿਖਾਈ ਤੇ ਜਿਹਨੇ ਸਾਨੂੰ ਜੀ ਲਿਆਕਤ ਬਖਸ਼ੀ ਤੇ ਮੈਂ ਪੜ੍ਹਾਈ ਲਿਖਾਈ ਨੂੰ ਆਪਣਾ ਉਸਤਾਦ ਮੰਨਦਾ ਜੀ।
1: ਪਰ ਪੜ੍ਹਾਈ ਲਿਖਾਈ ਜਿਹਨੇ ਕਰਾਈ ਹੈ
2: ਉਹ ਮੈਂ ਤੁਹਾਡਾ ਕੁਐਸਚਨ ਸੀਗਾ
1: ਤੇ ਮੈਂ ਕਿਹਾ ਵੀ ਪੜ੍ਹਾਈ ਲਿਖਾਈ ਪਰ ਉਹ ਕਿਸੇ ਨੇ ਸਿਖਾਈ ਹੈ ਨਾ, ਉਹ ਕਿਹੜਾ ਵੀ ਤੁਸੀਂ ਆਪ ਹੀ ਸਕੇ
2: ਨਹੀਂ, ਪਰ ਸਿਖਾਈ ਤਾਂ ਜੇ ਸਾਰਿਆਂ ਨੇ ਹੁੰਦੀ, ਕਈਆਂ ਨੇ ਸਿੱਖੀ ਕਈਆਂ ਨਹੀਂ ਸਿੱਖੀ, ਉਸ ਤੱਕ ਉਸ ਪੋਜੀਸ਼ਨ ਤੱਕ ਪਹੁੰਚੇ ਨਹੀਂ ਪਹੁੰਚੇ, ਉਹ ਵੀ ਹੁੰਦਾ ਕਿਸੇ ਨੇ BCOM ਕਿਸੇ ਨੇ ਬੈਚਲਰ ਡਿਗਰੀ ਵੀ ਕੀਤੀ, ਕਿਸੇ ਨਹੀਂ ਕੀਤੀ, ਕਿਸੇ ਨੇ ਮਾਸਟਰ ਡਿਗਰੀ ਕੀਤੀ, ਕਿਸੇ ਨੇ ਉਹ ਵੀ ਨਹੀਂ ਕੀਤੀ, ਕਿਸੇ ਨੇ ਉਸ ਤੋਂ ਬਾਅਦ ਵੀ ਅੱਗੇ ਤੱਕ ਗਏ ਜਾਂ ਕਿੱਦਾਂ, ਹਨਾ ਹਰੇਕ ਦਾ ਆਪਣਾ ਲੈਵਲ ਆ ਗਿਆ ਨਾ ਪੜ੍ਹਾਈ ਦਾ, 8ਵੀਂ ਤੱਕ ਵੀ ਹੁੰਦੀ, 10ਵੀਂ ਤੱਕ ਵੀ ਹੁੰਦੀ।
1: ਠੀਕ ਹੈ ਸਰ, ਤੁਸੀਂ ਟੋਟਲ ਕਹਿ ਰਹੇ ਹੋ ਕਿ ਜਿਹੜੀ ਤੁਹਾਡੀ ਪੜ੍ਹਾਈ ਲਿਖਾਈ ਹੈ, ਚਾਹੇ ਕਿਸੇ ਪ੍ਰੋਫੈਸਰ ਨੇ ਚਾਹੇ ਕਿਸੇ ਮੈਡਮ ਨੇ ਕਿਸੇ ਨੇ ਵੀ ਸਿਖਾਈ, ਬਟ ਉਹ ਜਿਹੜੀ ਪੜ੍ਹਾਈ ਲਿਖਾਈ ਹੈ ਉਹ ਤੁਹਾਡੇ ਉਸਤਾਦ ਆ, ਹੈ
2: ਉਹ ਉਸਤਾਦ ਆ ਜੀ, ਉਹੀ ਮੇਰਾ ਜਿਹੜਾ ਆ ਕਾਮਯਾਬੀ ਦੇ ਵਿੱਚ ਜਿਹੜਾ ਹਰੇਕ ਜਗ੍ਹਾ ਉਹ ਮੈਨੂੰ ਜਿਹੜੀ ਆ ਜੀ ਉਹਦਾ ਵਾਸਤਾ ਉਹਨਾਂ ਰਿਹਾ ਤੇ ਉਹਨੇ ਮੈਨੂੰ ਕਾਮਯਾਬੀ ਬਖਸ਼ੀ ਆ ਜੀ।
1: ਚਲੋ ਵੈਰੀ ਗੁੱਡ। ਸੋ
2: ਪਹਿਲੀ ਵਾਰੀ ਆਪਾਂ ਜਦ ਕੇ ਆਏ ਜੀ, ਆਪਾਂ ਫਸਟ ਟਾਈਮ ਆਏ ਇੱਥੇ ਕੈਨੇਡਾ ਦੇ ਵਿੱਚ, ਤੇ ਉਹ ਪਹਿਲੀ ਵਾਰੀ 4 ਜਣੇ ਸੀਗੇ, ਮਦਰ ਫਾਦਰ ਤੋਂ ਪ੍ਰਿੰਸੀਪਲ ਐਪਲੀਕੈਂਟ ਸੀ ਫਾਦਰ, ਤੇ ਮੈਂ ਉਹਨਾਂ ਨੂੰ ਪਿਕ ਕੀਤਾ, ਕਹਿੰਦੇ ਚਲੋ ਆ ਇਹਦੀ ਮੁੰਡੇ ਦੀ ਛੋਟਾ ਸਾ ਵੀ ਇਹਦੀ ਇੰਟਰਵਿਊ ਕਰ, ਇਹਦੇ ਤੋਂ ਪੁੱਛ ਲਿਓ ਕੁਐਸਚਨ ਸਰ, ਕਹਿੰਦੇ ਯੈਸ ਬੜੀ, ਕਹਿੰਦੇ ਹਾਊ ਆਰ ਯੂ, ਮੈਂ ਕਿਹਾ ਫਾਈਨ, ਸੋ ਹਨਾ, ਤੇ ਕਹਿੰਦੇ ਕਿਸ ਵਾਟ ਯੂ ਕੁਆਲੀਫਿਕੇਸ਼ਨ, ਮੈਂ ਕਿਹਾ ਹੈਵ ਬੈਚਲਰ ਡਿਗਰੀ ਇਨ ਕਮਰਸ, ਦੈਨ ਹੈਵ ਮਾਸਟਰ ਡਿਗਰੀ ਇਨ ਕਮਰਸ, ਦੈਨ ਆਈ ਵਰਕ ਵਿਦ CHR ਐਂਡ ਅਕਾਊਂਟੈਂਟ ਟੂ ਡੂ ਐਜ਼ ਅਕਾਊਂਟਿੰਗ ਐਂਡ ਆਡੀਟਿੰਗ, ਸੋ ਇੱਥੇ ਦੇ ਕਰਦੇ ਕਰਦੇ ਕਹਿੰਦੇ ਓਕੇ ਓਕੇ ਓਕੇ, ਨਾਲ ਹੀ ਠੱਪਾ ਮਾਰਿਆ ਠੱਪ, ਨਾਲ ਦੇ ਬੰਦੇ ਨੇ ਕਹਿੰਦਾ ਵੀ ਨੀਡ ਦਿਸ ਕਾਈਂਡ ਆਫ ਪੀਪਲ ਇਨ ਦਿਸ ਕੰਟਰੀ,
1: ਅੱਛਾ,
2: ਉੱਥੋਂ ਸ਼ੁਰੂਆਤ ਹੋ ਗਈ ਹਨਾ। ਫਿਰ ਜੀ ਮੈਂ ਇੱਥੇ 2-3 ਦਿਨ ਕਿਤੇ ਬੇਕਰੀ ਚ ਕੰਮ ਕੀਤਾ ਸੀਗਾ, ਤੇ ਫਿਰ ਐਜ਼ ਅ ਜਨਰਲ ਹੈਲਪਰ ਮੈਂ ਕਿਤੇ ਜੋਬ ਦੀ ਤਾਂ ਲੋੜ ਹੁੰਦੀ ਹੈ ਜੀ, ਆਪਾਂ ਛੱਤ ਵੀ ਚਾਹੀਦੀ, ਫੂਡ ਵੀ ਚਾਹੀਦਾ ਜੇ ਨਵੇਂ ਨਵੇਂ ਆਉਂਦੇ ਆ, ਤੇ ਮੈਂ ਬੇਕਰੀ ਦੇ ਵਿੱਚ ਗਿਆ ਤੇ ਉੱਥੇ ਐਜ਼ ਅ ਜਨਰਲ ਹੈਲਪਰ ਦੇ ਤੌਰ ਤੇ ਜੋਬ ਕੀਤੀ ਪਹਿਲੇ ਦਿਨ ਹੀ ਹਲੇ, ਤੇ ਮਗਰ ਆ ਕੇ ਤਾਂ ਆਪਣਾ ਮਾਲਕ ਜਿਹੜਾ ਸੀਗਾ ਮੈਨੂੰ ਉਹਨੇ ਵੀ ਬੜੀ ਹੈਲਪ ਹੀ ਕਰਾਉਣ ਲੱਗ ਪਿਆ, ਕਹਿੰਦਾ ਹੇ ਬੜੀ ਹਾਊ ਆਰ ਯੂ ਡੂਇੰਗ, ਮੈਂ ਕਿਹਾ ਵੈਰੀ ਫਾਈਨ, ਮੈਂ ਕਿਹਾ ਗੁੱਡ,
4: but I'm not really feeling well. You know, what happened? Maybe actually I have a bachelor degree, master degree, then I was with CA. Then here in Canada, I finished my tax preparer course from H&R Block. Then I worked like, you know, Humber College to make a personal computing course. We get that. Okay, hold on, hold on. I broke any other. The next day, no one in the room cut in the fire after partner. No, can then 30 there was Sadalia. They can see how serious face he has. The menu can they okay? So if we offer you can they as a supervisor job, how is that? I guess my pleasure.
1: ਚਲੋ ਵੈਰੀ ਗੁੱਡ ਨਹੀਂ ਦੇਖੋ ਬੜੀ ਵਧੀਆ ਗੱਲ ਹੈ ਭਾਜੀ ਹੁਣ ਉਹ ਪੜ੍ਹਾਈ ਲਿਖਾਈ ਨਾ ਹੁੰਦੀ ਤੁਸੀਂ ਇਸ ਮੁਕਾਮ ਤੇ ਨਹੀਂ ਸੀ ਪਹੁੰਚਣਾ ਇਹ ਤੁਹਾਨੂੰ ਓਪਰਚੁਨਿਟੀਜ਼ ਨਹੀਂ ਸੀ ਮਿਲਣੀਆਂ ਐਂਡ ਨਹੀਂ ਚਲੋ ਮੈਂ ਪਹਿਲਾਂ ਸੋਚ ਰਿਹਾ ਸੀ ਮੈਂ ਕਿਹਾ ਉਹ ਕਿਸੇ ਨੇ ਸਿਖਾਈ ਤਾਂ ਹੁੰਦੀ ਹੈ ਬਟ ਫਿਰ ਮੈਂ ਤੁਹਾਡੀ ਐਕਸਪੀਰੀਅੰਸ ਇਸ ਤੋਂ ਬਾਅਦ ਸਮਝਿਆ ਤੁਹਾਡੀ ਗੱਲ ਥੈਂਕ ਯੂ ਭਾਜੀ ਬਹੁਤ ਸ਼ੁਕਰੀਆ
4: ਫਿਰ ਮੈਂ ਇੰਡੀਆ ਵਿੱਚ ਚਲੇ ਗਿਆ ਵਾਪਸ ਜੀ ਉੱਥੇ ਬੈਗ ਹੋਏ ਪਰ ਸੋਫਟ ਡਰਿੰਕ ਦਾ ਸ਼ੁਰੂ ਕੀਤਾ ਉੱਥੇ 17 ਸਿਟੀ ਦੀ ਸਪਲਾਈ ਕਰਨੀ ਸ਼ੁਰੂ ਕਰਤੀ ਉੱਥੇ ਜਾ ਕੇ ਵੀ ਕਾਮਯਾਬ ਹੋ ਗਿਆ ਆਪਣੇ
1: ਵੈਰੀ ਗੁੱਡ ਬਹੁਤ ਸ਼ੁਕਰੀਆ ਭਾਜੀ ਥੈਂਕ ਯੂ ਸੋ ਮਚ ਬਹੁਤ ਪਿਆਰ ਤੇ ਬੱਲੇ ਬੱਲੇ ਹੈ ਦੇਖੋ ਪੜ੍ਹਾਈ ਵੀ ਜ਼ਰੂਰੀ ਹੈ ਚਲੋ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਓਪਰਚੁਨਿਟੀਜ਼ ਹੋਰ ਵੀ ਬਹੁਤ ਨੇ ਬਟ ਤੁਹਾਡੀ ਜਿਹੜੀ ਪੜ੍ਹਾਈ ਹੈ ਨਾ ਉਹ ਇੱਕ ਐਸੀ ਚੀਜ਼ ਹੈ ਜਿਹੜੀ ਤੁਹਾਡੇ ਤੋਂ ਕੋਈ ਖੋ ਨਹੀਂ ਸਕਦਾ ਕਿ ਨਹੀਂ ਸੋ ਪ੍ਰੋਗਰਾਮ ਹੈ ਪੰਜਾਬੀ ਦਾ ਤੇ ਨੰਬਰ ਹੈ ਆਪਣਾ 905-673-3337 ਤੇ ਗੱਲਾਂ ਬਾਤਾਂ ਤੁਹਾਡੀਆਂ ਸਾਡੀਆਂ ਹੋ ਰਹੀਆਂ ਨੇ ਕੁਝ ਕਾਲ ਤੁਹਾਡੀਆਂ ਕੱਟੀਆਂ ਗਈਆਂ ਕੋਈ ਗੱਲ ਨਹੀਂ ਦੁਬਾਰਾ ਤੋਂ ਕਰ ਲਓ ਮੈਨੂੰ ਪਤਾ ਤੁਸੀਂ ਵੀ ਬਿਜ਼ੀ ਹੋ ਯਾਰ ਤੁਹਾਡੇ ਤੋਂ ਇੰਨਾ ਚਿਰ ਹੋਲਡ ਕਰਨਾ ਵੀ ਔਖਾ ਕਿਤੇ ਨਾ ਕਿਤੇ ਇੱਕ ਮੈਂ ਤੁਹਾਨੂੰ ਕੈਲਡਿਨ ਮਿਤਸੂਬਿਸ਼ੀ ਦਾ ਨੰਬਰ ਦੇਵਾਂ ਮਿਤਸੂਬਿਸ਼ੀ ਦੀ ਗੱਡੀ ਲੈਣੀ ਹੈ 10 ਸਾਲ ਦੀ ਵਾਰੰਟੀ ਤੁਹਾਨੂੰ ਮਿਲ ਰਹੀ ਹੈ ਨਾਲ ਸੋ ਬੜੀਆਂ ਰਿਲਾਇਬਲ ਗੱਡੀਆਂ ਨੇ ਕੈਲਡਿਨ ਮਿਤਸੂਬਿਸ਼ੀ 6472754 6782754 ਕੈਲਡਿਨ ਮਿਤਸੂਬਿਸ਼ੀ ਦੀ ਟੀਮ ਨਾਲ ਤੁਸੀਂ ਸੰਪਰਕ ਕਰੋ ਕਿਆ ਬਾਤ ਹੈ ਮੇਰਾ ਬੜਾ ਪਿਆਰਾ ਮਿੱਤਰ ਖੰਗੂਰਾ ਐਂਡ ਪਾਰਟਨਰਸ LLP ਦਾ CEO ਇਕਬੀਰ ਖੰਗੂਰਾ ਪ੍ਰੋਗਰਾਮ ਨੂੰ ਸੁਣ ਰਿਹਾ ਸੋ ਇਕਬੀਰ ਬੜਾ ਕਮਾਲ ਦੀ ਰੈਪੂਟੇਸ਼ਨ ਵਾਲਾ ਵਕੀਲ ਹੈ ਬਈ ਐਂਡ ਬੜੀਆਂ ਵੱਡੀਆਂ ਵੱਡੀਆਂ ਕੰਪਨੀਆਂ ਨੇ ਜਿਨ੍ਹਾਂ ਦਾ ਵਕੀਲ ਇਕਬੀਰ ਹੈ ਅਤੇ ਉਹ ਵੀ ਕੰਪਨੀਆਂ ਕਹਿੰਦੀਆਂ ਯਾਰ ਜੇ ਅਸੀਂ ਕੋਈ ਲੀਗਲ ਕੋਈ ਕੰਮ ਕਰਵਾਉਣਾ ਤਾਂ ਇਕਬੀਰ ਤੋਂ ਹੀ ਕਰਵਾਉਣਾ ਸੋ ਇਕਬੀਰ ਥੈਂਕ ਯੂ ਬ੍ਰਦਰ ਤੁਸੀਂ ਪ੍ਰੋਗਰਾਮ ਨੂੰ ਸੁਣ ਰਹੇ ਹੋ ਪ੍ਰੋਗਰਾਮ ਹੈ ਪੰਜਾਬੀ ਰਾ 905-673-3337 ਅਤੇ ਬੜੀ ਹੀ ਜਲਦ ਅਸੀਂ ਇੱਕ ਇੰਟਰਵਿਊ ਵੀ ਕਰਨ ਜਾ ਰਹੇ ਹਾਂ ਸੁਖਮਨ ਸੰਘਾ ਹੁਣ ਦੇ ਨਾਲ ਸੁਖਮਨ ਜੋ ਰੀਜਨਲ ਕੌਂਸਲਰ ਦੇ ਕੈਂਡੀਡੇਟ ਨੇ ਬ੍ਰੈਂਪਟਨ ਦੇ ਵਾਰਡਸ 9 and 10 ਤੋਂ ਸੋ ਸੁਖਮਨ ਦੇ ਨਾਲ ਕੁਝ ਕੁ ਸਵਾਲ ਜਵਾਬ ਹੋਵੇਗਾ ਐਂਡ ਉਹਦੇ ਲਈ ਵੀ ਤੁਸੀਂ ਸਾਡੇ ਨਾਲ ਜੁੜੇ ਰਹੋ ਮਿਸਟਰ ਸਿੰਘ ਪੀਜ਼ਾ 100% ਪਿਓਰ ਵੈਜੀਟੇਰੀਅਨ ਪੀਜ਼ਾ ਤਾਂ ਮਿਸਟਰ ਸਿੰਘ ਪੀਜ਼ਾ ਤੁਸੀਂ ਯਾਦ ਰੱਖੋ ਜਿੱਥੇ ਕਿ ਤੁਹਾਨੂੰ 2 ਲਾਰਜ ਪੀਜ਼ੇ ਮਿਲ ਰਹੇ ਆ 4-4 ਟੋਪਿੰਗ 4 ਫ੍ਰੀ ਡਿਪ 2 ਲੀਟਰ ਕੋਕ ਫ੍ਰੀ ਸਿਰਫ $40 ਦੇ ਵਿੱਚ ਮਿਸਟਰ ਸਿੰਘ ਪੀਜ਼ਾ 905-500-4000 ਨੰਬਰ ਇਹਨਾਂ ਦਾ 9055004000 ਅੱਜ ਕੱਲ੍ਹ ਨਾ ਹੁਣ ਕਿਉਂਕਿ ਮੌਸਮ ਬਦਲ ਰਿਹਾ ਜਿਹੜਾ ਕੰਮ ਹੁੰਦਾ ਸਮਰ 'ਚ ਜਾਂ ਇਸੇ ਮੌਸਮ ਦੇ ਵਿੱਚ ਕਰਵਾ ਲਓ ਸੀਜ਼ਨ ਬਦਲ ਰਿਹਾ ਸੋ ਰੂਫਿੰਗ ਦਾ ਕੰਮ ਹੈ ਨਵੀਂ ਰੂਫ ਲਗਵਾਉਣੀ ਹੈ ਰੂਫ ਦੀ ਕੋਈ ਰਿਪੇਅਰ ਹੈ ਮੈਂ ਗੁਰਲਾਲ ਵੀਰ ਉਹਨਾਂ ਦਾ ਨੰਬਰ ਦਿੰਦਾ ਪੈਸ਼ਨ ਰੂਫਿੰਗ ਤੋਂ ਗੁਰਲਾਲ ਨੂੰ ਫੋਨ ਕਰੋ ਨਵੀਂ ਰੂਫ ਰੂਫ ਦੀ ਕੋਈ ਰਿਪੇਅਰ 6479199413-647-919-94-13 ਪੈਸ਼ਨ ਰੂਫਿੰਗ ਦੀ ਟੀਮ ਤੁਹਾਡੇ ਲਈ ਹਾਜ਼ਰ ਹੈ ਸੋ ਵਿਲ ਬੀ ਰਾਈਟ ਬੈਕ ਦੋ ਕੁ ਬੋਲ ਸੁਣ ਲਈਏ ਪ੍ਰੋਗਰਾਮ ਹੈ ਪੰਜਾਬੀ ਦਾ

0: ਕਿਆ ਬਾਤ ਹੈ, ਬੜਾ ਯਾਰ ਕਮਾਲ ਦਾ ਗੀਤ ਹੈ. ਅੱਜ ਕੱਲ ਮੈਨੂੰ ਲੱਗਦਾ ਕਿ ਬੜਿਆਂ ਦੇ ਪਲੇਲਿਸਟ ਤੇ ਇਹੀ ਗਾਣਾ ਰਿਪੀਟ ਤੇ ਚੱਲ ਰਿਹਾ ਕਿ ਨਹੀਂ? ਤੁਸੀਂ ਵੀ ਕਹਿੰਦੇ ਹੋ ਕਿ ਨਵੀਂ ਯਾਰ, ਬਾਕੀ ਗੱਲ ਠੀਕ ਹੈ, ਸਾਡੇ ਵੀ ਇਹ ਗਾਣਾ ਬਿਲਕੁਲ ਚੱਲ ਰਿਹਾ. ਸੋ ਦੇਖੋ ਸਾਰਿਆਂ ਨੂੰ ਸੁਣੋ ਯਾਰ, ਸਾਰਿਆਂ ਨੂੰ ਇੰਜੋਏ ਕਰੋ. ਗੀਤ ਸੰਗੀਤ ਹੈ, ਗੀਤ ਸੰਗੀਤ ਤਾਂ ਬਣਿਆ ਇੰਟਰਟੇਨਮੈਂਟ ਦੇ ਲਈ ਹੈ. ਆਪਣੀ ਆਦਤ ਹੋਰ ਹੋ ਗਈ, ਅੱਜ ਕੱਲ੍ਹ ਸਮਾਂ ਹੋਰ ਹੋ ਗਿਆ, ਗਾਣਾ ਆਪਾਂ ਸੁਣਦੇ ਘੱਟ ਹਾਂ, ਅਗਲੇ ਨੂੰ ਗਾਲਾਂ ਜ਼ਿਆਦਾ ਕੱਢਦੇ ਹਾਂ, ਇਹਦਾ ਐਂ ਗਾਣਾ, ਉਹਦਾ ਉਹ ਗਾਣਾ, ਇਹਦੀ ਉਹਦੇ ਨਾਲ ਲੱਗਦੀ, ਉਹਦੇ ਨਾਲ ਉਹਦੇ ਲੱਗਦੀ ਹੈ. ਠੀਕ ਹੈ, ਤੁਸੀਂ ਕਿਸੇ ਦੀ ਸਾਈਡ ਲਓ, ਸਪੋਰਟ ਕਰੋ. ਬਟ ਮੈਂ ਕੱਲ੍ਹ ਪਰਸੋਂ ਵੀ ਗੱਲ ਕਰ ਰਿਹਾ ਸੀ ਕਿ ਆਪਾਂ ਸਾਰਿਆਂ ਨੂੰ ਚਾਹੀਦਾ ਕਿ ਇੱਕ ਦੂਜੇ ਨੂੰ ਸਪੋਰਟ ਕਰੀਏ ਯਾਰ, ਐਵੇਂ ਆਪਾਂ ਇੱਕ ਦੂਜੇ ਦੇ ਖਿਲਾਫ ਹੋਏ ਫਿਰਦੇ ਹਾਂ, ਇਹ ਗੱਲਾਂ ਕਿਤੇ ਨਾ ਕਿਤੇ ਗਲਤ ਨੇ. ਸੋ ਬ੍ਰੈਂਪਟਨ ਦੀ ਜਿਹੜੀ ਮਿਊਨਿਸਪਲ ਇਲੈਕਸ਼ਨ ਹੈ, ਉਹ ਬ੍ਰੈਂਪਟਨ ਅਤੇ ਹੋਰ ਵੀ ਰੀਜਨ ਚਲੋ ਸਿਟੀਜ਼, ਅਤੇ ਮੰਡੇ ਨੂੰ 26 ਤਰੀਕ ਨੂੰ ਹੈ. ਜੇ ਤੁਸੀਂ ਵੋਟਿੰਗ ਡੇ 'ਤੇ ਵੋਟ ਨਹੀਂ ਕਰ ਸਕਦੇ ਤਾਂ ਐਡਵਾਂਸ ਪੋਲਿੰਗ ਹੋ ਰਹੀ ਹੈ ਇਸ ਵੀਕ 16 ਅਤੇ 17 ਤਰੀਕ ਨੂੰ. ਵੀਕਡੇਜ਼ ਦੁਪਹਿਰ ਤੋਂ ਲੈ ਕੇ ਰਾਤ ਦੇ 8 ਵਜੇ ਤੱਕ, ਵੀਕਐਂਡ ਸਵੇਰ ਦੇ 10 ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ. ਕਿਸੇ ਵੀ ਐਡਵਾਂਸ ਵੋਟਿੰਗ ਲੋਕੇਸ਼ਨ 'ਤੇ ਤੁਸੀਂ ਵੋਟ ਪਾ ਸਕਦੇ ਹੋ. ਆਪਣਾ ਵੋਟਰ ਨੋਟਿਸ ਲੈ ਆਓ, ਆਈ ਡੀ ਲੈ ਆਓ. ਕੋਈ ਵੀ ਜਾਣਕਾਰੀ ਲਈ brampton.ca/brampton votes, brampton.ca/brampton votes. 2145, ਹੈਲੋ.
1: ਹੈਲੋ ਭਾਜੀ, ਸਤਿ ਸ਼੍ਰੀ ਅਕਾਲ ਜੀ.
0: ਸਤਿ ਸ਼੍ਰੀ ਅਕਾਲ,
1: ਕੀ ਹਾਲ ਭਾਜੀ?
0: ਵਧੀਆ ਜੀ, ਬਹੁਤ ਵਧੀਆ. ਕੀ ਬਣਦਾ?
1: ਬਸ ਬਸ ਕੰਮ ਤੋਂ ਆਏ ਹੀ ਘਰੇ, ਤੇ ਬਸ ਮੈਂ ਭਾਜੀ ਨਾਲ ਕਰਨੀ ਗੱਲ.
0: ਕੀ ਬਾਤ ਹੈ, ਵੈਲਕਮ ਸਰ. ਕਿਵੇਂ ਰਿਹਾ ਕੰਮ ਦਾ ਦਿਨ ਤੁਹਾਡਾ?
1: ਅੱਜ ਕੰਮ ਬਹੁਤ ਵਧੀਆ ਰਿਹਾ ਭਾਜੀ.
0: ਅੱਜ ਵਧੀਆ ਰਿਹਾ, ਰੋਜ਼ ਨਹੀਂ ਵਧੀਆ ਹੁੰਦਾ?
1: ਨਹੀਂ, ਰੋਜ਼ ਵਧੀਆ ਰਹਿੰਦਾ, ਪਰ ਅੱਜ ਵਧੀਆ ਰਿਹਾ ਕਾਫੀ. ਅੱਜ ਸਾਡਾ ਕੰਮ ਰੈਨੋਵੇਸ਼ਨ ਦਾ ਕੰਮ ਬਹੁਤ ਨਿਬੜਿਆ ਅੱਜ.
0: ਅੱਛਾ, ਚਲੋ ਤੁਹਾਡੇ, ਇਹ ਗੱਲ ਠੀਕ ਹੈ. ਜਦੋਂ ਕੰਮ ਵਧੀਆ ਨਿਬੜ ਜਾਵੇ ਫਿਰ ਹੁੰਦਾ ਯਾਰ ਕਿ ਬਸ ਪਹੁੰਚ ਗਏ ਇੱਕ ਐਂਡ ਤੇ.
1: ਅੱਜ ਕੰਮ
0: ਇੱਕ ਇਹ ਵੀ ਹੁੰਦਾ ਕਿ ਜੌਬ ਇੱਕ ਖਤਮ ਕਰਕੇ ਜਲਦੀ ਫਿਰ ਦੂਜੀ ਵੀ ਸ਼ੁਰੂ ਕਰਨੀ ਹੁੰਦੀ ਹੈ. ਮੈਂ ਤੁਹਾਨੂੰ ਇੱਕ ਨੰਬਰ ਦਿੰਦਾ ਭਾਜੀ, ਤੁਸੀਂ ਫੋਨ ਕਰਕੇ ਦੇਖੋ.
1: ਨੰਬਰ
0: ਹੈ ਜੀ, ਤੁਸੀਂ ਨੋਟ ਕਰ ਲੋ, 416
1: 8228 2239
0: ਕਰਕੇ ਦੇਖ ਲੋ ਫੋਨ
1: ਜੈਗ ਭਾਜੀ.
0: ਠੀਕ ਹੈ,
1: ਹਨਾ? ਠੀਕ ਹੈ ਭਾਜੀ, ਥੈਂਕ ਯੂ,
0: ਬਹੁਤ

0: all good mood today. What is the reason?
1: This is the effects of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਮੈਂ ਹਰਸਿਮਰਨ ਸਿੰਘ ਸਾਡਾ ਸ਼ਹਿਰ ਬ੍ਰੈਂਪਟਨ ਵੱਧ ਰਿਹਾ ਹੈ ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ ਪੁਲਿਸ ਪੈਰਾਮੈਡਿਕਸ ਰੀਜਨਲ ਰੋਡਸ ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ ਆਉਣ ਵਾਲੀ 26 ਅਕਤੂਬਰ ਨੂੰ ਵੋਟ ਫਾਰ ਚੇਂਜ ਵੋਟ ਹਰਸਿਮਰਨ ਸਿੰਘ
4: ਆਥੋਰਾਈਜ਼ਡ ਐਂਡ ਪੇਡ ਫੋਰ ਬਾਈ ਦ ਕੈਂਪੇਨ ਆਫਿਸ ਆਫ ਹਰਸਿਮਰਨ ਸਿੰਘ ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ ਕਸਟਮਰ ਬਣਨਾ ਚਾਹੁੰਦੇ ਹੋ ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ ਢਾਡੀ ਵਾਰਾਂ ਨੇ 300 ਸ਼ਬਦ ਨੇ 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲ੍ਹੇ ਨੇ 11 ਤੋਂ 8 905-204-1313 905-204-1313
5: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557 ਕਿਸੇ ਨੇ ਵੀ ਅਗਰ ਕਾਰ ਵੈਨ SUV ਲੈਣਾ ਟੌਪ ਟੌਪ ਟੌਪ ਦਾ ਨਾਮ ਇੱਕੋ ਹੈ ਉਹ ਹੈ ਏਰਨ ਮਿਲਸ ਐਕਿਊਰਾ ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ ਨੰਬਰ 1 ਸਰਵਿਸ ਨੰਬਰ 1 ਰੇਟਸ ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ ਸੋ ਕਾਰ ਵੈਨ SUV ਕੋਈ ਵੀ ਲੈਣਾ ਹੋਵੇ ਏਰਨ ਮਿਲਸ ਐਕਿਊਰਾ 9058285800 9058285800 ਤੇ ਕਾਲ ਕਰੋ

0: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
1: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
2: SS Lawn Care ਤੁਹਾਡੀ ਲੋਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੋਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984 437-655-1984। ਟੈਕ ਸਪਿਰਿਟ, ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ, ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ। ਟੈਕ ਸਪਿਰਿਟ 905-621-4100। ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ, ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ, ਹੋਮ ਸਿਨੇਮਾ ਤਿਆਰ ਕਰਾਉਣਾ, ਵੈਰੀ ਪ੍ਰੋਫੈਸ਼ਨਲ ਟੀਮ। ਟੈਕ ਸਪਿਰਿਟ 905-621-4100, 905-621-4100 ਤੇ ਫੋਨ ਜ਼ਰੂਰ ਕਰੋ। ਕਿਸੇ ਨੇ ਵੀ ਅਗਰ ਕਾਰ, ਵੈਨ, ਐਸ ਯੂ ਵੀ ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ ਵਨ ਸਰਵਿਸ, ਨੰਬਰ ਵਨ ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, ਐਸ ਯੂ ਵੀ ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ 905-828-5800 ਤੇ ਕਾਲ ਕਰੋ।

0: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475415 ਪ੍ਰੋਗਰਾਮ ਹੈ ਪੰਜਾਬੀ ਰੰਗ ਦੇ ਵਿੱਚ। ਇੱਕ ਵਾਰ ਫਿਰ ਸਾਰਿਆਂ ਨੂੰ ਸਵਾਗਤ ਹੈ, ਵੈਲਕਮ, ਐਂਡ ਉਮੀਦ ਕਰਦੇ ਕਿ ਤੁਸੀਂ ਪ੍ਰੋਗਰਾਮ ਨੂੰ ਖੂਬ ਇੰਜੋਏ ਕਰ ਰਹੇ ਹੋ। ਸੋ ਆ ਰਹੀ ਹੈ ਬਈ 26 ਤਰੀਕ, ਐਂਡ ਅਕਟੋਬਰ 26th ਮਿਊਨਿਸਪਲ ਇਲੈਕਸ਼ਨਸ ਦਾ ਅਫੀਸ਼ੀਅਲ ਵੋਟਿੰਗ ਡੇ, ਐਂਡ ਅਸੀਂ ਆਲਵੇਜ਼ ਤੁਹਾਨੂੰ ਇਹੀ ਰਿਕੁਐਸਟ ਕਰਦੇ ਹਾਂ ਕਿ ਜਿਹਨੂੰ ਵੋਟ ਪਾਉਣੀ ਹੈ ਉਹ ਤੁਹਾਡੀ ਮਰਜ਼ੀ ਹੈ, ਤੁਹਾਡੀ ਰਾਈਟ ਹੈ, ਐਂਡ ਪਲੀਜ਼ ਇੱਕੋ ਇੱਕ ਸਾਡੀ ਬੇਨਤੀ ਹੈ ਕਿ ਵੋਟ ਸਭ ਨੇ ਜ਼ਰੂਰ ਪਾਉਣੀ ਹੈ। ਆਪਾਂ ਇੱਥੇ ਇਹਨਾਂ ਸ਼ਹਿਰਾਂ ਦੇ ਵਿੱਚ ਜੇ ਰਹਿ ਰਹੇ ਹਾਂ, ਜੇ ਇਹਨਾਂ ਸ਼ਹਿਰਾਂ ਦੇ ਵਿੱਚ ਆਪਾਂ ਅਗਲੇ ਹੁਣ ਬੜੇ ਲੰਬੇ ਸਮੇਂ ਲਈ, ਜੇ ਆਪਾਂ ਨਹੀਂ ਤਾਂ ਆਪਣੇ ਬੱਚੇ ਨੇ ਰਹਿਣਾ, ਅਤੇ ਆਪਾਂ ਚਾਹੁੰਦੇ ਹਾਂ ਕਿ ਉਹਨਾਂ ਲਈ ਇੱਕ ਸੇਫ ਐਂਡ ਸੇਫ ਦੇ ਨਾਲ ਨਾਲ ਇੱਕ ਐਸਾ ਫਿਊਚਰ ਉਹਨਾਂ ਦਾ ਹੋਵੇ ਕਿ ਉਹਨਾਂ ਨੂੰ ਕੋਈ ਬੋਝ, ਕੋਈ ਪ੍ਰੈਸ਼ਰ ਨਾ ਮਹਿਸੂਸ ਹੋਵੇ। ਸੋ ਸਾਡੇ ਨਾਲ ਅੱਜ ਸਟੂਡੀਓ ਦੇ ਵਿੱਚ ਖੁਸ਼ਪਾਲ ਸਿੰਘ ਪਵਾਰ ਜੁੜੇ ਨੇ, ਜੋ ਕਿ ਪਬਲਿਕ ਸਕੂਲ ਟਰੱਸਟੀ ਦੇ ਕੈਂਡੀਡੇਟ ਨੇ ਫੋਰ ਵਾਰਡਸ 9 and 10। ਸੋ ਪਹਿਲਾਂ ਖੁਸ਼ਪਾਲ, ਵੈਲਕਮ ਟੂ ਦਾ ਪ੍ਰੋਗਰਾਮ, ਕੀ ਹਾਲ ਚਾਲ?
1: ਵੈਰੀ ਗੁੱਡ, ਥੈਂਕ ਯੂ ਭਾਜੀ, ਐਂਡ ਸਾਰੇ ਜੋ ਸੁਣ ਰਹੇ ਨੇ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਸੋ ਹਾਊਜ਼ ਯੂਰ ਕੈਂਪੇਨ ਗੋਇੰਗ, ਕਿਵੇਂ ਚੱਲ ਰਿਹਾ ਸਭ ਕੁਝ?
1: ਕੈਂਪੇਨ ਬਹੁਤ ਵਧੀਆ ਚੱਲ ਰਹੀ ਆ, ਆਨੈਸਟਲੀ ਲਾਈਕ ਜੋ ਰਿਸਪੋਂਸ ਰਿਹਾ ਆ, ਜੋ ਲੋਕਾਂ ਦੀ ਸਪੋਰਟ ਰਹੀ ਆ, ਜੋ ਪਿਆਰ ਰਿਹਾ ਆ, ਇਟਸ ਬੀਨ ਇਨ ਆਨਰ, ਇਟਸ ਅ ਪ੍ਰਿਵਿਲੇਜ। ਬਟ ਲੋਕੀ ਲਾਈਕ ਬਹੁਤ ਖੁਸ਼ ਨੇ ਵੀ ਇੱਕ ਕਾਬਿਲ ਐਜੂਕੇਟਡ ਯੰਗ ਕੈਂਡੀਡੇਟ, ਖਾਸ ਤੌਰ ਤੇ ਸਕੂਲ ਟਰੱਸਟੀ ਦੀ ਪੋਜੀਸ਼ਨ ਲਈ ਉਹਨਾਂ ਨੂੰ ਮਿਲ ਰਿਹਾ ਆ। ਜਦੋਂ ਵੀ ਮੈਂ ਪੇਰੈਂਟਸ ਨਾਲ ਗੱਲ ਕਰਦਾ ਹਾਂ, ਖਾਸ ਤੌਰ ਤੇ ਐਜੂਕੇਟਰਸ ਨਾਲ ਗੱਲ ਕਰਦਾ ਹਾਂ, ਉਹ ਇਸ ਚੀਜ਼ ਨੂੰ ਇੱਕ ਉਮੀਦ ਮੰਨਦੇ ਨੇ ਦੈਟ ਉਹਨਾਂ ਕੋਲ ਇੱਕ ਟਰੱਸਟੀ ਇਲੈਕਟ ਕਰਨ ਦੀ ਓਪਰਚੁਨਿਟੀ ਆ, ਜੋ ਅਸਲ ਦੇ ਵਿੱਚ ਸਿਸਟਮ ਦੇ ਵਿੱਚੋਂ ਨਿਕਲਿਆ ਆ, ਅਤੇ ਉਹਨਾਂ ਦੀ ਜੋ ਇਸ਼ੂਜ਼ ਆ ਉਹ ਸਮਝ ਸਕਦਾ ਆ।
0: ਸੋ ਬਹੁਤ ਸਾਰੇ ਲੋਕ ਨੇ, ਉਹਨਾਂ ਨੂੰ ਪਤਾ ਨਹੀਂ ਕਿ ਇੱਕ ਸਕੂਲ ਟਰੱਸਟੀ ਦੀਆਂ ਕੀ ਡਿਊਟੀਜ਼ ਹੁੰਦੀਆਂ ਨੇ। ਸੋ ਉਹਨਾਂ ਲੋਕਾਂ ਨੂੰ ਥੋੜ੍ਹਾ ਜਿਹਾ ਦੱਸੋ ਜਿਹੜੇ ਸੋਚ ਰਹੇ ਕਿ ਹੁਣ ਸਾਡੇ ਬੱਚੇ ਸਕੂਲਾਂ ਦੇ ਵਿੱਚ ਨੇ, ਸੋ ਵਾਟ ਆਰ ਦ ਡਿਊਟੀਜ਼ ਆਫ ਅ ਸਕੂਲ ਟਰੱਸਟੀ?
1: ਯਾ, ਸੋ ਸਕੂਲ ਟਰੱਸਟੀ ਦੀ ਜ਼ਿੰਮੇਵਾਰੀ ਹੁੰਦੀ ਆ ਕਮਿਊਨਿਟੀ ਨੂੰ ਰੈਪ੍ਰੈਜ਼ੈਂਟ ਕਰਨਾ, ਪਰ ਉਹਦੇ ਨਾਲ ਹੀ ਉਹਨਾਂ ਦੀ ਜ਼ਿੰਮੇਵਾਰੀ ਹੁੰਦੀ ਆ ਕਮਿਊਨਿਟੀ ਦੀ ਆਵਾਜ਼ ਲੈ ਕੇ ਜਾਣੀ through the PO board, provincial sarkar tak bhi. So we are also responsible to work with on a ground level school on the naal, to work with unions, to work with different kafi positions on the NA, associate director, director of education.
0: Okay.
1: So ultimately sadi jo position a oda maqsad ye hunda ya to work on policy, to identify bhi sade school ch ki kaat ne, te ohna nu improve karna, te fir je lokan de concern ajda educators ne, students ne, maape ne, ohna de je school level te concern a, ohna nu madad karni.
0: Okay, and the key concerns ne hone tusi always you know throughout these past few weeks gal baat kar rahe ho apne residents in our, so school safety, bullying, education quality, kedi cheezan nu leke concern?
1: Yeah, unfortunately, Paji, concerns kaafi ne. Ek cheez jo main like har interview vich highlight karda hai, is that hun report vi aayi hai is saal CBC di, which is that jehdi hun agli peedhi hai, eh inna de test scores inne low ne, ki college ya university tak pahunch nahi rahe.
0: Okay, wow.
1: So it's a very dangerous and alarming situation, right? Tusi kade nahi pehla sunya hoga ki Canadian born bachche inne padhe likhe nahi, like oh de kaabil nahi ban rahe ki oh post secondary education tak pahunchen, right? So just the quality of education dekhiye kafi kati hui hai,
0: kyun kati hai, what are the reasons?
1: So there's multiple reasons, right? It's a very holistic problem. Main tuhanu ek reason keh sakda hai is provincial cuts, right? So assi ese saal 330 teachers nu assi lay off ditte hai, right? So ohde naal ki hoya hai, sade class size vadhe ne, sade hun mixed classes vi introduce hoye ne, jide vich 6th ya 7th de for example bacche ikatthe padh rahe ne, so teachers don't have the opportunity pe only attention de sake har ek students nu. Par ohde naal hi je assi extracurricular engagement dekhiye, har school de vich jo extracurriculars ne kafi kate ne provincial funding de karke, right? ਤੇ ਉਹਦੇ ਵਿੱਚ ਜੋ ਇੰਗੇਜਮੈਂਟ ਅਸੀਂ ਦੇਖ ਰਹੇ ਹਾਂ, ਜਿੱਦਾਂ ਹੁਣ ਇਹਨਾਂ ਨੇ ਹੁਣ ਐਲਾਨ ਕੀਤਾ ਸੀਗਾ ਵੀ ਅਸੀਂ ਅਟੈਂਡੈਂਸ ਨੂੰ ਵੀ ਮਾਰਕਸ ਦੇ ਵਿੱਚ ਲਿਆਉਣਾ ਆ। ਇਹ ਇਹੋ ਜਿਹੀ ਪਾਲਿਸੀ ਕਦੇ ਸਾਨੂੰ ਅਸੀਂ ਪਹਿਲਾਂ ਨਹੀਂ ਸੀ ਸੁਣੀ ਫੋਰ ਪਬਲਿਕ ਸਕੂਲਸ, ਰਾਈਟ? ਪਰ ਉਹਦੀ ਵਜ੍ਹਾ ਇਹ ਸੀਗੀ ਵੀ ਸਕੂਲਾਂ ਦੀ ਜੋ ਇੰਗੇਜਮੈਂਟ ਆ ਬਹੁਤ ਘਟੀ ਆ, ਤੇ ਉਹ ਘਟੀ ਕਿਉਂ ਆ? ਬਿਕਾਜ਼ ਹੁਣ ਜਿਹੜੀ ਐਕਸਟਰਾ ਕਰਿਕੁਲਰ ਓਪਰਚੁਨਿਟੀਜ਼ ਨੇ ਉਹ ਬਹੁਤ ਘੱਟ ਨੇ, ਸਟੂਡੈਂਟਸ ਡੋਂਟ ਫੀਲ ਕਨੈਕਟਡ, ਰਾਈਟ? ਕਲਾਸਰੂਮ ਤੋਂ ਬਾਅਦ ਜਿੱਥੇ ਉਹ ਸੋਸ਼ਲ ਸਕਿੱਲਸ ਆਪਣੇ ਡਿਵੈਲਪ ਕਰਦੇ ਨੇ, ਲੀਡਰਸ਼ਿਪ ਸਕਿੱਲਸ, ਦੇ ਡੋਂਟ ਹੈਵ ਦੋਜ਼ ਓਪਰਚੁਨਿਟੀਜ਼, ਰਾਈਟ?
0: ਬਿਲਕੁਲ, lot busier, or extracurricular to have, but the extracurricular now is social media, yeah. You know, all these things going on. So to see zikr kita ke overcrowded classrooms ne.
1: Yeah.
0: So being a school trustee for wards 9 and 10, to see is issue nu ki main tackle karonge.
1: So sab to pehla paaji te hunda hai awaaz uthauni, right? Peel board ne, sorry, provincial sarkar ne peel board nu supervision thalle laya siga, kaafi lokan nu is cover bare pata aaya, right? But ohna ne supervision thalle laya ke ohna ne ki badle aaya, ohna ne sirf sade jo essentials ne oh katte aa, right? Ohna ne $25 million sade budget da they've cut it out,
0: okay,
1: right? So jadon assi overcrowded classrooms da dekhi ode jo consequences ne kisi nu awaaz uthauni paini aa,
0: bhi
1: tusi hun result dekho, right? Sade jede overcrowded classrooms ne jadon bache post secondary tak nahi pahunchde, are we a successful school board
0: yeah.
1: Right? So sadi jummewari hundi hai is cheez te awaaz uthauni te naal de naal hi jadon assi awaaz utha rahe hain, if there's any policies we can implement, school de naal je assi ground level te identify kar sakde hain these are the gaps,
0: yep.
1: Te assi for policy vi agge laa sakde hain to work with the schools to make things better.
0: And majority parents jadon sadi vi gal baat hundi hai, many listeners call in, of course tusi vi sunya hoga school safety and bullying is a very big concern,
1: yes, yes.
0: So tusi vi the padhe likhe, मैं भी इतने पढ़िया लिखिया, आई थिंक दीज डेज जिन्ना कंसर्न है पहला नहीं सी ना होता, सो व्हाट changes do you think are needed ke schools hor safe hon te parents nu na dar na hove?
1: Yeah, no, I really appreciate that question, paaji. So jadon main school jithe padda siga sade ko har school de vich school resource officer hunda siga, so peel board work karda siga peel regional police de naal, te oh partnership de rahi sanu officer milde siga jinna da maqsad eh hunda siga schoolan de vich aake bachiyan nu education deni, unna nu sahi raah te rakhna, right? Unna na vicharna so that jehde bacche aa oh police to darran na, right? They should go understand that authority,
0: yep.
1: Sadi community de vich inna ne hun kuch saal pehla jadon oh policy remove kiti sigi ode naal assi hun ki dekh rahe ha pi sade violence vadhi ha,
0: yep.
1: Right, ek school ton dusre school tak vi bacche aa jande ha, je assi hun is cheez da bahut dor aaya ha vapes in our schools, right?
0: A big worry in our community,
1: it's a huge worry, right? Kyunki
0: yeah.
1: bahut recent development
0: yeah,
1: they,
0: and it's very accessible
1: yeah, yeah. Right, but ode naal ki ha pi these kind of kyunki tonu pata hai high school de bacche khareed vi nahi sakde vape, tusi kise dukaan te jao, right?
0: I think it's 18 plus here,
1: yeah right? So it's like jadon maape aande ha pi oh dukaan khul gi sade lage khul gi, my worry isn't pi ਉੱਥੇ ਦੁਕਾਨ ਆ ਕੇ ਨਹੀਂ, ਮਾਈ ਵਰੀ ਇਜ਼ ਵੀ ਬੱਚਿਆਂ ਨੂੰ ਇੰਨੀ ਐਜੂਕੇਸ਼ਨ ਮਿਲੇ ਵੀ ਭਾਵੇਂ ਦੁਕਾਨ ਹਰ ਕੋਨੇ ਤੇ ਹੋਵੇ, ਇਟ ਸ਼ੁਡ ਮੇਕ ਅ ਡਿਫਰੈਂਸ, ਰਾਈਟ? ਵੀ ਵਾਂਟ ਟੂ ਐਜੂਕੇਟ ਆਰ ਕਿਡਸ, ਵੀ ਉਹਨਾਂ ਨੂੰ ਪਤਾ ਹੋਵੇ ਵੀ ਅਸੀਂ ਜਿਹੜੇ ਰਾਹ ਤੇ ਤੁਰ ਰਹੇ ਹਾਂ ਵੀ ਉਹਦਾ ਅੱਗੇ ਕੌਨਸੀਕੁਐਂਸ ਕੀ ਆ, ਰਾਈਟ? ਸੋ ਜਿਹੜੇ ਹੁਣ ਵੇਪਸ ਆ ਜਿਹੜੀ ਇਲੀਗਲ ਉਹ ਵੇਚਦੇ ਆ ਭਾਵੇਂ ਸਾਡੇ ਸਕੂਲ ਦੇ ਪਾਰਕਿੰਗ ਲਾਟਸ, ਮੈਂ ਇਹ ਪਾਲਿਸੀ ਨੂੰ ਰੀਵਿਜ਼ਿਟ ਕਰਨਾ ਚਾਹੁੰਦਾ ਹਾਂ. I want to bring back police presence ਆਪਣੇ ਸਕੂਲਾਂ ਦੇ
0: ਵਿੱਚ. Now there's no police presence at
1: school? So basically, je koi hadsa hunda ya then they call the police,
0: okay.
1: But odda on a day to day basis there's no police presence.
0: I think when we were up on high school de vich sige hun I'm older than you, even then I think there was a lot of police presence,
1: yeah. I run the largest cultural program high school de bachiyan layi, right? So ode vich sade public is open to the public, right? Sade utthe 1500 public de member hunde a har saal, we sell out the show,
0: yep.
1: Right, assi $70,000 lonne a har saal agli peedi te, right? Te oh jadon assi show karonne a sanu vi peel board to instruction milde a pi tusi na jadon, because we have police presence there, pi tusi ohna nu andar na bulaayo. ਮੈਂ ਸਗੋਂ ਉਹਨਾਂ ਨਾਲ ਗੱਲ ਕੀਤੀ, ਮੈਂ ਕਿਹਾ ਵੀ ਇੱਧਰ 400 ਬੱਚਾ ਆ ਐਂਡ ਦੈਨ ਆਈ ਹੈਵ 1200-1300 ਪਬਲਿਕ ਦਾ ਮੈਂਬਰ, ਵੀ ਮੈਂ ਕਿੱਦਾਂ ਗਾਰੰਟੀ ਕਰ ਸਕਦਾ ਹਾਂ ਸਾਰਿਆਂ ਦੀ ਸੇਫਟੀ, ਰਾਈਟ?
0: ਅੰਦਰ ਵਾਈਡ ਹੁੰਦੇ ਕਿਉਂ ਨਹੀਂ ਚਾਹੁੰਦੇ ਵੀ ਅੰਦਰ
1: ਆਉਣ? ਇਟਸ ਜਸਟ ਆਪਟਿਕਸ,
0: ਅੱਛਾ,
1: ਰਾਈਟ? ਬਟ ਦਿਸ ਇਜ਼ ਵੇਅਰ ਮੈਂ ਜੇ ਟਰਸਟੀ ਬਣਦਾ ਹਾਂ, ਆਈ ਵਾਂਟ ਟੂ ਮੂਵ ਅਵੇ ਫਰਮ ਆਪਟਿਕਸ ਤੇ ਮੈਂ ਲੌਜਿਕ ਵੱਲ ਤੁਰਨਾ ਚਾਹੁੰਦਾ ਹਾਂ, ਰਾਈਟ? ਅਸੀਂ ਪੁਲਿਸ ਨੂੰ ਰਿਮੂਵ ਕਰਕੇ ਕੀ ਹਾਸਲ ਕੀਤਾ ਹੈ, ਰਾਈਟ? ਆਰ ਸਟੂਡੈਂਟਸ ਆਰ ਅਨਸੇਫ, ਔਰ ਮੈਂ ਜਿਹੜੇ ਪੇਰੈਂਟਸ ਨਾਲ ਗੱਲ ਕਰਦਾ ਹਾਂ ਜਿਨ੍ਹਾਂ ਦੇ ਬੱਚੇ ਬਹੁਤ ਛੋਟੇ ਨੇ, ਉਹ ਮੈਨੂੰ ਆਉਂਦੇ ਆ ਵੀ ਅਸੀਂ ਡਰਦੇ ਹਾਂ ਹਾਈ ਸਕੂਲ ਚ ਆਪਣੇ ਬੱਚਿਆਂ ਨੂੰ ਉੱਥੇ ਭੇਜਣ ਲਈ. ਦੈਟਸ ਨਾਟ ਦ ਕਮਿਊਨਿਟੀ ਜੋ ਮੈਂ ਚਾਹੁੰਦਾ ਹਾਂ ਵੀ ਮੈਂ ਉਸ ਕਮਿਊਨਿਟੀ ਚ ਰਵਾਂ, ਰਾਈਟ? ਅਸੀਂ ਚਾਹੁੰਦੇ ਹਾਂ ਵੀ ਜੋ ਸਾਡੇ ਹਾਈ ਸਕੂਲ ਹੋਣ, ਸਾਡੇ ਪਬਲਿਕ ਸਕੂਲ ਜਾਂ ਮਿਡਲ ਸਕੂਲ ਹੋਣ, ਇਹਨਾਂ ਦੀ ਜੋ ਸਟੈਂਡਰਡ ਆਫ ਐਜੂਕੇਸ਼ਨ ਆ ਵੀ ਇੰਨੀ ਵਧੀਆ ਹੋਵੇ ਵੀ ਜੋ ਸਾਡੇ ਬੱਚੇ ਨੇ ਅਗਲੇ ਜਿੱਦਾਂ ਹੁਣ ਮੈਂ ਦੋ ਡਿਗਰੀਆਂ ਹਾਸਲ ਕੀਤੀਆਂ ਆ ਵੀ ਉਹ ਵੀ ਅੱਗੇ ਪੋਸਟ ਸੈਕੰਡਰੀ ਕਾਮਯਾਬ ਹੋ ਸਕਣ. ਅਸੀਂ ਇਹ ਚਾਹੁੰਦੇ ਹਾਂ ਵੀ ਬੱਚੇ ਸੇਫ ਹੋਣ, ਅਸੀਂ ਇਹ ਚਾਹੁੰਦੇ ਹਾਂ ਵੀ ਜੋ ਉਹਨਾਂ ਦੀ ਐਕਸਟਰਾ ਕਰਿਕੁਲਰ ਓਪਰਚੁਨਿਟੀ ਹੁੰਦੀ ਆ ਵੀ ਉਹ ਵਧੀਆ ਹੋਵੇ. ਜਿੱਦਾਂ ਫੋਰ ਐਗਜ਼ਾਮਪਲ ਜਦੋਂ ਮੈਂ ਹਾਈ ਸਕੂਲ ਸੀਗਾ ਮੈਨੂੰ ਓਪਰਚੁਨਿਟੀ ਮਿਲੀ ਸੀਗੀ ਕੈਨੇਡਾ ਨੂੰ ਰੈਪਰੈਜ਼ੈਂਟ ਕਰਨ ਲਈ ਇਨ ਨਿਊਯਾਰਕ ਇਨ ਅ ਲਾ ਕੰਪੀਟੀਸ਼ਨ।
0: ਵੈਰੀ ਗੁੱਡ।
1: ਹੁਣ ਇਹੋ ਜਿਹੇ ਜਦੋਂ ਤੁਸੀਂ ਓਪਰਚੁਨਿਟੀਜ਼ ਇੰਟਰੋਡਿਊਸ ਕਰਦੇ ਆ, ਬੱਚੇ ਫਿਰ ਉਹ ਰਾਹ ਫੜ ਲੈਂਦੇ, ਰਾਈਟ? ਸੋ ਯੂ ਨੋ ਮਾਈ ਇੰਟਰਸਟ ਵਾਸ ਅ ਲਾ ਐਂਡ ਪੋਲਿਟਿਕਸ, ਤੇ ਮੈਂ ਉਸੇ ਦੌਰ ਤੇ ਅਜੇ ਤੱਕ ਰਿਹਾ ਆ, ਰਾਈਟ? ਸੋ ਦਿਸ ਇਜ਼ ਦ ਵਿਜ਼ਨ ਵੀ ਹੈਵ ਫੋਰ ਆਰ ਸਕੂਲ।
0: ਨਹੀਂ, ਆਈ ਥਿੰਕ ਇੱਕ ਵਿਜ਼ਨ ਜ਼ਰੂਰੀ ਹੈ। ਐਂਡ ਚਲੋ, ਆਈ ਐਮ ਨਾਟ ਟ੍ਰਾਇੰਗ ਟੂ ਬ੍ਰਿੰਗ ਐਨੀਬਡੀ ਐਲਸ ਡਾਊਨ, ਬਟ ਮੈਨੂੰ ਲੱਗਦਾ ਹੈ ਕਿ ਜੇ ਕੋਈ ਸਕੂਲ ਟ੍ਰਸਟੀ ਬਣ ਰਿਹਾ, ਚਾਹੀਦਾ ਐਸਾ ਬੰਦਾ ਜਿਹੜਾ ਉਸ ਸਿਸਟਮ ਚੋਂ ਲੰਘਿਆ ਹੋਵੇ।
1: ਜ਼ਰੂਰ।
0: ਸੋ ਤੁਸੀਂ ਆਪਣੇ ਜਿਹੜੇ ਬਾਕੀ ਰੈਜ਼ੀਡੈਂਟਸ ਨੇ, ਉਹਨਾਂ ਨੂੰ ਹੋਰ ਕੀ ਆਪਣੇ ਬਾਰੇ ਦੱਸਣਾ ਚਾਹੁੰਦੇ ਹੋ ਕਿ ਤੁਸੀਂ ਹੁਣ ਲਾਅ ਦੀ ਗੱਲ ਕੀਤੀ ਹੈ, ਤੁਹਾਡਾ ਬੈਕਗ੍ਰਾਉਂਡ ਕੀ ਹੈ, ਐਂਡ ਬਾਈ ਪ੍ਰੋਫੈਸ਼ਨ ਵਾਟ ਡੂ ਯੂ ਡੂ, ਐਂਡ ਆਫ ਕੋਰਸ ਤੁਸੀਂ ਦੱਸ ਦਿੱਤਾ ਕਿ ਤੁਹਾਡਾ ਵਿਜ਼ਨ ਕੀ ਹੈ, ਵਾਈ ਯੂ ਆਰ ਐਂਟਰਿੰਗ ਦਿਸ ਫੀਲਡ, ਬਟ ਕੀ ਕਰਦੇ ਹੋ ਤੁਸੀਂ ਐਜ਼ ਅ ਪ੍ਰੋਫੈਸ਼ਨ?
1: ਯਾ, ਸੋ ਮੈਂ ਆਪਣੀ ਪੂਰੀ ਬੈਕਗ੍ਰਾਉਂਡ ਦੱਸਦਾ। ਸੋ ਮੈਂ ਬ੍ਰੈਂਪਟਨ ਦਾ ਹੀ ਜੰਮ ਪਲਾਂ, ਰਾਈਟ? ਮੈਂ ਯੂਨੀਵਰਸਿਟੀ ਆਫ ਟੋਰਾਂਟੋ, ਜੋ ਕਿ ਕੈਨੇਡਾ ਦੀ ਟਾਪ ਯੂਨੀਵਰਸਿਟੀ, ਆਪਣੀ ਅੰਡਰਗ੍ਰੈਜੂਏਟ ਡਿਗਰੀ ਉੱਥੋਂ ਹਾਸਲ ਕੀਤੀ ਹੈ, ਤੇ ਨਾਲ ਹੀ ਮੈਂ ਆਪਣੀ ਮਾਸਟਰਸ ਡਿਗਰੀ ਹਾਸਲ ਕੀਤੀ ਇਨ ਅਰਬਨ ਪਲੈਨਿੰਗ। ਸੋ ਜੋ ਮੇਰਾ ਪ੍ਰੋਫੈਸ਼ਨ ਆ, ਮੈਂ ਅਰਬਨ ਪਲੈਨਿੰਗ ਕੰਸਲਟੈਂਟ ਆ, ਜੋ ਕਿ ਇੱਕ ਲੈਂਡ ਡਿਵੈਲਪਮੈਂਟ ਕੰਸਲਟੈਂਟ ਆ। ਮੈਂ ਵਾਹਨ ਦੇ ਵਿੱਚ ਇੱਕ ਪ੍ਰਾਈਵੇਟ ਫਰਮ ਲਈ ਕੰਮ ਕਰਦਾ
0: ਸੀਗਾ।
1: ਤੇ ਜੇ ਅਸੀਂ ਵਰਕ ਐਕਸਪੀਰੀਅੰਸ ਪੱਖੋਂ ਦੇਖੀਏ, ਤੇ ਮੈਂ ਪਿਊਲ ਬੋਰਡ ਦੇ ਵਿੱਚ ਕੰਮ ਕੀਤਾ ਹੋਇਆ ਆ, ਮੈਂ ਸਿਟੀ ਦੀ ਸਰਕਾਰ 'ਚ ਕੰਮ ਕੀਤਾ ਹੋਇਆ, ਤੇ ਪ੍ਰੋਵਿੰਸ਼ਲ ਸਰਕਾਰ 'ਚ ਵੀ ਕੰਮ ਕੀਤਾ ਹੋਇਆ ਆ। ਸੋ ਇੰਨਾ ਜ਼ਿਆਦਾ ਐਕਸਪੀਰੀਅੰਸ ਮੈਂ ਤਾਂ ਅੱਗੇ ਲੈ ਕੇ ਆ ਰਿਹਾ ਹਾਂ, ਬਿਕਾਜ਼ ਵੀ ਨੀਡ ਦੈਟ ਐਟ ਦ ਪਿਊਲ ਬੋਰਡ, ਰਾਈਟ? ਸਾਨੂੰ ਜ਼ਰੂਰਤ ਆ ਇੱਕ ਐਸੇ ਬੰਦੇ ਦੀ, ਜਿੱਦਾਂ ਤੁਸੀਂ ਕਿਹਾ ਭਾਜੀ, ਜੋ ਸਿਸਟਮ 'ਚੋਂ ਨਿਕਲਿਆ ਆ, ਜੋ ਪਾਲਿਸੀ ਨੂੰ ਸਮਝਦਾ ਆ, ਬਿਊਰੋਕਰੇਸੀ ਨੂੰ ਸਮਝਦਾ ਆ, ਕਿਉਂਕਿ ਜਦੋਂ ਤੁਸੀਂ ਐਸ ਲਾਈਕ ਇਹੋ ਜਿਹੇ ਪ੍ਰੋਬਲਮਸ ਨੂੰ ਸੋਲਵ ਕਰਨਾ, ਬਹੁਤ ਕੰਪਲੈਕਸ ਹੁੰਦੀਆਂ ਨੇ। ਸਿਰਫ ਇੱਕ ਬੰਦੇ ਦਾ ਹੱਥ ਨਹੀਂ 'ਚ ਹੁੰਦਾ ਵੀ ਮੈਂ ਜਾ ਕੇ ਕੁਛ ਕਹਿਤਾ ਤੇ ਬਸ ਗੱਲ ਬਣ ਗਈ, ਰਾਈਟ? ਅਸੀਂ ਬਾਕੀ ਟਰਸਟੀਜ਼ ਨਾਲ ਕੰਮ ਕਰਨਾ ਆ, ਅਸੀਂ ਬਾਕੀ ਜੋ ਬੋਰਡ ਦੇ ਮੈਂਬਰਸ ਨੇ, ਜਿੱਦਾਂ ਅਸੋਸੀਏਟ ਡਾਇਰੈਕਟਰ, ਸੁਪਰਇੰਟੈਂਡੈਂਟ ਵੀ ਹੁੰਦੇ ਆ, ਉਹਨਾਂ ਨਾਲ ਸਾਡੇ ਕੰਮ ਕਰਨਾ ਜ਼ਿੰਮੇਵਾਰੀ ਆ। ਡਾਇਰੈਕਟਰ ਆਫ ਐਜੂਕੇਸ਼ਨ ਨੂੰ ਅਸੀਂ ਲੋਬੀ ਕਰਨਾ ਹੁੰਦਾ ਆ ਵੀ ਸਾਨੂੰ ਅੱਗੇ ਕੀ ਚਾਹੀਦਾ ਆ, ਰਾਈਟ? ਸੋ ਇਹੋ ਜਿਹੀਆਂ ਚੀਜ਼ਾਂ ਨੂੰ ਅਕੋਂਪਲਿਸ਼ ਕਰਨ ਲਈ ਪਹਿਲਾਂ ਤੇ ਸਾਨੂੰ ਇੱਕ ਕਾਬਿਲ ਔਰ ਪੜ੍ਹਿਆ ਲਿਖਿਆ ਟਰਸਟੀ ਚਾਹੀਦਾ ਆ, ਜੋ ਇਸ ਸਿਚੁਏਸ਼ਨ ਨੂੰ ਸਮਝਦਾ ਹੋਵੇ।
0: ਸੋ ਖੁਸ਼ਪਾਲ ਸਿੰਘ ਪਵਾਰ, ਤੁਹਾਡੇ ਪਬਲਿਕ ਸਕੂਲ ਟਰਸਟੀ ਫਾਰ ਵਾਰਡਸ 9 and 10, ਐਂਡ ਐਡਵਾਂਸ ਵੋਟਿੰਗ ਡੇ ਮੈਂ ਪਹਿਲਾਂ ਵੀ ਦੱਸ ਕੇ ਹਟਿਆ ਕਿ 16th ਐਂਡ 17th ਨੂੰ, ਐਂਡ ਇਲੈਕਸ਼ਨ ਡੇ ਇਜ਼ 26th। ਐਂਡ ਖੁਸ਼ਪਾਲ, ਐਂਡ ਤੇ ਕੁਛ ਹੋਰ ਤੁਸੀਂ ਸ਼ੇਅਰ ਕਰਨਾ ਚਾਹੋਗੇ? ਆਮ ਸ਼ੋਰ 9 and 10 ਵਾਰਡਸ ਨੂੰ ਪਤਾ ਉਹਨਾਂ ਦੇ ਕੀ ਬਾਉਂਡਰੀਜ਼ ਨੇ, ਬਟ ਇਫ ਯੂ ਵਾਂਟ ਟੂ ਸ਼ੇਅਰ ਦੈਟ ਅਗੇਨ, ਮੋਸਟ ਵੈਲਕਮ।
1: ਯਾ, ਸੋ ਇਫ ਯੂ ਲੁੱਕ ਐਟ ਦ ਬਾਉਂਡਰੀਜ਼ ਫਾਰ 9 and 10, ਉੱਪਰ ਹੈਗਾ ਆ ਮੇਫੀਲਡ ਰੋਡ, ਥੱਲੇ ਬਵੇਰਡ ਐਂਡ ਕੈਸਲ ਤੱਕ, ਐਂਡ ਦੈਨ 410 ਤੋਂ ਹਾਈਵੇ 50 ਤੱਕ, ਤੇ ਇੱਕ ਛੋਟਾ ਜਿਹਾ ਕੋਨਾ ਵੀ ਆਉਂਦਾ ਆ ਗੋਰ ਰੋਡ ਤੇ ਅਬਨੀਜ਼ਰ ਦਾ, ਰਾਈਟ? ਸੋ ਉਮੀਦ ਆ ਵੀ ਵਾਰਡ 9 ਤੇ 10 ਦੇ ਜਿਹੜੇ ਰੈਜ਼ੀਡੈਂਟ ਆ ਉਹ ਮੇਰੀ ਸਪੋਰਟ ਕਰਨਗੇ, ਸੇਵਾ ਦਾ ਮੌਕਾ ਦੇਣਗੇ। ਪਰ ਜਿੱਦਾਂ ਮੈਂ ਪਹਿਲਾਂ ਕਿਹਾ ਸੀ ਭਾਜੀ, ਦ ਸਪੋਰਟ ਹੈਜ਼ ਬਿਨ ਰੀਅਲੀ ਰੀਅਲੀ ਗੁੱਡ, ਰਾਈਟ? ਲੋਕਾਂ ਨੂੰ ਇੱਕ ਟਰੱਸਟ ਆ ਵੀ ਜੋ ਇੱਥੋਂ ਦੇ ਸਿਸਟਮ 'ਚੋਂ ਵਿੱਚ ਨਿਕਲੇ ਆਇਆ, ਜਿਹਨੂੰ ਸਰਕਾਰ ਦਾ ਐਕਸਪੀਰੀਅੰਸ ਆ, ਜੋ ਪੜ੍ਹਿਆ ਲਿਖਿਆ ਆ, ਵੀ ਉਹ ਅਸਲ ਦੇ ਵਿੱਚ ਇਸ ਜੋ ਪ੍ਰੋਬਲਮਸ ਨੇ ਅਸੀਂ ਫੇਸ ਕਰ ਰਹੇ ਉਹਨਾਂ 'ਤੇ ਕੰਮ ਕਰ ਸਕਦਾ ਹੈ। ਖਾਸ ਤੌਰ 'ਤੇ ਜੋ ਟੀਚਰਸ ਨੂੰ ਮੈਂ ਮਿਲਦਾ ਆ ਡੋਰ ਨਾਕਿੰਗ 'ਤੇ, ਦੇ ਆਰ ਵੈਰੀ ਐਕਸਾਈਟਿਡ ਵੀ ਉਹਨਾਂ ਨੂੰ ਇਹੋ ਜਿਹਾ ਟਰੱਸਟੀ ਮਿਲ ਰਿਹਾ ਆ, ਜੋ ਉਹਨਾਂ ਦੇ ਜੋ ਕਲਾਸਰੂਮ ਦੇ ਇਸ਼ੂਜ਼ ਆ ਉਹ ਵੀ ਸਮਝਦਾ ਆ, ਰਾਈਟ?
0: ਸੋ ਖੁਸ਼ਪਾਲ, ਯਾ, ਵੀ ਵਾਂਟ ਯੂ ਨੋ ਥੈਂਕ ਯੂ ਅਗੇਨ ਫਾਰ ਕਮਿੰਗ ਔਨ ਹੇਅਰ, ਤੇ ਬੈਸਟ ਵਿਸ਼ੇਸ ਤੁਹਾਨੂੰ ਤੇ ਤੁਹਾਡੀ ਪੂਰੀ ਟੀਮ ਨੂੰ। ਐਂਡ ਯੂ ਨੋ ਅਸੀਂ ਸਾਰਿਆਂ ਨੂੰ ਇਹੀ ਰਿਕੁਐਸਟ ਕਰ ਸਕਦੇ ਹਾਂ, ਬੀਇੰਗ ਵੇਅਰ ਇਨ ਦ ਮੀਡੀਆ, ਵੀ ਹੈਵ ਟੂ ਬੀ ਵੈਰੀ ਬੈਲੈਂਸ। ਸੋ ਸਾਰਿਆਂ ਨੂੰ ਇਹੀ ਅਸੀਂ ਕਹਿੰਦੇ ਕਿ ਜਿਹਨੂੰ ਵੀ ਵੋਟ ਪਾਉਣੀ ਹੈ, ਦੈਟਸ ਯੂਅਰ, ਤੁਹਾਡੀ ਆਪਣੀ ਸੋਚ ਹੈ, ਤੁਹਾਡੀ ਆਪਣੀ ਮਰਜ਼ੀ ਹੈ, ਬਟ ਤੁਸੀਂ ਖੁਸ਼ਪਾਲ ਦੀ ਬੜੀ ਇੱਕ ਐਜੂਕੇਟਡ ਗੱਲਬਾਤ ਜ਼ਰੂਰ ਸੁਣ ਕੇ ਇੰਪ੍ਰੈਸ ਹੋਏ ਹੋਵੋਗੇ। ਤੇ ਇਹਨਾਂ ਦੇ ਦਫ਼ਤਰ ਦਾ ਵੀ ਨੰਬਰ ਮੈਂ ਦੇ ਦੇਵਾਂ, ਅਗਰ ਕਿਸੇ ਵੀ ਵਾਰਡ 9 and 10 ਦੇ ਕੋਈ ਪੇਰੈਂਟਸ ਨੇ, ਤੁਸੀਂ ਹੋਰ ਕੋਈ ਸਵਾਲ ਜਵਾਬ ਕਰਨਾ, ਤਾਂ 6474681316 ਇਹਨਾਂ ਦਾ ਨੰਬਰ ਹੈ, 6474681316। ਐਂਡ ਖੁਸ਼ਪਾਲ, ਵਾਂਸ ਅਗੇਨ ਬੈਸਟ ਵਿਸ਼ਿਸ ਟੂ ਯੂ, ਗੁੱਡ ਲੱਕ।
1: ਥੈਂਕ ਯੂ ਭਾਈ।
0: ਸੋ ਪ੍ਰੋਗਰਾਮ ਹੈ ਪੰਜਾਬੀ ਰਾ, ਐਂਡ ਪ੍ਰੋਗਰਾਮ ਦੇ ਵਿੱਚ ਅਸੀਂ ਬੜੀ ਹੀ ਜਲਦ ਸੁਖਮਨ ਸੰਘਾ ਹੋਰਾਂ ਦੇ ਨਾਲ ਵੀ ਗੱਲਬਾਤ ਕਰਨ ਜਾ ਰਹੇ ਹਾਂ। ਸੋ ਵੀ ਵਿਲ ਬੀ ਰਾਈਟ ਬੈਕ, ਐਂਡ ਗੱਲਬਾਤ ਨੂੰ ਅੱਗੇ ਤੋਰਾਂਗੇ। ਸੋ ਸਟੇ ਟਿਊਨਡ, ਐਂਡ ਓਨੇ ਰਾਈਟ ਅਵੇ ਵਾਪਸ।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
0: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ, ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ। ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ। ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597।
3: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ

0: ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਮੈਂ ਬਲਜਿੰਦਰ ਸਿੰਘ ਨਹਿਲ। ਆਪਣੇ ਬ੍ਰੈਂਪਟਨ ਨੇ ਸਭ ਕੁਝ ਦੇਖਿਆ ਹੈ, ਸੜਕਾਂ ਤੋਂ ਪਾਰਕਾਂ ਤੱਕ, ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ, ਕ੍ਰਾਈਮ ਤੋਂ ਕਰਪਸ਼ਨ ਤੱਕ। ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ, ਕੰਮ ਨਾਲ ਬਣਦਾ ਹੈ। ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ, ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ। ਵੋਟ ਫਾਰ ਚੇਂਜ, ਵੋਟ ਫਾਰ ਬਲਜਿੰਦਰ ਸਿੰਘ ਨਹਿਲ, ਸਿਟੀ ਕੌਂਸਲਰ ਕੈਂਡੀਡੇਟ, ਵਾਰਡ 9 ਐਂਡ 10।
2: ਆਥੋਰਾਈਜ਼ਡ ਐਂਡ ਪੇਡ ਫੋਰ ਬਾਈ ਦ ਕੈਂਪੇਨ ਆਫਿਸ ਆਫ ਬਲਜਿੰਦਰ ਸਿੰਘ ਨਹਿਲ।